0: ਧੰਨਵਾਦ, ਸ਼ੁਕਰੀਆ।
1: ਅਗਲੀ ਸੋਹਤ ਦਾ ਗੀਤ ਮੰਗਵਾ ਨੂੰ ਹੁਣ ਮੈਂ ਸੱਦਾ ਦੇਣ ਜਾ ਰਿਹਾ ਭਜਨ ਸਿੰਘ ਵਿਰਕ ਜੀ ਨੂੰ। ਵਿਰਕ ਜੀ ਸਾਡੇ ਬਹੁਤ ਹੀ ਵਧੀਆ ਸ਼ਾਇਰ ਨੇ, ਜਿਨ੍ਹਾਂ ਦੀਆਂ ਲਿਖੀਆਂ ਬਹੁਤ ਸਾਰੀਆਂ ਕਿਤਾਬਾਂ ਪੰਜਾਬੀ ਪਾਠਕਾਂ ਦੀ ਝੋਲੀ ਦੇ ਵਿੱਚ ਪੈ ਚੁੱਕੀਆਂ ਨੇ। ਸਾਡੀ ਇਸ ਕਾਮੇਪਲ ਦੇ ਵਿੱਚ ਉਹ ਆਪਣੀ ਇੱਕ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਭਜਨ ਸਿੰਘ ਵਿਰਕ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ 'ਤੇ ਨਿੱਘਾ ਸਵਾਗਤ ਹੈ।
2: ਇਉਂ ਸਾਹਿਬ, ਤੁਹਾਨੂੰ ਮੈਂ ਇੱਕ ਗਜ਼ਲ ਦੇ ਕੁਛ ਸ਼ੇਰ ਭੇਜਣ ਲੱਗਾ। ਲੁੱਟ ਮਚਾਉਂਦੇ ਅਫਸਰ ਨੇਤਾ ਰਲ ਮਿਲ ਕੇ, ਢੋਲੇ ਗਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੁਸ਼ਕਲ ਨਾਲ ਗੁਜ਼ਾਰਾ ਹੁੰਦਾ ਲੋਕਾਂ ਦਾ, ਜਸ਼ਨ ਮਨਾਉਂਦੇ ਅਫਸਰ ਨੇਤਾ ਰਲ ਮਿਲ ਕੇ, ਮੂਰਖ ਜਨਤਾ ਨੱਚੀ ਜਾਂਦੀ ਪਸ਼ੂਆਂ ਵਾਂਗ, ਢੋਲ ਵਜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਕਾਣਾ ਕਰੂ ਸ਼ਿਕਾਇਤ ਕਦੇ ਨਾ ਕਾਣੇ ਦੀ, ਐਬ ਛਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਲੋਕ ਉਹਨਾਂ ਨੇ ਰੱਖੇ ਦੂਰ ਸੱਚਾਈ ਤੋਂ, ਭੇਦ ਲੁਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਹੱਲਾਸ਼ੇਰੀ ਦਿੰਦੇ ਮਜ਼ਬਾਂ ਜਾਤਾਂ ਨੂੰ, ਲੋਕ ਲੜਾਉਂਦੇ ਅਫਸਰ ਨੇਤਾ ਰਲ ਮਿਲ ਕੇ, ਨਸ਼ਿਆਂ ਦੇ ਵਿੱਚ ਹੋਸ਼ ਨਾ ਆਵੇ ਲੋਕਾਂ ਨੂੰ, ਨਸ਼ਾ ਬਕਾਉਂਦੇ ਅਫਸਰ ਨੇਤਾ ਰਲ ਮਿਲ ਕੇ, ਧੋਖਾ ਧੜੀਆਂ ਕਰਨਾ ਮੁੱਖ ਨਿਸ਼ਾਨਾ ਹੈ, ਤੀਰ ਚਲਾਉਂਦੇ ਅਫਸਰ ਨੇਤਾ ਰਲ ਮਿਲ ਕੇ। ਤਾਂ ਆਖਰੀ ਸ਼ੇਰ ਹੈ, ਵਿਰਕ ਨੂੰ ਚਿੰਤਾ ਜਾਗ ਨਾ ਆਉਂਦੀ ਲੋਕਾਂ ਨੂੰ, ਪਾਉਂਦੇ ਅਫਸਰ ਨੇਤਾ ਰਲ ਮਿਲ ਕੇ, ਪਾਉਂਦੇ ਅਫਸਰ ਨੇਤਾ ਰਲ ਮਿਲ ਕੇ। ਧੰਨਵਾਦ।
1: ਭਜਨ ਸਿੰਘ ਵਿਰਕ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਫਤਿਹਗੜ੍ਹ ਸਾਹਿਬ ਇਲਾਕਾ ਦੇ ਵਿੱਚ ਰਹਿੰਦੀ ਸਾਡੀ ਸ਼ਾਇਰਾ ਹਰਜੀਤ ਰੂਬੀ ਨੂੰ। ਹਰਜੀਤ ਰੂਬੀ ਸਾਡੀ ਕਾਮੇਪਲ ਦੇ ਵਿੱਚ ਆਪਣਾ ਵਧਾਈ ਦਾ ਗੀਤ ਲੈ ਕੇ ਹਾਜ਼ਰ ਹੋ ਰਹੀ ਹੈ। ਹਰਜੀਤ ਰੂਬੀ ਜੀ, ਦੁਆਬਾ ਰੇਡੀਓ ਦੇ ਮੰਚ 'ਤੇ ਤੁਹਾਡਾ ਨਿੱਘਾ ਸਵਾਗਤ ਹੈ।
3: ਹੈਲੋ ਜੀ, ਦੁਆਬਾ ਰੇਡੀਓ ਦੇ ਸਾਰੇ ਦਰਸ਼ਕਾਂ ਨੂੰ ਹਰਜੀਤ ਰੂਬੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਧੰਨਵਾਦ ਕਰਦੀ ਹਾਂ ਦੁਆਬਾ ਰੇਡੀਓ ਦੀ ਸਾਰੀ ਹੀ ਟੀਮ ਦਾ, ਜਿਨ੍ਹਾਂ ਨੇ ਇੱਕ ਵਾਰੀ ਫਿਰ ਤੋਂ ਅੱਜ ਸਾਨੂੰ ਆਪਣਾ ਨਿੱਘਾ ਸੁਨੇਹਾ ਦੇ ਕੇ ਕਵੀ ਦਰਬਾਰ ਵਿੱਚ ਫਿਰ ਤੋਂ ਸ਼ਾਮਿਲ ਹੋਣ ਲਈ ਕਿਹਾ। ਸੋ ਮੈਂ ਹਾਜ਼ਰ ਹੋਈ ਹਾਂ ਜੀ ਇੱਕ ਵਿਦਾਈ ਸੌਂਗ ਲੈ ਕੇ। ਉਮੀਦ ਕਰਦੀ ਹਾਂ ਕਿ ਆਪ ਸਭ ਨੂੰ ਵਧੀਆ ਲੱਗੇਗਾ। ਸੋ ਹਾਜ਼ਰ ਹੈ ਜੀ

ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਇਹ ਵੀ ਪਰਾਈਆਂ ਜਾਈਆਂ ਮਾਪਿਆਂ ਤੇਰੇ ਵੀਰਾਂ ਲੜ ਲਾਈਆਂ, ਤੇਰੇ ਵੀ ਮਾਪਿਆਂ ਧੀਏ ਜਗਦੀ, ਤੇਰਿਆਂ ਵੀ ਮਾਪਿਆਂ ਧੀਏ ਜਗ ਤੀਰੀ ਤੇ ਨਿਭਾਈ, ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ, ਜਾ ਸਹੁਰੇ ਕਰ ਧੀਏ ਲੈ ਜਾ ਲਾਡਾਂ ਭਰੀ ਵਿਦਾਈ।

ਦਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਮਾਮੇ ਮਾਸੀਆਂ ਭੂਆ ਰੋਵਣ ਤੈਨੂੰ ਬਰਾਵਣ ਚਾਚੀ ਤਾਈ ਭੈਣ ਨਿਆਣੀ ਬੱਕਰੀ ਪਾਰੋਵੇ ਭੈਣ ਨਿਆਣੀ ਬੱਕਰੀ ਪਾਰੋਵੇ ਜਾਂਦੀ ਨਹੀਂ ਬਰਾਈ ਚਾਚੇ ਤਾਏ ਬਾਬਲ ਤੈਨੂੰ ਅਣਖਾਂ ਦੀ ਗੱਠ ਫੜਾਈ ਸਹੁਰੇ ਘਰ ਜਾ ਧੀਏ ਕਰ ਲਈ ਫਰਜ਼ਾਂ ਦੀ ਕਮਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ ਜਾ ਸਹੁਰੇ ਘਰ ਧੀਏ ਲੈ ਜਾ ਲੱਟਾਂ ਭਰੀ ਵਿਦਾਈ।

0: ਖੰਡਾਈ ਚੁੱਕ ਲਤੀਏ ਜਾ ਕੇ ਜਿੱਥੇ ਲੇਖਾਂ ਚੋਕ ਖੰਡਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਜਾ ਸਹੁਰੇ ਕਰਤੀਏ ਲੈ ਜਾ ਲਾਡਾਂ ਭਰੀ ਵਿਦਾਈ ਧੰਨਵਾਦ ਜੀ
1: ਹਰਜੀਤ ਰੂਬੀ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਜਲੰਧਰ ਦੀ ਤਹਿਸੀਲ ਫਲੌਰ ਦੇ ਇਤਿਹਾਸਿਕ ਪਿੰਡ ਦਸਾਂਝ ਕਲਾਂ ਦੇ ਸ਼ਾਇਰ ਰਾਮ ਪ੍ਰਕਾਸ਼ ਟੋਨੀ ਜੀ ਨੂੰ ਸੱਦਾ ਦੇਣ ਜਾ ਰਿਹਾ ਕਿ ਉਹ ਆਉਣ ਅਤੇ ਆਪਣੀ ਰਚਨਾ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨ ਅਤੇ ਉਹ ਲਿਖਦੇ ਨੇ ਜਿੰਦਾ ਜਿਸ ਦੀ ਜ਼ਮੀਰ ਹੈ। ਰਾਮ ਪ੍ਰਕਾਸ਼ ਟੋਨੀ ਜੀ ਤੁਹਾਡਾ ਸਵਾਗਤ ਹੈ।
2: ਸਤਿਕਾਰਯੋਗ ਸਾਥੀਓ, ਮੇਰੀ ਰਚਨਾ ਹੈ ਜੀ ਜਿੰਦਾ ਜਿਸ ਦੀ ਜ਼ਮੀਰ ਹੈ। ਜਿੰਦਾ ਜਿਸ ਦੀ ਜ਼ਮੀਰ ਹੈ, ਆਦਮੀ ਉਹ ਅਮੀਰ ਹੈ। ਕੀਤੇ ਜਿਸਨੇ ਵੱਡੇ ਕੱਪੜੇ, ਕੀਤੇ ਜਿਸਨੇ ਵੱਡੇ ਕੱਪੜੇ, ਬਣਿਆ ਉਹ ਕੱਲ ਵਜ਼ੀਰ ਹੈ, ਬਣਿਆ ਉਹ ਕੱਲ ਵਜ਼ੀਰ ਹੈ। ਅਮੀਰ ਸੀ ਸੱਭਿਆਚਾਰ ਸਾਡਾ, ਅਮੀਰ ਸੀ ਸੱਭਿਆਚਾਰ ਸਾਡਾ। ਗਾਇਕਾਂ ਕੀਤਾ ਲੀਰੋ ਲੀਰ ਹੈ, ਗਾਇਕਾਂ ਕੀਤਾ ਲੀਰੋ ਲੀਰ ਹੈ। ਪਹਿਲਾਂ ਪਾਲੇ ਘੋਗੜ ਬਿੱਲੇ, ਪਹਿਲਾਂ ਪਾਲੇ ਘੋਗੜ ਬਿੱਲੇ, ਹੁਣ ਸੀਨੇ ਮਾਰਦਾ ਤੀਰ ਹੈ, ਹੁਣ ਸੀਨੇ ਮਾਰਦਾ ਤੀਰ ਹੈ। ਦੁੱਧ ਤਾਂ ਸਾਰਾ ਡੈਰੀ ਜਾਵੇ, ਦੁੱਧ ਤਾਂ ਸਾਰਾ ਡੈਰੀ ਜਾਵੇ, ਤਾਈਓ ਕਾਨਾ ਸਰੀਰ ਹੈ, ਤਾਈਓ ਕਾਨਾ ਸਰੀਰ ਹੈ। ਸੁਧਰ ਜਾਂਦੇ ਵੱਡੇ ਵੱਡੇ, ਸੁਧਰ ਜਾਂਦੇ ਵੱਡੇ ਵੱਡੇ, ਡੰਡਾ ਲੁੱਚਿਆਂ ਦਾ ਪੀਰ ਹੈ, ਡੰਡਾ ਲੁੱਚਿਆਂ ਦਾ ਪੀਰ ਹੈ। ਘਰ ਘਰ ਰਾਂਝੇ ਜੰਮਦੇ ਨੇ, ਘਰ ਘਰ ਰਾਂਝੇ ਜੰਮਦੇ ਨੇ, ਪਿੱਟਦੀ ਫਿਰਦੀ ਹੀਰ ਹੈ, ਪਿੱਟਦੀ ਫਿਰਦੀ ਹੀਰ ਹੈ। ਕਾਤਲ ਦੇ ਗਲ ਫੁੱਲ ਪੈਂਦੇ, ਕਾਤਲ ਦੇ ਗਲ ਫੁੱਲ ਪੈਂਦੇ, ਸੱਚ ਦੇ ਅੱਖੀਂ ਨੀਰ ਹੈ, ਸੱਚ ਦੇ ਅੱਖੀਂ ਨੀਰ ਹੈ। ਅਸੀਂ ਇੱਕੋ ਮਾਂ ਦੇ ਜਾਏ ਹਾਂ, ਅਸੀਂ ਇੱਕੋ ਮਾਂ ਦੇ ਜਾਏ ਹਾਂ, ਵਿੱਚ ਮਜਮਾ ਪਾਈ ਲਕੀਰ ਹੈ, ਵਿੱਚ ਮਜਮਾ ਪਾਈ ਲਕੀਰ ਹੈ। ਟੋਨੀ ਜੋ ਹੱਕਾਂ ਲਈ ਲੜਦਾ ਹੈ, ਟੋਨੀ ਜੋ ਹੱਕਾਂ ਲਈ ਲੜਦਾ ਹੈ, ਦਸਾਂਝ ਉਹ ਬਹਾਦਰ ਵੀਰ ਹੈ, ਦਸਾਂਝ ਉਹ ਬਹਾਦਰ ਵੀਰ ਹੈ। ਧੰਨਵਾਦ ਜੀ।
1: ਰਾਮ ਪ੍ਰਕਾਸ਼ ਟੋਨੀ ਤੋਂ ਬਾਅਦ ਹੁਣ ਮੈਂ ਕਪੂਰਥਲਾ ਬਸਦੀ ਸਾਡੀ ਸ਼ਾਇਰਾ ਰਜਨੀ ਵਾਲੀਆ ਨੂੰ ਕਾਮੇ ਫਲ ਦੇ ਵਿੱਚ ਸੱਦਾ ਦੇਣ ਜਾ ਰਿਹਾ। ਰਜਨੀ ਵਾਲੀਆ ਜੀ ਆਪਣੀ ਕਵਿਤਾ ਵਿੱਚ ਲਿਖਦੇ ਨੇ, ਮਿੱਟੀ ਨਾਲ ਮੁਹੱਬਤ ਹੋ ਗਈ। ਆਓ ਪਿਆਰੇ ਸਰੋਤੇ, ਦੇਖੀਏ ਉਹ ਕਿਵੇਂ ਮਿੱਟੀ ਨਾਲ ਮੁਹੱਬਤ ਕਰਦੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਸਵਾਗਤ ਹੈ।
3: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ, ਮਿੱਟੀ।

0: ਧੰਨਵਾਦ ਜੀ।
1: ਅੱਜ ਦੀ ਕਾ ਮਹਿਫਲ ਦੇ ਅਖੀਰ ਦੇ ਉੱਤੇ ਸਾਡੀ ਸ਼ਾਇਰਾ ਜਿਹੜੀ ਆ ਲੁਧਿਆਣਾ ਬਸਤੀ ਹਾਜ਼ਰ ਹੋ ਰਹੀ ਹੈ, ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਜਿਹੜੇ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਰਹਿ ਚੁੱਕੇ ਨੇ ਤੇ ਅੱਜ ਕੱਲ ਜਿਹੜਾ ਆ ਉਹ ਕੈਨੇਡਾ ਦੇ ਸ਼ਹਿਰ ਵਿਨੀਪੈਗ ਦੇ ਵਿੱਚ ਰਹਿ ਰਹੇ ਨੇ ਤੇ ਸਾਡੀਆਂ ਕਾ ਮਹਿਫਲਾਂ ਦੇ ਵਿੱਚ ਤੇ ਸਾਡੇ ਦੁਆਬਾ ਰੇਡੀਓ ਦੇ ਪ੍ਰੋਗਰਾਮਾਂ ਦੇ ਵਿੱਚ ਉਹ ਅਕਸਰ ਆਉਂਦੇ ਰਹਿੰਦੇ ਨੇ। ਤੇ ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ, ਤੁਹਾਨੂੰ ਦੁਆਬਾ ਰੇਡੀਓ ਦੇ ਮੰਚ ਤੇ ਨਿੱਘਾ ਜੀ ਆਇਆ ਤੇ ਆਓ ਤੇ ਆਪਣੀ ਕਵਿਤਾ ਅਨਹਦ ਨਾਲ ਜਿਹੜੀ ਆ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰੋ। ਡਾਕਟਰ ਪ੍ਰਿਤਪਾਲ ਕੌਰ ਚਾਹਲ ਜੀ,
2: ਸਾਰੇ ਦਰਸ਼ਕਾਂ ਨੂੰ ਡਾਕਟਰ ਪ੍ਰਿਤਪਾਲ ਕੌਰ ਚਾਹਲ ਦਾ ਪਿਆਰ ਭਰਿਆ ਸਤਿਕਾਰ ਭਰਿਆ ਸਤਿ ਸ੍ਰੀ ਅਕਾਲ। ਅੱਜ ਮੈਂ ਤੁਹਾਡੇ ਅੱਗੇ ਜਿਹੜੀ ਕਵਿਤਾ ਲੈ ਕੇ ਹਾਜ਼ਰ ਹੋਈ ਹਾਂ ਉਹ ਸਮਰਪਿਤ ਹੈ ਉਹਨਾਂ ਸਾਰੇ ਨੌਜਵਾਨਾਂ ਨੂੰ, ਈਵਨ ਬੱਚਿਆਂ ਨੂੰ, ਜਿਹੜੇ ਚਿੱਟੇ ਦੀ ਮਾਰ ਵਿੱਚ ਆ ਕੇ ਆਪਣੀ ਜ਼ਿੰਦਗੀ ਖਰਾਬ ਕਰਦੇ ਆ, ਨਾ ਸਿਰਫ ਆਪਣੀ ਬਲਕਿ ਆਪਣੇ ਘਰਦਿਆਂ ਦੀ ਵੀ, ਆਪਣੇ ਨਾਲਦਿਆਂ ਦੀ ਵੀ। ਇਹ ਮੇਰੀ ਕਵਿਤਾ ਦਾ ਸਿਰਲੇਖ ਹੈ ਅਣਹਤ ਨਾਦ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਹੁੰਦਾ ਉਹ ਨਵਾਬ ਏ। ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਗੱਠਵਾਂ ਸਰੀਰ ਉਹਦਾ ਉੱਚਾ ਲੰਮਾ ਕੱਦ ਸੀ, ਪੜ੍ਹਾਈ ਵਿੱਚ ਤੇਜ ਹੁਸ਼ਿਆਰ ਬੇਹੱਦ ਸੀ, ਗਾਉਂਦਾ ਸੀ ਉਹ ਜਿਵੇਂ ਅਨਹਦ ਨਾ ਦੇ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, 6 ਫੁੱਟਾ ਕੱਦ ਉਹਦਾ ਨਸ਼ਿਆਂ ਨੇ ਖਾ ਲਿਆ, ਰੰਗ ਬਦਰੰਗ ਹੋਇਆ ਮਰਜ਼ਾਂ ਨੇ ਢਾ ਲਿਆ, ਧੌਂਖਾ ਜਿਹਾ ਰੰਗ ਲੱਗੇ ਭੁੰਨਿਆ ਕਬਾਬ ਏ। ਮੇਰਾ ਉਹ ਜਮਾਤੀ ਮੈਨੂੰ ਅੱਜ ਤੱਕ ਯਾਦ ਏ। ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਤੁਰ ਗਿਆ ਬਾਪ ਬੜੀ ਮਾਂ ਮਜ਼ਬੂਰ ਸੀ, ਅਰਸ਼ਾਂ ਤੋਂ ਉਤਰੀ ਭੈਣ ਕੋਈ ਹੋਰ ਸੀ, ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ। ਹੋਇਆ ਲਾ ਇਲਾਜ ਹੋਇਆ ਘਰ ਬਰਬਾਦ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਉਹਦੀ ਵੱਟੀ ਵੱਲੋਂ ਲਿਖਿਆ ਚਾਰ ਲੈਣਾ ਕਿ ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਤੁਰ ਜਾਣ ਵਾਲਿਆ ਤੂੰ ਦੱਸਦਾ ਕਸੂਰ ਮੇਰਾ, ਰੱਬ ਨੇ ਕਿਉਂ ਜ਼ਿੰਦਗੀ ਚ ਤੋੜਿਆ ਗਰੂਰ ਮੇਰਾ। ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰੇ ਇਸ ਸਵਾਲ ਦਾ ਨਾ ਮਿਲਦਾ ਜਵਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਤੁਰ ਗਿਓ ਤੂੰ ਚੰਨਾ ਜ਼ਿੰਦ ਅਸਾਂ ਗਾਲ ਲਈ, ਵਿਛੋੜੇ ਵਾਲੀ ਅੱਗ ਵਿੱਚ ਜ਼ਿੰਦ ਅਸਾਂ ਬਾਲ ਲਈ, ਤੇਰੇ ਬਾਝੋਂ ਹੋਇਆ ਹੁਣ ਸਾਡਾ ਬੁਰਾ ਹਾਲ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ। ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਘਾਟ ਰੁਜ਼ਗਾਰ ਦੀ ਨੇ ਮਾਰਤੇ ਗਰੀਬ ਲੋਕ, ਨਸ਼ਿਆਂ ਦੀ ਮਾਰ ਨੇ ਵੀ ਨਾ ਛੱਡੇ ਨੇ ਅਮੀਰ ਲੋਕ। ਸਰਕਾਰ ਨੂੰ ਕੀ ਦੋਸ਼ ਦੇਣਾ, ਸਰਕਾਰ ਨੂੰ ਕੀ ਦੋਸ਼ ਦੇਣਾ, ਹੋਵੇ ਆਪਾਂ ਜੇ ਖਰਾਬ ਏ, ਮੇਰਾ ਉਹ ਜਮਾਤੀ ਮੈਨੂੰ ਹੁਣ ਤੱਕ ਯਾਦ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ, ਕੁੰਡੀਆਂ ਸੀ ਮੁੱਛਾਂ ਜਿਵੇਂ ਲੱਗਦਾ ਨਵਾਬ ਏ।
1: ਪ੍ਰਿਤਪਾਲ ਕੌਰ ਚਾਹਲ ਜੀ ਦੀ ਕਵਿਤਾ ਦੇ ਨਾਲ ਹੀ ਸਾਡਾ ਅੱਜ ਦਾ ਕਵੀ ਦਰਬਾਰ ਇੱਥੇ ਸਮਾਪਤ ਹੁੰਦਾ ਏ। ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਤੋਂ ਵਿਦਾ ਲਵਾਂ, ਮੈਂ ਸਾਰੇ ਸ਼ਾਇਰ ਦੋਸਤਾਂ ਦਾ ਜਿਨ੍ਹਾਂ ਨੇ ਸਾਡੀ ਅੱਜ ਦੀ ਕਾ ਮਹਿਫਲ ਨੂੰ ਚਾਰ ਚੰਨ ਲਾਏ ਉਹਨਾਂ ਦਾ ਤੇ ਜਿਹੜੇ ਸਰੋਤਿਆਂ ਨੇ ਸਾਡੀ ਕਾ ਮਹਿਫਲ ਨੂੰ ਸੁਣਿਆ ਅਸੀਂ ਉਹਨਾਂ ਦੇ ਬਹੁਤ ਬਹੁਤ ਧੰਨਵਾਦੀ ਹਾਂ। ਤੇ ਅੰਤ ਵਿੱਚ ਹਰਵੰਸ਼ ਸਿੰਘ ਵੱਲੋਂ ਸਾਰੇ ਪਰਿਵਾਰ ਨੂੰ ਜਿਹੜਾ ਆ ਇੱਕ ਵਾਰ ਫਿਰ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ, ਆਮੀਨ।

Oh,

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ, ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

ਇਹ ਪਾਵਨ ਸ਼ਬਦ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਅੰਦਰ ਤਿਲੰਗ ਰਾਗ ਵਿੱਚ ਦਰਜ ਹੈ। ਭਗਤ ਕਬੀਰ ਜੀ ਮਨੁੱਖ ਨੂੰ ਉਪਦੇਸ਼ ਕਰ ਰਹੇ ਹਨ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ, ਇਹ ਜੋ ਦੁਨੀਆ ਸਿਹਰ ਮੇਲਾ ਦਸਤਗੀਰੀ ਨਾ ਹੈ। ਹੇ ਬੰਦੇ, ਤੂੰ ਹਰ ਰੋਜ਼ ਆਪਣੇ ਦਿਲ ਆਪਣੇ ਹਿਰਦੇ ਵਿੱਚ ਉਸ ਪਰਮਾਤਮਾ ਦੀ ਭਾਲ ਕਰ ਅਤੇ ਐਵੇਂ ਘਬਰਾਹਟ ਵਿੱਚ ਨਾ ਭਟਕਦਾ ਫਿਰ। ਇਹ ਦੁਨੀਆ ਇੱਕ ਜਾਦੂ ਦਾ ਤਮਾਸ਼ਾ ਹੈ ਅਤੇ ਜਿਵੇਂ ਜਾਦੂ ਦੇ ਤਮਾਸ਼ੇ 'ਚੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਸੇ ਤਰ੍ਹਾਂ ਇਸ ਜਗਤ ਵਿੱਚੋਂ ਵੀ ਤੈਨੂੰ ਕੋਈ ਚੀਜ਼ ਪ੍ਰਾਪਤ ਨਹੀਂ ਹੋਣ ਵਾਲੀ। ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ। ਹੇ ਭਾਈ, ਬੇਅਰਥ ਬਹਿਸ ਕਰਨ ਲਈ ਬੇਦਾਂ ਕਿਤਾਬਾਂ ਦੇ ਹਵਾਲੇ ਦੇ ਕੇ ਐਵੇਂ ਫਜ਼ੂਲ ਗੱਲਾਂ ਕਰਨ ਨਾਲ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ। ਤੁਸੀਂ ਆਪਣੇ ਮਨ ਨੂੰ ਪਲਕ ਭਰ ਵੀ ਟਿਕਾ ਲਓ ਤਾਂ ਤੁਹਾਨੂੰ ਸਭਨਾਂ ਵਿੱਚ ਰੱਬ ਵੱਸਦਾ ਦਿਸ ਪਏਗਾ। ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾਹੇ, ਹੱਕ ਸੱਚ ਖਾਲਕ ਖਲਕ ਮਿਆਨੇ, ਸ਼ਿਆਮ ਮੂਰਤ ਨਾ ਹੈ। ਬੇਸਮਝ ਲੋਕ ਦੂਸਰੇ ਧਰਮਾਂ ਦੀਆਂ ਪੁਸਤਕਾਂ ਪੜ੍ਹ ਪੜ੍ਹ ਕੇ ਕਿ ਇਹਨਾਂ ਵਿੱਚ ਜੋ ਲਿਖਿਆ ਹੈ ਉਹ ਝੂਠ ਹੈ, ਖੁਸ਼ ਹੋ ਕੇ ਬਹਿਸ ਕਰ ਰਹੇ ਹਨ, ਪਰ ਸਦਾ ਥਿਰ ਰਹਿਣ ਵਾਲਾ ਪਰਮਾਤਮਾ ਸਭਨਾਂ ਜੀਆਂ ਵਿੱਚ ਵੱਸ ਰਿਹਾ ਹੈ। ਨਾ ਤਾਂ ਉਹ ਸੱਤਵੇਂ ਅਸਮਾਨ 'ਤੇ ਬੈਠਾ ਹੈ ਅਤੇ ਨਾ ਹੀ ਕ੍ਰਿਸ਼ਨ ਦੀ ਮੂਰਤੀ ਵਿੱਚ ਹੈ, ਉਹ ਤਾਂ ਸਰਬ ਵਿਆਪਕ ਹੈ। ਅਸਮਾਨ ਮਿਆਨੇ ਲਹੰਗ ਦਰੀਆ, ਗੁਸਲ ਕਰਦਨ ਬੂਤ, ਕਰ ਫਕਰ ਦਾਇਮ ਲਾਏ ਚਸ਼ਮੇ, ਜਹਿ ਤਹਾਂ ਮੌਜੂਦ। ਸੱਤਵੇਂ ਅਸਮਾਨ ਵਿੱਚ ਬੈਠਾ ਸਮਝਣ ਦੀ ਥਾਂ 'ਤੇ ਹੇ ਭਾਈ, ਉਹ ਪ੍ਰਭੂ ਰੂਪ ਦਰਿਆ ਤਾਂ ਅੰਤੇ ਕਰਨ ਵਿੱਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿੱਚ ਇਸ਼ਨਾਨ ਕਰਨਾ ਸੀ। ਸੋ ਸਦਾ ਉਸ ਦੀ ਬੰਦਗੀ ਕਰ, ਗਿਆਨ ਰੂਪੀ ਐਨਕ ਲਾ ਕੇ ਵੇਖ, ਉਹ ਹਰ ਥਾਂ ਮੌਜੂਦ ਹੈ। ਅੱਲਾ ਪਾਕੰ ਪਾਕ ਹੈ, ਸ਼ੱਕ ਕਰੋ ਜੇ ਦੂਸਰ ਹੋਏ, ਕਬੀਰ ਕਰਮ ਕਰੀਮ ਕਾ ਉਹ ਕਰੈ ਜਾਣੈ ਸੋਏ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਪਰਮਾਤਮਾ ਸਭ ਤੋਂ ਪਵਿੱਤਰ ਹਸਤੀ ਹੈ। ਮੈਂ ਇਸ ਗੱਲ ਵਿੱਚ ਤਾਂ ਸ਼ੱਕ ਕਰਾਂ ਜੇ ਉਸ ਵਰਗਾ ਕੋਈ ਹੋਰ ਵੀ ਹੋਵੇ ਤਾਂ। ਹੇ ਕਬੀਰ, ਉਹ ਮਨੁੱਖ ਹੀ ਇਹ ਗੱਲ ਸਮਝ ਸਕਦਾ ਹੈ ਜਿਸ ਨੂੰ ਵਾਹਿਗੁਰੂ ਸਮਝਣ ਯੋਗ ਕਰ ਦੇਵੇ। ਇਹ ਬਖਸ਼ਿਸ਼ ਉਸ ਪਰਮਾਤਮਾ ਦੇ ਆਪਣੇ ਹੱਥ ਵਿੱਚ ਹੈ। ਇਸ ਲਈ ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੇ।

Já tá

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਬੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ, ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸ ਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਰ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ।
1: ਬਿਲਕੁਲ
2: ਤੇ ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ। ਅੱਜ ਦੇ ਟਾਈਮ
1: ਹਾਂਜੀ
2: ਵਿੱਚ ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ
1: ਹਾਂਜੀ
2: ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪੇਅਰਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ
1: ਹਾਂਜੀ
2: ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ
2: ਹਾਂਜੀ
1: ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ
2: ਹਾਂਜੀ
1: ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ,
2: ਹਾਂਜੀ ਬਿਲਕੁਲ
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ
2: ਹਾਂ
1: ਸਕਦਾ ਮੇਰੇ
2: ਬਿਲਕੁਲ
1: ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ
1: ਹਾਂਜੀ
2: ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ
1: ਹਾਂਜੀ
2: ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ ਅਗਰ ਕੋਈ ਪਰਸਨ ਪ੍ਰਾਈਵੇਟ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ। ਹਾਂਜੀ,
1: ਜਾਂ
2: ਕੋਰਸ ਦੇ
1: ਕਰਵਾਏ
2: ਵਿੱਚ
1: ਜਾਂਦੇ ਨੇ ਜਿਹੜੇ ਕੋਰਸ?
2: ਹਾਂਜੀ, ਕਾਫੀ ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ
1: ਅੱਛਾ ਜੀ,
2: ਜਰਨਲਿਜ਼ਮ ਚ ਕਰਵਾਉਂਦੇ ਆ।
1: ਅੱਛਾ
2: ਤਾਂ ਸਭ
1: ਜੀ
2: ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ,
1: ਹਾਂਜੀ
2: ਉਹ ਆਫਰ ਕਰਦਾ ਹੈ BA JMC
1: ਅੱਛਾ ਜੀ,
2: ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ।
1: ਅੱਛਾ
2: ਜੋ
1: ਜੀ,
2: ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ ਹੈ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ
1: ਹਾਂਜੀ
2: ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ
1: ਬਿਲਕੁਲ
2: ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ।
1: ਅੱਛਾ ਜੀ,
2: ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਟੀਵੀ ਐਂਡ ਫਿਲਮਸ ਦੇ ਵਿੱਚ,
1: ਅੱਛਾ
2: ਮਤਲਬ
1: ਜੀ,
2: ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ
1: ਹਾਂਜੀ
2: ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ,
2: ਤੇ
1: ਇਲੈਕਟ੍ਰੋਨਿਕ
2: ਹਾਂਜੀ
1: ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ
2: ਜੀ,
1: ਨਾਲ,
2: ਹਾਂਜੀ
1: ਉਹ ਵੀ
2: ਹਾਂਜੀ
1: ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ, ਬਸ
1: ਅੱਛਾ ਜੀ,
2: ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਆ ਜਿੱਦਾਂ ਕਿ ਅਸੀਂ ਦੇਖਦੇ ਆ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਿਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ
2: ਲਿਖਣ ਦਾ,
1: ਪੇਸ਼ ਕਰਨੀ,
2: ਹਾਂਜੀ,
1: ਲਿਖਣ ਦੀ, ਲਿਖਣ ਦਾ ਹੁਨਰ ਹੋਣਾ ਚਾਹੀਦਾ,
2: ਰਾਈਟਿੰਗ
1: ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ ਹੈ,
2: ਜੀ,
1: ਉਹਨੂੰ
2: ਹਾਂਜੀ
1: ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ
1: ਹਾਂਜੀ,
2: ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼
1: ਠੀਕ ਹੈ,
2: ਪ੍ਰੋਡਿਊਸਰਸ ਹੋ ਗਿਆ, ਇਹ ਨਿਊਜ਼ ਪ੍ਰੋਡਿਊਸ ਕਰਦੇ ਆ, ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ
1: ਹਾਂਜੀ
2: ਆਰ ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ।
2: ਸੋਸ਼ਲ
1: ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ,
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ
1: ਹਾਂਜੀ
2: ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ
1: ਹਾਂਜੀ
2: ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ ਜਾਂ ਕੋਈ ਪੋਲੀਟੀਸ਼ੀਅਨ ਹੈ ਜਾਂ ਫਿਰ ਕੋਈ

0: ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ ਉਹਨਾਂ ਨੂੰ ਫਿਰ ਆਮਦਨ
1: ਜੀ
0: ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ
1: ਬਿਲਕੁਲ
0: ਹੋਣਗੇ ਜਾਂ ਉਹਨਾਂ ਨੂੰ
1: ਬਿਲਕੁਲ
0: ਚੰਗੀ ਪੇ ਕਰਦੇ ਹੋਣਗੇ।
1: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ,
0: ਹਾਂਜੀ
1: ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਹੈ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
0: ਬਿਲਕੁਲ ਬਿਲਕੁਲ ਹਾਂਜੀ।
1: ਜੀ
0: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ
1: ਹਾਂਜੀ
0: ਕੰਮਕਾਰ ਦੀ, ਉਹ
1: ਜੀ
0: ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਜਾਂ
1: ਹਾਂਜੀ
0: ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ ਹੈ, ਤਾਂ ਇਹਦੇ ਬਾਰੇ ਵੀ ਦੱਸੋ।
1: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੀ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ,
0: ਹਾਂਜੀ
1: ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ, ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ
0: ਹਾਂਜੀ
1: ਵਿੱਚ ਵੀ
0: ਹਾਂਜੀ
1: ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ,
0: ਬਿਲਕੁਲ ਜੀ
1: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਏ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ।
0: ਹਾਂਜੀ
1: ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ, ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ,
0: ਬਿਲਕੁਲ
1: ਤਾਂ
0: ਜੀ
1: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
0: ਹਾਂਜੀ ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
1: ਹਾਂਜੀ ਹਾਂ
0: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹਦਾ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
1: ਹਾਂਜੀ ਹਾਂ
0: ਸਰਕਾਰੀ
1: ਜਿਹੜੇ
0: ਤੌਰ 'ਤੇ ਚੱਲ ਰਹੇ ਨੇ ਉਹਨਾਂ ਦੇ ਵਿੱਚ ਵੀ ਕੰਮਕਾਰ
1: ਹਾਂਜੀ
0: ਹੋਵੇਗਾ।
1: ਉਹਨਾਂ 'ਚ ਵੀ ਕੰਮ ਹੋ ਸਕਦੇ ਹੈ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
0: ਹਾਂਜੀ ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
1: ਬਿਲਕੁਲ
0: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
1: ਬਿਲਕੁਲ
0: ਹੈ ਨਾ,
1: ਵਿਅਰਥ
0: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ।
1: ਜੀ
0: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
1: ਬਿਲਕੁਲ ਤੁਸੀਂ ਬੜੀ ਇੱਕ ਅੱਛਾ ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ,
0: ਹਾਂਜੀ
1: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ,
0: ਹਾਂਜੀ
1: ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ, ਕਿ
0: ਬਿਲਕੁਲ
1: ਉਹਨਾਂ
0: ਜੀ
1: ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ,
0: ਹਾਂਜੀ
1: ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ, ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
0: ਬਿਲਕੁਲ ਜੀ
1: ਤੇ ਜਿੱਦਾਂ ਕੋਈ ਨਵੀਆਂ

0: ਪੋਸਟਾਂ ਨਿਕਲਦੀਆਂ ਨੇ,
1: ਹਾਂਜੀ
0: ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਸਫੁਲ ਤਰੀਕੇ ਨੇ ਇਸ ਨੂੰ ਯੂਜ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ,
1: ਬਿਲਕੁਲ
0: ਫਿਊਚਰ
1: ਜੀ
0: ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ ਹੈ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਸਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਣਾ, ਤਾਂ ਉਹ
1: ਹਾਂਜੀ
0: ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈੱਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ
0: ਹਾਂਜੀ
1: ਸਾਰੇ ਵੈੱਬ ਚੈਨਲ ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ
0: ਹਾਂਜੀ
1: ਕਮਾਈ ਕਰ ਰਹੇ ਨੇ।
0: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਹੈ ਜਾਂ ਕੋਈ
1: ਹਾਂਜੀ
0: ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ ਚ ਹੈ, ਬਟ
1: ਬਿਲਕੁਲ
0: ਬੱਚੇ ਕੀ ਹੈ, ਬੱਚੇ ਨੂੰ ਉਸਨੂੰ ਪਹਿਚਾਨਣਾ ਚਾਹੀਦਾ ਹੈ, ਅਗਰ ਉਹ ਪਹਿਚਾਨ ਲੈਂਦਾ ਹੈ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਹੈ, ਤਾਂ ਇਸ ਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ,
1: ਹਾਂਜੀ
0: ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ ਹੈ, ਠੀਕ ਹੈ,
1: ਹਾਂਜੀ
0: ਆਪਣੀ ਕੋਈ ਵੀ ਕ੍ਰੀਏਟਿਵਿਟੀ, ਅਗਰ ਉਸਨੂੰ ਕੋਈ ਪੇਂਟਿੰਗ ਆਉਂਦੀ ਹੈ ਤਾਂ ਉਹ ਆਪਣੀ ਪੇਂਟਿੰਗ ਕੋਈ ਵੀ ਆਪਣੀ ਪੇਂਟਿੰਗ ਬਣਾ ਕੇ ਜਾਂ ਫਿਰ ਕੋਈ ਅੱਛਾ ਕੁਛ ਵੀ, ਕੋਈ ਮੇਕਅਪ ਆਰਟਿਸਟ ਬਣਨਾ ਚਾਹੁੰਦਾ ਜਾਂ ਫਿਰ ਕੁਛ ਵੀ
1: ਹਾਂਜੀ
0: ਕੋਈ ਅੱਛੀ ਚੀਜ਼ ਉਸਦੇ ਵਿੱਚ ਬਣਾ ਕੇ ਪੋਸਟ ਕਰੇ ਜਾ ਰਿਹਾ, ਤਾਂ ਉਸਨੂੰ ਲਾਈਕਸ ਆਉਂਦੇ ਆ, ਤਾਂ ਉਸਦੇ ਨਾਲ ਉਸਨੂੰ ਉਸਦੀ ਇਨਕਮ ਦਾ ਸੋਰਸ ਵੀ ਉਹ ਇੱਕ ਤਰ੍ਹਾਂ ਨਾਲ ਜੋ ਸੋਸ਼ਲ ਮੀਡੀਆ ਹੈ ਉਸਨੂੰ ਬਣਾ ਸਕਦਾ ਹੈ।
1: ਬਿਲਕੁਲ ਹਾਂਜੀ, ਜਿਸ ਤਰ੍ਹਾਂ ਕੋਈ ਜਿਹੜੇ ਹੈਗੇ ਆਪਣੇ ਆਲੇ ਦੁਆਲੇ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਇਹੋ ਜਿਹੇ ਕੰਮ ਹੁੰਦੇ ਨੇ ਜਿਨ੍ਹਾਂ ਬਾਰੇ ਅਸੀਂ ਜਾਣਕਾਰੀ ਦੇ ਸਕਦੇ ਹਾਂ ਵੀ ਸਾਡੇ ਏਰੀਏ ਦੇ ਵਿੱਚ ਆਹ ਕੰਮ ਹੋ ਰਹੇ ਨੇ,
0: ਬਿਲਕੁਲ
1: ਉਹਨਾਂ ਦੇ ਵੀਡੀਓ
0: ਬਿਲਕੁਲ
1: ਬਣਾ ਕੇ ਜਾਂ ਅਸੀਂ ਹੋਰ
0: ਹਾਂਜੀ
1: ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਬਾਰੇ
0: ਹਾਂਜੀ
1: ਵੀਡੀਓ ਬਣਾ ਕੇ ਵੀ ਪਾ ਸਕਦੇ ਹਾਂ।
0: ਬਿਲਕੁਲ
1: ਅਤੇ
0: ਬਿਲਕੁਲ
1: ਇੱਕ ਮੇਰੇ ਖਿਆਲ ਦੇ ਵਿੱਚ ਨੌਜਵਾਨਾਂ ਨੂੰ ਇਹ ਵੀ ਨਹੀਂ ਪਤਾ ਕਿ ਜਿਹੜਾ ਯੂਟਿਊਬ ਹੈ ਜਾਂ ਫੇਸਬੁੱਕ ਹੈ, ਇਸ ਤਰ੍ਹਾਂ ਦੀਆਂ ਕਈ ਐਪਸ ਹੈਗੀਆਂ ਨੇ ਜਿਹੜੀਆਂ ਉੱਥੇ ਅਕਾਊਂਟ ਬਣਾ ਕੇ ਕੰਮ ਕਰਨ ਵਾਲਿਆਂ ਨੂੰ ਪੈਸੇ ਵੀ ਦਿੰਦੀਆਂ ਨੇ।
0: ਹਾਂ ਬਿਲਕੁਲ,
1: ਹਾਂਜੀ, ਇਹਦੇ ਬਾਰੇ ਵੀ ਜੇ ਤੁਸੀਂ ਥੋੜ੍ਹੀ ਜਿਹੀ ਵਿਸਥਾਰ 'ਚ ਗੱਲ ਕਰੋ ਤਾਂ ਵਧੀਆ ਹੋਵੇਗਾ।
0: ਇਸ ਦੇ ਵਿੱਚ ਇਹ ਹੈ ਕਿ ਦੇਖੋ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਜੇ ਅਗਰ ਤੁਸੀਂ ਕੋਈ ਅੱਛਾ ਕੰਮ ਕਰ ਰਹੇ ਹੋ
1: ਹਾਂਜੀ,
0: ਤਾਂ ਉਸ ਨੂੰ ਲਾਈਕਸ, ਜ਼ਿਆਦਾ ਲਾਈਕਸ ਮਿਲਦੇ ਆ, ਤਾਂ ਜ਼ਿਆਦਾ ਲਾਈਕਸ ਮਿਲਣ ਵਾਲੀਆਂ ਜੋ ਵੀ ਵੀਡੀਓਜ਼ ਨੇ ਜਾਂ ਜੋ ਵੀ ਹੈ, ਤਾਂ ਉਹਨਾਂ
1: ਜਾਨ
0: ਨੂੰ,
1: ਦੇ ਵਿਊ ਜ਼ਿਆਦਾ ਹੁੰਦੇ ਆ,
0: ਹਾਂਜੀ ਵਿਊਜ਼ ਜ਼ਿਆਦਾ ਹੁੰਦੇ ਆ, ਤਾਂ ਉਹ ਉਹਨਾਂ ਨੂੰ ਹਾਇਰ ਵੀ, ਮਤਲਬ ਉਹਨਾਂ ਨੂੰ ਐਡਵਰਟਾਈਜ਼ਮੈਂਟ ਲਈ ਯੂਜ਼ ਵੀ ਕਰਦੇ ਆ।
1: ਹਾਂਜੀ
0: ਹਾਂ, ਜਿੱਦ ਉਹਦੇ ਵਿੱਚ ਕੋਈ ਅੱਛੇ ਪ੍ਰੋਡਕਟ ਦੀ ਐਡਵਰਟਾਈਜ਼ਿੰਗ ਦੇ ਲਈ ਉਹ ਯੂਜ਼ ਕਰਨਾ ਅਗਰ ਕਿਸੇ ਨੇ, ਤਾਂ ਉਹ ਐਡਵਰਟਾਈਜ਼ਮੈਂਟ ਪਾਉਣ ਵਾਲਾ ਤੁਹਾਨੂੰ ਪੇਮੈਂਟ ਕਰੇਗਾ ਔਰ ਆਪਣੀ ਐਡਵਰਟਾਈਜ਼ਮੈਂਟ ਉਹਨਾਂ ਦੀ ਵੀਡੀਓਜ਼ ਵਗੈਰਾ ਦੇ ਵਿੱਚ ਪਾਣੀ ਸ਼ੁਰੂ ਕਰ ਦੇਣਗੇ, ਤਾਂ
1: ਹਾਂਜੀ
0: ਇਸ ਦੇ ਥਰੂ ਵੀ ਤੁਹਾਡਾ ਇਨਕਮ ਦਾ ਸੋਰਸ ਜੋ ਹੈ ਜਨਰੇਟ ਹੋ ਜਾਏਗਾ। ਇੱਕ
1: ਸਾਡੇ ਨੌਜਵਾਨਾਂ ਨੂੰ ਇਹ ਵੀ ਦੱਸਣ ਦੀ ਗੱਲ ਹੈ, ਦੇਖੋ ਵੀ ਜਿਹੜੇ ਕਲਾਕਾਰ ਨੇ ਉਹ ਆਪਸ ਦੇ ਵਿੱਚ ਇੱਕ ਦੂਜੇ ਨਾਲ ਵਿਵਾਦ ਛੇੜਦੇ ਆ, ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ, ਇੱਕ ਦੋ ਕਲਾਕਾਰ ਜਿਹੜੇ ਇੱਕ ਦੂਜੇ ਦੇ ਵਿਰੁੱਧ ਬੋਲਦੇ ਨੇ ਅਤੇ ਨੌਜਵਾਨ ਉਹਨਾਂ ਦੀ ਹਾਂ 'ਚ ਹਾਂ ਬੁਲਾਉਂਦੇ, ਉਹਨਾਂ ਦੇ ਪਿੱਛੇ ਲੜਾਈ ਝਗੜੇ ਕਰਦੇ ਨੇ, ਪਰ ਉਹਨਾਂ ਦੇ ਵਿਊ ਵੱਧਦੇ ਨੇ, ਉਹ ਸਿਰਫ ਇਸ ਚੀਜ਼ ਦਾ ਫਾਇਦਾ ਲੈਂਦੇ ਨੇ ਨੌਜਵਾਨਾਂ ਨੂੰ ਮਗਰ ਲਾ ਕੇ ਵੀ ਇਹ ਕੋਈ ਵਿਵਾਦਤ ਗੱਲ ਕਰਕੇ ਕਿਸੇ ਪ੍ਰਤੀ, ਅਤੇ ਨੌਜਵਾਨ ਉਹਨਾਂ ਨੂੰ ਦੇਖਦੇ ਆ, ਉਹਨਾਂ ਦੇ ਵਿਊ ਵੀ ਵੱਧਦੇ ਨੇ ਅਤੇ ਉਹ ਕਮਾਈ ਕਰ ਰਹੇ ਨੇ, ਇਹ ਆਪਣਾ ਜਿਹੜਾ ਹੈਗਾ ਐਨਰਜੀ ਸਮਾਂ ਪੈਸਾ ਉਹ ਇੱਧਰ
0: ਸਭ
1: ਵਿਅਸਤ
0: ਹਾਂਜੀ
1: ਕਰਦੇ ਨੇ।
0: ਬਿਲਕੁਲ, ਮੈਂ ਇਸ ਪੱਖ ਦੇ ਵਿੱਚ ਨਹੀਂ ਆ ਕਿ ਸਾਡੇ ਅੱਜ ਦੇ ਜੋ ਨੌਜਵਾਨ ਹੈ ਉਹ ਇੰਨਾ ਜ਼ਿਆਦਾ ਐਕਟਿਵਲੀ ਜਾਂ ਫਿਰ ਇਮੋਸ਼ਨਲੀ ਕਿਸੇ ਕਿਸੇ ਵੀ ਕਲਾਕਾਰ ਨਾਲ ਕਿਸੇ ਵੀ ਨਾਲ ਅਟੈਚਡ ਹੋਣ, ਕਿਉਂਕਿ ਇੱਕ ਤਾਂ ਬੇਸਿਕਲੀ ਉਹਨਾਂ ਦੀ ਜੋ ਉਮਰ ਹੈ ਇਸ ਟਾਈਮ ਤੇ, ਜੋ ਇੱਕ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਨੂੰ ਸਭ ਤੋਂ ਜ਼ਿਆਦਾ ਉਹਨਾਂ ਦੇ ਲਈ ਪ੍ਰਾਇਓਰਿਟੀ ਉਹਨਾਂ ਦਾ ਫਿਊਚਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਜੋ
1: ਜੀ,
0: ਲੋਕ ਆਪਣਾ ਫਿਊਚਰ ਬਣਾ ਕੇ ਆਲਰੇਡੀ ਸੈੱਟ ਹੋ ਚੁੱਕੇ ਨੇ, ਜਿੱਦਾਂ ਕਿ ਸਾਡੇ ਤੁਸੀਂ ਕਹਿ ਰਹੇ ਹੋ ਕਿ ਕਲਾਕਾਰ ਹੈ ਜਾਂ ਜੋ ਵੀ ਹੈਗੇ ਹੈ ਆਪਣੇ
1: ਹਾਂਜੀ
0: ਸੈਲਿਬ੍ਰਿਟੀਜ਼ ਹੈ ਜਾਂ ਵਟਐਵਰ, ਤਾਂ ਉਹ ਤਾਂ ਇੱਕ ਤਰ੍ਹਾਂ ਨਾਲ ਆਪਣਾ ਫਿਊਚਰ ਕਰੀਅਰ ਸਭ ਕੁਝ ਬਣਾ ਕੇ ਸੈੱਟ ਨੇ ਆਲਰੇਡੀ। ਉਹਨਾਂ ਦੇ ਪਿੱਛੇ ਆਪਣਾ ਟਾਈਮ ਵੇਸਟ ਕਰਨ ਤੋਂ ਅੱਛਾ ਹੈ ਉਹਨਾਂ ਦੇ ਪਿੱਛੇ ਆਪਣੇ ਰਿਲੇਸ਼ਨਸ, ਆਪਣੇ ਫਰੈਂਡਸ ਨਾਲ ਲੜਾਈ ਝਗੜੇ ਕਰਕੇ ਮਤਲਬ ਦੁਨੀਆ ਬਣਾਉਣ ਨਾਲੋਂ ਅੱਛਾ ਹੈ ਕਿ ਤੁਸੀਂ ਆਪਣੇ ਫਿਊਚਰ ਦਾ ਕੁਛ ਕਰ ਲਓ।
1: ਬਿਲਕੁਲ,
0: ਜਿੰਨਾ ਦੇਰ ਤੁਸੀਂ ਇੱਕ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਕਿਸੇ ਕਲਾਕਾਰ ਦਾ ਜਾਂ ਕਿਸੇ ਵੀ ਸੈਲੀਬ੍ਰਿਟੀ ਦਾ ਕੁਝ ਵੀ ਰਿਵਿਊ ਪੜ੍ਹ ਰਹੇ ਹੋ ਜਾਂ ਫਿਰ ਵੀਡੀਓ ਦੇਖ ਰਹੇ ਹੋ, ਕੁਝ ਵੀ ਕਰ ਰਹੇ ਹੋ, ਠੀਕ ਹੈ, ਤਾਂ ਉਹ ਠੀਕ ਹੈ, ਤੁਸੀਂ ਇੱਕ ਇੰਟਰਟੇਨਮੈਂਟ ਪਰਪਸ ਦੇ ਲਈ ਦੇਖੋ, ਉਹਨੂੰ ਉੱਥੇ ਹੀ ਛੱਡ ਦਿਓ।
1: ਬਿਲਕੁਲ ਜੀ,
0: ਡੋਂਟ ਟੇਕ ਇਟ ਪਰਸਨਲੀ, ਉਸ ਨੂੰ
1: ਬਿਲਕੁਲ
0: ਪਰਸਨਲੀ ਨਾ ਲਓ, ਉਸ ਨੂੰ ਇਮੋਸ਼ਨਲੀ ਉਸ ਦੇ ਨਾਲ ਅਟੈਚ ਹੋਣ ਦੀ ਕੋਈ ਲੋੜ ਨਹੀਂ ਹੈ। ਉਸ ਨੂੰ ਤੁਸੀਂ ਆਪਣੇ ਨਾਲ ਮਤਲਬ ਉਸ ਨੂੰ ਸਿਰਫ ਤੁਸੀਂ ਇੱਕ ਐਜ਼ ਅ ਐਂਟਰਟੇਨਮੈਂਟ ਸੋਰਸ ਯੂਜ਼ ਕਰੋ, ਨਾਟ ਫੋਰ ਤੁਹਾਡੇ ਜੋ ਇਮੋਸ਼ਨਸ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਲਿੰਕ ਨਾ ਕਰੋ ਕਦੇ ਵੀ।
1: ਹਾਂਜੀ ਹਾਂਜੀ,
0: ਤੁਹਾਡੇ ਜੋ ਇਮੋਸ਼ਨਸ ਹੈ ਉਹ ਤੁਹਾਡੀ ਫੈਮਿਲੀਜ਼ ਲਈ ਹੋਣੇ ਚਾਹੀਦੀਆਂ, ਤੁਹਾਡੇ ਕਰੀਅਰ ਲਈ ਹੋਣੇ ਚਾਹੀਦੇ ਆ, ਤੁਹਾਨੂੰ ਜੋ ਤੁਹਾਡਾ ਪ੍ਰਾਈਮ ਮੇਨ ਫੋਕਸ ਹੋਣਾ ਚਾਹੀਦਾ ਉਹ ਤੁਹਾਡਾ ਕਰੀਅਰ ਹੋਣਾ ਚਾਹੀਦਾ ਹੈ।
1: ਬਿਲਕੁਲ
0: ਆਪਣੇ
1: ਜੀ,
0: ਕਰੀਅਰ ਦਾ ਇੱਕ ਗੋਲ, ਇੱਕ ਏਮ ਸੈਟ ਕਰੋ, ਕੋਈ ਅੱਛੀ ਪੋਜੀਸ਼ਨ ਤੇ ਪਹੁੰਚੋ, ਕੁਝ ਐਸਾ ਕਰੋ ਜਿਹਦੇ ਨਾਲ ਤੁਸੀਂ ਆਪਣੀ ਸੋਸਾਇਟੀ ਨੂੰ ਪ੍ਰੋਗਰੈਸ ਕਰ ਸਕੋ, ਆਪਣੀ ਫੈਮਿਲੀਜ਼ ਨੂੰ ਪ੍ਰੋਗਰੈਸ ਚ ਲੈ ਕੇ ਆ ਸਕੋ।
1: ਹਾਂਜੀ ਮੈਡਮ, ਤੁਸੀਂ ਬਹੁਤ ਵਧੀਆ ਵਿਚਾਰ ਮੀਡੀਆ ਦੇ ਖੇਤਰ ਸੰਬੰਧੀ ਪੇਸ਼ ਕੀਤੇ, ਨੌਜਵਾਨਾਂ ਨੂੰ ਇੱਕ ਵਧੀਆ ਦਿਸ਼ਾ ਦਿੱਤੀ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਅਤੇ ਅਖੀਰ ਦੇ ਵਿੱਚ ਮੈਂ ਚਾਹਾਂਗਾ ਵੀ ਜੇ ਕੋਈ ਹੋਰ ਤੁਸੀਂ ਗੱਲ, ਖਾਸ ਗੱਲ ਇਸ ਖੇਤਰ ਬਾਰੇ ਕਰਨੀ ਚਾਹੋ ਤਾਂ ਜ਼ਰੂਰ ਸਾਂਝੀ ਕਰੋ ਇੱਕ ਮਿੰਟ ਦੇ ਵਿੱਚ।
0: ਥੈਂਕ ਯੂ, ਮੈਂ ਵੀ ਬਹੁਤ ਧੰਨਵਾਦ ਕਰਦੀ ਹਾਂ ਜੀ ਦੁਆਬਾ ਰੇਡੀਓ ਦਾ ਕਿ ਤੁਹਾਨੂੰ ਤੁਸੀਂ ਮੈਨੂੰ ਮੌਕਾ ਦਿੱਤਾ ਤੁਹਾਡੇ ਨਾਲ ਜੁੜਨ ਦਾ ਔਰ ਨੌਜਵਾਨਾਂ ਤੱਕ ਆਪਣੇ ਵਿਊਜ਼ ਪਹੁੰਚਾਉਣ ਦਾ। ਤੇ ਮੇਰਾ ਜੋ ਨੌਜਵਾਨ ਪੀੜ੍ਹੀ ਹੈ ਸਾਡੀ, ਉਹਨਾਂ ਦੇ ਲਈ ਇਹੀ ਇੱਕ ਲਾਈਕ ਇੱਕ ਮੈਂ ਉਹਨਾਂ ਨੂੰ ਸਿਰਫ ਇੱਕ ਇਹੀ ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਧੰਨਵਾਦ, ਬਿਲਕੁਲ ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ, ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿੱਚ ਹਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 1 ਨਵੰਬਰ 2020 ਦਿਨ ਐਤਵਾਰ ਤੇ ਸ਼ਾਮ ਦੇ 5 ਵਜਦੇ ਹਨ ਤੇ ਅੱਜ ਅਸੀਂ ਆਪਣਾ 28ਵਾਂ ਕਵੀ ਦਰਬਾਰ ਸ਼ੁਰੂ ਕਰਨ ਜਾ ਰਹੇ ਹਾਂ ਤੇ ਤੁਸੀਂ ਸਾਰੇ ਜਾਣਦੇ ਹੋ ਵੀ 1 ਨਵੰਬਰ ਜਿਹੜਾ ਆ ਇਸ ਦਿਨ ਪੰਜਾਬੀ ਸੂਬਾ ਬਣਾਇਆ ਗਿਆ ਸੀ। ਇਸ ਦੇ ਨਾਲ ਦੀ ਨਾਲ 1 ਨਵੰਬਰ ਨੂੰ ਜਿਹੜਾ ਆ ਪੰਜਾਬ ਦੇ ਵਿੱਚ ਜਲੰਧਰ ਸ਼ਹਿਰ ਵਿਖੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਗਦਰੀ ਬਾਬਿਆਂ ਦੀ ਯਾਦ ਦੇ ਵਿੱਚ ਜਿਹੜਾ ਆ ਮੇਲਾ ਕਰਵਾਇਆ ਜਾਂਦਾ ਹੈ ਤੇ ਇਸ ਇਤਿਹਾਸਿਕ ਦਿਨ ਦੇ ਉੱਤੇ ਅੱਜ ਅਸੀਂ ਉਹ ਲੋਕ ਉਹ ਸ਼ਖਸੀਅਤਾਂ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਨੂੰ ਚੰਗਾ ਜੀਵਨ ਦੇਣ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤੇ ਕੁਰਬਾਨੀਆਂ ਕੀਤੀਆਂ ਉਹਨਾਂ ਨੂੰ ਯਾਦ ਕਰਦਿਆਂ ਜਿਹੜਾ ਆ ਅਸੀਂ ਆਪਣਾ ਕਵੀ ਦਰਬਾਰ ਸ਼ੁਰੂ ਕਰਾਂਗੇ। ਇਸ ਕਵੀ ਦਰਬਾਰ ਦੇ ਆਗਾਜ਼ ਲਈ ਮੈਂ ਜਰਮਨ ਵਸਦੇ ਸਾਡੇ ਸ਼ਾਇਰ ਤੇ ਗਾਇਕ ਦੋਸਤ ਜੋਗਿੰਦਰ ਪਰਮਾਲ ਨੂੰ ਸੱਦਾ ਦਿੰਦਾ, ਉਹ ਆਉਣ ਤੇ ਆਪਣੀ ਰਚਨਾ ਜਿਹੜੀ ਆ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਸਨਮੁਖ ਪੇਸ਼ ਕਰਨ। ਜੋਗਿੰਦਰ ਪਰਮਾਲ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਜੋਗਿੰਦਰਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਨਵਾਂ ਸ਼ਹਿਰ ਤੋਂ ਰਜਨੀ ਸ਼ਰਮਾ ਜੀ ਨੂੰ ਸੱਦਾ ਦਿੰਦਾ, ਉਹ ਆਉਣ ਅਤੇ ਆਪਣੇ ਸ਼ਬਦਾਂ ਦੀ ਸਾਂਝ ਸਰੋਤਿਆਂ ਦੇ ਨਾਲ ਪਾਉਣ। ਰਜੀ ਸ਼ਰਮਾ ਜੀ, ਤੁਹਾਡਾ ਸਵਾਗਤ ਹੈ।
1: ਹਾਂਜੀ, ਦੁਆਬਾ ਰੇਡੀਓ ਕੇ ਸ਼੍ਰੋਤਾਓਂ ਕੋ ਮੇਰੀ ਤਰਫ ਸੇ ਪਿਆਰ ਭਰੀ ਨਮਸਤੇ, ਸਤਿ ਸ਼੍ਰੀ ਅਕਾਲ, ਆਦਾਬ। ਆਜ ਏਕ ਬਾਰ ਫਿਰ ਆਪਕੇ ਸਾਹਮਣੇ ਮੈਂ ਆਪਣੀ ਗਜ਼ਲ ਲੈ ਕਰ ਆਈ ਹੂੰ, ਸਮਾਤ ਕੀਜੀਏਗਾ। ਇਸਕਾ ਮਤਲਬ ਹੈ, ਮਤ ਇਤਨੀ ਤੂੰ ਲਾਚਾਰੀ ਰੱਖ, ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਮਤ ਇਤਨੀ ਤੂੰ ਲਾਚਾਰੀ ਰੱਖ, ਥੋੜ੍ਹੀ ਸੀ ਦੁਨੀਆਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਕੁਚਲਾ ਜਾਏਗਾ ਸੜਕੋਂ ਪਰ, ਕਹਿਨੇ ਕੀ ਭੀ ਹੱਕਦਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਰੁਤਬਾ ਕਾਇਮ ਹੋਗਾ ਤੇਰਾ, ਦੁਸ਼ਮਨ ਥੋੜ੍ਹਾ ਮਯਾਰੀ ਰੱਖ। ਅਗਲਾ ਸ਼ੇਰ ਹੈ ਜੀ, ਖਾਲੀ ਨਾ ਹੋ ਜੇਬੇ ਤੇਰੀ, ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਖਾਲੀ ਨਾ ਹੋ ਜੇਬੇ ਤੇਰੀ, ਫਿਤਰਤ ਤੂੰ ਕਾਰੋਬਾਰੀ ਰੱਖ। ਸ਼ੇਰ ਹੈ ਜੀ, ਸੀਰਤ ਕੋ ਕਬ ਦੇਖੇ ਕੋਈ, ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਸੀਰਤ ਕੋ ਕਬ ਦੇਖੇ ਕੋਈ, ਸੂਰਤ ਪੇ ਤੂੰ ਫਨਕਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਆਪਣਾ ਕਾਮ ਨਿਕਲਵਾਨੇ ਕੋ, ਦੋ ਬੰਦੇ ਤੋਂ ਦਰਬਾਰੀ ਰੱਖ। ਅਗਲਾ ਸ਼ੇਰ ਹੈ ਜੀ, ਦਿੱਲੀ ਕੀ ਦਰਬਾਰੀ ਛੋੜੋ, ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਦਿੱਲੀ ਕੀ ਦਰਬਾਰੀ ਛੋੜੋ, ਗਾਓ ਕੀ ਨੰਬਰਦਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਲੈ ਬੈਠੇਗਾ ਸਾਦਾ ਪਨੀਏ, ਖੁਦ ਮੇ ਹਰਦਮ ਅਯਾਰੀ ਰੱਖ। ਦਿਲ ਸ਼ਾਇਰ ਸਾ, ਦਿਲ ਸ਼ਾਇਰ ਸਾ ਰਖਤਾ ਤੋ, ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਦਿਲ ਸ਼ਾਇਰ ਸਾ ਰਖਤਾ ਤੋ, ਸ਼ਬਦੋਂ ਕੀ ਫਨਕਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਸੁਰਖੀ ਮੇ ਗਰ ਰਹਿਣਾ ਹੈ ਤੋ, ਕਿੱਸੇ ਕੋ ਤੂੰ ਅਖਬਾਰੀ ਰੱਖ। ਨੇਕੀ ਕਰਕੇ ਦਾਮਨ ਭਰਲੇ, ਨੇਕੀ ਕਰਕੇ ਦਾਮਨ ਭਰਲੇ, ਜਾਣੇ ਕੀ ਬਸ ਤਿਆਰੀ ਰੱਖ, ਜਾਣੇ ਕੀ ਬਸ ਤਿਆਰੀ ਰੱਖ। ਸ਼ੁਕਰੀਆ, ਆਦਾਬ।
0: ਪਿਆਰੇ ਸਰੋਤਿਓ, ਪੰਜਾਬ ਦੇ ਵਿੱਚ ਇੱਕ ਇਹੋ ਜਿਹਾ ਸਥਾਨ ਹੈ ਜਿੱਥੇ ਸਤਲੁਜ ਤੇ ਬਿਆਸ ਦਰਿਆ ਜਿਹੜੇ ਆ ਉਹ ਇਕੱਠੇ ਹੁੰਦੇ ਨੇ, ਉਹਨਾਂ ਦਾ ਸੰਗਮ ਹੁੰਦਾ ਹੈ। ਉਸ ਥਾਂ ਦਾ ਨਾਂ ਹੈ ਹਰੀ ਕੇ ਪੱਤਣ। ਹਰੀ ਕੇ ਪੱਤਣ ਤੋਂ ਜਦੋਂ ਅਸੀਂ ਮੋਗਾ ਵੱਲ ਨੂੰ ਮਖੂ ਰੋਡ ਤੇ ਜਾਂਦੇ ਹਾਂ ਤਾਂ ਮਖੂ ਲੰਘ ਕੇ ਅੱਗੇ ਪਿੰਡ ਆਉਂਦਾ ਹੈ ਪੀਰ ਮੁਹੰਮਦ। ਪੀਰ ਮੁਹੰਮਦ ਦੇ ਵਿੱਚ ਵੱਸਦਾ ਹੈ ਸਾਡਾ ਸ਼ਾਇਰ ਵੀਰ ਸਿੰਘ ਬੀਰਾ। ਵੀਰ ਸਿੰਘ ਬੀਰਾ ਜੀ ਸਾਡੀ ਕਾਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆ ਰਹੇ ਨੇ, ਉਹਨਾਂ ਦਾ ਕਾਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਵੀਰ ਸਿੰਘ ਵੀਰਾ ਜੀ, ਜੀ ਆਇਆਂ ਨੂੰ,
2: ਸਾਰਿਆਂ ਨੂੰ ਹੱਥ ਜੋੜ ਕੇ ਵੀਰ ਸਿੰਘ ਵੀਰਾ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਮੈਂ ਕਵਿਤਾ ਤੁਹਾਨੂੰ ਸੁਣਾਉਣ ਜਾ ਰਿਹਾ ਹਾਂ ਉਸ ਕਵਿਤਾ ਦਾ ਸਿਰਲੇਖ ਹੈ ਫੁਲਕਾਰੀ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਨਾ ਫੁਲਕਾਰੀ ਕੱਢਣ ਕੁੜੀਆਂ, ਨਾ ਕੋਈ ਚਰਖਾ ਡਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਫੁੱਲ ਬੂਟੀਆਂ ਪਾ ਪੱਖੀਆਂ 'ਤੇ, ਹੁਣ ਨਾ ਕੋਈ ਝਾਲਰਾਂ ਲਾਵੇ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਚਰਖੇ 'ਤੇ ਤੰਦ ਪਾਵੇ ਨਾ ਕੋਈ, ਨਾ ਕੋਈ ਵੱਟੇ ਪੂਣੀ। ਰਹੇ ਨਾ ਕਿੱਧਰੇ ਖੂਹਾਂ ਦੇ ਪਾਣੀ, ਨਾ ਘੜਾ ਅਤੇ ਨਾ ਹੀ ਛੂਣੀ। ਤੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਧੰਮੀ ਵੇਲੇ ਹੁਣ ਉੱਠਣਾ ਭੁੱਲਿਆ, ਕੌਣ ਚਾਟੀ 'ਚ ਪਾਏ ਮਧਾਣੀ। ਵਿਰਲੇ ਹੀ ਘਰ ਵਿੱਚ ਦਿਸੇ ਲਵੇਰੀ, ਹੋਏ ਪੈਕਿੰਗ ਦੁੱਧ ਅਤੇ ਪਾਣੀ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਹੱਟੀ ਤੋਂ ਮਿਲਦਾ ਦਹੀਂ ਪੈਕਟ ਵਿੱਚ, ਕਿਹੜਾ ਮੁੱਲ ਲੈ ਖਾਵੇ। ਦੁੱਧ ਮਿਲੇ ਨਾ ਕਦੇ ਪੀਣ ਨੂੰ, ਤਾਕਤ ਕਿੱਥੋਂ ਆਵੇ। ਖੰਭ ਲਾ ਕਿਤੇ ਉੱਡੀ ਲਿਆਕਤ, ਮਾਡਰਨ ਹੋਇਆ ਜ਼ਮਾਨਾ। ਪੀਰ ਮੁਹੰਮਦ ਵਾਲਿਆ ਵੀਰੇ, ਅੱਜ ਹਰ ਕੋਈ ਲੱਗੇ ਬਗਾਨਾ। ਅੱਜ ਹਰ ਕੋਈ ਲੱਗੇ ਬਗਾਨਾ, ਅੱਜ ਹਰ ਕੋਈ ਲੱਗੇ ਬਗਾਨਾ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੀ ਕਵਿਤਾ ਕਿਸ ਤਰ੍ਹਾਂ ਦੀ ਤੁਹਾਨੂੰ ਲੱਗੀ ਜ਼ਰੂਰ ਦੱਸਣਾ ਜੀ।
0: ਵੀਰ ਸਿੰਘ ਵੀਰਾ ਜੀ ਤੋਂ ਬਾਅਦ ਹੁਣ ਅਸੀਂ ਪਟਿਆਲਾ ਤੋਂ ਸੱਦਾ ਦੇਣ ਜਾ ਰਹੇ ਹਾਂ ਕਿਰਨ ਸਿੰਗਲਾ ਜੀ ਨੂੰ। ਕਿਰਨ ਸਿੰਗਲਾ ਜੀ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਪਹਿਲੀ ਵਾਰੀ ਆਏ ਨੇ, ਤੇ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਨੂੰ ਜਿਹੜਾ ਹੈ ਬਹੁਤ ਵਧੀਆ ਜਿਹੜੀਆਂ ਗੱਲਾਂ ਕਰਕੇ ਜਾਣਗੇ, ਤੇ ਕਹਿ ਲਈਏ ਕਿ ਉਹ ਆਪਣੀ ਗੱਲਬਾਤ ਜਿਹੜੀ ਆ ਆਪਣੀ ਕਵਿਤਾ ਰਾਹੀਂ ਕਹਿਣਗੇ। ਕਿਰਨ ਸਿੰਗਲਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਕਵੀ ਦਰਬਾਰ ਦੇ ਵਿੱਚ ਨਿੱਘਾ ਸਵਾਗਤ ਹੈ।
3: ਹੈਲੋ ਜੀ, ਮੈਂ ਕਿਰਨ ਸਿੰਗਲਾ ਪਟਿਆਲਾ ਤੋਂ। ਸਭ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਇੱਕ ਲੋਕ ਗੀਤ ਬੋਲ ਰਹੀ ਹਾਂ, ਸੋ ਸੁਣਨਾ ਜੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਮੈਂ ਤੇਰੇ ਪੈਰ ਵਾਂਕੀਏ ਨਾਰੇ ਨੀ। ਸੜਕੇ ਸੜਕੇ ਜਾਂਦੀ ਏ ਮੁਟਿਆਰੇ ਨੀ, ਕੰਡਾ ਚੁਬਾ ਤੇਰੇ ਪੈਰ ਵਾਂਕੀਏ ਨਾਰੇ ਨੀ। ਕੌਣ ਕੱਢੂ ਤੇਰਾ ਕਾਂਡੜਾ ਮੁਟਿਆਰੇ ਨੀ, ਕੌਣ ਸਹੂ ਤੇਰੀ ਪੀੜ ਪਤਲੀਏ ਨਾਰੇ ਨੀ। ਪਾਬੋ ਕੱਢੂ ਮੇਰਾ ਕਾਂਡੜਾ ਸ਼੍ਰੀ ਪਾਈਆ ਵੇ, ਵੀਰ ਸਹੂ ਮੇਰੀ ਪੀੜ ਜਾਂਦੇ ਰਾਈਆ ਵੇ। ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਖੂਹੀ ਤੇ ਪਾਣੀ ਪਰੇਂਦੀਏ ਮੁਟਿਆਰੇ ਨੀ, ਪਾਣੀ ਦੀ ਕੁੱਟ ਪਿਲਾ ਪਤਲੀਏ ਨਾਰੇ ਨੀ। ਆਪਣਾ ਖਿੱਚਿਆ ਨਾ ਦਿਮਾਸ਼ੀ ਪਾਈਆ ਵੇ, ਲੱਜ ਪਈ ਖਿੱਚ ਪੀਵੇ ਜਾਂਦੇ ਅਰਾਈਆ ਵੇ। ਚਰਖੇ ਉੱਤੇ ਬੈਠੜੀ ਸੁਣ ਸੱਸੜੀਏ, ਸਿਰ ਤੋਂ ਕੜਾ ਲੋਹਾ ਨਿਪੋਲੀਏ ਸੱਸੜੀਏ। ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਤੜਕੇ ਦੀ ਤੂੰ ਗਈ ਨੀ ਸੁਣਨੂ ਹੈ ਨੀ, ਆਈ ਸਾਨੂੰ ਸ਼ਰਮ ਭੋਲੀਏ ਨੂੰ ਹੈ ਨੀ। ਪਤਲਾ ਜਿਹਾ ਇੱਕ ਗੱਭਰੂ ਸੁਣ ਸੱਸੜੀਏ, ਬੈਠਾ ਝਗੜਾ ਪਾ ਨਿਪੋਲੀਏ ਸੱਸੜੀਏ। ਕਿਹੋ ਜਿਹਾ ਉਹਦਾ ਰੰਗ ਸੀ ਸੁਣਨੂ ਹੈ ਨੀ, ਕਿਹੋ ਜਿਹੇ ਉਹਦੇ ਨੈਣ ਭੋਲੀਏ ਨੂੰ ਹੈ ਨੀ। ਦੇਵਰ ਜੈਸਾ ਰੰਗ ਸੀ ਸੁਣ ਸੱਸੜੀਏ, ਨਣ ਦੀ ਜੈਸੇ ਨੈਣ ਭੋਲੀਏ ਸੱਸੜੀਏ। ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਮੇਰਾ ਲੱਗਦਾ ਪੁੱਤ ਲੈ ਸੁਣ ਨੂੰ ਹੈ ਨੀ, ਤੇਰਾ ਲੱਗਦਾ ਕੰਤ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਪੋਲੀਏ ਨੂੰ ਹੈ ਨੀ, ਰੁਸਿਆ ਕੰਤ ਮਨਾ ਨੀ ਪੋਲੀਏ ਨੂੰ ਅੜੀਏ, ਆ ਲੈ ਦੁੱਧ ਦਾ ਛੰਨਾ ਤੂੰ ਸ਼ੀ ਪਾਈ ਆਵੇ, ਕੁੱਟ ਵਾਟੀ ਪੀ ਨੰਦੀ ਦੇ ਪਾਈ ਆਵੇ, ਕੁੱਟਾਂ ਵਾਟੀ ਪੀ ਨੰਦੀ ਦੇ ਪਾਈ ਆਵੇ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਦੁੱਧ ਦਾ ਛੰਨਾ ਨਾ ਪੀਵਾਂ ਮੁਟਿਆਰੇ ਨੀ, ਖੁਈ ਵਾਲੀ ਗੱਲ ਸੁਣਾ ਨੀ ਪੋਲੀਏ ਨਾਰੇ ਨੀ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ੀ ਪਾਈ ਆਵੇ, ਨਿੱਕੀ ਹੁੰਦੀ ਨੂੰ ਛੱਡ ਗਏ ਉਹ ਸ਼ੀ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦ ਦੇ ਪਾਈ ਆਵੇ, ਹੁਣ ਮੈਂ ਹੋਈ ਮੁਟਿਆਰ ਨੰਦੀ ਦੇ ਪਾਈ ਆਵੇ। ਧੰਨਵਾਦ ਜੀ।
0: ਕਾਮੇ ਫਿਲ ਦੀ ਅਗਲੀ ਸ਼ਾਇਰਾ ਹੈ ਅਮਨਦੀਪ ਕੌਰ ਜਲੰਧਰੀ। ਅਮਨਦੀਪ ਕੌਰ ਜਲੰਧਰੀ ਜੀ ਸਾਡੀ ਕਾਮੇ ਫਿਲ ਦੇ ਵਿੱਚ ਤਕਰੀਬਨ ਆਉਂਦੇ ਰਹਿੰਦੇ ਨੇ, ਅਕਸਰ ਆਉਂਦੇ ਰਹਿੰਦੇ ਨੇ, ਅਤੇ ਇਸ ਦੇ ਨਾਲ ਦੀ ਨਾਲ ਉਹ ਜਿੱਥੇ ਆਪਣੀਆਂ ਕਵਿਤਾਵਾਂ ਲਿਖਦੇ ਨੇ ਵੱਖ ਵੱਖ ਸਮੇਂ 'ਤੇ, ਉਹ ਅਖਬਾਰਾਂ ਦੇ ਵਿੱਚ ਲੇਖ ਵੀ ਲਿਖਦੇ ਰਹਿੰਦੇ ਨੇ, ਅਤੇ ਉਹਨਾਂ ਦੀ ਇੱਕ ਲਿਖੀ ਹੋਈ ਕਹਾਣੀ ਦੇ ਉੱਤੇ ਜਿਹੜੀ ਆ ਉਹ ਸ਼ਾਰਟ ਫਿਲਮ ਵੀ ਬਣੀ ਹੈ। ਅਮਨਦੀਪ ਕੌਰ ਜਲੰਧਰੀ ਜੀ, ਤੁਹਾਡਾ ਸਵਾਗਤ ਹੈ।
4: ਅਮਨਦੀਪ ਕੌਰ ਜਲੰਧਰੀ ਵੱਲੋਂ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਰਬੰਸ ਸਰ ਜੀ, ਆਪ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਰਚਨਾ ਹੈ ਸੱਦਰਾਂ ਦਾ ਮਹਿਲ। ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਸੱਦਰਾਂ ਦਾ ਮਹਿਲ ਹੋਇਆ ਚੱਕਣਾ ਚੂਰ ਨੀ ਮਾਏ, ਕਿਤੇ ਮੁੱਲ ਕੌਡੀ ਨਹੀਂ ਕਿਤੇ ਕੋਈ ਨੂਰ ਨੀ ਮਾਏ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਨਾਲ ਤਕਦੀਰ ਤਾਂ ਬਣ ਚਟਾਨ ਲੜਦੀ ਰਹੀ ਹਾਂ, ਜ਼ਖਮ ਆਪਣਿਆਂ ਦੇ ਨੇ ਤੋੜਿਆ ਗੁਰੂ ਨੀ ਮਾਏ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਚਿਹਰਾ ਸੀ ਜੋ ਕਦੇ ਲਿਸ਼ਲਿਸ਼ ਕਰਦਾ ਰਹਿੰਦਾ, ਨਾਲ ਦੁੱਖਾਂ ਦੇ ਹੁਣ ਹੋਇਆ ਬੇਨੂਰ ਨੀ ਮਾਏ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਫੱਟ ਤਲਵਾਰ ਦੇ ਤਾਂ ਕਦੇ ਨਾ ਕਦੇ ਮਿੱਟ ਜਾਂਦੇ, ਕੌੜੇ ਬੋਲ ਦਿਲ ਵਿੱਚ ਬਣ ਜਾਂਦੇ ਨਸੂਰ ਨੀ ਮਾਏ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਸਾਂਝੀ ਨਾਸੀ ਜੋ ਉਮਰਾਂ ਦਾ ਡੋਬ ਅੱਧ ਵਾਟੇ ਗਿਆ, ਕੋਈ ਸੱਚ ਜਾਣੇ ਨਾ ਜਾਣੇ ਦੇਖਦਾ ਹਜ਼ੂਰ ਨੀ ਮਾਏ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਵਾਅਦਾ ਕਰਦੀ ਹਾਂ ਤੇਰੇ ਦੁੱਧ ਦਾ ਕਰਜ਼ ਚੁਕਾਵਾਂਗੀ, ਨਕਾਬ ਉਤਾਰੂ ਉਹਦਾ ਜੋ ਕੋਈ ਮਗਨੋਰ ਨੀ ਮਾਏ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਢਾ ਲੱਗਣ ਨਾ ਦਿਆਂਗੀ ਤੇਰੇ ਸੰਸਕਾਰਾਂ ਨੂੰ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ, ਜਲੰਧਰੀ ਨੇਕ ਅਮਲਾਂ ਦਾ ਹੁੰਦਾ ਜ਼ਰੂਰ ਨੀ ਮਾਏ।
0: ਤੇ ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਮੋਹਾਲੀ ਤੋਂ ਪ੍ਰਸਿੱਧ ਸ਼ਾਇਰਾ, ਕਹਾਣੀਕਾਰਾ ਅਤੇ ਬਹੁਤ ਹੀ ਵਧੀਆ ਇਨਸਾਨ ਮਨਮੋਹਨ ਕੌਰ ਜੀ। ਮਨਮੋਹਨ ਕੌਰ ਜੀ ਸਾਡੀਆਂ ਕਾਮੇ ਫਲਾਂ ਦਾ ਸ਼ਿੰਗਾਰ ਬਣਦੇ ਰਹਿੰਦੇ ਨੇ। ਇਸ ਵਾਰ ਫਿਰ ਉਹ ਆਪਣੇ ਮਨ ਪਸੰਦ ਦੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਮਨਮੋਹਨ ਕੌਰ ਜੀ, ਤੁਹਾਡਾ ਸਵਾਗਤ ਹੈ।
5: ਮੈਂ ਮਨਮੋਹਨ ਕੌਰ, ਪਟਿਆਲਾ ਪੰਚਕੂਲਾ ਤੋਂ, ਦੀਵਾਲੀ ਦੇ ਸੰਬੰਧਤ ਇੱਕ ਨਜ਼ਮ ਲੈ ਕੇ ਆਈ ਹਾਂ। ਪੇਸ਼ ਹੈ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਕਿਸੇ ਗਰੀਬ ਨੂੰ ਪਿਆਰ ਦਾ ਅਰਗ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵੱਤ ਉਸਦੀ ਦੀਵਾਲੀ ਖਰੀ ਹੋ ਜਾਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਬੁੱਢੜੀ ਮਾਤਾ ਨੂੰ ਕੋਈ ਕੋਰਾ ਚੱਗਾ ਸਵਾ ਦੇ ਸੋ, ਕੋਈ ਦਵਾ ਦਾਰੂ ਕਰਾ ਦੇ ਸੋ, ਜ਼ਰਾ ਕੁੱਟ ਦੁੱਧ ਪਿਲਾ ਦੇ ਸੋ, ਵਤ ਉਸ ਦੀ ਦੀਵਾਲੀ ਖਰੀ ਹੋ ਜਾ ਸੀ। ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਉਸਦੀ ਧੁੰਦਲੀ ਹੋਈਆਂ ਅੱਖਾਂ ਨੂੰ ਡਾਕਟਰ ਕੋਲ ਵਿਖਾ ਲੈ ਸੋ, ਨਵੀਂ ਐਨਕ ਦੇ ਕੇ ਤਦ ਉਸਦੀ ਨੈਣਾਂ ਦੀ ਜੋਤ ਵਧਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਝੋਂਪੜੀ ਦੀ ਛਿੱਦੀ ਫੁਲਕਾਰੀ ਤੇ ਸੋਹਣੀ ਥਿਗੜੀ ਲਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸੰਜਾ ਦੇ ਸੋ, ਦੁਖਿਆਰੀ ਨਾਰੀ ਦੇ ਵੇੜੇ ਫੁੱਲਾਂ ਦੀ ਰੰਗੋਲੀ ਸਜਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਿੱਟੀ ਨਾਲ ਲਿਬੜੇ ਬਾਲ ਦਾ ਵਤ ਮੂੰਹ ਧੁਆ ਦੇ ਸੋ, ਮਾਂ ਵਾਂਗ ਆਪਣੇ ਸੀਨੇ ਲਾ ਕੇ ਮੱਥੇ ਤੇ ਹੋਠ ਚਵਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ। ਕਿਸੇ ਗਰੀਬ ਨੂੰ ਪਿਆਰ ਦਾ ਅਰਕ ਚੜਾ ਦੇ ਸੋ, ਉਸਦੇ ਸੱਖਣੇ ਕਾਸੇ ਚ ਦੋ ਚਾਰ ਖੁਸ਼ੀਆਂ ਪਾ ਦੇ ਸੋ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ, ਵਤ ਉਸਦੀ ਦੀਵਾਲੀ ਖਰੀ ਹੋ ਜਾ ਸੀ।
0: ਗੌਰ ਤੋਂ ਬਾਅਦ ਪਿਆਰੇ ਸਰੋਤਿਓ, ਮੈਂ ਤੁਹਾਡੇ ਸਨਮੁੱਖ ਇੱਕ ਨਵਾਂ ਸ਼ਾਇਰ ਜਿਹੜਾ ਕਿ ਬੰਗਾਲ ਸ਼ਹਿਰ ਦੇ ਵਿੱਚ ਵਸਾ ਹੈ ਤੇ ਉਸਦਾ ਨਾਂ ਹੈ ਗੋਰਾ ਬੰਗਾ। ਆਸ ਕਰਦਾ ਕਿ ਗੋਰਾ ਬੰਗਾ ਦੇ ਜਿਹੜੇ ਆ ਮਨੋਭਾਵ ਸੁਣ ਕੇ ਤੁਸੀਂ ਜਿਹੜਾ ਆ ਉਸ ਨੂੰ ਸ਼ਾਬਾਸ਼ ਦਿਓਗੇ ਤੇ ਅਗਾਂਹ ਵਧਣ ਲਈ ਹੌਸਲਾ ਦਿਓਗੇ। ਗੋਰਾ ਬੰਗਾ ਜੀ, ਤੁਹਾਡਾ ਦੁਆਬਾ ਰੇਡੀਓ ਤੇ ਨਿੱਘਾ ਸਵਾਗਤ ਹੈ।
6: ਕਿ ਮੈਂ ਤੇ ਮੇਰੇ ਖਿਆਲ ਜ਼ਿਆਦਾ ਇਕੱਠੇ ਰਹਿੰਦੇ ਹਾਂ, ਪਤਾ ਨਹੀਂ ਜੀ ਲੋਕ ਸਾਨੂੰ ਕੀ ਕਹਿੰਦੇ ਆ। ਕਮਰੇ 'ਚ ਮੇਰੇ ਥੋੜ੍ਹੀਆਂ ਕਿਤਾਬਾਂ ਨੇ, ਬਹੁਤੀ ਜਗ੍ਹਾ ਘੇਰੀ ਰੰਗਲੇ ਖੁਆਬਾਂ ਨੇ, ਬੋਲੀਆਂ ਅਤੇ ਭੰਗੜੇ ਪਾਉਣ ਰਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਰੌਸ਼ਨੀ ਖਿਆਲਾਂ ਵਿੱਚ ਆਣ ਘੁੱਲ ਜਾਏ, ਬਣ ਕੇ ਸਿਆਹੀ ਸੋਚਾਂ ਉੱਤੇ ਡੁੱਲ ਜਾਏ, ਖੁਸ਼ੀਆਂ ਛੱਤਣ ਜੀ ਮਹੱਲ ਵੱਖਰਾ, ਪੌੜੀਆਂ ਬਣਨ ਮੇਰੀਆਂ ਇਹ ਸਥਰਾਂ, ਇਹਨਾਂ ਵਿੱਚ ਭੇਦ ਨਹੀਂ ਕੋਈ ਲੈ ਕੇ ਜਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ। ਅਤੇ ਗੂੜੇ ਗੂੜੇ ਰੰਗਾਂ ਨਾਲ ਪਿਆਰ ਹੋ ਗਿਆ, ਹੁਣ ਤਾਂ ਸ਼ਾਇਰ ਇਹਨਾਂ ਵਿੱਚ ਖੋ ਗਿਆ, ਰੀਝ ਵੀ ਸਜਾਈ ਆਪੇ ਰੰਗ ਹੋ ਗਿਆ, ਮੇਰਾ ਕੜਾ ਉਹਦੀ ਵੰਗ ਨਾਲ ਮੰਗ ਹੋ ਗਿਆ, ਆਖਦੇ ਖਿਆਲ ਇਹੋ ਪ੍ਰਭਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ, ਲਿਖੇ ਫੇ ਸ਼ਾਇਰ ਪੰਨਿਆਂ 'ਤੇ ਬਾਤ ਨੂੰ।
0: ਗੋਰਾ ਬੰਗਾ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਦੀਪ ਕੌਰ ਜਸੋਵਾਲ ਜੀ ਨੂੰ। ਹਰਦੀਪ ਕੌਰ ਜਸੋਵਾਲ ਜੀ ਪਹਿਲਾਂ ਵੀ ਸਾਡੀਆਂ ਕੰਮ ਮਹਿਫਲਾਂ ਦੇ ਵਿੱਚ ਹਾਜ਼ਰੀ ਲਾ ਚੁੱਕੇ ਨੇ, ਅੱਜ ਫਿਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਹੋਏ ਨੇ। ਉਹਨਾਂ ਦਾ ਕੰਮ ਮਹਿਫਲ ਦੇ ਵਿੱਚ ਨਿੱਘਾ ਸਵਾਗਤ ਹੈ। ਹਰਦੀਪ ਕੌਰ ਜੀ, ਜੀ ਆਇਆਂ ਨੂੰ,
7: ਪਿਆਰ ਭਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਗਜ਼ਲ। ਕੁੱਤੇ ਪੌਂਕਣ, ਉੱਲੂ ਬੋਲਣ, ਗਿਰਜਾਂ ਲਾਏ ਡੇਰੇ ਨੇ, ਕਾਵਾਂ ਰੋਲੀ ਚਾਰ ਛਪੇਰੇ, ਪਾਗ ਅਵੱਲੇ ਮੇਰੇ ਨੇ, ਇੰਦਰ ਅੱਜ ਬਰਸਾਤਾਂ ਕਰਦੇ, ਪੌਣਾ ਦੀ ਰਫ਼ਤਾਰ ਬੜੀ, ਫਿਰ ਵੀ ਪਾਂਬੜ ਮਸਦੇ ਲੋਕੋ, ਮੇਰੇ ਚਾਰ ਛਪੇਰੇ ਨੇ, ਚੰਨ ਲਕੋਇਆ ਕਾਲੇ ਬੱਦਲ, ਕੁੱਪ ਹਨੇਰਾ ਛਾਇਆ ਹੈ, ਕਰਦਾ ਰਸਤਾ ਪਟਕੇ ਸੱਜਣ, ਲੋਕੀ ਕਹਿਣ ਸਵੇਰੇ ਨੇ, ਨਿੱਤ ਸਵੇਰੇ ਮੱਥਾ ਰਗੜਾ, ਮੰਜ਼ਲ ਤੀਕਰ ਜਾਣ ਲਈ, ਬੈਠੀ ਹਾਂ ਕਰ ਬਾਹਰ ਲੁਟਾਈ, ਬਾਬੇ ਚਾਰ ਛਪੇਰੇ ਨੇ, ਚਾਲਾਂ ਉਸਦੀਆਂ ਸਮਝ ਗਈ, ਗੱਪ ਸੁਣਾਉਂਦੇ ਵੱਡੇ ਹੋ, ਜੁਮਲੇ ਬਾਜ ਸਿਰੇ ਦਾ ਜਾਪੇ, ਉਹਦੇ ਰੰਗ ਬਥੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਸੂਰਜ ਵਸਦੇ ਰੁੱਸੀ ਜਾਏ, ਤਾਰੇ ਵੀ ਤਾਂ ਸੰਗੀ ਹਨ, ਤੀਜਾ ਨੇਤਰ ਖੋਲੀ ਲੋਟੇ ਵੱਡੇ ਤੇਰੇ ਜੇਰੇ ਨੇ। ਧੰਨਵਾਦ।
0: ਸਰੋਤਿਓ, ਆਓ ਮੈਂ ਤੁਹਾਨੂੰ ਇੰਗਲੈਂਡ ਦੇ ਸ਼ਹਿਰ ਲਿਸਟਰ ਲੈ ਚੱਲਾਂ, ਤੇ ਲਿਸਟਰ ਦੇ ਵਿੱਚ ਸਾਡੀ ਕਵਿਤਰੀ ਰਹਿ ਰਹੀ ਹੈ ਜਸਵੰਤ ਕੌਰ ਬੈਂਸ, ਜਿਹੜੇ ਆਪ ਖੁਦ ਵੀ ਰੇਡੀਓ ਹੋਸਟ ਨੇ, ਤੇ ਇਸ ਦੇ ਨਾਲ ਦੀ ਨਾਲ ਉਹ ਕਵਿਤਾਵਾਂ ਜਿਹੜੀਆਂ ਸਾਡੇ ਸਰੋਤਿਆਂ ਲਈ ਸਾਡੀ ਸਿਫਾਰਿਸ਼ ਦੇ ਉੱਤੇ ਸੁਣਾਉਂਦੇ ਰਹਿੰਦੇ ਨੇ, ਉਹ ਇੱਕ ਇਸ ਵਾਰ ਜਿਹੜੀ ਆ ਆਪਣੀ ਕਵਿਤਾ ਲੈ ਕੇ ਹਾਜ਼ਰ ਨੇ। ਜਸਵੰਤ ਕੌਰ ਬੈਂਸ ਜੀ, ਤੁਹਾਡਾ ਨਿੱਘਾ ਸਵਾਗਤ ਹੈ।
8: ਕਬੂਲ ਕਰੋ ਜਸਵੰਤ ਕੌਰ ਬੈਂਸ ਵੱਲੋਂ ਬਹੁਤ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ, ਤੇ ਇੱਕ ਗੀਤ ਤੁਹਾਡੇ ਸਭ ਦੀ ਨਜ਼ਰ ਕਰਨ ਜਾ ਰਹੀ ਹਾਂ, ਸਾਰੇ ਹੀ ਪਾਠਕਾਂ ਅਤੇ ਸਰੋਤਿਆਂ ਦੀ ਨਜ਼ਰ। ਮੇਰਾ ਲਿਖਿਆ ਹੋਇਆ ਗੀਤ ਹੈ ਮਾਏ ਨੀ ਮੈਂ ਗੀਤ ਲਿਖਿਆ।

तेरे बाजों सानू माए नी किसे कुट सीने ना लाया तेरा कर इंज जापदा।

ਮੋਤੀਆਂ ਦੇ ਵਾਂਗ ਮਾਏ ਨੀ ਮੈਂ, ਹੰਝੂਆਂ ਦੇ ਹਾਰ ਪਰੋਏ, ਦਿਲ ਨਾ ਵਿਛੋੜਾ ਚੱਲਦਾ।

0: ਪਿਆਰੇ ਸਰੋਤਿਓ, ਸਾਡੀ ਕੰਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪ੍ਰਭ ਜੋਤ ਪ੍ਰਭ ਜੀ, ਜਿਹੜੇ ਪਹਿਲਾਂ ਵੀ ਸਾਡੀ ਕੰਮ ਮਹਿਫਲ ਦੇ ਵਿੱਚ ਇੱਕ ਵਾਰ ਫੇਰੀ ਮਾਰ ਚੁੱਕੇ ਨੇ, ਤੇ ਇਸ ਵਾਰ ਦੀ ਫੇਰੀ ਦੇ ਦੌਰਾਨ ਉਹ ਆਪਣੀ ਜਿਹੜੀ ਆ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ। ਮਾਂ ਮਾਂ ਕਹਿੰਦੇ ਦੁਨੀਆਂ ਦਾ ਸਭ ਤੋਂ ਪਿਆਰਾ ਜਿਹੜਾ ਨਾਂ ਹੈ, ਤੇ ਇਸ ਸੰਸਾਰ ਦੀ ਸਾਰੀ ਸਿਰਜਣਾ ਅਸਲ ਵਿੱਚ ਮਾਂ ਰਾਹੀਂ ਹੀ ਹੁੰਦੀ ਹੈ। ਤੇ ਪ੍ਰਭ ਜੋਤ ਪ੍ਰਭ ਜੀ ਮਾਂ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਨੇ, ਉਹਨਾਂ ਦਾ ਨਿੱਘਾ ਸਵਾਗਤ ਹੈ।
1: ਸਤਿ ਸ਼੍ਰੀ ਅਕਾਲ, ਮੈਂ ਪ੍ਰਭਜੋਤ ਪ੍ਰਭ ਹਾਜ਼ਰ ਆਪਣੀ ਇੱਕ ਰਚਨਾ ਲੈ ਕੇ, ਜਿਸ ਦਾ ਨਾਮ ਹੈ ਮਾਂ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਹੱਸਦੀ ਏ, ਜਦ ਟੁਰਦੀ ਏ, ਜਦ ਵਾਂਗ ਹਵਾਵਾਂ ਉੱਡਦੀ ਏ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਜਦ ਕਲੀਆਂ ਵਾਂਗੂ ਝੂਮੇ ਤੂੰ, ਜਦ ਵਿੱਚ ਬਹਾਰਾਂ ਘੁੰਮੇ ਤੂੰ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਤੂੰ ਖਿੜਦੀ ਏ, ਤੂੰ ਫੱਬਦੀ ਏ, ਤੂੰ ਵਾਂਗ ਮੁਹੱਬਤ ਲੱਗਦੀ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਜਦ ਰੱਬੀ ਨੂਰ ਝਲਕਦਾ ਏ, ਤੇ ਬੱਚਿਆਂ ਵਾਂਗਰ ਲੱਗਦਾ ਏ। ਤੂੰ ਵਾਂਗ ਪਾਣੀਆਂ ਲਹਿਰਾਈਏ, ਤੂੰ ਵਾਂਗ ਪਾਣੀਆਂ ਲਹਿਰਾਈਏ, ਤੂੰ ਕੁਦਰਤ ਵਿੱਚ ਸਮਾਈਏ। ਤੂੰ ਵਾਂਗ ਪਾਣੀਆਂ ਲਹਿਰਾਈਏ, ਤੂੰ ਕੁਦਰਤ ਵਿੱਚ ਸਮਾਈਏ। ਤੂੰ ਧਰਤੀ ਏ, ਤੂੰ ਅੰਬਰ ਏ, ਤੂੰ ਧਰਤੀ ਏ, ਤੂੰ ਅੰਬਰ ਏ, ਸਾਰੀ ਮਮਤਾ ਤੇਰੇ ਅੰਦਰ ਏ। ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਤੇਰੀ ਬੁੱਕਲ ਨਿਗੜੀ ਲੱਗਦੀ ਏ, ਸਾਰੀ ਦੁਨੀਆ ਇਸ ਚੋਂ ਲੱਭਦੀ ਏ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਮਹਿਫੂਜ਼ ਆ ਤੇਰੀਆਂ ਬਾਹਾਂ ਵਿੱਚ, ਤੂੰ ਛਾਏ ਗਰਮ ਹਵਾਵਾਂ ਵਿੱਚ। ਤੂੰ ਮੇਰੇ ਲਈ ਇੱਕ ਮੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ, ਐ ਮਾਂ ਤੂੰ ਵਾਂਗ ਸਮੁੰਦਰ ਏ। ਧੰਨਵਾਦ ਜੀ।
0: ਪ੍ਰਭ ਜੋਤ ਪ੍ਰਭ ਤੋਂ ਬਾਅਦ ਹੁਣ ਮੈਂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸ਼ਹਿਰ ਬੰਗਾ ਤੋਂ ਗੁਰਲੀਨ ਕੌਰ ਨੂੰ ਸੱਦਾ ਦੇਣ ਜਾ ਰਿਹਾ, ਉਹ ਆਣ ਤੇ ਆਪਣੀ ਜਿਹੜੀ ਆ ਰਚਨਾ ਸਾਡੇ ਦੁਆਬਾ ਰੇਡੀਓ ਦੇ ਸਰੋਤਿਆਂ ਦੇ ਨਾਲ ਸਾਂਝੀ ਕਰਨ। ਗੁਰਲੀਨ ਕੌਰ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਨੂੰ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਤੁਹਾਡੀ ਆਪਣੀ ਗੁਰਲੀਨ ਕੌਰ ਉਸ ਹੜਤਾਲ ਬਾਰੇ ਦੱਸਣ ਜਾ ਰਹੀ ਹਾਂ, ਜੋ ਕਦੇ ਕਿਸੇ ਨੇ ਸ਼ਾਇਦ ਹੀ ਸੋਚੀ ਹੋਵੇ। ਜ਼ਰਾ ਧਿਆਨ ਖਿੱਚ ਕੇ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ, ਗਾਵਾਂ ਅਤੇ ਮੱਝਾਂ ਨੇ ਹੜਤਾਲ ਕੀਤੀ ਏ। ਪਤਾ ਕਰਨ ਤੇ ਪਤਾ ਲੱਗਾ ਹੈ ਕਿ ਪੂਰੇ ਇੱਕ ਹਫ਼ਤੇ ਦੀ ਹੜਤਾਲ ਕੀਤੀ ਏ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਆਪਣਾ ਦੁੱਧ ਥਣਾਂ 'ਚ ਹੀ ਰੋਕ ਲਿਆ ਏ। ਉਹਨਾਂ ਨੂੰ ਨਹੀਂ ਪਸੰਦ ਪੈਰਾਂ ਵਿੱਚ ਬੇੜੀਆਂ ਕੱਸ ਕੱਸ ਕੇ ਮਸ਼ੀਨਾਂ ਰਾਹੀਂ ਕੱਢਣਾ। ਬੰਦੇ ਨੂੰ ਬੰਦਾ ਬਣ ਕੇ ਚੋਣ ਲਈ ਕਿਹਾ ਗਿਆ ਹੈ। ਜਿਹੜਾ ਇਸ ਤਰ੍ਹਾਂ ਕਰ ਰਿਹਾ ਹੈ, ਸਿਰਫ ਉਸ ਕੋਲ ਹੀ ਦੁੱਧ, ਮੱਖਣ, ਪਨੀਰ ਆਦਿ ਮਹਿੰਗੇ ਭਾਅ ਵਿਕ ਰਿਹਾ ਹੈ। ਬਾਕੀ ਸਾਰੇ ਹੱਥ ਮਲਦੇ ਨਜ਼ਰ ਆ ਰਹੇ ਨੇ, ਮਿੰਨਤਾਂ ਕਰ ਰਹੇ ਹਨ, ਪਰ ਗਾਵਾਂ ਅਤੇ ਮੱਝਾਂ ਨੇ ਸਾਫ਼ ਇਨਕਾਰ ਕੀਤਾ ਹੈ। ਉਹਨਾਂ ਦੀਆਂ ਮੰਗਾਂ ਆਪਣੇ ਪਰਿਵਾਰ ਨਾਲ ਰਹਿਣਾ, ਆਪਣੇ ਬੱਚਿਆਂ ਨੂੰ ਦੁੱਧ ਚੰਗਾਉਣਾ, ਜਦੋਂ ਦੁੱਧ ਬੰਦ ਹੋ ਜਾਏ ਲਵਾਰਿਸਾਂ ਵਾਂਗ ਨਾ ਛੱਡਣ ਦੀ ਮੰਗ ਉਹ ਅਜੇ ਵੀ ਕਰ ਰਹੇ ਨੇ। ਇਹ ਕਦੋਂ ਬੰਦ ਹੋਵੇਗੀ, ਇਸ ਦਾ ਅੰਦਾਜ਼ਾ ਕਿਸੇ ਨੂੰ ਨਹੀਂ ਹੈ। ਸਾਡੇ ਨਾਲ ਜੁੜੇ ਰਹਿਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ।
0: ਕਵਿਤਾ ਲਿਖਣਾ ਪਿਆਰੇ ਸਰੋਤਿਓ ਕੋਈ ਸੌਖਾ ਕੰਮ ਨਹੀਂ, ਤੇ ਕਵਿਤਾ ਨੂੰ ਲਿਖ ਕੇ ਫਿਰ ਸਰੋਤਿਆਂ ਦੇ ਵਿੱਚ ਸੰਚਾਰਨਾ, ਸਰੋਤਿਆਂ ਦੇ ਵਿੱਚ ਲੈ ਕੇ ਜਾਣਾ ਤੇ ਉਹਨਾਂ ਦੇ ਦਿਲਾਂ ਦੇ ਵਿੱਚ ਧੱਸ ਜਾਣਾ, ਯਾਨੀ ਕਿ ਉਹਨਾਂ ਦੇ ਦਿਲਾਂ ਦੇ ਉੱਤੇ ਰਾਜ ਕਰਨਾ ਜਿਹੜਾ ਆ ਉਹ ਬਿਰਲਾ ਬਿਰਲਾ ਸ਼ਾਇਰ ਜਿਹੜਾ ਕਰ ਸਕਦਾ ਏ, ਤੇ ਸਾਡੀ ਸ਼ਾਇਰਾ ਜਿਹੜੀ ਹੁਣ ਸਾਡੀ ਕਾਮ ਮਹਿਫਲ ਦੇ ਵਿੱਚ ਆ ਰਹੀ ਹੈ, ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੀ ਰਹਿੰਦੀ ਹੈ, ਮੇਰੀ ਮੁਰਾਦੇ ਲਖਵਿੰਦਰ ਕੌਰ ਲੱਕੀ ਜੀ ਤੋਂ, ਤੇ ਜਿਹਨਾਂ ਨੂੰ ਵਧੀਆ ਕਵਿਤਾ ਲਿਖਣ ਦਾ ਵੀ ਸ਼ੌਕ ਏ ਤੇ ਆਪਣੀ ਕਵਿਤਾ ਨੂੰ ਸਰੋਤਿਆਂ ਤੱਕ ਲਿਜਾਣ ਦਾ ਜਿਹੜਾ ਗੁਰ ਵੀ ਆਉਂਦਾ ਏ। ਲਖਵਿੰਦਰ ਕੌਰ ਲੱਕੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
3: ਗਜ਼ਲ ਹਾਜ਼ਰ ਹੈ ਜੀ।

0: ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਅਸੀਂ ਤਾਂ ਨੀਂਦ ਵਿੱਚ ਖਾਬਾਂ ਦੀ ਰਾਖੀ ਕਰ ਰਹੇ ਹਾਂ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਕੁਤਾਹੀ ਤਾਂ ਪਤਾ ਲੱਗੇ ਕਿਵੇਂ ਰੁੱਸੇ ਨੇ ਦਰਿਆ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਅਸੀਂ ਤਾਂ ਖਾਰਿਆਂ ਖੂਹਾਂ 'ਚੋਂ ਪਾਣੀ ਭਰ ਰਹੇ ਹਾਂ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਕਿਸੇ ਵੀ ਬੁੱਤ ਘਾੜੇ ਨੇ ਸਾਨੂੰ ਰੱਬ ਨਾ ਕੀਤਾ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਜੁਗਾਂ ਤੋਂ ਹੀ ਅਸੀਂ ਰਾਹਾਂ 'ਚ ਪਏ ਪੱਥਰ ਰਹੇ ਹਾਂ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਮਿਲੇ ਵਰਦਾਨ ਹੀ ਕਾਰਨ ਸਾਡੀ ਮੌਤ ਦੇ ਨੇ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ। ਖੁਸ਼ਾਮਦ ਰੱਬ ਦੀ ਕਰਨੋਂ ਤਦੇ ਤਾਂ ਡਰ ਰਹੇ ਹਾਂ।
1: ਵਿਸਰਤ ਜੋ ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ, ਹੈਰੀ ਰੰਧਾਵਾ ਜੀ। ਹੈਰੀ ਰੰਧਾਵਾ ਜੀ ਭਾਵੇਂ ਆਪਣੇ ਕਿੱਤੇ ਵਜੋਂ ਸਾਇੰਸ ਦੇ ਅਧਿਆਪਕ ਨੇ, ਪਰ ਉਹਨਾਂ ਦਾ ਸ਼ੌਕ ਜਿਹੜਾ ਆ ਉਹ ਸਾਹਿਤ ਨਾਲ ਬਹੁਤ ਅਵੱਲਾ ਏ। ਉਹਨਾਂ ਨੂੰ ਚੰਗਾ ਸਾਹਿਤ ਪੜ੍ਹਨਾ ਅਤੇ ਚੰਗਾ ਸਾਹਿਤ ਰਚਨਾ ਅਤੇ ਗੀਤ ਸੰਗੀਤ ਦਾ ਬਹੁਤ ਸ਼ੌਕ ਏ। ਇਸ ਵਾਰ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਜਗਜੀਤ ਸਿੰਘ ਜੀ ਦੀ ਗਾਈ ਹੋਈ ਗਜ਼ਲ ਲੈ ਕੇ ਹਾਜ਼ਰ ਹੋ ਰਹੇ ਨੇ। ਹੈਰੀ ਰੰਧਾਵਾ ਜੀ, ਤੁਹਾਡਾ ਸਵਾਗਤ ਹੈ।
2: ਹੈਰੀ ਰੰਧਾਵਾ ਵੱਲੋਂ ਪੇਸ਼ੇ ਖਿਦਮਤ ਹੈ ਸ਼ਾਇਰ ਜਗਦੀਪ ਹਸਰਤ ਜੀ ਦੀ ਇੱਕ ਬਹੁਤ ਪਿਆਰੀ ਗਜ਼ਲ।

तक है राज बने गया, जो किसे दी गल नहीं सी सहारदा।

0: ਸ਼ੁਕਰੀਆ ਜੀ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਪਰਮਜੀਤ ਕੌਰ ਜੀ। ਪਰਮਜੀਤ ਕੌਰ ਜੀ ਨੇ ਸਾਡੇ ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿੰਦੇ ਸ਼ਾਇਰ ਰਵਿੰਦਰ ਬਲੱਗਣ ਜੀ ਦੀ ਗਜ਼ਲ ਗਾਈ ਏ। ਅਸੀਂ ਪਰਮਜੀਤ ਕੌਰ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਤੇ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਆਸ ਕਰਦੇ ਹਾਂ ਕਿ ਸਰੋਤੇ ਉਹਨਾਂ ਨੂੰ ਪਸੰਦ ਕਰਨਗੇ। ਪਰਮਜੀਤ ਕੌਰ ਜੀ, ਤੁਹਾਡਾ ਸਵਾਗਤ ਹੈ।

ਮਹਿਫਿਲ ਦੀ ਅਖੀਰ ਦੇ ਉੱਤੇ ਸਾਡੀ ਮੰਗ ਦੇ ਉੱਤੇ ਹਾਜ਼ਰ ਹੋ ਰਿਹਾ ਹੈ ਹਰਪ੍ਰੀਤ ਸਫਰੀ, ਜਿਹੜਾ ਕਿ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਿੰਘ ਸਫਰੀ ਜੀ ਦਾ ਪੋਤਰਾ ਹੈ। ਆਪਣੇ ਮਾਤਾ ਪਿਤਾ ਦੇ ਨਾਲ ਹੁਸ਼ਿਆਰਪੁਰ ਵਿਖੇ ਰਹਿ ਰਹੇ। ਅਸੀਂ ਦੁਆ ਕਰਦੇ ਹਾਂ ਉਹ ਪੰਜਾਬ ਦੀ ਵਧੀਆ ਆਵਾਜ਼ ਬਣ ਕੇ ਆਵੇ, ਅਤੇ ਪਿਛਲੇ ਦਿਨਾਂ ਦੇ ਵਿੱਚ ਉਸ ਨੇ ਇੱਕ ਜਿਹੜਾ ਗਾਇਕੀ ਦਾ ਆਨਲਾਈਨ ਕੰਪੀਟੀਸ਼ਨ ਸੀ ਉਸ ਦੇ ਵਿੱਚ ਵੀ ਹਿੱਸਾ ਲਿਆ ਸੀ, ਅਤੇ ਉਸ ਨੇ ਕਾਫੀ ਬੁਲੰਦੀਆਂ ਛੂਹੀਆਂ ਸੀ, ਅਤੇ ਉਹ ਸਾਡੀ ਮੰਗ ਦੇ ਉੱਤੇ ਜਿਹੜਾ ਆ ਹਾਜ਼ਰ ਹੋ ਰਿਹਾ ਹੈ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।

ਹਰਪ੍ਰੀਤ ਸਫਰੀ ਦੀ ਇਸ ਪੇਸ਼ਕਾਰੀ ਦੇ ਨਾਲ ਹੀ ਸਾਡੀ ਅੱਜ ਦੀ ਕਾਮਯਾਬ ਫਲ ਇੱਥੇ ਸਮਾਪਤ ਹੁੰਦੀ ਹੈ ਅਤੇ ਹਰਵੰਸ ਸਿੰਘ ਨੂੰ ਦਿਓ ਹੁਣ ਆਗਿਆ ਅਤੇ ਹੁਣ ਅਗਲੇ ਐਤਵਾਰ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਅਲਵਿਦਾ ਪਿਆਰੇ ਦੋਸਤੋ।

0: ರೇಡಿಯೋ ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ 'ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ। ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ, ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਕੀ ਸਤਿ ਸ੍ਰੀ ਅਕਾਲ। ਦੋਸਤੋ ਉਮੀਦ ਕਰਦੇ ਹਾਂ ਸਭ ਸੁਖੀ ਸਾਂਤ ਦੇ ਵਿੱਚ ਹੋਣਗੇ, ਖੁਸ਼ਹਾਲ ਵੱਜਦੇ ਹੋਣਗੇ ਆਪਣੇ ਘਰਾਂ ਦੇ ਵਿੱਚ, ਪਰਿਵਾਰਾਂ ਦੇ ਵਿੱਚ। ਤੇ ਗੱਲਾਂ ਬਾਤਾਂ ਲੈ ਕੇ ਫਿਰ ਤੋਂ 2-2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ, ਜਿਸ ਦੇ ਵਿੱਚ ਲਾਈਵ ਪ੍ਰੋਗਰਾਮ 'ਚ ਤੁਹਾਡਾ ਮੇਰਾ ਰਾਬਤਾ ਜਿਹੜਾ ਬਣ ਚੁੱਕਿਆ, ਸੁਮੇਲ ਹੋ ਚੁੱਕਿਆ ਤੇ ਅੱਗੇ ਗੱਲਾਂ ਬਾਤਾਂ ਕਰਾਂਗੇ। ਤੇ ਨਾਲ ਦੀ ਨਾਲ ਮੁਹੰਮਦ ਜੀ ਦੇ ਵੀ ਸੁਨੇਹੇ ਆ ਰਹੇ ਨੇ, ਸਤਿ ਸ੍ਰੀ ਅਕਾਲ ਪ੍ਰੋਗਰਾਮ ਨੂੰ ਸਭ ਦੋਸਤਾਂ ਨੂੰ ਕਹਿੰਦੇ ਨੇ ਜੀ। ਤੇ ਇਸੇ ਤਰ੍ਹਾਂ ਦੋਸਤੋ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਹੀ ਹੋਵੇਗੀ, ਤੇ ਬਾਕੀ ਕਮੈਂਟਾਂ ਦੇ ਰਾਹੀਂ ਤੁਸੀਂ ਦਰੁਸਤ ਕਰ ਸਕਦੇ ਹੋ। ਤੇ ਲਓ ਫਿਰ ਅੱਜ ਦੇ ਵਿਚਾਰ ਦੀ ਗੱਲ ਕਰਾਂਗੇ, ਨਾਲ ਨਾਲ ਦੇਸ਼ ਦੀਆਂ ਖ਼ਬਰਾਂ ਤੇ ਪੰਜਾਬ ਤੋਂ ਲੈ ਕੇ ਅਮਰੀਕਾ ਇਰਾਨ ਦੇ ਹਾਲਾਤ ਉੱਤੇ ਜਿਹੜੀ ਝਾਤ ਪਾਉਣ ਦੀ ਕੋਸ਼ਿਸ਼ ਰਹੇਗੀ। ਇਸੇ ਤਰ੍ਹਾਂ ਹੀ ਨਾਲ ਨਾਲ ਕੁਝ ਜਿਹੜੀਆਂ ਜ਼ਿੰਦਗੀ ਦੀਆਂ ਗੱਲਾਂ, ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਸਾਰਾ ਕੁਝ ਚੱਲੇਗਾ। ਤੇ ਅੱਜ ਕੁਝ ਖਾਸ ਦਿਹਾੜਾ ਵੀ ਹੈ, ਉਹਦੇ ਉੱਤੇ ਵੀ ਜਿਹੜੀ ਰੋਸ਼ਨੀ ਪਾਉਣ ਦੀ ਕੋਸ਼ਿਸ਼ ਰਹੇਗੀ, ਨਾਲ ਹੋਰ ਸਾਰਾ ਸਿਲਸਿਲਾ ਚਲਾਵਾਂਗੇ। ਤੇ ਅਮਰੀਕਾ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਦੀ ਗੱਲ ਤੁਹਾਨੂੰ ਸੁਣਾਵਾਂਗੇ ਨਾਲ ਨਾਲ। ਤੇ ਲਓ ਫਿਰ ਬਾਤ ਪਾਉਂਦੇ ਹਾਂ ਸਮਾਂ ਤੇ ਸਥਿਤੀ ਦੀ। ਸਭ ਤੋਂ ਪਹਿਲਾਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:00 ਤੇ ਤਕਰੀਬਨ 8 ਮਿੰਟ ਦਾ ਸਮਾਂ ਹੈ ਫਿਨਲੈਂਡ ਦੀਆਂ ਘੜੀਆਂ ਦੇ ਉੱਤੇ। ਭਾਰਤ ਦੇ ਵਿੱਚ ਰਾਤ ਦੇ 9:38 ਹੋ ਗਏ। ਤੇ ਇਸੇ ਤਰ੍ਹਾਂ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦਾ ਸਮਾਂ ਹੈ 12:08 ਦਾ। ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਇਸ ਵਕਤ ਸਵੇਰ ਦੇ ਜਿਹੜੇ ਨੇ 9:08 ਹੈ। ਤੇ UK ਦੇ ਵਿੱਚ ਸ਼ਾਮ ਦੇ 5:08। ਇਸੇ ਤਰ੍ਹਾਂ ਯੂਰਪੀਅਨ ਕੰਟਰੀਆਂ ਦੇ ਮੁਤਾਬਕ ਸਮਾਂ ਤੇ ਸਥਿਤੀ ਸ਼ਾਮ ਦੇ 6:08 ਘੜੀਆਂ ਦਰਸਾ ਰਹੀਆਂ ਨੇ। ਤੇ ਅੱਜ 9 ਸਤੰਬਰ 2026 ਦਾ ਦਿਹਾੜਾ ਦੋਸਤੋ ਬੁੱਧਵਾਰ ਵਾਲਾ ਦਿਨ ਹੈ, ਜਿਸ ਦੇ ਵਿੱਚ ਆਪਣੇ ਨਾਲ ਸਮਰਜੀਤ ਸਿੰਘ ਸ਼ੰਮੀ ਜੀ ਜੁੜਦੇ ਆ। ਪਰ ਪਿਛਲੇ ਹਫ਼ਤਿਆਂ ਦੇ ਵਿੱਚ ਆਪਾਂ ਫੈਸਲਾ ਕੀਤਾ ਸੀ ਕਿ ਵੀਰਵਾਰ ਵਾਲਾ ਦਿਨ ਜਿਹੜਾ ਉਹਨਾਂ ਦੇ ਨਾਲ ਰੱਖੀਏ, ਚੇਂਜ ਕੀਤਾ ਸੀ। ਤੁਸੀਂ ਉਹਨੂੰ ਸਹਿਲਾਇਆ ਵੀ ਤੇ ਸ਼ਲਾਘਾ ਵੀ ਕੀਤੀ, ਨਾਲ ਯੋਗਦਾਨ ਵੀ ਪਾਇਆ। ਇਸ ਕਰਕੇ ਬੁੱਧਵਾਰ ਤੋਂ ਹੁਣ ਆਪਾਂ ਵੀਰਵਾਰ ਦੇ ਵਿੱਚ ਸ਼ਿਫਟ ਕਰ ਚੁੱਕੇ ਹਾਂ। ਤੇ ਕੱਲ੍ਹ ਨੂੰ ਉਹਨਾਂ ਦੇ ਨਾਲ ਆਪਾਂ ਕੋਈ ਨਾ ਕੋਈ ਮੁੱਦਾ ਲੈ ਕੇ ਉਹਦੇ ਉੱਤੇ ਗੱਲਬਾਤ ਆਪਾਂ ਕਰਾਂਗੇ। ਵੈਸੇ ਮੁੱਦਾ ਮੈਂ ਵਿਚਾਰਿਆ ਵੀ ਸੀਗਾ, ਮਨ ਦੇ ਵਿੱਚ ਹੈਗਾ ਵੀ ਸੀਗਾ, ਤੇ ਕੋਸ਼ਿਸ਼ ਕਰਾਂਗੇ ਜੇ ਉਹਨੂੰ ਹੀ ਆਪਾਂ ਅੱਗੇ ਵਧਾਈਏ ਤਾਂ ਗੱਲ ਜਿਹੜੀ ਅੱਗੇ ਵਧਾਉਣ ਦੀ ਕੋਸ਼ਿਸ਼ ਰਹੇਗੀ ਉਸ ਮੁੱਦੇ ਨੂੰ ਹੀ। ਜੇ ਮੈਂ ਗਲਤ ਨਹੀਂ ਤਾਂ ਚਲੋ ਮੈਂ ਕੋਸ਼ਿਸ਼ ਕਰਦਾ ਤੁਹਾਡੇ ਨਾਲ ਜੇ ਸਾਂਝਾ ਕਰ ਹੀ ਦਈਏ, ਜੇ ਮੈਨੂੰ ਲੱਭ ਗਿਆ ਮੈਂ ਲਿਖ ਕੇ ਰੱਖਿਆ ਸੀ ਤੇ ਆਖਰ ਦੇ ਵਿੱਚ, ਨਹੀਂ ਤਾਂ ਮੈਂ ਅਨਾਊਂਸ ਕਰ ਦਾਂਗਾ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਦੁਆਬਾ ਰੇਡੀਓ ਸੁਣਨ ਦੇ ਲਈ ਯੂਟਿਊਬ ਐਪ, ਵੈਬਸਾਈਟ ਤੇ ਫੇਸਬੁੱਕ ਦੇ ਉੱਤੇ ਜਾ ਕੇ ਤੁਸੀਂ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ। ਦੋਸਤੋ ਓਫੀਸ਼ੀਅਲੀ ਜਿਹੜੇ ਚੈਨਲ ਨੇ ਟੈਲੀਗ੍ਰਾਮ ਦੇ ਵਿੱਚ ਵੀ ਆਡੀਓ ਤੇ ਵੀਡੀਓ ਦੇ ਰੂਪ, ਖਾਸ ਕਰਕੇ ਜਦੋਂ ਤੁਸੀਂ ਦੁਆਬਾ ਰੇਡੀਓ ਦਾ ਐਂਡਰੋਇਡ ਐਪ ਖੋਲਦੇ ਹੋ ਉਹਦੇ ਉੱਤੇ ਤੁਹਾਡੇ ਲਈ ਜਿਹੜਾ ਆਪਸ਼ਨ ਆ ਜਾਂਦੇ ਆ, ਯੂਟਿਊਬ ਦੇ ਉੱਤੇ ਸਿੱਧਾ ਕਲਿੱਕ ਕਰੋ ਤਾਂ ਚਲਿਆ ਜਾਂਦਾ, ਵੈਬਸਾਈਟ ਦੇ ਉੱਤੇ ਚਲਿਆ ਜਾਂਦਾ ਤੇ ਉਹਦੇ ਉੱਤੇ ਵੀ ਤੁਸੀਂ ਆਡੀਓ ਤੇ ਵੀਡੀਓ ਦੇ ਰੂਪ ਦੇ ਵਿੱਚ ਜਿਹੜਾ ਦੇਖ ਸਕਦੇ ਹੋ। ਨਾਲ ਨਾਲ ਜਿਹੜਾ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ ਉਹਦੇ ਵਿੱਚ ਤੁਹਾਡੇ ਲਈ ਪ੍ਰੋਗਰਾਮ ਦੀ ਸਾਂਝ ਜਿਹੜੀ ਪਾ ਦਿੱਤੀ ਜਾਂਦੀ ਹੈ, ਜਿਵੇਂ ਕਿ ਦੁਆਬਾ ਰੇਡੀਓ ਦਾ ਗਰੁੱਪ ਹੈਗਾ ਹੈ ਆਪਣਾ, ਤੇ ਉਹਦੇ ਜ਼ਰੀਏ ਵੀ ਤੁਹਾਡੇ ਲਈ ਲਿੰਕ ਜਿਹੜੇ ਨੇ ਸਾਂਝੇ ਕਰ ਦਿੱਤੇ ਜਾਂਦੇ ਆ ਤੇ ਉਹਨਾਂ ਦੇ ਰਾਹੀਂ ਵੀ ਤੁਹਾਨੂੰ ਜਿਹੜਾ ਯਾਦ ਰੱਖਣ ਦੀ ਜ਼ਰੂਰਤ ਨਹੀਂ ਪੈਂਦੀ, ਨੋਟੀਫਿਕੇਸ਼ਨ ਆ ਜਾਂਦਾ ਤੇ ਪ੍ਰੋਗਰਾਮ ਨੂੰ ਕਲਿੱਕ ਕਰਕੇ ਤੁਸੀਂ ਜੁਆਇਨ ਨਾਲ ਦੀ ਨਾਲ ਕਰ ਸਕਦੇ ਹੋ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਜਿਹੜੇ ਨੇ ਅੱਜ ਦੇ ਵਿਚਾਰ ਦੇ ਨਾਲ। ਤੇ ਕੱਲ ਰੱਬ ਦੇ ਸ਼ਰੀਕ ਜਿਹੜੀ ਸੀ ਕਹਾਣੀ ਆਪਾਂ ਪਿਛਲੇ ਦਿਨਾਂ ਚ ਕੀਤੀ ਸੀ ਤੇ ਉਹ ਤੁਹਾਡੇ ਨਾਲ ਜਿਹੜੀ ਹੈ ਸਾਂਝੀ ਕਰ ਦਿੱਤੀ ਗਈ ਹੈ ਤੇ ਯੂਟਿਊਬ ਦੇ ਉੱਤੇ ਅਵੇਲੇਬਲ ਹੈ, ਉਹਨੂੰ ਦੁਬਾਰਾ ਵੀ ਸੁਣ ਸਕਦੇ ਹੋ। ਚੰਗੀ ਲੱਗਦੀ ਹੈ ਤਾਂ ਦੋਸਤਾਂ ਮਿੱਤਰਾਂ ਤੱਕ ਵੀ ਸਾਂਝੀ ਕਰ ਸਕਦੇ ਹੋ। ਤੇ ਲਓ ਦੋਸਤੋ ਗੱਲ ਕਰਦੇ ਹਾਂ ਅੱਜ ਦੇ ਵਿਚਾਰ ਦੀ। ਕਹਿੰਦੇ ਨੇ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ। ਹੋ ਸਕਦਾ ਕਿ ਕੱਲ ਨੂੰ ਆਪਾਂ ਵਿਸ਼ਾ ਵਿਸ਼ਵਾਸਘਾਤ ਹੀ ਰੱਖੀਏ। ਉਹਨਾਂ ਨੂੰ ਸਾਡੇ ਤੋਂ ਬਹੁਤ ਆਸਾ ਨੇ ਤੇ ਉਹਨਾਂ ਨੇ ਸਾਡੇ ਉੱਪਰ ਵਿਸ਼ਵਾਸ ਕੀਤਾ ਹੈ, ਉਸ ਵਿਸ਼ਵਾਸ ਦੇ ਨਾਲ ਹੀ ਸਾਨੂੰ ਆਖਰੀ ਦਮ ਤੱਕ ਵਫਾ ਨਿਭਾਉਣੀ ਚਾਹੀਦੀ ਹੈ। ਇਹ ਗੱਲਬਾਤ ਲਿਖਦੇ ਨੇ ਮਾਊ ਜੇ ਤੁੰਗ, ਜਿਨ੍ਹਾਂ ਨੇ ਆਪਣੇ ਚਾਈਨਾ ਤੋਂ ਉਹਨਾਂ ਦਾ ਕਦੇ ਰਾਜ ਹੁੰਦਾ ਸੀ। ਇਸੇ ਤਰ੍ਹਾਂ ਹੀ ਅੱਜ ਦੇ ਦਿਨ ਦੇ ਉੱਤੇ 9 ਸਤੰਬਰ 1828 ਦੇ ਵਿੱਚ ਰੂਸੀ ਲੇਖਕ ਹੋਏ ਨੇ ਲਿਓ ਟਾਲਸਟਾਏ। ਉਨ੍ਹਾਂ ਦਾ ਜਨਮ ਹੁੰਦਾ ਹੈ ਤੇ 1917 ਦੇ ਵਿੱਚ ਦੇਸ਼ ਭਗਤ ਰੂਲੀਆ ਸਿੰਘ ਸਰਾਭਾ ਦੀ ਅੰਡੇਮਾਨ ਨਿਕੋਬਾਰ ਦੇ ਵਿੱਚ ਜਿਹੜੀ ਸੀ ਨਿਕੋਬਾਰ ਦੇ ਵਿੱਚ ਸ਼ਹੀਦੀ ਹੁੰਦੀ ਹੈ। 1930 ਦੇ ਵਿੱਚ ਸ਼ਹੀਦ ਕਰਨੈਲ ਸਿੰਘ ਈਸੜੂ ਦਾ ਜਨਮ ਹੁੰਦਾ ਹੈ ਤੇ 1930 ਦੇ ਵਿੱਚ ਇਤਿਹਾਸਕਾਰ ਕਰਮ ਸਿੰਘ ਹਿਸਟੋਰੀਅਨ ਦਾ ਜਿਹੜਾ ਦੇਹਾਂਤ ਹੁੰਦਾ ਹੈ, ਜਿਨ੍ਹਾਂ ਨੇ ਬਹੁਤ ਸਾਰੀਆਂ ਗੁਰੂ ਸਾਹਿਬਾਨਾਂ ਦੀਆਂ ਜਿਹੜੀਆਂ ਨੇ ਆਪਣੀ ਬੁੱਧੀ ਦੇ ਮੁਤਾਬਕ ਜੋ ਵੀ ਉਹਨਾਂ ਨੇ ਤਸਵੀਰਾਂ ਬਣਾਈਆਂ ਨੇ। ਤੇ 1931 ਦੇ ਵਿੱਚ ਬੰਗਾਲੀ ਕ੍ਰਾਂਤੀਕਾਰੀ ਜੀਵਨ ਘੋਸ਼ਾਲ ਚੰਦਨਗੜ੍ਹ ਦੇ ਵਿੱਚ ਪੁਲਿਸ ਮੁਕਾਬਲੇ ਦੇ ਵਿੱਚ ਸ਼ਹੀਦ ਹੁੰਦਾ ਹੈ। 1950 ਦੇ ਵਿੱਚ ਇਨਕਲਾਬੀ ਕਵੀ ਅਵਤਾਰ ਸਿੰਘ ਪਾਸ਼ ਉਹਨਾਂ ਦਾ ਅੱਜ ਜਨਮ ਦਿਨ ਹੈ, ਉਹਨਾਂ ਨੂੰ ਯਾਦ ਕਰਾਂਗੇ। 1963 ਦੇ ਵਿੱਚ ਗਦਰੀ ਬਾਬਾ ਹਰਦਿੱਤ ਸਿੰਘ ਲੰਮੇ ਜੱਟਪੁਰਾ ਦਾ ਜਿਹੜਾ ਦੇਹਾਂਤ ਹੁੰਦਾ ਹੈ ਤੇ 1965 ਦੇ ਵਿੱਚ ਹੀ ਹਵਾਲਦਾਰ ਅਬਦੁਲ ਹਮੀਦ ਦੀ ਭਾਰਤ ਪਾਕਿਸਤਾਨ ਯੁੱਧ ਦੇ ਵਿੱਚ ਆਸਲ ਉਤਾੜ ਖੇਮਕਰਨ ਵਿਖੇ ਸ਼ਹੀਦੀ ਹੁੰਦੀ ਹੈ। ਤੇ 1976 ਦੇ ਵਿੱਚ ਚੀਨੀ ਆਗੂ ਕਾਮਰੇਡ ਮਾਓ ਜੇ ਤੁੰਗ ਦਾ ਜਿਹੜਾ ਦੇਹਾਂਤ ਹੋ ਜਾਂਦਾ ਹੈ। ਇਸ ਤਰ੍ਹਾਂ ਅਵਤਾਰ ਸਿੰਘ ਪਾਸ਼ ਉਹਨਾਂ ਦਾ ਅੱਗੇ ਜਾ ਕੇ ਜ਼ਿਕਰ ਕਰਦੇ ਹਾਂ ਨਾਲ ਦੀ ਨਾਲ। ਤੇ 9 ਸਤੰਬਰ 1950 ਨੂੰ ਇਨਕਲਾਬੀ ਕਵੀ ਪਾਸ਼ ਦਾ ਜਨਮ ਤਲਵੰਡੀ ਸਲੇਮ ਕਪੂਰਥਲਾ ਦੇ ਵਿੱਚ ਹੁੰਦਾ ਹੈ ਦੁਆਬੇ ਚ। ਤੇ ਉਸਦੇ ਪਿਤਾ ਸੋਹਣ ਸਿੰਘ ਫੌਜ ਦੇ ਵਿੱਚ ਨੌਕਰੀ ਕਰਦੇ ਸਨ, ਜਿਨ੍ਹਾਂ ਨੂੰ ਖੁਦ ਕਵਿਤਾ ਲਿਖਣ ਦਾ ਸ਼ੌਂਕ ਸੀ। ਇਸ ਦੇ ਲਈ ਕਿਹਾ ਜਾ ਸਕਦਾ ਹੈ ਕਿ ਕਵਿਤਾ ਲਿਖਣ ਦਾ ਸ਼ੌਂਕ ਉਸ ਨੂੰ ਵਿਰਸੇ ਦੇ ਵਿੱਚ ਮਿਲਿਆ ਤੇ ਪਾਸ਼ ਕਮਿਊਨਿਸਟ ਪਾਰਟੀ ਦੇ ਆਗੂ ਚੈਨ ਸਿੰਘ ਚੈਨ ਦੇ ਪ੍ਰਭਾਵ ਦੇ ਅਧੀਨ 1967 ਦੇ ਵਿੱਚ ਸਰਵ ਭਾਰਤ ਨੌਜਵਾਨ ਸਭਾ ਦਾ ਮੈਂਬਰ ਬਣ ਜਾਂਦਾ ਹੈ। 1967 ਦੇ ਵਿੱਚ ਜਦੋਂ ਨਕਸਲਵਾੜੀ ਲਹਿਰ ਸ਼ੁਰੂ ਹੋਈ ਤਾਂ ਪਾਸ਼ ਦਾ ਝੁਕਾਅ ਇਸ ਲਹਿਰ ਦੇ ਵੱਲ ਹੋ ਤੁਰਿਆ, ਜਿਸ ਦੇ ਤਹਿਤ ਉਹ ਨਾਗਾ ਰੈਡੀ ਗਰੁੱਪ ਦੇ ਵਿੱਚ ਸ਼ਾਮਲ ਹੋ ਗਿਆ। ਕਿਹਾ ਜਾਂਦਾ ਹੈ ਕਿ 1967 ਦੇ ਵਿੱਚ ਹੀ ਉਹ ਜੇਲ੍ਹ ਚਲਿਆ ਗਿਆ, ਜਿੱਥੇ ਉਸਦੀ ਕਵਿਤਾ ਨੂੰ ਇੱਕ ਨਵਾਂ ਜੋਸ਼ ਜਿਹੜਾ ਮਿਲਿਆ। ਇਸ ਵਿਹਲੇ ਸਮੇਂ ਦੇ ਵਿੱਚ ਉਹ ਕਵਿਤਾ ਲਿਖ ਕੇ ਬਾਹਰ ਭੇਜਦਾ ਰਿਹਾ, ਜੋ ਕਿ ਆਰੰਭ ਅਤੇ ਦਸਤਾਵੇਜ਼ ਦੇ ਵਿੱਚ ਛਪਦੀ ਰਹੀ। 1972 ਦੇ ਵਿੱਚ ਪਾਸ਼ ਸਿਆੜ ਨਾਮ ਅਧੀਨ ਪਰਚਾ ਕੱਢਿਆ ਤੇ 1973 ਦੇ ਵਿੱਚ ਹੀ ਪੰਜਾਬੀ ਸਾਹਿਤ ਤੇ ਸੱਭਿਆਚਾਰ ਮੰਚ ਦੀ ਸਥਾਪਨਾ ਕੀਤੀ ਤੇ ਸ਼ੁਰੂ ਤੋਂ ਹੀ ਪਾਸ਼ ਨੂੰ ਡਾਇਰੀ ਲਿਖਣ ਦਾ ਸ਼ੌਂਕ ਸੀ, ਜਿਸ ਦੇ ਵਿੱਚ ਉਸਦੀ ਆਪਣੀ ਨਿੱਜੀ ਜ਼ਿੰਦਗੀ ਦੀਆਂ ਘਟਨਾਵਾਂ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਆਰਥਿਕ ਹਾਲਤ ਦੇ ਬਾਰੇ ਵੀ ਪਤਾ ਚੱਲਦਾ ਹੈ। ਉਸਨੂੰ ਇੱਕ ਕਵੀ ਦੇ ਤੌਰ ਤੇ ਸਾਰੇ ਜਾਣਦੇ ਹੀ ਨੇ। ਉਸਦੀ ਕਵਿਤਾ ਨੇ ਪੰਜਾਬੀ ਕਾਵ ਨੂੰ ਜਿਹੜਾ ਇੱਕ ਨਵਾਂ ਹੀ ਮੁਹਾਂਦਰਾ ਦਿੱਤਾ, ਜਿਸ ਦੀਆਂ ਖੂਬੀਆਂ ਦੇ ਬਾਰੇ ਸੈਂਕੜੇ ਲੇਖ ਲਿਖੇ ਗਏ ਤੇ ਹੋਰ ਲਿਖੇ ਜਾ ਵੀ ਸਕਦੇ ਹੈ। ਉਸਨੇ ਲੋਕ ਕਥਾ, ਉੜਦੇ ਬਾਜ਼ਾਂ, ਮਗਰ ਤੇ ਸਾਡੇ ਸਮਿਆਂ ਦੇ ਵਿੱਚ ਤੇ ਖਿਲਰੇ ਵਰਕੇ ਕਾਵ ਸੰਗ੍ਰਹਿ ਦਿੱਤੇ ਤੇ ਉਸਨੇ ਕਵਿਤਾ ਰਚਨ ਦੇ ਨਾਲ ਨਾਲ ਗਿਆਨ ਵਿਗਿਆਨ ਦੇ ਵੱਖ ਵੱਖ ਖੇਤਰਾਂ ਦਾ ਵੀ ਜਿਹੜਾ ਅਧਿਐਨ ਵੀ ਕੀਤਾ। ਉਹਨੇ ਆਪਣੇ ਦੋਸਤਾਂ ਦੇ ਨਾਲ ਰਲ ਕੇ ਹਰਦਿਆਲ ਸਟੱਡੀ ਸੈਂਟਰ ਬਣਾਇਆ। ਉਸਦੇ ਅਧੀਨ ਕਰਨ ਦੇ ਲਈ ਜਿਹੜਾ ਸੀ ਕਿਤਾਬਾਂ ਇਕੱਠੀਆਂ ਕੀਤੀਆਂ ਤੇ ਕਈ ਵਿਸ਼ਿਆਂ ਦੇ ਉੱਤੇ ਵਿਚਾਰ ਗੋਸ਼ਟੀਆਂ ਰਚਾਈਆਂ। ਉਸਦੇ ਵੱਲੋਂ ਲਿਖੇ ਲੇਖਾਂ ਦੇ ਵਿੱਚ ਸਾਹਿਤ, ਸੱਭਿਆਚਾਰ, ਵਿਗਿਆਨ ਅਤੇ ਸਮਕਾਲੀ ਰਾਜਨੀਤਿਕ ਸਥਿਤੀ ਦੇ ਅਨੇਕਾਂ ਵਿਸ਼ਿਆਂ ਦੇ ਬਾਰੇ ਬਹੁਮੁੱਲੇ ਵਿਚਾਰ ਪੇਸ਼ ਕੀਤੇ ਗਏ। ਇਨ੍ਹਾਂ ਲੇਖਾਂ ਦੀ ਸਮਝ ਦੇ ਉੱਤੇ ਹੀ ਜਾਣਕਾਰੀ ਨੂੰ ਇਲਾਕੇ ਦੇ ਵਿੱਚ ਸਾਈਕਲੋ ਸਟਾਈਲ ਕਰਕੇ 1980 ਤੋਂ 85 ਤੱਕ ਦਾ ਜਿਹੜਾ ਸਮਾਂ ਹੈ, ਕੱਢੇ ਜਾਂਦੇ ਪਰਚੇ ਹਾਕ, ਸਿਆੜ ਤੇ ਰੋਹਲੇਬਾਨ ਰਾਹੀਂ ਜਿਹੜਾ ਵੰਡਿਆ ਗਿਆ ਤੇ 23 ਮਾਰਚ 1988 ਨੂੰ ਸ਼ਹਾਦਤ ਤੋਂ ਬਾਅਦ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਵੱਲੋਂ ਉਸਦੇ ਲੇਖਾਂ ਦੀ ਪੁਸਤਕ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਉਸਦੇ ਪਿਤਾ ਸਰਦਾਰ ਸੋਹਣ ਸਿੰਘ ਦੇ ਵੱਲੋਂ ਉਸਦੀਆਂ ਲਿਖਤਾਂ ਤਲਵੰਡੀ ਸਲੇਮ ਨੂੰ ਜਾਂਦੀ ਸੜਕ ਦੇ ਉੱਤੇ ਸ਼ਮਸ਼ੇਰ ਸੰਧੂ ਦੇ ਵੱਲੋਂ ਇੱਕ ਪਾਸ਼ ਇਹ ਵੀ ਛਪਾਈਆਂ ਗਈਆਂ ਤੇ ਪਾਸ਼ ਨੇ ਬ੍ਰਹਿਮੰਡ ਬਾਰੇ ਦੋ ਸਵਾਲ ਉਠਾਏ ਸੀ। ਪਹਿਲਾ, ਬ੍ਰਹਿਮੰਡ ਦਾ ਆਕਾਰ ਤੇ ਸਰੂਪ ਕੀ ਹੈ ਤੇ ਦੂਜਾ, ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ, ਜੋ ਕਿ ਤੁਹਾਡੀ ਰਾਸ਼ੀ ਕੀ ਕਹਿੰਦੀ ਹੈ, ਵਿੱਚ ਭਾਰਤੀ ਜੋਤਿਸ਼ ਪ੍ਰਣਾਲੀ ਦੇ ਉੱਤੇ ਰਾਸ਼ੀਆਂ ਕੀ ਨੇ, ਉਹਨਾਂ ਦੇ ਜਿਹੜਾ ਨੁਕਤਿਆਂ ਦੇ ਬਾਰੇ ਦੱਸਿਆ ਤੇ 10ਵੀਂ ਪਾਸ ਗਿਆਨੀ ਪੇਂਡੂ ਮੁੰਡੇ ਨੇ ਜੀਵ ਵਿਕਾਸ ਦੇ ਉੱਤੇ ਵਿਗਿਆਨ ਦੀ ਥਿਊਰੀ ਨੂੰ ਵੀ ਵਿਸਤਾਰ ਦੇ ਨਾਲ ਪੇਸ਼ ਕੀਤਾ। ਪਾਸ਼ ਨੇ ਲਿਖਿਆ ਕਿ ਲੋਕੀ ਧਰਮ ਨੂੰ ਇਸ ਦੇ ਲਈ ਮੰਨਦੇ ਨੇ ਕਿ ਉਹਨਾਂ ਦਾ ਟੱਬਰ ਰਾਜ਼ੀਬਾਜ਼ੀ ਰਹੇ ਤੇ ਆਰਥਿਕ ਹਾਲਤ ਚੰਗੀ ਹੋ ਜਾਵੇ, ਇਸ ਦੇ ਲਈ ਨਹੀਂ ਕਿ ਉਹਨਾਂ ਦੇ ਅੰਦਰ ਬ੍ਰਹਿਮੰਡ, ਸ੍ਰਿਸ਼ਟੀ ਅਤੇ ਜ਼ਿੰਦਗੀ ਦੇ ਮੂਲ ਆਧਾਰਾਂ ਤੇ ਕਾਰਨ ਨੂੰ ਜਾਣਨ ਦੀ ਕੋਈ ਦਾਰਸ਼ਨਿਕ ਜਗਿਆਸਾ ਹੈ। ਲੋਕਾਂ ਦੇ ਮਨਾਂ ਦੇ ਵਿੱਚ ਗੁਰੂ ਪੀਰ ਅਤੇ ਰੱਬ ਦਾ ਸੰਕਲਪ ਅਸਲ ਦੇ ਵਿੱਚ ਕਿਸੇ ਯੋਗ, ਡਾਕਟਰ, ਬੈਂਕ ਜਾਂ ਥਾਣੇ ਵਰਗਾ ਹੀ ਹੈ ਤੇ ਉਸ ਤੋਂ ਉਸੇ ਤਰ੍ਹਾਂ ਦੀਆਂ ਲੋੜਾਂ ਪੂਰੀਆਂ ਜਿਹੜੀਆਂ ਕਰਾਉਣਾ ਲੋਚਦੇ ਨੇ, ਜਾਣੀ ਕਿ ਸਾਡਾ ਬੈਂਕ ਹੈ ਰੱਬ ਇੱਕ ਸਾਡੇ ਲਈ। ਉਸਦੀ ਲਿਖਤ ਜੋ ਵੀ ਸਾਨੂੰ ਚਾਹੀਦਾ ਉਹਦੇ ਵਿੱਚੋਂ ਅਸੀਂ ਚੁੱਕਣ ਦੀ ਜਾਂ ਲੈਣ ਦੀ ਜਾਂ ਮੰਗਣ ਦੀ ਕੋਸ਼ਿਸ਼ ਕਰਦੇ ਹਾਂ। ਉਸਦੀਆਂ ਲਿਖਤਾਂ ਅੰਧ ਵਿਸ਼ਵਾਸਾਂ ਤੇ ਅਸੀਂ ਲੋਕ ਤਰਕਸ਼ੀਲ ਸੋਸਾਇਟੀ ਦੇ ਹੋਣ ਦੇ ਵਿੱਚ ਆਉਣ ਤੋਂ ਪਹਿਲਾਂ ਲਿਖੀ ਹੈ। ਤੁਹਾਡੀ ਰਾਸ਼ੀ ਕੀ ਹੈ ਕਹਿੰਦੀ ਹੈ ਤੇ ਲੇਖ ਦੇ ਵਿੱਚ ਰਾਸ਼ੀ ਤੋਂ ਵਿਅਕਤੀ ਦੇ ਭੂਤ ਭਵਿੱਖ ਦੇ ਬਾਰੇ ਦੱਸਣ ਦੇ ਜਿਹੜਾ ਢਕਾਉਂਜ ਦਾ ਵੀ ਜਿਹੜਾ ਵਿਰੋਧ ਕੀਤਾ ਹੈ। ਫਿਰਕਾ ਪ੍ਰਸਤੀ ਦੀਆਂ ਜੜ੍ਹਾਂ ਲੇਖ ਦੇ ਵਿੱਚ ਫਿਰਕਾ ਪ੍ਰਸਤੀ ਦੇ ਵੱਖ ਵੱਖ ਪੱਖਾਂ ਆਰਥਿਕ ਸਮਾਜਿਕ ਤੇ ਮਨੋਵਿਗਿਆਨਕ ਕਾਰਨਾਂ ਦਾ ਵਿਸ਼ਲੇਸ਼ਣ ਕੀਤਾ। ਇਸੇ ਤਰ੍ਹਾਂ ਹੀ ਉਹਨਾਂ ਨੇ ਬ੍ਰਹਿਮੰਡ ਦੀ ਉਤਪਤੀ ਆਕਾਰ ਦੇ ਸਰੂਪ ਦੇ ਬਾਰੇ ਲੇਖ ਦੇ ਵਿੱਚ ਦੋ ਸਵਾਲ, ਇੱਕ ਸਾਡਾ ਸੂਰਜ ਸਾਡੀ ਆਕਾਸ਼ ਗੰਗਾ ਦੇ 1.5 ਲੱਖ ਮਿਲੀਅਨ ਸੂਰਜਾਂ ਦੇ ਵਿੱਚੋਂ ਇੱਕ ਹੈ, ਸਾਡੇ ਤੋਂ 500 ਮਿਲੀਅਨ ਚਾਨਣ ਵਰੇ ਵਿਆਸ ਦੇ ਜਿਹੜਾ ਆਪਣੀ ਲਾਈਟ ਦੀ ਜਿਹੜੀ ਹੈ ਕਹਿੰਦੇ ਹੈ ਚਾਨਣ ਦੀ ਜਿਹੜੀ ਸਪੀਡ ਹੈ, ਵਿਆਸ ਦੇ ਘੇਰੇ ਦੇ ਵਿੱਚ ਕੋਈ 100 ਮਿਲੀਅਨ ਪ੍ਰਕਾਸ਼ ਗੰਗਾਵਾਂ ਲੱਭੀਆਂ ਨੇ। ਇਸ ਘੇਰੇ ਤੋਂ ਅੱਗੇ ਹੋਰ ਵੀ ਅਸੰਖ ਆਕਾਸ਼ ਗੰਗਾਵਾਂ ਨੇ। ਇਹ ਸਭ ਜਿਹੜਾ ਕੁਤਾਖਣਾ ਕਿੱਥੋਂ ਤੱਕ ਹੈ? ਬ੍ਰਹਿਮੰਡ ਦੇ ਵਿੱਚ ਖਿਲਰਿਆ ਫਿਰਦਾ ਇਹ ਜਿਹੜਾ ਜੰਗ ਪਲੰਗਾ ਕਿਵੇਂ ਬਣਿਆ? ਜੇ ਕਿਸੇ ਨੇ ਬਣਾਇਆ ਹੈ ਤਾਂ ਉਹ ਭਾਈ ਸਾਹਿਬ ਕਿੱਥੇ ਹੈ? ਇਹ ਬਣਾਉਣ ਦਾ ਕੀ ਚੱਕਰ ਹੈ? ਪ੍ਰਸਿੱਧ ਰਚਨਾਵਾਂ ਇੱਕ ਜਿਹੜੀ ਸੀ ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਜਾਂ ਸਭ ਤੋਂ ਖਤਰਨਾਕ ਨਹੀਂ ਹੁੰਦੀ ਜੋ ਸੁਫੜਿਆਂ ਦਾ ਮਰ ਜਾਣਾ ਜਿੰਨਾ ਖਤਰਨਾਕ ਹੁੰਦਾ ਹੈ, ਤੇ ਦੂਸਰਾ ਸੀ ਰੱਬ ਤੋਂ ਬਿਨਾਂ ਜਿੰਨੇ ਯੋਗਾ ਹਾਂ ਜੋ ਵੀ ਹਾਂ, ਤੀਸਰਾ ਸੀ ਯੁੱਧ ਤੇ ਸ਼ਾਂਤੀ। ਇਸੇ ਤਰ੍ਹਾਂ ਦੋਸਤੋ ਲੋ ਅੱਗੇ ਵੱਧਦੇ ਹਾਂ, ਗੱਲਾਂ ਬਾਤਾਂ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ, ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ +358 44 944 19 ਸਟੂਡੀਓ ਦਾ ਨੰਬਰ ਹੈ। ਅੱਜ ਦੇ ਖਾਸ ਮੁੱਦਿਆਂ ਦੇ ਵੱਲ ਨੂੰ ਗੱਲਬਾਤ ਕਰਾਂਗੇ। ਪੰਜਾਬ ਬੰਦ ਦਾ ਰੋਲਾ ਰੱਪਾ ਪੈ ਰਿਹਾ ਅੱਜ ਸਵੇਰ ਤੋਂ ਹੀ। ਬੀਜੇਪੀ ਦਾ ਜਿਹੜਾ ਯਾਤਰਾ ਦਾ ਢੰਗ ਨਵਾਂ ਉਹਨਾਂ ਨੇ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਪੰਜਾਬ ਦੇ ਵਿੱਚ ਜਿਵੇਂ ਵੱਖਰੇ ਵੱਖਰੇ ਚਾਹੇ ਉਹ ਸੂਬੇ ਦੀਆਂ ਖੇਤਰੀ ਪਾਰਟੀਆਂ ਨੇ, ਚਾਹੇ ਆਮ ਆਦਮੀ ਪਾਰਟੀ ਹੈ, ਤੇ ਚਾਹੇ ਵਹੀਰ ਹੈ ਤੇ ਆਪਣੇ ਵਾਰਿਸ ਪੰਜਾਬ ਵਾਲੇ, ਤੇ ਚਾਹੇ ਜਥੇਦਾਰ ਸਾਹਿਬਾਨ ਨੇ, ਚਾਹੇ ਕਾਂਗਰਸ ਵਾਲਿਆਂ ਨੇ ਵੀ ਰੈਲੀਆਂ ਕੱਢੀਆਂ, ਤੇ ਹੁਣ ਜਿਹੜੀ ਹੈ ਬੀਜੇਪੀ ਦੀ ਵਾਰੀ ਆ ਗਈ ਹੈ, ਯਾਤਰਾ ਕੱਢੇਗੀ। ਤੇ 25 ਸਾਲ ਪੂਰੇ ਹੋਣ ਦੇ ਉੱਤੇ ਜਿਹੜਾ ਮੋਦੀ ਸਾਹਿਬ ਦਾ ਜਿਹੜਾ ਆਪਣਾ ਸਫ਼ਰ ਹੈ ਜ਼ਿੰਦਗੀ ਦਾ ਸਿਆਸਤ ਦੇ ਵਿੱਚ, ਉਹਦੇ ਨਾਂ ਦੇ ਉੱਤੇ ਵੀ ਪੂਰੇ ਆਲ ਇੰਡੀਆ ਦੇ ਵਿੱਚ ਜਿਹੜੀਆਂ ਨੇ ਰੈਲੀਆਂ ਨਿਕਲਣਗੀਆਂ ਤੇ ਲੋਕਾਂ ਨੂੰ ਦੱਸਿਆ ਜਾਵੇਗਾ। ਦੂਸਰੇ ਪਾਸੇ ਜਿਹੜਾ ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਉੱਤੇ ਜਿਹੜਾ 36 ਦਿਨਾਂ ਦੇ ਲਈ ਉਹਨੂੰ ਬੰਦ ਕਰ ਦਿੱਤਾ ਗਿਆ, ਤੇ ਸੈਂਕੜੇ ਰੇਲ ਯਾਤਰਾਵਾਂ ਪ੍ਰਭਾਵਿਤ ਹੋਈਆਂ ਨੇ। ਇਸੇ ਤਰਜ਼ ਦੇ ਉੱਤੇ ਇੰਗਲੈਂਡ ਦੇ ਵਿੱਚ ਵੀ ਅੱਜ ਜਿਹੜਾ ਏਅਰਪੋਰਟਾਂ ਦੇ ਉੱਤੇ 300 ਤੋਂ ਵੱਧ ਉਡਾਨਾਂ ਜਿਹੜੀਆਂ ਰੱਦ ਕੀਤੀਆਂ ਗਈਆਂ ਨੇ, ਕੁਝ ਸੋਫਟਵੇਅਰ ਜਾਂ ਕੁਝ ਨੈਟਵਰਕ ਦੀਆਂ ਪ੍ਰੋਬਲਮਸ ਕਰਕੇ ਉਹਨਾਂ ਨੂੰ ਡਿਲੇ ਕਰਨਾ ਪਿਆ। ਪੰਜਾਬ ਦੇ ਵਿੱਚ ਨਸ਼ਿਆਂ, ਕਿਸਾਨ ਅੰਦੋਲਨ, ਮੁਲਾਜ਼ਮਾਂ ਦੇ ਸੰਘਰਸ਼ ਤੇ 2027 ਦੀਆਂ ਚੋਣਾਂ ਤੋਂ ਪਹਿਲਾਂ ਤੇਜ਼ ਹੋ ਰਹੀ ਸਿਆਸੀ ਸਰਗਰਮੀ ਤੱਕ ਦਾ ਸਫ਼ਰ ਜਿਹੜਾ ਤੈਅ ਕਰਾਂਗੇ ਅੱਜ ਕਿ ਪੰਜਾਬ ਕਿਸ ਦਿਸ਼ਾ ਦੇ ਵੱਲ ਵੱਧ ਰਿਹਾ। ਨਾਲ ਹੀ ਸੀਐਮ ਮਾਨ ਦੀ ਪਤਨੀ ਦੇ ਨਾਲ ਜੁੜੇ ਮਾਨਹਾਨੀ ਮਾਮਲੇ ਦੇ ਵਿੱਚ ਅਦਾਲਤੀ ਹੁਕਮ ਕੀ ਆਏ ਨੇ, ਤੇ ਭਾਜਪਾ ਦੀ ਨਸ਼ਾ ਮੁਕਤ ਪੰਜਾਬ ਯਾਤਰਾ, ਅੰਬੇਦਕਰ ਬੁੱਤ ਦੀ ਬੇਅਦਬੀ ਤੋਂ ਬਾਅਦ ਲੁਧਿਆਣਾ ਦੇ ਵਿੱਚ ਤਣਾਅ, ਪੂਰਾ ਪੰਜਾਬ ਬੰਦ ਕਰਨ ਦੀ ਕੋਸ਼ਿਸ਼, ਤੇ ਨਵੇਂ ਸੀਡ ਐਕਟ ਦੀ ਤਿਆਰੀ ਜਿਹੜੀ ਵਿੱਢ ਲਈ ਹੈ ਕੇਂਦਰ ਨੇ। ਆਰਐਸਐਸ ਮੁਖੀ ਮੋਹਨ ਭਾਗਵਤ ਦੀ ਲੰਡਨ ਗੁਰਦੁਆਰਾ ਫੇਰੀ ਨੂੰ ਲੈ ਕੇ 2 ਚਿੱਤੀ ਦੇ ਵਿੱਚ ਉੱਥੇ ਜੋ ਵੀ ਉਹ ਕਰਨਾ ਚਾਹੁੰਦੇ ਨੇ ਅਗਲੇ ਕਰ ਗਏ ਨੇ, ਭਾਈ ਭਾਈ ਲੜਾ ਗਏ ਨੇ, ਉਹਨਾਂ ਨੂੰ ਲੈ ਕੇ ਵਿਵਾਦ ਜਿਹੜਾ ਹੈ ਉਹ ਚੱਲ ਰਿਹਾ ਦੁਨੀਆਂ ਦੀ ਸਿਆਸਤ ਦੇ ਵਿੱਚ। ਅਮਰੀਕਾ, ਇਰਾਨ ਤੇ ਇਜ਼ਰਾਈਲ, ਬਰਤਾਨੀਆ ਦੇ ਤਣਾਅ ਜਿਹੜੇ ਨੇ ਹੋਰ ਵੀ ਵੱਧ ਰਹੇ ਨੇ। ਇੱਕ ਪਾਸੇ ਅਮਰੀਕਾ ਜਿਹੜਾ ਇਰਾਨ ਦੇ ਨਾਲ ਆਡਾ ਲਾ ਕੇ ਬੈਠਾ ਹੈ, ਤੇ ਹੁਣ ਬਰਤਾਨੀਆ ਜਿਹੜਾ ਇਜ਼ਰਾਈਲ ਤੋਂ ਖਫਾ ਹੋ ਗਿਆ, ਤੇ ਅੰਬੈਸੀਆਂ ਨੂੰ ਆਪਣਾ ਚੁੱਕਣ ਦਾ ਉਹਨਾਂ ਨੇ ਕਹਿ ਦਿੱਤਾ ਭਈ ਲੈ ਜਾਓ ਆਪਣਾ ਚੱਕ ਕੇ ਸਾਰਾ ਕੁਛ। ਇਸੇ ਤਰ੍ਹਾਂ ਹੀ ਲੋ ਫਿਰ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ, ਤੇ ਪੰਜਾਬ ਬੰਦ ਬੀਜੇਪੀ ਦਾ ਯਾਤਰਾ ਢੰਗ ਤੇ ਬਾਬਾ ਸਾਹਿਬ ਅਸੀਂ ਸ਼ਰਮਿੰਦਾ, ਇਰਾਨ ਬੇਕਾਬੂ ਤੇ ਸ਼ੈਤਾਨ ਦਾ ਜਾਦੂ, ਦੇਖਦੇ ਹਾਂ ਅੱਗੇ ਜਾ ਕੇ ਕੀ ਕੁਝ ਇਹਨਾਂ ਦੇ ਵਿੱਚ ਖੁੱਲਦਾ ਹੈ। ਤੇ ਨਾਲ ਆਪਣੇ ਨਾਲ ਜੁੜਨਗੇ ਕੁਝ ਹੀ ਪਲਾਂ ਤੱਕ ਰਾਜਨ ਸੈਣੀ ਜੀ, ਤੇ 15-20 ਮਿੰਟ ਤੱਕ ਮੈਂ ਤੁਹਾਡੇ ਨਾਲ ਖ਼ਬਰਾਂ ਦੀ ਸਾਂਝ ਪਾਉਂਦਾ ਹੈ, ਤੇ ਫਿਰ ਗੱਲਾਂ ਬਾਤਾਂ ਆਪਾਂ ਚਲਾਉਂਦਾ ਹਾਂ। ਸਭ ਤੋਂ ਪਹਿਲਾਂ ਚੰਡੀਗੜ੍ਹ ਦੀ ਗੱਲ ਕਰ ਲਈਏ ਤਾਂ ਜੋ ਰੇਲਵੇ ਸਟੇਸ਼ਨ ਕਾਹਦੇ ਲਈ ਬੰਦ ਕੀਤਾ ਗਿਆ, 36 ਦਿਨਾਂ ਲਈ ਬੰਦ ਕੀਤਾ, 442 ਟ੍ਰੇਨਾਂ ਰੱਦ ਕੀਤੀਆਂ ਨੇ ਉਹਦੇ ਵਿੱਚ। ਚੰਡੀਗੜ੍ਹ ਸਟੇਸ਼ਨ ਵੀਰਵਾਰ ਤੋਂ ਜਿਹੜਾ 36 ਦਿਨਾਂ ਦੇ ਲਈ ਬੰਦ ਰਹੇਗਾ ਤੇ ਅੱਜ ਤੋਂ, ਜਿਸ ਦੇ ਕਾਰਨ 15 ਅਕਤੂਬਰ ਤੱਕ 442 ਜਿਹੜੀਆਂ ਨੇ ਰੇਲ ਯਾਤਰਾਵਾਂ ਰੱਦ ਰਹਿਣਗੀਆਂ ਤੇ ਸਟੇਸ਼ਨ ਦੀ ਮੁੜ ਵਿਕਾਸ ਯੋਜਨਾ ਦੇ ਤਹਿਤ ਨਵੀਂ ਛੱਤ ਪਾਉਣ ਤੇ ਫੁੱਟ ਓਵਰ ਬ੍ਰਿਜ ਨੂੰ ਹਟਾਉਣ ਦੇ ਲਈ ਉੱਤਰੀ ਰੇਲਵੇ ਦੇ ਵੱਲੋਂ ਇਹ ਹੁਣ ਤੱਕ ਦਾ ਸਭ ਤੋਂ ਲੰਮਾ ਬਲਾਕ ਲਗਾਇਆ ਗਿਐ। ਯਾਤਰੀਆਂ ਦੀ ਸਹੂਲਤ ਦੇ ਲਈ ਸਟੇਸ਼ਨ ਨੂੰ 3 ਪੜਾਵਾਂ ਦੇ ਵਿਚ 12 ਦਿਨਾਂ ਦੇ ਵਿਚ ਵੰਡਿਆ ਤਾਂ ਜੋ ਬਾਕੀ ਹਿੱਸਾ ਜਿਹੜਾ ਚੱਲਦਾ ਰਹਿ ਸਕੇ। ਇਸ ਦੇ ਦੌਰਾਨ ਦਿੱਲੀ, ਕਾਲਕਾ, ਚੰਡੀਗੜ੍ਹ ਅੰਮ੍ਰਿਤਸਰ ਤੇ ਚੰਡੀਗੜ੍ਹ ਫਿਰੋਜ਼ਪੁਰ ਸਮੇਤ ਕਈ ਰੂਟਾਂ ਦੀਆਂ ਗੱਡੀਆਂ ਪ੍ਰਭਾਵਿਤ ਹੋਣਗੀਆਂ ਤੇ ਕਈ ਟ੍ਰੇਨਾਂ ਨੂੰ ਅੰਬਾਲਾ ਕੈਂਟ ਤੱਕ ਹੀ ਚਲਾਇਆ ਜਾਏਗਾ ਤੇ ਕੁਝ ਦੇ ਪਲੇਟਫਾਰਮ ਬਦਲੇ ਜਾਣਗੇ। ਯਾਤਰੀਆਂ ਦੀ ਸਹੂਲਤ ਦੇ ਲਈ ਜਿਹੜਾ ਸਾਬਰਮਤੀ ਅੰਮ੍ਰਿਤਸਰ ਜਿਹੜੇ ਆ ਸਮੇਤ 8 ਲੰਬੇ ਦੂਰੀ ਦੀਆਂ ਜਿਹੜੀਆਂ ਟ੍ਰੇਨਾਂ ਨੇ ਉਹਦਾ ਮੁਹਾਲੀ ਵਿਖੇ ਅਸਥਾਈ ਤੌਰ ਦੇ ਉੱਤੇ ਸਟਾਪ ਬਣਾਇਆ ਗਿਆ ਦੱਸਿਆ ਜਾਂਦਾ। ਇਹ ਬਲਾਕ ਪਿਥੋਰੀ ਅਮਾਵਸਿਆ ਹਰਤਾਲੀਕਾ ਤੀਜ ਤੇ ਗਣੇਸ਼ ਚਤੁਰਥੀ, ਪ੍ਰਿਤ ਪੱਖ ਅਤੇ ਸ਼ਰਦ ਨਵਰਾਤਰੀ ਜਿਹੇ ਮੁੱਖ ਤਿਉਹਾਰਾਂ ਦੇ ਸੀਜ਼ਨ ਦੇ ਦੌਰਾਨ ਆ ਰਿਹਾ ਤੇ ਜਿਸ ਦੇ ਨਾਲ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦੈ ਤੇ ਰੇਲਵੇ ਪ੍ਰਸ਼ਾਸਨ ਨੇ ਸਾਫ਼ ਕੀਤਾ ਹੈ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਦੇਖਦਿਆਂ ਹੀ ਇਸ ਸਮਾਂ ਸੀਮਾ ਦੇ ਵਿਚ ਕੋਈ ਵਾਧਾ ਨਹੀਂ ਕੀਤਾ ਜਾਵੇਗਾ ਤੇ ਰੇਲਵੇ ਨੇ ਯਾਤਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਘਰੋਂ ਨਿਕਲਣ ਤੋਂ ਪਹਿਲਾਂ NTES ਦੇ ਉੱਤੇ ਐਪ ਜਾਂ ਹੈਲਪਲਾਈਨ ਨੰਬਰ 139 ਦੇ ਰਾਹੀਂ ਆਪਣੀ ਟ੍ਰੇਨ ਦੀ ਸਥਿਤੀ ਜਿਹੜੀ ਜ਼ਰੂਰ ਜਾਂਚ ਲੈਣ। ਦੂਸਰੇ ਪਾਸੇ ਦੌਰ ਜਿਹੜਾ ਪੰਜਾਬ ਦਾ ਸਿਆਸਤ ਦੇ ਵਿਚ ਬਦਲ ਰਿਹਾ, ਧੱਕਾ ਮੁੱਕੀ ਦਾ ਮਾਹੌਲ ਜਿਹੜਾ ਵੱਧ ਰਿਹਾ। ਜੱਗੂ ਭਗਵਾਨਪੁਰੀਆ ਦੀ ਮਹਿਲਾ ਦੋਸਤ ਡੇਰਾ ਬਾਬਾ ਨਾਨਕ ਤੋਂ ਲੜੇਗੀ ਹੁਣ ਚੋਣ। ਮਾਸੀ ਦੀ ਦੇਖ ਰੇਖ ਹੇਠ ਤਿਆਰੀਆਂ ਹੋ ਰਹੀਆਂ ਤੇ ਸਿਆਸੀ ਹਲਕਿਆਂ ਦੇ ਵਿਚ ਹਲਚਲ ਜਿਹੜੀ ਤੇਜ਼ ਹੋ ਰਹੀ ਹੈ। ਕੁਝ ਖਤਰਨਾਕ ਗੈਂਗਸਟਰ ਅਸਾਮ ਦੀ ਜੇਲ੍ਹ ਦੇ ਵਿਚ ਨਸ਼ਾ ਤਸਕਰੀ ਦੇ ਮਾਮਲੇ ਚ ਬੰਦ ਨੇ, ਪਰ ਉਹ ਜਿਹੜੇ ਨੇ ਉਨ੍ਹਾਂ ਦਾ ਪ੍ਰਭਾਵ ਅਜੇ ਵੀ ਘੱਟ ਨਹੀਂ ਹੋ ਸਕਿਆ। ਡੇਰਾ ਬਾਬਾ ਨਾਨਕ ਦੇ ਵਿਚ ਗੈਂਗਸਟਰ ਜੱਗੂ ਭਗਵਾਨਪੁਰੀਆ ਦਾ ਪਰਿਵਾਰ 227 ਦੀਆਂ ਵਿਧਾਨ ਸਭਾ ਚੋਣਾਂ ਲੜਨ ਦੀ ਤਿਆਰੀ ਕਰ ਰਿਹਾ। ਪਰਿਵਾਰਕ ਜਿਹੜੇ ਦੱਸਦੇ ਨੇ ਮੈਂਬਰ ਕਿ ਮੇਰੀ ਖਾਸ ਜਾਣਕਾਰੀ ਅਨੁਸਾਰ ਜੱਗੂ ਦੀ ਜਿਹੜੀ ਹੈ ਇੱਕ ਕਰੀਬੀ ਮਹਿਲਾ ਦੋਸਤ ਹੈ ਡੇਰਾ ਬਾਬਾ ਨਾਨਕ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਵਜੋਂ ਚੋਣ ਮੈਦਾਨ ਦੇ ਵਿਚ ਉਤਰਨ ਦੀ ਤਿਆਰੀ ਕਰ ਰਹੀ ਹੈ। ਇਹ ਸਭ ਕੁਝ ਜੱਗੂ ਦੀ ਮਾਸੀ ਅਤੇ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਪਰਸਨ ਜਿਹੜੀ ਹੈ ਰਾਜਵਿੰਦਰ ਕੌਰ ਦੀ ਦੇਖਰੇਖ ਹੇਠ ਜਿਹੜੀ ਹੋ ਰਿਹਾ। ਕੁਝ ਦਿਨ ਪਹਿਲਾਂ ਹੀ ਗੈਂਗਸਟਰ ਤੋਂ ਸਿਆਸਤਦਾਨ ਬਣੇ ਗੁਰਪ੍ਰੀਤ ਸਿੰਘ ਸੇਖੋਂ ਨੇ ਵੀ ਆਪ ਦੇ ਵਿਚ ਸ਼ਾਮਲ ਹੋ ਕੇ ਜੀਰਾ ਹਲਕੇ ਤੋਂ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। 219 ਦੇ ਵਿਚ ਜੱਗੂ ਦੀ ਪਤਨੀ ਜਿਹੜੀ ਸੀ ਘਰ ਦੇ ਵਿਚ ਰਹੱਸਮਈ ਹਾਲਾਤਾਂ ਦੇ ਵਿਚ ਮੌਤ ਹੋਣ ਤੋਂ ਬਾਅਦ ਇਹ ਮਹਿਲਾ ਦੋਸਤ ਉਸਦੇ ਕਰੀਬੀ ਆਈ ਹੈ ਤੇ ਗੁਰਦਾਸਪੁਰ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਤੇ ਵਿਦੇਸ਼ ਦੇ ਵਿਚ ਵਸੀ ਇਹ ਜਿਹੜੀ ਹੈ ਮਹਿਲਾ ਹੁਣ ਭਾਰਤ ਅਤੇ ਵਿਦੇਸ਼ ਦੇ ਵਿਚ ਜੱਗੂ ਦੀਆਂ ਜ਼ਿਆਦਾਤਰ ਸਰਗਰਮੀਆਂ ਦੇ ਨਾਲ ਨਾਲ ਉਸਦੇ ਵਿੱਤੀ ਕੰਮਾਂ ਨੂੰ ਵੀ ਸੰਭਾਲ ਰਹੀ ਹੈ। ਹਾਲ ਹੀ ਦੇ ਵਿਚ ਜਿਹੜਾ ਉਸਨੂੰ ਡੇਰਾ ਬਾਬਾ ਨਾਨਕ ਦੇ ਵਿਚ ਵੀ ਦੇਖਿਆ ਗਿਆ ਤੇ ਪਰਿਵਾਰ ਨੇ ਪੁਸ਼ਟੀ ਕੀਤੀ ਹੈ ਕਿ ਉਸਨੂੰ ਚੋਣ ਲੜਾਉਣ ਦਾ ਫੈਸਲਾ ਜੱਗੂ ਦੀ ਸਹਿਮਤੀ ਦੇ ਨਾਲ ਲਿਆ ਗਿਆ। ਜੱਗੂ ਦੇ ਖਿਲਾਫ਼ ਕਈ ਅਪਰਾਧਕ ਮਾਮਲੇ ਦਰਜ ਨੇ ਤੇ ਪਰ ਅਜੇ ਤੱਕ ਕਿਸੇ ਵੀ ਮਾਮਲੇ ਦੇ ਵਿਚ ਉਸਨੂੰ ਸਜ਼ਾ ਨਹੀਂ ਹੋਈ ਹੈ ਕਿਉਂਕਿ ਕੋਈ ਵੀ ਗਵਾਹ ਉਸਦੇ ਖਿਲਾਫ਼ ਗਵਾਹੀ ਦੇਣ ਦੇ ਲਈ ਤਿਆਰ ਨਹੀਂ। ਇੱਥੋਂ ਤੱਕ ਕਿ ਉਸਦਾ ਨਾਂ FBI ਦੀਆਂ ਫਾਈਲਾਂ ਦੇ ਵਿਚ ਵੀ ਦਰਜ ਹੈ। ਪਰਿਵਾਰ ਨੇ ਪਹਿਲਾਂ ਜੱਗੂ ਦੀ ਮਾਸੀ ਰਾਜਵਿੰਦਰ ਕੌਰ ਜੋ ਕਿ ਇਲਾਕੇ ਦੇ ਵਿਚ ਮਾਸੀ ਦੇ ਵਜੋਂ ਮਸ਼ਹੂਰ ਨੇ ਉਹਨੂੰ ਵੀ ਉਮੀਦਵਾਰ ਦੇ ਵਜੋਂ ਤੈਅ ਕੀਤਾ ਸੀ। ਆਪਣੀ ਸਿਆਸੀ ਇੱਛਾ ਨੂੰ ਅੱਗੇ ਵਧਾਉਂਦਿਆਂ ਰਾਜਵਿੰਦਰ ਕੌਰ ਲਗਾਤਾਰ ਇਲਾਕੇ ਦੇ ਸਮਾਜਿਕ ਸਮਾਗਮਾਂ ਦੇ ਵਿਚ ਸ਼ਾਮਲ ਹੋ ਰਹੀ ਹੈ ਤੇ ਚੋਣ ਲੜਨ ਦੇ ਬਾਰੇ ਪੁੱਛੇ ਜਾਣ ਦੇ ਉੱਤੇ ਉਨ੍ਹਾਂ ਕਿਹਾ ਹਾਂਜੀ ਅਸੀਂ ਚੋਣ ਲੜਾਂਗੇ ਤੇ ਬਾਕੀ ਅਕਾਲ ਪੁਰਖ ਦੀ ਮਰਜ਼ੀ ਅੱਗੇ ਦੱਸੇਗੀ ਕੀ ਕੁਝ ਜਿਹੜਾ ਵਾਪਰਦਾ ਹੈ। ਪਰਿਵਾਰ ਦੇ ਵੱਲੋਂ ਜਨਵਰੀ ਦੇ ਵਿਚ 200 ਲੋੜਵੰਦ ਕੁੜੀਆਂ ਦੇ ਸਮੂਹ ਵਿਆਹ ਕਰਵਾਉਣ ਦੀ ਜਿਹੜੀ ਸੀ ਤਿਆਰੀ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਦੇ ਉੱਤੇ ਆਪ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਨੇ ਸਵਾਲ ਖੜੇ ਕਰਦਿਆਂ ਕਿਹਾ ਕਿ ਰਾਜਵਿੰਦਰ ਕੌਰ ਵੱਲੋਂ ਸਮਾਗਮਾਂ ਦੇ ਵਿਚ ਮਹਿੰਗੇ ਸ਼ਗਨ ਦਿੱਤੇ ਜਾ ਰਹੇ ਨੇ ਤੇ ਪੁਲਿਸ ਨੂੰ ਇਸ ਦੀ ਫੰਡਿੰਗ ਦੀ ਜਾਂਚ ਕਰਨੀ ਚਾਹੀਦੀ ਹੈ। ਦੂਜੇ ਪਾਸੇ ਦੋਸ਼ਾਂ ਦਾ ਜਵਾਬ ਦਿੰਦਿਆਂ ਰਾਜਵਿੰਦਰ ਕੌਰ ਨੇ ਆਖਿਆ ਕਿ ਸਾਡੇ ਕੋਲ ਜਦੋਂ ਪੈਸੇ ਨਹੀਂ ਸੀ ਤੇ ਅਸੀਂ ਤਾਂ ਵੀ ਲੋਕਾਂ ਦੀ ਸੇਵਾ ਕਰਦੇ ਹੀ ਸੀ ਤੇ ਹੁਣ ਪੈਸੇ ਹੈਗੇ ਆ, ਅਕਾਲ ਪੁਰਖ ਤੋਂ ਇਲਾਵਾ ਸਾਨੂੰ ਕੋਈ ਨਹੀਂ ਰੋਕ ਸਕਦਾ। ਗੁਰਦਾਸਪੁਰ ਤੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਇਸ ਫੰਡਿੰਗ ਦੇ ਸਰੋਤਾਂ ਦੇ ਉੱਤੇ ਸਵਾਲ ਉਠਾਉਂਦਿਆਂ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖ ਕੇ ਵਿਆਪਕ ਜਾਂਚ ਦੀ ਮੰਗ ਕਰ ਲਈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸੂਬੇ ਨੂੰ ਗੈਂਗਸਟਰ ਰਾਜ ਦੇ ਵੱਲ ਧੱਕ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਵੀ ਇਨ੍ਹਾਂ ਤਾਕਤਾਂ ਦੇ ਨਾਲ ਮਿਲਿਆ ਹੋਇਆ ਦੱਸਿਆ ਜਾਪਦਾ ਹੈ। ਤੇ ਪਿਛਲੇ ਕਈ ਸਾਲਾਂ ਤੋਂ 36 ਦਾ ਅੰਕੜਾ ਜਿਹੜਾ ਇਨ੍ਹਾਂ ਦੇ ਵਿਚ ਰਿਹਾ। ਜੱਗੂ ਭਗਵਾਨਪੁਰੀਆ ਤੇ ਰੰਧਾਵਾ ਸਾਹਿਬ ਜਿਹੜੇ ਨੇ ਸੰਸਦ ਮੈਂਬਰ ਤੇ ਇਹ ਮਾਮਲੇ ਜਿਹੜੇ ਉੱਠ ਰਹੇ ਆ। ਅਗਲੀ ਖਬਰ ਦੇ ਵੱਲ ਨੂੰ ਚੱਲੀਏ ਤੇ ਪੰਜਾਬ ਦੇ ਵਿੱਚ ਖੁਦਕੁਸ਼ੀ ਮਾਮਲਾ। ਬੋਲੇ ਨੇ ਭਾਈ ਆਪਣੇ ਰਾਹੁਲ ਗਾਂਧੀ ਵੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੰਭੀਰ ਹੋ ਰਹੇ ਨੇ, ਦੇਖਦਿਆਂ ਕੀ ਕੁਝ ਬਣਦਾ। ਮੁੱਖ ਮੰਤਰੀ ਨੂੰ ਹਰਪਾਲ ਚੀਮਾ ਤੋਂ ਤੁਰੰਤ ਅਸਤੀਫਾ ਲੈਣਾ ਚਾਹੀਦਾ, ਰਾਹੁਲ ਗਾਂਧੀ ਇਹ ਕਹਿੰਦੇ ਆ। ਰਾਹੁਲ ਗਾਂਧੀ ਨੂੰ ਭਗਵੰਤ ਮਾਨ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਲਾਸ਼ਾਂ ਤੇ ਸਿਆਸਤ ਨਾ ਕਰੋ, ਤੇ ਇਸੇ ਤਰ੍ਹਾਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਵੀ ਕੁਝ ਨਾ ਕੁਝ ਗੁਣਗੁਣਾਉਣ ਲੱਗੇ ਨੇ ਕੁਝ ਮੁੱਦਿਆਂ ਦੇ ਉੱਤੇ, ਪਰ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹ ਚੁੱਪ ਨੇ। ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਆਪ ਸਰਕਾਰ ਤੇ ਉਸ ਪਿੰਡ ਵਾਸੀ ਦੀ ਕਥਿਤ ਖੁਦਕੁਸ਼ੀ ਨੂੰ ਲੈ ਕੇ ਜਿਹੜਾ ਤਿੱਖਾ ਹਮਲਾ ਬੋਲਿਆ, ਜਿਸ ਨੇ ਵਿੱਤ ਮੰਤਰੀ ਹਰਪਾਲ ਚੀਮਾ ਨੂੰ ਨਸ਼ਿਆਂ ਦੀ ਬੇਰੋਕ ਸਪਲਾਈ ਦੇ ਬਾਰੇ ਸਵਾਲ ਕੀਤਾ। ਆਗੂ ਨੇ ਜਿਹੜਾ ਮੰਗ ਕੀਤੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਤੁਰੰਤ ਜਿਹੜਾ ਮੰਤਰੀ ਤੋਂ ਅਸਤੀਫਾ ਲੈਣਾ ਚਾਹੀਦਾ ਤੇ ਇਕ ਨਿਰਪੱਖ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਸੰਗਰੂਰ ਜ਼ਿਲ੍ਹੇ ਦੇ ਦਿੜਬਾ ਦਾ 47 ਸਾਲਾਂ ਦਲਿਤ ਗੁਲਜ਼ਾਰ ਸਿੰਘ ਕਥਿਤ ਤੌਰ ਦੇ ਉੱਤੇ ਜ਼ਹਿਰ ਨਿਗਲਣ ਤੋਂ ਬਾਅਦ ਸੋਮਵਾਰ ਰਾਤ ਨੂੰ ਮਰ ਗਿਆ ਸੀ ਤੇ ਉਸਦੇ ਪਰਿਵਾਰ ਨੇ ਕਿਹਾ ਕਿ ਉਸਨੇ ਇਕ ਦਿਨ ਪਹਿਲਾਂ 6 ਸਤੰਬਰ ਨੂੰ ਦਿੜਬਾ ਦੇ ਵਿਚ ਇਕ ਸਮਾਗਮ ਦੇ ਦੌਰਾਨ ਵਿੱਤ ਮੰਤਰੀ ਨੂੰ ਖੇਤਰ ਦੇ ਵਿਚ ਨਸ਼ਿਆਂ ਦੀ ਸਪਲਾਈ ਦੇ ਬਾਰੇ ਸਵਾਲ ਕੀਤਾ ਸੀ। ਟੈਕਸ ਦੇ ਉੱਤੇ ਹਿੰਦੀ ਦੇ ਵਿਚ ਪੋਸਟ ਦੇ ਵਿਚ ਗਾਂਧੀ ਨੇ ਲਿਖਿਆ ਕਿ ਪੰਜਾਬ ਦੀ ਆਪ ਸਰਕਾਰ ਤਹਿਤ ਇਕ ਖਤਰਨਾਕ ਪੈਟਰਨ ਜਿਹੜਾ ਉਭਰ ਰਿਹਾ, ਜੇ ਤੁਸੀਂ ਸਰਕਾਰ ਦੀਆਂ ਨਾਕਾਮੀਆਂ ਦੇ ਬਾਰੇ ਸਵਾਲ ਕਰਦੇ ਹੋ ਤਾਂ ਜਵਾਬ ਧਮਕੀਆਂ ਤੇ ਤਸ਼ੱਦਦ ਦੇ ਰੂਪ ਦੇ ਵਿਚ ਆਵੇਗਾ। ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਗੁਲਜ਼ਾਰ ਸਿੰਘ ਜੀ, ਜਿਨ੍ਹਾਂ ਨੂੰ ਆਪਣੇ ਪੁੱਤ ਨੂੰ ਨਸ਼ਿਆਂ ਦਾ ਸ਼ਿਕਾਰ ਹੁੰਦਿਆਂ ਦੇਖਣਾ ਪੈ ਗਿਆ, ਉਨ੍ਹਾਂ ਨੇ ਵਿੱਤ ਮੰਤਰੀ ਨੂੰ ਸਿਰਫ ਇੰਨਾ ਹੀ ਪੁੱਛਿਆ ਕਿ ਸਰਕਾਰ ਨਸ਼ਾ ਤਸਕਰੀ ਨੂੰ ਰੋਕਣ ਦੇ ਵਿਚ ਇੰਨੀ ਬੁਰੀ ਤਰ੍ਹਾਂ ਕਿਉਂ ਅਸਫਲ ਰਹੀ ਹੈ, ਸਿਰਫ ਇਸ ਦੇ ਲਈ ਉਨ੍ਹਾਂ ਨੂੰ ਇੰਨੇ ਤਸੀਹੇ ਦਿੱਤੇ ਗਏ ਤੇ ਬੇਇੱਜ਼ਤ ਕੀਤਾ ਗਿਆ ਤੇ ਮਾਫ਼ੀ ਮੰਗਣ ਦੇ ਲਈ ਇਨ੍ਹਾਂ ਤਣਾਅ ਦੇ ਮਾਹੌਲ ਦੇ ਵਿਚੋਂ ਜਿਹੜਾ ਗੁਜ਼ਰਨਾ ਪਿਆ, ਉਨ੍ਹਾਂ ਨੇ ਜ਼ਹਿਰ ਨਿਗਲ ਲਈ ਆਖਰ ਚ। ਸਾਬਕਾ ਕਾਂਗਰਸ ਮੁਖੀ ਨੇ ਕਿਹਾ ਕਿ ਇਲਾਜ ਤੋਂ ਬਿਨਾਂ ਇਕ ਹਸਪਤਾਲ ਦੂਜੇ ਹਸਪਤਾਲ ਭਟਕਦਿਆਂ ਉਹਨੇ ਆਖਰਕਾਰ ਆਪਣੀ ਜ਼ਿੰਦਗੀ ਦੀ ਲੜਾਈ ਜਿਹੜੀ ਹਾਰ ਹੀ ਦਿੱਤੀ। ਤੇ ਕਾਂਗਰਸ ਨੇ ਮੰਗਲਵਾਰ ਨੂੰ ਚੀਮਾ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ ਸੀ, ਜਿਸ ਦੇ ਵਿਚ ਕਿਹਾ ਗਿਆ ਸੀ ਕਿ ਉਹ ਉਸਦੀ ਮੌਤ ਦੇ ਲਈ ਜਿੰਮੇਵਾਰ ਨੇ। FIR ਦਰਜ ਕਰਨ ਦਾ ਮਾਮਲਾ ਤੇ ਰਾਹੁਲ ਗਾਂਧੀ ਨੇ ਚੁੱਕਿਆ ਹੈ ਸਾਰਾ ਕੁਝ। ਤੇ ਪੰਜਾਬ ਕਿਸਾਨ ਪੰਚਾਇਤ ਫਰੀਦਕੋਟ ਦੇ ਵਿਚ ਕਿਸਾਨ ਪੰਚਾਇਤ ਤੋਂ ਪਹਿਲਾਂ ਡੱਲੇਵਾਲ ਸਮੇਤ ਕਿਸਾਨ ਆਗੂ ਨਜ਼ਰਬੰਦ ਕਰ ਲਏ ਗਏ। ਇਕ ਜਿਹੜਾ ਅਹਤਿਆਤੀ ਕਾਰਵਾਈ ਦੇ ਤਹਿਤ ਪੁਲਿਸ ਨੇ ਅੱਜ ਫਰੀਦਕੋਟ ਵਿਖੇ ਤੈਅ ਕਿਸਾਨ ਪੰਚਾਇਤ ਤੋਂ ਪਹਿਲਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਦੇ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਸਮੇਤ ਕਈ ਪ੍ਰਮੁੱਖ ਜਿਹੜੇ ਕਿਸਾਨ ਯੂਨੀਅਨ ਆਗੂਆਂ ਨੂੰ ਜ਼ਿਲ੍ਹੇ ਦੇ ਵੱਖ ਵੱਖ ਹਿੱਸਿਆਂ ਦੇ ਵਿਚ ਨਜ਼ਰਬੰਦ ਕਰ ਦਿੱਤਾ। ਕਾਡਰਾਂ ਨੂੰ ਇਸ ਸਮਾਗਮ ਦੇ ਲਈ ਇਕੱਠੇ ਹੋਣ ਤੋਂ ਰੋਕਣ ਲਈ ਮੁੱਖ ਯੂਨੀਅਨ ਆਗੂਆਂ ਦੇ ਘਰਾਂ ਨੇੜੇ ਸਵੇਰੇ ਸਵੇਰੇ ਸੁਰੱਖਿਆ ਬਲ ਤੈਨਾਤ ਕਰ ਦਿੱਤੇ ਗਏ ਸਨ, ਜਿਸ ਦੇ ਨਾਲ ਉਨ੍ਹਾਂ ਦੀ ਆਵਾਜਾਈ ਸੀਮਤ ਜਿਹੜੀ ਕਰ ਦਿੱਤੀ ਗਈ। ਪੁਲਿਸ ਦੀ ਇਸ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਿਆਂ ਡੱਲੇਵਾਲ ਨੇ ਸੂਬਾ ਸਰਕਾਰ ਤੇ ਦੋਸ਼ ਲਾਇਆ ਕਿ ਉਹ ਸਖ਼ਤ ਹੱਥਕੰਡਿਆਂ ਰਾਹੀਂ ਜਮਹੂਰੀ ਰੋਸ ਪ੍ਰਦਰਸ਼ਨ ਨੂੰ ਦਬਾਉਣ ਦੇ ਲਈ ਕੋਸ਼ਿਸ਼ ਕਰ ਰਹੀ ਹੈ ਤੇ ਉਨ੍ਹਾਂ ਇਕ ਬਿਆਨ ਦੇ ਵਿਚ ਇਹ ਵੀ ਕਿਹਾ ਕਿ ਇਹ ਸ਼ਾਂਤਮਈ ਜਮਹੂਰੀ ਅੰਦੋਲਨ ਨੂੰ ਕੁਚਲਣ ਦੀ ਸਿੱਧੀ ਕੋਸ਼ਿਸ਼ ਹੈ। ਸਰਕਾਰ ਸੋਚਦੀ ਹੈ ਕਿ ਉਹ ਸਾਨੂੰ ਸਾਡੇ ਘਰਾਂ ਦੇ ਵਿਚ ਬੰਦ ਕਰਕੇ ਸਾਡੀ ਆਵਾਜ਼ ਨੂੰ ਦਬਾ ਸਕਦੀ ਹੈ, ਪਰ ਅਜਿਹੀਆਂ ਜ਼ਬਰਦਸਤੀ ਕਾਰਵਾਈਆਂ ਕਿਸਾਨਾਂ ਦੀ ਆਵਾਜ਼ ਨੂੰ ਨਹੀਂ ਦਬਾ ਸਕਣਗੀਆਂ। ਇਨ੍ਹਾਂ ਰਾਜ ਪ੍ਰਯੋਜਿਤ ਰੁਕਾਵਟਾਂ ਦੇ ਬਾਵਜੂਦ ਸਾਡੇ ਜਾਇਜ਼ ਅਧਿਕਾਰਾਂ ਦੇ ਲਈ ਸੰਘਰਸ਼ ਜਾਰੀ ਰਹੇਗਾ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਨੂੰਨ ਅਤੇ ਵਿਵਸਥਾ ਨੂੰ ਬਣਾਈ ਰੱਖਣ ਤੇ ਖੇਤਰ ਦੇ ਵਿਚ ਸੰਭਾਵੀ ਵਿਘਨ ਤੋਂ ਬਚਣ ਦੇ ਲਈ ਅਹਤਿਆਤੀ ਜਿਹੜੀ ਆ ਉਪਾਅ ਕੀਤੇ ਗਏ ਸਨ ਤੇ ਇਸ ਦੇ ਦੌਰਾਨ ਕਿਸਾਨ ਯੂਨੀਅਨ ਦੇ ਪ੍ਰਤੀਨਿਧਾਂ ਨੇ ਸਮਰਥਕਾਂ ਨੂੰ ਦ੍ਰਿੜ ਰਹਿਣ ਦਾ ਸੱਦਾ ਦਿੱਤਾ ਤੇ ਚੇਤਾਵਨੀ ਦਿੱਤੀ ਕਿ ਜੇ ਉਨ੍ਹਾਂ ਦੇ ਆਗੂਆਂ ਤੋਂ ਪਾਬੰਦੀਆਂ ਤੁਰੰਤ ਨਾ ਹਟਾਈਆਂ ਗਈਆਂ ਤੇ ਤਿੱਖੇ ਸੰਘਰਸ਼ ਕੀਤੇ ਫਿਰ ਜਾਣਗੇ। ਫਰੀਦਕੋਟ ਦਾ ਅੰਦੋਲਨ ਇਸ ਸਾਲ 30 ਮਾਰਚ ਤੋਂ ਸ਼ੁਰੂ ਹੋਇਆ, ਜਦੋਂ ਦੋ ਕਿਸਾਨ ਭਰਾਵਾਂ ਦੀ ਖੁਦਕੁਸ਼ੀ ਤੋਂ ਬਾਅਦ ਕਿਸਾਨ ਮੋਰਚਾ ਸ਼ੁਰੂ ਹੋਇਆ। ਇਸ ਘਟਨਾ ਨੇ ਜ਼ਿਲ੍ਹੇ ਦੇ ਵਿਚ ਯੂਨੀਅਨ ਕਾਡਰਾਂ ਨੂੰ ਲਾਮਬੰਦ ਕੀਤਾ ਤੇ ਪ੍ਰਸ਼ਾਸਨ ਦੇ ਨਾਲ ਲੰਬਾ ਟਕਰਾਅ ਸ਼ੁਰੂ ਕਰ ਦਿੱਤਾ। ਉਦੋਂ ਤੋਂ ਪ੍ਰਦਰਸ਼ਨ ਵੱਖ ਵੱਖ ਰੂਪਾਂ ਦੇ ਵਿਚ ਜਾਰੀ ਨੇ ਤੇ ਜਿਸ ਦੇ ਵਿਚ ਕਿਸਾਨ ਯੂਨੀਅਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਵਾਰ ਵਾਰ ਅਧਿਕਾਰੀਆਂ ਦੇ ਨਾਲ ਟਕਰਾਅ ਜਿਹੜਾ ਕੀਤਾ। ਇਸੇ ਤਰ੍ਹਾਂ ਗੱਲ ਕਰੀਏ ਤੇ ਪੰਜਾਬ ਸਰਕਾਰ ਨੇ ਆਖਰ ਖੋਲਿਆ ਗੱਲਬਾਤ ਦਾ ਰਾਹ ਹੈ ਤੇ ਮੁੱਖ ਸਕੱਤਰ ਵੱਲੋਂ ਕਾਰਵਾਈ ਪੱਤਰ ਵਾਪਸ ਲੈਣ ਦੇ ਉੱਤੇ ਸਹਿਮਤੀ ਬਣ ਗਈ ਹੈ ਆਪਣੇ ਮੁਲਾਜ਼ਮਾਂ ਦੇ ਨਾਲ। ਪੰਜਾਬ ਸਰਕਾਰ ਨੇ ਆਖਰ ਹੜਤਾਲੀ ਮੁਲਾਜ਼ਮਾਂ ਦੇ ਨਾਲ ਗੱਲਬਾਤ ਦਾ ਰਾਹ ਖੋਲ ਲਿਆ, ਜਿਸ ਦੇ ਪਹਿਲੇ ਪੜਾਅ ਦੇ ਵਿਚ ਅੱਜ ਮੁੱਖ ਸਕੱਤਰ ਪੱਧਰ ਦੀ ਪਲੇਠੀ ਮੀਟਿੰਗ ਹੋਈ ਹੈ ਤੇ ਮੁਲਾਜ਼ਮਾਂ ਦੇ ਸੰਘਰਸ਼ ਦੇ ਕਾਰਨ ਜਿੱਥੇ ਸਰਕਾਰੀ ਦਫ਼ਤਰਾਂ ਦੇ ਵਿਚ ਕੰਮ ਪ੍ਰਭਾਵਿਤ ਹੋਣ ਲੱਗ ਪਿਆ, ਉਥੇ ਸੂਬਾ ਸਰਕਾਰ ਦੀ ਛਵੀ ਨੂੰ ਵੀ ਸੱਟ ਵੱਜਣ ਲੱਗੀ। ਕਈ ਦਿਨਾਂ ਦੇ ਡੈਡ ਲਾਕ ਮਗਰੋਂ ਆਖਰ ਅਧਿਕਾਰੀ ਪੱਧਰ ਦੀ ਗੱਲਬਾਤ ਸ਼ੁਰੂ ਕੀਤੀ ਗਈ ਤੇ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਨੇ ਵੀ ਮਸਲਾ ਨਿਬੇੜਨ ਦੇ ਲਈ ਅੱਜ ਮੀਟਿੰਗ ਦਾ ਦੌਰ ਜਿਹੜਾ ਸ਼ੁਰੂ ਕਰ ਦਿੱਤਾ। ਮੀਟਿੰਗ ਜਿਹੜੀ ਆ ਮੁੱਖ ਸਕੱਤਰ KAP ਸਿਨਹਾ ਨੇ ਅੱਜ ਮੁਲਾਜ਼ਮ ਆਗੂਆਂ ਦੇ ਨਾਲ ਮੀਟਿੰਗ ਕੀਤੀ ਹੈ ਤੇ ਜਿਸਦੇ ਵਿਚ ਮੁੱਖ ਸਕੱਤਰ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਜਿਹੜਾ ਵਾਪਸ ਲੈਣ ਦੇ ਲਈ ਸਹਿਮਤ ਹੋ ਗਏ ਤੇ ਜਿਨ੍ਹਾਂ ਦੇ ਵਿਚ ਹੜਤਾਲੀ ਮੁਲਾਜ਼ਮਾਂ ਨੂੰ ਦਿੱਤੇ ਕਾਰਨ ਦੱਸੋ ਨੋਟਿਸ ਅਤੇ ਦੂਸਰਾ ਲੰਘੇ ਕੱਲ ਕੰਮ ਨਹੀਂ ਤਾਂ ਤਨਖਾਹ ਨਹੀਂ ਬਾਰੇ ਜਾਰੀ ਪੱਤਰ ਸ਼ਾਮਲ ਨੇ ਤੇ ਸਾਂਝਾ ਮੁਲਾਜ਼ਮ ਮੰਚ ਦੇ ਵੱਲੋਂ ਲੰਘੇ ਕੱਲ ਕਲਮ ਛੋੜ ਹੜਤਾਲ ਨੂੰ 11 ਸਤੰਬਰ ਤੱਕ ਜਾਰੀ ਰੱਖਣ ਦਾ ਫੈਸਲਾ ਕਰ ਲਿਆ ਗਿਆ ਸੀ ਤੇ ਅੱਜ ਦੀ ਮੀਟਿੰਗ ਸਿਰਫ ਮੁਲਾਜ਼ਮਾਂ ਖਿਲਾਫ਼ ਜਾਰੀ ਹੋਏ ਪੱਤਰਾਂ ਦੇ ਨਾਲ ਸੀਮਤ ਸੀਗੀ। ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਦਾ ਕਹਿਣਾ ਸੀ ਕਿ ਅੱਜ ਮੁੱਖ ਸਕੱਤਰ ਨੇ ਮੁਲਾਜ਼ਮਾਂ ਆਗੂਆਂ ਦੇ ਨਾਲ ਮੀਟਿੰਗ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਖਿਲਾਫ਼ ਜਾਰੀ ਪੱਤਰ ਨੂੰ ਵਾਪਸ ਲੈਣ ਜਾਣੀ ਕਿ ਜਿਹੜੇ ਨੋਟਿਸ ਦਿੱਤੇ ਆ ਉਹ ਵਾਪਸ ਲਏ ਜਾਣਗੇ ਸਹਿਮਤੀ ਦੇ ਦਿੱਤੀ ਹੈ ਤੇ ਉਨ੍ਹਾਂ ਕਿਹਾ ਕਿ ਹੁਣ ਬਾਕੀ ਮੁਲਾਜ਼ਮਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਜਿਸ ਮਗਰੋਂ ਅਗਲਾ ਫੈਸਲਾ ਲਿਆ ਜਾਵੇਗਾ। ਦੇਖਿਆ ਜਾਵੇ ਤਾਂ ਸੂਬਾ ਸਰਕਾਰ ਨੇ ਸਿਆਸੀ ਨੁਕਸਾਨ ਦੇ ਡਰੋਂ ਆਖਰ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਜੋ ਮੁਲਾਜ਼ਮਾਂ ਦਾ ਬਕਾਇਆ ਮਹਿੰਗਾਈ ਭੱਤੇ ਦਾ ਮਾਮਲਾ ਹੈ ਤੇ ਉਸ ਤੇ ਹਾਲੇ ਕੋਈ ਚਰਚਾ ਮੀਟਿੰਗ ਦੇ ਵਿਚ ਨਹੀਂ ਹੋ ਸਕੀ ਹੈ। ਇਸੇ ਤਰ੍ਹਾਂ ਭਾਜਪਾ ਨੇ ਆਪ ਸਰਕਾਰ ਨੂੰ ਵੀ ਘੇਰਿਆ ਇਸ ਮੁੱਦੇ ਦੇ ਉੱਤੇ ਕਹਿੰਦੇ 9 work 9 pay ਦਾ ਨਿਯਮ ਪਹਿਲਾਂ ਆਪ ਦੇ ਉੱਤੇ ਲਾਗੂ ਹੋਵੇ ਤੇ ਕੇਵਲ ਸਿੰਘ ਢਿੱਲੋਂ ਹੋਣਾ ਨੇ ਭਾਜਪਾ ਦੇ ਜਿਹੜੇ ਨੇ ਪ੍ਰਧਾਨ ਨੇ ਸੂਬਾ ਪ੍ਰਧਾਨ ਉਨ੍ਹਾਂ ਨੇ ਬਿਆਨ ਦਿੱਤਾ ਇਹਨੂੰ ਉਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ। ਤੇ ਦੂਸਰੇ ਪਾਸੇ ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਜੋ ਆਪਣੀ ਖ਼ਬਰ ਲੱਗੀ ਹੈ ਪਰ ਇਸ ਨੂੰ ਵਿਸਤਾਰ ਦੇ ਨਾਲ ਸੈਣੀ ਸਾਹਿਬ ਦੇ ਨਾਲ ਆਪਾਂ ਵਿਚਾਰਾਂਗੇ ਅਸਲ ਦੇ ਮੁੱਦਾ ਕੀ ਹੈ। ਸੀਐਮ ਮਾਨ ਦੀ ਪਤਨੀ ਦੇ ਖਿਲਾਫ਼ ਬਦਨਾਮੀ ਵਾਲੀ ਸਮੱਗਰੀ ਦੇ ਉੱਤੇ ਰੋਕ ਲੱਗੀ ਹੈ ਤੇ ਚੰਡੀਗੜ੍ਹ ਕੋਰਟ ਦਾ ਜਸਟਿਸ ਰਣਜੀਤ ਸਿੰਘ ਮਜੀਠੀਆ ਤੇ ਖਹਿਰਾ ਨੂੰ ਜਿਹੜੇ ਇਹਦੇ ਬਾਰੇ ਹੁਕਮ ਆਏ ਨੇ। ਚੰਡੀਗੜ੍ਹ ਦੀ ਇੱਕ ਅਦਾਲਤ ਨੇ ਸੇਵਾ ਮੁਕਤ ਜਸਟਿਸ ਰਣਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਪੰਜਾਬ ਦੇ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਖਿਲਾਫ਼ ਰਿਸ਼ਵਤ ਦੀ ਮੰਗ ਦੇ ਕਥਿਤ ਦੋਸ਼ਾਂ ਦੇ ਨਾਲ ਜੁੜੀ ਕੋਈ ਵੀ ਬੇਬੁਨਿਆਦ ਤੇ ਬਦਨਾਮ ਕਰਨ ਵਾਲੀ ਜਿਹੜੀ ਹੈ ਸਮੱਗਰੀ ਸੋਸ਼ਲ ਮੀਡੀਆ ਪਲੇਟਫਾਰਮਾਂ ਜਾਂ ਕਿਸੇ ਹੋਰ ਮਾਧਿਅਮ ਦੇ ਰਾਹੀਂ ਪ੍ਰਕਾਸ਼ਿਤ ਕਰਨ ਫੈਲਾਉਣ ਜਾਂ ਜਾਰੀ ਕਰਨ ਤੋਂ ਅਦਾਲਤ ਤੇ ਅਗਲੇ ਹੁਕਮਾਂ ਤੱਕ ਆਰਜ਼ੀ ਤੌਰ ਦੇ ਉੱਤੇ ਜਿਹੜੀ ਰੋਕ ਲਾ ਦਿੱਤੀ ਹੈ। ਚੰਡੀਗੜ੍ਹ ਦੇ ਸਿਵਲ ਜੱਜ ਜੂਨੀਅਰ ਡਿਵੀਜ਼ਨ ਡਾਕਟਰ ਪ੍ਰੀਕਸ਼ਿਤ ਨੇ ਜਿਹੜਾ ਮੁੱਖ ਮੰਤਰੀ ਦੀ ਪਤਨੀ ਗੁਰਪ੍ਰੀਤ ਕੌਰ ਵੱਲੋਂ ਹਰਜਾਨੇ ਅਤੇ ਜਿਹੜਾ ਹੁਕਮਨਾਮੇ ਦੇ ਲਈ ਦਾਇਰ ਮੁਕੱਦਮੇ ਦੇ ਉੱਤੇ ਹੁਕਮ ਪਾਸ ਕੀਤਾ ਤੇ ਅਦਾਲਤ ਨੇ ਮੁਕੱਦਮੇ ਤੇ ਸਟੇ ਅਰਜ਼ੀ ਦੇ ਨੋਟਿਸ ਜਿਹੜੇ ਨੇ ਪ੍ਰਤੀਵਾਦੀਆਂ ਨੂੰ 30 ਸਤੰਬਰ 2026 ਦੇ ਲਈ ਜਾਰੀ ਕੀਤੇ ਨੇ। ਇੱਥੇ ਅੱਗੇ ਦੇਖੀਏ ਤਾਂ ਇੱਕ ਖ਼ਬਰ ਹੋਰ ਸਾਂਝੀ ਕਰਦੇ ਹਾਂ ਤੁਹਾਡੇ ਨਾਲ। ਵੈਸੇ ਇਹ ਖ਼ਬਰ ਕਾਫ਼ੀ ਲੰਬੀ ਹੈ ਤੇ ਜ਼ਰੂਰ ਆਪਾਂ ਡਿਸਕਸ ਕਰ ਲੈਣੀ ਹੈ ਸੈਣੀ ਸਾਹਿਬ ਦੇ ਨਾਲ। ਬੀਜੇਪੀ ਜਿਹੜੀ ਹੈ ਉਹ ਵੀ ਹੁਣ ਪੰਜਾਬ ਦੀ ਯਾਤਰਾ ਕਰੇਗੀ। ਅਮਿਤ ਸ਼ਾਹ ਤੇ ਨਿਤਿਨ ਨਵੀਨ ਹੋਣਗੇ ਭਾਜਪਾ ਦੀ ਜਿਹੜਾ ਪੰਜਾਬ ਯਾਤਰਾ ਦਾ ਖਾਸ ਚਿਹਰਾ। ਨਸ਼ਾ ਮੁਕਤ ਪੰਜਾਬ ਯਾਤਰਾ ਭਾਜਪਾ ਦੀ 13 ਦਿਨਾਂ ਯਾਤਰਾ ਦੇ ਵਿੱਚ ਚੱਲਣਗੇ ਵੱਡੇ ਰੱਥ ਹੁਣ ਤੇ ਬੀਜੇਪੀ ਜਿਹੜਾ ਦੀਵੇ ਬਾਲ ਕੇ ਮਨਾਏਗੀ ਪੀਐਮ ਮੋਦੀ ਦੇ ਜਨਤਕ ਜਿਹੜਾ ਜੀਵਨ ਦੇ 25 ਸਾਲ ਪੂਰੇ ਹੋਣ ਦੇ ਉੱਤੇ ਜਸ਼ਨ 17 ਸਤੰਬਰ ਤੋਂ ਸ਼ੁਰੂ ਇਹ ਹੋਵੇਗਾ। ਨਾਲ ਨਾਲ ਇਹ ਮੁਹਿੰਮ ਪੂਰੇ ਜਿਹੜੀ ਭਾਰਤ ਦੇ ਵਿੱਚ ਚੱਲੇਗੀ ਤੇ ਪ੍ਰਧਾਨ ਮੰਤਰੀ ਦੇ ਸੇਵਾ ਭਾਵ ਵਾਲੇ ਜੀਵਨ ਪ੍ਰਤੀ ਜਿਹੜਾ ਸ਼ੁਕਰਗੁਜ਼ਾਰੀ ਦੇ ਵਜੋਂ ਦੀਵੇ ਜਗਾਏ ਜਾਣਗੇ। ਭਾਈ ਹੁਣ ਮਤਲਬ ਕਿ ਦੀਵਾ ਲੈ ਕੇ ਰੱਖ ਲਓ, ਇੱਕ ਇੱਕ ਘਰ ਜਗਾਉਣਾ ਪੈਣਾ ਤੁਹਾਨੂੰ, ਜਿੱਦਾਂ ਪਹਿਲਾਂ ਥਾਲੀਆਂ ਵਜਾਉਣੀਆਂ ਪਈਆਂ ਸੀ। ਭਾਜਪਾ ਪ੍ਰਧਾਨ ਨਿਤਿਨ ਨਵੀਨ ਨੇ ਅੱਜ ਐਲਾਨ ਕਰ ਦਿੱਤਾ ਹੈ ਕਿ ਇਹ ਚੋਣ ਮੁਹਿੰਮ 17 ਸਤੰਬਰ ਯਾਨੀ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ, ਜਿਸ ਦਿਨ ਮੋਦੀ ਨੇ 2001 ਦੇ ਵਿੱਚ ਪਹਿਲੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਜਨਤਕ ਅਹੁਦੇ ਦੀ ਸਹੁੰ ਚੁੱਕੀ ਸੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਵੀਨ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਵੱਲੋਂ ਕੀਤੀ ਜਾ ਰਹੀ ਵੱਡੀ ਤਿਆਰੀ ਦੇ ਤਹਿਤ 18 ਤੋਂ 30 ਸਤੰਬਰ ਤੱਕ ਪੰਜਾਬ ਭਰ ਦੇ ਵਿੱਚ ਕੱਢੀ ਜਾਣ ਵਾਲੀ ਪਾਰਟੀ ਦੀ 12 ਦਿਨਾਂ ਦੀ ਯਾਤਰਾ ਦਾ ਮੁੱਖ ਜਿਹੜਾ ਆਕਰਸ਼ਣ ਹੋਣਗੇ। ਇਹ ਯਾਤਰਾ 18 ਸਤੰਬਰ ਨੂੰ 4 ਥਾਵਾਂ ਤੋਂ ਇੱਕੋ ਸਮੇਂ ਹਰੀ ਝੰਡੀ ਦਿੱਤੀ ਜਾਏਗੀ, ਰਵਾਨਾ ਕੀਤੀ ਜਾਊ। ਜਲੰਧਰ ਦੇ ਇੱਕ ਮੰਦਰ ਦੇ ਵਿੱਚ ਜਾ ਕੇ ਸਮਾਪਤ ਹੋਏਗੀ ਜੋ ਇਸ ਦੀ ਸਮਾਪਤੀ ਨੂੰ ਦਰਸਾਏਗੀ। ਪਾਰਟੀ ਨੇਤਾਵਾਂ ਨੇ ਕਿਹਾ ਕਿ ਧਾਰਮਿਕ ਭਾਵਨਾਵਾਂ, ਫੌਜੀ ਬਹਾਦਰੀ ਤੇ ਭਾਜਪਾ ਦੀ ਵਿਚਾਰਧਾਰਕ ਵਿਰਾਸਤ ਨੂੰ ਆਪਸ ਦੇ ਵਿੱਚ ਜੋੜਨ ਦੇ ਲਈ 4 ਸ਼ੁਰੂਆਤੀ ਸਥਾਨਾਂ ਨੂੰ ਬਹੁਤ ਸੋਚ ਸਮਝ ਕੇ ਚੁਣਿਆ ਹੈ। ਇੱਕ ਪਾਸਾ ਤਲਵੰਡੀ ਸਾਬੋ ਤੋਂ ਸ਼ੁਰੂ ਹੋਵੇਗਾ ਜਿੱਥੇ ਸਿੱਖ ਧਰਮ ਦੇ 5 ਤਖ਼ਤਾਂ ਦੇ ਵਿੱਚੋਂ 1 ਤਖ਼ਤ ਦਮਦਮਾ ਸਾਹਿਬ ਸਥਿਤ ਹੈ ਤੇ ਦੂਜਾ ਫਤਿਹਗੜ੍ਹ ਸਾਹਿਬ ਤੋਂ ਸ਼ੁਰੂ ਹੋਵੇਗਾ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ ਸਨ। ਤੀਜਾ ਫਾਜ਼ਿਲਕਾ ਦੇ ਵਿੱਚ ਵੀਰ ਭੂਮੀ ਯਾਦਗਾਰ ਵਿਖੇ ਸ਼ੁਰੂ ਹੋਏਗਾ ਤੇ ਜੋ 1971 ਦੀ ਜੰਗ ਦੇ ਦੌਰਾਨ ਭਾਰਤੀ ਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਹੋਈ ਭਿਆਨਕ ਹੱਥੋਂ ਹੱਥ ਲੜਾਈ ਦੇ ਨਾਲ ਜੁੜਿਆ ਸਥਾਨ ਹੈ। ਚੌਥਾ ਜੰਮੂ ਕਸ਼ਮੀਰ ਸਰਹੱਦ ਦੇ ਉੱਤੇ ਪਠਾਨਕੋਟ ਨੇੜੇ ਲਖਨਪੁਰ ਵਿਖੇ ਸ਼ਿਆਮਾ ਪ੍ਰਸਾਦ ਮੁਖੀ ਤੋਂ ਸ਼ੁਰੂ ਹੋਵੇਗਾ ਤੇ ਜਿੱਥੇ ਜਨ ਸੰਘ ਦੇ ਬਾਨੀ ਨੂੰ 1953 ਦੇ ਵਿਚ ਬਿਨਾਂ ਪਰਮਿਟ ਦੇ ਰਾਜ ਦੇ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਦੇ ਉੱਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਯਾਤਰਾ ਦੇ ਨਾਮ ਨੂੰ 13 ਸਤੰਬਰ ਨੂੰ ਪਾਰਟੀ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿਚ ਅੰਤਮ ਰੂਪ ਦਿੱਤਾ ਜਾਏਗਾ। ਇਸ ਕਾਰਵਾਈ ਨੂੰ ਸਾਰੀਆਂ 117 ਵਿਧਾਨ ਸਭਾ ਸੀਟਾਂ ਦੇ ਉੱਤੇ ਤੇ ਆਪਣੇ ਤੌਰ ਦੇ ਉੱਤੇ ਚੋਣ ਲੜਨ ਦੇ ਭਾਜਪਾ ਦੇ ਸੰਕਲਪ ਦੇ ਇਕ ਸ਼ੁਰੂਆਤੀ ਸੰਕੇਤ ਦੇ ਵਜੋਂ ਦੇਖਿਆ ਜਾ ਰਿਹਾ। ਸੂਬਾ ਇਕਾਈ ਦੇ ਨੇਤਾਵਾਂ ਨੇ ਦੁਹਰਾਇਆ ਕਿ 2027 ਦੀਆਂ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਏਗਾ। ਯਾਤਰਾ ਦੇ ਅੰਤਮ ਪ੍ਰੋਗਰਾਮ ਦੇ ਉੱਤੇ ਅਜੇ ਵੀ ਕੰਮ ਕੀਤਾ ਜਾ ਰਿਹਾ ਤੇ ਭਾਜਪਾ ਦੀਆਂ ਜ਼ਿਲ੍ਹਾ ਇਕਾਈਆਂ ਸੂਬਾ ਪਾਰਟੀਆਂ ਪ੍ਰਧਾਨ ਕੇਵਲ ਢਿੱਲੋਂ ਤੇ ਸੰਗਠਨ ਸਕੱਤਰ ਮੰਤਰੀ ਜਿਹੜੇ ਨੇ ਸ੍ਰੀ ਨਿਵਾਸ ਸੂਲ ਨਾਲ ਰੂਟ ਸਥਾਨਕ ਅਤੇ ਪ੍ਰਬੰਧਾਂ ਤੇ ਹਰ ਸਟਾਪ ਦੇ ਉੱਤੇ ਨੇਤਾਵਾਂ ਦੇ ਸਮਾਂ ਸਾਰਣੀ ਨੂੰ ਪੱਕਾ ਕਰਨ ਦੇ ਲਈ ਮੀਟਿੰਗਾਂ ਦਾ ਸਿਲਸਿਲਾ ਜਿਹੜਾ ਸ਼ੁਰੂ ਹੋ ਚੁੱਕਿਆ ਹੈ। ਅੱਜ ਸਭ ਦੀ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੇ ਵਿਚ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਬੇਅਦਬੀ ਨੂੰ ਲੈ ਕੇ। ਬਾਲਮੀਕ ਜਥੇਬੰਦੀਆਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ। ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਜਿਹੜਾ ਉਹਦੇ ਇਕ ਹਿੱਸੇ ਨੂੰ ਜਾਮ ਕੀਤਾ ਗਿਆ। ਲੁਧਿਆਣਾ ਦੇ ਵਿਚ ਜਲੰਧਰ ਬਾਈਪਾਸ ਚੌਂਕ ਸਥਿਤ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਦੇ ਬੁੱਤ ਦੀ ਕੁਝ ਅਣਪਛਾਤੇ ਲੋਕਾਂ ਨੇ ਬੇਅਦਬੀ ਕਰ ਦਿੱਤੀ, ਜਿਸ ਤੋਂ ਬਾਅਦ ਵੱਖ ਵੱਖ ਬਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਅੱਜ ਲੁਧਿਆਣਾ ਬੰਦ ਕਰ ਰੱਖਿਆ, ਸੱਦਾ ਵੀ ਦਿੱਤਾ ਤੇ ਪੁਲਿਸ ਦੇ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਦੀ ਦੱਸੀ ਜਾਂਦੀ ਹੈ, ਜਿਸ ਦੇ ਨਾਲ ਵਾਲਮੀਕ ਭਾਈਚਾਰੇ ਦੇ ਵਿਚ ਭਾਰੀ ਰੋਸ ਫੈਲ ਗਿਆ ਤੇ ਬੰਦ ਦੇ ਸੱਦੇ ਤੋਂ ਬਾਅਦ ਲੁਧਿਆਣਾ ਦੇ ਵਿਚ ਕਈ ਥਾਵਾਂ ਦੇ ਉੱਤੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ। ਵੱਖ ਵੱਖ ਵਾਲਮੀਕ ਜਥੇਬੰਦੀਆਂ ਦੇ ਮੈਂਬਰਾਂ ਨੇ ਬੁੱਧਵਾਰ ਨੂੰ ਬੁੱਤ ਕੋਲ ਦੇ ਜਿਹੜਾ ਧਰਨਾ ਦਿੱਤਾ ਤੇ ਜਲੰਧਰ ਬਾਈਪਾਸ ਤੇ ਕੌਮੀ ਰਾਜਮਾਰਗ 44 ਦੇ ਇਕ ਹਿੱਸੇ ਨੂੰ ਜਾਮ ਕਰ ਛੱਡਿਆ। ਇਕ ਹਿੱਸਾ ਜਾਮ ਹੋਣ ਦੇ ਨਾਲ ਦਿੱਲੀ ਅਤੇ ਜਲੰਧਰ ਵੱਲ ਵਾਹਨਾਂ ਦੀ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਜਿਸ ਦੇ ਨਾਲ ਹਾਈਵੇ ਦੇ ਦੋਹਾਂ ਪਾਸੇ ਟਰੱਕਾਂ, ਬੱਸਾਂ, ਕਾਰਾਂ ਤੇ ਹੋਰ ਵਾਹਨਾਂ ਦੀਆਂ ਲੰਮੀਆਂ ਕਤਾਰਾਂ ਲੱਗ ਪਈਆਂ। ਰਸਤਾ ਬੰਦ ਹੋਣ ਦੇ ਕਾਰਨ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਆਈ ਹੈ ਤੇ ਸਾਹਮਣਾ ਕਰਨਾ ਪਿਆ ਤੇ ਉਹ ਫਸੇ ਪਏ ਨੇ। ਇਕ ਟਰੱਕ ਡਰਾਈਵਰ ਨੇ ਦੱਸਿਆ ਕਿ ਇਕ ਫੈਕਟਰੀ ਦੇ ਵਿਚ ਸਮਾਨ ਪਹੁੰਚਾਉਣ ਜਾ ਰਿਹਾ ਸੀ ਪਰ ਹੁਣ ਜਾਮ ਦੇ ਵਿਚ ਫਸਿਆ ਪਿਆ ਤੇ ਬੱਸ ਦੇ ਰਾਹੀਂ ਅੰਮ੍ਰਿਤਸਰ ਜਾ ਰਹੇ। ਇਕ ਯਾਤਰੀ ਨੇ ਕਿਹਾ ਕਿ ਉਹ ਰਸਤਾ ਖੁੱਲਣ ਦਾ ਇੰਤਜ਼ਾਰ ਕਰ ਰਿਹਾ। ਪੁਲਿਸ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਜਿਹੜੀ ਕਰਨ ਅਤੇ ਉਨ੍ਹਾਂ ਨੂੰ ਫੜਨ ਦੇ ਯਤਨ ਜਾਰੀ ਨੇ ਤੇ ਨਾਲ ਹੀ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਵੀ ਅਪੀਲ ਕੀਤੀ ਹੈ ਪਰ ਨਵੇਂ ਜਿਹੜੇ ਨੇ ਐਲਾਨ ਹੋ ਗਏ ਨੇ। ਤੇ ਲਓ ਦੋਸਤੋ ਗੱਲਾਂ ਬਾਤਾਂ ਦੀ ਅੱਗੇ ਸ਼ੁਰੂਆਤ ਕਰਦੇ ਹਾਂ ਐਡਵੋਕੇਟ ਰਾਜਨ ਸੈਣੀ ਸਾਹਿਬ ਦੇ ਨਾਲ, ਕੀ ਹਾਲਾਤ ਨੇ ਤੇ ਸਤਿ ਸ੍ਰੀ ਅਕਾਲ ਜੀ ਸੈਣੀ ਸਾਹਿਬ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਭਾਰੀ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ? ਜੋ ਹਲਾਤ ਬਣ ਰਹੇ ਨੇ ਪੰਜਾਬ ਦੇ, ਮੈਂ ਸੋਚ ਰਿਹਾ ਸੀ ਸੈਣੀ ਸਾਹਿਬ ਏਦਾਂ ਦਾ ਕੋਈ ਨਾ ਕੋਈ ਮੁੱਦਾ ਚੱਕ ਦਿੱਤਾ ਜਾਵੇ ਤੇ ਜੋ ਅਸਲ ਮੁੱਦੇ ਨੇ ਪੰਜਾਬ ਦੇ ਵਿਚ, ਜਾਂ ਚਾਹੇ ਉਹ ਹਕੂਮਤ ਦੇ ਵਿਚ ਸਰਕਾਰਾਂ ਹੋਣ ਤੇ ਚਾਹੇ ਓਪੋਜੀਸ਼ਨ ਦੇ ਵਿਚ ਹੋਣ, ਥੋੜੀ ਜਿਹੀ ਲਕੀਰ ਲੰਬੀ ਕਰ ਦਿਓ ਤੇ ਰਾਸਤੇ ਸਾਫ਼ ਹੋਣ ਲੱਗ ਜਾਂਦੇ ਨੇ ਜੀ।
1: ਭਾਰੇ ਸਾਹਿਬ ਤੁਸੀਂ ਸਭ ਸਮਝਦੇ ਆ ਜੀ, ਪਹਿਲਾਂ ਤਾਂ ਸਲੂਟ ਆ ਤੁਹਾਨੂੰ, ਇੰਨੇ ਥੋੜੇ ਸਮੇਂ ਚ ਤੁਸੀਂ ਇੰਨੀਆਂ ਖਬਰਾਂ ਕੀਤੀਆਂ ਤੇ ਨਾਲ ਹੋਰ ਵਿਸ਼ਿਆਂ ਤੇ ਜਾਣਕਾਰੀ ਦਿੱਤੀ ਜੀ,
0: ਥੈਂਕ ਯੂ ਜੀ, ਥੈਂਕ ਯੂ।
1: ਜਿੱਥੇ ਤੱਕ ਸਰ ਤੁਸੀਂ ਦੇਖੋ ਨਾ, ਉਹ ਜਦੋਂ ਇਹ ਇੰਸੀਡੈਂਟ ਵਾਪਰਿਆ ਉਸ ਉਦੋਂ ਦੀ ਹੀ ਵੀਡੀਓ ਆਈ
0: ਜੀ,
1: ਮੈਨੂੰ ਆਪਣੇ ਵੀਰ ਮਨਦੀਪ ਜੱਸੀ ਨੇ ਉਸੇ ਵੇਲੇ ਭੇਜੀ ਵੀ ਆ ਦੇਖੋ ਕੀ ਉੱਥੇ ਜਿਹੜਾ ਬੰਦਾ ਆਇਆ ਪੁਲਿਸ ਵਾਲਾ ਸੀ ਜਾਂ ਇੱਕ ਉਹ ਸਿਵਲ ਵਰਦੀ ਦੇ ਵਿੱਚ ਸੀ, ਉਹਨੇ ਤਾਂ ਨਾ ਜੀ ਉਹ ਹਾਂਜੀ ਉਹਨੇ ਉਹ ਜਿਹੜਾ ਹੈਗਾ ਕੱਟ ਕੇ ਲਾਤਾ ਜੀ। ਉਹਦੇ ਵਿੱਚ ਕੀ ਸੀ ਵੀ ਦੋ ਚੱਪਲਾਂ ਜੀਆਂ ਜਿਹੜੀਆਂ ਉਹ ਕਿਸੇ ਰੱਸੀ ਨਾਲ ਬੰਨ ਕੇ ਤੇ ਉਹ ਕਿਤੇ ਪਾਇਆ ਹੋਣਾ ਹਾਰ ਦੇ ਤੌਰ ਤੇ, ਉਹਨੂੰ ਕੱਟ ਕੇ ਰੱਸੀ ਨੂੰ ਤੇ ਉਹਨੇ ਥੱਲੇ ਸਿੱਟ ਦਿੱਤਾ ਤੇ ਤਾਂ ਕਿ ਮੁੱਦਾ ਮੁੱਕ ਜਾਏ ਹਾਂਜੀ ਏਡੀ ਛੇਤੀ। ਬਟ ਉੱਥੇ ਕੋਈ ਜਿਹੜਾ ਹੈਗਾ ਆ ਜਾਤੀਵਾਦ ਦਾ ਠੇਕੇਦਾਰ ਆ ਗਿਆ ਸੀ ਓਨੀ ਦੇਰ ਦੇ ਵਿਚ, ਉਹ ਪਹਿਲਾਂ ਤਾਂ ਉਹਦੇ ਗਲ ਪੈ ਗਿਆ, ਸਬੂਤ ਕਿਉਂ ਮਟਾਇਆ? ਉਹ ਭਾਈ ਜੇ ਸਾਰੇ ਲੋਕੀ ਏਦਾਂ ਆ ਕੇ ਦੇਖਦੇ ਤੇ ਉਹਨਾਂ ਦੀਆਂ ਭਾਵਨਾ ਭੜਕਦੀਆਂ, ਫੇਰ ਤੁਸੀਂ ਚੰਗੇ ਰਹਿਣਾ ਸੀ? ਜਿਹੜੀ ਚੀਜ਼ ਹੋਈ ਆ ਠੀਕ ਗੱਲ ਹੈਗੀ ਆ, ਉਹਦੇ ਵਿਚ ਜਿਹੜਾ ਆ ਤੇ ਉਹਨੂੰ ਮਤਲਬ ਤੁਸੀਂ ਉਹ ਅਗਲੇ ਬੰਦੇ ਨੇ ਜਿਹੜਾ ਆ ਉਸ ਚੀਜ਼ ਨੂੰ ਵੀ ਉਹਨਾਂ ਦਾ ਸਨਮਾਨ ਜਿਹੜਾ ਆ ਵੀ ਵਾਪਸ ਲਿਆਂਦਾ ਉਸ ਚੀਜ਼ ਦੇ ਨਾਲ। ਜਿੱਦਾਂ ਹੀ ਨੋਟਿਸ ਦੇ ਵਿਚ ਆਇਆ ਪੁਲਿਸ ਨੂੰ ਰਿਮੂਵ ਕਰਨਾ ਚਾਹੀਦਾ ਸੀਗਾ ਜੀ, ਉਹਨਾਂ ਨੇ ਉਹੀ ਕੀਤਾ ਹੈਗਾ ਜੀ। ਉਹ ਬਸ ਉਹਨੇ ਉਸੇ ਵੇਲੇ ਜਿਹੜਾ ਹੈਗਾ ਆ ਜੀ ਆਲੇ ਦੁਆਲੇ ਆਪਣੇ ਬੰਦੇ ਸੱਦਣੇ ਸ਼ੁਰੂ ਕਰ ਦਿੱਤੇ ਜੀ ਤੇ ਲੁਧਿਆਣਾ ਜਿਹੜਾ ਆ ਉਹ ਬੰਦ ਕਰ ਦਿੱਤਾ ਜੀ।
0: ਕੱਲ ਇੰਨੀ ਗਰਮੀ ਸੀ ਭਾਰਤ ਹਾਈ ਅਲਰਟ ਕਰ ਦਿੱਤਾ ਜੀ ਪੂਰੇ ਪੰਜਾਬ ਦੇ ਵਿਚ,
1: ਇੰਨੀ ਗਰਮੀ ਹਾਂਜੀ ਜਲੰਧਰ ਵੀ ਸਾਰਾ ਕੁਛ, ਇੱਥੇ ਹੁਸ਼ਿਆਰਪੁਰ ਸਾਰਾ ਕੁਛ ਹੋ ਜਾਣਾ ਜੀ,
0: ਬਿਲਕੁਲ
1: ਅੱਗ ਜਾਣੀ ਕਿ ਮਤਲਬ ਇੰਨੀ ਕੁ ਚੰਗਿਆੜੀ ਸਿੱਟੀ ਅਤੇ ਅੱਗ ਲਾ ਕੇ ਜਿਹੜਾ ਸ਼ਰਾਰਤੀ ਅੰਸਰ
0: ਜੀ
1: ਬਸ ਪੂਰਾ ਪੰਜਾਬ ਦਾ ਤਾਂ ਮਾਹੌਲ ਖਰਾਬ ਕਰ ਗਿਆ ਜੀ।
0: ਬਿਲਕੁਲ ਹੈ ਜੀ।
1: ਕੁਛ ਇਕਦਾਂ ਸਰ ਲੋਕਾਂ ਨੂੰ ਵੀ ਇੰਨੀ ਸੰਕੀਰਣ ਸੋਚ ਨਹੀਂ ਰੱਖਣੀ ਚਾਹੀਦੀ।
0: ਜੀ
1: ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜਿਹੜੀ ਆ ਉਹਨਾਂ ਦੀ ਹਸਤੀ ਆ ਇੱਕ,
0: ਬਿਲਕੁਲ ਹੈ ਜੀ।
1: ਕਿਸੇ ਦੇ ਜਿਹੜਾ ਹੈਗਾ ਆ ਕਿਸੇ ਮਤਲਬ ਸ਼ਰਾਰਤੀ ਅਨਸਰ ਦੀ ਗਲਤ ਐਕਟੀਵਿਟੀ ਨਾਲ
0: ਜੀ
1: ਉਹਨਾਂ ਦੀ ਇੱਜ਼ਤ ਘੱਟ ਨਹੀਂ ਜਾਣੀ। ਜਿਹਨਾਂ
0: ਜੀ
1: ਦੇ ਉਹ ਦਿਲ ਚ ਵੱਸਦੇ ਆ ਵੱਸਦੇ ਹੀ ਆ ਜੀ।
0: ਬਿਲਕੁਲ ਹੈ ਜੀ।
1: ਜਿਹੜਾ ਉਹਨਾਂ ਦਾ ਐਜੂਕੇਸ਼ਨ ਪ੍ਰਤੀ ਜੋ ਨਜ਼ਰੀਆ ਸੀਗਾ ਉਹਨੂੰ ਤਾਂ ਸਾਰੇ ਦਿਬੰਦ ਸਜਦਾ ਕਰਦੇ ਆ ਜੀ।
0: ਜੀ
1: ਸੰਵਿਧਾਨ ਦੇ ਨਿਰਮਾਤਾ ਠੀਕ ਹੈ ਜੀ, ਰਿਸਪੈਕਟ ਹਰ ਇੱਕ ਬੰਦੇ ਦੇ ਜਿਹੜਾ ਆ, ਲੋਕਾਂ ਨੂੰ ਦਰਅਸਲ ਜਾਣਕਾਰੀ ਨਹੀਂ ਕਿ ਆਪਾਂ ਜਿਹੜਾ ਆ ਕਿਸ ਮਹਾਂਪੁਰਸ਼ ਦੇ ਜਿਹੜਾ ਆ ਬੇਅਦਬੀ ਕਰਨ ਲੱਗੇ ਆ ਜੀ।
0: ਜੀ
1: ਲੋਕੀ ਇੱਥੇ ਭਗਵਾਨ ਨੂੰ ਨਹੀਂ ਛੱਡਦੇ ਜੀ, ਕੀ
0: ਜੀ
1: ਕਰਨਾ। ਸੋ ਇਸ ਕਰਕੇ ਜਿਹੜਾ ਆ ਇਹ ਸ਼ਰਾਰਤੀ ਅਨਸਰ ਜਿਹੜਾ ਆ ਹੁਣ ਇਹ ਇੱਦਾਂ ਦੀਆਂ ਚੀਜ਼ਾਂ ਵਾਪਰਦੀਆਂ ਜਾਂ ਮਤਲਬ ਇਹ ਹੁੰਦੀਆਂ ਆ ਜਾਂ ਕਰਾਈਆਂ ਜਾਂਦੀਆਂ, ਬਸ ਇਹ ਕੁਐਸਚਨ ਜਿਹੜਾ ਆ ਸਟ੍ਰਾਈਕ ਕਰੀ ਜਾਂਦਾ ਮੇਰੇ ਮਾਇੰਡ ਚ ਜੀ।
0: ਜੀ
1: ਕਿਉਂਕਿ ਜਦੋਂ ਵੀ ਸਰਕਾਰ ਜਿਹੜੀ
0: ਕੌਣ ਲੋਕ ਨੇ ਇਹ ਜੀ ਵੈਸੇ
1: ਇਹ ਲੋਕ ਉਹੀ ਆ ਜੀ ਜਿਹੜੇ ਤੁਸੀਂ ਵੀ ਸਮਝਦੇ ਆ ਤੇ ਮੈਂ ਵੀ ਸਮਝਦਾ ਤੇ ਹੁਣ ਤਾਂ ਪੰਜਾਬ ਦੇ ਲੋਕ ਬਹੁਤ ਸਮਝਣ ਲੱਗ ਪਏ ਜੀ। ਸਮਝਦਾਰ ਸਮਝਦੇ ਹੈਗੇ ਪਰ ਸਮਝਦਾਰ ਬੋਲ ਨਹੀਂ ਸਕਦੇ ਜੀ।
0: ਬਿਲਕੁਲ
1: ਕਿਉਂਕਿ ਮੈਜੋਰਿਟੀ ਜਿਹੜੀ ਹੈਗੀ ਆ ਨਾ ਜੀ ਉਹ ਇੰਨੀ ਜ਼ਿਆਦਾ ਸੈਲਫ ਕੰਸਨਟ੍ਰੇਟਿਡ ਆ ਉਹਨਾਂ ਨੂੰ ਹੋਰ ਕੁਛ ਨਹੀਂ ਦਿਸਦਾ ਜੀ।
0: ਬਿਲਕੁਲ
1: ਉਹਨਾਂ ਨੇ ਦੂਜਾ ਪਹਿਲੂ ਦਾ ਸੋਚਣਾ ਹੀ ਨਹੀਂ ਕਿ ਭਾਈ ਜਿਹੜੇ ਬੰਦੇ ਬੱਸਾਂ ਦੇ ਵਿੱਚ ਡੱਕ ਲਏ ਤੁਸੀਂ ਉਹਨਾਂ ਦਾ ਕੀ ਕਸੂਰ। ਇੰਨੀ ਗਰਮੀ ਦੇ ਵਿੱਚ ਬੱਚੇ ਛੋਟੇ ਛੋਟੇ ਬੱਚੇ ਜਿਹੜੇ ਹੈਗੇ ਆ ਪਾਣੀ ਲਈ ਦੁੱਧ ਲਈ ਆਪਣਾ ਜਿਹੜਾ ਆ ਰੋਂਦੇ ਕਰਲਾਉਂਦੇ ਦਿਸੇ ਉਹ ਮੇਰਾ ਤਾਂ ਦਿਲ ਪਿਘਲ ਗਿਆ ਜੀ ਜਦੋਂ ਮੈਂ ਇਹ ਸਾਰਾ ਕੁਛ ਦੇਖਿਆ। ਮੈਂ ਕਿਹਾ ਯਾਰ ਕੀ ਗੱਲ ਆ,
0: ਕੋਈ ਸੁੱਖ ਤੇ ਚੱਲਾ ਹੈ, ਕਿਸੇ ਦੀ ਕੋਈ
1: ਬਿਲਕੁਲ
0: ਸਿਚੁਏਸ਼ਨ ਹੈ, ਕਿਸੇ ਨੇ ਕੋਈ ਦਫ਼ਤਰ ਜਾਣਾ ਹੈ, ਆਪਣੇ ਕੰਮ ਕਰਾਉਣੇ ਨੇ, ਕਿਸੇ ਨੇ ਕਚਹਿਰੀ ਜਾਣਾ ਜਾਂ ਤਰੀਕ ਭੁਗਤਣੀ ਹੈ, ਹਰ ਤਰ੍ਹਾਂ ਦਾ ਵਿਅਕਤੀ ਹੁੰਦਾ ਜੀ ਉਸ ਜਨਤਾ ਦੇ ਵਿੱਚ ਕਹਿ ਸਕਦੇ ਹਾਂ। ਬਿਲਕੁਲ ਹੈ ਜੀ।
1: ਕਰੇ ਕੋਈ ਭਰੇ ਕੋਈ ਜੀ, ਗੱਡੀਆਂ ਦੇ ਸ਼ੀਸ਼ੇ ਟੁੱਟ ਜਾਣੇ ਆ ਹੁਣ ਜਿਹੜਾ ਹੈਗਾ ਆ ਇਹਨਾਂ ਨੇ ਕੱਲ ਨੂੰ ਜਾਮ ਲਾਉਣਾ ਆ ਜੀ, ਉਹ ਜਾਮ ਦਾ ਕੀ ਸਰੂਪ ਹੋਊਗਾ ਕਿਸੇ ਨੂੰ ਨੀ ਪਤਾ ਜੀ। ਸਰਕਾਰਾਂ ਵੈਸੇ ਹੀ ਹੈਲਪਲੈਸ ਹੈਗੀਆਂ ਜੀ, ਉਹ ਆਪਣੇ ਮੁੱਦਿਆਂ ਚ ਘਿਰੀਆਂ ਆਈਆਂ ਸੀ ਜੀ, ਉਹਨਾਂ ਨੂੰ ਤਾਂ ਉਧਰਲੇ ਪਾਸਿਓਂ ਰਾਹਤ ਮਿਲ ਗਈ, ਚਲਾਇਆ ਵੀ ਲੋਕੀ ਆਪੇ ਹੀ ਲੜੀ ਮਰੀ ਜਾਣਗੇ,
0: ਭੁੱਲ
1: ਸਾਡੇ ਵੱਲ ਤਾਂ ਨੀ ਕੋਈ ਆਊਗਾ
0: ਜੀ।
1: ਹਾਂਜੀ ਸੋ ਇਸ ਕਰਕੇ ਇੱਥੇ ਦੇਖੋ ਭਾਰੀ ਸਾਹਿਬ ਸਾਡੇ ਸ਼ਾਮ 4 ਵਜੇ ਦੀ ਲਾਈਟ ਗਈ ਜੀ ਹੈਗੀ, ਅਜੇ ਤੱਕ ਲਾਈਟ ਨਹੀਂ ਆਈ
0: ਜੀ। ਬਿਲਕੁਲ
1: ਇੰਨੀ ਗਰਮੀ ਦੇ ਵਿੱਚ ਜਿਹੜੇ ਸਰਕਾਰਾਂ ਜਿਹੜੀਆਂ ਹੈਗੀਆਂ ਚਾਹੁੰਦੀਆਂ ਇਹ ਵੀ ਲੋਕ ਇਹੋ ਜਿਹੇ ਮੁੱਦਿਆਂ ਦੇ ਵਿੱਚ ਉਲਝੇ ਰਹਿਣ ਜੀ, ਜਾਤੀਵਾਦ ਦੇ ਵਿੱਚ ਉਲਝਾਈ ਰੱਖੋ ਇਹਨਾਂ ਨੂੰ ਹੋਰ ਕੰਮਾਂ ਚ ਉਲਝਾਈ ਰੱਖੋ, ਇਹ ਕੁਐਸਚਨ ਕਰਨ ਹੀ ਨਾ ਜੀ।
0: ਜੀ
1: ਤੇ ਜਿਹਨੇ ਕੁਐਸਚਨ ਕੀਤਾ ਉਹਨੂੰ ਵਿਚਾਰੇ ਨੂੰ ਜ਼ਹਿਰ ਪੀਣੀ ਪੈ ਗਈ ਜੀ।
0: ਬਿਲਕੁਲ
1: ਉਹ ਅਜੇ ਉਹ ਤੇ ਉਹਨਾਂ ਦਾ ਜਿਹੜਾ ਹੈਗਾ ਦੇਖੋ ਗਾਂ ਪੈਰਵਾਈ ਕਰਨ ਵਾਸਤੇ ਕਿਰਤੀ ਜਥੇਬੰਦੀਆਂ ਆਈਆਂ, ਉਹਨਾਂ ਨੇ ਵੀ ਜਿਹੜਾ ਇਨਸਾਫ਼ ਨਹੀਂ ਕਰ ਸਕੇ, ਉਹਨਾਂ ਨੇ ਵੀ ਉਹਨਾਂ ਦੇ ਘਰ ਚ ਹੀ ਪਾਟਕ ਪਾ ਤਾ ਜੀ।
0: ਬਿਲਕੁਲ ਹੈ ਜੀ।
1: ਉਸ ਬੰਦੇ ਦੀ ਮਾਂ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਜਨਾਨੀ ਕਹਿੰਦੀ ਮੈਨੂੰ ਆਖਰੀ ਚਿਹਰਾ ਨੀ ਦਿਖਾਇਆ, ਉਹਨਾਂ ਨੇ ਇੱਕ ਮੁੰਡਾ ਹੱਥ ਚ ਲੈ ਲਿਆ ਜੀ, ਉਹਨੂੰ ਨੌਕਰੀ ਦਾ ਲਾਲਚ ਦੇ ਕੇ ਹੁਣ ਜਿਹੜਾ ਹੈਗਾ ਨਾਲ 20 ਲੱਖ ਰੁਪਏ ਦਾ ਲਾਲਚ ਦੇ ਤਾ ਜੀ, ਉਹਨੇ ਕੋਲੋਂ ਵੀਡੀਓ ਪਵਾਈ ਜਾਂਦੇ ਆਪਣੇ ਫੇਵਰ ਦੇ ਵਿੱਚ ਜੀ। ਤੁਸੀਂ ਦੇਖੋ ਇੰਨੇ ਦਿਨਾਂ ਦਾ ਜਿਹੜਾ ਹੈਗਾ ਆ ਪੰਜਾਬ ਪੜ ਰਿਹਾ ਜੀ ਵੱਖਰੇ ਵੱਖਰੇ ਮੁੱਦਿਆਂ ਤੇ, ਪਹਿਲਾਂ ਮੋਹ ਜੀਤ ਵਾਲੇ ਮੁੱਦੇ ਤੇ, ਹਾਂਜੀ ਮੁਲਾਜ਼ਮਾਂ ਦੇ ਮੁੱਦੇ ਤੇ, ਕਈ ਜਗ੍ਹਾ ਦੇ ਉੱਤੇ ਇਹ ਸਰਕਾਰ ਫਸੀ ਦਿਸਦੀ ਸੀ ਜੀ। ਉਹਨਾਂ ਮੁੱਦਿਆਂ ਤੇ ਨਾ ਤਾਂ ਸਿਸੋਦੀਆ ਬੋਲਿਆ, ਨਾ
0: ਕੇਜਰੀਵਾਲ
1: 5 ਕਰੋੜ ਵਾਲੇ ਮੁੱਦੇ ਤੇ ਕੇਜਰੀਵਾਲ ਬੋਲਿਆ ਜੀ।
0: ਜੀ
1: ਤੇ ਅੱਜ ਜਿੱਦਾਂ ਹੀ ਰਾਹੁਲ ਗਾਂਧੀ ਨੇ ਇਹ ਗੱਲ ਕਹੀ ਵੀ ਭਾਈ ਹਰਪਾਲ ਚੀਮਾ ਰਿਸਪੋਂਸੀਬਲ ਆ, ਉਹਨੂੰ ਰਿਜ਼ਾਈਨ ਕਰਨਾ ਚਾਹੀਦਾ ਸੀ
0: ਜੀ,
1: ਪਰ ਚੱਕ ਕੇ ਪੈ ਗਏ ਜੀ ਸਾਰੇ ਜਾਣੇ।
0: ਬਿਲਕੁਲ
1: ਫਟਾਫਟ ਟਵੀਟ ਤੇ ਟਵੀਟ ਜੀ, ਹੈ ਜੀ।
0: ਜੀ
1: ਸਵਾਲ ਇਹ ਹੈਗਾ ਕਿ ਵਿਰੋਧੀ ਜਿਹੜਾ ਹੈਗਾ ਆ ਉਹਨੂੰ ਤੁਸੀਂ ਮੌਕਾ ਦਿੰਨਾ ਹੀ ਕਿਉਂ ਆ
0: ਜੀ?
1: ਤੁਸੀਂ ਤਾਂ ਬੜੀ ਸਾਫ ਸੁਥਰੀ ਰਾਜਨੀਤੀ ਕਰਨ ਆਏ ਸੀ
0: ਜੀ,
1: ਇਹ ਤੁਹਾਡੇ ਰਾਜ ਚ ਹੋ ਕੀ ਰਿਹਾ ਹੈਗਾ ਜੀ?
0: ਜੀ
1: ਇਹਨੂੰ ਫੈਕਟ ਜਿਹੜਾ ਹੈ ਨਾ ਜੀ, ਮਤਲਬ ਪੰਜਾਬ ਦੇ ਵਿੱਚ ਗਵਰਨੈਂਸ ਨਾਂ ਦੀ ਤਾਂ ਚੀਜ਼ ਹੈ ਹੀ ਕੋਈ ਨੀ ਜੀ, ਇਹ ਰੱਬ ਆਸਰੀ ਚੱਲ ਰਿਹਾ ਜੀ। ਤੇ ਹੁਣ ਵੀ ਜਿਹੜਾ ਆ ਤੁਸੀਂ ਦੇਖੋ ਇੰਨੇ ਦਿਨਾਂ ਬਾਅਦ ਜਿਹੜਾ ਆ ਤੁਸੀਂ ਕੀ ਇੰਨਾ ਕੁਛ ਗੱਲ ਏਦਾਂ ਨਾ ਜੀ, ਅਸੀਂ ਸੋਚ ਰਹੇ ਹੈਗੇ ਆ, ਹੋਰ ਸੰਜੀਦਾ ਬੰਦੇ ਸੋਚਦੇ ਹੋਣਗੇ, ਜਿਹਨਾਂ ਦੀ ਸੋਚਣ ਦੀ ਡਿਊਟੀ ਹੈਗੀ ਆ ਉਹ ਤਾਂ ਬਿਲਕੁਲ ਨੀ ਸੋਚਦੇ, ਉਹ ਤਾਂ ਆਪਣਾ ਇੰਜੋਏ ਕਰਦੇ ਹੈਗੇ ਆ ਜੀ। ਉਹਨਾਂ ਨੂੰ ਨੀ ਪਤਾ ਵੀ ਆਰਥਿਕਤਾ ਜਿਹੜੀ ਆ ਕਿੱਥੇ ਜਾ ਰਹੀ ਪੰਜਾਬ ਦੀ।
0: ਬਿਲਕੁਲ ਹੈ ਜੀ।
1: ਮੁਲਾਜ਼ਮ ਤੁਹਾਡੇ ਹੜਤਾਲ ਤੇ ਇੰਨੇ ਦਿਨ ਰਹੇ, ਤੁਸੀਂ ਉਹਨਾਂ ਨੂੰ ਜਿਹੜਾ ਆ ਚਿੱਠੀਆਂ ਕੱਢ ਦਿੱਤੀਆਂ ਜੀ ਵੀ ਉਹਨਾਂ ਤੇ ਐਕਸ਼ਨ ਹੋਊਗਾ, ਅੱਜ ਤੁਸੀਂ ਯੂ ਟਰਨ ਲੈ ਲਿਆ।
0: ਬਿਲਕੁਲ
1: ਜੀ ਕਿ ਅਸੀਂ ਚਿੱਠੀਆਂ ਵਾਪਸ ਲੈਣੇ ਹੈਗੇ ਆ, ਉਹਨਾਂ ਨੇ ਹੜਤਾਲ ਵਾਪਸ ਲੈ ਲਈ। ਉਹ
0: ਜੀ
1: ਕਹਿੰਦੇ ਅਸੀਂ ਇੱਕ ਨਾ ਸਾਜਗਾਰ ਬਣਾਉਂਦੇ ਹੈਗੇ ਮਾਹੌਲ,
0: ਜੀ
1: ਤਾਂ ਕਿ ਜਿਹੜੇ ਆ ਟੇਬਲ ਤੇ ਜਿਹੜਾ ਆ ਬਹਿ ਕੇ ਤੇ ਮੁੱਖ ਮੰਤਰੀ ਨਾਲ ਗੱਲ ਕਰ ਸਕੀਏ।
0: ਜੀ
1: ਟੀਏ ਦੇ ਉੱਤੇ ਕਹਿੰਦੇ ਜਿਹੜੇ ਹੈਗੇ ਆ ਅਸੀਂ ਗੱਲ ਕਰਨੀ ਨੀ ਸਰਕਾਰ ਨਾਲ, ਨਾ ਸਾਨੂੰ ਲੋੜ ਆ ਟੀਏ ਮੰਗਣ ਦੀ, ਕਿਉਂਕਿ ਉਹ ਸਾਨੂੰ ਹਾਈ ਕੋਰਟ ਦੇ ਚੁੱਕੀ ਆ ਪਹਿਲਾਂ ਹੀ।
0: ਜੀ
1: ਉਹਨਾਂ ਨੇ ਹਾਈ ਕੋਰਟ ਨੇ ਜਜਮੈਂਟ ਦੇ ਦਿੱਤੀ, ਅਸੀਂ ਆਪ ਹੀ ਕੰਟੈਂਪਟ ਪਾ ਦਿਆਂਗੇ, ਸਰਕਾਰ ਪਾਉਂਡ ਹੋਊਗੀ ਉੱਥੇ ਹੀ, ਅਸੀਂ ਅਸੀਂ ਕਾਹਦੇ ਵਾਸਤੇ ਕੰਪਰੋਮਾਈਜ਼ ਕਰਨਾ ਜਾਂ ਸਾਡੇ ਫੇਵਰ ਚ
0: ਬਿਲਕੁਲ
1: ਜਜਮੈਂਟ ਆ ਗਈ ਆ।
0: ਜੀ ਬਿਲਕੁਲ
1: ਹੁਣ ਤਾਂ ਇਹਨਾਂ ਨੇ ਫੈਸਲੇ ਨੂੰ ਓਨਰ ਕਰਨਾ,
0: ਜੀ
1: ਅਸੀਂ ਇਹਨਾਂ ਨਾਲ ਗੱਲ ਕਰਾਂਗੇ। ਜਿਹੜਾ ਇਹਨਾਂ ਦਾ 15 ਦਾ ਲੈਟਰ ਹੈਗਾ ਇੱਕ, ਉਹਨੂੰ ਵਿਡਰਾ ਕਰਨ ਦੀ ਨੋਟੀਫਿਕੇਸ਼ਨ, ਜਿਹਦੇ ਵਿੱਚ ਜਦੋਂ ਕੋਈ ਬੰਦਾ ਨਵਾਂ ਭਰਤੀ ਹੁੰਦਾ ਉਹਨੂੰ 3 ਸਾਲ ਤੱਕ ਜਿਹੜੀ ਹੈਗੀ ਆ ਬੇਸਿਕ ਪੇ ਤੋਂ ਇਲਾਵਾ ਕੁਛ ਨੀ ਮਿਲਦਾ, ਅਸੀਂ ਉਹਦੇ ਤੇ ਗੱਲ ਕਰਾਂਗੇ ਕਿ ਜਿਹੜੀ ਭਰਤੀ ਸ਼ੁਰੂ ਤੋਂ ਜਿੱਦਾਂ ਹੁੰਦੀ ਸੀ ਵੀ ਜਦੋਂ ਕੋਈ ਬੰਦਾ ਭਰਤੀ ਹੁੰਦਾ ਆ ਉਹਨੂੰ ਫੁੱਲ ਤਨਖਾਹ ਜਿਹੜੀ ਆ ਉਹ ਮਿਲੇ।
0: ਜੀ
1: ਇਸੇ ਤਰ੍ਹਾਂ ਜਿਹੜਾ ਹੈਗਾ ਆ ਉਹ ਕਹਿੰਦੇ ਅਸੀਂ ਗੱਲ ਕਰਾਂਗੇ ਪੁਰਾਣੀ ਓਲਡ ਪੈਨਸ਼ਨ ਸਕੀਮ ਦੇ ਉੱਤੇ ਵੀ ਉਹਦੇ ਮੁਤਾਬਕ ਜਿਹੜਾ ਆ ਵੀ ਮੁਲਾਜ਼ਮਾਂ ਨੂੰ ਬੈਨੀਫਿਟ ਮਿਲਣਾ ਚਾਹੀਦਾ।
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਉਹਨਾਂ ਨੇ ਇਸ ਐਂਗਲ ਦੇ ਨਾਲ ਸੋਚ ਕੇ, ਆਖਿਰ ਮੁਲਾਜ਼ਮ ਤਾਂ ਦੇਖੋ ਪੜ੍ਹਿਆ ਲਿਖਿਆ ਵਰਗ ਹੈਗਾ ਤੇ ਮੁਲਾਜ਼ਮ ਹੀ ਤਾਂ ਜਿਹੜੇ ਆ ਸਰਕਾਰ ਦੀ ਰੀੜ ਦੀ ਹੱਡੀ ਹੁੰਦੇ ਆ।
0: ਬਿਲਕੁਲ ਹੈ ਜੀ।
1: ਇਹ ਮੁਲਾਜ਼ਮਾਂ ਨਾਲ ਜਿਹੜਾ ਆ ਇਹ ਇਸ ਤਰੀਕੇ ਦਾ ਬਿਹੇਵੀਅਰ ਕਰਨਗੇ, ਤੇ ਆਮ ਜਨਤਾ ਜਿਹੜੀ ਇਹਨਾਂ ਤੋਂ ਕੀ ਉਮੀਦ ਰੱਖ ਸਕਦੀ ਹੈ ਜੀ।
0: ਬਿਲਕੁਲ ਹੈ ਜੀ।

0: ਤਾਂ ਉਹਨਾਂ ਨੂੰ ਡਾਕਟਰ ਗੁਰਪ੍ਰੀਤ ਕੌਰ ਨੇ ਕਿ ਮੈਂ ਮਾਨਹਾਨੀ ਦਾ ਦਾਅਵਾ ਕਰੂੰ,
1: ਜੀ
0: ਤੇ ਮਾਨਹਾਨੀ ਦਾ ਦਾਅਵਾ ਤਾਂ ਕੀਤਾ ਨੀ ਜੀ,
1: ਜੀ
0: ਅਦਾਲਤ ਵਿੱਚ ਜਾ ਕੇ ਤਾਂ ਪ੍ਰੇਅਰ ਹੋਰ ਹੀ ਲਾਤੀ।
1: ਜੀ
0: ਔਰ ਦੇਖੋ ਉਸ ਚੀਜ਼ ਨੂੰ ਵੀ ਮੀਡੀਏ ਦੇ ਵਿੱਚ ਕਿਸ ਤਰੀਕੇ ਨਾਲ, ਗਲਤ ਤਰੀਕੇ ਨਾਲ ਪ੍ਰੈਜੈਂਟ ਕੀਤਾ ਗਿਆ, ਜਿੱਦਾਂ ਇਹਨਾਂ ਦੀ ਬੜੀ ਵੱਡੀ ਜਿੱਤ ਹੋ ਗਈ ਆ ਤੇ
1: ਜੀ
0: ਉਹਨਾਂ ਦੀ ਬੜੀ ਵੱਡੀ ਹਾਰ ਹੋ ਗਈ ਆ ਜੀ।
1: ਜੀ
0: ਜਿਹੜੀ ਇਹਨਾਂ ਦੀ ਆਪਣੀਆਂ ਪਲੀਡਿੰਗ ਸੀ ਉਹ ਜੱਜ ਦੀ ਜਜਮੈਂਟ ਕਹਿ ਕੇ ਪ੍ਰਸਤੁਤ ਕਰ ਦਿੱਤੀਆਂ ਗਈਆਂ ਜੀ ਮੀਡੀਏ ਚ।
1: ਜੀ
0: ਉਹ ਤਾਂ ਜੱਜ ਨੇ ਕੁਛ ਏਦਾਂ ਦਾ ਜਿਹੜਾ ਹੈਗਾ ਇਹਨਾਂ ਦੇ ਫੈਕਟਸ ਲਿਖੇ ਆ ਵੀ ਇਹ ਕਹਿੰਦੇ ਹੈਗੇ ਆ ਜੀ।
1: ਜੀ
0: ਕਨਕਲੂਡ ਨਟਸ਼ੈਲ ਇਹਨਾਂ ਨੇ ਜਿਹੜਾ ਹੈਗਾ ਆ ਕੇਸ ਕੀਤਾ ਕਿਹਦੇ ਕਿਹਦੇ ਤੇ ਸੀਗਾ ਜੀ,
1: ਜੀ
0: ਕਿ ਡੀਡੀ ਨਿਊਜ਼ ਚੈਨਲ ਜਿਹੜਾ ਹੈਗਾ ਆ ਜਿੱਥੇ ਐਂਕਰ ਨੇ ਇਹ ਮਾਮਲਾ ਉਠਾਇਆ ਸੀ ਉਸ ਐਂਕਰ ਦੇ ਨਾਂ ਤੇ,
1: ਜੀ
0: ਹਾਂਜੀ, ਦੂਜਾ ਜਸਟਿਸ ਰਣਜੀਤ ਸਿੰਘ, ਤੀਜਾ ਜਿਹੜਾ ਹੈਗਾ ਆ ਖਹਿਰਾ ਸਾਹਿਬ,
1: ਜੀ
0: ਚੌਥੇ ਮਜੀਠੀਆ ਸਾਹਿਬ।
1: ਮਜੀਠੀਆ
0: ਇਹ
1: ਸਾਹਿਬ
0: ਚਾਰ ਬੰਦੇ ਪਾਰਟੀ ਬਣਾ ਕੇ ਕੇਸ ਲਾਉਂਦੇ ਕੀ ਆ, ਸੂਟ ਫਾਰ ਪਰਮਾਨੈਂਟ ਇੰਜੰਕਸ਼ਨ ਰਸਟੇਨਿੰਗ ਦੀ ਡਿਫੈਂਡੈਂਟ, ਹਾਂਜੀ,
1: ਜੀ
0: ਕਿ ਇਹਨਾਂ ਦੋਵੇਂ ਬੰਦੀ ਦਾ ਦਾਅਵਾ ਲਾਇਆ ਜਾਏ ਕਿ ਮੇਰੀ ਜਿਹੜੀ ਹੈਗੀ ਆ ਇੱਜ਼ਤ ਨੂੰ ਟਾਰਨਿਸ਼ ਕਰਨ ਵਾਸਤੇ ਕੋਈ ਫਰਦਰ ਜਿਹੜੀ ਹੈਗੀ ਆ ਹੋਰ ਕੋਈ ਵੀਡੀਓ ਜਿਹੜੀ ਆ ਨਾ ਪਾਉਣ ਜੀ,
1: ਜੀ
0: ਨਾਲ
1: ਬਿਲਕੁਲ
0: ਪ੍ਰੇਅਰ ਕਰਦੇ ਹੈਗੇ ਆ ਕਿ ਜਿਹੜੀਆਂ ਪਹਿਲੀਆਂ ਵੀਡੀਓ ਪਾਈਆਂ ਆਈਆਂ ਉਹ ਇਹਨਾਂ ਨੂੰ ਕਹੋ ਵੀ ਸਾਰੇ ਪਲੇਟਫਾਰਮ ਤੋਂ ਹਟਾਉਣ
1: ਡਿਲੀਟ ਕਰ
0: ਜੀ।
1: ਦੇਣ।
0: ਕੋਰਟ ਨੇ ਮਤਲਬ ਉਹਨਾਂ ਨੂੰ ਨੋਟਿਸ ਕਰ ਦਿੱਤਾ ਵੀ 19 ਤਰੀਕ ਨੂੰ ਤੁਸੀਂ ਆ ਕੇ ਅਪੀਅਰ ਹੋ ਕੇ ਤੇ ਜਵਾਬ ਦਿਓ।
1: ਜੀ
0: ਇਨ ਦਾ ਮੇਨ ਟਾਈਮ ਉਹਨਾਂ ਨੇ ਕੋਰਟ ਨੇ ਇਹ ਗੱਲ ਕਹੀ ਆ ਕਿ ਕੋਈ ਤੁਸੀਂ ਇਹਨਾਂ ਨੇ ਕਿਹਾ ਸੀ ਜੀ ਵੀ ਵਿਦਾਊਟ ਵੈਰੀਫਿਕੇਸ਼ਨ ਜਿਹੜੀਆਂ ਹੈਗੀਆਂ ਵੀਡੀਓ ਚਲਾਉਂਦੇ ਹੈਗੇ ਆ, ਨਾਲ ਆਪਣੇ ਸਪੋਰਟ ਦੇ ਵਿੱਚ ਜਿਹੜਾ ਆ ਵੀ ਉਹ ਗੁਰੀ ਚਾਹਲ ਤੇ ਉਹਦਾ ਜਿਹੜਾ ਹੈਗਾ ਆ ਦੂਜਾ ਮੁੰਡਾ
1: ਜੀ ਔਖਾ ਜਾ ਨਾ ਉਹਦਾ ਨਾਮ ਜੀ
0: ਹੁੰਦਲ, ਹਾਂ
1: ਹੁੰਦਲ
0: ਹਾਂਜੀ ਹਾਂਜੀ ਹਾਂਜੀ ਸਮਰਜੀਤ ਹੁੰਦਲ,
1: ਜੀ
0: ਉਹਦਾ ਜਿਹੜਾ ਹੈਗਾ ਆ ਉਹ ਉਹਨਾਂ ਨੇ ਚਲਾਇਆ ਕਿ ਭਾਈ ਇਹਨਾਂ ਦੋਨਾਂ ਦੀ ਵੀਡੀਓ ਆਈ ਹੈ ਜਿਹਦੇ ਵਿੱਚ ਉਹ ਕਹਿੰਦਾ ਹੈਗਾ ਆ ਕਿ ਅਸੀਂ ਡਾਕਟਰ ਗੁਰਪ੍ਰੀਤ ਕੌਰ ਨੂੰ ਕਦੀ ਨਹੀਂ ਮਿਲੇ,
1: ਜੀ
0: ਹਾਂਜੀ, ਤੇ ਉਹ ਨਾ ਸਾਡੀ ਕੋਈ ਮੀਟਿੰਗ ਹੋਈ ਹੈ ਨਾ ਅਸੀਂ ਕਦੀ ਮਿਲੇ ਹੈਗੇ ਆ, ਉਹ ਚਲਾਤੀ ਜੀ ਉੱਥੇ
1: ਜੀ
0: ਤੇ ਕਿਹਾ ਵੀ ਦੇਖੋ ਜੀ ਉਹ ਤਾਂ ਆਪ ਜਿਹੜਾ ਬੰਦੇ ਤੇ ਇਹ ਕਹਿੰਦੇ ਹੈਗੇ ਆ ਵੀ ਮੈਨੂੰ ਪੈਸੇ ਦਿੱਤੇ ਹੈਗੇ ਆ
1: ਜੀ
0: ਤੇ ਉਹ ਬੰਦਾ ਤਾਂ ਆਪ ਮੰਨਦਾ ਪਿਆ ਹੈਗਾ ਆ ਜੀ,
1: ਬਿਲਕੁਲ
0: ਉਸ ਸਪੋਰਟਿੰਗ ਡਾਕੂਮੈਂਟ ਦੇ ਆਧਾਰ ਤੇ ਇਹਨਾਂ ਨੇ ਉਹ ਸਿਰਫ ਇੰਟਰਮ ਰਿਲੀਫ ਐਕਸ ਪਾਰਟੀ ਆਰਡਰ ਇਹਨਾਂ ਨੂੰ ਟੂ ਦੈਟ ਐਕਸਟੈਂਟ ਮਿਲਿਆ ਆ
1: ਜੀ
0: ਕਿ ਭਾਈ ਨਵੀਂ ਕੋਈ ਵੀਡੀਓ ਜਾਂ ਪ੍ਰੂਫ ਆਵੇ ਤੇ ਤੁਸੀਂ ਉਦੋਂ ਤੱਕ ਜਨਤਕ ਨਹੀਂ ਕਰਨਾ ਜਦ ਤੱਕ ਕੇਸ ਦੇ ਵਿੱਚ ਸੁਣਵਾਈ ਨਹੀਂ ਹੋ ਜਾਂਦੀ ਜਾਂ ਕੇਸ ਦਾ ਡਿਸੀਜਨ ਨਹੀਂ ਹੋ ਜਾਂਦਾ ਜੀ।
1: ਜੀ ਬਿਲਕੁਲ
0: ਬਾਕੀ ਜਿਹੜਾ ਹੈਗਾ ਆ ਉਹਨਾਂ ਜਿਹੜੇ ਪਲੇਟਫਾਰਮ ਦੇ ਉੱਤੇ ਜਿਹੜੇ ਵੀਡੀਓ ਹੈਗੇ ਸੀ ਉਹਦੇ ਬਾਰੇ ਕੋਰਟ ਕਹਿੰਦੀ ਨਹੀਂ ਇਹ ਰਿਲੀਫ ਅਸੀਂ ਇਸ ਸਟੇਜ ਤੇ ਤੁਹਾਨੂੰ ਕਦੀ ਨਹੀਂ ਦੇ ਸਕਦੇ ਜਦ ਤੱਕ ਤੁਸੀਂ ਸਾਰਾ ਕੇਸ ਸਾਬਤ ਨਹੀਂ ਕਰਦੇ,
1: ਜੀ
0: ਤੇ ਉਹਨੂੰ ਮੀਡੀਆ ਚ ਪ੍ਰੈਜੈਂਟ ਬੜੀ ਵੱਡੀ ਵਿਕਟਰੀ ਦੇ ਤੌਰ ਤੇ ਵੀ ਜੱਜ ਨੇ ਕਿਹਾ ਪ੍ਰਾਈਮਾ ਫਸ਼ਾਈ ਕੇਸ ਇਜ਼ ਮੇਡ ਆਊਟ, ਸਰ ਉਹ ਸਾਡਾ ਨਾ ਪਰਫੋਰਮਾ ਹੁੰਦਾ ਆ ਉਹਦੇ ਵਿੱਚ ਇਹ ਚੁਹਾਰੇ ਲਿਖਣੇ ਜ਼ਰੂਰੀ ਹੁੰਦੇ ਆ ਜੀ ਵੀ ਬੈਲੈਂਸ ਆਫ ਕਨਵੀਨੈਂਸ ਹੈ ਵੀ ਲਾਈ ਇਨ ਦਾ ਫੇਵਰ ਆਫ ਪਲੇਂਟਿਫ, ਹਾਂਜੀ, ਪ੍ਰਾਈਮਾ ਫਸ਼ਾਈ ਕੇਸ ਹਾਂਜੀ
1: ਜੀ
0: ਇਜ਼ ਮੇਡ ਆਊਟ ਇਨ ਫੇਵਰ ਆਫ ਦਾ ਪਲੇਂਟਿਫ, ਇਹ ਸਾਰੀਆਂ ਚੀਜ਼ਾਂ ਤਾਂ ਅਸੀਂ ਜਿਹੜਾ ਹੈਗਾ ਆ ਲਿਖਦੇ ਹੀ ਆ ਪਲੀਡਿੰਗ ਦੇ ਵਿੱਚ,
1: ਬਿਲਕੁਲ
0: ਉਹਦਾ ਪੰਜਾਬੀ ਲੱਥਾ ਕਰਕੇ ਤੇ ਲੋਕਾਂ ਨੂੰ ਇਹ ਗੁਮਰਾਹ ਕਰਕੇ ਵੀ ਜੱਜ ਇਹ ਕਹਿ ਰਿਹਾ ਆ, ਜਦਕਿ ਇਹ ਗੱਲ ਤੁਸੀਂ ਕਹਿ ਰਹੇ ਜੱਜ ਦੀਆਂ ਤਾਂ ਉਹ ਚਾਰ ਕਨਕਲੂਡਿੰਗ ਲਾਈਨ ਹੈ ਜਿਹੜੀਆਂ ਥੱਲੇ ਲਿਖੀ ਆਈਆਂ ਜੀ ਉਹਨੇ ਵੱਲੋਂ ਆਹ ਗੱਲ ਇਹਨਾਂ ਨੇ ਕਹੀ ਹੈਗੀ ਆ ਤੇ ਪ੍ਰਾਈਮਾ ਫਸ਼ਾਈ ਕੇਸ ਜਿਹੜਾ ਆ ਇਸ ਵੀਡੀਓ ਨੂੰ ਦੇਖ ਕੇ ਬਣਦਾ ਆ ਤੇ ਇਸ ਕਰਕੇ ਇਹਨਾਂ ਨੂੰ ਰਿਲੀਫ ਐਕਸ ਪਾਰਟੀ ਰਿਲੀਫ ਜਿਹੜੀ ਆ ਤਾਂ ਉਹਨਾਂ ਨੇ ਪਾਰਸ਼ਲੀ ਦਿੱਤੀ ਆ ਜੀ,
1: ਕਿਆ
0: ਨਾ
1: ਬਾਤ
0: ਕਿ
1: ਹੈ,
0: ਪੂਰੀ
1: ਮਤਲਬ ਅਸਲ ਦੇ ਵਿੱਚ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਸ ਚੀਜ਼ ਨੂੰ ਗਲਤ ਸਾਬਤ ਕਰੋ ਭਈ, ਹਾਂ ਚੀਜ਼ ਗਲਤ ਹੈ ਜੀ।
0: ਹਾਂ ਜੀ
1: ਜੀ
0: ਉਹਨਾਂ ਨੇ ਕਿਹਾ ਵੀ ਪਹਿਲਾਂ ਜਿਹੜਾ ਹੈਗਾ ਪਰ ਤੁਸੀਂ ਜਿਹੜਾ ਆ ਵੀ ਉਹ ਜਿੱਦਣ ਉਹਨਾਂ ਨੂੰ ਇੰਨੀ ਰਿਲੀਫ ਹੋਈ ਆ ਵੀ ਜਿੱਦਣ ਤੱਕ ਅਗਲੀ ਤਰੀਕ ਤੱਕ ਜਿਹੜਾ ਆ ਵੀ ਕੋਈ ਨਵਾਂ ਵੀਡੀਓ ਜਾਂ ਸਬੂਤ ਹੋਵੇ ਤੇ ਤੁਸੀਂ ਜਨਤਕ ਨਾ ਕਰਿਓ,
1: ਬਿਲਕੁਲ
0: ਆਹ ਗੱਲ ਹੋਈ ਆ ਜੀ ਉੱਥੇ।
1: ਜੀ ਬਿਲਕੁਲ
0: ਹਾਂਜੀ ਮੁੜ ਕੇ ਆ ਕੇ ਇੱਥੇ ਸੁਣਵਾਈ ਹੋ ਜਾਂਦੀ ਹੈਗੀ ਆ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਜਦੋਂ ਉਹਨਾਂ ਨੇ ਲਿਆ ਕੇ ਤੇ ਸਬੂਤ ਰੱਖੇ ਵੀ ਵਿਦਆਊਟ ਵੈਰੀਫਿਕੇਸ਼ਨ ਕੀਤਾ ਜੀ।
1: ਜੀ
0: ਸਾਰੇ ਚੀਜ਼ਾਂ ਤਾਂ ਇਹ ਹਾਈ ਕੋਰਟ ਦੇ ਵਿੱਚ ਆਈਆਂ ਹੀ ਆ ਜੀ।
1: ਬਿਲਕੁਲ
0: ਦੂਜਾ ਜਿਹੜਾ ਇਹਨਾਂ ਦਾ ਹਾਈ ਕੋਰਟ ਚ ਕੇਸ ਚੱਲਦਾ ਸੀਗਾ ਜੀ ਉੱਥੇ ਜਿਹੜਾ ਆ ਵੀ ਉਹਨਾਂ ਵੀ CBI ਨੂੰ ਇਹਨਾਂ ਦਾ ਕੇਸ ਦੇ ਦਿਓ 5 ਕਰੋੜ ਵਾਲਾ, ਉਹਦੇ ਵਿੱਚ ਉਸ ਜਿਹੜੇ ਵਕੀਲ ਸਾਹਿਬ ਨੇ ਕੇਸ ਕੀਤਾ ਸੀ ਇਹਨਾਂ ਨੇ ਇਤਰਾਜ਼ ਕੀਤਾ ਆ ਕਿ ਭਾਈ ਇਸ ਵਕੀਲ ਸਾਹਿਬ ਨੂੰ ਕੀ ਅਥਾਰਟੀ ਹੈਗੀ ਆ
1: ਜੀ
0: ਕਿ ਇਸ ਕੇਸ ਦੇ ਜਿਹੜਾ ਦੇਣ ਲੈਣ ਬਾਰੇ ਜਿਹੜਾ ਆ ਇੱਥੇ ਗੱਲ ਕਰਨ, ਕਿਉਂਕਿ ਹੀ ਇਜ਼ ਨੋਟ ਏ ਵਿਕਟਿਮ, ਹਾਂਜੀ
1: ਜੀ
0: 5 ਕਰੋੜ ਇਹਦੇ ਕੋਲੋਂ ਥੋੜਾ ਲਏ ਆ, ਜਿਹ ਤੋਂ ਲਏ ਹੈਗੇ ਜਾਂ ਤਾਂ ਉਹ ਕੇਸ ਕਰਦਾ ਤੇ ਬਿਲਕੁਲ ਠੀਕ ਹੈ ਜੀ,
1: ਜੀ
0: ਉਹ PIL ਪਾਈ ਆ ਤੇ PIL

0: ਵਾਸਤੇ ਇਹਦੀ ਜਿਹੜੀ ਆ ਅਥਾਰਟੀ ਹੈਗੀ ਲੋਕਲ ਸਟੈਂਡੀ ਹੈਗੀ ਆ ਇਹਦੇ ਕੋਲ, ਉਹ
1: ਜੀ
0: ਲੋਕਲ ਸਟੈਂਡੀ ਦੇ ਉੱਤੇ ਜਿਹੜੀ ਹੈਗੀ ਆ ਹੁਣ ਕੇਸ ਨੂੰ ਖਿੱਚਿਆ ਜਾਏਗਾ। ਵੀ ਜੱਜ ਵੀ ਕਹਿਣਗੇ ਠੀਕ ਗੱਲ ਹੈਗੀ ਆ ਵੀ ਇਸ ਬੰਦੇ ਦਾ ਤਾਂ ਕੋਈ ਲਾਕਾ ਦੇਕਾ ਹੈ ਨਹੀਂ ਗਾ, ਤੇ ਇਹ ਮੁੱਦਾ ਕਿਸ ਤਰੀਕੇ ਨਾਲ ਉਠਾਏ,
1: ਜੀ
0: ਸੋ ਉਹ ਦੇਖਦੇ ਹੈਗੇ ਜੀ ਵੀ ਇਹਦਾ ਲੌਂਗ ਰਨ ਜਿਹੜਾ ਆ ਵੀ ਇਸ ਕੇਸ ਦੇ ਵਿੱਚ ਕੀ ਬਣਦਾ ਹੈਗਾ, ਵੀ CBI ਨੂੰ ਇਨਕੁਆਇਰੀ ਦਿੱਤੀ ਜਾਂਦੀ ਆ ਜਾਂ ਪੈਸਾ ਹਾਜ਼ਮ ਹੋ ਜਾਂਦਾ ਜੀ।
1: ਅੱਜ ED ਦੇ ਸਾਹਮਣੇ,
0: ਸੋ
1: ਵੈਸੇ ਜਲੰਧਰ ਦੇ ਵਿੱਚ ਅਨੁਰਾਗ ਜਿਹੜੇ ਵਰਮਾ ਨੇ ਉਹ ਪੇਸ਼ ਵੀ ਹੋਏ ਨੇ ਜੀ ਉਹਨਾਂ ਸਾਹਮਣੇ।
0: ਹਾਂਜੀ ਸਰ,
1: ਜੀ
0: ਉਹ ਪਹਿਲਾਂ ਅਵਾਇਡ ਕਰਦੇ ਸੀ ਸਰਵਿਸ ਜਿੱਦਾਂ ਮਰਜ਼ੀ ਹੈਗਾ ED ਦਾ ਵੀ, ਪਰ ਇਹ ਸਾਹਿਬ ਇਹ ਦੇਸ਼ ਦੀ ਤਰਾਸਦੀ ਆ ਜੀ
1: ਜੀ
0: ਕਿ ਇੱਥੇ ਦੇਖੋ ਨਾ ਵੀ ਸੈਂਟਰ ਦੀਆਂ ਏਜੰਸੀਆਂ ਜਿਹੜੀਆਂ ਹੈਗੀਆਂ ਸਟੇਟ ਕੋਲ ਬੜਾ ਵਧੀਆ ਬਹਾਨਾ ਮਿਲ ਗਿਆ ਹੈਗਾ ਕਿ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਹੈਗੀਆਂ ਉਹ ਸੈਂਟਰ ਦੇ ਕਹਿਣੇ ਚ ਚੱਲਦੀਆਂ ਹੈਗੀਆਂ,
1: ਚੱਲਦੀਆਂ ਨੇ ਜੀ
0: ਤੇ ਫੇਰ
1: ਬਿਲਕੁਲ
0: ਭਾਈ ਫਿਰ ਜਿਹੜੇ ਪੰਜਾਬ ਦੇ ਵਿੱਚ ਬੈਠੇ ਲੋਕ ਬਾਰ ਬਾਰ ਉੱਥੇ ਜਾਂਦੇ ਹਾਈ ਕੋਰਟ ਦੇ ਵਿੱਚ ਵੀ
1: ਜੀ
0: ਭਾਈ ਸਾਨੂੰ CBI ਇਨਕੁਆਇਰੀ ਕਰਾ ਦਿਓ,
1: ਜੀ
0: ਕਿਉਂਕਿ ਜਿਹੜੀ ਸਟੇਟ ਦੀਆਂ ਏਜੰਸੀਆਂ ਹੈਗੀਆਂ ਉਹ ਸਟੇਟ ਦੇ ਕਹਿਣੇ ਚ ਹੈਗੀਆਂ, ਫਿਰ ਉੱਥੇ ਕਿਉਂ ਡਿਨਾਈ ਕਰਦੇ ਆ ਬਈ।
1: ਬਿਲਕੁਲ ਹੈ ਜੀ,
0: ਜਿਹੜਾ ਲੌਜਿਕ ਤੁਸੀਂ ਜੋ ਤੁਸੀਂ ਦੂਜੇ ਬਾਰੇ ਕਹਿੰਦੇ ਆ ਆਪਣੇ ਤੇ ਤੁਹਾਡੇ ਤੇ ਕਿਉਂ ਨੀ ਲਾਗੂ ਹੁੰਦਾ ਉਹ,
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਉਦੋਂ ਕਿਉਂ ਮੰਗ ਜਿਹੜੀ ਅਗਲੇ ਦੀ ਮੰਗ ਠੁਕਰਾਉਂਦੇ ਹੈਗੇ ਆ CBI ਇਨਕੁਆਇਰੀ ਦੀ, ਜਦੋਂ ਅਗਲਾ ਕਹਿੰਦਾ ਵੀ ਸਾਨੂੰ ਸਟੇਟ ਦੀਆਂ ਏਜੰਸੀ ਤੇ ਫੇਥ ਹੈ ਨੀਗਾ ਜੀ।
1: ਜੀ ਬਿਲਕੁਲ ਹੈ ਜੀ, ਜੀ
0: ਪਰ ਇਹ ਸਾਹਿਬ ਮੈਂ ਨਾ 2 ਦਿਨ ਹੋ ਗਏ ਆ ਕਿ ਮੈਂ ਇਹ ਮੈਨੂੰ ਇਸ ਚੀਜ਼ ਦਾ ਡਰ ਲੱਗਦਾ ਸੀਗਾ
1: ਜੀ
0: ਕਿ ਸਾਡੀ ਨਾ ਪੰਜਾਬ ਦੇ ਵਿੱਚ ਨਾ ਇੱਕ ਮਾਸ ਹਸਟੀਰੀਆ ਨਾਂ ਦੀ ਬਿਮਾਰੀ ਜਿਹੜੀ ਹੈਗੀ ਆ ਨਾ ਉਹ ਜ਼ਰੂਰ ਚੱਲਦੀ ਆ ਜੀ
1: ਜੀ
0: ਇੱਥੇ, ਜੇ ਮਤਲਬ ਨਗਰ ਕੀਰਤਨ ਚੱਲਣ ਲੱਗ ਪੈਣ ਤੇ ਨਗਰ ਕੀਰਤਨ ਹੈ ਜੀ, ਜੇ ਨਾ ਕੋਈ ਜਿਹੜਾ ਕੰਮ ਕਰਨ ਲੱਗ ਪੈਂਦੇ ਸਾਰੇ ਇਹ, ਹਾਂਜੀ ਰੈਲੀਆਂ ਨਿਕਲਣ ਲੱਗ ਪੈਂਦੇ ਰੈਲੀਆਂ ਹੀ
1: ਜੀ,
0: ਮੈਨੂੰ ਇਹ ਸੀਗਾ
1: ਲੱਗ ਜਾਂਦੇ ਜੀ।
0: ਵੀ ਹਾਂਜੀ ਵੀ ਆਹ ਜਿਹੜਾ ਹੈਗਾ ਆ ਦੇਖੋ ਨਾ 2 ਇੰਸੀਡੈਂਟ ਜਿਹੜਾ ਹੈਗਾ ਆ ਵੀ ਉਹ ਸਰਕਾਰ ਦੇ ਅਗੇਂਸਟ ਪ੍ਰੋਟੈਸਟ ਦੇ 2 ਇੰਸੀਡੈਂਟ ਇਕਦਮ ਆ ਗਏ ਨਾ ਜੀ,
1: ਜੀ ਬਿਲਕੁਲ
0: ਮੈਨੂੰ ਇਹ ਹੋ ਗਿਆ ਮੈਂ ਕਿਹਾ ਜਿੱਦਾਂ ਇਹ ਸੁਸਾਈਡ ਕਰ ਗਿਆ ਹੈਗਾ ਆ ਕਿਤੇ ਏਦਾਂ ਦਾ ਹਰ ਤਹਿਸੀਲ ਪੱਧਰ ਦੇ ਉੱਤੇ ਇਹਨਾਂ ਦਾ ਵਿਰੋਧ ਦੇ ਵਿੱਚ ਲੋਕੀ ਇਹੋ ਜਿਹਾ ਕੰਮ ਨਾ ਕਰਨ ਲੱਗ ਪੈਣ,
1: ਆਰੰਭਦੇ ਨੇ ਜੀ।
0: ਉੱਥੇ ਤਾਂ ਇੱਥੇ ਤਾਂ ਲੋਕੀ ਮਰਨ ਨੂੰ ਬਹਾਨਾ ਲੱਭਦੇ ਹੈਗੇ ਵੀ ਕਿਸੇ ਨਾ ਕਿਸੇ ਦੇ ਸਿਰ ਚੜ ਕੇ ਮਰ ਗਏ,
1: ਗੱਡੀ ਥੱਲੇ ਸਿਰ ਲੈ
0: ਦੁਖੀ
1: ਕੇ
0: ਤਾਂ ਵੈਸੇ ਹੀ ਦੁਨੀਆਂ ਬਹੁਤ ਹੈਗੀ ਆ ਜੀ, ਮੈਨੂੰ ਇਸ ਚੀਜ਼ ਦਾ ਹੈਗਾ ਸੀਗਾ ਜੀ ਸਾਡੇ ਇਹ ਚੱਲਦਾ ਇਹ ਚੱਲਣ ਹੈਗਾ, ਜੇ ਵੀਰਾਂ ਨਿਕਲਣ ਲੱਗ ਪਈਆਂ ਤੇ ਸਾਰਿਆਂ ਨੇ ਵੀਰਾਂ ਤੇ ਚੱਲ ਜਾਣਾ ਜੀ, ਜੇ ਮੇਲੇ ਚੱਲ ਪਏ ਹੈਗੇ ਤੇ ਮੇਲਿਆਂ ਦੇ ਉੱਤੇ ਜੀ ਸਾਰਿਆਂ ਨੇ ਟਰਾਲੀ ਲੈ ਕੇ ਫਲਾਨਾ ਟਰਾਲੀ ਲੈ ਕੇ ਚੱਲ ਗਏ, ਚਲੋ ਆਪਾਂ ਵੀ ਟਰਾਲੀ ਲੈ ਕੇ ਚੱਲ ਗਏ ਜੀ ਫਲਾਨੇ ਪਿੰਡੋਂ ਵੀ ਚੱਲ ਪਏ।
1: BJP ਵੀ ਤਾਂ ਪੰਜਾਬ ਯਾਤਰਾ ਨਸ਼ਾ ਰੋਕੂ ਯਾਤਰਾ ਜਾਂ ਨਸ਼ਾ ਮੁਕਤ ਪੰਜਾਬ ਯਾਤਰਾ ਦੀ ਤਿਆਰੀ ਕਰ ਲਈ ਹੈ ਜੀ, ਦੇਖ ਲਓ ਇਹਨਾਂ ਨੇ ਵੀ।
0: ਪਰ ਤੁਸੀਂ ਜਦੋਂ ਕਵਰ ਕੀਤੀ ਸੀ ਵੀ 12 ਦਿਨ ਦੀ ਹੈਗੀ ਆ, ਮੈਂ ਕਿਹਾ 13ਵਾਂ ਨਾਲ ਕੀ ਕਰਨਾ ਸੀ, 13ਵੀਂ ਇੱਥੇ ਹੀ ਕਰਨੀ ਕਿ ਉੱਥੇ ਜਾ ਕੇ ਕਰਨੀ ਆ,
1: 13 ਦਿਨ ਯਾਤਰਾ ਚੱਲੇਗੀ
0: ਜੀ
1: ਜੀ।
0: ਕੁਛ ਤਾਂ ਵਿਚਾਰ ਕਰ ਲਿਆ ਕਰੋ ਤੁਸੀਂ, 10 ਦਿਨ ਕਰ ਲਓ, 15 ਦਿਨ ਕਰ ਲਓ, ਕੋਈ
1: ਸੋਚ ਵਿਚਾਰ ਕੇ ਸਾਰਾ ਪਲੈਨਡ ਸਾਰੀਆਂ ਚੀਜ਼ਾਂ ਹੁੰਦੀਆਂ ਦੇਖੋ ਨਾ, ਸਿਆਸਤ ਦੇ ਵਿੱਚ ਨਾਲ ਨਾਲ ਪਲੈਨਿੰਗ ਵੀ ਫੁੱਲ ਹੁੰਦੀ ਆ ਜੀ, ਇੱਕ ਨੰਬਰਾਂ ਦਾ ਵੀ ਸਿਲਸਿਲਾ ਨਾਲ ਦੀ ਨਾਲ ਚੱਲਦਾ ਹੈ ਜੀ।
0: ਨਾਲ ਮੈਂ ਹੁਣ ਪਹਿਲਾਂ ਜਿਹੜਾ ਹੈਗਾ ਕਾਂਗਰਸ ਦਾ ਚੌਥਾ ਨਾਲ ਉਠਾਲਾ ਨਾਲ ਹੀ ਕਰਦੇ ਆ, ਕਾਂਗਰਸ ਦਾ ਜੀ ਰਾਹੁਲ ਗਾਂਧੀ ਆ ਰਿਹਾ ਪੰਜਾਬ ਜੀ,
1: ਆਏ ਨੇ ਜੀ ਆਪਣੇ ਆ ਜੀ, ਆ ਗਏ ਨੇ ਜੀ ਜਿਹੜੇ ਇੰਚਾਰਜ ਲਾਏ ਨੇ ਉਹਨਾਂ ਨੇ, ਤੇ ਅੱਜ ਆਪਣੇ
0: ਸਚਿਨ ਪਾਇਲਟ ਆ ਗਏ ਜੀ
1: ਸੁਣ ਜੁੜੇ ਨੇ ਜੀ ਜੀ,
0: ਪੰਜਾਬ ਦੀ ਫਿਤਰਤ ਇਦਾਂ ਦੀ ਹੈ
1: ਜੀ।
0: ਹਾਂਜੀ ਜਿੱਦਾਂ ਮਰਜ਼ੀ ਹੈਗਾ, ਪੰਜਾਬ ਦੀ ਫਿਤਰਤ ਇਦਾਂ ਦੀ ਹੈਗੀ ਆ ਜੀ ਵੀ ਜਿਹੜਾ ਇੱਥੇ ਬਾਹਰੋਂ ਆ ਜਾਂਦਾ ਕਾਂਗਰਸੀ ਉਹਨੂੰ ਰਜਾ ਕੇ ਭੇਜਦੇ ਜੀ,
1: ਜੀ
0: ਉਹਨੂੰ ਤਾਂ ਇੰਨਾ ਉਹ ਆਪਣੀ ਸਟੇਟ ਚ ਨਹੀਂ ਰਹਿੰਦਾ, ਉਹ ਫਿਰ ਮੁੜ ਕੇ ਜਿਹੜਾ ਹੈਗਾ ਆ ਇੱਥੇ ਹੀ ਤੁਰਿਆ ਫਿਰਦਾ ਰਹਿੰਦਾ ਹੈਗਾ, ਕਿਉਂਕਿ ਪੰਜਾਬ ਦੇ ਨੇਤਾ ਐਸ਼ ਹੀ ਬੜੀ ਕਰਾਉਂਦੇ ਆ।
1: ਤੁਸੀਂ ਦੇਖਿਓ ਕੱਲ ਤਾਈ ਉਹਨੇ ਕਹਿਣਾ ਕਿ ਪੰਜਾਬ ਕਾ ਰੋਟੀ, ਪੰਜਾਬ ਕਾ ਸਾਗ ਮੱਕੀ ਕੀ ਰੋਟੀ ਲੱਸੀ ਸਾਰਾ ਕੁਛ ਹੀ ਗਣਾਊਗਾ ਜੀ ਹੌਲੀ ਹੌਲੀ ਉਹ। ਹਾਂਜੀ
0: ਬਿਲਕੁਲ ਜੀ, ਸਭ ਕੁਛ ਦੇਣਗੇ ਉਹਨੂੰ, ਸਭ ਕੁਛ ਦੇਣਗੇ।
1: ਤਸੱਲੀ
0: ਥੋੜਾ ਜੀ, ਮੇਰਾ ਤਾਂ ਸਾਹਮਣੇ ਨਿਗਾਹ ਪੈ ਰਹੀ ਹੈਗੀ ਆ ਮੀਟਰ ਤੇ, ਭਾਈ ਇਹ 180 ਆ ਕਿ 170 ਆ, ਵੀ ਉੱਥੋਂ ਚੱਕ ਲਊਗਾ ਵੀ ਜਿਹੜਾ ਹੈਗਾ ਕਿਤੇ ਹੋਰ ਨਾ ਚੀਜ਼ਾਂ ਖਰਾਬ ਕਰਦਾ।
1: ਬਿਲਕੁਲ
0: ਬਿਲਕੁਲ, ਹੁਣ ਭਾਰੇ ਸਾਹਿਬ ਜਿਹੜਾ ਹੈਗਾ ਆ ਭਾਈ ਰਾਹੁਲ ਗਾਂਧੀ ਨੇ ਆਉਣਾ ਆ, ਉਹ ਤੋਂ ਪਹਿਲਾਂ ਅੱਜ ਜਿਹੜਾ ਆ ਤੇ ਰੰਧਾਵਾ ਸਾਹਿਬ ਦਾ ਬਿਆਨ ਆ ਗਿਆ ਕਿ ਮੈਂ ਤਾਂ ਕਦੀ ਪ੍ਰਧਾਨਗੀ ਦੀ ਮੰਗ ਕੀਤੀ
1: ਨਹੀਂ,
0: ਹਾਂਜੀ, ਤੇ ਨਾ ਚੰਨੀ ਸਾਹਿਬ ਨੇ ਕਦੀ ਕੀਤੀ ਪ੍ਰਧਾਨਗੀ ਦੀ ਮੰਗ
1: ਜੀ,
0: ਹਾਂਜੀ, ਤੇ ਮੀਲਿੰਗ ਦੇਰ ਬਾਈ ਕਿ ਕੋਈ ਨਾ ਕੋਈ ਜਾਂ ਤਾਂ ਇਸ਼ਾਰਾ ਹੋਇਆ ਆ ਵੀ ਤੁਸੀਂ ਨੀ ਰੌਲਾ ਪਾਉਣਾ ਵੀ ਅਸੀਂ ਜਾਂ ਤਾਂ ਸਾਇਲੈਂਟਲੀ ਜਿਹੜਾ ਇਹ ਬਦਲ ਦਿਆਂਗੇ, ਜਾਂ ਹਾਈ ਕਮਾਂਡ ਨੇ ਕਹਿ ਤਾ ਹੋਣਾ ਵੀ ਬਾਬਿਆਂ ਨੇ ਜੋ ਕਹਿ ਤਾ ਸੋ ਕਹਿ ਤਾ, ਹਾਂਜੀ, ਇਸ ਕਰਕੇ ਭਾਈ ਇਹਦੇ ਨਾਲ ਹੀ ਗੁਜ਼ਾਰਾ ਕਰੋ, ਹੁਣ ਅਗਲੇ ਇਲੈਕਸ਼ਨ ਚ ਦਿਖਾਂਗੇ ਤੁਹਾਨੂੰ ਪੁੱਛ ਲਾਂਗੇ,
1: ਕਿਉਂਕਿ ਜਦੋਂ ਰਾਹੁਲ ਨੇ ਆਉਣਾ ਜੀ ਇਹਨਾਂ ਦੀ ਸਾਰਿਆਂ ਦੇ ਮਜਬੂਰੀ ਵੀ ਤਾਂ ਬਣ ਜਾਣੀ ਆ ਨਾ ਜੀ ਇਹਨਾਂ ਦੀ, ਅਗਲੇ ਉਹ ਟਾਈਮ ਸਿਰ ਟਾਈਮਿੰਗ ਦੇ ਨਾਲ ਹੀ ਕਰਨਗੇ ਜੀ, ਕਰਨਗੇ ਜੀ ਤਾਂ ਰੌਲਾ ਨਾ ਪਵੇ ਹੈ ਨਾ ਜੀ।
0: ਨਹੀਂ ਸਰ, ਰਾਹੁਲ ਗਾਂਧੀ ਦੀ ਵੀ ਇਹ ਹੈਗੀ ਆ ਕਿ ਉਹ ਡਿਸੀਜਨ ਲੈਣ ਦੇ ਵਿੱਚ ਨਾ ਇੱਕ ਐਡਾਮੈਂਟ ਐਟੀਟਿਊਡ ਤਾਂ ਪਤਾ ਨੀ ਲੀਡਰਾਂ ਦਾ ਕਿਉਂ ਹੁੰਦਾ ਕਿ ਜੋ ਮੈਂ ਕਹਿਤਾ ਸੋ ਕਹਿਤਾ, ਹਾਂਜੀ, ਕੋਈ ਬੰਦਾ ਡੇਅਰ ਨਾ ਕਰੇ ਜੇ ਗਲਤ ਫੈਸਲਾ ਤੁਹਾਡਾ ਆ, ਤੇ ਜੇ ਅਗਲਾ ਬੰਦਾ ਬਾਰ ਬਾਰ ਤੁਹਾਨੂੰ ਅਵੇਅਰ ਕਰ ਰਿਹਾ ਹੈਗਾ ਆ, ਤੁਸੀਂ ਕਿਉਂ ਤੋੜ ਤੋੜ ਕੇ ਝਟਕਦੇ ਹੈਗੇ ਆ ਬੰਦੇ ਨੂੰ?
1: ਬਿਲਕੁਲ,
0: ਇਹ ਕਿਸਮ ਦਾ ਤੁਸੀਂ ਜਿਹੜਾ ਆ ਆਪਣੀ ਸੁਪਰਮੇਸੀ ਦਿਖਾਉਣਾ ਚਾਹੁੰਦੇ ਹੈਗੇ ਆ। ਅਗਲੇ ਕਹੀ ਜਾਂਦੇ ਵੀ ਭਾਈ ਇਸ ਪ੍ਰਧਾਨ ਨਾਲ ਅਸੀਂ ਨੀ ਕਾਮਯਾਬ ਹੋ ਸਕਦੇ, ਤੁਸੀਂ ਅਗਲਿਆਂ ਦੀ ਗੱਲ ਤਾਂ ਸੁਣੋ
1: ਜੀ,
0: ਇੱਥੇ 12-5-48 ਜਿਹੜੇ ਹੈਗੇ ਆ ਨਹੀਂ ਚੱਲਣੇ,
1: ਨਹੀਂ ਚੱਲਣੇ, ਹਾਂਜੀ,
0: ਪੂਰੇ 7-4.5 ਸਾਲ ਜਿਹੜਾ ਹੈਗਾ ਇਸ ਪ੍ਰਧਾਨ ਨੇ ਜਿਹੜਾ ਆ ਕੋਈ ਧਰਨਾ ਕਿੱਥੇ ਲਾਇਆ ਹੈਗਾ ਆ ਜੀ, ਸਰਕਾਰ ਦੀ ਕਿਹੜੀ ਨੀਤੀ ਦੀ ਵਿਰੋਧਤਾ ਕੀਤੀ ਆ ਜੀ, ਬਟ ਇਟ ਇਹ ਟਾਕ ਆਫ ਦਾ ਟਾਊਨ, ਬੱਚੇ ਬੱਚੇ ਨੂੰ ਪੰਜਾਬ ਚ ਪਤਾ ਆ ਵੀ ਰਾਜਾ ਵੜਿੰਗ ਤੇ ਬੱਸਾਂ ਦੀਆਂ ਬੋਡੀਆਂ ਦਾ ਜਿਹੜਾ ਹੈਗੀ ਆ ਫਾਈਲ ਭਗਵੰਤ ਮਾਨ ਦੱਬ ਕੇ ਬੈਠਾ ਇਸੇ ਕਰਕੇ, ਤੇ ਇਹਨੇ ਓਹਦੇ ਨਾਲ ਜਿਹੜਾ ਹੈਗਾ ਆ ਵੀ ਕੰਪਰੋਮਾਈਜ਼ ਕਰ ਲਿਆ।
1: ਬਿਲਕੁਲ ਹੈ ਜੀ, ਜੀ,
0: ਔਰ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ, ਇਸ ਨੂੰ ਡਿਸਕਲੋਜ਼ ਕੀਤਾ ਸੀ ਮਨਪ੍ਰੀਤ ਬਾਦਲ ਨੇ ਜੀ, ਹਾਂ ਜੀ, ਕਿੱਥੇ ਮੁਲਾਕਾਤ ਹੋਈ ਤੇ ਟੋਪੀ ਪਾ ਕੇ ਜਾ ਕੇ ਤੇ ਮਿਲੇ ਆਏ ਸੀ, ਉਹ ਸਾਰੀਆਂ ਗੱਲਾਂ ਅਗਲਿਆਂ ਨੇ ਕਹੀਆਂ ਜੀ।
1: ਬਿਲਕੁਲ,
0: ਉਹ ਚੀਜ਼ ਤੋਂ ਬਾਅਦ ਜਿਹੜਾ ਹੈਗਾ ਕਦੀ ਨਹੀਂ, ਭਗਵੰਤ ਮਾਨ ਨੇ ਵੀ ਇਹਨੂੰ ਅਹਿਸਾਸ ਕਰਾਇਆ, ਪਹਿਲਾਂ ਇੱਕ ਵਾਰੀ ਕਿਹਾ ਸੀ ਤੇਰੀਆਂ ਫਾਈਲਾਂ ਹੈਗੀਆਂ ਮੇਰੇ ਕੋਲ, ਤੇ ਬਾਅਦ ਚ ਕਹਿ ਦੇਣਾ ਪ੍ਰਧਾਨ ਜੀ ਪ੍ਰਧਾਨ ਜੀ ਕਹਿ ਕੇ ਅਡਰੈਸ ਕਰਨਾ ਸ਼ੁਰੂ ਕਰ ਦਿੱਤਾ
1: ਜੀ।
0: ਤੋ ਇਸ ਕਰਕੇ ਜਦੋਂ ਇੱਕ ਬੰਦਾ ਜਿਹੜਾ ਹੈਗਾ ਜਿਸ ਘਰ ਦਾ ਮੁਖੀਆ ਹੀ ਜਿਹੜਾ ਆ ਵਿਕਿਆ ਆ ਹੋਵੇ, ਉਸ ਘਰ ਨੇ ਕੀ ਤਰੱਕੀ ਕਰਨੀ ਜੀ?
1: ਬਿਲਕੁਲ,
0: ਉਹ ਵਾਰ ਵਾਰ ਕਹਿੰਦੇ ਹੈਗੇ ਆ ਰਾਹੁਲ ਗਾਂਧੀ ਜੋ ਜਿਹੜਾ ਹੈਗਾ ਆ, ਇਹਨਾਂ ਨੂੰ ਆਪਣੇ ਨਾ ਲੋਇਲ ਬੰਦੇ ਜਿਹੜੇ ਹੈਗੇ ਆ ਉਹ ਜਿਆਦਾ ਪਸੰਦ ਹੁੰਦੇ ਆ, ਇੰਟੈਲੀਜੈਂਸੀ ਜਾਂ ਮਤਲਬ ਜਿਹੜਾ ਗਰਾਊਂਡ ਰਿਐਲਿਟੀ ਨੂੰ ਇਹ ਪਛਾਣਨ ਦੇ ਵਿੱਚ ਨਾਕਾਮ ਰਹਿੰਦੇ ਆ ਜੀ, ਇਹ ਚਮਚਿਆਂ ਨੂੰ ਬਹੁਤ ਪਸੰਦ ਕਰਦੇ ਆ ਜੀ। ਸੋ ਇਸ ਕਰਕੇ ਜਦ ਉਹ ਕਹੀ ਜਾਂਦੇ ਹੈਗੇ ਸੀ ਵੀ ਡਿਸੀਜਨ ਗਲਤ ਆ, ਹੁਣ ਦੇਖੋ ਸਚਿਨ ਪਾਇਲਟ ਆਇਆ ਹੈਗਾ ਆ, ਉਹ ਇਹੋ ਜਿਹਾ ਬੰਦਾ ਇੰਚਾਰਜ ਲਾਇਆ ਜਿਹਨੇ ਆਪਣੀ ਸਟੇਟ ਦੇ ਵਿੱਚ ਆਪਣੇ ਮੁੱਖ ਮੰਤਰੀ ਨੂੰ ਵਕਤ ਪਾਈ ਰੱਖਿਆ,
1: ਹਾਂਜੀ,
0: ਉੱਥੇ ਉਹ ਗਲਹੋਤ ਹੈਗਾ ਸੀਗਾ ਮੁੱਖ ਮੰਤਰੀ ਉਹਦਾ, ਕਦੀ ਇਹਨੇ ਆਪਣਾ ਧੜਾ ਲੈ ਕੇ ਵੱਖਰਾ ਹੋਣ ਦੀ ਕੋਸ਼ਿਸ਼ ਕਰਨੀ, ਕਦੀ ਕਹਿਣਾ ਸਰਕਾਰ ਟੁੱਟ ਗਈ ਹੋਏ ਸਰਕਾਰ ਬਚ ਗਈ ਹੋਏ, ਹਾਂਜੀ, ਇਹਨਾਂ ਨੂੰ ਕਦੀ ਇਹਦੇ ਨਾਲ ਦੇ ਵਿਧਾਇਕ ਜਿਹੜੇ ਆ ਚੱਕ ਕੇ ਕਿਤੇ ਖੜਨੇ ਪੈਂਦੇ ਸੀ, ਕਦੀ ਕਿਤੇ ਖੜਨੇ ਪੈਂਦੇ ਸੀ, ਲਪੋ ਕੇ ਕਿਤੇ ਬੀਜੇਪੀ ਨਾਲ ਲੈ ਜਾਏ, ਹੁਣ ਇਹੋ ਜਿਹੇ ਬੰਦੇ ਨੂੰ ਇੰਚਾਰਜ ਲਾਇਆ ਉਹ ਦੇਖੀਏ ਉਹਦਾ ਤਜਰਬਾ ਵੀ ਹੈਗਾ ਆ ਵੀ ਕੀ ਕਰਦਾ ਆ ਤੇ ਕਿਸੇ ਤਰੀਕੇ ਦੇ ਨਾਲ ਇੱਥੇ ਕਿਹਦੇ ਫੇਵਰ ਦੇ ਵਿੱਚ ਗੱਲ ਕਰਦਾ
1: ਜੀ।
0: ਓਵਰਆਲ ਜਿਹੜਾ ਹੈਗਾ ਆ ਜੀ ਇੱਥੇ ਨਾ ਜਿਹੜੇ ਇੰਚਾਰਜ ਲੱਗਦੇ ਵੀ ਆ ਉਹ ਸਾਰਾ ਜਾ ਕੇ ਉੱਪਰ ਰਿਪੋਰਟ ਗੁੱਡ ਜਾਂ ਗੁੱਡ ਗੁੱਡ ਕਰੀ ਜਾਂਦੇ ਆ, ਉਹ ਦੱਸਦੇ ਨੀ ਵੀ ਸਟੇਟ ਦੀ ਰਿਐਲਿਟੀ ਕੀ ਹੈਗੀ ਜੀ। ਸਰ ਜੇ ਇਹ ਕੁਛ ਮੈਂ ਤੁਹਾਨੂੰ ਦੱਸਿਆ ਸੀ ਨਾ ਪਰਸੋਂ ਵੀ ਮੈਂ ਗੱਲ ਕੀਤੀ ਸੀ ਵੀ ਮੈਂ ਕਿਸੇ ਸਰਪੰਚ ਨੂੰ ਕਿਹਾ ਵੀ ਉਹ ਕਹਿੰਦਾ ਸਰਕਾਰ ਰਿਪੀਟ ਹੋਣੀ, ਮੈਂ ਤਾਂ ਕਿਹਾ ਮੈਂ ਕਿਹਾ ਨਹੀਂ ਤੁਹਾਡੀ ਸਰਕਾਰ ਨੀ ਰਿਪੀਟ ਹੋ ਸਕਦੀ
1: ਜੀ,
0: ਉਹ ਕਹਿੰਦਾ ਅੱਛਾ ਵੀ ਇਹ ਦੱਸੋ ਇਹ ਬਣੂਗਾ ਕੌਣ।
1: ਬਿਲਕੁਲ,
0: ਸਾਰੇ ਪਾਸੇ ਡਿਗਾ ਘੁਮਾ ਲਈ, ਆਪਣੇ ਕੋਲ ਜਵਾਬ ਹੀ ਹੈ ਨਹੀਂ ਸੀਗਾ
1: ਜੀ। ਬਿਲਕੁਲ,
0: ਕਾਂਗਰਸ ਤੇ ਕਿਸੇ ਟਾਈਮ ਤੇ ਏਦਾਂ ਦਾ ਸੀ ਏਦਾਂ ਲੱਗਦਾ ਸੀ ਵੀ ਜਦੋਂ ਇਹ ਸਰਕਾਰ ਨੂੰ ਆਈ ਨੂੰ ਅਜੇ ਸਾਲ ਹੋਇਆ ਸੀ ਕਿ ਅੱਜ ਚੋਣਾਂ ਹੋ ਜਾਣ ਭਾਵੇਂ ਕਾਂਗਰਸ ਨੂੰ ਲੋਕੀ ਆ ਵਾਲ ਡੋਰ ਦੇ ਦੇਣਗੇ।
1: ਬਿਲਕੁਲ ਹੈ, ਤੇ ਸੈਂਟ ਸਾਹਿਬ ਇੱਕ ਦੋ ਕਮੈਂਟ ਨੇ ਔਜਲਾ ਸਾਹਿਬ ਦੇ ਉਹ ਮੈਂ ਸਾਂਝੇ ਕਰਦਾ, ਤੇ ਤੁਸੀਂ ਬੱਤੀ ਦੀ ਗੱਲ ਕੀਤੀ ਨਾਲ ਮੁਕੱਦਰ ਜੁੜੇ, ਕੱਲ ਵਾਲਾ ਸਵਾਲ ਸ਼ਾਇਦ ਉਹਨਾਂ ਦਾ ਹੋਏਗਾ, ਉਹਨਾਂ ਨਾਲ ਗੱਲ ਕਰਦੇ ਆ। ਤੇ ਇੱਕ ਖਬਰ ਬੜੀ ਇੰਟਰਸਟਿੰਗ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਨੀ ਹੈ, ਤੇ ਉਹ ਹਲੇ ਨਸ਼ਰ ਨਹੀਂ ਕੀਤੀ ਹੈ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਪੰਜਾਬ ਦੇ ਵਿੱਚ, ਤੇ ਕਹਿੰਦੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਕਹਿੰਦੇ ਇੱਕ ਕੰਮ ਹੈ ਸਾਡੇ ਲੋਕਾਂ ਲਈ ਜੀ। ਤੇ ਰਾਜਨ ਜੀ ਮੇਰੇ ਇਸ ਕਮੈਂਟ ਤੋਂ ਕਹਿੰਦੇ ਧਿਆਨ ਦਿਓ ਜਰਾ ਵੀਰ ਜੀ, ਤੇ ਨਾਲ
0: ਸਰ ਕਿਰਤੀ
1: ਜੀ,
0: ਕਿਰਤੀ ਯੂਨੀਅਨ ਜਿਹਨਾਂ ਨੇ ਉਹਨਾਂ ਦਾ ਰਾਜੀਨਾਮਾ ਕਰਾਇਆ ਜੀ, ਇਹ ਬਿਬੜੇ ਵਾਲਾ
1: ਜੀ,
0: ਹਾਂਜੀ, ਆ ਜਿਹੜਿਆਂ ਨੇ ਹੁਣ ਕੱਲ ਨੂੰ ਬੰਦ ਕਰਨਾ ਹੈਗਾ ਜੀ, ਐਸ ਸੀ ਯੂਨੀਅਨ, ਬੇਗਮਪੁਰਾ,
1: ਹੁਸ਼ਿਆਰਪੁਰ ਦੀ ਵੀ ਆ ਗਈ ਖਬਰ
0: ਇੰਟੂ ਜਿਹੜਾ ਹੈਗਾ ਐਸੀ ਕਮਿਊਨਿਟੀ ਨਾਲ ਆ ਗਿਆ
1: ਜੀ,
0: ਜੀ
1: ਬਿਲਕੁਲ
0: ਤੇ ਉਹ ਸਾਰੀਆਂ ਜੀ ਉਹਨਾਂ ਦਾ ਕੰਮ ਇਹ ਹੈਗਾ ਆ ਜੀ ਵੀ ਜਿੱਥੇ ਕਿਤੇ ਏਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ, ਉੱਥੇ ਜਾ ਕੇ ਏਦਾਂ ਦਾ ਇਸ਼ੂ ਹੋਵੇ ਉੱਥੇ ਜਾਣਾ, ਉੱਥੇ ਜਾ ਕੇ ਬਾਜ਼ਾਰ ਬੰਦ ਕਰਾਉਣਾ, ਥਾਣੇ ਦੇ ਵਿੱਚ ਧਮਕੀ ਦੇਣੀ, ਉਹ ਸਾਰਾ ਕੁਛ ਕਰਨਾ ਜੀ, ਜਿਹਦੇ ਨਾਲ ਇਸ ਸਮਾਜ ਦੀ ਇੱਜ਼ਤ ਬਹਾਲ ਹੋ ਸਕੇ ਜੀ। ਔਰ ਪਤਾ ਨੀ ਸਾਨੂੰ ਇਹ ਨੀ ਸਮਝ ਆਈ ਵੀ ਅੱਜ ਤੱਕ ਕਿੱਦਾਂ ਇਹਨਾਂ ਨੇ ਬਹਾਲ ਕਰਾਈ ਇੱਜ਼ਤ, ਇੱਜ਼ਤ ਗਈ ਕਿੱਥੇ ਸੀ
1: ਜੀ।
0: ਸਰ ਇੱਜ਼ਤ ਤਾਂ ਹਰ ਇੰਡੀਵਿਜੁਅਲ ਦੀ ਹੁੰਦੀ ਆ ਨਾ, ਉਹ ਆਪਣੇ ਇੰਡੀਵਿਜੁਅਲ ਦੀ ਇੱਜ਼ਤ ਜਿਹੜੀ ਆ ਉਹ ਏਦਾਂ ਥੋੜਾ ਦਿੱਤੀ ਜਾਂਦੀ ਜਾਂ ਮਿਲਦੀ ਹੈਗੀ ਆ, ਇੱਜ਼ਤ ਤਾਂ ਕਮਾਈ ਜਾਂਦੀ ਆ ਜੀ।
1: ਬਿਲਕੁਲ ਹੈ ਜੀ,
0: ਬਾਬਾ ਸਾਹਿਬ ਅੰਬੇਦਕਰ ਨੇ ਇੱਜ਼ਤ ਕਮਾਈ ਆ ਜੀ ਆਪਣੇ ਕੰਮਾਂ ਦੁਆਰਾ, ਆਪਣੀ ਐਜੂਕੇਸ਼ਨ ਦੇ ਦੁਆਰਾ, ਹਾਂਜੀ ਆਪਣਾ ਮਾਰਗ ਦਰਸ਼ਨ ਜਿਹੜਾ ਦਿੱਤਾ ਹੈਗਾ ਉਹਦੇ ਦੁਆਰਾ
1: ਜੀ।
0: ਬਾਕੀ ਇਹ ਹੈਗਾ ਆ ਵੀ ਜਦੋਂ ਕੋਈ ਏਦਾਂ ਦਾ ਮਹਾਂਪੁਰਸ਼ ਦੁਨੀਆਂ ਤੇ ਚਲ ਜਾਂਦਾ ਹੈਗਾ ਉਸ ਤੋਂ ਬਾਅਦ ਉਹਨਾਂ ਦੇ ਨਾਂ ਦੀ ਦੁਕਾਨਾਂ ਚੱਲ ਪੈਂਦੀਆਂ ਜੀ।
1: ਬਿਲਕੁਲ
0: ਇੱਥੇ ਦੁਕਾਨਾਂ ਹੈਗੀਆਂ ਜੀ, ਦੇਖੋ ਕਿੱਥੇ ਕਿੱਥੇ ਕਿਸਾਨ, ਕਿਸਾਨ ਦੀ ਮੈਂ ਤਾਂ ਜਾਤੀ ਹੋਸ਼ ਸੰਭਾਲੀ ਹੈਗੀ ਆ, ਤਾਂ ਕਿਸਾਨਾਂ ਦੀਆਂ ਇਹੀ ਮੁਸ਼ਕਲਾਂ ਹੈਗੀਆਂ ਜੀ। ਚੰਡੀਗੜ੍ਹ ਪੰਜਾਬ ਨੂੰ ਉਹਨੇ ਮਿਲਿਆ ਨਹਿਰੀ ਪਾਣੀ ਏਦਾਂ ਹੀ ਹੈਗੇ ਆ ਜੀ, ਉਹੀ ਮੁੱਦੇ ਆ, ਕੋਟ ਦਾ ਹੁਣ ਕੋਟਾ ਲਾ ਲਿਆ ਆ ਜੀ, ਸਾਨੂੰ ਮੁੱਦਿਆਂ ਦਾ ਸਾਰਿਆਂ ਦਾ ਪਤਾ ਹੈ ਜੀ, ਸਾਨੂੰ ਇਹ ਵੀ ਪਤਾ ਹੈਗਾ ਆ ਜੀ ਵੀ ਅਡਰੈਸ ਇਹਨਾਂ ਤੋਂ ਵੀ ਨੀ ਹੋਣੇ, ਮੁੜ ਕੇ ਫਿਰ ਜਿਹੜਾ ਹੈਗਾ ਆ ਰਾਜੇਵਾਲ ਸਾਹਿਬ ਵੀ ਜਿਹੜੇ ਆ ਜਦੋਂ ਦੇ ਚੱਲੇ ਹੈਗੇ ਆ ਉਹ ਇੱਕ ਅੱਧਾ ਮੁੱਦਾ ਜਿਹੜਾ ਹੈਗਾ ਛੋਟਾ ਮੋਟਾ ਉਹ ਅਡਰੈਸ ਕਰਾ ਲਿਆ ਹੋਊਗਾ, ਨਹੀਂ ਤਾਂ ਬਾਕੀ ਬਹੁਤ
1: ਨਸ਼ੇ ਖਤਮ ਕਰਦਾਂਗਾ ਇੰਨੇ ਸਮੇਂ ਚ, ਇਹ ਆਏ ਕਹਿੰਦੇ 4 ਹਫ਼ਤਿਆਂ 4 ਮਹੀਨਿਆਂ ਚ ਕਰਦਾਂਗੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਬੀਜੇਪੀ ਆ ਗਈ ਹੈ ਕਹਿੰਦੀ ਪੰਜਾਬ ਹੀ ਨਸ਼ਾ ਮੁਕਤ ਕਰ ਦੇਣਾ ਜੀ, ਅਸੀਂ 15 ਸਾਲ ਤਾਂ ਇਹਦੇ ਵਿਚ ਹੀ ਲਾਂਗੇ ਸੈਣੀ ਸਾਹਿਬ।
0: ਪਰ ਇਹ ਸਭ ਜਿਹੜਾ ਨਸ਼ੇ ਦਾ ਮੁੱਦਾ ਆ ਇਹ ਸਾਡਾ ਸਟੇਟ ਦਾ ਹੀ ਮੁੱਦਾ ਨੀ ਗਾ, ਇਹ ਸਾਡੀਆਂ ਹਿਮਾਚਲ ਚ ਦੇਖ ਲੋ ਤੁਸੀਂ, ਹਰਿਆਣੇ ਚ ਦੇਖ ਲੋ, ਸਾਰੀਆਂ ਸਟੇਟਾਂ ਚ ਹੈ। ਸਵਾਲ ਇਹ ਹੈਗਾ ਆ ਜੀ ਕਿ ਇਹਨੂੰ ਅਡਰੈਸ ਕਿੱਦਾਂ ਕੀਤਾ ਜਾਵੇ
1: ਜੀ?
0: ਸਰ ਉਹਦੇ ਵਾਸਤੇ ਸਾਇੰਟਿਫਿਕ ਸਟੱਡੀ ਹੋਣੀ ਚਾਹੀਦੀ ਆ।
1: ਬਿਲਕੁਲ,
0: ਇਹਦਾ ਹੱਲ ਬੰਦੇ ਨੂੰ ਜੋ ਮੈਂ ਪਹਿਲੇ ਦਿਨ ਤੋਂ ਕਹਿ ਰਿਹਾ ਹੈਗਾ ਆ ਜੀ, ਚਾਹੇ ਮੈਨੂੰ ਇਹਦੇ ਬਾਰੇ ਸੁਣਨਾ ਵੀ ਪੈਂਦਾ ਬਹੁਤ ਕੁਛ
1: ਜੀ,
0: ਪਰ ਇਹਦੇ ਬਾਰੇ ਇਹ ਹੈਗਾ ਆ ਕਿ ਇਹਨਾਂ ਨਸ਼ਿਆਂ ਤੋਂ ਬੰਦੇ ਨੂੰ ਰਵਾਇਤੀ ਨਸ਼ਿਆਂ ਤੇ ਲੈ ਆਓ, ਇਹੀ ਬਹੁਤ ਵੱਡੀ ਕਾਮਯਾਬੀ ਹੋਏਗੀ
1: ਇਹਦੇ ਵਿੱਚ। ਸੈਂਸਰ ਸਭ ਤੋਂ ਵੱਡਾ ਉਪਰਾਲਾ, ਚਲੋ
0: ਕੇ ਕਾਰਡ ਬਣਾ ਦਿਓ,
1: ਇਹਨਾਂ ਮੁਲਕਾਂ ਦੇ ਵਿੱਚ ਵੀ ਇਹ ਚੀਜ਼ਾਂ ਹੈਗੀਆਂ ਨੇ, ਪਰ ਉਹਨਾਂ ਦਾ ਇੱਕ ਢਾਂਚਾ ਬਣਿਆ ਹੋਇਆ, ਜਿਹੜੇ ਗੌਰਮੈਂਟ ਜਿਹੜੇ ਆਪਣੇ ਚਲੋ ਇਹ ਕਹਿੰਦੇ ਆ ਇੱਕ ਵੋਟ ਬੈਂਕ ਵੀ ਤਾਂ ਲੁੱਟਦੇ ਨਾ ਕਿ ਅਸੀਂ ਭਾਈ ਨਸ਼ਾ ਛਡਾਊ ਕੇਂਦਰ ਖੋਲ ਦਿੱਤੇ, ਜੇ ਕਰ ਉਹ ਕੀ ਖੋਲਣ ਦੀ ਕਾਹਦੇ ਲਈ ਜ਼ਰੂਰਤ ਹੈ? ਤੁਹਾਡੇ ਕੋਲ ਹਰ ਸੂਬੇ ਦੇ ਵਿੱਚ, ਹਰ ਜ਼ਿਲ੍ਹੇ ਦੇ ਵਿੱਚ, ਆਪਣੇ ਪੰਜਾਬ ਦੀ ਗੱਲ ਕਰ ਲਈਏ ਇਕੱਲੇ, ਹਰ ਜ਼ਿਲ੍ਹੇ ਦੇ ਵਿੱਚ, ਹਰ ਵੱਡੇ ਸ਼ਹਿਰ ਦੇ ਵਿੱਚ ਸਰਕਾਰੀ ਹਸਪੀਟਲ ਨੇ ਜੀ, ਤੁਸੀਂ ਬਕਾਇਦਾ ਉੱਥੇ ਉਹ ਡਾਕਟਰਾਂ ਨੂੰ, ਸਾਈਕੋਲੋਜੀਆਂ ਨੂੰ ਜਾਂ ਸਾਈਕੋਲੋਜਿਸਟ ਜਿਹੜੇ ਨੇ, ਮਨੋਵਿਗਿਆਨੀ ਨੇ ਜਾਂ ਫਿਰ ਆਪਣੀਆਂ ਜਿਹੜੀਆਂ ਥੈਰਾਪਿਸਟ ਨੇ, ਉਹਨਾਂ ਨੂੰ ਕਹੋ ਵੀ ਭਾਈ ਇਹਨਾਂ ਨੂੰ ਨਾਲ ਲੱਗ ਕੇ ਤੁਸੀਂ ਆਪਣੇ ਆਪਣੇ ਸ਼ਹਿਰ ਦੀ, ਆਪਣੇ ਆਪਣੇ ਪਿੰਡ ਦੀ ਜਿਹੜੀ ਜ਼ਿੰਮੇਵਾਰੀ ਸੰਭਾਲ ਦਿਓ, ਤੇ ਉਹ ਸਾਰਾ ਕੁਝ ਹੀ ਖਤਮ ਹੋ ਜਾਏਗਾ ਜੀ ਹੌਲੀ ਹੌਲੀ, ਜੇ ਉਹਨਾਂ ਦੇ ਵੱਲ ਨੂੰ ਧਿਆਨ ਦੇਣ ਲੱਗਣਗੇ ਤਾਂ। ਤੇ ਇਹ ਕੇਂਦਰ ਜਾਂ ਇਹ ਨਸ਼ਾ ਛਡਾਓ ਕੇਂਦਰ ਜਾਂ ਇਹ ਤਾਂ ਸਿਰਫ ਸ਼ੋਸ਼ਾ ਹੈ ਜੀ, ਕੰਮ ਤਾਂ ਗਰਾਊਂਡ ਦੇ ਉੱਤੇ ਜ਼ਰੂਰੀ ਹੈ ਨਾ ਕਰਨਾ, ਉਹ ਕੋਈ ਵੀ ਹੈ।
0: ਪਰ ਐਸਾ ਉਹ ਗੱਲ ਇੱਦਾਂ ਹੈਗੀ ਆ, ਨਸ਼ਾ ਛਡਾਊ ਕੇਂਦਰ ਤਾਂ ਇਹ ਆ ਕਿ ਕਿਸੇ ਬੰਦੇ ਨੂੰ ਸਲਫਾਸ ਖਾਣ ਤੋਂ ਰੋਕਣਾ ਤੇ ਉਹਨੂੰ ਚੂਹਿਆਂ ਦੀ ਦਵਾਈ ਦੇ ਦੇਣੀ ਜੀ।
1: ਬਿਲਕੁਲ ਹੈ ਜੀ,
0: ਹਾਂਜੀ, ਮਤਲਬ ਇਹ ਹੈਗਾ ਕਿ ਉਹਨੂੰ ਹਾਰਡ ਪੋਇਜ਼ਨ ਦੇਣ ਦੀ ਬਜਾਏ ਸਲੋ ਪੋਇਜ਼ਨ ਦੇਣਾ
1: ਜੀ।
0: ਉਹਨਾਂ ਸਰ ਕਿਡਨੀਆਂ ਜਿਹੜੀਆਂ ਗੋਲੀਆਂ ਦਿੰਦੇ ਹੈਗੇ ਉਹਨਾਂ ਕਿਡਨੀਆਂ ਉੱਡ ਜਾਂਦੀਆਂ ਜੀ, 5-6 ਮਹੀਨੇ ਸਾਲ ਬੰਦਾ ਖਾ ਲਊਗਾ ਉਹਦੇ ਅੰਦਰ ਕੱਖ ਨੀ ਰਹਿੰਦਾ ਜੀ।
1: ਬਿਲਕੁਲ
0: ਹੈ, ਉਹ ਵੀ ਸਲੋ ਪੋਇਜ਼ਨ ਆ, ਉਹ 1-2 ਸਾਲ ਦੇ ਵਿੱਚ ਬੰਦਾ ਜਿਹੜਾ ਹੈਗਾ ਆ ਮਾਈ ਬੈਸਟ ਫਰੈਂਡ ਦੇ ਘਰ ਚਲ ਜਾਂਦਾ।
1: ਨਾਲੇ ਸਾਇੰਸਰ ਪਲਾਨ ਹੋਣਾ ਚਾਹੀਦਾ ਨਾ ਕਿ ਬੰਦੇ ਨੂੰ ਅਸੀਂ ਉਹਨੂੰ ਐਡਿਕਸ਼ਨ ਤੋਂ ਹਟਾਉਣਾ ਕਿੱਦਾਂ ਆ, ਉਹਨੂੰ ਐਕਸਰਸਾਈਜ਼ ਜਾਂ ਉਹਦੇ ਨਾਲ ਬੋਲ ਚਾਲ, ਉਹਦੇ ਜਿਹੜੇ ਮਨ ਦੇ ਵਿਚਾਰ ਨੇ ਉਹ ਸਾਰਾ ਕੁਝ, ਮੈਡੀਸਨ ਤਾਂ ਚੱਲਣੀ ਨਾਲ, ਚਲੋ ਉਹ 75% ਜਿਹੜਾ ਕੰਮ ਕਰੇਗੀ ਜਾਂ 70% ਕਰੇਗੀ, ਪਰ ਜਿਹੜੀ ਨਾਲ ਬੈਠ ਕੇ ਉਹਦੇ ਨਾਲ ਗੱਲਬਾਤ ਹੋਣੀ, ਉਹਦੀ ਮਨੋਸਥਿਤੀ ਸਮਝਣੀ, ਇੱਕ ਦੋਸਤ ਉਹਨੂੰ ਫੀਲ ਕਰਾਉਣਾ, ਅਸੀਂ ਪਰਿਵਾਰ ਆ ਤੁਹਾਡਾ, ਤੁਹਾਨੂੰ ਗਲੇ ਲਾਉਣਾ ਚਾਹੁੰਦੇ ਹਾਂ, ਤੁਹਾਨੂੰ ਜ਼ਿੰਦਗੀ ਨਵੀਂ ਦੇਣਾ ਚਾਹੁੰਦੇ ਹਾਂ, ਆਪਣੀ ਜ਼ਿੰਦਗੀ ਜੀਓ, ਇਹ ਮੁੜ ਕੇ ਨਹੀਂ ਮਿਲਣੀ, ਤਾਂ ਉਹ ਸਾਰੀਆਂ ਚੀਜ਼ਾਂ ਨਾਲ ਜ਼ਰੂਰਤ ਹੈ। ਨਾਲ ਨਾਲ ਜੇ ਉਹ ਨਸ਼ਾ ਛੱਡ ਵੀ ਜਾਂਦੇ ਨੇ ਤਾਂ ਇਹਨਾਂ ਦੇ ਕੋਲ ਪਲਾਨ ਕੀ ਆ, ਕੋਈ ਵੀ ਆ, ਮਤਲਬ ਕਿ ਇਹਨੂੰ ਜੋਬ ਦੇ ਉੱਤੇ ਲਾਉਣਾ ਜਾਂ ਉਹਨੂੰ ਬਿਜ਼ੀ ਰੱਖਣ ਦੇ ਲਈ ਜਾਂ ਉਹਨੂੰ ਗੇਮਾਂ ਦੇ ਵਿੱਚ ਪਾਉਣਾ, ਨਾਲ ਨਾਲ ਸਾਰਾ ਕੁਝ ਕਰਨਾ ਹੈ, ਉਹਦਾ ਕੋਈ ਪਲਾਨ ਹੀ ਨਹੀਂ ਹੈਗਾ ਜੀ, ਰੋਡ ਮੈਪ ਕੀ ਆ?
0: ਭਾਰੇ ਸਾਹਿਬ ਇਹ ਨਸ਼ਾ ਜਿਹੜਾ ਹੈ ਨਾ ਕੈਮੀਕਲ ਨਸ਼ਾ, ਇਹ ਕਰੀ ਰਗਾਂ ਦੇ ਵਿੱਚੋਂ ਜਦੋਂ ਨਿਕਲ ਜਾਂਦਾ ਨਾ ਜੀ, ਤੁਸੀਂ ਯਕੀਨ ਜਾਣਿਓ ਸਾਲ ਸਾਲ ਬੰਦਾ, ਅੱਜ ਤੁਸੀਂ ਨਸ਼ਾ ਛੁਡਾ ਦਿਓ ਚਾਹੇ ਦਵਾਈਆਂ ਨਾ ਛੁਡਾ ਦਿਓ ਜਿੱਦਾਂ ਮਰਜ਼ੀ।

0: ਸਾਲ ਸਾਲ ਦੋ ਦੋ ਸਾਲ ਬੰਦੇ ਨੂੰ ਸੁਪਨੇ
1: ਹਾਂ
0: ਉਸ
1: ਬਿਲਕੁਲ
0: ਨਸ਼ੇ ਦੇ ਹੀ
1: ਬਿਲਕੁਲ
0: ਆਉਂਦੇ
1: ਹੈ ਜੀ,
0: ਰਹਿੰਦੇ ਜੀ।
1: ਬਿਲਕੁਲ ਹੈ ਜੀ,
0: ਉਹ ਤੁਸੀਂ ਦਵਾਈਆਂ ਦਿੰਦੇ ਹੋਏ ਵੀ ਉਹਦਾ ਹਾਰਟ ਬੀਟ ਜਿਹੜਾ ਆ ਮਿਸ
1: ਜੀ
0: ਕਰਦਾ, ਰਾਤ ਨੂੰ ਨਾ ਇੱਕਦਮ ਮੰਜੇ ਤੋਂ ਏਦਾਂ ਭੁੜਕ ਕੇ ਉੱਠਦਾ ਜੀ।
1: ਬਿਲਕੁਲ ਹੈ ਜੀ,
0: ਸੋ ਉਹਦੇ ਵਾਸਤੇ ਚੀ ਚਾਹੀਦਾ ਆ, ਪਰਿਵਾਰ ਦਾ ਜਿਹੜਾ ਹੈਗਾ ਆ ਬੜਾ ਸਹਿਯੋਗ ਚਾਹੀਦਾ
1: ਜੀ
0: ਆ, ਬੰਦੇ ਸਾਹਮਣੇ ਪੈਂਦੇ ਆ ਜੀ,
1: ਬਿਲਕੁਲ ਹੈ ਜੀ,
0: ਫੇਰ
1: ਬਿਲਕੁਲ ਹੈ
0: ਉਹਦਾ ਸਰੀਰ ਹੀ ਨਹੀਂ ਤੁਰਦਾ ਜੀ। ਇਸ ਕਰਕੇ ਮੈਂ ਤਦੇ ਕਹਿੰਦਾ ਉਹਨੂੰ ਹਰਬਲ ਨਸ਼ੇ ਤੇ ਲਿਆਓ, ਉਹਦਾ
1: ਜੀ,
0: ਸਬਸਟੀਟਿਊਟ ਇਹੀ ਆ, ਉਹਨੂੰ ਹਰਬਲ ਨਸ਼ੇ ਤੇ ਲਿਆਓ ਤਾਂ ਕਿ ਉਹ ਇੱਕ ਸਧਾਰਨ ਜ਼ਿੰਦਗੀ ਜਿਹੜੀ ਆ ਉਹ ਜੀ ਸਕੇ ਜੀ।
1: ਬਿਲਕੁਲ
0: ਜੇ
1: ਹੈ ਜੀ,
0: ਤੁਸੀਂ ਕਹੋ ਕਿ ਉਹਨੂੰ ਬਿਲਕੁਲ ਅਧੀਨਗੀ ਚੋਂ ਕੱਢ ਲੈਣਾ ਆ, ਸਧਾਰਨ ਨਸ਼ੇ ਤੇ ਲੈ ਆਓਗੇ, ਸਧਾਰਨ ਨਸ਼ੇ ਦੀ ਕੁਆਂਟਿਟੀ ਘਟਾਉਂਦੇ ਘਟਾਉਂਦੇ ਜਿਹੜਾ ਹੈਗਾ ਆ ਤੁਸੀਂ ਉਸ ਬੰਦੇ ਨੂੰ ਨੋਰਮਲਾਈਜ਼ ਕਰ ਸਕਦੇ
1: ਬਿਲਕੁਲ ਹੈ
0: ਹੋ।
1: ਜੀ,
0: ਪਰ
1: ਬਿਲਕੁਲ
0: ਜੇ
1: ਹੈ,
0: ਤੁਸੀਂ ਇਸ ਨਸ਼ੇ ਤੋਂ ਕਹੋ ਉਹ, ਕਿਉਂਕਿ ਪਹਿਲਾਂ ਜਿਹੜਾ ਹੈਗਾ ਆ ਜੀ ਸਾਲ ਦੋ ਸਾਲ ਜਿਹੜਾ ਹੈਗਾ ਕੈਮੀਕਲ ਨਸ਼ੇ ਦਾ ਜਿਹੜਾ ਰਿਐਕਸ਼ਨ ਜਿਹੜਾ ਆ ਦਿਮਾਗ
1: ਜੀ
0: ਚ ਹੋਇਆ ਆ ਹੁੰਦਾ, ਜਿਹਦੇ ਕਰਕੇ ਜਿਹੜਾ ਆ ਕਿ ਜਿੱਥੇ ਬੰਦਾ ਕੱਲਾ ਬੈਠਾ ਮਾੜਾ ਜਿਹਾ ਵੀ ਟਾਈਮ ਮਿਲਦਾ ਨਾ ਜੀ
1: ਜੀ
0: ਦਿਮਾਗ ਉਸੇ
1: ਉਧਰ
0: ਪਾਸੇ
1: ਨੂੰ
0: ਜਾ
1: ਜਾਂਦਾ,
0: ਜਾਂਦਾ, ਉੱਥੇ ਜਾਂਦਾ ਜੀ,
1: ਨਾਲੇ
0: ਸੋ
1: ਆਲਾ ਦੁਆਲਾ ਵੀ
0: ਉੱਥੇ
1: ਹੈ ਨਾ,
0: ਜਾਂਦਾ।
1: ਜਿਹੜੀ ਬਹਿ ਨਹੀਂ ਉੱਠਣੀ ਆ ਉਹ ਵੀ ਨਿਰਭਰ ਕਰਦੀ ਹੈ ਨਾ, ਨਾ ਉਹਨਾਂ ਨੇ ਤਾਂ ਕਿੱਥੋਂ, ਉਹਨਾਂ ਦੀ ਵੀ ਮਜਬੂਰੀ ਹੈ ਭਈ, ਉਹਨਾਂ ਨੇ ਕਿਤੇ ਵੀ ਲਾਲਾ ਯਾਰ ਉੱਥੇ ਕੀ ਹੋ ਚੱਲਾ, ਅੱਗੇ ਲਾਉਣਾ ਹੀ ਸੀਗਾ, ਉਹ ਫਿਰ ਉਧਰ ਨੂੰ ਹੋ ਜਾਂਦਾ ਮੁੜ ਕੇ।
0: ਭਾਈ ਸਾਹਿਬ ਇਹ ਲੋਕ ਜਿਹੜੇ ਵੇਚਦੇ ਹੁੰਦੇ ਆ ਨਾ ਜੀ, ਇਹ ਕੀ ਕਰਦੇ ਆ, ਪਹਿਲਾਂ ਜਦੋਂ ਅਗਲਾ ਬੰਦਾ ਤੇ ਐਡਿਕਸ਼ਨ ਹੁੰਦੀ ਆ ਨਾ ਜੀ
1: ਜੀ
0: ਉਸ ਵੇਲੇ ਉਸ ਬੰਦੇ ਨੂੰ ਤੜਫਾ ਕੇ ਦਿੰਦੇ ਹੈਗੇ ਆ ਚੀਜ਼,
1: ਬਿਲਕੁਲ ਹੈ ਜੀ,
0: ਜਦੋਂ ਦੇਖਿਆ ਨਾ ਕਿ ਬੰਦਾ ਆਪਣੀ ਵਿਲ ਪਾਵਰ ਨਾਲ ਛੱਡਣ ਦੀ ਕੋਸ਼ਿਸ਼ ਕਰ ਰਿਹਾ ਆ,
1: ਜੀ
0: ਉਹਨੂੰ ਉਹਦੇ ਜਿੱਥੇ ਜਗ੍ਹਾ ਤੇ ਬੈਠਾ ਆ ਉਹਦੇ ਨੇੜੇ ਨੇੜੇ ਅਵੇਲੇਬਿਲਟੀ ਕਰਾਉਂਦੇ ਹੈਗੇ ਆ,
1: ਕਰਾਉਂਦੇ ਨੇ
0: ਕੋਲ
1: ਜੀ,
0: ਆ ਜਾਣਗੇ,
1: ਬਿਲਕੁਲ
0: ਵੀ ਮੈਂ ਤਾਂ ਇੱਧਰ ਦੀ ਆਇਆ, ਸਮਾਨ ਬੜਾ ਵਧੀਆ ਆਇਆ ਆ, ਹੈ
1: ਬਿਲਕੁਲ ਹੈ
0: ਜੀ।
1: ਜੀ
0: ਇਹ ਮੈਂ ਸਾਰੀਆਂ ਚੀਜ਼ਾਂ ਦੇਖੀਆਂ ਹੀ ਆ ਲਾਈਫ ਚ,
1: ਜੀ
0: ਮੈਂ
1: ਬਿਲਕੁਲ
0: ਮਤਲਬ ਗਲਤ ਨਹੀਂ ਕਹਿੰਦਾ ਹੈਗਾ,
1: ਬਿਲਕੁਲ ਹੈ
0: ਸੋ
1: ਜੀ,
0: ਇਸ ਕਰਕੇ ਜਿਹੜਾ ਆ ਇਹ ਸਰ ਬਹੁਤ ਮਤਲਬ ਵੱਡੀ ਜਿੱਤ ਹੋਊਗੀ ਜਿਹੜਾ ਹੈਗਾ ਆ।
1: ਜੀ
0: ਮੈਨੂੰ ਪਤਾ ਵੀ ਔਜਲਾ ਸਾਹਿਬ ਪੰਜਾਬੀ ਲਿਟਰੇਚਰ ਦੇ ਜਿਹੜੇ ਹੈਗੇ ਆ ਮਾਹਰ ਹੈਗੇ ਆ।
1: ਜੀ
0: ਇਹ ਇੱਕ ਮੇਰਾ ਖਿਆਲ ਜੀ ਇੱਕ ਗੀਤ ਆਇਆ ਸੀਗਾ ਉਹਦਾ ਨਾਂ ਗਾਇਕ ਦਾ, ਸੱਜਣ ਹੁੰਦੇ ਨਸ਼ਿਆਂ ਵਰਗੇ
1: ਛੱਡਣੇ
0: ਛੱਡਣੇ ਸੌਖੇ
1: ਸੌਖੇ ਨਹੀਂ,
0: ਨੀ
1: ਮੱਖਣ ਉਹਨਾਂ ਦਾ ਜੀ,
0: ਹਾਂਜੀ ਮੱਖਣ ਬਰਾੜ ਕੀ ਏਦਾਂ
1: ਨਹੀਂ
0: ਨਾਂ
1: ਮੱਖਣ
0: ਸੀ
1: ਆਪਣਾ,
0: ਉਹਦਾ
1: ਮੱਖਣ ਜੀ ਆਪਣਾ
0: KKS
1: ਡੋਰਬੈਲ
0: ਮੱਖਣ,
1: ਵਾਲਾ ਜੀ,
0: ਹਾਂ ਜੀ
1: ਮੱਖਣ,
0: ਹਾਂ ਜੀ KS ਮੱਖਣ, KS ਮੱਖਣ ਦਾ ਗੀਤ ਸੀਗਾ
1: ਜੀ।
0: ਉਹ ਵਾਕਈ ਜਿਹੜਾ ਆ ਜੀ ਨਸ਼ੇ ਜਿਹੜੇ ਇਹ ਛੱਡਣੇ ਸੌਖੇ ਨਹੀਂ ਗੇ ਜੀ,
1: ਬਿਲਕੁਲ ਹੈ ਜੀ।
0: ਬਾਕੀ ਮੁਕੱਦਰ ਵੀਰ ਜੀ ਜੇ ਸੁਣ ਰਹੇ ਹੈਗੇ ਆ ਤੇ ਮੈਨੂੰ ਪਤਾ ਆ ਜੀ ਮੈਂ ਨਿਕਲ ਜਾਣਾ ਆ ਕਿਉਂਕਿ ਇਹਨਾਂ ਨੇ ਇੱਕੋ ਹੀ ਗੀਤ ਗਾਉਣਾ ਆ
1: ਜੀ,
0: ਉਹ ਇਹਨਾਂ ਨੇ ਗਾਉਣਾ ਤੈਨੂੰ ਰੱਜ ਕੇ ਰੁਆਵਾਂ ਕਿਤੇ ਟੱਕਰੇ ਜੇ ਕੱਲਾ, ਹੈ ਜੀ ਸੋ ਮੈਂ ਦੌੜ ਜਾਣਾ ਜੀ
1: ਨਹੀਂ
0: ਵਰਤ
1: ਉਹਨਾਂ ਦੀ ਗੱਲ ਸੁਣ ਲੈਂਦੇ ਆ ਕੀ ਕਹਿੰਦੇ, ਕੱਲ ਵੀ ਉਹ ਅੜੀ ਕਰ ਦੇ ਤੁਹਾਡੀ ਫਿਰ ਆ
0: ਲਿਆਓ
1: ਕੇ ਲਈ।
0: ਲਿਆਓ ਥੋੜਾ,
1: ਸਤਿ ਸ੍ਰੀ ਅਕਾਲ ਮੁਕੰਦਰ ਜੀ, ਸਵਾਗਤ ਹੈ ਬਾਈ ਜੀ।
0: ਮੁਕੰਦਰ ਜੀ ਸਤਿ ਸ੍ਰੀ ਅਕਾਲ,
2: ਸ਼ੁਕਰੀਆ, ਸਤਿ ਸ੍ਰੀ ਅਕਾਲ ਸੈਣੀ ਬਾਈ ਜੀ, ਸ਼ੁਕਰੀਆ ਤੁਸੀਂ ਮੇਰੇ ਮੇਰਾ ਗਲਾ ਖੋਲਿਆ ਤੇ ਮੇਰੀ ਆਵਾਜ਼ ਬਾਹਰ ਆਈ
1: ਜੀ।
2: ਮੇਰੇ ਗਲੇ ਚ ਫਾਹਾ ਪਾਇਆ ਹੋਇਆ ਸੀ, ਉਹ ਢਿੱਲਾ ਹੋਇਆ
1: ਥੋੜਾ ਜੀ।
2: ਮੈਂ ਤਾਂ ਜਦੋਂ ਸੈਣੀ ਬਾਈ ਜੀ ਗੱਲ ਕਰਦੇ ਮੈਨੂੰ ਐ ਸੀ ਵੀ ਸ਼ਾਇਦ ਮੇਰੀ ਕੋਈ ਮਾੜੀ ਮੋਟੀ ਆਵਾਜ਼ ਕਿਸੇ ਪਾਸੇ ਪਹੁੰਚਦੀ ਹੋਊਗੀ, ਜਦੋਂ ਸੈਣੀ ਬਾਈ ਜੀ ਨੇ ਕਿਹਾ ਤਾਂ ਮੈਂ ਉਦੋਂ ਹੀ ਮੈਂ ਗੁਣਗੁਣਾਉਣ ਲੱਗ ਗਿਆ ਸੀ ਗਾਣਾ ਜਿਹੜੇ ਸੈਣੀ ਬਾਈ ਜੀ ਨੇ ਗੱਲ ਕਹੀ ਨਾ ਉਹ,
1: ਨਹੀਂ ਆਪਣੇ ਮੁਕੱਦਰ ਜੀ ਸਿਸਟਮ ਏਦਾਂ ਦਾ ਹੈਗਾ ਆ ਕਿ ਤੁਸੀਂ ਨਾਲ ਦੀ ਨਾਲ ਸੁਣੀ ਜਾਂਦੇ ਹੋ ਜਿਹੜੀ ਗੱਲਬਾਤ ਚੱਲਦੀ ਆ, ਪਰ ਓਨਾ ਚਿਰ ਆਉਣ ਨਹੀਂ ਹੁੰਦੀ ਜਿੱਦਾਂ ਤੁਸੀਂ ਕਿਹਾ ਹੈ ਨਾ ਭਈ ਜਿੰਨਾ ਚਿਰ ਮੈਂ ਨੀ ਇੱਧਰ ਆਉਂਦੀ ਹੁੰਦੀ ਹਾਂ ਜੀ।
2: ਨਹੀਂ ਹਾਂ ਸੈਣੀ ਬਾਈ ਜੀ ਦੀ ਆਵਾਜ਼ ਮੇਰੇ ਕੋਲ ਆਉਂਦੀ ਪਈ ਸੀ, ਮੈਨੂੰ ਐਂ ਲੱਗਦਾ ਸੀ ਵੀ ਸ਼ਾਇਦ ਹੋ ਸਕਦਾ ਵੀ ਮੇਰੀ ਆਵਾਜ਼ ਤੁਹਾਡੇ
1: ਕਈ
2: ਕੋਲ
1: ਵਾਰੀ
2: ਜਾਂਦੀ
1: ਦੋਸਤ ਹੈ ਨਾ
2: ਹੋਵੇ
1: ਮਿਊਟ ਕਰ ਲੈਂਦੇ ਆ ਤੇ ਉਹ ਜ਼ਰੂਰਤ ਨਹੀਂ ਆ ਮਿਊਟ ਕਰਨ ਦੀ, ਤੇ ਬਿਲਕੁਲ ਇੱਥੇ ਆਪਣੇ ਕੋਲ
2: ਮੈਂ ਨਾ ਉਹ ਸੈਣੀ ਬਾਈ ਜੀ ਦੀ ਤਾਂ ਗੱਲ ਬਾਅਦ ਚ ਕੀਤੀ ਤੇ ਮੈਂ ਉਹ ਗਾਣਾ ਗੁਣਗੁਣਾਉਣ ਪਹਿਲੇ ਹੀ ਲੱਗ ਗਿਆ ਸੀ।
1: ਜੀ ਜੀ ਜੀ
2: ਤੋੜ ਨਸ਼ਈਆਂ ਵਰਗੀ ਲੱਗੇ ਆਥਣ ਵੇਲੇ ਨੂੰ ਜਿੰਦ ਨਿਮਾਣੀ ਤਰਸੇ ਹਾਏ ਸੱਜਣਾ ਦੇ ਮੇਲੇ ਨੂੰ।

0: ਸੱਜਣਾ ਦੇ ਮੇਲੇ ਨੂੰ ਦੂਰ ਵਸੈਂਦੇ ਸੱਜਣਾ ਹੈ ਸੱਜਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ
1: ਵਾਹ ਕਿਆ ਬਾਤ
0: ਇੱਕ ਵਾਰੀ ਜਮਸ਼ੀਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ ਨਿੱਤ ਦੇ ਬੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ ਇੱਕ ਵਾਰੀ ਜਮਸ਼ੀਰੀਆ ਜਿਹੜੇ ਦਿਲ ਨੂੰ ਜੱਚ ਜਾਂਦੇ ਨਿੱਤ ਦੇ ਬੈਲਾਂ ਵਾਂਗੂ ਤੇ ਹੱਡੀ ਰਚ ਜਾਂਦੇ ਇਸ਼ਕ ਮੋਰ ਚ ਪਿੰਦਿਆ ਹੈ ਇਸ਼ਕ ਮੋਰ ਚ ਪਿੰਦਿਆ ਪਿੰਡੇ ਗੱਡਣੇ ਸੌਖੇ ਨਹੀਂ ਸੱਜਣ ਹੁੰਦੇ ਨਸ਼ਿਆਂ ਵਰਗੇ ਛੱਡਣੇ ਸੌਖੇ ਨਹੀਂ ਆ ਸਾਡੇ ਸਿਆਸਤ ਦਾ ਆਨੰਦ ਆ ਚਾਹੇ ਕੋਰਟ ਵਾਲਿਆਂ ਨੇ ਟੋਪਿਕ ਬਦਲਤਾ ਐਂਡ ਤੇ ਜਾ ਕੇ ਮੈਂ ਹੋਰ ਹੀ ਪਾਸੇ ਉਲਝ ਗਿਆ ਜਿਹੜੀ ਮੈਂ ਗੱਲ ਕਹਿਣੀ
2: ਬਿਲਕੁਲ
1: ਬਿਲਕੁਲ ਹੈ ਜੀ ਡੂੰਘੀ ਗੱਲ ਹੈ ਜੀ
2: ਮੈਂ ਤਾਂ ਸੈਣੀ ਬਾਈ ਜੀ ਤੋਂ ਗੱਲ ਹੋਰ ਪਾਸੇ ਲੈ ਗਏ ਤੇ ਚਲੋ ਹੁਣ ਫਿਰ ਆਪਾਂ ਗੱਲ ਹੋਰ ਪਾਸੇ ਹੁਣ ਨੀ ਹੋਰ ਆਪਾਂ ਸਿਆਸਤ ਵਾਲੇ ਪਾਸੇ ਲਿਜਾਣੀ ਨੀ ਹੈ
1: ਜੀ
2: ਕੋਈ ਫਾਇਦਾ ਨੀ ਹੈਗਾ ਹੁਣ ਮੈਂ ਭੁੱਲ ਗਿਆ ਸਾਰੀ ਕਿਉਂਕਿ ਜਦੋਂ ਮੇਰੇ ਕੋਲ ਇਹੋ ਜਿਹਾ ਮੁੱਦਾ ਆਉਂਦਾ ਫਿਰ ਮੈਨੂੰ ਹੋਰ ਸਾਰਾ ਕੁਛ ਚੇਤਾ ਹੀ ਨੀ ਰਹਿੰਦਾ
1: ਬਿਲਕੁਲ ਹੈ ਜੀ
2: ਗਾਣਾ ਤੇ ਚਲ ਬਾਕੀ ਵਧੀਆ ਸਾਂਝ ਪਵਾਤੀ ਇਹਨਾਂ ਨੇ ਹੋ ਸਕਦਾ ਕੋਈ ਸੱਜਣ ਸਾਡੀ ਇਸ ਗੱਲ ਤੋਂ ਵੀ ਖੁਸ਼ ਹੋ ਸਕਦਾ
1: ਜੀ
3: ਪਰ ਗੀਤ ਬਹੁਤ ਸੋਹਣਾ ਲੱਗਿਆ ਮੈਨੂੰ ਬਹੁਤ ਹੀ ਸੋਹਣਾ ਮੈਂ ਇਹ ਚਾਹੁੰਦਾ ਹੈਗਾ ਵੀ ਸ਼ਨੀਵਾਰ ਨੂੰ ਇਹ ਗੀਤ ਮੁੜ ਕੇ ਦੁਬਾਰਾ ਸੁਣਾਵਾਂਗੇ ਜੀ ਇਹ ਦੁਬਾਰਾ ਸੁਣਾਇਆ ਜਾਏ ਸ਼ਨੀਵਾਰ
1: ਜੀ
2: ਜੀ ਜੀ ਤੁਸੀਂ ਤੁਸੀਂ ਕਿਹਾ ਤੁਹਾਡੇ ਹੁਕਮ ਦੀ ਪਾਲਣਾ ਹੋ ਬਾਈ ਜੀ ਜ਼ਰੂਰ ਸੁਣਾਵਾਂਗੇ ਨਾਲੇ ਪੂਰੀ ਪੂਰੀ ਪੂਰੀ ਲੈ ਚ ਸੁਣਾਵਾਂਗੇ
1: ਕੀ ਬਾਤ ਹੈ ਜੀ
2: ਸੱਜਣ
3: ਬਿਲਕੁਲ ਬਿਲਕੁਲ
2: ਛੱਡਣੇ ਛੱਡਣੇ ਸੌਖੇ
1: ਜੀ
2: ਠੀਕ ਹੈ ਚਲੋ
1: ਦੁਬਾਰਾ ਕਰ ਲਿਓ ਕਾਲ ਕੋਈ ਗੱਲ ਥੈਂਕ ਯੂ ਥੈਂਕ
2: ਯੂ
3: ਠੀਕ
1: ਹੈ ਇੱਕ ਜਾਂਦੇ ਜਾਂਦੇ ਖਬਰ ਤੁਹਾਡੇ ਨਾਲ ਸਾਂਝੀ ਕਰਨੀ ਆ ਜਥੇਬੰਦੀਆਂ ਦੀ ਗੱਲ ਕਰਦੇ ਸੀ ਪਰ ਹੁਣ ਕਿਤੇ ਨਾ ਕਿਤੇ ਕੇਂਦਰ ਸਰਕਾਰ ਜਥੇਬੰਦੀਆਂ ਤੋਂ ਵੀ ਸਲਾਹ ਲੈਣ ਲੱਗ ਗਈ ਹੈ ਜੀ ਨਵੇਂ ਸੀਡ ਐਕਟ ਆ ਰਹੇ ਨੇ ਤੇ ਕੇਂਦਰੀ ਜਿਹੜੀ ਹੈ ਖੇਤੀਬਾੜੀ ਮੰਤਰੀ ਜਿਹੜੇ ਕੇਂਦਰ ਦੇ ਨੇ ਆਪਣੇ ਸ਼ਿਵਰਾਜ ਸਿੰਘ ਚੌਹਾਨ ਹੋਣੀ ਉਹਨਾਂ ਨੇ ਅਹਿਮ ਮੀਟਿੰਗ ਬੁਲਾਈ ਆ ਜਿਸ ਦੇ ਵਿੱਚ ਉੱਚ ਪੱਧਰੀ ਮੀਟਿੰਗ ਦੇ ਵਿੱਚ ਭਾਰਤੀ ਕਿਸਾਨ ਸੰਘ ਭਾਰਤੀ ਕਿਸਾਨ ਯੂਨੀਅਨ BKU ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ ਜਿਹੜੀ ਹੈ AIKCC ਤੇ ਸਾਊਥ ਇੰਡੀਅਨ ਫਾਰਮਰਸ ਐਸੋਸੀਏਸ਼ਨ SIFA ਸਮੇਤ ਕਈ ਪ੍ਰਮੁੱਖ ਕਿਸਾਨ ਜਥੇਬੰਦੀਆਂ ਇਹਦੇ ਵਿੱਚ ਜਿਹੜਾ ਨੁਮਾਇੰਦੇ ਸ਼ਾਮਲ ਹੋਣਗੇ ਅਸਲ ਦੇ ਵਿੱਚ ਇਹ ਮੁੱਦਾ ਹੈ ਸੈਣੀ ਸਾਹਿਬ ਜਿਹੜਾ ਬਿੱਲ ਲੈ ਕੇ ਆ ਰਹੇ ਨੇ ਕਿ ਜਿਹੜੇ ਨਕਲੀ ਬੀਜ ਨੇ ਜਾਂ ਕਹਿ ਲਓ ਕਿ ਜੋ ਘਟੀਆ ਬੀਜ ਨੇ ਵੇਚੇ ਜਾਂਦੇ ਆ ਜਾਂ ਗਲਤ ਬੀਜ ਵੇਚੇ ਜਾਂਦੇ ਆ ਉਹਦੇ ਉੱਤੇ ਇੱਕ ਬਿੱਲ ਲਿਆ ਰਹੇ ਨੇ ਬੀਜਾਂ ਦੀ ਵਿਕਰੀ ਦੇ ਉੱਤੇ ਨੱਥ ਪਾਉਣ ਦੇ ਮਕਸਦ ਦੇ ਨਾਲ ਕੇਂਦਰ ਸਰਕਾਰ ਵੱਲੋਂ ਲਿਆਂਦੇ ਇਸ ਬਿੱਲ ਦੇ ਵਿੱਚ ਜਾ ਰਹੇ ਦੇ ਵਿੱਚ ਸਖ਼ਤ ਜਿਹੜਾ ਸੀਡ ਐਕਟ ਸੰਬੰਧੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ 10 ਸਤੰਬਰ ਨੂੰ ਦੇਸ਼ ਭਰ ਦੇ ਕਿਸਾਨ ਆਗੂਆਂ ਦੀ ਇੱਕ ਅਹਿਮ ਜਿਹੜੀ ਮੀਟਿੰਗ ਸੱਦੀ ਹੈ ਤੇ ਇਹਦੇ ਉੱਤੇ ਕਿਹਾ ਕਿ ਸਪੈਸ਼ਲ ਕੋਡਿੰਗ ਹੋਵੇ ਜਾਂ ਹੋਰ ਸਾਰੀਆਂ ਚੀਜ਼ਾਂ ਹੁਣ ਜਾਣੀ ਕਿ ਸ਼ੁੱਧ ਜਿਹੜੀਆਂ ਚੀਜ਼ਾਂ ਮਿਲ ਸਕਣ ਕਿਸਾਨਾਂ ਨੂੰ ਕਿਵੇਂ ਦੇਖਦੇ ਹੋ ਇਹ ਮਾਮਲਾ ਜਿਹੜਾ 1966 ਇੱਕ ਗੱਲ ਹੋਰ ਜੋੜ ਦਵਾਂ ਜੀ ਜਿਹੜਾ 1966 ਦਾ ਪੁਰਾਣਾ ਜਿਹੜਾ ਐਕਟ ਬਣਿਆ ਹੋਇਆ ਸੀਡ ਐਕਟ ਉਹ ਕਾਫੀ ਕਹਿੰਦੇ ਪੁਰਾਣਾ ਹੋ ਚੁੱਕਿਆ ਉਹਨੂੰ ਅਪਡੇਟ ਕਰਨਾ ਚਾਹੁੰਦੇ ਆ ਡਾਟਾ ਪ੍ਰਣਾਲੀ ਦੀ ਘਾਟ ਕਰਕੇ
3: ਬਿਲਕੁਲ ਤੁਹਾਡੀ ਗੱਲ ਠੀਕ ਹੈ ਮੈਂ ਸਹਿਮਤ ਹਾਂ ਜ਼ਰੂਰ ਹੋਣਾ ਚਾਹੀਦਾ ਹੈਗਾ ਜੀ ਪਰ ਸਮੱਸਿਆ ਕੀ ਹੈ ਜੀ ਭਾਰੇ ਸਾਹਿਬ ਜਿਹੜਾ ਨੂੰ ਸੱਦਦੇ ਆ ਨਾ ਜੀ ਉਹ ਅਕਸਰ ਉਹਨਾਂ ਦੇ ਉੱਤੇ ਇਹ ਐਲੀਗੇਸ਼ਨ ਲੱਗਦੇ ਹੈਗੇ ਕਿ ਉਹ ਸਰਕਾਰਾਂ ਦੇ ਯੈਸਮੈਨ ਰਹੇ ਹੁੰਦੇ ਆ
1: ਜੀ
3: ਜਿਹੜੇ ਕ੍ਰਿਟਿਕ ਹੈਗੇ ਆ ਨਾ ਕ੍ਰਿਟਿਕ ਆਲੋਚਨਾ ਕਰਦੇ ਜਿਹੜੇ
1: ਆਲੋਚਕ ਨੇ ਜੀ
3: ਉਹਨਾਂ ਨੂੰ ਤਾਂ ਕਦੀ ਬੁਲਾਉਂਦੇ ਨੀ ਉਹਨਾਂ ਨੂੰ ਨੀ ਬੁਲਾਉਂਦੇ
1: ਜੀ
3: ਹੁਣ ਸਵਾਲ ਇਹ ਹੈਗਾ ਆ ਭਾਰਤ ਸਾਹਿਬ, ਮੇਰੇ ਆਪ ਕੋਲ ਜਿਹੜੇ ਦੱਸਣੇ ਆ ਨਾ, ਮੇਰੇ ਕਿਸੇ ਸੱਜਣ ਨੇ ਨੀ ਦੱਸਣੇ ਆ ਕੇ,
1: ਬਿਲਕੁਲ
3: ਉਹ ਮੇਰਾ ਜਿਹੜਾ ਉਹ ਲੋਚਕ ਜਿਹੜਾ ਮੇਰਾ ਲੋਚਕ ਹੋਏਗਾ ਨਾ ਜੀ, ਉਹ ਮੈਨੂੰ ਦੱਸੇਗਾ ਖੁੱਲ ਕੇ
1: ਜੀ,
3: ਕਿਉਂਕਿ ਜਿਹੜਾ ਹੈਗਾ ਆ ਸੱਜਣ ਆ ਉਹਨੇ ਤਾਂ ਮੈਨੂੰ ਐਜ ਇਟ ਇਜ਼ ਦੀ ਅਸੈਪਟ ਕੀਤਾ ਆ ਹੈਗਾ ਜੀ, ਉਹ ਇੱਕ ਫੀਲਿੰਗ ਆਂਦੀ ਆ ਜੀ, ਉਹ ਜਿਹੜੀ ਫੀਲਿੰਗ ਜਿਹੜੀ ਹੈਗੀ ਆ ਕਿ ਨਾਲ ਜਿਹੜਾ ਆ ਸੈਲਫ ਇੰਟਰਸਟ ਵੀ ਜੁੜੇ ਹੁੰਦੇ ਆ ਕਿ ਹਾਂ ਯਾਰ ਅਸੀਂ ਗੁੱਡ ਬੁੱਕ ਚ ਹੈਗੇ ਆ, ਅਸੀਂ ਇਹੋ ਜਿਹੀ ਗੱਲ ਉਹਨਾਂ ਜੇ ਸਰਕਾਰ ਮਿਲੇਗੀ ਤੇ ਆਪਾਂ ਕਾਹਦੇ ਵਾਸਤੇ ਛੋਟੀ ਮੋਟੀ ਗੱਲ ਨੂੰ ਇਗਨੋਰ ਕਰ ਲੈਣਾ
1: ਜੀ।
3: ਦੂਜਾ ਜਿਹੜਾ ਬੰਦਾ ਆਲੋਚਨਾ ਕਰਦਾ ਹੈਗਾ ਨਾ ਜੀ, ਉਹ ਇਸ ਕਰਕੇ ਕਰ ਸਕਦਾ ਹੈਗਾ ਆ ਕਿਉਂਕਿ ਉਹ ਗਰਾਊਂਡ ਨਾਲ ਜੁੜਿਆ ਆ ਹੁੰਦਾ
1: ਜੀ,
3: ਉਹ ਦੇਖਦਾ ਹੈਗਾ ਆ ਕਿ ਬੇਸ਼ਕ ਇਹ ਚੀਜ਼ ਜਿਹੜੀ ਕਾਨੂੰਨ ਤੁਸੀਂ ਲਿਆ ਕੇ ਆ ਰਹੇ ਆ ਬਹੁਤ ਵਧੀਆ ਸਾਰਾ ਕੁਛ, ਪਰ ਗਰਾਊਂਡ ਰਿਐਲਿਟੀ ਕੀ ਹੈਗੀ ਆ ਵੀ ਸਾਡੇ ਮੁਲਕ ਦੀ ਗਰਾਊਂਡ ਰਿਐਲਿਟੀ ਤਾਂ ਪਹਿਲਾਂ ਦੇਖ ਲਓ
1: ਜੀ।
3: ਜਿੱਦਾਂ ਸਰ ਸਾਡੇ ਨਾ ਜਿਹੜੇ ਬਿਊਰੋਕਰੈਟਸ ਆ ਇਹ ਵਿਦੇਸ਼ਾਂ ਚ ਜਿੱਦਾਂ ਤੁਹਾਡੇ ਮਾਸਟਰ ਆਏ ਘੁੰਮਣ ਵਾਸਤੇ ਹੈਂਜੀ, ਆਏ ਤਾਂ ਪਤਾ ਨੀ ਸਿੱਖਣ ਸੀ ਕੁਛ, ਪਤਾ ਨੀ ਕੀ ਸਿੱਖ ਕੇ ਗਏ ਤੇ ਕੀ ਨਹੀਂ ਗਏ, ਹਾਂਜੀ ਸਰ ਏਦਾਂ ਹੀ ਜਿਹੜਾ ਹੈਗਾ ਆ ਸਾਰੇ ਡਿਪਾਰਟਮੈਂਟਾਂ ਦੇ ਜਾਂ ਬਿਊਰੋਕਰੈਟਸ ਜਿਹੜੇ ਆ ਇਹ ਜਾ ਕੇ ਆਉਂਦੇ ਵਿਦੇਸ਼ਾਂ ਦੇ ਵਿੱਚ ਦੇਖ ਕੇ ਆਉਂਦੇ ਆ ਜੀ, ਇਸੇ ਤਰ੍ਹਾਂ ਸਾਡੇ ਜਿਹੜੇ ਹੈਗੇ ਆ ਲੀਗਲ ਐਕਸਪਰਟਸ ਜਿਹੜੇ ਆਉਂਦੇ ਆ ਉਹ ਵੀ ਜਾਂਦੇ ਆ ਵੀ ਕਿਹੜੇ ਕਿਹੜੇ ਕਾਨੂੰਨਾਂ ਦੀ ਲੋੜ ਹੈਗੀ ਆ
1: ਜੀ,
3: ਉਸ ਤੇ ਐਕਸਪਰਟ ਵੀ ਜਾਂਦੇ ਹੈਗੇ ਆ ਜਿਸ ਮੁੱਦੇ ਦੇ ਉੱਤੇ ਬਣਨਾ ਹੁੰਦਾ ਕਾਨੂੰਨ
1: ਜੀ,
3: ਇਹ ਸਾਰਾ ਕੁਛ ਉੱਥੇ ਦੇਖ ਆਉਂਦੇ ਆ ਜੀ, ਉੱਥੋਂ ਇਹ ਵੀ ਦੇਖ ਆਉਂਦੇ ਹੈਗੇ ਆ ਵੀ ਇਹਦੇ ਨਾਲ ਸਰਕਾਰ ਨੂੰ ਕੀ ਗੇਨ ਹੁੰਦਾ ਆ
1: ਜੀ,
3: ਉਹਨੂੰ ਆ ਕੇ ਜਿੱਥੇ ਦੇਖਦੇ ਹੈਗੇ ਨਾ ਵੀ ਸਰਕਾਰ ਨੂੰ ਗੇਨ ਹੁੰਦਾ ਆ ਉੱਥੇ ਆ ਕੇ ਤਾਂ ਇਮੀਡੀਏਟਲੀ ਜਿਹੜਾ ਆ ਵੀ ਫਟਾਫਟ ਉਸ ਚੀਜ਼ ਨੂੰ ਬਣਾ ਕੇ ਤੇ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕਰਦੇ,
1: ਨਾਲੇ ਸੈਣੀ ਸਾਹਿਬ ਹੁਣ ਸੈਣੀ ਸਾਹਿਬ ਕਾਰਪੋਰੇਟ ਢਾਂਚਾ ਕਿੱਥੇ ਆ ਜੀ, ਹੁਣ ਕਿਉਂ ਨੀ ਇਹਦੇ ਬਾਰੇ ਖਿਲਾਫ਼, ਸਾਡੇ ਜਿਹੜੇ ਦੇਸੀ ਬੀਜ ਨੇ ਸਾਡੇ ਆਪਣੇ ਭਾਰਤ ਦੇ ਵਿਚ ਉਹ ਕਿੱਥੇ ਨੇ ਜੀ, ਇਹ ਕਾਹਤੋਂ ਜ਼ਰੂਰਤ ਪੈ ਗਈ ਸਾਨੂੰ ਬੀਜ ਵੀ ਖਰੀਦਣੇ ਪੈ ਗਏ ਨੇ,
3: ਭਾਰਤ ਸਾਹਿਬ ਇਹ ਕੰਪੈਰੇਟਿਵ ਸਟੱਡੀ ਹੁੰਦੀ ਹੈਗੀ ਆ, ਜਦੋਂ ਇਹ ਆ ਜਾਣਗੇ ਲਾਗੂ ਹੋ ਜਾਣਗੇ ਜਿਹੜੇ ਕ੍ਰਿਟਿਕ ਆ ਉਹ ਆਉਣਗੇ ਗਰਾਊਂਡ ਤੇ, ਉਹ ਆ ਕੇ ਦੱਸਣਗੇ ਕਿ ਹਾਂ ਭਾਈ ਆਹ ਨੁਕਸਾਨ ਹੈਗੇ ਆ
1: ਜੀ,
3: ਇਹ ਤਾਂ ਜਿਹੜਾ ਆ ਵੀ ਹੁਣ ਸਿਰਫ ਇੱਕ ਜਿਹੜਾ ਆ ਉਹ ਉਸ ਚੀਜ਼ ਨੂੰ ਕੁਛ ਇੱਕ ਚੀਜ਼ਾਂ ਜਿਹੜੀਆਂ ਹੁੰਦੀਆਂ ਲਾਅ ਦੀ ਅਪਰੋਚ ਤੋਂ ਬਾਹਰ ਹੁੰਦੀਆਂ ਐਮਬੈਟ ਚੋਂ ਬਾਹਰ ਹੁੰਦੀਆਂ ਹੈਗੀਆਂ, ਉਹਨਾਂ ਤੇ ਨਕੇਲ ਪਾਉਣ ਵਾਸਤੇ ਜਾਂ ਉਹਨਾਂ ਦੇ ਐਕਟ ਐਂਡ ਐਕਸ਼ਨ ਜਿਹੜੀ ਆ ਮੌਕੇ ਦੇ ਹਿਸਾਬ ਨਾਲ ਰੋਕਣ ਵਾਸਤੇ ਨਵੀਂ ਚੀਜ਼ ਆ ਰਹੀ ਹੈਗੀ ਆ, ਲੈਟਸ ਸੀ ਦੇਖਦੇ
1: ਬਿਲਕੁਲ
3: ਕਿੱਦਾਂ ਇਹ ਜਿਹੜਾ ਹੈਗਾ ਆ ਜੀ ਕੀਤਾ ਹੈਗਾ ਆ ਇਹਨਾਂ ਨੇ, ਵੀ ਕਿਸ ਹਿਸਾਬ ਨਾਲ ਉਹ ਜਿਹੜੇ ਕ੍ਰਿਟਿਕ ਹੈਗੇ ਉਹ ਆਪੇ ਦੱਸ ਦੇਣਗੇ ਆ ਕੇ ਇਹਦੇ ਵਿੱਚ ਕਿੰਨਾ ਕੁ ਗੇਨ ਹੋਊਗਾ ਤੇ ਕਿੰਨਾ ਕੁ ਲੋਸ ਹੋਊਗਾ ਜੀ।
1: ਪਰ ਇਸ ਚੀਜ਼ ਦੇ ਵਿੱਚ ਸੈਣੀ ਸਾਹਿਬ ਆਪਣੇ ਜਿਹੜੇ ਦੇਸੀ ਬੀਜ ਸੀਗੇ ਨਾ ਉਹਨਾਂ ਦਾ ਘਾਣ ਬਹੁਤ ਹੋ ਗਿਆ, ਪਹਿਲਾਂ ਦੇਖੋ ਫਸਲ ਲੱਗਦੀ ਸੀ ਉਹਦੇ ਵਿੱਚੋਂ ਹੀ, ਮਤਲਬ ਕਿ ਘਰ ਦੀਆਂ ਜਿਹੜੀਆਂ ਔਰਤਾਂ ਸੀ ਸਿਆਣੀਆਂ ਸੀ ਉਹ ਬਜ਼ੁਰਗ ਔਰਤਾਂ ਜਿਹੜੀਆਂ ਸੀ ਪਹਿਲਾਂ ਕਿਲੋ ਦੋ ਕਿਲੋ ਜਾਂ ਜਿੰਨਾ ਵੀ ਬੀਜ ਚਾਹੀਦਾ ਹੁੰਦਾ ਸੀ ਉਹਦੇ ਵਿੱਚੋਂ ਕੱਢ ਲੈਂਦੇ ਹੁੰਦੇ ਸੀ ਵੱਖਰਾ, ਤੇ ਇੱਥੇ ਮੈਂ ਆਪਣੀ ਗੱਲ ਕਰਾਂ ਤਾਂ ਅਸੀਂ ਮਿਰਚਾਂ ਪਿਛਲੀ ਵਾਰੀ ਲਾਈਆਂ ਸੀ ਸੈਣੀ ਸਾਹਿਬ, ਜਾਂ ਹੋਰ ਜੋ ਲਸਣ ਲਾਇਆ ਜਾਂ ਸ਼ਿਮਲਾ ਮਿਰਚ ਲਾਈਆਂ, ਉਹ ਚਲੋ ਇੱਕ ਵਾਰੀ ਜ਼ਰੂਰ ਉਹ ਮੰਗਾਇਆ ਬੀਜ, ਤੇ ਜੇ ਉਹ ਵਧੀਆ ਰਿਹਾ ਆ ਚੱਲ ਪਿਆ ਤਾਂ ਮੁੜ ਕੇ ਉਹਦੇ ਵਿੱਚੋਂ ਹੀ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਕਿ ਦੁਬਾਰਾ ਉਹਨੂੰ ਖਰੀਦਣਾ ਨਾ ਪਵੇ। ਜਦੋਂ ਤੁਸੀਂ ਬੀਜ ਖਰੀਦਦੇ ਹੋ ਨਾ ਸੈਣੀ ਸਾਹਿਬ ਇਹਨਾਂ ਮੁਲਕਾਂ ਦੇ ਵਿੱਚ ਵੀ, ਤੇ ਉਹ ਪੈਕਟ ਦੇ ਵਿੱਚ ਨਾ ਪੰਜ ਸੱਤ ਜਾਂ ਦਸ ਬੀਜ ਹੁੰਦੇ ਨੇ ਛੋਟੇ ਛੋਟੇ, ਤੇ ਉਹ ਤਕਰੀਬਨ ਤਿੰਨ ਚਾਰ ਯੂਰੋ ਦੇ ਕਹਿ ਲਓ ਕਿ ਘੱਟੋ ਘੱਟ ਨਹੀਂ ਉਹ ਵੇਚਦੇ ਆ ਜੀ, ਤੇ ਉਹ ਚੀਜ਼ਾਂ ਦੇਖੋ ਹੁਣ ਸਾਨੂੰ ਜਿਹੜੇ ਸਾਡੀ ਚਾਹੇ ਉਹ ਦੇਸੀ ਜਾਂ ਆਪਣੀ ਪਹਾੜੀ ਮੱਕੀ ਕਹਿ ਲਓ ਜਾਂ ਉਹ ਜਿਹੜਾ ਸਵਾਦ ਹੈ ਜਾਂ ਉਹਦੇ ਵਿੱਚ ਜਿਹੜੀਆਂ ਮਿਠਾਸ ਸੀਗੀ ਉਹ ਸਾਰੀਆਂ ਚੀਜ਼ਾਂ ਖਤਮ ਹੋ ਗਈਆਂ ਜੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਜਿਹੜਾ ਆਪਣਾ ਉਹ ਇੱਕ ਉਂਗਲ ਵਾਂਗੂ ਪਤਲਾ ਗੰਨਾ ਹੁੰਦਾ ਸੀ ਉਹ ਮਿਠਾਸ ਬਹੁਤ ਹੈ ਉਹਦੇ ਵਿੱਚ, ਤੇ ਉਹ ਵੀ ਕਿਤੇ ਨਾ ਕਿਤੇ ਹੌਲੀ ਹੌਲੀ ਖਤਮ ਹੁੰਦਾ ਜਾ ਰਿਹਾ। ਹੋਰ ਸਾਰੀਆਂ ਚੀਜ਼ਾਂ ਨੇ ਜਿਹੜੇ ਦੇਸੀ ਬੀਜ ਤਾਂ ਖਤਮ ਹੀ ਹੋ ਗਏ ਜੀ।
3: ਹਾਂਜੀ ਭਾਰੇ ਸਾਹਿਬ ਬਿਲਕੁਲ ਤੁਹਾਡੀ ਗੱਲ ਠੀਕ ਹੈ, ਤੁਸੀਂ 85 ਕਮਾਦ ਦੀ ਗੱਲ ਕਰਦੇ ਹੈਗੇ ਉਹ ਗੰਨਾ ਬਹੁਤ ਨਰਮ ਹੁੰਦਾ ਸੀ, ਉਹਦੀ ਛਿਲਕਾ ਬਹੁਤ ਪਤਲਾ ਹੁੰਦਾ ਸੀ ਹਾਂਜੀ, ਤੇ ਮਿਠਾਸ ਬਹੁਤ ਹੁੰਦੀ ਸੀ, ਪਰ ਕਿਸਾਨ ਵਾਸਤੇ ਉਹ ਇਸ ਕਰਕੇ ਮਾੜਾ ਸੀਗਾ ਵੀ ਉਹਦੇ ਵਿੱਚ ਚੂਹਾ ਉਹਨੂੰ ਬਹੁਤ ਲੱਗਦਾ ਸੀਗਾ ਜੀ,
1: ਕਿਉਂਕਿ
3: ਜੇ ਬੰਦਾ ਛੇਤੀ ਚੂਪ ਜਾਂਦਾ ਚੂਹਾ ਵੀ ਛੇਤੀ ਚੂਪ ਜਾਂਦਾ ਜੀ,
1: ਨਾਲੇ ਉਹ ਪ੍ਰੋਡਕਸ਼ਨ ਦੇ ਕਰਕੇ ਵੀ ਕਹਿ ਲਓ ਨਾ ਰਸ ਜ਼ਿਆਦਾ ਨਿਕਲਦਾ ਜਾਂ ਖੰਡ ਬਣਨ ਲੱਗ ਗਈ
3: ਉਹ ਸਰ ਉਹ ਤਾਂ ਮੈਂ ਤੁਹਾਡੀ ਗੱਲ ਨਾਲ ਸਹਿਮਤ ਹੈਗਾ ਆ, ਬਟ ਜਦੋਂ ਹੁਣ ਰੀਸੈਂਟ ਜਿਹੜੀਆਂ ਹੈਗੀਆਂ ਆ ਰਹੀਆਂ ਕਿਸਮਾਂ ਜਿਹੜੀ ਜਿਹਦੀ ਲੈਂਥ ਬਹੁਤ ਆ ਜਾਂ ਇੱਦਾਂ ਕਰਕੇ ਵੇਟ ਬਹੁਤ ਹੈਗਾ ਉਹ ਹਾਂਜੀ ਹਾਂਜੀ, ਤੇ ਇਸ ਕਰਕੇ ਇਹ ਚੀਜ਼ ਜਿਹੜੀ ਆ ਅਲੋਪ ਹੋ ਰਹੀ ਆ, ਲੋਕੀ ਚੂਪਣ ਵਾਸਤੇ ਥੋੜਾ ਬਹੁਤਾ ਜ਼ਰੂਰ ਕਿਤੇ ਨਾ ਕਿਤੇ ਬੀਜਦੇ ਹੈਗੇ ਆ ਜੀ।
1: ਪੋਣਾ ਬੰਨਾ ਦੇਖੋ ਨਾ ਗੰਨਾ ਕੁਝ ਏਦਾਂ ਕਹਿੰਦੇ ਪੋਣਾ ਕੀ ਕਹਿੰਦੇ ਸੀ ਉਹਨੂੰ ਜੀ, ਮੈਨੂੰ ਚੇਤਾ ਨੀ ਆਉਂਦਾ ਪਿਆ, ਥੋੜਾ ਜਿਹਾ
3: 85 ਕਮਾ ਦਿਆ ਜੀ ਓਹਨੂੰ। ਹਾਂਜੀ ਪੋਨਾ ਵੀ ਪੋਨੀ ਵੀ ਕਹਿ ਦਿੰਦੇ ਹੈਗੇ ਆ,
1: ਏਦਾਂ ਕਹਿੰਦੇ
3: 85। ਹਾਂਜੀ ਤੁਸੀਂ ਇਹ ਦੇਖੋ ਕਿ ਇੱਕ ਵਾਰੀ ਮੁਕਤਸਰ ਸਾਈਡ ਤੋਂ ਕਿਸੇ ਬੰਦੇ ਨੇ ਟਵਾਣਾ ਸਾਹਿਬ ਦੇ ਪ੍ਰੋਗਰਾਮ ਚ ਪੁੱਛਿਆ ਤੇ ਇੱਧਰ ਕਿਥੋਂ ਮਿਲ ਸਕਦਾ ਹੈਗਾ ਆ ਜੀ, ਤੇ ਉਹਨਾਂ ਨੇ ਚੀਚਾ ਜਿਹੜਾ ਹੈਗਾ ਆ ਆਪਣੇ ਹੁਸ਼ਿਆਰਪੁਰ ਦੇ ਵਿਚੋਂ ਲੈ ਕੇ ਗਏ ਜੀ ਉਹ।
1: ਹਾਂਜੀ ਆਪਣੇ ਹੁੰਦਾ ਸੀ।
3: ਹਾਂਜੀ ਤੇ ਮੈਨੂੰ ਤੁਸੀਂ ਦੇਖੋ ਵੀ ਆਪਣੇ ਸਰ ਬਰਾੜ ਸਾਹਿਬ ਹੈਗੇ ਆ ਜੀ ਸਾਡੇ ਟਵਾਣਾ ਰੇਡੀਓ ਦੇ ਸਰੋਤਾ ਹੈਗੇ ਆ ਜੀ, ਇਸਲੇ ਤੱਕ ਤਾਂ ਆਰਾਮ ਕਰਨ ਲੱਗ ਪੈਂਦੇ ਆ ਜੀ ਉਹ। ਉਹਨਾਂ ਨੇ ਇੱਕ ਵਾਰੀ ਮੈਨੂੰ ਕਿਹਾ ਵੀ ਭਾਈ ਮੁਕਤਸਰ ਤੋਂ ਕੋਈ ਬੰਦਾ ਤੁਹਾਡੇ ਕੋਲ ਆਉਂਦਾ ਜਾਂਦਾ ਤਾਂ? ਮੈਂ ਕਿਹਾ ਜੀ ਕੀ ਗੱਲ? ਕਹਿੰਦੇ ਯਾਰ ਸਾਡੇ ਕੋਲ ਨਾ ਇੱਕ ਦੇਸੀ ਬੀਜ ਆ ਵੀ ਪਾਕਿਸਤਾਨੀ ਘੀਆ ਤੇ ਪਾਕਿਸਤਾਨੀ ਕੱਦੂ।
1: ਅੱਛਾ ਜੀ।
3: ਹਾਂਜੀ ਉਹ ਕਹਿੰਦੇ ਮੈਂ ਚਾਹੁੰਦਾ ਹੈਗਾ ਮੇਰੇ ਕੋਲ 4 ਬੀ ਹੈਗੇ ਪਏ ਤੇ ਉਹ ਮੈਂ ਤੁਹਾਨੂੰ ਭੇਜਣੇ ਚਾਹੁੰਦਾ।
1: ਅੱਛਾ ਜੀ।
3: ਮੈਂ ਕਿਹਾ ਜੀ ਮੇਰਾ ਕੋਈ ਸਾਧ ਅੱਡੇ ਬੜਾ ਜਦੋਂ ਕਦੋਂ ਬਣੇਗਾ ਤੇ ਫਿਰ ਤੁਹਾਨੂੰ ਮਿਲੂਗਾ ਤੇ ਫਿਰ ਲੈ ਆਊਗਾ ਜਦ ਤਾਂ ਮਰਜ਼ੀ ਹੈਗਾ। ਕਹਿੰਦੇ ਵੀ ਇੰਨਾ ਕੁ ਸਵਾਦਿਸ਼ਟ ਬਣਦਾ ਹੈਗਾ ਆ, ਕਹਿੰਦੇ ਵੀ ਆਹ ਤੁਸੀਂ ਭੁੱਲ ਜਾਓਗੇ ਵੀ ਏਦਾਂ ਕਰਕੇ ਘੀਆ ਜਿਹੜੀ ਹੈਗੀ ਆ
1: ਜੀ।
3: ਤੇ ਸੋ ਇਸ ਕਰਕੇ ਜਿਹੜੇ ਦੇਸੀ ਬੀਜ ਹੈਗੇ ਸੀ ਉਹਨਾਂ ਦੇ ਵਿੱਚ ਕੁਆਲਿਟੀਆਂ ਸੀ, ਨੈਚੁਰਲ ਜਿਹੜਾ ਹੈਗਾ ਨਾ ਐਕਸਟ੍ਰੈਕਟ ਉਹ ਉਹਨਾਂ ਦੇ ਵਿੱਚੋਂ ਜਿਹੜਾ ਹੈਗਾ ਸੀ ਉਹ ਨੈਚੁਰਲ ਟੇਸਟ ਉਹ ਮਿਸਿੰਗ ਆਪਾਂ ਕਰ ਰਹੇ ਹਾਂ ਇਹਨਾਂ ਚੀਜ਼ਾਂ ਦੇ ਨਾਲ। ਤੇ ਐਨੀ ਵੇ ਉਹ ਚੀਜ਼ਾਂ ਜਿਹੜੀਆਂ ਪ੍ਰਜ਼ਰਵ ਕਰਨੀਆਂ ਚਾਹੀਦੀਆਂ ਸੀ ਸਾਨੂੰ, ਅਸੀਂ ਨਹੀਂ ਕਰ ਸਕੇ, ਇਹ ਸਾਡੀ ਬੈਡ ਲੱਕ ਆ ਜੀ। ਇੱਕ ਮੈਂ ਜਾਂਦੇ ਜਾਂਦੇ ਭਾਰਤ ਸਾਹਿਬ ਖਬਰ ਕਰਨੀ ਆ ਹੋਰ, ਕਹਿੰਦੇ ਜੱਗੂ ਭਗਵਾਨਪੁਰੀ ਆਪਣੀ ਜੀਐਫ ਨੂੰ ਜਿਹੜਾ ਹੈਗਾ ਆ ਵੀ ਕਿਹਾ ਜੀ ਇਲੈਕਸ਼ਨ ਲੜਾਉਣਾ।
1: ਹਾਂਜੀ ਬਿਲਕੁਲ
3: ਕਮਾਲ ਹੋ ਗਈ ਭਾਰਤ ਸਾਹਿਬ ਦੀ ਹੁਣ ਹੁਣ ਸਾਨੂੰ ਗਵਰਨੈਂਸ ਜਿਹੜੀ ਹੈਗੀ ਆ ਉਹ ਇਹ ਲੋਕ ਦੇਣਗੇ, ਮੈਨੂੰ ਤਾਂ ਹੈਰਾਨਗੀ ਆ।
1: ਬਿਲਕੁਲ ਹੈ ਜੀ ਬਿਲਕੁਲ।
3: ਇਹ ਲੋਕ ਰਾਜਨੀਤੀ ਨੂੰ ਸਮਝ ਕੀ ਰਹੇ ਆ ਜੀ? ਰਾਜਨੀਤੀ ਤਾਂ ਜਿਹੜੀ ਆ ਦੇਖੋ ਮਾਫ ਕਰਨਾ ਕਿਸਾਨ ਲੀਡਰਾਂ ਦੇ ਵਿਚੋਂ ਰਾਜੇਵਾਲ ਸਾਹਿਬ ਜਿਹਨਾਂ ਨੂੰ ਖੇਤੀਬਾੜੀ ਬਾਰੇ ਹੈਂਜੀ ਫਸਲ ਦੇ ਬਾਰੇ ਜ਼ਮੀਨ ਬਾਰੇ ਖਾਦਾਂ ਬਾਰੇ ਉਹਨਾਂ ਬੰਦਿਆਂ ਨੂੰ ਜਿੰਨੀ ਨੌਲੇਜ ਹੈਗੀ ਆ ਕਿਸੇ ਨੂੰ ਵੀ ਹੈ ਨਹੀਂ।
1: ਬਿਲਕੁਲ ਹੈ ਜੀ।
3: ਸੋ ਇਸ ਕਰਕੇ ਜਿਹੜਾ ਆ ਏਦਾਂ ਹੀ ਗਵਰਨੈਂਸ ਬਾਰੇ ਜਿਹੜਾ ਹੈਗਾ ਆ ਮੈਂ ਤਾਂ ਇਹ ਚਾਹੁੰਦਾ ਹੈਗਾ ਸੀ ਵੀ ਗਵਰਨੈਂਸ ਦੇ ਸਕੂਲ ਖੁੱਲਣੇ ਚਾਹੀਦੇ, ਕਾਲਜ ਖੁੱਲਣੇ ਚਾਹੀਦੇ ਆ ਜੀ, ਜਿਹਦੇ ਵਿੱਚ ਬੱਚੇ ਜਾਣ, ਦੋ ਤਿੰਨ ਤਿੰਨ ਸਾਲ ਦਾ ਜਿਹੜਾ ਹੈਗਾ ਆ ਕੋਰਸ ਹੋਵੇ ਬਕਾਇਦਾ ਤੌਰ ਤੇ। ਜੇ ਇੱਕ MLA ਬਣਨਾ ਹੈਗਾ ਤੇ ਤੁਸੀਂ MLA ਦਾ ਕੋਰਸ ਕਰੋ ਪਹਿਲਾਂ ਸਾਲ ਦਾ ਜਾਂ ਡੇਢ ਸਾਲ ਦਾ, ਫਿਰ ਤੁਸੀਂ ਇਲੈਕਸ਼ਨ ਵਾਸਤੇ ਐਲੀਜੀਬਲ ਹੋਵੋ। ਹਾਂਜੀ ਤੁਹਾਨੂੰ ਪਤਾ ਹੋਵੇ ਵੀ ਚੀਫ ਸੈਕਟਰੀ ਆ, ਚੀਫ ਸੈਕਟਰੀ ਆ ਉਹਦੀ ਕੀ ਡਿਊਟੀ ਆ ਜੀ, ਤੇ ਤੁਸੀਂ ਜਿਹੜਾ ਹੈਗਾ ਫਾਈਨਾਂਸ ਸੈਕਟਰੀ ਆ ਇਹਦੀ ਕੀ ਡਿਊਟੀ ਹੈਗੀ ਆ ਜੀ, ਤੁਹਾਡੇ ਥੱਲੇ ਜਿਹੜੇ ਹੈਗੇ ਜੇ ਮੁੱਖ ਮੰਤਰੀ ਉਹਦੇ ਥੱਲੇ ਕਿੰਨੇ ਅਫਸਰ ਲੱਗਦੇ ਆ, ਹਾਂਜੀ ਉਹ ਕਿਹੜੇ ਹੈਗੇ ਆ ਜਿਹੜੇ ਉਹਦੇ ਕੰਟਰੈਕਟ ਦੇ ਵਿੱਚ ਹੁੰਦੇ ਆ, ਕਿਹੜੇ ਜਿਹੜੇ ਆ ਉਹ ਆਰਬਿਟਰੀ ਲਾ ਸਕਦਾ ਆਪਣੀ ਮਰਜ਼ੀ ਨਾਲ ਲਾ ਸਕਦਾ ਹੈਗਾ ਜੀ। ਹਾਂਜੀ ਤੇ ਉਹਦੇ ਕੋਲ ਬਜਟ ਕਿੱਦਾਂ ਹੁੰਦਾ ਆ, ਕਿੰਨਾ ਜਿਹੜਾ ਹੈਗਾ ਆ ਉਹਦੀ ਕੀ ਕੀ ਫੈਸਿਲਿਟੀਜ਼ ਹੁੰਦੀਆਂ ਆ, ਇਹ ਸਾਰੀਆਂ ਜਿਹੜੀਆਂ ਜਾਣਕਾਰੀ ਉਸ ਬੰਦੇ ਨੂੰ ਟਿਕਟ ਵਾਸਤੇ ਪਹਿਲਾਂ ਜਿਹੜਾ ਆ ਐਗਜ਼ਾਮ ਹੋਵੇ, ਐਗਜ਼ਾਮ ਪਾਸ ਕਰੇ, ਕਿਹੜੀ ਕੋਈ ਪਾਰਟੀ ਜਿਹੜੀ ਆ 10 ਬੰਦੇ ਬਿਠਾ ਲਏ ਆਪਣੇ ਵੀ ਭਾਈ ਇਹਨਾਂ 10 ਦੇ ਵਿੱਚੋਂ ਅਸੀਂ ਕਿਸੇ ਨੂੰ ਟਿਕਟ ਦਿਆਂਗੇ ਜਿਹੜਾ ਇਹ ਐਗਜ਼ਾਮ ਟੌਪ ਕਰੂਗਾ ਜੀ।
1: ਬਿਲਕੁਲ
3: ਜੀ। ਸੋ ਉਹ ਆਪਣੇ ਦੇਖ ਲੈਣ ਵੀ ਸਾਡੇ 10 ਵਾਲਿਆਂ ਦੇ ਵਿੱਚ ਜਿਹੜੇ 10 ਸਾਡੀ ਬਿਹਾਫ ਤੇ ਅਪੀਅਰ ਹੋਏ ਸੀ ਉਹਦੇ ਦੇ ਵਿੱਚੋਂ ਕਿਤੇ ਸਭ ਤੋਂ ਟੌਪ ਤੇ ਕੌਣ ਆਇਆ ਉਹਦੀ ਟਿਕਟ ਹੋ ਗਈ ਜੀ। ਸੋ ਇਸ ਕਰਕੇ ਵੀ ਭਾਈ ਸਾਨੂੰ ਜਾਣਕਾਰੀ ਤਾਂ ਹੋਵੇ ਤਾਂ ਹੀ ਆ ਨਾ ਜੀ, ਗਵਰਨੈਂਸ ਦਾ ਕੀ ਮਤਲਬ ਗੱਲ ਇਹ ਤਾਂ ਹੈਗੀ। ਮੈਂ ਤਾਂ ਹੁਣ ਇਸ ਨਤੀਜੇ ਤੇ ਪਹੁੰਚਿਆ ਵੀ ਜੇ ਤੁਸੀਂ ਵੋਟਾਂ ਲੈ ਕੇ ਉਹੀ ਕੰਮ ਕਰਦੇ ਹੈਗੇ ਆ ਤੇ ਤੁਸੀਂ ਜਿਹੜੇ ਆ ਨੇਤਾ ਕਹਾਉਂਦੇ ਆ, ਜੇ ਬਿਨਾਂ ਵੋਟਾਂ ਤੋਂ ਕਰਦੇ ਆ ਤੇ ਤੁਸੀਂ ਗੈਂਗਸਟਰ ਕਹਾਉਂਦੇ ਆ ਬਸ
1: ਜੀ,
3: ਇੰਨਾ ਹੀ ਫਰਕ ਆ ਜੀ। ਗੈਂਗਸਟਰ ਵੋਟਾਂ ਲੈ ਲੈ ਤੇ ਨੇਤਾ ਬਣ ਜਾਂਦਾ ਆ, ਤੇ ਨੇਤਾ ਵੀ ਉਹੀ ਕੰਮ ਕਰਦਾ ਆ ਜੋ ਗੈਂਗਸਟਰ ਕਰਦਾ ਹੈਗਾ, ਪਰ ਉਹਨੇ ਵੋਟਾਂ ਲਈਆਂ ਹੁੰਦੀਆਂ ਇਸ ਕਰਕੇ ਉਹ ਨੇਤਾ ਆ,
1: ਅਸੀਂ ਆਪਣੇ ਪਰਿਵਾਰਕ ਮੈਂਬਰ ਨੂੰ ਨੀ ਜਿੱਤਾ ਸਕਦੇ ਆਪਣੇ ਇਲਾਕੇ ਦੇ ਵਿਚ, ਤਾਂ ਫਿਰ ਤਾਂ ਲਾਹਨਤ ਆਲਾ ਕੰਮ ਹੈ, ਤਾਂ ਉਹਦਾ ਬੈਨੀਫਿਟ ਵੀ ਤਾਂ ਕਿਤੇ ਨਾ ਕਿਤੇ ਲਿਆ ਜਾਂਦਾ ਨਾ।
3: ਸਰ ਮਾਈਟ ਇਜ਼ ਰਾਈਟ, ਗੱਲ ਤਾਂ ਇਹ ਹੈਗੀ ਆ ਇਲੈਕਸ਼ਨ ਫੇਰ ਇਲੈਕਸ਼ਨ ਥੋੜਾ ਹੋਣਾ ਆ,
1: ਬਿਲਕੁਲ
3: ਇਹ ਤਾਂ ਇਲੈਕਸ਼ਨ ਉਹ ਹੋਣਾ ਆ ਜਿਹਦੇ ਵਿੱਚ ਮਨੀ ਪਾਵਰ ਮਸਲ ਪਾਵਰ ਸਾਰਾ ਕੁਛ ਚੱਲਣਾ,
1: ਸਾਰਾ ਕੁਛ ਚੱਲਣਾ ਜੀ।
3: ਇਸੇ ਕਰਕੇ ਜਿਹੜੇ ਹੈਗੇ ਸਾਰੇ ਰਾਜਨੀਤਿਕ ਲੋਕਾਂ ਦੀ ਇਹ ਪਸੰਦ ਬਣਦੇ ਜਾ ਰਹੇ ਆ। ਆਮ ਆਦਮੀ ਪਾਰਟੀ ਸੱਤਾਰੂੜ ਪਾਰਟੀ ਜਿਹੜੀ ਹੈਗੀ ਆ, ਗੁਰਪ੍ਰੀਤ ਸਿੰਘ ਉਹਨੂੰ ਜੱਫੀ ਪਾਉਂਦੀ ਹੈਗੀ ਆ
1: ਜੀ।
3: ਤੇ
1: ਬਗਾਵਤ ਕਰ ਜਾਣਗੇ ਓਹਦੇ ਨਾਲੋਂ ਪਹਿਲਾਂ ਇਹੀ ਚੰਗਾ ਕਿ ਇਹਨਾਂ ਨੂੰ ਬੁੱਕਲ ਦੇ ਵਿਚ ਲੈ ਲਈਏ।
3: ਨਹੀਂ ਪਰ ਸਭ ਗੱਲ ਇਹ ਨੀ ਹੈਗੀ, ਗੱਲ ਤਾਂ ਇਹ ਹੈਗੀ ਆ ਕਿ ਸਿਸਟਮ ਦਾ ਬਣ ਕੀ ਰਿਹਾ ਆ, ਸੋਚਣ ਵਾਲੀ ਗੱਲ ਤਾਂ ਇਹ ਹੈਗੀ। ਹਾਂਜੀ ਬਖਸ਼ੀ ਜੀ ਆ ਗਏ ਜੀ?
1: ਨਹੀਂ ਬਖਸ਼ੀ ਜੀ ਸੁਣ ਰਹੇ ਨੇ ਪ੍ਰੋਗਰਾਮ। ਹਾਂਜੀ ਬਿਲਕੁਲ ਹੈ ਜੀ।
3: ਉਹ ਤੇ ਚਲੋ ਚਲੋ ਉਹ ਕਾਲ ਕਰਨ ਤੇ ਉਹਨਾਂ ਨੂੰ ਕਹਿਓ ਜੀ ਵੀ ਇੱਕ ਵਧੀਆ ਜਿਹਾ ਸੂਫਿਆਨਾ ਕਲਾਮ ਸੁਣਾ ਦੇਣ ਜੀ, ਮੈਂ ਵੀ ਸੁਣ ਆਇਆ ਤੇ ਫੇਰ ਨੀਂਦ ਵਧੀਆ ਆ ਜਾਊਗੀ
1: ਜੀ। ਜਰੂਰ ਜੀ,
3: ਥੈਂਕ ਯੂ ਭਾਰਤ ਸਾਹਿਬ ਸਮਾਂ ਦੇਣ ਲਈ, ਧੰਨਵਾਦ ਜੀ, ਸ਼ੁਕਰੀਆ ਜੀ, ਗ੍ਰੇਟਫੁਲ,
1: ਸ਼ੁਕਰੀਆ ਜੀ। ਤੇ ਆਪਣੇ ਕਹਿੰਦੇ ਨੇ ਜਾਣੀਆਂ ਚਾਲ ਸਾਹਿਬ, ਇਹ ਦੋਸਤੋ ਸਨ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਗੱਲਾਂ ਬਾਤਾਂ ਕਰਕੇ ਗਏ ਨੇ। ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, +358 44 976 1920 ਸਟੂਡੀਓ ਦਾ ਨੰਬਰ ਹੈ, ਕਾਲ ਕਰਕੇ ਤੁਸੀਂ ਵੀ ਯੋਗਦਾਨ ਪਾ ਸਕਦੇ ਹੋ। ਕੋਈ ਗੱਲਬਾਤ ਦੇ ਵਿੱਚ ਜਿਹੜਾ ਵਧਾਵਾ ਕਰਨਾ ਚਾਹੁੰਦੇ ਹੋ ਜਾਂ ਆਪਣੇ ਵਿਚਾਰ ਪੇਸ਼ ਕਰਨਾ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਭਾਨ ਸਿੰਘ ਗਰੇਵਾਲ ਜੀ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ ਦੋਸਤੋ। ਇਸੇ ਤਰ੍ਹਾਂ ਮਨਦੀਪ ਜੱਸੀ ਜੀ ਫਤਿਹ ਸਾਂਝੀ ਕਰ ਰਹੇ ਆ ਸੈਣੀ ਸਾਹਿਬ ਨੂੰ ਤੇ ਨਾਲ ਮੈਨੂੰ ਤੇ ਦੋਸਤਾਂ ਮਿੱਤਰਾਂ ਨੂੰ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਆ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ ਕਹਿੰਦੇ। ਤੇ ਜਾਣੀਆਂ ਚਾਲ ਸਾਹਿਬ ਦਾ ਇੱਕ ਕਮੈਂਟ ਸੀਗਾ, ਕਹਿੰਦੇ ਜਦੋਂ ਸੈਣੀ ਸਾਹਿਬ ਨੇ ਕਿਹਾ ਕਿ ਸਾਡੇ ਬੱਤੀ ਆ ਗਈ, ਤੇ ਇੱਧਰ ਜਾਣੀਆਂ ਚਾਲ ਸਾਹਿਬ ਕਹਿੰਦੇ ਨੇ ਸੈਣੀ ਸਾਹਿਬ ਵਧਾਈਆਂ ਜੀ ਤੁਹਾਡੇ ਆ ਗਈ ਤੇ ਸਾਡੇ ਚਲੇ ਗਈ ਕਹਿੰਦੇ ਸੀ। ਤੇ ਔਜਲਾ ਸਾਹਿਬ ਕਹਿੰਦੇ ਤੇ ਅੱਗੇ ਲਿਖਦੇ ਨੇ ਕਿ ਭਾਈ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਦੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਤੇ ਔਜਲਾ ਸਾਹਿਬ ਨੇ ਕੁਝ ਹੋਰ ਵੀ ਲਿਖਿਆ ਸੀ ਜੀ। ਹਾਂਜੀ ਬਿਲਕੁਲ ਜੀ, ਸ਼ੁਕਰੀਆ ਜੀ ਸੈਣੀ ਔਜਲਾ ਸਾਹਿਬ, ਸ਼ੁਕਰੀਆ ਸੁਨੇਹੇ ਦੇ ਲਈ, ਨਿੱਜੀ ਸੁਨੇਹਾ ਸੀ ਮੇਰੇ ਲਈ। ਤੇ ਇਸੇ ਤਰ੍ਹਾਂ ਹੀ ਗੱਲ ਕਰਦੇ ਹਾਂ ਦੋਸਤੋ, ਆਪਣੇ ਨਾਲ ਬਖਸ਼ੀ ਜੀ ਦਾ ਜ਼ਿਕਰ ਹੋਇਆ ਸੀ, ਉਹ ਕਰਕੇ ਗਏ ਨੇ ਆਪਣੇ ਰਾਜਨ ਸੈਣੀ ਸਾਹਿਬ ਤੇ ਉਹ ਆਪਣੇ ਨਾਲ। ਲਓ ਜੀ ਇੱਧਰ ਘੰਟੀ ਵੱਜ ਜਾਂਦੀ ਤਾਂ ਮੈਂ ਧਿਆਨ ਹੀ ਦਿੰਦਾ, ਆਪੇ ਹੀ ਥੋੜ੍ਹੀ ਅਟੈਂਡ ਹੋ ਜਾਣੀ ਹੈ ਜੀ ਕਾਲ। ਦੱਸੋ ਐਡਾ ਵੀ ਆਟੋਮੈਟਿਕ ਨਹੀਂ ਹੋਇਆ ਸੀ। ਤੇ ਆਪਣੇ ਲਿਖਦੇ ਨੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ ਜੱਸੀ ਜੀ ਲਿਖਦੇ ਆ, ਸਤਿ ਸ਼੍ਰੀ ਅਕਾਲ ਜੀ ਭੁਪਿੰਦਰ ਜੀ ਤੇ ਰਾਜਨ ਸੈਣੀ ਜੀ ਨੂੰ ਤੇ ਸਾਰੇ ਸਰੋਤਾ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ, ਫਤਿਹ ਸਾਂਝੀ ਕਰਦੇ ਆ। ਮੁਹੰਮਦ ਜੀ ਜੀਆਂ ਨੂੰ ਜੀ ਨਿੱਘਾ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ।
4: ਜੀ ਥੈਂਕ ਯੂ ਸੋ ਮਚ ਮੀਰ ਭੁਪਿੰਦਰ ਜੀ ਤੇ ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਜਿਹੜਾ ਹੈਗਾ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ।
4: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਵੀ,
1: ਸ਼ੁਕਰੀਆ ਜੀ, ਸ਼ੁਕਰੀਆ ਦੁਆਵਾਂ ਲਈ
4: ਜੀ, ਥੈਂਕ ਯੂ ਸੋ ਮਚ। ਤੇ ਬਹੁਤ ਵਧੀਆ ਜਿਹੜਾ ਹੈਗਾ ਹੁਣ ਤੱਕ ਜਿਹੜਾ ਹੈਗਾ ਰਾਜਨ ਸੈਣੀ ਸਾਹਿਬ ਆਏ ਸੀ, ਮੈਂ ਸੁਣ ਰਿਹਾ ਸੀ ਤੁਸੀਂ ਤਬਾਦਲਾ ਖਿਆਲ ਕਰ ਰਹੇ
1: ਜੀ,
4: ਬਿਲਕੁਲ ਬਹੁਤ ਸੋਹਣੀ ਇਹਨਾਂ ਦੀ ਗੈਦਰੀ ਹੈਗੀ ਆ, ਰਾਜਨ ਸੈਣੀ ਸਾਹਿਬ ਹੋਏ, ਔਜਲਾ ਸਾਹਿਬ ਹੋਏ
1: ਜੀ,
4: ਬੜੀ ਵਜਨਦਾਰ ਗੱਲਬਾਤ ਹੁੰਦੀ ਹੈ ਇਹਨਾਂ
1: ਦੀ
4: ਔਰ ਕਾਬਿਲੇ ਗੌਰ ਹੁੰਦੀ ਹੈ।
1: ਬਿਲਕੁਲ ਬਿਲਕੁਲ,
4: ਇਹ ਵਧੀਆ ਲੱਗਦਾ, ਸੋਹਣਾ ਲੱਗਦਾ, ਬਹੁਤ ਬੜਾ ਕੁਛ ਨਿਕਲ ਕੇ ਸਾਹਮਣੇ ਆਉਂਦਾ ਜੀ, ਜਿਹੜਾ ਹੈਗਾ ਮਸਲੇ ਮਿਸਾਇਲ ਵੀ ਹੱਲ ਹੁੰਦੇ ਆ, ਜਦੋਂ ਗੱਲਾਂ ਹੁੰਦੀਆਂ ਫਿਰ ਬੜਾ ਜਿਹੜਾ ਹੈਗਾ ਨਿਕਲ ਕੇ ਸਾਹਮਣੇ, ਵਧੀਆ ਲੱਗਦਾ, ਸੋਹਣਾ ਲੱਗਦਾ, ਬੜੀ ਗੱਲ ਹੈ ਜਨਾਬ, ਜਿਹੜਾ ਹੈਗਾ ਬਹੁਤ ਸੋਹਣਾ ਮੰਚ ਹੈਗਾ ਤੇ ਫਿਰ ਸੋਹਣੇ ਅੱਗੇ ਜਿਹੜੇ ਹੈਗੇ ਸ਼ਖਸ ਵੀ ਜਿਹੜੇ ਹੈਗੇ ਬਾਤਾਂ ਕਰਦੇ, ਬੜਾ ਵਧੀਆ ਲੱਗਦਾ
1: ਜੀ
4: ਜੀ। ਤੇ ਰਾਜਨ ਸੈਣੀ ਸਾਹਿਬ ਕਹਿ ਕੇ ਗਏ ਸੀ ਵੀ ਚਲੋ ਸੂਫੀ ਕਲਾਮ ਥੋੜਾ ਜਿਹਾ ਸੂਫੀ ਕਲਾਮ ਵੀ ਸੁਣਾ ਦਿੰਦਾ ਤੇ ਇੱਕ ਵੀ ਨਾਲ ਜਿਹੜਾ ਜਲਦੀ ਜਲਦੀ ਮੈਂ ਗੁਣਗੁਣਾ ਦਿੰਦਾ,
1: ਜ਼ਰੂਰ ਜੀ
4: ਤੇ ਜੀ ਜੀ। ਬਾਕੀ ਜਿਹੜਾ ਹੈਗਾ ਗੱਲਾਂ ਬਾਤਾਂ ਤਾਂ ਹੋ ਗਈਆਂ, ਜਿਹੜਾ ਹੈਗਾ ਦੇਖੋ ਜੀ ਜੋ ਵੀ ਹੈ ਇਸ ਵੇਲੇ ਸੂਚੇ ਹਾਲ ਹੈਗੀ ਆ
1: ਜੀ,
4: ਬਸ ਦੁਆ ਕੀਤੀ ਜਾਵੇ, ਜਿਹੜਾ ਹੈਗਾ ਕਹਿੰਦੇ ਨਾ ਰਹਿਨੁਮਾ ਜਿਹੜਾ ਹੈਗਾ ਵਧੀਆ ਰਹਿਨੁਮਾ ਆਵੇ, ਜਿਹੜਾ ਕੇ ਰਹਿਨੁਮਾਈ ਕਰੇ ਔਰ ਜਿਹੜਾ ਹੈਗਾ ਉਹ ਕੁਛ ਆਵਾਮ ਨੂੰ ਵੀ ਜਿਹੜਾ ਸੁੱਖ ਦਾ ਸਾਹ ਆਵੇ, ਹਨਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਨੂੰ ਦਿੱਤੇ ਜਾਣ
1: ਜੀ,
4: ਤੇ ਇੱਕ ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ,
1: ਬਿਲਕੁਲ
4: ਸੋਹਣੇ ਸਮਾਜ ਦੀ ਸਿਰਜਣਾ ਹੋ ਜਾਵੇ। ਤੇ ਲਓ ਜੀ ਫਿਰ ਸੂਫੀ ਕਲਾਮ ਦੇ ਨਾਲ ਥੋੜਾ ਸ਼ੁਰੂ ਕਰਦਾ ਹੈ
1: ਜੀ ਜੀ।
4: ਛੱਡ ਹੀ ਸਾਬ ਦੀਆਂ ਗੱਲਾਂ, ਛੱਡ ਕੱਲ ਦੀ ਫਿਕਰ ਸੱਜਣਾ, ਛੱਡ ਹੀ ਸਾਬ ਦੀਆਂ ਗੱਲਾਂ, ਛੱਡ

0: ਉਮਰ ਭਰ ਮਹਿਕਾ ਜਾਂਦੇ ਨੀ।
1: ਵਾਹ
0: ਲਓ
1: ਜੀ,
0: ਜੀ, ਇਹ ਸੀ ਸੂਫੀ ਕਲਾਮ
1: ਥੈਂਕ ਯੂ
0: ਤੇ
1: ਜੀ,
0: ਇੱਕ
1: ਥੈਂਕ ਯੂ,
0: ਸੌਂਗ ਜਿਹੜਾ ਜਲਦੀ ਜਲਦੀ ਗੁਣਗਣਾਉਣਾ ਨਾ ਜੇ ਤੁਹਾਡੀ ਇਜਾਜ਼ਤ ਹੋਵੇ
1: ਜ਼ਰੂਰ
0: ਤੇ।
1: ਜ਼ਰੂਰ, ਆਉਣ
0: ਹਾਂਜੀ
1: ਦਿਓ, ਆਉਣ ਦਿਓ
0: ਜੀ,
1: ਜੀ।
0: ਠੀਕ ਹੈ ਜੀ।

0: वाह जी वाह, वाह जी वाह, क्या बात है, बहुत खूब बहुत खूब।
1: शुक्रिया
0: थैंक यू जी, थैंक यू मोहम्मद जी, बहुत बहुत शुक्रिया। ते दोस्तों
1: शुक्रिया
0: ਇਹ ਸਨ ਆਪਣੇ ਨਾਲ ਦੁਬਈ ਤੋਂ ਮੁਹੰਮਦ ਜੀ, ਗੱਲਬਾਤ ਕਰਕੇ ਗਏ ਨੇ, ਨਾਲ ਗੀਤ ਸੁਣਾ ਕੇ ਗਏ ਨੇ, ਤੇ ਪਾਸ਼ ਉਹਨਾਂ ਦਾ ਅੱਜ ਦਿਨ ਹੈ। ਉਹਨਾਂ ਦੀ ਰਚਨਾ ਵੀ ਮੈਂ ਅੱਗੇ ਜਾ ਕੇ ਸਾਂਝੀ ਕਰਨ ਦੀ ਕੋਸ਼ਿਸ਼ ਕਰਦਾ, ਪਰ ਨਾਲ ਨਾਲ ਇੱਕ ਰਚਨਾ ਉਹਨਾਂ ਦੀ ਛੋਟੀ ਜਿਹੀ ਨਜ਼ਮ ਜਿਹੜੀ ਸਾਂਝੀ ਕਰਨ ਜਾ ਰਿਹਾ, ਹਸਰਤ। ਜ਼ਿੰਦਗੀ ਜ਼ਿੰਦਗੀ ਤੂੰ ਮੈਨੂੰ ਇੰਜ ਪਰਚਾਉਣ ਦੀ ਕੋਸ਼ਿਸ਼ ਨਾ ਕਰ, ਇਹ ਵਰਿਆਂ ਦੇ ਖਿਡੌਣੇ ਬਹੁਤ ਨਾਜ਼ੁਕ ਨੇ, ਜਿਹਨੂੰ ਵੀ ਹੱਥ ਲਾਵਾਂ ਟੁਕੜਿਆਂ ਦੇ ਵਿੱਚ ਖਿੰਡ ਜਾਂਦਾ ਹੈ। ਹੁਣ ਇਹਨਾਂ ਮੂੰਹ ਚੜਾਉਂਦੇ ਟੁਕੜਿਆਂ ਨੂੰ ਉਮਰ ਕੀਕਣ ਆਖ ਦੇਵਾਂ, ਅੜੀਏ ਕੋਈ ਤਾਂ ਟੁਕੜਾ ਸਮੇਂ ਦੇ ਪੈਰ ਦੇ ਵਿੱਚ ਵੱਜ ਕੇ ਫਰਸ਼ ਨੂੰ ਲਾਲ ਕਰ ਦੇਵੇ। ਤੇ ਲੋ ਦੋਸਤੋ, ਇਸੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਪਾ ਜੀ ਦੀ ਬੜੀ ਚਰਚਾ ਦੇ ਵਿੱਚ ਰਹੀ ਇੱਕ ਨਜ਼ਮ ਹੈ, ਉਹ ਵੀ ਤੁਹਾਡੇ ਨਾਲ ਜਾਂਦੇ ਜਾਂਦੇ ਸਾਂਝੀ ਕਰਾਂਗੇ। ਤੇ ਉਹ ਬਾਕਮਾਲ ਜਿਹੜੀ ਨਜ਼ਮ ਹੁੰਦੀ ਹੈ ਸੁਪਨਿਆਂ ਦਾ ਮਰ ਜਾਣਾ, ਤੇ ਉਹ ਵੀ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਗੇ ਜਾ ਕੇ। ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, +358 44 976 1962 ਸਟੂਡੀਓ ਦਾ ਨੰਬਰ ਹੈ। ਤੇ ਉਸ ਤੋਂ ਪਹਿਲਾਂ ਵਿਦੇਸ਼ੀ ਖਬਰਾਂ ਨੇ, ਕੁਝ ਉਹਨਾਂ ਦਾ ਜ਼ਿਕਰ ਕਰਦੇ ਹਾਂ, ਤੇ ਨਾਲ ਨਾਲ ਅਮਰੀਕਾ ਦੀ ਵੀ ਗੱਲ ਕਰਾਂਗੇ, ਤੇ ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਬਣ ਰਹੇ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ। RSS ਮੁਖੀ ਮੋਹਨ ਭਾਗਵਤ ਦੀ ਲੰਡਨ ਦੇ ਵਿੱਚ ਜਿਹੜਾ ਗੁਰਦੁਆਰਾ ਫੇਰੀ ਦੇ ਵਿੱਚ ਵਿਰੋਧ ਦੇ ਵਿਚਕਾਰ ਸਮਰਥਨ ਦੇ ਵਿੱਚ ਆਇਆ ਜਿਹੜਾ ਪ੍ਰਮੁੱਖ ਸਿੱਖ ਸ਼ਖਸੀਅਤਾਂ ਨੇ, ਇੱਕ ਪਾਸੇ ਵਿਰੋਧ ਹੋ ਰਿਹਾ ਤੇ ਦੂਸਰੇ ਪਾਸੇ ਆਪਣੇ ਹੀ ਜਿਹੜਾ ਉਹਨਾਂ ਦਾ ਸਾਥ ਨਿਭਾ ਰਿਹਾ। ਕੌਮੀ ਸਵੈਮ ਸੇਵਕ ਸੇਵਕ ਜਿਹੜੇ ਨੇ ਸੰਘ RSS ਦੇ 100 ਸਾਲਾਂ ਸਥਾਪਨਾ ਵਰੇ ਦੇ ਕੌਮਾਂਤਰੀ ਪ੍ਰਚਾਰ ਦੇ ਦੌਰੇ ਤੇ ਲੰਡਨ ਦੇ ਇਤਿਹਾਸਕ ਖਾਲਸਾ ਜਥਾ ਬ੍ਰਿਟਿਸ਼ ਆਈਲਸ ਗੁਰਦੁਆਰਾ ਵਿਖੇ ਜਿਹੜਾ ਸੰਘ ਮੁਖੀ ਡਾਕਟਰ ਮੋਹਨ ਭਾਗਵਤ ਦੀ ਜਿਹੜੀ ਹੈ ਫੇਰੀ ਨੂੰ ਲੈ ਕੇ ਜਿੱਥੇ ਵਿਦੇਸ਼ੀ ਸਿੱਖ ਜਥੇਬੰਦੀਆਂ ਦੇ ਵੱਲੋਂ ਵਿਰੋਧ ਕੀਤਾ ਗਿਆ, ਉੱਥੇ ਪ੍ਰਮੁੱਖ ਸਿੱਖ ਸ਼ਖਸੀਅਤਾਂ ਇਸ ਦੇ ਸਮਰਥਨ ਦੇ ਵਿੱਚ ਵੀ ਆਈਆਂ ਨੇ। ਉਦਯੋਗਪਤੀ ਅਤੇ ਰਾਜ ਸਭਾ ਮੈਂਬਰ ਜਿਹੜੇ ਨੇ ਵਿਕਰਮਜੀਤ ਸਿੰਘ ਸਾਨੀ ਤੇ ਬ੍ਰਿਟਿਸ਼ ਭਾਰਤੀ ਕਾਰੋਬਾਰੀ ਤੇ ਸਮਾਜ ਸੇਵੀ ਪ੍ਰੋਫੈਸਰ ਪੀਟਰ ਵਿਰਦੀ, ਹਰਦੀਪ ਸਿੰਘ ਵਿਰਦੀ ਜਿਹੜੇ ਨੇ ਉਹਨਾਂ ਨੇ ਇਸ ਫੇਰੀ ਦਾ ਬਚਾਅ ਕੀਤਾ। ਸਿੱਖ ਫੈਡਰੇਸ਼ਨ ਅਤੇ ਇੰਡੀਅਨ ਵਰਕਰਸ ਐਸੋਸੀਏਸ਼ਨ ਵਰਗੇ ਵਿਦੇਸ਼ੀ ਸਮੂਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਖ਼ਤ ਨਿੰਦਾ ਕੀਤੀ ਸੀ, ਤੇ ਇਸ ਤੋਂ ਇਲਾਵਾ ਸਾਊਥ ਏਸ਼ੀਅਨ ਜਿਹੜਾ ਸੋਲੀਡੈਰਿਟੀ ਗਰੁੱਪ ਹੈਗਾ ਉਹਦੇ ਵੱਲੋਂ ਲੰਡਨ ਦੇ ਪਾਰਲੀਮੈਂਟ ਸਕੁਏਅਰ ਦੇ ਵਿੱਚ ਜਿਹੜਾ ਰੋਸ ਪ੍ਰਦਰਸ਼ਨ ਵੀ ਕੀਤਾ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਆਨੰਦ ਨੇ ਸਪਸ਼ਟ ਕੀਤਾ ਕਿ ਮੋਹਨ ਭਾਗਵਤ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਣ ਦੇ ਲਈ ਇੱਕ ਸ਼ਰਧਾਲੂ ਵਜੋਂ ਆਏ ਨੇ। ਰਾਜ ਸਭਾ ਮੈਂਬਰ ਵਿਕਰਮ ਸਿੰਘ ਸਾਨੀ ਨੇ ਜਿਹੜਾ ਐਕਸ ਦੇ ਉੱਤੇ ਇੱਕ ਪੋਸਟ ਪਾਈ ਕਿ ਇਸ ਵਿਰੋਧ ਪ੍ਰਦਰਸ਼ਨ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ RSS ਮੁਖੀ ਇੱਕ ਸ਼ਰਧਾਲੂ ਵਜੋਂ ਆਏ ਸਨ ਤੇ ਉਨ੍ਹਾਂ ਨੇ ਰੁਮਾਲਾ ਸਾਹਿਬ ਭੇਟ ਕੀਤਾ ਤੇ ਸਾਨੀ ਨੇ ਲਿਖਿਆ ਕਿ ਸਾਡੇ ਗੁਰੂਆਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦਿੱਤਾ ਹੈ ਤੇ ਗੁਰੂ ਦੇ ਦਰਬਾਰ ਦੇ ਵਿੱਚ ਸ਼ਰਧਾ ਦੇ ਨਾਲ ਆਉਣ ਵਾਲੇ ਹਰ ਇਨਸਾਨ ਦਾ ਸਵਾਗਤ ਕੀਤਾ ਜਾਂਦਾ ਹੈ। ਜੇਕਰ ਕੋਈ ਮਤਭੇਦ ਹਨ ਵੀ ਤਾਂ ਉਨ੍ਹਾਂ ਦਾ ਹੱਲ ਗੱਲਬਾਤ ਦੇ ਨਾਲ ਹੋਣਾ ਚਾਹੀਦਾ ਹੈ, ਹੰਗਾਮੇ ਦੇ ਨਾਲ ਨਹੀਂ। ਉਨ੍ਹਾਂ ਉਦਾਹਰਣ ਦਿੰਦਿਆਂ ਕਿਹਾ ਕਿ ਜਦੋਂ ਰਾਹੁਲ ਗਾਂਧੀ 1984 ਦੇ ਦੁਖਾਂਤ ਦੇ ਇਤਿਹਾਸ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਆਏ ਸਨ ਤਾਂ ਉਨ੍ਹਾਂ ਨੂੰ ਵੀ ਸ਼ਰਧਾਲੂ ਵਜੋਂ ਮੱਥਾ ਟੇਕਣ ਅਤੇ ਸੇਵਾ ਕਰਨ ਦੀ ਇਜਾਜ਼ਤ ਦਿੱਤੀ ਗਈ। ਪੀਟਰ ਵਿਰਦੀ ਨੇ ਜਿਹੜਾ ਇਹ ਵੀ ਐਕਸ ਦੇ ਉੱਤੇ ਲਿਖਿਆ ਕਿ ਗੁਰੂ ਦਾ ਦਰ ਸਭ ਦੇ ਲਈ ਖੁੱਲ੍ਹਿਆ, ਕਿਸੇ ਵੀ ਇੰਸਟਾਗ੍ਰਾਮ ਪੇਜ ਦੇ ਕੋਲ ਇਸ ਨੂੰ ਬੰਦ ਕਰਨ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਅੱਗੇ ਕਿਹਾ ਕਿ ਮੋਹਨ ਭਾਗਵਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਨਿਭਾਉਣ ਆਏ ਨੇ ਤੇ ਮਹਿਮਾਨ ਨਵਾਜ਼ੀ ਦਾ ਮਤਲਬ ਕਿਸੇ ਦੀਆਂ ਨੀਤੀਆਂ ਦਾ ਸਮਰਥਨ ਕਰਨਾ ਨਹੀਂ ਹੁੰਦਾ ਤੇ ਨਾ ਹੀ ਗੱਲਬਾਤ ਕਰਨ ਦਾ ਮਤਲਬ ਆਤਮ ਸਮਰਪਣ ਹੈ। ਵਿਰਦੀ ਨੇ ਅਖੌਤੀ ਜਥੇਬੰਦੀਆਂ ਤੇ ਨਿਸ਼ਾਨੇ ਸਿੱਧਦਿਆਂ ਹੋਇਆਂ ਕਿਹਾ ਕਿ ਸੋਸ਼ਲ ਮੀਡੀਆ ਦੇ ਉੱਤੇ ਪੇਜ ਬਣਾ ਕੇ ਸਿੱਖ ਪੁਲਿਸ ਬਣਨ ਵਾਲਿਆਂ ਦੇ ਕੋਲ ਸਿੱਖੀ ਸੰਗਤ ਜਾਂ ਗੁਰੂ ਘਰ ਤੇ ਆਪਣਾ ਹੁਕਮ ਚਲਾਉਣ ਦਾ ਕੋਈ ਅਧਿਕਾਰ ਨਹੀਂ। ਗਾਲੀ ਗਲੋਚ ਅਤੇ ਨਿੱਜੀ ਹਮਲੇ ਗੁਰੂਆਂ ਦੀਆਂ ਸਿੱਖਿਆਵਾਂ ਦੇ ਉਲਟ ਨੇ। ਉਨ੍ਹਾਂ ਸਪਸ਼ਟ ਇਹ ਵੀ ਕੀਤਾ ਕਿ ਉਹ ਮਾਨਤਾ ਪ੍ਰਾਪਤ ਸਿੱਖ ਸੰਸਥਾਵਾਂ ਤੇ ਗੁਰਦੁਆਰਾ ਪ੍ਰਬੰਧਕਾਂ ਦੇ ਨਾਲ ਜਿਹੜਾ ਸਤਿਕਾਰਯੋਗ ਗੱਲਬਾਤ ਲਈ ਹਮੇਸ਼ਾ ਤਿਆਰ ਨੇ ਤੇ ਪਰ ਕਿਸੇ ਅਣਪਛਾਤੇ ਸੋਸ਼ਲ ਮੀਡੀਆ ਖਾਤਿਆਂ ਦੇ ਵੱਲੋਂ ਬਣਾਏ ਝੂਠੇ ਵਿਵਾਦਾਂ ਅੱਗੇ ਝੁਕਣਗੇ ਨਹੀਂ। ਦੂਸਰੇ ਪਾਸੇ ਜਿਹੜਾ 21 ਤੋਪਾਂ ਦੀ ਸਲਾਮੀ ਦੇ ਨਾਲ ਨਾਰਵੇ ਦੇ ਰਾਜਾ ਹੈਰਾਲਡ 5ਵੇਂ ਨੂੰ ਅਲਵਿਦਾ ਕਿਹਾ ਗਿਆ। ਨਾਰਵੇ ਦੇ ਰਾਜਾ ਹੈਰਾਲਡ 5ਵੇਂ ਦੇ ਤਾਬੂਤ ਨੂੰ ਬੁੱਧਵਾਰ ਨੂੰ ਅੱਜ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਲਈ ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਲਿਜਾਇਆ ਗਿਆ। ਉਨ੍ਹਾਂ ਨੂੰ ਅਲਵਿਦਾ ਕਹਿਣ ਦੇ ਲਈ ਹਜ਼ਾਰਾਂ ਲੋਕ ਜਿਹੜੇ ਨੇ ਸੜਕਾਂ ਦੇ ਉੱਤੇ ਇਕੱਠੇ ਹੋਏ ਨੇ। ਸ਼ਾਹੀ ਮਹਿਲ ਤੋਂ ਓਸਲੋ ਗਿਰਜਾ ਘਰ ਤੱਕ ਜਿਹੜਾ ਕੈਪੀਟਲ ਹੈ ਓਸਲੋ ਨਾਰਵੇ ਦੀ, ਅੰਤਮ ਸੰਸਕਾਰ ਜਲੂਸ ਤੋਂ ਪਹਿਲਾਂ 21 ਤੋਪਾਂ ਦੀ ਉਨ੍ਹਾਂ ਨੂੰ ਸਲਾਮੀ ਵੀ ਦਿੱਤੀ ਗਈ। ਹੈਰਾਲਡ 5ਵੇਂ ਦੇ ਪੁੱਤਰ ਅਤੇ ਦੇਸ਼ ਦੇ ਨਵੇਂ ਰਾਜਾ ਹਾਕੋਨ 8ਵੇਂ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰ ਉਨ੍ਹਾਂ ਦੇ ਤਾਬੂਤ ਦੇ ਪਿੱਛੇ ਪਿੱਛੇ ਤੁਰ ਪਏ ਤੇ ਤਾਬੂਤ ਨੂੰ ਲਾਲ ਸ਼ਾਹੀ ਝੰਡੇ ਦੇ ਵਿੱਚ ਲਪੇਟਿਆ ਗਿਆ। ਰਾਜਾ ਹੈਰਾਲਡ 5ਵੇਂ ਦਾ 28 ਅਗਸਤ ਨੂੰ 99 ਸਾਲ ਦੀ ਉਮਰ ਦੇ ਵਿੱਚ ਦੇਹਾਂਤ ਹੋਇਆ। ਉਹ ਕਿਸੇ ਵੀ ਯੂਰਪੀ ਦੇਸ਼ ਦੇ ਸਭ ਤੋਂ ਬਜ਼ੁਰਗ ਜਿਹੜੇ ਜੀਵਤ ਰਾਜਾ ਮੰਨੇ ਗਏ, ਜਿਨ੍ਹਾਂ ਨੇ 35 ਸਾਲ ਤੱਕ ਨਾਰਵੇ ਦੇ ਉੱਤੇ ਜਿਹੜਾ ਰਾਜ ਕੀਤਾ ਤੇ ਸ਼ਾਹੀ ਪਰਿਵਾਰਾਂ ਦੇ ਮੈਂਬਰ ਤੇ ਯੂਰਪ ਤੇ ਦੁਨੀਆਂ ਦੇ ਹੋਰ ਹਿੱਸਿਆਂ ਦੇ ਨੇਤਾ ਉਨ੍ਹਾਂ ਦੇ ਅੰਤਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਦੀ ਉਮੀਦ ਜਤਾਈ ਹੈ। ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਖੇਤਰ ਦੇ ਉੱਤੇ ਪਾਬੰਦੀਆਂ ਲਾ ਦਿੱਤੀਆਂ ਤੇ ਇਸ ਤੋਂ ਜਿਹੜਾ ਘਬਰਾਹਟ ਪੈਦਾ ਹੋਈ ਜਾਂ ਬੇਕਾਬੂ ਹੋਇਆ ਈਰਾਨ ਹੈ ਤੇ ਉਹਨੇ ਹਮਲਾਬਾਜ਼ੀ ਸਾਰਾ ਕੁਝ ਸ਼ੁਰੂ ਕਰ ਦਿੱਤਾ। ਕਾਫੀ ਜਿਹੜੇ ਅਮਰੀਕੀ ਸ਼ਿਪਾਂ ਦੀ, ਜਹਾਜ਼ਾਂ ਦੀ ਜਾਂ ਹੋਰ ਚੀਜ਼ਾਂ ਦੀ ਜਿਹੜੀ ਤਬਾਹੀ ਮਚਾਈ ਹੈ। ਈਰਾਨ ਦੇ ਹਵਾਬਾਜ਼ੀ ਉਦਯੋਗ ਵਿਰੁੱਧ ਹੁਣ ਤੱਕ ਦੀਆਂ ਸਭ ਤੋਂ ਵਿਆਪਕ ਕਾਰਵਾਈਆਂ ਦੇ ਵਿੱਚੋਂ ਇੱਕ, ਜਿਹੜਾ ਵਿੱਚ ਅਮਰੀਕਾ ਨੇ ਈਰਾਨ ਦੇ ਹਵਾਬਾਜ਼ੀ ਨੈਟਵਰਕ, ਹਥਿਆਰਾਂ ਦੇ ਤਬਾਦਲੇ ਤੇ ਗੈਰ ਕਾਨੂੰਨੀ ਖਰੀਦ ਯੋਜਨਾਵਾਂ ਦਾ ਸਮਰਥਨ ਕਰਨ ਦੇ ਦੋਸ਼ ਦੇ ਵਿੱਚ 36 ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀਆਂ ਲਾਈਆਂ ਨੇ। ਅਮਰੀਕੀ ਖਜ਼ਾਨਾ ਵਿਭਾਗ ਦੇ ਵਿਦੇਸ਼ੀ ਸੰਪਤੀਆਂ ਦੇ ਨਿਯੰਤਰਣ ਦਫ਼ਤਰ ਜਿਹੜਾ OFAC ਨੇ ਕਿਹਾ ਕਿ ਇਸ ਨੇ ਸਾਰੀਆਂ ਸਰਗਰਮ ਈਰਾਨੀ ਏਅਰਲਾਈਨਾਂ ਦੇ ਨਾਲ ਹੀ ਵਿਦੇਸ਼ੀ ਜਿਹੜਾ ਵਿਚੋਲਿਆਂ, ਜਾਣੀ ਕਿ ਜਿਹੜਾ ਸ਼ੇਅਰ ਹੁੰਦਾ ਇੱਕ ਦੂਸਰੇ ਦਾ ਤੇ ਰਲਮੀਆਂ ਮਿਲਮੀਆਂ ਫਲਾਈਟਾਂ ਜਲ ਚੱਲਦੀਆਂ ਨੇ, ਕੰਪਨੀਆਂ ਦੋ ਜੁੜ ਜਾਂਦੀਆਂ ਨੇ, ਉਹਨਾਂ ਨੂੰ ਕਿਹਾ ਹੈ ਕਿ ਭਾਈ ਆਪਣਾ ਇਹਦੇ ਵਿੱਚੋਂ ਵਿਚੋਲਿਆਂ ਜਿਹੜੇ ਨੇ ਸ਼ੈਲ ਕੰਪਨੀਆਂ ਤੇ ਹੋਰ ਫਰਮਾਂ ਨੂੰ ਨਿਸ਼ਾਨਾ ਬਣਾਇਆ ਜੋ ਕਥਿਤ ਤੌਰ ਦੇ ਉੱਤੇ ਈਰਾਨ ਨੂੰ ਜਹਾਜ਼ ਜਿਹੜਾ ਦੇ ਪੁਰਜੇ ਤੇ ਹਵਾਬਾਜ਼ੀ ਦੇ ਨਾਲ ਸੰਬੰਧਿਤ ਤਕਨਾਲੋਜੀ ਪ੍ਰਾਪਤ ਕਰਨ ਦੇ ਵਿੱਚ ਮਦਦ ਕਰ ਰਹੀਆਂ ਨੇ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਟੌਮੀ ਨੇ ਜਿਹੜਾ ਕਿਹਾ ਕਿ ਅਮਰੀਕਾ ਈਰਾਨ ਦੇ ਹਵਾਬਾਜ਼ੀ ਖੇਤਰ ਦਾ ਸਮਰਥਨ ਕਰਨ ਵਾਲੇ ਵੱਖ ਵੱਖ ਦੇਸ਼ਾਂ ਦੇ ਵਿੱਚ 36 ਜਿਹੜੀਆਂ ਸੰਸਥਾਵਾਂ ਤੇ ਵਿਅਕਤੀਆਂ ਦੇ ਉੱਤੇ ਪਾਬੰਦੀ ਲਾਈ ਹੈ ਤੇ ਆਪਰੇਸ਼ਨ ਇਕਨਾਮਿਕ ਆਊਟ ਕਾਸਟ ਜਿਹੜਾ ਉਹਨੂੰ ਲਾਗੂ ਕਰਨਾ ਜਾਰੀ ਰੱਖਦਾ ਹੈ। ਉਹਨਾਂ ਕਿਹਾ ਕਿ ਇਸ ਖੇਤਰ ਨੂੰ ਈਰਾਨੀ ਸ਼ਾਸਨ ਦੇ ਦੁਆਰਾ ਦੁਨੀਆਂ ਭਰ ਦੇ ਵਿੱਚ ਪ੍ਰਸਾਰ ਅਤੇ ਅੱਤਵਾਦ ਨੂੰ ਉਤਸ਼ਾਹਿਤ ਕਰਨ ਦੇ ਲਈ ਵਰਤਿਆ ਗਿਆ ਤੇ ਕਾਰਵਾਈ ਆਪਰੇਸ਼ਨ ਇਕਨਾਮਿਕ ਜਿਹੜਾ ਹੈ ਆਊਟ ਕਾਸਟ ਦੇ ਤਹਿਤ ਹੀ ਕੀਤੀ ਗਈ ਹੈ। ਦੂਸਰੇ ਪਾਸੇ ਮੱਥਾ ਲਾ ਲਿਆ ਇੰਗਲੈਂਡ ਨੇ ਇਜ਼ਰਾਈਲ ਦੇ ਨਾਲ। ਹੁਣ ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕੂਟਨੀਤਿਕ ਵਿਵਾਦ ਤਿੱਖਾ ਹੋ ਗਿਆ। ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਦੇ ਹੁਕਮ ਹੋ ਗਏ ਹੈ। ਇਜ਼ਰਾਈਲ ਤੇ ਬਰਤਾਨੀਆ ਵਿਚਾਲੇ ਕਬਜ਼ੇ ਹੇਠਲੇ ਪੱਛਮੀ ਕੰਢੇ ਦੇ ਵਿੱਚ ਇਜ਼ਰਾਈਲੀ ਬਸਤੀਆਂ ਦੇ ਮੁੱਦੇ ਨੂੰ ਲੈ ਕੇ ਕੂਟਨੀਤਿਕ ਵਿਵਾਦ ਹੋਰ ਤਿੱਖਾ ਹੋ ਗਿਆ। ਬਰਤਾਨੀਆ ਦੇ ਵੱਲੋਂ ਬਸਤੀਆਂ ਤੋਂ ਆਉਣ ਵਾਲੇ ਜਿਹੜੇ ਨੇ ਸਮਾਨ ਦੇ ਵਪਾਰ ਦੇ ਉੱਤੇ ਪਾਬੰਦੀਆਂ ਲਗਾਉਣ ਦੇ ਐਲਾਨ ਤੋਂ ਬਾਅਦ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਸਥਿਤ ਬ੍ਰਿਟਿਸ਼ ਕੌਂਸਲੇਟ ਬੰਦ ਕਰਨ ਤੇ ਬ੍ਰਿਟਿਸ਼ ਅਧਿਕਾਰੀਆਂ ਨੂੰ ਦੇਸ਼ ਛੱਡਣ ਦੇ ਹੁਕਮ ਦੇ ਦਿੱਤੇ। ਬਰਤਾਨੀਆ ਦੇ ਵਿਦੇਸ਼ ਮੰਤਰੀ ਐਂਡ ਮਿਲੀਬੈਂਡ ਨੇ ਜਿਹੜਾ 8 ਸਤੰਬਰ ਕੱਲ੍ਹ ਬੀਤੇ ਚ ਸੰਸਦ ਦੇ ਵਿੱਚ ਇਜ਼ਰਾਈਲ ਫਲਸਤੀਨ ਸੰਬੰਧੀ ਨਵੀਂ ਨੀਤੀ ਦਾ ਐਲਾਨ ਕਰਦਿਆਂ ਪੱਛਮੀ ਕੰਢੇ ਦੇ ਵਿੱਚ ਬਸਤੀਆਂ ਦੇ ਵਿਸਤਾਰ ਤੇ ਵਸਨੀਕਾਂ ਵਿਰੁੱਧ ਹਿੰਸਾ ਦੇ ਉੱਤੇ ਗੰਭੀਰ ਚਿੰਤਾ ਪ੍ਰਗਟਾਈ ਹੈ। ਬ੍ਰਿਟਿਸ਼ ਸਰਕਾਰ ਦਾ ਕਹਿਣਾ ਹੈ ਕਿ ਇਹ ਕਾਰਵਾਈ ਦੋ ਰਾਜ ਹੱਲ ਦੀ ਸੰਭਾਵਨਾ ਨੂੰ ਬਚਾਉਣ ਅਤੇ ਅੰਤਰਰਾਸ਼ਟਰੀ ਕਾਨੂੰਨ ਦੀ ਪਾਲਣਾ ਦੇ ਲਈ ਕੀਤੀ ਜਾ ਰਹੀ ਹੈ। ਬਰਤਾਨੀਆ, ਫਰਾਂਸ ਅਤੇ ਕੈਨੇਡਾ ਨੇ ਬਸਤੀਆਂ ਤੋਂ ਆਉਣ ਵਾਲੇ ਸਮਾਨ ਦੀ ਜਿਹੜੀ ਦਰਾਮਦ ਦੇ ਉੱਤੇ ਪਾਬੰਦੀ ਲਗਾਉਣ ਦੇ ਲਈ ਰਾਸ਼ਟਰੀ ਕਦਮ ਚੁੱਕਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ 11 ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਸਾਂਝੇ ਬਿਆਨ ਦੇ ਵਿੱਚ ਬਸਤੀਆਂ ਦੇ ਵਿਸਤਾਰ ਨੂੰ ਰੋਕਣ, ਵਸਨੀਕਾਂ ਵਿਰੁੱਧ ਹਿੰਸਾ ਦੇ ਲਈ ਜਵਾਬਦੇਹੀ ਯਕੀਨੀ ਬਣਾਉਣ ਤੇ ਦੋ ਰਾਜ ਹੱਲ ਜਿਹੜੇ ਆ ਉਹਦੀ ਰੱਖਿਆ ਕਰਨ ਦੀ ਮੰਗ ਕੀਤੀ ਹੈ। ਇਸ ਦੇ ਜਵਾਬ ਦੇ ਵਿੱਚ ਇਜ਼ਰਾਈਲ ਦੇ ਵਿਦੇਸ਼ ਮੰਤਰੀ ਗਿਡਿਆਨ ਸਾਰ ਨੇ ਬ੍ਰਿਟਿਸ਼ ਕਦਮਾਂ ਨੂੰ ਇਜ਼ਰਾਈਲ ਦੇ ਅੰਦਰੂਨੀ ਮਾਮਲਿਆਂ ਦੇ ਵਿੱਚ ਦਖਲ ਕਰਾਰ ਦਿੱਤਾ ਹੈ ਤੇ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਦੇ ਬ੍ਰਿਟਿਸ਼ ਕੌਂਸਲੇਟ ਨੂੰ 30 ਦਿਨਾਂ ਦੇ ਅੰਦਰ ਬੰਦ ਕਰਨ ਦੇ ਲਈ

ਜਾਣੀ ਕਿ 16 ਲੱਖ ਕਰੋੜ ਰੁਪਇਆ ਮਿਲਦਾ ਹੈ ਤੇ ਵਾਧੇ ਤੋਂ ਬਾਅਦ ਹੁਣ ਉਹਨਾਂ ਦਾ ਸਾਲਾਨਾ ਪੈਕੇਜ ਜਿਹੜਾ ਹੈ ਸਾਲ ਦਾ 36 ਲੱਖ ਲਗਭਗ ਸਿੰਗਾਪੁਰ ਡਾਲਰ ਹੋ ਜਾਏਗਾ ਜੋ ਕਿ 27 ਕਰੋੜ ਰੁਪਇਆ ਬਣ ਜਾਂਦਾ ਹੈ ਭਾਰਤ ਦਾ। ਮਤਲਬ ਉਹਨਾਂ ਦੀ ਕਮਾਈ ਦੇ ਵਿੱਚ 60% ਤੋਂ ਵੱਧ ਜਿਹੜਾ ਇਜਾਫਾ ਹੋਵੇਗਾ। ਤੁਲਨਾ ਕਰੀਏ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਾਲਾਨਾ ਤਨਖਾਹ ਲਗਭਗ 20 ਲੱਖ ਰੁਪਏ ਹੈ। ਇਸ ਹਿਸਾਬ ਦੇ ਨਾਲ ਵੋਗ ਦੀ ਨਵੀਂ ਸਾਲਾਨਾ ਜਿਹੜੀ ਹੈ ਕਮਾਈ ਮੋਦੀ ਦੀ ਤਨਖਾਹ ਤੋਂ ਲਗਭਗ 135 ਗੁਣਾ ਜਿਹੜੀ ਵੱਧ ਹੋਏਗੀ। ਇਸ ਦੇ ਵਿੱਚ ਮੰਤਰੀਆਂ ਦੀ ਵੀ ਜਿਹੜੀ ਤਨਖਾਹ ਵਧੇਗੀ ਨਾਲ ਅਜੇ ਸਿੰਗਾਪੁਰ ਦੇ ਮੰਤਰੀਆਂ ਨੂੰ ਸਾਲਾਨਾ ਲਗਭਗ 11 ਲੱਖ ਸਿੰਗਾਪੁਰ ਡਾਲਰ ਜਾਣੀ ਕਿ 8.20 ਕਰੋੜ ਰੁਪਏ ਮਿਲਦੇ ਹੈ। ਨਵੀਂ ਵਿਵਸਥਾ ਦੇ ਵਿੱਚ ਇਹ ਵੱਧ ਕੇ ਜਿਹੜੇ ਲਗਭਗ 12 ਲੱਖ ਡਾਲਰ ਹੋ ਜਾਣੇ ਹੈ ਜਾਣੀ 8.95 ਕਰੋੜ ਬਣ ਜਾਣੇ ਹੈ। ਤੇ ਵੋਗ ਦੇ ਮੁਤਾਬਕ ਮੌਜੂਦਾ ਸਰਕਾਰ ਦਾ ਕਾਰਜਕਾਲ ਖਤਮ ਹੋਣ ਤੱਕ ਜ਼ਿਆਦਾਤਰ ਮੰਤਰੀਆਂ ਦੀ ਸਾਲਾਨਾ ਕਮਾਈ 13.5 ਲੱਖ ਡਾਲਰ 10 ਕਰੋੜ ਰੁਪਏ ਤੱਕ ਦੀ ਹੈ ਤੇ ਪਹੁੰਚ ਸਕਦੀ ਹੈ। ਤਨਖਾਹ ਦਾ ਕੁਝ ਹਿੱਸਾ ਸਰਕਾਰ ਦੇ ਪ੍ਰਦਰਸ਼ਨ ਤੇ ਨਿਰਭਰ ਕਰੇਗਾ। ਰੋਜ਼ਗਾਰ ਵਧਾਉਣ, ਲੋਕਾਂ ਦੀ ਆਮਦਨ ਵਧਾਉਣ ਅਤੇ GDP ਗਰੋਥ ਵਰਗੀਆਂ ਜਿਹੜੇ ਟੀਚੇ ਨੇ ਉਹਨਾਂ ਨੂੰ ਹਾਸਲ ਕਰਨ ਦੇ ਉੱਤੇ ਉਹਨਾਂ ਦੀ ਕਮਾਈ ਵੱਧ ਸਕਦੀ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ ਤੇ ਜਾਂਦੇ ਜਾਂਦੇ ਅਮਰੀਕਾ ਵੱਲ ਨੂੰ ਚੱਲਦੇ ਹਾਂ ਥੋੜਾ ਜਿਹਾ ਤੇ ਉਹਦੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਇੰਨਾ ਕੁਝ ਆਲੇ ਦੁਆਲੇ ਜੋ ਘਮਸਾਨ ਮਚਾਇਆ ਹੋਇਆ ਤੇ ਉਹਦੀ ਬਾਤ ਪਹੁੰਚ ਜਾ ਰਿਹਾ ਤੁਹਾਡੇ ਨਾਲ ਆਪਣੇ ਸੁਖਪਾਲ ਹੁੰਦਲ ਜੀ ਦੀ ਕਲਮ ਦੇ ਵਿੱਚੋਂ ਇਹ ਗੱਲਬਾਤ ਹੈ। ਅਮਰੀਕਾ ਦੀ ਆਰਥਿਕ ਜਿਹੜੀ ਹੈ ਜੰਗ ਤੇ ਕਿਊਬਾ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਚਾਹੇ ਇੰਨਾ ਕੁਝ ਘਮਸਾਨ ਉਹਨੇ ਮਚਾਇਆ ਹੋਇਆ। ਇਹਦੇ ਵਿੱਚ ਸੁਖਵੰਤ ਹੁੰਦਲ ਜੀ ਦਾ ਇਹ ਆਰਟੀਕਲ ਹੈ, ਲਿਖਦੇ ਨੇ, ਅਨੁਵਾਦ ਕੀਤਾ ਹੈ ਪੰਜਾਬੀ ਚ। 3 ਸਤੰਬਰ ਨੂੰ ਕਿਊਬਾ ਦੇ ਵਿੱਚ ਗਰਮੀਆਂ ਦੀਆਂ ਛੁੱਟੀਆਂ ਬਾਅਦ ਸਕੂਲ ਖੁੱਲਣ ਦਾ ਪਹਿਲਾ ਦਿਨ ਸੀਗਾ। ਅਮਰੀਕਾ ਦੇ ਵੱਲੋਂ ਲਾਏ ਤੇਲ ਬਲੋਕੇਡ ਦੇ ਦੌਰਾਨ ਵੀ ਸਕੂਲ ਖੁੱਲਣ ਸਮੇਂ ਵਿਦਿਆਰਥੀ, ਮਾਪੇ, ਅਧਿਆਪਕ ਤੇ ਸਕੂਲ ਪ੍ਰਬੰਧਕ ਇਸ ਬਲੋਕੇਡ ਦੇ ਨਾਲ ਕਿਵੇਂ ਨਿਪਟ ਰਹੇ ਨੇ, ਇਸ ਦੇ ਬਾਰੇ ਇੱਕ ਛੋਟੀ ਜਿਹੀ ਰਿਪੋਰਟ ਹਵਾਨਾ ਸਥਿਤ ਨਿਊਜ਼ ਸਾਈਟ ਜਿਹੜੀ ਹੈ ਬੈਲੀ ਆਫ ਦੀ ਵਿਜ਼ਿਟ ਭਾਵ ਹੈਵਾਨ ਦੇ ਢਿੱਡ ਦੇ ਵਿੱਚ ਬੈਲੀ ਆਫ ਦੀ ਬੀਸਟ, ਜਾਣੀ ਕਿ ਉਹਦਾ ਪੰਜਾਬੀ ਦੇ ਵਿੱਚ ਅਨੁਵਾਦ ਬਣਦਾ ਕਿ ਹੈਵਾਨ ਦੇ ਢਿੱਡ ਦੇ ਵਿੱਚ, ਤੇ 3 ਸਤੰਬਰ ਨੂੰ ਛਪੀ ਹੈ, ਜੋ ਕਿਊਬਾ ਦੇ ਲੋਕਾਂ ਤੇ ਸਰਕਾਰ ਦੀ ਪੜ੍ਹਾਈ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇੰਨਾ ਕੁਝ ਹੁੰਦੇ ਸੁਣਦੇ ਵੀ ਇਹਦੇ ਵਿੱਚ ਜਿਹੜਾ ਇਹ ਰਿਪੋਰਟ ਸੁਖਵੰਤ ਹੁੰਦਲ ਜੀ ਇਹਦੇ ਵਿੱਚ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਉਹਨਾਂ ਨੇ, ਉਹ ਤੁਹਾਡੇ ਨਾਲ ਸਾਂਝੀ ਕਰਦਾ ਹੈ। ਗਰਮੀ ਦੀਆਂ ਲੰਬੀਆਂ ਛੁੱਟੀਆਂ ਤੋਂ ਬਾਅਦ ਮੰਗਲਵਾਰ ਨੂੰ ਕਿਊਬਾ ਦੇ 14.14 ਮਿਲੀਅਨ ਵਿਦਿਆਰਥੀ ਸਕੂਲ ਪਰਤੇ ਹੈ। ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜਾ ਆਇਲ ਬਲਾਕੇਟ ਜਿਹੜਾ ਕੀਤਾ ਹੈ ਕਾਰਨ ਪੈਦਾ ਹੋਈਆਂ ਕਿਲਤਾਂ ਅਤੇ ਘੰਟਿਆਂ ਬੱਧੀ ਬਿਜਲੀ ਦੇ ਕੱਟਾਂ ਦੇ ਬਾਵਜੂਦ ਵੀ ਮਾਪਿਆਂ ਨੇ ਤੜਕੇ ਉੱਠ ਕੇ ਬੱਚਿਆਂ ਦਾ ਦੁਪਹਿਰ ਦਾ ਖਾਣਾ ਲੰਚ ਪੈਕ ਕੀਤਾ ਤੇ ਸਕੂਲ ਦੀਆਂ ਵਰਦੀਆਂ ਪ੍ਰੈਸ ਕੀਤੀਆਂ। ਇਸ ਹਫ਼ਤੇ ਅਸੀਂ ਤੁਹਾਨੂੰ ਕਿਊਬਾ ਦੇ ਸਕੂਲ ਦੇ ਪਹਿਲੇ ਦਿਨ ਦੇ ਹਾਲਾਤਾਂ ਤੇ ਬੱਚਿਆਂ ਦੀ ਪੜ੍ਹਾਈ ਜਿਹੜੀ ਹੈ ਜਾਰੀ ਰੱਖਣ ਦੇ ਲਈ ਪਰਿਵਾਰਾਂ ਤੇ ਅਧਿਆਪਕਾਂ ਦੇ ਵੱਲੋਂ ਕੀਤੇ ਜਾ ਰਹੇ ਅਸਧਾਰਨ ਜਿਹੜੇ ਨੇ ਯਤਨਾਂ ਦੇ ਬਾਰੇ ਦੱਸ ਰਹੇ ਹਾਂ। ਅਮਰੀਕਾ ਦੇ ਬਲੋਕੇਡ ਵਿਚਕਾਰ ਸ਼ੁਰੂ ਹੋਇਆ ਕਿਊਬਾ ਦਾ ਸਕੂਲੀ ਸਾਲ, ਟਰੰਪ ਪ੍ਰਸ਼ਾਸਨ ਦੀ ਤੇਲਬੰਦੀ ਜਿਹੜੀ ਹੈ ਉਹਦਾ ਅਸਰ ਹੁਣ ਕਿਊਬਾ ਦੇ ਜੀਵਨ ਦੇ ਹਰ ਪਹਿਲੂ ਦੇ ਉੱਤੇ ਪੈ ਰਿਹਾ, ਜਿਹਦੇ ਵਿੱਚ ਇਹ ਵੀ ਸ਼ਾਮਲ ਹੈ ਕਿ ਬੱਚੇ ਸਕੂਲ ਦੇ ਲਈ ਕਿਵੇਂ ਤਿਆਰੀ ਕਰਦੇ ਹੈ ਤੇ ਉੱਥੇ ਪਹੁੰਚਣ ਤੋਂ ਬਾਅਦ ਅਧਿਆਪਕ ਉਹਨਾਂ ਨੂੰ ਕੀ ਜਿਹੜੀਆਂ ਨੇ ਸਹੂਲਤਾਂ ਦੇ ਸਕਦੇ ਹੈ। ਫਿਰ ਵੀ ਵਿਦਿਆਰਥੀ ਨਵਾਂ ਸਾਲ ਸ਼ੁਰੂ ਕਰਨ ਦੇ ਲਈ ਉਤਸ਼ਾਹ ਦੇ ਨਾਲ ਆਪਣੀਆਂ ਜਮਾਤਾਂ ਦੇ ਵਿੱਚ ਭਰਤੇ ਹੈ। ਹਵਾਨਾ ਦੇ ਇੱਕ ਮਿਡਲ ਸਕੂਲ ਦੇ ਵਿਦਿਆਰਥੀ ਸੈਮੂਅਲ ਓਰਟਾ ਪਾਚੇਕੋ ਨੇ ਕਿਹਾ ਕਿ ਮੈਂ ਲਗਭਗ 2 ਮਹੀਨਿਆਂ ਤੋਂ ਆਪਣੇ ਜਮਾਤੀਆਂ ਨੂੰ ਨਹੀਂ ਮਿਲ ਸਕਿਆ। ਸੱਚ ਕਹਾਂ ਤਾਂ ਮੈਂ ਇੱਥੇ ਵਾਪਸ ਆ ਕੇ ਬਹੁਤ ਖੁਸ਼ ਹਾਂ। ਨਵੇਂ ਸਕੂਲੀ ਸਾਲ ਦੀ ਸ਼ੁਰੂਆਤ ਸਮੇਂ ਪਰਿਵਾਰਾਂ ਤੇ ਅਧਿਆਪਕਾਂ ਨੂੰ ਬਿਜਲੀ ਦੇ ਕੱਟਾਂ, ਕਿਲਤਾਂ ਅਤੇ ਤੇਲ ਦੀ ਘਾਟ ਦੇ ਨਾਲ ਜੂਝ ਰਹੇ ਥੋੜਾ ਮਾਰੇ ਆਵਾਜਾਈ ਪ੍ਰਬੰਧ ਜਿਹੜੇ ਨੇ ਉਹਦਾ ਸਾਹਮਣਾ ਕਰਨਾ ਪਿਆ। ਸਕੂਲ ਬੱਸਾਂ ਦੇ ਲਈ ਤੇਲ ਨਾ ਹੋਣ ਕਰਕੇ ਹੁਣ ਬਹੁਤ ਸਾਰੇ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਆਪਣੀਆਂ ਜਮਾਤਾਂ ਦੇ ਵਿੱਚ ਜਾਣ ਲਈ ਤੁਰ ਕੇ ਹੀ ਲੰਮਾ ਪੈਂਡਾ ਜਿਹੜਾ ਤੈਅ ਕਰਨਾ ਪੈਂਦਾ ਹੈ। ਸਕੂਲ ਪਹੁੰਚਣਾ ਤਾਂ ਸਿਰਫ ਪਹਿਲੀ ਰੁਕਾਵਟ ਹੈ, ਕਿਊਬਾ ਦਾ ਡੂੰਘਾ ਹੋ ਰਿਹਾ ਜਿਹੜਾ ਖੁਰਾਕ ਸੰਕਟ ਵੀ ਵਿਦਿਆਰਥੀਆਂ ਦੇ ਸਕੂਲ ਪਹੁੰਚਣ ਤੋਂ ਬਾਅਦ ਉਹਨਾਂ ਨੂੰ ਪ੍ਰਭਾਵਿਤ ਕਰ ਰਿਹਾ। ਯੂਨਾਈਟਿਡ ਨੇਸ਼ਨ ਦਾ ਕਹਿਣਾ ਇਹਦੇ ਬਾਰੇ ਕਿ ਇਸ ਸਾਲ ਦੇ ਸ਼ੁਰੂ ਦੇ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਲਾਏ ਗਏ ਆਇਲ ਬਲੋਕੇਡ ਤੇਲਬੰਦੀ ਜਿਹੜੀ ਹੈ ਤੋਂ ਬਾਅਦ

0: ਸੂਬਾ ਦੇ ਭੋਜਨ ਉਤਪਾਦਨ ਦੇ ਵਿਚ 60% ਦੀ ਕਮੀ ਆਈ ਹੈ, ਜਦੋਂ ਕਿ ਬੁਨਿਆਦੀ ਭੋਜਨ ਜਿਹੜਾ ਪਦਾਰਥਾਂ ਦੀਆਂ ਕੀਮਤਾਂ ਬਹੁਤ ਵੱਧ ਗਈਆਂ। ਜਿਵੇਂ ਜਿਵੇਂ ਖੁਰਾਕ ਦੀ ਕਮੀ ਹੋ ਰਹੀ ਹੈ ਤੇ ਤੇਲ ਦੀ ਘਾਟ ਦੇ ਕਾਰਨ ਸਪਲਾਈ ਦੇ ਵਿਚ ਰੁਕਾਵਟ ਆ ਰਹੀ ਹੈ। ਸਕੂਲਾਂ ਦੇ ਕੈਫੇਟੇਰੀਆ ਦੇ ਵਿਚ ਵਿਦਿਆਰਥੀਆਂ ਨੂੰ ਖਾਣਾ ਖਵਾਉਣਾ ਜਿਹੜਾ ਹਰ ਦਿਨ ਦੀ ਇਕ ਹੋਰ ਚੁਣੌਤੀ ਬਣ ਗਿਆ। ਸਿੱਖਿਆ ਮੰਤਰੀ ਜਿਹੜੇ ਨੇ ਉੱਥੇ ਦੇ ਨਾਈਮਾ ਟਰੂਜ਼ੀਲੋ ਬਾਰੇਟੋ ਨੇ ਕਿਹਾ ਕਿ ਤੁਹਾਨੂੰ ਅੰਦਾਜ਼ਾ ਹੈ ਕਿ ਜਿਹੜਾ ਦੇਸ਼ ਕਦੇ ਬੱਚਿਆਂ ਦੇ ਲਈ ਸੰਤੁਲਿਤ ਅਤੇ ਲੋੜੀਂਦੀ ਪ੍ਰੋਟੀਨ ਖੁਰਾਕ ਦੀ ਗਰੰਟੀ ਦੇਣ ਦਾ ਆਦੀ ਸੀਗਾ, ਉਸਦੇ ਲਈ ਹੁਣ ਇਹ ਸੋਚਣਾ ਵੀ ਕਿੰਨਾ ਵੱਡਾ ਸੰਘਰਸ਼ ਬਣ ਗਿਆ ਕਿ ਬੱਚਿਆਂ ਦੇ ਲਈ ਲੋੜੀਂਦਾ ਭੋਜਨ ਇੱਕ ਥਾਂ ਤੋਂ ਦੂਜੀ ਥਾਂ ਕਿਵੇਂ ਜੜਾ ਪਹੁੰਚਾਇਆ ਜਾਵੇ। ਇਹਦੇ ਵਿੱਚ ਦੇਖੋ ਹੁਣ ਕਿੰਨੇ ਬੱਚੇ ਜਾਂ ਇਹਨਾਂ ਦੀਆਂ ਆਪਸੀ ਜੰਗਾਂ ਜਾਂ ਜੋ ਕੁਝ ਵੀ ਹੈ, ਕਿੰਨੀਆਂ ਪੀੜ੍ਹੀਆਂ ਇਹਨਾਂ ਚੀਜ਼ਾਂ ਦੇ ਵਿੱਚ ਬਰਬਾਦ ਹੋਣਗੀਆਂ, ਉਹਨਾਂ ਦੇ ਮਾਨਸਿਕ ਹਾਲਾਤ ਜਾਂ ਭੋਜਨ ਦੇ ਜੋ ਹਾਲਾਤ ਨੇ, ਮਹਿੰਗਾਈ ਦੇ ਹਾਲਾਤ ਨੇ, ਉਹ ਕਿਤੇ ਨਾ ਕਿਤੇ ਤਾਂ ਪ੍ਰਭਾਵ ਛੱਡਣਗੇ ਹੀ ਨਾ ਆਉਣ ਵਾਲੇ ਸਮੇਂ ਦੇ ਵਿੱਚ। ਬੱਚਿਆਂ ਨੂੰ ਸਕੂਲ ਦੇ ਵਿੱਚ ਰੱਖਣ ਦੇ ਲਈ ਕੀਤੇ ਜਾ ਰਹੇ ਯਤਨਾਂ ਜਮਾਤ ਖਤਮ ਹੋਣ ਦੇ ਨਾਲ ਖਤਮ ਨਹੀਂ ਹੁੰਦੇ। ਘਰ ਦੇ ਵਿੱਚ ਪਰਿਵਾਰ ਬਿਜਲੀ ਦੇ ਕੱਟਾਂ ਦੇ ਅਨੁਸਾਰ ਜਿਹੜਾ ਕੰਮ ਕਰਦੇ ਹੈ, ਉਹ ਵਰਦੀਆਂ ਪ੍ਰੈਸ ਕਰਨ ਦੇ ਲਈ ਉਹਨਾਂ ਗੁਆਂਢੀਆਂ ਦੇ ਕੋਲ ਲੈ ਕੇ ਜਾਂਦੇ ਨੇ ਜਿਨ੍ਹਾਂ ਦੇ ਕੋਲ ਬਿਜਲੀ ਹੁੰਦੀ ਹੈ, ਤੇ ਚਾਰਜ ਹੋਣ ਵਾਲੇ ਲੈਂਪਾਂ ਦਾ ਇੰਤਜ਼ਾਮ ਕਰਦੇ ਨੇ ਤਾਂ ਜੋ ਬੱਚੇ ਪੜ੍ਹ ਸਕਣ। ਪ੍ਰੀ ਸਕੂਲ ਦੀ ਪ੍ਰਿੰਸੀਪਲ ਜ਼ੁਲੇਮਾ ਰੋਡਰੀਗਜ਼ ਲੇਵਾ ਨੇ ਕਿਹਾ ਕਿ ਬਲੋਕਡ ਕਾਰਨ ਪੈਦਾ ਹੋਈ ਹਰ ਤਰ੍ਹਾਂ ਦੀ ਕਮੀ ਦੇ ਬਾਵਜੂਦ ਵੀ ਅਸੀਂ ਇੱਕ ਅਜਿਹਾ ਦੇਸ਼ ਹਾਂ ਜੋ ਆਪਣਾ ਸਭ ਕੁਝ ਨਿਸ਼ਾਵਰ ਕਰਨ ਦੇ ਲਈ ਵੀ ਤਿਆਰ ਹਾਂ। ਜੀ ਦੋਸਤੋ, ਇਹ ਸੀ ਜੀ ਰਿਪੋਰਟ ਜੋ ਸਾਂਝੀ ਕੀਤੀ ਹੈ ਸੁਖਵੰਤ ਹੁੰਦਲ ਜੀ ਦੀ ਕਲਮ ਦੇ ਵਿੱਚੋਂ। ਤੇ ਅਮਰੀਕਾ ਦੀ ਆਰਥਿਕ ਜੰਗ ਕਿਊਬਾ ਦੇ ਵਿੱਚ ਸਕੂਲ ਦੇ ਪਹਿਲੇ ਦਿਨ ਨੂੰ ਨਹੀਂ ਰੋਕ ਸਕੀ ਹੈ, ਤੇ ਆਖਰ ਦੇ ਵਿੱਚ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਪਾਸ਼ ਉਹਨਾਂ ਦੀ ਗੱਲ ਕਰਦਾ ਥੋੜੀ ਜੀ, ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਇਹ ਕਵਿਤਾਵਾਂ ਨੂੰ। ਪਾਸ਼ ਹੱਸਦੇ ਵੀ ਸੀ ਤੇ ਰੋਂਦੇ ਵੀ ਸੀ, ਰੁੱਸਦੇ ਵੀ ਸੀ ਤੇ ਲੜਦੇ ਵੀ ਸੀ, ਸ਼ਰਾਰਤੀ ਵੀ ਸੀ ਤੇ ਸ਼ਰੀਫ ਵੀ। ਉਹ ਇਸ਼ਕ ਨੂੰ ਮਹਾਨ ਮੰਨਦਾ ਸੀ ਤੇ ਪਿਆਰ ਨੂੰ ਵੱਡੀ ਮਾਨਤਾ ਦਿੰਦੇ ਸਨ। ਉਹਨਾਂ ਨੇ ਜੇਲ੍ਹਾਂ ਵੀ ਕੱਟੀਆਂ ਤੇ ਜਹਾਜ਼ਾਂ ਦੇ ਝੂਟੇ ਵੀ ਲਏ। ਅਜਿਹੀਆਂ ਹੀ ਯਾਦਾਂ ਪਾਸ਼ ਦੇ ਜੜੇ ਨੇ ਦੋਸਤ ਸ਼ਮਸ਼ੇਰ ਸੰਧੂ ਸਾਹਿਬ ਆਪਣੀ 2015 ਦੇ ਵਿੱਚ ਛਪੀ ਪੁਸਤਕ ਦੇ ਵਿੱਚ ਪਾਸ਼ ਇਹ ਵੀ ਵਿੱਚ ਲਿਖਦੇ ਹੈ ਕਿ ਇਹ ਕਿਤਾਬ ਚੇਤਨਾ ਪ੍ਰਕਾਸ਼ਨ ਨੇ ਛਾਪੀ। ਇਨਕਲਾਬੀ ਕਵਿਤਾਵਾਂ ਕਾਰਨ ਮਸ਼ਹੂਰ ਹੋਏ ਅਵਤਾਰ ਸਿੰਘ ਪਾਸ਼ ਨੂੰ ਵਧੇਰੇ ਲੋਕ ਪਾਸ਼ ਦੇ ਨਾਂ ਦੇ ਨਾਲ ਜਾਣਦੇ ਨੇ। ਉਹਨਾਂ ਦਾ ਜਨਮ ਅੱਜ ਦੇ ਦਿਹਾੜੇ ਦੇ ਉੱਤੇ 9 ਸਤੰਬਰ 1950 ਨੂੰ ਹੋਇਆ। ਸਾਡੇ ਵਿੱਚੋਂ ਵਧੇਰੇ ਲੋਕਾਂ ਨੇ ਉਹਨਾਂ ਦੀਆਂ ਪੁਸਤਕਾਂ ਜਿਹੜੀਆਂ ਨੇ ਪੜ੍ਹੀਆਂ ਹੋਣਗੀਆਂ, ਜਿਵੇਂ ਲੋਕ ਕਥਾ ਉੜਦੇ ਬਾਜਾਂ ਮਗਰ। ਸਾਡੇ ਸਮਿਆਂ ਦੇ ਵਿੱਚ ਪਾਸ਼ ਦੇ ਬਾਰੇ ਸ਼ਮਸ਼ੇਰ ਸੰਧੂ ਸਾਹਿਬ ਲਿਖਦੇ ਹੈ, ਉਹਨਾਂ ਦਾ ਕਹਿਣਾ ਕਿ ਪਾਸ਼ ਦੀ ਜ਼ਿੰਦਗੀ ਦੀਆਂ ਕਈ ਪਰਤਾਂ ਸਨ। ਅੱਜ ਉਹਨਾਂ ਦੇ ਜਨਮ ਦਿਹਾੜੇ ਮੌਕੇ ਚੇਤਨਾ ਪ੍ਰਕਾਸ਼ਨ ਦੇ ਦੁਆਰਾ ਛਾਪੀ ਇਸ ਕਿਤਾਬ ਦੇ ਵਿੱਚੋਂ ਕੁਝ ਅੰਸ਼ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੇਲ੍ਹ ਦੇ ਵਿੱਚ ਪਾਸ਼। ਜੇਲ੍ਹ ਦੀਆਂ ਕਾਲ ਕੋਠੜੀਆਂ ਦੇ ਵਿੱਚ ਬਿਤਾਏ ਦਿਨ ਤੇ ਰਾਤਾਂ ਦੀ ਗੱਲ ਕਰਦਿਆਂ ਪਾਸ਼ ਮਹਿਸੂਸਿਆ ਜਾਂਦਾ ਸੀ। ਉਸਦੀਆਂ ਅੱਖਾਂ ਪਥਰਾ ਜਾਂਦੀਆਂ, ਇੱਕ ਪਲ ਜਿਵੇਂ ਬੁੱਤ ਬਣ ਜਾਣ। ਉਹ ਦੱਸਦਾ ਹੁੰਦਾ ਸੀ ਕਿ ਜਿਹੜੀ ਚੱਕੀ ਵਿੱਚ ਮੈਨੂੰ ਬੰਦ ਕੀਤਾ ਗਿਆ, ਅਸੀਂ ਛੋਟੇ ਗੁਸਲਖਾਨ ਜਿੱਡੀ ਸੀ ਤੇ ਛੋਟਾ ਜਿਹਾ ਸੀਮੈਂਟ ਦਾ ਜਿਹੜਾ ਸੀ ਥੜਾ ਹੁੰਦਾ ਸੀ ਜਿਹਦੇ ਉੱਤੇ ਸੋਣਾ ਹੁੰਦਾ। ਦੋ ਕੰਬਲ ਦਿੰਦੇ, ਇੱਕ ਉੱਤੇ ਲੈਣ ਨੂੰ ਤੇ ਇੱਕ ਹੇਠਾਂ ਵਿਛਾਉਣ ਨੂੰ। ਕੰਬਲ ਅੰਤਾਂ ਦੇ ਮੁਸ਼ਕੇ ਹੋਏ, ਸਲਾਬੇ ਹੋਏ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਸੀ। ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆਦਿ ਲੜਦੇ ਸੀ ਤੇ ਕਦੇ ਕੰਨ ਤੇ ਕਦੇ ਮੱਥੇ ਤੇ। ਖਟਮਲਾਂ ਤੋਂ ਵੱਧ ਕੋਈ ਗਲੀਜ਼ ਜਿਹੀ ਕੀੜੀ ਹੁੰਦੀ ਹੈ, ਜਿੱਥੇ ਲੜਦੀ ਉੱਥੋਂ ਹੀ ਚਮੜੀ ਲਾਲੋ ਲਾਲ ਕਰ ਦਿੰਦੀ। ਖੁਰਕ ਤਾਂ ਹੁੰਦੀ ਹੀ ਰਹਿੰਦੀ, ਜੇ ਭੋਰਾ ਵੱਧ ਖੁਰਕ ਲਿਆ ਤਾਂ ਧੱਫੜ ਬਣ ਜਾਂਦੇ। ਪਥਰਾਏ ਚਿਹਰੇ ਦੇ ਸੁਰਖ ਬੁੱਲਾਂ ਦੇ ਵਿੱਚ ਕੰਬਦੀ ਸਿਗਰਟ ਦੇ ਵਿੱਚ ਵਿਚਕਾਰ ਬੁੱਝ ਜਾਂਦੀ ਤੇ ਉਹ ਅੱਗੇ ਦੱਸਦਾ ਜਾਂਦਾ ਸੀ, ਦਿਨ ਦੇ ਵਿੱਚ ਦੋ ਵੇਲੇ ਦੋ ਦੋ ਰੋਟੀਆਂ ਦਿੰਦੇ। ਰੋਟੀਆਂ ਦੇ ਵਿੱਚ ਕਿਰਕ ਇੰਨੀ ਹੁੰਦੀ ਕਿ ਇੱਕ ਰੋਟੀ ਵੀ ਖਾਣੀ ਔਖੀ ਹੋ ਜਾਂਦੀ। ਸਾਰੇ ਦਿਨ ਵਾਸਤੇ ਪਾਣੀ ਦੀ ਇੱਕ ਜੜਿਆ ਝੱਜਰੀ ਯਾਨੀ ਗਾਗਰ ਦੇ ਦਿੰਦੇ ਸੀ ਤੇ ਇਸੇ ਪਾਣੀ ਦੇ ਨਾਲ ਤੁਸੀਂ ਜੰਗਲ ਪਾਣੀ ਕਰਕੇ ਹੱਥ ਧੋਣੇ ਨੇ ਤੇ ਹਾਜਤ ਕਰਨ ਦਾ ਕੰਮ ਸਭ ਤੋਂ ਔਖਾ ਜਾਪਦਾ। ਕੋਠੜੀ ਦੇ ਇੱਕ ਖੂੰਜੇ ਵਿੱਚ ਸੀਮੈਂਟ ਦਾ ਜਿਹੜਾ ਤੰਦੂਰ ਜਿਹਾ ਬਣਿਆ ਹੁੰਦਾ, ਉਹਦੇ ਉੱਤੇ ਹੀ ਪਾਣੀ ਦੀ ਝੱਜਰੀ ਜਾਣੀ ਕਿ ਗਾਗਰ ਰੱਖਣੀ ਹੁੰਦੀ ਹੈ ਤੇ ਝੱਜਰੀ ਨੂੰ ਹੇਠਾਂ ਉਤਾਰ ਕੇ ਤੰਦੂਰ ਦੇ ਉੱਪਰ ਕੁਰਸੀ ਵਾਂਗ ਬੈਠ ਕੇ ਹਾਜਤ ਕਰਨੀ ਹੁੰਦੀ ਹੈ। ਜੇ ਗਾਗਰ ਦੇ ਨਾਲ ਤੰਦੂਰ ਦਾ ਮੂੰਹ ਬੰਦ ਨਹੀਂ ਕਰਦੇ ਤਾਂ ਥੱਲਿਓਂ ਕੀੜੇ ਮਕੌੜੇ ਉਤਾਂਹ ਚੜ੍ਹਾਉਂਦੇ ਹੈ। ਤੰਦੂਰ ਜਿਹੇ ਚੋ ਗੰਦ ਨੂੰ ਕਦੋਂ ਸਾਫ਼ ਕਰਦੇ ਸੀ ਇਹ ਉਦੋਂ ਪਤਾ ਲੱਗਦਾ ਸੀ ਜਦੋਂ ਪਿਛਲੇ ਪਾਸਿਓਂ ਜਾਲੀ ਵਾਲੀ ਛੋਟੀ ਜਿਹੀ ਤਾਕੀ ਨੂੰ ਖੋਲਣ ਵੇਲੇ ਜਮਾਦਾਰ ਦੇ ਝਾੜੂ ਦੀ ਆਵਾਜ਼ ਸੁਣਾਈ ਦਿੰਦੀ। ਸਾਰੀ ਕੋਠੜੀ ਹੀ ਸਲਾਬੀ ਹੁੰਦੀ ਹੈ, ਸੁੱਤਿਆਂ ਪਿਆ ਉਦੋਂ ਹੀ ਪਤਾ ਲੱਗਦਾ ਜਦੋਂ ਖਟਮਲ ਆ ਲੜਦੇ। ਹਾਲਾਂਕਿ ਪਾਸ਼ ਨੇ ਕੋਈ ਭਿਆਨਕ ਘਟਨਾ ਨਹੀਂ ਸੀ ਕੀਤੀ, ਝੂਠੇ ਕੇਸ ਦੇ ਵਿੱਚ ਹੀ ਕੈਦ ਹੋ ਗਏ, ਪਰ ਨਕਸਲਵਾੜੀ ਲਹਿਰ ਦੀ ਦਹਿਸ਼ਤ ਦੇ ਕਾਰਨ ਉਸਨੂੰ ਖਤਰਨਾਕ ਕਰਾਰ ਦਿੱਤਾ ਗਿਆ। ਪੁਲਿਸ ਅਤੇ ਸਰਕਾਰ ਦੀਆਂ ਨਜ਼ਰਾਂ ਤੇ ਫਾਈਲਾਂ ਦੇ ਵਿੱਚ ਉਹ ਵੱਡਾ ਅਪਰਾਧੀ ਸੀ, ਇਸੇ ਲਈ ਚੱਕੀ ਦੇ ਵਿੱਚ ਬੰਦ ਕੀਤਾ ਗਿਆ। ਪਾਸ਼ ਦੱਸਦਾ ਸੀ ਕਿ ਚੱਕੀ ਦੇ ਰੋਸ਼ਨਦਾਨ ਦੇ ਵੱਲ ਦੇਖ ਕੇ ਹੀ ਪਤਾ ਲੱਗਦਾ ਸੀ ਕਿ ਹੁਣ ਦਿਨ ਚੜ੍ਹ ਗਿਆ, ਹੁਣ ਰਾਤ ਪੈ ਗਈ। ਉਸਦਾ ਕਹਿਣਾ ਸੀ ਕਿ ਨਾਲ ਲੱਗਦੀ ਸੱਜੀ ਚੱਕੀ ਦੇ ਵਿੱਚ ਕੈਰੋ ਕਤਲ ਕੇਸ ਵਾਲਾ ਸੁੱਚਾ ਬੰਦਾ ਸੀ, ਖੱਬੇ ਪਾਸੇ ਵਾਲੀ ਚੱਕੀ ਦੇ ਵਿੱਚ ਕੋਈ ਪਾਕਿਸਤਾਨੀ ਸਮਗਲਰ ਬੰਦ ਕੀਤਾ ਹੋਇਆ ਸੀ ਤੇ ਉਹ ਸਮਗਲਰ ਹਨੇਰੇ ਤੋਂ ਬਹੁਤ ਘਬਰਾਉਂਦਾ ਸੀ ਤੇ ਛਟਪਟਾਉਂਦਾ ਸੀ, ਚੀਕਾਂ ਮਾਰ ਮਾਰ ਕੇ ਕਹਿੰਦਾ ਸੀ ਓਏ ਮੈਨੂੰ ਚਾਨਣ ਦੇ ਵਿੱਚ ਲੈ ਚੱਲੋ ਓਏ, ਮੈਂ ਮਰ ਜੂੰਗਾ ਹਨੇਰੇ ਦੇ ਵਿੱਚ। ਪਰ ਉੱਥੇ ਏਦਾਂ ਦੇ ਦੁੱਖ ਕੌਣ ਸੁਣਦਾ। ਫਿਰ ਉਹ ਵਿਚਾਰਾ ਸਮਗਲਰ ਇੱਕ ਰਾਤ ਕੋਠੜੀ ਦੀਆਂ ਕੰਧਾਂ ਦੇ ਨਾਲ ਟੱਕਰਾ ਮਾਰ ਮਾਰ ਕੇ ਪਾਗਲ ਹੋ ਗਿਆ ਤੇ ਸਿਰ ਫਟ ਗਿਆ, ਬਾਅਦ ਦੇ ਵਿੱਚ ਉਸਦੀ ਮੌਤ ਹੋ ਗਈ। ਕੈਰੋ ਦਾ ਕਾਤਲ ਕਵਿਤਾਵਾਂ ਦਾ ਸ਼ੌਂਕੀ, ਸੁੱਚੇ ਦੇ ਬਾਰੇ ਪਾਸ਼ ਦਾ ਆਪਣਾ ਹੀ ਸੀ ਕਿ ਉਹਦਾ ਆਖਣਾ ਸੀਗਾ ਸੁੱਚੇ ਦੇ ਬਾਰੇ ਪਾਸ਼ ਦਾ ਆਖਣਾ ਸੀ ਕਿ ਸੁੱਚਾ ਕਵਿਤਾ ਲਿਖਣ ਦਾ ਜਿਹੜਾ ਸ਼ੌਂਕ ਵੀ ਰੱਖਦਾ ਸੀ ਤੇ ਰੋਸ਼ਨਦਾਨ ਥਾਣੀ ਹੀ ਅਸੀਂ ਇੱਕ ਦੂਜੇ ਨੂੰ ਕਵਿਤਾਵਾਂ ਸੁਣਾਈਆਂ। ਨਾ ਉਹ ਮੇਰੀ ਸ਼ਕਲ ਦੇਖ ਸਕਿਆ ਤੇ ਨਾ ਮੈਂ ਉਸਦੀ ਸ਼ਕਲ ਦੇਖ ਸਕਿਆ, ਬਸ ਆਵਾਜ਼ ਦੀ ਸਾਂਝ ਸੀ ਸਾਡੀ। ਪਾਸ਼ ਦੇ ਮੁਤਾਬਕ ਸੁੱਚਾ ਨੇਪਾਲ ਚਲਿਆ ਗਿਆ ਸੀ ਤੇ ਉਹਦਾ ਸਵਿਟਜ਼ਰਲੈਂਡ ਦਾ ਪਾਸਪੋਰਟ ਵੀ ਬਣ ਗਿਆ, ਉਹਨੇ ਅਗਾਂਹ ਨਿਕਲ ਜਾਣਾ ਸੀ। ਪੁਲਿਸ ਨੇ ਨੇਪਾਲ ਦੇ ਇੱਕ ਆੜਤੀਏ ਦੇ ਚਬੂਤਰੇ ਦੇ ਵਿੱਚ ਉਹਨੂੰ ਕਾਬੂ ਕਰ ਲਿਆ। ਸੁੱਚੇ ਨੇ ਪਾਸ਼ ਨੂੰ ਇਹ ਵੀ ਦੱਸਿਆ ਕਿ ਜੀ ਟੀ ਰੋਡ ਦੇ ਉੱਤੇ ਪਿੱਪਲੀ ਨੇੜੇ ਜਦੋਂ ਕੈਰੋ ਦੀ ਕਾਰ ਨੂੰ ਚੌਂ ਜਣਿਆਂ ਨੇ ਘੇਰਾ ਪਾਇਆ ਤਾਂ ਗੋਲੀਆਂ ਚੱਲਣ ਤੋਂ ਪਹਿਲਾਂ ਕੈਰੋ ਨੇ ਉੱਚੀ ਆਵਾਜ਼ ਦੇ ਵਿੱਚ ਸਿਰਫ ਦੋ ਹੀ ਸ਼ਬਦ ਬੋਲੇ ਸਨ, ਸੁੱਚਾ ਤੁਮ। ਚੱਕੀਆਂ ਦੇ ਹਨੇਰੇ ਅਤੇ ਸਲਾਬੇ ਦੇ ਕਾਰਨ ਪਾਸ਼ ਨੂੰ ਜ਼ੁਕਾਮ ਹੋ ਗਿਆ। ਇਸ ਜ਼ੁਕਾਮ ਨੇ ਆਖਰੀ ਸਾਹਾਂ ਤੱਕ ਉਸਦਾ ਪਿੱਛਾ ਨਾ ਛੱਡਿਆ। ਅੰਗਰੇਜ਼ੀ ਦਵਾਈਆਂ ਵੀ ਖਾਂਦਾ ਰਿਹਾ, ਦੇਸੀ ਇਲਾਜ ਵੀ ਹੋਏ ਤੇ ਹੋਮਿਓਪੈਥੀ ਦਵਾਈ ਵੀ ਚੱਲਦੀ ਰਹੀ, ਪਰ ਸਭ ਬੇਕਾਰ। ਜੇਲ੍ਹ ਕੋਠੜੀ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ, ਕਿਉਂਕਿ ਦੋਸਤੋ ਜਿਹੜੀ ਫੰਗਸ ਹੁੰਦੀ ਹੈ ਨਾ ਇਹਨਾਂ ਮੁਲਕਾਂ 'ਚ, ਇਹ ਚੀਜ਼ ਬਹੁਤ ਹੈ। ਸਲਾਬ ਦੇ ਕਾਰਨ ਫੰਗਸ ਹੋ ਜਾਂਦੀ ਹੈ, ਜੇ ਕਿਸੇ ਘਰ ਦੇ ਵਿੱਚ ਇਹ ਪ੍ਰੋਬਲਮ ਆ ਜਾਵੇ ਤਾਂ ਘਰ ਵੀ ਢਹਿ ਢੇਰੀ ਕਰਾਉਣਾ ਪੈ ਜਾਂਦਾ ਹੈ ਤੇ ਉਹਨੂੰ ਮਤਲਬ ਕਿ ਉਸ ਘਰ ਦੇ ਵਿੱਚ ਰਹਿ ਨਹੀਂ ਸਕਦੇ। ਤੁਹਾਨੂੰ ਹੌਲੀ ਹੌਲੀ ਨਜ਼ਲਾ ਜ਼ੁਕਾਮ ਹੁੰਦਾ ਹੈ, ਖੰਘ ਹੁੰਦੀ ਹੈ, ਫੇਫੜਿਆਂ ਤੱਕ ਉਹ ਸਾਰੀ ਚੀਜ਼ ਪਹੁੰਚਣ ਲੱਗ ਜਾਂਦੀ ਹੈ ਤੇ ਹੋਰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ, ਸਿਰ ਦਰਦ ਹੁੰਦਾ, ਅੱਖਾਂ 'ਚੋਂ ਪਾਣੀ ਨਿਕਲਣ ਲੱਗ ਜਾਂਦਾ ਹੈ। ਇਹ ਸਾਰੀਆਂ ਗੰਭੀਰ ਬਿਮਾਰੀਆਂ ਹੁੰਦੀਆਂ ਨੇ ਜੇ ਉਹ ਫੰਗਸ ਤੋਂ ਹੋ ਜਾਵੇ, ਕਿਉਂਕਿ ਸਲਾਬ ਦੇ ਵਿੱਚ ਕਾਫ਼ੀ ਹੁੰਦੀ ਹੈ। ਜੇਲ੍ਹ ਕੋਠੜੀਆਂ ਦੇ ਕਾਰਨ ਉਸਦੀ ਦੂਰ ਦੀ ਨਜ਼ਰ ਕਮਜ਼ੋਰ ਪੈ ਗਈ ਸੀ, ਕਿਉਂਕਿ ਅੱਖਾਂ ਨੂੰ ਕਿੰਨਾ ਕਿੰਨਾ ਦੂਰ ਤੱਕ ਕੁਝ ਦੇਖਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਫਿਰ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜੀਆਂ ਉਹਨੇ ਕਵਿਤਾਵਾਂ ਆਪਣੀਆਂ। ਚੱਕੀ ਦੇ ਵਿੱਚ ਬੰਦ ਪਾਸ਼ ਨੂੰ ਅੰਦਰੋਂ ਕਵਿਤਾਵਾਂ ਧੱਕੇ ਮਾਰਨ ਪਰ ਉਹਨੂੰ ਜਿਹੜੀਆਂ ਉਹਦੀਆਂ ਹੀ ਕਵਿਤਾਵਾਂ ਧੱਕੇ ਮਾਰਨ ਪਰ ਲਿਖਣ ਦੇ ਲਈ ਨਾ ਕੋਈ ਕਾਗਜ਼, ਨਾ ਕੋਈ ਪੈਨ, ਨਾ ਕੋਈ ਪੈਨਸਲ। ਇੱਕ ਵਾਰ ਮੁਲਾਕਾਤ ਦੇ ਉੱਤੇ ਆਏ ਸੱਜਣਾਂ ਨੂੰ ਉਸਨੇ ਕਿਹਾ ਕਿ ਕਿਵੇਂ ਨਾ ਕਿਵੇਂ ਕਰਕੇ ਕਾਗਜ਼ ਤੇ ਪੈਨ ਅੰਦਰ ਪਹੁੰਚਦਾ ਕਰੋ ਤੁਸੀਂ। ਬੜੀ ਅਨੋਖੀ ਤਰਕੀਬ ਲੱਭੀ ਹੈ। ਅਗਲੀ ਮੁਲਾਕਾਤ ਤੇ ਖਾਕੀ ਅਤੇ ਚਿੱਟੇ ਲਿਫਾਫੇ ਦੇ ਵਿੱਚ ਦੋ ਸੰਤਰੇ ਤੇ ਦੋ ਕੇਲੇ ਪਾਏ ਗਏ ਤੇ ਇਉਂ ਹੀ ਕੋਠੜੀ ਦੇ ਵਿੱਚ ਬਹਿ ਕੇ ਲਿਫਾਫਿਆਂ ਵਾਲੇ ਕਾਗਜ਼ ਉੱਪਰ ਸਿੱਕਿਆਂ ਦੇ ਨਾਲ ਪਾਸ਼ ਨੇ ਕਈ ਕਵਿਤਾਵਾਂ ਲਿਖੀਆਂ। ਇਨ੍ਹਾਂ ਦੇ ਵਿੱਚੋਂ ਦੋ ਤਿੰਨ ਅੰਮ੍ਰਿਤਾ ਪ੍ਰੀਤਮ ਦੀ ਨਾਗਮਣੀ ਦੇ ਸਵਰਕਰ ਉੱਪਰ ਜਿਹੜੀਆਂ ਛਪੀਆਂ, ਇਹੀ ਚਾਰ ਕੰਧਾਂ ਦੀ ਵਲਗਨ ਮੇਰਾ ਘਰ ਨਹੀਂ, ਮੇਰੀ ਜਾਨ ਤਾਂ ਅਸਮਾਨ ਦਾ ਟੁਕੜਾ। ਹਾਂ, ਸੱਚ ਕੋਠੜੀ ਦੇ ਵਿੱਚੋਂ ਕਵਿਤਾਵਾਂ ਬਾਹਰ ਕਿਵੇਂ ਭੇਜੀਆਂ? ਉਧਰ ਚਲਦੇ ਆ। ਇਹ ਘਟਨਾ ਵੀ ਖੂਬ ਸੀ। ਪਾਸ਼ ਨੇ ਲਿਫਾਫਿਆਂ ਨੂੰ ਤੀਰੇ ਚੋਰੇ ਕਰਕੇ ਆਪਣੀਆਂ ਅੱਡੀਆਂ ਦੇ ਹੇਠਾਂ ਮੋਟੇ ਮਾਸ ਦੇ ਵਿੱਚ ਪਿੰਨ ਦੇ ਨਾਲ ਟੰਗ ਲਿਆ। ਇਹ ਪਿੰਨਾਂ ਉਸਦੀਆਂ ਬਦਰੀਆਂ ਵਾਲੀਆਂ ਚੱਪਲਾਂ ਦੇ ਵਿੱਚ ਵਿੰਗੀਆਂ ਕਰਕੇ ਪਹਿਲਾਂ ਹੀ ਜੜੀਆਂ ਲੱਗੀਆਂ ਹੋਈਆਂ ਸਨ। ਇਉਂ ਮੁਲਾਕਾਤ ਵੇਲੇ ਉਹ ਕਵਿਤਾਵਾਂ ਵਾਲੇ ਕਾਗਜ਼ ਜੇਲ੍ਹ ਦੇ ਵਿੱਚੋਂ ਜਿਹੜਾ ਸੀ ਬਾਹਰ ਆ ਗਏ ਸੀ। ਪੰਜਾਬ ਦੇ ਵਿੱਚ ਉਨੀ ਦਿਨੀ ਜਦੋਂ ਕਿਧਰੇ ਹੜਤਾਲ ਹੋਣੀ ਤਾਂ ਨਕੋਦਰ ਇਲਾਕੇ ਦੀ ਪੁਲਿਸ ਨੇ ਪਾਸ਼ ਨੂੰ ਘਰੋਂ ਚੱਕ ਕੇ ਲੈ ਜਾਣਾ। ਇੱਕ ਵਾਰ ਦੇਸ਼ ਦੇ ਪੱਧਰ ਦੇ ਉੱਤੇ ਰੇਲਵੇ ਦੀ ਹੜਤਾਲ ਹੋਈ ਤਾਂ ਵੀ ਉਸਨੂੰ ਫੜ ਕੇ ਲੈ ਗਏ। ਪਾਸ਼ ਨੇ ਕਹਿਣਾ, ਫੜ ਫੜਾਉਣ ਦੇ ਮਾਮਲੇ ਦੇ ਵਿੱਚ ਤਾਂ ਪੁਲਿਸ ਮੈਨੂੰ ਐ ਲੈ ਜਾਇਆ ਕਰੋ ਜਿਵੇਂ ਮੈਂ ਕੋਈ 10 ਨੰਬਰੀ ਹੋਵਾਂ, 10 ਨੰਬਰੀਆਂ ਹੋਵਾਂ। ਥਾਣੇ ਦੇ ਵਿੱਚ ਕਦੇ ਇੱਕ ਦਿਨ ਇੱਕ ਰਾਤ ਬਿਤਾਉਣੀ ਪੈ ਜਾਂਦੀ ਤੇ ਕਦੇ 4-5 ਘੰਟੇ ਬਿਤਾ ਕੇ ਹੀ ਛੱਡ ਦਿੱਤਾ ਜਾਂਦਾ। ਇੱਕ ਵਾਰ ਥਾਣੇ ਦੇ ਬੰਦ ਕਮਰੇ ਦੇ ਵਿੱਚ ਉਸਦਾ ਵਾਹ ਜਿਹੜਾ ਸੀ ਕੁਝ ਅਮਲੀਆਂ ਦੇ ਨਾਲ ਪੈ ਗਿਆ। ਕੋਈ ਪਾਈਆ ਭੁੱਕੀ ਦੇ ਕਾਰਨ ਫੜਿਆ ਹੋਇਆ ਸੀ ਤੇ ਕੋਈ ਅੱਧਾ ਤੋਲਾ ਫੀਮ ਰੱਖਣ ਦੇ ਦੋਸ਼ ਚ। ਪਾਸ਼ ਕਹਿੰਦਾ ਹੈ ਕਿ ਮੈਂ ਉਹਨਾਂ ਨੂੰ ਇਕੱਠਿਆਂ ਬਿਠਾ ਕੇ ਮੱਤ ਦੇਣ ਲੱਗ ਪਿਆ, ਸਮਝਾਉਣ ਲੱਗ ਗਿਆ, ਜਾਣੀ ਵੀ ਕਿਹੜੇ ਕੰਮੇ ਪਏ ਹੋ ਤੁਸੀਂ, ਐਵੇਂ ਕਿਉਂ ਜਲੀਲ ਹੁੰਦੇ ਫਿਰਨੇ ਹੋ? ਭੁੱਕੀ ਤੇ ਫੀਮ ਦੀ ਖਾਤਰ ਤੁਸੀਂ ਕਦੇ ਕਿਸੇ ਦੇ ਕਦੇ ਕਿਸੇ ਦੇ ਜਿਹੜਾ ਖੇਤੋਂ ਚੀਜ਼ਾਂ ਚੱਕ ਕੇ ਵੇਚਦੇ ਹੋ, ਕਦੇ ਘਰੋਂ ਹੀ ਚੋਰੀ ਕਰ ਲੈਂਦੇ ਹੋ। ਛੱਡੋ ਇਹ ਨਸ਼ੇ, ਦੇਖ ਲਓ ਅੱਜ ਕਿੰਨਾ ਚਿਰ ਹੋ ਗਿਆ ਮੁਲਕ ਨੂੰ ਆਜ਼ਾਦ ਹੋਏ ਤੇ 50 ਦਾ ਉਹਨਾਂ ਦਾ ਪਾਸ਼, ਉਹਨਾਂ ਦਾ ਬਰਥ ਹੈ, ਤੇ ਉਹਨਾਂ ਸਮਿਆਂ ਤੋਂ ਹੀ ਦੇਖ ਲਓ ਉਹ ਵੀ ਨਸ਼ਿਆਂ ਦੀ ਗੱਲ ਕਰਦੇ ਆ। ਘੱਟੋ ਘੱਟ 60-70 ਦੇ ਸਮੇਂ ਦੇ ਵਿੱਚ ਤਾਂ ਗੱਲ ਕਰਨ ਲੱਗੇ ਹੀ ਹੋਣਗੇ। ਤਾਂ ਉਸ ਤੋਂ ਸਮੇਂ ਤੋਂ ਲੈ ਕੇ ਦੇਖ ਲਓ ਨਸ਼ਿਆਂ ਦੀ ਜਿਹੜੀ ਹੈ ਇਹ ਫੰਦਾ ਜਿਹੜਾ ਸਾਡੇ ਗਲੇ ਦੇ ਵਿੱਚ ਅੱਜ ਤੱਕ ਪਿਆ ਹੋਇਆ। ਅੱਗੋ ਇੱਕ ਅਮਲੀ ਨੇ ਦਲੀਲ ਦਿੱਤੀ, ਦਲੀਲ ਦਿੰਦਾ ਹੈ ਨਾਲ ਕਹਿੰਦਾ ਜਵਾਬ ਦੇ ਕੇ ਪਾਸ਼ ਨੂੰ ਚੁੱਪ ਕਰਵਾ ਤਾ ਤੇ ਕਹਿਣ ਲੱਗਿਆ, ਪਾਸ਼ ਸਿਆਂ, ਜਿਹੜੇ ਅਮਲੀਆਂ ਦੀ ਤੂੰ ਗੱਲ ਕਰਦਾ ਅਸੀਂ ਉਹਨਾਂ ਦੇ ਵਿੱਚੋਂ ਨਹੀਂ, ਜਿਹੜੇ ਇਨਸਾਨ ਅਮਲੀ ਹੁੰਦੇ ਹੈ। ਅੱਛਾ, ਅਮਲੀ ਵੀ ਇਨਸਾਨ ਹੁੰਦੇ ਆ ਜੀ? ਕਹਿੰਦਾ ਜਿਹੜੇ ਇਨਸਾਨ ਅਮਲੀ ਹੁੰਦੇ ਆ ਉਹ ਪਹਿਲੋਂ ਕਿਰਤ ਕਰਦੇ ਆ ਤੇ ਪਾਸ਼ ਅਸੀਂ ਤਾਂ ਇਨਸਾਨ ਅਮਲੀ ਆ, ਸਾਨੂੰ ਦੁੱਕੀ ਤਿੱਕੀ ਨਾ ਸਮਝੀ। ਕਹਿੰਦਾ ਜਦੋਂ ਸਲਾਖਾਂ ਦੀ ਥਾਂ ਕੁਰਸੀ ਦੇ ਉੱਤੇ ਬਿਠਾਇਆ ਗਿਆ ਫਿਰ ਉਹਨੂੰ ਪਾਸ਼ ਨੂੰ, ਤੇ ਪਾਸ਼ ਨੂੰ ਫਿਰ ਇੱਕ ਵਾਰ ਨਕੋਦਰ ਪੁਲਿਸ ਫੜ ਕੇ ਲੈ ਗਈ, ਫੜ ਲਿਆਈ। ਪਰ ਐਤਕੀ ਅੰਦਰ ਬੰਦ ਕਰਨ ਦੀ ਬਜਾਏ ਥਾਣੇਦਾਰ ਨੇ ਆਪਣੇ ਕੋਲ ਕੁਰਸੀ ਦੇ ਉੱਤੇ ਉਹਨੂੰ ਬਿਠਾ ਲਿਆ ਤੇ ਪਾਸ਼ ਹੈਰਾਨ ਪਰੇਸ਼ਾਨ, ਚਾਹ ਮੰਗਵਾ ਲਈ ਉਹਦੇ ਲਈ ਵੀ। ਗੱਲਾਂ ਗੱਲਾਂ ਦੇ ਵਿੱਚ ਪਤਾ ਲੱਗਿਆ ਕਿ ਥਾਣੇਦਾਰ ਸਾਹਿਤਕ ਮਸ ਵਾਲਾ ਬੰਦਾ ਹੈ, ਯਾਨੀ ਕਿ ਉਹਨੂੰ ਕਵਿਤਾਵਾਂ ਜਾਂ ਕਾਵਿ ਪਸੰਦ ਹੈ, ਸਾਹਿਤਕ ਮਾਨਸਿਕਤਾ ਵਾਲਾ ਹੈ। ਥਾਣੇਦਾਰ ਨੂੰ ਕਵਿਤਾ ਲਿਖਣ ਦਾ ਸ਼ੌਂਕ ਵੀ ਸੀ ਤੇ ਪਾਸ਼ ਝੱਟ ਦੇਣੀ ਸਰੋਤਾ ਬਣ ਗਿਆ ਤੇ ਕਹਿਣ ਲੱਗਿਆ, ਸੁਣਾਓ ਜੀ ਜਨਾਬ, ਫਿਰ ਕਵਿਤਾਵਾਂ। ਤੇ ਦਰਜ ਦਰਾਜ ਦੇ ਵਿੱਚੋਂ ਉਹਨੇ ਡਾਇਰੀ ਕੱਢ ਕੇ ਥਾਣੇਦਾਰ ਨੇ ਕਵਿਤਾ ਪਾਠ ਸ਼ੁਰੂ ਕਰ ਦਿੱਤਾ। ਕਹਿੰਦਾ ਕਿ ਹਾਏ ਨੀ ਸੱਜਣੀ, ਹਾਏ ਨੀ ਸੱਜਣੀ, ਤੇਰੀ ਯਾਦ ਆਉਂਦੀ ਹੈ, ਕਿਵੇਂ ਦੱਸਾਂ ਕਿੰਨੀ ਤੇਰੀ ਯਾਦ ਆਉਂਦੀ ਹੈ, ਯਾਦ ਤੇਰੀ ਮੈਨੂੰ ਬੜਾ ਹੀ ਤੜਫਾਉਂਦੀ ਹੈ। ਬਸ ਇਦਾਂ ਦੀਆਂ ਕਈ ਹੋਰ ਕਵਿਤਾਵਾਂ ਥਾਣੇਦਾਰ ਤੋਂ ਸੁਣੀਆਂ। ਪਾਸ਼ ਮਿੱਤ ਕੇ ਦਾਦ ਦੇਈ ਜਾਵੇ, ਕਿਆ ਬਾਤ ਜਨਾਬ, ਕਿਆ ਬਾਤ ਹੈ, ਖਿੱਚ ਕੇ ਰੱਖੋ ਤੇ ਕਵਿਤਾ ਇੱਕ ਵਾਰ ਫਿਰ ਸੁਣਾਓ। ਆਏ ਹਾਏ, ਆਏ ਹਾਏ, ਕਹਿੰਦਾ ਥਾਣੇਦਾਰ। ਥਾਣੇਦਾਰ ਕਵਿਤਾਵਾਂ ਸੁਣਾ ਕੇ ਤੇ ਮਨਾ ਮੁਹੀ ਦਾਦ ਲੈ ਕੇ ਬਾਗੋ ਬਾਗ ਹੋ ਗਿਆ। ਪਾਸ਼ ਨੂੰ ਥਾਣੇਦਾਰ ਨੇ ਮੱਤ ਦਿੱਤੀ, ਕਹਿਣ ਲੱਗਿਆ, ਤੁਸੀਂ ਲੋਕ ਵੀ ਏਦਾਂ ਦੀ ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਤੁਸੀਂ ਐਵੇਂ ਪੁਲਿਸ ਤੋਂ ਕੁੱਟ ਖਾਈ ਜਾਂਦੇ ਹੋ, ਐਵੇਂ ਜਵਾਨੀਆਂ ਰੋਲਦੇ ਫਿਰਦੇ ਹੋ, ਸਾਡੇ ਵਰਗੀ ਕਵਿਤਾ ਲਿਖਿਆ ਕਰੋ, ਪਾਸ਼ ਨੂੰ ਉਹ ਕਹਿੰਦਾ ਹੈ। ਜੀ ਦੋਸਤੋ, ਇਹ ਹੈ ਜੀ ਤੇ ਪਾਸ਼ ਉਹਨਾਂ ਦੀ ਕਵਿਤਾ ਆਖਰ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਹਾਂ ਕੀ ਲਿਖਦਾ ਹੈ ਉਹ। ਤੇ ਕਹਿੰਦਾ ਹੈ, ਸਭ ਤੋਂ ਖਤਰਨਾਕ ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਬੈਠੇ ਸੁੱਤਿਆਂ ਫੜੇ ਜਾਣਾ ਬੁਰਾ ਤਾਂ ਹੈ, ਡਰੂ ਜਿਹੀ ਚੁੱਪ ਦੇ ਵਿੱਚ ਮੜੇ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਕਪਟ ਦੇ ਸ਼ੋਰ ਦੇ ਵਿੱਚ ਸਹੀ ਹੁੰਦਿਆਂ ਵੀ ਦੱਬ ਜਾਣਾ ਬੁਰਾ ਤਾਂ ਹੈ, ਕਿਸੇ ਜੁਗਨੂੰ ਦੀ ਲੋਹ ਦੇ ਵਿੱਚ ਪੜਨ ਲੱਗ ਜਾਣਾ ਬੁਰਾ ਤਾਂ ਹੈ, ਸਭ ਤੋਂ ਖਤਰਨਾਕ ਨਹੀਂ ਹੁੰਦਾ, ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਦੇ ਨਾਲ ਭਰ ਜਾਣਾ, ਨਾ ਹੋਣਾ ਤੜਪਦਾ ਸਭ ਸਹਿਣ ਕਰ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਤੇ ਕੰਮ ਤੋਂ ਘਰ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸਭ ਤੋਂ ਖਤਰਨਾਕ ਉਹ ਕੜੀ ਹੁੰਦੀ ਹੈ ਤੁਹਾਡੇ ਗੁੱਟ ਤੇ ਚਲਦੀ ਹੋਈ ਵੀ, ਜੋ ਤੁਹਾਡੀ ਨਜ਼ਰ ਦੇ ਲਈ ਖੜੀ ਹੁੰਦੀ ਹੈ। ਸਭ ਤੋਂ ਖਤਰਨਾਕ ਉਹ ਅੱਖ ਹੁੰਦੀ ਹੈ ਜੋ ਸਭ ਦੇਖਦੀ ਹੋਈ ਵੀ ਠੰਡੀ ਝੱਕ ਹੁੰਦੀ ਹੈ, ਜਿਸ ਦੀ ਨਜ਼ਰ ਦੁਨੀਆਂ ਨੂੰ ਮੁਹੱਬਤ ਦੇ ਨਾਲ ਚੁੰਮਣਾ ਭੁੱਲ ਜਾਂਦੀ ਹੈ। ਜੋ ਚੀਜ਼ਾਂ ਵਿੱਚੋਂ ਉੱਠਦੀ ਅੰਨੇਪਨ ਦੀ ਭਾਫ ਉੱਤੇ ਡੁੱਲ ਜਾਂਦੀ ਹੈ, ਜੋ ਨਿੱਤ ਦਿਸਦੇ ਦੀ ਸਧਾਰਨਤਾ ਨੂੰ ਪੀਂਦੀ ਹੋਈ ਇੱਕ ਮਤਕਹੀਨ ਦੁਹਰਾਓ ਦੇ ਗਦੀ ਗੇੜ ਦੇ ਵਿੱਚ ਹੀ ਰੁਲ ਜਾਂਦੀ ਹੈ। ਸਭ ਤੋਂ ਖਤਰਨਾਕ ਉਹ ਚੰਨ ਹੁੰਦਾ ਹੈ ਜੋ ਹਰ ਕਤਲ ਕਾਂਡ ਦੇ ਬਾਅਦ ਸੁੰਨ ਹੋਏ ਵਿਹੜਿਆਂ ਦੇ ਵਿੱਚ ਚੜ੍ਹਦਾ ਹੈ, ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ। ਸਭ ਤੋਂ ਖਤਰਨਾਕ ਉਹ ਗੀਤ ਹੁੰਦਾ ਹੈ ਤੁਹਾਡੇ ਕੰਨਾਂ ਤੱਕ ਪਹੁੰਚਣ ਦੇ ਲਈ, ਜਿਹੜਾ ਕੀਰਨਾ ਉਲੰਘਦਾ ਹੈ ਤੇ ਡਰੇ ਹੋਏ ਲੋਕਾਂ ਦੇ ਬਾਰ ਮੂਹਰੇ, ਜਾਣੀ ਕਿ ਦਰਵਾਜ਼ੇ ਮੂਹਰੇ, ਜੋ ਵੈਲੀ ਦੀ ਖੰਘ ਖੰਘਦਾ ਹੈ। ਸਭ ਤੋਂ ਖਤਰਨਾਕ ਉਹ ਰਾਤ ਹੁੰਦੀ ਹੈ ਜੋ ਪੈਂਦੀ ਹੈ ਜਿਉਂਦੀ ਰੂਹ ਦੀਆਂ ਆਕਾਸ਼ਾਂ ਤੇ, ਜਿਹਦੇ ਵਿੱਚ ਸਿਰਫ ਉੱਲੂ ਬੋਲਦੇ ਗਿੱਦੜ ਹਵਾਕਦੇ ਹੈ, ਚਿਪਟ ਜਾਂਦੇ ਸਦੀਵੀ ਨੇਰ ਬੰਦ ਬੋਹਾਂ ਝੁਗਾਠਾਂ ਤੇ। ਸਭ ਤੋਂ ਖਤਰਨਾਕ ਉਹ ਦਿਸ਼ਾ ਹੁੰਦੀ ਹੈ ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ ਤੇ ਉਸਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ ਤੁਹਾਡੇ ਜਿਸਮ ਦੇ ਪੂਰਬ ਦੇ ਵਿੱਚ ਖੁੱਭ ਜਾਵੇ। ਕਿਰਤ ਦੀ ਲੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਪੁਲਿਸ ਦੀ ਕੁੱਟ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ, ਗਦਾਰੀ ਲੋਭ ਦੀ ਮੁੱਠ ਸਭ ਤੋਂ ਖਤਰਨਾਕ ਨਹੀਂ ਹੁੰਦੀ। ਖਤਰਨਾਕ ਸਭ ਤੋਂ ਹੁੰਦਾ ਹੈ ਸੁਪਨਿਆਂ ਦਾ ਮਰ ਜਾਣਾ। ਜੀ ਦੋਸਤੋ, ਇਹ ਹੈ ਜੀ ਬਾਕਮਾਲ ਸ਼ਾਇਰ, ਤੇ ਬਾਕਮਾਲ ਆਪਣੇ ਸਮੇਂ ਦੇ ਵਿੱਚ ਜੋ ਚਾਹੇ ਉਹ ਕੌਮ ਦੇ ਲਈ ਕਹਿ ਲਓ, ਚਾਹੇ ਦੇਸ਼ ਦੇ ਲਈ ਕਹਿ ਲਓ, ਸੂਬੇ ਲਈ ਕਹਿ ਲਓ, ਬੁਲੰਦੀਆਂ ਨੂੰ ਛੋਏ, ਆਪਣੇ ਕਾਮ ਆਪਣੇ ਕੰਮ ਜਿਹੜੇ ਨੇ ਉਹਨਾਂ ਨੇ ਕੀਤੇ ਛੋਟੀ ਉਮਰ ਦੇ ਵਿੱਚ ਹੀ। ਤੇ ਇਹ ਸੀ ਜੀ ਦੋਸਤੋ ਗੱਲਬਾਤ ਪਾਸ਼, ਉਹਨਾਂ ਨੂੰ ਯਾਦ ਕਰਦੇ ਹੋਏ ਅੱਜ ਦੇ ਸਮੇਂ ਦੇ ਵਿੱਚ, ਅੱਜ ਉਹਨਾਂ ਦਾ ਬਰਥ ਜਿਹੜਾ ਹੋਇਆ ਸੀ 9 ਸਤੰਬਰ 1950 ਨੂੰ ਜਨਮ ਦਿਨ, ਤੇ ਉਹਨਾਂ ਨੂੰ ਮੁਬਾਰਕਬਾਦ ਹੈ। ਪਾਸ਼ ਦੀ ਨਜ਼ਰ ਦੇ ਵਿੱਚ ਬੰਦ ਕੋਠੜੀ ਦੀ ਜ਼ਿੰਦਗੀ ਕਿਵੇਂ ਦੀ ਸੀ ਤੇ ਉਹਨਾਂ ਨੇ ਜੇਲ੍ਹ ਦੇ ਵਿੱਚੋਂ ਕਿਵੇਂ ਬਾਹਰ ਭੇਜਿਆ ਸੀ ਕਵਿਤਾਵਾਂ ਨੂੰ। ਬਾਕਮਾਲ ਗੀਤਕਾਰ ਸੰਧੂ ਸਾਹਿਬ, ਸ਼ਮਸ਼ੇਰ ਸੰਧੂ ਹੁਣਾਂ ਦੀ ਲਿਖਤ ਦੇ ਵਿੱਚ ਤੁਹਾਡੇ ਨਾਲ ਸਾਂਝ ਪਾਈ ਹੈ। ਤੇ ਲੋ ਦੋਸਤੋ, ਇਸ ਦੇ ਨਾਲ ਹੀ ਸਮਾਪਤੀ ਵੱਲ ਨੂੰ ਵੱਧਦੇ ਹਾਂ। ਤੁਹਾਡੇ ਕੋਲ ਸੁਨੇਹੇ ਨੇ, ਉਹਨਾਂ ਦੀ ਸਾਰ ਲੈਂਦੇ ਹਾਂ ਤੇ ਉਸ ਤੋਂ ਬਾਅਦ ਫਿਰ ਆਪਾਂ ਆਗਿਆ ਲੈਂਦੇ ਹਾਂ। ਤੇ ਬਹੁਤ ਸਾਰੇ ਤੁਹਾਡੇ ਸੁਨੇਹੇ ਨੇ, ਉਹਨਾਂ ਦਾ ਸਵਾਗਤ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾ ਸੁਨੇਹਾ ਆਇਆ ਸੀ ਮੁਹੰਮਦ ਜੀ ਦਾ, ਸਤਿ ਸ਼੍ਰੀ ਅਕਾਲ ਜੀ, ਤੇ ਸੋਹਣੀ ਸ਼ੁਰੂਆਤ ਹੋਈ ਹੈ ਕਹਿੰਦੇ, ਤੇ ਸ਼ੁਕਰੀਆ ਜੀ। ਤੇ ਦੁਆਬਾ ਰੇਡੀਓ ਲਾਈਵ, ਖੂਬਸੂਰਤ ਲਾਈਵ, ਸਾਰੇ ਰੰਗ ਦੁਆਬਾ ਰੇਡੀਓ ਲਈ, ਦੁਆਬਾ ਰੇਡੀਓ ਲਾਈਵ ਕੇ ਸੰਗ ਕਹਿੰਦੇ। ਰਾਜਨ ਸੈਣੀ ਸਾਹਿਬ ਲਾਈਕ ਨੰਬਰ 2 ਕਹਿੰਦੇ ਆ ਜੀ, ਤੇ ਨਾਲ ਲਿਖਦੇ ਨੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਸਮੂਹਿਕ ਰੂਪ ਦੇ ਵਿੱਚ। ਤੇ ਮੁਹੰਮਦ ਜੀ ਨੇ ਸਤਿ ਸ਼੍ਰੀ ਅਕਾਲ ਭੇਜੀ ਆ ਰਾਜਨ ਜੀ ਨੂੰ। ਦਵਿੰਦਰ ਭਾਰਤ ਜੀ ਨੇ UAE ਤੋਂ ਸਤਿ ਸ਼੍ਰੀ ਅਕਾਲ ਭੇਜੀ ਆ। ਮੁਹੰਮਦ ਜੀ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ, ਆਪਣੇ ਸੋਰੀ ਮਾਨ ਸਿੰਘ ਸੈਣੀ ਸਾਹਿਬ ਲਿਖਦੇ ਨੇ ਫਿਨਲੈਂਡ ਤੋਂ, ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸੁਣਨ ਵਾਲਿਆਂ ਨੂੰ, ਸਭ ਨੂੰ ਜੀ, ਦੋਸਤਾਂ ਨੂੰ। ਤੇ ਰਾਜਨ ਜੀ ਕਹਿੰਦੇ ਮੁਹੰਮਦ ਬਖਸ਼ੀ ਜੀ ਅਦਾਬ ਵੱਡੇ ਵੀਰ ਜੀ, ਤੇ ਮੁਹੰਮਦ ਜੀ ਨੇ ਵੀ ਵਾਪਸ ਸਲਾਮ ਭੇਜਿਆ ਜੀ। ਤੇ ਔਜਲਾ ਸਾਹਿਬ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਆ ਤੇ ਸਪੋਰਟ ਵੀ ਕਰਦੇ ਆ। ਤੇ ਜਮਹੂਰੀ ਜਮਹੂਰੀ ਲਿਖਿਆ ਉਹਨਾਂ ਨੇ, ਤੇ ਅੱਛਾ ਜੀ ਮੈਂ ਜਮਹੂਰੀ ਕਹਿ ਗਿਆ ਹੋਣਾ ਸ਼ਾਇਦ ਸ਼ੋਰਟ ਦੇ ਵਿੱਚ, ਜਮਹੂਰੀ ਕਹਿਣਾ ਜੀ। ਸ਼ੁਕਰੀਆ ਔਜਲਾ ਸਾਹਿਬ ਦਰੁਸਤ ਕਰਨ ਲਈ। ਤੇ ਮੁਹੰਮਦ ਜੀ ਕਹਿੰਦੇ ਆ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਸਿਕੰਦਰ ਜੀ। ਤੇ ਔਜਲਾ ਸਾਹਿਬ ਕਹਿੰਦੇ ਆ ਲੱਗਦਾ ਅੰਦੋਲਨ ਧਰਨੇ ਹਰ ਬਲਾਕ ਦੇ ਵਿੱਚ ਲੱਗੇ ਹੋਏ ਨੇ ਤੇ ਪੰਜਾਬ ਦੇ ਵਿੱਚ, ਤੇ ਇੱਕੋ ਇੱਕ ਸੂਬਾ ਜਿੱਥੇ ਹਰ ਤਰ੍ਹਾਂ ਦੀ ਜਥੇਬੰਦੀ ਹੈ, ਸ਼ਾਇਦ ਇਹ ਵੀ ਇੱਕ ਕੰਮ ਹੈ ਸਾਡੇ ਲੋਕਾਂ ਲਈ। ਰਾਜਨ ਜੀ ਮੇਰੇ ਇਸ ਕਮੈਂਟ ਤੇ ਉੱਤੇ ਕਹਿੰਦੇ ਧਿਆਨ ਦਿਓ ਵੀਰ ਜੀ। ਤੇ ਬਲਵੀਰ ਸਿੰਘ ਸੈਣੀ ਸਾਹਿਬ ਠੰਡੀਆਂ ਹਵਾਵਾਂ ਫਿਜਾਵਾਂ ਚੋਂ ਕੈਲੇ ਆਪਣੇ ਕੈਲਗਰੀ ਤੋਂ ਭੁਪਿੰਦਰ ਭਾਰਤ ਜੀ ਤੇ ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ਼੍ਰੀ ਅਕਾਲ ਭੇਜਦੇ ਆ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰੇ, ਉਹ ਕਹਿੰਦੇ ਆ ਜੀ ਇੰਡੀਆ ਤੋਂ ਸਤਨਾਮ ਸਿੰਘ ਜਾਣੀਆਂ ਚਾਲ ਜੀ ਸਤਿ ਸ਼੍ਰੀ ਅਕਾਲ ਭੇਜਦੇ ਸਭ ਨੂੰ ਜੀ। ਤੇ ਗੁਲਾਬ ਦੇ ਫੁੱਲ ਭੇਜਿਆ ਤੇ ਸੁਣ ਰਹੇ ਹਾਂ। ਕਹਿੰਦੇ ਜਸਵਿੰਦਰ ਕੌਰ ਜੀ ਆਪਣੇ ਮਲੇਰਕੋਟਲਾ ਤੋਂ, ਜੱਸੀ ਜੀ ਸਤਿ ਸ਼੍ਰੀ ਅਕਾਲ, ਭੁਪਿੰਦਰ ਜੀ ਤੇ ਰਾਜਨ ਵੀਰ ਜੀ ਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ, ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸ਼ੁਕਰੀਆ ਜੀ। ਕਹਿੰਦੇ ਮੁਹੰਮਦ ਜੀ, ਜਾਣੀਆਂ ਚਾਲ ਜੀ ਲਿਖਦੇ ਆ, ਭਾਰਜਵੀਰ ਸੈਣੀ ਸਾਹਿਬ ਇਸ ਸਭ ਦੇ ਲਈ ਉਹੀ ਤੂਤਾਂ ਵਾਲੇ ਖੂਹ ਨਾਵਲ ਦਾ ਜਿਹੜਾ ਸੇਠ ਹੈ, ਧੰਨੇ ਸ਼ਾਹ ਹੀ ਕਹਿੰਦੇ ਸਾਰਾ ਕੁਝ ਕਰਵਾ ਰਿਹਾ ਹੈ ਜੀ। ਕਿਆ ਬਾਤ ਹੈ ਜੀ। ਤੇ ਇਸੇ ਤਰ੍ਹਾਂ ਔਜਲਾ ਸਾਹਿਬ ਕਹਿੰਦੇ ਇਹੋ ਜਿਹੇ ਕੰਮਾਂ ਨੂੰ ਤਾਂ ਮਾਹਰ ਨੇ ਇਹ। ਜਾਣੀਆਂ ਚਾਲ ਜੀ ਕਹਿੰਦੇ ਸੈਣੀ ਸਾਹਿਬ ਵਧਾਈਆਂ ਜੀ, ਤੁਹਾਡੇ ਆ ਗਈ ਤੇ ਸਾਡੇ ਚਲੇ ਗਈ, ਜਾਣੀ ਕਿ ਬਿਜਲੀ ਚਲੇ ਗਈ ਜੀ, ਬੱਤੀ ਚਲੇ ਗਈ ਜੀ। ਔਜਲਾ ਸਾਹਿਬ ਕਹਿੰਦੇ ਜਾਣੀਆਂ ਚਾਲ ਜੀ ਇੱਕ ਟਾਈਮ ਦੇ ਉੱਤੇ ਇੱਕੋ ਜਗ੍ਹਾ ਤੇ ਉੱਤੇ ਆ ਸਕਦੀ ਹੈ ਜੀ, ਅਗਲਿਆਂ ਦੀ ਮਜਬੂਰੀ ਹੈ ਜੀ। ਹਰਵਿੰਦਰ ਜੋਹਲ ਭੈਣ ਜੀ US ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ। ਤੇ ਮੁਕੱਦਰ ਸੋਰੀ ਆਪਣੇ ਔਜਲਾ ਸਾਹਿਬ ਕਹਿੰਦੇ ਇਹ ਸ਼ੈਟਰ ਚਲਾਉਣ ਵਾਲੇ ਕੌਣ ਨੇ ਜੀ? ਸ਼ੈਟਰ ਸਮਝ ਨਹੀਂ ਲੱਗੀ ਕਿ ਕਹਿਣਾ ਚਾਹੁੰਦੇ ਆ। ਮੁਹੰਮਦ ਜੀ ਕਹਿੰਦੇ ਆ ਖੂਬਸੂਰਤ ਸੌਂਗ ਜੀ, ਸ਼ੁਕਰੀਆ ਜੀ। ਤੇ ਆਪਣੇ ਮਨਦੀਪ ਜੱਸੀ ਬਾਈ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜਨਾਬ ਜੀ ਹੋ। ਤੇ ਰਾਜਨ ਸਰ ਜੀ, ਭਾਰਤ ਸਾਹਿਬ ਜੀ ਜੀਆਂ ਨੂੰ ਜੀ, ਮਨਦੀਪ ਜੱਸੀ ਜੀ ਬਾਈ ਜੀ। ਤੇ ਮੁਹੰਮਦ ਜੀ ਕਹਿੰਦੇ ਆ ਪਾਸ਼ ਜੀ ਦਾ ਕਲਾਮ ਬਾ ਕਮਾਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਇੰਟਰਸਟਿੰਗ ਨਿਊਜ਼ ਐਂਡ ਵਿਊਜ਼ ਜੀ, ਸ਼ੁਕਰੀਆ ਜੀ। ਗੁਰੀਮਾਨ ਬਾਈ ਜੀ ਆਖਰ 'ਚ ਜੁੜੇ ਆ ਸਾਰੇ, ਕਹਿੰਦੇ ਵੱਡੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਤੇ ਮੁਹੰਮਦ ਜੀ, ਰਾਜਨ ਜੀ, ਮਨਦੀਪ ਜੱਸੀ ਜੀ, ਸਿਕੰਦਰ ਔਜਲਾ ਜੀ, ਹਰਵਿੰਦਰ ਜੋਹਲ ਭੈਣ ਜੀ, ਸਤਨਾਮ ਸਿੰਘ ਜਾਣੀਆਂ ਚਾਲ ਜੀ, ਮੁਕੱਦਰ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਬਲਵੀਰ ਸਿੰਘ ਸੈਣੀ ਜੀ ਨੂੰ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਵੀਰ ਗੁਰੀ ਜੀ। ਤੇ ਗੁਰੀਮਾਨ ਜੀ ਕਹਿੰਦੇ ਬਾਈ ਪਾਸ਼ ਦੀ ਕਲਮ ਤਿੱਖੀ ਬੜੀ ਸੀ ਜੀ। ਬਿਲਕੁਲ ਜੀ, ਤਿੱਖੀ ਤੇ ਡੂੰਘੀ ਜੀ, ਅੱਜ ਵੀ ਉਹ ਹਾਲਾਤਾਂ ਦੇ ਉੱਤੇ ਢੁੱਕਦੀ ਹੈ। ਅੱਗੇ ਕਹਿੰਦੇ ਨੇ ਬਹੁਤਿਆਂ ਨੂੰ ਪਾਸ਼ ਦੀ ਕਲਮ ਤੋਂ ਡਰ ਲੱਗਦਾ ਸੀ ਜੀ, ਕਹਿੰਦੇ ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਗ੍ਰੇਟ ਪੋਇਟ ਐਂਡ ਗ੍ਰੇਟ ਪੋਇਟਰੀ, ਸ਼ੁਕਰੀਆ ਜੀ। ਲਓ ਦੋਸਤੋ, ਇਹ ਸੀ ਤੁਹਾਡੇ ਸੁਨੇਹੇ, ਦੋਸਤਾਂ ਦੇ ਮਿੱਤਰ ਜਿਹੜੇ ਮੇਰੇ ਤੱਕ ਪਹੁੰਚੇ ਹੈ, ਤੇ ਗੱਲਾਂ ਬਾਤਾਂ। ਤੇ ਇਸ ਦੇ ਨਾਲ ਹੀ ਫਿਰ ਆਪਾਂ ਆਗਿਆ ਵੱਲ ਨੂੰ ਵੱਧਦੇ ਹਾਂ ਤੇ ਕਿਸੇ ਦਿਨ ਪਲੈਟੋ ਦੀ ਵੀ ਗੱਲ ਤੁਹਾਨੂੰ ਸੁਣਾਵਾਂਗੇ, ਪਲੈਟੋ ਦੀ ਗੁਫਾ ਤੋਂ ਡਿਜੀਟਲ ਯੁੱਗ ਤੱਕ ਦਾ ਸਫ਼ਰ ਤੈਅ ਕਰਾਂਗੇ ਤੇ ਹੋਰ ਗੱਲਾਂ ਬਾਤਾਂ। ਇਨਸਾਨ ਕਹਿੰਦਾ ਵੈਸੇ ਅਸੀਂ ਉਹਨਾਂ ਚੀਜ਼ਾਂ ਤੋਂ, ਬਹੁਤ ਸਾਰੀਆਂ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਤੋਂ ਆਪਾਂ ਡਰਦੇ ਹਾਂ, ਪਰ ਉਹਨਾਂ ਤੋਂ ਡਰਨ ਦੀ ਜ਼ਰੂਰਤ ਨਹੀਂ ਹੁੰਦੀ। ਤੇ ਇਸੇ ਤਰ੍ਹਾਂ ਕਈ ਵਾਰੀ ਵੱਡੇ ਵੱਡੇ ਲੋਕ ਕਹਿੰਦੇ ਆ ਕਿ ਅਸੀਂ ਦੁਨੀਆਂ ਦੇ ਉੱਤੇ ਰਾਜ ਕਰ ਰਹੇ ਹਾਂ, ਪਰ ਅਜਿਹਾ ਅਸਲ ਦੇ ਵਿੱਚ ਸੱਚਾਈ ਨਹੀਂ ਹੈ। ਕਿਸੇ ਦਿਨ ਜ਼ਰੂਰ ਇਹਦੀ ਸਾਂਝ ਪਾਵਾਂਗੇ, ਕਿਉਂਕਿ ਧਰਤੀ ਦੀ ਜਿਹੜੀ ਉੱਪਰਲੀ ਸਤਹ ਹੈ, ਪਰਤ ਹੈ, ਉਹਦੇ ਵਿੱਚ ਘੁੰਮਣ ਵਾਲਾ ਜਿਹੜਾ ਇੱਕ ਡੈਵਲ ਵਰਮ ਹੈ, ਉਹਦੀ ਬਾਤ ਪਾਵਾਂਗੇ, ਸੁਣਾਵਾਂਗੇ ਤੁਹਾਨੂੰ ਕਿੱਦਾਂ ਉਹ ਤੜਸੱਲੀ ਮਚਾਉਂਦਾ ਹੈ, ਪੂਰਾ ਰਾਜ ਕਰਦਾ ਹੈ ਦੁਨੀਆਂ ਦੇ ਉੱਤੇ, ਤੇ ਪਰ ਉਹਨੂੰ ਪਛਾਣਿਆ ਨਹੀਂ ਜਾਂਦਾ, ਜਾਂ ਉਹਦੀ ਹੋਂਦ ਜਿਹੜੀ ਹੈ ਸਾਨੂੰ ਪਤਾ ਨਹੀਂ ਅਜੇ ਤਾਈਂ। ਸਿਰਫ 0.8 ਮਿਲੀ ਦਾ ਹੈ, ਮਿਲੀਮੀਟਰ ਦਾ, 1.3 ਕਿਲੋਮੀਟਰ ਜਿਹੜਾ ਡੂੰਘੇ ਡੂੰਘਾਈ ਦੇ ਵਿੱਚ, ਗਹਿਰਾਈ ਦੇ ਵਿੱਚ ਉਹ ਜਿਉਂਦਾ ਹੈ, ਤੇ ਉਸਦਾ ਜ਼ਿਕਰ ਕਰਾਂਗੇ ਕਿਸੇ ਦਿਨ, ਇਹਨੂੰ ਅਜੇ ਰਾਜ ਹੀ ਰਹਿਣ ਦਿੰਦੇ ਹਾਂ। ਤੇ ਲੋ ਦੋਸਤੋ, ਵੱਧ ਘੱਟ ਬੋਲੇ ਗੁਸਤਾਖੀ ਮਾਫ਼, ਕੱਲ੍ਹ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ, ਤੇ ਕੱਲ੍ਹ ਨੂੰ ਸਮਰਜੀਤ ਸਿੰਘ ਸ਼ੰਮੀ ਹੋਣਾ ਦੇ ਨਾਲ ਗੱਲਬਾਤ ਕਰਾਂਗੇ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ਼ ਜੀ। ਤੇ ਕੱਲ੍ਹ ਨੂੰ ਵਿਸ਼ਾ ਕੋਈ ਨਾ ਕੋਈ ਲੈ ਕੇ ਆਵਾਂਗੇ ਜ਼ਰੂਰ, ਤੇ ਗੱਲਬਾਤ ਉਹਦੇ ਉੱਤੇ ਕਰਾਂਗੇ। ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਤੇ ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਤੇ ਔਜਲਾ ਸਾਹਿਬ ਆਪਣੇ ਨਾਲ ਜੁੜੇ ਹੈ, ਆਖਰ ਦੇ ਵਿੱਚ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਸਤਿ ਸ਼੍ਰੀ ਅਕਾਲ ਔਜਲਾ ਸਾਹਿਬ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਹਾਂਜੀ ਭਰਜਵੀਰ, ਸਤਿ ਸ਼੍ਰੀ ਅਕਾਲ ਜੀ, ਸਾਰਾ ਸੋਚਿਆ ਨੇ ਜੀ।
0: ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
1: ਉਹ ਮੈਂ ਸੈਂਟਰ ਦੀ ਗੱਲ ਕਰੀ ਸੀ, ਉਹ ਸਸਤੇ ਦੇ ਪੈਰ ਚ ਬਿੰਦੀ ਪੈ ਗਈ। ਸੈਂਟਰ
0: ਜਿਹੜੇ
1: ਨਸ਼ਾ ਛਡਾਊ ਸੈਂਟਰ ਨੇ, ਮੈਂ ਸਾਡੇ ਪਿੰਡ ਦੋ ਤਿੰਨ ਬੰਦੇ ਚਲਾਉਂਦੇ ਨੇ, ਉਹ ਮੇਰੇ ਹਿਸਾਬ ਨਾਲ 9ਵੀਂ 10ਵੀਂ ਨੀ ਪੜ੍ਹੇ, ਪਹਿਲਾਂ ਇਸੇ ਧੰਦਿਆਂ ਚ ਪਏ ਹੋਏ
0: ਸੀ
1: ਜੀ। ਮਤਲਬ ਕੋਈ ਕੀ ਉਹਨਾਂ ਦੀ ਕੋਈ ਮੈਡੀਕਲ ਲਾਈਨ ਨੀ, ਕੁਛ ਨੀ ਹੈ, ਚਲਾਉਂਦੇ ਪਤਾ ਕਿੱਥੇ ਨੇ
0: ਜੀ?
1: ਸੰਗਰੂਰ ਤੋਂ ਅੱਗੇ, ਕਿਉਂਕਿ ਫਿਰ ਪਿੰਡ ਦਾ ਪਤਾ ਹੁੰਦਾ ਨਾ।
0: ਬਿਲਕੁਲ ਜੀ, ਕਹਿੰਦੇ ਸਾਡਾ ਨੀ ਕਸੂਰ, ਸਾਡਾ ਨੀ ਕਸੂਰ,
1: ਸੰਗਰੂਰ ਵਾਲੇ ਮੈਨੂੰ ਲੱਗ ਰਿਹਾ ਸੰਗਰੂਰ ਵਾਲੇ ਸਾਡੇ ਪਿੰਡ ਚਲਾਉਂਦੇ ਹੋਣਗੇ ਕੋਈ
0: ਜੀ। ਬਿਲਕੁਲ ਜੀ,
1: ਜਿਹੜੇ ਜਾਣੀ ਆਪ ਇਹ ਚੀਜ਼ ਮਤਲਬ ਕਿਵੇਂ ਛਡਾ ਦੇਣਗੇ, ਕੋਈ ਕੋਈ ਡਾਕਟਰ ਨੀ, ਕੋਈ ਕੁਛ ਨੀ, ਮਤਲਬ ਉਹੀ ਉਹਨਾਂ ਨੇ ਗੋਲੀਆਂ ਰੱਖੀਆਂ ਜਾਂ ਕੁੱਟ ਲੈਂਦੇ ਨੇ, ਉਹਨੂੰ ਬੰਨ ਕੇ ਰੱਖ ਲੈਂਦੇ ਨੇ, ਪੈਸੇ ਦਾ ਧੰਦਾ ਇਹ ਬਣਾਇਆ ਹੋਇਆ।
0: ਨਾਲੇ ਔਜਲਾ ਸਾਹਿਬ
1: ਕੋਈ ਸੈਂਟਰ ਵੀ ਹੋਣ ਤਾਂ ਕੋਈ,
0: ਬਿਲਕੁਲ ਜੀ,
1: ਆਪਣੇ ਕਿਸੇ ਸੰਸਥਾ ਨਾ ਹੋ, ਗੌਰਮੈਂਟ ਦੇ ਅੰਡਰ ਹੋਣ, ਉਹਨਾਂ ਦੇ ਡਾਕਟਰ ਉਸ ਚੀਜ਼ ਦੇ ਪ੍ਰੋਵਾਈਡ ਕਰੇ ਹੋਣ ਉਹਨਾਂ ਨੂੰ, ਉਹ ਹੋਣ। ਇਹ ਤਾਂ ਤੁਸੀਂ ਕਦੇ ਪਤਾ ਕਰ ਲਿਓ, ਇਹੋ ਜਿਹੇ ਬੰਦੇ ਚਲਾਉਂਦੇ ਆ, ਗੁਰੀਮਾਨ ਸੁਣ ਦੇਣਾ ਬਾਈ, ਇਹ ਤਾਂ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਦੀ ਮਾੜਾ ਮੋਟਾ ਗੁੰਡਾਗਰਦੀ ਚੱਲਦੀ ਹੈ, ਉਹ ਸੈਂਟਰ ਚਲਾਉਣ ਲੱਗੇ ਹੋਏ ਨੇ।
0: ਬਿਲਕੁਲ ਹੈ ਜੀ,
1: ਇਹ ਤਾਂ
0: ਨਾਲੇ
1: ਹਾਲਾਤ ਨੇ ਜੀ।
0: ਕੋਈ ਉਹਦੇ ਵਿੱਚ ਰੋਡ ਮੈਪ ਨਹੀਂ, ਦੇਖੋ ਹੁਣ ਆਪਣੇ ਵੀ ਤਾਂ ਇੱਥੇ ਹੈਗੇ ਆ, ਇੱਥੇ ਕਿੰਨੇ ਕੁ ਮਤਲਬ ਕਿ ਆਪਣੇ ਨਸ਼ਾ ਛਡਾਊ ਸੈਂਟਰ ਨੇ, ਉਹਦੇ ਵਿੱਚ ਪ੍ਰਾਈਵੇਟ ਨਹੀਂ ਗੌਰਮੈਂਟ ਦਾ ਹੀ ਸਾਰਾ ਕੁਝ ਹੈਗਾ ਆ। ਉਹਦੇ ਵਿੱਚ ਬਕਾਇਦਾ ਥੈਰਾਪਿਸਟ ਬੈਠਦੇ ਆ, ਬਕਾਇਦਾ ਸਾਈਕੋਲੋਜਿਸਟ
1: ਉਹ ਤਾਂ ਯਾਰ
0: ਬੈਠਦੇ ਆ
1: ਇਹ ਤਾਂ ਇਹ ਹੈ ਕਿ ਉਹਨੂੰ ਉੱਥੇ ਤਾਂ ਛੱਡੇ ਆਉਂਦੇ ਨੇ ਮੇਰੇ ਅਰਗੇ ਨੂੰ, ਉਹ ਘਰੇ
0: ਜੀ
1: ਕੁੱਟ ਮਾਰ ਕਰਦਾ, ਭਾਂਡੇ ਵੇਚਦਾ,
0: ਦੁਖੀ ਹੁੰਦਾ ਬਿਲਕੁਲ ਆ ਜੀ।
1: ਘਰਦੇ
0: ਪਰਿਵਾਰ
1: ਦੁਖੀ ਹੁੰਦੇ
0: ਦੁਖੀ,
1: ਨੇ ਜੀ, ਪਰਿਵਾਰ ਦੁਖੀ ਹੁੰਦਾ,
0: ਬਿਲਕੁਲ
1: ਉਹਦੇ ਬਾਅਦ ਉਹ ਚੱਕ ਕੇ ਉੱਥੇ ਛੱਡਦੇ, ਉੱਥੇ ਬੰਨਿਆ ਰਹਿੰਦਾ, ਫਿਰ ਘਰਦੇ ਤਾਂ ਆਪਣੀ ਸ਼ਾਂਤੀ ਭਾਲਦੇ ਨੇ, ਅਸਲ ਤਾਂ ਮਸਲਾ ਇਹ ਹੋਇਆ ਹੈ ਜੀ।
0: ਨਾਲੇ ਲੋਕਾਂ ਦੇ
1: ਅਗਲਾ
0: ਅਲਾਮੇ
1: ਦੇ ਦੋ,
0: ਹੁੰਦੇ ਆ ਜੀ, ਉਹ ਵੀ ਆ ਨਾ, ਉਹਦੇ ਨਾਲ
1: ਕੁੱਟਮਾਰ ਵੀ ਕਰਦੇ ਆ ਉੱਥੇ, ਬਹੁਤ ਕੁਝ
0: ਕੁੱਟਮਾਰ
1: ਕਰਦੇ ਆ।
0: ਹੁੰਦੀ ਹੈ ਬਿਲਕੁਲ। ਅਸਲ ਚ ਤਾਂ
1: ਭਾਂਡੇ
0: ਔਜਲਾ ਸਾਹਿਬ, ਜੇ ਉਹਨਾਂ ਨੂੰ ਦੂਰ ਕਰਨਾ ਇਹਨਾਂ ਚੀਜ਼ਾਂ ਤੋਂ ਨਾ, ਉਹਨਾਂ ਗਲੇ ਲਾਉਣਾ ਪੈਣਾ ਹੈ, ਇਹ ਵੀ ਪਰਿਵਾਰਾਂ ਨੂੰ ਵੀ
1: ਨਹੀਂ,
0: ਸਮਝਣਾ
1: ਇੱਥੇ
0: ਪੈਣਾ
1: ਵੀ
0: ਹੈ
1: ਚਲੋ ਨਹੀਂ,
0: ਜੀ
1: ਇੱਥੇ ਵੀ ਰੀਹੈਬ ਸੈਂਟਰ ਹੈਗੇ ਬਣੇ ਹੋਏ,
0: ਜੀ
1: ਸਾਡੇ ਇੱਥੇ ਰੀਹੈਬ ਸੈਂਟਰ ਬਣੇ ਹੋਏ ਨੇ,
0: ਜੀ
1: ਮਤਲਬ ਉਹਦੇ ਇੱਕ ਪ੍ਰੋਪਰ ਉਹਦੇ ਵਿੱਚ ਉਹ ਵਿਧੀ ਹੈ ਹਨਾ,
0: ਪਲਾਨ ਹੈ
1: ਮੈਡੀਕਲ
0: ਬਿਲਕੁਲ
1: ਲਾਈਨ ਜਾਂ
0: ਬਿਲਕੁਲ।
1: ਸਾਰਾ ਇਹ ਥੋੜਾ ਵੀ ਉਹਨੂੰ ਸੰਗਲਾ ਨਾ ਬੰਨ ਲਓ, ਕੁੱਟ ਦੋ
0: ਨਾ
1: ਜੇ
0: ਜੀ, ਨਾ
1: ਬੜੀਆਂ
0: ਜੀ,
1: ਚੀਕਾਂ ਮਾਰਦਾ ਨਸ਼ੇ ਵਾਲੀ, ਜਿਵੇਂ ਸੈਣੀ ਸਾਹਿਬ ਦੱਸ ਕੇ ਗਏ ਨੇ ਵੀ
0: ਟੋਰਚਰ ਕਰਨਾ ਉਹਨੂੰ ਆ ਜੀ, ਬਿਲਕੁਲ ਆ ਜੀ।
1: ਹਾਂ ਵੀ ਉਹ ਨਹੀਂ ਗੋਲੀ ਦੇਣੀ ਤਾਂ ਉਹ ਦੂਜੀ ਗੋਲੀ ਦੇ ਦਿਓ,
0: ਜੀ ਬਿਲਕੁਲ
1: ਹਨਾ, ਤੋ ਇਹਦਾ ਇਹ ਕੋਈ ਹੱਲ ਤਾਂ ਨਹੀਂ ਹੈ
0: ਜੀ,
1: ਉਹ ਤਾਂ ਘਰ ਦੇ ਦੁਖੀ ਹੋਏ ਚੁਕਾ ਦਿੰਦੇ ਨੇ ਸੈਂਟਰ ਵਾਲਿਆਂ ਨੂੰ, ਭਾਈ ਲੈ ਜਾਓ
0: ਬਿਲਕੁਲ ਆ ਜੀ।
1: ਬਾਕੀ ਪਾਸ ਆ ਜੀ ਕੋਈ ਹੈ, ਦੇਖੋ ਕਲਮ ਕਦੇ ਵੀ ਕੋਈ ਮਾਰਨੀ ਨਹੀਂ ਚਾਹੀਦੀ,
0: ਨਹੀਂ ਜੀ ਨਹੀਂ ਜੀ ਬਿਲਕੁਲ,
1: ਹਾਂਜੀ ਚਾਹੇ ਉਹ ਪਾਸ ਸੀ, ਚਾਹੇ ਉਹ ਸੰਤ ਰਾਮ ਦਾਸੀ ਸੀ, ਚਾਹੇ ਚਮਕੀਲਾ ਸੀ, ਕੋਈ ਵੀ ਸੀ,
0: ਬਿਲਕੁਲ ਆ ਜੀ ਬਿਲਕੁਲ,
1: ਕਲਮ ਕਦੇ ਕੁਛ ਵੀ ਲਿਖ ਸਕਦੀ ਹੈ ਤਾਂ ਜਰੂਰ। ਹਾਂ ਠੀਕ ਹੈ ਵੀ ਇਹਨਾਂ ਦੀ ਕਲਮ ਉਦੋਂ ਸੱਚ ਦਿਖਦੀ ਜਿਵੇਂ ਸੰਤ ਰਾਮ ਦਾਸੀ ਸੀਗੇ, ਉਹ ਗਵਰਨਮੈਂਟ ਨੂੰ ਚੁਭਦੇ ਸੀ ਜਦੋਂ ਉਹਨਾਂ ਨੂੰ ਅਰੈਸਟ ਕਰਿਆ ਤੇ ਉਹਨਾਂ ਦਾ ਕੱਲਾ ਸਿਰੇ ਕੁੱਟਤਾ ਸੀ ਇਹਨਾਂ ਨੇ ਡੰਡਿਆਂ ਨਾਲ,
0: ਬਿਲਕੁਲ
1: ਮਤਲਬ ਇੱਥੋਂ ਸੋਚਦਾ ਇਹ
0: ਜੀ ਬਿਲਕੁਲ ਹੈ,
1: ਸਮੇ ਤੇ ਕਿਸੇ ਨੂੰ ਕੋਈ
0: ਖਤਮ ਕਰਦੇ,
1: ਬਿਲਕੁਲ ਸਮੇ ਤੇ ਨਾ ਕਿਸੇ ਨੂੰ ਕੋਈ ਚੀਜ਼ ਰਾਸ ਨਹੀਂ ਆਉਂਦੀ ਹੁੰਦੀ ਜਿਹਦੇ ਚੁਭਦੀ ਹੈ। ਤੁਸੀਂ ਅੱਜ ਦੇਖ ਲੋ ਕਿ ਉਹ ਕਹਿੰਦੇ ਜੀ ਤਲਵੀਰ ਆ ਕਿਹੜਾ ਤਲਵੀਰ ਮਜੀਠੇ ਵਾਲਾ, ਤੇ ਉਹ ਕਿਉਂ ਕਿਵੇਂ ਥਾਣੇ ਵਾਲਿਆਂ ਨੂੰ ਧਮਕੀ ਦਿੰਦਾ, ਭਾਈ ਮਹੀਨਾ ਪਹਿਲਾਂ ਮਜੀਠੀਆ ਦੇ ਕੇ ਆਇਆ ਸੀਗਾ, ਉਹ ਧਮਕੀ ਨੀ ਸੀ
0: ਬਿਲਕੁਲ ਜੀ, ਉਹ ਕਹਿੰਦਾ ਭਾਈ
1: ਉਹ ਵੀ ਧਮਕੀ ਸੀ
0: ਸ਼ਕਤੀ ਦੇਖੇ IPS ਜਾਇਦਾ ਤੇ ਉਹ ਕਹਿੰਦਾ,
1: ਹਾਂ ਨਹੀਂ ਉਹ ਪਹਿਲਾਂ ਮਜੀਠੀਆ ਮਜੀਠਾ ਕਿਵੇਂ ਥਾਣੇ ਲੈ ਕੇ ਗਿਆ ਸੀ ਜਾਨ,
0: ਬਿਲਕੁਲ ਜੀ,
1: ਚਾਹੇ ਉਹ ਅੰਮ੍ਰਿਤਪਾਲ ਲੈ ਕੇ ਗਿਆ ਉਹ ਵੀ ਗਲਤ ਸੀ,
0: ਗਲਤ ਸਹੀ ਸੀ
1: ਜੇ ਅੱਜ ਅੱਜ ਮੈਂ ਨੀ ਕਹਿੰਦਾ ਦਿੜਵੇ ਜਿਹੜਾ ਗੁਲਜ਼ਾਰ ਮਾਰਿਆ ਗਲਤ ਮਾਰਿਆ, ਗਲਤ ਮਾਰਿਆ ਜੀ ਉਹ ਜੋ ਵੀ ਹੋਇਆ, ਤੇ ਜਦੋਂ ਮਜੀਠੀਏ ਵੇਲੇ ਇਸ ਤਰ੍ਹਾਂ ਮਾਰਤਾ ਸੀ ਇਹਦੇ ਬੰਦੇ ਨੇ,
0: ਉਹ ਵੀ ਸਮਾਂ ਸੀਗਾ ਦੇਖੋ ਜਦੋਂ ਇੱਕ ਜਿਹੜਾ ਪੁਲਿਸ ਦਾ ਵੱਡਾ ਅਫਸਰ IAS ਸੀਗਾ, AIS ਸੀਗਾ ਤੇ IAS
1: ASI ਸੀ
0: ਅੰਮ੍ਰਿਤਸਰ ਜਿਹੜਾ ਆਪਣੀ ਕੁੜੀ ਨੂੰ ਬਚਾਉਣ ਗਿਆ ਸੀ ਉੱਥੇ,
1: ਉਹੀ ASI ਸੀ ਸਬ ਇੰਸਪੈਕਟਰ
0: ਅਸਿਸਟੈਂਟ
1: ਸਬ ਇੰਸਪੈਕਟਰ ਹੁੰਦਾ, ਇੱਕ ਸਟਾਰ ਲੱਗਿਆ ਹੁੰਦਾ ਜੀ,
0: ਹਾਂਜੀ ਹਾਂਜੀ,
1: ਤੇ ਮਤਲਬ ਉਹ ਕਿਹਦੀ ਸ਼ਹਿਰ ਤੇ ਮਰਿਆ ਸੀ
0: ਬਿਲਕੁਲ ਆ ਜੀ,
1: ਤੇ ਉਹ ਗਲਤ ਇਹ ਹੈ ਵੀ ਉਹਨੂੰ ਤੁਸੀਂ ਭੁੱਲੀ ਬੈਠੇ ਹੋ, ਤੇ ਮੈਂ ਨੀ ਕਹਿੰਦਾ ਵੀ ਉਹ ਇਹ ਸਹੀ ਹੋਇਆ ਜਾਂ ਉਹ ਗਲਤ ਹੋਇਆ, ਤੇ ਤੁਸੀਂ ਆਪਦੇ ਤੇ ਵੀ ਦੇਖੋ ਨਾ, ਜੇ ਤੁਸੀਂ ਉਦੋਂ ਹੀ ਕਾਰਵਾਈਆਂ ਕੀਤੀਆਂ ਹੋਣ ਤਾਂ ਗਾਹਾਂ ਵਾਲੀ ਕਿਵੇਂ ਹੱਥ ਪਾਊਗਾ ਕੋਈ,
0: ਬਿਲਕੁਲ ਆ ਜੀ,
1: ਤੁਸੀਂ ਆਪਦੇ ਨੂੰ ਛਡਾਉਣੇ, ਹੁਣ ਦੱਸੋ ਕੀ ਇਹਦੇ ਕੋਲ ਕੀ ਸੰਵਿਧਾਨਕ ਅਹੁਦਾ ਕਿ ਇੱਕ SP ਆਲਮੋਸਟ ਕਲੋਜ਼ ਟੂ IPS ਅਫਸਰ ਹੁੰਦਾ,
0: ਬਿਲਕੁਲ ਹੈ ਜੀ,
1: ਤੇ ਹੁਣ ਤੂੰ ਧਮਕੀ ਦੇ ਰਿਹਾ, ਤੇਰੇ ਕੋਲ ਕੀ ਫੋਟੋਗਾ, ਮੈਂ ਤਾਂ ਕਹਿੰਦਾ ਫੜ ਕੇ ਇਹਨਾਂ ਨੂੰ ਪੁੱਠਾ ਡੰਗ ਦੇਣਾ ਹੀ ਚਾਹੀਦਾ ਉਹਨੂੰ, ਜਦੋਂ ਵੀ ਤੂੰ ਸ਼ਰਾਬ ਪੀਤੀ ਹੈ ਤੇਰੀ, ਪਤਾ ਨੀ ਪੁਲਿਸ ਵਾਲੇ ਵੀ ਕਿਹੜੀਆਂ ਚੀਜ਼ਾਂ ਦੇ ਬੱਝੇ ਹੋਏ ਨੇ, ਵੱਧ ਤੋਂ ਵੱਧ ਬਦਲੀ ਹੋਜੂ, ਲਾਈਨ ਹਾਜ਼ਰ ਹੋਜੂ, ਜਿਵੇਂ ਡੱਕਿਆ ਤੂੰ ਹੈਗਾ ਤੇ ਫੜ ਕੇ ਇੱਕ 4 ਘੰਟੇ ਲੱਗੇ ਹੋਣ ਨਾ, ਪਤਾ ਲੱਗ ਜਾਂਦਾ ਸਰ,
0: ਬਿਲਕੁਲ ਹੈ ਜੀ, ਕਿਉਂਕਿ ਔਜਲਾ ਸਾਹਿਬ ਵਿਸ਼ਵਾਸਘਾਤ ਹੋ ਰਿਹਾ ਨਾ, ਜਿਵੇਂ ਕਿ ਮੈਂ ਅੱਜ ਦਾ ਸ਼ੁਰੂਆਤ ਜਿਹੜੀ ਕੀਤੀ ਉੱਥੋਂ ਹੀ ਕੀਤੀ ਕਿ ਸਾਨੂੰ ਲੋਕਾਂ ਦੇ ਨਾਲ ਕਦੇ ਵਿਸ਼ਵਾਸਘਾਤ ਨਹੀਂ ਕਰਨਾ ਚਾਹੀਦਾ, ਉਹਨਾਂ ਨੂੰ ਸਾਡੇ ਤੋਂ
1: ਲੋਕ ਵੀ ਉਹ ਜਿਹੇ ਨੇ ਜੀ,
0: ਹਾਂ ਬਿਲਕੁਲ,
1: ਲੋਕ ਵੀ ਉਹ ਜਿਹੇ ਨੇ,
0: ਕੱਲ ਜਿਹੜਾ ਇਹ ਘਟਨਾ ਵਾਪਰੀ ਨਾ, ਪਰਿਵਾਰ ਸਮਝੌਤਾ ਕਰ ਗਿਆ, ਚਾਹੇ ਉਹ ਪੋਲੀਟੀਕਲ, ਇਹਨਾਂ ਨੇ ਵੀ ਤਾਂ ਪੋਲੀਟੀਕਲ ਬਣਾਇਆ ਤੇ ਜਿਹੜੇ ਅਗਲੇ ਉਹਨਾਂ ਨੇ ਆਵਾਜ਼ ਚੱਕੀ ਉਹ ਵੀ ਪੋਲੀਟੀਕਲ, ਪਰ ਮੈਨੂੰ ਬੜੀ ਨਿਰਾਸ਼ਾ ਹੋਈ ਵੀ ਅਸੀਂ ਆਪਣੇ ਹੱਕਾਂ ਦੇ ਲਈ ਨਹੀਂ ਖੜ ਸਕਦੇ ਯਾਰ,
1: ਬਾਜੀ ਦੂਏ ਰੋਟੀਆਂ ਛੱਕਣ ਆਏ ਹੋਏ ਸੀਗੇ
0: ਜੀ,
1: ਹਮਦਰਦੀ ਕਿਸੇ ਨੂੰ ਕਿਸੇ ਨਾਲ ਨੀ ਸੀਗੀ,
0: ਬਿਲਕੁਲ ਹੈ ਜੀ,
1: ਜੇ ਆਪਾਂ ਕਹੀਏ ਵੀ ਖੈਰੇ ਨੂੰ ਹਮਦਰਦੀ ਸੀ, ਖੈਰੇ ਨੂੰ ਆਏ ਸੀ ਵੀ ਚੀਮਾ ਜਿਹੜਾ ਸਾਰਿਆਂ ਨੂੰ ਵੱਧ ਬੋਲਦਾ ਵੀ ਇਹ ਠੋਕਿਆ ਜਾਵੇ, ਬਸ
0: ਬਿਲਕੁਲ,
1: ਉਹਦਾ ਆਪਦਾ ਟਾਰਗੇਟ ਸੀਗਾ ਜੀ, ਮੈਂ ਆਪਾਂ ਕਹਿ ਦਈਏ,
0: ਬਿਲਕੁਲ ਆ ਜੀ ਬਿਲਕੁਲ ਆ ਜੀ,
1: ਕੱਲ ਨੂੰ ਇਹਨਾਂ ਚੋਂ ਕਿਸੇ ਦੀ ਸਰਕਾਰ ਆਊਗੀ ਆਹੀ ਕੁਛ ਇਹੀ ਕੁਛ ਦੂਜੇ
0: ਕਰਨਾ ਜੀ,
1: ਮਰਨ ਵਾਲੇ ਦਾ ਮਰ ਗਿਆ
0: ਜੀ,
1: ਉਹ ਨੌਕਰੀ ਉਹਨੂੰ ਕਿਹੜਾ ਮਤਲਬ ਗਜ਼ਟ ਅਫਸਰ ਦੀ ਮਿਲਣ ਲੱਗੀ ਆ, ਇੱਥੇ ਦਿੜਵੇ ਗਲੀਆਂ ਨਾਲੀਆਂ ਸਾਫ਼ ਕਰਦਾ ਉਹ ਫਿਰੀ ਜਾਊਗਾ, ਉਹ ਨੌਕਰੀ ਦੇ ਦੇਣਗੇ ਤੀਜੇ ਦਰਜੇ ਚੌਥੇ ਦਰਜੇ ਦੀ
0: ਜੀ,
1: ਅਸੀਂ ਫਿਰ ਇਹਦੇ ਵਿੱਚ ਮੈਸੇਜ ਕੀ ਦਿੱਤਾ ਜੀ, ਬਚਾਉਣ ਵਾਲੇ ਬਚ ਗਏ ਤੇ ਇੱਕ ਨੌਕਰੀ ਗੌਰਮੈਂਟ ਦਾ ਹੱਥ ਝਾੜਤਾ, ਤਾਂ ਕਹਿੰਦੇ ਸਾਨੂੰ ਠੋਕਣਾ ਚਾਹੀਦਾ, ਚਾਹੇ ਲਾਲਜੀਤ ਭੁੱਲਰ ਸੀ
0: ਜੀ,
1: ਜੇ ਉਹ ਗਲਤ ਆ ਤਾਂ ਅੰਦਰ ਹੈ, ਜੇ ਉਹਨੇ ਸਹੀ ਕੀਤਾ ਤਾਂ ਬਾਹਰ ਹੋਣਾ ਸੀ, ਪਰ ਇੱਕ ਸਿਸਟਮ ਨੇ ਕੰਮ ਤਾਂ ਕੀਤਾ ਨਾ ਆਪਦਾ,
0: ਬਿਲਕੁਲ ਜੀ,
1: ਰਿਜਾਈਨ ਤਾਂ ਦਿੱਤਾ ਗਿਆ ਨਾ
0: ਜੀ,
1: ਨਾਲੇ ਦੇਖੋ ਇੱਥੇ ਆਪਣੇ ਤੇ ਉਹ ਚੀਮੇ ਦੇ ਬੰਦੇ ਹੋਣਗੇ ਨਾ,
0: ਬਿਲਕੁਲ
1: ਜਿਹੜਾ
0: ਹੈ ਜੀ,
1: ਇਹਨਾਂ ਕੋ ਕਰ ਗਏ।
0: ਕਰ ਗਏ ਜੀ, ਕਰ ਗਏ। ਨਾਲੇ ਦੇਖੋ ਆਪਣੇ ਇਹਨਾਂ ਮੁਲਕਾਂ ਦੇ ਵਿੱਚ ਇਦਾਂ ਕਦੇ ਹੋ ਸਕਦਾ ਜੀ ਕੋਈ ਗਲਤੀ ਹੋਈ ਹੋਵੇ, ਜਿਹੜੀ ਪੁਲਿਸ
1: ਉਹਦੇ
0: ਜਾਂ
1: ਕੱਲ
0: ਹੋਰ
1: ਉਹਦਾ
0: ਸਾਰੀਆਂ ਚੀਜ਼ਾਂ
1: ਸੰਸਕਾਰ
0: ਪੜਤਾਲ ਕਰਦੀ
1: ਕਰਿਆ,
0: ਹੋਵੇ ਨਾ।
1: ਜਿੰਨਾ ਉਹਦੇ ਸੰਸਕਾਰ ਕਰਨ ਤੇ ਜਿੰਨੀ ਪੁਲਿਸ ਉਹਦੇ ਸੰਸਕਾਰ ਤੇ ਲਾਈ ਜੀ, ਇੰਨੀ ਨਸ਼ੇ ਫੜ ਨੂੰ ਫੜ ਲੈਣ ਤਾਂ ਨਸ਼ਾ ਤਾਂ ਅੱਥ ਨੂੰ ਖਤਮ ਹੋ ਜਾਊਗਾ ਜਿੱਥੇ ਤੱਕ ਇੰਨੀ
0: ਬਿਲਕੁਲ
1: ਪੁਲਿਸ
0: ਆ
1: ਖੜੀ
0: ਜੀ,
1: ਸੀ ਉੱਥੇ।
0: ਬਿਲਕੁਲ ਆ ਜੀ, ਬਿਲਕੁਲ। ਕਿੱਦਾਂ ਉਹਦੀ ਚਿਤਾ ਵੀ ਲਾ ਦਿੱਤੀ, ਉਹਦਾ ਲੱਕੜਾਂ ਵੀ ਸਿੱਟ ਸਿੱਟ ਚੱਕ ਚੱਕ ਕੇ ਮਾਰਦੇ ਨੇ, ਪਾਣੀ ਦੀ ਬਾਲਟੀ ਲੈ ਕੇ
1: ਮਖਾਲ
0: ਫੋਨ
1: ਵਾਲੇ ਪੁਲਿਸ
0: ਕਰਦੇ ਨੇ।
1: ਐ ਲਾਈ ਖੜੀ ਸੀ ਜਿਵੇਂ ਕਿੱਕਲੀ ਖੇਲਦੇ ਹੁੰਦੇ ਆ,
0: ਬਿਲਕੁਲ
1: ਤੇ ਇੰਨੀ ਪੁਲਿਸ ਦਾ ਊਂ ਦੜ ਪੇ ਚਲਾਈ ਹੋਵੇ ਤੇ
0: ਜੀ,
1: ਕੁਛ ਨਾ ਕੁਛ ਹੋ ਜਾਵੇ ਜੀ,
0: ਕੁਛ ਨਾ ਕੁਛ ਹੋ
1: ਗੱਲ ਹੈ
0: ਜਾਵੇ
1: ਉਧਰ ਨੂੰ ਤੁਰਨਾ ਹੀ ਹੈ ਨੀ
0: ਜੀ, ਬਿਲਕੁਲ ਹੈ ਜੀ।
1: ਇਹ ਚਿੱਟਾ ਅਕਾਲੀ ਦੇ ਲੈ ਕੇ ਆਏ ਨੇ, ਜੇ ਉਹ ਲੈ ਕੇ ਆਏ ਸੀ ਕਾਂਗਰਸੀ ਲੈ ਕੇ ਆਈ ਤਾਂ ਹੀ ਤਾਂ ਘਰੇ ਬੈਠੇ ਨੇ ਉਹ, ਫਿਰ
0: ਬਿਲਕੁਲ ਹੈ
1: ਤੁਸੀਂ ਵੀ ਸਾਢੇ ਚਾਰ ਚ ਕੋਈ ਦੱਸ ਦੋ ਕੀ ਕਰਿਆ।
0: ਬਿਲਕੁਲ ਹੈ ਜੀ। ਹੁਣ
1: ਮੈਂ
0: ਬੀਜੇਪੀ,
1: ਕਰੌਲਾ ਪਾ ਰਿਹਾ, ਇੱਕ ਪੋਸਟਰ ਲਾ ਰਹੇ, ਹੋਰ
0: ਹੁਣ
1: ਤਾਂ ਕੁਛ ਨਹੀਂ
0: ਬੀਜੇਪੀ
1: ਹੈ,
0: ਆ ਗਈ ਆ 15 ਸਾਲ ਪਹਿਲਾਂ ਇਹਨਾਂ ਨੇ ਲਾ
1: ਪਤਾ
0: ਲਈ
1: ਨਹੀਂ। ਮੈਂ ਤਾਂ ਹੈਰਾਨ ਆ ਵੀ ਦੇਖੋ ਕੀ ਕੁਛ ਚੱਲ ਰਿਹਾ
0: ਜੀ,
1: ਹੈ, ਕਦੇ ਧਰਨੇ, ਕਦੇ ਮੁਜ਼ਾਹਰੇ, ਕਦੇ
0: ਯਾਤਰਾਵਾਂ, ਪੰਜਾਬ
1: ਨਗਰ
0: ਯਾਤਰਾ,
1: ਕੀਰਤਨ, ਕਦੇ
0: ਨਸ਼ਾ ਛਡਾਓ
1: ਯਾਤਰਾਵਾਂ ਚੱਲ ਰਹੀਆਂ,
0: ਯਾਤਰਾਵਾਂ,
1: ਐ ਕੋਈ ਆਪਦੇ ਧਰ,
0: ਵਕੀਲ,
1: ਕੋਈ ਕਿਸਾਨ ਜਥੇਬੰਦੀ ਆਪਦੇ ਧਰਨ ਲਾਈ ਫਿਰਦੀਆਂ, ਫਿਰ ਰੈਲੀਆਂ,
0: ਜੀ
1: ਮਤਲਬ ਪੰਜਾਬ ਚੱਲ ਕਵੇ ਰਿਹਾ। ਮੈਨੂੰ ਤਾਂ ਮੈਂ ਅੱਜ ਇਹੀ ਸੋਚੀ ਜਾਂਦਾ ਵੀ ਯਾਰ
0: ਬਿਲਕੁਲ ਹੈ
1: ਇਹ ਇਹ ਮੇਰੇ ਹਿਸਾਬ ਨਾਲ ਫਿਰ ਇੱਕ ਕੰਮੇ ਹੈ ਜੀ,
0: ਜੀ ਬਿਲਕੁਲ ਹੈ ਜੀ,
1: ਇੱਕ
0: ਬਿਲਕੁਲ।
1: ਹੁਣ ਮੈਂ ਰੋਜ਼ 10 ਘੰਟੇ ਕੰਮ ਕਰਦਾ, ਤੁਸੀਂ ਜੋਬ ਕਰਦੇ ਹੋ, ਜੋਬ
0: ਜੀ
1: ਫਿਰ ਇਹਨਾਂ ਲਈ ਇਹ ਜੋਬ ਆ ਮੇਰੇ ਹਿਸਾਬ ਨਾਲ, ਫਿਰ ਤਾਂ
0: ਔਜਲਾ
1: ਜੋਬ
0: ਸਾਹਿਬ
1: ਹੈ।
0: ਆਪਣੇ ਲਈ ਤਾਂ ਇੱਕ ਇੱਕ ਮਿੰਟ ਕੀਮਤੀ ਆ, ਸਾਰਾ ਕੁਝ
1: ਮੈਂ
0: ਕਰਨਾ ਹੁੰਦਾ, ਜੋਬਾਂ
1: ਚਾਹੇ ਕੋਈ
0: ਕਰਨੀਆਂ,
1: ਵੀ ਹੈ,
0: ਘਰ ਦਾ ਵੀ ਦੇਖਣਾ, ਸਾਰਾ
1: ਚਾਹੇ
0: ਹੈ ਜੀ,
1: ਚਾਹੇ ਰਾਜਨ ਜੀ ਨੇ
0: ਇੰਨੇ
1: ਜੋਬ
0: ਵਿਹਲੇ ਨੇ
1: ਟੀਨਾ
0: ਲੋਕ
1: ਮੁਕੱਦਰ ਜੀ ਨੇ ਆ, ਗੁਰੀਵੀਰ ਦੀ ਵੀ ਗੱਲ ਸੁਣਦੇ ਹੁੰਦੇ ਆ
0: ਜੀ,
1: ਤੇ ਜੇ ਜੇ ਫਿਰ ਇਹਨਾਂ ਕੋਲ ਤਾਂ ਮਰਨ ਦਾ ਟਾਈਮ ਹੈ ਨੀ,
0: ਬਿਲਕੁਲ
1: ਤੇ
0: ਬਿਲਕੁਲ,
1: ਰੋਟੀ ਬਸਾਂ ਚੱਲਦੀ ਹੈ
0: ਜੀ।
1: ਫਿਰ ਮੈਂ ਮੇਰੇ ਹਿਸਾਬ ਨਾਲ ਜਿਹੜੇ ਇੰਨਾ ਕੁਛ ਕਰਦੇ ਫਿਰਦੇ ਨੇ, ਫਿਰ ਉਹ ਵੀ ਉਹਨਾਂ ਦੇ ਲਈ ਵੀ ਇੱਕ ਜੋਬ ਆ ਇਹ,
0: ਬਿਲਕੁਲ ਬਿਲਕੁਲ। ਕੁਝ ਨਾ ਕੁਝ ਤਾਂ
1: ਉਹ ਕੀ
0: ਕਮਾਈ ਹੁੰਦੀ ਹੋਏਗੀ, ਕੁਝ ਨਾ ਕੁਝ ਤਾਂ ਪੱਲੇ
1: ਕੁਛ ਤਾਂ
0: ਪੈਂਦਾ ਹੀ
1: ਹੋਊਗਾ ਹੀ, ਫਿਰ
0: ਹੋਊਗਾ,
1: ਇੰਨਾ ਵਿਹਲਾ ਰਹਿ ਕੇ ਵੀ ਫਿਰ ਕਿਵੇਂ ਚੱਲੀ ਜਾਂਦਾ,
0: ਕਿਵੇਂ ਚੱਲੀ ਜਾਂਦਾ ਜੀ, ਬਿਲਕੁਲ ਹੈ ਜੀ।
1: ਚਲੋ ਅੱਗੇ ਵਾਲਾ ਕੰਮ ਤਾਂ ਹੈ ਨਹੀਂ ਸੀ ਵੀ ਅੱਗੇ, ਮਤਲਬ ਕੋਈ ਖਰਚਾ ਹੀ ਨਹੀਂ ਸੀ ਬਾਹਰੋਂ ਹੁੰਦਾ ਪਰਿਵਾਰ
0: ਜੀ
1: ਦਾ, ਨਾ ਕੋਈ ਸਕੂਟਰ ਹੁੰਦਾ ਸੀ ਵੀ ਮਤਲਬ ਤੇਲ, ਹੁਣ ਤਾਂ ਹਰ ਚੀਜ਼ ਦਾ ਖਰਚਾ ਹੈ
0: ਜੀ,
1: ਹਰ ਚੀਜ਼ ਅਸੀਂ ਮੁੱਲ ਲੈਂਦੇ ਹਾਂ, ਫੋਨਾਂ ਦੇ ਖਰਚੇ ਆ, ਉਹ ਖਰਚੇ ਆ ਖਰਚੇ, ਤੇ ਉਹ ਕਿਵੇਂ ਕਿੱਥੋਂ ਭਰਪਾਈ ਹੁੰਦੀ ਹੈ ਜੀ,
0: ਜੀ
1: ਪਤਾ ਨਹੀਂ,
0: ਮਹਿੰਗਾਈ ਇੰਨੀ
1: ਤਕੜੇ
0: ਵੱਧ
1: ਹੈ ਜੀ
0: ਗਈ।
1: ਪੰਜਾਬ ਮੇਰੇ ਹਿਸਾਬ ਨਾਲ, ਤਕੜਾ ਹੀ ਹੈ ਪੰਜਾਬ।
0: ਨਹੀਂ ਉਹ ਕਹਿੰਦੇ ਨਾ
1: ਦੇਖੋ
0: ਪੰਜਾਬ ਵੱਸਦਾ ਗੁਰੂਆਂ ਦੇ ਨਾਂ ਤੇ,
1: ਤੁਸੀਂ ਆ ਪਿੱਛੇ ਉੱਥੇ ਬਟਾਲੇ ਕਿੱਥੇ ਜਿੱਥੇ ਬਾਬੇ ਦੇ ਗੁਰਪੁਰਾ ਤੇ ਕਿੰਨੀ ਰੈਲੀਆਂ, ਜਿੰਨੀ ਜਿਹਨਾਂ ਨੇ ਵੀ ਰੈਲੀਆਂ ਕੀਤੀਆਂ, ਕਹਿੰਦੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ ਤੇ ਉੱਥੇ ਗੁਰਦੁਆਰੇ ਵੀ ਤਿਲ ਸਿੱਟਣ ਨੂੰ ਜਗ੍ਹਾ ਨਹੀਂ,
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਫਿਰ ਇੱਕ ਮੇਰੇ ਹਿਸਾਬ ਨਾਲ ਤਾਂ ਕੰਮੇ ਆ ਜੀ, ਇੱਕ ਇਹ ਕੋਈ ਵੀ ਹੈ, ਰੈਲੀਆਂ ਤੇ ਵੀ ਦੇਖ ਲਓ, ਕਿਤੇ ਵੀ ਦੇਖ ਲਓ, ਕਿਸੇ
0: ਬਿਲਕੁਲ
1: ਗੁਰਦੁਆਰੇ ਚਲੇ ਜਾਓ ਉੱਥੇ ਤਿਲ ਸਿੱਟਣ ਨੂੰ ਜਗ੍ਹਾ ਨਹੀਂ, ਕਿਤੇ ਮੰਦਿਰ ਚਲੇ ਜਾਓ ਉੱਥੇ ਤਿਲ
0: ਉੱਥੇ
1: ਸਿੱਟਣ ਨੂੰ
0: ਜੀ।
1: ਜਗ੍ਹਾ ਨਹੀਂ, ਤੇ ਫਿਰ ਪਤਾ ਨਹੀਂ ਕਾਹਦਾ ਕਾਰੋਬਾਰ ਆ ਜੀ, ਕੋਈ ਕੁਛ ਨਾ ਕੁਛ ਤਾਂ ਨਿਕਲਦਾ ਹੀ ਹੈ ਜੀ। ਧੰਨਵਾਦ ਜੀ,
0: ਥੈਂਕ ਯੂ
1: ਠੀਕ
0: ਜੀ
1: ਹੈ,
0: ਔਜਲਾ ਸਾਹਿਬ, ਸ਼ੁਕਰੀਆ, ਧੰਨਵਾਦ। ਲਓ ਦੋਸਤੋ, ਇਸ ਸਨ ਸਿਕੰਦਰ ਸਿੰਘ ਔਜਲਾ ਸਾਹਿਬ ਆਖਰੀ ਕਾਲ ਦੇ ਵਿੱਚ, ਤੇ ਇੱਥੇ ਦਿਓ ਮੈਨੂੰ ਆਗਿਆ, ਕੱਲ ਨੂੰ ਮਿਲਣ ਦੇ ਵਾਅਦੇ ਨਾਲ ਮੁਲਾਕਾਤ ਹੋਏਗੀ। ਸਾਰਿਆਂ ਨੂੰ ਪਿਆਰ ਭਾਈ ਤੇ ਨਿੱਗੀ ਦੋਸਤੋ, ਸਤਿ ਸ਼੍ਰੀ ਅਕਾਲ ਹੈ। ਤੇ ਜਾਂਦੇ ਜਾਂਦੇ ਗੀਤ ਛੱਡ ਕੇ ਚੱਲਿਆ ਆਪਣਾ ਤਨਵਰ ਗਰੇਵਾਲ ਹੋਣਾ ਦਾ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ ਦੇ ਉੱਤੇ ਸੁਣਨ ਵਾਲਿਆਂ ਦਾ ਬਹੁਤ ਬਹੁਤ ਦੋਸਤਾਂ ਦਾ ਸ਼ੁਕਰੀਆ ਜੁੜਨ ਦੇ ਲਈ ਨਾਲ, ਤੇ ਚੰਗਾ ਲੱਗਿਆ ਹੋਵੇ ਪ੍ਰੋਗਰਾਮ ਦੋਸਤਾਂ ਮਿੱਤਰਾਂ ਤੱਕ ਸਾਂਝਾ ਕਰ ਦਿਓ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਤੇ ਸੁਰਿੰਦਰ ਕੌਰ ਮਾਲ ਜੀ, ਤੇ ਮਾਨ ਸਿੰਘ ਸੈਣੀ ਸਾਹਿਬ, ਬਲਵੀਰ ਸਿੰਘ ਸੈਣੀ ਸਾਹਿਬ ਦਾ ਸ਼ੁਕਰੀਆ ਤੇ ਧੰਨਵਾਦ ਹੈ। ਲਓ ਦੋਸਤੋ, ਮੈਨੂੰ ਦਿਓ ਆ ਗਿਆ, ਸਤਿ ਸ਼੍ਰੀ ਅਕਾਲ ਜੀ।

0: ਗੁਲਾਮੀ ਕਰੋ ਲਾਉਣੀ ਹੈ ਤੇ ਰਾਸਤਾ ਅਖਤਿਆਰ ਕਰਨਾ ਪੈਣਾ ਚਾਹੇ ਅੱਜ ਕਰ ਲਿਓ ਚਾਹੇ ਫੇਰ ਕਰ ਲਿਓ ਪਰ ਇਹ ਨਹੀਂ ਲੈ ਕੇ ਮੋਟਰਸਾਈਕਲ ਤੇ ਰੇਹੜੀ ਵਾਸਤੇ ਰਿਕਸ਼ੇ ਵਾਲਾ ਰੋਡ ਦੇ ਹੋ ਜਾਂ ਕਦੇ ਦੁਕਾਨ ਲੁੱਟ ਲਵੋ ਹੋਰ ਕੋਈ ਚੋਰੀ ਕਰ ਲਿਆ ਵੋ ਇਹ ਸਿੱਖੀ ਦਾ ਅਸੂਲ ਨਹੀਂ
1: ਦੁਆਬਾ ਰੇਡੀਓ
2: ਜੀ ਦੋਸਤੋ ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ ਆਪ ਸਭ ਨੂੰ ਆਦਾਬ ਸਲਾਮ ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਦੋਸਤੋ ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਅੱਜ ਆਪਾਂ ਸਹੀ ਸਮੇਂ ਦੇ ਉੱਤੇ ਤੇ ਟੈਕਨੀਕਲ ਇਸ਼ੂ ਜਿਹੜੇ ਹੱਲ ਕਰ ਚੁੱਕੇ ਹਾਂ ਤੇ ਸਬੱਬ ਤੁਹਾਡੇ ਨਾਲ ਫਿਰ ਤੋਂ ਬਣ ਚੁੱਕੇ ਆ ਦੋ ਸਵਾ ਦੋ ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਗੱਲਾਂ ਬਾਤਾਂ ਦੇਸ਼ ਭੇਦ ਦੀਆਂ ਖ਼ਬਰਾਂ ਅੱਜ ਦਾ ਵਿਚਾਰ ਤੇ ਨਾਲ ਦੀ ਨਾਲ ਹੋਰ ਜ਼ਿੰਦਗੀ ਦੀ ਗੱਲ ਕਰਾਂਗੇ ਤੇ ਅੱਜ ਸਬੱਬ ਬਣਿਆ ਤੇ ਤੁਹਾਨੂੰ ਓਪਰੀ ਹਵਾ ਕਹਾਣੀ ਤੁਹਾਨੂੰ ਸੁਣਾਵਾਂਗੇ ਤੇ ਹੋਰ ਸਾਰਾ ਸਿਲਸਿਲਾ ਅੱਗੇ ਚਲਾਵਾਂਗੇ ਜਿਵੇਂ ਜਿਵੇਂ ਸਬੱਬ ਸਮੇਂ ਦਾ ਬਣਦਾ ਗਿਆ ਉਸ ਹਿਸਾਬ ਦੇ ਨਾਲ ਆਪਾਂ ਚੱਲੀ ਜਾਵਾਂਗੇ ਜੀ ਤੇ ਬਾਕੀ ਕੱਲ ਤੁਹਾਡੇ ਲਈ ਲਾਈਨਾਂ ਖੁੱਲੀਆਂ ਰਹਿਣਗੀਆਂ ਮਨ ਦੇ ਵਿੱਚ ਕੁਝ ਵਿਚਾਰ ਜਾਂ ਪੁਰਾਣੇ ਪ੍ਰੋਗਰਾਮ ਸੁਣ ਕੇ ਕੋਈ ਗੱਲਬਾਤ ਆਉਂਦੀ ਹੈ ਜਾਂ ਜੋ ਵੀ ਦੁਨੀਆਦਾਰੀ ਦੇ ਵਿੱਚ ਚੱਲ ਰਿਹਾ ਚਾਹੇ ਉਹ ਟਰੰਪ ਹੈ ਤੇ ਟਰੰਪ ਨਵੇਂ ਤੋਂ ਨਵਾਂ ਚੰਦ ਚਾੜ ਰਿਹਾ ਤੇ ਪਹਿਲਾਂ ਕਹਿੰਦਾ ਚੰਦ ਸਾਡਾ ਹੈ ਤੇ ਉਸ ਤੋਂ ਬਾਅਦ ਰੋਲਾ ਪੈ ਰਿਹਾ ਯੂਰਪੀਅਨ ਯੂਨੀਅਨ ਨੇ ਜਿਹੜਾ ਅਫਰੀਕਾ ਦਾ ਨਕਸ਼ਾ ਥੋੜਾ ਜਿਹਾ ਉਹਨੂੰ ਜਗ੍ਹਾ ਵੱਡੀ ਦਿਖਾ ਦਿੱਤੀ ਹੈ ਤੇ ਉਹਦੇ ਵਿੱਚ ਬਾਕੀ ਸਾਰੇ ਮੁਲਕਾਂ ਦੀ ਐਪਰੀਸ਼ੀਏਸ਼ਨ ਆ ਗਈ ਹੈ ਪਰ ਟਰੰਪ ਕਹਿੰਦਾ ਭਾਈ ਮੈਨੂੰ ਇਹ ਨਕਸ਼ਾ ਮਨਜ਼ੂਰ ਨਹੀਂ ਹੈ ਇਸੇ ਤਰ੍ਹਾਂ ਹੀ ਅੱਜ ਨਵਾਂ ਹੀ ਕਾਰਾ ਕਰ ਸੁੱਟਿਆ ਹੈ ਤੇ ਇਰਾਨ ਦੇ ਨਕਸ਼ੇ ਦੇ ਉੱਤੇ ਆਪਣਾ ਚਿਹਰਾ ਲਾ ਛੱਡਿਆ ਜਾਣੀ ਕਿ ਫੋਟੋ ਤਸਵੀਰ ਛਾਪਤੀ ਹੈ ਤੇ ਇਸ ਤਰ੍ਹਾਂ ਦੇ ਜਿਹੜੇ ਲਗਾਤਾਰਤਾ ਦੇ ਵਿੱਚ ਇਹ ਸਿਲਸਿਲਾ ਚੱਲ ਰਿਹਾ ਤੇ ਉੱਥੇ ਦੀ ਸਿਆਸਤ ਦੇ ਵਿੱਚ ਇਹ ਵੀ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਭਾਈ ਜਿਹੜਾ ਖਾਸ ਜਿਹੜੇ ਆਮ ਜਾਂ ਮਹਿੰਗਾਈ ਦੇ ਮੁੱਦੇ ਨੇ ਅਮਰੀਕਾ ਦੇ ਵਿੱਚ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਭੜਕਾਉਣ ਨੂੰ ਇਹ ਸਾਰਾ ਕੁਝ ਜਿਹੜਾ ਟਰੰਪ ਦੇ ਵੱਲੋਂ ਕੀਤਾ ਜਾ ਰਿਹਾ ਤੇ ਮਿਡ ਟਰਮ ਚੋਣਾਂ ਜਿਹੜੀਆਂ ਅਗਲੇ ਮਹੀਨੇ ਸ਼ੁਰੂ ਹੋਣ ਜਾ ਰਹੀਆਂ ਨੇ ਤੇ ਉਹਦੇ ਵਿੱਚ ਵੀ ਰੋਲਾ ਰੱਪਾ ਪੈ ਰਿਹਾ ਹੈ ਤੇ ਦੋਸਤੋ ਅੱਜ 8 ਸਤੰਬਰ 2026 ਦਾ ਦਿਹਾੜਾ ਤੇ ਆਪਣਾ ਮੰਗਲਵਾਰ ਵਾਲਾ ਦਿਨ ਹੈ ਜਿਹਦੇ ਵਿੱਚ ਆਪਾਂ ਹਰ ਤਰ੍ਹਾਂ ਦੀ ਗੱਲਬਾਤ ਕਰਦੇ ਹਾਂ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਸੁਨੇਹਾ ਆ ਸਤਿ ਸ੍ਰੀ ਅਕਾਲ ਜੀ ਅੱਜ ਜਿਹੜਾ ਟਾਈਟਲ ਲਿਖਿਆ ਆ ਉਹਦੇ ਬਾਰੇ ਖਾਸ ਧਿਆਨ ਦੇ ਰਹੇ ਨੇ ਦੋਸਤ ਕਿਉਂਕਿ ਕਹਿ ਸਕਦੇ ਹਾਂ ਵੈਸੇ ਤਾਂ ਬਹੁਤ ਗਲਤ ਜੋ ਕਾਰਵਾਈ ਹੋਈ ਹੈ ਪਰ ਦੂਜੇ ਪਾਸੇ ਦੇਖਿਆ ਜਾਵੇ ਹਾਸੋਹੀਣਾ ਵੀ ਹੈ ਜੋ ਇੱਕ ਪਾਸੇ ਤਾਂ ਕਿਹਾ ਜਾ ਰਿਹਾ ਕਿ ਪੰਜਾਬ ਸੁਧਰ ਰਿਹਾ ਸਭ ਕੁਝ ਠੀਕ ਹੋ ਰਿਹਾ ਪਰ ਦੂਜੇ ਪਾਸੇ ਕਿਤੇ ਨਾ ਕਿਤੇ ਸਿਵਿਆਂ ਦੇ ਵਿੱਚ ਵੀ ਜਿਹੜੇ ਨੇ ਜਿਹੜੇ ਲੋਕ ਇਸ ਦੁਨੀਆਂ ਦੇ ਉੱਤੋਂ ਚਲੇ ਗਏ ਨੇ ਉਹਨਾਂ ਦੇ ਸਿਵਿਆਂ ਦੇ ਵਿੱਚੋਂ ਉਹਨਾਂ ਦੀਆਂ ਰਾਖਾਂ ਨੂੰ ਫਰੋਲ ਕੇ ਉਹਨਾਂ ਦੇ ਜਿਹੜੇ ਨੇ ਟਰਾਂਸਪਲਾਂਟ ਕੀਤੇ ਹੋਏ ਗੋਡੇ ਉਹਨਾਂ ਦੇ ਵਿੱਚੋਂ ਟਾਈਟਾਨੀਅਮ ਜਿਹੜਾ ਕੱਢਿਆ ਜਾ ਰਿਹਾ ਤੇ ਚੋਰ ਜਿਹੜੇ ਨੇ ਉਹਦੇ ਵਿੱਚੋਂ ਫੜੇ ਜਾ ਰਿਹਾ ਲੱਗਦਾ ਕਿ ਹੁਣ ਸਿਵਿਆਂ ਦੇ ਵਿੱਚ ਵੀ ਜਿਹੜੀ ਸਿਕਿਉਰਿਟੀ ਲਾਉਣੀ ਪਏਗੀ ਕਿ ਜਿੰਨਾ ਚਿਰ ਤੁਹਾਡੇ ਆਪਣੇ ਪਰਿਵਾਰਾਂ ਦੇ ਵਿਅਕਤੀਆਂ ਦੇ ਕਿਸੇ ਦੇ ਫੁੱਲ ਜਿਹੜੇ ਨੇ ਆਖਰੀ ਰਸਮਾਂ ਪੂਰੀ ਤਰ੍ਹਾਂ ਸਮਾਪਤ ਨਹੀਂ ਹੋ ਜਾਂਦੀਆਂ ਤੇ ਉਨਾ ਚਿਰ ਭਾਈ ਕਿਤੇ ਨਾ ਕਿਤੇ ਪਹਿਰਾ ਦੇਣਾ ਪਿਆ ਕਰੇਗਾ ਜਾਂ ਫਿਰ ਪਹਿਰਾ ਲਵਾਉਣਾ ਪਿਆ ਕਰੇਗਾ ਇਸ ਤਰ੍ਹਾਂ ਦੇ ਹਾਲਾਤ ਨੇ ਇਸ ਕਰਕੇ ਲਿਖਿਆ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ ਤੇ ਧੱਕੇ ਨਾਲ ਸੰਸਕਾਰ ਕਰ ਦਿੱਤਾ ਹੈ ਤੇ ਕੋਈ ਨਾ ਸੁਣੇ ਪੁਕਾਰ ਅਕਾਲੀ ਦਲ ਇਕੱਠਾ ਪਰ ਧਰਮ ਗੁਰੂ ਆਈਫਲ ਟਾਵਰ ਤੋਂ ਜਿਹੜਾ ਨੱਠਾ ਤੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਾਂਗੇ ਪੰਜਾਬ ਤੋਂ ਲੈ ਕੇ ਯੂਰਪੀਅਨ ਕੰਟਰੀਆਂ ਤੇ ਨਾਲ ਦੀ ਨਾਲ ਅਮਰੀਕਾ ਕੈਨੇਡਾ ਹੋਰ ਸਾਰੇ ਸੰਸਾਰ ਦੀ ਬਾਤ ਪਾਵਾਂਗੇ ਤੇ ਲੋ ਫਿਰ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਹਰਵਿੰਦਰ ਜੋਲ ਭੈਣ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ ਸਮਾਂ ਸਥਿਤੀ ਫਿਲਹਾਲ ਦੀਆਂ ਘੜੀਆਂ ਮੁਤਾਬਕ ਇਸ ਵਕਤ 7:10 ਦਾ ਸਮਾਂ ਤੇ ਭਾਰਤ ਦੇ ਵਿੱਚ 9:40 ਹੋ ਗਏ ਹੈ ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:10 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੀ ਸਥਿਤੀ ਹੈ ਸੂਰਜ ਜਿਹੜਾ ਚੜ ਚੁੱਕਿਆ ਹੈ ਤੇ 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 10 ਨੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:10 ਤੇ ਯੂਰਪੀਅਨ ਕੰਟਰੀਆਂ ਮੁਤਾਬਕ ਸ਼ਾਮ ਦੇ 6:10 ਘੜੀਆਂ ਦਰਸਾ ਰਹੀਆਂ ਨੇ ਲੋ ਫਿਰ ਦੋਸਤੋ ਕਰਦੇ ਹਾਂ ਸ਼ੁਰੂਆਤ ਅੱਜ ਦੇ ਵਿਚਾਰ ਦੇ ਨਾਲ ਬੜਾ ਵਿਸ਼ਾਲ ਤੇ ਅੱਜ ਦਾ ਜਿਹੜਾ ਵਿਚਾਰ ਹੈ ਅਵਤਾਰ ਪਾਹ ਜੀ ਲਿਖਦੇ ਹੈ ਕਿ ਅਧੂਰੀਆਂ ਇਤਲਾਹਾਂ ਤੇ ਅਧੂਰੇ ਸੱਚ ਝੂਠ ਦੇ ਨਾਲੋਂ ਵੀ ਵੱਧ ਖਤਰਨਾਕ ਹੁੰਦੇ ਨੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਜਿਹੜਾ 8 ਸਪਤੰਬਰ 1923 ਨੂੰ ਮੇਰਾ ਦਾਗਸਤਾ ਬੜਾ ਹੀ ਰੂਸੀ ਮਸ਼ਹੂਰ ਨਾਵਲ ਹੈ ਦੋ ਪਾਰਟ ਦੇ ਵਿੱਚ ਹੈ ਮੇਰਾ ਦਾਗਿਸਤਾਨ ਦੇ ਰੂਸੀ ਲੇਖਕ ਜਿਹੜੇ ਸਨ ਰਸੂਲ ਹਮਜ਼ਾ ਤੋਬ ਦਾ ਜਿਹੜਾ ਜਨਮ ਹੁੰਦਾ ਸੀ ਹੋਇਆ ਸੀ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਹੈ। 1928 ਦੇ ਵਿਚ ਸ਼ਹੀਦ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ ਦੀ ਸਥਾਪਨਾ ਕੀਤੀ ਸੀ ਤੇ 1933 ਦੇ ਵਿਚ 20 ਭਾਸ਼ਾਵਾਂ ਦੇ ਵਿਚ 12,000 ਤੋਂ ਵੱਧ ਗੀਤਾਂ ਦੀ ਪ੍ਰਸਿੱਧ ਗਾਇਕਾ ਆਸ਼ਾ ਭੋਸਲੇ ਦਾ ਜਨਮ ਹੁੰਦਾ ਹੈ। 1961 ਦੇ ਵਿਚ ਸਿਗਰਟ ਦੇ ਨਾਲ ਦਿਲ ਦੀ ਬਿਮਾਰੀ ਹੋਣ ਦਾ ਪਹਿਲੀ ਵਾਰ ਜਿਹੜਾ ਪਤਾ ਲੱਗਿਆ ਤੇ 1982 ਦੇ ਵਿਚ ਜੰਮੂ ਦੇ ਸਾਬਕਾ ਮੁੱਖ ਮੰਤਰੀ ਸ਼ੇਖ ਮੁਹੰਮਦ ਅਬਦੁੱਲਾ ਦਾ ਦੇਹਾਂਤ ਹੋ ਜਾਂਦਾ ਹੈ। ਤੇ ਅੱਜ ਯੂਨੈਸਕੋ ਦੇ ਵੱਲੋਂ ਜਿਹੜਾ 1966 ਦੇ ਵਿਚ ਸ਼ੁਰੂ ਕੀਤਾ ਗਿਆ ਸੀ ਕੌਮੀ ਸਾਖਰਤਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ ਉਹਦਾ ਜ਼ਿਕਰ ਕਰਦਿਆਂ ਅਸਲ ਦੇ ਵਿਚ ਇਹ ਸ਼ੈ ਕੀ ਹੈ, ਇਹ ਅਸਲ ਦੇ ਵਿਚ ਸਾਖਰਤਾ ਦਾ ਜਿਹੜਾ ਅਸਲ ਮਤਲਬ ਹੁੰਦਾ ਹੈ ਜਿਵੇਂ ਕਿ ਅੱਖਰੀ ਤੌਰ ਦੇ ਉੱਤੇ ਪੜ੍ਹਨ ਲਿਖਣ ਦੀ ਸਮਰੱਥਾ ਵਾਲੇ ਜਿਹੜੇ ਹੋਣਾ, ਆਪਣੇ ਆਪ ਦੇ ਵਿਚ ਹਸਤਾਖਰ ਕਰ ਲੈਣਾ ਜਾਂ ਕੁਝ ਜਿਹੜਾ ਪੜ੍ਹਨ ਦੀ ਸਮਰੱਥਾ ਰੱਖਣਾ, ਮਤਲਬ ਕਿ ਅਨਪੜ੍ਹ ਤੋਂ ਥੋੜੀ ਜਿਹੀ ਉੱਪਰਲੀ ਸਟੇਜ ਕਹਿ ਲਓ। ਤੇ ਵੱਖ ਵੱਖ ਦੇਸ਼ਾਂ ਦੇ ਵਿਚ ਸਾਖਰਤਾ ਦੇ ਜਿਹੜੇ ਵੱਖ ਵੱਖ ਮਾਪਦੰਡ ਰੱਖੇ ਜਾਂਦੇ ਆ ਤੇ ਭਾਰਤ ਦੇ ਵਿਚ ਖਾਸ ਕਰਕੇ ਰਾਸ਼ਟਰੀ ਸਾਖਰਤਾ ਮਿਸ਼ਨ ਦੇ ਅਨੁਸਾਰ ਜੇਕਰ ਕੋਈ ਵੀ ਵਿਅਕਤੀ ਆਪਣਾ ਨਾਮ ਲਿਖਣ ਤੇ ਪੜ੍ਹਨ ਦੀ ਯੋਗਤਾ ਹਾਸਲ ਕਰ ਲੈਂਦਾ ਤਾਂ ਉਸ ਨੂੰ ਜਿਹੜਾ ਸਾਖਰ ਮੰਨਿਆ ਜਾਂਦਾ ਹੈ। ਕੌਮੀ ਸਾਖਰਤਾ ਦਿਵਸ ਅੱਜ ਦੇ ਦਿਨ ਦੇ ਉੱਤੇ ਮਨਾਇਆ ਜਾਂਦਾ ਜੋ ਕਿ 8 ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਜਾਣਾ ਸ਼ੁਰੂ ਕੀਤਾ ਗਿਆ। ਜੇਕਰ ਸਾਖਰਤਾ ਦਿਵਸ ਦਾ ਪਿਛੋਕੜ ਵੇਖੀਏ ਤਾਂ 17 ਨਵੰਬਰ 1965 ਨੂੰ ਯੂਨੈਸਕੋ ਦੇ ਵੱਲੋਂ ਫੈਸਲਾ ਲਿਆ ਗਿਆ ਕਿ ਹਰ ਸਾਲ 8 ਸਤੰਬਰ ਇਸ ਤਾਰੀਖ ਦੇ ਉੱਤੇ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਦੇ ਉੱਤੇ ਮਨਾਇਆ ਜਾਵੇਗਾ। ਪਹਿਲੀ ਵਾਰ 8 ਸਤੰਬਰ 1966 ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਮਨਾਇਆ ਗਿਆ ਸੀ ਤੇ ਸਾਖਰਤਾ ਜਿਹੜਾ ਹੈ ਸਿਰਫ ਕਿਤਾਬੀ ਸਿੱਖਿਆ ਪ੍ਰਾਪਤ ਕਰਨ ਤੱਕ ਹੀ ਸੀਮਤ ਨਹੀਂ ਹੁੰਦੀ, ਬਲਕਿ ਸਾਖਰਤਾ ਦਾ ਜਿਹੜਾ ਮਤਲਬ ਹੈ ਲੋਕਾਂ ਦੇ ਵਿਚ ਉਹਨਾਂ ਦੇ ਅਧਿਕਾਰਾਂ ਤੇ ਕਰਤੱਵਾਂ ਦੇ ਪ੍ਰਤੀ ਜਾਗਰੂਕਤਾ ਲਿਆ ਕੇ ਸਮਾਜਿਕ ਵਿਕਾਸ ਦਾ ਆਧਾਰ ਬਣਾਉਣਾ। ਸਾਖਰਤਾ ਗਰੀਬੀ ਘਟਾਉਣ, ਲਿੰਗ ਅਨੁਪਾਤ ਸੁਧਾਰਨ, ਭ੍ਰਿਸ਼ਟਾਚਾਰ ਤੇ ਹੋਰ ਸਮਾਜਿਕ ਸਮੱਸਿਆਵਾਂ ਜਿਹੜੀਆਂ ਨੇ ਉਹਦੇ ਹੱਲ ਕਰਨ ਦੇ ਵਿਚ ਸਹਾਇਕ ਅਤੇ ਸਮਰੱਥ ਜਿਹੜੀ ਕਰਦੀ ਹੈ। ਅੱਜ ਵਿਸ਼ਵ ਦੇ ਵਿਚ ਸਾਖਰਤਾ ਦਰ ਜਿਹੜੀ ਸੁਧਰੀ ਜ਼ਰੂਰ ਹੈ, ਫਿਰ ਵੀ ਕਾਫ਼ੀ ਘੱਟ ਦੇਖਣ ਨੂੰ ਮਿਲਦੀ ਹੈ। ਦੁਨੀਆਂ ਦੇ ਲਗਭਗ 35 ਦੇਸ਼ਾਂ ਦੇ ਵਿਚ ਸਾਖਰਤਾ ਦਰ ਜਿਹੜੀ ਹੈ 50% ਤੋਂ ਜਿਹੜੀ ਘੱਟ ਹੈ। ਵਿਸ਼ਵ ਪੱਧਰ ਦੇ ਉੱਤੇ ਦੇਖਿਆ ਜਾਏ ਤਾਂ ਦੁਨੀਆਂ ਦੇ ਵਿਚ ਕਰੀਬ 4 ਅਰਬ ਲੋਕ ਸਾਖਰ ਨੇ ਤੇ 77.6 ਕਰੋੜ ਲੋਕ ਘੱਟੋ ਘੱਟ ਸਾਖਰਤਾ ਦਰ ਤੋਂ ਜਿਹੜਾ ਵੀ ਉਹਦੇ ਤੋਂ ਵੀ ਥੱਲੇ ਨੇ, ਜਿਨ੍ਹਾਂ ਦੇ ਵਿਚੋਂ 2/3 ਔਰਤਾਂ ਨੇ। ਵਿਸ਼ਵ ਦੇ ਵਿਚ 60.7 ਮਿਲੀਅਨ ਬੱਚੇ ਸਕੂਲਾਂ ਤੋਂ ਬਾਹਰ ਨੇ ਜੋ ਕਿ ਮੁੱਢਲੀ ਸਹਾਇਤਾ ਜਿਹੜੀ ਹੈ ਉਹ ਹੀ ਨਹੀਂ ਪ੍ਰਾਪਤ ਕਰ ਸਕੇ ਨੇ, ਜ਼ਿਆਦਾਤਰ ਪੜ੍ਹਾਈ ਛੱਡ ਚੁੱਕੇ ਨੇ। ਹਰ 5 ਵਿਅਕਤੀਆਂ ਦੇ ਵਿਚੋਂ 1 ਵਿਅਕਤੀ ਅਨਪੜ੍ਹ ਹੈ। ਭਾਰਤ ਦੇ ਵਿਚ ਔਸਤਨ ਸਾਖਰਤਾ ਦਰ ਜਿਹੜੀ ਹੈ 74.04 ਹੈ। ਕੇਰਲਾ ਦੇ ਵਿਚ ਸਾਖਰਤਾ ਦਰ ਸਭ ਤੋਂ ਵੱਧ ਜਿਹੜੀ ਦੱਸੀ ਜਾਂਦੀ ਹੈ 93.91%, ਜਦਕਿ ਬਿਹਾਰ ਦੀ ਸਾਖਰਤਾ ਦਰ ਸਭ ਤੋਂ ਘੱਟ ਸਿਰਫ 63.82% ਹੈ। ਪੰਜਾਬ ਨੂੰ ਖੁਸ਼ਹਾਲ ਸੂਬਾ ਕਿਹਾ ਜਾਂਦਾ ਹੈ, ਪਰ ਜੇਕਰ ਸਾਖਰਤਾ ਦੀ ਗੱਲ ਕਰ ਲਈਏ ਇੱਥੇ ਵੀ ਦਾਅਵੇ ਤੇ ਵਾਅਦੇ ਬਹੁਤ ਨੇ, ਪਰ ਜੋ ਰਿਪੋਰਟਾਂ ਅਸਲ ਦੇ ਵਿਚ ਨੇ ਗਰਾਊਂਡ ਸਥਿਤੀ ਆ ਉਹ ਕੀ ਦਰਸਾਉਂਦੀ ਹੈ। ਪੰਜਾਬ ਦੀ ਗੱਲ ਕਰੀਏ ਤਾਂ ਜੇਕਰ ਸਾਖਰਤਾ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਅਨੁਸਾਰ ਪੰਜਾਬ ਦੀ ਸਾਖਰਤਾ ਦਰ 76.7% ਹੈ, ਜਿਸਦੇ ਵਿਚ ਪੁਰਸ਼ਾਂ ਦੀ ਸਾਖਰਤਾ ਦਰ 81.5% ਹੈ ਤੇ ਮਹਿਲਾਵਾਂ ਦੀ ਸਾਖਰਤਾ ਦਰ 71.3% ਬਣਦੀ ਹੈ। ਪੰਜਾਬ ਦੀ 23.3% ਜਨਸੰਖਿਆ ਜਾਣੀ ਕਿ 64,55,087 ਲੋਕ ਅਜੇ ਵੀ ਅਨਪੜ੍ਹ ਨੇ ਪੰਜਾਬ ਦੇ ਵਿਚ, ਜਦਕਿ ਪੂਰੇ ਦੇਸ਼ ਦੀ ਸਾਖਰਤਾ ਦਰ 74% ਹੈ। ਸਰਕਾਰ ਦੀਆਂ ਢਿੱਲੀਆਂ ਨੀਤੀਆਂ ਦੇ ਕਾਰਨ ਵੀ ਦੇਸ਼ ਦੇ ਵਿਚੋਂ ਅਨਪੜ੍ਹਤਾ ਖਤਮ ਨਹੀਂ ਹੋ ਰਹੀ। ਸਿੱਖਿਆ ਬਜਟ ਦੇ ਵਿਚ ਹੋ ਰਹੀ ਕਟੌਤੀ ਦੇ ਕਾਰਨ ਸਿੱਖਿਆ ਦਾ ਢਾਂਚਾ ਲੜਖੜਾ ਰਿਹਾ। ਅੱਜ ਵੀ ਕਈ ਸਰਕਾਰੀ ਸਕੂਲਾਂ ਦੇ ਵਿਚ ਬੈਠਣ ਦੇ ਲਈ ਫਰਨੀਚਰ ਨਹੀਂ, ਕਈ ਸਕੂਲ ਅੱਜ ਵੀ ਅਧਿਆਪਕਾਂ ਤੋਂ ਸੱਖਣੇ ਨੇ, ਕਈ ਸਕੂਲਾਂ ਦੇ ਵਿਚ ਸਾਇੰਸ ਦੀਆਂ ਪ੍ਰਯੋਗਸ਼ਾਲਾਵਾਂ ਨਹੀਂ ਨੇ, ਕਈ ਸਕੂਲਾਂ ਦੀਆਂ ਇਮਾਰਤਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ, ਪਰ ਫਿਰ ਵੀ ਉਹਨਾਂ ਦੀ ਜਗ੍ਹਾ ਤੇ ਨਵੀਆਂ ਸਕੂਲ ਦੀਆਂ ਇਮਾਰਤਾਂ ਨਹੀਂ ਬਣਾਈਆਂ ਜਾ ਰਹੀਆਂ। ਸਵਾਲ ਇਹ ਉੱਠਦਾ ਹੈ ਕਿ ਅਸੀਂ ਸਾਖਰ ਹੁੰਦੇ ਹੋਏ ਵੀ ਸਿੱਖਿਅਤ ਕਿਉਂ ਨਹੀਂ ਆ? ਸਿੱਖਿਆ ਦਾ ਮਤਲਬ ਸਿਰਫ ਪੜ੍ਹਨਾ ਲਿਖਣਾ ਅਤੇ 12ਵੀਂ ਕਲਾਸ ਪਾਸ ਕਰਨਾ ਨਹੀਂ ਹੁੰਦਾ, ਸਿੱਖਿਆ ਦਾ ਅਰਥ ਉਹ ਵੀ ਹੁੰਦਾ ਹੈ ਗਿਆਨ ਪ੍ਰਾਪਤ ਕਰਨਾ। ਰੱਟਾ ਲਗਾਉਣ ਦੇ ਨਾਲ ਤੋਤਾ ਵੀ ਬੋਲਣ ਲੱਗ ਪੈਂਦਾ ਹੈ ਤੇ ਤੋਤਾ ਕਿਤੇ ਕਿਸੇ ਨੂੰ ਗਿਆਨ ਨਹੀਂ ਦੇ ਸਕਦਾ। ਪੜ੍ਹ ਲਿਖ ਕੇ ਅਸੀਂ ਸਾਖਰ ਤਾਂ ਬਣ ਜਾਂਦੇ ਹਾਂ ਪਰ ਗਿਆਨ ਪ੍ਰਾਪਤ ਨਹੀਂ ਕਰ ਪਾਉਂਦੇ ਹਾਂ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਜਿਹੜਾ ਵਿਚਾਰ, ਉਹਦੇ ਵਿੱਚੋਂ ਗੱਲਬਾਤ, ਸਾਖਰਤਾ, ਜਿਹੜਾ ਕੌਮੀ ਸਾਖਰਤਾ ਦਿਵਸ ਦੇ ਬਾਰੇ ਅੱਜ ਗੱਲ ਕੀਤੀ ਹੈ। ਤੇ ਲੋ ਫਿਰ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੁਹਾਡੇ ਨਾਲ, ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ, ਕੀ ਕਹਿੰਦੀਆਂ ਨੇ, ਤੇ ਉਸ ਤੋਂ ਬਾਅਦ ਫਿਰ ਆਪਾਂ ਨਾਲ ਨਾਲ ਗੱਲਾਂ ਕਰਾਂਗੇ ਤੇ ਨਾਲ ਬਾਤਾਂ ਕਰਾਂਗੇ। ਚੰਗਾ ਲੱਗੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ ਦੋਸਤੋ। ਤੇ ਇਸ ਵਕਤ ਜਿਹੜਾ ਨਾਲ ਦਵਿੰਦਰ ਭਾਰਤ ਜੀ ਵੀ UAE ਤੋਂ ਸਤਿ ਸ਼੍ਰੀ ਅਕਾਲ ਭੇਜਦੇ ਨੇ, ਇਸੇ ਤਰ੍ਹਾਂ ਹੋਰ ਵੀ ਸੱਜਣ ਜੁੜੇ ਹੋਏ ਨੇ, ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਅੱਜ ਤੁਹਾਡੇ ਨਾਲ, ਜੋ ਦੁਨੀਆਦਾਰੀ ਦੇ ਉੱਤੇ ਹਾਲਾਤ ਨੇ, ਹੋਰ ਸਾਰਾ ਸਿਲਸਿਲਾ ਉਹਦੀ ਬਾਤ ਪਾਉਂਦੇ ਹਾਂ। ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਜਿਹੜੇ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ, ਤੇ ਦੂਸਰੇ ਪਾਸੇ ਆਪਣਾ ਗੱਲ ਕਰੀਏ ਤਾਂ ਪੰਜਾਬ ਦੀ ਸਿਆਸਤ ਦੇ ਵਿੱਚ ਮੁੜ ਉੱਠਦੇ ਸਵਾਲ ਨੇ, ਸੁਖਬੀਰ ਬਾਦਲ ਨੂੰ ਸਿੱਟ ਦਾ ਸਮਨ ਫਿਰ ਤੋਂ ਆ ਗਿਆ ਤੇ ਅਕਾਲੀ ਏਕਤਾ ਦੀਆਂ ਕੋਸ਼ਿਸ਼ਾਂ, ਬੰਦੀ ਸਿੰਘਾਂ ਅਤੇ ਭਾਈ ਜਗਤਾਰ ਸਿੰਘ ਹਵਾਰਾ ਦੀ ਪੈਰੋਲ ਜਿਹੜੀ ਹੈ ਮੰਗ, ਤੇ ਦੂਜੇ ਪਾਸੇ ਨਸ਼ਿਆਂ ਦੀ ਗੱਲ ਜਿਹੜੀ ਹੈ, ਇੱਕ ਪਾਸੇ ਤਾਂ ਜਿਹੜਾ ਜੋ ਕੁਝ ਵੀ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਹੈ ਕਿ ਸਾਰਾ ਕੁਝ ਠੀਕ ਠਾਕ ਹੈ, ਵਧੀਆ ਚੱਲ ਰਿਹਾ, ਪਰ ਦੂਸਰੇ ਪਾਸੇ ਦੋ ਐਸੇ ਮਾਮਲੇ ਜਿਹੜੇ ਚਰਚਾ ਦਾ ਵਿਸ਼ਾ ਬਣੇ ਹੋਏ ਨੇ, ਜਿਨ੍ਹਾਂ ਦੇ ਵਿੱਚ ਦੂਜੇ ਸਰਕਾਰੀ ਦਾਅਵਿਆਂ ਵਿਚਕਾਰ ਜਿਹੜਾ ਆਪਣਾ ਗੁਲਜ਼ਾਰ ਸਿੰਘ ਦੀ ਮੌਤ ਨੇ ਕਈ ਗੰਭੀਰ ਸਵਾਲ ਖੜੇ ਕਰਕੇ ਰੱਖ ਦਿੱਤੇ ਅੱਜ, ਤੇ ਪੰਜਾਬ ਦੇ ਮੁਲਾਜ਼ਮਾਂ ਦਾ ਸਰਕਾਰ ਦੇ ਖਿਲਾਫ਼ ਰੋਹ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀਆਂ ਹਦਾਇਤਾਂ ਤੇ ਸਰਕਾਰ ਦੇ ਰਵੱਈਏ ਦੇ ਉੱਤੇ ਚਰਚਾ, ਕੀ ਪੰਜਾਬ ਦੇ ਅਸਲ ਮੁੱਦਿਆਂ ਦੇ ਉੱਤੇ ਦੇ ਜਵਾਬ ਮਿਲ ਰਹੇ ਨੇ। ਦੇਸ਼ ਵਿਦੇਸ਼ ਦੇ ਵਿੱਚ ਵੱਡੀਆਂ ਹਲਚਲਾਂ ਚੱਲ ਰਹੀਆਂ, ਆਈਫਲ ਟਾਵਰ ਦੇ ਨਾਲ ਫਰਾਂਸ 'ਚ ਜੁੜਿਆ ਵਿਵਾਦ ਹੈ, ਮੋਦੀ ਪੁਤਿਨ ਮੁਲਾਕਾਤ ਦੇ ਵਿੱਚ SU-57 ਦਾ ਮੁੱਦਾ, ਰੂਸ ਜਰਮਨੀ ਤਣਾਅ ਤੇ ਟਰੰਪ ਦੀਆਂ ਇਰਾਨ ਦੇ ਬਾਰੇ ਤਿੱਖੀਆਂ ਪੋਸਟਾਂ, ਤੇ ਫਰਾਂਸ ਦੇ ਰੇਨੋਆਰ ਮਿਊਜ਼ੀਅਮ ਦੇ ਵਿੱਚ ਵੱਡੀ ਜਿਹੜੀ ਕਲਾ ਚੋਰੀ, ਕੀ ਇਹ ਸਿਰਫ ਸਾਡੇ ਸਵਾਲਾਂ ਦੇ ਜਵਾਬ ਲੱਭਣ ਦੀ ਕੋਸ਼ਿਸ਼ ਕਰਦੇ ਆ ਅੱਗੇ ਜਾ ਕੇ ਕੀ ਕੁਝ ਜਿਹੜਾ ਵਾਪਰ ਰਿਹਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ। ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ, ਸੁਮਿਤ ਜੋਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਲੋ ਦੋਸਤੋ, ਬਾਤ ਪਾਉਂਦੇ ਹਾਂ, ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਹੋਣਾ ਤੋਂ। ਸੁਖਬੀਰ ਬਾਦਲ ਨੂੰ SIT ਨੇ ਮੁੜ ਜਿਹੜਾ ਤਲਬ ਕਰ ਲਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਅਤੇ ਗੋਲੀਕਾਂਡ ਮਾਮਲੇ ਦੀ ਜਾਂਚ ਕਰ ਰਹੀ SIT ਸਪੈਸ਼ਲ ਜਾਂਚ ਟੀਮ ਜਿਹੜੀ ਹੈ ਉਹਨੇ ਮੁੜ ਤਲਬ ਕੀਤਾ। SIT ਨੇ ਸੁਖਬੀਰ ਬਾਦਲ ਨੂੰ 11 ਸਤੰਬਰ ਨੂੰ ਚੰਡੀਗੜ੍ਹ ਦੇ ਵਿੱਚ ਪੁੱਛਗਿੱਛ ਦੇ ਲਈ ਬੁਲਾਇਆ ਤੇ ਇੱਥੇ ਇਹ ਵੀ ਜਿਹੜਾ ਸਾਹਮਣੇ ਆਇਆ ਸੀ ਪਿਛਲੇ ਦਿਨਾਂ ਚ ਕਿ ਇਸ ਤੋਂ ਪਹਿਲਾਂ ਵੀ 20 ਜੁਲਾਈ ਨੂੰ SIT ਨੇ ਜਿਹੜਾ ਸੀ ਸੁਖਬੀਰ ਸਿੰਘ ਬਾਦਲ ਨੂੰ ਪੁੱਛਗਿੱਛ ਦੇ ਲਈ ਬੁਲਾਇਆ। ਦੂਜੇ ਪਾਸੇ ਸੁਖਬੀਰ ਬਾਦਲ ਨੂੰ ਜਾਰੀ ਹੋਏ SIT ਦੇ ਸਮਨ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਅਰਸ਼ਦੀਪ ਸਿੰਘ ਕਲੇਰ ਹੁਣਾਂ ਕਿਹਾ ਕਿ ਸਰਕਾਰ ਬਹੁਤ ਹੀ ਜਿਹੜਾ ਵੱਡੇ ਮੁੱਦਿਆਂ ਦੇ ਉੱਤੇ ਘਿਰ ਚੁੱਕੀ ਹੈ, ਭਾਵੇਂ ਉਹ ਜਬਰਜਨਾ ਰਿਸ਼ਵਤਕਾਂਡ ਹੋਵੇ, ਨਸ਼ੇ ਦਾ ਮੁੱਦਾ ਹੋਵੇ ਜਾਂ ਮੁੱਖ ਮੰਤਰੀ ਦਾ ਵਿਰੋਧ ਕਰਨ ਤੇ ਨੌਜਵਾਨ ਦੀ ਕੁੱਟਮਾਰ ਦਾ ਮਾਮਲਾ ਹੋਵੇ। ਇਨ੍ਹਾਂ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਇਹ ਸਮਨ ਕੱਢਿਆ ਗਿਆ। ਅਜਿਹੀਆਂ ਕਾਰਵਾਈਆਂ ਦੇ ਨਾਲ ਪੰਜਾਬ ਦੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਨਹੀਂ ਭਟਕਾਇਆ ਜਾ ਸਕਦਾ। ਅੱਜ ਪੰਜਾਬ ਦੇ ਵਿੱਚ ਲੋਕ ਨਸ਼ੇ ਦੇ ਨਾਲ ਕਹਿੰਦੇ ਪੀੜਤ ਨੇ, ਲੋਕਾਂ ਨੂੰ ਕੁੱਟਿਆ ਜਾ ਰਿਹਾ, ਖੁਦਕੁਸ਼ੀਆਂ ਹੋ ਰਹੀਆਂ ਨੇ, ਅਜਿਹੇ ਜਿੰਨੇ ਮਰਜ਼ੀ ਸਮਨ ਭੇਜ ਲੈਣ, ਇਹ ਸਿਰਫ਼ ਸਿਆਸਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ 11 ਸਾਲ ਤੋਂ ਇਹ ਜਿਹੜਾ ਮੁੱਦਾ ਜਿਉਂ ਦਾ ਤਿਉਂ ਖੜਾ ਹੈ, ਜਾਂਚ ਕਿੱਥੇ ਹੈ, ਇਸ ਮੁੱਦੇ ਨੂੰ ਸਿਰਫ਼ ਤੇ ਸਿਰਫ਼ ਸਿਆਸੀ ਮੁੱਦੇ ਦੇ ਤੌਰ ਦੇ ਉੱਤੇ ਜਿਉਂ ਦਾ ਰੱਖਿਆ ਜਾ ਰਿਹਾ। ਇਸੇ ਤਰ੍ਹਾਂ ਪਿਛਲੇ ਸਮੇਂ ਤੋਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਚੱਲ ਰਿਹਾ, ਜਗਤਾਰ ਸਿੰਘ ਹਵਾਰਾ ਨੂੰ 28 ਦਿਨ ਦੀ ਪੈਰੋਲ ਦੀ ਮੰਗ ਫਿਰ ਤੋਂ ਜਿਹੜੀ ਹੈ ਦੁਹਰਾਈ ਹੈ। ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਬਜ਼ੁਰਗ ਮਾਤਾ ਜੀ ਨੂੰ ਜਿਹੜਾ ਮਿਲਣ ਲਈ ਘੱਟੋ ਘੱਟ 28 ਦਿਨ ਦੀ ਪੈਰੋਲ ਦਿੱਤੀ ਜਾਵੇ, ਇਹ ਪੈਰੋਲ ਤੁਰੰਤ ਪ੍ਰਭਾਵ ਦੇ ਨਾਲ ਮਿਲਣੀ ਚਾਹੀਦੀ ਹੈ। ਇਹ ਮੰਗ ਕਰਦਿਆਂ ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਭਾਈ ਜਗਤਾਰ ਸਿੰਘ ਹਵਾਰਾ ਨੂੰ ਆਪਣੀ ਮਾਤਾ ਜੀ ਨੂੰ ਮਿਲਣ ਦਾ ਮੌਕਾ ਮਿਲਣਾ ਮਨੁੱਖੀ ਅਤੇ ਪਰਿਵਾਰਕ ਪੱਖੋਂ ਜਿਹੜਾ ਬੇਹੱਦ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇੱਕ ਬਜ਼ੁਰਗ ਮਾਂ ਦੇ ਲਈ ਆਪਣੇ ਪੁੱਤਰ ਨੂੰ ਮਿਲਣ ਦੀ ਤਾਂਘ ਨੂੰ ਅਣਦੇਖਿਆ ਨਹੀਂ ਕੀਤਾ ਜਾਣਾ ਚਾਹੀਦਾ। ਸਰਕਾਰ ਨੂੰ ਮਨੁੱਖੀ ਸੰਵੇਦਨਸ਼ੀਲ ਦਿਖਾਉਂਦਿਆਂ ਬਿਨਾਂ ਕਿਸੇ ਦੇਰੀ ਦੇ ਭਾਈ ਜਗਤਾਰ ਸਿੰਘ ਹਵਾਰਾ ਨੂੰ ਘੱਟੋ ਘੱਟ 28 ਦਿਨ ਦੀ ਪੈਰੋਲ ਦੇ ਦੇਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਮਾਤਾ ਜੀ ਨੂੰ ਮਿਲ ਸਕਣ ਤੇ ਪਰਿਵਾਰ ਦੇ ਨਾਲ ਕੁਝ ਸਮਾਂ ਬਤੀਤ ਕਰ ਸਕਣ। ਸਰਕਾਰਾਂ ਨੂੰ ਇਸ ਮਾਮਲੇ ਨੂੰ ਸਿਆਸੀ ਨਜ਼ਰੀਏ ਦੀ ਜਿਹੜੀ ਬਜਾਏ ਮਨੁੱਖੀ ਹਮਦਰਦੀ, ਪਰਿਵਾਰਕ ਹੱਕਾਂ ਤੇ ਇਨਸਾਫ਼ ਦੇ ਪੱਖ ਤੋਂ ਕਹਿੰਦੇ ਦੇਖਣਾ ਚਾਹੀਦਾ ਹੈ ਤੇ ਉਨ੍ਹਾਂ ਕਿਹਾ ਕਿ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਲਈ ਠੋਸ ਅਤੇ ਪਾਰਦਰਸ਼ੀ ਨੀਤੀ ਬਣਾਈ ਜਾਣੀ ਚਾਹੀਦੀ ਹੈ। ਅਕਾਲੀ ਏਕਤਾ ਦੇ ਲਈ ਹੁਣ ਕਹਿੰਦੇ ਨੇ ਸਿਕੰਦਰ ਸਿੰਘ ਮਲੂਕਾ ਵੀ ਅੱਗੇ ਆਏ ਨੇ, ਪੰਥਕ ਧਿਰਾਂ ਨੂੰ ਵਖਰੇਵਾਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਵਖਰੇਵੇਂ ਸੁਲਝਾਉਣ ਦੇ ਲਈ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗੱਲਬਾਤ ਚੱਲਣ ਦੀ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਹੁਣ ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਵੀ ਸਮੂਹ ਪੰਥਕ ਧੜਿਆਂ ਨੂੰ ਆਪਸੀ ਮਤਭੇਦ ਭੁਲਾ ਕੇ ਇਕਜੁੱਟ ਹੋਣ ਦਾ ਸੱਦਾ ਦੇ ਦਿੱਤਾ ਹੈ। ਮਲੂਕਾ ਨੇ ਆਖਿਆ ਕਿ ਰਵਾਇਤੀ ਅਤੇ ਖੇਤਰੀ ਸਿੱਖ ਸਮੂਹਾਂ ਦੇ ਵਿਚ ਫੈਲੀ ਧੜੇਬੰਦੀ ਤੇ ਅੰਦਰੂਨੀ ਫੁੱਟ ਦੇ ਕਾਰਨ ਪੰਜਾਬ ਦੇ ਵਿਚ ਉਨ੍ਹਾਂ ਦਾ ਸਮੂਹਿਕ, ਸਿਆਸੀ ਅਤੇ ਧਾਰਮਿਕ ਪ੍ਰਭਾਵ ਕਮਜ਼ੋਰ ਹੋ ਰਿਹਾ ਹੈ। ਉਨ੍ਹਾਂ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਪੰਥਕ ਧਿਰਾਂ ਵੱਖ ਵੱਖ ਹੋ ਕੇ ਚੋਣ ਮੈਦਾਨ ਦੇ ਵਿਚ ਨਿਤਰੀਆਂ ਤਾਂ ਇਸ ਦੇ ਨਾਲ ਵੋਟਾਂ ਦੀ ਵੰਡ ਹੋਵੇਗੀ, ਜਿਸ ਦਾ ਸਿੱਧਾ ਫਾਇਦਾ ਵਿਰੋਧੀ ਪਾਰਟੀਆਂ ਨੂੰ ਅਗਲੀਆਂ ਵਿਧਾਨ ਸਭਾ ਚੋਣਾਂ ਦੇ ਵਿਚ ਮਿਲੇਗਾ। ਮਲੂਕਾ ਏਕਤਾ ਤੇ ਇਸ ਦੇ ਲਈ ਵੀ ਜਿਹੜਾ ਜ਼ੋਰ ਦੇ ਰਹੇ ਨੇ ਕਿਉਂਕਿ ਭਾਰਤੀ ਜਨਤਾ ਪਾਰਟੀ ਭਾਜਪਾ ਦੇ ਨਾਲ ਸੀਟਾਂ ਦੀ ਵੰਡ ਨੂੰ ਲੈ ਕੇ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਲਈ ਗੱਲਬਾਤ ਕਰਨੀ ਔਖੀ ਹੋ ਰਹੀ ਹੈ। ਗੱਠਜੋੜ ਦੇ ਹਾਲਾਤ ਦੇ ਵਿਚ ਅਕਾਲੀ ਦਲ ਦੇ ਵੱਡੇ ਭਰਾ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆਉਂਦਾ ਨਜ਼ਰ ਆ ਰਿਹਾ। ਇਸ ਤੋਂ ਪਹਿਲਾਂ ਵਡਾਲਾ ਨੇ ਮੰਨਿਆ ਸੀ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੇ ਅਕਾਲੀ ਦਲ ਤੇ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਵਾਲੇ ਅਕਾਲੀ ਦਲ ਜਾਣੀ ਕਿ ਵਾਰਸ ਪੰਜਾਬ ਦੇ ਨਾਲ ਸਮਝੌਤੇ ਲਈ ਗੱਲਬਾਤ ਜਾਰੀ ਹੈ ਤੇ ਵਡਾਲਾ ਨੇ ਸਾਫ਼ ਕੀਤਾ ਸੀ ਕਿ ਕੁਝ ਆਗੂਆਂ ਨੂੰ ਆਪਣੇ ਨਿੱਜੀ ਹਿੱਤ ਛੱਡ ਕੇ ਸਿੱਖ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰਨਾ ਪਵੇਗਾ। ਅਸੀਂ ਪਹਿਲਾਂ ਵੀ ਸੁਖਬੀਰ ਬਾਦਲ ਨੂੰ ਆਖਿਆ ਸੀ ਤੇ ਹੁਣ ਵੀ ਦੁਹਰਾਉਂਦੇ ਹਾਂ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਛੱਡਣਾ ਪਵੇਗਾ ਤਾਂ ਜੋ ਪੰਥ ਦੇ ਵੱਲੋਂ ਚੁਣਿਆ ਗਿਆ ਕੋਈ ਨਵਾਂ ਆਗੂ ਪਾਰਟੀ ਚਲਾ ਸਕੇ। ਚੋਣਾਂ ਤੋਂ ਬਾਅਦ ਜੇਕਰ ਸਾਰੀਆਂ ਧਿਰਾਂ ਸਹਿਮਤ ਹੁੰਦੀਆਂ ਨੇ ਤਾਂ ਉਹ ਮੁੱਖ ਮੰਤਰੀ ਦੇ ਜਿਹੜੇ ਨੇ ਉਮੀਦਵਾਰ ਬਣ ਸਕਦੇ ਨੇ ਤੇ ਅਸੀਂ ਵਾਰਸ ਪੰਜਾਬ ਦੇ ਨੂੰ ਵੀ ਜਿਹੜਾ ਕਿਹਾ ਹੈ ਕਿ ਉਹ ਚੋਣਾਂ ਤੋਂ ਬਾਅਦ ਹੀ ਸੀਐਮ ਅਹੁਦੇ ਦਾ ਦਾਅਵਾ ਕਰਨ ਤੇ ਜਦਕਿ ਉਹ ਪਹਿਲਾਂ ਹੀ ਚਿਹਰਾ ਐਲਾਨਣਾ ਚਾਹੁੰਦੇ ਸਨ। ਦੂਸਰੇ ਪਾਸੇ ਹਰ ਪੰਜਾਬੀ ਨਸ਼ੇ ਕਹਿੰਦੇ ਨੇ ਕਿ ਹਰ ਪੰਜਾਬੀ ਬਣੇ ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ। ਪੰਜਾਬ ਪੁਲਿਸ ਨੇ ਜਿਹੜਾ ਸੀ 68,399 FIR ਦਰਜ ਕੀਤੇ ਆ ਤੇ 92,264 ਤੋਂ ਵੱਧ ਨੂੰ ਗ੍ਰਿਫ਼ਤਾਰ ਕੀਤਾ ਹੈ। ਕਈ ਕਾਰਨਾਂ ਕਰਕੇ ਪੰਜਾਬ ਦੀ ਇਹ ਥੋੜੀ ਜਿਹੀ ਦੋਸਤੋ ਵਿਸਤਾਰ ਦੇ ਵਿੱਚ ਖਬਰ ਲਵਾਂਗੇ, ਕਾਫ਼ੀ ਵੱਖਰੇ ਵੱਖਰੇ ਐਂਗਲ ਇਹਦੇ ਵਿੱਚੋਂ ਪਛਾਣਾਂਗੇ। ਕਈ ਕਾਰਨਾਂ ਦੇ ਕਰਕੇ ਪੰਜਾਬ ਦੀ ਹੱਸਦੀ ਵਸਦੀ ਜਵਾਨੀ ਨਸ਼ਿਆਂ ਦੀ ਅੱਗ ਦੇ ਵਿੱਚ ਝੋਲਸ ਕੇ ਰਹਿ ਗਈ ਹੈ, ਜਿਸ ਨੇ ਸੂਬੇ ਦੇ ਭਵਿੱਖ ਨੂੰ ਗੰਭੀਰ ਸੰਕਟ ਦੇ ਵਿੱਚ ਪਾ ਛੱਡਿਆ। ਇਸੇ ਭਿਆਨਕ ਸਮੱਸਿਆ ਦੇ ਨਾਲ ਨਜਿੱਠਣ ਅਤੇ ਸੂਬੇ ਦੀ ਜਵਾਨੀ ਨੂੰ ਮੁੜ ਲੀਹ ਦੇ ਉੱਤੇ ਲਿਆਉਣ ਦੇ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੇ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਸੂਬੇ ਭਰ ਦੇ ਵਿੱਚ ਵਿਆਪਕ ਪੱਧਰ ਦੇ ਉੱਤੇ ਸਖ਼ਤ ਕਾਰਵਾਈਆਂ ਅਮਲ ਦੇ ਵਿੱਚ ਲਿਆਂਦੀਆਂ ਕਹਿੰਦੇ ਜਾ ਰਹੀਆਂ ਨੇ। ਨਸ਼ਿਆਂ ਦੀ ਇਸ ਲਾਹਨਤ ਨੂੰ ਜੜੋਂ ਕਹਿੰਦੇ ਪੁੱਟਣ ਨੂੰ ਤੇ ਆਮ ਲੋਕਾਂ ਦੀ ਸਿੱਧੀ ਸ਼ਮੂਲੀਅਤ ਯਕੀਨੀ ਬਣਾਉਣ ਦੇ ਮਕਸਦ ਦੇ ਨਾਲ ਸਰਕਾਰ ਦੇ ਵੱਲੋਂ ਵਿਸ਼ੇਸ਼ ਤੌਰ ਦੇ ਉੱਤੇ ਐਂਟੀ ਡਰੱਗ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਜਿਸ ਦੇ ਨਤੀਜੇ ਬਹੁਤ ਸਾਰਥਕ ਤੇ ਪ੍ਰਭਾਵਸ਼ਾਲੀ ਸਾਬਤ ਹੋ ਰਿਹਾ। ਇਸ ਦੇ ਤਹਿਤ ਵੀ ਸੂਬੇ ਦਾ ਕੋਈ ਵੀ ਨਾਗਰਿਕ ਬਿਨਾਂ ਕਿਸੇ ਝਿਜਕ ਜਾਂ ਡਰ ਤੋਂ ਕਹਿੰਦੇ ਨੇ ਇਸ ਨੰਬਰ ਵਟਸਐਪ ਦੇ ਉੱਤੇ ਸੰਪਰਕ ਕਰ ਸਕਦਾ ਤੇ ਆਪਣਾ ਜਿਹੜਾ ਜਾਣਕਾਰੀ ਸਾਂਝੀ ਕਰ ਸਕਦਾ, ਜਿਹਦੀ ਪਛਾਣ ਜਿਹੜੀ ਹੈ ਗੁਪਤ ਰੱਖੀ ਜਾਵੇਗੀ। ਪਰ ਦੂਸਰੇ ਪਾਸੇ ਜੋ ਹਾਲਾਤ ਨੇ ਉਹਦੇ ਬਾਰੇ ਗੱਲ ਕਰੀਏ। ਨਸ਼ਿਆਂ ਦੇ ਖਿਲਾਫ਼ ਆਵਾਜ਼ ਚੁੱਕਣ ਵਾਲੇ ਮਜ਼ਦੂਰ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ ਤੇ ਪਿੰਡ ਦੀ ਸਰਪੰਚ, ਉਸਦੇ ਪਤੀ ਸਮੇਤ 5 ਦੇ ਖਿਲਾਫ਼ ਕੇਸ ਦਰਜ ਹੋਇਆ ਤੇ ਭਾਰੀ ਪੁਲਿਸ ਜਿਹੜੀ ਹੈ ਤੈਨਾਤ ਹੋਈ। ਦਿੜਬਾ ਹਲਕੇ ਦੇ ਪਿੰਡ ਜਿਹੜਾ ਤੂਰ ਬੰਜਾਰਾ ਵਿਖੇ ਇੱਕ ਮੰਤਰੀ ਦੇ ਸਮਾਗਮ ਦੇ ਦੌਰਾਨ ਨਸ਼ੇ ਦਾ ਮੁੱਦਾ ਉਠਾਉਣ ਵਾਲੇ ਮਜ਼ਦੂਰ ਗੁਲਜ਼ਾਰ ਸਿੰਘ, ਜਿਸ ਨੇ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਧਮਕਾਉਣ ਮਗਰੋਂ ਸਲਫਾਸ ਨਿਗਲ ਲਈ ਸੀ, ਉਹਦੀ DMC ਲੁਧਿਆਣਾ ਵਿਖੇ ਇਲਾਜ ਦੇ ਦੌਰਾਨ ਮੌਤ ਜਿਹੜੀ ਹੋ ਗਈ ਹੈ। ਮ੍ਰਿਤਕ ਗੁਲਜ਼ਾਰ ਸਿੰਘ ਦੀ ਦੇਹ ਪੋਸਟਮਾਰਟਮ ਦੇ ਲਈ ਸਥਾਨਕ ਸਿਵਲ ਹਸਪਤਾਲ ਵਿਖੇ ਲਿਆਂਦੀ ਜਾ ਚੁੱਕੀ ਸੀ ਤੇ ਸਿਵਲ ਹਸਪਤਾਲ ਵਿਖੇ ਭਾਰੀ ਪੁਲਿਸ ਫੋਰਸ ਤੈਨਾਤ ਕਰ ਦਿੱਤੀ ਗਈ ਤੇ ਸਿਵਲ ਹਸਪਤਾਲ ਵਿਖੇ ਵੱਖ ਵੱਖ ਸਿਆਸੀ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਪੁੱਜਣੇ ਸ਼ੁਰੂ ਹੋ ਗਏ। ਉਧਰ ਮ੍ਰਿਤਕ ਗੁਲਜ਼ਾਰ ਸਿੰਘ ਦੇ ਪੁੱਤਰ ਲਖਵਿੰਦਰ ਸਿੰਘ ਉਰਫ ਲੱਖਾ ਦੇ ਬਿਆਨਾਂ ਦੇ ਉੱਤੇ ਪੁਲਿਸ ਨੇ ਥਾਣਾ ਦਿੜਬਾ ਦੇ ਵਿੱਚ ਪਿੰਡ ਜਿਹੜਾ ਤੂਰ ਬੰਜਾਰਾ ਦੀ ਆਪਣੀ ਸਰਪੰਚ ਬਲਜਿੰਦਰ ਕੌਰ, ਉਸਦੇ ਪਤੀ ਬਲਜੀਤ ਸਿੰਘ, ਸੁਖਦੇਵ ਸਿੰਘ ਉਰਫ ਸੁਖਾ, ਵਿੱਕੀ ਸਿੰਘ ਪੰਚ ਤੇ ਗੋਨਾ ਸਿੰਘ ਵਾਸੀਆਨ ਜਿਹੜਾ ਤੂਰ ਬੰਜਾਰਾ ਦੇ ਖਿਲਾਫ ਜ਼ੇਰ ਧਾਰਾ ਜਿਹੜੀ ਹੈ 108 BNS ਸੈਕਸ਼ਨ 3(1) RSSCST ਦੇ ਤਹਿਤ ਕੇਸ ਦਰਜ ਜਿਹੜਾ ਕਰ ਲਿਆ। ਮਰਨ ਤੋਂ ਪਹਿਲਾਂ ਇੱਕ ਵੀਡੀਓ ਬਿਆਨ ਦੇ ਵਿੱਚ ਗੁਲਜ਼ਾਰ ਸਿੰਘ ਨੇ ਦੋਸ਼ ਲਾਇਆ ਸੀ ਕਿ ਉਸ ਨੂੰ ਪੰਚਾਇਤ ਦੇ ਨੁਮਾਇੰਦਿਆਂ ਦੇ ਵੱਲੋਂ ਕਿਹਾ ਗਿਆ ਕਿ ਉਹ ਪੰਚਾਇਤ ਦੇ ਵਿੱਚ ਆ ਕੇ ਮਾਫ਼ੀ ਮੰਗੇ। ਉਹ ਪੰਚਾਇਤ ਦੇ ਵਿੱਚ ਨਹੀਂ ਗਿਆ, ਸਗੋਂ ਉਸ ਨੇ ਡਰਦਿਆਂ ਹੋਇਆਂ ਸਲਫਾਸ ਨਿਗਲ ਲਈ। ਪਹਿਲਾਂ ਉਸ ਨੂੰ ਸੰਗਰੂਰ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਫਿਰ ਪਟਿਆਲਾ ਰੈਫਰ ਕਰ ਦਿੱਤਾ ਗਿਆ। ਇਸ ਮਗਰੋਂ ਫਿਰ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਲਿਆਂਦਾ ਗਿਆ, ਜਿੱਥੋਂ DMC ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ

0: ਦੇਵ ਗਾਗਾ ਨੇ ਜਿਹੜਾ ਸੀਗਾ ਮੰਗ ਕੀਤੀ ਕਿ ਇੱਕ ਮੰਤਰੀ ਨੂੰ ਕੇਸ ਦੇ ਵਿੱਚ ਨਾਮਜ਼ਦ ਕੀਤਾ ਜਾਵੇ ਕਿਉਂਕਿ ਮਜ਼ਦੂਰ ਗੁਲਜ਼ਾਰ ਸਿੰਘ ਨੇ ਮਰਨ ਤੋਂ ਪਹਿਲਾਂ ਵੀਡੀਓ ਬਿਆਨ ਜਾਰੀ ਕਰਕੇ ਚੀਮਾ ਨੂੰ ਜਿਹੜੇ ਵਿੱਤ ਮੰਤਰੀ ਨੇ ਉਨ੍ਹਾਂ ਨੂੰ ਜਿਹੜਾ ਜ਼ਿੰਮੇਵਾਰ ਠਹਿਰਾਇਆ। ਤੇ ਦੂਸਰੇ ਪਾਸੇ ਇਹ ਮੁੱਦਾ ਜਿਹੜਾ ਭਖਦਾ ਗਿਆ, ਨਸ਼ਾ ਤਸਕਰੀ ਅਤੇ ਤਸ਼ੱਦਦ ਮਾਮਲਾ ਜਿਹੜਾ ਕੇਵਲ ਢਿੱਲੋਂ ਨੇ ਉਹਦੀ ਅਗਵਾਈ ਦੇ ਵਿੱਚ ਵਫਦ ਨੇ ਰਾਜਪਾਲ ਦੇ ਨਾਲ ਮੁਲਾਕਾਤ ਕਰਕੇ ਸੀਬੀਆਈ ਜਾਂਚ ਦੀ ਮੰਗ ਕਰ ਲਈ ਹੈ, ਜੋ ਪਿਛਲੇ ਦਿਨਾਂ ਤੋਂ ਜਿਹੜਾ ਇਹ ਮੁੱਦਾ ਬਣਿਆ ਹੋਇਆ ਸੀਗਾ, ਜੋ ਕਿ ਆਪਣਾ ਉਹਨਾਂ ਨੇ ਮੁਲਾਕਾਤ ਕੀਤੀ ਆਪਣੇ ਸ਼ੇਰੂ ਹੁਣਾਂ ਦੇ ਨਾਲ ਪਿੰਡ ਤੋਂ ਜਿਹੜੇ ਨੇ। ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ ਕਰਨ ਜਾਂਦੇ ਕਾਂਗਰਸੀ ਜਿਹੜੇ ਸਨ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਪਈਆਂ ਨੇ। ਗੁਲਜ਼ਾਰ ਸਿੰਘ ਦੀ ਖੁਦਕੁਸ਼ੀ ਦੇ ਲਈ ਜ਼ਿੰਮੇਵਾਰਾਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਉੱਠੀ ਹੈ ਤੇ ਭਾਜਪਾ ਤੇ ਆਪ ਦਰਮਿਆਨ ਗੁਪਤ ਸਮਝੌਤਾ ਹੋਣ ਦੇ ਦੋਸ਼ ਲਾ ਦਿੱਤੇ ਗਏ ਨੇ। ਦੂਸਰੇ ਪਾਸੇ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਵਫਦ ਨੇ ਅੱਜ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਮਿਲ ਕੇ ਮੰਗ ਪੱਤਰ ਸੌਂਪਿਆ। ਵਫਦ ਨੇ ਸੰਗਰੂਰ ਦੇ ਨਾਲ ਸੰਬੰਧਿਤ ਦੋ ਗੰਭੀਰ ਮਾਮਲਿਆਂ ਤੂਰ ਬੰਜਾਰਾ ਪਿੰਡ ਦੇ ਵਸਨੀਕ ਗੁਲਜ਼ਾਰ ਸਿੰਘ ਦੀ ਮੌਤ ਅਤੇ ਮੋਹਨਜੀਤ ਸਿੰਘ ਦੇ ਨਾਲ ਕਥਿਤ ਤਸ਼ੱਦਦ ਵਿਚ ਨਿਰਪੱਖ ਕਾਰਵਾਈ ਦੀ ਜਿਹੜੀ ਮੰਗ ਕਰ ਲਈ ਹੈ। ਤੇ ਇਸੇ ਤਰ੍ਹਾਂ ਮੁਲਾਜ਼ਮਾਂ ਦੀ ਗੱਲ ਕਰ ਲਈਏ ਤੇ ਉਸ ਤੋਂ ਬਾਅਦ ਫਿਰ ਆਪਾਂ ਰਾਜਨ ਸੈਣੀ ਸਾਹਿਬ ਦੇ ਨਾਲ ਗੱਲਬਾਤ ਕਰਦੇ ਹਾਂ। ਅੰਦਾਜ਼ ਏ ਮੁਲਾਜ਼ਮ ਪਹਿਲਾਂ ਜਸ਼ਨ ਦੀ ਗੂੰਜ ਤੇ ਅੱਜ ਰੋਹ ਦੀ ਗੂੰਜ। ਸਰਕਾਰੀ ਚੇਤਾਵਨੀ ਦੇ ਬਾਵਜੂਦ ਮੁਲਾਜ਼ਮਾਂ ਦੀ ਹੜਤਾਲ ਨੂੰ ਭਰਵਾਂ ਹੁੰਗਾਰਾ ਮਿਲਿਆ ਤੇ ਉਨ੍ਹਾਂ ਨੇ ਹੜਤਾਲ ਲੰਬੀ ਕਰਨ ਦਾ ਜਿਹੜਾ ਅੱਜ ਐਲਾਨ ਵੀ ਕਰ ਦਿੱਤਾ ਹੈ। ਪੰਜਾਬ ਦੇ ਮੁਲਾਜ਼ਮਾਂ ਦੀ ਦੂਸਰੇ ਗੇੜ ਦੀ ਹੜਤਾਲ ਦੇ ਦੌਰਾਨ ਅੱਜ ਰਾਜਧਾਨੀ ਵਿਚਲੇ ਸਿਵਲ ਸਕੱਤਰੇਤ ਦੇ ਵਿਚ ਮੁਲਾਜ਼ਮਾਂ ਨੇ ਪੁਰਾਣੇ ਅੰਦਾਜ਼ ਨੂੰ ਰੋਹ ਦੇ ਵਿਚ ਲਪੇਟ ਕੇ ਨਵੇਂ ਢੰਗ ਦੇ ਨਾਲ ਪ੍ਰਦਰਸ਼ਨ ਕੀਤਾ ਹੈ। ਕਦੇ ਜਿਸ ਸਿਵਲ ਸਕੱਤਰੇਤ ਦੀ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿਚ ਖੜ ਕੇ ਮੁਲਾਜ਼ਮਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਹਿਲੀ ਆਮਦ ਦੇ ਉੱਤੇ ਜਸ਼ਨ ਦੀ ਗੂੰਜ ਪਾਈ ਸੀ, ਅੱਜ ਉਥੋਂ ਹੀ ਪੰਜਾਬ ਸਰਕਾਰ ਦੇ ਖਿਲਾਫ਼ ਰੋਹ ਦੀ ਗੂੰਜ ਪੈ ਰਹੀ ਹੈ। ਪੰਜਾਬ ਦੇ ਮੁਲਾਜ਼ਮਾਂ ਨੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਧਮਕੀ ਨੁਮਾ ਚੇਤਾਵਨੀ ਨੂੰ ਦਰਕਿਨਾਰ ਕਰਦਿਆਂ ਅੱਜ ਸਰਕਾਰੀ ਦਫ਼ਤਰਾਂ ਦੇ ਵਿਚ ਕੰਮ ਠੱਪ ਕਰ ਦਿੱਤਾ। ਸਰਕਾਰੀ ਮੁਲਾਜ਼ਮਾਂ ਦੀ ਹੜਤਾਲ ਤੋਂ ਐਨ ਪਹਿਲਾਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਮੁਲਾਜ਼ਮਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਜੇਕਰ ਹੜਤਾਲ ਕਾਰਨ ਆਮ ਲੋਕਾਂ ਨੂੰ ਪਰੇਸ਼ਾਨੀ ਹੋਈ ਤਾਂ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਊ। ਇਸੇ ਤਰ੍ਹਾਂ ਲੰਘੇ ਕੱਲ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਫੌਜੀ ਦਾ ਤਬਾਦਲਾ ਕਰ ਦਿੱਤਾ ਗਿਆ ਸੀ ਤੇ ਨਾ ਸਰਕਾਰੀ ਅੜਚਣਾ ਦੇ ਬਾਵਜੂਦ ਮੁਲਾਜ਼ਮਾਂ ਨੇ ਆਪਣੇ ਰੁੱਖ ਦੇ ਵਿਚ ਨਰਮੀ ਨਹੀਂ ਦਿਖਾਈ ਤੇ ਸਰਕਾਰੀ ਪੈਂਤੜੇ ਨੇ ਅੱਜ ਮੁਲਾਜ਼ਮਾਂ ਦੇ ਏਕੇ ਨੂੰ ਪ੍ਰਚੰਡ ਜਿਹੜਾ ਘਰ ਛੱਡਿਆ। ਇੱਥੇ ਸਿਵਲ ਸਕੱਤਰੇਤ ਦੇ ਵਿਚ ਅੱਜ ਮੁਲਾਜ਼ਮਾਂ ਨੇ ਹਰ ਮੰਜ਼ਿਲ ਦੀ ਬਾਲਕੋਨੀ ਦੇ ਵਿਚ ਖੜ ਕੇ ਸਰਕਾਰ ਦੇ ਖਿਲਾਫ਼ ਮੁਨਾਰੇਬਾਜ਼ੀ ਕੀਤੀ ਹੈ ਤੇ ਹੇਠਾਂ ਪੁਲਿਸ ਦੀ ਤੈਨਾਤੀ ਸੀ ਤੇ ਮੁਲਾਜ਼ਮਾਂ ਦੀ ਸਕੱਤਰੇਤ ਦੇ ਵਿਚੋਂ ਗੂੰਜ ਦੂਰ ਦੂਰ ਤੱਕ ਪੈ ਰਹੀ ਸੀ ਤੇ ਉਹ ਵੀ ਦਿਨ ਸਨ ਜਦੋਂ ਮੁੱਖ ਮੰਤਰੀ ਮਾਨ 16 ਮਾਰਚ 2022 ਨੂੰ ਬੁੱਧਵਾਰ ਵਾਲੇ ਦਿਨ ਠੀਕ 4:45 ਵਜੇ ਬਤੌਰ ਮੁੱਖ ਮੰਤਰੀ ਪਹਿਲੀ ਵਾਰ ਸਕੱਤਰੇਤ ਪੁੱਜੇ ਤੇ ਉਸ ਵੇਲੇ ਮੁਲਾਜ਼ਮਾਂ ਤੋਂ ਚਾਅ ਨਹੀਂ ਸੀ ਚੁੱਕਿਆ ਜਾ ਰਿਹਾ ਤੇ ਉਸ ਵਕਤ ਪਹਿਲੀ ਵਾਰ ਮੁੱਖ ਮੰਤਰੀ ਦਾ ਏਦਾਂ ਦਾ ਸ਼ਾਹੀ ਸਵਾਗਤ ਹੋਇਆ ਜੋ ਭਗਵੰਤ ਮਾਨ ਦੇ ਹਿੱਸੇ ਆਇਆ ਸੀ। ਤੇ ਲੋ ਦੋਸਤੋ ਅਗਲੀਆਂ ਗੱਲਾਂ ਬਾਤਾਂ ਕਰਦੇ ਹਾਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਐਕਟ ਜਿਹੜਾ 226 ਹੈ, ਸੋਧਾਂ ਕਰਨ ਦੇ ਮਾਮਲੇ ਚ ਸਰਕਾਰ ਦਾ ਵਤੀਰਾ ਸੁਸਤ ਹੈ, ਅੱਜ ਉਹ ਵੀ ਆਵਾਜ਼ ਫਿਰ ਤੋਂ ਉੱਠਣ ਲੱਗੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਆਖਿਆ ਗਈਆਂ ਸੋਧਾਂ ਕਰਨ ਦੇ ਮਾਮਲੇ ਚ ਫਿਲਹਾਲ ਸਰਕਾਰ ਦਾ ਵਤੀਰਾ ਸੁਸਤ ਹੈ। ਲਗਭਗ ਇਕ ਮਹੀਨੇ ਤੋਂ ਵੱਧ ਸਮਾਂ ਜਿਹੜਾ ਬੀਤ ਜਾਣ ਦੇ ਮਗਰੋਂ ਵੀ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਕੋਈ ਹਾਂ ਪੱਖੀ ਸੰਕੇਤ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਲਗਭਗ 40 ਦਿਨ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਸਰਕਾਰ ਵੱਲੋਂ ਇਸ ਮਾਮਲੇ ਦੇ ਵਿਚ ਬਣਾਈ ਗਈ ਕਮੇਟੀ ਦੇ ਮੈਂਬਰਾਂ ਨਾਲ ਮੁਲਾਕਾਤ ਕਰਨ ਜਾਂ ਸੋਧ ਕਰਨ ਸਬੰਧੀ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਵੱਲੋਂ ਇਸ ਮਾਮਲੇ ਦੇ ਵਿਚ ਸਰਕਾਰ ਨੂੰ 2 ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਸੀ ਜੋ ਜੁਲਾਈ ਤੋਂ ਆਰੰਭ ਹੋਇਆ ਹੋਇਆ ਹੈ। ਇਸ ਤੋਂ ਪਹਿਲਾਂ ਵੀ ਇਸ ਮਾਮਲੇ ਦੇ ਵਿਚ 1 ਮਹੀਨੇ ਦਾ ਸਮਾਂ ਦਿੱਤਾ ਜਾ ਚੁੱਕਿਆ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਲੋਂ ਇਸ ਮਾਮਲੇ ਚ ਸਿੱਖ ਵਿਦਵਾਨਾਂ ਅਤੇ ਕਾਨੂੰਨਦਾਨਾਂ ਦੀ ਇਕ ਕਮੇਟੀ ਵੀ ਬਣਾਈ ਗਈ ਹੈ ਜਿਸਦੇ ਵਿਚ ਸੇਵਾ ਮੁਕਤ ਸਿੱਖ ਜੱਜ, ਸਿੱਖ ਵਕੀਲ ਤੇ ਸਿੱਖ ਵਿਦਵਾਨ ਸ਼ਾਮਲ ਨੇ ਤੇ ਸਰਕਾਰ ਨੂੰ ਆਖਿਆ ਗਿਆ ਸੀ ਸੋਧ ਕਰਨ ਦੇ ਮਾਮਲੇ ਚ ਉਹ ਇਸ ਕਮੇਟੀ ਦੇ ਨਾਲ ਸੰਪਰਕ ਕਰੇ ਤੇ ਕਮੇਟੀ ਦੇ ਤਾਲਮੇਲ ਦੇ ਨਾਲ ਸੋਧ ਸਬੰਧੀ ਅਗਲੇਰੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਵੇ। ਸਰਕਾਰ ਨੂੰ ਆਦੇਸ਼ ਕੀਤਾ ਗਿਆ ਸੀ ਕਿ ਸਿੱਖ ਸੰਸਥਾਵਾਂ ਦੀ ਸਹਿਮਤੀ ਤੋਂ ਬਿਨਾਂ ਸੋਧ ਨਾ ਕੀਤੀ ਜਾਵੇ ਤੇ ਪਰ ਇਹਦੇ ਵਿਚ ਕੋਈ ਵੀ ਅਜੇ ਤੱਕ ਅਪਡੇਟ ਨਹੀਂ ਆਈ ਹੈ ਪਰ ਇਹ ਮੁੱਦਾ ਫਿਰ ਤੋਂ ਉੱਠਣ ਲੱਗਿਆ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ, ਕੀ ਹਾਲ ਚਾਲ ਨੇ ਜਨਾਬ? ਲੰਘਿਆ ਹੋ ਜੀ
1: ਭਾਰਾਈ ਸਾਹਿਬ, ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਸਰ
0: ਜੀ।

0: ਭਾਰਤ ਸਾਹਿਬ ਯੂ ਹੈਵ ਬੀਨ ਟ੍ਰੈਪਡ।
1: ਅੱਛਾ ਜੀ,
0: ਇਹ ਵਰਡਿੰਗ ਮੈਂ ਕਿਉਂ ਕਹਿ ਰਿਹਾ ਆ
1: ਜੀ
0: ਕਿ ਦੇਖੋ, ਕਹਿੰਦੇ ਆ ਕਿ ਲੰਬੇ ਸਮੇਂ ਤੱਕ ਲੋਕਾਂ ਨੂੰ ਬੇਵਕੂਫ ਬਣਾਉਣ ਦੇ ਦੋ ਹੀ ਤਰੀਕੇ ਹੁੰਦੇ ਆ
1: ਜੀ,
0: ਇੱਕ ਧਰਮ ਤੇ ਦੂਜਾ ਸਿਆਸਤ।
1: ਬਿਲਕੁਲ ਹੈ ਜੀ,
0: ਹਾਂਜੀ, ਤੇ ਸਿਆਸਤ ਅਗਲਿਆਂ ਨੇ ਖੇਡੀ ਤੇ ਤੁਸੀਂ ਵੀ ਟ੍ਰੈਪ ਚ ਆ ਗਏ ਤੇ ਤੁਸੀਂ ਵੀ ਪਹਿਲੀ ਖਬਰ ਓਹੀ ਲੈ ਲਈ ਕਿ ਸੁਖਬੀਰ ਬਾਦਲ ਨੂੰ ਹੋਇਆ ਸਭਣ ਜਾਰੀ। ਹਾਂਜੀ, ਇਹੀ ਤਾਂ ਉਹ ਚਾਹੁੰਦੇ ਆ ਜੀ ਕਿ ਸਾਰੇ ਗੱਲਾਂ ਤੋਂ ਧਿਆਨ ਹਟ ਕੇ ਤੇ ਪਹਿਲਾਂ ਜਿਹੜਾ ਹੈਗਾ ਆ ਵੀ ਮੁੱਖ ਸੁਰਖੀ ਆ ਸੁਖਬੀਰ ਬਾਦਲ ਬਣ ਜਾਏ, ਸਾਡੀ ਜਾਨ ਛੱਡੋ
1: ਛੱਡੋ ਜੀ, ਛੱਡੋ ਬਿਲਕੁਲ ਹੈ ਜੀ।
0: ਪਰ ਕੀ ਕਰਨ ਜੀ, ਇਹਨਾਂ ਦਾ ਹੁਣ ਸਮਾਂ ਹੀ ਮਾੜਾ ਚੱਲ ਰਿਹਾ
1: ਜੀ। ਕਾਫੀ ਮੁੱਦਿਆਂ ਦੇ ਵਿੱਚ ਸੈਣੀ ਸਾਹਿਬ ਘਿਰ ਰਹੇ ਨੇ ਤੇ ਅੱਜ ਤਾਂ ਨਵਾਂ ਹੀ ਕੰਮ ਹੋ ਗਿਆ ਨਾ ਜੀ। ਦੇਖੋ, ਪੁਲਿਸ ਦਾ ਕਾਰਜ ਹੁੰਦਾ ਹੈ ਕਿ ਇਨਵੈਸਟੀਗੇਟ ਕਰਨਾ ਹਰ ਚੀਜ਼ ਦੀ ਤੇ ਉਹ ਤੈਅ ਤੱਕ ਪਹੁੰਚਣਾ ਉਹਦੇ ਵਿੱਚ ਕਸੂਰਵਾਰ ਕੋਈ ਵੀ ਹੋਵੇ, ਪਰ ਜਿੱਥੇ ਏਡੀ ਵੱਡੀ ਫੋਰਸ ਦੇ ਵਿੱਚ ਉਸਦਾ ਸੰਸਕਾਰ ਕਰ ਦਿੱਤਾ ਗਿਆ ਵਿਅਕਤੀ ਦਾ, ਪਿੰਡ ਵੀ ਨਿਰਾਸ਼ ਹੈ, ਪਰ ਉਹਦੇ ਵਿੱਚ ਜਦ ਪਰਿਵਾਰ ਕਹਿ ਸਕਦੇ ਹਾਂ ਕਿ ਉਹਨੂੰ ਮਨਾ ਲਿਆ ਗਿਆ ਜਾਂ ਫਿਰ ਕਹਿ ਸਕਦੇ ਹਾਂ ਕਿ ਪਰਿਵਾਰ ਰਾਜ਼ੀ ਹੋ ਗਿਆ ਸਾਰੇ ਮੁੱਦੇ ਤੇ, ਨੌਕਰੀ ਦੇ ਆਧਾਰ ਦੇ ਉੱਤੇ ਜਾਂ ਹੋਰ ਸਾਰਾ ਤੁਸੀਂ ਖੁੱਲ੍ਹ ਕੇ ਗੱਲਬਾਤ ਕਰਿਓ, ਤਾਂ ਕੀ ਕਹਿ ਸਕਦੇ ਹਾਂ ਉਹਦੇ ਵਿੱਚ ਜਥੇਬੰਦੀਆਂ ਵੀ ਜਿਹੜਾ ਹੈਗੀਆਂ ਸ਼ਮੂਲੀਅਤ ਹੈ ਉਹਨਾਂ ਦੇ ਉੱਤੇ ਵੀ ਹੈਰਾਨਗੀ ਹੁੰਦੀ ਹੈ। ਮਸਲੇ ਬਹੁਤ ਨੇ ਇਹਦੇ ਵਿੱਚ, ਕਸੂਰਵਾਰ ਇੱਕ ਧਿਰ ਨਹੀਂ, ਇਹਦੇ ਵਿੱਚ ਕਸੂਰਵਾਰ ਬਹੁਤ ਸਾਰੀਆਂ ਧਿਰਾਂ ਨੇ। ਦੂਸਰੇ ਪਾਸੇ ਜਿਹੜਾ ਵਾਅਦੇ ਦਾਅਵੇ ਜਿਹੜੇ ਕੀਤੇ ਜਾ ਰਹੇ ਆ ਨਸ਼ਿਆਂ ਦੇ ਮੁੱਦੇ ਦੇ ਉੱਤੇ, ਤੇ ਪਿਛਲੇ ਦੋ ਹਫ਼ਤਿਆਂ ਤੋਂ ਤਾਂ ਚਲੋ ਮੁੱਦਾ ਸੀਗਾ, ਇਹ ਤਾਂ ਦੱਬਿਆ ਕੁਚਲਿਆ ਹੀ ਸੀਗਾ ਮੁੱਦਾ, ਪਰ ਕਿਤੇ ਨਾ ਕਿਤੇ ਮੌਤ ਦੇ ਕਾਰਨ ਫਿਰ ਉੱਠ ਖੜਾ ਹੋਇਆ, ਜੋ ਕਿ ਵਿੱਤ ਮੰਤਰੀ ਚੀਮਾ ਸਾਹਿਬ ਦੀ ਗਲੇ ਦੀ ਹੱਡੀ ਬਣਦਾ ਉਹ ਕਿਤੇ ਨਾ ਕਿਤੇ ਸਾਰਾ ਕੁਝ ਟਾਲ ਮਟੋਲ ਕਰਕੇ ਤੇ ਰਫਾ ਦਫ਼ਾ ਹੋ ਗਿਆ ਜੀ।
0: ਭਾਰੇ ਸਾਹਿਬ ਦੇਖੋ, ਸਾਡੇ ਨਾ ਪੰਜਾਬ ਦੇ ਵਿੱਚ ਅਜੇ ਵੀ ਜਾਤੀਵਾਦ ਕਿੰਨਾ ਹਾਵੀ ਆ
1: ਜੀ।
0: ਇਸ ਗੁਲਜ਼ਾਰ ਸਿੰਘ ਦੀ ਪੈਰਵਾਈ ਜਿਹੜੀ ਆ ਉਹ ਐਸੀ ਜਥੇਬੰਦੀਆਂ ਕਰ ਰਹੀਆਂ ਸੀਗੀਆਂ
1: ਜੀ।
0: ਹੁਣ ਗੱਲ ਦੇ ਵਿੱਚ ਟਵਿਸਟ ਦੇਖੋ ਕਿੱਥੇ ਆ, ਜਦੋਂ ਗੁਲਜ਼ਾਰ ਸਿੰਘ ਨੂੰ ਉਹਨਾਂ ਬੰਦਿਆਂ ਨੇ ਘਟਨਾ ਕਿਸ ਤਰ੍ਹਾਂ ਵਾਪਰੀ ਹੈਗੀ ਆ, ਪਹਿਲਾਂ ਤਾਂ ਹਰਪਾਲ ਚੀਮਾ ਜਿਹੜੇ ਹੈਗੇ ਆ ਉਹ ਵੀ ਜਿੱਦਾਂ ਮੀਟਿੰਗ ਮਾਨ ਸਾਹਿਬ ਕਰਦੇ ਪਿੰਡਾਂ ਚ ਉਸੇ ਤਰੀਕੇ ਨਾਲ, ਹਾਂਜੀ ਉਸੇ ਤਰੀਕੇ ਨਾਲ ਲੋਕ ਮਿਲਣੀ ਪ੍ਰੋਗਰਾਮ ਜਿਹੜਾ ਹੈਗਾ ਆ ਉਹਦੇ ਵਿੱਚ ਹਰਪਾਲ ਚੀਮਾ ਉੱਥੇ ਆਏ ਸੀ। ਉਹਨਾਂ ਨੇ ਆਪਣੀ ਨਸ਼ਿਆਂ ਦੇ ਮਾਮਲੇ ਵਿੱਚ ਜਿਹੜਾ ਆ ਪਿੱਠ ਜਦੋਂ ਥੱਪ ਥਪਾਈ ਤੇ ਇਹ ਗੁਲਜ਼ਾਰ ਸਿੰਘ ਨੇ ਕੁਐਸਚਨ ਰੇਜ਼ ਕਰਤਾ ਜੀ ਵੀ ਮੇਰੇ ਤਾਂ ਘਰ ਦੇ ਵਿੱਚ ਇਹ ਸਮੱਸਿਆ ਹੈਗੀ ਆ, ਮੇਰਾ ਮੁੰਡਾ ਨਸ਼ੇ ਦੇ ਵਿੱਚ ਪੈ ਗਿਆ, ਸਾਡਾ ਘਰ ਦਾ ਸਾਰਾ ਸਮਾਨ ਵੇਚ ਦਿੱਤਾ ਉਹਨੇ, ਹਾਂਜੀ ਤੇ ਤਿੰਨ ਮੁੰਡੇ ਆ ਜੀ, ਉਹਦੇ ਵੱਡਾ ਮੁੰਡੇ ਦੀ ਉਹ ਗੱਲ ਕਰ ਰਿਹਾ ਤੇ ਉਹ ਕਹਿੰਦਾ ਜੀ ਵੀ ਮੇਰਾ ਮਤਲਬ ਬੱਚਿਆ ਜਿਹੜਾ ਹੈਗਾ ਆ ਇਸ ਕਰਕੇ ਅਸੀਂ ਬੜੇ ਦੁਖੀ ਹੈਗੇ ਆ ਜੀ। ਇਸ ਚੀਜ਼ ਨੂੰ ਜਿਹੜੇ ਆਰਗੇਨਾਈਜ਼ਰ ਕੌਣ ਹੁੰਦਾ ਹੈਗਾ ਆ, ਜਿਹੜੇ ਪਿੰਡ ਦੇ ਪੰਚ ਸਰਪੰਚ, ਹਾਂਜੀ ਹੋਇਆ ਕਿ ਜਦੋਂ ਇਹ ਫੰਕਸ਼ਨ ਖਤਮ ਹੋ ਗਿਆ ਤੇ ਉਹਨਾਂ ਨੇ ਸੋਚਿਆ ਕਿ ਇਹ ਸਾਡੇ ਤਾਂ ਮੰਤਰੀ ਦੀ ਬੇਇੱਜ਼ਤੀ ਹੋ ਗਈ, ਹਾਂਜੀ ਵੀ ਉਹਦੇ ਮੂੰਹ ਦੇ ਉੱਤੇ ਜਿਹੜਾ ਹੈਗਾ ਆ ਉਹਨੂੰ ਕਹਿਤਾ ਵੀ ਨਸ਼ਿਆਂ ਦਾ ਕੋਈ ਹੱਲ ਨਹੀਂ ਹੋਇਆ ਤੇ ਨਸ਼ੇ ਤਾਂ ਚੱਲਦੇ ਪਏ ਅਜੇ ਤੱਕ, ਹਾਂਜੀ ਉਹਨਾਂ ਨੇ ਜੀ ਇਸ ਚੀਜ਼ ਨੂੰ ਕਰਕੇ ਉਹਨੂੰ ਬੰਦੇ ਨੂੰ ਸੱਦਿਆ, ਸੱਦ ਕੇ ਤੇ ਥੋੜਾ ਜਿਹਾ ਡਰਾਇਆ, ਹਾਂਜੀ ਸਰਪੰਚਣੀ ਦਾ ਘਰ ਵਾਲਾ ਜਿਹੜਾ ਹੈਗਾ ਆ ਜੀ ਉਹਨੇ ਮਤਲਬ ਇਸ ਉਹਨੂੰ ਇਸ ਚੀਜ਼ ਦੀ ਗੱਲ ਕਹੀ। ਵਰਡਿੰਗ ਇਹ ਸੀ ਕਿ ਮਤਲਬ ਉਹਨੂੰ ਕਹਿੰਦੇ ਇਹ ਵਰਡਿੰਗ ਸਰਪੰਚ ਨੇ ਬੋਲੀ, ਉਹਨੂੰ ਕਹਿੰਦੇ ਮਾਫ਼ੀ ਮੰਗ ਲਾ, ਹਾਂਜੀ ਵੀ ਮਾਫ਼ੀ ਮੰਗ, ਅਸੀਂ ਤੇਰੀ ਵੀਡੀਓ ਬਣਾਉਣੇ ਹੈਗੇ ਆ ਤੇ ਅਸੀਂ ਉਹਨੂੰ ਕਿਉਂਕਿ ਉਹਨਾਂ ਨੇ ਆਪਣੇ ਭੇਜਣੀ ਹੋਊਗੀ ਉਹਨਾਂ, ਹਾਂਜੀ ਮੰਤਰੀ ਸਾਹਿਬ ਨੂੰ ਭੇਜਣੀ ਹੋਊਗੀ ਜੀ ਵੀ ਬੰਦਾ ਮਾਫ਼ੀ ਮੰਗਦਾ ਪਿਆ ਆ, ਉਹਨੂੰ ਨਹੀਂ ਸੀ ਪਤਾ ਜੀ ਅਣਜਾਣ ਪੁਣੇ ਚ ਇੰਨੀ ਗੱਲ ਕਰ ਗਿਆ
1: ਜੀ।
0: ਤੇ ਉੱਥੇ ਸਰਪੰਚ ਨੇ ਇੱਕ ਬੋਲੀ ਬੋਲੀ, ਉਹਨੇ ਕਹਿੰਦੀ ਵੀ ਦੇਖ ਲਾ, ਨਹੀਂ ਤਾਂ ਜੇ ਤੂੰ ਨਹੀਂ ਵੇਖ ਤਾਂ ਮਤਲਬ ਮਾਫ਼ੀ ਮੰਗਣੀ ਹੈਗੀ ਤੇ ਤੂੰ ਮੋਹਣ ਜੀਤਾ ਦੇਖ ਲਿਆ ਨਾ ਹਾਲ।
1: ਬਿਲਕੁਲ,
0: ਉਹ ਤਾਂ ਯੰਗ ਸੀ, ਉਹਨੇ ਸ਼ਬਦ ਆ ਬੋਲਿਆ ਜੀ, ਉਹ ਤਾਂ ਯੰਗ ਸੀ ਤੇ ਤੇਰਾ ਜਿਹੜਾ ਹੈਗਾ ਤੂੰ ਤਾਂ ਉਦਾਂ ਹੀ ਬੁੱਢਿਆ ਹੈਗਾ ਆ ਤੇ ਤੇਰਾ ਕੀ ਬਣੂਗਾ
1: ਜੀ।
0: ਉਹ ਜਿਹੜਾ ਯੰਗ ਸੀ ਨਾ ਵਰਲਡ ਉਹਨੂੰ ਬਣਾਤਾ, ਉਹ ਤਾਂ ਜੱਟ ਸੀ,
1: ਜੱਟ ਬਣਾਤਾ
0: ਉਹ ਹੁਣ ਇਹ, ਹਾਂਜੀ ਯੰਗ ਦਾ ਜੱਟ ਬਣਾਤਾ ਤੇ ਇਹ ਐਸੀ ਹੈਗਾ ਸੀਗਾ ਤੇ ਇਸ ਕਰਕੇ ਜਿਹੜਾ ਹੈਗਾ ਆ ਇਸ ਚੱਕਰ ਦੇ ਵਿੱਚ ਇਹਨਾਂ ਨੂੰ ਟ੍ਰੈਪ ਕਰ ਲਿਆ ਗਿਆ, ਬਾਅਦ ਦੇ ਵਿੱਚ ਜਿਹੜਾ ਆ ਬੁੱਕ ਕੀਤਾ ਗਿਆ
1: ਜੀ।
0: ਹੁਣ ਉੱਥੇ ਜਿਹੜਾ ਇਹ ਜਿਹੜੀ ਐਫ ਆਈ ਆਰ ਵੀ ਦਰਜ ਹੋਈ ਆ ਹੁਣ, ਕਿਉਂਕਿ ਚੀਮਾ ਸਾਹਿਬ ਤਾਂ ਆਪ ਉਸ ਵਰਗ ਦੇ ਵਿੱਚ ਆਉਂਦੇ ਹੈਗੇ ਆ
1: ਜੀ,
0: ਤੇ ਜਿਹੜੇ ਬੰਦੇ ਪੈਰਵੀ ਕਰ ਰਹੇ ਸੀਗੇ ਜਾਂ ਜਥੇਬੰਦੀਆਂ ਪੈਰਵੀ ਕਰ ਰਹੀਆਂ ਸੀ ਉਹ ਵੀ ਇਸੇ ਜਥੇਬੰਦੀ ਜਿਹੜੇ ਹੈਗੇ ਆ ਇਸੇ ਕਾਸਟ ਨਾਲ ਬਿਲੋਂਗ ਕਰਦੀਆਂ ਸੀ ਜੀ। ਉਹਨਾਂ ਨੇ ਆਪਣਾ ਬੰਦਾ ਥੋੜਾ ਵਿੱਚ ਫਸਾਉਣਾ ਸੀਗਾ ਜੀ, ਉਹਨਾਂ ਨੇ ਜਿਹੜੇ ਹੈਗੇ ਆ ਦੂਜੇ ਜਿਹੜੇ ਦੂਜੇ ਹੈਗੇ ਸੀਗੇ ਜੀ
1: ਬਿਲਕੁਲ
0: ਤੇ ਭਾਈਚਾਰੇ ਵਾਲੇ ਜੱਟ ਉਹ ਮਤਲਬ ਜਿਹੜੇ ਹੈਗੇ ਆ ਫਸਾ ਤੇ ਆ ਜੀ। ਉਹਨਾਂ ਦਾ ਤੱਕ ਹੋ ਗਿਆ ਜੀ ਸਾਰਿਆਂ ਦਾ। ਵੀਡੀਓ ਆਈਆਂ ਸੀ ਦੋ
1: ਜੀ,
0: ਇੱਕ ਵੀਡੀਓ ਦੇ ਵਿੱਚ ਜਿਹੜਾ ਹੈਗਾ ਆ ਉਹਨੇ ਪਿੰਡ ਦੇ ਬੰਦਿਆਂ ਦਾ ਹੀ ਨਾਂ ਲਏ ਸੀ ਤੇ ਦੂਜੀ ਵੀਡੀਓ ਦੇ ਵਿੱਚ ਉਹਨੇ ਹਰਪਾਲ ਚੀਮਾ ਵੀ ਨਾਲ ਕਿਹਾ ਸੀਗਾ
1: ਵੀ
0: ਮੇਰੀ ਮੌਤ ਦਾ ਜ਼ਿੰਮੇਵਾਰ ਹਰਪਾਲ ਚੀਮਾ ਵੀ
1: ਜੀ।
0: ਵੀਡੀਓ ਜਿਹੜੀ ਐਕਚੁਲੀ ਜਿਹੜੀ ਹੈਗੀ ਆ ਡਾਇੰਗ ਡੈਕਲਾਰੇਸ਼ਨ ਜਿਹੜੀ ਆ ਉਹ ਦੂਜੀ ਵੀਡੀਓ ਬਣਨੀ ਸੀ ਜਿਹ ਚ ਹਰਪਾਲ ਚੀਮਾ ਦਾ ਵੀ ਨਾਂ ਲਿਆ ਗਿਆ ਸੀ ਤੇ ਉਹ ਤੋਂ ਬਾਅਦ ਤਾਂ ਕੋਈ ਉਹਦੀ ਸਟੇਟਮੈਂਟ ਹੈ ਨੀ।
1: ਆਖਰੀ ਸਟੇਟਮੈਂਟ ਸਹੀ,
0: ਆਖਰੀ ਸਟੇਟਮੈਂਟ ਉਹ ਆ ਜਿਹਦੇ ਵਿੱਚ ਉਹਨੇ ਹੁਣ ਦਾ ਵੀ ਨਾਂ ਲਿਆ ਹੈਗਾ ਆ ਤੇ ਟਾਈਮ ਡੈਕਲਾਰੇਸ਼ਨ ਕਾਨੂੰਨ ਦੀ ਨਜ਼ਰ ਚ ਉਹ ਬਣਦੀ ਆ
1: ਜੀ।
0: ਤੋਂ ਪਰ ਇਹ ਆ ਕਿ ਹੁਣ ਸਿਆਸਤ ਜਿਹੜੀ ਹੈਗੀ ਆ ਖੇਡੀ ਜਾ ਗਈ। ਅੱਛਾ ਜੇ ਹਰਪਾਲ ਚੀਮਾ ਨੂੰ ਮਤਲਬ ਜਿਹੜਾ ਬਣਾਉਂਦੇ ਸੀਗੇ ਤੇ ਫਿਰ ਕੇਸ ਜਿਹੜਾ ਆ ਉਹ ਅਬੈਟਮੈਂਟ ਟੂ ਕਮਿਟ ਸੁਸਾਈਡ ਦਾ ਹੀ ਹੋਣਾ ਸੀ ਜੀ।
1: ਜੀ
0: ਉਹ ਤੇ 306 ਦਾ ਜਿਹਨੂੰ ਪਿੱਛੇ ਹੁਣ 107 ਬਣਾਤੀ ਹੈਗੀ ਬੀ ਐਨ ਐਸ ਉਹਦੇ ਥੱਲੇ ਪਰਚਾ ਦਰਜ ਹੋਣਾ ਸੀ ਜੀ। ਤੇ ਬਟ ਇਹਨਾਂ ਨੇ ਫਿਰ ਕੀਤਾ ਜਿਹੜਾ ਹੈਗਾ ਆ ਕਿ ਐਸ ਸੀ ਐਕਟ ਵੀ ਜਿਹੜਾ ਨਾਲ ਲਾਤਾ ਉਹਨਾਂ ਬੰਦਿਆਂ ਦੇ ਖਿਲਾਫ਼ ਤੇ ਅਬੈਟਮੈਂਟ ਟੂ ਕਮਿਟ ਸੁਸਾਈਡ ਦੇ ਨਾਲ ਨਾਲ ਜਿਹੜਾ ਆ ਇਹਨੂੰ ਜਾਤੀ ਦਾ ਵਾਦ ਦਾ ਵੀ ਰੰਗਤ ਦੇ ਦਿੱਤੀ ਜੀ। ਹੁਣ ਨੋ ਡਾਊਟ ਕਿ ਐਸ ਸੀ ਐਕਟ ਦੀਆਂ ਧਾਰਾ ਜਿਹੜੀਆਂ ਹੈਗੀਆਂ ਆ ਜਦੋਂ ਕੋਰਟ ਦੇ ਵਿੱਚ ਇਹਦਾ ਅਨਾਲਿਸਿਸ ਕੀਤਾ ਜਾਏਗਾ ਦੈਨ ਇਹਦੇ ਥੱਲੇ ਤਾਂ ਜਿਹੜਾ ਆ ਉਹ ਕਿਉਂਕਿ ਉਹਨੇ ਜਿਹੜੀ ਵਰਡਿੰਗ ਬੋਲੀ ਆ ਉਹਦੇ ਵਿੱਚ ਕਿਤੇ ਨੀ ਇਹ ਬੋਲਿਆ ਮੈਨੂੰ ਜਿਹੜਾ ਆ ਜਾਤੀ ਸੂਚਕ ਸ਼ਬਦ ਕਹੇ ਸੀ ਜਾਂ ਇਸ ਤਰੀਕੇ ਦਾ ਕੋਈ ਗੱਲ ਨੀ ਕਹੀ ਤੇ ਇਸ ਕਰਕੇ ਉਹ ਧਾਰਾ ਤਾਂ ਉੱਡ ਜਾਣੀਆਂ ਹੈਗੀਆਂ ਉਹਦਾ ਕੋਈ ਮਤਲਬ ਨੀ ਰਹਿ ਜਾਣਾ ਜੀ। ਬਾਕੀ ਜਿੱਥੇ ਤੱਕ ਹੈਗਾ ਆ ਵੀ ਅਬੈਟਮੈਂਟ ਜਿਹੜੀ ਹੈਗੀ ਆ ਅਬੈਟਮੈਂਟ ਦੇ ਵਿੱਚ ਏਦਾਂ ਜੇ ਪੁਲਿਸ ਦੇ ਜਿਹੜੀ ਆ ਉਹ ਜਿਹੜੀ ਸਿੱਟ ਬਣ ਗਈ ਆ ਸਿੱਟ ਪਤਾ ਨੀ ਇਹਦੇ ਵਿੱਚ ਚਲਾਨ ਦਿੰਦੀ ਵੀ ਆ ਕਿ ਕੈਂਸਲੇਸ਼ਨ ਹੀ ਦੇ ਦਿੰਦੀ ਹੈਗੀ ਆ ਇਹ ਕਹਿ ਕੇ ਇਸ ਬੰਦੇ ਨੂੰ ਜਿਹੜਾ ਹੈਗਾ ਆ ਵੀ ਪ੍ਰਵੋਕ ਕਰਕੇ ਤੇ ਉਹਦੇ ਕੋਲੋਂ ਵੀਡੀਓ ਬਣਵਾ ਲਈ ਗਈ ਸੀ। ਸੋ ਇਸ ਕਰਕੇ ਆ ਵੀ ਮਾਮਲਾ ਜਿਹੜਾ ਹੈਗਾ ਆ ਵੀ ਉਹਨਾਂ ਦਾ ਨਜਿੱਠਿਆ ਗਿਆ ਕਿਸੇ ਤਰੀਕੇ ਵੀ ਐਫ ਆਈ ਆਰ ਜਦੋਂ ਸੰਸਕਾਰ ਹੋ ਗਿਆ ਪਰਿਵਾਰ ਨੂੰ ਕਹਿਤਾ ਵੀ 2 ਦਿਨ ਦੇ ਅੰਦਰ ਅੰਦਰ ਇਹਦੇ ਮੁੰਡੇ ਨੂੰ ਨੌਕਰੀ ਦੇ ਦਿੱਤੀ ਜਾਊਗੀ ਜੀ ਤੇ ਉਹ +2 ਪਾਸ ਹੈਗਾ ਆ ਜੀ। ਉਹ
1: ਪਰ ਸੈਣੀ ਸਾਹਿਬ ਇਹਦੇ ਵਿੱਚ ਦੇਖੋ ਜਿਹੜਾ ਹਨਾ ਬੰਦਾ ਜਿਹੜਾ ਜਿਹੜਾ ਤਾਂ ਅਣਖ ਵਾਲਾ ਆ ਨਾ ਜਿਹੜਾ ਜਜ਼ਬਾਤਾਂ ਨਾਲ ਜਾਂ ਹਰ ਕਿਸੇ ਨਾ ਕਿਸੇ ਚੀਜ਼ ਦੇ ਨਾਲ ਜੁੜਿਆ ਹੋਇਆ ਉਹਦਾ ਤਾਂ ਮਤਲਬ ਕਿ ਘਾਣ ਹੋ ਜਾਂਦਾ ਉਹ ਮੁੜ ਕੇ ਜੇ ਜੋ ਹਾਲਾਤ ਤੁਸੀਂ ਦੱਸ ਰਹੇ ਹੋ ਕੀਤੇ ਮਤਲਬ ਕਿ ਉਹ ਤੋਂ ਮਾਫ਼ੀ ਮੰਗਾਈ ਜਾਂ ਸਾਰਾ ਕੁਝ ਕੀਤਾ ਤਾਂ ਉਹ ਬੰਦੇ ਨੂੰ ਤਾਂ ਸ਼ਰਮ ਹੀ ਮਾਰ ਜਾਂਦੀ ਆ ਆਪਣੇ ਆਪ ਦੇ ਵਿੱਚ ਉਹਦਾ ਤਾਂ ਉਦੋਂ ਹੀ ਮੌਤ ਹੋ ਜਾਂਦੀ ਆ ਜੀ। ਤੇ ਉਹ ਕਿਤੇ ਨਾ ਕਿਤੇ ਜੇ ਕੋਰਟ ਦੇ ਵਿੱਚ ਇਹ ਫੈਸਲੇ ਚਲੇ ਵੀ ਜਾਂਦੇ ਨੇ ਕੇਸ ਜਾਂ ਸਾਰਾ ਕੁਝ ਹੈ ਕਿਤੇ ਜੱਜ ਸਾਹਿਬ ਜਾਂ ਹੋਰ ਸਾਰੀਆਂ ਚੀਜ਼ਾਂ ਆਪਣੇ ਆਧਾਰ ਦੇ ਉੱਤੇ ਵੀ ਤਾਂ ਇਨਵੈਸਟੀਗੇਸ਼ਨ ਇਹਦੀ ਚਾਹੀਦੀ ਹੈ ਕਿ ਭਾਈ ਕਾਰਨ ਕੀ ਬਣੇ ਨੇ ਇੱਕ ਵਿਅਕਤੀ ਹੈ ਏਡੇ ਵੱਡੇ ਵੱਡੇ ਲੀਡਰਾਂ ਦਾ ਉਹਦੇ ਵਿੱਚ ਨਾਂ ਆ ਰਿਹਾ ਹੈ ਕਾਰਨ ਕੀ ਹੈ ਜਾਂ ਨਸ਼ੇ ਦੀ ਗੱਲ ਕਰਨੀ ਜਾਂ ਕਿਸੇ ਚੀਜ਼ ਦੀ ਗੱਲ ਬੜੀ ਕਰ ਸਕਦਾ ਵਿਅਕਤੀ ਜੀ।
0: ਭਾਰੇ ਸਾਹਿਬ ਦੇਖੋ ਇਹਨਾਂ ਚੀਜ਼ਾਂ ਦਾ ਜਵਾਬ ਤਾਂ ਹੈਗਾ ਆ ਸਾਡੇ ਕੋਲ ਜਿਹੜਾ ਵੋਟ ਦਾ ਅਧਿਕਾਰ ਆ ਉਹੀ ਆ ਜੀ। ਉਹ ਜਦੋਂ ਸਮਾਂ ਆਊਗਾ ਉਦੋਂ ਲੋਕੀ ਇਸ ਚੀਜ਼ ਨੂੰ ਮੱਦੇ ਨਜ਼ਰ ਰੱਖ ਕੇ ਤੇ ਆਪਣੇ ਰਾਈਟ ਦਾ ਐਕਸਰਸਾਈਜ਼ ਕਰਨ ਉਹ ਗੱਲ ਹੈਗੀ ਆ ਅਲੱਗ
1: ਜੀ।
0: ਗੱਲ ਲੀਗਲ ਜਿੱਥੇ ਤੱਕ ਹੈਗੀ ਆ ਲੀਗਲ ਗੱਲ ਤਾਂ ਇਹ ਆ ਜੀ ਕਿ ਕੋਰਟ ਕੋਲ ਇਨਵੈਸਟੀਗੇਸ਼ਨ ਦਾ ਰਾਈਟ ਨਹੀਂ ਹੁੰਦਾ
1: ਜੀ।
0: ਇਨਵੈਸਟੀਗੇਸ਼ਨ ਪੁਲਿਸ ਨੇ ਹੀ ਕਰਨੀ ਹੁੰਦੀ ਆ। ਤੁਸੀਂ ਦੇਖੋ ਨਾ 84 ਦੇ ਮਤਲਬ ਜਿਹੜਾ ਆ ਸਿੱਖ ਕਤਲੇਆਮ ਦੇ ਵਿੱਚ ਜਿਹੜਾ ਆ ਉਹ ਕਿੰਨਾ ਮਤਲਬ ਅੱਜ ਤੱਕ ਤਾਂ ਰੋਇਟਸ ਹੀ ਕਹਿੰਦੇ ਰਹੇ ਜੀ। ਕਤਲੇਆਮ ਤਾਂ ਬਾਅਦ ਦੇ ਵਿੱਚ ਪਤਾ ਲੱਗਾ ਵੀ ਭਾਈ ਉਧਰ ਜੇ ਰਾਇਟਸ ਤਾਂ ਹੋਣ ਜੇ ਦੂਜੇ ਪਾਸੇ ਵੀ ਕੋਈ ਬੰਦਾ ਮਰਿਆ ਹੋਵੇ
1: ਓਪੋਜੀਸ਼ਨ
0: ਦੰਗਾ ਤਾਂ ਹੋਵੇ ਹੈ ਜੀ। ਤੇ ਇਹ ਤਾਂ ਜਿਹੜਾ ਹੈਗਾ ਆ ਵੀ ਡਿਜ਼ਾਈਨਡ ਕਤਲੇਆਮ ਸੀਗਾ ਤੇ ਉਹ ਇੱਕ ਤਰਫਾ ਕਤਲੇਆਮ ਹੈਗਾ ਸੀ ਉਹਦੇ ਵਿੱਚ ਜਿਹੜਾ ਆ ਉਹ ਸਿਰਫ ਜਿਹੜਾ ਆ ਇੰਨੇ ਚਿਰ ਤੱਕ ਜੇ ਮੁਲਜ਼ਮ ਬਚਦੇ ਰਹੇ ਤੇ ਕਿਸ ਕਰਕੇ ਕਿਉਂਕਿ ਡਿਊ ਟੂ ਬੈਡ ਇਨਵੈਸਟੀਗੇਸ਼ਨ
1: ਜੀ
0: ਪੁਲਿਸ ਜਿਹੜੀ ਹੈਗੀ ਉਹਨੇ ਮਤਲਬ ਆਪ ਹੀ ਸਬੂਤ ਮਿਟਾਏ ਸੀ
1: ਜੀ।
0: ਸੋ ਜਿਹਨਾਂ ਨੇ ਮਤਲਬ ਰੱਖਿਆ ਕਰਨੀ ਹੁੰਦੀ ਆ ਜੇ ਉਹ ਹੀ ਭਖਸ਼ਕ ਬਣ ਜਾਣ ਜਾਂ ਤੇ ਫਿਰ ਉਸ ਵੇਲੇ ਤਾਂ ਹਾਲਾਤ ਇਹੀ ਹੁੰਦੇ ਨਾ ਜੀ। ਹੁਣ ਇੱਥੇ ਵੀ ਪੁਲਿਸ ਜਿਹੜੀ ਆ ਮੈਂ ਦੇਖ ਰਿਹਾ ਸੀਗਾ ਜਦੋਂ ਮੈਂ ਸੰਸਕਾਰ ਦੀ ਵੀਡੀਓ ਦੇਖੀ ਤੇ ਪੁਲਿਸ ਵਾਲਿਆਂ ਦੇ ਮਤਲਬ ਸੰਸਕਾਰ ਇੱਕ ਪਾਸੇ ਤੇ ਬਾਹਰਲੇ ਪਾਸੇ ਪੁਲਿਸ ਇਸ ਤਰੀਕੇ ਨਾਲ ਲਾਈ ਹੈਗੀ ਸੀ ਮੈਂ ਸੋਚਦਾ ਸੀ ਵੀ ਜੇ ਪੁਲਿਸ ਵਾਲਿਆਂ ਦੇ ਮੂੰਹ ਦੂਜੇ ਪਾਸੇ ਨੂੰ ਹੁੰਦੇ ਆ ਤੇ ਉਹ ਇੱਕ ਸਨਮਾਨ ਦਾ ਹੈਗਾ ਆ
1: ਜੀ।
0: ਹਾਂਜੀ ਕਿਸੇ ਨੂੰ ਮਤਲਬ ਓਨਰ ਦੇ ਕੇ ਜਦੋਂ ਸੰਸਕਾਰ ਕੀਤਾ ਜਾਂਦਾ
1: ਜੀ
0: ਹੈਗਾ ਤੇ ਪੁਲਿਸ ਦਾ ਮੂੰਹ ਜਿਹੜਾ ਆ ਡੈਡ ਬੋਡੀ ਵੱਲ ਨੂੰ ਹੁੰਦਾ ਆ ਜੀ।
1: ਬਿਲਕੁਲ
0: ਇੱਥੇ ਡੈਡ ਬੋਡੀ ਵੱਲੋਂ ਤਾਂ ਪਿੱਠ ਕੀਤੀਆਂ ਹੀ ਹੈਗੀਆਂ ਉਧਰ ਅੰਦਰਲੇ ਪਾਸਿਆਂ ਤੇ, ਜਿਹੜਾ ਬਾਹਰਲੇ ਪਾਸਿਓਂ ਲੋਕੀ ਕੋਈ ਨੇੜੇ ਨਾ ਆ
1: ਜੀ
0: ਜਾਣ ਜੀ,
1: ਡਰ
0: ਤੇ
1: ਸ਼ੋ
0: ਉਹ
1: ਹੁੰਦਾ ਜੀ।
0: ਪੁਲਿਸ ਨੇ ਇੱਕ ਚੇਨ ਬਣਾਈ ਸੀ ਵੀ ਕੋਈ ਅੱਗੇ ਨਾ ਵੱਧ ਸਕੇ ਜੀ।
1: ਜੀ
0: ਸੋ ਇਸ ਕਰਕੇ ਪਿੰਡ ਵਾਲੇ ਵੀ ਜਿਹੜੇ ਹੈਗੇ ਖਫਾ ਹੈਗੇ ਸੀਗੇ ਜੀ,
1: ਜੀ
0: ਬਟ ਜਿਹੜੀਆਂ ਐਸੀ ਜਥੇਬੰਦੀਆਂ ਹੈਗੀਆਂ ਸੀ ਜੀ ਉਹਨਾਂ ਨੇ ਵੀ ਪੇਸ਼ ਨੀ ਚੱਲਣ ਦਿੱਤੀ ਉਹਦੇ ਵਿੱਚ। ਉਹ ਸਗੋਂ ਖਹਿਰਾ ਸਾਹਿਬ ਨੇ, ਦੀਪਾ ਜੀ, ਇਹ ਸਾਰੇ ਉੱਥੇ ਪਹੁੰਚੇ ਹੈਗੇ ਸੀ ਪੋਲੀਟੀਕਲ ਲੀਡਰ, ਇਹ ਸਗੋਂ ਜਥੇਬੰਦੀਆਂ ਨੂੰ ਕੁਐਸਚਨ ਕਰ ਰਹੇ ਸੀ। ਉਹਨਾਂ ਨੂੰ ਜਦੋਂ ਮਾਈਕ ਦਿੱਤਾ ਗਿਆ ਖਹਿਰਾ ਸਾਹਿਬ ਕੋਲੋਂ ਤਾਂ ਮਾਈਕ ਵੀ ਖੋਲਿਆ ਗਿਆ ਉਹਨਾਂ ਨੇ ਵੀ ਅਸੀਂ ਆਪ, ਉਹ ਕਹਿੰਦੇ ਵੀ ਦੱਸੋ ਜੀ SSP ਜਿਹੜਾ ਹੈਗਾ ਆ ਜਾਂ ਮਤਲਬ ਤੁਸੀਂ ਕੀ ਜੇ DGP ਕੁਐਸਚਨ ਨਹੀਂ ਕਰ ਸਕਦਾ ਮਿਨਿਸਟਰ ਨੂੰ
1: ਜੀ,
0: ਤੇ ਤੁਸੀਂ ਕੀ ਸੋਚਦੇ ਹੋ ਵੀ ਜਿਹੜੀ ਨੌਨਿਹਾਲ ਸਿੰਘ ਵਾਲੀ SIT ਬਣਾਤੀ ਆ ਇਨਵੈਸਟੀਗੇਸ਼ਨ ਵਾਸਤੇ, ਕੀ ਉਹ ਮਤਲਬ ਕੱਲ ਨੂੰ, ਕਿਉਂਕਿ ਇਹਨਾਂ ਨੂੰ ਇੰਸ਼ੋਰੈਂਸ ਦਿੱਤੀ ਵੀ ਜੇ ਹਰਪਾਲ ਚੀਮੇ ਦਾ ਨਾਂ ਜਿਹੜਾ ਹੈਗਾ ਆ ਵੀ ਇਨਕਲੂਡ ਹੁੰਦਾ ਹੋਊਗਾ ਤੇ ਉਹ ਕਰ ਲੈਗੀ ਆਪਾਂ SIT
1: ਜੀ।
0: ਜਦਕਿ ਉਹ ਕਹਿੰਦੇ ਵੀ ਤੁਸੀਂ ਇਹ ਕੀ ਸੋਚਦੇ ਹੋ ਵੀ ਜਿਹੜਾ DGP ਜਿਹੜਾ ਆ ਉਹ ਡੇਅਰ ਨਹੀਂ ਕਰਦਾ ਹੈਗਾ ਆ ਮਿਨਿਸਟਰ ਦਾ ਨਾਂ ਇਨਕਲੂਡ ਕਰਨ ਲਈ, ਤੇ ਕੀ ਇਹ SIT ਜਿਹੜੀ ਹੈਗੀ ਆ ਉਹਦਾ ਨਾਂ ਇਨਕਲੂਡ ਕਰ ਲਏਗੀ। ਉਹਦੇ ਤੇ ਜਥੇਬੰਦੀਆਂ ਵੀ ਪੈਸਿਵ ਸੀਗੀਆਂ, ਉਹ ਕਹਿੰਦੇ ਵੀ ਨਹੀਂ ਅਸੀਂ ਵੀ ਮੰਨਦੇ ਆ ਜੀ। ਤੇ ਫੇਰ ਜਿਹੜਾ ਹੈਗਾ ਆ ਉਹਦੇ ਵਿੱਚ ਉਹ ਕਹਿੰਦੇ ਵੀ ਤੁਸੀਂ ਕੰਪਰੋਮਾਈਜ਼ ਕਿਸ ਗੱਲ ਦੇ ਉੱਤੇ ਕਰਕੇ ਆਏ ਹੈਗੇ ਆ, ਬਟ ਉਹਨਾਂ ਨੇ ਜਿਹੜਾ ਹੈਗਾ ਆ ਆਪਣਾ ਉਹਨਾਂ ਨੇ ਜਿਹੜਾ ਆ ਮੈਨੂੰ ਲੱਗਦਾ ਆ ਕਿ ਜਥੇਬੰਦੀਆਂ ਤੇ ਵੀ ਜਾਤੀਵਾਦ ਭਾਰੂ ਸੀਗਾ
1: ਜੀ,
0: ਆਪਣੀ ਜਾਤੀ ਦਾ ਮਿਨਿਸਟਰ ਹੈਗਾ ਆ ਤੇ ਇਸ ਕਰਕੇ ਉਹਨੂੰ ਛੱਡ ਦਿੱਤਾ ਜਾਵੇ, ਬਾਕੀ ਜਿਹੜੇ ਬੰਦੇ ਹੈਗੇ ਆ ਉਹਨਾਂ ਨੂੰ ਟ੍ਰੈਪ ਕਰ ਲਿਆ ਜਾਵੇ।
1: ਪਰ ਸੈਣੀ ਸਾਹਿਬ ਇਹਦੇ ਵਿੱਚ ਇਹ ਵੀ ਚੀਜ਼ ਜਿਹੜੇ ਕਿਤੇ ਨਾ ਕਿਤੇ ਆਬਜੈਕਸ਼ਨ ਹੋ ਸਕਦਾ ਹੈ ਕਿ ਭਾਈ ਤੁਸੀਂ ਜਿੱਦਾਂ ਨੌਕਰੀ ਆ, ਚਲੋ ਕੋਈ ਇੰਸੀਡੈਂਟ ਹੋ ਜਾਂਦਾ ਵਾਪਰ ਜਾਂਦਾ ਜਾਂ ਕਿੱਦਾਂ ਹੈ ਉਹਦੇ ਆਧਾਰ ਦੇ ਉੱਤੇ ਨੌਕਰੀ ਦੇ ਦਿੱਤੀ ਜਾਂਦੀ ਹੈ, ਪਰ ਇਹਦੇ ਉੱਤੇ ਕਿਤੇ ਨਾ ਕਿਤੇ ਇਹ ਵੀ ਤਾਂ ਪੁੱਛਣਾ ਚਾਹੀਦਾ ਕਿ ਕਿਸ ਆਧਾਰ ਦੇ ਉੱਤੇ ਇਸ਼ੂ ਕੀ ਸੀਗਾ ਜੀ, ਕਾਹਦੇ ਲਈ ਨੌਕਰੀ ਦਿੱਤੀ ਹੈ, ਏਦਾਂ ਬਣ ਸਕਦਾ ਕੁਝ?
0: ਪਰ ਇੱਥੇ ਡਿਸਕ੍ਰਿਪਸ਼ਨ ਹੁੰਦੀ ਆ ਜੀ ਮੁੱਖ ਮੰਤਰੀ ਦੀ, ਇੱਕ
1: ਜੀ
0: ਮੁੱਖ ਮੰਤਰੀ ਦਾ ਇੱਕ ਡਿਸਕ੍ਰਿਪਸ਼ਨਰੀ ਕੋਟਾ ਹੁੰਦਾ ਆ ਜੀ, ਉਹਦੇ ਵਿੱਚੋਂ ਕਿਸੇ ਬੰਦੇ ਨੂੰ ਦਿੱਤੀ ਜਾ ਸਕਦੀ ਹੈਗੀ ਆ ਕੰਪੈਸ਼ਨੇਟ ਗਰਾਊਂਡ ਦੇ ਉੱਤੇ,
1: ਮਤਲਬ
0: ਨਹੀਂ ਜੀ ਉੱਥੇ ਜਿਹੜਾ ਹੈਗਾ ਆ ਵੀ ਆ ਜਾਂਦਾ ਹੈਗਾ ਜਿੱਦਾਂ ਮਤਲਬ ਸਟੇਟ ਦੀ ਪਾਲਿਸੀ ਹੁੰਦੀ ਆ
1: ਜੀ,
0: ਸਟੇਟ ਦੀ ਪਾਲਿਸੀ ਦੇ ਵਿੱਚ ਸਰ ਚਲੋ ਇੱਥੇ ਤਾਂ ਫੇਰ ਜਿਹੜਾ ਆਮ ਆਦਮੀ ਇਸ ਹਵਾਮ ਚ ਸਾਰੇ ਹੀ ਨੰਗੇ ਆ ਜੀ, ਕਾਂਗਰਸ ਨੇ ਦੇਖਿਆ ਨੀ ਸੀ ਜਦੋਂ ਨੌਕਰੀਆਂ ਕੱਢੀਆਂ ਸੀਗੀਆਂ ਕਿਹਦੇ ਲਈ? ਕੰਪੈਸ਼ਨੇਟ ਗਰਾਊਂਡ ਤੇ ਬੇਅੰਤ ਸਿੰਘ ਦਾ ਪੋਤਾ ਜੀ ਅਖੇ ਜੀ ਉਹ ਦੂਜਾ ਇੱਕ ਜਿਹੜਾ ਹੈਗਾ ਆ ਇਹਨਾਂ ਦਾ ਸੀਗਾ ਜੀ ਪ੍ਰਤਾਪ ਸਿੰਘ ਬਾਜਵੇ ਦਾ ਭਤੀਜਾ
1: ਹਾਂਜੀ,
0: ਤੇ ਇਹਨਾਂ ਬੰਦਿਆਂ ਨੂੰ ਮਤਲਬ ਜਿਹੜੀਆਂ ਨੌਕਰੀਆਂ ਦੇਣ ਲੱਗਿਆ ਸੀ DSP ਲਾਏ ਸੀ ਜੀ। ਸੋ ਇਸ ਕਰਕੇ ਮਤਲਬ ਇਹ ਹੈਗਾ ਆ ਵੀ ਉਹ ਵੀ ਇੱਕ ਕੈਪਟਨ ਦੇ ਵੀ ਮਤਲਬ ਜਿਹੜਾ ਹੈਗਾ ਨਾ ਵੀ ਬਲੌਟ ਆਨ ਦਾ ਫੇਸ ਆਫ ਕੈਪਟਨ ਜੀ, ਵੀ ਕੀ ਮਤਲਬ ਤੁਸੀਂ ਜਿਹੜਾ ਆ ਆਮ ਬੰਦੇ ਨੂੰ ਨੌਕਰੀ ਦੇ ਰਹੇ ਕੰਪੈਸ਼ਨੇਟ ਗਰਾਊਂਡ ਫਾਰ ਵਟ
1: ਹਾਂਜੀ,
0: ਵੀ ਉਹਦਾ ਗ੍ਰੈਂਡ ਫਾਦਰ ਉਹ ਕੋਈ ਪੂਅਰ ਫੈਮਿਲੀ ਹੈਗੀ ਸੀ ਜੀ, ਵੀ ਤੁਸੀਂ ਸਾਰੀ ਉਮਰ ਜਿਹੜਾ ਹੈਗਾ ਆ ਵੀ ਉਹਨਾਂ ਨੂੰ ਹੀ ਦੇਈ ਜਾਣਾ ਹੈਗਾ ਜੀ।
1: ਜੀ
0: ਮੰਤਰੀ ਬਣ ਗਏ ਹਾਂਜੀ, ਸੈਂਟਰ MP ਬਣ ਗਏ ਉਹਨਾਂ ਦੇ ਪਰਿਵਾਰ ਦੇ, ਪਰ ਫੇਰ ਵੀ ਤੁਸੀਂ ਜਿਹੜਾ ਹੈਗਾ ਇੱਕ ਨੌਕਰੀ ਕੱਢ ਕੇ ਤੇ ਉਹਨਾਂ ਦੇ ਪਰਿਵਾਰ ਦੀ ਐਡਜਸਟਮੈਂਟ, ਤਿੰਨੇ ਬੱਚੇ ਆਪਣੀ ਸਰਕਾਰ ਦੇ ਮੰਤਰੀਆਂ ਦੇ,
1: ਤੇ
0: ਉਹਨਾਂ ਨੂੰ ਤੁਸੀਂ ਨੌਕਰੀ ਦੇਣ ਲੱਗੇ ਹੈਗੇ ਆ ਕਿਸ ਗਰਾਊਂਡ ਤੇ? ਕੰਪੈਸ਼ਨੇਟ ਗਰਾਊਂਡ ਤੇ। ਸੋ ਡਿਸਕ੍ਰਿਪਸ਼ਨ ਜਿਹੜੀ ਹੁੰਦੀ ਆ ਮੁੱਖ ਮੰਤਰੀ ਦੀ ਇੱਥੇ ਹੈਗਾ ਆ ਵੀ ਇਹ ਡਿਸਕ੍ਰਿਪਸ਼ਨ ਜਿਹੜੀ ਆ ਆਪਣੀ ਪਾਰਟੀ ਦਾ ਫੇਸ ਸੇਵਿੰਗ ਵਾਸਤੇ ਕੀਤੀ ਜਾ ਰਹੀ ਆ ਜੀ।
1: ਜੀ ਬਿਲਕੁਲ,
0: ਕਿਉਂਕਿ ਗ੍ਰਾਫ ਬਹੁਤ ਨੀਚੇ ਆ ਗਿਆ ਜੀ ਥੋੜੇ ਦਿਨਾਂ ਦੇ ਅੰਦਰ ਅੰਦਰ ਹੀ ਇਹਨਾਂ ਦਾ, ਪਹਿਲਾਂ ਮੋਹਨਜੀਤ ਵਾਲੇ ਕੇਸ ਦੇ ਵਿੱਚ, ਫਿਰ ਜਿਹੜੇ ਹੈਗੇ ਲਗਾਤਾਰ ਕੰਟੀਨਿਊਸਲੀ ਔਰ ਵਾਪਰ ਵੀ ਕਿੱਥੇ ਰਹੇ ਆ ਸੰਗਰੂਰ ਜ਼ਿਲ੍ਹੇ ਦੇ ਵਿੱਚ, ਔਰ ਕਹਿੰਦੇ ਹੈਗੇ ਆ ਵੀ ਇਸ ਜ਼ਿਲ੍ਹੇ ਨੇ ਹੀ ਇਸ ਪਾਰਟੀ ਦੇ ਪੈਰ ਲਾਏ ਸੀ ਤੇ ਹੁਣ ਉਸ ਜ਼ਿਲ੍ਹੇ ਦੇ ਵਿੱਚ ਹੀ ਇਹਨਾਂ ਦਾ ਸਭ ਤੋਂ ਜ਼ਿਆਦਾ ਵਿਰੋਧ ਹੋ ਰਿਹਾ ਆ ਜੀ।
1: ਬਿਲਕੁਲ,
0: ਸੋ ਇਸ ਕਰਕੇ
1: ਜੀ
0: ਲੱਗਦਾ ਆ ਵੀ ਅੱਗੇ ਅਗਲੀ ਰਾਹ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ ਵਾਸਤੇ ਸੌਖੀ ਨਹੀਂ ਹੋਏਗੀ ਜੀ।
1: ਬਿਲਕੁਲ
0: ਸਾਹਿਬ,
1: ਤੇ ਸੈਣੀ ਸਾਹਿਬ ਦੂਸਰੀ ਪਾਰਟੀ ਦੀ ਵੀ ਗੱਲ ਕਰ ਲੈਣੇ ਆ, ਪੰਜਾਬ ਦੇ ਵਿੱਚ ਇੱਕ ਪਾਸੇ ਗੱਠਜੋੜ ਦੇ ਮੁੱਦੇ ਚੱਲ ਰਹੇ ਨੇ, ਦੂਸਰੇ ਪਾਸੇ ਜਿਹੜੀਆਂ ਆਪਣੀਆਂ ਹੀ ਖੇਤਰੀ ਪਾਰਟੀ ਦੇ ਵਿਰੋਧ ਦੇ ਵਿੱਚ ਧੜੇ ਬਣ ਗਏ, ਚੁੱਲ੍ਹੇ ਬਣ ਗਏ, ਹੁਣ ਉਹੋ ਹੀ ਪੁਕਾਰਾਂ ਦੇ ਰਹੇ ਨੇ, ਜਿਵੇਂ ਕਿ ਮਲੂਕ ਸਿੰਘ ਹੁਣੀ ਆਪਣੇ ਸਿਕੰਦਰ ਸਿੰਘ ਮਲੂਕਾ ਜੀ, ਉਹ ਕਹਿੰਦੇ ਨੇ ਭਾਈ ਪੰਥਕ ਧਿਰਾਂ ਨੂੰ ਜਿਹੜਾ ਵਖਰੇਵੇਂ ਖਤਮ ਕਰਨ ਦੀ ਅਪੀਲ ਕਰ ਰਹੇ ਨੇ, ਇਕੱਠੇ ਹੋ ਜਾਓ ਭਾਈ ਨਹੀਂ ਤਾਂ ਨੁਕਸਾਨ ਬੜਾ ਵੱਡਾ ਹੋਏਗਾ, ਹੁਣ ਜਾਗੇ ਨੇ ਜੀ ਆਖਰ ਦੇ ਵਿੱਚ।
0: ਭਾਰੀ ਸਾਹਿਬ ਮੈਂ ਮਤਲਬ ਆਪਣੇ ਮਨ ਦੀ ਗੱਲ ਕਵਾਂ ਤੇ
1: ਜੀ,
0: ਮੈਂ ਅੱਜ ਸੁਖਵੀਰ ਬਾਦਲ ਹੋਣਾ ਨੂੰ ਨਾ ਜੀ ਗੱਲਬਾਤ ਕਰਦੇ ਦੇਖਿਆ, ਮੈਂ ਦੇਖਿਆ ਕਿ ਉਹ ਨਾ ਇੱਕ ਸੈਂਟੈਂਸ ਵੀ ਜਿਹੜਾ ਹੈਗਾ ਆ ਉਹ ਸਹੀ ਨਹੀਂ ਬੋਲ ਪਾ ਰਹੇ
1: ਜੀ,
0: ਡਿਊ ਟੂ ਏਜ ਫੈਕਟਰ ਵੀ ਹੋ ਸਕਦਾ ਹੈਗਾ ਆ ਜੀ।
1: ਜੀ
0: ਬਟ ਇੱਕ ਪੋਲੀਟੀਕਲ ਲੀਡਰ ਦੀ ਮਤਲਬ ਕਨਵਿੰਸਿੰਗ ਪਾਵਰ, ਕਮਿਊਨੀਕੇਸ਼ਨ ਸਕਿੱਲ ਤਾਂ ਹੋਣੀ ਚਾਹੀਦੀ ਹੈ ਨਾ ਜੀ।
1: ਜੀ
0: ਉਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਲੈਕਸ ਆ, ਅੱਜ ਹੀ ਇਹ ਜਿਹੜਾ ਹੈਗਾ ਆ ਵੀ ਇੱਕ ਹੀ ਚੀਜ਼ ਡਿਕਲੇਅਰ ਕਰ ਦੇਣ ਕਿ ਹਾਂ ਜੀ ਵੀ ਮੈਂ ਮਤਲਬ ਪਿੱਛੇ ਹਟਿਆ ਜੀ, ਤੇ ਚਾਹੇ ਪਾਰਟੀ ਪ੍ਰਧਾਨ ਜਿਹੜਾ ਹੈਗਾ ਆ ਕੋਈ ਆਪਣਾ ਜਿਹੜਾ ਆ ਵੀ ਲੋਇਲ ਬੰਦਾ ਬਣਾ ਕੇ ਆਪ ਥੋੜਾ ਜਿਹਾ ਪਿੱਛੇ ਹਟ ਜਾਣ, ਉਹਨੇ ਦੇ ਵਿੱਚ ਪੰਥ ਇਕੱਠਾ ਹੋ ਸਕਦਾ। ਮਜੀਠੀਆ ਨੂੰ ਡਿਕਲੇਅਰ ਕਰ ਦੇਣ ਜੀ ਵੀ ਹਾਂ ਵੀ ਸੀ ਐਮ ਫੇਸ ਇਹ ਹੋਣਗੇ, ਬੈ ਮਤਲਬ ਜਿਹੜਾ ਹੈਗਾ ਆ ਵੀ ਸੀ ਐਮ ਫੇਸ ਨੇ, ਉਹਦਾ ਕਾਰਨ ਇਹ ਹੈਗਾ ਆ ਕਿ ਜੇ ਕਮਿਊਨੀਕੇਸ਼ਨ ਸਕਿੱਲ ਹੈ ਨੀ ਗੀ ਤੇ ਲੀਡਰ ਜਿਹੜਾ ਆ ਲੋਕਾਂ ਨੂੰ ਬੰਨ ਕੇ ਨਹੀਂ ਰੱਖ ਸਕਦਾ।
1: ਦਰਸ਼ਨ ਕਰਨ ਦੇ ਲਈ ਭਾਈ ਆਪੇ ਹੀ ਸਾਂਭੋ ਜੋ ਸਾਂਭਣਾ ਹੈ ਮੈਂ ਤਾਂ ਚੱਲਾਂ ਜੀ। ਜੀ
0: ਭਾਰੀ ਸਾਹਿਬ ਇਹ ਚੀਜ਼ ਛੱਡਣੀ ਸੌਖੀ ਨਹੀਂ
1: ਜੀ,
0: ਮੈਂ ਤਾਂ ਤੁਹਾਨੂੰ ਦੱਸਿਆ ਹੈਗਾ ਆ ਵੀ ਜਦੋਂ ਮੁੱਖ ਮੰਤਰੀ ਸਾਹਿਬ ਕੋਲ ਕੁਰਸੀ ਨਾ ਰਹੀ ਉਦਣ ਦਾ ਤੁਸੀਂ ਦਿਨ ਇਮੇਜਿਨ ਕਰਕੇ ਦੇਖੋ ਕਿੱਦਾਂ ਦਾ ਹੋਊਗਾ
1: ਜੀ।
0: ਹਾਂਜੀ ਸੋ ਇਸ ਕਰਕੇ ਜਿਹੜਾ ਆ ਔਖਾ ਹੁੰਦੀ ਜੀ, ਕੁਰਸੀ ਛੱਡਣੀ ਬੜੀ ਔਖੀ ਹੁੰਦੀ ਹੈ
1: ਬਿਲਕੁਲ ਜੀ।
0: ਉਹ ਬਾਕੀ ਜਿਹੜੇ ਹੈਗੇ ਜੇ ਧੜੇ ਇੱਕ ਬੰਦੇ ਦੇ ਸੈਕਰੀਫਾਈਸ ਤਾਂ ਸਾਰਾ ਜਿਹੜਾ ਹੈਗਾ ਆ ਵੀ ਵੋਟਾਂ ਇਕੱਠੀਆਂ ਹੁੰਦੀਆਂ ਆ ਸਰਕਾਰ ਡੈਟ, ਇਹਦੇ ਵਿੱਚ ਕੋਈ ਸ਼ੱਕ ਨੀ ਸਰ ਵੀ ਜੇ ਸੁਖਵੀਰ ਬਾਦਲ ਹੁਣੇ ਪਿੱਛੇ ਹਟ ਜਾਂਦੇ ਹੈਗੇ ਆਪਣੇ ਕਿਸੇ ਲੋਇਲ ਨੂੰ ਬਣਾ ਲੈਂਦੇ ਹੈਗੇ ਆ ਤੇ ਪੰਥ ਇਕੱਠਾ ਹੋ ਜਾਂਦਾ ਸਾਰੀਆਂ ਧੜੇ ਇਕੱਠੇ ਹੋ ਜਾਂਦੇ ਹੈਗੇ ਆ ਤੇ ਦੈਨ ਇਹਨਾਂ ਦੀ ਸਰਕਾਰ ਬਣਨ ਤੋਂ ਕੋਈ ਨੀ ਰੋਕ ਸਕਦਾ
1: ਬਿਲਕੁਲ।
0: ਅੱਜ ਇੱਕ ਆਮ ਆਦਮੀ ਪਾਰਟੀ ਦਾ ਸਰਪੰਚ ਮੇਰੇ ਕੋਲ ਬੈਠਾ ਆ ਸੀ ਜੀ, ਉਹਨੇ ਦਾਅਵਾ ਕੀਤਾ ਵੀ ਸਾਡੀ ਸਰਕਾਰ ਰਿਪੀਟ ਹੋਏਗੀ
1: ਜੀ।
0: ਮੈਂ ਕਿਹਾ ਜੀ ਇਹਨਾਂ ਹਾਲਾਤਾਂ ਚ ਇੰਨਾ ਵਿਰੋਧ ਤੁਹਾਡਾ ਜੇ ਵੋ
1: ਜੀ,
0: ਕਹਿੰਦਾ ਮੈਂ ਕਹਿੰਦਾ ਹੈਗਾ ਚੱਲ ਦੱਸੋ ਵੀ ਹਾਂ ਜੀ ਆਮ ਆਦਮੀ ਪਾਰਟੀ ਨੀ ਆਊਗੀ
1: ਜੀ
0: ਤੇ ਕੌਣ ਆਊਗਾ, ਹੈ ਤੁਹਾਡੇ ਕੋਲ ਕੋਈ ਜਵਾਬ? ਔਰ ਮੈਂ ਸੱਚ ਦੱਸਾਂ ਮੇਰੇ ਕੋਲ ਕੋਈ ਜਵਾਬ ਨਹੀਂ
1: ਬਿਲਕੁਲ ਜੀ। ਜੋ ਹਾਲਾਤ ਨੇ ਚਾਹੇ ਉਹ ਕਾਂਗਰਸ ਦੇ ਨੇ ਚਾਹੇ ਅਕਾਲੀਆਂ ਦੇ ਨੇ,
0: ਉਹ ਕਹਿੰਦੇ ਅਸੀਂ ਤਾਂ ਮਤਲਬ ਕਰ ਕਹਿ ਦਾਵਾ ਕਰ ਸਕਦੇ ਹੈਗੇ ਆ, ਤੁਸੀਂ ਦਾਵਾ ਦੱਸੋ ਵੀ ਹਾਂ ਜੀ ਵੀ ਜਿਹੜੇ ਤੁਸੀਂ ਕਹਿੰਦੇ ਹੈਗੇ ਆ ਵੀ ਇਹਨਾਂ ਨਹੀਂ ਆਉਣੇ ਤੇ ਆਉਣਾ ਕਹਿੰਦੇ ਆ ਕਾਂਗਰਸ ਆਊਗੀ, ਨਹੀਂ ਤੁਸੀਂ ਜਵਾਬ ਨਹੀਂ ਦੇ ਸਕਦੇ ਕਾਂਗਰਸ ਕਿੱਥੋਂ, ਇਹ ਤਾਂ ਆਪੂ ਪਾਟੇ ਧਾੜੇ ਹੈਗੇ ਆ ਜੀ, ਅਕਾਲੀ ਆਉਣਗੇ ਅਕਾਲੀ ਕਿੱਥੋਂ ਆ ਜਾਣਗੇ ਜੀ, ਅਕਾਲੀ ਜੇ ਇਸ ਤਰੀਕੇ ਨਾਲ ਚੱਲੇ ਰਹੇ ਕਿੱਥੋਂ ਆ ਜਾਣਗੇ ਜੀ, ਕਿ ਕੀ ਬੀਜੇਪੀ ਆਊਗੀ, ਬੀਜੇਪੀ ਨੂੰ ਜਿਹੜਾ ਹੈ ਪਿੰਡਾਂ ਦੇ ਵਿੱਚ ਨਹੀਂ ਆਉਣ ਦੇਣਾ ਜੀ ਲੋਕਾਂ ਨੇ, ਚਾਹੇ ਅਲਾਇੰਸ ਵੀ ਕਰਦੇ ਹੈਗੇ ਆ ਤੇ ਉਹਦੇ ਵਿੱਚ ਬੀਜੇਪੀ ਨੂੰ ਵਾਧਾ ਇਸ ਚੀਜ਼ ਦਾ ਹੈਗਾ ਆ ਕਿ ਜਿਹੜੀ ਨਿਊਟਰਲ ਵੋਟ ਹੁੰਦੀ ਆ ਜਿਹੜੀ ਕਾਂਗਰਸ ਨੂੰ ਚੱਲ ਜਾਂਦੀ ਆ ਉਹ ਡਾਈਵਰਟ ਹੋ ਜਾਣੀ ਆ ਬੀਜੇਪੀ ਵੱਲੋਂ
1: ਬਿਲਕੁਲ
0: ਹਾਂਜੀ। ਤੇ ਇਸ ਕਰਕੇ ਜਿਹੜਾ ਹੈਗਾ ਜਵਾਬ ਆਪਣੇ ਕੋਲ ਵੀ ਇਸੇ ਕਰਕੇ ਕੋਈ ਨੀ ਸੀਗਾ ਭਾਈ, ਤੇ ਜੇ ਇੱਕ ਬੰਦੇ ਦੇ ਪਿੱਛੇ ਹਟਣ ਦੇ ਨਾਲ ਸਾਰਾ ਪੰਥ ਇਕੱਠਾ ਹੁੰਦਾ ਹੈਗਾ ਆ ਤੇ ਉਹਨੂੰ ਇਹ ਕੁਰਬਾਨੀ ਮੈਨੂੰ ਲੱਗਦਾ ਕਰ ਦੇਣੀ ਚਾਹੀਦੀ ਆ। ਤੇ ਦੂਜਾ ਮੇਰੇ ਮਨ ਨੂੰ ਜਿਹੜਾ ਹੈਗਾ ਨਾ ਉਹ ਚੀਜ਼ ਬੜੀ ਪਿੱਚ ਕੀਤੀ ਵੀ ਇਹਨਾਂ ਕੋਲ ਕਮਿਊਨੀਕੇਸ਼ਨ ਸਕਿੱਲ ਦੀ ਬਹੁਤ ਘਾਟ ਹੋ ਗਈ ਆ, ਇਹਨਾਂ ਕੋਲੋਂ ਦੋ ਚਾਰ ਸ਼ਬਦ ਇੱਕ ਸੈਂਟੈਂਸ ਵੀ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਨਹੀਂ ਬੋਲਿਆ ਜਾਂਦਾ ਵੀ ਕਿੱਦਾਂ ਗੈਦਰਿੰਗ ਨੂੰ ਐਡਰੈਸ ਕਰਨਗੇ ਕਿੱਦਾਂ ਕੰਮ ਕਰਨਗੇ, ਹਰ ਇੱਕ ਚੀਜ਼ ਦੀ ਏਜ ਐਂਡ ਸਟੇਜ ਹੈਗੀ ਆ, ਸਾਡੇ ਤੋਂ ਵੱਡੇ ਆ ਮੇਰਾ ਖਿਆਲ 60-65 ਸਾਲ ਦੇ ਹੋਣਗੇ ਜੀ
1: ਬਿਲਕੁਲ,
0: ਤੇ ਇਸ ਕਰਕੇ ਤੇ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈਗੀ ਆ ਤੇ ਜਦੋਂ ਇਸ ਤਰੀਕੇ ਦੇ ਨਾਲ ਹੋਵੇ ਤੇ ਭਰਿਆ ਮੇਲਾ ਛੱਡ ਦੇਣਾ ਚੰਗਾ ਹੁੰਦਾ
1: ਬਿਲਕੁਲ।
0: ਪਰ ਪਤਾ ਨੀ ਵੱਡੇ ਬਾਦਲ ਸਾਹਿਬ ਇਹਨਾਂ ਦੇ ਕੰਨ ਚ ਕੀ ਫੂਕ ਮਾਰ ਗਏ ਆ ਵੀ ਭਾਵਾਂ ਜੋ ਮਰਜ਼ੀ ਛੱਡ ਦੇ ਭਾਵਾਂ ਸਰੀਰ ਛੱਡ ਦੇ ਪਰ ਪ੍ਰਧਾਨਗੀ ਨਾ ਛੱਡੀ ਹੈਂਜੀ
1: ਬਿਲਕੁਲ
0: ਬਿਲਕੁਲ। ਸੋ ਇਸ ਕਰਕੇ ਉਹ ਪ੍ਰਧਾਨਗੀ ਛੱਡਣ ਦੇ ਬਾਅਦ ਮੂਡ ਦੇ ਵਿੱਚ ਹੈ ਨੀ ਗਏ ਜੀ
1: ਬਿਲਕੁਲ ਹੈ ਜੀ। ਜੀ
0: ਤੇ ਇੱਕ ਚੀਜ਼ ਹੋਰ ਵੀ ਆ ਜੀ
1: ਜੀ
0: ਭਈ ਜੇ ਉਹਨਾਂ ਦੇ ਐਂਗਲ ਨਾਲ ਸੋਚਿਆ ਜਾਵੇ
1: ਜੀ,
0: ਉਹ ਕਹਿੰਦੇ ਭਾਈ ਤੁਸੀਂ ਤਾਂ ਮੈਨੂੰ ਕਹਿੰਦੇ ਹੈਗੇ ਵੀ ਅਸੀਂ ਤੁਹਾਡੇ ਨਾਲ ਆ ਜਾਂਦੇ ਹੈਗੇ ਤੁਸੀਂ ਪਿੱਛੇ ਹਟ ਜਾਓ
1: ਜੀ,
0: ਮੈਂ ਤਾਂ ਤੁਹਾਨੂੰ ਆਵਾਜ਼ ਹੀ ਨੀ ਮਾਰਦਾ
1: ਬਿਲਕੁਲ
0: ਜੀ,
1: ਅਸੀਂ ਅੱਗੇ ਬੀਜੇਪੀ ਨਹੀਂ ਮਾਰਦੇ ਇਹਨਾਂ ਨੂੰ ਆਵਾਜ਼, ਇਹ ਕਹਿੰਦੇ ਆ ਵੀ ਅਸੀਂ ਤਾਂ ਸਮਝੌਤਾ ਕਰਕੇ ਹਟਾਂਗੇ
0: ਬਿਲਕੁਲ ਜੀ, ਅਸੀਂ ਤੁਹਾਨੂੰ ਬੁਲਾਉਂਦੇ ਹੀ ਨੀ, ਅਸੀਂ ਤੁਸੀਂ ਸਾਡੇ ਨਾਲ ਕਾਹਦੇ ਵਾਸਤੇ ਆਉਣਾ, ਅਸੀਂ ਤੁਹਾਨੂੰ ਕਹਿੰਦੇ ਆ ਵੀ ਆਓ ਜੀ ਤੁਸੀਂ ਆਪਣਾ ਜੋਰ ਅਜਮਾਈ ਕਰਕੇ ਦੇਖ ਲਓ ਤੁਹਾਨੂੰ ਕਿੰਨੀਆਂ ਗਾਉਂਦੀਆਂ ਜੀ
1: ਜੀ।
0: ਤੋ ਇਸ ਕਰਕੇ ਇਸ ਤਰੀਕੇ ਨਾਲ ਹੀ ਪਾਟੇ ਰਹੇ ਤੇ ਪਤਾ ਨੀ ਹੈਗਾ ਵੀ ਗੋਡ ਨੂ ਪੋਲੀਟੀਕਲ ਜਿਹੜਾ ਸਿਨੈਰੀਓ ਬਣੂਗਾ ਕੀ ਜੀ?
1: ਜੀ ਬਿਲਕੁਲ ਹੈ ਜੀ।
0: ਆ ਜੀ ਹੁਣ ਅੱਗੇ ਜੀ ਮੁਲਾਜ਼ਮਾਂ ਤੇ
1: ਜੀ,
0: ਮੁਲਾਜ਼ਮਾਂ ਦੇ ਉੱਤੇ
1: ਬੱਲੇ ਬੱਲੇ ਕਰਾਤੀ ਹੈ ਜੀ, ਚੈਲੰਜ ਕਰ ਦਿੱਤਾ ਉਲਟਾ ਹੀ
0: ਸਰ। ਉਹਨਾਂ ਦੀ ਖਹਿਰਾ ਸਾਹਿਬ ਦੀ ਮੈਂ ਸਪੀਚ ਸੁਣੀ
1: ਜੀ।
0: ਖਹਿਰਾ ਸਾਹਿਬ ਨੇ ਨਾ ਮੁਲਾਜ਼ਮਾਂ ਨੂੰ ਅਡਰੈਸ ਕਰਦੇ ਹੋਏ ਅੱਜ ਗੱਲ ਜਿਹੜੀ ਕਹੀ ਆ ਉਹ ਇਹ ਕਹੀ, ਕਹਿੰਦੇ ਵੀ ਤੁਸੀਂ ਜਿਹੜਾ ਹੈਗਾ ਆ ਵੀ ਸਾਡੇ ਬਾਰੇ ਪ੍ਰਚਾਰ ਕੀ ਕੀਤਾ ਜਾ ਰਿਹਾ ਆ ਵੀ ਮੁਲਾਜ਼ਮਾਂ ਦੀਆਂ ਤਨਖਾਹਾਂ ਬਹੁਤ ਆ ਜੀ, ਲੱਖ ਲੱਖ ਰੁਪਇਆ ਮੁਲਾਜ਼ਮ ਲੈਂਦੇ। ਉਹ ਕਹਿੰਦੇ ਸਿਰਫ 10% ਮੁਲਾਜ਼ਮ ਆ ਜਿਹੜੇ ਇਸ ਰੇਂਜ ਦੇ ਉੱਤੇ ਤਨਖਾਹ ਲੈਂਦੇ ਹੋਣਗੇ, ਜਿਹਨਾਂ ਨੇ 25-25-30 ਸਾਲ ਦੀ ਨੌਕਰੀ ਕਰ ਲਈ ਉਹ
1: ਐਕਸਪੀਰੀਅੰਸ।
0: ਬਾਕੀਆਂ ਦੇ ਕਹਿੰਦੇ ਜਿਹੜੇ ਹਾਲ, ਬਾਕੀਆਂ ਦਾ ਹਾਲ ਦੇਖਿਆ ਕਹਿੰਦੇ ਜਿਹੜੇ ਬੰਦੇ ਕੰਟਰੈਕਟ ਤੋਂ ਰੈਗੂਲਰ ਕੀਤੇ ਜਾਂਦੇ ਹੈਗੇ ਆ ਉਹ 40,000 ਤੋਂ ਜਿਹੜੇ ਹੈਗੇ ਆ 19,800 ਰੁਪਇਆ ਜਿਹੜਾ ਹੈਗਾ ਤਨਖਾਹ ਲੈਂਦੇ ਆ
1: ਜੀ। ਬਿਲਕੁਲ
0: ਹਾਂਜੀ, ਦੱਸੋ ਕਿੱਦਾਂ ਚਲਾਊਗਾ ਬੰਦਾ ਘਰ, ਜਿਹੜਾ ਬੰਦਾ ਹਾਂਜੀ 20,000 ਦੇ ਵਿੱਚ ਘਰ ਕਿੱਦਾਂ ਚਲਾਊਗਾ ਜਿਹੜਾ ਪਹਿਲਾਂ 40,000 ਲੈਂਦਾ ਸੀ। ਉਹ ਅਹਿਸਾਸ ਦੇ ਵਿੱਚ ਵੀ ਰੈਗੂਲਰ ਕਰ ਦਿੱਤਾ ਹੈਗਾ ਆ, ਹੁਣ 3 ਸਾਲ ਫੇਰ ਪ੍ਰੋਬੇਸ਼ਨ ਪੀਰੀਅਡ ਵਾਲਾ ਕੱਢੋਗੇ ਫਿਰ ਬਾਅਦ ਦੇ ਵਿੱਚ ਤੁਹਾਡੀ ਤਨਖਾਹ 40,000 ਤੇ ਪਹੁੰਚੂਗੀ ਹਾਂਜੀ। ਉਹ ਕਹਿੰਦੇ ਵੀ ਤੁਸੀਂ ਆ ਜਿਹੜੇ ਹੈਗੇ ਲੋਕਾਂ ਨੂੰ ਇਹਨਾਂ ਦੀਆਂ ਗੱਲਾਂ ਦਾ ਜਵਾਬ ਤਾਂ ਦਿਓ ਸੋਸ਼ਲ ਮੀਡੀਆ ਤੇ ਕਿ ਇਹ ਉਂਗਲਾਂ ਜਿਹੜੀਆਂ ਹੈਗੀਆਂ ਸਕਰੋਲ ਕਰਨ ਨੂੰ ਹੀ ਰੱਖੀਆਂ ਹੋਈਆਂ
1: ਜੀ। ਬਿਲਕੁਲ,
0: ਮੈਨੂੰ ਉਹਨਾਂ ਦੀਆਂ ਮਤਲਬ ਉਹਨਾਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਮੁਲਾਜ਼ਮਾਂ ਨੂੰ ਬੂਸਟ ਕੀਤਾ ਵੀ ਤੁਸੀਂ ਆਪਣੇ ਹੱਕਾਂ ਪ੍ਰਤੀ ਥੋੜੇ ਜਾਗਰੂਕ ਹੋਵੋ, ਲੋਕਾਂ ਦੇ ਅੱਗੇ ਸਹੀ ਜਿਹੜੀ ਪੋਜੀਸ਼ਨ ਆ ਉਹ ਪ੍ਰੈਜੈਂਟ ਕਰੋ। ਇਹ ਜਿੱਦਾਂ ਪ੍ਰਚਾਰ ਕਰਦੇ ਹੈਗੇ ਵੀ ਮੁਲਾਜ਼ਮਾਂ ਦੀਆਂ ਤੇ ਇੰਨੀਆਂ ਤਨਖਾਹਾਂ, ਉਹ ਤਨਖਾਹਾਂ ਤਾਂ 10%-90% ਤਾਂ ਜਿਹੜੇ ਹੈਗੇ ਉਹਨਾਂ ਦੀਆਂ ਤਨਖਾਹਾਂ ਤਾਂ ਜਿਹੜੀਆਂ ਹੈਗੀਆਂ ਸੈਂਟਰ ਨਾਲੋਂ ਵੀ ਘੱਟ ਤੇ ਬਾਕੀ ਸਟੇਟਾਂ ਨਾਲੋਂ ਵੀ ਘੱਟ ਆ ਜੀ।
1: ਜੀ ਬਿਲਕੁਲ ਹੈ ਜੀ।
0: ਇੱਕ ਦਿਨ ਇਹਨਾਂ ਦੇ ਚਾਰਟ ਵੀ ਇੱਕ ਇਸ਼ੂ ਕੀਤਾ ਸੀ ਵੀ ਹਰਿਆਣੇ ਦੇ ਵਿੱਚ ਜਿੱਥੇ ਬੰਦਾ 38,000 ਤੇ ਲੱਗਾ ਹੈਗਾ ਉਹ ਪੰਜਾਬ ਦਾ 20,000 ਤੇ ਉਹ ਕੰਮ ਕਰ ਰਿਹਾ ਜੀ।
1: ਜੀ
0: ਸੋ ਇਸ ਕਰਕੇ ਬਾਕੀ ਸੈਂਟਰ ਦੇ ਸਕੇਲ ਨਾਲੋਂ ਵੀ ਜਿਹੜਾ ਹੈਗਾ ਆ ਇਹਨਾਂ ਨੂੰ ਘੱਟ ਮਿਲਦਾ ਹੈਗਾ। ਸਿਰਫ 1-2 ਕੈਟਾਗਰੀ ਹੈਗੀ ਆ ਜਿਹਦੇ ਵਿੱਚ ਵੀ ਸਕੇਲ ਵੱਧ ਆ ਜੀ।
1: ਬਿਲਕੁਲ ਹੈ ਜੀ,
0: ਤੇ ਮੈਂ ਤਾਂ ਖੁਦ ਮਹਿਸੂਸ ਕਰਦਾ ਹੈਗਾ ਆ ਜੀ ਇਹਨਾਂ ਦੇ। ਮੈਂ ਹਰਿਆਣੇ ਦੇ ਵਿੱਚ ਅਨਾਲਿਸਿਸ ਕੀਤਾ ਆ, ਹਰਿਆਣੇ ਦੇ ਜਿਹੜੇ ਪੇ ਸਕੇਲ ਆ ਇਹਨਾਂ ਦੇ ਨਾਲੋਂ ਵੱਧ ਹੈਗੇ ਆ ਜੀ।
1: ਜੀ ਬਿਲਕੁਲ ਹੈ ਜੀ।
0: ਤੇ ਪਤਾ ਨੀ ਕੀ ਇਹ ਪੰਜਾਬ ਸਰਕਾਰ ਨੇ ਜਿਹੜਾ ਸੋਚਿਆ ਆ, ਕਦੀ ਮੁਲਾਜ਼ਮਾਂ ਨੂੰ ਏਦਾਂ ਸਰਕਾਰਾਂ ਨਾਰਾਜ਼ ਨੀ ਕਰਦੀਆਂ ਹੁੰਦੀਆਂ, ਕਿਉਂਕਿ ਮੁਲਾਜ਼ਮਾਂ ਦੇ ਸਿਰ ਤੇ ਹੀ ਸਰਕਾਰਾਂ ਚੱਲਦੀਆਂ ਹੁੰਦੀਆਂ ਜੀ।
1: ਬਿਲਕੁਲ,
0: ਪਹਿਲੀ ਸਰਕਾਰ ਆ ਜੀ ਜਿਹੜੀ ਮੁਲਾਜ਼ਮਾਂ ਦੇ ਨਾਲ ਸਿੱਧਾ ਉਲਝ ਰਹੀ ਹੈਗੀ ਆ। ਕਾਰਨ ਇਹ ਹੈਗਾ ਆ ਜੀ ਕਿ ਇਹਨਾਂ ਨੇ ਪੈਸਾ ਲੁਟਾ ਤਾ ਬਹੁਤ
1: ਜੀ,
0: ਤੇ ਹੁਣ ਇਹਨਾਂ ਦੇ ਪੱਲੇ ਹੈ ਕੁਛ ਨੀ।
1: ਬਿਲਕੁਲ,
0: ਦੇਣਦਾਰੀਆਂ ਬਹੁਤ ਵੱਧ ਗਈਆਂ ਹੈਗੀਆਂ ਜੀ, ਤੇ ਕਰਜ਼ਾ ਤਾਂ ਵੈਸੇ ਚੱਕੀ ਜਾਂਦੇ, ਕਹਿੰਦੇ 2,000 ਕਰੋੜ ਹੋਰ ਚੱਕਣਾ ਹੈਗਾ ਆ ਹੁਣ ਕੱਲ ਪਰਸੋਂ ਨੂੰ
1: ਜੀ
0: ਹਾਂਜੀ।
1: ਬਿਲਕੁਲ,
0: ਇਸ ਕਰਕੇ ਵੀ ਬਿਜਲੀ ਹੈ ਨੀ ਗੀ ਜੀ, ਤੇ ਉਧਰੋਂ ਇੰਜੀਨੀਅਰਿੰਗ ਜਿਹੜੇ ਇੰਜੀਨੀਅਰ ਹੈਗੇ ਆ PSPCL ਦੇ, ਉਹਨਾਂ ਨੇ ਵਾਰਨਿੰਗ ਦਿੱਤੀ ਆ ਜੀ ਵੀ ਸਾਡੇ ਹੱਥ ਖੜੇ ਆ ਜੀ, ਵੀ ਜੇ ਜਨਰੇਸ਼ਨ ਦੇ ਉੱਤੇ ਕੰਮ ਨਾ ਕੀਤਾ ਗਿਆ ਤੇ ਅਸੀਂ ਬਿਜਲੀ ਸਪਲਾਈ ਰੈਗੂਲਰ ਬਿਜਲੀ ਸਪਲਾਈ ਕਰਨ ਦੇ ਵਿੱਚ ਅਸਮਰਥ ਹੋਵਾਂਗੇ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਹਾਂਜੀ, ਕਿਉਂਕਿ ਉਹਨਾਂ ਦੀ ਜਿਹੜੀ ਹੈਗੀ ਆ ਸਰਕਾਰ ਨੇ ਉਹਨਾਂ ਨੂੰ ਸਬਸਿਡੀ ਵੀ ਪੂਰੀ ਨੀ ਦਿੱਤੀ
1: ਜੀ,
0: ਤੇ ਜਨਰੇਸ਼ਨ ਪਹਿਲਾਂ ਹੀ ਘੱਟ ਹੈਗੀ ਆ, ਗਰਮੀ ਜ਼ਿਆਦਾ ਆ ਜੀ
1: ਜੀ,
0: ਤੇ ਬਿਜਲੀ ਦੀ ਮੰਗ ਜ਼ਿਆਦਾ ਆ
1: ਜੀ,
0: ਤੇ ਇਹ 8.5 ਰੁਪਏ ਯੂਨਿਟ ਦੇ ਹਿਸਾਬ ਨਾਲ 8 ਰੁਪਏ ਯੂਨਿਟ ਦੇ ਹਿਸਾਬ ਨਾਲ ਮੁੱਲ ਲੈ ਕੇ ਤੇ ਬਿਜਲੀ ਦੇ ਰਹੇ ਜੀ
1: ਜੀ।
0: ਪਹਿਲਾਂ ਤਾਂ ਜਦੋਂ ਕਹਿੰਦੇ ਸੀਗੇ ਜਦੋਂ ਇੱਥੇ ਆਏ ਸੀਗੇ ਜੀ ਰੋਡ ਮੈਪ ਇਹਨਾਂ ਦਾ ਇਹ ਸੀ ਬਿਜਲੀ ਸਮਝੌਤੇ ਜਿਹੜੇ ਸੁਖਬੀਰ ਬਾਦਲ ਨੇ ਕੀਤੇ ਅਸੀਂ ਰੱਦ ਕਰਾਂਗੇ
1: 25 ਸਾਲ ਹਾਂਜੀ,
0: ਕਿਉਂਕਿ ਬੜੇ ਹਾਂਜੀ ਵੀ ਇਹ ਬੜੇ ਮਹਿੰਗੇ ਕਰ ਦਿੱਤੇ ਹੈਗੇ ਆ। ਮੁੜ ਕੇ ਜਦੋਂ ਸਰਕਾਰ ਜਾਏ ਉਦੋਂ ਤਾਂ ਮੁੜ ਕੇ ਧਿਆਨ ਵੀ ਨੀ ਦਿੱਤਾ ਜੀ,
1: ਹੁਣ
0: ਜਿਸ ਰੇਟ ਦੇ ਉੱਤੇ ਉਹ ਕੀਤੇ ਸੀ ਉਹਦੇ ਤੋਂ ਡਬਲ ਰੇਟ ਦੇ ਉੱਤੇ ਤਾਂ ਇਹ ਬਾਹਰੋਂ ਪਰਚੇਸ ਕਰਕੇ ਦੇਣ ਡਏ ਜੀ ਬਿਜਲੀ।
1: ਬਿਲਕੁਲ ਹੈ,
0: ਸੋ ਇਸ ਕਰਕੇ ਸਰ ਇਹ ਸਾਰੇ ਮੋਰਚਿਆਂ ਤੇ ਫੇਲ ਹੋਏ ਆ ਜੀ, ਹੋਰ ਤਾਂ ਕੋਈ ਗੱਲ ਨੀ ਜੀ
1: ਜੀ। ਤੇ ਸੈਣੀ ਸਾਹਿਬ ਜੀ, ਮੈਂ ਅੱਜ ਜਿਹੜੀ ਖਾਸ ਸਭ ਤੋਂ ਮੇਨ ਮੁੱਦਾ ਬਣਿਆ ਰਹੀ ਹੈ ਪੰਜਾਬ ਦੇ ਵਿੱਚ ਖਬਰ, ਕਾਂਗਰਸ ਵਾਲਿਆਂ ਨੇ ਵੀ ਚੰਡੀਗੜ੍ਹ ਚ ਵਿਰੋਧ ਵੀ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਵੀ ਝੱਲੀਆਂ ਨੇ, ਤੇ ਇਸੇ ਤਰ੍ਹਾਂ ਅੱਜ ਕੇਵਲ ਸਿੰਘ ਢਿੱਲੋਂ ਜਿਹੜੇ ਨੇ ਉਹਨਾਂ ਨੇ ਜਿਹੜਾ ਮੁਲਾਕਾਤ ਕੀਤੀ ਹੈ ਸ਼ੇਰੋਂ ਪਿੰਡ ਵਾਲੇ ਦੇ ਨਾਲ ਜੋ ਕੁਝ ਵਾਪਰਿਆ, ਤੇ ਗੁਲਜ਼ਾਰ ਸਿੰਘ ਦਾ ਮਾਮਲਾ ਜਿਹੜਾ ਅੱਜ ਦਾ ਫਰੈਸ਼ ਮਾਮਲਾ ਸੀਗਾ ਉਹ ਵੀ ਨਾਲ ਚੱਕਿਆ, ਤੇ ਉਹਨਾਂ ਨੇ ਜੋ ਹਾਲਾਤ ਨੇ ਨਾਲ ਦੀ ਨਾਲ ਆਪਣੇ ਗਵਰਨਰ ਸਾਹਿਬ ਦੇ ਨਾਲ ਵੀ ਮੁਲਾਕਾਤ ਕੀਤੀ ਹੈ, ਤੇ CBI ਜਾਂਚ ਦੀ ਇਹਨਾਂ ਚੀਜ਼ਾਂ ਦੇ ਵਿੱਚ ਮੰਗ ਕੀਤੀ ਹੈ ਜੀ ਕਿ ਇਹ ਚੀਜ਼ ਉਧਰ ਨੂੰ ਜਾ ਸਕਦੀ ਹੈ। ਕੱਲ ਨੂੰ ਉਹਨਾਂ ਨੇ ਚੰਡੀਗੜ੍ਹ ਚ ਧਰਨਾ ਵੀ ਲਾਉਣਾ BJP ਵਾਲਿਆਂ ਨੇ ਵੀ। ਹੁਣ
0: ਸਰ ਮੋਹਨਜੀਤ ਵਾਲਾ ਜਿਹੜਾ ਹੈਗਾ ਨਾ ਜੀ ਪਰ ਉਹਨੂੰ ਵੀ ਦੇਖੋ ਇਹਨਾਂ ਨੇ ਟ੍ਰੀਟ ਕਿਸ ਤਰੀਕੇ ਨਾਲ ਕੀਤਾ
1: ਜੀ।
0: ਉਹਦੇ ਵਿੱਚ ਵੀ ਉਸ ਬੰਦੇ ਦਾ ਉੱਥੇ ਸੰਗਰੂਰ ਉਹ ਠੀਕ ਸੀਗਾ ਜੀ।
1: ਜੀ
0: ਅਲਟੀਮੇਟਲੀ ਜਿੱਦਾਂ ਜੋ ਐਲੀਗੇਸ਼ਨ ਲੱਗਦੇ ਹੈਗੇ ਆ ਜੀ, ਪਤਾ ਨੀ ਸੱਚ ਆ ਕਿ ਝੂਠ ਹੈ ਜੀ, ਵੀ ਉਹਨੂੰ ਕੋਈ ਇੰਜੈਕਸ਼ਨ ਦਿੱਤਾ ਗਿਆ ਜਿਹਦੇ ਨਾਲ ਉਹਦੀ ਸਿਹਤ ਇਕਦਮ ਵਿਗੜੀ
1: ਜੀ।
0: ਯਾਨੀ ਕਿ ਉੱਥੇ ਹੁਣ ਪਟਿਆਲੇ ਜਦੋਂ ਸ਼ਿਫਟ ਕਰ ਦਿੱਤਾ, ਉਹ ਤੋਂ ਬਾਅਦ ਉਹਦੇ ਨਾਲ ਜਿਹੜਾ ਮੇਲ ਮਿਲਾਪ ਸਾਰਿਆਂ ਦਾ ਬੰਦ ਕਰ ਦਿੱਤਾ ਜੀ,
1: ਜੀ
0: ਤੇ ਇੱਕ ਅੱਧਾ ਬੰਦਾ ਹੀ ਅਲਾਓ ਕੀਤਾ ਹੈਗਾ ਜੀ।
1: ਜੀ
0: ਕਾਰਨ ਇਹ ਸੀਗਾ ਕਿ ਉਹ ਸੰਗਰੂਰ ਤੋਂ ਮਤਲਬ ਜਿਹੜਾ ਆ ਧਿਆਨ ਸ਼ਿਫਟ ਕਰਨਾ ਚਾਹੁੰਦੇ ਸੀਗੇ ਜੀ ਸਰਕਾਰ। ਦੇਖੋ ਕਿਸੇ ਤਰੀਕੇ ਨਾਲ ਕਿਸ ਤਰੀਕੇ ਨਾਲ ਜਿਹੜੀ ਹੈਗੀਆਂ ਪ੍ਰੋਬਲਮ ਨੂੰ ਹੈਂਡਲ ਕਰਨ ਦੇ ਵਿੱਚ ਨਾ ਜੀ ਇਹ ਫੇਲ ਹੋ ਰਹੇ ਜੀ। ਇਹਨਾਂ ਨੇ ਚਾਹਿਆ ਤਾਂ ਇਹ ਸੀਗਾ ਜੀ ਵੀ ਮਤਲਬ ਜਦੋਂ ਬੰਦਾ ਹੀ ਇੱਥੋਂ ਸ਼ਿਫਟ ਕਰ ਦਿਆਂਗੇ ਤੇ ਧਿਆਨ ਉੱਥੇ ਪਰਿਵਾਰ ਨੂੰ ਵੀ ਕਹਿਤਾ ਜੀ, ਪਤਾ ਨੀ ਕੀ ਡਾਕਟਰ ਨੇ ਸਟੇਟਮੈਂਟ ਦੇ ਤੀ ਹਾਂਜੀ ਵੀ ਕੰਡੀਸ਼ਨ ਸੀਰੀਅਸ ਹੋ ਗਈ ਆ ਜੀ ਉਹ ਹਾਂਜੀ। ਬਾਅਦ ਦੇ ਵਿੱਚ ਉੱਥੇ ਜਾ ਕੇ ਬਿਲਕੁਲ ਮੁੜ ਕੇ ਠੀਕ ਆ, ਰਿਪੋਰਟਾਂ ਆ ਗਈਆਂ ਜੀ, ਮੁੜ ਕੇ ਕਹਿਤਾ ਜੀ ਰਿਪੋਰਟਾਂ ਠੀਕ ਆਈਆਂ ਜੀ। ਉਹ ਸਿਰਫ ਇੱਕ ਜਿਹੜਾ ਹੈਗਾ ਆ ਧਰਨੇ ਨੂੰ ਡਿਸਟਰਬ ਕਰਨ ਵਾਸਤੇ ਹੀ ਚਾਲ ਖੇਡੀ ਗਈ ਸੀ ਜੀ।
1: ਜੀ ਬਿਲਕੁਲ।
0: ਹੁਣ ਜਿਹੜਾ ਹੈਗਾ ਆ ਵੀ ਆਪੋਜੀਸ਼ਨ ਪਾਰਟੀਆਂ ਦੇ ਦੇਖੋ ਗੱਲ ਇਹ ਤਾਂ ਹੈਗੀ ਵੀ ਆਪੋਜੀਸ਼ਨ ਪਾਰਟੀਆਂ ਕੋਲ ਵੀ ਇੱਕ ਅਪਰਚੁਨਿਟੀ ਹੁੰਦੀ ਆ
1: ਜੀ,
0: ਉਹ ਉਸ ਅਪਰਚੁਨਿਟੀ ਨੂੰ ਕਿੰਨੇ ਕੈਸ਼ ਕਰ ਲੈਂਦੇ ਹੈਗੇ ਆ ਉਹ ਉਹਨਾਂ ਤੇ ਨਿਰਭਰ ਕਰਦਾ ਜੀ।
1: ਬਿਲਕੁਲ।
0: ਤੋ ਇਸ ਕਰਕੇ ਉਹਨੂੰ ਹੁਣ ਜੇ ਬਾਕੀ ਸਾਰੀਆਂ ਪਾਰਟੀਆਂ ਜਿਹੜੀਆਂ ਹੈਗੀਆਂ ਕਰ ਰਹੀਆਂ ਆ ਤੇ ਫਿਰ ਬੀਜੇਪੀ ਕਿਉਂ ਪਿੱਛੇ ਰਹੂਗੀ ਜੀ।
1: ਬਿਲਕੁਲ ਹੈ ਜੀ।
0: ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਆ ਜੀ ਇਹ ਮੁਰੀ ਚਾਹਲ ਹੋਲਾ ਵਾਲਾ ਜਿਹੜਾ ਕੇਸ ਹੈਗਾ ਜੀ, ਉਹਦੇ ਵਿੱਚ ਵੀ ਜਿਹੜਾ ਆ ਕਾਫੀ ਮਤਲਬ ਹਾਂਜੀ 5 ਕਰੋੜ ਦੇ ਮਸਲੇ ਦੇ ਵਿੱਚ ਹਿਊਮਨ ਰਾਈਟ ਕਮਿਸ਼ਨ ਜਿਹੜਾ ਹੈਗਾ ਆ ਉਹਦੇ ਵਿੱਚ ਇਹ ਜਿਹਦੇ ਚੇਅਰਮੈਨ ਜਿਹੜੇ ਹੈਗੇ ਆ ਜਸਟਿਸ ਰਣਜੀਤ ਸਿੰਘ ਆ ਜੀ, ਉਹਦੇ ਵਿੱਚ ਉਹਨਾਂ ਨੇ ਮੀਡੀਆ ਦੇ ਵਿੱਚ ਇੰਟਰਵਿਊਜ ਦੇਣੀਆਂ ਸ਼ੁਰੂ ਕੀਤੀਆਂ ਜੀ, ਜਿਹ ਤੋਂ ਪਤਾ ਲੱਗਦਾ ਆ ਵੀ ਉਹਨਾਂ ਕੋ ਇਸ ਕੋਨਸਪੀਰੇਸੀ ਦੇ ਵਿੱਚ ਬਹੁਤ ਸਾਰੇ ਜਿਹੜੀਆਂ ਸਬੂਤ ਉਹਨਾਂ ਦੇ ਹੱਥ ਆਏ ਹੈ ਜੀ।
1: ਆਲਾ ਸਬੂਤ ਕਹਿ ਸਕਦੇ
0: ਹੈਗੇ ਤੇ
1: ਆਲਾ ਸਬੂਤ
0: ਹਾਂਜੀ ਹਾਂਜੀ ਆਲਾ ਸਬੂਤ ਹੈਗੇ ਤੇ ਉਹ ਵੀ ਬੰਦੇ ਬਲੈਕਮੇਲਰ ਹੀ ਸੀਗੇ ਜੀ, ਉਹ ਆਪ ਹੀ ਸਬੂਤ ਕ੍ਰੀਏਟ ਕਰਦੇ ਗਏ ਵੀ ਹਾਂ ਜੀ ਵੀ ਸਾਡੇ ਨਾਲ ਜਿਹੜਾ ਹੈਗਾ ਧੋਖਾ ਨਾ ਹੋ ਜਾਏ
1: ਜੀ,
0: ਕੰਮ ਤਾਂ ਉਹ ਆਪਣਾ ਕਰਾ ਲਏ ਜੀ। ਪਰ ਜਿਹੜਾ ਆ ਉਹ ਹੁਣ ਸਬੂਤ ਖਿਲਰੇ ਕਿ ਥੋੜੇ ਕਿਸੇ ਕੋਲ ਹੱਥ ਆ ਗਏ ਥੋੜੇ ਕਿਸੇ ਕੋਲ ਹੱਥ ਆ ਗਏ, ਹੁਣ ਪੰਜਾਬ ਹਿਊਮਨ ਰਾਈਟ ਕਮਿਸ਼ਨ ਵਾਲੇ ਇਹ ਸੋਚ ਰਹੇ ਹੈਗੇ ਆ ਜੀ ਇਹ ਆਰਗੇਨਾਈਜੇਸ਼ਨ ਆ ਜਿਹੜੀ ਜਸਟਿਸ ਬੈਂਸ ਦੇ ਮਤਲਬ ਉਹ ਟਾਈਮ ਦੇ ਬਣੀ ਨੀ ਹੈਗੀ ਸੀ, ਰਜੀਤ ਸਿੰਘ ਬੈਂਸ ਹਾਂਜੀ ਉਹਨਾਂ ਦੇ ਟਾਈਮ ਦੀ ਬਣੀ ਸੀ, ਉਹਨੂੰ ਜਿਹਨੂੰ ਇਸ ਵੇਲੇ ਹੈਡ ਕਰ ਰਹੇ ਹੈਗੇ ਆ ਜਸਟਿਸ ਰਣਜੀਤ ਸਿੰਘ ਰਿਟਾਇਰਡ
1: ਜੀ।
0: ਸੋ ਉਹਨਾਂ ਦੇ ਜਿਹੜਾ ਆ ਉਹ ਸੋਚ ਰਹੇ ਹੈਗੇ ਕਿ ਹਾਈ ਕੋਰਟ ਦੇ ਵਿੱਚ ਵੀ ਆਪ ਹੀ ਪਟੀਸ਼ਨ ਜਿਹੜੀ ਆ ਉਹ ਪਾਤੀ ਜਾਵੇ ਤੇ ਇਹ ਜਿਹੜੇ ਹੈਗੇ ਵੀ ਆਹ ਜਿਹੜੇ ਸਰਕਾਰ ਨੇ ਦੱਸਣੀ ਤਾਂ ਦੱਸਣੀ ਨੀ ਜੀ, ਕਿ ਅਸੀਂ ਹਾਈ ਕੋਰਟ ਨੂੰ ਦੱਸੀਏ ਵੀ ਆਹ ਜਿਹੜੇ ਸਬੂਤ ਮੌਜੂਦ ਹੈਗੇ ਆ ਇਹਦੇ ਵਿੱਚ ਇਨਵੈਸਟੀਗੇਸ਼ਨ ਜਿਹੜੀ ਆ ਸਟੇਟ ਤੋਂ ਨਹੀਂ ਹੋਣੀ ਜੀ ਤੇ ਨਾ ਹੀ ਇੱਥੇ ਜਿਹੜਾ ਹੈਗਾ ਆ ਕਾਰੀ ਹੋਣੀ ਆ,
1: ਵੀ
0: ਸਟੇਟ ਦੇ ਸਾਰੇ ਇਨਫਲੂਐਂਸਡ ਬੰਦੇ ਤਾਂ ਜਿਹਨਾਂ ਬੰਦਿਆਂ ਨੇ ਇਨਵੈਸਟੀਗੇਸ਼ਨ ਕਰਾਉਣੀ ਆ ਉਹ ਆਪ ਹੀ ਤਾਂ ਇਹਦੇ ਵਿੱਚ ਦੋਸ਼ੀ ਹੈਗੇ ਆ ਜੀ।
1: ਜੀ ਬਿਲਕੁਲ।
0: ਸੋ ਇਸ ਕਰਕੇ ਇਹਦੀ ਜਿਹੜੀ ਆ ਇਨਵੈਸਟੀਗੇਸ਼ਨ CBI ਨੂੰ ਦਿੱਤੀ ਜਾਵੇ ਜੀ।
1: ਸੋ
0: ਪੋਸੀਬਿਲਟੀ ਹੈ ਕਿ ਨੀਅਰ ਫਿਊਚਰ ਦੇ ਵਿੱਚ ਜਿਹੜਾ ਆ ਇਹ ਚੀਜ਼ ਵੀ ਉੱਥੇ
1: ਨਿਰਧਾਰਿਤ ਕੀਤਾ ਗਿਆ ਸੀ ਉਹ ਵਧਾ ਵੀ ਦਿੱਤਾ ਗਿਆ, 40 ਦਿਨ ਤੋਂ ਉੱਪਰ ਸਮਾਂ ਟੱਪ ਵੀ ਗਿਆ। ਜਿਹੜਾ ਇਹਨਾਂ ਨੇ ਕਮੇਟੀ ਸਥਾਪਿਤ ਕੀਤੀ ਸੀ ਜਿਹਦੇ ਨਾਲ ਰਾਬਤਾ ਕਰਨਾ ਸਾਰਾ ਕੁਝ, ਪਰ ਹਜੇ ਤੱਕ ਕੋਈ ਹੁੰਗਾਰਾ ਅਜੇ ਵੀ ਨਹੀਂ ਦੇਖਦਾ ਪਿਆ ਮੰਗ ਰਹੇ ਨੇ ਤੇ ਉਹ ਯਾਦ ਦਵਾ ਰਹੇ ਨੇ ਜੀ। ਇੱਕ ਤਰ੍ਹਾਂ ਦਾ ਨੋਟਿਸ ਹੀ ਕਹਿ ਲਓ, ਖਬਰਾਂ ਦੇ ਵਿੱਚ ਇਹ ਚੀਜ਼ ਜ਼ਰੂਰ ਉੱਠੀ ਹੈ ਕਿ ਅਜੇ ਤੱਕ ਕੋਈ ਵੀ ਸਰਕਾਰ ਦੇ ਵੱਲੋਂ ਸੰਪਰਕ ਨਹੀਂ ਕੀਤਾ ਗਿਆ ਜੀ।
0: ਪਰ ਮੈਨੂੰ ਪਹਿਲੇ ਦਿਨ ਤੋਂ ਹੀ ਪਤਾ ਸੀ ਵੀ ਇਹ ਏਦਾਂ ਹੀ ਹੋਣੀ ਹੈਗੀ ਆ, ਉਹਨਾਂ ਨੇ ਜੋ ਆਪਣੀ ਅਕਲ ਦਾ ਪ੍ਰਦਰਸ਼ਨ ਕਰਨਾ ਸੀ ਉਹ ਕਰ ਚੁੱਕੇ ਆ
1: ਜੀ।
0: ਉਸ ਤੋਂ ਇਲਾਵਾ ਜਿਹੜਾ ਹੈਗਾ ਆ ਬਾਨ ਸਾਹਿਬ ਦਾ ਇਹ ਸੁਭਾਅ ਹੈਗਾ ਆ ਜੀ ਵੀ ਜਿੱਥੇ ਅੜ ਜਾਂਦੇ ਫਿਰ ਅੜੀ ਜਾਂਦੇ ਆ ਜੀ
1: ਜੀ।
0: ਉਹਨਾਂ ਨੇ ਹੁਣ ਮਤਲਬ ਜੋ ਮਰਜ਼ੀ ਕਰਨਾ ਇਹਨਾਂ ਨੇ ਵੀ ਕਰ ਲਓ ਤੁਸੀਂ
1: ਜੀ,
0: ਤੇ ਇਹ ਜ਼ਰੂਰ ਹੈਗਾ ਆ ਜੀ ਵੀ ਸੱਤਾ ਦੇ ਵਿੱਚ ਹੋਣ ਕਰਕੇ
1: ਜੀ
0: ਉਹਨਾਂ ਨੇ ਪੰਥ ਨੂੰ ਡਿਵਾਈਡ ਜ਼ਰੂਰ ਕਰ ਦਿੱਤਾ
1: ਜੀ,
0: ਜਾਣ ਬੁੱਝ ਕੇ ਲੋਕ ਮਿਲਣੀਆਂ ਰੱਖੀਆਂ
1: ਜੀ
0: ਜਾਣ ਬੁੱਝ ਕੇ ਅੰਮ੍ਰਿਤਧਾਰੀ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਅੱਗੇ ਬਿਠਾਇਆ
1: ਜੀ,
0: ਜਾਣ ਬੁੱਝ ਕੇ ਸ਼ੋਅ ਕੀਤਾ ਜੀ ਵੀ ਉਧਰ ਜੇ ਉਹਨਾਂ ਨੇ ਪੋਸਟਰ ਲਾਏ ਤੇ ਅੰਮ੍ਰਿਤਧਾਰੀਆਂ ਦੇ ਹੱਥਾਂ ਹੀ ਪੜਵਾਏ।
1: ਨਾਲੇ ਸਾਈ ਸਾਹਿਬ ਇਹਦੇ ਵਿੱਚ ਇੱਕ ਚੀਜ਼ ਹੋਰ ਆ ਨਾ, ਜੇ ਪਿਛਲੇ ਸਮਿਆਂ ਤੋਂ ਜੋ ਕੁਝ ਵੀ ਚਲੋ ਹਾਲਾਤ ਬੇਅਦਬੀ ਦੇ ਮਾਮਲੇ ਹੋਰ ਸਾਰੀਆਂ ਚੀਜ਼ਾਂ ਚੱਲੀਆਂ ਨੇ, ਜੇ ਉਹ 13 ਕਸੂਰਬਾਰ ਨੇ ਅਕਾਲ ਤਖ਼ਤ ਸਾਹਿਬ ਦੀ ਛਵੀ ਨੂੰ ਢਾਹ ਲਾਉਣ ਦੇ ਵਿੱਚ ਜੇ ਉਹ ਵੀ ਮੁਜਰਮ ਨੇ ਤਾਂ ਘੱਟ ਇਹ ਵੀ ਨਹੀਂ ਗੇ, ਫਿਰ ਉਸ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਇਹਨਾਂ ਨੇ ਕਿਹੜਾ ਘੱਟ ਕੀਤੀ ਹੈ। ਹੁਣ ਸਵਾਲ ਤਾਂ ਇਹਨਾਂ ਦੇ ਜੋ ਜੋ ਇਹਨਾਂ ਨੇ ਕੀਤਾ ਹੈ ਤਾਂ ਉਹ ਤਾਂ ਸਵਾਲ ਤਾਂ ਇਹਨਾਂ ਦੇ ਉੱਤੇ ਥੋੜੀ ਖੜੇ ਹੋਣਗੇ ਜੀ, ਉਹ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਖੜੇ ਹੋਣਗੇ ਵੀ ਤੁਹਾਡੀ ਤਾਂ ਕੋਈ ਗੱਲ ਹੀ ਨਹੀਂ ਮੰਨਦਾ ਜੀ।
0: ਪਰ ਸਭ ਉੱਥੇ ਜਿਹੜਾ ਹੈਗਾ ਆ ਉਹਨਾਂ ਦਾ ਤਾਂ ਦੇ ਕੈਨ ਐਡਵਾਈਸ
1: ਜੀ,
0: ਠੀਕ ਹੈ ਜੀ। ਬਾਕੀ ਧਰਮ ਦਾ ਡਰ ਜਿਹੜਾ ਹੈਗਾ ਆ ਉਹ ਧਰਮੀ ਨੂੰ ਹੁੰਦਾ ਆ, ਜਿਸ ਬੰਦੇ ਨੂੰ ਨਹੀਂ ਮੰਨਦਾ ਹੈਗਾ ਉਹਨੂੰ ਕਾਹਦਾ ਡਰ ਜੀ।
1: ਜੀ
0: ਸੋ ਇਸ ਕਰਕੇ ਇਹ ਚੀਜ਼ ਦਾ ਜਿਹੜਾ ਆ ਵੀ ਹੁਣ ਸਵਾਲ ਇਹ ਆ ਕਿ ਸਿੱਖ ਜਿਹੜੇ ਆ
1: ਜੀ
0: ਅੰਮ੍ਰਿਤਧਾਰੀ ਜਿਹੜੇ ਕਿ ਸ਼੍ਰੋਮਣੀ ਕਮੇਟੀ ਦੇ ਵੋਟਰ ਵੀ ਬਣਦੇ ਆ ਸਾਰਾ ਕੁਛ
1: ਜੀ,
0: ਉਹ ਇਸ ਚੀਜ਼ ਨੂੰ ਕਿੱਦਾਂ ਲੈਂਦੇ ਹੈਗੇ ਆ ਜੀ।
1: ਜੀ
0: ਸੋ ਇਸ ਕਰਕੇ ਬਟ ਹੁਣ ਤੁਸੀਂ ਦੇਖੋ ਨਾ ਹੁਣ ਇਹਨਾਂ ਨੂੰ ਤਾਂ ਇੰਸ਼ੋਰੈਂਸ ਦੇ ਦਿੱਤੀ ਸੀ ਉਹਨਾਂ ਨੇ 30 ਦਿਨ ਦਾ ਟਾਈਮ ਦਿੱਤਾ ਸੀਗਾ, 30 ਦਿਨ ਦੇ ਟਾਈਮ ਤੋਂ ਬਾਅਦ ਵੀ ਜਿਹੜਾ ਹੈਗਾ ਆ ਉਹਨਾਂ ਨੇ ਉਨੇ ਦਿਨਾਂ ਚ ਨਹੀਂ ਕਰਤੇ, ਇੱਕ ਚਿੱਠੀ ਭੇਜ ਦਿੱਤੀ ਜੀ ਵੀ ਹਾਂ ਠੀਕ ਹੈ ਜੀ ਕਮੇਟੀ ਬਣਾ ਲੈਣੇ ਜੀ। ਉਹਨਾਂ ਨੇ ਵੀ ਕਿਹਾ ਬਾਰ ਬਾਰ ਨਹੀਂ ਹੋਣਾ ਕੰਮ ਇਹੋ ਜਿਹਾ ਵੀ ਤੁਸੀਂ ਕੰਮ ਏਦਾਂ ਦਾ ਕਰੋ ਵੀ ਸਿੱਕੇਬੰਦ ਸਾਨੂੰ ਸਜ਼ਾ ਦਾ ਵਿਰੋਧ ਨਹੀਂ ਗਾ, ਵੀ ਇਹਦੇ ਵਿੱਚ ਕੁਛ ਕਲੋਜ਼ ਦਾ ਵਿਰੋਧ ਆ ਉਹਨੂੰ ਤੁਸੀਂ ਅਮੈਂਡ ਕਰ ਲਓ ਹੈ ਜੀ। ਪਹਿਲਾਂ ਵੀ ਤੁਸੀਂ ਅਮੈਂਡਮੈਂਟ ਹੀ ਕੀਤੀ ਆ, ਅਮੈਂਡਮੈਂਟ ਦੇ ਅੱਗੇ ਅਮੈਂਡਮੈਂਟ ਹੋ ਜਾਂਦੀ ਹੁੰਦੀ ਆ ਜੀ, ਉਹਦੇ ਵਿੱਚ ਕੋਈ ਢੰਗ ਨਹੀਂ ਹੁੰਦਾ। ਇੱਥੇ ਜਿਹੜਾ ਹੈਗਾ ਆ ਕਿਸਾਨਾਂ ਨਾਲ ਵੀ ਇਹ ਪ੍ਰੋਮਿਸ ਕੀਤਾ, ਹੁਣ ਮੈਨੂੰ ਇਸ ਘਟਨਾ ਤੋਂ ਇਸ ਚੀਜ਼ ਦਾ ਆਉਂਦਾ ਆ ਵੀ ਕਿਸਾਨਾਂ ਦੇ ਨਾਲ ਜੋ ਕੀਤਾ ਹੈਗਾ ਜੋ ਇੱਧਰ ਕਰਕੇ ਆਏ ਸੀ ਉਹੀ ਗੱਲ ਤਾਂ ਕਿਸਾਨਾਂ ਨਾਲ ਕੀਤੀ ਵੀ 30 ਦਿਨ ਦੇ ਅੰਦਰ ਜਿਹੜਾ ਹੈਗਾ ਆ ਵਿਧਾਨ ਸਭਾ ਦਾ ਜਿਹੜਾ ਆ ਇਜਲਾਸ ਬੁਲਾਇਆ ਜਾਊਗਾ, ਉਹਦੇ ਵਿੱਚ ਜਿਹੜਾ ਆ ਮਤਾ ਪਾ ਕੇ ਤੁਹਾਨੂੰ ਦੇ ਦਿੱਤਾ ਜਾਊਗਾ ਵੀ ਹਾਂ ਜੀ ਵੀ ਜਿਹੜੀ ਅਮੈਰੀਕਾ ਦੇ ਨਾਲ ਹੋ ਰਹੀ ਡੀਲ ਹੋ ਰਹੀ ਆ ਉਹਨੂੰ ਇਹ ਸਟੇਟ ਜਿਹੜੀ ਆ ਤੇ ਪੰਜਾਬ ਦਾ ਕਿਸਾਨ ਜਿਹੜੇ ਆ ਉਹ ਕੰਡੈਮ ਕਰਦੇ ਹੈਗੇ ਆ, ਇਟ ਇਜ਼ ਨਾਟ ਅਸੈਪਟੇਬਲ ਤੇ ਸਾਡੇ ਇੰਟਰਸਟ ਦੇ ਅਗੇਂਸਟ ਹੈਗੀ ਆ ਜੀ ਉਹ ਚਾਰੇ। ਹੁਣ ਸਵਾਲ ਇਹ ਕਿ 30 ਦਿਨ ਦਾ ਜਿਹੜਾ ਹੈਗਾ ਆ ਸਮਾਂ ਕਿਸਾਨਾਂ ਨੂੰ, ਬਾਕੀ ਉਹਨਾਂ ਨੇ ਕਿਹਾ ਜੀ ਵੀ ਜਿਹੜੇ ਲੈਂਡ ਮੋਰਗੇਜ ਬੈਂਕ ਦੇ ਕਰਜ਼ੇ ਹੈਗੇ ਆ ਉਹ ਕਿਸਾਨਾਂ ਨੂੰ ਬਹੁਤ ਤੰਗ ਕਰਦੇ ਹੈਗੇ ਆ, ਜਿੰਨੇ ਕੁ ਕਰਜ਼ੇ ਐਡਵਾਂਸ ਕੀਤੇ ਆ ਉਨੇ ਕੁ ਤਾਂ ਜਿਹੜੇ ਆ ਬੈਂਕ ਲੈ ਚੁੱਕੀ ਆ, ਬਾਕੀ ਕਿਸਾਨਾਂ ਦੇ ਕਰਜ਼ੇ ਮਾਫ਼ ਕਰੋ। ਉਹਦੇ ਵਾਸਤੇ ਕਹਿੰਦੇ ਜੀ ਕਮੇਟੀ ਬਣਾ ਦੇਣੀ ਆ ਜੀ, ਉਹ ਕਮੇਟੀ ਆਪਣੀਆਂ ਸਿਫਾਰਿਸ਼ਾਂ ਦਊਗੀ ਜੀ, ਉਧਰੋਂ ਉਹਨਾਂ ਨੂੰ ਪੁੱਛ ਲੈਂਦੇ ਆ ਵੀ ਅਮਾਊਂਟ ਕਿੰਨਾ ਆ ਜੀ ਤੇ ਸਟੇਟ ਜਿਹੜੀ ਹੈਗੀ ਆ ਉਹ ਕਿੰਨਾ ਅਦਾ ਕਰ ਸਕਦੀ ਆ ਤੇ ਕਿੰਨਾ ਉਹ ਛੋਟ ਦੇ ਸਕਦੀ ਆ, ਇਹਦੇ ਬਾਰੇ ਅਨਾਲਿਸਿਸ ਕੀਤਾ ਜਾਊਗਾ ਜੀ। ਦੇਖਦੇ ਹੈਗੇ ਆ ਜੀ ਵੀ ਕਿਸਾਨਾਂ ਦੀਆਂ ਇਹਨਾਂ ਮੰਗਾਂ ਦਾ ਜਿਹੜਾ ਆ ਵੀ ਕੋਈ ਜਿਹੜੇ ਆ ਰਿਲੇਟਡ ਟੂ ਪੰਜਾਬ ਸਰਕਾਰ, ਜਿਹੜਾ ਪੰਜਾਬ ਸਰਕਾਰ ਨਾਲ ਰਿਲੇਟਡ ਮੁੱਦੇ ਆ ਇਹ ਮੁੱਦੇ ਰਿਜ਼ੋਲਵ ਹੁੰਦੇ ਆ ਜਾਂ ਇਹ ਵੀ ਕੰਮ ਤੇ ਮਿੱਟੀ ਪਾਤੀ ਹੈ ਜੀ। ਕਮੇਟੀ ਦਾ ਤਾਂ ਮਤਲਬ ਹੀ ਹੈ ਵੀ ਕੰਮ ਤੇ ਮਿੱਟੀ ਪਾ ਦਿਓ
1: ਜੀ।
0: ਸੋ ਇਸ ਕਰਕੇ ਜਿਹੜਾ ਆ ਵੀ ਜੇ ਉਧਰ ਜਿਹੜਾ ਹੈਗਾ ਆ ਵੀ ਸਤਿਕਾਰ ਸੋਧ ਐਕਟ ਦੇ ਵਿੱਚ ਜਿਹੜਾ ਅਮੈਂਡਮੈਂਟ ਵਾਸਤੇ 30 ਦਿਨ ਮੰਗੇ ਸੀ ਜਾਂ 60 ਦਿਨ ਮੰਗੇ ਸੀ, ਜੇ ਉਧਰਲੇ ਪਾਸੇ ਏਦਾਂ ਦਾ ਪੈਸਿਵ ਬਿਹੇਵੀਅਰ ਆ ਸੁਸਤ ਬਿਹੇਵੀਅਰ ਆ ਤੇ ਫਿਰ ਇਧਰਲੇ ਪਾਸੇ ਇੰਨਾ ਐਕਟਿਵ ਕਿੱਦਾਂ ਹੋ ਸਕਦਾ ਹੈਗਾ ਜੀ। ਮੈਨੂੰ ਲੱਗਦਾ ਆ ਵੀ ਸਰਕਾਰ ਸਾਰੇ ਪਾਸੇ ਟਾਈਮ ਟਪਾ ਰਹੀ ਆ, ਇਹਨਾਂ ਨੇ ਕਰਨਾ ਕੁਰਨਾ ਕੁਛ ਨੀ, ਏਦਾਂ ਹੀ ਲੋਕ ਮਿਲਣੀਆਂ ਕਰ ਲਓ ਜੀ, ਏਦਾਂ ਹੀ ਆਪਣੇ ਤੇ ਆਪ ਹੀ ਫੁੱਲ ਬਰਸਾ ਲਓ ਜੀ, ਏਦਾਂ ਹੀ ਆਪੋ ਚੀਕਾਂ ਮਾਰ ਲਓ ਜੀ। ਸੋ ਇਹ ਬਸ ਆਹ ਕੁਛ ਹੀ ਆ ਜੀ।
1: ਇਹਨੂੰ ਕਹਿੰਦੇ ਆ ਜੀ ਇੱਕ ਤੀਰ ਨਾਲ ਦੋ ਨਿਸ਼ਾਨੇ ਸੈਣੀ ਸਾਹਿਬ ਲਾ ਗਏ ਨੇ ਜੀ, ਤੇ ਸੈਣੀ ਸਾਹਿਬ ਆਪਣੇ
0: ਹਾਂਜੀ ਸਰ ਮੈਂ ਕਹਾਂ ਦੋਨੇ ਹੀ ਕਰ ਜਾਈਏ ਜੀ ਵਿੱਚ।
1: ਇੱਕ ਖਬਰ ਹੋਰ ਇੰਟਰਸਟਿੰਗ ਆ ਉਹ ਲਵਾਂਗੇ ਆਖਰ ਦੇ ਵਿੱਚ ਸੈਣੀ ਸਾਹਿਬ, ਪਰ ਉਸ ਤੋਂ ਪਹਿਲਾਂ ਅੱਜ ਨਾ ਮੈਂ ਬੈਕਗ੍ਰਾਉਂਡ ਥੋੜਾ ਜਿਹਾ ਚੇਂਜ ਕੀਤਾ ਸੀਗਾ ਤੁਹਾਡੀ ਨਾਲ ਜਿਹੜਾ ਆਪਾਂ ਰਿਕਾਰਡ ਕਰਦੇ ਆ ਪ੍ਰੋਗਰਾਮ, ਤਾਂ ਉਹ ਪਿੱਛੇ ਨਾ ਇੱਕ ਮਤਲਬ ਕਿ ਸਪੇਸ ਸ਼ਿਪ ਜਿਹੜਾ ਉੱਡ ਰਿਹਾ ਤੇ ਜੀਰਾ ਸਾਹਿਬ ਕਹਿੰਦੇ ਨੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਕਹਿੰਦੇ ਅੱਜ ਪਣਡੁੱਬੀ ਲਾਈ ਹੈ ਜੀ ਤੇ ਕਿਹੜੀ ਅੱਖ ਲਾ ਦਿੱਤੀ ਹੈ, ਤੇ ਆਪਣੇ ਔਜਲਾ ਸਾਹਿਬ ਕਹਿੰਦੇ ਨੇ ਜੀਰਾ ਸਾਹਿਬ ਇਹ ਜਿਹੜੀ ਤੀਜੀ ਅੱਖ ਹੈ ਜੀ, ਇਹ ਤੀਜੀ ਅੱਖ ਹੈ ਜੀ ਜਿਹੜੀ ਸਾਰੀ ਦੁਨੀਆਂ ਨੂੰ ਦੇਖਦੀ ਹੈ ਜੀ। ਹਾਂਜੀ ਬੰਦਾ ਕੀ ਕਰ ਰਿਹਾ ਜੀ।
0: ਬਿਲਕੁਲ ਜੀ, ਤੀਜੀ ਅੱਖ ਹੁੰਦੀ ਹੈ ਜੀਰਾ ਸਾਹਿਬ ਵਿਜ਼ਡਮ ਦੀ, ਉਹ ਵਿਜ਼ਡਮ ਦੀ ਅੱਖ ਹੁੰਦੀ ਹੈ ਤੁਹਾਡੀ ਜਿਹੜੇ ਬੰਦੇ ਸੁਣ ਰਹੇ ਹੈਗੇ ਆ, ਕਿਉਂਕਿ ਤੁਹਾਡੀ ਪੈਣੀ ਨਿਗਾਹ ਬਿਲਕੁਲ ਸੁਰਤੀ ਉਹ ਸਾਡੇ ਚ ਹੈਗੀ ਆ, ਤੇ ਇਸ ਕਰਕੇ ਤੁਸੀਂ ਸਾਨੂੰ ਗਾਈਡ ਕਰਨਾ ਆ। ਇੱਕ ਭਾਰਤ ਸਾਹਿਬ ਮੈਂ ਹੋਰ ਬੇਨਤੀ ਵੀ ਕਰਨੀ ਆ, ਭਾਰੀ ਸਾਹਿਬ ਸਾਡਾ ਇੱਕ ਪ੍ਰੋਗਰਾਮ ਪਿਛਲੇ ਹਫਤੇ ਦੇ ਵਿੱਚ 2200 ਤੱਕ ਵੀ ਪਹੁੰਚ ਗਿਆ ਜੀ,
1: ਬਿਲਕੁਲ।
0: ਬਟ ਮੈਨੂੰ ਦੁੱਖ ਉਦੋਂ ਲੱਗਾ ਵੀ ਉਹਦੇ ਵਿੱਚ ਲਾਈਕ ਫੇਰ 18 ਹੀ ਸੀਗੇ, ਤੇ ਸਾਡੀ ਕਿਰਪਾ ਕਰਕੇ ਤੁਸੀਂ ਸਾਨੂੰ ਜਿਹੜੇ ਲਾਈਵ ਸੁਣਨ ਵਾਲੇ ਹੈਗੇ ਕਾਇੰਡਲੀ ਲਾਈਕ ਵਾਲਾ ਬਟਨ ਦੱਬ ਦਿਆ ਕਰੋ, ਲਾਈਕ ਲਾਈਕ ਸਾਡੇ ਨੀ ਆਉਂਦੇ।
1: ਹਾਂਜੀ,
0: ਤੇ ਅਸੀਂ ਸਾਡੀ ਸ਼ੁਰੂਆਤ ਆ, ਚਲੋ ਜਿੱਦਾਂ ਮਰਜ਼ੀ, ਤੇ ਇਸ ਕਰਕੇ ਪਲੀਜ਼ ਥੋੜਾ ਬਹੁਤਾ ਬੂਸਟ ਹੌਸਲਾ ਅਫਜਾਈ ਕਰ ਜਰੂਰ ਕਰ ਦਿਆ ਕਰੋ ਜੀ,
1: ਬਿਲਕੁਲ ਜੀ।
0: ਹਾਂਜੀ ਭਾਰਤ ਸਾਹਿਬ,
1: ਤੇ ਸੈਣੀ ਸਾਹਿਬ ਆਖਰ ਦੇ ਵਿੱਚ
0: ਹੁਣ
1: ਗੱਲ, ਹਾਂਜੀ,
0: ਨਸ਼ਿਆਂ ਦੀ ਖਬਰ ਹੀ ਲੈਣੀ ਹੈ ਮੇਰਾ ਖਿਆਲ ਤੁਸੀਂ।
1: ਵੈਸੇ ਸੈਣੀ ਸਾਹਿਬ ਹੱਸਣਾ ਤਾਂ ਨਹੀਂ ਚਾਹੀਦਾ, ਪਰ ਜੇ ਇੱਕ ਪਾਸੇ ਤਾਂ ਚੱਲ ਰਿਹਾ ਕਿ ਪੰਜਾਬ ਸੁਧਰ ਰਿਹਾ, ਬਹੁਤ ਵਧੀਆ ਕੈਲੀਫੋਰਨੀਆ ਬਣ ਰਿਹਾ ਜਾਂ ਰੰਗਲਾ ਪੰਜਾਬ ਬਣ ਰਿਹਾ, ਪਰ ਜੋ ਸਿਵਿਆਂ ਦੇ ਹਾਲਾਤ ਨੇ ਜਾਂ ਨਸ਼ਿਆਂ ਦੀਆਂ ਆਪਾਂ ਗੱਲਾਂ ਬਾਤਾਂ ਕਰਦੇ ਹਟੇ ਹਾਂ, ਤੇ ਉਹਦੇ ਵਿੱਚ ਕਿਤੇ ਨਾ ਕਿਤੇ ਉਹ ਜ਼ਰੂਰਤਾਂ ਜਾਂ ਲੋੜਾਂ, ਚਲੋ ਮੈਂ ਟਾਈਟਲ ਦੇ ਵਿੱਚ ਜ਼ਰੂਰ ਲਿਖ ਦਿੱਤਾ ਕਿ ਡੋਡਿਆਂ ਦੀ ਤੋੜ ਤੇ ਫੜਿਆ ਗੋਡਾ ਚੋਰ, ਤੇ ਪਰ ਅਸਲ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਵਿਅਕਤੀ ਦਾ ਜਿਹੜਾ ਸੀਗਾ, ਉਹ ਵਿਅਕਤੀ ਦਾ ਨਾਮ ਸੀਗਾ ਜੀ ਬਖਤੌਰ, ਭਾਈ ਬਖਤੌਰਾ ਪਿੰਡ ਤੋਂ ਸੀਗੇ, ਤੇ ਗੋਡਾ ਜਿਹੜਾ ਉਹਨਾਂ ਨੇ ਸ਼ਾਇਦ ਓਪਰੇਟ ਕਰਾਏ ਹੋਏ ਸੀਗੇ, ਤੇ ਉਹਦੇ ਵਿੱਚ ਜਿਹੜਾ ਸੀ ਪਲੇਟਾਂ ਵਗੈਰਾ ਕਹਿ ਲਓ ਜਾਂ ਜੋ ਵੀ ਉਹਦੇ ਵਿੱਚ ਮਟੀਰੀਅਲ ਯੂਜ਼ ਕੀਤਾ ਜਾਂਦਾ, ਟਾਈਟੈਨੀਅਮ ਜਾਂ ਕਾਫੀ ਐਕਸਪੈਂਸਿਵ ਹੁੰਦਾ ਹੈ, ਤੇ ਉਹ ਧਾਤ ਜਿਹੜੀ ਹੈ ਤੇ ਜਿਹੜਾ ਮਤਲਬ ਕਿ ਪਲੇਨਾਂ ਵਗੈਰਾ ਦੇ ਵਿੱਚ ਵੀ ਯੂਜ਼ ਕੀਤਾ ਜਾਂਦਾ ਹੈ, ਹਲਕੀ ਹੁੰਦੀ ਹੈ, ਤੇ ਉਹ ਜੀ ਉਹਨਾਂ ਨੇ ਕੀ ਕੀਤਾ, ਤੇ ਚੋਰ ਨੇ ਉਹਦੀ ਜਿਹੜੀ ਸੀ ਚਿਤਾ ਸੀ ਉਹ ਠੰਡੀ ਹੋਈ, ਤੇ ਉਹਦੇ ਵਿੱਚ ਡੀਕੇ ਡੂਖੇ ਮਾਰ ਰਿਹਾ ਸੀ ਛੁੱਟੀਆਂ ਛੁੱਟੀਆਂ, ਤੇ ਪਿੰਡ ਵਾਲਿਆਂ ਨੇ ਦੇਖ ਲਿਆ ਤੇ ਸ਼ਾਇਦ ਭੱਜ ਵੀ ਗਿਆ ਸੀ, ਪਰ ਫੜਿਆ ਗਿਆ ਤੇ ਉਹ ਮੰਨ ਗਿਆ ਮੁੜ ਕੇ ਪਿੰਡ ਵਾਲਿਆਂ ਕੋਲ ਕਿ ਭਾਈ ਮੈਂ ਹਾਂ ਆਹ ਪਲੇਟਾਂ ਜਿਹੜੀਆਂ ਸੀਗੀਆਂ ਇਹ ਚੋਰੀ ਕੀਤੀਆਂ ਨੇ ਗੋਡਿਆਂ ਦੀਆਂ, ਤੇ ਮੈਨੂੰ ਲੱਭੀਆਂ ਤੇ ਮੈਂ ਵੇਚਣੀਆਂ ਸੀਗੀਆਂ, ਤੇ ਉਹ ਫੜ ਕੇ ਢਾਲਿਆ ਜੀ ਅਗਲਿਆਂ ਨੇ। ਫਿਰ ਹੁਣ ਇਹ ਮੈਨੂੰ ਲੱਗਦਾ ਕਿ ਸਿਵਿਆਂ ਦੇ ਵਿੱਚ ਵੀ ਪਹਿਲਾਂ ਉਹ ਕਹਿੰਦੇ ਹੁੰਦੇ ਸੀ ਨਾ ਸਿਵਿਆਂ ਦੀਆਂ ਕੰਧਾਂ ਉੱਚੀਆਂ ਕਰਾ ਦਿਓ ਜਾਂ ਨਾਲੀਆਂ ਪੱਕੀਆਂ ਕਰਾ ਦਿਓ, ਮੈਨੂੰ ਲੱਗਦਾ ਹੁਣ ਸਿਵਿਆਂ ਦੀਆਂ ਕੰਧਾਂ ਦੇ ਉੱਤੇ ਕਰੰਟ ਵਾਲੀਆਂ ਤਾਰਾਂ ਜਾਂ ਫਿਰ ਕੰਡਿਆਲੀ ਤਾਰ ਵੀ ਲਾਉਣੀ ਪੈਣੀ ਆ ਜਾਂ ਉੱਥੇ ਸਿਕਿਉਰਿਟੀ ਵੀ ਬਿਠਾਉਣੀ ਪੈਣੀ ਆ ਭਾਈ।
0: ਭਾਰੇ ਸਾਹਿਬ ਦੇਖੋ
1: ਜੀ,
0: ਦਿਨ ਰਾਤ ਤੁਹਾਡੇ ਵਰਗੇ ਸੰਜੀਦਾ ਬੰਦੇ ਇਹ ਗੱਲ ਕਰਦੇ ਹੈਗੇ ਆ ਕਿ ਇਸ ਸਰੀਰ ਦਾ ਜਿਹੜਾ ਹੈਗਾ ਬੋਡੀ ਡੋਨੇਟ ਕਰਨੀ ਚਾਹੀਦੀ ਆ
1: ਜੀ,
0: ਅੱਖਾਂ ਡੋਨੇਟ ਕਰਨੀਆਂ ਚਾਹੀਦੀਆਂ ਹੈਗੀਆਂ ਜੀ। ਹੁਣ ਉਹ ਬੰਦਾ ਜੇ ਵਿਚਾਰਾ ਜਿਹੜਾ ਆ ਉਹ ਨਹੀਂ ਜਾਗਰਤ ਹੋਊਗਾ, ਉਹ ਮਿਸ ਕਰ ਗਿਆ ਬਜ਼ੁਰਗ ਹਾਂਜੀ, ਉਹ ਜਾਂਦਾ ਜਾਂਦਾ ਜਿਹੜਾ ਹੈਗਾ ਆ ਤੇ ਉਹਨੂੰ ਤੁਸੀਂ ਚੋਰ ਕਿਉਂ ਕਹਿੰਦੇ ਹੈਗੇ, ਉਹ ਕੋਈ ਸਮਾਜ ਸੇਵੀ ਸੀਗਾ, ਉਹਨੇ ਕਿਹਾ ਬਈ ਚਲੋ ਇਹਦੇ ਗੋਡੇ ਹੀ ਕਿਤੇ ਦਿਖਾ ਕੇ ਦੇਖ ਲੈਣੇ, ਇਹਦੇ ਗੋਡਿਆਂ ਨਾਲ ਜੇ ਕੋਈ ਹੋਰ ਗੋਡੇ ਜਿਹੜੇ ਹੈਗੇ ਆ ਚੱਲ ਜਾਣ
1: ਹਾਂਜੀ,
0: ਤੂੰ ਤੇ ਆ ਬਾਕੀ ਤੁਸੀਂ ਡੋਡਿਆਂ ਵਾਲੀ ਕਹਾਣੀ ਕੋਲੋਂ ਬਣ ਲਈ
1: ਹਾਂਜੀ,
0: ਨਾ ਮੈਂ ਰਵਾਇਤੀ ਨਸ਼ਿਆਂ ਦਾ ਸਮਰਥਕ ਆ, ਰਵਾਇਤੀ ਨਸ਼ੇ ਜਿਹੜੇ ਹੈਗੇ ਆ ਬੰਦੇ ਦਾ ਕੋਈ ਨੁਕਸਾਨ ਨੀ ਕਰਦੇ
1: ਜੀ,
0: ਬੰਦੇ ਨੂੰ ਸਾਧ ਵਿਰਤੀ ਬਣਾਉਂਦੇ ਹੈਗੇ ਆ ਜੀ, ਉਹ ਤਾਂ ਆਪਣੇ ਗੋਡੇ ਕਿਸੇ ਨੂੰ ਦੇ ਦੇਵੇ ਜੀ, ਫਿਰ ਲਾਈ ਯਾਰ ਤੂੰ ਮੇਰੇ ਗੋਡੇ ਲੈ ਜੀ ਜਿੱਦਾਂ ਮਰਜ਼ੀ ਆ।
1: ਸੈਣੀ ਸਾਹਿਬ ਨਸ਼ਾ ਕੋਈ ਵੀ ਆ ਪਰ ਤੋੜ ਤਾਂ ਜੀ,
0: ਪਰ ਉਹ ਪਰ ਕਦੀ ਵੀ ਬੰਦਾ ਗੋਡੇ ਨੀ ਕਿਸੇ ਦੇ ਕੱਢਦਾ ਜੀ, ਰਵਾਇਤੀ ਨਸ਼ਿਆਂ ਵਾਲੇ ਗੋਡੇ ਨੀ ਕੱਢਦੇ ਜੀ, ਇਹ ਤਾਂ ਕੋਈ ਚਿੱਟੇ ਚੁੱਟੇ ਵਾਲਾ ਕੈਮੀਕਲ ਗੋਲੀਆਂ ਗੋਲੀਆਂ ਵਾਲਾ ਹੋ ਸਕਦਾ ਹੈਗਾ ਆ, ਰਵਾਇਤੀ ਨਸ਼ਿਆਂ ਵਾਲੇ ਤਾਂ ਅਸੀਂ ਜਿਹੜਾ ਹੈਗਾ ਆ ਆਪਾਂ ਇੱਥੇ ਵਕਾਲਤ ਕਰਦੇ ਹਾਂ ਇਸ ਚੀਜ਼ ਦੀ, ਵੀ ਭਾਈ ਠੀਕ ਹੈ ਜੀ ਪੰਜਾਬ ਦੇ ਵਿੱਚ ਜਿਹੜਾ ਆ ਵੀ ਜੇ ਕੈਮੀਕਲ ਨਸ਼ੇ ਤੋਂ ਲੋਕਾਂ ਨੂੰ ਬਚਾਉਣਾ ਹੈਗਾ ਆ ਤੇ ਰਵਾਇਤੀ ਨਸ਼ਿਆਂ ਤੇ ਜਿਹੜਾ ਆ ਉਹਦਾ ਜਾਂ ਤਾਂ ਠੇਕੇ ਖੋਲੇ ਜਾਣ ਜਾਂ ਖੇਤੀ ਅਲਾਊਡ ਕੀਤੀ ਜਾਵੇ ਜੀ, ਲਿਮਿਟਡ ਮਾਤਰਾ ਚ ਕਰ ਦਿੱਤੀ ਜਾਵੇ, ਚਾਹੇ ਜਿਸ ਤਰੀਕੇ ਨਾਲ ਮਰਜ਼ੀ ਕਰ ਦਿੱਤੀ ਜਾਵੇ, ਮੈਨੂੰ ਸਖ਼ਤ ਇਤਰਾਜ਼ ਆ ਤੁਹਾਡੇ ਇਸ ਟਾਈਟਲ ਤੇ ਜੀ, ਤੁਸੀਂ ਡੋਡੇ ਕੋਲੋਂ ਪਾਏ ਆ,
1: ਤੁਹਾਡਾ ਇਤਰਾਜ਼
0: ਪੰਜਾਬ ਪੁਲਿਸ ਡੋਡੇ ਜਿੱਦਾਂ ਪੰਜਾਬ ਪੁਲਿਸ ਡੋਡੇ ਕੋਲੋਂ ਪਾ ਦਿੰਦੀ, ਏਦਾਂ ਹੀ ਤੁਸੀਂ ਅੱਜ ਜਿਹੜਾ ਡੋਡੇ ਕੋਲੋਂ ਪਾਏ ਆ ਜੀ, ਸੋ ਇਸ ਕਰਕੇ ਉਹਨੇ ਨਾ ਤਾਂ ਡੋਡੇ ਜਾਂ ਤਾਂ ਉਹਦੀ ਕੋਈ ਸਟੇਟਮੈਂਟ ਆਈ ਹੋਵੇ ਵੀ ਮੈਂ ਡੋਡੇ ਲੈਣੇ ਸੀ ਜੀ, ਹਾਂਜੀ ਏਦਾਂ ਦੀ ਵੀ ਕੋਈ ਗੱਲ ਨੀ, ਸੋ ਇਸ ਕਰਕੇ ਮੈਂ ਇਸ ਖਬਰ ਦੇ ਨਾਲ ਬਿਲਕੁਲ ਸਹਿਮਤ ਨੀ ਗਾ ਜੀ, ਕਿਉਂਕਿ ਜੇ ਤੁਸੀਂ ਜਿਹੜਾ ਹੈਗਾ ਆ ਟਾਈਟਲ ਕੋਈ ਹੋਰ ਪਾਉਂਦੇ ਤੇ ਮੈਂ ਕੁਛ ਹੋਰ ਬੋਲਣਾ ਸੀ ਇਸ ਗੱਲ ਤੇ, ਹਾਂਜੀ ਵੀ ਇਨਸਾਨੀਅਤ ਕਿੱਥੇ ਗਿਰ ਗਈ ਹੈਗੀ, ਬੰਦੇ ਦਾ ਸਿਵਾ ਵੀ ਜਿਹੜਾ ਹੈਗਾ ਆਰਾਮ ਨਾਲ ਨੀ ਬਣ
1: ਲੱਗਦੇ,
0: ਪਰ ਹੁਣ ਜਿਹੜਾ ਹੈਗਾ ਹਾਂਜੀ ਇਸ ਕਰਕੇ, ਪਰ ਕਿਉਂਕਿ ਤੁਸੀਂ ਜਿਹੜਾ ਹੈਗਾ ਵਿੱਚ ਡੋਡੇ ਲੈ ਆਉਂਦੇ ਹੈਗੇ ਤੇ ਮੈਨੂੰ ਦੂਜੇ ਪਾਸੇ ਖੜਨਾ ਪੈ ਗਿਆ ਜੀ,
1: ਨਹੀਂ ਮੇਰੀ ਗੱਲ ਮੈਂ ਗੱਲ ਕੰਪਲੀਟ ਕਰਦਾ ਭਾਈ, ਇੱਕ ਡੋਡੇ ਕਾਹਤੋਂ ਪਾਏ ਆ, ਕਿਉਂਕਿ ਆਪਾਂ ਗੱਲ ਵੀ ਨੈਚੁਰਲੀ ਕਰਦੇ ਆ, ਫਿਰ ਨੈਚੁਰਲੀ ਚੀਜ਼ ਪਾਉਣੀ ਸੀ ਜੀ, ਸਿੰਥੈਟਿਕ ਨਹੀਂ ਨਾ ਪਾ ਸਕਦੇ ਆਪਾਂ, ਹਾਂਜੀ
0: ਦਰਅਸਲ ਜਦੋਂ ਤੁਸੀਂ ਇੰਡੀਆ ਛੱਡ ਕੇ ਚੱਲ ਗਏ ਉਦੋਂ ਆਹ ਕੋਸ਼ਿਸ਼ ਦੇਖਿਆ ਸੀ, ਤੁਸੀਂ ਆ ਬਾਕੀ ਚੀਜ਼ਾਂ ਤਾਂ ਦੇਖਿਆ ਹੀ ਨਹੀਂ ਜੀ ਖੇਸ ਵਾ। ਹਾਂਜੀ, ਤੋ ਇਸ ਕਰਕੇ ਤੁਹਾਨੂੰ ਇਹਦੇ ਬਾਰੇ ਪਤਾ ਹੀ ਨਹੀਂ ਹੈਗਾ ਸੀਗਾ ਜੀ।
1: ਜੀ
0: ਇਹ ਚੀਜ਼ਾਂ ਤੋਂ, ਇਹ ਚੀਜ਼ਾਂ ਤੋਂ ਅਸੀਂ ਅੱਗੇ ਵੱਧ ਚੁੱਕੇ ਹੈਗੇ ਆ ਜੀ। ਇਹ ਚੀਜ਼ਾਂ
1: ਜੀ
0: ਜਿਹੜੀਆਂ ਹੈਗੀਆਂ ਸਾਡੀ ਲਾਈਫ ਦਾ ਹਿੱਸਾ ਹੈਗੀਆਂ ਜੀ।
1: ਬਿਲਕੁਲ
0: ਇਹ ਰਵਾਇਤੀ ਨਸ਼ੇ ਨੂੰ ਅਸੀਂ ਬੁਰਾ ਬਿਲਕੁਲ ਬੁਰਾ ਨਹੀਂ ਮੰਨਦੇ,
1: ਬਾਕੀ ਬਾਕੀ
0: ਸਾਰੇ
1: ਔਜਲਾ ਸਾਹਿਬ ਜੁੜੇ ਨੇ
0: ਚੰਗੇ।
1: ਉਹਨਾਂ ਨੂੰ ਪੁੱਜ ਲੈਂਦੇ ਆ ਜੀ। ਹਾਂਜੀ, ਆਪਣਾ ਪਹਿਲਾ ਮੈਸੇਜ ਵੀ ਇਹੀ ਆਇਆ ਸੀ, ਤੇ ਆਪਣੇ ਮੈਂ ਮਜ਼ਾਕ ਵੀ ਕਰਦਾ ਸੀ ਆਪਣੇ ਆਪ ਦੇ ਨਾਲ ਕਿ ਆਪਣੇ ਮਾਨ ਬਾਈ ਜੀ ਹੈਲਸਿੰਕੀ ਵਾਲੇ, ਫਿਨਲੈਂਡ ਵਾਲੇ, ਉਹ ਹਮੇਸ਼ਾ ਆਖਰੀ ਸੁਨੇਹਾ ਹੁੰਦਾ ਉਹਨਾਂ ਦਾ ਨਾ ਜੀ, ਅੱਜ ਪਹਿਲਾ ਹੀ ਸੁਨੇਹਾ ਆਏ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਦੁਆਬਾ ਰੇਡੀਓ ਸਰੋਤਿਆਂ ਨੂੰ, ਤੇ ਨਾਲ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ, ਤੇ ਟਾਈਟਲ ਕਹਿੰਦੇ ਤਿੰਨ ਚਾਰ ਵਾਰੀ ਜਰੂਰ ਮੈਂ ਪੜ੍ਹਿਆ ਪਰ ਸਮਝ ਪਹਿਲਾਂ ਤਾਂ ਆਇਆ ਨੀ, ਬਾਕੀ ਔਜਲਾ ਸਾਹਿਬ ਤੇ ਸੈਣੀ ਸਾਹਿਬ ਜਰੂਰ ਸਮਝਾ ਦੇਣਗੇ, ਪਰ ਕਹਿੰਦੇ ਤਿੰਨ ਚਾਰ ਵਾਰੀ ਪੜ੍ਹ ਕੇ ਜਿਹੜਾ ਸਮਝ ਹੁਣ ਆ ਹੀ ਗਿਆ ਆ ਕਹਿੰਦੇ ਜੀ। ਔਜਲਾ ਸਾਹਿਬ ਸਵਾਗਤ ਹੈ ਜੀ,
2: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ, ਸਗਾ ਸੋਤੇ ਨੇ ਜੀ,
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ।
2: ਮੇਰਾ ਰਾਜੇ ਜੀ ਤੁਹਾਨੂੰ ਸਵਾਲ ਹੈ ਵੀ ਕਿਸੇ ਚੀਜ਼ ਦੀ ਜਾਂਚ ਪੜਤਾਲ ਕਰੇ ਤੋਂ ਬਗੈਰ ਇਲਜ਼ਾਮ ਲਾ ਦੇਣੇ
1: ਜੀ,
2: ਤੇ ਜੇ ਉਹਦੀ ਕੋਈ ਪਟੀਸ਼ਨ ਪਾਵੇ ਉਹਦੀ ਸਜ਼ਾ ਹੈਗੀ ਹੈ ਜੀ?
1: ਕਰਾਓ ਬਾ ਰਜਿੰਦਰ
0: ਜੀ, ਹੈਗੀ ਹੈ ਜੀ, ਡਿਫੇਮੇਸ਼ਨ ਹੈਗੀ ਹੈ ਜੀ, ਸਿੱਧਾ ਹੀ ਬਣਦੀ ਹੈ।
1: ਡੋਡਿਆਂ ਦੀ ਤੋੜ ਫੜਿਆ ਗੋਡਾ ਚੋਰ ਪਿੱਛੇ ਕੁਐਸਚਨ ਮਾਰਕ ਹੈ ਜੀ। ਨਹੀਂ ਸੈਣੀ ਸਾਹਿਬ ਇਹ ਕੀ ਆ ਜੀ, ਕੁਐਸਚਨ ਮਾਰਕ ਕੀ ਕਹਿੰਦਾ ਜੀ?
0: ਤੁਸੀਂ ਸੋਚ ਕੇ ਚੱਲਿਆ ਕਰੋ, ਇਹੋ ਜਿਹੇ ਮਸਲੇ ਚ ਵਕੀਲ ਵੀ ਨਹੀਂ ਲੱਭਦਾ ਹੁੰਦਾ, ਕਿਉਂਕਿ ਵਕੀਲ ਨੇ ਵੀ ਖਾਕ ਪੀ ਕੇ ਆਉਣਾ ਹੁੰਦਾ। ਹਾਂਜੀ,
2: ਉਹ ਕਹਿੰਦਾ ਸਾਡਾ ਕੇਸ ਅਸੀਂ ਖੁਦ ਕਿਉਂ ਲੜੀਏ।
1: ਬਿਲਕੁਲ
2: ਇਹ ਦੇਖੋ ਜਿਹੜੇ ਜਿਹੜੇ ਇਹ ਕਹਿੰਦਾ ਨੀ ਹੁੰਦਾ, ਉਹ ਕਈ ਵਾਰੀ ਸੁਣਦੇ ਹੁੰਦੇ ਆ ਅਸੀਂ ਸ਼ੰਮੇ ਵਾਲੀ ਸਾਹਿਬ ਵੀ ਕਈ ਵਾਰੀ ਸ਼ੇਅਰ ਬਹੁਤ ਕਰ ਦਿੰਦੇ ਆ, ਹੋਰ ਖਬਰ ਚਾਹੇ ਸ਼ੇਅਰ ਨਾ ਕਰਨ
1: ਜੀ।
2: ਉਹ ਜਿਹੜਾ ਬੰਦਾ ਕੋਈ ਵੀ ਕਹਿੰਦਾ ਜਦੋਂ ਆਹ ਸਰਕਾਰ ਆਵੇ ਠੇਕੇ ਖੋਲਿਓ, ਉਹ ਖਬਰ ਜ਼ਰੂਰ ਸ਼ੇਅਰ ਕਰਦੇ ਹੁੰਦੇ ਨੇ ਉਹ
1: ਜੀ।
2: ਉਹਦੇ ਵਿੱਚ ਨਾ ਕਈ ਵਾਰੀ ਉਹ ਕਿਸੇ ਦੀ ਗੱਲ ਮਤਲਬ ਉਹ ਕਹਿੰਦਾ ਵੀ ਇਹਦੇ ਨਾਲ ਉਹ ਸੱਚਾ ਬੰਦਾ, ਇਹਨਾਂ ਜਿਹੜਾ ਇਹ ਖਾਂਦਾ ਉਹ ਬੰਦਾ ਸੱਚਾ ਹੁੰਦਾ
1: ਜੀ,
2: ਉਹ ਕਹਿੰਦੇ ਝੂਠ ਨੀ ਬੋਲਦਾ।
1: ਨਹੀਂ ਓਦਾਂ ਤਾਂ ਕਹਿੰਦੇ ਦਾਰੂ ਪੀ ਕੇ ਬੰਦਾ ਸੱਚ ਬੋਲਣ ਲੱਗ ਜਾਂਦਾ।
2: ਨਹੀਂ ਦਾਰੂ ਪੀ ਕੇ ਸੱਚ ਵੀ ਬੋਲ ਜਾਂਦਾ, ਹੋਰ ਵੀ ਬੰਦਾ ਸਹੀ
1: ਰਹਿੰਦਾ
2: ਇਹਨਾਂ ਦਾ ਬੰਦਾ, ਬਿਲਕੁਲ ਲੀਡਰ ਵੀ ਖਾਂਦੇ ਰਹਿੰਦੇ ਵੱਡੇ ਵੱਡੇ।
1: ਬਿਲਕੁਲ ਨਹੀਂ ਉਹ ਗਲਤ ਹੈ ਜੀ, ਜਿਹੜੇ ਮਾੜੇ ਚੀਜ਼ਾਂ ਨੇ ਜਾਂ ਹਾਲਾਤ ਹੋ ਰਹੇ ਨੇ ਉਹਦੇ ਉੱਤੇ ਬਿਲਕੁਲ ਗਲਤ ਹੋ ਰਿਹਾ, ਘੱਟੋ ਘੱਟ ਸਿਵੇ ਤਾਂ ਸੁਰੱਖਿਅਤ ਰਹਿਣ ਜੀ।
2: ਹਾਂਜੀ, ਮੈਂ ਤਾਂ ਬਹੁਤ ਚਿਰ ਪਹਿਲਾਂ ਕਿੰਨੀ ਗਰੀ ਇਹ ਗੱਲ ਕਹਿਤੀ ਕਿ ਯਾਦ ਰੱਖਿਓ
1: ਜੀ,
2: ਜਿਹੜਾ ਅੱਤਵਾਦ ਦਾ ਜਾਂ ਖੜਕੂਆ ਸੀ ਜੋ ਮਰਜ਼ੀ ਉਹਨੂੰ ਆਪਾਂ ਕਹਿ ਲਓ, ਉਹਦਾ ਖਾਤਮਾ ਤਾਂ ਹੋਇਆ ਸੀ
1: ਜੀ
2: ਕਿ 80% ਧਿੜ ਪੀੜਤ ਸੀ ਤੇ 20% ਇੱਧਰ ਸੀ,
1: ਇੱਧਰ ਸੀਗੇ ਜੀ।
2: ਉਹ ਸਫਾਇਆ ਉਹਨਾਂ ਨੇ 2 ਸਾਲ ਚ ਕਰਕੇ ਉਹ ਮਰਿਆ।
1: ਬਿਲਕੁਲ ਜੀ,
2: ਕਿਉਂਕਿ ਉਹਦੇ ਚੋਂ 80% ਲੋਕ ਵੀ ਪੀੜਤ ਸੀ, ਕਿਉਂਕਿ ਜੇ ਉਹ ਰਾਤ ਨੂੰ ਰੋਟੀ ਨਹੀਂ ਖਵਾਉਂਦੇ ਤਾਂ ਮਰਦੇ, ਜੇ ਖਵਾਉਂਦੇ ਤਾਂ ਦਿਨੇ ਮਾਰ ਦਿੰਦੇ ਸੀ।
1: ਉਹ ਚੱਕੀ ਦੇ ਪੋੜਾਂ ਚ ਪਿਸਦੇ ਸੀ ਦੋਵੇਂ,
2: ਲੋਕ ਪਿਸ ਰਹੇ ਸੀ ਤੇ ਬਾਕੀ ਜੁਡੀਸ਼ੀਅਲ ਸਿਵਲ ਪੁਲਿਸ ਉਹ ਸਾਰੇ ਦੁਖੀ ਸੀ ਇਸ ਗੱਲ ਤੋਂ।
1: ਬਿਲਕੁਲ ਹੈ ਜੀ,
2: ਉਹ ਖਤਮ ਜਿਹੜਾ ਇਹ ਚਿੱਟੇ ਵਾਲਾ ਕੰਮ ਆ ਇਹ ਕਦੇ ਖਤਮ, ਚਿੱਟਾ ਤੇ ਗੈਂਗਸਟਰ ਇਹਦੇ ਵਿੱਚ ਸਾਰੇ ਲਿਪਤ ਨੇ ਜੀ,
1: ਬਿਲਕੁਲ
2: ਸਾਰੇ ਮੌਜਾਂ ਲੈ ਲੈ ਰਹੇ, ਸਾਰੇ ਬੁੱਲੇ ਲੁੱਟ ਰਹੇ ਨੇ।
1: ਬਿਲਕੁਲ,
2: ਆਹ ਪਿੱਛੇ ਪੁਲਿਸ ਵਾਲਾ ਫੜਿਆ ਤੇ ਉਹ ਰਿਸ਼ਵਤ ਇੱਥੇ ਲੈ ਰਿਹਾ, ਉਹ
1: ਬਿਲਕੁਲ
2: ਚੱਲ ਰਹਾ ਤੇ ਗੈਂਗਸਟਰਾਂ ਨਾਲ ਸਿੱਧੀ ਗੱਲ ਆ। ਉਹ ਪਹਿਲਾਂ ਜਿਹੜਾ ਟਰਾਲੀ ਚੋਰ ਪਿੱਛੇ ਸੀਗਾ ਉਹ ਦੇਖ ਲੋ, ਇੰਸਪੈਕਟਰ ਸੀ ਜਾਂ ਡਿਪਟੀ ਉਹ ਕੀ ਕਹਿ ਰਿਹਾ ਸੀ ਉਹਨੂੰ ਟਰਾਲੀ ਵਾਲੇ, ਕਹਿੰਦਾ ਕੋਈ ਨੀ, ਉਹਨੇ ਦੂਜੇ ਫੋਨ ਤੇ ਜਦ ਫੋਨ ਕਰਦਾ ਉਹ ਫਿਰ ਇੱਕ ਨੇ ਧਮਕੀ ਦਿੰਦਾ, ਇਹਦਾ ਮਤਲਬ ਸਾਰਾ ਪਤਾ ਇਹਨਾਂ ਨੂੰ
1: ਜੀ
2: ਜੀ। ਇਹ ਚੀਜ਼ ਨੀ ਖਤਮ ਹੋਣੀ ਚਿੱਟੇ ਦੀ, ਇਹ ਇੰਨਾ ਸੌਖਾ ਕੰਮ ਨੀ ਹੈ।
1: ਬਿਲਕੁਲ ਹੈ ਜੀ, ਬਿਲਕੁਲ
2: ਇਹ ਇੰਨੀ ਲਾਮਤ ਆ। ਪਰ ਗੱਲ ਇਹ ਆ ਜਿਹੜੇ ਵੀ ਪਕਾਉਂਦੇ ਨੇ ਉਹੀ ਹੋ ਗਿਆ ਨਾ ਸਿਸਟਮ ਵੀ ਰਹਿਣਾ, ਤੁਸੀਂ ਇਸੇ ਸਮਾਜ ਚ ਆ ਨਾ, ਕਿਤੇ ਨਾ ਕਿਤੇ ਤੁਸੀਂ ਭੇਟ ਚੜੇਗੇ ਹੋ ਨਾ,
1: ਤੁਹਾਡੀਆਂ ਜਨਰੇਸ਼ਨਾਂ ਵੀ ਤਾਂ ਕਿਤੇ ਨਾ ਕਿਤੇ ਧੀਆਂ ਪੁੱਤ ਵੀ ਤਾਂ ਵਿੱਚ ਰਗੜੇ ਜਾਣੇ ਆ ਜੀ, ਬਹੁਤ ਰਗੜੇ ਵੀ ਗਏ ਆ, ਬਹੁਤ ਵੱਡੇ ਵੱਡੇ ਲੀਡਰਾਂ ਦੇ ਕਹਿ ਲਓ, ਬਹੁਤ ਬਹੁਤ ਆਫਿਸਰਾਂ ਦੇ ਕਹਿ ਲਓ, ਹੈਗੇ ਨੇ।
2: ਕਰੋ ਜੀ ਗੱਲ ਤੁਸੀਂ
1: ਜੀ ਜੀ ਸੈਣੀ ਸਾਹਿਬ।
0: ਬਿਲਕੁਲ ਠੀਕ ਕਹਿ ਰਹੇ ਹੋ ਜੀ, ਮੈਂ ਤਾਂ ਹੁਣ ਤੁਹਾਡੇ ਕੋਲੋਂ ਵਿਦਿਆ ਲਾਉਣਾ ਬਤਾਏਗੀ ਲਾਉਂਗਾ ਜੀ। ਬਸ ਜਾਂਦਾ ਜਾਂਦਾ ਜਿਹੜਾ ਹੈਗਾ ਆ ਦੋ ਲਾਈਨਾਂ ਬੋਲ ਕੇ ਜਾਂਦਾ ਜੀ।
1: ਜ਼ਰੂਰ ਜੀ।
0: ਕਹਿੰਦੇ ਜੀ ਹਿੰਦੂ ਪੂਜਣ ਚੜ੍ਹਦੇ ਤੇ ਮੁਸਲਿਮ ਵਹਿੰਦੇ ਲਹਿੰਦੇ, ਆਸ਼ਿਕ ਦੇਖਣ ਚਾਰ ਚਵੇਰੇ ਹਰ ਥਾਂ ਖੁਦਾ ਨੂੰ ਵਹਿੰਦੇ।
1: ਹਾਂਜੀ
0: ਮਿਹਰਬਾਨੀ ਜੀ, ਥੈਂਕ ਯੂ ਜੀ, ਸ਼ੁਕਰੀਆ ਜੀ,
1: ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ, ਥੈਂਕ ਯੂ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਦੇ ਲਈ। ਲੋ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਬਾਕਮਾਲ ਸ਼ਖਸੀਅਤ ਨੇ ਜੀ, ਤੇ ਅਗਲੀ ਲਾਈਨ ਦੇ ਉੱਤੇ ਆਪਣੇ ਨਾਲ ਜੁੜੇ ਹੋਏ ਨੇ ਔਜਲਾ ਸਾਹਿਬ ਵੀ ਡ੍ਰੌਪ ਕਰ ਗਏ ਨੇ ਤੇ ਗੱਲਬਾਤ ਰੱਖ ਕੇ, ਤੇ ਮੁਕੱਦਰ ਜੀ ਨਾਲ ਜੁੜੇ ਹੋਏ ਨੇ, ਉਹਨਾਂ ਦੀ ਗੱਲਬਾਤ ਸੁਣਦੇ ਹਾਂ। ਸਤਿ ਸ੍ਰੀ ਅਕਾਲ ਮੁਕੱਦਰ ਜੀ, ਸਵਾਗਤ ਹੈ ਜੀ।
3: ਮੈਨੂੰ ਗੱਲ ਯਾਦ ਆ ਗਈ ਸੈਣੀ ਬਾਈ ਜੀ ਤੋਂ
1: ਜੀ,

0: सैमी भाई जी वास्ते दो लाइना सी, मैं
1: क्या बात है,
0: कहते बख्शी भाई जी आके सुना जाने में दो लाइना।
1: बिल्कुल
0: फिर
1: भाई।
0: मैं मेरा सवाल जवाब मैं करना सी सैनी भाई जी नु, तुर गए अभी। कहना फिर मैं हुण यही कह सकना भी
1: जी
0: जान वालियां ने जरा ठहर जा है, अगले
1: नहीं कर लो, तुम
0: पिंड
1: गल
0: का
1: करो
0: दो लाने
1: अपनी, कोई नहीं
0: दो।
1: कर लो, जवाब दे देंगे, सुन देता है कि जी।
0: जी, वो कहना वो ना गल सियासत दस्सी
1: जी
0: पहाड़ा जिदे वादे उमरां दी सांझ किते गई जेड़ी। वो ना असल च गल ये है,
1: जी
0: सियासत जेड़ी है ना, मैं भारद जी मैं गल सुनदा पिया सी,
1: जी
0: तो चलो वह सही भाई जी गल ना गल जुड़ पी, चलो हाथ से मजा
1: बिल्कुल भाई।
0: डिस्टर्बिंग का तो होनी कोई बजे।
1: इदां करदा वे, तुहानूं दूसरी लाइन दे उत्ते लैणा पैणा जी, उधर रहना पे, इधरों थोड़ी जी हो सकदी है लाइन दे विच प्रॉब्लम होवे, ते मैं दूसरी लाइन ते
0: चलो
1: लैणा जी।
0: उधरों
1: हां जी
0: क्योंकि मैंने उधरों जी।
1: जी दोस्तों, शायद लाइन दे विच कुछ गड़बड़ हो सकती है, ते लो गल्लां बातां चल रहियां ने, ते आपां मुकद्दर जी नाल गल्लबात करदे हां। सत श्री अकाल। हां जी, स्वागत है जी मुकद्दर जी, इधर ठीक होनी है
0: हाँ जी, हाँ जी, भारद जी
1: जी। हां जी,
0: जी मैं तो हूँ, मैनू पता नहीं मेरी सांझ अपड़ी है कि नहीं
1: नहीं,
0: सजना
1: अपड़ी
0: को।
1: अपड़ी है जी, आवाज
0: नहीं
1: आई है, पूरी आई है, पर थोड़ी जी हो सकदा तुहानू
0: नहीं
1: वापस आवाज आउंदी होवे।
0: मैं ना थोड़ा मैं थोनों एक गल मैं शमी बाई जी ने भी कही थी, मेरी हादसे च गल टाल थी,
1: जी
0: जदों थोड़े प्रोग्राम च कोई भी गाना सुनाऊंगा ना कोई सज्जन, ते वो आवाज बिल्कुल प्रॉपर आउंदी है, कोई
1: जी
0: ओहदे च वो नहीं हुंदा,
1: बिल्कुल
0: बिना
1: भाई।
0: कोई नेट दी प्रॉब्लम हुंदी है।
1: हां जी, हां जी,
0: पर शमी बाई दा प्रोग्राम जिहड़ा हुंदा ना वो हुंदा असल च महफिल मित्रां दी, ओहदे च दिक्कत बहुत आउंदी है कि
1: जी बिल्कुल,
0: जे कोई इहदा हल हो सके तुसीं रल मिल के
1: जरूर
0: भी
1: जरूर जरूर
0: जिवें
1: कर
0: भी जे
1: लांगे
0: कर
1: जी
0: सकदे हो,
1: जी शहरी
0: क्योंकि वो
1: साहब।
0: ऐ हुंदा ना भी जे कोई गल
1: हां जी
0: सही पहुंचे ना ते
1: जी
0: ओहदी
1: जी
0: भी फिर वो गल बनदी नहीं हैगी।
1: बिल्कुल दुरुस्त है जी। सैनी साहब कहते हैं जी, मैं
0: कोई भी
1: सुन रहा जी,
0: गाना
1: आवाज बिल्कुल ठीक आ रही है जी, अपने गुरीमान जी भी कहते हैं ते। हां जी, की सैनी साहब के बारे तुसी गल
0: नहीं
1: करनी सी, कोई
0: नहीं
1: सवाल
0: हाँ जी नहीं, थोड़े थोड़े प्रोग्राम तो
1: जी?
0: गल गाने च मैं कई बार मैनू पता नहीं सी, मैं पिछले दिन वैसे सवाल करके पूछया, तो
1: जी
0: ओहदे च मैनू पता लग्या भी तुसीं दोवें भाई जी वख वख थावां तो जुड़ते,
1: हां
0: मैनू
1: जी
0: ऐ सी भी कितने
1: बिल्कुल।
0: इकट्ठे ही होऊगा
1: नहीं, डिफरेंस बाकी नेट वगैरह सारा कुछ बखरे बखरे मुल्कां दा है जी, ओहदा भी डिपेंड हुंदा है, बाकी जेहड़ा
0: हाँ
1: अपने
0: हाँ
1: कोल
0: जी, हाँ जी,
1: मिक्सर
0: क्योंकि
1: वगैरह
0: शमी
1: ने जां
0: शमी भाई
1: होर
0: शमी भाई जी
1: इंस्ट्रूमेंट ने, उहनां दा भी
0: हाँ
1: फर्क
0: हाँ जी,
1: पैंदा है जी। हां जी
0: जी, क्योंकि
1: जी
0: शमी भाई जो ओहदे च दिक्कत बहुत आउंदी है
1: बिल्कुल है
0: आवाज
1: जी।
0: दी।
1: कोई नहीं, जदों
0: बाकी
1: ऐतकी
0: सैनी
1: आए तां
0: साहब
1: जरूर उत्थे सिस्टम अपडेट करके आवांगे जी, जदों मैं अगली बारी आया जी। जी
0: जी,
1: हां जी,
0: चलो
1: जी
0: बाकी सैनी साहब भाई जी नु सवाल तो असीं साडे तां हुंदे ही रहने इहनां नु, असीं तां ओही गल है साडा प्यार वखरा है ते साडे सवाल वखरे ने, वो बने भी रहने चाहीदे ने। मैनूं तां इह लगदा है कि जे सवाल ते जे आपां इह सोचिए भी मेरा सैनी बाई जी जां ओजला बाई जी जां थोड़े नाल भी प्यार है ते मैं आह सवाल ना करां,
1: जी
0: उत्थे फिर उत्थे दिक्कत आउंदी है।
1: बिल्कुल है जी,
0: अपना प्यार वखरा है ते जिथे कोई आपां नूं
1: जी
0: चाहीदा उत्थे सवाल करना चाहीदा है।
1: बिल्कुल है जी, बिल्कुल
0: मैं ना आ जिन्ने सियासतदान ने बाई जी अज
1: जी
0: जिन्ने तुरे फिरदे ने, तुसीं देखो भी 15 मिंटां च वड्डे वड्डे जिहड़े मुख मंत्री बनदे दावेदार लीडर ने,
1: जी
0: ओह अज इत्थे पहुंचे हुए ने साडे संगरूर है जी।
1: बिल्कुल है।
0: भी ये हो की गया
1: पर
0: भाई
1: मैं
0: जी,
1: जी
0: हुण
1: एदे विच जिदा
0: जदों
1: गल भी
0: ये
1: कीती है ना मुकद्दर जी, मैं चलो तुसी लागे हो ज्यादा पता तुहानू, ते मैं एदे विच एक गल होर
0: जी
1: मन च सोच रहा, चलो सियासत दे बारे तां आपां गल कीती कीती है, पर आम जनता जिहड़ी जां जिहड़े
0: जी
1: समझौता कर गए, इन्ना कुछ होणे अपने परिवार दा जिहड़ा इक जी गवालिया, सारा कुछ हो गया, वो जो कुछ भी संभावनावां कह लो जां हालात बने ने, पर जे ओपोजिशन जां होर जिहड़े लीडर ने, ओह जे इन्हां चीजां दे विच हक सच दी लड़ाई दे विच खड़न दी कोशिश भी करदे आ, ओह चलो बखरी गल है कि इक सियासी मुद्दा भी है, ओह सारियां चीजां ने, पर आम लोक जिहड़े ने,
0: जी
1: ओह मतलब कि इन्नी क चीज दे नाल सैटिस्फाई है कि साडा बंदा घर दा व्यक्ति मुक गया, चलो छड्डो हुण होर की आ, चार पैसे जे मिलदे आ तां ओह लै लईए, जां नौकरी मिलदी ओह लै लईए, पर लोकां दे किरदार भी तां चाहीदे ने ना उहनां दे विच, जे आपां जिहड़ा सियासत नूं जे आपां गलत ठहराउंदे आ जां करदे आ, तां उहदे विच लोकां दा रोल भी आपां मनफी नहीं कर सकदे। ਕਈ ਵਾਰੀ ਆਪਾਂ ਕਹਿੰਦੇ ਆ ਕਿ ਲੀਡਰ ਜਿਹੜੇ ਨੇ ਲੋਕਾਂ ਦੀ ਆਵਾਜ਼ ਨਹੀਂ ਚੁੱਕਦੇ ਜਾਂ ਜਿਹੜੇ ਪਰ ਜਥੇਬੰਦੀਆਂ ਜਿਹੜੀਆਂ ਵਿੱਚ ਆ ਕੇ ਸਮਝੌਤਾ ਕਰ ਜਾਂਦੀਆਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਉਹਨਾਂ ਤੇ ਵੀ ਤਾਂ ਸਵਾਲ ਉੱਠਦੇ ਆ ਨਾ।
0: ਨਹੀਂ ਭਾਰਤ ਬਾਈ ਜੀ, ਜੇ ਤੁਸੀਂ ਮੈਂ ਤਾਂ ਜਦੋਂ ਵੀ ਟਵਾਣਾ ਸਾਹਿਬ ਨਾਲ ਵੀ ਕਈ ਗੱਲ ਕਰਨਾ, ਤੁਹਾਡੇ ਨਾਲ ਵੀ ਗੱਲ ਕਰਨਾ, ਮੈਂ ਤਾਂ ਪਹਿਲੇ ਨੰਬਰ ਤੇ ਦੋਸ਼ੀ ਅਸੀਂ ਲੋਕ, ਅਸੀਂ ਖੁਦ ਆ, ਪਹਿਲੀ ਨੰਬਰ ਤੇ ਉਂਗਲ ਸਾਡੇ ਮੇਰੇ ਹੱਲ ਹੈ ਵੀ ਮੈਂ ਕੀ ਕਰਦਾ ਵਾ। ਦੂਜੇ ਨੰਬਰ ਤੇ ਲੀਡਰ ਜ਼ਿੰਮੇਵਾਰ ਨੇ
1: ਜੀ।
0: ਜੇ ਮੰਨ ਲਓ ਮੇਰੇ ਕੋਲ ਕੋਈ ਲੀਡਰ ਆਉਂਦਾ ਹੈ ਜਾਂ ਉਹ ਕੋਈ ਮੰਨ ਲਓ ਕੋਈ ਵੀ ਗਲਤ ਕਰਦਾ ਹੈ, ਮੈਂ ਉਹਨੂੰ ਸਵਾਲ ਪੁੱਛਣ ਦੀ ਬਜਾਏ ਮੈਂ ਉਸ ਪਾਸੇ ਵੀ ਮੇਰੀ ਫੋਟੋ ਇਹਦੇ ਨਾਲ ਹੋ ਜਾਏ, ਮੇਰੇ ਡਰਾਇੰਗ ਰੂਮ ਚ ਟੰਗੀ ਹੋਵੇ, ਭਾਰਤ ਬਾਈ ਆਉਣ ਤੇ ਉਹਨਾਂ ਨੂੰ ਐ ਹੋਵੇ ਵੀ ਇਹਦੀ ਫਲਾਣੇ ਦੀ ਬਾਦਲ ਸਾਹਿਬ ਨਾਲ ਫਲਾਣੇ ਧਮਕਾਣੇ ਸਾਹਿਬ ਨਾਲ। ਹਾਂਜੀ, ਅਸੀਂ ਗੱਲ ਦਿੱਕਤ ਪਹਿਲੇ ਨੰਬਰ ਤੇ ਨਾ ਜਿਹੜਾ ਜੋ ਕੁਛ ਸਾਡੇ ਸਮਾਜ ਚ ਚੱਲਦਾ ਪਿਆ ਬਾਈ, ਉਹਦੇ ਚ ਪਹਿਲੇ ਨੰਬਰ ਦੇ ਦੋਸ਼ੀ ਲੋਕ ਨੇ
1: ਜੀ,
0: ਦੂਜੇ ਨੰਬਰ ਦੇ ਦੋਸ਼ੀ ਲੀਡਰ ਨੇ ਜੀ। ਅੱਜ ਜੋ ਕੁਛ ਵੀ ਅੱਜ ਹੋਇਆ ਤੁਸੀਂ ਦੇਖੋ, ਜਾਂ ਅੱਜ ਨੀ ਹੋਇਆ, ਅੱਜ ਜਿਹੜਾ ਪਿਛਲੇ 4-5 ਦਿਨਾਂ ਦਾ ਚੱਲਿਆ ਕੰਮ ਆ, ਜਿਹੜਾ ਉਹ ਮਨਮੋਹਨਜੀਤ ਸਿੰਘ ਕੀ ਨਾਂ ਸੀ ਉਹਦਾ,
1: ਹਾਂਜੀ
0: ਜਿਹੜਾ ਚੱਲਿਆ, ਹਾਂ ਸ਼ੇਰੋਂ ਵਾਲਾ ਜਾਂ ਅੱਜ ਵਾਲਾ ਚੱਲਿਆ ਬਾਈ ਜੀ, ਜੇ ਹੁਣ ਜਿੰਨੇ ਵੀ ਲੀਡਰ ਆਉਣਦੇ ਨੇ, ਮੈਂ ਤੁਹਾਨੂੰ ਇੱਕ ਗੱਲ ਦੱਸਦਾ ਵੀ ਜਿਹੜੇ ਅੱਜ ਵਾਲੇ ਤਾਂ ਦੋਸ਼ੀ ਹੈ ਹੀ ਹੈ ਨੇ, ਜਿਹਨਾਂ ਦੀ ਸਰਕਾਰ ਹੈ
1: ਜੀ,
0: ਜੇ ਉਹ ਕਿਸੇ ਨੂੰ ਸਵਾਲ ਨੀ ਪੁੱਛਣ ਦਿੰਦੇ, ਜਿਨ੍ਹਾਂ ਨੇ ਆਪ ਖੁਦ ਕਿਹਾ ਵੀ ਤੁਸੀਂ ਸਵਾਲ ਪੁੱਛੋ
1: ਜੀ,
0: ਵੀ ਲੋਕਾਂ ਨੂੰ ਸਵਾਲ ਕਰੋ, ਇਹ ਤਾਂ ਇਹਨਾਂ ਤੋਂ ਵੱਡਾ ਦੋਸ਼ੀ ਕੋਈ ਨੀ ਹੋ ਸਕਦਾ ਵੀ ਜਿਹੜੇ ਉਹਨਾਂ ਨੂੰ ਸਵਾਲ ਪੁੱਛਣ ਤੇ ਉਹਨਾਂ ਨੂੰ ਮਜਬੂਰ ਕਰਦੇ ਨੇ ਵੀ ਜਾਂ ਕੋਈ ਦਵਾਈ ਖਾ ਗਿਆ ਜਾਂ ਘਰ ਘਰੋਂ ਮਜਬੂਰ ਸੀ ਜਾਂ ਕੁਛ ਵੀ ਹੋ ਸਕਦਾ
1: ਜੀ,
0: ਤੇ ਜਿਹੜੇ ਅੱਜ ਜਿਹੜੇ ਇਹਨਾਂ ਥਾਵਾਂ ਤੇ ਆ ਕੇ ਜੇ ਹਮਦਰਦੀ ਜਤਾਉਂਦੇ ਨੇ ਬਾਈ
1: ਜੀ,
0: ਕਿ ਜਿੱਥੇ ਇਹਨਾਂ ਦੀ ਅੱਜ ਇਹ ਤਾਂ ਵਿਰੋਧੀ ਧਿਰ ਚ ਨੇ, ਚਲੋ ਜਦੋਂ ਇਹਨਾਂ ਦੀਆਂ ਸਰਕਾਰਾਂ ਸੀ, ਮੈਂ ਮੇਰਾ ਸਵਾਲ ਤਾਂ ਇਹਨਾਂ ਵੱਲ ਵੀ ਹੈਗਾ,
1: ਉਦੋਂ ਇਹਨਾਂ ਨੇ ਕੀ ਕੀਤਾ, ਜਾਂ ਹੁਣ ਵੀ ਗਏ ਆ ਕਾਂਗਰਸ ਸਮੇਂ ਕੀ ਕੁਝ ਵਾਪਰਿਆ, ਅਕਾਲੀਆਂ ਸਮੇਂ ਕੀ ਕੁਝ ਵਾਪਰਿਆ, ਬਿਲਕੁਲ
0: ਬਾਈ ਜੀ ਗੱਲ ਤਾਂ ਉਹੀ ਹੈ ਨਾ, ਫਿਰ ਇਹਦਾ ਮਤਲਬ ਇਹ ਹੈ ਵੀ ਅਸੀਂ ਇਹਨਾਂ ਨੂੰ ਉਹੀ ਗੱਲ ਹੈ, ਇਹਨਾਂ ਨੂੰ ਗੁਮਰਾਹ ਵੀ ਅਸੀਂ ਮਾੜੇ ਕਹਿ ਕੇ ਅਸੀਂ ਸਰਕਾਰ ਹੀ ਬਣਾਉਣੀ ਹੈ ਨਾ, ਕਹਾਣੀ ਤਾਂ ਇਹੀ ਹੈ। ਤੇ ਜਿੱਦਣ ਸਾਡੀ ਸਰਕਾਰ ਬਣ ਗਈ, ਉਦਣ ਕੋਈ ਮਨਮੋਹਨਜੀਤ ਜਾਂ ਸ਼ੇਰੋਂ ਵਾਲਾ ਜਾਂ ਦੂਜੇ ਤੀਜੇ ਹੋਰ ਖੜੇ
1: ਹੋਣਗੇ,
0: ਕਹਾਣੀ ਤਾਂ ਉਨੀ ਹੋਈ ਹੈ ਨਾ
1: ਜੀ।
0: ਇਸ ਗੱਲ ਕਰਕੇ ਨਾ ਭਾਰਤ ਬਾਈ ਜੀ, ਮੈਂ ਤਾਂ ਨਾ ਪਹਿਲੇ ਨੰਬਰ ਤੇ ਜਿੰਨਾ ਚਿਰ ਮੈਂ ਆਪਣੀ ਜ਼ਿੰਮੇਵਾਰੀ ਨੀ ਸਮਝਦਾ ਹੈਗਾ, ਉਹਨਾਂ ਚਿਰ ਮੇਰਾ ਹੱਕ ਨੀ ਹੈਗਾ ਮੈਂ ਕਿਸੇ ਲੀਡਰ ਤੇ ਵੀ ਉਂਗਲੀ ਚੁੱਕਾਂ,
1: ਬਿਲਕੁਲ।
0: ਤੇ ਜਿੰਨਾ ਜੇ ਸਾਡੇ ਲੋਕ ਉਂਗਲੀ ਜੇ ਸਮਝ ਗਏ, ਮੰਨ ਲਓ ਹੁਣ ਬਾਹਰਲੇ ਦੇਸ਼ਾਂ ਦੇ ਵਿੱਚ ਇਹੀ ਹੁੰਦਾ ਨਾ, ਚਲੋ ਠੀਕ ਹੈ, ਮੈਨੂੰ ਨੀ ਪਤਾ ਬਾਹਲੀ ਸਿਆਸਤ ਦਾ ਵੀ ਉੱਥੇ ਕਿਵੇਂ ਚੱਲਦਾ, ਪਰ ਜੋ ਮੈਂ ਸਮਝ ਸਕਦਾ ਹੈਗਾ ਵੀ ਉੱਥੇ ਘੱਟੋ ਘੱਟ ਲੋਕ ਸਵਾਲ ਤਾਂ ਕਰਦੇ ਨਾ ਬਾਈ ਜੀ, ਇਹਨਾਂ ਨੂੰ ਰੱਬ ਜੇ ਅਸੀਂ ਬਣਾਉਣੇ ਭਾਰਤ ਬਾਈ ਜੀ, ਹੁਣ ਮੰਨ ਲਓ ਮੈਂ ਸਾਰਾ ਦਿਨ ਮਿਹਨਤ ਕਰਨਾ, ਮੇਰੇ ਟੈਕਸ ਦੇ ਪੈਸੇ ਤੋਂ ਮੰਨ ਲਓ ਇਹਨਾਂ ਦੀਆਂ ਗੱਡੀਆਂ ਚੱਲਦੀਆਂ, ਇਹਦੇ ਚ ਕੋਈ ਸ਼ੱਕ ਨੀ ਹੈਗਾ, ਇਹਨਾਂ ਦੇ ਘਰਾਂ ਤੋਂ ਥੋੜੇ ਚੱਲਦੀਆਂ ਨੇ,
1: ਬਿਲਕੁਲ ਹੈ ਜੀ,
0: ਇਹ ਉਹਦੇ ਵਿੱਚੋਂ ਥੋੜੀ ਵੀ ਆਪਣੇ ਟੈਕਸ ਦੇ ਪੈਸੇ ਚੋਂ ਸਾਡੇ ਚੋਂ ਕਮਾਈ ਆਪਣਾ ਐਸ਼ੋ ਇਸ਼ਰਤ ਕਰਦੇ ਨੇ, ਉਹ ਸਾਨੂੰ ਉਹੀ ਗੱਲ ਉਸੇ ਚੋਂ ਹੀ ਉਹੀ ਗੱਲ ਸਾਨੂੰ ਇੱਕ ਵੀ ਅਸੀਂ ਕਹਿ ਵੀ ਨਹੀਂ ਸਕਦੇ ਇਹਨਾਂ ਨੂੰ
1: ਜੀ, ਬਿਲਕੁਲ ਬਿਲਕੁਲ ਹੈ,
0: ਜੇ ਸਵਾਲ ਵੀ ਨੀ ਅਸੀਂ ਖੜਾ ਕਰ ਸਕਦੇ ਬਾਈ ਜੀ, ਤੁਸੀਂ ਪੱਤਰਕਾਰ ਹੋ ਭਾਰਤ ਬਾਈ ਜੀ, ਮੈਂ ਅੱਜ ਸਵਾਲ ਮੈਂ ਪਿਛਲੇ ਦਿਨ ਵੀ ਕੀਤਾ ਸੀ
1: ਜੀ
0: ਤੁਹਾਨੂੰ, ਤੁਸੀਂ ਮੈਨੂੰ ਸਵਾਲ ਪੁੱਛੋ,
1: ਬਿਲਕੁਲ ਹੈ ਜੀ,
0: ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਮੈਂ ਤੁਹਾਨੂੰ ਮੈਂ ਤੁਸੀਂ ਮੈਨੂੰ ਸਵਾਲ ਪੁੱਛੋ ਵੀ ਤੇਰੀ ਆਹ ਗੱਲ ਗਲਤ ਹੈ
1: ਜੀ,
0: ਤੇ ਮੈਂ ਤੁਹਾਨੂੰ ਉਹਦਾ ਜਵਾਬ ਦੇਣ ਦੀ ਬਜਾਏ ਤੁਹਾਨੂੰ ਮੰਨ ਲਓ AI ਦੇ ਜ਼ਰੀਏ ਮੰਨ ਲਓ ਕੋਈ ਪੁੱਠਾ ਸਿੱਧੇ ਪਵਾ ਕੇ ਸੂਟ ਜਾਂ ਕੁਛ ਤੇ ਮੈਂ ਤੁਹਾਨੂੰ ਟ੍ਰੋਲ ਕਰਾਂ, ਇਹਦਾ ਮਤਲਬ ਮੇਰੇ ਚ ਕਮੀ ਹੈ ਨਾ ਬਾਈ ਜੀ,
1: ਬਿਲਕੁਲ ਹੈ,
0: ਮੈਂ ਤੁਹਾਨੂੰ ਸਿੱਧਾ ਸਵਾਲ ਪੁੱਛ ਤੁਸੀਂ ਬਾਈ ਜੀ

0: ਤੁਹਾਨੂੰ ਇਹ ਹੈਗਾ ਵੀ ਫਿਰ ਮੈਂ ਤੁਹਾਨੂੰ ਟ੍ਰੋਲ ਕਰ ਸਕਦਾ
1: ਬਿਲਕੁਲ ਹੈ,
0: ਜੇ ਮੇਰੇ
1: ਬਿਲਕੁਲ
0: ਕੋਲ ਜਵਾਬ ਨਹੀਂ ਹੈ।
1: ਬਦਨਾਮ ਕਰ
0: ਤੇ
1: ਦਿਓ
0: ਫਿਰ
1: ਅਗਲੇ ਨੂੰ,
0: ਹੁਣ ਕਿਹੜਾ
1: ਬਿਲਕੁਲ
0: ਬਾਈ ਜੀ,
1: ਅਗਲੇ ਨੂੰ
0: ਬਦਨਾਮ ਕਰ ਦੋ ਵੀ AI ਦੇ ਜ਼ਰੀਏ ਤੁਹਾਨੂੰ ਭਾਵੇਂ ਕੁਛ ਕੁਛ ਕਰਦਾ
1: ਜੀ,
0: ਜਿਵੇਂ ਮਰਜ਼ੀ ਟ੍ਰੋਲ ਕਰ ਦੇ।
1: ਬਿਲਕੁਲ ਹੈ ਜੀ,
0: ਤੇ ਫਿਰ
1: ਬਿਲਕੁਲ
0: ਜਿਹੜੇ ਜਿਹੜੇ ਜਿਹੜੇ ਸਾਡੇ ਅਸੀਂ ਕਹਿੰਦੇ ਹਾਂ, ਮੈਂ ਮੈਨੂੰ ਨਾ ਬੜਾ ਬੜਾ ਦੁੱਖ ਲੱਗਾ ਬਾਈ ਜੀ,
1: ਜੀ
0: ਅਸੀਂ ਕਹਿੰਦੇ ਹਾਂ ਵੀ ਜਿਹੜੇ ਜਿਨ੍ਹਾਂ ਨੂੰ ਅਸੀਂ ਚੁਣ ਕੇ ਲਿਆਉਣਾ, ਮੈਨੂੰ ਨੀ ਪਤਾ ਵੀ ਕਾਂਗਰਸ ਆਊਗੀ ਚੁਣ ਕੇ
1: ਜੀ
0: ਜਾਂ ਅਕਾਲੀ ਆ ਸਕਦੇ ਨੇ ਜਾਂ ਦੂਜੇ ਆ ਸਕਦੇ ਨੇ,
1: ਜੀ
0: ਤੇ ਉਹ ਤੁਹਾਡੀ ਆਵਾਜ਼ ਬੰਦ ਕਰਨ ਤੱਕ ਕਿੱਥੋਂ ਤੱਕ? ਅਸੀਂ ਕਹਿੰਦੇ ਵੀ ਅਸੀਂ ਤਾਂ ਇਹ ਝਾੜੂ ਵਾਲੇ ਤੇ ਮਾੜੇ ਨੇ, ਮੈਂ
1: ਜੀ
0: ਵੀ ਮੰਨਦਾ ਮਾੜੇ ਨੇ, ਇਹਨਾਂ ਨੇ ਦਿੱਲੀ ਦੇ ਵਿੱਚ ਜਾਂ ਜਿਹੜੀ ਨੈਸ਼ਨਲ ਇਹਨਾਂ ਦੀ ਉਹ ਹੈਗੀ ਹੈ ਕਹਿਣ ਦੀ ਗੱਲ, ਉਹ ਵੱਖਰੀ ਹੈ,
1: ਜੀ
0: ਪੰਜਾਬ ਦੇ ਵਿੱਚ ਇਹ ਵੱਖਰੇ ਤਰੀਕੇ ਨਾਲ ਵਿਚਰਦੇ ਨੇ।
1: ਚੱਲਦੇ ਨੇ
0: ਤੇ ਫਿਰ ਜੇ ਮੈਂ ਇਹਨਾਂ ਨੂੰ ਇਹ ਗੱਲ ਕਹਾਂ ਵੀ ਤੁਸੀਂ ਇੱਥੇ ਪੰਜਾਬ ਦੇ ਵਿੱਚ ਕਿਵੇਂ ਵਿਚਰਦੇ ਹੋ, ਤੇ
1: ਜੀ
0: ਫਿਰ ਮੈਨੂੰ ਤੁਸੀਂ ਟ੍ਰੋਲ ਕਰੋਗੇ
1: ਜੀ,
0: ਜਾਂ ਮੇਰੀ ਗੱਲ ਦਾ ਜਵਾਬ ਦਿਓਗੇ?
1: ਬਿਲਕੁਲ ਹੈ ਜੀ।
0: ਤੇ ਫਿਰ ਅਸੀਂ ਇਹਨਾਂ ਨੂੰ ਇਹਨਾਂ ਤੋਂ ਕਿਸੇ ਤੋਂ ਕੀ ਉਮੀਦ ਭਾਲਦੇ ਆ ਵੀ ਅਸੀਂ ਕਿਹਨੂੰ ਲੈ ਆਈਏ ਤੇ ਕਿਹਨੂੰ ਨਾ ਲਾਈਏ? ਇਹ ਤਾਂ ਜਿੱਦੇ ਉਹ ਜਿਹੜਾ ਹੱਕ ਚ ਹੈ ਤੇ ਉਹਦੇ ਹੱਕ ਚ ਨੇ, ਜਿੱਦਣ ਅਸੀਂ ਇਹਨਾਂ ਦੇ ਖਿਲਾਫ਼ ਖੜੇ ਹੋਏ ਉਹ ਦਿਨ ਸਾਡੇ ਖਿਲਾਫ਼ ਨੇ।
1: ਬਿਲਕੁਲ ਹੈ ਜੀ, ਬਿਲਕੁਲ।
0: ਬਾਕੀ ਬਾਈ ਜੀ ਬੜਾ ਬੜਾ ਅਫਸੋਸ ਹੈ ਬਾਈ ਜੀ, ਜਿਹੜੀ ਇਹ ਸੱਤਾ ਚੱਲਦੀ ਪਈ ਹੈ ਨਾ, ਭਾਵੇਂ ਕਿਸੇ ਵੀ ਪਾਰਟੀ ਦੀ ਆ ਜਾਏ, ਤੁਸੀਂ ਆ 4 ਮਹੀਨਿਆਂ ਬਾਅਦ ਵੇਖ ਲਿਓ
1: ਜੀ
0: ਵੀ ਇਹਨਾਂ ਦਾ ਇਹ ਜਿਹੜੇ ਚੁਣੇ ਜਾਣਗੇ ਜਾਂ ਇਹ ਚੁਣੇ ਜਾਣਗੇ ਜਾਂ ਉਹ ਚੁਣੇ ਜਾਣਗੇ, ਕੋਈ ਵੀ ਚੁਣਿਆ ਜਾ ਸਕਦਾ,
1: ਬਿਲਕੁਲ
0: ਹਾਲਾਤ ਇਹੀ ਹੋਣੇ ਨੇ,
1: ਬਿਲਕੁਲ,
0: ਕਿਉਂਕਿ ਇਹ ਚ ਬਦਲਿਆ ਬਦਲਣ ਵਾਲੇ ਕੋਈ ਚਾਂਸ ਹੈ ਨਹੀਂ ਹੈਗੇ।
1: ਬਿਲਕੁਲ ਹੈ ਜੀ। ਥੈਂਕ ਯੂ ਮੁਕੱਦਰ ਜੀ,
0: ਠੀਕ ਹੈ ਭਾਈ,
1: ਜੁੜਨ ਲਈ, ਵਿਚਾਰਾਂ ਦੀ ਸਾਂਝ ਪਾਉਣ ਲਈ ਜੀ, ਥੈਂਕ ਯੂ, ਸ਼ੁਕਰੀਆ,
0: ਠੀਕ ਹੈ ਭਾਈ
1: ਜੀ। ਦੋਸਤੋ, ਇਹ ਸਾਂਝੀ ਮੁਕੱਦਰ ਜੀ ਤੇ ਗੱਲਬਾਤ ਰੱਖੇ ਗਏ ਨੇ ਤੇ ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ, +358 44976 19 ਬਾਅਦ ਸਟੂਡੀਓ ਦਾ ਨੰਬਰ ਹੈ। ਤੇ ਵਿਦੇਸ਼ੀ ਖਬਰਾਂ ਤੋਂ ਜਾਣ ਤੋਂ ਪਹਿਲਾਂ ਇੱਕ ਜਿਹੜੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਦੀ ਜਿਹੜੀ ਖਬਰ ਹੈ, ਜੋ ਕਿ ਮਾਲ ਦੇ ਵਿੱਚ ਜਬਰੀ ਦਾਖਲ ਹੋਣ ਵਾਲੇ 3 ਵਿਅਕਤੀ ਕਾਬੂ ਕੀਤੇ ਹੈ। ਘਟਨਾ ਦਾ PM ਮੋਦੀ ਦੇ ਦੌਰੇ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ, ਪਰ ਜੋ ਕੁਝ ਵੀ ਉਹ ਭਾਸ਼ਣ ਵਗੈਰਾ ਜਾਂ ਰੈਲੀ ਵਗੈਰਾ ਕਰਨ ਜਾ ਰਹੇ ਨੇ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਦੇ ਵਿੱਚ, ਤੇ ਉਹਦੇ ਬਾਰੇ ਵੀ ਖਬਰਾਂ ਨੇ। ਤੇ ਇਸੇ ਤਰ੍ਹਾਂ ਹੀ ਜਿਹੜਾ ਉਹਦੇ ਵਿੱਚ ਬਕਾਇਦਾ ਜਿਹੜਾ ਪ੍ਰੋਗਰਾਮ ਤੋਂ ਪਹਿਲਾਂ PM ਉਹਦਾ ਜਿਹੜਾ ਫਰਜ਼ੀ ਅਧਿਕਾਰੀ ਤੇ ਹਥਿਆਰਬੰਦ ਜਿਹੜਾ ਬਾਡੀਗਾਰਡ ਵੀ ਜਿਹੜਾ ਉਹਦੇ ਵਿੱਚ ਕਾਬੂ ਕੀਤਾ ਗਿਆ ਹੈ। ਤੇ ਇਸ ਤਰ੍ਹਾਂ ਦੀਆਂ ਖਬਰਾਂ ਨੇ, ਹਾਲਾਤ ਕਿੱਧਰ ਨੂੰ ਜਾ ਰਹੇ ਨੇ ਮੁਲਕ ਦੇ, ਇਸ ਤਰ੍ਹਾਂ ਦਾ ਸਿਲਸਿਲਾ ਜਿਹੜਾ ਚੱਲ ਰਿਹਾ ਜੀ। ਤੇ ਇੱਕ ਕਾਲ ਜਿਹੜੀ ਆ ਰਹੀ ਹੈ ਦੋਸਤਾਂ ਦੀ, ਆਪਣੇ ਗੁਰੀਮਾਨ ਬਾਈ ਜੀ ਜੁੜੇ ਆ, ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਗੁਰੀ ਜੀ, ਜੀਆਂ ਨੂੰ ਜੀ।
2: ਬਾਈ ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ ਜੀ, ਜੀਆਂ ਨੂੰ ਜੀ।
2: ਬਾਈ ਮੈਂ ਮੁਕੱਦਰ ਵੀਰ ਜੀ ਦੀ ਗੱਲ ਸੁਣ ਰਿਹਾ ਸੀਗਾ,
1: ਹਾਂਜੀ,
2: ਵੀ ਪੰਜਾਬ ਨੂੰ ਲੈ ਕੇ ਉਹ ਵੀ ਬਾਹਰ ਬੈਠੇ ਕਿੰਨੇ ਡੂੰਘਾਈ ਨਾਲ ਸੋਚ ਰਹੇ, ਕਿੰਨੇ ਤੰਗ ਰਹੇ ਨੇ ਬਾਹਰ ਬੈਠ ਕੇ।
1: ਬਿਲਕੁਲ
2: ਠੀਕ ਹੈ, ਪਰ ਜਿਹੜਾ ਇਹਨਾਂ ਨੇ ਸਲੂਕ ਕੀਤਾ ਮੋਹਨ ਜੀ ਦੇ ਨਾਲ, ਮਤਲਬ ਬੇਸ਼ਰਮੀ ਦੀ ਹੱਦ ਹੀ ਪਾਰ ਕਰ ਦਿੱਤੀਆਂ ਨੇ
1: ਜੀ।
2: ਮਤਲਬ ਹੁਣ ਇਹ ਪਾਰਟੀ ਮੰਨ ਲਓ ਅੱਗੇ ਆਉਂਦੀ ਹੈ ਨਹੀਂ ਆਉਂਦੀ, ਉਹ ਬਾਅਦ ਚ ਦੀਆਂ ਗੱਲਾਂ ਨੇ, ਪਰ ਜਿਹੜੀ ਅੱਗੇ ਪਾਰਟੀ ਆ ਕੋਈ MLA ਆ ਰਿਹਾ, ਉਹਦੇ ਲਈ ਇਹਨਾਂ ਨੇ ਇੱਕ ਮਾੜੇ ਬੈਂਚ ਮਾਰਕ ਸੈੱਟ ਕਰ ਦਿੱਤੇ ਵੀ ਅਸੀਂ ਇਸ ਪੱਧਰ ਤੱਕ ਲੋਕਾਂ ਦਾ ਧੱਕਾ ਕਰ ਸਕਦੇ
1: ਹਾਂ। ਬਿਲਕੁਲ ਹੈ ਜੀ,
2: ਅੱਜ ਇਹ ਕਰ ਰਹੇ ਹੈ, ਕੱਲ ਨੂੰ ਜਿਹੜੇ ਆਉਣਗੇ ਉਹ ਵੀ ਕਰਨਗੇ
1: ਜੀ।
2: ਜਦਕਿ ਉਹਨੇ ਸਿਰਫ ਆਪਣਾ ਇੱਕ ਤੁਹਾਡੇ ਮੂਹਰੇ ਰੋਸ ਪ੍ਰਗਟਾਵਾ ਕੀਤਾ ਵੀ ਹਾਂ ਭਾਈ ਤੁਸੀਂ ਨਸ਼ੇ ਨੂੰ ਲੈ ਕੇ ਫੋਕੇ ਪੈਂਟਰ ਮਾਰਦੇ ਹੈ ਜਾਂ ਕਿਸੇ ਵੀ ਚੀਜ਼ ਨੂੰ ਲੈ ਕੇ, ਤੁਸੀਂ ਹੁਣ ਤੋਂ ਲੈ ਕੇ 5 ਸਾਲ ਥੋੜੀ ਸੱਤਾ ਨੂੰ ਹੋਣ ਵਾਲੇ ਆ, ਪਰ ਤੁਸੀਂ ਨਿੱਤ ਸਵੇਰੇ ਉੱਠ ਕੇ ਝੂਠ ਬੋਲਦੇ।
1: ਬਿਲਕੁਲ ਹੈ ਜੀ,
2: ਆ ਹੁਣ ਰੀਸੈਂਟਲੀ ਜਿਹੜੀ ਸਟੇਜ ਸ਼ੇਅਰ ਕੀਤੀ ਕ੍ਰਿਸ਼ਨ ਕੁਮਾਰ ਜੀ ਨੂੰ ਫੋਨ ਲਾ ਕੇ, ਉਹਦੇ ਵਿੱਚ ਮਾਨ ਸਾਹਿਬ ਦੇ ਹਾਵ ਭਾਵ ਦੇਖ ਰਹੇ ਸੀ ਤੁਸੀਂ, ਉਹ ਸਾਫ਼ ਪਤਾ ਲੱਗ ਰਿਹਾ ਸੀ ਉਹ ਬੰਦਾ ਅੱਜ ਵੀ ਦਾਰੂ ਪੀ ਕੇ ਸਟੇਜ ਤੇ ਚੜਿਆ ਹੋਇਆ।
1: ਬਿਲਕੁਲ ਹੈ ਜੀ, ਬਿਲਕੁਲ।
2: ਅਜੇ ਤਾਂ ਇਹਨਾਂ ਨੇ ਕੀ ਮਤਲਬ ਨਿਗਾਰ ਲੈ ਕੇ ਆਉਣਾ ਸਿਆਸਤ ਦੇ ਵਿੱਚ, ਅਵੇ ਲੋਕਾਂ ਨੇ ਬਦਲਾਅ ਦੇ ਚੱਕਰ ਚ ਇਹਨਾਂ ਨੂੰ ਮੂਹਰੇ ਤਾਂ ਲਿਆਤਾ, ਪਰ ਇਹਨਾਂ ਨੇ ਉਹ ਜਲੂਸ ਕੱਢਿਆ ਸਿਆਸਤ ਦਾ। ਅਸੀਂ ਮਤਲਬ ਨਾ ਸਾਡੀ ਮੇਰੀ ਖੁਦ ਦੀ ਉਮਰ 40 ਸਾਲ ਤੋਂ ਉੱਪਰ ਹੋਊਗੀ ਜੀ, ਪਰ ਮੈਂ ਜਿੱਥੇ ਤੱਕ ਬਾਕੀ ਪਾਰਟੀਆਂ ਨੂੰ ਵੀ ਅਬਜ਼ਰਵ ਕੀਤਾ, ਪਰ ਮੈਂ ਇੰਨਾ ਮਾੜਾ ਨੀ ਕਿਸੇ ਨੂੰ ਦੇਖਿਆ
1: ਜੀ। ਜੀ
2: ਮਤਲਬ ਇੰਨਾ ਕੋਈ ਮਤਲਬ ਝੂਠ ਤੂਫਾਨ, ਇੰਨਾ ਕਰਜ਼ਾ ਚੁੱਕੀ ਜਾਂਦੇ ਆ ਕਿਸੇ ਪਾਸੇ, ਕੋਈ ਮਤਲਬ ਆਪਣੇ ਪੰਜਾਬ ਚ ਕੋਈ ਕੰਮ ਸਿੱਧਾ ਹੋ ਵੀ ਰਿਹਾ ਕਿ ਨਹੀਂ? ਕੰਮ ਲੋਕਾਂ ਦੇ ਰੁਜ਼ਗਾਰ ਬਿਲਕੁਲ ਖਤਮ ਹੋਏ ਹੋਏ ਨੇ ਰੋਡ ਦੇ ਵਿੱਚ, ਹੁਣ ਜਿਹੜੇ ਬੰਦੇ ਰੋਡ ਤੇ ਢਾਬਿਆਂ ਦੇ ਕੰਮ ਕਰਦੇ ਕਿ ਬੱਸਾਂ, ਇਹ ਬੱਸਾਂ ਚੱਕ ਕੇ ਕਿਤੇ ਨਾ ਕਿਤੇ ਰੈਲੀਆਂ ਚ ਪਾਤੀਆਂ, ਕਿਤੇ ਯਾਤਰਾ ਚ ਪਾਤੀਆਂ, ਉਹਨਾਂ ਦੇ ਕੰਮ ਵੀ ਠੱਪ ਕਰਦੇ ਇਹਨਾਂ
1: ਨੇ ਜੀ। ਬਿਲਕੁਲ,
2: ਇਹ ਕੀ ਮਤਲਬ ਨਾ ਮੈਨੂੰ ਸਮਝ ਚ ਨੀ ਆਉਂਦੀ ਵੀ ਇਹ ਕਰਨਗੇ ਕੀ, ਇਹਨਾਂ ਨੂੰ ਐਕਸਪੈਕਟੇਸ਼ਨ ਤਾਂ ਅੱਗੇ ਆਉਣੇ ਦੀ, ਪਤਾ ਹੀ ਹੈ ਵੀ ਹੁਣ ਅਕਾਲੀਆਂ ਦੇ ਵਿੱਚ ਤਾਂ ਯਾਰ

0: ਦੇਖੋ ਸੁਖਬੀਰ ਬਾਦਲ ਸਾਹਿਬ ਨੂੰ ਆਪਣਾ ਪਿਛਲਾ ਆਪਣੇ ਪੈਰ ਪਿੱਛੇ ਕਰ ਦੇਣੇ ਚਾਹੀਦੇ ਉਮਰ ਦੇ ਹਿਸਾਬ ਨਾਲ ਵੀ, ਜਾਂ ਆਪਣੇ ਪਾਰਟੀ ਦਾ ਜੋ ਹਾਲ ਹੈ ਉਹਨੂੰ ਦੇਖ ਕੇ ਵੀ।
1: ਜੀ
0: ਇਹਦੇ ਵਿੱਚ ਕੋਈ ਮਾੜੀ ਗੱਲ ਨੀ ਹੈਗੀ, ਆਪਣੇ ਕਿਸੇ ਹੋਰ ਕਿਸੇ ਨੂੰ ਵੀ ਅੱਗੇ ਲੈ ਕੇ ਆਉਣ। ਜਦ ਤੁਹਾਨੂੰ ਪਤਾ ਵੀ ਪਾਰਟੀ ਦੇ ਵਿੱਚ ਸਾਡੇ ਕਰਕੇ ਹੀ ਪਾਠਕ ਪੈ ਰਹੀ ਹੈ ਤਾਂ ਇਹ ਪੈਰ ਪਤਾ ਨੀ ਕਿਉਂ ਨੀ ਪਿੱਛੇ ਕਰ ਰਹੇ।
1: ਜੀ ਬਿਲਕੁਲ ਹੈ,
0: ਇਹਨਾਂ ਨੂੰ ਆਪਣੀ ਆਪਣੀ ਸੀਟ ਛੱਡ ਦੇਣੀ ਚਾਹੀਦੀ, ਪ੍ਰਧਾਨਗੀ ਛੱਡਣ, ਕਿਸੇ ਹੋਰ ਨੂੰ ਮੂਹਰੇ ਲਾਉਣ, ਦੈਨ ਫੇਰ ਦੇਖਣ ਵੀ ਪਾਰਟੀ ਦੇ ਵਿੱਚ ਜਿਹੜੇ ਰੋਸੇ ਕਿਲੇ ਨੇ ਜਿਹੜੇ ਇੱਧਰੋਂ ਗਏ ਨੇ ਉਹ ਦੁਬਾਰਾ ਮੁੜ ਕੇ ਆਉਣ। ਇੱਧਰ ਰਾਜਾ ਵੜਿੰਗ ਕਾਂਗਰਸ ਚ ਕੋਈ ਕਸਰ ਨੀ ਛੱਡ ਰਹੇ ਜੀ ਕਾਂਗਰਸ ਦਾ ਪਾਠਕ ਕਰਨ।
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
0: ਇਹਨਾਂ ਦਾ ਆਪਣਾ ਜਲੂਸ ਦੇਖ ਕੇ ਤਾਂ ਉਹ ਤਾਂ ਹੀ ਤਾਂ ਇੰਨੇ ਡੈਮ ਸ਼ੋਰ ਨੇ ਵੀ ਅਸੀਂ ਮੁੜ ਕੇ ਆ ਜਾਂਗੇ, ਪਤਾ ਵੀ ਇਹਨਾਂ ਦਾ ਕੋਈ ਵਜੂਦ ਹੀ ਨੀ ਬਣ ਰਿਹਾ, ਲੋਕਾਂ
1: ਪੂਰੇ ਕੋਨਫੀਡੈਂਸ ਦੇ ਵਿੱਚ ਨੇ ਆਪਣੇ ਆਪ ਤੇ
0: ਜਾ ਕੇ ਮੁੱਦਿਆਂ ਨੂੰ ਸਾਹਮਣੇ ਲੈ ਕੇ ਆਉਣ।
1: ਜੀ ਬਿਲਕੁਲ ਹੈ ਜੀ,
0: ਇਹ ਤਾਂ ਹਾਲ ਹੋ ਰਿਹਾ ਜੀ। ਬਾਕੀ ਬੀਜੇਪੀ ਤਾਂ ਤੁਹਾਨੂੰ ਪਤਾ ਬੀਜੇਪੀ ਦਾ ਸ਼ਹਿਰੀ ਵੋਟ ਜਿਹੜਾ ਸ਼ਹਿਰੀ ਵੋਟ ਹੈ ਉਹ ਬੀਜੇਪੀ ਦੇ ਹੱਕ ਚ ਵੱਧ ਰਿਹਾ, ਕਿਉਂਕਿ ਹੁਣ ਤੁਸੀਂ ਆਪਾਂ ਗੈਂਗਸਟਰਵਾਦ ਦੀ ਗੱਲ ਕਰਦੇ ਹਾਂ ਵੀ ਗੈਂਗਸਟਰਵਾਦ ਮਕਾਉਣਾ, ਆਹ ਮਾਨ ਸਾਹਿਬ ਤਾਂ ਗੈਂਗਸਟਰ ਨੂੰ ਅੰਦਰ ਲੈ ਕੇ ਆ ਰਿਹਾ ਪਾਰਟੀ ਦੇ
1: ਵਿੱਚ।
0: ਹਾਲੇ ਤਾਂ ਉਸ ਬੰਦੇ ਦੀ ਹਾਲੇ ਕੁਛ ਸਾਲ ਕੁਛ ਟਾਈਮ ਪਹਿਲਾਂ ਹੀ ਦੇਖੋ ਸੇਖ ਉਹਦੀ ਆਪਣੀ ਦੋ ਦੋ ਵਿਆਹ ਕੀਤੇ ਉਹ ਬੰਦੇ ਨੇ, ਦੋਨੋਂ ਘਰ ਵਾਲੀਆਂ ਨੇ, ਤੇ ਉਹਨੇ ਆਪ ਮਾਨ ਸਾਹਿਬ ਉੱਪਰ ਕਿੰਨੇ ਇਲਜ਼ਾਮ ਲਾਏ ਨੇ, ਤੇ ਇੰਨਾ ਇਹਨਾਂ ਨੇ ਮਾਨ ਸਾਹਿਬ ਨਾਲ ਰੌਲਾ ਪਾ ਕੇ ਹਟਿਆ ਤੇ ਅੱਜ ਕੱਲ ਤਾਂ ਕਹਿੰਦੇ ਮੈਨੂੰ ਤਾਂ ਬੇਬੇ ਕਹਿੰਦੇ ਤੂੰ ਮਾਨ ਦੀ ਪਾਰਟੀ ਦਾ ਬੰਦਾ ਹੈ। ਮੈਂ ਤਾਂ ਸੋਚਦਾ ਵੀ ਲੋਕਾਂ ਦੇ ਕਰੈਕਟਰ ਕਿੱਦਾਂ ਬਦਲਦੇ ਵੇ।
1: ਬਿਲਕੁਲ ਹੈ ਜੀ ਬਿਲਕੁਲ, ਗਿਰਗਿਟ ਵੀ ਨਹੀਂ ਏਦਾਂ ਰੰਗ ਬਦਲਦਾ ਜਿੱਦਾਂ ਇਹ ਬਦਲਦੇ ਨੇ।
0: ਮੈਂ ਕਹਿੰਦਾ ਗਿਰਗਿਟ ਤਾਂ ਮੈਂ ਗਿਰਗਿਟ ਜੇ ਨਾ ਮੂਰੇ ਬਿਠਾ ਲਈਏ ਨਾ ਉਹ ਵੀ ਸ਼ਰਮ ਦੇ ਮਾਰੇ ਕਿਤੇ ਝੁਕ ਜੂ ਵੀ, ਮੈਂ ਤਾਂ ਯਾਰ ਫੇਰ ਵੀ ਥੋੜਾ ਜਿਹਾ ਲੇਟ ਆ, ਤੂੰ ਤਾਂ ਮੈਨੂੰ ਪਹਿਲਾਂ ਰੰਗ ਬਦਲੀ ਜਾਂਦੀ।
1: ਹਾਲੇ ਤਾਂ ਬਾਈ ਜੀ ਆ ਦੇਖੋ ਆ ਮਹੀਨਾ ਕ ਠਹਿਰ ਜੇ ਹੋਰ ਛੜੱਪੇ ਵੱਜਣ ਲੱਗ ਜਾਣੇ, ਡੱਡੂ ਛੜੱਪੇ ਵੱਜਣੇ ਆ।
0: ਉਹ ਤਾਂ ਵੀਰ ਜੀ ਡੈਫੀਨੇਟਲੀ ਵੱਜਣੇ ਆ, ਕਾਰਨ ਕੀ ਹੈ ਦੇਖੋ ਟਿਕਟਾਂ ਦੀ ਵੰਡ ਹੋਣੀ ਹੈ ਔਰ ਤੁਹਾਨੂੰ ਪਤਾ ਵੀ ਤਿੰਨ ਟਿਕਟਾਂ ਤਾਂ ਫੋਰ ਸ਼ੋਰ ਨੇ ਵੀ ਕੱਟਣਗੀਆਂ, ਇੱਕ ਤਾਂ ਜਿਹੜੀ ਸੇਖੋ ਦੀ ਆ ਗਈ, ਇੱਕ ਪਾਲਾ ਜਲਾਲਪੁਰੀ ਆ, ਇੱਕ ਜਿਹੜਾ ਆਪਣਾ ਇਹ ਤੁਸੀਂ ਭਲਵਾਨ ਸਾਹਿਬ ਨੂੰ ਲੈ ਕੇ ਆਏ ਨੇ ਪਾਰਟੀ ਦੇ, ਇਹ ਤਿੰਨ ਬੰਦੇ ਨੇ ਟਿਕਟ ਤਾਂ ਖਾਣਗੇ ਜੀ।
1: ਬਿਲਕੁਲ ਹੈ ਜੀ,
0: ਉਹਤੋਂ ਬਾਅਦ ਦੇਖੋ ਨੈਕਸਟ ਹੋਰ ਕੀ ਚੇਂਜਿਸ ਲੈ ਕੇ ਆਉਂਦੇ ਨੇ, ਪਰ ਮੈਨੂੰ ਲੱਗਦਾ ਨੀ ਹੈਗਾ ਵੀ ਮਤਲਬ ਇਹਨਾਂ ਨੂੰ ਲੋਕ ਅੱਗੇ ਲੈ ਕੇ ਆਉਣ। ਜੇ ਕਿਤੇ ਲੋਕਾਂ ਨੇ ਇਹਨਾਂ ਨੂੰ ਅੱਗੇ ਲਿਆਉਣ ਦਾ ਮਨ ਬਣਾਇਆ ਹੋਊਗਾ ਨਾ, ਤਾਂ ਫਿਰ ਮੈਂ ਕਹਿੰਦਾ ਵੀ ਯਾਰ ਭੁਪਿੰਦਰ ਵੀਰ ਜੀ ਵਾਲੀ ਗੱਲ ਪੱਕੀ ਸਹੀ ਹੈ ਵੀ ਸਭ ਤੋਂ ਪਹਿਲਾਂ ਕਸੂਰਵਾਰ ਤਾਂ ਪੰਜਾਬ ਦੇ ਲੋਕ ਨੇ, ਬਾਕੀ ਬੰਦੇ ਬਾਅਦ ਚ।
1: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
0: ਕਿਉਂਕਿ ਲੋਕ ਇਹਨਾਂ ਦੇ ਝੰਡੇ ਚੱਕ ਕੇ ਖੜੇ ਆ, ਕਿਸੇ ਨੂੰ ਇਹ ਨੀ ਮਤਲਬ ਸਾਡਾ ਪੰਜਾਬ ਦਾ ਕੀ ਬਣ ਰਿਹਾ, ਸਾਡੇ ਮਤਲਬ ਆਪਣੇ ਘਰ ਤੱਕ ਆਪਾਂ ਮਤਲਬ ਰੱਖਿਆ ਹੋਇਆ, ਆਪਾਂ ਪੰਜਾਬ ਬਾਰੇ ਤਾਂ ਸੋਚਦੇ ਹੀ ਨੀ ਹੈਗੇ ਵੀ ਪੰਜਾਬ ਦਾ ਬਣਦਾ ਕੀ ਪਿਆ ਹੋਇਆ।
1: ਬਿਲਕੁਲ,
0: ਨਾ ਇੱਥੇ ਕਾਰੋਬਾਰ ਨੇ, ਨਾ ਇੱਥੇ ਕੋਈ ਮਤਲਬ ਤੁਸੀਂ ਲਾ ਲਓ ਵੀ ਆਪਣਾ ਘਰ ਸੁਰੱਖਿਅਤ ਹੈ ਬੰਦੇ ਦਾ, ਬੰਦਾ ਕਰੂਗਾ ਕੀ।
1: ਆ ਦੇਖੋ ਸਿਵੇ ਨੀ ਸੁਰੱਖਿਅਤ ਰਹੇ ਤੇ ਘਰ ਕਿੱਥੋਂ ਦੀ ਰਹਿਣਾ।
0: ਮੈਂ ਸਿਵੇ ਵਾਲੀ ਗੱਲ ਤੋਂ ਨਾ ਮੈਂ ਤੁਹਾਡਾ ਜਿਹੜਾ ਉੱਥੇ ਹੈਡਿੰਗ ਦਿੱਤੀ ਹੋਈ ਸੀ ਉਹ ਪੜ੍ਹ ਕੇ ਮੈਨੂੰ ਵੀ ਸਮਝਣ ਨੂੰ ਥੋੜਾ ਟਾਈਮ ਲੱਗਿਆ, ਪਰ ਜਦੋਂ ਤੁਸੀਂ ਤੇ ਰਾਜਨ ਸੈਣੀ ਸਾਹਿਬ ਨੇ ਗੱਲ ਕੀਤੀ ਫੇਰ ਮੈਨੂੰ ਪਤਾ ਲੱਗਿਆ ਵੀ ਜਿਹੜਾ ਕੁਐਸਚਨ ਮਾਰਕ ਹੈ ਇਹ ਬੜਾ ਘੱਟ,
1: ਇਹ ਬਹੁਤ ਫਾਇਦੇ ਵਾਲਾ ਹੁੰਦਾ ਜੀ ਲਿਖਤ ਪੜ੍ਹਨ ਦੇ ਵਿੱਚ। ਜੀ
0: ਇਹ ਕੁਐਸਚਨ ਮਾਰਕ ਨਾ ਵੈਸੇ ਅੱਜ ਕੱਲ ਮੀਡੀਆ ਦੇ ਤੁਸੀਂ ਕੱਲੇ ਨੀ ਹੋਰ ਵੀ ਅਦਾਰੇ ਉੱਪਰ ਬੜਾ ਕੰਟਰੋਵਰਸ਼ੀਅਲ ਹੈ ਜੀ, ਗੱਲ ਆਪਣੀ ਕਹਿ ਵੀ ਜਾਂਦੇ ਨੇ ਪਿੱਛੇ ਕੁਐਸਚਨ ਮਾਰਕ ਲਾ ਜਾਂਦੇ,
1: ਬਿਲਕੁਲ,
0: ਪਰ ਇਹ ਕੁਐਸਚਨ ਮਾਰਕ ਲੋਕ ਉਲਝਦੇ ਬਹੁਤ ਨੇ
1: ਜੀ। ਕੜਛੀ ਆ ਨਾ ਜੀ ਉਹ ਕਹਿੰਦੇ ਉਂਗਲ ਟੇਢੀ ਕਰਨੀ ਪੈਂਦੀ ਆ।
0: ਨਹੀਂ ਠੀਕ ਹੈ ਠੀਕ ਹੈ, ਤੁਹਾਡਾ ਮਤਲਬ ਤੁਹਾਡਾ ਆਪਣਾ ਨਜ਼ਰੀਆ ਠੀਕ ਹੈ
1: ਜੀ,
0: ਤੇ ਜਿਹੜਾ ਕੁਐਸਚਨ ਮਾਰਕ ਲੱਗਿਆ ਫੇਰ ਤਾਂ ਗੱਲ ਹੀ ਕਲੀਅਰ ਹੋ ਗਈ ਨਾ।
1: ਬਿਲਕੁਲ ਹੈ ਜੀ,
0: ਬਾਕੀ ਜਿਹੜੇ ਕਹਿੰਦੇ ਪਿੱਛੇ ਫੋਟੋ ਲਾਈ ਹੋਈ ਹੈ ਤੀਜੀ ਅੱਖ ਵਾਲੀ, ਮੈਂ ਤਾਂ ਕਹਾਂ ਰਾਜਾ ਸੈਣੀ ਸਾਹਿਬ ਦੀ ਅੱਖ ਲਾਓ, ਕਿਉਂਕਿ ਉਹ ਬਰੀਕੀ ਨਾਲ ਬਹੁਤ ਮਸਲੇ ਨੂੰ ਜਾਂਚਦੇ ਆ।
1: ਹਾਂਜੀ ਬਿਲਕੁਲ ਬਿਲਕੁਲ ਹੈ,
0: ਇਹ ਬਸ ਵੀਰ ਜੀ
1: ਥੈਂਕ ਯੂ ਬਾਈ ਜੀ, ਬਹੁਤ ਬਹੁਤ ਸ਼ੁਕਰੀਆ ਗੁਰੀ ਜੀ। ਇੰਟਰਸਟਿੰਗ ਕਹਾਣੀ ਹੈ ਓਪਰੀ ਹਵਾ, ਤੇ ਉਸ ਤੋਂ ਪਹਿਲਾਂ ਐਫਲ ਟਾਵਰ ਦੇ ਵੱਲ ਨੂੰ ਚੱਲਦੇ ਆ, ਫਰਾਂਸ ਦੀ ਸੈਰ ਕਰਦੇ ਆ ਥੋੜੀ ਜਿਹੀ, ਉੱਥੇ ਵੀ ਵਾਦ ਵਿਵਾਦ ਜਿਹੜੇ ਧਰਮਾਂ ਦੇ ਪੈ ਰਹੇ ਨੇ। ਜਦੋਂ ਹਿੰਦੂ ਸੰਗਠਨ ਦੇ ਦੌਰੇ ਦੇ ਕਾਰਨ ਫਰਾਂਸ ਦਾ ਜਿਹੜਾ ਸੀ ਆਈਫਲ ਟਾਵਰ ਜਿਹੜਾ ਸੀ ਇੱਕ ਦਿਨ ਦੇ ਲਈ ਬੰਦ ਕਰਨਾ ਪੈ ਗਿਆ, ਬੰਦ ਹੋ ਗਿਆ। ਦੁਨੀਆਂ ਦੇ ਪ੍ਰਸਿੱਧ ਸੈਰ ਸਪਾਟਾ ਕੇਂਦਰ ਆਈਫਲ ਟਾਵਰ ਨੂੰ ਇੱਕ ਦਿਨ ਦੇ ਲਈ ਬੰਦ ਰੱਖਣਾ ਪਿਆ ਕਿਉਂਕਿ ਉਥੋਂ ਦੇ ਸਟਾਫ ਨੇ ਹੜਤਾਲ ਕਰ ਛੱਡੀ। ਇਹ ਹੜਤਾਲ ਇੱਕ ਹਿੰਦੂ ਧਾਰਮਿਕ ਸੰਗਠਨ ਦੇ ਦੌਰੇ ਦੇ ਦੌਰਾਨ ਆਈਫਲ ਟਾਵਰ ਸਟਾਫ ਦੀਆਂ ਮਹਿਲਾ ਮੁਲਾਜ਼ਮਾਂ ਨੂੰ ਟਾਵਰ ਦੇ ਵਿੱਚ ਵਿਚਰਨ ਤੋਂ ਰੋਕਣ ਦੇ ਉੱਤੇ ਇੱਕ ਪਾਸੇ ਕਰਨ ਦੇ ਰੋਸ ਦੇ ਵਜੋਂ ਕੀਤੀ ਗਈ ਸੀ। ਕਹਿੰਦੇ ਭਾਈ ਤੁਸੀਂ ਆਪਣੀ ਡਿਊਟੀ ਨਾ ਕਰੋ, ਪਾਸੇ ਹੋ ਜਾਓ, ਅਸੀਂ ਆਪੇ ਹੀ ਸਾਰਾ ਕੁਝ ਕਰਾਂਗੇ। ਤੇ ਉਹਨਾਂ ਨੇ ਚੱਕ ਕੇ ਹੜਤਾਲ ਕਰਤੀ, ਭਾਈ ਤੁਸੀਂ ਕੌਣ ਹੁੰਦੇ ਹੋ ਇਹੋ ਗੱਲਾਂ ਕਹਿਣ ਵਾਲੇ। ਇਹ ਪਤਾ ਲੱਗਿਆ ਕਿ BAPS ਜਿਹੜਾ ਜਾਣੀ ਕਿ ਬੋਚਾ ਸਵਾਮੀ, ਬੋਚਾ ਸਵਾਮੀ ਅਕਸ਼ਰ ਪੁਰਸ਼ੋਤਮ ਸਵਾਮੀ ਨਰਾਇਣ ਸੰਸਥਾ ਨਾਮਕ ਹਿੰਦੂ ਧਾਰਮਿਕ ਸਮੂਹ ਦੇ 100 ਦੇ ਕਰੀਬ ਜਿਹੜੇ ਸਨ ਜਣਿਆਂ ਦੇ ਦੌਰੇ ਦੇ ਦੌਰਾਨ ਮਹਿਲਾ ਕਰਮਚਾਰੀਆਂ ਨੂੰ ਉਹਨਾਂ ਦੇ ਕੰਮ ਵਾਲੀ ਥਾਂ ਤੋਂ ਪਾਸੇ ਕਰ ਦਿੱਤਾ ਗਿਆ। ਯੂਰੋ ਨਿਊਜ਼ ਜਿਹੜੀ ਹੈ ਉਹਦੀ ਰਿਪੋਰਟ ਦੇ ਅਨੁਸਾਰ ਇਹ ਘਟਨਾ ਸ਼ਨਿਚਰਵਾਰ ਨੂੰ ਵਾਪਰੀ ਸੀ। ਇਸ ਵਿਵਾਦ ਦੇ ਬਾਰੇ ਜਦੋਂ ਨਵੀਂ ਦਿੱਲੀ ਦੇ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੂੰ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਪੈਰਿਸ ਖੇਤਰ ਦੇ ਵਿੱਚ BAPS ਸੰਸਥਾ ਦੇ ਵੱਲੋਂ ਮੰਦਰ ਖੋਲ੍ਹੇ ਜਾਣ ਦੇ ਬਾਰੇ ਜਾਣਦੇ ਨੇ ਪਰ ਟਾਵਰ ਦੇ ਨਾਲ ਜੁੜਿਆ ਮਾਮਲਾ ਪੂਰੀ ਤਰ੍ਹਾਂ ਦੇ ਨਾਲ ਸੰਬੰਧਿਤ ਧਿਰਾਂ ਦੇ ਵਿਚਕਾਰ ਹੈ। ਮਹਿਲਾ ਕਰਮਚਾਰੀ ਨੂੰ ਲਾਂਭੇ ਕਰਨ ਤੇ ਹਟਾਉਣ ਦੇ ਹੁਕਮ ਦਾ ਜਿਹੜਾ ਵਿਰੋਧ ਹੋਇਆ। ਫਰਾਂਸ ਦੇ ਵਿੱਚ ਯੂਨੀਅਨ ਦੀ ਪ੍ਰਤੀਨਿਧ ਡਾਇਨ ਡੈਵੋਇਨ ਨੇ ਜਿਹੜਾ ਦੱਸਿਆ ਕਿ ਜਦੋਂ ਇਹ ਵਫਦ ਉਥੋਂ ਲੰਘ ਰਿਹਾ ਸੀ ਤਾਂ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਕੰਮ ਵਾਲੀ ਥਾਂ ਤੋਂ ਹਟਾ ਦਿੱਤਾ ਗਿਆ। ਆਈਫਲ ਟਾਵਰ ਦੇ ਕਰਮਚਾਰੀਆਂ ਨੇ ਪੇਸ਼ੇ ਦੇ ਉਲਟ ਹਦਾਇਤਾਂ ਦੀ ਸਖ਼ਤ ਨਿੰਦਾ ਕੀਤੀ ਜਿਨ੍ਹਾਂ ਦੇ ਤਹਿਤ ਮਹਿਲਾ ਕਰਮਚਾਰੀਆਂ ਨੂੰ ਉਨ੍ਹਾਂ ਦੇ ਔਰਤ ਹੋਣ ਦੇ ਕਾਰਨ ਪਾਸੇ ਕਰ ਦਿੱਤਾ ਗਿਆ ਤੇ ਉਨ੍ਹਾਂ ਦੀ ਜਗ੍ਹਾ ਜਿਹੜੀ ਹੈ ਦੂਜਿਆਂ ਖਾਸ ਕਰਕੇ ਪੁਰਸ਼ਾਂ ਨੂੰ ਰੱਖਿਆ ਗਿਆ ਵੀ ਭਾਈ ਔਰਤਾਂ ਨੂੰ ਹਟਾ ਦਿਓ ਡਿਊਟੀ ਤੋਂ ਤੇ ਮੰਗ ਸੀਗੀ ਇਹਨਾਂ ਦੀ ਤੇ ਜਿਹੜੇ ਆ ਬੰਦੇ ਲਾ ਦਿਓ ਜੀ। ਇੱਥੇ ਵੀ ਮਤਲਬ ਕਿ ਵਿਤਕਰਾ ਕਹਿ ਸਕਦੇ ਹਾਂ ਔਰਤ ਤੇ ਮਰਦ ਦਾ ਵਿਤਕਰਾ ਕੀਤਾ ਗਿਆ। CGT ਟਰੇਡ ਯੂਨੀਅਨ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਕੁਝ ਔਰਤਾਂ ਨੂੰ ਆਪਣੀਆਂ ਪੋਸਟਾਂ ਛੱਡ ਕੇ ਦੂਜੀਆਂ ਥਾਵਾਂ ਦੇ ਉੱਤੇ ਜਾਣ ਦੇ ਲਈ ਕਿਹਾ ਗਿਆ ਤੇ ਕਈ ਥਾਵਾਂ ਦੇ ਉੱਤੇ ਉਨ੍ਹਾਂ ਦੀ ਜਗ੍ਹਾ ਪੁਰਸ਼ਾਂ ਨੂੰ ਤੈਨਾਤ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਸਾਰੀਆਂ ਮਹਿਲਾਵਾਂ ਕਰਮਚਾਰੀਆਂ ਨੂੰ ਹਦਾਇਤ ਦਿੱਤੀ ਗਈ ਸੀ ਕਿ ਜਦੋਂ ਤੱਕ ਇਹ ਵਫਦ ਜਿਹੜਾ ਉੱਥੇ ਮੌਜੂਦ ਹੈ ਜਾਣੀ ਕਿ 100 ਵਿਅਕਤੀਆਂ ਦਾ ਉਹ ਕੁਝ ਖਾਸ ਥਾਵਾਂ ਤੋਂ ਨਾ ਜਿਹੜਾ ਲੰਘਣ। ਮਾਮਲੇ ਦੀ ਜਾਂਚ ਦੇ ਹੁਕਮ ਹੋ ਗਏ ਨੇ। ਫਰਾਂਸ ਦੀ ਰਾਜਧਾਨੀ ਦਾ ਇਹ ਟਾਵਰ ਜਿੱਥੇ ਹਰ ਸਾਲ ਲਗਭਗ 7 ਲੱਖ ਸੈਲਾਨੀ ਆਉਂਦੇ ਆ ਇਹਨੂੰ ਦੇਖਣ ਦੇ ਲਈ ਤੇ ਮੰਗਲਵਾਰ ਨੂੰ ਆਪਣੇ ਤੈਅ ਸਮੇਂ ਤੇ ਖੁੱਲ੍ਹ ਗਿਆ ਅੱਜ ਕਿਉਂਕਿ ਇਸ ਨੂੰ ਚਲਾਉਣ ਵਾਲੀ ਕੰਪਨੀ ਜਿਹੜੀ ਹੈ ਸੋਸਾਇਟੀ ਡੀ ਐਕਸਪਲੋਰੇਸ਼ਨ ਜਿਹੜੀ ਹੈ ਉਹਦੀ ਡੀ ਲਾ ਟੂਰ ਆਈਫਲ ਜਿਹੜਾ ਹੈ ਨੇ ਮੰਨਿਆ ਕਿ BAPS ਦੇ ਜਿਹੜੇ ਵਫਦ ਦੇ ਵੱਲੋਂ ਔਰਤਾਂ ਦੇ ਨਾਲ ਸੀਮਤ ਗੱਲਬਾਤ ਦੀ ਬੇਨਤੀ ਕੀਤੀ ਗਈ ਸੀ ਤੇ ਅਜਿਹੀਆਂ ਸ਼ਰਤਾਂ ਨੂੰ ਨਹੀਂ ਮੰਨਿਆ ਜਾਣਾ ਚਾਹੀਦਾ ਸੀ। ਪੈਰਿਸ ਦੇ ਮੇਅਰ ਇਮੈਨੂਅਲ ਨੇ ਆਈਫਲ ਟਾਵਰ ਦੇ ਸਟਾਫ ਦੇ ਗੁੱਸੇ ਨੂੰ ਜਾਇਜ਼ ਦੱਸਿਆ ਇਸ ਨੂੰ ਅਸਵੀਕਾਰ ਕਰਨ ਯੋਗ ਜਿਹੜਾ ਕਰਾਰ ਦਿੱਤਾ ਕਿਹਾ ਕਿ ਇਸ ਮਾਮਲੇ ਦੀ ਜਾਂਚ ਜਿਹੜੀ ਹੈ ਕਰਵਾਈ ਜਾਵੇਗੀ ਤਾਂ ਜੋ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕੀ ਹੋਇਆ ਕੀ ਹੈ। ਦੂਜੇ ਪਾਸੇ ਪੈਰਿਸ ਦੇ ਵਿੱਚ ਸਥਿਤ BAPS ਹਿੰਦੂ ਮੰਦਰ ਨੇ ਇਸ ਮਾਮਲੇ ਦੇ ਉੱਤੇ ਮੁਫ਼ਤ ਮਾਫ਼ੀ ਮੰਗਦਿਆਂ ਕਹਿ ਦਿੱਤਾ ਕਿ ਉਹ ਇਸ ਘਟਨਾ ਦੇ ਕਾਰਨ ਉੱਠੀਆਂ ਚਿੰਤਾਵਾਂ ਨੂੰ ਸਮਝਦੇ ਨੇ ਉਨ੍ਹਾਂ ਨੂੰ ਬਹੁਤ ਗੰਭੀਰਤਾ ਦੇ ਨਾਲ ਲੈਂਦੇ ਨੇ ਤੇ ਸੰਸਥਾ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ ਦੇ ਉੱਤੇ ਬਿਆਨ ਜਾਰੀ ਕਰਕੇ ਕਿਹਾ ਕਿ ਇਹ ਦੌਰਾ ਬਾਕੀ ਸੈਲਾਨੀਆਂ ਨੂੰ ਘੱਟ ਤੋਂ ਘੱਟ ਪਰੇਸ਼ਾਨੀ ਹੋਣ ਦੇ ਮੱਦੇਨਜ਼ਰ ਆਈਫਲ ਟਾਵਰ ਦੀ ਟੀਮ ਦੇ ਨਾਲ ਮਿਲ ਕੇ ਆਮ ਖੁੱਲ੍ਹਣ ਦੇ ਸਮੇਂ ਸ਼ੁਰੂ ਦੇ ਵਿੱਚ ਤੈਅ ਕੀਤਾ ਗਿਆ ਸੀ। ਉਨ੍ਹਾਂ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਜਾਣਕਾਰੀ ਦੇ ਮੁਤਾਬਕ ਕਿਸੇ ਵੀ ਸਮੇਂ ਕਿਸੇ ਵੀ ਵਿਅਕਤੀ ਨੂੰ ਆਈਫਲ ਟਾਵਰ ਦੇ ਵਿੱਚ ਜਾਣ ਤੋਂ ਨਹੀਂ ਰੋਕਿਆ ਗਿਆ ਸੀ। ਜੇਕਰ ਇਸ ਸਥਿਤੀ ਦੇ ਕਾਰਨ ਜਿਹੜਾ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਅਸੁਵਿਧਾ ਜਿਹੜੀ ਹੋਈ ਹੈ ਤਾਂ ਉਹ ਦਿਲੋਂ ਮਾਫ਼ੀ ਮੰਗਦੇ ਨੇ ਤੇ ਫਰਾਂਸ ਦੇ ਵਿੱਚ ਇਸ ਹਿੰਦੂ ਸਮੂਹ ਨੇ ਐਤਵਾਰ ਨੂੰ ਪੈਰਿਸ ਨੇੜੇ ਆਪਣੇ ਪਹਿਲੇ ਵੱਡੇ ਅਤੇ ਰਵਾਇਤੀ ਹਿੰਦੂ ਮੰਦਰ ਦੀ ਸ਼ੁਰੂਆਤ ਕੀਤੀ ਹੈ ਤੇ ਉਨ੍ਹਾਂ ਦਾ ਵਫਦ ਇਸੇ ਮੰਦਰ ਦੇ ਉਦਘਾਟਨ ਦੇ ਲਈ ਉੱਥੇ ਜਿਹੜਾ ਗਿਆ ਹੋਇਆ ਹੈ। ਇਸ ਘਟਨਾ ਤੋਂ ਬਾਅਦ ਫਰਾਂਸ ਦੇ ਕਈ ਸੀਨੀਅਰ ਰਾਜਨੇਤਾਵਾਂ ਨੇ ਵੀ ਇਸ ਦੀ ਸਖ਼ਤ ਜਿਹੜੀ ਆਲੋਚਨਾ ਕੀਤੀ। ਨੈਸ਼ਨਲ ਅਸੈਂਬਲੀ ਦੀ ਪ੍ਰਧਾਨ ਯੇਲ ਬ੍ਰਾਉਨ ਪਵੇਟ ਨੇ ਵੀ ਕਿਹਾ ਕਿ ਉਹ ਇਸ ਗੱਲ ਨੂੰ ਕਦੇ ਸਵੀਕਾਰ ਨਹੀਂ ਕਰ ਸਕਦੇ ਕਿ ਵਿਦੇਸ਼ੀ ਮਹਿਮਾਨਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦੇ ਲਈ ਔਰਤਾਂ ਨੂੰ ਪਾਸੇ ਹਟਣ ਦੇ ਲਈ ਕਿਹਾ ਜਾਵੇ। ਔਰਤ ਤੇ ਪੁਰਸ਼ ਦੇ ਵਿੱਚ ਸਮਾਨਤਾ ਤੇ ਵਿਤਕਰੇ ਵਿਰੁੱਧ ਲੜਾਈ ਬਾਰੇ ਫਰਾਂਸ ਦੀ ਮੰਤਰੀ ਅਰੋਰ ਬਰਗ ਨੇ ਵੀ ਇਸ ਘਟਨਾ ਨੂੰ ਅਸਵੀਕਾਰ ਕਰਨ ਯੋਗ ਦੱਸਿਆ ਤੇ ਕਿਹਾ ਕਿ ਫਰਾਂਸ ਦੇ ਵਿੱਚ ਔਰਤਾਂ ਤੇ ਮਰਦਾਂ ਵਿਚਕਾਰ ਬਰਾਬਰੀ ਦਾ ਸਿਧਾਂਤ ਗੈਰ ਸੌਦੇਬਾਜ਼ੀ ਯੋਗ ਹੈ ਤੇ ਕੋਈ ਵੀ ਧਰਮ ਜਾਂ ਸਿਧਾਂਤ ਦੇਸ਼ ਦੇ ਕਾਨੂੰਨਾਂ ਤੋਂ ਉੱਪਰ ਨਹੀਂ ਹੋ ਸਕਦਾ ਤੇ ਨਾ ਹੀ ਹੈ। ਸਾਬਕਾ ਪ੍ਰਧਾਨ ਮੰਤਰੀ ਗੈਬਰੀਅਲ ਅਟਾਲ ਨੇ ਵੀ ਜਿਹੜਾ ਕਿਹਾ ਕਿ ਫਰਾਂਸ ਦੇ ਵਿੱਚ ਕੋਈ ਵੀ ਔਰਤਾਂ ਨੂੰ ਉਨ੍ਹਾਂ ਦਾ ਸਥਾਨ ਨਹੀਂ ਦੱਸ ਸਕਦਾ ਤੇ ਉਨ੍ਹਾਂ ਨੇ ਆਈਫਲ ਟਾਵਰ ਦੇ ਸਟਾਫ ਨੂੰ ਜਿਹੜਾ ਪੂਰਾ ਸਮਰਥਨ ਜਿਹੜਾ ਕਰ ਦਿੱਤਾ ਹੈ। ਤੇ ਦੋਸਤੋ ਅਗਲੇ ਚੱਲਦੇ ਹਾਂ ਪੁੱਤੇ ਸਾਹਿਬ ਦੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਪਰ ਉਸ ਤੋਂ ਪਹਿਲਾਂ ਆਪਾਂ ਮੁਹੰਮਦ ਜੀ ਦੀ ਗੱਲ ਸੁਣ ਲਈਏ ਤੇ ਫਿਰ ਨਾਲ ਦੀ ਨਾਲ ਖ਼ਬਰ ਸਾਂਝੀ ਕਰਦੇ ਹਾਂ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀਆਂ ਨੂੰ ਜੀ ਨਿੱਘਾ ਸਵਾਗਤ ਹੈ ਜੀ।
2: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸੋਤੇ ਵੀ ਜਿਹੜੇ ਇਸ ਵਕਤ ਤਸ਼ਰੀਫ ਫਰਮਾ ਹੈਗੇ ਆ ਉਹ ਵੀ ਜਿੰਦੇ ਵਾਸਤੇ ਰਹਿਣ ਜੀ। ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ ਰਹੇ।
1: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਦੁਆਵਾਂ ਦੇ ਲਈ, ਬਹੁਤ ਬਹੁਤ ਸ਼ੁਕਰੀਆ ਜੀ। ਕੀ ਕਹਿਣਾ ਚਾਹੋਗੇ ਮੁਹੰਮਦ ਜੀ?
2: ਤੇ ਮੈਂ ਗੱਲ ਕਹਿਣਾ ਚਾਹਾਂਗਾ, ਦੇਖੋ ਜੋ ਇਸ ਵੇਲੇ ਸੂਰਤ ਹਾਲ ਜਿਹੜੀ ਹੈਗੀ ਆ ਬਣੀ ਚੱਲਦੀ ਪਈ, ਗੱਲਾਂ ਬਾਤਾਂ ਚੱਲਦੀਆਂ ਪਈਆਂ, ਬਿਲਕੁਲ ਵਕਤ ਦੀ ਆਵਾਜ਼ ਹੈਗੀ ਆ,
1: ਜੀ
2: ਕਿਉਂਕਿ ਜਿਹੜਾ ਹੈਗਾ ਚੇਂਜ ਇਜ ਦਾ ਲਾ ਆਫ ਨੇਚਰ, ਬਾਕੀ ਜਿਹੜਾ ਹੈਗਾ ਹੁਣ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਜਾ ਰਹੇ ਦਿਨ ਬ ਦਿਨ, ਲਾਜ਼ਮ ਇੱਕ ਸ਼ਖਸ ਜਿਹੜਾ ਹੈਗਾ ਅੱਗੇ ਇਸ ਤਰ੍ਹਾਂ ਦਾ ਆਉਣਾ ਚਾਹੀਦਾ ਹੈਗਾ ਜਿਹੜਾ ਕਿ ਕਵਰ ਕਰੇ ਜਿਹੜਾ ਹੈਗਾ, ਬਾਕੀ ਜਿਹੜਾ ਹੈਗਾ ਕਹਿੰਦੇ ਨਾ ਕਹਤੇ ਹੈ ਕਿ ਜਮਾਨਾ ਬਦਲਤਾ ਹੈ,
1: ਜੀ ਬਿਲਕੁਲ ਹੈ ਜੀ,
2: ਹਾਂ ਕਹਤੇ ਹੈ ਕਿ ਜਮਾਨਾ ਬਦਲਤਾ ਹੈ, ਲੇਕਿਨ ਸ਼ਖਸ ਵੋ ਹੈ ਜੋ ਜਮਾਨੇ ਕੋ ਬਦਲ ਦੇਤਾ ਹੈ,
1: ਜੀ
2: ਮਤਲਬ ਕਿ ਇਸ ਤਰ੍ਹਾਂ ਦੇ ਸ਼ਖਸ ਦੀ ਲੋੜ ਹੈ ਜਿਹੜੀ ਕਿ ਜਿਹੜਾ ਹੈਗਾ ਕਿ ਡਿਜ਼ਰਵਿੰਗ ਚੇਂਜ ਜਿਹੜੀ ਹੈਗੀ ਲੈ ਕੇ ਆਵੇ ਜਿਹੜਾ ਹੈਗਾ, ਹਨਾ
1: ਜੀ,
2: ਤੇ ਉਹ ਜਿਹੜਾ ਹੈਗਾ ਦੇਖੋ ਅੱਗੋਂ ਜਿਹੜਾ ਹੈਗਾ ਵਕਤ ਦੇ ਹਿਸਾਬ ਦੇ ਨਾਲ ਜਿਹੜਾ ਹੈਗਾ ਖਿਲਾਫਤ ਕਿਸ ਦੇ ਹਿੱਸੇ ਜਾਂਦੀ ਹੈਗੀ ਆ।
1: ਪਰ ਮੁਹੰਮਦ ਜੀ ਮੈਨੂੰ ਲੱਗਦਾ ਕਿ ਚਲੋ ਜਮਾਨਾ ਜਿਸ ਹਿਸਾਬ ਦੇ ਨਾਲ ਜਾਂ ਫਾਸਟ ਬਦਲ ਰਿਹਾ ਨਾ, ਤਾਂ ਚਲੋ ਬਦਲਣਾ ਚਾਹੀਦਾ, ਜ਼ਰੂਰੀ ਵੀ ਹੈ ਕੁਝ ਚੀਜ਼ਾਂ ਨੂੰ, ਪਰ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਆਪਣੀ ਹੋਂਦ ਆ ਨਾ, ਉਹ ਚਾਹੇ ਕਿਸੇ ਵੀ ਆਪਣੇ ਖੇਤਰ ਦੇ ਨਾਲ ਜੁੜੀ ਹੋਈ ਹੈ, ਤਾਂ ਉਹਨੂੰ ਜਿਹੜਾ ਬਰਕਰਾਰ ਜ਼ਰੂਰ ਰੱਖਣਾ ਚਾਹੀਦਾ ਜੀ, ਚਾਹੇ ਕਿੱਥੇ ਵੀ ਤੁਸੀਂ ਵੱਸਦੇ ਹੋ।
2: ਬਿਲਕੁਲ ਬਿਲਕੁਲ ਜੀ, ਹੈ ਇੱਕ ਜਿਹੜਾ ਹੈਗਾ ਪੋਜੀਟਿਵ ਔਰ ਜਿਹੜਾ ਹੈਗਾ ਡਿਜ਼ਰਵਿੰਗ ਜਿਹੜੀ ਚੇਂਜ ਹੈਗੀ ਆ ਉਹ ਲਾਜ਼ਮ ਹੋਣੀ ਚਾਹੀਦੀ ਆ,
1: ਜੀ
2: ਤੇ ਜਿਹੜਾ ਹੈਗਾ ਜੋ ਸਮਾਜ ਦੇ ਪੱਖ ਦੇ ਵਿੱਚ ਹੋਵੇ, ਆਵਾਮ ਦੇ ਪੱਖ ਦੇ ਵਿੱਚ ਹੋਵੇ,
1: ਬਿਲਕੁਲ ਹੈ ਜੀ,
2: ਤੇ ਜੇ ਆਪਾਂ ਜੇ ਇਸ ਪਾਸੇ ਨੂੰ ਨਹੀਂ ਆ, ਜੇ ਆਵਾਮ ਹੀ ਰੋਂਦਾ ਪਿੱਟਦਾ ਹੈਗਾ ਜਾਂ ਉਹੀ ਮਾੜੇ
1: ਹਾਲਾਤ, ਰਾਜ ਕਿੱਥੇ ਕਰਨਾ, ਬਿਲਕੁਲ ਰਾਜ ਕਾਤੇ ਕਰਨਾ ਜੀ ਤੁਸੀਂ, ਪਿਸ਼ੋਕੜ ਤੋਂ ਇਹੋ ਕੁਝ ਹੁੰਦਾ ਰਿਹਾ। ਚਲੋ ਪੋਸਟਾਂ ਬਦਲ ਗਈਆਂ, PM ਆ ਗਏ ਜਾਂ ਮੁੱਖ ਮੰਤਰੀ ਆ ਗਏ ਜਾਂ ਅੱਗੇ ਲੀਡਰ ਸਰਪੰਚ ਪੰਚ ਆ ਗਏ, ਤੇ ਉਹ ਗੱਲਾਂ ਜਿਹੜੀਆਂ ਆਪਾਂ ਪਿੱਛੇ ਕਹਾਵਤਾਂ ਵੀ ਸੁਣਦੇ ਆ ਨਾ ਕਿ ਪੰਚਾਂ ਦਾ ਕਿਹਾ ਸਿਰ ਮੱਥੇ ਤੇ, ਪਰ ਨਾਲਾ ਉੱਥੇ ਦਾ ਉੱਥੇ ਕੰਮ ਉੱਥੇ ਹੀ ਹੈ ਜੀ,
2: ਬਿਲਕੁਲ ਸਹੀ ਗੱਲ ਹੈ, ਇਹਦੇ ਵਿੱਚ ਕੋਈ ਦੋ ਰਾਏ ਨੀ, ਵਾਕਈ ਜਿਹੜਾ ਹੈਗਾ ਉਹ ਪੁਰਾਣੀ ਬਿਮਾਰੀ ਜਿਹੜੀ ਹੈਗੀ ਆ ਉਹ ਗਈ ਨਹੀਂ ਆ, ਉਹ ਅੱਗੇ ਗਾਂਹ ਤੋਂ ਗਾਂਹ ਕਹਿੰਦੇ ਬੀਜ ਨਾਸ਼ ਨੀ ਹੁੰਦਾ, ਅੱਗੇ ਤੁਰਿਆ ਹੀ ਆਉਂਦਾ ਪਿਆ ਹੈਗਾ, ਲੇਕਿਨ ਆਸ ਕਰਦੇ ਕਹਿੰਦੇ ਨਾ ਆਸ ਦੇ ਉੱਤੇ ਦੁਨੀਆਂ ਖੜੀ ਹੈਗੀ ਆ, ਲਾਜ਼ਮ ਜਿਹੜਾ ਹੈਗਾ ਇਸ ਤਰ੍ਹਾਂ ਦਾ ਅੱਗੇ ਕੋਈ ਜ਼ਰੂਰ ਸ਼ਖਸ ਜਿਹੜਾ ਹੈਗਾ ਆਵੇ ਜਿਹਦਾ ਮਤਲਬ ਕਿ ਹੈਗਾ ਪੋਜੀਟਿਵ ਹੋਵੇ ਔਰ ਸਮਾਜ ਨੂੰ ਕੁਛ ਸੁੱਖ ਸਹੂਲਤ ਹੋਵੇ, ਸੁੱਖ ਦਾ ਸਾਥ ਹੋਵੇ ਸਮਾਜ ਵੀ ਜਿਹੜਾ ਹੈਗਾ
1: ਜੀ।
2: ਤੇ ਲੋ ਜੀ ਫਿਰ ਉਹ ਆਪਣਾ ਮੁਕੱਦਰ ਸਾਹਿਬ ਆਏ ਸੀ ਤੇ ਮੈਂ ਕਹਿੰਦੇ ਸੀ ਕਿ ਲੈ ਵੀ ਆਉਣਗੇ, ਤੇ ਮੈਂ ਕਿਹਾ ਚਲੋ ਫਿਰ ਉਹਨਾਂ ਵਾਲਾ ਹੀ ਸੌਂਗ ਜਿਹੜਾ ਹੈਗਾ
1: ਜੀ
2: ਮੈਂ ਗੁਣਗੁਣਾ ਦਿੰਦਾ,
1: ਕਰੋ ਜੀ ਕਰੋ ਪਾਓ ਸਾਂਝ
2: ਜੀ ਜੀ ਜੀ ਜੀ।

0: ਸੋਟਨੀ
1: ਵਾਹ
0: ਸਾਡਾ ਕੀ ਬਣੂਗਾ ਕੁਜੀ ਸੋਟਨੀ ਸਾਡਾ ਕੀ ਬਣੂਗਾ ਕੁਜੀ ਸੋਚਨੀ।

ਕਾਲੀ ਪੈਂਦੀ ਕਦਮਾਂ ਨੂੰ ਰੋਕ ਨੀ, ਸਾਡਾ ਕੀ ਬਣੂਗਾ ਜਰਾ ਸੋਚਨੀ, ਸਾਡਾ

0: ਸਾਡਾ ਕੀ ਬਣੂਗਾ ਜਰਾ ਸੋਚਨੀ ਹਾਏ ਸੋਚਨੀ ਹਾਏ ਸੋਚਨੀ।
1: ਕਿਆ ਬਾਤ ਹੈ ਜੀ, ਸ਼ੁਕਰੀਆ ਮੁਹੰਮਦ ਜੀ, ਬਹੁਤ ਬਹੁਤ ਧੰਨਵਾਦ ਇੰਨਾ ਪਿਆਰਾ ਗੀਤ ਸਾਂਝਾ ਕਰਨ ਲਈ ਜੀ, ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਮੁਹੰਮਦ ਜੀ ਦੁਬਈ ਤੋਂ ਜੁੜੇ ਸਨ ਤੇ ਲੋ ਆਪਣੇ ਨਾਲ ਜੁੜੇ ਹੋਏ ਨੇ, ਕਹਿੰਦੇ ਨੇ ਆਪਣੇ ਸੁਰਜੀਤ ਫਲੇੜਾ ਜੀ, ਉਹਨਾਂ ਦੇ ਸੁਨੇਹੇ ਵੀ ਆਏ ਨੇ। ਵਧੀਆ ਲੱਗਿਆ ਜੀ, ਪਰਿਵਾਰ ਦੇ ਵਿੱਚ ਨਵਾਂ ਐਂਟਰੀ ਜਿਹੜੀ ਆਪਣੇ ਹੋਈ ਹੈ ਤੇ ਪਰਿਵਾਰ ਦੇ ਵਿੱਚ ਵਾਧਾ ਹੋਇਆ। ਆਪਣੇ ਸੁਰਜੀਤ ਫਲੇੜਾ ਜੀ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਦੁਆਬਾ ਰੇਡੀਓ ਦੇ ਛੋਟੇ ਜਿਹੇ ਪਰਿਵਾਰ ਦੇ ਵਿੱਚ। ਤੇ ਕਹਿੰਦੇ ਨੇ ਕਿ ਅੱਜ ਪਹਿਲੀ ਵਾਰ ਸੁਣਿਆ ਵੀਰ ਜੀ, ਗੀਤਕਾਰ ਸੁਰਜੀਤ ਫਲੇੜਾ ਜੀ ਤੇ ਜ਼ਿਲ੍ਹਾ ਸੰਗਰੂਰ ਤੋਂ ਨੇ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਕਹਿੰਦੇ ਜੀ, ਮਜ਼ਾ ਆਨੰਦ ਆ ਰਿਹਾ ਜੀ। ਸ਼ੁਕਰੀਆ ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਕਿਸੇ ਦਿਨ ਤਾਂ ਆਵਾਜ਼ ਵੀ ਤੁਹਾਡੀ ਸੁਣਾਂਗੇ ਤੇ ਤੁਹਾਡੇ ਤੋਂ ਗੀਤਾਂ ਦਾ ਵੀ ਕੁਝ ਨਾ ਕੁਝ ਗਿਆਨ ਲਵਾਂਗੇ ਤੇ ਉਹਦੇ ਬਾਰੇ ਵੀ ਆਪਾਂ ਗੱਲਾਂ ਬਾਤਾਂ ਕਦੇ ਕਦੇ ਕਦੇ ਕਰ ਲੈਂਦੇ ਹਾਂ। ਤੇ ਉਮੀਦ ਰਹੇਗੀ ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਤੁਹਾਡੀ ਆਵਾਜ਼ ਵੀ ਸੁਣਨ ਨੂੰ ਮਿਲੇਗੀ ਤੇ ਨਾਲ ਗੀਤਾਂ ਦੇ ਵਿੱਚ ਗੀਤਾਂ ਦਾ ਅੰਦਾਜ਼ ਉਹਦੇ ਬਾਰੇ ਸਾਰੀ ਚਰਚਾ ਵੀ ਕਰਾਂਗੇ ਜੀ ਸਮੇਂ ਸਮੇਂ ਦੇ ਉੱਤੇ। ਜੀਆਂ ਨੂੰ ਜੀ ਨਿੱਘਾ ਸਵਾਗਤ ਹੈ। ਤੇ ਇਸੇ ਤਰ੍ਹਾਂ ਲਓ ਦੋਸਤੋ, ਆਪਾਂ ਖਬਰਾਂ ਦੀ ਸਮਾਪਤੀ ਕਰਕੇ ਫਿਰ ਕਹਾਣੀ ਸੁਣਾਉਂਦੇ ਹਾਂ। ਉਪਰੀ ਹਵਾ ਪੁਤਿਨ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਨਾਲ ਮੀਟਿੰਗ ਹੋ ਜਾ ਰਹੀ ਹੈ ਸੁਖੋਈ 57 ਪੰਜਵੀਂ ਪੀੜ੍ਹੀ ਦੇ ਜੈੱਟ ਵੇਚਣ ਦੇ ਬਾਰੇ ਰੂਸ ਅਤੇ ਭਾਰਤ ਵਿਚਾਲੇ ਜਿਹੜੀ ਹੈ ਅਹਿਮ ਜਿਹੜੀ ਚਰਚਾ ਹੋਏਗੀ। ਇਸ ਹਫ਼ਤੇ ਸ਼ੁੱਕਰਵਾਰ ਨੂੰ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਿਲਣੀ ਦੇ ਦੌਰਾਨ ਭਾਰਤ ਨੂੰ ਸੁਖੋਈ 57 ਜੈੱਟਾਂ ਦੀ ਜਿਹੜੀ ਹੈ ਵਿਕਰੀ ਦਾ ਮੁੱਦਾ ਜਿਹੜਾ ਏਜੰਡੇ ਦੇ ਉੱਤੇ ਹੋਏਗਾ। ਮੰਗਲਵਾਰ ਅੱਜ ਇੱਕ ਆਨਲਾਈਨ ਮੀਡੀਆ ਬਰੀਫਿੰਗ ਦੇ ਵਿੱਚ ਭਾਰਤੀ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਵਿੱਚ ਹੋਏ ਕ੍ਰੈਮਲਿਨ ਦੇ ਬੁਲਾਰੇ ਦਮਿੱਤਰੀ ਪੇਸਕੋਵ ਨੂੰ ਸੁਖੋਈ 57 ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਜਵਾਬ ਦਿੰਦਿਆਂ ਕਿਹਾ ਕਿ ਉਨ੍ਹਾਂ ਮਸ਼ੀਨਾਂ ਨੂੰ ਭਾਰਤ ਨੂੰ ਵੇਚਣ ਦਾ ਮੁੱਦਾ ਜਿਹੜਾ ਏਜੰਡੇ ਦੇ ਵਿੱਚ ਹੈ। ਪੇਸਕੋਵ ਨੇ ਰੂਸੀ ਰਾਜ ਦੇ ਦੁਆਰਾ ਸੰਚਾਲਿਤ ਨਿਊਜ਼ ਆਊਟਲੈਟ ਸਪੂਟਨਿਕ ਦੁਬਾਰਾ ਜਿਹੜਾ ਮੇਜ਼ਬਾਨੀ ਕੀਤੀ ਗਈ ਹੈ ਤੇ ਬਰੀਫਿੰਗ ਦੇ ਵਿੱਚ ਕਿਹਾ ਗਿਆ ਕਿ ਭਾਰਤੀ ਪਾਕਿਸਤਾਨਕ ਉਤਪਾਦਨ ਦੇ ਲਈ ਤਕਨਾਲੋਜੀ ਤਬਦੀਲੀ ਚਾਹੁੰਦਾ ਹੈ ਤੇ ਇਹ ਵਾਧੂ ਵਿਚਾਰ ਵਟਾਂਦਰੇ ਦਾ ਵਿਸ਼ਾ ਹੈ ਜੋ ਕਿ ਚੱਲ ਰਹੇ ਨੇ। ਤਕਨਾਲੋਜੀ ਤਬਦੀਲੀ ਦੇ ਮੁੱਦੇ ਨੂੰ ਸਮਝਾਉਂਦੇ ਹੋਏ ਪੇਸਕੋਵ ਨੇ ਕਿਹਾ ਕਿ ਹਰ ਦੇਸ਼ ਨਵੀਂ ਤਕਨਾਲੋਜੀ ਨੂੰ ਆਪਣੇ ਕੋਲ ਰੱਖਣਾ ਚਾਹੁੰਦਾ ਹੈ ਪਰ ਭਾਰਤ ਦੇ ਨਾਲ ਉੱਨਤ ਰਣਨੀਤਿਕ ਜਿਹੜਾ ਭਾਈਵਾਲੀ ਨੂੰ ਦੇਖਦੇ ਹੋਏ ਅਸੀਂ ਆਪਣੇ ਭਾਰਤੀ ਭਾਈਵਾਲਾਂ ਦੇ ਨਾਲ ਉਨ੍ਹਾਂ ਤਕਨਾਲੋਜੀਆਂ ਨੂੰ ਸਾਂਝਾ ਕਰਨ ਦੀਆਂ ਸੰਭਾਵਨਾਵਾਂ ਦੇ ਬਾਰੇ ਚਰਚਾ ਕਰਾਂਗੇ ਜੇ ਉਹ ਉਪਲਬਧ ਹੋਣ ਤਾਂ। ਸੁਖੋਈ 57 ਪੰਜਵੀਂ ਪੀੜ੍ਹੀ ਦਾ ਇੱਕ ਜੈੱਟ ਹੈ ਤੇ ਅਮਰੀਕਾ ਤੇ ਇਸਦੇ ਨਾਟੋ ਸਹਿਯੋਗੀ ਜਿਹੜੇ ਨੇ F-35 ਦੀ ਵਰਤੋਂ ਕਰਦੇ ਹੈ ਜਦੋਂ ਕਿ ਚੀਨ ਦੇ ਕੋਲ ਪੰਜਵੀਂ ਪੀੜ੍ਹੀ ਦਾ ਜੈੱਟ J-35 ਹੈ ਤੇ ਹੁਣ ਇਹ ਪਾਕਿਸਤਾਨ ਨੂੰ ਵੀ ਉਹੀ ਮੁਹੱਈਆ ਕਰਵਾ ਰਿਹਾ। ਪੇਸਕੋਵ ਨੇ ਕਿਹਾ ਕਿ ਭਾਰਤ ਤੇ ਰੂਸ ਵਿਸ਼ਵ ਪੱਧਰ ਦੇ ਉੱਤੇ ਉਨ੍ਹਾਂ ਨੂੰ ਕਿਨਾਰਾ ਪ੍ਰਦਾਨ ਕਰਨ ਦੇ ਲਈ ਸਾਂਝੇ ਤੌਰ ਦੇ ਉੱਤੇ ਤਿਆਰ ਕੀਤੀਆਂ ਮਿਜ਼ਾਈਲਾਂ ਦੇ ਵਿੱਚ ਸੋਧ ਕਰਨ ਸਮੇਤ ਰੱਖਿਆ ਸਹਿਯੋਗ ਨੂੰ ਵਧਾਉਣ ਬਾਰੇ ਚਰਚਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਜਿਵੇਂ ਕਿ ਉਨ੍ਹਾਂ ਨੇ 12 ਤੇ 13 ਸਤੰਬਰ ਨੂੰ ਨਵੀਂ ਦਿੱਲੀ ਦੇ ਵਿੱਚ ਬ੍ਰਿਕਸ ਨੇਤਾਵਾਂ ਦੇ ਸੰਮੇਲਨ ਦੇ ਮੌਕੇ ਦੇ ਉੱਤੇ ਹੋਣ ਵਾਲੀ ਦੁਵੱਲੀ ਗੱਲਬਾਤ ਦੇ ਬਾਰੇ ਵੀ ਗੱਲ ਜਿਹੜੀ ਇਹਦੇ ਵਿੱਚ ਕੀਤੀ ਹੈ। ਪੇਸਕੋਵ ਨੇ ਜ਼ਿਕਰ ਕੀਤਾ ਕਿ ਕਿਵੇਂ ਦੋਵੇਂ ਦੇਸ਼ ਬ੍ਰਹਮੋਸ ਵਰਗੀਆਂ ਮਿਜ਼ਾਈਲਾਂ ਦਾ ਸਾਂਝੇ ਤੌਰ ਦੇ ਉੱਤੇ ਉਤਪਾਦਨ ਕਰ ਰਹੇ ਨੇ ਤੇ ਉਨ੍ਹਾਂ ਨੂੰ ਹੋਰ ਵੀ ਬਿਹਤਰ ਬਣਾਉਣ ਦੇ ਲਈ ਉਨ੍ਹਾਂ ਦੇ ਵਿੱਚ ਸੁਧਾਰ ਕਰਨ ਦੀ ਕੋਸ਼ਿਸ਼ ਕਰ ਰਹੇ ਹੈ। ਭਾਰਤ ਦੇ ਵੱਲੋਂ ਵੱਡੀ ਗਿਣਤੀ ਦੇ ਵਿੱਚ S-400 ਹਵਾਈ ਰੱਖਿਆ ਮਿਜ਼ਾਈਲਾਂ ਦੀ ਮੰਗ ਕਰਨ ਤੇ ਕ੍ਰੈਮਲਿਨ ਦੇ ਬੁਲਾਰੇ ਨੇ ਕਿਹਾ ਕਿ ਕਈ ਮਾਮਲਿਆਂ ਦੇ ਉੱਤੇ ਚਰਚਾ ਜਿਹੜੀ ਕੀਤੀ ਜਾਵੇਗੀ। ਦੂਸਰੇ ਪਾਸੇ ਰੂਸ ਨੇ ਜਿਹੜਾ ਹੈ ਚੇਤਾਵਨੀ ਦੇ ਦਿੱਤੀ ਹੈ ਆਪਣੇ ਜਰਮਨੀ ਨੂੰ। ਰੂਸ ਦੇ ਵੱਲੋਂ ਜਰਮਨੀ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਹੈ ਤੇ ਸੇਂਟ ਪੀਟਰਸਬਰਗ ਦੇ ਵਿੱਚ ਕੌਂਸਲੇਟ ਬੰਦ ਕਰਨ ਦੇ ਹੁਕਮ ਦੇ ਦਿੱਤੇ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਕੱਲ੍ਹ ਬੀਤੇ ਦੇ ਵਿੱਚ ਲੇਟ ਸੇਂਟ ਪੀਟਰਸਬਰਗ ਵਿੱਚ ਜਰਮਨ ਕੌਂਸਲੇਟ ਨੂੰ ਬੰਦ ਕਰਨ ਦੇ ਆਦੇਸ਼ ਦਿੱਤੇ ਨੇ ਤੇ ਜਵਾਬੀ ਕਾਰਵਾਈ ਦੋਵਾਂ ਦੇਸ਼ਾਂ ਵਿਚਕਾਰ ਵੱਧ ਰਹੇ ਤਣਾਅ ਨੂੰ ਦਰਸਾਉਂਦੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਜਰਮਨ ਕੌਂਸਲੇਟ ਨੂੰ ਆਪਣਾ ਕੰਮਕਾਜ ਜਾਣੀ ਕਿ ਬੰਦ ਕਰਨਾ ਪਵੇਗਾ ਤਾਂ ਇਸਦੇ ਕਰਮਚਾਰੀ ਨੂੰ 18 ਸਤੰਬਰ ਤੱਕ ਰੂਸ ਛੱਡਣਾ ਹੋਵੇਗਾ। ਮੰਤਰਾਲੇ ਨੇ ਦੇਸ਼ ਦੇ ਵਿੱਚ ਜਾਣੀ ਕਿ ਅੰਬੈਸੀ ਦੀ ਗੱਲ ਹੈ ਵਿੱਚ ਜਰਮਨ ਸੱਭਿਆਚਾਰਕ ਕੇਂਦਰਾਂ ਨੂੰ ਬੰਦ ਕਰਨ ਦੇ ਪਹਿਲੇ ਐਲਾਨੇ ਫੈਸਲੇ ਨੂੰ ਦੁਹਰਾਇਆ ਅਤੇ ਕਿਹਾ ਕਿ ਉਨ੍ਹਾਂ ਦੇ ਕਰਮਚਾਰੀਆਂ ਨੂੰ ਐਤਵਾਰ ਤੱਕ ਜਿਹੜਾ ਆਉਣ ਵਾਲਾ ਐਤਵਾਰ ਹੈ ਹਰ ਹਾਲਤ ਦੇ ਵਿੱਚ ਦੇਸ਼ ਛੱਡ ਦੇਣਾ ਚਾਹੀਦਾ ਤੇ ਮੰਤਰਾਲੇ ਨੇ ਆਖਰ ਚ ਕਿਹਾ ਕਿ ਕਦਮ ਜਿਹੜੇ ਨੇ ਇਹ ਜਰਮਨੀ ਦੇ ਉਸ ਫੈਸਲੇ ਦੇ ਜਵਾਬ ਦੇ ਵਿੱਚ ਚੁੱਕੇ ਗਏ ਨੇ ਜਿਸ ਦੇ ਤਹਿਤ ਬੁੱਧਵਾਰ ਨੂੰ ਬਾਨ ਦੇ ਵਿੱਚ ਰੂਸੀ ਕੌਂਸਲੇਟ ਅਤੇ ਜਰਮਨੀ ਦੀ ਰਾਜਧਾਨੀ ਬਰਲਿਨ ਦੇ ਵਿੱਚ ਰੂਸੀ ਹਾਊਸ ਸੱਭਿਆਚਾਰਕ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ ਸੀਗਾ। ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਲਾਈ ਹੈ ਆਪਣੀ ਫੋਟੋ, ਇਹ ਨਹੀਂ ਟਲਦਾ। ਕਦੇ ਚੰਦ ਤੇ ਪਹੁੰਚ ਜਾਂਦਾ ਹੈ ਕਹਿੰਦਾ ਸਾਡਾ ਹੈ ਤੇ ਕਦੇ ਕਹਿੰਦਾ ਹੋਰਮੁਜ ਸਾਡਾ ਹੈ ਤੇ ਕਦੇ ਕਹਿ ਦਿੰਦਾ ਭਾਈ ਗ੍ਰੀਨਲੈਂਡ ਸਾਡਾ ਤੇ ਕਦੇ ਕਹਿ ਦਿੰਦਾ ਕੈਨੇਡਾ 55ਵਾਂ ਸੂਬਾ ਹੈ ਸਾਡਾ ਹੈ ਤੇ ਹੁਣ ਇਹਨੇ ਨਵਾਂ ਹੀ ਕੰਮ ਕਰ ਦਿੱਤਾ ਹੈ ਟਰੰਪ ਨੇ ਇਰਾਨ ਦੇ ਨਕਸ਼ੇ ਦੇ ਉੱਤੇ ਫੋਟੋ ਲਾ ਦਿੱਤੀ ਹੈ ਤੇ ਕਹਿੰਦਾ ਕਿ ਅਮਰੀਕੀ ਰਾਸ਼ਟਰਪਤੀ ਇਰਾਨ ਦੇ ਖਿਲਾਫ਼ ਸੋਸ਼ਲ ਮੀਡੀਆ ਦੇ ਉੱਤੇ ਲਗਭਗ ਇੱਕ ਘੰਟੇ ਦੇ ਵਿੱਚ ਇੱਕ ਤੋਂ ਬਾਅਦ 7 ਪੋਸਟਾਂ ਕੀਤੀਆਂ ਇਨ੍ਹਾਂ ਪੋਸਟਾਂ ਦੇ ਵਿੱਚ ਉਨ੍ਹਾਂ ਨੇ ਇਰਾਨ ਦੀ ਕਮਜ਼ੋਰ ਆਰਥਿਕਤਾ ਡਿੱਗਦੀ ਤੇਲ ਬਰਾਮਦ ਅਤੇ ਕਮਜ਼ੋਰ ਹੁੰਦੀ ਕਰੰਸੀ ਨੂੰ ਜਿਹੜਾ ਨਿਸ਼ਾਨਾ ਬਣਾਇਆ ਇਰਾਨ ਦੇ ਨਕਸ਼ੇ ਦੇ ਉੱਤੇ ਆਪਣੀ ਤਸਵੀਰ ਲਾ ਕੇ ਵੀ ਪੋਸਟ ਕੀਤਾ ਤੇ ਸਭ ਤੋਂ ਵੱਧ ਧਿਆਨ ਖਾਰਗ ਟਾਪੂ ਦੇ ਨਾਲ ਜੁੜੀ ਹੈ ਜੋ ਕਿ AI ਤਸਵੀਰ ਨੇ ਖਿੱਚਿਆ ਜਿਸਦੇ ਵਿੱਚ ਤੇਲ ਟਿਕਾਣਿਆਂ ਦੇ ਉੱਤੇ ਬੰਬਾਰੀ ਹੁੰਦੀ ਦਿਖਾਈ ਗਈ ਤੇ ਲਿਖਿਆ ਸੀ ਕਿ ਬਾਏ ਬਾਏ ਖਾਰਗ ਟਰੰਪ ਨੇ ਇੱਕ ਗ੍ਰਾਫਿਕ ਸ਼ੇਅਰ ਕਰਕੇ ਦਾਅਵਾ ਕਰ ਦਿੱਤਾ ਕਿ ਹੋਰਮੁਜ਼ ਤੋਂ ਹੁਣ ਲਗਭਗ 1.8 ਕਰੋੜ ਬੈਰਲ ਤੇ ਰੋਜ਼ਾਨਾ ਲੰਘ ਰਿਹਾ ਜਦਕਿ ਪਹਿਲਾਂ ਇਹ ਅੰਕੜਾ ਲਗਭਗ 2 ਕਰੋੜ ਬੈਰਲ ਪ੍ਰਤੀ ਦਿਨ ਸੀ ਤੇ ਟਰੰਪ ਨੇ ਇਰਾਨ ਦੇ ਤੇਲ ਬਰਾਮਦ ਦਾ ਗ੍ਰਾਫਿਕ ਸ਼ੇਅਰ ਕੀਤਾ ਹੈ ਇਸ ਦੇ ਵਿੱਚ ਦਾਅਵਾ ਕੀਤਾ ਗਿਆ ਕਿ 2025 ਦੀ ਸ਼ੁਰੂਆਤ ਦੇ ਵਿੱਚ ਲਗਭਗ 20 ਲੱਖ ਬੈਰਲ ਪ੍ਰਤੀ ਦਿਨ ਦਾ ਜਿਹੜਾ ਐਕਸਪੋਰਟ 2026 ਦੇ ਵਿੱਚ ਡਿੱਗ ਕੇ ਲਗਭਗ 0 ਤੱਕ ਜਿਹੜਾ ਪਹੁੰਚ ਗਿਆ ਤੇ ਗ੍ਰਾਫਿਕ ਦੇ ਵਿੱਚ ਕੁਝ ਸੁਧਾਰ ਜਿਹੜਾ ਦਿਖਾਇਆ ਗਿਆ ਤੇ ਪਰ ਤੀਜੀ ਤਿਮਾਹੀ ਦੇ ਵਿੱਚ ਐਕਸਪੋਰਟ ਫਿਰ ਬਹੁਤ ਘੱਟ ਪੱਧਰ ਦੇ ਉੱਤੇ ਆਉਂਦਾ ਨਜ਼ਰ ਆ ਰਿਹਾ ਹੈ ਆਖਰੀ ਖ਼ਬਰ ਵੱਲ ਨੂੰ ਵੱਧਦੇ ਆ ਦੇਖੋ ਲੋਕਾਂ ਨੂੰ ਕਿਵੇਂ ਪਤਾ ਲੱਗਦਾ ਹੋਇਆ ਕਿ ਇਹ ਜਿਹੜੀਆਂ ਤਸਵੀਰਾਂ ਨੇ ਜਾਂ ਪੇਂਟਿੰਗਸ ਨੇ ਇੰਨੀਆਂ ਮਹਿੰਗੀਆਂ ਹੋ ਸਕਦੀਆਂ ਨੇ ਫਰਾਂਸ ਦੇ ਮਿਊਜ਼ੀਅਮ ਦੇ ਵਿੱਚ ਵੱਡੀ ਡਕੈਤੀ ਹੋਈ ਹੈ ਤੇ 98 ਕਰੋੜ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਜਿਹੜੀਆਂ ਨੇ ਲੈ ਕੇ ਚੋਰ ਫਰਾਰ ਹੋ ਗਿਆ ਤੇ ਸੁਰੱਖਿਆ ਪ੍ਰਬੰਧਾਂ ਦੇ ਉੱਤੇ ਸਵਾਲ ਉੱਠ ਗਏ ਨੇ ਫਰਾਂਸ ਦੇ ਜਿਹੜੇ ਨੇ ਮਸ਼ਹੂਰ ਰੇਨੋਆਰ ਮਿਊਜ਼ੀਅਮ ਦੇ ਵਿੱਚ ਮੰਗਲਵਾਰ ਅੱਜ 2 ਚੋਰਾਂ ਨੇ ਸੰਨ ਲਗਾ ਕੇ ਜਿਹੜਾ ਕਰੀਬ 98 ਕਰੋੜ ਰੁਪਏ ਦੀਆਂ 4 ਬੇਸ਼ਕੀਮਤੀ ਪੇਂਟਿੰਗਸ ਚੋਰੀ ਕਰ ਲਈਆਂ ਤੇ ਇਸ ਚੋਰੀ ਨੇ ਫਰਾਂਸ ਦੇ ਮਿਊਜ਼ੀਅਮ ਦੀ ਸੁਰੱਖਿਆ ਵਿਵਸਥਾ ਦੇ ਉੱਤੇ ਇੱਕ ਵਾਰ ਫਿਰ ਸਵਾਲ ਖੜੇ ਕਰ ਦਿੱਤੇ ਹੈ ਤੇ ਕੈਂਗਨੇਸ ਸੁਰਮੇਰ ਸ਼ੇਅਰ ਦੇ ਮੇਅਰ ਬ੍ਰਾਇਨ ਮੈਸਨ ਨੇ ਦੱਸਿਆ ਕਿ ਮਿਊਜ਼ੀਅਮ ਤੋਂ ਚੋਰੀ ਕਰਨ ਤੋਂ ਬਾਅਦ ਫਰਾਰ ਹੁੰਦੇ ਦੋਵੇਂ ਸ਼ੱਕੀ ਵਿਅਕਤੀ ਸ਼ਹਿਰ ਦੇ CCTV ਕੈਮਰਿਆਂ ਦੇ ਵਿੱਚ ਨਜ਼ਰ ਆਏ ਨੇ ਤੇ ਕਾਲੀ ਦੇ ਵਿੱਚ ਭੱਜਦੇ ਸਮੇਂ ਚੋਰਾਂ ਦੇ ਹੱਥੋਂ ਜਿਹੜਾ ਇੱਕ ਪੇਂਟਿੰਗ ਉੱਥੇ ਹੀ ਡਿੱਗ ਗਈ ਜਿਸ ਨੂੰ ਪੁਲਿਸ ਨੇ ਬਰਾਮਦ ਜਿਹੜਾ ਕਰ ਲਿਆ ਤੇ ਬਾਕੀ 3 ਕਲਾਕ੍ਰਿਤੀਆਂ ਚੋਰ ਆਪਣੇ ਨਾਲ ਲਿਜਾਣ ਦੇ ਵਿੱਚ ਕਾਮਯਾਬ ਰਹੇ ਹੈ ਮੇਅਰ ਮੈਸਨ ਦੇ ਮੁਤਾਬਕ ਮਿਊਜ਼ੀਅਮ ਦਾ ਸੁਰੱਖਿਆ ਅਲਾਰਮ ਸਵੇਰੇ ਠੀਕ 5 ਵਜੇ ਤੜਕੇ 48 ਮਿੰਟ ਤੇ ਵੱਜ ਉੱਠਿਆ ਤੇ ਅਲਾਰਮ ਵੱਜਦੇ ਹੀ ਨਗਰ ਪੁਲਿਸ ਤੁਰੰਤ ਜਿਹੜੀ ਸੀ ਹਰਕਤ ਦੇ ਵਿੱਚ ਆਈ ਤੇ ਮਹਿਜ 5 ਮਿੰਟਾਂ ਦੇ ਅੰਦਰ ਮੌਕੇ ਤੇ ਪਹੁੰਚੀ ਤੇ ਪੁਲਿਸ ਦੇ ਪਹੁੰਚਣ ਤੱਕ ਜਿਹੜਾ ਚੋਰ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਚੁੱਕੇ ਸੀ ਇਹ ਮਿਊਜ਼ੀਅਮ ਮਸ਼ਹੂਰ ਫਰਾਂਸੀਸੀ ਜਿਹੜਾ ਪ੍ਰਭਾਵਵਾਦੀ ਚਿੱਤਰਕਾਰ ਪਿਆਰ ਅਗਸਤ ਜਿਹੜਾ ਰੇਨੋਆਰ ਨੂੰ ਸਮਰਪਿਤ ਹੈ ਤੇ 1919 ਦੇ ਵਿੱਚ ਉਨ੍ਹਾਂ ਦੀ ਮੌਤ ਤੋਂ ਪਹਿਲਾਂ ਇਹ ਉਨ੍ਹਾਂ ਦਾ ਆਖਰੀ ਘਰ ਸੀਗਾ ਤੇ ਬਾਅਦ ਦੇ ਵਿੱਚ ਸਾਲ 1960 ਚ ਇਸ ਘਰ ਨੂੰ ਮਿਊਜ਼ੀਅਮ ਦੇ ਵਿੱਚ ਤਬਦੀਲ ਕਰ ਦਿੱਤਾ ਗਿਆ ਤੇ ਇੱਥੇ ਉਨ੍ਹਾਂ ਦੀਆਂ ਸ਼ਾਨਦਾਰ ਪੇਂਟਿੰਗ ਦੇ ਨਾਲ ਨਾਲ ਉਨ੍ਹਾਂ ਦੇ ਜੀਵਨ ਦੇ ਨਾਲ ਜੁੜੀਆਂ ਨਿੱਜੀ ਚੀਜ਼ਾਂ ਵੀ ਜਿਹੜੀਆਂ ਸੰਭਾਲ ਕੇ ਰੱਖੀਆਂ ਗਈਆਂ ਇਨ੍ਹਾਂ ਦੇ ਵਿੱਚ ਉਨ੍ਹਾਂ ਦਾ ਚਿੱਤਰ ਫਲਕ ਅਤੇ ਵੀਲ ਚੇਅਰ ਵੀ ਜਿਹੜਾ ਸ਼ਾਮਲ ਹੈ ਇਹ ਚੋਰੀ ਅਜਿਹੇ ਸਮੇਂ ਹੋਈ ਹੈ ਜਦੋਂ 1 ਸਾਲ ਤੋਂ ਵੀ ਘੱਟ ਸਮਾਂ ਪਹਿਲਾਂ ਪੈਰਿਸ ਦੇ ਸਭ ਤੋਂ ਸੁਰੱਖਿਅਤ ਮੰਨੇ ਜਾਣ ਵਾਲੇ ਲੂਵਰ ਮਿਊਜ਼ੀਅਮ ਦੇ ਵਿੱਚ ਦਿਨ ਦਿਹਾੜੇ ਇੱਕ ਵੱਡੀ ਚੋਰੀ ਹੋਈ ਤੇ ਉਸ ਵਾਰਦਾਤ ਦੇ ਵਿੱਚ ਚੋਰਾਂ ਨੇ ਕਰੀਬ $100 ਮਿਲੀਅਨ ਦੀਆਂ 8 ਬੇਸ਼ਕੀਮਤੀ ਚੀਜ਼ਾਂ ਚੋਰੀ ਕਰ ਲਈਆਂ ਸੀ ਤੇ ਰੇਨੋਆਰ ਮਿਊਜ਼ੀਅਮ ਦੀ ਇਸ ਨਵੀਂ ਘਟਨਾ ਨੇ ਕਲਾ ਜਗਤ ਦੇ ਵਿੱਚ ਲੂਵਰ ਮਿਊਜ਼ੀਅਮ ਦੀ ਉਸ ਚਰਚਿਤ ਚੋਰੀ ਦੀਆਂ ਯਾਦਾਂ ਇੱਕ ਵਾਰ ਫਿਰ ਤਾਜ਼ੀਆਂ ਕਰ ਛੱਡੀਆਂ ਨੇ ਲੋ ਦੋਸਤੋ ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਗੇ ਆਖਰ ਦੇ ਵਿੱਚ ਤੁਹਾਡੇ ਨਾਲ ਕਹਾਣੀ ਸਾਂਝੀ ਕਰਦੇ ਹਾਂ ਤੇ ਲਾਈਨਾਂ ਖੁੱਲੀਆਂ ਨੇ 1-2 ਮਿੰਟ ਦੇ ਲਈ ਤੇ ਉਸ ਤੋਂ ਬਾਅਦ ਫਿਰ ਮੈਂ ਕਹਾਣੀ ਸੁਣਾਉਂਦੇ ਸਮੇਂ ਦੋਸਤੋ ਕਾਲ ਨਹੀਂ ਲੈ ਪਾਵਾਂਗਾ ਮਾਫ਼ੀ ਚਾਹੁੰਦਾ ਹੈ ਤੇ ਆਖਰ ਦੇ ਵਿੱਚ ਕਾਲ ਲਵਾਂਗਾ ਕਹਾਣੀ ਤੋਂ ਬਾਅਦ ਜੇ ਤੁਸੀਂ ਕਾਲ ਕਰਨੀ ਚਾਹੋਗੇ ਤੇ ਸਟੂਡੀਓ ਦਾ ਨੰਬਰ +358 449 7619 ਤੇ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੋਲ ਭੈਣ ਜੀ ਸੁਮਿਤ ਜੋਲ ਜੀ ਜਗਦੇਵ ਸੰਧੂ ਜੀ ਸਿਕੰਦਰ ਸਿੰਘ ਔਜਲਾ ਮਹੇਸ਼ ਜੀ ਭਾਨ ਸਿੰਘ ਗਰੇਵਾਲ ਜੀ ਸੁਰਿੰਦਰ ਕੌਰ ਮਾਲ ਜੀ ਮਾਨ ਸਿੰਘ ਸੈਣੀ ਸਾਹਿਬ ਤੇ ਆਪਣੇ ਬਹੁਤ ਬਹੁਤ ਸ਼ੁਕਰੀਆ ਬਲਵੀਰ ਸਿੰਘ ਸੈਣੀ ਸਾਹਿਬ ਦਾ ਵੀ ਤੇ ਇਸੇ ਤਰ੍ਹਾਂ ਦੋਸਤੋ ਪ੍ਰੋਗਰਾਮ ਜਿਹੜਾ ਸੋਮਵਾਰ ਤੋਂ ਲੈ ਕੇ ਫਰਾਈਡੇ ਵਾਲੇ ਦਿਨ ਤੱਕ ਤੁਸੀਂ ਸੁਣਦੇ ਹੋ ਤੇ ਜ਼ਿੰਦਗੀ ਨਾਮਾ ਹਾਲ ਦੁਨੀਆ ਸ਼ਾਮ ਨੂੰ ਭਾਰਤੀ ਸਮੇਂ ਦੇ ਅਨੁਸਾਰ 9:30 ਵਜੇ ਤੋਂ ਲੈ ਕੇ ਸਾਢੇ ਆਪਣੇ 11-12 ਵਜੇ ਤੱਕ ਇਹ ਪ੍ਰੋਗਰਾਮ ਜਿਹੜਾ ਲਾਈਵ ਹੁੰਦਾ ਹੈ, ਤੇ ਜਿਹਦੇ ਵਿੱਚ ਤੁਸੀਂ ਲਾਈਵ ਕਾਲ ਕਰਕੇ ਆਪਣੇ ਵਿਚਾਰ, ਆਪਣੇ ਅੰਦਾਜ਼, ਆਪਣਾ ਕੁਝ ਵੀ ਜਿਹੜੀ ਹੈ ਸਮਾਜ ਦੇ ਪ੍ਰਤੀ ਕੋਈ ਸੁਚੇਤ ਸੁਨੇਹਾ ਦੇਣਾ ਚਾਹੁੰਦੇ ਹੋ ਜਾਂ ਆਪਣਾ ਕੋਈ ਐਕਸਪੀਰੀਅੰਸ ਸਾਂਝਾ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਕਿਸੇ ਕਲਾ ਦੇ ਨਾਲ ਜੁੜੇ ਹੋਏ ਹੋ, ਇਸ ਤਰ੍ਹਾਂ ਜਿਹੜਾ ਗੱਲਾਂ ਬਾਤਾਂ ਹੁੰਦੀਆਂ ਨੇ, ਹਰ ਰੋਜ਼ ਵੱਖਰਾ ਵੱਖਰਾ ਪ੍ਰੋਗਰਾਮ ਹੁੰਦਾ ਹੈ ਤੇ ਉਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਯੋਗਦਾਨ ਪਾ ਸਕਦੇ ਹੋ, ਗੱਲਬਾਤ ਅੱਗੇ ਚਲਾ ਸਕਦੇ ਹੋ, ਮਨ ਦੇ ਵਿੱਚ ਕੁਝ ਵਿਚਾਰ ਆਉਂਦਾ ਦੋਸਤਾਂ ਤੱਕ ਪਹੁੰਚਾ ਸਕਦੇ ਹੋ ਤੇ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਤੁਸੀਂ ਜੁੜ ਸਕਦੇ ਹੋ ਜੀ। ਇਸੇ ਤਰ੍ਹਾਂ ਯੂਟਿਊਬ ਦੇ ਉੱਤੇ ਓਫੀਸ਼ੀਅਲ ਆਪਣਾ ਦੁਆਬਾ ਰੇਡੀਓ ਨੂੰ ਸਰਚ ਕਰ ਸਕਦੇ ਹੋ ਤੇ ਨਾਲ ਦੀ ਨਾਲ ਟੈਲੀਗ੍ਰਾਮ ਦੇ ਵਿੱਚ ਵੀ ਅਵੇਲੇਬਲ ਹੈ ਜੀ ਤੇ ਆਪਣਾ ਦੁਆਬਾ ਰੇਡੀਓ ਦਾ ਗਰੁੱਪ ਹੈ, ਜੇ ਕੋਈ ਦੋਸਤ ਉਹਦੇ ਵਿੱਚ ਸ਼ਾਮਲ ਹੋਣਾ ਚਾਹੁੰਦਾ ਹੈ ਤਾਂ ਉਹਦੇ ਵਿੱਚ ਸ਼ਮੂਲੀਅਤ ਦੇ ਲਈ ਤੁਸੀਂ ਨੰਬਰ +358 44976 1962 ਸਟੂਡੀਓ ਦਾ ਨੰਬਰ ਹੈ ਤੇ ਪਿਆਰਾ ਜਿਹਾ ਨਾਂ ਲਿਖ ਕੇ ਤੇ ਥੱਲੇ ਲਿਖ ਦਿਓ ਗਰੁੱਪ ਦੇ ਵਿੱਚ ਜਿਹੜਾ ਸ਼ਾਮਲ ਕਰ ਲਓ ਤੇ ਉਹਦੇ ਵਿੱਚ ਤੁਹਾਨੂੰ ਫਾਲਤੂ ਦਾ ਕੋਈ ਵੀ ਸੁਨੇਹਾ ਦੋਸਤੋ ਨਹੀਂ ਆਵੇਗਾ ਤੇ ਸਿਰਫ ਜਿਹੜਾ ਲਾਈਵ ਪ੍ਰੋਗਰਾਮ ਦਾ ਹੁੰਦਾ ਹੈ ਜੀ ਉਹ ਨੋਟੀਫਿਕੇਸ਼ਨ ਤੇ ਲਿੰਕ ਹੀ ਆਵੇਗਾ, ਉਸ ਤੋਂ ਵਾਧੂ ਕੁਝ ਨਹੀਂ ਆਉਂਦਾ ਤੇ ਦਿਨ ਦੇ ਵਿੱਚ ਇੱਕ ਘੱਟੋ ਘੱਟ ਇੱਕ ਸੁਨੇਹਾ, ਵੱਧ ਤੋਂ ਵੱਧ ਦੋ ਸੁਨੇਹੇ ਹੀ ਆਉਣਗੇ ਜੀ। ਤੇ ਲਓ ਜੀ ਮੇਰਾ ਫੋਨ ਹੋ ਗਿਆ ਸਟੱਕ ਤੇ ਕਹਿੰਦਾ ਭਾਈ ਮੈਂ ਨਹੀਂ ਚੱਲਦਾ ਤੇ ਮੈਂ ਕੋਸ਼ਿਸ਼ ਕਰ ਰਿਹਾ ਚਲੋ ਤੁਹਾਨੂੰ ਕਹਾਣੀ ਸੁਣਾਈਏ ਤੇ ਥੋੜਾ ਜਿਹਾ ਮਿਊਜ਼ਿਕ ਵੀ ਪਿੱਛੇ ਲਾਈਏ, ਪਰ ਦੇਖਦੇ ਹਾਂ ਇਹ ਕੀ ਕਹਿੰਦਾ ਹੈ ਤੇ ਨਾਲ ਕਹਾਣੀ ਸੁਣਾਉਂਦੇ ਹਾਂ ਤੁਹਾਨੂੰ। ਅੱਜ ਬੜੀ ਇੰਟਰਸਟਿੰਗ ਕਹਾਣੀ ਹੋਵੇਗੀ, ਅੱਜ ਵੀ ਜਿਵੇਂ ਪਹਿਲਾਂ ਵੀ ਤੁਹਾਡੇ ਨਾਲ ਸੁਣਾਉਂਦੇ ਹਾਂ, ਸਾਂਝੀ ਕਰਦੇ ਹਾਂ। ਕੋਸ਼ਿਸ਼ ਹੁੰਦੀ ਹੈ ਹਫ਼ਤੇ ਦੇ ਵਿੱਚ ਘੱਟੋ ਘੱਟ ਨਹੀਂ ਤਾਂ ਇੱਕ ਕਹਾਣੀ ਤੁਹਾਡੇ ਨਾਲ ਜ਼ਰੂਰ ਸਾਂਝੀ ਕੀਤੀ ਜਾਵੇ। ਤੁਹਾਡਾ ਹੁੰਗਾਰਾ ਇਹਨਾਂ ਚੀਜ਼ਾਂ ਨੂੰ ਮਿਲਦਾ ਹੈ, ਉਹ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ ਦੋਸਤੋ ਕਿ ਤੁਸੀਂ ਇਹੋ ਜਿਹੀਆਂ ਚੀਜ਼ਾਂ ਵੀ, ਕਿਤਾਬਾਂ ਦੀ ਦੁਨੀਆ ਜਾਂ ਇਹ ਸਾਰੀਆਂ ਚੀਜ਼ਾਂ ਨੂੰ ਪਸੰਦ ਕਰਦੇ ਹੋ ਤੇ ਉਹ ਤੁਹਾਡੇ ਸਹਿਯੋਗ ਦੇ ਨਾਲ ਹੀ ਜੇ ਤੁਸੀਂ ਪਸੰਦ ਕਰਦੇ ਹੋ ਤਾਂ ਸਾਡਾ ਹੌਸਲਾ ਵੱਧਦਾ, ਉਹ ਚੀਜ਼ਾਂ ਤੁਹਾਡੇ ਲਈ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਤੇ ਥੋੜਾ ਜਿਹਾ ਪ੍ਰੋਗਰਾਮ ਜੋ ਹੁੰਦਾ ਹੈ ਸਿਆਸਤ ਤੋਂ ਥੋੜਾ ਜਿਹਾ ਵੱਖਰਾ ਵੀ ਹੋ ਜਾਂਦਾ ਹੈ। ਹਰ ਵੇਲੇ ਆਪਾਂ ਸਿਆਸਤ ਦੇ ਉੱਤੇ ਗੱਲਾਂ ਬਾਤਾਂ ਵੀ ਕਰਦੇ ਹਾਂ ਪਰ ਨਾਲ ਨਾਲ ਵਿਰਸੇ ਵਿਰਾਸਤ ਦੀ ਵੀ ਬਾਤ ਪਾਉਂਦੇ ਹਾਂ ਤੇ ਲਓ ਫਿਰ ਵਿਰਸੇ ਵਿਰਾਸਤ ਦੇ ਬਾਤ ਪਾਉਣ ਦੀ ਕੋਸ਼ਿਸ਼ ਕਰਦੇ ਹਾਂ। ਵਿਰਸੇ ਵਿਰਾਸਤ ਦੇ ਵਿੱਚੋਂ ਦੋਸਤੋ ਅੱਜ ਗੱਲ ਕਰਾਂਗੇ ਤੁਹਾਡੇ ਨਾਲ, ਅੱਜ ਕਹਾਣੀ ਤੁਹਾਡੇ ਲਈ ਸਾਂਝੀ ਕਰਨ ਜਾ ਰਿਹਾ ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਦੀ ਕਹਾਣੀ ਹੀ ਹੈ, ਉਪਰੀ ਹਵਾ। ਇਹ ਉਪਰੀ ਹਵਾ ਕੀ ਕਹਿੰਦੀ ਹੈ? ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਤੇ ਦੇਖਦੇ ਹਾਂ ਇਹ ਸਾਨੂੰ ਕਹਾਣੀ ਕੀ ਸੁਨੇਹਾ ਦੇਣਾ ਚਾਹੁੰਦੀ ਹੈ, ਕਿੱਥੇ ਲੈ ਕੇ ਜਾਣਾ ਚਾਹੁੰਦੀ ਹੈ।

ਐਨੀਆਂ ਹੋਲੀਆਂ ਤਾਂ ਕੋਈ ਲਾਗੀ ਨੂੰ ਵੀ ਨਾ ਪਾਵੇ। ਜਗੀਰੋ ਦੇ ਹੱਥ ਦੇ ਵਿੱਚ ਕੰਨਾਂ ਦੀਆਂ ਬਾਲੀਆਂ ਫੜੀਆਂ ਹੋਈਆਂ ਨੇ, ਜਿਨ੍ਹਾਂ ਨੂੰ ਹਲਕਾ ਜਿਹਾ ਉਛਾਲ ਕੇ ਵਜ਼ਨ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰੀਤ ਨੇ ਦੇਖਿਆ ਕਿ ਉਹੀ ਬਾਲੀਆਂ ਨੇ ਜਿਹੜੀਆਂ ਉਸਦੇ ਪੇਕਿਆਂ ਨੇ ਉਸਦੀ ਸੱਸ ਜਗੀਰੋ ਨੂੰ ਪਾਈਆਂ। ਦੋ ਕੁ ਦਿਨਾਂ ਬਾਅਦ ਜਗੀਰੋ ਪ੍ਰੀਤ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਸੁਣਾ ਦਿੰਦੀ, ਕਦੇ ਉਹਨਾਂ ਦੇ ਦਿੱਤੇ ਕੱਪੜਿਆਂ ਦੇ ਵਿੱਚ ਨੁਕਸ ਕੱਢ ਦਿੰਦੀ, ਪਰ ਪ੍ਰੀਤ ਹਮੇਸ਼ਾ ਚੁੱਪ ਕਰ ਜਾਂਦੀ। ਪ੍ਰੀਤ ਦੇ ਵਿਆਹ ਨੂੰ ਅਜੇ ਮਸਾਂ 6 ਕੁ ਮਹੀਨੇ ਹੋਏ ਹੋਣਗੇ। ਬੜਾ ਅਜੀਬੋ ਗਰੀਬ ਵਰਤਾਰਾ ਉਹਨੂੰ ਦੇਖਣ ਨੂੰ ਮਿਲਦਾ ਹੈ। 6 ਮਹੀਨਿਆਂ ਦੇ ਵਿੱਚ ਉਸਨੂੰ ਇਹ ਨਾ ਪਤਾ ਲੱਗ ਸਕਿਆ ਕਿ ਉਸਦੀ ਸੱਸ ਉਸ ਤੋਂ ਖੁਸ਼ ਨਹੀਂ। ਫਿਰ ਉਹ ਸੋਚਦੀ ਹੈ ਕਿ ਸੱਸ ਨੂੰ ਦੇ ਰਿਸ਼ਤੇ ਦੇ ਵਿੱਚ ਇੰਨਾ ਕੁ ਤਾਂ ਸਭ ਮਤਲਬ ਕਿ ਚੱਲਦਾ ਹੀ ਹੈ ਪਾਸੇ। ਜੇਕਰ ਪਿੰਡ ਦੀ ਕੋਈ ਕੁੜੀ ਪ੍ਰੀਤ ਦੇ ਕੋਲ ਸਿਲਾਈ ਕਢਾਈ ਬੁਣਾਈ ਦਾ ਜਿਹੜਾ ਕੋਈ ਨਮੂਨਾ ਲੈਣ ਆ ਜਾਂਦੀ ਤਾਂ ਕਈ ਵਾਰ ਉਸਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਉਸਦੀ ਸੱਸ ਨੂੰ ਇਹ ਸਭ ਚੰਗਾ ਨਹੀਂ ਲੱਗਦਾ। ਖਾਸ ਕਰਕੇ ਉਸ ਵੇਲੇ ਜਦੋਂ ਕੁੜੀਆਂ ਪ੍ਰੀਤ ਦੀ ਤਾਰੀਫ ਕਰਦੀਆਂ। ਕਈ ਵਾਰ ਉਸਦਾ ਜੀ ਕੀਤਾ ਕਿ ਪੁੱਛ ਲਵੇ, ਪਰ ਜਗੀਰੋ ਪ੍ਰੀਤ ਦੀ ਕਹੀ ਗੱਲ ਨੂੰ ਇਸ ਤਰ੍ਹਾਂ ਉਛਾਲਦੀ ਕਿ ਜੋ ਪ੍ਰੀਤ ਨੇ ਸੋਚਿਆ ਵੀ ਨਾ ਹੁੰਦਾ ਤੇ ਉਹੋ ਜਿਹੇ ਮਤਲਬ ਕੱਢ ਲੈਂਦੀ। ਪ੍ਰੀਤ ਨੂੰ ਖਹਿੜਾ ਛਡਾਉਣਾ ਔਖਾ ਹੋ ਜਾਂਦਾ, ਇਸ ਕਰਕੇ ਉਹ ਚੁੱਪ ਰਹਿਣਾ ਹੀ ਜਿਹੜਾ ਠੀਕ ਸਮਝਦੀ ਸੀ। ਭਈ ਛੱਡੋ ਭਾਈ, ਕਿਉਂ ਲੜਨਾ, ਕਿਉਂ ਕਲੇਸ਼ ਪਾਉਣਾ। ਜਦੋਂ ਪ੍ਰੀਤ ਜਗੀਰੋ ਦੀ ਕਹੀ ਚੁੱਭਵੀਂ ਗੱਲ ਦੇ ਉੱਤੇ ਵੀ ਚੁੱਪ ਰਹਿੰਦੀ ਤਾਂ ਜਗੀਰੋ ਨੂੰ ਹੋਰ ਵੀ ਖਿਝ ਚੜਦੀ ਹੈ ਕਿ ਮੈਨੂੰ ਜਵਾਬ ਕਿਉਂ ਨਹੀਂ ਦਿੰਦੀ ਕੋਈ। ਕਈ ਵਾਰ ਉਹ ਬੁੜਬੜਾਉਂਦੀ ਤੇ ਮੁਟੰਨ ਜਿਹੀ ਕਿੱਥੋਂ ਸਾਡੇ ਕਰਮਾਂ ਦੇ ਵਿੱਚ ਧਰੀ ਪਈ ਸੀ ਇਹ ਕਹਿ ਦਿੰਦੀ। ਪ੍ਰੀਤ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਈ ਦਿਨਾਂ ਤੋਂ ਉਸਦੀ ਸੱਸ ਦੇ ਹੱਥੋਂ ਭਾਂਡੇ ਛੁੱਟ ਜਾਂਦੇ ਆ, ਮਤਲਬ ਕਿ ਡਿੱਗ ਜਾਂਦੇ ਆ ਹੱਥ ਚੋਂ। ਕਦੇ ਕਦੇ ਕੋਈ ਦਾਲ ਸਬਜ਼ੀ ਡੁੱਲ ਜਾਂਦੀ ਤੇ ਕਈ ਵਾਰ ਤਾਂ ਉਸਨੂੰ ਮਹਿਸੂਸ ਹੁੰਦਾ ਕਿ ਜਿਵੇਂ ਉਹ ਜਾਣ ਬੁੱਝ ਕੇ ਕਰਦੀ ਹੈ ਇਹ। ਇੱਕ ਦਿਨ ਤਾਂ ਹੱਦ ਹੀ ਹੋ ਗਈ। ਜਗੀਰੋ ਨੇ ਪ੍ਰੀਤ ਨੂੰ ਗਿੱਚਿਓਂ ਫੜ ਲਿਆ, ਨਾਲ ਨਾਲ ਬੋਲ ਰਹੀ ਸੀ, ਮੈਂ ਖਤਮ ਕਰ ਦੂੰ ਇਹਨੂੰ, ਮੁੰਡੇ ਦੇ ਸਿਰ ਦੇ ਵਿੱਚ ਕੁਝ ਪਾ ਕੇ ਵਸ ਦੇ ਵਿੱਚ ਕਰ ਲਿਆ ਇਹਨੇ। ਪ੍ਰੀਤ ਬਹੁਤ ਡਰ ਗਈ। ਉਸਨੇ ਆਪਣੇ ਆਪ ਨੂੰ ਮਸਾਂ ਛੁਡਾਇਆ ਕਿ ਇਹਨੂੰ ਹੋ ਕੀ ਗਿਆ। ਉਸ ਤੋਂ ਬਾਅਦ ਉਸਦੀ ਸੱਸ ਜਗੀਰੋ ਅੰਦਰ ਜਾ ਕੇ ਮੰਜੇ ਦੇ ਉੱਤੇ ਡਿੱਗ ਪਈ। ਪ੍ਰੀਤ ਡਰਦੀ ਡਰਦੀ ਦੇ ਕੋਲ ਵੀ ਨਾ ਗਈ, ਭਈ ਡਰ ਵੀ ਲੱਗਿਆ ਕਿ ਕੋਲ ਜਾਵਾਂ ਕਿਤੇ ਫਿਰ ਨਾ ਫੜ ਲਵੇ। ਸ਼ਾਮ ਨੂੰ ਜਦੋਂ ਉਸਦਾ ਸਹੁਰਾ ਬਲਦੇਵ ਸਿੰਘ ਘਰੇ ਆਇਆ ਨਾ ਤਾਂ ਉਸਦੀ ਜਾਨ ਦੇ ਵਿੱਚ ਜਾਨ ਆ ਗਈ। ਉਹਨੇ ਸਹੁਰੇ ਨੂੰ ਇਹ ਗੱਲ ਦੱਸਣੀ ਜ਼ਰੂਰ ਸਮਝੀ ਕਿ ਦੱਸਾਂ ਬਾਪੂ ਜੀ ਨੂੰ ਕੀ ਹੋਇਆ ਕੀ ਹੈ। ਬਾਪੂ ਜੀ ਬੇਬੇ ਜੀ ਠੀਕ ਨਹੀਂ ਲੱਗਦੇ ਮੈਨੂੰ, ਕਿਸੇ ਡਾਕਟਰ ਨੂੰ ਦਿਖਾ ਦਿਓ ਇਹਨਾਂ ਨੂੰ, ਪਤਾ ਨਹੀਂ ਕੀ ਹੋ ਗਿਆ ਸੀ ਅੱਜ ਤਾਂ ਇਹਨਾਂ ਨੂੰ। ਪਰ ਜਗੀਰੋ ਦੇ ਵਿੱਚੋਂ ਹੀ ਆਪਣੀ ਕੋਈ ਹੋਰ ਗੱਲ ਸੁਣਾਉਣ ਲੱਗ ਪਈ। ਪ੍ਰੀਤ ਨੂੰ ਮੌਕਾ ਹੀ ਨਾ ਦਿੱਤਾ ਕਿ ਆਪਣੀ ਗੱਲ ਕਹਿਣ ਦਾ। ਉਸਦੇ ਸਹੁਰੇ ਨੇ ਦੂਸਰੇ ਦਿਨ ਪ੍ਰੀਤ ਤੋਂ ਸਾਰੀ ਗੱਲ ਸੁਣ ਲਈ ਵੀ ਕੀ ਭਾਣਾ ਵਾਪਰਿਆ। ਖੇਤ ਜਾਣ ਲੱਗਿਆ ਬਲਦੇਵ ਨੇ ਕਿਹਾ, ਉਹਦਾ ਸਹੁਰਾ ਜਿਹੜਾ, ਪ੍ਰੀਤ ਪੁੱਤ ਤੂੰ ਆਪਣਾ ਧਿਆਨ ਰੱਖੀ ਜਰਾ ਘਰੇ, ਅੱਛਾ ਤੇ ਮੈਂ ਆਉਣਾ। ਦੋ ਕੁ ਦਿਨ ਲੰਘੇ, ਜਗੀਰੋ ਨੇ ਫਿਰ ਪ੍ਰੀਤ ਨੂੰ ਗੁੱਤੋਂ ਫੜ ਲਿਆ, ਗਲਿਓਂ ਨਹੀਂ ਫੜਿਆ ਐਤਕੀ, ਗੁੱਤ ਫੜ ਲਈ। ਸਬੱਬ ਦੇ ਨਾਲ ਬਲਦੇਵ ਜਿਹੜਾ ਸੀਗਾ ਉਹਦਾ ਸਹੁਰਾ ਪ੍ਰੀਤ ਦਾ ਖੇਤੋਂ ਘਰੇ ਆ ਗਿਆ। ਉਹਨੇ ਪ੍ਰੀਤ ਨੂੰ ਜਗੀਰੋ ਦੇ ਹੱਥੋਂ ਛੁਡਾਇਆ ਤੇ ਉਸਨੂੰ ਧੱਕਾ ਦੇ ਕੇ ਮੰਜੇ ਦੇ ਉੱਤੇ ਸੁੱਟਤਾ। ਪ੍ਰੀਤ ਡਰ ਦੇ ਨਾਲ ਕੰਬ ਰਹੀ ਹੈ। ਜਗੀਰੋ ਅਜੇ ਵੀ ਕਚੀਚੀਆਂ ਲੈ ਰਹੀ ਹੈ, ਕਚੀਚੀਆਂ ਵੱਟ ਵੱਟ ਕੇ ਤੇ ਬਲਦੇਵ ਸਿੰਘ ਦੇ ਉਹਦੇ ਉਹਨੂੰ ਜਿਹੜਾ ਪਾਣੀ ਦਾ ਗਲਾਸ ਭਰ ਕੇ ਜਗੀਰੋ ਦੇ ਮੂੰਹ ਦੇ ਉੱਤੇ ਮਾਰਿਆ, ਉਹਨੂੰ ਜਿਹੜਾ ਸੀਗਾ ਉਸਨੂੰ ਹੋਸ਼ ਜਿਹੀ ਆਈ। ਕੀ ਹੋ ਗਿਆ ਤੈਨੂੰ, ਕਮਲੀ ਹੋ ਗਈ ਹੈ, ਮੇਰੇ ਤੇ ਪਾਣੀ ਕਿਉਂ ਪਾਇਆ, ਕਹਿੰਦੀ ਤੂੰ ਦੱਸ ਪਹਿਲਾਂ ਤੂੰ ਕੀ ਜਲੂਸ ਕੱਢਣ ਲੱਗੀ ਸੀ। ਬਲਦੇਵ ਗੁੱਸੇ ਦੇ ਨਾਲ ਭਰਿਆ ਪਿਆ, ਮੈਨੂੰ ਤਾਂ ਕੁਛ ਵੀ ਯਾਦ ਨਹੀਂ ਹੈ ਕੀ ਹੋਇਆ ਕੀ ਹੈ, ਪਤਾ ਨਹੀਂ ਕੀ ਹੋ ਗਿਆ ਸੀ ਮੈਨੂੰ। ਪਹਿਲਾਂ ਜਦੋਂ ਬੇਬੇ ਜਿਉਂਦੀ ਸੀ ਨਾ ਉਦੋਂ ਵੀ ਤੇਰਾ ਇਹ ਕੁੱਤਖਾਨਾ ਚੱਲਦਾ ਹੁੰਦਾ ਸੀ, ਮੈਨੂੰ ਲੱਗਦਾ ਮੇਰਾ ਤਬੀਅਤ ਜੂਠਾ ਹੋ ਗਿਆ,
ਗ੍ਰਹਿਣ ਲੱਗਿਆ ਸੀ, ਪਿੱਛੇ ਜੇ ਕਈ ਦਿਨ ਹੋ ਗਏ ਨੇ। ਜਿੱਤਲ ਜੁੱਤੀ ਪੋਲੀ ਕਰਨ ਨੂੰ ਤਬੀਤ ਕਹਿੰਦਾ ਹੈ, ਕਹਿੰਦਾ ਕਿ ਮੈਨੂੰ ਲੱਗਦਾ ਕਿ ਮੇਰਾ ਤਬੀਤ ਝੂਠਾ ਹੋ ਗਿਆ, ਗ੍ਰਹਿਣ ਲੱਗ ਗਿਆ ਲੱਗਦਾ ਪਿੱਛੇ ਜੇ ਕਈ ਦਿਨ ਹੋ ਗਏ ਨੇ। ਉਹ ਉਦਾਸ ਜਿਹੀ ਹੋ ਕੇ ਬੋਲੀ, ਤੇ ਹੁਣ ਕੰਮ ਦੇ ਮੌਸਮ ਦੇ ਵਿੱਚ ਮੈਂ ਕਿੱਥੇ ਟਾਈਮ ਕੱਢਾਂ, ਕਹਿੰਦੀ ਹੈ, ਸਿਆਣਿਆਂ ਦੇ ਕੋਲ ਜਾਣ ਦਾ, ਉਹਨਾਂ ਤੋਂ ਕੁਝ ਪੁੱਛਾਂ ਕਿ ਹੋਇਆ ਕੀ ਹੈ। ਪ੍ਰੀਤ ਨੇ ਇਹੋ ਜਿਹਾ ਕੁਝ ਕਦੇ ਨਹੀਂ ਸੀ ਦੇਖਿਆ, ਇਸ ਤਰ੍ਹਾਂ ਦਾ ਮਾਹੌਲ ਕੀ ਹੋ ਕੀ ਰਿਹਾ ਹੈ, ਨਾ ਹੀ ਕਦੇ ਸੁਣਿਆ ਸੀ ਧਾਗੇ ਤਬੀਤ ਇਹ ਕੀ ਚੱਕਰ ਹੈ। ਉਸਨੇ ਤਾਂ ਸੁਣਿਆ ਹੋਇਆ ਸੀ ਕਿ ਭੂਤ ਪ੍ਰੇਤ ਕੁਝ ਵੀ ਨਹੀਂ ਹੁੰਦਾ, ਫਿਰ ਇਹ ਕੀ ਹੋਇਆ। ਉਸਨੂੰ ਬੜਾ ਡਰ ਲੱਗਿਆ। ਉਸਦਾ ਪਤੀ 1.5 ਕੁ ਮਹੀਨੇ ਲਈ ਕਿਸੇ ਕੰਬਾਈਨ ਵਾਲੇ ਦੇ ਨਾਲ ਬਾਹਰ ਕਿਤੇ ਕਣਕ ਵੱਢਣ ਗਿਆ ਹੋਇਆ ਹੈ। ਜਦੋਂ ਉਸਦਾ ਫੋਨ ਆਉਂਦਾ ਹੈ, ਕਈ ਵਾਰ ਪ੍ਰੀਤ ਦਾ ਦਿਲ ਕਰਦਾ ਕਿ ਬੇਬੇ ਦੀ ਹਾਲਤ ਦੇ ਬਾਰੇ ਉਹਨੂੰ ਦੱਸੇ, ਉਹਦੇ ਪੁੱਤ ਨੂੰ ਕਿ ਇਹ ਹਰਕਤਾਂ ਕੀ ਕਰਦੀ ਹੈ, ਪਰ ਫਿਰ ਇਹ ਸੋਚ ਕੇ ਚੁੱਪ ਕਰ ਜਾਂਦੀ ਹੈ। ਕਿਉਂ ਘਰੋਂ ਦੂਰ ਬੈਠੇ ਦੀ ਚਿੰਤਾ ਵਧਾਉਣੀ ਹੈ, ਕਿਉਂ ਕਲੇਸ਼ ਪਾਉਣਾ ਹੈ। ਉਸਦਾ ਪਤੀ ਪੜ੍ਹਿਆ ਲਿਖਿਆ ਸੀ, ਪਰ ਕਿੰਨੀ ਕੁ ਦੇਰ ਨੌਕਰੀ ਦੀ ਉਮੀਦ ਦੇ ਉੱਤੇ ਰਹਿੰਦਾ, ਆਖਰ ਕੰਮ ਤਾਂ ਕੁਝ ਧੰਦਾ ਕਰਨਾ ਹੀ ਹੈ। ਜ਼ਮੀਨ ਬਹੁਤੀ ਤਾਂ ਨਹੀਂ ਸੀ, ਪਰ ਪਿਓ ਪੁੱਤਰ ਮਿਹਨਤੀ ਸਨ ਤੇ ਫਜ਼ੂਲ ਖਰਚੀ ਵੀ ਨਹੀਂ ਸਨ ਕਰਦੇ, ਕਦੇ ਗੁਜ਼ਾਰਾ ਠੀਕ ਠਾਕ ਚੱਲ ਹੀ ਜਾਂਦਾ ਸੀ। ਮੁੰਡੇ ਨੂੰ ਖੇਤੀ ਤੋਂ ਇਲਾਵਾ ਵੀ ਜੇ ਕੋਈ ਕੰਮ ਮਿਲਦਾ ਤਾਂ ਉਹ ਕਰ ਲੈਂਦਾ, ਨਾ ਨੁੱਕਰ ਨਹੀਂ ਸੀ। ਪਹਿਲਾਂ ਤਾਂ ਜਗੀਰੋ ਨੂੰ 2 ਹਫ਼ਤੇ ਬਾਅਦ ਹੀ ਕਸਰ ਹੁੰਦੀ ਸੀ, ਪਰ ਹੁਣ 3 ਕੁ ਦਿਨ ਹੀ ਉਸਨੂੰ ਜਿਹੜਾ ਓਪਰੀ ਹਵਾ ਆਦ ਬੋਚਦੀ। ਸਭ ਤੋਂ ਪਹਿਲਾਂ ਕੰਮ ਉਹਦਾ ਜਿਹੜਾ ਇਹ ਹੁੰਦਾ ਕਿ ਉਹ ਪ੍ਰੀਤ ਨੂੰ ਕੋਈ ਨਾ ਕੋਈ ਤਕਲੀਫ ਪਹੁੰਚਾਉਣ ਦੀ ਕੋਸ਼ਿਸ਼ ਕਰਦੀ, ਭਾਵੇਂ ਸਰੀਰਕ ਹੋਵੇ ਜਾਂ ਫਿਰ ਮਾਨਸਿਕ, ਉਹਨੂੰ ਪਰੇਸ਼ਾਨ ਕਰਦੀ। ਉਸਦੇ ਵਿੱਚ ਅੰਤਾਂ ਦਾ ਜ਼ੋਰ ਪਤਾ ਨਹੀਂ ਕਿੱਥੋਂ ਆ ਜਾਂਦਾ ਸੀ। ਪ੍ਰੀਤ ਦੀ ਮਾਂ ਨੂੰ ਉੜਦੀ ਖਬਰ ਮਿਲੀ ਕਿ ਪ੍ਰੀਤ ਦੀ ਸੱਸ ਨੂੰ ਓਪਰੀ ਹਵਾ ਨੇ ਦਬੋਚਿਆ ਹੋਇਆ, ਤੇ ਪ੍ਰੀਤ ਦੀ ਮਾਂ ਆ ਜਾਂਦੀ ਹੈ। ਉਹ ਆਪਣੇ ਪਤੀ ਦੇ ਨਾਲ ਸਲਾਹ ਕਰਕੇ ਪ੍ਰੀਤ ਨੂੰ ਮਿਲਣ ਚਲੀ ਗਈ। ਪ੍ਰੀਤ ਦੀ ਮਾਂ ਨੇ ਪ੍ਰੀਤ ਤੋਂ ਸਾਰੀਆਂ ਗੱਲਾਂ ਪੁੱਛੀਆਂ ਕਿ ਕੀ ਵਾਪਰਦਾ ਕੀ ਹੈ। ਉਸਨੇ ਸਾਰਾ ਕੁਝ ਸੱਚ ਸੱਚ ਦੱਸ ਦਿੱਤਾ ਬੜੀ ਮਾਂ ਨੂੰ। ਉਸਨੂੰ ਆਪਣੀ ਧੀ ਦੀ ਚਿੰਤਾ ਹੋਣ ਲੱਗ ਗਈ ਕਿ ਇਹ ਕਰਨ ਕੀ ਲੱਗੇ ਨੇ। ਉਹ ਪ੍ਰੀਤ ਦੇ ਕੋਲ 1 ਰਾਤ ਰੁਕ ਗਈ, ਪਰ ਉਸਦੇ ਹੁੰਦਿਆਂ ਪ੍ਰੀਤ ਦੀ ਸੱਸ ਠੀਕ ਰਹੀ। ਉਸਦੇ ਜਾਣ ਤੋਂ 2 ਕੁ ਦਿਨ ਬਾਅਦ ਹੀ ਫਿਰ ਉਹੀ ਕੰਮ ਸ਼ੁਰੂ ਹੋ ਗਿਆ, ਦਬਾਅ ਪੈਣ ਲੱਗ ਗਿਆ। ਇੱਕ ਦਿਨ ਜਦੋਂ ਪ੍ਰੀਤ ਦੀ ਸੱਸ ਪੂਰੇ ਰੋਹ ਦੇ ਵਿੱਚ ਆਈ ਹੋਈ ਸੀ, ਤਾਂ ਪ੍ਰੀਤ ਦੇ ਮਾਂ ਪਿਓ ਵੀ ਉਸੇ ਵਕਤ ਪਹੁੰਚ ਗਏ, ਜਿਵੇਂ ਉਹਨਾਂ ਨੂੰ ਮਤਲਬ ਕਿ ਛਾਪਾ ਮਾਰ ਲਿਆ, ਜਿਵੇਂ ਉਹਨਾਂ ਨੂੰ ਕਿਸੇ ਨੇ ਫੋਨ ਕਰਕੇ ਬੁਲਾ ਲਿਆ ਹੋਵੇ ਕਿ ਭਾਈ ਭਾਣਾ ਵਾਪਰ ਰਿਹਾ। ਪ੍ਰੀਤ ਦੀ ਮਾਂ ਨੂੰ ਆਪਣੀ ਧੀ ਦੀ ਹਾਲਤ ਦੇਖ ਕੇ ਬਹੁਤ ਤਰਸ ਆਇਆ। ਉਹਨੇ ਪ੍ਰੀਤ ਨੂੰ ਛੁਡਾ ਕੇ ਇੱਕ ਪਾਸੇ ਕੀਤਾ ਤੇ ਪ੍ਰੀਤ ਦੀ ਸੱਸ ਝਈਆਂ ਲੈ ਪਵੇ, ਨਾਲ ਹੀ ਭੂਤਰੇ ਸਾਣ ਵਾਂਗ ਫੁੰਕਾਰ ਰਹੀ ਸੀ। ਸੱਚੀ ਲੋਹੜੇ ਦਾ ਜ਼ੋਰ ਪਤਾ ਨਹੀਂ ਕਿੱਥੋਂ ਆਇਆ ਹੋਇਆ ਸੀ ਉਸਦੇ ਵਿੱਚ। ਉਹਨੇ 1 ਵਾਰ ਫਿਰ ਪ੍ਰੀਤ ਨੂੰ ਆਦ ਬੋਚਿਆ ਉਹਨਾਂ ਦੇ ਹੱਥਾਂ ਚੋਂ। ਕੋਸ਼ਿਸ਼ ਕਰਨ ਦੇ ਉੱਤੇ ਵੀ ਪ੍ਰੀਤ ਦੀ ਮਾਂ ਜਗੀਰੋ ਦੇ ਹੱਥੋਂ ਉਸਨੂੰ ਛੁਡਾ ਨਾ ਸਕੀ। ਬੜਾ ਜ਼ੋਰ ਲਾਇਆ ਵੀ ਛੱਡ ਦੇ ਭਾਈ। ਬਲਦੇਵ ਸਿੰਘ ਜਿਹੜਾ ਸੀਗਾ ਉਹਦਾ ਘਰ ਵਾਲਾ, ਉਹਨੂੰ ਕੁਝ ਸਮਝ ਨਹੀਂ ਸੀ ਆ ਰਹੀ ਕਿ ਉਹ ਕਰੇ ਤਾਂ ਕਰੇ ਕੀ ਤਮਾਸ਼ਾ ਲਾਇਆ ਹੋਇਆ ਇਹਨੇ। ਉਹ ਸ਼ਰਮ ਦੇ ਨਾਲ ਮਰਨ ਹਾਕਾ ਹੋਇਆ ਪਿਆ ਸਹੁਰਾ ਉਹਦਾ ਪ੍ਰੀਤ ਦਾ, ਤੇ ਪ੍ਰੀਤ ਦੀ ਮਾਂ ਨੇ ਕੁੜਮ ਅੱਗੇ ਹੱਥ ਜੋੜ ਕੇ ਰੋਣੀ ਆਵਾਜ਼ ਦੇ ਵਿੱਚ ਕਿਹਾ, ਹੁਣ ਮੈਨੂੰ ਮਾਫ਼ ਕਰਨਾ ਵੀਰ ਜੀ, ਹੁਣ ਮਾਨ ਸਤਿਕਾਰ ਵਾਲੇ ਸਾਰੇ ਬੰਨ ਟੁੱਟਣ ਲੱਗ ਗਏ ਨੇ। ਇਹ ਕਹਿ ਕੇ ਉਹਨੇ ਖੂੰਜੇ ਪਈ ਸੋਟੀ ਚੁੱਕ ਲਈ ਤੇ ਪ੍ਰੀਤ ਦੀ ਸੱਸ ਦੀਆਂ ਲੱਤਾਂ ਦੇ ਉੱਤੇ 2 ਠੋਕੀਆਂ ਗਿੱਟਿਆਂ ਚ। ਜਗੀਰੋ ਨੇ 1 ਹੱਥ ਦੇ ਨਾਲ ਸੋਟੀ ਖੋਹਣ ਦੀ ਕੋਸ਼ਿਸ਼ ਕੀਤੀ ਅੱਗਿਓਂ। ਪ੍ਰੀਤ ਦੀ ਮਾਂ ਵੀ ਆਪਣੀ ਧੀ ਨੂੰ ਬਚਾਉਣ ਦੇ ਲਈ ਪੂਰੀ ਕੋਸ਼ਿਸ਼ ਕਰ ਰਹੀ ਹੈ। ਜਗੀਰੋ ਢਿੱਲੀ ਜਿਹੀ ਪੈ ਗਈ ਥੋੜੀ। ਹੁਣ ਪ੍ਰੀਤ ਦੀ ਮਾਂ ਫੁੰਕਾਰ ਰਹੀ ਸੀ, ਕਹਿੰਦੀ ਆ ਜਾ। ਉਹਨੇ 1 ਵਾਰ ਫਿਰ ਸੋਟੀ ਉਲਾਰੀ, ਪਰ ਆ ਕੇ ਪ੍ਰੀਤ ਦੇ ਪਿਓ ਨੇ ਸੋਟੀ ਫੜ ਲਈ। ਪ੍ਰੀਤ ਦੀ ਮਾਂ ਅੱਖਾਂ ਲਾਲ ਕਰੀ ਅਜੇ ਵੀ ਜਿਹੜੀ ਸੀ ਜਗੀਰੋ ਵੱਲ ਕਹਿਰ ਦੀ ਨਿਗਾਹ ਦੇ ਨਾਲ ਦੇਖ ਰਹੀ ਹੈ। ਉਹ ਮੈਨੂੰ ਲੱਗਦਾ ਪ੍ਰੀਤ ਦੀ ਮਾਂ ਨੂੰ ਵੀ ਕੋਈ ਭੂਤ ਆ ਕੇ ਚਿੰਬੜ ਗਿਆ। ਉਹਨੇ ਸੋਟੀ ਪਰੇ ਰੱਖਦਿਆਂ ਬਲਦੇਵ ਨੂੰ ਕਹਿ ਦਿੱਤਾ। ਬਲਦੇਵ ਨੇ ਕੋੜਮ ਦੀ ਬਾਂਹ ਫੜੀ ਬੈਠਕ ਦੇ ਵਿੱਚ ਲੈ ਗਿਆ। ਜਗੀਰੋ ਹੌਲੀ ਹੌਲੀ ਅੰਦਰ ਜਾ ਕੇ ਮੰਜੇ ਦੇ ਉੱਤੇ ਪੈ ਗਈ।
ਪ੍ਰੀਤ ਆਪਣੀ ਮਾਂ ਦਾ ਇਹ ਰੂਪ ਦੇਖ ਕੇ ਬੜੀ ਹੈਰਾਨ ਪਰੇਸ਼ਾਨ ਸੀ ਕਿ ਇਹਨੂੰ ਹੋ ਕੀ ਗਿਆ। ਇਧਰ ਸੱਸ ਇਹੋ ਕਰੀ ਜਾਂਦੀ ਹੈ ਤੇ ਦੂਸਰੇ ਪਾਸੇ ਮਾਂ ਨੂੰ ਕੀ ਹੋ ਗਿਆ। ਉਹ ਪਾਣੀ ਦਾ ਗਲਾਸ ਲੈ ਕੇ ਮਾਂ ਦੇ ਕੋਲ ਆਈ ਪਰ ਮਾਂ ਨੇ ਕਿਹਾ ਕਿ ਪਾਣੀ ਆਪਣੀ ਸੱਸ ਨੂੰ ਦੇ ਕੇ ਆਵੇ, ਉਹਨੂੰ ਪਿਲਾ। ਉਹ ਅੰਦਰ ਗਈ ਪਰ ਉਸਦੀ ਸੱਸ ਨੇ ਵਾਰ ਵਾਰ ਕਹਿਣ ਦੇ ਉੱਤੇ ਵੀ ਪਾਣੀ ਨਾ ਫੜਿਆ। ਉਹ ਭਰੀਆਂ ਅੱਖਾਂ ਦੇ ਨਾਲ ਬਾਹਰ ਫਿਰ ਪ੍ਰੀਤ ਆ ਗਈ ਤੇ ਰਸੋਈ ਦੇ ਵਿੱਚ ਚਲੀ ਗਈ। ਤੇ ਜਾਵਾਂ ਤਾਂ ਕਿੱਧਰ ਜਾਵਾਂ, ਕੀ ਹਾਲ ਕਰਤਾ ਮੇਰੀ ਜੁਆਕੜੀ ਦਾ, ਚੁੜੇਲ ਜੀ ਨੇ। ਉਹ ਅਜੇ ਵੀ ਗੁੱਸੇ ਦੇ ਵਿੱਚ ਬੁੜਬੜਾ ਰਹੀ ਹੈ ਪ੍ਰੀਤ ਦੀ ਮਾਂ। ਪ੍ਰੀਤ ਨੂੰ ਉਸਦੀ ਮਾਂ ਨੇ ਪੜ੍ਹਾਈ ਦੇ ਨਾਲ ਨਾਲ ਹਰ ਘਰ ਦਾ ਕੰਮ ਵੀ ਸਿਖਾਇਆ, ਸਿਲਾਈ ਕਢਾਈ ਬੁਣਾਈ ਰਸੋਈ ਦੇ ਸਭ ਕੰਮ, ਇੰਨੇ ਕੁ ਕੰਮ ਕਿ ਉਸਦੀ ਸਹੁਰੇ ਘਰ ਵਾਲੇ ਕਦਰ ਕਰਨ। ਦਾਜ ਵੀ ਬਣਦਾ ਸਰਦਾ ਦਿੱਤਾ, ਛਾਪਾਂ ਛੱਲਿਆਂ ਦੀ ਮੰਗ ਵੀ ਪੂਰੀਆਂ ਕੀਤੀਆਂ। ਭਾਵੇਂ ਪ੍ਰੀਤ ਦਾ ਸਹੁਰਾ ਤੇ ਪਤੀ ਦਾਜ ਦੇ ਖਿਲਾਫ਼ ਸੀ ਪਰ ਵਿਚੋਲੇ ਨੇ ਇਹ ਆਖਿਆ ਕਿ ਕੁੜੀ ਵਾਲੇ ਮਾਨ ਤਾਨ ਕਰਨਾ ਚਾਹੁੰਦੇ ਨੇ ਪਰ ਕੁੜੀ ਵਾਲਿਆਂ ਨੂੰ ਇਹ ਆਖ ਦਿੱਤਾ ਕਿ ਇੰਨਾ ਕੁ ਤਾਂ ਆਪਾਂ ਨੂੰ ਬਿਨਾਂ ਮੰਗਿਆ ਹੀ ਦੇਣਾ ਪਊ। ਭਾਵੇਂ ਪ੍ਰੀਤ ਘਰ ਦਾ ਸਾਰਾ ਕੰਮ ਬੜੇ ਸੁਚੱਜੇ ਤਰੀਕੇ ਦੇ ਨਾਲ ਕਰਦੀ ਹੈ ਪਰ ਜਗੀਰੋਂ ਨੇ ਕਦੇ ਵੀ ਉਹਦੀ ਜਿਹੜੀ ਸੀ ਤਾਰੀਫ਼ ਨਾ ਕੀਤੀ, ਉਹਦੀ ਸੱਸ ਨੇ ਪ੍ਰੀਤ ਦੀ, ਸਗੋਂ ਕਈ ਵਾਰ ਠੀਕ ਕੰਮਾਂ ਦੇ ਵਿੱਚ ਵੀ ਨੁਕਸ ਕੱਢ ਦਿੰਦੀ। ਪ੍ਰੀਤ ਦਾ ਸਹੁਰਾ ਬੜਾ ਬੀਬਾ ਬੰਦਾ ਸੀ, ਕਈ ਵਾਰੀ ਤਾਂ ਜਦੋਂ ਜਗੀਰੋ ਇੱਧਰ ਉੱਧਰ ਗਈ ਹੁੰਦੀ ਤਾਂ ਉਹ ਪ੍ਰੀਤ ਨੂੰ ਆਖ ਦਿੰਦਾ ਸੀ, ਧੀਏ ਇਹਦਾ ਸੁਭਾਅ ਹੀ ਇਹੋ ਜਿਹਾ ਹੈ, ਤੂੰ ਦਿਲ ਦੇ ਉੱਤੇ ਨਾ ਲਾਇਆ ਕਰ ਇਹਦੀਆਂ ਗੱਲਾਂ ਨੂੰ, ਤੁਸੀਂ ਫਿਕਰ ਨਾ ਕਰੋ ਬਾਪੂ ਜੀ। ਜਦੋਂ ਪ੍ਰੀਤ ਇੰਨਾ ਆਖ ਦਿੰਦੀ ਤਾਂ ਬਲਦੇਵ ਨੂੰ ਜਿਹੜਾ ਸੀ ਤਸੱਲੀ ਹੋ ਜਾਂਦੀ ਸੀ ਉਹਦੇ ਸਹੁਰੇ ਨੂੰ। ਪਰ ਅੱਜ ਤਾਂ ਬਲਦੇਵ ਦਾ ਸਿਰ ਸ਼ਰਮ ਦੇ ਨਾਲ ਝੁਕ ਰਿਹਾ, ਜੋ ਉਸਦੇ ਘਰੇ ਜਲੂਸ ਨਿਕਲਿਆ ਨਾ, ਇੰਨਾ ਕੁ ਸ਼ੁਕਰ ਸੀ ਕਿ ਉਹਨਾਂ ਦਾ ਘਰ ਪਿੰਡ ਤੋਂ ਥੋੜਾ ਹਟ ਕੇ ਸੀ, ਕਿਤੇ ਘਰ ਪਿੰਡ ਦੇ ਵਿੱਚ ਨਹੀਂ ਸੀ। ਪਰ ਹੁਣ ਜਗੀਰੋ ਚੁੱਪ ਕਰਕੇ ਮੱਥਾ ਫੜੀ ਬੈਠੀ ਹੈ, ਪ੍ਰੀਤ ਦੀ ਮਾਂ ਵੀ ਅੰਦਰ ਜਾ ਕੇ ਉਸਦੇ ਕੋਲ ਮੰਜੇ ਦੇ ਉੱਤੇ ਪੈਂਦ ਦੇ ਵੱਲ ਜਾ ਬੈਠੀ। ਜਗੀਰੋ ਕਹਿਣ ਲੱਗੀ, ਪ੍ਰੀਤ ਦੀ ਸੱਸ, ਮੈਨੂੰ ਤਾਂ ਭੋਰਾ ਪਤਾ ਨਹੀਂ ਲੱਗਦਾ ਮੈਂ ਕੀ ਕਰੀ ਜਾਂਦੀ ਹਾਂ, ਮੈਥੋਂ ਤਾਂ ਜਾਣੀ ਕੋਈ ਧੱਕੇ ਦੇ ਨਾਲ ਹੀ ਕਰਵਾ ਲੈਂਦਾ ਸਭ ਕੁਝ। ਪਰ ਭੈਣ ਜੀ, ਪ੍ਰੀਤ ਨੇ ਕਦੇ ਦੱਸਿਆ ਹੀ ਨਹੀਂ, ਤੁਹਾਨੂੰ ਵੀ ਕਸਰ ਹੁੰਦੀ ਹੈ। ਪ੍ਰੀਤ ਵੀ ਉਹਨਾਂ ਦੇ ਕੋਲ ਆ ਕੇ ਬੈਠ ਜਾਂਦੀ ਹੈ ਪਰ ਉਸਦੀ ਮਾਂ ਨੇ ਉਸਨੂੰ ਚਾਹ ਬਣਾਉਣ ਦੇ ਲਈ ਭੇਜ ਦਿੱਤਾ ਤੇ ਜਗੀਰੋ ਨੂੰ ਕਹਿਣ ਲੱਗੀ, ਦੇਖ ਭੈਣੇ, ਨਾ ਤਾਂ ਮੈਨੂੰ ਕੋਈ ਕਸਰ ਹੁੰਦੀ ਹੈ ਨਾ ਤੁਹਾਨੂੰ, ਇਹ ਤੁਸੀਂ ਵੀ ਜਾਣਦੇ ਹੋ ਤੇ ਮੈਂ ਵੀ ਜਾਣਦੀ ਹਾਂ। ਜਗੀਰੋ ਦਾ ਮੂੰਹ ਅੱਡਿਆ ਗਿਆ, ਹੈ ਇਹ ਕੀ ਹੋ ਗਿਆ। ਪ੍ਰੀਤ ਦੀ ਮਾਂ ਦੇ ਅੰਦਰ ਗੁੱਸਾ ਤਾਂ ਬਹੁਤ ਸੀ ਫਿਰ ਵੀ ਉਹ ਹੌਲੀ ਹੌਲੀ ਆਵਾਜ਼ ਦੇ ਵਿੱਚ ਬੋਲੀ, ਜੇ ਮੇਰੀ ਧੀ ਕੰਮ ਨਹੀਂ ਕਰਦੀ, ਤੁਹਾਡੇ ਮੂਹਰੇ ਬੋਲਦੀ ਹੈ, ਆਏਗੇ ਦੀ ਇੱਜ਼ਤ ਨਹੀਂ ਕਰਦੀ ਤਾਂ ਦੱਸੋ ਉਹ ਤੋਂ ਪਾਪ ਕੀ ਹੋ ਗਿਆ ਜਿਹੜਾ ਉਹਨੂੰ ਇੰਨਾ ਦੁਖੀ ਕਰਦੇ ਹੋ ਤੁਸੀਂ। ਨਾਲੇ ਮੇਰੀ ਇੱਕ ਗੱਲ ਸੁਣ ਲਓ, ਜੇ ਤੁਸੀਂ ਸਾਡੀ ਧੀ ਨੂੰ ਪਿਆਰ ਦਿਓਗੇ ਨਾ ਤਾਂ ਅਸੀਂ ਵੀ ਤੁਹਾਨੂੰ ਅੱਖਾਂ ਦੇ ਉੱਤੇ ਬਿਠਾਵਾਂਗੇ, ਪਰ ਜੇ ਤੁਸੀਂ ਸਾਡੀ ਧੀ ਨੂੰ ਹੀ ਔਖਾ ਕਰੋਗੇ ਨਾ ਤਾਂ ਫਿਰ ਨਾ ਅਸੀਂ ਤੁਹਾਡੇ ਖੁਸ਼ ਲੱਗੇ ਨਾ ਤੁਸੀਂ ਸਾਡੇ ਲੱਗੇ। ਓਪਰੀ ਹਵਾ ਜਿਵੇਂ ਤੁਹਾਨੂੰ ਮੇਰੀ ਧੀ ਨੂੰ ਗਿੱਚਿਓ ਫੜਨ ਦੇ ਲਈ ਮਜਬੂਰ ਕਰਦੀ ਹੈ ਨਾ, ਮੇਰੇ ਆਲੀ ਓਪਰੀ ਹਵਾ ਦੇ ਵਿੱਚ ਵੀ ਬਥੇਰਾ ਜ਼ੋਰ ਹੈ। ਅੱਜ ਤਾਂ ਥੋੜੀ ਸ਼ਰਮ ਸੀ, ਅੱਗੇ ਤੋਂ ਇਹ ਵੀ ਚੱਕੀ ਜਾਊਗੀ ਜੇ ਤੁਹਾਨੂੰ ਇਹ ਹੋਊ ਕਿ ਅਸੀਂ ਕੁੜੀ ਨੂੰ ਲੈ ਜਾਵਾਂਗੇ, ਇਹ ਭੁੱਲ ਜਾਓ ਤੁਸੀਂ, ਫਿਰ ਨਾ ਆਖਣਾ ਕਿ ਮੇਰਾ ਕੱਲਾ ਕੱਲਾ ਪੁੱਤ ਅੱਡ ਹੋ ਕੇ ਬਹਿ ਗਿਆ। ਜਗੀਰੋ ਸੁਣ ਕੇ ਸੁੰਨ ਹੋ ਗਈ ਕੁੜਮਣੀ ਦੀਆਂ ਗੱਲਾਂ। ਮੇਰੀ ਇੱਕ ਗੱਲ ਹੋਰ ਵੀ ਸੁਣ ਲਓ ਨਾਲ ਹੀ, ਇਹ ਗੱਲ ਆਪਣੇ ਦੋਹਾਂ ਦੇ ਵਿੱਚ ਰਹੇ ਤਾਂ ਚੰਗੀ ਗੱਲ ਹੈ, ਪ੍ਰੀਤ ਦੀ ਮਾਂ ਨੇ ਗੱਲਬਾਤ ਦਾ ਸੁਰ ਬਦਲਦਿਆਂ ਫਿਰ ਆਖ ਦਿੱਤਾ। ਨਾਲੇ ਭੈਣ ਜੀ, ਤੁਸੀਂ ਆਪ ਸਿਆਣੇ ਹੋ ਅੱਗਿਓਂ, ਧਾਗੇ ਤਵੀਤਾਂ ਦੇ ਵਿੱਚ ਉਲਝਿਆ ਬੰਦਾ ਕਦੇ ਸੁਖੀ ਨਹੀਂ ਰਹਿੰਦਾ, ਖੂਨ ਪਸੀਨੇ ਦੀ ਅੱਧੀ ਤੋਂ ਵੱਧ ਕਮਾਈ ਤਾਂ ਪਖੰਡੀ ਸਾਧਾਂ ਦੀਆਂ ਗੋਗੜਾਂ ਹੀ ਭਰਦੀ ਹੈ। ਜਗੀਰੋ ਚੁੱਪ ਕਰਕੇ ਸੁਣੀ ਜਾ ਰਹੀ ਹੈ ਤੇ ਇੰਨੇ ਨੂੰ ਪ੍ਰੀਤ ਚਾਹ ਲੈ ਕੇ ਆ ਜਾਂਦੀ ਹੈ। ਜਦੋਂ ਚਾਹ ਪੀ ਕੇ ਜਾਣ ਲੱਗੇ ਤਾਂ ਪ੍ਰੀਤ ਦੀ ਮਾਂ ਨੇ ਜਗੀਰੋ ਤੋਂ ਹੱਥ ਜੋੜ ਕੇ ਭੁੱਲਾਂ ਚੁੱਕਾਂ ਦੀ ਖਿਮਾ ਮੰਗੀ ਤੇ ਕਿਹਾ, ਜੇ ਭੈਣ ਜੀ ਹੁਣ ਕਦੇ ਓਪਰੀ ਹਵਾ ਧੱਕਾ ਕਰਨ ਲੱਗੇ ਨਾ
ਤਾਂ ਮੈਂ ਜਿਹੜਾ ਮੰਤਰ ਦੱਸਿਆ ਨਾ ਉਹਨੂੰ ਯਾਦ ਕਰ ਲੈਣਾ ਬਸ, ਫਿਰ ਨੀ ਉਪਰੀ ਹਵਾ ਨੇੜੇ ਲੱਗਦੀ, ਫਿਰ ਨੀ ਉਪਰੀ ਹਵਾ ਨੇੜੇ ਲੱਗਦੀ। ਜੀ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਰਜ, ਦੁਆਬਾ ਰੇਡੀਓ ਦਾ ਮੰਚ। ਤੇ ਕਿਵੇਂ ਸੱਸਾਂ ਨੂੰਹਾਂ ਦੀ ਲੜਾਈ ਕਿੱਥੇ ਤੱਕ ਲੈ ਜਾਂਦੀ ਹੈ, ਕਲੇਸ਼ ਘਰ ਦੇ ਵਿੱਚ ਪਾ ਦਿੰਦੀ ਹੈ, ਤੇ ਬਹਾਨੇ ਦੇ ਨਾਲ ਉਪਰੀ ਹਵਾ ਜਾਂ ਹੋਰ ਸਾਰਾ ਬਹਾਨਾ ਲਾ ਕੇ ਕਿੱਥੇ ਤੱਕ ਗੱਲ ਪਹੁੰਚਾ ਦਿੰਦੀ ਹੈ। ਤੇ ਜਦੋਂ ਫਿਰ ਮੋਹਰਿਓ ਵੀ ਅਗਲਾ ਉਦਾਂ ਦਾ ਹੋਵੇ, ਫਿਰ ਮੱਥਾ ਲਾ ਲਵੇ ਤਾਂ ਪਤਾ ਲੱਗਦਾ ਹੈ ਫਿਰ ਉਪਰੀ ਕਾਹਦੀ, ਆਪਣੀ ਹਵਾ ਵੀ ਫਿਰ ਤੰਗ ਨਹੀਂ ਕਰਦੀ। ਤੇ ਲੋ ਦੋਸਤੋ, ਇਹ ਸੀ ਜੀ ਕਹਾਣੀ ਉਪਰੀ ਹਵਾ, ਅੰਮ੍ਰਿਤ ਕੌਰ ਬਡਰੁੱਖਾਂ ਜੀ ਦੀ ਕਲਮ ਦੇ ਵਿੱਚੋਂ ਬਾਕਮਾਲ ਕਹਾਣੀ, ਸਾਡੇ ਸਮਾਜ ਦੀ ਬਾਤ ਪਾਉਂਦੀ ਕਹਾਣੀ, ਜੋ ਸਾਡੇ ਸਮਾਜ ਦੇ ਵਿੱਚ, ਸਾਡੇ ਪਰਿਵਾਰਾਂ ਦੇ ਵਿੱਚ, ਸਾਡੇ ਘਰਾਂ ਦੇ ਵਿੱਚ ਹੁੰਦਾ ਹੈ, ਕਿਸੇ ਦੇ ਪਿੱਛੇ ਲੱਗ ਕੇ ਰੋਹਬ ਜਮਾਉਣ ਦੇ ਲਈ, ਹੋਰ ਸਾਰੀਆਂ ਚੀਜ਼ਾਂ ਕਰਨ ਦੇ ਲਈ। ਤੇ ਇੱਜ਼ਤ ਮਾਂ ਦੀ ਜਗ੍ਹਾ ਉਸਨੂੰ ਬੇਇੱਜ਼ਤ ਕੀਤਾ ਜਾਂਦਾ ਹੈ, ਚਾਹੇ ਉਹ ਸਾਡੇ ਘਰ ਦਾ ਹੀ ਪਰਿਵਾਰ ਦਾ ਹੀ ਜੀ ਹੁੰਦਾ ਹੈ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਚੱਲਦੀਆਂ ਨੇ, ਉਹਦਾ ਉਹਨਾਂ ਨੇ ਬਾਕਮਾਲ ਬਾਖੂਬੀ ਜਿਹੜਾ ਜ਼ਿਕਰ ਕੀਤਾ। ਜੀ ਦੋਸਤੋ, ਇਹ ਸੀ ਜੀ ਅੱਜ ਦੀਆਂ ਗੱਲਾਂ ਬਾਤਾਂ। ਆਖਰ ਦੇ ਵਿੱਚ ਤੁਹਾਡੇ ਸੁਨੇਹਿਆਂ ਦੇ ਵੱਲ ਸੰਖੇਪ ਦੇ ਵਿੱਚ ਧਿਆਨ ਮਾਰ ਕੇ ਮੈਂ ਆਗਿਆ ਲੈਣਾ ਜੀ ਦੋਸਤੋ, ਤੇ ਕਾਲ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਰਹੇਗਾ। ਤੇ ਗੁਰੂ ਜੀ ਕਹਿੰਦੇ ਆ, ਵੀਰ ਜੀ ਮੈਨੂੰ ਵਟਸਐਪ ਗਰੁੱਪ ਦੇ ਵਿੱਚ ਸ਼ਾਮਲ ਜ਼ਰੂਰ ਕਰ ਲਿਓ ਜੀ। ਜ਼ਰੂਰ ਜੀ, ਮੈਂ ਕਰ ਲਾਂਗਾ ਜੀ। ਗੁਰੂ ਮਾਨ ਜੀ, ਬਾਈ ਜੀ, ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਤਰ੍ਹਾਂ ਆਪਣੇ ਤੁਹਾਡੇ ਦੋਸਤੋ ਜਿਹੜੇ ਸੁਨੇਹੇ ਨੇ ਉਹਨਾਂ ਦਾ ਜ਼ਿਕਰ ਕਰਕੇ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ। ਮੈਂ ਸੰਖੇਪ ਦੇ ਵਿੱਚ ਨਾ ਹੀ ਤੁਹਾਡੇ ਲਵਾਂਗਾ ਜੀ, ਤੇ ਕਿਉਂਕਿ ਸਮਾਂ ਕਾਫੀ ਹੋ ਗਿਆ, 20 ਮਿੰਟ 15 ਮਿੰਟ ਉੱਪਰ ਚੱਲ ਰਹੇ ਹਾਂ ਆਪਾਂ। ਆਪਣੇ ਮਾਨ ਸਿੰਘ ਸੈਣੀ ਸਾਹਿਬ ਹੈਲਸਿੰਕੀ ਫਿਨਲੈਂਡ ਤੋਂ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਕਹਿੰਦੇ ਆ। ਇਸੇ ਤਰ੍ਹਾਂ ਹੀ ਅੱਗੇ ਹਰਵਿੰਦਰ ਜੋਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ। ਤੇ ਮੁਹੰਮਦ ਜੀ ਜੁੜੇ ਹੋਏ ਨੇ ਦੁਬਈ ਤੋਂ, ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਦੁਬਈ ਤੋਂ ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ। ਸਤਨਾਮ ਸਿੰਘ ਜਾਣੀਆਂ ਚਾਲ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਸਭ ਦੋਸਤਾਂ ਨੂੰ, ਪਿਆਰਿਆਂ ਨੂੰ। ਤੇ ਇਸੇ ਤਰ੍ਹਾਂ ਹੀ ਜੀਆਂ ਨੂੰ ਕਹਿੰਦੇ ਆ ਜੀ, ਤੇ ਸੁਣ ਰਹੇ ਆ ਕਹਿੰਦੇ ਪ੍ਰੋਗਰਾਮ ਜੀ। ਰਾਜਨ ਸੈਣੀ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ। ਲਾਈਕ ਨੰਬਰ 3 ਜੀ, ਤੇ ਗੁਰੀ ਮਾਨ ਜੀ ਦੇ ਸੁਨੇਹੇ ਨੇ, ਸਭ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਹਿੰਦੇ ਸਾਰੇ ਭਰਾਵਾਂ ਨੂੰ। ਰਾਜਨ ਸੈਣੀ ਜੀ, ਸਤਨਾਮ ਜੀ, ਦਵਿੰਦਰ ਭਾਰਤ ਜੀ, ਭੁਪਿੰਦਰ ਭਾਰਤ ਜੀ, ਹਰਵਿੰਦਰ ਜੋਲ ਭੈਣ ਜੀ, ਮੁਹੰਮਦ ਜੀ, ਮਾਨ ਸਿੰਘ ਸੈਣੀ ਸਾਹਿਬ ਨੂੰ, ਤੇ ਮੁਕੱਦਰ ਵੀਰ ਜੀ ਨੂੰ, ਮਨਦੀਪ ਜੱਸੀ ਵੀਰ ਜੀ ਨੂੰ, ਤੇ ਸਤਿ ਸ਼੍ਰੀ ਅਕਾਲ ਭੇਜੀ ਹੈ। ਤੇ ਇਸੇ ਤਰ੍ਹਾਂ ਹੀ ਕੋਈ ਗੱਲਬਾਤ ਹੋ ਰਹੀ ਸੀ ਸ਼ਾਇਦ, ਉਹਦੇ ਵਿੱਚ ਉਹਨਾਂ ਨੇ ਪੁੱਛਿਆ ਗੁਰੀ ਮਾਨ ਜੀ ਨੇ, ਉਹ ਕਿੱਦਾਂ ਸੈਣੀ ਸਾਹਿਬ ਕੁਐਸਚਨ ਕੀਤਾ ਤੇ ਟੈਂਪਰਡ। ਤੇ ਗੁਰੀ ਮਾਨ ਜੀ ਕਹਿੰਦੇ ਆ ਉਹ ICE ਕਹਿੰਦੇ, ਮਤਲਬ ਖਹਿੜਾ ਛੁੱਟ ਜਾਵੇ ਸਰਕਾਰ ਦਾ ਜੀ, ਸਮਝ ਗਏ ਜੀ। ਤੇ ਅੱਗੇ ਲਿਖਦੇ ਨੇ ਆਪਣੇ ਮੁਹੰਮਦ ਜੀ, ਸਤਿ ਸ਼੍ਰੀ ਅਕਾਲ ਜੀ। ਗੁਰੀ ਮਾਨ ਜੀ, ਸਤਿ ਸ਼੍ਰੀ ਅਕਾਲ ਕਹਿੰਦੇ ਨੇ, ਬਿਲਕੁਲ ਸੈਣੀ ਸਾਹਿਬ, ਜਾਤੀਵਾਦ ਤਾਂ ਕਹਿੰਦੇ ਨਹੀਂ ਮੁੱਕਦਾ ਸਾਡੇ ਪੰਜਾਬ ਦੇ ਵਿੱਚ। ਗੁਰੀ ਜੀ ਲਿਖਦੇ ਆ, ਔਜਲਾ ਸਾਹਿਬ ਕਹਿੰਦੇ ਆ, ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ US ਤੋਂ ਜੀ, ਤੇ ਸਪੋਰਟ ਵੀ ਕਰਦੇ ਆ। ਸਿਕੰਦਰ ਸਿੰਘ ਔਜਲਾ ਵੀਰ ਜੀ ਨੂੰ ਸਤਿ ਸ਼੍ਰੀ ਅਕਾਲ ਭੇਜਦੇ ਆ ਗੁਰੀ ਜੀ। ਤੇ ਆਹ ਨਾਮ ਕਿਹਾ ਰੱਖਿਆ ਗਿਆ ਅੱਜ ਕਹਿੰਦੇ ਜੀ, ਔਜਲਾ ਸਾਹਿਬ ਲਿਖਦੇ ਨੇ। ਤੇ ਔਜਲਾ ਜੀ, ਨਾਮ ਜਿਹੜਾ ਰੱਖਿਆ ਉਹ ਅਟਰੈਕਟ ਤਾਂ ਕਰ ਰਿਹਾ ਜੀ, ਕਹਿੰਦੇ ਜੋ ਵੀ ਰੱਖਿਆ ਗੁਰੀ ਜੀ ਕਹਿੰਦੇ ਆ। ਤੇ ਗੁਰੀ ਮਾਨ ਜੀ ਕਹਿੰਦੇ, ਸੈਣੀ ਸਾਹਿਬ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਹਾਂ ਜੀ, ਤੇ ਅੱਜ ਹੀ ਕਹਿੰਦੇ ਸੁਖਬੀਰ ਬਾਦਲ ਕੁਰਸੀ ਦਾ ਮੋਹ ਤਿਆਗ ਕਰ ਕਿਸੇ ਹੋਰ ਨੂੰ ਅੱਗੇ ਲਾਵੇ ਤਾਂ ਅਕਾਲੀ ਪਾਰਟੀ ਮੁੜ ਕੇ ਜਿਹੜਾ ਇਕੱਠੀ ਹੋ ਜਾਵੇਗੀ। ਕਹਿੰਦੇ ਬਿਲਕੁਲ ਮੌਜੂਦਾ ਹਾਲ ਦੇਖ ਜਵਾਬ ਸੱਚੀ ਨਹੀਂ ਹੈਗਾ ਜੀ ਕਹਿੰਦੇ। ਤੇ ਅਕਾਲੀਆਂ ਵਿੱਚੋਂ ਤਿੰਨ ਵੱਖ ਵੱਖ ਬਣ ਗਏ, ਤੇ ਸੁਖਬੀਰ ਕਹਿੰਦੇ ਨੇ ਕਾਂਗਰਸ ਦਾ ਆਪਸੀ ਕਲੇਸ਼ ਨਹੀਂ ਇਹਨਾਂ ਨੂੰ ਅੱਗੇ ਆਉਣ ਦਿੰਦਾ, ਤੇ ਇਸੇ ਕਰਕੇ ਕਹਿੰਦੇ ਆਮ ਪਾਰਟੀ ਵਾਲੇ ਹੰਕਾਰੇ ਹੋਏ ਆ। ਦੁਬਾਰਾ ਆਮ ਆਦਮੀ ਪਾਰਟੀ ਆ ਗਈ ਤਾਂ ਕਹਿੰਦੇ ਪੰਜਾਬ ਮੁੜ ਸਾਹ ਸੌਖੇ ਲੈਣ ਜੋਗਾ ਰਹਿਣਾ ਨਹੀਂ ਕਹਿੰਦੇ ਜੀ। ਮੌਜੂਦਾ ਹਾਲਾਤ ਦੇਖਦੇ ਹੋਏ ਸੁਖਬੀਰ ਬਾਦਲ ਪਾਸੇ ਨਾ ਹੋਏ ਤਾਂ ਖਤਮ ਹੋ ਜਾਵੇਗੀ ਪਾਰਟੀ। ਰਜਿੰਦਰ ਜੀਰਾ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਤੇ ਜੀਰਾ ਤੋਂ ਸਤਿ ਸ਼੍ਰੀ ਅਕਾਲ ਜੀ, ਤੇ ਰੇਡੀਓ ਸਭ ਦੋਸਤਾਂ ਨੂੰ ਪਿਆਰ ਭਰੀ, ਦੁਆਬਾ ਰੇਡੀਓ ਦੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਭੇਜੀ, ਨਮਸਕਾਰ ਜੀ। ਹਰਵਿੰਦਰ ਜੋਲ ਭੈਣ ਜੀ ਕਹਿੰਦੇ ਆ, ਸੈਣੀ ਸਾਹਿਬ ਭਾਜੀ ਮੇਰੇ ਵਰਗੀਆਂ ਬੇਬੀਆਂ ਨੂੰਹਾਂ ਨੂੰ ਚੀਨੀ ਚਾਹ ਪੱਤੀ ਦੀ ਮੁਖਤਿਆਰੀ ਨਹੀਂ ਦਿੰਦੀਆਂ, ਫਿਰ ਇਹ ਫਿਰ ਵੀ ਬੜਾ ਵੱਡਾ ਬੜਾ ਸੂਬਾ ਹੈ ਜੀ ਕਿਆ।
क्या बात है जोल भैन जी, अज वैसे तुहाडी कॉल बनदी सी, जो मैं कहानी भी सुनाई है ओहदे उत्ते तुसी होर भी वध मतलब कि रोशनी पा सकते हो। गुरी मान जी कहिंदे हरजिंदर कुमार वीर जी सत श्री अकाल, ते ओजला साहब कहिंदे जिन्ना जिन्ना मिलदा ठीक है, पर जिन्ना मिलदा ठीक है, हर कोई वकील तां नहीं बन सकदा जी कहिंदे। ते सुरजीत जी जुड़े हुए ने अपने नाल, नवे दोस्त जुड़े है, निघा स्वागत है, आम आदमी पार्टी की अर्थी उठन वाली है कहिंदे। सैनी साहब ये करजा चुक चुक पंजाब नूं खत्म कर देणगे गुरु जी कहिंदे है। ते सुरजीत जी माहौल तां कहिंदे इहो ही बन रहा है, बाकी वक्त दसेगा जी। ओजला साहब कहिंदे अज दोनों वीर वकीलां आली पग, दोनों वीर कहिंदे ने वकीलां वाली, वकीलां आली पग बन्नी बैठे ने। हाँ जी बिल्कुल है जी, चिट्टी पग बन्नी सी, कल बन्ननी होई जी, ते कल प्रोग्राम दे विच ही उलझे रहे, चलो फिर ओ फिर करना पिया जी। ते सुरजीत जी कहिंदे आ कि साडे दिड़बे इलाके दे विच चिट्टा शरेआम विक रहा है। गुरु जी कहिंदे सैणी साहब साडे थर्मल बंद ने सिस्टम बना के थर्मल प्लांट चलाउण, थर्मल विच लोक काम उत्ते लाउण, बिजली दे विच कुछ तां खर्चा बचाया जा सकदा है। ओजला साहब कहिंदे आ हरेक पार्टी झूठ बोल के जुगाड़ लाउंदे ने ते सरकार बनाउण दे लई है, ते अपने सोहना प्रोग्राम सोहनी गलबात कहिंदे ने, शुक्रिया जी अपने मुहम्मद जी दा। गुरी जी कहिंदे सुरजीत जी तुहाडे इलाके दे विच छड्डो, सारे पंजाब दे विच यही हाल है, घर घर दे विच डोडे अफीम नहीं मिलदी लोकां नूं, पर चिट्टा जिहड़ा मर्जी जिन्ना मर्जी खरीद सकदा है, ते इह सरकारां आप विकाउंदियां ने कहिंदे जी। ਤੇ ਗੁਰੂ ਜੀ ਕਹਿੰਦੇ ਸਿਕੰਦਰ ਵੀਰ ਜੀ ਬਿਲਕੁਲ ਜੀ ਠੀਕ ਜੀ। ਤੇ ਜੀਰਾ ਜੀ ਕਹਿੰਦੇ ਭਾਰਤ ਸਾਹਿਬ ਆ ਮਗਰ ਪਿੱਛੇ ਕਿਹੜੀ ਅੱਜ ਪਣਡੁੱਬੀ ਲਾਈ ਹੋਈ ਹੈ ਜੀ, ਕਹਿੰਦੇ ਇਹ ਸਪੇਸ ਸ਼ਿਪ ਹੈ ਜੀ, ਉੱਡ ਰਿਹਾ ਜੀ ਪਿਛਲੇ ਪਾਸੇ, ਤੇ ਸਾਰੀ ਉਹ ਜਾਣਕਾਰੀ ਰੱਖ ਰਿਹਾ ਕਿ ਕੁਝ ਕਿੱਥੇ ਵਾਪਰ ਰਿਹਾ ਜੀ। ਸੁਰਜੀਤ ਜੀ ਲਿਖਦੇ ਆ ਕਿ ਸਹੀ ਕਿਹਾ ਮਾਨ ਜੀ, ਨਸਲ ਕੁਸ਼ੀ ਕਰਨ ਦੇ ਉੱਤੇ ਤੁਲੀ ਹੋਈ ਹੈ ਆ ਸਰਕਾਰ ਵੀ, ਕਹਿੰਦੇ ਪਹਿਲਿਆਂ ਵਾਂਗ ਹੀ ਜੀ। ਤੇ ਸੁਰਜੀਤ ਜੀ ਸਤਿ ਸ਼੍ਰੀ ਅਕਾਲ, ਸਾਡੇ ਮਦਰ ਸੁਰਜੀਤ ਭਾਰਤ ਜੀ ਸਤਿ ਸ਼੍ਰੀ ਅਕਾਲ, ਆਸ਼ੀਰਵਾਦ ਦੇ ਰਹੇ ਨੇ। ਗੁਰੂ ਜੀ ਕਹਿੰਦੇ ਸੈਣੀ ਸਾਹਿਬ ਪਾਰਟੀਆਂ ਪਹਿਲਾਂ ਵੀ ਆਉਂਦੀਆਂ ਜਾਂਦੀਆਂ ਰਹੀਆਂ ਨੇ, ਪਰ ਸੱਚ ਜਾਣਿਓ ਜਿੰਨੀ ਘਟੀਆ ਪੱਧਰ ਦੀ ਰਾਜਨੀਤੀ ਇਹ ਕਰ ਰਹੇ ਨੇ ਜੀ, ਉਨੀ ਮਾੜੀ ਰਾਜਨੀਤੀ ਕਿਸੇ ਨੇ ਨਹੀਂ ਕੀਤੀ। ਤੇ ਔਜਲਾ ਸਾਹਿਬ ਲਿਖਦੇ ਆ ਕਿ ਜੀਰਾ ਵੀਰ ਜੀ ਇਹ ਤੀਜੀ ਅੱਖ ਹੈ ਜੀ, ਇਹ ਇਲੂਮੀਨਾਟੀਆਂ ਦੀ ਅੱਖ ਹੈ ਜੀ, ਜਾਣੀ ਰੱਬ ਨਹੀਂ ਚਲਾਉਂਦਾ ਸੰਸਾਰ ਨੂੰ, ਦੁਨੀਆਂ ਚਲਾਉਂਦੇ ਇਲੂਮੀਨਾਤੀ। ਉਹ ਵੀ ਅਸੀਂ ਗੀਤ ਪਾਈ ਨੱਚ ਨੱਚ ਕੇ ਭੰਗੜਾ ਪਾ ਪਾ ਕੇ ਗਵਾ ਦਿੱਤਾ, ਤੇ ਸਮਝ ਸਾਨੂੰ ਉਹਦੀ ਵੀ ਨਹੀਂ ਆਈ ਉਹ ਕਹਿਣਾ ਕੀ ਚਾਹੁੰਦਾ ਹੈ। ਦੂਸਰੇ ਪਾਸੇ ਗੁਰੀ ਮਾਨ ਜੀ ਕਹਿੰਦੇ ਆ ਸੁਰਜੀਤ ਭਾਰਤ ਮਾਤਾ ਜੀ ਨੂੰ ਸਤਿ ਸ਼੍ਰੀ ਅਕਾਲ ਜੀ, ਤੇ ਅੱਗੇ ਲਿਖਦੇ ਨੇ ਹਾਂਜੀ ਹਾਂਜੀ ਔਜਲਾ ਵੀਰ ਜੀ ਮੈਨੂੰ ਵੀ ਇਹ ਅੱਖ ਹੀ ਸਮਝ ਆਈ ਸੀ, ਤੇ ਤੀਜੀ ਤਾਂ ਤੀਜੀ ਜਾਂ ਚੌਥੀ ਇਹਦੇ ਬਾਰੇ ਨਹੀਂ ਪਤਾ ਜੀ। ਤੇ ਗੁਰੀ ਜੀ ਕਹਿੰਦੇ ਮਿੱਟੀ ਹੀ ਪਾਈ ਗਈ ਹੈ ਜੀ ਸੈਣੀ ਸਾਹਿਬ, ਇਹਨਾਂ ਨੇ ਕੁਝ ਨਹੀਂ ਕਰਨਾ ਜੀ। ਤੇ ਬਿਲਕੁਲ ਬਿਲਕੁਲ ਜੀ ਸੈਣੀ ਸਾਹਿਬ, ਬਸ 2 ਮਹੀਨੇ ਦੀ ਗੱਲ ਹੈ, ਟਾਈਮ ਟਪਾ ਰਹੇ ਨੇ ਜੀ। ਤੇ ਧਰਮ ਸਿੰਘ ਗਾਂਧੀ ਜੀ ਜੁੜੇ ਹੋਏ ਨੇ ਜੀ, ਅਨੂ ਜੀ ਬਾਈ ਜੀ ਸਵਾਗਤ ਹੈ, ਬੜੇ ਦਿਨਾਂ ਬਾਅਦ ਸੁਨੇਹਾ ਆਇਆ। ਸਤਿ ਸ਼੍ਰੀ ਅਕਾਲ ਸਾਰੇ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਮੁਹਾਲੀ ਪੰਜਾਬ ਤੋਂ ਜੀ, ਜੀ ਅਨੂ ਜੀ ਬਾਈ ਜੀ ਸਵਾਗਤ ਹੈ ਜੀ। ਤੇ ਗੁਰੂ ਜੀ ਕਹਿੰਦੇ ਆ ਭੁਪਿੰਦਰ ਭਾਜੀ ਭਾਈ ਜੀ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੇ ਜੀ, ਕਿ ਸੈਣੀ ਸਾਹਿਬ ਦੀ ਅੱਖ ਲਾਉਣੀ ਚਾਹੁੰਦੀ ਸੀ, ਕਿਉਂਕਿ ਬਾਰੀਕੀ ਜਾਂਚਣ ਦਾ ਜਿਹੜਾ ਹੁਨਰ ਸੈਣੀ ਸਾਹਿਬ ਦਾ ਬਹੁਤ ਹੈ ਜੀ। ਅੱਛਾ ਜੀ, ਭਾਰਤ ਕਹਿੰਦੇ ਜੀ ਉਹ ਬਰੀਕ ਅੱਖ ਲਾਉਣੀ ਚਾਹੁੰਦਾ ਹੈ ਜੀ। ਤੇ ਲਾਈਕ ਸੈਣੀ ਸਾਹਿਬ ਅਸੀਂ ਪਹਿਲਾਂ ਕਰ ਦੇਈਦਾ, ਬਾਅਦ ਦੇ ਵਿੱਚ ਤੁਹਾਡੀ ਗੱਲ ਨੂੰ ਸੁਣੀਦਾ ਜੀ। ਗੁਰੂ ਜੀ ਕਹਿੰਦੇ ਸ਼ੁਕਰੀਆ ਬਾਈ ਜੀ ਇੰਨਾ ਮਾਨ ਸਤਿਕਾਰ ਲਈ। ਧਰਮ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਗੁਰੂ ਜੀ। ਹਾਂਜੀ ਹਾਂਜੀ ਭਾਰਤ ਵੀਰ ਜੀ, ਪਲੇਟਾਂ ਵਾਲਾ ਮੈਟਲ ਲਾਈਟ ਜਿਹੜਾ ਹੁੰਦਾ ਹੈ ਜੀ, ਤੇ ਪਰ ਮੈਂ ਪਹਿਲੀ ਵਾਰ ਇਹੀ ਖਬਰ ਸੁਣੀ ਹੈ, ਚੋਰੀ ਕਰਨ ਦੇ ਲਈ ਚੋਰ ਕਿੱਥੇ ਤੱਕ ਜਿਹੜਾ ਪੁੱਜ ਗਏ ਨੇ। ਗੁਰੂ ਜੀ ਕਹਿੰਦੇ ਆ ਸੈਣੀ ਸਾਹਿਬ ਰਵਾਇਤੀ ਨਸ਼ਿਆਂ ਦਾ ਸਮਰਥਨ ਕਰਕੇ ਤੁਸੀਂ ਦਿਲ ਜਿੱਤ ਲਿਆ ਜੀ। ਆਪਣੇ ਸੁਰਜੀਤ ਜੀ ਲਿਖਦੇ ਆ ਕਿਤੇ ਨਾ ਕਿਤੇ ਕੋਈ ਡਾਕਟਰ ਪੁਰਾਣੇ ਗੋਡੇ ਫੇਰ ਵਰਤਦਾ ਹੋਊਗਾ ਜੀ, ਕਿਆ ਬਾਤ ਹੈ ਜੀ। ਤੇ ਉਹਨੂੰ ਐਪਰੀਸ਼ੀਏਟ ਕੀਤਾ ਰਾਜਨ ਸੈਣੀ ਸਾਹਿਬ ਦਾ, ਅਗਲਾ ਸੁਨੇਹਾ ਪੜ੍ਹਦੇ ਅੱਗੇ ਜਾ ਕੇ। ਹੋ ਸਕਦਾ ਜੀ ਸਭ ਕੁਝ ਹੋ ਸਕਦਾ ਹੈ, ਸਾਡੇ ਖਿੱਤੇ ਦੇ ਵਿੱਚ ਸਭ ਕੁਝ ਸੰਭਵ ਹੋ ਸਕਦਾ ਜੀ। ਗੁਰੀਮਾਨ ਜੀ ਹੱਸ ਰਹੇ ਨੇ ਨਾਲ, ਤੇ ਨੈਚੁਰਲ ਪ੍ਰੋਡਕਟ ਕਹਿੰਦੇ ਨੇ ਜੀ। ਤੇ ਗੁਰੂ ਜੀ ਕਹਿੰਦੇ ਆ ਇਹ ਕੁਐਸਚਨ ਮਾਰਕ ਬੜਾ ਜਿਹੜਾ ਕੰਟਰਵਰਸ਼ੀਅਲ ਜਿਹੜਾ ਹੈਗਾ ਜੀ। ਤੇ ਗੁਰੂ ਜੀ ਕਹਿੰਦੇ ਆ ਹੁਣ ਮਾਨ ਸਾਹਿਬ ਗੈਂਗਸਟਰ ਨੂੰ ਸਿਆਸਤ ਦੇ ਵਿੱਚ ਲੈ ਆ ਰਹੇ ਨੇ ਜੀ,
ਤੇ ਸਾਡੇ ਮੁਕੱਦਰ ਵੀਰ ਜੀ ਤੀਰ ਲਗਾਓ ਟਿਕਾਣੇ ਉੱਤੇ ਕਹਿੰਦੇ ਵਾਹ ਬਈ ਵਾਹ ਤੇ ਮੁਕੱਦਰ ਵੀਰ ਜੀ ਨੂੰ ਸਤਿ ਸ੍ਰੀ ਅਕਾਲ ਸੈਣੀ ਸਾਹਿਬ ਨੇ ਭੇਜੀ ਹੈ ਤੇ ਸੁਣ ਰਿਹਾ ਜੀ ਮੈਂ ਵੀ ਕਹਿੰਦੇ ਜੀ ਅਜੇ ਵੀ ਤੇ ਆਵਾਜ਼ ਬਿਲਕੁਲ ਠੀਕ ਆ ਰਹੀ ਹੈ ਗੁਰੂ ਜੀ ਕਹਿੰਦੇ ਆ ਮੁਕੱਦਰ ਜੀ ਨੂੰ ਤੇ ਗੁਰੀ ਮਾਨ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਧੰਨਵਾਦ ਜੀ ਕਹਿੰਦੇ ਆ ਆਪਣੇ ਰਾਜਨ ਸੈਣੀ ਸਾਹਿਬ ਜੀ ਗੁਰੂ ਜੀ ਨੂੰ ਤੇ ਸੁਰਜੀਤ ਜੀ ਕਹਿੰਦੇ ਆ ਸਹੀ ਹੈ ਸਹੀ ਆ ਰਹੀ ਹੈ ਜੀ ਆਵਾਜ਼ ਸਾਰਾ ਕੁਝ ਠੀਕ ਚੱਲ ਰਿਹਾ ਗੁਰੂ ਜੀ ਕਹਿੰਦੇ ਆ ਮੁਕੱਦਰ ਵੀਰ ਜੀ ਪਿਆਰ ਦੇ ਵਿੱਚ ਤਾਂ ਬੋਲਣੇ ਦੀ ਆਜ਼ਾਦੀ ਹੁੰਦੀ ਹੈ ਤੇ ਆਪਾਂ ਭਾਗਾਂ ਵਾਲੇ ਆ ਸਾਡੇ ਵੱਡੇ ਵੀਰ ਸਾਡੀ ਕਿਸੇ ਵੀ ਗੱਲ ਦੇ ਉੱਤੇ ਇਤਰਾਜ਼ ਨਹੀਂ ਕਰਦੇ ਕਹਿੰਦੇ ਜੀ ਗੁਰੂ ਜੀ ਤੇ ਰਾਜਨ ਸੈਣੀ ਸਾਹਿਬ ਐਪਰੀਸ਼ੀਏਟ ਕਰ ਰਹੇ ਨੇ ਸੁਰਜੀਤ ਜੀ ਨੂੰ ਕਹਿੰਦੇ ਜੀ ਜੋ ਗੱਲ ਤੁਸੀਂ ਕਹਿ ਰਹੇ ਹੋ ਜੀ ਬਹੁਤ ਕੀਮਤੀ ਹੈ ਜੀ ਤੇ ਇਸ ਪਾਸੇ ਧਿਆਨ ਦੇਣਾ ਪਵੇਗਾ ਕਿ ਪੁਰਾਣੇ ਗੋਡੇ ਜਾਂ

ਔਲ ਜੀ ਤੇ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਭੇਜਦੇ ਆ। ਮੁਕੱਦਰ ਬਾਈ ਜੀ ਸਤਿ ਸ੍ਰੀ ਅਕਾਲ। ਗੁਰੂ ਜੀ ਕਹਿੰਦੇ ਆ, ਗੁਰੂ ਜੀ ਆਖਰ ਚ ਕਹਿੰਦੇ ਕਰੋ ਵੀਰ ਜੀ ਕਹਾਣੀ ਸ਼ੁਰੂ ਜੀ ਤੇ ਸਿਰਸਾ ਵਿਰਸਾ ਵਿਰਾਸਤ ਜੀ ਤੇ ਬਡਰੁੱਖਾਂ ਵਾਲਿਆਂ ਜੀ ਦੀ ਕਲਮ ਬਹੁਤ ਸੋਹਣੀ ਹੈ ਜੀ। ਬਿਲਕੁਲ ਦਰੁਸਤ ਫਰਮਾਇਆ ਗੁਰੂ ਜੀ। ਤੇ ਆਖਰ ਦੇ ਵਿੱਚ ਮੁਹੰਮਦ ਜੀ ਕਹਿੰਦੇ ਆ, ਇੰਟਰਸਟਿੰਗ ਐਂਡ ਮੋਟੀਵੇਸ਼ਨਲ ਸਟੋਰੀ, ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਦੋਸਤੋ। ਇਸ ਦੇ ਨਾਲ ਹੀ ਕਿਸੇ ਦੋਸਤ ਦਾ ਨਾਮ ਰਹਿ ਗਿਆ ਹੋਵੇ, ਵੱਧ ਘੱਟ ਬੋਲ ਗਏ ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਹੋਵੇਗੀ ਮੁਲਾਕਾਤ ਤੇ ਸਮਝੀ ਸੰਸ਼ਮੀ ਹੋਣਾਂ ਦੇ ਨਾਲ ਕੋਈ ਨਾ ਕੋਈ ਮੁੱਦਾ ਲੈ ਕੇ ਵਿਚਾਰਾਂਗੇ ਤੇ ਗੱਲ ਕੋਈ ਉਪਚਾਰਾਂਗੇ, ਕੁਝ ਨਾ ਕੁਝ ਗੱਲਾਂ ਬਾਤਾਂ ਕਰਾਂਗੇ। ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸਹਿਯੋਗ ਦੇ ਲਈ, ਸ਼ੁਰੂ ਤੋਂ ਲੈ ਕੇ ਆਖਰ ਤੱਕ ਸੁਣਨ ਦੇ ਲਈ, ਐਪ ਦੇ ਉੱਤੇ, ਵੈਬਸਾਈਟ, ਫੇਸਬੁੱਕ, ਯੂਟਿਊਬ, ਜਿੱਥੋਂ ਕਿਤੋਂ ਵੀ ਤੁਸੀਂ ਸੁਣ ਰਹੇ ਹੋ, ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਵੱਧ ਘੱਟ ਬੋਲ ਗਿਆ ਹੋਵਾਂ ਤਾਂ ਮਾਫ਼ੀ ਜੀ, ਵੱਡਾ ਭਰਾ ਛੋਟਾ ਭਰਾ ਬੱਚਾ ਸਮਝ ਕੇ ਆਪਣਾ ਮਾਫ਼ ਕਰਨਾ ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭੈਣ ਕੀ ਸਤਿ ਸ਼੍ਰੀ ਅਕਾਲ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਦੋਸਤੋ ਸਾਂਝਾ ਕਰ ਦਿਓ, ਇਹੀ ਬੇਨਤੀ ਦੇ ਨਾਲ ਲੈਂਦੇ ਹਾਂ ਤੁਹਾਡੇ ਤੋਂ ਆਗਿਆ। ਸਤਿ ਸ੍ਰੀ ਅਕਾਲ ਜੀ।

0: ਉਸ ਦੇ ਨਾਲ ਹੀ ਚਲੇ ਜਾਂਦੀ ਹੈ, ਕਿਉਂਕਿ ਬੰਦਾ 1.5 ਘੰਟਾ ਹੋ ਗਿਆ ਕਮਲਾ ਹੋਇਆ ਪਿਆ ਸੀ ਤੇ ਪਤਾ ਨਹੀਂ ਲੱਗਦਾ ਸੀ ਕਰੀਏ ਤਾਂ ਕੀ ਕਰੀਏ, ਪਰ ਸਾਰਾ ਕੁਝ ਦਰੁਸਤ ਕਰ ਰਿਹਾ। ਜਿਨ੍ਹਾਂ ਨੇ ਕੀਤਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੀ, ਤੇ ਪ੍ਰੋਫੈਸ਼ਨਲ ਲੋਕ ਫਿਰ ਪ੍ਰੋਫੈਸ਼ਨਲ ਹੀ ਹੁੰਦੇ ਆ। ਤੇ ਗੱਲ ਕਰਦੇ ਹਾਂ ਦੋਸਤੋ ਅੱਜ ਦੇ ਦਿਹਾੜੇ ਦੇ ਉੱਤੇ ਤੇ ਅਗਲੀਆਂ ਗੱਲਾਂ ਬਾਤਾਂ ਦੇ ਵੱਲ ਚੱਲਦੇ ਹਾਂ। ਦੇਸ਼ ਦੇ ਦੀਆਂ ਖਬਰਾਂ ਜੋ ਕਹਿੰਦੀਆਂ ਨੇ ਉਹਨਾਂ ਦੀ ਜਿਹੜੀ ਹੈ ਆਪਾਂ ਗੱਲਬਾਤ ਕਰਦੇ ਹਾਂ। ਜੋ ਦੁਨੀਆਂ ਦੇ ਉੱਤੇ ਹਾਲਾਤ ਨੇ ਪੈ ਗਿਆ ਹੈ ਕਲੇਸ਼, ਕਲੇਸ਼ ਵੈਸੇ ਸਾਡੇ ਹੀ ਪੈ ਚੱਲਿਆ ਸੀ ਇੱਥੇ ਮਤਲਬ ਕਿ ਨੈੱਟ ਦੇ ਨਾਲ, ਤੇ ਬਦਲ ਲਿਆ ਹੈ ਭੇਸ, ਕਿਹਨਾਂ ਨੇ ਬਦਲਿਆ ਉਹਦੇ ਖੁਲਾਸੇ ਕਰਾਂਗੇ। ਕਿਸਾਨਾਂ ਦਾ ਕੇਸ ਜਿਹੜਾ ਹੈ ਤੇ CGI ਬਰਾਜੇ ਨੇ ਨਵੇਂ ਤੇ ਭਰਨਗੇ ਖਮਿਆਜੇ, ਹੁਣ ਦੇਖਦੇ ਹਾਂ ਕੌਣ ਕੌਣ ਖਮਿਆਜਾ ਭਰਦਾ ਹੈ। ਤੇ ਚੰਦ ਦੇ ਉੱਤੇ ਜਿਹੜਾ ਟਰੰਪ ਦਾ ਕਬਜ਼ਾ, ਉਹ ਦਾਅਵਾ ਕਰ ਰਿਹਾ ਕਿ ਭਾਈ ਚੰਦ ਦੇ ਉੱਤੇ ਕਬਜ਼ਾ ਅਸੀਂ ਕਰ ਲਿਆ, ਹੋਰਮਜ਼ ਕੀ ਸ਼ੈ ਹੈ। ਤੇ ਇਸੇ ਤਰ੍ਹਾਂ ਹੁਣ ਤੋਂ ਲੈ ਕੇ ਜਿੰਨਾ ਵੀ ਸਮਾਂ ਸਬੱਬ ਬਣੇਗਾ ਬਣਾਉਂਦੇ ਹਾਂ, ਤੇ ਸਭ ਤੋਂ ਪਹਿਲਾਂ ਤੁਹਾਨੂੰ ਕੁਝ ਜਿਹੜੀਆਂ ਨੇ ਦੇਸ਼ ਦੇ ਦੀਆਂ ਖਬਰਾਂ ਸੁਣਾਉਂਦੇ ਹਾਂ। ਤੇ ਉਮੀਦ ਕਰਦੇ ਹਾਂ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਤੁਸੀਂ ਥੱਲੇ ਜ਼ਰੂਰ ਲਿਖ ਦੇਣਾ, ਤੇ ਸਾਰੇ ਦੋਸਤਾਂ ਦੇ ਮਿੱਤਰਾਂ ਦੇ ਸੱਜਣਾਂ ਦੇ ਜਿਹੜੇ ਨੇ ਸੁਨੇਹੇ ਆ ਰਹੇ ਨੇ। ਤੇ ਲੋ ਫਿਰ ਪੰਜਾਬ ਦੇ ਨਾਲ ਹੀ ਸ਼ੁਰੂਆਤ ਕਰਦੇ ਹਾਂ। ਪੰਜਾਬ ਦੇ ਵਿੱਚ ਰਾਂਝਸੀ ਜ਼ਮੀਨ ਤਲਾਸ਼ ਕਰ ਰਿਹਾ ਗੈਂਗਸਟਰ ਡਿੰਪੀ, ਜਿਹੜੇ ਨੇ ਚੰਦਭਾਨ ਰੋਕੀ ਫਾਜ਼ਲੀਕਾ ਤੋਂ ਬਾਅਦ ਹੁਣ ਗੁਰਪ੍ਰੀਤ ਸੇਖੋਂ ਦੀ ਸਿਆਸਤ ਦੇ ਵਿੱਚ ਐਂਟਰੀ ਹੋ ਗਈ ਹੈ। ਜੱਫੀਆਂ ਪਈਆਂ ਨੇ ਤੇ ਮੂੰਹ ਲਕਾਏ ਗਏ ਨੇ। ਗੈਂਗਸਟਰ ਤੋਂ ਬਾਅਦ ਜਿਹੜਾ ਬਣਿਆ ਗੁਰਪ੍ਰੀਤ ਸਿੰਘ ਸੇਖੋ ਰਸਮੀ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਆਪ ਦੇ ਵਿੱਚ ਸ਼ਾਮਲ ਹੋ ਗਿਆ। ਉਹ ਪੰਜਾਬ ਦੇ ਅਪਰਾਧਿਕ ਜਗਤ ਤੋਂ ਮੁੱਖ ਧਾਰਾ ਦੀ ਸਿਆਸਤ ਦੇ ਵਿੱਚ ਆਉਣ ਵਾਲਿਆਂ ਦੀ ਲੰਬੀ ਲੜੀ ਦੇ ਵਿੱਚ ਜਿਹੜਾ ਆਖਰੀ ਨਾਂ ਹੈ। ਇਸ ਤੋਂ ਪਹਿਲਾਂ ਡਿੰਪੀ ਚੰਦਭਾਨ ਤੇ ਰੋਕੀ ਜਿਹੜੇ ਨੇ ਫਾਜ਼ਿਲਕਾ ਦੇ ਨਾਂ ਵੀ ਜਿਹੜੇ ਪ੍ਰਮੁੱਖ ਰਹੇ ਨੇ। ਇਹ ਵੀ ਦੱਸਣਾ ਬਣ ਜਾਂਦਾ ਹੈ ਕਿ ਇਹਨਾਂ ਦੇ ਵਿੱਚੋਂ ਕੋਈ ਵੀ ਪੰਜਾਬ ਦਾ ਵਿਧਾਇਕ ਨਹੀਂ ਬਣ ਸਕਿਆ। ਜਾਣਕਾਰੀ ਦੇ ਮੁਤਾਬਕ ਫਿਰੋਜ਼ਪੁਰ ਜ਼ਿਲ੍ਹੇ ਦੇ ਮੁਦਕੀ ਪਿੰਡ ਦੇ ਰਹਿਣ ਵਾਲੇ ਸੇਖੋਂ ਦਾ ਪਰਿਵਾਰਕ ਪਿਛੋਕੜ ਕਾਂਗਰਸ ਹੀ ਰਿਹਾ, ਪਰ ਉਸਨੇ ਸਿਆਸਤ ਦੇ ਵਿੱਚ ਆਉਣ ਦੇ ਲਈ ਵੱਖ ਵੱਖ ਪਾਰਟੀਆਂ ਦੇ ਨਾਲ ਮੇਲਜੋਲ ਵੀ ਰੱਖਿਆ ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਸਹਾਰਾ ਲੈ ਕੇ ਤੇ ਉਹਦੇ ਵਿੱਚ ਸ਼ਾਮਲ ਜਿਹੜੇ ਨੇ ਸ਼ਮੂਲੀਅਤ ਕਰ ਗਏ ਨੇ। ਦੂਸਰੇ ਪਾਸੇ ਕੋਲੇ ਦੀ ਘਾਟ ਦੇ ਕਾਰਨ ਪੰਜਾਬ ਦੇ ਵਿੱਚ ਗੰਭੀਰ ਬਿਜਲੀ ਸੰਕਟ ਬਣ ਗਿਆ। ਉਦਯੋਗਾਂ ਦੇ ਉੱਤੇ ਸਭ ਤੋਂ ਵੱਧ ਵੱਡੀ ਮਾਰ ਪੈ ਰਹੀ ਹੈ। ਦੇਸ਼ ਭਰ ਦੇ ਵਿੱਚ ਚੱਲ ਰਹੀ ਕੋਲੇ ਦੀ ਭਾਰੀ ਘਾਟ ਦੇ ਕਾਰਨ ਪੰਜਾਬ ਨੂੰ ਬਿਜਲੀ ਦੀ ਉਪਲਬਧਤਾ ਜਿਹੜੀ ਹੈ ਵਿੱਚ ਲਗਭਗ 1,850 ਮੈਗਾਵਾਟ ਦੀ ਵੱਡੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸੰਕਟ ਨੇ ਕੇਂਦਰੀ ਖੇਤਰ ਜਿਹੜਾ ਉਹਦੇ ਥਰਮਲ ਪਾਵਰ ਸਟੇਸ਼ਨਾਂ ਤੋਂ ਮਿਲਣ ਵਾਲੇ ਸੂਬੇ ਦੇ ਹਿੱਸੇ ਤੇ ਰਾਜਪੁਰਾ ਸਥਿਤ ਥਰਮਲ ਪਲਾਂਟ ਦੇ ਉਤਪਾਦਨ ਦੋਵਾਂ ਨੂੰ ਹੀ ਗੰਭੀਰ ਰੂਪ ਦੇ ਵਿੱਚ ਪ੍ਰਭਾਵਿਤ ਕਰ ਛੱਡਿਆ। ਇਸ ਦੇ ਨਤੀਜੇ ਵਜੋਂ ਸੂਬੇ ਦੇ ਵਿੱਚ ਉਦਯੋਗਿਕ ਉਤਪਾਦਨ ਨੂੰ ਵੱਡਾ ਝਟਕਾ ਲੱਗਿਆ, ਜਿਸ ਦੇ ਕਾਰਨ ਉਦਯੋਗਪਤੀਆਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ। ਇਸ ਤੋਂ ਇਲਾਵਾ ਅਣਐਲਾਨੇ ਬਿਜਲੀ ਕੱਟਾਂ ਦੇ ਕਾਰਨ ਘਰੇਲੂ ਅਤੇ ਖੇਤੀਬਾੜੀ ਖਪਤਕਾਰ ਵੀ ਜਿਹੜੇ ਬੁਰੀ ਤਰੀਕੇ ਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਸੂਬਾ ਬਿਜਲੀ ਅਥਾਰਟੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਰਾਜ ਤੋਂ ਬਾਹਰ ਸਥਿਤ ਕੇਂਦਰੀ ਖੇਤਰ ਦੇ ਥਰਮਲ ਪਾਵਰ ਸਟੇਸ਼ਨ 'ਚ ਪੰਜਾਬ ਦਾ ਨਿਰਧਾਰਿਤ ਹਿੱਸਾ ਲਗਭਗ 2,814 ਮੈਗਾਵਾਟ ਹੈ। ਇਸ ਵੇਲੇ ਇਹਨਾਂ ਪਲਾਟਾਂ ਤੋਂ ਪੰਜਾਬ ਨੂੰ ਔਸਤਨ ਸਿਰਫ 1,621 ਮੈਗਾਵਾਟ ਬਿਜਲੀ ਹੀ ਜਿਹੜੀ ਮਿਲ ਰਹੀ ਹੈ। ਇਸ ਦੇ ਨਾਲ ਸੂਬੇ ਦੇ ਅਸਲ ਹਿੱਸੇ ਅਤੇ ਪ੍ਰਾਪਤ ਹੋ ਰਹੀ ਬਿਜਲੀ ਦੇ ਵਿਚਕਾਰ ਲਗਭਗ 1,193 ਮੈਗਾਵਾਟ ਦਾ ਵੱਡਾ ਪਾੜਾ ਪੈ ਗਿਆ। ਬਿਜਲੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੇਂਦਰੀ ਪਲਾਂਟਾਂ ਦੀ ਅਸਲ ਜਿਹੜੀ ਹੈ ਜਨਰੇਸ਼ਨ ਘਟਣ ਦੇ ਕਾਰਨ ਪੰਜਾਬ ਦੇ ਹਿੱਸੇ ਆਉਣ ਵਾਲੀ ਸਪਲਾਈ ਵੱਖ ਵੱਖ ਪਲਾਂਟਾਂ ਦੇ ਹਿਸਾਬਾਂ ਦੇ ਨਾਲ ਪ੍ਰਭਾਵਿਤ ਜਿਹੜੀ ਹੋਈ ਹੈ। ਦੂਸਰੇ ਪਾਸੇ ਪੰਜਾਬ ਨੇ ਸਸਤਾ ਬਿਜਲੀ ਸੌਦਾ ਗਵਾ ਦਿੱਤਾ ਤੇ ਕੇਂਦਰ ਨੇ ਪੰਜਾਬ ਦੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਨੂੰ ਸਮਝੌਤਾ ਕਰਾ ਦਿੱਤਾ। ਪੰਜਾਬ ਨੇ ਕੇਂਦਰ ਸਰਕਾਰ ਵੱਲੋਂ ਮਿਲਣ ਵਾਲੀ ਸਸਤੀ ਸੂਰਜੀ ਊਰਜਾ ਦਾ ਮੌਕਾ ਗੁਆ ਰੱਖਿਆ। ਜਦੋਂ ਪਾਵਰਕੌਮ ਨੇ ਵੇਲੇ ਤੇ ਕੋਈ ਹੁੰਗਾਰਾ ਨਾ ਭਰਿਆ ਤਾਂ ਕੇਂਦਰ ਨੇ ਇਹ ਬਿਜਲੀ ਅਲਾਟਮੈਂਟ ਰੱਦ ਕਰਕੇ ਕਿਸੇ ਹੋਰ ਸੂਬੇ ਦੇ ਨਾਂ ਨਾਲ ਲਾ ਦਿੱਤੀ ਹੈ, ਜਾਣੀ ਬਿਜਲੀ ਖਰੀਦ ਸਮਝੌਤਾ ਕਰ ਲਿਆ। ਸੋਲਰ ਐਨਰਜੀ ਜਿਹੜੀ ਹੈ ਕਾਰਪੋਰੇਸ਼ਨ ਆਫ਼ ਇੰਡੀਆ ਨੇ ਪੰਜਾਬ ਨੂੰ 250 ਮੈਗਾਵਾਟ ਸੂਰਜੀ ਊਰਜਾ 25 ਸਾਲ ਦੇ ਲਈ 2.61 ਜਾਣੀ ਕਿ 2.61 ਰੁਪਏ ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣੀ ਸੀ ਤੇ ਹੁਣ 8 ਰੁਪਏ ਲੈ ਰਹੇ ਨੇ। ਦੂਜੇ ਪਾਸੇ ਪਾਵਰਕੌਮ ਇਨ੍ਹਾਂ ਦਿਨੀ ਵਪਾਰੀਆਂ ਰਾਹੀਂ ਥੋੜੇ ਸਮੇਂ ਦੇ ਟੈਂਡਰ ਦੇ ਨਾਲ ਕਰੀਬ 8 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਬਿਜਲੀ ਜਿਹੜਾ ਖਰੀਦ ਰਿਹਾ। ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰਜ਼ ਨੇ ਜਿਹੜਾ 21 ਨਵੰਬਰ 2025 ਨੂੰ ਸੋਲਰ ਐਨਰਜੀ ਕਾਰਪੋਰੇਸ਼ਨ ਆਫ਼ ਇੰਡੀਆ ਤੋਂ 300 ਮੈਗਾਵਾਟ ਸੂਰਜੀ ਊਰਜਾ ਖਰੀਦਣ ਬਾਰੇ ਪ੍ਰਵਾਨਗੀ ਦਿੱਤੀ ਸੀ ਤੇ ਇਸ ਮਗਰੋਂ ਪੰਜਾਬ ਰਾਜ ਬਿਜਲੀ ਜਿਹੜਾ ਰੈਗੂਲੇਟਰੀ ਹੈ ਕਮਿਸ਼ਨ ਉਹਨੇ 6 ਜੁਲਾਈ 2026 ਨੂੰ 250 ਮੈਗਾਵਾਟ ਦੀ ਖਰੀਦ ਨੂੰ ਪ੍ਰਵਾਨਗੀ ਦੇ ਦਿੱਤੀ ਤੇ ਪਾਵਰਕੌਮ ਨੂੰ ਲੋੜੀਂਦੇ ਪਾਵਰ ਸੇਲ ਐਗਰੀਮੈਂਟ ਅਤੇ ਪਾਵਰ ਖਰੀਦ ਸਮਝੌਤਿਆਂ ਨੂੰ ਜਲਦ ਤੋਂ ਜਲਦ ਅੰਤਮ ਰੂਪ ਦੇਣ ਦੇ ਹੁਕਮ ਦੇ ਦਿੱਤੇ। ਖਾਸ ਗੱਲ ਇਹ ਵੀ ਹੈ ਕਿ ਕਮਿਸ਼ਨ ਨੇ ਤਜਵੀਜ਼ ਖਰੀਦਣ ਨੂੰ ਜਿਹੜਾ ਜ਼ਰੂਰਤ ਤੇ ਵਾਜਬਤੀਆ ਦਾ ਜਿਹੜਾ ਮਾਪਦੰਡਾਂ ਦੇ ਉੱਤੇ ਵੀ ਢੁਕਵਾਂ ਮੰਨਿਆ ਸੀ। ਇਸੇ ਤਰ੍ਹਾਂ ਅਗਲੀ ਗੱਲ ਕਰੀਏ ਤੇ ਮਹਿਲਾ ਸ਼ਕਤੀਕਰਨ ਤੇ ਮੁਫ਼ਤ ਬੱਸ ਸਫ਼ਰ ਕਹਿੰਦੇ ਨੇ ਸ਼ਕਤੀ ਭਰ ਰਹੀਆਂ ਮਹਿਲਾਵਾਂ ਦੇ ਵਿੱਚ ਮੁਫ਼ਤ ਕਰਕੇ ਸਾਰਾ ਕੁਝ। ਸੂਬੇ ਦੇ ਅੰਦਰ ਔਰਤਾਂ ਨੂੰ ਸਮਾਜਿਕ ਤੇ ਆਰਥਿਕ ਤੌਰ ਦੇ ਉੱਤੇ ਮਜ਼ਬੂਤ ਅਤੇ ਆਤਮ ਨਿਰਭਰ ਬਣਾਉਣ ਦੇ ਮਤਲਬ ਦੇ ਨਾਲ ਪੰਜਾਬ ਸਰਕਾਰ ਨੇ ਬਹੁਤ ਹੀ ਮਹੱਤਵਪੂਰਨ ਕਹਿੰਦੇ ਤੇ ਇਤਿਹਾਸਕ ਕਦਮ ਚੁੱਕੇ ਨੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ ਆਪਣੀ ਪਿੱਠ ਜਿਹੜੀ ਥਪੜਾਈ ਹੈ। ਅਗਵਾਈ ਹੇਠ ਸ਼ੁਰੂ ਕੀਤੀ ਗਈ ਮੁਫ਼ਤ ਬੱਸ ਸਫ਼ਰ ਯੋਜਨਾ ਪੰਜਾਬ ਦੀ ਜਿਹੜੀ ਮਹਿਲਾਵਾਂ ਦੀ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਵੱਡੀ ਤਬਦੀਲੀ ਦਾ ਆਧਾਰ ਬਣ ਗਈ ਹੈ। ਇਹ ਵਿਲੱਖਣ ਸਹੂਲਤ ਨਾ ਸਿਰਫ ਆਵਾਜਾਈ ਨੂੰ ਸੌਖਾ ਬਣਾ ਰਹੀ ਹੈ ਸਗੋਂ ਧੀਆਂ ਦੀ ਉੱਚ ਸਿੱਖਿਆ, ਰੋਜ਼ਗਾਰ ਤੇ ਹੁਨਰ ਵਿਕਾਸ ਦੇ ਰਾਹ ਦੇ ਵਿੱਚ ਵੀ ਕਹਿੰਦੇ ਆਉਣ ਵਾਲੀਆਂ ਆਰਥਿਕ ਰੁਕਾਵਟਾਂ ਨੂੰ ਵੀ ਜਿਹੜਾ ਜੜੋਂ ਖਤਮ ਕਰ ਰਹੀ ਹੈ। ਕਿਆ ਬਾਤ ਹੈ ਜੀ, ਚੱਕ ਦਿਓ ਫੱਟੇ ਜੀ। ਦੂਸਰੇ ਪਾਸੇ ਗੱਲ ਕਰੀਏ ਤੇ ਸਚਿਨ ਪਾਇਲਟ ਪੰਜਾਬ ਆ ਰਹੇ ਨੇ ਕਾਂਗਰਸ ਦੀ ਜਿਹੜੀ ਹੈ ਗੱਠਜੋੜ ਕਰਨ ਦੇ ਲਈ, ਕਾਂਗਰਸ ਦਾ ਜਿਹੜਾ ਰਾਹ ਸਿੱਧਾ ਕਰਨ ਦੇ ਲਈ, ਦੇਖਦੇ ਹਾਂ ਕਿੱਦਾਂ ਹੁੰਦੀ ਹੈ। ਸਚਿਨ ਪਾਇਲਟ ਜਿਹੜੇ ਨੇ ਪੰਜਾਬ ਦੇ ਵਿੱਚ ਨਿਯੁਕਤੀ ਦੇ ਲਈ ਨਾਲ ਕਾਂਗਰਸੀ ਵਰਕਰਾਂ ਦੇ ਵਿੱਚ ਨਵਾਂ ਜੋਸ਼ ਆਉਣ ਅਤੇ ਧੜੇਬੰਦੀ ਖਤਮ ਹੋਣ ਦੀ ਉਮੀਦ ਜਿਹੜੀ ਹੈ ਜਤਾ ਰਹੇ ਨੇ ਸੂਬਾ ਆਗੂ ਨੇ ਕਿਹਾ। ਸਾਲ 2027 ਦੀਆਂ ਜਿਹੜੀਆਂ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੂੰ ਪੰਜਾਬ ਕਾਂਗਰਸ ਦਾ ਇੰਚਾਰਜ ਨਿਯੁਕਤ ਕੀਤੇ ਜਾਣ ਦੇ ਨਾਲ ਪਾਰਟੀ ਕਾਡਰ ਦੇ ਵਿੱਚ ਨਵਾਂ ਉਤਸ਼ਾਹ ਤੇ ਜੋਸ਼ ਭਰਨ ਦੀ ਉਮੀਦ ਹੈ। ਇਸ ਦੇ ਨਾਲ ਧੜੇਬੰਦੀ ਦਾ ਸ਼ਿਕਾਰ ਹੋਏ ਸੂਬਾ ਇਕਾਈ ਨੂੰ ਇਕਜੁੱਟ ਕਰਨ ਦੇ ਵਿੱਚ ਮਦਦ ਮਿਲੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸੋਮਵਾਰ ਨੂੰ ਪਾਰਟੀ ਵਰਕਰਾਂ ਤੇ ਆਗੂਆਂ ਨੇ ਕੀਤਾ। ਪਾਰਟੀਆਂ ਜਿਹੜੀਆਂ ਨੇ ਪਾਰਟੀ ਆਗੂਆਂ ਦਾ ਮੰਨਣਾ ਹੈ ਕਿ ਪਾਇਲਟ ਨੂੰ ਪਾਰਟੀ ਨੇਤਾ ਰਾਹੁਲ ਗਾਂਧੀ ਦਾ ਕਰੀਬੀ ਮੰਨਿਆ ਜਾਂਦਾ। ਇਸ ਦੇ ਲਈ ਉਨ੍ਹਾਂ ਦੀ ਨਿਯੁਕਤੀ ਕਾਂਗਰਸ ਦੀ ਚੋਣ ਮੁਹਿੰਮ ਨੂੰ ਨਵੀਂ ਰਫ਼ਤਾਰ ਦੀ ਜਿਹੜੀ ਹੈ ਉਹ ਵੀ ਪ੍ਰਵਾਨਗੀ ਜਿਹੜੀ ਹੈ ਪ੍ਰਦਾਨ ਕਰੇਗੀ। ਪਾਰਟੀ ਦੀ ਨਜ਼ਰ ਅਗਲੇ ਸਾਲ ਦੇ ਸ਼ੁਰੂ ਦੇ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤ ਦੇ ਉੱਤੇ ਦੇਖੀ ਜਾ ਰਹੀ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਅਪੀਲ ਦਰਕਿਨਾਰ ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਨਵੇਂ ਚੀਫ਼ ਜਸਟਿਸ ਲਾ ਦਿੱਤੇ ਗਏ ਨੇ ਅੱਜ, ਜੋ ਸਭ ਤੋਂ ਵੱਡੀ ਖ਼ਬਰ ਰਹੀ ਹੈ ਪੰਜਾਬ ਦੀ। ਅਸ਼ਵਨੀ ਕੁਮਾਰ ਮਿਸ਼ਰਾ ਜਿਹੜੇ ਨੇ ਉਨ੍ਹਾਂ ਨੇ ਸਹੁੰ ਚੁੱਕ ਲਈ ਹੈ ਸਾਰਾ ਕੁਝ ਰੋਕਾਂ ਟੋਕਾਂ ਦੇ ਬਾਵਜੂਦ ਵੀ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਤੇ ਦੂਸਰੇ ਪਾਸੇ ਚੀਫ਼ ਜਸਟਿਸ ਦੀ ਨਿਯੁਕਤੀ ਦੇ ਰੋਲੇ ਵਿਚਾਲੇ ਸੀਐਮ ਭਗਵੰਤ ਮਾਨ ਦਾ ਬਠਿੰਡਾ ਦੌਰਾ ਰੱਦ ਕੀਤਾ ਪਰ ਉਹ ਪਹੁੰਚ ਗਏ ਦਿੱਲੀ ਨੇ। ਲੋਕ ਮਿਲਣੀ ਪ੍ਰੋਗਰਾਮ ਮੁਲਤਵੀ ਕਰ ਦਿੱਤਾ ਤੇ ਪਰ ਬੈਠੇ ਉਹ ਦਿੱਲੀ ਦੇ ਵਿੱਚ ਨੇ ਤੇ ਰਾਬਤਾ ਬਣਾ ਰਹੇ ਨੇ, ਭਾਈ ਜੇਲ੍ਹ ਦੇ ਵਿੱਚ ਰਾਬਤਾ ਬਣਿਆ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਕਾਰਜਕਾਰੀ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਚੀਫ਼ ਜਸਟਿਸ ਦੇ ਵਜੋਂ ਉੱਚਾ ਚੁੱਕਣ ਪ੍ਰਮੋਟ ਕਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦੇ ਵਿਚਕਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਵਿਖੇ ਹੋਣ ਵਾਲਾ ਆਪਣਾ ਲੋਕ ਮਿਲਣੀ ਪ੍ਰੋਗਰਾਮ ਕਹਿੰਦੇ ਹੈ ਰੱਦ ਕਰ ਦਿੱਤਾ। ਇਸ ਪ੍ਰੋਗਰਾਮ ਦੀ ਅਗਲੀ ਤਾਰੀਖ ਦਾ ਅਜੇ ਕੋਈ ਐਲਾਨ ਨਹੀਂ ਕੀਤਾ ਕਿ ਅੱਗੇ ਕਦੋਂ ਹੋਏਗੀ ਪਰ ਅੱਜ ਰੱਦ ਕੀਤਾ। ਇਸੇ ਤਰ੍ਹਾਂ ਐਤਵਾਰ ਨੂੰ ਕੱਲ ਹੰਗਾਮੀ ਮੀਟਿੰਗ ਜਿਹੜੀ ਕੈਬਨਿਟ ਦੀ ਸੱਦੀ ਗਈ ਸੀ ਤੇ ਸੂਬਾ ਸਰਕਾਰ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੂੰ ਅਪੀਲ ਕੀਤੀ ਸੀ ਕਿ ਜਦੋਂ ਤੱਕ ਪੰਜਾਬ ਦੇ ਖਦਸ਼ਿਆਂ ਦਾ ਢੁਕਵਾਂ ਹੱਲ ਨਹੀਂ ਨਿਕਲ ਜਾਂਦਾ ਉਦੋਂ ਤੱਕ ਚੀਫ਼ ਜਸਟਿਸ ਦੀ ਨਿਯੁਕਤੀ ਤੇ ਸਹੁੰ ਚੁੱਕ ਸਮਾਗਮ ਤੇ ਰੋਕ ਲਗਾਈ ਜਾਵੇ। ਕੈਬਨਿਟ ਜਿਹੜੀ ਪੰਜਾਬ ਦੀ ਹੈ ਉਹਦੇ ਵੱਲੋਂ ਕੇਂਦਰ ਸਰਕਾਰ ਨੂੰ ਸਹੁੰ ਚੁੱਕ ਸਮਾਗਮ ਰੋਕਣ ਦੀ ਅਪੀਲ ਦੇ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ 37ਵੇਂ ਚੀਫ਼ ਜਸਟਿਸ ਦੇ ਵਜੋਂ ਹਲਫ਼ ਲੈ ਲਿਆ ਹੈ। ਦੂਸਰੇ ਪਾਸੇ ਪੰਜਾਬ ਸਰਕਾਰ ਦੇ ਵਿਰੋਧ ਦਰਮਿਆਨ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਅੱਜ ਸਹੁੰ ਚੁੱਕ ਲਈ ਤੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਪੰਜਾਬ ਲੋਕ ਭਵਨ ਦੇ ਵਿੱਚ ਉਨ੍ਹਾਂ ਨੂੰ ਚੀਫ਼ ਜਸਟਿਸ ਦੇ ਵਜੋਂ ਸਹੁੰ ਚੁਕਾ ਦਿੱਤੀ ਹੈ। ਸਹੁੰ ਚੁੱਕ ਸਮਾਗਮ ਦੇ ਵਿੱਚੋਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗੈਰ ਹਾਜ਼ਰ ਕੁਰਸੀ ਦੇ ਉੱਤੋਂ ਰਹੇ ਨੇ ਤੇ ਜਦੋਂ ਕਿ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਰਾਜਪਾਲ ਪ੍ਰੋਫੈਸਰ ਅਸੀਮ ਕੁਮਾਰ ਘੋਸ਼ ਜਿਹੜੇ ਸਨ ਉਹ ਮੌਜੂਦ ਜਿਹੜੇ ਦੇਖੇ ਗਏ ਨੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੰਘੇ ਕੱਲ ਐਮਰਜੈਂਸੀ ਕੈਬਨਿਟ ਮੀਟਿੰਗ ਬੁਲਾਈ ਸੀ ਤੇ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੀ ਨਿਯੁਕਤੀ ਦਾ ਵਿਰੋਧ ਕਰਨ ਵਾਲਾ ਮਤਾ ਪਾਸ ਕੀਤਾ ਸੀ ਤੇ ਮਤੇ ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਕਿ ਮੁੱਖ ਜੱਜ ਨੂੰ ਪੰਜਾਬ ਸਰਕਾਰ ਦੀ ਸਹਿਮਤੀ ਮਿਲਣ ਤੱਕ ਸਹੁੰ ਨਾ ਚੁਕਾਈ ਜਾਵੇ। ਦੂਸਰੇ ਪਾਸੇ ਪੰਜਾਬ ਦੀਆਂ ਸਿਆਸੀ ਹਸਤੀਆਂ ਦੇ ਵਿੱਚੋਂ ਸਿਰਫ ਗਨੀਵ ਕੌਰ ਮਜੀਠੀਆ ਉੱਥੇ ਹਾਜ਼ਰ ਹੋਏ ਨੇ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ਼ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਦੇ ਅੱਜ ਸਹੁੰ ਚੁੱਕ ਸਮਾਗਮ ਦੇ ਦੌਰਾਨ ਮੁੱਖ ਮੰਤਰੀ ਮਾਨ ਅਤੇ ਕੇਜਰੀਵਾਲ ਦੇ ਵੱਲੋਂ ਜੇਲ੍ਹ ਦੇ ਵਿੱਚ ਮੰਤਰੀ ਸੰਜੀਵ ਅਰੋੜਾ ਦੇ ਨਾਲ ਮੁਲਾਕਾਤ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਸੋਮਵਾਰ ਅੱਜ ਗੁਰੂਗ੍ਰਾਮ ਦੀ ਜਿਹੜੀ ਹੈ ਪੰਡੋਸੀ ਜ਼ਿਲ੍ਹਾ ਜੇਲ੍ਹ ਦੇ ਵਿੱਚ ਬੰਦ ਜਿਹੜੇ ਨੇ ਆਪਣੀ ਸਰਕਾਰ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਲਈ ਪੁੱਜੇ ਆ। ਚੱਲ ਰਹੇ ਰਾਜਨੀਤਿਕ ਕਾਨੂੰਨੀ ਵਿਕਾਸ ਦੇ ਵਿਚਕਾਰ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀਤੀ ਗਈ ਇਹ ਮੁਲਾਕਾਤ ਬਹੁਤ ਮਹੱਤਵਪੂਰਨ ਕਹਿੰਦੇ ਮੰਨੀ ਜਾ ਰਹੀ ਹੈ। ਭਗਵੰਤ ਮਾਨ ਦਿੱਲੀ ਦੇ ਕਪੂਰਥਲਾ ਹਾਊਸ ਤੋਂ ਆਪਣੇ ਵਿਸ਼ੇਸ਼ ਕਾਫਲੇ ਦੇ ਨਾਲ ਦੁਪਹਿਰ 2 ਵਜੇ ਦੇ ਕਰੀਬ ਗੁਰੂਗ੍ਰਾਮ ਪਹੁੰਚੇ ਤੇ ਜੇਲ੍ਹ ਪ੍ਰਸ਼ਾਸਨ ਦੀ ਇਜਾਜ਼ਤ ਦੇ ਨਾਲ ਮੰਤਰੀ ਸੰਜੀਵ ਅਰੋੜਾ ਨੂੰ ਮਿਲਣ ਤੋਂ ਬਾਅਦ 2:40 ਦੇ ਉੱਤੇ ਰਵਾਨਾ ਜਿਹੜੇ ਹੋ ਗਏ। ਇਸੇ ਮੁਤਾਬਕ CGI ਜਿਹੜਾ ਔਨ ਪੰਜਾਬ DARS ਦਾ ਮੁੱਦਾ ਜਿਹੜਾ ਚੱਲ ਰਿਹਾ ਉਹਦੇ ਉੱਤੇ ਉਹਨਾਂ ਨੇ ਨਾਲ ਆਪਣੀ ਸਹੁੰ ਚੁੱਕਦੇ ਸਮੇਂ ਹੀ ਬਿਆਨ ਦੇ ਦਿੱਤਾ ਹੈ। ਕਹਿੰਦੇ ਨੇ ਅਦਾਲਤ ਕਿਸੇ ਵੀ ਦਬਾਅ ਅੱਗੇ ਨਹੀਂ ਚੁੱਕੇਗੀ ਤੇ DA ਮਾਮਲੇ ਦੇ ਉੱਤੇ ਨਵੇਂ ਚੀਫ਼ ਜਸਟਿਸ ਦਾ ਸਖ਼ਤ ਜਿਹੜਾ ਰੁੱਖ ਹੈ। ਸਹੁੰ ਚੁੱਕਦਿਆਂ ਹੀ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸਾਫ਼ ਕਰ ਦਿੱਤਾ ਕਿ ਅਦਾਲਤ ਸਿਰਫ਼ ਕਾਨੂੰਨ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਮੁੱਖ ਜੱਜ ਜਿਹੜੇ ਨੇ ਵਜੋਂ ਸਹੁੰ ਚੁੱਕਣ ਤੋਂ 2 ਘੰਟਿਆਂ ਤੋਂ ਵੀ ਘੱਟ ਸਮੇਂ ਬਾਅਦ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੇ ਸੋਮਵਾਰ ਨੂੰ ਮਹੱਤਵਪੂਰਨ ਮਹਿੰਗਾਈ ਭੱਤੇ DA ਦੇ ਮਾਮਲੇ ਦੀ ਸੁਣਵਾਈ ਕਰਦਿਆਂ ਆਪਣੇ ਕਾਰਜਕਾਲ ਦਾ ਸਖ਼ਤ ਰੁੱਖ ਜਿਹੜਾ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਅਦਾਲਤ ਕਿਸੇ ਵੀ ਜਿਹੜੀ ਹੈ ਤਨਕੀਦ ਜਾਂ ਦਬਾਅ ਅੱਗੇ ਨਹੀਂ ਚੁੱਕੇਗੀ ਤੇ ਕਾਨੂੰਨ ਦੇ ਰਾਜ ਅਤੇ ਸੰਵਿਧਾਨ ਪ੍ਰਤੀ ਆਪਣੀ ਸਹੁੰ ਦੇ ਦਾਇਰੇ ਦੇ ਵਿੱਚ ਕੰਮ ਕਰੇਗੀ। ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਮੁੱਖ ਜੱਜ ਮਿਸ਼ਰਾ ਅਤੇ ਜਸਟਿਸ ਰੋਹਿਤ ਕਪੂਰ ਦੇ ਡਿਵੀਜ਼ਨ ਬੈਂਚ ਨੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਜਿਹੜਾ ਬਕਾਇਆ DA DR ਦੀ ਅਦਾਇਗੀ ਸਬੰਧੀ ਅਦਾਲਤ ਦੇ ਹੁਕਮਾਂ ਦੀ ਪਾਲਣਾ ਨਾਲ ਜੁੜੀਆਂ ਅਰਜ਼ੀਆਂ ਦੀ ਸੁਣਵਾਈ ਦੇ ਦੌਰਾਨ ਸੂਬੇ ਦੇ ਵਕੀਲ ਵੱਲੋਂ ਉੱਚੀ ਆਵਾਜ਼ ਦੇ ਵਿੱਚ ਬੋਲਣ ਤੇ ਸਖ਼ਤ ਇਤਰਾਜ਼ ਜਿਹੜਾ ਜਤਾਇਆ। ਮੁੱਖ ਜੱਜ ਮਿਸ਼ਰਾ ਨੇ ਕਿਹਾ ਕਿ ਅਦਾਲਤ ਕਾਨੂੰਨ ਦੇ ਰਾਜ ਅਧੀਨ ਚੱਲੇਗੀ ਤੇ ਇਹ ਸੰਸਥਾ ਕਿਸੇ ਵੀ ਕਿਸਮ ਦੇ ਹੱਥਕੰਡਿਆਂ ਅੱਗੇ ਨਹੀਂ ਝੁਕੇਗੀ। ਇਸ ਦੇ ਲਈ ਅਸੀਂ ਪੂਰੀ ਤਰ੍ਹਾਂ ਕਾਨੂੰਨ ਮੁਤਾਬਕ ਚੱਲਾਂਗੇ ਤੇ ਸੰਵਿਧਾਨ ਦੀ ਸਹੁੰ ਚੁੱਕੀ ਹੈ ਤੇ ਅਸੀਂ ਜਾਣਦੇ ਹਾਂ ਕਿ ਆਪਣੀ ਸਹੁੰ ਨੂੰ ਕਿਵੇਂ ਨਿਭਾਉਣਾ ਹੈ, ਇਸ ਦੀ ਰੱਖਿਆ ਕਿਵੇਂ ਕਰਨੀ ਹੈ। ਬੈਂਚ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਧਿਰ ਦੀਆਂ ਦਲੀਲਾਂ ਤੋਂ ਪ੍ਰਭਾਵਿਤ ਨਹੀਂ ਹੋਵੇਗਾ ਨਾ ਹੀ ਹੋਣਗੇ। ਜਸਟਿਸ ਮਿਸ਼ਰਾ ਨੇ ਕਿਹਾ ਕਿ ਕਿਸੇ ਵੀ ਪੱਖ ਦੇ ਵੱਲੋਂ ਟਿੱਪਣੀ ਨਾ ਕੀਤੀ ਜਾਵੇ ਤੇ ਤੁਹਾਡੇ ਕੋਲ ਕਹਿਣ ਜਾਂ ਕਰਨ ਦੇ ਲਈ ਬਹੁਤ ਕੁਝ ਹੋ ਸਕਦਾ ਹੈ, ਪਰ ਅਸੀਂ ਕਾਨੂੰਨ ਦੇ ਮੁਤਾਬਕ ਚੱਲਾਂਗੇ ਤੇ ਅਸੀਂ ਸੰਵਿਧਾਨ ਦੀ ਸਹੁੰ ਚੁੱਕੀ ਹੈ। ਇਹ ਟਿੱਪਣੀਆਂ ਬੈਂਚ ਦੇ ਉਸ ਅਗਸਤ ਮਹੀਨੇ ਦੇ ਆਦੇਸ਼ ਤੋਂ ਪੈਦਾ ਹੋਈਆਂ ਅਰਜ਼ੀਆਂ ਦੀ ਸੁਣਵਾਈ ਦੌਰਾਨ ਆਈਆਂ ਨੇ, ਜਿਸ ਦੇ ਵਿੱਚ ਪੰਜਾਬ ਨੂੰ ਆਪਣੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ DA DR ਦੀਆਂ ਸਾਰੀਆਂ ਬਕਾਇਆ ਕਿਸ਼ਤਾਂ 31 ਅਗਸਤ ਤੱਕ ਜਾਰੀ ਕਰਨ ਤੇ ਪਾਲਣਾ ਹਲਫ਼ਨਾਮਾ ਦਾਖਲ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਦੂਸਰੇ ਪਾਸੇ ਨਵਾਂ ਹੀ ਚੰਦ ਚਾੜ ਦਿੱਤਾ ਹੈ। ਪਹਿਲਾਂ ਖਹਿਰਾ ਪਰੇ ਕੀਤਾ ਤੇ ਉਹਨੂੰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਕੱਲ੍ਹ ਨੂੰ ਹੜਤਾਲ ਕਰਨੀ ਸੀਗੀ ਉਹਨਾਂ ਨੇ ਦੂਸਰੀ, ਪਰ ਮੁਲਾਜ਼ਮ ਹੜਤਾਲ ਤੋਂ ਪਹਿਲਾਂ ਹੀ ਸਕੱਤਰਿਤ ਸਟਾਫ਼ ਜਿਹੜਾ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ ਤੇ ਸੈਣੀ ਸਾਹਿਬ ਦੇ ਨਾਲ ਇਸ ਮੁੱਦਿਆਂ ਦੇ ਉੱਤੇ ਗੱਲਬਾਤ ਕਰਦੇ ਹਾਂ। ਬਸ ਆਹ ਖ਼ਬਰ ਕੰਪਲੀਟ ਕਰ ਲਈਏ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਦੀ ਦੂਜੇ ਗੇੜ ਦੀ ਹੜਤਾਲ ਤੋਂ ਐਨ ਪਹਿਲਾਂ ਪੰਜਾਬ ਸਿਵਲ ਸਕੱਤਰਿਤ ਸਟਾਫ਼ ਐਸੋਸੀਏਸ਼ਨ ਦੇ ਪ੍ਰਧਾਨ ਸੁਸ਼ੀਲ ਕੁਮਾਰ ਦਾ ਤਬਾਦਲਾ ਕਰ ਛੱਡਿਆ। ਸਾਂਝੀ ਤਾਲਮੇਲ ਕਮੇਟੀ ਨੇ ਮਹਿੰਗਾਈ ਭੱਤੇ ਦੇ ਬਕਾਏ ਸਮੇਤ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ 8 ਸਤੰਬਰ ਦੀ ਹੜਤਾਲ ਦਾ ਪਹਿਲਾਂ ਹੀ ਸੱਦਾ ਦਿੱਤਾ ਹੋਇਆ ਸੀ। ਅੱਜ ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਸੁਸ਼ੀਲ ਕੁਮਾਰ ਨੇ ਸਕੱਤਰਿਤ ਦੀਆਂ ਵੱਖ ਵੱਖ ਬ੍ਰਾਂਚਾਂ ਦੇ ਵਿਚ ਮੀਟਿੰਗਾਂ ਕਰਕੇ ਭਲਕ ਨੂੰ ਹੜਤਾਲ ਦੇ ਲਈ ਲਾਮਬੰਦੀ ਕੀਤੀ ਹੈ। ਆਮ ਰਾਜ ਪ੍ਰਬੰਧ ਵਿਭਾਗ ਨੇ ਅੱਜ ਪ੍ਰਧਾਨ ਸੁਸ਼ੀਲ ਕੁਮਾਰ ਨੂੰ ਸਕੱਤਰਿਤ ਦੀ ਲੇਖਾ 1 ਸ਼ਾਖਾ ਤੋਂ ਬਦਲ ਕੇ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੇ ਵਿਚ ਭੇਜ ਦਿੱਤਾ। ਬੋਰਡ ਦਾ ਦਫ਼ਤਰ ਮੁਹਾਲੀ ਦੇ ਵਿਚ ਸਥਿਤ ਹੈ ਤੇ ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਮੁਲਾਜ਼ਮ ਜਥੇਬੰਦੀਆਂ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਦਾ ਵੀ ਤਬਾਦਲਾ ਕੀਤਾ ਸੀ। ਮੁਲਾਜ਼ਮ ਆਗੂਆਂ ਦੇ ਤਬਾਦਲੇ ਨੇ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰ ਛੱਡਿਆ ਤੇ ਅੱਜ ਪੰਜਾਬ ਸਰਕਾਰ ਨੇ 4 ਅਧਿਕਾਰੀ ਕਰਮਚਾਰੀ ਬਦਲੇ ਨੇ। ਲੋ ਦੋਸਤੋ, ਇਹ ਸੀ ਜੀ ਕੁਝ ਗੱਲਾਂ ਤੇ ਦੂਸਰੇ ਪਾਸੇ ਚੰਡੀਗੜ੍ਹ ਦਾ ਪ੍ਰੋਟੈਸਟ ਜਿਹੜਾ ਉਹ ਵੀ ਸਮਾਪਤ ਹੋ ਗਿਆ। ਆਪਣਾ ਕਿਸਾਨਾਂ ਦਾ ਜਿਹੜਾ ਰੋਲਾ ਰੱਪਾ ਚੰਡੀਗੜ੍ਹ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਆਪਣੀਆਂ ਵੱਖ ਵੱਖ ਮੰਗਾਂ ਨੂੰ ਲੈ ਕੇ 1 ਸਤੰਬਰ ਤੋਂ ਲਾਏ ਗਏ ਧਰਨੇ ਨੂੰ ਖਤਮ ਕਰਨ ਦਾ ਐਲਾਨ ਕਰ ਛੱਡਿਆ ਤੇ ਦਰਅਸਲ ਮੋਰਚੇ ਅਤੇ ਪੰਜਾਬ ਸਰਕਾਰ ਵਿਚਾਲੇ ਵੱਖ ਵੱਖ ਮੰਗਾਂ ਨੂੰ ਲੈ ਕੇ ਪੂਰਨ ਸਹਿਮਤੀ ਜਿਹੜੀ ਬਣ ਗਈ ਹੈ ਤੇ ਲਿਖਤੀ ਰੂਪ ਦੇ ਵਿਚ ਇਹ ਗੱਲਬਾਤ ਲਿਖ ਦਿੱਤੀ ਹੈ। ਸਤਿ ਸ੍ਰੀ ਅਕਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਜੀ, ਨੂੰ ਜੀ ਨਿੱਘਾ ਸਵਾਗਤ ਹੈ ਜੀ। ਮਾਫ਼ੀ ਚਾਹੁੰਦੇ ਹਾਂ ਤੁਹਾਡੇ ਕੋਲੋਂ ਵੀ ਅੱਜ ਕਾਫੀ ਲੇਟ ਹੋ ਗਏ ਜੀ।
1: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਸੈਣੀ ਸਾਹਿਬ, ਕੀ ਹਾਲ ਚਾਲ ਨੇ ਜੀ?
1: ਹਾਲ ਚਾਲ ਠੀਕ ਹੈ ਜੀ। ਬਾਕੀ ਤਾਂ ਜੀ ਤਕਨੀਕੀ ਕਾਰਨਾਂ ਕਰਕੇ ਬੇਬਸੀ ਸੀਗੀ, ਫੇਰ ਵੀ ਚੱਲ ਪਿਆ।
0: ਬਿਲਕੁਲ
1: ਗੱਲ ਹੈਗੀ ਹੈ
0: ਜੀ।
1: ਕੱਲ ਦੀ ਸ਼ਾਮੀ ਜੀ ਨੇ ਸ਼ਿਫਟ ਕੀਤੀ ਸੀ ਫਿਨਲੈਂਡ ਦੇ ਨੈਟ ਦੀ
0: ਹਾਈਫਾਈ ਸਟੂਡੀਓ ਦੀ ਕੀਤੀ ਹਾਈਫਾਈ ਸਟੂਡੀਓ ਜੀ
1: ਜੀ ਹਾਂ ਜੀ ਤੇ ਚਲੋ ਤੁਸੀਂ ਕਹੋ ਭਾਈ ਉਪਾ ਉਪੂ ਕਰਾ ਲਓ ਤਾਂ ਫੇਰ ਏਦਾਂ ਆ, ਹੁਣ ਮੈਂ ਤੁਹਾਨੂੰ ਦੱਸਾਂ ਇਹ ਨਜ਼ਰ ਲੱਗਦੀ ਰਹਿਣੀ ਆ ਹੁਣ।
0: ਸੈਣੀ ਸਾਹਿਬ ਉਪਾ ਕਰਾਇਆ ਜੀ,
1: ਠੀਕ ਹੈ ਜੀ, ਤਾਂ ਹੀ ਚੱਲੇ ਆ ਨਾ ਜੀ ਫੇਰ।
0: ਹਾਂਜੀ ਉਪਾ ਕਰਾਇਆ, ਬਸ ਫੀਸ ਮੈਂ ਸ਼ਾਮ ਨੂੰ ਦਊਂਗਾ, ਮੋਢੇ ਘੁੱਟ ਗਏ ਜੀ।
1: ਚਲੋ
0: ਬਾਕੀ ਸਮਝਦਾ ਨੂੰ ਇਸ਼ਾਰਾ ਹੀ ਬਹੁਤ ਆ ਜੀ, ਅੱਗੇ ਨੀ
1: ਨਹੀਂ ਦੋਸਤਾਂ ਦੀ ਜਾਣਕਾਰੀ ਦੀ ਮੈਂ ਦੱਸ ਰਿਹਾ ਕਿ ਭਾਰਤ ਸਾਹਿਬ ਨੇ ਫਿਰ ਜਿਹੜਾ ਹੈਗਾ ਆ ਵੀ ਆਪੂ ਜਦੋਂ ਨਹੀਂ ਸੀ ਚੱਲ ਰਿਹਾ ਤੇ ਉਹਨਾਂ ਨੇ ਆਪਣੀ ਪਤਨੀ ਦੀ ਮਦਦ ਲਈ ਤੇ ਉਹਨਾਂ ਨੇ ਇਕਦਮ ਤਾਰਾਂ ਜਦੋਂ ਇੱਧਰ ਉੱਧਰ ਲਾਈਆਂ ਤੇ ਚੱਲ ਪਿਆ ਜੀ, ਤੇ ਫੇਰ ਸਾਡਾ ਜਿਹੜਾ ਹੈਗਾ ਆ ਅਸੀਂ ਤੁਹਾਡੇ ਕੋਲ ਹਾਜ਼ਰ ਹੋ ਗਏ ਹਾਂ ਜੀ।
0: ਬਿਲਕੁਲ ਹੈ
1: ਜੀ, ਭਾਰਤ ਸਾਹਿਬ ਤੁਸੀਂ ਇਸ ਗੱਲ ਨੂੰ ਮੰਨੋ ਜੀ, ਜਿਹੜੀ ਔਰਤ ਹੁੰਦੀ ਆ ਬੰਦੇ ਨਾਲੋਂ ਜਿਆਦਾ ਸਿਆਣੀ।
0: ਨਹੀਂ ਬਿਲਕੁਲ ਹੈ ਜੀ ਬਿਲਕੁਲ, ਟੈਕਨੀਕਲ ਚਲੋ ਮੈਂ ਮਕੈਨੀਕਲ ਦਾ ਸਾਰਾ ਕੁਝ ਕਰ ਲੈਣਾ, ਪਰ ਸੋਫਟਵੇਅਰ ਜਾਂ ਹੋਰ ਸਾਰੀਆਂ ਚੀਜ਼ਾਂ ਉਹ ਮੇਰੇ ਤੋਂ ਥੋੜਾ ਜਿਹਾ ਔਖਾ ਕੰਮ ਹੈ ਜੀ, ਉਹ ਸਮਝ ਨਹੀਂ ਲੱਗਦੀ ਆਪਾਂ ਨੂੰ, ਸੱਚੀ ਦੱਸੀਏ ਤਾਂ ਜੀ।
1: ਚਲੋ ਕੋਈ ਗੱਲ ਨੀ, ਤਾਂ ਕਿ ਇਹਨੂੰ ਇਹਨੂੰ ਕਿਸੇ ਵੀ ਰਲ ਮਿਲ ਕੇ ਗੱਡੀ ਚੱਲਣੀ,
0: ਇਹੀ ਪਿਆਰ ਹੈ ਜੀ, ਇਹੀ ਪਿਆਰ ਹੈ ਜੀ, ਇੱਕ ਦੂਸਰੇ ਦੇ ਕੰਮ ਹੋਣਾ ਜੀ।
1: ਬਿਲਕੁਲ ਜੀ
0: ਜੀ,
1: ਹੁਣ ਆਈਏ ਖਬਰਾਂ ਤੇ ਭਾਰੇ ਸਾਹਿਬ।
0: ਬਿਲਕੁਲ ਜਾਣੀ ਸਾਹਿਬ,
1: ਭਾਰੇ ਸਾਹਿਬ ਇੱਕ ਚੀਜ਼ ਜਿਹੜੀ ਹੈਗੀ ਸੀ ਦੇਸ਼ ਦੇ 70 ਸਾਲ ਚ ਪਹਿਲੀ ਵਾਰੀ ਹੋਇਆ ਜੀ
0: ਜੀ,
1: ਤੇ ਕਿਸੇ ਚੀਫ ਜਸਟਿਸ ਦੀ ਨਿਯੁਕਤੀ ਦੇ ਉੱਤੇ ਕਿਸੇ ਮੁੱਖ ਮੰਤਰੀ ਨੇ ਜਿਹੜਾ ਹੈਗਾ ਪਬਲਿਕ ਦੇ ਵਿੱਚ ਆ ਕੇ ਤੇ ਉਹਨੂੰ ਪੋਲੀਟੀਕਲ ਇਸ਼ੂ ਬਣਾਇਆ ਹੈ,
0: ਕਿੰਤੂ ਪਰੰਤੂ ਕੀਤਾ ਜੀ,
1: ਕਿੰਤੂ ਪਰੰਤੂ ਤਾਂ ਕੀਤਾ ਹੀ ਕੀਤਾ ਸਰ, ਕਿੰਤੂ ਪਰੰਤੂ ਜਿਹੜਾ ਹੈਗਾ ਆ ਪੱਤਰਾਚਾਰ ਰਾਹੀਂ ਜੇ ਹੋ ਜਾਏ ਅੰਦਰ ਖਾਤੇ ਜੇ ਕੋਈ ਗੱਲਬਾਤ ਹੋ ਜਾਏ ਸਰਕਾਰਾਂ ਦੀ ਤੇ ਕੋਈ ਗੱਲ ਨੀ, ਜੇ ਉਹਨਾਂ ਨੂੰ ਕੋਈ ਇਤਰਾਜ਼ ਸੀ ਟੈਂਕ ਦੱਸ ਦਿੰਦੇ ਜੀ।
0: ਬਿਲਕੁਲ,
1: ਇਹਨਾਂ ਨੇ ਤਾਂ ਚੁੱਪ ਕਰਕੇ ਚਿੱਠੀ ਆਈ 8 ਅਗਸਤ ਦੀ
0: ਹਾਂਜੀ ਜੀ,
1: ਦੇਖੋ ਤੇ ਕਿਉਂਕਿ ਉਹ ਇੱਕ ਫਾਰਮਲ ਕੰਸੈਂਟ ਹੁੰਦੀ ਹੈ ਜੀ, ਹਾਂ ਠੀਕ ਹੈ ਜੀ
0: ਜੀ,
1: ਇਨ ਫੈਕਟ ਇਹਦੇ ਪਿੱਛੇ ਜਿਹੜਾ ਹਿਡਨ ਕਾਰਨ ਤਾਂ ਇਹ ਹੈਗਾ ਹੈ ਜੀ, ਛੁਪਿਆ ਏਜੰਡਾ ਇਹ ਆ ਕਿ ਤੁਹਾਡੇ ਕੋਲ CID ਦੀ ਕੋਈ ਰਿਪੋਰਟ ਤਾਂ ਨੀ ਜੀ ਵੀ ਇਸ ਜਸਟਿਸ ਬਾਰੇ ਜਿਹੜਾ ਆ ਵੀ ਇਹਦੇ ਕੋਈ ਰੈਲੇਟਿਵ ਇੱਥੇ ਆ ਜਾਂ ਕਿਸ ਤਰੀਕੇ ਨਾਲ ਵੀ ਕਿਸੇ ਤਰੀਕੇ ਇਸ ਮੁੱਦੇ ਤੱਕ ਪਹੁੰਚ ਕੀਤੀ ਜਾ ਸਕਦੀ ਹੋਵੇ, ਉਹ ਚੀਜ਼ਾਂ ਤੇ CID ਦੀ ਜੇ ਕੋਈ ਰਿਪੋਰਟ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਉਹਨੂੰ ਗੁਪਤ ਰੂਪ ਦੇ ਵਿੱਚ ਜਿਹੜਾ ਆ ਤੇ ਕਾਨੂੰਨ ਮੰਤਰਾਲੇ ਨੂੰ ਭੇਜ ਦੇਣਾ ਹੁੰਦਾ।
0: ਬਿਲਕੁਲ,
1: ਬਸ ਉਸ ਚੀਜ਼ ਜੇ ਉਹ ਨਹੀਂ ਹੈ ਤੇ ਤੁਹਾਡਾ ਫਿਰ ਜਿਹੜਾ ਹੈਗਾ ਆ ਅਦਰਵਾਈਜ਼, ਦੂਜੀ ਗੱਲ ਇਹ ਹੈਗੀ ਆ ਤੇ ਤੁਸੀਂ ਇਹ ਇੱਕ ਸੁਝਾਅ ਹੁੰਦਾ ਆ
0: ਜੀ,
1: ਤੁਸੀਂ ਜਿਹੜਾ ਹੈਗਾ ਉਹ ਤੁਹਾਡੇ ਮੰਨਣ ਜਾਂ ਮੰਨਣ ਤਾਂ ਵੀ ਤੁਸੀਂ ਪਬਲਿਕਲੀ ਆ ਕੇ ਕਿੰਤੂ ਨਹੀਂ ਕਰ ਸਕਦੇ
0: ਜੀ। ਬਿਲਕੁਲ ਜੀ,
1: ਆਖਰ ਇਸ ਇੰਸਟੀਟਿਊਸ਼ਨ ਜਿਹੜੀ ਹੈਗੀ ਆ ਇਨਸਾਫ਼ ਦੇ ਮੰਦਰ ਦੀ ਸਰ ਕੋਈ ਰੈਪੂਟੇਸ਼ਨ ਆ ਪਬਲਿਕ ਦੇ ਵਿੱਚ ਦੁਨੀਆ ਦੇ ਵਿੱਚ, ਕਿਉਂਕਿ ਜਿਸ ਦੇਸ਼ ਦਾ ਜਿਹੜਾ ਨਿਆਂ ਦਾ ਮੰਦਰ ਆ ਜੇ ਉਹਦੀ ਇੱਜ਼ਤ ਨਹੀਂ ਹੋਏਗੀ ਤੇ ਉੱਥੇ ਦੇ ਫਿਰ ਲੋਕਾਂ ਦੀ ਵੀ ਕੋਈ ਇੱਜ਼ਤ ਨਹੀਂ ਹੋਏਗੀ, ਕਿਉਂਕਿ ਇਨਸਾਫ਼ ਤਾਂ ਉੱਥੇ ਹੀ ਲੈਣ ਜਾਣਾ।
0: ਬਿਲਕੁਲ ਹੈ ਜੀ,
1: ਸੰਵਿਧਾਨ ਸੰਸਥਾਵਾਂ ਜਿਹੜੀਆਂ ਹੈਗੀਆਂ ਆ ਉਹਨਾਂ ਦਾ ਜਿਹੜਾ ਆ ਡਿਗਨਿਟੀ ਮੇਨਟੇਨ ਰਹਿਣੀ ਚਾਹੀਦੀ ਹੈ
0: ਜੀ। ਬਿਲਕੁਲ,
1: ਸੋ ਹੁਣ ਮੁੱਖ ਮੰਤਰੀ ਸਾਹਿਬ ਦਾ ਤਾਂ ਮੈਨੂੰ ਜਿੱਥੇ ਤੱਕ ਹੈਗਾ ਨਾ ਜੀ ਉਹ ਉੱਥੇ ਸੰਜੀਵ ਅਰੋੜੇ ਨੂੰ ਮਿਲਣ ਚੱਲ ਗਿਆ ਹੈ, ਪਹਿਲਾਂ ਤਾਂ ਤੁਸੀਂ ਇੱਕ ਬਲੰਡਰ ਇੱਕ ਕੀਤਾ ਹੀ ਕੀਤਾ, ਫਿਰ ਉਹਦੇ ਲਈ ਕੰਟੀਨਿਊਸਲੀ ਦੂਜਾ ਬਲੰਡਰ ਕਰ ਦਿੱਤਾ ਜੀ
0: ਜੀ। ਬਿਲਕੁਲ,
1: ਤੁਸੀਂ ਦੇਖੋ ਮੈਨੂੰ ਭਾਰਤ ਸਾਹਿਬ ਇਹਦੇ ਵਿੱਚ ਜਿਹੜਾ ਹੈਗਾ ਨਾ ਇਹਨਾਂ ਦਾ ਇਨਫੈਰਿਟੀ ਕੰਪਲੈਕਸ ਝਲਕਦਾ ਲੱਗਦਾ।
0: ਬਿਲਕੁਲ ਜੀ, ਮੈਂ ਵੀ ਇਹ ਚੀਜ਼ ਸੋਚ ਰਿਹਾ ਸੀ ਜੀ,
1: ਕਿਉਂਕਿ ਦੇਖੋ ਰਾਸ਼ਟਰਪਤੀ ਜਦੋਂ ਆਏ ਸੀਗੇ ਉਦੋਂ ਇਹਨਾਂ ਨੇ ਬਹਾਨਾ ਮਾਰ ਲਿਆ ਸੀਗਾ ਜੀ, ਪ੍ਰਧਾਨ ਮੰਤਰੀ ਆਉਂਦੇ ਹੈਗੇ ਤਾਂ ਇਹ ਬਹਾਨਾ ਮਾਰ ਲੈਂਦੇ ਹੈਗੇ ਜੀ, ਕੋਈ ਨਾ ਕੋਈ ਨਾ ਜਾਣਦਾ ਜੀ, ਮਤਲਬ ਉਹਨਾਂ ਉਹ ਇਹ ਉੱਥੇ ਹੀ ਬੈਠ ਸਕਦੇ ਹੈਗੇ ਜਿੱਥੇ ਮੈਂ ਹੁਣ ਪ੍ਰਧਾਨ ਹੋਵਾਂ।
0: ਸਿੱਧੇ ਤੌਰ ਤੇ ਕਿਹਾ ਜਾਵੇ ਤਾਂ ਇਹਨਾਂ ਨੂੰ ਇਹ ਇੱਕ ਬਹਾਨਾ ਜ਼ਰੂਰ ਮਿਲ ਗਿਆ ਕਿ ਇਹਨਾਂ ਨੇ ਪਹਿਲਾਂ ਹੀ ਸਾਡੇ ਨਾਲ ਵਿਰੋਧ ਸੀਗਾ ਤੇ ਇਹਨਾਂ ਨੇ ਹੁਣ DA ਦਾ ਜੋ ਫੈਸਲੇ ਸੁਣਾਉਣੇ ਨੇ ਜਾਂ ਹੋਰ ਫੈਸਲੇ ਸੁਣਾਉਣੇ ਨੇ ਤਾਂ ਉਹਦੇ ਉੱਤੇ ਕਿੰਤੂ ਪਰੰਤੂ ਇਹਨਾਂ ਦਾ ਮਤਲਬ ਕੀ ਕਹਿਣਾ ਵੀ ਸਾਡੇ ਨਾਲ ਲਾਗ ਡਾਟ BJP ਕੱਢ ਰਹੀ ਹੈ, ਫਿਰ ਉਹ ਮੁੱਦਾ ਚੱਕ ਲੈਣਾ ਨਾ।
1: ਸਰਬ ਜੋ ਮਰਜ਼ੀ ਕਰੀ ਜਾਣ ਜੀ, ਗੱਲ ਤਾਂ ਇਹ ਹੈਗਾ ਆ ਵੀ ਉਹਨਾਂ ਦਾ ਫੈਸਲਾ ਤਾਂ ਬਾਇੰਡਿੰਗ ਹੀ ਰਹਿਣਾ।
0: ਬਿਲਕੁਲ ਹੈ ਜੀ,
1: ਗੱਲ ਆ ਜਾਂਦਾ ਜੀ, ਮਹੀਨੇ ਤਾਂ ਰਹਿ ਗਏ 4 ਇਹਨਾਂ ਦੇ
0: ਜੀ,
1: ਹਾਂਜੀ ਕੋਡ ਆਫ ਕੰਡਕਟ ਲੱਗ ਜਾਣਾ ਹੈਗਾ ਜੀ, ਲਗਭਗ ਦਸੰਬਰ ਚ ਹੀ ਲੱਗ ਜਾਣਾ ਜੀ, ਤੇ ਹਾਂਜੀ ਤੇ ਦਸੰਬਰ ਦੇ ਵਿੱਚ ਜਿਹੜਾ ਜੇ ਫੀਸ ਚ ਵੀ ਲਾਉਣਗੇ ਤਾਂ ਵੀ ਜਾ ਕੇ ਜਿਹੜਾ ਹੈਗਾ 3 ਮਹੀਨੇ ਸਾਰੇ ਰਹਿੰਦੇ ਹੈਗੇ
0: ਜੀ,
1: ਤੇ ਉਹ ਇਸ ਕਰਕੇ ਉਹ 3-4 ਮਹੀਨੇ ਕੱਢ ਕੇ ਬਸ ਉਸ ਤੋਂ ਬਾਅਦ ਇਹ ਕੰਮ ਖਤਮ ਹੈ ਜੀ। ਪਰ ਇਹ ਆ ਕਿ ਜਿਹੜਾ ਜਿਹੜੇ ਰਾਈਟਸ ਡਿਸਾਈਡ ਹੋਣੇ ਆ ਉਹ ਤਾਂ ਸਦਾ ਲਈ ਰਹਿਣੇ ਆ ਨਾ ਜੀ।
0: ਬਿਲਕੁਲ ਹੈ ਜੀ,
1: ਸਰ ਇਸ ਤਰੀਕੇ ਨਾਲ ਸਟੇਟ ਨਹੀਂ ਚੱਲਦੀ ਹੁੰਦੀ। ਆਹ ਜਿਹੜੇ ਕੰਮ ਇਹ ਕਰ ਰਹੇ ਹੈਗੇ ਨਾ, ਇਹ ਅਨਪ੍ਰੈਸੀਡੈਂਟ ਆ।
0: ਜੀ
1: ਇੱਕ ਚੀਜ਼ ਹੁੰਦੀ ਪਰੰਪਰਾਵਾਂ,
0: ਜੀ
1: ਪਰੰਪਰਾਵਾਂ ਜਿਹੜੀਆਂ ਹੈਗੀਆਂ ਉਹਨਾਂ ਦਾ ਪਾਲਣ ਕਰਨਾ ਬਹੁਤ ਜ਼ਰੂਰੀ ਹੁੰਦਾ।
0: ਜੀ
1: ਉਹਦੇ ਨਾਲ ਇੱਜ਼ਤ ਇੱਜ਼ਤ ਜਿਹੜੀ ਹੈਗੀ ਆਪਣੀ ਵੀ ਵੱਧਦੀ ਆ, ਸੰਸਥਾਵਾਂ ਦੀ ਵੀ ਵੱਧਦੀ ਹੈ ਜੀ।
0: ਜੀ
1: ਸੋ ਇਸ ਕਰਕੇ ਇਹ ਅਨਪ੍ਰੈਸੀਡੈਂਟ ਸੀਗਾ ਜੋ ਇਹਨੇ ਕੀਤਾ, ਨਹੀਂ ਅੱਜ ਤੱਕ ਹੋਇਆ ਤੇ ਨਾ ਹੋਣਾ ਹੀ ਚਾਹੀਦਾ ਸੀ।
0: ਜੀ
1: ਇਹਨਾਂ ਨੂੰ ਦਰਅਸਲ ਕੋਈ ਸਮਝਾਉਣ ਵਾਲਾ ਹੈ ਹੀ ਨਹੀਂ ਜੀ।
0: ਜੀ
1: ਤੁਸੀਂ ਦੇਖੋ ਸਾਡੇ ਤੋਂ ਪਹਿਲਾਂ ਸੀਨੀਅਰ ਜਰਨਲਿਸਟ ਹਮੀਰ ਸਿੰਘ ਹੋਣਾ ਨੇ ਇਹ ਪ੍ਰੋਗਰਾਮ ਕੀਤਾ, ਔਰ ਉਹਨਾਂ ਨੇ ਵੀ ਪ੍ਰੋਗਰਾਮ ਕਰਨ ਤੋਂ ਪਹਿਲਾਂ ਸੰਵਿਧਾਨ ਦੇ ਜਿਹੜੇ ਆ ਵਿਸ਼ੇਸ਼ਜ ਉਹਨਾਂ ਨਾਲ ਸਲਾਹ ਕੀਤੀ ਕਿ ਇਹ ਕੀ ਗੱਲ, ਜੋ ਇਹ ਕਹਿ ਰਹੇ ਠੀਕ ਕਹਿ ਰਹੇ।
0: ਜੀ
1: ਫਿਰ ਉਹਨਾਂ ਨੇ ਸਾਰੇ ਪਾਸਿਓਂ ਜਾਣਕਾਰੀ ਲੈਣ ਦੇ ਉਪਰੰਤ ਹੀ ਇਸ ਚੀਜ਼ ਨੂੰ ਸਰਟੀਫਾਈ ਕੀਤਾ ਕਿ
0: ਜੀ
1: ਭਾਈ ਇਹ ਤਾਂ ਇਹਨਾਂ ਦਾ ਇੱਕ ਸੁਝਾਅ ਹੈਗਾ ਸੀਗਾ, ਤੇ ਉਹ ਬਾਕੀ ਹੋਰ ਇਹ ਉਸ ਚੀਜ਼ ਨੂੰ ਪਰਮਿਸ਼ਨ ਕਹੀ ਜਾਂਦੇ ਹੈਗੇ।
0: ਸੈਣੀ ਸਾਹਿਬ, ਜਿਵੇਂ ਇਹਨਾਂ ਨੇ ਕੱਲ ਰੈਲੀ ਦੇ ਵਿੱਚ ਪਹਿਲਾਂ ਹੀ ਮਾਨ ਸਾਹਿਬ ਨੇ ਉੱਥੇ ਕਹਿ ਦਿੱਤਾ ਭਾਈ, ਮਤਲਬ ਕਿ ਹਿਮਾਚਲ ਦੇ ਵਿੱਚ ਲਾ ਦਿੱਤਾ ਗਿਆ ਸੀ ਉਹ, ਮਤਲਬ ਕਿ ਜਸਟਿਸ, ਤੇ ਸਾਡੇ ਤੋਂ ਪੁੱਛਿਆ ਵੀ ਨਹੀਂ ਗਿਆ। ਉਹ ਕਿੱਥੇ ਕੁ ਤੱਕ ਜਾਇਜ਼ ਗੱਲ ਹੈਗੀ ਆ, ਇਹ ਜਾਇਜ਼ ਆ ਕਿ ਨਜਾਇਜ਼ ਆ ਜੀ?
1: ਉਹ ਕਹਿੰਦੇ ਠੀਕ ਗੱਲ ਹੈਗੀ, ਜੇ ਤੁਹਾਨੂੰ ਵੀ ਕੋਈ ਇਤਰਾਜ਼ ਸੀਗਾ ਜਾਂ ਤੁਹਾਡੇ ਕੋਈ ਏਦਾਂ ਦੀ ਰਿਪੋਰਟ ਸੀ, ਤੁਸੀਂ ਟਾਈਮਲੀ ਜਿਹੜਾ ਹੈਗਾ ਆ ਤੇ 8 ਤਰੀਕ ਦੀ ਤੁਹਾਨੂੰ ਪੁੱਛੀ ਗਈ ਆ, 13 ਤਰੀਕ ਨੂੰ ਤੁਸੀਂ ਮਤਲਬ ਜਿਹੜਾ ਹੈਗਾ ਆ ਭੇਜ ਦਿੰਦੇ, ਜਿੱਦਾਂ ਜੇ ਪੰਜਾਬ ਦਾ ਗਵਰਨਰ ਭੇਜ ਸਕਦਾ ਆ ਤੇ, ਹਾਂਜੀ, ਤੇ ਇਹ ਨੀ ਸੀ ਭੇਜ ਸਕਦੇ ਹਰਿਆਣੇ ਦੇ, ਗੋ ਹਰਿਆਣੇ ਵਾਲਿਆਂ ਨੇ 11 ਤਰੀਕ ਨੂੰ ਭੇਜ ਦਿੱਤਾ ਜੀ, ਗਵਰਨਰ ਦੀ ਵੀ ਕੰਸੈਂਟ ਚੱਲ ਗਈ।
0: ਤੁਸੀਂ ਹਾਂ ਪੱਖੀ ਜਵਾਬ ਨਹੀਂ ਦੇਣਾ, ਨਾ ਪੱਖੀ ਅਬਜੈਕਸ਼ਨ ਤਾਂ ਲਾ ਹੀ ਸਕਦੇ ਹੋ, ਕੁਛ ਤਾਂ ਭੇਜੋ।
1: ਹਾਂਜੀ ਦੱਸੋ ਦੱਸੋ ਤੁਸੀਂ ਕਾਰਨ ਤਾਂ ਦੱਸੋ, ਕਾਰਨ ਇਹਨਾਂ ਕੋਲ ਹੈ ਕੋਈ ਨੀ ਸੀਗਾ
0: ਜੀ,
1: ਕਾਰਨ ਇਹ ਦੱਸਦੇ ਕਿ ਹਾਂ ਜੀ ਵੀ ਜੱਜਮੈਂਟ ਸਾਡੇ ਖਿਲਾਫ ਆਈ ਹੈ
0: ਜੀ,
1: ਤਾਂ ਨੀ ਅਸੀਂ ਲੱਗਣ। ਉਹਨਾਂ ਨੇ ਜੇ ਮੱਧ ਪ੍ਰਦੇਸ਼ ਵਾਲੇ ਨੇ ਕੰਧਾ ਵਾਲੀ ਜਿਹੜਾ ਹੈਗਾ ਆ ਇੰਨੀ ਗੱਲ ਕਹੀ ਸੀ, ਤੇ ਉਹਨਾਂ ਨੇ ਇਤਰਾਜ਼ ਇਸ ਚੀਜ਼ ਦਾ ਦਿੱਤਾ ਸੀ, ਇੰਨੀ ਗੱਲ ਕਹੀ ਸੀ ਕਿ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਹੈਗੇ ਆ, ਤੁਸੀਂ ਇਸ ਚੀਜ਼ ਤੇ ਵਿਚਾਰ ਕਰ ਲਓ। ਇੰਨੀ ਗੱਲ ਕਹੀ ਤੇ ਅਗਲਿਆਂ ਨੇ ਉਹਨੇ ਨੇ ਕੀਤੀ ਹਿਮਾਚਲ ਚਲਾ ਤਾ,
0: ਹਿਮਾਚਲ ਚਲਾ, ਬਿਲਕੁਲ ਜੀ।
1: ਇਹ ਸਰ ਇਹ ਇਹ ਗੁਪਤ ਰਿਪੋਰਟਾਂ ਹੁੰਦੀਆਂ ਸਰ, ਇਹ
0: ਜੀ
1: ਬਾਹਰ ਨੀ ਇਹ ਗੱਲ ਆਈ,
0: ਬਿਲਕੁਲ ਹੈ ਜੀ,
1: ਹਾਂਜੀ ਬਾਹਰ ਨੀ ਗੱਲ ਆਈ। ਬੀਇੰਗ ਇਸ ਪ੍ਰੋਫੈਸ਼ਨ ਦਾ ਜੁੜਿਆ ਆ ਤੇ ਸਾਨੂੰ ਬਾਰ ਕੌਂਸਲ ਦੇ ਕੁਛ ਇੱਕ ਮੈਂਬਰ ਵੱਲੋਂ ਪਤਾ ਲੱਗ ਗਿਆ ਸੀ ਇਸ ਗੱਲ ਦਾ
0: ਜੀ,
1: ਤੇ ਅਦਰਵਾਈਜ਼ ਜਿਹੜਾ ਹੈਗਾ ਆ ਇਹ ਗੱਲਾਂ ਬਾਹਰ ਥੋੜਾ ਹੁੰਦੀਆਂ। ਉਹਨਾਂ ਨੇ ਇੰਨੀ ਗੱਲ ਕਹੀ, ਸੁਝਾਅ ਦਿੱਤਾ
0: ਜੀ
1: ਦੇਖੋ ਜੀ ਇੱਥੇ ਇਹਨਾਂ ਦੇ ਰਿਲੇਟਿਵ ਰਹਿੰਦੇ ਆ, ਇੰਨੀ ਗੱਲ ਕਹਿ ਕੇ ਬਾਕੀ ਤੁਸੀਂ ਦੇਖ ਲਓ। ਉਹਨਾਂ ਨੇ ਉਸੇ ਵੇਲੇ ਜਿਹੜਾ ਹੈਗਾ ਉਹਨਾਂ ਨੂੰ ਇੱਧਰ ਦੇ ਨਾਂ ਲਾ ਕੇ ਹਿਮਾਚਲ ਦੇ ਲਾ ਤਾ
0: ਜੀ।
1: ਜੇ ਤੁਹਾਡੇ ਕੋਲ ਵੀ ਏਦਾਂ ਦੀ ਕੋਈ ਗੱਲ ਹੈਗੀ ਸੀ ਤੁਸੀਂ ਕੋਈ ਸੁਝਾਅ ਦੇਣਾ ਸੀ ਦੇ ਦਿੰਦੇ, ਹੋ ਸਕਦਾ ਅਗਲੇ ਕੰਸਿਡਰ ਵੀ ਕਰ ਲੈਂਦੇ। ਇਹ ਥੋੜਾ ਤੁਸੀਂ ਲੈਟਰ ਦੱਬ ਕੇ ਬਹਿ ਜਾਓ ਤੇ ਹਾਂ ਜੀ ਜਦ ਤੱਕ ਅਸੀਂ ਇਹਨਾਂ ਨੂੰ ਇਹ ਸੀਗਾ ਵੀ ਜਿੱਦਾਂ ਅਸੀਂ ਜਿੱਦਾਂ ਮਨਜ਼ੂਰੀ ਦੀ ਤੇ ਮਨਜ਼ੂਰੀ ਥੋੜਾ ਦਿੰਦੇ ਸਟੇਟ ਗੌਰਮੈਂਟ
0: ਹੈ,
1: ਇੱਥੇ ਕੋਈ ਕਲਰਕ ਲਾਉਣਾ ਸੀਗਾ,
0: ਬਿਲਕੁਲ ਹੈ ਜੀ।
1: ਸੋ ਇਸ ਕਰਕੇ ਸੰਵਿਧਾਨ ਚ ਹੈ ਨੀ ਨਾ ਜੀ, ਗੱਲ ਤਾਂ ਇਹ ਹੈਗੀ ਆ ਕਿ ਕਾਨੂੰਨ ਦੇ ਅਨੁਸਾਰ ਹੀ ਚੱਲਣਾ ਨਾ ਦੇਸ਼ ਦਾ, ਕਿਸੇ ਤੇ ਕਾਨੂੰਨ ਦੇ ਵਿੱਚ ਦੱਸ ਦੇਣ ਵੀ ਹਾਂ ਜੀ ਕਿੱਥੇ ਤੁਹਾਡਾ ਕੋਈ ਰਾਈਟ ਹੈਗਾ ਆ ਤੇ ਤੁਹਾਡੀ ਮਨਜ਼ੂਰੀ ਨਾਲ ਲੱਗਣਾ ਹੈਗਾ, ਕਿਹੜੇ ਆਰਟੀਕਲ ਥੱਲੇ ਆ ਸੰਵਿਧਾਨ ਦੇ, ਉਹ ਤਾਂ ਲਿਖਿਆ ਨੀ ਕਿਤੇ। ਲੋਕਾਂ ਨੂੰ ਬੇਵਕੂਫ ਬਣਾਉਣ ਦਾ ਤਰੀਕਾ ਹੈਗਾ ਆ ਜੀ, ਲੋਕਾਂ ਨੂੰ ਜਿਹੜਾ ਹੈਗਾ ਜਾ ਕੇ ਲੋਕ ਮੇਲਿਆਂ ਦੇ ਵਿੱਚ ਜਿਹੜੀਆਂ ਇਹੋ ਜਿਹੀ ਗੱਲ ਕਰਦੇ, ਤੇ ਗੱਲ ਤਾਂ ਤੁਹਾਡੀ ਨੀ ਬਣਦੀ, ਤੁਸੀਂ ਪੰਜਾਬ ਨੂੰ ਕਹਿੰਦੇ। ਪੰਜਾਬ ਤਾਂ ਖੁਸ਼ ਹੀ ਬੜਾ ਹੈਗਾ, ਅਗਲੇ ਨੇ DA ਤੇ ਫੈਸਲਾ ਦਿੱਤਾ, ਮੁਲਾਜ਼ਮ ਖੁਸ਼ ਆ, ਠੀਕ ਹੈ ਜੀ, ਅਗਲਾ ਸਰਕਾਰ ਦੇ ਦਬਾਅ ਚ ਨਹੀਂ ਆਇਆ,
0: ਬਿਲਕੁਲ ਹੈ ਜੀ।
1: ਨਹੀਂ ਤਾਂ ਪਿਛਲੀ ਤਾਂ ਇਹ ਐਲੀਗੇਸ਼ਨ ਲੱਗਦਾ ਹੁੰਦਾ ਵੀ ਜੁਡੀਸ਼ਰੀ ਹਮੇਸ਼ਾ ਸਰਕਾਰ ਦੇ ਦਬਾਅ ਥੱਲੇ ਕੰਮ ਕਰਦੀ ਹੈ
0: ਜੀ,
1: ਹਾਂਜੀ। ਜੇ ਅਗਲੇ ਨੇ ਉਹਨਾਂ ਨੇ ਜਿਹੜੀ ਭਾਸ਼ਣ ਦਿੱਤਾ ਉਹ ਵੀ ਇਹੀ ਕਿਹਾ ਕਿ ਭਾਈ ਅਸੀਂ ਕਿਸੇ ਪ੍ਰੈਸ਼ਰ ਅੱਗੇ ਨਹੀਂ ਝੁਕਣਾ, ਹਾਂਜੀ, ਤੇ ਅਸੀਂ ਸੰਵਿਧਾਨ ਦੀ ਸਹੁੰ ਖਾਧੀ ਹੈ ਤੇ ਸਾਨੂੰ ਪਤਾ ਆ ਕਿ ਅਸੀਂ ਆਪਣੀ ਸਹੁੰ ਕਿੱਦਾਂ ਪਗਾਉਣੀ ਹੈ।
0: ਨਾਲੇ ਦੇਖੋ ਆ ਜਿਹੜਾ ਪਹਿਲਾਂ ਤਾਂ ਇਹਨਾਂ ਨੇ ਉਹ ਖਹਿਰਾ ਬਦਲ ਦਿੱਤਾ ਜੀ ਉੱਥੋਂ, ਤੇ ਮੁਲਾਜ਼ਮਾਂ ਦਾ ਜਿਹੜਾ ਸਾਰਾ ਕੁਝ ਦੇਖਦਾ ਸੀ ਜਾਂ ਗੱਲਬਾਤ ਸੀ, ਅੱਜ ਇਹਨਾਂ ਨੇ ਉਹ ਸ਼ਰਮਾ ਬਦਲ ਦਿੱਤਾ ਜੀ, ਪ੍ਰਧਾਨ ਹੀ ਬਦਲ ਸੁੱਟਿਆ। ਦੱਸੋ
1: ਸਵਾਲ ਤਾਂ ਇਹ ਹੈਗਾ ਆ ਕਿ ਪਹਿਲਾਂ ਜਦੋਂ ਖਹਿਰਾ ਨੂੰ ਬਦਲਿਆ ਸੀਗਾ ਤੇ ਉਸ ਵੇਲੇ ਦੇਖੋ ਨਾ ਉਹਨਾਂ ਦਾ ਕਿੱਦਾਂ ਸੈਕਟਰੀਏਟ ਸਵਾਗਤ ਹੋਇਆ ਸੀਗਾ ਉਹਨਾਂ ਦਾ, ਉਹ ਜਿਸ ਪਲੇਸ ਆਫ ਪੋਸਟਿੰਗ ਤੇ ਗਏ ਉੱਥੇ ਸਾਰੇ ਮੁਲਾਜ਼ਮ ਹਾਰ ਲੈ ਕੇ ਖੜੇ ਸੀ, ਹਾਂਜੀ, ਵੀ ਇਹ ਸਾਡੇ ਸੰਘਰਸ਼ੀ ਯੋਧੇ ਹੈਗੇ ਆ ਤੇ ਇਹਨਾਂ ਨੂੰ ਪੈਨਲਾਈਜ਼ ਕੀਤਾ ਜਾ ਰਿਹਾ ਆ ਜੀ ਸਟੇਟ ਵੱਲੋਂ
0: ਜੀ,
1: ਇਸੇ ਤਰੀਕੇ ਨਾਲ ਇਹਨਾਂ ਦਾ ਹੋਣਾ ਦੇਖ ਲਿਆ ਤੁਸੀਂ। ਉਹ ਤੁਸੀਂ ਭਾਈ ਮੁਲਾਜ਼ਮ ਜਿਹੜੇ ਹੈਗੇ ਤੁਸੀਂ ਬਦਲੀ ਕਰਕੇ ਕੀ ਕਰੋਗੇ
0: ਜੀ,
1: ਅਗਲਾ ਕੰਮ ਉੱਥੇ ਤੱਕ ਪੈਨ ਕਲਮ ਛੋੜ ਹੜਤਾਲ ਚੱਲਣ ਲੱਗੀ ਹੈ ਜੀ।
0: ਜੀ
1: ਅਗਲਿਆਂ ਨੇ ਕੰਮ ਇੱਥੇ ਵੀ ਨੀ ਕਰਨਾ, ਕੰਮ ਉੱਥੇ ਵੀ ਨੀ ਕਰਨਾ, ਜਾ ਕੇ ਉੱਥੇ ਜੁਆਇਨ ਕਰ ਲੈਣਗੇ ਤਾਂ ਕਿਹੜੀ ਗੱਲ ਹੈ ਜੀ।
0: ਬਿਲਕੁਲ ਹੈ ਜੀ, ਸੁਸ਼ੀਲ ਕੁਮਾਰ ਉਹਨਾਂ
1: ਇਹ
0: ਨੂੰ ਬਦਲਤਾ ਪ੍ਰਧਾਨ ਨੂੰ ਜੀ। ਜੀ
1: ਇਹ ਬਦਲਾ ਲਓ ਨੀਤੀ ਦੇ ਨਾਲ ਜਿਹੜਾ ਹੈਗਾ ਆ ਨਈ ਸਟੇਟ ਰਨ ਹੋ ਸਕਦੀ। ਪਤਾ ਨੀ ਇਹ ਕੌਣ ਸਲਾਹਕਾਰ ਆ, ਜਾਂ ਤਾਂ ਮਤਲਬ ਜਿਹੜੇ ਸਲਾਹਕਾਰ ਆ ਇਹੀ ਸਰਕਾਰ ਨੂੰ ਫੇਲ ਕਰਨਾ ਚਾਹੁੰਦੇ ਹੈਗੇ ਜੀ।
0: ਜੀ ਜੀ
1: ਨਹੀਂ ਪਹਿਲਾਂ ਵੀ ਜਿਹੜਾ ਹੈਗਾ ਆ ਸਰ ਦੇਖੋ, ਆਖਰ ਤਾਂ DA ਦਾ ਜਿਹੜਾ ਆ ਇਸ਼ੂ, ਤੁਸੀਂ ਇੱਕ ਦਿਨ ਦਾ ਥੋੜਾ ਹੈਗਾ ਸੀ, 4.5 ਸਾਲ ਬੀਤਣ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਗੱਲਾਂ ਕਰਨ ਲੱਗ ਪਏ, ਉਹਨਾਂ ਨੂੰ ਪਹਿਲਾਂ ਐਂਟੀ ਸਟੇਟ ਦੱਸਣ ਲੱਗ ਪਏ
0: ਜੀ
1: ਹੈਂ ਜੀ, ਵੀ ਇਹ ਐਂਟੀ ਸਟੇਟ ਆ। ਉਹ
0: ਜੀ
1: ਮੁਲਾਜ਼ਮ ਜੀ ਤਾਂ ਜੀ ਐਂਟੀ ਸਟੇਟ ਹੋਇਆ, ਮੁਲਾਜ਼ਮ ਨੇ ਤਾਂ ਕੰਮ ਕਰਨਾ ਸਟੇਟ ਦਾ ਹੀ ਕਰਨਾ, ਸਟੇਟ ਤੋਂ ਹੀ ਤਨਖਾਹ ਲੈਣੀ, ਉਹ ਕਿੱਥੋਂ ਐਂਟੀ ਸਟੇਟ ਹੋ ਗਿਆ ਜੀ।
0: ਬਿਲਕੁਲ ਹੈ ਜੀ, ਜਿਵੇਂ ਅੱਜ
1: ਐਂਟੀ
0: ਮੈਂ ਸੋਚ ਰਿਹਾ, ਚਲੋ
1: ਐਂਟੀ ਸਟੇਟ
0: ਖਬਰ ਵੀ ਲੱਗੀ ਆ, ਜਿੱਦਾਂ ਇਹ ਔਰਤਾਂ ਦੀ ਬੱਲੇ ਬੱਲੇ ਕਰਾ ਰਹੇ ਨੇ ਜਾਂ ਗੱਲ ਹਰ ਕਿਸੇ ਦੇ ਵਿੱਚ ਉਹਦਾ ਉਹਨਾਂ ਦਾ ਨਾਮ ਲੈ ਰਹੇ ਨੇ ਸੈਣੀ ਸਾਹਿਬ, ਜਿਵੇਂ ਇਹ ਡੇਰਿਆਂ ਦੇ ਵਿੱਚ ਕਹਿ ਲਓ ਕਿ ਔਰਤਾਂ ਦਾ ਜ਼ਿਆਦਾ ਲੈਣ ਦੇਣ ਹੁੰਦਾ, ਸਾਰਾ ਕੁਝ ਚੱਲਦਾ ਹੈ ਉਹਨਾਂ ਦੇ ਪਰਿਵਾਰਾਂ ਦਾ, ਸਾਰੀ ਲਗਾਮ ਉੱਥੋਂ ਚੱਲਦੀ ਹੈ ਕਹਿ ਲਓ, ਤੇ ਕਿਤੇ ਨਾ ਕਿਤੇ ਇਹਨਾਂ ਨੂੰ ਇਹ ਲੱਗਦਾ ਕਿ ਉਹ ਡੇਰਿਆਂ ਵਾਲੇ ਹਿਸਾਬ ਦੇ ਨਾਲ ਹੀ ਅਸੀਂ ਮਤਲਬ ਕਿ ਸਰਕਾਰ ਵੀ ਬਣਾ ਲਾਂਗੇ, ਔਰਤਾਂ ਨੂੰ ਅਸੀਂ ਕਾਬੂ ਕਰ ਲਾਂਗੇ, ਉਹਨਾਂ ਨੂੰ ਲਾਲਚ ਦੇ ਲਾਂਗੇ ਤੇ ਸਾਡੇ ਹੱਕ ਦੇ ਵਿੱਚ ਹੀ ਸਾਰਾ ਕੁਝ ਜਾਵੇਗਾ, ਕਿੱਦਾਂ ਲੱਗ ਭੁਲੇਖੇ ਚ ਹੈ।
1: ਪਰ ਇਹਦਾ 1000-1500 ਰੁਪਇਆ ਕੀ ਚੀਜ਼ ਹੁੰਦੀ, ਉਹਨਾਂ ਕਿਹੜੇ ਘਰ ਦਾ ਖਰਚ ਚੱਲਦਾ ਜੀ।
0: ਜੀ
1: ਉਹ ਤਾਂ ਇਹ ਹੈਗਾ ਕਿ ਭਈ ਜੇ ਆਇਆ ਆ ਮਾੜਾ ਥੋੜਾ ਲੱਗਦਾ ਕਿਸੇ ਨੂੰ,
0: ਜੀ
1: ਹੈ ਜੀ, ਇੱਥੇ 1 ਲੱਖ ਰੁਪਇਆ ਜਿਹੜਾ ਖਤਮ ਲਿਆ ਕੇ ਦਿੰਦਾ ਉਹੀ ਤਾਂ ਜਨਾਨੀ ਇੱਜ਼ਤ ਨੀ ਕਰਦੀ, ਇਹਦੇ 1000 ਦਾ ਇੱਜ਼ਤ ਕਰਨੀ ਜੀ।
0: ਹੁਣ ਤਾਂ ਪਾਣੀ ਪੂਈ ਨਾਲ ਕੇ ਤੋਂ ਆਪ ਭਰਨ ਲਾਤਾ, 200,000 ਨੇ ਹੈ
1: ਸੋ ਇਸ ਕਰਕੇ ਜਿਹੜਾ
0: ਜੀ,
1: ਬਾਕੀ ਪਤਾ ਨੀ ਹੈਗਾ ਜੀ
0: ਕਿਤੇ ਉਹ ਗੀਤ ਤਾਂ ਨੀ ਸਾਡੀ ਨਾਲ ਲੱਗ ਗਿਆ, 1 ਤੇਰਾ ਲੱਖ ਵਰਗਾ।
1: ਇਹਨਾਂ ਦੀ ਆਪਣੀ ਸੋਚ ਹੈ ਜੀ, ਆਪਣੇ ਮਤਲਬ ਦੁਨੀਆਂ ਚ ਰਹਿੰਦੇ ਹੈਗੇ, ਇਹਨਾਂ ਨੂੰ ਏਦਾਂ ਦੀ ਕੋਈ ਗੱਲ ਨੀ। ਕੱਲ ਵੀ ਉਹ ਜਿਹੜਾ ਹੈਗਾ ਆ ਪੂਰੇ ਗੀਨ ਮਿਜਾਜ ਦੇ ਵਿੱਚ ਹੋਏ ਸੀਗੇ ਜੀ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ, ਉਹ ਤਾਂ ਦੇਖ ਹੀ ਰਿਹਾ ਸੀ ਜੀ।
1: ਜਗ੍ਹਾ ਪਤਾ ਲੱਗ ਰਿਹਾ ਹੈਗਾ ਸੀਗਾ ਕਿ ਹਾਂ ਜੀ ਭਈ ਮੁੱਖ ਮੰਤਰੀ ਸਾਹਿਬ ਜਿਹੜੇ ਹੈਗੇ ਤੁਹਾਡੇ ਚੱਲੀ ਆ,
0: ਆਵਾਜ਼ਾਂ ਹੀ ਬੜੀਆਂ ਖਤਰਨਾਕ ਜਿਹੀਆਂ ਕੱਢਦੇ ਸੀ
1: ਹਾਂਜੀ
0: ਜੀ,
1: ਸੋਚ ਕੇ ਹਾਸਾ ਆ ਜਾਂਦਾ ਹੈਗਾ ਆ ਜੀ। ਕਮੇਡੀਅਨ ਨੂੰ ਜੇ ਆਪਾਂ ਮੁੱਖ ਮੰਤਰੀ ਬਣਾ ਲਾਂਗੇ ਤਾਂ ਕਮੇਡੀ ਹੋਣੀ ਹੈ ਜੀ, ਵਾਕਈ ਕਮੇਡੀ ਹੋਈ
0: ਜੀ।
1: ਲੋਕੀ ਵੀ ਸੀਜ਼ਨ ਲੀਡਰ ਨੂੰ ਇਗਨੋਰ ਕਰ ਦਿੰਦੇ ਹੈਗੇ ਆ ਜੀ, ਤੇ ਇਹੋ ਹੁਣ ਚਲੋ ਐਨੀ ਵੇ ਉਸ ਵੇਲੇ ਸਰ ਇਹਨਾਂ ਨੇ ਨਾ ਇੱਕ ਰੋਡ ਮੈਪ ਦੇਣ ਦੀ ਕੋਸ਼ਿਸ਼ ਕੀਤੀ ਸੀ ਜਦੋਂ ਇਹਨਾਂ ਨੇ ਸਰਕਾਰ ਬਣਾਈ ਸੀ, ਤੇ ਲੋਕੀ ਜਿਹੜੇ ਹੈਗੇ ਨਾ ਏਦਾਂ ਸੀਟਾਂ ਨੀ ਆਉਂਦੀਆਂ ਹੁੰਦੀਆਂ ਇੰਨੀਆਂ, ਉਹ ਇਸ ਕਰਕੇ ਲੋਕਾਂ ਨੂੰ ਉਮੀਦ ਸੀ ਕਿ ਇਹ ਜਿਹੜਾ ਰੋਡ ਮੈਪ ਦੇ ਰਹੇ ਉਹਦੇ ਨਾਲ ਪੰਜਾਬ ਨੂੰ ਪੈਰਾਂ ਤੇ ਲੈ ਆਉਣਗੇ।
0: ਜੀ
1: ਲੋਕਾਂ ਨੇ ਫ੍ਰੀ ਬੀਜ ਕਰਕੇ ਨੀ ਇਹਨਾਂ ਨੂੰ ਵੋਟਾਂ ਪਾਈਆਂ ਸੀ, ਲੋਕਾਂ ਨੇ ਵੋਟਾਂ ਪਾਈਆਂ ਸੀ ਕਿ ਪੰਜਾਬ ਨੂੰ ਪੈਰਾਂ ਤੇ ਲਿਆਉਣਗੇ।
0: ਬਿਲਕੁਲ ਹੈ ਜੀ,
1: ਇਹ ਤਾਂ ਹੁਣ ਪੰਜਾਬ ਨੂੰ ਇੱਦਾਂ ਦਾ ਗਰਕ ਕਰ ਚਲਦੇ ਹੈਗੇ ਆ, ਉਹਨਾਂ ਤਾਂ ਜਿਹੜਾ ਹੈਗਾ ਆ ਟੋਪਿਕ ਤੇ ਚੱਲ ਗਿਆ,
0: ਪੰਜਾਬ ਨੂੰ ਪੈਰਾਂ ਚੋਂ ਹੀ ਕੱਢ ਚੱਲੇ ਆ ਜੀ, ਪੈਰਾਂ ਦੇ ਕਰਨ
1: ਵਾਲੀ
0: ਗੀਤ ਸੀ ਜੀ। ਜੀ
1: ਬਸ ਉਹੀ ਹੈ ਜੀ, ਉਹ ਜਿੱਦਾਂ ਇੱਕ ਗੀਤ ਸੀਗਾ ਤੇ ਆਪ ਮਰ ਗਈਏ ਸਾਨੂੰ ਗਈਏ ਮਾਰਨੀ, ਨਹੀਂ ਉਹ ਭੁੱਲਣਾ ਵਿਛੋੜਾ ਸਾਨੂੰ ਤੇਰਾ ਹੈ ਜੀ, ਪਿੱਛੋਂ ਇਹ ਗੀਤ
0: ਬਹੁਤੇ ਦੁੱਖ ਭੁੱਲ ਜਾਣਗੇ
1: ਪੰਜਾਬ। ਹਾਂਜੀ
0: ਜੀ,
1: ਸੋ ਇਸ ਕਰਕੇ ਇਹਨਾਂ ਦਾ ਤਾਂ ਇਹੀ ਹੈ ਜੀ। ਇੱਕ ਆ ਗਿਆ ਹੁਣ ਅਗਲੀ ਗੱਲ ਆ ਜਾਈਏ ਕਿਸਾਨਾਂ ਦੀ।
0: ਹਾਂਜੀ
1: ਕਿਸਾਨਾਂ ਦੀ ਤਾਂ ਇਹ ਹੈਗੀ ਸੀ ਜੀ, ਕਿਸਾਨ ਦਾ ਇਹਦਾ ਹੈਗਾ ਆ, ਕਿਸਾਨਾਂ ਦੇ ਮੁੱਦੇ ਜਿਹੜੇ ਹੈਗੇ ਸੀਗੇ ਜੀ ਉਹ ਸਟੇਟ ਨਾਲ ਰਿਲੇਟਡ ਹੀ ਨੀ ਸੀਗੇ ਜੀ,
0: ਕਹਿੰਦੇ ਝੁਕ ਗਈ ਸਰਕਾਰ ਜੀ,
1: ਝੁਕ ਗਿਆ ਵੀ ਗਈ ਜੀ। ਉਹਨਾਂ ਨੇ ਇਹ ਕਹਿ ਦਿੱਤਾ ਵੀ ਹਾਂ ਜੀ ਤੁਹਾਡਾ ਜਿਹੜਾ ਹੈਗਾ ਆ ਅਸੀਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਵਾਂਗੇ, ਉਹਦੇ ਵਿੱਚ ਇਸ ਚੀਜ਼ ਬਾਰੇ ਡਿਸਕਸ਼ਨ ਕੀਤੀ ਜਾਊਗੀ।
0: ਬਿਲਕੁਲ
1: ਉਹ ਕਈ ਵਾਰੀ ਆਏ ਮਤੇ ਜਾਂ ਇੱਦਾਂ ਕਰਕੇ ਹੈਗਾ ਜਾਂ
0: ਉਹੀ ਸੈਸ਼ਨ ਸੈਣੀ ਸਾਹਿਬ 2.5-3 ਕਰੋੜ ਚ। ਹਾਂਜੀ
1: ਉਹਦਾ ਹੱਲ ਉਹਦੇ ਨਾਲ ਹੱਲ ਥੋੜਾ ਹੁੰਦਾ ਆ ਵੀ ਹਾਂ ਜੀ
0: ਨਹੀਂ, ਅਗਲਿਆਂ ਨੇ ਤਾਂ ਗੱਫੇ ਲੈ ਹੀ ਜਾਣੇ ਆ, TA DA ਸਾਰਾ ਕੁਝ, ਆਉਣ ਜਾਣ ਦਾ ਖਰਚਾ, ਦਿਹਾੜੀ ਭੰਨਣੀ ਹੈ ਜੀ।
1: ਵੈਸੇ ਵੀ ਜਿਹੜਾ ਆ ਉਹ ਇੱਥੇ ਆਮ ਆਦਮੀ ਪਾਰਟੀ ਦੀ ਸਰਕਾਰ ਆ, ਉੱਪਰ BJP ਦੀ ਸਰਕਾਰ ਆ, ਉਹਨਾਂ ਨੇ ਤਾਂ ਉਹਨਾਂ ਨੂੰ ਕੰਡੈਮ ਕਰਨ ਲਈ ਬਹਾਨਾ ਚਾਹੀਦਾ ਹੈਗਾ ਜੀ।
0: ਬਿਲਕੁਲ
1: ਮੈਂ ਤਾਂ ਇਹਨਾਂ ਦੀ ਇਹਨਾਂ ਦੇ ਨਾਲ ਜਿਹੜਾ ਕੰਪਰੋਮਾਈਜ਼ ਕੋਈ ਹੋਇਆ ਆ ਉਹਨੂੰ ਇੱਕ ਟੂਲ ਸਮਝਦਾ ਆ ਵੀ ਰਾਜੇਵਾਲ ਹੁਣਾਂ ਨੂੰ ਵੀ ਸੇਫ ਪੈਸੇ ਹੀ ਮਿਲ ਗਿਆ ਵਾਪਸ ਆਉਣ ਦਾ ਜੀ।
0: ਜੀ
1: ਸਰ ਕਾਰੋਬਾਰੀ ਜਿਹੜਾ ਹੈਗਾ ਆ ਉਹ ਗੁਲਗੁਲਿਆਂ ਵਾਲਾ ਮੀਂਹ ਨੀ ਪੈਂਦਾ ਹੁੰਦਾ, ਉਦੋਂ ਅੰਦੋਲਨ ਚ ਕਾਮਯਾਬ ਹੋ ਗਏ ਸੀ, ਹੁਣ ਤਾਂ ਜਿਹੜਾ ਹੈਗਾ ਉੱਥੇ ਕਾਮਯਾਬੀ ਲੈ ਕੇ ਦਿਲ ਲੈ ਕੇ ਚੱਲ ਗਏ ਸੀ।
0: ਔਜਲਾ ਸਾਹਿਬ ਦੀ ਗੱਲ ਚੇਤੇ ਆਉਂਦੀ, ਜਿੱਦਾਂ ਪਿਛਲੇ ਵੀਕ ਆਪਾਂ ਕੀਤੀ ਵੀ ਸੀ ਗੱਲ, ਉਹ ਵੀ ਦੱਸਦੇ ਸੀਗੇ ਕਿ ਹੁਣ ਹੀ ਕਾਹਤੋਂ ਸਾਰਾ ਕੁਝ ਹੋਣ ਲੱਗ ਪਿਆ, ਉਹ ਜਾਂਦੇ ਨੇ ਸਾਰੇ ਇਸ਼ਾਰੇ ਹੈਗੇ ਆ ਵਿੱਚ। ਬਿਲਕੁਲ ਹੈ
1: ਬਿਲਕੁਲ ਜੀ, ਇਹਨਾਂ ਦੀਆਂ ਪਤਾ ਨੀ ਕਿੱਥੇ ਕਿੱਥੇ ਲੀਡਰਾਂ ਦੀਆਂ ਵੀ ਸਾਂਝਾ ਹੈਗੀਆਂ ਜੀ, ਸਭ ਕੁਛ। ਤੋ ਇਸ ਕਰਕੇ ਇਹਨਾਂ ਦਾ ਸੈਲਫ ਇੰਟਰਸਟ ਹੀ ਹੁੰਦਾ ਹੈਗਾ ਆ ਜੀ, ਮੁੱਦਾ ਕਿਹੜਾ ਸੋਲਵ ਹੋਇਆ ਜੀ ਧਰਨਾ ਲਾਉਣ ਨਾਲ।
0: ਜਾਂ ਤਾਂ ਉਹਨਾਂ ਨੂੰ ਕਹਿੰਦੇ ਭਈ ਸਾਡੇ ਨਾਲ ਚੱਲ ਭਾਈ, ਚੱਲ ਦਿੱਲੀ ਜਾ ਕੇ ਬੈਠੀਏ, ਜੇ ਇੰਨਾ ਹੀ ਵਿਰੋਧ ਆ।
1: ਹਾਂ ਬਿਲਕੁਲ, ਸਾਨੂੰ ਸਾਨੂੰ ਸੇਫ ਪੈਸੇ ਜੀ ਲੈ ਕੇ ਦੇ ਹਰਿਆਣੇ ਤੋਂ,
0: ਬਿਲਕੁਲ ਆ ਜੀ,
1: ਤੁਸੀਂ ਤਾਂ ਨਾਲ ਪਿੱਛੋਂ
0: ਲੰਘਾਓ ਸਾਨੂੰ ਹਰਿਆਣੇ ਤੋਂ, ਚਲੋ ਚਲੀਏ।
1: ਅਗਲੇ ਪੰਜਾਬ ਦੇ ਅੰਦਰ ਆ ਕੇ ਜਿਹੜਾ ਹੈਗਾ ਇਹਨਾਂ ਨੇ ਆਪ ਕਿਸਾਨ ਕੁੱਟੇ ਹੈਗੇ ਆ ਜੀ, ਹੁਣ ਖਰੇ ਇਹਨਾਂ ਦੀ ਕੁੱਟ ਤੋਂ ਡਰਦੇ ਰਾਜੀਨਾਮਾ ਕਰਕੇ ਦੌੜੇ ਆਏ ਹੈਗੇ, ਮੁੜ ਕੇ ਨਾ ਕੁੱਟਣ ਕਿਤੇ
0: ਹੈਗੀ।
1: ਉਹਨਾਂ ਨੂੰ ਕੰਪਰੋਮਾਈਜ਼ ਤਾਂ ਕਰਦੇ ਪਏ, ਪੁਲਿਸ ਵਾਲੇ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੇ ਪਏ ਹੈਗੇ ਆ ਜੀ, ਤੇ ਉਮੀਦ ਕਿ ਸਰਕਾਰ ਨੇ ਜਿਹੜਾ ਹੈਗਾ ਆ ਵੀ ਇਹਨਾਂ ਨੂੰ ਇੱਕ ਇੰਸ਼ੋਰੈਂਸ ਦੇ ਦਿੱਤੀ ਹੈਗੀ ਆ, ਨਾ ਤਾਂ ਉਹਦੇ ਵਿੱਚ ਜਿਹੜਾ ਆ ਵੀ ਕਿਸੇ ਚ ਇੰਨਾ ਖੇਤੀ ਮੰਤਰੀ ਚ ਦਮ ਹੈਗਾ ਆ ਵੀ ਉਹ ਜਾ ਕੇ ਤੇ ਉੱਪਰ ਜਿਹੜਾ ਆ ਗੱਲ ਕਰ ਸਕੇ ਜੀ, ਤੇ ਨਾ ਜਿਹੜਾ ਹੈਗਾ ਆ ਸਰਕਾਰ ਚ ਇੰਨਾ ਕੋ ਦਮ ਹੈਗਾ ਆ ਜੀ ਕਿਸਾਨਾਂ ਨੂੰ ਜਿਹੜਾ ਆ ਸੇਫ ਪੈਸੇ ਦਿੱਲੀ ਜਾਣ ਵਾਸਤੇ ਲੈ ਕੇ ਦੇ ਸਕੇ ਜੀ।
0: ਬਿਲਕੁਲ ਆ ਜੀ,
1: ਜੀ ਸਰ।
0: ਤੇ ਸੈਣੀ ਸਾਹਿਬ
1: ਜਿਹੜਾ
0: ਸਚਿਨ ਪਾਇਲਟ ਹੁਣੀ ਪੰਜਾਬ ਆ ਰਹੇ ਨੇ, ਲੱਗਦਾ ਕਿ ਚੰਨੀ ਹੁਣ
1: ਉੱਥੇ ਹੀ ਆ ਰਹੇ ਆ।
0: ਹਾਂਜੀ ਹਾਂਜੀ ਹਾਂਜੀ,
1: ਉੱਥੇ ਹੀ ਆ ਰਿਹਾ ਜੀ ਸਚਿਨ ਪਾਇਲਟ ਹੁਣੀ ਜਿਹੜੇ ਹੈਗੇ ਆ ਆਪਣੀ ਸਟੇਟ ਦੇ ਵਿੱਚ ਉਹੀ ਕੰਮ ਕਰਕੇ ਆਏ ਹੈਗੇ ਜੀ ਜੋ ਚੰਨੀ ਸਾਹਿਬ ਨੇ ਇੱਥੇ ਕੀਤਾ ਆ।
0: ਹਾਂਜੀ,
1: ਉਹਨਾਂ ਦਾ ਜਿਹੜਾ ਹੈਗਾ ਮੁੱਖ ਮੰਤਰੀ ਹੁੰਦਾ ਸੀ ਗਹਿਲੋਤ, ਹਾਂਜੀ, ਉਹਨੂੰ ਮਤਲਬ ਸਚਿਨ ਪਾਇਲਟ ਨੇ ਦੋ ਗੁੱਟ ਬਣੇ ਸੀ ਤੇ ਉਹਦੇ ਵਿੱਚ ਉਹਨਾਂ ਨੇ ਉਹਨੂੰ ਅਨਸਟੇਬਲ ਹੀ ਰੱਖਿਆ ਜੀ, ਤੇ ਉਦੋਂ ਤਾਂ ਉਮੀਦਾਂ ਇਹ ਲਾਉਂਦੇ ਸੀਗੇ ਜੀ ਵੀ ਸਚਿਨ ਪਾਇਲਟ ਸ਼ਾਇਦ ਛੱਡ ਕੇ ਤੇ ਬੀਜੇਪੀ ਚੱਲ ਜਾਣਗੇ ਜੀ, ਕੋਸ਼ਿਸ਼ ਵੀ ਕੀਤੀ ਸੀ ਇਹਨਾਂ ਨੇ, ਪਰ ਉਹ ਫੇਰ ਪਤਾ ਨੀ ਲਾਸਟ ਮੂਮੈਂਟ ਦੇ ਉੱਤੇ ਜਿਹੜਾ ਆ ਵੀ ਉਹ ਦੁਬਾਰਾ ਆ ਗਏ ਸੀ ਕਾਂਗਰਸ ਚ,
0: ਹਾਂਜੀ,
1: ਤੇ ਹੁਣ ਦੇਖਦੇ ਹੈਗੇ ਆ ਉਹ ਆ ਕੇ ਜਿਹੜਾ ਆਪਣੀ ਇਹਨਾਂ ਨੂੰ ਕੀ ਇਕੱਠੇ ਕਰ ਸਕਦੇ ਹੈਗੇ
0: ਜੀ।
1: ਸਰ ਜਦੋਂ ਕੋਈ ਬਾਹਰੋਂ ਆਉਂਦਾ ਸੰਬੰਧ ਤਾਂ ਉਹਨਾਂ ਦੇ ਸਾਰਿਆਂ ਨਾਲ ਕਹਿੰਦੇ ਆ, ਪਰ ਇਹ ਹੈਗਾ ਆ ਵੀ ਕਿਹਨੂੰ ਗਲਤ ਕਹਿਣਗੇ ਤੇ ਕਿਹਨੂੰ ਸਹੀ ਕਹਿਣਗੇ
0: ਜੀ,
1: ਕੀ ਉਹ ਜਿਹੜਾ ਹੈਗਾ ਸਟੇਟ ਲੀਡਰਸ਼ਿਪ ਦੇ ਬਦਲਾਅ ਵਾਸਤੇ ਜਿਹੜਾ ਆ ਰਾਹੁਲ ਗਾਂਧੀ ਨੂੰ ਕਹਿਣਗੇ
0: ਜੀ,
1: ਤੇ ਜੇ ਆਹ ਕੁਛ ਹੀ ਰਹਿਣਾ ਹੈਗਾ ਆ ਜੀ, ਕੱਲਾ ਇੰਚਾਰਜ ਬਦਲਣ ਦੇ ਨਾਲ ਜਿਹੜਾ ਆ ਕੋਈ ਚੇਰਾ ਨੀ ਬਦਲਣਾ ਜੀ, ਜਦ ਤੱਕ ਪ੍ਰਧਾਨ ਤੇ ਜਿਹੜਾ ਹੈਗਾ ਐਲ ਓ ਪੀ ਨਹੀਂ ਬਦਲੇ ਜਾਂਦੇ ਤਦ ਤੱਕ ਕਾਂਗਰਸ ਦਾ ਜਿਹੜਾ ਆ ਕੁਛ ਨੀ ਬਣਨਾ ਜੀ, ਕਿਉਂਕਿ ਆਈਡੀਓਲੋਜੀ ਨੀ ਮਿਲਦੀ ਹੈਗੀ ਜੀ। ਰਾਜਾ ਵੜਿੰਗ ਨੇ ਤਾਂ ਜਿਹੜਾ ਕਾਂਗਰਸ ਨੂੰ ਉੱਥੇ ਪਹੁੰਚਾਤਾ ਹੈਗਾ ਆ ਜੀ, ਜਿੱਥੇ ਮਾਨ ਸਾਹਿਬ ਨੇ ਝਾੜੂ ਪਹੁੰਚਾਤਾ, ਹਾਂਜੀ, ਸੋ ਇਸ ਕਰਕੇ ਜਿਹੜਾ ਆ ਇਹਨਾਂ ਦੀ ਤਾਂ ਬਣੀ ਬਣੀ ਸਰਕਾਰ ਜਿਹੜੀ ਹੈਗੀ ਆ ਖਤਮ ਹੋ ਗਈ ਇਸੇ ਚੱਕਰ ਦੇ ਵਿੱਚ ਹੀ।
0: ਬਿਲਕੁਲ ਆ ਜੀ, ਤੇ ਸੈਣੀ ਸਾਹਿਬ ਪਿਛਲੇ ਦਿਨਾਂ ਚ ਜਿਹੜਾ ਕਾਲਾ ਆਪਣਾ ਕੱਪੜਾ ਦਿਖਾਇਆ ਗਿਆ ਸੀ, ਝੰਡਾ ਦਿਖਾਇਆ ਗਿਆ ਸੀ, ਉਹਦਾ ਕਾਫੀ ਰੋਲਾ ਰੱਪਾ ਅਜੇ ਵੀ ਜਿਹੜਾ ਮੀਡੀਆ ਦੇ ਵਿੱਚ ਵੀ ਪੈ ਰਿਹਾ, ਤੇ ਉਹਨਾਂ ਨੂੰ ਰੈਫਰ ਵੀ ਕੀਤਾ, ਪਟਿਆਲੇ ਕੀਤਾ ਗਿਆ ਰੈਫਰ, ਕੀ ਹਾਲਾਤ ਨੇ ਜੀ?
1: ਦੇਖੋ ਮੋਹਜੀਤ ਜਿਹੜਾ ਹੈਗੇ ਆ ਸ਼ੇਰੋਂ ਵਾਲਾ ਉਹ ਉੱਥੇ ਪਟਿਆਲੇ ਭੇਜ ਦਿੱਤਾ ਸੀ, ਉਹਨਾਂ ਨੂੰ ਰੈਫਰ ਕਰ ਦਿੱਤਾ ਸੀ, ਉਸ ਵੇਲੇ ਡਾਕਟਰਾਂ ਨੇ ਇਹ ਕਿਸ ਬਨਾਹ ਦੇ ਉੱਤੇ ਬਿਆਨ ਦਿੱਤਾ ਕਿ ਉਹਨਾਂ ਦੀ ਹਾਲਤ ਸੀਰੀਅਸ ਹੋ ਗਈ
0: ਜੀ,
1: ਇਹ ਸਾਰੀ ਕੌਨਸਪੀਰੇਸੀ ਦਾ ਹੀ ਹਿੱਸਾ ਹੈਗਾ ਜੀ। ਜਦੋਂ ਪਟਿਆਲੇ ਗਏ ਹੈਗੇ ਤੇ ਉੱਥੇ ਰਿਪੋਰਟਾਂ ਸਾਰੀਆਂ ਓਕੇ ਆਈਆਂ ਜੀ, ਕਹਿੰਦੇ ਜੇ ਓਕੇ ਰਿਪੋਰਟਾਂ ਸੀ ਤੇ ਫਿਰ ਇੰਨੀ ਡੇਂਜਰਸ ਥੋੜਾ ਸੀ, ਉੱਥੇ ਧਰਨਾ ਲਗਾਇਆ ਸੀ, ਧਰਨੇ ਨੂੰ ਡਿਸਟਰਬ ਕਰਨ ਵਾਸਤੇ ਜਿਹੜਾ ਆ ਇਹ ਸਾਰਾ ਕੁਛ ਕੀਤਾ ਗਿਆ, ਤਾਂ ਕਿ ਜਿਹੜਾ ਆ ਧਿਆਨ ਸਾਰਾ ਆ ਉਹ ਫੋਕਸ ਜਿਹੜਾ ਆ ਉਹ ਸਾਰਾ ਉਹਦੀ ਸਿਹਤ ਤੇ ਚਲਾ ਗਿਆ
0: ਜੀ।
1: ਹਾਂਜੀ, ਹੁਣ ਕਹਿੰਦੇ ਹੈਗੇ ਆ ਵੀ ਇੱਥੇ ਜਿਹੜਾ ਆ ਸਿਰਫ ਇੱਕ ਬਿਲਡਰ ਨਹੀਂ ਦਿੱਤਾ ਜਾ ਰਿਹਾ ਸਾਰਿਆਂ ਨੂੰ, ਉੱਥੇ ਤਾਂ ਸਾਰੇ ਲੀਡਰ ਮਿਲੀ ਜਾਂਦੇ ਸੀ, ਹਰ ਕੋਈ ਆ ਕੇ ਕੁਛ ਖਿਲਾਈ ਜਾਂਦਾ ਸੀ, ਕੋਈ ਕੁਛ ਖਿਲਾਈ ਜਾਂਦਾ ਸੀ, ਹੁਣ ਇੱਥੇ ਆ ਵੀ ਜਿਹੜਾ ਕੋਈ ਆਊਗਾ ਚੇਚਾ ਚੱਲ ਕੇ ਇੱਥੇ ਆਊਗਾ, ਪਤਾ ਨੀ ਬਿਲਡਰ ਦਿੰਦੇ ਕਿ ਨਹੀਂ ਬਿਲਡਰ ਦਿੰਦੇ ਜੀ, ਸੋ ਇੱਕ ਕਿਸਮ ਦਾ ਆਪਣੀ ਕਸਟਡੀ ਚ ਲੈ ਲਿਆ ਜੀ ਉਹਨੇ
0: ਜੀ।
1: ਬਾਕੀ ਦੇਖੋ ਵੀ ਫਿਰ ਨਾਲ ਉਹਦਾ ਇੱਕ ਵੀਡੀਓ ਕਲਿੱਪ ਵੀ ਜਾਰੀ ਕਰ ਦਿੱਤਾ ਕਿ ਹਾਂ ਜੀ ਮੈਂ ਠੀਕ ਠਾਕ ਆ ਜੀ, ਸੋ ਇਸ ਕਰਕੇ ਸਰਕਾਰ ਦੀ ਪਤਾ ਨੀ ਕੀ ਮਨਸ਼ਾ ਹੈਗੀ ਆ। ਪਹਿਲੀ ਗੱਲ ਤਾਂ ਇਹ ਹੈਗੀ ਕਿ ਐਸ ਐਸ ਪੀ ਨੇ ਉਹ ਜਿਹੜੀ ਗੱਲ ਕਹੀ ਸੀ ਉਸ ਦਿਨ ਵੀ ਇਹਦੀ ਕ੍ਰਿਮੀਨਲ ਹਿਸਟਰੀ ਆ
0: ਜੀ,
1: ਉਹਦੀ ਗੱਲ ਜੇ ਕ੍ਰਿਮੀਨਲ ਹਿਸਟਰੀ ਆ ਜਿਹੜੇ ਕੇਸਾਂ ਦਾ ਰੈਫਰੈਂਸ ਜਿਹੜੀ ਐਸ ਐਸ ਪੀ ਦੇ ਰਹੀ ਸੀ ਉਹਨਾਂ ਦੇ ਵਿੱਚੋਂ ਜੇ ਉਹ ਮਰੀ ਹੋਇਆ ਆ ਤੇ ਅੱਜ ਦੀ ਡੇਟ ਦੇ ਵਿੱਚ ਇਹਨਾਂ ਨੂੰ ਕਹਿਣਾ ਹੀ ਨੀ ਚਾਹੀਦਾ ਸੀ
0: ਜੀ।
1: ਐਕਚੁਅਲੀ ਸਰ ਹੁੰਦਾ ਕੀ ਹੈਗਾ ਆ ਕਿ ਜਿਹੜੀ ਨਾ ਉਹਨਾਂ ਨੂੰ ਐਸ ਐਚ ਓ ਨੂੰ ਲਾਈਨ ਹਾਜ਼ਰ ਕਰ ਦਿੱਤਾ
0: ਜੀ,
1: ਤੇ ਡੀ ਐਸ ਪੀ ਦੀ ਟ੍ਰਾਂਸਫਰ ਕਰ ਦਿੱਤੀ ਸਰ, ਉਹ ਚੀਜ਼ ਜਿਹੜੀ ਆ ਉਹ ਉੱਥੇ ਕੀਤੀ ਜਾਂਦੀ ਆ ਇਰੈਗੂਲੈਰਿਟੀ ਜੇ ਕਿਤੇ ਹੋਈ ਹੋਵੇ
0: ਜੀ,
1: ਇਰੈਗੂਲੈਰਿਟੀ ਜਿਹੜੀ ਆ ਉਹ ਕੁਛ ਹੋਰ ਚੀਜ਼ ਹੈਗੀ ਆ, ਇੱਥੇ ਹੋਈ ਸੀ ਇਨਲੀਗੈਲਿਟੀ ਜਾਨੀ ਕਿ ਗੈਰ ਕਾਨੂੰਨੀ ਕੰਮ ਹੋਇਆ ਜੀ,
0: ਤੇ
1: ਜਿੱਦਾਂ ਕਾਲਾ ਕੱਪੜਾ ਦਿਖਾ ਲਿਆ ਹੈਗਾ ਨਾ ਜੀ ਉੱਥੇ ਜਿਹੜਾ ਆ ਵੱਧ ਤੋਂ ਵੱਧ ਕਾਰਵਾਈ ਹੋ ਸਕਦੀ ਸੀ ਤੇ 57 ਦੀ ਹੋ ਸਕਦੀ ਸੀ।
0: ਜੀ
1: ਉਹਦੇ ਵਿੱਚ ਜਿਹੜਾ ਹੈਗਾ ਆ ਇਸ ਤਰੀਕੇ ਨਾਲ ਡਿਟੇਲ ਨਹੀਂ ਸੀ ਕੀਤਾ ਜਾ ਸਕਦਾ ਬੰਦੇ ਦਾ,
0: ਜੀ
1: ਸੋ ਉਹਨਾਂ ਦੀ ਜਿਹੜੀ ਹੈਗੀ ਆ ਉਹ ਪਰਚਾ ਹੋਣਾ ਚਾਹੀਦਾ ਆ ਉਹਨਾਂ ਬੰਦਿਆਂ ਦੇ ਉੱਤੇ,
0: ਜੀ
1: ਤਾਂ ਹੀ ਕਿਉਂਕਿ ਉਹਨਾਂ ਨੇ ਜਿਹੜਾ ਹੈਗਾ ਫੋਰਸ ਯੂਜ ਕੀਤੀ ਹੈਗੀ ਆ ਅਨਲੋਫੁਲ ਜਿਹੜੀ ਹੈਗੀ ਆ ਉਹਨਾਂ ਦੀ ਰੋਂਗਫੁਲ ਰਸਟੇਨ ਤੇ ਰੋਂਗਫੁਲ ਕਨਫਾਈਨਮੈਂਟ ਇਹ ਸਾਰੀਆਂ ਜਿਹੜੀਆਂ ਧਾਰਾ ਲੱਗ ਕੇ
0: ਜੀ
1: ਪੁਲਿਸ ਵਾਲਿਆਂ ਦੇ ਖਿਲਾਫ਼ ਪਰਚਾ ਦਰਜ ਹੋਣਾ ਚਾਹੀਦਾ ਹੈ। ਉਹ ਵੱਡਿਆਂ ਨੇ ਕਰਨਾ ਨੀ ਜੀ,
0: ਜੀ
1: ਨਾ ਉਹਨਾਂ ਨੂੰ ਸਸਪੈਂਡ ਕਰਨਾ ਜੀ, ਸੋ ਇਸ ਕਰਕੇ ਸਰਕਾਰ ਦੇ ਗਲੇ ਦੇ ਵਿੱਚ ਹੱਡੀ ਵੜ ਗਈ ਆ। ਹੁਣ ਹੁਣ ਦੇਖਦੇ ਹੈਗੇ ਕਿ ਸੰਗਰੂਰ ਦੇ ਲੋਕ ਜਿਹੜੇ ਹੈਗੇ ਆ, ਕਿਉਂਕਿ ਸੰਗਰੂਰ ਨਾਲ ਹੀ ਇਹਨਾਂ ਬਣਾਇਆ ਸੀ ਤੇ ਸੰਗਰੂਰ ਦੇ ਵਿੱਚ ਉੱਤੇ ਜਾ ਕੇ ਇਹਨਾਂ ਨੇ ਜਿਹੜਾ ਆ
0: ਜੀ
1: ਇਹ ਕੰਮ ਖਰਾਬ ਕਰ ਲਿਆ ਆਪਣਾ।
0: ਕਿਤੇ ਸੈਣੀ ਸਾਹਿਬ ਉਹ ਮੋਹਨਜੀਤ ਕਿਤੇ ਨਾ ਕਿਤੇ ਟਿਕਟ ਵੀ ਭਾਲਦਾ ਫਿਰਦਾ ਜਾਂ ਇਸ ਤਰ੍ਹਾਂ ਦਾ ਵੀ ਸਿਲਸਿਲਾ ਲੱਗਦਾ?
1: ਪਰ ਇਹ ਸਭ ਦੇਖੋ ਗੱਲ ਇਹ ਹੈ ਕਿ ਰਾਈ ਹੋਊਗੀ ਤੇ ਪਹਾੜ ਬਣੂਗਾ, ਜੇ ਰਾਈ ਨਹੀਂ ਹੋਊਗੀ ਤੇ ਪਹਾੜ ਕਿਉਂ ਬਣੂਗਾ?
0: ਬਿਲਕੁਲ
1: ਸਰ, ਨੋ ਡਾਊਟ ਕਿ ਹੀ ਵਾਜ਼ ਅਟੈਚਡ ਟੂ ਵਨ ਪੋਲੀਟੀਕਲ ਪਾਰਟੀ
0: ਜੀ,
1: ਜੀ ਜੇ ਉਹ ਕਿਸੇ ਪਾਰਟੀ ਨਾਲ ਜੁੜਿਆ ਆ ਜੀ ਤੇ ਉਹ ਵਟ ਨੈਚੁਰਲ ਹੈਗਾ ਆ ਕਿ ਉਹ ਇਸ ਵੇਲੇ ਲਾਈਨ ਲਾਈਟ ਦੇ ਵਿੱਚ ਆ ਤੇ ਫੇਗਰ ਡੇ ਹੈਗਾ ਆ ਤੇ ਸਰਕਾਰ ਲਈ ਜਿਹੜਾ ਹੈਗਾ ਆ ਇਸ ਵੇਲੇ ਮੁਸੀਬਤ ਦਾ ਕਾਰਨ ਬਣਿਆ ਆ ਤੇ ਉਹ ਇਹਨੂੰ ਕੈਸ਼ ਵੀ ਕਰੇਗਾ। ਵਾਂਸ ਦਾ ਪਰਸਨ ਇਜ਼ ਇਨ ਪੋਲਿਟਿਕਸ ਉਹ ਓਪਰਚੁਨਿਟੀ ਨੂੰ ਕੈਸ਼ ਕਰਦਾ ਹੀ ਹੁੰਦਾ ਜੀ, ਜੇ ਉਹਨੂੰ ਟਿਕਟ ਦੇਣਗੇ ਉਹ ਜ਼ਰੂਰ ਲਊਗਾ ਜੀ,
0: ਜਾਂ
1: ਐਫਰਟ ਵੀ ਕਰੂਗਾ ਕਿ ਮੈਨੂੰ ਟਿਕਟ ਦਿੱਤੀ ਜਾਵੇ। ਬਾਕੀ ਇਹ ਹੈਗਾ ਕਿ ਮੋਮੈਂਟਮ ਸਾਰੇ ਦੇਖੋ ਕੀਤਾ ਤਾਂ ਕੰਮ ਗਲਤ ਆ ਨਾ ਜੀ, ਉੱਥੇ ਜੇ ਉਹ ਏਡੀ ਦੂਰ ਹੈਗਾ ਸੀ ਨਾ ਤਾਂ ਮਾਨ ਸਾਹਿਬ ਨੂੰ ਸੁਣਿਆ ਸੀ ਉਹਨੇ ਕੀ ਕਿਹਾ ਕੀ ਨਹੀਂ ਕਿਹਾ, ਉਹ ਤਾਂ ਕਾਲੇ ਝੰਡੇ ਜਿਹੜਾ ਹੈਗਾ ਉੱਤੇ ਜਿਹੜਾ ਕਾਲਾ ਕੱਪੜਾ ਹੈ ਉੱਤੇ ਵੀ ਨਿਗਾਹ ਨਹੀਂ ਪਈ ਸੀ ਇਹਨਾਂ ਦੀ, ਕਿਉਂਕਿ ਇਹਨਾਂ ਦਾ ਮੂੰਹ ਦੂਜੇ ਪਾਸੇ ਸੀ।
0: ਬਿਲਕੁਲ,
1: ਸੋ ਇਸ ਕਰਕੇ ਸਿਰਫ ਪੁਲਿਸ ਵਾਲਿਆਂ ਨੇ ਨਾ ਇਸ ਚੀਜ਼ ਨੂੰ ਪ੍ਰੈਸਟੇਜ ਇਸ਼ੂ ਬਣਾ ਲਿਆ ਵੀ ਹਾਂ ਹਾਂ ਸਾਡੇ ਹੁੰਦਿਆਂ ਇਹ ਬੰਦਾ ਵਿਰੋਧ ਕਰ ਕਿੱਦਾਂ ਗਿਆ ਜੀ, ਇਹ ਬਾਕੀਆਂ ਨੂੰ ਵੀ ਬੜ ਜਾ ਕੰਨ ਕਰ ਦਈਏ ਵੀ ਇੱਕ ਇੱਕ ਬੰਦੇ ਨਾਲ ਏਦਾਂ ਕਰ ਦਿਓ ਬਾਕੀਆਂ ਨੂੰ ਕੰਨ ਹੋ ਜਾਣਗੇ
0: ਜੀ,
1: ਸੋ ਇਸ ਕਰਕੇ।
0: ਪਰ ਸਾਈਂ ਸਾਹਿਬ ਜਿਵੇਂ ਤੁਸੀਂ ਗੱਲ ਕੀਤੀ ਹੈ ਸ਼ੁਰੂ ਦੇ ਵਿੱਚ ਕਿ ਇਹ ਪਾਰਟੀ ਜਿਹੜੀ ਸੀ ਇੱਕ ਰੋਡ ਮੈਪ ਲੈ ਕੇ ਆਈ ਸੀ ਜਾਂ ਲੋਕਾਂ ਨੂੰ ਇੱਕ ਸੁਪਨੇ ਦਿਖਾਏ ਸੀ, ਪਰ ਜਿਵੇਂ ਕਿ ਆ ਵੀਕਐਂਡ ਦੇ ਵਿੱਚ ਜੱਫੀਆਂ ਪਈਆਂ ਨੇ ਗੈਂਗਸਟਰ ਜਾਂ ਹੋਰ ਸਾਰੇ, ਚਲੋ ਪਿਛੋਕੜ ਕਿਸੇ ਦਾ ਵੀ ਕਿਸ ਤਰ੍ਹਾਂ ਦਾ ਹੋ ਸਕਦਾ ਹੈ, ਪਰ ਕਦੇ ਉਹ ਇਸੇ ਹੀ ਵਿਅਕਤੀ ਨੂੰ ਮਤਲਬ ਕਿ ਅੱਤਵਾਦ ਵੀ ਨਾਂ ਦੇ ਨਾਲ ਵੀ ਨਾਲ ਜੋੜਦੇ ਹੁੰਦੇ ਸੀ, ਸਾਰਾ ਕੁਝ ਕਹਿੰਦੇ ਸੀ ਕੇਜਰੀਵਾਲ ਸਾਹਿਬ ਦੇ ਜੋ ਪਿਛਲੇ ਸਮੇਂ ਦੀਆਂ ਆਪਾਂ ਦੇਖ ਲਈਏ ਪੋਸਟਾਂ ਚਾਹੇ ਉਹ ਅਖਬਾਰਾਂ ਦੇਖ ਲਈਏ, ਤਾਂ ਉਹ ਸਾਰਾ ਸਿਲਸਿਲਾ ਚੱਲਿਆ। ਹੁਣ ਗੁਰਪ੍ਰੀਤ ਸੇਖੋਂ ਜਿਹੜਾ ਹੈ ਉਹਨੇ ਆਪਣੀਆਂ ਘਰ ਵਾਲੀਆਂ ਨੂੰ ਵੀ ਚਲੋ ਚੰਗੇ ਅਹੁਦਿਆਂ ਦੇ ਉੱਤੇ ਜਿਹੜਾ ਚੋਣਾਂ ਹੋਈਆਂ ਸੀ ਜ਼ਿਲ੍ਹਾ ਪਰਿਸ਼ਦ ਜਾਂ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਚੰਗੇ ਅਹੁਦੇ ਬਣਾ ਦਿੱਤੇ ਆ ਦੋਵਾਂ ਦੇ, ਤਾਂ ਹੁਣ ਆਪ ਵੀ ਜਿਹੜਾ ਵੱਖਰੀਆਂ ਵੱਖਰੀਆਂ ਪਾਰਟੀਆਂ ਚੋਂ ਹੁੰਦੇ ਹੁੰਦੇ ਤੇ ਹੁਣ ਆਮ ਆਦਮੀ ਪਾਰਟੀ ਦਾ ਜਿਹੜਾ ਹੱਥ ਫੜ ਲਿਆ ਤੇ ਮਾਨ ਸਾਹਿਬ ਨੇ ਜੱਫੀ ਬੜੀ ਘੁੱਟ ਕੇ ਪਾਈ ਹੈ ਜੀ, ਆਪ ਕਿੱਧਰ ਨੂੰ ਜਾ ਰਹੇ ਨੇ?
1: ਗੱਲ ਏਦਾਂ ਹੈਗੀ ਆ ਨਾ ਜੀ, ਦੂਜੇ ਤੇ ਉਂਗਲ ਕਰਨੀ ਬੜੀ ਸੌਖੀ ਹੈਗੀ ਹੈ ਜੀ, ਆਪਣਾ ਕਿਰਦਾਰ ਨਹੀਂ ਦੇਖਿਆ ਜਾਂਦਾ ਹੁੰਦਾ, ਪਰ ਸ਼ੇਖੋ ਜੇ ਸੋਸ਼ਲ ਵਰਕ ਦੇ ਵਿੱਚ ਆਇਆ ਹੈਗਾ ਸੀਗਾ ਤੇ ਲੋਕੀ ਉਹਦੇ ਤੋਂ ਥੋੜਾ ਜਿਹਾ ਐਕਸਪੈਕਟ ਵੀ ਕਰਦੇ ਸੀ ਕਿ ਇਹ ਥੋੜਾ ਜੇ ਰਾਜਨੀਤੀ ਚ ਆਊਗਾ ਤੇ ਚੰਗਾ ਬੰਦਾ ਸਾਬਤ ਹੋਊਗਾ, ਉਹ ਜਦੋਂ ਹੁਣ ਇਹ ਜਫੀ ਪਈ ਆ ਨਾ ਜੀ ਤੇ ਇਹ ਮੈਨੂੰ ਲੱਗਦਾ ਹੈਗਾ ਜੀ ਕਿ ਮੈਂ ਇੱਕ ਜਗ੍ਹਾ ਕਮੈਂਟ ਵੀ ਕੀਤਾ ਇਸੇ ਚੀਜ਼ ਦਾ ਕਿ ਇਟ ਇਜ਼ ਕਾਲਡ ਰੋਂਗ ਮੂਵ
0: ਜੀ।
1: ਪੋਲੀਟਿਕਸ ਦੇ ਵਿੱਚ ਸਰ ਜਿਹੜਾ ਹੁੰਦਾ ਨਾ ਇੱਕ ਮੂਵ ਜਿਹੜਾ ਆ ਤੁਹਾਡਾ ਸਹੀ ਚੱਲਿਆ ਆ ਨਾ, ਵੀ ਸ਼ਤਰੰਜ ਦੀ ਚਾਲ ਹੁੰਦੀ ਹੈਗੀ ਆ ਇਹਦੇ ਵਿੱਚ ਜਿਹੜਾ ਆ ਇੱਕ ਗੀਟੀ ਜਿਹੜੀ ਆ ਚਾਲ ਸਹੀ ਚੱਲ ਪਾਓ ਤੇ ਉਹ ਤੁਹਾਨੂੰ ਜਿਹੜਾ ਆ ਵਿਨਰ ਵੀ ਬਣਾ ਦਿੰਦੀ ਆ, ਤੇ ਇੱਕ ਚਾਲ ਗਲਤ ਪੈ ਜਾਏ ਤੇ ਉਹ ਕੈਰੀਅਰ ਤਬਾਹ ਵੀ ਕਰ ਦਿੰਦੀ ਹੈਗੀ ਆ। ਮੈਨੂੰ ਜਿਹੜਾ ਹੈਗਾ ਆ ਵੀ ਫਿਊਚਰ ਥੋੜਾ ਬ੍ਰਾਈਟ ਨਹੀਂ ਲੱਗਿਆ, ਕਿਉਂਕਿ ਜਿੱਦਾਂ ਦੀ ਮਤਲਬ ਕਾਰਗੁਜ਼ਾਰੀ ਸਰਕਾਰ ਦੀ ਹੈਗੀ ਆ ਜੀ ਤੇ ਇਹਦੇ ਵਿੱਚ ਜਿਹੜਾ ਆ ਉਸ ਹਾਲਤ ਦੇ ਵਿੱਚ, ਕਿਉਂਕਿ ਜੇ ਉਹਦੇ ਨਾਲ ਇੰਡੀਪੈਂਡੈਂਟ ਖੜੇ ਹੋ ਜਾਂਦੇ ਤਾਂ ਵੀ ਉਹਨਾਂ ਨੇ ਜਿੱਤ ਜਾਣਾ
0: ਜੀ।
1: ਹੁਣ ਕਿਉਂਕਿ ਇਸ ਪਾਰਟੀ ਵੱਲੋਂ ਆ ਗਏ ਹੈਗੇ ਆ, ਇਸ ਪਾਰਟੀ ਦਾ ਜਿਹੜਾ ਆ 4.5-5 ਸਾਲ ਦਾ ਜਿੰਨਾ ਜਿਹੜਾ ਪਾਪ ਆ ਉਹਦਾ ਵਿੱਚ ਇਹਨਾਂ ਦੀ ਵੀ ਹਿੱਸੇਦਾਰੀ ਨਾਲ ਮੰਨੀ ਜਾਏਗੀ ਜੀ,
0: ਤੇ
1: ਉਹ ਘੜਾ ਇਹਨਾਂ ਨੇ ਆਪੇ ਚਿਰ ਤੱਕ
0: ਉਸੇ ਸੀਟ ਤੋਂ ਸੈਂਸ ਸਾਹਿਬ ਗਟਾਰੂ ਚੱਕੂ ਨਹੀਂ ਵੀ ਸੀਗੇ ਪਹਿਲਾਂ ਉੱਥੇ?
1: ਨਹੀਂ ਸਰ ਉੱਥੇ ਨਹੀਂ ਸੀਗੇ ਜੀ,
0: ਗਟਾਰੂ
1: ਚੱਕੂ ਨਹੀਂ ਤਾਂ ਹਾਂਜੀ
0: ਨਹੀਂ
1: ਕਟਾਰੀ ਆ ਬੰਦਿਆਂ ਨੂੰ
0: ਜੀ।
1: ਉਹਨਾਂ ਦੇ ਜਿਹੜੇ ਲੋਕਲ ਵਰਕਰ ਹੈਗਾ ਆ ਜੀ, ਉਹ ਤਾਂ ਵਿਰੋਧ ਕਰਨਗੇ ਨਾ ਜੀ। ਮੈਂ ਤਾਂ ਇਹੀ ਬੇਨਤੀ ਕੀਤੀ ਨਾ ਜੀ ਵੀ ਜੇ ਕਿਤੇ ਆਜ਼ਾਦ ਵੀ ਖੜੇ ਹੋ ਜਾਂਦੇ ਨਾ ਜੀ,
0: ਜੀ
1: ਨਹੀਂ ਜੀ ਕੋਈ ਪੋਲੀਟੀਕਲ ਪਾਰਟੀ, ਕਿਉਂਕਿ ਇਹਨਾਂ ਦੀ ਇਨਕਲੀਨੇਸ਼ਨ ਸੀਗੀ ਅਕਾਲੀ ਦਲ ਵੱਲ
0: ਜੀ
1: ਜੀ। ਅਕਾਲੀ ਦਲ ਨੇ ਇਹਨਾਂ ਦੀ ਜਿੱਤਣ ਦੇ ਵਿੱਚ ਮਦਦ ਵੀ ਕੀਤੀ।
0: ਜੀ
1: ਬਾਅਦ ਦੇ ਵਿੱਚ ਇਹਨਾਂ ਨੇ ਦੇਖਿਆ ਕਿ ਅਕਾਲੀ ਦਲ ਨੇ ਜਿਹੜਾ ਹੈਗਾ ਆ ਜਨਮੇਜਾ ਸਿੰਘ ਸੇਖੋਂ ਇੱਥੇ ਉਹਨਾਂ ਹੋਰ ਆਪਣੇ ਲੀਡਰ ਜਿਹੜੇ ਹੈਗੇ ਆ ਉਹਨਾਂ ਅਸਟੈਬਲਿਸ਼ ਕੀਤੇ ਹੈਗੇ ਥਾਂ ਥਾਂ ਤੇ,
0: ਜੀ
1: ਤੇ ਉਹਨਾਂ ਨੇ ਦੇਖਿਆ ਵੀ ਭਾਈ ਅਕਾਲੀ ਦਲ ਨੇ ਤੇ ਮੈਨੂੰ ਟਿਕਟ ਦੇਣੀ ਨੀ ਇਸ ਜਗ੍ਹਾ ਤੋਂ,
0: ਜੀ
1: ਉਹ ਲੜਨੀ ਉਹ ਲੀਡਰ ਚਾਹੁੰਦੇ ਸੀਗੇ, ਤੇ ਫਿਰ ਉਹਨਾਂ ਨੇ ਇਸ ਕਰਕੇ ਜਿਹੜਾ ਹੈਗਾ ਆ ਇੱਧਰਲੇ ਪਾਸੇ ਨੂੰ, ਪਰ ਇਹਦੇ ਨਾਲੋਂ ਬੈਟਰ ਸੀ ਕਿ ਉਹ ਇੰਡੀਪੈਂਡੈਂਟ ਰਹਿ ਜਾਂਦੇ ਤੇ ਇੰਡੀਪੈਂਡੈਂਟ ਉਹਨਾਂ ਦੀ ਵਿਕਟਰੀ ਜਿਹੜੀ ਆ
0: ਜੀ
1: ਉਹ ਜ਼ਿਆਦਾ ਪੋਸੀਬਲ ਸੀ।
0: ਬਿਲਕੁਲ
1: ਬਾਕੀ ਤਾਂ ਸਮਾਂ ਦੱਸੂਗਾ ਇਹ ਮੂਵ ਕਿੱਧਰ ਨੂੰ ਜਾਂਦਾ ਹੈ ਜੀ, ਪਰ
0: ਜੀ
1: ਅੱਜ ਦੀ ਡੇਟ ਦੇ ਵਿੱਚ ਆਪਾਂ ਇਹ ਕਹਿ ਸਕਦੇ ਹੈਗੇ ਆ ਕਿ ਇਹ ਗਲਤ ਮੂਵ ਉਹਨਾਂ ਨੇ ਚੱਲਦੇ ਆ
0: ਜੀ
1: ਜੀ ਭਰਤ
0: ਬਿਲਕੁਲ।
1: ਸਾਹਿਬ।
0: ਤੇ ਸੈਣੀ ਸਾਹਿਬ, ਪਿਛਲੇ ਦਿਨਾਂ ਚ ਚਰਨਜੀਤ ਸਿੰਘ ਭੁੱਲਰ ਹੋਣਾ ਦੀ ਇੱਕ ਚਰਨਜੀਤ ਭੁੱਲਰ ਹੋਣਾ ਦੀ ਰਿਪੋਰਟ ਲੱਗੀ ਸੀਗੀ ਜੋ ਬੱਚਿਆਂ ਦੇ ਬਾਬਤ ਕਿ ਉਹਨਾਂ ਦੀਆਂ ਫੀਸਾਂ, ਟਵਾਣਾ ਸਾਹਿਬ ਨੇ ਉਹਨਾਂ ਨੂੰ ਔਨ ਏਅਰ ਵੀ ਲਿਆ ਸੀਗਾ, ਉਹ ਗੱਲਬਾਤ ਮੈਂ ਵੀ ਸੁਣੀ ਹੈ। ਤਾਂ ਉਸ ਤੋਂ ਬਾਅਦ ਬਹੁਤ ਸਾਰੇ ਸੱਜਣ ਤੇ ਕੁਝ MLA ਵੀ ਜਿਹੜੇ ਨੇ ਸੁਚੱਜੇ ਕੰਮ ਕਰਦੇ ਆ, ਚੰਗੇ ਕੰਮ ਕਰਦੇ ਆ, ਉਹਨਾਂ ਨੇ ਹੱਥ ਵੀ ਅੱਗੇ ਵਧਾਏ ਸੀ ਤੇ 3 ਬੱਚਿਆਂ ਦੀ ਫੀਸ ਦਾ ਵਾਅਦਾ 30 ਲੱਖ ਦਾ ਵੀ ਕਰ ਲਿਆ ਸੀਗਾ ਉਹਨਾਂ ਨੇ ਭਰਨ ਦਾ। ਤੇ ਹੋਰ ਵੀ 21 ਸੱਜਣ ਜਿਹੜੇ ਆ, ਕੱਲ ਵੀ ਰਿਪੋਰਟਾਂ ਆਈਆਂ ਸੀ ਚਰਨਜੀਤ ਭੁੱਲਰ ਹੋਣਾ ਜੀ ਦੀਆਂ, ਤੇ 21 ਸੱਜਣਾਂ ਨੇ ਹੋਰ ਵੀ ਹੱਥ ਵਧਾਇਆ, ਸਾਰਾ ਕੁਝ ਕੀਤਾ। ਪਰ ਹੁਣ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਨੇ ਇਹਦੇ ਉੱਤੇ ਨੋਟਿਸ ਲੈ ਲਿਆ ਸੀ, ਕਹਿੰਦੇ ਭਈ ਇਹ ਸਾਰੀਆਂ ਚੀਜ਼ਾਂ ਜੋ ਕੁਝ ਵਾਪਰਦੀਆਂ ਨੇ ਉਹ ਚਾਹੇ ਗਲਤ ਆ। ਵੈਸੇ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼ ਜਿਹੜੀ ਫਰੀਦਕੋਟ ਸਮੇਤ ਕਈ ਸੰਬੰਧਿਤ ਅਧਿਕਾਰੀਆਂ ਨੂੰ ਨੋਟਿਸ ਜਾਰੀ ਕਰਕੇ 22 ਸਤੰਬਰ ਤੱਕ ਉਹਨਾਂ ਤੋਂ ਜਵਾਬ ਮੰਗ ਲਿਆ ਕਿ 90% ਤੋਂ ਪਲੱਸ ਜਿਹੜੇ ਨੰਬਰ ਲੈ ਕੇ ਜਿਹੜੇ ਬੱਚੇ ਨੇ ਉਹ ਚਲੋ ਫੀਸਾਂ ਨਹੀਂ ਭਰ ਸਕਦੇ, ਹੋਰ ਸਾਰੀਆਂ ਚੀਜ਼ਾਂ, ਪਰ ਉਹਨਾਂ ਦਾ ਸੁਣਵਾਈ ਕਿਉਂ ਨਹੀਂ ਜਾਂ ਕਿੱਥੋਂ ਮਤਲਬ ਕਿ ਉਹ ਰੋਲਦੇ ਕਿਉਂ ਪਏ ਨੇ ਬੱਚੇ, ਮਤਲਬ ਇਹਨਾਂ ਦੀ ਬਾਂਹ ਕਿਉਂ ਨਹੀਂ ਫੜੀ ਜਾ ਰਹੀ ਜੀ ਆਪ ਮੁਹਾਰੇ ਹੀ।
1: ਉਹਨਾਂ ਨੇ ਲੈ ਲਿਆ ਹੈਗਾ ਜੀ, ਬਟ ਕੀ ਆ ਉਹ ਸੁਝਾਅ ਦੇ ਸਕਦੇ ਸਰਕਾਰ ਨੂੰ, ਅਦਰਵਾਈਜ਼ ਉਹ ਡਾਇਰੈਕਸ਼ਨ ਤਾਂ ਦੇ ਨਹੀਂ ਸਕਦੇ ਜੀ।
0: ਬਿਲਕੁਲ ਹੈ ਜੀ।
1: ਤੋਂ ਇਸ ਕਰਕੇ ਇਹ ਤਾਂ ਸਿਰਫ ਜਿਹੜਾ ਆ ਕਿ ਹਰ ਇੱਕ ਇੰਸਟੀਟਿਊਸ਼ਨ ਆਪਣਾ ਜਿਹੜਾ ਆ ਉਹ ਦੱਸਣ ਵਾਸਤੇ ਕਿ ਅਸੀਂ ਵੀ ਇੱਥੇ ਹੈਗੇ ਆ, ਉਹ ਇਹੋ ਜਿਹਾ ਕੰਮ ਕਰਦੇ ਆ ਕਿ ਪਹਿਲਾਂ ਨਹੀਂ ਸੀ ਦੱਸਦਾ ਉਹਨਾਂ ਨੂੰ।
0: ਬਿਲਕੁਲ
1: ਕਿ ਭਾਈ ਜਿੱਥੇ ਹੈਗੇ ਵੀ ਐਜੂਕੇਸ਼ਨ ਸਿਸਟਮ ਦਾ ਇਹ ਹਾਲ ਆ ਵੀ ਜੇ ਕੋਈ ਬੱਚਾ ਜਿਹੜਾ ਆ ਉਹ ਸ਼ਾਈਨ ਕਰ ਜਾਂਦਾ ਆ, ਇਹਨਾਂ ਚਾਰਾਂ ਦੀ ਤਾਂ ਚਲੋ ਰਿਪੋਰਟ ਲੱਗ ਗਈ ਮੀਡੀਆ ਚ ਆ ਗਿਆ, ਹਰੇ ਏਦਾਂ ਦੇ ਕਿੰਨੇ ਹੋਣਗੇ ਜਿਹੜੇ ਬੱਚੇ ਜਿਹੜੇ ਹੈਗੇ ਆ ਜਿਹਨਾਂ ਦਾ ਦੁੱਖ ਦਰਦ ਨਹੀਂ ਪਤਾ ਲੱਗ ਸਕਿਆ, ਜਿਹੜੇ ਘਰਾਂ ਦੇ ਹਾਲਾਤ ਏਦਾਂ ਦੇ ਸੀ ਉਹਨਾਂ ਦੀ ਪੜ੍ਹਾਈ ਵਿੱਚ ਹੀ ਰਹਿ ਗਈ ਜੀ।
0: ਬਿਲਕੁਲ
1: ਸਰ, ਵੈਲਫੇਅਰ ਸਾਡੇ ਨਾ ਜੀ ਕੰਸੈਪਟ ਸੰਵਿਧਾਨ ਦੇ ਵਿੱਚ ਵੈਲਫੇਅਰ ਸਟੇਟ ਦਾ ਆ, ਸਟੇਟ ਦਾ ਵੈਲਫੇਅਰ ਜਿਹੜਾ ਹੈਗਾ ਆ ਉਹ ਕਿੱਦਾਂ ਹੁੰਦਾ ਆ ਕਿ ਜਦੋਂ ਇਹੋ ਜਿਹਾ ਵੀ ਜਿਹੜੇ ਡਾਊਨ ਟ੍ਰੋਡਨ ਹੁੰਦੇ ਆ ਜੀ ਉਹਨਾਂ ਦੀ ਬਾਂਹ ਫੜਨੀ ਸਟੇਟ ਦਾ ਜਿਹੜਾ ਆ ਉਹ ਮਤਲਬ ਡਿਊਟੀ ਆ।
0: ਨਾਲੇ ਉਹ ਤਾਂ ਸਿੰਘ ਸਾਹਿਬ ਜਦੋਂ ਰਿਜ਼ਲਟ ਆਉਂਦਾ ਮੈਰਿਟ ਦੇ ਵਿੱਚ ਜਾਂ ਸਾਰੀਆਂ ਚੀਜ਼ਾਂ ਉਹ ਤਾਂ ਪਹਿਲਾਂ ਹੀ ਉੱਥੋਂ ਹੀ ਪਛਾਣ ਲੈਣੇ ਚਾਹੀਦੇ ਬੱਚੇ, ਉਹ ਤਾਂ ਪਹਿਲਾਂ ਹੀ ਚੱਕ ਲੈਣੇ ਚਾਹੀਦੇ ਜੀ ਉਹਨਾਂ ਨੂੰ।
1: ਦੇਖੋ ਗੱਲ ਏਦਾਂ ਆ ਆਰਥਿਕ ਸਥਿਤੀ ਦਾ ਨਹੀਂ ਪਤਾ ਹੁੰਦਾ ਕਈ ਵਾਰੀ, ਜੇ ਪਤਾ ਲੱਗ ਵੀ ਗਿਆ ਹੈਗਾ ਇਸ ਗੱਲ ਦੀ ਤੇ ਹੁਣ ਜਦੋਂ ਡੋਨਰ ਸਾਹਮਣੇ ਆ ਗਏ ਹੈਗੇ ਸਾਰੇ ਬੰਦੇ ਡੋਨੇਸ਼ਨ ਦੇਣ ਨੂੰ ਤਿਆਰ ਹੈਗੇ ਆ ਜੀ, ਉਹਨਾਂ ਤੇ ਉਹ ਬਾਕੀ ਜਦੋਂ ਇੱਕ ਵਾਰੀ ਮੀਡੀਆ ਚ ਆ ਜਾਂਦਾ ਹੈ ਜੀ ਪੈਸਾ ਬਥੇਰਾ ਇਕੱਠਾ ਹੋ ਜਾਂਦਾ ਹੁੰਦਾ ਆ, ਏਦਾਂ ਨੀ ਕੋਈ ਰਹਿੰਦਾ ਹੁੰਦਾ। ਪਰ ਇਹ ਜਿਹੜਾ ਹੈਗਾ ਨਾ ਜੀ ਇਹ ਮੂਵ ਜਿਹੜਾ ਹੈਗਾ ਆ ਵੀ ਹਾਂ ਜੀ ਨੈਸ਼ਨਲ ਕਮਿਸ਼ਨ ਨੇ ਕੀਤਾ ਹੈਗਾ ਜੀ ਉਹ ਗਲਤ ਹੈਗਾ ਆ ਜੀ, ਉਹ ਤਾਂ ਸਿਰਫ ਇੱਕ ਸੁਝਾਅ ਆ ਉਹਨਾਂ ਦਾ, ਤੇ ਜਾਂ ਭੀ ਸਰਕਾਰ ਬਾਅਦ ਚ ਕਹਿ ਦੇਣਗੇ ਜੀ ਸਰਕਾਰ ਨੂੰ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਹੈਗੀ ਏਦਾਂ ਦਾ ਆਰਡਰ ਪਾਸ ਕਰ ਦੇਣਗੇ ਜੀ, ਤੇ ਹੋਰ ਏਦਾਂ ਦਾ ਕੋਈ ਚੱਕਰ ਨੀ ਹੈਗਾ ਜੀ ਕਿ ਉਹ ਕੋਈ ਫੰਡ ਰੇਜ ਕਰ ਦੇਣਗੇ ਜਾਂ ਸਰਕਾਰਾਂ ਕੋਲ ਤਾਂ ਜਿਹੜਾ ਹੈਗਾ ਕਰਜਾਈ ਸਰਕਾਰਾਂ ਆ, ਸਰਕਾਰ ਕਿੱਥੋਂ ਫੰਡੀ ਜਾਊਗੀ ਜੀ।
0: ਬਿਲਕੁਲ ਹੈ ਜੀ।
1: ਉਹਨਾਂ ਨੇ ਸਿੱਖਿਆ ਕ੍ਰਾਂਤੀ ਦੇ ਵਿੱਚ ਜਿਹੜਾ ਟੀਚਰਾਂ ਨੂੰ ਫਿਰ ਲੈਣ ਸਾਲ ਤਾਂ ਹੋਰ ਕੀ ਦੇਖਣਾ ਜੀ।
0: ਜੀ ਸੈਣੀ ਸਾਹਿਬ, ਪਿਛਲੇ ਦਿਨਾਂ ਦੇ ਵਿੱਚ ਦਿੱਲੀ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਜਾਂ ਸੋਰੀ ਪੰਜਾਬ ਦੇ ਸਕੂਲਾਂ ਤੇ ਗੁਜਰਾਤ ਦੇ ਸਕੂਲਾਂ ਦੀ ਆਪਾਂ ਚਰਚਾ ਕੀਤੀ ਸੀ, ਕੇਜਰੀਵਾਲ ਸਾਹਿਬ ਚੈਲੰਜ ਕਰਦੇ ਸੀਗੇ ਮੋਦੀ ਸਾਹਿਬ ਨੂੰ, ਕਹਿੰਦੇ ਆ ਜਾਓ ਦਿਖਾਈਏ ਤੁਹਾਨੂੰ ਤੁਸੀਂ ਉੱਥੇ ਕੀਤਾ ਵੱਧ ਕੇ ਅਸੀਂ ਕੀਤਾ ਪੰਜਾਬ ਦੇ ਵਿੱਚ। ਪਰ ਦਿੱਲੀ ਦੇ ਵਿੱਚ ਜੋ ਹਾਲਾਤ ਨੇ, ਸੱਤਿਆ ਨਿਕੇਤਨ ਹਾਦਸੇ ਦੇ ਵਿੱਚ ਮ੍ਰਿਤਕਾਂ ਦੀ ਗਿਣਤੀ 7 ਹੋ ਗਈ ਹੈ, ਤੇ ਰਾਜਪਾਲ ਜਿਹੜੇ ਨੇ ਭਾਜਪਾ ਦੇ ਨੇ ਉੱਥੇ ਤਰਨਜੀਤ ਸਿੰਘ ਸੰਧੂ ਉਹਨਾਂ ਨੂੰ, ਉਹਨਾਂ ਨੇ ਕੁਝ ਜਿਹੜੇ ਮੁੱਖ ਮੰਤਰੀ ਰੇਖਾ ਗੁਪਤਾ ਨਾਲ ਮਿਲ ਕੇ ਕੁਝ ਅਹਿਮ ਜਿਹੜੇ ਫੈਸਲੇ ਲਏ ਆ ਤੇ ਇਮਾਰਤਾਂ ਦੀ ਸੁਰੱਖਿਆ ਨੂੰ ਲੈ ਕੇ, ਕਿਵੇਂ ਦੇਖਦੇ ਹੋ ਇਹ ਹਾਲਾਤ ਕਿੱਧਰ ਨੂੰ ਜਾਂਦੇ ਆ ਜੀ?
1: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਆਮ ਆਦਮੀ ਪਾਰਟੀ ਦੀ ਨਾ ਇੱਕ ਨੀਤੀ ਆ ਵੀ ਪ੍ਰਚਾਰ ਇੰਨਾ ਕਰੋ, ਪ੍ਰਚਾਰ ਇੰਨਾ ਕਰੋ ਕਿ ਲੋਕਾਂ ਨੂੰ ਲੱਗਣ ਲੱਗ ਪਏ
0: ਜੀ
1: ਵੀ ਖਰੇ ਕਿੰਨਾ ਕੁ ਡਿਵੈਲਪਮੈਂਟ ਕਰ ਦਿੱਤੀ ਹੈ ਜੀ।
0: ਜੀ
1: ਤੇ ਪੈਸਾ ਵੀ ਏਦਾਂ ਦਾ ਦੇਖੋ ਇਹਨਾਂ ਨੇ ਨਾ ਜਿਹੜਾ ਹੈਗਾ ਆ ਦੋ ਚਾਰ ਸਕੂਲ ਜਿਹੜੇ ਆ ਵਧੀਆ ਦਿੱਲੀ ਚ ਬਣਾ ਕੇ
0: ਜੀ
1: ਉਹਨਾਂ ਦੀਆਂ ਪਿਕਚਰਾਈਜੇਸ਼ਨ ਕਰਕੇ ਤੇ
0: ਜੀ
1: ਸਾਰੀ ਦਿੱਲੀ ਦਾ ਇਹ ਮਾਡਲ ਦਿਖਾ ਤਾ ਜੀ, ਉਹ
0: ਬਿਲਕੁਲ
1: ਮਾਡਲ ਵੇਚ ਗਏ ਪੰਜਾਬ ਚ ਹੈ
0: ਜੀ।
1: ਜੀ। ਪੰਜਾਬ ਦੇ ਵਿੱਚ ਤਾਂ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਸਕੂਲ ਜਿਹੜੇ ਹੈਗੇ ਸੀਗੇ ਉਹਨਾਂ ਦਾ ਸੁਧਾਰ ਹੋ ਗਿਆ ਸੀਗਾ ਜੀ,
0: ਜੀ
1: ਤੇ ਉਹਨਾਂ ਨੇ ਵੀ ਰੰਗ ਰੁੰਗ ਜਿਹਾ ਕਰ ਦਿੱਤੇ ਸੀਗੇ ਜੀ ਉਸ ਵੇਲੇ।
0: ਜੀ
1: ਤੇ ਬਾਕੀ ਜਿਹੜੇ ਹੈਗੇ ਆ ਕੋਈ ਨਵਾਂ ਸਕੂਲ ਤਾਂ ਬਣਿਆ ਨੀ ਹੈਗਾ ਜੀ, ਪੁਰਾਣਿਆਂ ਦਾ ਹੀ ਹੈਗਾ ਜੀ, ਉਹਦੇ ਵਿੱਚ ਇਨਫਰਾਸਟ੍ਰਕਚਰ ਪ੍ਰੋਵਾਈਡ ਕਰ ਦਿੱਤਾ ਦੋ ਚਾਰ ਸਕੂਲਾਂ ਚ, ਤੇ
0: ਬਿਲਕੁਲ ਜੀ
1: ਉਹਨੂੰ ਜਿਹੜਾ ਹੈਗਾ ਇਹ ਕੈਸ਼ ਕਰਨ ਵੀ ਕਰਦੇ ਸੀਗੇ ਜੀ। ਮੈਂ ਦਿਖਾ ਦਿੰਦਾ ਤੁਹਾਨੂੰ 20 ਸਕੂਲ ਏਦਾਂ ਦੇ ਜਿੱਥੇ ਜਿਹੜਾ ਹੈਗਾ ਆ ਹਾਲਾਤ ਤੇ ਵੱਧ ਤੋਂ ਬਦਤਰ ਹੋਣਗੇ ਜੀ ਪੰਜਾਬ ਚ।
0: ਬਿਲਕੁਲ ਹੈ ਜੀ,
1: ਬਾਕੀ ਹਰ ਕੋਈ ਬੰਦਾ ਜੀ ਆਪਣੇ ਆਪ ਸਲਾਉਂਦਾ ਹੁੰਦਾ ਹੈਗਾ ਜੀ, ਹਰ ਇੱਕ ਬੰਦਾ ਆਪਣੀ ਸੇਫਟੀ ਕਰਦਾ ਹੁੰਦਾ
0: ਜੀ।
1: ਉਹ ਤੇ ਇਸ ਕਰਕੇ ਹੁਣ ਇਹਨਾਂ ਨੂੰ ਹੈਗਾ ਆ ਵੀ ਪੰਜਾਬ ਛੱਡਣ ਤੋਂ ਪਹਿਲਾਂ ਪਹਿਲਾਂ ਇੱਕੋ ਹੀ ਸਟੇਟ ਹੱਥ ਆ ਜਾਏ ਸਹੀ,
0: ਜੀ
1: ਨਹੀਂ ਤਾਂ ਖਾਤੇ ਕਰਨੇ ਔਖੇ ਹੋ ਜਾਣਗੇ ਜੀ।
0: ਬਿਲਕੁਲ ਹੈ ਜੀ। ਤੇ ਸੈਣੀ ਸਾਹਿਬ ਆਖਰ ਦੇ ਵਿੱਚ ਥੋੜੀ ਜਿਹੀ ਹਾਸੋਹੀਣਾ ਵੀ ਗੱਲ ਹੈ, ਪ੍ਰਧਾਨ ਮੰਤਰੀ ਸਾਹਿਬ ਆਪਣੇ ਐਡੇ ਵੱਡੇ ਉੱਚੇ ਅਹੁਦੇ ਦੇ ਉੱਤੇ ਬੈਠੇ ਹੈ, ਚਲੋ ਮੁੱਖ ਮੰਤਰੀ ਸਾਹਿਬ ਤਾਂ ਕਰਦੇ ਹੀ ਕਰਦੇ ਸੀਗੇ, ਪਰ ਪ੍ਰਧਾਨ ਮੰਤਰੀ ਸਾਹਿਬ ਵੀ ਹੁਣ ਲੱਗ ਗਏ ਨੇ, ਕਹਿੰਦੇ ਕਿਸੇ ਨੂੰ ਦਿਮਾਗੀ ਨਕਸਲੀ ਕਹੀ ਜਾਂਦੇ ਹੈ ਤੇ ਕਿਸੇ ਨੂੰ ਹੁਣ ਨਾਰਾਜ਼ ਫੁੱਫੜ ਗਈ ਜਾਂਦੇ ਆ ਜੀ।
1: ਮੈਂ ਇਹ ਸੋਚਦਾ ਹੈਗਾ ਜੀ ਤੇ 15 ਸਾਲ ਜਿਹੜਾ ਹੈਗਾ ਟੈਨਿਊਰ ਕਿਸੇ ਨੂੰ ਮਿਲ ਜਾਏ ਨਾ ਜੀ ਤੇ ਉਹਦਾ ਇਹੀ ਹਾਲ ਹੁੰਦਾ ਜੀ, ਇਹ ਨਾ ਜਦੋਂ ਸੂਰਜ ਚੜ੍ਹਦੇ ਤੇ ਉੱਤੇ ਜਿਹੜਾ ਹੈਗਾ ਆ ਨਾ ਜਦੋਂ ਸੂਰਜ ਐਕਸਟ੍ਰੀਮ ਤੇ ਹੋਵੇ ਉਦੋਂ ਹੀ ਬੰਦੇ ਨੂੰ ਚਾਹੀਦਾ ਹੈਗਾ ਕਿ ਆਪਣਾ ਝੋਲਾ ਕਹਿੰਦੇ ਅਸੀਂ ਚੱਕਣਾ ਆ ਤੇ ਝੋਲਾ ਇਹਨਾਂ ਨੂੰ ਨਾ ਸੈਕੰਡ ਟਰਮ ਤੋਂ ਬਾਅਦ ਵੈਸੇ ਹੀ ਚੱਕ ਲੈਣਾ ਚਾਹੀਦਾ ਸੀ।
0: ਕਹਿੰਦੇ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ, ਡੁੱਬਦੇ ਨੂੰ ਕੌਣ ਪੁੱਛਣ।
1: ਬਿਲਕੁਲ ਜੀ
0: ਜੀ,
1: ਉਹ ਇਸ ਕਰਕੇ ਹੁਣ ਉਹਨਾਂ ਦੀ ਨਾ ਲਗਾਤਾਰ ਜਿਹੜਾ ਹੈਗਾ ਆ ਉਹਨਾਂ ਦਾ ਗ੍ਰਾਫ ਡਿਕਲਾਈਨ ਵੱਲ ਹੀ ਜਾ ਰਿਹਾ ਵਾ ਜੀ,
0: ਜੀ
1: ਵਿਸ਼ਵ ਪੱਧਰ ਤੇ ਵੀ ਤੇ ਅਦਰਵਾਈਜ਼ ਵੀ ਜੀ।
0: ਬਿਲਕੁਲ ਹੈ ਜੀ,
1: ਸੋ ਇਸ ਕਰਕੇ ਜਿਹੜਾ ਹੈਗਾ ਆ ਇੱਦਾਂ ਦੀਆਂ ਗੱਲਾਂ ਜਿਹੜੀਆਂ ਐਡੇ ਉੱਚੇ ਅਹੁਦਿਆਂ ਤੇ ਰਹਿ ਕੇ ਜਿਹੜਾ ਹੈਗਾ ਆ ਨਹੀਂ ਕਰਨੀਆਂ ਚਾਹੀਦੀਆਂ
0: ਜੀ।
1: ਜਦੋਂ ਵੱਡਾ ਬੰਦਾ ਹੁੰਦਾ ਹੈ ਉਦੋਂ ਤੇ ਉਮੀਦ ਵੀ ਵੱਡੀ ਕੀਤੀ ਜਾਂਦੀ ਹੁੰਦੀ ਆ ਤੇ ਉਹ ਗੱਲ ਕਰੇਗਾ, ਉਹਨਾਂ ਨੇ ਕੋਈ ਐਗਜ਼ਾਮਪਲ ਸੈੱਟ ਕਰਨੀ ਹੁੰਦੀ ਆ, ਇਸ ਕਰਕੇ ਲੱਗਦਾ ਆ ਵੀ ਮੋਦੀ ਸਾਹਿਬ ਦਾ ਜਿਹੜਾ ਹੈਗਾ ਨਾ ਟਾਈਮ ਜ਼ਿਆਦਾ ਖਰਾਬ ਹੋਊਗਾ ਵੀ ਇੰਨਾ ਜ਼ਿਆਦਾ ਜਿਹੜਾ ਅਦਰਵਾਈਜ਼ ਜਿਹੜਾ ਆ ਸੇਫ ਪੈਸੇ ਜੇ ਉਹਨਾਂ ਨੂੰ ਕਿਤੇ ਮਿਲ ਜਾਂਦਾ ਤੇ ਨਿਕਲ ਹੀ ਜਾਂਦੇ ਵਧੀਆ ਸੀ ਰਾਜਨੀਤੀ ਚੋਂ
0: ਜੀ,
1: ਉਹ ਰਿਟਾਇਰਮੈਂਟ ਲੈ ਲੈਂਦੇ ਤੇ ਵਧੀਆ ਸੀ, ਅੱਗੇ ਵੀ ਅੱਗੇ ਜਿਹੜਾ ਆ ਨਾ ਕੋਈ ਦੇਸ਼ ਦਾ ਸੁਧਾਰ ਘੱਟ ਹੋ ਰਿਹਾ ਹੈਗਾ ਆ ਤੇ ਨੁਕਸਾਨ ਵੱਧ ਹੋ ਰਿਹਾ ਜੀ, ਤੇ ਪ੍ਰਧਾਨ ਮੰਤਰੀ ਆਪ ਹੀ ਇੱਕ ਮਜ਼ਾਕ ਦਾ ਪਾਤਰ ਬਣ ਰਿਹਾ ਜੀ,
0: ਉਹਦਾ ਦੇਖੋ
1: ਭਾਸ਼ਣ ਦਿੰਦੇ
0: ਨਾਲ ਜਿਹੜੇ ਸੱਜਣ ਨੇ ਉਹਨਾਂ ਦੇ ਹਾਲਾਤ ਵੀ ਸੈਣੀ ਸਾਹਿਬ ਉਹੀ ਆ, ਉਧਰ ਇਧਰ ਮੋਦੀ ਸਾਹਿਬ ਤੇ ਦੂਸਰੇ ਪਾਸੇ ਟਰੰਪ ਸਾਹਿਬ, ਉਹ ਕਹਿੰਦਾ ਹੋਰਮਜ ਕੀ ਸ਼ਹਿ ਹੈ, ਅਸੀਂ ਤਾਂ ਭਾਈ ਚੰਦ ਦੇ ਤੇ ਕਬਜ਼ਾ ਕਰ ਲਿਆ ਤੇ ਉਹ ਸਾਰਾ ਰੋਲਾ ਰੱਪਾ ਪਹਿਲਾਂ ਚੀਨ ਦੇ ਪੈਂਦੇ ਹੁੰਦੇ ਸੀਗੇ ਸਾਰੀਆਂ ਚੀਜ਼ਾਂ ਦੇ ਵਿੱਚ, ਤੇ ਹੁਣ ਘਿਰਦਾ ਨਜ਼ਰ ਆ ਗਿਆ, ਬਹੁਤ ਸਾਰੇ ਮੁਲਕਾਂ ਨੇ ਇਸ ਚੀਜ਼ ਦੇ ਉੱਤੇ ਨੂੰ ਘੇਰ ਲਿਆ ਜੀ, ਮਤਲਬ ਕਿ ਕਿਹੋ ਜਿਹੇ ਦਾਅਵੇ, ਕਦੀ ਕਹਿੰਦਾ ਕਿ ਕੈਨੇਡਾ 55ਵਾਂ ਸੂਬਾ ਅਮਰੀਕਾ ਦਾ ਤੇ ਕਦੇ ਕਹਿ ਦਿੰਦਾ ਚੰਦ ਜਿਹੜਾ ਸਾਡਾ ਆ ਜੀ, ਤੇ ਹੁਣ ਜਿਹੜਾ ਆਪਣਾ ਉੱਥੇ ਜਿਹੜਾ ਵੋਟਿੰਗ ਸਿਸਟਮ ਆ ਜਿਹੜੀ ਮਿਡ ਟਰਮ ਦੀ ਚੋਣ ਹੈ ਉੱਥੇ ਵੀ ਜਿਹੜਾ ਹੁਣ ਕੋਰਟਾਂ ਦੇ ਵਿੱਚ ਮੱਥਾ ਮਾਰਦਾ ਫਿਰਦਾ ਜੀ।
1: ਨਹੀਂ ਇਹ ਚੰਦ ਦਾ ਕੀ ਲੱਗਦਾ ਹੈਗਾ ਜੀ, ਮੈਂ
0: ਚੰਦ
1: ਵਾਲੀ ਗੱਲ ਕਹਿਣ ਲੱਗਾ ਸੀਗਾ, ਸਾਡੇ ਤਾਂ ਬੱਚਾ ਬੱਚਾ ਜਿਹੜਾ ਹੈਗਾ ਆ ਚੰਦ ਤੇ ਕਬਜ਼ਾ ਕਰਕੇ ਬੈਠਾ ਬਚਪਨ ਚ।
0: ਸੈਣੀ ਸਾਹਿਬ ਇਹ ਦੌੜ ਲੱਗੀ ਹੋਈ ਆ ਨਾ ਸਾਰੇ ਮੁਲਕਾਂ ਦੀ ਕਿ ਅਸੀਂ ਸਭ ਤੋਂ ਪਹਿਲਾਂ ਉੱਥੇ ਸੈਟੇਲਾਈਟ ਜਾਂ ਉੱਥੇ ਸਥਾਪਤੀ ਕਰੀਏ, ਕਿਤੇ ਨਾ ਕਿਤੇ ਉਸ ਚੱਕਰ ਦੇ ਵਿੱਚ ਵੀ ਹੈ ਨਾ ਸਾਰਾ ਸਿਲਸਿਲਾ ਚੱਲਦਾ ਜੀ, ਕਿ ਉੱਥੇ ਕਬਜ਼ਾ ਕਰ ਲਈਏ ਵੱਧ ਤੋਂ ਵੱਧ ਜਿੰਨਾ ਅਸੀਂ ਜ਼ਮੀਨ ਦੱਬ ਸਕਦੇ ਹਾਂ ਦੱਬ ਲਈਏ।
1: ਸਰ ਮਾਨਵਤਾ ਤਾਂ ਭੁੱਲੀ ਹੈ ਨਾ,
0: ਹਾਂ ਹਾਂ ਬਿਲਕੁਲ
1: ਬਿਲਕੁਲ
0: ਬਿਲਕੁਲ,
1: ਬੰਦਾ ਜਿਹੜਾ ਆ ਦੇਖੋ ਬੰਦਾ ਜਿਹੜਾ ਆ ਪੀਸਫੁਲੀ ਆਪਣਾ ਕੰਮ ਕਰੇ, ਪੀਸਫੁਲੀ ਉਹਨੂੰ ਕੋਈ ਏਦਾਂ ਦੀ ਬੰਦਿਸ਼ ਨਾ ਹੋਵੇ। ਹਾਂਜੀ ਤੁਸੀਂ ਜਿਹੜਾ ਹੈਗਾ ਜਦੋਂ ਤੁਸੀਂ ਸਾਨੂੰ ਆਗੂ ਬਣਾਇਆ ਦੁਨੀਆਂ ਦੇ, ਤੁਸੀਂ ਆਪ ਕਹਿੰਦੇ ਹੈਗੇ ਆ ਕਿ ਆਈ ਐਮ ਦੀ ਸੈਕੰਡ ਪਰਸਨ ਆਫਟਰ ਗੋਡ,
0: ਹਾਂਜੀ
1: ਤੇ ਇਨ ਦਿਸ ਯੂਨੀਵਰਸ
0: ਜੀ,
1: ਤੇ ਜੇ ਤੁਸੀਂ ਇਹ ਗੱਲ ਮੰਨਦੇ ਆ ਜਾਂ ਇਹ ਸੋਚਦੇ ਹੈਗੇ ਆ ਤੇ ਤੁਸੀਂ ਤਾਂ ਫਿਰ ਜਿਹੜਾ ਹੈਗਾ ਆ ਕੱਲਾ ਅਮਰੀਕਾ ਦਾ ਨਾ ਸੰਸਾਰ ਦੇ ਭਲੇ ਦੀ ਗੱਲ ਕਰੋ।
0: ਬਿਲਕੁਲ
1: ਹਾਂਜੀ ਜੇ ਤੁਸੀਂ ਵੱਡੇ ਹੋ ਤੇ ਵੱਡੀ ਗੱਲ ਕਰੋ
0: ਜੀ,
1: ਹਾਂਜੀ ਤੇ ਇਸ ਕਰਕੇ ਮਾਨਵਤਾ ਦਾ ਪੂਰੀ ਦਾ ਸੋਚਣਾ ਚਾਹੀਦਾ ਹੈਗਾ ਆ, ਇਹ ਜਿਹੜੇ ਮੁਖੀ ਹੈਗੇ ਨਾ ਦੇਸ਼ਾਂ ਦੇ ਮੁਖੀ ਹੈਗੇ ਆ ਜੀ ਇਹਨਾਂ ਦੀ ਬੁੱਧੀ ਭ੍ਰਿਸ਼ਟ ਗਈ ਹੈਗੀ ਹੈ, ਸਿਰਫ ਜਿਹੜਾ ਹੈਗਾ ਨਾ ਸੈਲਫ ਕੰਸਨਟ੍ਰੇਟਿਡ ਹੋ ਗਏ ਆ ਜੀ, ਇਹ ਬਾਉਂਡਰੀਜ਼ ਨੂੰ ਇੰਨਾ ਜ਼ਿਆਦਾ ਇੰਪੋਰਟੈਂਸ ਦੇਣ ਲੱਗ ਪਏ ਆ ਜੀ ਵੀ ਬਾਰਡਰ ਸਾਡਾ ਤੇ ਉੱਨੀ ਉੱਨੀ ਜਗ੍ਹਾ ਇਹਨਾਂ ਕਿਸੇ ਲਾਲਚ ਦੀ ਵੀ ਹਾਂ ਜੀ ਹੋਰ ਸਾਨੂੰ ਮਿਲ ਗਿਆ ਜੀ, ਉਸ ਜਿਹਾ ਸੂਬਾ ਇੱਕ ਬਣ ਜਾਊਗਾ ਹੋਰ ਤੇ ਉਹਦੇ ਨਾਲ ਕੀ ਹੋਜੂਗਾ ਜੀ, ਉੱਥੇ ਦੇ ਲੋਕਾਂ ਦੀਆਂ ਸਮੱਸਿਆ ਵੀ ਤੁਹਾਨੂੰ ਚੱਕਣੀਆਂ ਪੈਣਗੀਆਂ ਜੀ,
0: ਨਾਲੇ ਇੱਕ
1: ਜਿੰਨਾ
0: ਚੀਜ਼
1: ਕੋ ਹੈਗਾ ਜੀ ਉਹ
0: ਜੀ ਇੱਕ ਚੀਜ਼ ਹੋਰ ਹੈਰਾਨੀ ਹੈ ਸੈਣੀ ਸਾਹਿਬ, ਇੰਨੀ ਟੈਕਨੋਲੋਜੀ ਇੰਨਾ ਸਾਇੰਸ ਦਾ ਯੁੱਗ ਆ ਗਿਆ ਤੇ ਲੋਕਾਂ ਨੂੰ ਤਾਂ ਕਹਿੰਦੇ ਜੀ ਚੰਦ ਦੇ ਉੱਤੇ ਪਹੁੰਚ ਗਿਆ, ਪਰ ਆਪ ਫਿਰ ਉਹ ਜਿਹੜਾ ਰੂੜੀਵਾਦੀ ਦੇ ਵਿੱਚ ਜਾਂ ਰੂੜੀਵਾਦ ਜਿਹੜੀ ਸੋਚ ਹੈ ਉਧਰ ਨੂੰ ਕਿਉਂ ਵਾਪਸ ਇਹ ਜਾ ਰਹੇ ਨੇ ਜੀ, ਸਮਝੋ ਬਾਹਰ ਹੈ ਜੀ। ਲੋਕਾਂ ਨੂੰ ਕਹਿੰਦੇ ਡਿਵੈਲਪ ਹੋਵੋ, ਉੱਚੀ ਸੋਚ ਰੱਖੋ, ਜਾਤਾਂ ਪਾਤਾਂ ਚੋਂ ਬਾਹਰ ਨਿਕਲੋ, ਤੇ ਇਹ ਉੱਥੇ ਸਾਰਾ ਕੁਝ ਕਲੇਸ਼ ਪਾ ਕੇ ਆਪ ਬੈਠੇ ਰੂੜੀਵਾਦੀ।
1: ਪਰ ਮੈਂ ਨਾ ਕਿਸੇ ਦੇ ਘਰ ਗਿਆ ਤੇ ਮੈਂ ਉੱਥੇ ਸਾਹਮਣੇ ਸੀਨਰੀ ਲੱਗੀ ਦੇਖੀ
0: ਜੀ,
1: ਸੀਨਰੀ ਦੇ ਵਿੱਚ ਏਦਾਂ ਸੀ ਕਿ ਪਾਣੀ ਉੱਪਰ ਨੂੰ ਜਾ ਰਿਹਾ ਸੀ ਫੁਹਾਰੇ ਤੋਂ,
0: ਹਾਂਜੀ,
1: ਤੇ ਨਾਲ ਹੀ ਫਿਰ ਉੱਪਰ ਜਾ ਕੇ ਤੇ ਥੱਲੇ ਡਿੱਗ ਰਿਹਾ ਸੀਗਾ
0: ਜੀ,
1: ਹਾਂਜੀ, ਤੇ ਨਾਲ ਇੱਕ ਲਾਈਨ ਲਿਖੀ ਸੀ ਇਟ ਇਜ਼ ਡਿਫੀਕਲਟ ਟੂ ਰਾਈਜ਼ ਦੈਨ ਫਾਲ
0: ਜੀ,
1: ਆ ਲਾਈਨ ਲਿਖੀ ਸੀ
0: ਜੀ,
1: ਵੀ ਉੱਚੇ ਉੱਠਣਾ ਜਿਹੜਾ ਹੈਗਾ ਆ ਉਹਦੇ ਵਾਸਤੇ ਬਹੁਤ ਜ਼ੋਰ ਲੱਗਦਾ ਹੈਗਾ ਆ, ਥੱਲੇ ਡਿੱਗਣ ਨੂੰ ਜਿਹੜਾ ਹੈਗਾ ਆ ਕੋਈ ਜ਼ੋਰ ਵੀ ਲੱਗਦਾ,
0: ਆਪਣੇ ਆਪ ਹੀ ਡਿੱਗ ਪੈਂਦਾ ਖਿੱਚ ਹੈ ਨਾ ਜੀ ਉਹ, ਬਿਲਕੁਲ
1: ਬਸ ਇਸ ਕਰਕੇ ਇਹਨਾਂ ਨੂੰ ਗ੍ਰੈਵਿਟੀ ਦੀ ਖਿੱਚ, ਇਹਨਾਂ ਨੂੰ ਜਿਹੜੀ ਗ੍ਰੈਵਿਟੀ ਹੈਗੀ ਆ ਨਾ ਜੀ ਉਹ ਕੋਈ ਚੀਜ਼
0: ਜ਼ਮੀਨ ਤੇ ਲੈ ਕੇ ਆਉਗੀ ਇਹਨਾਂ
1: ਨੂੰ, ਬਸ ਬਿਲਕੁਲ ਜੀ, ਸੋ ਇਸ ਕਰਕੇ ਜਿਹੜਾ ਹੈਗਾ ਆ ਉੱਚੇ ਉੱਠਣ ਵਾਸਤੇ ਬੰਦੇ ਨੂੰ ਬਹੁਤ ਕੁਛ ਸੰਘਰਸ਼ ਕਰਨਾ ਪੈਂਦਾ ਆ,
0: ਤੇ
1: ਜਿਹੜਾ ਡਿੱਗਣਾ ਆ ਉਹ ਤਾਂ ਨੈਚੁਰਲ ਪ੍ਰੋਸੈਸ ਨਾਲ ਹੀ ਬੰਦਾ ਡਿੱਗ ਜਾਂਦਾ ਹੈ,
0: ਬਿਲਕੁਲ,
1: ਸੋ ਇਹ ਹੀ ਇਹਨਾਂ ਦੀ ਸਹੂਲਤ ਹੈ ਜੀ, ਤੇ ਇਹ ਕੁਛ ਹੈਗਾ ਜੀ,
0: ਬਿਲਕੁਲ
1: ਜੀ, ਇਹ ਨੇਚਰ ਹੈ ਜੀ।
0: ਥੈਂਕ ਯੂ ਸੈਣੀ ਸਾਹਿਬ, ਬੜਾ ਵਧੀਆ ਲੱਗਿਆ ਗੱਲਬਾਤ ਕਰਕੇ, ਲੇਟ ਹੋਏ ਤੁਸੀਂ,
1: ਸਮਾਂ ਦੇਣ ਲਈ ਧੰਨਵਾਦ,
0: ਥੈਂਕ ਯੂ, ਸ਼ੁਕਰੀਆ,
1: ਗ੍ਰੇਟਫੁਲ ਸਰ, ਸ਼ੁਕਰੀਆ,
0: ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਜੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਗੱਲਾਂ ਬਾਤਾਂ ਕਰਕੇ ਗਏ ਨੇ, ਲਾਈਨਾਂ ਤੁਹਾਡੇ ਲਈ ਵੀ ਖੁੱਲੀਆਂ ਨੇ, ਵਿਦੇਸ਼ੀ ਖਬਰਾਂ ਦੇ ਵੱਲ ਨੂੰ ਵੱਧਦੇ ਆ, ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਕਹਿੰਦੇ ਆ, ਗੁਰੀਮਾਨ ਬਾਈ ਜੀ ਜੁੜੇ ਆ, ਸਤਿ ਸ੍ਰੀ ਅਕਾਲ ਕਹਿੰਦੇ ਆ, ਸਭ ਦੋਸਤਾਂ ਨੂੰ ਮਿੱਤਰਾਂ ਨੂੰ ਨਾਲ ਨਾਲ ਲਿਖੇ ਨੇ, ਮੁਹੰਮਦ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ, ਰਜਿੰਦਰ ਜੀਰਾ ਜੀ ਦੇ ਬਹੁਤ ਸਾਰੇ ਸੁਨੇਹੇ ਨੇ ਉਹ ਵੀ ਪੜ੍ਹਦੇ ਆ, ਨਾਲ ਰਾਜਨ ਸੈਣੀ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਨੇ ਸਾਰੇ ਪਿਆਰਿਆਂ ਨੂੰ, ਤੇ ਲਾਈਕ ਨੰਬਰ ਇੱਕ ਹੈ ਜੀ ਕਹਿੰਦੇ, ਤੇ ਇਸੇ ਤਰ੍ਹਾਂ ਹੀ ਸਵਾਗਤ ਹੈ ਜੀ ਦੁਆਬਾ ਰੇਡੀਓ ਤੇ ਸਾਰੇ ਸੱਜਣਾਂ ਦਾ ਜੀ, ਰਜਿੰਦਰ ਜੀਰਾ ਜੀ ਬਾਈ ਜੀ ਕਹਿੰਦੇ ਨੇ, ਤੇ ਜੀਰਾ ਸਾਹਿਬ ਜ਼ਰੂਰ ਰੋਸ਼ਨੀ ਪਾਓ ਜੀ, ਕੀ ਤੁਹਾਡੇ ਹਾਲਾਤ ਨੇ ਉੱਥੇ ਜੀਰਾ ਦੇ ਵਿੱਚ, ਸੇਖੋ ਸਾਹਿਬ ਦਾ ਸਵਾਗਤ ਕੀਤਾ ਗਿਆ। ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਖਿੱਚ ਦਿਓ ਗੱਡੀ, ਕਹਿੰਦੇ ਜੀ ਅੱਜ ਸਮਾਂ ਜੀ ਮਾਫੀ ਚਾਹਾਂਗਾ ਦੋਸਤੋ, 40 ਮਿੰਟ ਪ੍ਰੋਗਰਾਮ ਅੱਜ ਲੇਟ ਰਿਹਾ, ਟੈਕਨੀਕਲ ਇਸ਼ੂ ਬਣਿਆ ਹੋਇਆ ਸੀ ਉਹਨੂੰ ਹੱਲ ਕਰਦੇ ਕਰਦੇ, ਪਹਿਲਾਂ ਤਾਂ ਇਹੀ ਉਮੀਦਾਂ ਹਾਰ ਦਿੱਤੀਆਂ ਸੀ, ਪਰ ਜਦੋਂ ਅੱਜ ਦਾ ਵਿਚਾਰ ਪੜਿਆ ਤੇ ਉਹਨੇ ਥੋੜਾ ਜਿਹਾ ਹੌਸਲਾ ਦਿੱਤਾ, ਕਹਿੰਦੇ ਭਾਈ ਅੱਧਾ ਬੰਦਾ ਫਿਰ ਰਹਿ ਜਾਂਦਾ ਜੇ ਹੌਸਲਾ ਹਾਰ ਜਾਈਏ, ਤੇ ਅੱਜ ਦਾ ਵਿਚਾਰ ਵੀ ਬੜਾ ਵਧੀਆ ਇੰਟਰਸਟਿੰਗ ਹੈ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਅੱਗੇ ਜਾ ਕੇ। ਕਹਿੰਦੇ ਜੇਕਰ ਹੌਸਲਾ ਚਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਜਿਹੜੀ ਆ ਉਸਦੇ ਨਾਲ ਹੀ ਚਲੇ ਜਾਂਦੀ ਹੈ, ਇਸ ਤਰ੍ਹਾਂ ਹੌਸਲੇ ਜਿਹੜੇ ਬੁਲੰਦ ਰੱਖਣੇ ਚਾਹੀਦੇ ਆ, ਤੰਗੀਆਂ ਪਰੇਸ਼ਾਨੀਆਂ ਆਉਂਦੀਆਂ ਨੇ ਪਰ ਉਹਨਾਂ ਦੇ ਵਿੱਚੋਂ ਹੀ ਨਿਕਲ ਕੇ ਆਪਾਂ ਤਕੜੇ ਹੁੰਦੇ ਹਾਂ ਤੇ ਫਿਰ ਥਾਪੀ ਮਾਰੀ ਜਾ ਸਕਦੀ ਹੈ। ਤੇ ਦੋਸਤੋ ਇਸੇ ਤਰ੍ਹਾਂ ਗੱਲਾਂ ਬਾਤਾਂ ਮੈਂ ਟਰੰਪ ਦੀਆਂ ਕਰਦਾ ਪਿਆ ਸੀ ਤੇ ਉਧਰ ਨੂੰ ਚੱਲਦੇ ਹਾਂ, ਪਰ ਉਸ ਤੋਂ ਪਹਿਲਾਂ ਤੁਹਾਡੇ ਸੁਨੇਹੇ ਨਾਲ ਦੀ ਨਾਲ ਲੈ ਲਈਏ। ਤੇ ਇਸੇ ਤਰ੍ਹਾਂ ਅਗਲਾ ਸੁਨੇਹਾ ਆਪਣਾ ਗੁਰੀਮਾਨ ਬਾਈ ਜੀ ਦਾ ਆਇਆ ਕਿ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਹੈ ਜੀ, ਰਾਜਨ ਸੈਣੀ ਸਾਹਿਬ ਨੂੰ, ਵੱਡੇ ਵੀਰ ਜੀ ਨੂੰ ਸਤਿ ਸ੍ਰੀ ਅਕਾਲ, ਤੇ ਜੀਰਾ ਸਾਹਿਬ ਕਹਿੰਦੇ ਨੇ ਦੇਰ ਆਏ ਦਰੁਸਤ ਆਏ ਜੀ, ਤੇ ਗੁਰੀਮਾਨ ਜੀ ਕਹਿੰਦੇ ਰਜਿੰਦਰ ਕੁਮਾਰ ਜੀ ਸਤਿ ਸ੍ਰੀ ਅਕਾਲ ਜੀ, ਤੇ ਮੁਹੰਮਦ ਜੀ ਲਿਖਦੇ ਸਤਿ ਸ੍ਰੀ ਅਕਾਲ ਜੀ ਵੀਰ ਭੁਪਿੰਦਰ ਜੀ ਤੇ ਸਾਰੇ ਦੋਸਤਾਂ ਨੂੰ। ਇਸੇ ਤਰ੍ਹਾਂ ਹੀ ਜੀਰਾ ਸਾਹਿਬ ਸਤਿਕਾਰਤ ਐਡਵੋਕੇਟ ਰਾਜਨ ਸੈਣ ਜੀ ਨੂੰ ਮਤਲਬ ਕਿ ਐਪਰੀਸ਼ੀਏਟ ਕਰ ਰਹੇ ਨੇ ਜੀ, ਤੇ ਗੁਰੀਮਾਨ ਜੀ ਕਹਿੰਦੇ ਭੁਪਿੰਦਰ ਵੀਰ ਜੀ ਸਤਿ ਸ੍ਰੀ ਅਕਾਲ, ਤੇ ਮੁਹੰਮਦ ਵੀਰ ਜੀ ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕਹਿੰਦੇ ਗੁਰੀਮਾਨ ਜੀ ਗ੍ਰੇਟ ਜੀ ਤੇ ਤਾਲੀਆਂ ਵਜਾ ਰਹੇ ਨੇ। ਹਰਵਿੰਦਰ ਜੋਲ ਭੈਣ ਜੀ US ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ, ਇਸੇ ਤਰ੍ਹਾਂ ਹੀ ਮੁਹੰਮਦ ਜੀ ਨੇ ਵੀ ਜਿਹੜਾ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਭੇਜੀ ਆ, ਹਰਵਿੰਦਰ ਜੋਲ ਭੈਣ ਜੀ ਨੂੰ ਸਤਿ ਸ੍ਰੀ ਅਕਾਲ ਗੁਰੀ ਜੀ ਕਹਿੰਦੇ ਆ। ਜੋਲ ਭੈਣ ਜੀ ਕਹਿੰਦੇ ਮੈਂ ਤਾਂ ਸੋਚਦੀ ਸੀ ਅੱਜ ਲੇਬਰ ਡੇ ਤੇ ਛੁੱਟੀ ਕਰੋਗੇ ਜੀ, ਅੱਜ ਭੈਣ ਜੀ ਦੋ ਦਾ ਹੁੰਦਾ ਜੀ ਲੇਬਰ ਡੇ ਤਾਂ ਆਪਣਾ, ਉਹ ਤਾਂ ਜੂਨ ਜੁਲਾਈ ਦੇ ਵਿੱਚ ਹੁੰਦਾ ਮੇਰੇ ਖਿਆਲ ਨਾਲ, ਤੇ ਅੱਜ 7 ਤਰੀਕ, ਵੈਸੇ ਮੈਂ ਪੋਸਟ ਪਾ ਦਿੱਤੀ ਸੀ ਜੀ, ਖੱਪ ਕੇ ਘੰਟਾ ਸਵਾ ਘੰਟਾ ਡੇਢ ਘੰਟਾ ਲੱਗਿਆ ਰਿਹਾ, ਹੱਥ ਖੜੇ ਕਰ ਦਿੱਤੇ ਸੀ, ਪਰ ਸ਼ੁਕਰੀਆ ਜੀ ਸਾਡੀ ਮਤਲਬ ਕਿ ਵਾਈਫ ਦਾ ਜੀ, ਤੇ ਉਹਨੇ ਯੋਗਦਾਨ ਪਾਇਆ, ਆਪਣਾ ਜਾਦੂ ਦਿਖਾਇਆ ਹੱਥਾਂ ਦੇ ਨਾਲ ਥੋੜਾ ਜਿਹਾ ਕੰਪਿਊਟਰ ਦੇ ਉੱਤੇ, ਤੇ ਨਾਲ ਦੀ ਨਾਲ ਮਸਲੇ ਹੱਲ ਹੋਣ ਲੱਗ ਗਏ ਜੀ, ਤੇ ਫਿਰ ਥੋੜੀ ਜਿਹੀ ਇੱਛਾ ਜਿਹੜੀ ਜਾਗੀ, ਇੱਛਾ ਸ਼ਕਤੀ ਵਧੀ, ਨਹੀਂ ਨਹੀਂ ਤਾਂ ਫਿਰ ਇੱਕ ਤਰ੍ਹਾਂ ਦਾ ਉਹ ਕਹਿ ਸਕਦੇ ਹਾਂ ਕਿ ਦੁੱਖ ਵੀ ਹੁੰਦਾ ਹੈ ਕਿ ਅੱਜ ਜੁੜ ਨਹੀਂ ਪਾਏ, ਸਮਾਂ ਵੀ ਲਾਈਦਾ, ਤਿਆਰੀ ਦੇ ਲਈ 1.5-2 ਘੰਟੇ ਲੱਗਦੇ ਆ, ਤੇ ਜੇ ਫਿਰ ਸਾਰਾ ਕੁਝ ਖੂਹ ਖਾਤੇ ਪੈ ਜਾਵੇ ਫਿਰ ਨੀਂਦ ਵੀ ਉੱਡਣੀ ਹੈ, ਸੋਚੀ ਜਾਣਾ ਕੀ ਹੋ ਗਿਆ, ਭਾਣਾ ਕੀ ਵਰਤਿਆ, ਫਿਰ ਕੱਲ ਤੱਕ ਚੈਨ ਵੀ ਨਹੀਂ ਆਉਣਾ ਸੀ ਭਈ ਕੱਲ ਨੂੰ ਕਿੱਦਾਂ ਹੋਏਗੀ, ਤੇ ਉਹ ਸਾਰੇ ਮਸਲੇ ਹੱਲ ਕਰਨੇ ਸੀ। ਤੇ ਫਿਰ ਵੀ ਚਲੋ ਸਫਲ ਹੋ ਗਏ, ਨਾਲ ਦੀ ਨਾਲ ਤੁਹਾਡੇ ਨਾਲ ਜੁੜ ਗਏ, ਪਰ ਮੈਂ ਫਿਰ ਪੋਸਟਾਂ ਡਿਲੀਟ ਕੀਤੀਆਂ, ਭਾਈ ਆ ਰਹੇ ਹਾਂ ਜੀ, ਤੇ ਲਿੰਕ ਸਾਂਝੇ ਕਰ ਦਿੱਤੇ ਤੇ ਫਿਰ ਤੁਹਾਡੇ ਨਾਲ ਹੁਣ ਰੂਬਰੂ ਹਾਂ। ਤੇ ਇਸੇ ਤਰ੍ਹਾਂ ਗੁਰੀਮਾਨ ਜੀ ਕਹਿੰਦੇ, ਭੁਪਿੰਦਰ ਭਾਰਤ ਜੀ ਸੈਣੀ ਸਾਹਿਬ ਦੀ ਫੋਟੋ ਬੜੀ ਕਹਿੰਦੇ ਘੈਂਟ ਲਾਈ ਹੈ ਜੀ, ਤੇ ਜੱਜ ਸਾਹਿਬ ਹੀ ਲੱਗ ਰਹੇ ਨੇ ਜੀ, ਜੱਜ ਤੋਂ ਘੱਟ ਨੇ ਜੀ ਦੱਸੋ। ਤੇ ਇਸੇ ਤਰ੍ਹਾਂ ਰਾਜਨ ਸੈਣੀ ਸਾਹਿਬ ਕਹਿੰਦੇ ਆ ਥੈਂਕ ਯੂ ਗੁਰੀਮਾਨ ਜੀ, ਤੇ ਨਾਲ ਦੀ ਨਾਲ

0: ਬਾਕੀ ਕਿਸਾਨੀ ਧਰਨੇ ਦੇ ਵਿੱਚੋਂ ਧਿਆਨ ਜਿਹੜਾ ਭਟਕਾਉਣ ਦੇ ਲਈ ਸਾਰਾ ਕੁਝ ਕੀਤਾ ਗਿਆ। ਸੈਣੀ ਸਾਹਿਬ ਦੀ ਗੱਲ ਕਹਿੰਦੇ ਵਜ਼ਨਦਾਰ ਹੈ ਜੀ, ਕਿਆ ਬਾਤ ਹੈ ਜੀ, ਬਿਲਕੁਲ ਹੈ ਜੀ। ਤੇ ਮੁਹੰਮਦ ਜੀ ਕਹਿੰਦੇ ਰੇਡੀਓ ਦੁਆਬਾ ਲਾਈਵ ਖੂਬਸੂਰਤ ਲਾਈਵ ਜੀ, ਤੇ ਸਾਰੇ ਰੰਗ ਦੁਆਬਾ ਰੇਡੀਓ ਕੇ ਸੰਗ। ਜੀਰਾ ਜੀ ਕਹਿੰਦੇ ਭਾਰਤ ਸਾਹਿਬ ਮੈਂ ਦੱਸਦਾ ਤੁਹਾਨੂੰ ਵਿਸਤਾਰ ਦੇ ਨਾਲ ਕਾਲ ਕਰਕੇ ਜੀ। ਜ਼ਰੂਰ ਜੀ, ਸਵਾਗਤ ਹੈ ਰਜਿੰਦਰ ਜੀਰਾ ਜੀ, ਤੇ ਜ਼ਰੂਰ ਚਾਨਣਾ ਪਾਓ ਤੁਸੀਂ ਵੀ, ਤੁਹਾਡਾ ਏਰੀਆ ਜੀ। ਤੇ ਮੁਹੰਮਦ ਜੀ ਲਿਖਦੇ ਆ ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ ਜੀ, ਸ਼ੁਕਰੀਆ ਜੀ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਸਾਰੇ ਜਿਹੜਾ ਆਪਣੇ ਪਿਆਰਿਆਂ ਨੂੰ ਭੇਜਦੇ ਨੇ ਜੀ, US ਤੋਂ, ਮਿਸ਼ੀਗਨ ਤੋਂ ਜੀ, ਇਹਨੂੰ ਜੀ ਬਾਈ ਜੀ ਸਵਾਗਤ ਹੈ, ਸਪੋਰਟ ਵੀ ਕਰਦੇ ਆ। ਤੇ ਗੁਰੀਮਾਨ ਜੀ ਕਹਿੰਦੇ ਸਿਕੰਦਰ ਸਿੰਘ ਔਜਲਾ ਵੱਡੇ ਵੀਰ ਜੀ ਸਤਿ ਸ਼੍ਰੀ ਅਕਾਲ, ਤੇ ਸਤਿ ਸ਼੍ਰੀ ਅਕਾਲ ਮੁਹੰਮਦ ਜੀ ਨੇ ਵੀ ਭੇਜੀ ਆ ਔਜਲਾ ਸਾਹਿਬ ਨੂੰ। ਤੇ ਆਪਣੇ ਜਲੌਰ ਸਿੰਘ ਬਾਈ ਜੀ ਜੁੜੇ ਹੋਏ ਨੇ, ਸਤਿ ਸ਼੍ਰੀ ਅਕਾਲ ਜੀ, ਸੈਣੀ ਸਾਹਿਬ ਨੂੰ ਭੇਜਦੇ ਨੇ। ਤੇ ਲੋ ਦੋਸਤੋ, ਆਪਾਂ ਗੱਲਾਂ ਬਾਤਾਂ ਕਰਦੇ ਹਾਂ ਇੰਟਰਨੈਸ਼ਨਲ ਖਬਰਾਂ ਦੀ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਨੇ ਓਪਨ ਨੇ, ਗੱਲਬਾਤ ਕਰ ਸਕਦੇ ਹੋ ਕਿਸੇ ਮੁੱਦੇ ਦੇ ਉੱਤੇ, ਕਰਨੀ ਚਾਹੋਗੇ ਤਾਂ ਤੁਹਾਡੇ ਵਿਚਾਰ ਵੀ ਜਿਹੜੇ ਨਾਲ ਦੀ ਨਾਲ ਲੈ ਜਾਣਗੇ। ਤੇ ਦੂਸਰੇ ਪਾਸੇ ਰਸ਼ੀਆ ਤੇ ਯੂਕਰੇਨ ਦੀ ਜੰਗ ਜਿਹੜੀ ਹੈ ਖਤਮ ਕਰਾਉਣ ਦੇ ਇਰਾਦੇ ਜਿਹੜੇ ਚੱਲ ਰਹੇ ਆ, ਬਾਕੀ ਦੇਖਦੇ ਹਾਂ ਕਿੱਥੇ ਕੁ ਤੱਕ ਜਿਹੜਾ ਪੁੱਜਦੇ ਆ, ਕੀ ਸਮਝੌਤਾ ਕਰਦੇ, ਕੀ ਖਰੀਦੋ ਫਰੋਖਤ ਹੁੰਦੀ ਆ ਉਹਨਾਂ ਦੇ ਵਿਚਕਾਰ, ਪੁਤਿਨ ਤੇ ਆਪਣੇ ਅਮਰੀਕਾ ਦੇ ਵਿਚਕਾਰ, ਕਿਉਂਕਿ ਉਹਨਾਂ ਨੇ ਤਾਂ ਖਾਣਾ ਹੀ ਹੈ, ਚਾਹੇ ਉਹ ਦੇ ਕੇ ਖਾ ਲੈਣ ਤੇ ਚਾਹੇ ਲੁੱਟ ਕੇ ਖਾ ਲੈਣ। ਵਿਟਕੋਫ ਤੇ ਕੁਸ਼ਨਰ ਜਿਹੜੇ ਨੇ ਕੀਵ ਪੁੱਜੇ ਹੋਏ ਨੇ, ਤੇ ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੀ ਕੋਸ਼ਿਸ਼ ਦੇ ਵਿੱਚ ਹੈ। ਬੀਤੇ ਦਿਨ ਪੁਤਿਨ ਦੇ ਨਾਲ ਜਿਹੜਾ ਗੱਲਬਾਤ ਵੀ ਹੋਈ ਹੈ, ਮੁਲਾਕਾਤ ਕੀਤੀ ਹੈ, ਅਮਰੀਕੀ ਦੂਤ ਜਿਹੜੇ ਨੇ ਸਟੀਵ ਵਿਟਕੋਫ ਤੇ ਜੇਡ ਕੁਸ਼ਨਰ, ਆਪਣੇ ਟਰੰਪ ਦੇ ਜਵਾਈ ਹੈ ਸ਼ਾਇਦ ਇਹ, ਤੇ ਯੂਕਰੇਨ ਤੇ ਰੂਸ ਦੇ ਹਮਲਿਆਂ ਤੋਂ ਬਾਅਦ ਸ਼ਾਂਤੀ ਬਹਾਲੀ ਦੀ ਨਵੀਂ ਕੋਸ਼ਿਸ਼ ਦੇ ਤਹਿਤ ਅੱਜ ਆਪਣੀ ਪਹਿਲੀ ਅਧਿਕਾਰਤ ਜਿਹੜੀ ਹੈ ਯੂਕਰੇਨ ਫੇਰੀ ਦੇ ਉੱਤੇ ਕੀਵ ਦੇ ਉੱਤੇ ਪੁੱਜੇ ਨੇ। ਉਨ੍ਹਾਂ ਦੀ ਇਹ ਫੇਰੀ ਦੋਵਾਂ ਧਿਰਾਂ ਵੱਲੋਂ ਤੇਜ਼ ਕੀਤੇ ਜਿਹੜਾ ਜਾ ਰਹੇ ਹਵਾਈ ਹਮਲਿਆਂ ਦੇ ਦਰਮਿਆਨ ਸ਼ਾਂਤੀ ਵਾਰਤਾ ਬਹਾਲ ਕਰਨ ਦੀ ਕੋਸ਼ਿਸ਼ ਦਾ ਹਿੱਸਾ ਹੈ। ਇਹ ਯਾਤਰਾ ਬੀਤੇ ਦਿਨ ਮਾਸਕੋ ਦੇ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਦੇ ਨਾਲ ਹੋਈ ਮੀਟਿੰਗ ਤੋਂ ਬਾਅਦ ਹੋਈ ਹੈ। ਯੂਕਰੇਨੀ ਰਾਸ਼ਟਰਪਤੀ ਵਲਾਦੀਮਿਰ ਜ਼ੇਲੈਂਸਕੀ ਜਿਹੜੇ ਨੇ, ਉਨ੍ਹਾਂ ਨੇ ਅੱਜ ਕਿਹਾ ਕਿ ਕੀਵ ਅਮਰੀਕੀ ਨੁਮਾਇੰਦਿਆਂ ਦੇ ਨਾਲ ਉਸਾਰੂ ਚਰਚਾ ਦੇ ਲਈ ਤਿਆਰ ਹੈ, ਤੇ ਉਨ੍ਹਾਂ ਟੈਲੀਗ੍ਰਾਮ ਦੇ ਉੱਤੇ ਕਿਹਾ ਕਿ ਅਸੀਂ ਜੰਗ ਖਤਮ ਕਰਨ ਦੇ ਵਿੱਚ ਦਿਲਚਸਪੀ ਰੱਖਦੇ ਹਾਂ, ਸ਼ਾਂਤੀ ਬਹਾਲ ਜਿਹੜੀ ਹੈ ਕਰਨ ਦੇ ਨਾਲ ਉਹ ਦੱਸ ਰਹੇ ਨੇ ਕਿ ਉਹਨਾਂ ਨੇ ਕਿਹਾ ਕਿ ਸ਼ਾਂਤੀ ਬਹਾਲ ਕਰਨ ਦੀ ਲੋੜ ਹੈ ਸਾਨੂੰ, ਤੇ ਸੁਰੱਖਿਆ ਗਰੰਟੀ ਦੀ ਜ਼ਰੂਰਤ ਹੈ, ਜੰਗ ਤੋਂ ਬਾਅਦ ਦੀ ਜਿਹੜੀ ਸਥਾਈ ਸ਼ਾਂਤੀ ਦੀ ਜ਼ਰੂਰਤ ਹੈ, ਤੇ ਸਾਡੀ ਤਜਵੀਜ਼ ਤਿਆਰ ਹੈ। ਰੂਸ ਯੂਕਰੇਨ ਜੰਗ ਖਤਮ ਕਰਵਾਉਣ ਦੇ ਲਈ ਵਾਸ਼ਿੰਗਟਨ ਦਾ ਜਿਹੜਾ ਜ਼ੋਰ ਮੱਧਮ ਪੈ ਗਿਆ, ਤੇ ਕਿਉਂਕਿ ਪਿਛਲੇ 6 ਮਹੀਨਿਆਂ ਤੋਂ ਅਮਰੀਕਾ ਦਾ ਧਿਆਨ ਇਰਾਨ ਜੰਗ ਦੇ ਵੱਲ ਲੱਗਿਆ ਹੋਇਆ। ਕੁਸ਼ਨਰ ਜੋ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਜਵਾਈ ਨੇ, ਤੇ ਵਿਟਕੋਫ ਨੇ ਇਸ ਤੋਂ ਜਿਹੜਾ ਪਹਿਲਾਂ ਜਨਵਰੀ ਦੇ ਵਿੱਚ ਮਾਸਕੋ ਦੀ ਯਾਤਰਾ ਕੀਤੀ ਸੀ, ਜਦੋਂ ਉਨ੍ਹਾਂ ਕ੍ਰੈਮਲਿਨ ਦੇ ਵਿੱਚ ਪੁਤਿਨ ਦੇ ਨਾਲ ਗੱਲਬਾਤ ਵੀ ਕੀਤੀ। ਬੀਤੇ ਦਿਨ ਮਾਸਕੋ ਦੇ ਵਿੱਚ ਪੁਤਿਨ ਦੇ ਨਾਲ ਤਕਰੀਬਨ 3 ਘੰਟੇ ਤੱਕ ਬੰਦ ਕਮਰਾ ਮੀਟਿੰਗ ਹੋਈ, ਪਰ ਇਸ ਦਾ ਕੋਈ ਵੀ ਖਾਸ ਨਤੀਜਾ ਨਹੀਂ ਨਿਕਲਿਆ ਦੱਸਿਆ। ਇਸੇ ਦੌਰਾਨ ਰੂਸ ਤੇ ਯੂਕਰੇਨ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਹਵਾਈ ਹਮਲੇ ਜਿਹੜੇ ਜਾਰੀ ਰਹੇ ਨੇ, ਪਰ ਦੇਖਦੇ ਹਾਂ ਹੁਣ ਅੱਗੇ ਜਾ ਕੇ ਕੀ ਬਣਦਾ ਹੈ। ਫਿਰ ਚੱਲਦੇ ਹਾਂ ਚੰਦ ਦੇ ਵੱਲ ਨੂੰ, ਪਰ ਜੋ ਗੱਲਬਾਤ ਸੁਣਦੇ ਆਪਾਂ ਰਜਿੰਦਰ ਜੀਰਾ ਜੀ ਦੀ, ਪਹਿਲਾਂ ਸਤਿ ਸ੍ਰੀ ਅਕਾਲ ਜੀਰਾ ਸਾਹਿਬ ਜੀ, ਇਹਨੂੰ ਜੀ ਨਿੱਘਾ ਸਵਾਗਤ ਹੈ ਜੀ।
1: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸਾਰੇ ਸਰੋਤਿਆਂ ਵੀਰਾਂ ਨੂੰ ਵੀ ਜੀ।
0: ਸਤਿ ਸ੍ਰੀ ਅਕਾਲ ਜੀ, ਜੀਰਾ ਸਾਹਿਬ ਕੀ ਹਾਲ ਚਾਲ ਨੇ ਜੀ? ਤੁਸੀਂ ਸਮਝੌਤੇ ਕਰਾਈ ਜਾਂਦੇ ਹੋ ਆਪਣੇ ਇਲਾਕੇ ਚ, ਜੱਫੀਆਂ ਪਵਾਈ ਜਾਂਦੇ ਹੋ, ਵਿਰੋਧੀਆਂ ਨੂੰ ਤੜਫਾਈ ਜਾਂਦੇ ਹੋ,
1: ਟਾਈਮ ਟਾਈਮ ਹੁੰਦਾ ਨਾ ਚੱਕਰ ਇਹ ਨਾ ਕੋਈ ਨਾ ਕੋਈ
0: ਜੀ, ਬਿਲਕੁਲ ਹੈ ਜੀ।
1: ਭਾਜੀ ਚੱਕਰ ਇਹ ਵੀ ਇੱਕ ਤਾਂ ਜਿਹੜੀ ਗੱਲ ਆਪਾਂ ਕਹੀ ਵੀ ਗੈਂਗਸਟਰ
0: ਜੀ,
1: ਉਹ ਗੈਂਗਸਟਰ ਜਿਹੜਾ ਸ਼ਬਦ ਆ ਨਾ ਐਕਚੁਲੀ ਠੀਕ ਆ ਵੀ ਬੰਦੇ ਦੀ ਜ਼ਿੰਦਗੀ ਨੇ ਜ਼ਿੰਦਗੀ ਨਾਲ ਪਹਿਲਾਂ ਜੁੜਿਆ ਹੁੰਦਾ ਵਾ,
0: ਬਿਲਕੁਲ ਹੈ,
1: ਪਰ ਬੰਦਾ ਇਹ ਕੋਈ ਜ਼ਰੂਰੀ ਤਾਂ ਨਹੀਂ ਚੇਂਜ ਨਹੀਂ ਹੋ ਸਕਦਾ।
0: ਹਾਂ ਉਸ ਦੇਖੋ ਪਹਿਲਾਂ ਮੈਨੂੰ ਚੇਤੇ ਆ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਉਦੋਂ ਬੜਾ ਨਾਂ ਚੱਲਦਾ ਹੁੰਦਾ ਸੀ 10 ਨੰਬਰੀਆਂ ਦਾ ਜੀ, ਉਹ ਜਿਹੜੇ ਪਹਿਲੇ 10 ਨੰਬਰ ਦੇ ਵਿੱਚ ਹੁੰਦੇ ਸੀ ਪਹਿਲਾਂ ਉਹਨਾਂ ਨੂੰ ਚੱਕਿਆ ਜਾਂਦਾ ਸੀ ਜੀ, ਤੇ ਅਸੀਂ ਉਹ ਉਹਦੇ ਤੋਂ ਡਰਦੇ ਹੁੰਦੇ ਸੀ ਛੋਟੇ ਹੁੰਦੇ, ਬਾਅਦ ਚੋਂ ਪਤਾ ਲੱਗਿਆ 10 ਨੰਬਰ ਹੁੰਦੇ ਕੀ ਹੈ ਜੀ, 10 ਨੰਬਰੀ ਜਿਹੜੇ ਹੁੰਦੇ ਸੀ, ਪਤਾ ਨੀ ਹੁਣ ਹੈਗੇ ਕਿ ਨਹੀਂ ਹੈਗੇ, ਉਸ ਤਰ੍ਹਾਂ ਦਾ ਸਿਲਸਿਲਾ ਬਦਲ ਗਿਆ ਜਾਂ ਤੁਹਾਨੂੰ ਵੀ ਚੇਤੇ ਹੋਣਾ ਜੀ, ਪਹਿਲਾਂ 10 ਨੰਬਰੀ ਹੁੰਦੇ ਸੀ ਜੀ, ਹੁਣ ਗੈਂਗਸਟਰ ਬਣ ਗਏ।
1: ਉਹ ਸਿਸਟਮ ਪੁਰਾਣਾ ਸੀਗਾ, ਬਕਾਇਦਾ ਉਹਨਾਂ ਦੀਆਂ ਫੋਟੋਆਂ ਥਾਣੇ ਵਿੱਚ ਲੱਗੀਆਂ ਹੁੰਦੀਆਂ ਸੀਗੀਆਂ, ਜਦੋਂ ਕੋਈ ਕੇਸ ਨਵਾਂ ਕੋਈ ਅਫਸਰ ਬਦਲਦਾ ਸੀਗਾ ਉਦੋਂ ਹੀ ਕੇਸ ਕੋਈ ਅਗਲਾ ਉਹਨਾਂ ਨੂੰ ਪਹਿਲਾਂ ਇਕੱਠੇ ਕਰ ਲੈਂਦਾ,
0: ਪਹਿਲਾਂ ਉਹਨਾਂ ਨੂੰ ਚੱਕ ਲੈਂਦੇ ਹੁੰਦੇ, ਆ ਜਾਓ ਭਾਈ
1: ਹਾਂਜੀ, ਪਹਿਲਾਂ ਇਹ ਸਿਸਟਮ ਚੱਲਦਾ ਸੀਗਾ।

0: ਹਾਂਜੀ
1: ਪਰ ਹੁਣ ਤੁਹਾਨੂੰ ਪਤਾ ਸਾਰਾ ਕੁਝ ਡਿਜੀਟਲ ਹੋ ਗਿਆ
0: ਹਾਂ
1: ਤੇ
0: ਬਿਲਕੁਲ
1: ਇਧਰ ਇਹ
0: ਬਿਲਕੁਲ
1: ਸਿਸਟਮ ਵੀ ਸਾਰਾ ਡਿਜੀਟਲ ਹੋ ਗਿਆ ਫਿਰ
0: ਜੀ
1: ਤੇ ਇੱਕ ਵੈਸੇ ਜਦੋਂ ਸਰਕਾਰ ਇਹਨਾਂ ਲੋਕਾਂ ਨੂੰ ਸੰਰਕਸ਼ਣ ਦੇਣ ਲੱਗ ਪਵੇ,
0: ਜੀ
1: ਹੁਣ ਤੁਹਾਡੇ ਸਾਹਮਣੇ ਹੀ ਆ ਵੀ ਸਾਡੇ ਸੈਂਟਰ ਸਰਕਾਰਾਂ
0: ਜੀ
1: ਕਿੰਨਾ ਕਿੰਨਿਆਂ ਨੂੰ ਪਾਲ ਰਹੀ ਆ। ਗੱਲ ਤੇ ਇਹ
0: ਬਿਲਕੁਲ
1: ਆ
0: ਸੈਂਟਰ ਚ ਵੀ
1: ਕਿੰਨੇ
0: ਦੇਖੋ,
1: ਆਪਣੇ
0: ਮੈਂ
1: ਕੰਮ
0: ਨਾ
1: ਕਢਾ
0: ਪਲਾਹੀ
1: ਰਹੀ ਆ।
0: ਸਾਹਿਬ ਦੇ ਨਾਲ ਕਈ ਪਹਿਲਾਂ ਪ੍ਰੋਗਰਾਮ ਕਰਦਾ ਹੁੰਦਾ ਸੀ, ਆਪਣੇ ਗੁਰਮੀਤ ਪਲਾਹੀ ਜੀ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਫਗਵਾੜੇ ਤੋਂ, ਤੇ ਉਹਨਾਂ ਨਾਲ ਗੱਲਬਾਤ ਹੁੰਦੀ ਹੁੰਦੀ ਸੀ। ਤਾਂ ਉਹਨਾਂ ਨੇ ਇੱਕ ਵਾਰੀ ਖਬਰ ਦੇ ਵਿੱਚ ਜ਼ਿਕਰ ਕੀਤਾ ਸੀ, ਕੇਂਦਰ ਦੇ ਵਿੱਚ 284 ਮਾਮਲਿਆਂ ਦੇ ਵਿੱਚ ਕੇਸ ਚੱਲ ਰਹੇ ਨੇ, ਕਈ ਤਰ੍ਹਾਂ ਦੇ ਕੇਸ ਨੇ ਉਹਦੇ ਵਿੱਚ, ਧੋਖਾਧੜੀ, ਲੁੱਟ, ਹੋਰ ਸਾਰੇ ਨਜਾਇਜ਼ ਕੰਮਾਂ ਦੇ, ਕੁੱਟ ਕਟਾਪੇ, ਗੁੰਡਾਗਰਦੀ, ਸਾਰਾ ਕੁਝ ਜੀ। ਉਹ ਵਿਅਕਤੀ ਮਤਲਬ ਕਿ ਉੱਥੇ MP ਬਣਿਆ ਹੋਇਆ ਜੀ।
1: ਭਾਰਤ ਸਾਹਿਬ ਗੱਲ ਇਹ ਆ ਵੀ ਜਦੋਂ ਬੰਦਾ ਇਸ ਚੀਜ਼ ਦੇ ਵਿੱਚ ਰੱਖਦਾ ਨਾ ਪੈਰ,
0: ਜੀ
1: ਉਹਦੇ ਮਗਰ ਕੋਈ ਜ਼ਰੂਰੀ ਨਹੀਂ ਹੈਗਾ ਵੀ ਕਹਿਣ ਦਾ ਮਤਲਬ ਕਿੱਦਾਂ ਦੀ ਅਗਲੇ ਦੀ ਸੋਚ ਹੋਵੇਗੀ,
0: ਜੀ
1: ਕੋਈ ਕੁਛ ਨਹੀਂ ਕਹਿ ਸਕਦਾ। ਕੁਛ ਹੋ ਸਕਦਾ ਵਾ ਕੋਈ ਆਪਣੀ ਘਰੇਲੂ ਫੈਮਿਲੀ
0: ਜੀ
1: ਨੂੰ ਵੀ ਮੁੱਖ ਰੱਖ ਕੇ, ਜਾਂ ਕਿਵੇਂ ਆਪਾਂ ਕਹਿ ਸਕਦੇ ਹਾਂ,
0: ਜੀ
1: ਅਗਲਾ ਕਹਿੰਦਾ ਠੀਕ ਆ ਵੀ ਹੁਣ ਬਹੁਤ ਕੁਛ ਕਰ
0: ਕਰ
1: ਲਿਆ
0: ਲਿਆ
1: ਪਹਿਲਾਂ ਜਾਂ
0: ਬਿਲਕੁਲ।
1: ਕਿੱਦਾਂ, ਪਰ ਆਉਣ ਵਾਲੀ ਜ਼ਿੰਦਗੀ ਆਪਾਂ ਚਲੋ ਆਪਦੀ ਬੱਚਿਆਂ ਦੀ ਵਿਗਾਹ ਨਾਲ
0: ਬਿਲਕੁਲ
1: ਵੀ ਬਿਹਤਰ ਢੰਗ ਨਾਲ
0: ਸਕੂਨ
1: ਆਪਾਂ
0: ਨਾ ਕੱਢ
1: ਕੱਢ
0: ਲਈਏ ਜੀ।
1: ਸਕੀਏ
0: ਬਿਲਕੁਲ ਹੈ
1: ਸਕੂਨ ਨਾਲ। ਜੀ ਜੀ ਜੀ ਜਿਸ ਕਰਕੇ ਜਿਸ ਤਰ੍ਹਾਂ ਲੱਗਦਾ ਹੋਇਆ, ਮੈਂ ਤਾਂ ਖੁਦ ਜਾ ਕੇ ਵੀ ਸੇਖੋ ਸਾਹਿਬ ਨੂੰ ਮਿਲ ਕੇ ਆਇਆ ਵੈ, ਮੈਂ ਤੁਹਾਨੂੰ
0: ਜੀ
1: ਸਹੀ ਗੱਲ ਦੱਸਾਂ
0: ਜੀ
1: ਤੇ ਸੁਭਾਅ ਤੋਂ ਤਾਂ ਲੱਗਦੇ ਨੇ ਬਹੁਤ ਜੀ, ਜਿਵੇਂ ਆਪਾਂ ਕਹਿ ਦਈਏ
0: ਜੀ
1: ਉਹਨਾਂ ਦੇ ਵਿੱਚ ਬੜੇ ਗੁਣ ਲੱਗਦੇ ਵੈਸੇ ਸਹੀ
0: ਜੀ
1: ਬਣੇ ਤਾਂ।
0: ਜੀ ਜੀ
1: ਬਾਕੀ ਸਾਡੇ ਲਈ ਤਾਂ ਨੇਤਾ ਪਹਿਲਾਂ ਜਿਹੜੇ ਆਮ ਜਿਹੜੇ ਨੇਤਾ ਹੈਗੇ ਆ ਉਹ ਕਿਹੜਾ ਜੀ ਘੱਟ ਆ
0: ਹਾਂ ਬਿਲਕੁਲ ਹੈ
1: ਗੈਂਗਸਟਰਾਂ ਨਾਲੋਂ।
0: ਜੀ
1: ਗੱਲ ਤਾਂ ਇਹ ਆ
0: ਜੀ
1: ਜੋ ਕੁਛ ਪਹਿਲੀਆਂ ਸਰਕਾਰਾਂ ਦੀਆਂ ਆਈਆਂ
0: ਜੀ
1: ਉਹਨਾਂ ਨੇ ਕੀਤਾ, ਪੰਜਾਬ ਨੂੰ ਲੁੱਟਿਆ, ਜਾਇਦਾਦਾਂ ਬਣਾਈਆਂ,
0: ਜੀ
1: ਤੇ ਅੱਜ ਤੱਕ ਕਿਸੇ ਨੇ ਕੀ ਉਹਨਾਂ ਦਾ ਕਰ ਲਿਆ ਜੀ।
0: ਬਿਲਕੁਲ ਹੈ ਜੀ
1: ਸਾਡਾ ਪੰਜਾਬ ਇਸੇ ਲਈ ਦੀ ਤੁਰਿਆ ਹੋਇਆ ਵਾ,
0: ਬਿਲਕੁਲ ਹੈ ਜੀ
1: ਜਿਹੜਾ ਵੀ ਆਉਂਦਾ ਵਾ ਅਗਲਾ ਆਪਦਾ ਆਪਦੇ ਆ ਵਗਤ ਦੀ ਨਕਦੀ ਜੋ ਹੱਥ ਧੋ ਕੇ ਚੱਲਦਾ ਮੰਨਦਾ।
0: ਜੀ ਬਿਲਕੁਲ ਹੈ ਜੀ
1: ਤੇ ਬਾਕੀ ਸੇਖੋ ਸਾਹਿਬ ਸਾਡੇ ਇਲਾਕੇ ਦੇ ਨਹੀਂ ਹੈਗੇ,
0: ਹਾਂਜੀ
1: ਪਰ ਇਹਨਾਂ ਦਾ ਵਿਧਾਨ ਸਭਾ ਜਿਹੜਾ ਹਲਕਾ ਪੈਂਦਾ ਉਹ ਪੈਂਦਾ ਫਿਰੋਜ਼ਪੁਰ ਦੇ ਵਿੱਚ
0: ਠੀਕ
1: ਮੁਦਕੀ,
0: ਹੈ ਜੀ ਜੀ
1: ਮੁਦਕੀ ਪੈਂਦਾ ਵਾ ਤੇ ਐਤਕੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦੇ ਵਿੱਚ ਤੇ ਜਦੋਂ ਇਹਨਾਂ ਨੇ ਆਪਣੀ ਸੋਚ ਬਦਲੀ ਆ
0: ਜੀ
1: ਤੇ ਇਹਨਾਂ ਨੂੰ ਲੋਕਾਂ ਦਾ ਚੰਗਾ ਹੁੰਗਾਰਾ ਮਿਲਿਆ ਜੀ ਸਹੀ ਮਾਇਨੇ ਦੇ ਵਿੱਚ ਦੱਸਾਂ ਜੀ ਮੈਂ।
0: ਜੀ ਜੀ ਜੀ
1: ਤੇ ਜਦੋਂ ਇੱਕ ਵਾਰੀ ਬੰਦਾ ਸ਼ੁਰੂਆਤ ਕਰਦਾ ਵਾ ਤੇ ਲੋਕ ਵੀ ਫਿਰ ਕਈ ਵਾਰੀ ਨਵੇਂ ਚਿਹਰੇ ਨੂੰ ਤਰਜੀਹ ਦਿੰਦੇ ਆ।
0: ਜੀ ਬਿਲਕੁਲ ਹੈ ਜੀ
1: ਇੱਕ ਵੈਸੇ ਵੀ ਚਲੋ ਉਹਨਾਂ ਦਾ ਜਿਵੇਂ ਆਪਾਂ ਕਹਿ ਲਈਏ ਲੋਕਾਂ ਦੇ ਵਿੱਚ ਕ੍ਰੇਜ਼ ਜ਼ਿਆਦਾ ਹੋ ਗਿਆ ਜੀ ਇਸ ਕਰਕੇ ਵੀ
0: ਜੀ
1: ਤੇ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਸੀਟਾਂ ਵੀ ਘੱਟ ਘੱਟ ਦੋ ਤਿੰਨ ਆ
0: ਜੀ
1: ਜਿੱਥੋਂ ਕਿ ਉਹ ਜ਼ਿਆਦਾ ਇੱਕ ਫਿਰੋਜ਼ਪੁਰ ਸ਼ਹਿਰ
0: ਜੀ
1: ਫਿਰੋਜ਼ਪੁਰ ਦਿਹਾਤੀ ਤੇ ਇੱਕ ਜ਼ੀਰਾ
0: ਜੀ
1: ਉਹ ਤਿੰਨਾਂ ਇਫੈਕਟ ਕਰਦੇ ਆ ਜੀ ਭਾਜੀ
0: ਅੱਛਾ
1: ਗੱਲ ਇਹ ਆ।
0: ਜੀ ਜੀ ਜੀ
1: ਹਾਂਜੀ ਹਾਂਜੀ ਤੇ ਜੇ ਰਹੀ ਗੱਲ ਜਿਹੜੀ ਆਪਾਂ ਕਹਿੰਦੇ ਆ ਬਈ ਉਹਨਾਂ ਨੇ ਜਿਵੇਂ ਸੈਨੀ ਸਾਹਿਬ ਆਪਣੇ ਕਹਿ ਕੇ ਗਏ ਨੇ
0: ਜੀ
1: ਬਈ ਜੀਰਾ ਹੀ ਕਿਉਂ ਚੁਣਿਆ,
0: ਜੀ
1: ਬਈ ਪਾਰਟੀ ਝਾੜੂ ਵਾਲੀ ਕਿਉਂ ਚੁਣੀ,
0: ਜੀ
1: ਹੋ ਸਕਦਾ ਉਹ ਆਜ਼ਾਦ ਖੜਦੇ ਉਹ ਵੀ ਜਿੱਤ ਜਾਂਦੇ, ਪਰ ਭਾਜੀ ਬੰਦਾ ਫਿਰ ਜਦੋਂ ਐਂਟਰੀ ਕਰਦਾ ਨਾ ਇਸ ਚੀਜ਼ ਦੇ ਵਿੱਚ ਉਹ
0: ਜੀ
1: ਕਈ ਤਰ੍ਹਾਂ ਦਾ ਆਪਦਾ ਹਰ ਬੰਦੇ ਅਲੱਗ ਅਲੱਗ ਤਰ੍ਹਾਂ ਦੀ ਸੋਚ ਰੱਖਦਾ ਜੀ।
0: ਜੀ
1: ਹੁਣ ਮੰਨ ਲਓ ਤੁਸੀਂ ਅੱਜ ਕੱਲ ਸਾਡੇ ਜੀਰੇ ਦੇ ਵਿੱਚ ਜਿਸ ਤਰ੍ਹਾਂ ਸਾਰਾ ਕੁਛ ਇਹਨਾਂ ਦੇ ਅੰਡਰ ਆ ਗਿਆ
0: ਜੀ
1: ਪੁਲਿਸ ਮਹਿਕਮਾ ਇਹਨਾਂ ਦੀ ਚੱਲਦੀ ਬਹੁਤ ਆ
0: ਜੀ,
1: ਹੁਣ ਜਿਹੜੇ 2-4 ਮਹੀਨੇ ਵੀ ਹੈਗੇ ਆ ਵੀ 2-4 ਮਹੀਨੇ ਵੀ ਹੈਗੇ ਲੋਕਾਂ ਦੇ ਕੰਮ ਕਰਾਉਣਗੇ ਆਪੇ ਲੋਕੀ ਇਹਨਾਂ ਨੂੰ ਫਿਰ ਚੰਗਾ ਸਮਝਣਗੇ
0: ਬਿਲਕੁਲ ਹੈ ਜੀ
1: ਚੱਕਰ ਤੇ ਨਾ
0: ਪੈਡ ਬਣਾ
1: ਤੇ ਟਾਈਮ
0: ਜਾਂਦੇ
1: ਤੱਕ ਇਹਨਾਂ ਨੂੰ ਮਿਲ
0: ਬਿਲਕੁਲ
1: ਗਿਆ ਨਾ ਟਾਈਮ ਤਾਂ ਮਿਲ ਗਿਆ ਨਾ ਇਹਨਾਂ ਨੂੰ ਕਈ ਲੋਕਾਂ ਦੇ ਵਿੱਚ ਆਪਦੀ ਪੈਠ ਬਣਾਉਣ ਦਾ
0: ਬਿਲਕੁਲ ਹੈ ਜੀ
1: ਤੇ ਇਸ ਕਰਕੇ ਕੋਈ ਜ਼ਰੂਰੀ ਨਹੀਂ ਹੈਗਾ ਤੇ ਬਾਕੀ ਸਾਡੇ ਕਟਾਰੀਆ ਸਾਹਿਬ ਦਾ ਜਿਹੜੇ ਐਤਕੀ ਚੰਦ ਚੜਾਏ ਉਹਨਾਂ ਨੇ ਸਾਨੂੰ ਪਤਾ ਹੀ ਹੈ ਜੀ
0: ਉਹਨਾਂ ਦੇ ਵੀ ਦੱਸਦੇ ਮਾੜੇ ਜੀ
1: ਉਹਨਾਂ ਦੀ ਇੱਕ ਉਹਨਾਂ ਦੀ ਇੱਕ ਬਹੁਤ ਹੀ ਵਧੀਆ ਇਮੇਜ ਬਣੀ ਹੋਈ ਸੀ ਜੀ
0: ਜੀ
1: ਇਮਾਨਦਾਰੀ ਵਾਲੀ ਜੀ
0: ਜੀ
1: ਪਰ ਐਤਕੀ ਤਾਂ ਉਹਨਾਂ ਨੇ ਜਿਵੇਂ ਕਹਿੰਦੇ ਵੀ ਆਹ ਲਾਹਤੇ ਆ,
0: ਜੀ
1: ਉਹ ਜਿੰਨੇ ਸਾਲਾਂ ਦੇ ਕਹਿੰਦੇ ਨੇ ਵੀ ਸਭ ਕੁਝ ਵਿਕਿਆ ਹੋਇਆ ਸੀ ਉਹਨਾਂ ਦਾ,
0: ਜੀ
1: ਤੇ ਹੁਣ ਮਿਲਾਂ ਦਾ ਸਭ ਕੁਝ ਉਹਨਾਂ ਦੇ ਘੱਟ ਪੂਰੇ ਹੋ ਗਿਆ ਜੀ।
0: ਕਿਆ ਬਾਤ ਹੈ ਜੀ, ਘਾਟੇ ਵਾਧੇ
1: ਹਜੇ
0: ਪੂਰੇ ਕਰ
1: ਕੀ,
0: ਦਿੱਤੇ
1: ਹਾਂਜੀ ਹਜੇ ਹਜੇ ਕੀ ਪੋਸਟ ਵੀ ਉਹਨਾਂ ਨੇ ਪਾਈ ਆ ਕੱਲ
0: ਅੱਛਾ ਜੀ,
1: ਬਈ ਮੈਂ ਤੇ ਮੇਰਾ ਬੇਟਾ ਅੱਜ ਵੀ ਮਹਾਰਾਜ ਦੇ ਅੱਗੇ ਜਾ ਕੇ ਸਹੁੰ ਚੁੱਕਣ ਨੂੰ ਤਿਆਰ ਹਾਂ ਵੀ ਅਸੀਂ ਜੇ ਕੋਈ ਵੀ ਪੈਸਾ
0: ਜੀ
1: ਬੇਟਾ ਤੋਂ ਬਣਾਇਆ ਹੋਵੇ ਤਾਂ।
0: ਕਿਆ ਬਾਤ ਹੈ ਜੀ, ਜੀ
1: ਹਾਂਜੀ ਕੱਲ ਪੋਸਟ ਆਈ ਸੀ ਉਹਨਾਂ ਦੀ।
0: ਦਲੇਰ ਨੇ ਪੂਰੇ ਜੀ,
1: ਹਾਂਜੀ ਮੈਂ ਕਹਿੰਦਾ ਭਾਜੀ ਝੂਠ ਚੱਲਦਾ ਹੀ ਬਹੁਤ ਆ ਰਾਜਨੀਤੀ ਜੀ।
0: ਨਾਲੇ ਆਪਣੇ ਜੀਰਾ ਸਾਹਿਬ, ਰੱਬ ਜਾਂ ਇਹੋ ਜਿਹੀਆਂ ਚੀਜ਼ਾਂ ਸ਼ਹਿਾਂ ਇਹਨਾਂ ਦੇ ਲਈ ਲੋਕਾਂ ਲਈ ਥੋੜੀ ਆ, ਉਹ ਤਾਂ ਆਪਣੇ ਲਈ ਆ ਜੀ, ਆਮ ਲੋਕਾਂ ਲਈ। ਇਹ ਕੀ ਮੰਨਦੇ ਆ ਰੱਬ ਨੂੰ ਜੀ, ਇਹਨਾਂ ਨੂੰ ਰੱਬ ਰਹਿੰਦਾ ਚੇਤੇ? ਜੇ ਰੱਬ ਚੇਤਾ ਹੁੰਦਾ ਤਾਂ ਇੰਨਾ ਕੁਝ ਕਰ ਸਕਦੇ ਆ, ਜੇ ਰੱਬ ਚੇਤੇ ਹੋਵੇ ਤਾਂ ਇਹਨਾਂ ਨੂੰ।
1: ਉਹ ਤਾਂ ਗੱਲ ਫਿਰ ਟਵਾਣਾ ਸਾਹਿਬ ਵਾਲੀ ਗੱਲ ਆ ਗਈ ਨਾ, ਉਹ ਕਹਿੰਦੇ ਭਾਜੀ ਆਪਣੇ ਸੱਜਣ ਇੱਕ ਜੁੜਦੇ ਹੁੰਦੇ ਆਪਣੇ ਨਾਲ, ਉਹ ਕਦੇ ਹੁਣ ਜੁੜੇ ਨੀ, ਅੱਜ ਸਵੇਰੇ ਕਿਸੇ ਨੇ ਕਾਲ ਕੀਤੀ।
0: ਜੀ
1: ਉਹ ਟਵਾਣਾ ਸਾਹਿਬ ਕਹਿੰਦਾ ਲਾਸਟ ਵਾਰੀ ਜਦੋਂ ਮਿਲੇ ਸੀ ਨਾ ਵੀ ਉਦੋਂ ਮੇਰੀ ਉਹਨਾਂ ਨਾਲ ਗੱਲ ਹੋਈ ਸੀਗੀ, ਤੇ ਉਹ ਕਹਿੰਦੇ ਵੀ ਰੱਬ ਹੈਗਾ, ਤੇ ਮੈਂ ਕਿਹਾ ਵੀ ਰੱਬ ਨਹੀਂ ਹੈਗਾ।
0: ਜੀ
1: ਉਹ ਕਹਿੰਦਾ ਉਦੋਂ ਬਾਅਦ ਜੁੜੇ ਨੀ, ਉਹ ਸ਼ਾਇਦ ਹੋ ਸਕਦਾ ਵੀ ਕਦੇ ਇਹੀ ਨਾ ਉਹਨਾਂ ਨੂੰ ਗੁੱਸਾ ਲੱਗਾ ਹੋਵੇ।
0: ਨਹੀਂ ਉਹ ਆਪਣੇ ਜੀਰਾ ਸਾਹਿਬ ਦੇਖੋ, ਕਈ ਵਾਰੀ ਆਪਾਂ ਗੱਲ ਕੀਤੀ ਹੈ, ਚਲੋ ਸਤਿਕਾਰ ਹਰ ਧਰਮ ਦਾ ਕਰਦੇ ਆ, ਪਰ ਇਹਨਾਂ ਲੋਕਾਂ ਦੀ ਜਦੋਂ ਮਾਨਸਿਕਤਾ ਦੇਖਦੇ ਆ ਨਾ, ਜੋ ਇਹ ਸਾਰਾ ਕੁਝ ਕਰਦੇ ਆ, ਇਹਨਾਂ ਨੂੰ ਕਿੱਥੇ ਆ ਰੱਬ ਰੂਬ ਯਾਦ ਜੀ? ਉਹ ਚੀਜ਼ਾਂ ਉਹ ਤਾਂ ਦੇਖੋ, ਹੁਣ ਹਰ ਇਹ ਨਹੀਂ ਕਹਿੰਦੇ ਕਿ ਇੱਥੇ ਕੋਈ ਵੀ ਨਾਸਤਿਕ ਨਹੀਂ ਆ। ਮੈਂ ਪਰ ਬੇਟੇ ਨਾਲ ਨਾ, ਉਹ ਚਲੋ ਸਾਈਕੋਲੋਜੀ ਤਾਂ ਕਰਦਾ ਪਿਆ ਆ, ਉਹਨਾਂ ਗੱਲਾਂ ਬਾਤਾਂ ਚੱਲ ਪਈਆਂ ਜੀ ਇੱਦਾਂ ਹੀ ਨਾ, ਤਾਂ ਉਹ ਕਹਿੰਦਾ ਕੋਈ ਵੀ ਇਸ ਧਰਤੀ ਦੇ ਉੱਤੇ ਮਨੁੱਖ ਜਿਹੜਾ ਉਹ ਮਤਲਬ ਕਿ ਜਿੰਨਾ ਮਰਜ਼ੀ ਆਪਣੇ ਆਪ ਨੂੰ ਕਹੀ ਜਾਵੇ ਕਿ ਮੈਂ ਹਨਾ ਮਤਲਬ ਕਿ ਕਮਿਊਨਿਸਟ ਹਾਂ, ਜਾਂ ਮੈਂ ਕਿਸੇ ਵੀ ਰੱਬ ਨੂੰ ਜਾਂ ਕਿਸੇ ਚੀਜ਼ ਨੂੰ ਨਹੀਂ ਮੰਨਦਾ, ਮੈਂ ਨਾਸਤਿਕ ਹਾਂ, ਉਹ ਕਹਿੰਦੇ ਗਲਤ ਚੀਜ਼ ਆ, ਨਾਸਤਿਕ ਕੋਈ ਹੋ ਹੀ ਨਹੀਂ ਸਕਦਾ ਇਸ ਦੁਨੀਆਂ ਦੇ ਉੱਤੇ। ਹਰ ਬੰਦਾ ਕੁਝ ਨਾ ਕੁਝ ਚੀਜ਼ ਦੇ ਵਿੱਚ ਭਰੋਸਾ ਜਾਂ ਹਰ ਕਿਸੇ ਨਾ ਕਿਸੇ ਦੇ ਉੱਤੇ ਵਿਸ਼ਵਾਸ ਰੱਖਦਾ, ਉਹ ਜ਼ਰੂਰੀ ਨਹੀਂ ਕਿ ਰੱਬ ਹੀ ਹੋਵੇ।
1: ਇਹ ਗੱਲ ਹਾਂਜੀ ਹਾਂਜੀ ਹਾਂਜੀ, ਇਹ ਕੋਈ ਜ਼ਰੂਰੀ ਨਹੀਂ ਹੈਗਾ ਵਾਕਿਆ ਨਾਸਤਕ ਹੋਵੇ, ਨਾਸਤਕ ਵੀ ਰੱਖੂਗਾ
0: ਬਿਲਕੁਲ,
1: ਉਹਦਾ ਵੀ ਕਿਤੇ
0: ਉਹਦਾ ਵੀ ਕਿਤੇ ਨਾ ਕਿਤੇ ਟਰਸਟ ਆ ਨਾ, ਉਹ ਚਾਹੇ ਕੁਦਰਤ ਦੇ ਵਿੱਚ ਹੈ ਚਾਹੇ ਕਿਸੇ ਵੀ ਚੀਜ਼ ਦੇ ਵਿੱਚ ਹੈ,
1: ਜਾਏਗਾ ਜ਼ਰੂਰ ਜੀ, ਇਹ ਨਹੀਂ ਗੱਲ ਹੈਗੀ,
0: ਬਿਲਕੁਲ ਹੈ ਜੀ।
1: ਤੇ ਬਾਕੀ ਮੈਂ ਇੱਕ ਗੱਲ ਇਹ ਕਹਿਣੀ ਚਾਹਾਂਗਾ, ਚਲੋ ਜੇ ਅਗਲੇ ਨੂੰ ਹੁਣ ਮੌਕਾ ਮਿਲਿਆ ਵਾ ਤੇ ਲੋਕੀ ਵੀ ਹੰਗਾਰਾ ਭਰਦੇ ਨੇ
0: ਜੀ,
1: ਤੇ ਜਿੱਥੋਂ ਤੱਕ ਉਮੀਦ ਆ ਸਾਨੂੰ
0: ਜੀ ਨਾਲੇ ਦੇਖੋ, ਜਿਹੜਾ ਕੋਈ ਵੀ ਚੰਗਾ ਲੀਡਰ ਆ ਉਹਨੂੰ ਚੁਣੋ ਸਮਾ ਕੇ ਵਧੀਆ ਕੰਮ ਗੱਲ ਆ ਜਿਦਾਂ ਤੁਸੀਂ ਕੀਤੀ ਵੀ ਆ, ਉਹ ਚਲੋ ਉਹਦਾ ਅਗਲੇ ਦਾ ਨਿੱਜ ਆ ਕਿਸੇ ਦਾ ਵੀ ਜੇ ਦੇਖਿਆ ਜਾਵੇ ਤਾਂ, ਤਾਂ ਜੇ ਉਹ ਆਪਣੇ ਇਲਾਕੇ ਦੇ ਲਈ ਆਪਣੇ ਲੋਕਾਂ ਲਈ ਚੰਗਾ ਕੰਮ ਕਰ ਰਿਹਾ, ਉਹ ਚਾਹੇ ਆਮ ਆਦਮੀ ਪਾਰਟੀ ਚ, ਚਾਹੇ ਅਕਾਲੀਆਂ ਦੇ ਵਿੱਚ ਆ, ਚਾਹੇ ਬੀਜੇਪੀ ਦੇ ਵਿੱਚ ਆ, ਚਾਹੇ ਕਾਂਗਰਸ ਚ ਆ ਜੀ, ਕੋਈ ਵੀ ABC ਜਿਹੜੀ ਪਾਰਟੀ ਹੋਵੇ, ਚੰਗਾ ਕੰਮ ਕਰਦਾ ਉਹਨਾਂ ਨੂੰ ਚੁਣੋ। ਇਹ ਨਾ ਕਰੋ ਵੀ ਇੱਕੋ ਹੀ ਜਿਹੜਾ ਵੱਡੀ ਸਰਕਾਰ ਬਣਾ ਦਿਓ ਤੇ ਉਹਨਾਂ ਨੂੰ ਰੱਬ ਹੀ ਜਿੱਦਾਂ ਤੁਸੀਂ ਗੱਲ ਕੀਤੀ ਚੇਤਾ ਹੀ ਨਾ ਰਵੇ ਜੀ, ਹਨਾ ਜੀ।
1: ਭਾਜੀ ਗੱਲ ਤਾਂ ਉਹੀ ਮੈਂ ਕਹਿ ਰਿਹਾ ਵੀ ਕੱਲ ਨੂੰ ਆਉਣ ਵਾਲੇ ਟਾਈਮ ਦਾ ਕਿਸੇ ਨੂੰ ਕੀ ਪਤਾ।
0: ਹਾਂ ਬਿਲਕੁਲ ਹੈ ਜੀ, ਬਿਲਕੁਲ ਹੈ,
1: ਅਗਲਾ ਆਪਣੀ ਆਪਦੀ ਇਮੇਜ ਇੱਦਾਂ ਦੀ ਬਣਾ ਜਾਵੇ। ਹੁਣ ਸਾਡੇ ਪੰਜਾਬ ਦੇ ਵਿੱਚ ਮੈਨੂੰ ਲੱਗਦਾ ਸ਼ਾਇਦ ਕੋਈ ਕੋਈ ਬਹੁਤੇ ਨਾਂ ਨਹੀਂ ਹੈਗੇ ਰਾਜਨੀਤੀ ਦੇ ਵਿੱਚ,
0: ਜੀ
1: ਜੇ ਆਪਾਂ ਕੋਈ ਗਿਲੀਏ ਨਾ ਵੀ ਕੋਈ ਪੰਜ ਚੰਗੇ ਨਾਂ ਗਿਣਾ ਦਿਓ
0: ਜੀ
1: ਜਿਹਨੇ ਕਰਪਸ਼ਨ ਨਾ ਕੀਤੀ ਹੋਵੇ
0: ਜੀ,
1: ਤੇ ਜਿਹਨੇ ਬਈ ਇੱਦਾਂ ਦਾ ਕੋਈ ਕੰਮ ਨਾ ਕੀਤਾ ਹੋਵੇ,
0: ਬਿਲਕੁਲ ਹੈ ਜੀ,
1: ਮੈਨੂੰ ਲੱਗਦਾ ਸ਼ਾਇਦ ਕੋਈ ਨਹੀਂ ਹੋਣਾ। ਸ਼ਾਇਦ 2-4 ਪੈਸੇ ਹੈਗੇ ਵੀ ਆ, ਜਿਵੇਂ ਆਪਾਂ ਨਵਜੋਤ ਸਿੱਧੂ ਨੂੰ ਕਹਿ ਦਿੰਦੇ ਆ ਜੀ,
0: ਜੀ
1: ਪ੍ਰਗਟ ਸਿੰਘ ਨੂੰ ਕਹਿ ਦਿੰਦੇ ਆ,
0: ਹਾਂਜੀ
1: ਖਹਿਰਾ ਸਾਹਿਬ ਨੂੰ ਕਹਿ ਦਿੰਦੇ ਆ
0: ਜੀ,
1: ਕੁਛ ਨਾ ਚੰਗੇ ਹੈਗੇ ਆ, ਲੀਡਰ ਚੰਗੇ ਹੈਗੇ ਵੀ ਆ,
0: ਬਿਲਕੁਲ
1: ਚੰਗੇ ਨੂੰ ਸਾਨੂੰ ਚੰਗੇ ਨੂੰ ਠੀਕ ਆ ਲੋਕੀ ਚਾਹੁੰਦੇ ਆ
0: ਜੀ,
1: ਪਰ ਉਹੀ ਗੱਲ ਆ ਵੀ ਜੇ ਕੋਈ ਬੰਦਾ ਆ ਕੇ ਆਪਦੇ ਆਪ ਨੂੰ ਬਦਲਣਾ ਚਾਹੁੰਦਾ ਵਾ
0: ਜੀ,
1: ਲੋਕਾਂ ਦੀ ਸੇਵਾ ਕਰਨਾ ਚਾਹੁੰਦਾ ਵਾ, ਬਾਕੀ ਕੱਲ ਕਿਸੇ ਨੇ ਦੇਖਿਆ
0: ਜੀ
1: ਕੀ ਹੋਣਾ
0: ਨਾ ਜੀ।
1: ਬਾਕੀ ਦੂਜੀ ਗੱਲ ਇਹ ਹੈਗੀ ਆ, ਸੈਨੀ ਸਾਹਿਬ ਗੱਲ ਕਹਿ ਕੇ ਗਏ ਸੀ ਆਪਣੇ, ਤੁਸੀਂ ਗੱਲ ਕੀਤੀ ਸੀ ਆਪਣੇ ਮਿਸ਼ਰਾ ਜੀ ਦੀ,
0: ਹਾਂਜੀ ਮਿਸ਼ਰਾ ਜੀ
1: ਹਾਈਕੋਰਟ ਦੇ ਆਪਣੇ ਪੰਜਾਬ ਹਰਿਆਣਾ ਦੇ ਜੱਜ ਸਾਹਿਬ ਦੇ,
0: CGI ਹਾਂਜੀ ਬਿਲਕੁਲ ਜੀ,
1: CGI 20-70 ਸਾਲਾਂ ਦੇ ਵਿੱਚ ਰਿਕਾਰਡ ਆ ਵੀ ਅੱਜ ਤੱਕ ਕਿਸੇ ਵੀ ਮੁੱਖ ਮੰਤਰੀ ਨੇ
0: ਜੀ
1: ਕਦੀ ਵੀ ਅੱਗੋਂ ਇਹ ਨਹੀਂ ਕਿਹਾ
0: ਜੀ
1: ਵੀ ਸਾਨੂੰ ਮਨਜ਼ੂਰ ਨਹੀਂ ਗਾ,
0: ਬਿਲਕੁਲ ਹੈ ਜੀ।
1: ਤੇ ਭਾਜੀ ਉਹਦੇ ਵਿੱਚ ਜਿਹੜਾ ਤੋਖਲਾ ਹੈਗਾ ਨਾ ਸਹੀ ਮਿਣ ਚ
0: ਜੀ,
1: ਉਹ ਸਹੀ ਵੀ ਹੈਗਾ,
0: ਜੀ
1: ਕਿਉਂਕਿ ਜੋ ਵੀ ਹੁਣ ਸੈਂਟਰ ਸਰਕਾਰਾਂ ਕਰ ਰਹੀ ਹੈ ਨਾ, ਆ ਜਿਹੜੇ 5-10 ਸਾਲਾਂ ਦਾ ਚੱਲ ਰਿਹਾ,
0: ਜੀ
1: ਉਹਦੇ ਵਿੱਚ ਆਪਾਂ ਨੂੰ ਵੀ ਪਤਾ ਵੀ ਜੁਡੀਸ਼ਰੀ ਨੇ ਕਿੱਥੋਂ ਤੱਕ ਗਿਰ ਚੁੱਕੀ ਹੈ ਜੀ।
0: ਇਹ ਕਸੂਰ ਦੇਖੋ, ਚਾਹੇ ਉਹ BMB ਦਾ ਮੁੱਦਾ ਹੈਗਾ ਜਾਂ ਪਾਣੀਆਂ ਦੇ ਮੁੱਦੇ ਨੇ, ਦੇਖੋ ਜੀਰਾ ਸਾਹਿਬ, ਜਿੱਥੇ ਆਪਣੀਆਂ ਸੂਬੇ ਵਾਲੇ ਲੋਕ ਗਲਤ ਨੇ ਉੱਥੇ ਆਪਾਂ ਨੂੰ ਗਲਤ ਵੀ ਕਹਿਣਾ ਪਊਗਾ ਮੈਨੂੰ ਲੱਗਦਾ। ਤੇ ਜਿੱਦਾਂ ਸੈਣੀ ਸਾਹਿਬ ਕਹਿ ਕੇ ਕਿ ਕਹਿ ਵੀ ਗਏ ਆ, ਇਹਨਾਂ ਨੂੰ ਜਿਹੜਾ ਸਮਾਂ ਦਿੱਤਾ ਗਿਆ ਸੀ ਹਾਂ ਜਾਂ ਨਾ ਦੇ ਵਿੱਚ ਜਾਂ ਕੋਈ ਓਬਜੈਕਸ਼ਨ ਆ, ਘੱਟੋ ਘੱਟ ਉਹੋ ਹੀ ਤਾਂ, ਜੇ ਤੁਹਾਨੂੰ ਮਨਜ਼ੂਰ ਨਹੀਂ ਘੱਟੋ ਘੱਟ ਓਬਜੈਕਸ਼ਨ ਹੀ ਦੇ ਦਿਓ ਵੀ ਸਾਨੂੰ ਓਬਜੈਕਸ਼ਨ ਆ ਭਾਈ ਇਹ ਬੰਦਾ ਨਹੀਂ ਲੱਗਣਾ ਚਾਹੀਦਾ। ਹੁਣ ਮੀਡੀਆ ਦੇ ਵਿੱਚ ਆ ਕੇ ਵੀ ਤਾਂ ਕਹਿ ਰਹੇ ਸਾਨੂੰ ਓਬਜੈਕਸ਼ਨ ਹੈ, ਉਹ ਤੁਸੀਂ ਲਿਖਤੀ ਕਿਉਂ ਨਹੀਂ ਦਿੰਦੇ?
1: ਨਹੀਂ ਜੇ ਜੇ ਆਪਣੇ ਹਰਿਆਣੇ ਦਾ ਮੁੱਖ ਮੰਤਰੀ ਆ ਸਕਦਾ, ਇਹ ਕਿਉਂ ਨਹੀਂ ਗਏ ਫਿਰ?
0: ਨਹੀਂ ਇਹ ਤਾਂ ਦਿੱਲੀ ਜਾਣਾ ਸੀ ਨਾ ਫਿਰ ਜੀ,
1: ਇਹ ਕੋਈ ਜ਼ਰੂਰੀ ਥੋੜਾ ਕੋਈ ਹੈਗਾ। ਦੱਸੋ
0: ਜੀ
1: ਕਿੱਡੀ ਵੱਡੀ ਕਹਿਣ ਦਾ ਮਤਲਬ ਜ਼ਿੰਮੇਵਾਰੀ ਆ,
0: ਜ਼ਿੰਮੇਵਾਰੀ ਹੈ ਬਿਲਕੁਲ। ਉਹ ਮੁਨਕਰ ਹੋ ਰਹੇ ਨੇ ਇਹਨਾਂ ਚੀਜ਼ਾਂ ਤੋਂ, ਤੁਸੀਂ ਘੱਟੋ ਘੱਟ ਉੱਥੇ ਜਾ ਕੇ ਆਪਣੀ ਨਿਰਾਸ਼ਾ ਸਥਾਪਿਤ ਕਰੋ ਜੋ ਵੀ ਕਰਨਾ ਹੈ।
1: ਭਾਜੀ ਗੱਲ ਫਿਰ ਉੱਥੇ ਆ ਗਈ ਜਦੋਂ ਸਾਡੇ, ਤੁਸੀਂ ਇਹ ਦੇਖੋ ਸੁਪਰੀਮ ਕੋਰਟ ਦੇ
0: ਜੀ
1: ਜਸਟਿਸ ਵਿੱਚ ਲਿੱਤੇ ਗਏ ਆ, ਅਪੋਜੀਸ਼ਨ ਆਪਣੇ ਲਿੱਤਾ ਗਿਆ ਵਾ
0: ਜੀ,
1: ਉਦੋਂ ਵੀ ਸਰਕਾਰ ਨੇ ਰੂਲ ਬਦਲੇ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਉਹਨਾਂ ਨੇ ਆਉਂਦਿਆਂ ਨੇ ਕਹਿ ਦਿੱਤਾ ਕਿ DA ਦੇ ਉੱਤੇ ਕੋਈ ਨਰਮੀ ਨਹੀਂ, ਕੋਈ ਵੀ ਹੋਵੇ ਚਾਹੇ ਸਰਕਾਰ ਹੈ ਚਾਹੇ ਕੋਈ ਵੀ ਆ, ਉਹ ਅਸੀਂ ਫੈਸਲੇ ਲਵਾਂਗੇ। ਤੇ ਇਹਨਾਂ ਨੂੰ ਇੱਕ ਉਹੀ ਤਾਂ ਮੌਕਾ ਭਾਲਦੇ ਸੀ, ਉਹ ਕਿਤੇ ਸੋਫਟ ਕਾਰਨਰ ਦੇਖਦੇ ਆ ਉਹਦੇ ਉੱਤੇ, ਦੇਖੋ ਹੁਣ ਇਹਨਾਂ ਨੇ ਹੋਰ 2-4 ਦਿਨਾਂ ਚੋ ਉਹਦੇ ਉੱਤੇ ਕੋਈ ਨਾ ਕੋਈ ਫੈਸਲਾ ਆ ਜਾਣਾ, ਮੁੜ ਕੇ ਫਿਰ ਇਹਨਾਂ ਨੇ ਕਹਿਣਾ ਕਿ ਹਾਂ ਭਾਈ ਇਹ BJP ਸਾਡੇ ਨਾਲ ਧੱਕਾ ਕਰਦੀ ਹੈ। ਯਾਰ ਤੁਸੀਂ ਆਪਣੀ ਜ਼ਿੰਮੇਵਾਰੀ ਤਾਂ ਚੱਕੋ, ਜਿਹੜੀ ਤੁਹਾਡੀ ਕਰਨ ਵਾਲੀ ਹੈ, ਕਾਜ ਜਿਹੜੇ ਕਰਨ ਵਾਲੇ ਆ, ਤੁਸੀਂ ਮੋਹਤਬਾਰ ਹੋ ਸੂਬੇ ਦੇ, ਕਰਤਾ ਧਰਤ ਹੋ, ਪਦਾਮਾ ਹੋ ਇਸ ਸੂਬੇ ਦੇ, ਉਹ ਤੁਹਾਡੀ ਸਾਰੀ ਜ਼ਿੰਮੇਵਾਰੀ ਹੈ, ਤੁਹਾਡੀ ਫੈਮਿਲੀ ਪੰਜਾਬ ਹੈ, ਉਹਦੇ ਮੁੱਦਿਆਂ ਨੂੰ ਤੁਹਾਨੂੰ ਜ਼ਰੂਰੀ ਹੈ ਜਾਂ ਰੈਲੀਆਂ ਕਰਨੀਆਂ ਜ਼ਰੂਰੀ ਨੇ ਜਾਂ ਦਿੱਲੀ ਜਾ ਕੇ ਜੇਲ੍ਹ ਦੇ ਵਿੱਚ ਮਿਲਣਾ ਜ਼ਰੂਰੀ ਹੈ, ਜਿਹੜੇ ਮੁੱਦੇ ਆ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਹੈਂਡਲ ਕਰ ਰਹੇ ਹੋ? ਜਦੋਂ ਸਾਰਾ ਕੁਝ ਚਿੜੀਆਂ ਚੁਗ ਜਾਂਦੀ ਹੈ ਖੇਤ, ਫਿਰ ਉੱਥੇ ਉਹ ਸੱਪ ਵੀ ਲੰਘ ਜਾਂਦਾ, ਫਿਰ ਜੁੱਤੀਆਂ ਨਾਲ ਗੁੱਟੀ ਜਾਂਦੇ ਆ ਬਸ ਜੀ।
1: ਜਦੋਂ ਇੱਕ ਪਾਰਟੀ ਦੇ ਇੰਨੇ ਬੰਦੇ ਧੱਕ ਕੇ ਅਗਲਿਆਂ ਨੇ ਜੇਲ੍ਹਾਂ ਚ ਇੰਨੀਆਂ ਦਿਖਾ ਦੀਆਂ ਅਗਲਿਆਂ ਨੂੰ ਰੰਗ ਢੰਗ
0: ਜੀ,
1: ਤੇ ਉਦੋਂ ਫਿਰ ਤੁਹਾਨੂੰ ਪਤਾ ਵਿਸ਼ਵਾਸ ਦਾ ਫਿਰ ਟੁੱਟਦਾ ਹੀ ਆ।
0: ਨਾਲੇ ਦੇਖੋ ਜੀਰਾ ਸਾਹਿਬ, ਬਹੁਮਤ ਐਡੀ ਬਹੁਮਤ ਕੀ ਕਰਨੀ ਆ, ਗੋਡੇ ਤੇ ਰਗੜ ਕੇ ਲਾਉਣੀ ਆ ਜੀ। 92 ਬੰਦੇ ਨੇ ਤੁਹਾਡੇ, ਹੈ ਇਕੱਠੇ ਕਰਕੇ ਤੁਸੀਂ ਇਕੱਲੇ ਤੁਰ ਪੱਲੇ ਹੋ ਦਿੱਲੀ ਨੂੰ, ਭਈ ਗਵਰਨਰ ਤੁਹਾਡੀ ਨਹੀਂ ਗੱਲ ਸੁਣਦਾ, ਚੱਕ ਕੇ ਤੁਸੀਂ ਧਰਨਾ ਲਾ ਦਿਓ ਦਿੱਲੀ, ਹਨਾ ਭਈ ਅੱਗੇ ਵੀ ਤਾਂ ਧਰਨਿਆਂ ਚੋਂ ਨਿਕਲੀ ਪਾਰਟੀ ਆ, ਕਦੇ ਸੁਣਿਆ ਇਹਨਾਂ ਦੇ ਧਰਨਾ ਲਾਇਆ ਕਿਸੇ ਚੀਜ਼ ਦੇ ਅਗੇਂਸਟ ਦੇ ਵਿੱਚ? 92 ਦੇ 92 ਇਕੱਠੇ ਹੁਣ ਭਾਈ ਸਾਨੂੰ ਆਹ ਚੀਜ਼ ਮਨਜ਼ੂਰ ਨਹੀਂ ਗੀ, ਤੁਸੀਂ ਪਾਣੀਆਂ ਦਾ ਮੁੱਦਾ ਨਹੀਂ ਹੱਲ ਕਰਦੇ, ਅਸੀਂ ਕਰਾਉਣਾ ਚਾਹੁੰਦੇ ਆ ਭਾਈ, ਕਰੋ ਜੀ ਬੈਠੋ ਇੱਥੇ ਜੀ, ਅਸੀਂ ਇੱਥੇ ਬੈਠੇ ਹਾਂ, ਅਸੀਂ ਨਹੀਂ ਉੱਠ ਕੇ ਜਾਂਦੇ ਉਹਨਾਂ ਚ, ਲਾ ਦਿਓ ਧਰਨਾ ਚੁੱਪ ਕਰਕੇ ਦਿੱਲੀ ਜਾ ਕੇ, ਕਿਉਂ ਨਹੀਂ ਲਾਉਂਦੇ? ਇਹ ਤੋਂ ਵੱਡੀ ਹਕੂਮਤ ਦੇ ਵਿੱਚ ਐਡੀ ਵੱਡੀ ਬਹੁਮਤ ਹੋਵੇ ਤਾਂ ਉਹ ਤਾਂ ਪਾਣੀ ਨਾ ਪੈਣ ਦੇ ਜੀ, ਓਪੋਜੀਸ਼ਨਾਂ ਦੇ ਜਾਂ ਚਾਹੇ ਕੇਂਦਰ ਆ ਸਾਹਮਣੇ।
1: ਭਾਜੀ ਭਾਜੀ ਉਹ 92 ਕਿਹਨਾਂ ਦੀ ਮਿਹਰਬਾਨੀ ਨਾਲ ਆਏ ਆ, ਆਪਾਂ ਨੂੰ ਪਤਾ, ਤੁਹਾਨੂੰ ਵੀ ਪਤਾ, ਠੀਕ ਹੈ ਨਾ
0: ਜੀ,
1: ਉਦੋਂ ਵੀ ਮਿਹਰਬਾਨੀ ਆਪਾਂ ਨੂੰ ਪਤਾ ਜਿਹਨਾਂ ਦੀ ਹੋਈ ਆ,
0: ਬਿਲਕੁਲ ਹੈ ਜੀ ਬਿਲਕੁਲ,
1: ਠੀਕ ਆ। ਇੱਕ ਹਵਾ ਬਣੀ ਹੁੰਦੀ ਆ, ਹਵਾ ਬਣੀ ਤਾਂ ਅਗਲਾ ਲੋਕ ਫਾਇਦੇ ਬਿਠਾਉਂਦੇ ਆ,
0: ਜੀ,
1: ਪਰ ਓਵਰਆਲ ਮਿਹਰਬਾਨੀ ਤਾਂ ਹੋਈ ਆ।
0: ਹਾਂ ਹਾਂ ਬਿਲਕੁਲ,
1: ਅੱਜ ਵੀ ਇੱਕ ਕੇਸ, ਕੱਲ ਵੀ ਇੱਕ ਕੇਸ ਹਾਈ ਮਦਰਾਸ ਹਾਈ ਕੋਰਟ ਚ ਦਾ ਲੱਗਾ ਵਾ
0: ਜੀ,
1: ਜਿਹਦੇ ਵਿੱਚ ਕਿ ਉਹਨੇ ਉੱਥੋਂ ਦੀ ਇੱਕ ਕੋਲਾਥੁਰ ਹੈਗੀ ਆ ਵਿਧਾਨ ਸਭਾ,
0: ਹਾਂਜੀ,
1: ਸਟਾਲਿਨ ਨੇ ਕੇਸ ਲਾਇਆ ਸੀਗਾ ਜੀ ਉੱਥੇ, ਬਈ ਉਹਨਾਂ ਨੇ ਫਿਰ ਜੱਜ ਸਾਹਿਬ ਨੇ ਉਹਨਾਂ ਨੂੰ ਕਿਹਾ ਬਈ ਵੇਖੋ, ਉਹਨਾਂ ਨੇ ਫਿਰ 4 EVM ਮਸ਼ੀਨਾਂ ਲਿਆਂਦੀਆਂ
0: ਜੀ,
1: ਚਾਰਾਂ ਦੇ ਵਿੱਚੋਂ 3 ਖਰਾਬ ਜੀ,
0: ਜੀ
1: 4 ਹੋਰ ਮੰਗਾਈਆਂ, ਉਹਦੇ ਵਿੱਚੋਂ 1 ਖਰਾਬ, ਕਹਿਣ ਦਾ ਮਤਲਬ 8 ਦੇ ਵਿੱਚੋਂ 4 ਮਸ਼ੀਨਾਂ ਖਰਾਬ
0: ਜੀ,
1: ਤੇ ਫਿਰ ਤੁਸੀਂ ਇੱਕ ਨਵਾਂ ਕਾਨੂੰਨ ਬਣਾਤਾ ਵੀ ਘੱਟੋ ਘੱਟ ਤੁਸੀਂ ਜਿਹੜੀ ਪਟੀਸ਼ਨ ਲਾਉਣੀ ਆ ਤੁਸੀਂ ਵਿਦਇਨ 45 ਡੇਜ਼ 45 ਦਿਨਾਂ ਦੇ ਵਿੱਚ ਲਗਾ ਸਕਦੇ ਆ
0: ਜੀ।
1: ਉਹ ਏਦਾਂ ਦੇ ਜਦੋਂ ਕਹਾਣੀਆਂ ਬਣ ਗਈਆਂ, ਜਦੋਂ ਸਾਨੂੰ ਉੱਤੇ ਉਹਨਾਂ ਦੇ ਸਿਰ ਦੇ ਉੱਪਰ ਹੱਥ ਕਹਿੰਦਾ ਵਾ ਨਾ ਯੋਗ ਦੇ ਉੱਪਰ, ਕੁਛ ਸੁਣਵਾਈ ਹੈ ਹੀ ਨੀ ਕਿਸੇ ਜਗ੍ਹਾ ਤੇ ਇੰਡੀਆ ਦੇ ਵਿੱਚ, ਖਾਸ ਕਰਕੇ ਜਦੋਂ ਦੀ ਸੈਂਟਰ ਸਰਕਾਰ ਦੇ 10-12 ਸਾਲ ਹੋ ਗਏ ਆ
0: ਜੀ,
1: ਇਸ ਕਰਕੇ ਕਿਸੇ ਨੂੰ ਯਕੀਨ ਨਹੀਂ ਹੈਗਾ
0: ਜੀ।
1: ਜੋ ਠੀਕ ਆ ਮਾਨਸਾ ਨੂੰ ਇਹ ਲੱਗਦਾ ਵਾ
0: ਜੀ,
1: ਜਿਹੜਾ ਵੀ ਹੁਣ ਇਹ ਭੇਜਣਗੇ ਜਿੱਥੇ ਵੀ ਸਟੇਟ ਜਿੱਥੇ ਕੋਈ ਜਾਂਦਾ ਵਾ
0: ਜੀ,
1: ਉੱਥੇ ਉਹੀ ਜਾਏਗਾ ਜਿਹੜਾ ਕਿ ਇਹਨਾਂ ਦਾ ਪਕਸ਼ਪਾਤ ਕਰੇਗਾ ਜੀ, ਮੈਂ
0: ਬਿਲਕੁਲ ਹੈ ਜੀ।
1: ਇਹ ਗੱਲ ਕਹਾਂਗਾ।
0: ਦੇਖੋ ਜੀਰਾ ਸਾਹਿਬ, ਮੈਨੂੰ ਅੱਜ ਵੀ ਪ੍ਰੋਗਰਾਮ ਚੇਤੇ ਹੈ ਕਿ ਜਦੋਂ ਆਪਣੇ ਮਾਨ ਸਾਹਿਬ ਨੂੰ ਸਹੁੰ ਚੁਕਾਈ ਹੈ ਨਾ, ਇਹਨੇ ਸਹੁੰ ਚੁੱਕੀ ਹੈ ਮੁੱਖ ਮੰਤਰੀ ਦੀ, ਮੈਨੂੰ ਅੱਜ ਵੀ ਚੇਤੇ ਹੈ। ਲੋਕ ਜਦੋਂ ਇਹ MP ਸੀਗੇ ਨਾ, ਤਾਂ ਜਦੋਂ ਉੱਥੇ ਬੋਲਦੇ ਸੀ ਚਾਹੇ 2 ਮਿੰਟ ਹੀ ਮਿਲਦੇ ਸੀਗੇ, ਦੇਸ਼ਾਂ ਵਿਦੇਸ਼ਾਂ ਤੱਕ ਇਹਨਾਂ ਨੂੰ ਸੁਣਿਆ ਜਾਂਦਾ ਸੀ। ਲੋਕ ਚੁੱਪ ਕਰਕੇ ਸਾਇਲੈਂਸ ਹੋ ਕੇ ਦਿਲ ਦੇ ਉੱਤੇ ਹੱਥ ਰੱਖ ਕੇ ਇਹਨਾਂ ਨੂੰ ਸੁਣਦੇ ਸੀ, ਕਿਉਂਕਿ ਉਸ ਸਮੇਂ ਉਹ ਸੂਬੇ ਦੇ ਮੁੱਦੇ ਚੱਕਦੇ ਸੀ, ਗੱਲ ਕਰਦੇ ਸੀ ਤਰਕ ਦੇ ਨਾਲ। ਤੇ ਉਸ ਤੋਂ ਬਾਅਦ ਮੈਨੂੰ, ਮੈਂ ਉਦਣ ਦਾ ਕਿਹਾ ਹੋਇਆ, ਮੈਨੂੰ ਅੱਜ ਵੀ ਚੇਤੇ ਆ, ਚਾਹੇ ਪ੍ਰੋਗਰਾਮ ਕੱਢ ਕੇ ਦੇਖ ਲਿਓ ਉਸ ਦਿਨ ਦਾ ਜਿੱਦਣ ਇਹਨਾਂ ਨੇ ਸਹੁੰ ਚੱਕੀ ਹੈ। ਤਾਂ ਮੈਂ ਕਿਹਾ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਵਿੱਚ ਨਹੀਂ ਹੋਏ ਨਾ, ਉਹ ਮਾਨ ਸਾਹਿਬ ਦੇ ਮੋਢੇ ਦੇ ਉੱਤੇ ਰੱਖ ਕੇ BJP ਨੇ ਸਾਰੇ ਹੀ ਕੱਢ ਕੇ ਲੈ ਜਾਣੇ ਜੀ, ਕੱਢ ਕੇ ਲੈ ਗਏ ਜੀ, ਜੀਰੋ ਕਰ ਦਿੱਤਾ ਦੇਖ ਲਓ, ਹੀਰੋ ਤੋਂ ਜੀ ਇੱਕ ਮੁੱਖ ਮੰਤਰੀ ਦਾ ਇੱਕ ਦੇ ਕੇ ਜੀ, ਸੀਟ ਦੇ ਕੇ ਬਸ। ਇਹਦੇ ਨਾਲੋਂ ਤਾਂ ਮੈਂ ਕਈ ਵਾਰੀ ਕਿਹਾ ਕਿ MP ਵੱਡਾ ਸੀਗਾ, ਮੁੱਖ ਮੰਤਰੀ ਕੀ ਕਰਨਾ ਸੀ।
1: ਸਹੀ ਗੱਲ ਤੁਹਾਡੀ, ਬਿਲਕੁਲ ਬਿਲਕੁਲ। ਬਾਕੀ ਮੈਂ ਗੱਲ ਹੋਰ ਕਹੂੰਗਾ ਵੀ ਜਿੰਨਾ ਜੁਡੀਸ਼ੀਅਰ ਦੇ ਵਿੱਚ ਉਹ ਕਹਿੰਦੇ ਹੁੰਦੇ ਨਾ ਵੀ ਜਾਂ ਤਾਂ ਵਾਹ ਪਿਆ ਜਾਣੀ ਹੈ ਤੇ ਰਾਹ ਪਿਆ ਜਾਣੀ,
0: ਰਾਹ ਪਿਆ ਜਾਣੀ ਹੈ ਜੀ।
1: ਮੈਂ ਅੱਜ ਤੱਕ ਇਹਨਾਂ ਕੰਮਾਂ ਚ ਕਦੀ ਪਿਆ ਨੀ ਗਾ
0: ਜੀ,
1: ਹੁਣ ਮੇਰਾ ਖੁਦ ਆਪਦੇ ਬੇੜੀ ਦਾ ਕੇਸ ਪਿਆ
0: ਜੀ,
1: ਤੇ ਇਹ ਦੇਖ ਲੋ ਹੁਣ ਮੈਨੂੰ ਵੀ 2-4 ਵਾਰੀ ਉੱਥੇ ਜਾਣਾ ਪਿਆ ਬੇੜੀ ਦੇ ਨਾਲ।
0: ਬਿਲਕੁਲ
1: ਭਾਜੀ, ਮੈਂ ਕਹਿੰਦਾ ਆਮ ਲੋਕ ਇੰਨੇ ਕ ਖੱਜਲ ਖੁਆਰ ਹੁੰਦੇ ਨਾ, ਤੁਹਾਨੂੰ ਮੈਂ ਦੱਸ ਨੀ ਸਕਦਾ ਭਾਜੀ।
0: ਬਿਲਕੁਲ ਹੈ ਜੀ, ਬਿਲਕੁਲ ਬਿਲਕੁਲ ਹੈ ਜੀ।
1: ਦੇਖੋ ਆਮ ਲੋਕਾਂ ਨੂੰ ਪਤਾ ਹੀ ਨੀ ਹੈਗਾ, ਵਕੀਲ ਬੈਠੇ ਆ, ਮੁਨਸ਼ੀ ਨੂੰ ਭੇਜ ਦਿੰਦੇ ਆ, ਆਪੇ ਤਰੀਕ ਪਵਾ ਲੈਂਦੇ ਆ
0: ਜੀ।
1: ਆਪਾਂ ਕਹਿ ਦਿੰਦੇ ਵੀ ਤਰੀਕ ਪੇ ਤਰੀਕ, ਤਰੀਕ ਪੇ ਤਰੀਕ।
0: ਬਿਲਕੁਲ ਹੈ ਜੀ,
1: ਉਹ ਤਰੀਕਾ ਆਪ ਹੀ ਭਾਈ ਉਹਨਾਂ ਦੀ, ਦੇਖੋ ਤੁਸੀਂ
0: ਜੀ। ਬਿਲਕੁਲ ਹੈ ਜੀ,
1: ਇਮਾਨਦਾਰੀ ਕਿਤੇ ਵੀ ਹੋਏਗੀ
0: ਜੀ।
1: ਠੀਕ ਹੈ, ਸਾਡੇ ਸੈਨਿਕ ਸਾਹਿਬ ਬਹੁਤ ਵਧੀਆ ਸਾਨੂੰ ਵੀ ਸੁਝਾ ਕਹੀ ਦੇ ਦਿੰਦੇ ਆ
0: ਜੀ,
1: ਚੰਗੀ ਸੋਚ ਵਾਲੇ ਬੰਦੇ ਨੇ। ਆਪਾਂ ਇਹ ਨੀ ਕਹਿੰਦੇ ਵੀ ਸਾਰੇ ਇੱਕੋ ਜੁੱਕੇ, ਸਾਰੇ ਮਾੜੇ ਆ, ਪੰਜੇ ਉਂਗਲਾਂ ਇੱਕੋ ਜੁੱਕੇ ਨੀ ਹੁੰਦੀਆਂ
0: ਜੀ। ਬਿਲਕੁਲ,
1: ਬਹੁਤ ਲੋਕ ਚੰਗੇ ਵੀ ਹੁੰਦੇ ਆ ਇਸੇ ਦੇ ਵਿੱਚ ਹੀ।
0: ਸਾਡੇ ਤਾਂ ਜੀਰਾ ਸਾਹਿਬ ਆਪਣੇ ਬਜ਼ੁਰਗਾਂ ਨੇ ਕਚਹਿਰੀਆਂ ਦੇ ਵਿੱਚ ਅੱਧੀ ਉਮਰ ਤੋਂ ਵੱਧ ਕੱਢ ਦਿੱਤੀ, 50-50, 55-55 ਸਾਲ ਤਾਂ ਕਚਹਿਰੀਆਂ ਦੇ ਵਿੱਚ ਫੈਸਲੇ ਹੋਣ ਨੂੰ ਲੱਗ ਗਏ। ਜਿਹੜੇ ਕੇਸ ਚੱਲ ਵੀ ਨਹੀਂ ਸਕਦੇ ਸੀ, ਬਾਅਦ ਦੇ ਵਿੱਚ ਕਹਿ ਸਕਦੇ ਹਾਂ ਕਿ ਜੱਜ ਆਖਰੀ ਦਿਨ ਜਦੋਂ ਫੈਸਲਾ ਸੁਣਾਉਂਦਾ, ਉਹ ਅੱਗਿਓਂ ਪਤਾ ਕੀ ਕਹਿੰਦਾ, 11 ਸਾਲ ਬਾਅਦ ਜਦੋਂ ਕੇਸ ਚੱਲਦਾ ਹੈ ਤੇ ਫੈਸਲਾ ਆਉਂਦਾ, ਕਹਿੰਦਾ ਇਹ ਤਾਂ ਕੇਸ ਬੜੀ ਬਣਦਾ ਸੀ, ਕੇਸ ਚੱਲ ਕੀਤਾ ਗਿਆ ਇੱਦਾਂ, ਭਾਈ 11 ਸਾਲ ਤੂੰ ਕੀ ਕਰਦਾ ਰਿਹਾ ਬੈਠਾ ਉੱਥੇ।
1: ਭਾਜੀ ਜਦੋਂ ਸਰਕਾਰਾਂ ਦੇ ਇੱਕ ਦੂਜੇ ਤੇ ਪਟੀਸ਼ਨ ਲਾਦੇ ਵੀ ਇਹਨਾਂ ਦਾ ਇਲੈਕਸ਼ਨ ਨਜਾਇਜ਼ ਆ
0: ਜੀ,
1: ਉਹ ਕਿੰਨੇ ਸਾਲ ਚੱਲਦਾ ਰਹਿੰਦਾ ਵਾ, ਉਹ ਬੰਦੇ ਜਿਹਨੇ ਕੇਸ ਕੀਤਾ ਹੁੰਦਾ ਵਾ ਇੱਕੋ ਪਾਰਟੀ ਚ ਆ ਜਾਂਦੇ ਆ।
0: ਬਿਲਕੁਲ,
1: ਅੰਮ੍ਰਿਤਸਰ ਦੇ ਸੋਨੀ ਜੀ ਤੇ ਨਵਜੋਤ ਸਿੱਧੂ ਜੀ
0: ਜੀ
1: ਦੋਨੋਂ ਕਾਂਗਰਸ ਚ, ਬਸ ਉਹ ਵੀ ਕਾਂਗਰਸ ਚ, ਉਹ ਵੀ ਕਾਂਗਰਸ ਚ, ਤੇ ਦੱਸੋ ਫੈਸਲਾ ਕੋਰਟ ਕੇਸ ਤਾਂ ਵੀ ਚੱਲੀ ਜਾਂਦਾ, ਕੀ ਕਰੋ ਤੁਸੀਂ।
0: ਬਿਲਕੁਲ ਹੈ ਜੀ, ਉਹ ਪਾਤਰ ਸਾਹਿਬ ਦੀਆਂ ਲਾਈਨਾਂ ਨੇ ਮੈਨੂੰ ਪੂਰੀਆਂ ਯਾਦ ਨਹੀਂ, ਕਹਿੰਦੇ ਬੰਦੇ ਉਹ ਬਿਰਧ ਹੋ ਗਏ, ਰੁੱਖ ਬਣ ਗਏ ਜੀ, ਖੜਦੇ ਖੜੇ ਉੱਥੇ ਉਡੀਕਦੇ ਉਡੀਕਦੇ। ਹਾਂਜੀ
1: ਜੀ,
0: ਬਿਲਕੁਲ ਹੈ ਜੀ।
1: ਪਰ ਭਾਜੀ ਇੱਕ ਗੱਲ ਹੈਗੀ ਆ,
0: ਜੇ
1: ਆਮ ਘਰੇਲੂ ਕੇਸ ਜੇ ਕੋਈ ਨਵੇਂ ਲੱਗਦੇ ਨਾ ਘਰੇਲੂ,
0: ਹਾਂਜੀ,
1: ਖਾਸ ਕਰਕੇ ਲੇਡੀ ਦੇ
0: ਜੀ,
1: ਇਹਨਾਂ ਨੂੰ ਕਾਨੂੰਨ ਬਣਾਉਣਾ ਚਾਹੀਦਾ ਵੀ ਵੱਧ ਤੋਂ 5 ਜਾਂ 7, ਅੱਧ 5-7 ਦੇ ਵਿੱਚ ਨਾ ਫੈਸਲਾ ਓਕੇ ਹੋ ਜਾਣਾ ਚਾਹੀਦਾ।
0: ਵੈਸੇ ਦੇਖਿਆ ਜਾਵੇ ਜਿਹੜੇ ਡਿਵੋਰਸ ਵਗੈਰਾ ਦੇ ਕੇਸ ਆ, ਪਿਛਲੇ ਸਮੇਂ ਤੋਂ ਮੈਂ ਜਰੂਰ ਨੋਟ ਕੀਤਾ, ਸ਼ਾਇਦ ਉਹ ਜਲਦੀ ਹੈਂਡਲ ਹੋਣ ਲੱਗ ਗਿਆ, 2-3 ਸਾਲਾਂ ਦੇ ਵਿੱਚ ਉਹ ਫੈਸਲਾ ਸੁਣਾ ਦਿੰਦੇ ਆ ਜੀ, ਪਹਿਲਾਂ ਕਾਫੀ ਸਮਾਂ ਲਾ ਜੀ।
1: ਮੈਂ ਤਾਂ ਕਹਿੰਦਾ 2-3 ਸਾਲ ਵੀ ਬਹੁਤ ਆ।
0: ਹਾਂ ਬਹੁਤ ਆ ਜੀ, ਹਾਂਜੀ, ਸਾਲ ਖਾਂ ਤੇ 6 ਮਹੀਨਿਆਂ ਚ ਕਰ ਦੇਣਾ ਚਾਹੀਦਾ,
1: ਬਹੁਤ ਜ਼ਿਆਦਾ ਵਾ। ਮੈਂ ਤਾਂ ਕਹਿੰਦਾ ਤੁਹਾਨੂੰ ਵੱਧ ਹੱਦ 6 ਸਾਲ ਜਾਂ 6 ਮਹੀਨੇ 8 ਮਹੀਨੇ ਚ।
0: ਬਿਲਕੁਲ ਹੈ ਜੀ,
1: ਏਦਾਂ ਦੇ ਕੇਸ ਕਿਹਦੀ ਕਰਦੇ, ਨਾਲੇ ਭਾਰ ਵੀ ਘਟਦਾ ਨਾ ਅਦਾਲਤਾਂ ਦਾ।
0: ਹਾਂਜੀ ਬਿਲਕੁਲ ਹੈ ਜੀ,
1: ਜਿੰਨੇ ਕੇਸ ਇਹ ਜਲਦੀ ਨਿਬੜਨਗੇ ਏਦਾਂ ਦੇ, ਉਹਨਾਂ ਨੇ ਭਾਰ ਘਟਣਾ।
0: ਬਿਲਕੁਲ,
1: ਮੈਨੂੰ ਤਾਂ ਲੱਗਦਾ ਇਹ ਆਪ ਹੀ ਨੀ ਚਾਹੁੰਦੇ
0: ਜੀ
1: ਬਈ ਏਦਾਂ ਦੇ ਕੇਸ ਖਤਮ ਹੋਣ।
0: ਬਿਲਕੁਲ ਹੈ ਜੀ, ਬਿਲਕੁਲ,
1: ਜਿੰਨੀ ਵਾਰ ਜਾਣਗੇ ਓਨੀ ਵਾਰ ਮੁਨਸ਼ੀ ਜੀ ਨੂੰ ਹਰ ਵਾਰੀ ਨਮਸਤੇ ਕਰਕੇ ਆਉਣੀ ਪੈਣੀ ਚਾਹ ਪਾਣੀ।
0: ਮੈਂ ਤਾਂ ਫਾਦਰ ਉਹਨਾਂ ਨੂੰ ਕਈ ਵਾਰੀ ਹੱਸਦਾ ਹੁੰਦਾ ਸੀ, ਆਪਣੇ ਜੀਰਾ ਸਾਹਿਬ, ਮੈਂ ਨਾ ਫਾਦਰ ਸਾਹਿਬ ਨੂੰ ਹੱਸਦਾ ਹੁੰਦਾ ਸੀ, ਸਾਡਾ ਜਿਹੜਾ ਪਹਿਲਾ ਵਕੀਲ ਸੀ ਨਾ ਜੀ, ਉਹ ਵੀ ਮਰ ਮੁੱਕ ਗਿਆ, ਚੱਲੀ ਜਾਂਦਾ ਜੀ, ਉਹਦਾ ਮੁੰਡਾ ਵੀ ਵਕੀਲ ਬਣ ਗਿਆ ਜੀ, ਉਹਨੇ ਉਹ ਅੱਗੇ ਤੋਂ ਅੱਗੇ ਜੀ, ਅੱਗੇ ਤੋਂ ਅੱਗੇ ਜੀ,
1: ਇਹ ਸਾਡੀਆਂ ਕੋਟਾਂ ਦੇ ਜੀ, ਧੰਨਵਾਦ ਜੀ, ਬਹੁਤ
0: ਜੀ
1: ਬਹੁਤ ਟਾਈਮ ਦੇਣ ਨੂੰ
0: ਥੈਂਕ ਯੂ ਜੀ,
1: ਪਰ ਜੀ
0: ਥੈਂਕ ਯੂ ਜੀਰਾ ਸਾਹਿਬ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਹ ਸਾਂ ਜੀ ਰਜਿੰਦਰ ਜੀਰਾ ਜੀ, ਤੇ ਅਗਲੀ ਲਾਈਨ ਦੇ ਉੱਤੇ ਮੁਹੰਮਦ ਜੀ ਨੇ, ਫਿਰ ਆਪਾਂ ਚੰਦ ਦੇ ਉੱਤੇ ਚੱਲਦੇ ਹਾਂ, ਦੇਖਦੇ ਕਿਹਦਾ ਕਬਜ਼ਾ। ਤੇ ਮੁਹੰਮਦ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
2: ਜੀ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋਤ ਭਾਈ ਮਾਨ ਮੱਤੇ ਸਰੋਤੇ ਜਿਹੜੇ ਹੈਗੇ ਆ ਰੇਡੀਓ ਦੁਆਬਾ ਤੇ ਇਸ ਵੇਲੇ ਤਸ਼ਰੀਫ ਫਰਮਾ, ਸਾਰਿਆਂ ਨੂੰ ਸਤਿ ਸ੍ਰੀ ਅਕਾਲ।
0: ਸਤਿ ਸ੍ਰੀ ਅਕਾਲ,
2: ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਚ।
0: ਜੀ ਹਾਂ ਜੀ, ਜੀ ਹਾਂ ਜੀ,
2: ਜੀ ਜੀ ਤੇ ਬਹੁਤ ਸੋਹਣੀ ਆਪਣੇ ਜੀਰਾ ਸਾਹਿਬ ਤਬਾਦਲਾ ਖਿਆਲ ਕਰ ਰਹੇ ਸੀ ਤੇ ਤੁਸੀਂ ਵੀ ਨਾਲ ਕਰ ਰਹੇ ਸੀ ਤਬਾਦਲਾ ਖਿਆਲ, ਬਹੁਤ ਬਿਲਕੁਲ। ਦੇਖੋ ਜੀ, ਗੱਲਾਂ ਚੋਂ ਗੱਲਾਂ ਨਿਕਲਦੀਆਂ, ਫਿਰ ਗੱਲਾਂ ਦੇ ਵਿੱਚੋਂ ਹੱਲ ਵੀ ਨਿਕਲੀ ਜਾਂਦੇ ਆ, ਹੈ ਤੇ
0: ਬਿਲਕੁਲ,
2: ਕਈ ਮਸਲੇ ਮਸਾਇਲ ਹੱਲ ਵੀ ਹੋਈ ਜਾਂਦੇ ਆ,
0: ਹੋ ਹੀ ਜਾਂਦੇ ਆ ਜੀ।
2: ਤੇ ਬਿਲਕੁਲ ਇਸ ਵੇਲੇ ਜੋ ਮੌਜੂਦਾ ਸੂਰਤੇ ਹਾਲ ਆ, ਸੂਰਤੇ ਹਾਲ ਜਿਹੜੀ ਹੈਗੀ ਆ ਉਹ ਵਾਲਾ ਹੈ ਤਾਂ ਨਾਜੁਕ ਹੀ ਕਹਿ ਸਕਦੇ ਆਪਾਂ, ਜਿਸ
0: ਜੀ
2: ਤਰ੍ਹਾਂ ਦਾ ਅਸੀਂ ਵੈਸੇ ਉਮੀਦ ਰੱਖਦੇ ਹੈਗੇ ਆ ਵੀ ਬਈ ਵਾਕਈ ਅੱਗੋਂ ਜਿਹੜਾ ਹੈਗਾ ਹਰ ਇਨਸਾਨ ਰੱਖਦਾ
0: ਜੀ,
2: ਉਮੀਦ ਰੱਖਦੇ ਬਿਹਤਰ ਜਿਹੜਾ ਹੈਗਾ ਅੱਗੇ ਵਕਤ ਆਵੇ, ਤੇ ਕਹਿੰਦੇ ਇੱਕ ਆਸ ਦੇ ਨਾਲ ਹੀ ਦੁਨੀਆਂ ਜੀਂਦੀ ਹੈਗੀ,
0: ਬਿਲਕੁਲ
2: ਇੱਕ ਆਸ ਜਿਹੜੀ ਹੈਗੀ ਆ ਉਮੀਦ ਦੇ ਨਾਲ ਦੁਨੀਆਂ, ਉਮੀਦ ਤੇ ਦੁਨੀਆਂ ਖੜੀ ਹੈ
0: ਜੀ,
2: ਜੇ ਉਮੀਦ ਹੀ ਨਾ ਹੋਵੇ ਤਾਂ ਫਿਰ ਖਤਮ ਹੋ ਜਾਂਦਾ ਨਾ ਹੱਥ,
0: ਬਿਲਕੁਲ ਹੈ।
2: ਤੇ ਬਿਨਾਂ ਮਕਸਦ ਤੋਂ ਵੀ ਵੀਰ ਭੁਪਿੰਦਰ ਜੀ ਇਸ ਦੁਨੀਆਂ ਚ ਕੁਛ ਨੀ, ਕਹਿੰਦੇ ਨਾ ਹਰ ਸ਼ੈ ਦੇ ਪਿੱਛੇ ਮਕਸਦ ਹੈ, ਜੇ ਜੇ ਆਪਣਾ ਮਕਸਦ ਹੀ ਹੈ ਨੀ, ਜੇ ਹੁਣ ਦਿਨ ਰਾਤ ਬਣੇ ਤਾਂ ਉਹਦਾ ਮਕਸਦ ਹੈਗਾ ਹਨਾ, ਤੇ ਜੇ ਆਪਣਾ ਹੋਸਪਿਟਲ ਬਣੇ ਤਾਂ ਉਹਦੇ ਪਿੱਛੇ ਮਕਸਦ ਆ। ਹਾਂ ਹੁਣ ਸਰਕਾਰਾਂ ਦੀਆਂ ਗੱਲਾਂ ਚੱਲੀ ਜਾਂਦੀਆਂ ਲੈ ਵੀ ਹੁਣ ਫਲਾਣੇ ਨੇ ਬੰਨਾ ਧਮਕਾਣੇ ਨੇ ਬੰਨਾ, ਚਲੋ ਜੋ ਵੀ ਆ ਲੈ ਵੀ ਵੋਟਾਂ ਆ ਗਈਆਂ,
0: ਬਿਲਕੁਲ
2: ਇਹ ਵੀ ਇਹਦੇ ਪਿੱਛੇ ਵੀ ਮਕਸਦ ਹੀ ਆ, ਐਵੇਂ ਬਿਨਾਂ ਮਕਸਦ ਤੋਂ ਤਾਂ ਹੈ ਨੀ ਨਾ, ਵੋਟਾਂ ਆ ਗਈਆਂ ਤਾਂ ਉਹਦੇ ਪਿੱਛੇ ਵੀ ਮਕਸਦ ਹੈਗਾ,
0: ਬਿਲਕੁਲ ਹੈ ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਮਕਸਦ ਤਾਂ ਹੈ ਆ, ਪਰ ਗੱਲਾਂ ਉਹੀ ਆ ਜਿਹੜਾ ਹੈਗਾ ਕਿ ਕੁਛ ਰਿਜ਼ਲਟ ਵਧੀਆ ਨਿਕਲੇ ਜਿਹੜਾ ਹੈਗਾ, ਲੇਕਿਨ ਚੇਂਜ ਇਜ਼ ਦਾ ਲਾ ਆਫ ਨੇਚਰ, ਹਾਂ ਚੇਂਜ ਤਾਂ ਹੈ ਆ, ਕਹਿੰਦੇ ਉੱਪਰ ਵਾਲਾ ਵੀ ਜਿਹੜਾ ਹੈਗਾ ਹਰੇਕ ਨੂੰ ਮੌਕਾ ਦਿੰਦਾ ਹੈਗਾ, ਲੇਕਿਨ ਜਦੋਂ ਕੋਈ ਨਹੀਂ ਬਦਲਦਾ ਤਾਂ ਫਿਰ ਉਹਦੀ ਜਗ੍ਹਾ ਤੇ ਉਹ ਦੂਸਰੇ ਲੋਕ ਲੈ ਆਉਂਦਾ
0: ਜੀ, ਬਿਲਕੁਲ ਹੈ।
2: ਇਹ ਨਿਜ਼ਾਮ ਹੈਗਾ, ਇਹ ਨਿਜ਼ਾਮ ਉੱਪਰ ਵਾਲੇ ਦਾ ਹੈਗਾ
0: ਜੀ,
2: ਉਹ ਮੌਕਾ ਜ਼ਰੂਰ ਦਿੰਦਾ ਹੈਗਾ ਹਰੇਕ ਨੂੰ, ਪਰ ਇਹ ਵੀ ਨਾਲ ਉਹਦਾ ਕਾਨੂੰਨ ਵੀ ਆ ਵੀ ਭਾਈ ਜਿਹੜਾ ਹੈਗਾ ਸਹੀ ਢੰਗ ਨਾਲ ਚੱਲੀ, ਤੇ ਜੇ ਨਾ ਸਹੀ ਢੰਗ ਨਾਲ ਕੋਈ ਨਹੀਂ ਚੱਲਦਾ ਜਾਂ ਜਿਹੜਾ ਹੈਗਾ ਆਵਾਮ ਉਹੀ ਉਸ ਉਹੀ ਬੁਰਾ ਹਾਲ ਬੌਂਕੇ ਦਿਹਾੜੇ ਤੇ ਰੋਂਡਾ ਰੋਂਦਾ ਪਿੱਟਦਾ ਆਵਾਮ, ਫਿਰ ਮਾਲਕ ਸੱਚਾ ਵੀ ਉੱਤੇ ਕਹਿੰਦਾ ਯਾਰ ਇਹਨੂੰ ਇੱਕ ਸਾਈਡ ਤੇ ਕਰਦੇ ਹੈਗੇ, ਹੁਣ ਦੂਸਰਾ ਲੈ ਕੇ ਆਉਂਦੇ ਹਨਾ,
0: ਬਿਲਕੁਲ।
2: ਇਸ ਕਰਕੇ ਕਹਿੰਦੇ ਹੈਗੇ ਆ ਵੀ ਹਮੇਸ਼ਾ ਜਿਹੜਾ ਹੈਗਾ ਸਾਨੂੰ ਡਰ ਜਾਣਾ ਚਾਹੀਦਾ ਉੱਪਰ ਵਾਲੇ ਕੋਲ, ਜਿਵੇਂ ਕਿ ਡਰਨ ਦਾ ਹੱਕ ਹੈਗਾ ਸਾਨੂੰ ਜਿਹੜਾ ਹੈਗਾ ਆਵਾਮ ਦੇ ਖਿਆਲ ਉਹਨਾਂ ਦੇ ਹੱਕ ਹਕੂਕ ਜਿਹੜੇ ਹੈਗੇ ਉਹਨਾਂ ਦਾ ਖਿਆਲ ਰੱਖਣਾ ਚਾਹੀਦਾ, ਮੁਸ਼ਕਲਾਂ ਹੱਲ ਕਰੋ, ਹੈਂ ਅੱਜ ਤੁਸੀਂ ਕਿਸੇ ਦੀਆਂ ਮੁਸ਼ਕਲਾਂ ਹੱਲ ਕਰੋਗੇ ਕੱਲ ਨੂੰ ਤੁਹਾਡੀਆਂ ਵੀ ਮਾਲਕ ਸੱਚਾ ਕਰ ਦੇਗਾ, ਅੱਜ ਤੁਸੀਂ ਕਿਸੇ ਦਾ ਸਾਥ ਦਓਗੇ ਕੱਲ ਨੂੰ ਮਾਲਕ ਸੱਚਾ ਵੀ ਤੁਹਾਡਾ ਸਾਥ,
0: ਬਿਲਕੁਲ ਹੈ ਜੀ।
2: ਤੇ ਇਹ ਚੀਜ਼ਾਂ ਹੈਗੀਆਂ, ਹਮੇਸ਼ਾ ਜਿਹੜਾ ਹੈਗਾ ਆਪਣਾ ਜੀਣਾ ਕਦਾ ਹੁੰਦਾ, ਖਾ ਲੋ ਪੀ ਲੋ ਮੌਜ ਕਰ ਲੋ, ਇਹ ਕਦੀ ਜ਼ਿੰਦਗੀ ਹੈ ਬਈ,
0: ਬਿਲਕੁਲ
2: ਖੁਦ ਆਪ ਆਪ ਖਾ ਲੋ ਪੀ ਲੋ ਮੌਜ ਕਰ ਲੋ ਤੇ ਬਾਕੀ ਬਾਕੀ ਜਾਣ ਖੂਹ ਦੇ ਵਿੱਚ, ਇਹ ਨਹੀਂ ਹੁੰਦਾ। ਦੂਸਰਿਆਂ ਦਾ ਵੀ ਸਾਡੀ ਇੱਕ ਜ਼ਿੰਮੇਵਾਰੀ ਆ, ਕੱਲ ਨੂੰ ਪਕੜ ਹੋ ਜਾਣੀ ਸਾਡੀ ਵੀ, ਦੂਸਰਿਆਂ ਦੀ ਵੀ ਸਾਡੀ ਇੱਕ ਰਿਸਪੋਂਸੀਬਿਲਟੀ ਆ ਕਿ ਭਾਈ ਆਪ ਤੇ ਤਰ ਗਿਆ ਤੇ ਦੂਸਰੇ ਜਿਹੜੇ ਹੈਗੇ ਉਹਨਾਂ ਨੂੰ ਵੀ ਲੈ ਕੇ ਤਰੇ ਕਿ ਜਾਂ ਉਹ ਡੁੱਬ ਕੇ ਮਰ ਗਏ
0: ਜੀ,
2: ਹਨਾ, ਉਹਨਾਂ ਨੂੰ ਵੀ ਨਾਲ ਲੈ ਕੇ ਤਰੋ, ਫਿਰ ਹੀ ਨਜ਼ਾਰਾ ਹੈ ਨਾ,
0: ਬਿਲਕੁਲ
2: ਚੀਜ਼ਾਂ ਹੈਗੀਆਂ
0: ਜੀ।
2: ਤੇ ਬਾਕੀ ਜਿਹੜਾ ਹੈਗਾ ਬਹੁਤ ਵਧੀਆ ਤੁਹਾਡਾ ਪ੍ਰੋਗਰਾਮ, ਬੜਾ ਵਧੀਆ ਹੁੰਦਾ ਹੈਗਾ,
0: ਥੈਂਕ ਯੂ ਜੀ, ਥੈਂਕ ਯੂ,
2: ਜਿਹੜਾ ਹੈਗਾ ਬਹੁਤ ਹੀ ਕਾਬਲੇ ਤਾਰੀਫ ਹੈਗਾ,
0: ਸ਼ੁਕਰੀਆ।
2: ਤੇ ਲਓ ਜੀ ਫਿਰ ਥੋੜਾ ਜਿਹਾ ਆਪਾਂ ਕੋਈ ਜਿਹੜਾ ਹੈਗਾ
0: ਆਉਣ ਦਿਓ ਰੰਗ ਜੀ, ਹਾਂਜੀ,
2: ਤੇ ਮੈਂ ਕਿਹਾ ਉਹਦਾ ਵੀ ਰੂਹਦਾਰੀ ਹੋ ਜਾਵੇ ਥੋੜੀ,
0: ਜ਼ਰੂਰ ਜ਼ਰੂਰ ਜੀ।
2: ਚਲੋ ਜੀ ਪਹਿਲੋਂ ਸੂਫੀ ਕਲਾਮ ਦੇ ਨਾਲ ਥੋੜਾ ਮੈਂ ਸ਼ੁਰੂ ਕਰ ਦਿੰਦਾ ਹੈਗਾ
0: ਜੀ
2: ਜੀ ਜੀ। ਛੱਡ ਹੀ ਸਭਾਂ ਦੀਆਂ ਗੱਲਾਂ

0: क्या बात है जी,
1: थैंक यू
0: बहुत
1: सो
0: खूब
1: मच,
0: बहुत खूब,
1: थैंक यू सो मच
0: थैंक यू जी,
1: विनीत,
0: बहुत बहुत
1: जिंदे वास्ते
0: शुक्रिया
1: रहो,
0: जी। दोस्तों ऐसा जी, मुहम्मद जी जुड़े सी थे अपनी गलबात दे नाल नाल, थोड़ा जा नाल गीत संगीत भी साझा करके गए ने। ते लाइना दोस्तों तुहाडे लई भी खुलियां है, +358 44 976 19 बार स्टूडियो का नंबर है। ते खबरां थोड़ियां जिहियां होर साझियां करके विदेशी, ते एक दो रिपोर्टां ने उन्हां दी सांझ पा के कनेडा दी, ते अग्गे आपां फिर आग्या वल नूं वधांगे। जे कॉल करनी चाहुंदे हो तां निघा स्वागत है, +358 44 976 19 बार स्टूडियो का नंबर है। नाल दी नाल तुहानूं लिखिया भी दिख रहा है जी ते पोस्टर दे विच। ते इसे तरह प्रोग्राम नूं सपोर्ट कीता है हरविंदर जोल भैन जी, जगदेव संधु बाई जी, सिकंदर सिंह औजला जी, ते महेश जी, भान सिंह गरेवाल जी, सुरेंद्र कौर माल जी, ते मान सिंह सैनी साहब, भान सिंह गरेवाल होना दा बहुत बहुत शुक्रिया ते धन्नवाद है। ਬੇਅੰਤ ਸੰਧੂ ਜੀ, ਜਗਤਾਰ ਭਾਰਤ ਜੀ ਤੇ ਆਪਣੇ ਸਾਰੇ ਦੋਸਤ ਸੱਜਣ ਹੋਰ ਨਵੇਂ ਜੁੜ ਰਹੇ ਨੇ ਤੇ ਸਤਿ ਸ੍ਰੀ ਅਕਾਲ ਭੇਜ ਰਹੇ ਆ ਸਭ ਨੂੰ, ਦੋਸਤਾਂ ਨੂੰ ਨਿੱਘਾ ਸਵਾਗਤ ਹੈ ਜੀ। ਤੇ ਜਿਹੜੇ ਲੇਟ ਦੋਸਤ ਜੁੜੇ ਨੇ ਤੇ ਲੇਟ ਅੱਜ ਮੈਂ ਵੀ ਜੁੜਿਆ ਜੀ ਤਕਰੀਬਨ 40 ਮਿੰਟ, ਤੇ ਜਿੰਨਾ ਵੀ ਆਪਾਂ ਚਲੋ ਕੋਸ਼ਿਸ਼ ਕਰਦੇ ਹਾਂ, 1.5 ਘੰਟੇ ਦਾ ਪ੍ਰੋਗਰਾਮ ਕੰਪਲੀਟ ਹੋ ਗਿਆ ਤੇ ਆਪਾਂ ਹੋਰ 15-20 ਮਿੰਟ ਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਸ ਤੋਂ ਬਾਅਦ ਅੱਗੇ ਵੱਲ ਨੂੰ ਵਧਾਂਗੇ। ਹੋਰ ਮੁਝੇ ਛੱਡੋ, ਹੁਣ ਤਾਂ ਕਹਿੰਦੇ ਚੰਦ ਵੀ ਸਾਡਾ ਹੈ। ਟਰੰਪ ਨੇ ਪੋਸਟ ਪਾ ਕੇ ਨਵੀਂ ਹੀ ਚਰਚਾ ਛੇੜ ਕੇ ਰੱਖ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ਦੇ ਉੱਤੇ ਇੱਕ ਨਵਾਂ ਤੇ ਹੈਰਾਨ ਕਰਨ ਵਾਲਾ ਦਾਅਵਾ ਕਰ ਦਿੱਤਾ। ਉਨ੍ਹਾਂ ਆਪਣੀ ਪੋਸਟ ਦੇ ਵਿੱਚ ਲਿਖਿਆ ਕਿ ਚੰਦਰਮਾ ਤੇ ਅਮਰੀਕਾ ਦਾ ਹੈ ਤੇ ਟਰੰਪ ਨੇ ਚੰਦ ਦੀਆਂ ਤਸਵੀਰਾਂ ਦੇ ਨਾਲ ਅਮਰੀਕੀ ਝੰਡਾ ਲਗਾਉਂਦੇ ਹੋਏ ਲਿਖਿਆ, ਚੰਦ ਸਾਡਾ ਹੈ। ਇਸ ਪੋਸਟ ਤੋਂ ਬਾਅਦ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਨਵੀਂ ਚਰਚਾ ਛਿੜ ਗਈ। ਟਰੰਪ ਨੇ ਆਪਣੀ ਪੋਸਟ ਦੇ ਲਈ ਵਿੱਚ ਜਿਹੜਾ ਸੀ ਕਈ AI ਜਨਰੇਟਡ ਜਿਹੜੀਆਂ ਤਸਵੀਰਾਂ ਸ਼ੇਅਰ ਕੀਤੀਆਂ ਨੇ। ਇਸ ਦੇ ਨਾਲ ਹੀ ਉਨ੍ਹਾਂ ਨੇ ਸਟ੍ਰੇਟ ਆਫ ਹੋਰਮੁਜ਼ ਦੇ ਉੱਤੇ ਵੀ ਅਮਰੀਕਾ ਦਾ ਕਬਜ਼ਾ ਹੋਣ ਦਾ ਦਾਅਵਾ ਕਰ ਦਿੱਤਾ ਹੈ। ਵਾਈਟ ਹਾਊਸ ਦੇ ਵੱਲੋਂ ਟਰੰਪ ਦੀਆਂ ਸੁਪਰ ਹੀਰੋ ਅਤੇ US ਸਪੇਸ ਫੋਰਸ ਦੇ ਨਾਲ ਜੁੜੀਆਂ ਕੁਝ AI ਤਸਵੀਰਾਂ ਵੀ ਸ਼ੇਅਰ ਕੀਤੀਆਂ ਗਈਆਂ ਨੇ। ਚੰਦ ਵਾਲੇ ਦਾਅਵੇ ਤੋਂ ਇਲਾਵਾ ਟਰੰਪ ਨੇ ਅਮਰੀਕੀ ਸੂਬੇ ਨਿਊ ਮੈਕਸੀਕੋ ਦਾ ਨਾਂ ਵੀ ਜਿਹੜਾ ਬਦਲ ਕੇ ਨਿਊ ਅਮੈਰੀਕਾ ਰੱਖਣ ਦਾ ਜਿਹੜਾ ਸੁਝਾਅ ਦਿੱਤਾ ਹੈ। ਇਸ ਤੋਂ ਪਹਿਲਾਂ ਉਹ ਜਿਹੜਾ ਸੀ ਲੇਕ ਓਨਟਾਰੀਓ ਦਾ ਜਿਹੜਾ ਨਾਮ ਲੇਕ ਅਮੈਰੀਕਾ ਤੇ ਸਟ੍ਰੇਟ ਆਫ ਹੋਰਮੁਜ਼ ਦਾ ਨਾਮ ਟਰੰਪ ਸਟ੍ਰੇਟ ਰੱਖਣ ਦੀਆਂ ਜਿਹੜੀਆਂ ਗੱਲਾਂ ਵੀ ਕਰ ਚੁੱਕਿਆ। ਨਿਊ ਮੈਕਸੀਕੋ ਦੀ ਗਵਰਨਰ ਜਿਹੜੀ ਹੈ ਮਿਸ਼ੈਲ ਲੋਜ਼ਾਨ ਗ੍ਰਿਸ਼ਮ ਨੇ ਜਿਹੜਾ ਇਸ ਟਰੰਪ ਦੇ ਇਸ ਪ੍ਰਸਤਾਵ ਨੂੰ ਖਾਰਜ ਕਰਦਿਆਂ ਕਹਿ ਦਿੱਤਾ ਹੈ ਕਿ ਸੂਬੇ ਦਾ ਨਾਂ ਅਮਰੀਕਾ ਦੇ ਬਣਨ ਤੋਂ ਹੀ ਵੀ ਜਿਹੜਾ ਪਹਿਲਾਂ ਦਾ ਹੈ, ਨਾ ਕਿ ਅਮਰੀਕਾ ਦਾ। ਉਨ੍ਹਾਂ ਦੋਸ਼ ਲਾਇਆ ਕਿ ਟਰੰਪ ਦੇ ਵੱਲੋਂ ਅਜਿਹੇ ਬਿਆਨ ਵੱਧ ਰਹੀ ਮਹਿੰਗਾਈ ਅਤੇ ਗੈਸ ਦੀਆਂ ਕੀਮਤਾਂ ਵਰਗੇ ਅਸਲ ਮੁੱਦਿਆਂ ਤੋਂ ਧਿਆਨ ਜਿਹੜਾ ਜਨਤਾ ਦਾ ਭਟਕਾਉਣ ਦੇ ਲਈ ਦਿੱਤੇ ਜਾ ਰਹੇ ਹੈ। 1967 ਦੀ ਆਊਟਰਸ ਸਪੇਸ ਟ੍ਰੀਟੀ ਜਿਹੜੀ ਹੈ, ਜਿਸਦੇ ਉੱਤੇ ਅਮਰੀਕਾ ਸਣੇ 100 ਤੋਂ ਵੱਧ ਦੇਸ਼ਾਂ ਨੇ ਦਸਤਖਤ ਕੀਤੇ ਹੋਏ ਨੇ, ਉਹਦੇ ਅਨੁਸਾਰ ਕੋਈ ਵੀ ਦੇਸ਼ ਚੰਦਰਮਾ ਜਾਂ ਕਿਸੇ ਹੋਰ ਖੰਗੋਲੀ ਪਿੰਡ ਦੇ ਉੱਤੇ ਆਪਣੇ ਰਾਸ਼ਟਰੀ ਕਬਜ਼ੇ ਦਾ ਦਾਅਵਾ ਨਹੀਂ ਕਰ ਸਕਦਾ। ਅਜਿਹੇ ਦੇ ਵਿੱਚ ਟਰੰਪ ਦੇ ਵੱਲੋਂ ਚੰਦ ਨੂੰ ਲੈ ਕੇ ਦਿੱਤਾ ਗਿਆ ਇਹ ਬਿਆਨ ਨਵੀਂ ਚਰਚਾ ਜਿਹੜੀ ਹੈ ਛੇੜ ਰਿਹਾ ਹੈ। ਤੇ ਇਸੇ ਤਰ੍ਹਾਂ ਟਰੰਪ ਦਾ ਵੱਡਾ ਐਕਸ਼ਨ ਜਿਹੜਾ 125 ਕਰੋੜ ਦੇ ਬਜਟ ਦੇ ਨਾਲ ਵੋਟਰ ਸੂਚੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭਾਰਤ ਦੇ ਜਿਹੜਾ ਸੰਬੰਧ ਦੇ ਨਾਲ ਦੇਖਿਆ ਜਾਵੇ ਤਾਂ ਜਿਵੇਂ ਕਿ SIR ਉੱਥੇ ਚੱਲੀ ਹੈ, ਇਸੇ ਤਰ੍ਹਾਂ ਹੁਣ ਟਰੰਪ ਨੇ $125 ਕਰੋੜ ਦਾ ਬਜਟ ਦੇ ਦਿੱਤਾ ਹੈ ਵੋਟਰ ਸੂਚੀਆਂ ਨੂੰ ਜਾਂਚ ਕਰਨ ਦੇ ਲਈ। ਅਮਰੀਕਾ ਦੇ ਵਿੱਚ ਵੋਟਰ ਸੂਚੀ ਦੀ ਜਾਂਚ ਦੇ ਹੁਕਮ ਦਿੱਤੇ ਗਏ ਨੇ। ਇਸ ਦੇ ਨਾਲ 10 ਲੱਖ ਭਾਰਤੀ ਮੂਲ ਦੇ ਵੋਟਰਾਂ ਦੇ ਨਾਂ ਕੱਟਣ ਦਾ ਖਤਰਾ ਜਿਹੜਾ ਪੈਦਾ ਹੋ ਗਿਆ। ਅਮਰੀਕੀ ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਏਜੰਸੀ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਨੂੰ ਵੋਟਰ ਡਾਟਾਬੇਸ ਦੀ ਜਿਹੜੀ ਨਿਗਰਾਨੀ ਦੀ ਜਿੰਮੇਵਾਰੀ ਸੌਂਪੀ ਹੈ। ਇਸ ਦੇ ਲਈ ਲਗਭਗ 125 ਕਰੋੜ ਰੁਪਏ ਦਾ ਜਿਹੜਾ ਬਜਟ ਜਿਹੜਾ ਅਲਾਟ ਕੀਤਾ ਗਿਆ। ਇਸ ਕੰਮ ਦੇ ਲਈ ਕੰਪਿਊਟਰ ਤੇ ਡਿਜੀਟਲ ਟੂਲਸ ਰਾਹੀਂ ਰਾਸ਼ਟਰੀ ਪੱਧਰ ਦੇ ਉੱਤੇ ਇੱਕ ਡਾਟਾਬੇਸ ਤਿਆਰ ਕੀਤਾ ਜਾ ਰਿਹਾ ਤੇ ਵੋਟਰਾਂ ਦੀ ਜਾਣਕਾਰੀ ਨੂੰ ਕੰਪਿਊਟਰ ਦੇ ਰਾਹੀਂ ਇਮੀਗ੍ਰੇਸ਼ਨ ਰਿਕਾਰਡ, ਸਿਟੀਜ਼ਨਸ਼ਿਪ ਰਿਕਾਰਡ ਤੇ ਹੋਰ ਸਰਕਾਰੀ ਡਾਟਾ ਦੇ ਨਾਲ ਮਿਲਾਇਆ ਜਾ ਰਿਹਾ। ਜੇ ਕਿਸੇ ਵੋਟਰ ਦੇ ਨਾਂ ਦੇ ਉੱਤੇ ਸਪੈਲਿੰਗ, ਪਤੇ ਜਾਂ ਹੋਰ ਜਾਣਕਾਰੀ ਦਾ ਸਰਕਾਰੀ ਰਿਕਾਰਡ ਦੇ ਨਾਲ ਜਿਹੜਾ ਸਹੀ ਮਿਲਾਨ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਜਿਹੜੀ ਮੁੜ ਤੋਂ ਡੂੰਘੀ ਜਾਂਚ ਕੀਤੀ ਜਾਵੇਗੀ। ਜੇ ਉਹ ਸਹੀ ਦਸਤਾਵੇਜ਼ ਪੇਸ਼ ਨਹੀਂ ਕਰ ਪਾਉਂਦੇ ਨੇ ਤਾਂ ਉਨ੍ਹਾਂ ਦਾ ਵੋਟਰ ਸੂਚੀ ਤੋਂ ਜਿਹੜਾ ਨਾਂ ਹਟਾ ਦਿੱਤਾ ਜਾਵੇਗਾ। ਅਮਰੀਕਾ ਦੇ ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਤੇ ਟੈਕਸਾਸ ਵਰਗੇ ਸੂਬਿਆਂ 'ਚ ਭਾਰਤੀ ਮੂਲ ਦੇ ਵੋਟਰਾਂ ਦੀ ਵੱਡੀ ਗਿਣਤੀ ਹੈ। ਉੱਥੇ ਕੁੱਲ 26 ਲੱਖ ਭਾਰਤੀ ਮੂਲ ਦੇ ਜਿਹੜੇ ਵੋਟਰ ਨੇ ਤੇ ਟਰੰਪ ਪ੍ਰਸ਼ਾਸਨ ਜਿਹੜਾ ਇਸ ਮੁਹਿੰਮ ਦੇ ਰਾਹੀਂ ਸੇਵ ਅਮਰੀਕਾ ਐਕਟ ਨੂੰ ਪਾਸ ਕਰਵਾਉਣ ਦੇ ਲਈ ਸਿਆਸੀ ਜ਼ਮੀਨ ਜਿਹੜੀ ਤਿਆਰ ਕਰ ਰਿਹਾ। ਇਸ ਫੈਸਲੇ ਨੂੰ ਅਦਾਲਤ ਦੇ ਵਿੱਚ ਚੁਣੌਤੀ ਵੀ ਮਿਲੀ ਹੈ ਤੇ ਅਮਰੀਕਾ ਦੇ ਵਿੱਚ ਕੋਈ ਕੇਂਦਰੀ ਚੋਣ ਕਮਿਸ਼ਨ ਨਹੀਂ ਹੁੰਦਾ, ਹਰ ਸੂਬਾ ਆਪਣੇ ਨਿਯਮ ਖੁਦ ਤੈਅ ਕਰਦਾ ਹੈ। ਇਸ ਦੇ ਲਈ ਇਸ ਫੈਸਲੇ ਨੂੰ ਅਦਾਲਤਾਂ ਦੇ ਵਿੱਚ ਚੁਣੌਤੀ ਮਿਲਣਾ ਤੈਅ ਹੈ। ਟੈਕਸਾਸ ਦੇ ਵਿੱਚ ਪਹਿਲਾਂ ਵੀ 24,000 ਲੋਕਾਂ ਦੇ ਨਾਮ ਵੋਟਰ ਸੂਚੀ ਤੋਂ ਹਟਾਏ ਜਾਣ ਤੇ ਫੈਡਰਲ ਕੋਰਟ ਨੇ ਜਿਹੜਾ ਰੋਕ ਲਾ ਦਿੱਤੀ ਸੀਗੀ ਤੇ ਲੱਗਦਾ ਹੈ ਕਿ ਹੁਣ ਇਸੇ ਵਾਰੀ ਵੀ ਉਸੇ ਤਰ੍ਹਾਂ ਹੀ ਹੋਏਗਾ। ਦੂਸਰੇ ਪਾਸੇ ਅਮਰੀਕਾ ਦੇ ਵਿੱਚ ਮੇਲ ਇਨ ਵੋਟਿੰਗ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ। ਮਿਡ ਟਰਮ ਚੋਣਾਂ ਤੋਂ ਪਹਿਲਾਂ ਸੁਪਰੀਮ ਕੋਰਟ ਪਹੁੰਚ ਗਿਆ ਟਰੰਪ ਪ੍ਰਸ਼ਾਸਨ, ਕਹਿੰਦੇ ਭਾਜੀ ਧੱਕਾ। ਟਰੰਪ ਪ੍ਰਸ਼ਾਸਨ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਜੌਨ ਸੋਇਰ ਨੇ ਸੁਪਰੀਮ ਕੋਰਟ ਤੋਂ ਇਸ ਨਿਯਮ ਨੂੰ ਤੁਰੰਤ ਲਾਗੂ ਕਰਨ ਦੀ ਇਜਾਜ਼ਤ ਦੇਣ ਦੀ ਬੇਨਤੀ ਕਰਤੀ ਹੈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਹੇਠਲੀ ਅਦਾਲਤ ਦੀ ਰੋਕ ਲਾਗੂ ਰਹੇਗੀ ਉਦੋਂ ਤੱਕ ਭੁਲੇਖਾ ਅਤੇ ਅਰਾਜਕਤਾ ਫੈਲਣ ਦਾ ਖਤਰਾ ਬਣਿਆ ਰਹੇਗਾ, ਕਿਉਂਕਿ ਲਗਾਤਾਰ ਕਈ ਰਾਜ ਮੇਲ ਬੈਲਟ ਜਾਰੀ ਕਰ ਰਹੇ ਨੇ। ਟਰੰਪ ਪ੍ਰਸ਼ਾਸਨ ਨੇ ਐਤਵਾਰ ਕੱਲ ਬੀਤੇ ਦੇ ਵਿਚ ਅਮਰੀਕੀ ਸੁਪਰੀਮ ਕੋਰਟ ਦੇ ਵਿਚ ਇਕ ਵਾਰ ਫਿਰ ਅਪੀਲ ਕੀਤੀ ਹੈ ਤਾਂ ਜੋ ਨਵੰਬਰ ਦੇ ਵਿਚ ਹੋਣ ਵਾਲੀਆਂ ਕਾਂਗਰਸੀ ਚੋਣਾਂ ਤੋਂ ਪਹਿਲਾਂ ਮੇਲ ਇਨ ਬੈਲਟ ਨੂੰ ਜਿਹੜਾ ਸੀ ਸੀਮਤ ਕਰਨ ਵਾਲੀ ਯੋਜਨਾ ਨੂੰ ਲਾਗੂ ਕੀਤਾ ਜਾ ਸਕੇ ਤੇ ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਇਕ ਸੰਘੀ ਜੱਜ ਨੇ ਇਨ੍ਹਾਂ ਪਾਬੰਦੀਆਂ ਦੇ ਉੱਤੇ ਰੋਕ ਵੀ ਲਗਾ ਦਿੱਤੀ ਸੀ। ਟਰੰਪ ਪ੍ਰਸ਼ਾਸਨ ਦੇ ਵਕੀਲਾਂ ਨੇ ਦੇਸ਼ ਦੀ ਸਰਵਉੱਚ ਅਦਾਲਤ ਦੇ ਵਿਚ ਐਮਰਜੈਂਸੀ ਅਰਜ਼ੀ ਦਾਇਰ ਕੀਤੀ ਹੈ ਤੇ ਉਨ੍ਹਾਂ ਨੇ ਅਮਰੀਕਾ ਡਾਕ ਸੇਵਾ USPS ਨੂੰ ਮੇਲ ਇਨ ਵੋਟਿੰਗ ਨੂੰ ਪਾਬੰਦੀ ਸ਼ੁਦਾ ਕਰਨ ਵਾਲੇ ਨਿਯਮ ਨੂੰ ਲਾਗੂ ਕਰਨ ਦੀ ਇਜਾਜ਼ਤ ਮੰਗੀ ਹੈ, ਭਾਵੇਂ ਕਿ ਕੁਝ ਅਮਰੀਕੀ ਰਾਜਾਂ ਨੇ 3 ਨਵੰਬਰ ਦੀਆਂ ਮਿਡ ਟਰਮ ਜਿਹੜੀਆਂ ਨੇ ਚੋਣਾਂ ਨੇ ਉਨ੍ਹਾਂ ਦੇ ਲਈ ਡਾਕ ਮਤ ਪੱਤਰ ਜਿਹੜੇ ਨੇ ਮੇਲ ਇਨ ਬੈਲਟ ਭੇਜਣਾ ਵੀ ਸ਼ੁਰੂ ਕਰ ਦਿੱਤੇ ਹੋਏ ਨੇ। ਬੋਸਟਨ ਸਥਿਤ ਅਮਰੀਕੀ ਜ਼ਿਲ੍ਹਾ ਜੱਜ ਇੰਦਰਾ ਤਲਵਾਨੀ ਨੇ ਨਵੇਂ ਨਿਯਮ ਨੂੰ ਲਾਗੂ ਹੋਣ ਤੋਂ ਰੋਕਣ ਵਾਲੀ ਪਾਬੰਦੀ ਨੂੰ ਅੱਗੇ ਵਧਾ ਦਿੱਤਾ ਸੀਗਾ ਤੇ ਹੁਣ ਇਸ ਗੱਲ ਦਾ ਅੰਤਮ ਫੈਸਲਾ ਸੁਪਰੀਮ ਕੋਰਟ ਦੇ ਉੱਤੇ ਨਿਰਭਰ ਜਿਹੜਾ ਰਹੇਗਾ ਤੇ ਕਰਦਾ ਹੈ ਕਿ ਪ੍ਰਸ਼ਾਸਨ ਦੀਆਂ ਮੇਲ ਇਨ ਵੋਟਿੰਗ ਪਾਬੰਦੀਆਂ ਨੂੰ ਅੱਗੇ ਵਧਾਇਆ ਜਾ ਸਕਦਾ ਹੈ ਜਾਂ ਫਿਰ ਨਹੀਂ। ਸੁਪਰੀਮ ਕੋਰਟ ਦੀ ਜਸਟਿਸ ਕੇਤਨਜੀ ਬਰਾਊਨ ਜੈਕਸਨ ਨੇ ਜਿਹੜਾ ਟਰੰਪ ਪ੍ਰਸ਼ਾਸਨ ਦੀ ਇਸ ਬੇਨਤੀ ਦੇ ਉੱਤੇ ਜਵਾਬ ਦੇਣ ਦੇ ਲਈ ਬੁੱਧਵਾਰ ਦੀ ਸਮਾਂ ਸੀਮਾ ਤੈਅ ਕੀਤੀ ਹੈ ਤੇ ਇਸ ਤੋਂ ਪਹਿਲਾਂ ਵੀ ਪ੍ਰਸ਼ਾਸਨ ਨੇ ਤਲਵਾਨੀ ਦੀ ਸ਼ੁਰੂਆਤੀ ਰੋਕ ਨੂੰ ਉਲਟਾਉਣ ਦੇ ਲਈ ਸੁਪਰੀਮ ਕੋਰਟ ਦੇ ਵਿੱਚ ਇੱਕ ਐਮਰਜੈਂਸੀ ਬੇਨਤੀ ਦਾਇਰ ਕੀਤੀ ਸੀ। ਮੌਜੂਦਾ ਸਮੇਂ ਦੇ ਵਿੱਚ ਅਮਰੀਕਾ ਦੇ ਸਾਰੇ ਰਾਜ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੇਲ ਇਨ ਵੋਟਿੰਗ ਦੀ ਇਜਾਜ਼ਤ ਦਿੰਦੇ ਨੇ। 29 ਰਾਜ ਵੋਟਰਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਮੇਲ ਦੇ ਰਾਹੀਂ ਮਤ ਪੱਤਰ ਪਾਉਣ ਦੀ ਜਿਹੜੀ ਬੇਨਤੀ ਕਰਨ ਦੀ ਇਜਾਜ਼ਤ ਦਿੰਦੇ ਹੈ, ਜਦੋਂ ਕਿ 8 ਰਾਜ ਪੂਰੀ ਤਰ੍ਹਾਂ ਮੇਲ ਦੇ ਰਾਹੀਂ ਹੀ ਚੋਣਾਂ ਕਰਵਾਉਂਦੇ ਨੇ। ਇਸ ਦੇ ਦੌਰਾਨ ਸ਼ੁੱਕਰਵਾਰ ਨੂੰ ਉੱਤਰੀ ਕੈਰੋਲੀਨਾ ਨਵੰਬਰ ਦੇ ਵਿੱਚ ਹੋਣ ਵਾਲੀਆਂ ਚੋਣਾਂ ਦੇ ਲਈ ਮਤ ਪੱਤਰ ਮੇਲ ਕਰਨ ਦਾ ਦੇਸ਼ ਦਾ ਜਿਹੜਾ ਪਹਿਲਾ ਰਾਜ ਜਿਹੜਾ ਬਣ ਗਿਆ ਹੈ। ਦੂਸਰੇ ਪਾਸੇ ਜਰਮਨ ਦੇ ਵਿੱਚ ਖੇਤਰੀ ਚੋਣਾਂ ਦੇ ਵਿੱਚ ਸੱਜੇ ਪੱਖੀ EFD ਨੇ ਜਿਹੜਾ ਪਾਰਟੀ ਨੇ ਹਾਸਲ ਕਰ ਲਈ ਹੈ ਜਿੱਤ ਤੇ ਬਹੁਮਤ ਤੋਂ ਖੁੰਝਿਆ ਹੈ। ਜਰਮਨੀ ਦੇ ਲਈ ਦੂਰ ਸੱਜੇ ਪੱਖ ਜਿਹੜੇ ਨੇ EFD ਨੇ ਐਤਵਾਰ ਕੱਲ੍ਹ ਬੀਤੇ ਚ ਇੱਕ ਖੇਤਰੀ ਚੋਣ ਦੇ ਵਿੱਚ ਭਾਰੀ ਜਿੱਤ ਹਾਸਲ ਕਰ ਲਈ ਹੈ ਪਰ ਪੂਰਨ ਬਹੁਮਤ ਪ੍ਰਾਪਤ ਕਰਨ ਤੋਂ ਬਹੁਤ ਪਿੱਛੇ ਰਹਿ ਗਿਆ ਕਿਉਂਕਿ ਇਸਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਜਰਮਨੀ ਦੀ ਪਹਿਲੀ ਸੱਜੇ ਪੱਖੀ ਰਾਜ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਚਾਂਸਲਰ ਫਰੈਡਰਿਕ ਮਰਜ਼ ਦੀ ਜਿਹੜੀ ਕ੍ਰਿਸਚੀਅਨ ਡੈਮੋਕ੍ਰੇਟਿਕ ਯੂਨੀਅਨ ਆਫ ਜਰਮਨੀ ਨੂੰ ਪੂਰਬੀ ਰਾਜ ਜਿਹੜਾ ਸੈਕਸਨੀ ਐਨਹਾਲਟ ਦੇ ਵਿੱਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪੈ ਗਿਆ। EFD ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਉਲਰਿਚ ਸਿਗਮੰਡ, ਜਿਸਦਾ ਇਮੀਗ੍ਰੇਸ਼ਨ ਵਿਰੋਧੀ ਅਤੇ ਰੂਸ ਪੱਖੀ ਰੁੱਖ ਜਿਹੜਾ ਦੱਸਿਆ ਹੈ, ਉਹਨੇ ਕਿਹਾ ਕਿ ਅਸੀਂ ਇਤਿਹਾਸ ਰਚ ਦਿੱਤਾ ਹੈ ਤੇ ਪਾਰਟੀ ਨੂੰ ਸ਼ਾਸਨ ਕਰਨ ਦੇ ਲਈ ਸਪਸ਼ਟ ਫਤਵਾ ਮਿਲ ਗਿਆ। 35 ਸਾਲਾਂ ਉਲਰਿਚ ਸਿੰਗਮੰਡ ਨੇ ਜਨਤਕ ਪ੍ਰਸਾਰਕ ARD ਨੂੰ ਦੱਸਿਆ ਕਿ ਵੋਟਰਾਂ ਨੇ ਸੰਕੇਤ ਦਿੱਤਾ ਹੈ ਕਿ ਚੀਜ਼ਾਂ ਹੁਣ ਪਹਿਲਾਂ ਵਾਂਗ ਨਹੀਂ ਚੱਲ ਸਕਦੀਆਂ। EFD ਨੇ ਰਾਜ ਵਿਧਾਨ ਸਭਾ ਦੇ ਵਿੱਚ ਪੂਰਨ ਬਹੁਮਤ ਪ੍ਰਾਪਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਇਸ ਉਦੇਸ਼ ਦੇ ਮੁੱਖ ਧਾਰਾ ਦੀਆਂ ਰਾਜਨੀਤਿਕ ਪਾਰਟੀਆਂ ਦੇ ਇਸ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰਨ ਵਾਲੇ ਤਥਾਕਥਿਤ ਫਾਇਰਵਾਲ ਰਾਜਨੀਤਿਕ ਦੂਰੀ ਬਣਾਈ ਰੱਖਣ ਦੀ ਨੀਤੀ ਨੂੰ ਤੋੜਨਾ ਵੀ ਇਹਦਾ ਵਿੱਚ ਸ਼ਾਮਲ ਸੀਗਾ। ਅੰਤਮ ਨਤੀਜਿਆਂ ਦੇ ਅਨੁਸਾਰ EFD ਨੇ 83 ਮੈਂਬਰੀ ਅਸੈਂਬਲੀ ਦੇ ਵਿੱਚ 39 ਸੀਟਾਂ ਜਿੱਤੀਆਂ ਨੇ ਤੇ ਬਹੁਮਤ ਤੋਂ 3 ਸੀਟਾਂ ਘੱਟ ਰਹਿ ਗਈਆਂ। ਸਿਗਮੰਡ ਨੇ ਕਿਹਾ ਕਿ ਪਾਰਟੀ ਘੱਟ ਗਿਣਤੀ ਸਰਕਾਰ ਬਣਾਉਣ ਵਰਗੇ ਖੇਡਾਂ ਦੇ ਵਿੱਚ ਸ਼ਾਮਲ ਨਹੀਂ ਹੋਏਗੀ ਤੇ ਇਹ ਅਜੇ ਸਪਸ਼ਟ ਨਹੀਂ ਹੈ ਕਿ ਇਸ ਦੇ ਵੱਡੇ ਵੰਡੇ ਹੋਏ ਵਿਰੋਧੀ ਜਿਹੜੇ ਨੇ AFD ਤੋਂ ਬਿਨਾਂ ਇੱਕ ਸਥਿਰ ਜੜੀ ਸਰਕਾਰ ਕਿਵੇਂ ਬਣਾ ਸਕਣਗੇ? ਜੇਕਰ AFD ਪਹਿਲੀ ਵਾਰ ਰਾਜ ਸਰਕਾਰ ਬਣਾਉਂਦੀ ਹੈ ਤਾਂ ਇਹ ਇਮੀਗ੍ਰੇਸ਼ਨ ਵਿਰੋਧੀ ਪਾਰਟੀ ਦੇ 13 ਸਾਲ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੀ ਪ੍ਰਾਪਤੀ ਹੋਵੇਗੀ। ਇਹ ਚੋਣ ਜਿਹੜੀ ਹੈ ਰਾਸ਼ਟਰੀ ਸਰਕਾਰ ਪ੍ਰਤੀ ਵਿਆਪਕ ਅਸੰਤੁਸ਼ਟੀ ਦੇ ਸਮੇਂ ਜਿਹੜੀ ਆਈ ਹੈ, ਜੋ ਹੁਣ ਤੱਕ ਵੋਟਰਾਂ ਨੂੰ ਇਹ ਯਕੀਨ ਦਿਵਾਉਣ ਵਿੱਚ ਅਸਫਲ ਰਹੀ ਹੈ ਕਿ ਇਹ ਦੇਸ਼ ਦੀ ਸੁਸਤ ਆਰਥਿਕਤਾ ਨੂੰ ਹੁਲਾਰਾ ਦੇ ਸਕਦੀ ਹੈ। ਭਾਵੇਂ AFD ਸਰਕਾਰ ਬਣਾਉਂਦੀ ਹੈ ਜਾਂ ਨਹੀਂ, ਨਤੀਜਾ ਮਰਜ ਦੇ ਲਈ ਇੱਕ ਜਿਹੜਾ ਵੱਡਾ ਝਟਕਾ ਹੈ ਤੇ ਉਸਦੀ ਕੇਂਦਰੀ ਸੱਜੇ ਪੱਖੀ ਜਿਹੜੀ ਪਾਰਟੀ ਹੈ ਪਿਛਲੇ 24 ਸਾਲਾਂ ਤੋਂ ਸੈਕਸਨੀ ਐਨਹਾਲਟ ਦੇ ਵਿੱਚ ਜਿਹੜੀ ਸੱਤਾ ਦੇ ਵਿੱਚ ਰਹੀ ਹੈ। ਦੂਸਰੇ ਪਾਸੇ ਆਸਟ੍ਰੇਲੀਆ ਨੂੰ ਚਲੀਏ ਤੇ ਆਸਟ੍ਰੇਲੀਆ ਦੀ ਅਰਥ ਵਿਵਸਥਾ ਦੇ ਉੱਤੇ ਮੰਦੀ ਦਾ ਸਾਇਆ ਜਿਹੜਾ ਮੰਡਰਾ ਰਿਹਾ ਤੇ ਮਹਿੰਗਾਈ ਦੇ ਉੱਤੇ ਕਰਜ਼ੇ ਨੇ ਚਿੰਤਾ ਵਧਾ ਦਿੱਤੀ ਹੈ। GDP ਵਿਕਾਸ ਦਰ ਸੁਸਤ ਹੋ ਕੇ 1.8% ਦੇ ਉੱਤੇ ਪਹੁੰਚ ਚੁੱਕੀ ਹੈ। ਆਸਟ੍ਰੇਲੀਆ ਤੋਂ ਜਿਹੜਾ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਖਰੀਦ ਸ਼ਕਤੀ ਦੱਸਿਆ ਜਾ ਰਿਹਾ। ਮਹਿੰਗਾਈ, ਉੱਚੇ ਮਕਾਨੀ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਛੱਡਿਆ। ਭਾਈ, ਜੇ ਆਮਦਨੀ ਹੋਏਗੀ ਤਾਂ ਹੀ ਕਰਨਗੇ, ਕਿਤੇ ਫਜ਼ੂਲ ਖਰਚ ਹੀ ਕਰਨਗੇ, ਉਦਾਂ ਕਿੱਥੇ ਕਰ ਸਕਦੇ ਆ। ਤੇ ਦੂਸਰੇ ਪਾਸੇ ਉਹ ਚਾਹੇ ਕੋਈ ਵੀ ਮੁਲਕ ਹੈ, June 2026 ਦੀ ਤਿਮਾਹੀ ਦੇ ਵਿਚ GDP ਸਿਰਫ 0.4% ਵਧੀ ਹੈ, ਜਦੋਂ ਕਿ ਸਾਲਾਨਾ ਵਿਕਾਸ ਦਰ 1.8% ਤੱਕ ਹੌਲੀ ਹੋ ਗਈ ਹੈ। ਮੰਦੀ ਦਾ ਜਿਹੜਾ ਸਭ ਤੋਂ ਵੱਡਾ ਕਾਰਨ ਘਰੇਲੂ ਪਰਿਵਾਰਾਂ ਦੀ ਘਟਦੀ ਹੋਈ ਖਰੀਦ ਸ਼ਕਤੀ, ਮਹਿੰਗਾਈ, ਉੱਚੇ ਮਕਾਨ ਕਰਜ਼ੇ, ਕਿਰਾਏ, ਬਿਜਲੀ ਅਤੇ ਰੋਜ਼ਾਨਾ ਖਰਚਿਆਂ ਨੇ ਲੋਕਾਂ ਨੂੰ ਗੈਰ ਜ਼ਰੂਰੀ ਖਰੀਦਦਾਰੀ ਘਟਾਉਣ ਦੇ ਲਈ ਮਜਬੂਰ ਕਰ ਦਿੱਤਾ। ਇਸ ਦੇ ਨਾਲ ਦੁਕਾਨਦਾਰੀ, ਰੈਸਟੋਰੈਂਟ, ਮਨੋਰੰਜਨ ਅਤੇ ਛੋਟੇ ਕਾਰੋਬਾਰਾਂ ਦੇ ਉੱਤੇ ਸਿੱਧਾ ਅਸਰ ਪਿਆ ਹੈ। ਦੂਜੇ ਪਾਸੇ ਵਿਆਜ ਦਰਾਂ ਵਧਣ ਦੇ ਨਾਲ ਘਰਾਂ ਅਤੇ ਕਾਰੋਬਾਰਾਂ ਦੇ ਲਈ ਕਰਜ਼ਾ ਮਹਿੰਗਾ ਹੋ ਗਿਆ। ਸਰਕਾਰੀ ਬਾਂਡ ਦਰਾਂ ਦੀ ਵੀ ਜਿਹੜੀ ਹੈ 2011 ਤੋਂ ਬਾਅਦ ਦੇ ਉੱਚ ਪੱਧਰਾਂ ਦੇ ਉੱਤੇ ਨੇੜੇ ਹੈ, ਜਿਸ ਦੇ ਨਾਲ ਸਰਕਾਰ ਦਾ ਕਰਜ਼ਾ ਚੁਕਾਉਣ ਦਾ ਜਿਹੜਾ ਖਰਚਾ ਵੱਧ ਰਿਹਾ। ਆਰਥਿਕ ਮਾਹਰ ਮਰਫੀ ਕਰੂਜ਼ ਦਾ ਅਨੁਮਾਨ ਹੈ ਕਿ 2026 ਦੇ ਵਿੱਚ ਪ੍ਰਤੀ ਵਿਅਕਤੀ ਘਰੇਲੂ ਖਰਚ ਲਗਭਗ ਸਥਿਰ ਰਹੇਗਾ ਤੇ ਬੇਰੋਜ਼ਗਾਰੀ 2027 ਤੱਕ ਲਗਭਗ 5% ਤੱਕ ਪਹੁੰਚ ਸਕਦੀ ਹੈ। ਆਸਟ੍ਰੇਲੀਆ ਦੇ ਅਰਥ ਸ਼ਾਸਤਰੀ ਗ੍ਰੇਗਰ ਜੈਰੀਕੋ ਨੇ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਅਰਥ ਵਿਵਸਥਾ ਪਹਿਲਾਂ ਹੀ ਅੱਧੀ ਰਫ਼ਤਾਰ ਦੇ ਨਾਲ ਚੱਲ ਰਹੀ ਹੈ ਤੇ ਹੋਰ ਵਿਆਜ ਵਧਾ ਜਿਹੜਾ ਵਾਧਾ ਵਿਕਾਸ ਨੂੰ ਹੋਰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਦੇ ਲਈ ਆਸਟ੍ਰੇਲੀਆ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਮਹਿੰਗਾਈ ਨੂੰ ਕਾਬੂ ਕਰਦੇ ਹੋਏ ਅਰਥ ਵਿਵਸਥਾ ਨੂੰ ਮੰਦੀ ਦੇ ਵਿਚ ਜਾਣ ਤੋਂ ਬਚਾਉਣਾ ਜਿਹੜਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਇਸੇ ਤਰ੍ਹਾਂ ਬ੍ਰਿਟਿਸ਼ ਸਰਕਾਰ ਨੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਾਂ ਦੇ ਉੱਤੇ ਆਪਣਾ ਗੁੱਸਾ ਪ੍ਰਗਟਾਇਆ। ਬ੍ਰਿਟਿਸ਼ ਸਰਕਾਰ ਨੇ ਸੋਮਵਾਰ ਨੂੰ ਅੱਜ ਦੱਖਣੀ ਇੰਗਲੈਂਡ ਦੇ ਇੱਕ ਬੰਦਰਗਾਹ ਦੇ ਉੱਤੇ ਇੰਗਲਿਸ਼ ਚੈਨਲ ਪਾਰ ਕਰਨ ਵਾਲੇ ਪ੍ਰਵਾਸੀਆਂ ਦੇ ਵਿਰੁੱਧ ਪ੍ਰਦਰਸ਼ਨ ਕਰਨ ਵਾਲੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਦੇ ਧਮਕੀ ਭਰੇ ਅਤੇ ਹਿੰਸਕ ਵਿਹਾਰ ਦੀ ਨਿੰਦਾ ਕਰ ਦਿੱਤੀ ਹੈ। ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਕੱਲ੍ਹ ਬੀਤੇ ਚ ਦੇਰ ਰਾਤ ਪੋਰਟਸ ਮਾਊਥ ਦੇ ਵਿਚ ਪੁਲਿਸ ਦਾ ਸਾਹਮਣਾ ਕੀਤਾ ਤੇ ਬਹੁਤ ਸਾਰੇ ਕਾਲੇ ਕੱਪੜੇ ਪਹਿਨੇ ਹੋਏ ਸਨ ਤੇ ਚਿਹਰੇ ਢੱਕੇ ਹੋਏ ਤੇ ਉਨ੍ਹਾਂ ਨੇ ਪ੍ਰਵਾਸੀਆਂ ਨੂੰ ਕਿਨਾਰੇ ਲਿਆਉਣ ਵਾਲੀਆਂ ਬਚਾਅ ਕਿਸ਼ਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਨਵੇਂ ਆਏ ਪ੍ਰਵਾਸੀਆਂ ਨੂੰ ਇਕ ਸ਼ਰਨ ਪ੍ਰੋਸੈਸਿੰਗ ਸੈਂਟਰ ਦੇ ਵਿਚ ਲਿਜਾਣ ਵਾਲੀਆਂ ਬੱਸਾਂ ਨੂੰ ਵੀ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਸਰਕਾਰ ਨੇ ਇਕ ਬਿਆਨ ਦੇ ਵਿਚ ਕਿਹਾ ਕਿ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਦਾ ਅਧਿਕਾਰ ਸਾਡੇ ਲੋਕਤੰਤਰ ਦੇ ਲਈ ਬੁਨਿਆਦ ਹੈ, ਸਾਡੀ ਬੁਨਿਆਦੀ ਹੈ ਤੇ ਪਰ ਇਸ ਨੂੰ ਕਦੇ ਵੀ ਰੇਖਾ ਨੂੰ ਅਵਿਵਸਥਾ ਦੇ ਵਿਚ ਨਹੀਂ ਪਾਰ ਕਰਨਾ ਚਾਹੀਦਾ। ਪੋਰਟਸ ਮਾਊਥ ਪ੍ਰਦਰਸ਼ਨ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਡੋਵਰ ਦੇ ਵਿਚ ਵੀ ਇਸੇ ਤਰ੍ਹਾਂ ਦਾ ਪ੍ਰਵਾਸੀ ਜਿਹੜਾ ਵਿਰੋਧ ਪ੍ਰਦਰਸ਼ਨ ਹੋਇਆ। ਡੋਵਰ ਬ੍ਰਿਟੇਨ ਦਾ ਸਭ ਤੋਂ ਵਿਅਸਤ ਫੈਰੀ ਜਿਹੜਾ ਬੰਦਰਗਾਹ ਉਹ ਥਾਂ ਹੈ ਜਿੱਥੇ ਸੈਂਕੜੇ ਨਕਾਬ ਪੋਸ਼ ਜਿਹੜੇ ਪ੍ਰਵਾਸੀ ਵਿਰੋਧੀ ਪ੍ਰਦਰਸ਼ਨਕਾਰੀਆਂ ਨੇ ਸੜਕਾਂ ਨੂੰ ਰੋਕ ਦਿੱਤਾ ਤੇ ਆਵਾਜਾਈ ਦੇ ਵਿਚ ਵਿਘਨ ਵੀ ਪਾਇਆ। ਫਰਾਂਸ ਜਾਣ ਵਾਲੇ ਯਾਤਰੀਆਂ ਤੇ ਮਾਲ ਢੋਆ ਢੁਆਈ ਦੇ ਵਿਚ ਵਿਘਨ ਪਿਆ ਤੇ ਦੋਵੇਂ ਪ੍ਰਦਰਸ਼ਨਾਂ ਦੀ ਅਗਵਾਈ ਕਥਿਤ ਤੌਰ ਦੇ ਉੱਤੇ ਡੈਨੀਅਲ ਥਾਮਸ ਦੇ ਦੁਆਰਾ ਕੀਤੀ ਗਈ, ਜੋ ਕਿ ਦੂਰ ਸੱਜੇ ਕਾਰਕੁਨ ਸਟੀਫਨ ਯੈਕਸਲੇ ਲੈਨਨ ਦੇ ਸਹਿਯੋਗੀ ਨੇ ਤੇ ਜਿਸ ਨੂੰ ਟੌਮੀ ਰੋਬਿਨਸਨ ਵਜੋਂ ਵੀ ਜਾਣਿਆ ਜਾਂਦਾ ਹੈ। ਬ੍ਰਿਟਿਸ਼ ਸਰਕਾਰ ਲੋਕਾਂ ਨੂੰ ਖਤਰਨਾਕ ਸਮੁੰਦਰੀ ਰਸਤੇ ਦੇ ਰਾਹੀਂ ਇੰਗਲਿਸ਼ ਚੈਨਲ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਪਿਛਲੇ ਸਾਲ 40,000 ਤੋਂ ਵੱਧ ਲੋਕਾਂ ਨੇ ਯਾਤਰਾ ਕੀਤੀ ਹੈ। ਸੱਜੇ ਪੱਖੀ ਰਿਫਾਰਮ UK ਪਾਰਟੀ ਨੇ ਨੇਤਾ ਨਾਈਜ਼ੇਲ ਫੈਰਾਜ਼ ਵਰਗੇ ਸਿਆਸਤਦਾਨਾਂ ਨੇ ਇਸ ਮੁੱਦੇ ਨੂੰ ਇਕ ਸੰਕਟ ਦੇ ਵਜੋਂ ਦਰਸਾਇਆ ਤੇ ਪ੍ਰਵਾਸੀ ਵਿਰੋਧੀ ਸਮੂਹਾਂ ਨੇ ਇਸ ਨੂੰ ਇਕ ਮੁੱਖ ਜਿਹੜਾ ਮੁਹਿੰਮ ਦਾ ਮੁੱਦਾ ਬਣਾਇਆ ਹੋਇਆ। ਇਸੇ ਤਰ੍ਹਾਂ ਕੈਨੇਡਾ ਦੇ ਵਿੱਚ ਗੱਲ ਕਰੀਏ ਤੇ ਵੱਡੇ ਸ਼ਹਿਰਾਂ ਦੇ ਵਿੱਚ ਵਿਨੀਪੈਗ ਸਭ ਤੋਂ ਘੱਟ ਖੁਸ਼ ਹੈ ਤੇ ਮੈਨੀਟੋਬਾ ਨੇ ਮਾਰੀ ਹੈ ਸਭ ਤੋਂ ਵੱਡੀ ਛਾਲ ਤੇ ਵਿਨੀਪੈਗ ਦਾ ਸਕੋਰ ਜਿਹੜਾ 67.2 ਦਰਜ ਕੀਤਾ ਹੈ ਤੇ ਐਡਮਿੰਟਨ ਹੈਮਿਲਟਨ ਦੇ ਨਾਲ ਮੁਕਾਬਲਾ ਕਾਫੀ ਜਿਹੜਾ ਕਰੀਬ ਦਾ ਰਿਹਾ। ਕੈਨੇਡਾ ਦੇ 10 ਸਭ ਤੋਂ ਵੱਡੇ ਸ਼ਹਿਰਾਂ ਦੇ ਵਿੱਚੋਂ ਵਿਨੀਪੈਗ ਜਿਹੜਾ ਖੁਸ਼ਹਾਲੀ ਦੇ ਮਾਮਲੇ ਦੇ ਵਿੱਚ ਸਭ ਤੋਂ ਆਖਰੀ ਸਥਾਨ ਦੇ ਉੱਤੇ ਰਿਹਾ। ਲੇਜ਼ਰ ਦੇ 2026 ਦੇ ਖੁਸ਼ਹਾਲ ਸੂਚਕ ਅੰਕ ਦੇ ਮੁਤਾਬਕ ਵਿਨੀਪੈਗ ਦਾ ਸਕੋਰ 67.2 ਦਰਜ ਕੀਤਾ ਗਿਆ ਜੋ ਵੱਡੇ ਸ਼ਹਿਰਾਂ ਦੀ ਸੂਚੀ ਦੇ ਵਿੱਚ ਸਭ ਤੋਂ ਘੱਟ ਹੈ। ਪਿਛਲੇ ਸਾਲ ਦੇ ਮੁਕਾਬਲੇ ਸ਼ਹਿਰ ਦੇ ਸਕੋਰ ਦੇ ਵਿੱਚ 1.3 ਅੰਕਾਂ ਦਾ ਸੁਧਾਰ ਹੋਇਆ ਪਰ ਇਸ ਦੇ ਬਾਵਜੂਦ ਵਿਨੀਪੈਗ ਨੇ ਸਭ ਤੋਂ ਜਿਹੜਾ ਹੇਠਲਾ ਸਥਾਨ ਨਹੀਂ ਛੱਡਿਆ। ਵਿਨੀਪੈਗ ਦੇ ਲਈ ਇੱਕ ਹੋਰ ਦਿਲਚਸਪ ਗੱਲ ਇਹ ਰਹੀ ਹੈ ਕਿ ਇਹ ਪਛੜਾ ਬਹੁਤ ਵੱਡੇ ਅੰਤਰ ਦੇ ਨਾਲ ਨਹੀਂ ਹੈ। ਸਰਵੇਖਣ ਮੁਤਾਬਕ ਵਿਨੀਪੈਗ ਅਤੇ ਪੰਜਵੇਂ ਸਥਾਨ ਦੇ ਉੱਤੇ ਰਹੇ ਹੈਮਿਲਟਨ ਵਿਚਕਾਰ ਸਿਰਫ 1.5 ਅੰਕਾਂ ਦਾ ਜਿਹੜਾ ਫਰਕ ਹੈ। ਐਡਮਿੰਟਨ 67.7 ਅੰਕਾਂ ਦੇ ਨਾਲ ਵਿਨੀਪੈਗ ਤੋਂ ਥੋੜਾ ਜਿਹਾ ਉੱਪਰ ਰਿਹਾ। ਇਸ ਤਰ੍ਹਾਂ ਵੱਡੇ ਸ਼ਹਿਰਾਂ ਦੀ ਰੈਂਕਿੰਗ ਦੇ ਹੇਠਲੇ ਹਿੱਸੇ ਦੇ ਵਿੱਚ ਮੁਕਾਬਲਾ ਕਾਫੀ ਕਰੀਬ ਦਾ ਰਿਹਾ। ਇਸ ਦੇ ਉਲਟ ਮੈਨੀਟੋਬਾ ਨੇ ਇਸ ਸਰਵੇਖਣ ਦੇ ਵਿੱਚ ਇੱਕ ਮਹੱਤਵਪੂਰਨ ਸਕਾਰਾਤਮਕ ਜਿਹੜਾ ਪੋਜ਼ਿਟਿਵਿਟੀ ਦੇ ਵਿੱਚ ਤਸਵੀਰ ਪੇਸ਼ ਕੀਤੀ ਹੈ। ਮੈਨੀਟੋਬਾ ਨੇ 2.6 ਦੇ ਸਾਲਾਨਾ ਵਾਧੇ ਦੇ ਨਾਲ ਪੂਰੇ ਕੈਨੇਡਾ ਦੇ ਵਿੱਚ ਖੁਸ਼ਹਾਲੀ ਦੇ ਸਕੋਰ ਦੇ ਵਿੱਚ ਸਭ ਤੋਂ ਵੱਡਾ ਸੁਧਾਰ ਦਰਜ ਕਰ ਦਿੱਤਾ। ਇਹ ਵਾਧਾ ਓਨਟਾਰੀਓ ਦੇ 2.4 ਅਤੇ ਕਿਊਬਿਕ ਦੇ 2.1 ਅੰਕਾਂ ਦੇ ਸੁਧਾਰ ਦੇ ਨਾਲੋਂ ਵੀ ਵੱਧ ਹੈ। ਪੂਰੇ ਕੈਨੇਡਾ ਦੀ ਗੱਲ ਕਰ ਲਈਏ ਤੇ 2026 ਦੇ ਵਿੱਚ ਲੋਕਾਂ ਦਾ ਔਸਤ ਖੁਸ਼ਹਾਲੀ ਸਕੋਰ 70.5 ਅੰਕ ਰਿਹਾ ਜੋ 2025 ਦੇ ਮੁਤਾਬਕ 68.7 ਅੰਕਾਂ ਦੇ ਨਾਲੋਂ 1.8 ਅੰਕ ਜਿਹੜੇ ਨੇ ਵੱਧ ਹੈ। ਕਿਊਬਿਕ 74.5 ਅੰਕਾਂ ਦੇ ਨਾਲ ਸਭ ਤੋਂ ਖੁਸ਼ਹਾਲ ਸੂਬਾ ਬਣਿਆ ਜਦਕਿ ਨਿਊ ਫਾਊਂਡਲੈਂਡ ਅਤੇ ਲੈਬਰਾਡੋਰ 71.0 ਤੇ ਨਿਊ ਬ੍ਰੰਜ਼ਵਿਕ 70.3 ਅੰਕਾਂ ਦੇ ਨਾਲ ਅਗਲੇ ਸਥਾਨਾਂ ਦੇ ਉੱਤੇ ਰਹੇ ਤੇ ਉੱਥੇ ਹੀ ਓਨਟਾਰੀਓ ਦਾ ਸਕੋਰ ਜਿਹੜਾ ਨੇ ਆਪਣੇ 69.3 ਰਿਹਾ। ਸਰਵੇਖਣ ਦੇ ਵਿੱਚ ਖੁਸ਼ਹਾਲੀ ਨੂੰ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਦੇ ਵਿੱਚ ਰਹਿਣ ਸਹਿਣ ਦੀ ਵੱਧਦੀ ਲਾਗਤ ਸਭ ਤੋਂ ਵੱਡੀ ਚਿੰਤਾ ਦੇ ਵਜੋਂ ਸਾਹਮਣੇ ਆਈ ਹੈ। 58% ਕੈਨੇਡੀਅਨ ਜਿਹੜੇ ਨੇ ਉਨ੍ਹਾਂ ਨੇ ਵਿੱਤੀ ਦਬਾਅ ਤੇ ਵੱਧਦੇ ਖਰਚਿਆਂ ਨੂੰ ਆਪਣੀ ਖੁਸ਼ੀ ਦੇ ਵਿੱਚ ਵੱਡੀ ਰੁਕਾਵਟ ਦੱਸਿਆ। ਪਰਿਵਾਰਕ ਸਹਿਯੋਗ, ਚੰਗੇ ਗੁਆਂਢੀ ਸੰਬੰਧ, ਭਾਈਚਾਰਕ ਜੁੜਾ ਅਤੇ ਸਰੀਰਕ ਤੇ ਮਾਨਸਿਕ ਸਿਹਤ ਵੀ ਲੋਕਾਂ ਦੀ ਜਿਹੜੀ ਖੁਸ਼ਹਾਲੀ ਦੇ ਵਿੱਚ ਜਿਹੜਾ ਅਹਿਮ ਭੂਮਿਕਾ ਨਿਭਾਉਂਦੇ ਨੇ। ਵਿਨੀਪੈਗ ਦੇ ਆਖਰੀ ਸਥਾਨ ਦੇ ਉੱਤੇ ਰਹਿਣ ਦਾ ਇੱਕ ਵੱਡਾ ਕਾਰਨ ਉੱਥੇ ਸੁਰੱਖਿਆ ਤੇ ਅਪਰਾਧ ਕ੍ਰਾਈਮ ਜਿਹੜਾ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਪਾਈ ਜਾਂਦੀ ਚਿੰਤਾ ਜਿਹੜੀ ਆ ਉਹ ਵੀ ਮੰਨਿਆ ਗਿਆ, ਜਿਹਦਾ ਜ਼ਿਕਰ ਹਾਲ ਹੀ ਦੀਆਂ ਹੋਰ ਸੁਰੱਖਿਆ ਰਿਪੋਰਟਾਂ ਦੇ ਵਿੱਚ ਵੀ ਹੋਇਆ। ਮਾਹਰਾਂ ਦੇ ਅਨੁਸਾਰ ਇਸ ਵਾਰ ਜਿਹੜਾ ਸਰਵੇਖਣ ਜੂਨ ਦੇ ਵਿੱਚ ਹੋਣ ਕਰਕੇ ਗਰਮੀਆਂ ਦਾ ਮੌਸਮ, ਬਾਹਰ ਦੀਆਂ ਸਰਗਰਮੀਆਂ ਤੇ ਲੋਕਾਂ ਦੇ ਵਧੇਰੇ ਸਮਾਜਿਕ ਸੰਪਰਕ ਨੇ ਵੀ ਸਮੁੱਚੇ ਖੁਸ਼ਹਾਲੀ ਪੱਧਰ ਨੂੰ ਉੱਪਰ ਚੁੱਕਣ ਦੇ ਵਿੱਚ ਯੋਗਦਾਨ ਪਾਇਆ ਹੋ ਸਕਦਾ। ਇਸ ਪੱਖੋਂ ਵਿਨੀਪੈਗ ਦਾ ਆਖਰੀ ਸਥਾਨ ਜਿੱਥੇ ਚਿੰਤਾ ਦਾ ਵਿਸ਼ਾ ਹੈ, ਉੱਥੇ ਮੈਨੀਟੋਬਾ ਦਾ ਸਭ ਤੋਂ ਵੱਡਾ ਸਾਲਾਨਾ ਸੁਧਾਰ ਕੁਝ ਉਮੀਦ ਵੀ ਜਿਹੜਾ ਜਗਾਉਂਦਾ ਹੈ। ਤੇ ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਸਾਰੀਆਂ ਗੱਲਾਂ ਬਾਤਾਂ ਤੇ ਆਖਰ ਦੇ ਵਿੱਚ ਜਿੱਤ ਦੇ ਨਿਸ਼ਾਨਾਂ ਦੀ ਗੱਲ ਕਰਦੇ ਹਾਂ, ਫਿਰ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿੱਤ ਦੇ ਨਿਸ਼ਾਨ ਕੀ ਕਹਿੰਦੇ ਨੇ ਇਹ ਗੱਲਬਾਤ, ਵੈਸੇ ਗੀਤ ਤਾਂ ਸਤਿੰਦਰ ਸਰਤਾਜ ਹੋਣਾ ਦਾ ਹੈ ਤੇ ਉਹਨਾਂ ਦਾ ਇੱਕ ਗੱਲ ਆਖਰੀ ਤੁਹਾਡੇ ਨਾਲ ਸਾਂਝੀ ਕਰਕੇ ਫਿਰ ਮੈਂ ਆਗਿਆ ਵੱਲ ਨੂੰ ਵੱਧਦਾ ਹੈ। ਤੇ ਇਹ ਗੱਲਬਾਤ ਹੈ ਦੋਸਤੋ, ਕੀ ਕਹਿੰਦੀ ਹੈ, ਸੋਚਣ ਵਿਚਾਰਨ ਵਾਲੀ ਹੈ ਤੇ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਚਾਹੀਦਾ ਹੈ। ਕਹਿੰਦੇ ਨੇ ਜਿੱਤ ਦੇ ਨਿਸ਼ਾਨ, ਆਪਣੇ ਰਵਿੰਦਰ ਰਾਬੀ ਜੀ ਲਿਖਦੇ ਆ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਤੇ ਦੁਆਬਾ ਰੇਡੀਓ ਦਾ ਮੰਚ ਆਖਰੀ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ। ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ, ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਸਤਿੰਦਰ ਸਰਤਾਜ ਉਹਨਾਂ ਦੇ ਗੀਤ ਦੀਆਂ ਇਹ ਸਤਰਾਂ ਨੇ। ਜਿੱਤਣਾ ਸਭ ਨੂੰ ਚੰਗਾ ਲੱਗਦਾ, ਹਰ ਕੋਈ ਚਾਹੁੰਦਾ ਕਿ ਉਸਦੇ ਨਾਂ ਜਿਹੜੇ ਨੇ ਤੇ ਤਾੜੀਆਂ ਵੱਜਣ ਜਦੋਂ ਉਹਦਾ ਨਾਮ ਲਿਆ ਜਾਵੇ, ਫੁੱਲਾਂ ਦੇ ਹਾਰ ਪੈਣ, ਮੈਡਲ ਸਰਟੀਫਿਕੇਟ ਪ੍ਰਾਪਤ ਹੋਣ। ਹਰੇਕ ਦੀ ਇੱਛਾ ਇਹੋ ਹੀ ਹੁੰਦੀ ਹੈ ਕਿ ਜਿੱਤ ਉਸਦੇ ਕਦਮ ਜਿਹੜੇ ਨੇ ਚੁੰਮੇ। ਸਮਰਾਟ ਸਿਕੰਦਰ ਦੀ ਬਹਾਦਰੀ, ਨੈਪੋਲੀਅਨ ਦੀਆਂ ਉਦਾਹਰਨਾਂ, ਹਿਟਲਰ ਜਿੰਨੀ ਤਾਕਤ ਤੇ ਵੱਡੇ ਵੱਡੇ ਜੇਤੂਆਂ ਦੀਆਂ ਜੀਵਨੀਆਂ ਦੇ ਅੰਸ਼ ਇਸੇ ਲਈ ਪ੍ਰਚਾਰਿਤ ਤੇ ਪ੍ਰਸਾਰਿਤ ਕੀਤੇ ਜਾਂਦੇ ਨੇ। ਅਬਰਾਹਮ ਲਿੰਕਨ ਦਾ ਪਾਠ ਇਸੇ ਲਈ ਪੜਾਇਆ ਜਾਂਦਾ ਹੈ। ਡਾਕਟਰ ਬੀ ਆਰ ਅੰਬੇਦਕਰ ਦੀ ਜੀਵਨੀ ਦਾ ਸਾਰ ਅੰਸ਼ ਇਸੇ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਂਦਾ ਹੈ। ਜਿੱਤ ਜਾਂ ਹਾਰ ਦਾ ਸਿਲਸਿਲਾ ਬੰਦੇ ਦੇ ਬਚਪਨ ਤੋਂ ਹੀ ਸ਼ੁਰੂ ਹੋ ਜਾਂਦਾ ਹੈ। ਨਿੱਕੀਆਂ ਨਿੱਕੀਆਂ ਖੇਡਾਂ ਖੇਡਦਿਆਂ ਜੇਤੂ ਰਹਿਣ ਦਾ ਜਜ਼ਬਾ ਬੰਦੇ ਦੇ ਅੰਦਰ ਭਰਦਾ ਜਾਂਦਾ ਹੈ ਤੇ ਇੱਥੋਂ ਹੀ ਉਸਦੀ ਅਗਲੀ ਜ਼ਿੰਦਗੀ ਦੇ ਮੁਕਾਬਲਿਆਂ ਦਾ ਸਾਰ ਵੀ ਨਿਰਧਾਰਿਤ ਹੁੰਦਾ ਹੈ। ਇਸੇ ਲਈ ਰਵਿੰਦਰਨਾਥ ਟੈਗੋਰ ਸਾਨੂੰ ਹੌਸਲੇ ਦੇ ਵਿੱਚ ਕਰਨ ਦੇ ਲਈ ਇਸ਼ਾਰਾ ਕਰਦੇ ਨੇ, ਜ਼ਿੰਦਗੀ ਸੁਸਤ ਮੱਠੀ ਤੇ ਬੇਰੰਗ ਜਿਹੜੀ ਹੋ ਜਾਂਦੀ ਹੈ ਤੇ ਉਹ ਮੁਸ਼ਕਲਾਂ ਨਾ ਹੁੰਦੀਆਂ ਜਿਨ੍ਹਾਂ ਨੇ ਕਾਬੂ ਪਾਉਣਾ ਹੈ, ਜਿਨ੍ਹਾਂ ਨੂੰ ਜਿੱਤਣਾ ਹੈ। ਜਿੱਤਣਾ ਕਿਉਂ ਹੈ? ਇਹ ਬਹੁਤ ਵੱਡਾ ਸਵਾਲ ਹੈ ਵੀ ਸਾਨੂੰ ਜਿੱਤ ਕਾਹਦੇ ਲਈ ਚਾਹੀਦੀ ਹੈ, ਕਿਉਂ ਜਿੱਤਣਾ ਜ਼ਰੂਰੀ ਹੈ। ਕਹਿੰਦੇ ਨੇ, ਲਿਖਦੇ ਨੇ ਅੱਗੇ ਉਹ ਕਿ ਜਿੱਤਣਾ ਕਿਉਂ ਜ਼ਰੂਰੀ ਹੈ। ਇਸ ਸਵਾਲ ਦੇ ਵੀ ਕਈ ਜਵਾਬ ਹੋ ਸਕਦੇ ਹੈ। ਬੰਦਾ ਜਿੱਤਣਾ ਕਿਉਂ ਚਾਹੁੰਦਾ ਹੈ? ਜਿੱਤ ਦੇ ਨਾਲ ਉਸਨੂੰ ਤਾਕਤ ਮਿਲਦੀ ਹੈ, ਜਿੱਤ ਦੇ ਨਾਲ ਉਸਨੂੰ ਸਫਲਤਾ ਮਿਲਦੀ ਹੈ, ਜਿੱਤ ਨਾਲ ਉਹ ਆਪਣੇ ਵੱਲ ਇੱਕ ਵੱਡੀ ਧਿਰ ਖੜੀ ਕਰ ਸਕਦਾ ਹੈ, ਜਿੱਤ ਨਾਲ ਉਸਨੂੰ ਸਕੂਨ ਮਿਲਦਾ ਹੈ। ਜਿਵੇਂ ਕਿ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਖੁੰਝੇ 40 ਮਿੰਟ ਤੜਫ ਲੱਗੀ ਰਹੀ ਕਿਦੋਂ ਲਾਈਵ ਹੋਈਏ, ਕਿਦੋਂ ਕੰਮ ਸੂਤ ਆਵੇ, ਤੇ ਉਹ ਜਿੱਤ ਜਿਹੜੀ ਹੈ ਨਾ ਤੁਹਾਨੂੰ ਹੌਸਲਾ ਦਿੰਦੀ ਹੈ। ਜਿੱਦਾਂ ਮੈਂ ਪਹਿਲਾਂ ਵੀ ਤੁਹਾਡੇ ਨਾਲ ਸਾਂਝਾ ਕੀਤਾ ਸੀ, ਅੱਜ ਦਾ ਵਿਚਾਰ ਸੀ, ਜੇਕਰ ਹੌਸਲਾ ਚੱਲਿਆ ਗਿਆ ਨਾ ਤਾਂ ਮਨੁੱਖ ਦੀ ਅੱਧੀ ਸਮਝਦਾਰੀ ਉਸਦੇ ਨਾਲ ਹੀ ਚਲੀ ਜਾਂਦੀ ਹੈ। ਇਸ ਦੇ ਲਈ ਹੌਸਲਾ ਜਜ਼ਬਾ ਜਿਹੜਾ ਜ਼ਰੂਰੀ ਹੈ। ਜਿੱਤ ਦੇ ਨਾਲ ਉਸਨੂੰ ਸਕੂਨ ਮਿਲਦਾ ਹੈ, ਆਨੰਦ ਮਿਲਦਾ ਹੈ। ਜਿੱਤ ਨਾਲ ਜੇਤੂ ਦੀ ਹੈਸੀਅਤ ਦੇ ਵਿੱਚ ਉਹ ਆਪਣੇ ਵਿਚਾਰ ਦੂਜਿਆਂ ਤੇ ਥੋਪ ਸਕਦਾ ਹੈ ਜਾਂ ਬਾਕੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਜਿੱਤ ਨਾਲ ਉਸਦਾ ਨਾਂ ਜੁੜ ਜਾਣ ਦੇ ਕਾਰਨ ਉਸਦੇ ਹਊ ਨੂੰ ਹੁਲਾਰਾ ਮਿਲਦਾ ਹੈ। ਜਿੱਤ ਨਾਲ ਉਸਦਾ ਪਰਿਵਾਰ, ਦੋਸਤ ਮਿੱਤਰ ਤੇ ਸਮਾਜ ਦੇ ਵਿੱਚ ਵਧੀਆ ਸਥਿਤੀ ਦੇ ਪਾਤਰ ਬਣਦੇ ਹੈ, ਸਤਿਕਾਰ ਮਿਲਦਾ ਹੈ। ਇਸ ਦੇ ਬਾਰੇ ਹੋਰ ਵੀ ਕਾਫੀ ਕੁਝ ਕਿਹਾ ਜਾ ਸਕਦਾ ਹੈ, ਫਿਰ ਵੀ ਇਸ ਕਿਉਂ ਦਾ ਇੱਕ ਜਵਾਬ ਕ੍ਰਾਂਤੀਕਾਰੀ ਕਵੀ ਲਾਲ ਸਿੰਘ ਦਿਲ ਦਿੰਦਿਆਂ ਕਹਿੰਦਾ ਹੈ। ਕਹਿੰਦਾ ਨਾ ਕਿ ਜੋ ਲੜਨਾ ਨਹੀਂ ਚਾਹੁੰਦੇ ਉਹ ਗੁਲਾਮ ਬਣਾ ਲਏ ਜਾਂਦੇ ਨੇ। ਇਸ ਦੇ ਲਈ ਵੀ ਜਿੱਤਣਾ ਜ਼ਰੂਰੀ ਹੈ, ਕਿਉਂਕਿ ਲੜਨਾ ਲਾਜ਼ਮੀ ਹੈ, ਕਿਉਂਕਿ ਜਿਹੜਾ ਮਨੁੱਖ ਦਾ ਜਿਹੜੀ ਹੋਂਦ ਹੈ ਨਾ ਉਹ ਖਤਮ ਨਾ ਹੋ ਜਾਵੇ, ਉਹ ਹਰ ਵੇਲੇ ਸੰਘਰਸ਼ ਕਰਦਾ ਰਹਿੰਦਾ ਹੈ, ਕਿਉਂਕਿ ਸਰਵਾਈਵਲ ਦੀ ਗੇਮ ਹੈ। ਅਗਲਾ ਮਸਲਾ ਇਹ ਵੀ ਹੈ ਕਿ ਉਹ ਲੜਾਈ ਕਿਹੋ ਜਿਹੀ ਹੋਵੇ, ਜਿੱਤਣਾ ਕਿਵੇਂ ਆ। ਇਸ ਦੇ ਬਾਰੇ ਵੀ ਵੱਖ ਵੱਖ ਰਾਵਾਂ ਜਿਹੜੀਆਂ ਹੋ ਸਕਦੀਆਂ ਨੇ। ਸਖ਼ਤ ਮਿਹਨਤ ਦੇ ਕਾਰਨ ਵੀ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ, ਰਿਆਜ਼ ਜਾਂ ਅਭਿਆਸ ਕਰਨ ਦੇ ਨਾਲ ਵੀ ਜਿੱਤ ਦਾ ਮੁਕਾਮ ਮਿਲਦਾ ਹੈ, ਵਧੀਆ ਯੋਜਨਾਬੰਦੀ ਦੇ ਨਾਲ ਵੀ ਜਿੱਤ ਦਾ ਤਗਮਾ ਮਿਲਦਾ ਹੈ, ਸਮੇਂ ਦੀ ਸੰਜੋਗ ਵਰਤੋਂ ਕਰਕੇ ਜੇ ਸਹੀ ਇਸਤੇਮਾਲ ਕੀਤਾ ਜਾਵੇ ਸਮੇਂ ਦਾ ਤਾਂ ਇਹ ਮਾਣ ਪ੍ਰਾਪਤ ਹੋ ਜਾਂਦਾ ਹੈ। ਆਪਣੇ ਵਿਚਾਰਾਂ ਦੇ ਨਾਲ ਰਲਦੇ ਮਿਲਦੇ ਬੰਦਿਆਂ ਨੂੰ ਇਕੱਠੇ ਕਰਨ ਵਾਲੇ ਵੀ ਇਹ ਨਤੀਜੇ ਪ੍ਰਾਪਤ ਕਰ ਸਕਦੇ ਹੈ। ਜਿਵੇਂ ਆਪਣਾ ਇੱਕ ਛੋਟਾ ਜਿਹਾ ਪਰਿਵਾਰ ਹੈ ਜੀ, ਜਿਵੇਂ ਆਪਣੇ ਸਭ ਦੇ ਇੱਕ ਤਰ੍ਹਾਂ ਦੇ ਵਿਚਾਰ ਕਿਤੇ ਨਾ ਕਿਤੇ ਮੇਲ ਖਾਂਦੇ ਆ, ਤਾਂ ਹੀ ਆਪਾਂ ਇੱਕ ਦੂਸਰੇ ਦੇ ਨਾਲ ਜੁੜੇ ਆ। ਪੜ੍ਹ ਕੇ ਲਿਖ ਕੇ ਵਿਚਾਰ ਕੇ ਅਧਿਐਨ ਕਰਕੇ ਵੀ ਜੇਤੂ ਦਾ ਰੁਤਬਾ ਪ੍ਰਾਪਤ ਹੋ ਜਾਂਦਾ ਹੈ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਵੱਖ ਵੱਖ ਮੁੱਦੇ ਦੇ ਲਈ ਵੱਖ ਵੱਖ ਢੰਗ ਤਰੀਕੇ ਅਪਣਾ ਕੇ ਆਪਾਂ ਮਨ ਇੱਛਤ ਫਲ ਪਾ ਸਕਦੇ ਹਾਂ। ਮਾਰਟਿਨ ਲੂਥਰ ਸਾਨੂੰ ਸਹਿਨਤ ਦੇ ਨਾਲ ਸਮਝਾਉਂਦਾ ਹੈ ਕਿ ਜਿੱਤਣਾ ਕਿੰਝ ਹੈ। ਉਹ ਲਿਖਦਾ, ਉੱਡ ਨਹੀਂ ਸਕਦੇ ਤਾਂ ਭੱਜੋ, ਭੱਜ ਨਹੀਂ ਸਕਦੇ ਤਾਂ ਤੁਰੋ, ਤੁਰ ਨਹੀਂ ਸਕਦੇ ਤਾਂ ਰਿੰਗੋ, ਪਰ ਚੱਲਦੇ ਰਹੋ। ਇਹ ਵੀ ਜਿੱਤ ਦੇ ਨਿਸ਼ਾਨੇ ਵੱਲ ਵਧਣ ਦਾ ਤਰੀਕਾ ਹੀ ਹੈਗਾ ਕਿ ਚੱਲਦੇ ਰਹੋ। ਰੁਕਣ ਦੇ ਨਾਲ ਔਕੜਾਂ ਸਾਹਮਣੇ ਆਉਣਗੀਆਂ। ਇੱਕ ਹੋਰ ਸਥਿਤੀ ਵੀ ਆ ਸਕਦੀ ਹੈ ਕਿ ਜਿੱਤ ਦਾ ਸਵਾਦ ਚੱਖਦੇ ਚੱਖਦੇ ਕਈ ਵਾਰ ਅਜਿੱਤ ਵੀ ਰਹਿਣਾ ਪੈ ਸਕਦਾ, ਕਿਉਂਕਿ ਕਈ ਵਾਰੀ ਹਾਰ ਕੇ ਵੀ ਬੰਦਾ ਜਿੱਤ ਜਾਂਦਾ ਹੈ। ਇਸ ਦੇ ਲਈ ਪਹਿਲਾਂ ਤੋਂ ਹੀ ਸਦਾ ਜਿੱਤ ਦਾ ਐਲਾਨ ਨਹੀਂ ਕਰਨਾ ਚਾਹੀਦਾ, ਹਾਲਾਤ ਨੂੰ ਦੇਖਣਾ ਜ਼ਰੂਰੀ ਹੈ। ਨਹੀਂ ਤਾਂ ਸਥਿਤੀ ਅਜਿਹੀ ਵੀ ਹੋ ਸਕਦੀ ਹੈ, ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਤੇਜਿੰਦਰ ਮਾਰਕੰਡਾ ਹੁਣਾਂ ਲਿਖਦੇ ਨੇ। ਫਿਰ ਨਿਰਾਸ਼ਾ ਪੱਲੇ ਪੈਂਦੀ ਹੈ। ਮੰਗਾਏ ਸੀ ਜੋ ਜਿੱਤ ਦੇ ਜਸ਼ਨ ਖਾਤਰ, ਹਰਨ ਤੋਂ ਬਾਅਦ ਉਹਨਾਂ ਫੁੱਲਾਂ ਦਾ ਕੀ ਬਣਿਆ, ਉਹਨਾਂ ਹਾਰਾਂ ਦਾ ਕੀ ਬਣਿਆ। ਭਾਵ ਪਹਿਲਾਂ ਹੀ ਕਈ ਦੇਖੋ ਲੀਡਰ ਜਿਹੜੇ ਨੇ ਤੱਕੜੀ ਤੇ ਤੋਲੇ ਜਾਂਦੇ ਆ, ਸਾਰਾ ਕੁਝ ਕੀਤਾ ਜਾਂਦਾ ਇੱਕ ਪਾਸੇ, ਲੱਡੂ ਕਦੇ ਪੈਸੇ ਕਦੇ ਕੁਛ ਤੋਲਿਆ ਜਾਂਦਾ ਉਹਨਾਂ ਨੂੰ, ਤੇ ਉਹ ਲੱਡੂ ਬਣਵਾ ਲਏ ਜਾਂਦੇ ਆ, ਕੋਈ ਕੱਪੜੇ ਸਲਵਾ ਕੇ ਰੱਖ ਲੈਂਦਾ ਹੈ ਚੰਗੇ, ਦੋ ਪੀਸ ਤਿੰਨ ਪੀਸ ਬਣਾ ਲੈਂਦਾ ਹੈ ਕਿ ਭਾਈ ਜਿੱਤ ਜੈਕਟਾਂ ਬਣ ਬਣ ਜਾਂਦੀਆਂ ਨੇ, ਤੇ ਪਤਾ ਬਾਅਦ ਚੋਂ ਜਦੋਂ ਲੱਗਦਾ ਕਿ ਭਾਈ ਜਿੱਤ ਹਾਸਲ ਹੀ ਨਹੀਂ ਹੋਈ ਤਾਂ ਫਿਰ ਨਿਰਾਸ਼ਾ ਵੱਧ ਜਾਂਦੀ ਹੈ। ਜਾਣੀ ਪਹਿਲਾਂ ਹੀ ਅਜਿਹਾ ਮਾਹੌਲ ਨਾ ਬਣਾ ਲਿਆ ਜਾਵੇ ਕਿ ਬਾਅਦ ਦੇ ਵਿੱਚ ਸਥਿਤੀ ਹਾਸੋਹੀਣੀ ਹੋ ਜਾਵੇ। ਉਂਝ ਜਿੱਤਣ ਦੇ ਲਈ ਹੌਸਲਾ ਜ਼ਰੂਰੀ ਸ਼ਰਤ ਹੈ। ਇਸੇ ਸਥਿਤੀ ਨੂੰ ਹੋਰ ਸਪਸ਼ਟ ਕਰਦਿਆਂ ਨਿਤਸ਼ੇ ਆਖਦਾ ਹੈ, ਜਿਸਨੇ ਉੱਡਣਾ ਸਿੱਖਣਾ ਹੋਵੇ ਉਸਨੂੰ ਪਹਿਲਾਂ ਖੜਾ ਹੋਣਾ, ਚੱਲਣਾ ਤੇ ਦੌੜਨਾ ਆਉਣਾ ਚਾਹੀਦਾ ਤੇ ਫਿਰ ਉਡਾਰੀ ਭਰ ਸਕਦਾ। ਜੇ ਤੁੰਜ ਹੀ ਪ੍ਰਾਪਤ ਨਹੀਂ ਹੁੰਦੀ ਉਸਦੇ ਲਈ ਘਾਲਣਾ ਘਾਲਣੀ ਪੈਂਦੀ ਹੈ, ਰਾਤਾਂ ਜਾਗਣੀਆਂ ਪੈਂਦੀਆਂ ਨੇ, ਸੁੱਖ ਆਰਾਮ ਦਾ ਮੋਹ ਤਿਆਗਣਾ ਪੈਂਦਾ ਹੈ, ਦਿਲੋਂ ਦਿਮਾਗ ਦੇ ਕਲ ਪੁਰਜੇ ਤੇਜ਼ ਤਰਾਰ ਕਰਨੇ ਪੈਂਦੇ ਨੇ। ਜਿੱਤਣਾ ਕਿਸ ਤੋਂ ਹੈ? ਜਿੱਤ ਸ਼ਬਦ ਦੀ ਸਾਰਥਕਤਾ ਉਸ ਵੇਲੇ ਹੀ ਹੈ ਜਦੋਂ ਤੁਹਾਡੇ ਸਾਹਵੇ ਕੋਈ ਹਾਰ ਰਿਹਾ ਹੋਵੇ। ਇਸ ਤੋਂ ਭਾਵ ਹੈ ਕਿ ਤੁਸੀਂ ਮੁਕਾਬਲੇ ਦੇ ਵਿੱਚ ਜਿੱਤਣਾ ਹੈ। ਜੇ ਤੁਹਾਡੇ ਸਾਹਮਣੇ ਕੋਈ ਲੜਨ ਵਾਲਾ ਨਹੀਂ, ਚਾਹੇ ਉਹ ਕੰਪੀਟੀਸ਼ਨ ਹੈ, ਚਾਹੇ ਕੋਈ ਖੇਡ ਹੈ, ਚਾਹੇ ਉਹ ਪੜ੍ਹਾਈ ਹੈ, ਚਾਹੇ ਜਿਮ ਹੈ, ਕੋਈ ਵੀ ਕਿਸੇ ਪਾਸੇ ਵੀ ਲਾ ਲਓ, ਕਬੱਡੀ ਦਾ ਮੈਚ ਚੱਲਦਾ, ਪਰ ਜੇ ਸਾਹਮਣੇ ਟੀਮ ਹੀ ਨਾ ਹੋਵੇ ਮੋਹਰੇ ਤਾਂ ਕਿਹਦੇ ਨਾਲ ਤੁਸੀਂ ਖੇਡੋਗੇ? ਇਹ ਮੁਕਾਬਲਾ ਤੁਹਾਡੇ ਦੋਸਤਾਂ ਦੇ ਨਾਲ ਵੀ ਹੋ ਸਕਦਾ, ਖੇਡ ਮੈਦਾਨ ਦੇ ਵਿੱਚ ਵਿਰੋਧੀ ਟੀਮ ਨਾਲ ਵੀ, ਇਹ ਮੁਕਾਬਲਾ ਕਿਸੇ ਦੁਕਾਨਦਾਰ, ਵਪਾਰੀ, ਬਿਜ਼ਨਸਮੈਨ ਦੇ ਨਾਲ ਵੀ ਹੋ ਸਕਦਾ, ਇਹ ਮੁਕਾਬਲਾ ਸਮੇਂ ਦੇ ਨਾਲ ਵੀ ਹੋ ਸਕਦਾ ਤੇ ਮਾੜੇ ਹਾਲਾਤਾਂ ਨਾਲ ਵੀ, ਇਹ ਮੁਕਾਬਲਾ ਸਮਾਜਿਕ ਕੁਰੀਤੀਆਂ ਨਾਲ ਵੀ ਹੋ ਸਕਦਾ ਤੇ ਮਾੜੇ ਸਮਾਜ ਨਾਲ ਵੀ। ਇਸਦੇ ਹੋਰ ਵੀ ਕਈ ਜਵਾਬ ਹੋਣ ਦੇ ਵਿੱਚ ਆਉਂਦੇ ਰਹਿੰਦੇ ਨੇ। ਕਈ ਵਾਰ ਆਪਣੇ ਆਪ ਦੇ ਨਾਲ ਲੜਨਾ ਪੈਂਦਾ ਕਿਸੇ ਚੰਗੇ ਕਾਰਜ ਦੇ ਲਈ। ਆਪਣੇ ਆਪ ਦੇ ਨਾਲ ਲੜ ਕੇ ਵੀ ਕੁਝ ਹਾਸਲ ਕੀਤਾ ਜਾ ਸਕਦਾ। ਏ ਜੀ ਗਾਰਡਨਰ ਇਸੇ ਲਈ ਕਹਿੰਦਾ, ਇੱਕ ਨਾਇਕ ਦੀ ਅਸਲੀ ਜਿੱਤ ਬਾਹਰੀ ਹਾਲਤਾਂ ਉੱਪਰ ਨਹੀਂ ਹੁੰਦੀ, ਸਗੋਂ ਆਪਣੇ ਆਪ ਦੇ ਉੱਤੇ ਹੁੰਦੀ ਹੈ। ਜਿੱਤਣਾ ਕੀ ਹੈ? ਸਵਾਲ ਇਹ ਵੀ ਸਾਡੇ ਸਾਹਮਣੇ ਆ ਖੜਦਾ ਹੈ ਕਿ ਸ਼ਬਦ ਜਿੱਤਣਾ ਹੈ ਕੀ ਹੈ, ਜਿੱਤ ਹੁੰਦੀ ਕੀ ਹੈ? ਇਹ ਯੁੱਗ ਮੁਕਾਬਲੇ ਦਾ ਯੁੱਗ ਹੈ ਤੇ ਪੈਰ ਪੈਰ ਦੇ ਉੱਤੇ ਮੁਕਾਬਲਾ। ਇਸ ਦੇ ਲਈ ਇਹ ਮੌਕੇ ਅਤੇ ਸਮੇਂ ਦੇ ਉੱਤੇ ਨਿਰਭਰ ਕਰਦਾ ਕਿ ਬੰਦਾ ਕੀ ਜਿੱਤ ਰਿਹਾ, ਮੁਕਾਬਲਾ ਕਿਸ ਚੀਜ਼ ਦੇ ਲਈ ਹੈ। ਜ਼ਰੂਰੀ ਨਹੀਂ ਕਿ ਮੁਕਾਬਲਾ ਭੌਤਿਕ ਚੀਜ਼ਾਂ ਦੇ ਲਈ ਹੋਵੇ। ਜਿੱਤ ਕਿਸੇ ਵੀ ਰੂਪ ਦੇ ਵਿੱਚ ਪ੍ਰਾਪਤ ਕੀਤੀ ਜਾ ਸਕਦੀ ਹੈ, ਪਰ ਜਿੱਥੇ ਸਾਨੂੰ ਬਹੁਤ ਸਾਵਧਾਨ ਰਹਿਣ ਦੀ ਜ਼ਰੂਰਤ ਹੈ, ਕਿਉਂਕਿ ਜੇਕਰ ਜਿੱਤ ਦੇ ਨਾਲ ਮਨ ਦੇ ਵਿੱਚ ਹੰਕਾਰ ਆਉਂਦਾ ਹੈ ਤਾਂ ਹਾਰਨ ਵੇਲੇ ਵੀ ਤੁਹਾਡੀ ਸਥਿਤੀ ਡਾਵਾਂਡੋਲ ਹੋਵੇਗੀ। ਓਸ਼ੋ ਕਹਿੰਦਾ ਹੈ ਕਿ ਜਦੋਂ ਤੁਸੀਂ ਜਿੱਤੋ ਤਾਂ ਇਹ ਨਾ ਸਮਝਣਾ ਕਿ ਮੈਂ ਜਿੱਤ ਰਿਹਾ ਹਾਂ, ਤੇ ਜੇ ਜਿੱਤ ਦੇ ਵਿੱਚ ਵੀ ਨਹੀਂ ਸੋਚੋਗੇ ਕਿ ਮੈਂ ਜਿੱਤ ਰਿਹਾ ਹਾਂ ਤਾਂ ਹਾਰਨ ਵੇਲੇ ਵੀ ਇਹ ਹੋਵੇਗਾ ਕਿ ਮੈਂ ਹਾਰਿਆ ਨਹੀਂ। ਹੁਣ ਮਸਲਾ ਇਹ ਵੀ ਹੈਗਾ ਕਿ ਜੇਕਰ ਜਿੱਤ ਹੈ, ਜੇਤੂ ਹੈ ਤਾਂ ਹਾਰ ਵੀ ਹੈ। ਕਈ ਵਾਰ ਅਜਿਹਾ ਵੀ ਹੁੰਦਾ ਕਿ ਜਿੱਤ ਪ੍ਰਾਪਤ ਨਹੀਂ ਹੁੰਦੀ, ਪਰ ਹਾਰਨ ਵਾਲੇ ਦੀ ਸਥਿਤੀ ਜੇਤੂ ਦੇ ਨਾਲੋਂ ਵੀ ਬਿਹਤਰ ਹੋ ਜਾਂਦੀ ਹੈ। ਖਲੀਲ ਜਿਬਰਾਨ ਉਹਨਾਂ ਦੀ ਜੀਵਨੀ ਬਾ ਕਮਾਲ ਹੈ, ਪੜ੍ਹਨ ਯੋਗੀ ਹੈ, ਪੜ੍ਹੀ ਹੈ, ਕਾਫੀ ਵਾਰ ਆਪਾਂ ਰੇਡੀਓ ਦੇ ਉੱਤੇ ਵੀ ਸਾਂਝੀ ਕੀਤੀ ਹੈ। ਖਲੀਲ ਜਿਬਰਾਨ ਦੀ ਇਹ ਸਤਰ ਸਮਝੋ, ਇੱਕ ਕਹਿੰਦਾ ਹੈ ਕਿ ਜ਼ਿੰਦਗੀ ਦੀ ਰਣਭੂਮੀ ਵਿੱਚ ਸਿਰਫ ਜਿੱਤਣ ਵਾਲੇ ਹੀ ਯੋਧੇ ਨਹੀਂ ਖਵਾਉਂਦੇ, ਕਈ ਵਾਰ ਹਾਰਨ ਵਾਲਿਆਂ ਦੀ ਪ੍ਰਾਪਤੀ ਜਿੱਤਣ ਵਾਲਿਆਂ ਤੋਂ ਵਧੇਰੇ ਹੁੰਦੀ ਹੈ। ਇਸ ਦੇ ਲਈ ਕਈ ਹਾਰ ਕੇ ਵੀ ਨਹੀਂ ਹਾਰਦੇ ਤੇ ਉਹਨਾਂ ਨੇ ਆਪਣੇ ਆਪੇ ਨੂੰ ਤਿਆਰ ਰੱਖਿਆ ਹੁੰਦਾ ਹੈ। ਐ ਤੂਫਾਨੋ ਨਾ ਮਨਾਓ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਐ ਤੂਫਾਨੋ ਨਾ ਮਨਾਓ ਜਿੱਤ ਦੀ ਇੰਨੀ ਖੁਸ਼ੀ, ਹਾਰਿਆ ਹਾਂ ਫਿਰ ਲੜਾਂਗਾ, ਮੈਂ ਅਜੇ ਮਰਿਆ ਨਹੀਂ। ਰਾਮ ਲਾਲ ਪ੍ਰੇਮੀ ਲਿਖਦੇ ਹੈ। ਉਂਝ ਹਾਰ ਤੋਂ ਵੀ ਘਬਰਾਉਣਾ ਨਹੀਂ ਹੈ, ਮੁਸ਼ਕਲ ਸਮਿਆਂ ਦੇ ਵਿੱਚ ਵੀ ਅਡਿਗ ਰਹਿਣਾ ਸੂਝ ਭਰਿਆ ਫੈਸਲਾ ਹੈ, ਉਸ ਸਮੇਂ ਵੀ ਸਾਬਤ ਕਦਮੀ ਰਹੋ।

ਪੁੱਤਰਾਂ ਦੇ ਦਰਮਿਆਨ ਹਸਤਿਆਨਾਪੁਰ ਜਾਣੀ ਕਿ ਮੇਰਠ ਦੇ ਕੋਲ ਦੇ ਰਾਜ ਸ਼ਾਸਨ ਦੇ ਲਈ ਇਹ ਯੁੱਧ ਹੋਇਆ। ਉਂਝ ਭਾਰਤ ਦੇ ਵਿੱਚ ਹਮਲਾਵਰ ਮੈਸੀਡੋਨੀਆ ਜਿਹੜੇ ਯੂਨਾਨੀ, ਯੂਨਾਨ ਤੋਂ ਸਿਕੰਦਰ ਆਇਆ ਤੇ ਮੁਹੰਮਦ ਬਿਨ ਕਾਸਿਮ, ਮੁਹੰਮਦ ਗਜਨਵੀ, ਮੁਹੰਮਦ ਗੋਰੀ, ਗੁਲਾਮ ਵੰਸ਼, ਚੰਗੇਜ਼ ਖਾਨ ਖਾਨ ਹੋਣ ਦੇ ਕਾਰਨ ਲੋਕ ਇਸ ਨੂੰ ਮੁਸਲਮਾਨ ਜਿਹੜਾ ਖਿਆਲਦੇ ਨੇ, ਪਰ ਅਸਲ ਦੇ ਵਿੱਚ ਇਹ ਮੰਗੋਲੀਆ ਦਾ ਰਾਜਾ ਸੀਗਾ, ਮੰਗੋਲੀਅਨ। ਬੜਾ ਇਹਨਾਂ ਨੇ ਵੀ ਅੱਤ ਚੁੱਕੀ ਹੋਈ ਸੀ, ਅੱਜ ਤੜਫ ਰਹੇ ਨੇ ਆਪ। ਖਾਨ ਦਾ ਭਾਵ ਹੈ ਮੁਖੀ ਅਤੇ ਚੰਗੇਜ਼ ਦਾ ਭਾਵ ਹੈ ਚੱਕਰਵਰਤੀ। ਉਂ ਜਿਸ ਦਾ ਬਚਪਨ ਦਾ ਨਾਂ ਸੀ ਤੇਮੂਜੀ, ਰਜ਼ੀਆ ਬੇਗਮ, ਬਲਬਨ, ਖਿਲਜੀ ਵੰਸ਼, ਤੁਗਲਕ ਵੰਸ਼, ਸੈਯਦ ਵੰਸ਼, ਲੋਧੀ ਵੰਸ਼ ਤੇ ਮੁਗਲ ਵੰਸ਼। ਇਹ ਦੌਰ ਜੰਗਾਂ, ਯੁੱਧਾਂ ਤੇ ਲੜਾਈਆਂ ਦਾ ਸੀ, ਜੇਤੂਆਂ ਦਾ ਸੀ। ਇਨ੍ਹਾਂ ਨੇ ਜੰਗਾਂ ਲੜੀਆਂ, ਯੁੱਧ ਕੀਤੇ ਤੇ ਇਤਿਹਾਸ ਦੇ ਵਿੱਚ ਆਪਣਾ ਨਾਂ ਬਣਾਇਆ। ਪਰ ਹੁਣ ਲੜਾਈ ਜਿਹੜੀ ਹੈ ਕਈ ਤਰੀਕਿਆਂ ਦੀ ਹੋ ਸਕਦੀ ਹੈ। ਜੰਗਾਂ ਕਈ ਨਵੇਂ ਤਰੀਕਿਆਂ ਨਾਲ ਲੜੀਆਂ ਜਾ ਸਕਦੀਆਂ ਨੇ। ਜਿੱਤ ਤੇ ਜੇਤੂ ਕਿਸੇ ਵੀ ਤਰੀਕੇ ਨਾਲ ਸਾਡੇ ਸਾਹਮਣੇ ਆ ਸਕਦੇ ਨੇ, ਕਿਉਂਕਿ ਕਈ ਵਾਰ ਵਿਦਵਾਨ ਲੋਕ ਹੋਰ ਤਰੀਕੇ ਨਾਲ ਲੜਦੇ ਨੇ ਤੇ ਉਹਨਾਂ ਦਾ ਯੁੱਧ ਵਿਚਾਰਾਂ ਦਾ ਯੁੱਧ ਹੁੰਦਾ ਹੈ। ਉਸ ਦੇ ਵਿੱਚ ਹਥਿਆਰ ਵੀ ਨਵੇਕਲੇ ਹੁੰਦੇ ਨੇ। ਤਾਂ ਹੀ ਬਰਨਾਰਡ ਸ਼ਾਹ ਲਿਖਦਾ ਹੈ ਕਿ ਵਿਚਾਰਾਂ ਦੇ ਯੁੱਧ ਦੇ ਵਿੱਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਵਿਚਾਰਾਂ ਦੇ ਯੁੱਧ 'ਚ ਕਿਤਾਬਾਂ ਹਥਿਆਰ ਹੁੰਦੀਆਂ ਨੇ। ਇਸੇ ਤਰ੍ਹਾਂ ਇੱਕ ਹੋਰ ਜੰਗ ਵੀ ਹੁੰਦੀ ਹੈ, ਲੋਭ, ਕਪਟ ਅਤੇ ਫਰੇਬ ਦੀ ਜੰਗ। ਇਵੇਂ ਆਪਾਂ ਦੇਖ ਸਕਦੇ ਹਾਂ ਕਿ ਜੈਨ ਸ਼ਬਦ ਦੀ ਉਤਪਤੀ ਜੀਨਾ ਸ਼ਬਦ ਤੋਂ ਹੋਈ, ਜਿਸਦਾ ਅਰਥ ਹੈ ਲਗਾਓ ਅਤੇ ਲਾਲਸਾਵਾਂ ਉੱਤੇ ਜਿੱਤ। ਇਸ ਲੜਾਈ ਦੇ ਜੇਤੂ ਹੀ ਆਪਣੀਆਂ ਕਾਮਨਾਵਾਂ ਦੇ ਉੱਤੇ ਫਤਿਹ ਪਾਉਂਦੇ ਨੇ। ਖੈਰ, ਕੁੱਲ ਮਿਲਾ ਕੇ ਜਿੱਤ ਦਾ ਸਵਾਦ ਸਾਰੇ ਹੀ ਚੱਖਣਾ ਚਾਹੁੰਦੇ ਨੇ, ਪਰ ਸਵਾਦ ਦੇ ਰਸਤੇ ਦੀਆਂ ਦੁਸ਼ਵਾਰੀਆਂ, ਔਕੜਾਂ, ਝੱਖੜਾਂ, ਕੰਢਿਆਂ, ਪਥਰੀਲੇ ਰਾਹਾਂ ਤੇ ਤੁਰਨਾ ਨਹੀਂ ਚਾਹੁੰਦੇ। ਜਿੱਤ ਦਾ ਤਗਮਾ ਤੁਹਾਡੀ ਰਾਹ ਉਡੀਕ ਰਿਹਾ ਹੈ, ਕਿਹੜਾ ਤੁਸੀਂ ਰਸਤੇ ਦੇ ਉੱਤੇ ਪੈਰ ਤਾਂ ਟਿਕਾਓ ਜੀ। ਦੋਸਤੋ, ਇਹ ਸੀ ਜੀ ਅੱਜ ਦੀ ਆਖਰੀ ਗੱਲਬਾਤ। ਕਿਆ ਬਾਤ ਹੈ, ਜਿੱਤ ਦੇ ਨਿਸ਼ਾਨ, ਰਬਿੰਦਰ ਰਬੀ ਹੁਣਾਂ ਜੀ ਦੀ ਕਲਮ। ਮੈਂ ਤੁਹਾਡਾ ਦੋਸਤ ਭੁਪਿੰਦਰ ਪਾਲੇ ਤੇ ਦੁਆਬਾ ਰੇਡੀਓ ਦਾ ਮੰਚ, ਤੇ ਆਖਰ ਦੇ ਵਿੱਚ ਸਤਿੰਦਰ ਸਰਤਾਜ ਜੀ ਦੀਆਂ ਉਹ ਸਤਰਾਂ, ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ, ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ। ਚਾਰ ਹੀ ਤਰੀਕਿਆਂ ਨਾਲ ਬੰਦਾ ਕਰੇ ਕੰਮ ਸਦਾ, ਸ਼ੌਂਕ ਨਾਲ, ਪਿਆਰ ਨਾਲ, ਲਾਲਚ ਜਾਂ ਡੰਡੇ ਨਾਲ। ਜੀ ਦੋਸਤੋ, ਇਹ ਸੀ ਜੀ ਬਾਕਮਾਲ ਗੱਲਬਾਤ ਆਖਰ ਦੇ ਵਿੱਚ। ਮੈਨੂੰ ਤਾਂ ਪਸੰਦ ਲੱਗੀ, ਬਹੁਤ ਵਧੀਆ, ਚੰਗੀ ਲੱਗੀ ਹੈ, ਕੁਝ ਨਾ ਕੁਝ ਸਾਨੂੰ ਦੇ ਗਈ ਹੈ। ਤੇ ਆਖਰ ਦੇ ਵਿੱਚ ਸੁਰਜੀਤ ਪਾਤਰ ਜੀ ਦੀਆਂ ਉਹਨਾਂ ਚਾਰ ਸਤਰਾਂ ਦੇ ਨਾਲ ਸਮਾਪਤੀ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਦੀ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਜਿੰਨੇ ਵੀ ਦੋਸਤ ਜੁੜੇ ਨੇ, ਤੇ ਮੁਹੰਮਦ ਜੀ, ਜਗਤਾਰ ਜੀ, ਸਾਰੇ ਦੋਸਤਾਂ ਦਾ ਸ਼ੁਕਰੀਆ। ਜੇ ਕਿਸੇ ਦਾ ਨਾਮ ਰਹਿ ਗਿਆ ਹੋਵੇ ਤਾਂ ਮਾਫ਼ੀ ਚਾਹਾਂਗਾ ਦੋਸਤੋ। ਤੇ 2 ਘੰਟੇ ਤੇ 2 ਮਿੰਟ ਦਾ ਪ੍ਰੋਗਰਾਮ ਆਪਾਂ ਨਿਬੇੜ ਲਿਆ, ਅੱਜ 40 ਮਿੰਟ ਲੇਟ ਸੀ ਤੇ 40 ਮਿੰਟ ਉੱਪਰ ਲਾ ਲਏ ਨੇ। ਆਖਰ 'ਚ ਪਾਤਰ ਸਾਹਿਬ ਲਿਖਦੇ ਨੇ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ, ਇਸ ਅਦਾਲਤ 'ਚ ਬੰਦੇ ਬਿਰਕ ਹੋ ਗਏ, ਫੈਸਲੇ ਸੁਣਾਉਂਦਿਆਂ ਸੁਣਾਉਂਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ, ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ, ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਂਗਾ ਗੀਤ, ਜੇ ਮੈਂ ਚੁੱਪ ਹੀ ਰਿਹਾ, ਜੇ ਮੈਂ ਕੁਝ ਨਾ ਕਿਹਾ, ਬਣ ਕੇ ਰੂਹਾਂ ਸਦਾ ਭਟਕਦੇ ਰਹਿਣਗੇ, ਜੋ ਵਿਦੇਸ਼ਾਂ 'ਚ ਰੁਲਦੇ ਨੇ ਰੋਜ਼ੀ ਲਈ, ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ, ਕੁਝ ਤਾਂ ਸੇਕਣਗੇ ਮਾਵਾਂ ਦੇ ਸਿਵੇ ਦੀ ਅੱਗ ਅਗਨ, ਸਿਵੇ ਦੀ ਅਗਨ, ਬਾਕੀ ਕਬਰਾਂ ਦੇ ਰੁੱਖ ਹੇਠ ਜਾ ਬਹਿਣਗੇ। ਕਿ ਇਹ ਇਨਸਾਫ ਹੋਮੇ ਦੇ ਪੁੱਤ ਕਰਨਗੇ, ਕਿ ਇਹ ਖਾਮੋਸ਼ ਪੱਥਰ ਦੇ ਬੁੱਤ ਕਰਨਗੇ, ਜੋ ਸਲੀਬਾਂ ਤੇ ਟੰਗੇ ਨੇ ਲੱਥਣੇ ਨਹੀਂ, ਰਾਜ ਬਦਲਣਗੇ, ਸੂਰਜ ਚੜਨਗੇ, ਚੜਨ ਲੈਣਗੇ, ਇਹ ਜੂ ਰੰਗਾਂ 'ਚ ਚਿੱਤਰੇ ਨੇ ਖੁਰ ਜਾਣਗੇ, ਇਹ ਜੂ ਮਰਮਰ ਵਿੱਚ ਉੱਕਰੇ ਨੇ ਮਿਟ ਜਾਣਗੇ, ਬਲ ਦੇ ਹੱਥਾਂ ਨੇ ਜਿਹੜੇ ਹਵਾ 'ਚ ਲਿਖੇ ਹਰਫ ਉਹ ਹੀ ਹਮੇਸ਼ਾ ਲਿਖੇ ਜਾਣਗੇ, ਇਹ ਵੀ ਸ਼ਾਇਦ ਮੇਰਾ ਆਪਣਾ

ਨਾ ਵਹਿਮ ਹੈ, ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾ। ਇਹ ਰਹੀ ਕਬਰਾਂ ਉੱਤੇ ਤਾਂ ਕੀ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ, ਸਭ ਘਰਾਂ ਦੇ ਵਿੱਚ ਵੀ ਦੀਵੇ ਬੁਝੇ ਰਹਿਣਗੇ। ਜੀ ਦੋਸਤੋ, ਇਸ ਦੇ ਨਾਲ ਹੀ ਸੁਰਜੀਤ ਪਾਤਰ ਸਾਹਿਬ ਦੀਆਂ ਇਹਨਾਂ ਸਤਰਾਂ ਦੇ ਨਾਲ ਹੀ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਇੱਕ ਵਾਰੀ ਫਿਰ ਤੋਂ ਧੰਨਵਾਦ ਸਾਰੇ ਦੋਸਤਾਂ ਦਾ, ਨਾਲ ਜੋੜਨ ਦੇ ਲਈ ਲੇਟ ਵੀ ਤੇ ਨਾਲ ਸਾਥ ਨਿਭਾਉਣ ਦੇ ਲਈ। ਜਿਨ੍ਹਾਂ ਨੇ ਕਾਲ ਕੀਤੀ ਉਹਨਾਂ ਦਾ ਵੀ ਸ਼ੁਕਰੀਆ, ਜਿਨ੍ਹਾਂ ਚੁੱਪ ਚਪੀਤ ਸੁਣਿਆ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਤੇ ਕੱਲ ਨੂੰ ਮਿਲਣ ਦੇ ਵਾਅਦੇ ਤੇ ਨਾਲ ਮੁਲਾਕਾਤ ਹੋਏਗੀ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਸਾਂਝਾ ਕਰ ਦਿਆ ਕਰੋ। ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਆਗਿਆ ਤੇ ਸਾਰਿਆਂ ਨੂੰ ਭੁਪਿੰਦਰ ਭਾਰਤ ਵੱਲੋਂ ਪਿਆਰ ਭਰੀ ਤੇ ਨਿੱਘੀ ਸਤਿ ਸ੍ਰੀ ਅਕਾਲ ਹੈ। ਤੇ ਕੱਲ ਨੂੰ ਮਿਲਦੇ ਹਾਂ ਨਵਾਂ ਨਵੇਲਾ ਪ੍ਰੋਗਰਾਮ ਲੈ ਕੇ 9:30 ਵਜੇ ਭਾਰਤੀ ਸਮੇਂ ਦੇ ਅਨੁਸਾਰ। ਇਸ ਦੇ ਨਾਲ ਹੀ ਹੈ ਸਤਿ ਸ੍ਰੀ ਅਕਾਲ।

0: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਫਿਰ ਤੋਂ ਇੱਕ ਵਾਰ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਦੁਨੀਆਂ। ਆਪ ਸਭ ਨੂੰ ਅਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਠੀਕ ਠਾਕ ਸੁਖੀ ਸਾਂਦ ਹੋਵੋਗੇ ਤੇ ਅੱਜ ਹਫ਼ਤੇ ਦਾ ਆਖਰੀ ਦਿਨ ਫਰਾਈਡੇ ਵਾਲਾ ਦਿਨ ਹੈ। 4 ਸਤੰਬਰ 2026 ਦਾ ਦਿਹਾੜਾ, ਜਿਸ ਦੇ ਵਿੱਚ ਗੱਲਾਂ ਬਾਤਾਂ ਵੀ ਕਰਾਂਗੇ, ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਬਾਤ ਪਾਵਾਂਗੇ ਤੇ ਨਾਲ ਹੀ ਤੁਹਾਨੂੰ ਅੱਜ ਕਹਾਣੀ ਵਿੱਚੋਂ ਕਿਤਾਬ ਜਿਹੜੀ ਹੈ ਪੰਜਾਬ ਉਹਦਾ ਅਗਲਾ ਲੜੀਵਾਰ ਚੈਪਟਰ ਵੀ ਸੁਣਾਵਾਂਗੇ। ਹੁਣ ਤੋਂ ਲੈ ਕੇ ਤਕਰੀਬਨ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ। ਦੋਸਤਾਂ ਮਿੱਤਰਾਂ ਤੱਕ ਜ਼ਰੂਰ ਪ੍ਰੋਗਰਾਮ ਨੂੰ ਅੱਗੇ ਸਾਂਝਾ ਕਰਦਿਆ ਕਰੋ, ਇਹੀ ਬੇਨਤੀ ਹੁੰਦੀ ਹੈ ਤੇ ਚੰਗਾ ਲੱਗਦਾ ਪ੍ਰੋਗਰਾਮ ਤਾਂ। ਤੇ ਇਸੇ ਤਰ੍ਹਾਂ ਹੀ ਬਾਅਦ ਦੇ ਵਿੱਚ ਵੀ ਤੁਸੀਂ ਫੀਡਬੈਕ ਭੇਜ ਦਿਓ, ਉਹਦੇ ਲਈ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਹੈ। ਪ੍ਰੋਗਰਾਮਾਂ ਨੂੰ ਲਾਈਕ ਕਰ ਦਿਓ ਤੇ ਦੋਸਤਾਂ ਦੇ ਨਾਲ ਵਿਚਾਰ ਵਟਾਂਦਰਾ ਕਰ ਦਿਓ। ਤੇ ਲਓ ਫਿਰ ਸ਼ੁਰੂਆਤ ਕਰਦੇ ਹਾਂ ਅੱਜ ਦੇ ਵਿਚਾਰ ਦੇ ਨਾਲ ਤੇ ਨਾਲ ਨਾਲ ਸਮਾਂ ਤੇ ਸਥਿਤੀ ਫਿਲਣ ਦੀਆਂ ਘੜੀਆਂ ਦੇ ਉੱਤੇ। ਇਸ ਵਕਤ ਸ਼ਾਮ ਦੇ 7:08 ਦਾ ਸਮਾਂ ਹੈ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:08 ਤੇ ਕੈਲੀਫੋਰਨੀਆ ਤੇ ਵੈਂਕੂਵਰ ਦੇ ਵਿੱਚ ਸਵੇਰ ਦੇ 9:08 ਨੇ। ਯੂਕੇ ਦੇ ਵਿੱਚ ਸ਼ਾਮ ਦੇ 5:08 ਤੇ ਭਾਰਤ ਦੇ ਵਿੱਚ ਰਾਤ ਦੇ 9:38 ਦਾ ਸਮਾਂ ਹੈ। ਯੂਰਪੀਅਨ ਕੰਟਰੀਆਂ ਮੁਤਾਬਕ ਜਿਹੜਾ ਸਮਾਂ ਤੇ ਸਥਿਤੀ ਇਸ ਵਕਤ ਸ਼ਾਮ ਦੇ 6:01 ਦੇ ਉੱਤੇ 8 ਮਿੰਟ ਦੀ ਹੈ। ਲਓ ਫਿਰ ਕਰਦੇ ਹਾਂ ਆਗਾਜ਼ ਅੱਜ ਦੇ ਵਿਚਾਰ ਦੇ ਨਾਲ। ਅੱਜ ਦਾ ਵਿਚਾਰ ਕੀ ਕਹਿੰਦਾ ਹੈ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਨਾਲ ਪਹੁੰਚ ਰਿਹਾ ਹੋਵੇਗਾ। ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ ਤੇ ਮਾਨ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਹੈ। ਤੇ ਲੋ ਦੋਸਤੋ, ਬਾਤ ਪਾਉਂਦੇ ਅੱਜ 4 ਸਤੰਬਰ ਦਾ ਵਿਚਾਰ ਕੀ ਕਹਿੰਦਾ ਹੈ। ਕਹਿੰਦੇ ਨੇ ਕਿ ਕੋਈ ਨਵਾਂ ਕਦਮ ਚੁੱਕਣ ਤੇ ਕਿਸੇ ਕਿਸਮ ਦੀ ਤਬਦੀਲੀ ਤੋਂ ਲੋਕ ਸਭ ਤੋਂ ਵੱਧ ਜਿਹੜੇ ਹੈ ਡਰਦੇ ਹੈ। ਅੱਜ ਦੇ ਦਿਹਾੜੇ ਦੇ ਉੱਤੇ 4 ਸਤੰਬਰ ਨੂੰ 1781 ਨੂੰ ਸਪੇਨ ਨੇ ਅਮਰੀਕੀ ਪਿੰਡ ਯਗਮਾ ਦੀ ਜਿਹੜੀ ਸੀ ਥਾਂ ਉੱਪਰ ਲਾਸ ਏਂਜਲਸ ਸ਼ਹਿਰ ਦੀ ਨੀਂਹ ਰੱਖ ਦਿੱਤੀ ਸੀ ਤੇ 1825 ਦੇ ਵਿੱਚ ਕਾਂਗਰਸ ਦੇ ਬਾਨੀ ਦਾਦਾ ਭਾਈ ਨਾਰੋ ਜੀ ਦਾ ਮੁੰਬਈ ਦੇ ਵਿੱਚ ਜਨਮ ਹੁੰਦਾ ਤੇ 1951 ਚ ਜਪਾਨ ਸ਼ਾਂਤੀ ਵਾਰਤਾ ਕਾਨਫਰੰਸ ਦਾ ਟੀਵੀ ਦੇ ਉੱਤੇ ਜਿਹੜਾ ਪਹਿਲੀ ਵਾਰ ਸਿੱਧਾ ਪ੍ਰਸਾਰਣ ਸਨ ਫਰਾਂਸਿਸਕੋ ਦੇ ਵਿੱਚੋਂ ਜਿਹੜਾ ਕੀਤਾ ਗਿਆ ਸੀ। 1998 ਦੇ ਵਿੱਚ ਲੈਰੀ ਪੇਜ ਤੇ ਸਰਗਈ ਬਰੇਨ ਵੱਲੋਂ ਸਰਚ ਇੰਜਨ ਜਿਹੜਾ ਸੀ ਗੂਗਲ ਉਹਦੀ ਸਥਾਪਨਾ ਕਰ ਦਿੱਤੀ ਗਈ। ਵਹਿਮਾਂ ਭਰਮਾਂ ਦੇ ਨਾਲ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਉਹਦੇ ਵਿੱਚ ਅੱਜ ਬਾਤ ਪਾਉਂਦੇ ਹਾਂ ਇੱਕ ਦੋ ਗੱਲਾਂ ਦੀ, ਉਹ ਚਾਹੇ ਮੀਟ ਦੀ ਹੈ, ਸ਼ਰਾਬ ਦੀ ਹੈ ਤੇ ਚਾਹੇ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣ ਦੀ ਗੱਲ ਆਉਂਦੀ ਹੈ। ਹਰ ਧਰਮ ਦੇ ਵਿੱਚ ਆਪਣੇ ਆਪਣੇ ਜਿਹੜਾ ਸਾਰਾ ਕੁਝ ਮੰਨਦੇ ਨੇ ਤੇ ਉਹਨਾਂ ਦੇ ਮੁਤਾਬਕ ਤਿਉਹਾਰ, ਸਿਆਲ ਦੀ ਰੁੱਤ ਸ਼ੁਰੂ ਹੈ ਤੇ ਉਹਨਾਂ ਦੇ ਵਿੱਚ ਤਿਉਹਾਰ ਹੋਰ ਸਾਰਾ ਚੀਜ਼ਾਂ ਚੱਲਦੀਆਂ, ਚੰਗੇ ਦਿਨ ਕਹਿੰਦੇ ਆ ਮਨਾਏ ਜਾਂਦੇ ਆ, ਠੰਡਾ ਮਾਹੌਲ ਹੋ ਜਾਂਦਾ ਹੈ। ਤੇ ਇਸੇ ਤਰ੍ਹਾਂ ਵਹਿਮਾਂ ਭਰਮਾਂ ਦੇ ਵਿੱਚ ਕੁਝ ਸਮਾਂ ਪਹਿਲਾਂ ਲੋਕਾਂ ਦਾ ਵਿਸ਼ਵਾਸ ਹੁੰਦਾ ਸੀ ਕਿ ਪਿੱਪਲਾਂ ਬੋਹੜਾਂ ਦੇ ਉੱਪਰ ਭੂਤਾਂ ਦਾ ਵਾਸ ਜਿਹੜਾ ਹੁੰਦਾ ਹੈ, ਉਹ ਰਾਤ ਤਾਂ ਕਿ ਦੁਪਹਿਰ ਸਮੇਂ ਵੀ ਉਹਨਾਂ ਥੱਲੇ ਸੌਣ ਤੋਂ ਡਰਦੇ ਸੀ। ਮੈਨੂੰ ਚੇਤੇ ਸਾਡੀ ਬੀਜੀ ਬੀਬੀ ਸਾਡੀ ਵੱਡੀ ਫਾਦਰ ਉਹਨਾਂ ਦੀ ਮਦਰ, ਉਹ ਕਹਿੰਦੇ ਹੋਇਆ ਬੇ ਅਤਰ ਫਲੇਲਾਂ ਲਾ ਕੇ ਦੁਪਹਿਰੇ ਸਿਖਰ ਨਾ ਨਿਕਲੋ ਬਾਹਰ ਨੂੰ, ਕੋਈ ਚੰਬੜ ਜਾਊ। ਤੇ ਪਿੱਪਲ ਆਮ ਰੁੱਖਾਂ ਤੋਂ ਉੱਚੇ ਤੇ ਇਸਦੇ ਤਣੇ ਮੋਟੇ ਤੇ ਮਜ਼ਬੂਤ ਹੁੰਦੇ ਨੇ ਤੇ ਟਾਹਣੇ ਲੰਮੇ ਤੇ ਮੋਟੇ ਤੇ ਜੜ੍ਹਾਂ ਦੂਰ ਦੂਰ ਤੱਕ ਫੈਲੀਆਂ ਹੁੰਦੀਆਂ। ਮਜ਼ਬੂਤ ਟਾਹਣੇ ਹੋਣ ਦੇ ਕਰਕੇ ਇਸਦੇ ਉੱਪਰ ਸਾਉਣ ਮਹੀਨੇ ਦੇ ਵਿੱਚ ਜ਼ਿਆਦਾ ਪੀਂਘਾਂ ਪਾਈਆਂ ਜਾਂਦੀਆਂ ਨੇ। ਪਿੱਪਲ ਤੇ ਬੋਹੜ ਦੇ ਪੱਤਿਆਂ ਦੇ ਉੱਤੇ ਜੜ੍ਹਾਂ ਤੋਂ ਆਯੁਰਵੈਦਿਕ ਜਿਹੜੀਆਂ ਦਵਾਈਆਂ ਬਣਦੀਆਂ ਨੇ। ਇੱਕ ਅਖ਼ਬਾਰ ਦੇ ਵਿੱਚ ਛਪੇ ਲੇਖ ਦੇ ਅਨੁਸਾਰ ਸ਼ਾਇਦ ਪਿੱਪਲ ਰੁੱਖ ਦੇ ਬਾਰੇ ਦਾਅਵਾ ਕੀਤਾ ਗਿਆ ਕਿ ਉਸਦੇ ਹੇਠ ਸੌਣ ਦੇ ਨਾਲ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ, ਪਰ ਰਾਤ ਸਮੇਂ ਨਹੀਂ, ਕਿਉਂਕਿ ਕਾਰਬਨ ਡਾਈਆਕਸਾਈਡ ਵੱਡੇ ਪੱਧਰ ਦੇ ਉੱਤੇ ਉਹ ਛੱਡਦੇ ਨੇ ਜੀ, ਤੇ ਇਸ ਕਰਕੇ ਉਹਦੇ ਲਾਗੇ ਨਹੀਂ ਸੌਣਾ ਚਾਹੀਦਾ। ਪਹਿਲੀ ਰਿਸ਼ੀ ਮੁਨੀ ਕਈ ਜਿਹੜੇ ਸਨ ਕਈ ਸਾਲ ਜੰਗਲਾਂ ਦੇ ਵਿੱਚ ਜਾ ਕੇ ਯੋਗ ਤੇ ਤਪ ਕਰਦੇ ਰਹੇ ਤੇ ਉਹਨਾਂ ਦੀਆਂ ਸਮਾਧੀਆਂ ਵੀ ਜਿਹੜੀਆਂ ਪਿੱਪਲਾਂ ਦੇ ਬੋਹੜਾਂ ਥੱਲੇ ਜਿਹੜੀਆਂ ਸੰਘਣੀਆਂ ਛਾਵਾਂ ਦੇ ਹੇਠਾਂ ਜਿਹੜੀਆਂ ਹੁੰਦੀਆਂ ਸਨ। ਕਈ ਵਾਰ ਜਿਹੜੇ ਬੱਚੇ ਖੇਡਦੇ ਖੇਡਦੇ ਤਪ ਕਰਨ ਵਾਲੀਆਂ ਥਾਵਾਂ ਦੇ ਉੱਤੇ ਦਰਖਤਾਂ ਉੱਪਰ ਚੜ੍ਹ ਜਾਂਦੇ ਤਾਂ ਇਹਨਾਂ ਰਿਸ਼ੀਆਂ ਮੁਨੀਆਂ ਦੀਆਂ ਜਿਹੜੀਆਂ ਸਮਾਧੀਆਂ ਦੇ ਵਿੱਚ ਵਿਘਣ ਪੈਂਦਾ ਸੀ। ਉਹਨਾਂ ਬੱਚਿਆਂ ਨੂੰ ਡਰਾਉਣ ਦੇ ਲਈ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਪਿੱਪਲਾਂ ਤੇ ਬੋਹੜਾਂ ਦੇ ਨਿੰਮਾਂ ਦੇ ਉੱਪਰ ਭੂਤਾਂ ਦਾ ਵਾਸਾ ਹੁੰਦਾ। ਮਾਵਾਂ ਆਪਣੇ ਬੱਚਿਆਂ ਨੂੰ ਇਹ ਥਾਵਾਂ ਦੇ ਉੱਤੇ ਜਾਣ ਤੋਂ ਰੋਕਣ ਲੱਗ ਪਈਆਂ। ਸਾਧ ਸੰਤ ਲੋਕ ਸ਼ਾਂਤੀ ਦੇ ਨਾਲ ਇਨ੍ਹਾਂ ਰੁੱਖਾਂ ਦੇ ਹੇਠ ਸਮਾਧੀ ਲਾਉਣ ਲੱਗ ਪਏ, ਆਪਣੀ ਸਮਾਧੀ ਚ ਲੀਨ ਹੋਣ ਲੱਗ ਪਏ। ਅਸਲ ਦੇ ਵਿੱਚ ਕਿਸੇ ਕਿਸਮ ਦੇ ਭੂਤ ਪ੍ਰੇਤਾਂ ਦੀ ਹੋਂਦ ਹੁੰਦੀ ਹੀ ਨਹੀਂ ਹੁੰਦੀ। ਇਹ ਵੀ ਕਿਹਾ ਜਾਂਦਾ ਕਿ ਭਗਵਾਨ ਕ੍ਰਿਸ਼ਨ ਦੀ ਬੰਸਰੀ ਵੀ ਪਿੱਪਲ ਦੇ ਲੱਕੜ ਦੀ ਬਣੀ ਹੋਈ ਸੀ ਤੇ ਇਸ ਕਰਕੇ ਲੋਕ ਪਿੱਪਲ ਦੀ ਜ਼ਿਆਦਾ ਪੂਜਾ ਕਰਨ ਲੱਗ ਪਏ ਤੇ ਲਾਈ ਲੱਗ ਤੇ ਅੰਧ ਵਿਸ਼ਵਾਸੀ ਪਿੱਪਲ ਬੋੜ ਕਿੱਕਰ ਜੰਡ ਸ਼੍ਰੀ ਰੁੱਖਾਂ ਦੁਆਲੇ ਲਾਲ ਕੱਪੜਾ ਗੋਟੇ ਵਾਲਾ ਜਿਹੜਾ ਬੰਨ ਕੇ ਉੱਥੇ ਹੀ ਜਿਹੜਾ ਇੱਟਾਂ ਦੀ ਥੜੀ ਬਣਾ ਕੇ ਉੱਪਰ ਦੀਵਾ ਬਾਲ ਕੇ ਲਾਗੇ ਧੂਫ ਦਿਖਾਉਂਦੇ ਨੇ ਤੇ ਥਾਵਾਂ ਹੁੰਦੀਆਂ ਨੇ ਜੋ ਸਰਕਾਰੀ ਸ਼ਾਮ ਲਾਟ ਹੋਣ ਜਾਂ ਕੁਝ ਦੱਬਣ ਦੀ ਚਾਹਤ ਹੋਵੇ ਤਾਂ ਕਿ ਸਮਾਂ ਪਾ ਕੇ ਮੰਦਰ ਜਾਂ ਸਮਾਧ ਬਣਾ ਲਈ ਜਾਵੇ, ਬਣਾ ਕੇ ਕਮਾਈ ਦਾ ਸਾਧਨ ਬਣ ਸਕਣ। ਦੂਸਰੀ ਗੱਲ ਆਉਂਦੀ ਹੈ ਮੀਟ ਸ਼ਰਾਬ ਵਰਤਣ ਵਾਲਿਆਂ ਵੱਲੋਂ ਧਾਰਮਿਕ ਜਾਂ ਖਾਸ ਦਿਨਾਂ ਦੇ ਵਿੱਚ ਮਰਿਆਦਾ ਦੇ ਵਿੱਚ ਰਹਿਣਾ। ਬਹੁਤ ਵੱਡਾ ਭੁਲੇਖਾ ਉਹਨਾਂ ਲੋਕਾਂ ਨੂੰ ਹੈ ਜੋ ਲੋਕ ਐਤਵਾਰ, ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਦੇ ਦਿਨਾਂ ਨੂੰ ਵੱਖ ਵੱਖ ਵਹਿਮਾਂ ਤੇ ਭਰਮਾਂ ਦੇ ਨਾਲ ਜਿਹੜਾ ਜੋੜ ਕੇ ਵਿਸ਼ਵਾਸਾਂ ਦੇ ਵਿੱਚ ਰੱਖਿਆ ਹੋਇਆ। ਇਹ ਕਹਿਣਾ ਮੰਗਲਵਾਰ ਜਾਂ ਵੀਰਵਾਰ ਸ਼ਰਾਬ ਨਹੀਂ ਪੀਣੀ, ਮੀਟ ਨਹੀਂ ਖਾਣਾ, ਅਸਲ ਦੇ ਵਿੱਚ ਸ਼ਰਾਬ ਦੀ ਵਰਤੋਂ ਸਿਹਤ ਦੇ ਪੱਖੋਂ ਮਾੜੀ ਹੋਣ ਜਾਂ ਘੱਟ ਕਰਨ ਦੇ ਲਈ ਬਹਾਨਾ, ਪੀਰ ਦੇਵਤਾ ਜਾਂ ਬਾਬੇ ਦਾ ਡਰ ਪਾ ਕੇ ਤਾਂ ਬਣਾਇਆ ਜਾ ਸਕਦਾ, ਪਰ ਇਸਦਾ ਕਿਸੇ ਦਿਨ ਵਾਰ ਦੇ ਨਾਲ ਕੋਈ ਵੀ ਸੰਬੰਧ ਨਹੀਂ ਬਣਦਾ। ਕਿਸੇ ਸਮੇਂ ਮੀਟ ਮਹਿੰਗਾ ਹੋਣ ਦੇ ਕਾਰਨ ਸ਼ਾਇਦ ਇਹ ਹਫ਼ਤੇ ਦੇ ਵਿੱਚ ਦੋ ਤੋਂ ਵੱਧ ਵਾਰ ਜਿਹੜਾ ਖਾਣ ਤੋਂ ਰੋਕਣ ਦੇ ਲਈ ਜਾਂ ਜੀਵ ਦੀ ਜਿਹੜੀ ਹੱਤਿਆ ਨੂੰ ਰੋਕਣ ਵਾਸਤੇ ਇਹ ਵਾਰ ਰੱਖੇ ਗਏ ਹੋਣਗੇ। ਵਿਸ਼ੇਸ਼ ਧਾਰਮਿਕ ਦਿਨਾਂ ਦੇ ਵਿੱਚ ਭਾਵ ਇੱਕ ਦਿਨ ਕਿਸੇ ਜੀਵ ਦੀ ਧੌਣ ਨਹੀਂ ਵੱਢਣੀ ਤਾਂ ਪਰ ਦੂਜੇ ਦਿਨ ਉਸ ਧੌਣ ਦੇ ਉੱਤੇ ਛੁਰੀ ਚਲਾਉਣਾ ਕਿੱਥੋਂ ਦੀ ਅਕਲਮੰਦੀ ਹੋ ਸਕਦੀ ਹੈ। ਦਿਨ ਤੇ ਵਾਰ ਸਾਰੇ ਇੱਕੋ ਜਿਹੇ ਹੁੰਦੇ ਨੇ। ਧਾਰਮਿਕ ਡੇਰਿਆਂ ਤੇ ਬਿਮਾਰੀ ਮੁਕਤ ਕਰਨ ਦੇ ਲਈ ਰਾਖ ਧਾਗੇ ਦਿੱਤੇ ਜਾਂਦੇ ਆ, ਪਰ ਜਦੋਂ ਡੇਰੇ ਦਾ ਬਾਬਾ ਬਿਮਾਰ ਹੁੰਦਾ ਹੈ ਤਾਂ ਉਹ ਸਭ ਤੋਂ ਵੱਡੇ ਹਸਪਤਾਲ ਦੇ ਵਿੱਚ ਦਾਖਲ ਹੁੰਦਾ ਹੈ ਤਾਂ ਆਪ ਰਾਖ ਨਹੀਂ ਖਾਂਦਾ ਤੇ ਨਾ ਹੀ ਧਾਗਾ ਬੰਨਦਾ, ਸਗੋਂ ਆਪਣਾ ਇਲਾਜ ਵਧੀਆ ਹਸਪਤਾਲਾਂ ਤੋਂ ਕਰਵਾਉਂਦਾ ਤੇ ਬਾਬਿਆਂ ਦੇ ਚੱਕਰਾਂ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਨਾਮੁਰਾਦ ਬਿਮਾਰੀਆਂ, ਏਡਜ਼, ਕਾਲਾ ਪੀਲੀਆ ਆਦਿ ਬਿਮਾਰੀਆਂ ਨੂੰ ਵਧਾ ਲਿਆ ਜਾਂਦਾ ਜੋ ਫਿਰ ਲਾਈ ਇਲਾਜ ਬਣ ਜਾਂਦੀਆਂ। ਦੂਸਰੇ ਪਾਸੇ ਪੁਰਾਣੇ ਰਸਮ ਰਿਵਾਜ, ਕਈ ਰਸਮ ਰਿਵਾਜ ਜਨਮ ਤੋਂ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਨੇ। ਔਰਤ ਦੇ ਗਰਭ ਠਹਿਰਨ ਦੇ ਤੀਜੇ, ਪੰਜਵੇਂ ਤੇ ਸੱਤਵੇਂ ਮਹੀਨੇ ਪ੍ਰੇਤ ਰੂਹਾਂ ਤੋਂ ਬਚਣ ਦੇ ਲਈ ਔਰਤ ਦੇ ਪੱਲੇ ਦੇ ਵਿੱਚ ਜਿਹੜਾ ਸੀ, ਜਾਣੀ ਕਿ ਚੁੰਨੀ ਦਾ ਪੱਲਾ ਜਾਂ ਕੋਈ ਵੀ ਦੁਪੱਟਾ, ਪੱਲੇ ਦੇ ਵਿੱਚ ਅਨਾਜ ਪਾਇਆ ਜਾਂਦਾ ਸੀ। ਜੇ ਕੁੜੀ ਸਹੁਰੇ ਹੋਵੇ ਤਾਂ ਮਾਪੇ ਅਨਾਜ ਭੇਜਦੇ ਸਨ, ਮੁੰਡਾ ਹੋਣ ਦੇ ਉੱਤੇ ਮੇਰਾ ਮੋਲੀ ਜਾਣੀ ਕਿ ਖਮਣੀ ਦੇ ਵਿੱਚ ਸ਼ਰੀਰ ਦੇ ਪੱਤਿਆਂ ਦਾ ਸਹਿਰਾ ਜਿਹੜਾ ਸੀਗਾ, ਤਰਖਾਣ, ਗੁੱਲੀ, ਡੰਡਾ, ਘੁਮਿਆਰ, ਨਹਾਉਣ ਵਾਲੀ ਝਾਂਜਰ ਤੇ ਦਾਈ ਬੱਚੇ ਵਾਸਤੇ ਤੜਾਂਗੀ ਜਿਹੜੀ ਬੰਨਦੇ ਸੀ ਲੱਕ ਦੇ ਦੁਆਲੇ, ਵੈਸੇ ਤਾਂ ਉਹ ਹੁੰਦੀ ਸੀ ਕਿ ਨਾਪ ਮੇਚਾ ਲਿਆ ਜਾਂਦਾ ਸੀ, ਤੜਾਗੀ ਟਾਈਟ ਹੋ ਜਾਂਦੀ ਸੀ, ਉਹ ਤੋਂ ਇਹ ਹੁੰਦਾ ਸੀ ਕਿ ਭਾਈ ਬੱਚਾ ਵੱਧਦਾ ਫੁੱਲ ਰਿਹਾ, ਕਿਉਂਕਿ ਪਹਿਲਾਂ ਉਹ ਮੈਡੀਕਲ ਸਹੂਲਤਾਂ ਨਹੀਂ ਸੀ ਵੀ ਹਰ ਵੇਲੇ ਉਹਨਾਂ ਨੂੰ ਦੇਖਿਆ ਜਾਵੇ, ਉਹਨਾਂ ਨੂੰ ਜਾਂਚ ਪੜਤਾਲ ਚੱਲਦੀ ਰਹੇ ਨਾਲ ਨਾਲ। ਮੁੰਡੇ ਦਾ ਨਾਮ ਆਪਣੇ ਧਰਮ ਦੇ ਗ੍ਰੰਥ ਦੇ ਵਿੱਚ ਆਏ ਸ਼ਬਦ ਦੇ ਪਹਿਲੇ ਅੱਖਰ ਜਾਂ ਆਪ ਹੀ ਰੱਖ ਲਿਆ ਜਾਂਦਾ ਸੀ, ਕੁੜੀ ਦਾ ਨਾਮਕਰਨ ਨਹੀਂ ਕੀਤਾ ਜਾਂਦਾ। ਵਿਆਹ ਦੇ ਵਿੱਚ ਥੋੜੇ ਦਿਨ ਪਹਿਲਾਂ ਸਾਹੇ ਚਿੱਠੀ ਭੇਜੀ ਜਾਂਦੀ ਤੇ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਜਿਹੜੀ ਪੜ੍ਹੀ ਜਾਂਦੀ। ਜਿਸ ਦਿਨ ਸ਼ਗਨ ਭੇਜਿਆ ਜਾਂਦਾ ਉਸ ਦਿਨ ਤੋਂ ਕੁੜੀ ਤੇ ਮੁੰਡੇ ਦਾ ਹੋਣਾ, ਬੋਲਣਾ, ਬਾਹਰ ਤੇ ਕੰਮ ਤੇ ਜਾਣਾ ਬੰਦ ਕਰ ਦਿੱਤਾ ਜਾਂਦਾ। ਇਸ ਨੂੰ ਸਾਹੇ ਲੱਤ ਬੰਨਣਾ ਜਾਂ ਥੜੇ ਪਾਉਣਾ ਕਿਹਾ ਜਾਂਦਾ। ਵਿਆਹ ਕੇ ਲਿਆਉਣ ਮਗਰੋਂ ਲਾੜਾ ਲਾੜੀ ਦੇ ਘਰ ਪਹੁੰਚਣ ਦੇ ਉੱਤੇ ਮਾਂ ਸਿਰ ਤੋਂ ਪਾਣੀ ਵਾਰ ਕੇ ਜਿਹੜੀ ਪੀਂਦੀ ਸੀ, ਜਿਸਦਾ ਅਰਥ ਸੀ ਮਾਂ ਆਪਣੇ ਨੌਂ ਪੁੱਤ ਦੇ ਕਸ਼ਟਾਂ ਨੂੰ ਆਪਣੇ ਸਿਰ ਲੈਂਦੀ ਹੈ। ਕਿਆ ਬਾਤ ਹੈ ਜੀ। ਇਸ ਦੇ ਲਈ ਪੁੱਤਰ ਮਾਂ ਨੂੰ 7 ਵਾਰ ਪਾਣੀ ਪੀਣ ਤੋਂ ਰੋਕਦਾ ਹੈ। ਪਹਿਲਾਂ ਕਿਸੇ ਦੀ ਮੌਤ ਹੋਣ ਦੇ ਉੱਤੇ ਔਰਤ ਨੂੰ ਸ਼ਮਸ਼ਾਨ ਘਾਟ ਨਹੀਂ ਜਾਣ ਦਿੱਤਾ ਜਾਂਦਾ ਸੀ, ਕਿਉਂਕਿ ਔਰਤਾਂ ਦੇ ਕੋਮਲ ਮਨ ਸੰਸਕਾਰ ਨਹੀਂ ਵੇਖ ਸਕਦੇ ਸਨ ਇਹ ਮੰਨਿਆ ਜਾਂਦਾ ਹੈ। ਵਾਪਸੀ ਵੇਲੇ ਮੁਰਦੇ ਤੋਂ ਸੰਬੰਧ ਤੋੜਨ ਦੇ ਲਈ ਵਿਅਕਤੀ ਡੱਕਾ ਜਾਂ ਕੰਡਾ ਤੋੜਦੇ ਸਨ ਆਉਂਦੇ ਹੋਏ, ਤੇ ਮੂੰਹ ਦੇ ਵਿੱਚ ਨਿੰਮ ਦੇ ਪੱਤੇ ਜਿਹੜਾ ਚਬਾਉਂਦੇ ਸਨ ਤਾਂ ਕਿ ਭੂਤ ਪ੍ਰੇਤ ਨਾ ਚਿੰਬੜ ਸਕਣ। ਜਿਹੜਾ ਸਾਰੀ ਜ਼ਿੰਦਗੀ ਤੁਹਾਡੇ ਨਾਲ ਰਿਹਾ ਭਾਈ, ਹੁਣ ਉਹ ਤੁਹਾਨੂੰ ਚਿੰਬੜਨਾ ਉਹਨੇ, ਦੱਸੋ ਹੈ ਕਿਹੜੀਆਂ ਗੱਲਾਂ ਕਰਦੇ ਹੋ, ਕਿਹੋ ਜਿਹੇ ਲੋਕ ਨੇ ਜੀ। ਤੇ ਲੋ ਦੋਸਤੋ, ਗੱਲਬਾਤ ਦੀ ਸ਼ੁਰੂਆਤ ਕਰਦੇ ਅੱਜ ਦੀਆਂ ਦੇਸ਼ ਦੀਆਂ ਖ਼ਬਰਾਂ ਦੇ ਵੱਲ ਨੂੰ ਚੱਲਦੇ ਆ। ਸਾਰੇ ਦੋਸਤਾਂ ਦਾ ਨਿੱਘਾ ਸਵਾਗਤ ਹੈ ਤੇ ਰਾਜਨ ਸੈਣੀ ਸਾਹਿਬ ਤੋਂ ਲੈ ਕੇ ਮੁਹੰਮਦ ਜੀ, ਹਰਵਿੰਦਰ ਜੋਲ ਭੈਣ ਜੀ, ਸਾਰੇ ਹੀ ਸਤਿ ਸ਼੍ਰੀ ਅਕਾਲ ਭੇਜਦੇ ਆ। ਸੈਣੀ ਸਾਹਿਬ ਕਹਿੰਦੇ ਆ ਸੇਤੀ ਸਰੋਂ ਪਾਉਂਦੇ ਹਨ ਜੀ। ਕਿਆ ਬਾਤ ਹੈ ਜੀ, ਅੱਗੇ ਜਾ ਕੇ ਗੱਲਾਂ ਬਾਤਾਂ ਜ਼ਰੂਰ ਕਰਾਂਗੇ। ਵੈਸੇ ਕਈ ਵਾਰੀ ਇੰਟਰਸਟਿੰਗ ਵਿਸ਼ਾ ਬਣ ਜਾਂਦਾ ਇਹ ਚੀਜ਼ਾਂ। ਚਲੋ ਦੋਸਤੋ, ਅੱਜ ਦੀਆਂ ਦੇਸ਼ ਭਰ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਕਿ ਦੁਨੀਆ ਸੱਚਮੁੱਚ ਕਿਸੇ ਵੱਡੀ ਤਬਦੀਲੀ ਦੇ ਵੱਲ ਵਧ ਰਹੀ ਹੈ। ਮੌਸਮ ਦੀ ਮਾਰ ਤੋਂ ਲੈ ਕੇ ਪੰਜਾਬ ਦੀ ਸਿਆਸਤ, ਵੋਟਰ ਸੂਚੀਆਂ, ਨੌਜਵਾਨਾਂ ਦਾ ਨਸ਼ਾ ਤੇ ਪੁਲਿਸ ਕਾਰਵਾਈ, ਸਰਕਾਰੀ ਮੁਲਾਜ਼ਮਾਂ ਦਾ ਡੀਏ, ਅਦਾਲਤਾਂ ਦੇ ਜਿਹੜੇ ਨੇ ਅਹਿਮ ਫੈਸਲੇ ਤੇ ਕੈਨੇਡਾ ਦੇ ਵਿੱਚ ਪੰਜਾਬੀ ਮੂਲ ਦੇ ਪੁਲਿਸ ਅਧਿਕਾਰੀ ਦੇ ਨਾਲ ਜੁੜਿਆ ਹੋਇਆ ਵੱਡਾ ਮਾਮਲਾ, ਐਫਬੀਆਈ ਦੀ ਮੋਸਟ ਵਾਂਟਡ ਸੂਚੀ, ਖਾਣ ਪੀਣ ਦੀਆਂ ਚੀਜ਼ਾਂ ਦੇ ਵਿੱਚ ਧੋਖਾਧੜੀਆਂ, ਕੀਨੀਆ ਦੇ ਵਿੱਚ ਟਾਟਾ ਕੈਮੀਕਲਜ਼ ਦੀ ਜਿਹੜੀ ਹੈ ਬਿਸਤਰਾ ਬੰਨ ਦਿੱਤਾ ਹੈ, ਚੀਨ ਦੀਆਂ ਮਿਜ਼ਾਈਲ ਸਰਗਰਮੀਆਂ ਤੇ ਬ੍ਰਿਕਸ ਦੇ ਵਿੱਚ ਭਾਰਤ ਦੀ ਕੂਟਨੀਤੀ ਤੇ ਅਮਰੀਕਾ ਦੇ ਵਿੱਚ ਜਨਮ ਅਧਿਕਾਰ ਨਾਗਰਿਕਤਾ ਦੇ ਉੱਤੇ ਪੋਚਾ ਜਿਹੜੇ ਆ ਕੋਰਟ ਨੇ ਫੇਰ ਦਿੱਤਾ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਕਰਦਿਆਂ ਸ਼ੁਰੂਆਤ ਤੇ ਇੱਕ ਸਵਾਲ ਗੱਲ ਕਰੀਏ ਤਾਂ ਤੱਥਾਂ ਨੂੰ ਪਰਖਣ ਤੇ ਆਪਣੇ ਆਲੇ ਦੁਆਲੇ ਹੋ ਰਹੀ ਤਬਦੀਲੀ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਅਲ ਨੈਨੋ ਨਾਲ ਵੱਧਦਾ ਗਰਮੀ ਤੇ ਸੋਕੇ ਦਾ ਖਤਰਾ ਤੇ ਨੇਪਾਲ ਵਾਲਿਆਂ ਨੇ ਚੀਨ ਵਾਲਿਆਂ ਨੇ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਦੁਰਘਟਨਾਵਾਂ ਹੋਰ ਵੱਧ ਸਕਦੀਆਂ ਨੇ, ਗਲੇਸ਼ੀਅਰ ਜਿਹੜੇ ਨੇ ਟੁੱਟ ਸਕਦੇ ਐ ਤੇ ਉਹਨਾਂ ਨੇ ਪਹਿਲਾਂ ਹੀ ਅਲਰਟ ਕਰ ਦਿੱਤਾ ਤੇ ਨੈਨੋ ਦੇ ਨਾਲ ਜਿਹੜਾ ਅਲ ਨੈਨੋ ਜਿਹੜਾ ਉਹਦੇ ਨਾਲ ਵੱਧਦਾ ਖਤਰਾ ਫਰਵਰੀ ਤੱਕ ਜਿਹੜਾ ਦਰਸਾਇਆ ਜਾ ਰਿਹਾ ਕਿਉਂਕਿ ਮਾਹੌਲ ਗਰਮੀ ਜਿਹੜੀ ਹੈ ਚਾਹੇ ਉਹ ਸਿਆਸਤ ਹੈ ਤੇ ਚਾਹੇ ਸਾਡੀ ਵਿਰਾਸਤ ਹੈ ਤੇ ਕੁਦਰਤ ਦੇ ਵਿੱਚ ਜੋ ਕੁਝ ਵਾਪਰ ਰਿਹਾ ਉਹ ਸਾਰਾ ਕੁਝ ਕਿਤੇ ਨਾ ਕਿਤੇ ਸਾਨੂੰ ਹਾਨੀਆਂ ਪਹੁੰਚਾ ਰਿਹਾ ਕਿਉਂਕਿ ਅਸੀਂ ਇਹ ਸਾਰੀਆਂ ਚੀਜ਼ਾਂ ਸਹੇੜੀਆਂ ਨੇ। ਤੇ ਲੋ ਫਿਰ ਗੱਲ ਕਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਦੇਸ਼ ਭੇਦ ਦੀਆਂ ਖ਼ਬਰਾਂ ਦੇ ਨਾਲ ਤੇ ਅਲ ਨੀਨੋ ਦੀ ਗੱਲ ਕਰਦੇ ਹਾਂ ਸ਼ੁਰੂਆਤ। ਅਲ ਨੀਨੋ ਜਿਹੜਾ ਹੈ ਕਾਰਨ 2027 ਤੱਕ ਵਧੇਗੀ ਗਰਮੀ, ਭਾਰਤ ਦੇ ਵਿੱਚ ਸੋਕੇ ਦਾ ਖਤਰਾ ਜਿਹੜਾ ਮੰਡਰਾ ਰਿਹਾ, WMO ਨੇ ਜਿਹੜੀ ਇਹ ਚੇਤਾਵਨੀ ਦਿੱਤੀ ਹੈ। ਭੂ ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਦੇ ਉੱਤੇ ਬਣੇ ਅਲ ਨੀਨੋ ਦੇ ਜਿਹੜੇ ਨੇ ਹਾਲਾਤਾਂ ਦੇ ਆਉਣ ਵਾਲੇ ਮਹੀਨਿਆਂ ਦੇ ਵਿੱਚ ਹੋਰ ਜ਼ਿਆਦਾ ਤਾਕਤਵਰ ਹੋਣ ਅਤੇ ਫਰਵਰੀ 2027 ਤੱਕ ਬਰਕਰਾਰ ਰਹਿਣ ਦੀ ਜਿਹੜੀ ਪੂਰੀ ਸੰਭਾਵਨਾ ਦਰਸਾਈ ਹੈ। ਇਹ ਗੱਲ ਵਿਸ਼ਵ ਮੌਸਮ ਵਿਗਿਆਨ ਸੰਗਠਨ WMO ਨੇ ਜਿਹੜੀ ਕਹੀ ਹੈ। ਸੰਗਠਨ ਨੇ ਕਿਹਾ ਹੈ ਕਿ ਇਸ ਦਾ ਮੀਂਹ ਅਤੇ ਤਾਪਮਾਨ ਦੇ ਪੈਟਰਨ ਦੇ ਉੱਤੇ ਵੱਡਾ ਪ੍ਰਭਾਵ ਪੈ ਸਕਦਾ ਹੈ ਤੇ ਇਸ ਦੇ ਨਾਲ ਹੜ੍ਹ, ਸੋਕਾ ਤੇ ਭਿਆਨਕ ਗਰਮੀ ਦੇ ਖਤਰੇ ਵੱਧ ਸਕਦੇ ਹੈ। ਵੀਰਵਾਰ ਨੂੰ ਕੱਲ ਬੀਤੇ ਦੇ ਵਿੱਚ ਜਾਰੀ ਇੱਕ ਬਿਆਨ ਦੇ ਵਿੱਚ WMO ਦੇ ਸਕੱਤਰ ਜਨਰਲ ਸੇਲੇਸ ਸਾਉਲੋ ਨੇ ਕਿਹਾ ਕਿ ਸਪੇਨੀ ਭਾਸ਼ਾ ਦੇ ਵਿੱਚ ਅਲ ਨੀਨੋ ਦਾ ਮਤਲਬ ਬੱਚਾ ਹੁੰਦਾ ਪਰ ਇਸ ਦੇ ਵਿੱਚ ਦੁਨੀਆ ਭਰ ਦੇ ਭਾਈਚਾਰਿਆਂ ਤੇ ਅਰਥਚਾਰਿਆਂ ਨੂੰ ਭਾਰੀ ਝਟਕਾ ਦੇਣ ਦੀ ਸਮਰੱਥਾ ਹੈ। ਅਸੀਂ ਪਹਿਲਾਂ ਹੀ ਜਿਹੜਾ ਸੋਕਿਆਂ ਤੇ ਹੜ੍ਹਾਂ ਦੇ ਕਾਰਨ ਤਬਾਹੀ ਦੇ ਉੱਤੇ ਉਥਲ ਪੁਥਲ ਦੇਖ ਰਹੇ ਹਾਂ ਤੇ ਸਾਨੂੰ ਉਮੀਦ ਹੈ ਕਿ ਜਿਵੇਂ ਜਿਵੇਂ ਅਲ ਨੀਨੋ ਹੋਰ ਤਾਕਤਵਰ ਹੋਵੇਗਾ ਇਨ੍ਹਾਂ ਪ੍ਰਭਾਵਾਂ ਦੇ ਵਿੱਚ ਦੀ ਵੀ ਜਿਹੜਾ ਵਾਧਾ ਹੋਵੇਗਾ। WMO ਦੇ ਇਹ ਅੰਦਾਜ਼ੇ ਭਾਰਤੀ ਮੌਸਮ ਵਿਭਾਗ ਵੱਲੋਂ ਜਿਹੜੇ ਨੇ IMD ਦੇ ਵੱਲੋਂ ਵੀ ਸਤੰਬਰ ਦੇ ਲਈ ਜਾਰੀ ਉਸ ਭਵਿੱਖਬਾਣੀ ਤੋਂ ਕੁਝ ਦਿਨ ਬਾਅਦ ਆਏ ਨੇ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਅਲ ਨੀਨੋ ਦੇ ਹਾਲਾਤ ਅਗਲੇ ਸਾਲ ਫਰਵਰੀ ਤੱਕ ਜਾਰੀ ਰਹਿ ਸਕਦੇ ਨੇ। ਦੂਸਰੇ ਪਾਸੇ ED ਦੇ ਵੱਲੋਂ DGP ਪੰਜਾਬ ਨੂੰ ਪੱਤਰ ਭੇਜਣ ਦਾ ਮਾਮਲਾ, ਪਟੀਸ਼ਨ ਕਰਤਾ ਨੇ ਹਾਈਕੋਰਟ ਤੋਂ ਜਿਹੜੀ ਹੈ ਸੁਰੱਖਿਆ ਦੀ ਮੰਗ ਕਰ ਲਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਪੰਜਾਬ ਦੇ DGP ਨੂੰ ਭੇਜੇ ਗਏ ਪੱਤਰ ਸੰਬੰਧੀ ਦਾਇਰ ਜਨਹਿਤ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਨਿਖਲ ਸਰਾਫ ਨੇ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਸਰਕਾਰ ਤੇ ਰੰਜਿਸ਼ ਤਹਿਤ ਉਸ ਨੂੰ ਪਰੇਸ਼ਾਨ ਕਰਨ ਦੇ ਦੋਸ਼ ਲਾ ਦਿੱਤੇ ਹੈ। ਉਸਨੇ ਹਾਈਕੋਰਟ ਨੂੰ ਦੱਸਿਆ ਕਿ 27 ਅਗਸਤ ਨੂੰ ਉਸਦੀ ਪਟੀਸ਼ਨ ਤੇ ਸੁਣਵਾਈ ਦੇ ਦੌਰਾਨ ਪੰਜਾਬ ਸਰਕਾਰ CBI ਤੇ ED ਨੂੰ ਨੋਟਿਸ ਜਾਰੀ ਹੋਣ ਤੋਂ ਬਾਅਦ ਵੀ ਉਸ ਨੂੰ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ। ਉਸਨੇ ਆਪਣੇ ਲਈ ਸੁਰੱਖਿਆ ਦੀ ਮੰਗ ਕਰ ਲਈ ਹੈ ਤੇ ਹਾਈਕੋਰਟ ਸਾਹਮਣੇ ਰੱਖੀ ਹੈ। ਉਸਨੇ ਅਦਾਲਤ ਨੂੰ ਦੱਸਿਆ ਕਿ ਮੋਹਾਲੀ ਦੇ ਮਾਜਰੀ ਬਲਾਕ ਦੇ ਵਿੱਚ ਉਸਦਾ ਫਾਰਮ ਹਾਊਸ ਹੈ। ਪਿਛਲੀ ਸੁਣਵਾਈ ਤੋਂ ਬਾਅਦ ਪੰਜਾਬ ਦੇ ਸੈਰ ਸਪਾਟਾ ਵਿਭਾਗ ਦੇ ਵੱਲੋਂ ਫਾਰਮ ਹਾਊਸ ਸੰਬੰਧੀ ਉਸ ਨੂੰ ਲਗਾਤਾਰ ਨੋਟਿਸ ਭੇਜੇ ਜਾ ਰਹੇ ਹੈ। ਇਹ ਇਨ੍ਹਾਂ ਨੋਟਿਸਾਂ ਦੇ ਜ਼ਰੀਏ ਹੀ ਫਾਰਮ ਹਾਊਸ ਦਾ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਦੀ ਗੱਲ ਕਹੀ ਗਈ ਹੈ। ਪਟੀਸ਼ਨ ਕਰਤਾ ਦੇ ਮੁਤਾਬਕ ਉਸ ਨੂੰ ਇਹ ਵੀ ਜਿਹੜਾ ਨਹੀਂ ਦੋਸਤੋ ਇੱਕ ਕਾਲ ਆ ਰਹੀ ਹੈ ਜ਼ਰੂਰ ਮੈਂ ਸੁਣਦਾ ਜੀ ਮੈਂ ਖਬਰ ਲੈ ਲਵਾਂ ਪਹਿਲਾਂ। ਪਟੀਸ਼ਨ ਕਰਤਾ ਦੇ ਮੁਤਾਬਕ ਉਸਨੂੰ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਹ ਨੋਟਿਸ ਕਿਸਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਜਾਰੀ ਕੀਤੇ ਗਏ ਨੇ। CBI ਦੇ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲੇ ਦੇ ਵਿੱਚ ਉਸਦਾ ਜਵਾਬ ਦਾਇਰ ਕੀਤਾ ਜਾ ਰਿਹਾ ਤੇ ਇਸ ਦੇ ਬਾਅਦ ਹਾਈਕੋਰਟ ਨੇ ਕਿਹਾ ਕਿ ਇਸ ਪਟੀਸ਼ਨ ਦੇ ਉੱਤੇ ਹੁਣ 8 ਸਤੰਬਰ ਨੂੰ ਸੁਣਵਾਈ ਹੋਏਗੀ। ਉਸੇ ਦਿਨ ਸਾਰੀਆਂ ਸੰਬੰਧਿਤ ਧਿਰਾਂ ਦੀਆਂ ਦਲੀਲਾਂ ਸੁਣੀਆਂ ਜਾਣਗੀਆਂ ਤੇ ਅਦਾਲਤ ਨੇ ਤੁਰੰਤ ਇਸ ਸੰਬੰਧ ਦੇ ਵਿਚ ਕੋਈ ਅੰਤਮ ਹੁਕਮ ਜਾਰੀ ਕਰਨ ਦੀ ਬਜਾਏ ਮਾਮਲੇ ਨੂੰ ਅਗਲੀ ਸੁਣਵਾਈ ਦੇ ਲਈ ਮੁਲਤਵੀ ਕਰ ਦਿੱਤਾ। ਮਾਮਲੇ ਦੇ ਵਿਚ ਪੰਜਾਬ ਸਰਕਾਰ ਨੇ ਹੁਣ ਆਪਣੀ ਪੈਰਵੀ ਦੇ ਲਈ ਸੀਨੀਅਰ ਵਕੀਲ ਵਿਕਰਮ ਚੌਧਰੀ ਦੀਆਂ ਸੇਵਾਵਾਂ ਦੇ ਲਈ ਸੇਵਾਵਾਂ ਲਈਆਂ ਨੇ ਤੇ ਆਈ ਅਤੇ ਈਡੀ ਨੂੰ ਨੋਟਿਸ ਜਾਰੀ ਕਰ ਦਿੱਤੇ ਨੇ। ਪਟੀਸ਼ਨ ਦਾ ਜਿਹੜਾ ਕਹਿਣਾ ਹੈ ਕਿ ਈਡੀ ਦੇ ਪੱਤਰ ਦੇ ਵਿਚ ਕਈ ਗੰਭੀਰ ਦੋਸ਼ ਲਗਾਏ ਨੇ ਤੇ ਇਨ੍ਹਾਂ ਦੇ ਵਿਚ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਤੇ ਵੀ ਜਿਹੜਾ ਸਵਾਲ ਉਠਾਏ ਗਏ ਨੇ। ਇਸ ਦੇ ਲਈ ਇਨ੍ਹਾਂ ਮਾਮਲਿਆਂ ਦੀ ਨਿਰਪੱਖ ਜਾਂਚ ਜ਼ਰੂਰੀ ਹੈ। ਪਟੀਸ਼ਨ ਦੇ ਵਿਚ ਕਿਹਾ ਗਿਆ ਕਿ ਸਾਰੇ ਸੰਬੰਧਿਤ ਮਾਮਲੇ CBI ਨੂੰ ਜਿਹੜਾ ਸੌਂਪੇ ਜਾਣੇ ਚਾਹੀਦੇ ਨੇ ਤਾਂ ਜੋ ਜਾਂਚ ਪੰਜਾਬ ਪੁਲਿਸ ਅਤੇ ਪੰਜਾਬ ਵਿਜੀਲੈਂਸ ਦੇ ਪ੍ਰਭਾਵ ਤੋਂ ਜਿਹੜਾ ਪੂਰੀ ਤਰ੍ਹਾਂ ਦੂਰ ਰਹਿ ਕੇ ਜਿਹੜੀ ਕੀਤੀ ਜਾ ਸਕੇ। ਪਟੀਸ਼ਨਰ ਜਿਹੜਾ ਪੂਰੇ ਮਾਮਲੇ ਦੇ ਪੈਸਿਆਂ ਦੇ ਪ੍ਰਵਾਹ ਦੀ ਜਿਹੜੀ ਆ ਜਾਂਚ ਕਰਨ ਤੇ ਪੈਸੇ ਲੈਣ ਦੇਣ ਦੀ ਪੂਰੀ ਲੜੀ ਦੀ ਜਾਂਚ ਦੀ ਜਿਹੜੀ ਉਹ ਮੰਗ ਕਰ ਰਿਹਾ, ਨਾਲ ਹੀ ਜਾਂਚ ਦੇ ਵਿਚ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ। ਪਰਮਿੰਦਰ ਜੀ 10 ਮਿੰਟ ਹੋਲਡ ਰੱਖਣਾ ਜੀ, ਮੈਂ ਖ਼ਬਰਾਂ ਨੂੰ ਕਰ ਲਵਾਂ ਫਿਰ ਮੈਂ ਤੁਹਾਡੀ ਗੱਲ ਸੁਣਦਾ ਜੀ। ਦੂਸਰੇ ਪਾਸੇ ਪੰਜਾਬ SIR ਦੀ ਗੱਲ ਕਰੀਏ ਤੇ MP ਧਰਮਵੀਰ ਗਾਂਧੀ ਉਨ੍ਹਾਂ ਦੇ ਪਰਿਵਾਰਕ ਜਿਹੜੇ ਮੈਂਬਰ ਹੈ ਉਨ੍ਹਾਂ ਦੇ ਨਾਂ ਵੋਟਰ ਸੂਚੀ ਦੇ ਵਿਚ ਸ਼ਾਮਲ ਹੋਏ ਨੇ ਤੇ ਚੋਣ ਕਮਿਸ਼ਨ ਨੇ ਗੱਲ ਕਹੀ ਹੈ। ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਦੇ ਵਿਚ ਚੋਣ ਕਮਿਸ਼ਨ ਇਸ ਗੱਲ ਦੀ ਜ਼ਿਆਦਾ ਸੁਰੱਖਿਆ ਦੇ ਵਿਚ ਰਿਹਾ ਹੈ, ਸੁਰਖੀਆਂ ਦੇ ਵਿਚ ਰਿਹਾ ਹੈ ਕਿ ਕਿਸ ਦੀ ਵੋਟ ਕੱਟੀ ਗਈ ਹੈ ਤੇ ਨਾ ਕਿ ਕਿਸ ਦੀ ਵੋਟ ਜੋੜੀ ਗਈ ਹੈ। ਇਸੇ ਸੰਬੰਧ ਦੇ ਵਿਚ ਇਕ ਮਾਮਲੇ ਚ ਅੱਜ ਫਿਰ ਚੋਣ ਕਮਿਸ਼ਨ ਨੇ ਕੁਝ ਰਿਪੋਰਟਾਂ ਸੰਬੰਧੀ ਜਵਾਬ ਦਿੱਤਾ ਜਿਨ੍ਹਾਂ ਦੇ ਵਿਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਦੇ ਵਿਚ SIR ਸੂਚੀਆਂ ਦੇ ਵਿਚੋਂ ਕਾਂਗਰਸ ਦੇ ਪਟਿਆਲਾ ਤੋਂ ਸੰਸਦ ਮੈਂਬਰ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਗਾਇਬ ਨੇ। ਚੋਣ ਕਮਿਸ਼ਨ ਨੇ ਹੁਣ ਇੱਥੇ ਇਕ ਬਿਆਨ ਜਾਰੀ ਕਰਕੇ ਉਨ੍ਹਾਂ ਰਿਪੋਰਟਾਂ ਨੂੰ ਰੱਦ ਕਰ ਦਿੱਤਾ ਜਿਨ੍ਹਾਂ ਦੇ ਵਿਚ ਕਿਹਾ ਗਿਆ ਸੀ ਕਿ ਪਟਿਆਲਾ ਦੇ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਂ 13 ਅਗਸਤ 2026 ਨੂੰ ਪ੍ਰਕਾਸ਼ਿਤ ਰਾਜ ਦੀ ਖਰੜਾ ਜਿਹੜੀ ਹੈ ਵੋਟਰ ਸੂਚੀ ਡਰਾਫਟ ਇਲੈਕਟ੍ਰੋਲ ਰੋਲ ਦੇ ਵਿਚੋਂ ਗਾਇਬ ਨੇ। ਬਿਆਨ ਚ ਇਹ ਵੀ ਕਿਹਾ ਗਿਆ ਕਿ ਸੰਸਦ ਮੈਂਬਰ ਡਾ ਧਰਮਵੀਰ ਗਾਂਧੀ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਪਤਨੀ ਜਗਦੰਬਾ ਕੌਸ਼ਲ, ਧੀ ਰੋਹਣੀ ਪਰਾਸ਼ਰ ਨੂੰ ਚਾਹਤ ਸਹੂਜਾ ਤੇ ਪੁੱਤਰ ਨਵੇਦੂ 13 ਅਗਸਤ 2026 ਨੂੰ ਪ੍ਰਕਾਸ਼ਿਤ ਖਰੜਾ ਵੋਟਰ ਸੂਚੀ ਦੇ ਪੂਰੀ ਤਰ੍ਹਾਂ ਹਿੱਸਾ ਹਨ ਤੇ ਵਿਧਾਨ ਸਭਾ ਹਲਕਾ AC ਨੰਬਰ 115 ਪਟਿਆਲਾ ਭਾਗ ਨੰਬਰ ਜਿਹੜਾ ਹੈਗਾ 98 ਦੇ ਵਿਚ ਲੜੀ ਨੰਬਰ ਜਿਹੜਾ 44 ਤੇ 48 ਦੇ ਉੱਤੇ ਵੋਟਰ ਵਜੋਂ ਰਜਿਸਟਰਡ ਹਨ। ਦੂਸਰੇ ਪਾਸੇ ਰਵਨੀਤ ਬਿੱਟੂ ਵੱਲੋਂ ਨੌਜਵਾਨ ਦੀ ਨਸ਼ੇ ਵਾਲੀ ਵੀਡੀਓ ਪਾਉਣ ਦੇ ਉੱਤੇ ਵਿਵਾਦ ਛਿੜ ਗਿਆ ਤੇ ਪੁਲਿਸ ਨੇ ਇਹਦੇ ਵਿਚ ਕਿਹਾ ਕਿ ਇਹ ਫਰਜ਼ੀ ਹੈ। ਭਾਜਪਾ ਦੇ ਸਾਬਕਾ ਮੰਤਰੀ ਤੇ ਆਗੂ ਰਵਨੀਤ ਸਿੰਘ ਬਿੱਟੂ ਆਪਣੇ ਵੱਖ ਵੱਖ ਸੋਸ਼ਲ ਮੀਡੀਆ ਹੈਂਡਲਾਂ ਦੇ ਉੱਤੇ ਇਕ ਨੌਜਵਾਨ ਦੀ ਨਸ਼ੇ ਦੀ ਹਾਲਤ ਚ ਹੋਣ ਦੀ ਵੀਡੀਓ ਪਾ ਕੇ ਵਿਵਾਦਾਂ ਦੇ ਵਿਚ ਘਿਰਦੇ ਨਜ਼ਰ ਆਏ। ਪੁਲਿਸ ਦਾ ਦਾਅਵਾ ਹੈ ਕਿ ਬਿੱਟੂ ਵਰਗੇ ਸਿਆਸੀ ਆਗੂਆਂ ਵੱਲੋਂ ਨਕਲੀ ਵੀਡੀਓਜ਼ ਪੋਸਟ ਕਰਨਾ ਜ਼ਰੂਰੀ ਸੀ ਕਿਉਂਕਿ ਇਹ ਰਾਜ ਦੀ ਗਲਤ ਤਸਵੀਰ ਪੇਸ਼ ਕਰਦੇ ਨੇ ਤੇ ਜਿੱਥੇ 2027 ਦੇ ਵਿਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ। ਇਹ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਬਿੱਟੂ ਵੱਲੋਂ ਬਿਨਾਂ ਤੱਥਾਂ ਦੀ ਪੁਸ਼ਟੀ ਕੀਤੇ ਅਜਿਹੀ ਪ੍ਰਸਿੱਧੀ ਕਿਉਂ ਕੀਤੀ ਜਾ ਰਹੀ ਹੈ ਤੇ ਭਾਜਪਾ ਹਲਕਿਆਂ ਦੇ ਆਗੂਆਂ ਦਾ ਕਹਿਣਾ ਕਿ ਜਦੋਂ ਤੋਂ ਬਿੱਟੂ ਨੇ ਕੇਂਦਰੀ ਰਾਜ ਰੇਲਵੇ ਮੰਤਰੀ ਵਜੋਂ ਅਸਤੀਫਾ ਦਿੱਤਾ ਹੈ ਉਹ ਪੰਜਾਬ ਦੇ ਵਿਚ ਭਾਜਪਾ ਦੇ ਦਾਇਰੇ ਜਾਂ ਸਰਗਰਮੀਆਂ ਦੇ ਵਿਚ ਬਹੁਤੇ ਨਜ਼ਰ ਨਹੀਂ ਆ ਰਹੇ ਨੇ। ਪਿਛਲੇ 48 ਘੰਟਿਆਂ ਤੋਂ ਬਿੱਟੂ ਦੇ ਸੋਸ਼ਲ ਅਕਾਊਂਟਸ ਦੇ ਉੱਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਦੁਗਰੀ ਇਲਾਕੇ ਦੇ ਵਿਚ ਇਕ ਸਿੱਖ ਨੌਜਵਾਨ ਨੂੰ ਨਸ਼ੇ ਦੇ ਪ੍ਰਭਾਵ ਹੇਠ ਸਟੋਨਡ ਨਸ਼ੇ ਦੇ ਵਿਚ ਧੁੱਤ ਜਿਹੜਾ ਸਥਿਤੀ ਦੇ ਵਿਚ ਦਿਖਾਇਆ ਗਿਆ। ਆਪਣੇ ਇੰਸਟਾਗ੍ਰਾਮ ਹੈਂਡਲ ਦੇ ਉੱਤੇ ਮੰਤਰੀ ਨੇ ਨੌਜਵਾਨ ਦੀ ਪੋਸਟ ਕੀਤੀ ਵੀਡੀਓ ਦੇ ਨਾਲ ਭਗਵੰਤ ਮਾਨ ਉਜਾੜ ਦਾ ਪੰਜਾਬ, ਰੰਗਲਾ ਪੰਜਾਬ ਐਕਸਪੋਜ਼ਡ, ਸੇਵ ਪੰਜਾਬ ਯੂਥ ਲਿਖਿਆ ਤੇ ਇਸ ਪੋਸਟ ਨੂੰ ਸਮਾਜ ਦੇ ਹਰ ਵਰਗ ਦੇ ਵੱਲੋਂ ਲਾਇਕ ਅਤੇ ਕਮੈਂਟ ਜਿਹੜੇ ਨੇ ਮਿਲ ਰਹੇ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿਚ ਜਿਹੜਾ ਸਰਕਾਰ ਦਾ ਵੱਡਾ ਫੈਸਲਾ ਆ ਗਿਆ, ਇੱਕ ਪਾਸੇ ਧਰਨੇ ਤੇ ਦੂਸਰੇ ਪਾਸੇ ਤਰੱਕੀਆਂ। 85,000 ਮੁਲਾਜ਼ਮਾਂ ਦਾ ਮਹਿੰਗਾਈ ਭੱਤਾ 42% ਤੋਂ ਵਧਾ ਕੇ ਸਰਕਾਰ ਕਹਿੰਦੀ ਹੈ 60% ਕਰਨ ਦੀ ਤਿਆਰੀ ਹੈ, ਪਰ ਜਿਹੜਾ ਦਾ ਪਹਿਲਾਂ ਪਿਆ ਉਹ ਹਲੇ ਪਤਾ ਨਹੀਂ, ਦੇਖਦਿਆਂ ਕੀ ਕਰਦੇ ਆ। ਪੰਜਾਬ ਸਰਕਾਰ ਦੇ ਵੱਲੋਂ ਮੁਲਾਜ਼ਮਾਂ ਦੀਆਂ ਸ਼ਿਕਾਇਤਾਂ ਦੀ ਜਿਹੜੀ ਹੈ ਸੁਣਵਾਈ ਦੇ ਲਈ ਗਠਿਤ ਕੈਬਨਿਟ ਸਬ ਕਮੇਟੀ ਨੇ 85,000 ਮੁਲਾਜ਼ਮਾਂ ਨੂੰ ਮਹਿੰਗਾਈ ਭੱਤਾ ਮੌਜੂਦਾ 42% ਤੋਂ ਵਧਾ ਕੇ 60% ਕਰਨ ਦੀ ਸਿਫਾਰਿਸ਼ ਕੀਤੀ ਹੈ। ਪੰਜਾਬ ਦੇ ਵਿਚ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਇਨ੍ਹਾਂ ਮੁਲਾਜ਼ਮਾਂ ਦੇ ਮਹਿੰਗਾਈ ਭੱਤੇ ਦੇ ਉੱਤੇ ਵਾਧੇ ਦੀ ਤਿਆਰੀ ਨੂੰ ਅੰਤਮ ਛੋਹ ਦਿੱਤੀ ਜਾ ਰਹੀ ਹੈ ਤੇ ਪੰਜਾਬ ਦੇ ਮੁਲਾਜ਼ਮਾਂ ਤੇ ਸੂਬਾ ਸਰਕਾਰ ਦੇ ਦਰਮਿਆਨ ਬਣੇ ਟਕਰਾਅ ਦੇ ਦਰਮਿਆਨ ਪੰਜਾਬ ਸਰਕਾਰ ਨੇ ਇਹ ਪੈਂਤੜਾ ਲੈ ਲਿਆ। ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਅੱਜ ਇੱਥੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਹੈ ਤੇ ਕੈਬਨਿਟ ਸਬ ਕਮੇਟੀ ਦੇ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਤੇ ਡਾਕਟਰ ਬਲਜੀਤ ਕੌਰ ਸ਼ਾਮਲ ਨੇ। ਇਨ੍ਹਾਂ ਉਪਰੋਕਤ ਮੁਲਾਜ਼ਮਾਂ ਦੀ ਭਰਤੀ ਕੇਂਦਰੀ ਤਨਖਾਹ ਸਕੇਲਾਂ ਦੇ ਆਧਾਰ ਦੇ ਉੱਤੇ ਕੀਤੀ ਗਈ ਜੋ ਕਿ 6ਵੇਂ ਪੰਜਾਬ ਤਨਖਾਹ ਕਮਿਸ਼ਨ ਦੇ ਦੁਆਰਾ ਸਿਫਾਰਸ਼ ਕੀਤੇ ਗਏ ਜੁਲਾਈ 2020 ਤੋਂ ਪਹਿਲਾਂ ਸੂਬਾਈ ਤਨਖਾਹ ਢਾਂਚੇ ਦੇ ਤਹਿਤ ਭਰਤੀ ਹੋਏ ਮੁਲਾਜ਼ਮਾਂ ਤੇ ਲਾਗੂ ਸਕੇਲਾਂ ਦੇ ਨਾਲੋਂ ਘੱਟ ਨੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿੱਥੇ ਆਪ ਸਰਕਾਰ ਵੱਲੋਂ ਭਰਤੀ ਕੀਤੇ ਗਏ 71,000 ਮੁਲਾਜ਼ਮਾਂ ਤੋਂ ਇਲਾਵਾ ਪਿਛਲੀ ਕਾਂਗਰਸੀ ਸਰਕਾਰ ਦੇ ਦੌਰਾਨ ਭਰਤੀ ਹੋਏ 14,000 ਮੁਲਾਜ਼ਮਾਂ ਨੂੰ ਵੀ ਇਸ ਦਾ ਲਾਭ ਮਿਲੇਗਾ ਤੇ ਕੈਬਨਿਟ ਸਬ ਕਮੇਟੀ ਵੱਲੋਂ ਇਹ ਸਿਫਾਰਸ਼ ਅੰਤਮ ਪ੍ਰਵਾਨਗੀ ਦੇ ਲਈ ਮੁੱਖ ਮੰਤਰੀ ਦੇ ਕੋਲ ਜਾਏਗੀ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰੀ ਝੰਡੀ ਮਿਲਣ ਮਗਰੋਂ ਇਨ੍ਹਾਂ ਸਿਫਾਰਸ਼ਾਂ ਨੂੰ ਅਮਲ ਦੇ ਵਿੱਚ ਕਹਿੰਦੇ ਲਿਆਉਣ ਦੇ ਲਈ ਰਾਹ ਪੱਧਰਾ ਹੋ ਜਾਵੇਗਾ। ਦੂਸਰੇ ਪਾਸੇ ਸਿੱਖ ਨੌਜਵਾਨ ਤੇ ਤਸ਼ੱਦਦ ਤੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਦੇ ਖਿਲਾਫ਼ ਕਾਰਵਾਈ ਹੋਵੇ। ਜਥੇਦਾਰ ਗੜਗੱਜ ਤੇ SGPC ਦੇ ਆਪਣੇ ਹਰਜਿੰਦਰ ਸਿੰਘ ਧਾਮੀ ਹੁਣਾਂ ਦੇ ਬਿਆਨ ਲੱਗੇ ਆ। ਸੰਗਰੂਰ ਜ਼ਿਲ੍ਹੇ ਦੇ ਸ਼ੇਰੋ ਪਿੰਡ ਦਾ ਮਾਮਲਾ ਜਿਹੜਾ ਭਖਦਾ ਨਜ਼ਰ ਆ ਰਿਹਾ। ਸਿੱਖ ਨੌਜਵਾਨ ਮੋਹਨਜੀਤ ਸਿੰਘ ਦੇ ਵੱਲੋਂ ਨਸ਼ਿਆਂ ਦੇ ਵਿਰੁੱਧ ਆਵਾਜ਼ ਉਠਾਉਣ ਤੇ ਮੁੱਖ ਮੰਤਰੀ ਦੇ ਦੌਰੇ ਮੌਕੇ ਵਿਰੋਧ ਕਰਨ ਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਸਰਕਾਰੀ ਸ਼ਹਿਰ ਦੇ ਉੱਤੇ ਉਸਦੇ ਨਾਲ ਕੀਤੀ ਗਈ ਕੁੱਟਮਾਰ ਤੇ ਕਕਾਰਾ ਦੀ ਬੇਅਦਬੀ ਦਾ ਸਖ਼ਤ ਨੋਟਿਸ ਲਿਆ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਘਟਨਾ ਦੇ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਵਿਰੁੱਧ ਸਖ਼ਤ ਕਾਰਵਾਈ ਦੇ ਲਈ ਆਖ ਦਿੱਤਾ। ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਮਾਨ ਸਾਹਿਬ ਸਟੇਜ ਦੇ ਉੱਤੇ ਜਿਹੜਾ ਗੱਲਾਂ ਬਾਤਾਂ ਕਰ ਰਹੇ ਨੇ ਮਾਈਕ ਦੇ ਜ਼ਰੀਏ ਤੇ ਪਿਛਲੇ ਪਾਸੇ ਕੋਠੇ ਦੇ ਉੱਤੇ ਚੜਿਆ ਇੱਕ ਨੌਜਵਾਨ ਕਾਲਾ ਕੱਪੜਾ ਜਿਹੜਾ ਉਹ ਦਿਖਾ ਰਿਹਾ ਤੇ ਉਹ ਪੁਲਿਸ ਨੇ ਲਾਇਆ ਤੇ ਉਹਦੀ ਕੁੱਟਮਾਰ ਜਿਹੜੀ ਹੋਈ ਹੈ ਹੋਰ ਸਾਰੀਆਂ ਚੀਜ਼ਾਂ ਉਹ ਜਿਹੜਾ ਹੁਣ ਮੁੱਦਾ ਬਣ ਚੁੱਕਿਆ। ਮੀਡੀਆ ਦੇ ਨਾਲ ਗੱਲ ਕਰਦਿਆਂ ਜਥੇਦਾਰ ਗੜਗੱਜ ਨੇ ਕਿਹਾ ਕਿ ਸ਼ੇਰੋ ਪਿੰਡ ਦੇ ਸਿੱਖ ਨੌਜਵਾਨ ਮੋਹਨਜੀਤ ਸਿੰਘ ਨੇ ਗੁਰੂ ਦੋਖੀ ਤੇ ਖਾਲਸਾ ਪੰਥ ਵਿਰੋਧੀ ਮੁੱਖ ਮੰਤਰੀ ਨੂੰ ਆਪਣੇ ਗੁਆਂਢੀ ਦੀ ਛੱਤ ਤੋਂ ਸ਼ਾਂਤਮਈ ਰਹਿੰਦਿਆਂ ਕਾਲਾ ਝੰਡਾ ਜਿਹੜਾ ਦਿਖਾਇਆ ਜੋ ਕਿ ਉਸਦਾ ਜਮਹੂਰੀ ਹੱਕ ਹੈ ਤੇ ਉਨ੍ਹਾਂ ਕਿਹਾ ਕਿ ਕਾਲਾ ਝੰਡਾ ਦਿਖਾਉਣਾ ਕੋਈ ਅਪਰਾਧ ਨਹੀਂ ਪਰ ਸਥਾਨਕ DSP ਨੇ ਜਿਹੜਾ ਸੀ ਸਿੱਖ ਨੌਜਵਾਨ ਨੂੰ ਝੰਡਾ ਉਸਦੇ ਗਲ ਦੇ ਵਿੱਚ ਪਾ ਕੇ ਧੂਇਆ ਤੇ ਬਾਅਦ ਦੇ ਵਿੱਚ ਉਸਦੇ ਉੱਤੇ ਗੈਰ ਕਾਨੂੰਨੀ ਢੰਗ ਦੇ ਨਾਲ ਬਹੁਤ ਤਸ਼ੱਦਦ ਵੀ ਕੀਤਾ। ਉਨ੍ਹਾਂ ਨੇ ਇਸ ਮਾਮਲੇ ਦੇ ਵਿੱਚ ਸੰਗਰੂਰ ਜ਼ਿਲ੍ਹੇ ਦੇ ਪੁਲਿਸ ਕਪਤਾਨ ਦੇ ਨਾਲ ਵੀ ਗੱਲ ਕੀਤੀ ਹੈ ਤੇ ਸਿੱਖ ਨੌਜਵਾਨ ਉੱਤੇ ਤਸ਼ੱਦਦ ਕਰਨ ਤੇ ਉਸਦੇ ਕਕਾਰਾਂ ਦੀ ਬੇਅਦਬੀ ਕਰਨ ਵਾਲੇ ਦੋਸ਼ੀ DSP ਤੇ ਥਾਣਾ ਮੁਖੀ ਨੂੰ ਤੁਰੰਤ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਦੱਸਣ ਦੇ ਮੁਤਾਬਕ ਪੁਲਿਸ ਨੇ ਤਾਰਾਂ ਵਾਲਾ ਬੁਰਸ਼ ਜਿਹੜਾ ਸੀ ਉਸਦੇ ਲੱਕ ਦੇ ਵਿੱਚ ਮਾਰ ਕੇ ਉੱਤੇ ਲੂਣ ਪਾਇਆ ਤੇ ਉਸਦੇ ਸਿਰ ਦੇ ਵਿੱਚ ਜੁੱਤੀਆਂ ਮਾਰੀਆਂ ਗਈਆਂ। ਦਾੜੇ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਤੇ ਉਸਦਾ ਕਸ਼ਹਿਰਾ ਉਤਾਰ ਕੇ ਪਾੜਿਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਪੁਲਿਸ ਨੇ ਮੁਲਜ਼ਮ ਜਿਹੜੇ ਅਧਿਕਾਰੀਆਂ ਨੂੰ ਬਰਖਾਸਤ ਕਰਕੇ ਉਨ੍ਹਾਂ ਦੇ ਵਿਰੁੱਧ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਤੇ ਜਬਰ ਜ਼ੁਲਮ ਦਾ ਕਰਨ ਦਾ ਜਿਹੜਾ ਪਰਚਾ ਨਾ ਦਰਜ ਕੀਤਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਪੀੜਤ ਸਿੱਖ ਨੌਜਵਾਨ ਦੇ ਨਾਲ ਖੜਾ ਹੈ ਤੇ ਇਸ ਮਾਮਲੇ ਦੇ ਵਿੱਚ ਅਗਾਂਹ ਕਾਰਵਾਈ ਕੀਤੀ ਜਾਵੇਗੀ ਤੇ ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਨੌਜਵਾਨ ਨੂੰ ਮਿਲਣ ਦੇ ਲਈ ਵੀ ਜਾਣਗੇ। ਆਖਰ ਚ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਜੇਕਰ ਕੋਈ ਨੌਜਵਾਨ ਨਸ਼ੇ ਤੋਂ ਪੀੜਤ ਨੇ ਤਾਂ ਉਨ੍ਹਾਂ ਨੂੰ ਮਦਦ ਅਤੇ ਸਹਿਯੋਗ ਦੀ ਜ਼ਰੂਰਤ ਹੈ ਨਾ ਕਿ ਉਨ੍ਹਾਂ ਨੂੰ ਸਮਾਜ ਦੇ ਵਿੱਚ ਵੱਖ ਕਰ ਦਿੱਤਾ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਨਸ਼ਾ ਸਰਕਾਰ ਦੀ ਨੱਕ ਥੱਲੇ ਵਿਕ ਰਿਹਾ ਤੇ ਨੌਜਵਾਨਾਂ ਨੂੰ ਸੰਦੇਸ਼ ਦਿੱਤਾ ਕਿ ਨਸ਼ੇ ਛੱਡ ਅਤੇ ਪਤਿਤਪੁਣਾ ਛੱਡ ਕੇ ਘਰ ਵਾਪਸੀ ਕਰਨ ਤੇ ਕੇਸ ਰੱਖਣ ਤੇ ਗੁਰੂ ਦੀ ਸਿੱਖੀ ਦੇ ਨਾਲ ਜੁੜਨ। ਇੱਕ ਖਬਰ ਹੋਰ ਲੈ ਕੇ ਫਿਰ ਸੁਣਦੇ ਹਾਂ ਗੱਲਬਾਤ ਪਰਮਿੰਦਰ ਸਿੰਘ ਜੀ ਦੀ। ਡਾਕਟਰ ਗੁਰਪ੍ਰੀਤ ਕੌਰ ਮਾਨ ਨੇ ਜਿਹੜਾ ਬਿਕਰਮ ਮਜੀਠੀਆ ਤੇ ਸੁਖਪਾਲ ਖਹਿਰਾ ਨੂੰ ਨੋਟਿਸ ਭੇਜਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਨੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਤੇ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨੋਟਿਸ ਦੇ ਵਿੱਚ ਦੋਵਾਂ ਆਗੂਆਂ ਨੂੰ 24 ਘੰਟੇ ਦੇ ਅੰਦਰ ਅੰਦਰ ਮਾਫ਼ੀ ਮੰਗਣ ਦੇ ਲਈ ਕਿਹਾ ਗਿਆ। ਨੋਟਿਸ ਦੇ ਵਿੱਚ ਬਕਾਇਦਾ ਆਖਿਆ ਗਿਆ ਕਿ ਜੇਕਰ ਦੋਵੇਂ ਆਗੂ ਮਾਫ਼ੀ ਨਹੀਂ ਮੰਗਦੇ ਤਾਂ ਉਨ੍ਹਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਰ ਸਵਾਲ ਇਹ ਵੀ ਖੜਾ ਹੁੰਦਾ ਭਾਈ ਹੁਣ ਕੇਂਦਰ ਨੇ ਵੀ ਤਾਂ ਕੱਲ ਦਿੱਲੀ ਦੇ ਵਿੱਚ ਬੀਤੇ ਕੱਲ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਹੈ, ਉਨ੍ਹਾਂ ਨੇ ਵੀ ਸਾਰਾ ਕੁਝ ਦਿਖਾਇਆ ਹੈ, ਉਨ੍ਹਾਂ ਨੂੰ ਨੋਟਿਸ ਭੇਜਿਆ ਕਿ ਨਹੀਂ ਭੇਜਿਆ ਉਹ ਵੀ ਦੇਖਣਾ ਪਵੇਗਾ। ਇੱਥੇ ਇਹ ਖਾਸ ਤੌਰ ਗੱਲਬਾਤ ਹੋਏਗੀ ਕਿ ਡਾਕਟਰ ਗੁਰਪ੍ਰੀਤ ਕੌਰ ਇਸ ਤੋਂ ਪਹਿਲਾਂ ਸਾਬਕਾ ਜਸਟਿਸ ਰਣਜੀਤ ਸਿੰਘ ਉਨ੍ਹਾਂ ਨੂੰ ਵੀ ਨੋਟਿਸ ਭੇਜ ਕੇ ਕਾਨੂੰਨੀ ਕਾਰਵਾਈ ਦੀ ਚੇਤਾਵਨੀ ਦੇ ਚੁੱਕੇ ਹੈ ਤੇ ਇਹ ਮਾਮਲਾ ਵੀ ਜਸਟਿਸ ਰਣਜੀਤ ਸਿੰਘ ਦੇ ਵੱਲੋਂ ਲਗਾਏ ਦੋਸ਼ਾਂ ਨੂੰ ਜੁੜਿਆ ਹੋਇਆ, ਜਿਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡਾਕਟਰ ਗੁਰਪ੍ਰੀਤ ਕੌਰ ਨੇ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਇੱਕ ਮਾਮਲੇ ਨੂੰ ਦਬਾਉਣ ਦੇ ਲਈ 5 ਕਰੋੜ ਰੁਪਏ ਦੀ ਮੰਗ ਕੀਤੀ, ਜਿਸਦੇ ਵਿੱਚ ਗੁਰੀ ਚਾਲ ਨੂੰ ਮੁੱਖ ਦੋਸ਼ੀ ਦੇ ਵਜੋਂ ਨਾਮਜ਼ਦ ਕੀਤਾ ਗਿਆ ਸੀ ਤੇ ਇੱਕ ਵਪਾਰੀ ਵਿਰੁੱਧ ਕੇਸ ਖਾਰਜ ਕਰਨ ਬਦਲੇ ਪੈਸੇ ਮੰਗੇ ਗਏ। ਇਸ ਮਗਰੋਂ ਬਿਕਰਮ ਮਜੀਠੀਆ ਨੇ ਇਸ ਮਾਮਲੇ ਸੰਬੰਧੀ ਸੋਸ਼ਲ ਮੀਡੀਆ ਦੇ ਉੱਤੇ ਉੱਪਰ ਜਿਹੜੇ ਸੀ ਇੱਕ ਕਥਿਤ ਆਡੀਓ ਵੀਡੀਓ ਕਲਿੱਪ ਪੋਸਟ ਕੀਤਾ। ਮਜੀਠੀਆ ਨੇ ਦਾਅਵਾ ਕੀਤਾ ਕਿ ਵੀਡੀਓ ਦੇ ਵਿੱਚ ਦੋਸ਼ੀ ਦੇ ਨਾਲ ਜੁੜੇ ਕਥਿਤ ਵਿਚੋਲਿਆਂ ਤੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਰਿਸ਼ਤੇਦਾਰ ਵਿਚਕਾਰ ਵਿੱਤੀ ਲੈਣ ਦੇਣ ਸੰਬੰਧੀ ਗੱਲਬਾਤ ਸੀ। ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਡਾਕਟਰ ਗੁਰਪ੍ਰੀਤ ਕੌਰ ਦੇ ਵੱਲੋਂ ਕਾਨੂੰਨੀ ਨੋਟਿਸ ਭੇਜੇ ਜਾਣ ਦੀ ਪੁਸ਼ਟੀ ਕਰ ਚੁੱਕੇ ਨੇ ਤੇ ਉਨ੍ਹਾਂ ਨੇ ਸਾਫ਼ ਆਖ ਦਿੱਤਾ ਹੈ ਕਿ ਉਹ ਇਸ ਨੋਟਿਸ ਦਾ ਜਵਾਬ ਨਾ ਦੇ ਕੇ ਅਤੇ ਅਦਾਲਤ ਦੇ ਵਿੱਚ ਇਸ ਦਾ ਜਿਹੜਾ ਜਵਾਬ ਜ਼ਰੂਰ ਦੇਣਗੇ। ਤੇ ਲੋ ਦੋਸਤੋ, ਆਪਣੇ ਨਾਲ ਜੁੜੇ ਨੇ ਪਰਮਿੰਦਰ ਜੀ ਤੇ ਉਨ੍ਹਾਂ ਦੀ ਗੱਲ ਸੁਣਦੇ ਆ, ਫਿਰ ਸੈਣੀ ਸਾਹਿਬ ਵੀ ਨਾਲ ਜੁੜਦੇ ਆ। ਸਤਿ ਸ੍ਰੀ ਅਕਾਲ ਜੀ ਪਰਮਿੰਦਰ ਜੀ, ਜੀ ਆਨੂ ਜੀ, ਮਾਫ਼ੀ ਚਾਹੁੰਦਾ 10 ਕੁ ਮਿੰਟ ਤੁਹਾਨੂੰ ਹੋਲਡ ਰੱਖਿਆ ਜੀ।
1: ਭਾਰ ਸਾਹਿਬ ਕੋਈ ਗੱਲ ਜੀ, ਕੋਈ ਗੱਲ ਨੀ ਜੀ। ਸਤਿ ਸ੍ਰੀ ਅਕਾਲ ਦੇ ਸਾਰੇ ਸਤਿਕਾਰ ਸੋਚਣਾ। ਸਤਿ ਸ੍ਰੀ ਅਕਾਲ,
0: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਜੀ ਆਨੂ ਜੀ।
1: ਭਾਰ ਸਾਹਿਬ ਮਤਲਬ ਜਿਦਾਂ ਇਹਦੀ ਗੌਰਮੈਂਟ, ਪੰਜਾਬ ਗੌਰਮੈਂਟ ਦੀ ਗੱਲ ਕਰਦੇ ਜੀ, ਅਸੀਂ ਚਲੋ ਅੱਜ ਜਿਦਾਂ ਸ਼ਹਿਰ ਨੂੰ ਗਿਆ, ਸਾਡੇ ਤਾਏ ਦਾ ਲੜਕੇ ਉਹਦਾ ਫਰੈਂਡ ਸੀ, ਉਹ ਜਿਦਾਂ ਆਪਣੇ ਏ ਐਸ ਆਈ ਆ ਜੀ।
0: ਜੀ ਅੱਛਾ ਜੀ,
1: ਪੁਲਿਸ ਉਹ ਮਤਲਬ ਉੱਥੇ ਗਏ ਸ਼ਹਿਰ, ਉਹਨਾਂ ਖੜ ਗਿਆ ਜਦੋਂ ਮਤਲਬ ਉੱਥੇ ਨੰਗਣ ਲੱਗੇ ਹੁੰਦੇ, ਉਹ ਆ ਜਾਓ, ਮੈਂ ਕਿਹਾ ਨਹੀਂ ਪੁੱਛਦੀ ਭਾਜੀ ਵੀ ਨਹੀਂ, ਉਹ ਮੈਂ ਗੱਲਾਂ ਕਰਨਾ ਪਏ ਵਿਦਾਮ ਮਤਲਬ ਮਤਲਬ ਮੁਲਾਜ਼ਮ ਵਰਗ ਦਾ ਇੰਨਾ ਦੁਖੀ ਹੈ ਨਾ, ਕੋਈ ਗੱਲ ਛੱਡ ਦਿਓ ਜੀ।
0: ਜੀ ਜੀ ਜੀ ਜੀ, ਕੀ ਬਾਤ ਹੈ।
1: ਉਹ ਕਹਿੰਦੇ ਮਤਲਬ ਉਹ ਨੀ ਮਤਲਬ ਉਹਨਾਂ ਦਾ ਗੱਲ, ਉਹ ਕਹਿੰਦੇ ਜਿਹੋ ਜਿਹੇ ਹਾਲਾਤ ਆ ਜਿੱਦਾਂ ਹੁਣ ਮਤਲਬ ਸੂਬਾ ਜਿੰਨਾ ਕਰਜਾਈ ਕਰ ਰਿਹਾ, ਉਹ ਕਹਿੰਦਾ ਭਾਰਤ ਨੂੰ ਸਾਡੀਆਂ ਤਨਖਾਹਾਂ ਕਹਿੰਦਾ ਅੱਧੀਆਂ ਰਹਿ ਜਾਣੀਆਂ, ਜਿੱਦਾਂ ਮਤਲਬ ਉਹ ਜਿਹੜੀ ਕਹਿੰਦਾ ਹੁਣ ਮਤਲਬ ਬਈ ਰੈਡ ਲਾਈਨ ਆ, ਮਤਲਬ ਸਮਝ ਲਓ ਕਹਿੰਦਾ ਕ੍ਰੋਸ ਕਰਨ ਵਾਲੇ ਜਿੰਨਾ ਕਹਿੰਦਾ ਕਰਜ਼ਾ ਲੈ ਕੇ ਇਹ।
0: ਬਿਲਕੁਲ ਆ ਜੀ, ਬਿਲਕੁਲ, ਇਹੀ ਤਾਂ ਲੋਕ ਸਮਝਦੇ ਨੀ ਜੀ ਗੱਲ ਨੂੰ। ਬਿਲਕੁਲ
1: ਜੀ, ਹਾਂਜੀ, ਮਤਲਬ ਉਹ ਮਤਲਬ ਮੁਲਾਜ਼ਮ ਹੈ ਜੀ ਹੁਣੀ ਮਤਲਬ, ਉਹ ਕਹਿੰਦਾ ਦੂਜੀ ਗੱਲ ਇਹ ਆ ਕਹਿੰਦਾ ਸਾਨੂੰ ਤਾਂ ਇਹ ਨੀ ਸਮਝ ਆਉਂਦੀ ਗੌਰਮੈਂਟ ਕਹਿੰਦਾ ਮਤਲਬ ਰਨ ਕੌਣ ਕਰ ਰਿਹਾ
0: ਜੀ,
1: ਨਹੀਂ ਤਾਂ ਅੱਗੇ ਕਹਿੰਦਾ ਜਿਹੜੀ ਸਰਕਾਰ ਹੁੰਦੀ ਨਾ ਕਹਿੰਦਾ ਮਤਲਬ ਨਾ ਉਹ ਮੁਲਾਜ਼ਮਾਂ ਨਾਲ ਕਹਿੰਦਾ ਕਦੀ ਵਿਗਾੜਦੀ ਹੁੰਦੀ ਨਾ ਆਪਣੇ ਕਹਿੰਦਾ ਕਿਸਾਨਾਂ ਨਾਲ ਕਹਿੰਦਾ ਕਦੀ
0: ਬਿਊਰੋਕਰੇਸੀ ਦੇ ਨਾਲ ਨਹੀਂ ਵਿਗਾੜਦੀ। ਬਿਲਕੁਲ
1: ਹਨਾ, ਇਹ ਇਹ ਕਹਿੰਦਾ ਹਰੇਕ ਨੇ ਕਹਿੰਦਾ ਪੰਗਾ ਲਈ ਜਾਂਦੇ, ਮਤਲਬ ਕਹਿੰਦਾ ਪਤਾ ਨੀ ਕਹਿੰਦਾ ਕੀ ਕਿਹੜੇ ਹਿਸਾਬ ਨਾਲ ਕਹਿੰਦਾ ਬਈ ਇਹਨਾਂ ਦੀ ਪੋਲਿਸੀ ਕੀ ਹੈ ਕਹਿੰਦਾ ਸਮਝ ਨੀ ਆ ਰਹੀ।
0: ਜੀ ਜੀ ਜੀ, ਬਿਲਕੁਲ ਹੈ ਜੀ,
1: ਉਹ ਮਤਲਬ ਉਹ ਨੀ ਆਈ ਗੱਲ, ਮੈਂ ਕਿਹਾ ਚਲੋ ਭਾ, ਉਹ ਕਹਿੰਦਾ ਜੇ ਹਿਸਾਬ ਨਾਲ ਕਹਿੰਦਾ ਇਹਨਾਂ ਦੇ ਹਾਲਾਤ ਆ, ਮਤਲਬ ਉਹ ਨੀ ਖੋਲ ਗਿਆ, ਉਹ ਕਹਿੰਦਾ ਮਤਲਬ ਇਹੀ ਆ ਕਹਿੰਦਾ ਗਾਹਾਂ ਜਿਹੜਾ ਬਚਣਾ, ਉਹ ਕਹਿੰਦਾ ਦੂਜੀ ਗੱਲ ਕਹਿੰਦਾ ਉਹਨੇ ਮਤਲਬ ਉਹ ਨੀ ਹਾਂ ਉਹ ਕਹਿੰਦਾ ਜਿੱਦਾਂ ਹੁਣ ਜੇ ਮਤਲਬ ਜੋ ਕਹਿੰਦਾ ਜਿਨੀ ਕਹਿੰਦਾ ਜਿਹੜਾ ਇਹ ਨੀ ਟ੍ਰੈਂਡ ਸੈੱਟ ਕਰਤਾ ਹਨਾ, ਜਿੰਨਾ ਕਹਿੰਦਾ ਇਹ ਕੁੱਟ ਰਹੇ ਆ
0: ਜੀ,
1: ਕਹਿੰਦਾ ਕਦੀ ਅਸੀਂ ਕਹਿੰਦਾ ਕਦੀ ਸੋਚਿਆ ਹੀ ਨੀ ਸੀ ਬਈ ਮਤਲਬ ਸਰਕਾਰ ਕਹਿੰਦਾ ਸਾਡੇ ਮੁਲਾਜ਼ਮਾਂ ਦੇ ਨਾਲ ਇਹਦਾ ਕਰਕੇ ਇੱਦਾਂ ਕਹਿੰਦਾ ਪਬਲਿਕ ਧੱਕੇ ਸ਼ਾਹੀ, ਜੇ ਹੁਣ ਕਹਿੰਦਾ ਜੋ ਕੁਛ ਇਹ ਨੀ ਕਹਿੰਦਾ ਕਰਦਾ ਜਿਹੜੀ ਹੁਣ ਕਹਿੰਦਾ ਗਾਹਾਂ ਆਉਣਗੇ ਇਹਨੂੰ ਕਹਿੰਦਾ ਉਹ ਜ਼ਿਆਦਾ ਹੀ ਕਹਿੰਦਾ ਕੰਮ ਕੰਡਾ ਮਤਲਬ ਚੂੜੀ ਟਿਕਟ ਕਰਨਗੇ, ਕਹਿੰਦਾ ਮਤਲਬ ਇਹੀ ਹੋਣਾ ਫਿਰ।
0: ਜੀ ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
1: ਜਿੰਨਾ ਜਿੰਨਾ ਕਹਿੰਦਾ ਜਿੰਨਾ ਇਹ ਤਸ਼ੱਦਦ ਕਰਦੇ ਕਹਿੰਦਾ ਉਹ ਤੋਂ ਫਿਰ ਗਾਹਾਂ ਉਹ ਕਹਿੰਦਾ ਜ਼ਿਆਦਾ ਹੀ ਕਰਨਗੇ।
0: ਜੀ ਬਿਲਕੁਲ ਹੈ ਜੀ,
1: ਇਹ ਕਹਿੰਦਾ ਸਾਰੇ ਪਾਸੇ ਜਾਣੀ ਮਤਲਬ ਭਾਜੀ ਇਹ ਸਾਰੇ ਪਾਸੇ ਹੱਦਾਂ ਕਹਿੰਦਾ ਪਾਰ ਕਰ ਰਹੇ ਆ।
0: ਜੀ ਬਿਲਕੁਲ ਹੈ ਜੀ, ਦੇਖੋ ਇੱਕ ਪਾਸੇ ਤਾਂ ਮਤਲਬ ਕਿ ਮੁਲਾਜ਼ਮ ਜਿਹੜੇ ਨੇ ਧਰਨੇ ਤੇ ਨੇ, ਕਿਸਾਨ ਧਰਨੇ ਦੇ ਉੱਤੇ ਨੇ, ਤੇ ਹੋਰ ਸਾਰੇ ਵਰਗ ਦੇਖ ਲਓ, ਜਿੱਥੇ ਵੀ ਦੇਖ ਲਓ, ਜਦੋਂ ਆਏ ਸੀ ਉਦੋਂ ਵੀ ਇਹ ਕਹਿੰਦੇ ਸੀ ਨਾ ਧਰਨਾ ਤੇ ਨਾ ਪਰਨਾ, ਤੇ ਹੁਣ ਦੇਖ ਲਓ ਮੈਨੂੰ ਲੱਗਦਾ ਕਿ ਹਾਲਾਤ ਕੀ ਬਣੇ ਹੋਏ ਨੇ ਜੀ ਆਖਰ ਦੇ ਵਿੱਚ।
1: ਭਾਜੀ ਅੱਜ ਇਸ ਟਾਈਮ ਝੋਨੇ ਨੂੰ ਸਾਨੂੰ ਸਾਰਿਆਂ ਪਾਣੀ ਦੀ ਹੋਣੇ ਜ਼ਿਆਦਾ ਲੋੜ ਹੈ ਜੀ।
0: ਜੀ ਆਪਣੇ ਦੁਆਬੇ ਚ ਕਿੱਦਾਂ ਕਿਦਵੇਂ ਦੇਖਦੇ ਹੋ ਪਾਣੀ, ਨਹਿਰਾਂ ਨੂੰ ਜਾਂ ਕਹਿੰਦੇ ਟੇਲਾਂ ਤੱਕ ਪਹੁੰਚ ਗਿਆ, ਪਰ ਚਲੋ ਆਪਣੇ ਤਾਂ ਦੁਆਬੇ ਦੇ ਵਿੱਚ ਪਹਿਲਾਂ ਤੋਂ ਨਹਿਰੀ ਸਿਸਟਮ ਹੈਗਾ ਹੈ
1: ਜੀ। ਭਾਜੀ ਟੇਲਾਂ ਦੇ ਕੀ ਪਹੁੰਚਣਾ, ਟੇਲਾਂ ਦੇ ਜਿਹੜਾ ਨਹਿਰਾਂ ਦਾ ਪਾਣੀ ਸੀ, ਜਿਹੜੇ ਮੋਗੇ ਅੱਗੇ ਬੜੇ ਹੁੰਦੇ ਉਹ ਮੋਗੇ ਨੀ ਛੋਟੇ ਕਰ ਦਿੱਤੇ ਜੀ।
0: ਅੱਛਾ ਜੀ, ਮਤਲਬ ਕਿ ਉਹਨੂੰ ਕੰਟਰੋਲ ਕੀਤਾ ਵਾਧੂ ਪਾਣੀ
1: ਜਿਹੜਾ ਟੇਲਾਂ ਦੇ ਪਾਣੀ ਭਾਜੀ, ਜਿੱਥੇ ਜਿੱਥੇ ਕਦੇ ਅੱਗੇ ਅੱਗੇ 8 ਇੰਚ ਦਾ ਮੋਗਾ ਹੈ ਉੱਥੇ 5 ਇੰਚ ਦਾ ਪੈਪ ਲਾਤਾ ਜੀ।
0: ਅੱਛਾ ਜੀ, ਕੀ ਬਾਤ ਹੈ ਜੀ,
1: ਉਹ ਬਹੁਤ ਪਾਣੀ ਆਵੇ, ਉਹ ਮਤਲਬ ਪਾਣੀ ਘੱਟ ਜਾਣਾ ਆਵੇ ਮੋਰੇ ਪਾਣੀ ਜਾਣਾ ਜੀ।
0: ਆ ਪਿੱਛੇ ਪਾਣੀ ਵਧੂਗਾ ਤਾਂ ਤਾਂ ਹੀ ਆਊਗਾ ਜੀ।
1: ਹਾਂ ਭਾਜੀ ਪਾਣੀ ਤਾਂ ਓਨਾ ਹੀ ਹੈ ਜੀ।
0: ਅੱਛਾ ਜੀ,
1: ਪਾਣੀ ਓਨਾ, ਦੂਜੀ ਗੱਲ ਇਹ ਭਾਜੀ ਇਸ ਟਾਈਮ ਝੋਨਾ ਨਿਸਰ ਰਿਹਾ ਜੀ।
0: ਜੀ ਜੀ,
1: ਝੋਨੇ ਨੂੰ ਸਭ ਨੂੰ ਜਿਆਦਾ ਪਾਣੀ ਲੁਕਿਆ ਹੁਣ, ਪਰਸੋਂ ਕੱਲ ਜੀ, ਕੱਲ ਕੱਲ ਜੀ, ਕੱਲ ਵੀ ਇੱਥੇ ਫਗਵਾੜੇ ਗਏ ਸਾਡੇ ਕਿਸਾਨ ਯੂਨੀਅਨ ਵਾਲਿਆਂ, ਅਸੀਂ ਵੀ ਮੰਗ ਪੱਤਰ ਦਿੱਤਾ
0: ਜੀ।
1: ਅਜੀ ਇਸ ਟਾਈਮ 3 ਘੰਟੇ ਵਿੱਚ ਲਾਈਟ ਆ ਰਹੀ ਆ ਜੀ।
0: ਅੱਛਾ ਜੀ ਜੀ,
1: ਚਾਰ ਚਾਰ ਦਿਨ ਹੋ ਗਏ ਜਿੱਥੇ ਮੰਨ ਲਾ 1.5 ਕਿੱਲੇ ਦਾ ਪਲਾਟ ਆ, 4 ਦਿਨ ਹੋ ਗਏ ਉਹਦੇ ਵਿੱਚ ਪਾਣੀ ਪੈਂਦਾ ਤਾਂ ਬੰਨੇ ਨੀ ਲੱਗਣ, 3 ਘੰਟੇ ਦਾ ਕੀ ਪਾਣੀ ਬੰਨੇ ਲੱਗਣਾ, ਜਿੰਨਾ ਕੁ ਪਾਣੀ ਹੋ, ਜਿੰਨਾ ਕੁ ਮੋਟਰ ਚੱਲਦੀ ਉਹ ਪਾਣੀ ਪੀ ਜਾਂਦਾ ਜੀ।
0: ਜੀ ਜੀ ਜੀ, ਬਿਲਕੁਲ ਬਿਲਕੁਲ ਹੈ ਜੀ।
1: ਇਹਨਾਂ ਉਹ ਮੈਸੇਜ ਜਿਹੜੇ ਬਿਜਲੀ ਬੋਰਡ ਦਾ ਮੈਸੇਜ ਆਈ ਜਾਂਦਾ ਜੀ, ਉਹੀ ਮੰਨ ਲਾ 3 ਵਜੇ ਲਾਈਟ ਚੱਲਣੀ ਆ ਜੀ, ਪਾਵਰ ਚੱਲਣੀ ਆ 3 ਵਜੇ ਬੰਦ ਹੋਣੀ ਆ ਜੀ।
0: ਅੱਛਾ ਜੀ,
1: ਤਾਂ ਉਦਣ ਗਏ ਐਕਸੀਅਨ ਨਾਲ ਗੱਲ ਹੋਈ ਤਾਂ ਐਕਸੀਅਨ ਕਹਿੰਦਾ ਵੀ ਸਾਡੇ ਪਲਾਂਟ ਆ ਜਿਹੜੇ ਪਿੱਛੇ ਪਲਾਂਟ ਉਹ ਯੂਨਿਟ ਖਰਾਬ ਹੋਇਓ ਆ, ਜਿੰਨਾ ਚਿਰ ਉਹ ਨੀ ਠੀਕ ਹੁੰਦੇ ਉਨਾ ਚਿਰ ਲਾਈਟ ਨੀ ਆਉਣੀ।
0: ਹਾਂ ਬਿਲਕੁਲ ਜੀ, ਉਹ 15 ਦਿਨਾਂ ਤੋਂ ਬੰਦ ਪਏ ਸੀ ਪਿੱਛੇ ਖਬਰ ਕੀਤੀ ਸੀ ਵੀਕ ਦੇ ਵਿੱਚ।
1: ਹਾਂਜੀ ਭਾਜੀ, ਉਹ ਹੁਣ ਉਹਨਾਂ ਨੂੰ ਇਹੀ ਯੂਨੀਅਨ ਵਾਲਿਆਂ ਨੇ ਇਹੀ ਕਿਹਾ ਵੀ ਜੇ ਤੁਸੀਂ ਲਾਈਟ ਠੀਕ ਕਰਨੀ ਤਾਂ ਕਰ, ਮਤਲਬ ਕਰ ਦੇ ਠੀਕ, ਨਹੀਂ ਤਾਂ ਅਸੀਂ ਜਿਹੜਾ ਹਾਈਵੇ ਆ ਇਹ ਆਪਣੇ ਦਿੱਲੀ ਵਾਲਾ ਜੀ ਨੈਸ਼ਨਲ ਹਾਈਵੇ
0: ਅੰਮ੍ਰਿਤਸਰ ਦਿੱਲੀ, ਹਾਂਜੀ
1: ਉਹ ਜਾ ਉਹ ਹਾਂਜੀ ਉਹ ਭਾਜੀ ਜਾਮ ਕਰਨ ਦਾ ਕਿਹਾ ਹੁਣ ਦੇਖੋ ਕਿੱਦਣ ਕਰਦੇ, ਕੱਲ ਉਹਨਾਂ ਨਾਲ ਇਹਦਾ ਗੱਲਬਾਤ ਹੋਈ ਸੀ, ਹੁਣ ਰੌਲਾ ਪੈ ਰਿਹਾ ਬਈ। ਮਤਲਬ ਭਾਜੀ ਹੁਣ ਮਤਲਬ ਜੇ ਆਹੀ ਜਦੋਂ ਜੇ ਤਾਂ ਹੁਣ ਅੱਜ ਮੀਂਹ ਦੱਸਦੇ ਸਵੇਰ ਨੂੰ ਜੀ,
0: ਹਾਂਜੀ
1: ਅੱਜ ਚਲੋ ਪਿਆ ਥੋੜਾ ਜਿਹਾ ਹਲਕਾ ਜਿਹਾ ਮੀਂਹ ਸਵੇਰੇ ਪਿਆ, ਜੇ ਤਾਂ ਹੁਣ ਸਵੇਰ ਨੂੰ ਮੀਂਹ ਪੈ ਗਿਆ ਜੀ,
0: ਜੀ
1: ਭਰਮਾ ਮੀਂਹ ਪੈ ਗਿਆ, ਚਲੋ ਮੀਂਹ ਜੇ ਭਰਮਾ ਪੈਂਦਾ ਏਦਾਂ ਜਿਹੜਾ ਝੋਨਾ ਨਿਸਰਦਾ ਉਹਦਾ ਨੁਕਸਾਨ ਹੋਣਾ
0: ਜੀ,
1: ਇਹ ਵੀ ਚਲੋ ਜੇ ਉਹਦਾ ਨੁਕਸਾਨ ਹੁੰਦਾ ਉਹਦਾ ਨੁਕਸਾਨ ਏਦਾਂ ਜੀ ਜੇ 15-20% 25% ਉਹਦਾ ਨੁਕਸਾਨ, ਕਿਉਂ ਹਜੇ ਨਿਸਰਦਾ ਥੋੜਾ ਥੋੜਾ ਜਿਹੜਾ ਕੋਈ ਕਿਸੇ ਮਾੜਾ ਮਾੜਾ ਕਿਸੇ ਦੋ ਖੇਤ ਕਿਸੇ ਚਾਰ ਖੇਤ ਜੀ,
0: ਜੀ ਜੀ ਬਿਲਕੁਲ ਬਿਲਕੁਲ ਜੀ,
1: ਜਿਮੀਦਾਰ ਸਾਰੇ ਅਸੀਂ ਤਾਂ ਇਹੀ ਕਹਿੰਦੇ ਜੇ ਉਹ ਥੋੜਾ ਨੁਕਸਾਨ ਕਰਾ ਕੇ ਵੀ ਜੇ ਮੀਂਹ ਪੈ ਜਾਵੇ ਮਾੜਾ ਸਾਡਾ 10 ਦਿਨ ਨਿਕਲ ਜਾਣ ਦਾ ਬਚਾਅ ਹੁੰਦਾ, ਜੇ ਭਾਜੀ ਨਹੀਂ ਨਿਕਲਦੇ ਤਾਂ ਤੁਸੀਂ ਮੰਨ ਕੇ ਚਲੋ ਕੋਈ ਮਾੜਾ ਜਿਹੜਾ ਜਿਹੜੀ ਝੋਨਾ ਹੈ ਝੋਨੇ ਦਾ ਅਸੀਂ ਮਤਲਬ ਹੁਣ ਜੇ ਨਹੀਂ ਮੀਂਹ ਪੈਂਦਾ ਤਾਂ ਮਾੜਾ ਜੇ ਸਾਹਿਬ ਨਹੀਂ ਹਿਲਾ ਤਾਂ ਝੋਨਾ ਅੱਧ ਰਹਿ ਜਾਣਾ ਜੀ,
0: ਜੀ ਬਿਲਕੁਲ ਬਿਲਕੁਲ ਫਸਲ ਤੇ ਫਰਕ
1: ਭਾਜੀ, ਜੇ 30-32 ਕੁਆਂਟਲ ਨਿਕਲਦਾ ਕਿੱਲੇ ਦਾ ਮਤਲਬ ਮੰਨ ਗਏ ਵੀ ਜੀ ਮੰਨਦੇ 30-32 ਮੰਨਦੇ 30 ਕੁਆਂਟਲ ਮੰਨਦੇ ਆ ਤਾਂ ਉਹੀ ਤੁਸੀਂ ਮੰਨ ਕੇ ਰੱਖੋ ਅੱਧ ਰਹਿ ਜਾਣਾ 15-16 ਕੁਆਂਟਲ, ਜੇ ਘੱਟ ਤੋਂ ਘੱਟ ਨਹੀਂ ਜਿਮੀਦਾਰ ਨੂੰ 30-32 ਹਜ਼ਾਰ ਜਾਂ 35 ਹਜ਼ਾਰ ਦਾ ਰਗੜਾ ਲੱਗਣਾ ਜੀ, ਹੁਣ ਇਹ ਸਾਰਾ ਖਰਚਾ ਕਰਕੇ ਖੀਰ ਤੇ ਜਾਵੇ ਜੀ,
0: ਜੀ ਜੀ ਜੀ ਕਿਆ ਬਾਤ ਹੈ ਜੀ, ਕਿਆ ਬਾਤ,
1: ਜੇ ਹੁਣ ਜਿਹੜੇ ਚਲੋ ਜਿਹੜਾ ਹੁਣ ਭਾਜੀ ਥੋੜਾ ਕਰਦਾ ਹੁੰਦਾ ਉਹ ਥੋੜੇ ਵਾਲੇ ਨੂੰ ਥੋੜਾ,
0: ਜੀ ਜੀ
1: ਬਹੁਤੇ ਆਏ ਨੂੰ ਬਹੁਤਾ ਲੱਗਣਾ,
0: ਬਹੁਤਾ ਲੱਗਣਾ ਜੀ ਬਿਲਕੁਲ।
1: ਚਲੋ ਜੇ ਹੁਣ ਅਸੀਂ ਆਪਾਂ ਮਤਲਬ ਸਾਡੀ ਗੱਲ ਅਸੀਂ ਗੱਲ ਅਸੀਂ ਹੁਣ 50-55 ਖੇਤਾਂ ਦੀ ਖੇਤੀ ਸਾਡੀ ਹੁਣ ਦੇ ਰਹੇ ਤਾਂ ਮਤਲਬ ਹੁਣ ਪੈਸਾ ਅਮਾਉਂਟ ਬਹੁਤ ਬੜੀ ਬਣ ਰਹੀ ਹੈ ਜੀ,
0: ਜੀ ਬਿਲਕੁਲ ਬਿਲਕੁਲ ਹੈ ਜੀ, ਥੈਂਕ ਯੂ ਥੈਂਕ ਯੂ।
1: 30-35 ਹਜ਼ਾਰ ਦੇ ਹਿਸਾਬ ਨਾਲ ਮਤਲਬ ਜੇ ਮਤਲਬ ਵਜਣਾ ਰੱਖੀ ਆ ਵਿਚੋ ਜੀ ਮਤਲਬ ਪੰਦਰੋਂ ਪੈਸੇ ਪਾਉਣੇ ਪੈਣੇ
0: ਪੈਣੇ ਆ ਜੀ ਪੈਣੇ, ਬਿਲਕੁਲ ਹੈ ਜੀ,
1: ਇਸ ਕਰਕੇ ਪਰੇਸ਼ਾਨੀ ਮਤਲਬ ਬਹੁਤ ਪਰੇਸ਼ਾਨੀ ਆ ਜੀ,
0: ਜੀ ਜੀ ਜੀ ਜੀ
1: ਹੁਣ ਜਨਰੇਟਰ ਵੀ ਜਨਰੇਟਰ ਵੀ ਹੁਣ ਬੰਦਾ ਜਨਰੇਟਰ ਗਿਆ ਜਨਰੇਟਰ ਭਾਜੀ ਇੱਕ ਤਾਂ ਤੇਲ ਬਹੁਤ ਮਹਿੰਗਾ ਹੋਇਆ ਜੀ, ਇੱਕ ਬੰਦਾ ਹੁਣ ਜੇ ਕਿਤੇ ਇੱਕ ਥਾਂ ਹੋਵੇ ਤਾਂ ਵੀ ਆ ਜੀ ਬੰਦਾ ਇੱਕ ਥਾਂ ਜਨਰੇਟਰ ਚਲਾ ਦੋ, ਹੁਣ ਮਤਲਬ ਕਿੱਥੇ ਕਿੱਥੇ ਜਨਰੇਟਰ ਚਲਾ ਦਸਾਂ ਮੋਟਰਾਂ ਕਿੱਥੇ ਕਿੱਥੇ ਚਲਾ ਲਵਾਂਗੇ ਜੀ,
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ,
1: ਇਸ ਕਰਕੇ ਬਹੁਤ ਹੁਣ ਮਤਲਬ ਬਹੁਤ ਹੁਣ ਤਾਂ ਮਾੜਾ ਪ੍ਰਮਾਤਮਾ ਦੇ ਡੋਰਾ ਆ ਵੀ ਜੇ ਚਲੋ ਜੇ ਮੀਂਹ ਸਵੇਰ ਨੂੰ ਪੈ ਜਾਵੇ ਫੇਰ ਤਾਂ ਬਚਦੇ ਆ, ਨਹੀਂ ਮੀਂਹ ਪੈਂਦਾ ਤਾਂ ਮਤਲਬ ਫੇਰ ਮਰੇ ਹੋਈਆਂ ਜੀ,
0: ਜੀ ਬਿਲਕੁਲ ਹੈ ਜੀ ਬਿਲਕੁਲ,
1: ਇਸ ਕਰਕੇ ਚਲੋ ਸਰਕਾਰ ਦੇ ਤਾਂ ਭਾਜੀ ਸਰਕਾਰ ਤੋਂ ਕੋਈ ਆਸ ਨੀ ਜੀ,
0: ਜੀ ਜੀ ਜੀ
1: ਇਹ ਤਾਂ ਨਖਰਦ ਸਰਕਾਰ ਇੰਨੀ ਨਿਕਲੀ ਮਤਲਬ ਗੱਲ ਛੱਡ ਦੋ,
0: ਜੀ ਜੀ
1: ਮਾੜੀ ਸਰਕਾਰ ਆ ਮਤਲਬ ਗੱਲ ਕਹਿਣ ਦੀ ਗੱਲ ਨੀ ਜੀ, ਸਰਵ ਇਸ਼ਤਿਹਾਰਾਂ ਦੇ ਵਿੱਚ ਆ ਮਤਲਬ ਇਸ਼ਤਿਹਾਰ ਦੇਈ ਜਾਂਦੇ ਆ ਜੀ ਬਸ,
0: ਜੀ ਬਿਲਕੁਲ ਹੈ ਜੀ
1: ਗੱਲ ਖਤਮ
0: ਜੀ, ਥੈਂਕ ਯੂ ਪਰਮਿੰਦਰ ਜੁੜੇ ਤੁਸੀਂ,
1: ਓਕੇ ਭਾਜੀ ਧੰਨਵਾਦ ਜੀ, ਧੰਨਵਾਦ ਬਹੁਤ ਬਹੁਤ ਭਾਜੀ ਟਾਈਮ ਦੇਣ ਲਈ ਬਹੁਤ ਬਹੁਤ ਭਾਜੀ ਧੰਨਵਾਦ
0: ਜੀ। ਦੋਸਤੋ ਪਰਮਿੰਦਰ ਜੀ ਫਗਵਾੜੇ ਤੋਂ ਗੱਲਬਾਤ ਕਰਕੇ ਗਏ ਨੇ ਤੇ ਅਗਲੀ ਗੱਲਬਾਤ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਾਲਾ ਕੱਪੜਾ ਬੈਨ ਤੇ ਜੈ ਝਾੜੂ ਦੀ ਕਹਿਣ, ਮੁਲਾਜ਼ਮਾਂ ਦੇ ਵਿੱਚ ਪਾਇਆ ਵਹਿਮ ਤੇ ਦੋ ਸਬੂਤ ਕੁਝ ਕਹਿਣ, ਟਰੰਪ ਏਜੰਡਾ ਫੇਲ ਹੋਇਆ ਤੇ ਕੈਨੇਡਾ ਚੈਰਿਟੀ ਦਾ ਖੇਲ ਹੋਇਆ, ਦੇਖਦਿਆਂ ਕੀ ਕੁਝ ਬਣਦਾ ਹੈ। ਤੇ ਔਜਲਾ ਸਾਹਿਬ ਲਿਖਦੇ ਨੇ ਆਪਣੇ ਮੁਲਾਜ਼ਮ ਦੁਖੀ ਨੇ, ਲੋਕਾਂ ਨੂੰ ਕਿਉਂ ਕੁੱਟਦੇ ਆ, ਇਹਨਾਂ ਦੇ ਪੱਟਾ ਕਿਉਂ ਨਹੀਂ ਫੇਰਦੇ। ਤੇ ਪ੍ਰਗਟ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੋਲਦਿਆਂ ਕਿਹਾ ਸੀ ਕਿ ਪੁਲਿਸ ਨੂੰ ਕੰਟਰੋਲ ਕਰੋ, ਇਹ ਸਾਡੀਆਂ ਦਾੜੀਆਂ ਨੂੰ ਹੱਥ ਪਾ ਰਹੇ ਨੇ ਤੇ ਬਾਅਦ ਦੇ ਵਿੱਚ ਬਹੁਤ ਮੁਸ਼ਕਲ ਹੋਵੇਗਾ। ਮੇਨ ਅਫਸਰ ਚਾਹੁੰਦੇ ਨੇ ਕਿ ਇਹ ਸਰਕਾਰ ਆਵੇ ਪਰ ਬਾਕੀ ਸਾਰਾ ਤਬਕਾ ਦੁਖੀ ਹੈ। ਚਲੋ ਜੱਟਾਂ ਨੇ ਕਹਿੰਦੇ ਕਿਹੜਾ ਲਾਗ ਬੁੱਕ ਲੱਗੀ ਹੋਈ ਹੈ, ਲਾਈ ਹੁੰਦੀ ਹੈ। ਤੇ ਆਸ ਆਉਣ ਵਾਲੀ ਤੇ ਵੀ ਨਾ ਰੱਖੋ ਭਾਈ ਪਰਮਿੰਦਰ ਵੀਰ ਜੀ, ਜਿਹੜਾ ਅਗਲੀ ਆਵੇਗੀ ਮਤਲਬ ਕਿ ਹਕੂਮਤ। ਤੇ ਸੈਣੀ ਸਾਹਿਬ ਜੀ ਨੂੰ ਜੀ ਨਿੱਘਾ ਸਵਾਗਤ ਹੈ ਜੀ ਨੂੰ ਜੀ।
2: ਭਾਰੇ ਸਾਹਿਬ ਸਤਿ ਸ੍ਰੀ ਅਕਾਲ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ। ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
2: ਹਾਲ ਚਾਲ ਠੀਕ ਹੈ ਭਾਰੇ ਸਾਹਿਬ
0: ਜੀ।
2: ਬੇਨਤੀ ਇਹ ਹੈਗੀ ਆ ਕਿ ਭਾਰੇ ਸਾਹਿਬ ਜਦੋਂ ਤੁਸੀਂ ਆਫ ਦਾ ਲਾਈਨ ਮੈਨੂੰ ਜਿਹੜੀ ਹੈਗੀ ਹੈ ਨਾ ਖਬਰ ਇਹ ਮੁਲਾਜ਼ਮਾਂ ਵਾਲੀ ਦੱਸੀ ਸੀ ਕਿ ਇਹ ਖਬਰ ਜਿਹੜੀ ਆ ਕਰਨੀ ਆ, ਮੈਂ ਇਸ ਖਬਰ ਦੇ ਉੱਤੇ ਜਦੋਂ ਰਿਸਰਚ ਕੀਤੀ ਸਰ, ਤੁਸੀਂ ਇਹ ਖਬਰ ਦੇਖੋ ਕੀ ਆ
0: ਜੀ
2: ਕਿ 2020 ਤੋਂ ਮਤਲਬ ਜਿਹੜੇ ਮੁਲਾਜ਼ਮ ਭਰਤੀ ਹੋਏ ਆ ਉਹਨਾਂ ਨੂੰ ਸਰਕਾਰ 48% ਤੋਂ ਮਤਲਬ ਡੀਏ ਵਧਾ ਕੇ 60% ਦੇਣ ਜਾ ਰਹੀ ਆ
0: ਕੈਪਟਨ ਦੇ ਸਮੇਂ ਦੇ ਜਿਹੜੇ ਨੇ ਜੀ
2: ਕੈਪਟਨ ਦੇ ਵੀ ਆ ਲੋ ਤੁਸੀਂ ਕਹ ਲੋ ਨਾ ਉਹ ਵੀ ਤਾਂ ਤੁਸੀਂ ਦੱਸੀ ਆ ਨਾ ਗਿਣਤੀ ਵੀ ਉਹਨਾਂ ਦੇ ਤਾਂ 14,000 ਆ ਹਾਂਜੀ ਬਾਕੀ ਇਹਨਾਂ ਨੇ 71,000 ਆਪਣਾ ਦੱਸ ਦਿੱਤਾ ਠੀਕ ਹੈ ਜੀ ਹੁਣ ਭਾਰਤ ਸਾਹਿਬ ਲਓ ਜੀ 2020 ਦੇ ਵਿੱਚ ਜਿਹੜਾ ਤਾਂ 2020 ਤੋਂ ਲੈ ਕੇ ਤੇ 2022 ਤੱਕ ਜਿਹੜਾ ਹੈਗਾ ਆ ਭਰਤੀ ਹੋਏ 14,000 ਮੁਲਾਜ਼ਮ ਹੈ ਜੀ
0: ਜੀ
2: ਪਹਿਲੇ 3 ਸਾਲ ਪ੍ਰੋਬੇਸ਼ਨ ਦੇ ਹੁੰਦੇ ਆ ਉਦੋਂ ਇਹ ਦਿੰਦੇ ਆ ਸਿਰਫ ਬੇਸਿਕ ਪੇ ਜਾਂ ਮਤਲਬ ਉਹ ਦਿੰਦੇ 10,000 ਜਾਂ 15,000 ਰੁਪਇਆ
0: ਜਿਹੜੀ ਉਹਨਾਂ ਨੂੰ ਦੇਣੀ ਹੁੰਦੀ ਹੈ
2: ਮਿਨੀਮਮ ਪ੍ਰੋਬੇਸ਼ਨ ਪੀਰੀਅਡ ਚ ਦਿੰਦੇ ਨੀ ਇਹ 3 ਸਾਲ ਜਿਹੜਾ ਹੈਗਾ ਆ ਉਹ ਬੱਚਾ ਜਿਹੜਾ ਨੌਕਰੀ ਕਰਦਾ 10,000 ਰੁਪਏ ਠੀਕ ਹੈ ਜੀ ਮਤਲਬ ਇਹ ਕਿ ਜਿਹੜਾ 2020 ਚ ਭਰਤੀ ਹੋਇਆ ਉਹਦਾ ਜਿਹੜਾ ਹੈਗਾ ਆ ਭਾਈ ਤਨਖਾਹ ਪੂਰੀ ਤਨਖਾਹ ਤੇ ਡੀਏ ਉਹ ਲੱਗਣਾ ਹੈਗਾ 23 ਚ ਜਾ ਕੇ 23 ਦੇ ਵਿੱਚ ਤਨਖਾਹ ਮਿਲਣੀ ਆ ਤੇ ਪਹਿਲੀ ਡੀਏ ਦੀ ਕਿਸ਼ਤ ਜਾਣੀ ਆ 24 ਚ
0: ਜੀ
2: ਹਾਂਜੀ ਇਸੇ ਤਰੀਕੇ ਨਾਲ ਜਿਹੜੇ ਇਹਨਾਂ ਦੇ 2022 ਦੇ ਵਿੱਚ ਭਰਤੀ ਹੋਏ ਆ
0: ਜੀ
2: ਉਹ 3 ਸਾਲ ਜਿਹੜਾ ਹੈਗਾ ਆ ਪ੍ਰੋਬੇਸ਼ਨ ਪੀਰੀਅਡ ਕੱਢ ਕੇ
0: ਜੀ
2: 25 ਚ ਤਾਂ ਉਹ ਤਨਖਾਹ ਲੈਣ ਲੱਗਾ ਜੀ
0: ਤੇ
2: ਡੀਏ ਦੀ ਤਾਂ ਉਹਦੀ ਪਹਿਲੀ ਕਿਸ਼ਤ ਬਣਨੀ ਆ ਜੀ ਅਜੇ
0: ਬਿਲਕੁਲ ਬਣਨੀ
2: ਹਾਂਜੀ ਮਤਲਬ ਇਹ ਹੈਗਾ ਕਿ ਮੁਲਾਜ਼ਮ ਨੂੰ ਕਿੰਨਾ ਪੈਸੇ ਮਿਲਣੇ ਹੈਗੇ ਜੀ ਇਹਨਾਂ ਦੇ 500-500 ਰੁਪਇਆ ਵਧਣਾ ਜੀ
0: ਜੀ
2: ਤੁਸੀਂ ਦੇਖੋ ਖਬਰ ਨੂੰ ਫੈਲਾਇਆ ਕਿਸ ਤਰੀਕੇ ਨਾਲ ਗਿਆ
0: ਜੀ
2: ਦੂਜਾ ਇਹ ਬੱਚੇ ਉਹ ਹੋਣਗੇ ਜਿਹੜੇ 85,000 ਆ ਜਿਹੜਾ ਯੰਗ ਮੁਲਾਜ਼ਮ ਹੋਣਗੇ ਉਹਨਾਂ ਦੇ ਵਿੱਚ ਐਨਰਜੈਟਿਕ ਹੋਣਗੇ ਜਿਹੜੇ ਕਿ ਧਰਨਿਆਂ ਦੇ ਵਿੱਚ ਪਾਰਟੀਸਪੇਟ ਐਕਟਿਵਲੀ ਕਰਦੇ ਹੋਣਗੇ ਹਾਂਜੀ ਇਹ ਦੇਖੋ ਇਹਨਾਂ ਦਾ ਕਿੰਨਾ ਸ਼ਰੂਰ ਦਿਮਾਗ ਆ ਤੁਸੀਂ ਕਿੱਦਾਂ ਮਤਲਬ ਮੁਲਾਜ਼ਮਾਂ ਦੇ ਵਿੱਚ ਡਿਵਾਈਡ ਐਂਡ ਰੂਲ ਕਰਨਾ ਆ ਤੇ ਕਿਸ ਤਰੀਕੇ ਨਾਲ ਕਰਨਾ ਆ ਹਾਂਜੀ ਭਾਈ ਤੁਸੀਂ ਅਮਾਉਂਟ ਨੀ ਦੱਸਿਆ ਵੀ ਅਸੀਂ ਇਹਦੇ ਵਾਸਤੇ ਇੰਨਾ ਅਮਾਉਂਟ ਜਿਹੜਾ ਹੈਗਾ 21,000 ਕਰੋੜ ਮੁਲਾਜ਼ਮਾਂ ਦਾ ਜਿਹੜਾ ਆ ਬਣਦਾ ਆ ਤੁਸੀਂ ਜਿਹੜਾ ਆ ਇਹਨਾਂ ਦੇ ਕਿੰਨਾ ਕਿੰਨਾ ਫਰਕ ਪੈਣਾ ਹੈਗਾ ਜੀ
0: ਕਿਸੇ ਨੂੰ
2: 500 ਰੁਪਇਆ ਕਿਸੇ ਨੂੰ 300 ਰੁਪਇਆ
0: ਸਵਾਲ ਤਾਂ ਇੱਥੇ ਇਹ ਵੀ ਬਣਦਾ ਚਲੋ ਇੱਕ ਪਾਸੇ ਤਾਂ ਇਹ ਕਹਿੰਦੇ ਨੇ ਕਿ ਭਾਈ ਤੁਹਾਡੀਆਂ ਪੰਜਾਬ ਸਰਕਾਰ ਜਿਹੜੀ ਪੰਜਾਬ ਹੈ ਜਿਹੜਾ ਉਹ ਤਾਂ ਪਹਿਲਾਂ ਹੀ ਬਾਕੀ ਸੂਬਿਆਂ ਦੇ ਨਾਲੋਂ ਵੱਧ ਤਨਖਾਹਾਂ ਦੇ ਰਿਹਾ ਤੁਹਾਨੂੰ ਡੀਏ ਦੀ ਕੀ ਜ਼ਰੂਰਤ ਹੈ ਦੂਸਰੇ ਪਾਸੇ ਇਹ ਉਹੀ 42% ਜਿਹੜਾ ਡੀਏ ਹੈ ਉਹ ਅਜੇ ਮੁਲਾਜ਼ਮ ਧਰਨਾ ਲਾਈ ਬੈਠੇ ਹੈ ਤੇ ਉਹਨਾਂ ਦਾ ਡੀਏ ਜਿਹੜਾ ਉਹ 60% ਕਰੀ ਜਾਂਦੇ ਹੈ ਤੀਸਰੀ ਗੱਲ ਇਹਦੇ ਨਾਲ ਮੈਂ ਜੋੜਦਾ ਕਿ ਆਉਣ ਵਾਲੇ ਸਮੇਂ ਚ ਚਾਹੇ ਆਪ ਸਰਕਾਰ ਆਵੇ ਤੇ ਚਾਹੇ ਅਕਾਲੀ ਆਉਣ ਚਾਹੇ ਬੀਜੇਪੀ ਜਿਹੜਾ ਮਰਜ਼ੀ ਆਵੇ ਚਾਹੇ ਕਾਂਗਰਸ ਆਵੇ ਹੁਣ ਉਹ ਜਿਹੜੇ 3 ਸਾਲਾਂ ਦੇ ਇਹਨਾਂ ਦੇ ਭਰਤੀ ਕੀਤੇ ਆ ਜਾਂ ਉਹ ਪਹਿਲੇ ਵੀ ਜਿਹੜੇ ਨਾਲ ਜੋੜ ਕੇ 85,000 ਜਾਂ 1,50,000 ਜਿਹੜਾ ਵਿਅਕਤੀ ਹੋਏਗਾ ਮੁਲਾਜ਼ਮ ਉਹਨਾਂ ਦਾ ਜਿਹੜਾ 42% ਤੋਂ 60% ਕਰ ਦਿੱਤਾ ਤੇ ਕਰਜ਼ੇ ਵੱਲ ਨੂੰ ਹੋਰ ਮੂੰਹ ਵਧਾ ਦਿੱਤਾ ਇਹਨਾਂ ਨੇ ਉਹ ਸਰਕਾਰ ਕੋਈ ਵੀ ਆਵੇ
2: ਭਾਰੇ ਸਾਹਿਬ ਦੇਖੋ ਤਾਂ ਸਹੀ ਇਹਦੀ ਤਹਿ ਤੱਕ ਤਾਂ ਜਾਓ ਖਬਰ ਨੂੰ 71,000 ਜਿਹੜਾ ਹੈਗਾ ਇਹਨਾਂ ਨੇ ਜਿਹੜਾ ਪਹਿਲੇ 22 ਚ ਭਰਤੀ ਕਰ ਲਿਆ ਹੋਊਗਾ
0: ਜੀ
2: ਹਾਂਜੀ ਉਹ ਸਾਰਾ ਜਿਹੜਾ ਹੈਗਾ ਆ 23-24 ਦੇ ਵਿੱਚ ਵੀ ਭਰਤੀ ਹੋਏ ਹੁਣ ਉਹਨਾਂ ਦਾ ਡੀਏ ਬਣਦਾ ਹੀ ਨਹੀਂ ਵਿਚਾਰੇ
0: ਬਿਲਕੁਲ ਬਿਲਕੁਲ
2: ਹਾਂਜੀ ਉਹਨਾਂ ਦਾ ਡੀਏ ਅਗਲਾ 27 ਦੇ ਵਿੱਚ ਸ਼ੁਰੂ ਹੋਣਾ
0: ਹੋਣਾ ਹੈ ਜੀ
2: ਜਾਂ ਕਿਸੇ ਦਾ 28 ਚ ਸ਼ੁਰੂ ਹੋਣਾ
0: ਜੀ
2: ਇਸ ਕਰਕੇ ਦੇਖੋ ਕਿੰਨੇ ਮਤਲਬ ਜਿਹੜੇ ਹੈਗੇ ਸ਼ਰੂਡ ਹੈਗੇ ਗਿਣਤੀ ਦੇ ਬਣਾ ਲਈ ਉਹਦੀ 85,000 ਬਣਦਾ ਹੈਗਾ ਆ ਤਾਂ ਡੀਏ ਉਹਨਾਂ ਦਾ ਬਣਨਾ ਹੀ ਨੀ ਹੈਗਾ ਜੀ ਉਹ ਜਿਹੜੇ ਪਹਿਲੇ ਹੁਣੇ ਉਹਨਾਂ ਨੂੰ 500-500 ਰੁਪਇਆ ਬਣਨਾ ਹੈਗਾ ਆ ਜਿਹੜੇ 14,000 ਦੱਸਦੇ ਆ ਤੁਸੀਂ ਉਹਦੇ ਵਿੱਚ ਜਿਹੜਾ ਹੈਗਾ ਆ ਹੋ ਜਾਊਗਾ ਜੀ ਬਾਕੀ ਉਹਨਾਂ ਦਾ ਵੀ ਜਿਹੜਾ ਆ ਜੇ 500 ਰੁਪਇਆ ਤਾਂ ਸਰ ਕਿਸ਼ਤ ਲੱਗਦੀ ਆ ਪੂਰੀ ਤੇ ਜੇ ਜਿਹੜਾ ਹੈਗਾ ਆ 42% ਦੇ ਹਿਸਾਬ ਨਾਲ ਤੇ ਇਹਨਾਂ ਨੇ 18% ਹੀ ਹੋਰ ਇਨਕਰੀਜ਼ ਕਰਨਾ ਆ
0: ਬਿਲਕੁਲ
2: ਉਹ ਹੀ 100-150 ਰੁਪਇਆ ਉਹਨਾਂ ਦਾ ਹੋਰ ਵਧਾ ਕੇ ਦੇ ਦੇਣਗੇ ਜੀ ਉਹਨਾਂ ਨੂੰ ਅਗਲੀ ਵਾਰ
0: ਨਾਲੇ ਉਸ ਸਮੇਂ ਦੇ ਵਿੱਚ ਤਾਂ ਚਲੋ 5-7 ਸਾਲਾਂ ਚ ਮਹਿੰਗਾਈ ਵੀ ਤਾਂ ਵਧਣੀ ਆ ਉਹ 18% ਦੇ ਨਾਲ ਕਿੰਨਾ ਕੁ ਫਰਕ ਪੈ ਜਾਊਗਾ
2: ਬਿਲਕੁਲ ਜੀ ਵੈਰੀ ਮਿਸਲੀਡਿੰਗ ਸਟੇਟਮੈਂਟ ਉਹ ਦੇਖੋ ਕਿੰਨੇ ਸ਼ਰੂਡ ਹੈਗੇ ਆ ਬਾਕੀ ਮੁਲਾਜ਼ਮ ਵੀ ਇਹਦੇ ਉੱਤੇ ਕਲੀਅਰ ਕਰਨਗੇ ਸਾਰੇ ਉਹ ਵੀ ਸਿਆਣੇ ਆ ਜਿਹੜੇ ਲੋਕਾਂ ਦਾ ਜਿਹੜਾ ਹੈਗਾ ਆ ਕੈਲਕੂਲੇਸ਼ਨਾਂ ਕਰਕੇ ਸਰਕਾਰ ਚਲਾਉਂਦੇ ਆ ਤੇ ਉਹਨਾਂ ਨੂੰ ਨੀ ਪਤਾ ਵੀ ਇਹ ਕੀ ਕਰ ਰਹੇ ਜੀ
0: ਬਿਲਕੁਲ ਆ ਜੀ
2: ਹੁਣ ਆ ਜਾਈਏ ਸਰ ਜਿਹੜਾ ਹੈਗਾ ਆ ਦੂਜੀ ਖਬਰ ਦੇ ਉੱਤੇ
0: ਕਿ
2: ਜਿਹੜਾ ਕਾਲਾ ਕੱਪੜਾ ਦਿਖਾ ਲਿਆ ਜੀ ਸ਼ੇਰਾਂ ਵਾਲਾ ਉਹ ਸਰ ਮੋਹਨਜੀਤ ਸਿੰਘ ਦਾ ਵਿਚਾਰੇ ਦਾ ਕਰ ਦਿੱਤਾ ਬੁਰਾ ਹਾਲ ਇਹਨਾਂ ਨੇ ਸਰ ਦੱਸਦੇ ਹੈਗੇ ਆ ਕਿ ਬੜਾ ਸ਼ੌਕਿੰਗ ਆ ਔਰ ਬੜੀ ਸ਼ਰਮਨਾਕ ਆ ਕਹਿੰਦੇ ਉਹਨੂੰ ਕੁੱਟ ਕੇ ਕੁੱਟ ਮਾਰ ਕਰਕੇ ਉਹਨੂੰ ਅਲਫ ਦੰਗਾ ਕਰਕੇ ਉਹਦੀ ਵੀਡੀਓ ਬਣਾਈ ਤੇ ਲਾਈਵ ਟੈਲੀਕਾਸਟ ਕਰਕੇ ਕਿਸੇ ਨੇਤਾ ਨੂੰ ਦਿਖਾਈ
0: ਜੀ ਜੀ
2: ਉਹ ਤਾਂ ਅਲੈਜ ਕਰਦੇ ਆ ਕਿ ਅਮਨ ਅਰੋੜਾ ਨੂੰ ਦਿਖਾਈ ਆ
0: ਅੱਛਾ ਜੀ
2: ਹਾਂਜੀ ਤੇ ਅਮਨ ਅਰੋੜਾ ਨੂੰ ਦਿਖਾਈ ਹੈਗੀ ਆ ਤੇ ਫੇਰ ਜਿਹੜਾ ਆ ਮੁੜ ਕੇ ਉਹਨੂੰ ਸਵੇਰੇ ਜਿਹੜਾ ਆ ਕੁਛ ਖਾਣ ਨੂੰ ਦਿੱਤਾ ਗਿਆ ਤੇ ਨਾਲ ਦੇਤਾ ਤੇ ਉਹਨੂੰ ਕਹਿਤਾ ਉਹਦਾ ਕਰਾਇਆ ਟੈਸਟ
0: ਜੀ।
2: ਹਾਂਜੀ, ਡੋਪ ਟੈਸਟ ਕਰਾ ਕੇ ਉਹਦਾ ਰਿਜ਼ਲਟ ਪੋਜ਼ਿਟਿਵ ਲੈ ਲਿਆ
0: ਜੀ।
2: ਉਸ ਤੋਂ ਬਾਅਦ ਕਿਉਂਕਿ ਉਦੋਂ ਹਾਂਜੀ ਡੋਪ ਟੈਸਟ ਉੱਤੇ ਫੇਰ ਉਹਨੂੰ ਕਿਹਾ, ਫਿਰ ਦੁਬਾਰਾ ਜਿਹੜੀ ਹੈਗੀ ਆ ਵੀਡੀਓ ਕਾਲ ਤੇ ਉਹਦੀ ਗੱਲ ਕਰਾਈ ਵੀ ਦੇਖ ਤੇਰਾ ਡੋਪ ਟੈਸਟ ਪੋਜ਼ਿਟਿਵ ਆ ਗਿਆ, ਤੇਰੇ ਤੇ ਨਸ਼ੇ ਦਾ ਪਰਚਾ ਦੇ ਕੇ ਤੇ ਤੈਨੂੰ ਅੰਦਰ ਕਰ ਦਿੱਤਾ, ਤੈਨੂੰ ਕਿਸੇ ਨੇ ਨੀ ਬਰੀ ਕਰਨਾ
0: ਜੀ।
2: ਹਾਂਜੀ, ਤੇ 10 ਸਾਲ ਲਈ ਅੰਦਰ ਜਾਏਗਾ ਤੇ ਸਿੱਧਾ ਦੱਸ ਦੇ ਵੀ ਮਤਲਬ ਜਿਹੜਾ ਹੈਗਾ ਜਾਂ ਤਾਂ ਜਿਹੜਾ ਆ ਇਸ ਚੀਜ਼ ਦੇ ਉੱਤੇ ਮੰਨ ਲਾ ਕਿ ਜਿਹੜਾ ਇਹ ਕਿਸੇ ਨੂੰ ਜਾ ਕੇ ਬਾਹਰ ਗੱਲ ਨੀ ਕਰਨੀ ਤੇ ਨਾ ਇਸ ਕੁੱਟਮਾਰ ਦਾ ਜ਼ਿਕਰ ਕਰਨਾ ਆ। ਹਾਂਜੀ, ਤੇ ਕਮਾਲ ਦੀ ਗੱਲ ਹੈਗੀ ਆ ਜੀ ਵੀ ਇੰਨਾ ਜ਼ਿਆਦਾ ਤਸ਼ੱਦਤ
0: ਜੀ।
2: ਔਰ ਫਿਰ ਸਰ ਉਹ ਬੰਦਾ ਝੂਠ ਨੀ ਬੋਲ ਸਕਦਾ। ਕਿਉਂ ਨੀ ਝੂਠ ਬੋਲ ਸਕਦਾ ਮੈਂ ਇਹ ਵੀ ਦੱਸ ਦਿੰਦਾ
0: ਜੀ,
2: ਕਿਉਂਕਿ ਉਸ ਬੰਦੇ ਦਾ ਜਦੋਂ ਮਚਲਕਾ ਭਰ ਦਿੱਤਾ ਗਿਆ 57 ਕੀਤੀ ਸੀ ਇਹਨਾਂ ਨੇ
0: ਜੀ,
2: ਤੇ ਉਹਨੂੰ ਇਹਨਾਂ ਨੇ ਉੱਥੇ ਵੀ ਇੱਥੇ ਲੋਕ ਬਹੁਤ ਹੈਗੇ ਅਸੀਂ ਇਹਨੂੰ ਆਪੇ ਹੀ ਉਹਦੇ ਘਰ ਛੱਡ ਆਵਾਂਗੇ ਜੀ ਤੇ ਗੱਡੀ ਚ ਬਿਠਾ ਕੇ ਲੈ ਗਏ
0: ਜੀ।
2: ਉਹ ਲੋਕਾਂ ਨੇ ਤੇ ਉਹਦੇ ਵਕੀਲ ਸਾਹਿਬ ਨੇ ਪਿੱਛਾ ਕੀਤਾ ਤੇ ਉਹਨਾਂ ਨੇ ਦੇਖਿਆ ਵੀ ਇੱਕ ਮੋਟਰ ਤੇ ਲਗਾਏ ਸੀ, ਉਹਨਾਂ ਨੇ ਮੋਟਰ ਦੇ ਉੱਤੇ ਜਿਹੜਾ ਆ ਗੱਡੀ ਲਾ ਕੇ ਮਗਰ ਤੇ ਉੱਥੇ ਪਹੁੰਚ ਗਏ
0: ਜੀ।
2: DSP ਜਦੋਂ ਦੇਖਿਆ ਤੇ ਉਹ ਵਕੀਲ ਨੇ ਦੇਖਿਆ ਵੀ ਭਾਈ ਮੈਂ DSP ਨੂੰ ਪੁੱਛਦਾ ਆ ਵੀ DSP ਸਾਹਿਬ ਤੁਹਾਡਾ ਇਹ ਕੀ ਕੰਮ ਹੋਇਆ
0: ਜੀ।
2: ਹਾਂਜੀ, ਤੇ ਜਦ ਬੰਦੇ ਦਾ ਮਚਲਕਾ ਭਰਤਾ ਤੇ ਤੁਸੀਂ ਮੁੜ ਕੇ ਉਹਨੂੰ ਮੋਟਰ ਤੇ ਕਾਹਤੋਂ ਲੈ ਆਏ ਹੈਗੇ ਆ ਜੀ
0: ਜੀ।
2: ਉਹਨੇ ਗੱਡੀ ਇਸ ਤਰੀਕੇ ਨਾਲ ਦੜਾਈ ਕਿ ਉਹ ਬੰਦੇ ਦਾ ਹੱਥ ਬੋਨਟ ਤੇ ਪੈ ਗਿਆ ਤੇ ਉਹ ਕਹਿੰਦਾ 1/2 ਕਿਲੋਮੀਟਰ ਮੈਨੂੰ ਘੜੀਸ ਤੇ ਲੈ ਕੇ ਆਏ
0: ਜੀ।
2: ਉਹਦਾ ਇੱਕ ਵੀਡੀਓ ਵੀ ਆਈ ਆ ਜੀ ਉਹਦੀ, ਜਦੋਂ ਗੱਡੀ ਭਜਾ ਕੇ ਲਿਜਾਂਦੇ ਹੈਗੇ ਆ ਤੇ ਉਹ ਵਕੀਲ ਅੱਗੇ ਖੜਾ ਹੈਗਾ ਆ ਤੇ ਫਿਰ ਦੂਜੀ ਗੱਡੀ ਦੇ ਵਿੱਚ ਜਿਹੜਾ DSP ਆਪ ਡਰਾਈਵ ਕਰਕੇ ਤੇ ਇੰਨੀ ਕੁ ਤੇਜ਼ ਗਿਆ ਕਿ ਉਹਨੂੰ ਉਡਾ ਦੇਣ ਲੱਗੇ ਸੀ ਕਿ ਜੀ ਉਹਦੇ ਸੱਟਾਂ ਲੱਗੀਆਂ ਆ
0: ਜੀ।
2: ਤੇ ਉਹ ਵਕੀਲ ਸਾਹਿਬ ਵੀ ਜਿਹੜੇ ਹੈਗੇ ਆ ਮਨਦੀਪ ਅਨਮੋਲ ਉਹਨਾਂ ਦਾ ਨਾਂ ਆ ਜੀ, ਮਨਦੀਪ ਸਿੰਘ ਅਨਮੋਲ, ਉਹ ਵੀ ਹੋਸਪਿਟਲ ਦੇ ਵਿੱਚ ਭਰਤੀ ਹੈਗੇ ਆ ਜੀ।
0: ਅੱਛਾ ਜੀ ਜੀ
2: ਹਾਂਜੀ, ਔਰ ਮੈਨੂੰ ਲੱਗਦਾ ਹੈਗਾ ਕਿ ਕੱਲ ਨੂੰ ਬਾਰ ਕੌਂਸਲ ਕੋ ਵੀ ਜਿਹੜਾ ਹੈਗਾ ਮੈਟਰ ਜਾਊਗਾ ਵੀ ਆਹ ਕਿਹੜਾ ਕੰਮ ਚੱਲ ਪਿਆ ਵੀ ਵਕੀਲ ਨੇ ਜਿਹੜਾ ਹੈਗਾ ਜੇ ਆਪਣੀ ਕਲਾਇੰਟ ਦੀ ਪੈਰਵਾਈ ਕਰਨ ਗਿਆ ਤੇ ਉਹਨੂੰ ਵੀ ਠੋਕ ਦੇਣ ਲੱਗੇ ਸੀ ਉਹ DSP
0: ਜੀ। ਨਹੀਂ ਉਹ ਪੁਲਿਸ ਰਾਜ ਹੀ ਮਤਲਬ ਕਿ ਸੂਬੇ ਦੇ ਵਿੱਚ ਬਣਾ ਦਿੱਤਾ ਜੀ ਇਹਨਾਂ ਨੇ ਸਾਰਾ ਕੁਝ ਕਰ ਦਿੱਤਾ ਬਿਲਕੁਲ।
2: ਸਰ ਦੇਖੋ ਇੱਕ ਹੁੰਦੀ ਚੀਜ਼ ਇਹਦੇ ਵਿੱਚ ਸਰ ਘੱਟ ਕੋਈ ਨੀ ਕਰਦਾ ਹੈਗਾ
0: ਜੀ,
2: ਪਰ ਇਹ ਹੈਗਾ ਆ ਕਿ ਸਾਨੂੰ ਪਿਛਲਾ ਜਿਹੜਾ ਭੁੱਲ ਜਾਂਦਾ। ਤੁਸੀਂ ਦੇਖੋ ਕੈਪਟਨ ਦੇ ਰਾਜ ਦੇ ਵਿੱਚ ਕਰੋਨਾ ਆ ਗਿਆ ਸੀ
0: ਜੀ,
2: ਕਰੋਨਾ ਦੇ ਵਿੱਚ ਪੁਲਿਸ ਨੂੰ ਤਾਂ ਸਰ ਥੋੜਾ ਜਿਹਾ ਤਕੇਲ ਪਾ ਕੇ ਰੱਖਣੀ ਚਾਹੀਦੀ ਆ ਜੀ। ਉਦੋਂ ਲੋਕਾਂ ਨੂੰ ਅੰਦਰ ਡੱਕਣ ਦੇ ਨਾਂ ਦੇ ਉੱਤੇ ਤੁਸੀਂ ਤਸ਼ੱਦਦ ਹੁੰਦਾ ਦੇਖਿਆ ਸੀ ਨਾ, ਵੀ ਜੋ ਕੋਈ ਬਾਹਰ ਨਿਕਲ ਗਿਆ ਸੀ ਇੱਕ NRI ਪਿਓ ਪੁੱਤ ਸੀਗੇ ਕਿੱਦਾਂ ਕੁੱਟੇ ਸੀ ਪੁਲਿਸ ਨੇ। ਹਾਂਜੀ, ਤੇ ਇੱਥੇ ਤੱਕ ਵੀ NRI ਬੀਬੀਆਂ ਨੇ ਲਾਹਨਤਾਂ ਪਾਈਆਂ ਸੀ ਵੀ ਤੁਹਾਨੂੰ ਸ਼ਰਮ ਹੀ ਹੈ ਨੀ ਵੀ ਇੱਕ ਤੁਸੀਂ ਜਿਹੜਾ ਆ ਓਲਡ ਏਜ ਬੰਦੇ ਨੂੰ ਇੰਨਾ ਕੁੱਟਿਆ ਹੈਗਾ ਜੀ। ਤੇ ਉਹ ਪੁਲਿਸ ਵਾਲੇ ਬੜੇ ਖੁਸ਼ ਸੀਗੇ ਉਦੋਂ, ਕਹਿੰਦੇ ਹੱਥ ਸਿੱਧੇ ਕਰਨ ਨੂੰ ਬੜੇ ਚਿਰ ਬਾਅਦ ਮਿਲੇ ਆ
0: ਜੀ।
2: ਹਾਂਜੀ, ਉਹ ਇੱਕ ਮੂੰਹ ਪਾਉਣ ਵਾਲੀ ਗੱਲ ਹੁੰਦੀ ਹੈਗੀ ਆ ਜੀ। ਉਹ ਤੋਂ ਬਾਅਦ ਹੁਣ ਜਿਹੜਾ ਸਮਾਂ ਹੈਗਾ ਆ ਇਦਾਂ ਵੀ ਇਹ ਝੂਠੇ ਪਰਚੇ
0: ਜੀ,
2: ਤੇ ਆ ਜਿਹੜਾ ਹੈਗਾ ਆ ਤਸ਼ੱਦਦ
0: ਜੀ,
2: ਇੱਕ ਆ ਜਿਹੜਾ ਆ 4-5 ਕੇਸ ਆ ਚੁੱਕੇ ਆ ਜਿਹਦੇ ਵਿੱਚ ਬੰਦਿਆਂ ਨੇ ਸੇਮ ਦੋਸ਼ ਲਾਏ। ਭਾਨੇ ਸਿੱਧੂ ਨੇ ਵੀ ਇਹ ਗੱਲ ਕਹੀ ਸੀ ਵੀ ਮੇਰੀ ਨੰਗੇ ਕਰਕੇ ਵੀਡੀਓ ਬਣਾਈ। ਇਹ ਕੌਣ ਹੈਗਾ ਸ਼ਖਸ ਜਿਹੜਾ ਇੱਥੇ ਨੰਗੇ ਕਰਕੇ ਵੀਡੀਓ ਦੇਖਣ ਦਾ ਬੜਾ ਸ਼ੌਕੀਨ ਆ
0: ਜੀ।
2: ਹਾਂਜੀ, ਇਹ ਸਰਕਾਰ ਦੇ ਵਿੱਚ ਹੋ ਕੀ ਰਿਹਾ ਆ ਸਰ? ਇਹ ਡੈਮੋਕ੍ਰੇਸੀ ਆ ਸਰ
0: ਜੀ?
2: ਸਰ ਹੁਣ ਤਾਂ ਤੁਸੀਂ ਜਿਹੜੀ ਹੈਗੀ ਸੱਚੀ ਗੱਲ ਕਿਸੇ ਨੂੰ ਕਹਿ ਹੀ ਨੀ ਸਕਦੇ ਜਿਹੜੇ ਅੰਦਰ ਵੜ ਕੇ। ਉਹ ਜਿਹੜੀ ਸਿਸੋਦੀਆ ਨੇ ਜਿਹੜੀ ਗੱਲ ਕਹੀ ਸੀ ਵੀ ਸਾਮ ਦਾਮ ਡੰਡ ਭੇਦ ਹੈ ਜੀ, ਕੁੱਟ ਮਾਰ ਹੈ ਜੀ, ਉਹ ਸਾਰਾ ਕੁਛ ਹੀ ਲੜਾਈ ਝਗੜਾ
0: ਉਹ ਸਾਰੀਆਂ
2: ਉੱਥੇ ਗਲੀਆਂ ਤੇ ਚੱਲ ਰਹੇ ਆ ਜੀ। ਇਹ
0: ਜੀ
2: ਪਤਾ ਨੀ ਇਹ ਕਿੱਦਾਂ ਵੋਟਾਂ ਦੀ ਆਸ ਲਾ ਕੇ ਬੈਠੇ ਹੈਗੇ ਆ, ਹਰਕ ਨਾਲ ਇਸ ਤਰੀਕੇ ਨਾਲ ਜੇ ਬਿਹੇਵ ਕਰਨਗੇ ਜੀ। ਉਹ ਦੇਖੋ ਇਹਨਾਂ ਦੇ ਜਿਹੜੀ ਉਹ ਗੈਦਰਿੰਗ ਕਰਦੇ ਆ ਕਿ ਹੈਲੀਕਾਪਟਰ ਤੇ ਆਉਂਦੇ ਹੈਗੇ ਆ, ਫੇਰ ਉੱਥੇ ਮੰਜਾ ਜਾ ਢਹਾ ਲੈਂਦੇ ਇਹੋ ਜਿਹੀ ਜਗ੍ਹਾ ਦੇ ਉੱਤੇ ਤੇ ਜਿੱਥੋਂ 4 ਕੋਠਿਆਂ ਤੇ ਵੀ ਬੰਦੇ, ਉਹ ਕਹਿੰਦੇ ਜਿਹੜੇ ਬੰਦੇ ਵੀ ਹੁੰਦੇ ਆ ਇਹਨਾਂ ਦੇ ਪੱਕੇ ਬੰਦੇ ਹੈਗੇ ਆ, ਉਹੀ ਬੰਦੇ ਜਿਹੜੇ ਪਹੁੰਚ ਜਾਂਦੇ ਫੇਰ ਉੱਥੇ ਆਮ ਆਦਮੀ ਪਾਰਟੀ ਦੇ
0: ਨਾਲੇ ਕੁਰਸੀ ਦੀ ਲੜਾਈ ਮੰਜੇ ਦੀ ਲੜਾਈ ਸ਼ੁਰੂ ਕਰ ਲੈਣ ਚੱਕ ਕੇ ਉੱਥੇ ਵੀ ਆਫਿਸ ਦੇ ਵਿੱਚ ਵੀ ਆਪਣੇ ਮੰਜੇ ਮੁੰਜੇ ਵਿਛਾ ਲੈਣ ਚੱਕ ਕੇ ਰਹਿਣ।
2: ਭਾਰਾ ਸਾਹਿਬ ਮੈਂ ਤਾਂ ਔਜਲਾ ਸਾਹਿਬ ਨੂੰ ਕਈ ਵਾਰੀ ਕਿਹਾ, ਉਹ ਮੈਨੂੰ ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹ ਗੱਲ ਕਹਿੰਦਾ ਆ। ਮੈਂ ਕਿਹਾ ਵੀਰ ਜੀ ਜਿੱਤਣੇ ਕੁਰਸੀ ਤੋਂ ਉਤਰੇ ਸਿੱਧੇ ਬੰਜੇ ਤੇ ਚੱਲ ਜਾਣੇ ਪੱਕੇ ਜੀ। ਕਹਿੰਦੇ ਯਾਰ ਜਦੋਂ ਦੇਖੋ ਤੂੰ ਇਹੀ ਗੱਲ ਕਹਿੰਦਾ। ਮੈਂ ਕਿਹਾ ਵੀਰ ਜੀ ਮੈਂ ਤੁਹਾਨੂੰ ਸੱਚੀ ਗੱਲ ਦੱਸਦਾ ਹੈਗਾ, ਇਹ ਕੁਰਸੀ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਕੁਰਸੀ ਤੋਂ ਉਤਰੇ ਨੀ ਤੇ ਇਹ ਸਿੱਧੇ ਮੰਜੇ ਤੇ ਗਏ ਨੇ
0: ਜੀ।
2: ਸੋ ਇਸ ਕਰਕੇ ਜਿਹੜਾ ਆ
0: ਪਰ ਸੈਣੀ ਸਾਹਿਬ ਜਿੱਦਾਂ ਤੁਸੀਂ ਦੱਸਦੇ ਹੋ ਜੋ ਤਸ਼ੱਦਦ ਪੁਲਿਸ ਕਰਦੀ ਆ, ਚਲੋ ਅੱਜ ਦੇ ਮੁੰਡੇ ਜਿਹੜੇ ਨਵੇਂ ਵੀ ਭਰਤੀ ਹੋਏ ਆ ਉਹ ਵੀ ਪੜ੍ਹੇ ਲਿਖੇ ਆ, ਸੋਚ ਵਿਚਾਰ ਕੇ ਸਾਰਾ ਕੁਝ ਕਰਦੇ, ਚਲੋ ਟ੍ਰੇਨਿੰਗ ਤਾਂ ਹੁੰਦੀ ਆ ਕਿਤੇ ਨਾ ਕਿਤੇ, ਅਫਸਰਾਂ ਦੇ ਥੱਲੇ ਦਬਕੇ ਚ ਵੀ ਰਹਿਣਾ ਪੈਂਦਾ, ਪਰ ਕੀ ਮਤਲਬ ਕਿ ਮਨ ਦੇ ਵਿੱਚ ਕੋਈ ਇਨਸਾਨੀਅਤ ਨਹੀਂ ਆਉਂਦੀ ਜਾਂ ਲੱਗਦਾ ਨੀ ਕਿ ਯਾਰ ਅਸੀਂ ਤਸ਼ੱਦਦ ਕਰ ਰਹੇ ਆ, ਕੱਲ ਨੂੰ ਆਪਣੇ ਆਪ ਨੂੰ ਕਿੱਦਾਂ ਅਸੀਂ ਦਿਖਾਵਾਂਗੇ, ਆਪਣੇ ਸ਼ੀਸ਼ੇ ਦੇ ਮੂਹਰੇ ਜਦੋਂ ਖੜਾਂਗੇ ਆਪਣੇ ਆਪ ਨੂੰ ਕਿੱਦਾਂ ਦੇਖਾਂਗੇ, ਕੱਲ ਨੂੰ ਸਾਡੇ ਧੀਆਂ ਪੁੱਤਾਂ ਨੇ ਵੀ ਨੌਕਰੀਆਂ ਮੰਗਣੀਆਂ ਨੇ, ਜਾਂ ਜਿਹੜੀ ਚੀਜ਼ ਸੱਚੀ ਆ ਜਾਂ ਗਲਤ ਆ, ਕਿ ਇੰਨਾ ਹੀ ਸਰਕਾਰਾਂ ਦਾ ਐਡਾ ਵੱਡਾ ਕੀ ਦਬਦਬਾ ਆ, ਜਿਹੜਾ ਮਤਲਬ ਕਿ ਮਹਿਕਮੇ ਵੀ ਜਿਹੜੇ ਨੇ ਉਹ ਇੰਨੇ ਪ੍ਰੈਸ਼ਰ ਦੇ ਥੱਲੇ ਨੇ, ਨਾਲੇ ਆ ਸਮਾਂ ਤਾਂ ਹੁਣ 2-4 ਮਹੀਨੇ ਰਹਿ ਗਿਆ, ਇਹ ਸਮੇਂ ਦੇ ਵਿੱਚ ਤਾਂ ਜਿਹੜੀ ਬਿਊਰੋਕਰੈਸੀ ਆ ਜਾਂ ਜਿੰਨੀਆਂ ਵੀ ਏਜੰਸੀਆਂ ਹੁੰਦੀਆਂ ਨੇ ਜਾਂ ਸਾਰਾ ਕੁਝ, ਉਹ ਤਕਰੀਬਨ ਫ੍ਰੀ ਸਟਾਈਲ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੰਦੀਆਂ ਨੇ।
2: ਪਰ ਸਾਹਿਬ ਇਹ ਜਿਹੜੇ ਲੋਕ ਏਦਾਂ ਤਸ਼ੱਦਦ ਕਰਦੇ ਆ ਨਾ, ਉਹਨਾਂ ਦੀ ਅੰਦਰੋਂ ਇਨਸਾਨੀਅਤ ਮਰੀ ਹੁੰਦੀ ਆ
0: ਜੀ।
2: ਤੁਸੀਂ ਯਕੀਨ ਕਰਿਓ ਕਿ ਮੈਂ ਬਹੁਤ ਘੱਟ ਬੰਦੇ ਏਦਾਂ ਦੇ ਹੋਣਗੇ ਜਿਹੜੇ ਘਰੋਂ ਫੇਰ ਸੈਟਿਸਫਾਈ ਦੇਖਦਾ
0: ਜੀ।
2: ਮੈਂ ਜਦੋਂ ਯੰਗ ਸੀ ਨਾ ਜੀ, ਤੇ ਸਾਡੇ ਨਾ ਮੈਂ ਇੱਥੇ ਇੱਕ ASI ਸੀਗਾ ਜੀ
0: ਜੀ,
2: ਅਟਾਂਡੇ ਏਰੀਏ ਦੇ ਵਿੱਚ।
0: ਹਾਂਜੀ,
2: ਉਹ ਵੀ ਸੈਣੀ ਸੀਗਾ ਜੀ, ਤੇ ਫੇਰ ਮੈਂ ਸੈਣੀਆਂ ਦੇ ਮੁੰਡਿਆਂ ਦੇ ਵਿੱਚੋਂ ਜਦੋਂ ਵਕੀਲ ਬਣ ਕੇ ਗਿਆ, ਥੋੜੇ ਬਹੁਤੇ ਸਿਰ ਕੱਢ ਹੈਗੇ ਸੀ, ਗੱਲ ਕਰ ਹੈਗੇ ਸੀ ਜੀ
0: ਜੀ।
2: ਉਹ ਨਾ ਪਤਾ ਮੇਰੇ ਨਾਲ ਉਹਦਾ ਇਸੇ ਕਰਕੇ ਮੇਰੇ ਨਾਲ ਸੋਫਟ ਕਾਰਨਰ ਜਿਹਾ ਹੈਗਾ ਸੀਗਾ, ਜਦੋਂ ਉਹਨੇ ਕਚਹਿਰੀ ਆਉਣਾ ਮੇਰੇ ਕੋਲ ਆ ਜਾਣਾ ਜੀ, ਬੱਲੇ ਸੈਣੀ ਸਾਹਿਬ ਹੈ ਜੀ, ਉਹ ਕਰਕੇ ਉਹਨੇ ਇਹ ਸੈਣੀ ਸਾਹਿਬ ਕਿਤੇ ਗਏ ਹੁਸ਼ਿਆਰਪੁਰ ਨੂੰ ਆਏ, ਉਹ ਮਿਲ ਕੇ ਆਯੋ ਜੀ, ਜਿੱਦਾਂ ਕਰਕੇ ਉਹਦਾ ਹੁਸ਼ਿਆਰਪੁਰ ਰਸਤੇ ਦੇ ਵਿੱਚ ਘਰ ਸੀਗਾ ਜੀ ਰੋਡ ਦੇ ਉੱਤੇ
0: ਜੀ।
2: ਪਰ ਸਾਹਿਬ ਇੱਕ ਵਾਰੀ ਜਿਹੜਾ ਆ ਵੀ ਮੈਂ ਹੁਸ਼ਿਆਰਪੁਰ ਤੋਂ ਆਉਂਦਾ ਤੇ ਮੇਰਾ ਮਨ ਬਣਿਆ, ਮੈਂ ਕਿਹਾ ਚਲੋ ਪਠਾਣੇਦਾਰ ਸਾਹਿਬ ਨੂੰ ਮਿਲਦੇ ਆ। ਹਾਂਜੀ, ਪਠਾਣੇਦਾਰ ਸਾਹਿਬ ਤਾਂ ਇੱਥੇ ਕੀ ਘਰ ਆ, ਮੈਂ ਕਿਹਾ ਪਤਾ ਕਰਦੇ ਆ, ਮੈਂ ਠਾਣੇਦਾਰ ਸਾਹਿਬ ਦਾ ਘਰ, ਮੈਂ ਉੱਥੇ ਫੋਨ ਕੀਤਾ, ਮੈਂ ਕਿੱਥੇ ਆ, ਕਹਿੰਦਾ ਮੈਂ ਤਾਂ ਪਿੰਡ ਆਇਆ, ਮੈਂ ਕਿਹਾ ਮੈਂ ਤੁਹਾਡੇ ਪਿੰਡ ਦੇ ਕੋਲ ਦੀ ਟੰਗਦਾ ਪਿਆ ਘਰ ਦੇ ਅੱਗੇ, ਆ ਜਾਓ
0: ਜੀ।
2: ਹਾਂਜੀ, ਉਹ ਮੈਂ ਦੇਖਿਆ ਸਾਹਮਣੇ ਖੜਾ ਸੀ, ਉਹ ਮੈਂ ਚਲਾ ਗਿਆ। ਭਾਰੇ ਸਾਹਿਬ ਉਹਦੇ 2 ਲੜਕੇ ਸੀਗੇ
0: ਜੀ।
2: ਹਾਂਜੀ, ਇੱਕ ਲੜਕਾ ਤਾਂ ਸਾਨੂੰ ਘਰ ਮਿਲਿਆ ਨੀ, ਤੇ ਜਿਹੜਾ ਦੂਜਾ ਲੜਕਾ ਸੀ ਉਹ ਉਹਨੇ ਦਰਖਤ ਦੇ ਨਾਲ ਬੰਨਿਆ ਆਇਆ ਸੀ ਸੰਗਲ ਪਾ ਕੇ
0: ਜੀ।
2: ਹਾਂਜੀ, ਮੈਂਟਲੀ ਰਿਟਾਇਰਡ
0: ਜੀ।
2: ਤੋ ਮੈਂ ਹੈਰਾਨ ਰਹਿ ਗਿਆ ਕਿ ਮਤਲਬ ਯੰਗ ਬੱਚਾ ਜਿਹਦਾ ਏਦਾਂ ਕਰਕੇ, ਉਹ ਬੜਾ ਕਰਪਟ ਬੰਦਾ ਸੀਗਾ, ਤੇ ਮੈਂ ਮਤਲਬ ਇਹ ਦੇਖਦਾ ਸੀਗਾ ਵੀ ਇਹ ਬੜਾ ਸਖਤ ਮੰਨਿਆ ਜਾਂਦਾ ਥਾਣੇਦਾਰ ਜੀ, ਉੱਥੇ ਕੁੱਟਮਾਰ ਕਰਦੇ ਜੇ, ਟੋਰਚਰ ਕਰਦੇ, ਜਾਂ ਮੈਂ ਮੇਰੇ ਨਾ ਖਾ ਕੇ ਰੀਲ ਘੁੰਮ ਗਈ ਸਰ
0: ਜੀ।
2: ਤੇ ਮੈਂ ਮਤਲਬ ਜਿਹੜਾ ਇਹ ਆ ਵੀ ਭਾਈ ਇਹ ਬੰਦੇ ਜਿਹੜੇ ਆ ਜਿਹੜੇ ਇਨਸਾਨ ਨੂੰ ਇਨਸਾਨ ਨਾ ਸਮਝਣ
0: ਜੀ।
2: ਹਾਂਜੀ, ਬਾਕੀ ਜਿਹੜਾ ਹੈਗਾ ਆ ਇਸ ਚੀਜ਼ ਦਾ ਪਤਾ ਨੀ, ਰੱਬ ਜਾਣਦਾ ਆ ਕਿ ਦੇਖੋ ਜਦੋਂ ਆਪਾਂ ਕਿਸੇ ਦੇ ਦੁੱਖ ਦੇ ਵਿੱਚ ਮਤਲਬ ਦੁਖੀ ਨਹੀਂ ਹੁੰਦੇ, ਸੁੱਖ ਦੇ ਵਿੱਚ ਸੁਖੀ ਨਹੀਂ ਹੁੰਦੇ
0: ਜੀ,
2: ਤੇ ਉਹ ਫਿਰ ਆਪਾਂ ਇਨਸਾਨ ਕਹਾਉਣ ਦੇ ਵੀ ਤਾਂ ਕਾਬਲ ਨਹੀਂ ਨਾ
0: ਜੀ।
2: ਤੁਸੀਂ ਏਦਾਂ ਦੇ ਕਈ ਇੰਸੀਡੈਂਟ ਦੇਖੋ, ਆਪਣਾ ਪਟਿਆਲੇ ਦੇ ਵਿੱਚ ਜਦੋਂ ਕਰਨਲ ਪਾਠ ਦੀ ਮਿਸਿਜ ਨੇ ਥੋੜੇ ਦਿਨ ਪਹਿਲਾਂ ਦੀ ਗੱਲ ਆ, ਉਹ ਜਿਹੜੇ ਹਾਂਜੀ ਜਿਹੜੇ ਥਾਣੇਦਾਰ ਨੇ ਉਹਦੇ ਲੜਕੇ ਨੂੰ ਮਤਲਬ ਜਿਹੜਾ ਤਸ਼ੱਦਦ ਕੀਤਾ ਹੋਣਾ ਜੀ, ਉਹਦਾ ਲੜਕਾ ਆਪਣਾ ਉਹਦਾ ਯੰਗ ਲੜਕਾ ਜਿਹੜਾ ਆ ਥਾਣੇਦਾਰ ਦਾ, ਉਹਦੀ ਡੈਥ ਹੋ ਗਈ।
0: ਬਿਲਕੁਲ,
2: ਕਰਨਲ ਪਾਠ ਦੀ ਵਾਈਫ ਨੇ ਜਿਹੜੀ ਪੋਸਟ ਪਾਈ ਉਹਦੇ ਵਿੱਚ ਉਹਨੇ ਕਿਹਾ ਵੀ ਮੈਨੂੰ ਬਹੁਤ ਦੁੱਖ ਆ ਉਸ ਬੱਚੇ ਦਾ, ਵੀ ਬੱਚਾ ਬੜਾ ਚੰਗਾ ਸੀਗਾ ਏਦਾਂ ਕਰਕੇ
0: ਜੀ,
2: ਪਰ ਕਹਿੰਦੀ ਵੀ ਮਤਲਬ ਇਸ ਦਰਿੰਦੇ ਨੇ ਮੈਨੂੰ ਕਿਹਾ ਸੀ ਜੇ ਤੇਰਾ ਪੁੱਤ ਮਰ ਜੂਗਾ ਫੇਰ ਕੀ ਹੋ ਜਾਊਗਾ। ਹਾਂਜੀ
0: ਜੀ,
2: ਤੇ ਕਹਿੰਦੀ ਮੇਰਾ ਉਦੋਂ ਅੰਦਰ ਕਹਿੰਦੀ ਚੀਰਿਆ ਗਿਆ ਸੀ ਜਦੋਂ ਮੈਨੂੰ ਕਹਿੰਦੇ ਜੇ ਫੇਕ ਹੀ ਹੋ ਜਾਂਦਾ ਜੇ ਤੇਰਾ ਪੁੱਤ ਮਰ ਜਾਂਦਾ ਤੇ
0: ਜੀ।
2: ਮਤਲਬ ਇੱਥੇ ਰੈਸੀਪ੍ਰੋਕਲ ਆ ਸਰ, ਸਭ ਕੁਛ ਜਿਹੜਾ ਹੈਗਾ ਆ, ਜੇ ਤੁਸੀਂ ਨਾ ਇਹ ਅੱਖ ਰੱਖਦੇ ਆ ਦੇਖਣ ਵਾਲੀ, ਤੇ ਹਰ ਇੱਕ ਕਰਮ ਦਾ ਕਰਮ ਫਲ ਆਉਣਾ ਹੀ ਆਉਣਾ
0: ਹੈ ਜੀ। ਬਿਲਕੁਲ ਆਉਣਾ, ਬਿਲਕੁਲ
2: ਇਹ ਪਤਾ ਨੀ ਪੁਲਿਸ ਵਾਲੇ ਜਿਹੜੇ ਹੈਗੇ ਆ ਏਦਾਂ ਮਤਲਬ ਕਿਸੇ ਬੰਦੇ ਨੂੰ ਟੋਰਚਰ ਕਰਕੇ ਸਿਰਫ ਤਰੱਕੀਆਂ ਦੀ ਆਸ ਦੇ ਵਿੱਚ ਜਾਂ ਆਪਣੇ ਕੁੱਟ ਪੁੱਖ ਦੇ ਵਿੱਚ ਆਉਣ ਵਾਸਤੇ ਮਾਸਟਰ ਦੇ, ਤੇ ਉਹ ਇਹੋ ਜਿਹੇ ਕੰਮ ਕਰਦੇ ਹੈਗੇ ਆ
0: ਜੀ।
2: ਪਿੱਛੇ ਜੇ ਸਾਨੂੰ ਇੱਕ ਰਿਸਰਚ ਆਈ ਸੀ ਸਰ ਇਸ ਚੀਜ਼ ਦੇ ਉੱਤੇ ਵੀ ਜਿਹੜੇ ਨਵੇਂ ਮੁੰਡੇ ਭਰਤੀ ਹੋ ਰਹੇ ਆ ਉਹ ਗਲਤ ਕੰਮ ਨਹੀਂ ਕਰਦੇ,
0: ਬਿਲਕੁਲ
2: ਉਹ ਕਹਿੰਦੇ ਆਪਾਂ ਕੀ ਲੈਣਾ ਦੇਣਾ ਹੈਗਾ ਜਾਂ ਬਾਅਦ ਦੇ ਵਿੱਚ ਜਿਹੜੇ ਜਾਂ ਕੋਰਟ ਕਚਹਿਰੀਆਂ ਜਦੋਂ ਭੁਗਤਣੀਆਂ ਪੈਂਦੀਆਂ ਉਹ ਕੱਲਿਆਂ ਨੂੰ, ਕਿਉਂਕਿ ਉਹ ਅੱਤਵਾਦ ਦੇ ਟਾਈਮ ਦੇ ਵਿੱਚ ਜਿਹੜੇ ਬੰਦੇ ਸੀਗੇ ਜੀ
0: ਬਿਲਕੁਲ
2: ਉਹਨਾਂ ਨੂੰ ਬਾਅਦ ਦੇ ਵਿੱਚ ਪਨਿਸ਼ਮੈਂਟ ਵੀ ਮਿਲੀਆਂ ਸਾਰੀਆਂ, 25-25 ਸਾਲ ਬਾਅਦ ਜੇਲਾਂ ਚ ਜਾਣਾ ਪਿਆ ਬੁਢਾਪੇ ਚ ਜਾ ਕੇ। ਸੋ ਪਰ ਇਹ ਜਿਹੜਾ ਹੈਗਾ ਨਾ ਜਿਹੜੀ ਇੰਸਟੈਂਟ ਸ਼ਹਿ ਆ, ਤੁਸੀਂ ਬਲੂ ਆਈਡ ਬੋਇਸ ਜਿਹੜੇ ਪੁਲਿਸ ਹੈਗੇ ਆ ਸਰਕਾਰ ਦੇ, ਉਹ ਫਿਰ ਸਰਕਾਰ ਨੂੰ ਜਿਹੜਾ ਆ ਮਿਸਗਾਈਡ ਵੀ ਉਹੀ ਕਰਦੇ ਆ ਤੇ ਸਰਕਾਰ ਦੇ ਹੱਥ ਟੋਕੇ ਵੀ ਉਹੀ ਹੁੰਦੇ ਹੈਗੇ ਆ ਜੀ, ਤੇ ਉਹਨਾਂ ਦੇ ਰਾਹੀਂ ਹੀ ਸਰਕਾਰ ਜਿਹੜੀ ਆ ਉਹ ਦਮਨ ਕਰਦੀ ਆ ਜੀ ਜੋ ਵੀ ਕਰਦੀ।
0: ਬਿਲਕੁਲ
2: ਸੱਤਾ ਦਾ ਨਸ਼ਾ ਜਿਹੜਾ ਆ ਬਹੁਤ ਹੁੰਦਾ ਆ, ਤੇ ਜਿਹੜਾ ਸੱਤਾ ਧਾਰੀ ਪਿੱਛੇ ਬੈਕ ਤੇ ਖੜਾ ਹੁੰਦਾ ਨਾ ਜੀ, ਤੇ ਮੁਲਾਜ਼ਮ ਨੂੰ ਬੜਾ ਨਸ਼ਾ ਹੁੰਦਾ
0: ਜੀ
2: ਵੀ ਆਪਣੀ ਬੈਕ ਤੇ ਹੈਗਾ ਜੀ,
0: ਸਾਨੂੰ ਕਿਹੜਾ ਕੋਈ ਪੁੱਛਣ,
2: ਇਹ ਉਹ ਮਨਮਾਨੀਆਂ ਕਰਦੇ ਆ ਜੀ।
0: ਬਿਲਕੁਲ ਆ ਜੀ ਬਿਲਕੁਲ, ਪਰ ਇਹ ਵੀ ਸਵਾਲ ਸੈਨੀ ਸਾਹਿਬ ਕਿਹੜਾ ਹੁੰਦਾ ਕਿ ਇੱਕ ਪਾਸੇ ਤਾਂ ਨਸ਼ਾ ਮੁਕਤ ਪੰਜਾਬ ਕਹੀ ਜਾਂਦੇ ਆ, ਦੂਸਰੇ ਪਾਸੇ ਡੋਪ ਟੈਸਟ ਕਰਾ ਕੇ ਤਾਂ ਉਹਨਾਂ ਨੂੰ ਮਤਲਬ ਕਿ ਉਹਨਾਂ ਦੇ ਉੱਤੇ ਠੱਪਾ ਲਾਈ ਜਾਂਦੇ ਕਿ ਇਹਦਾ ਨਸ਼ੇੜੀ ਆ ਜੀ, ਫਿਰ ਕੀ ਹੋ ਗਿਆ ਜੀ ਨਸ਼ਾ ਮੁਕਤ ਜੇ ਇਹ ਚੀਜ਼ਾਂ ਚੱਲਦੀਆਂ ਨੇ।
2: ਪਰ ਇਹ ਸਭ ਉਹ ਤਾਂ ਇਹ ਹੈਗਾ ਆ ਵੀ ਤੇ ਜੁੜ ਤਾਂ ਕਿੱਦਾਂ ਪਈ ਪਈ
0: ਜੀ
2: ਸਰ, ਇਹ ਜਿਹੜੇ ਹੁੰਦੇ ਇਹ ਨਾ ਇਲੈਕਸ਼ਨ ਤੋਂ ਪਹਿਲਾਂ ਇੱਕ ਮਾਹੌਲ ਕ੍ਰੀਏਟ ਕਰ ਦੇਣਾ ਚਾਹੁੰਦੇ ਇੱਦਾਂ ਦਾ ਦਹਿਸ਼ਤ ਵਾਲਾ
0: ਜੀ,
2: ਤਾਂ ਕਿ ਜਦੋਂ ਇਲੈਕਸ਼ਨ ਸ਼ੁਰੂ ਹੋ ਜਾਏ ਤੇ ਜੇ ਅਸੀਂ ਪਿੰਡਾਂ ਚ ਜਾਈਏ ਤੇ ਜਿੱਦਾਂ ਦੀ ਸਾਨੂੰ ਥ੍ਰੈਟਸ ਆਉਂਦੀਆਂ ਨਾ ਕਿ ਹਾਂ ਜੀ ਪਿੰਡਾਂ ਦੇ ਲੋਕਾਂ ਨੇ ਗਲ ਪੈਣਾ
0: ਜੀ,
2: ਤੇ ਉਹ ਪਹਿਲਾਂ ਹੀ ਅਸੀਂ ਦਹਿਸ਼ਤ ਵਾਲਾ ਪ੍ਰਭਾਵ ਆਪਣਾ ਬਣਾ ਲਈਏ, ਅੰਦਰੂਨੀ ਗੱਲ ਆ ਆ ਜੀ
0: ਜੀ ਬਿਲਕੁਲ ਬਿਲਕੁਲ,
2: ਇਸੇ ਕਰਕੇ ਇਹ ਇੰਨਾ ਜ਼ਿਆਦਾ ਤਸ਼ੱਦਦ ਕਰਦੇ ਆ ਤਾਂ ਕਿ ਸਾਡਾ ਦਹਿਸ਼ਤ ਵਾਲਾ ਮਾਹੌਲ ਪਹਿਲਾਂ ਹੀ ਬਣਿਆ ਹੋਵੇ, ਕਿਉਂਕਿ ਆਮ ਇਨਸਾਨ ਹੀ ਬੋਲਦਾ ਨਾ ਜੀ, ਆਮ ਇਨਸਾਨ ਸਾਡੇ ਅੱਗੇ ਕੁਛ ਕੀ ਨਾ ਸਕੇ
0: ਜੀ। ਬਿਲਕੁਲ ਹੈ ਜੀ ਬਿਲਕੁਲ ਹੈ ਜੀ,
2: ਤੇ ਤੁਸੀਂ ਦੇਖੋ ਭਾਰੀ ਸਾਹਿਬ ਸੱਚੀ ਗੱਲ ਇਹ ਹੈਗੀ ਆ ਕਿ ਜੇ ਇਹ ਕੁਛ ਹੀ ਲੋਕਤੰਤਰ ਦੇ ਵਿੱਚ ਚੱਲਦਾ ਰਿਹਾ ਤੇ ਲੋਕਾਂ ਦਾ ਵਿਸ਼ਵਾਸ ਇਸ ਲੋਕਤੰਤਰ ਤੋਂ ਬਿਲਕੁਲ ਉੱਠ ਜਾਣਾ ਆ, ਜਿੱਦਾਂ ਜੈਨ ਜੀ ਉੱਠ ਰਿਹਾ ਆ, ਜਿੱਦਾਂ ਜਿਹੜੀਆਂ ਸਮੱਸਿਆਵਾਂ ਜਿਹੜੀਆਂ ਆ ਸਿਰ ਕੱਢ ਕੇ ਖੜੀਆਂ ਬੇਰੁਜ਼ਗਾਰੀ ਦੀਆਂ ਹਾਂਜੀ, ਨਸ਼ੇ ਦੀਆਂ, ਲੁੱਟ ਮਾਰ ਦੀਆਂ, ਲਾ ਐਂਡ ਆਰਡਰ ਦੀਆਂ, ਇਹ ਸਰਕਾਰਾਂ ਕੋਲੋਂ ਸਥਿਤੀ ਜਿਹੜੀ ਆ ਕੰਟਰੋਲ ਚ ਨਹੀਂ ਹੋਣੀ, ਲੋਕਾਂ ਨੇ ਓਦਾਂ ਹੀ ਲੀਡਰਾਂ ਦੇ ਘਰ ਫੂਕਣੇ ਆ ਤੇ ਓਦਾਂ ਹੀ ਲੀਡਰ ਫੂਕ ਦੇਣੇ ਹੈਗੇ ਆ, ਇਹ ਜਿਹੜੇ ਬਚਣਗੇ ਦੌੜ ਕੇ ਜਿੱਥੇ ਬਚਣਗੇ ਪੋਲੀਟੀਕਲ ਸੈਟਅਪ ਤੋਂ ਲੋਕਾਂ ਦਾ ਮੋਹ ਇੰਨਾ ਭੰਗ ਹੋ ਜਾਣਾ ਜੀ ਇੱਕ ਦਿਨ।
0: ਬਿਲਕੁਲ ਹੈ ਜੀ ਬਿਲਕੁਲ ਦਰੁਸਤ ਹੈ ਜੀ,
2: ਇਹ ਚੰਗੀ ਗੱਲ ਹੈ, ਇੱਜ਼ਤ ਆਪਣੀ ਆਪਣੇ ਹੱਥ ਚ ਹੁੰਦੀ ਆ। ਕਿਸਾਨ ਅੰਦੋਲਨ ਤੇ ਕੀ ਹੋਇਆ ਸੀ ਜੀ, ਉੱਥੇ

0: ਗਿਆ ਬਿਲਕੁਲ ਤੇ
1: ਕੀ ਪਤਾ ਸਾਹਿਬ
0: ਸੈਂਸ ਆਫ ਡਾਕਟਰ ਗੁਰਪ੍ਰੀਤ ਕੌਰ ਹੁਣਾਂ ਦਾ ਮਾਮਲਾ ਮਾਨ ਜਿਹੜੇ ਨੇ ਬਿਕਰਮ ਮਜੀਠੀਆ ਤੇ ਸੁਖਪਾਲ ਸਿੰਘ ਖਹਿਰਾ ਹੁਣਾਂ ਨੂੰ ਜਿਹੜੇ ਨੋਟਿਸ ਭੇਜੇ ਆ ਪਰ ਦਿੱਲੀ ਵਾਲਿਆਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੂੰ ਕੋਈ ਨੋਟਿਸ ਨਹੀਂ ਗਿਆ ਜੀ ਕੀ ਕਾਰਨ ਕੀ ਆ ਜੀ
1: ਰਾਈਟ ਇਜ਼ ਰਾਈਟ ਜਾਂ ਬਈ
0: ਜੀ
1: ਜਿਹਨੇ ਪ੍ਰੋਗਰਾਮ ਤਾਂ ਕੀਤਾ ਸੀ ਹਜੇ ਹਫ਼ਤਾ ਤਾਂ ਹੋਇਆ ਨੀ ਇਹ ਗੱਲ ਆਪਾਂ ਕੀਤਿਆਂ ਨੂੰ
0: ਕੀਤੀ ਸੀ ਜੀ ਹਾਂਜੀ
1: ਸਰ ਡਾਟੇ ਦਾ 37-100 ਹੈ ਜੀ
0: 36 ਜੀ 36
1: ਉਹ ਠੀਕ ਗੱਲ ਹੈਗੀ ਜੀ
0: ਜੀ
1: 36-20-100
0: ਜੀ
1: ਹਾਂਜੀ 36-20-100
0: ਜੀ
1: ਜਾਣੀਆਂ ਚਾਲ ਸਾਹਿਬ ਨੇ ਸੱਸਿਆ ਸੀ
0: ਹਾਂਜੀ
1: ਜੇ ਉਹਦਾ 36 ਦੇ ਦੇਵੇ ਤੇ ਉਹ ਵੀ 100 ਹੀ ਬਰਾਬਰ ਆ ਹਾਂਜੀ
0: ਜੀ
1: ਐਨੀਵੇ ਗੱਲ ਤਾਂ ਇਹ ਹੈਗੀ ਆ ਨਾ ਜੀ ਪੰਜਾਬ ਦੇ ਲੀਡਰਸ ਨੂੰ ਟਾਰਗੇਟ ਕਰਨਾ ਉਹ ਉਹਨਾਂ ਦੀ ਮਜਬੂਰੀ ਆ ਜੀ
0: ਜੀ
1: ਕਿਉਂਕਿ ਇਹਨਾਂ ਲੀਡਰਾਂ ਨੇ ਹੀ ਪੰਜਾਬ ਦੇ ਵਿੱਚ ਮਾਹੌਲ ਬਣਾਉਣਾ ਆ ਇਹਨਾਂ ਨੇ ਹੀ ਲੋਕਾਂ ਦਾ ਜਿਹੜਾ ਹੈਗਾ ਆ ਲੋਕਾਂ ਨੂੰ ਅਵੇਅਰ ਕਰਨਾ ਆ ਦਿੱਲੀ ਵਾਲਿਆਂ ਦੀ ਨੀ ਉਹਨਾਂ ਨੂੰ ਪਰਵਾਹ
0: ਜੀ
1: ਹਾਂਜੀ ਨਾ ਦਿੱਲੀ ਵਾਲਿਆਂ ਨੂੰ ਪੰਜਾਬ ਵਾਲੇ ਬਹੁਤਾ ਸੁਣਦੇ ਹੀ ਆ ਜੀ
0: ਜੀ
1: ਪੰਜਾਬ ਦੇ ਵਿੱਚ ਜਿਹੜੇ ਬੰਦੇ ਅਫੈਕਟ ਕਰਦੇ ਹੈਗੇ ਆ ਉਹ ਤੁਹਾਨੂੰ ਪਤਾ ਹੀ ਆ ਮਜੀਠੀਆ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ
0: ਬਿਲਕੁਲ
1: ਖਹਿਰਾ ਸਾਹਿਬ ਅਫੈਕਟ ਕਰਦੇ ਉਹਨਾਂ ਦੀ ਆਵਾਜ਼ ਅਫੈਕਟ ਕਰਦੀ ਆ
0: ਜੀ
1: ਬਾਕੀ ਹੋਰ ਬੋਲਦਾ ਵੀ ਕੋਈ ਨੀ ਤੇ ਬਾਕੀ ਹੋਰ ਕਿਸੇ ਦੀ ਸੁਣਦਾ ਵੀ ਕੋਈ ਨੀ
0: ਸੁਣਦਾ ਵੀ ਕੋਈ ਨੀ ਬਿਲਕੁਲ
1: ਹਾਂਜੀ ਤੁਸੀਂ ਦੇਖੋ ਨਾ ਮਜੀਠੀਆ ਸਾਹਿਬ ਜਿਹੜੇ ਹੈਗੇ ਆ ਉਹਨਾਂ ਕੋਲ ਨਾ ਇੱਕ ਚੀਜ਼ ਹੈਗੀ ਆ ਇੱਕ ਨੈਕ ਆਫ ਕਨਵਿੰਸਿੰਗ ਉਹਨੂੰ ਕਹਿੰਦੇ ਆ ਜੀ ਇੰਗਲਿਸ਼ ਚ
0: ਜੀ
1: ਆਰਟ ਆਫ ਕਨਵਿੰਸਿੰਗ ਕਹਿ ਲਓ ਜੀ ਜਿੱਦਾਂ ਮਤਲਬ ਵੀ ਕਿਸੇ ਬੰਦੇ ਦੀ ਨੂੰ ਕਨਵਿੰਸ ਕਰਨ ਦੀ ਕਲਾ
0: ਜੀ
1: ਉਹ ਉਹਨਾਂ ਕੋਲ ਹੈਗੀ ਆ ਜੀ
0: ਬਿਲਕੁਲ
1: ਉਹ ਗੱਲ ਜੇ ਕਰਦੇ ਬਿਲਕੁਲ ਤਰਕ ਨਾ ਕਰਦੇ ਹੈਗੇ ਆ ਗੱਲ ਉਹੀ ਹੁੰਦੀ ਹੈਗੀ ਜੇ ਕੋਈ ਤਰਕ ਦੇ ਨਾਲ ਜਿਹੜਾ ਆ ਵੀ ਉਹਨੂੰ ਸਮਝਾ ਸਕਦਾ ਹੋਵੇ ਉਹਦਾ ਟੈਲੈਂਟ ਜਿਹੜਾ ਆ ਉਹ ਵੱਖਰਾ ਹੀ ਹੁੰਦਾ ਆ
0: ਬਿਲਕੁਲ
1: ਉਹ ਆਪਣੀ ਛਾਪ ਛੱਡਦਾ
0: ਛੱਡਦਾ ਜੀ
1: ਸੋ ਇਸ ਕਰਕੇ ਉਹਨਾਂ ਦੋਨਾਂ ਨੂੰ ਨੋਟਿਸ ਦਿੱਤੇ ਨੋਟਿਸ ਦੇ ਵਿੱਚ ਕੀ ਹੁੰਦਾ ਜੀ ਨੋਟਿਸ ਇਹਨੂੰ ਮਰਜ਼ੀ ਦੇ ਦਿਓ ਅਗਲਾ ਕਹਿੰਦਾ ਨੋਟਿਸ ਪਾੜ ਕੇ ਸਿੱਟ ਦਿੰਦਾ ਚੱਕ ਬਈ ਕੇਸ ਘਰ ਅਸੀਂ ਵੀ ਉੱਥੇ ਦੇਖਦੇ ਹਾਂ
0: ਬਿਲਕੁਲ
1: ਉਹ ਤਾਂ ਅੱਜ ਜਿਹੜਾ ਹੈਗਾ ਆ ਤੇ ਆਪਣੇ ਮਜੀਠੀਆ ਸਾਹਿਬ ਦਾ ਅੱਜ ਫੇਰ ਦੋ ਸਬੂਤ ਚੱਕ ਕੇ ਲੈ ਆਏ ਜੀ
0: ਅੱਛਾ ਜੀ
1: ਦੋ ਸਬੂਤ ਕਿਹਦੇ ਕਿਹੜੇ ਹੈਗੇ ਸੀਗੇ ਜੀ ਇੱਕ ਉਹਨਾਂ ਨੇ ਲਿਆਂਦੀ ਹੈਗੀ ਹੈ ਜੀ ਰਿਕਾਰਡਿੰਗ
0: ਜੀ
1: ਜਿਹਦੇ ਵਿੱਚ ਸਿਮਰਨਜੀਤ ਸਿੰਘ ਜਿਹੜਾ ਹੈਗਾ ਘੁੰਮਣ ਆਪਣਾ ਹੁੰਦਲ
0: ਹੁੰਦਲ
1: ਹੈ ਜੀ ਉਹ ਗੱਲ ਕਰ ਰਿਹਾ ਹੈਗਾ ਆ ਜੀ ਵੀ ਆ ESI ਨੂੰ ਫੋਨ ਕਰਦੇ ਉਹ ਜੀ ਹਾਂਜੀ ਤੇ ਉਹਨੂੰ ਕਹਿੰਦੇ ਵੀ ਭਾਈ ਅੱਜ ਤਰੀਕ ਦੇ ਉੱਤੇ ਜਾ ਕੇ ਤੇ ਕੰਮ ਖਤਮ ਕਰਕੇ ਆਉਣਾ ਸਾਰਾ
0: ਜੀ
1: ਉਹ ਸਾਰੀ ਗੱਲ ਉਹ ਮੈਨੇਜ ਜਿਹੜੀ ਹੋਈ ਉਹ ਸਾਰੀ ਉਥੋਂ ਪਤਾ ਲੱਗਦਾ ਕਿ ਉਹ ਗੱਲ ਜਿਹੜੀ ਆ ਇੱਥੇ ਤੱਕ ਮੈਡਮ ਤੱਕ ਸੀਮਤ ਨਹੀਂ ਰਹੀ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਵਿੱਚ ਰੋਲ ਹੈਗਾ ਸੀ
0: ਜੀ
1: ਕਿਉਂਕਿ ਇੱਕ ਪੁਲਿਸ ਵਾਲਾ ਜਿਹੜਾ ਆ ਉਹ 164 ਦੇ ਬਿਆਨਾਂ ਦੇ ਬਾਵਜੂਦ ਵੀ 164 ਦੇ ਬਿਆਨ ਸਰ ਉਹ ਹੁੰਦੇ ਆ ਜੀ ਜਿਹੜੇ ਤੁਰੰਤ ਜਦੋਂ FIR ਲਿਖੀ ਜਾਂਦੀ ਆ ਤੁਰੰਤ ਕਰਾਏ ਜਾਂਦੇ ਆ ਤਾਂ ਕਿ ਇਹਦੇ ਵਿੱਚ ਕੋਈ ਕਲਰਡ ਵਰਸ਼ਨ ਨਾ ਆਵੇ
0: ਜੀ
1: ਹੈ ਜੀ ਆਫਟਰ ਥੋਟ ਵਰਸ਼ਨ ਨਾ ਹੋਵੇ
0: ਜੀ
1: ਉਹ ਜੋ ਕਿਉਂਕਿ ਤੱਤੇ ਤੱਤੇ ਘਾਹ ਜਿਹੜਾ ਹੈਗਾ ਆ ਜੇ ਪੰਜਾਬੀ ਚ ਕਹੀਏ ਤੇ ਤੱਤੇ ਤੱਤੇ ਘਾਹ ਅਗਲਾ ਬੰਦਾ ਜੋ ਸੱਚ ਹੋਇਆ ਹੁੰਦਾ ਉਹ ਬਿਆਨ ਕਰਕੇ ਜਾਂਦਾ ਜੀ
0: ਬਿਲਕੁਲ ਆ ਜੀ
1: ਜਦੋਂ ਉਹਨੂੰ ਸੋਚਣ ਦਾ ਮੌਕਾ ਮਿਲ ਜਾਂਦਾ ਹੈਗਾ ਆ ਉਸ ਵੇਲੇ ਉਹ ਕਿਸੇ ਦੀ ਫਾਲਸ ਇੰਪਲੀਕੇਸ਼ਨ ਵੀ ਨਾਲ ਕਰਵਾ ਸਕਦਾ ਆ ਵੀ ਫਲਾਨੇ ਨੇ ਵੀ ਮਾੜਾ ਕੀਤਾ ਜਾਂ ਫਲਾਨੇ ਨੇ ਵੀ ਮਾੜਾ ਕੀਤਾ ਸੀ ਇਹਨੂੰ ਵੀ ਨਾਲ ਹੀ ਸਬਕ ਦੇ ਦਿਆਂ ਹਾਂਜੀ ਉਹ ਚੀਜ਼ਾਂ ਹੁੰਦੀਆਂ ਆਫਟਰ ਥੋਟ ਜਿਹੜੇ ਤੁਰਤ ਜਿਹੜਾ ਹੁੰਦਾ ਫਿਰ ਉਹ ਮੈਜਿਸਟ੍ਰੇਟ ਪ੍ਰਾਈਵੇਸੀ ਦੇ ਵਿੱਚ ਬਿਆਨ ਲਿਖਦੇ ਆ ਜੀ ਉਹ
0: ਜੀ
1: ਉਹ ਤਾਂ ਪੁਲਿਸ ਵਾਲਿਆਂ ਨੂੰ ਪਿੱਛੇ ਕਰ ਦਿੰਦੇ ਹੈਗੇ ਬਾਹਰ ਕੱਢ ਦਿੰਦੇ ਆ ਜੀ ਉਹਨਾਂ ਨੂੰ ਕਹਿੰਦੇ ਹੈਗੇ ਹੋਰ ਬੱਚੇ ਨੂੰ ਜਿਹੜਾ ਯਾਰ ਸਮਝਾ ਕੇ ਉਸ ਲੇਡੀ ਨੂੰ ਵੀ ਭਾਈ ਤੇਰੇ ਤੇ ਕੋਈ ਦਬਾਅ ਨਹੀਂ ਗਾ ਉਹਦੇ ਬਾਰੇ ਕਨਵਿੰਸ ਹੁੰਦੇ ਬਕਾਇਦਾ ਤੌਰ ਤੇ ਔਰ ਉਹ ਬਿਆਨ ਜਿਹੜਾ ਆ ਨਾ ਜੀ ਕਿਸੇ ਕਲਰਕ ਤੋਂ ਵੀ ਨੀ ਲਿਖਾਇਆ ਜਾਂਦਾ ਜੱਜ ਆਪਣੇ ਹੱਥ ਨਾਲ ਰਿਕਾਰਡ ਕਰਦਾ ਜੀ ਲਿਖਦੇ ਆ
0: ਬਕਾਇਦਾਬਾਦ ਦੇ ਵਿੱਚ ਪੁੱਛਦੇ ਵੀ ਆ ਫਿਰ ਕਲੀਅਰ ਵੀ ਕਰਦੇ ਆ ਕਿ ਸੱਚੀ ਜੋ ਤੂੰ ਕਿਹਾ ਹੈ ਜਾਂ ਮੈਂ ਜੋ ਲਿਖਿਆ ਉਹ ਉਸੇ ਮੁਤਾਬਕ ਹੀ ਹੈ ਫਿਰ ਵੀ ਪੁੱਛ ਰਹੇ ਆ
1: ਹਾਂਜੀ ਉਦਾਂ ਹੀ ਸਰ ਉਹਦੀ ਲੈਂਗੁਏਜ ਦੇ ਵਿੱਚ
0: ਜੀ
1: ਕੁਐਸਚਨ ਫਾਰਮ ਦੇ ਵਿੱਚ ਵੀ ਜੱਜ ਨੇ ਕੀ ਕੁਐਸਚਨਿੰਗ ਕੀਤੀ ਤੇ ਆਨਸਰ ਦੇ ਫਾਰਮ ਦੇ ਵਿੱਚ ਲਿਖਿਆ ਜਾਂਦਾ ਬਕਾਇਦਾ ਤੌਰ ਤੇ
0: ਬਿਲਕੁਲ
1: ਜਦੋਂ 164 ਦੇ ਬਿਆਨ ਹੋ ਜਾਵੇ ਨਾ ਉਸ ਕੇਸ ਦੇ ਵਿੱਚ ਚਲਾਨ ਪੇਸ਼ ਕਰਨਾ ਮੈਂਡੇਟਰੀ ਆ
0: ਜੀ ਜੀ
1: ਜ਼ਰੂਰੀ ਆ
0: ਬਿਲਕੁਲ
1: ਉਹਦੇ ਵਿੱਚ ਕੈਂਸਲੇਸ਼ਨ ਕਿੱਦਾਂ ਆ ਗਈ ਬਈ
0: ਜੀ
1: ਸਿਰਫ ਇਸ ਆਧਾਰ ਤੇ ਜੀ ਵੀ ਹਾਂ ਜੀ ਉਹਦੇ ਵਿੱਚ ਬੰਦੇ ਡਿਸਚਾਰਜ ਕਿੱਦਾਂ ਹੋ ਗਏ
0: ਜੀ
1: ਵੀ ਕੰਪਲੇਨਟ ਆਈ ਨੀ ਜੀ
0: ਜੀ
1: ਕੰਪਲੇਨਟ ਨੇ ਕਿਥੋਂ ਨਹੀਂ ਉਹਦੀ ਤਾਂ ਲੋੜ ਹੀ ਨੀ ਹੈਗੀ
0: ਜੀ ਅਗਲੀ ਦਾ ਬਿਆਨ ਲਿਖਾ ਦਿੱਤੇ ਗੱਲ ਨਹੀਂ ਬੜੀ ਕੇਸ ਤਾਂ ਸ਼ੁਰੂ ਕਰੋ
1: ਸਰ ਇਹ ਗੱਲ ਬਹੁਤ ਦੂਰ ਤੱਕ ਜਾਣੀ ਹੈਗੀ ਆ,
0: ਜੀ
1: ਜੇ ਇਹਦੀ ਇਨਕੁਆਇਰੀ ਹੋ

0: ਵਈ ਤੇ ਇਹ ਜਿਹੜੀ ਜਿਸ ਕੋਰਟ ਨੇ ਜਿਹੜੀ ਹੈਗੀ ਆ ਡਿਸਚਾਰਜ ਅਸੈਪਟ ਕੀਤਾ ਜਾਓ, ਕਿਉਂਕਿ ਡਿਸਚਾਰਜ ਦਾ ਆਰਡਰ ਜਿਹੜਾ ਨਾਲ ਉਹ ਦੂਜਾ ਸਬੂਤ ਮਜੀਠੀਆ ਸਾਹਿਬ ਨੇ ਉਹ ਡਿਸਚਾਰਜ ਵਾਲਾ ਆਰਡਰ ਹੀ ਪੜ੍ਹ ਕੇ ਦੱਸਿਆ
1: ਜੀ ਜੀ ਜੀ
0: ਤੇ ਜੋ ਜੋ ਉੱਥੇ ਗੱਲ ਤੈਅ ਹੋਈ ਸੀ
1: ਜੀ
0: ਉਹ ਕਚਹਿਰੀ ਦੇ ਵਿੱਚ ਉਹ ਤਰੀਕੇ ਨਾਲ ਪੁਲਿਸ ਨੇ ਐਕਟ ਕੀਤਾ।
1: ਬਿਲਕੁਲ ਹੈ ਜੀ, ਸਭ ਫੜੇ ਜਾਣਗੇ
0: ਸੋ ਇਸ
1: ਦੱਸਦਾ ਜੀ।
0: ਕਰਕੇ ਉਹ ਗੱਲ ਜਿਹੜੀ
1: ਬਿਲਕੁਲ
0: ਬਾਹਰ ਹੋਈ ਆ ਹੁੰਦਲ ਨਾਲ ਤੇ ਉਹ ਜਿਹੜਾ ਗਰੇਵਾਲ ਆ ਉਹ ਗੱਲ ਬੋਲਦਾ ਪਿਆ ਆ,
1: ਜੀ
0: ਜੋ ਉਹ ਕਹਿ ਰਿਹਾ ਹੈਗਾ ਆ ਉਹੀ ਪੁਲਿਸ ਜਿਹੜੀ ਆ ਅੰਦਰ ਕੋਰਟ ਦੇ ਵਿੱਚ ਕਰ ਰਹੀ ਆ ਜੀ। ਇਹ ਬੜੀ ਵੱਡੀ ਜਿਹੜੀ ਆ ਲਿੰਕ ਜੁੜ ਰਿਹਾ ਜੀ ਇਸ ਚੀਜ਼ ਤੇ, ਇਹਦੀ ਸੁਭਾਵਾਂ ਜਿਹੜਾ ਹੈਗਾ ਆ ਕੋਈ ਨਾ ਕੋਈ CBI ਪ੍ਰੂਫ ਤਾਂ ਹੋਣੀ ਜਰੂਰੀ ਆ ਜੀ, ਤਾਂ ਹੀ ਇਸ ਤਹਿ ਤੱਕ ਜਾਣਾ ਜਾਇਆ ਜਾ ਸਕਦਾ ਜੀ।
1: ਬਿਲਕੁਲ ਹੈ ਜੀ,
0: ਬਾਕੀ 8 ਤਰੀਕ ਪਈ ਆ ਜੀ
1: ਜੀ
0: ਤੇ
1: ਸੈਣੀ ਸਾਹਿਬ 8
0: ਤਰੀਕ
1: ਦੀ
0: ਨੂੰ
1: ਆਪਾਂ
0: ਦੇਖਦੇ ਹੈਗੇ ਜੀ।
1: ਗੱਲਬਾਤ ਤੁਹਾਡੇ ਨਾਲ ਕਰਾਂਗਾ 8 ਦੀ ਵੀ, ਤੇ ਭਵਿੱਖਬਾਣੀ ਕਰਾਵਾਂਗੇ ਤੁਹਾਡੇ ਕੋਲੋਂ, ਤੇ ਉਸ ਤੋਂ ਪਹਿਲਾਂ ਆਪਣੇ ਨਾਲ ਔਜਲਾ ਸਾਹਿਬ ਜੁੜੇ ਆ, ਸ਼ਾਇਦ ਕੁਝ ਕਹਿਣਾ ਚਾਹਣਗੇ ਇਸ ਮਸਲੇ ਦੇ ਉੱਤੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ,
2: ਮੈਂ ਤਾਂ ਰਾਜਨ ਜੀ ਦੇ ਵਿਚਾਰ ਸੁਣਵਾ ਬੜੀ ਵਧੀਆ ਗੱਲਬਾਤ ਕਰ ਰਹੇ, ਸੋਰੀ ਇੰਟਰਪਟ ਕਰਿਆ।
1: ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ
2: ਮੈਂ ਜਿਹੜਾ ਕੁਛ ਆਹ ਪਿਆ ਨਾ ਪੰਜਾਬ ਦੇ ਪੱਲੇ
1: ਜੀ,
2: ਇਹ 2000 ਕੈਪਟਨ ਵਾਲੀ ਜਿਹੜੀ ਸਰਕਾਰ ਸੀ 5 ਸਾਲ, ਇਹ ਉਹਦੀ ਦੇਣ ਆ ਜੀ ਅਸਲ।
1: ਬਿਲਕੁਲ 220 ਥੀ ਜੀ,
2: 220 ਦੇ ਲਾ ਲਓ 70% ਤੇ 30% 2012 ਤੋਂ 17 ਵਾਲੀ ਜਿਹੜੀ ਪਾਰਟੀ
1: ਜੀ,
2: ਕਿਉਂਕਿ ਕੈਪਟਨ ਸਾਹਿਬ ਤਾਂ ਨਿਕਲੇ ਨੀ ਆਪਦਾ, ਉਹਨਾਂ ਨੇ ਤਾਂ ਐਸੀ ਵੀ ਆਖਰੀ ਮੌਕਾ।
1: ਬਿਲਕੁਲ ਹੈ, ਮਹਿਲ ਚ
2: ਲਗਾਮਾਂ ਉਹਨਾਂ ਨੇ ਖੁੱਲੀਆਂ ਛੱਡਤੀਆਂ
1: ਜੀ,
2: ਤੇ ਕਿਸੇ ਦੀ ਸੁਣੀ ਨੀ
1: ਜੀ,
2: ਤੇ ਲੋਕ ਦੁਖੀ ਸੀ। ਨਹੀਂ ਇੰਨਾ ਬਹੁ ਮੌਤ ਆਉਣਾ ਆਮ ਜੀ ਗੱਲ ਨੀ ਹੈਗੀ ਜੀ, ਤੁਸੀਂ
1: ਬਿਲਕੁਲ ਸਿਸਟਮਾਂ ਬੈਠੇ
2: ਫਰਸਟ੍ਰੇਸ਼ਨ ਸੀ ਲੋਕਾਂ ਦੀ। ਹਾਂ, ਉਹ ਤਾਂ ਨਿਕਲੇ ਨੀ ਉੱਥੋਂ ਬਾਹਰ, ਉਹ ਤਾਂ ਆਪਦੇ ਉਹ ਤਾਂ ਤੁਸੀਂ ਦੇਖੋ ਵੀ ਕਿ ਇੱਕ ਪਾਰਟੀ ਪ੍ਰਧਾਨ ਜਾਖੜ ਨੂੰ ਉਹਨੂੰ ਵੀ ਕਹਿਤਾ ਵੀ ਫੋਨ ਬਾਹਰ ਰੱਖ ਕੇ ਜਾ, ਤੂੰ ਉਹ ਇਸ ਤਰ੍ਹਾਂ ਦਾ ਤਰੀਕਾ ਦੇ, ਤੁਸੀਂ ਇਹ ਸੋਚੋ ਕਿ ਇੱਕ MLA ਜਾਂ ਮੰਤਰੀ ਉਹਨਾਂ ਨੂੰ ਕਿੱਥੇ ਮਿਲਣ ਦਾ ਹੋਊਗਾ ਛੇਤੀ
1: ਜੀ। ਬਿਲਕੁਲ ਹੈ ਜੀ,
2: ਤੇ ਉਹ ਚੀਜ਼ ਦੇ ਸਤਾਏ ਹੋਏ ਲੋਕਾਂ ਨੇ ਆਹ ਲਿਆਂਦੇ, ਤੇ ਇਹਨਾਂ ਤਾਂ ਵਿਚਾਰਿਆਂ ਨੂੰ ਉਹ ਚਲੋ ਕਹਾਵ ਦਾ ਵੀ ਦਿੜਵੇ ਦਾ ਨਹੀਂ ਸੀ ਪਤਾ
1: ਜੀ,
2: ਹੈ ਤੇ ਇਹ ਬਾਹਰ ਤੇ ਚੰਡੀਗੜ੍ਹ ਚੱਕ ਕੇ
1: ਜੀ,
2: ਤੇ ਉਹਦਾ ਨਤੀਜਾ ਕੱਢ ਰਹੇ ਨੇ। ਤੇ ਪੁਲਿਸ ਆ ਜਿਹੜੀ, ਪੁਲਿਸ ਦੇਖੋ ਜਿੰਨੇ ਵੀ ਅਫਸਰ ਸ਼ਾਹੀ ਹੈ ਜਿਹੜੀ ਮੇਨ ਹੈ ਜ਼ਿਲ੍ਹਿਆਂ ਵਾਲੀ, ਉਹ ਤਾਂ ਚਾਹੁੰਦੀ ਹੈ ਇਹੀ ਆਉਣ ਕਿਉਂਕਿ ਉਹਨਾਂ ਦੀਆਂ ਚੱਲਦੀਆਂ ਨੇ।
1: ਬਿਲਕੁਲ ਹੈ ਜੀ,
2: ਪਰ ਜਿਹੜਾ ਲੋਵਰ ਜੋ ਵੀ ਕਿਸੇ ਵੀ ਮਹਿਕਮੇ ਚ ਲੋਵਰ ਨੇ ਉਹ ਦੁਖੀ ਬਹੁਤ ਨੇ ਇਹਨਾਂ ਤੋਂ
1: ਜੀ। ਬਿਲਕੁਲ ਹੈ ਜੀ,
2: ਕਿਉਂਕਿ ਹੁਣ ਤੋਏ ਤੋਏ ਤਾਂ ਪੁਲਿਸ ਦੀ ਹੋਣੀ ਹੈ ਨਾ, ਇਹਨਾਂ ਦਾ ਕੀ ਗਿਆ? ਜਿਵੇਂ ਅੱਗੇ ਇੱਕ ਦਿਨ ਅੱਗੇ ਵੀ ਰਾਜਨੀਤਿਕ ਜੀ ਗੱਲ ਕਰਕੇ ਗਏ ਸੀ ਬਹੁਤ ਵਧੀਆ, ਕਿ ਜਵਾਬ ਦੇ ਫਸ ਇਹ ਜਾਂਦੇ ਨੇ ਆ ਬਠਿੰਡੇ ਜਿਹੜਾ ਮਜੀ ਆਪਣੇ ਮਨਪ੍ਰੀਤ ਨੇ ਪਲਾਟ ਕੱਟੇ ਸੀ
1: ਹਾਂਜੀ,
2: ਉਹਦੇ ਵਿੱਚ ਵੀ ਤਾਂ ਉੱਥੇ ਵਾਲੇ ਕਮਿਸ਼ਨਰ ਆ ਕੇ ਰਗੜੇ ਗਏ।
1: ਬਿਲਕੁਲ,
2: ਕਿਉਂਕਿ ਸਹਿਣ ਤਾਂ ਉਹਨਾਂ ਦੇ ਹੋਣੇ ਨੇ ਨਾ। ਇਹ ਵੀ ਇਹਨਾਂ ਨੂੰ ਵੀ ਸੋਚਣਾ ਚਾਹੀਦਾ ਕਿ ਸਾਨੂੰ ਇਹ ਕਿੰਨਾ ਚਿਰ ਵਰਤ ਲੈਣਗੇ, ਅਕਸਰ ਨੂੰ ਕੇਸਾਂ ਦੇ ਦੋ ਭੁਗਤਦੇ
1: ਕਿਸੇ ਦਿਨ ਤਾਂ ਜਾਊਗੇ ਹੀ, ਕਿਸੇ ਦਿਨ ਤਾਂ ਕੋਈ ਬਦਲੂਗਾ ਹੀ। ਬਿਲਕੁਲ ਹੈ ਜੀ,
2: ਮੁੜ ਕੇ ਕੇਸ ਧੱਕੇ ਉਹੀ ਖਾਂਦੇ ਨੇ ਨਾ, ਬਦਨਾਮੀ ਕਿਹਨਾਂ ਦੇ ਪੱਲੇ ਪੈਂਦੀ ਹੈ?
1: ਬਿਲਕੁਲ,
2: ਇਹ ਇਹ ਇਹ ਉਹ ਬਦਨਾਮੀ ਜੋ ਡੀਮੋਰਲਾਈਜ਼ ਹੁੰਦੇ ਨੇ, ਇਹ ਬਦਨਾਮੀ ਜੋ ਉੱਭਰਦੇ ਨੇ ਲੀਡਰ
1: ਉੱਭਰਦੇ ਨੇ ਜੀ।
2: ਮਤਲਬ ਇੱਕ ਨੇ ਬਹੁਤ ਵਧੀਆ ਸਕਿੱਟ ਬਣਾਈ ਆ ਵੀ ਇਹਦੇ ਹਾਲਾਤ ਕੀ ਦਿਖਾਏ ਨੇ, ਕੋਈ ਬੰਦਾ ਜੰਗਲ ਪਾਣੀ ਗਿਆ ਉਹ ਹੱਥ ਧੋਣ ਲੱਗਦਾ, ਕਹਿੰਦਾ ਰਹਿਣ ਦੋ ਜੀ ਮੈਂ ਧੋਣਾ ਹੱਥ
1: ਜੀ,
2: ਤੇ ਉਹ ਹੱਥ ਧੋਣਾ ਉਹਦੇ, ਉਹ ਕਹਿੰਦਾ ਜੀ ਰਾਤੀ ਸਾਹ ਖਾਦੇ ਬੜਾ ਸਵਾਦ ਹੈ
1: ਜੀ,
2: ਹੈ ਉਹ ਕਹਿੰਦਾ ਬਸ ਕਹਿੰਦਾ ਬੜੀ ਸੇਵਾ ਕਰਦਾ, ਕਹਿੰਦਾ ਮੈਂ ਮੂਹਰੇ ਇਲੈਕਸ਼ਨ ਚ ਖੜਨਾ ਵੀ, ਯਾਨੀ ਇਹ ਤਾਂ ਇਹੋ ਜਿਹੇ ਲੋਕ ਨੇ
1: ਜੀ। ਬਿਲਕੁਲ ਹੈ ਜੀ,
2: ਕੀ ਉਹਨੇ ਇੱਕ ਝੰਡਾ ਦਿਖਾਇਆ ਕਿ ਕਿੱਡੀ ਕੁ ਉਹਨੇ ਮਤਲਬ ਉਹ ਕਰਤੀ, ਤਾਂ ਕਹਿੰਦੇ ਤੁਸੀਂ ਇਹ ਚੀਜ਼ ਨੂੰ ਲਾਓ, ਉਹਨੂੰ ਸੱਦੋ ਭਾਈ ਦੱਸ ਕੀ ਪ੍ਰੋਬਲਮ ਕੀ ਹੈ ਤੁਹਾਨੂੰ ਆ ਸਾਡੇ ਕੋਲ।
1: ਬਿਲਕੁਲ ਹੈ ਜੀ,
2: ਜੇ ਹਮ ਕਹਿੰਦੇ ਨੂੰ ਕੋਲ ਬਣਾ ਲੈ ਗਏ ਤੇ ਥੋੜੀ ਭੱਲ ਬਣਦੀ
1: ਜੀ। ਨਾਲੇ ਦੇਖੋ ਹਰ ਕਿਸੇ ਨੂੰ ਔਜਲਾ ਸਾਹਿਬ, ਜੇ ਵੱਡੇ ਪੱਧਰ ਚ ਇਹਨਾਂ ਦੇ ਹੱਕ ਦੇ ਵਿਚ ਨੇ ਲੋਕ ਤਾਂ ਉਹਨਾਂ ਨੂੰ ਵੀ ਤਾਂ ਐਪਰੀਸ਼ੀਏਟ ਕਰਦੇ ਹੀ ਹੈ, ਤੇ ਜਿਹੜਾ ਵਿਦਰੋਹ ਕਰਦੇ ਆ ਤਾਂ ਉਹਨਾਂ ਦਾ ਉਹ ਰਾਈਟ ਵੀ ਹੈਗਾ ਆ, ਪਰ ਉਹ ਜੋ ਨਹੀਂ ਉਹਨਾਂ ਨੂੰ ਚੀਜ਼ ਪਸੰਦ ਜਾਂ ਕਿਸੇ ਚੀਜ਼ ਦਾ ਵਿਰੋਧ ਕਰਨ ਅਗਲੇ, ਉਹਨਾਂ ਦਾ ਹੱਕ ਹੈ ਜੀ, ਡੈਮੋਕ੍ਰੇਸੀ ਦਿੰਦੀ ਹੈ, ਕਰ ਸਕਦੇ ਆ।
2: ਬਿਲਕੁਲ ਕਰ ਸਕਦੇ ਜੀ, ਮੈਂ ਉਹੀ ਤਾਂ ਗੱਲ ਕਰਦਾ, ਸਭ ਕਹਿੰਦੇ ਉਹਨਾਂ ਨੂੰ ਕੋਲ ਬਿਠਾ ਲੈਣਗੇ।
1: ਬਿਲਕੁਲ ਹੈ ਜੀ, ਬਿਲਕੁਲ ਹੈ, ਸਮਾ ਕੇ ਉਹਨੂੰ ਸੱਦੋ ਤੁਸੀਂ ਉੱਥੇ ਸਟੇਜ ਦੇ ਉੱਤੇ ਬੁਲਾ ਲਓ, ਜਾਂ ਸਾਈਡ ਦੇ ਉੱਤੇ ਗੱਲ ਕਰ ਲਓ ਉਹਨੂੰ ਬੁਲਾ ਕੇ, ਭਈ ਹਾਂ ਭਾਈ ਕੀ ਪ੍ਰੋਬਲਮ ਆ, ਕਿੱਦਾਂ ਤੇਰਾ ਮਸਲਾ ਹੱਲ ਕਰ ਸਕਦੇ ਆ। ਬਿਲਕੁਲ ਹੈ ਜੀ, ਜੀ ਸੈਣੀ ਸਾਹਿਬ। ਹਾਂਜੀ ਔਜਲਾ ਸਾਹਿਬ,
0: ਪਰ ਪੋਲੀਟੀਕਲ ਸੈਟਅਪ ਦਾ ਤਾਂ ਨਾਸ ਜਿਹੜਾ ਆ ਨਾ, ਇੰਨਾ ਪਾਕਿਸਤਾਨ ਚ ਵੀ ਨੀ ਹੋਇਆ ਹੋਊਗਾ।
1: ਬਿਲਕੁਲ ਹੈ
0: ਜੀ, ਇੰਨਾ ਸਾਡੇ ਇੱਥੇ ਹੋ ਗਿਆ ਹੈ ਜੀ। ਤੁਸੀਂ ਡੈਮੋਕ੍ਰੇਸੀ ਲਫ਼ਜ਼ ਜਿਹੜਾ ਬੋਲਿਆ ਨਾ ਜੀ, ਤੇ ਮੈਨੂੰ ਜਿਹੜਾ ਹੈਗਾ ਆ ਵੀ ਮਤਲਬ ਕੰਪਨੀ ਚਿੜੀ ਗਿਆ, ਇਹ ਡੈਮੋਕ੍ਰੇਸੀ ਹੁੰਦੀ ਆ
1: ਨਾਮ ਦੀ ਹੈ ਜੀ, ਨਾਮ ਦੀ।
0: ਸਰ ਜੋ ਅੰਗਰੇਜ਼ ਦੀਆਂ ਕਹਾਣੀਆਂ ਅਸੀਂ ਕਿਤਾਬਾਂ ਚ ਪੜ੍ਹੀਆਂ ਸੀਗੀਆਂ, ਉਹ ਅੰਗਰੇਜ਼ ਦਾ ਸ਼ਾਸਨ ਜਿਹੜਾ ਆ ਅਸੀਂ ਦੇਖਦੇ ਸੀ, ਉਹ ਤੋਂ ਤਾਂ ਉਹ ਤੋਂ ਵੀ ਮਾੜਾ ਸ਼ਾਸਨ ਹੈ ਜੀ ਇੱਥੇ।
1: ਕੱਲ ਨਾ ਔਜਲਾ ਸਾਹਿਬ ਤੇ ਸੈਣੀ ਸਾਹਿਬ ਨਾ, ਕੱਲ ਮੈਂ ਇੱਕ ਪੋਸਟ ਪੜ੍ਹ ਰਿਹਾ ਸੀ ਆਪਣੇ ਰੇਡੀਓ ਦੇ ਉੱਤੇ, ਵੀ ਸੱਜਣ ਆਏ ਸੀ, ਉਹ ਕਿਤਾਬਾਂ ਦੇ ਨਾਲ ਬਹੁਤ ਪਿਆਰ ਮੁਹੱਬਤ ਆ ਉਹਨਾਂ ਦੀ, ਤੇ ਉਹ ਆਪ ਕਿਤਾਬਾਂ ਮਤਲਬ ਕਿ ਸ਼ੋਪ ਵੀ ਹੈਗੀ ਆ ਉਹਨਾਂ ਦੀ, ਤੇ ਪੜ੍ਹਨ ਦੇ ਬਹੁਤ ਸ਼ੌਕੀਨ ਨੇ। ਤਾਂ ਉਹਨਾਂ ਨੇ ਇੱਕ ਪੋਸਟ ਪਾਈ, ਕਹਿੰਦੇ ਜਦੋਂ ਅੰਗਰੇਜ਼ ਆਏ ਸੀ ਨਾ ਜਾਂ ਗਏ ਸੀ, ਤਾਂ ਪੰਜਾਬੀਆਂ ਨੇ ਉਹਨਾਂ ਤੋਂ ਸ਼ਰਾਬ ਖੋਹ ਲਈ ਤੇ ਕੇਰਲਾ ਵਾਲਿਆਂ ਨੇ ਕਿਤਾਬ ਖੋਹ ਲਈ।
0: ਕੀ ਕਹਿ ਰਹੇ ਹੋ ਤੁਸੀਂ? ਇਹਦੇ ਵਿੱਚ ਕੋਈ ਦੋ ਰਾਏ ਨਹੀਂ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਤੁਸੀਂ ਕੇਰਲਾ ਵਿਜ਼ਿਟ ਕਰਕੇ ਦੇਖੋ ਭਾਰਤ ਸਾਹਿਬ, ਜਿੱਦਾਂ ਅਸੀਂ ਜਿਹੜਾ ਹੈਗਾ ਨਾ ਬੜੇ ਪ੍ਰਾਊਡ ਦੇ ਨਾਲ ਆਪਣੀ ਜਿਹੜੀ ਹੈਗੀ ਆ ਭਾਈ ਜ਼ਮੀਨ ਦੱਸਦੇ ਆ ਨਾ ਵੀ ਸਾਡੀ ਕਿੰਨੀ ਜ਼ਮੀਨ ਆ ਜਾਂ ਹੈ ਜੀ। ਕੇਰਲਾ ਦੇ ਵਿੱਚ ਹਰ ਕੋਈ ਆਪਣੇ ਪ੍ਰਾਊਡ ਨਾਲ ਆਪਣੀ ਲਾਇਬ੍ਰੇਰੀ ਦੱਸਦਾ ਆ।
1: ਬਿਲਕੁਲ ਜੀ,
0: ਹਰ ਘਰ ਦੇ ਵਿੱਚ ਲਾਇਬ੍ਰੇਰੀ ਹੋਊਗੀ, ਜਿਹਦੀ ਜਿੱਡੀ ਵੱਡੀ ਲਾਇਬ੍ਰੇਰੀ ਵੱਡੀ ਹੋਏਗੀ ਓਡਾ ਵੱਡਾ ਉਹਦਾ ਰੁਤਬਾ ਹੋਏਗਾ
1: ਜੀ,
0: ਹੈ ਜੀ। ਸੋ ਇਸ ਕਰਕੇ ਇਹਦੇ ਵਿੱਚ ਕੋਈ ਸ਼ੱਕ ਨੀ ਕਿ ਉਹਨਾਂ ਲੋਕਾਂ ਨੇ ਜਿਹੜਾ ਆ ਕਿਤਾਬ ਨੂੰ ਜਿਹੜਾ ਆ ਅਪਣਾਇਆ। ਅਸੀਂ ਜਿਹੜਾ ਹੈਗਾ ਆ ਹਾਇਆ ਟ੍ਰਿਫਲ ਦੇ ਵਿੱਚ ਹੀ ਫਸ ਗਏ ਅਸੀਂ, ਸੱਚੀ ਗੱਲ ਆ। ਸਾਡੀ ਏਡੀ ਜਰਖੇਜ਼ ਧਰਤੀ ਹੈਗੀ ਸੀ ਜੀ, ਸਾਨੂੰ ਰੋਟੀ ਸੌਖੀ ਸੀ ਜੀ, ਇਹ ਉਹ ਧਰਤੀ ਆ ਭਾਰੇ ਸਾਹਿਬ। ਮੈਂ ਸੱਚੀ ਗੱਲ ਕਰਾਂ ਵੀ ਮੈਂ ਜਿਹੜੇ ਹੈਗਾ ਆ ਜਿਹੜੇ ਧਾਰਮਿਕ ਗ੍ਰੰਥ ਪੜ੍ਹੋ ਨਾ ਤੁਸੀਂ, ਤੇ ਇਹ ਉਹ ਧਰਤੀ ਆ ਜਿੱਥੇ ਜਿਹੜਾ ਹੈਗਾ ਆ ਤਪ ਕਰਨ ਵਾਲੇ ਵੀ ਇੱਥੇ ਸਾਡਾ ਅਗਲਾ ਜਨਮ ਹੋਵੇ ਤੇ ਪੰਜਾਬ ਦੀ ਧਰਤੀ ਤੇ ਹੋਵੇ ਹਾਂਜੀ। ਉਹ ਇਹ ਲੋਚਦੇ ਸੀ ਜੀ, ਤੇ ਜਿਹੜਾ ਪੰਜਾਬ ਚ ਪੈਦਾ ਹੋਇਆ ਆ ਹੁੰਦਾ ਸੀ ਉਹਨੂੰ ਸਪੈਸ਼ਲੀ ਬਲੈਸਡ ਮੰਨਿਆ ਜਾਂਦਾ ਸੀ
1: ਹਾਂਜੀ।
0: ਅੱਜ ਆਹ ਹਾਲ ਬਣਾਤਾ ਇਹਨਾਂ ਨੇ ਪੰਜਾਬ ਦਾ, ਇਥੋਂ ਇੱਥੇ ਤੇ ਜਾਏ ਜਿਹੜੇ ਹੈਗੇ ਆ ਦੌੜਦੇ ਫਿਰਦੇ ਆ, ਕਹਿੰਦੇ ਕਿਹੜੀ ਘੜੀ ਜਹਾਜ਼ ਚੜੀਏ ਨਿਕਲ ਜਾਈਏ ਇਥੋਂ ਬਚ ਜਾਵਾਂਗੇ ਜੀ। ਇਹ ਕੀਤਾ ਕਿ ਨਾ ਜੀ, ਇਸ ਇੱਥੇ ਦੀ ਪੋਲੀਟਿਕਸ ਨੇ, ਇੱਥੇ ਦੀਆਂ ਪੋਲੀਟੀਕਲ ਪਾਰਟੀਆਂ ਨੇ।
1: ਬਿਲਕੁਲ ਜੀ ਜੀ ਔਜਲਾ ਸਾਹਿਬ
0: ਜੀ ਸਰ
2: ਬਿਲਕੁਲ ਜੀ। ਰਾਜਨ ਜੀ, ਅਸੀਂ ਛੋਟੀਆਂ ਛੋਟੀਆਂ ਗਰੀਡੀ ਪਿੱਛੇ ਆਪਦੇ ਆਪ ਨੂੰ ਆਪਦਾ ਘਰ ਭਰਦੇ ਭਰਦੇ ਨੇ ਘਾਣ ਕਰਤਾ ਆਲੇ ਦੁਆਲੇ, ਮੈਂ ਤਾਂ ਇਹ ਗੱਲ ਕਹਿੰਦਾ।
1: ਬਿਲਕੁਲ
2: ਪਰ ਜਦੋਂ ਹੁਣ ਤੁਸੀਂ ਜਦ ਤੁਸੀਂ ਆਪਦੇ ਘਰ ਦੇ ਆਲੇ ਦੁਆਲੇ ਦਾ ਘਾਣ ਕਰੇਗੇ, ਉਹ ਅਕਸ ਨੂੰ ਘਰੋਂ ਤਾਂ ਨਿਕਲਣਾ ਹੀ ਪੈਣਾ, ਇੱਕ ਦਿਨ
1: ਨਿਕਲਣਾ ਹੀ ਪੈਣਾ ਜੀ।
2: ਫਿਰ ਉਸ ਚਿੱਕੜ ਚ ਪੈਰ ਰੱਖੇਗੇ ਨਾ ਤੁਸੀਂ?
1: ਬਿਲਕੁਲ,
2: ਉਹ ਚਿੱਕੜ ਚ ਤੁਹਾਨੂੰ ਵੀ ਲੰਘਣਾ ਹੀ ਪੈਣਾ ਨਾ
1: ਜੀ।
2: ਮੈਂ ਤਾਂ ਤੁਹਾਨੂੰ ਮੈਂ ਤਾਂ ਅੱਗੇ ਵੀ ਇੱਕ ਦੋ ਵਾਰੀ ਆਪਣੇ ਚੈਨਲ ਤੇ ਕਿਹਾ ਕਿ ਆਹ ਕੈਨੇਡਾ ਚ ਦੇਖ ਲਓ ਤੁਸੀਂ
1: ਜੀ,
2: ਕਿ ਉਹ ਜਿਹੜੇ 17 ਚੁਣੇ ਹੋਏ ਨੇ ਪੰਜਾਬੀ
1: ਜੀ,
2: ਕਿਉਂ ਨੀ ਉਹ ਜਾ ਕੇ ਆਟਵਾ ਦੇ ਵਿੱਚ ਉਹਨਾਂ ਨੂੰ ਦੱਸਦੇ ਵੀ ਤੁਸੀਂ ਕਾਨੂੰਨ ਬਦਲੋ ਜੀ, ਜਦੋਂ ਅਸੀਂ ਆਏ ਸੀ ਉਦੋਂ ਅਸੀਂ ਨੀ ਸੀ ਆਏ, ਜਦੋਂ ਤੁਸੀਂ ਕਾਨੂੰਨ ਬਣਾਏ
1: ਸੀ ਇੱਥੇ ਰਹਿੰਦੇ
2: ਹੁਣ ਆ ਗਏ। ਮੈਂ ਇਸ ਗੱਲ ਕਿ ਨਹੀਂ ਕਹਿੰਦਾ ਕਿ ਉਹਨਾਂ ਨੂੰ ਫੜਾਉਣ,
1: ਬਿਲਕੁਲ,
2: ਕਿਉਂਕਿ ਇੱਥੇ ਜਿਹੜਾ ਸਿਸਟਮ ਹੈ ਇੱਥੇ ਤਾਂ ਦੂਰ ਨੀ ਪੜਾਉਣੇ ਬੱਚੇ
1: ਜੀ,
2: ਇੱਥੇ ਤਾਂ ਤੁਸੀਂ ਬਾਹਰ ਪੜਾ ਦੇਗੇ ਉਹ ਪਹਾੜਾਂ ਚ
1: ਜੀ,
2: ਇੱਥੇ ਤਾਂ ਬੱਚੇ ਜਿੱਥੇ ਤੁਹਾਡੀ ਰੈਜੀਡੈਂਸੀ ਹੈ ਜਿਹੜਾ ਤੁਹਾਨੂੰ ਸਕੂਲ ਲੱਗਦਾ ਤੁਹਾਡਾ ਬੱਚਾ ਉੱਥੇ ਹੀ ਜਾਊਗਾ,
1: ਉੱਥੇ ਜਾਊਗਾ ਜੀ,
2: ਇੱਥੇ ਲਾ ਇਹ।
1: ਬਿਲਕੁਲ ਜੀ
2: ਰਾਜਨ ਜੀ, ਸਾਡੇ ਇੱਥੇ ਲਾ ਹੈ
1: ਜੀ,
0: ਬਿਲਕੁਲ।
2: ਜੇ ਮੈਂ ਆਪਦੇ ਬੱਚੇ ਨੂੰ ਨਾਲ ਦੇ ਪਿੰਡ ਚ ਵਾਲੇ ਸਕੂਲ ਚ ਪਾਉਣਾ ਹੋਊ ਤਾਂ ਮੈਨੂੰ ਉਸ ਸਕੂਲ ਚੋਂ ਕੋਈ ਲਿਖਾਉਣਾ ਪਊਗਾ ਵੀ ਭਾਈ ਇਸ ਵਜ੍ਹਾ ਕਾਰਨ ਜਾਂ ਇਸ ਕਾਰਨ ਕਰਕੇ ਅਸੀਂ ਇਸ ਆਪਦੇ ਬੱਚੇ ਨੂੰ ਇਸ ਸਕੂਲ ਚ ਪਾ ਨਹੀਂ ਸਕਦੇ, ਤਾਂ ਤੁਸੀਂ ਦੂਜੇ ਸਕੂਲ ਚ ਲਾ ਸਕਦੇ ਨਾਲ ਦੇ ਪਿੰਡ ਵਾਲੇ।
1: ਬਿਲਕੁਲ ਜੀ,
2: ਅਦਰਵਾਈਜ਼ ਤੁਸੀਂ ਰੈਜੀਡੈਂਸੀ ਤੋਂ ਬਾਹਰ ਕਿਤੇ
1: ਨਹੀਂ ਕਰਾ,
2: ਬਹੁਤ ਆਏ ਨੇ ਕਈ ਸਕੂਲਾਂ ਦੀ ਗ੍ਰੇਡ ਇਹੋ ਤਰੀਕੇ ਨਾਲ ਨੇ ਜੇ ਪੜਾਉਣਾ ਪੈਂਦਾ ਤਾਂ ਤੁਹਾਨੂੰ ਐਡਰੈਸ ਚੇਂਜ ਕਿਸੇ ਹੋਰ ਦਾ ਦੇ ਕੇ ਜਵਾਕ ਲਾਉਣੇ ਪੈਂਦੇ ਨੇ ਕਦੇ, ਜਿਸ ਵਧੀਆ ਵੱਡੇ ਮਤਲਬ ਸ਼ਹਿਰ ਨੇ ਜਿਹੜੇ ਉੱਥੇ ਚਲੋ ਕਰ ਲੈਂਦੇ ਨੇ। ਪਰ ਮੇਰਾ ਜਿਹੜਾ ਸਵਾਲ ਆ ਕਿ ਉਹ ਮੈਂ ਇਹਨਾਂ ਨੂੰ ਇਹ MPਾਂ ਨੂੰ ਕਦੇ ਮੈਂ ਗਿਆ ਨਾ ਕੈਨੇਡਾ, ਮੈਂ ਜ਼ਰੂਰ ਆ ਪਿੱਛੇ ਆ ਮੁੰਡੇ ਨੇ ਪਾਈ ਅੰਮ੍ਰਿਤ ਗਿੱਲ ਨੇ ਕਿਸੇ ਇਲੈਕਸ਼ਨ ਲਾਣੀ ਆ ਮੈਨੂੰ ਜਾਣਦਾ, ਮੈਂ ਉਹਨੂੰ ਕਾਲ ਕਰੂੰਗੀ, ਉਹਨੂੰ ਘੱਟੋ ਘੱਟ ਕਹਿ ਤਾਂ ਸਹੀ ਤੂੰ ਵੀ ਭਾਈ ਤੁਹਾਡੇ ਬੱਚੇ ਵੀ ਤਾਂ ਫਿਰ ਇੱਥੋਂ ਹੀ ਪੜ੍ਹ ਕੇ ਗਰੋ ਹੋ ਕੇ ਜਾਣੇ, ਜਿਹੜੀ ਉੱਥੇ ਡਰੱਗ ਵੇਚ ਰਹੀ ਹੈ ਸਕੂਲਾਂ ਚ।
1: ਬਿਲਕੁਲ,
2: ਤੁਸੀਂ ਵੀ ਤਾਂ ਉਹ ਤੁਹਾਡੇ ਬੱਚੇ ਉਸ ਚੀਜ਼ ਦਾ ਪਾਰਟ ਹੋਣਗੇ ਨਾ
1: ਜੀ,
2: ਉਹ ਵੀ ਇਹੀ ਕੁਛ ਕਰਨ ਲੱਗ ਗਏ ਜੀ। ਬਾਰਬੀਕਿਊ ਪਾਰਟੀਆਂ ਸ਼ੁਰੂ ਹੋ ਗਈਆਂ, ਕੈਨੇਡਾ ਦੀ ਇਲੈਕਸ਼ਨ ਹੋ ਗਈ, ਬਾਰਬੀਕਿਊ ਪਾਰਟੀ ਅੱਗੇ ਕਦੇ ਸੁਣੇ ਹੀ ਨਹੀਂ ਸੀ
1: ਜੀ,
2: ਕੱਲੀ ਪਾਣੀ ਬਣਾਉਂਦੇ ਨੇ ਇੱਥੇ, ਮਤਲਬ ਪਾਣੀ ਦੇ ਕੇਸ ਰੱਖੇ ਹੁੰਦੇ ਨੇ ਸਾਈਡ ਤੇ, ਪਾਣੀ ਚੱਕੋ ਬਹਿ ਜਾਓ, ਉਹਨਾਂ ਦੇ ਗੱਲਬਾਤ ਕਰੋ ਉਹਨਾਂ ਨਾਲ। ਸਾਡੇ ਤਾਂ ਬਾਰਬੀਕਿਊ ਚੱਲਦਾ,
1: ਜਿਹਨੇ
2: ਲੀਡਰ ਬਣਨਾ ਤੇ ਉਹੀ ਦਾਰੂ ਚੱਲਦੀ ਹੈ ਜੀ ਉੱਥੇ, ਸਾਰਾ ਕੁਝ ਹੁੰਦਾ ਉੱਥੇ।
1: ਬਿਲਕੁਲ ਜੀ, ਬਿਲਕੁਲ ਜੀ,
2: ਤੇ ਅਸੀਂ ਕੀ ਸਿੱਖਿਆ ਫਿਰ
1: ਜੀ?
2: ਜੇ ਇਹੀ ਕੁਛ ਕਰਨਾ ਸੀ, ਅਸੀਂ ਜਿਹੜੀ ਚੀਜ਼ ਦੀ ਦਹਾਈ ਦਿੰਨੇ ਆ, ਚਾਹੇ ਉਹ ਮੈਂ ਆ ਚਾਹੇ ਕੋਈ ਕੈਨੇਡਾ ਦਾ ਵਾਸੀ ਹੈ ਕਿਸੇ ਦਾ, ਵੀ ਅਸੀਂ ਤਾਂ ਛੱਡਿਆ ਉਹ ਦੇਸ਼, ਫਿਰ ਇੱਥੇ ਵੀ ਤਾਂ ਤੁਸੀਂ ਉਹੀ ਕੰਡੇ ਬੀਜ ਰਹੇ ਹੋ।
1: ਬਿਲਕੁਲ ਜੀ, ਉਹ ਗੋਰਿਆਂ ਨੇ ਤਾਂ ਉਹਨਾਂ ਦੀ ਕਮਜ਼ੋਰੀ ਫੜੀ ਆ, ਤਾਂ ਕਰਕੇ ਉਹਨਾਂ ਨੂੰ, ਚਲੋ ਇਹਨਾਂ ਨੂੰ ਪਤਾ ਹੈ ਆਪਣੇ ਲੋਕਾਂ ਦਾ ਕਿੱਦਾਂ ਦੇ ਇਹਨਾਂ ਦੀ ਫਿਤਰਤ ਹੈ, ਕਿੱਦਾਂ ਦਾ ਰਹਿਣਾ ਸਹਿਣਾ, ਉਹਨਾਂ ਨੂੰ ਚਲੋ ਈਜ਼ੀਲੀ ਮਤਲਬ ਕਿ ਆਪਣੇ ਵੱਲ ਨੂੰ ਵੋਟ ਖਿੱਚ ਸਕਦੇ ਆ, ਪਰ ਉਹ ਜੋ ਉਹ ਵਾਪਰਨਾ ਅੱਗੇ ਜਾ ਕੇ ਉਹ ਤਾਂ ਫਿਰ ਸਾਨੂੰ ਹੀ ਜਿਹੜੇ ਲੋਕਾਂ ਨੂੰ ਉੱਥੇ ਤਸ਼ੱਦਦ ਜਾਂ ਹੋ ਸਕਦਾ ਨਾ
2: ਵੀ ਮਤਲਬ ਤੁਸੀਂ ਜਿਹੜਾ ਕੋਈ ਕਰ ਰਹੇ ਹੋ ਜੋ ਹੋ ਰਿਹਾ ਜੋ ਸਿਸਟਮ ਵਿੱਚ ਹੋ ਰਿਹਾ ਕਿਸ ਤਰ੍ਹਾਂ ਇਹ ਉਸ ਸਿਸਟਮ ਦਾ ਨਜਾਇਜ਼ ਫਾਇਦਾ ਲਾ ਕੇ ਇੰਸ਼ੋਰੈਂਸ ਤੋਂ ਪੈਸੇ ਲੈਂਦੇ ਨੇ ਹੋਰ ਕੁਛ ਵੀ ਕੁਛ ਕਰਦੇ ਨੇ ਸਕੂਲਾਂ ਦੇ ਵਿੱਚ ਜਿਨ੍ਹਾਂ ਦੇ ਬੱਚੇ 2-2 ਲੱਖ ਦੀ ਕਾਰ ਲੈ ਕੇ ਆਉਂਦੇ ਨੇ ਜਦੋਂ ਉਹਨਾਂ ਨੂੰ ਲਾਇਸੈਂਸ ਮਿਲਦਾ ਕਿਉਂ ਨੀ ਵਾਈ ਦੇ ਆਰ ਨਾਟ ਕੁਐਸਚਨਿੰਗ ਟੂ ਹਿਮ
1: ਬਿਲਕੁਲ
2: ਰਾਈਟ ਕੀ ਇੱਕ ਛੋਟੇ ਬੱਚੇ ਨੂੰ ਸਪੀਡਿੰਗ ਕਾਰਾਂ ਲੈ ਕੇ ਆਉਂਦਾ ਸਕੂਲ ਦੇ ਦੂਜੇ ਬੱਚਿਆਂ ਤੇ ਅਸਰ ਕਰਦੀਆਂ ਨੇ ਉਹ
1: ਜੀ ਬਿਲਕੁਲ
2: ਪ੍ਰਭਾਵ ਛੱਡਦੀਆਂ ਕਿਉਂ ਨੀ ਉਹ ਜਾ ਕੇ ਆਵਾਜ਼ਾਂ ਉਠਾਉਂਦੇ ਵੀ ਇਹਨਾਂ ਦੀਆਂ ਪ੍ਰੋਪਰਟੀ ਚ ਚੈੱਕ ਕਰੋ ਜਾਂ ਕੁਛ ਕਿਉਂਕਿ ਉਹਨਾਂ ਨੂੰ ਹੁਣ ਗੱਲ ਉਹ ਹੋਗੀ ਕਿ ਉਹਨਾਂ ਨੂੰ ਫੰਡਿੰਗ ਕਰਨ ਲੱਗ ਗਏ
1: ਬਿਲਕੁਲ ਹੈ ਜੀ ਬਿਲਕੁਲ
2: ਉਹਨਾਂ ਦੀ ਇਲੈਕਸ਼ਨ ਤੇ ਫੰਡਿੰਗ ਕਰਦੇ ਨੇ ਉਹ
1: ਫੰਡਿੰਗ ਕਰਦੇ ਨੇ
2: ਆਬਾਸੀ ਨੂੰ ਬੰਦੇ ਨੇ ਸਿੱਧਾ ਸਵਾਲ ਕਰਿਆ ਕਹਿੰਦਾ ਰਾਤ ਸਾਡੇ ਗੁਆਂਢ ਦੇ ਵਿੱਚ ਉਹਨੇ MMP ਖੜਨਾ ਆ ਬਾਰਬੀਕਿਊ ਚੱਲਦੇ ਮੈਨੂੰ ਫੋਟੋ ਭੇਜੋ ਕਹਿੰਦਾ ਤੈਨੂੰ ਮੈਂ ਮੇਰੇ ਨਾਲ ਆ ਜੀ ਕੱਲ ਨੂੰ ਪਰਸੋਂ ਨੂੰ ਫਲਾਨੀ ਜਗ੍ਹਾ ਬਸ ਹੀ ਮੰਨਿਆ ਨਹੀਂ ਕਿਉਂਕਿ ਬਾਅਦ ਰੇਡੀਓ ਨੂੰ ਵੀ ਫੰਡਿੰਗ ਹੁੰਦੀ ਹੈ
1: ਨਹੀਂ ਉਹ ਵੀ ਵਿੱਚੋਂ ਹੀ ਆ ਨਾ ਸਾਰਾ ਕੁਝ ਕਰਦੇ
2: ਬਿਲਕੁਲ ਜੀ ਫਿਰ ਅਸੀਂ ਕਿਉਂ ਇੱਥੇ ਬੈਠੇ ਜਿੰਨੇ ਵੀ ਰੇਡੀਓ ਵਾਲੇ ਨੇ ਕਿਉਂ ਭੌਂਕਦੇ ਨੇ ਕੁੱਤੇ ਵਾਂਗੂ ਵੀ ਪੰਜਾਬ ਮਾੜਾ
1: ਬਿਲਕੁਲ
2: ਇੱਥੇ ਸਾਰੇ ਬੰਦੇ ਖਬਰਾਂ ਇੰਡੀਆ ਦੀਆਂ ਕਰਨਗੇ ਇੱਥੇ ਦੇਖ ਲਓ ਤੁਸੀਂ
1: ਉਹ ਰੇਡੀਓ ਹੀ ਉਹਨਾਂ ਦੇ ਉਸ ਹਿਸਾਬ ਦੇ
2: ਕੋਈ ਰੇਡੀਓ ਚੱਕ ਲਓ ਮੈਂ ਤਾਂ ਸੁਣਦਾ ਨਹੀਂ ਖੈਰ ਮੈਂ ਨਹੀਂ ਸੁਣਦਾ ਕਦੇ ਰੇਡੀਓ ਇੱਕ ਮੈਂ ਮਾੜਾ 2 ਦਿਨ ਹਰਿੰਦਰ ਨੇ ਲਾਇਆ ਸੀ ਮੈਨੂੰ ਸੁਣਨ ਨੂੰ ਮੈਂ ਉਹਦੀ ਵੀ ਗੱਲ ਸੁਣ ਕੇ ਕੋਈ ਬੰਦਾ ਗੱਲ ਕਰਨ ਲੱਗਿਆ ਕਹਿੰਦਾ ਇਹ ਤਾਂ ਪਹਿਲਾਂ ਘਰ ਹਟੇ ਜੀ ਕੋਈ ਨੀ ਭਾਈ ਤੇਰਾ ਉਹਦਾ ਫੋਨ ਨਹੀਂ ਲੱਗਿਆ ਉਹਦੋ ਇੱਕ ਸੈਕਿੰਡ ਦੀ ਕਿਸੇ ਦੀ ਗੱਲ ਸੁਣ ਲਾ ਮੈਂ ਕਿਹਾ ਚਲ ਜਿਹੜਾ ਤੁਸੀਂ ਆਪਦੇ ਕਾਲਰ ਦੀ ਰਿਸਪੈਕਟ ਨਹੀਂ ਕਰ ਹਾਂ ਜੀ
1: ਤੁਹਾਨੂੰ
2: ਕੋਈ ਬੰਦਾ ਚੰਗਾ ਬੋਲਦਾ ਉਹ ਫਿਰ ਤੁਸੀਂ ਕਹੋ ਉਹਨੂੰ ਕੱਟੋ ਦਾ ਫੋਨ ਉਹ ਗੱਲੇ ਕਰਨ ਆਇਆ ਜਦੋਂ ਮੰਨ ਲਓ ਤੁਹਾਡੀ ਸਟਾਰਟਿੰਗ ਵਾਲੀ ਗੱਲ ਹੋਊ ਮੈਂ ਅੱਜ ਹੁਣ ਕਰ ਸਕਦਾ ਪਰਵਿੰਦਰ ਬਾਰਨ ਵੀਰ ਕੋਈ ਗੱਲ ਕਰਕੇ ਗਿਆ ਗੱਲ ਦਾ ਜਵਾਬ ਜਦੋਂ ਮੇਰੀ ਕਾਲ ਲੱਗੂ ਮੈਂ ਤਾਂ ਉਦੋਂ ਹੀ ਦਊਂਗਾ
1: ਉਦੋਂ ਹੀ ਦਊਂਗਾ ਜੀ ਬਿਲਕੁਲ
2: ਮਤਲਬ ਤੁਸੀਂ ਗੱਲਾਂ ਪੰਜਾਬ ਦੀਆਂ ਬੈਠੇ ਕਰਦੇ ਹੋ ਤਾਂ ਇੱਥੇ ਨੂੰ ਸੁਧਾਰ ਲਓ
1: ਜੀ ਬਿਲਕੁਲ
2: ਇਹ ਤਾਂ ਉਹੀ ਹੈ ਜੀ ਮਤਲਬ ਜਿਹੇ ਜੋਗੇ ਰੱਲੇ ਸੀ ਉਹੀ ਭੋਡੇ ਰੱਲੇ ਆ ਜੀ ਕੁਛ ਆ ਜੀ
1: ਬਿਲਕੁਲ ਜੀ
2: ਸਭ ਆਪਦੀਆਂ ਹੱਟੀਆਂ ਪਾਲਣ ਲੱਗੇ ਹੋਏ ਨੇ ਆਪਦਾ ਢਮ ਢਮਾ ਚਲਾਉਣ
1: ਲੱਗੇ ਹੋਏ ਨੇ ਬਿਲਕੁਲ
2: ਚਲਾਈ ਜਾਂਦੇ ਨੇ ਉਹਦੇ ਵਿੱਚੋਂ ਨਿਕਲਣਾ ਕੀ ਆ ਇਹ ਆਉਣ ਵਾਲੀ ਪੀੜ੍ਹੀ ਤੋਂ ਲੱਗੇ ਜਾਂਦਾ ਆਉਣ ਵਾਲੀ ਪੀੜ੍ਹੀ ਗੈਂਗਵਾਰ ਚ ਪਈ ਹੋਈ ਆ ਪੀੜ੍ਹੀ ਕੈਨੇਡਾ ਚੱਲ ਗਈ ਜਿੰਮੀ ਹੋਣੀ ਤੁਹਾਡੇ ਇਲਾਕੇ ਦਾ ਸੀ ਕੀ ਸੀ ਉਹ ਮੁੰਡੇ ਦਾ ਨਾਮ ਮੈਂ ਭੁੱਲ ਗਿਆ ਜਿਹੜਾ ਪਹਿਲਾ ਕਤਲ ਹੋਇਆ ਸੀ ਗੈਂਗਵਾਰ ਚ ਗੋਤ ਤੁਹਾਡੇ ਦੁਆਬੇ ਏਰੀਆ ਚ ਗੋਤ ਆ ਮੈਂ ਭੁੱਲ ਗਿਆ
1: ਜੀ
2: ਕੀ ਸੀ ਉਹ ਕੰਗ ਨੀ ਸੀ ਢੰਡੇ ਢੰਡੇ ਕੋਈ ਇਹੋ ਜਿਹਾ ਗੋਤ ਸੀ ਉਹ ਨਹੀਂ ਹੋਰ ਸੀ ਜਿੰਮੀ ਕੀ ਸੀ ਉਹ ਮੁੰਡਾ ਮਾਰਿਆ ਜਿਹੜਾ ਪਹਿਲਾਂ
1: ਮੁੰਡਾ
2: ਉਹ ਢੰਡੇ ਦਾ ਮੰਟੂ ਦਾ ਪਿੰਡ ਹੈ ਮੈਨੂੰ ਪਤਾ ਪਰ ਉਹ ਨੀ ਹੈ ਉਹ ਹੋਰ ਆ ਜੀ ਉਹਦਾ ਗੋਤ ਹੋਰ ਸੀਗਾ
1: ਜੀ
2: ਉਹ ਮੁੰਡਾ ਮਰਿਆ ਹੀ ਸੀ
1: ਬਿਲਕੁਲ ਆ ਜੀ
2: ਤੇ ਉਹ ਪਹਿਲਾ ਮੁੰਡਾ ਸੀ
1: ਜੀ
2: ਸਕੂਲ ਪੜ੍ਹਦਾ ਗੈਂਗਵਾਰ ਚ ਤੇ ਅੱਜ ਕਿੱਥੇ ਪਹੁੰਚੀ ਉਹ ਗੱਲ ਜੇ ਉਦੋਂ ਸੰਭਾਲੀ ਹੁੰਦੀ ਕਾਹਨੂੰ ਇਦਾਂ ਤੁਰਦੀ ਜੀ
1: ਤੁਰਦੀ ਜੀ ਉਹ ਸਾਡੇ ਵਾਲੇ ਤਾਂ ਦੇਖੋ ਅੱਜ ਦੀ ਵੀ ਖਬਰ ਹੈ ਪੰਜਾਬ ਪੰਜਾਬੀ ਮੂਲ ਦਾ ਬੰਦਾ ਹੈ ਉੱਥੇ ਪਲਿਆ ਸਾਰਾ ਕੁਝ ਹੈ ਪੁਲਿਸ ਦੇ ਵਿੱਚ ਚੰਗੀ ਨੌਕਰੀ ਕਰਦਾ ਸੀ ਆਪਣਾ ਕੈਲ ਦੋਸਾਂਝ ਹੈ ਜੀ 2.5 ਸਾਲ ਦੀ ਉਹਦੀ ਸਾਰੀ ਇਨਫੋਰਮੇਸ਼ਨ ਇਕੱਠੀ ਕੀਤੀ ਹੈ ਉਹ ਚੈਰਿਟੀ ਦਾ ਵੀ ਮੈਂਬਰ ਸੀਗਾ ਕੁਝ ਚੈਰਿਟੀ ਵਗੈਰਾ ਵੀ ਕਰਦੇ ਸੀ ਤੇ ਉੱਥੇ ਆਪਣਾ ਵੈਂਕੂਵਰ ਦੇ ਵਿੱਚ ਜਿਹੜਾ VPD ਵਿਭਾਗ ਹੈ ਪੁਲਿਸ ਉਹਦੇ ਵਿੱਚ ਸੀਗੀ ਜੋਬ ਸੀਗੀ ਬੜਾ ਹੱਟਾ ਕੱਟਾ ਨੌਜਵਾਨ ਹੈ ਪਰ ਕਾਰੇ ਦੇਖ ਲਓ ਕਿੱਦਾਂ ਦੇ ਨੇ ਇਹਨਾਂ ਦੇ
2: ਬਿਲਕੁਲ ਜੀ ਬਹੁਤ ਮਸ਼ਹੂਰ ਗੋਤ ਆ ਉਹ ਜਿਹੜਾ ਪਹਿਲਾ ਮੁੰਡਾ ਮਰਿਆ ਸੀ ਉਹ ਜਿੰਮੀ
3: ਵਿਕੀ ਕਾਊਂਟਰ ਦੀ ਗੱਲ ਕਰ ਰਹੇ ਸੀ
1: ਨਹੀਂ
2: ਉਹ ਤਾਂ ਬਹੁਤ ਪੁਰਾਣੀ ਗੱਲ ਆ ਰਾਜਨ ਜੀ ਮੈਂ ਉਦੋਂ ਨਵਾਂ ਨਵਾਂ ਹੀ ਆਇਆ ਸੀ ਇੱਥੇ ਉਹਦਾ ਬਾਅਦ ਚ ਭਾਈ ਵੀ ਮਾਰਤਾ ਉਹਨਾਂ ਨੇ ਦੂਆ ਮਾਰਤਾ ਉਹ ਅਜੇ ਸਕੂਲ ਕਾਲਜ ਚ ਲੜਾਈ ਹੋਈ ਸੀਗੀ ਉਹਦਾ ਕਾਫੀ ਨਾਂ ਚੱਲਦਾ ਸੀ ਦੁਆਬੇ ਦਾ ਮਸ਼ਹੂਰ ਗੋਤ ਆ ਜੀ ਮੈਂ ਹੁਣ ਮੇਰੇ ਦਿਮਾਗ ਚ ਨੀ ਚੜ ਰਿਹਾ
1: ਬੈਂਸ ਹੈਗਾ ਜੀ ਜ਼ਿਆਦਾਤਰ
2: ਬਿਲਕੁਲ
4: ਟਾਈਟਲ ਤਾਂ ਬਣਾਇਆ ਸੀ ਰਾਜੀਵਾਲ ਵਾਲਾ ਆਪਾਂ ਸੋਮਵਾਰ ਨੂੰ ਚਾੜਾਂਗੇ ਉਹ ਵੀ ਟਾਈਟਲ ਜੀ ਕਿਉਂਕਿ ਹਾਂਜੀ ਕਿਉਂਕਿ ਸਾਡਾ ਫੁੱਲ ਸੈਟਰਡੇ ਸੰਡੇ ਦਾ ਸਾਡੀ ਬ੍ਰੇਕ ਹੋਣੀ ਆ
1: ਜੀ
4: ਤੇ ਪਰ ਉਹ ਸਰ ਉਹਦੇ ਵਿੱਚ 8 ਤਰੀਕ ਨੂੰ ਦੇਖੋ TBI ਵਾਲੇ ਤਾਂ ਜਵਾਬ ਕਹਿੰਦੇ ਆ ਕੇ ਤੇ ਭਾਈ ਅਸੀਂ ਜਾਂਚ ਕਰਨ ਨੂੰ ਜੇ ਹਾਈ ਕੋਰਟ ਸਾਨੂੰ ਹੁਕਮ ਕਰੇਗੀ ਤੇ ਜਾਂਚ ਕਰ ਦਿਆਂਗੇ ਜੀ ਤੇ ਇਹਨਾਂ ਨੇ ਤਾਂ ਟਾਈਮ ਟਪਾਉਣਾ ਹੀ ਹੈਗਾ ਜੀ ਜਿੱਦਾਂ ਮਰਜ਼ੀ ਆ
1: ਜੀ
4: ਬਾਕੀ ਭਾਰਤ ਸਾਹਿਬ ਇੱਕ ਚੀਜ਼ ਮੈਂ ਸੋਚ ਰਿਹਾ ਸੀ ਜਦੋਂ ਤੁਸੀਂ ਔਜਲਾ ਸਾਹਿਬ ਨਾਲ ਗੱਲ ਕਰ ਰਹੇ ਸੀ ਨਾ ਜਾਂ ਔਜਲਾ ਸਾਹਿਬ ਦੱਸ ਰਹੇ ਸੀ ਕੈਨੇਡਾ ਦੀ ਜਾਂ
1: ਹਾਂਜੀ
4: ਨੈਗੇਟਿਵਿਟੀ ਜਿਹੜੀ ਆ ਨਾ ਸਰ
0: ਨੈਗੇਟਿਵਿਟੀ ਦੀ ਸਪੀਡ ਜਿਹੜੀ ਆ ਪੋਜ਼ਿਟਿਵਿਟੀ ਨਾਲੋਂ ਬਹੁਤ ਜ਼ਿਆਦਾ ਹਾਈ
1: ਹੋ ਗਈ ਹੈ। ਬਿਲਕੁਲ ਹੈ ਜੀ,
0: ਹਾਂਜੀ। ਤੁਸੀਂ ਆ ਦੇਖੋ ਨਾ, ਜਿੰਨੀਆਂ ਮਤਲਬ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਜਾ ਕੇ ਤੇ ਪੋਲੀਟੀਕਲ ਲੀਡਰ ਬਣੇ
1: ਬਣੇ ਆ ਜੀ,
0: ਉਹਨਾਂ ਨੇ ਮੁੜ ਕੇ ਜਿਹੜਾ ਹੈਗਾ ਆ ਬੈਬਤਾ ਵੀ ਇੱਥੇ ਵਾਲੀਆਂ ਚੱਕ ਕੇ ਨਾਲ ਲੈ ਗਏ
1: ਜੀ।
0: ਉੱਥੇ ਪਹਿਲਾਂ ਵੋਟਾਂ ਵਾਸਤੇ ਲੋਕਾਂ ਨੂੰ ਬਰਾਈਬ ਨਹੀਂ ਸੀ ਕੀਤਾ ਜਾਂਦਾ, ਹੁਣ ਲੋਕਾਂ ਨੂੰ ਵੋਟਾਂ ਵਾਸਤੇ ਬਰਾਈਬ ਕਰਨਾ ਵੀ ਸ਼ੁਰੂ ਕਰ ਦਿੱਤਾ ਜੀ।
1: ਜੀ
0: ਹਾਂਜੀ, ਉਹ ਜੋ ਜੋ ਇੱਥੇ ਹੈਗਾ ਸੀਗਾ ਚੱਲਦਾ ਉੱਥੇ ਵੀ ਬਸ ਚੱਲ ਪਿਆ ਜੀ। ਉੱਥੇ ਕਾਸਟਿਜ਼ਮ ਵੀ ਸਾਰਾ ਕੁਛ, ਉਹ ਸਾਰਾ ਕੁਛ ਮੈਟਰ ਕਰਨ ਲੱਗ ਪਿਆ ਨਾ ਉੱਥੇ। ਉੱਥੇ ਵੀ ਲੋਕੀ ਜਿਹੜੇ ਆ ਉਸ ਐਂਗਲ ਨਾਲ ਸੋਚਣ ਲੱਗ ਪਏ ਵੀ ਹਾਂ ਜੀ, ਬੰਦੇ ਨੂੰ ਨੀ ਦੇਖਦੇ, ਉਹਦੀ ਕੁਆਲਿਟੀ ਨੂੰ ਨੀ ਦੇਖਦੇ, ਬੰਦਾ ਕੌਣ ਆ ਇਹ ਦੇਖਦੇ ਆ।
1: ਦੋ ਤਿੰਨ ਸਾਲ ਪਹਿਲਾਂ ਕੀਤੀ ਸੀ ਰਿਪੋਰਟ, ਉਹ ਤਾਂ ਉਹਨਾਂ ਦਾ ਉੱਥੇ ਜ਼ੋਰ ਲੱਗਿਆ ਹੋਇਆ ਕਿ ਜਿਹੜਾ ਉੱਥੇ ਫਾਰਮ ਆ ਉਹਦੇ ਵਿੱਚ ਜਾਤ ਪਾਈ ਉਹ ਐਡ ਕਰੋ ਜਾਤ ਦੇ ਬਾਰੇ।
0: ਹਾਂ ਬਿਲਕੁਲ, ਕਰਾ ਲੈਣੀ ਚਾਹੀਦੀ ਹੈ ਜੀ ਉੱਥੇ ਅਗਲਿਆਂ ਦੇ
1: ਜੀ।
0: ਇਹਨਾਂ ਮੁਲਕਾਂ ਦੇ ਵਿੱਚ ਆ ਕੇ ਤੁਸੀਂ ਜਿਹੜਾ ਹੈਗਾ ਆ ਭਾਈ ਲਵਾਣਿਆਂ ਦਾ ਗੁਰਦੁਆਰਾ ਤੇ ਰਾਮਗੜੀਆਂ ਦਾ ਗੁਰਦੁਆਰਾ ਤੇ ਜੱਟਾਂ ਦਾ ਗੁਰਦੁਆਰਾ ਤੇ ਸਿੰਘ ਸਭਾ ਗੁਰਦੁਆਰਾ ਸਾਰੇ ਇੱਥੇ ਹੀ ਬਣਾਏ ਜਾ ਕੇ ਤੁਸੀਂ।
1: ਬਿਲਕੁਲ,
0: ਮੀਨਿੰਗ ਦੇਅਰ ਬਾਈ ਕਿ ਜੋ ਨੈਗੇਟਿਵਿਟੀ ਸੀ ਉਹ ਨਾਲ ਲੈ ਕੇ ਗਏ ਹੈਗੇ ਆ ਤੇ ਉਹ ਨੈਗੇਟਿਵਿਟੀ ਜ਼ਿਆਦਾ ਫੈਲੀ ਆ ਫਿਰ
1: ਜੀ।
0: ਇਹ ਲੋਕ ਤਾਂ ਸੋਚਣਗੇ ਵੀ ਇਹ ਕਿੱਥੋਂ ਆਏ ਸੀਗੇ, ਇੱਥੇ ਜਿਹੜਾ ਹੈਗਾ ਆ ਕੈਨੇਡਾ ਦਾ ਪੰਜਾਬ ਬਣਾ ਦੇਣਾ ਇਹਨਾਂ ਨੇ। ਬਿਲਕੁਲ
1: ਜੀ, ਮੈਂ ਸੈਣੀ ਸਾਹਿਬ ਧਰਮਾਂ ਦੇ ਵਿਰੁੱਧ ਨੀ ਗਾ ਮੈਂ, ਪਰ ਕਈ ਵਾਰੀ ਸੋਚਦਾ ਹੁੰਦਾ, ਮੈਨੂੰ 20-22 ਸਾਲ ਹੋ ਗਏ ਇੱਥੇ ਰਹਿੰਦੇ ਨੂੰ, ਉਸ ਤੋਂ ਪਹਿਲਾਂ ਵੀ ਮੇਰੇ ਖਿਆਲ ਨਾਲ ਅਸੀਂ ਤੀਜੀ ਕੁ ਜਨਰੇਸ਼ਨ ਹੋਣੀ ਆ ਇੱਥੇ ਜਿਹੜੇ ਆਏ ਆ। ਤਾਂ ਉਸ ਤੋਂ ਪਹਿਲਾਂ ਤਕਰੀਬਨ 2000 ਬੰਦਾ ਸੀਗਾ ਤਕਰੀਬਨ ਆਪਣੇ ਪੂਰੇ ਆਲ ਇੰਡੀਆ ਦੇ ਵਿੱਚੋਂ ਦੇਖਿਆ ਜਾਵੇ ਤਾਂ ਬੰਗਲਾਦੇਸ਼ੀ ਵੀ ਸੀਗੇ ਜਾਂ ਜ਼ਿਆਦਾਤਰ ਜਿਹੜੇ ਇੰਜੀਨੀਅਰ ਜਾਂ ਨੋਕੀਆ ਇੱਥੇ ਕੰਪਨੀ ਹੁੰਦੀ ਸੀ ਤਾਂ ਉਹਦੇ ਵਿੱਚ ਸੋਫਟਵੇਅਰ ਇੰਜੀਨੀਅਰ ਜਾਂ ਉਹਨਾਂ ਚੀਜ਼ਾਂ ਦੇ ਵਿੱਚ IT ਸੈਕਟਰ ਦੇ ਵਿੱਚ ਇੱਦਾਂ ਆਉਂਦੇ ਹੁੰਦੇ ਸੀ ਜਦੋਂ ਨੋਕੀਆ ਚੱਲਦੀ ਸੀ ਤਾਂ ਫੋਨ ਬਣਦੇ ਸੀ, ਸੋਫਟਵੇਅਰ ਦਾ ਕੰਮ ਕਰਦੇ ਸੀ। ਤਾਂ 2005 ਦੇ ਵਿੱਚ ਮਤਲਬ ਕਿ ਜਦੋਂ ਮੈਂ ਇੱਥੇ ਆਇਆ ਤੇ ਉਹ ਕੰਪਨੀ ਬੈਨ ਹੋ ਗਈ, ਸਾਰਾ ਕੁਝ ਆਪਣਾ ਕਹਿ ਲਓ ਕਿ ਸੋਫਟਵੇਅਰ ਦਾ ਸਾਰਾ ਸਿਸਟਮ ਇੰਡੀਆ ਨੂੰ ਵੀ ਮੂਵ ਹੋ ਗਿਆ ਤੇ ਬਹੁਤ ਸਾਰੇ ਲੋਕ ਇੱਥੋਂ ਵਾਪਸ ਚਲ ਗਏ, ਕੁਝਾਂ ਨੇ ਰੈਸਟੋਰੈਂਟ ਵਗੈਰਾ ਬਣਾ ਲਿਆ। ਤੇ ਜਦੋਂ ਉਸ ਸਮੇਂ ਤੋਂ ਮੈਂ ਦੇਖਦਾ ਆ ਰਿਹਾ ਇੱਥੇ ਨਾ ਕੋਈ ਮਸਜਿਦ, ਇੱਕ ਵਾਰੀ ਜ਼ਰੂਰ ਸੁਣਿਆ ਜਦੋਂ ਮੈਂ ਨਵਾਂ ਆਇਆ ਸੀ, ਕੋਈ ਜਿੱਦਾਂ ਔਜਲਾ ਸਾਹਿਬ ਨੇ ਲਿਖਿਆ ਮੈਨੂੰ ਉਹ ਗੱਲ ਤੋਂ ਚੇਤੇ ਆਇਆ, ਇੱਕ ਨੇ ਨਾ ਕੋਸ਼ਿਸ਼ ਕੀਤੀ ਸੀ ਆਪਣੇ ਅਪਾਰਟਮੈਂਟ ਦੇ ਵਿੱਚ ਉੱਥੇ ਹੈਲਸਿੰਕੀ ਨਾ ਪੂਛਾਂ ਜਿਹੀਆਂ ਦੇਣੀਆਂ ਸ਼ੁਰੂ ਕਰਤੀਆਂ ਸੀ। ਉਹਨਾਂ ਨੇ ਕਮਿਊਨਿਟੀ ਦੇ ਜਿੰਨੇ ਕੁ ਵੀ ਸੀਗੇ 500-700 ਹੋਣਗੇ, ਉਹਨਾਂ ਨੇ ਉੱਥੋਂ ਉਹਦੀਆਂ ਪੁੱਛਾਂ ਚੁਕਾ ਦਿੱਤੀਆਂ ਸੀ, ਮਤਲਬ ਭਜਾ ਭਜੂ ਦਿੱਤਾ ਮੁੜ ਕੇ। ਤੇ ਉਸ ਤੋਂ ਬਾਅਦ ਮੈਂ ਅੱਜ ਤੱਕ ਨੀ ਸੁਣਿਆ ਵੀ ਮਤਲਬ ਕਿ ਮੈਨੂੰ ਇੰਨਾ ਬੜੀ ਪਤਾ ਕਿ ਫਿਨਲੈਂਡ ਦੇ ਵਿੱਚ ਕੋਈ ਗੁਰੂ ਘਰ ਵੀ ਹੈਗਾ ਆ ਜਾਂ ਕਿੱਦਾਂ ਆ, ਚਰਚਾਂ ਜ਼ਰੂਰ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨੇ, ਤੇ ਮਸਜਿਦਾਂ ਵੀ ਕਹਿ ਸਕਦੇ ਆ ਕਿ ਜਿੱਦਾਂ ਲੋਕਲ ਅਪਾਰਟਮੈਂਟ ਦੇ ਵਿੱਚ ਕਿਸੇ ਨੇ ਬਣਾਈਆਂ ਨੇ, ਉਹਨਾਂ ਨੂੰ ਵੀ ਵੈਸੇ ਇੱਥੇ ਕੰਟਰੋਲ ਕਰਦੇ ਆ ਕਿ ਗਲਤ ਉਹਨਾਂ ਨੂੰ ਚੀਜ਼ਾਂ ਦੇ ਵਿੱਚ ਨਾ ਵਰਤਿਆ ਜਾਵੇ। ਪਰ ਮੈਂ ਕਈ ਵਾਰੀ ਸੋਚਦਾ ਨਾ ਤਾਂ ਮੈਂ ਕਦੇ ਉਦੋਂ ਦਾ ਗੁਰੂ ਘਰ ਗਿਆ, ਨਾ ਮੈਂ ਆਪਣੇ ਕੰਮ ਦੇ ਨਾਲ ਕੰਮ ਰੱਖੀਦਾ ਆ, ਜੋ ਸਾਡੀਆਂ ਫਰਜ਼ ਨੇ ਆਪਣੇ ਪਰਿਵਾਰ ਦੇ ਪ੍ਰਤੀ ਉਹ ਨਿਭਾਉਣ ਦੀ ਕੋਸ਼ਿਸ਼ ਕਰੀਦੀ ਆ ਜਿੰਨਾ ਕੁਝ ਵੀ ਪੂਰਾ ਉਤਰ ਸਕੀਏ, ਤੇ ਹੋਰ ਜਿਹੜੀਆਂ ਸਮਾਜਿਕ ਜ਼ਿੰਮੇਵਾਰੀਆਂ ਨੇ ਜਾਂ ਹੋਰ ਉਹਨਾਂ ਨੂੰ ਨਿਭਾਉਣ ਦੀ ਕੋਸ਼ਿਸ਼ ਕਰੀਦੀ ਹੈ ਕਿ ਪਰ ਮੈਂ ਕਿੱਦਾਂ ਇੱਥੇ ਸਰਵਾਈਵ ਕਰ ਰਿਹਾ। ਮਤਲਬ ਕਿ ਉਹ ਮੈਂ ਕਈ ਵਾਰੀ ਸੋਚਦਾ ਹੈ ਕਿ ਮਤਲਬ ਕਿ ਇਹਨਾਂ ਚੀਜ਼ਾਂ ਤੋਂ ਬਗੈਰ ਵੀ ਤਾਂ ਸਰ ਸਕਦਾ ਕਿ ਸਿਰਫ ਤੇ ਅਸੀਂ ਇੱਕ ਢੁਕਵਾਂਜ ਕਹਿ ਲਈਏ ਜਾਂ ਪੈਸਾ ਇਕੱਠਾ ਕਰਨ ਨੂੰ ਕਹਿ ਲਈਏ ਜਾਂ ਫਿਰ ਇੱਕ ਦੂਸਰੇ ਨੂੰ ਧੋਖਾ ਦੇਣ ਦੀ ਗੱਲ ਕਹਿ ਲਈਏ, ਇਹ ਚੱਲ ਕੀ ਰਿਹਾ? ਕਈ ਵਾਰੀ ਮੈਨੂੰ ਮਨ ਦੇ ਵਿੱਚ ਇਹ ਸਵਾਲ ਆਉਂਦੇ ਆ ਜੀ।
0: ਪਰ ਇਹ ਸਭ ਗੱਲ ਇੱਦਾਂ ਹੈਗੀ ਆ, ਧਾਰਮਿਕ ਕੀ ਹੁੰਦਾ, ਧਾਰਮਿਕਤਾ ਕੀ ਹੁੰਦੀ ਆ, ਸਾਨੂੰ ਜਿਹੜੇ ਪ੍ਰੀਚਰ ਸੀ ਇਹਨਾਂ ਨੇ ਅਸਲ ਮਤਲਬ ਹੀ ਨਹੀਂ ਸਮਝਾਇਆ ਜੀ ਇਹਦਾ।
1: ਜੀ
0: ਤੁਸੀਂ, ਮੈਂ ਜੋਹਲ ਭੈਣ ਜੀ ਜੇ ਸੁਣਦੇ ਹੁਣ ਤੇ ਇੱਕ ਕਿਤਾਬ ਆ ਲਾਲਾ ਹਰਦਿਆਲ ਦੀ, ਹਿੰਟਸ ਫਾਰ ਸੈਲਫ ਕਲਚਰ।
1: ਬਿਲਕੁਲ ਹੈ ਜੀ, ਹਾਂਜੀ।
0: ਉਹਦੇ ਵਿੱਚ ਨਾ ਜੀ ਇੱਕ ਚੈਪਟਰ ਆ ਕੰਪੈਰੇਟਿਵ ਰਿਲੀਜਨ।
1: ਜੀ
0: ਹਾਂਜੀ, ਕਾਇੰਡਲੀ ਉਹ ਤੁਸੀਂ ਪੜ੍ਹੋ। ਉਹ ਕਹਿੰਦਾ ਵੀ ਮਤਲਬ ਜਦੋਂ ਤੁਸੀਂ ਸੰਸਾਰ ਦੇ ਵਿੱਚ ਵਿਚਰਦੇ ਹੈਗੇ ਆ ਨਾ, ਜਿੱਦਾਂ ਤੁਸੀਂ ਕਿਸੇ ਇੱਕ ਰਿਲੀਜਨ ਦੇ ਉੱਤੇ ਸਟਿੱਕ ਨਾ ਹੋਵੋ
1: ਜੀ,
0: ਜੇ ਤੁਸੀਂ ਸਿਆਣੇ ਬਣਨਾ ਨਾ ਤੇ ਕਿਸੇ ਇੱਕ ਰਿਲੀਜਨ ਦੇ ਉੱਤੇ ਜਿਹੜਾ ਹੈਗਾ ਕਿ ਹਰ ਇੱਕ ਰਿਲੀਜਨ ਦੇ ਵਿੱਚ ਵਰਚੂਸ ਵੀ ਆ, ਵਾਈਸਿਸ ਵੀ ਆ,
1: ਦਾਇਰਾ ਵੱਡਾ ਕਰਨਾ,
0: ਅੱਛਾਈਆਂ ਵੀ ਆ ਬੁਰਾਈਆਂ ਵੀ ਆ। ਅੱਛਾਈਆਂ ਜਿੱਦਾਂ ਸ਼ਹਿਦ ਦੀ ਮੱਖੀ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਆ ਤੇ ਰਸ ਚੂਸ ਕੇ ਤੇ ਨਿਕਲ ਜਾਂਦੀ ਆ ਨਾ, ਉੱਥੇ ਲੱਤਾਂ ਨੀ ਫਸਾ ਲੈਂਦੀ।
1: ਬਿਲਕੁਲ,
0: ਹਾਂਜੀ। ਤੁਸੀਂ ਬਸ ਫੁੱਲ ਦੇ ਵਿੱਚੋਂ ਜਿਹੜਾ ਹੈਗਾ ਰਸ ਚੁਗੀ, ਚਲੋ ਜਿੱਥੇ ਵੀ ਜਿਹੜੇ ਜਿਹੜੇ ਫੁੱਲ ਤੋਂ ਚੁਗਣਾ ਹੈ ਚੁਗ ਲਓ, ਚੰਗੀਆਂ ਚੀਜ਼ਾਂ ਜਿੱਥੋਂ ਮਿਲਦੀਆਂ ਉੱਥੋਂ ਲੈ ਲਓ
1: ਹਾਂਜੀ।
0: ਤੁਹਾਡਾ ਤੁਹਾਡਾ ਤੁਹਾਡੇ ਤੇ ਜੇ ਕੋਈ ਰਿਲੀਜਨ ਦਾ ਠੱਪਾ ਲੱਗਾ ਵੀ ਤੁਸੀਂ ਗਈਆਂ ਸਿੱਖਿਆ, ਅਗਲਾ ਬੰਦਾ ਕਵੇ ਯਾਰ ਨਹੀਂ ਸਿੱਖ ਨਹੀਂ ਹੋ ਸਕਦਾ, ਜੇ ਕਹੋ ਹਿੰਦੂ ਆ ਫੇਰ ਅਗਲਾ ਬੰਦਾ ਗੂੜ ਗਿਆਨ ਚ ਜਾ ਕੇ ਕਵੇ ਯਾਰ ਕੁਛ ਕਾਰ ਤਾਂ ਹਿੰਦੂ ਵਾਲੀ ਆ ਪਰ ਹਿੰਦੂ ਵੀ ਨਹੀਂ ਗਾ ਮੁਸਲਮਾਨ ਆ। ਨਹੀਂ ਯਾਰ ਪਰ ਕਈ ਵਾਰੀ ਕੁਰਾਨ ਦੀ ਵੀ ਗੱਲ ਕਰਦਾ ਆ ਪਰ ਹੈ ਨੀ ਇਹ ਮੁਸਲਮਾਨ, ਠੀਕ ਨੀ। ਮਤਲਬ ਇਹ ਤੁਹਾਡਾ ਇੱਕ ਰਿਲੀਜਨ ਜਿਹੜਾ ਹੈਗਾ ਇੱਕ ਯੂਨੀਕ ਰਿਲੀਜਨ ਹੋਵੇ,
1: ਮਤਲਬ ਕਿ ਅਗਲੇ ਨੂੰ ਕਨਫਿਊਜ਼ਡ ਕਰ ਦੋ ਭਈ ਆਪ ਨਾ ਕਨਫਿਊਜ਼ ਹੋਵੋ ਉਸ ਚੀਜ਼ ਦੇ ਵਿੱਚ ਜੀ। ਬਿਲਕੁਲ
0: ਬਿਲਕੁਲ ਸਰ ਬਿਲਕੁਲ। ਦੂਜੀ ਗੱਲ ਇਹ ਹੈਗੀ ਆ ਕਿ ਰਿਲੀਜਨ ਹੁੰਦਾ ਹੈ ਕੀ ਆ, ਅਸਲ ਰਿਲੀਜਨ ਦੀ ਡੈਫੀਨੇਸ਼ਨ ਕੀ ਆ ਜੋ ਮੈਂ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚ ਅੱਜ ਤੱਕ ਮਹਿਸੂਸ ਕੀਤਾ, ਰਿਲੀਜਨ ਨਥਿੰਗ, ਉਹ ਤੁਸੀਂ ਆਪਣੀ ਅੰਦਰਲੀ ਡਿਵੈਲਪਮੈਂਟ ਆ ਤੁਹਾਡੀ ਜਿਹੜੀ ਹੈਗੀ ਆ ਬਈ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ
1: ਜੀ
0: ਹਾਂਜੀ, ਯਾਨੀ ਕਿ ਜਦੋਂ ਬੰਦਾ ਪਹਿਲਾ ਸਾਹ ਲੈਂਦਾ ਹੈਗਾ ਆ ਤੇ ਆਖਰੀ ਸਾਹ ਲੈਂਦਾ ਹੈਗਾ ਉਹਦੇ ਅੰਦਰ ਜਿਹੜਾ ਜੋ ਕੁਛ ਚੱਲਦਾ ਆ ਉਹ ਰਿਲੀਜਨ ਆ ਜੀ
1: ਜੀ।
0: ਉਹ ਉਸ ਸਾਹ ਤੋਂ ਸਾਹ ਤੱਕ ਦੀ ਯਾਤਰਾ ਜਿਹੜੀ ਆ ਉਹਦੇ ਵਿੱਚ ਤੁਸੀਂ ਇੱਕ ਸਿੰਗਲ ਸਾਹ ਨੂੰ ਵੀ ਲੈ ਲਓ ਤੇ ਉਹਦੇ ਵਿੱਚ ਵੀ ਆਉਂਦਾ ਆ ਗੁਰੂ ਗ੍ਰੰਥ ਸਾਹਿਬ ਚ ਆਪਾਂ ਕਹਿੰਦੇ ਸਾਸੂ ਕੀ ਮਾਲਾ ਸੇ ਜਪਾ ਮੈਂ ਤੇਰਾ ਨਾਮ ਹਾਂਜੀ ਉਹ ਆਉਂਦੀ ਜੀ ਗੱਲ ਆਉਂਦੀ ਹੈਗੀ ਆ
1: ਸਵਾਸਾਂ
0: ਦੀ ਮਾਲਾ ਨਾ ਸਿਮਰਾਂ ਮੈਂ ਤੇਰਾ ਨਾਮ
1: ਹਾਂਜੀ
0: ਹਾਂ। ਉਹ ਉਹ ਜਿਹੜਾ ਹੈਗਾ ਉਹਦੇ ਵਿੱਚ ਤਾਂ ਇਹ ਆ ਬਈ ਉਹ ਕਹਿੰਦਾ ਆਸ਼ਿਕ ਪੜਨ ਨਮਾਜ਼ ਇਸ਼ਕ ਦੀ ਜਿਸ ਵਿੱਚ ਹਲਫ਼ ਨਾ ਕੋਈ ਜੀਵ ਨਾ ਹਿੱਲੇ ਹੋਂਟ ਨਾ ਫੜਕਣ ਅਸਲ ਨਮਾਜ਼ੀ ਸੋਈ। ਤੁਹਾਡੇ ਅੰਦਰ ਕੀ ਚੱਲਦਾ ਪਿਆ ਕਿਸੇ ਬੰਦੇ ਨੂੰ ਪਤਾ ਹੀ ਨਾ ਹੋਵੇ ਜੀ, ਨਾ ਤੁਸੀਂ ਮੂੰਹੋਂ ਬੋਲ ਕੇ ਦੱਸੋ ਜੀ ਇਸ ਚੀਜ਼ ਦਾ ਤਾਂ ਪਤਾ ਹੀ ਨੀ ਹੋਣਾ ਚਾਹੀਦਾ ਬੰਦੇ ਦਾ।
1: ਬਿਲਕੁਲ
0: ਲਾਲਾ ਹਰਦਿਆਲ ਤਾਂ ਇਹ ਲਿਖਦਾ ਕਿ ਆਈ ਨੈਵਰ ਪ੍ਰੇ ਬਟ ਡੇਲੀ ਮੈਡੀਟੇਟ
1: ਜੀ,
0: ਮੈਂ ਮਤਲਬ ਜਿਹੜਾ ਹੈਗਾ ਕਦੀ ਅਰਦਾਸਾਂ ਨਹੀਂ ਕਰਦਾ ਹੈਗਾ ਪਰ ਮੈਂ ਮੈਡੀਟੇਸ਼ਨ ਰੋਜ਼ ਕਰਦਾ ਜੀ।
1: ਬਿਲਕੁਲ।
0: ਸੋ ਇਸ ਕਰਕੇ ਰਿਲੀਜਨ ਦੀ ਨਾ ਡੈਫੀਨੇਸ਼ਨ ਜਿਹੜੀ ਆ ਉਹ ਗਲਤ ਮਤਲਬ ਜਿਹੜੀ ਆ ਪ੍ਰਚਾਰ ਕੀਤੀ ਗਈ। ਉਹ ਤਾਂ ਕੁਆਲੀ ਦੇ ਬੋਲ ਵੀ ਹੈਗੇ ਆ
1: ਇਹਦੇ ਵਿੱਚ ਸੈਣੀ ਸਾਹਿਬ, ਕਿਤੇ ਨਾ ਕਿਤੇ ਸਾਡੀ ਐਜੂਕੇਸ਼ਨ ਦਾ ਵੀ ਬਹੁਤ ਵੱਡਾ ਰੋਲ ਹੈ। ਜਿਵੇਂ ਕਈ ਵਾਰੀ ਮੈਂ ਇਹਦੇ ਵਿੱਚ ਚਲੋ ਤੁਹਾਡੀ ਗੱਲ ਤੋਂ ਮੈਨੂੰ ਫਿਰ ਗੱਲ ਚੇਤੇ ਆਈ ਹੈ, ਮੇਰਾ ਵੱਡਾ ਬੇਟਾ ਉਦੋਂ 11 ਸਾਲ ਦਾ ਸੀ ਹਨਾ ਜੀ, ਤੇ ਉਹਨੇ ਇਹ ਗੱਲ ਮੈਨੂੰ ਕਹੀ ਜਦੋਂ ਮੈਂ ਉਹਨੂੰ ਕਿਹਾ ਵੀ ਅਸੀਂ ਵੱਖਰੇ ਵੱਖਰੇ ਰਿਲੀਜ਼ਨ ਦੇ ਆ, ਤੇਰੀ ਮਦਰ ਕ੍ਰਿਸਚਨ ਆ, ਚਲੋ ਉਹ ਵੀ ਨੀ ਓਨਾ ਕੁ ਮੰਨਦੀ ਜਿੰਨਾ ਕੁ ਮੈਂ ਮੰਨਦਾ, ਓਨਾ ਕੁ ਉਹੀ ਮੰਨਦੀ ਹੈ, ਤੇ ਕਦੇ ਅਸੀਂ ਇੰਟਰਫੇਅਰ ਨਹੀਂ ਕੀਤਾ ਇੱਕ ਦੂਸਰੇ ਦੇ ਧਰਮ ਦੇ ਵਿੱਚ, ਨਾ ਹੀ ਘਰ ਦੇ ਵਿੱਚ ਕਦੇ ਧਰਮ ਦੀ ਗੱਲ ਚੱਲੀ ਆ ਜਾਂ ਚਲਾਈ ਦੀ ਹੈ ਭਈ ਕਿਹਨੂੰ ਬਿਲੋਂਗ ਕਰਦੇ ਆ ਕਿੱਦਾਂ, ਬੱਚੇ ਆਪਣਾ ਸਟੱਡੀ ਕਰਦੇ ਆ ਸਾਰਾ ਕੁਝ ਹੈ। ਤੇ ਉਦੋਂ 11 ਸਾਲ ਦਾ ਸੀਗਾ ਉਹ ਜਦੋਂ ਮੈਂ ਉਹਨੂੰ ਇਹ ਗੱਲ ਕਹੀ ਸੀ ਵੀ ਤੂੰ ਕਿਹੜਾ ਰਿਲੀਜਨ ਜਿਹੜਾ ਅਪਣਾਉਣਾ ਚਾਹੂੰਗਾ ਜਦੋਂ ਤੂੰ ਮਤਲਬ ਕਿ ਆਪਣਾ ਡਿਸਾਈਡ ਕਰਨਾ 17 ਸਾਲ ਦਾ 18 ਸਾਲ ਦਾ ਆਪਣੀ ਜ਼ਿੰਮੇਵਾਰੀ ਦੇ ਉੱਤੇ ਕਰੂੰਗਾ, ਬਹੁਤ ਸਾਰੇ ਰਿਲੀਜ਼ਨ ਨੇ। ਤਾਂ ਉਹ ਸੋਚ ਕੇ ਕਹਿੰਦਾ ਕਿ ਮੈਂ ਦੇਖਾਂਗਾ ਕਿ ਮੇਰਾ ਧਰਮ ਹੀ ਬਣਨਾ ਜ਼ਰੂਰੀ ਹੈ ਕਿ ਇੱਕ ਇਨਸਾਨੀਅਤ ਦੇ ਨਾਤੇ ਇੱਕ ਇਨਸਾਨ ਹੋਣਾ ਪਹਿਲਾਂ ਜ਼ਰੂਰੀ ਹੈ। ਉਹ 11 ਸਾਲ ਦਾ ਬੱਚਾ ਕਹਿ ਰਿਹਾ ਜੀ, ਉਹ ਸਟੱਡੀ ਦਾ ਕਿਤੇ ਨਾ ਕਿਤੇ ਦਾ ਪ੍ਰਭਾਵ ਹੈਗਾ ਨਾ ਕਿ ਆਪਣੇ ਹੁਣ ਛੋਟੇ ਹੁੰਦੇ ਆ ਪਰਿਵਾਰਾਂ ਦੇ ਵਿੱਚੋਂ ਮੱਥੇ ਟਿਕਾਉਣੇ ਸ਼ੁਰੂ ਜਾਂ ਕਦੇ ਕਿਤੇ ਲੈ ਗਏ ਉਹਨੂੰ ਕਦੇ ਕਿਤੇ ਲੈ ਗਏ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਦਾ ਪ੍ਰਭਾਵ ਛੱਡਦੀਆਂ ਸਾਡੀ ਡਿਵੈਲਪਮੈਂਟ ਦੇ ਵਿੱਚ ਬੱਚੇ ਦੀ ਜਿਹੜੀ ਹੁੰਦੀ ਹੈ।
0: ਦੇਖੋ ਤੁਸੀਂ ਗੱਲ ਤਾਂ ਬਹੁਤ ਸਿਆਣੀ ਕੀਤੀ ਹੈਗੀ ਆ ਪਰ ਇੱਥੇ ਆਦਮਪੁਰ ਵਾਲੇ ਸੋਚਦੇ ਹੋਣੇ ਆ ਭਾਰਤ ਦੀ ਕੋਈ ਸੁਪਨਾ ਲਾਉਣੀ ਰਹਿ ਗਈ।
1: ਪਰ ਉਹ ਵਹਿਮਾਂ ਭਰਮਾਂ ਦੇ ਵਿੱਚ ਜਾਂ ਹੋਰ ਸਾਰੀਆਂ ਚੀਜ਼ਾਂ ਨੂੰ ਉਹਨੂੰ ਨੀ ਮੈਂ ਮਤਲਬ ਕੀ ਕਹਿ ਸਕਦਾ ਭਈ ਉਹਦੇ ਵਿੱਚ ਮੇਰਾ ਵਿਸ਼ਵਾਸ ਹੈ।
0: ਪਰ ਮੈਂ ਜਿਹੜੀ ਗੱਲ ਤੁਸੀਂ ਬੇਟੇ ਨੇ ਕਹੀ ਨਾ ਉਹਦੇ ਵਿੱਚ ਜਿਹੜਾ ਆ ਤੁਸੀਂ ਜਿਹੜੀ ਗੱਲ ਕਹਿੰਦੇ ਹੈਗੇ ਨਾ
1: ਜੀ,
0: ਇਹੀ ਤਾਂ ਮੈਂ ਕਹਿੰਦਾ ਵੀ ਸਾਨੂੰ ਸਮਝਾਇਆ ਹੀ ਨਹੀਂ ਗਿਆ ਸਹੀ ਤਰੀਕੇ ਨਾਲ ਰਿਲੀਜਨ
1: ਰਿਲੀਜਨ ਕੀ ਆ ਜੀ।
0: ਮੈਂ ਮਤਲਬ ਜਿਹੜਾ ਹੈਗਾ ਆ ਚਲੋ ਮੈਂ ਨਹੀਂ ਬੋਲਣਾ ਚਾਹੁੰਦਾ ਸੀਗਾ, ਸਾਨੂੰ ਪੂਛ ਲਾਉਣੀ ਪੈਂਦੀ ਹੈਗੀ ਵੀ ਅਸੀਂ ਸਿੱਖ ਹੁੰਦੇ ਹਾਂ ਜੀ, ਅਸੀਂ ਹਿੰਦੂ ਹੁੰਦੇ ਹਾਂ ਜੀ, ਅਸੀਂ ਏਦਾਂ ਕਰਕੇ ਉਹ ਸਾਨੂੰ ਮਤਲਬ ਸ਼ੁਰੂ ਤੋਂ ਜਿਹੜਾ ਜੋ ਕੀਤਾ ਜਾਂਦਾ ਹੈਗਾ ਜੀ ਫੀਲ।
1: ਬਿਲਕੁਲ।
0: ਬਾਕੀ ਤਾਂ ਜਿਹੜਾ ਹੈਗਾ ਆ ਅਸਲੀਅਤ ਦੇ ਵਿੱਚ ਤਾਂ ਤੁਸੀਂ ਦੇਖੋ ਉਹ ਕਹਿੰਦੇ ਨਹੀਂ ਵੀ ਐਵੇਂ ਤੋੜੇ ਤੂੰ ਮਸੀਤ ਦੀਆਂ ਫੂੜੀਆਂ, ਰੱਬ ਵਿੱਚ ਨੀ ਮਸੀਤ ਗੱਲਾਂ ਗੂੜੀਆਂ, ਤੁਸੀਂ ਉਹਨੂੰ ਮਸੀਤ ਕਹਿ ਲਓ, ਉਹਨੂੰ ਗੁਰਦੁਆਰਾ ਕਹਿ ਲਓ, ਉਹਨੂੰ ਮੰਦਰ ਕਹਿ ਲਓ
1: ਜੀ, ਹਾਂਜੀ
0: ਉਹ ਕਹਿੰਦਾ ਇਹ ਤਾਂ ਪੱਕੀਆਂ ਇੱਟਾਂ ਦਾ ਇੱਕ ਕੋਠਾ
1: ਜੀ,
0: ਐਵੇਂ ਨੀ ਤੈਨੂੰ ਰੱਬ ਲੱਭਣਾ, ਤਸਵੀ ਫੂਕ ਦੇ ਤੇ ਭੰਡ ਸਿੱਟ ਲੋਟਾ
1: ਲੋਟਾ
0: ਹਾਂਜੀ।
1: ਕੀ ਬਾਤ ਹੈ ਜੀ।
0: ਉਹ ਅਖੀਰ ਦੇ ਵਿੱਚ ਕੀ ਕਹਿੰਦਾ ਆ ਉਠਾ ਰੱਬ ਦਾ ਤੇ ਤੇਰਾ ਹੀ ਵਜੂਦ ਏ, ਉਹ ਰਫੀਕ ਤੇਰੇ ਅੰਦਰ ਹੀ ਮੌਜੂਦ ਏ, ਕੰਧ ਵਹਿਮ ਦੀ ਝੂਟਾ ਦੇ ਮਾਰ ਸੋਟਾ, ਐਵੇਂ ਨੀ ਤੇਰੇ ਤੈਨੂੰ ਰੱਬ ਲੱਭਣਾ, ਦਸਵੀਂ ਫੂਕ ਦੇ ਤੇ ਭੰਨ ਸੁੱਟ ਲੋਟਾ, ਐਵੇਂ ਨੀ ਤੈਨੂੰ ਰੱਬ ਲੱਭਣਾ।
1: ਸੋ
0: ਇਸ ਕਰਕੇ ਇੱਕ ਕੋਠਾ ਰੱਬ ਦਾ ਜਿਹੜਾ ਹੈਗਾ ਬੰਦੇ ਦਾ ਆਪਣਾ ਸਰੀਰ ਹੀ ਹੁੰਦਾ ਆ, ਇਹਨੂੰ ਮਾੜਾ ਮੋਟਾ ਸਾਫ ਸੁਆਰ ਲਓ, ਇਹਨੂੰ ਕਿਤੇ ਨਹਾ ਨੂ ਲਿਆ ਕਰੇ ਬੰਦਾ, ਇਹੀ ਬਹੁਤ ਹੈਗਾ ਆ ਜੀ, ਮਾਲਸ਼ ਮੁਲਸ਼ ਕਰ ਲਿਆ ਕਰੇ, ਕਿਤੇ ਸਿਰ ਨੂੰ ਤੇਲ ਤੂਲ ਲਾ ਲਿਆ ਕਰੇ। ਮੈਂ ਤਾਂ ਟਵਾਣਾ ਸਾਹਿਬ ਤੇ ਵੀ ਕਿਹਾ ਸੀ, ਪਹਿਲਾਂ ਮਾਵਾਂ ਅੱਧਾ ਅੱਧਾ ਲੀਟਰ ਤੇਲ ਸਿਰ ਦੇ ਵਿੱਚ ਰਚਾ ਦਿੰਦੀਆਂ ਸੀਗੀਆਂ, ਹੁਣ ਮੈਂ ਤਾਂ ਨਹੀਂ ਦੇਖਿਆ ਕਿਸੇ ਮਾਂ ਨੂੰ ਜਿਹੜਾ ਹੈਗਾ ਆ ਬਿਠਾ ਕੇ ਬੱਚੇ ਦਾ ਸਿਰ ਝਸਦੇ ਆ ਜੀ।
1: ਹਾਂਜੀ,
0: ਤੇ
1: ਤੁਹਾਡੇ ਪੇਸ਼ੇ ਦੇ ਨਾਲ ਸੰਬੰਧਿਤ ਹੈ, ਪਰ ਜੋਲ ਭੈਣ ਜੀ ਦਾ ਤੁਸੀਂ ਜ਼ਿਕਰ ਕੀਤਾ ਸੀ, ਉਹਨਾਂ ਨੇ ਲਿਖਿਆ, ਹਾਂ ਮੈਂ ਪੜ੍ਹੀ ਨਹੀਂ ਜੀ ਇਹ ਕਿਤਾਬ, ਉਹ ਜਿਹੜੀ ਤੁਸੀਂ ਜ਼ਿਕਰ ਕੀਤਾ ਹੈ, ਜ਼ਰੂਰ ਉਹਨਾਂ ਦਾ ਹਾਂਜੀ
0: ਕਾਇੰਡਲੀ ਭੈਣ ਜੀ ਜਰੂਰ ਜਿਹੜਾ ਹੈਗਾ ਆ, ਇਹ ਮੇਰੀ ਮਤਲਬ ਬੇਨਤੀ ਆ ਕਿ ਕਿਤਾਬ ਜਰੂਰ ਦੇਖਿਓ ਤੁਸੀਂ,
1: ਜਰੂਰ ਜੀ।
0: ਹਾਂਜੀ, ਕਿਉਂਕਿ ਇਹਦੇ ਵਿੱਚ ਸਾਰੇ ਸਬਜੈਕਟ ਦਾ ਹੈਗਾ ਜੀ, ਵੀ ਇਹ ਨਾ ਮੈਂ ਤਾਂ ਕਹਿੰਦਾ ਵੀ ਹਰ ਇੱਕ ਬੱਚੇ ਨੂੰ ਪੜ੍ਹਾਉਣੀ ਚਾਹੀਦੀ ਹੈਗੀ ਇਹ ਕਿਤਾਬ, ਉਹਦੇ ਵਿੱਚ ਪਰ ਸਭ ਕਿਤਾਬ ਚ ਕੱਲੇ ਕੱਲੀ ਵੀ ਅਸੀਂ ਜਿਹੜਾ ਹੈਗਾ ਵੀ ਮੈਥ ਕਿਉਂ ਪੜ੍ਹਦੇ ਆ। ਹਾਂਜੀ, ਉਹ ਕਹਿੰਦਾ ਮੈਥੇਮੈਟਿਕਸ ਜਿਹੜਾ ਹੈਗਾ ਆ, ਇਹ ਇੱਕ ਐਕਸਰਸਾਈਜ਼ ਆ ਜਿਹੜੀ ਕਿ ਤੁਹਾਨੂੰ ਕੁਇਕਨੈਸ ਆਫ ਮਾਇੰਡ ਜਿਹੜੀ ਆ ਉਹ ਪ੍ਰੋਵਾਈਡ ਕਰਦੀ ਆ।
1: ਬਿਲਕੁਲ,
0: ਹਾਂਜੀ, ਅਸੀਂ ਲੈਂਗੁਏਜ ਕਿਉਂ ਪੜ੍ਹਦੇ ਆ ਉਹਨੇ ਕੱਲੇ ਕੱਲੇ ਸਬਜੈਕਟ ਦੇ ਬਾਰੇ ਜਿਹੜਾ ਹੈਗਾ ਦੱਸਿਆ ਆ ਜੀ। ਮੈਂ ਕਹਿੰਦਾ ਏਦਾਂ ਦੀ ਕਿਤਾਬ ਹੋ ਹੀ ਨੀ ਸਕਦੀ ਜੀ, ਮੈਂ ਮਤਲਬ ਜੇ ਮੈਨੂੰ ਕੋਈ ਬੰਦਾ ਨਾ ਕਿਸੇ ਕੰਪੈਰੀਜ਼ਨ ਕਰਨਾ ਹੋਵੇ ਤੇ ਜਾਂ ਹਾਊ ਟੂ ਵਿਨ ਦਾ ਫਰੈਂਡ ਐਂਡ ਇਨਫਲੂਐਂਸ ਪੀਪਲ ਬਾਈ ਡੇਲ ਕਾਰਨੇਗੀ, ਉਹ ਕਿਤਾਬ ਵੀ ਨਾ ਬੰਦੇ ਨੂੰ 6 ਮਹੀਨੇ ਬਾਅਦ ਸਾਲ ਬਾਅਦ ਇੱਕ ਵਾਰੀ ਪੜ੍ਹ ਕੇ ਤੇ ਉਹਨੂੰ ਫਿਰ ਪ੍ਰੈਕਟੀਕਲੀ ਮਤਲਬ ਉਹਨੂੰ ਲਾਗੂ ਕਰਨਾ ਚਾਹੀਦਾ ਜ਼ਿੰਦਗੀ ਚ
1: ਜੀ।
0: ਕੀ ਭਾਰੇ ਸਾਹਿਬ ਤੁਸੀਂ ਗੱਲ ਕਰੋ ਜੀ, ਆ ਜਾਓ ਹੁਣ।
1: ਸੈਣੀ ਸਾਹਿਬ, ਇੱਕ ਮਾਮਲਾ ਕਾਫੀ ਸਿਰ ਤੋਂ ਚਿਰ ਤੋਂ ਹੀ ਵੈਸੇ ਤਾਂ ਲਟਕ ਰਿਹਾ, ਪਰ ਜੱਜਾਂ ਦੀ ਜਿਹੜੀ ਆ ਰਿਟਾਇਰਮੈਂਟ ਉਮਰ ਜਿਹੜੀ ਆ 60 ਤੋਂ ਵਧਾ ਕੇ 62 ਸਾਲ ਕਰ ਦਿੱਤੀ ਹੈ। ਕੁਝ ਕੁ ਸੂਬੇ ਜਿਹੜੇ 5-7 ਨੇ ਉਹਨਾਂ ਨੇ ਇਹਦੇ ਵਿੱਚ ਆਗਿਆ ਦੇ ਦਿੱਤੀ ਹੈ, ਸਹਿਮਤ ਹੋਏ ਨੇ, ਪਰ ਬਹੁਤ ਸਾਰੇ ਐਸੇ ਜਿਹੜੇ ਸੂਬੇ ਅਜੇ ਹੈ ਉਹਨਾਂ ਨੂੰ ਸੋਚ ਵਿਚਾਰ ਕਰਨ ਦੀ ਦੁਬਾਰਾ ਵੀ ਅਪੀਲ ਕੀਤੀ ਜਾ ਰਹੀ ਹੈ, ਉਹਦੇ ਵਿੱਚ ਪੰਜਾਬ ਵੀ ਜਾਂ ਹਰਿਆਣਾ ਜਾਂ ਹੋਰ ਸਾਰੇ ਹੈਗੇ ਨੇ ਜਿਹੜੇ ਉਹਨਾਂ ਨੇ ਇਜਾਜ਼ਤ ਦਿੱਤੀ ਹੈ, ਉਹਦੇ ਵਿੱਚ ਛੱਤੀਸਗੜ੍ਹ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਸਿੱਕਮ ਤੇ ਤਾਮਿਲਨਾਡੂ ਤੇ ਪੱਛਮੀ ਬੰਗਾਲ ਸ਼ਾਮਲ ਹੈ, ਤੇ ਲੰਮੀ ਲਿਸਟ ਜਿਹੜੀ ਹੈ ਉਹ ਅਜੇ ਇਹਦੇ ਵਿੱਚ ਸਹਿਮਤ ਨਹੀਂ ਹੈ ਤੇ ਵਿਚਾਰ ਕਰ ਰਹੇ ਨੇ, ਤੇ ਉਹਨਾਂ ਨੂੰ ਕਿਹਾ ਗਿਆ ਕਿ ਭਾਈ 2 ਹਫ਼ਤੇ ਤੁਸੀਂ ਸੋਚੋ ਵਿਚਾਰੋ ਤੇ ਆਪਣਾ ਜਿਹੜਾ ਆਪਣਾ ਇਹਨਾਂ ਚੀਜ਼ਾਂ ਦੀ ਪਾਲਣਾ ਕਰੋ ਤੇ ਦੇਖਦੇ ਹਾਂ ਕੀ ਅੱਗੇ ਜਾ ਕੇ ਬਣਦਾ। ਪਰ ਇਹਦੇ ਵਿੱਚ ਇਹ ਵੀ ਸਵਾਲ ਹੈ ਕਿ ਜਿਹੜੇ ਨਵੀਂ ਨੌਜਵਾਨ ਪੀੜ੍ਹੀ ਹੈ ਰੋਜ਼ਗਾਰ ਦੇਣ ਦੀ ਗੱਲ ਆਉਂਦੀ ਹੈ ਜਾਂ ਉਹਨਾਂ ਦੇ ਵਿੱਚ ਜੱਜ ਜਾਂ ਇਹ ਵੀ ਬਹੁਤ ਸਾਰੀਆਂ ਪੋਸਟਾਂ ਖਾਲੀ ਜਾਂ ਭਰਨੀਆਂ ਹੁੰਦੀਆਂ ਨੇ, ਤਾਂ ਉਹ ਕਿਤੇ ਨਾ ਕਿਤੇ ਫਿਰ ਇਹਨਾਂ ਚੀਜ਼ਾਂ ਤੋਂ ਵਾਂਝੇ ਜਾਂ 2-3 ਸਾਲ 5-7 ਜਿਹੜਾ ਸਾਲ ਹੈ ਰਿਟਾਇਰ ਹੋਣ ਤੋਂ ਪਹਿਲਾਂ ਵੀ ਜਿਹੜੀਆਂ ਉਹ ਸੀਟਾਂ ਵੈਕੈਂਸੀਆਂ ਖਾਲੀ ਹੁੰਦੀਆਂ ਨੇ, ਤਾਂ ਉਹ ਸਮਾਂ ਫਿਰ ਉਹ ਹੋਰ ਲੱਗੇਗਾ ਇਹਨਾਂ ਚੀਜ਼ਾਂ ਦੇ ਵਿੱਚ। ਕੀ ਕਾਰਨ ਕੀ ਹੈ ਕਿ ਬੈਨੀਫਿਟ ਲੈਣਾ ਚਾਹੁੰਦੇ ਨੇ ਜਾਂ ਕਿੱਦਾਂ ਹੈ ਜੀ?
0: ਨਹੀਂ ਭਾਰੇ ਸਾਹਿਬ, ਪਤਾ ਕੀ ਹੁੰਦਾ ਜੀ, ਇਹ ਇੱਕ ਏਦਾਂ ਦਾ ਮਤਲਬ ਪੇਸ਼ਾ ਹੈਗਾ ਆ ਜਿਹਦੇ ਵਿੱਚ ਜਿੱਦਾਂ ਜਿੱਦਾਂ ਉਮਰ ਵੱਧਦੀ ਆ ਓਦਾਂ ਓਦਾਂ ਮੈਚੋਰਟੀ ਆਉਂਦੀ
1: ਹੈਗੀ ਵਧੀ ਜਾਂਦੀ।
0: ਹਾਂਜੀ, ਉਹਦੇ ਵਿੱਚ ਜਿਹੜਾ ਹੈਗਾ ਵੀ ਇਫ ਦੀ ਪਰਸਨ ਇਜ ਫਿਜ਼ੀਕਲੀ ਫਿਟ ਤੇ ਉਹ 62 ਸਾਲ ਜਾਂ 65 ਸਾਲ ਜਿਹੜਾ ਹੈਗਾ ਆ ਉਹ ਮੈਟਰ ਨਹੀਂ ਕਰਦਾ, ਉਹ ਸਗੋਂ ਉਹ ਉਹਦੇ ਵਿੱਚ ਜ਼ਿਆਦਾ ਬੈਨੀਫਿਟਡ ਆ। ਸਰਵਿਸ ਤੋਂ ਰਿਟਾਇਰਮੈਂਟ ਕਿਉਂ ਮਤਲਬ ਜਿਹੜਾ ਹੈਗਾ ਆ ਦਿੰਦੇ ਹੈਗੇ ਆ ਜੀ, ਉਹ ਕਹਿੰਦੇ ਹੈਗੇ ਕਿ ਬੰਦਾ ਓਨਾ ਜ਼ਿਆਦਾ ਐਫੀਸ਼ੀਐਂਟ ਨਹੀਂ ਰਿਹਾ, ਤਾਂ ਕਰਕੇ ਜਿਹੜਾ ਹੈਗਾ ਰਿਟਾਇਰਮੈਂਟ ਦਿੱਤੀ ਜਾਂਦੀ 58 ਸਾਲ ਤੇ ਜਾਇਦਾ ਕਰਕੇ। ਬਾਕੀ ਇੱਥੇ 62 ਸਾਲ ਤਾਂ ਕਰਕੇ ਕਿ ਉਸ ਬੰਦੇ ਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕੇ ਜੀ। ਇੱਥੇ ਜਸਟਿਸ ਆਪਣੇ ਸੂਰਿਆ ਕਾਂਤ ਹੋਣਾ ਨੇ ਨਾ ਜੀ, ਇੱਕ ਦਿਨ ਇੱਕ ਸਟੇਟਮੈਂਟ ਵੀ ਦਿੱਤੀ ਸੀ ਕਿ ਜੱਜਿਸ ਆਰ ਨੋਟ ਪਬਲਿਕ ਸਰਵੈਂਟ, ਉਹਨਾਂ ਨੇ ਕਿਹਾ ਦੇ ਅਟੇਨਡ ਏ ਡਿਸਟਿੰਕਟ ਪੋਜੀਸ਼ਨ ਇਨ ਦਾ ਸੋਸਾਇਟੀ। ਹਾਂਜੀ, ਤੇ ਉਹਨਾਂ ਨੇ ਇਸ ਚੀਜ਼ ਦੇ ਉੱਤੇ ਗੱਲ ਕੀਤੀ ਸੀ ਵੀ ਜਿਹੜਾ ਤੁਸੀਂ ਆ ਕਹਿੰਦੇ ਹੈਗੇ ਨਾ ਵੀ ਹਾਂ ਜੀ ਵੀ ਉਹ ਬੱਚਿਆਂ ਉਧਰ ਦੂਜੇ ਯੰਗ ਪਹੁੰਚਣ ਵਾਸਤੇ ਫਿਰ 20-30 ਸਾਲ ਲੱਗਦੇ ਹੈਗੇ ਜੀ, ਉੱਥੇ ਤੱਕ ਉਹਨਾਂ ਦੀ ਅਬਿਲਿਟੀ ਪਹੁੰਚਣ ਲਈ, ਕਿਉਂਕਿ ਇਹਦੇ ਦੌਰਾਨ ਜਿਹੜਾ ਹੈਗਾ ਨਾ ਇਹ ਕੋਈ ਫਿਜੀਕਲ ਵਰਕ ਨਹੀਂ ਹੈ, ਇਹ ਮੈਂਟਲ ਵਰਕ ਹੈਗਾ ਆ, ਤੇ ਮੈਂਟਲ ਵਰਕ ਦੇ ਉੱਤੇ ਜਦ ਤੱਕ ਬੰਦਾ ਮੈਂਟਲੀ ਸਾਊਂਡ ਹੈਗਾ ਆ ਤੇ ਉਹਦੇ ਐਕਸਪੀਰੀਅੰਸ ਦਾ ਫਾਇਦਾ ਲਿਆ ਜਾ ਸਕਦਾ ਹੈਗਾ। ਸਾਡੇ 70-70 ਸਾਲ ਦੇ 75-75 ਸਾਲ ਦੇ ਤੁਸੀਂ ਦੇਖੋ ਰੈਦਰ ਦੈਨ 80-85 ਸਾਲ ਦੇ ਵਕੀਲ ਵੀ ਜਿਹੜੇ ਆ ਉਹ ਆਉਂਦੇ ਹੈਗੇ ਆ, ਤੇ ਉਹ ਉਹਨਾਂ ਦੀ ਸੀਨੀਓਰਟੀ ਕਰਕੇ ਜਿਹੜਾ ਹੈਗਾ ਦੇ ਆਰ ਹਾਈਲੀ ਪੇਡ। ਹਾਂਜੀ, ਤੇ ਉਹ ਆਪਣੇ ਆਪ ਦੇਖੋ ਤੁਸੀਂ ਕਪਲ ਸਿਬਲ ਹੋਣੀ ਉਹਨਾਂ ਦੀ ਉਮਰਾਂ ਦੇਖੋ ਤਾਂ ਹੈ ਵੀ ਉਹ ਵੀ ਤਾਂ ਇਸੇ ਪ੍ਰੋਫੈਸ਼ਨ ਚ ਹੈਗੇ ਨਾ ਜੀ, ਸੋ ਇਸ ਕਰਕੇ ਹੈਗਾ ਇਹ ਪੇਸ਼ੇ ਦਾ ਕੁਆਲਿਟੀ ਆਫ ਪ੍ਰੋਫੈਸ਼ਨ ਜਿਹੜੀ ਆ ਨਾ ਉਹਦੇ ਕਰਕੇ ਆ ਜੀ, ਪਰ ਅਜੇ ਇਹ ਤੇ ਇੱਕ ਜਿਹੜੀ ਹੈਗੀ ਆਮ ਸਹਿਮਤੀ ਬਣੀ ਨੀ ਗੀ, ਤੇ ਇਟ ਇਜ਼ ਟੂ ਅਰਲੀ ਟੂ ਸੇ ਸਮਥਿੰਗ ਅਬਾਊਟ ਦਿਸ। ਇੱਥੇ ਆਪਾਂ ਜਿਹੜਾ ਹੈਗਾ ਇੱਥੇ ਤਾਂ ਆਪਾਂ ਇਸ ਖਬਰ ਨੂੰ ਤਾਂ ਇੱਥੇ ਵਿਰਾਮ ਦਿੰਦੇ ਹਾਂ ਜੀ, ਅਜੇ ਤੱਕ ਜਦ ਫਾਈਨਲ ਖਬਰ ਉਹਨਾਂ ਦਾ ਬਣੀ ਨੀ ਗੀ ਸਹਿਮਤੀ, ਫਿਰ ਉਹ ਤੇ ਗੱਲ ਕਰਨੀ ਫਜੂਲ ਹੈ ਜੀ।
1: ਜੀ ਦੋਸਤੋ, ਇਸ ਸਾਂਝੀ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ, ਕੁਝ ਖਬਰਾਂ ਹੋਰ ਨੇ 2-4 ਤੇ ਉਹਨਾਂ ਦੀ ਸਮਾਪਤੀ ਕਰਕੇ ਫਿਰ ਆਪਾਂ ਕਿਤਾਬ ਦੀ ਗੱਲ ਕਰਨੀ ਆ ਦੋਸਤੋ, ਕਿਤਾਬ ਪੰਜਾਬ, ਤੇ ਉਹਦੇ ਵੱਲ ਨੂੰ ਵੱਧਦੇ ਆ। ਮਾਫ਼ੀ ਚਾਹੁੰਦਾ ਮੈਂ ਹੁਣ 5-7 ਮਿੰਟ ਜਿਹੜੀ ਕਾਲ ਨਹੀਂ ਲੈਵਾਂਗਾ ਜੀ, ਤੇ ਗੱਲਾਂ ਬਾਤਾਂ ਫਿਰ ਆਪਾਂ ਕਿਤਾਬ ਦੇ ਵਿੱਚੋਂ ਵੀ ਕਰਨੀਆਂ ਨੇ, ਤੇ ਸਮਾਂ ਬੜੀ ਤੇਜ਼ੀ ਦੇ ਨਾਲ ਭੱਜਦਾ ਜਾਂਦਾ ਹੈ। ਤੇ ਆਪਣਾ ਇਸ ਵਕਤ ਤਕਰੀਬਨ ਅੱਧੇ ਘੰਟੇ ਦਾ ਆਪਣਾ ਇੱਕ ਪ੍ਰੋਗਰਾਮ 45 ਮਿੰਟ ਅਜੇ ਬਾਕੀ ਹੈ, 2.25 ਘੰਟੇ ਲਾਵਾਂਗੇ। ਤੇ ਦੋਸਤੋ, ਜਾਂਦੇ ਜਾਂਦੇ ਕੁਝ ਜਿਹੜੀਆਂ ਖਬਰਾਂ ਬੁਲੇਟਿਨ ਦੇ ਵਿੱਚ ਉਹ ਤੁਹਾਡੇ ਨਾਲ ਸਾਂਝੀਆਂ ਕਰਦਾ ਆ, ਇੰਟਰਨੈਸ਼ਨਲ ਖਬਰਾਂ ਨੇ ਉਹਦੇ ਵਿੱਚ ਗੱਲਬਾਤ ਕਰਦੇ ਹਾਂ ਤੁਹਾਡੇ ਨਾਲ, ਤੇ ਉਹਦੀ ਗੱਲ ਪਾਉਣ ਜਾ ਰਿਹਾ ਮੈਂ, ਤੇ ਫਿਰ ਤੁਹਾਡੀਆਂ ਲਾਈਨਾਂ ਵੀ ਖੋਲ ਦਾਂਗੇ ਵਿੱਚ 2-4 ਮਿੰਟ ਸੰਖੇਪ ਦੇ ਵਿੱਚ। ਸਾਰੇ ਦੋਸਤ ਜਿਹੜੇ ਗੱਲਬਾਤ ਕਰਨੀ ਚਾਹੁੰਗੇ ਤਾਂ ਕਰ ਸਕਦੇ ਨੇ, ਤੇ ਫਿਰ ਆਪਾਂ ਕਿਤਾਬ ਦੇ ਵੱਲ ਨੂੰ ਚੱਲਦੇ ਹਾਂ। ਤੇ ਜੱਜਾਂ ਤੋਂ ਬਾਅਦ ਗੱਲ ਆਉਂਦੀ ਹੈ ਇੰਟਰਨੈਸ਼ਨਲ ਖਬਰਾਂ ਦੀ, ਜਿਹਦੇ ਵਿੱਚ ਪੰਜਾਬੀ ਮੂਲ ਦਾ ਪੁਲਿਸ ਅਧਿਕਾਰੀ ਹੈ ਤੇ ਚੈਰਿਟੀ ਮੁਖੀ ਹੈ ਕੈਲ ਦੋਸਾਂਝ, ਧੋਖਾਧੜੀ ਦੇ ਦੋਸ਼ ਹੇਠ ਜਿਹੜਾ ਗ੍ਰਿਫ਼ਤਾਰ ਕੀਤਾ, ਲੰਮੀ ਜਾਂਚ ਤੋਂ ਬਾਅਦ ਜਿਹੜਾ ਉਹਨੂੰ ਗ੍ਰਿਫ਼ਤਾਰ ਕੀਤਾ ਗਿਆ। ਕੈਨੇਡਾ ਦੇ ਵੈਂਕੂਵਰ ਪੁਲਿਸ ਵਿਭਾਗ ਹੈ VPD ਦੇ ਇੱਕ ਜਾਣੇ ਪਛਾਣੇ ਪੰਜਾਬੀ ਮੂਲ ਦੇ ਅਧਿਕਾਰੀ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ, ਉਹਨਾਂ ਦੀ ਜਿਹੜੀ ਆਪਣੀ ਹੀ ਫੋਰਸ ਦੇ ਵੱਲੋਂ ਕੀਤੀ ਗਈ ਲੰਬੀ ਗੁਪਤ ਜਾਂਚ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਹੈ। ਉਸਦੇ ਉੱਤੇ ਵੱਡੀ ਰਾਸ਼ੀ ਅਤੇ ਘਪਲੇ ਚੋਰੀ ਅਤੇ ਭਰੋਸੇ ਦੀ ਉਲੰਘਣਾ ਦੇ ਜਿਹੜੇ ਗੰਭੀਰ ਇਲਜ਼ਾਮ ਲੱਗੇ ਹੈ। ਅਸਲ ਦੇ ਵਿੱਚ ਕੁਲਵਿੰਦਰ ਸਿੰਘ ਉਰਫ ਕੈਲ ਦੋਸਾਂਝ ਵੈਂਕੂਵਰ ਪੁਲਿਸ ਵਿਭਾਗ ਦੇ ਇੱਕ ਤਜਰਬੇਕਾਰ ਅਧਿਕਾਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਦੇ ਵਿੱਚ ਸਥਿਤ ਇੱਕ ਪ੍ਰਸਿੱਧ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੇ CEO ਵੀ ਨੇ। ਵੇਰਵਿਆਂ ਦੇ ਅਨੁਸਾਰ ਕੈਲ ਨੂੰ ਸਮਾਜ ਦੇ ਵਿੱਚ ਉਹਨਾਂ ਨੂੰ ਇੱਕ ਸਤਿਕਾਰਤ ਅਤੇ ਪਤਵੰਤੇ ਨਾਗਰਿਕ ਦੇ ਵਜੋਂ ਦੇਖਿਆ ਜਾਂਦਾ ਸੀ। ਕਾਫ਼ੀ ਲੰਬਾ ਬੋਡੀ ਬੁਡੀ ਚੰਗੀ ਬਣਾਈ ਹੈ, ਟੈਟੂ ਟੂਟੂ ਸਾਰੇ ਨੇ, ਨੌਜਵਾਨ ਮੁੰਡਾ ਹੈ। ਦੋਸਾਂਝ ਨੇ ਵੈਂਕੂਵਰ ਪੁਲਿਸ ਵਿਭਾਗ ਦੇ ਵਿੱਚ ਜਿਹੜਾ VPD ਦੇ ਵਿੱਚ ਕਰੀਬ 2.5 ਦਹਾਕੇ ਤੱਕ ਸੇਵਾ ਨਿਭਾਈ ਹੈ, ਤੇ ਸਰੀ ਨਾਓ ਲੀਡਰ ਦੀ ਰਿਪੋਰਟ ਦੇ ਮੁਤਾਬਕ ਕੈਲ ਨੇ ਵਿੱਤੀ ਅਪਰਾਧ ਯੂਨਿਟ ਦੇ ਵਿੱਚ ਸੀਨੀਅਰ ਡਿਟੈਕਟਿਵ ਦੇ ਵਜੋਂ ਸੇਵਾਵਾਂ ਵੀ ਨਿਭਾਈਆਂ। ਉਨ੍ਹਾਂ ਵੈਂਕੂਵਰ ਦੇ ਜਿਹੜਾ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਕਈ ਸਾਲਾਂ ਦੀ ਜਿਹੜੀ ਗਸ਼ਤ ਡਿਊਟੀ ਤੋਂ ਬਾਅਦ 2015 ਦੇ ਵਿੱਚ ਕਿਡਜ਼ ਪਲੇ ਦੀ ਜਿਹੜੀ ਹੈ ਸਥਾਪਨਾ ਕਰ ਲਈ, ਜਿਸ ਦਾ ਮੁੱਖ ਉਦੇਸ਼ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਤੇ ਸਲਾਹ ਮਸ਼ਵਰੇ ਰਾਹੀਂ ਜਿਹੜਾ ਨੌਜਵਾਨਾਂ ਨੂੰ ਨਸ਼ਿਆਂ, ਗੈਂਗਾਂ ਅਤੇ ਹਿੰਸਾ ਤੋਂ ਜਿਹੜਾ ਦੂਰ ਰੱਖਣਾ ਸੀ। ਉਹ ਮੂਲ ਰੂਪ ਦੇ ਵਿੱਚ ਪੰਜਾਬ ਦੇ ਫਗਵਾੜਾ ਨੇੜਲੇ ਇੱਕ ਪਿੰਡ ਦੇ ਨਾਲ ਸੰਬੰਧਿਤ ਹੈ, ਤੇ ਸਰੀ ਦੇ 139 ਸਟਰੀਟ ਅਤੇ 59 ਐਵਨਿਊ ਸਥਿਤ ਇਲਾਕੇ ਦਾ ਵਸਨੀਕ ਹੈ, ਜਿੱਥੋਂ ਪੁਲਿਸ ਨੇ ਉਸਨੂੰ ਗ੍ਰਿਫ਼ਤਾਰ ਕੀਤਾ ਹੈ। ਕੈਲ ਦੋਸਾਂਝ ਜਿਹੜਾ ਨੌਜਵਾਨਾਂ ਦੇ ਲਈ ਬਣਾਈ ਚੈਰਿਟੀ ਸੰਸਥਾ ਕਿਡਜ਼ ਪਲੇ ਯੂਥ ਫਾਊਂਡੇਸ਼ਨ ਸਾਲ 2015 ਦੇ ਵਿੱਚ ਸ਼ੁਰੂ ਹੋਈ, ਤੇ ਕੈਲ ਦੋਸਾਂਝ ਨੇ ਕਿਡਜ਼ ਪਲੇ ਯੂਥ ਫਾਊਂਡੇਸ਼ਨ ਦੀ ਜਿਹੜੀ ਸਥਾਪਨਾ ਕੀਤੀ, ਤੇ ਇਸ ਚੈਰਿਟੀ ਸੰਸਥਾ ਦਾ ਮੁੱਖ ਮਕਸਦ ਜਿਹੜਾ ਸੀ ਮੁਫ਼ਤ ਖੇਡ ਪ੍ਰੋਗਰਾਮਾਂ, ਕੈਂਪਾਂ ਤੇ ਸਲਾਹ ਮਸ਼ਵਰੇ, ਕਾਉਂਸਲਿੰਗ ਦੇ ਰਾਹੀਂ ਨੌਜਵਾਨਾਂ ਨੂੰ ਨਸ਼ਿਆਂ, ਗੈਂਗ, ਹਿੰਸਾ ਅਤੇ ਅਪਰਾਧਿਕ ਰਾਹਾਂ ਦੇ ਉੱਤੇ ਜਾਣ ਤੋਂ ਬਚਾਉਣਾ ਸੀ। ਇਸ ਸੰਸਥਾ ਦੇ ਮੁਖੀ ਦੇ ਵਜੋਂ ਕੰਮ ਕਰਦੇ ਉਨ੍ਹਾਂ ਨੇ ਸਮਾਜ ਦੇ ਵਿੱਚ ਵੱਡੀ ਪ੍ਰਸਿੱਧੀ ਅਤੇ ਲੋਕਾਂ ਦਾ ਥਾਂ ਜਿਹੜਾ ਵਿਸ਼ਵਾਸ ਵੀ ਹਾਸਲ ਕੀਤਾ, ਜੋ ਬਾਅਦ ਦੇ ਵਿੱਚ ਵਾਪਰਦਾ ਹੈ ਕਾਹਦੇ ਲਈ ਇਹ ਸਾਰਾ ਕੁਝ ਘਟਨਾ ਵਾਪਰੀ ਹੈ, ਇਸ ਘਟਨਾ ਨੂੰ ਕਿਵੇਂ ਅੰਜਾਮ ਦਿੱਤਾ ਗਿਆ, ਕਰੋੜਾਂ ਡਾਲਰ ਦਾ ਕਥਿਤ ਘਬਲਾ ਕਿੱਦਾਂ ਹੋਇਆ। ਜੋ ਸਰੋਤ ਦੱਸਦੇ ਨੇ ਉਨ੍ਹਾਂ ਦੇ ਮੁਤਾਬਕ ਕੈਲ ਦੋਸਾਂਝ ਨੇ ਆਪਣੀ ਪੁਲਿਸ ਨੌਕਰੀ ਅਤੇ ਸਮਾਜਿਕ ਰੁਤਬੇ ਦੀ ਆੜ ਦੇ ਵਿੱਚ ਸੈਂਕੜੇ ਨਿਵੇਸ਼ਕਾਂ ਨੂੰ ਜਿਹੜਾ ਰੀਅਲ ਅਸਟੇਟ ਦੇ ਵਿੱਚ ਵੱਧ ਕਮਾਈ ਦਾ ਲਾਲਚ ਦਿੱਤਾ। ਤੇ ਉਹਨਾਂ ਦੇ ਕੋਲੋਂ ਲਗਭਗ 2.5 ਕਰੋੜ ਡਾਲਰ ਇਕੱਠੇ ਕੀਤੇ। ਉਹਨਾਂ ਨੇ ਕੁਝ ਜਾਇਦਾਦਾਂ ਨਗਦ ਰਕਮ ਦੇ ਕੇ ਖਰੀਦੀਆਂ ਤੇ ਨਿਵੇਸ਼ਕਾਂ ਨੂੰ ਕਿਹਾ ਕਿ ਇਹਨਾਂ ਨੂੰ ਮਹਿੰਗੇ ਭਾਅ ਵੇਚ ਕੇ ਮੁਨਾਫਾ ਜਿਹੜਾ ਵੰਡਿਆ ਜਾਵੇਗਾ। ਪਰ ਬਾਅਦ ਦੇ ਵਿਚ ਉਨ੍ਹਾਂ ਹੀ ਜਾਇਦਾਦਾਂ ਨੂੰ ਬੈਂਕ ਦੇ ਕੋਲ ਗਹਿਣੇ ਜਿਹੜਾ ਸੀ ਮੌਰਗੇਜ ਰੱਖ ਕੇ ਆਪਣੇ ਨਾਮ ਦੇ ਉੱਤੇ ਲਗਭਗ 2 ਕਰੋੜ ਡਾਲਰ ਦੀਆਂ ਹੋਰ ਜਾਇਦਾਦਾਂ ਖਰੀਦ ਲਈਆਂ ਗਈਆਂ। ਇਸ ਦੇ ਦੌਰਾਨ ਰੀਅਲ ਅਸਟੇਟ ਬਾਜ਼ਾਰ ਦੇ ਵਿਚ ਮੰਦੀ ਆਉਣ ਦੇ ਕਾਰਨ ਬੈਂਕਾਂ ਨੇ ਗਹਿਣੇ ਰੱਖੀਆਂ ਜਾਇਦਾਦਾਂ ਨੂੰ ਜ਼ਬਤ ਜਾਣਕੀ ਕੁਰਕ ਕਰ ਲਿਆ, ਜਿਸ ਦੇ ਕਾਰਨ ਨਿਵੇਸ਼ਕਾਂ ਦੇ ਪੈਸੇ ਡੁੱਬਣ ਲੱਗ ਪਏ ਤੇ ਦੋਸਾਂਝ ਰਕਮ ਵਾਪਸ ਕਰਨ ਦੇ ਵਿਚ ਜਿਹੜਾ ਅਸਮਰਥ ਹੋ ਗਿਆ। ਬੀਸੀ ਪ੍ਰੋਸੀਕਿਊਸ਼ਨ ਸਰਵਿਸ ਦੇ ਵੱਲੋਂ ਦਿੱਤੀ ਜਾਣਕਾਰੀ ਦੇ ਮੁਤਾਬਕ 50 ਸਾਲਾਂ ਕੈਲ ਦੋਸਾਂਝ ਨੂੰ ਜਿਹੜਾ ਕੁੱਲ 9 ਅਪਰਾਧਿਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ। 5,000 ਤੋਂ ਵੱਧ ਦੀ ਧੋਖਾਧੜੀ ਦੇ 4 ਮਾਮਲੇ ਨੇ ਤੇ 5,000 ਤੋਂ ਵੱਧ ਦੀ ਚੋਰੀ ਦੇ 4 ਮਾਮਲੇ ਹੈ। ਇੱਕ ਸਰਕਾਰੀ ਜਨਤਕ ਅਧਿਕਾਰੀ ਦੇ ਵਜੋਂ ਭਰੋਸੇ ਦੀ ਉਲੰਘਣਾ ਦੇ ਉੱਤੇ ਦਾ ਇੱਕ ਮਾਮਲਾ ਜਿਹੜਾ ਬ੍ਰੀਚ ਆਫ਼ ਟਰੱਸਟ ਦਾ ਇੱਕ ਮਾਮਲਾ ਹੈ। ਇਹ ਕਥਿਤ ਅਪਰਾਧ 8 ਦਸੰਬਰ 2017 ਤੋਂ 25 ਜੁਲਾਈ 2025 ਦੇ ਦਰਮਿਆਨ ਵੈਂਕੂਵਰ ਦੇ ਵਿਚ ਜਿਹੜਾ ਸਰੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਹੋਰ ਇਲਾਕਿਆਂ ਦੇ ਵਿਚ ਕੀਤੇ ਗਏ ਦੱਸੇ ਜਾਂਦੇ ਹੈ। ਇਸ ਮਾਮਲੇ ਦੇ ਵਿਚ ਦੋਸਾਂਝ ਦੇ ਨਾਲ ਉਨ੍ਹਾਂ ਦੇ 51 ਸਾਲਾ ਸਹਿ ਦੋਸ਼ੀ ਜਿਹੜਾ ਸਰਬਜੀਤ ਸਿੰਘ ਗਿੱਲ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ, ਜਿਸ ਤੇ ਧੋਖਾਧੜੀ ਤੇ ਚੋਰੀ ਦੇ 6 ਦੋਸ਼ ਲਗਾਏ ਗਏ ਨੇ। ਵੈਂਕੂਵਰ ਪੁਲਿਸ ਵਿਭਾਗ ਦੇ ਵੱਲੋਂ 2.5 ਸਾਲ ਦੀ ਲੰਬੀ ਗੁਪਤ ਜਾਂਚ ਤੋਂ ਬਾਅਦ ਇਹ ਕਾਰਵਾਈ ਕੀਤੀ ਹੈ ਤੇ ਪੁਲਿਸ ਨੇ ਦੋਸਾਂਝ ਦੀ ਰਿਹਾਇਸ਼ ਅਤੇ ਚੈਰਿਟੀ ਦਫ਼ਤਰ ਦੀ ਤਲਾਸ਼ੀ ਦੇ ਦੌਰਾਨ ਕਈ ਅਹਿਮ ਦਸਤਾਵੇਜ਼ ਬਕਸਿਆਂ ਦੇ ਵਿਚ ਵੀ ਭਰ ਕੇ ਜਿਹੜਾ ਆਪਣੇ ਕਬਜ਼ੇ ਦੇ ਵਿਚ ਲਏ ਨੇ। ਹਾਂਜੀ, ਆਪਣੇ ਔਜਲਾ ਸਾਹਿਬ ਨੂੰ ਨਾਂ ਚੇਤੇ ਆ ਗਿਆ ਜੀ, ਜਿਹਦੀ ਉਹ ਗੱਲ ਕਰਦੇ ਸੀ, ਜਿਹੜਾ ਪੰਜਾਬ ਦੇ ਵਿਚ ਸੀਗਾ ਮੁੰਡਾ ਗੈਂਗਵਾਰ ਦੇ ਵਿਚ ਜਿਹੜਾ ਪਹਿਲਾਂ ਮਰਿਆ ਸੀ, ਉਹਨਾਂ ਨੇ ਜ਼ਿਕਰ ਕੀਤਾ ਸੀ। ਉਹਨਾਂ ਨੂੰ ਯਾਦ ਆ ਗਿਆ ਇਸ ਗੋਤ ਤੋਂ ਬਾਅਦ ਹੀ ਇਸ ਮੁੰਡੇ ਦਾ ਨਾਂ ਲਿਆ ਕੈਲ ਦੋਸਾਂਝ ਦਾ, ਤੇ ਉਹ ਕਹਿੰਦੇ ਜਿੰਮੀ ਦੋਸਾਂਝ ਸੀ ਜੀ ਉਸ ਮੁੰਡੇ ਦਾ ਨਾਂ। ਸ਼ੁਕਰੀਆ ਔਜਲਾ ਸਾਹਿਬ। ਤੇ ਭਾਰਤ ਦੀ ਗੱਲ ਕਰੀਏ ਆਪਣੇ ਨਾਲ ਮੁਹੰਮਦ ਜੀ ਜੁੜੇ, ਇੱਕ ਮਿੰਟ ਹੋਲਡ ਕਰਨਾ ਜੀ, ਮੈਂ ਖਬਰ ਨੂੰ ਕਰ ਲਵਾਂ ਕੰਪਲੀਟ। ਭਾਰਤੀ ਮੂਲ ਦਾ ਅਮਰੀਕੀ ਨਾਗਰਿਕ ਜਿਹੜਾ FBI ਮੋਸਟ ਵਾਂਟਡ ਸੂਚੀ ਦੇ ਵਿਚ ਸ਼ਾਮਲ ਕੀਤਾ ਹੈ, ਭਾਰਤ ਦੇ ਵਿਚ ਹੋਣ ਦਾ ਉਹਦਾ ਸ਼ੱਕ ਹੈ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ FBI ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਕਰਕੇ, ਆਹ ਬਾਤ ਹੈ ਜੀ, ਲੋਕ ਦੇਖੋ ਕਿੱਥੇ ਦੇ ਕਿੱਥੇ ਹੈ, ਸਰਕਾਰਾਂ ਨੂੰ ਲੁੱਟੀ ਜਾਂਦੇ ਤੇ ਆ ਕੇ ਵੀ ਸਰਕਾਰ ਦੇ ਨਾਲ ਧੋਖਾਧੜੀ ਕਰਨ ਵਾਲੀ ਇੱਕ ਲਾਭ ਯੋਜਨਾ ਦੇ ਵਿਚ ਕਥਿਤ ਤੌਰ ਦੇ ਉੱਤੇ ਸ਼ਾਮਲ ਹੋਣ ਦੇ ਕਾਰਨ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਨੂੰ ਆਪਣੇ ਸਭ ਤੋਂ ਵੱਧ ਲੋੜੀਂਦੀਆਂ ਮੋਸਟ ਵਾਂਟਡ ਦੀ ਸੂਚੀ ਦੇ ਵਿਚ ਸ਼ਾਮਲ ਕਰ ਲਿਆ। ਸਰਕਾਰ ਦੇ ਦੁਆਰਾ ਮਨਜੀਤ ਸਿੰਘ ਬੇਦੀ ਦੇ ਵਜੋਂ ਪਛਾਣੇ ਗਏ ਦੋਸ਼ੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਤੱਕ ਪਹੁੰਚਾਉਣ ਵਾਲੀ ਸੂਚਨਾ ਦੇ ਲਈ $1.5 ਲੱਖ ਤੱਕ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। FBI ਦਾ ਕਹਿਣਾ ਕਿ ਬੇਦੀ, ਜੋ ਕਿ ਕਰਿਆਨੇ ਦੀ ਇੱਕ ਦੁਕਾਨ ਚਲਾਉਂਦਾ ਸੀ, ਅਮਰੀਕਾ ਤੋਂ ਕੈਨੇਡਾ ਭੱਜ ਗਿਆ ਤੇ ਮੰਨਿਆ ਇਹ ਵੀ ਜਾ ਰਿਹਾ ਕਿ ਉਹ ਭਾਰਤ ਦੇ ਵਿਚ ਲੁਕਿਆ ਹੋਇਆ। FBI ਦੇ ਅਨੁਸਾਰ ਕੁਦਰਤੀ ਤੌਰ ਦੇ ਉੱਤੇ ਅਮਰੀਕੀ ਨਾਗਰਿਕ ਬਣਿਆ ਬੇਦੀ ਇਸ ਸਮੇਂ ਭਾਰਤ ਦੇ ਵਿਚ ਰਹਿ ਰਿਹਾ ਤੇ ਉਸਨੂੰ March 2024 ਤੇ June 2025 ਦੇ ਵਿਚਕਾਰ ਘੱਟੋ ਘੱਟ $6 ਲੱਖ ਦੀ ਅਮਰੀਕੀ ਸਰਕਾਰ ਦੇ ਨਾਲ ਧੋਖਾਧੜੀ ਜਿਹੜਾ ਕਰਨ ਵਾਲੀ ਲਾਭ ਯੋਜਨਾ ਦੇ ਵਿਚ ਉਸਦੀ ਕਥਿਤ ਭੂਮਿਕਾ ਦੀ ਜਿਹੜੀ ਹੈ ਲਈ ਲੋੜੀਂਦਾ ਹੈ। ਟਾਕੋਮਾ ਵਾਸ਼ਿੰਗਟਨ ਦੇ ਵਿਚ ਏਸ਼ੀਅਨ ਗਰੋਸਰੀ ਸਟੋਰ ਨਾਮਕ ਕਰਿਆਨੇ ਦੀ ਇਕ ਛੋਟੀ ਦੁਕਾਨ ਚਲਾਉਂਦੇ ਹੋਏ ਬੇਦੀ ਤੇ ਸਪਲੀਮੈਂਟਰੀ ਨਿਊਟ੍ਰੀਸ਼ਨ ਐਂਡ ਅਸਿਸਟੈਂਸ ਪ੍ਰੋਗਰਾਮ ਜਿਹੜਾ ਸਨੈਪ SNAP ਦੇ ਭਾਗੀਦਾਰਾਂ ਦੇ ਜਿਹੜਾ EBT ਕਾਰਡਾਂ ਨੂੰ ਜਿਹੜਾ ਸਵਾਈਪ ਕਰਨ ਅਤੇ ਭੋਜਨ ਦੀ ਬਜਾਏ ਉਨ੍ਹਾਂ ਨੂੰ ਨਗਦ ਪੈਸੇ ਦੇਣ ਅਤੇ ਅੱਧੀ ਕਮਾਈ ਆਪਣੇ ਕੋਲ ਰੱਖਣ ਦਾ ਇਹਦੇ ਉੱਤੇ ਦੋਸ਼ ਹੈ। ਫੇਕ ਫੂਡ ਲੇਬਲ ਜਿਹੜੇ ਲੱਗ ਰਹੇ ਨੇ ਭਾਰਤ ਦੇ ਵਿਚ ਨਕਲੀ ਲੇਬਲਾਂ ਦਾ ਜਿਹੜਾ ਪਰਦਾ ਫਾਸ਼ ਹੋਣ ਮਗਰੋਂ ਕੈਨੇਡਾ ਤੱਕ ਪਹੁੰਚਣ ਵਾਲੇ ਖਾਦ ਪਦਾਰਥਾਂ ਦੀ ਜਾਂਚ ਸ਼ੁਰੂ ਹੋ ਗਈ ਹੈ। ਮਿਲਾਵਟ ਕਹਿੰਦੇ ਅਸੀਂ ਉੱਥੇ ਨਹੀਂ ਰਹਿਣ ਦੇਣੀ, ਇੱਥੇ ਤੱਕ ਵੀ ਪਹੁੰਚਾਵਾਂਗੇ। ਭਾਰਤ ਦੇ ਵਿਚ ਇੱਕ ਗੈਰ ਕਾਨੂੰਨੀ ਫੈਕਟਰੀ ਦੇ ਵੱਲੋਂ ਖਾਣ ਪੀਣ ਵਾਲੀਆਂ ਚੀਜ਼ਾਂ ਤੇ ਨਕਲੀ ਪੌਸ਼ਟਿਕਤਾ ਨਿਊਟ੍ਰੀਸ਼ਨ ਜਾਣਕਾਰੀ ਅਤੇ ਐਕਸਪਾਇਰੀ ਤਰੀਕਾਂ ਜਿਹੜੀਆਂ ਲਗਾਉਣ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਕੈਨੇਡੀਅਨ ਫੂਡ ਇੰਸਪੈਕਸ਼ਨ ਏਜੰਸੀ ਜਿਹੜੀ ਆ ਪੂਰੀ ਤਰ੍ਹਾਂ ਚੌਕਸ ਹੋ ਚੁੱਕੀ ਹੈ ਤੇ CFIA ਇਸ ਗੱਲ ਦੀ ਜਿਹੜੀ ਗੰਭੀਰਤਾ ਦੇ ਨਾਲ ਸਮੀਖਿਆ ਕਰ ਰਹੀ ਹੈ ਕਿ ਇਸ ਨੈਟਵਰਕ ਕਾਰਨ ਕੈਨੇਡਾ ਦੇ ਵਿਚ ਆਉਣ ਵਾਲੇ ਖਾਦ ਪਦਾਰਥਾਂ ਨੂੰ ਕੋਈ ਖਤਰਾ ਹੈ ਜਾਂ ਨਹੀਂ। ਹਾਲਾਂਕਿ ਏਜੰਸੀ ਨੇ ਸਪਸ਼ਟ ਕੀਤਾ ਹੈ ਕਿ ਫਿਲਹਾਲ ਅਜਿਹਾ ਕੋਈ ਵੀ ਸ਼ੱਕੀ ਉਤਪਾਦ ਕੈਨੇਡਾ ਦੇ ਬਾਜ਼ਾਰ ਦੇ ਵਿਚ ਦਾਖਲ ਹੋਣ ਦੀ ਕੋਈ ਸੂਚਨਾ ਨਹੀਂ। ਭਾਰਤੀ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਮੁੰਬਈ ਦੇ ਇੱਕ ਗੋਦਾਮ ਦੇ ਵਿਚ ਵੱਡੀ ਕਾਰਵਾਈ ਕਰਦਿਆਂ ਲਗਭਗ $80,000 ਦੀ ਕੀਮਤ ਦੇ ਉਤਪਾਦ ਕੈਮੀਕਲ ਤੇ ਪ੍ਰਿੰਟਿੰਗ ਮਸ਼ੀਨਾਂ ਜ਼ਬਤ ਕੀਤੀਆਂ ਨੇ। ਇਸ ਗੋਦਾਮ ਦੇ ਵਿਚ ਜਿਹੜਾ ਸੀ ਪੈਪਸੀਕੋ, ਨੈਸਟੈਲ, ਕੋਕਾ ਕੋਲਾ ਅਤੇ ਯੂਨੀ ਲੇਬਰ ਵਰਗੀਆਂ ਨਾਮੀ ਕੰਪਨੀਆਂ ਦੇ ਪੁਰਾਣੇ ਤੇ ਐਕਸਪਾਇਰ ਦੇ ਜਿਹੜੇ ਪ੍ਰੋਡਕਟ ਹੋ ਜਾਂਦੇ ਆ, ਨੇੜੇ ਪਹੁੰਚ ਚੁੱਕੇ ਉਤਪਾਦਾਂ ਦੀਆਂ ਤਰੀਕਾਂ ਬਦਲ ਕੇ ਉਹਨਾਂ ਨੂੰ ਵਿਦੇਸ਼ਾਂ ਦੇ ਵਿੱਚ ਐਕਸਪੋਰਟ ਕਰਨ ਯੋਗ ਬਣਾਇਆ ਜਾ ਰਿਹਾ ਸੀ। ਜਾਂਚ ਦੇ ਅਧਿਕਾਰੀਆਂ ਦੇ ਮੁਤਾਬਕ ਇਨ੍ਹਾਂ ਮੁੱਖ ਕੰਪਨੀਆਂ ਦਾ ਕੋਈ ਕਸੂਰ ਨਹੀਂ ਹੈ, ਬਲਕਿ ਨਿਸ਼ਾਨਾ ਕੁਝ ਗੈਰ ਕਾਨੂੰਨੀ ਐਕਸਪੋਰਟਰਾਂ ਦੇ ਉੱਤੇ, ਨਿਰਯਾਤਕਾਂ ਦੇ ਉੱਤੇ ਹੈ ਤੇ ਕੈਨੇਡੀਅਨ ਲਿੰਕ ਦੀ ਆਸ਼ੰਕਾ ਇਸ ਛਾਪੇਮਾਰੀ ਦੇ ਦੌਰਾਨ ਰਾਈਟਰਸ ਦੇ ਜਿਹੜਾ ਫੋਟੋਗ੍ਰਾਫਰ ਦੇ ਵੱਲੋਂ ਗੋਦਾਮ ਦੇ ਅੰਦਰ ਪੈਪਸੀਕੋ ਦੇ ਜਿਹੜਾ ਕੁਰਕੁਰੇ ਬ੍ਰਾਂਡ ਦਾ ਜਿਹੜਾ ਇੱਕ ਪੈਕਟ ਦੇਖਿਆ ਗਿਆ, ਜਿਸ ਦੇ ਉੱਤੇ ਅੰਗਰੇਜ਼ੀ ਅਤੇ ਫ੍ਰੈਂਚ ਦੋਵਾਂ ਭਾਸ਼ਾਵਾਂ ਦੇ ਵਿੱਚ ਨਕਲੀ ਨਿਊਟ੍ਰੀਸ਼ਨ ਲੇਬਲ ਲੱਗਿਆ ਹੋਇਆ ਸੀ। ਇਹ ਹਾਲਾਤ ਨੇ ਜੀ ਸਾਡੇ ਲੋਕਾਂ ਦੇ, ਦੇਖ ਲਓ ਕਿੱਦਾਂ ਖਿਲਵਾੜ ਕਰਦੇ ਆ ਜ਼ਿੰਦਗੀ ਨਾਲ। ਆਖਰੀ ਖਬਰ ਹੈ ਕੀਨੀਆ ਦੇ ਵਿੱਚ ਟਾਟਾ ਕੈਮੀਕਲਸ ਨੂੰ ਵੱਡਾ ਝਟਕਾ ਲੱਗਿਆ, ਕਾਰੋਬਾਰ ਸਮੇਟਣ ਦੇ ਜਾਰੀ ਹੋਏ ਨੇ ਹੁਕਮ। ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਵੱਲੋਂ ਟਾਟਾ ਕੈਮੀਕਲਸ ਨੂੰ ਲੇਕ ਮਗਾਡੀ ਸਥਿਤ ਆਪਣੇ ਪੁਰਾਣੇ ਸੋਡਾ ਐਸ਼ ਪਲਾਂਟ ਤੋਂ ਜਿਹੜਾ ਕਾਰਬਨ ਕਾਰੋਬਾਰ ਸਮੇਟਣ ਦੇ ਨਿਰਦੇਸ਼ਾਂ ਵਿਚਾਲੇ ਕੰਪਨੀ ਨੇ ਕਿਹਾ ਕਿ ਉਸਦੀ ਸਹਾਇਕ ਕੰਪਨੀ ਟਾਟਾ ਕੈਮੀਕਲਸ ਮਗਾਡੀ ਲਿਮਿਟਡ ਜਿਹੜੀ ਹੈ TCML ਸਾਰੀਆਂ ਰੈਗੂਲੇਟਰੀ ਜ਼ਰੂਰਤਾਂ ਦੀ ਪੂਰੀ ਤਰ੍ਹਾਂ ਜਿਹੜਾ ਪਾਲਣਾ ਕਰ ਰਹੀ ਹੈ ਤੇ ਟਾਟਾ ਕੈਮੀਕਲਸ ਨੇ ਕਿਹਾ ਕਿ ਉਹ ਕੀਨੀਆ ਸਰਕਾਰ ਦੇ ਅਧਿਕਾਰ ਦਾ ਸਤਿਕਾਰ ਕਰਦੀ ਹੈ ਤੇ ਪੈਂਡਿੰਗ ਮੁੱਦਿਆਂ ਨੂੰ ਕਾਨੂੰਨੀ ਤੇ ਰੈਗੂਲੇਟਰੀ ਮਾਧਿਅਮਾਂ ਦੇ ਰਾਹੀਂ ਸੁਲਝਾਉਣ ਦੇ ਲਈ ਗੱਲਬਾਤ ਜਾਰੀ ਰੱਖੇਗੀ। ਕੰਪਨੀ ਨੇ ਕਰਮਚਾਰੀਆਂ ਨੂੰ ਜਿਹੜਾ ਅਤੇ ਮਗਾਡੀ ਭਾਈਚਾਰੇ ਦੇ ਹਿੱਤਾਂ ਨੂੰ ਆਪਣੀ ਪਹਿਲ ਦੱਸਿਆ ਤੇ ਰੂਟੋ ਨੇ ਦੋਸ਼ ਲਾਇਆ ਕਿ ਟਾਟਾ ਦੇ ਕੋਲ ਲੰਮੇ ਸਮੇਂ ਤੋਂ ਮਾਈਨਿੰਗ ਅਧਿਕਾਰ ਹੋਣ ਦੇ ਬਾਵਜੂਦ ਖੇਤਰ ਦੇ ਵਿੱਚ ਲੋੜੀਂਦਾ ਨਿਵੇਸ਼ ਨਹੀਂ ਹੋਇਆ ਤੇ ਸਰਕਾਰ ਨੇ ਟਾਟਾ ਦੀ ਜਗ੍ਹਾ ਦੋ ਨਵੀਆਂ ਕੰਪਨੀਆਂ ਲਿਆਉਣ ਦੀ ਗੱਲ ਕਹੀ ਹੈ ਤੇ ਉਥੇ ਹੀ ਮਾਈਨਿੰਗ ਮੰਤਰਾਲਾ ਨੇ ਬਕਾਇਆ ਫੀਸ ਅਤੇ ਹੋਰ ਰੈਗੂਲੇਟਰੀ ਕਮੀਆਂ ਦਾ ਹਵਾਲਾ ਦਿੱਤਾ ਤੇ ਟਾਟਾ ਕੈਮੀਕਲਸ ਨੇ 2005 ਦੇ ਵਿੱਚ ਇਸ ਕਾਰੋਬਾਰ ਦਾ ਜਿਹੜਾ ਸੀ ਅਕਵਾਇਰ ਕੀਤਾ ਸੀ ਇਸ ਨੂੰ। ਲੋ ਦੋਸਤੋ, ਇਹ ਸੀ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਲੋ ਫਿਰ ਆਖਰ ਦੇ ਵਿੱਚ ਗੱਲਬਾਤ ਸੁਣਦੇ ਹਾਂ ਤੇ ਅਮਰੀਕੀ ਅਦਾਲਤ ਤੋਂ ਝਟਕਾ ਲੱਗਿਆ ਟਰੰਪ ਨੂੰ। ਆਖਰੀ ਖਬਰ ਹੈ ਅਮਰੀਕੀ ਫੈਡਰਲ ਜਿਹੜਾ ਜੱਜ ਨੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਜਨਮ ਦੇ ਆਧਾਰ ਦੇ ਉੱਤੇ ਨਾਗਰਿਕਤਾ ਆਪਣੀ ਬਰਥ ਰਾਈਟ ਸਿਟੀਜ਼ਨਸ਼ਿਪ ਨੂੰ ਸੀਮਤ ਕਰਨ ਦੀ ਹਾਲੀਆ ਕੋਸ਼ਿਸ਼ਾਂ ਦੇ ਉੱਤੇ ਰੋਕ ਲਾ ਦਿੱਤੀ ਹੈ। ਉਸ ਕਾਰਜਕਾਰੀ ਜਿਹੜਾ ਹੁਕਮ ਦੇ ਖਿਲਾਫ ਸ਼ੁਰੂਆਤੀ ਰੋਕ ਦਾ ਆਦੇਸ਼ ਦਿੱਤਾ ਗਿਆ ਜਿਸ ਦੇ ਬਾਰੇ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਇਹ ਬਰਥ ਟੂਰਿਜ਼ਮ ਨੂੰ ਨਿਸ਼ਾਨਾ ਬਣਾਏਗਾ ਤੇ ਮੈਰੀਲੈਂਡ ਦੇ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਡੇਬਰਾ ਐਲ ਬੋਰਡਮੈਨ ਨੇ ਬੁੱਧਵਾਰ ਨੂੰ ਬੀਤੇ ਦੇ ਵਿੱਚ ਪਰਸੋਂ ਇਹ ਰੋਕ ਉਦੋਂ ਤੱਕ ਲਈ ਲਾ ਦਿੱਤੀ ਹੈ ਜਦੋਂ ਤੱਕ ਪ੍ਰਵਾਸੀ ਪਰਿਵਾਰਾਂ ਤੇ ਵਕਾਲਤ ਕਰਨ ਵਾਲੇ ਸਮੂਹਾਂ ਦੇ ਵੱਲੋਂ ਦਾਇਰ ਕਲਾਸ ਐਕਸ਼ਨ ਮੁਕੱਦਮੇ ਦਾ ਹੱਲ ਨਹੀਂ ਹੋ ਜਾਂਦਾ। ਸਾਬਕਾ ਰਾਸ਼ਟਰਪਤੀ ਜੋ ਬਾਈਡਨ ਦੇ ਵੱਲੋਂ ਨਿਯੁਕਤ ਜੱਜ ਬੋਰਡਮੈਨ ਨੇ ਬੁੱਧਵਾਰ ਦੇ ਫੈਸਲੇ ਦੇ ਵਿੱਚ ਕਿਹਾ ਕਿ ਸੁਪਰੀਮ ਕੋਰਟ ਨੇ ਸਪਸ਼ਟ ਕਰ ਦਿੱਤਾ ਤੇ ਸਪਸ਼ਟ ਕਿਹਾ ਕਿ ਪ੍ਰਮਾਣਿਤ ਕਲਾਸ ਦੇ ਵਿੱਚ ਸ਼ਾਮਲ ਬੱਚੇ ਜਨਮ ਤੋਂ ਹੀ ਨਾਗਰਿਕ ਜਿਹੜੇ ਨੇ ਹੁੰਦੇ ਨੇ, ਉਹਦੇ ਵਿੱਚ ਬਦਲਿਆ ਨਹੀਂ ਜਾਵੇਗਾ ਕੁਛ ਵੀ। ਸਤਿ ਸ੍ਰੀ ਅਕਾਲ ਜੀ ਮੁਹੰਮਦ ਜੀ, ਜੀ ਆਨੂੰ ਜੀ ਨਿੱਘਾ ਸਵਾਗਤ ਹੈ ਜੀ।
5: ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ
1: ਜੀ ਆਨੂੰ ਜੀ।
5: ਮਾਨ ਮਤੇ ਸਰੋਤੇ ਜਿਹੜੇ ਹੈਗੇ ਆ ਇਸ ਵਕਤ ਸ੍ਰੀ ਫਰਮਾਨ ਜਿਹੜੇ ਰੇਡੀਓ ਦੁਆਬਾ ਤੇ ਸਾਰਿਆਂ ਨੂੰ ਜਿਹੜਾ ਸਤਿ ਸ੍ਰੀ ਅਕਾਲ ਤੇ ਰੇਡੀਓ ਦੁਆਬਾ ਹਮੇਸ਼ਾ ਸਤਿ
1: ਸ੍ਰੀ ਅਕਾਲ ਜੀ।
5: ਬਹੁਤ ਜੀ, ਆਵਾਜ਼ ਬਰਾਬਰ ਆ ਰਹੀ?
1: ਹਾਂਜੀ ਹਾਂਜੀ, ਬਹੁਤ ਵਧੀਆ ਆ ਰਹੀ ਹੈ ਜੀ, ਬਹੁਤ ਵਧੀਆ
5: ਜੀ ਜੀ। ਅੱਛਾ, ਗੱਲਾਂ ਬਾਤਾਂ ਚੱਲ ਰਹੀਆਂ ਸੀ, ਆਪਣੇ ਸਿਕੰਦਰ ਸਾਹਿਬ ਵੀ ਆਏ ਤੇ ਆਪਣੇ ਰਾਜਨ ਸੈਣੀ ਸਾਹਿਬ ਵੀ ਆਏ, ਗੱਲਾਂ ਬਾਤਾਂ ਹੋਈਆਂ। ਬਿਲਕੁਲ ਜਿਹੜਾ ਹੈਗਾ ਹੈ ਹਕੀਕਤ ਹੈ ਜਿਹੜਾ ਹੈਗਾ ਇਹਨਾਂ ਦੇ ਜਿਹੜੇ ਹੈਗੇ ਆ ਖਿਆਲ ਬੜੇ ਰੋਸ਼ਨ ਹੁੰਦੇ ਆ, ਵਜਨਦਾਰ ਹੁੰਦੇ ਆ ਤੇ ਗੱਲ ਤਾਂ ਉਹੀ ਆ। ਗੱਲ ਹੁਣ ਇਹ ਹੈਗਾ ਵੀ ਦੇਖੋ, ਕੁਛ ਧਾਰਮਿਕ ਗੱਲਾਂ ਵੀ ਲੈ ਕੇ ਚੱਲੀਆਂ ਗੱਲਾਂ ਚੱਲੀਆਂ ਹੈਗੀਆਂ, ਕੁਛ ਰਾਜਨੀਤੀ ਨੂੰ ਲੈ ਕੇ ਵੀ ਗੱਲਾਂ ਬਾਤਾਂ ਹੋਈਆਂ। ਗੱਲ ਤਾਂ ਆ, ਹੁਣੇ ਹੁਣੇ ਤੁਸੀਂ ਖਬਰ ਪੜ੍ਹ ਰਹੇ ਸੀ ਵੀ ਸਰਕਾਰ ਨੂੰ ਵੀ ਚੂਨਾ ਲਾ ਗਿਆ ਕੋਈ, ਜਿਹੜਾ ਹੈਗਾ ਦੱਸੋ ਜਿਹੜਾ ਹੈਗਾ ਦੇਖ ਲੋ ਫਿਰ ਗਾਂ ਤੋਂ ਗਾਂ ਸੁਣਿਆ।
1: ਬਿਲਕੁਲ ਆ ਜੀ, ਅਮਰੀਕਾ ਵਾਲੇ ਨੀ ਛੱਡੇ ਇਹ ਤਾਂ ਫਿਰ
5: ਜਿਹੜੀ ਜਿਹੜੇ ਜਿਹੜੇ ਹੱਥਾਂ ਦੇ ਪਾਵਰ ਜਿਹੜਾ ਸਾਰਿਆਂ ਦੇ ਦੂਣੇ ਕਰਦੇ ਉਹਨਾਂ ਨੂੰ ਵੀ ਚੂਨਾ ਲਾ ਜਾਵੇ,
1: ਜਿਹੜਾ ਸਾਰੀ ਦੁਨੀਆ ਨੂੰ ਮੋਹਰੇ ਲਾਈ ਜਾਂਦਾ ਜੀ ਉਹ ਪੰਜਾਬੀ ਲੁੱਟ ਕੇ ਲਾਏ ਦੇਖ ਲੋ
5: ਦੇਖ ਲੋ ਗਾਂ ਤੋਂ ਗਾਂ ਦੁਨੀਆ ਬੈਠੀ ਹੈਗੀ ਆ। ਦੇਖੋ ਜੀ, ਇਹ ਦਿਮਾਗ ਹੈਗਾ ਜਿਹੜਾ ਹੈਗਾ, ਕਈ ਜਿਹੜੇ ਪਾਸੇ ਨੂੰ ਇਹ ਚੱਲ ਪੈਂਦਾ ਆ ਉਹ ਫਿਰ ਉਹਨੂੰ ਨਵੇਂ ਨਵੇਂ ਰਸਤੇ ਲੱਭਦੇ ਆ, ਫਿਰ ਉਹ ਜਿਹੜਾ ਹੈਗਾ ਗਾਂ ਤੋਂ ਗਾਂ ਤੋਂ।
1: ਬਿਲਕੁਲ ਜੀ,
5: ਪਰ ਇੱਕ ਚੀਜ਼ ਹੈਗੀ ਆ ਵੀਰ ਭੁਪਿੰਦਰ ਜੀ, ਜਿਹੜਾ ਗਲਤ ਕੰਮ ਆ ਨਾ ਅਖੀਰ ਹੈਗਾ ਗਲਤ ਆ, ਉਹਦਾ ਰਿਜ਼ਲਟ ਵੀ ਫਿਰ ਗਲਤ ਹੀ ਨਿਕਲਦਾ ਹੁੰਦਾ ਆ, ਇਸ ਕਰਕੇ ਜਿਹੜਾ ਹੈਗਾ ਹਾਂ ਹਮੇਸ਼ਾ ਜਿਹੜਾ ਹੈਗਾ ਪੋਜ਼ਿਟਿਵ ਹੋ ਕੇ ਚੱਲਣਾ ਚਾਹੀਦਾ ਹੈਗਾ। ਹਾਂ, ਕਿਸੇ ਦੀ ਨੁਕਸਾਨ ਨਾ ਕਰੋ, ਕਿਸੇ ਦੀ ਇਨਸਾਨੀਅਤ ਦਾ ਘਾਣ ਨਾ ਕਰੋ।
1: ਬਿਲਕੁਲ,
5: ਤੇ ਜਿਹੜਾ ਹੈਗਾ ਸਾਰਿਆਂ ਦੇ ਹੱਕ ਹਕੂਕ ਜਿਹੜੇ ਹੈਗੇ ਆ ਉਹਨਾਂ ਦਾ ਵੀ ਖਿਆਲ ਰੱਖਿਆ ਜਾਵੇ
1: ਜੀ।
5: ਇਹ ਜ਼ੁਲਮ ਜਿਹੜਾ ਹੈਗਾ, ਜ਼ੁਲਮ ਤਾਂ ਵੇਖੋ ਜੀ ਜ਼ੁਲਮ ਤਾਂ ਸ਼ੁਰੂ ਤੋਂ ਹੀ ਹੁੰਦੇ ਆ, ਜਾਂ ਬਾਬੇ ਜਦੋਂ ਬਾਬਰ ਸੀ ਤੇ ਬਾਬਾ ਸੀ ਤੇ ਬਾਬਾ ਉਸ ਵੇਲੇ ਨੀ ਜ਼ੁਲਮ ਹੋਇਆ,
1: ਬਿਲਕੁਲ
5: ਜ਼ੁਲਮ ਹੋਇਆ ਜਿਹੜਾ ਹੈਗਾ, ਜ਼ੁਲਮ ਦੀ ਜਿਹੜੀ ਇੰਤਹਾ ਜਿਹੜੀ ਆ ਉਹੀ ਉਸ ਵੇਲੇ ਜਿਹੜਾ ਹੈਗਾ, ਤੇ ਇਹ ਜਿਹੜਾ ਸ਼ੁਰੂ ਤੋਂ ਤੁਰਿਆ ਹੀ ਆਉਂਦਾ ਹੈਗਾ। ਪਰ ਗੱਲ ਇਹ ਹੈਗੀ ਆ ਵੀ ਮਾੜਾ ਆ ਕੰਮ ਜਿਹੜਾ ਹੈਗਾ, ਕਿਸੇ ਦੇ ਉੱਤੇ ਜ਼ੁਲਮ ਕਰਨਾ ਜਿਹੜਾ ਚੰਗਾ ਨਹੀਂ ਹੁੰਦਾ। ਬਾਕੀ ਹੁਣ ਗੱਲਾਂ ਬਾਤਾਂ ਚੱਲੀਆਂ ਪਈਆਂ ਸੀ, ਜਿਹੜਾ ਆਪਣਾ ਰਜਨ ਸੈਣੀ ਸਾਹਿਬ ਵੀ ਕਹਿ ਰਹੇ ਸੀ ਅਕਸਰ ਵਿੱਚ ਸਾਨੂੰ ਐਜੂਕੇਸ਼ਨ ਇਸ ਚੀਜ਼ ਦੀ ਮਿਲ ਹੀ ਨਾ ਸਕੀ, ਜਿਹੜਾ
1: ਬਿਲਕੁਲ
5: ਗੱਲ ਸਹੀ ਗੱਲ ਹੈਗੀ ਆ। ਜਿਹੜੇ ਦੇਖੋ ਕਹਿੰਦੇ ਸੀ ਨਾ ਧਰਮ ਦੇ ਜਿਹੜੇ ਠੇਕੇਦਾਰ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ
1: ਜੀ,
5: ਉਹਨਾਂ ਨੇ ਕੀ ਕਰਤਾ, ਉਹਨਾਂ ਨੇ ਹੀ ਧਰਮ ਨੂੰ ਅੱਗ ਲਾ ਦਿੱਤੀ, ਅੱਗ ਹੋਰ ਨੀ ਸੀ ਕਿਸੇ ਨੇ ਲਾਈ, ਇਹਨਾਂ ਨੇ ਲਾ ਦਿੱਤੀ। ਕਿਉਂਕਿ ਜਦੋਂ ਗੱਲਾਂ ਇਸ ਤਰ੍ਹਾਂ ਦੀਆਂ ਕਰੀ ਜਾਣੀਆਂ, ਜਦੋਂ ਇਸ ਤਰ੍ਹਾਂ ਦੇ ਕਰ ਕਰਕੇ ਇੱਧਰ ਵੀ ਜਿਹੜਾ ਸਾਡੇ ਇਹੋ ਹੀ ਜਿਹੜਾ ਹੈਗਾ ਵੀ ਲਓ ਜੀ ਇਹ ਬੜੇ ਅਲੂਮ ਸਿੱਖਣੇ ਪੈਂਦੇ ਆ ਜੀ, ਇਹ ਜਿਹੜਾ ਹੈਗਾ ਬੜਾ ਬਹੁਤ ਜਿਹੜਾ ਡਿਫੀਕਲਟ ਹੈਗਾ, ਬੜੇ ਅਲੂਮ ਸਿੱਖਣੇ ਪੈ, ਕਿਹੜੇ ਅਲੂਮ ਸਿੱਖਣੇ ਪੈਂਦੇ, ਕੁਛ ਵੀ ਨੀ ਆ ਸਾਦਾ, ਕਹਿੰਦੇ ਦੀਨ ਆਸਾਨ ਹੈ ਅੱਲਾ ਰਹਿਮਾਨ ਹੈ, ਦੀਨ ਤਾਂ ਆਸਾਨ ਹੀ ਬੜਾ ਹੈਗਾ, ਕੋਈ ਚੱਕਰ ਨੀ ਗਾ, ਲੇਕਿਨ ਇਹਨਾਂ ਨੇ ਜਿਹੜੇ ਹੈਗੇ ਸੀ ਧਰਮ ਦੇ ਠੇਕੇਦਾਰ ਔਲਾ ਅੱਲਾ ਦੀ ਕਸਮ, ਇਹਨਾਂ ਨੇ ਜਿਹੜਾ ਹੈਗਾ ਧਰਮ ਨੂੰ ਅੱਗ ਲਾ ਦਿੱਤੀ ਤੇ ਇੰਨਾ ਕੰਪਲੈਕਸ ਕਰ ਦਿੱਤਾ ਜਿਹੜਾ ਹੈਗਾ, ਹਰ ਕੋਈ ਡਰਦਾ ਕਹਿੰਦੇ ਯਾਰ ਵਾਕਈ ਪੇਚੀਦਾ ਹੈਗਾ, ਕੰਪਲੈਕਸ ਹੈਗਾ, ਦਈਏ ਸਾਡੇ ਵੱਸ ਦੀ ਗੱਲ, ਚਲੋ ਕਿ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ।
1: ਨਾਲੇ ਮੁਹੰਮਦ ਜੀ ਜੇ ਰੱਬ ਨੂੰ ਮਿਲਣਾ ਜਾਂ ਰੱਬ ਨੂੰ ਪਾਉਣਾ ਜੋ ਵੀ ਹੈਗਾ, ਜਿਸ ਹਰ ਤਰ੍ਹਾਂ ਦਾ ਵਿਅਕਤੀ ਦਾ ਆਪਣਾ ਸੋਚ ਹੈ, ਉਹਦੇ ਵਿੱਚ ਵਿਚੋਲਾ ਪਾਉਣ ਦੀ ਕੀ ਜ਼ਰੂਰਤ ਹੈ, ਤੁਸੀਂ ਸਿੱਧਾ ਮਿਲੋ ਜੇ ਮਿਲਣਾ ਤਾਂ ਜੀ।
5: ਬਿਲਕੁਲ ਬਿਲਕੁਲ ਬਿਲਕੁਲ ਸਹੀ ਗੱਲ ਹੈਗੀ ਆ। ਹੁਣ ਇਹ ਜਿਹੜਾ ਹੈਗਾ ਕਹਿ ਦਿੰਦੇ ਹੁਣ ਕਿਤਾਬਾਂ ਦੇ ਵਿੱਚ ਜਿਹੜਾ ਹੈਗਾ ਨਾ ਇਹ ਉਹ ਹੁਣ ਵਿੱਚ ਕਹਿੰਦਾ ਗੁਰੂ ਗੋਬਿੰਦ ਦੋ ਕੜੇ ਕਾਕੋ ਲਾਗੋ ਪਾਉ, ਬਲਿਹਾਰੀ ਗੁਰ ਆਪਣੋ ਜਿਨ ਗੋਬਿੰਦ ਦੀ ਉਮਰ, ਬਈ ਆਪਣੇ ਗੁਰੂ ਤੋਂ ਮੈਂ ਬਲਿਹਾਰ ਜਾਣਾ ਜਿਹੜਾ ਹੈਗਾ ਜਿਹਨੇ ਉਹਦੇ ਦਰਸ਼ਨ ਕਰਾ
1: ਦਿੱਤੇ। ਦੂਸਰੇ
5: ਪਾਸੇ ਉੱਧਰ ਵੀ ਕਹੀ ਜਾਂਦੇ ਵੀ ਗੁਰੂ ਕਾਮਲ ਹੋਣਾ ਚਾਹੀਦਾ, ਚਲੋ ਬਈ ਜਿਹਦੇ ਕੋਲੋਂ ਕੁਛ ਮਿਲਦਾ ਹੈਗਾ ਉਹ ਜਿਹੜਾ ਹੈਗਾ ਰਾਹ ਦੇ ਸਿਰਾ
1: ਪਾਉਂਦਾ। ਦਰਸ਼ਨ ਮੁਹੰਮਦ ਜੀ ਆਪੇ ਹੀ ਹੋ ਜਾਂਦੇ ਆ, ਤੁਸੀਂ ਕੰਮ ਦੇ ਨਾਲ ਕੰਮ ਰੱਖੋ, ਕਿਸੇ ਨਾਲ ਠੱਗੀ ਠੋਰੀ ਨਾ ਕਰੋ, ਜਿਹਦਾ ਜਿੰਨਾ ਹੱਕ ਬਣਦਾ ਉਹ ਦਿਓ, ਧੋਖਾ ਧੜੀ ਨਾ ਕਰੋ, ਝੂਠ ਨਾ ਬੋਲੋ, ਆਪਣੇ ਫਰਜ਼ ਜਿਹੜੇ ਨੇ ਉਹ ਪਛਾਣੋ, ਜ਼ਿੰਮੇਵਾਰੀਆਂ ਜਿਹੜੀਆਂ ਪਰਿਵਾਰਕ ਨੇ ਉਹਨਾਂ ਨੂੰ ਸਾਂਭੋ, ਤੇ ਹੋਰ ਸਾਰੀਆਂ ਚੀਜ਼ਾਂ ਨੇ ਉਹ ਰੱਬ ਆਪੇ ਹੀ ਦਿਖਣ ਲੱਗ ਜਾਂਦਾ ਜੀ।
5: ਮਿਲ ਜਾਂਦਾ ਜੀ ਜਿਹੜਾ ਹੈਗਾ। ਹੁਣ ਫਾਰ ਐਗਜ਼ਾਮਪਲ ਲੈ ਲਈਏ
1: ਜੀ,
5: ਮੁਹੰਮਦ ਸਾਹਿਬ ਹੋਇਆ ਪੂਰੇ ਇਸਲਾਮ ਦੇ ਜਿਹੜਾ ਹੈਗਾ ਉਹ ਫਾਊਂਡਰ ਹੈਗਾ
1: ਜੀ, ਕਹਿ ਸਕਦੇ ਹੋ ਬਿਲਕੁਲ,
5: ਇਸਲਾਮ ਜਿਹੜਾ ਜਿੱਥੋਂ ਸ਼ੁਰੂ ਹੁੰਦਾ
1: ਜੀ
5: ਉਹ ਉੱਥੋਂ ਹੀ ਸ਼ੁਰੂ ਹੋਇਆ।
1: ਅੱਛਾ
5: ਹੁਣ ਜੇ ਕਹੀਏ ਪੰਜਾਬੀ ਉਹ ਕਿਹੜੀ ਯੂਨੀਵਰਸਿਟੀ ਚ ਪੜ੍ਹਿਆ, ਦੁਨੀਆਂ ਦੀ ਇਹੋ ਜਿਹੀ ਕਿਤਾਬ ਹੈਗੀ ਆ ਇਸ ਵੇਲੇ ਮੌਜੂਦ ਇਸ ਪਲੈਨਟ ਅਰਥ ਦੇ ਉੱਤੇ ਵੀ ਜਿਹੜਾ ਦੱਸ ਦੇਵੇ ਆਣ ਕੇ ਲਾ ਵੀ ਉਹਨਾਂ ਨੇ ਫਲਾਣੀ ਜਗ੍ਹਾ ਤੋਂ ਐਜੂਕੇਸ਼ਨ ਲਈ, ਕੋਈ ਵੀ ਨੀ
1: ਬੋੜਾ
5: ਜਿਵੇਂ ਤੁਸੀਂ ਦੱਸ ਰਹੇ ਡਾਇਰੈਕਟ ਮਿਲਿਆ ਜਿਹੜਾ ਹੈਗਾ, ਇਹ ਚੀਜ਼ਾਂ ਜਿਹੜੀਆਂ ਹੈਗੀਆਂ ਜਦੋਂ ਉੱਪਰ ਵਾਲਾ ਚਾਹੁੰਦਾ ਹੈਗਾ ਤੇ ਉਹਦੇ ਉੱਤੇ ਉਹ ਰਹਿਮਤ ਹੋ ਜਾਂਦੀ ਆ, ਫਿਰ ਉਹਨੂੰ ਉਹ ਸਮਝਾ ਦਿੰਦਾ ਹੈਗਾ, ਤਾਂ ਫਿਰ ਉਹਦੇ ਉੱਤੇ ਜਿਹੜਾ ਹੈਗਾ ਉਹ ਚੱਲਣ ਲੱਗ ਪੈਂਦਾ ਹੈਗਾ,
1: ਬਿਲਕੁਲ
5: ਅੱਖਾਂ ਦੇਖਣ ਲੱਗ ਪੈਂਦੀਆਂ, ਕੰਨ ਸੁਣਨ ਲੱਗ ਪੈਂਦੇ, ਕਦਮ ਚੱਲਣ ਲੱਗ
1: ਪੈਂਦੇ,
5: ਹੱਥ ਕਰਨ ਲੱਗ
1: ਪੈਂਦੇ, ਬਿਲਕੁਲ
5: ਹਨਾ, ਤੇ ਇਹ ਜਿਹੜਾ ਹੈਗਾ ਉਹਨੂੰ ਰੋਸ਼ਨੀ ਜਿਹੜੀ ਹੈਗੀ ਆ ਉਹ ਤੋਂ ਮਿਲ ਜਾਂਦੀ ਹੈਗੀ ਆ, ਅੱਗੇ ਉਸ ਤੋਂ ਨਾ ਚਾਲੂ ਕਰ ਦਿੰਦਾ
1: ਜੀ।
5: ਤੇ ਅਮਲ ਜਿਹੜਾ ਕਹਿੰਦੇ ਨਾ ਸਿਤਾਰੋਂ ਸੇ ਆਗੇ ਜਹਾਂ ਔਰ ਵੀ ਹੈ, ਇਸ਼ਕ ਕੇ ਇਮਤਿਹਾਂ ਅਭੀ ਔਰ ਵੀ ਹੈ, ਤੂੰ ਸ਼ਾਹੀਨ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ ਆਗੇ ਆਸਮਾਂ ਔਰ ਵੀ ਹੈ,
1: ਔਰ ਵੀ
5: ਕਿਉਂਕਿ ਔਰ ਵੀ ਅੱਗੇ ਜਿਹੜਾ ਹੈਗਾ ਰਸਤਾ ਹੈਗਾ, ਇਹ ਨੀਗਾ ਹੁੰਦਾ ਵੀ
1: ਜਰਨੀ, ਬਿਲਕੁਲ
5: ਹਾਂ ਜਰਨੀ ਫਿਨਿਸ਼ ਹੋ ਗਈ ਆ, ਜਰਨੀ ਜਿਹੜੀ ਹੈਗੀ ਆ ਲਿਮਿਟਡ ਜਰਨੀ ਆ, ਪਰ ਇਹਦੇ ਵਿੱਚ ਜਿਹੜਾ ਹੈਗਾ ਅਸੀਂ ਦੇਖਣਾ ਹੈਗਾ ਵੀ ਲੈ ਮੈਕਸੀਮਮ ਜਿਹੜਾ ਕਵਰੇਜ ਕੀਤੀ ਜਾਵੇ ਜਿਹੜਾ ਹੈਗਾ,
1: ਬਿਲਕੁਲ
5: ਬਾਕੀ ਕੋਈ ਤਾਕਤ ਹੈਗੀ ਆ, ਹੁਣ ਆਪਾਂ ਇਹ ਨੀ ਆਪਾਂ ਬਿਲਕੁਲ
1: ਕਹਿ ਸਕਦੇ
5: ਲੈ ਵੀ ਕੋਈ ਕੋਈ ਕੋਈ ਤਾਂ ਹੈ ਨਿਜ਼ਾਮੀ ਹਸਤੀ ਚਲਾ ਰਿਹਾ ਹੈ,
1: ਬਿਲਕੁਲ
5: ਹੈ ਆ ਤਾਕਤ ਹੈਗੀ ਆ, ਚਾਹੇ ਉਹਨੂੰ ਅਕਾਲ ਪੁਰਖ ਕਹਿ ਲਵੋ, ਚਾਹੇ ਖੁਦਾ ਕਹਿ ਲਵੋ, ਚਾਹੇ ਅੱਲਾਹ ਕਹਿ ਲਵੋ,
1: ਚਾਹੇ ਮੈਗਨੈਟਿਕ ਇੱਕ ਸਰਕਲ ਕਹਿ ਲਵੋ, ਜੋ ਵੀ ਕਹਿਣਾ ਕਹਿ ਸਕਦੇ ਆ।
5: ਹਾਂਜੀ ਹਾਂਜੀ, ਤੇ ਇਹ ਚੀਜ਼ਾਂ ਹੈਗੀਆਂ, ਕਿਉਂਕਿ ਜੇ ਆਪਾਂ ਕਹੀਏ ਨਾ ਆਟੋਮੈਟਿਕ ਹੀ ਸਾਰਾ ਕੁਛ ਹੁੰਦਾ ਪਿਆ, ਆਟੋਮੈਟਿਕ ਕੁਛ ਨੀ ਹੁੰਦਾ ਪਿਆ, ਕੋਈ ਤਾਕਤ ਹੈਗੀ ਜਿਹੜੀ ਚਲਾਰੀ, ਹੁਣ ਦਿਨ ਰਾਤ ਦਾ ਆ ਜਾਣਾ ਜਿਹੜਾ ਹੈਗਾ ਆਪੇ ਦਿਨ ਆਇਆ ਤਾਂ ਵੀ ਦਿਨ ਵੀ ਅਖੀਰ ਕਿੰਨੀ ਦੇਰ ਤੱਕ ਰਹਿਣਾ,
1: ਬਿਲਕੁਲ
5: ਜੇ ਰਾਤ ਆ ਗਈ ਤੇ ਰਾਤ ਵੀ ਅਖੀਰ ਕਿੰਨੀ ਦੇਰ ਤੱਕ,
1: ਬਿਲਕੁਲ
5: ਹੁਣ ਦਿਨ ਚੜ੍ਹਨਾ ਹੈਗਾ ਖਤਮ ਹੁੰਦਾ ਨਾ, ਬਾਉਂਡਰੀਆਂ ਹੈਗੀਆਂ ਹਰ ਕੋਈ ਜਿਹੜਾ ਹੈਗਾ, ਸੂਰਜ ਦੀ ਕੀ ਮਜਾਲ ਹੈਗਾ ਕਿ ਉਹ ਜਿਹੜਾ ਹੈਗਾ ਕਹਿਣ ਦਾ ਮਤਲਬ ਰਾਤ ਦੇ ਦਾਇਰੇ ਦੇ ਵਿੱਚ ਦਾਖਲ ਹੋ ਜਾਵੇ,
1: ਸਭ ਦੀ ਹੈਂਕੜ ਤੋੜੀ ਹੋਈ ਹੈ ਜੀ ਕੁਦਰਤ ਨੇ,
5: ਸਭ ਦੀ ਹੈਂਕੜ ਤੋੜੀ ਆ ਜਿਹੜਾ ਹੈਗਾ, ਚੰਦਰਮਾ ਆ ਚੰਦਰਮਾ ਆਪਣੀ ਜਿਹੜਾ ਹੈਗਾ ਬਾਉਂਡਰੀ ਦੇ ਵਿੱਚ ਉਹ ਹੈਗਾ, ਉਹਦੇ ਉਹ ਆਪਣੇ ਕੰਮ ਕਰੀ ਜਾਂਦਾ ਪਿਆ,
1: ਬਿਲਕੁਲ
5: ਸੂਰਜ ਜਿਹੜਾ ਉਹ ਸੂਰਜ ਆਪਣੀ ਬਾਉਂਡਰੀ ਦੇ ਵਿੱਚ ਕੰਮ ਕਰੀ ਜਾਂਦਾ, ਦਿਨ ਰਾਤ ਦਾ ਬਣਾ ਦੇਣਾ ਜਿਹੜਾ ਹੈਗਾ ਇਹਦੇ ਪਿੱਛੇ ਵੀ ਹਿਕਮਤ ਸੀ,
1: ਬਿਲਕੁਲ
5: ਇਨਸਾਨ ਹੈ ਥੱਕ ਜਾਂਦਾ ਹੈ ਨਾ,
1: ਇਨਸਾਨ ਤਾਂ ਕੁਝ ਵੀ ਨਹੀਂ ਇਹਨਾਂ ਚੀਜ਼ਾਂ ਦੇ ਮੋਹਰੇ, ਇੱਕ ਪੈਨ ਦੀ ਨਿਬ ਦੀ ਪੈਨ ਆਪਾਂ ਡੋਟ ਪਾ ਲਈਏ ਉਹ ਵੀ ਮਤਲਬ ਕਿ ਉਹ ਤੋਂ ਵੀ ਬਰੀਕ ਕਹਿ ਸਕਦੇ ਆ, ਇਨਸਾਨ ਦੀ ਹੋਂਦ ਕਿੰਨੀ ਕਹਿ ਇੱਥੇ ਉਸ ਹਿਸਾਬ ਦੇ ਨਾਲ ਤਾਂ
5: ਐਡੇ ਐਡੇ ਪਲੈਨਟ ਦੀ ਹਰ ਚੀਜ਼ ਨਾਕਸ ਹੈ
1: ਜੀ, ਬਿਲਕੁਲ
5: ਜੀ ਇਨਸਾਨ ਦੀ ਹਰ ਚੀਜ਼ ਨਾਕਸ, ਨਾਕਸ ਕਿੰਨੇ ਲਿਮਿਟਡ ਹੈ ਨਾ, ਇਹਦੀ ਸੋਚ ਨਾਕਸ, ਇਹਦੀ ਅਕਲ ਨਾਕਸ ਇਹਦਾ ਵਿਜ਼ਡਮ ਜਿਹੜੀ ਹੈਗੀ ਕਹਿੰਦੇ ਆਮ ਇਨਸਾਨ ਦੇਖੋ ਕਿੰਨੇ ਦਿਲ ਕਦਮ ਹੈ ਬਹੁਤ
1: ਵਿਜ਼ਡਮ ਵਾਲਾ
5: ਨਹੀਂ ਉਹ ਵੀ ਨਾਕਸ ਹੈਗਾ ਕਿਉਂਕਿ ਇੰਨਾ ਜੇ ਕਹੀਏ ਨਾ ਵੀ ਉਹ ਜਿਹੜਾ ਵਸੀ ਹੈਗਾ ਵਸੀ ਨਹੀਂ ਜਿਹੜਾ ਹੈਗਾ ਲਿਮਿਟਡ ਹੈਗਾ ਨਾਕਸ ਹੈਗੀ ਆ
1: ਚੀਜ਼
5: ਨਾਕਸ ਆ ਤੇ ਇਸੇ ਤਰ੍ਹਾਂ ਦੁਨੀਆਂ ਦੇ ਵਿੱਚ ਜੋ ਵੀ ਚੀਜ਼ਾਂ ਹਰ ਨਾਕਸ ਹੈਗੀ ਆ ਜੇ ਪੂਰੀ ਫੁੱਲ ਹੈ ਨੀਗਾ ਅਗਰ ਪਰਫੈਕਸ਼ਨ ਹੈਗੀ ਆ ਉਹ ਸਿਰਫ ਉਹੀ ਦਿਨ ਤੁਸੀਂ ਅਕਾਲ ਪੁਰਖ ਕਹਿ ਲਵੋ
1: ਬਿਲਕੁਲ ਨਾਮ ਅਸੀਂ ਦਿੱਤੇ ਹੋਏ ਨੇ ਇਨਸਾਨ ਨੇ
5: ਇਨਸਾਨ ਪਰਫੈਕਟ
1: ਬਿਲਕੁਲ
5: ਹਾਂਜੀ ਇਨਸਾਨ ਪਰਫੈਕਟ ਨੀ ਤੇ ਬਾਕੀ ਇਹ ਚੀਜ਼ਾਂ ਹੈਗੀਆਂ ਬਹੁਤ ਵਧੀਆ ਲੱਗਦਾ ਹੈਗਾ
1: ਦੇਖੋ ਜੀ
5: ਹਾਂ ਜੀ ਜੀ ਤੇ ਕਹਿੰਦੇ ਨਾ ਵਹੀ ਅਸਲ ਮੇ ਉੱਚੀ ਉਡਾਨ ਰੱਖਤੇ ਹੈ ਜੋ ਦਿਲ ਮੇ ਹੌਸਲਾ ਔਰ ਸੀਨੇ ਮੇ ਜਾਨ ਰੱਖਤੇ ਹੈ ਮੁਰਦਾ ਦਿਲ ਕਿਆ ਖਾ ਕੇ ਜੀਆ ਕਰਤੇ ਹੈ ਮੁਰਦਾ ਦਿਲ ਦਾ ਕਹਦਾ ਜੀਣਾ ਜ਼ਮੀਨ ਦੇ ਉੱਤੇ ਇੱਕ ਜਿੰਦਾ ਲਾਸ਼ ਤੁਰੀ ਫਿਰਦੀ ਹੈਗੀ ਆ ਕੀ ਫਾਇਦਾ ਹੋਇਆ
1: ਬਿਲਕੁਲ
5: ਇਹ ਆਏ ਵੀ ਤੇ ਕੁਛ ਕੀਤਾ ਵੀ ਨਾ
1: ਤੇ
5: ਐਵੇਂ ਹੀ ਚਲੇ ਗਿਆ
1: ਬਿਲਕੁਲ
5: ਫਿਰ ਕੀ ਫਾਇਦਾ ਹੋਇਆ ਬਿਲਕੁਲ ਉਧਰ ਆਪਾਂ ਬਾਬੇ ਨੇ ਵੀ ਬਾਬੇ ਨਾਨਕ ਨੇ ਇਹੋ ਕਿਹਾ ਨਾਮ ਜਪੋ ਵੰਡ ਚੱਕੋ
1: ਕਿਰਤ ਕਿਰਤ ਕਰੋ
5: ਹੈ ਕਿਰਤ ਵੀ ਕਰਨੀ ਆ ਇਹ ਵੀ ਨਾ ਤੁਸੀਂ ਚੌਂਕੜੀ ਮਾਰ ਕੇ ਬਹਿ ਦੋ ਕੋਈ ਨੀ ਉੱਪਰ ਵਾਲਾ ਦੇਗਾ ਇਸ ਤਰ੍ਹਾਂ ਨੀ ਹੁੰਦਾ
1: ਬਿਲਕੁਲ
5: ਮਿਹਨਤ ਕਰਨੀ ਪੈਂਦੀ ਆ ਹੁਣ ਇੱਧਰ ਕਈ ਕਹਿ ਦਿੰਦੇ ਲਓ ਜੀ ਜੰਨਤ ਜੰਨਤ ਮਿਲ ਜੂ ਭਾਈ ਜਿਹੜਾ ਦੁਨੀਆਂ ਦੇ ਵਿੱਚ ਕੁਛ ਨੀ ਮਿਲਦਾ ਭਾਈ ਕਰਨ ਤੋਂ ਬਗੈਰ ਤੁਹਾਨੂੰ ਜੰਨਤ ਕਿਵੇਂ ਮਿਲ ਜੂਗੀ
1: ਬਿਲਕੁਲ
5: ਕੁਛ ਕਰਨਾ ਪੈਣਾ
1: ਬਿਲਕੁਲ
5: ਜੰਨਤ ਲੈਣੀ ਆ ਤਾਂ ਭਾਈ ਮਿਹਨਤ ਕਰਨੀ
1: ਪੈਣੀ
5: ਹੁੰਦਾ ਰੱਬ ਰੱਬ ਨੂੰ ਤੁਸੀਂ ਐਵੇਂ ਨੀ ਚੀਟਿੰਗ ਉਹਦੇ ਨਾਲ ਕਰ ਲੋਗੇ ਤੁਸੀਂ ਕਹੋਗੇ ਕੋਈ ਨੀ ਜੀ ਉਹਨੇ ਦੇ ਹੀ ਦੇਣੀ
1: ਐਵੇਂ
5: ਉਹ ਵੀ ਮਿਹਨਤ ਜਿਹੜਾ ਕਰਦਾ ਉਹਨੂੰ ਰੱਬ ਵੀ ਉਹਨੂੰ ਹੀ ਦਿੰਦਾ
1: ਬਿਲਕੁਲ
5: ਆਦਮ ਹਿੰਮਤ ਮੱਦੇ ਖੁਦਾ
1: ਜੀ
5: ਆਦਮੀ ਹਿੰਮਤ ਕਰਦਾ ਤਾਂ ਖੁਦਾ ਵੀ ਉਹਦੀ
1: ਮਦਦ ਕਰਦਾ ਜੀ ਬਿਲਕੁਲ
5: ਗੋਡ ਹੈਲਪ ਦੋਜ ਹੂ ਹੈਲਪ ਹਿਮਸੈਲਫ
1: ਹਿਮਸੈਲਫ ਜੀ
5: ਜਿਹੜੇ ਆਪਣੀ ਹਿੰਮਤਾਂ ਕਰਦੇ ਆ ਉਹ ਮੰਜ਼ਿਲਾਂ ਤੇ ਪਹੁੰਚ ਜਾਂਦੇ ਆ ਜੀ
1: ਚਲੋ
5: ਜੀ ਮੈਂ ਹੁਣ ਜੇ ਤੁਹਾਡੀ
1: ਆਉਣ ਦਿਓ ਆਉਣ ਦਿਓ ਆਉਣ ਦਿਓ ਮੈਂ ਫਿਰ ਕਿਤਾਬ ਦੀ ਸਾਂਝ ਪਾਉਣਾ ਜੀ ਹਾਂਜੀ ਆਉਣ ਦਿਓ
5: ਜੀ ਜੀ ਜੀ ਮੈਂ ਜਲਦੀ ਜਲਦੀ ਜਿਹੜਾ ਹੈਗਾ
1: ਜਰੂਰ ਜੀ

0: ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ, ਸ਼ਾਇਦ ਹੀ ਕਦੇ ਵੀ ਨਹੀਂ ਆਉਣਾ, ਸਾਨੂੰ ਜੀ ਦੀਆਂ ਉਡੀਕਾਂ। ਲਓ ਜੀ, ਇਹ ਸੀ ਸੌਂਗ ਨੰਬਰ 1
1: ਜੀ,
0: ਤੇ ਸੌਂਗ ਨੰਬਰ 2

0: ਵਾਹ
1: ਯੂ
0: ਜੀ,
1: ਸੋ ਮਚ।
0: ਵਾਹ ਜੀ, ਥੈਂਕ ਯੂ ਮੁਹੰਮਦ ਜੀ, ਬਹੁਤ ਬਹੁਤ ਸ਼ੁਕਰੀਆ ਫਰਾਈਡੇ ਵਾਲੇ ਦਿਨ ਨੂੰ ਰੰਗ ਭਾਗ ਲਾਉਣ ਨੂੰ ਜੀ, ਸ਼ੁਕਰੀਆ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ,
1: ਸ਼ੁਕਰੀਆ
0: ਜੀ। ਦੋਸਤੋ, ਇਹ ਸਾਂਝੀ ਆਪਣੇ ਨਾਲ ਮੁਹੱਬਤ ਜੀ ਮੁਹੰਮਦ ਜੀ ਜੁੜੇ ਸੀ ਦੁਬਈ ਤੋਂ। ਦੋਸਤੋ, ਤੁਹਾਡੇ ਸੁਨੇਹੇ ਵੀ ਬਹੁਤ ਆ ਰਹੇ ਨੇ ਜੀ, ਤੇ ਉਹਨਾਂ ਦਾ ਵੀ ਆਖਰ ਦੇ ਵਿੱਚ ਜ਼ਰੂਰ ਸਾਰ ਲਵਾਂਗੇ। ਤੇ ਜਾਂਦੇ ਜਾਂਦੇ ਆਖਰ ਦੇ ਵਿੱਚ ਜਿੰਨਾ ਵੀ ਸਮਾਂ ਬਾਕੀ ਹੈ, 15 ਆਪਣੇ ਸੋਰੀ ਤਕਰੀਬਨ ਤਕਰੀਬਨ ਲਾਉਂਦੇ ਹਾਂ ਆਪਾਂ, 25-30 ਮਿੰਟ ਲਾਉਂਦੇ ਹਾਂ ਹੋਰ, ਤੇ ਨਾਵਲ ਦਾ ਮੈਂ ਵਾਅਦਾ ਕੀਤਾ ਸੀ ਤੇ ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਦੋਸਤੋ, ਫਿਰ ਆਪਾਂ ਸਮਾਪਤੀ ਕਰਦੇ ਹਾਂ। ਬਹੁਤ ਬਹੁਤ ਸ਼ੁਕਰੀਆ, ਬਹੁਤ ਸਾਰੇ ਦੋਸਤ ਅੱਜ ਸਾਥ ਨਿਭਾ ਰਹੇ ਨੇ ਜੀ, ਤੁਹਾਡਾ ਦਿੱਤੀ ਹੋਈ ਹੌਸਲਾ ਅਫਜ਼ਾਈ ਅੱਜ ਚੰਗਾ ਲੱਗ ਰਿਹਾ, ਹਰ ਵੇਲੇ ਹੀ ਚੰਗਾ ਲੱਗਦਾ ਪ੍ਰੋਗਰਾਮ ਕਰਦੇ ਹੋਏ। ਤੇ ਲੋ ਫਿਰ ਆਪਾਂ ਬਾਤ ਪਹੁੰਚਾ ਰਹੇ ਹਾਂ ਅੱਜ ਦਾ ਜਿਹੜਾ ਆਖਰੀ ਪੜਾਅ ਸਾਡਾ ਹੁੰਦਾ ਕਿਤਾਬਾਂ ਦੇ ਅੰਕ ਸੰਗ ਦੇ ਵਿੱਚ, ਤੇ ਆਖਰੀ ਪੜਾਅ ਦੇ ਵਿੱਚ ਦੋਸਤੋ ਕਿਤਾਬਾਂ ਦੇ ਅੰਕ ਸੰਗ ਦੇ ਵਿੱਚੋਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਦੇ ਵਿੱਚੋਂ ਔਰੰਗਜ਼ੇਬ ਤੋਂ।

ਤੇ ਅਸੀਂ ਬਾਅਦ ਦੇ ਵਿੱਚ ਦੇਖਾਂਗੇ ਕਿ 20ਵੀਂ ਸਦੀ ਦੇ ਪੰਜਾਬੀ ਜਿਹੜੇ ਮੁਸਲਮਾਨ ਸਰਦਾਰਾਂ ਦੇ ਵਡੇਰੇ ਮਹਾਰਾਜੇ ਦੇ ਬਰਾਬਰ ਦੇ ਵਿੱਚ ਅਫਸਰ ਹੁੰਦੇ ਸਨ ਤੇ ਇਸੇ ਗੱਲ ਤੋਂ ਮਹਾਰਾਜੇ ਦੇ ਇਸਲਾਮ ਬਾਬਤ ਖਿਆਲਾਂ ਦੀ ਝਲਕ ਦੇ ਜਾਂਦੀ ਹੈ। ਫਜ਼ਲ ਹੁਸੈਨ ਅਤੇ ਖਿਜਰ ਹਯਾਤ ਟਵਾਣਾ ਇਨ੍ਹਾਂ ਦੇ ਵਿੱਚੋਂ ਹੀ ਇੱਕ ਸਨ। ਤੇ ਅੱਗੇ ਇੱਥੇ ਆਪਣੇ ਸਮਾਪਤੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ ਚੈਪਟਰ 11ਵੇਂ ਦੇ ਵਿੱਚ ਤੇ ਲੜੀਵਾਰ ਭਾਗ 12ਵਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਦੋਸਤੋ। ਅੱਜ ਇਹ ਚੈਪਟਰ ਸਾਨੂੰ ਕਿੱਥੇ ਲੈ ਕੇ ਜਾਂਦਾ ਹੈ ਉਹਦੀ ਬਾਤ ਤੁਹਾਡੇ ਨਾਲ ਪਾਉਂਦੇ ਹਾਂ। ਦੋਸਤੋ ਗੱਲਬਾਤ ਸ਼ੁਰੂ ਕਰਨ ਜਾ ਰਹੇ ਹਾਂ ਕਿਤਾਬ ਪੰਜਾਬ ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ, ਜਿਸ ਨੂੰ ਰਾਜਮੋਹਨ ਗਾਂਧੀ ਜੀ ਨੇ ਲਿਖਿਆ ਤੇ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਜੀ ਨੇ ਪੰਜਾਬੀ ਦੇ ਵਿੱਚ ਇਹਦਾ ਅਨੁਵਾਦ ਕੀਤਾ ਹੈ ਤੇ ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਲੜੀਵਾਰ ਭਾਗ 12ਵਾਂ।

ਰਣਜੀਤ ਸਿੰਘ ਦੇ ਰਾਜ ਦੇ ਵਿੱਚ ਪੰਜਾਬ ਦੇ ਅੰਦਰ ਕੋਈ ਵੱਡੀ ਮੁਸਲਿਮ ਧਾਰਮਿਕ ਬਗਾਵਤ ਨਹੀਂ ਹੋਈ। ਸਿੰਧ ਦੇ ਪੱਛਮ ਦੇ ਵੱਲ ਪਖਤੂਨਾ ਨੇ ਛੁੱਟ ਪੁੱਟ ਜਨੂਨੀ ਬਗਾਵਤਾਂ ਕੀਤੀਆਂ, ਛੋਟੀਆਂ ਮੋਟੀਆਂ ਜਾਣੀ ਕਿ ਕੁਝ ਬਗਾਵਤਾਂ ਕੀਤੀਆਂ। 1824 ਦੇ ਵਿੱਚ ਅਕਾਲੀ ਫੂਲਾ ਸਿੰਘ ਨਿਹੰਗ ਚੀਫ ਅਤੇ ਬੱਲਬਦਰ ਗੋਰਖਿਆਂ ਦਾ ਜਿਹੜਾ ਸੀ ਚੀਫ ਮਹਾਰਾਜੇ ਦੇ ਵੱਲੋਂ ਪੇਸ਼ਾਵਰ ਦਾ ਕਬਜ਼ਾ ਛਡਾਉਣ ਭੇਜੇ, ਜਿੱਥੇ ਪਖਤੂਨਾ ਨੇ ਕਬਜ਼ਾ ਕਰ ਲਿਆ। ਲੜਦੇ ਹੋਏ ਦੋਵੇਂ ਜਰਨੈਲ ਮਾਰੇ ਗਏ, ਪਰ 4000 ਪਖਤੂਨ ਵੀ ਮਾਰੇ ਜਾਂਦੇ ਆ ਤੇ ਕਿਲੇ ਤੇ ਪੰਜਾਬ ਦੀ ਸੈਨਾ ਦਾ ਕਬਜ਼ਾ ਮੁੜ ਹੋ ਜਾਂਦਾ, ਜਿੱਥੇ ਦੀਵਾਨ ਚੰਦ ਜੋ ਕਿ ਉਹਦੀ ਮੌਤ ਹੁੰਦੀ ਹੈ 1825 ਦੇ ਵਿੱਚ, ਤੇ ਹਰੀ ਸਿੰਘ ਨਲੂਆ ਤੇ ਦੋ ਫਰਾਂਸੀਸੀ ਜਰਨੈਲਾਂ ਅਲੈਰਡ ਤੇ ਵੈਤੂਰਾ ਨੇ ਪ੍ਰਬੰਧ ਜਿਹੜਾ ਉਹਦਾ ਸੰਭਾਲਿਆ। ਇਸ ਲੜਾਈ ਤੋਂ 2 ਸਾਲਾਂ ਦੇ ਬਾਅਦ ਪੰਜਾਬ ਦੇ ਵਿੱਚ ਇੱਕ ਖਤਰਨਾਕ ਬਗਾਵਤ ਦੀ ਹਨੇਰੀ ਝੁੱਲ ਪਈ। ਬਾਗੀ ਨਾ ਪਖਤੂਨ ਸੀ ਨਾ ਪੰਜਾਬੀ, ਇੱਕ ਹਿੰਦੁਸਤਾਨੀ ਸੀ ਸੈਯਦ ਅਹਿਮਦ। ਲਖਨਊ ਨੇੜੇ ਰਾਏ ਬਰੇਲੀ ਦੇ ਵਿੱਚ ਜੰਮਿਆ ਪਲਿਆ। ਦਿੱਲੀ ਦੇ ਮੁਸਲਮਾਨ ਸ਼ਰਈ ਵਿਦਵਾਨ ਸ਼ਾਹ ਵਲੀ ਉੱਲਾ, ਜੋ ਕਿ 1703 ਤੋਂ 62 ਤੱਕ ਦਾ ਜਿਹੜਾ ਉਹਦਾ ਸਫ਼ਰ ਹੈ, ਉਹਦਾ ਮੁਰੀਦ। ਸੈਯਦ ਅਹਿਮਦ ਨੂੰ ਲੱਗਿਆ ਕਿ ਦਿੱਲੀ ਤੇ ਲਾਹੌਰ ਦੇ ਵਿੱਚੋਂ ਮੁਸਲਮਾਨ ਹਕੂਮਤ ਦਾ ਖਾਤਮਾ ਹੋਣਾ ਤਾਂ ਪਰਲੋ ਆਉਣ ਵਰਗੀ ਸਥਿਤੀ ਹੈ, ਇਹ ਨਹੀਂ ਬਰਦਾਸ਼ਤ ਹੋ ਸਕਦੀ। ਅੰਗਰੇਜ਼ਾਂ ਤੇ ਸਿੱਖਾਂ ਦੇ ਦੋਵਾਂ ਦਾ ਦੁਸ਼ਮਣ ਸੀ, ਪਰ ਦੋਵਾਂ ਦੇ ਵਿੱਚੋਂ ਸਿੱਖਾਂ ਦਾ ਬਹੁਤਾ। ਉੱਤਰ ਪ੍ਰਦੇਸ਼ ਦੇ ਵਿੱਚੋਂ ਉਸਨੇ ਜਹਾਦੀਆਂ ਦੀ ਭਰਤੀ ਜਿਹੜੀ ਸੀ ਵੱਡੀ ਪੱਧਰ ਦੇ ਉੱਤੇ ਕੀਤੀ। ਦਿਲਚਸਪ ਗੱਲ ਇਹ ਵੀ ਸੀ ਕਿ ਐਡੇ ਵੱਡੇ ਕਾਰਵਾਂ ਨੂੰ ਅੰਗਰੇਜ਼ਾਂ ਨੇ ਜਿਹੜਾ ਸੀ ਬਰਾਸਤਾ ਸਿੰਧ ਪੇਸ਼ਾਵਰ ਜਾਣ ਤੋਂ ਰੋਕਿਆ ਕਿਉਂ ਨਾ। 1825 ਦੇ ਵਿੱਚ ਉੱਤਰੀ ਹਿੰਦੁਸਤਾਨ ਦੇ ਵਿੱਚ ਜੋ ਪੈਂਫਲਿਟ ਵੰਡੇ ਸਨ, ਇਸ਼ਤਿਹਾਰ ਵੰਡੇ ਗਏ, ਉਹਨਾਂ ਦੇ ਵਿੱਚੋਂ ਇੱਕ ਤੇ ਲਿਖਿਆ ਸੀ, ਦੇਰ ਪਹਿਲਾਂ ਸਿੱਖ ਕੌਮ ਨੇ ਲਾਹੌਰ ਸਰ ਕਰ ਲਿਆ, ਉਹਨਾਂ ਦੀਆਂ ਜਾਤੀਆਂ ਸਭ ਹੱਦਾਂ ਪਾਰ ਕਰ ਗਈਆਂ ਨੇ, ਬਿਨਾਂ ਕਿਸੇ ਉਕਸਾਹਟ ਦੇ ਉਹਨਾਂ ਨੇ ਹਜ਼ਾਰਾਂ ਮੁਸਲਮਾਨ ਮਾਰਤੇ ਤੇ ਮਸੀਤਾਂ ਦੇ ਵਿੱਚੋਂ ਜਿਹੜਾ ਸੀ ਅਜ਼ਾਨ ਦੇਣੀ ਬੰਦ ਕਰਵਾ ਦਿੱਤੀ ਤੇ ਗਊ ਹੱਤਿਆ ਉੱਪਰ ਜਿਹੜਾ ਸੀ ਪੂਰਨ ਪਾਬੰਦੀ ਹੈ। ਭਾਰਤੀ ਸ਼ਹਿਰਾਂ ਦੇ ਵਿੱਚੋਂ ਜਹਾਦੀ ਹਥਿਆਰ ਅਤੇ ਪੈਸੇ ਇਕੱਠੇ ਕਰਕੇ 1826 ਦੇ ਵਿੱਚ ਜਹਾਦ ਦਾ ਐਲਾਨ ਕਰਕੇ ਪੇਸ਼ਾਵਰ ਦੇ ਕਬਾਇਲੀ ਇਲਾਕੇ ਦੇ ਵਿੱਚ ਆਣ ਪੁੱਜਾ। ਕੁਝ ਸਮੇਂ ਦੇ ਲਈ ਯੂਸਫ ਜਈ ਖੱਟਕ ਅਤੇ ਹੋਰ ਕਬਾਇਲੀਆਂ ਦੇ ਉੱਤੇ ਜਹਾਦੀਆਂ ਦਾ ਅਸਰ ਹੋਇਆ। ਮਹਾਰਾਜੇ ਦੇ ਵੱਲੋਂ ਥਾਪੇ ਪਖਤੂਨ ਹਾਕਮ ਨੇ ਪੇਸ਼ਾਵਰ ਖਾਲੀ ਕਰ ਦਿੱਤਾ ਤੇ ਐਲਾਰਡ ਜਿਹੜਾ ਸੀ ਤੇ ਵਤੂਰਾ ਫਿਰ ਫੌਜਾਂ ਲੈ ਕੇ ਆਗ ਉੱਥੇ ਗਏ ਤੇ ਪੇਸ਼ਾਵਰ ਦਾ ਇੱਕ ਹਿੱਸਾ ਉਹਨਾਂ ਨੇ ਮੰਨ ਲਿਆ। ਸਮੇਂ ਸਮੇਂ ਮਹਾਰਾਜਾ ਕਬਾਇਲੀਆਂ ਨੂੰ ਜਿਹੜਾ ਪਾੜੀ ਰੱਖਣ ਦੇ ਲਈ ਪੈਸਾ ਤੇ ਉਹਨਾਂ ਵਿਚਲੀ ਜੱਦੀ ਦੁਸ਼ਮਣੀ ਨੂੰ ਜਿਹੜਾ ਹਥਿਆਰ ਬਣਾਉਂਦਾ ਰਿਹਾ, ਕਦੀ ਵੱਡੀ ਸੈਨਾ ਦੇ ਨਾਲ ਦਬਾਉਂਦਾ ਤੇ 1830 ਦੀਆਂ ਗਰਮੀਆਂ ਚ ਕੁਵਰ ਸ਼ੇਰ ਸਿੰਘ, ਹਰੀ ਸਿੰਘ ਨਲੂਆ ਤੇ ਐਲਾਰਡ ਦੀ ਜਿਹੜੀ ਕਮਾਨ ਦੇ ਵਿੱਚ ਵੱਡੇ ਲਸ਼ਕਰ ਨੇ ਬਾਗੀਆਂ ਦੇ ਵਿਰੁੱਧ ਜੰਗ ਜਿੱਤ ਲਈ। ਲੁਧਿਆਣੇ ਦੇ ਵਿੱਚ ਪੰਜਾਬ ਦੇਸ਼ ਦੇ ਇੰਚਾਰਜ, ਯਾਨੀ ਕਿ ਪਿਛਲੇ ਆਪਾਂ ਚੈਪਟਰ ਚ ਪੜਿਆ ਸੀ ਕਿ ਲੁਧਿਆਣਾ ਉਹਨਾਂ ਨੇ ਪਹਿਲਾਂ ਉੱਥੇ ਆ ਕੇ ਰਾਜ ਕੀਤਾ। ਕੰਪਨੀ ਦੇ ਅਫਸਰ ਨੇ ਦਿੱਲੀ ਰੈਜੀਡੈਂਟ ਨੂੰ

0: ਰਿਪੋਰਟ ਭੇਜ ਦਿੱਤੀ ਜਿਸ ਦੇ ਵਿਚ ਇਸ ਬਗਾਵਤ ਨੂੰ ਕੁਚਲਣ ਦਾ ਵਿਸਤਾਰ ਦਰਜ ਹੈ। ਲਿਖਿਆ ਕਿ ਹਰੀ ਸਿੰਘ ਨਲੂਏ ਤੋਂ ਮੂਲਵਾਦੀ ਸੈਯਦ ਅਹਿਮਦ ਹਾਰ ਗਿਆ ਪਰ ਬਾਗੀਆਂ ਨੇ ਹੁਣ ਦੂਜਾ ਰਾਹ ਅਪਣਾ ਲਿਆ। ਆਮੋ ਸਾਹਮਣੇ ਲੜਨ ਦਾ ਤਰੀਕਾ ਛੱਡ ਕੇ ਲੁਕ ਛੁਪ ਕੇ ਜਿਹੜਾ ਸੀ ਉਹ ਘਾਤ ਲਾ ਕੇ ਹਮਲੇ ਕਰਨ ਲੱਗ ਪਏ। ਕੁਝ ਝੜਪਾਂ ਦੇ ਵਿਚ ਭਾਰੀ ਨੁਕਸਾਨ ਕਰਕੇ ਜਿੱਤ ਵੀ ਹਾਸਲ ਕੀਤੀ ਤੇ ਜਿੱਤ ਵੀ ਜਾਂਦੇ। ਇਸ ਲੜਾਈ ਦਾ ਖਾਤਮਾ ਉਦੋਂ ਹੋਇਆ ਜਦੋਂ ਪਖਤੂਨਾ ਨੇ ਹਿੰਦੁਸਤਾਨੀਆਂ ਜਹਾਦੀਆਂ ਨੂੰ ਨਾ ਪਸੰਦ ਕਰਨਾ ਸ਼ੁਰੂ ਕਰਤਾ। ਉਸ ਉੱਤੇ ਦੋਸ਼ ਲੱਗੇ ਕਿ ਉਹ ਹਿੰਦੁਸਤਾਨੀ ਜਹਾਦੀਆਂ ਨੂੰ ਇੱਕ ਇੱਕ ਕਰਕੇ ਪਖਤੂਨ ਕੁੜੀਆਂ ਵੰਡ ਰਿਹਾ ਸੀ। ਪੇਸ਼ਾਵਰ ਦੇ ਲੋਕ ਭੜਕ ਉੱਠੇ ਤੇ ਬੇਸ਼ੱਕ ਇਹ ਵੀ ਕਿਹਾ ਗਿਆ ਕਿ ਦੋਸ਼ ਝੂਠੇ ਨੇ। ਪਖਤੂਨ ਇਤਿਹਾਸ ਦੇ ਵਿਦਿਆਰਥੀ ਔਲਫ ਕਾਰੋ ਨੇ ਇਹ ਭੇਤ ਜਿਹੜਾ ਖੋਲਿਆ ਜੋ ਬਾਅਦ ਦੇ ਵਿਚ ਨੌਰਥ ਵੈਸਟ ਫਰੰਟੀਅਰ ਪ੍ਰੋਵਿੰਸ ਦੇ ਵਿਚ ਅੰਗਰੇਜ਼ਾਂ ਨੇ ਗਵਰਨਰ ਲਾਇਆ ਸੀ। ਬੁਰੇ ਭਾਗ ਉਸਦੇ ਜਹਾਦੀ ਸਾਥੀ ਸਾਥ ਛੱਡਣ ਲੱਗ ਪਏ। ਕਈ ਥਾਵਾਂ ਦੇ ਉੱਤੇ ਕਤਲ ਹੋਏ। ਸੈਯਦ ਅਹਿਮਦ ਅੰਗਰੇਜ਼ ਫੌਜਾਂ ਤੇ ਬੇਰਹਿਮ ਪਖਤੂਨਾ ਦੇ ਫੰਦੇ ਦੇ ਵਿਚਕਾਰ ਫਸ ਗਿਆ। ਤਿਰਸਕਾਰੇ ਹੋਏ ਸੈਯਦ ਉੱਪਰ ਮਈ 1831 ਦੇ ਵਿਚ ਅਚਨਚੇਤੀ ਕੁਵਰ ਸ਼ੇਰ ਸਿੰਘ ਦੀ ਸੈਨਿਕ ਟੁਕੜੀ ਜਿਹੜੀ ਸੀ ਉਹਨਾਂ ਨੇ ਬਾਲਾਕੋਟ ਦੇ ਵਿਚ ਹੱਲਾ ਕਰਕੇ ਦਿਨ ਕੱਟੀ ਕਰਦੇ ਹੋਏ ਇਸ ਬਾਗੀ ਨੂੰ ਮਾਰ ਮੁਕਾਇਆ। ਕਾਬਲ ਦੀ ਸ਼ਹਿਰ ਉੱਤੇ ਜਿਹੜਾ ਸੀਗਾ ਗਾਹੇ ਬਗਾਹੇ ਪੇਸ਼ਾਵਰ ਦੇ ਵਿਚ ਬਗਾਵਤਾਂ ਉੱਠਦੀਆਂ ਰਹੀਆਂ। ਦਿਲਚਸਪ ਵਾਕਿਆ ਇਹ ਸੀ ਕਿ ਸੈਯਦ ਦੇ ਸੱਦੇ ਦੇ ਕਾਰਨ ਪੰਜਾਬ ਦੇ ਕਿਸੇ ਮੁਸਲਮਾਨ ਚੀਫ ਨੇ ਸਰਕਾਰ ਖਾਲਸਾ ਦਾ ਸਾਥ ਨਹੀਂ ਸੀ ਛੱਡਿਆ। ਇਉਂ ਪੰਜਾਬ ਦੇ ਵਿਚ ਪੱਤਾ ਤੱਕ ਨਾ ਹਿੱਲ ਸਕਿਆ। 1815 ਦੇ ਵਿਚ ਨੈਪੋਲੀਅਨ ਅੰਗਰੇਜ਼ਾਂ ਤੋਂ ਹਾਰ ਗਿਆ ਤਾਂ ਹਿੰਦੁਸਤਾਨ ਜਾ ਪੰਜਾਬ ਦੇ ਵਿਚ ਫਰਾਂਸੀਸੀਆਂ ਦਾ ਆਧਾਰ ਖਤਮ ਹੋ ਗਿਆ। ਪਰ ਇਸਦਾ ਇੱਕ ਹੋਰ ਅਸਰ ਹੋਇਆ। ਫਰਾਂਸੀਸੀ ਸੈਨਾਪਤੀ ਬਾਹਰਲੇ ਦੇਸ਼ਾਂ ਦੇ ਵੱਲ ਰੁੱਖ ਕਰਨ ਲੱਗ ਪਏ। ਪੰਜਾਬ ਦੇ ਵਿਚ ਆਏ ਤੇ 1822 ਦੇ ਵਿਚ ਐਲਰਡ ਤੇ ਵੈਤੂਰਾ ਸਰਕਾਰ ਖਾਲਸਾ ਦੇ ਵਿਚ ਆ ਗਏ। ਪੰਜਾਬ ਦੀ ਫੌਜ ਦੇ ਵਿਚ ਰੈਗੂਲਰ ਭਰਤੀ ਹੋਣ ਵਾਲੇ ਇਹ ਪਹਿਲੇ ਯੂਰੋਪੀਅਨ ਜਰਨੈਲ ਸਨ। ਥੋੜੇ ਸਾਲਾਂ ਦੇ ਵਿਚ ਗੋਰਿਆਂ ਦੀ ਜਾਣੀ ਕਿ ਯੂਰੇਸ਼ੀਅਨਸ ਜਿਹੜੇ ਸਨ ਜੰਗਬਾਜ਼ਾਂ ਦੀ ਗਿਣਤੀ 50 ਟੱਪ ਗਈ, 50 ਤੋਂ ਉੱਪਰ ਹੋ ਗਈ। ਇਨ੍ਹਾਂ ਦੇ ਵਿਚ ਕਲਾਗ, ਅਗਸਤ, ਕੁਰਟ ਫਰਾਂਸ ਤੋਂ ਅਤੇ ਪਾਓਲੋ ਅਵਿਤਾਬਿਲ ਇਟਲੀ ਤੋਂ ਆਇਆ। ਸਾਲ 1929 ਦੇ ਵਿਚ ਮਹਾਰਾਜੇ ਨੇ ਆਸਟਰੋ ਹੰਗੇਰੀਅਨ ਹੋਮਿਓਪੈਥ ਡਾਕਟਰ ਆਪਣੇ ਵਾਸਤੇ ਭਰਤੀ ਕਰ ਲਿਆ। 2 ਸਾਲ ਦੇ ਬਾਅਦ ਫਰਾਂਸੀਸੀ ਭੂ ਵਿਗਿਆਨੀ ਤੇ ਬਨਸਪਤੀ ਵਿਗਿਆਨੀ ਵਿਕਟਰ ਜੈਕਮੋਟ ਨਾਲ ਮਹਾਰਾਜਾ ਹਿਮਾਲਾ ਦੀ ਸੈਰ ਵਾਸਤੇ ਨਿਕਲ ਪਿਆ। ਨਾਲ ਲੱਗਦੀ ਹੱਦ ਦੇ ਉੱਤੇ ਅੰਗਰੇਜ਼ਾਂ ਦੀ ਹਾਜ਼ਰੀ ਬਾਰੇ ਜਿਹੜਾ ਮਹਾਰਾਜਾ ਚੌਕਸ ਸੀਗਾ, ਇਸ ਕਰਕੇ ਖੁਸ਼ ਹੋਇਆ ਕਿ ਉਹਨਾਂ ਦੇ ਵਿਰੁੱਧ ਲੜ ਚੁੱਕੇ ਦੁਸ਼ਮਣ ਹੁਣ ਪੰਜਾਬ ਦੀਆਂ ਫੌਜਾਂ ਨੂੰ ਯੂਰੋਪੀਅਨ ਤੌਰ ਤਰੀਕੇ ਦੇ ਨਾਲ ਟ੍ਰੇਡ ਕਰਨਗੇ, ਜਾਣੀ ਕਿ ਉਹਨਾਂ ਨੂੰ ਸਿਖਲਾਈ ਦੇਣਗੇ, ਟ੍ਰੇਨਡ ਕਰਨਗੇ। ਕਈ ਜਰਨੈਲਾਂ ਅਤੇ ਵਜ਼ੀਰਾਂ ਨੇ ਕਿਹਾ ਕਿ ਇੰਨੀ ਵਧੀਕ ਤਨਖਾਹ ਦੇ ਕੇ ਯੂਰੋਪੀਅਨਾਂ ਨੂੰ ਨੌਕਰੀ ਦੇ ਉੱਤੇ ਰੱਖਣਾ ਠੀਕ ਫੈਸਲਾ ਨਹੀਂ। ਪਰ ਮਹਾਰਾਜੇ ਤੇ ਇਸ ਸਲਾਹ ਨੇ ਜਿਹੜਾ ਸੀ ਅਸਰ ਨਾ ਕੀਤਾ। ਪਰ ਇਹਦਾ ਇੱਕ ਹੋਰ ਐਂਗਲ ਮੈਂ ਦੇਖਦਾ ਹਾਂ ਕਿ ਭਾਈ ਸਾਡੇ ਲੋਕ ਭਰੋਸੇਯੋਗ ਕਿੰਨੇ ਕੁ ਸੀ ਤੇ ਫਿਰ ਬਾਹਰੋਂ ਬੰਦੇ ਲਿਆ ਕੇ ਜ਼ਰੂਰ ਉਹ ਇਸ ਕਰਕੇ ਵੀ ਰੱਖਣੇ ਪਏ ਹੋਣਗੇ ਕਿਤੇ ਨਾ ਕਿਤੇ। ਹਾਂ, ਇਹਨਾਂ ਉੱਪਰ ਕੁਝ ਬੰਦਿਸ਼ਾਂ ਜ਼ਰੂਰ ਲਾਈਆਂ ਗਈਆਂ। ਤੰਬਾਕੂ ਦੀ ਵਰਤੋਂ ਨਹੀਂ ਕਰਨੀ, ਹਜਾਮਤ ਨਹੀਂ ਕਰਨੀ ਤੇ ਗਊ ਮਾਸ ਨਹੀਂ ਖਾਣਾ। ਇਹ ਵੀ ਕਿਹਾ ਗਿਆ ਕਿ ਚੰਗਾ ਹੋਵੇ ਇੱਥੇ ਪੰਜਾਬ ਦੀਆਂ ਕੁੜੀਆਂ ਦੇ ਨਾਲ ਵਿਆਹ ਕਰਾ ਲਓ। ਮਹਾਰਾਜੇ ਦੀ ਆਗਿਆ ਬਗੈਰ ਪੰਜਾਬ ਤੋਂ ਬਾਹਰ ਨਹੀਂ ਜਾਣਾ, ਕੋਰਟ ਦੇ ਵਿਚ ਵਿਚਾਰ ਵਟਾਂਦਰੇ ਦੇ ਲਈ ਨਹੀਂ ਆਉਣਾ ਤੇ ਆਪਸ ਦੇ ਵਿਚ ਮੇਲਜੋਲ ਘੱਟ ਰੱਖਣਾ ਹੈ। ਸ਼ੁਕਰਾਨਾ ਹੈ ਫਰਾਂਸੀਸੀਆਂ ਤੇ ਇਟਾਲੀਅਨਾਂ ਦਾ। ਮਹਾਰਾਜੇ ਦੇ ਜਰਨੈਲ ਤੇ ਫੌਜ ਵਰਦੀ ਪਹਿਨਣ ਦੇ ਲਈ ਰਜ਼ਾਮੰਦ ਹੋ ਗਏ। ਐਲਾਰਡ ਤੇ ਵੈਤੂਰੇ ਦੀ ਜਿਹੜੀ ਸੈਨਾ ਦਾ ਨਾਮ ਫੌਜ ਏ ਖਾਸ ਰੱਖਿਆ ਗਿਆ ਜੋ ਨਿਰੰਤਰ ਦੌਰਿਆਂ ਦੇ ਉੱਤੇ ਰਹਿੰਦੀ। ਇਸਦਾ ਹੈੱਡਕੁਆਰਟਰ ਲਾਹੌਰ ਰੱਖਿਆ। ਵਿਆਹ ਵਾਸਤੇ ਕੁਰਟ ਨੂੰ ਕਸ਼ਮੀਰੀ ਕੁੜੀ ਫੈਜ਼ਲੀ ਅਜ਼ਾਮੂਜ਼ ਲੱਭ ਗਈ ਤੇ ਕੁਰਟ ਅਤੇ ਅਵਿਤ ਬਿੱਲ ਨੂੰ 2 ਵੱਖ ਵੱਖ ਬ੍ਰਿਗੇਡ ਦਿੱਤੇ ਗਏ। ਇਹਨਾਂ ਦਾ ਹੈੱਡਕੁਆਰਟਰ ਵੀ ਲਾਹੌਰ ਹੋਵੇਗਾ। 1830 ਦੇ ਵਿਚ ਅਵਿਤਾਬਿਲ ਦਾ ਬ੍ਰਿਗੇਡ ਪੇਸ਼ਾਵਰ ਜਾ ਕੇ ਤੈਨਾਤ ਹੋ ਗਿਆ। ਫੌਜ ਏ ਖਾਸ ਸਤਲੁਜ ਦੇ ਪੱਛਮੀ ਕਿਨਾਰੇ ਦੇ ਉੱਤੇ ਬਾਰਡਰ ਉੱਪਰ ਤੈਨਾਤ ਕੀਤੀ ਗਈ। ਬ੍ਰਿਟਿਸ਼ ਕੈਂਪ ਦੇ ਲਾਹੌਰ ਏਜੰਟ ਦੀ ਜਿਹੜੀ ਸੀ ਸੁਰੱਖਿਆ ਟੁਕੜੀ ਸਤਲੁਜ ਪਾਰ ਸੀ, ਜੋ 1809 ਦੇ ਵਿਚ ਹੀ ਸਥਾਪਿਤ ਹੋ ਗਈ। ਖਾਲਸਾਈ ਵਰਦੀ ਦੇ ਵਿਚ ਫਰਾਂਸੀਸੀ ਕਮਾਂਡਰ ਦੀ ਦੇਖਰੇਖ ਦੇ ਵਿਚ ਫੌਜ ਗਸ਼ਤ ਕਰਦੀ ਤੇ ਚੌਕਸ ਰਹਿੰਦੀ। ਲੇਫੋਨ ਅਨੁਸਾਰ ਯੂਰਪੀਅਨ ਅਫਸਰਾਂ ਨੇ ਫੌਜ ਦੀ ਕਮਾਨ ਸੰਭਾਲੀ ਤਾਂ ਨਫ਼ਰੀ ਦੇ ਵਿਚ ਵਾਧਾ ਹੋਣ ਲੱਗ ਪਿਆ ਤੇ ਪੰਜਾਬੀਆਂ ਤੋਂ ਇਲਾਵਾ ਪੂਰਬੀਏ ਗੋਰਖੇ ਵੀ ਭਰਤੀ ਹੋ ਗਏ। ਕੁਝ ਪੂਰਬੀਏ ਉਹ ਸਨ ਜਿਹੜੇ ਅੰਗਰੇਜ਼ੀ ਫੌਜ ਦੇ ਭਗੌੜੇ ਸਨ। ਗੋਰਖਿਆਂ ਦਾ ਜਲਵਾ ਉਹ 1809-10 ਦੇ ਵਿਚ ਦੇਖ ਚੁੱਕੇ ਸੀ ਜਦੋਂ ਉਹਨਾਂ ਤੋਂ ਪਹਾੜੀ ਕਿਲ੍ਹਾ ਖਾਲੀ ਕਰਵਾਇਆ। ਯੂਰਪੀਅਨ ਦਾ ਜਿਹੜਾ ਸੀਗਾ ਰੋਬ ਦਾਬ ਬਥੇਰਾ ਸੀ, ਪਰ ਇਹ ਗੱਲ ਨਹੀਂ ਕਿ ਇਨ੍ਹਾਂ ਨੇ ਪੰਜਾਬੀਆਂ ਨੂੰ ਪਰੇ ਧੱਕ ਦਿੱਤਾ ਹੋਵੇ। ਇਲਾਹੀ ਬਖਸ਼ ਤੋਪਖਾਨੇ ਦਾ ਜਰਨੈਲ ਸੀ ਤੇ ਹਰੀ ਸਿੰਘ ਨਲੂਆ ਚੀਫ ਕਮਾਂਡਰ। 33 ਸਾਲ ਦਾ ਕੁਵਰ ਖੜਕ ਸਿੰਘ 1830 ਦੇ ਵਿਚ ਹੋਣਹਾਰ ਜਰਨੈਲ ਸੀ। ਪਰ ਹਕੂਮਤ ਦੀ ਕੇਂਦਰੀ ਸ਼ਕਤੀ ਤੇ ਫੌਜਾਂ ਦਾ ਸੁਪਰੀਮ ਕਮਾਂਡਰ ਮਹਾਰਾਜਾ ਖੁਦ ਸੀ। 1830 ਦੇ ਵਿਚ 50 ਸਾਲ ਦਾ ਸੀ ਤੇ ਛਾਤੀ ਦੇ ਵਿਚ ਦਰਦ ਰਹਿਣ ਲੱਗ ਪਿਆ, ਕਮਜ਼ੋਰ ਹੁੰਦਾ ਗਿਆ, ਉਦਾਸ ਰਹਿਣ ਲੱਗ ਪਿਆ। ਉਸਨੂੰ ਲੱਗਿਆ ਬੁੱਢਾ ਹੋ ਗਿਆ ਹਾਂ, 4 ਸਾਲ ਪਹਿਲਾਂ ਵੀ ਇਹ ਦਰਦ ਹੋਇਆ ਸੀ ਉਹਦੇ। ਤਾਂ ਫਕੀਰ ਇਮਾਮੂਦੀਨ ਨੂੰ ਲੁਧਿਆਣੇ ਭੇਜਿਆ ਕਿ ਅੰਗਰੇਜ਼ ਡਾਕਟਰ ਲਿਆਓ ਉੱਥੇ ਜਾ ਕੇ। ਗਵਰਨਰ ਜਨਰਲ ਨੇ ਡਾਕਟਰ ਮੁਰੇ ਇਲਾਜ ਵਾਸਤੇ ਲਾਹੌਰ ਭੇਜਿਆ ਤੇ ਉਸਦੀ ਦਵਾਈ ਰੰਗ ਜਿਹੜੀ ਲਿਆਈ। ਦੂਜਾ ਡਾਕਟਰ ਸਕਾਟਲੈਂਡ ਦਾ ਅਲੈਗਜ਼ੈਂਡਰ ਬਰਨਸ ਸੀ, ਯਾਤਰੀ, ਕੂਟਨੀਤ, ਭਾਸ਼ਾ ਵਿਗਿਆਨੀ ਤੇ ਜਾਸੂਸ। ਇਹ ਡਾਕਟਰ ਵੀ ਸੀ ਤੇ ਇਹੋ ਕੰਮ ਵੀ ਕਰਦਾ ਸੀ। ਇਹ ਡਾਕਟਰ ਅੰਗਰੇਜ਼ੀ ਕਵੀ ਰਾਬਰਟ ਬਰਨਸ ਦਾ ਜਿਹੜਾ ਰਿਸ਼ਤੇਦਾਰ ਸੀ। ਕਾਬੁਲ ਦੇ ਵਿਚ 1841 ਚ ਇਸਦਾ ਕਤਲ ਹੋ ਗਿਆ। ਬਾਗ ਦੇ ਵਿਚ, ਕਦੀ ਦਰਬਾਰ ਦੇ ਵਿਚ, ਕਦੀ ਸ਼ਿਕਾਰ ਕਰਦਿਆਂ, ਕਦੀ ਵਿਸਕੀ ਦੇ ਦੌਰ ਦੇ ਦੌਰਾਨ ਉਹ ਮਹਾਰਾਜੇ ਦੇ ਨਾਲ ਗੁਫ਼ਤਗੂ ਕਰਦਾ ਰਹਿੰਦਾ ਸੀ। ਉਸਦੇ ਉੱਪਰ ਮਹਾਰਾਜੇ ਦਾ ਪ੍ਰਭਾਵ ਉਸਦੀ ਲਿਖਤ ਦੱਸਦੀ ਹੈ। ਕੁਦਰਤ ਇਸ ਆਦਮੀ ਦੇ ਉੱਪਰ ਰਹਿਮਤਾਂ ਦੀ ਜਿਹੜੀ ਸੀ ਬਾਰਿਸ਼ ਕਰ ਰਹੀ ਹੈ। ਇਸਦੇ ਮਨ ਅਤੇ ਸਰੀਰ ਦਾ ਆਪਸ ਦੇ ਵਿਚ ਭਾਰੀ ਵਿਰੋਧ ਹੈ। ਇੱਕ ਅੱਖ ਹੈ, ਚਿਹਰਾ ਚੇਚਕ ਨੇ ਝੰਬ ਰੱਖਿਆ, ਕੱਦ 5'3" ਤੋਂ ਵਧੀਕ ਨਹੀਂ। ਉਸਦੇ ਵਿਚ ਭੋਰਾ ਦਿਖਾਵਾ ਨਹੀਂ, ਸ਼ੇਖੀ ਨਹੀਂ, ਹੰਕਾਰ ਨਹੀਂ, ਪਰ ਉਸਦਾ ਦਰਬਾਰ ਦੇ ਵਿਚ ਰੋਬ ਦਾਬ ਦੇਖਿਆ ਬਣਦਾ ਹੈ। ਭਾਰਤ ਦੇ ਇਸ ਦੇਸੀ ਰਾਜੇ ਦਾ ਦਰਬਾਰ ਘੱਟ ਲੱਗਦਾ ਤੇ ਬਾਜ਼ਾਰ ਜ਼ਿਆਦਾ। ਤਾਂ ਵੀ ਮਜ਼ਾਲ ਹੈ ਕਿ ਬਿਨਾਂ ਆਗਿਆ ਲਏ ਕੋਈ ਬੋਲਦਾ ਹੋਵੇ ਉਹਦੇ ਮੁਹਰੇ। ਏਸ਼ੀਆ ਦੇ ਬਥੇਰੇ ਰਾਜਿਆਂ ਨੂੰ ਮਿਲ ਚੁੱਕਿਆ। ਇਸ ਨੂੰ ਮਿਲਣ ਪਿੱਛੋਂ ਜੋ ਦਿਲ ਦੇ ਅਸਰ ਹੁੰਦਾ ਨਾ ਛੱਡਦਾ, ਉਹ ਹੋਰ ਕਿਸੇ ਨੇ ਅਜਿਹਾ ਪ੍ਰਭਾਵ ਨਹੀਂ ਪਾਇਆ। ਬਗੈਰ ਵਿਦਿਆ ਦੇ, ਬਗੈਰ ਸਲਾਹਕਾਰਾਂ ਦੇ, ਜਿਵੇਂ ਇਹ ਅਦਭੁਤ ਤਾਕਤ ਤੇ ਆਤਮ ਵਿਸ਼ਵਾਸ ਦੇ ਨਾਲ ਸਰਕਾਰ ਦੇ ਫੈਸਲੇ ਲੈਂਦਾ ਹੈ, ਉਸ ਤੋਂ ਦਿਸ ਜਾਂਦਾ ਹੈ ਕਿ ਕਿਸੇ ਹੋਰ ਪੂਰਬੀ ਰਾਜੇ ਦੇ ਕੋਲ ਇਸ ਤਰ੍ਹਾਂ ਦਾ ਕ੍ਰਿਸ਼ਮਾ ਨਹੀਂ। ਰਣਜੀਤ ਸਿੰਘ ਦੀਆਂ ਘੋੜੀਆਂ ਦੇ ਵਿਚ ਰੁਚੀ ਕਿਹੜਾ ਕਿਸੇ ਤੋਂ ਛੁਪੀ ਹੋਈ ਸੀ। ਜੁਲਾਈ 1831 ਦੇ ਵਿਚ ਇੰਗਲੈਂਡ ਦੇ ਬਾਦਸ਼ਾਹ ਦੇ ਪਾਸੋਂ 5 ਵੱਡੇ ਕੱਦ ਦੇ ਭਾਰੀ ਵਜ਼ਨ ਦੇ ਘੋੜੇ ਸੌਗਾਤ ਦੇ ਵਜੋਂ ਜਿਹੜਾ ਲੈ ਕੇ ਬੰਸ ਲਾਹੌਰ ਆ ਗਿਆ। ਗਵਰਨਰ ਜਨਰਲ ਵਿਲੀਅਮ ਬੈਟਿਕ ਨੇ ਜਿਹੜਾ ਵੱਡੇ ਆਕਾਰੀ ਵਧੀਆ ਰੱਥ ਬਣਵਾਏ ਫਿਰ, ਕਿਉਂਕਿ ਸੜਕਾਂ ਨਹੀਂ ਸਨ ਉਸ ਸਮਿਆਂ ਚ। ਇਸ ਦੇ ਲਈ ਮੈਦਾਨਾਂ ਦੇ ਵਿਚ ਦੀ ਨਹੀਂ, ਰੱਥ ਸਮੁੰਦਰ ਦੇ ਰਾਹੀਂ ਆਇਆ। ਇਸ ਸੌਗਾਤ ਦੇ ਕਾਰਨ ਬੰਸ ਦਾ ਜਿਹੜਾ ਅਰਬ ਸਾਗਰ ਤੋਂ ਸਿੱਧਾ ਸਿੰਧ ਰਣਜੀਤ ਸਿੰਘ ਦੀ ਸਰਹੱਦ ਦੇ ਉੱਤੇ ਸਿੰਧ ਤੋਂ ਲਾਹੌਰ ਦਾ ਟੂਰ ਬਣ ਗਿਆ। ਉਹ ਇਸ ਯਾਤਰਾ ਦੇ ਦੌਰਾਨ ਵੱਖ ਵੱਖ ਥਾਵਾਂ ਦੀ ਧਰਤੀ, ਲੋਕ, ਪਸ਼ੂ ਪੰਛੀ ਆਦੀਆਂ ਨੂੰ ਜਿਹੜਾ ਸਾਰਾ ਬਿਰਤਾਂਤ ਦੇਖਦਾ ਲਿਖਦਾ ਆਇਆ। 26 ਸਾਲ ਦੇ ਬੰਸ ਨੂੰ ਖੁਸ਼ ਆਮਦੀਦ ਕਹਿਣ ਦੇ ਲਈ ਲਾਹੌਰ ਤੋਂ 4 ਮੀਲ ਬਾਹਰ ਫਕੀਰ ਅਜੀਜ਼ੂਦੀਨ, ਜੰਮੂ ਤੋਂ ਰਾਜਾ ਗੁਲਾਬ ਸਿੰਘ ਗਏ ਉੱਥੇ ਉਹਦਾ ਸਵਾਗਤ ਕਰਨ। ਕਈ ਦਿਨ ਸੌਗਾਤਾਂ ਇਧਰੋਂ ਉਧਰ, ਉਧਰੋਂ ਇਧਰ ਵਟਦੀਆਂ ਰਹੀਆਂ, ਵਿਚਾਰ ਵਟਾਂਦਰੇ ਹੁੰਦੇ ਰਹੇ। ਸਿੰਧ ਦੇ ਵਿਚ ਮਹਾਰਾਜੇ ਦੀ ਆਪਣੀ ਦਿਲਚਸਪੀ ਸੀ, ਪਰ ਇਹ ਜਾਣ ਕੇ ਨਿਰਾਸ਼ ਹੋ ਗਿਆ ਕਿ ਸਿੰਧ ਦੇ ਅਮੀਰਾਂ ਨੇ ਅੰਗਰੇਜ਼ਾਂ ਨੂੰ ਦਰਿਆ ਦੇ ਰਾਹੀਂ ਵਪਾਰ ਕਰਨ ਦੀ ਆਗਿਆ ਦੇ ਦਿੱਤੀ ਹੈ। ਬੰਸ ਸਿੰਧ ਰਸਤੇ ਦੇ ਇਸੇ ਦੇ ਲਈ ਆਇਆ ਸੀ, ਹੈ ਤਾਂ ਕਿ ਗੱਲ ਸਾਫ਼ ਹੋ ਜਾਵੇ ਕਿ ਸਿੰਧ ਅੰਗਰੇਜ਼ਾਂ ਦਾ ਹੈ। ਪਰ ਸੌਗਾਤਾਂ ਮੋੜ ਦੇਣ ਦੇ ਨਾਲ ਵੀ ਬੇਸਵਾਦੀ ਵਧੇਗੀ। ਘੋੜੇ ਹੈਣ ਵੀ ਗਜ਼ਬ ਦੇ, ਬਹੁਤ ਕੀਮਤੀ ਨੇ। ਅੰਗਰੇਜ਼ ਡਿਪਲੋਮੈਟ ਦਾ ਨਾ ਕੇਵਲ ਸ਼ਾਨਦਾਰ ਸਵਾਗਤ ਕੀਤਾ ਗਿਆ, ਉਸਨੂੰ ਦਾਵਤਾਂ ਵੀ ਦਿੱਤੀਆਂ ਗਈਆਂ। ਉਸਦੀ ਹਾਜ਼ਰੀ ਦੇ ਵਿਚ ਬਾਦਸ਼ਾਹ ਲੰਦਨ ਦੇ ਸਤਿਕਾਰ ਦੇ ਵਿਚ ਤੋਪਾਂ ਦੀ ਸਲਾਮੀ ਵੀ ਦਿੱਤੀ ਗਈ। ਸਿੰਧ ਸਰਕਾਰ ਖਾਲਸਾ ਕਿਵੇਂ ਹਾਸਲ ਕਰੇ, ਇਸ ਮਸਲੇ ਦੇ ਉੱਤੇ ਬਨਸ ਜਿਹੜਾ ਸੀ ਉਹਦੇ ਨਾਲ ਵਿਚਾਰਾਂ ਹੁੰਦੀਆਂ। ਮਹਾਰਾਜੇ ਨੇ ਆਪਣੀ ਕੌਮ ਦੀ ਬਹਾਦਰੀ ਦੀਆਂ ਸਿਫਤਾਂ ਜਿਹੜੀਆਂ ਕੀਤੀਆਂ ਕਿ ਇੱਕ ਸਿਪਾਹੀ 8 ਦਿਨ ਦਾ ਪੀਣ ਖਾਣ ਦਾ ਜਿਹੜਾ ਸਮਾਨ ਆਪਣੀ ਪਿੱਠ ਦੇ ਉੱਤੇ ਚੁੱਕਦਾ ਹੈ, ਪਾਣੀ ਦੀ ਘਾਟ ਦਿਸੇ ਖੂਹ ਪੁੱਟ ਲੈਂਦੇ ਨੇ, ਸੁਰੱਖਿਆ ਦੀ ਘਾਟ ਹੈ ਕਿਲਾ ਖੜਾ ਕਰ ਦੇਣਗੇ। ਲਾਹੌਰ ਬਨਸ ਨੇ ਪਹਿਲੀ ਰਾਤ ਐਲਾਰਡ ਦੀ ਹਵੇਲੀ ਦੇ ਵਿੱਚ ਗੁਜ਼ਾਰੀ। ਸ਼ਹਿਰ ਦੇ ਫਰਾਂਸੀਸੀਆਂ ਨੇ ਉਸਨੂੰ ਦੱਸਿਆ ਕਿ ਕੁਸਤੁਨ ਤੁਨੀਆਂ ਤੋਂ ਲੈ ਕੇ ਭਾਰਤ ਤੱਕ ਮਹਾਰਾਜੇ ਬਰਾਬਰ ਕੋਈ ਨਹੀਂ ਹੈ, ਕਿ ਉਸਦੀ ਸ਼ਖਸੀਅਤ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ। ਸੋਰੀ, ਕਹਿੰਦਾ ਕਿ ਉਹਦੇ ਬਰਾਬਰ ਦਾ ਕੋਈ ਇੱਥੇ ਹੈ ਨਹੀਂ ਮਹਾਰਾਜੇ ਦਾ, ਕਿ ਉਸਦੀ ਸ਼ਖਸੀਅਤ ਦੇ ਵਿੱਚ ਇਨਸਾਨੀਅਤ ਦੀ ਲੋਹ ਹੈ। ਜਦੋਂ ਦੀ ਸੱਤਾ ਸੰਭਾਲੀ ਹੈ, ਇੱਕ ਵੀ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਉਹਨੇ। ਚਤੁਰਾਈ ਅਤੇ ਉਧਾਰਤਾ ਉਸਦੀ ਕੂਟਨੀਤੀ ਦੇ ਵੱਡੇ ਹਥਿਆਰ ਨੇ। ਅੰਗਰੇਜ਼ ਦੀ ਚਤੁਰਾਈ ਵੱਡੀ ਸਾਬਤ ਹੋਈ। ਬਨਸ ਨੇ ਜਿਹੜਾ ਸੀ ਬੈਟਿਕ ਨੂੰ ਜੋ ਸੂਚਨਾਵਾਂ ਦਿੱਤੀਆਂ ਉਹ ਸਨ, ਕਹਿੰਦਾ ਕਿ ਮਹਾਰਾਜਾ ਘੋੜਿਆਂ ਨੂੰ ਦੇਖ ਕੇ ਖੁਸ਼ੀ ਦੇ ਵਿੱਚ ਉਤੇਜਿਤ ਹੋ ਗਿਆ। ਉਸਦੀ ਨਿਗਾਹ ਸਿੰਧ ਦੇ ਉੱਪਰ ਹੈ, ਘੋੜਿਆਂ ਤੇ ਨਹੀਂ, ਜਿਵੇਂ ਸਤਲੁਜ ਪਾਰ ਦੇ ਮਲਵਈ ਰਾਜੇ ਅੰਗਰੇਜ਼ਾਂ ਦੀ ਸੁਰੱਖਿਆ ਦੇ ਵਿੱਚ ਆ ਗਏ ਸਨ, ਉਵੇਂ ਹੀ ਸਿੰਧ ਪਾਰ ਦੇ ਚੀਫ ਅੰਗਰੇਜ਼ੀ ਸ਼ਰਨ ਮੰਗ ਰਹੇ ਨੇ। ਉਹ ਮਹਾਰਾਜੇ ਦੀ ਤਾਕਤ, ਉਸਦੀਆਂ ਫੌਜਾਂ ਤੋਂ ਡਰੇ ਹੋਏ ਹੈ। ਇਨ੍ਹਾਂ ਸੂਚਨਾਵਾਂ ਨੇ ਆਧਾਰ ਦੇ ਉੱਤੇ ਹੀ ਅੰਗਰੇਜ਼ਾਂ ਨੇ ਮਹਾਰਾਜੇ ਦੇ ਨਾਲ ਮੇਲਜੋਲ ਸਵਾਗਤਾਂ ਦਾ ਆਦਾਨ ਪ੍ਰਦਾਨ ਕੀਤਾ, ਸਲਾਮੀਆਂ ਸਤਿਕਾਰ ਢੁਕਵੇਂ ਕਰ ਦਿੱਤੇ। 26 ਅਕਤੂਬਰ 1831 ਨੂੰ ਵਿਲੀਅਮ ਬੈਟਿਕ ਨੂੰ ਰੋਪੜ ਮਹਾਰਾਜੇ ਨੇ ਮਿਲਣਾ ਹੈ। ਜਿਸ ਸੜਕ ਦੇ ਉੱਤੇ ਮਹਾਰਾਜੇ ਨੇ ਹਾਥੀ ਤੇ ਸਵਾਰ ਹੋ ਕੇ ਆਪਣੇ 1000 ਘੋੜ ਸਵਾਰਾਂ ਦੇ ਨਾਲ ਆਉਣਾ ਸੀ, ਉਸ ਸੜਕ ਦੇ ਦੋਵੇਂ ਪਾਸੇ ਅੰਗਰੇਜ਼ ਸੈਨਿਕ ਸਾਵਧਾਨ ਖਲੋਤੇ ਸਨ। ਪਹਾੜੀ ਉੱਪਰ ਮਹਾਰਾਜੇ ਦੇ ਕਿਆਮ ਵਾਸਤੇ ਸ਼ਾਨਦਾਰ ਸ਼ਾਮੀਆਨਾ ਲਾਇਆ ਗਿਆ ਤੇ ਤੰਬੂ ਨਜ਼ਦੀਕ ਹਿੰਦੂ ਮੰਦਰ ਦਾ ਆਰਜੀ ਬੁਰਜ ਉਸਾਰਿਆ ਹੋਇਆ ਸੀ। ਆਲੇ ਦੁਆਲੇ ਪੱਧਰੇ ਖੇਤ, ਜਿਨ੍ਹਾਂ ਦੇ ਵਿੱਚ ਹਲਾਈਆਂ ਜਾਣੀ ਕਿ ਹਲ ਵਾਹਕ ਜਿਹੜੇ ਸਨ, ਉਹਨਾਂ ਦੇ ਨਾਲ ਧਰਤੀ ਦੇ ਉੱਤੇ ਘੋੜੇ ਪੰਛੀ ਚਿਤਰੇ ਹੋਏ। ਸਤਲੁਜ ਦੇ ਆਪਣੇ ਵਾਲੇ ਪਾਸੇ ਮਹਾਰਾਜੇ ਦੇ ਆਪਣੇ ਰੰਗ। ਅਗਲੇ ਦਿਨ ਸ਼ਰਾਬ, ਕੁੜੀਆਂ ਦੇ ਨਾਚ, ਹੀਰੇ, ਰੇਸ਼ਮ, ਖੁਣੇ ਹੋਏ ਜੜਾਊ ਸਿੰਘਾਸਨ, ਅਜੀਜੂਦੀਨ ਦੀ ਮਿੱਠੀ ਜ਼ਬਾਨ, ਸਭ ਕੁਝ ਬੇਮਿਸਾਲ, ਸਭ ਕੁਝ ਠੀਕ, ਪ੍ਰੇਮ ਪਿਆਰ ਮਾਨ ਸਤਿਕਾਰ ਕਾਇਮ ਰਹੇਗਾ। ਪਰ ਬੈਟਿਕ ਨੇ ਮਹਾਰਾਜੇ ਨੂੰ ਸਾਫ਼ ਦੱਸ ਦਿੱਤਾ ਕਿ ਸਿੰਧ ਪਾਰ ਦੇ ਇਲਾਕੇ ਦੇ ਨਾਲ ਸਰਕਾਰ ਖਾਲਸਾ ਦਾ ਕੋਈ ਸਰੋਕਾਰ ਨਹੀਂ ਹੈ। ਮਹਾਰਾਜਾ ਦਰਿਆਓ ਪਾਰ ਥਾਂ ਦੀ ਝਾਕ ਨਾ ਰੱਖੇ, ਕਿਤੇ ਵਹਿਮ ਦੇ ਵਿੱਚ ਨਾ ਰਵੇ। ਇੱਕ ਸਾਲ ਦੇ ਬਾਅਦ ਦਸੰਬਰ 1832 ਦਾ ਸਮਾਂ, ਉਹਦੇ ਵਿੱਚ ਕੈਪਟਨ ਵੇਡ ਲੁਧਿਆਣੇ ਤੋਂ ਲਾਹੌਰ ਆ ਗਿਆ। ਹੈਦਰਾਬਾਦ, ਖੈਰਪੁਰ ਤੇ ਮੀਰਪੁਰ ਦੇ ਅਮੀਰਾਂ ਨੇ ਅੰਗਰੇਜ਼ਾਂ ਦੇ ਨਾਲ ਸਿੰਧ ਪਾਰ ਦੀ ਸੁਰੱਖਿਆ ਸੰਧੀ ਕਰ ਲਈ। ਉਸ ਉੱਪਰ ਮਹਾਰਾਜੇ ਦੀ ਮੋਹਰ ਲਾਉਣੀ ਸੀ ਬਾਕੀ ਬਸ। ਮਹਾਰਾਜੇ ਨੇ ਮੋਹਰ ਲਾਤੀ। ਕੁਝ ਨਾਰਾਜ਼ ਸਿੱਖਾਂ ਨੇ ਕਿਹਾ ਕਿ ਇਸ ਸੰਧੀ ਦੇ ਮਾੜੇ ਨਤੀਜੇ ਨਿਕਲਣਗੇ ਜੀ, ਪਛਤਾਵਾ ਹੋਵੇਗਾ। ਮਹਾਰਾਜੇ ਦੇ ਉੱਪਰ ਕਾਤਲਾਨਾ ਹਮਲਾ ਹੋਇਆ, ਪਰ ਹਮਲਾਵਰ ਫੜਿਆ ਵੀ ਗਿਆ, ਕੋਸ਼ਿਸ਼ ਨਾਕਾਮ ਰਹਿ ਗਈ। ਜਿੰਨੇ ਬੰਦੇ ਮਹਾਰਾਜੇ ਨੂੰ ਮਿਲੇ, ਹਰੇਕ ਨੇ ਦੱਸਿਆ ਕਿ ਮਹਾਰਾਜੇ ਦੇ ਵਿੱਚ ਜਾਣਨ ਦੀ ਉਤਸੁਕਤਾ ਅਤਿ ਪ੍ਰਬਲ ਹੈ। ਬਨਸ ਲਿਖਦਾ ਹੈ ਕਿ ਰੋਪੜ ਕਿਆਮ ਦੇ ਦੌਰਾਨ ਮਹਾਰਾਜੇ ਨੇ ਹਥਿਆਰਾਂ ਦੇ ਬਾਰੇ ਸੈਂਕੜੇ ਸਵਾਲ ਪੁੱਛੇ। ਬਨਸਪਤੀ ਵਿਗਿਆਨੀ ਜੈਕ ਮੋਟ ਨੂੰ ਖੋਜ ਵਾਸਤੇ ਮਹਾਰਾਜਾ ਤੋਂ ਜਿਹੜਾ ਸੀ ਸਹਾਇਤਾ ਮਿਲੀ ਸੀ, ਤੇ ਲਿਖਦਾ ਹੈ ਉਹ ਅੱਗੇ, ਭਾਰਤ ਦੇ ਵਿੱਚ ਉਸ ਵਰਗਾ ਉਤਸੁਕ ਜਗਿਆਸੂ ਮੈਂ ਨਹੀਂ ਕੋਈ ਹੋਰ ਦੇਖਿਆ। ਉਸਦੀ ਕੌਮ ਬੇਪਰਵਾਹ ਹੈ, ਜਿਸ ਦੇ ਵਿੱਚ ਰਣਜੀਤ ਸਿੰਘ ਦੀ ਉਤੇਜਨਾ ਦੇ ਨਾਲ ਸਮਤੋਲ ਬਣਦਾ ਹੈ। ਭਾਰਤ, ਬਰਤਾਨੀਆ, ਸੰਸਾਰ, ਪਰਲੋਕ, ਨਰਕ, ਸਵਰਗ, ਰੂਹ, ਰੱਬ, ਸ਼ੈਤਾਨ, ਫਰਿਸ਼ਤਿਆਂ ਦੇ ਬਾਰੇ ਉਸਨੇ ਮੈਥੋਂ ਲੱਖਾਂ ਸਵਾਲ ਪੁੱਛੇ ਹੈ। ਅੱਗੇ ਵਧਣ ਦੀ ਲਗਨ, ਹਥਿਆਰਾਂ ਦੀ ਮੁਹਾਰਤ, ਘੋੜਿਆਂ ਦਾ ਸ਼ੌਂਕ ਉਸਨੂੰ ਸਫਲਤਾ ਦਿੰਦੇ ਗਏ। ਆਖਰ ਰਾਜਭਾਗ ਨਸੀਬ ਹੋ ਗਿਆ। ਉਸਦੀ ਫੌਜ ਦੀ ਗਿਣਤੀ ਲੋੜ ਤੋਂ ਵਧੇਕ ਸੀ। ਦਿਖਾਵਾ ਵੀ ਤਾਂ ਸੀ ਕਿ ਮੈਂ ਤਾਕਤਵਾਰ ਹਾਂ। ਇਸਦੇ ਪਾਸੇ ਬੁਰੀ ਨਜ਼ਰ ਦੇ ਨਾਲ ਵੇਖਣ ਦਾ ਯਤਨ ਜਿਹੜਾ ਨਾ ਕਰਿਓ ਕਿਤੇ, ਭੁੱਲ ਕੇ ਵੀ। ਜਿਸ ਇਲਾਕੇ ਦੇ ਵਿੱਚ ਲੰਮਾ ਸਮਾਂ ਹਲਚਲ ਰਹੀ, ਅਸਥਿਰਤਾ ਅਸ਼ਾਂਤੀ ਰਹੀ, ਉੱਥੇ ਕੋਈ ਵੱਡੀ ਬਗਾਵਤ ਨਾ ਹੋਈ, ਕੋਈ ਸ਼ਰੀਕ ਪੈਦਾ ਨਾ ਹੋ ਸਕਿਆ। ਰਣਜੀਤ ਸਿੰਘ ਦੀ ਦੇਸੀ ਸਾਦਗੀ ਦੇ ਬਾਵਜੂਦ ਸਭ ਧਰਮਾਂ ਦੇ ਪੰਜਾਬੀਆਂ ਤੇ ਸਭ ਰਾਸ਼ਟਰਾਂ ਦੇ ਯੂਰਪੀਅਨਾਂ ਨੇ ਉਸਨੂੰ ਮਹਾਰਾਜਾ ਮੰਨ ਲਿਆ। ਬੇਪਰਵਾਹ ਵਿੱਚ ਜਗਿਆਸੂ, ਹੰਕਾਰਿਆਂ ਦੇ ਵਿੱਚ ਉਦਮੀ, ਇਲਾਕਿਆਂ ਦੇ ਵਿੱਚ ਸਿੰਧੀ, ਇਲਾਕਿਆਂ ਦੇ ਵਿੱਚ ਸਿੱਧੀ ਦਖਲ ਅੰਦਾਜ਼ੀ ਦੀ ਥਾਂ ਮਾਮਲੇ ਦੀ ਉਗਰਾਹੀ ਤੇ ਗੁਣਵਾਨ ਬੰਦਾ ਜਿੱਥੋਂ ਮਰਜ਼ੀ ਆ ਜਾਵੇ ਉਸਨੂੰ ਵਧੀਆ ਰੋਜ਼ਗਾਰ ਦੇਣਾ, ਅਜਿਹੀਆਂ ਸਿਫਤਾਂ ਸਨ ਉਸਦੇ ਵਿੱਚ ਜੋ ਹੋਰਾਂ ਦੇ ਵਿੱਚ ਨਹੀਂ। ਹਾਰੇ ਹੋਏ ਜਾਂ ਗ੍ਰਿਫ਼ਤਾਰ ਕੀਤੇ ਦੁਸ਼ਮਣ ਨੂੰ ਉਸਨੇ ਕਦੇ ਨਹੀਂ ਮਾਰਿਆ। ਇਨ੍ਹਾਂ ਗੁਣਾਂ ਦੇ ਨਾਲ ਲੈਸ ਮਹਾਰਾਜਾ ਆਪਣੀ ਚਾਰ ਦਹਾਕੇ ਦੀ ਉਮਰ ਦੇ ਨਾਲੋਂ ਕਿਤੇ ਵੱਡਾ ਕੱਦਵਾਰ ਸੀ। ਸਿਵਲ ਜਾਂ ਮਿਲਟਰੀ ਦਾ ਕੋਈ ਅਫਸਰ ਜਿਹੜਾ ਦਿੱਤੀ ਗਈ ਜ਼ਿੰਮੇਵਾਰੀ ਨਾ ਨਿਭਾਵੇ ਜਾਂ ਕਿਸੇ ਵਜ੍ਹਾ ਦੇ ਸਦਕਾ ਮਹਾਰਾਜੇ ਦੇ ਗੁੱਸੇ ਦਾ ਸ਼ਿਕਾਰ ਹੋ ਜਾਏ, ਉਸਨੂੰ ਜੁਰਮਾਨਾ ਸਖ਼ਤ ਜੁਰਮਾਨਾ ਕਰਦਾ ਜਾਂ ਸਭ ਦੇ ਸਾਹਮਣੇ ਭਰੇ ਦਰਬਾਰ ਦੇ ਵਿੱਚ ਪਿੱਠ ਦੇ ਉੱਤੇ ਕਿਰਪਾਨ ਦਾ ਮਿਆਨ ਮਾਰਦਾ, ਦੋਸ਼ੀ ਅਫਸਰ ਦਾ ਰੁਤਬਾ ਤੇ ਤਨਖਾਹ ਬਰਕਰਾਰ ਰੱਖਦਾ। ਕਮਜ਼ੋਰੀਆਂ ਵੀ ਸੀ ਉਹਦੇ ਵਿੱਚ ਕੁਝ, ਕਦੀ ਕਦਾਈ ਆਪਣੇ ਹੀਰੇ ਮੋਤੀਆਂ ਗਹਿਣਿਆਂ ਦੀ ਨੁਮਾਇਸ਼ ਲਾਉਂਦਾ, ਕੋਹੇਨੂਰ ਖਾਸ ਕਰਕੇ ਨੱਚਦੀਆਂ ਕੁੜੀਆਂ ਦੇ ਉੱਪਰ ਸੋਨੇ ਚਾਂਦੀ ਦੀ ਜਿਹੜੀ ਸੋਟ ਕਰਦਾ, ਜਾਣੀ ਕਿ ਉਹਨਾਂ ਦੇ ਉੱਤੋਂ ਦੀ ਸੁੱਟਦਾ। ਉਸ ਉੱਪਰ ਧਨ ਜੋੜਨ ਦਾ ਦੋਸ਼ ਲੱਗਿਆ, ਮਾਮਲਾ ਉਗਰਾਹੁਣ ਦੀ ਭੁੱਖ ਤ੍ਰਿਪਤ ਹੋਣ ਦੀ ਥਾਂ ਵੱਧ ਜਾਂਦੀ। ਕਦੀ ਕਦੀ ਵਿੱਤ ਤੋਂ ਵਧੀਕ ਸ਼ਰਾਬ ਪੀ ਲੈਂਦਾ। ਰਾਣੀਆਂ ਕਈ ਚਾਹੀਦੀਆਂ ਸਨ, ਇੱਕ ਦੋ ਨਹੀਂ, ਉਸਦੀਆਂ 22 ਰਾਣੀਆਂ ਸੀ। ਖੁਸ਼ਵੰਤ ਸਿੰਘ ਕੰਵਰ ਦਲੀਪ ਸਿੰਘ ਦੇ ਹਵਾਲੇ ਦੇ ਨਾਲ ਹੋਰ ਵੀ ਵੱਧ ਦੱਸਦਾ ਹੈ। ਕੁਵਰ 1899 ਦੇ ਵਿੱਚ ਇੱਕ ਫਰਾਂਸੀਸੀ ਰਸਾਲੇ ਨੂੰ ਦਿੱਤੀ ਇੰਟਰਵਿਊ ਦੇ ਵਿੱਚ ਆਖਦਾ ਹੈ, ਮੈਂ ਆਪਣੇ ਪਿਤਾ ਦੀਆਂ 46 ਰਾਣੀਆਂ ਦੇ ਵਿੱਚੋਂ ਇੱਕ ਦਾ ਬੇਟਾ। ਉਹ 22 ਲਿਖਦੇ ਨੇ ਤੇ ਇਹ 46 ਦੱਸਦਾ ਹੈ। ਕਿਹਾ ਜਾਂਦਾ ਕਿ ਦਲੀਪ ਸਿੰਘ ਦੀ ਮਾਂ ਰਾਣੀ ਜਿੰਦਾ ਜਿਹੜੀ ਸੀ ਬਹੁਤ ਸੋਹਣੀ, ਸਭ ਤੋਂ ਛੋਟੀ ਤੇ ਆਖਰੀ ਰਾਣੀ ਸੀ। ਇਸ ਦੇ ਨਾਲ ਵਿਆਹ 1835 ਦੇ ਵਿੱਚ ਹੁੰਦਾ ਹੈ। 2 ਸਾਲ ਪਹਿਲਾਂ ਗੁਲਾਬਹਾਰ ਧੂਮ ਧੜੱਕੇ ਦੇ ਨਾਲ ਵਿਆਹੀ ਸੀ। ਲਤੀਫ ਦੇ ਅਨੁਸਾਰ ਉਹ ਅੰਮ੍ਰਿਤਸਰ ਦੀ ਹੂਰ ਪਰੀ ਸੀ। ਉਕਤ ਕਮਜ਼ੋਰੀਆਂ ਆਮ ਜਿਹੀਆਂ ਨੇ ਪਰ ਨੇਕੀਆਂ ਖਾਸ ਨੇ। ਲੋਕ ਆਖਦੇ ਸਨ ਇਸ ਧਰਤੀ ਦੇ ਉੱਤੇ ਉਸ ਵਰਗਾ ਕੋਈ ਰਾਜਾ ਨਹੀਂ ਹੋਇਆ। ਯੂਰਪੀਅਨ ਅਫਸਰ ਅਤੇ ਯਾਤਰੀ ਇਸ ਦੇ ਵਿੱਚ ਇਸ ਗੱਲੋਂ ਹੈਰਾਨ ਹੁੰਦੇ ਕਿ ਸਿੱਖ ਉਸਨੂੰ ਜਦੋਂ ਮਰਜ਼ੀ ਮਿਲ ਲੈਣ, ਕੋਈ ਰੋਕ ਟੋਕ ਨਹੀਂ। ਆਗਰੇ ਤੇ ਦਿੱਲੀ ਦਰਬਾਰਾਂ ਵਾਂਗ ਰਸਮਾਂ, ਰੀਤਾਂ, ਜਲਸੇ, ਜਲੂਸ, ਅਦਬ ਅਦਾਬ ਆਦਿਕ ਨਹੀਂ ਸਨ। ਹੈਗੀ ਸੀ ਇਹ ਬਾਦਸ਼ਾਹਤ, ਪਰ ਲੱਗਦਾ ਸੀ ਜਿਵੇਂ ਗਣਤੰਤਰ ਜਿਹੜਾ ਹੋਵੇ। ਗੱਲ ਕਰਨੀ ਹੈ ਸਿੱਧੀ ਤਰ੍ਹਾਂ ਕਰੋ, ਇੱਕ ਪੁਰਖੀ ਤੇ ਜੰਗਬਾਜ ਹਕੂਮਤ ਸੀ ਪਰ ਐਂਟੀਕੇਟਾਂ ਤੇ ਫਜ਼ੂਲ ਰਸਮਾਂ ਤੋਂ ਮੁਕਤ। ਐਟੀਕੇਟਾਂ ਤੋਂ ਤੇ ਫਜ਼ੂਲ ਰਸਮਾਂ ਤੋਂ ਪਰੇ। ਅੰਗਰੇਜ਼ ਯਾਤਰੂ ਫਾਰਸਟਰ 1783 ਦੇ ਵਿੱਚ ਆਉਂਦਾ ਹੈ। ਮਹਾਰਾਜੇ ਤੋਂ ਪਹਿਲਾਂ ਜਿਸ ਤਿੱਕੜੀ ਨੇ ਲਾਹੌਰ ਤੇ ਰਾਜ ਕੀਤਾ ਉਸਦੇ ਬਾਰੇ ਲਿਖਦਾ ਹੈ, ਹਰਮਨ ਪਿਆਰੀ ਤਾਕਤ ਦੀ ਲਹਿਰ ਵਗ ਰਹੀ ਹੈ ਜਿੱਥੇ ਬਰਾਬਰੀ ਦੀ ਭਾਈਚਾਰੇ ਦੀ ਮਹਿਕ ਹੈ। ਸਰਕਾਰ ਦਾ ਫਰੇਮ ਮੁਗਲਾਂ ਵਰਗਾ ਸੀ ਤੇ ਇਲਾਕੇ ਦੇ ਮੁਖੀ ਨੂੰ ਨਾਜ਼ਿਮ ਜਾਂ ਸੂਬੇਦਾਰ ਕਿਹਾ ਜਾਂਦਾ ਸੀ। ਉਸਦੇ ਅਧੀਨ ਕਾਰਦਾਰ ਹੁੰਦਾ ਜੋ ਮਾਮਲਾ ਉਗਰਾਉਂਦਾ ਤੇ ਅਮਨ ਕਾਨੂੰਨ ਕਾਇਮ ਰੱਖਦਾ। ਹਰ ਪਰਗਣੇ ਦੇ ਵਿੱਚ ਇੱਕ ਕਾਨੂਗੋ ਹੁੰਦਾ ਜੋ ਮਾਲ ਰਿਕਾਰਡ ਸੰਭਾਲਦਾ। ਪਿੰਡ ਦੇ ਮੁਖੀ ਨੂੰ ਮੁਕੱਦਮ ਕਿਹਾ ਜਾਂਦਾ ਹੈ। ਮੁਕੱਦਮ ਪਿੰਡ ਦਾ ਜਿਹੜਾ ਮੁਖੀ ਸੀ, ਸਰਪੰਚ ਨਹੀਂ, ਉਸ ਸਮੇਂ ਦੇ ਵਿੱਚ ਮੁਕੱਦਮ ਕਿਹਾ ਜਾਂਦਾ ਸੀ। ਪਿੰਡ ਦੇ ਵਿੱਚ ਇੱਕ ਪਟਵਾਰੀ ਹੁੰਦਾ, ਇੱਕ ਮੁਨਸ਼ੀ, ਕਈ ਪਿੰਡਾਂ ਦੀਆਂ ਪੰਚਾਇਤਾਂ ਦੇ ਮੁਖੀ ਨੂੰ ਚੌਧਰੀ ਕਿਹਾ ਜਾਂਦਾ। ਰਣਜੀਤ ਸਿੰਘ ਦੇ ਵੇਲੇ ਬਹੁਤੇ ਨਾਜ਼ਮ ਤੇ ਕਾਰਦਾਰ ਸਿੱਖ ਸਨ। ਕੋਤਵਾਲ ਸ਼ਹਿਰ ਦੀ ਰਾਖੀ ਲਈ ਹੁੰਦਾ। ਲਾਹੌਰ ਦਾ ਕੋਤਵਾਲ ਕਈ ਸਾਲ ਮੁਸਲਮਾਨ ਲੱਗਾ ਰਿਹਾ। ਨਾਜ਼ਿਮ, ਕਾਰਦਾਰ, ਕੋਤਵਾਲ ਨੂੰ ਮਹਾਰਾਜਾ ਖੁਦ ਨਿਯੁਕਤ ਕਰਦਾ ਸੀ। ਅਦਾਲਤਾਂ ਕਾਇਮ ਕੀਤੀਆਂ ਪਰ ਸੁਪਰੀਮ ਜੱਜ ਖੁਦ ਹੁੰਦਾ। ਇਵੇਂ ਹੀ ਮਹਾਰਾਜਾ ਤਿੱਖਣ ਬੁੱਧ ਦੇ ਨਾਲ ਫੌਜ ਨੂੰ ਕੰਟਰੋਲ ਕਰਦਾ ਤੇ ਸ਼ੁਰੂ ਦੇ ਵਿੱਚ ਤਾਂ ਕੋਈ ਮੰਤਰੀ ਜਾਂ ਪ੍ਰਧਾਨ ਮੰਤਰੀ ਵੀ ਨਹੀਂ ਸੀ। ਦੇਰ ਬਾਅਦ ਧਿਆਨ ਸਿੰਘ ਪ੍ਰਧਾਨ ਮੰਤਰੀ ਲੱਗਿਆ। ਤਨਖਾਹ ਦੇ ਵਜੋਂ ਮੁਲਾਜ਼ਮਾਂ ਨੂੰ ਨਗਦੀ ਘੱਟ ਮਿਲਦੀ, ਜਗੀਰ ਲਾਈ ਜਾਂਦੀ, ਜਾਣੀ ਕਿ ਜ਼ਮੀਨ ਦਾ ਇੱਕ ਟੋਟਾ ਦਿੱਤਾ ਜਾਂਦਾ। ਇਸ ਦੀ ਆਮਦਨ ਚਾਹੇ ਪਰਿਵਾਰ ਖੇਤੀ ਕਰਕੇ ਕਮਾਵੇ ਤੇ ਚਾਹੇ ਇਸਦਾ ਮਾਮਲਾ ਜਿਹੜਾ ਉਗਰਾ ਲਵੇ। ਕੁੱਲ ਮਾਮਲੇ ਦਾ 40% ਅਫਸਰਾਂ, ਹਾਰੇ ਹੋਏ ਸਰਦਾਰਾਂ, ਮੁਲਾਜ਼ਮਾਂ, ਫੌਜੀਆਂ ਤੇ ਹਿੰਦੂ ਸਿੱਖ ਮੁਸਲਮਾਨ ਧਰਮ ਸਥਾਨਾਂ ਦੇ ਉੱਤੇ ਲੱਗਦਾ ਸੀ। ਦਹਾਕਿਆਂ ਦੀ ਅਫਰਾ ਤਫਰੀ ਬਾਅਦ ਪੰਜਾਬ ਦੇ ਵਿੱਚ ਖੇਤੀ, ਵਪਾਰ ਅਤੇ ਉਦਯੋਗ ਪ੍ਰਫੁੱਲਤ ਹੋਇਆ। ਕਤਾਈ ਬੁਣਾਈ ਸ਼ਿਲਪਕਾਰੀ ਤੇ ਇਮਾਰਤ ਸਾਜੀ, ਸਿਲਾਈ, ਕਢਾਈ ਵਧੀ ਫੁੱਲੀ, ਕਿਉਂਕਿ ਡਕੈਤੀਆਂ ਖਤਮ ਹੋ ਗਈਆਂ, ਰਸਤੇ ਸੁਰੱਖਿਅਤ ਹੋ ਗਏ, ਬੈਂਕ ਖੁੱਲ੍ਹ ਗਏ। ਲਾਹੌਰ ਅਤੇ ਮੁਲਤਾਨ ਦੇ ਨਾਲੋਂ ਅੰਮ੍ਰਿਤਸਰ ਦੇ ਵਿੱਚ ਵਪਾਰ ਵਧੀਕ ਸੀ। ਬਟਾਲੇ, ਜਲੰਧਰ, ਹੁਸ਼ਿਆਰਪੁਰ, ਸਿਆਲਕੋਟ, ਗੁਜਰਾਤ ਤੇ ਵਜ਼ੀਰਾਬਾਦ ਦੇ ਵਿੱਚ ਖੁਸ਼ਹਾਲੀ ਆ ਗਈ। ਕਸ਼ਮੀਰੀ ਕਾਰੀਗਰ ਅੰਮ੍ਰਿਤਸਰ, ਲਾਹੌਰ ਅਤੇ ਹੋਰ ਸ਼ਹਿਰਾਂ ਦੇ ਵਿੱਚ ਵਸ ਗਏ ਤੇ ਕਸ਼ਮੀਰੀ ਸ਼ਾਲ ਬਣਨ ਲੱਗ ਗਏ। ਕਲਕੱਤੇ ਦੇ ਜਿਹੜੇ ਮਾਰਵਾੜੀ ਹਿੰਦੁਸਤਾਨ ਭਰ ਦੇ ਵਿੱਚ ਵਪਾਰ ਕਰਦੇ ਤੇ ਸਿੰਧ ਦੇ ਸ਼ਿਕਾਰਪੁਰੀਏ ਇਰਾਕ ਅਤੇ ਕੇਂਦਰੀ ਏਸ਼ੀਆ ਤੱਕ ਵਪਾਰ ਕਰਨ ਲੱਗ ਪਏ। ਹੁਣ ਅੰਮ੍ਰਿਤਸਰ ਅਤੇ ਲਾਹੌਰ ਵੀ ਸਮਾਨ ਵੇਚਣ ਖਰੀਦਣ ਲੱਗ ਪਏ ਤੇ ਮਾਰਵਾੜੀਆਂ ਦੀ ਸਹਾਇਤਾ ਕਰਦਿਆਂ ਲਾਹੌਰ ਦੇ ਵਿੱਚ ਮਹਾਰਾਜੇ ਨੇ ਵੱਡਾ ਤਬੇਲਾ ਬਣਵਾਇਆ ਜਿੱਥੇ ਵਪਾਰ ਦਾ ਸਮਾਨ ਢੋਣ ਵਾਲੇ ਊਠ ਖੋਤੇ ਰੁਕਦੇ ਤੇ ਇਸ ਦੇ ਨਾਲ 15 ਦੁਕਾਨਾਂ ਬਣਾਈਆਂ ਗਈਆਂ। ਲੋਫੇਨ ਅਨੁਸਾਰ ਰਣਜੀਤ ਸਿੰਘ ਉਹ ਮਹਾਨ ਮਹਾਰਾਜਾ ਹੈ ਜਿਸਨੇ ਬਾਕੀ ਸੰਸਾਰ ਦੇ ਮੁਕਾਬਲੇ ਆਪਣੇ ਰਾਜ ਨੂੰ ਵਧੇਕ ਆਧੁਨਿਕ ਬਣਾਇਆ। ਬਾਕੀ ਹਿੰਦੁਸਤਾਨ ਦੇ ਨਾਲੋਂ ਉਹ ਅੱਗੇ ਸੀ। 5 ਦਹਾਕਿਆਂ ਤੱਕ ਕਾਇਮ ਰਹੀ ਉਸਦੀ ਹਕੂਮਤ ਇੱਕ ਪੁਰਖੀ ਸ਼ੋਅ ਸੀ। ਮਹਾਰਾਜੇ ਤੋਂ ਬਾਅਦ ਸਟੇਟ ਦਾ ਕੀ ਹੋਵੇਗਾ ਲੋਕਾਂ ਨੂੰ ਪਤਾ ਨਹੀਂ ਸੀ। ਉਸਨੇ ਅਜਿਹਾ ਕੋਈ ਸਲਾਹਕਾਰ ਮੰਤਰੀ ਮੰਡਲ ਨਹੀਂ ਵਿਉਂਤਿਆ ਜਿਹੜਾ ਮਹਾਰਾਜੇ ਦੇ ਪਿੱਛੋਂ ਉਸਦੇ ਵਾਰਸ ਕਮਜ਼ੋਰ ਇਰਾਦੇ ਵਾਲੇ ਕੁਵਰ ਖੜਕ ਸਿੰਘ ਦੀ ਅਗਵਾਈ ਕਰ ਸਕੇ। ਲੋਕਾਂ ਨੂੰ ਲੱਗਦਾ ਸੀ ਕਿ ਪਰ ਮਹਾਰਾਜਾ ਜਾਣਦਾ ਸੀ ਉਸਦੇ ਦਰਬਾਰ ਦੇ ਵਿੱਚ ਸਾਜ਼ਿਸ਼ਾਂ ਪਲ ਰਹੀਆਂ। ਸਾਰੀ ਦੁਨੀਆਂ ਦੇ ਹਾਲਾਤ ਜਾਣਨ ਦੇ ਜਗਿਆਸੂ ਨੇ ਇਹ ਜਾਣਨਾ ਨਹੀਂ ਚਾਹਿਆ ਕਿ ਇਸ ਹਕੂਮਤ ਦਾ ਭਵਿੱਖ ਕੀ ਹੋਏਗਾ ਅੱਗੇ ਮੇਰੇ ਤੋਂ ਬਾਅਦ। ਯੂਰਪੀਅਨ ਫੌਜਾਂ ਤੇ ਹਥਿਆਰਾਂ ਦੇ ਬਾਰੇ ਜਾਣਦਾ ਸੀ। ਜਦੋਂ ਉਹ ਨਾ ਰਿਹਾ ਤਾਕਤ ਹਾਸਲ ਕਰਨ ਦੇ ਲਈ ਉਸਦੇ ਪਿੱਛੋਂ ਉਸਦੇ ਵਾਰਸ ਇੱਕ ਦੂਜੇ ਦੇ ਗਲ ਵੱਢਣਗੇ ਤੇ ਹੋਇਆ ਵੀ। ਇਸ ਦੇ ਇਲਾਜ ਦੇ ਲਈ ਨਹੀਂ ਸੋਚਿਆ। ਜਿੰਨੇ ਹਥਿਆਰਾਂ ਦੇ ਨਾਲ ਉਸਨੇ ਹਕੂਮਤ ਕਾਇਮ ਕੀਤੀ ਉਸਦੇ ਵਾਰਸਾਂ ਨੂੰ ਉਸਦੇ ਨਾਲੋਂ ਵਧੇਰੇ ਹਥਿਆਰ ਚਾਹੀਦੇ ਹੋਣਗੇ। ਜਿਸ ਫੌਜ ਦੀ 1821 ਦੇ ਵਿੱਚ ਨਫਰੀ 50,000 ਸੀ 1830 ਦੇ ਵਿੱਚ 80,000 ਹੋ ਗਈ। ਤੇਵਿਆਂ ਦੇ ਅੰਤਲੇ ਦਹਾਕੇ ਦੇ ਵਿੱਚ ਸਟੇਟ ਪੂਰੀ ਹਥਿਆਰਬੰਦ ਤਾਕਤਵਰ ਫੌਜ ਦੇ ਨਾਲ ਲੈਸ ਸੀ। ਫੌਜੀਆਂ ਦੀ ਤਨਖਾਹ ਯੂਰਪੀਅਨ ਤੇ ਪੰਜਾਬੀ ਜਰਨੈਲਾਂ ਦੀ ਤਨਖਾਹ ਉੱਪਰ ਸਟੇਟ ਦਾ ਧਨ ਲੱਗ ਰਿਹਾ। ਪਰ ਇੱਥੇ ਕੰਜੂਸੀ ਦਾ ਕੰਮ ਦਾ ਕੀ ਕੰਮ। ਪੰਜਾਬ ਹਥਿਆਰ ਦੇ ਨਾਲ ਫੈਸਲੇ ਕਰਨ ਦਾ ਜਿਹੜਾ ਸੀ ਆਦੀ ਹੋ ਗਿਆ। 1700 ਦੇ ਅਸਵੀਆਂ ਦੇ ਵਿੱਚ ਜਦੋਂ ਰਣਜੀਤ ਸਿੰਘ ਦੇ ਪਿਤਾ ਤੇ ਹੋਰ ਸਰਦਾਰ ਰਿਆਸਤਾਂ ਬਣਾ ਰਹੇ ਸਨ ਉਦੋਂ ਅਮਰੀਕਾ ਅਤੇ ਫਰਾਂਸ ਦੇ ਵਿੱਚ ਵੱਡੇ ਇਨਕਲਾਬ ਆ ਚੁੱਕੇ ਸੀ ਜਿਨ੍ਹਾਂ ਦੇ ਬਾਅਦ ਦੇ ਵਿੱਚ ਇਨ੍ਹਾਂ ਦੇਸ਼ਾਂ ਦੇ ਸੰਵਿਧਾਨ ਘੜੇ ਗਏ। ਇੱਕ ਫਰਾਂਸੀਸੀ ਨੇ ਮਹਾਰਾਜੇ ਦੇ ਕੋਲ ਜਾ ਫਕੀਰ ਅਜੀਜ਼ੂਦੀਨ ਦੇ ਕੋਲ ਇਸ ਦੇ ਬਾਰੇ ਗੱਲ ਵੀ ਕੀਤੀ। ਰਣਜੀਤ ਸਿੰਘ ਜਾਂ ਉਸਦੇ ਸਹਿਯੋਗੀਆਂ ਨੇ ਲੋਕਤੰਤਰੀ ਸੰਵਿਧਾਨ ਦੇ ਬਾਰੇ ਨਹੀਂ ਸੋਚਿਆ, ਪਰ ਇੱਕ ਸਲਾਹਕਾਰ ਕੌਂਸਲ ਦਾ ਗਠਨ ਤਾਂ ਹੋ ਹੀ ਸਕਦਾ ਸੀ ਜਿਹੜੀ ਸਰਕਾਰ ਚਲਾਉਣ ਦੇ ਲਈ ਮਦਦਗਾਰ ਹੁੰਦੀ। ਜੇ ਮਹਾਰਾਜਾ ਇਸ ਤਰ੍ਹਾਂ ਦੀ ਕੋਈ ਕੌਂਸਲ ਦਾ ਗਠਨ ਕਰ ਲੈਂਦਾ ਜਿਸ ਦੇ ਵਿੱਚ ਵਫ਼ਾਦਾਰ ਮੈਂਬਰ ਹੋਣ ਦੇ ਉੱਤੇ ਫੌਜੀ ਦਖਲ ਅੰਦਾਜ਼ੀ ਦੀ ਸੰਭਾਵਨਾ ਉਕਾ ਨਾ ਹੋਵੇ ਤਾਂ ਉੱਤਰਾਧਿਕਾਰੀਆਂ ਵਾਸਤੇ ਰਾਜ ਕਰਨਾ ਆਸਾਨ ਹੁੰਦਾ। 18ਵੀਂ ਸਦੀ ਦਾ ਪਿਛਲਾ ਅੱਧ ਪੰਜਾਬ ਦਾ ਜਿਸਮ ਜ਼ਖਮਾਂ ਦੇ ਦਾਗਾਂ ਦੇ ਨਾਲ ਭਰਿਆ ਪਿਆ ਸੀ ਤੇ ਮਹਾਰਾਜੇ ਵੇਲੇ ਕਈ ਪੱਖੋਂ ਇਹ ਹਾਲਤ ਉਸੇ ਤਰ੍ਹਾਂ ਰਹੀ। ਲਾਹੌਰ 1809 ਦੇ ਵਿੱਚ ਇੱਕ ਅੰਗਰੇਜ਼ ਯਾਤਰੀ ਲਿਖਦਾ ਉਹਦੇ ਬਾਰੇ, ਕਹਿੰਦਾ ਹੈ ਕਿ ਲਾਹੌਰ ਦੇ ਖੰਡਰ ਬਰਬਾਦ ਹੋਈ ਸ਼ਾਮ ਦੇ ਹੌਕੇ ਨੇ। ਪੰਜਾਬ ਸਾਲ ਪਹਿਲਾਂ ਅਸਮਾਨ ਛੂੰਦੇ ਗੁਬੰਦ ਰੂਹ ਤੇ ਗਤੀਸ਼ੀਲ ਪ੍ਰਜਾ ਵਾਸਤੇ ਮਾਣ ਦੇ ਨਿਸ਼ਾਨ ਸਨ, ਹੁਣ ਮਿੱਟੀ ਦੇ ਵਿੱਚ ਮਿਲ ਗਏ। ਇਨ੍ਹਾਂ ਖੰਡਰਾਂ ਦੇ ਵਿੱਚੋਂ ਦੀ ਲੰਘਿਆ ਤਾਂ ਮੈਨੂੰ ਇੱਕ ਵੀ ਬੰਦਾ ਨਜ਼ਰ ਨਾ ਆਇਆ। ਵਿਆਪਕ ਖਾਮੋਸ਼ੀ, ਉਦਾਸੀ ਤੇ ਉਜਾੜਾ ਸੀ। ਇਸ ਲਿਖਤ ਤੋਂ 20 ਸਾਲ ਦੇ ਬਾਅਦ ਬਰਨਜ਼ ਜੂਨ 1831 ਦੇ ਵਿੱਚ ਲਿਖਦਾ, ਅਸੀਂ ਲਾਹੌਰ ਦੇ ਖੰਡਰਾਂ ਦੇ ਵਿੱਚੋਂ ਲੰਘੇ। ਮਸੀਤਾਂ, ਮਕਬਰੇ ਘਰਾਂ ਦੇ ਨਾਲੋਂ ਵਧੇਕ ਮਜ਼ਬੂਤ ਹੋਣ ਕਰਕੇ ਖੇਤਾਂ ਵਿਚਕਾਰ ਮੌਜੂਦ ਸਨ। ਮੁਸਾਫਰਾਂ ਵਾਸਤੇ ਰੁਕਣ ਦੇ ਲਈ ਸਰਾਵਾਂ ਬਣ ਗਏ। ਮਕਾਨ ਉੱਚੇ ਨੇ, ਗਲੀਆਂ ਤੰਗ ਤੇ ਗੰਦੀਆਂ। ਸੀਵਰ ਦਾ ਪਾਣੀ ਗਲੀ ਦੇ ਵਿਚਕਾਰ ਦੀ ਲੰਘਦਾ ਬਦਬੂ ਛੱਡਦਾ ਹੈ। ਲਾਹੌਰ ਦੇ ਬਾਜ਼ਾਰ ਅੰਮ੍ਰਿਤਸਰ ਦੇ ਬਾਜ਼ਾਰਾਂ ਜਿੰਨੇ ਧਣੀ ਨਹੀਂ। 1838 ਦੇ ਵਿੱਚ ਅੰਗਰੇਜ਼ ਯਾਤਰੀ ਚਾਰਲਸ ਮੇਸਨ ਨੇ ਲਿਖਿਆ, ਪਿਛਲੇ ਸਮੇਂ ਦੇ ਵਿੱਚ ਲਾਹੌਰ ਦੀ ਸ਼ਾਨ ਦੇ ਬਾਰੇ ਲਿਖਿਆ ਪੜਿਆ ਸੀ, ਭੂਤਕਾਲ ਦੇ ਵਿੱਚ ਹੋਵੇਗਾ ਸੋਹਣਾ, ਹੁਣ ਤਾਂ ਥੇ ਦਿਸਦੇ ਨੇ। ਸ਼ਹਿਰ ਬਹੁਤ ਵੱਡਾ ਹੈ, ਕੁਝ ਸ਼ਾਨਦਾਰ ਇਮਾਰਤਾਂ ਦਿਸ ਵੀ ਜਾਂਦੀਆਂ ਨੇ ਜਿਨ੍ਹਾਂ ਦੀਆਂ ਦੀਵਾਰਾਂ ਖਿਲਰੀਆਂ ਪਈਆਂ। ਖੰਡਰਾਂ ਦੇ ਵਿੱਚ ਵੀ ਦਿਸ ਰਿਹਾ ਅਦਭੁਤ ਇਮਾਰਤਾਂ ਸਨ। ਸਾਹਿਤਕਾਰੀ ਅਤੇ ਚਿੱਤਰਕਾਰੀ ਦੇ ਵਿੱਚ ਕੁਝ ਨਵੇਂ ਪ੍ਰਯੋਗ ਹੋਏ। ਅਹਿਮਦ ਯਾਰ ਜੋ ਕਿ 1768-1842 ਦਾ ਉਹਦਾ ਸਮਾਂ ਹੈ, ਸਾਵਣ ਯਾਰ ਅਤੇ ਜਫਰ ਬੇਗ ਨੇ ਮਹਾਰਾਜੇ ਦੇ ਬਾਰੇ ਕਿੱਸੇ ਲਿਖੇ। ਕਾਦਰ ਯਾਰ 1802-1892 ਦਾ ਸਫ਼ਰ ਉਹਨੇ ਨਵੇਂ ਅੰਦਾਜ਼ ਲਿਖੇ। ਨਵੇਂ ਛੰਦਾਂ ਦੇ ਵਿੱਚ ਸੋਹਣੀ ਮਹੀਵਾਲ, ਪੂਰਨ ਭਗਤ ਤੇ ਰਾਜਾ ਰਸਾਲੂ ਦੀਆਂ ਪੁਰਾਣੀਆਂ ਪੰਜਾਬੀ ਲੋਕ ਕਥਾਵਾਂ ਦੁਹਰਾਈਆਂ। ਭਲਾ ਹੋਵੇ ਮਹਾਰਾਜਾ ਦੇ ਫਰਾਂਸੀਸੀ ਅਹਿਲਕਾਰਾਂ ਦਾ। ਚਿੱਤਰਕਾਰ ਇਮਾਮ ਬਖਸ਼ ਦੀਆਂ 1827-1850 ਤੱਕ ਦੀਆਂ ਬਣੀਆਂ ਤਸਵੀਰਾਂ ਉਸਦੀ ਵਰਕਸ਼ਾਪ ਦੇ ਵਿੱਚੋਂ ਪੈਰਿਸ ਅੱਪੜ ਗਈਆਂ, ਜਿੱਥੇ ਉਹਨਾਂ ਦੀ ਸ਼ਲਾਘਾ ਹੋਈ। ਇਸੇ ਸਮੇਂ ਯੂਕਲਿਡ ਅਰਬੀ ਤੋਂ ਪੰਜਾਬੀ ਦੇ ਵਿੱਚ ਅਨੁਵਾਦ ਹੋਇਆ ਤੇ ਮਹਾਰਾਜੇ ਦਾ ਇੱਕ ਮੁਨਸ਼ੀ ਅਲੀ ਅਹਿਮਦ ਸੀ ਜੋ ਗਣਿਤ ਸ਼ਾਸਤਰ ਤੇ ਤਾਰਾ ਵਿਗਿਆਨ ਤੋਂ ਜਾਣੂ ਸੀ। ਉਸਨੂੰ ਨਾਰਥ ਵੈਸਟ ਫਰੰਟੀਅਰ ਪ੍ਰੈਵਿਸ ਤੋਂ ਜਿਹੜਾ ਲਾਹੌਰ ਇਸ ਦੇ ਲਈ ਲਿਆਂਦਾ ਗਿਆ।
1: ਪੀਜ਼ਾ ਵਿਦ ਅ ਟਵਿਸਟ ਇਨ ਯੋਰ ਟਾਊਨ 8300 ਸੀਅਰਾ ਕਾਲਜ ਬੁਲੇਵਾਰਡ ਰੋਸਵਿਲ ਕੈਲੀਫੋਰਨੀਆ। ਵੈਜ ਐਂਡ ਨਾਨ ਵੈਜ ਪੀਜ਼ਾਸ home delivery available with one phone call 1-916-791-0102. Open every day. Chicago's Pizza with a twist.
2: ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਜ਼ਿੰਦਗੀ ਨਾਮਾ
1: ਹਾਲੇ ਦੁਨੀਆ, ਯੂ ਆਰ ਲਿਸਨਿੰਗ ਨਾਓ ਆਵਰ ਓਨ ਦੁਆਬਾ ਰੇਡੀਓ। ਵੈਲਕਮ ਆਲ live on Finland time Monday to Friday 11 PM, Indian time Tuesday to Saturday 2:30 AM, repeat by Indian time daytime 12 o'clock. Studio number +358 44 976 1962. Join us by WhatsApp call and message and call us on Skype Doaba Radio PTI.
2: ਕਿ ਕਵੀ ਤੇ ਰਸੋਈਏ ਨੂੰ ਬੁਰਾ ਨਾ ਬੋਲੀਏ, ਉਹ ਫੜ ਲਈਏ ਤੱਕੜੀ ਤਾਂ ਪੂਰਾ ਤੋਲੀਏ, ਉਹ ਜਿੰਨਾ ਚਿਰ ਘਰੇ ਨਾ ਲਿਆਈਏ ਡੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ, ਕਿ ਬਹਿ ਜਾ ਕਰ ਛੱਡੀਏ ਵਿਚੋਲੇ ਨੂੰ।
3: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗੁਰਜੀਤ ਜੀਤੀ ਤੇ ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼।

0: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਮਹਿਫਲ ਮਿੱਤਰਾਂ ਦੀ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਵੇ ਗੁਰਦਿੱਤੇ ਦੇ ਭਈਆ, ਹਾਂਜੀ ਮੇਰੀ ਪੀੜ ਕਲੇਜੇ, ਹਾਂਜੀ ਹਾਂਜੀ ਹਾਂਜੀ ਵੇ ਤੇਰੀ ਚੜਦੇ, ਹਾਂਜੀ। ਲੋ ਜੀ, ਇਹ ਤਾਂ ਬਹੁਤ ਜ਼ਬਰਦਸਤ ਆਈਡੀਆ ਰਿਹਾ ਸਾਡੀਆਂ ਲੋਕ ਬੋਲੀਆਂ ਦੇ ਵਿੱਚ, ਹਾਂਜੀ ਦਾ ਬੜਾ ਮਹੱਤਵ ਰਿਹਾ। ਤੋ ਹਾਂਜੀ ਦਾ ਤੋ ਵੈਸੇ ਵੀ ਕਹਿ ਲੋ ਸਾਡੀ ਜ਼ਿੰਦਗੀ ਦੇ ਵਿੱਚ ਏਡਾ ਮਹੱਤਵ ਆ ਕਿ ਕਿਆ ਹੀ ਪਤਾ। ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਰਦੇ ਨਾ, ਮਤਲਬ ਗਾਹ ਹੀ ਪਈ ਦੀ ਜ਼ਿੰਦਗੀ ਦਾ। ਔਰ ਕਈ ਵਾਰ ਤਾਂ ਐਂ ਲੱਗਦਾ ਵੀ ਜੇ ਮੈਂ ਹਾਂਜੀ ਹਾਂਜੀ ਹੀ ਕਰਦਾ ਰਿਹਾ ਤੋ ਓਹੋ ਕਿਆ ਹੋ ਗਿਆ ਤੁਹਾਡਾ ਰੇ, ਤੋ ਫਿਰ ਇਹ ਕੰਮ ਨਾ ਹੋ ਜਾਏ ਕਿਤੇ, ਮਤਲਬ ਐਂਡ ਹੋ ਜਾਂਦਾ। ਬਹਿਰਹਾਲ ਦੋਸਤੋ, ਅੱਜ ਨਾ ਹਾਂਜੀ ਜਿਹੜੀ ਗੱਲ ਮੈਂ ਕਹਿਣ ਲੱਗਾ ਬਾਈ ਬੜੀ ਇੰਪੋਰਟੈਂਟ ਆ, ਮਤਲਬ ਮੇਰੇ ਲਈ ਤਾਂ ਹੈਗੀ ਆ ਕਿਉਂਕਿ ਦੁਆਬਾ ਰੇਡੀਓ ਪਰਿਵਾਰ ਲਈ ਵੀ ਉਨੀ ਹੀ ਇੰਪੋਰਟੈਂਟ ਆ। ਸਾਡੀ ਦੁਆਬਾ ਰੇਡੀਓ ਟੀਮ ਦੇ ਬੜੇ ਮਾਣਮੱਤੀ ਜਿਹੜੇ ਸ਼ਖਸੀਅਤ ਨੇ ਐਚ ਐਸ ਮਿੱਠੂ ਜੀ, ਉਹਨਾਂ ਦਾ ਅੱਜ ਹੈਪੀ ਬਰਥਡੇ ਆ, ਛੋਟੇ ਭਾਈ ਨੇ ਆਪਣੇ। ਤੇ ਉਹ ਆ ਜਿਹੜੀ ਕੰਧ ਆ ਮੇਰੇ ਪਿੱਛੇ ਆ, ਪੱਤੇ ਪੁੱਤੇ ਝੋਲਦੇ ਆ, ਤੁਹਾਨੂੰ ਪਤਾ ਹੀ ਇਹਦੇ ਪਿੱਛੇ ਪੱਤੇ ਪੁੱਤੇ ਕੁਛ ਨੀ ਹੈਗੇ, ਵੀ ਆਹ ਤਾਂ ਹਰਾ ਪੜਦਾ ਹੀ ਆ, ਲੇਕਿਨ ਉਹ ਪਰਦੇ ਦੇ ਪਿੱਛੇ ਇੱਕ ਕੰਧ ਆ, ਉਹ ਕੰਧ ਦੇ ਪਿੱਛੇ ਸਾਰਾ ਟੱਬਰ ਕੇਕ ਦੇ ਉੱਤੇ ਮੋਮਬੱਤੀ ਰੱਖ ਕੇ ਫੂਕ ਮਾਰ ਕੇ ਬੈਠਾ ਹੈ, ਕਿਆ ਬਤਾ ਆਹ। ਤੋ ਉਹਨਾਂ ਦਾ ਜਿਹੜਾ ਬਰਥਡੇ ਅੱਜ ਮਨਾਇਆ ਜਾ ਰਿਹਾ ਐਚ ਐਸ ਮਿੱਠੂ ਜੀ ਦਾ, ਤੋ ਇਸ ਕਰਕੇ ਮੈਨੂੰ ਜਿਹੜਾ ਨਾਗਾ ਪਾਉਣ ਦੀ ਬਜਾਏ, ਪਰ ਇੰਨੀ ਮੈਂ ਉਹਨੂੰ ਕੋਈ ਇਜਾਜ਼ਤ ਲਏ ਕਿ ਭਾਈ ਮੈਂ ਇੱਕ ਘੰਟੇ ਲਈ ਉੱਥੇ ਜਾਵਾਂਗਾ, ਕਿਉਂਕਿ ਸਾਰਾ ਆਪਣਾ ਪਰਿਵਾਰ ਹੈ। ਇਹ ਜਿਹੜੀਆਂ ਖੁਸ਼ੀਆਂ ਨੇ, ਇਹ ਮਿੱਤਰਾਂ ਨਾਲ ਦੋਸਤਾਂ ਨਾਲ ਮਿਲ ਕੇ ਦੂਣੀਆਂ ਚੌਣੀਆਂ ਹੋ ਜਾਂਦੀਆਂ ਨੇ। ਇਸ ਕਰਕੇ ਦੋਸਤੋ, ਇਹ ਮੈਂ ਪਹਿਲਾਂ ਹੀ ਖਿਮਾ ਮੰਗ ਰਿਹਾ ਕਿ ਭਾਈ 10 ਵਜੇ ਤੱਕ ਆਪਾਂ ਨਹੀਂ ਹੋਵਾਂਗੇ। 8 ਤੇ ਆਪਾਂ ਸ਼ੁਰੂ ਕਰਿਆ ਤੇ 8-9 ਤੱਕ ਤਾਂ ਨਹੀਂ, 8-9 ਤੱਕ ਨਹੀਂ ਬਰੇ, 8-9 ਤਾਂ ਹੋ ਗਏ, 9-9 ਤੱਕ ਆਪਾਂ ਜ਼ਰੂਰ ਇਕੱਠੇ ਰਹਾਂਗੇ। ਉਪਰੰਤ ਫਿਰ ਉੱਧਰ ਬੇਬੇ ਡਾਂਗ ਵਾਲੀ ਬੈਠੀ ਬਾਈ, ਤੋ ਆਪਾਂ ਉੱਧਰ ਪਹੁੰਚਾਂਗੇ, ਇਹ ਨਾ ਹੋਵੇ ਨਛੱਤਰਾ ਲੈ ਆਈ ਵੇ ਨਿੰਮ ਦਾ ਘੋਟਣਾ, ਨਿੰਮ ਦਾ ਘੋਟਣਾ ਨਾ ਚੱਲ ਪਏ ਬਾਈ, ਊ ਵੀ ਬਾਈ ਦਾ ਕੇਕ ਨਾ ਠੰਡਾ ਹੋ ਜੇ। ਇੱਕ ਬਾਈ ਮੈਨੂੰ ਕਹਿੰਦਾ ਕੇਕ ਤਾਂ ਪਹਿਲਾਂ ਹੀ ਠੰਡਾ ਹੁੰਦਾ ਯਾਰ। ਖੈਰ ਕੋਈ ਗੱਲ ਨੀ, ਤੋ ਅਸੀਂ ਪੂਰੀ ਟੀਮ ਵੱਲੋਂ, ਸਾਰੇ ਦੁਆਬਾ ਰੇਡੀਓ ਪਰਿਵਾਰ ਵੱਲੋਂ ਆਪਣੇ ਬਾਈ ਹਰਕਰਨ ਸਿੰਘ ਮਿੱਠੂ ਬਾਈ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦੇ ਹਾਂ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ। ਤੋ ਹਾਂਜੀ, ਜਿਹੜਾ ਇਹ ਅੱਜ ਸਾਡਾ ਵਿਸ਼ਾ ਵੀ ਇਹੀ ਹੈ, ਇਹ ਬਹੁਤ ਹੀ ਕਮਾਲ ਦਾ ਵਿਸ਼ਾ ਜਿਹੜਾ ਮੈਨੂੰ ਲੱਭਿਆ, ਅੱਕ ਕੇ ਲਿਖਿਆ ਸੀ ਮੈਂ। ਹਾਂਜੀ ਮਤਲਬ ਬਹੁਤ ਹੀ ਅੱਕਿਆ ਹੋਇਆ ਸੀ, ਇੰਨਾ ਆ ਕੇ ਪੁੱਛੋ ਨਾ ਜੀ, ਤੜਕੇ ਮੈਨੂੰ ਬਹੁਤ ਗੁੱਸਾ ਚੜ ਰਿਹਾ ਸੀ। ਕਿਸੇ ਕੰਮ ਲਈ ਮੈਂ ਹਾਂਜੀ ਕਹਿ ਬੈਠਾ ਸਵੇਰੇ, ਤੇ ਉਹ ਉਹਦੇ ਲਈ ਮੈਨੂੰ ਚੌਂਕੀ ਲਾਉਣੀ ਪਈ ਪੂਰਾ ਦਿਨ, ਮਤਲਬ ਐਂ ਬੈਠਣਾ ਪਿਆ। ਓਹੋ ਮੈਂ ਸੋਚਿਆ ਮੈਂ ਹਾਂਜੀ ਕਿਹਾ ਹੀ ਕਿਉਂ, ਮੈਂ ਕਿਉਂ ਕਿਹਾ ਕਿਉਂ ਕਿਹਾ। ਖੈਰ ਕਿਉਂਕਿ ਇਹ ਉਦੋਂ ਪਹਿਲਾਂ ਹੀ ਮੇਰੇ ਦਿਮਾਗ 'ਚ ਆ ਗਿਆ ਸੀ, ਕਿਉਂਕਿ ਮੈਨੂੰ ਐਂ ਬਹਿਣਾ ਪਊਗਾ ਤੇ ਐਂ ਹੋਊਗਾ, ਦਿਸਣ ਲੱਗ ਪੈਂਦਾ ਬਾਈ ਜੋ ਤੁਸੀਂ ਫੈਸਲੇ ਕਰਦੇ ਹੋ, ਜੋ ਆਪਾਂ ਫੈਸਲੇ ਕਰਦੇ ਹਾਂ ਉਹ ਸਾਡੇ ਹੱਕ 'ਚ ਹੈ, ਵਿਰੋਧ 'ਚ ਹੈ, ਕੀ ਹੈ, ਸਾਡੀਆਂ ਬੋਲੀਆਂ ਦੇ ਵਿੱਚ ਵੀ ਇਹੀ ਕੁਛ ਹੈ ਕਿ ਬਾਹਲੀ ਹਾਂਜੀ ਹਾਂਜੀ ਵੀ ਠੀਕ ਨਹੀਂ। ਔਰ ਹਾਂਜੀ ਦਾ ਇਕੱਲਾ ਇੱਕ ਅਰਥ ਨਹੀਂ ਹੈ, ਹਾਂਜੀ ਦੇ ਅਨੇਕ ਅਰਥ ਨੇ, ਬਹੁ ਪ੍ਰਤੀ ਅਰਥ ਹੋ ਸਕਦੇ ਹੈ, ਇਹਦੇ ਉੱਤੇ ਆਪਾਂ 3-4 ਐਪੀਸੋਡ ਕਰ ਸਕਦੇ ਹਾਂ। ਪਰ ਹਾਂ ਚਲੋ ਅੱਜ ਆਪਣਾ ਇੱਕ ਘੰਟੇ ਲਈ ਆਪਾਂ ਇਕੱਠੇ ਹਾਂ। ਲੇਕਿਨ ਦੋਸਤੋ, ਹਾਂਜੀ ਦੇ ਮਤਲਬ ਹੁੰਦੇ ਹੈ ਨਾ ਵੀ ਹੋ ਸਕਦੀ ਹੈ, ਤੁਸੀਂ ਮੇਰਾ ਸਹਿਮਤ ਹੋ, ਹਾਂਜੀ ਹਾਂਜੀ, ਮਤਲਬ ਉਹ ਸਿਰ ਵੀ ਹਿਲਾ ਰਿਹਾ, ਇਹਦਾ ਮਤਲਬ ਜ਼ਰੂਰੀ ਨਹੀਂ ਕਿ ਉਹ ਸਹਿਮਤ ਹੋ। ਹੋਰ ਭਾਜੀ ਠੀਕ ਹੋ? ਹਾਂਜੀ ਨਹੀਂ ਤੁਸੀਂ ਸੱਚੀ ਠੀਕ ਹੋ? ਹਾਂਜੀ ਬਿਲਕੁਲ ਸੱਚੀ ਠੀਕ ਹੈ ਭਾਜੀ, ਹਾਂਜੀ ਹਾਂਜੀ। ਹੋਰ ਘਰੇ ਬਾਲ ਬੱਚੇ? ਹਾਂਜੀ ਵਿਆਹ ਕਰਾ ਲਿਆ ਜੀ, ਹਾਂਜੀ ਔਰ ਬਾਲ ਬੱਚੇ ਭਾਈ ਵਿਆਹ ਹੀ ਕਰਾਇਆ। ਤੋ ਇਹ ਜ਼ਬਰਦਸਤ ਆਈਡੀਆ ਸਰ, ਔਰ ਜਦੋਂ ਅਸੀਂ ਇਹਦੇ ਬਾਰੇ ਆਪਾਂ ਸੋਚਦੇ ਹਾਂ, ਮੈਨੂੰ ਇੱਕ ਕਿਤਾਬ ਪੜ੍ਹਨ ਦਾ ਮੌਕਾ ਮਿਲਿਆ ਸੀ, ਆਰਟ ਆਫ ਸੇਇੰਗ ਨੋ, ਇਹਦੇ ਉੱਤੇ ਆਪਾਂ ਐਪੀਸੋਡ ਵੀ ਕੀਤਾ ਸੀ, ਬਹੁਤ ਕਮਾਲ ਸੀ। ਔਰ ਦੋਸਤਾਂ ਵੱਲੋਂ ਇੰਨੀਆਂ ਕਮਾਲ ਦੀਆਂ ਗੱਲਾਂ ਆਈਆਂ ਕਿ ਕਿਆ ਹੀ ਪਤਾ। ਤਾਂ ਆਪਾਂ ਫਾਸਟ ਫਾਰਵਰਡ ਰਾਊਂਡ ਕਰ ਰਹੇ ਹਾਂ ਜਿਸ ਕਰਕੇ, ਇਹਦੇ ਲਈ ਮੈਂ ਹੀ ਖਿਮਾ ਚਾਹਾਂਗਾ। ਦੋਸਤੋ 9478355591 ਦੇ ਉੱਤੇ ਆਪਾਂ ਹਾਂਜੀ ਹਾਂਜੀ ਹਾਂਜੀ ਇਸ ਵਿਸ਼ੇ ਦੇ ਉੱਤੇ ਗੱਲਾਂ ਕਰਾਂਗੇ। ਹਾਂਜੀ ਤੋ ਇਹ ਪ੍ਰੋਗਰਾਮ ਦੁਆਬਾ ਰੇਡੀਓ.com ਔਰ ਸਾਰੀਆਂ ਐਪ ਜਿੰਨੀਆਂ ਵੀ ਨੇ ਰੇਡੀਓ ਸਾਰਿਆਂ ਦੇ ਉੱਤੇ ਲਾਈਵ ਆ, ਤੇ ਨਾਲ ਦੀ ਨਾਲ ਯੂਟਿਊਬ ਦੇ ਉੱਤੇ ਵੀ ਲਾਈਵ ਆ। ਤੇ ਯੂਟਿਊਬ ਤੇ ਪਹਿਲੀ ਵਾਰੀ ਹੋ ਭਾਈ, ਮਾੜਾ ਜਿਹਾ ਵੀਰੇ ਦੇਖੋ ਸਬਸਕ੍ਰਾਈਬ ਵਾਲਾ, ਦਬੋ ਦਬੋ ਬਟਨ ਵਾਲਾ, ਸ਼ੇਅਰ ਸ਼ੁਰੂ ਵੀ ਕਰ ਦਿਓ ਵੀਰੇ, ਐਂ ਹੁੰਦਾ ਫਿਰ ਜੋ ਤੁਸੀਂ ਜੋ ਜਗਾਤੇ ਚਲੋ। ਆਪਣੇ ਨਾਲ ਇਸ ਖੂਬਸੂਰਤ ਜੋਤ ਜਗਾਉਣ ਦੇ ਸਮਾਰੋਹ ਦੇ ਵਿੱਚ ਸਭ ਤੋਂ ਪਹਿਲਾਂ ਸਾਂਝ ਪੈ ਰਹੀ ਹੈ ਹਰਿੰਦਰ ਸਿੰਘ ਬਿਸਲਾ ਜੀ ਨਾਲ। ਬਹੁਤ ਬਹੁਤ ਸਵਾਗਤ ਹੈ ਬਿਸਲਾ ਸਾਹਿਬ ਜੀ, ਆਇਆਂ ਨੂੰ ਜੀ ਖੁਸ਼ ਆਮਦੀਦ।
1: ਸਤਿ ਸ੍ਰੀ ਅਕਾਲ ਸ਼ਮੀ ਜੀ, ਤੁਹਾਨੂੰ ਪੂਰੇ ਹੀ ਦੁਆਬਾ ਪਰਿਵਾਰ ਨੂੰ ਤੇ ਮਿੱਠੂ ਜੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
0: ਸ਼ੁਕਰੀਆ ਜੀ, ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ।
1: ਪਹਿਲਾਂ ਤਾਂ ਜਦ ਹੈ ਨਾ ਸਵੇਰੇ ਪੜਿਆ ਸਰ ਜੀ
0: ਜੀ
1: ਤੇ ਭੂਸ਼ਣ ਧਿਆਨਪੁਰੀ ਦਾ ਪੰਜਾਬੀ ਟ੍ਰਿਬਿਊਨ ਚ ਕੋਈ 40-45 ਸਾਲ ਪਹਿਲਾਂ ਛਪਿਆ ਉਹ ਇੱਕ ਚੁਮਿਸਰਾ ਚ ਇੱਥੇ ਆ ਗਿਆ।
0: ਅੱਛਾ ਜੀ।
1: ਉਹ ਕਹਿੰਦੇ ਆ ਵੀ ਅਸੀਂ ਹਰ ਹਰ ਨਹੀਂ ਕਰਦੇ
0: ਜੀ,
1: ਅਸੀਂ ਹਰੀ ਤੋਂ ਨਹੀਂ ਡਰਦੇ
0: ਜੀ,
1: ਅਸੀਂ ਸਰ ਸਰ ਕਰਦੇ ਹਾਂ ਸਰਕਾਰ ਤੋਂ ਡਰਦੇ ਹਾਂ,
0: ਸਰਕਾਰ ਤੋਂ ਡਰਦੇ ਹਾਂ, ਸਰ ਸਰ ਕਰਦੇ ਹਾਂ ਸਰਕਾਰ ਤੋਂ ਡਰਦੇ ਹਾਂ, ਕਿਆ ਪਤਾ
1: ਸਰਕਾਰ ਤੋਂ ਡਰਦੇ ਹਾਂ ਸਰ ਸਰ ਕਰਦੇ ਹਾਂ
0: ਜੀ, ਕੋਈ ਸ਼ੱਕ ਨਹੀਂ ਜੀ।
1: ਤੇ ਦੂਜਾ ਇਹ ਆ ਵੀ ਮਿੱਠੂ ਹੁਣਾਂ ਦੇ ਜਨਮ ਦਿਨ ਦੀਆਂ ਤੁਸੀਂ ਤਾਂ ਕਹਿੰਦੇ ਮੋਮਬੱਤੀਆਂ ਬਜਾਉਣੀਆਂ,
0: ਫੂਕਾਂ ਮਾਰੀਆਂ ਜਾਣੀਆਂ
1: ਨੇ। ਪ੍ਰਧਾਨ ਮੰਤਰੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਮਹੀਨਾ ਦੀਵੇ ਜਗਾਏ ਜਾ ਰਹੇ ਆ
0: ਸਰ, ਇਹੀ ਤਾਂ ਫਰਕ ਆ ਦੀਵੇ ਤੇ ਮੋਮਬੱਤੀ ਚ।
1: ਉਹ ਲੋਕੀ ਬੜਾ ਟਿੱਚਾਂ ਕਰਦੇ ਆ, ਉਹ ਕਹਿੰਦੇ ਵੀ ਦੀਵੇ ਤਾਂ ਮੜੀਆਂ ਤੇ ਜਗਾਈ ਦੇ ਆ, ਇੱਕ ਬੰਦੇ ਨੇ ਹਨਾ ਮਤਲਬ ਦੇਖੋ ਤੁਸੀਂ ਗਾਹਾਂ ਤੋਂ ਗਾਹਾਂ ਫੇਰ ਗੱਲ ਕੱਢਣ ਵਾਲੇ ਗੱਲ ਕੱਢੇ ਲੈਂਦੇ ਆ, ਉਹ ਕਹਿੰਦੇ ਬਈ ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦਾ ਹਨਾ ਰੈਫਰੈਂਸ ਦੇ ਕੇ ਕਿਹਾ ਵੀ ਉਹ ਕਹਿੰਦੇ ਸੀ ਵੀ ਜਿਹੜਾ ਜਿਹਦੀ ਜ਼ਮੀਰ ਮਰ ਜਾਵੇ ਉਹ ਜੀਣਾ ਥੋੜਾ ਹੁੰਦਾ
0: ਜੀ ਜੀ ਜੀ ਜੀ ਜੀ ਸਹੀ ਹੈ।
1: ਉਹ ਕਹਿੰਦੇ ਫਿਰ ਦੀਵਾ ਹੁਣ ਜਗਣਾ ਹੀ ਆ,
0: ਜੀ ਜੀ ਜੀ ਬਿਲਕੁਲ।
1: ਤੇ ਤੇਰੀ ਸਰ ਸਰ ਤੋਂ ਦੂਜਾ ਇਹ ਆਵੇ ਅੱਜ ਕਿਉਂਕਿ ਸਮਾਂ ਘੱਟ ਆ
0: ਜੀ,
1: ਇਸ ਕਰਕੇ ਮੈਂ ਜਿੱਦਾਂ ਤੁਹਾਨੂੰ ਕਿਹਾ ਸੀ ਨਾ ਵੀ ਪਿਛਲੇ ਦਿਨਾਂ ਦਾ ਇੱਕ ਤਾਂ ਆਮਦ ਬੜੀ ਹੋ ਰਹੀ ਆ,
0: ਵਾਹ ਜੀ ਵਾਹ,
1: ਇੱਕ ਮਹਾਨਗਰ ਹੈ ਨਾ ਭਾਰੂ ਹੋਇਆ ਪਿਆ
0: ਜੀ।
1: ਤੇ ਮੈਂ ਤੁਹਾਨੂੰ ਇੱਕ ਰਚਨਾ ਜਿਹੜੀ ਥੋੜੀ ਫਿਰ ਸੋਧੀ ਆ ਉਹ ਤੁਹਾਨੂੰ ਬੋਲ ਕੇ ਸੁਣਾਉਣਾ। ਆਪਾਂ ਅੱਜ ਤਰੰਨਮ ਨਹੀਂ ਲੈਂਦੇ ਕਿਉਂਕਿ ਇੱਕ ਘੰਟੇ ਦੇ ਵਿੱਚ
0: ਜੀ
1: ਸਮੇਂ ਨੂੰ ਥੋੜਾ ਕਰ ਲੈਂਦੇ ਆ
0: ਜੀ। ਇਰਸ਼ਾਦ ਜੀ,
1: ਉਹ ਭਾਈ ਪਿੰਡ ਟਰੈਕਟਰ ਚਲਾਉਂਦੇ ਸਾਂ
0: ਜੀ,
1: ਪੋਤੇ ਸੀ ਸਰਦਾਰੀ,
0: ਵਾਹ,
1: ਪਿੰਡ ਟਰੈਕਟਰ ਚਲਾਉਂਦੇ ਸਾਂ ਖੁਦ ਤੇ ਸੀ ਸਰਦਾਰੀ, ਮਹਾਨਗਰ ਵਿੱਚ ਬਣਨਾ ਮੁਸ਼ਕਲ ਖੁਦ ਵੀ ਇੱਕ ਸਵਾਰੀ,
0: ਕਿਆ ਬਤਾ ਖੁਦ ਵੀ ਇੱਕ ਸਵਾਰੀ, ਬਹੁਤ ਖੂਬ,
1: ਮਹਾਨਗਰ ਵਿੱਚ ਬਣਨਾ ਮੁਸ਼ਕਲ ਖੁਦ ਵੀ ਇੱਕ ਸਵਾਰੀ,
0: ਇੱਕ ਸਵਾਰੀ
1: ਤੇ ਸੁਪਨਿਆਂ ਵਿੱਚ ਦੀਵਾਲੀ ਨੂੰ ਜਗਦੇ ਬਨੇਰੇ ਦੇਖਾਂ
0: ਜੀ,
1: ਸੁਪਨਿਆਂ ਵਿੱਚ ਦੀਵਾਲੀ ਨੂੰ ਜਗਦੇ ਬਨੇਰੇ ਦੇਖਾਂ, ਮਹਾਨਗਰ ਦੀਆਂ ਰੋਸ਼ਨੀਆਂ ਅੱਗੇ ਦੀਵਿਆਂ ਦੀ ਕੀ ਸਾਰੀ,
0: ਵਾਹ ਜੀ ਵਾਹ, ਕੋਈ ਸ਼ੱਕ ਨਹੀਂ ਜੀ
1: ਇਹਦੇ ਰੋਜ਼ ਹੀ ਦੀਵਾਲੀ ਆ,
0: ਇੱਥੇ ਰੋਜ਼ ਹੋ ਰਹੀ ਆ, ਲੜੀਆਂ ਲੱਗੀਆਂ ਨੇ ਉਹ ਮਤਲਬ ਲਾਈਟਾਂ ਚੱਲਣੀਆਂ LED ਬਿਲਕੁਲ,
1: ਮਹਾਨਗਰ ਦੀਆਂ ਰੋਸ਼ਨੀਆਂ ਅੱਗੇ ਦੀਵਿਆਂ ਦੀ ਕੀ ਸਾਰੀ, ਕਿੱਥੋਂ ਲੱਭਾਂ ਉਹ ਬੇਫਿਕਰੀ
0: ਜੀ,
1: ਜੋ ਸੀ ਦਿਨ ਭਰ ਰਹਿੰਦੀ ਤਾਰੀ,
0: ਦਿਨ ਭਰ ਰਹਿੰਦੀ ਤਾਰੀ ਜੀ,
1: ਉੱਠਦਿਆਂ ਹੀ ਨਵਾਂ ਝਮੇਲਾ ਮੱਤ ਹੈ ਰਹਿੰਦੀ ਮਾਰੀ,
0: ਕਿਆ ਬਤਾ
1: ਉੱਠਦਿਆਂ ਹੀ ਨਵਾਂ ਝਮੇਲਾ ਮੱਤ ਹੈ ਰਹਿੰਦੀ ਮਾਰੀ। ਤੇ ਸ਼ਮੀ ਜੀ ਆਹ ਸ਼ੇਰ ਕਾਬਲੇ ਗੌਰ ਆ ਕਿ ਪਿੰਡ ਤੋਂ ਸ਼ਹਿਰ ਰਹਿਣ ਦਾ ਕਦੇ ਖਾਬ ਵੀ ਨਹੀਂ ਸੀ ਆਇਆ
0: ਜੀ,
1: ਪਿੰਡ ਤੋਂ ਸ਼ਹਿਰ ਰਹਿਣ ਦਾ ਕਦੇ ਖਾਬ ਵੀ ਨਹੀਂ ਸੀ ਆਇਆ, ਮਹਾਨਗਰ ਵਿੱਚ ਰਹਿਣਾ ਅਗਲੀ ਪੀੜ੍ਹੀ ਦੀ ਉਡਾਰੀ,
0: ਬੱਲੇ ਬੱਲੇ ਬੱਲੇ, ਬਹੁਤ ਕੁ।
1: ਤੇ ਆਖਰੀ ਆ ਕਿ ਨਹਿਰ ਚ ਤਰਨੇ ਦਾ ਜਿਸ ਨੇ ਵੱਲ ਨਹੀਂ ਸੀ ਸਿੱਖਿਆ
0: ਜੀ,
1: ਨਹਿਰ ਚ ਤਰਨੇ ਦਾ ਜਿਸ ਨੇ ਵੱਲ ਨਹੀਂ ਸੀ ਸਿੱਖਿਆ, ਬਿਸਲਾ ਮਨ ਪਰਚਾ ਲੈਂਦਾ ਹੈ ਲਾ ਕੇ ਵਿੱਚ ਸਮੁੰਦਰ ਤਾਰੀ,
0: ਬੱਲੇ ਬੱਲੇ ਬੱਲੇ ਬੱਲੇ ਜੀ, ਬਹੁਤ ਖੂਬ,
1: ਬੀਸਲਾ ਮਨ ਪਰਚਾ ਲੈਂਦਾ ਹੈ ਲਾ ਕੇ ਵਿੱਚ ਸਮੁੰਦਰ ਤਾਰੀ,
0: ਤਾਰੀ, ਵਾਹ ਜੀ ਵਾਹ,
1: ਪਿੰਡ ਟਰੈਕਟਰ ਚਲਾਉਂਦੇ ਸਾਂ ਖੋਤੇ ਸੀ ਸਰਦਾਰੀ, ਤੇ ਮਹਾਨਗਰ ਵਿੱਚ ਬਣਨਾ ਮੁਸ਼ਕਲ ਖੁਦ ਵੀ ਇੱਕ ਸਵਾਰੀ,
0: ਖੁਦ ਵੀ ਇੱਕ ਸਵਾਰੀ, ਕਿਆ ਪਤਾ ਜੀ, ਬਹੁਤ ਖੂਬ,
1: ਬਹੁਤ ਬਹੁਤ ਧੰਨਵਾਦ ਮਿੱਠੂ ਜੀ ਨੂੰ ਇੱਕ ਵਾਰੀ ਫੇਰ
0: ਜੀ,
1: ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ, ਤੇ ਕੇਕ ਮੈਂ ਜਾ ਕੇ ਆਪੇ ਹੀ ਫਰਿੱਜ ਚੋਂ ਚੱਕ ਕੇ ਮੂੰਹ ਚ ਪਾ ਲੈਣਾ,
0: ਕਿਆ ਬਤਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਮੁਹੱਬਤ ਜ਼ਿੰਦਾਬਾਦ,
2: ਮਿਹਰਬਾਨੀ ਜੀ,
0: ਤੇ ਜ਼ਿੰਦਗੀ ਜ਼ਿੰਦਾਬਾਦ,
2: ਜ਼ਿੰਦਗੀ ਜ਼ਿੰਦਾਬਾਦ ਤੇ ਸਾਮਰਾਜਵਾਦ
0: ਮੁਰਦਾਬਾਦ ਜੀ, ਬਿਲਕੁਲ ਸਹੀ ਜੀ। ਬੜਾ ਹੀ ਫਾਸਟ ਫਾਰਵਰਡ ਰਾਊਂਡ ਚੱਲ ਰਿਹਾ ਬਾਈ ਅੱਜ, ਪਰ ਐ ਆ ਕਿ ਕਮਾਲਾਂ ਹੋਈਆਂ ਪਈਆਂ ਨੇ। ਯੂਟਿਊਬ ਦੇ ਚੈਟ ਬਾਕਸ ਦੇ ਰਾਹੀਂ ਮੁਹੱਬਤ ਦੇ ਜਿਹੜੇ ਮਹਿਕ ਦੇ ਬਗੀਚੇ ਵਿੱਚੋਂ ਇੰਨੇ ਖੂਬਸੂਰਤ ਸੁਨੇਹੇ ਆ ਰਹੇ ਨੇ ਦੋਸਤਾਂ ਦੇ ਕਿ ਦਿਲ ਗੁਲੋ ਗੁਲਜ਼ਾਰ ਹੋਇਆ ਪਿਆ। ਔਰ ਬਹੁਤ ਬਹੁਤ ਸਵਾਗਤ ਹੈ ਜੀ। ਬਾਈ ਸਿਕੰਦਰ ਸਿੰਘ ਔਜਲਾ ਸਾਹਿਬ ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ, ਕਹਿੰਦੇ ਟੱਪ ਗਿਆ ਸਮਾਂ ਹੋਰ ਭਾਜੀ, ਦਿਸ ਵਿਲ ਪਾਸ ਆਲਸੋ। ਓ ਇਹ ਕਈ ਰਕਾਂ ਪਿੱਛੇ ਲਿਖਿਆ ਦੇਖਿਆ ਮੈਂ, ਦਿਸ ਵਿਲ ਆਲਸੋ ਪਾਸ, ਮਤਲਬ ਐਂ ਜਿਹੜੇ ਟਰੱਕ ਵਾਲੇ ਬੰਦੇ ਆ ਨਾ ਆਪਣੇ ਬਾਈ ਜਿੰਨੇ ਆ, ਉਹ ਸਾਡੇ ਇੱਧਰ ਤਾਂ ਬਾਹਲੇ ਆਪਾਂ ਨੂੰ ਪਤਾ ਹੀ ਸਾਰਿਆਂ ਨੂੰ, ਉਹ ਇਹੋ ਜਿਹੇ ਸ਼ੇਰੋ ਸ਼ਾਇਰੀ ਦੇ ਮਤਲਬ ਕਮਾਲ ਕਰਦੇ ਆ, ਗਾਡਰ ਤੇ ਸ਼ੇਰ ਲਿਖਦੇ ਆ, ਗਾਡਰ ਵਰਗੇ ਸ਼ੇਰ ਹੁੰਦੇ ਉਹਨਾਂ ਦੇ, ਐਂਡ ਕੀਤਾ ਹੁੰਦਾ। ਤੋ ਜਲੌਰ ਸਿੰਘ ਗੁਦਾਰਾ ਸਾਹਿਬ ਹੋਰਾਂ ਨੇ ਵੀ ਆਹੋ ਆਹੋ ਕਹਿ ਕੇ ਸਿਕੰਦਰ ਸਿੰਘ ਔਜਲਾ ਸਾਹਿਬ ਦੀ ਹਮਾਇਤ ਕੀਤੀ ਆ, ਪਰ ਉਹਨਾਂ ਨੇ ਕਿਹਾ ਵੀ ਕਦੇ ਤਾਂ ਕੁਝ ਬੋਲਵੇ, ਕਦੇ ਤਾਂ ਮੂੰਹ ਖੋਲਵੇ। ਸ਼ੁਕਰੀਆ ਭਾਜੀ ਮੁਹੰਮਦ ਜੀ ਦੁਬਈ ਤੋਂ ਮੁਹੱਬਤ ਭੇਜਦੇ, ਉਹਨਾਂ ਦਾ ਸ਼ੁਕਰੀਆ ਜੀ ਬਹੁਤ ਬਹੁਤ। ਤੇ ਮੁਕੰਦਰ ਸਿੰਘ ਔਲਖ ਸਾਹਿਬ, ਇੰਜੀਨੀਅਰ ਗੁਰਜੰਟ ਸਿੰਘ ਜੀ, ਜੀ ਆਇਆਂ ਨੂੰ ਜੀ, ਸੁਰਿੰਦਰ ਕੌਰ ਮਾਇਲ ਜੀ, ਬਹੁਤ ਬਹੁਤ ਸਵਾਗਤ ਤੇ ਕਿਆ ਬਤਾ। ਇਸ ਵੇਲੇ ਸਾਡੇ ਨਾਲ ਸਾਡੇ ਰੂਹਾਂ ਦੇ ਹਾਣੀ ਜਗਸੀਰ ਸਿੰਘ ਸਾਹਿਬ ਲਾਈਨ ਤੇ ਨੇ, ਆਪਣੇ ਨਾਲ ਮਹਿਫਲ ਦੇ ਵਿੱਚ ਸ਼ਾਮਲ ਨੇ। ਬਹੁਤ ਬਹੁਤ ਸਵਾਗਤ ਹੈ ਜੀ, ਜੀ ਆਇਆਂ ਨੂੰ, ਗੁਦਾਰਾ ਸਾਹਿਬ ਸਤਿ ਸ਼੍ਰੀ ਅਕਾਲ,
3: ਸ਼ਮੀ ਬਾਈ ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ।
3: ਹਾਂ ਜੀ, ਜਗਸੀਰ ਗੁਦਾਰਾ ਗੱਲ ਕਰ ਰਿਹਾ ਜੀ, ਪਿੰਡ ਘਮਿਆਰਾ ਖੇੜਾ ਮਲੋਟ ਤੋਂ ਜੀ।
0: ਵਾਹ ਜੀ ਵਾਹ ਜੀ, ਆਇਆਂ ਨੂੰ ਜੀ,
3: ਬੜਾ ਸੋਹਣਾ ਵਿਸ਼ਾ ਖੇੜਿਆ ਗਿਆ
0: ਜੀ, ਸ਼ੁਕਰੀਆ ਜੀ।
3: ਯੈਸ ਸਰ, ਯੈਸ ਸਰ, ਤੇ ਹਾਂਜੀ ਹਾਂਜੀ
0: ਹਾਂਜੀ ਹਾਂਜੀ, ਬੰਦਾ ਪੁੱਛਦਾ ਭਾਈ ਤੁਸੀਂ ਠੀਕ ਹੋ, ਹਾਂਜੀ ਹਾਂਜੀ ਭਾਈ, ਤੁਹਾਡੇ ਲਾ ਲਈ ਇੱਕ, ਹਾਂਜੀ ਹਾਂਜੀ, ਨਾ ਜੀ ਨਾ ਜੀ,
3: ਚੰਗਾ ਵੀ ਹੈ, ਚੰਗੀ ਗੱਲ ਆ ਜੇ ਕਿਸੇ ਆਪਾਂ ਜੀ ਕਹਿ ਕੇ ਸੰਬੋਧਨ ਕਰਦੇ ਆ, ਸਤਿਕਾਰ ਕਰਦੇ ਆ ਵੱਡਿਆਂ ਨੂੰ
0: ਜੀ,
3: ਤੇ ਪਰ ਲੋੜ ਤੋਂ ਵੱਧ ਫਿਰ ਇਹ ਥੋੜੀ ਜਿਹੀ ਖੁਸ਼ਾਮਦ ਵੀ ਬਣ ਜਾਂਦੀ ਆ, ਕਦੇ ਨਾ ਕਦੇ ਤਾਂ ਫਿਰ ਖੁਸ਼ਾਮਦ ਤੋਂ ਵੀ ਗਾਹ ਟੱਪ ਜਾਂਦੀ ਆ, ਚਾਪਲੂਸੀ ਬਣ ਜਾਂਦੀ ਆ,
0: ਇਹ ਸਰਵਾਈਵਲ ਗੇਮ ਵੀ ਬਣ ਜਾਂਦੀ ਇੱਕ ਤਰ੍ਹਾਂ ਦੀ, ਜੇ ਮੈਂ ਹਾਰ ਨਾ ਕੀਤਾ ਤੇ ਉਹਦੇ ਨਾਲ ਕੋਈ ਚੁੱਕ ਕੇ ਲੈ ਜੇ।
3: ਹਾਂ ਬਹੁਤ ਵਾਰ ਤੁਹਾਡੇ ਜ਼ਮੀਰ ਦੀ ਆਵਾਜ਼ ਕੁਝ ਹੋਰ ਆ ਰਹੀ ਹੁੰਦੀ ਆ ਤੇ ਤੁਹਾਨੂੰ ਹਾਂਜੀ ਹਾਂਜੀ ਕਹਿਣਾ ਪੈਂਦਾ।
0: ਬਿਲਕੁਲ,
3: ਕਾਰਪੋਰੇਟ ਸੈਕਟਰ ਚ ਕੰਮ ਕਰਦੇ ਲੋਕਾਂ ਨੂੰ ਬੌਸ ਨੂੰ ਨਾ ਮੰਨਦੇ ਹੋਏ ਮਨ ਦੇ ਨਾਲ ਵੀ ਹਾਂਜੀ ਹਾਂਜੀ ਕਹਿਣਾ ਪੈਂਦਾ।
0: ਉੱਥੇ ਤਾਂ ਫਿਰ ਇਹ ਸਿਖਾਇਆ ਜਾਂਦਾ ਨਾ ਕਿ ਬੌਸ ਇਜ਼ ਆਲਵੇਜ਼ ਰਾਈਟ।
3: ਹਾਂ ਬਿਲਕੁਲ, ਉਹ ਨਵੇਂ ਨਵੇਂ ਮੁੰਡੇ ਜਦੋਂ ਜਾਂਦੇ ਆ ਨਾ, ਭਾਵੇਂ ਸਰਕਾਰੀ ਮਹਿਕਮਿਆਂ ਚ ਹੀ ਜਾਂਦੇ ਆ, ਕਿਹੜਾ ਉਹ ਨਵਾਂ ਜਾਂ ਕੁਛ ਕਰਨ ਦਾ ਜਜ਼ਬਾ ਹੁੰਦਾ, ਉਹ ਕਿਹੜਾ ਜਾ ਕੇ ਬੜੇ ਆਈਡੀਏ ਜੇ ਦਿੰਦੇ ਆਪਦੇ ਡਿਪਾਰਟਮੈਂਟ ਨੂੰ, ਐਂ ਕਰੀਏ ਜੀ ਐਂ ਕਰੀਏ, ਉਹ ਤਾਂ ਜਿਹੜੇ ਪੁਰਾਣੇ ਹੁੰਦੇ ਆ ਉਹ ਆ ਦਿੰਦੇ ਤੂੰ ਚੁੱਪ ਕਰਕੇ ਬਸ ਕੱਲਾ ਯੈਸ ਆ ਕਰੀ ਚੱਲ, ਉੱਥੇ ਕੰਮ ਨਹੀਂ ਚੱਲੇ।
0: ਹਾਂ ਕੁਛ ਕਹਿਣ ਦੀ ਲੋੜ ਨੀ,
3: ਫਿਰ ਉਹ ਨੀਵੀਂ ਪਾ ਕੇ ਫਿਰ ਕੱਲੀ ਤਨਖਾਹ ਨੀ ਧਿਆਨ ਦੇ ਲੈਂਦਾ ਤੇ ਯੈਸ ਸਰ ਹਾਂਜੀ ਤੀ ਹੋ ਜਾਂਦਾ,
0: ਉੱਥੇ ਐਂਡ ਹੋ ਜਾਂਦਾ ਜੀ ਬਸ।
3: ਹਾਂ ਬਿਲਕੁਲ, ਉਹ ਨਵਾਂ ਕਰਨ ਦੀਆਂ ਕੋਸ਼ਿਸ਼ਾਂ ਮਰ ਜਾਂਦੀਆਂ ਉਹਦੇ ਵਿੱਚ,
0: ਬਿਲਕੁਲ ਹੀ ਐਂਡ।
3: ਹਾਂ ਦਫ਼ਤਰਾਂ ਦੀ ਹਾਂਜੀ ਹਾਂਜੀ, ਮੰਤਰੀਆਂ ਦੇ ਅੱਗੇ ਹਾਂਜੀ ਹਾਂਜੀ, ਤੇ ਯੈਸ ਸਰ ਯੈਸ ਸਰ, ਇਹ ਤਾਂ ਚੱਲਦੀ ਚੱਲਦੀ ਹੈ, ਇੱਕ ਸੋਸ਼ਲ ਮੀਡੀਆ ਤੇ ਕਮੈਂਟਾਂ ਦੇ ਵਿੱਚ ਵੀ ਲੋੜ ਤੋਂ ਵੱਧ ਚੱਲਦੀ ਹੈ।
0: ਉਹ ਤਾਂ ਤੁਸੀਂ ਵੇਖ ਲਓ ਵੀ ਕਿੰਨੀ ਹਨੇਰੀ ਆਈ ਪਈ ਆ, ਜੇ ਤੁਸੀਂ ਮਾੜਾ ਜਿਹਾ ਕੋਈ ਕੰਟਰਾਕਟ ਕੀਤਾ ਨੀ, ਉਸ ਤੋਂ ਬਾਅਦ ਜਿਹੜਾ ਸਾਈਕਲੋਨ ਬਣਦਾ ਨਾ ਕਮੈਂਟਾਂ ਦਾ, ਓਏ ਹੋਏ ਹੋਏ।
3: ਹਾਂ ਕਈ ਵਾਰੀ ਕੋਈ ਆ ਜਿਹੜੀ ਪਾਰਟੀ ਨੂੰ ਬੰਦਾ ਵੋਟ ਪਾਉਂਦਾ ਹੈ, ਉਹਦਾ ਮੰਤਰੀ ਸਾਰਿਆਂ ਨੂੰ ਪਤਾ ਹੁੰਦਾ ਵੀ ਇਹਨੇ ਬਹੁਤ ਲੰਡੂ ਬਿਆਨ ਦਿੱਤਾ, ਤਾਂ ਵੀ ਉਹਦੀ ਖੁਸ਼ਾਮਦ ਦਾ ਹਾਂਜੀ ਹਾਂਜੀ ਕਮੈਂਟਾਂ ਚ ਹੋਈ ਜਾਂਦੀ ਹੈ
0: ਬਈ, ਸਿਰਾ ਬਿਆਨ ਜੀ ਸਿਰਾ,
3: ਖੁਸ਼ਾਮਦ ਤੇ ਚਾਪਲੂਸੀ ਹੋ ਗਈ ਨਾ,
0: ਡੈਸ ਤੇਰੀ ਸੋਚ ਤੇ ਪਹਿਰਾ ਦਿਆਂਗੇ, ਸੋਚ ਕੇ ਸੋਚ ਕੇ ਮੈਂ ਸੋਚ ਕੇ।
3: ਹਾਂ ਬਿਲਕੁਲ ਜੀ, ਤੇ ਸ਼ਾਮੀ ਜੀ ਅਸਲ ਦੇ ਵਿੱਚ ਕੀ ਹੋ ਗਿਆ ਕਿ ਇੱਕ ਹੱਦ ਤੱਕ ਜਿਹੜਾ ਇੱਜ਼ਤ ਮਾਣ ਸਤਿਕਾਰ ਬਹੁਤ ਚੰਗੀ ਗੱਲ ਆ
0: ਜੀ,
3: ਪਰ ਮੈਨੂੰ ਨੀ ਲੱਗਦਾ ਕਿ ਸਾਡੇ ਕੋਈ 50 ਸਾਲ ਪਹਿਲਾਂ ਪੰਜਾਬੀ ਦੇ ਵਿੱਚ ਬਹੁਤਾ ਜੀ ਸ਼ਬਦ ਵਰਤਿਆ ਜਾਂਦਾ ਸੀ।
0: ਉੱਥੇ ਦਾ ਆਹੋ ਆਹੋ ਜਿਹੜਾ ਕਹਿ ਲੋ ਵੀ ਜਿਹੜਾ ਜਮੇ ਠੇਠ ਲੈ ਜਾ ਉਹ ਰਿਹਾ।
3: ਹਾਂ ਹਾਂ, ਆਪਣੇ ਦਾਦਿਆਂ ਪੜਦਾਦਿਆਂ ਤੇ ਰੱਖ ਲੋ, ਇਹ ਨੀ ਕਿ ਉਹ ਆਪਦੇ ਕੋਈ ਬੇਬੇ ਬਾਪੂ ਦਾ ਸਤਿਕਾਰ ਨੀ ਕਰਦੇ ਸੀ, ਪਰ ਉਹ ਨਾਲ ਮੈਂ ਨੀ ਮੰਨਦਾ ਵੀ ਉਹਨਾਂ ਨੇ ਕਦੇ ਜੀ ਲਾਇਆ ਹੋਊਗਾ,
0: ਕਿਉਂਕਿ ਉਹ ਕਹਿੰਦੇ ਦਿਲ ਚ ਹੋਣਾ ਚਾਹੀਦਾ ਜੀ।
3: ਹਾਂ, ਤੇ ਮੇਰੇ ਖਿਆਲ ਦੇ ਵਿੱਚ ਫੁੱਫੜ ਜੀ ਵੀ ਉਦੋਂ ਤਾਂ ਓਏ ਫੁੱਫੜਾ ਹੀ ਹੁੰਦੀ ਸੀ।
0: ਉਹ ਅਗਲਾ ਵੀ ਕਹਿੰਦਾ ਸੀ ਦੇਖਿਆ ਪਤੀ ਜੀ ਕਿੰਨਾ ਮਾਣ ਕਰਦਾ।
3: ਹਾਂ, ਓਏ ਫੁੱਫੜਾ ਹੀ ਹੁੰਦੇ ਸੀ
0: ਕਿੱਦਾਂ ਕੁੱਕੜਾ।
3: ਹਾਂ, ਔਰ ਸਤਿਕਾਰ ਭਾਵੇਂ ਦਿਲ ਚ ਘੱਟ ਗਿਆ ਹੋਵੇ, ਹੁਣ ਜੀ ਡਬਲ ਵੀ ਹੋ ਗਈ, ਜੀ ਫੁੱਫੜ ਜੀ ਵੀ ਹੋ ਗਿਆ।
0: ਹਾਂਜੀ, ਅੰਦਰ ਭਾਵਨਾਵਾਂ ਜਿਹੜੀਆਂ ਨੇ ਜਿਵੇਂ ਹਿੰਦੀ ਚ ਕਹਿੰਦੇ ਛੂਨੇ ਹੋ ਗਏ, ਛੂਨੇ।
3: ਹਾਂ, ਤੇ ਉਹਨਾਂ ਅਸਲ ਦੇ ਵਿੱਚ ਇਸ ਚੀਜ਼ ਦਾ ਸ਼ਿਕਾਰ ਹੋ ਕੇ ਅਸੀਂ ਵੀ ਹੋਮੇ ਦੇ ਇੰਨੇ ਭਰ ਗਏ ਕਿ ਜੇ ਕੋਈ ਸਾਨੂੰ ਜੀ ਨਹੀਂ ਕਹਿੰਦਾ ਤਾਂ ਐਂ ਲੱਗਦਾ ਵੀ ਸਾਡੀ ਈਗੋ ਹਰਟ ਹੋ ਗਈ।
0: ਬਿਲਕੁਲ, ਇਹਨੇ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਇਹਨੂੰ ਦੱਸ ਦੇ ਕੋਈ ਨਹੀਂ।
3: ਹਾਂ, ਤੇ ਔਰ ਜੀ ਵਰਗਾ ਹੀ ਸ਼ਬਦ ਇੱਕ ਅਸੀਂ ਹੋਰ ਬਣਾ ਲਿਆ ਜਿਹੜਾ ਕਿਸੇ ਨੂੰ ਤੁਸੀਂ ਕਹਿਣਾ
0: ਜੀ,
3: ਹਨਾ। ਤਾਂ ਇਹ ਪਤਾ ਮੈਨੂੰ ਨੀ ਪਤਾ ਕਿ ਪੰਜਾਬੀ ਦੇ ਵਿੱਚ ਪਲੂਰਲ ਕਦੋਂ ਕਦੋਂ ਆ ਗਿਆ, ਅੱਗੇ ਸਿੰਗੂਲਰ ਹੀ ਸ਼ਬਦ ਹੁੰਦਾ ਸੀ, ਤੂੰ ਹੀ ਹੁੰਦਾ ਸੀ।
0: ਕਈਆਂ ਨੂੰ ਨਾ ਇਹ ਦੇਖੋ ਤੁਸੀਂ ਨੋਟ ਕੀਤਾ ਹੋਣਾ, ਕਈਆਂ ਨੂੰ ਆਪਾਂ ਕਹਿਣ ਦੀ ਆਦਤ ਹੈ, ਆਪਾਂ ਇਹ ਨੀ ਕਰਦੇ, ਆਪਾਂ ਉਹ ਨੀ ਕਰਦੇ। ਮੈਂ ਆਪਾਂ ਆ ਗਏ ਸੀਗੇ ਜੀ, ਬੰਦਾ ਕਹਿੰਦਾ ਭਾਈ ਕਿੰਨੇ ਕੁ ਜਣੇ ਆਏ ਸੀ, ਬਾਅਦ ਕਹਿੰਦਾ ਮੈਂ ਆਪਾਂ ਨੂੰ ਕਹਿਣੇ ਆ।
3: ਆਪਦੇ ਆਪ ਨੂੰ ਵੱਡਾ ਕਰ ਰਿਹਾ, ਉਹ ਆਪਦੀ ਹੋਮੇ ਨੂੰ ਆਪ ਹੀ ਪੱਠੇ ਪਾਈ ਜਾਂਦਾ ਵੀ ਮੈਂ ਆਪਾਂ ਹੀ ਹਾਂ। ਉਸੇ ਤਰ੍ਹਾਂ ਨਾ ਹਰੇਕ ਬੰਦੇ ਦੇ ਵਿੱਚ ਨਾ ਹੋਮੇ ਇੰਨੀ ਵੱਡੀ ਹੋ ਗਈ, ਜੇ ਉਹਨੂੰ ਕੋਈ ਤੂੰ ਕਹਿ ਦੇ ਤਾਂ ਅਕਸਰ ਹੀ ਵੇਖਿਆ ਕਿ ਲੜਾਈਆਂ ਹੋ ਜਾਂਦੀਆਂ। ਲੜਾਈ ਦਾ ਕਾਰਨ ਕੀ ਹੁੰਦਾ ਕਿ ਇਹਨੇ ਮੈਨੂੰ ਤੂੰ ਕਿਹਾ, ਤੂੰ ਕੌਣ ਹੁੰਦਾ ਮੈਨੂੰ ਤੂੰ ਕਹਿਣ ਵਾਲਾ।
0: ਸਹੀ ਗੱਲ ਹੈ, ਬਿਲਕੁਲ ਜੀ,
3: ਹਨਾ। ਤਾਂ ਮੇਰੇ ਖਿਆਲ ਦੇ ਵਿੱਚ ਗੁਰਬਾਣੀ ਦੇ ਵਿੱਚ ਗੁਰੂ ਨਾਨਕ ਸਾਰੇ ਗੁਰੂ ਸਾਹਿਬਾਨਾਂ ਨੇ ਉਹ ਪ੍ਰਮਾਤਮਾ ਨੂੰ ਬਹੁਤ ਵਾਰ ਤੂੰ ਕਹਿ ਕੇ ਸੰਬੋਧਨ ਕੀਤਾ ਹੈ।
0: ਬਿਲਕੁਲ ਜੀ, ਆਪਣਾ ਹੱਥ ਦੀ ਭਾਵਨਾ ਕਹਿੰਦੇ ਇਹ ਚ ਆਉਂਦੀ ਹੈ।
3: ਹਾਂ, ਤੂੰ ਦਾਤਾ ਦਾ ਤਾਰ, ਤੂੰ ਮਾਤਾ, ਤੂੰ ਪਿਤਾ, ਬਹੁਤ ਅਨੇਕਾਂ ਥਾਵਾਂ ਤੇ ਤੂੰ ਹੀ ਆ, ਤੇ ਉਹ ਮੈਨੂੰ ਨੀ ਲੱਗਦਾ ਕਿ ਪ੍ਰਮਾਤਮਾ ਨੂੰ ਕੋਈ ਛੋਟਾ ਕਰਕੇ ਵਿਖਾਉਣਾ ਚਾਹੁੰਦੇ ਸੀ।
0: ਬਿਲਕੁਲ ਬਿਲਕੁਲ ਨੀ।
3: ਹਾਂ, ਤੇ ਸਾਡੇ ਵਿੱਚ ਐਂ ਹੋ ਗਿਆ ਕਿ ਜੇ ਕੋਈ ਸਰਕਾਰੀ ਅਫਸਰ ਹੈ ਤਾਂ ਉਹਨੇ ਤਾਂ ਇੱਕ ਯੂਨੀਵਰਸਲ ਟਰੋਥੀ ਬਣਾ ਲਿਆ ਕਿ ਮੈਨੂੰ ਤਾਂ ਤੁਸੀਂ ਕਹਿ ਕੇ ਇਹੀ ਬੁਲਾਓਗੇ, ਜੇ ਮੈਨੂੰ ਤੂੰ ਕਹਿਤਾ ਤਾਂ ਮੇਰੀ ਗੁਹਾਟ ਹੋ ਗਈ। ਹਾਲਾਂਕਿ ਜਦੋਂ ਉਹ ਸਰਕਾਰੀ ਕਿਸੇ ਵੀ ਕਿੱਡੇ ਵੱਡੇ ਮਰਜ਼ੀ ਅਹੁਦੇ ਤੇ ਪਹੁੰਚਿਆ, ਉਹਨੂੰ ਕੋਈ ਅਪੁਆਇੰਟਮੈਂਟ ਲੈਟਰ ਮਿਲੀ ਆ, ਤਾਂ ਉਹਦੇ ਤੇ ਕਿਤੇ ਨੀ ਲਿਖਿਆ ਕਿ ਅੱਜ ਤੋਂ ਬਾਅਦ ਸਾਰੀ ਜਨਤਾ ਤੈਨੂੰ ਤੁਸੀਂ ਕਹਿ ਕੇ ਸੰਬੋਧਨ ਕਰੂਗੀ,
0: ਕਿਤੇ ਨੀ। ਬਿਲਕੁਲ,
3: ਹਾਂ, ਭਾਵੇਂ ਦੇਸ਼ ਦਾ ਪ੍ਰਧਾਨ ਮੰਤਰੀ ਹੀ ਕਿਉਂ ਨਾ ਹੋਵੇ, ਉਹਦੇ ਕੋਈ ਅਪੁਆਇੰਟਮੈਂਟ ਲੈਟਰ ਤੇ ਨਹੀਂ ਲਿਖਿਆ ਹੁੰਦਾ ਕਿ ਅੱਜ ਤੋਂ ਬਾਅਦ ਸਾਰੇ ਲੋਕ ਤੈਨੂੰ ਤੁਸੀਂ ਹੀ ਕਹਿਣਗੇ, ਪਲੂਰਲ ਦੇ ਬਹੁ ਵਚਨ ਦੇ ਵਿੱਚ ਹੀ ਤੁਹਾਨੂੰ ਸੰਬੋਧਨ ਕਰਨਗੇ।
0: ਉਹ ਅਗਲਾ ਪਦ ਮੈਨੂੰ ਲੱਗਦਾ ਐ ਸੋਚਦਾ ਹੋਣਾ ਨਾ, ਇੱਕ ਤਾਂ ਮੈਂ ਆਪ ਆ ਜੀ, ਇੱਕ ਮੇਰੀ ਕੁਰਸੀ ਆ, ਫੇਰ ਦੋ ਜਣੇ ਹੋ ਗਏ ਨਾ, ਪਲੂਰਲ ਹੋ ਗਏ।
3: ਇਹ ਨਾ ਪਹਿਲਾਂ ਮੈਨੂੰ ਸ਼ਾਮੀ ਜੀ ਐ ਲੱਗਦਾ ਹੁੰਦਾ ਸੀ ਕਿ ਇਹ ਬਿਮਾਰੀ ਸ਼ਾਇਦ ਸਾਡੇ ਚ ਹੀ ਆ
0: ਜੀ,
3: ਤੇ ਅਸੀਂ ਇਹਨੂੰ ਹਾਂਜੀ ਸਰ ਤੇ ਜਾਂ ਸਰ ਤੇ ਬਾਲਾ ਕਰ ਲਿਆ ਵੀ ਤੂੰ ਦੀ ਥਾਂ ਤੁਸੀਂ ਕਹਿਣਾ, ਹਿੰਦੀ ਵਾਲੇ ਵੀ ਤੁਮ ਦੀ ਜਗ੍ਹਾ ਤੇ ਆਪ ਕਹਿੰਦੇ ਆ
0: ਆਪ। ਬਿਲਕੁਲ,
3: ਤਾਂ ਉਹ ਫਿਰ ਜਦੋਂ ਥੋੜਾ ਜਿਹਾ ਕਹੇ, ਮੈਂ ਕਿਹਾ ਯਾਰ ਇਹ ਆਪਣੇ ਭਾਰਤ ਦਾ ਹੀ ਜ਼ਿਆਦਾ ਬੇੜਾ ਬੈਠਿਆ ਵੀ ਸ਼ਾਇਦ ਅੰਗਰੇਜ਼ਾਂ ਦੇ ਤਾਂ ਯੂ ਸ਼ਬਦ ਹੀ ਹੈ, ਵੀ ਉਹਨਾਂ ਨੇ ਇਹ ਤਾਂ ਪਲੂਰਲ ਕਰਨਾ ਹੀ ਨਹੀਂ, ਸਿੰਗੂਲਰ ਵੀ ਯੂ ਹੀ ਵਰਤਿਆ ਜਾਂਦਾ, ਪਲੂਰਲ ਵੀ ਯੂ ਹੀ ਵਰਤਿਆ ਜਾਂਦਾ।
0: ਉਹਨਾਂ ਨੂੰ ਇਹ ਅਜੇ ਆਈਡੀਆ ਨਹੀਂ ਆਇਆ, ਇਹ ਖੋਜ ਨਹੀਂ ਹੋਈ ਉਧਰ, ਮੈਨੂੰ ਲੱਗਦਾ ਹਲੇ
3: ਪਹਿਲਾਂ ਮੈਨੂੰ ਵੀ ਇਹੀ ਵਹਿਮ ਸੀ, ਉਹ ਫਿਰ ਮੈਨੂੰ ਬਾਅਦ ਚ ਪਤਾ ਲੱਗਿਆ ਕਿ ਉਹਨਾਂ ਨੇ ਖੋਜ ਸਾਡੇ ਤੋਂ ਪਹਿਲਾਂ ਕਰ ਲਈ ਸੀ, ਹੁਣ ਉਹਨਾਂ ਨੇ ਪੁਰਾਣੀ ਕਰਤੀ।
0: ਅੱਛਾ ਜੀ,
3: ਹਾਂ, ਤਾਂ ਉੱਥੇ ਵੀ ਜਿਹੜਾ ਤੂੰ ਦੇ ਲਈ ਸ਼ਬਦ ਵਰਤਿਆ ਜਾਂਦਾ ਸੀ, ਪਹਿਲਾਂ ਯੂ ਨੀ ਵਰਤਿਆ ਜਾਂਦਾ ਸੀ, ਯੂ ਤੁਸੀਂ ਲਈ ਹੀ ਹੁੰਦਾ ਸੀ
0: ਜੀ,
3: ਤਾਂ ਜਿਹੜਾ ਤੂੰ ਦੇ ਲਈ ਸ਼ਬਦ ਸੀ ਉੱਥੇ ਥੋ ਹੁੰਦਾ ਸੀ, ਟੀ ਐਚ ਓ ਯੂ।
0: ਹਾਂ, ਥੋ ਕਈ ਦਾਊ ਕਹਿੰਦੇ ਦਾਊ ਇਹਨੂੰ।
3: ਹਾਂ, ਦੋ ਦੋ ਵਰਤਿਆ ਜਾਂਦਾ, ਦੋ ਕਿਹਾ ਜਾਂਦਾ, ਪ੍ਰੋਨਾਂਸੀਏਸ਼ਨ ਅਲੱਗ ਅਲੱਗ ਦੇਸ਼ਾਂ ਦਾ ਫਰਕ ਹੈ। ਤਾਂ ਤੂੰ ਦੇ ਲਈ ਦੋ ਹੁੰਦਾ ਸੀ, ਤੁਸੀਂ ਦੇ ਲਈ ਯੂ ਹੁੰਦਾ ਸੀ, ਉਹਨਾਂ ਨੂੰ ਵੀ ਫਿਰ ਤੁਸੀਂ ਕਹਿਣ ਦੀ ਇੰਨੀ ਆਦਤ ਪੈ ਗਈ ਕਿ ਉਹਨਾਂ ਦਾ ਇਕੱਲਾ ਯੂ ਹੀ ਰਹਿ ਗਿਆ, ਦੋ ਦੋ ਗਾਏ ਵੀ ਹੋ ਗਿਆ।
0: ਐਂਡ ਹੋ ਗਿਆ ਉਧਰ।
3: ਹਾਂ, ਪਰ ਮਤਲਬ ਕਿ ਉਹ ਜਿਵੇਂ ਪੱਥਰ ਚੱਟ ਕੇ ਮੁੜ ਆਉਂਦੇ ਆ, ਉਹਨਾਂ ਨੇ ਹੁਣ ਥੋੜੀ ਜਿਹੀ ਹੋਮੇ ਘਟਾ ਲਈ ਆ। ਉਧਰ ਸਾਡੇ ਲੋਕ ਸਰ ਬਹੁਤ ਜ਼ਿਆਦਾ ਸ਼ਬਦ ਵਰਤਦੇ ਆ, ਹਰੇਕ ਬੰਦੇ ਨੂੰ ਹਾਂਜੀ ਸਰ, ਜੀ ਸਰ, ਕੈਨੇਡਾ ਅਮਰੀਕਾ ਦੇ ਵਿੱਚ ਸਰ ਹਰ ਇੱਕ ਨੂੰ ਨਹੀਂ ਕਿਹਾ ਜਾਂਦਾ
0: ਜੀ, ਇਹ ਇੱਕ ਤਰ੍ਹਾਂ ਦਾ ਅਹੁਦਾ ਹੋ ਗਿਆ ਉਹਨਾਂ ਦਾ।
3: ਹਾਂ, ਈਵਨ ਕਿ ਉੱਥੇ ਕਲਾਸ ਦੇ ਵਿੱਚ ਵੀ ਬੱਚੇ ਵੀ ਅਧਿਆਪਕ ਨੂੰ ਸਰ ਜਾਂ ਮੈਡਮ ਨਹੀਂ ਕਹਿੰਦੇ।
0: ਕਿਆ ਬਾਤ ਹੈ।
3: ਉੱਥੇ ਉਹਦਾ ਮਤਲਬ ਕਿ ਅਧਿਆਪਕ ਦਾ ਪਹਿਲਾ ਨਾਮ ਲੈ ਕੇ ਹੀ ਬੁਲਾਇਆ ਜਾਂਦਾ, ਜਿਵੇਂ ਮਿਸਟਰ ਜੌਹਨ, ਇਹਨੇ ਹੀ ਕਹਿੰਦੇ ਬੱਚੇ ਸਾਰੇ।
0: ਇੱਥੇ ਕਿਤੇ ਨੇ ਕਹਿਤਾ ਸਾਡੇ ਵਾਲੇ ਨੇ, ਤੇ ਇੱਧਰ ਕੁੱਕੜੀ ਬਣੇ ਰਹਿਣਾ ਵਿਚਾਰੇ ਦਾ ਤਰੀ ਵਾਲਾ, ਉਹ ਵੀ
3: ਨਿਰੰਜਨ ਸਿੰਘ ਤੂੰ ਗਲਤ ਹੈ।
0: ਅੱਖਾਂ ਚ ਪਾਉਣੇ ਅੰਜਨ ਹੁਣ,
3: ਹਾਲਾਂਕਿ ਨਾਲੇ ਪੰਜਾਬੀ ਵਾਲੇ ਅਧਿਆਪਕ ਨੇ ਤਾਂ ਨਾਲੇ ਲਿਟਰੇਚਰ ਵੀ ਪੜਿਆ ਹੁੰਦਾ, ਉਹਨੂੰ ਤਾਂ ਸਾਹਿਤ ਦੀ ਜਾਣਕਾਰੀ ਵੀ ਹੁੰਦੀ ਹੈ
0: ਪੂਰੀ।
3: ਹਾਂ, ਉਹ ਵੀ ਤੂੰ ਕਹੇ ਤੇ ਗੁੱਸਾ ਕਰੂਗਾ ਜਾਂ ਨਾਮ ਲਏ ਤੇ ਗੁੱਸਾ ਕਰੂਗਾ,
0: ਕੋਈ ਸ਼ੱਕ ਨੀ ਜੀ।
3: ਹਾਂ, ਬਸ ਇਹੀ ਕਹਿਣਾ ਸੀ ਕਿ ਥੋੜੀ ਜੀ ਬੇਲੋੜੀ ਵੀ ਹੈ ਸਰ। ਅਸਲ ਦੇ ਵਿੱਚ ਤਾਂ ਨਾ ਸਰ ਤਾਂ ਅੰਗਰੇਜ਼ਾਂ ਨੇ ਇੱਕ ਉਪਾਧੀ ਸ਼ੁਰੂ ਕੀਤੀ ਸੀ
0: ਜੀ,
3: ਉਹ ਪਹਿਲਾਂ ਆਪਦੇ ਫੌਜ ਦੇ ਵਿੱਚ ਇੰਗਲੈਂਡ ਦੇ ਵਿੱਚ ਜਿਹੜੇ ਵੱਡੇ ਅਹੁਦਿਆਂ ਤੇ ਲੋਕ ਹੁੰਦੇ ਸੀ, ਉਹ ਸ਼ਾਹੀ ਪਰਿਵਾਰ ਦੇ ਲਈ ਬਹੁਤ ਵੱਡਾ ਜੇ ਕੋਈ ਕੰਮ ਕਰਦੇ ਤਾਂ ਉਹਨੂੰ ਇੱਕ ਸਰ ਦੀ ਉਪਾਧੀ ਦਿੱਤੀ ਜਾਂਦੀ ਸੀ,
0: ਕਿਉਂਕਿ ਉਹਨਾਂ ਦਾ ਇਹ ਸਰ ਕਹਿ ਕੇ ਸਰ ਜਾਂਦਾ ਸੀ।
3: ਹਾਂ, ਤਾਂ ਜਿਵੇਂ ਸਰ ਮਾਈਕਲ ਉਡਵਾਇਰ,
0: ਹਾਂਜੀ ਵੇਖੋ
3: ਮਾਈਕਲ ਉਡਵਾਇਰ ਦੇ ਨਾਮ ਅੱਗੇ ਸਰ ਲੱਗਦਾ ਸੀ ਕਿਉਂਕਿ ਉਹਨੂੰ ਸਰ ਦੀ ਉਪਾਧੀ ਮਿਲੀ ਹੋਈ ਸੀ।
0: ਜਿੱਦਾਂ ਸਰ ਸਰ ਛੋਟੂ ਰਾਮ, ਕਿੰਨਾ ਵੱਡਾ ਨਾਮ
3: ਸਰ ਛੋਟੂ ਰਾਮ, ਮੇਰੇ ਮੂੰਹ ਚੋਂ ਹੀ ਫੜ ਲਿਆ ਬਸ, ਅਗਲਾ ਨਾਂ ਅੱਖਰ ਮੈਂ ਸਰ ਛੋਟੂ ਰਾਮ ਹੀ ਕਹਿਣ ਲੱਗਿਆ ਸੀ।
0: ਕਿਆ ਬਾਤ ਹੈ।
3: ਤਾਂ ਹਾਂ, ਤਾਂ ਉਹ ਸਾਡੇ ਲੋਕ ਨੇ ਹਰੇਕ ਨੂੰ ਹੀ ਸਰ ਕਹਿ ਕਹਿ ਕੇ ਉਹ ਸਰ ਦੀ ਵੀ ਫੱਟੀ ਬੋਜਤੀ।
0: ਉਹ ਉਵੇਂ ਆ ਜਿਵੇਂ ਹਰੇਕ ਨੂੰ ਆਪਾਂ ਅੰਕਲ ਕਹਿ ਦਿੰਦੇ ਆ, ਵੀ ਉਹ ਕਹਿੰਦਾ ਅੰਕਲ ਦਾ ਚਾਚਾ ਸਕਾ ਹੁੰਦਾ ਜਾਂ ਤਾਇਆ ਹੁੰਦਾ।
3: ਮੈਡਮ ਕਹੇ ਮੈਡਮ ਖਵਾ ਕੇ ਜ਼ਿਆਦਾ ਖੁਸ਼ੀ ਹੁੰਦੀ ਆ, ਔਰਤਾਂ ਨੂੰ ਭੈਣ ਖਵਾ ਕੇ ਘੱਟ ਖੁਸ਼ੀ ਹੁੰਦੀ ਆ।
0: ਹਾਂ ਜੀ, ਉਹਦਾ ਗਾਹ ਪੈ ਜਾਂਦਾ ਮੁੜ ਕੇ, ਅਗਲੀ ਭਾਵੇਂ ਪਾਸ ਜੱਜ ਮਾਰੇ ਆ ਲੈ ਚੱਕ।
3: ਹਾਂ, ਪ੍ਰਾਈਵੇਟ ਸਕੂਲਾਂ ਨੇ ਪਹਿਲਾਂ ਸ਼ੁਰੂ ਕੀਤਾ ਕਿ ਕਲਾਸ ਦੇ ਪਹਿਲਾਂ, ਸਰਕਾਰੀ ਸਕੂਲਾਂ ਚ ਸਾਰੇ ਭੈਣ ਜੀ ਹੀ ਕਹਿੰਦੇ ਹੁੰਦੇ ਸੀ
0: ਪਹਿਲਾਂ ਤੇ ਇਹੀ ਸੀ।
3: ਹਾਂ, ਪ੍ਰਾਈਵੇਟ ਸਕੂਲਾਂ ਨੇ ਸ਼ੁਰੂ ਕੀਤਾ ਮੈਡਮ ਜੀ ਹੋਣਾ, ਮਗਰੇ ਸਰਕਾਰੀ ਅਲੱਗ। ਹਾਲਾਂਕਿ ਜਿਹੜੇ ਜੇ ਮੈਡਮ ਦੇ ਅਰਥ ਲੱਭਣ ਦੀ ਕੋਸ਼ਿਸ਼ ਕਰੀਏ, ਉਹ ਕੋਈ ਬਾਹਲੇ ਚੰਗੇ ਨਹੀਂ ਨਿਕਲਦੇ
0: ਜੀ।
3: ਜਿਹੜਾ ਡਿਕਸ਼ਨਰੀਆਂ ਦੇ ਅਕੋਰਡਿੰਗ ਮੈਡਮ ਸ਼ਬਦ ਤਵਾਇਫ ਦਾ ਕੋਠਾ ਚਲਾਉਣ ਵਾਲੀ ਲਈ ਵਰਤਿਆ ਜਾਂਦਾ ਹੁੰਦਾ ਸੀ,
0: ਉਹਦੀ ਜਿਹੜੀ ਬੌਸ ਹੈ ਰਿੰਗ ਲੀਡਰ।
3: ਹਾਂ, ਜਿਹੜੀ ਉਹਦੀ ਤਵਾਇਫ ਕੋਠੇ ਚ ਹੁੰਦੀ ਸੀ, ਉਹਦੇ ਲਈ ਮੈਡਮ ਸ਼ਬਦ। ਸਾਡੇ ਲੋਕਾਂ ਨੂੰ ਮੈਡਮ ਖਵਾ ਕੇ ਜ਼ਿਆਦਾ ਸਵਾਦ ਆਉਂਦਾ, ਭੈਣ ਜੀ ਖਵਾ ਕੇ ਸਵਾਦ ਘੱਟ ਆਉਂਦਾ।
0: ਬਿਲਕੁਲ, ਐਂਡ ਹੋ ਗਿਆ ਜੀ,
3: ਥੋੜੀਆਂ ਜਿਹੀਆਂ ਸੀ ਬੇਲੋੜੀਆਂ। ਹਾਂਜੀ ਹਾਂਜੀ, ਤੇ ਯੈਸ ਸਰ, ਯੈਸ ਸਰ।
0: ਮੈਨੂੰ ਜਗਸੀਰ ਬਾਈ ਜੀ ਉਧਰ ਔਲਕ ਸਾਹਿਬ ਦਾ ਇੱਕ ਕਮੈਂਟ ਪੜ੍ਹ ਕੇ ਹੱਸਾ ਆ ਗਿਆ ਅਚਾਨਕ ਹੀ। ਉਹ ਲਿਖਣ ਡੇ ਹੈ ਕਿ ਜਗਸੀਰ ਬਾਈ ਜੀ ਵੈਸੇ ਸਾਨੂੰ ਗਾਣਾ ਗਾ ਕੇ ਸਮਝਾਇਆ ਕਰੋ, ਉਹ ਸਾਨੂੰ ਜ਼ਿਆਦਾ ਸਮਝ ਆਉਂਦਾ। ਮੈਨੂੰ ਅੰਗਰੇਜ਼ੀ ਬਹੁਤ ਆਉਂਦੀ ਹੈ। ਇੱਕ ਬੰਦੇ ਨੂੰ ਕਹਿੰਦੇ ਪਿੰਡ ਚ ਹੁੰਦਾ ਸੀ, ਉਹ ਕਹਿੰਦਾ ਵੀ ਇਹਨੂੰ ਅੰਗਰੇਜ਼ੀ ਆਉਂਦੀ ਹੈ, ਉਹ ਅੰਗਰੇਜ਼ੀ ਬੋਲਦਾ ਸੀ ਤੇ ਉਹ ਲੋਕ ਤੰਗ ਆ ਗਏ, ਕਹਿੰਦੇ ਜੀ ਇਹ ਤਾਂ ਅੰਗਰੇਜ਼ੀ ਵਾਲੀ ਬੋਲਦਾ ਜੀ। ਇੱਕ ਦਿਨ ਅਸਲੀ ਅੰਗਰੇਜ਼ ਆ ਗਿਆ, ਉਹ ਫੜ ਕੇ ਲਿਆ ਕਹਿੰਦਾ ਇਹ ਸਾਡਾ ਅੰਗਰੇਜ਼ ਹੈ ਜੀ, ਇਹਨਾਂ ਗੱਲ ਕਰੋ। ਉਹਨੇ ਰਾਹ ਪੁੱਛਣਾ ਸੀ ਕਿੱਧਰ ਨੂੰ ਜਾਣਾ, ਉਹਨੂੰ ਪੁੱਛੇ ਕਹਿੰਦਾ ਇਹਦਾ ਗੱਲ ਕਰ ਭਰਾ, ਉਹ ਗੱਲ ਕਰੇ, ਉਹ ਕੁਛ ਪੁੱਛੇ, ਉਹ ਕੁਛ ਦੱਸੇ, ਉਹਨੂੰ ਮਤਲਬ ਓਡਾ ਆਈਡੀਆ ਨਹੀਂ ਸੀ। ਉਹ 10 ਮਿੰਟ ਗੱਲਬਾਤ ਕੀਤੀ, ਉਹਦਾ ਜਮਾ ਹੀ ਸਿਰ ਦੁਖਣ ਲੱਗ ਗਿਆ ਜਦੋਂ ਉਹਨੇ ਕੱਢ ਕੇ ਉਹ ਮਰੀ ਚਪੇੜ ਉਹਦੇ ਤੇ ਉਹ ਡਿੱਗਿਆ ਥੱਲੇ। ਯਾਰ ਪਿੰਡ ਦੇ ਲੋਕ ਸਾਰੇ ਦੇਖ ਰਹੇ ਸੀ ਪਹਿਲਾਂ, ਬੜੇ ਖੁਸ਼ ਸੀਗੇ ਗੱਲਾਂ ਬਾਤਾਂ ਅੰਗਰੇਜ਼ੀ ਚ ਹੋਣੀ ਹੈ। ਉਹ ਜਦੋਂ ਡਿੱਗਿਆ ਚਪੇੜ ਪਈ, ਉਹ ਬੜੇ ਹੈਰਾਨ, ਕੋਲ ਗਏ ਅੰਗਰੇਜ਼ ਤਾਂ ਚੱਲ ਗਿਆ ਭੂ ਭੂ ਕਰਦਾ। ਭਰਾਵਾ ਇੰਨੀ ਸੋਹਣੀ ਗੱਲਬਾਤ ਚੱਲਦੀ ਸੀ ਤੇ ਆ ਹੋਇਆ ਕਿ ਤੈਨੂੰ ਚਪੇੜ ਕਿਉਂ ਮਾਰੀ ਆ ਓਏ। ਉਹ ਕਹਿੰਦਾ ਤੁਹਾਡੇ ਸਮਝ ਨਹੀਂ ਆਉਣੀ ਗੱਲ, ਮੈਂ ਇੰਨੀ ਘੈਂਟ ਅੰਗਰੇਜ਼ੀ ਬੋਲੀ ਉਹਦੇ ਕੋਲ ਵੀ ਉਹਨੇ ਚਪੇੜ ਤਾਂ ਮਾਰੀ ਆ ਵੀ ਤੂੰ ਇਹ ਪਿੰਡ ਚ ਕਾਹਦੇ ਰੁੜੀ ਜਾਂਦਾ, ਤੈਨੂੰ ਤਾਂ ਅੰਗਰੇਜ਼ ਇੰਗਲੈਂਡ ਹੋਣਾ ਚਾਹੀਦਾ ਸੀ,
3: ਤੈਨੂੰ ਤਾਂ ਇੰਗਲੈਂਡ ਦੇ ਮਹਾਰਾਣੀ ਸਟ੍ਰੀਟ ਦੇ ਵਿੱਚ ਹੋਣਾ ਚਾਹੀਦਾ।
0: ਬਿਲਕੁਲ ਬਿਲਕੁਲ ਜੀ, ਨਹੀਂ ਬਾਕਮਾਲ ਬਾਕਮਾਲ ਜੀ। ਤੇ ਔਲਖ ਸਾਹਿਬ ਵੀ ਲਿਖਦੇ ਨੇ ਕਹਿੰਦੇ ਜਗਸੀਰ ਬਾਈ ਜੀ ਅਸੀਂ ਤਾਂ ਆਖਦੇ ਕਹਿੰਦੇ ਜਾਣਕਾਰੀ ਬਾ ਕਮਾਲ ਹੁੰਦੀ ਹੈ, ਤੇ ਮਤਲਬ ਇਹ ਬਾਕੀ ਸਹੀ ਗੱਲ ਆ, ਬਹੁਤ ਹੀ ਸਾਡੀ ਜਿਹੜੀ ਆ ਭੁੱਖ ਵੱਧ ਗਈ ਆ ਹੋਰ ਜਾਣਕਾਰੀ ਪ੍ਰਾਪਤ ਕਰਨ ਦੀ।
3: ਮਨੁੱਖ ਦੀ ਇਹ ਅੰਦਰ ਦੀ ਹੋਮੇ ਜ਼ਿਆਦਾ ਵੱਧ ਗਈ, ਉਹ ਤਾਂ ਕਰਕੇ ਹਾਂਜੀ ਜ਼ਿਆਦਾ ਅਖਵਾਉਣ ਦਾ ਆਦੀ ਹੋ ਗਿਆ। ਯੈਸ ਸਰ, ਜ਼ਿਆਦਾ ਅਖਵਾਉ ਕੁਛ ਬਹੁਤ ਹੁੰਦਾ, ਯੈਸ ਸਰ ਅਖਵਾ ਕੇ। ਧੰਨਵਾਦ ਜੀ,
0: ਜੀ ਸ਼ੁਕਰੀਆ ਜੀ, ਬਹੁਤ ਬਹੁਤ ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਜਿਵੇਂ ਜਗਸੀਰ ਬਾਈ ਜੀ ਹੋਰੀ ਕਹਿ ਕੇ ਗਏ ਨੇ, ਇੰਨੀ ਕਮਾਲ ਦੀ ਜਾਣਕਾਰੀ ਉਹਨਾਂ ਕੋਲ ਹੈ ਕਿ ਅਸੀਂ ਹੋਮੇ ਨੂੰ ਸਾਡੇ ਚੋਟ ਲੱਗਦੀ ਹੈ ਜਦੋਂ ਕੋਈ ਅੱਗੇ ਹਾਂਜੀ ਨਾ ਕਹੇ। ਇਸੇ ਕਰਕੇ ਜਿਹੜੇ ਉਹ ਜਿਵੇਂ ਕਹਿ ਲਓ ਵੀ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਔਰ ਡੇਲ ਕਾਰਨੀਗੀ ਅਤੇ ਹੋਰ ਜੇ ਉਹ ਜਿੰਨੀਆਂ ਵੀ ਸਵੇਟ ਮਾਡਰਨ ਲੈ ਲਓ ਕੋਈ ਲੈ ਲਓ ਬਾਲੇ ਜਿਹੜੇ ਘੈਂਟ ਜਿਹੜੇ ਕਹਿੰਦੇ ਵੀ ਅਸੀਂ ਦੱਸਦੇ ਹਾਂ ਵੀ ਪਰਸਨੈਲਿਟੀ ਕਿਵੇਂ ਡਿਵੈਲਪ ਕਰਨੀ ਹੈ, ਉਹ ਸਾਰੇ ਐਂ ਲਿਖਦੇ ਵੀ ਜਿਹੜਾ ਨਾ ਗੱਲਬਾਤ ਆ ਉਹਦੇ ਵਿੱਚ ਜੇ ਸਾਡੀ ਗੱਲਬਾਤ ਸ਼ੁਰੂ ਹੋ ਰਹੀ ਹੈ ਇਸ ਵਾਕ ਨਾਲ ਤੁਸੀਂ ਠੀਕ ਹੋ, ਯੂ ਆਰ ਰਾਈਟ, ਫਿਰ ਉਹ ਗੱਲਬਾਤ ਘੈਂਟ ਚੱਲੂ ਮੰਨਿਆ ਜਾਊਗਾ, ਭਾਵੇਂ ਅਗਲਾ ਗਲਤੀ ਹੈ ਪਰ ਜੇ ਉਹਨੂੰ ਐਪਾਂ ਐ ਕਹਾਂਗੇ ਯੂ ਆਰ ਰਾਈਟ, ਬਸ ਫਿਰ ਇਹ ਕਹਿ ਲਓ ਵੀ ਹਥਿਆਰ ਆ ਗੋਲਡਨ ਜਿਹੜਾ ਇੱਕ ਤੀਰ ਚੱਲ ਗਿਆ, ਅਗਲਾ ਕਹੂਗਾ ਹਾਂ ਮੈਨੂੰ ਗਲਤ ਥੋੜੋ ਕਹਿ ਨਹੀਂ, ਇਹ ਤਾਂ ਮੈਨੂੰ ਕਹਿ ਰਿਹਾ ਯੂ ਆਰ ਰਾਈਟ, ਬਟ ਇਹ ਨਹੀਂ ਦੇਖ ਰਿਹਾ ਵੀ ਅਗਲਾ ਬਟ ਆਲਸੋ ਇਫ ਇਹ ਵੀ ਲਾਉਂਦਿਆ ਨਾਲ ਮਗਰੋਂ ਉਹ ਪਰ ਹਾਂ ਪਰ ਸਾਡੀ ਇਹ ਸੁਭਾਅ ਦੇ ਵਿੱਚ ਜਿਵੇਂ ਹੁਣ ਜਗਸੀਰ ਬਾਈ ਜੀ ਕਹਿ ਰਹੇ ਸੀਗੇ ਹੋਮੇ ਹੀ ਇੰਨੀ ਹੈ ਅੰਦਰ, ਅਗਲੇ ਨੂੰ ਅਸੀਂ ਸਿੱਧਾ ਹੀ ਕਹਿੰਦੇ ਹਾਂ ਤੈਨੂੰ ਯਾਰਾ ਪਤਾ, ਤੈਨੂੰ ਕੀ ਪਤਾ, ਤੈਨੂੰ ਕੱਖ ਨਹੀਂ ਪਤਾ, ਨਿਆਣੇ ਆਪਣੇ ਪੇਰੈਂਟਸ ਨੂੰ ਕਹਿਣ ਲੱਗ ਪੈਂਦੇ ਆ ਤੁਹਾਨੂੰ ਯਾਰਾ ਪਤਾ, ਤੁਹਾਨੂੰ ਕੱਖ ਨਹੀਂ ਪਤਾ ਪਾਪੇ, ਤੁਹਾਨੂੰ ਕੱਖ ਨਹੀਂ ਪਤਾ, ਤੁਸੀਂ ਪੁਰਾਣੇ ਪੁਰਾਣੇ ਤੁਹਾਨੂੰ ਕੱਖ ਨਹੀਂ ਪਤਾ, ਇਹੋ ਜਿਹੀ ਗੱਲਾਂ ਕਰਦੇ ਆ। ਤੋ ਹਾਂਜੀ ਹਾਂਜੀ ਜਿਹੜਾ ਇਹ ਇੱਕ ਕਹਿ ਲਓ ਰਾਮਬਾਣ ਵੀ ਹੈ ਜਿਹਦੇ ਨਾਲ ਬੜੇ ਮਸਲੇ ਹੱਲ ਹੋ ਸਕਦੇ ਆ ਔਰ ਹੁੰਦੇ ਵੀ ਨੇ। ਤੋ ਆਪਣੇ ਨਾਲ ਐਡਵੋਕੇਟ ਰਾਜਨ ਸੈਣੀ ਸਾਹਿਬ ਮਹਿਫਲ ਚ ਸ਼ਾਮਲ ਨੇ, ਸਵਾਗਤ ਕਰਦੇ ਆ ਜੀ, ਜੀ ਆਇਆਂ ਨੂੰ ਜਨਾਬ ਸੈਣੀ ਸਾਹਿਬ ਖੁਸ਼ ਆਮਦੀਦ।
4: ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ ਤੇ ਸਾਰੇ ਪਿਆਰਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ।
4: ਸ਼ਮੀ ਵੀਰ ਜੀ, ਜਗਸੀਰ ਵੀਰ ਜੀ ਜਿਹੜੀ ਗੱਲ ਦੱਸਦੇ ਪਏ ਸੀ ਕਹਿੰਦੇ ਅੰਗਰੇਜ਼ਾਂ ਨੇ ਖੋਜ ਕੀਤੀ ਪੀ ਉਹਨਾਂ ਨੇ ਜਿਹੜਾ ਆ ਪਹਿਲਾਂ ਭਈ ਪਹਿਲਾਂ ਜਿਹੜਾ ਆ ਉਹ ਸਿੰਗਲ ਵਰਡ ਲਈ ਥੋ ਲਫ਼ਜ਼ ਬੋਲਦੇ ਸੀ ਟੀ ਐਚ ਓ ਯੂ ਹੈ ਜੀ, ਬਟ ਉਹਨਾਂ ਨੇ ਦੇਖੋ ਵੀ ਮਤਲਬ ਜਿਹੜਾ ਹੈਗਾ ਆ ਵੀ ਡਿਲੀਟ ਕਰਕੇ ਤੇ ਦੂਜਾ ਪਲੂਰਲ ਹੀ ਰੱਖ ਦਿੱਤਾ ਵੀ ਹਾਂ ਜੀ ਵੀ ਅਗਲੇ ਬੰਦੇ ਨੂੰ ਯੂ ਦੇ ਵਿੱਚ ਤੁਸੀਂ ਸ਼ਬਦ

0: तू दोनों हथी
1: लुट क्या बता
0: इस करके ओ ता मैं मार ली जी ता करके असी अपने आप नु असी कही दा जी मैं ता कदी किया ही नहीं मैं ता बाहर ही रही जी कई वारी ना जेड़ा हैगा जैसार जैसार दे उते इदा हुंदा कई वारी बंदा सिचुएशन ही एहो जी फस जांदा जज ने ना उथे कोर्ट दे विच जेड़ा हैगा ओनू वकील नु कहा कहिंदा कि भाई मैं पागल आ हां जी दो वारी बोलिया ते जज कहिंदा भाई मैं नहीं जी इहदा जवाब देना कहिंदा की मतलब कहिंदा सर जे मैं कहूंगा हां ते तुसी मैनू कंटेंप्ट ऑफ कोर्ट दे विच टंग देना जे मैं कहूंगा ना हां जी मैं नहीं जी कहना ते मेरे ते कहिंदा केस चलूगा अदालत विच झूठ बोलन दा तो इस करके
1: एंड हो गया जी
0: मैं जवाब नहीं दे सकता हैगा भी तो इस करके वो कई बारी आ जांदी ना सिचुएशन
1: बिल्कुल
0: हां जी वो कल तो शमी वीर जी कल ना मैं जो भारे साहब मतलब अपनी कथा सुना रहे सी क्योंकि हाँ उन्होंने कविता तो नहीं कहूंगा कथा सुना रहे सी
1: क्या बता
0: ते मैं बड़ा तो मैं उस वेले सौ गया सवेरे मैं 4 बजे उठ के ते भारे साहब की कथा जो दोबारा सुनी
1: जी
0: ते मैं बड़ा चिंतित हो गया हां जी जो तुसी सुनो ना तुसी दोबारा किते सुनो ओ इन्ना डीप चल गए पहाड़ा दे अंदरों खनिज कढ़ लिया जी सारा कुछ जी पहाड़ कहिंदा जीवन आ मेरे अंदर है जी सारा कुछ
1: जी
0: ओ मैं बड़े गौर नाल सुनदा रहा गौर नाल सुनदा रहा मैं सोचिया मैं कहा भारे साहब कले रहना वे जेड़ा है ना बड़ा औखा हैगा आ ऐदा बंदा जेड़ा ਇਹ ਕਿੰਨਾ ਚਿਰ ਸੋਚਦੇ ਰਹੇ ਹੋਣਗੇ ਜੀ ਮੈਨੂੰ ਇਹ ਨੀ ਸਮਝ ਆਈ ਤੇ ਸਾਰਾ ਦਿਹਾੜੀ ਇਹੀ ਕੰਮ ਕਰਦੇ ਰਹੇ ਲਿਖਦੇ ਰਹੇ ਜੀ ਇਸੇ ਚੀਜ਼ ਦੇ ਉੱਤੇ ਮੈਂ ਕਿਹਾ ਹੁਣ ਇੱਥੇ ਕੁ ਬੱਸ ਹੋਜੂਗੀ ਇੱਥੇ ਕੁ ਬੱਸ ਹੋਜੂਗੀ ਜੀ ਮੈਂ ਫਿਰ ਸਵੇਰੇ ਸਵੇਰੇ ਔਜਲਾ ਸਾਹਿਬ ਨੂੰ ਫੋਨ ਕੀਤਾ ਮੈਂ ਕਿਹਾ ਵੀਰ ਜੀ ਟਿਕਟ ਛੇਤੀ ਲੈ ਕੇ ਤੇ ਫਿਨਲੈਂਡ ਦਾ ਗੇੜਾ ਲਾ ਕੇ ਆਓ ਕਹਿੰਦੇ ਕੀ ਗੱਲ ਮੈਂ ਕਿਹਾ ਮੁੰਡਾ ਸਾਡਾ ਨਾਰਮਲ ਨਹੀਂ ਰਿਹਾ ਜੀ ਸ਼ੁਰੂ ਆ ਕੀਤੀ ਸੀ ਭੁੱਲਾਂ ਦੀ ਕੱਚੀ ਵਪਾਰ ਨੇ ਗਏ ਕਿਤੇ
1: ਓਹੋ ਕੰਡਿਆਂ ਦੇ ਭਾਜਾਂ ਨੂੰ ਤੋਲਣਾ
0: ਨਾ ਜੀ ਬਾਕੀ ਜਿਹੜਾ ਹੈਗਾ ਸਰ ਯੈਸ ਸਰ ਜਿਹੜਾ ਹੈਗਾ ਨਾ ਜੀ
1: ਜੀ
0: ਇਹ ਵੀ ਆਰਟ ਆ ਹਰ ਕੋਈ ਨੀ ਕਰ ਸਕਦਾ
1: ਆ ਮਾੜਾ ਬੰਦਾ ਯੈਸਰ ਕਰੂ ਓਹਦੇ ਅੱਗੋ ਭਾਵੇਂ ਪੈ ਹੀ ਜਾਣ ਕਦੋਂ
0: ਹਾਂਜੀ ਓਹਦਾ ਵੀ ਪਤਾ ਨੀ ਨਾ ਹੁੰਦਾ ਹੈਗਾ ਯਾ ਪੀ ਹਾਂਜੀ ਇਹਦਾ ਰਿਐਕਸ਼ਨ ਕੀ ਹੋਣਾ ਆ ਤੇ ਹਰ ਜਗ੍ਹਾ ਆਪਣੇ ਕਈ ਵਾਰੀ ਕਈ ਆਪਾਂ ਸਹਿਮਤ ਨਹੀਂ ਵੀ ਹੁੰਦੇ ਤਾਂ ਵੀ ਯੈਸ ਸਰ ਜਿਹੜਾ ਹੈਗਾ ਜਦੋਂ ਕਹਿੰਦੇ ਹੈਗੇ ਆ ਤੇ ਉਹ ਤਾਂ ਆਪਣੇ ਅੰਦਰ ਕੌਂਸ਼ੀਅਸ ਮਾਰ ਕੇ ਕਹਿਣਾ ਪੈਂਦਾ ਜੀ
1: ਓਹੀ ਓਹੀ ਹਾਂਜੀ ਹਾਂਜੀ ਬਿਲਕੁਲ
0: ਤੋ ਇਸ ਕਰਕੇ ਜਿਹੜਾ ਆ ਇੱਕ ਮੈਂ ਤੁਹਾਨੂੰ ਕਹਾਣੀ ਸੁਣਾਣੀ ਹੈਗੀ ਆ ਕਿਸੇ ਦਿਨ ਪਰ ਉਹ ਜੇ ਵਿਸ਼ੇ ਦਾ ਜੇ ਆਇਆ ਨੀ ਜਿੱਦਣ ਵਿਸ਼ਾ ਆਊਗਾ ਉਦਣ ਸੁਣਾਊਗਾ ਜੀ
1: ਨਹੀਂ ਆਪਾਂ ਤੁਸੀਂ ਸੁਣਾ ਦਿਓ ਆਪਾਂ ਹਾਂਜੀ ਹਾਂਜੀ ਤਾਂ ਕਹਿਣਾ ਕਿਉਂਕਿ ਹਾਂਜੀ ਹਾਂਜੀ ਤੋਂ ਕਿਉਂਕਿ ਕੋਈ ਵੀ ਕਹਾਣੀ ਐਂਡ ਚ ਹਾਂਜੀ ਤਾਂ ਕਹਿਣਾ ਹੀ ਆਪਾਂ
0: ਨਹੀਂ ਜੀ ਉਹ ਬੇਰੀਆਂ ਹੁੰਦੀਆਂ ਹੈਗੀਆਂ ਉਹ ਇੱਕ ਰਸਾਲਾ ਨੀ ਆਉਂਦਾ ਹੁੰਦਾ ਸੀਗਾ ਜੀ ਉਹ ਹੈਗਾ ਸੀ ਸਰਿਤਾ ਏਦਾਂ ਦੇ ਕਰਕੇ
1: ਮਨੋਹਰ ਕਹਾਣੀਆਂ
0: ਇੱਕ ਮਨੋਹਰ ਕਹਾਣੀਆਂ ਦੇ ਵਿੱਚ ਸੱਚੀਆਂ ਕਹਾਣੀਆਂ ਆਉਂਦੀਆਂ ਸੀ ਜੀ
1: ਆਹੋ ਇਹ ਸੋਚ ਕੇ ਮੈਂ ਪੜਦਾ ਰਿਹਾ ਕਿੰਨੀ ਵਾਰੀ ਤੇ ਉਹ ਬਾਅਦ ਚ ਪਤਾ ਲੱਗਾ ਇਹ ਇੱਦਾਂ ਰਿਪੋਰਟਾਂ ਥਾਣੇ ਵਾਲੇ ਚੁੱਕ ਕੇ ਲਿਖੀਆਂ ਉਹਨਾਂ ਨੇ ਵਿੱਚ
0: ਤੇ ਮੈਂ ਹੁਣ ਬਿਲਕੁਲ ਨੀ ਚਲਾਉਣੀ ਉਹ ਵਾਕਈ ਸੱਚੀ ਸੀ
1: ਉਹ ਅਸੀਂ ਜਰੂਰ ਸੁਣਨਾ ਚਾਹਾਂਗੇ ਜੀ ਜਿਹੜੀ ਸੱਚੀ
0: ਉਹ ਗੱਲ ਏਦਾਂ ਵੀ ਦੁਨੀਆਂ ਪਰੇ ਤੋਂ ਪਰੇ ਹੈਗੀ ਜੀ ਹੋਇਆ ਕੀ
1: ਹਾਂਜੀ
0: ਜੇ ਇਹ ਵੀ ਉਨ ਦੋਨੋਂ ਕੀ ਬਾਤ ਹੈ ਸਮਾਂ ਸੀਗਾ ਜੀ ਜਦੋਂ ਅਸੀਂ ਮਤਲਬ ਪੜ੍ਹਦੇ ਸੀਗੇ ਤੇ ਉਸ ਟਾਈਮ ਤੇ ਇੱਕ ਦੌਰ ਚੱਲਦਾ ਪਿਆ ਸੀਗਾ ਜੀ ਹਾਂਜੀ ਜਿਹਨੂੰ ਕਾਲਾ ਦੌਰ ਕਹਿੰਦੇ ਸੀ
1: ਜੀ
0: ਲੋਕਾਂ ਨੇ ਕਿੱਦਾਂ ਕਿੱਦਾਂ ਸਮੇਂ ਦਾ ਫਾਇਦਾ ਲਿਆ ਜੀ ਵੀ ਸਿਚੁਏਸ਼ਨ ਦਾ ਉਹ ਲੱਗਾ ਦੱਸਣ ਜੀ
1: ਬਿਲਕੁਲ
0: ਉਹ ਮੇਰਾ ਇੱਕ ਸੱਜਣ ਮਿੱਤਰ ਤੇ ਉਹ ਵਿਦੇਸ਼ ਗਿਆ ਆਇਆ ਸੀਗਾ ਤੇ ਉਹ ਵਿਦੇਸ਼ ਤੋਂ ਆਇਆ ਲਗਭਗ ਸਨ 89 ਦੀ ਗੱਲ 90 ਦੀ ਹਾਂਜੀ ਤੇ ਸਾਡੇ ਤੋਂ ਏਜ ਦੇ ਵਿੱਚ ਵੱਡਾ ਹੀ ਸੀ ਜੀ ਕਾਲੇ ਕੋਟ ਲਾਲ ਕੋਟ ਵਾਲਾ ਹਾਂਜੀ
1: ਜੀ
0: ਤੁਹਾਡੇ ਸ਼ਹਿਰ ਦਾ ਤੇ ਉਹ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਭਾਜੀ ਵਿਦੇਸ਼ ਕਿੱਦਾਂ ਗਏ ਫੇਰ ਇੱਦਾਂ ਕਰਕੇ ਉਹ ਕਹਿੰਦਾ ਦੇਖ ਬਈ ਮੇਰਾ ਵਿਆਹ ਹੋਇਆ ਹਾਂਜੀ ਉਦੋਂ ਮੈਂ ਗਿਆ ਸੀ ਗਲਫ ਚ ਮੈਂ ਡੁਬਈ ਡੁਬਈ ਗਿਆ ਸੀ ਕਹਿੰਦਾ ਉਹ

0: ਵਿਆਹ ਗਿਆ ਤੇ ਕਹਿੰਦਾ ਮੈਂ ਨਾ ਪੰਜਾਂ ਛਿਆਂ ਮਹੀਨਿਆਂ ਦੇ ਵਿੱਚ ਕਹਿੰਦਾ ਪੈਸੇ ਜਿਹੜੇ ਲਿਆਂਦੇ ਸੀ ਉਹ ਖਾ ਪੀ ਕੇ ਉਡਾ ਲਏ
1: ਜੀ।
0: ਹਾਂਜੀ ਮੁੜ ਕੇ ਕਹਿੰਦਾ ਬਾਹਰ ਜਾਣ ਵਾਸਤੇ ਏਜੰਟ ਨੂੰ ਪੈਸੇ ਹਨ ਤੇ ਨਵਾਂ ਨਵਾਂ ਵਿਆਹ ਸੀ ਤੇ ਤਕਰਾਰ ਵੀ ਹੋਣ ਲੱਗ ਪਿਆ।
1: ਹਾਂਜੀ ਜੀ
0: ਤੇ ਜਨਾਨੀ ਉੱਠ ਕੇ ਚਲ ਗਈ ਪੇਕੇ।
1: ਵਾਹ
0: ਜਨਾਨੀ ਪੇਕੇ ਚਲ ਗਈ ਜੀ ਤੇ ਕਹਿੰਦਾ ਮੈਂ ਸੋਚਿਆ ਵੀ ਹੁਣ ਕਰੀਏ ਕੀ ਵੀ ਮਿਹਨਤ ਤਰਲਾ ਕਰਕੇ ਲਿਆਏ ਤੇ ਲਿਆਉਣਾ ਵੀ ਕਾਹਦੇ ਨਾਲ ਹੈਗਾ ਵਾਕਈ ਉਹਦੀ ਵੀ ਗੱਲ ਸੱਚੀ ਆ ਵੀ ਪੱਲੇ ਕੁਛ ਨੀ ਗਾ
1: ਬਿਲਕੁਲ
0: ਤੇ ਏਜੰਟ ਮੰਗਦਾ ਪੈਸੇ ਤੇ ਕਹਿੰਦਾ ਚਲੋ ਕੋਈ ਗੱਲ ਨੀ ਦੇਖ ਲੈਣੇ ਹੈਗੇ ਆ ਜੀ ਤੇ ਕਹਿੰਦਾ ਏਜੰਟ ਕਹਿੰਦਾ ਤੂੰ ਲੱਖ ਰੁਪਇਆ ਦੇ ਬਾਕੀ ਪਹੁੰਚ ਕੇ ਦੇ ਦੇਈ। ਕਹਿੰਦਾ ਮੈਂ ਕਿਹਾ ਵੀ ਚਲੋ ਕੋਈ ਨੀ। ਕਹਿੰਦਾ ਜਦੋਂ ਜਨਾਨੀ ਪੇਕੇ ਚੱਲ ਗਈ ਮੈਂ ਕਿਹਾ ਵੀ ਹਫ਼ਤਾ ਕੁ ਕਹਿੰਦਾ ਹੋ ਗਿਆ ਤੇ ਮੈਂ ਕਿਹਾ ਵੀ ਹੁਣ ਜਾਂਦਾ ਲੈਣ ਜੇ ਮੈਂ ਲੈਣ ਜਾਂਦਾ ਆ ਤੇ ਮੇਰੀ ਬੇਇੱਜ਼ਤੀ ਆ। ਕਹਿੰਦਾ ਮੇਰਾ ਇੱਕ ਦੋਸਤ ਹੈਗਾ ਸੀਗਾ ਉਹ ਉਸ ਵੇਲੇ ਜਿਹੜਾ ਆ IPS ਸੀਗਾ ਤੇ ਉਹਦੇ ਨਾਲ ਕਹਿੰਦਾ ਨਿਕਲਾਸ ਫੈਲੋ ਸੀ ਪੁਰਾਣਾ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਜੀ ਏਦਾਂ ਕਰਕੇ ਆ। ਕਹਿੰਦਾ ਕੀ ਤੇਰੀ ਮੈਂ ਕੀ ਮਦਦ ਕਰ ਸਕਦਾ
1: ਜੀ।
0: ਕਹਿੰਦਾ ਉਹਨੂੰ ਮੈਂ ਯੋਜਨਾ ਦਿੱਤੀ ਉਹ ਜਨਾਨੀ ਦੇ ਭਰਾ ਦੀ ਸੀਗੀ ਕਿਤੇ ਦੁਕਾਨ ਸੁਨਿਆਰੇ ਦੀ ਜੀ ਕਿਸੇ ਸ਼ਹਿਰ ਚ
1: ਜੀ।
0: ਹਾਂਜੀ
1: ਠੀਕ ਹੈ।
0: ਇਹਨਾਂ ਨੇ ਕੀਤਾ ਆਪਣਾ ਹੀ ਕੋਈ ਸੱਜਣ ਮਿੱਤਰ ਜਿਹੜਾ ਹੈਗਾ ਉਹਦੇ ਕੋਲ ਭੇਜਿਆ ਤੇ ਇੱਕ ਮੁੰਦੀ ਦੇ ਆਏ। ਹਾਂਜੀ
1: ਜੀ
0: ਆ ਮੁੰਦੀ ਵੇਚਣੀ ਆ ਜੀ ਉਹ ਮੁੰਦੀ ਦਿੱਤੀ ਹੈਗੀ ਆ ਤੇ ਉਹ ਤੋਂ ਜਦੋਂ ਮੁੰਦੀ ਵੇਚ ਕੇ ਤੇ ਉਹਨੇ ਵੀ ਸੋਚਿਆ ਵੀ ਸਸਤੇ ਭਾਅ ਮਿਲਦੀ ਪਈ ਹੈਗੀ ਆ ਤੇ ਲੈ ਲੈਣਾ ਜੀ ਉਹਨੇ ਸੋਨੇ ਦੀ ਮੁੰਦੀ ਜਿਹੜੀ ਹੈਗੀ ਉਹ ਲੈ ਲਈ।
1: ਠੀਕ ਹੈ ਜੀ।
0: ਉਹਨੇ ਮੁੜ ਕੇ ਜਿਹੜਾ ਹੈਗਾ ਆ ਜੀ 15-20 ਮਿੰਟ ਬਾਅਦ ਕੋਈ ਬੰਦਾ ਭੇਜ ਦਿੱਤਾ ਮੁਲਾਜ਼ਮ ਕਹਿੰਦੇ ਵੀ ਭਾਈ ਆ ਤੇਰੇ ਕੋਲ ਇੱਕ ਬੰਦਾ ਮੁੰਦੀ ਦੇ ਕੇ ਗਿਆ। ਹਾਂਜੀ ਹਾਂਜੀ ਉਹਨੇ ਮੁੰਦੀ ਕੱਢ ਦਿੱਤੀ ਆ ਕਹਿੰਦਾ ਮੁੰਦੀ ਹੈਗੀ ਆ ਆ ਜਾ ਬਈ ਉਹਨਾਂ ਨੇ ਚੱਕਿਆ ਤੇ ਲੈ ਗਿਆ ਜੀ।
1: ਓਹੋ
0: ਕਹਿੰਦੇ ਤੈਨੂੰ ਪਤਾ ਆ ਵੀ ਉਹ ਜਿਹੜਾ ਬੰਦੇ ਦੀ ਮੁੰਦੀ ਹੈਗੀ ਉਹਦਾ ਹੀ ਤਾਂ ਉਹਨੂੰ ਹੀ ਤਾਂ ਗੋਲੀ ਮਾਰ ਕੇ ਆਇਆ ਅਗਲਾ। ਹਾਂਜੀ ਉਹ ਤਾਂ ਖਾੜਕੂ ਬੰਦਾ ਸੀ ਜਿਹੜਾ ਤੈਨੂੰ ਮੁੰਦੀ ਦੇ ਗਿਆ
1: ਜੀ।
0: ਅੱਛਾ ਜੀ ਉਹ ਉਹਨਾਂ ਨੇ ਚੱਕ ਕੇ ਦੂਜੇ ਸ਼ਹਿਰ ਚ ਲੈ ਗਏ ਤੇ ਮੁੜ ਕੇ ਜਿਹੜਾ ਹੈਗਾ ਆ ਇੱਕ ਰਾਤ ਤਾਂ ਕੱਟੀ ਭਾਜੜਾ ਸਾਰੀ ਮਾਰਕੀਟ ਨੂੰ ਪਤਾ ਲੱਗ ਗਿਆ ਵੀ ਹਾਂਜੀ ਜੀ ਮਾਰਕੀਟ ਦੇ ਵਿੱਚੋਂ ਏਦਾਂ ਕਰਕੇ ਜਿਹੜਾ ਹੈਗਾ ਆ ਮੁਲਾਜ਼ਮ ਲੈ ਕੇ ਗਏ
1: ਬੰਦਾ ਚੁੱਕ ਲਿਆ
0: ਉਹ। ਹਾਂਜੀ ਭਾਲ ਪਈ ਤੇ ਹੁਣ ਉਹ ਆਪਣੇ ਜ਼ਿਲ੍ਹੇ ਚ ਹੋਵੇ ਤਾਂ ਆਇਆ ਜੀ ਦੂਜੇ ਜ਼ਿਲ੍ਹੇ ਦੇ ਵਿੱਚ ਉਹ ਕਹਿਤਾ ਵੀ ਮੇਰੇ ਸਾਲੇ ਨੂੰ ਆਰਾਮ ਨਾਲ ਰੱਖਣਾ ਵੀ ਬਿਲਕੁਲ ਕੋਈ ਗੱਲ ਨੀ। ਹਾਂਜੀ
1: ਜੀ
0: ਤੇ ਇੱਕ ਦਿਨ ਤਾਂ ਉਹਨਾਂ ਨੇ ਦੇਖਿਆ ਤੇ ਦੂਜੇ ਦਿਨ ਫਿਰ ਉਹਨਾਂ ਨੇ ਸੁਨੇਹਾ ਭੇਜਿਆ ਜਵਾਈ ਨੂੰ ਵੀ ਏਦਾਂ ਕਰਕੇ ਹੋਈ ਆ ਸਾਡੇ ਨਾਲ। ਹਾਂਜੀ ਕਿਉਂਕਿ ਪਤਾ ਸੀ ਵੀ ਜਵਾਈ ਥੋੜਾ ਬਹੁਤਾ ਐਕਟਿਵ ਆ ਆਲੇ ਦੁਆਲੇ ਘੁੰਮਦਾ ਫਿਰਦਾ ਰਹਿੰਦਾ ਹੈ ਸ਼ਾਇਦ ਇਹੀ ਕੁਛ ਕਰ ਲਿਆ ਵੀ ਸਾਨੂੰ ਤਾਂ ਲੱਭਦਾ ਨੀ ਪਿਆ।
1: ਬਿਲਕੁਲ ਠੀਕ ਹੈ।
0: ਉਹ ਕਹਿੰਦਾ ਮੈਂ ਸ਼ਾਮ ਜਿਹੇ ਨੂੰ ਗਿਆ ਮੈਂ ਕਿਹਾ ਵੀ ਤੁਸੀਂ
2: ਤਾਂ ਕਿ ਬੱਚਿਆਂ ਨੂੰ ਵਿਦਿਆ ਦੇ
0: ਮੈਨੂੰ ਕਹਿੰਦਾ ਵੀ ਏਦਾਂ ਕਰਕੇ ਉਦੋਂ ਫੋਨ ਵੀ ਉਹ ਦੂਜੇ ਹੁੰਦੇ ਸੀਗੇ ਜੀ ਕਿਸੇ ਦੇ ਘਰ ਲੱਗਾ ਆ ਹੋਣਾ ਤੇ ਸੁਣ ਜਾਣਾ ਮਾੜਾ ਜਿਹਾ। ਹਾਂਜੀ
1: ਡਾਇਲ ਡੂਲ ਕਰਕੇ
0: ਕਹਿੰਦਾ ਮੈਂ ਗਿਆ ਮੁੜ ਕੇ। ਹਾਂਜੀ ਸਹੁਰਿਆਂ ਦੇ ਘਰ ਗਿਆ ਗਿਆ ਤੇ ਸਹੁਰਿਆਂ ਦੇ ਘਰ ਗਿਆ ਤੇ ਕਹਿੰਦਾ ਮੈਂ ਕਿਹਾ ਵੀ ਕੱਲ ਦਾ ਬੰਦਾ ਗਿਆ ਤੁਸੀਂ ਮੈਨੂੰ ਹੁਣ ਫੋਨ ਕਰਦੇ ਪਏ ਆ ਅੱਜ ਦੱਸਿਆ। ਹਾਂਜੀ ਤੇ ਉਹ ਕਹਿੰਦੇ ਤੇ ਕਹਿੰਦਾ ਮੈਨੂੰ ਸਹੁਰੇ ਕਹਿੰਦਾ ਵੀ ਉਹ ਨਾਲ ਦੇਖੇ ਕਹਿੰਦਾ ਕਿ ਇਹਨੇ ਮਨਾ ਕੀਤਾ ਸੀ ਜਨਾਨੀ ਮੇਰੀ ਹੱਲ ਨੂੰ ਕਹਿੰਦਾ ਮੈਂ ਕਿਹਾ ਇਹ ਤਾਂ ਪਾਗਲ ਆ 20 ਵਾਰੀ ਅਸੀਂ ਲੜਨਾ 20 ਵਾਰੀ ਅਸੀਂ। ਹਾਂਜੀ ਆਹ ਗੱਲ ਤਾਂ ਮੈਨੂੰ ਦੱਸਣੀ ਚਾਹੀਦੀ ਹੈਗੀ ਨਾ ਇਹ ਤਾਂ ਚਦੈਨ ਇਹ ਆਜੂਗੀ ਕਹਿੰਦਾ ਅੱਜ ਨੀ ਆਊਗੀ ਹੋਰ ਦਸਾਂ ਦਿਨਾਂ ਨੂੰ ਆਜੂਗੀ। ਹਾਂਜੀ
1: ਇਹਨਾਂ ਗੱਲ ਤਾਂ ਦੱਸੋ।
0: ਹਾਂ ਉਹਨੇ ਕੀਤਾ ਰੁਪਇਆ ਲੱਖ
2: ਦਿੱਤੀ ਜਾਵੇ। ਲੈਣਾ ਸਿੰਘ ਮਜਿੱਠੀ
0: ਕਹਿੰਦਾ ਕਹਿੰਦਾ ਮੈਨੂੰ ਕਿਸੇ ਵੀ ਤਰੀਕੇ ਮੁੰਡਾ ਲੈ ਕੇ ਆ ਫਟਾਫਟ। ਹਾਂਜੀ ਕਹਿੰਦਾ ਮੈਂ ਫਿਰ ਚੁੱਪ ਕਰਕੇ ਜਿਹੜਾ ਹੈਗਾ ਇੱਕ ਦੋ ਦਿਨ ਤੱਕ ਇਹਦਾ ਘਰ ਨੀ ਵੜਿਆ ਕਰਦਾ ਪਿਆ ਮੈਂ ਇੰਤਜ਼ਾਮ ਜੀ। ਮੁੜ ਕੇ ਆਇਆ ਆ ਕੇ ਕਹਿੰਦਾ ਮੈਂ ਮੁੜ ਕੇ ਫੇਰ ਕਿਹਾ ਮੈਂ ਕਿਹਾ ਕੋਈ ਗੱਲ ਨੀ ਤੇ ਕਹਿੰਦਾ ਮੇਰਾ ਸਹੁਰਾ ਕਹਿੰਦਾ ਕੀ ਗੱਲ ਕਹਿੰਦਾ ਮੈਂ ਕਿਹਾ 1.5 ਲੱਖ ਹੋਰ ਚਾਹੀਦਾ ਕਹਿੰਦਾ ਉਹ ਕਹਿੰਦਾ ਹੈਗੇ ਆਪਣੇ ਕੋਲ ਪੈਸੇ ਹੈ ਨੀ ਬੰਦਾ ਮੁੰਡਾ ਲਿਆ ਜਿੱਦਾਂ ਮਰਜ਼ੀ। ਕਹਿੰਦਾ ਤੀਜੇ ਕੁ ਦਿਨ ਜਿਹੜਾ ਹੈਗਾ ਆ ਮੈਂ ਸਾਲੇ ਨੂੰ ਉੱਥੇ ਕੋਲੋਂ ਲੈ ਕੇ ਤੇ ਚੁੱਪ ਕਰਕੇ ਤੇ ਘਰ ਆ ਗਿਆ। ਕਹਿੰਦਾ ਜਦੋਂ ਮੈਂ ਤੁਰਨ ਲੱਗਾ ਨਾਲੇ ਤਾਂ ਮੇਰੇ ਕੋਲ ਏਜੰਟ ਦੇ ਵਾਸਤੇ ਪੈਸੇ ਵੀ ਹੈਗੇ ਸੀ ਨਾਲੇ 4 ਦਿਨ ਖਰਚਣ ਲਈ ਵੀ ਹੈਗੇ ਸੀ ਤੇ ਕਹਿੰਦਾ ਮੈਨੂੰ ਪਤਾ ਵੀ ਨੀ ਮੇਰੇ ਤੋਂ ਪਹਿਲਾਂ ਹੀ ਮੇਰੀ ਜਨਾਨੀ ਨੇ ਬੈਗ ਤਿਆਰ ਕੀਤਾ ਹੈ ਤੇ ਨਾਲ ਨਾਲ ਹੀ ਤੁਰ ਪਈ ਜੀ ਤੂੰ ਇਸ ਕਰਕੇ ਜੈਸਰ ਜੈਸਰ ਹੋ ਜਾਂਦੀ ਹੁੰਦੀ ਹੈ ਤਾਂ।
1: ਐਂਡ ਹੋ ਗਿਆ ਜੀ।
0: ਇਹ ਘਰ ਵਸਾਉਣੇ ਬੜੇ ਔਖੇ ਆ ਜੀ ਇਸ ਕਰਕੇ ਕਈ ਏਦਾਂ ਦੇ ਪਾਪੜ ਵੇਲਣੇ ਪੈਂਦੇ ਆ। ਹਾਂਜੀ
1: ਬਿਲਕੁਲ ਜੀ ਪਾਪੜ ਮੈਂ ਕਹਿੰਦਾ ਜੀ ਅੰਮ੍ਰਿਤਸਰੇ ਦੇ ਪਾਪੜ ਮੈਂ ਖਾਂਦੀ ਨਾ ਉਹ ਕੰਮ ਹੋ ਜਾਂਦਾ।
0: ਬਿਲਕੁਲ ਬਿਲਕੁਲ ਥੈਂਕ ਯੂ ਜੀ ਸਰ ਸ਼ੁਕਰੀਆ ਸ਼ੁਕਰੀਆ ਮੈਂ ਹੋਰ ਬੋਰ ਨਹੀਂ ਕਰਨਾ। ਹਾਂਜੀ ਗ੍ਰੇਟਫੁਲ ਸਰ ਸ਼ੁਕਰੀਆ ਥੈਂਕ ਯੂ
1: ਤੇ ਜ਼ਿੰਦਗੀ ਜਿੰਦਾਬਾਦ
0: ਜਿੰਦਾਬਾਦ ਜ਼ਿੰਦਗੀ ਜਿੰਦਾਬਾਦ
1: ਲਓ ਜੀ ਦੋਸਤੋ ਰਾਜਨ ਸੈਣੀ ਸਾਹਿਬ ਹੋਰਾਂ ਨੇ ਜਿਹੜੀ ਕਹਾਣੀ ਸਾਂਝੀ ਕੀਤੀ। ਉਹ ਨਾਲ ਉਹਨਾਂ ਨੇ ਮੈਗਜ਼ੀਨ ਕਿੰਨੇ ਚੇਤੇ ਕਰਾਏ, ਬੜੇ ਪਿਆਰੇ ਮੈਗਜ਼ੀਨ ਅੱਜ ਵੀ ਆਉਂਦੇ ਆ ਮੇਰੇ ਕੋਲ। ਮੈਂ ਕੋਈ ਆਨ ਪਹਿਲਾਂ ਤੇ ਘਰੇ ਮੈਂ ਮੰਗਾਉਂਦਾ ਰਿਹਾ ਮੈਗਜ਼ੀਨ ਸਾਰੇ, ਇਹ ਸਾਰੇ ਮਤਲਬ ਤਿੰਨ ਚਾਰ ਆਉਂਦੇ ਸੀ ਦਿੱਲੀ ਗਰੁੱਪ ਦੇ, ਦਿੱਲੀ ਪ੍ਰੈਸ ਦੇ। ਤੋ ਪਰ ਉਹ ਪੜ੍ਹ ਲਿਆ, ਜਿਹੜਾ ਰਹਿ ਗਿਆ ਪਰ ਉਹ ਬਹੁਤ ਜ਼ਿਆਦਾ ਜਮ੍ਹਾਂ ਹੋ ਜਾਂਦੇ ਸੀ। ਇਹਦਾ ਹੱਲ ਫਿਰ ਮੈਨੂੰ ਲੱਭਿਆ ਕਿ ਕਿਉਂ ਨਾ ਆਪਾਂ ਇਹ ਡਿਜੀਟਲ ਐਡੀਸ਼ਨ ਹੀ ਲਈਏ। ਉਹ ਡਿਜੀਟਲ ਵਾਲਾ ਇੱਕ ਪਲੇਟਫਾਰਮ ਮੈਨੂੰ ਲੱਭਾ ਅਤੇ ਉਹਦੇ ਵਿੱਚ ਸਾਰੀਆਂ ਤਲਾਵਾਂ ਪਾਤੀਆਂ, ਜਿੰਨੇ ਉਹਨਾਂ ਦੇ ਹੈਗੇ ਸਾਰੇ ਆ ਜਾਂਦੇ ਆ, ਅਤੇ ਮੈਂ ਕਹਿੰਦਾ ਕਮਾਲਾਂ ਹੋ ਗਈਆਂ। ਸੋ ਦੋਸਤੋ ਮਲਕੀਤ ਸਿੰਘ ਜੀ ਮੁਹੱਬਤ ਭੇਜ ਰਹੇ ਨੇ, ਬਹੁਤ ਬਹੁਤ ਸ਼ੁਕਰੀਆ। ਅਤੇ ਰਜਿੰਦਰ ਕੁਮਾਰ ਜੀਰਾ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਨੂੰ ਜੀ, ਕਿਆ ਬਾਤ ਆ। ਕਾਕਾ ਔਜਲਾ ਜੀ ਅਤੇ ਜੱਸੀ ਚਾਲ ਜੀ ਮਲੇਰਕੋਟਲੇ ਤੋਂ ਜੀ ਆਇਆਂ ਨੂੰ ਜੀ ਬਹੁਤ ਬਹੁਤ ਸਵਾਗਤ। ਤੋ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ ਹੌਸਲਾ ਅਫਜਾਈ ਕਰਨ ਦੇ ਲਈ। ਤੋ ਆਪਣੇ ਨਾਲ ਇਸ ਵੇਲੇ ਮੁਹੰਮਦ ਜੀ ਦੁਬਈ ਤੋਂ ਜੁੜੇ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਆ ਜੀ। ਜੀ ਨੂੰ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਜੀ ਜਨਾਬ ਸਤਿ ਸ੍ਰੀ ਅਕਾਲ ਜੀ, ਲੱਗਦਾ ਏ ਆਵਾਜ਼ ਨਹੀਂ ਜਾ ਰਹੀ, ਉਹੀ ਗੱਲ ਹੋ ਗਈ। ਮਿੱਤਰਾਂ ਦੀ ਆਵਾਜ਼ ਗੋਰੀ ਏ ਹਲੀ ਕੰਧਾਂ ਵਿੱਚ ਵੱਜ ਵੱਜ ਮੁੜਦੀ ਆਏ, ਮੈਨੂੰ ਲੱਗਦਾ ਇਧਰੋਂ ਕੱਟ ਕੇ ਕਰੀਏ। ਹਾਂਜੀ ਜਨਾਬ ਆਵਾਜ਼ ਆ ਰਹੀ ਏ? ਨਹੀਂ ਬਿਲਕੁਲ ਵੀ ਨਹੀਂ, ਮੈਂ ਘਾਟ ਰਹਾ ਹੂੰ ਭਾਈ, ਦੁਬਾਰਾ ਸੇ ਕਰੇਂਗੇ, ਫਿਰ ਸੇ ਜੁੜੇਂਗੇ। ਮੁਹੰਮਦ ਜੀ ਦੁਬਈ ਤੋਂ, ਉਹਨਾਂ ਦੀ ਕਾਲ ਲੱਗੀ ਵੀ ਹੋਈ ਸੀ ਤੇ ਇਹੋ ਜਿਹੀ ਕਾਲ ਲੱਗੀ ਕਿ ਬਸ ਗੱਲ ਹੀ ਨਹੀਂ ਹੋਈ ਕੋਈ, ਦੁਬਾਰਾ ਆਈ ਆਪਾਂ ਦੇਖਦੇ ਹਾਂ। ਜੀ ਜੀ ਆਇਆਂ ਨੂੰ ਜਨਾਬ
3: ਜੀ, ਥੈਂਕ ਯੂ ਸੋ ਮਚ ਵੀਰ ਭਵਿੰਦਰ ਜੀ, ਆਵਾਜ਼ ਆ ਰਹੀ
1: ਹੈ? ਬਿਲਕੁਲ ਆ ਰਹੀ ਜੀ, ਬਿਲਕੁਲ ਆ ਰਹੀ ਜੀ, ਪਹਿਲਾਂ ਨਹੀਂ ਸੀ ਆ ਰਹੀ ਪਰ ਹੁਣ ਆ ਤੇ ਰਹੀ ਹੈ, ਪਰ ਕਾਫੀ ਡੂੰਘੀ ਆ ਰਹੀ ਹੈ।
3: ਅੱਛਾ ਹੁਣ ਦੇਖਿਓ ਹੁਣ ਠੀਕ ਹੈ,
1: ਐ ਲੱਗਦਾ ਜਿਵੇਂ ਹੁਣ ਨਾ ਮਤਲਬ ਆ ਜਿਹੜੀ ਸੋਹਣੀ ਘੜੇ ਦੇ ਉੱਤੇ ਰੱਖ ਕੇ ਝਨਾ ਪਾਰ ਕਰ ਰਹੀ ਹੋਵੇ। ਬਹੁਤ ਹੀ ਖੂਬ, ਬਹੁਤ ਹੀ ਖੂਬ, ਬਹੁਤ ਸੁੰਦਰ ਆਵਾਜ਼ ਆਈ ਹੈ
3: ਜੀ, ਥੈਂਕ ਯੂ ਸੋ ਮਚ
1: ਜੀ।
3: ਤੇ ਬਹੁਤ ਵਧੀਆ ਰਾਜਨ ਸੈਣੀ ਸਾਹਿਬ ਆਏ ਤੇ ਬਹੁਤ ਵਧੀਆ ਬੇਸ ਸੋਹਣੀ ਗੱਲਬਾਤ ਜਿਹੜੀ ਹੈਗੀ ਇਹਨਾਂ ਦੀ, ਪਰ ਗੱਲਬਾਤ ਬੜੀ ਜਿਹੜੀ ਇੰਟਰਸਟਿੰਗ ਹੁੰਦੀ ਆ ਔਰ ਕਾਬਿਲੇ ਤੇ ਗੌਰ। ਹਾਂਜੀ ਹਾਂਜੀ
1: ਬਿਲਕੁਲ ਜੀ,
3: ਤੇ ਬੜਾ ਵਧੀਆ ਕੰਮ ਆਪਣਾ ਵੀਰ ਸਿਕੰਦਰ ਜੀ ਆ, ਉਹਨਾਂ ਦੇ ਵੀ ਖਿਆਲ ਬੜੇ ਵਧੀਆ ਹੁੰਦੇ ਤੇ ਬਹੁਤ ਸੋਹਣਾ ਜਿਹੜਾ ਹੈਗਾ ਪ੍ਰੋਗਰਾਮ, ਕਿਆ ਬਾਤਾਂ ਜੀ।
1: ਹਾਂਜੀ ਹਾਂਜੀ,
3: ਤੇ ਮੈਂ ਕਿਹਾ ਚਲੋ ਮੈਂ ਵੀ ਹਾਜ਼ਰੀ ਲਗਾ ਲੈਣਾ ਤੁਹਾਡੇ ਹੁਕਮ ਦੇ ਨਾਲ, ਤੇ ਅੱਜ ਟੌਪਿਕ ਲੈ ਕੇ ਆਂਦਾ ਹਾਂਜੀ ਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਬਿਲਕੁਲ, ਅੱਜ ਹਾਂਜੀ ਹਾਂਜੀ ਹੋਈ ਪਈ ਹੈ
3: ਹਾਂਜੀ ਬੁੱਢੀ ਨੂੰ ਦਬਕਾ ਮਾਰ ਬੈਠਾ, ਮੈਂ ਕੀ ਦੱਸਾਂ ਫਿਰ ਕੀ ਹੋਇਆ, ਬਸ ਜੀ ਜੀ ਜੀ ਜੀ
1: ਹੋਇਆ,
3: ਮੈਂ ਕੀ ਦੱਸਾਂ ਹੈ ਜੀ ਜੀ ਆ ਹਾਂਜੀ ਬਿਲਕੁਲ, ਬੜਾ ਜੀ ਰਿਸਪੈਕਟ ਦਾ ਹਿੱਸਾ ਹੈਗਾ ਨਾ ਹਾਂਜੀ ਦਾ ਲਫ਼ਜ਼ ਜਿਹੜਾ ਹੈਗਾ, ਹੁਣ ਇਹਦੇ ਰੂਪ ਬਦਲ ਗਏ ਹੈਗੇ ਹਨਾ। ਪਹਿਲਾਂ ਜਿਵੇਂ ਦੱਸ ਰਹੇ ਸੀ ਵੀਰ, ਹੋਰ ਵੀ ਵੀਰ ਜੀ ਆਏ ਪੀ ਆਹੋ ਵੀ ਕਹਿੰਦੇ ਰਹੇ ਹੌਲੀ ਹੌਲੀ ਜਿਹੜਾ ਹੈਗਾ ਜਿਵੇਂ ਜਿਵੇਂ ਜਿਹੜਾ ਹੈਗਾ ਅੱਗੇ ਐਡਵਾਂਸ ਹੋਇਆ, ਤੇ ਹਾਂਜੀ ਵੀ ਆ ਗਿਆ, ਤੇ ਕਿਤੇ ਹਾਂ ਜਿਹੜਾ ਹਾਂਜੀ ਨੂੰ ਜਿਹੜਾ ਹੈਗਾ ਓਨਲੀ ਜੀ ਦੇ ਵਿੱਚ ਵੀ ਸਾਰ ਲਿਆ ਜਾਂਦਾ, ਅਕਸਰ ਆਪਾਂ ਗੱਲਬਾਤ ਕਰਦੇ ਹਾਂ
1: ਬਿਲਕੁਲ
3: ਕਹਿ ਦਿੰਦੇ ਹਾਂ, ਤੇ ਹੈ ਮਤਲਬ ਮਿਠਾਸ ਹੈਗੀ ਆ, ਤੇ ਇਹ ਸਾਰਾ ਲਫ਼ਜ਼ਾਂ ਦੀ ਤਾਂ ਖੇਲ ਹੈਗੀ ਆ ਵੀਰ ਸ਼ਮੀ ਜੀ,
1: ਸਾਰਾ ਲਫ਼ਜ਼ਾਂ ਦਾ ਕਹਾਣੀ, ਕਿਆ ਬਾਤ ਆ
3: ਬਿਲਕੁਲ, ਲਫ਼ਜ਼ਾਂ ਦਾ ਹੇਰ ਫੇਰ ਆ, ਲਫ਼ਜ਼ਾਂ ਦੇ ਨਾਲ ਹੀ ਦੇਖ ਲੋ ਉਹੋ ਹੀ ਗੱਲ ਜਿਹੜੇ ਤੁਹਾਡੇ ਲਫ਼ਜ਼ ਜਿਹੜੇ ਜਬਰਦਸਤ ਹੁੰਦੇ ਆ ਤੇ ਵੱਲਾ ਉਹਦੇ ਵਿੱਚ ਜਾਨ ਪੈ ਜਾਂਦੀ ਹੈਗੀ ਆ ਗੱਲ ਦੇ ਵਿੱਚ, ਕਿਉਂਕਿ ਇਹ ਲਫ਼ਜ਼ਾਂ ਦੀ ਸਿਲੈਕਸ਼ਨ ਹੈਗੀ ਆ,
1: ਬਿਲਕੁਲ ਸਹੀ ਗੱਲ ਆ। ਦੇਖੋ ਜੇ ਲਫ਼ਜ਼ ਸਹੀ ਨਹੀਂ ਆਏ ਤਾਂ ਉਧਰੋਂ ਲਫੜੇ ਆਉਂਦੇ ਮੁੜ ਕੇ,
3: ਕਿਉਂਕਿ ਲਫ਼ਜ਼ਾਂ ਦੀ ਸਾਰੀ ਗੱਲਬਾਤ ਹੈਗੀ ਆ, ਜਦੋਂ ਆਪਾਂ ਲਫ਼ਜ਼ ਜਿਹੜੇ ਹੈਗੇ ਆ ਸਹੀ ਬੋਲਦੇ ਆ ਤੇ ਉਹਦੇ ਨਾਲ ਫਿਰ ਉਹ ਤੁਹਾਡੀ ਗੱਲ ਸੁਣੋ ਫਿਰ ਲਫੜੇ ਵਾਲਾ ਕੰਮ ਉਹ ਤੋਂ ਬਚਾਅ ਹੋ ਜਾਂਦਾ,
1: ਜ਼ਿਆਦਾਤਰ ਲਫੜ ਤੋਂ ਬਚਣ ਲਈ ਹੀ ਵੀ ਮੈਨੂੰ ਲੱਗਦਾ ਕਈ ਵਾਰੀ ਜੀ ਕਹਿਣਾ ਪੈਂਦਾ ਜੀ,
3: ਜੀ ਜਰੂਰੀ ਆ, ਕਿਉਂਕਿ ਇਹਦੇ ਵਿੱਚ ਜਿਹੜਾ ਹੈਗਾ ਨਾ ਇੱਕ ਰਿਸਪੈਕਟ ਆਉਂਦਾ ਹੈਗਾ, ਅਬਦੋ ਇਹਤਰਾਮ ਆਉਂਦਾ ਹੈਗਾ, ਜਿਹੜਾ ਹੈਗਾ ਸਕੂਨ ਵੀ ਮਿਲਦਾ ਜਦੋਂ ਤੁਸੀਂ ਕਿਸੇ ਇਹ ਲਫ਼ਜ਼ ਸੁਣਦੇ ਆ ਤੇ ਇੱਕ ਦਿਲ ਨੂੰ ਵੀ ਸਕੂਨ ਮਿਲਦਾ ਹੈਗਾ ਤੇ ਇਹ ਚੀਜ਼ ਹੈਗੀ ਆ।
1: ਬਿਲਕੁਲ
3: ਲਓ ਜੀ ਫਿਰ ਆਪਾਂ ਥੋੜਾ ਜਿਹਾ ਰੂਹਦਾਰੀ ਵੀ ਹੋ ਜਾਏ ਤੇ ਮੈਂ ਜਿਹੜਾ ਹੈਗਾ ਗੀਤ ਲੈ ਕੇ ਆਇਆ ਤੁਹਾਡੀ ਤੁਹਾਡੇ ਫਜ਼ਲੋ ਕਰਨਾ ਜੀ ਇਜਾਜ਼ਤ ਹੋਵੇ
1: ਜੀ
3: ਜੀ ਜੀ ਜੀ ਤੇ ਮੈਂ ਸ਼ੁਰੂ ਕਰਦਾ ਜੀ ਸ਼ਮੀ ਜੀ।

0: थैंक यू सो मच वीर शमी जी,
1: बहुत खूब जी, क्या बता क्या बता,
0: शुक्रिया
1: शुक्रिया जी, बहुत बहुत शुक्रिया बबू, मोहब्बत जिंदाबाद,
0: मोहब्बत जिंदाबाद, मोहब्बत जिंदाबाद, जिंदगी
1: जिंदाबाद,
0: थैंक यू,
1: बहुत बहुत शुक्रिया। बाकी सही गल है जी, मोहब्बत वाले बोल जड़े है साम साम रखने चाहिए है, पर हुंदा उल्टा है जदों कोई तिखे बोल बोल के जांदा ना इहे जे, मतलब जदों मानक साहब कहंदे ओ पल्ले साडे कख ना रिहा, बंदा ओ बोल मतलब मरदे दम तक नहीं भुलदा, तू मैनू उस दिन गल आखी सी ओए, ऐ गल मेनू मेरे आखरी साह तक याद रही, ओए सजना ओ दुश्मना। बोल जड़े जदों कबूल बन जांदे आ ते बस ओ कबूल नहीं हुंदे, फिर एंडी हो जांदा। इहदे नाल ही दोस्तियां भी कई बारी खतरे च आ जांदी है, तो खैर कोई गल नहीं, पर हां जी हां जी हां जी दा अपना एक चमत्कार भी आ, ते इह हां जी हां जी दे ना कई आयाम है। मैं एक लिस्ट बनाउंदा सी ਤੋ ਉਹ ਐ ਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਉਹ ਤੇ ਲਿਖਦੇ ਆ ਵੀ ਹਾਂਜੀ ਹਾਂਜੀ ਇੱਕ ਸ਼ਬਦ ਹੈ, ਯਾਨੀ ਇੱਕ ਨੰਬਰ ਦੋ ਲਾ ਲਓ ਵੀ ਹਾਂ ਤੇ ਜੀ, ਇਹਦੇ ਅਰਥ ਬੜੇ ਹੋ ਜਾਂਦੇ। ਜਿਵੇਂ ਇੱਕ ਤਾਂ ਹੋ ਗਿਆ ਹਾਂਜੀ, ਜੇ ਕਹਿ ਤੀ ਕਿਸੇ ਨੇ ਇਹਦਾ ਮਤਲਬ ਹੈ ਸੱਚੀ ਮੁੱਚੀ ਹਾਂ ਕਹਿ ਰਿਹਾ ਬੰਦਾ, ਓਕੇ ਹੈ, ਪਰ ਕਈ ਵਾਰੀ ਕਹਿੰਦਾ ਹਾਂਜੀ ਇਹਦਾ ਮਤਲਬ ਹੈ ਇਹਨੂੰ ਪਤਾ ਨੀ ਹੈ, ਉਹੀ ਕਹਿ ਜਾਂਦਾ ਹਾਂਜੀ, ਗੱਲ ਦਾ ਕੋਈ ਪਤਾ ਨਹੀਂ ਲੱਗ ਰਿਹਾ ਇਹਨੂੰ, ਹਾਂਜੀ ਹਾਂਜੀ ਹਾਂਜੀ ਹਾਂਜੀ, ਬਾਅਦ ਚ ਕਹਿੰਦਾ ਹੈਂਜੀ, ਤੋ ਇਹਦਾ ਮਤਲਬ ਹੈਂਜੀ ਕੀ ਕਿਹਾ ਜੀ, ਵਟ, ਇਹ ਵੀ ਹਾਂਜੀ ਹੈ ਜੀ। ਤੋ ਕਈ ਵਾਰੀ ਕਹਿੰਦਾ ਹਾਂਜੀ ਹਾਂਜੀ ਹਾਂਜੀ, ਇਹਦਾ ਮਤਲਬ ਬੱਸ ਕਰੇ ਵੀਰੇ ਬੱਸ ਕਰ, ਬਹੁਤ ਹੋ ਗਿਆ ਤੇਰਾ, ਹਾਂ ਇੰਨੀਆਂ ਗੱਲਾਂ ਨੀ ਸੁਣਨੀਆਂ ਅਸੀਂ। ਫਿਰ ਕਈ ਵਾਰੀ ਕਹਿ ਦਿੰਦੇ ਆ ਹਾਂਜੀ ਠੀਕ ਆ, ਹਾਂਜੀ ਠੀਕ ਆ, ਇਹਦਾ ਮਤਲਬ ਬਿਲਕੁਲ ਠੀਕ ਹੈ, ਨੀ ਵੀਰੇ ਗਾਹ ਪੈ ਗਿਆ ਗਾਹ ਪੈ ਗਿਆ ਗਾਹ, ਇਹ ਹਾਂ ਹੋਣੀ ਨੀ ਗੱਲ। ਤੋ ਕਈ ਵਾਰੀ ਆਪਾਂ ਕਹਿੰਦੇ ਹਾਂ ਵੀ ਕੋਈ ਕੋਈ ਏਜ ਗੱਲ ਭਾਜੀ ਹਾਂਜੀ, ਇਹਦਾ ਮਤਲਬ ਕੰਮ ਪੈ ਗਿਆ, ਕੋਈ ਕੁਛ ਗੱਲ ਹੈਗੀ ਹੈ। ਤੇ ਬਾਪੂ ਨੂੰ ਜਦੋਂ ਕਹਿੰਦੇ ਹਾਂਜੀ ਬਾਪੂ ਜੀ, ਇਹਦਾ ਮਤਲਬ ਬਾਪੂ ਕੋਲ ਪਾਏ ਹੋਏ ਚਾਹੀਦੇ ਵੀਰੇ, ਹੁਣ ਗੱਲ ਹੋਊ। ਤੋ ਜਦੋਂ ਆਪਾਂ ਕਹਿੰਦੇ ਹਾਂਜੀ ਸਰ, ਇਸ ਦਾ ਮਤਲਬ ਹੈ ਹੁਕਮ ਕਰੋ ਸਰ, ਤਾਂ ਕਿ ਨੌਕਰੀ ਬਚੀ ਰਹੇ, ਨੌਕਰੀ ਕੀ ਤੇ ਨਖਰਾ ਕੀ। ਤੋ ਇਹ ਸਾਰੀਆਂ ਚੀਜ਼ਾਂ ਹੋ ਸਕਦਾ ਹਾਂਜੀ ਦੇ ਨਾਲ ਵੀ ਨਾ ਜਿਹੜੀਆਂ ਨੇ ਇਹ ਬਚ ਸਕਦੀਆਂ ਨੇ, ਤੇ ਖੋਰੂ ਪੈ ਸਕਦਾ ਹੈ, ਅਦਰਵਾਈਜ਼ ਖੋਰੂ ਪੈ ਸਕਦਾ ਹੈ। ਬੱਚੇ ਨਾਲ ਟੀਚਰ ਦਾ ਸੰਵਾਦ ਜਿਹੜਾ ਉਹ ਵੀ ਐਂ ਚੱਲਦਾ ਕਿ ਬਈ ਹਾਂਜੀ ਕਾਕਾ ਕੰਮ ਘਰ ਤੋਂ ਅੱਜ ਜਿਹੜਾ ਸਕੂਲ ਦਾ ਕੰਮ ਕੀਤਾ ਕਰੋ, ਹਾਂਜੀ ਕਾਪੀ ਲਿਆਂਦੀ ਏ, ਹਾਂਜੀ ਦਿਖਾਓ, ਹੈਂਜੀ ਉਹ ਤਾਂ ਜੀ ਘਰ ਹੀ ਮਰੀ ਲਿਖਿਆ ਬਹੁਤ ਗਈ, ਉਹ ਤੇ ਬਹੁਤ ਲਿਖਿਆ ਜੀ, ਮਰੀ ਕਾਪੀ ਘਰ ਰਹੀ ਕਹੋਦਾ ਪਾਪਾ ਜੀ ਨੂੰ ਹੋਣ ਗਈ, ਚੱਲ ਛੱਡ ਛੱਡ ਯਾਰ ਤੂੰ ਤੂੰ ਕਹਿ ਸੱਚ ਹੀ ਹੋਣਾ ਕਾਪੀ ਕਰ, ਕੋਈ ਗੱਲ ਨੀ, ਏਦਾਂ ਕਰੋ ਆਪਾਂ ਅੱਗੇ ਪੜ੍ਹਨਾ, ਕਿਤਾਬ ਕੱਢੋ, ਹੈਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਕਿਤਾਬ ਉਹਦਾ ਮਰਨੀ ਘਰ ਰਹੀ, ਓਏ ਅੱਛਾ ਠੀਕ ਆ, ਮਰਨੀ ਖਿੱਚ ਗਏ ਖਾਸੇ, ਉਹ ਕਹਿੰਦਾ ਠੀਕ ਆ ਠੀਕ ਆ, ਏਦਾਂ ਕਰ ਘਰ ਪਈ ਹੈ ਕਿਤਾਬ, ਤੂੰ ਸਕੂਲ ਆ ਗਿਆ, ਤੂੰ ਘਰ ਕਾਲਜ ਆ ਗਿਆ, ਉਹ ਘਰ ਪਈ ਹੈ, ਠੀਕ ਹੈ, ਏਦਾਂ ਕਰੋ ਤਾਂ ਪੰਨਾ ਨੰਬਰ 36 ਖੋਲ, ਏਦਾਂ ਹੀ ਖੋਲ, ਇੱਥੋਂ ਹੀ ਇੱਥੋਂ ਹੀ ਪੰਨਾ ਨੰਬਰ 36 ਲਾਈਨ ਨੰਬਰ 9 ਤੇ ਆ ਜਾ, ਕਾਕਾ ਦੱਸ ਮੈਨੂੰ ਕੁਝ ਲਿਖਿਆ ਉਹ ਤੇ, ਹੈਂਜੀ ਮਟਰੀ ਰੱਖਿਆ ਰਹੀ, ਤੂੰ ਘਰ ਯਾਰ ਕਿਸੇ ਦਮ ਤੇ ਰੱਖ ਕੇ ਆਇਆ, ਤੂੰ ਉਹ ਖੋਲ ਉਹਨੂੰ ਹੁਣ ਆਪੇ, ਇੱਦੋਂ ਚੱਕ ਜਰਾ ਮੜ ਜਾ, ਇੱਥੋਂ ਦੇਖ ਇੱਥੋਂ ਦੇਖ ਕਾਕਾ, ਨਹੀਂ ਤਾਂ ਦੇਖ ਮੈਂ ਤੇਰਾ ਕੀ ਹਾਲ ਕਰੂੰਗਾ, ਖੁੱਲ ਜਾ ਸਿਮ ਸਿਮ, ਉਹ ਹੋ ਫਿਰ ਫਿਰ ਨਾ ਕਹੀ, ਹਾਂਜੀ ਹਾਂਜੀ ਹਾਂਜੀ ਉਹ ਐਂ ਚੱਲੂ ਬਾਈ। ਆਪਣੇ ਨਾਲ ਬਾਈ ਮੁਕੰਦਰ ਸਿੰਘ ਔਲਖ ਸਾਹਿਬ ਜੁੜ ਚੁੱਕੇ ਨੇ, ਸਵਾਗਤ ਕਰਦੇ ਹਾਂ ਜੀ ਔਲਖ ਸਾਹਿਬ ਜੀ, ਆਇਆਂ ਨੂੰ ਖੁਸ਼ ਆਮਦੀਦ।
2: ਸਤਿ ਸ੍ਰੀ ਅਕਾਲ ਸ਼ਮੀ ਬਾਈ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਇਆਂ ਨੂੰ ਜੀ,
2: ਸੱਜਣਾ ਨੂੰ, ਸਾਰੇ ਪਿਆਰੇ ਸੱਜਣਾ ਨੂੰ ਸਤਿ ਸ੍ਰੀ ਅਕਾਲ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ
1: ਜ਼ਿੰਦਾਬਾਦ।
2: ਹਾਂਜੀ ਹਾਂਜੀ ਹੈ ਹਾਂਜੀ ਹਾਂਜੀ
1: ਹਾਂਜੀ ਹਾਂਜੀ
2: ਲਿਖਿਆ ਵੀ ਤੁਹਾਨੂੰ ਕਮੈਂਟ, ਤੇ ਉਹਦੇ ਚ ਕਹਿੰਦਾ ਵੀ ਉਹ ਇੱਕ ਬੋਲੀਆਂ ਜਿਹੀਆਂ ਪਾਉਂਦੀਆਂ ਹੁੰਦੀਆਂ ਸੀ ਬੀਬੀਆਂ
1: ਜੀ, मेरे उठीकले जे पीड़े
2: क्या बात है क्या बात
1: है। नींबू पिछे पातियां चल दी कमाल है
2: सारा कुछ ही जरूरी है। तुसी साडे आ काले कोट आलिया दा तुसी आ सवेरे रिपीट वेख लियो
1: हां जी
2: ये हां जी ते गल्ला करना ते इन्हां दी हां जी कहंदे हो किन्नी वारी कही है गिणके वेख लियो मैं तां गिणी गया जिन्नी वारी ये कही गए मैं उदों ही बस आ वी हां जी आ वी हां जी आ वी बाकी जाने जाने कह गए ना ओ, ए वेख लो दिलां दी दिलां नाल सांझ हुंदी है जदों जगसीर बाई जी आए चलो गल्लां सारे सज्जना दी वधिया हुंदियां ने मेरी गल कोई गलत ना लवे
1: जी
2: ते ओ जदों सैनी बाई जी लग गए ना ते ओ चलो वी गल्लां करन लग गए ते ओ मेनू मेनू ऐ फील होन लग गया जो भारत भाई का प्रोग्राम चल मुड़ के जाने जाते रैनी भाई जी कह भी कहने कहने मुकद्दर ने साडे गल पै जाना भी आ सीरियस गल कर मेरे अंदर उदो चलदी पई सी मैं भी चलो एक बंदा सीरियस एक गाने वाला जे दो कठे सीरियस हो जाए भी खतरनाक हो जाए मित्र
1: क्या पता क्या पता जी
2: बाकी हसदे सारे सदे कोई चक्कर नहीं सारे दे विचार वधिया हुंदे ने जिवें भी चलो सैनी बाई जी हासा खेडा भी नाल मजाक भी करदे ने मैं तां पिछले दिन ही कह बैठा सा मुड़ के भुल गया मैं उते गल चलदी चलदी जो मैं वैसे ही कह बैठा ते ओ मैं भी मेरी मेरे गाने का पता नहीं किवें कहा सी मैं भी कोई एप्रीशिएट नहीं करता ते ओ वैसे ओ गल हासे मजाक जी कीती सी मैं ओ पता नहीं शायद ओजला भाई जी जुड़े सी जां कौन जुड़े सी मैनूं चेता भुल गया मैं ओते कहना भी सी मैं कई बारी कोई सज्जन फील ना करे सारे चलो सज्जन जिन्ने भी जुड़े हुंदे ने आपां खेडां एंजॉय करन ही आउंदे ने
1: बिलकुल
2: सारे ही ओही गल है भी अपना एप्रीशिएट भी करदे ने चलो असीं केड़ा जिन्ना को भी आपां मनोरंजन कर सकदे आ किसे दा पांच दिन का स्ट्रेस हुंदा है हफ्ते का
1: फिर
2: पूरा याद नहीं जो तुसी कहा सी ना जुड़े सी अपने बख्शी बाई जी
1: हां जी हां जी मित्रां दी वाली बोली
2: हां ओही गल हो गई तुसी कहंदे
1: ते
2: ओ अपना छोटा जिहा गाना सी ओदा अपना हिंदी फिल्म दा सी अजय देवगन दी सी मेनू फिल्म मेनू हुण याद नहीं ओ कहंदा
1: जी
2: ओही गल नू हिंदी च वही बात
1: वही बात

0: जिससे डरते थे वही बात हो गई। मुड़ के पीछे चल बिना ला ला ला ला ला ला ला
1: लाला लाला होली मुड़के
0: लाला लाला होली मुड़के
1: लाला लाला होगी खाना के या घेंट थी
0: बिलकुल
1: हिंदी वाले लाला ते पंजाबी वाले लाला लाला ते बहुत फर्क है वैसे ऐसी कोई गल
0: नहीं बहुत फर्क नहीं नहीं ये ते बाकी बहुत फर्क
1: है इधर वाली लाला लाला ते गाई है जी बिल्कुल
0: लो मैं ना वैसे चलो सुनाना ते होर कोई सी ते थोड़ी हांजी करके जेडी जगसीर भाई जी गल करते पे सी ना ते भी हांजी हांजी करनी भी ज्यादा ठीक नहीं
1: हुंदी
0: सज्जन भी मान लो चलो ठीक है प्यार करदा सत्कार करदे जेड़ा भी सज्जन करदे ने ते कई वारी जेड़ा फिर गलत चीज तो मान लो भी जिथे आगाह नहीं करदे ओ भी ठीक नहीं हुंदा
1: नहीं ओ जरूर करना चाहिए बिल्कुल
0: सज्जन दा काम ही इहे हुंदा ਉਹ ਨਾ ਮੈਂ ਜਗਸੀਰ ਬਾਈ ਜੀ ਨੂੰ ਅਸਲ ਚਲੋ ਫਿਰ ਮੈਂ ਹੁਣ ਗੱਲ ਫਿਰ ਭੁੱਲ ਜਾਣੀ ਸੀ ਮੈਂ ਉਹ ਜਗਸੀਰ ਬਾਈ ਜੀ ਨੂੰ ਤਾਂ ਕਿਹਾ ਸੀ ਉਹ ਗਾਣਾ ਉਹਦੇ ਉੱਤੇ ਲਿਖਿਆ ਸੀ ਨਾ ਜਿਹੜਾ ਮੈਂ ਕਮੈਂਟ ਜਗਸੀਰ ਬਾਈ ਜੀ ਸਾਨੂੰ ਗਾਣਾ ਜਿਆਦਾ ਸਮਝ ਆਉਂਦਾ
1: ਜੀ
0: ਤੇ ਉਹ ਐ ਸੀ ਵੀ ਮੈਂ ਅਸੀਂ ਨਾ ਉਹ ਮੈਂ ਟਵਾਣਾ ਸਾਹਿਬ ਨਾਲ ਤਾਂ ਬੜੇ ਟਾਈਮ ਦੇ ਜੁੜੇ ਸੀ ਤੇ ਮੈਂ ਅੱਗੇ ਵੀ ਕਈ ਵਾਰੀ ਗੱਲ ਕੀਤੀ ਹੈ ਤੇ ਉਹ ਕਈ ਵਾਰੀ ਚਲੋ ਔਜਲਾ ਬਾਈ ਜੀ ਜਿਆਦਾਤਰ ਕਹਿੰਦੇ ਹੁੰਦੇ ਸੀ ਹੋਰ ਵੀ ਕਈ ਵਾਰੀ ਕਈ ਸੱਜਣ ਵਿੱਚੋਂ ਇੱਕ ਦੋ ਕਹਿ ਦਿੰਦੇ ਹੁੰਦੇ ਸੀ ਵੀ ਉਧਰ ਦੁਆਬਾ ਰੇਡੀਓ ਤੋਂ ਵੀ ਜੁੜਿਆ ਕਰੋ
1: ਜੀ
0: ਉਹ ਮੈਂ ਕਈ ਵਾਰੀ ਆ ਕੇ ਕਈ ਵਾਰੀ ਸੁਣ ਕੇ ਦੋ ਤਿੰਨ ਮਹੀਨੇ ਮੇਰਾ ਐਂ ਚੱਲੀ ਗਿਆ ਕਦੇ ਸੁਣ ਲਿਆ ਕਦੇ ਨਾ ਸੁਣਿਆ ਤੇ ਉਹ ਜਿਵੇਂ ਵੀ ਜੁੜਦਾ ਨਹੀਂ ਸੀ ਮੈਂ ਤੁਹਾਡੇ ਨਾਲ
1: ਜੀ ਜੀ ਜੀ
0: ਪਰ ਉਹ ਕਈ ਵਾਰੀ ਕੋਈ ਗੱਲ ਹੁੰਦੀ ਉਹ ਟ੍ਰਿਗਰ ਕਰ ਦਿੰਦੀ ਹੈ ਬੰਦੇ ਨੂੰ
1: ਕਿਆ ਬਾਤ
0: ਉਹ ਮੈਨੂੰ ਉਹ ਜੱਸੀ ਭੈਣ ਜੀ ਦੇ ਗਾਣੇ ਨੇ ਉਹ ਜਿਹੜਾ ਸੀ ਉਹ ਆਪਣਾ ਨਛੱਤਰ ਗਿੱਲ ਵਾਲਾ ਸੀ ਤੇ ਉਹਨੇ ਟ੍ਰਿਗਰ ਕੀਤਾ ਮੈਂ ਵੀ ਚਲੋ ਮੈਂ ਕਹਿ ਦਾ ਕੀ ਪਤਾ ਲੱਗਦਾ ਕੋਈ ਆਪਣਾ ਜਗਸੀਰ ਬਾਈ ਜੀ ਅੰਦਰ ਬੈਠਾ ਕੋਈ ਗਾਇਕ ਕੋਈ ਕਵੀ ਨਿਕਲ ਜਾਵੇ ਬਾਹਰ ਸੀਰੀਅਸ ਗੱਲਾਂ ਚੋ ਮੈਂ ਵੀ ਚਲੋ ਕਈ ਵਾਰੀ ਹੁੰਦਾ ਹੀ ਹੈ ਬੰਦਾ ਮਾੜਾ ਜਿਹਾ ਚਿੰਗਾਰੀ ਲਾਉਂਦਾ ਤੇ ਅੱਗ ਭੜਕ ਪੈਂਦੀ ਹੈ
1: ਹਰ ਪੰਜਾਬੀ ਬੰਦਾ ਕੀ ਕਰ ਸਕਦਾ ਜੀ ਬਿਲਕੁਲ
0: ਹਾਂ ਇੰਨੀ ਕੋਈ ਹੁੰਦੀ ਹੈ
1: ਹਾਂਜੀ
0: ਉਹ ਮੈਂ ਔਜਲਾ ਬਾਈ ਜੀ ਨੇ ਮੈਨੂੰ ਕਈ ਵਾਰੀ ਕਿਹਾ ਪਰ ਮੈਂ ਕਦੇ ਨੀ ਉਹ ਕਦੀ ਕਦਾਈ ਸੁਣ ਲੈਂਦਾ ਸੀ ਤੁਹਾਡਾ ਪ੍ਰੋਗਰਾਮ
1: ਜੀ
0: ਤੇ ਉਹ ਨਹੀਂ ਬਣਦੀ ਸੀ ਰਹਿ ਪਰ ਉਹ ਇੱਕ ਗਾਣੇ ਨੇ ਬਸ ਉਹ ਕਹਾਣੀ ਅੱਗੇ ਦੀ ਅੱਗੇ ਤੋਰਤੀ ਚਲੋ ਹੁਣ ਹੁਣ ਹੁਣ ਕਹਿੰਦੇ ਹੋਣਗੇ ਵੀ ਇਹ ਤਾਂ ਮੁੜਦਾ ਹੀ ਨੀ ਉਹ ਗੱਲ ਗਾਣੇ ਗਾਉਣ ਕਾਹਨੂੰ ਛੇੜ ਲਿਆ ਇਹਨੂੰ ਹੈ
1: ਜੀ
0: ਲੋ ਸੁਣਿਆ ਛੋਟੀ ਜਿਹੀ ਗੱਲਬਾਤ ਸੱਜਣਾ ਮਿੱਤਰਾਂ ਦੀ ਤੇ ਬਾਕੀ ਸਮਾਜ ਚ ਕਿਵੇਂ ਵਿਚਰਨਾ ਚਾਹੀਦਾ ਇੱਕ ਛੋਟੀ ਜਿਹੀ ਗੱਲਬਾਤ ਹੈ
1: ਇਰਸ਼ਾਦ ਜੀ
0: ਕਹਿੰਦੇ ਸਹੀ ਉਹ ਯਾਰ ਹੈ ਜੋ ਮੂੰਹ ਪੇ ਬੋਲ ਦਿੱਤਾ ਹੈ
1: ਓਏ ਹੋਏ ਹੋਏ ਹੋਏ ਹੋਏ ਕੀ ਬਾਤ ਕੀ ਬਾਤ
0: ਸਹੀ ਉਹ ਯਾਰ ਹੈ ਜੋ ਮੂੰਹ ਪੇ ਬੋਲ ਦਿੱਤਾ ਹੈ ਹੈ ਖਤਰਨਾਕ ਜੋ ਮਿਸ਼ਰੀ ਸੀ ਗੋਲ ਦਿੱਤਾ ਹੈ
1: ਹਾਂਜੀ ਹਾਂਜੀ
0: ਹਾਂਜੀ ਹਾਂਜੀ ਹਾਂਜੀ ਹਾਂਜੀ ਵਾਲੀ
1: ਹਾਂਜੀ ਹਾਂਜੀ ਵਾਲੇ ਸਹੀ
0: ਉਹ ਯਾਰ ਹੈ
1: ਬਿਲਕੁਲ ਬਿਲਕੁਲ
0: ਸਹੀ ਸਹੀ ਜੀ ਸਹੀ ਉਹ ਯਾਰ ਹੈ ਆਵਾਜ਼ ਆਉਂਦੀ ਮੇਰੀ ਠੀਕ ਆਉਂਦੀ ਹੈ
1: ਕੈਂਟ ਕੈਂਟ ਜੀ
0: ਜੀ ਜੀ ਸਹੀ ਉਹ ਯਾਰ ਹੈ ਜੋ ਮੂੰਹ ਪੇ ਬੋਲ ਦਿੱਤਾ ਹੈ ਹੈ ਖਤਰਨਾਕ ਜੋ ਮਿਸ਼ਰੀ ਸੀ ਗੋਲ ਦਿੱਤਾ ਹੈ
1: ਵਾਹ
0: ਹਮ ਜਿਸ ਪੇ ਆਂਖ ਬੰਦ ਕਰਕੇ ਭਰੋਸਾ ਕਰਤੇ ਹਮ ਜਿਸ ਪੇ ਆਂਖ ਬੰਦ ਕਰਕੇ ਭਰੋਸਾ ਕਰਤੇ ਵਹੀ ਹਮਾਰੀ ਇਨ ਆਂਖੋ ਕੋ ਖੋਲ ਦਿੱਤਾ ਹੈ
1: ਓ ਹੋ ਹੋ ਹੋ ਕਿਆ ਬਤਾ ਜੀ ਬਹੁਤ ਕੁ
0: ਗਰੂਰ ਜਿਸਨੇ ਆਪਣੇ ਜਹਿਨ ਮੇ ਪਾਲਾ ਹੋਗਾ ਗਰੂਰ ਜਿਸਨੇ ਆਪਣੇ ਜਹਿਨ ਮੇ ਪਾਲਾ ਹੋਗਾ ਖੁੱਲੀ ਹੋ ਖਿੜਕੀਆਂ ਫਿਰ ਬਿਨਾ ਉਜਾਲਾ ਹੋਗਾ
1: ਕਿਆ ਬਤਾ ਕਿਆ ਬਤਾ ਕਿਆ ਬਤਾ ਜੀ ਬਹੁਤ ਕੁ
0: ਖੁਦ ਕੀ ਪਰਛਾਈਆਂ ਜਬ ਕਦ ਸੇ ਬੜੀ ਹੋ ਜਾਏ ਖੁਦ ਕੀ ਪਰਛਾਈਆਂ ਜਬ ਕਦ ਸੇ ਬੜੀ ਹੋ ਜਾਏ ਉਸਕਾ ਸੂਰਜ ਸਮਝ ਲੋ ਡੂਬਨੇ ਵਾਲਾ
1: ਹੋਗਾ ਵਾਹ ਵਾਹ ਵਾਹ ਵਾਹ ਵਾਹ ਵਾਹ ਵਾਹ ਕਹਿਰ ਕਹਿਰ ਕਰਤਾ ਜੀ ਬਹੁਤ ਹੀ ਖੂਬ
0: ਆਸਮਾ ਛੂ ਲੋ ਅਗਰ ਆਸਮਾ ਛੂ ਲੋ ਅਗਰ ਤੁਮ ਤੋ ਭੂਲ ਮਤ ਜਾਣਾ
1: ਜੀ
0: यही डोला गरूर का है झूल मत जाना।
1: बहुत खूब जी।
0: यही डोला गरूर का है झूल मत जाना, करो भला जो किसी, करो भला जो किसी को तो याद मत रखना, करो भला किसी का तो याद मत रखना।
1: ठीक है जी, बहुत बहुत प्यारी गल है।
0: करे तुम्हारा भला उसको भूल मत जाना।
1: वाह वाह वाह, बहुत खूब। बकमा,
0: करो भला किसी का तो याद मत रखना,
1: याद मत रखना,
0: करे तुम्हारा भला उसको भूल मत जाना। एना असल च ना साडे समाज की सच्चाई है भाई जी। मैं ना थोड़े दिनों तो कोई नेड़े विच ना कई हो ना, भी जे किसी की कोई सज्जन थोड़ी मदद करता अगला हिरस करता वध दी, वो वध दे चक्कर च जिहड़ी थोड़ी हुंदी आ उहनूं वी कहिंदा वी बस जे तू मेरी ओह नहीं कीती तां जिहड़ी तू कीती आ उहदा वी कोई वी मेरे वास्ते कोई मुल नहीं।
1: ओह वी कोई ओह वी ओह वी मिट्टी है जी, बिलकुल बिलकुल
0: ओह वी मिट्टी है। ओह कहिंदा ओह आपणे कहिंदे हुंदे सी बजुर्ग वी खड़ाए दा नां नहीं हुंदा रवाए दा हो जांदा,
1: इस करके रवाई नहीं
0: हुंदा, रवाई जो फिर तू चंगा ही है
1: दो लाओ कांदे।
0: बिलकुल बिलकुल बिलकुल,
1: कोई शक नहीं जी।
0: जो हाथ थाम लो वो, जो हाथ थाम लो वो ना छूटने पाए।
1: ठीक है जी।
0: प्यार की दौलतें कोई ना लूटने पाए।
1: वाह।
0: जब भी छू लो बुलंदियां तो ध्यान ये रखना
1: जी,
0: जब भी छू लो बुलंदियां तो ध्यान ये रखना,
1: ये रखना।
0: जमीन से पाँव का रिश्ता ना टूटने पाए।
1: आहा हा हा हा हा
0: हा। जमीन से पाँव का रिश्ता ना टूटने पाए।
1: पतंग चढ़ाओ पर पतंग नाल ही ना उड़ जाओ।
0: उड़ ना जाओ नाल, बिल्कुल बिल्कुल बिल्कुल।
1: पतंग चढ़ा लिया मित्रा ने जी,
0: बिलकुल नहीं। वो थोड़ी मिश्री वाली गल तो मेनु याद आ गया भी सज्जन ठीक है, सज्जन प्यार नाल भी गल करते ने, जी भी करते ने, आपा वड्डे भरावां नूं सत्कार भी देने आ।
1: बिल्कुल जी।
0: ते वड्डे भरा भावें छोटा होवे भावें वड्डा होवे, जे किसे गल तों जे आगाह करना उहदे तों वी उहनां दा करन दा फर्ज बणदा,
1: जरूरी है जी बिलकुल।
0: ओही हुंदा है। मैं बड़ी मैनूं ना, मैं हुण ना नहीं लैणा, साडे बाई ने बड़ी बहुत मैं कहना भी बड़ी वधिया गल सुनाई मैनूं इसे गल दे उत्ते।
1: अच्छा जी।
0: भी किसे ने ऐं ओही गल है भी कोई ओह रिश्ता सी।
1: अच्छा जी।
0: ते रिश्ता सी मान लो तो जिवे हुण लागडाट हुंदी है पिंड, जिदे नाल रिश्ता सी तो ओदे नाल लागडाट सी।
1: अच्छा जी, ठीक है।
0: देखो दोस्ती की हुंदी है।
1: हाँ जी।
0: जिहड़ी असल दोस्ती हुंदी है ते ओह कहिंदे वी ओदे नाल लागडाट सी ते वी ओह जदों ओहनां ने किते सद लिया भी ऐं करके भी इहदा इस कुड़ी नाल रिश्ता है,
1: ओह
0: ते ਉਹ ਕਹਿੰਦੇ ਵੀ ਉਹ ਉਹਨੇ ਜਦੋਂ ਸੱਦਿਆ ਉਹ ਕਹਿੰਦਾ ਵੀ ਤੂੰ ਐਂ ਕਰ ਵੀ ਕੁੜੀ ਨਾਲ ਵੀ ਤੂੰ ਵਿਆਹ ਕਰਾਉਣਾ। ਕਹਿੰਦਾ ਹਾਂ ਜੀ ਕਰਾਉਣਾ। ਤੇ ਕਹਿੰਦਾ ਵੀ ਤੂੰ ਇਹਨੂੰ ਵੀ ਲੈ ਕੇ ਤੇ ਵੀ ਆਪਣਾ ਤੁਰ ਜਾ, ਕੋਈ ਗੱਲ ਨੀ ਵੇਖ ਲਾਂਗੇ ਆਪਾਂ। ਤੇ ਜਿਹੜਾ ਉਸ ਬਾਈ ਦਾ ਬੇਟਾ ਸੀ ਉਹਦਾ ਦੋਸਤ ਸੀ
1: ਜੀ,
0: ਉਹ ਕਹਿੰਦਾ ਇਹ ਮੇਰਾ ਬਾਪੂ ਤੈਨੂੰ ਕੀੜੇ ਵਾਲੇ ਜੰਡ ਤੇ ਚੜਾਉਣ ਨੂੰ ਫਿਰਦਾ, ਇਹਦੇ ਮਗਰ ਨਾ ਲੱਗੀ ਕਹਿੰਦਾ ਲਾਗ ਡਾਟ ਇਹਦੇ ਮਗਰ ਨਾ ਲੱਗੀ, ਉਹੀ ਗੱਲ ਆ ਮੁੜ ਕੇ ਤੇਰੇ ਮਗਰ ਕਿਸੇ ਨੀ ਖੜਨਾ, ਇਹ ਆਪਣੀ ਲਾਗ ਡਾਟ ਕੱਢਣ ਨੂੰ ਫਿਰਦੇ ਨੇ।
1: ਸਹੀ ਗੱਲ ਆ ਬਿਲਕੁਲ।
0: ਇਹ ਦੋਸਤੀ ਅਸਲ ਚ ਇਹੀ ਹੁੰਦੀ ਆ ਬਾਈ ਜੀ, ਜਿੱਥੇ ਵੀ ਕੋਈ ਬੰਦਾ ਆਪਾਂ ਨਾ ਕਦੀ ਨਜਾਇਜ਼ ਫਾਇਦਾ ਚੁੱਕੀਏ ਤੇ ਜੇ ਕੋਈ ਕਿਤੇ ਕੋਈ ਮੁਸ਼ਕਲ ਚ ਹੈ ਤੇ ਉਹਨੂੰ ਆਪਾਂ ਸਹੀ ਰਾਹ ਵੀ ਦਿਖਾਈ।
1: ਬਾਕਮਾਲ ਬਾਕਮਾਲ,
0: ਮੈਨੂੰ ਬੜੀ ਵਧੀਆ ਗੱਲ ਲੱਗੀ ਵੀ ਉਸ ਦੀ ਪਿਓ ਕੀ ਕਹਿਣ
1: ਤੇ ਇਹ ਯਾਰੀ ਨਿਭਾਈ ਜੀ। ਬਿਲਕੁਲ ਜੀ,
0: ਇਹ ਯਾਰੀ ਹੁੰਦੀ ਆ ਬਾਈ ਜੀ। ਹੁਣ ਅੱਜ ਕੱਲ ਤਾਂ ਚਲੋ ਠੀਕ ਹੈ, ਹੁਣ ਆਪਾਂ ਸਮਝ ਨੀ ਸਕਦੇ, ਹੋ ਸਕਦਾ ਅੱਜ ਵੀ ਕੁਛ ਹੋਣਗੇ, ਸਾਰੀਆਂ ਉਂਗਲਾਂ ਇੱਕੋ ਜਿਹੀ ਨਹੀਂ ਹੁੰਦੀਆਂ।
1: ਹਾਂ ਨਹੀਂ ਨਹੀਂ ਹੈ ਹੀ ਕਿੰਨੀਆਂ ਕਿੰਨੀਆਂ ਉਂਗਲਾਂ ਜਿਹੜੀਆਂ ਇੱਕੋ ਜਿਹੀਆਂ ਹੋਣਗੀਆਂ ਜੀ, ਬਾਕੀ ਉਹੀ ਗੱਲ ਆ। ਜੇ ਸਾਰੀਆਂ ਉਂਗਲਾਂ ਇੱਕੋ ਨਹੀਂ ਹੋ ਗਈਆਂ ਤੇ ਹੱਥ ਕੁਝ ਨੀ ਹੋਣਾ।
0: ਬਿਲਕੁਲ ਬਿਲਕੁਲ ਬਿਲਕੁਲ, ਪਰ ਐ ਨਾ ਤੁਸੀਂ ਉਹੀ ਗੱਲ ਤੁਸੀਂ ਸਾਡੇ ਸੱਜਣਾਂ ਦੀਆਂ ਸੀਰੀਅਸ ਗੱਲਾਂ ਸੁਣੀ ਜਾਂਦੇ ਹੋ, ਜਦੋਂ ਮੇਰੇ ਵਰਗਾ ਇੱਕ ਅੱਧੀ ਸੀਰੀਅਸ ਕਰਦਾ ਉਹਦੇ ਚ ਵੀ ਤੁਸੀਂ ਮਜ਼ਾਕ ਚ ਲੈ ਕੇ
1: ਨਹੀਂ ਨਹੀਂ ਪੂਰੀ ਪੂਰੀ ਸੀਰੀਅਸਲੀ ਆਪਾਂ ਹੱਸ ਰਹੇ ਹਾਂ, ਕੋਈ ਇਹੋ ਜਿਹੀ ਗੱਲ ਨੀ।
0: ਨਹੀਂ ਨਹੀਂ ਨਹੀਂ ਕੋਈ ਗੱਲ ਨੀ, ਮੈਂ ਵੀ ਹੱਸਦਾ। ਮੈਂ ਕਿਹਾ ਸਾਡੇ ਭਰਾ ਸੈਣੀ ਬਾਈ ਜਿਹੜੇ ਉਹਨਾਂ ਦੀਆਂ ਸਾਰੀਆਂ ਸੁਣ ਕੇ ਵੀ ਤੁਸੀਂ ਹਾਂਜੀ ਹਾਂਜੀ ਕਰੀ ਜਾਂਦੇ ਹੋ, ਉਹ ਮੈਂ ਇੱਕ ਸੀਰੀਅਸ ਗੱਲ ਨਹੀਂ ਨਹੀਂ ਉਹਦੇ ਚ ਵੀ ਤੁਸੀਂ ਮਜ਼ਾਕ ਕੱਢ ਲਿਆ। ਮੈਂ ਕਿਹਾ ਪੰਜੇ ਉਂਗਲਾਂ ਇੱਕੋ ਜਿਹੀ ਨੀ ਹੁੰਦੀਆਂ, ਹੈ ਤੁਸੀਂ ਉਹਦੇ ਚ ਵੀ ਬਣ। ਇਹੀ ਤਾਂ ਮਹਿਫਲ ਮਿੱਤਰਾਂ ਦੀ ਹੈ।
1: ਇਹੀ ਗੱਲ ਨਹੀਂ ਆਪਣੇ ਔਲਖ ਸਾਹਿਬ, ਜੇ ਰੱਬ ਨੂੰ ਸਿਰਫ ਇੱਕ ਰੰਗ ਹੀ ਪਸੰਦ ਹੁੰਦਾ ਉਹਨੇ ਇੰਨੇ ਫੁੱਲ ਨਹੀਂ ਸੀ ਬਣਾਉਣੇ।
0: ਬਿਲਕੁਲ ਬਿਲਕੁਲ ਸਹੀ ਗੱਲ, ਫੁਲਵਾੜੀ ਤਾਂ ਫੁੱਲਾਂ ਨਾਲ ਹੀ ਹੁੰਦੀ।
1: ਉਹੀ ਗੱਲ ਹੈ, ਮਤਲਬ ਉਹਨੂੰ ਸਾਰੇ ਪਸੰਦ ਹੈ ਰੰਗ ਜੀ, ਕਿਆ ਬਾਤ ਹੈ।
0: ਬਿਲਕੁਲ, ਭਾਵੇਂ ਇਨਸਾਨੀਅਤ ਤੌਰ ਦੇ ਹਰ ਧਰਮ ਹਰ ਮਜ਼ਹਬ ਦੇ ਜਿਵੇਂ ਵੀ ਹੈਗੇ ਨੇ ਸਾਰੇ ਉਸੇ ਨਾਲ ਰਲ ਮਿਲ ਕੇ ਫੁਲਵਾੜੀ ਬਣਦੀ ਹੈ। ਤੇ ਲਓ ਮੈਂ ਇੱਕ ਛੋਟੀ ਜਿਹੀ ਗੱਲ ਕਹਿ ਕੇ ਗੱਲ ਖਤਮ ਕਰਦਾ ਬਾਈ
1: ਜੀ। ਜੀ ਜੀ
0: ਜੀ ਛੋਟੀ ਜਿਹੀ ਆ, ਬਸ ਦੋ ਕੁ ਮਿੰਟਾਂ ਦੀ ਹੋਈ ਹੈ ਜ਼ਿਆਦਾ ਜੀ।
1: ਹਾਂਜੀ ਜੀ,
0: ਹੁਣ ਤੱਕ ਯਾਦਾਂ ਨਾਲ ਜੁੜੀ ਦਾ ਦੂਰ ਗਈ ਮਜਬੂਰ ਕੁੜੀ ਦਾ, ਹੁਣ ਤੱਕ ਯਾਦਾਂ ਨਾਲ ਜੁੜੀ ਦਾ ਦੂਰ ਗਈ ਮਜਬੂਰ ਕੁੜੀ ਦਾ।

ਉਹਦਾ ਨਾ ਤੇ ਮੇਰਾ ਨਾ। ਉਹ ਪੱਕੀਆਂ ਸਾਂਝਾਂ ਵਾਲੀ ਕਿੱਦਾਂ ਇੱਕ ਝਟਕੇ ਵਿੱਚ ਤੰਦ ਟੁੱਟੀ ਸੀ।

ਕਿੱਦਾਂ ਇੱਕ ਝਟਕੇ ਵਿੱਚ ਤੰਦ ਟੁੱਟੀ ਸੀ, ਚੇਤਾ ਮੈਨੂੰ ਕਿੱਦਾਂ ਮੇਰੇ ਕੋਲੋਂ ਕੱਚ ਦੀ ਵੰਗ ਟੁੱਟੀ ਸੀ। ਉਹ ਚੁੰਨੀ ਵਿੱਚ ਲਪੇਟ ਕੇ ਤੁਰ ਗਈ, ਲਹੂ ਨਾ ਭਿੱਜੀ ਗੋਰੀ ਬਾਂਹ, ਬਸ ਦੋ ਅੱਖਰਾਂ ਤੇ ਪੈਂਦਾ ਏ ਮੇਰਾ ਨਾਂ ਤੇ ਉਹਦਾ ਨਾਂ।

0: ਆ ਸੈਣੀ ਬਾਈ ਜੀ ਨਾ ਅਕਸਰ ਹੀ ਆ ਗਰੁੱਪ ਚ ਪਾਉਂਦੇ ਰਹਿੰਦੇ ਹੁੰਦੇ ਨੇ ਬਿਜਲੀ ਦੇ ਕੱਟ ਦੀ,
1: ਹਾਂਜੀ
0: ਵੀ
1: ਹਾਂਜੀ
0: ਸਾਡੇ ਅੱਜ ਲਾਈਟ ਉੱਡ ਗਈ, ਹਨੇਰੀ ਆ ਗਈ, ਐ ਹੋ ਗਿਆ, ਉਹ ਹੋ ਗਿਆ।
1: ਜੀ
0: ਪਰ ਜਦੋਂ ਜਦੋਂ ਉਹ ਸਮਾਂ ਹੁੰਦਾ, ਚਲੋ ਸਾਡੇ ਵਰਗੇ ਕਹਿ ਦਿੰਦੇ ਨੇ, ਕੋਈ ਕਹਿੰਦਾ ਨੀ, ਉਹ ਉਦੋਂ ਉਹ ਲਾਈਟ ਲਾਈਟ ਦੀ ਜ਼ਿਆਦਾ ਲੋੜ ਨੀ ਸੀ ਹੁੰਦੀ।
1: ਜੀ
0: ਤੇ ਉਹ ਜਿਵੇਂ ਉਹ ਗਾਣਾ ਨੀ ਸੀ, ਉਹ ਕਹਿੰਦਾ ਵੀ ਰਾਤਾਂ ਕਾਲੀਆਂ ਕਰਾਉਂਦੀਆਂ ਮੇਲੇ, ਚੰਨ ਵੈਰੀ ਆਸ਼ਕਾਂ ਦਾ।
1: ਕਿਆ ਬਾਤ ਹੈ।
0: ਉਹ ਕਹਿੰਦਾ ਹਾੜ ਮਹੀਨਾ ਬਿਜਲੀ ਦਾ ਕੱਟ, ਨੇਕ ਬਜਰ ਨੇਕ ਬਰੰਗ ਲਈ ਲੱਕੀ ਸੀ। ਹਾੜ ਮਹੀਨਾ ਬਿਜਲੀ ਦਾ ਕੱਟ, ਨੇਕ ਬਰੰਗ ਲਈ ਲੱਕੀ ਸੀ। ਜਦ ਗਲੀ ਚ ਪੱਖੀ ਚੱਲਦੀ ਆਉਂਦੀ ਪਈ, ਪਹਿਲੀ ਵਾਰੀ ਤੱਕੀ ਸੀ। ਜਦ ਗਲੀ ਚ ਪੱਖੀ ਚੱਲਦੀ ਆਉਂਦੀ ਪਈ, ਪਹਿਲੀ ਵਾਰੀ ਤੱਕੀ ਸੀ। ਜਿਉਂਦੇ ਜੀ ਤੇ ਕਦੇ ਨੀ ਭੁੱਲਣੀ ਉਹਦੀ ਜੁਲਫਾਂ ਦੀ ਛਾਂ। ਬਸ ਦੋ ਅੱਖਰਾਂ ਤੇ ਪੈਂਦਾ ਏ ਉਹਦਾ ਨਾਂ ਤੇ ਮੇਰਾ ਨਾਂ। ਬਸ ਦੋ ਅੱਖਰਾਂ ਤੇ ਪੈਂਦਾ ਏ ਉਹਦਾ ਨਾਂ ਤੇ ਮੇਰਾ ਨਾਂ। ਜੀ ਸ਼ਮੀ ਬਾਈ
1: ਐਂਡ ਹੋ ਗਿਆ ਜੀ।
0: ਮੈਨੂੰ ਮੈਨੂੰ ਨਾ ਗਾਣਾ ਗਾਣਾ ਸੀਰੀਅਸ ਸੁਣਾ ਕੇ ਮਗਰੋਂ ਮੈਨੂੰ ਹਾਸਾ ਆ ਜਾਂਦਾ। ਕੋਈ ਗੱਲ ਨੀ, ਕਿਸੇ ਗੱਲੋਂ
1: ਜੀ ਤੇ ਬਹੁਤ ਬਹੁਤ
0: ਜੀ ਬਾਈ
1: ਖੂਬਸੂਰਤ
0: ਆਪਾਂ
1: ਜੀ।
0: ਆਪਾਂ ਤਾਂ ਦੇਖੋ ਗੱਲ ਮਨੋਰੰਜਨ ਦੀ ਹੁੰਦੀ ਹੈ, ਹਾਸਾ ਖੇਡਾਂ ਸਾਰੇ ਸੱਜਣਾਂ ਨਾਲ ਕਰ ਲਈਦਾ ਤੇ
1: ਜੀ
0: ਸਾਰਾ ਸਟ੍ਰੈਸ ਜਿਹੜਾ ਹੁੰਦਾ ਸ਼ਨੀ ਉਹ ਸਾਰਾ ਹਫਤੇ ਦਾ ਲਾ ਲਈਦਾ ਉਹ ਤਾਂ। ਤੇ ਬਹੁਤ ਵਧੀਆ ਬਾਬੇ, ਚਲੋ ਹੁਣ ਹੋਰ ਨੀ ਕੋਈ ਗੱਲ ਕਰਨੀ, ਕਈ ਵਾਰੀ ਹੋਰ ਨਾ ਸਟ੍ਰੈਸ ਲਾਉਂਦੇ ਲਾਉਂਦੇ ਹੋਰ ਚੜ ਚੜ ਜੇ ਸਟ੍ਰੈਸ ਵੱਖਰ।
1: ਸ਼ੁਕਰੀਆ ਬਾਬੇ,
0: ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
1: ਜ਼ਿੰਦਾਬਾਦ,
0: ਲਵ ਯੂ ਪਿਆਰਿਓ ਸਾਰੇ ਸੱਜਣਾਂ, ਸਤਿ ਸ੍ਰੀ ਅਕਾਲ।
1: ਠੀਕ ਹੈ, ਸਤਿ ਸ੍ਰੀ ਅਕਾਲ ਜੀ। ਦੋ ਅੱਖਰਾਂ ਦਾ ਜਿਹੜਾ ਪ੍ਰੋਜੈਕਟ ਚੱਲਿਆ ਹੈ ਬੜਾ ਕਮਾਲ ਦਾ। ਅੰਗਰੇਜ਼ ਸੰਧੂ ਸਾਹਿਬ ਮੁਹੱਬਤ ਭੇਜ ਰਹੇ ਨੇ, ਕਹਿੰਦੇ ਜੀ ਭਾਈ ਆ ਜਾਈਏ ਜੀ, ਅਸੀਂ ਫਿਰ ਗੀਤ ਗਾਵਾਂਗੇ। ਲੰਘਿਆ ਜਾ ਪੱਤਣ ਚਨੈਨ ਜੈ, ਲੰਘਿਆ ਜਾ। ਓਹੋ ਮੈਂ ਭੁੱਲ ਗਿਆ ਵੀਰੇ, ਮੈਂ 9:09 ਤੇ ਕਲੋਜ਼ ਕਰਨਾ ਸੀ ਤੇ 9:19 ਹੋ ਗਿਆ। ਓਹ 20 ਹੋ ਗਏ ਬਾਈ। ਖੈਰ ਕੋਈ ਗੱਲ ਨੀ, ਅਸੀਂ ਹੁਣ 30 ਤੇ ਕਰਦੇ ਹਾਂ। ਖੈਰ ਦੋਸਤੋ, ਕਿਉਂਕਿ ਸ਼ੁਰੂ ਦੇ ਵਿੱਚ ਜਿਹੜੀ ਹੈ ਸਾਂਝ ਪਾਈ ਗਈ ਸੀ ਕਿ ਭਾਈ ਆਹ ਕੰਧ ਉਲੇ ਪ੍ਰਦੇਸ਼ ਨਹੀਂ, ਕੰਧ ਉਲੇ ਤੇ ਮਤਲਬ ਪੂਰਾ ਜਥਾ ਬੈਠਾ ਹੈ, ਪਰ ਸੁਣ ਵੀ ਰਹੇ ਨੇ ਪ੍ਰੋਗਰਾਮ ਨੂੰ। ਬਹੁਤ ਹੀ ਖੂਬ, ਬੜਾ ਕਮਾਲ ਦਾ ਜਿਹੜਾ ਮਾਹੌਲ ਬਣਿਆ ਹੋਇਆ। ਜਿਹੜੀ ਨਾ ਜਿਵੇਂ ਫਿਲਮਾਂ ਦੇ ਵਿੱਚ ਉਹ ਨਹੀਂ ਹੁੰਦਾ ਇੱਕ ਸੀਨ ਆਉਂਦਾ ਸੀ, ਉਹ ਜਿਹੜਾ ਬੰਬ ਲੱਗਿਆ ਹੋਇਆ ਉਹਨੂੰ ਹੋਇਆ ਟਿਕ ਟਿਕ ਟਿਕ ਲੱਗੀ ਹੁੰਦੀ ਹੈ, ਟਿੰਗ ਟਿੰਗ ਟਿੰਗ ਟਿੰਗ ਟਿੰਗ ਟਿੰਗ, ਆਹ ਕਿਆ ਸੀਨ ਸੀ। ਆਪਣੇ ਨਾਲ ਬਾਈ ਮੱਕਣ ਸ਼ਰਮਾ ਜੀ ਜੁੜ ਚੁੱਕੇ ਨੇ ਤੇ ਹਾਂਜੀ ਹਾਂਜੀ ਬਿਲਕੁਲ ਜੀ ਜੁੜ ਚੁੱਕੇ ਨੇ ਤੇ ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਜੀ ਆਇਆਂ ਜੀ, ਸ਼ਰਮਾ ਜੀ ਸਤਿ ਸ੍ਰੀ ਅਕਾਲ, ਖੁਸ਼ ਆਮਦੀਦ। ਹਾਂਜੀ ਹਾਂਜੀ ਸਰ,
2: ਹਾਂਜੀ ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਜੀ ਆਇਆਂ ਨੂੰ ਜੀ,
2: ਸ਼ਮੀ ਜੀ ਮੈਨੂੰ ਨਾ ਗੱਲ ਯਾਦ ਆ ਗਈ। ਹਾਂਜੀ ਜੀ, ਵੈਸੇ ਤਾਂ ਮੈਂ ਗੀਤ ਲਿਖ ਲਿਆ, ਕੋਈ ਗੱਲ ਨੀ
1: ਜੀ। ਵਾਹ,
2: ਤੇ ਸਾਡੇ ਨਾਲ ਇੱਕ ਡਾਕਟਰ ਹੈ ਮੰਡੀ ਦੇ ਵਿੱਚ, ਬਹੁਤ ਸ਼ਰੀਫ ਆ ਜੀ, ਬਹੁਤ ਸ਼ਰੀਫ।
1: ਵਾਹ ਜੀ ਵਾਹ, ਤੁਸੀਂ ਭਾਗਾਂ ਵਾਲੇ ਹੋ।
2: ਤੇ ਡਾਕਟਰ ਸਾਹਿਬ ਉਹ ਡਾਕਟਰ ਸਾਹਿਬ ਪਤਾ ਕੀ ਕਹਿੰਦੇ ਜੀ, ਬਸ ਉਹਦੇ ਮੂੰਹ ਤੇ ਚੜਿਆ। ਹਾਂਜੀ ਹਾਂਜੀ ਹਾਂਜੀ, ਉਸੇ ਨਾਲ ਜੀ ਜੇ ਕੋਈ ਆਊਗਾ ਡਾਕਟਰ ਸਾਹਿਬ ਬੁਖਾਰ ਹੈ। ਹਾਂਜੀ ਹਾਂਜੀ
1: ਹਾਂਜੀ,
2: ਤੇ ਬੋਤਲ ਲਾਉਣੀ ਪਊ। ਹਾਂਜੀ ਹਾਂਜੀ ਹਾਂਜੀ, ਠੀਕ ਹੈ, ਲਾਉਣੀ ਭਾਵੇਂ ਨਾ ਹੋਵੇ। ਕਹਿੰਦਾ ਜੀ ਇੱਕ ਨਾ ਜੀ ਬੁੜਾ ਆ ਗਿਆ ਬਜ਼ੁਰਗ ਵਿਚਾਰਾ, 85-90 ਸਾਲ ਦਾ।
1: ਠੀਕ ਹੈ ਜੀ।
2: ਤੇ ਉਹ ਘਰ ਦੇ ਕਹਿੰਦੇ ਵੀ ਚੱਲ ਯਾਰ ਘਰੇ ਡਾਕਟਰ ਕੋਲ ਲੈ ਚਲੇ ਗਏ ਆਪਾਂ, ਸੀਧਾ ਡਾਊਨ ਏ
1: ਜੀ।
2: ਤੇ ਉਹ ਆਏ ਤੇ ਹਾਂ ਡਾਕਟਰ ਸਾਹਿਬ ਵੇਖੋ। ਹਾਂਜੀ ਹਾਂਜੀ ਹਾਂਜੀ, ਤੇ ਕਹਿੰਦੇ ਜੀ ਡਾਕਟਰ ਸਾਹਿਬ ਕਿਵੇਂ ਲੱਗਦਾ? ਹਾਂਜੀ ਹਾਂਜੀ ਠੀਕ ਆ ਜੀ। ਤੇ ਕਹਿੰਦੇ ਮਤਲਬ ਕਹਿੰਦੇ ਵੀ ਡਾਕਟਰ ਸਾਹਿਬ ਠੀਕ ਹੋ ਜਾਣਗੇ? ਹਾਂਜੀ ਹਾਂਜੀ ਹਾਂਜੀ ਹੋ ਜਾਣਗੇ
1: ਜੀ।
2: ਤੇ ਇੰਨੇ ਜੀ ਬੁੜੇ ਦੀ ਨਾ ਉਹਨਾਂ ਨੇ ਸਦਾ ਲਈ ਕੁੜੀ ਵੀ, ਭਾਈ ਤੂੰ ਵੀ ਆ ਗਿਆ, ਬਾਪੂ ਜ਼ਿਆਦਾ ਢਿੱਲਾ।
3: ਜਿਹੜਾ ਬਾਅਦ ਦੇ ਵਿੱਚ
2: ਉਹ ਆ ਕੇ ਬਹੀ ਕੋਲੇ ਡਾਕਟਰ ਸਾਹਿਬ ਨੂੰ ਕਹਿੰਦੇ ਜੀ ਡਾਕਟਰ ਸਾਹਿਬ ਕਿਵੇਂ ਮੇਰਾ ਬਾਪੂ ਮਤਲਬ ਠੀਕ ਹੋ ਜਾਣਾ ਠੀਕ ਆ, ਕਹਿੰਦਾ ਹਾਂਜੀ ਹਾਂਜੀ ਹਾਂਜੀ ਠੀਕ ਆ, ਬੁੜੇ ਦੀ ਕੰਡੀਸ਼ਨ ਡਾਊਨ ਸੀ ਪੰਜ ਕੁ ਮਿੰਟ ਬੁੜਾ ਚੜਾਈ ਕਰ ਗਿਆ ਨਾ ਜੀ ਉਹਦਾ ਵੱਡਾ ਮੁੰਡਾ, ਕਹਿੰਦਾ ਦਰਸਾ ਮੈਂ ਲੱਗਦਾ ਬਾਪੂ ਹਾਂਜੀ ਹਾਂਜੀ, ਕਹਿੰਦਾ ਚੱਕਰ ਕਿਹੜੀ, ਕਹਿੰਦਾ ਹਾਂਜੀ ਹਾਂਜੀ, ਕਹਿੰਦਾ ਚੱਕ ਲਈ ਜੀ, ਕਹਿੰਦਾ ਹਾਂਜੀ
1: ਹਾਂਜੀ ਚੱਕ ਲੋ
2: ਲੋ ਜੀ ਫਿਰ ਆਪਾਂ ਹੁਣ ਤੁਹਾਡਾ ਕਰਜ਼ਾ ਲਾਈਏ ਹੈ ਨਾ।
1: ਹਾਂਜੀ
2: ਆਪਣੇ ਟੋਪਿਕ ਤੇ ਕਿਸੇ ਨੇ ਗੀਤ ਲਾਇਆ ਨੀ ਹੈ ਨਾ ਜੀ।
1: ਹਾਂਜੀ ਹਾਂਜੀ
2: ਸਹੀ ਗੱਲ
1: ਹੈ।
2: ਲਓ ਜੀ ਉਹ ਕਹਿੰਦਾ ਵੱਡੀ ਏ ਚਲਾਕੋ ਫੇਰੇ ਗੱਪ ਮਾਰਦੀ ਨੀ ਸਾਨੂੰ ਹਾਂਜੀ ਹਾਂਜੀ ਸਾਨੂੰ ਹਾਂਜੀ ਹਾਂਜੀ ਕਹਿ ਕੇ ਫੇਰੇ ਡੰਗ ਸਾਰਦੀ ਨੀ ਸਾਨੂੰ ਹਾਂਜੀ ਹਾਂਜੀ ਰੋਟੀ ਚੁੱਲ੍ਹੇ ਤੇ ਤੰਦੂਰ ਦੀਆਂ ਭੁੱਲ ਗਈ ਗੈਸ ਬਿਜਲੀ ਦੇ ਚੁੱਲ੍ਹਿਆਂ ਤੇ ਡੁੱਲ ਗਈ ਰੋਟੀ ਚੁੱਲ੍ਹੇ ਤੇ ਤੰਦੂਰ ਦੀਆਂ ਭੁੱਲ ਗਈ ਗੈਸ ਬਿਜਲੀ ਦੇ ਚੁੱਲ੍ਹਿਆਂ ਤੇ ਡੁੱਲ ਗਈ ਧਾਰ ਕੱਢਣੀ ਨਾ ਆਵੇ ਸਾਨੂੰ ਫਿਰੇ ਚਾਰ ਦੀ ਨੀ ਸਾਨੂੰ ਹਾਂਜੀ ਹਾਂਜੀ ਸਾਨੂੰ ਹਾਂਜੀ ਹਾਂਜੀ ਕਹਿ ਕੇ ਫੇਰੇ ਡੰਗ ਸਾਰ ਦੀ ਨੀ ਸਾਨੂੰ ਹਾਂਜੀ ਹਾਂਜੀ ਵਾਸ਼ਿੰਗ ਮਸ਼ੀਨ ਬਿਨਾ ਔਖੇ ਧੋਣੇ ਕੱਪੜੇ ਕੁਝ ਕੰਮ ਵਾਲੀ ਲਾਵੇ ਖੜੀ ਨਖਰੇ ਵਾਸ਼ਿੰਗ ਮਸ਼ੀਨ ਬਿਨਾ ਔਖੇ ਧੋਣੇ ਕੱਪੜੇ ਕੁਝ ਕੰਮ ਵਾਲੀ ਲਾਵੇ ਕਰੇ ਨਖਰੇ ਸਾਰੇ ਰੋਟੀ ਖਾ ਕੇ ਭਾਂਡੇ ਵਿਹੜੇ ਚ ਖਲਾਰਦੀ ਨੀ ਸਾਨੂੰ ਹਾਂਜੀ ਹਾਂਜੀ ਸਾਨੂੰ ਹਾਂਜੀ ਹਾਂਜੀ ਕਹਿ ਕੇ ਫਿਰੇ ਡੰਗ ਸਾਰਦੀ ਨੀ ਸਾਨੂੰ ਹਾਂਜੀ ਹਾਂਜੀ ਬਾਜਾ ਮਾਰ ਕੇ ਜਗਾਉਂਦੇ ਜਗਾਉਣੀ ਨਿੱਤ ਪੈਂਦੀ ਹੈ ਚਾਵੀ ਕਰਕੇ ਫੁਰਾਉਣੀ ਆਪ ਪੈਂਦੀ ਹੈ

0: ਹਾਂਜੀ ਹਾਂਜੀ ਕਹਿ ਕੇ ਫੇਰੇ ਢੰਗ ਸਾਰ ਦੇ ਨੇ ਸਾਨੂੰ ਹਾਂਜੀ ਹਾਂਜੀ ਨੰਗਾ
1: ਤੋਂ ਇੰਜੀਨੀਅਰ ਅਤੇ ਗਣਿਤ ਸ਼ਾਸਤਰੀ ਬਣਿਆ, ਇਸ ਤੋਂ ਪੜਿਆ ਮਹਾਰਾਜੇ ਦਾ
0: ਪੁੱਤਾ
1: ਖੜਕ ਸਿੰਘ ਦਾ ਬੇਟਾ ਕੁਵਰ ਨੌ ਨਿਹਾਲ ਉਸ ਦੇ ਕੋਲ ਪੜਦਾ ਸੀਗਾ। ਇੱਕ ਤੋਂ ਬਾਅਦ ਦੂਜੀ, ਦੂਜੀ ਤੋਂ ਬਾਅਦ ਤੀਜੀ ਰਿਆਸਤ ਜਿੱਤਦੇ ਰਣਜੀਤ ਸਿੰਘ ਨੇ ਅੰਗਰੇਜ਼ਾਂ ਨੂੰ ਸੱਤ
0: ਸਾਨੂੰ ਹਾਂਜੀ ਹਾਂਜੀ ਗੱਲ ਸਮਝ ਨਾ ਨਿਤ ਸਿਰ ਚੜੇ ਨੀ ਮੱਖਣ ਸ਼ਰਮੇ ਦੇ ਦੋਵੇਂ ਹੱਥ ਖੜੇ ਨੀ ਗੱਲ ਸਮਝ ਨਾ ਨਿਤ ਸਿਰ ਚੜੇ ਨੀ ਮੱਖਣ ਪੁੱਤਰ ਦੇ ਦੋਵੇਂ ਹੱਥ ਖੜੇ ਨੀ ਰੱਖਦੀ ਤਿਆਰੀ ਨਿਤ ਤੂੰ ਬਾਜ਼ਾਰ ਦੇ ਨੀ ਸਾਨੂੰ ਹਾਂਜੀ ਹਾਂਜੀ
2: ਬਹੁਤ ਹੀ ਖੂਬਸੂਰਤ ਸਾਂਝ ਹੈ ਜੀ ਔਰ ਬਾ ਕਮਾਲ ਜਿਹੜੀ ਪੇਸ਼ ਕਰ ਰਹੀ ਹੈ। ਬਹੁਤ ਬਹੁਤ ਸ਼ੁਕਰੀਆ ਸ਼ਰਮਾ ਜੀ, ਮੁਹੱਬਤ ਜ਼ਿੰਦਾਬਾਦ ਤੇ ਜ਼ਿੰਦਗੀ ਜ਼ਿੰਦਾਬਾਦ ਜੀ,
3: ਜ਼ਿੰਦਗੀ ਜ਼ਿੰਦਾਬਾਦ ਜੀ,
2: ਸ਼ੁਕਰੀਆ ਜੀ,
3: ਸ਼ੁਕਰੀਆ ਜੀ।
2: ਜੀ ਦੋਸਤੋ, ਕਿਆ ਬਾਤਾਂ, ਮੱਖਣ ਸ਼ਰਮਾ ਜੀ ਹੋਰਾਂ ਦਾ ਕਲਾਮ, ਉਹਨਾਂ ਨੂੰ ਸਲਾਮ, ਹਮੇਸ਼ਾ ਦੀ ਤਰ੍ਹਾਂ ਬਹੁਤ ਕਮਾਲ ਉਹਨਾਂ ਨੇ ਲਿਖਿਆ। ਮਨਦੀਪ ਜੱਸੀ ਜੀ ਹੋਰਾਂ ਹੀ ਕਹਿੰਦੇ ਜੀ ਜੁੜਤਾ ਪਈ, ਕਹਿੰਦੇ ਅੱਜ ਵੀ ਨਹੀਂ ਸਕਦੇ, ਪਰ ਖੁਸ਼ੀ ਦੀ ਗੱਲ ਇਹ ਆ ਵੀ ਅੱਜ ਵੈਨਕੂਵਰ ਸ਼ੋਅ ਵੇਲੇ ਬੇਟਾ ਜੀ ਦੇਬੀ ਮਖਸੂਸਪੁਰੀ ਸਾਹਿਬ ਨੂੰ ਮਿਲ ਕੇ ਆਇਆ ਜੀ। ਕਹਿੰਦੇ ਬਾਈ ਜੀ ਕਿਆ ਬਾਤ ਆ, ਬਹੁਤ ਜਿਹੜੀ ਖੁਸ਼ੀ ਹੋ ਰਹੀ ਹੈ ਤੇ ਖੁਸ਼ੀ ਦਾ ਕੋਈ ਟਿਕਾਣਾ ਨਹੀਂ, ਰੂਹ ਨਾਲ ਰੂਹ ਦੀ ਗੱਲਬਾਤ ਦੋਸਤੋ। ਵਾਹ ਜੀ ਵਾਹ, ਬਹੁਤ ਬਹੁਤ ਮੁਬਾਰਕਾਂ ਜੀ, ਕਿਆ ਬਾਤ ਆ ਬਾਬਿਓ, ਔਰ ਇਹ ਦਿਲਾਂ ਦੇ ਸੌਦੇ ਨੇ, ਰੂਹਾਂ ਦੇ ਸੌਦੇ ਨੇ, ਕਿਆ ਬਾਤ ਆ, ਔਰ ਜ਼ਿੰਦਾਬਾਦ। ਤੇ ਦੋਸਤੋ ਆਪਣੇ ਨਾਲ ਮਿਸ਼ੀਗਨ ਤੋਂ ਸਿਕੰਦਰ ਸਿੰਘ ਔਜਲਾ ਸਾਹਿਬ ਮਹਿਫਲ ਚ ਸ਼ਾਮਲ ਨੇ, ਬਹੁਤ ਬਹੁਤ ਸਵਾਗਤ ਹੈ ਔਜਲਾ ਸਾਹਿਬ ਜੀ, ਆਇਆਂ ਨੂੰ ਖੁਸ਼ ਆਮਦੀਦ। ਨਹੀਂ ਮੈਂ ਬਸ ਭੱਜਣ ਦੀ ਤਿਆਰੀ ਚ ਹੀ ਆ ਜੀ, ਬਸ ਕਹਿ ਲੋ ਵੀ ਉਹ ਗੱਲਾਂ ਬਾਤਾਂ ਦੇ ਵਿਚ ਸਮੇਂ ਦਾ ਪਤਾ ਨੀ ਲੱਗਿਆ ਤੇ ਹੁਣ ਮੈਨੂੰ ਉਧਰੋਂ ਮਾੜੀ ਜੀ ਆ ਰਹੀ ਹੈ ਕੋਈ ਮੈਸੇਜ ਕਾਲ ਜੀ ਵਿਚੋਂ। ਜਦੋਂ ਮਿਸ ਕਾਲ ਆਏ ਸਮਝੋ ਸਤਿ ਸ੍ਰੀ ਅਕਾਲ ਆਏ ਜੀ।
3: ਭਾਈ ਪ੍ਰੋਗਰਾਮ ਦਾ ਜਿਹੜਾ ਤੁਸੀਂ ਨਾਂ ਰੱਖਿਆ ਨਾ, ਹਾਂਜੀ ਹਾਂਜੀ, ਮੈਂ ਤਾਂ ਇੱਕ ਚੀਜ਼ ਦੇਖਿਆ ਵੀ ਜੀਵਨ ਸਾਥੀ ਨੂੰ ਹਾਂਜੀ ਹਾਂਜੀ ਕਹੀ ਆ, ਉਹ ਬਸ ਮਾਸਟਰ ਮੁਸਟਰ ਵਾਲੀ ਦਾ ਭੁੱਲੇ ਜਾਂਦਾ ਬੰਦਾ ਮੁੜ ਕੇ ਵੀ ਉਹਨਾਂ ਨੇ ਕੀ ਕਿਹਾ ਸੀ ਕਿ ਨਹੀਂ। ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ।
2: ਇਹ ਭਾਈ ਥੋੜੀ ਜੀ ਆਵਾਜ਼ ਨੂੰ ਦੇਖਿਓ, ਕਿਤੇ ਦੂਰੋਂ ਆਉਂਦੇ ਏਦਾਂ ਲੱਗਣ ਡਿਆ, ਕੁਛ ਕਰਿਓ ਇਹਦਾ ਮਾੜਾ ਜਿਹਾ ਇਹੋ ਜਿਹਾ।
3: ਮੈਂ ਕਿਹਾ ਸੁੱਖ ਤੇ ਸ਼ਾਂਤੀ ਬਣੀ ਰਹਿੰਦੀ ਹੈ ਜੀ।
2: ਵਾਹ ਵਾਹ ਜੀ, ਬਿਲਕੁਲ
3: ਇਹ ਹਾਂਜੀ ਇਹ ਜੀ ਸਵੀਟ ਦਮ ਹੈ, ਜਿੰਨੀ ਮਰਜ਼ੀ ਜੱਬੀ ਆਵੇ ਅਗਲਾ ਮੁੜ ਕੇ ਵੀ ਮੇਰੇ ਤਾਂ ਹਾਂਜੀ ਤੋਂ ਬਿਨਾਂ ਨਹੀਂ ਬੋਲਦਾ,
2: ਨਹੀਂ ਬੋਲਦਾ, ਬਿਲਕੁਲ ਸਹੀ
3: ਸ਼ਾਂਤੀ ਰਹਿੰਦੀ ਜੀ ਇਹਦੇ ਨਾਲ, ਹਾਂਜੀ
2: ਸ਼ਾਂਤੀ ਸ਼ਾਂਤੀ ਬਿਲਕੁਲ।
3: ਰਾਜਨ ਜੀ ਮੁੰਦੀ ਰਾਹੀਂ ਇਹੋ ਜਿਹਾ ਕੁਛ ਸਮਝਾ ਕੇ ਗਏ ਨੇ ਨਾ
2: ਜੀ
3: ਵੀ ਭਾਈ ਕੇਸ ਆਏ ਵੀ ਬਣ ਜਾਂਦੇ ਹੁੰਦੇ ਨੇ,
2: ਦੇਖ ਲੋ ਐਂਡ ਕਰਤਾ ਉਹਨਾਂ ਨੇ।
3: ਤਾਹੀ ਤਾਂ ਅਟਵਾਲਾ ਸਾਹਿਬ ਕਹਿ ਦਿੰਦੇ ਨੇ ਵੀ ਸਹੁਰਾ ਸਰਕਾਰ ਜਾ ਮਰਜ਼ੀ ਲੁੱਟ ਲੋ, ਵਧੀਆ ਕੀਤਾ ਜੀ।
2: ਜੀ
3: ਸਰਕਾਰ ਪਿਆਰ ਨਾਲ ਲੁੱਟੀ ਜਾਂਦੀ ਤੇ ਸਹੁਰੇ ਫਿਰ ਇੱਕ ਲੁੱਟ ਲੋ ਜੀ, ਹੈਂ
2: ਬਾਈ ਚੱਕ ਲੋ ਬਿਲਕੁਲ।
3: ਜੇ ਉਹ ਸਿੱਧਾ 2.5 ਲੱਖ ਮੰਗਦਾ ਉਹਨਾਂ ਨੇ ਕਹਿਣਾ ਕੁੜੀ ਤਾਂ ਸਾਡੀ ਪਹਿਲਾਂ ਹੀ ਬੈਠੀ ਇਹਨੇ ਮੁੜ ਕੇ ਕਿੱਥੋਂ ਆਉਣਾ,
2: ਬਿਲਕੁਲ ਜੀ ਬਿਲਕੁਲ,
3: ਲੱਖ ਚ ਫਿਰ 2.5 ਦੇ ਕੇ ਨਾਲ 2.5 ਦਿੱਤਾ ਨਾਲੇ ਕੁੜੀ ਤੌਰ ਤੇ ਨਾਲੇ ਮੁੰਦੀ ਗਈ
2: ਸਾਰੇ ਤੀਰ ਨਿਸ਼ਾਨੇ ਤੇ,
3: ਹਾਂਜੀ
2: ਸਾਰੇ ਤੀਰ ਨਿਸ਼ਾਨੇ ਤੇ ਲੱਗ ਗਏ।
3: ਹਾਂਜੀ ਉਹ ਇੱਕ ਤੁਹਾਡੀ ਮੈਨੂੰ ਅੰਗਰੇਜ਼ੀ ਵਾਲੀ ਗੱਲ ਬਹੁਤ ਵਧੀਆ ਲੱਗੀ ਜੀ, ਉਹ ਸਾਡਾ ਇੱਕ ਦੋਸਤ ਚੰਡੀਗੜ੍ਹ ਪੜਿਆ ਪਹਿਲਾਂ ਹੀ ਉੱਥੇ ਜਿਹੜਾ ਸੇਂਟ ਜੋ ਕਾਨਵੈਂਟ ਸਕੂਲ ਆ ਨਾ
2: ਜੀ,
3: ਉੱਥੇ ਰਹਿੰਦੇ ਸੀ 7 ਸੈਕਟਰ ਕੋਠੀ ਜੀ, ਪਿੰਡ ਉਹਨਾਂ ਦਾ ਜੜੇ ਪੁਲ ਕੋਲ ਸੀਗਾ। ਚਲੋ ਹਾਸੇ ਵਾਲੀ ਗੱਲ ਸੁਣਾਉਂਦੇ ਜਾਂਦੇ ਜਾਂਦੇ ਤੇ ਉਹਨਾਂ ਜੋੜੇ ਕੋਲ ਪਿੰਡ ਸੀ, ਉਹ ਪਹਿਲਾਂ ਤਾਂ ਉੱਥੇ ਰਹਿ ਕੇ ਪੜ੍ਹੇ, ਤਿੰਨੇ ਭੈਣ ਭਾਈ ਦਾਦੇ ਕੋਲ, ਡੈਡੀ ਉਹਦਾ ਪਿੰਡ ਖੇਤੀ ਕਰਦਾ ਸੀ, ਚੰਗੀ ਜਾਇਦਾਦ ਆ ਉੱਥੇ ਵੀ, ਵਧੀਆ ਕਾਰੋਬਾਰ ਆ ਚੰਡੀਗੜ੍ਹ ਹੀ। ਉਹ ਜਦੋਂ ਕਾਲਜ ਪੜ੍ਹਨ ਲੱਗਿਆ ਤੇ ਉਹਦੇ ਮੰਮਾ ਕਹਿੰਦੇ ਵੀ ਤੂੰ ਐਂ ਕਰਿਆ ਕਰ ਵੀ ਹੁਣ ਤੂੰ ਨਾ ਸਾਈਕਲ ਪਿੰਡ ਨੂੰ ਆ ਜਾ ਕਰ, ਇੱਕ ਜਿਹੜਾ ਵੀ ਅਸੀਂ ਸਾਰੀ ਜ਼ਿੰਦਗੀ ਹੋ ਕੇ ਬਿਨਾਂ ਕੱਢਤੀ ਵੀ ਮੈਂ ਉਹਨੇ ਜੀ ਸਾਈਕਲ ਨੂੰ ਆ ਜਾ ਕਰਨਾ, ਉੱਥੋਂ ਕਾਲਜ ਚੋਂ ਕਾਲਜ ਲੱਗਿਆ ਸੀ ਗੁਰੂ ਗੋਬਿੰਦ ਸਿੰਘ ਕਾਲਜ ਤੇ, ਉੱਥੋਂ ਵਾਪਸ ਉਹਨੇ ਬੱਸ ਚ ਬੈਠੇ ਹੋਇਆ ਕਰਨਾ ਤੇ ਅਸੀਂ ਥੱਲੇ ਖੜੇ ਝੇਡਾ ਕਰੀ ਜਾਣੀ ਜੀ। ਉਹਨੇ ਹੌਲੀ ਹੌਲੀ ਸਾਡਾ ਆੜੀ ਬਣ ਗਿਆ, ਅਸੀਂ ਉਹਨੂੰ ਕਿਹਾ ਵੀ ਤੈਨੂੰ ਅਸੀਂ ਕਿਵੇਂ ਚੰਗੇ ਲੱਗੇ, ਕਹਿੰਦਾ ਮੈਂ ਕਿਹਾ ਯਾਰ ਮੈਂ ਤਾਂ ਸਾਰੀ ਜ਼ਿੰਦਗੀ ਜੇਲ੍ਹ ਚ ਕੱਢੀ ਆ, ਨਜ਼ਾਰੇ ਤਾਂ ਤੁਸੀਂ ਲੈਂਦੇ ਹੋ।
2: ਬਿਲਕੁਲ,
3: ਉਹ ਤੁਸੀਂ ਦੇਖੋ ਜੀ ਸਿੱਧਾ ਗੌਰਮੈਂਟ ਦਾ ਉੱਥੇ ਚੰਡੀਗੜ੍ਹ ਦਾ ਪੜਿਆ, ਸਿੱਧਾ ਆ ਕੇ ਦਰਾਹੇ ਕਾਲਜ ਐਡਮਿਸ਼ਨ ਲੈ ਲਈ ਉਹਨੇ, ਕਹਿੰਦਾ ਹੂ ਕੇਅਰ, ਕਹਿੰਦਾ ਇਹੀ ਚੀਜ਼ ਨੂੰ ਉੱਥੇ ਆ ਗਿਆ ਜੀ ਸਿੱਧਾ। ਕਿੱਥੇ ਅੱਛਾ ਪੰਜਾਬੀ ਉਹਨੂੰ ਘੱਟ ਆਉਂਦੀ, ਲੈ ਵੀ ਉਹਨੇ ਇੰਗਲਿਸ਼ ਮੀਡੀਅਮ ਲਿਆ। ਇੱਕ ਦਿਨ ਕੀ ਹੋਇਆ, ਜਿਵੇਂ ਤੁਸੀਂ ਅੰਗਰੇਜ਼ੀ ਵਾਲੀ ਗੱਲ ਸੁਣਾਈ ਪਿੰਡ ਵਾਲੇ ਦੀ, ਉਹ ਮੁੰਡੇ ਦੀ ਕਿਤੇ ਡਰਿੰਕ ਕੀਤੀ, ਕਿਸੇ ਮੁੰਡੇ ਦੀ ਕੋਈ ਚੱਕਰ ਪੈ ਗਿਆ, ਉੱਥੇ ਪ੍ਰੋਫੈਸਰ ਨੇ ਦੇਖ ਲਿਆ ਜੀ, ਉਹ ਪ੍ਰੋਫੈਸਰ ਨੇ ਉਹਨੂੰ ਘੂਰਤਾ, ਉਹ ਮੁੰਡਾ ਸਾਡਾ ਇੱਕ ਦੋਸਤ ਹੁੰਦਾ ਜੀ ਦੁਪਹਿਰੇ ਜੋਤਾਂ ਜਗਾ ਲੈਂਦਾ ਸੀ, ਉਹਨੂੰ ਲੈ ਗਿਆ ਫੜ ਕੇ, ਇੱਕ ਉਹ ਤਕੜਾ ਬਹੁਤ ਸੀਗਾ ਜੀ, ਉਹ ਰਾਜੀ ਜੀ ਹੁੰਦੜਹੇਲ, ਤੇ ਉਹਨੂੰ ਲੈ ਗਿਆ ਫੜ ਕੇ, ਕਹਿੰਦਾ ਯਾਰ ਪ੍ਰੋਫੈਸਰ ਬਹੁਤ ਤੰਗ ਕਰਦਾ, ਉਹ ਕਹਿੰਦਾ ਚੱਲੇ ਕੋਈ ਨੀ, ਉਹ ਤੂੰ ਮੈਂ ਜ਼ਿਆਦਾ ਵੱਧ ਗਈ
2: ਜੀ,
3: ਅਸੀਂ ਵੀ 5-10 ਜਾਣੇ ਸੀ ਜਿਹੜੇ ਪੜ੍ਹਦੇ, ਉਹ ਇਕੱਠੇ ਹੋ ਗਏ ਜਾਣੀ ਪ੍ਰੋਫੈਸਰ ਨੂੰ, ਕਹਿੰਦੇ ਤੁਸੀਂ ਕੀ ਕਰ ਲੇਗੇ, ਉਹ ਕਹਿੰਦਾ ਤੁਸੀਂ ਕੀ ਕਰ ਲੇਗੇ। ਜਦੋਂ ਪ੍ਰੋਫੈਸਰ ਨੇ ਦੇਖਿਆ ਵੀ ਇਹ ਤਾਂ ਕੰਮ ਲੋਟ ਨੀ ਆਉਂਦਾ ਪੰਜਾਬੀ, ਤਾਂ ਇਹ ਬਾਹਰ ਹੀ ਨੀ ਆਉਣ ਦਿੰਦੇ, ਉਹ ਅੰਗਰੇਜ਼ੀ ਬੋਲਣ ਲੱਗ ਗਏ ਜੀ
2: ਜੀ।
3: ਉਹ ਜਿਹੜਾ ਚੰਡੀਗੜ੍ਹ ਮੁੰਡਾ ਜੋਤਾਂ ਉਹਨੇ ਵੀ ਜਗਾਇਆ ਸੀ, ਉਹ ਮੁੰਡਾ ਲੰਬੜ ਸੀਗਾ ਸਾਡਾ, ਉਹਨੂੰ ਕਹਿੰਦਾ ਉਹ ਲਾਲੀ ਕਹਿੰਦਾ ਹਾਂ, ਕਹਿੰਦਾ ਅੰਗਰੇਜ਼ੀ ਬੋਲੀ ਜਾਂਦੇ ਨੇ ਉਹਨੇ ਸ਼ਮੀ, ਉਹਨੇ ਜਦੋਂ ਅੰਗਰੇਜ਼ੀ ਬੋਲੀ ਪ੍ਰੋਫੈਸਰ ਚੁੱਪ ਕਰਕੇ ਜੀ,
2: ਹੈਨਾ
3: ਉਹ ਚੁੱਪ ਕਰਕੇ ਉਹਨੇ ਕਿਹਾ ਵੀ ਇਹ ਤਾਂ ਕਿਸੇ ਪਾਸੇ ਵੀ ਲੋਟ ਰਿਹਾ ਹੋ ਜਾਓ। ਉਹਨਾਂ ਨੇ ਨਾ ਦੂਜੇ ਦਿਨ ਉਹਨਾਂ ਨੂੰ ਸੱਦ ਲਿਆ, ਉਹਨੂੰ ਮੁੰਡੇ ਨੂੰ ਇਕੱਲੇ ਨੂੰ ਦਫ਼ਤਰ ਦੇ ਵਿੱਚ, ਉਹਨੂੰ ਕਹਿੰਦੇ ਵੀ ਕਾਕਾ ਵੀ ਕਿੱਥੋਂ ਪੜ੍ਹਿਆ ਤੂੰ, ਉਹ ਕਹਿੰਦਾ ਫਲਾਣੇ ਚੰਡੀਗੜ੍ਹ ਫਲਾਣੇ, ਕਹਿੰਦਾ ਉੱਥੋਂ ਤੇ ਦਰਾਹੇ ਦਾ ਕੀ ਮੇਲ ਆ ਤੇਰਾ, ਇੱਥੇ ਕੀ ਕਰਨਾ ਆ ਤੂੰ ਉੱਥੋਂ
2: ਜੀ।
3: ਉਹ ਕਹਿੰਦਾ ਵੀ ਮੇਰੇ ਫਰੈਂਡ ਨੇ ਇਹ, ਮੈਂ ਇੱਥੇ ਐਡਮਿਸ਼ਨ ਲਈ, ਉਹ ਕਹਿੰਦਾ ਕਿੰਨਾ ਦਾ ਮੁੰਡਾ, ਉਹ ਕਹਿੰਦਾ ਮੈਂ ਫਲਾਣੇ ਦਾ ਬੇਟਾ, ਉੱਥੇ ਕਹਿੰਦੇ ਫਲਾਣੇ ਸਰਦਾਰ ਦਾ ਮੁੰਡਾ, ਤੂੰ ਕਹਿੰਦਾ ਤੂੰ ਇਹਨਾਂ ਨਾਲ ਆੜੀ ਕਿੱਥੇ, ਕਹਿੰਦਾ ਦਿਸ ਇਜ਼ ਮਾਈ ਬੈਸਟ ਫਰੈਂਡ, ਕਹਿੰਦਾ ਕਹਿੰਦਾ ਆਲਵੇਜ਼ ਕਹਿੰਦਾ ਲਵ ਦੈਮ। ਅੰਗਰੇਜ਼ੀ ਥੱਪੜ ਲਵਾ ਤੇ ਕੰਮ ਵੀ ਆ ਜਾਂਦੀ ਜੀ, ਤੁਹਾਡੇ ਵਾਲੇ ਉਹ ਬੰਦੇ ਨੇ ਥੱਪੜ ਲਵਾ।
2: ਬਿਲਕੁਲ ਜੀ, ਜਬਰਦਸਤ ਆਈਡੀਆ
3: ਜੀ। ਮੈਂ ਜਦੋਂ ਪਹਿਲੀ ਗੇੜੀ ਆਉਣਾ ਤਾਂ ਮੈਂ ਇਲੀਗਲ ਸੀ, ਚਲੋ ਇੱਕ ਸੈਕਿੰਡ ਚ ਗੱਲ ਬੰਦ ਕਰਦਾ, ਮੈਂ ਆਉਣਾ ਤਾਂ ਇਲੀਗਲ ਸੀ, ਮੈਨੂੰ ਚੰਡੀਗੜ੍ਹ 5-6 ਜਾਣੇ ਚਾੜਨ ਆ ਗਏ, ਜਿਵੇਂ ਪੱਕਾ ਘਰਾੜੀ ਨੇ ਪੇਪਰ ਭੇਜਣ ਦੇ ਵੀ ਚੜੇ ਜਾਣਾ, ਹਫ਼ਤਾ ਅਸੀਂ ਘੁੰਮ ਘਾਮ ਕੇ ਮੁੜ ਗਏ
2: ਜੀ।
3: ਜਦੋਂ ਅਸੀਂ ਵਾਪਸ ਜਾਂਦੇ ਸੀਗੇ ਉਹ ਫਰਵਰੀ ਦਾ ਮਹੀਨਾ ਸੀਗਾ ਜੀ, ਉਦੋਂ ਪ੍ਰਦੇਸੀ ਬਹੁਤ ਆਉਂਦੇ ਹੁੰਦੇ ਨੇ ਪੰਜਾਬ ਨੂੰ, ਹੈਨਾ ਅਸੀਂ ਉੱਥੇ ਢਾਬਾ ਸੀ ਨਾਲ ਠੇਕਾ ਸੀ, ਉੱਥੇ ਰੋਕ ਕੇ ਰੋਟੀ ਖਾਣ ਤੇ ਉੱਥੇ ਸਾਰੇ ਆਹ ਖੜੇ ਬਾਹਰਲੇ ਕੋਈ ਕਨੇਡਾ ਅਮਰੀਕਾ ਤੋਂ ਗਏ ਹੋਣੇ ਆ ਜੀ, ਐਨ ਲਾਲ ਲਾਲ ਜੇ ਕਲੀਨ ਸ਼ੇਵ ਜੇ ਹੋਏ, ਤੇ ਅਸੀਂ ਵੀ ਪੈਗ ਪੁੱਗ ਜਿਹਾ ਲਾ ਲਿਆ। ਮਹਾਂ ਮੈਂ ਆਪਣੇ ਦੋਸਤ ਨੂੰ ਕਿਹਾ ਬਾਰੇ, ਮਹਾਂ ਬਾਰੇ, ਕਹਿੰਦਾ ਹਾਂ ਮਹਾਂ ਮੈਂ ਵੀ ਮੁੜੂੰਗਾ ਕਦੇ ਹੋਏ, ਫਿਰ ਤੂੰ ਮੈਨੂੰ ਲੈਣ ਆਏਗਾ, ਕਹਿੰਦਾ ਹਾਂ ਮਹਾਂ ਮੈਂ ਵੀ ਅੰਗਰੇਜ਼ੀ ਬੋਲੂ, ਕਹਿੰਦਾ ਕਿਵੇਂ, ਮੈਂ ਕਿਹਾ ਮੈਂ ਥੋੜੂ ਕਹਿਣਾ ਪਾਣੀ ਵਾਲਾ ਜੱਗ ਦਈ, ਮੈਂ ਕਿਹਾ ਮੈਂ ਕੋ ਗੇਮ ਇਨ ਅ ਮੱਗ ਵਾਟਰ ਮੱਗ
2: ਗੇਮ ਗੇਮ
3: ਉਦੋਂ ਗੇਮ ਕੋ ਕਿੱਥੇ ਲੱਗਦਾ ਸੀ ਜੀ, ਸਿੱਧਾ ਇੱਕ ਵਾਟਰ ਮੱਗ,
2: ਵਾਟਰ ਮੱਗ ਗੇਮ
3: ਉਹਦਾ ਹੁਣ ਹੁਣ ਸਿੱਖੇ ਨੇ ਨਾ ਉਦੋਂ ਥੋੜਾ ਮੈਨੂੰ ਬੋਲ ਲੈ ਕਹਿੰਦਾ ਵੀਰ ਬਣ ਕੇ, ਕਹਿੰਦਾ ਪਤਾ ਨੀ ਤਾਂ ਜਾਣਾ ਕਿ ਨਹੀਂ ਤੂੰ ਗੱਡੀ ਚ ਬੈਠ, ਝਾੜੇ ਨਾਲ ਖਾਲੀ ਚੱਲੀ ਆ, ਹਫ਼ਤਾ ਲੱਗ ਗਿਆ ਦਿੱਲੀ, ਏਜੰਟ ਨੇ ਫੇਰ ਨੀ ਚਾੜਿਆ, ਤੇ ਕਹਿੰਦਾ ਅੰਗਰੇਜ਼ੀ ਤੇ
2: ਓਹੋ
3: ਠੀਕ ਹੈ ਜੀ, ਵਧੀਆ ਜੀ, ਧੰਨਵਾਦ ਜੀ,
2: ਸ਼ੁਕਰੀਆ ਜੀ, ਬਾਬੇ ਬਹੁਤ ਬਹੁਤ ਸ਼ੁਕਰੀਆ ਜੀ।
3: ਮੁਕੱਦਰ ਵੀਰ ਆ 24 ਕੈਰਟ ਦਾ ਸੋਨੇ ਵਰਗਾ, ਅੱਜ ਜਗਜੀਤ ਜੀ ਦਾ 20 ਲਿਖਿਆ ਪਰ ਇਹ 24 ਕੈਰਟ ਦਾ ਨਿਕਲਿਆ,
2: ਬਾਕੀ ਸਹੀ ਗੱਲ ਜੀ,
3: ਬਾਕੀ ਤੁਸੀਂ ਸਮਝ
2: ਕਿਆ ਪਤਾ,
3: ਤੁਸੀਂ ਵੀ ਪੜ੍ਹਾਉਣੇ ਹੋ ਸਟਾਰਟਿੰਗ ਜੀ, ਦੇਖੋ ਜੀ ਸਾਡੇ ਵੇਲੇ ਜਿਹੜੇ ਇੰਗਲਿਸ਼ ਜਾਂ ਸਾਇੰਸ ਜਾਂ ਮੈਥ ਦੇ ਟੀਚਰ ਹੁੰਦੇ ਉਹ ਸੋਫਟ ਹੁੰਦੇ ਸੀ, ਜਿਹੜੇ ਡਰੈਂਗ ਦੇ ਪੀ ਡੀ ਮਾਸਟਰ ਹੁੰਦੇ ਇਹਨਾਂ ਨੂੰ ਸਾਰਿਆਂ ਨੂੰ ਭੂਚ ਰਿਹਾ ਵੀ ਇਹ ਕੁੱਟਣ ਤੇ ਆਉਂਦੇ ਵੀ ਤੈਨੂੰ ਤੁਹਾਨੂੰ ਬੰਦੇ ਮੈਂ ਬਣਾਉਣਾ, ਇਹ ਸਾਨੂੰ ਬੰਦੇ ਬਣਾਉਣ ਦੀ ਰਹਿ ਗਏ ਜੀ,
2: ਕਹਿੰਦੇ ਜਦੋਂ ਸਿਲੇਬਸ ਮੁੱਕ ਜਾਂਦਾ ਫਿਰ ਤਾਂ ਮੁੱਕ ਆਉਂਦਾ,
3: ਯਾਰ ਇਹਨਾਂ ਦੀ ਕਲਾਸ ਵੀ ਆਖਰੀ ਹੁੰਦੀ ਸੀ, ਡਰਾਇੰਗ ਮਾਸਟਰ ਦੀ ਜਮੀ ਆਖਰ ਚ ਹੁੰਦੀ ਸੀ। ਮੇਰਾ ਕੰਮ ਕਰਕੇ ਲਿਆ, ਮੇਰਾ ਕੰਮ ਕਰਕੇ ਲਿਆ, ਸੋਚਣਾ ਪਹਿਲਾਂ ਤਾਂ ਮੁੱਕ ਲੈਣ
2: ਬਣਾ ਉਹ ਕਿਹੜਾ ਕਿਤਾਬ ਤੇ ਰੱਖ ਕੇ ਸੀ ਉਹ
3: ਪ੍ਰਕਾਰ ਦੀ ਪ੍ਰਕਾਰ ਦੇਖ ਲੋ ਜੀ, ਪ੍ਰਕਾਰ ਦੀ ਲੋਟ ਆਉਂਦੀ ਇੱਕ ਟ੍ਰੈਂਗਲ
2: ਬੰਦੇ ਇਹੀ ਚੱਕਰ ਚ ਪਏ ਰਹੇ ਪ੍ਰਕਾਰ ਕਿੰਨੀ ਪ੍ਰਕਾਰ ਦੀ ਹੁੰਦੀ ਆ।
3: ਠੀਕ ਹੈ ਜੀ, ਬਹੁਤ ਵਧੀਆ। ਆਪਾਂ ਮੈਂ ਤਾਂ ਕਿਹਾ ਸੀ ਗਦਾਰਾ ਬਾਬਾ ਗਦਾਰਾ ਹੀ ਕਹਿੰਦੇ ਬਹੁਤ ਵਧੀਆ ਗਾਉਂਦੇ ਨੇ, ਮੈਂ ਤਾਂ ਜਲੌਰਵੀਰ ਜੀ ਨੂੰ ਕਿਹਾ ਸੀ ਮੈਂ ਭੇਜੋ ਇਹਨਾਂ ਨੂੰ ਮਾੜਾ, ਮੈਂ ਤਾਂ ਵੇਟ ਕਰਦਾ ਵੀ ਚਲੋ ਨਵੇਂ ਆਉਂਦੇ ਆ। ਦੇਖੋ ਜੀ ਰਲਮਾ ਮਿਲਮਾ ਪ੍ਰੋਗਰਾਮ ਵਧੀਆ, ਜਗਸੀਰ ਜੀ ਵਧੀਆ, ਉਹ ਆਪਦੇ ਵਿਸ਼ੇ ਨਾਲ ਸੰਬੰਧਿਤ ਗੱਲਾਂ
2: ਬਾ ਕਮਾਲ ਜਾਣਕਾਰੀ ਜੀ, ਬਿਲਕੁਲ
3: ਕਹਿੰਦੇ ਬਾ ਕਮਾਲ ਜਾਣਕਾਰੀ ਹੋਣੀ ਚਾਹੀਦੀ ਹੈ ਜੀ। ਬਾਕੀ ਕੱਲ ਦੇਖੋ ਭਾਰਜ ਕਹਿੰਦਾ ਫੁੱਲਾਂ ਦੀ ਕੱਚੀ ਹੈ ਵਪਾਰ ਨੇ ਗੀਤ, ਉਹ ਸੁਣਾਉਣਾ ਚਾਹੀਦਾ ਸੀ ਵੀ ਤੂੰ ਸੁਣਾ ਦੇ, ਤੈਨੂੰ ਆਉਂਦਾ ਨੀ ਕਿ ਤੈਨੂੰ ਭੁੱਲ ਗਏ।

ਤੇ ਜ਼ਿੰਦਗੀ ਜਿੰਦਾਬਾਦ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਦੋਸਤੋ, ਇੱਥੇ ਹੀ ਮੈਂ ਆਗਿਆ ਲੈਂਦਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਸ਼ੁਰੂ ਦੇ ਵਿੱਚ ਹੀ ਕਿਆ ਪਿਛਲੀ ਕੰਧ ਦੇ ਪਿੱਛੇ ਜਿਵੇਂ ਸਾਰਾ ਟੱਬਰ ਬੈਠਾ ਹੈ, ਕੇਕ ਦੇ ਉੱਤੇ ਮੋਮਬੱਤੀ ਧਰੀ ਹੋਈ ਹੈ, ਊਂ ਤਾਂ ਫੂਕ ਮਾਰਤੀ, ਚਲੋ ਕੇਕ ਮੈਨੂੰ ਲੱਗਦਾ ਕੱਟਿਆ ਵੀ ਗਿਆ, ਪਰ ਮੈਨੂੰ ਉਹਨਾਂ ਨੇ ਪੂਰਾ ਸਮਾਂ ਦਿੱਤਾ ਸੀ ਕਿ 9 ਵਜੇ, ਪਰ 9 ਤੋਂ ਉੱਤੇ ਖਾਸਾ ਹੋ ਗਿਆ ਟਾਈਮ। ਪਰ ਇਹ ਮੁਹੱਬਤ ਦਾ ਸਮਾਂ ਹੀ ਇਹੋ ਜਿਹਾ ਕਿ ਸਮਾਂ ਜਿਹੜਾ ਬੀਤਦਾ ਨਹੀਂ, ਸਮਾਂ ਉੱਡਦਾ। ਆਹ ਹਾ, ਜਿਹੜੇ ਖੁਸ਼ੀ ਭਰੇ ਪਲ ਹੁੰਦੇ ਆ ਦੋਸਤੋ, ਐਂ ਲੱਗਦਾ ਕਿ ਮਤਲਬ ਹੁਣੇ ਇੱਥੇ ਬੈਠੇ ਸੀ, ਹੁਣੇ ਆਹ ਟਾਈਮ ਹੋ ਗਿਆ। ਇਹ ਬਹੁਤ ਕਮਾਲ ਦੀ ਗੱਲ ਹੈ, ਇਹ ਸਭ ਮੁਹੱਬਤ ਦਾ ਜਿਹੜਾ ਜਲਵਾ ਹੈ ਦੋਸਤੋ। ਹਾਂਜੀ ਹਾਂਜੀ, ਦੇ ਉੱਤੇ ਜਿਹੜੀ ਗੱਲ ਆਪਣੀ ਅਧੂਰੀ ਰਹਿ ਗਈ ਇਹ ਆਪਾਂ ਜਾਰੀ ਰੱਖਾਂਗੇ, ਹੋ ਸਕਦਾ ਆਪਾਂ ਹਾਂਜੀ ਹਾਂਜੀ ਨੂੰ ਹੋਰ ਵੀ ਆਪਾਂ ਇੱਕ ਵਾਰੀ ਲੈ ਕੇ ਆਵਾਂਗੇ, ਜ਼ਰੂਰ ਲੈ ਕੇ ਆਵਾਂਗੇ। ਹਾਂਜੀ ਹਾਂਜੀ ਹਾਂਜੀ ਹਾਂਜੀ, ਬਹੁਤ ਪਿਆਰਾ ਵਿਸ਼ਾ ਹੈ। ਤੋ ਨਾ ਜੀ ਵੀ ਆਪਾਂ ਕਰ ਚੁੱਕੇ ਮਿਲਣਾ, ਪਰ ਹਾਂਜੀ ਹਾਂਜੀ ਵਾਲਾ ਜ਼ਬਰਦਸਤ ਹੈ। ਬਹੁਤ ਹੀ ਪਿਆਰੀਆਂ ਸਾਂਝਾਂ ਅੱਜ ਪਈਆਂ ਦੋਸਤਾਂ ਦੀਆਂ, ਅਤੇ ਇੱਕ ਮੈਂ ਹੀ ਕਾਹਲੀ ਵਿੱਚ ਹਾਂ ਉਂਝ, ਅਤੇ ਪਰ ਇਸ ਲਈ ਮੈਂ ਗੁਸਤਾਖੀ ਲਈ ਖਿਮਾ ਵੀ ਚਾਹੁੰਦਾ ਦੋਸਤਾਂ ਤੋਂ। ਮੇਰੇ ਕੋਲ ਇਸ ਕਾਹਲੀ ਦੇ ਵਿੱਚ, ਕਾਲ ਦੇ ਵਿੱਚ ਸਾਰੇ ਸੁਨੇਹੇ ਵੀ ਨਹੀਂ ਪੜੇ ਗਏ। ਹਾਂਜੀ ਪੜੇ ਗਏ, ਇੱਕ ਕੰਪਿਊਟਰ ਵੀ ਸੌਂਗੇ ਜੀ, ਖੈਰ ਕੋਈ ਗੱਲ ਨਹੀਂ। ਤੋ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਮਿੱਠੂ ਬਾਈ ਨੂੰ ਦੁਆਵਾ ਦੇਣ ਦੇ ਲਈ, ਅਤੇ ਮੈਂ ਵੀ ਉੱਧਰ ਜਾਂਦਾ, ਅਤੇ ਮੈਂ ਵੀ ਐਂ ਕਰਕੇ ਆਉਂਦਾ ਕਿ ਸਾਰਿਆਂ ਵੱਲੋਂ ਭਾਈ ਆਹ ਲਓ ਇੱਕ ਬੁਕੇ ਮੁਹੱਬਤ ਵਾਲਾ, ਅਤੇ ਸਾਡੇ ਸਾਰੇ ਵੱਲੋਂ ਵੀ ਭਾਈ ਹੈਪੀ ਬਰਥਡੇ ਟੂ ਯੂ ਭਾਈ, ਕਿਆ ਪਤਾ। ਸੋ ਦੋਸਤੋ, ਖੁਸ਼ ਰਹੋ, ਜਿੰਦਾਬਾਦ ਰਹੋ, ਆਬਾਦ ਰਹੋ, ਮੁਹੱਬਤ ਜਿੰਦਾਬਾਦ ਹੈ ਅਤੇ ਜ਼ਿੰਦਗੀ ਜਿੰਦਾਬਾਦ ਹੈ। ਅਤੇ ਫਿਰ ਤੋਂ ਸ਼ੁਕਰੀਆ ਭੁਪਿੰਦਰ ਸਿੰਘ ਭਾਰਤ ਜੀ, ਦਵਿੰਦਰ ਭਾਰਤ ਜੀ ਅਤੇ ਰਾਜਨ ਸੈਣੀ ਸਾਹਿਬ, ਸਾਰੇ ਦੋਸਤਾਂ ਦਾ, ਸਿਕੰਦਰ ਸਿੰਘ ਔਜਲਾ ਜੀ, ਭਾਨ ਸਿੰਘ ਗਰੇਵਾਲ ਜੀ ਅਤੇ ਮਹੇਸ਼ ਸਵਾਨ ਜੀ, ਬਾਈ ਜਗਦੇਵ ਸੰਧੂ ਜੀ, ਸੁਰਿੰਦਰ ਕੌਰ ਮਾਹਿਲ ਜੀ ਅਤੇ ਇਕਬਾਲ ਮਾਗਟ ਜੀ ਅਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਬਹੁਤ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਸ਼ੁਕਰੀਆ। ਅਤੇ ਹਾਂਜੀ, ਸੁਰਜੀਤ ਭਾਰਤ ਜੀ, ਮਾਤਾ ਚਰਨਜੀਤ ਕੌਰ ਜੀ ਤਾਂ ਇੱਧਰ ਬੈਠੇ ਨੇ, ਅਤੇ ਕਿਆ ਬਾਤ ਆ, ਸ਼ੁਕਰੀਆ ਜੀ ਦੋਸਤੋ। ਬਸ ਉਹੀ ਹੈ ਕਾਲੀ ਗਟੋਏ, ਖੈਰ ਕੋਈ ਗੱਲ ਨਹੀਂ, ਆਪਾਂ ਜਾਰੀ ਰੱਖਾਂਗੇ ਇਹ ਸਫ਼ਰ, ਮੁਸਕਰਾਹਟਾਂ ਦਾ ਸਫ਼ਰ ਦੋਸਤੋ, ਇੰਝ ਜਾਰੀ ਰਹੇ ਸਭ ਦੀ ਜ਼ਿੰਦਗੀ ਦੇ ਵਿੱਚ, ਹਮੇਸ਼ਾ ਗੁਲੋ ਗੁਲਜ਼ਾਰ ਬਹਾਰ ਜਿਹੜੀ ਹੈ ਉਹ ਰਹੇ, ਕਾਇਮ ਰਹੇ, ਅਤੇ ਸਭ ਦੋਸਤ ਮੁਸਕਰਾਉਂਦੇ ਰਹਿਣ, ਖੁਸ਼ ਰਹਿਣ, ਜ਼ਿੰਦਾਬਾਦ ਰਹਿਣ। ਇਸ ਸਾਰੇ ਜਿਹੜੇ ਗੱਲਬਾਤ ਦੇ ਨਾਲ ਹੀ ਅਸੀਂ ਚਾਹਾਂਗੇ ਦੋਸਤੋ, ਗਲਤੀਆਂ ਲਈ ਖਿਮਾ ਚਾਹੁੰਦੇ ਇੱਕ ਵਾਰੀ ਫਿਰ। ਅਗਲੇ ਹਫ਼ਤੇ ਮਿਲਣ ਦੇ ਵਾਅਦੇ ਨਾਲ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਇਜਾਜ਼ਤ, ਮੁਹੱਬਤ ਜ਼ਿੰਦਾਬਾਦ ਅਤੇ ਜ਼ਿੰਦਗੀ ਜ਼ਿੰਦਾਬਾਦ ਦੋਸਤੋ, ਰੱਬ ਰੱਖਾ।

ਕਾਬਲ ਦਾ ਖਿਆਲ ਉਸਦੇ ਦਿਮਾਗ ਦੇ ਵਿੱਚ ਘੁੰਮਦਾ। ਬੀਤੇ ਵਿੱਚ ਲਾਹੌਰ ਨੇ ਕਾਬਲ ਨੂੰ ਤਾਕਤਵਰ ਜਿਹੜਾ ਮੰਨਦਿਆਂ ਮਾਮਲਾ ਤਾਰਿਆ, ਹੁਣ ਕਾਬਲ ਤੇ ਕੰਧਾਰ ਲਾਹੌਰ ਨੂੰ ਮਾਮਲਾ ਕਿਉਂ ਨਾ ਦੇਣ। ਸ਼ਾਹ ਸੂਜ਼ਾ ਲੁਧਿਆਣੇ ਬੈਠੇ ਅੰਗਰੇਜ਼ ਏਜੰਟ ਸੂਜ਼ਾ ਦੇ ਕਾਬਲ ਦੇ ਵਿੱਚ ਬੈਠੇ ਸ਼ਰੀਕ ਦੇ ਦਿਮਾਗ ਦੇ ਵਿੱਚ ਇਹ ਗੱਲ ਨਹੀਂ ਆਈ। ਲੁਧਿਆਣੇ ਸੂਜ਼ਾ ਨੂੰ ਸ਼ਰਨ ਦੇ ਕੇ ਅੰਗਰੇਜ਼ਾਂ ਨੇ ਉਸ ਨੂੰ ਆਪਣੇ ਵੱਲ ਪ੍ਰਭਾਵਿਤ ਕਰ ਲਿਆ। ਰਣਜੀਤ ਸਿੰਘ ਨੇ ਵੀ ਜਿਹੜਾ ਸੀ ਉਸ ਅੱਗੇ ਪੇਸ਼ਕਸ਼ ਰੱਖੀ, ਜੇ ਸੂਜ਼ਾ ਪੇਸ਼ਾਵਰ ਵਿਚਲੀ ਗੜਬੜ ਰੋਕੇ, ਸਿੰਧ ਸਾਗਰ ਦੁਆਬ ਉੱਪਰ ਉਸਦੀ ਮਾਲਕੀ ਮੰਨੇ, ਅਫਗਾਨਿਸਤਾਨ ਦੇ ਵਿੱਚ ਗਊ ਹੱਤਿਆ ਬੰਦ ਕਰੇ, ਘੋੜੇ ਤੇ ਸੁੱਕੇ ਮੇਵੇ ਭੇਜੇ, ਤਾਂ ਰਣਜੀਤ ਸਿੰਘ ਤਾਜ ਤਖ਼ਤ ਜਿਹੜਾ ਤਾਜ ਤਖ਼ਤ ਦੀਵਾਨ ਦੇ ਲਈ ਮਦਦ ਕਰ ਸਕਦਾ ਹੈ। ਸੂਜ਼ਾ ਨੇ ਇਹ ਪੇਸ਼ਕਸ਼ ਮਨਜ਼ੂਰ ਨਾ ਕੀਤੀ। ਅੰਗਰੇਜ਼ਾਂ ਦੀ ਸਲਾਹ ਦੇ ਨਾਲ ਉਸਨੇ ਖੁਦ ਗੱਦੀ ਹਾਸਲ ਕਰਨ ਦੇ ਬਾਰੇ ਸੋਚ ਲਿਆ। ਉਸਨੂੰ ਲੱਗਿਆ ਕਿ ਪਖਤੂਨਵਾਦੀ ਦੇ ਪਠਾਨ ਉਸਦੇ ਝੰਡੇ ਪਿੱਛੇ ਲੱਗ ਤੁਰਨਗੇ। ਸ਼ਾਹ ਸੂਜ਼ਾ ਨੇ ਆਪਣੀ ਟੁਕੜੀ ਲੰਘਵਾਉਣ ਦੇ ਲਈ ਅੱਗੇ ਲੰਘਾਉਣ ਲਈ ਮਹਾਰਾਜੇ ਤੋਂ ਰਸਤਾ ਮੰਗ ਲਿਆ। ਲਾਂਘਾ ਮਿਲ ਗਿਆ। 1834 ਦੇ ਵਿੱਚ ਉਸਨੇ ਕੰਧਾਰ ਲੜਾਈ ਲੜੀ। ਦੋਸਤ ਮੁਹੰਮਦ ਦੀਆਂ ਫੌਜਾਂ ਨੇ ਆਰਾਮ ਦੇ ਨਾਲ ਉਸਨੂੰ ਜਿਹੜਾ ਖਦੇੜ ਸੁੱਟਿਆ। ਵਾਪਸ ਲੁਧਿਆਣੇ ਪਰਤ ਆਇਆ। ਮਹਾਰਾਜੇ ਨੇ ਹਰੀ ਸਿੰਘ ਨਲਵੇ ਨੂੰ ਪੇਸ਼ਾਵਰ ਦਾ ਪ੍ਰਬੰਧ ਕਰਨ ਦੇ ਲਈ ਕਿਹਾ, ਤਾਂ ਕਿ ਕਾਬਲ ਦੇ ਨੇੜੇ ਤੇੜੇ ਸਰਕਾਰ ਖਾਲਸਾ ਦੀਆਂ ਫੌਜਾਂ ਹਾਜ਼ਰ ਰਹਿਣ। 1834 ਸਾਰਾ ਸਾਲ ਪਖਤੂਨ ਕਬਾਇਲੀਆਂ ਦੇ ਨਾਲ ਥਾਂ ਥਾਂ ਝੜਪਾਂ ਹੁੰਦੀਆਂ ਰਹੀਆਂ। ਹਮਲਾ ਪਛਾੜਨ ਤੋਂ ਬਾਅਦ ਨਲੂਆ ਪੂਰਾ ਪਿੰਡ ਉਜਾੜ ਦਿੰਦਾ ਤੇ ਉੱਥੇ ਕਿਲਾ ਉਸਾਰ ਦਿੰਦਾ। ਨਲੂਆ ਇਸ ਖਿੱਤੇ ਦੇ ਵਿੱਚ ਹਊਆ ਬਣ ਗਿਆ। ਬੱਚਿਆਂ ਨੂੰ ਡਰਾਉਣ ਵਾਸਤੇ ਮਾਵਾਂ ਆਖਦੀਆਂ, ਹਰੀਆ ਰਾਗ ਲੈ, ਹਰੀਆ ਰਾਗ ਲੈ, ਭਾਵ ਹਰੀ ਸਿੰਘ ਨਲੂਆ ਆ ਗਿਆ।

ਸੂਖਮ ਤਾਕਤ ਦਾ ਇਸਤੇਮਾਲ ਵੀ ਕੀਤਾ। ਫਕੀਰ ਅਜੀਜ਼ੂਦੀਨ ਤੇ ਅਮਰੀਕਨ ਅਹਿਲਕਾਰ ਜੋਸ਼ੀਆ ਹਰਲਨ ਦੋਸਤ ਮੁਹੰਮਦ ਦੇ ਕੋਲ ਮਹਾਰਾਜੇ ਦੇ ਦੂਤ ਭੇਜੇ। ਹਰਲਨ ਦੋਸਤ ਮੁਹੰਮਦ ਦੇ ਦਰਬਾਰ ਦੇ ਵਿੱਚ ਕੰਮ ਕਰਦਾ ਰਿਹਾ। ਹਰਲਨ ਨੇ ਵਾਪਸ ਆ ਕੇ ਦਾਅਵਾ ਕੀਤਾ ਕਿ ਦੋਸਤ ਮੁਹੰਮਦ ਵਿਰੁੱਧ ਉਹ ਉਸਦੇ ਭਰਾਵਾਂ ਨੂੰ ਭੜਕਾਉਣ ਦੇ ਵਿੱਚ ਕਾਮਯਾਬ ਹੋਇਆ। 1834 ਦੇ ਵਿੱਚ ਪੇਸ਼ਾਵਰ ਨੂੰ ਰਸਮੀ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਸ਼ਾਮਲ ਕਰਕੇ ਹਰੀ ਸਿੰਘ ਨਲੂਏ ਨੂੰ ਇਸ ਦਾ ਜਿਹੜਾ ਸੂਬੇਦਾਰ ਥਾਪ ਦਿੱਤਾ ਗਿਆ। ਕੁਝ ਸਮਾਂ ਦੋਸਤ ਮੁਹੰਮਦ ਸ਼ਾਂਤ ਰਿਹਾ ਤੇ 3 ਸਾਲ ਦੇ ਬਾਅਦ ਨਲੂਆ ਬਿਮਾਰ ਹੋਣ ਕਰਕੇ ਕਿਲੇ ਦੇ ਵਿੱਚ ਸੀ ਤੇ ਮਹਾਰਾਜਾ ਰਣਜੀਤ ਸਿੰਘ ਆਪਣੇ ਪੋਤੇ ਨੌ ਨਿਹਾਲ ਸਿੰਘ ਦੇ ਵਿਆਹ ਦੀਆਂ ਤਿਆਰੀਆਂ ਦੇ ਵਿੱਚ ਲਾਹੌਰ ਗਲਤਾਨ ਸੀ, ਯਾਨੀ ਕਿ ਉੱਥੇ ਬੀਜ਼ੀ ਸੀ। ਦੋਸਤ ਮੁਹੰਮਦ ਨੇ ਵੱਡਾ ਹਮਲਾ ਕਰਨ ਦਾ ਫੈਸਲਾ ਲੈ ਲਿਆ। ਨਲੂਆ ਬਿਸਤਰੇ ਤੋਂ ਉੱਠਿਆ ਤੇ ਫੌਜ ਦੀ ਕਮਾਨ ਸੰਭਾਲ ਲਈ। ਖੈਬਰ ਦਰੇ ਦੇ ਉੱਤੇ ਹੋਇਆ ਇਹ ਖੂਨੀ ਯੁੱਧ 6,000 ਪੰਜਾਬੀਆਂ ਤੇ 11,000 ਅਫਗਾਨਾਂ ਦੀਆਂ ਜਾਨਾਂ ਲੈ ਗਿਆ। ਮ੍ਰਿਤਕਾਂ ਦੇ ਵਿੱਚ ਦੋਸਤ ਮੁਹੰਮਦ ਦਾ ਬੇਟਾ ਤੇ ਹਰੀ ਸਿੰਘ ਨਲੂਆ ਵੀ ਵਿੱਚੇ ਹੀ ਸਨ। ਇੱਕ ਅੰਗਰੇਜ਼ ਨੇ ਇਹ ਲੜਾਈ ਦੇਖੀ ਤੇ ਉਹਦੇ ਬਾਰੇ ਲਿਖਿਆ, ਨਲੂਏ ਦੇ 4 ਫੱਟ ਲੱਗੇ, 2 ਨੇਜ਼ੇ ਦੇ, 1 ਤੀਰ ਦਾ ਤੇ ਤੀਰ ਖਿੱਚ ਕੇ ਉਸਨੇ ਆਪ ਬਾਹਰ ਕੱਢਿਆ, 1 ਬੰਦੂਕ ਦੀ ਗੋਲੀ ਦਾ। ਉਹਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਇਹ ਖਬਰ ਗੁਪਤ ਰਵੇ, ਕਿਸੇ ਨੂੰ ਪਤਾ ਨਾ ਲੱਗੇ ਕਿ ਮੇਰੇ ਉੱਤੇ ਹਮਲਾ ਹੋ ਗਿਆ, ਮੈਂ ਘਾਇਲ ਹੋ ਗਿਆ। ਅਫਗਾਨ ਆਪਣੀਆਂ ਛੁਪਣ ਗਾਹਾਂ ਦੇ ਵੱਲ ਮੁੜ ਗਏ ਤੇ ਪੇਸ਼ਾਵਰ ਸਰਕਾਰ ਖਾਲਸਾ ਦੇ ਕੋਲ ਰਿਹਾ। ਦੇਸ਼ ਦੀ ਹੱਦ ਖੈਬਰ ਦਰਾ ਮਹਾਰਾਜੇ ਨੂੰ ਨਲਵੇ ਦੀ ਮੌਤ ਦਾ ਸਦਮਾ ਪੁੱਜਾ ਤਾਂ ਵੀ ਉਸਦੀ ਜਾਇਦਾਦ ਸਰਕਾਰ ਦੇ ਵਿੱਚ ਮਿਲਾ ਲਈ। ਉਸਦੀ ਥਾਂ ਫਰਾਂਸੀਸੀ ਜਨਰਲ ਐਲਾਰਡ ਨੂੰ ਪੇਸ਼ਾਵਰ ਦਾ ਜਿਹੜਾ ਸੀ ਫੌਜੀ ਸੂਬੇਦਾਰ ਥਾਪਿਆ। ਐਲਾਰਡ 3 ਸਾਲ ਫਰਾਂਸ ਦੇ ਵਿੱਚ ਰਹਿ ਕੇ ਫਰਾਂਸ ਦੇ ਦੂਤ ਦੇ ਵਜੋਂ 1837 ਦੇ ਵਿੱਚ ਵਾਪਸ ਲਾਹੌਰ ਆ ਗਿਆ। ਦੋਸਤ ਦੀ ਅਗਲੀ ਕਾਰਵਾਈ ਰੂਸ ਦੀ ਮਦਦ ਲੈਣੀ ਸੀਗੀ। ਰੂਸ ਦੇ ਵਿੱਚੋਂ ਰਾਜਦੂਤ ਦੇ ਖਰਚੇ ਦੇ ਲਈ ਕੁਝ ਨਜ਼ਰਾਨੇ ਵਜੋਂ ਰਕਮ ਆਈ। ਗੱਲਬਾਤ ਹੋਈ ਤਾਂ ਜ਼ਾਰ ਨੇ ਜਿਹੜਾ ਸੀ ਉਸ ਸਮੇਂ ਜ਼ਾਰ ਸੀਗਾ ਉੱਥੇ ਰੂਸ ਦੇ ਵਿੱਚ, ਜ਼ਾਰ ਨੇ ਕਹਿ ਦਿੱਤਾ ਕਿ ਠੀਕ ਹੈ, ਪੇਸ਼ਾਵਰ ਦੇ ਉੱਤੇ ਅਫਗਾਨਾਂ ਦਾ ਹੱਕ ਹੈ ਤੇ ਅੰਗਰੇਜ਼ ਇਨ੍ਹਾਂ ਹਰਕਤਾਂ ਤੋਂ ਘਬਰਾ ਗਏ। ਫਿਰ ਸੋਚਿਆ ਦੋਸਤ ਦੇ ਨਾਲ ਇਹ ਕਹਿ ਕੇ ਸੁਲਾਹ ਕਰ ਲੈਂਦੇ ਹਾਂ ਕਿ ਅੰਗਰੇਜ਼ ਵੀ ਪੇਸ਼ਾਵਰ ਉੱਪਰ ਦੋਸਤ ਦਾ ਹੱਕ ਮੰਨਦੇ ਨੇ। ਪਰ ਇਉਂ ਹੀ ਕਰਨ ਦੇ ਨਾਲ ਰਣਜੀਤ ਸਿੰਘ ਭੜਕ ਉੱਠੇਗਾ। ਤੀਜਾ ਰਸਤਾ ਹੈ ਰਣਜੀਤ ਸਿੰਘ ਅਤੇ ਅੰਗਰੇਜ਼ ਸੂਜ਼ਾ ਦੀ ਮਦਦ ਕਰਨ, ਇਹ ਤਰੀਕਾ ਠੀਕ ਲੱਗਾ। ਮਹਾਰਾਜੇ ਨੂੰ ਵੀ ਇਹ ਰਸਤਾ ਸਹੀ ਲੱਗਿਆ ਤੇ ਯੋਜਨਾ ਬਣ ਗਈ ਕਿ ਸਿੰਧ ਦੇ ਵਿੱਚ ਅੰਗਰੇਜ਼ਾਂ, ਸਿੱਖਾਂ ਤੇ ਅਫਗਾਨਾਂ ਦੀਆਂ ਬਟਾਲੀਅਨਾਂ ਖੜੀਆਂ ਕੀਤੀਆਂ ਜਾਣ। ਲੁਧਿਆਣੇ ਬੈਠੇ ਪਨਾਹਗੀਰ ਸੂਜ਼ਾ ਦੀ ਅਫਗਾਨ ਟੁਕੜੀ ਤਾਂ ਨਿੱਕੀ ਜਿਹੀ ਹੋਣੀ ਸੀ। ਫੌਜ ਸੂਜ਼ਾ ਨੂੰ ਕਾਬਲ ਦੀ ਗੱਦੀ ਦੇ ਉੱਤੇ ਬਿਠਾਏ ਤੇ ਸਿੱਖਾਂ ਅੰਗਰੇਜ਼ਾਂ ਦੇ ਸੰਬੰਧ ਅਫਗਾਨਿਸਤਾਨ ਦੇ ਨਾਲ ਦੋਸਤਾਨਾ ਰਹਿਣ। ਅੰਗਰੇਜ਼ਾਂ ਨੇ ਸਪਸ਼ਟ ਕਰਤਾ ਕਿ ਉਹਨਾਂ ਦੀਆਂ ਫੌਜਾਂ ਪੰਜਾਬ ਦੇ ਵਿੱਚੋਂ ਦੀ ਨਹੀਂ ਲੰਘਣਗੀਆਂ, ਸਿੰਧ ਦੇ ਰਾਹੀਂ ਕਾਬਲ ਦੇ ਵੱਲ ਕੂਚ ਕਰਨਗੀਆਂ। ਮਹਾਰਾਜੇ ਨੂੰ ਇਸ ਫੈਸਲੇ ਦੇ ਨਾਲ ਕੋਈ ਖੁਸ਼ੀ ਨਾ ਹੋਈ ਤੇ ਉਹ ਸੂਜ਼ਾ ਨੂੰ ਅੱਗੇ ਲਾ ਕੇ ਕਾਬਲ ਤੇ ਖੁਦ ਚੜਾਈ ਕਰਨ ਦਾ ਇੱਛੁਕ ਸੀਗਾ। ਇਹ ਅੰਗਰੇਜ਼ ਟੰਗ ਅੜਾਉਣ ਦੇ ਲਈ ਜਿਹੜਾ ਸੀ, ਯਾਨੀ ਕਿ ਲੱਤ ਅੜਾਉਣ ਦੇ ਲਈ ਜਿਹੜਾ ਖਾਮ ਖਾ ਹੀ ਆ ਗਏ ਨੇ। ਪਰ ਮਹਾਰਾਜਾ ਬਿਮਾਰ ਵੀ ਸੀ, ਬੁੱਢਾ ਵੀ ਹੋ ਗਿਆ ਸੀ, ਉਸਦੀ ਇਕੱਲੀ ਫੌਜ ਕਾਬਲ ਤੱਕ ਮਾਰ ਕਰਨ ਜੋਗੀ ਨਹੀਂ ਸੀ। ਅੰਗਰੇਜ਼ਾਂ ਦੀ ਗੱਲ ਟਾਲੀ ਵੀ ਨਹੀਂ ਸੀ ਜਾ ਸਕਦੀ। ਪਹਿਲਾਂ ਜਦੋਂ ਅੰਗਰੇਜ਼ਾਂ ਨੇ ਉਸਨੂੰ ਸਿੰਧ ਪਾਰ ਕਰਨੋਂ ਰੋਕਤਾ ਤੇ ਮਹਾਰਾਜੇ ਦੇ ਬਾਜ ਗੁੱਸੇ ਦੇ ਵਿੱਚ ਆ ਗਏ ਸਨ ਤੇ ਸਲਾਹ ਦਿੱਤੀ ਕਿ ਸਿੰਧ ਪਾਰ ਹਮਲਾ ਕਰਕੇ ਅੰਗਰੇਜ਼ਾਂ ਨੂੰ ਦੱਸ ਦਿੰਦੇ ਹਾਂ ਅਸੀਂ ਕੌਣ ਹੁੰਦੇ ਹਾਂ। ਇਨਕਾਰ ਕਰਦਿਆਂ ਮਹਾਰਾਜੇ ਨੇ ਕਿਹਾ, ਦਿਸਦਾ ਨਹੀਂ ਮਰਾਠਿਆਂ ਦੀ 2 ਲੱਖ ਫੌਜ ਦੇ ਨਾਲ ਕੀ ਹੋਇਆ ਸੀ। 1817 ਦੇ ਵਿੱਚ ਪੂਨੇ ਮਰਾਠਿਆਂ ਅੰਗਰੇਜ਼ਾਂ ਦਾ ਯੁੱਧ ਹੋਇਆ ਸੀ, ਮਰਾਠੇ ਹਾਰ ਗਏ ਤੇ ਉਹਨਾਂ ਦੀ ਸਟੇਟ ਲੋਪ ਹੋ ਗਈ ਸੀ। ਮਹਾਰਾਜੇ ਨੂੰ ਪੂਰਾ ਅਹਿਸਾਸ ਸੀ ਕਿ ਇੱਕ ਦਿਨ ਅੰਗਰੇਜ਼ ਪੰਜਾਬ ਨੂੰ ਆਪਣੇ ਵਿੱਚ ਸ਼ਾਮਲ ਕਰ ਲੈਣਗੇ ਤੇ ਬਾਅਦ ਦੇ ਵਿੱਚ ਅੰਗਰੇਜ਼ ਇਤਿਹਾਸਕਾਰਾਂ ਨੇ ਮੰਨਿਆ ਕਿ ਉਹਨਾਂ ਦੀ ਕੈਰੀ ਅੱਖ ਪੰਜਾਬ ਦੇ ਵੱਲ ਹੈ ਸੀ। ਕਈ ਸਾਲ ਪਹਿਲਾਂ ਮਹਾਰਾਜੇ ਨੂੰ ਭਾਰਤ ਦਾ ਨਕਸ਼ਾ ਦਿਖਾਇਆ ਗਿਆ ਜਿਸਦੇ ਵਿੱਚ ਅੰਗਰੇਜ਼ਾਂ ਅਧੀਨ ਪੂਰਬੀ ਭਾਰਤ, ਮੁੰਬਈ, ਬੰਗਾਲ ਤੇ ਯੂਪੀ ਲਾਲ ਪੇਂਟ ਦੇ ਨਾਲ ਜਿਹੜਾ ਰੰਗੇ ਇਲਾਕੇ ਸਨ ਵੀ ਉਹ ਕਬਜ਼ੇ ਚ ਲੈਣੇ ਆ। ਦੇਖ ਕੇ ਰਣਜੀਤ ਸਿੰਘ ਨੇ ਕਿਹਾ ਸੀ, ਸਭ ਲਾਲ ਹੋ ਜਾਏਗਾ। ਉਸਦਾ ਖਿਆਲ ਸੀ ਯੁੱਧ ਲੜਨ ਦੇ ਲਈ ਉਕਸਾਉਣ ਦੀ ਥਾਂ ਉਹਨਾਂ ਦੇ ਨਾਲ ਦੋਸਤੀ ਰੱਖਣੀ ਫਾਇਦੇਮੰਦ ਹੈ। ਜਿੱਥੋਂ ਤੱਕ ਅਫਗਾਨਾਂ ਦਾ ਸੰਬੰਧ ਹੈ ਉਹ ਆਪੋ ਵਿੱਚ ਖਹਿ ਰਹੇ ਨੇ ਤੇ ਅੰਦਰੂਨੀ ਫੁੱਟ ਸਦਕਾ ਉਸ ਪਾਸੇ ਰਾਜ ਵਿਸਤਾਰ ਦੀ ਸੰਭਾਵਨਾ ਵਧੀਕ ਹੈ। ਜੀ ਦੋਸਤੋ, ਇਹ ਸੀ ਜੀ ਅੱਜ ਦਾ ਚੈਪਟਰ, ਕਿਤਾਬ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ, ਪੰਜਾਬ ਮਾਊਂਟ ਬੈਟਨ ਤੋਂ
ਔਰੰਗਜ਼ੇਬ ਤੋਂ ਮਾਊਂਟਬੈਟਨ ਤੱਕ ਦਾ ਇਤਿਹਾਸ ਜਿਸ ਨੂੰ ਲਿਖਿਆ ਹੈ ਰਚਿਆ ਹੈ ਰਾਜਮੋਹਨ ਗਾਂਧੀ ਜੀ ਨੇ ਤੇ ਪੰਜਾਬੀ ਦੇ ਵਿੱਚ ਇਸਦਾ ਅਨੁਵਾਦ ਹਰਪਾਲ ਸਿੰਘ ਪੰਨੂ ਜੀ ਦਾ। ਮੈਂ ਤੁਹਾਡਾ ਦੋਸਤ ਭੁਪਿੰਦਰ ਭਾਰਜ ਦੁਆਬਾ ਰੇਡੀਓ ਦਾ ਮੰਚ ਤੇ ਲੜੀਵਾਰ ਭਾਗ ਦੋਸਤੋ 12ਵਾਂ ਤੁਹਾਡੇ ਨਾਲ ਅੱਜ ਸਾਂਝਾ ਕੀਤਾ ਹੈ ਤੇ ਇਸ ਦੇ ਨਾਲ ਹੀ ਇਸ ਦੀ ਆਪਾਂ ਸਮਾਪਤੀ ਕਰਦੇ ਹਾਂ ਜੇ ਇੱਥੇ ਹੀ ਅਗਲੇ ਫਰਾਈਡੇ ਵਾਲੇ ਦਿਨ ਨੂੰ ਫਿਰ ਤੋਂ ਇੱਥੋਂ ਹੀ ਚੈਪਟਰ ਨੂੰ ਅੱਗੇ ਸਾਂਝਾ ਕਰਾਂਗੇ ਤੇ ਅੱਗੇ ਕੀ ਕੁਝ ਵਾਪਰਦਾ ਹੈ ਮਹਾਰਾਣੀ ਇੰਗਲੈਂਡ ਤੇ ਵਿਕਟੋਰੀਆ ਨਾਮ ਦੀ ਮਹਾਰਾਣੀ ਇੰਗਲੈਂਡ ਦੀ ਤੇ ਜਰਨੈਲਾਂ ਦੇ ਵਿੱਚ ਕੀ ਕੁਝ ਵਾਪਰਦਾ ਹੈ 1837 ਦਾ ਸਮਾਂ ਕਿਹੋ ਜਿਹਾ ਅੱਗੇ ਸ਼ੁਰੂ ਹੁੰਦਾ ਹੈ। ਜੀ ਦੋਸਤੋ, ਉਮੀਦ ਕਰਦੇ ਹਾਂ ਸਾਰੀਆਂ ਗੱਲਾਂ ਬਾਤਾਂ ਅੱਜ ਦੀਆਂ ਪ੍ਰੋਗਰਾਮ ਦੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ, ਕਿਤੇ ਗੁਸਤਾਖੀ ਹੋਈ ਹੋਵੇ ਤਾਂ ਮਾਫ਼ੀ ਚਾਹਾਂਗਾ। ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਸੁਨੇਹੇ ਭੇਜਣ ਦੇ ਲਈ, ਨਾਲ ਜੁੜਨ ਦੇ ਲਈ, ਸਾਂਝਾ ਕਰਨ ਦੇ ਲਈ ਤੇ ਐਡੇ ਵੱਡੇ ਪੱਧਰ ਦੇ ਉੱਤੇ ਤੁਸੀਂ ਨਾਲ ਜੁੜਿਓ, ਬਹੁਤ ਬਹੁਤ ਸ਼ੁਕਰੀਆ। ਤੇ ਸਹਿਯੋਗ ਦੇ ਲਈ ਸਭ ਦੋਸਤਾਂ ਦਾ, ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਹੈ ਹਰਵਿੰਦਰ ਜੌਲ ਭੈਣ ਜੀ, ਸੁਮਿਤ ਜੌਲ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਗੋਚਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਧੰਨਵਾਦ ਬਲਵੀਰ ਸਿੰਘ ਸੈਣੀ ਸਾਹਿਬ, ਸਤਿ ਸ਼੍ਰੀ ਅਕਾਲ ਭੇਜ ਰਹੇ ਨੇ, ਮੁਹੰਮਦ ਜੀ, ਰਾਜਨ ਸੈਣੀ ਜੀ ਤੇ ਇਸੇ ਤਰ੍ਹਾਂ ਹੀ ਆਪਣੇ ਹਰਵਿੰਦਰ ਜੌਲ ਭੈਣ ਜੀ, ਸੁਰਜੀਤ ਭਾਰਤ ਜੀ, ਬਲਵੀਰ ਸਿੰਘ ਸੈਣੀ ਸਾਹਿਬ, ਸਿਕੰਦਰ ਸਿੰਘ ਔਜਲਾ ਸਾਹਿਬ, ਦਵਿੰਦਰ ਭਾਰਤ ਜੀ, ਸਤਿ ਸ਼੍ਰੀ ਅਕਾਲ ਭੇਜਦੇ ਆ। ਤੇ ਇਸੇ ਤਰ੍ਹਾਂ ਜੱਸੀ ਬਾਈ ਜੀ ਲਿਖਦੇ ਆ, ਕਿਆ ਬਾਤਾਂ ਜਨਾਬ ਰਾਜਨ ਜੀ, ਸਹੀ ਕਿਹਾ, ਸਦਾ ਸਹੀ ਰਿਪੋਰਟ ਜੀ ਤੁਹਾਡੀ। ਔਜਲਾ ਸਾਹਿਬ ਜੀ ਸਹੀ ਕਿਹਾ ਜੀ, ਤੁਸੀਂ ਵੀ ਕਹਿੰਦੇ ਜੀ, ਜੱਸੀ ਜੀ ਬਾਈ ਜੀ ਕਹਿੰਦੇ ਆ, ਮਨਦੀਪ ਜੱਸੀ ਜੀ ਤੇ ਚਰਨਜੀਤ ਕੌਰ ਜੀ, ਮਾਤਾ ਜੀ ਪਸੰਦ ਕਰਦੇ, ਕਹਿੰਦੇ ਬਹੁਤ ਵਧੀਆ ਚਰਚਾ ਹੋਈ ਹੈ। ਤੇ ਮਨਦੀਪ ਜੀ ਕਹਿੰਦੇ ਆ, ਮੈਂ ਜਦ ਦੁਨੀਆਂ ਤੋਂ ਜਾਵਾਂ ਕਦੇ ਫੇਰ ਦੁਬਾਰਾ ਆਵਾਂ, ਮੇਰਾ ਦੇਸ ਹੋਵੇ ਪੰਜਾਬ। ਰਾਜਨ ਸਰ ਜੀ, ਔਜਲਾ ਸਾਹਿਬ ਜੀ, ਭਾਰਤ ਸਾਹਿਬ ਜੀ, ਬਿਲਕੁਲ ਬਹੁਤ ਪਿਆਰਾ ਗੀਤ ਹੈ ਜੀ ਇਹ। ਤੇ ਇਸੇ ਤਰ੍ਹਾਂ ਹੀ ਜਿਹੜਾ ਗੱਲ ਅੱਗੇ ਕਰਦੇ ਆ, ਜਿਹੜਾ ਗੀਤ ਵੀ ਤੁਹਾਨੂੰ ਮੈਂ ਸੁਣਾ ਕੇ ਜਾਵਾਂਗਾ ਜਿਹੜਾ ਜੱਸੀ ਬਾਈ ਜੀ ਨੇ ਭੇਜਿਆ ਵੀ ਹੈ, ਤੇ ਪੰਜਾਬ ਦੀ ਗੱਲ ਵੀ ਹੋਈ ਹੈ, ਮੇਰਾ ਦੇਸ ਹੋਵੇ ਪੰਜਾਬ ਜੀ, ਤੇ ਉਹ ਤੁਹਾਨੂੰ ਆਖਰ ਦੇ ਵਿੱਚ ਗੀਤ ਛੱਡ ਕੇ ਜਾਵਾਂਗਾ ਮੈਂ ਦੋਸਤੋ। ਤੇ ਇਸੇ ਤਰ੍ਹਾਂ ਹਰਵਿੰਦਰ ਜੌਲ ਭੈਣ ਜੀ ਨੇ US ਤੋਂ ਸਤਿ ਸ਼੍ਰੀ ਅਕਾਲ ਭੇਜੀ ਹੈ, ਤੇ ਨਾਲ ਦੀ ਨਾਲ ਲਿਖਦੇ ਨੇ, ਇੱਕ ਮਿੰਟ ਜੀ ਮੈਂ ਇੱਧਰੋਂ ਕੰਮ ਨਿਬੇੜ ਲਵਾਂ ਤੇ ਫਿਰ ਆਪਾਂ ਅੱਗੇ ਵੱਧਦੇ ਹਾਂ ਜੀ, ਗੱਲਬਾਤ ਸਾਨੂੰ ਕਿੱਥੇ ਲੈ ਕੇ ਜਾਂਦੀ ਹੈ। ਤੇ ਅਗਲਾ ਸੁਨੇਹਾ ਹੈ ਦੋਸਤੋ ਆਪਣੇ ਭੇਜਿਆ ਸਿਕੰਦਰ ਸਿੰਘ ਔਜਲਾ ਸਾਹਿਬ ਨੇ, ਤਦ ਹੀ ਕਹਿੰਦੇ ਕਿਹਾ ਜਾਂਦਾ ਇਨਸਾਨੀਅਤ ਦਾ ਧਰਮ ਕਹਿੰਦੇ ਸਭ ਤੋਂ ਵੱਡਾ ਹੈ ਕਿਹਾ ਜਾਂਦਾ ਹੈ। ਤੇ ਇਸੇ ਤਰ੍ਹਾਂ ਆਪਣੇ ਮੁਹੰਮਦ ਜੀ ਦੇ ਬਹੁਤ ਸਾਰੇ ਸੁਨੇਹੇ ਨੇ, ਆਪੇ ਬੋਲੇ ਤੇ ਆਪ ਬੁਲਾਵੇ ਤੇ ਆਪ ਕਰੇ ਹੂ, ਆਪਣੇ ਮਨਦੀਪ ਜੱਸੀ ਜੀ ਲਿਖਦੇ ਆ ਬਾਈ ਜੀ, ਬੜੀ ਸੋਹਣੀ ਚਰਚਾ ਕਹਿੰਦੇ ਜੀ ਅੱਜ ਹੋਈ ਹੈ, ਗੁੱਡ ਨਾਈਟ ਫਿਰ ਵੀ ਭਾਰਤ ਸਾਹਿਬ ਜੀ ਤੇ ਸਾਰੇ ਹੀ ਸਤਿਕਾਰਤ ਵਿਦਵਾਨ ਵੀਰਾਂ ਭੈਣਾਂ ਦਾ ਜੀ ਧੰਨਵਾਦ ਕਹਿੰਦੇ ਆ। ਤੇ ਇਸੇ ਤਰ੍ਹਾਂ ਹੀ ਹੁਣ ਜਿਹੜੀ ਖੁਸ਼ਕੀ ਦਿਮਾਗ ਨੂੰ ਚੜੀ ਹੋਈ ਹੈ ਕਹਿੰਦੇ ਉਹ ਖੁਸ਼ਕੀ ਕੋਈ ਤੇਲ ਨਹੀਂ ਚੱਕ ਸਕਦਾ, ਔਜਲਾ ਸਾਹਿਬ ਲਿਖਦੇ ਆ। ਤੇ ਰਾਜਨ ਜੀ ਕਹਿੰਦੇ ਆ, ਔਜਲਾ ਸਾਹਿਬ ਕਹਿੰਦੇ ਬਹੁਤ ਸੋਹਣੀ ਚਰਚਾ ਹੋਈ ਹੈ ਅੱਜ, ਇਸੇ ਤਰ੍ਹਾਂ ਐਪਰੀਸ਼ੀਏਟ ਕਰਨ ਲਈ ਸ਼ੁਕਰੀਆ ਜੀ ਸਭ ਦੋਸਤਾਂ ਦਾ। ਤੇ ਸ਼ੁਕਰੀਆ ਵੀਰ ਜੀ ਕਹਿੰਦੇ ਆ ਆਪਣੇ ਸੈਣੀ ਸਾਹਿਬ ਵੀ। ਤੇ ਔਜਲਾ ਸਾਹਿਬ ਕਹਿੰਦੇ ਉਸਦਾ ਨਾਂ ਜਿਮੀ ਦੋਸਾਂ ਸੀਗਾ ਜਿਹਦੀ ਉਹ ਗੱਲ ਕਰ ਰਹੇ ਸੀ। ਤੇ ਮੁਹੰਮਦ ਜੀ, ਗੁਰੀਮਾਨ ਜੀ, ਬਾਈ ਜੀ ਜੁੜੇ ਹੋਏ ਆ, ਸਤਿ ਸ਼੍ਰੀ ਅਕਾਲ ਜੀ। ਤੇ ਆਖਰੀ ਸੁਨੇਹਾ ਆਪਣਾ ਔਜਲਾ ਸਾਹਿਬ ਦਾ ਜੋ ਮੈਨੂੰ ਦਿਖ ਰਿਹਾ, ਕਹਿੰਦੇ ਫੌਜਾਂ ਜਿੱਤ ਕੇ ਹਾਰੀਆਂ ਕਿਉਂਕਿ ਤਾਕਤ ਦਾ ਨਸ਼ਾ ਹਮੇਸ਼ਾ ਭਾਰੂ ਹੁੰਦਾ ਹੈ, ਅੰਤ ਇਸ ਰਾਜ ਦੀ ਮਿਸਾਲ ਹੈ ਜੀ ਬਣ ਗਿਆ। ਬਿਲਕੁਲ ਦਰੁਸਤ ਫਰਮਾਇਆ ਜੀ, ਬਿਲਕੁਲ ਦਰੁਸਤ ਫਰਮਾਇਆ। ਤੇ ਲਓ ਦੋਸਤੋ, ਇਸ ਦੇ ਨਾਲ ਹੀ ਅੱਜ ਆਗਿਆ ਲਵਾਂਗੇ ਤੇ ਸੋਮਵਾਰ ਨੂੰ ਮਿਲਾਂਗੇ ਤੁਹਾਡੇ ਨਾਲ, ਫਿਰ ਤੋਂ ਰਾਬਤਾ ਬਣੇਗਾ ਦੁਬਾਰਾ। ਤੇ ਵੱਧ ਘੱਟ ਬੋਲ ਗਏ, ਗੁਸਤਾਖੀ ਮਾਫ, ਕੱਲ ਨੂੰ ਮਿਲਣ ਦੇ ਵਾਅਦੇ ਦੇ ਨਾਲ ਨਹੀਂ, ਸੋਮਵਾਰ ਦੇ ਵਾਅਦੇ ਦੇ ਨਾਲ ਮੁਲਾਕਾਤ ਹੋਏਗੀ। ਤੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਤੇ ਨਿੱਘੀ ਸਤਿ ਸ਼੍ਰੀ ਅਕਾਲ। ਮੈਂ ਗੀਤ ਲੱਭਣ ਦੀ ਕੋਸ਼ਿਸ਼ ਨਾਲ ਕਰ ਰਿਹਾ ਸੀ ਤੇ ਮੈਨੂੰ ਗੀਤ ਲੱਭ ਨਹੀਂ ਰਿਹਾ, ਤੇ ਉਹ ਤੁਹਾਡੇ ਨਾਲ ਮੈਂ ਸਾਂਝਾ ਕਰਨਾ, ਮੇਰਾ ਮਨ ਕਰਦਾ ਆਪ ਨੂੰ ਵੀ ਸੁਣਨ ਨੂੰ, ਤੇ ਉਹ ਤੁਹਾਡੇ ਨਾਲ ਜ਼ਰੂਰ ਮੈਂ ਸਾਂਝ ਪਾਉਣ ਜਾ ਰਿਹਾ ਜੀ। ਲਓ ਜੀ, ਮੈਨੂੰ ਦਿਓ ਆਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਾਈ ਨਿੱਘੀ ਸਤਿ ਸ਼੍ਰੀ ਅਕਾਲ, ਹੈਵ ਏ ਨਾਈਸ ਵੀਕਐਂਡ ਜੀ, ਤੇ ਸੋਮਵਾਰ ਨੂੰ ਮਿਲਦੇ ਹਾਂ ਤੇ ਕੱਲ ਨੂੰ ਮਹਿਫਲ ਮਿੱਤਰਾਂ ਦੀ ਸਮਜੀਤ ਸਿੰਘ ਸ਼ੰਮੀ ਜੀ ਲੈ ਕੇ ਹੋਣਗੇ ਹਾਜ਼ਰ। ਸਾਰਿਆਂ ਨੂੰ ਇਸ ਦੇ ਨਾਲ ਹੀ ਹੈ 8 ਵਜੇ ਸੁਣਨਾ ਤੇ ਸੁਣਾਉਣਾ ਦੋਸਤਾਂ ਮਿੱਤਰਾਂ ਨੂੰ, ਇਸੇ ਤਰ੍ਹਾਂ ਪਿਆਰ ਮੁਹੱਬਤ ਬਣਿਆ ਰਹੇ ਤੇ ਮਿਲਦੇ ਹਾਂ ਸੋਮਵਾਰ ਨੂੰ, ਹੱਸਦੇ ਵੱਜਦੇ ਰਹੋ ਤੇ ਇੰਜੋਏ ਵੀਕਐਂਡ ਜੀ, ਸਤਿ ਸ਼੍ਰੀ ਅਕਾਲ ਦੋਸਤੋ।
ਇਸ ਦੇ ਨਾਲ ਹੀ ਹੈ ਜੀ।

0: ద్వాపర రేడియో.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਹਫ਼ਤਾਵਾਰੀ ਪ੍ਰੋਗਰਾਮ ਕਵੀ ਦਰਬਾਰ ਦੇ ਵਿਚ ਪ੍ਰਵੰਸ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 4 ਅਕਤੂਬਰ 2020 ਦਿਨ ਐਤਵਾਰ ਹੈ ਤੇ ਸ਼ਾਮ ਦੇ 5 ਵਜਦੇ ਹਨ। ਸਾਡਾ ਅੱਜ ਦਾ 23ਵਾਂ ਕਵੀ ਦਰਬਾਰ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਵਾਰ ਦਾ ਸਾਡਾ ਕਵੀ ਦਰਬਾਰ ਜਿਹੜਾ ਆ, ਇਸ ਵੇਲੇ ਜੋ ਦੇਸ਼ ਦੀ ਹਾਲਤ ਬਣੀ ਹੋਈ ਹੈ, ਇਸ ਦੇ ਵਿੱਚ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਵਿਰੁੱਧ ਇੱਕ ਸੰਘਰਸ਼ ਲੜ ਰਹੇ ਨੇ, ਉਹ ਆਪਣੀ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਨੇ, ਕਿਉਂਕਿ ਇਸ ਵੇਲੇ ਜਿਹੜਾ ਆ ਕੇਂਦਰ ਸਰਕਾਰ ਨੇ ਇਹੋ ਜਿਹੇ ਕਾਨੂੰਨ ਬਣਾਤੇ ਨੇ ਜਿਸ ਦੇ ਨਾਲ ਜਿਹੜੀ ਕਿਸਾਨਾਂ ਦੀ ਜ਼ਮੀਨ ਉਹਨਾਂ ਦੇ ਹੱਥਾਂ ਚੋਂ ਨਿਕਲਣ ਦਾ ਰਾਹ ਜਿਹੜਾ ਖੁੱਲ੍ਹ ਗਿਆ ਏ। ਇਸ ਕਾਰਨ ਜਿਹੜਾ ਆ ਕਿਸਾਨ ਜਿਹੜੇ ਆ ਉਹ ਕੇਂਦਰ ਸਰਕਾਰ ਦੇ ਖਿਲਾਫ ਜਿਹੜਾ ਘੋਲ ਕਰ ਰਹੇ ਨੇ, ਸੰਘਰਸ਼ ਕਰ ਰਹੇ ਨੇ ਤੇ ਇਸ ਸਮੇਂ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ ਤੇ ਹੋਰ ਦੇਸ਼ ਦੇ ਹਿੱਸਿਆਂ ਦੇ ਵਿੱਚ ਜਿਹੜਾ ਆ ਜੋ ਕੇਂਦਰ ਸਰਕਾਰ ਨੇ ਕਾਨੂੰਨ ਪਾਸ ਕੀਤੇ ਨੇ ਉਹਨਾਂ ਦੇ ਖਿਲਾਫ ਜਿਹੜਾ ਸੰਘਰਸ਼ ਚੱਲ ਰਿਹਾ। ਇਸ ਸੰਘਰਸ਼ ਨੂੰ ਲੈ ਕੇ ਜਿਹੜੀਆਂ ਸਾਡੇ ਕਵੀਆਂ ਨੇ ਜਿਹੜੀਆਂ ਆਪਣੀਆਂ ਕਵਿਤਾਵਾਂ ਸਾਂਝੀਆਂ ਕਰਨੀਆਂ ਨੇ ਤੇ ਇਸ ਕਵੀ ਦਰਬਾਰ ਦੇ ਵਿਚ ਮੈਂ ਸਭ ਤੋਂ ਪਹਿਲਾਂ ਲਸ਼ਕਰੀ ਰਾਮ ਜੱਖੂ ਜੀ ਨੂੰ ਸੱਦਾ ਦਿਆਂਗਾ, ਉਹ ਆਣ ਤੇ ਆਪਣੀ ਜਿਹੜੀ ਆ ਇੱਕ ਰਚਨਾ ਜਿਹੜੀ ਕਿ ਸੰਤ ਰਾਮ ਉਦਾਸੀ ਜੀ ਦੀ ਲਿਖੀ ਹੋਈ ਹੈ, ਉਸ ਨੂੰ ਜਿਹੜਾ ਆ ਉਹ ਸਾਡੇ ਸਰੋਤਿਆਂ ਦੇ ਨਾਲ ਸਾਂਝੀ ਕਰਨਗੇ। ਆਸ ਕਰਦੇ ਹਾਂ ਕਿ ਤੁਸੀਂ ਅੱਜ ਦਾ ਜਿਹੜਾ ਕਵੀ ਦਰਬਾਰ ਪਸੰਦ ਕਰੋਗੇ ਤੇ ਸ਼ੁਰੂਆਤ ਦੇ ਵਿਚ ਜਿਹੜੀ ਲਸ਼ਕਰੀ ਰਾਮ ਜੀ ਇੱਕ ਰਚਨਾ ਲੈ ਕੇ ਆ ਰਹੇ ਨੇ, ਇਸ ਨੂੰ ਵੀ ਜਿਹੜਾ ਆ ਚੰਗਾ ਆਗਾਜ਼ ਦੇ ਰੂਪ ਵਿਚ ਸਮਝੋਗੇ। ਲਸ਼ਕਰੀ ਰਾਮ ਜੱਖੂ ਜੀ।
2: ਹਾਂਜੀ, ਮੈਂ ਲਸ਼ਕਰੀ ਰਾਮ ਜੱਖੂ ਲੱਦਣਾ ਵਾਲਾ ਕਵੈਦੀ ਧਰਤੀ ਤੋਂ ਬੋਲ ਰਿਹਾ ਹਾਂ। ਮੈਂ ਦੁਆਬਾ ਰੇਡੀਓ, ਖਾਸ ਕਰਕੇ ਸਾਡੇ ਭਾਈ ਸਾਹਿਬ ਭਾਈ ਹਰਵੰਸ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦੀ ਹਾਂ ਕਿ ਜਿਹੜੇ ਸਾਨੂੰ ਵੱਖ ਵੱਖ ਮੌਕਿਆਂ 'ਤੇ ਯਾਦ ਕਰਦੇ ਰਹਿੰਦੇ ਹਨ, ਸੋ ਸਾਨੂੰ ਬੋਲਣ ਦਾ ਮੌਕਾ ਦਿੰਦੇ ਹਨ। ਸੋ ਅੱਜ ਦੇ ਹਾਲਾਤਾਂ 'ਤੇ ਜੋ ਉਹਨਾਂ ਨੇ ਕਿਹਾ ਸੀ ਕਿ ਅੱਜ ਦੀ ਜੋ ਕਿਸਾਨੀ ਹੈ ਬੜੀ ਖਤਰੇ ਵਿੱਚ ਜਾ ਰਹੀ ਹੈ, ਉਹਨਾਂ ਦੇ ਵਾਸਤੇ ਕੋਈ ਹਾਹ ਦਾ ਨਾਰਾ ਮਾਰਨ ਲਈ ਕੋਈ ਦੋ ਸ਼ਬਦ ਬੋਲੇ ਜਾਣ। ਸੋ ਮੈਂ ਅਸੀਂ ਆਪਣੀਆਂ ਤਾਂ ਕਵਿਤਾਵਾਂ ਬੋਲਦੇ ਰਹਿੰਦੇ ਹਾਂ, ਅੱਜ ਮੈਂ ਉਸ ਸ਼ਖਸ ਦੀ ਸ਼ਖਸੀਅਤ ਨੂੰ ਜਾਂ ਉਹਨਾਂ ਨੂੰ ਇੱਕ ਸ਼ਰਧਾਂਜਲੀ ਦੇ ਰਿਹਾ ਹਾਂ। ਮੇਰੇ ਬਹੁਤ ਹੀ ਸਤਿਕਾਰ ਜੋ ਸੰਤ ਰਾਮ ਜੀ ਉਦਾਸੀ, ਜਿਨ੍ਹਾਂ ਦਾ ਕਿ ਮੈਂ ਸਮਕਾਲੀ ਵੀ ਰਹਿ ਚੁੱਕਾ ਹਾਂ, ਥੋੜ੍ਹੀ ਬਹੁਤੀ ਉਹਨਾਂ ਨਾਲ ਜ਼ਿੰਦਗੀ ਬਿਤਾਉਣ ਦਾ ਦਾਸ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਤਾਂ ਉਹਨਾਂ ਦੀ ਰਚਨਾ ਪੇਸ਼ ਕਰਕੇ ਤਾਂ ਮੈਂ ਅੱਜ ਕਿਸਾਨਾਂ ਦੇ ਹੱਕ 'ਚ ਹਾਹ ਦਾ ਨਾਰਾ ਮਾਰਿਆ ਹਾਂ। ਇਹ ਵੱਖਰੀ ਗੱਲ ਹੈ ਕਿ ਜਦੋਂ ਵੀ ਕਿਤੇ ਦਲਿਤ ਬਰਾਦਰੀ 'ਤੇ, ਦਲਿਤ ਭਾਈਚਾਰੇ 'ਤੇ ਕੋਈ ਵੀ ਮੁਸੀਬਤ ਆਉਂਦੀ ਹੈ ਅਤੇ ਕਿਸੇ ਨੇ ਆਵਾਜ਼ ਉਠਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਪਰ ਮੈਂ ਇੱਥੇ ਆਪਣੀ ਕਵੈਦੀ ਧਰਤੀ ਤੋਂ ਪੰਜਾਬੀ ਸੱਥ ਵੱਲੋਂ, ਸਤਿਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋਂ, ਅੱਜ ਜੋ ਕਿਸਾਨੀ ਦਾ ਫਿਊਚਰ ਜਾਂ ਆਉਣ ਵਾਲਾ ਟਾਈਮ ਚੰਗਾ ਨਹੀਂ ਦਿਖਾਈ ਦੇ ਰਿਹਾ, ਉਹਨਾਂ ਦੇ ਹੱਕ ਦੇ ਵਿੱਚ ਹਾਹ ਦਾ ਨਾਰਾ ਮਾਰ ਰਿਹਾ। ਸੋ ਅੱਜ ਮੈਂ ਉਸ ਅਮਰ ਕਵੀ ਦੀ ਕਵਿਤਾ ਬੋਲ ਕੇ ਆਪਣੀ ਹਾਜ਼ਰੀ ਲਾਉਣਾ ਚਾਹੁੰਦਾ ਹਾਂ। ਸੋ ਉਮੀਦ ਹੈ ਕਿ ਆਪ ਸਭ ਨੂੰ ਪਸੰਦ ਆਏਗੀ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੱਲਾਂ ਮੀਤੀਆਂ ਕੜੀਆਂ, ਤੋੜੀਆਂ ਗੱਲਾਂ ਮੀਤੀਆਂ ਕੜੀਆਂ ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅੱਜ ਕਾਤਲਾਈ ਬੈਠੇ ਸਾਮਰਾਜੀਏ ਵਪਾਰੀ, ਅੱਜ ਕਾਤੇ ਲਾਈ ਬੈਠੇ ਸਾਮਰਾਜੀਏ ਵਪਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਿਰੇ ਚੜ੍ਹਦੀ ਨਾ ਹੁੰਦੀ ਜਿਹੜੀ ਪੈਸਿਆਂ ਦੀ ਜਾਰੀ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਸਾਡੀ ਧੁੱਪ ਵਿੱਚ ਮੱਸਿਆ ਕਲੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਕੀਤਾ ਇਤਬਾਰ ਉਹਨੇ ਹੋਏ ਅਖਬਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਜਿੰਨਾ ਸੋਚਿਆ ਇਲਾਜ ਉਹਨਾਂ ਹੋਏ ਆ ਬਿਮਾਰ, ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਓਏ ਅੱਗੋਂ ਇਹੋ ਜਿਹੀ ਦਾਰੂ ਕੋਈ ਪੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਉੱਤੋਂ ਬੁੱਧ ਦੀ ਉਹ ਚੇਲੀ, ਉੱਤੋਂ ਬੁੱਧ ਦੀ ਉਹ ਚੇਲੀ ਵਿੱਚੋਂ ਅੱਗ ਦੀ ਮਸ਼ੀਨ, ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਕਰੇ ਹੱਥਾਂ ਨੂੰ ਮਤਲ ਕ ਕਰੇ ਹੱਥਾਂ ਨੂੰ ਕਤਲ ਮਹਿੰਦੀ ਲਾਉਣ ਦੀ ਸ਼ਕੀਨ, ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਉਹ ਸਾਡੇ ਲਹੂ ਵਿੱਚ ਆ ਕੇ ਪਰਵੇਸ਼ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਜਾਗ ਉੱਠਿਆ ਮਜ਼ਦੂਰ, ਜਾਗ ਉੱਠਿਆ ਕਿਸਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਤੋੜ ਦਿਆਂਗੇ ਫਰੇਮ ਹੋਇਆ ਸਮੇਂ ਦਾ ਐਲਾਨ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਕੋਈ ਹੱਕਾਂ ਦਿਆਂ ਅੱਖਰਾਂ ਨੂੰ ਮੇਸ ਨਾ ਕਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਆਖਰੀ ਬੰਦ ਹੈ ਜੀ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਉੱਚੀ ਕਰਕੇ ਆਵਾਜ਼ ਮਜ਼ਦੂਰ ਦਾ ਹੈ ਕਹਿਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸੀਂ ਵੀ ਹੈ ਲੈਣਾ, ਹਿੱਸਾ ਦੇਸ਼ ਦੀ ਆਜ਼ਾਦੀ ਵਿੱਚ ਅਸਾਂ ਵੀ ਹੈ ਲੈਣਾ, ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਓਏ ਅੱਜ ਸਾਡੇ ਰਾਹਾਂ ਵਿੱਚ ਕੋਈ ਠੇਸ ਨਾ ਤਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਅਸੀਂ ਤੋੜੀਆਂ ਗੁਲਾਮੀ ਦੀਆਂ ਕੜੀਆਂ, ਤੋੜੀਆਂ ਗੁਲਾਮੀ ਦੀਆਂ ਕੜੀਆਂ, ਬੜੇ ਹੀ ਅਸੀਂ ਦੁੱਖੜੇ ਜਰੇ, ਆਖਣਾ ਸਮੇਂ ਦੀ ਸਰਕਾਰ ਨੂੰ ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ, ਉਹ ਗਹਿਣੇ ਸਾਡਾ ਦੇਸ਼ ਨਾ ਤਰੇ। ਸੋ ਪਿਆਰੇ ਸਰੋਤੋ, ਅੱਜ ਦੀ ਪੰਜਾਬੀ ਸਾਥ ਵੱਲੋਂ ਹਾਜ਼ਰੀ ਲਈ ਜੀ ਬਹੁਤ ਬਹੁਤ ਧੰਨਵਾਦ ਜੀ।
1: ਸਭ ਤੋਂ ਬਾਅਦ ਮੈਂ ਪਟਿਆਲਾ ਤੋਂ ਨਿਰਮਲਾ ਗਰਗ ਜੀ ਨੂੰ ਗੁਜ਼ਾਰਿਸ਼ ਕਰਦਾ ਕਿ ਉਹ ਵੀ ਇੱਕ ਰਚਨਾ ਲੈ ਕੇ ਹਾਜ਼ਰ ਹੋਣ, ਜਿਵੇਂ ਕਿ ਉਹਨਾਂ ਨੇ ਮੈਨੂੰ ਦੱਸਿਆ ਹੈ ਕਿ ਉਹ ਵੀ ਅੱਜ ਸੰਤ ਰਾਮ ਉਦਾਸੀ ਦਾ ਇੱਕ ਗੀਤ ਸਾਂਝਾ ਕਰਨਗੇ। ਨਿਰਮਲਾ ਗਰਗ ਜੀ।

ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਗੱਜਣਗੇ ਸ਼ੇਰ ਜਦੋਂ ਭੱਜਣਗੇ ਕੈਰ ਸਭੇ ਰੱਜਣਗੇ ਕਿਰਤੀ ਕਿਸਾਨ ਮੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰਤੀ ਕਿਸਾਨ ਜੁੜ ਕੇ ਜਰਾ ਹੱਲਾ ਮਾਰੋ ਜਰਾ ਹੱਲਾ ਮਾਰੋ ਕਿਰ

ਜ਼ੁਲਮਾਂ ਦੀ ਤੇਰੇ ਜ਼ੁਲਮਾਂ ਦੀ ਜਾਲ ਮੈਂ ਅਖੀਰ ਹੋਈਏ ਤੇਰੇ ਜ਼ੁਲਮਾਂ ਦੀ ਸੁਣ ਲਵੋ ਕਾਗੋ ਅਸੀਂ ਕਰ ਦੇਣਾ ਸੋਨੂੰ ਪੁੱਠੇ ਸੁਣ ਲਵੋ ਕਾਗੋ ਅਸੀਂ ਕਰ ਦੇਣਾ ਤੁਹਾਨੂੰ ਪੁੱਠੇ ਘੁੱਗੀਆਂ ਦੇ ਬੱਚਿਆਂ ਨੂੰ ਕੌਣ ਵਾਲਿਓ ਰੋਟੀ ਬੱਚਿਆਂ ਦੇ ਰੋਟੀ ਬੱਚਿਆਂ

0: ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਕਿਰਨਾਂ ਦਾ ਆਲਣਾ ਤਾਂ ਬਣੇਗਾ ਆਕਾਸ਼ ਵਿੱਚ, ਭੋਰ ਵੀ ਬਸੇਗਾ ਵਿੱਚ ਨਵੇਂ ਯੁੱਗ ਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ, ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਉਹ ਪੁੱਗਦਾ, ਸਾਨੂੰ ਸੁਰਗਾਂ ਦਾ। ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ, ਦੇਸ਼ ਤੋਂ ਪਿਆਰੇ ਦੇ ਲੋਕ ਹਾਣੀਆਂ ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ, ਅਸਾਂ ਤੋੜ ਦੇਣੀ ਲਹੂ ਪੀਣੀ ਜੋ ਕਹਾਣੀਆਂ, ਅਸਾਂ ਤੋੜ ਦੇਣੀ। ਧੰਨਵਾਦ ਜੀ।
1: ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਜੀਜੋ ਤੋਂ ਪਰਮਜੀਤ ਕਾਮਾ ਜੀ, ਜਿਹੜੇ ਕਿ ਕਿਸੇ ਸਮੇਂ ਵਿਦਿਆਰਥੀ ਲਹਿਰ ਦੇ ਆਗੂ ਰਹਿ ਚੁੱਕੇ ਨੇ, ਅੱਜ ਉਹ ਸਾਡੀ ਕਿਸਾਨ ਲਹਿਰ ਲਈ ਦੋ ਗੀਤ ਲੈ ਕੇ ਹਾਜ਼ਰ ਹੋ ਰਹੇ ਨੇ। ਪਰਮਜੀਤ ਕਾਮਾ ਜੀ, ਤੁਹਾਡਾ ਸਵਾਗਤ ਹੈ।
2: ਦੁਆਬਾ ਰੇਡੀਓ ਦੇ ਸਰੋਤਿਓ, ਮੈਂ ਪਰਮਜੀਤ ਕਾਮਾ ਤੁਹਾਡੇ ਸਨਮੁਖ ਹੋਣ ਲੱਗਾ। ਸਭ ਤੋਂ ਪਹਿਲਾਂ ਤਾਂ ਮੈਂ ਹਰਵੰਸ ਸਿੰਘ ਹਿਊਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਸ ਮੌਕੇ ਮੈਨੂੰ ਬੋਲਣ ਦਾ ਮੌਕਾ ਦਿੱਤਾ। ਤੇ ਮੈਂ ਪੰਜਾਬ ਦੀ ਕਿਸਾਨੀ ਦੇ ਨਾਲ ਸੰਬੰਧਿਤ ਦੋ ਜੁਝਾਰੂ ਕਵਿਤਾਵਾਂ ਤੁਹਾਡੇ ਨਾਲ ਪੇਸ਼ ਕਰਾਂਗਾ। ਇਹਦੇ ਵਿਸਥਾਰ ਦੇ ਵਿੱਚ ਹਰਵੰਸ ਜੀ ਹੁਣ ਵੀ ਤੁਹਾਨੂੰ ਦੱਸਣਗੇ। ਪਹਿਲੀ ਕਵਿਤਾ ਮੇਰੀ ਜਿਹੜੀ ਆ ਲਲਕਾਰ ਹੈ, ਸੋ ਅਰਜ ਹੈ

ਚਾਨਣ ਬਣ ਕੇ ਫੈਲ ਜਾ ਸਾਰੇ ਕਰਨੇ ਦੂਰ ਹਨੇਰੇ ਸਾਗਰ ਦੀਆਂ ਛੱਲਾਂ ਦੇ ਵਾਂਗੂ ਬਣ ਕੇ ਮੇਲ ਤੂਫਾਨੀ ਮਾਰ ਕੇ ਬੁੱਬਾ ਬੱਬਰ ਸ਼ੇਰੋ ਗੰਜ ਪੋ ਵਿੱਚ ਮਦਨ ਲਾਸਟ ਹੈ ਜੀ।

ਨਾ ਖਾਓ ਸਮਝੋ ਚਾਲ ਸ਼ੈਤਾਨੀ ਮਾਰ ਕੇ ਬੁਬਾ ਬੱਬਰ ਸ਼ੇਰੋ ਗੱਜ ਪੋ ਵਿੱਚ ਮਦਾਨੀ। ਦੂਜੀ ਕਵਿਤਾ ਗਾ ਰਿਹਾ ਵਗਦੀ ਆਵਾਜ਼, ਬਹੁਤ ਪਿਆਰਾ ਗੀਤ ਹੈ ਜੀ।

ਦੀ ਆਖਰੀ ਬੰਦ ਹੈ ਜੀ। ਉਹ ਬਾਰਸ ਬਣ ਕੇ ਭਗਤ ਸਰਾਬੇ ਵਰਗੇ ਵੀਰਾਂ ਦੇਸ਼ ਦੇ ਵਿਚੋਂ ਬਦਲਦੇ ਉਹ ਸੌਦੇ ਤਕਦੀਰਾਂ ਦੇ ਬਾਰਸ ਬਣ ਕੇ ਭਗਤ ਸਰਾਬੇ।

0: ਜੈ ਜਨਤਾ ਜਿੱਤ ਲੜਨੇ ਵਾਲੇ ਲੋਕਾਂ ਦੀ ਓਕੇ ਜੈ ਸੰਘਰਸ਼
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾ ਮਹਿਫਲ ਦੇ ਵਿਚ ਹਾਜ਼ਰ ਹੋ ਰਹੇ ਨੇ ਨਾਗਾਲੈਂਡ ਦੀ ਰਾਜਧਾਨੀ ਕਹੀਮਾ ਤੋਂ ਖੈਰਨੂ ਮੈਕ ਜੀ ਉਹ ਵੀ ਇਸ ਵਾਰ ਕਿਸਾਨਾਂ ਦੇ ਜੀਵਨ ਨਾਲ ਸੰਬੰਧਿਤ ਕਵਿਤਾ ਲੈ ਕੇ ਹਾਜ਼ਰ ਹੋ ਰਹੇ ਨੇ ਭਾਵੇਂ ਉਨ੍ਹਾਂ ਦੀ ਕਵਿਤਾ ਜਿਹੜੀ ਆ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਨਹੀਂ ਪਰ ਉਨ੍ਹਾਂ ਦੀ ਕਿਸਾਨੀ ਜੀਵਨ ਨਾਲ ਸੰਬੰਧਿਤ ਹੈ ਤੇ ਉਨ੍ਹਾਂ ਦੀ ਕਵਿਤਾ ਦਾ ਸਰਲੇਖ ਹੈ ਹਾਰਵੈਸਟ ਸੈਲੀਬ੍ਰੇਸ਼ਨ ਖੈਰਨੂ ਮੈਕ ਜੀ ਦੁਆਬਾ ਰੇਡੀਓ ਦੇ ਮੰਚ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ
2: Thank you. Today the poem that I'm going to read out to you is Harvest Celebration by Diego Flamini. The poem goes as, Completion of the harvest is a time to celebrate. Leaves on trees are yellowing around the whole estate. Barns and bins are full to bursting, for winter now is here. In olden days it was the same. To grow still takes a year. A lot more handwork then. More men work upon the land. Plow with horses and arks a day, seed was sowed by hand. Good rotation of all the crops keep most wheat at bay. At harvest stood sheaf up in stock for two church bell, they must stay. Into bay or ricks were built, threshed out as needed through the year. Wheat need to the mill to be ground, flour for bread we do river, oat to feed the cattle and horses, and some for porridge bone. To fill the man and family, who work on the land all year round. Mechanized now and fewer men, but crops still grow the same. Sunshine and warmth in the spring, showers to grow good crops the aim. In nature, nothing really changes. Seasons come and go. To keep us on the land we all love, it's food for everyone we grow. Thank you.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ ਸਾਡੀ ਹਫ਼ਤਾਵਾਰੀ ਕਾ ਮਹਿਫਲ ਕਵੀ ਦਰਬਾਰ ਦੇ ਵਿੱਚ ਹਾਜ਼ਰ ਹੋ ਰਹੇ ਨੇ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬੰਗਾ ਦੇ ਪਿੰਡ ਮਜਾਰਾ ਨੌ ਆਵਾਦ ਜਿਸ ਨੂੰ ਇਲਾਕੇ ਦੇ ਵਿੱਚ ਰਾਜਾ ਸਾਹਿਬ ਦਾ ਮਜਾਰਾ ਵੀ ਕਹਿੰਦੇ ਨੇ ਮੇਰੀ ਮੁਰਾਦ ਹੈ ਜਗਦੀਪ ਸਿੰਘ ਹੀਰ ਜਗਦੀਪ ਹੀਰ ਐਫ ਏ ਬਹੁਤ ਵਧੀਆ ਉਭਰਦਾ ਕਵੀ ਏ ਤੇ ਬਹੁਤ ਵਧੀਆ ਗਜ਼ਲ ਲਿਖਦਾ ਏ ਕਿਸਾਨੀ ਭਾਵਨਾ ਸੰਬੰਧਿਤ ਉਸਦੀ ਰਚਨਾ ਹਾਜ਼ਰ ਏ ਜਗਦੀਪ ਹੀਰ ਜੀ ਤੁਹਾਡਾ ਸਵਾਗਤ ਹੈ
3: ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਜਗਦੀਪ ਸਿੰਘ ਹੀਰ ਪਿੰਡ ਮਜਾਰਾ ਨੌ ਆਵਾਦ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਤੋਂ ਆਪ ਜੀ ਦੇ ਸਨਮੁਖ ਚੌਥੀ ਵਾਰ ਇਸ ਪ੍ਰੋਗਰਾਮ 'ਚ ਹੋਇਆ ਹਾਂ ਜਿਸ ਦਾ ਸ਼੍ਰੇ ਪੇਸ਼ਕਾਰ ਹਰਵੰਸ ਸਿੰਘ ਸਾਹਿਬ ਨੂੰ ਮੈਂ ਹਮੇਸ਼ਾ ਦਿੰਦਾ ਰਿਹਾ ਹਾਂ ਅਤੇ ਰਹਾਂਗਾ ਵੀ ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਮੈਂ ਚੰਦ ਸ਼ੇਅਰ ਪੰਜਾਬ ਦੇ ਮੌਜੂਦਾ ਹਾਲਾਤਾਂ ਅਤੇ ਆਪਣੇ ਵਾਲਮੀਕ ਭਾਈਚਾਰੇ ਦੀ ਜੋ ਬੱਚੀ ਮਨੀਸ਼ਾ ਸੀ ਉਸ ਉੱਤੇ ਚੰਦ ਸ਼ੇਅਰ ਲਿਖੇ ਸਨ ਜੋ ਆਪ ਜੀ ਦੇ ਸਨਮੁੱਖ ਹਨ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ ਕਿ ਆਪਣੀਆਂ ਕਲਮਾਂ ਦੀ ਸਿਆਹੀ ਹੁਣ ਸੁੱਕਣ ਨਾ ਦਿਓ ਵਗਦੀਆਂ ਰੁੱਸੇ ਦੀਆਂ ਹਵਾਵਾਂ ਨੂੰ ਵੀ ਰੁਕਣ ਨਾ ਦਿਓ ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ ਰੱਖੋ ਹੌਂਸਲਾ ਅਤੇ ਜਜ਼ਬਾ ਪਾਲ ਕੇ ਆਪਣੇ ਗੁਰਦੇ ਅੰਦਰ ਆਪਣੀ ਅਣਖ ਅਤੇ ਗੈਰਤ ਨੂੰ ਵੀ ਹੁਣ ਮੁੱਕਣ ਨਾ ਦਿਓ ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ ਮਨੂਵਾਦ ਰਾਮ ਰਾਜ ਦੇ ਓਹਲੇ ਪਸਾਰ ਰਿਹਾ ਪੈਰ ਆਪਣੇ ਸੋਧਾ ਲਾ ਦਿਓ ਇਸ ਦਾ ਹੁਣ ਬਹੁਤਾ ਬੁੱਕਣ ਨਾ ਦਿਓ ਜਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ ਜਥੇਬੰਦ ਹੋਵੋ ਬਹੀਰਾਂ ਘੱਤ ਦਿਓ ਦਿੱਲੀ ਵੱਲ ਨੂੰ ਜੋ ਦਿਓ ਮਰਦੇ ਕਿਸਾਨ ਤੇ ਮਨੀਸ਼ਾ ਦਾ ਸਿਰ ਝੁੱਕਣ ਨਾ ਦਿਓ ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ ਬਣ ਕੇ ਸ਼ਿਕਾਰੀ ਖੜੱਪੇ ਨਾਗਾਂ ਦੀਆਂ ਨੱਪ ਲਓ ਸਿਰੀਆਂ ਮਸਲ ਦਿਓ ਚੰਗੀ ਤਰ੍ਹਾਂ ਤੇ ਮੁੜ ਫੰਨ ਚੁੱਕਣ ਨਾ ਦਿਓ ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ ਹੀਰ ਤੱਤੇ ਤੱਤੇ ਘਾਹ ਲੈਣੇ ਪੈਣੇ ਤੁਹਾਨੂੰ ਹੱਕ ਆਪਣੇ ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ ਇਸ ਇਨਕਲਾਬ ਦੇ ਪਸੀਨੇ ਨੂੰ ਹੁਣ ਸੁੱਕਣ ਨਾ ਦਿਓ। ਧੰਨਵਾਦ ਦੁਆਬਾ ਰੇਡੀਓ ਦੇ ਸਾਰੇ ਸਰੋਤਿਆਂ ਦਾ ਜੀ, ਅਤੇ ਪੇਸ਼ਕਾਰ ਹਰਵਾਂਸੀਓ ਸਾਹਿਬ ਜੀ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ।
1: ਜਗਦੀਪ ਹੀਰ ਜੀ ਤੋਂ ਬਾਅਦ ਮੈਂ ਹੁਣ ਸਦਾ ਦਿਨ ਜਾ ਰਿਹਾ ਹਾਂ ਸੂਰਜ ਸਿੰਘ ਸੂਰਜ ਜੀ ਨੂੰ, ਜਿਹੜੇ ਕਿ ਜੰਮੂ ਅਤੇ ਕਸ਼ਮੀਰ ਕੇਂਦਰੀ ਪ੍ਰਦੇਸ਼ ਤੋਂ ਹਨ, ਅਤੇ ਉਹ ਰੇਡੀਓ ਅਤੇ ਟੀਵੀ ਦੇ ਬੜੇ ਚਰਚਿਤ ਕਲਾਕਾਰ ਰਹਿ ਚੁੱਕੇ ਨੇ, ਅਤੇ ਪੰਜਾਬੀ ਦੇ ਵਿੱਚ ਬਹੁਤ ਵਧੀਆ ਰਚਨਾ ਲਿਖਦੇ ਨੇ, ਅਤੇ ਉਹਨਾਂ ਨੂੰ ਗੁਜ਼ਾਰਿਸ਼ ਹੈ ਹੁਣ ਦੁਆਬਾ ਰੇਡੀਓ ਦੇ ਮੰਚ ਤੇ ਆਉਣ ਤੇ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਸੂਰਜ ਜੀ ਪਹਿਲਾਂ ਵੀ ਸਾਡੇ ਕਵੀ ਦਰਬਾਰ ਦੇ ਵਿੱਚ ਹਾਜ਼ਰੀ ਲਗਾ ਚੁੱਕੇ ਨੇ, ਅੱਜ ਫੇਰ ਉਹਨਾਂ ਦਾ ਨਿੱਘਾ ਸਵਾਗਤ ਹੈ।
4: ਮੈਂ ਸੂਰਜ ਸਿੰਘ ਸੂਰਜ ਅੱਜ ਆਪਣੀ ਨਵੀਂ ਰਚਨਾ ਪੇਸ਼ ਕਰ ਰਿਹਾ ਹਾਂ। ਇਸ ਦਾ ਅਨੁਮਾਨ ਹੈ ਦੇਸ਼ ਦਾ ਕਿਸਾਨ। ਉਲਟੀ ਕਿਸਨੇ ਰੀਤ ਹੈ ਬੰਦਿਆ,

ਆਪਣਾ ਦੇਸ਼ ਚੋਂ ਭੁੱਖ ਮਿਟਾਈ, ਹਾਂ ਖੂਨ ਪਸੀਨਾ ਡੋਲ ਕੇ ਆਪਣਾ ਦੇਸ਼ ਚੋਂ ਭੁੱਖ ਮਿਟਾਈ। ਸਦੀਆਂ ਤੋਂ ਪਰ ਇਸ ਦੀ ਕਿਸਮਤ

ਨਾ ਖੇਤੀ ਹੈ ਲਹਿਰਾਈ, ਆਪਣੀ ਜਾਨ ਦੀ ਬਾਜ਼ੀ ਲਾ ਕੇ ਦੇਸ਼ ਦੀ ਪੱਤ ਬਚਾਈ।

ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਹੱਥ ਹੈ ਆਇਆ ਅੱਜ ਜੋ ਵੀਰਾ ਸਮਾਂ ਨਾ ਐਵੇਂ ਗਵਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਅੱਗੇ ਵਧਾਈ। ਜ਼ੋਰ ਦਾ ਹੱਲਾ ਬੋਲ ਕੇ ਮਿੱਤਰਾ ਸੰਘਰਸ਼ ਨੂੰ ਅੱਗੇ ਵਧਾਈ। ਇਕੱਠੇ

0: ਧੰਨਵਾਦ।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਹਫ਼ਤਾਵਾਰੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਕਪੂਰਥਲਾ ਸ਼ਹਿਰ ਤੋਂ ਰਜਨੀ ਵਾਲੀਆ ਜੀ। ਉਹ ਸਾਡੀਆਂ ਕਾਮ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ। ਅੱਜ ਫੇਰ ਉਹ ਸਾਡੀ ਸੱਦੇ ਦੇ ਉੱਤੇ ਕਾਮ ਮਹਿਫਲ ਦੇ ਵਿੱਚ ਕਿਸਾਨ ਲਹਿਰ ਨਾਲ ਸੰਬੰਧਿਤ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਰਜਨੀ ਵਾਲੀਆ ਜੀ, ਤੁਹਾਡਾ ਸਵਾਗਤ ਹੈ।
2: ਨਮਸਕਾਰ ਜੀ, ਮੈਂ ਰਜਨੀ ਵਾਲੀਆ ਕਪੂਰਥਲਾ ਤੋਂ ਅੱਜ ਆਪਣੀ ਰਚਨਾ ਲੈ ਕੇ ਹਾਜ਼ਰ ਹਾਂ। ਜੱਟ ਖੇਤਾਂ ਦਾ ਰਾਜਾ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੰਡੀ ਵਿੱਚ ਜੱਟ ਜਦੋਂ ਵੀ ਮਰਦਾ ਬਸ ਇਹ ਭਾਅ ਤੇ ਮਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜੱਟ ਹਲ ਚਲਾਉਂਦਾ ਏ। ਵਾਕੇ ਖੇਤ ਸੁਹਾਗੇ ਫੇਰੇ ਰੀਜ ਨਾਲ ਖੇਤ ਸਜਾਉਂਦਾ ਏ। ਰਾਤ ਰਾਤ ਪਰ ਪਾਣੀ ਲਾਉਂਦਾ ਤੇ ਠੰਡ ਚ ਠਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਗੋਡੇ ਗੋਡੇ ਹੋਵੇ ਫਸਲ ਤੇ ਜੱਟ ਭੰਗੜੇ ਪਾਉਂਦਾ ਏ। ਜੱਟ ਲੁੱਡੀਆਂ ਪਾਵੇ ਖੇਤ ਜਦੋਂ ਵੀ ਲਹਿਲ ਹੁੰਦਾ ਏ। ਪੱਕੀ ਫਸਲ ਤੇ ਮੀਂਹ ਨਾ ਪੈ ਜਾਵੇ ਰੱਬ ਤੋਂ ਡਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਮੈਂ ਤੱਕਿਆ ਹੈ ਅਕਸਰ ਅੰਨਦਾਤਾ ਭੁੱਖੇ ਢਿੱਡ ਸੌਂਦਾ ਏ। ਨਾ ਤਨ ਲੀੜਾ ਨਾ ਪੈਰੀ ਖੁੱਸਾ, ਨਾ ਮਿਲੇ ਜੋ ਵੀ ਉਹ ਚਾਹੁੰਦਾ ਏ। ਹਾੜ ਸਿਆਲ ਜੋ ਵੀ ਆਵੇ ਉਹ ਤਨ ਆਪਣੇ ਤੇ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਜੱਟ ਨੇ ਦਵਾਈ ਖਾ ਕੇ ਫਾਹਾ ਉਦੋਂ ਹੀ ਲੈਣਾ ਏ, ਲੈ ਕੇ ਇੱਕ ਰੁਪਈਆ ਕਰਜ਼ਾ ਹਜ਼ਾਰ ਜਦੋਂ ਦੇਣਾ ਪੈਣਾ ਏ। ਜਦ ਸੁਣੀ ਨਾ ਜਾਈ ਅਰਜ਼ੋਈ ਜੱਟ ਤਦ ਹੀ ਹਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਸੁਖ ਰੱਬ ਜੇ ਜੱਟ ਨੂੰ ਵੀ ਦੇ ਦੇਂ ਤਾਂ ਤੇਰਾ ਕੀ ਜਾਂਦਾ? ਯਤੀਮ ਨਾ ਹੁੰਦੇ ਬੱਚੇ ਜੇਕਰ ਜੱਟ ਗੋਲੀ ਨਾ ਖਾਂਦਾ। ਸਭਨਾਂ ਦੇ ਤੂੰ ਰੱਖਦੈ ਕੋਈ ਜੱਟ ਦਾ ਵੀ ਪਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਰਜਨੀ ਜੱਟ ਦੇ ਕਰਕੇ ਹੀ ਮੰਡੀਆਂ ਵਿੱਚ ਅਨਾਜ ਰਹੇ ਜੇ ਜੱਟ ਨਾ ਅੰਨ ਨੂੰ ਬੀਜੇ ਤਾਂ ਜਿਉਂਦਾ ਨਾ ਸਮਾਜ ਰਹੇ। ਬੰਦਾ ਆਮ ਨਹੀਂ ਜਰ ਸਕਦਾ ਜੋ ਦੁੱਖ ਜੱਟ ਜਰਦਾ ਏ। ਜੱਟ ਖੇਤਾਂ ਦਾ ਰਾਜਾ ਹੋ ਕੇ ਤਰਲੇ ਕਿਉਂ ਕਰਦਾ ਏ? ਧੰਨਵਾਦ ਜੀ।
1: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਦਸੂਹਾ ਦੇ ਪਿੰਡ ਸਹਿਗੇ ਤੋਂ ਦਿਲਪ੍ਰੀਤ ਕਾਲੋਂ ਜੀ। ਕਾਲੋਂ ਜੀ ਸਾਡੀਆਂ ਮਹਿਫਲਾਂ ਦੇ ਵਿੱਚ ਅਕਸਰ ਆਉਂਦੇ ਰਹਿੰਦੇ ਨੇ ਤੇ ਅੱਜ ਫੇਰ ਉਹ ਸਾਡੇ ਵਿਸ਼ੇਸ਼ ਸੱਦੇ ਦੇ ਉੱਤੇ ਹਾਜ਼ਰ ਨੇ। ਦਿਲਪ੍ਰੀਤ ਕਾਲੋਂ ਜੀ, ਤੁਹਾਡਾ ਸਵਾਗਤ ਹੈ।
3: ਦੁਆਬਾ ਰੇਡੀ ਸੁਣਨ ਵਾਲੇ ਸਮੂਹ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਧੰਨਵਾਦ ਕਰਦਾ ਹਾਂ ਹਰਬੰਸ ਹਿਊ ਜੀ ਦਾ, ਜਿਨ੍ਹਾਂ ਨੇ ਮੈਨੂੰ ਅੱਜ ਫੇਰ ਦੁਆਬਾ ਰੇਡੀਓ ਵਿੱਚ ਆਪਣੀ ਹਾਜ਼ਰੀ ਲਵਾਉਣ ਦਾ ਮੌਕਾ ਦਿੱਤਾ। ਅੱਜ ਮੈਂ ਆਪਣੇ ਕਿਸਾਨ ਵੀਰਾਂ ਦੇ ਲਈ ਇੱਕ ਕਵਿਤਾ ਪੇਸ਼ ਕਰਨ ਜਾ ਰਿਹਾ ਹਾਂ, ਜਿਸ ਦਾ ਅਨੁਵਾਨ ਹੈ ਮੈਨੂੰ ਇਨਸਾਫ ਚਾਹੀਦਾ। ਸ਼ਹਿਰ 'ਚ ਜਮ੍ਹਾਂ ਹੋਈ ਭੀੜ ਸੁਣ ਰਹੀ ਸੀ ਰੌਲੇ ਨੂੰ, ਉਹ ਬੋਲ ਰਿਹਾ ਸੀ ਬਿਨਾਂ ਰੁਕੇ ਬਿਨਾਂ ਝੁਕਝਕੇ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਲੋਕ ਉਸਨੂੰ ਅਨਪੜ੍ਹ ਗੰਵਾਰ ਅਵਾਰਾ ਆਖ ਰਹੇ ਸਨ, ਪਰ ਉਹ ਬੋਲ ਰਿਹਾ ਸੀ ਬਿਨਾਂ ਰੁਕੇ ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਉਹ ਬੋਲ ਰਿਹਾ ਸੀ ਝੂਠ ਹੈ ਦੇਸ਼ ਤਰੱਕੀ ਕਰ ਗਿਆ, ਮੈਂ ਤਾਂ ਉੱਥੇ ਹੀ ਹਾਂ ਜਿੱਥੇ ਸਾਂ, ਅਜੇ ਵੀ ਮੇਰੇ ਸਿਰ ਕਰਜ਼ੇ ਦੀ ਪੰਡ ਹੈ। ਪੰਡ ਦਾ ਭਾਰ ਘਟਿਆ ਨਹੀਂ, ਹਾਂ ਵਧਿਆ ਜ਼ਰੂਰ ਹੈ। ਅਜੇ ਵੀ ਮੈਂ ਖਾਣਾ ਸਵੇਰ ਤੋਂ ਸ਼ਾਮ ਤੀਕਰ ਘੱਟਾ ਹੀ ਘੱਟਾ, ਅਜੇ ਵੀ ਮੈਂ ਪੀਣਾ ਸਿਰਫ ਤੇ ਸਿਰਫ ਆਪਣੇ ਹੰਝੂ, ਅਜੇ ਵੀ ਮੈਂ ਬਿਰਧ ਮਾਂ ਬਾਪ ਨੂੰ ਆਰਾਮ ਦੀ ਨੀਂਦ ਨਹੀਂ ਦੇ ਸਕਿਆ, ਅਜੇ ਵੀ ਆਪਣੇ ਅਰਮਾਨਾਂ ਖਾਹਿਸ਼ਾਂ ਤੇ ਸੁਪਨਿਆਂ ਨੂੰ ਮੇਰੀ ਤੀਵੀਂ ਆਪਣੇ ਹੱਥੀਂ ਕਤਲ ਕਰਨ ਲਈ ਮਜਬੂਰ ਹੈ। ਅਜੇ ਵੀ ਮੇਰੇ ਜਵਾਕ ਮਜਬੂਰ ਨੇ ਗੁਰਬਤ ਦੀ ਜ਼ਿੰਦਗੀ ਜੀਣ ਲਈ, ਫਿਰ ਮੇਰੀ ਤਰੱਕੀ ਹੋਈ? ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ। ਬੀਜ ਬੀਜਦਾ ਹਾਂ, ਬੀਜ ਉੱਗਣ ਤੋਂ ਫਸਲ ਪੱਕਣ ਤੱਕ, ਪੱਕਣ ਤੋਂ ਸਾਂਭਣ ਤੱਕ ਡਰਦਾ ਰਹਿਣਾ ਕੁਦਰਤ ਦਾ ਕਹਿਰ ਮੇਰੇ 'ਤੇ ਵਰਸ ਨਾ ਜਾਵੇ। ਵਾਹ ਕਿਸਮਤ, ਮੇਰੇ ਨਾਲ ਤਾਂ ਕੁਦਰਤ ਵੀ ਨਿਆਂ ਨਹੀਂ ਕਰਦੀ। ਜੇ ਕਿਧਰੇ ਫਸਲ ਉਸਦੇ ਕਹਿਰ ਤੋਂ ਬਚ ਵੀ ਜਾਵੇ ਤਾਂ ਉਸ ਨੂੰ ਮੰਡੀ ਵੇਚਣ ਨਹੀਂ ਸੁੱਟਣ ਜਾਂਦਾ ਹਾਂ ਵੱਡੀਆਂ ਵੱਡੀਆਂ ਜੋਕਾਂ ਅੱਗੇ, ਜੋ ਚਿਰਾਂ ਤੋਂ ਮੇਰਾ ਅਤੇ ਮੇਰੇ ਪਿੱਤਰਾਂ ਦਾ ਲਹੂ ਚੂਸ ਰਹੇ ਨੇ। ਅੰਨਦਾਤਾ ਹਾਂ ਮੈਂ, ਕਿਸਾਨ ਹਾਂ ਮੈਂ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਇਨਸਾਫ ਇਨਸਾਫ। ਪੀੜ ਸੁਣੀ ਅਣਸੁਣੀ ਕਰ ਖਿੰਡ ਗਈ, ਪਰ ਉਹ ਅਜੇ ਵੀ ਬੋਲ ਰਿਹਾ ਸੀ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ, ਮੈਨੂੰ ਇਨਸਾਫ ਚਾਹੀਦਾ।
1: ਪਿਆਰੇ ਸਰੋਤਿਓ, ਦਿਲਪ੍ਰੀਤ ਕਾਲੋਂ ਤੋਂ ਬਾਅਦ ਮੈਂ ਹੁਣ ਸੱਦਾ ਦੇਣ ਜਾ ਰਿਹਾ ਹਾਂ ਗੁਰਪ੍ਰੀਤ ਸਫਰੀ ਜੀ ਨੂੰ, ਜਿਹੜੇ ਕਿ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਬੁੱਧਣਾ ਤੋਂ ਪ੍ਰਸਿੱਧ ਪੰਜਾਬੀ ਕਵੀ ਚਰਨ ਸਿੰਘ ਸਫਰੀ ਜੀ ਦੇ ਪੁੱਤਰ ਹਨ। ਤੇ ਉਹ ਜਿਵੇਂ ਆਪਾਂ ਪਹਿਲਾਂ ਵੀ ਜਾਣਦੇ ਹਾਂ ਕਿ ਬਹੁਤ ਵਧੀਆ ਕਵਿਤਾ ਲਿਖਦੇ ਨੇ, ਕਿ ਅੱਜ ਫਿਰ ਉਹ ਕਿਸਾਨ ਲਹਿਰ ਨਾਲ ਆਪਣੀ ਇੱਕ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਤੇ ਗੁਰਪ੍ਰੀਤ ਜੀ ਦਾ ਨਿੱਘਾ ਸਵਾਗਤ ਹੈ। ਗੁਰਪ੍ਰੀਤ ਜੀ ਆਓ ਤੇ ਕਿਸਾਨ ਦੇ ਦੁਖੜਿਆਂ ਦੀ ਗੱਲ ਜਿਹੜੀ ਆ ਸਾਡੇ ਸਰੋਤਿਆਂ ਨਾਲ ਸਾਂਝੀ ਕਰੋ।
0: ਦੁਆਬਾ ਰੇਡੀਓ ਸੁਣ ਰਹੇ ਸਰੋਤਿਆਂ ਨੂੰ ਗੁਰਪ੍ਰੀਤ ਸਿੰਘ ਸਫਰੀ ਵੱਲੋਂ ਸਤਿ ਸ੍ਰੀ ਅਕਾਲ ਔਰ ਧੰਨਵਾਦ ਹੈ ਸ਼੍ਰੀ ਹਰਵੰਤ ਸੀਓ ਜੀ ਦਾ, ਜਿਨ੍ਹਾਂ ਇੱਕ ਵਾਰ ਫਿਰ ਮੈਨੂੰ ਹਾਜ਼ਰੀ ਲਗਾਉਣ ਦਾ ਮੌਕਾ ਦਿੱਤਾ। ਇੱਕ ਕਿਸਾਨ ਵਿਦਰੋਹ ਕਵਿਤਾ, ਉਮੀਦ ਕਰਦਾ ਹਾਂ ਆਪ ਸਭ ਪਸੰਦ ਕਰੋਗੇ। ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਹਾਕਮ ਦੀ ਉਮਰ, ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਂ ਤੋਂ ਖੁਸਦੀ ਜਾਂਦੀ ਸੀ। ਹਾਕਮ ਦੀ ਉਮਰ ਜ਼ਿੰਦਗੀ ਦੀਆਂ ਸ਼ਾਖਾਵਾਂ ਤੋਂ ਖੁਸਦੀ ਜਾਂਦੀ ਸੀ। ਜਦੋਂ ਵੀ ਮੈਦਾਨਾਂ ਵਿੱਚ ਗਰਜ ਕੇ ਆਉਂਦੇ ਰਹੇ ਨੇ ਲੋਕ, ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਉਸ ਕਤਲਗਾਹ ਦਾ ਨਜ਼ਾਰਾ ਤੱਕ ਕੇ ਸਹਿਮ ਜਹੀ ਛਾ ਜਾਂਦੀ ਸੀ। ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਮੌਤ ਨੂੰ ਬੰਨ ਕੇ ਰੱਸੇ ਨਚਾਉਂਦੇ ਰਹੇ ਨੇ ਲੋਕ। ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਨੂੰ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਜਦੋਂ ਜਦੋਂ ਵੀ ਕਿਸਾਨ ਦੀ ਪੱਤ ਬੇਸ਼ਰਮਾ ਸ਼ਹਿਰਾਂ ਦੇ ਵਿੱਚ ਰੋਲਿਆ ਸੀ, ਉਦੋਂ ਉਦੋਂ ਹੀ ਸਮੇਂ ਨੂੰ ਧਾਰ ਬਣਾ ਕੇ ਖਲੋਂਦੇ ਰਹੇ ਨੇ ਲੋਕ, ਇਸ ਤਰ੍ਹਾਂ ਵੀ ਧਰਤੀ ਉੱਪਰ ਜਿਉਂਦੇ ਰਹੇ ਨੇ ਲੋਕ, ਮੌਤ ਨੂੰ ਤੱਤੀਆਂ ਹਵਾਵਾਂ ਦੇ ਵਿੱਚ ਹਫਾਉਂਦੇ ਰਹੇ ਨੇ ਲੋਕ। ਸੋ ਆਖਰੀ ਬੰਦ ਹੈ,

ਚੱਟ ਆਈ ਉੱਤੇ ਆਇਆ ਸੱਚ ਕਹਿੰਦੇ ਨੇ ਸਿਆਣੇ ਜੇ ਚੱਟ ਆਈ ਉੱਤੇ ਆਇਆ ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ ਸੱਚ ਕਹਿੰਦੇ ਨੇ ਸਿਆਣੇ ਭੁੱਖੇ ਰੋਣਗੇ ਨਿਆਣੇ ਕੁਛ ਤੂੰ ਵੀ ਸੋਚ ਵਿਚਾਰ ਲੈ ਰੂਬੀ ਤੂੰ ਵੀ ਸੋਚ ਵਿਚਾਰ ਲੈ ਰੂਬੀ ਅਕਲਾਂ ਨੂੰ ਹੱਥ ਮਾਰ ਲੈ ਰੂਬੀ ਤੂੰ ਵੀ ਸੋਚ ਵਿਚਾਰ ਲੈ ਰੂਬੀ ਅਕਲਾਂ ਨੂੰ ਹੱਥ ਮਾਰ ਲੈ ਰੂਬੀ ਤੇਰੇ ਕਿਹੜਾ ਛੱਤ ਤੋਂ ਆਣੇ ਤੇਰੇ ਕਿਹੜਾ ਛੱਤ ਤੋਂ ਆਣੇ ਤੂੰ ਵੀ ਦਾਣੇ ਆਇਓ ਖਾਣੇ ਤੇਰੇ ਕਿਹੜਾ ਛੱਤ ਤੋਂ ਆਣੇ ਤੂੰ ਵੀ ਦਾਣੇ ਆਇਓ ਖਾਣੇ ਅਣਖ ਆਬਰੂ ਖੋਣ ਨਹੀਂ ਦੇਣੀ ਅਣਖ ਆਬਰੂ ਖੋਣ ਨਹੀਂ ਦੇਣੀ ਧਰਤ ਮੁਹਤਾਜ ਕਿਸ

0: होश उठे सरकार दा, वेख के हजूम उठे होश सरकार दा। आजो पुतो आजो बापू तरने चवाचा मार दा, कट्ठे होके आजो अन दाता है पुकार दा। कट्ठे होके आजो अन दाता है पुकार दा। धन्यवाद जी।
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮੇ ਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਜੋਗਿੰਦਰਪਾਲ ਮਾਲੀ ਜੀ ਤੇ ਉਹ ਆਪਣੇ ਪੇਂਡੂ ਤੇ ਮੇਰੇ ਮਿੱਤਰ ਸੇਵਾ ਸਿੰਘ ਨੂਰਪੁਰੀ ਜੀ ਦਾ ਗੀਤ ਪਗੜੀ ਸੰਭਾਲ ਜੱਟਾ ਪਗੜੀ ਸੰਭਾਲ ਹੋਏ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮਾਲੀ ਜੀ, ਤੁਹਾਡਾ ਸਵਾਗਤ ਹੈ।

0: ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਵਿੱਚ ਹਾਜ਼ਰ ਹੋ ਰਹੇ ਨੇ ਸੰਗਰੂਰ ਜ਼ਿਲ੍ਹੇ ਦੀ ਤਹਿਸੀਲ ਲਹਿਰਾ ਗਾਗਾ ਦੇ ਪਿੰਡ ਜਲੂਰ ਤੋਂ। ਜਲੂਰ ਪੰਜਾਬ ਦਾ ਉਹ ਪਿੰਡ ਆ ਜਿਸ ਦਾ ਇਤਿਹਾਸ ਦੇ ਵਿੱਚ ਇੱਕ ਨਾਂ ਬਣ ਗਿਆ ਹੈ। ਇਸ ਪਿੰਡ ਦੇ ਗਰੀਬ ਮਜ਼ਦੂਰਾਂ ਨੇ ਸਮੇਂ ਦੀ ਹਕੂਮਤ ਦੇ ਨਾਲ, ਸਮੇਂ ਦੀ ਪਿੰਡ ਦੀ ਜ਼ਿਕੀਰਦਾਰੀ ਦੇ ਨਾਲ ਤੇ ਦੇਸ਼ ਦੀ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਜਿਹੜਾ ਆ ਟੱਕਰ ਲਈ ਹੈ। ਇਸ ਟੱਕਰ ਦੇ ਵਿੱਚ ਇਸ ਪਰਿਵਾਰ ਦੀ ਜਿਹੜੀ ਆ ਇੱਕ ਔਰਤ ਜਿਹੜੀ ਕਿ ਕਮਲਦੀਪ ਜਲੂਰ ਦੀ ਦਾਦੀ ਹੈ ਉਹ ਸ਼ਹੀਦ ਹੋ ਚੁੱਕੀ ਹੈ। ਤੇ ਕਮਲਦੀਪ ਆਪ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹੈ ਤੇ ਉਹ ਕਿਸਾਨ ਲਹਿਰ ਬਾਰੇ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਿਹਾ ਹੈ। ਕਮਲਦੀਪ ਜਲੂਰ ਜੀ, ਤੁਹਾਡਾ ਸਵਾਗਤ ਹੈ।
1: ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਤੁਹਾਨੂੰ ਖੇਤ ਹੁਣ ਰਹੇ ਨੇ ਬੰਗਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਮਾਰ ਗਈ ਏ ਪਹਿਲਾਂ ਉਹ ਹਰੀ ਹੋਏ ਕ੍ਰਾਂਤੀ, ਉਹਨਾਂ ਕਹਿਣੇ ਉੱਤੇ ਬੀਜੀ ਫਸਲ ਬਹੁ ਭੰਤੀ, ਗੱਲ ਹੋਵੇ ਨਾ ਕਰਜ਼ੇ ਦਾ ਭਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ। ਖੁਦ ਸੋਈਏ ਭੁੱਖੇ ਢਿੱਡ ਦੁਨੀਆਂ ਦਾ ਭਰ ਕੇ, ਆਏ ਦਿਨ ਮਰਦੇ ਹਾਂ ਖੁਦਕਸ਼ੀ ਕਰਕੇ, ਦੁੱਖ ਸੁਣਦੀ ਨਾ ਸਾਡੀ ਸਰਕਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਘਰ ਘਰ ਨੌਕਰੀ ਦੇ ਲਾਰੇ ਝੂਠੇ ਲਾਏ ਨੇ, ਘਰ ਘਰ ਨੌਕਰੀ ਦੇ ਲਾਏ ਝੂਠੇ ਲਾਰੇ ਨੇ, ਅੱਛੇ ਦਿਨ ਕਹਿ ਕੇ ਸਾਨੂੰ ਹੋਰਾਂ ਦੇ ਸਵਾਰੇ ਨੇ, ਰਾਜ ਨਹੀਂ ਸੇਵਾ ਕਹਿੰਦੇ ਨੇ ਗਦਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਲੜਨੀ ਲੜਾਈ ਕਿਹੜੀ ਤੁਸੀਂ ਇਹ ਜਾਣ ਲਓ, ਹੱਕ ਕੋਵੇ ਜਿਹੜਾ ਉਸ ਵੈਰੀ ਨੂੰ ਪਛਾਣ ਲਓ, ਕੀ ਦੇਣਗੇ ਇਹ ਦਸ ਕਲਾਕਾਰ, ਉੱਠ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ। ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਾ ਦਿੱਲੀ ਦਾ, ਲਹੂ ਪੀਣੀ ਦਿੱਲੀ ਦਾ ਦਿਲ ਹੀ ਹਿਲਾ ਦਿਓ, ਲਹਿਰਾਂ ਬਣ ਉੱਠੋ ਤੁਸੀਂ ਤਖ਼ਤ ਗਿਰਾ ਦਿਓ, ਲਹੂ ਪੀਣੀ ਦਿੱਲੀ ਏ ਦਿਲ ਹੀ ਹਿਲਾ ਦਿਓ, ਲਿਖੂ ਕਮਲ ਜਲੂਰ ਤੁਹਾਡੀ ਵਾਰ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ। ਹਾਕਮਾਂ ਨੇ ਖਿੱਚੀ ਹੁਣ ਪੂਰੀ ਏ ਤਿਆਰੀ, ਹੜੱਪਣੇ ਨੂੰ ਫਿਰਦੇ ਨੇ ਜ਼ਮੀਨ ਤੁਹਾਡੀ ਸਾਰੀ, ਉੱਠੋ ਉਹ ਜਵਾਨ ਦੁਲਿਓ, ਬਾਪੂ ਧਰਨੇ ਚ ਰਹੇ ਨੇ ਪੁਕਾਰ, ਉੱਠੋ ਉਹ ਜਵਾਨ ਦੁਲਿਓ।
0: ਰੇਡੀਓ ਦੇ ਪਿਆਰੇ ਸਰੋਤਿਓ, ਸਾਡੀ ਕਾਮ ਮਹਿਫਲ ਦੇ ਅਖੀਰ ਦੇ ਵਿੱਚ ਪੇਸ਼ ਹੋ ਰਹੇ ਨੇ ਹਰਪ੍ਰੀਤ ਸਫਰੀ ਜੀ, ਜਿਹੜੇ ਸਾਡੀ ਕਾਮ ਮਹਿਫਲ ਦੇ ਵਿੱਚ ਆਉਂਦੇ ਰਹਿੰਦੇ ਨੇ ਤੇ ਉਹ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਚਰਨ ਸਫਰੀ ਜੀ ਦੇ ਪੋਤਰੇ ਹਨ। ਅੱਜ ਕੱਲ੍ਹ ਉਹ ਹੁਸ਼ਿਆਰਪੁਰ ਵਿਖੇ ਰਹਿ ਰਹੇ ਨੇ ਤੇ ਇੱਕ ਆਨਲਾਈਨ ਜਿਹੜਾ ਗਾਇਕੀ ਦਾ ਮੁਕਾਬਲਾ ਚੱਲ ਰਿਹਾ ਏ, ਜਿਸ ਮੁਕਾਬਲੇ ਦਾ ਨਾਂ ਹੈ ਕਿਸਮਤ ਦੇ ਸਿਤਾਰੇ। ਇਹ ਵੀਡੀਓ ਜਿਹੜਾ ਮੁਕਾਬਲੇ ਜਿਹੜੇ ਆ ਵੀਡੀਓ ਤੇ ਹੁੰਦੇ ਨੇ ਤੇ ਗਾਇਕੀ ਦਾ ਮੁਕਾਬਲਾ ਹੈ ਕਿਸਮਤ ਦੇ ਸਿਤਾਰੇ। ਇਸ ਦਾ ਫਾਈਨਲ ਜਿਹੜਾ ਹੋ ਚੁੱਕਾ ਆ, ਫਾਈਨਲ ਦਾ ਅਜੇ ਰਿਜ਼ਲਟ ਨਹੀਂ ਆਇਆ ਤੇ ਇਸ ਦਾ ਰਿਜ਼ਲਟ ਜਿਹੜਾ 15 ਅਕਤੂਬਰ ਨੂੰ ਆਉਣਾ ਆ ਤੇ ਇਸ ਫਾਈਨਲ ਦੇ ਵਿੱਚ ਜਿਹੜਾ ਆ ਇਸ ਨੇ ਹਿੱਸਾ ਲਿਆ ਹੋਇਆ ਏ। ਅਸੀਂ ਆਸ ਕਰਦੇ ਆ ਕਿ ਇਹ ਚੰਪ ਦਾ ਸਿਤਾਰਾ ਜਿਹੜਾ ਆ ਕਿਸਮਤ ਦਾ ਸਿਤਾਰਾ ਬਣ ਕੇ ਸਾਹਮਣੇ ਆਏ ਤੇ ਅੱਜ ਉਹ ਸਾਡੀ ਕਾਮ ਮਹਿਫਲ ਦੇ ਵਿੱਚ ਇੱਕ ਗੀਤ ਲੈ ਕੇ ਹਾਜ਼ਰ ਹੋ ਰਿਹਾ ਏ ਹਰਪ੍ਰੀਤ ਸਫਰੀ ਜੀ। ਆਇਆਂ ਨੂੰ ਜੀ ਹਰਪ੍ਰੀਤ ਸਫਰੀ ਜੀ।
2: ਹੈਲੋ ਦੋਸਤੋ, ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਦਾ ਬਹੁਤ ਧੰਨਵਾਦੀ ਹਾਂ ਤੇ ਨਾਲ ਹੀ ਸਾਡੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਹੀ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਆਪ ਰੱਬ ਵਰਗੇ ਸੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ दोस्तों अज मैं गीत पेश कर जा रहा हाँ, एक किसान के दर्दों को बयान करता हुआ गीत है।

ਗੁਰਪ੍ਰੀਤ ਸਫਰੀ ਵੱਲੋਂ ਗਾਏ ਗਏ ਇਸ ਗੀਤ ਤੋਂ ਬਾਅਦ ਹੀ ਆਪਾਂ ਇਹ ਕਵੀ ਦਰਬਾਰ ਅੱਜ ਇੱਥੇ ਸਮਾਪਤ ਕਰਦੇ ਹਾਂ। ਆਸ ਕਰਦੇ ਹਾਂ ਕਿਸਾਨਾਂ ਦਾ ਜਿਹੜਾ ਸੰਘਰਸ਼ ਚੱਲ ਰਿਹਾ ਹੈ ਕਿ ਉਹ ਇਸ ਸੰਘਰਸ਼ ਚੋਂ ਜੇਤੂ ਹੋ ਕੇ ਨਿਕਲਣ ਤੇ ਉਹਨਾਂ ਦਾ ਜ਼ਮੀਨ ਦੇ ਨਾਲ ਜੋ ਮਾਂ ਪੁੱਤ ਵਾਲਾ ਰਿਸ਼ਤਾ ਹੈ ਇਸੇ ਤਰ੍ਹਾਂ ਬਣਿਆ ਰਹੇ। ਅੰਤ ਦੇ ਵਿੱਚ ਹਰਵੰਸ ਸਿੰਘ ਵੱਲੋਂ ਸਾਰੇ ਸਰੋਤਿਆਂ ਤੇ ਕਵੀ ਜਨ ਨੂੰ ਜਿਹੜਾ ਹੈ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ, ਅਲਵਿਦਾ ਪਿਆਰੇ ਦੋਸਤੋ, ਆਮੀਨ।

0: ದ್ವಾಪರ ರೇಡಿಯೋ. ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਫਿਰ ਤੋਂ ਇਕ ਵਾਰ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਲੈ ਕੇ ਹਾਜ਼ਰ ਹਾਂ ਤੁਹਾਡੇ ਵਿਚਕਾਰ ਫਿਰ ਤੋਂ ਇਕ ਵਾਰ ਜ਼ਿੰਦਗੀ ਨਾਮਾ ਹਾਲ ਹੈ ਦੁਨੀਆਂ ਪ੍ਰੋਗਰਾਮ ਤੇ ਹੁਣ ਤੋਂ ਲੈ ਕੇ 2.25 ਘੰਟੇ ਤੁਹਾਡਾ ਮੇਰਾ ਰਾਬਤਾ ਇਸੇ ਤਰ੍ਹਾਂ ਬਰਕਰਾਰ ਰਹੇਗਾ ਤੇ ਉਮੀਦ ਕਰਦੇ ਹਾਂ ਤੁਹਾਡੇ ਤੱਕ ਆਵਾਜ਼ ਤੇ ਅੰਦਾਜ਼ ਵਧੀਆ ਤਰੀਕੇ ਦੇ ਨਾਲ ਪਹੁੰਚ ਰਿਹਾ ਹੋਵੇਗਾ। ਬਾਕੀ ਤੁਸੀਂ ਜ਼ਰੂਰ ਦਰੁਸਤ ਕਰਾ ਦਿਓ ਤੇ ਲਾਈਨਾਂ ਵੀ ਖੁੱਲੀਆਂ ਰਹਿਣਗੀਆਂ ਤੇ ਗੱਲਾਂ ਬਾਤਾਂ ਵੀ ਅੱਜ ਕਰਾਂਗੇ, ਦੇਸ਼ ਦੀਆਂ ਖ਼ਬਰਾਂ ਦੇ ਉੱਤੇ ਵੀ ਝਾਤ ਮਾਰਾਂਗੇ ਤੇ ਨਾਲ ਨਾਲ ਅੱਜ ਦੇ ਵਿਚਾਰ ਦੀ ਵੀ ਗੱਲ ਕਰਾਂਗੇ। ਤੇ ਡੌਗੀ ਸਾਡਾ ਅੱਜ ਡਿਸਟਰਬ ਕਰ ਰਿਹਾ ਜੀ, ਉਹ ਝੱਲਣਾ ਪੈਣਾ ਤੁਹਾਨੂੰ ਵੀ ਤੇ ਮੈਨੂੰ ਵੀ, ਕਿਉਂਕਿ ਬਾਹਰ ਪੈ ਰਿਹਾ ਮੀਂਹ ਤੇ ਇਸ ਕਰਕੇ ਉਹ ਰੋਲਾ ਰੱਪਾ ਜਿਹੜਾ ਪਾ ਰਿਹਾ। ਬਾਕੀ ਕੋਸ਼ਿਸ਼ ਬਰਕਰਾਰ ਕਰਾਂਗੇ ਜੀ ਤੇ ਉਹਨੂੰ ਚੁੱਪ ਕਰਾਉਣ ਦੀ ਵੀ ਕੋਸ਼ਿਸ਼ ਕਰਾਂਗੇ। ਤੇ ਲੋ ਦੋਸਤੋ, ਫਿਰ ਅੱਜ ਦੇ ਵਿਚਾਰ ਦੇ ਨਾਲ ਸ਼ੁਰੂਆਤ ਕਰਦੇ ਹਾਂ। ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ, ਫਿਨਲੈਂਡ ਦੀਆਂ ਘੜੀਆਂ ਦੇ ਉੱਤੇ ਇਸ ਵਕਤ ਸ਼ਾਮ ਦੇ 7:05 ਦਾ ਸਮਾਂ ਤੇ ਭਾਰਤ ਦੇ ਵਿੱਚ ਰਾਤ ਦੇ 9:35 ਹੋ ਗਿਆ। ਨਿਊਯਾਰਕ ਤੇ ਟੋਰਾਂਟੋ ਦੀਆਂ ਘੜੀਆਂ ਦੇ ਉੱਤੇ ਦੁਪਹਿਰ ਦੇ 12:05 ਦਾ ਸਮਾਂ ਹੈ ਤੇ ਕੈਲੀਫੋਰਨੀਆ ਵੈਂਕੂਵਰ ਦੇ ਵਿੱਚ ਜਿਹੜਾ ਸਵੇਰ ਦਾ ਲੱਸੀ ਦਾ ਗਲਾਸ ਤੇ ਜਿਹੜੇ ਪਰੌਂਠੇ ਤਿਆਰ ਨੇ ਤੇ ਲੈ ਕੇ ਨਾਲ ਬੰਨ ਕੇ ਤੇ ਕੰਮਾਂ ਕਾਰਾਂ ਦੇ ਉੱਤੇ ਜਾ ਰਹੇ ਨੇ, 9:00 ਤੇ ਘੜੀਆਂ ਦੇ ਉੱਤੇ ਸਵੇਰ ਦੇ 5 ਦਾ ਉੱਥੇ ਸਮਾਂ ਹੈ। ਇਸੇ ਤਰ੍ਹਾਂ ਯੂਰਪ ਦੇ ਵਿੱਚ ਦਿਨ ਜਿਹੜਾ ਸਮਾਪਤ ਹੋ ਚੁੱਕਿਆ ਹੈ ਤੇ ਸ਼ਾਮ ਦਾ ਆਨੰਦ ਮਾਣ ਰਹੇ ਨੇ ਲੋਕ ਤੇ 6:00 ਦੇ ਉੱਤੇ ਇਸ ਵਕਤ 6 ਦਾ ਸਮਾਂ ਹੈ ਤੇ ਇਸੇ ਤਰ੍ਹਾਂ ਯੂਕੇ ਦੇ ਵਿੱਚ ਸ਼ਾਮ ਦੇ 5:06 ਨੇ। ਤੇ ਲੋ ਫਿਰ ਰਜਿੰਦਰ ਜੀਰਾ ਜੀ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਭੇਜੀ ਹੈ ਸਭ ਦੋਸਤਾਂ ਨੂੰ, ਸਮਰਜੀਤ ਸਿੰਘ ਸ਼ਮੀ ਜੀ ਨੂੰ ਤੇ ਦੁਆਬਾ ਰੇਡੀਓ ਦੇ ਸਾਰੇ ਪਿਆਰ ਭਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਭੇਜਦੇ ਨੇ। ਜੀਰਾ ਰਜਿੰਦਰ ਜੀਰਾ ਜੀ ਦੇ ਵੱਲੋਂ ਪਿਆਰ ਭਰੀ ਨਮਸਕਾਰ ਜੀ ਕਹਿੰਦੇ ਆ ਤੇ ਅੱਗੇ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ ਤੇ ਬਹੁਤ ਵਧੀਆ ਤੇ ਸੋਹਣੀ ਕਹਿੰਦੇ ਆਵਾਜ਼ ਆ ਰਹੀ ਹੈ ਜੀ। ਸ਼ੁਕਰੀਆ ਜੀਰਾ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ। ਤੇ ਇਸੇ ਤਰ੍ਹਾਂ ਹੀ ਸਾਡੇ ਨਾਲ ਤਿਆਰ ਨੇ ਸਮਰਜੀਤ ਸਿੰਘ ਸ਼ਮੀ ਜੀ ਗੱਲਾਂ ਬਾਤਾਂ ਕਰਨ ਦੇ ਲਈ। ਕੱਲ ਦਾ ਸਮਾਂ ਸੀ, ਕੱਲ ਕੁਝ ਵਿਅਸਤ ਹੋ ਗਏ ਤੇ ਅੱਜ ਉਹਨਾਂ ਦੇ ਨਾਲ ਉਸੇ ਮੁੱਦੇ ਦੇ ਉੱਤੇ ਆਪਾਂ ਅੱਗੇ ਗੱਲ ਵਧਾਵਾਂਗੇ, ਦਾਨ ਪੁੰਨ ਦੇ ਉੱਤੇ ਗੱਲ ਚਲਾਵਾਂਗੇ। ਤੇ ਇਸੇ ਤਰ੍ਹਾਂ ਅੱਜ ਦੇ ਦਿਹਾੜੇ ਦੇ ਉੱਤੇ ਅੱਜ ਦਾ ਵਿਚਾਰ ਕਹਿੰਦਾ ਹੈ ਕਿ ਆਜ਼ਾਦੀ ਕਦੇ ਦਾਨ ਦੇ ਵਿੱਚ ਨਹੀਂ ਮਿਲਦੀ, ਇਹ ਜਿਹੜੀ ਹੈ ਜਾਤਾਂ ਪਾਤਾਂ ਧਰਮਾਂ ਤੋਂ ਉੱਪਰ ਉੱਠ ਕੇ ਲੋਕ ਸੰਘਰਸ਼ ਸਦਕਾ ਹੀ ਤਾਕਤ ਦੇ ਨਾਲ ਹਾਸਲ ਕੀਤੀ ਜਾਂਦੀ ਹੈ। ਤੇ ਇਸੇ ਤਰ੍ਹਾਂ ਹੀ ਜਿਹੜਾ ਅੱਜ ਦੇ ਦਿਹਾੜੇ ਦੇ ਉੱਤੇ ਅੱਜ 3 ਸਪਤੰਬਰ ਤੇ 1907 ਦਾ ਜਦੋਂ ਜ਼ਿਕਰ ਕਰਦੇ ਹਾਂ, ਵੈਸੇ ਅੱਜ ਤਵਾਰੀਖ ਹੈ 3 ਸਤੰਬਰ 2026 ਤੇ ਤੁਹਾਨੂੰ ਲੈ ਚੱਲਦੇ ਹਾਂ 100 ਸਾਲ ਪਿੱਛੇ ਨੂੰ। 1907 ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਗ੍ਰਿਫ਼ਤਾਰ ਕੀਤੇ ਗਏ ਤੇ 1915 ਨੂੰ ਅੰਬਾਲਾ ਜੇਲ੍ਹ ਦੇ ਵਿੱਚ ਗਦਰ ਲਹਿਰ ਦੇ 12 ਸੂਰਬੀਰਾਂ ਨੂੰ ਜਿਹੜਾ ਫਾਂਸੀ ਦੇ ਉੱਤੇ ਚਾੜਿਆ ਗਿਆ। 1945 ਦੇ ਵਿੱਚ ਦੂਜਾ ਵਿਸ਼ਵ ਯੁੱਧ ਖਤਮ ਹੋਇਆ ਤੇ ਇਸੇ ਤਰ੍ਹਾਂ ਹੀ ਜਿਹੜਾ ਮੈਲੋਨੀ ਨੇ ਇਤਿਹਾਸ ਰਚ ਦਿੱਤਾ, ਇਟਲੀ ਦੀ ਜਿਹੜੀ ਹੈ PM ਹੈ ਉਹਨੇ, ਕਿ ਭਾਈ ਇੰਨਾ ਲੰਮਾ ਸਫ਼ਰ ਜਿਹੜਾ ਹੈ ਸਿਆਸਤ ਦੇ ਵਿੱਚ ਤੈਅ ਕਰਨ ਦਾ, ਕਿਉਂਕਿ ਸਰਕਾਰ ਜਲਦੀ ਹੀ ਡਿੱਗ ਜਾਂਦੀ ਆ ਉੱਥੇ, ਤੇ ਉਹਨੇ ਲਗਾਤਾਰਤਾ ਦੇ ਵਿੱਚ ਆਪਣਾ ਜਿਹੜਾ ਦਬਦਬਾ ਜਿਹੜਾ ਕਾਇਮ ਰੱਖਿਆ ਤੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਹ ਸਭ ਤੋਂ ਲੰਬੀ ਸਰਕਾਰ ਜਿਹੜੀ ਉਹਦੀ ਚੱਲ ਰਹੀ ਹੈ। 1971 ਦੇ ਵਿੱਚ ਕਤਰ ਬਰਤਾਨੀਆ ਤੋਂ ਆਜ਼ਾਦ ਹੋ ਗਿਆ ਤੇ 1988 ਦੇ ਵਿੱਚ ਇਰਾਨ ਤੇ ਇਰਾਕ ਦੇ ਵਿੱਚ ਰਸਾਇਣਿਕ ਹਥਿਆਰਾਂ ਦੇ ਉੱਤੇ ਹਮਲੇ ਹੋਏ ਤੇ 50,000 ਜਿਹੜੀਆਂ ਉੱਥੇ ਮੰਦਭਾਗੀਆਂ ਘਟਨਾਵਾਂ ਜਿਹੜੀਆਂ ਨੇ ਮੌਤਾਂ ਦਰਜ ਕੀਤੀਆਂ ਗਈਆਂ। ਤੇ ਗੱਲ ਕਰਦਿਆਂ ਥੋੜੀ ਜਿਹੀ ED ਦੇ ਬਾਰੇ ਦੋਸਤੋ, ਅੱਜ ਕੱਲ ਇਹ ਨਾਮ ਜਿਹੜਾ ਅਕਸਰ ਖ਼ਬਰਾਂ ਦੇ ਵਿੱਚ ਆਪਾਂ ਸੁਣਦੇ ਹਾਂ, ਇਹਦੇ ਬਾਰੇ ਜਾਣਦੇ ਹਾਂ ਅਸਲ ਇਹ ਸ਼ੈ ਕੀ ਹੈ। ED ਡਾਇਰੈਕਟੋਰੇਟ ਆਫ ਇਨਫੋਰਸਮੈਂਟ ਜਾਂ ਡਾਇਰੈਕਟੋਰੇਟ ਜਨਰਲ ਆਫ ਇਕਨੋਮਿਕ ਇਨਫੋਰਸਮੈਂਟ ਹੈ। ED ਜਿਹੜੀ ਹੈ ਮਾਲ ਵਿਭਾਗ ਅਤੇ ਮੰਤਰਾਲੇ ਦੇ ਅਧੀਨ ਭਾਰਤ ਸਰਕਾਰ ਦੀ ਇੱਕ ਵਿਸ਼ੇਸ਼ ਵਿੱਤੀ ਜਾਂਚ ਏਜੰਸੀ ਹੈ ਜਿਸਦਾ ਮੁੱਖ ਦਫ਼ਤਰ ਜਿਹੜਾ ਨਵੀਂ ਦਿੱਲੀ 'ਚ ਹੈ। ED ਦੇ 5 ਮੁੱਖ ਦਫ਼ਤਰ ਨੇ, ਉਹ ਜੋ ਕਿ ਮੁੰਬਈ, ਚੰਡੀਗੜ੍ਹ, ਚੇਨਈ, ਕੋਲਕਾਤਾ ਅਤੇ ਦਿੱਲੀ ਦੇ ਵਿੱਚ ਨੇ। ED ਦੇ ਅਹਿਮਦਾਬਾਦ, ਪਟਨਾ, ਚੰਡੀਗੜ੍ਹ, ਚੇਨਈ, ਕੋਚੀ, ਜਲੰਧਰ, ਪਣਜੀ, ਗੁਹਾਟੀ, ਹੈਦਰਾਬਾਦ, ਜੈਪੁਰ, ਦਿੱਲੀ, ਕੋਲਕਾਤਾ, ਮੁੰਬਈ, ਲਖਨਊ ਤੇ ਸ੍ਰੀਨਗਰ, ਬੈਂਗਲੁਰੂ ਵਿੱਚ ਜਿਹੜੇ ਨੇ 16 ਖੇਤਰੀ ਦਫ਼ਤਰ ਹੈ। ਖੇਤਰੀ ਦਫ਼ਤਰ ਦੇ ਮੁਖੀ ਨੂੰ ਸੰਯੁਕਤ ਡਾਇਰੈਕਟਰ ਕਿਹਾ ਜਾਂਦਾ ਹੈ ਤੇ ਭੁਵਨੇਸ਼ਵਰ, ਮਦੁਰਾਈ, ਨਾਗਪੁਰ, ਪ੍ਰਯਾਗਰਾਜ, ਕੋਜ਼ੀਕੋਡ, ਰਾਏਪੁਰ, ਦੇਹਰਾਦੂਨ, ਇੰਦੌਰ, ਰਾਂਚੀ, ਸੂਰਤ ਅਤੇ ਸ਼ਿਮਲਾ ਵਿੱਚ ਵੀ ਸਥਿਤ 11 ਉਪ ਖੇਤਰੀ ਦਫ਼ਤਰ ਹੈ ਇਹਨਾਂ ਦੇ। ਇਹਨਾਂ ਦੇ ਮੁੱਖ ਅਫਸਰ ਨੂੰ ਡਿਪਟੀ ਡਾਇਰੈਕਟਰ ਕਿਹਾ ਜਾਂਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਇੱਕ ਆਰਥਿਕ ਖੁਫੀਆ ਏਜੰਸੀ ਤੇ ਇੱਕ ਕਾਨੂੰਨ ਲਾਗੂ ਕਰਨ ਵਾਲੀ ਏਜੰਸੀ ਹੈ ਜੋ ਭਾਰਤ ਦੇ ਵਿੱਚ ਆਰਥਿਕ ਕਾਨੂੰਨਾਂ ਨੂੰ ਲਾਗੂ ਕਰਦੀ ਹੈ ਤੇ ਮਨੀ ਲਾਂਡਰਿੰਗ ਦੀ ਰੋਕਥਾਮ ਐਕਟ 2002 ਜਿਹੜਾ ਪਮਲਾ PMLA ਉਹਨੂੰ ਜਿਹੜਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ ਜਿਹੜਾ 1999 ਫੇਮਾ, ਜੇਕਰ ਕੋਈ ਵਿਅਕਤੀ ਮਨੀ ਲਾਂਡਰਿੰਗ ਐਕਟ 2002 PMLA ਦੇ ਵਿੱਚ ਜਿਹੜਾ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਫੇਮਾ ਦੀ ਉਲੰਘਣਾ ਕਰਦਾ ਹੈ ਤਾਂ ED ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਉਸਦੇ ਵਿਰੁੱਧ ਜਿਹੜੀ ਜਾਂਚ ਕਰਨ ਤੇ ਉਸਨੂੰ ਗ੍ਰਿਫ਼ਤਾਰ ਕਰਨ ਦਾ ਜਿਹੜਾ ਅਧਿਕਾਰ ਦੇ ਦਿੱਤਾ ਜਾਂਦਾ ਹੈ। ED ਜਿਹੜੀ ਹੈ ਉਹਦਾ ਇਤਿਹਾਸ ਜਿਹੜਾ ਪਿਛੋਕੜ ਹੈ। ED ਜਿਹੜੀ ਹੈ ਸੰਸਥਾ ਦੀ ਸਥਾਪਨਾ 1 ਮਈ 1956 ਨੂੰ ਭਾਰਤ ਦੇ ਵਿੱਚ ਨਵੀਂ ਦਿੱਲੀ 'ਚ ਹੁੰਦੀ ਹੈ ਜਦੋਂ ਵਿਦੇਸ਼ੀ ਮੁਦਰਾ ਰੈਗੂਲੇਸ਼ਨ ਐਕਟ ਦੇ ਤਹਿਤ ਐਕਸਚੇਂਜ ਕੰਟਰੋਲ ਕਾਨੂੰਨਾਂ ਦੀ ਉਲੰਘਣਾ ਨੂੰ ਰੋਕਣ ਲਈ ਆਰਥਿਕ ਮਾਮਲਿਆਂ ਦੇ ਵਿਭਾਗ ਦੇ ਨਿਯੰਤਰਣ ਅਧੀਨ ਜਿਹੜਾ ਸੀ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਗਠਨ ਕੀਤਾ ਗਿਆ। 1957 ਦੇ ਵਿੱਚ ਇਸਦਾ ਨਾਮ ਬਦਲ ਕੇ ਇਨਫੋਰਸਮੈਂਟ ਡਾਇਰੈਕਟੋਰੇਟ ਕਰ ਦਿੱਤਾ ਗਿਆ ਤੇ ਮਦਰਾਸ ਦੇ ਵਿੱਚ ਇੱਕ ਹੋਰ ਸ਼ਾਖਾ ਖੋਲ੍ਹੀ ਗਈ, ਇੰਡੀਅਨ ਪੁਲਿਸ ਸਰਵਿਸ, ਇੰਡੀਅਨ ਕਾਰਪੋਰੇਟ ਲਾਅ ਸਰਵਿਸ, ਜੁਆਇੰਟ ਅਫਸਰ ਇੰਡੀਅਨ ਰੈਵਨਿਊ ਸਰਵਿਸ ਤੇ ਇੰਡੀਅਨ ਐਡਮਿਨਿਸਟ੍ਰੇਟਿਵ ਸਰਵਿਸ ਅਫਸਰ ED ਇਨਫੋਰਸਮੈਂਟ ਡਾਇਰੈਕਟੋਰੇਟ ਦੇ ਵਿੱਚ ਕੰਮ ਕਰਦੇ ਹਨ। ਇਨਫੋਰਸਮੈਂਟ ਡਾਇਰੈਕਟੋਰੇਟ ਦਾ ਉਦੇਸ਼ ਜਿਹੜਾ ਹੈ ਭਾਰਤ ਸਰਕਾਰ ਦੇ ਦੋ ਪ੍ਰਮੁੱਖ ਕਾਨੂੰਨਾਂ ਨੂੰ ਲਾਗੂ ਕਰਨਾ ਜਿਵੇਂ ਕਿ ਫੇਮਾ 1999 ਤੇ PMLA 2002। ਇਹ ED ਦਾ ਮੁੱਖ ਉਦੇਸ਼ ਹੈ ਤੇ ED ਦੇ ਕੀ ਅਧਿਕਾਰ ਨੇ ਇਹਦੇ ਵਿੱਚ। ED ਇਨਫੋਰਸਮੈਂਟ ਡਾਇਰੈਕਟੋਰੇਟ ਵਿੱਤੀ ਤੌਰ ਦੇ ਉੱਤੇ ਦੇਸ਼ ਦੇ ਵਿੱਚ ਹੋ ਰਹੀਆਂ ਗੈਰ ਕਾਨੂੰਨੀ ਗਤੀਵਿਧੀਆਂ ਦੇ ਉੱਤੇ ਕਾਰਵਾਈ ਕਰ ਸਕਦਾ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਫੇਮਾ 1973 ਦੇ ਵਿੱਚ ਤੇ ਫੇਮਾ 1999 ਦੇ ਤਹਿਤ ਭਾਰਤ ਸਰਕਾਰ ਦੀਆਂ ਹਰ ਕਿਸਮ ਦੀਆਂ ਵਿੱਤੀ ਜਾਂਚਾਂ ਕਰਨ ਦੀ ਜਿਹੜੀ ਸ਼ਕਤੀ ਜਿਹੜੀ ਪ੍ਰਾਪਤ ਹੈ ਉਹਨੂੰ ਕਿਤੇ ਉਹ ਜ਼ਰੂਰਤ ਨਹੀਂ ਆਗਿਆ ਲੈਣ ਦੀ। ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ ਦੇ ਵਿੱਚ ਕਿਸੇ ਵੀ ਜਾਇਦਾਦ ਦੇ ਉੱਤੇ ਕਾਰਵਾਈ ਕਰਕੇ ਰੋਕਣ ਦਾ ਅਧਿਕਾਰ ਦਿੱਤਾ ਗਿਆ। ED ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਕੋਲ ਮਨੀ ਲਾਂਡਰਿੰਗ ਦੇ ਦੋਸ਼ਾਂ ਦੇ ਵਿੱਚ ਪਾਏ ਗਏ ਲੋਕਾਂ ਦੇ ਖਿਲਾਫ਼ ਗ੍ਰਿਫ਼ਤਾਰੀਆਂ ਦੀ ਸ਼ਕਤੀ ਵੀ ਨੇ ਤੇ ਇਸ ਤੋਂ ਇਲਾਵਾ ਸਰਕਾਰ ਨੇ ED ਇਨਫੋਰਸਮੈਂਟ ਡਾਇਰੈਕਟੋਰੇਟ ਨੂੰ ਵਿਦੇਸ਼ੀ ਮੁਦਰਾ ਐਕਟ ਦੇ ਤਹਿਤ ਉਲੰਘਣਾਵਾਂ ਦੇ ਨਾਲ ਨਜਿੱਠਣ ਦੇ ਲਈ ਵੀ ਪੂਰੀ ਜਿਹੜੀ ਆਜ਼ਾਦੀ ਦਿੱਤੀ ਹੋਈ ਹੈ। ਅੱਜ ਕੱਲ੍ਹ ਕੇਂਦਰ ਸਰਕਾਰ ਦੇ ਵੱਲੋਂ ED ਦੀ ਵਰਤੋਂ ਵਿਰੋਧੀਆਂ ਨੂੰ ਦਬਾਉਣ ਦੇ ਲਈ ਵੀ ਕਹਿੰਦੇ ਕੀਤੀ ਜਾਂਦੀ ਹੈ ਤੇ ਇਹ ਸਾਰਾ ਸਿਲਸਿਲਾ ਜਿਹੜਾ ਚੱਲਦਾ ਹੈ ਜਿਹੜੀਆਂ ਵੱਖਰੀਆਂ ਵੱਖਰੀਆਂ ਦੇਸ਼ ਦੇ ਵਿੱਚ ਏਜੰਸੀਆਂ ਨੇ ਤੇ ਸਿਆਸਤ ਦੇ ਵਿੱਚ ਇੱਕ ਦੂਸਰੇ ਦੇ ਉੱਤੇ ਇਲਜ਼ਾਮਬਾਜ਼ੀ ਕੀਤੀ ਜਾਂਦੀ ਹੈ ਜਦੋਂ ਕੁਝ ਵਾਪਰਦਾ ਹੈ। ਤੇ ਲੋ ਫਿਰ ਅੱਜ ਦੇ ਮੁੱਦੇ ਵੱਲ ਨੂੰ ਚੱਲਦੇ ਹਾਂ ਤੇ ਇਹ ਸੀ ਅੱਜ ਦਾ ਵਿਚਾਰ ਤੇ ਇਸੇ ਤਰ੍ਹਾਂ ਹੀ ਦੋਸਤ ਜੁੜ ਰਹੇ ਨੇ। ਲਾਲੀ ਟੋੜਾ ਸਾਹਿਬ ਸਤਿ ਸ੍ਰੀ ਅਕਾਲ ਭੇਜਦੇ ਪਟਿਆਲੇ ਤੋਂ, ਔਜਲਾ ਸਾਹਿਬ ਸਤਿ ਸ੍ਰੀ ਅਕਾਲ ਸਾਰੇ ਪਿਆਰਿਆਂ ਨੂੰ US ਤੋਂ ਭੇਜਦੇ ਨੇ ਤੇ ਸਤਿ ਸ੍ਰੀ ਅਕਾਲ ਵੀਰ ਭੁਪਿੰਦਰ ਜੀ ਤੇ ਸ਼ਮੀ ਜੀ ਤੇ ਸਾਰੇ ਦੋਸਤਾਂ ਨੂੰ ਮੁਹੰਮਦ ਜੀ ਦੁਬਈ ਤੋਂ ਭੇਜਦੇ ਆ। ਔਜਲਾ ਸਾਹਿਬ ਕਹਿੰਦੇ ਨੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਕਹਿੰਦੇ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਹੈ। ਕਿਆ ਬਾਤ ਹੈ ਜੀ। ਤੇ ਦੋਸਤੋ ਗੱਲ ਕਰਦੇ ਆ ਅੱਜ ਦਾ ਜਿਹੜਾ ਮੁੱਦਾ ਹੈ ਇਹ ਦਾਨ ਪੁੰਨ ਜਿਹੜਾ ਹੈ ਅਸਲ ਦੇ ਵਿੱਚ ਵੱਖਰੇ ਵੱਖਰੇ ਐਂਗਲ ਤੋਂ ਦੇਖਣ ਦੀ ਕੋਸ਼ਿਸ਼ ਕਰਾਂਗੇ। ਦਾਨ ਪੁੰਨ ਸਿਰਫ ਪੈਸੇ ਦਾ ਹੀ ਨਹੀਂ, ਉਹ ਚਾਹੇ ਸਾਡੀ ਬੋਡੀ ਦਾਨ ਹੈ, ਸਾਡੇ ਅੱਖਾਂ ਦਾਨ ਨੇ, ਸਾਡੇ ਬਹੁਤ ਸਾਰੇ ਅੰਗ ਨੇ ਜਿਹੜੇ ਉਹਨਾਂ ਦੀ ਜ਼ਰੂਰਤ ਕਿਸੇ ਨੂੰ ਵੀ ਹੈ। ਸਵਾਹ ਹੋਣਾ ਉੱਤੋਂ ਬਚਾਓ, ਜਿਵੇਂ ਕੱਲ੍ਹ ਦੇ ਵਿਚਾਰ ਦੇ ਵਿੱਚ ਤੁਹਾਡੇ ਨਾਲ ਸਾਂਝਾ ਕੀਤਾ ਸੀ। ਜਿੱਦਾਂ ਕਿ ਇਹਦੇ ਵਿੱਚ ਆਪਾਂ ਗੱਲ ਕਰਾਂਗੇ ਤੇ ਸ਼ਮੀ ਜੀ ਨੂੰ ਨਾਲ ਲੈਣ ਦੀ ਕੋਸ਼ਿਸ਼ ਕਰਦੇ ਹਾਂ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਰਹਿਣਗੀਆਂ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ ਤੇ ਕਾਲ ਕਰਕੇ ਤੁਸੀਂ ਇਹਦੇ ਵਿੱਚ ਆਪਣਾ ਹੰਗੂਰਾ ਭਰ ਸਕਦੇ ਹੋ। ਤੁਸੀਂ ਤੁਹਾਡਾ ਕਿਹੋ ਜਿਹਾ ਐਕਸਪੀਰੀਅੰਸ ਹੈ ਇਹਨਾਂ ਚੀਜ਼ਾਂ ਦੇ ਵਿੱਚ ਤੇ ਦਾਨ ਪੁੰਨ ਜਿਹੜਾ ਕਿਉਂ ਮਹੱਤਵਪੂਰਨ ਹੈ, ਸਮਾਜਿਕ ਵਿਸ਼ੇ ਦੇ ਉੱਤੇ ਚਰਚਾ ਚੱਲੇਗੀ। ਦਾਨ ਦੇਣ ਦੀ ਸਾਡੀ ਪਰੰਪਰਾ, ਲੋੜਵੰਦਾਂ ਦੀ ਮਦਦ, ਸਮਾਜ ਪ੍ਰਤੀ ਸਾਡੀ ਜ਼ਿੰਮੇਵਾਰੀ ਤੇ ਦਾਨ ਦੇ ਪਿੱਛੇ ਦੀ ਸੋਚ, ਕੀ ਦਾਨ ਸਿਰਫ ਇੱਕ ਰਸਮ ਹੈ ਜਾਂ ਇਸ ਦੇ ਪਿੱਛੇ ਮਨੁੱਖਤਾ ਤੇ ਸਮਾਜਿਕ ਬਦਲਾਅ ਦੀ ਜਿਹੜੀ ਵੱਡੀ ਭੂਮਿਕਾ ਹੈ। ਇਸ ਚਰਚਾ ਦੇ ਵੱਲ ਨੂੰ ਅੱਗੇ ਵੱਧਦੇ ਹਾਂ ਤੇ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਚਲਾਉਂਦੇ ਹਾਂ। ਮੈਂ ਕੋਸ਼ਿਸ਼ ਕਰਾਂਗਾ ਆਪਣਾ ਮਾਈਕ ਥੋੜਾ ਜਿਹਾ ਬੰਦ ਰੱਖਣ ਦੀ ਕਿਉਂਕਿ ਸਾਡਾ ਡੋਗੀ ਜਿਹੜਾ ਕਾਫੀ ਉਹ ਨਰਵਸ ਹੋਇਆ ਕਿਉਂਕਿ ਬਾਹਰ ਪੈ ਰਿਹਾ, ਮੀਂਹ ਗੜੇਬਾਜ਼ੀ ਹੋ ਰਹੀ ਹੈ ਤੇ ਇਸ ਕਰਕੇ ਉਹ ਰੋਲਾ ਰੱਪਾ ਪੈਂਦਾ ਤੇ ਉਹ ਫਿਰ ਪਰੇਸ਼ਾਨ ਹੋ ਜਾਂਦਾ। ਤੇ ਡੋਗ ਵੀ ਭਾਈ ਇੱਥੇ ਦੇ ਸੈਂਸਿਟਿਵ ਨੇ ਤੇ ਹਰ ਵੇਲੇ ਚੇਤਾਵਨੀ ਦਿੰਦੇ ਆ ਕਿ ਬਾਹਰ ਕੁਝ ਨਾ ਕੁਝ ਵਾਪਰ ਰਿਹਾ। ਸਤਿ ਸ੍ਰੀ ਅਕਾਲ ਸ਼ਮੀ ਜੀ, ਜੀ ਆਨੂ ਜੀ, ਨਿੱਘਾ ਸਵਾਗਤ ਹੈ ਫਿਰ ਤੋਂ ਇੱਕ ਵਾਰ ਸਮਾਂ ਦੇਣ ਲਈ, ਨਾਲ ਜੁੜਨ ਦੇ ਲਈ। ਜੀ ਆਨੂ ਜੀ,
1: ਭਾਰਤ ਸਾਹਿਬ ਸਤਿ ਸ੍ਰੀ ਅਕਾਲ ਜੀ, ਅਤੇ ਦੁਆਬਾ ਰੇਡੀਓ ਸੁਣ ਰਹੇ ਸਾਰੇ ਦੋਸਤਾਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,
0: ਸਤਿ ਸ੍ਰੀ ਅਕਾਲ,
1: ਬਹੁਤ ਬਹੁਤ ਸਵਾਗਤ, ਧੰਨਵਾਦ ਜੀ।
0: ਜੀ ਆਨੂ ਜੀ, ਕੀ ਹਾਲ ਚਾਲ ਨੇ ਸ਼ਮੀ ਜੀ, ਸਿਹਤਾਂ ਕਿਵੇਂ?
1: ਬਹੁਤ ਵਧੀਆ ਭਾਰਤ ਸਾਹਿਬ। ਪਹਿਲਾਂ ਤਾਂ ਮੈਂ ਖਿਮਾ ਚਾਹੂੰਗਾ ਕਿ ਕੱਲ ਜਿਹੜਾ ਨਿਰਧਾਰਿਤ ਸ਼ਡਿਊਲ ਆ ਉਹਦੇ ਵਿੱਚ ਥੋੜਾ ਜਿਹਾ ਫੇਰ ਬਦਲ ਕਰਨਾ ਪਿਆ ਤੇ ਉਹਦੇ ਲਈ ਮੈਂ ਖਿਮਾ ਚਾਹੁੰਦਾ, ਕਿਉਂਕਿ ਕਈ ਵਾਰੀ ਇਸ ਤਰ੍ਹਾਂ ਦਾ ਸਮਾਂ ਬਣ ਜਾਂਦਾ ਤੇ ਉਹ ਕਰਨਾ ਹੀ ਪੈਂਦਾ
0: ਜੀ।
1: ਤੋ ਪਰ ਇਹ ਵੀ ਸ਼ੁਕਰ ਹੈ ਕੁਦਰਤ ਦਾ ਕਿ ਅੱਜ ਚਲੋ ਕੱਲ ਨੀ ਤਾਂ ਅੱਜ ਆਪਣੀ ਗੱਲਬਾਤ ਹੋ ਰਹੀ ਹੈ
0: ਜੀ,
1: ਪਰ ਜੇ ਸਮੇਂ ਸਿਰ ਹੋ ਜਾਏ ਉਹਦਾ ਆਪਣਾ ਮਜ਼ਾ ਹੈ।
0: ਬਿਲਕੁਲ ਹੈ ਜੀ, ਬਿਲਕੁਲ ਹੈ ਜੀ।
1: ਉਹਦੇ ਲਈ ਮੈਂ ਖਿਮਾ ਚਾਹੁੰਦਾ ਸਾਰੇ ਦੋਸਤਾਂ ਤੋਂ। ਬਿਲਕੁਲ ਜੀ, ਅਨਸਰਟਨਿਟੀ ਜਿਹੜੀ ਹੈ ਬਹੁਤ ਖਤਰਨਾਕ ਹੈ ਜੀ, ਉਹ ਹੋਣੀ ਨਹੀਂ ਚਾਹੀਦੀ
0: ਜੀ। ਤੇ ਸ਼ਮੀ ਜੀ, ਅੱਜ ਗੱਲਬਾਤ ਕਰਾਂਗੇ ਦਾਨ ਪੁੰਨ ਦੀ। ਪਿਛਲੇ ਦਿਨਾਂ ਦੇ ਵਿੱਚ ਚਰਨਜੀਤ ਭੁੱਲਰ ਹੋਣਾ ਜੀ ਦੀਆਂ ਜਾਂ ਹੋਰ ਸਾਰੀਆਂ ਰਿਪੋਰਟਾਂ ਲੱਗੀਆਂ, ਖਾਸ ਕਰਕੇ ਜਦੋਂ ਆਪਾਂ ਵਿਦਿਆ ਦੇ ਖੇਤਰ ਦੀ ਗੱਲ ਕਰਦੇ ਹਾਂ ਜਾਂ ਹੋਰ ਸਾਰੇ ਐਂਗਲਾਂ ਨੂੰ ਵਿਚਾਰਨ ਦੀ ਅੱਗੇ ਜਾ ਕੇ ਕੋਸ਼ਿਸ਼ ਕਰਾਂਗੇ। ਇਹ ਮਨ ਦੇ ਵਿੱਚ ਕਿਉਂ ਆਇਆ ਦਾਨ ਪੁੰਨ ਦਾ ਅਸਲ ਜਿਹੜਾ ਮੁੱਦਾ ਕਾਹਦੇ ਲਈ ਰੱਖਣਾ ਪਿਆ? ਉਹ ਚਾਹੇ ਸਾਡੀ ਬਾਡੀ ਹੈ ਤੇ ਚਾਹੇ ਬਾਅਦ ਦੇ ਵਿੱਚ ਉਹ ਸਵਾਹ ਵੀ ਹੋ ਜਾਂਦੀ ਹੈ, ਕੋਈ ਉਹਨੂੰ ਦੱਬ ਦਿੰਦਾ ਹੈ, ਕੋਈ ਉਹਨੂੰ ਫੂਕ ਦਿੰਦਾ ਹੈ ਤੇ ਕੋਈ ਕੁਝ ਕਰ ਦਿੰਦਾ ਹੈ, ਹਰ ਕਿਸੇ ਧਰਮ ਦੀ ਜਾਂ ਹਰ ਕਿਸੇ ਵਿਰਸੇ ਵਿਰਾਸਤ ਦੀ ਜਿਹੜੀ ਆਪਣੀ ਪਰੰਪਰਾ ਦੇ ਅਨੁਸਾਰ ਉਹ ਜਿਹੜੀਆਂ ਨੇ ਆਖਰੀ ਜਿਹੜੀਆਂ ਨੇ ਰਸਮਾਂ ਕੀਤੀਆਂ ਜਾਂਦੀਆਂ, ਨਿਭਾਈਆਂ ਜਾਂਦੀਆਂ। ਪਰ ਲੋਕਾਂ ਦੇ ਵਿੱਚ ਜਿਹੜੀ ਹੈ ਤਬਦੀਲੀ ਆ ਰਹੀ ਹੈ ਸੋਚ ਦੇ ਵਿੱਚ, ਜਾਂ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਹੜਾ ਚੰਗਾ ਕੰਮ ਕਰ ਰਹੀਆਂ ਨੇ, ਆਪਣਾ ਨਿੱਜ ਨਹੀਂ ਵਿੱਚ ਉਹ ਰੱਖਦੀਆਂ ਪਾਲਦੀਆਂ, ਤੇ ਉਹ ਜਿਹੜੇ ਅਸਲ ਦੇ ਵਿੱਚ ਲੋੜਵੰਦ ਲੋਕ ਨੇ, ਉਹ ਚਾਹੇ ਵਿਦਿਆਰਥੀ ਹੋਣ ਵੱਡੇ ਪੱਧਰ ਦੇ ਉੱਤੇ, ਚਾਹੇ ਕਿਸੇ ਨੂੰ ਕਿਸੇ ਅੰਗ ਦੀ ਜ਼ਰੂਰਤ ਹੈ, ਜਿਵੇਂ ਕਿ ਚੰਡੀਗੜ੍ਹ PGI ਦੀ ਗੱਲ ਕਰ ਲਈਏ, ਬਹੁਤ ਵੱਡਾ ਉਹ ਆਪਣਾ ਸੰਸਥਾ ਕਹਿ ਸਕਦੇ ਹਾਂ ਆਪਣੇ ਆਪ ਦੇ ਵਿੱਚ, ਉਹਦਾ ਵੱਡਾ ਅਹੁਦਾ ਹੈ ਜੀ ਸਾਡੇ ਪੰਜਾਬ ਦੀ ਧਰਤੀ ਦੇ ਉੱਤੇ, ਹਿਮਾਚਲ ਤੋਂ ਲੈ ਕੇ ਹਰਿਆਣੇ ਤੋਂ ਲੈ ਕੇ ਲੋਕ, ਮਤਲਬ ਕਿ ਪੰਜਾਬ ਦੇ ਉਹਦੇ ਨਾਲ ਵੱਡੇ ਪੱਧਰ ਦੇ ਉੱਤੇ ਜੁੜੇ ਹੋਏ, ਹਰ ਤਰ੍ਹਾਂ ਦੀ ਬਿਮਾਰੀ ਦਾ ਇਲਾਜ ਤੇ ਬਹੁਤ ਸਾਰੀਆਂ ਖੋਜਾਂ ਵੀ ਉੱਥੇ ਹੋਈਆਂ। ਤੇ ਕਿਵੇਂ ਦੇਖਦੇ ਹੋ, ਬਾਕੀ ਹੋਰ ਅੱਗੇ ਜਾ ਕੇ ਵੱਖਰੇ ਵੱਖਰੇ ਦਾਨ ਪੁੰਨ ਦੀ ਗੱਲ ਵੀ ਕਰਾਂਗੇ, ਤੇ ਅਸਲ ਸ਼ੁਰੂਆਤ ਜਿਹੜੀ ਹੈ ਵਿਦਿਆਰਥੀਆਂ ਦੇ ਕਰਦੇ ਹਾਂ, ਤੇ ਕਿਵੇਂ ਸੋਚਦੇ ਹੋ ਇਹ ਸਾਰਾ ਸਿਲਸਿਲਾ ਜੀ?
1: ਬਿਲਕੁਲ ਭਾਰਤ ਸਾਹਿਬ, ਇਹ ਜਿਹੜੇ ਸਰੋਕਾਰਾਂ ਦੀ ਤੁਸੀਂ ਗੱਲ ਕੀਤੀ ਹੈ, ਜ਼ਿਕਰ ਕੀਤਾ ਹੈ, ਵਾਕਈ ਧਿਆਨ ਮੰਗਦੇ ਆ। ਜਦੋਂ ਅਸੀਂ ਦਾਨ ਅਤੇ ਪੁੰਨ ਦੋ ਸ਼ਬਦਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੋਵਾਂ ਸ਼ਬਦਾਂ ਦਾ, ਕਿਉਂਕਿ ਦੋ ਸ਼ਬਦ ਨੇ ਇਸ ਕਰਕੇ ਦਾਇਰਾ ਤੇ ਖੇਤਰ ਵੱਖਰਾ ਵੱਖਰਾ ਜਿਹੜਾ ਹੋ ਸਕਦਾ ਹੈ, ਹਾਲਾਂਕਿ ਭਾਵਨਾ ਇੱਕੋ ਜਿਹੀ ਹੋਏਗੀ। ਦਾਨ ਜਿਹੜਾ ਹੁੰਦਾ ਹੈ ਉਹਨੂੰ ਆਪਾਂ ਚੈਰਿਟੀ ਜਾਂ ਗਿਵਿੰਗ ਦੇ ਵਿੱਚ ਰੱਖਦੇ ਹਾਂ ਕਿ ਬਈ ਆਪਾਂ ਕਿਸੇ ਨੂੰ ਕੋਈ ਗਿਫਟ ਕਰਤਾ, ਕੋਈ ਮਟੀਰੀਅਲ ਆਈਟਮ ਕੋਈ ਕਿਸੇ ਨੂੰ ਜਿਹੜੀ ਆ ਦਾਨ ਕੀਤੀ ਹੈ, ਪੈਸਾ ਦੇਤਾ, ਭੋਜਨ ਦੇਤਾ, ਰਿਸੋਰਸਿਸ ਦੇਤੇ
0: ਜੀ,
1: ਤੇ ਇਹਦਾ ਜਿਹੜਾ ਮੇਨ ਪਰਪਜ ਵੀ ਇਹੀ ਹੁੰਦਾ ਕਿ ਕੋਈ ਬੰਦਾ ਲੋੜਵੰਦ ਆ
0: ਜੀ,
1: ਉਹਨੂੰ ਆਪਾਂ ਜਿਵੇਂ ਕਿਤੇ ਭੁੱਖਮਰੀ ਹੋਈ ਪਈ ਆ ਉੱਥੇ ਭੋਜਨ ਦੀ ਜਿਹੜੀ ਆ ਉਹ ਬੰਦੇ ਲੰਗਰ ਲਾ ਦਿੰਦੇ ਕਿ ਠੀਕ ਆ ਜੀ, ਇੱਥੇ ਅੰਨ ਦਾਨ ਕੀਤਾ ਗਿਆ
0: ਜੀ।
1: ਕਿਤੇ ਪੈਸੇ ਦੀ ਜ਼ਰੂਰਤ ਹੈ, ਕਿਸੇ ਦਾ ਘਰ ਢਹਿ ਗਿਆ, ਜਿਵੇਂ ਹੁਣ ਆਪਦਾ ਆਈ ਹੈ, ਕੁਦਰਤੀ ਵਿਪਤਾ ਪਈ ਹੈ
0: ਨੇਪਾਲ ਦੇ ਵਿੱਚ,
1: ਤੇ ਉਹਦੇ ਵਿੱਚ ਨੇਪਾਲ ਦੇ ਵਿੱਚ ਜਾਂ ਜਿੰਨੇ ਉਹ ਨੇਪਾਲ ਜਿਹੜਾ ਉਹ ਵੀ ਇਸ ਵੇਲੇ ਚਰਚਾ ਦੇ ਵਿੱਚ ਹੈ, ਕਰੰਟ ਸਾਡੇ ਫੋਕਸ ਚ
0: ਜੀ।
1: ਤੇ ਇਸੇ ਤਰ੍ਹਾਂ ਜਿਹੜੇ ਵਾਰ ਜ਼ੋਨ ਨੇ ਧਰਤੀ ਤੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਬਹੁਤ ਜ਼ਿਆਦਾ ਜਿੱਥੇ ਇਹੋ ਜਿਹਾ ਅਨਸਰਟਨਿਟੀ ਦਾ ਮਾਹੌਲ ਆ, ਉੱਥੇ ਵੀ ਸਹਾਇਤਾ ਪਹੁੰਚਦੀ ਆ, ਤੇ ਉੱਥੇ ਜਿਹੜੇ ਦਾਨੀ ਸੱਜਣ ਨੇ ਉਹ ਜਿਹਦੇ ਕੋਲ ਜੋ ਹੈ, ਜਿਹਦੇ ਕੋਲ ਕੱਪੜਾ ਲੱਤਾ, ਜਿਹਦੇ ਕੋਲ ਪੈਸਾ ਧੇਲਾ, ਜਿਵੇਂ ਵੀ ਮਤਲਬ ਹੋ ਸਕਦੀ ਆ ਉਹ ਕਰਦੇ ਆ
0: ਜੀ।
1: ਤੋ ਇਹ ਤਾਂ ਜਿਹੜੀ ਦਾਨ ਜਾਂ ਚੈਰਿਟੀ ਜਾਂ ਗਿਵਿੰਗ ਦੀ ਆਪਾਂ ਗੱਲ ਕਰਦੇ ਹਾਂ, ਜਿਹੜਾ ਪੁੰਨ ਹੈ ਉਹ ਥੋੜਾ ਜਿਹਾ ਉਹਨੂੰ ਵੱਖਰੀ ਤਰ੍ਹਾਂ ਦੀ ਧਾਰਨਾ ਮੰਨ ਕੇ ਚੱਲਦੇ ਹਾਂ। ਦਾਨ ਦੇ ਨਾਲ ਜੁੜੀ ਹੋਈ ਚੀਜ਼ ਹੈ, ਉਸੇ ਸਿੱਕੇ ਦਾ ਦੂਜਾ ਪਹਿਲੂ ਕਹਿ ਲੋ
0: ਜੀ,
1: ਇਹ ਇੱਕ ਤਰ੍ਹਾਂ ਦਾ ਕਹਿ ਲੋ ਵੀ ਰੂਹਾਨੀ ਜਾਂ ਸਤਸੰਗ ਵਾਲਾ ਕਹਿਲਾ ਉਹ ਕੰਮ ਹੋ ਜਾਂਦਾ ਜੇ ਅਸੀਂ ਕੋਈ ਚੰਗਾ ਕੰਮ ਕੀਤਾ, ਕਰਮ ਕੀਤਾ ਕੋਈ ਚੰਗਾ, ਜਿਹੜਾ ਆਪਾਂ ਕੋਈ ਕਿਸੇ ਦੇ ਆਪਣੇ ਆਪ ਦਾ ਨੀ ਸੋਚਿਆ, ਅਸੀਂ ਦੂਜੇ ਦਾ ਬੰਦੇ ਦਾ ਸੋਚਿਆ, ਭਲਾ ਸੋਚਿਆ, ਜਾਣੀ ਕਿ ਉਹ ਜਿਵੇਂ ਕਹਿੰਦੇ ਕਰ ਭਲਾ ਹੋ ਭਲਾ, ਉਹ ਭਲਾ ਕਰਨ ਵਾਲਾ ਕੰਮ, ਯਾਨੀ ਇਹ ਚ ਜ਼ਰੂਰੀ ਨੀ ਕਿ ਪੈਸੇ ਨਾਲ ਭਲਾ ਕੀਤਾ ਗਿਆ ਹੋਵੇ
0: ਜੀ,
1: ਜ਼ਰੂਰੀ ਨੀ ਕਿ ਕਿਸੇ ਨੂੰ ਜ਼ਮੀਨ ਦਾਨ ਕਰਤੀ ਜਾਂ ਕਿਸੇ ਨੂੰ ਕੱਪੜੇ ਦਾਨ ਕਰਤੇ ਕੁਛ ਕਰਤਾ, ਉਹਦੀ ਵੈਸੇ ਵੀ ਕਿਸੇ ਦੀ ਮੁਸੀਬਤ ਦੇ ਵਿੱਚ ਬਾਂਹ ਫੜ ਲਈ, ਉਹਨੂੰ ਆਪਾਂ ਡੁੱਬਦੇ ਨੂੰ ਬਾਹਰ ਕੱਢ ਲਿਆ ਜਾਂ ਉਹਨੂੰ ਸਹਾਰਾ ਦੇਤਾ, ਉਸ ਤਰ੍ਹਾਂ ਦਾ ਉਹ ਜਿਹੜਾ ਪੁੰਨ ਵਾਲਾ ਕੰਮ ਹੋ ਜਾਂਦਾ, ਜਿਹੜਾ ਵਰਚੂ ਜਿਹਨੂੰ ਕਹਿੰਦੇ ਨਾ ਆਪਾਂ ਅੰਗਰੇਜ਼ੀ ਚ, ਜਾਂ
0: ਜੀ
1: ਜਿਹਨੂੰ ਆਪਾਂ ਕੋਈ ਚੰਗੇ ਗੁਣ ਕਹਿੰਦੇ ਆ, ਉਹ ਆ
0: ਜੀ
1: ਦੋਨਾਂ ਦੀ ਨੇਚਰ ਥੋੜਾ ਜਿਹਾ ਫਰਕ ਹੋ ਸਕਦਾ। ਜਿਵੇਂ ਆਪਾਂ ਸੱਚ ਬੋਲ ਲਿਆ ਵੀ ਕੋਈ ਪੁੰਨ ਵਾਲਾ ਕੰਮ ਹੀ ਹੈ, ਕਿ ਕੋਈ ਬੰਦਾ ਫਸੀ ਜਾਂਦਾ ਸੀ, ਉੱਥੇ ਗਵਾਹੀ ਸੱਚ ਦੀ ਦੇਤੀ
0: ਜੀ
1: ਉਹਦੇ ਹੱਕ ਚ, ਇਹ ਅਸੀਂ ਪੁੰਨ ਕੀਤਾ ਉਸ ਬੰਦੇ ਦੇ ਹੱਕ ਦੇ ਵਿੱਚ, ਗਵਾਹੀ ਦਿੱਤੀ ਹੈ ਜਿਹੜਾ ਸੱਚਾ ਸੀ, ਡਿਜ਼ਰਵ ਕਰਦਾ ਸੀ,
0: ਜੀ
1: ਅਦਰਵਾਈਜ਼ ਉਹ ਮਾਰਿਆ ਜਾਂਦਾ
0: ਜੀ
1: ਉਸ ਵੇਲੇ। ਨੋਨ ਮਟੀਰੀਅਲ ਚੀਜ਼ਾਂ ਜਿਹੜੀਆਂ ਉਹ ਪੁੰਨ ਦੇ ਵਿੱਚ ਆ ਜਾਂਦੀਆਂ, ਮਟੀਰੀਅਲ ਦੀ ਗੱਲ ਨਹੀਂ ਹੁੰਦੀ
0: ਜੀ
1: ਇਹਦੇ ਵਿੱਚ, ਤੇ ਇਹ ਆ ਕਿ ਤੁਸੀਂ ਕਿਵੇਂ ਭਾਵਨਾਤਮਕ ਤੌਰ ਦੇ ਉੱਤੇ ਜਿਹੜੀ ਆ ਬਿਨਾਂ ਕਿਸੇ ਪੈਸੇ ਧੇਲੇ ਤੋਂ
0: ਜੀ
1: ਉਹ ਕਿਸੇ ਦੀ ਮਦਦ ਕਰ ਦਿੱਤੀ ਆ, ਔਰ ਉਹ ਬੰਦਾ ਕਈ ਵਾਰ ਤਾਂ ਸਾਹਮਣੇ ਵੀ ਨਹੀਂ ਆਉਂਦਾ ਬੰਦਾ ਉਹ ਜਿਹਨੇ ਮਦਦ ਕੀਤੀ ਹੁੰਦੀ ਆ, ਵੀ ਠੀਕ ਆ ਬਾਈ ਉਹ ਜਿਹੜਾ ਬਚ ਆ ਜਿਹਨੂੰ
0: ਜੀ
1: ਆਪਾਂ ਬਚਾਉਂਦੇ ਆ ਜਾਂ ਕੀ ਕਰਦੇ ਆ, ਜਾਂ ਉਹਨੂੰ ਆਪਾਂ ਸੰਕਟ ਚੋਂ ਕੱਢ ਲੈਂਦੇ ਕਿਸੇ ਭਾਈਵੰਦ ਨੂੰ,
0: ਬਿਲਕੁਲ
1: ਉਹ ਪੁੰਨ ਵਾਲਾ ਕੰਮ ਹੈ ਕਿ ਇਹ ਪੁੰਨ ਵਾਲਾ ਕੰਮ ਹੈ ਵੀ ਆਪਾਂ ਕਿਸੇ ਦੀ ਜਿਹੜੀ ਹੈ ਹੈਲਪ ਕਰ ਦਿੱਤੀ ਆ, ਤੇ ਉਹਨੂੰ ਇਨਸਾਨੀ ਫਰਜ਼ ਸਮਝ ਕੇ ਆਪਾਂ ਉਹ ਕੀਤਾ ਹੈ।
0: ਜੀ
1: ਜਿਹੜਾ ਦਾਨ ਹੈ ਉਹ ਤੇ ਕੁਦਰਤੀ ਗੱਲ ਹੈ ਕਿ ਦਾਨ ਦੇ ਵਿੱਚ ਤੇ ਕੁਛ ਦੇਣਾ ਹੀ ਪੈਣਾ,
0: ਜੀ
1: ਉਹ ਜਿਵੇਂ ਕੁਛ ਕੱਪੜਾ ਲੱਤਾ ਪੈਸਾ ਧੇਲਾ ਕੁਛ ਨਾ ਕੁਛ ਤੇ ਹੋਣਾ ਹੀ ਹੈ। ਹੁਣ ਕਈ ਜਿਹੜੇ ਪੁਰਾਣੇ ਦੂਰ ਅੰਦੇਸ਼ ਲੋਕ ਸੀਗੇ ਉਹਨਾਂ ਨੇ, ਹੁਣ ਜਿੱਥੇ ਮੈਂ ਪਹਿਲਾਂ ਜਿਹੜੇ ਸਕੂਲ ਚ ਕੰਮ ਕਰਦਾ ਰਿਹਾ
0: ਜੀ,
1: ਉਸ ਸਕੂਲ ਦੀ ਜਿਹੜੀ ਜ਼ਮੀਨ ਆ ਕਿਸੇ ਪੁਰਾਣੇ ਮਹਾਂਪੁਰਸ਼ ਨੇ ਜਿਹੜੀ ਆ ਦਾਨ ਕੀਤੀ, 8-10 ਕਿੱਲੇ ਦਾਨ ਕੀਤੀ। ਉਸ ਵੇਲੇ ਉਹਨੇ ਸੋਚਿਆ ਕਿ ਇਸ ਇਲਾਕੇ ਦੇ ਬੱਚੇ ਜਿਹੜੇ ਆ ਪੜਨਗੇ, ਇੱਥੇ ਇੱਕ ਸਕੂਲ ਬਣਨਾ ਚਾਹੀਦਾ
0: ਜੀ,
1: ਤੋ ਸਕੂਲ ਬਣਿਆ, ਅੱਜ ਵੀ ਚੱਲ ਰਿਹਾ, ਹਜ਼ਾਰਾਂ ਲੱਖਾਂ ਬੱਚੇ ਉੱਥੋਂ ਪੜ੍ਹ ਕੇ ਚਲੇ ਗਏ ਹਨ।
0: ਜੀ
1: ਤੋ ਇਹ ਆਪਣੀ ਤਰ੍ਹਾਂ ਇਹਨੂੰ ਦਾਨ ਦੀ ਕੈਟਾਗਰੀ ਚ ਵੀ ਰੱਖਾਂਗੇ ਤੇ ਪੁੰਨ ਦੀ ਕੈਟਾਗਰੀ ਚ ਵੀ ਰੱਖ ਸਕਦੇ, ਦੋਨੋਂ ਇਕੱਠੇ ਕਹਿ ਸਕਦੇ ਆ, ਕਿਉਂਕਿ
0: ਜਿੱਦਾਂ
1: ਦੂਰ ਅੰਦੇਸ਼ੀ ਵੀ ਆ।
0: ਇਹ ਤੁਹਾਡੀ ਗੱਲ ਤੋਂ ਚੇਤੇ ਆਇਆ, ਜਿੱਦਾਂ ਇੱਕ ਵਾਰੀ ਆਪਾਂ ਪਿਛਲੇ ਸਮਿਆਂ ਦੇ ਵਿੱਚ ਗੱਲ ਕੀਤੀ ਸੀ ਗਦਰੀ ਬਾਬਿਆਂ ਦੀ, ਤੇ ਉਸ ਸਮੇਂ ਸਾਡੇ ਉੱਥੇ ਆਦਮਪੁਰ ਤੇ ਖੁਰਦਪੁਰ ਨਹਿਰ ਦੇ ਉੱਤੇ ਉਹਨਾਂ ਦੀ ਜ਼ਮੀਨ ਸੀ, ਭਾਈ ਲਛਮਣ ਸਿੰਘ ਹੋਣੀ ਤੇ ਆਪਣੇ ਬਲਵੰਤ ਸਿੰਘ ਹੋਣੀ, ਜੋ ਕਿ ਪਹਿਲੇ ਗਦਰੀ ਹੋਏ ਨੇ ਜਾਂ ਗਦਰੀ ਬਾਬਿਆਂ ਦੇ ਵਿੱਚ ਕਤਾਰ ਦੇ ਵਿੱਚ ਆਉਂਦੇ ਆ, ਜਿਨ੍ਹਾਂ ਨੇ ਅਮਰੀਕਾ ਜਾਂ ਕੈਨੇਡਾ ਦੇ ਵਿੱਚ ਉੱਥੇ ਗੁਰੂ ਘਰਾਂ ਦੀ ਉਸਾਰੀ ਵੀ ਕੀਤੀ ਤੇ ਆਪ ਅੰਮ੍ਰਿਤ ਛਕ ਕੇ ਤੇ ਫਿਰ ਉਹਨਾਂ ਦੀਆਂ ਸੇਵਾਵਾਂ ਵੀ ਨਿਭਾਈਆਂ, ਤੇ ਉਹਨਾਂ ਦੇ ਉਬਲ ਵੀ ਜੀ ਦੱਸਦੇ ਹੁੰਦੇ ਦੱਸ ਕੇ ਗਏ ਸੀ ਉਦੋਂ ਪਿਛਲੀ ਵਾਰੀ ਜਦੋਂ ਗੱਲ ਹੋਈ ਉਹਨਾਂ ਨਾਲ। ਤੇ ਮੈਨੂੰ ਵੀ ਨਹੀਂ ਪਤਾ ਸੀਗਾ ਕਿ ਉੱਥੇ ਨਾ ਇੱਕ ਗਰਲਸ ਸਕੂਲ ਹੈਗਾ, ਐਨ ਨਹਿਰ ਦੇ ਉੱਤੇ ਹੀ ਆ ਜੀ, ਆਪਣੇ ਹੁਸ਼ਿਆਰਪੁਰ ਤੇ ਜਲੰਧਰ ਜਿਹੜਾ ਆਪਣਾ ਰੋਡ ਜਾਂਦਾ ਜੀ ਉਹਦੇ ਉੱਤੇ ਹੀ ਆਇਆ ਨਾ ਕੁੜੀਆਂ ਦਾ ਸਕੂਲ। ਤੇ ਉਹ ਜ਼ਮੀਨ ਬੜੀ ਕਹਿ ਸਕਦਾ ਕਿ ਜੇ ਵੇਚਣੀ ਹੋਵੇ ਤਾਂ ਅਰਬਾਂ ਖਰਬਾਂ ਦੀ ਹੋਏਗੀ, ਉਹਨਾਂ ਸਮਿਆਂ ਦੇ ਵਿੱਚ ਜਦੋਂ ਕੁੜੀਆਂ ਨੂੰ ਵਰਜਿਆ ਜਾਂਦਾ ਸੀਗਾ ਕਿ ਇਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਇਹਨਾਂ ਕਿਹੜਾ DC ਲੱਗਣਾ ਜਾਂ ਇਹਨਾਂ ਤੋਂ ਘਰ ਦੇ ਕੰਮ ਕਰਾਓ, ਤੇ ਉਹਨਾਂ ਸਮਿਆਂ ਦੇ ਵਿੱਚ ਉਹ ਬਜ਼ੁਰਗਾਂ ਦੀ ਦੇਖੋ ਕਿੱਡੀ ਵੱਡੀ ਸੋਚ ਸੀ। ਤੇ ਉਹ ਜ਼ਮੀਨ ਜਿਹੜੀ ਸੀ ਉੱਥੇ ਅੰਗਰੇਜ਼ਾਂ ਦੇ ਸਮਿਆਂ ਦੇ ਵਿੱਚ ਉਹਨਾਂ ਨੇ ਦਾਨ ਕੀਤੀ ਸੀ, ਤਾਂ ਉਸ ਸਮੇਂ ਦੇ ਵਿੱਚ ਉਹ ਲੈ ਕੇ ਅੱਜ ਉੱਥੇ ਸਰਕਾਰੀ ਸਕੂਲ ਬਣਿਆ ਹੋਇਆ ਗਰਲਸ ਸਪੈਸ਼ਲ ਗਰਲਸ ਦੇ ਲਈ ਆ ਜੀ ਉਹ। ਤੇ ਉਹ ਅੱਜ ਵੀ ਉੱਥੇ ਦੇਖੋ ਕਿੰਨੀਆਂ ਲੱਖਾਂ ਹੀ ਕੁੜੀਆਂ ਉੱਥੋਂ ਮਤਲਬ ਕਿ ਆਪਣੀ ਜ਼ਿੰਦਗੀ ਸਵਾਰ ਕੇ ਬਣਾ ਕੇ ਆਪਣੇ ਹੱਕਾਂ ਦੇ ਪ੍ਰਤੀ ਜਾਗਰੂਕ ਹੋ ਕੇ ਸਮਾਜ ਦੇ ਵਿੱਚ ਵਿਚਰ ਰਹੀਆਂ ਹੋਣਗੀਆਂ ਜੀ।
1: ਇਹਨੂੰ ਆਪਾਂ ਐ ਕਹਿ ਸਕਦੇ ਨਾ ਵੱਡਾ ਕੰਮ ਹੈ। ਦੇਖੋ ਇਹੀ ਇੱਕ ਉਦਾਹਰਨ ਲਾ ਲਓ ਵੀ ਉਹਨਾਂ ਵਿਅਕਤੀਆਂ ਨੇ ਜਿਹਨਾਂ ਨੇ ਇੰਨੀ ਦੂਰ ਅੰਦੇਸ਼ੀ ਸੋਚ ਰੱਖੀ
0: ਜੀ,
1: ਉਹਨਾਂ ਨੇ ਦਾਨ ਕਰਕੇ ਇੱਕ ਪੁੰਨ ਦਾ ਕੰਮ ਕੀਤਾ।
0: ਬਿਲਕੁਲ ਹੈ ਜੀ,
1: ਤੇ ਉਹ ਆਪਾਂ ਕਹਿ ਸਕਦੇ ਦਾਨ ਵੀ ਕਰਦਾ ਤੇ ਪੁੰਨ ਵੀ ਕਰਦਾ, ਇਹ ਦੋਵੇਂ ਇੱਥੇ ਢੁਕਦੇ ਆ, ਦੋਨੋਂ ਸ਼ਬਦ ਜਿਹੜੇ ਆ ਇਹ ਦੋਨੋਂ ਹੀ ਬੜੇ ਮਹੱਤਵਪੂਰਨ ਹੈ ਭਾਈ ਸਾਹਿਬ। ਜਦੋਂ ਕਹਿੰਦੇ ਆਪਾਂ ਜਿੰਨੇ ਵੀ ਸਾਡੇ ਰੂਹਾਨੀ ਲੀਡਰ ਨੇ, ਧਾਰਮਿਕ ਲੀਡਰ ਨੇ, ਜਿਹੜੇ ਸਮਾਜ ਸੁਧਾਰਕ ਨੇ, ਉਹ ਜਦੋਂ ਵੀ ਕੋਈ ਗੱਲ ਕਰਨਗੇ ਉਹ ਇਸ ਨੂੰ ਮੁੱਖ ਰੱਖਦੇ ਆ ਕਿ ਭਾਈ ਮਨੁੱਖ ਹੋਣ ਦਾ ਜਿਹੜਾ ਸਬੂਤ ਆਪਾਂ ਜਦੋਂ ਦੇਣਾ ਹੋਵੇ ਤਾਂ ਇਹੀ ਹੈ ਕਿ ਦੂਜੇ ਜਿਹੜੇ ਮਨੁੱਖ ਨੇ, ਮਨੁੱਖਾਂ ਦੀ ਗੱਲ ਆਪਾਂ ਕਰੀਏ, ਉਹਨਾਂ ਦੇ ਅਪਲਿਫਟਮੈਂਟ ਦੀ ਗੱਲ ਕਰੀਏ, ਉਹਨਾਂ ਦੀ ਜਿਹੜੀ ਡਿਵੈਲਪਮੈਂਟ ਆ ਉਹਦੀ ਗੱਲ ਕਰੀਏ ਕਿ ਕਿਵੇਂ ਆਪਾਂ ਆਪਣੇ ਇੱਕ ਬੰਦੇ ਨੇ ਜੇ ਤਰੱਕੀ ਕਰ ਲਈ ਆ ਤਾਂ ਉਹ ਦੂਜਿਆਂ ਦੀ ਕਿਵੇਂ ਹੈਲਪ ਕਰ ਸਕਦਾ ਕਿ ਉਹ ਵੀ ਇਸ ਰਾਹ ਤੇ ਆ ਜਾਣ,
0: ਬਿਲਕੁਲ,
1: ਤੇ ਉਹਨਾਂ ਨੂੰ ਉਹਨਾਂ ਦੀ ਵੀ ਜ਼ਿੰਦਗੀ ਜਿਹੜੀ ਆ ਜ਼ਿੰਦਗੀ ਬਣ ਜਾਏ, ਵਧੀਆ ਬਣ ਜਾਏ।
0: ਪਰ ਇਹਦੇ ਵਿੱਚ ਇੱਕ ਦੂਜਾ ਪੱਖ ਸ਼ਮੀ ਜੀ ਦੇਖਦੇ ਆ ਤਾਂ ਉਹ ਜਿਹੜਾ ਬੜਾ ਹੈਰਾਨ ਪਰੇਸ਼ਾਨ ਵੀ ਕਰਦਾ, ਜਿਹੜੇ ਅਸਲ ਦੇ ਵਿੱਚ ਕੁਝ ਕਰਨਾ ਵੀ ਚਾਹੁੰਦੇ ਆ ਆਪਣੇ ਸਮਾਜ ਦੇ ਲਈ, ਆਪਣੇ ਲੋਕਾਂ ਦੇ ਲਈ, ਆਪਣੇ ਪਿੰਡਾਂ ਦੇ ਲਈ ਜਾਂ ਸ਼ਹਿਰਾਂ ਦੇ ਲਈ, ਕਿਤੇ ਵੀ ਦੇਖ ਲਓ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਬੈਠੇ ਹੋਣ, ਪਰ ਜਿਹੜਾ ਇੱਕ ਬਹੁਤ ਵੱਡਾ ਘਾਤ ਲਾ ਰਹੇ ਆ ਨਾ ਜੋ ਲੋਕ ਇਸ ਚੀਜ਼ ਨੂੰ ਬੈਨੀਫਿਟ ਆਪਣਾ ਲੈਣ ਦੇ ਲਈ ਜਾਂ ਵੱਡੀਆਂ ਵੱਡੀਆਂ ਇਮਾਰਤਾਂ ਜਾਂ ਹੋਰ ਸਾਰੀਆਂ ਚੀਜ਼ਾਂ ਖੜੀਆਂ ਕਰੀ ਜਾ ਰਹੇ ਆ, ਉਹ ਕਿਤੇ ਨਾ ਕਿਤੇ ਨਿਰਾਸ਼ਾ ਦਾ ਕਾਰਨ ਬਣ ਰਿਹਾ ਜੀ। ਉਹ ਬੈਨੀਫਿਟ ਲੈ ਰਹੇ ਨੇ ਜੀ, ਇੱਕ ਉਹ ਭਗਤ ਪੂਰਨ ਸਿੰਘ ਹੋਣੀ ਸੀਗੇ ਜਾਂ ਉਹਨਾਂ ਨੇ ਸਾਰੀ ਜ਼ਿੰਦਗੀ ਝੋਲੇ ਦੇ ਨਾਲ ਹੀ ਕੱਟ ਦਿੱਤੀ, ਤੇ ਉਹ ਉਹਨਾਂ ਦਾ ਦੇਣ ਕਿੱਦਾਂ ਦੇ ਸਕਦੇ ਆ, ਪਰ ਇਹਨਾਂ ਨੇ ਇਹ ਚੀਜ਼ ਨੂੰ ਵੀ ਕਲੰਕ ਲਾ ਕੇ ਰੱਖ ਦਿੱਤਾ ਹੈ ਜੀ।
1: ਦੇਖੋ ਇਹ ਦਾਨ ਪੁੰਨ ਵਾਲਾ ਇੱਕ ਕਹਿ ਲੋ ਜਿਵੇਂ ਹੁਣੇ ਆਪਾਂ ਗੱਲ ਕੀਤੀ ਇੱਕ ਤਰ੍ਹਾਂ ਦਾ ਇੱਕ ਮਾਡਲ ਹੈ, ਇਹ ਸੋਸ਼ਲ ਸੈਟਅਪ ਆ ਇੱਕ ਮਾਡਲ ਹੈ
0: ਜੀ।
1: ਜਦੋਂ ਇਹਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਕੁਝ ਠੱਗ ਕਿਸਮ ਦੇ ਲੋਕ ਨੇ ਜਿਹੜੇ ਇਸ ਸਿਸਟਮ ਨੂੰ ਆਪਣੇ ਮੁਫਾਦ ਵਾਸਤੇ ਵਰਤਦੇ ਆ ਤੇ ਇਹਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਕੈਸ਼ ਕਰਦੇ ਆ ਤੇ ਫਿਰ ਆਪਣੇ ਫਾਇਦੇ ਦਾ ਕੰਮ ਕਰਦੇ ਆ ਕਿ ਖੁਦ ਆਪਣੇ ਉੱਤੇ ਲਾਗੂ ਕਰਨੇ ਸਾਰਾ ਕੁਛ, ਜੋ ਦਾਨ ਆਇਆ ਘਰੇ ਆ ਗਿਆ ਸਭ ਕੁਛ, ਕਹਿੰਦੇ ਬਾਕੀ ਬਾਹਰ ਜਾਣੇ ਨੀ, ਖੁਦ ਤਰੱਕੀ ਕਰਦੇ ਆ ਲੋਕਾਂ ਦੀ ਨੀ ਹੁੰਦੀ। ਇਹ ਅਸਲ ਚ ਇਹ ਮਸਲਾ ਮੈਨੇਜਮੈਂਟ ਦਾ। ਹੁਣ ਜਿਹੜਾ ਬੰਦਾ ਦਾਨ ਕਰ ਰਿਹਾ ਇਹ ਉਹਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹ ਕਿੱਥੇ ਦਾਨ ਕਰ ਰਿਹਾ ਤੇ ਕਿਉਂ ਕਰ ਰਿਹਾ ਤੇ ਆਖਿਰਕਾਰ ਉਹਦਾ ਉਹਨੇ ਕੀ ਉਹਨੇ ਉਹ ਸੰਸਥਾ ਦਾ ਰਿਵਿਊ ਕੀਤਾ ਜਾਂ ਉਸ ਬੰਦੇ ਬਾਰੇ ਕੋਈ ਛਾਣਬੀਣ ਕੀਤੀ ਹੈ ਕਿ ਇਹ ਬੰਦਾ ਸੱਚੀ ਮੁੱਚੀ ਜੈਨੂਨ ਹੈ, ਜੋ ਭਗਤ ਪੂਰਨ ਸਿੰਘ ਹੋਰਾਂ ਦਾ ਨਾਂ ਸੂਰਜ ਵਾਂਗ ਚਮਕਦਾ, ਕੋਈ ਉਹਨਾਂ ਵੱਲ ਐ ਉਂਗਲੀ ਕਰਕੇ ਨੀ ਕਹਿ ਸਕਦਾ ਵੀ ਐ ਕਰਤਾ ਜੀ ਉਹਨਾਂ ਨੇ, ਬਸ ਉਹਨਾਂ ਨੂੰ ਬੇਦਾਗ ਸ਼ਖਸੀਅਤ ਹੈ।
0: ਬਿਲਕੁਲ ਹੈ ਜੀ,
1: ਉੱਥੇ ਬੰਦਾ ਜਦੋਂ ਉਹਨਾਂ ਦੀ ਹੈਲਪ ਕਰ ਰਿਹਾ ਕਿਸ ਤਰੀਕੇ ਨਾਲ ਕਰ ਰਿਹਾ, ਉਹਨਾਂ ਚ ਯੋਗਦਾਨ ਪਾ ਰਿਹਾ, ਆਪਣਾ ਵੀ ਚਲੋ ਠੀਕ ਹੈ ਜੀ ਮੈਂ ਵੀ ਨਾਲ ਆ, ਮੇਰੇ ਵੱਲੋਂ ਤਾਂ ਇੰਨਾ ਹੀ ਹੈ ਕਿ ਮੈਂ ਆਹ ਕੁਛ ਨੀ ਕਰ ਸਕਦਾ ਪਰ ਆਹ ਕਰ ਸਕਦਾ।
0: ਬਿਲਕੁਲ,
1: ਹਰ ਬੰਦਾ ਸਭ ਕੁਛ ਨੀ ਕਰ ਸਕਦਾ ਪਰ ਉਹ ਕੁਛ ਨਾ ਕੁਛ ਤਾਂ ਕਰ ਹੀ ਸਕਦਾ
0: ਜੀ,
1: ਉਹ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਲਹਿਰ ਦਾ ਹਿੱਸਾ ਬਣ ਸਕਦਾ ਜੋ ਇੱਕ ਚੰਗੀ ਸੋਚ ਨਾਲ ਚੱਲਦੀ ਹੈ, ਪਰ ਜਿਹੜੇ ਬੈਡ ਐਲੀਮੈਂਟ ਹੈ ਉਹ ਹਰ ਫੀਲਡ ਚ ਹੈ।
0: ਬਿਲਕੁਲ,
1: ਉਹਨਾਂ ਦੀ ਪਹਿਚਾਣ ਉਹਨਾਂ ਨੂੰ ਵੀਡ ਆਊਟ ਕਰਨ ਦਾ ਜਿਹੜਾ ਜਿੰਮਾ ਹੈ ਉਹ ਤਾਂ ਉਸ ਬੰਦੇ ਕੋਲ ਹੈ ਜਿਹੜਾ ਕੈਸ਼ ਤਿਆਰ ਕਰਕੇ ਬੈਠਾ ਹੋਇਆ, ਕੈਸ਼ ਐਂਡ ਕਾਇੰਡ ਚ ਬੈਠਾ ਹੋਇਆ ਕਿ ਮੈਂ ਇਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਚੰਗਾ ਕੌਜ਼ ਆ ਜਿਦਾਂ ਉਹਨੇ ਨਾਰਾ ਮਾਰਿਆ ਹੋਇਆ ਕਿ ਮੈਂ ਫਲਾਨੇ ਦੀ ਮਦਦ ਕਰਨੀ ਹੈ ਜੀ, ਮੈਂ ਵਿੱਚ ਮੀਡੀਏਟਰ ਹਾਂ, ਮੇਰੇ ਮਾਧਿਅਮ ਰਾਹੀਂ ਤੁਸੀਂ ਕਰ ਸਕਦੇ ਹੋ। ਉਹ ਬੰਦਾ ਹੁਣ ਇੱਕ ਕਹਿ ਲੋ ਵਿੱਚ ਵਿਚੋਲਾ ਬਣ ਗਿਆ, ਹੁਣ ਉਹਦੀ ਜਾਂਚ ਤਾਂ ਹੋਣੀ ਚਾਹੀਦੀ ਹੈ ਕਿ ਭਾਈ ਤੂੰ ਇਹ ਬੰਦਾ ਠੀਕ ਕਰ ਰਿਹਾ ਕਿ ਨਹੀਂ ਕਰ ਰਿਹਾ, ਪਹੁੰਚਿਆ ਕਿ ਨਹੀਂ ਪਹੁੰਚਿਆ। ਅਸੀਂ ਖੂਚ ਥੋੜਾ ਸੁੱਟਣਾ ਗਿਆ, ਚਲੋ ਜੀ ਮੈਂ ਦੇ ਤੇ ਇੰਨੇ ਪੈਸੇ ਤਾਂ ਮੇਰਾ ਕੰਮ ਮੁੱਕਿਆ ਤੇ ਮੈਂ ਹੁਣ ਦਾਨੀ ਬਣ ਗਿਆ। ਦਾਨੀ ਜਿਹੜਾ ਉਹ ਬੰਦਾ ਅੱਗੇ ਉਹਦੀ ਰਿਵਿਊ ਕਰਨ ਦਾ ਵੀ ਉਹਦੇ ਚ ਕੁਛ ਸੋਚ ਹੈ ਨਾ, ਤੁਸੀਂ ਬਿਨਾਂ ਸੋਚੇ ਸਮਝੇ ਸਿੱਟੀ ਜਾਓ ਇਧਰ ਉਧਰ ਗਿਆ, ਚੜਤਾ ਉਹ ਸਿੱਟਤਾ ਕਰਤਾ ਉਹ ਵੀ ਕਰਤਾ ਉਹ ਵੀ ਕਰ ਮੈਂ ਉਹ ਵੀ ਕਰ ਲਿਆ, ਉਹ ਕੋਈ ਇਹ ਦੌੜ ਨਹੀਂ ਹੈ
0: ਜੀ।
1: ਉਹ ਤੁਸੀਂ ਬਿਲਕੁਲ ਸਹੀ ਲਿਖਿਆ ਹੋਇਆ ਜਿਹੜਾ ਥੰਬਨੇਲ ਵਿੱਚ ਵੀ ਲਿਖਿਆ ਹੋਇਆ ਬਾਈ ਲਾਈਨ ਜਿਹੜੀ ਲਿਖੀ ਹੋਈ ਆਪਣੀ, ਉਹ ਇਹੀ ਆ ਕਿ ਜਿਹੜੇ ਦਾਨ ਪੁੰਨ ਹੈ ਇਹ ਮਾਨਵਤਾ ਦੀ ਸੇਵਾ ਹੈ, ਸਮਾਜ ਸੇਵਾ ਹੈ ਜਾਂ ਦਿਖਾਵਾ ਹੈ
0: ਜੀ।
1: ਜਿਹੜਾ ਬੰਦਾ ਦਿਖਾਵੇਬਾਜ਼ੀ ਕਰ ਰਿਹਾ ਹੈ ਉਹ ਤਾਂ ਇਸ ਕੈਟਾਗਰੀ ਚੋਂ ਵੈਸੇ ਹੀ ਬਾਹਰ ਹੈ।
0: ਬਿਲਕੁਲ,
1: ਭਾਵੇਂ ਉਹਨੇ ਆਪਣੇ ਝੰਡਾ ਚੁੱਕਿਆ ਹੈ ਕਿ ਮੈਂ ਸਮਾਜ ਸੇਵੀ ਹਾਂ, ਮੈਂ ਉਹ ਹਾਂ, ਮੈਂ ਵਾਹ ਹਾਂ, ਪਰ ਉਹ ਅਸਲ ਵਿੱਚ ਤਾਂ ਉਸ ਲਾਈਨ ਦਾ ਹਿੱਸਾ ਹੀ ਨਹੀਂ ਹੈ
0: ਜੀ। ਬਿਲਕੁਲ,
1: ਜਿਹੜਾ ਇੱਕ ਬੰਦਾ ਜਾਗਰੂਕ ਹੈ ਜਿਹੜਾ ਚੇਤਨ ਮਨ ਹੈ ਉਹ ਤਾਂ ਉਹਦਾ ਉਹਨੂੰ ਅਨੈਲਿਸਿਸ ਕਰੂਗਾ, ਉਹ ਅੰਨੇ ਵਾਹ ਇਹੋ ਜਿਹੀ ਚੀਜ਼ ਨੂੰ ਫੋਲੋ ਨਹੀਂ ਕਰੇਗਾ, ਭੀੜ ਦਾ ਹਿੱਸਾ ਨਹੀਂ ਬਣੇਗਾ ਕਿ ਹਾਂ ਚੱਕ ਲੋ ਵੀ ਉਹਨੇ ਉਧਰ ਭੇਜਿਆ ਮੈਂ ਵੀ ਉਧਰ ਭੇਜਾਂਗਾ, ਮੈਂ ਵੀ ਚੱਕ ਦੂੰ ਘੜੇ ਤੋਂ ਕੌਲਾ।
0: ਬਿਲਕੁਲ ਹੈ ਜੀ, ਨਾਲੇ ਸਾਡੇ ਸਮਾਜ ਦੇ ਵਿੱਚ ਦੇਖੋ ਬਹੁਤ ਸਾਰੀਆਂ ਐਸੀਆਂ ਧਾਰਨਾ ਮਿਲ ਜਾਂਦੀਆਂ ਨੇ, ਤੇ ਔਜਲਾ ਸਾਹਿਬ ਕਹਿੰਦੇ ਨੇ ਕਿ ਵਿਚੋਲਾ ਤਾਂ ਹੁੰਦਾ ਹੀ ਕਹਿੰਦੇ ਓਲਾ
1: ਜੀ, ਕੋਈ ਸ਼ੱਕ ਨਹੀਂ ਜੀ, ਕੋਈ ਸ਼ੱਕ ਨਹੀਂ ਓਲਾ ਹੀ ਹੈ
0: ਜੀ। ਤੇ ਦੂਸਰੇ ਪਾਸੇ ਆਪਾਂ ਦੇਖਦੇ ਹਾਂ ਜਦੋਂ ਸਮਾਜ ਦੀ ਗੱਲ ਕਰਦੇ ਹਾਂ ਜਾਂ ਸਮਾਜ ਦੇ ਪ੍ਰਤੀ ਸਾਡੇ ਹਰ ਕਿਸੇ ਜਿਹੜਾ ਵੀ ਇਸ ਦੁਨੀਆਂ ਤੇ ਆਇਆ ਮੈਨੂੰ ਲੱਗਦਾ ਕਿ ਉਹਦੇ ਵੀ ਕੁਝ ਨਾ ਕੁਝ ਸਾਡੇ ਸਮਾਜ ਦੇ ਪ੍ਰਤੀ ਜਾਂ ਸਾਡੇ ਆਲੇ ਦੁਆਲੇ ਜੋ ਕੁਝ ਵੀ ਵਾਪਰਿਆ ਉਹਦੇ ਆਪਣੇ ਫਰਜ਼ ਬਣਦੇ ਉਹਨਾਂ ਚੀਜ਼ਾਂ ਨੂੰ ਅੱਗੇ ਜਾਗਰੂਕਤਾ ਵਧਾਉਣ ਦੇ ਲਈ ਸੁਚੇਤ ਕਰਨ ਦੇ ਲਈ ਬਹੁਤ ਸਾਰੇ ਲੋਕ ਨੇ, ਕੁਝ ਜਵਾਨ ਆ, ਕੁਝ ਬੱਚੇ ਨੇ ਤੇ ਕੁਝ ਉਹਦੇ ਵਿੱਚ ਬਜ਼ੁਰਗ ਹੋ ਕੇ ਆਪਣੀ ਪੂਰੀ ਜ਼ਿੰਦਗੀ ਜਿਹੜੀ ਹੈ ਇੰਜੋਏ ਕਰਕੇ ਵੀ ਇਸ ਦੁਨੀਆਂ ਤੋਂ ਤੁਰਦੇ ਆ, ਪਰ ਕੁਝ ਲੋਕ ਐਸੇ ਸ਼ਮੀ ਜੀ ਹੁੰਦੇ ਆ ਕਿ ਦੁਨੀਆਂ ਦੇ ਲਈ ਇੱਕ ਮਿਸਾਲ ਬਣ ਜਾਂਦੇ ਆ, ਉਹਨਾਂ ਦੀਆਂ ਉਦਾਹਰਨਾਂ ਦੇਣ ਦਾ ਇੱਕ ਸਾਡੇ ਵਰਗਿਆਂ ਨੂੰ ਜ਼ਰੂਰ ਮੌਕਾ ਮਿਲ ਜਾਂਦਾ ਹੈ। ਜਿਵੇਂ ਕਿ ਪਟਿਆਲੇ ਦੀ ਇੱਕ ਡਾਕਟਰ ਸੀ, ਕੱਲ ਮੈਂ ਅੱਜ ਦੇ ਵਿਚਾਰ ਦੇ ਵਿੱਚ ਪੜ੍ਹਿਆ, ਬੜਾ ਉਹ ਕੀਮਤੀ ਕਹਿ ਸਕਦੇ ਹਾਂ ਕਿ ਅੱਜ ਦਾ ਵਿਚਾਰ ਸੀ, ਤੇ ਉਹਦੇ ਵਿੱਚ ਜਸਲੀਨ ਕੌਰ ਦੀ ਡਾਕਟਰ ਸੀਗੀ ਉਹ ਆਪ ਵੀ ਪਟਿਆਲੇ ਤੋਂ, ਤੇ ਜਸਲੀਨ ਕੌਰ ਦੀ ਮੌਤ ਹੋ ਜਾਂਦੀ ਹੈ ਜੀ। ਉਹ ਤੋਂ ਬਾਅਦ ਅਮਰੀਕਾ ਦੇ ਵਿੱਚ ਉਹਦੀ ਬੋਡੀ ਜਿਹੜੀ ਸੀ 37 ਵਿਅਕਤੀਆਂ ਨੂੰ ਇੱਕ ਬੋਡੀ ਦੇ ਵਿੱਚ ਉਹ ਅੰਗ ਲਾ ਕੇ 37 ਲੋਕਾਂ ਦੇ ਜਾਂ ਪਰਿਵਾਰਾਂ ਦੀ ਜ਼ਿੰਦਗੀ ਬਣਾ ਕੇ ਰੱਖ ਦਿੱਤੀ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਦੀ ਇੱਕ ਨੰਨੀ ਮੁੰਨੀ ਕਹਿ ਲਓ ਕਿ 39 ਸਾਲਾਂ ਦੀ ਬੱਚੀ ਸੀ ਬਾਲੜੀ, ਤੇ ਇਬਾਦਤ ਜਿਹਦਾ ਨਾਂ ਸੀ ਇਬਾਦਤ, ਤੇ ਉਹ ਅੰਗ ਦਾਨ ਕਰਕੇ ਉਹਦੇ ਤਕਰੀਬਨ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਲੋਕਾਂ ਨੂੰ ਉਹਨੇ ਵੀ ਨਵੀਂ ਜ਼ਿੰਦਗੀ ਦਿੱਤੀ। ਤੇ ਇੱਕ ਅਫਰੀਕਾ ਮੂਲ ਦੀ ਸ਼ਾਇਦ ਲੜਕੀ ਸੀ, ਪਿਛਲੇ ਦਿਨਾਂ ਦੇ ਵਿੱਚ BBC ਦੇ ਵਿੱਚ ਵੀ ਉਹਦੀ ਲੱਗੀ ਸੀਗੀ ਤੇ ਸਾਰੀ ਰਿਪੋਰਟ ਲੱਗੀ ਸੀ, ਉਹਨੇ ਵੀ ਲੋਕਾਂ ਨੂੰ ਦੁਨੀਆਦਾਰੀ ਨੂੰ ਪਰੇਸ਼ਾਨ ਤੇ ਹੈਰਾਨ ਕਰਕੇ ਰੱਖ ਦਿੱਤਾ ਸੀ ਕਿ ਬਹੁਤ ਸਾਰੇ ਲੋਕ ਏਦਾਂ ਕਰਦੇ ਕਿ ਚਲੋ ਸਾਡੇ ਜਿਹੜਾ ਜੋ ਜੀ ਸੀਗਾ ਉਹ ਤਾਂ ਚਲਿਆ ਗਿਆ, ਹੋ ਸਕਦਾ ਕਿ ਆਉਣ ਜਿਹੜੇ ਹੋਰ ਜਿਹੜੇ ਨੇ ਇੱਥੇ ਹੈਗੇ ਆ, ਜਿੱਦਾਂ ਕਿ ਅੱਖਾਂ ਦਾ ਹੀ ਐਗਜ਼ਾਮਪਲ ਲਾ ਲਈਏ, ਜੇ ਪੂਰੇ ਆਪਣੇ ਦੇਖਿਆ ਜਾਵੇ ਤਾਂ ਤਕਰੀਬਨ 52 ਲੱਖ ਪੂਰੇ ਸੰਸਾਰ ਦੇ ਵਿੱਚ ਐਸੇ ਲੋਕ ਹੈ, 52,02,00,000 ਲੋਕ ਨੇ ਅੰਨੇਪਣ ਦਾ ਸ਼ਿਕਾਰ ਨੇ। ਤੇ ਇਸੇ ਤਰ੍ਹਾਂ ਭਾਰਤ ਦੇ

0: कमाल है यार, अखा ही दे पता नहीं
1: जी
0: वो बार। हालांकि पता है कि वो जान तो बाहर ही चुकनिया, उन्होंने पहला नहीं चुकनिया, हुणे नहीं कदे गड़ाते लैके मगर पे।
1: जी
0: पर ये वड्डी गल आ, ये दान की कैटागरी च आउंदा कि आपां कुछ फिजिकली कुछ कॉन्ट्रीब्यूट कर रहे हैं,
1: जी
0: शरीर है। हुण जे जे तुसीं इहनूं भी देखो कि बंदे ने अपनी बॉडी को दान करती,
1: जी
0: जिन्ने भी साडे जे आपां रिलीजियस फैक्टर नूं देखदे आं, उस पहलू नूं भी लै लईए जे,
1: जी
0: ਉਹ ਵੀ ਕਹਿੰਦੇ ਆ ਵੀ ਭਾਈ ਸਾਡਾ ਜਿਹੜਾ ਰੌਲਾ ਹੈ ਉਹ ਹੈਗਾ ਕਿ ਜਿਹੜਾ ਬਾਰ ਬਾਰ ਜਿਹੜੇ ਆਪਾਂ ਜਨਮ ਲੈਂਦੇ ਆ, ਪਲਾਨਾ ਕਰਦੇ ਆ, ਉਹਨੂੰ ਖਤਮ ਕਰਨਾ ਜੀ। ਤੇ
1: ਜੀ
0: ਅਸੀਂ ਸਿਰਫ ਮਹਾਰਾਜ ਦੇ ਚਰਨਾਂ ਚ ਉੱਥੇ ਉਹ ਕਰਨਾ, ਚਲੋ ਨਿਵਾਸ ਕਰਨਾ,
1: ਬਿਲਕੁਲ ਹੈ
0: ਵੀ ਉਹ ਜਨਮ ਜਨਮ ਦਾ ਜਿਹੜਾ ਗੇੜ ਹੈ ਨਾ, ਗਤੀ ਗੇੜ, ਇਹ ਖਤਮ ਕਰਨਾ,
1: ਜੀ
0: ਮੈਨੂੰ ਆ ਜਿਹੜਾ ਜੂਨੀਆ ਵਾਲੇ ਚੱਕਰ ਚੋਂ ਕੱਢੋ।
1: ਜੀ
0: ਤੇ ਫਿਰ ਉਹ ਜੇ ਸਰੀਰ ਹੀ ਬੰਦੇ ਨੇ ਦਾਨ ਕਰਤਾ ਵੀ ਜੂਨੀ ਕਿਹੜੀ ਰਹਿ ਗਈ, ਉਹ ਤਾਂ
1: ਜੂਨੀ
0: ਓਕੇ ਹੋ ਗਿਆ
1: ਗਿਆ,
0: ਕੰਮ, ਪੈਸੇ
1: ਬਿਲਕੁਲ
0: ਵੀ ਓਕੇ,
1: ਜੀ
0: ਤਾਂ ਓਕੇ ਹੋ ਗਿਆ, ਉਹਨੇ ਜਮਾ ਹੀ ਠੀਕ ਆ।
1: ਜੀ
0: ਨਹੀਂ ਉਹ ਚਲੋ ਵੱਖਰੀ ਆਪਾਂ ਕਹਿ ਲੋ ਵੀ
1: ਵਿਸ਼ਵਾਸ ਹੈ
0: ਪਹਿਲੂ ਆ,
1: ਲੋਕਾਂ ਦਾ ਵੱਖਰਾ ਵੱਖਰਾ, ਬਿਲਕੁਲ ਹੈ।
0: ਪਰ ਇਹ ਸੱਚ ਹੈ ਜੇ ਤੁਸੀਂ ਇੱਕ ਡਾਟਾ ਕੱਢੋ, ਜਿਵੇਂ ਤੁਸੀਂ ਬਾਕੀ ਦੁਨੀਆ ਦਾ ਇੱਕ ਡਾਟਾ ਸ਼ੇਅਰ ਕੀਤਾ ਨਾ ਹੁਣੇ,
1: ਜੀ
0: ਮੈਨੂੰ ਲੱਗਦਾ ਹੋ ਸਕਦਾ ਮੈਂ ਗਲਤ ਹੋਵਾਂ, ਪਰ ਮੇਰੇ ਕਿਤੇ ਮੈਂ ਪੜ੍ਹਿਆ ਸੀ ਕਿ ਸ਼੍ਰੀਲੰਕਾ ਦੇ ਵਿੱਚ
1: ਜੀ
0: ਇਹ ਪੱਕਾ ਹੈ ਵੀ ਉਹ ਬੰਦੇ ਆਪਣੀਆਂ ਅੱਖਾਂ ਦਾ ਦਾਨ ਕਰਦੇ ਹੀ ਕਰਦੇ ਆ, ਇਸ
1: ਅੱਛਾ
0: ਕਰਕੇ
1: ਜੀ,
0: ਉੱਥੇ ਕੋਈ ਬੰਦਾ ਬਲਾਇੰਡ ਨਹੀਂ ਹੈਗਾ।
1: ਕਿਆ ਬਾਤ ਹੈ ਜੀ, ਸਲੋਟ ਹੈ ਜੀ ਉਹਨਾਂ ਲੋਕਾਂ, ਬਿਲਕੁਲ ਹੈ ਜੀ
0: ਇਹ ਇੱਕ ਭਾਵਨਾ, ਕਿਉਂਕਿ ਕਿਸੇ ਨੇ ਲਹਿਰ ਚਲਾਈ ਹੋਊਗੀ, ਕਿਸੇ ਨੇ
1: ਜੀ,
0: ਇਹਦੀ ਮੁੱਢ ਪੰਨਿਆ ਹੋਊਗਾ ਵੀ ਚਲੋ ਯਾਰ ਇਹ, ਕਿਉਂਕਿ ਵੈਸੇ ਵੀ ਤਾਂ ਪਾਥੀਆਂ ਲਾ ਕੇ ਫੂਕਣਾ ਇਹ ਬੰਦਾ,
1: ਹਾਂ ਬਿਲਕੁਲ
0: ਉਹ
1: ਹੈ ਜੀ,
0: ਕਰਨਾ ਸੀ ਉਹਦਾ।
1: ਬਿਲਕੁਲ ਹੈ ਜੀ,
0: ਤੇ ਜੇ ਉਹ ਲੈਬਸ ਦੇ ਵਿੱਚ ਜਾਂ ਜਿਵੇਂ ਹੁਣ ਤੁਸੀਂ ਕਿੰਨੀ ਵੱਡੀ
1: ਰਿਸਰਚ
0: ਗੱਲ
1: ਲਈ
0: ਕੱਲ
1: ਕਰ ਲਓ,
0: ਜਿਹੜੀ ਸ਼ੇਅਰ
1: ਕਿਡਨੀ
0: ਕੀਤੀ,
1: ਚਾਹੀਦੀ ਹੈ ਕਿਸੇ
0: ਸਿਰ
1: ਨੂੰ,
0: ਸਰ
1: ਕੁਝ ਨੂੰ,
0: ਹਾਂ
1: ਬਿਲਕੁਲ
0: ਰਿਸਰਚ ਲਈ ਚਾਹੀਦਾ, ਕ੍ਰੂਸ਼ੀਅਲ ਕਿਸੇ ਦੀ ਅਗਰ ਜਿੰਦਗੀ ਕਿਸੇ ਦੀ ਬਣ ਸਕਦੀ ਆ
1: ਜੀ,
0: ਤਾਂ ਉਹ ਵੱਡੀ ਗੱਲ ਆ।
1: ਬਿਲਕੁਲ ਹੈ
0: ਹੁਣ
1: ਜੀ,
0: ਇੱਥੇ ਉਹੀ ਗੱਲ ਆ ਜਾਂਦੀ ਹੈ, ਜੇ ਮਜ਼ਾਕ ਚ ਆਪਾਂ ਦੇਖੀਏ ਇੱਕ ਗੱਡੀ ਸਕਰੈਪ ਸਿੱਟੀ ਆ,
1: ਜੀ
0: ਉਹਦੇ ਤਾਂ ਵੀ ਕੁਝ ਪੁਰਜੇ ਦਾ ਕੰਮ ਆਈ ਜਾਂਦੇ ਆ ਕਿ
1: ਬਿਲਕੁਲ
0: ਆ ਇਹਨੂੰ ਪਾ ਲਓ, ਇਹਨੂੰ ਪਾ ਲਓ, ਤਾਂ ਵੀ ਚੱਲੀ ਜਾਣੀ ਜਿਹੜੀ ਊਂ ਟੁੱਟੀ ਪਈ ਸੀ ਗੱਡੀ,
1: ਜੀ
0: ਤੋ ਇੱਕ ਕੋਈ ਤਾਂ ਠੀਕ ਹੋਵੇ।
1: ਜੀ
0: ਤੋ ਇਹ ਵੱਡੀ ਚੀਜ਼ ਆ, ਇਹ ਇੱਕ ਕਹਿ ਲੋ ਇਹ ਤਾਂ ਮਹਾਂਦਾਨ ਹੀ ਇਹਨੂੰ ਕਹਿ ਲੋ ਵੀ, ਅੱਖਾਂ
1: ਬਿਲਕੁਲ
0: ਦਾ ਦਾਨ ਹੋ ਗਿਆ, ਸਰੀਰ ਦਾ ਦਾਨ ਹੋ ਗਿਆ, ਇਹ ਬਹੁਤ ਵੱਡਾ। PGI ਨੇ ਪਹਿਲਾਂ ਜਿਹੜੇ ਆ ਬੋਡੀ ਦਾਨ ਵਾਲੇ ਨਾ ਉਹ ਮੁਹਿੰਮ ਚਲਾਈ ਸੀ ਕਾਫੀ ਸਾਲ ਪਹਿਲਾਂ,
1: ਹਾਂਜੀ
0: ਕਾਫੀ ਲੋਕਾਂ ਨੇ ਕੀਤਾ ਵੀ, ਤੇ ਮੇਰੇ ਆਪਣੀ ਨੌਲੇਜ ਵਿੱਚ ਹੈਗੇ ਆ। ਮੈਂ ਤਾਂ
1: ਜੀ
0: ਚਲੋ ਅੱਖਾਂ ਤੱਕ ਹੀ ਰੁਕ ਗਿਆ ਸੀਗਾ, ਪਰ ਉਹ ਇਹ ਵੀ ਮੇਰੇ ਧਿਆਨ ਚ ਹੈ ਕਿ ਇਹ ਵੀ ਜ਼ਰੂਰ ਕਰਨਾ ਚਾਹੀਦਾ।
1: ਜੀ
0: ਪਰ ਉਹਨਾਂ ਦੀ ਸ਼ਾਇਦ ਇਹ ਲਹਿਰ ਦੇ ਵਿੱਚ ਕਾਫੀ ਲੋਕ ਜੁੜੇ ਹੋਣਗੇ, ਕਿਉਂਕਿ ਹੁਣ ਉਹਨਾਂ ਨੇ ਆਪਣਾ ਉਹਨਾਂ ਕੀ ਦਾਇਰੇ ਰੱਖ ਲਿਆ ਜਿਹਦੇ ਵਿੱਚ ਉਹਨਾਂ ਦੀ ਐਂਬੂਲੈਂਸ ਤੁਰੰਤ ਚੁੱਕ ਕੇ ਬੰਦੇ ਨੂੰ ਲੈ ਜਾਏ।
1: ਬਿਲਕੁਲ ਹੈ
0: ਮਤਲਬ ਇਹ ਨਾ ਹੋਏ ਕਿ ਚੱਕ ਲੋ ਹੋਗੀ ਤੇ ਉਧਰ ਜਿਹੜੀ ਟਰਾਂਸਪੋਰਟੇਸ਼ਨ ਦੇ ਵਿੱਚ ਹੀ ਜਿਹੜਾ ਜਾਇਆ ਹੋ ਜਾਏ ਸਾਰਾ, ਕਿਉਂਕਿ ਇਹਦੇ ਕੁਛ
1: ਜੀ
0: ਜਿਹੜੇ ਵੱਖਰੇ ਵੱਖਰੇ ਅੰਗ ਆ ਉਹਨਾਂ ਦੇ ਕੁਛ ਟਾਈਮ ਲਿਮਿਟ ਹੁੰਦੀ ਹੈ ਉਹਦੇ ਵਿੱਚ ਉਹ ਕੰਮ ਕਰਦੇ ਰਹਿੰਦੇ ਆ।
1: ਬਿਲਕੁਲ ਹੈ ਜੀ,
0: ਤੋ ਹੋ ਸਕਦਾ ਕੋਈ ਟੈਕਨੀਕਲ ਹੋਵੇ, ਪਰ ਅੱਜ ਕੱਲ ਉਹਨਾਂ ਨੇ ਬਹੁਤ ਦੂਰ ਦਰੇਡੇ ਵਾਲੇ ਜਿਹੜੇ ਫਾਰਮ ਫੁਰਮ ਬੰਦ ਕੀਤੇ ਅਜੇ ਕੀ ਆ,
1: ਜੀ
0: ਫਿਰ ਵੀ ਇਹਦੇ ਬਾਰੇ ਆਪਾਂ ਜਾਣਕਾਰੀ ਲਵਾਂ, ਕਿਉਂਕਿ ਬਕਾਇਦਾ ਜਿਵੇਂ ਜ਼ਮੀਨ ਦੀ ਰਜਿਸਟਰੀ ਹੁੰਦੀ ਹੈ ਐਂ ਹੁੰਦੀ ਹੈ
1: ਬਿਲਕੁਲ ਹੈ ਜੀ, ਕਾਰਡ
0: ਜਿਹੜੇ
1: ਵਗੈਰਾ
0: ਬੋਡੀ
1: ਬੰਦਾ
0: ਦਾਨ
1: ਤੁਹਾਡੀ
0: ਕੀਤੀ
1: ਜੇਬ ਚ ਹੋਣਾ ਚਾਹੀਦਾ ਹਰ ਵੇਲੇ, ਬਿਲਕੁਲ ਸਾਡੇ ਤਾਂ ਇੱਥੇ
0: ਉਹ
1: ਇਦਾਂ ਹੈ
0: ਹੋਣਾ
1: ਜੀ।
0: ਚਾਹੀਦਾ।
1: ਤੇ ਸ਼ਮੀ ਜੀ ਆਪਣੇ ਨਾਲ
0: ਬਿਲਕੁਲ ਜੀ,
1: ਐਡਵੋਕੇਟ ਰਾਜਨ ਸੈਣੀ ਜੀ ਜੁੜੇ ਆ, ਉਹਨਾਂ ਦੀ ਗੱਲਬਾਤ ਸੁਣਦੇ ਆ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ, ਜੀ
2: ਭਰਾਈ ਸਾਹਿਬ ਸਤਿ ਸ੍ਰੀ ਅਕਾਲ ਜੀ, ਸ਼ਮੀ ਵੀਰ ਜੀ ਸਤਿ ਸ੍ਰੀ ਅਕਾਲ, ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ,
1: ਸਤਿ ਸ੍ਰੀ ਅਕਾਲ ਜੀ, ਜੀ ਆਨੂੰ ਜੀ,
0: ਸਤਿ ਸ੍ਰੀ ਅਕਾਲ ਜੀ,
2: ਸ਼ਮੀ ਵੀਰ ਜੀ ਤੁਹਾਡੇ ਪ੍ਰੋਗਰਾਮ ਦਾ ਹੈਡਿੰਗ ਆ ਵੀ ਦਾਨ ਪੁੰਨ
1: ਜੀ
2: ਵਿਖਾਵਾ ਹੈ ਜੀ, ਤੇ ਮਨੁੱਖਤਾ ਜਾਂ ਵਿਖਾਵਾ ਹੈ ਜੀ,
1: ਜੀ
2: ਹਾਂ ਜੀ ਹਾਂ
0: ਜੀ ਜੀ ਜੀ,
2: ਇਹਦਾ ਹੁਣ ਫੈਸਲਾ ਤੁਸੀਂ ਆਪ ਕਰਿਓ ਜੀ,
1: ਜੀ
2: ਹੋਇਆ ਕੀ ਜੀ, ਕੱਲ ਜਨਾਬ ਦੇਗਾ ਜਵਾਬ ਟਾਈਮ ਤੇ ਵੀ ਮੈਨੂੰ ਕੋਈ ਜਰੂਰੀ ਕੰਮ ਆ, ਤੇ ਭਾਰਾਈ ਸਾਹਿਬ ਨੇ ਮੈਨੂੰ ਮਾਰੀ ਆਵਾਜ਼,
1: ਜੀ
2: ਮੈਂ ਇਹ ਸੋਚ ਕੇ ਵੀ ਚਲੋ ਪੁੱਤ ਕਰ ਲੈਨੇ ਹੈਗੇ ਆ ਜੀ, ਤੇ ਇਹ ਦਾਨ ਕਰ ਲਾਂਗੇ ਜੀ,
1: ਸਮਾਧਾਨ ਬਹੁਤ ਵੱਡੀ ਗੱਲ ਜੀ,
2: ਮੈਂ ਪੁੰਨ ਕਰ ਗਿਆ ਜੀ, ਤੇ ਦਾਨ ਵਰਗੇ ਮੁਕਰਦੇ ਪਏ ਹੈਗੇ ਆ, ਕੱਲ ਤਾਂ ਮੈਂ ਕਹਿੰਦਾ ਵੀ ਕੁਛ ਤਾਂ ਭਰਨ ਸਾਹਿਬ ਦਾਨ ਕਰੋ, ਕੋਟੀ ਦਾਨ ਕਰ ਦਿਓ, ਕੋਈ ਹੋਰ ਕੁਛ ਦਾਨ ਕਰ ਦਿਓ, ਇਹ ਅਜੇ ਤੱਕ ਦਾਨ ਦਾ ਪੱਲਾ ਨੀ ਫੜਾਉਂਦੇ,
1: ਤੇ ਹੁਣ ਮੈਂ ਬਚੋਲਾ ਬਣ ਜਾਂਦਾ ਜੀ ਵਿੱਚ, ਜਿੱਦਾਂ ਆਪਣੇ ਔਜਲਾ ਸਾਹਿਬ ਨੇ ਲਿਖਿਆ ਸ਼ਮੀ ਜੀ ਆ ਬਸ 15-20 ਮਿੰਟ ਦਾ ਰਾਸਤਾ ਜੀ, ਦਿਓ ਸੱਦਾ ਪੱਤਰ ਇਹਨਾਂ ਨੂੰ ਜੀ,
2: ਮੈਂ ਪੁੱਛਿਆ ਮੈਂ ਕਿਹਾ ਜੀ ਦਾਨ ਤੇ ਪੁੰਨ ਇਕੱਠੇ ਹੁੰਦੇ ਆ ਜਾਂ ਵੱਖਰੇ ਵੱਖਰੇ ਹੁੰਦੇ ਆ, ਵੱਖਰੇ ਵੱਖਰੇ ਹੁੰਦੇ ਆ, ਆਪਾਂ ਇਸੇ ਵਿੱਚ ਗੱਲ ਕਰ ਲਈਏ, ਕਹਿੰਦੇ ਨਹੀਂ ਨਹੀਂ ਉਹ ਸ਼ਮੀ ਜੀ ਕਰਨਗੇ ਤੁਸੀਂ ਖਬਰਾਂ ਕਰਨੀਆਂ, ਮੈਂ ਚੰਗਾ ਜੀ ਮੈਂ ਖਬਰਾਂ

0: ਦਾਨ ਹੈ।
1: ਮੈਂ
0: ਹਾਂਜੀ
1: ਫੋਨ ਕਰ ਗਿਆ ਹੈਗਾ ਜੀ, ਇਹ ਦਾਨ ਕਰਦੇ ਨੀ ਪਏ, ਸਾਡਾ ਤਾਂ ਫੈਸਲਾ ਨੀ ਹੋਣ ਲੱਗ ਪਿਆ ਕਿ ਫਿਰ ਦਾ। ਹਾਂਜੀ
0: ਜੀ ਕਿਆ
1: ਬਾਕੀ ਯਾਰ
2: ਪਤਾ
1: ਜਿਹੜੀ ਗੱਲ ਤੁਸੀਂ
2: ਜੀ।
1: ਕੀਤੀ ਭੀ PGI ਵਾਲੇ ਜਿਹੜੇ ਹੈਗੇ ਆ, ਉਹ ਹੁਣ ਉਹਨੇ ਫਾਰਮ ਦਿੰਦੇ ਉਹਨਾਂ ਦੇ ਵੀ ਜਿੱਥੇ ਤੱਕ ਐਂਬੂਲੈਂਸ, ਇਹਦੇ ਵਿੱਚ ਸਰ ਕੀ ਸੀਗਾ ਕਿ ਨਾ ਜਦੋਂ ਕੋਈ ਬੰਦਾ ਇਹ ਦਾ ਫਾਰਮ ਭਰ ਦਿੰਦਾ ਸੀ,
0: ਜੀ
1: ਆਪਣੀ ਬੋਡੀ ਡੋਨੇਟ ਕਰ ਦਿੰਦਾ ਸੀ, ਉਸ ਤੋਂ ਬਾਅਦ ਨਾ ਜੀ ਉਹਨੂੰ ਮੈਡੀਕਲ ਸਹੂਲਤ ਮਿਲਦੀ।
0: ਅੱਛਾ ਜੀ
1: ਜੇ ਉਹ ਢਿੱਲਾ ਮੱਠਾ ਹੋ ਜਾਂਦਾ ਸੀਗਾ ਤੇ ਉਹ ਜਿਹੜੇ ਆ ਕੋਈ ਕਿਹੜੇ ਹੋਸਪਿਟਲ ਕੀਤਾ ਸੀ ਜਾਂ ਸਰਕਾਰੀ ਹੋਸਪਿਟਲ ਜਾਂ ਜਿੱਥੇ ਮਰਜ਼ੀ, ਉੱਥੇ ਮੈਂ ਥਾਪਰ ਦਾ ਵੀ ਦੇਖਿਆ ਸੀ, ਕਿਸੇ ਨੇ ਥਾਪਰ ਦੀ ਉਹ ਥਾਪਰ ਵਾਲੇ ਦੇ ਰਹੇ ਸੀ ਸਹੂਲਤ ਉਹਨੂੰ।
0: ਅੱਛਾ ਜੀ
1: ਹਾਂਜੀ ਉਹ ਸਾਰੀਆਂ ਸਹੂਲਤਾਂ ਦਿੰਦੇ ਰਹਿ ਜਾਂਦੇ ਹੈਗੇ, ਸਾਰੀ ਜ਼ਿੰਦਗੀ ਦੀ ਫ੍ਰੀ ਇਲਾਜ ਕਰਾਉਂਦਾ ਰਹਿੰਦਾ ਹੈਗਾ ਆ, ਤੇ ਜਿੱਦਣ ਮਰ ਜਾਂਦਾ ਹੈ ਜਾ ਕੇ ਅਗਲੇ ਘਰ ਦੇ ਰੱਖੇ ਹੁੰਦੇ, ਕਿਉਂਕਿ ਕੰਟਰੈਕਟ ਦਾ ਜਿਹੜਾ ਹੈਗਾ ਆ ਉਹਦਾ ਤੇ ਉਹ
0: ਪਰਿਵਾਰ
1: ਇੰਸਟੀਟਿਊਸ਼ਨ ਦਾ
0: ਵਾਲੇ
1: ਹੈਗਾ
0: ਰੋਲਾ
1: ਸੀਗਾ
0: ਪਾ ਕੇ ਬਹਿ
1: ਘਰ
0: ਜਾਂਦੇ ਆ ਵੀ
1: ਦੇ
0: ਅਸੀਂ ਕਾਹਤੋਂ
1: ਕੰਟਰੈਕਟ
0: ਦਈਏ ਇਹਨਾਂ ਦੇ। ਬਿਲਕੁਲ ਹੈ ਜੀ
1: ਇਸੇ ਕਰਕੇ ਉਹਨਾਂ ਨੇ ਹੁਣ ਲਿਮਿਟਿਡ ਫਾਰਮ ਕੀਤੇ ਹੈਗੇ ਆ, ਵੀ ਇਹ ਤਾਂ ਫ੍ਰੀ ਦੇ ਵਿੱਚ ਹੀ ਮੈਡੀਕਲ ਇੰਸ਼ੋਰੈਂਸ ਕਰਾ ਜਾਂਦੇ ਲੋਕੀ ਵਿਦਆਊਟ ਐਨੀ ਪ੍ਰੀਮੀਅਮ।
0: ਮਿਸ ਯੂਜ
1: ਹਾਂਜੀ
0: ਕਰਨ ਲੱਗ ਗਏ ਨਾ। ਬਿਲਕੁਲ ਹੈ ਜੀ।
1: ਹਾਂਜੀ ਹਾਂਜੀ ਉਹ ਤਾਂ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਨੂੰ ਥੋੜਾ ਲਿਮਿਟ ਕੀਤਾ, ਤੇ ਨਾਲੇ ਇਹ ਵੀ ਕੀਤਾ ਵੀ ਹਾਂ ਇੱਥੇ ਉੱਥੋਂ ਜਿਹੜੀ ਆ ਬੋਡੀ ਟਾਈਮਲੀ ਲਿਆਂਦੀ ਜਾ ਸਕੇ ਤੇ ਉਹ ਯੂਜ਼ ਕੀਤਾ ਜਾ ਸਕੇ।
0: ਜੀ
1: ਸਾਡੇ ਤਾਂ ਕੋਈ ਸਕੀਮ ਆ ਜਾਏਗੀ, ਇਹ ਦਾਨ ਪੁੰਨ ਦੇ ਵਿੱਚ ਵੀ ਲੋਕੀ ਜਿਹੜਾ ਹੈਗਾ ਆ ਆਪਣੀ ਦਾਨ ਪੁੰਨ ਕਰਾ ਜਾਂਦੇ ਆ, ਜਿੱਦਾਂ
2: ਲੋਹਾ ਕੱਟ ਜਾਂਦੇ ਆ।
0: ਜੀ
1: ਸਾਡੇ ਨਾ ਇੱਕ ਸੱਜਣ ਸੀਗੇ ਕਿਸੇ ਪਿੰਡ ਦੇ ਅਹੁਦੇਦਾਰ
0: ਜੀ,
1: ਤੇ ਉਹ ਤਾਂ ਉਹਨਾਂ ਨੇ ਕਿਤੇ ਆਪਣੀ ਬੋਡੀ ਦਾਨ ਕੀਤੀ ਤੇ ਉਹ ਜਿਹੜੇ ਫਾਰਮ ਸੀ ਉਹ 24 ਘੰਟੇ ਕੋਲ ਰੱਖਦੇ ਸੀ
0: ਜੀ।
1: ਹਾਂਜੀ ਉਹਨੇ ਵਿੱਚ ਵਸੀਅਤ ਕੀਤੀ ਸੀ, ਉਹਦੇ ਵਿੱਚ ਲਿਖਿਆ ਸੀ ਜੇ ਮੇਰਾ ਕੋਈ ਵਾਰਸ ਮੇਰਾ ਜਿਹੜਾ ਹੈਗਾ ਆ ਅੰਤਮ ਸੰਸਕਾਰ ਕਰਨ ਦੀ ਕੋਸ਼ਿਸ਼ ਕਰੇਗਾ ਉਹਨੂੰ ਮੇਰਾ ਕਾਤਲ ਸਮਝਿਆ ਜਾਵੇ।
0: ਜੀ
1: ਉਹਨਾਂ ਨੇ ਨਾ ਉਹ ਕਿਤੇ ਕੋਈ ਗੱਲ ਹੋਣੀ ਏਦਾਂ ਕਰਕੇ ਉਹ ਜੇ ਅੱਛਾ ਉਹ ਜਿਸ ਅਹੁਦੇ ਤੇ ਸੀਗੇ ਉੱਥੇ ਉਹਨਾਂ ਨੇ ਜਿਹੜਾ ਆ ਸਰਕਾਰੀ ਗ੍ਰਾਂਟਾਂ ਆਉਂਦੀਆਂ ਸੀ ਉਹਦੇ ਵਿੱਚ ਮੋਟੀ ਕੁੰਡੀ ਲਾਈ ਜਾਣੀ, ਜਦੋਂ BDO ਨੇ ਪੁੱਛਣਾ ਵੀ ਹਾਂ ਵੀ ਸਾਨੂੰ ਕੁਛ ਦਿਓ ਜੀ, ਜਾਂ DDPO ਨੇ ਕਹਿਣਾ ਸਾਨੂੰ ਕੁਛ ਦਿਓ, ਉਹਨੇ ਫਾਰਮ ਕੱਢ ਕੇ ਦਿਖਾਉਣੇ ਸ਼ੁਰੂ ਕਰ ਦੇਣੇ, ਮੈਂ ਤਾਂ ਇੱਦਾਂ ਕਰਕੇ ਦਾਨ ਕੀਤਾ ਜੀ ਇਹਨੂੰ, ਅਗਲੇ ਵੀ ਸੋਚਦੇ ਹੁੰਦੇ ਸੀ। ਹਾਂਜੀ ਉਹ ਬਾਅਦ ਦੇ ਵਿੱਚ ਜਦੋਂ ਡੈਥ ਹੋਈ ਤੇ ਅਗਲਿਆਂ ਨੇ ਘਰਦਿਆਂ ਨੇ ਚੁੱਪ ਕਰਕੇ ਜਿਹੜਾ ਹੈਗਾ ਆਰਾਮ ਨਾਲ ਉਹ ਜਿੱਥੇ ਫੂਕਣਾ ਸੀ ਉੱਥੇ ਫੂਕ ਦਿੱਤਾ ਜੀ। ਉਹ ਕਹਿੰਦੇ ਵੀ ਤਾਂ ਬੋਡੀ ਦਾਨ ਸੀਗੀ, ਕਹਿੰਦੇ ਹੈ ਨੀ ਦਾਨ ਸੀ, ਉਹ ਕਹਿੰਦੇ ਬਿਲਕੁਲ ਨੀ ਕਿਸੇ ਨੂੰ ਦੇਣਾ ਕੁਛ ਨੀ, ਕਹਿੰਦਾ ਆਰਾਮ ਨਾਲ, ਉਹ ਤਾਂ ਕਹਿੰਦੇ ਇਹਨੂੰ ਕਮਿਸ਼ਨ ਵਜਾਇਆ ਸੀ ਆਪਣਾ। ਹਾਂਜੀ ਸੋ ਇਸ ਕਰਕੇ ਹਰ ਇੱਕ ਚੀਜ਼ ਦਾ ਲੋਕੀ ਫਾਇਦਾ ਲੈ ਲੈਂਦੇ
0: ਲੈ ਲੈਂਦੇ ਨੇ ਜੀ। ਬਿਲਕੁਲ ਹੈ ਜੀ।
1: ਬਟ ਇੱਕ ਮੈਂ ਸਰ ਵੀਡੀਓ ਜਰੂਰ ਦੇਖੀ
0: ਜੀ,
1: ਇੱਕ ਨਾ ਮਦਰ ਜਿਹੜੀ ਹੈਗੀ ਸੀ ਉਹਨੂੰ ਕੋਈ ਬੱਚੀ ਦਿਸੀ, ਲੇਡੀ ਦਿਸੀ, ਜਿਹਦੇ ਅੰਦਰ ਜਿਹੜਾ ਹੈਗਾ ਆ ਉਹਦੇ ਬੇਟੇ ਦਾ ਦਿਲ ਧੜਕਦਾ ਪਿਆ ਸੀ, ਉਹਨੂੰ ਲੱਭ ਲਿਆ ਉਹਨੇ, ਜਦੋਂ ਲੱਭੀ ਉਹਨੂੰ ਦੇਖ ਕੇ ਜਿਹੜੀ ਹੈਗੀ ਨਾ ਜੀ ਇੰਨੀ ਭਾਵੁਕਤਾ ਦੇ ਵਿੱਚ ਪਾਗਲ ਹੋਈ ਸੀ ਨਾ, ਉਹਨੂੰ ਏਦਾਂ ਲੱਗੇ ਵੀ ਜਿੱਦਾਂ ਉਹਦਾ ਪੋਤੀ ਮਿਲ ਗਿਆ
0: ਪੋਤੇ ਮਿਲ ਗਿਆ ਜੀ। ਬਿਲਕੁਲ
2: ਸਹੀ
1: ਉਹ ਚੀਜ਼ ਦੇਖ ਕੇ ਤੇ ਮੈਂ ਬਹੁਤ ਇੰਪ੍ਰੈਸ ਹੋਇਆ, ਮੈਂ ਕਿਹਾ ਯਾਰ ਵਾਕਈ ਇਸ ਚੀਜ਼ ਦੀ ਗੱਲ ਹੈਗੀ, ਬੰਦੇ ਦੇ ਜਾਣ ਤੋਂ ਬਾਅਦ ਜਿਹੜਾ ਹੈ ਨਾ ਜੀ ਤੇ ਉਹ ਰਿਸ਼ਤਾ ਜਿੰਦਾ ਰਹਿ ਸਕਦਾ ਹੈਗਾ ਆ, ਉਹ ਹੁਣ ਉਹਨਾਂ ਨੂੰ ਉਸ ਲੜਕੀ ਦੇ ਵਿੱਚ ਆਪਣਾ ਜਿਹੜਾ ਹੈਗਾ ਆ ਪੋਤੀ ਲੱਭਦਾ ਰਹਿਣਾ ਹੈਗਾ ਆ, ਤੇ ਮੇਰੇ ਪੁੱਤ ਦਾ ਦਿਲ ਦੇ ਗਿਆ।
0: ਬਿਲਕੁਲ ਹੈ ਜੀ
1: ਹਾਂਜੀ
0: ਬਿਲਕੁਲ। ਜਿਵੇਂ ਸੈਣੀ ਸਾਹਿਬ ਚਲੋ ਤੁਸੀਂ ਵੀ ਬਥੇਰਾ ਕੁਝ ਕਰਦੇ ਹੋ, ਨਾਮ ਨਹੀਂ ਲੈਂਦੇ ਜਾਂ ਕੁਝ ਚੀਜ਼ਾਂ ਨੇ ਹੈਗੀਆਂ ਕੁਝ ਗੁਪਤ ਹੁੰਦੀਆਂ ਨੇ, ਪਰ ਤੁਸੀਂ ਵੀ ਬਹੁਤ ਸਾਰੇ ਐਸੇ ਬੱਚਿਆਂ ਨੂੰ ਜਿਹੜਾ ਪ੍ਰਾਇਮਰੀ ਸਕੂਲ ਦੇ ਨੇ ਜਾਂ ਕੁਝ ਹੈਗੇ ਨੇ ਉਹਨਾਂ ਨੂੰ ਮਤਲਬ ਕਿ ਮੋਟੀਵੇਟ ਕਰਦੇ ਹੋ, ਉਹ ਸਾਰੀਆਂ ਚੀਜ਼ਾਂ ਕਰਦੇ ਹੋ, ਤੇ ਜਿਵੇਂ ਕਿ ਆਪਣੇ ਪਿੰਡ ਪੱਧਰ ਦੇ ਉੱਤੇ ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਤੁਸੀਂ ਫੀਲ ਕਰਦੇ ਹੋ ਉਸ ਚੀਜ਼ ਨੂੰ ਲੈ ਕੇ?
1: ਪਰ ਇਸ ਸੀਰੀਅਸ ਨੋਟ ਦੇ ਵਿੱਚ ਤਾਂ ਇਹ ਦੇਖਾਂ ਕਿ ਪਹਿਲਾਂ ਤਾਂ ਬੰਦੇ ਨੂੰ ਇਹ ਸਮਝਣਾ ਚਾਹੀਦਾ ਹੈਗਾ ਆ ਕਿ ਮੈਂ ਕੁਛ ਕਿਸੇ ਲਈ ਕੁਛ ਨਹੀਂ ਕਰਦਾ, ਜੋ ਕੁਛ ਕਰਦਾ ਮੈਂ ਆਪਣੇ ਲਈ ਕਰਦਾ
0: ਜੀ,
1: ਠੀਕ ਹੈ ਜੀ। ਦੂਜੀ ਗੱਲ ਇਹ ਹੈਗੀ ਆ ਕਿ ਜੇ ਆਪਾਂ ਬਾਹਰੀ ਵਿਖਾਵਾ ਕਰ ਦਿੰਦੇ ਹੈਗੇ ਆ ਨਾ ਜੀ, ਉਹਦਾ ਫਿਰ ਕੋਈ ਫਾਇਦਾ ਨਹੀਂ ਹੁੰਦਾ, ਉਹਦੇ ਨਾਲ ਹੰਕਾਰ ਜਾਗਦਾ ਹੈਗਾ ਆ, ਉਹ ਚੀਜ਼ ਤੁਹਾਡਾ ਰੂਟੀਨ ਟੁੱਟ ਜਾਂਦਾ ਜੀ।
0: ਬਿਲਕੁਲ
1: ਜੀ, ਇਸ ਚੀਜ਼ ਦਾ ਤੁਸੀਂ ਯਾਦ ਕਰ ਦਿੰਦੇ
0: ਜੀ,
1: ਇਹਦਾ ਫਾਇਦਾ ਆਪਣੇ ਲਈ ਕਿੱਦਾਂ ਕਰਨਾ ਹੁੰਦਾ ਆ, ਮੈਂ ਹੀ ਜਾਣਦਾ ਵੀ ਅੱਗੇ ਕੁਛ ਹੁੰਦਾ ਆ ਜਾਂ ਪਿੱਛੇ ਕੁਛ ਹੁੰਦਾ ਜਾਂ ਅਗਲੇ ਜਨਮ ਚ ਕੁਛ ਹੁੰਦਾ ਆ, ਪਰ ਇੱਕ ਟਾਈਮ ਤੇ ਜਿਹੜੀ ਹੈਗੀ ਨਾ ਸ਼ੁਰੂ ਤੁਹਾਡੀ ਜਿਹੜੀ ਹੈਗੀ ਨਾ ਇਨ ਕੌਨਸ਼ੀਅਸ ਆ, ਉਹ ਬੜੀ ਖੁਸ਼ ਜੀ ਹੁੰਦੀ ਆ, ਸਮਾਈਲ ਦਿੰਦੀ ਹੈਗੀ ਆ ਤੁਹਾਨੂੰ, ਆਪਣੇ ਆਪ ਹੀ ਬਲੈਸਿੰਗ ਦਿੰਦੀ,
0: ਪ੍ਰਾਊਡ ਫੀਲ ਹੁੰਦਾ ਆਪਣੇ ਚ। ਬਿਲਕੁਲ
1: ਪ੍ਰਾਊਡ ਜਿਹਾ ਫੀਲ ਹੁੰਦਾ, ਅੰਦਰੋਂ ਖੁਸ਼ੀ ਹੁੰਦੀ ਆ
0: ਜੀ,
1: ਪੈਰ ਚੱਕ ਕੇ ਤੁਰਦਾ ਬੰਦਾ ਥੋੜਾ ਜਿਹਾ ਵੀ ਹਾਂ ਯਾਰ ਇੰਨਾ ਕੁਛ ਚੰਗਾ ਕੀਤਾ ਆ। ਹਾਂਜੀ ਸੋ ਇਸ ਕਰਕੇ ਜਿਹੜਾ ਹੈਗਾ ਆ ਇਸ ਚੀਜ਼ ਦੇ ਉੱਤੇ ਤਾਂ ਜਦੋਂ ਆਪਾਂ ਚੰਗੇ ਗੱਲ ਤਾਂ ਹੀ ਆ ਨਾ ਜੀ ਗੱਲ ਤੇ ਜਦੋਂ ਚੰਗੇ ਇਨਸਾਨ ਬਣਨ ਦੀ ਕੋਸ਼ਿਸ਼ ਕਰਾਂਗੇ ਹਾਂਜੀ ਤੇ ਉਸ ਵੇਲੇ ਏਦਾਂ ਦੇ ਗੁਣਾਂ ਦੇ ਸਾਨੂੰ ਧਾਰ ਨਹੀਂ ਹੋਣਾ ਹੀ ਪੈਣਾ ਹੈ।
0: ਬਿਲਕੁਲ ਹੈ ਜੀ ਬਿਲਕੁਲ ਹੈ ਜੀ
1: ਹਾਂਜੀ ਕਹਿਣ ਦੀ ਗੱਲ ਇਹ ਸ਼ਬਦ ਦਿਸਦੇ ਹੈਗੇ ਆ ਵੀ ਦਾਨ ਪੁੰਨ ਦਾਨ ਪੁੰਨ ਦਾ ਮਤਲਬ ਇਹ ਕਿ ਪੁੰਨ ਦਾ ਮਤਲਬ ਤੇ ਇਹ ਹੈਗਾ ਆ ਕਿ ਤੁਸੀਂ ਜਿਹੜਾ ਆ ਵਿਦਆਊਟ ਐਨੀ ਗੇਨ ਜਿਹੜਾ ਆ ਤੁਸੀਂ ਕਿਸੇ ਦੇ ਵਾਸਤੇ ਕੰਮ ਆ ਗਏ ਤਾਂ ਤੁਸੀਂ ਕਿਸੇ ਦਾ ਜਿਹੜਾ ਹੈਗਾ ਕੋਈ ਪਰਪਸ ਸੋਲਵ ਕਰ ਦਿੱਤਾ ਜਿਹਦੇ ਨਾਲ ਉਹਦੇ ਅੰਦਰੋਂ ਤੁਹਾਡੇ ਪ੍ਰਤੀ ਜਿਹੜਾ ਇਹ ਰਿਗਾਰਡ ਵੀ ਨਿਕਲੇ ਤੇ ਸੀਸ ਵੀ ਨਿਕਲੇ ਤੇ ਉਹ ਥੈਂਕਫੁਲ ਟੂ ਗੋਡ ਹੋਵੇ।
0: ਬਿਲਕੁਲ ਬਿਲਕੁਲ
1: ਮੈਨੂੰ ਤਾਂ ਇਹ ਰੱਬ ਬਣ ਕੇ ਟਕਰਿਆ ਜੀ ਤੂੰ ਇਸ ਕਰਕੇ ਜਦੋਂ ਉਸ ਐਕਸਟੈਂਟ ਤੱਕ ਹੁੰਦਾ ਹੈਗਾ ਆ ਜੀ ਉਹ ਬਾਕੀ ਜਿਹੜੀ ਹੈਗੀ ਆ ਸਾਰੀ ਆਪਣੀ ਇਨਰ ਕੌਨਸ਼ੀਅਸ ਦੀ ਜਿਹੜੀ ਆ ਸੈਟੀਸਫੈਕਸ਼ਨ ਆ ਜੀ
0: ਜੀ ਬਿਲਕੁਲ
1: ਜੀ ਬਾਰਾ ਸਾਹਿਬ ਜੀ
0: ਜੀ
1: ਹਾਂਜੀ ਸਰ
0: ਜੀ ਸ਼ਮੀ ਜੀ
1: ਠੀਕ ਹੈ ਸਰ
0: ਥੈਂਕ ਯੂ ਜੀ
1: ਸ਼ਮੀ ਜੀ ਦਾ ਰਿਸਪੌਂਸ ਲੈ ਲਈਏ ਪਹਿਲਾਂ ਫਿਰ ਚੱਲਦੇ ਹਾਂ ਜੀ ਸਰ
2: ਜੀ ਬਿਲਕੁਲ ਸੈਣੀ ਸਾਹਿਬ ਇਹ ਸਹੀ ਗੱਲ ਹੈ ਅਸਲ ਦੇ ਵਿੱਚ ਤਾਂ ਜਦੋਂ ਅਸੀਂ ਕਿਸੇ ਦੀ ਮਦਦ ਕਰਦੇ ਹਾਂ ਔਰ ਜ਼ਾਹਰ ਵੀ ਨਹੀਂ ਕਰਨਾ ਚਾਹੁੰਦੇ ਜਿਹੜੀ ਅੰਦਰੂਨੀ ਇੱਕ ਰੂਹ ਨੂੰ ਤ੍ਰਿਪਤੀ ਮਿਲਦੀ ਆ ਖੁਸ਼ੀ ਮਿਲਦੀ ਆ ਸ਼ਾਂਤੀ ਮਿਲਦੀ ਆ ਉਹ ਅਨਮੋਲ ਆ ਉਹਦਾ ਕੋਈ ਜਵਾਬ ਨਹੀਂ ਉਹਦੀ ਕੋਈ ਕੀਮਤ ਨਹੀਂ ਉਹਦੇ ਕੋਈ ਉਹਦੇ ਲਈ ਕੋਈ ਸ਼ਬਦ ਵੀ ਨਹੀਂ ਹੁੰਦੇ ਵਿਅਕਤੀ ਕੋਲ ਉਹੀ ਜਿਵੇਂ ਤੁਸੀਂ ਕਿਹਾ ਨਾ ਕਿ ਪੱਬ ਚੱਕ ਕੇ ਚੱਲਦਾ ਬੰਦਾ ਵੀ ਉਹ ਹਾਲਾਤ ਬਣਦੇ ਆ ਉਹ ਸਹੀ ਗੱਲ ਆ ਜੀ ਇਹਦੇ ਜਿਹੜੇ ਦਾਨ ਪੁੰਨ ਦੀ ਜਿਹੜੀ ਸ਼ਕਤੀ ਇੰਨੀ ਜ਼ਬਰਦਸਤ ਹੈ ਕਿ ਨਵੀਂ ਊਰਜਾ ਮਿਲਦੀ ਆ ਬੰਦੇ ਨੂੰ ਇਹਦੇ ਵਿੱਚ ਮਤਲਬ
1: ਹੋਰ ਵੀ ਹੈਗਾ ਕਿ ਜੋ ਬੰਦਾ ਮੈਂ ਚਾਹੁੰਦਾ ਸੀ ਕਿ ਮੈਂ ਮਤਲਬ ਨਾ ਜਿਹੜਾ ਹੈਗਾ ਮੈਂ ਜੇ ਕੁਛ ਕਰਨ ਦੀ ਕੋਸ਼ਿਸ਼ ਕੀਤੀ ਤੇ ਵਿਦਿਆ ਦੇ ਵਿੱਚ ਹੀ ਕਰਨ ਦੀ ਕੋਸ਼ਿਸ਼ ਕੀਤੀ ਆ ਬੱਚਿਆਂ ਦੇ ਬਾਕੀ ਹੋਰ ਮੈਂ ਨੀ ਕਿਤੇ ਦਾਨ ਦੂਨ ਨਹੀਂ ਕੀਤੇ ਨਾ ਮੈਂ ਕਿਸੇ ਧਾਰਮਿਕ ਸਥਾਨਾਂ ਤੇ ਹੈਗਾ ਜੀ ਬਟ ਉਸ ਚੀਜ਼ ਦਾ ਦੇਖੋ ਵੀ ਮਤਲਬ ਜਿਹੜਾ ਹੈਗਾ ਆ ਉਹ ਫਲ ਜਿਹੜਾ ਮਿਲਦਾ ਦਿਸਦਾ ਵੀ ਤਾਂ ਹੈਗਾ
0: ਨਾ
1: ਬੇਟਾ ਜਿਹੜਾ ਹੈਗਾ ਆ ਜੀ ਸੈਟਲ ਹੋਇਆ ਜਾਂ ਉਸ ਐਜੂਕੇਸ਼ਨ ਦੇ ਸਿਰ ਤੇ ਜਿਹੜਾ ਹੈਗਾ ਜੀ ਆਪਾਂ ਸੀਸਾਂ ਕਿਸੇ ਨੂੰ ਸਪਰੈਡ ਕਰਨ ਦੀ ਐਜੂਕੇਸ਼ਨ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਉਹੀ ਚੀਜ਼ ਜਿਹੜੀ ਹੈਗੀ ਆ ਸਾਡੇ ਲਈ ਅਰਥਕਾਰੀ ਹੋਈ ਆ ਜੀ
0: ਬਿਲਕੁਲ
1: ਹੁਣ ਅਸੀਂ ਰੋਟੀ ਜਿਹੜੀ ਖਾਂਦੇ ਹਾਂ ਨਾ ਜੀ ਉਹ ਤਾਂ ਇਸ ਵਿਦਿਆ ਦੀ ਖਾਂਦੇ ਹਾਂ ਨਾ ਜੀ ਅਰਥ ਜਿਹੜਾ ਹੈਗਾ ਆ ਸੋ ਇਸ ਕਰਕੇ ਜਿਹੜਾ ਆ ਜੇ ਜਿੱਦਾਂ ਦਾ ਬੀਜਾਂਗੇ ਜੀ ਓਦਾਂ ਦਾ ਵੱਢਾਂਗੇ ਜੀ ਇਹ ਤਾਂ ਪਹਿਲਾਂ ਹੀ ਹੈਗਾ ਜੀ
0: ਨਾਲੇ ਸਾਇੰਸ ਸਾਹਿਬ ਬਹੁਤ ਸਾਰੇ ਐਸੇ ਹੋਣਹਾਰ ਬੱਚੇ ਜਿਹੜੇ ਨੇ ਨਾ ਉਹ ਚਲੋ ਘਰ ਦੀ ਤੰਗੀ ਪਰੇਸ਼ਾਨੀ ਹੋਰ ਸਾਰੀਆਂ ਚੀਜ਼ਾਂ ਕਰਕੇ ਉਹ ਜਿਵੇਂ ਕਿ ਆ ਚਰਨਜੀਤ ਸਿੰਘ ਭੁੱਲਰ ਉਹਨਾਂ ਦੀ ਵੀ ਰਿਪੋਰਟ ਲੱਗੀ ਸੀ ਪਰਸੋਂ ਚੌਥ ਲੱਗੀ ਸੀ ਕਿੱਡੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਆਪਣੀਆਂ ਜਿਹੜੀਆਂ ਪ੍ਰਾਪਤੀਆਂ ਕੀਤੀਆਂ ਨੇ ਪਰ ਉਹ ਫੀਸਾਂ ਦੁੱਖੋਂ ਹੀ ਜਿਹੜਾ ਉਹ ਪਿੱਛੇ ਰਹਿ ਜਾਣਗੇ ਉਹ ਮਤਲਬ ਕਿ ਕਹਿ ਸਕਦੇ ਚਲੋ ਇੱਕ ਟੀਚਰ ਉਹ ਸ਼ਮੀ ਜੀ ਨੂੰ ਜ਼ਿਆਦਾ ਪਤਾ ਹੋਣਾ ਟੀਚਰ ਜਾਂ ਪ੍ਰੋਫੈਸਰ ਇਕੱਠੇ ਹੋ ਕੇ ਆਪਣਾ ਜਿਵੇਂ ਸ਼ਮੀ ਜੀ ਵੀ ਆ ਬਹੁਤ ਸਾਰੇ ਬੱਚਿਆਂ ਦੀ ਸਹਾਇਤਾ ਕਰ ਦਿੰਦੇ ਆ ਔਜਲਾ ਸਾਹਿਬ ਨੇ ਉਹਨਾਂ ਨੇ ਕੁਝ ਪਰਿਵਾਰ ਅਡੋਪਟ ਕੀਤੇ ਹੋਏ ਆ ਉਹ ਮਤਲਬ ਕਿ ਬੱਚਿਆਂ ਦੀ ਪੜ੍ਹਾਈ ਕਹਿ ਲਓ ਉਹ ਸਾਰੀਆਂ ਚੀਜ਼ਾਂ ਇੱਦਾਂ ਕਰਦੇ ਆ ਜੀ ਅੰਦਰ ਖਾਤੇ ਸਾਰਾ ਕੁਝ ਹੋ ਰਿਹਾ ਜੀ ਚੰਗੇ ਉਪਰਾਲੇ ਹੋ ਰਹੇ ਨੇ
1: ਬਾਕੀ ਪਰੇਸ਼ਾਨ ਜਾਂਦਾ ਜਾਂਦਾ ਮੈਂ ਆਪਣੀ ਫਿਤਰਤ ਅਨੁਸਾਰ ਤੁਹਾਨੂੰ ਗੱਲ ਦੱਸਦੇ ਆ ਜੀ ਉਹ ਕਹਿੰਦਾ ਸੀ ਨਾ ਵੀ ਇੱਕ ਬੰਦਾ ਕਹਿੰਦਾ ਹੈਗਾ ਆ ਜੀ ਕਿ ਮੇਰੇ ਫਾਦਰ ਆਪਣੀ ਲਾਈਫ ਟਾਈਮ ਦੇ ਵਿੱਚ ਜਿਹੜਾ ਆ ਉਹਨਾਂ ਦੇ ਡੈਥ ਦੇ ਸਮੇਂ ਉਹ ਆਪਣਾ ਸਾਰਾ ਕੁਛ ਜਿਹੜਾ ਆ ਅਨਾਥ ਆਸ਼ਰਮ ਦੇ ਨਾਂ ਤੇ ਕਰ ਗਏ
0: ਜੀ ਹਾਂ ਜੀ
1: ਉਹ ਕਹਿੰਦਾ ਉਹ ਕਹਿੰਦਾ ਕੀ ਜ਼ਿਆਦਾ ਸੀ ਤੁਹਾਡੇ ਪਿਤਾ ਜੀ ਦੀ ਕਹਿੰਦੇ ਚਾਰ ਕੁੜੀਆਂ ਤਿੰਨ ਮੁੰਡੇ ਹਾਂਜੀ ਸੋ ਇਸ ਕਰਕੇ ਏਦਾਂ ਦਾ ਦਾਨ ਵੀ ਲੋਕੀ ਕਰ ਜਾਂਦੇ ਹੁੰਦੇ ਦੱਸਣਾ ਚਾਹੀਦਾ
0: ਕਿਆ ਬਾਤ ਹੈ ਜੀ
2: ਕਿੰਨੇ ਭਲਾ ਹੋਇਆ ਮੇਰਾ ਚਰਗਾ ਟੁੱਟਾ ਜਿੰਦੇ ਜਾਬੋ ਜੀ
0: ਥੈਂਕ ਯੂ ਸਾਈਂ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ ਸ਼ਮੀ ਜੀ ਤੇ ਮੁਕੰਦਰ ਜੀ ਵੀ ਜੁੜ ਰਹੇ ਸੀ ਨਾਲ ਸੈਣੀ ਸਾਹਿਬ ਹਾਸਾ ਮਖੌਲ ਵੀ ਨਾਲ ਕਰ ਜਾਂਦੇ ਆ ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਸਕੀਮ ਲਾ ਜਾਂਦੇ ਆ ਜੀ ਤੇ ਜਿਵੇਂ ਸੈਣੀ ਸਾਹਿਬ ਗੱਲ ਕਰਕੇ
2: ਹਰ ਚੀਜ਼ ਦੇ ਵਿੱਚੋਂ ਹਰ ਚੀਜ਼ ਕੋਈ ਤੁਸੀਂ ਸਕੀਮ ਕੱਢ ਲਓ ਉਹਦੇ ਚ ਪਹਿਲਾਂ ਐ ਵਿੱਚੋਂ ਲੱਖਣ ਪਹਿਲਾਂ ਲਾ ਲੈਂਦੇ ਆ ਵੀ ਸਾਨੂੰ ਕੀ ਮਿਲੂ ਇਹਚੋਂ ਆਪਾਂ ਕਿਵੇਂ ਫਾਇਦਾ ਲੈ ਸਕਦੇ ਹਾਂ ਚਲੋ ਆਹ ਸਕੀਮ ਤਾਂ ਹੈਗੀ ਹੈ ਕੱਢਤੀ ਚਲੋ
0: ਹੁਣ
2: ਪੀਜੀਆਈ ਵਾਲੀ ਗੱਲ ਕਰਦੇ ਪਏ ਸੈਣੀ ਸਾਹਿਬ ਉਹ ਦੇਖੋ ਉਹ ਚ ਤਬਦੀਲੀਆਂ ਉਹਨਾਂ ਨੂੰ ਕਰਨੀਆਂ ਪਈਆਂ ਹਾਲਾਤ ਵੇਖ ਕੇ ਕਿ ਜਨਤਾ ਦਾ ਤੇ ਕੋਈ ਹਾਲ ਨੀ ਉਹਨਾਂ ਨੇ ਇੱਕ ਚੰਗੇ ਭਾਵਨਾ ਨਾਲ ਜਿਹੜੀ ਗੱਲ ਸ਼ੁਰੂ ਕੀਤੀ ਗਈ ਤੇ ਉਹਦਾ ਵੀ ਬਾਜਾ ਵਜਾ ਦੇਣਾ ਮੁੜ ਕੇ
0: ਬਿਲਕੁਲ
2: ਤੋ ਉਹ ਇੱਕ ਕਹਿ ਲੋ ਵੀ ਉਹਨਾਂ ਨੂੰ ਵੀ ਫੂਕ ਫੂਕ ਕੇ ਪੈਰ ਰੱਖਣਾ ਪੈਣਾ ਵੀ ਦੇਖੋ ਯਾਰ ਕੋਈ ਇਹੋ ਜਿਹੀ ਗੱਲ ਨਾ ਹੁੰਦੀ ਪਰ ਉਹੀ ਗੱਲ ਆ ਕਿ ਉਹਨਾਂ ਕੋਲ ਬੜੇ ਜਬਰਦਸਤ ਤਰੀਕੇ ਆ, ਬੜੇ ਆਪਣੇ ਫਿਲਟਰ ਹੈਗੇ ਲਾਉਣ ਵਾਸਤੇ ਕਿ ਆ ਬਈ ਆਪਾਂ ਚੈੱਕ ਕਰ ਲਈਏ ਕਿ ਬੰਦੇ ਦਾ ਬੈਕਗ੍ਰਾਉਂਡ ਕੀ ਆ, ਇਹਦਾ ਬਿਹੇਵੀਅਰ ਕੀ ਆ. ਅੱਜ ਕੱਲ ਤਾਂ ਕੁਛ ਵੀ ਪੋਸੀਬਲ ਹੈ, ਲਾਇਆ ਜਾ ਸਕਦਾ. ਤੋ ਇਹ ਕੁੱਲ ਮਿਲਾ ਕੇ ਜਿਹੜੀ ਬੱਚਿਆਂ ਦੀ ਐਜੂਕੇਸ਼ਨ ਦੀ ਗੱਲ ਤੁਸੀਂ ਕੀਤੀ, ਜਿਵੇਂ ਹੁਣ ਸੈਣੀ ਸਾਹਿਬ ਗੱਲ ਕਰਕੇ ਗਏ, ਬੜੀ ਕਮਾਲ ਦੀ ਗੱਲ ਆ. ਜਿਵੇਂ ਔਜਲਾ ਸਾਹਿਬ ਤੁਸੀਂ ਜ਼ਿਕਰ ਕੀਤਾ, ਇਹ ਨਾ ਇੱਕ ਪਰੰਪਰਾ ਵੀ ਬਣੀ ਹੋਈ ਹੈ ਕਿ ਜਦੋਂ ਆਪਾਂ ਕਿਸੇ ਦੀ ਮਦਦ ਕਰਦੇ ਆ ਤਾਂ ਉਹਦਾ ਇੱਕ ਕਹਿ ਲੋ ਵੀ ਇੱਕ ਹੱਥ ਨਾਲ ਦਾਨ ਕੀਤਾ ਗਿਆ, ਦੂਜੇ ਨੂੰ ਪਤਾ ਹੀ ਨਹੀਂ ਲੱਗਣ ਦਿੰਦੇ, ਜ਼ਾਹਰ ਨਹੀਂ ਕਰਦੇ.
0: ਬਿਲਕੁਲ.
2: ਸੋ ਇਹਦਾ ਇੱਕ ਬਿਲਕੁਲ ਉਲਟਾ ਉਦਾਹਰਨ ਮੈਨੂੰ ਮਿਲਿਆ ਕਿ ਉਹ ਬਾਈ ਮੈਨੂੰ ਆਪਾਂ ਉਹਨਾਂ ਦੀ ਗੱਲਬਾਤ ਰਿਕਾਰਡ ਵੀ ਕੀਤੀ ਸੀ, ਮਿਸਟਰ ਕੇ ਕੇ ਸੂਦ ਹੈਗੇ ਆ ਨੰਗਲ ਡੈਮ ਤੋਂ ਭਾਗੜੇ ਤੋਂ. ਅੱਛਾ, ਉਹ ਵੀ ਇਸ ਤਰ੍ਹਾਂ ਦੇ ਚੈਰਿਟੀ ਕੰਮ ਕਰਦੇ ਨੇ, ਕਾਫੀ ਕਰਦੇ ਨੇ, ਉਹਨਾਂ ਦੀ ਸੰਸਥਾ ਵੀ ਹੈ ਤੇ ਉਹਦੇ ਰਾਹੀਂ ਵੀ ਕਰਦੇ ਰਹਿੰਦੇ ਆ. ਉਹ ਕਹਿੰਦੇ ਕਿ ਦੇਖੋ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਵੀ ਤੁਸੀਂ ਕੋਈ ਹੈਲਪ ਕੀਤੀ ਗਏ ਦੀ ਤੇ ਉਹਦੀ ਚਰਚਾ ਨਾ ਕਰੋ. ਮੈਂ ਕਿਹਾ ਇਹ ਤਾਂ ਆਪਣੇ ਵੱਲੋਂ ਦੇਖਿਆ ਜਾਵੇ ਤਾਂ ਕਿਹਾ ਜਾਂਦਾ ਵੀ ਇੱਕ ਹੱਥ ਨੇ ਦਾਨ ਕੀਤਾ ਦੂਜੇ ਨੂੰ ਖਬਰ ਨੀ ਹੋਣੀ ਚਾਹੀਦੀ. ਇਹਦਾ ਇੰਨਾ ਮਤਲਬ ਕਹਿ ਲੋ ਵੀ ਸੀਕ੍ਰੇਟ ਜਾਂ ਕਹਿ ਲੋ ਵੀ ਆਪਣੇ ਆਪ ਤੱਕ ਸੀਮਿਤ ਕੋਈ ਐਕਟੀਵਿਟੀ ਹੈ ਇਹ.
0: ਜੀ,
2: ਉਹਨਾਂ ਦਾ ਵਿਚਾਰ ਸੀ ਕਿ ਨਹੀਂ ਏਦਾਂ ਦੀ ਗੱਲ ਨੀ. ਉਹ ਠੀਕ ਹੈ ਗੱਲ ਜਿਹੜੀ ਇਹ ਆ ਕਿ ਚਲੋ ਇਹਨੇ ਖਾਪਖਾਨਾ ਪਾਉਣ ਵਾਲੀ ਗੱਲ ਨੀ. ਪਰ ਜੇ ਮੈਂ ਕਿਸੇ ਇਹੋ ਜਿਹੇ ਰੀਜਨ ਦੇ ਵਿੱਚ, ਇਹੋ ਜਿਹੇ ਮਾਹੌਲ ਦੇ ਵਿੱਚ, ਇਹੋ ਜਿਹੇ ਕਾਰਨ ਦੇ ਕਰਕੇ ਕਿਸੇ ਦੀ ਸੰਕਟ ਦੇ ਵਿੱਚ ਮਦਦ ਕੀਤੀ ਆ ਤੇ ਮੈਂ ਉਹਦੀ ਅਗਰ ਖਬਰ ਲਵਾ ਦਿੰਦਾ ਕਿ ਮੈਂ ਆਹ ਫਲਾਨੇ ਬੰਦੇ ਦੀ ਆਹ ਮਦਦ ਕੀਤੀ ਆ, ਹੋ ਸਕਦਾ ਉਹਦੀ ਮਦਦ ਕਰਨ ਲਈ ਹੋਰ 10-20-50-100 ਜਾਂ 1000 ਬੰਦਾ ਹੋਰ ਆ ਜਾਏ.
0: ਜੀ,
2: ਉਹਨਾਂ ਨੂੰ ਵੀ ਪਤਾ ਲੱਗ ਜਾਏ ਵੀ ਇੱਥੇ ਲੋੜ ਹੈਗੀ ਹੈ ਮਦਦ ਦੀ, ਸਿੱਧੀ ਇਹਦੀ ਕਰ ਸਕਦੇ ਆਪਾਂ. ਤੋ ਉਹ ਇੱਕ ਪੁਆਇੰਟ ਆਫ ਵਿਊ ਨਾਲ ਦਿਖ ਰਹੇ ਸੀ ਕਿ ਇਹਦਾ ਜੇ ਆਪਾਂ ਚਰਚਾ ਕਰ ਵੀ ਦਈਏ ਤਾਂ ਕੋਈ ਏਡਾ ਰੌਲਾ ਨੀ. ਪਰ ਹਾਂ, ਇਹ ਗੱਲ ਪੱਕੀ ਆ ਬਈ ਤੁਸੀਂ ਇੱਥੇ ਸਟੇਜ ਤੇ ਜਾ ਕੇ ਕਹੋ ਵੀ ਹਾਂ ਬਈ ਅੱਜ ਮੈਂ ਇੰਨੇ ਗਰੀਬਾਂ ਨੂੰ ਸਟੇਜ ਤੇ ਬੁਲਾਇਆ ਹੈ ਜਿਹੜੇ ਰਾਸ਼ਨ ਦੇ ਇੰਡੀਆ ਨੂੰ ਤੇ ਜਾਂ ਆ ਇੰਡੀਆ ਵਿਧਵਾਵਾਂ ਨੇ, ਇਹ ਬੜਾ ਇੱਕ ਬੜਾ ਜਲਾਲਤ ਵਾਲਾ ਇੱਕ ਮਾਹੌਲ ਬਣ ਜਾਂਦਾ.
0: ਬਿਲਕੁਲ
2: ਕਿ ਉੱਥੇ ਤੁਸੀਂ ਆ ਵਿਧਵਾਵਾਂ ਨੇ, ਮੈਂ ਇਹਨਾਂ ਨੂੰ ਸਿਲਾਈ ਮਸ਼ੀਨ ਦੇ ਰਿਹਾ ਹਾਂ ਇਹ ਤਾਂ ਕਿ ਇਹਨਾਂ ਦਾ ਵਗੈਰਾ ਚੱਲੇ ਜਾਂ ਕੁਛ ਹੋਵੇ. ਜੇ ਤੁਸੀਂ ਇਹੋ ਜਿਹਾ ਕੰਮ ਕਰਨਾ ਉਹਨਾਂ ਨੂੰ ਸਟੇਜ ਤੇ ਲਿਆ ਕੇ, ਮੰਚ ਤੇ ਲਿਆ ਕੇ, ਪਬਲਿਕਲੀ ਉਹਨਾਂ ਹਰੇਕ ਬੰਦੇ ਦਾ ਸਵੈ ਮਾਣ ਹੈ
0: ਜੀ,
2: ਉਹਦੀ ਆਪਣੀ ਇੱਜ਼ਤ ਹੈ, ਇੱਕ ਦੇ ਆਓ ਘਰੇ ਜਾ ਕੇ,
0: ਬਿਲਕੁਲ
2: ਇਹਦਾ ਰੌਲਾ ਪਾਉਣ ਦੀ ਲੋੜ ਹੈ
0: ਜੀ.
2: ਤੋ ਇਹ ਦੇਖੋ ਇਹਦੇ ਬਾਰੇ ਅਲੱਗ ਅਲੱਗ ਹਰੇਕ ਬੰਦੇ ਦਾ ਆਪਣਾ ਇੱਕ ਪਰਸਪੈਕਟਿਵ ਹੋ ਸਕਦਾ, ਕੋਈ ਕੁਛ ਸੋਚ ਸਕਦਾ, ਕੋਈ ਕਹੇਗਾ ਕਿ ਹਾਂ ਇਹਦੀ ਚਰਚਾ ਕਰਨੀ ਚਾਹੀਦੀ ਹੈ, ਕੋਈ ਕਹੇਗਾ ਬਿਲਕੁਲ ਨੀ ਕਰਨੀ ਚਾਹੀਦੀ
0: ਜੀ.
2: ਪਰ ਜੋ ਮੈਨੂੰ ਨਿੱਜੀ ਤੌਰ ਤੇ ਲੱਗਦਾ ਹੈ ਕਿ ਐ ਬਿਲਕੁਲ ਕਿਸੇ ਸਟੇਜ ਤੇ ਖੜਾ ਕੇ ਕਿਸੇ ਨੂੰ ਕਹਿਣਾ ਵੀ ਆਹ ਗਰੀਬ ਹੈ ਇਹਨੂੰ ਮੈਂ ਲਿਫਾਫਾ ਦੇ ਰਿਹਾ, ਜਾਂ ਉਹ ਕੋਈ ਮਤਲਬ ਕਹਿ ਲੋ ਵੀ ਮਦਦ ਘੱਟ ਤੇ ਉਹਦੀ ਬੇਇੱਜ਼ਤੀ ਵਾਲਾ ਕੰਮ ਜ਼ਿਆਦਾ ਆਪਾਂ ਕਰ ਰਹੇ
0: ਹਾਂ. ਜਿੱਦਾਂ ਔਜਲਾ ਸਾਹਿਬ ਨੇ ਵੀ ਲਿਖਿਆ ਕਿ ਸਕੀਮ ਦੇ ਵਿੱਚ ਉਹ ਸਕੀਮ ਲਾ ਲੈਂਦੇ, ਹੁਣ ਕਈ ਵਾਰੀ ਪਤਾ ਲੱਗ ਜਾਂਦਾ ਕਿ ਆਹ ਬੰਦਾ ਕਿਸੇ ਦੀ ਹੈਲਪ ਕਰ ਰਿਹਾ ਤੇ ਉਹਨੂੰ ਫਿਰ ਫੋਨਾਂ ਦੇ ਉੱਤੇ ਕਾਲਾਂ ਕਰ ਜਾਂ ਸੰਪਰਕ ਲੈ ਕੇ ਜਾਂ ਉਹਦੇ ਜੇ ਪਹੁੰਚ ਹੋਵੇ ਤਾਂ ਘਰ ਤੱਕ ਵੀ ਪਹੁੰਚ ਕਰ ਲੈਂਦੇ ਆ, ਉਹ ਕਹਿੰਦੇ ਭਾਈ ਤੁਸੀਂ ਸਾਡੀ ਹੈਲਪ ਕਰੋ. ਫਿਰ ਉਹ ਤੋਂ ਵੀ ਕਈ ਵਾਰੀ ਜਿਹੜੇ ਉਹਨਾਂ ਨੂੰ ਪਤਾ ਹੈ ਕਿ ਅਸੀਂ ਕਿੰਨੀ ਕੁ ਮਦਦ ਕਰ ਸਕਦੇ ਹਾਂ ਜਾਂ ਕਿੰਨੀ ਕੁ ਕਰਨੀ, ਉਹ ਅਗਲੇ ਦੀ ਉਹਦੀ ਮਨ ਦੀ ਤਸੱਲੀ ਆ ਜਾਂ ਮਰਜ਼ੀ ਹੋ ਸਕਦੀ ਹੈ, ਪਰ ਉਹ ਆਪਣੇ ਜਿਹੜੇ ਕੁਝ ਲੋਕ ਐਸੇ ਆ ਨਾ ਫਿਰ ਉਹ ਪਿੱਛਾ ਨਹੀਂ ਛੱਡਦੇ ਜੀ, ਇਸ ਕਰਕੇ ਵੀ ਸ਼ਾਇਦ ਹੋ ਸਕਦਾ ਕਿ ਉਹ ਕਹਿੰਦੇ ਭਾਈ ਚੁੱਪ ਚੁਪੀਤੇ ਕਰ ਲੈਂਦੇ ਆ.
2: ਹਾਂਜੀ ਬਿਲਕੁਲ, ਉਹੀ ਨਾ ਸਿਚੁਏਸ਼ਨ ਦੇ ਹਾਲਾਤ ਨਾਲ, ਹਾਲਾਤ ਦੇ ਮੁਤਾਬਕ, ਸਿਚੁਏਸ਼ਨ ਦੇ ਮੁਤਾਬਕ ਵੱਖਰੇ ਵੱਖਰੇ, ਕਿਉਂਕਿ ਇਹਦਾ ਕੋਈ ਆਪਾਂ ਇੱਕ ਸੂਤਰੀ ਫਾਰਮੂਲਾ ਨਹੀਂ ਬਣਾ ਸਕਦੇ ਕਿ ਆਹ ਰੂਲ ਬਣ ਗਿਆ ਜੀ ਹੁਣ ਇਹੀ ਸਾਰੇ ਫਾਲੋ ਕਰਨਗੇ. ਇਹ ਸਮੇਂ ਸਥਿਤੀ ਦੇ ਮੁਤਾਬਕ ਬਦਲ ਸਕਦੇ ਆ ਤੇ ਉਹਦੇ ਮੁਤਾਬਕ ਬਦਲਨੇ ਚਾਹੀਦੇ ਵੀ ਆ. ਮੁੱਖ ਜਿਹੜੀ ਚੀਜ਼ ਆ, ਦੋ ਦੇਖੋ ਮੰਤਵ ਕੀ ਆ, ਮੇਨ ਤਾਂ ਇਹ ਆ ਕਿ ਆਪਾਂ ਕਿਸੇ ਲੋੜਵੰਦ ਦੀ ਸਹਾਇਤਾ ਕਰ ਰਹੇ ਆ, ਔਰ ਅਸੀਂ ਇਸ ਕਰਕੇ ਕਰ ਸਕਦੇ ਹਾਂ ਕਿਉਂਕਿ ਅਸੀਂ ਉਸ ਕੁਦਰਤ ਨੇ ਸਾਡੇ ਨੂੰ ਬਲੈਸਡ ਕੀਤਾ, ਇੰਨਾ ਇੰਨੀ ਉਹਨੇ ਕਿਰਪਾ ਕੀਤੀ ਹੈ ਕਿ ਅਸੀਂ ਕਿਸੇ ਦੀ ਮਦਦ ਕਰਨ ਜੋਗੇ ਹੈਗੇ ਆ. ਇਸ ਕਰਕੇ ਅਸੀਂ ਕਰਨਾ ਚਾਹੁੰਦੇ, ਸਾਡੇ ਦਿਲ ਚ ਆ ਗਿਆ ਵੀ ਠੀਕ ਹੈ ਇਹਦਾ ਆਪਾਂ ਭਲਾ ਕਰ ਲਈਏ, ਜਾਂ ਆਪਾਂ ਪਿੰਡ ਦੇ ਵਿੱਚ ਕੋਈ ਆਹ ਚੀਜ਼ ਚਾਹੀਦੀ ਹੈ, ਆਪਣੇ ਮਹੱਲੇ ਚ ਆਹ ਚੀਜ਼ ਚਾਹੀਦੀ, ਆਪਾਂ ਇਹ ਕੰਮ ਆਪਾਂ ਕਰ ਲਿਆ, ਸਾਡੇ ਦਿਲ ਚ ਆਈ ਗੱਲ ਆਪਾਂ ਕਰ ਲਿਆ ਜੀ, ਕਿਉਂਕਿ ਠੀਕ ਆ. ਤੋ ਉਹ ਉਸ ਪੁਆਇੰਟ ਨਾਲ ਆਪਾਂ ਦੇਖੀਏ ਤਾਂ ਇਹ ਚ ਕਹਿ ਲੋ ਵੀ ਬੜੀ ਸਮਾਜ ਲਈ ਫਾਇਦੇਮੰਦ ਗੱਲ ਏ.
0: ਜਿਵੇਂ ਸੈਣੀ ਸਾਹਿਬ ਲਿਖਦੇ ਆ ਕਿ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਨਾ ਇੱਕ ਬਾਰਬਰ ਸੀਗਾ ਜੀ, ਤੇ ਪਿੰਡ ਦਾ ਤੇ ਕਹਿੰਦੇ ਆ ਉਹਦੇ ਦੱਸਣ ਦੇ ਮੁਤਾਬਕ ਕਿ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਏ ਬੈਠਾ ਸੀ.
2: ਅੱਛਾ ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਉਹ ਕਹਿੰਦਾ ਸ਼ਾਇਦ ਉਪਰੋਂ ਕਿਤੋਂ ਡਿੱਗਣਗੇ ਤਾਂ ਮੈਂ ਉਹਦੇ ਮੋੜ ਦਾਂਗਾ ਜੀ, ਉਹ ਇਸ ਚਾਲ ਦੇ ਵਿੱਚ ਚੱਲਦਾ ਪਿਆ ਸੀ ਸ਼ਾਇਦ ਜੀ।
2: ਬਿਲਕੁਲ ਜੀ, ਇੱਕ ਸੈਟਅਪ ਹੈ ਦੇਖੋ, ਜਿਹੜੇ ਗੁਰੂ ਸਾਹਿਬਾਨ ਨੇ ਇੱਕ ਲੰਗਰ ਪ੍ਰਥਾ ਦਾ ਕੋਨਸੈਪਟ ਲਿਆਂਦਾ ਕਿ ਭਾਈ ਇੱਕ ਲਾਈਨ ਚ ਬਹਿ ਕੇ ਸਾਰੇ ਖਾਓ ਬਰਾਬਰ, ਉੱਥੇ ਛੱਕ ਲਓ ਭੋਜਨ ਛਕਣਾ, ਵੱਖਰੀ ਕੇ ਥਾਲੀ ਲੱਗਣੀ, ਕੁਛ ਨੀ ਹੋਣਾ। ਪਹਾੜ ਦੇ ਰਾਜਿਆਂ ਦੀ ਜਿਹੜੀ ਲੜਾਈ ਵੀ ਇਸੇ ਕਰਕੇ ਹੋ ਰਹੀ ਸੀ ਵੀ ਉਹ ਚਾਹੁੰਦੇ ਸੀ ਕਿ ਅਸੀਂ ਤਾਂ ਬਣਨ ਨੂੰ ਤਿਆਰ ਹਾਂ ਜੀ, ਮੰਨ ਲਓ ਇੱਧਰ ਤੁਹਾਡਾ ਜਿਹੜਾ ਅਡੋਪਟ ਕਰਾਂਗੇ ਰਸਤਾ, ਕਿਉਂਕਿ ਸਭ ਤੋਂ ਵਧੀਆ ਰਸਤਾ ਲੱਗਦਾ ਸਾਨੂੰ। ਪਰ ਸਾਡੀ ਕਿਉਂਕਿ ਅਸੀਂ ਉੱਪਰ ਵਾਲੇ ਬੰਦੇ ਹਾਂ, ਥੋੜਾ ਜਿਹਾ ਲੈਵਲ ਸਾਡਾ ਅੱਪ ਹੈ, ਇਸ ਕਰਕੇ ਸਾਨੂੰ ਥੋੜੀ ਜਿਹੀ ਵੱਖਰੀ ਕੋਈ ਕੁਰਸੀ ਲਾ ਦਿਓ ਜਾਂ ਵੱਖਰਾ ਕੋਈ ਅਲੱਗ ਕੋਈ ਤੰਬੂ ਲਾ ਦਿਓ, ਅਸੀਂ ਉੱਥੇ ਛੱਕ ਲਿਆ ਕਰਾਂਗੇ ਆ ਕੇ। ਸਾਡੀ ਇਹ ਜੀ ਕੋਈ ਸੁਵਿਧਾ ਕਰ ਦਿਓ ਜੀ, ਆਪਾਂ ਮਤਲਬ ਐਂ ਕਰ ਲਿਆ ਕਰਾਂਗੇ। ਉਹ ਨਹੀਂ ਮਨਜ਼ੂਰੀ ਨਹੀਂ ਮਿਲੀ ਉਹਨੂੰ, ਕਹਿੰਦੇ ਵੀ ਆਹ ਥੋੜੂ ਕਰਨਾ, ਬੰਦੀਆਂ ਵਾਲਾ ਚੱਕਰ ਨੀ ਹੈਗਾ, ਇੱਥੇ ਸਭ ਇੱਕ ਹੈ,
0: ਇੱਕੋ ਹੀ ਹੈ।
2: ਤੋ ਉਹ ਉੱਥੇ ਉੱਥੇ ਅਮਲਾਂ ਦੇ ਹੋਣਗੇ ਨਿਬੇੜੇ, ਕਿਸੇ ਨੇ ਤੇਰੀ ਯਾਦ ਪੁੱਛਣੀ, ਉਹ ਚੱਕਰ ਤਾਂ ਉਹੀ ਹੈ
0: ਜੀ।
2: ਤੋ ਅਮਲ ਜਿਹੜੇ ਆ ਜਾਂ ਚੰਗੇ ਕੰਮ, ਇਹੀ ਦਾਨ ਪੁੰਨ ਉਹਨਾਂ ਦਾ ਇੱਕ ਹਿੱਸਾ ਜਿਹੜਾ ਉਹ ਆਪਾਂ ਕਹਿੰਦੇ ਵੀ ਹੈਗਾ। ਮੰਨ ਲਓ ਕੋਈ ਬੰਦਾ ਟੀਚਰ ਆ
0: ਜੀ,
2: ਉਹ ਉੱਥੇ ਜਾ ਕੇ ਪੜ੍ਹਾਈ ਨੀ ਰਿਹਾ ਬੱਚਿਆਂ ਨੂੰ, ਤੇ ਉਹਦਾ ਕਹਿ ਲਓ ਵੀ ਉਹ ਆਪਣੇ ਕੰਮ ਨਾਲ ਇਨਸਾਫ਼ ਨੀ ਕਰ ਰਿਹਾ। ਕੋਈ ਡਾਕਟਰ ਹੈ ਉੱਥੇ ਜਾ ਕੇ ਇਲਾਜ ਨੀ ਕਰ ਰਿਹਾ, ਉੱਥੇ ਜਾ ਕੇ ਵੀ ਮੰਨ ਲਓ ਰੀਲਾਂ ਹੀ ਦੇਖੀ ਜਾਂਦਾ ਜਾਂ ਕੁਛ ਇਹੋ ਜਿਹਾ ਕੰਮ ਆਪਣੇ ਹੋਰ ਕੰਮ ਦੇ ਵਿੱਚ ਬਿਜ਼ੀ ਆ ਜਾਂ ਜੋ ਕੰਮ ਉਹਦਾ ਹੈਗਾ ਉਹ ਨਹੀਂ ਕਰ ਰਿਹਾ, ਤਾਂ ਉਹ ਘੱਟੋ ਘੱਟ ਉਹ ਆਪਣਾ ਕੰਮ ਤਾਂ ਨਹੀਂ ਕਰ ਰਿਹਾ, ਔਰ ਪਲੱਸ ਨੁਕਸਾਨ ਜ਼ਿਆਦਾ ਕਰ ਰਿਹਾ ਸੋਸਾਇਟੀ ਦਾ ਵੀ ਤੇ ਆਪਣੇ ਕਿੱਟੇ ਦਾ ਵੀ ਨੁਕਸਾਨ ਕਰ ਰਿਹਾ ਤੇ ਆਪਣੀ ਅਕਸ ਨੂੰ ਵੀ ਖਰਾਬ ਕਰ ਰਿਹਾ। ਤੇ ਦਾਨ ਪੁੰਨ ਵਾਲਾ ਤਾਂ ਛੱਡ ਹੀ ਦਿਓ।
0: ਬਿਲਕੁਲ
2: ਉਹੀ ਹੈ ਨਾ ਕਿ ਕੁਦਰਤ ਨੇ ਸਾਨੂੰ ਅਗਰ ਸਮਰੱਥ ਕਰ ਦਿੱਤਾ ਕਿ ਤੂੰ ਭਾਈ ਲੋਕਾਂ ਦੀ ਹਮਾਇਤ ਕਰਨ ਜੋਗਾ ਹੋ ਗਿਆ ਤੇ ਕਰ ਲੈ ਤੇ ਕਰ ਦਿਓ, ਕੋਈ ਦਿੱਕਤ ਨਹੀਂ ਉਹ ਚ
0: ਜੀ। ਪਰ ਕੁਝ ਲੋਕ ਸ਼ਮੀ ਜੀ, ਇਹਨਾਂ ਮੁਲਕਾਂ ਦੇ ਵਿਚ ਵੀ ਕੁਝ ਲੋਕਾਂ ਦੇ ਨਾਲ ਵਾਹ-ਵਾਸ ਦਾ ਪੈਂਦਾ ਹੈ, ਤੇ ਉਹ ਕੁਝ ਲੋਕਾਂ ਦੀ ਸੋਚ ਇਸ ਤਰ੍ਹਾਂ ਦੀ ਵੀ ਹੈ ਕਿ ਭਾਈ ਰੱਬ ਨੇ ਇਹਨਾਂ ਨੂੰ ਜੰਮੇ ਹੀ ਇਸ ਤਰ੍ਹਾਂ ਆ ਤੇ ਇਹਨਾਂ ਨੂੰ ਅਸੀਂ ਸੁਧਾਰਾਂਗੇ ਤਾਂ ਕਿੱਦਾਂ, ਮਤਲਬ ਕਿ ਕੁਝ ਹੋ ਹੀ ਨਹੀਂ ਸਕਦਾ ਕਿ ਉਹਨਾਂ ਦੇ ਕਰਮਾਂ ਦੇ ਵਿੱਚ ਲਿਖੀਆਂ ਇਹ ਚੀਜ਼ਾਂ ਨੇ। ਕੁਝ ਲੋਕ ਇਹ ਵੀ ਮੰਨਦੇ ਆ ਜੀ, ਵਿਸ਼ਵਾਸ ਰੱਖਦੇ ਆ।
2: ਹਰ ਤਰ੍ਹਾਂ ਦੇ ਲੋਕ ਹੈ ਜੀ, ਦੇਖੋ ਇਹੀ ਤਾਂ ਗੱਲ ਆ ਵੀ ਦੁਨੀਆਂ ਰੰਗ ਬਰੰਗੀ ਆ
0: ਜੀ,
2: ਇਹਦੇ ਚ ਕਦੇ ਵੀ ਇਹ ਹੋ ਨੀ ਸਕਦਾ ਕਿ ਇੱਕੋ ਸੋਚ ਵਾਲੇ ਬੰਦੇ ਜਿਆਦਾ ਹੋ ਜਾਣ ਜਾਂ ਉਹਨਾਂ ਸਾਰਿਆਂ ਦੀ ਸਹਿਮਤੀ ਹੋ ਜਾਏ
0: ਜੀ।
2: ਹਰੇਕ ਦੀ ਆਪਣੀ, ਇੱਕ ਬੰਦਾ ਹੈ ਕਿ ਉਹ ਕਹਿੰਦਾ ਜੀ ਮੈਂ ਵਣ ਮਹਾ ਉਤਸਵ ਮਨਾ ਰਿਹਾ ਕਿ ਮੈਂ ਬੂਟੇ ਲਾਊਂਗਾ ਜੀ, ਅੱਜ 100 ਬੂਟਾ ਲਾਤਾ ਜੀ ਰਲ ਸਕਦੇ ਕੰਢੇ। ਦੂਜਾ ਬੰਦਾ ਆ ਰਿਹਾ ਕਹਿੰਦਾ ਜੀ ਮੈਂ ਪਟਕੇ ਲੈ ਜਾਣੇ ਆਪਣੇ ਖੇਤਾਂ ਚ ਲਾਉਣੇ ਆ, ਉਹ 100 ਬੂਟਾ ਪੱਟ ਕੇ ਖੇਤਾਂ ਚ ਵੀ ਲਾ ਰਿਹਾ, ਸੜਕ ਤੇ ਸਜਾਵਟ ਵਾਸਤੇ ਗਮਲੇ ਰੱਖੇ ਆ। ਦੂਜਾ ਬੰਦਾ ਘਰ ਲੈ ਗਿਆ ਚੱਕ ਕੇ ਕਹਿੰਦਾ ਆਪਣੇ ਬਰਾਂਡੇ ਚ ਲਾਉਣੇ ਗਮਲਾ, ਇਹ ਬਹੁਤ ਸੋਹਣਾ
0: ਜੀ।
2: ਤੋ ਉਹ ਹੈ ਤਾਂ ਉਹ ਵੀ ਇਸੇ ਸਮਾਜ ਚ ਰਹਿ ਰਹੇ
0: ਆ।
2: ਇੱਥੇ ਤੁਸੀਂ ਏਦਾਂ ਦੇ ਵੀ ਵੀਡੀਓ ਦੇਖੇ ਹੋਣਗੇ ਬੜੇ ਵਾਇਰਲ ਹੋਏ ਕਿ ਬੰਦੇ ਹੋਟਲ ਚ ਠਹਿਰੇ, ਜਦੋਂ ਉਹਨਾਂ ਨੇ ਚੈੱਕਆਊਟ ਕੀਤਾ ਤੇ ਉਹਦੇ ਵਿੱਚ ਚਾਦਰਾਂ ਟੂਟੀਆਂ ਉਹ ਵੀ ਖੋਲ ਕੇ ਲੈ ਗਏ ਤੇ ਜਿਹੜੇ ਵਿੱਚ ਭਾਂਡੇ ਟੀਡੇ ਉਹ ਵੀ ਚੁੱਕ ਲਏ, ਤੇ ਉਹ ਮੁੜ ਕੇ ਜਿਹੜੇ ਲਾਟੂ ਤੱਕ ਲਾ ਕੇ ਲੈ ਗਏ ਤੇ ਜਿਹੜੇ ਰਿਮੋਟ ਦੇ ਵਿੱਚ ਸੈੱਲ ਹੁੰਦੇ ਉਹ ਕੱਢੀ ਜਾਂਦੇ ਆ
0: ਜੀ।
2: ਤੇ ਏਦਾਂ ਦੇ ਨੀਤਾਂ ਵਾਲੇ ਵੀ ਤਾਂ ਲੋਕ ਹੈਗੇ
0: ਨੇ।
2: ਇਹ ਕੱਲ ਨੂੰ ਆ ਕੇ ਬਾਹਰ ਕੇਲਿਆਂ ਦਾ ਲੰਗਰ ਲਾ ਕੇ ਬਹਿ ਜਾਣੇ ਇਹੋ ਜਿਹੇ ਬੰਦੇ, ਇਹਦੇ ਬੰਦਾ ਕੀ ਸੋਚੇਗਾ ਕਿ ਇਹ ਕਿਹੜੇ ਆ ਯਾਰ
0: ਜੀ। ਬਿਲਕੁਲ ਹੈ ਜੀ ਜੀ,
2: ਇਹ ਬੰਦਿਆਂ ਨੂੰ ਆਪਾਂ ਕੀ ਕਹਾਂਗੇ।
0: ਤੇ ਆਖਰ ਦੇ ਵਿੱਚ ਸ਼ਮੀ ਜੀ, ਦੇਖਿਆ ਜਾਵੇ ਤਾਂ ਜਿੱਦਾਂ ਗੱਲ ਕੀਤੀ ਹੈ ਕਿ ਬਹੁਤ ਸਾਰੇ ਐਸੇ ਕਹਿ ਸਕਦੇ ਹਾਂ ਕਿ ਕਿੱਤੇ ਦੇ ਨਾਲ ਵੀ ਜੁੜੇ ਹੋਏ ਲੋਕ ਨੇ, ਚਾਹੇ ਉਹ ਟੀਚਰ ਨੇ, ਪ੍ਰੋਫੈਸਰ ਨੇ, ਕੁਝ ਜਿਹੜੇ ਨੇ ਹੈਲਪ ਯੋਗ ਹੈਗੇ ਆ, ਕਰਦੇ ਆ ਆਪਸ ਦੇ ਵਿੱਚ ਵੀ ਰਲ ਮਿਲ ਕੇ, ਕੁਝ ਉਹਨਾਂ ਦੇ ਗਰੁੱਪ ਵੀ ਚੱਲਦੇ ਆ, ਕਿ ਉਹ ਸਾਰੀ ਚੀਜ਼ ਨੂੰ ਕਿਵੇਂ ਦੇਖਦੇ ਹੋ?
2: ਬਿਲਕੁਲ ਭਰ ਸਾਹਿਬ, ਜਿਹੜੀ ਜਿਹੜਾ ਆਮ ਵੀ ਆਪਾਂ ਮੰਨ ਕੇ ਚੱਲਦੇ ਆ ਵੀ ਜਿਹੜੇ ਜਿਹੜਾ ਤੁਹਾਡੀ ਜਾਣਕਾਰੀ ਹੈ, ਤੁਹਾਡੀ ਨੌਲੇਜ ਹੈ, ਇਹ ਸ਼ੇਅਰੇਬਲ ਹੈ, ਇਹਨੂੰ ਅਸੀਂ ਸ਼ੇਅਰ ਕਰ ਸਕਦੇ। ਆਪਾਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਆਓ ਤੈਨੂੰ ਮੈਂ ਅਕਲ ਦਾਨ ਕਰਦਾ ਥੋੜੀ ਜਿਹੀ ਆਪਣੀ।
0: ਬਿਲਕੁਲ,
2: ਜਿਹੜੀ ਅਕਲ ਹੈ ਇਹ ਬਿਲਕੁਲ ਪ੍ਰਾਈਵੇਟ ਪ੍ਰੋਪਰਟੀ ਹੈ, ਦਾਨ ਨਹੀਂ ਕੀਤੀ ਜਾ ਸਕਦੀ। ਜਿਹੜਾ ਬੰਦਾ ਕਹਿੰਦਾ ਵੀ ਆ ਤੈਨੂੰ ਮੈਂ ਅਕਲ ਦਿੰਦਾ ਥੋੜੀ ਜਿਹੀ, ਉਹ ਉਦੋਂ ਵੱਡਾ ਮੂਰਖ ਕੋਈ ਨਹੀਂ
0: ਜੀ,
2: ਕਿਉਂਕਿ ਅਕਲ ਦਿੱਤੀ ਨਹੀਂ ਜਾ ਸਕਦੀ। ਅਕਲ ਜਿਹੜੇ ਹਰ ਬੰਦੇ ਕੋਲ ਆਪਣੀ ਆਪਣੀ ਅਕਲ ਹੈ, ਔਰ ਜੋ ਵੀ ਸਾਹਮਣੇ ਹਾਲਾਤ ਹੈ ਉਹਨੇ ਆਪਣੀ ਅਕਲ ਦੇ ਮੁਤਾਬਿਕ ਉਹਨੂੰ ਸਮਝਣਾ।
0: ਬਿਲਕੁਲ ਹੈ ਜੀ,
2: ਜੋ ਚੀਜ਼ ਸ਼ੇਅਰ ਕੀਤੀ ਜਾ ਸਕਦੀ ਹੈ ਉਹ ਅਕਲ ਨਹੀਂ, ਬਲਕਿ ਜੋ ਜ਼ਿੰਦਗੀ ਦਾ ਤਜਰਬਾ ਹੈ, ਜੋ ਨੌਲੇਜ ਹੈ, ਇਹ ਸ਼ੇਅਰ ਕੀਤੀ ਜਾ ਸਕਦੀ ਹੈ। ਜਿਹੜੇ ਮੂਹਰੇ ਬੰਦੇ ਆ ਇਹਨਾਂ ਨਾਲ ਸ਼ੇਅਰ ਕੀਤੀ ਜਾ ਰਹੀ ਹੈ, ਉਹਨਾਂ ਨੇ ਆਪਣੀ ਅਕਲ ਮੁਤਾਬਕ ਉਹਨੂੰ ਸੁਣਨਾ, ਸਮਝਣਾ ਤੇ ਅਮਲ ਕਰਨਾ। 100 ਬੰਦੇ ਨਾਲ ਤੁਸੀਂ ਸੇਮ ਗੱਲ ਕਰੋਗੇ ਤਾਂ 100 ਦੇ ਉੱਤੇ ਕੁਝ ਅਸਰ ਨਹੀਂ ਹੋਏਗਾ, ਕਿਉਂਕਿ 100 ਦੀ 100 ਦੀ ਅਕਲ ਜਿਹੜੀ ਹੈ ਵੱਖਰੀ ਹੈ, IQ ਵੱਖਰਾ ਹੈ, ਤੇ ਉਹਦੀ ਤੁਸੀਂ ਉਹਨਾਂ ਨੂੰ ਅਕਲ ਨਹੀਂ ਦੇ ਸਕਦੇ
0: ਜੀ।
2: ਤੇ ਜੇ ਇਹ ਚੱਕਰ ਚ ਬੰਦਾ ਪੈ ਗਿਆ ਤਾਂ ਉਹਦੀ ਆਪਣੀ ਵੀ ਉਡ ਜਾਣੀ ਜਿਹੜੀ ਮਾੜੀ ਮੋਟੀ ਹੋਏਗੀ,
0: ਫੇਰ ਤਾਂ ਸ਼ਕਲ ਵੀ ਉੜ ਜਾਂਦੀ ਆ,
2: ਸ਼ਾਰਟ ਸਰਕਟ ਹੋਣਗੇ।
0: ਹਾਂਜੀ ਤੇ ਸ਼ੰਮੀ ਜੀ ਆਪਣੇ ਨਾਲ ਸਿਕੰਦਰ ਸਿੰਘ ਔਜਲਾ ਸਾਹਿਬ ਜੁੜੇ ਆ, ਉਹਨਾਂ ਦੇ ਨਾਲ ਗੱਲਬਾਤ ਕਰਕੇ ਫੇਰ ਤੁਹਾਡੇ ਤੋਂ ਸਮਾਪਤੀ ਲੈਂਦੇ ਆ, ਫਿਰ ਅੱਗੇ ਵੱਲ ਨੂੰ ਵਧਾਂਗੇ। ਸਤਿ ਸ੍ਰੀ ਅਕਾਲ ਔਜਲਾ ਸਾਹਿਬ, ਸਵਾਗਤ ਹੈ ਜੀ ਇਹਨੂੰ ਜੀ।
1: ਸਤਿ ਸ੍ਰੀ ਅਕਾਲ ਜੀ ਦੋਨੋਂ ਵੀਰਾਂ ਨੂੰ, ਸਰਕਾਰ ਸਰੋਤਿਆਂ ਨੂੰ ਜੀ।
0: ਸਤਿ ਸ੍ਰੀ ਅਕਾਲ ਜੀ, ਜੀ ਇਹਨੂੰ ਜੀ।
2: ਸਤਿ ਸ੍ਰੀ ਅਕਾਲ ਜੀ।
1: ਸ਼ਮੀ ਜੀ ਫਿਰ ਅਕਲਦਾਨ ਕਿਹਨੂੰ ਕਹਿੰਦੇ ਆ ਜੀ ਫਿਰ?
2: ਉਹ ਦੇਖੋ ਗੱਲ ਤੇ ਉਹੀ ਹੈ ਨਾ, ਉਹ ਕਹਿੰਦੇ ਚੋਰਾਂ ਤੋਂ ਬਚਾਉਣ ਵਾਸਤੇ ਬਾਣੀਏ ਨੇ ਚੀਨੀ ਦੀ ਬੋਰੀ ਦੇ ਉੱਤੇ ਨਮਕ ਦਾ ਠੱਪਾ ਲਾਤਾ। ਉਹ ਕਹਿੰਦਾ ਵੀ ਚੂਹੇ ਨੀ ਆਉਣਗੇ, ਉਹਨਾਂ ਨੂੰ ਉਹ ਦਿੱਤੇ ਨਮਕ ਦੇ ਕੇ ਮੁੜ ਜਾ ਕਰਨਗੇ। ਉਹ ਗੱਲ ਤਾਂ ਉਹੀ ਹੈ ਵੀ ਅਕਲਦਾਨ ਜਿਹੜਾ ਹੈ ਉਹ ਅਲੱਗ ਵੀ ਆ, ਜਿਹੜਾ ਪੁਲਿਸ ਵਾਲਿਆਂ ਕੋਲ ਹੁੰਦਾ ਉਹ ਵੀ ਵੱਖਰਾ, ਇੱਕ ਜਿਹੜਾ ਮਟਰਾਂ ਕੋਲ ਅਕਲਦਾਨ ਉਹ ਵੀ ਵੱਖਰਾ।
0: ਨਹੀਂ ਪਰ ਜਿਹੜਾ ਚੂਹਿਆਂ ਦੀ ਆਦਤ ਥੋੜੀ ਨਾ ਕੁਦਰਤੀ, ਜਿਹੜੀ ਉਹਨਾਂ ਨੂੰ ਵਰਦਾਨ ਮਿਲਿਆ ਹੋਇਆ ਟੁੱਕਣ ਦਾ, ਉਹ ਨੀ ਨਾ ਬਦਲ ਸਕਦੇ,
2: ਉਹ ਨੀ ਬਦਲ ਸਕਦੇ। ਚੂਹਾ ਪੂਰੀ ਜ਼ਿੰਦਗੀ ਜਿਹੜੇ ਤੰਦ ਪਾਉਂਦੇ ਰਹਿੰਦੇ ਆ ਤੇ ਨਹੀਂ ਟੁੱਕੂ।
1: ਤੁਹਾਡਾ ਮਤਲਬ ਮਾਸਟਰਾਂ ਨੂੰ ਅਕਲਦਾਨ ਕਹਿਣ ਲੱਗ ਜਾਈਏ ਹੁਣ?
2: ਜਿਹੜਾ ਉਹਨਾਂ ਕੋਲ ਡਾਂਗ ਹੁੰਦੀ ਹੈ, ਡਾਂਗ ਉਹਤੇ ਲਿਖ ਕੇ ਰੱਖਿਆ ਹੁੰਦਾ ਅਕਲ।
0: ਤੂੰ ਮੰਨਦਾ ਕਿੱਦਾਂ ਨੀ, ਤੈਨੂੰ ਬਣਾ ਕੇ ਛੱਡਾਂ।
1: ਪਹਿਲਾਂ ਤੁਸੀਂ ਗੱਲ ਕਰਦੇ ਸੀਗੇ ਵੀ ਭਾਈ ਆ ਦਾਨ, ਕਈ ਕਹਿੰਦੇ ਨੇ ਜੇ ਸਾਰਾ ਸਰੀਰ ਦੇ ਤਾਂ ਗਾਹਾਂ ਨੂੰ ਜੰਮਣਾ ਨੀ, ਜਿਵੇਂ ਤੁਸੀਂ ਵੀ ਕਿਹਾ ਚਾਹ ਸਾਹਿਬ ਨੇ ਵੀ ਥੱਲੇ ਲੈ ਗਿਆ ਵੀ ਭਾਈ ਜਿਹੜੇ ਅੰਗ ਦੇ ਉਹ ਗਾਹਾਂ ਨੂੰ ਮਿਲਣੇ ਨੀ। ਤੇ ਇੱਕ ਜੀ ਆਪਣੇ ਆਹ ਤਾਂ ਹੈਗਾ ਹੀ, ਚਲੋ ਹਰ ਧਰਮ ਦਾ ਆਪਦਾ ਆਪਦਾ ਪਰੰਪਰਾ ਆਪਦੀ ਆਪਦੀ ਨਿਸ਼ਚਾ ਹੈਗੀ, ਆਪਾਂ ਇਹਦੇ ਵਿੱਚ ਤਾਂ ਨੀ ਜਾਂਦੇ। ਇੱਕ ਪਿੰਡ ਦਾਨ, ਇੱਕ ਪਿੰਡ ਦਾਨ ਕਹਿੰਦੇ ਹੁੰਦੇ, ਉਹ ਤਾਂ ਸਾਰਾ ਸਰੀਰ ਦਾਨ ਹੀ ਹੁੰਦਾ ਜੀ। ਉਹ ਪਿੰਡ ਦਾਨ ਨੂੰ ਕਹਿੰਦੇ ਆ ਜਿਹੜਾ
2: ਪਿੰਡ ਸਰੀਰ ਹੀ ਹੈ ਜੀ,
0: ਬਿਲਕੁਲ ਹੋ ਗਿਆ ਜੀ।
1: ਨੀ ਫਿਰ ਉਹ ਕਿਉਂ ਕਰਦੇ ਨੇ ਜੀ ਫਿਰ, ਜੇ ਨਾਲੇ ਕਹਿੰਦੇ ਵੀ ਭਾਈ ਉਹ ਚੀਜ਼ ਮਿਲਣੀ ਨੀ ਮੁੜ ਕੇ?
2: ਨਹੀਂ ਉਹ ਦਾਨ ਕਰਤਾ ਵੀ ਮੁਕਤੀ ਮਿਲ ਗਈ ਇਹਨੂੰ, ਕਿਉਂਕਿ ਮੁਕਤੀ ਮੇਨ ਜਿਹੜਾ ਮੋਕਸ਼ ਹੈ। ਧਰਮ ਜਿੰਨੇ ਆਪਾਂ ਕਰਮ ਕਰਦੇ ਆ, ਧਰਮ ਕਰਮ ਕਰਦੇ ਆ, ਦਾਨ ਪੁੰਨ ਕਰਦੇ ਆ, ਇਹਦਾ ਮਤਲਬ ਵੀ ਮੋਕਸ਼ ਪ੍ਰਾਪਤੀ ਆ ਕਿ ਮੈਂ ਮੁਕਤੀ ਚਾਹੁੰਦਾ। ਫਿਰ ਉਹ ਪਿੰਡ ਦਾਨ ਕਰਕੇ ਸੋਚਦੇ ਆ ਸਾਨੂੰ ਮੁਕਤੀ ਮਿਲ ਗਈ, ਇਹ ਰਸਮ ਹੈ ਇੱਕ।
1: ਅੱਛਾ ਅੱਛਾ ਅੱਛਾ, ਠੀਕ ਹੈ ਠੀਕ ਹੈ ਜੀ। ਇੱਕ ਜੀ ਹੋਰ ਦੇਖੋ ਜੀ, ਜੇ ਹੁਣ ਦਾਨ ਪੁੰਨ ਦੀ ਗੱਲ ਕਰੀ ਆ ਤੁਸੀਂ, ਜੇ ਮੈਂ ਕਹਿੰਦਾ ਦਾਨ ਪੁੰਨ ਨਾ ਹੋਵੇ ਤੇ ਆਪਣਾ ਦੇਸ਼ ਤਾਂ ਅੱਧਾ ਖੜ ਜੂਗਾ ਜੀ?
0: ਖੜ ਜਾਣਾ ਸੀ, ਖੜ ਜਾ, ਬਿਲਕੁਲ ਹੈ ਜੀ।
1: ਹਾਂਜੀ
2: ਜੀ,
1: ਮੇਰੇ ਹਿਸਾਬ ਨਾਲ ਸਾਡੇ ਦੇਸ਼ ਦੀ ਆਰਥਿਕਤਾ ਚੱਲਦੀ ਉਹ ਦਾਨ ਪੁੰਨ ਤੇ ਬਹੁਤ ਆਸ
0: ਜੀ, ਬਿਲਕੁਲ
2: ਬਿਲਕੁਲ ਬਿਲਕੁਲ ਬਿਲਕੁਲ ਜੀ।
1: ਕੋਈ ਗੱਡੀ ਨਵੀਂ ਜਾਂਦਾ, ਚਾਹੇ ਹਜ਼ੂਰ ਸਾਹਿਬ ਨੂੰ ਜਿਹਨੇ ਮੇਰੇ ਆ ਕੇ ਖੰਨੇ ਨੀ ਗਿਆ, ਉਹ ਵੀ ਗੱਡੀ ਛਾਲ ਮਾਰ ਕੇ ਬਹਿ ਜਾਂਦਾ ਵੀ ਚਲੋ
0: ਜੀ
2: ਨਵਾਂ ਲੈ ਲਿਆ ਟਰੱਕ ਤੇਰੇ ਯਾਰ ਨੇ
0: ਬਾਬਿਆਂ ਦੇ
2: ਚੱਲ ਚੱਲ।
1: ਐਨਜੀਓ ਕਿੰਨੀਆਂ ਨੇ, ਇਹ ਦਾਨ ਪੁੰਨ ਦਾ ਹੀ ਨਤੀਜਾ ਜੀ
0: ਜੀ
1: ਹੈ ਜੀ,
2: ਉਹੀ ਹੋਈ ਹੈ ਜੀ ਬਿਲਕੁਲ।
1: ਇਹ ਸਾਡੀ ਜ਼ਿੰਦਗੀ ਦਾ ਇਹ ਵੀ ਧੁਰਾ ਹੈ। ਮੈਂ ਤਾਂ ਜੀ ਦੇਖੋ ਸ਼ਮੀ ਜੀ, ਆ ਬਾਕੀ ਤਾਂ ਚਲੋ ਜਿਹੜਾ ਆਪਾਂ ਲਿਖਾ ਦਿੰਨੇ ਆ, ਸਾਡੇ ਦੇਖ ਲੋ ਜਿਵੇਂ ਰਾਜਨ ਜੀ ਦੱਸ ਕੇ ਗਏ ਨੇ, ਉਹ ਕਹਿੰਦੇ ਵੀ ਉਹਨਾਂ ਨੇ ਉਹਦੇ ਵਿੱਚੋਂ ਵੀ ਪੇਪਰ ਭਰ ਕੇ ਆਪਦੀ ਬਾਡੀ ਦੀ ਇੰਸਪੈਕਸ਼ਨ ਕਰਾ ਕੇ ਪੇਪਰ ਪਾੜ ਦਿੰਦੇ ਸੀਗੇ ਵੀ ਚਲੋ ਕੰਮ ਗਾ। ਅਸੀਂ ਤਾਂ ਸਕੀਮਾਂ ਚ ਵੀ ਸਕੀਮ ਲਾ ਜਾਂਦੇ ਆ ਜੀ।
0: ਔਜਲਾ ਸਾਹਿਬ ਬਜ਼ੁਰਗ
1: ਦੇਖੋ ਇੱਕ ਗੱਲ ਹੋਰ, ਭਾਜੀ ਮੈਂ ਬਿਜੀ ਹੋ ਜਾਣਾ ਫਿਰ। ਤੁਸੀਂ ਇੱਕ ਚੀਜ਼ ਦੇਖੋ ਜੀ, ਦਾਨ ਪੁੰਨ ਜੇ ਕਰਨਾ ਸਾਰਿਆਂ ਨੂੰ ਵੱਡਾ ਦਾਨ, ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿਣਾ ਹੁੰਦਾ ਕਿ ਕਿਸੇ ਦਾ ਬੱਚਾ ਪੜਾ ਦੋ ਜੀ
0: ਜੀ,
1: ਇਹਦੇ ਨਾਲ ਵੱਡਾ ਪੁੰਨ ਕੋਈ ਨੀ ਹੈਗਾ ਜੀ।
0: ਬਿਲਕੁਲ ਹੈ ਜੀ ਬਿਲਕੁਲ,
1: ਉਹ ਇੱਕ ਇਹੋ ਜਿਹਾ ਸਰਕਲ ਉਹਦੇ ਮਨ ਚ ਕੁਛ ਤਾਂ ਬੈਠੂਗਾ, ਫਿਰ ਉਹ ਗਾਹਾਂ ਨੂੰ ਵਧੀਆ ਪੋਸਟ ਤੇ ਹੋਊ, ਇੱਕ ਨੀ ਦੋ ਕੁਛ ਨਾ ਕੁਛ ਤਾਂ ਪ੍ਰੇਰਨਾ ਸਰੋਤ ਬਣੂਗਾ ਕਿਸੇ ਲਈ।
0: ਨਾਲੇ ਦੂਜੀ ਗੱਲ ਔਜਲਾ ਸਾਹਿਬ ਵੱਡੀ ਹੈ ਕਿ ਉਹਦੇ ਤੋਂ ਉਹ ਚੀਜ਼ ਕੋਈ ਖੋ ਨੀ ਸਕਦਾ ਜੀ,
1: ਖੋ ਨੀ ਸਕਦਾ ਜੀ
0: ਜੀ।
1: ਪਰ ਉਹ ਫਿਰ ਜਿਵੇਂ ਪਿੱਛੇ ਜੇ ਚਰਨਜੀਤ ਭੁੱਲਰ ਦੀ ਰਤਵਾਣਾ ਸਾਹਿਬ ਰਿਪੋਰਟ ਪੜੀ ਸੀ ਵੀ ਕਈ ਬੱਚਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੇ ਪੜਾਇਆ ਉਸ ਸਕੂਲ ਵਾਲਿਆਂ ਨੇ, ਉਹ ਬੱਚਿਆਂ ਨੇ ਆ ਕੇ ਬੱਚੇ ਅਡੋਪਟ ਕਰੇ,
0: ਅਡੋਪਟ ਕਰ ਲੈ ਜੀ
1: ਜਦੋਂ ਆਪਦੀਆਂ ਪੋਸਟਾਂ ਵਧੀਆ ਤੇ ਲੱਗ ਗਏ ਉਹ
0: ਜੀ।
2: ਬਿਲਕੁਲ
1: ਮਤਲਬ ਉਹ ਚੀਜ਼ ਜੀ ਤੁਹਾਨੂੰ ਪੇ ਬੈਕ ਕਰਦੀ ਹੈ ਸਾਰਾ, ਨਾ ਕੋਈ ਖੋ ਸਕੇ ਤੇ ਇਹ ਚੀਜ਼ ਆ। ਚਲੋ ਜੇ ਕਿਸੇ ਦੀ ਛੱਤ ਕਿਉਂ ਦੀ ਉਹ ਪਵਾ ਦੋ, ਬਾਕੀ ਤਾਂ ਲੋੜ ਇਹ ਨੀ ਜੀ, ਬਾਕੀ ਤਾਂ ਬੰਦੇ ਨੂੰ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ।
0: ਬਿਲਕੁਲ,
2: ਆਪਣਾ ਸਵੈਮਾਨ ਉਹਦਾ ਜਿਉਂਦਾ ਰਹਿਣਾ ਚਾਹੀਦਾ, ਕਾਇਮ ਰਹਿਣਾ
1: ਬਿਲਕੁਲ। ਅੱਜ ਕੱਲ ਜੀ ਇੱਕ ਚੀਜ਼ ਹੋਰ ਦੇਖੋ ਤੁਸੀਂ, ਨਾ ਇਹ ਪੜ੍ਹਾਈ ਕੋਈ ਖੋ ਸਕਦਾ ਤੁਹਾਡੇ ਤੋਂ
0: ਜੀ,
1: ਪੜ੍ਹਾਈ ਦਾ ਖੋਈ ਨੀ ਜਿਵੇਂ ਤੁਸੀਂ ਹੁਣ ਕਹਿ ਕੇ ਹਟੇ ਹੋ।
0: ਬਿਲਕੁਲ
1: ਜੀ, ਕੋਈ ਨੀ ਖੋ ਸਕਦਾ ਜੀ, ਬਾਕੀ ਜੀ ਜਿਹੜੀ ਮਰਜ਼ੀ ਖੋਲੋ। ਮੈਂ ਤਾਂ ਸਟਾਰਟਿੰਗ ਚ ਇਹੀ ਕਰਿਆ ਸੀ ਵੀ ਪੜ੍ਹਾਈ ਦਾਨ ਕਰ ਜਾਵੇ, ਜਾਣ ਲੱਗਿਆ ਵੀ ਮੈਂ ਕੋਈ ਜਿਹੜੀ ਨੌਲੇਜ ਹੈ ਜੇ ਕੋਈ ਲੈ ਸਕਦਾ ਆਪਾਂ, ਮੈਂ ਤਾਂ ਇਹੀ ਕਰ ਜੂ।
0: ਬਿਲਕੁਲ ਹੈ ਜੀ,
2: ਇਹੀ ਸ਼ੇਅਰ ਕੀਤੀ ਜਾਏ। ਬਿਲਕੁਲ ਜੀ,
1: ਸਾਡੀ ਤਾਂ ਨੌਲੇਜ ਇਹੀ ਹੈ, ਵਕੀਲਾਂ ਨੂੰ ਗਾਹ ਪਾਈ ਫਿਰਦੀ ਜਿਹੜੀ ਅਸੀਂ ਸਿੱਖਿਆ ਗੇਨ ਕੀਤੀ, ਇਹਨੂੰ ਦਾਨ ਕਰ ਜਾਈਏ
0: ਜੀ।
1: ਹਾਂਜੀ
2: ਜਰੂਰੀ ਹੈ ਜੀ, ਜਰੂਰੀ ਹੈ।
3: ਦੇਖੋ ਮੈਂ ਕੋਈ ਵੀ ਕੀ ਹੈ, ਚਲੋ ਸ਼ੇਅਰ ਸਾਂਝੀ ਚਾਹੇ ਸਮਝ ਵੀ ਹੈ ਉਹ ਸਾਂਝੀ ਕਰੋ ਤਾਂ ਫਰਕ ਪੈਂਦਾ। ਇਹ ਨੀ ਜਰੂਰੀ ਕਿ ਕਿਤੇ ਕਿਸੇ ਚੀਜ਼ ਚ ਤੁਸੀਂ ਪਰਪੱਕ ਹੋ ਸਕਦੇ ਹੋ, ਕਦੇ ਤੁਹਾਨੂੰ ਪੁੱਛ ਵੀ ਲੈਣਾ ਚਾਹੀਦਾ। ਮੈਂ ਤਾਂ ਕਦੇ ਸ਼ਮੀ ਮੈਂ ਕਦੇ ਗਰੇਜ ਨੀ ਕੀਤਾ ਜੀ ਕੋਈ ਗੱਲ ਪੁੱਛਣ ਤੋਂ।
0: ਜੀ ਬਿਲਕੁਲ
3: ਹਾਂਜੀ, ਨਹੀਂ ਪਤਾ ਚੱਲਿਆ ਯਾਰ ਇਹਦੇ ਬਾਰੇ, ਮੈਨੂੰ ਨੀ ਪਤਾ ਕੀ ਇਹਦੇ ਵਿੱਚ ਕੀ ਸਾਂ, ਕਦੇ ਤੁਹਾਨੂੰ ਪਤਾ ਲੱਗਦਾ ਜੀ ਉਹਦੇ ਬਾਰੇ ਤੁਸੀਂ ਉਹ ਕਰਦੇ ਹੋ।
0: ਬਿਲਕੁਲ
3: ਔਰ ਮੈਂ ਤੁਹਾਨੂੰ ਅੱਗੇ ਵੀ ਕਹੀ ਸੀ, ਤੈਨੂੰ ਹੁਣ ਵੀ ਦੁਬਾਰਾ ਕਹਿਣਾ, ਮੈਂ ਸਿੱਖੀ ਕਿਵੇਂ ਮਤਲਬ ਮੁੰਡਾ ਪੀਪੀਐਸ ਨਾਭੇ ਦਾ ਪੜਿਆ ਸੀ, ਮੇਰੇ ਨਾਲ ਪੰਪ ਤੇ ਗੈਸ ਪਾਉਂਦਾ ਸੀ ਤੇ ਆਪਾਂ ਉੱਚ ਵਿਦਿਆਲਿਆ ਪ੍ਰਾਪਤ ਵਾਲੇ ਸੀਗੇ। ਮੈਂ ਹਰ ਚੀਜ਼ ਨੂੰ ਕਹਿੰਦਾ ਸੀ ਕੰਮ ਕੰਮ ਕੰਮ ਕੰਮ, ਜਿਹਨੇ ਆਉਣਾ ਕੱਲ ਆਇਆ ਸੀ ਜਿਹੜਾ ਪਰਸੋਂ ਨੂੰ ਆਉਣਾ ਹੈ, ਉਹ ਯਾਰ ਉਹਦਾ ਸਿਰ ਦੁਖਣ ਲੱਗ ਜਾਂਦਾ ਕਿਉਂਕਿ ਉਹਨੂੰ ਸਮਝ ਆਉਂਦੀ ਸੀ
0: ਜੀ।
3: ਹਾਂਜੀ ਉਹਨੇ ਮੈਨੂੰ ਵੀ ਫਿਰ ਸਮਝਾਇਆ ਵੀ ਨਹੀਂ ਯਾਰ ਵੀ ਆ ਇਹ ਜਿਹੜੇ ਵਰਲਡ ਨੇ ਵਾਜ ਇਜ ਇਹਦਾ ਮਤਲਬ ਆ ਕੋਈ
0: ਜੀ,
3: ਹਨਾ ਇਜ ਇਜ ਦੀ ਸਮਝ ਲੱਗਣਾ, ਵਾਜ ਵਾਜ ਦੀ ਸਮਝ ਲੱਗਣਾ
0: ਜੀ।
3: ਮੈਨੂੰ ਕੀ ਮਾੜਾ ਰਿਹਾ ਉਹ ਤੋਂ ਸਿੱਖਿਆ ਪ੍ਰਾਪਤ ਕੀਤੀ ਹੋਈ
0: ਜੀ,
3: ਤੇ ਮੈਂ ਅੱਜ ਵੀ ਗੱਲ ਕਰਦਾ ਉਹਦੀ
0: ਜੀ। ਬਿਲਕੁਲ
3: ਸਾਨੂੰ ਸਿੱਖਿਆ ਲੈ ਲੈਣੀ ਚਾਹੀਦੀ ਜਿੱਥੋਂ ਮਿਲਦੀ ਹੈ, ਕੋਈ ਫਰਕ ਨੀ ਪੈਂਦਾ ਜੀ। ਐਵੇਂ ਅਸੀਂ ਉਹ ਮੁੱਛਦੇ ਵਾਲ ਨੂੰ ਜਿਵੇਂ ਪਿਛਲੀ ਵਾਰੀ ਆਪਾਂ ਪ੍ਰੋਗਰਾਮ ਰੱਖਿਆ ਸੀਗਾ ਅਸੀਂ ਵੀ ਭਾਈ ਇਹ ਮਾਨ ਮਰਿਆਦਾ ਵੀ ਸ਼ੋਹਰਤ ਕੀ ਐਤਵਾਰ ਵਾਲਾ ਪ੍ਰੋਗਰਾਮ ਸੀ ਵੀ ਗਰੀਬ ਦੀ ਤਾਂ ਜਿਹੜਾ ਗਿਆਨ ਆ ਉਹਦੀ ਗਰੀਬੀ ਥੱਲੇ ਦੱਬ ਜਾਂਦਾ ਹੈ, ਤੇ ਜਿਹੜਾ ਕੋਈ ਪਿੰਡ ਦਾ ਵੱਡਾ ਹੁੰਦਾ ਬੇਅਕਲ ਸਿਰੇ ਦਾ ਬੇਅਕਲ ਕੱਪੜਾ ਪਾਉਣ ਦੀ ਉਹਨੂੰ ਸ਼ਾਇਦ ਨਾ ਵੀ ਆਦਤ, ਉਹ ਉਹਨੂੰ ਦੋ ਮਿੰਟ ਚੁੱਪ ਕਰਾਉਂਦਾ ਵੀ ਬਾਈ ਤੈਨੂੰ ਅਕਲ ਨੀ ਹੈ ਓਏ।
0: ਬਿਲਕੁਲ
3: ਅਕਲ ਤੇ ਸਮਝਦਾ ਉਹਨੂੰ, ਉਹਦੇ ਨਾਲ ਵੀ ਜ਼ਿਆਦਾ ਹੁੰਦੀ ਹੈ, ਪਰ ਉਹਦੀ ਵਿਚਾਰੀ ਕਿਸੇ ਚੀਜ਼ ਦੇ ਥੱਲੇ ਦੱਬੀ ਹੁੰਦੀ ਹੈ ਤੇ ਅਸੀਂ ਅਕਲਮੰਦ ਉਹਨੂੰ ਇਹ ਸਮਝਦੇ ਹਾਂ ਵੀ ਜਿਹੜਾ ਵੱਡਾ ਹੈ
0: ਬਿਲਕੁਲ ਹੈ ਜੀ
3: ਤਾਕਤਵਰ ਹੈ।
2: ਬਿਲਕੁਲ ਜੀ ਕੋਈ ਸ਼ੱਕ ਨਹੀਂ,
3: ਉਹ ਗਿਆਨ ਤਾਂ ਕਿਤੋਂ ਵੀ ਪ੍ਰਾਪਤ ਹੋ ਸਕਦਾ, ਕਦੇ ਵੀ ਹੋ ਸਕਦਾ ਜੀ, ਲੈ ਲੈਣਾ ਚਾਹੀਦਾ, ਕਿਤਾਬਾਂ ਪੜ੍ਹੋ ਉਹ ਚੋਂ ਨਿਕਲਦਾ ਹਰ ਚੀਜ਼ ਚ ਨਿਕਲਦਾ। ਹੁਣ ਆਪਾਂ ਜੁੜਦੇ ਹਾਂ ਕਿੰਨੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਹੁੰਦੀਆਂ, ਕੋਈ ਆਪਦਾ ਗੱਲ ਸਾਂਝੀ ਕਰਕੇ ਜਾਂਦਾ
0: ਜੀ
3: ਤੇ ਆਪਦਾ ਐਕਸਪੀਰੀਅੰਸ ਸਾਂਝਾ ਕਰਦਾ ਜੀ ਕੋਈ, ਇਹ ਵੀ ਇੱਕ ਕਿਸਮ ਦਾ ਪੁੰਨਦਾਨ ਹੈ ਜੀ, ਉਹਦੇ ਵਿੱਚ ਕੋਈ ਬੰਦਾ ਕੋਈ ਚੰਗੀ ਚੀਜ਼ ਡਾਊਟ ਕਰਦਾ ਜੀ
0: ਨਹੀਂ। ਦੇਖੋ ਹਰ ਕੋਈ ਸਮਾਂ ਕੱਢ ਕੇ ਜੁੜਦਾ ਹੈ ਜੀ, ਅੱਜ ਦੇ ਸਮੇਂ ਚ ਤਾਂ ਘਰ ਪਰਿਵਾਰ ਚ ਨੀ ਬੰਦਾ ਬਹਿੰਦਾ ਜਿੰਨਾ। ਬਿਲਕੁਲ ਹੈ ਵਿਚਾਰਾਂ ਲਈ ਬਹੁਤ ਬਹੁਤ ਸ਼ੁਕਰੀਆ।
3: ਲੋੜਵੰਦ ਦੀ ਸੇਵਾ ਜਰੂਰ ਕਰੋ, ਮੈਂ ਅੱਜ ਵੀ ਇਹੀ ਗੱਲ ਕਹਿਣਾ ਵੀ ਆਪਾਂ ਨੂੰ ਸੇਵਾ ਲੋੜਵੰਦ ਦੀ ਕਰਨੀ ਚਾਹੀਦੀ ਹੈ ਤੇ ਜਿਹੜਾ ਗਾਹਾਂ ਜਾ ਕੇ ਉਹਦਾ ਕੋਈ ਫਾਇਦਾ ਲੈ ਸਕੇ, ਅਸੀਂ ਦਿਖਾਵੇ ਦਾ ਵੀ ਦਾਨ ਪੁੰਨ ਨਾ ਕਰੀਏ ਵੀ ਉਹਦੇ ਵਿੱਚ ਇਕੱਲਾ ਨੌ
0: ਜੀ
3: ਬੋਲੇ
0: ਮਾਰਬਲ ਦੇ ਉੱਤੇ ਲਿਖਾਤਾ ਜੀ, ਕਿੱਥੇ ਕਿੱਥੇ ਲਿਖਾਇਆ
3: ਨੀ ਪੱਖਾ ਫਿਰ ਗੁਰਦੁਆਰੇ ਘੁੰਮੀ ਜਾਂਦਾ।
0: ਬਿਲਕੁਲ ਹੈ ਜੀ,
3: ਨੌ ਤਾਂ ਦੀਂਦਾ ਨੀ
0: ਜੀ,
3: ਪੱਖਾ ਹੀ ਘੁੰਮਦਾ ਕਰਨਾ।
0: ਬਿਲਕੁਲ ਹੈ ਜੀ, ਪੱਖਾ ਘੁੰਮਦਾ ਹਵਾ ਦਿੰਦਾ ਜੀ। ਥੈਂਕ ਯੂ ਜੀ, ਤੇ ਸ਼ਮੀ ਜੀ ਜੀਰਾ ਜੀ ਜੁੜੇ ਆ ਨਾਲ ਤੇ ਸੈਣੀ ਸਾਹਿਬ ਵੀ ਜੁੜ ਰਹੇ ਸੀ ਨਾਲ, ਮੈਂ ਮਾਫੀ ਚਾਹੁੰਦਾ ਲਾਈਨ ਬਿਜ਼ੀ ਹੋਣ ਕਰਕੇ ਨਹੀਂ, ਮੈਂ ਬਾਅਦ ਨਾਲ ਜੋੜ ਲੈਣਾ ਉਹਨਾਂ ਨੂੰ। ਤੇ ਜੀਰਾ ਸਾਹਿਬ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ।
4: ਸਤਿ ਸ੍ਰੀ ਅਕਾਲ ਜੀ ਭਾਰਤ ਜੀ, ਸ਼ਮੀ ਜੀ, ਸਾਰੇ ਸਰੋਤਿਆਂ ਨੂੰ ਜੀ
0: ਜੀ ਅਨੂ ਜੀ
2: ਸਤਿ ਸ੍ਰੀ ਅਕਾਲ ਜੀ।
4: ਭਾਜੀ ਪਹਿਲੀ ਗੱਲ ਤਾਂ ਅੱਜ ਨਾ ਮੈਂ ਜਿਉਂ ਪ੍ਰੋਗਰਾਮ ਖੋਲਿਆ
0: ਜੀ
4: ਤੇ ਮੈਂ ਸ਼ਮੀ ਜੀ ਦੀ ਫੋਟੋ ਵੇਖ ਕੇ ਨਾ ਮੈਂ ਟੈਨਸ਼ਨ ਚ ਪੈ ਗਿਆ।
0: ਅੱਛਾ ਜੀ,
4: ਮੈਂ ਕਿਹਾ ਵੀ ਗੱਲ ਕੀ, ਅੱਜ ਬੁੱਧਵਾਰ ਆ ਕੇ ਵੀਰਵਾਰ ਆ
0: ਜੀ,
4: ਫਿਰ ਮੈਂ ਜਾ ਕੇ ਗੇਟ ਚੈੱਕ ਕਰੀ ਜਾਂਦਾ
0: ਜੀ,
4: ਫਿਰ ਮੈਂ ਸੋਚੀ ਜਾਂਦਾ ਵੀ ਅੱਜ ਬੁੱਧਵਾਰ ਸੀਗਾ ਤਾਂ ਫਿਰ ਤਾਂ ਆਂਡੇ ਸ਼ੁੰਡੇ ਖਾ ਹੀ ਲੈਂਦੇ, ਭਾਵੇਂ ਮੈਂ ਸਵੇਰ ਦਾ ਵੀ ਚੁੱਪ ਕਰਕੇ ਬੈਠਾ ਹੋਇਆ। ਬਾਅਦ ਚ ਜਦੋਂ ਤੁਸੀਂ ਗੱਲ ਕੀਤੀ ਆ
0: ਜੀ
4: ਬਈ ਕੱਲ ਦਾ ਪ੍ਰੋਗਰਾਮ ਸੀਗਾ ਬਕਾਇਆ ਰਹਿੰਦਾ
0: ਜੀ,
4: ਤੇ ਅੱਜ ਫਿਰ ਸ਼ਮੀ ਜੀ ਨਾਲ ਜੁੜੇ ਨੇ
0: ਜੀ,
4: ਫਿਰ ਜਾ ਕੇ ਮਨ ਨੂੰ ਸਕੂਨ ਜਿਹਾ ਮਿਲਿਆ ਜੀ, ਵਾਰ ਤਾਂ ਵੀਰ ਹੀ ਆ
0: ਵੀਰ ਹੀ ਆ ਜੀ। ਬਿਲਕੁਲ, ਤਾਂ ਹੀ ਵੀਰ ਨਾਲ ਜੁੜਿਆ ਹੋਇਆ ਜੀ,
2: ਵੀਰਾਂ ਦਾ ਵਾਰ
0: ਨਹੀਂ। ਅੱਜ ਅਸੀਂ ਸੋਚਦੇ ਵੀ ਸੀਗੇ, ਬਾਤਚੀਤ ਕਰਦੇ ਸੀਗੇ ਵੀ ਆਪਾਂ ਵੀਰਾਂ ਦਾ ਦਿਨ ਹੀ ਨਾ ਰੱਖ ਲਈਏ ਜੀ, ਆਪਾਂ ਬੁੱਧ ਤੋਂ ਵੀਰ ਹੀ ਨਾ ਕਰ ਲਈਏ।
4: ਸਹੀ ਗੱਲ ਆ,
0: ਇਹ ਪੱਕਾ ਹੀ ਕਰ
2: ਲਈਏ ਜੀ।
4: ਬਿਲਕੁਲ ਭਾਜੀ ਦਾਨ ਜਿਹੜਾ ਹੈਗਾ ਨਾ ਦਾਨ ਦੀਆਂ ਵੀ ਕਿਸਮਾਂ ਬਹੁਤ ਜਿਆਦਾ ਜੀ ਸਹੀ
0: ਬਿਲਕੁਲ
4: ਚੁੱਪ ਚਪੀਤਾ ਦਾਨ ਗੁਪਤ ਦਾਨ
0: ਜੀ
4: ਇੱਕ ਸ਼ੋਅ ਕਰਨਾ
0: ਜੀ
4: ਉੱਤੇ ਨਾਂ ਲਿਖਾਉਣਾ ਜਿਵੇਂ ਕਿਹਾ ਦੱਸਿਆ ਪੱਥਰਾਂ ਤੇ ਪੱਖਿਆਂ ਤੇ
0: ਜੀ
4: ਆਮ ਹੀ ਜਾਂਦੇ ਆ ਮੰਦਰਾਂ ਚ ਜਾਂਦੇ ਆ ਪੱਥਰ ਭਰੇ ਪਏ ਆ ਨਾਵਾਂ ਦੇ ਨਾਲ 31 ਸੋਹਦੇ 51 ਸੋਹਦਾ 11 ਸੋਹਦਾ
0: ਜੀ
4: ਤੇ ਹੁਣ ਜਿਹੜਾ ਮਾੜਾ ਮੋਟਾ ਹੁੰਦਾ ਅਗਲਾ ਕਹਿੰਦਾ ਵੀ ਸਾਡਾ ਤਾਂ ਇੱਥੇ ਨਾਂ ਆ ਹੀ ਨੀ ਸਕਦਾ
0: ਜੀਰਾ ਸਾਹਿਬ ਨਾਂ ਵੀ ਏਦਾਂ ਲਿਖਾਉਂਦੇ ਆ ਭਾਈ ਚੀਜ਼ ਇੱਕ ਦਿਨ ਹੀ ਹੁੰਦੀ ਆ ਸਾਰੇ ਟੱਬਰ ਦਾ ਬਾਬਾ ਦਾਦਾ ਨਾਨਾ
4: ਭਾਜੀ ਸਾਡੇ ਨਾ ਸਾਡੇ ਵਿੱਚ ਏਦਾਂ ਹੀ ਆ ਜੀ
0: ਜੀ
4: ਉੱਥੇ ਨਾ ਉਹਨਾਂ ਨੇ ਬੈਠਣ ਲਈ ਜਗ੍ਹਾ ਬਣਾਈਆਂ ਹੋਈਆਂ ਵਾ ਆਪਣੇ ਉੱਤੇ ਛੱਤਰ ਜੇ ਬਣਾਏ ਲੋਹੇ ਦੇ
0: ਜੀ
4: ਤੇ ਸਾਰੇ ਪਰਿਵਾਰ ਦਾ ਨਾਂ ਲਿਖਾਇਆ ਨਾਲ ਜੀ ਉਹਨਾਂ ਨੇ ਕਈਆਂ ਦੇ ਵਿੱਚ
0: ਜੀ
4: ਉਹਦੇ ਵਿੱਚ ਤੇ ਮੈਂ ਇੱਕ ਵਾਰੀ ਪੁੱਛ ਬੈਠਾ ਮੈਂ ਕਿਹਾ ਜਿਹੜਾ ਇਹ ਸਾਰਾ ਕਰਦੇ ਆ ਕਿੰਨੇ ਦਾ ਕਿੱਦਾਂ ਨਾਂ ਲਿਖਾਉਂਦੇ ਆ
0: ਜੀ
4: ਉੱਥੇ ਕਿਸੇ ਕੋਲ ਗਏ ਸੀਗੇ ਕਹਿੰਦੇ ਜੀ 31,000 ਦਾ ਲੱਗਦਾ ਜੀ ਇਹਦੇ ਨਾਂ
0: ਅੱਛਾ ਜੀ ਮੋਹਰ ਲਾਉਣੀ ਆ ਤਾਂ ਕਿਆ ਬਾਤ
4: ਹਾਂਜੀ
0: ਜੀ
4: ਹਾਂਜੀ ਜੇ ਉਹ ਪੂਰਾ ਸ਼ੈੱਡ ਬਣਾਉਣਾ ਸ਼ੈੱਡ ਲੋਹੇ ਦਾ
0: ਹਾਂਜੀ
4: 31,000 ਦਾ ਸੀ ਸਾਰਾ ਉਹ ਮੈਂ ਕਿਹਾ ਜਿਹੜਾ ਉੱਥੇ ਫਿਰ 11 ਜੰਗਾ
0: ਜੀ
4: ਨਾਂ ਤਾਂ ਉੱਥੇ ਵੀ ਆਜੂਗਾ ਤੇ ਉੱਥੇ ਵੀ ਆਜੂਗਾ
0: ਜੀ ਬਿਲਕੁਲ ਹੈ ਜੀ
4: ਤੇ ਇੱਕ ਦਾਨ ਹੈਗਾ ਪੜ੍ਹਾਈ ਦਾ
0: ਪੜ੍ਹਾਈ ਦਾ
4: ਜਿਹੜਾ ਕਿ ਅਗਲੇ ਦੱਸਦੇ ਨੀਗੇ ਬੱਚੇ ਅਡੋਪਟ ਕੀਤੇ ਹੁੰਦੇ ਆ
0: ਜੀ
4: ਸਕੂਲਾਂ ਚ ਅਗਲੇ ਪਹਿਲਾਂ ਜਾ ਕੇ ਕਹਿ ਦਿੰਦੇ ਆ
0: ਜੀ
4: ਬਈ ਸਾਨੂੰ 5 ਬੰਦੇ ਬੱਚੇ ਮਾੜੇ ਘਰ ਦੇ ਚਾਹੀਦੇ ਆ
0: ਜੀ
4: ਵੀ ਜਿਹੜੇ ਆਪਦਾ ਖਰਚਾ ਪਾਣੀ ਫੀਸ ਨਹੀਂ ਦੇ ਸਕਦੇ ਇੱਕ ਦਾਨ ਹੋ ਜਾਈ
0: ਇੱਥੇ ਇੰਟਰਨੈਸ਼ਨਲ ਸੰਸਥਾਵਾਂ ਵੀ ਚੱਲਦੀਆਂ ਨੇ ਜੀਰਾ ਸਾਹਿਬ ਸ਼ੰਮੀ ਜੀ ਜਿਵੇਂ ਕਿ ਤੁਸੀਂ ਕੋਈ ਬੱਚਾ ਕਿਸੇ ਵੀ ਮਤਲਬ ਕਿ ਦੇਸ਼ ਦੇ ਵਿੱਚ ਹੈਗਾ ਉਹਨੂੰ ਅਡੋਪਟ ਕਰ ਲਓ ਮੈਨੂੰ ਚੇਤੇ ਹੈ ਜਿੱਥੇ ਮੈਂ ਪਹਿਲਾਂ ਜੋਬ ਕਰਦਾ ਸੀ ਨਾ ਉਹਨਾਂ ਨੇ ਇੱਕ ਲੜਕੀ ਜਿਹੜੀ ਅਡੋਪਟ ਕੀਤੀ ਸੀ ਤੇ ਸਾਲ ਦੀ ਫੀਸ ਉਹਨੂੰ ਭੇਜ ਦਿੰਦੇ ਹੁੰਦੇ ਸੀਗੇ ਇਕੱਠੀ ਹੀ ਮਤਲਬ ਕਿ ਸਕੂਲ ਨੂੰ ਦਿੰਦੇ ਸੀ ਤੇ ਉਹ ਬੱਚੀ ਕੀ ਕਰਦੀ ਸੀ ਉਹਨੂੰ ਇਹਨਾਂ ਨੂੰ ਹਰ ਸਾਲ ਲੈਟਰ ਲਿਖਦੀ ਹੁੰਦੀ ਸੀ ਜਦੋਂ ਪਾਸ ਹੋ ਜਾਂਦੀ ਸੀ ਤੇ ਧੰਨਵਾਦ ਕਰਦੀ ਸੀ ਜੀ
4: ਹਾਂਜੀ ਹਾਂਜੀ ਮੈਂ ਵੀ ਪੜ੍ਹਿਆ ਸੁਣਿਆ ਜੀ ਮੈਂ ਵੀ ਸੁਣਿਆ ਇਹ ਬੱਚਿਆਂ ਦੀ ਖਬਰ
0: ਜੀ
4: ਹਾਂ ਜਦੋਂ ਵੀ ਪਾਸ ਹੁੰਦੀ ਵਾਕਿਆ ਤਾਂ ਉਹਨਾਂ ਨੂੰ ਕਰਦੇ ਸੀ ਹਾਂ
0: ਬਿਲਕੁਲ
4: ਮੈਂ ਸੁਣੀ ਹੋਈ ਗੱਲ
0: ਜੀ
4: ਗੱਲ ਆ ਜਿਹੜੇ ਦਾਨ ਦਾ ਹੁਣ ਤੁਸੀਂ ਕਹਿ ਕੇ ਹਟੇ ਆ ਆਪਾਂ ਗੱਲ ਕਰਦੇ ਹਟੇ ਆ
0: ਜੀ
4: ਹੁਣ ਇੱਕ ਦਾਨ ਦੇਖੋ ਕਿੱਡੇ ਵੱਡੇ ਦਾਨ ਹੋਏ ਪਏ ਆ ਤੇ ਆਪਣਾ ਦਾਨ ਸਾਰਾ ਲੰਗਰਾਂ ਨੂੰ ਜਾਣ ਡਿਆ
0: ਬਿਲਕੁਲ ਹੈ ਜੀ
4: ਅੱਜ ਤੱਕ ਕਿਸੇ ਵੀ ਸੰਸਥਾ ਨੇ ਪੰਜਾਬ ਦੇ ਵਿੱਚ
0: ਜੀ
4: ਮੇਰਾ ਖਿਆਲ ਵੱਧ ਤੋਂ ਵੱਧ ਸ਼ਾਇਦ ਡਾਇਲਸਿਸ ਤੇ ਕਹਾਣੀ ਆ ਚੁੱਕੀ ਹੈ ਵੀ ਡਾਇਲਸਿਸ ਫ੍ਰੀ ਹੋ ਚੁੱਕੇ ਆ
0: ਜੀ
4: ਕੁਛ ਸੱਜਣ ਐਨ ਜੀ ਓ ਏਦਾਂ ਦੇ ਆਏ ਆ ਵੀ ਜਿਹੜੇ ਡਾਇਲਸਿਸ ਤੱਕ ਆ ਗਏ ਆ
0: ਹਾਂਜੀ ਬਿਲਕੁਲ ਹੈ ਜੀ
4: ਤੇ ਨਹੀਂ ਤੇ ਗਰੀਬ ਲਾਣਾ ਇੰਨਾ ਕੁ ਫਿਰਦਾ ਪਿਆ ਵਾ ਵੀ ਜਿਹੜੇ ਮੇਰਾ ਖਿਆਲ ਕੋਈ MRI CT ਸਕੈਨ ਐਰਾ ਵਗੈਰਾ
0: ਬਿਲਕੁਲ
4: ਕੋਈ ਏਦਾਂ ਦਾ ਦਾਨ ਨਹੀਂ ਸ਼ੁਰੂ ਹੋਇਆ ਜੀ ਕਿਸੇ ਦਾ ਵੀ
0: ਆਪਣੇ ਉੱਥੇ ਫਗਵਾੜੇ ਦੇ ਵਿੱਚ ਰਿਟਾਇਰਡ ਪ੍ਰਿੰਸੀਪਲ ਨੇ ਜੀ ਉਹ ਆਪਣਾ ਅਖਬਾਰ ਵੀ ਚਲਾਉਂਦੇ ਆ ਨਾਲ ਉਹ ਖੂਨਦਾਨ ਬੈਂਕ ਵੀ ਉਹਨਾਂ ਦਾ ਆਪਣੇ ਰਵਿੰਦਰ ਚੋੜ ਜੀ ਨਾਲ ਜੁੜਦੇ ਹੁੰਦੇ ਆ ਸਾਂਝਾ ਉਹ ਸਾਰੀ ਕਮੇਟੀ ਬਣੀ ਹੋਈ ਆ ਜੀ ਸਾਰੇ ਸੇਵਾ ਹੀ ਕਰਦੇ ਆ ਜੀ ਵੈਸੇ ਉੱਥੇ ਕਾਫੀ ਖਰਚੇ ਚ ਕਹਿ ਲਓ ਕਿ ਵੱਡੀਆਂ ਫਰਿੱਜਾਂ ਦਾ ਹੋਰ ਸਾਰੀਆਂ ਚੀਜ਼ਾਂ ਦਾ ਵੀ ਹੈਗਾ ਪਰ ਉਹ ਆਪਣੇ ਬਲਬੂਤੇ ਤੇ ਕਰ ਰਹੇ ਨੇ ਜੀ
4: ਪਰ ਭਾਜੀ ਇੱਕ ਗੱਲ ਹੈਗੀ ਆ
0: ਜੀ
4: ਕਿਤੇ ਵੀ MRI CD ਸਕੀਮ ਤੁਹਾਨੂੰ ਸਾਰੇ ਪੰਜਾਬ ਦੇ ਵਿੱਚ ਕਿਤੇ ਨੀ ਮਿਲੇਗਾ
0: ਜੀ
4: ਜਿਹੜਾ ਕਿ ਆਮ ਮਾੜਾ ਬੰਦਾ ਉਹਨੂੰ ਜਲਦੀ ਕਿਤੇ ਕੋਈ ਕਰਾ ਨਹੀਂ ਸਕਦਾ
0: ਜੀ
4: ਸਭ ਤੋਂ ਵੱਡੀ ਉਹਨਾਂ ਲਈ ਜਿਹੜਾ ਔਖਾ ਕੰਮ
0: ਜੀ
4: ਇਹ ਟੈਸਟ ਹੁੰਦਾ ਜੀ ਸਹੀ ਬਣੇ ਵਿੱਚ
0: ਬਿਲਕੁਲ ਹੈ ਜੀ
4: ਬਿਲਕੁਲ ਤੇ ਦਾਨੀ ਤਾਂ ਬੜੇ ਵੱਡੇ ਵੱਡੇ ਬੈਠੇ ਆ ਤਾਂ ਮੱਕੀ ਦੱਸਾਂ
0: ਜੀ ਬਿਲਕੁਲ ਹੈ ਜੀ
4: ਹੁਣ ਤੁਸੀਂ ਪਹਿਲਾਂ ਜ਼ਮੀਨ ਦੀ ਗੱਲ ਕਰਕੇ ਹਟੇ ਸੀ ਨਾ ਪਹਿਲਾਂ ਵੀ ਸਾਡੇ ਸਕੂਲ ਹੁਸ਼ਿਆਰਪੁਰ
0: ਹਾਂਜੀ
4: ਭਾਜੀ ਸਾਡੇ ਜ਼ੀਰੇ ਦੇ ਵਿੱਚ ਲਾਲਾ ਸਾਵਣਮਲ ਅਗਰਵਾਲ ਹਾਈ ਸਕੂਲ ਜ਼ੀਰਾ
0: ਜੀ
4: ਜਿੱਥੇ ਅਸੀਂ ਪੜ੍ਹੇ ਆ ਮੈਂ
0: ਜੀ
4: ਸਾਰੀ ਉਮਰ
0: ਜੀ
4: 10th ਪਾਸ ਕੀਤੀ ਆ
0: ਜੀ
4: ਉਹਨਾਂ ਦੀ ਦੇਣਾ ਜੀ
0: ਬਿਲਕੁਲ ਹੈ ਜੀ
4: ਸਾਡੇ ਜ਼ੀਰੇ ਦੇ ਵਿੱਚ ਗੌਰਮੈਂਟ ਕਾਲਜ ਜ਼ੀਰਾ 32 acres ਦੀ ਜ਼ਮੀਨ ਦੀ ਦਾਨ ਉਹਨਾਂ ਦੀ ਦਾਨ ਕੀਤੀ ਜ਼ਮੀਨ ਚ ਬਣਿਆ ਜੀ
0: ਜੀ
4: ਇੱਕ ਏਦਾਂ ਦੀ ਧਰਮਸ਼ਾਲਾ ਜ਼ੀਰੇ ਦੇ ਵਿੱਚ ਹੋਰ ਆ ਜੀ
0: ਜੀ
4: ਜਿਹਨਾਂ ਕੀ ਉੱਥੇ ਬਿਲਕੁਲ ਸ਼ਹਿਰ ਦੇ ਵਿੱਚ
0: ਜੀ
4: ਉਹ ਅੱਜ ਵੀ ਜ਼ੀਰੇ ਦੀ ਇੱਕ ਪੁਰਾਣੀ ਪਹਿਚਾਣ ਆ ਜੀ
0: ਜੀ
4: ਸਰਾਂ ਬਣੀ ਆ ਜੀ ਉਹਨਾਂ ਦੀ ਉਸੇ ਪਰਿਵਾਰ ਦੀ
0: ਜੀ
4: ਅਗਰਵਾਲ
0: ਜੀ
4: ਉਸੇ ਪਰਿਵਾਰ ਦੀ
0: ਬਿਲਕੁਲ
4: ਉਹ ਭਲੇ ਵੇਲਿਆਂ ਦੀ ਸਰਾਂ ਬਣੀ ਆ ਜੀ। ਸ਼ਮੀ ਜੀ ਤੁਹਾਨੂੰ ਕੀ ਦੱਸਾਂ ਮੈਂ
0: ਜੀ
4: ਵੀ ਉੱਥੇ ਲੋਕ ਜਦੋਂ ਟਾਈਮ ਤੇ ਆਉਂਦੇ ਹੁੰਦੇ ਸੀ ਨਾ ਆਪਣੇ ਕਿਤੇ, ਮੰਨ ਲਓ ਜਦੋਂ ਆਪਾਂ ਚਲੋ ਹੁਣ ਤਾਂ ਗੱਡੀਆਂ ਆ ਗਈਆਂ, ਪਹਿਲਾਂ ਲੋਕਾਂ ਕੋਲ ਇੰਨੀ ਸਹੂਲਤ ਨਹੀਂ ਸੀ
0: ਹੁੰਦੀ, ਸਰਵਿਸ ਨਹੀਂ ਸੀ,
4: ਅਗਲਾ ਜਿੱਥੇ ਗਿਆ ਉੱਥੇ ਰਾਤ ਪੈ ਗਈ ਤੇ ਉੱਥੇ ਰਾਤ ਕੱਟ ਲਈ ਕਿਤੇ,
0: ਬਿਲਕੁਲ
4: ਬਕਾਇਦਾ ਉੱਥੇ ਇੱਕ ਬੰਦਾ ਰੱਖਿਆ ਜੀ ਨਾਲ, ਸਪੈਸ਼ਲ ਰਜਿਸਟਰ ਨਾ ਸੀ
0: ਜੀ,
4: ਤੇ ਉੱਥੇ ਆ ਕੇ ਲੋਕੀ ਉਹ ਵੱਜਦੀ ਸਰਾਂ ਜੀ। ਅੱਜ ਵੀ ਉਹਦੇ ਵਿੱਚ ਸਕੂਲ ਬਹੁਤ ਵਧੀਆ ਚੱਲਣ ਡਿਆ, ਉਹਨਾਂ ਦਾ ਟਰਸਟ ਬਣਿਆ ਹੁਣ ਪੂਰਾ, ਇੱਕ ਉਹ ਸਕੂਲ, ਇੱਕ ਕਾਲਜ, ਇੱਕ ਜੀਰੇ ਵਾਲਾ ਹਾਈ ਸਕੂਲ, ਦੇਖੋ ਤੇ ਮੇਰਾ ਖਿਆਲ ਕਿੰਨੀ ਜਗ੍ਹਾ ਉਹਨਾਂ ਦੀ, ਤੇ ਜਿਹੜੀ ਉਹਨਾਂ ਨੇ ਬਿਲਕੁਲ ਦਾਨ ਫ੍ਰੀ ਕਰਕੇ ਗਏ ਹੋਏ ਜੀ।
0: ਸਲੂਟ ਹੈ ਉਦਾਂ ਦੀਆਂ
4: ਰੂਹਾਂ, ਇਹ ਸਾਲ
2: ਬਿਲਕੁਲ
4: ਸਾਡੇ ਲੋਕ, ਸਾਡੇ ਲੋਕ ਏਦਾਂ ਦੇ ਵੀ ਹੈਗੇ ਆ ਹੁਣ ਜਿਹੜੇ ਟਰਸਟ ਬਣਿਆ, ਮੰਨ ਲਓ ਜਿਹੜਾ ਉੱਥੇ ਸਰਾਂ ਦੇ ਵਿੱਚ ਟਰਸਟ ਬਣਿਆ ਹੋਇਆ
0: ਜੀ,
4: ਉਹਦੇ ਵਿੱਚ ਪ੍ਰਾਈਵੇਟ ਸਕੂਲ ਵੀ ਚੱਲਦਾ ਪਿਆ ਉਹਨਾਂ ਦੇ ਨਾਂ ਦਾ
0: ਜੀ,
4: ਤੇ ਉਹਨੂੰ ਚਲਾਉਣ ਵਾਲੀ ਕਮੇਟੀ ਉਹਨਾਂ ਦੇ ਬਾਣੀਆਂ ਟਾਈਪ ਵਿੱਚ ਬੰਦੇ ਅੱਗੇ, ਤੁਹਾਨੂੰ ਪਤਾ ਹੀ ਆ ਮਿੱਤਲ ਅਗਰਵਾਲ ਬਾਣੀਆਂ ਗਰਗ ਸਾਰੇ ਇਹਨਾਂ ਦੇ ਮੈਂਬਰ ਹੁੰਦੇ ਆ,
0: ਬਿਲਕੁਲ
4: ਭਾਈ ਹਾਂਜੀ ਭਾਈਚਾਰਾ
0: ਜੀ।
4: ਹੁਣ ਉਹਨਾਂ ਦੀ ਹਰ ਵਾਰੀ ਇਲੈਕਸ਼ਨ ਹੁੰਦਾ ਜਿਵੇਂ, ਜਿਹਦੇ ਵੱਲ ਜਿਆਦਾ ਮੈਂਬਰ ਆ ਗਏ ਆ ਉਹਨਾਂ ਕੋਲ 15-17 ਮੈਂਬਰ ਵੀ ਹੈਗੇ ਆ
0: ਜੀ,
4: ਉਹ ਜਿੱਦਾਂ ਜਿਆਦਾ ਭੁਗਤ ਜਾਂਦੇ ਪ੍ਰਧਾਨ ਉਹਨਾਂ ਦਾ ਬਣ ਜਾਂਦਾ ਵਾ,
0: ਬਿਲਕੁਲ
4: ਉਹ ਜਿੱਦਾਂ ਪ੍ਰਧਾਨ ਬਣ ਜਾਂਦਾ ਵਾ, ਉਹ ਫਿਰ ਜਿਹੜੇ ਆਪਣੇ MLA ਸਾਹਿਬ ਆ ਉਹ ਸਾਰੇ ਉਧਰ ਤਕੜੀ ਝੁਕ ਜਾਂਦੀ ਆ
0: ਜੀ
4: ਕੰਡਾ
0: ਜੀ।
4: ਤੇ ਹੁਣ ਉੱਥੇ ਜਿਵੇਂ ਆਪਾਂ ਕਹਿ ਲਈਏ ਬਈ ਉਹਦੇ ਵਿੱਚ ਲੋਕਾਂ ਨੇ ਆਪਦੇ ਹੱਥ ਵੀ ਬੜੇ ਰੰਗੇ ਜੀ,
0: ਇਹ
4: ਵੀ ਗੱਲ ਨਾਲ
0: ਜੀ ਜੀ ਜੀ
4: ਚੱਕਰੇ ਆ,
0: ਬਿਲਕੁਲ।
4: ਤੇ ਇਸ ਕਰਕੇ ਦਾਨ ਪੁੰਨ ਜਿਹੜਾ ਹੈਗਾ ਨਾ, ਠੀਕ ਆ ਵੀ ਦਾਨ ਕਰਨਾ ਤਾਂ ਹਮੇਸ਼ਾ ਤਕੜੇ ਬੰਦੇ ਨੇ, ਦੇਖੋ ਜੀ ਮਾੜਾ ਮਾੜਾ ਦਾ ਦਾਨ ਉਹਨੂੰ ਪਤਾ ਹੀ ਆਪਦਾ ਕਿਵੇਂ ਰੋਟੀ ਅਗਲੇ ਨੇ ਖਾਣੀ ਆ,
0: ਬਿਲਕੁਲ ਬਿਲਕੁਲ।
4: ਦਾਨ ਹਮੇਸ਼ਾ ਮਾੜੇ ਨੇ ਨਹੀਂ ਕਰਨਾ, ਦਾਨ ਤਕੜੇ ਨਹੀਂ ਕਰਨਾ ਵਾ, ਕੁਛ ਵਿਖਾਵਾ ਨਹੀਂ ਹੋਣਾ ਚਾਹੀਦਾ
0: ਜੀ,
4: ਗੱਲ ਇਹ ਆ ਜੀ,
0: ਬਿਲਕੁਲ।
4: ਇੱਕ ਨਿੱਕੀ ਜੀ ਗੱਲ ਮੈਂ ਹੋਰ ਕਹਿਣੀ ਚਾਹੂੰਗਾ, ਜਿਹੜਾ ਸ਼ਮੀ ਜੀ ਤੁਸੀਂ ਪਤਾ ਨੀ ਸ਼ਾਇਦ ਗੱਲ ਕੀਤੀ ਵੀ ਖੂਨਦਾਨ ਦੀ,
0: ਹਾਂਜੀ ਖੂਨਦਾਨ
4: ਭਾਜੀ ਮੈਂ ਪਿੱਛੇ ਜਾ ਕੇ ਨਾ ਸਾਲ ਦੋ ਸਾਲ ਪਹਿਲਾਂ ਪੜਿਆ ਸੀ ਵੀ ਜਿਹੜਾ ਖੂਨਦਾਨ ਦੇ ਕੈਂਪ ਲੱਗਦੇ ਆ ਨਾ,
0: ਹਾਂਜੀ
4: ਉਹਦੇ ਮਗਰ ਇੱਕ ਬੜਾ ਵੱਡਾ ਘਪਲਾ ਜੀ,
0: ਹਾਂ ਸਕੈਮ ਹੈਗੇ ਨੇ ਜੀ ਬਿਲਕੁਲ।
2: ਅੱਛਾ ਜੀ,
4: ਉਹ ਕਹਿੰਦੇ ਵੀ ਜਿਹੜੇ ਵੀ NGO ਸੰਸਥਾਵਾਂ ਲਾਉਂਦੀਆਂ ਨਾ ਖੂਨਦਾਨ ਕੈਂਪ, ਉਹਨਾਂ ਨੂੰ ਬਕਾਇਦਾ ਪਿੱਛੋਂ ਕੋਈ ਫੰਡ ਹੁੰਦਾ ਜੀ ਪਰ ਬੰਦਾ
0: ਜੀ,
4: ਜਿਹੜਾ ਦੱਸਦੇ ਨੀ ਕਿਸੇ ਨੂੰ
0: ਜੀ,
4: ਇਹ ਕੰਮ ਕਰਦੇ ਆ ਜੀ ਉਹ
0: ਜੀ ਕਮਿਊਨਿਟੀ ਫੰਡ,
4: ਹਾਂਜੀ ਖੂਨ ਦੇਖ ਲਓ ਸਾਡੇ
0: ਜੀ,
4: ਹਾਂਜੀ ਖੂਨ ਦੇਖ ਲਓ ਸਾਡੇ ਕਿੰਨਾ ਕਿੰਨਾ ਇਕੱਠਾ ਹੁੰਦਾ ਸਾਡੇ ਪੰਜਾਬ ਚ ਹੀ ਲੈ ਲਓ ਤੁਸੀਂ, ਬਾਹਰ ਨਾ ਜਾਓ ਭਲਾ
0: ਜੀ। ਆ ਦੇਖੋ ਪਿਛਲੇ ਸਮਿਆਂ ਦੇ ਵਿੱਚ ਬਲੱਡ ਦਾ ਜਿਹੜਾ ਪੈਕਟ ਸੀ ਉਹਦਾ ਵੀ ਪ੍ਰਾਈਸ ਵਧਾਇਆ ਗਿਆ, ਹੋਰ ਸਾਰੀਆਂ ਚੀਜ਼ਾਂ ਨੇ ਨਾ ਉਹਦੇ ਵਿੱਚ ਇਨਵੋਲਵ ਨੇ ਉਹ ਸਾਰਾ ਕੁਝ ਹੈ ਜੀ,
4: ਸਾਰਾ ਕੁਝ ਸਾਰਾ ਕੁਝ ਜੀ ਹਾਂਜੀ, ਇਹ ਵੀ ਗੱਲ ਨਾਲ। ਤੇ ਫਿਰ ਮੈਂ ਤਾਂ ਕਦੀ ਜਲਦੀ ਕਦੇ ਵੇਖਿਆ ਨੀਗਾ ਜਿਹੜਾ ਬੰਦਾ ਖੂਨ ਦਾਨ ਕਰੀ ਦੇਂਦਾ ਵਾ,
0: ਕਹਿੰਦੇ ਉਹਨੂੰ ਬੈਨੀਫਿਟ ਮਿਲਦਾ ਜਿਹੜਾ ਸਭ ਆਪਣੇ ਲੋਕਲ ਸੰਸਥਾਵਾਂ ਨੇ ਨਾ ਜਿਨ੍ਹਾਂ ਦਾ, ਜਿੱਦਾਂ ਹੁਣ ਮੈਂ ਆਪਣੇ ਚੋਟ ਸਾਹਿਬ ਦੀ ਗੱਲ ਕੀਤੀ ਹੈ, ਆਪਣੇ ਰਿਟਾਇਰਡ ਪ੍ਰਿੰਸੀਪਲ ਨੇ ਉੱਥੇ, ਉਹ ਆਪਣਾ ਪੱਤਰਕਾਰੀ ਵੀ ਕਰਦੇ ਆ ਸਾਰਾ ਕੁਝ, ਉਹੋ ਜਿਹੀਆਂ ਸੰਸਥਾਵਾਂ ਨੂੰ ਦਿੱਤਾ ਜਾਵੇ ਤਾਂ ਚੰਗੀ ਗੱਲ। ਉਹ ਕੀ ਕਰਦੇ ਆ ਜਿਹੜੇ ਲੋੜਵੰਦ ਲੋਕ ਨੇ ਜਾਂ ਲੋਕਲ ਜਿਹੜੇ ਹੋਸਪਿਟਲ ਨੇ ਜਿਹਨਾਂ ਨੂੰ ਵੀ ਚਾਹੀਦੇ ਆ, ਫੋਨ ਨੰਬਰ ਹੈਗਾ ਜੀ ਅਵੇਲੇਬਲ ਆ, ਕਿਸੇ ਨੂੰ ਨਹੀਂ ਕਿਤੇ ਉਹ ਮਿਲਦਾ ਜਾਂ ਹੋਰ ਆ, ਉਹ ਫਿਰ ਅਵੇਲੇਬਲ ਕਰਾ ਦਿੰਦੇ ਆ ਜੀ।
4: ਨਹੀਂ ਹੈਗੇ ਵਿੱਚ ਗਰੁੱਪ ਬਣੇ ਇੱਦਾਂ ਦੇ ਜੀ,
0: ਬਿਲਕੁਲ ਆ ਜੀ,
4: ਚੰਗੇ ਗਰੁੱਪ ਬਣੇ ਵੀ ਹੈਗੇ ਇੱਦਾਂ ਦੇ
0: ਜੀ,
4: ਉਹਨਾਂ ਦੀ ਸੰਸਥਾ ਕਹਿ ਦਈਏ, ਉਹਨਾਂ ਬੰਦੇ ਮੰਨ ਲਓ ਸਪੋਜ਼ ਕਰੋ ਇੱਥੇ ਕੁਝ ਜੀਰੇ ਵਿੱਚ ਹੀ ਆ,
0: ਬਿਲਕੁਲ ਕੋਈ
4: ਭਾਵਾਂ, ਚਲੋ ਤੁਸੀਂ ਸਰਸੇ ਵਾਲਿਆਂ ਦੇ ਲਾ ਲਓ ਭਾਵਾਂ
0: ਜੀ,
4: ਭੱਜਣ
0: ਜੀ
4: ਹੋਰ ਦੂਰ ਨਾ ਜਾਓ
0: ਜੀ,
4: ਉਹਨਾਂ ਦੇ ਵੀ ਗਰੁੱਪ ਇੱਦਾਂ ਦੇ ਬਣੇ ਆ ਵੀ ਤੁਸੀਂ ਜੇ ਤੁਹਾਨੂੰ ਉੱਥੇ ਲੁਹਾਣੇ ਲੋੜ ਪੈ ਗਈ ਆ, ਉਹਨਾਂ ਦੇ ਬੰਦੇ ਉੱਥੇ ਵੀ ਬੈਠੇ ਆ, ਉਹਨੂੰ ਫੋਨ ਮਾਰ ਕੇ ਵੀ ਆ ਸਾਡੇ ਬੰਦਾ ਇੱਥੇ ਲੁਹਾਣੇ ਹੈਗਾ ਵਾ ਮੁਸੀਬਤ ਦੇ ਵਿੱਚ
0: ਜੀ,
4: ਤੁਸੀਂ ਇਹਦੀ ਹੈਲਪ ਕਰੋ,
0: ਬਿਲਕੁਲ
4: ਉਹ ਤੁਹਾਨੂੰ ਉੱਥੇ ਵੀ ਕਰ ਦੇਣਗੇ
0: ਜੀ,
4: ਇੱਦਾਂ ਦੇ ਸਿਸਟਮ ਹੈਗਾ
0: ਹੈਗਾ ਜੀ, ਬਿਲਕੁਲ।
4: ਇਸ ਕਰਕੇ ਵੀ ਦਾਨ ਚਲੋ ਦੇਣਾ ਚਾਹੀਦਾ ਵਾ, ਜ਼ਰੂਰਤਮੰਦ ਨੂੰ ਦਿਓ, ਉਹਨੂੰ ਲੋੜ ਵੀ ਆ, ਕਹਿੰਦੇ ਆ ਜੀ
0: ਜੀ।
4: ਧੰਨਵਾਦ ਜੀ, ਬਹੁਤ ਬਹੁਤ
0: ਥੈਂਕ ਯੂ ਜੀਰਾ ਸਾਹਿਬ, ਬਹੁਤ ਬਹੁਤ ਸ਼ੁਕਰੀਆ ਕੀਮਤੀ ਗੱਲਾਂ ਕਰਨ ਲਈ ਜੀ, ਥੈਂਕ ਯੂ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ। ਦੋਸਤੋ ਇਹ ਸਾਂ ਜੀ ਆਪਣੇ ਨਾਲ ਰਜਿੰਦਰ ਜੀਰਾ ਜੀ ਜੀਰਾ ਤੋਂ ਜੁੜੇ ਸਨ, ਤੇ ਸ਼ਮੀ ਜੀ ਆਪਣੇ ਨਾਲ ਰਾਜਨ ਸੈਣੀ ਸਾਹਿਬ ਜੁੜੇ ਨੇ ਦੁਬਾਰ ਤੋਂ, ਸ਼ਾਇਦ ਕੋਈ ਗੱਲ ਕਰਨੀ ਚਾਹੁੰਦੇ ਹੋਣਗੇ, ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ।
1: ਜੀ ਭਾਰਤ ਸਾਹਿਬ ਸ਼ੁਕਰੀਆ ਜੀ,
0: ਜੀ
1: ਸਤਿ
0: ਸ੍ਰੀ ਅਕਾਲ, ਸਤਿ ਸ੍ਰੀ ਅਕਾਲ ਜੀ।
1: ਮੈਂ ਨਾ ਇਹ ਗੱਲ ਜੇ ਨਾ ਕਰਦਾ ਤੇ ਸ਼ਾਇਦ ਵਿਆਹ ਦੂਰ ਆ ਰਹਿੰਦਾ, ਮੈਂ ਇਸ ਕਰਕੇ ਗੱਲ ਸਾਂਝੀ ਕਰਨੀ ਜ਼ਰੂਰੀ ਸਮਝੀ ਜੀ
0: ਜੀ,
1: ਕਿ ਸਰ ਸਾਡੇ ਵਿਸ਼ੇ ਦੇ ਨਾਲ ਜਿਹੜੀ ਹੈਗੀ ਆ ਚਾਣਕਿਆ ਨੀਤੀ ਇਹ ਕਹਿੰਦੀ ਹੈਗੀ ਆ ਕਿ ਜੋ ਕੁਛ ਕਰਨਾ ਹੋਵੇ ਨਾ ਜੀ
0: ਜੀ
1: ਉਹ ਲਿਮਿਟ ਚ ਰਹਿ ਕੇ ਕਰਨਾ ਚਾਹੀਦਾ।
0: ਬਿਲਕੁਲ ਹੈ ਜੀ।
1: ਉਹ ਐਗਜ਼ਾਮਪਲ ਕੀ ਦਿੰਦੇ ਕਿ ਬਹੁਤ ਜ਼ਿਆਦਾ ਦਾਨੀ ਹੋਣਾ ਵੀ ਕੋਈ ਅਕਲਮੰਦ ਨਹੀਂ,
0: ਘਾਤਕ ਹੋ ਸਕਦਾ ਹੈ ਜੀ।
1: ਹਾਂਜੀ, ਉਹਨਾਂ ਨੇ ਫਿਰ ਐਗਜ਼ਾਮਪਲ ਦਿੱਤੀ ਜੀ
0: ਜੀ
1: ਕਿ ਜਦੋਂ ਤੁਹਾਡੀ ਜਿਹੜੀ ਹੈਗੀ ਆ ਨਾ ਉਹਦਾ ਇੱਕ ਵਾਰੀ ਪ੍ਰਚਾਰ ਹੋ ਜਾਂਦਾ ਬਹੁਤ
0: ਜੀ,
1: ਤੇ ਉਹ ਫਿਰ ਜਿਹੜਾ ਹੈਗਾ ਆ ਕਿ ਤੁਹਾਡੇ ਬਾਰੇ ਮਸ਼ਹੂਰ ਹੋ ਜਾਂਦਾ ਕਿ ਉਹ ਬਹੁਤ ਵੱਡਾ ਦਾਨੀ ਆ
0: ਜੀ,
1: ਤੇ ਉਹ ਘਾਤਕ ਇਸ ਤਰੀਕੇ ਨਾਲ ਹੁੰਦਾ, ਉਹ ਕਰਨ ਦੀ ਦਾਨਵੀਰ ਕਰਨ ਦੀ ਐਗਜ਼ਾਮਪਲ ਦਿੰਦੇ ਆ
0: ਜੀ।
1: ਉਹ ਕਹਿੰਦੇ ਕਿ ਦਾਨਵੀਰ ਕਰਨ ਏਦਾਂ ਸੀ ਕਿ ਇਸ਼ਨਾਨ ਕਰਨ ਤੋਂ ਬਾਅਦ ਉਹ ਜਿੰਨਾ ਸੋਨਾ ਪਾਇਆ ਆ ਦਾਨ ਕਰ ਦਿੰਦਾ
0: ਜੀ।
1: ਹਾਂਜੀ, ਉਹਨੇ ਜਿਹੜਾ ਹੈਗਾ ਆ ਕਿ ਉਹ ਕਵਚ ਤੇ ਕੁੰਡਲ ਜਿਹੜੇ ਹੈਗੇ ਸੀ
0: ਜੀ,
1: ਉਹ ਉਹਨੂੰ ਹੈਗਾ ਆ ਉਹ ਉਹਨੇ ਉਹਦੀ ਰਕਸ਼ਾ ਵਾਸਤੇ ਕਹਿੰਦੇ ਉਹਨੂੰ ਸੂਰਜ ਨੇ ਦਿੱਤੇ ਸੀ ਜੀ
0: ਜੀ।
1: ਭਗਵਾਨ ਕ੍ਰਿਸ਼ਨ ਨੂੰ ਪਤਾ ਸੀ ਉਹਨਾਂ ਨੇ ਜਿਹੜਾ ਹੈਗਾ ਆ ਉਹ ਜੰਗ ਦੇ ਵਿਚਾਰ ਤੇ ਇਸ਼ਨਾਨ ਤੋਂ ਬਾਅਦ ਉਸੇ ਵੇਲੇ ਜਿਹੜਾ ਹੈਗਾ ਆ ਬ੍ਰਾਹਮਣ ਦੇ ਵਿੱਚ ਪ੍ਰਗਟ ਹੋ ਕੇ ਤੇ ਉਹਦੇ ਕੋਲੋਂ ਉਹਨੂੰ ਕਿਹਾ ਕੁਛ ਦਾਨ ਕਰ। ਉਹ ਕਹਿੰਦਾ ਮਹਾਤਮਾ ਮੈਂ ਤਾਂ ਜੇ ਇਸ਼ਨਾਨ ਕਰਕੇ ਆ ਰਿਹਾ, ਮੇਰੇ ਕੋਲ ਕੁਛ ਵੀ ਹੈ ਨੀ
0: ਜੀ
1: ਜੀ
0: ਜੀ।
1: ਕਹਿੰਦੇ ਨਹੀਂ ਤੇਰੇ ਕੋਲ ਹੈਗਾ, ਤੂੰ ਨਹੀਂ ਦੇਣਾ ਚਾਹੁੰਦਾ। ਕਹਿੰਦਾ ਤੁਹਾਡੇ ਕੋਲ ਆ ਜਿਹੜੇ ਹੈਗੇ ਆ ਕਵਚ ਤੇ ਕੁੰਡਲ ਹੈਗੇ ਆ
0: ਜੀ,
1: ਉਸੇ ਵੇਲੇ ਸਮਝ ਪੈ ਗਿਆ ਆ ਕੇ ਤੇ ਫੜਾ ਤੇ ਜੀ ਆ ਲੈ ਜਾਪ
0: ਜੀ।
1: ਹਾਂਜੀ, ਜੋ ਇਸ ਕਰਕੇ ਜਿਹੜਾ ਹੈਗਾ ਆ ਕਿਉਂਕਿ ਉਹਨੂੰ ਇਹ ਸੀਗਾ ਕਿ ਮੈਂ ਮਤਲਬ ਜਿਹੜਾ ਆ ਇਹ ਨਾ ਮੇਰੇ ਤੇ ਮੋਹਰ ਲੱਗੇ ਕਿ ਮੈਂ ਮਤਲਬ ਗਾਂਧੀ ਨਹੀਂ ਗਾ, ਤਾਂ ਮੈਂ ਆਪਣੇ ਤੋਂ ਮੁੱਕ ਆਇਆ ਜੀ।
0: ਬਿਲਕੁਲ ਹੈ ਜੀ।
1: ਗੱਲ ਹੋਈ ਕਿ ਜੋ ਕੁਛ ਕਰਨਾ ਲਿਮਿਟ ਦੇ ਵਿੱਚ ਕਰੋ ਤੇ ਖਾਸ ਕਰਕੇ ਗ੍ਰਸਤੀ ਦਾ ਜਿਹੜਾ ਹੈਗਾ ਆ ਉਹਨੂੰ ਦੰਦ ਵੀ ਹੋਣਾ ਚਾਹੀਦਾ ਤੇ ਲਿਮਿਟ ਦੇ ਵਿੱਚ ਹੀ ਹੋਣਾ ਚਾਹੀਦਾ ਆ। ਉਹ ਆਪਣਾ ਕੁਛ ਵੀ ਉਹਨੇ ਕਰਨਾ ਤੇ ਲਿਮਿਟ ਕੀ ਕਰਨਾ ਹੈ।
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
1: ਦੂਜਾ ਇੱਕ ਸਵਾਲ ਦਾ ਜਵਾਬ ਸੀਗਾ
0: ਜੀ,
1: ਹੋਇਆ ਕਿ ਅੱਜ ਤੋਂ ਨਾ ਜੀ 15-20 ਸਾਲ ਪਹਿਲਾਂ ਨਾ ਮੈਂ ਇੱਕ ਕੋਈ ਸੰਸਕਾਰ ਅਸੀਂ ਕੀਤਾ ਤੇ ਉਹਦੇ ਵਿੱਚ ਬਾਅਦ ਦੇ ਵਿੱਚ ਨਾ ਜੀ ਬਾਕੀ ਰਸਮਾਂ ਰੁਸਮਾਂ ਨਾ ਹੀ ਕੀਤੀਆਂ ਹੈਗੀਆਂ ਸੀਗੀਆਂ ਤੇ ਉਹ ਸਾਡਾ ਕੋਈ ਸੱਜਣ ਹੈਗਾ ਸੀ ਉਹਨੂੰ ਕਿਸੇ ਪੰਡਿਤ ਨੇ ਕਹਿ ਪਾ ਤਾ ਕਿ ਤੁਸੀਂ ਪਿੰਡ ਦਾਨ ਤਾਂ ਕੀਤਾ ਹੀ ਨਹੀਂ ਹੁੰਦੇ ਦਾ।
0: ਅੱਛਾ ਜੀ।
1: ਹਾਂਜੀ, ਉਹ ਕਿਉਂਕਿ ਡਿਊਟੀ ਮੇਰੀ ਲੱਗੀ ਹੋਈ ਸੀ ਤੇ ਮੇਰੀ ਤਾਂ ਫਿਰ ਪਿੰਡ ਦਾ ਕਰਨਾ ਪੈਣਾ, ਚੱਲ ਹਰਿਦੁਆਰ ਚੱਲ ਰਹੇ ਦਾ ਫਿਰ ਸੰਸਕਾਰ ਕੀਤਾ ਹੀ। ਮੈਂ ਸੋਚਿਆ ਵੀ ਹੁਣ ਇੱਥੇ ਜਿਹੜਾ ਹੈਗਾ ਆ ਵੀ ਇਹਨੂੰ ਪੁੱਛਾਂ ਜਿਹੜਾ ਬੰਦਾ ਮੈਨੂੰ ਵਹਿਮ ਚ ਨਾ ਪਾ
0: ਜੀ।
1: ਤੇ ਮੈਂ ਨਾ ਭਾਰੀ ਸਾਹਿਬ ਸਾਡੇ ਟਾਂਡੇ ਦੇ ਨਾਲ ਹੀ ਇੱਕ ਪਿੰਡ ਹੈਗਾ ਆ ਜੀ, ਇੱਥੇ ਟਾਂਡੇ ਤੋਂ ਲਈ ਲੋਧੀ ਚੱਕ ਪਿੰਡ
0: ਜੀ,
1: ਉੱਥੇ ਇੱਕ ਮਹਾਤਮਾ ਸੀਗੇ ਜੀ, ਮੈਂ ਉਹਨੂੰ ਪੁੱਛ ਲਾ ਗਿਆ
0: ਜੀ।
1: ਮੈਂ ਉਹਨਾਂ ਨੂੰ ਦੱਸਿਆ ਜੀ ਵੀ ਮੈਂ ਏਦਾਂ ਕਰਕੇ ਕੋਈ ਕੰਮ ਕੀਤਾ ਸੀ, ਮੈਂ ਤਾਂ ਭਲੇ ਦਾ ਕੀਤਾ, ਹੁਣ ਤਾਂ ਸਾਡਾ ਇੱਕ ਸੱਜਣੇ ਉਹਨੂੰ ਪਿੰਡ ਦਾਨ ਨੀ ਕੀਤਾ, ਮੈਂ ਤਾਂ ਕਿਹੜੇ ਚੱਕਰ ਚ ਪਾਊਂਗਾ ਜੀ, ਮੈਂ
0: ਹਰਦੁਆਰ
1: ਜਾਂ ਕੀ ਕਰੂੰਗਾ ਉੱਥੇ
0: ਜੀ।
1: ਉਹਨਾਂ ਨੇ ਨਾਲ ਲੈਂਦੇ ਮੈਨੂੰ ਕਹਿੰਦੇ ਕਿੰਨੇ ਪਿੰਡਾਂ ਦਾ ਮਾਲਕ ਆ ਤੂੰ
0: ਜੀ।
1: ਮੈਂ ਕਿਹਾ ਜੀ ਕੋਈ ਵਧੀਆ ਨੀ ਗੱਲ
0: ਜੀ।
1: ਉਹ ਕਹਿੰਦੇ ਭਾਈ ਇਹ ਪ੍ਰਥਾ ਜਿਹੜੀਆਂ ਹੈਗੀਆਂ ਪੁਰਾਣੇ ਟਾਈਮਾਂ ਦੇ ਵਿੱਚ ਇਹ ਸੀ ਵੀ ਜਦੋਂ ਕੋਈ ਰਾਜਾ ਮਹਾਰਾਜਾ ਸੀ ਤੇ ਜਿਹੜਾ ਪੰਡਿਤ ਉਹਦਾ ਸੰਸਕਾਰ ਕਰਦਾ ਸੀ ਉਸ ਪੰਡਿਤ ਨੂੰ ਇੱਕ ਪ੍ਰਦਾਨ ਕਰ ਦਿੱਤੇ ਸੀ ਵੀ ਤੂੰ ਇੱਕ ਵੱਡੀ ਹਸਤੀ ਦਾ ਸੰਸਕਾਰ ਕੀਤਾ ਤੇ ਹੁਣ ਤੂੰ ਸਾਰੀ ਉਮਰ ਬਹਿ ਕੇ ਖਾ।
0: ਅੱਛਾ ਜੀ ਜੀ।
1: ਉਹ ਹੋਰ ਕੋਈ ਇਹਦਾ ਮਤਲਬ ਨੀ ਹੈਗਾ, ਉਹ ਇਸ ਕਰਕੇ ਸੀ ਉਹ ਇੱਦਾਂ ਪਿੰਡਾਂ ਦੇ ਪਿੰਡ ਜਿਹੜੇ ਪੰਤਾਂ ਨੂੰ ਮਿਲ ਜਾਂਦੇ ਸੀਗੇ ਕਿ ਹਾਂ ਜੀ ਕਿਸੇ ਦਾ ਪਿੰਡ ਦਾਨ ਕੀਤਾ, ਉਹਨੇ ਆਪਣਾ ਆਪਣੇ ਬਜ਼ੁਰਗ ਦੀ ਪਿਆਰ ਦੇ ਵਿੱਚ ਉਹਨੂੰ ਇੱਕ ਪਿੰਡ ਦੇ ਦਿੱਤਾ
0: ਜੀ,
1: ਤੇ ਤੇਰੀ ਇਹਨੂੰ ਹੁਣ ਇਸੇ ਕਰਕੇ ਵੀ ਉਹ ਜਿਹੜੇ ਸੀ ਉਹ ਸੋਚਦੇ ਹੁੰਦੇ ਸੀ ਵੀ ਜੇ ਕੋਈ ਇਹ ਵੱਡਾ ਬੰਦਾ ਮਾਰਦਾ ਹੈਗਾ ਆ ਤੇ ਉਹ ਇੱਕ ਪਿੰਡ ਮਿਲ ਜਾਂਦਾ ਸੀ ਅਗਲੇ ਨੂੰ ਤੇ ਉਹਨੂੰ ਸਾਰੀ ਜ਼ਿੰਦਗੀ ਰੋਟੀ ਦੀ ਚਿੰਤਾ ਨਹੀਂ ਸੀ
0: ਜੀ ਜੀ। ਅੱਛਾ ਜੀ।
1: ਤੇ ਉਹ ਉੱਥੇ ਚੀਜ਼ ਨੂੰ ਆਪਣਾ ਕਰਮ ਸਮਝਦੇ ਸੀ ਵੀ ਹਾਂ ਯਾਰ ਅਸੀਂ ਉਸ ਹਸਤੀ ਦਾ ਸੰਸਕਾਰ ਕੀਤਾ ਸੀ ਜਿਹਦੇ ਬਦਲੇ ਸਾਨੂੰ ਇੱਕ ਪਿੰਡ ਦੇ ਮਾਲਕ ਬਣਾ ਦਿੱਤਾ ਗਿਆ,
0: ਰਿਜ਼ਰਵ ਕਰ ਦਿੰਦੇ ਸੀ ਉਹਨੂੰ ਜੀ।
1: ਹਾਂਜੀ, ਬਾਕੀ ਕਹਿੰਦੇ ਹੈਗੇ ਉਹਨਾਂ ਨੂੰ ਕਿਹਾ ਕਹਿੰਦੇ ਐਵੇਂ ਨਾ ਭਰਮ ਦੇ ਪੈ ਤੂੰ ਚੰਗਾ ਕੰਮ ਕੀਤਾ ਹੈਗਾ ਤੇ ਏਦਾਂ ਉਲਝਿਆ ਨੀ ਕਰਮ ਜਿਹੜਾ ਹੈਗਾ ਵੀ ਜਿਹਦੇ ਵਿੱਚ ਤੈਨੂੰ ਬ੍ਰਹਮਾ ਜੀ ਬੋਲਣਾ ਹੈਗਾ ਜੀ, ਉਹ ਕਿਸੇ ਮੇਰੇ ਖੱਜਾਂ ਨੂੰ ਪੰਡਿਤ ਨੇ ਜਾ ਤਾਂ ਉਹ ਆਪ ਮੇਰੇ ਨਾਲ ਸੀਗਾ ਉਸ ਵੇਲੇ, ਇਸ ਕਰਕੇ ਉਹ ਪੈ ਕਹਿੰਦੇ ਉਹਨੂੰ ਵੀ ਭਰਮ ਕੱਢਣਾ ਹੁੰਦਾ ਹੈ ਅਸਲੀਅਤ ਆਹ ਹੈਗੀ ਹੈ।
0: ਬਿਲਕੁਲ,
1: ਉਹਨੂੰ ਇਸ ਸਵਾਲ ਦਾ ਆਹ ਜਵਾਬ ਮਿਲਿਆ ਸੀ ਜਿਹੜਾ ਮੈਂ ਸਾਡਾ
0: ਜੀ
1: ਠੀਕ ਹੈ ਜੀ ਸ਼ਮੀ ਜੀ ਲੇਟ ਹੋ
0: ਗਿਆ ਕੀ ਬਾਤ ਹੈ ਜੀ ਥੈਂਕ ਯੂ ਜੀ ਥੈਂਕ ਯੂ ਸੈਣੀ ਸਾਹਿਬ ਬਹੁਤ ਵਧੀਆ ਸ਼ੁਕਰੀਆ ਜੀ ਸਾਂਝ ਪਾਉਣ ਦੇ ਲਈ ਜਾਣਕਾਰੀ ਚ ਵਾਧਾ ਕਰਨ ਲਈ ਜੀ ਸ਼ਮੀ ਜੀ ਆਖਰ ਦੇ ਵਿਚ ਆਪਣੇ ਗੁਰੀ ਮਾਨ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਵੀ ਨੇ ਸੋਰੀ ਰਜਿੰਦਰ ਜੀਰਾ ਜੀ ਨੇ ਲਿਖਿਆ ਕਿ ਕਿੱਥੇ ਚਲ ਗਿਆ ਹਾਂਜੀ ਗੁਰੀ ਜੀ ਲਿਖਦੇ ਆ ਕਿ ਬਹੁਤ ਸਾਰੇ ਐਸੇ ਲੋਕ ਵੀ ਨੇ ਕਿ ਜਿਹੜੇ ਕਿ ਦਾਨ ਦੇ ਉੱਤੇ ਪੈਸੇ ਜਿਹੜਾ ਮੰਗਾਂ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਦੇ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ ਇਲਾਜ ਦੇ ਲਈ ਤਰਸੀ ਜਾਂਦਾ ਤੇ ਪ੍ਰਵਾਸੀ ਜਿਹੜਾ ਵਿਖਾ ਪੈਸੇ ਇਹ ਕਮਾਈ ਜਾਂਦਾ ਹੈ ਜੀ ਤੇ ਇਸੇ ਤਰ੍ਹਾਂ ਆਪਣੇ ਮਨਦੀਪ ਜੱਸੀ ਬਾਈ ਜੀ ਨੇ ਬੜੀ ਵਧੀਆ ਜਾਣਕਾਰੀ ਦਿੱਤੀ ਹੈ ਉਹ ਲਿਖਦੇ ਆ ਕਿ ਆਪਣੇ ਉਹਨਾਂ ਦੇ ਪਿਛਲੇ ਦਿਨੀ ਵੀ ਉਹਨਾਂ ਨੇ ਜ਼ਿਕਰ ਕੀਤਾ ਸੀ ਕਿ ਆਪਣੇ ਡਾਇਲਸਿਸ ਜਿਹੜੇ ਕਰਵਾਉਣਾ ਹੋਵੇ ਤਾਂ ਕਿਸੇ ਸੱਜਣ ਨੇ ਦੋਸਤ ਨੇ ਜ਼ਰੂਰਤ ਹੋਵੇ ਤਾਂ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ ਤੇ ਨਿੱਜੀ ਸਹੂਲਤਾਂ ਲੈਸ ਹੈ ਕੋਈ ਮਦਦ ਬੁੱਧੀ ਜਾਂ ਬਜ਼ੁਰਗ ਜਿਹੜਾ ਹੋਵੇ ਤਾਂ ਦੱਸਣਾ ਜੀ ਮੋਗਾ ਵਿਖੇ ਜਿਹੜਾ ਆਪਣਾ ਇੱਕ ਆਸ ਸੇਵਾ ਆਸ਼ਰਮ ਵੀ ਹੈ ਜਿੱਥੇ ਸਾਰਾ ਕੁਝ ਫ੍ਰੀ ਕੀਤਾ ਜਾਂਦਾ ਸੇਵਾ ਕੀਤੀ ਜਾਂਦੀ ਹੈ ਜੀ
2: ਬਿਲਕੁਲ ਬਿਲਕੁਲ ਜੀ ਜਿਹੜਾ ਦਾਨੀ ਸੱਜਣਾ ਦਾ ਜਿਹੜਾ ਕੋਈ ਜਵਾਬ ਨੀ ਸਲਿਊਟ ਆਉਣਾ
0: ਬਿਲਕੁਲ ਹੈ ਜੀ
2: ਜਿਵੇਂ ਇੱਕ ਬਸ ਆਪਾਂ ਐਡੀਸ਼ਨ ਕਰਾਂਗੇ ਕਿ ਜਿਹੜਾ ਪਿੰਡ ਦਾਨ ਦੀ ਚਰਚਾ ਕਾਫੀ ਹੋਈ ਹੈ ਕਿਉਂਕਿ ਦਾਨ ਪੁੰਨ ਦੇ ਵਿੱਚ ਇਹ ਵੀ ਇੱਕ ਰਿਚੁਅਲ ਹੈ ਧਾਰਮਿਕ ਕਹਿ ਲਓ ਵੀ ਰਸਮ ਹੈ ਜੇ ਇਹ ਅਸਲ ਚ ਕੀ ਆ ਇੱਕ ਇਹਦਾ ਪਹਿਲੂ ਇਹ ਵੀ ਆ ਕਿ ਜਦੋਂ ਕਿਸੇ ਮ੍ਰਿਤਕ ਆ ਉੱਥੇ ਜਦੋਂ ਚੌਲ ਜਿਹੜਾ ਨਾ ਚੌਲ ਉਹਦੇ ਗੋਲੇ ਬਣਾ ਬਣਾ ਕੇ ਜਿਹੜੇ ਦਾਨ ਕੀਤੇ ਜਾਂਦੇ ਜੀ ਤਾਂ ਕਿ ਜਿਹੜੀ ਆਤਮਾ ਗਈ ਆ ਉਹਨੂੰ ਮੋਕਸ਼ ਮਿਲ ਜੇ ਤੇ ਉਹਨੂੰ ਪਿੰਡ ਆ ਉਹਨੂੰ ਪਿੰਡ ਕਹਿੰਦੇ ਜਿਹੜੇ ਚੌਲ ਦਾ ਗੋਲਾ ਜਿਹਾ ਬਣਾਉਂਦੇ ਨਾ ਚੌਲਾਂ ਦਾ
0: ਬਣੇ ਚੌਲਾਂ ਦਾ ਕਿ ਉਹ ਪਿੰਨੀਆਂ ਜਿਹੀਆਂ ਹੁੰਦੀਆਂ ਸੀ ਸ਼ਾਇਦ ਮੇਰੇ ਖਿਆਲ ਨਾਲ
2: ਉਹ ਪਿੰਨੀ ਨੂੰ ਪਿੰਡਾ ਪਿੰਡ ਕਹਿ ਲੋ ਵੀ ਉਹ ਦਾਨ ਕਰਦੇ ਸੀ
0: ਠੀਕ ਹੈ ਜੀ
2: ਉਹ ਵੀ ਇੱਕ ਇਹਦੇ ਨਾਲ ਜੁੜੀ ਹੋਈ ਗੱਲ ਆ
0: ਉਹ ਬਹੁਤ ਭਾਰੀਆਂ ਨਹੀਂ ਹੁੰਦੀਆਂ ਸੀ ਕੋਈ ਮਤਲਬ ਕਿ ਸੀਲ ਦੀਆਂ ਪਿੰਨੀਆਂ ਵਗੈਰਾ ਇਦਾਂ ਹੁੰਦੀਆਂ ਸੀ ਜੀ ਉਹ ਜਿੱਡੀਆਂ ਹੁੰਦੀਆਂ ਸੀਗੀਆਂ ਉਹ ਚਿੱਟੇ ਪੰਨ ਦੇ ਵਿਚ ਤੇ ਉਹ ਭਾਰ ਨੀ ਹੁੰਦਾ ਕੁਛ ਵੀ ਹਾਂਜੀ ਜੀ
2: ਉਹ ਅਸਲ ਚ ਕੀ ਆ ਵੀ ਉਹ ਜਿਹੜਾ ਐ ਮਨ ਮਾਨਤਾ ਹੈ ਆਪਾਂ ਕਹਿ ਲੋ ਮਨ ਰਾਜੀ ਕਰਨਾ ਹੁੰਦਾ ਜਾਂ ਕਹਿ ਲੋ ਵੀ ਆਪਣੀ ਮਾਨਸਿਕ ਸੈਟਿਸਫੈਕਸ਼ਨ ਹੈ ਕਿਉਂਕਿ ਜਿਹੜੀ ਡਿਟੈਚਮੈਂਟ ਹੈ ਨਾ ਬੰਦਾ ਜਿਹੜਾ ਪਿਛੜ ਗਿਆ ਪਰਿਵਾਰ ਚੋਂ ਚਲਾ ਗਿਆ
0: ਜੀ
2: ਉਹ ਉਹਦੇ ਨਾਲ ਜਿਹੜੀ ਡਿਟੈਚਮੈਂਟ ਨੂੰ ਇੱਕ ਸਥਾਪਿਤ ਕਰਨ ਵਾਸਤੇ ਵੀ ਕੁਛ ਰਸਮਾਂ ਕੰਮ ਕਰਦੀਆਂ ਨੇ ਜਾਣੇ ਅਣਜਾਣੇ ਦੇ ਵਿੱਚ ਕਿ ਜਿਵੇਂ ਹੁਣ ਇੱਕ ਮਨ ਨੂੰ ਸਮਝਾਉਣ ਵਾਲੀ ਗੱਲ ਹੈ ਕਿ ਚਲਿਆ ਗਿਆ ਭਾਈ ਬੰਦਾ ਤੇ ਉਹਦਾ ਉਹਨੂੰ ਚਲਿਆ ਗਿਆ ਉਹਦੀ ਰੂਹ ਨੂੰ ਹੁਣ ਤੁਸੀਂ ਜਿਹੜੇ ਇਹ ਦਾਨ ਕਰਕੇ ਸਮਰਪਿਤ ਕਰ ਰਹੇ ਹੋ ਉਹਨੂੰ ਤਾਂ ਕਿ ਮੋਕਸ਼ ਮਿਲੇ ਉਹਨੂੰ ਮੁਕਤੀ ਮਿਲ ਜੇ ਇਮੈਂਸੀਪੇਸ਼ਨ ਜਿਹੜੀ ਹੈ ਇਹ ਸਾਡੀ ਉਹ ਮੋਟਿਵ ਹੈ ਟਾਰਗੇਟ ਹੈ ਮੇਨ ਕਿ ਮਨੁੱਖ ਜੂਨ ਜਿਹੜਾ ਇਹਨੂੰ ਇੱਥੋਂ ਮੋਕਸ਼ ਮਿਲ ਜੇ ਕਿਉਂਕਿ ਸਰਵੋਤਮ ਜੂਨ ਇਹ ਮਿਲ ਗਈ ਆ ਤੇ ਹੁਣ ਇਹਦੇ ਵਿੱਚ ਅਸੀਂ ਇਹੋ ਜਿਹੇ ਕੰਮ ਕਰਕੇ ਜਾਈਏ ਕਿ ਐਂਡ ਵਿੱਚ ਸਾਡੇ ਚੰਗੇ ਕਰਮਾਂ ਕਰਕੇ ਜਾਂ ਇਹੋ ਜਿਹੀ ਗੱਲਾਂ ਕਰਕੇ ਸਾਨੂੰ ਮੋਕਸ਼ ਪ੍ਰਾਪਤੀ ਹੋ ਜਾਏ ਜਿੰਨੇ ਵੀ ਜਿਹੜੇ ਸਾਡੇ ਰਸਮਾਂ ਨੇ ਰਿਵਾਜ ਨੇ ਜੋ ਸਾਡਾ ਟ੍ਰੈਡੀਸ਼ਨ ਚੱਲਿਆ ਹੁੰਦਾ ਉਹ ਪੁੰਨਦਾਨ ਦਾ ਜਿਹੜਾ ਸਿਰਾ ਜਾ ਕੇ ਇੱਥੇ ਕਰਦੇ ਆ ਕਿ ਭਾਈ ਸਾਨੂੰ ਕੁੱਲ ਮਿਲਾ ਕੇ ਅਸੀਂ ਕਰਦੇ ਕਿਉਂ ਆ ਕਰਨਾ ਕਿਉਂ ਚਾਹੀਦਾ ਤਾਂ ਕਿ ਜਿਹੜੀ ਮਨ ਦੀ ਸ਼ਾਂਤੀ ਮਿਲੇ ਔਰ ਰੂਹ ਨੂੰ ਜਿਹੜੀ ਹੈ ਉਹ ਜਿਹੜੀ ਆ ਕਹਿ ਲੋ ਵੀ ਆਸ਼ੀਰਵਾਦ ਮਿਲੇ ਪ੍ਰਭੂ ਦਾ ਕੁਦਰਤ ਦਾ ਕਿ ਭਈ ਇਹ ਹੁਣ ਠੀਕ ਆ ਇਹਨੇ ਰੂਹ ਆਤਮਾ ਤ੍ਰਿਪਤ ਹੋ ਗਈ
0: ਜੀ
2: ਤੋਂ ਬਹੁਤ ਵਧੀਆ ਚਰਚਾ ਹੋਈ ਭਾਰਤ ਸਾਹਿਬ ਅੱਜ ਮੈਂ ਕਹਿੰਦਾ ਜੀ ਕਮਾਲਾਂ ਨੇ ਹੋਰ ਵੀ ਬਹੁਤ ਪਹਿਲੂ ਹੋਣਗੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਚ ਫਿਰ ਅਗਰ ਇਹਤੇ ਚਰਚਾ ਰੱਖੀ ਤਾਂ ਆਪਾਂ ਜ਼ਰੂਰ
0: ਕਰਾਂਗੇ ਜੀ ਇੱਕ ਆਪਣੇ ਨਾਲ ਬਲਵੀਰ ਸਿੰਘ ਸੈਣੀ ਸਾਹਿਬ ਜੁੜੇ ਆ ਠੰਡੀਆਂ ਠੰਡੀਆਂ ਹਵਾਵਾਂ ਤੇ ਫਜਾਵਾਂ ਪਤਝੜ ਦੀ ਰੁੱਤ ਚੱਲ ਰਹੀ ਹੈ ਕੈਲਗਰੀ ਦੇ ਵਿੱਚ ਤੇ ਉਹਨਾਂ ਦੀ ਗੱਲਬਾਤ ਸੁਣ ਕੇ ਫਿਰ ਆਪਾਂ ਤੁਹਾਡੇ ਤੋਂ ਆਕਿਆ ਲੈਣਾ ਜੀ ਆਖਰੀ ਕਾਲ ਹੀ ਤੁਹਾਡੇ ਨਾਲ ਲਵਾਂਗਾ ਤੇ ਫਿਰ ਅੱਗੇ ਵਧਾਂਗਾ ਜੀ ਸਤਿ ਸ੍ਰੀ ਅਕਾਲ ਬਲਵੀਰ ਸਿੰਘ ਸੈਣੀ ਸਾਹਿਬ ਜੀ ਨੂੰ ਜੀ ਸਵਾਗਤ ਹੈ ਜੀ
5: ਭਾਰਤ ਜੀ ਤੇ ਸ਼ਮੀ ਜੀ ਦੇ ਸਾਰੇ ਦੋਸਤਾਂ ਨੂੰ ਜਿਹੜੇ ਪ੍ਰੋਗਰਾਮ ਸੁਣ ਰਹੇ ਨੇ
0: ਜੀ
5: ਪਿਆਰ ਭਰੀ ਸਤਿ ਸ੍ਰੀ ਅਕਾਲ
0: ਸਤਿ ਸ੍ਰੀ ਅਕਾਲ ਜੀ ਜੀ ਅਨੂ ਜੀ ਸੈਣੀ ਸਾਹਿਬ ਕੀ ਹਾਲ ਚਾਲ ਨੇ
2: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ
5: ਹਾਲ ਚਾਲ ਵਧੀਆ ਭਾਰਤ ਜੀ ਅੱਜ ਥੋੜਾ ਜਿਹਾ ਬੱਦਲ ਹੋਏ ਹੋਏ ਆ ਤੇ ਹਵਾ ਚੱਲ ਰਹੀ ਹੈ ਕਾਫੀ
0: ਸਾਡੇ ਮੀਂਹ ਪੈ ਚੁੱਕੇ ਆ ਜਿੱਥੇ ਗੜੇ ਨਾਲ ਬਰ ਚੁੱਕੇ ਨੇ ਜੀ ਤੁਹਾਡੇ ਬਸ ਪੈਣ ਵਾਲਾ
5: ਉਹ ਤਾਂ ਇੱਧਰ ਥੋੜੀ ਜਿਹੀ ਠੰਡ ਜੀ ਹੋ ਗਈ ਹੈ ਠੰਡੀ ਹਵਾ ਆ ਰਹੀ ਹੈ
0: ਤੁਹਾਡਾ ਸਾਡਾ ਏਰੀਆ ਇੱਕੋ ਹੀ ਲਕੀਰ ਚ ਆ ਜਾਂਦਾ ਜੀ
2: ਠੰਡ ਦਾਨ
0: ਠੰਡ ਦਾਨ ਜੀ
5: ਮੈਂ ਭਾਰਤ ਜੀ ਮੈਂ ਪ੍ਰੋਗਰਾਮ ਲੇਟ ਸੁਣਨਾ ਸ਼ੁਰੂ ਕੀਤਾ, ਦੋ ਕੁ ਗੱਲਾਂ ਹੀ ਸੁਣੀਆਂ ਨੇ ਹੁਣ ਰਾਜਨ ਸੈਣੀ ਜੀ ਤੇ ਇੱਕ ਇਹਨਾਂ ਤੋਂ ਪਹਿਲੇ ਸੀਗੇ ਭਾਈ ਸਾਹਿਬ ਤੇ, ਪਰ ਮੈਨੂੰ ਯਾਦ ਆ ਗਿਆ ਉਹ ਕੁਲਵੰਤ ਧਾਲੀਵਾਲ,
0: ਹਾਂਜੀ
5: ਕੈਂਸਰ ਦੇ ਗਰੁੱਪ ਵਾਲਾ ਜਿਹੜਾ,
0: ਹਾਂਜੀ ਹਾਂਜੀ ਹਾਂਜੀ, ਗ੍ਰੀਨ
5: ਉਹਨੇ ਪਿੱਛੇ ਜੇ ਇੱਕ ਆਪਣੀ ਵੀਡੀਓ ਜਾਰੀ ਕੀਤੀ ਸੀ ਜਿਹਦੇ ਵਿੱਚ ਉਹਨੇ ਕਿਹਾ ਸੀਗਾ ਕਿ ਪਲੀਜ਼ ਚੇਂਜ ਦੀ ਡਾਇਰੈਕਸ਼ਨ ਆਫ ਯੋਰ ਡੋਨੇਸ਼ਨ
0: ਜੀ,
5: ਕਹਿੰਦਾ ਮੰਦਰਾਂ ਗੁਰਦੁਆਰਿਆਂ ਚ ਸੋਨਾ ਰੁਪਈਏ ਇੰਨੇ ਚੜਾਈ ਜਾਂਦੇ ਆ ਤੇ ਅੱਗੇ ਉਹਨਾਂ ਦਾ ਐਂਡ ਯੂਜ ਪਤਾ ਨੀ ਕੀ ਹੁੰਦਾ, ਹੁਣੇ ਹੁਣੇ ਆਪਣਾ ਜਿਹੜਾ ਉੱਥੇ ਦਾ ਚੜਾਵਾ ਚੋਰੀ ਦਾ,
0: ਹਾਂਜੀ ਮੰਦਰ ਦਾ ਰੋਲਾ ਪਿਆ,
5: ਪੰਗਾ ਕਿੰਨਾ ਪਿਆ, ਹਾਂਜੀ ਤੇ ਫਿਰ ਇਹ ਚੀਜ਼ਾਂ ਦੇਖ ਕੇ ਬੰਦੇ ਦਾ ਮਨ ਹੋ ਜਾਂਦਾ ਵੀ ਜਿਹੜਾ ਐਂਡ ਯੂਜ ਆ ਉਹ ਕਿੱਥੇ ਠੀਕ ਹੈਗਾ,
0: ਜਿੱਦਾਂ ਹੁਣ ਆਪਣੇ ਬੈਟਰ ਆ ਜੀ ਆਪਣੇ ਪਿੰਡ ਦੇ ਵਿੱਚ ਜਾਂ ਆਪਣੇ ਗੁਆਂਢ ਦੇ ਵਿੱਚ ਹੀ, ਕਿਤੇ ਨੂੰ ਆਪਾਂ ਨੂੰ ਪਤਾ ਹੀ ਹੁੰਦਾ ਆਪਣੇ ਪਿੰਡਾਂ ਦਾ ਸ਼ਹਿਰਾਂ ਦਾ ਕਿਹੜਾ ਜ਼ਰੂਰਤਮੰਦ ਹੈ, ਉੱਥੇ ਆਪ ਕਰੋ ਤਾਂ ਵਧੀਆ ਹੈ।
5: ਨਹੀਂ ਜਿੱਦਾਂ ਆਪਣੇ ਅੰਮ੍ਰਿਤਸਰ ਵਾਲਾ ਪਿੰਗਲ ਵਾਲਾ ਹੈਗਾ ਉਹ ਠੀਕ ਹੈ
0: ਬਿਲਕੁਲ,
5: ਤੇ ਇੱਦਾਂ ਦੀ ਹੋਰ ਵੀ ਹੋਣਗੇ ਕਈ ਜਗ੍ਹਾ ਤੇ ਉਹ ਆਪਾਂ ਨੂੰ ਜਿੱਥੇ ਵੀ ਡੋਨੇਸ਼ਨ ਕਰਨੀ ਹੈ ਗੁਣਦਾਨ ਕਰਨਾ ਉਹ ਇਹ ਦੇਖ ਕੇ ਵੀ ਕਰਨਾ ਚਾਹੀਦਾ ਕਿ ਐਂਡ ਯੂਜ ਕੀ ਹੈ,
0: ਕੀ ਹੈਗਾ ਜੀ, ਬਿਲਕੁਲ ਹੈ ਜੀ,
5: ਹੈ ਨਾ। ਤੇ ਲੈ ਜਾਨਪੁਰ ਰਹਿਣੇ ਵਾਲੇ ਤਾਂ ਸਾਰੇ ਹੀ ਹੈ, ਦੇਣ ਵਾਲੇ ਬਹੁਤ ਘੱਟ ਹੈ
0: ਜੀ,
5: ਉਹ ਵੀ ਫਿਰ ਠੀਕ ਜਗ੍ਹਾ ਨਹੀਂ ਪਹੁੰਚਦਾ ਹੈਗਾ ਜਿੱਥੇ ਪਹੁੰਚਣਾ ਚਾਹੀਦਾ,
0: ਬਿਲਕੁਲ ਹੈ ਜੀ, ਬਿਲਕੁਲ ਦਰੁਸਤ ਹੈ।
5: ਭਾਰੇ ਜੀ ਤੇ ਸ਼ਮੀ ਜੀ ਤੁਹਾਨੂੰ ਮੈਂ ਥੋੜਾ ਜਿਹਾ ਬੋਰ ਕਰਾਂਗਾ, ਬਾਜ਼ਾਰ ਫਿਲਮ ਚੋਂ ਇੱਕ
0: ਜੀ
5: ਗਾਣਾ ਤੁਹਾਡੇ ਨਾਲ ਸਾਂਝਾ ਕਰਾਂਗਾ
0: ਜ਼ਰੂਰ ਜੀ,
5: ਜਿਹਨੂੰ ਬਸ਼ਰ ਨਵਾਜ਼ ਜੀ ਨੇ ਲਿਖਿਆ, ਖਿਆਮ ਜੀ ਨੇ ਉਹਦੀ ਤਰਜ ਬਣਾਈ ਹੈ,
0: ਕਿਆ ਬਾਤ ਹੈ,
5: ਆਪਣੇ ਭੁਪਿੰਦਰ ਸਿੰਘ ਜੀ ਨੇ ਗਾਇਆ ਸੀਗਾ।
0: ਅੱਛਾ ਜੀ,
5: ਮੈਂ ਤੁਹਾਨੂੰ
0: ਮੇਰੀ ਆਵਾਜ਼ ਦੇ ਵਿੱਚ ਥੋੜਾ ਜਿਹਾ, ਕਿਆ ਬਾਤ ਹੈ ਜੀ, ਚੱਕ ਦਿਓ ਜੀ ਹਾਂ
2: ਜੀ, ਇਸ ਤਰ੍ਹਾਂ ਜੀ
5: ਕਰੋਗੇ ਯਾਦ ਤੋ

0: ਬਸ਼ਰ ਨਵਾਜ ਜੀ ਨੇ ਲਿਖੀ ਹੈ ਗਜ਼ਲ, ਬੜੀ ਵਧੀਆ ਲੱਗੀ ਮੈਨੂੰ, ਤਾਂ ਹੀ ਫਿਰ ਤੁਹਾਡੇ ਨਾਲ ਸਾਂਝੀ ਕੀਤੀ ਹੈ। ਮੁਹੱਬਤ ਜਿੰਦਾਬਾਦ, ਜ਼ਿੰਦਗੀ ਜਿੰਦਾਬਾਦ, ਤੁਹਾਡਾ ਦੋਨਾਂ ਦਾ ਬਹੁਤ ਧੰਨਵਾਦ, ਇਨਕਲਾਬ ਜਿੰਦਾਬਾਦ, ਸਾਮਰਾਜਵਾਦ
1: ਮੁਰਦਾਬਾਦ। ਥੈਂਕ ਯੂ ਸੈਣੀ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜੀ। ਜੀ ਦੋਸਤੋ, ਇਹ ਸਾਂਝੀ ਬਲਬੀਰ ਸਿੰਘ ਸੈਣੀ ਸਾਹਿਬ ਕੈਲਗਰੀ ਦੇ ਵਿਚ ਆਨੰਦ ਲੈ ਰਹੇ ਨੇ ਜੀ ਮੌਸਮ ਦਾ, ਤੇ ਸਾਰੇ ਦੋਸਤ ਪਸੰਦ ਵੀ ਕਰ ਰਹੇ ਆ। ਤੇ ਸ਼ੰਮੀ ਜੀ, ਜਾਂਦੇ ਜਾਂਦੇ ਦੋ ਬੋਲ ਅੱਜ ਦੇ ਸਾਰੇ ਇਸ ਮਸਲੇ ਦੇ ਉੱਤੇ, ਪ੍ਰੋਗਰਾਮ ਦੇ ਉੱਤੇ ਜਰੂਰ ਸਾਂਝੇ ਕਰੋ, ਫਿਰ ਤੁਹਾਡੇ ਤੋਂ ਲੈਣੇ ਆ ਗਿਆ ਜੀ।
2: ਜਿਵੇਂ ਕਹਿੰਦੇ ਹੁੰਦੇ ਨਾ ਕਿ ਚੈਰੀ ਉਹਨੂੰ ਕੇਕ ਉੱਪਰ ਜਿਵੇਂ ਸੱਜ ਜਾਂਦਾ ਸਾਰਾ ਕੰਮ, ਜਿਵੇਂ ਸਾਰੀ ਗੁਫ਼ਤਗੂ ਹੋਈ, ਸਾਰੀ ਗੱਲਬਾਤ ਹੋਈ, ਉਹਦੇ ਉੱਤੇ ਜਿਹੜਾ ਇਹ ਮੋਰ ਖੰਭ ਰੱਖਿਆ ਸੈਣੀ ਜੀ ਨੇ ਆਪਣੇ ਸੰਗੀਤ ਦਾ, ਇਹ ਵੀ ਬਹੁਤ ਵੱਡਾ ਦਾਨ ਹੈ। ਕਿਉਂਕਿ ਸੰਗੀਤ ਜਿਹੜਾ ਰੰਗ ਦੇ ਕੇ ਔਰ ਖੁਸ਼ੀ ਜਾਂ ਸਮਾਈਲਸ ਜਾਂ ਜਿਹੜੀ ਰੂਹ ਨੂੰ ਚੈਨ ਦੇਣ ਵਾਲਾ ਜਿਹੜਾ ਕੰਮ ਹੈ, ਇਹ ਬਹੁਤ ਵੱਡਾ ਕੰਮ ਹੈ ਜਨਾਬ। ਇਹਦਾ ਕਹਿ ਲਓ ਸਲੂਟ ਹੈ, ਸਜਦੇ ਆ। ਕਿਸੇ ਵੀ ਤਰੀਕੇ ਨਾਲ ਜੇ ਅਸੀਂ ਖੁਸ਼ੀ ਵੰਡ ਸਕਦੇ ਹਾਂ, ਇਹ ਵੀ ਦਾਨ ਹੀ ਆ। ਕੋਈ ਕਹਿੰਦਾ ਚੁੱਪ ਦਾ ਦਾਨ ਬਖਸ਼ੋ, ਕੋਈ ਕਹਿੰਦਾ ਕੋਈ ਦਾਨ ਬਖਸ਼ੋ, ਕੋਈ ਪੈਸੇ ਦਾ ਦਾਨ ਹੈ, ਕੋਈ ਇਹੋ ਜਿਹਾ ਦਾਨ ਹੈ। ਜਿਹੜਾ ਇਹ ਖੁਸ਼ੀਆਂ ਵਾਲਾ ਦਾਨ ਹੈ ਨਾ, ਇਹ ਵੀ ਵੱਡਾ ਪੁੰਨ ਵਾਲਾ ਕੰਮ ਹੈ। ਕਿਉਂਕਿ ਆਪਾਂ ਕੁਦਰਤ ਨੇ ਬਖਸ਼ਿਸ਼ ਕੀਤੀ ਹੈ, ਇੱਕ ਟੈਲੈਂਟ ਹੈ, ਉਦੋਂ ਜਦੋਂ ਅਸੀਂ ਇਹ ਇਨਫੈਕਸ਼ੀਅਸ ਹੈ ਜਿਹੜਾ, ਜਿਹੜਾ ਨਾ ਖੁਸ਼ੀ ਹੈ, ਹਾਸੇ ਆ ਜਾਂ ਦੁੱਖ ਤੇ ਸੁੱਖ ਦੋਨੋਂ ਹੀ, ਇਹ ਬਹੁਤ ਛੇਤੀ ਫੈਲਦੇ ਆ। ਜੇ ਮੈਂ ਇੱਥੇ ਆ ਕੇ ਮੱਥੇ ਤਿਉੜੀਆਂ ਪਾ ਕੇ ਕਿਸੇ ਨੂੰ ਮਿਲਾ ਤੇ ਉਹਦੇ ਉੱਤੇ ਸੇਮ ਹੀ ਅਸਰ ਹੋਣਾ, ਉਹਦੇ ਵੀ ਮੱਥੇ ਤਿਉੜੀ ਪੈ ਜਾਣੀ ਆ, ਵੱਟ ਪਏਗਾ। ਕਿਉਂਕਿ ਇੱਕ ਜਿਵੇਂ ਜੁਕਾਮ ਦੀ ਤਰ੍ਹਾਂ ਹੀ ਹੁੰਦਾ ਹੈ ਵੀ ਇੱਕ ਨੇ ਇੱਕ ਨੂੰ ਸੀਗਾ, ਦੂਜੇ ਨੂੰ ਵੀ ਲੱਗ ਗਿਆ ਛੱਕਾਂ। ਤੇ ਜਿਹੜਾ ਹਾਸਾ ਹੈ ਇਹ ਵੀ ਕੰਟੇਜੀਅਸ ਹੈ, ਇਹ ਹੀ ਹੈ ਕਿ ਇੱਕ ਬੰਦਾ ਖੁਸ਼ ਹੋ ਰਿਹਾ, ਦੂਜਾ ਵੀ ਹੋਊਗਾ, ਤੀਜਾ ਵੀ ਹੋਊਗਾ। ਔਰ ਜੇ ਹਜ਼ਾਰ ਬੰਦਾ ਬੈਠਾ, ਉਹ ਪੁੱਛੂਗਾ ਨੀ ਵੀ ਹੱਸਦੇ ਕਾਹਦੇ ਆ ਭਾਈ, ਕਮਲੇ ਹੋਏ ਬੈਠੇ ਵੀ ਹੱਸੀ ਕਾਹਦੇ ਜਾਂਦੇ, ਪਰ ਹੱਸੀ ਜਾਂਦੇ ਆ ਕਿਉਂਕਿ ਇਹ ਹੱਸੀ ਜਾਂਦਾ, ਦੂਜਾ ਹੱਸੀ ਜਾਂਦਾ,
1: ਔਰਾ ਵੀ ਕੰਮ ਕਰਦਾ ਨਾ ਕਿਤੇ ਨਾ ਕਿਤੇ ਜੀ। ਹਾਂਜੀ ਬਿਲਕੁਲ
2: ਉਹ ਕੰਮ ਕਰਦਾ ਜੀ, ਬਿਲਕੁਲ। ਬਹੁਤ ਵਡਮੁੱਲੀ ਜਿਹੜੀ ਆ ਅੱਜ ਡਿਸਕਸ਼ਨ ਹੋਈ ਭਾਰਤ ਸਾਹਿਬ, ਔਰ ਇਹਦੇ ਲਈ ਮੁਬਾਰਕਬਾਦ ਹੈ ਤੁਹਾਨੂੰ ਤੇ ਜਿੰਨੇ ਵੀ ਦੋਸਤਾਂ ਨੇ ਅੱਜ ਜੀ ਸ਼ਿਰਕਤ ਕੀਤੀ ਆ, ਤੇ ਪਾਰਟਿਸਪੇਸ਼ਨ ਦੇ ਨਾਲ ਇਹਨੂੰ ਹੋਰ ਜਿਹੜੇ ਆਪਣੇ ਇਨਪੁਟਸ ਦੇ ਨਾਲ, ਆਪਣੇ ਕਮੈਂਟਸ ਦੇ ਨਾਲ, ਔਰ ਮੈਂ ਕਹਿੰਦਾ ਜੀ ਕਿਆ ਪਤਾ, ਚਾਰ ਚੰਨ ਲੱਗ ਗਏ ਔਰ ਬਹੁਤ ਸਾਰੇ ਪਹਿਲੂ ਇਸ ਇਹਨਾਂ ਦੋ ਸ਼ਬਦਾਂ ਦੇ ਉੱਭਰ ਕੇ ਸਾਹਮਣੇ ਆਏ ਤੇ ਜਦੋਂ ਇਹ ਚਰਚਾ ਕੋਈ ਸੁਣੇਗਾ ਤੇ ਉਮੀਦ ਕਰਾਂਗੇ ਕਿ ਇਹ ਹੋਰ ਲਾਹੇਵੰਦ ਹੋਏਗੀ।
1: ਬਿਲਕੁਲ ਜੀ। ਸ਼ਮੀ ਜੀ ਆਖਰੀ ਔਜਲਾ ਸਾਹਿਬ ਸ਼ਾਇਦ ਕੁਝ ਕਹਿਣਾ ਚਾਹੁੰਦੇ ਨੇ, ਫਿਰ ਫਤਿਹ ਸਾਂਝੀ ਕਰਦਾ ਤੁਹਾਡੇ ਨਾਲ। ਸਤਿ ਸ੍ਰੀ ਅਕਾਲ ਔਜਲਾ ਸਾਹਿਬ ਜੀ ਆਨੂੰ ਜੀ।
3: ਹਾਂਜੀ, ਮੈਂ ਦੁਬਾਰਾ ਵਾ ਇੱਕ ਸਾਂਝ ਗਿਆ ਵੀ ਦੇਖੋ ਦਾਨ ਹੋਰ ਵੀ ਇੱਕ ਤਰ੍ਹਾਂ ਦਾ ਹੁੰਦਾ
1: ਜੀ।
3: ਸਾਰਿਆਂ ਨੂੰ ਪਹਿਲਾਂ ਜਗਰਾਓ ਕੋ ਚੱਕਰ ਪਿੰਡ ਆਈ
1: ਜੀ,
3: ਕੈਨੇਡਾ ਰਹਿੰਦਾ ਜੀ ਅਜਮੇਰ ਸਿੰਘ, ਉਹ ਵਾਪਸ ਪਿੰਡ ਗਿਆ
1: ਜੀ,
3: ਉਹਨੇ ਆਪਦੇ ਆਪ ਕੱਲੇ ਨੇ ਸਫਾਈ ਕਰਨੀ ਸ਼ੁਰੂ ਕਰਤੀ ਪਿੰਡ ਦੀ।
1: ਹਾਂਜੀ ਬਿਲਕੁਲ ਹੈ ਜੀ।
3: ਉਹਨੂੰ ਦੇਖ ਕੇ ਹੋਰ ਬੰਦੇ ਜੁੜੇ ਉਹਦੇ ਨਾਲ, ਬਾਹਰਲਿਆਂ ਨੇ ਹੈਲਪ ਕਰੀ ਤੇ ਪਿੰਡ ਦੇ ਵਿੱਚ ਸਾਰਾ ਇੰਨਾ ਵਧੀਆ ਸੀਵਰੇਜ ਸਿਸਟਮ ਸਭ ਕੁਝ ਲਾ ਕੇ
1: ਜੀ,
3: ਤੇ ਅੱਜ ਚਾਰ ਪੰਜ ਬੰਦੇ ਇੱਕ ਉਹਨਾਂ ਨੇ ਸਭਾ ਬਣਾਈ ਹੋਈ ਹੈ, ਉਹ ਸਾਰਾ ਖਿਆਲ ਰੱਖਦੇ ਨੇ ਤੇ ਹਰ ਪਿੰਡ ਦਾ ਬੰਦਾ ਆਪਦਾ ਜਿਹੜਾ ਰੂੜੀ ਹੈ, ਜੋ ਵੀ ਉਹਦੇ ਘਰੇ ਆ ਰੂੜੀ ਜੋ ਵੀ ਹੈ,
1: ਕਚਰਾ ਵਗੈਰਾ
3: ਖੇਤ ਚ ਲੈ ਕੇ ਜਾਂਦਾ ਜੀ।
1: ਕਿਆ ਬਾਤ ਹੈ ਜੀ, ਕਿਆ ਬਾਤ ਹੈ ਜੀ, ਸਲੂਟ ਹੈ ਜੀ, ਇਦਾਂ ਦੀਆਂ ਸੋਚਾਂ ਨੂੰ ਵੀ ਬਿਲਕੁਲ ਹੈ ਜੀ।
3: ਸੋ ਇਹ ਵੀ ਦਾਨ ਹੈ ਜੀ, ਇੱਕ
1: ਦਾਨ ਹੈ ਜੀ,
2: ਇਹ ਵੱਡਾ ਦਾਨ ਹੈ
3: ਪਿੰਡ ਦੇਖਣ ਵਾਲਾ ਜੀ। ਮਤਲਬ ਟਵਾਣੇ ਨਾਲ ਸਭ ਨਾਲ ਨਵਾਂ ਮੁੰਡਾ ਜੋੜਨ ਲੱਗਿਆ, ਉਹਨੇ ਉਦਣ ਲਿਖਿਆ ਸੀ, ਉਹ ਕਹਿੰਦਾ ਸਾਡੇ ਪਿੰਡ ਤੁਸੀਂ ਰੂੜੀ ਨੀ ਲਾ ਸਕਦੇ
1: ਜੀ,
3: ਮਤਲਬ ਨਹੀਂ ਲਾ। ਮੈਂ ਕਹਿੰਦਾ ਹੁਣ ਕਿਸੇ ਦਾ ਲਾਉਣ ਨੂੰ ਜੀ ਵੀ ਨੀ ਕਰਦਾ ਹੁਣ,
1: ਨਹੀਂ ਇੱਕ ਜਣਾ ਹਟ ਗਿਆ, ਉਹ ਭੇਡ ਚਾਲ ਚੱਲ ਪਾਉਂਦੀ ਨਾ, ਇੱਕ ਨੇ ਸ਼ੁਰੂ ਕਰ ਦਿੱਤਾ ਪਿੱਛੇ, ਉਹ ਕਹਿੰਦੇ ਲੈ ਸਾਹ ਵੀ ਤਾਂ ਸਿੱਟਦਾ ਹੀ ਆ, ਆ ਵੀ ਤਾਂ ਏਦਾਂ ਕਰਦਾ ਹੀ ਆ, ਆਪਾਂ ਵੀ ਕਰ ਲਾਂਗੇ।
3: ਬਿਲਕੁਲ
1: ਬਿਲਕੁਲ ਹੈ ਜੀ।
3: ਤੇ ਇਹ ਵੀ ਕਿੱਡਾ ਵੱਡਾ, ਉਹਨੂੰ ਦੇਖ ਕੇ ਮੈਂ, ਹੋਰ ਕਿੰਨੇ ਪੰਜਾਬ ਦੇ ਬਹੁਤ ਪਿੰਡ ਨੇ
1: ਜਿਹੜੇ ਨੁਹਾਰ ਬਦਲ ਸਕਦੇ। ਆ ਦੇਖੋ ਛੱਪੜਾਂ ਦੀ ਗੱਲ ਚੱਲੀ ਸੀ, ਬਹੁਤ ਸਾਰੇ ਛੱਪੜ ਪੱਕੇ ਕਰਾਏ ਜਾਂ ਸਾਫ ਕਰਾਏ ਆ,
3: ਛੱਪੜ ਲੇਕ ਬਣ ਗਈ, ਛੱਪੜ ਉਹਨਾਂ ਉੱਥੇ ਲੋਕ ਵੇਸਟ ਕਰਨ ਆਉਂਦੇ ਆ
1: ਜੀ, ਬਿਲਕੁਲ
3: ਲੇਕ ਬਣੀ ਹੈ ਵਿੱਚ ਵੋਟਿੰਗ ਕਰਦੇ ਨੇ,
1: ਸੀਟਾਂ ਲੱਗੀਆਂ ਨੇ ਬੈਠੇ ਆਲੇ ਦੁਆਲੇ,
3: ਆਲੇ ਦੁਆਲੇ ਉਹ ਟੋਬੇ ਨੂੰ ਉਹਨਾਂ ਨੇ ਲੇਕ ਚ ਢਾਲਤਾ।
1: ਬਿਲਕੁਲ ਬਿਲਕੁਲ ਹੈ ਜੀ,
3: ਤੇ ਪਾਣੀ ਵੀ ਸਾਂਭਦੇ ਨੇ ਮੀਂਹ ਦਾ, ਜੋ ਵੀ ਉਹਨਾਂ ਨੇ ਸਿਸਟਮ ਸੈਟਅਪ ਕਰਤਾ ਜੀ, ਯਾਨੀ ਸਾਰਾ ਇੱਕ ਵਾਰੀ ਕਰਿਆ ਸਿਸਟਮ, ਮੁੜ ਕੇ ਚੱਲਣ ਲੱਗ ਗਿਆ, ਆਲੇ ਦੁਆਲੇ ਹੋਰ ਪਿੰਡ ਦੇਖ ਕੇ ਮੋਟੀਫਾਈ ਹੋਏ
1: ਤੇ
3: ਬਾਹਰ ਪਿੰਡ ਦੇ ਲੋਕ ਰਹਿੰਦੇ ਸੀ, ਉਹਨਾਂ ਨੇ ਵੀ ਪੈਸਾ ਦਿੱਤਾ, ਅੱਜ ਵੀ ਉਕਣੇ ਐਜੇ ਤੇ ਰਨ ਕਰਦੇ ਨੇ ਪਿੰਡ ਨੂੰ।
1: ਬਿਲਕੁਲ ਨਹੀਂ, ਐਨ ਆਰ ਆਈ ਦਾ ਬਹੁਤ ਵੱਡਾ ਇਹਦੇ ਪਿੱਛੇ ਹੱਥ ਹੈਗਾ ਜੀ, ਜੋ ਚਾਹੇ ਉਹ ਸਕੂਲਾਂ ਦੀ ਨੁਹਾਰ ਬਦਲ ਗਈ
3: ਹੈ ਜੀ, ਐਨ ਆਰ ਆਈ ਤਾਂ ਹਮੇਸ਼ਾ ਹੀ ਤਿਆਰ
1: ਰਹਿੰਦੇ
3: ਨੇ, ਪੂਰੇ ਬਥੇਰੇ ਮੁੰਨੀ ਜਾਂਦੇ ਨੇ, ਐਨ ਆਰ ਆਈ ਦਾ ਜੇ ਪਿੰਡ ਵੀ ਸ਼ੋਹਰ ਦੋ, ਐਨ ਆਰ ਆਈ ਤਾਂ ਪਿੰਡ ਲਈ ਵੀ ਕਰਨ ਨੂੰ
1: ਤਿਆਰ ਕਰਦੇ ਨੇ ਜੀ, ਕਰਦੇ
3: ਨੇ। ਗੱਲ ਤਾਂ ਹੈ ਕਿ ਪਿੰਡ ਵਾਲੇ ਇਹ ਕਹਿੰਦੇ ਨੇ ਵੀ ਐਨ ਆਰ ਆਈ ਉਹ ਆ ਕੇ ਕਰੇ,
1: ਹਾਂ ਸਾਂਭੇ ਵੀ ਉਹ, ਬਿਲਕੁਲ ਹੈ ਜੀ।
3: ਲਾਏ ਹੋਏ ਬੂਟਿਆਂ ਚ ਪਾਣੀ ਨੀ ਪਾਉਂਦੇ ਹੈਗੇ
1: ਜੀ, ਬਿਲਕੁਲ
3: ਬੂਟੇ ਲਾਏ ਉਹ ਚ ਪਾਣੀ ਨੀ ਪਾਉਂਦੇ
1: ਜੀ, ਬਿਲਕੁਲ ਹੈ ਜੀ,
3: ਬੂਟੇ ਸੁੱਕ ਜਾਂਦੇ ਨੇ।

0: ਮੇਰੇ ਪਿੰਡ ਦਾ ਮੁੰਡਾ ਆਸਟ੍ਰੇਲੀਆ ਤੋਂ ਭਤੀਜਾ ਹੀ ਲੱਗਦਾ ਮੇਰਾ, ਉਹ ਇੰਨੇ
1: ਜੀ
0: ਸੋਹਣੇ ਬੂਟੇ ਲਾ ਕੇ ਉਹਦੇ ਆਲੇ ਦੁਆਲੇ ਉਹਨਾਂ ਦੇ ਉਹ ਅੰਗਲੈਰਨ ਲਾ ਕੇ ਵੀ ਕੋਈ ਖਾਰ ਨਾ ਜਾਵੇ। ਉਹ
1: ਜੀ
0: ਮੈਨੂੰ ਕਹਿੰਦਾ ਬਾਬਾ ਜੀ ਕਹੇ ਨੇ ਪਾਣੀ ਨੀ ਪਾਇਆ ਜੀ ਉਹ ਚ, ਮੈਂ ਕਿਹਾ ਹੁਣ ਮੈਂ ਜਿਹੜੇ ਬੈਠੇ ਹੋਏ
1: ਪਾਣੀ
0: ਨੇ
1: ਹੁਣ
0: ਉਹਨਾਂ ਦੇ
1: ਅਸੀਂ
0: ਧੱਕੇ
1: ਅਮਰੀਕੋ
0: ਮਾਰਦੇ
1: ਆ ਕੇ
0: ਪੈਰਾਂ ਤੇ,
1: ਪਾਈਏ
0: ਮੈਂ ਦਿਲ ਤਾਂ
1: ਬਿਲਕੁਲ
0: ਮੇਰਾ ਕਰਦਾ ਇਹਨਾਂ ਦੇ ਪਹਿਲਾਂ ਟਾਵਾਂ
1: ਬਿਲਕੁਲ
0: ਤੇ ਉਹ
1: ਦੁਖਾਂਤ
0: ਮਤਲਬ ਅਸੀਂ ਥੋੜਾ ਬਹੁਤਾ ਵੀ ਕਿੰਨਾ ਟਾਈਮ, ਮੈਂ ਨੀ ਕਹਿੰਦਾ ਦੂਜੇ ਦੇ ਘਰ ਮੂਹਰੇ ਸਫਾਈ ਕਰੋ, ਤੁਸੀਂ ਆਪਦੇ ਘਰ ਮੂਹਰੇ ਸਫਾਈ ਕਰਨ ਲੱਗ ਜਾਓ, ਤੁਹਾਨੂੰ ਆਪਦੇ ਆਪੇ ਲੱਗੂ ਯਾਰ ਮੈਂ ਇੱਥੇ ਕੁਛ
1: ਜੀ।
0: ਆਪਦੇ ਕੀ ਮੈਂ ਦੂਜੇ ਦੇ ਨਾ ਸਿੱਟਾਂ ਕੁਛ।
1: ਨਾਲੇ ਔਜਲਾ ਸਾਹਿਬ ਇੱਥੇ ਕਿਹੜਾ ਵੱਖਰੇ ਲੋਕ ਬਸਦੇ ਨੇ, ਵੀ ਇੱਥੇ ਵੀ ਤਾਂ ਉਦਾਂ ਦੇ ਲੋਕ ਨੇ, ਬਸ ਇੱਕ ਸਿਸਟਮ ਬਣਾਇਆ ਹੋਇਆ ਹਰ ਕੋਈ
0: ਨਹੀਂ,
1: ਆਪਣੀ
0: ਮੈਂ ਉਹੀ ਗੱਲ
1: ਜ਼ਿੰਮੇਵਾਰੀ
0: ਕਰਨ ਲੱਗਿਆ
1: ਸਮਝਦਾ
0: ਭਾਜੀ
1: ਯਾਰ
0: ਵੀਰੇ, ਜਦੋਂ
1: ਬਿਲਕੁਲ
0: ਤੁਸੀਂ ਆਪਾਂ ਦੋਏ ਗੁਆਂਢੀ ਆ, ਮੈਂ
1: ਜੀ
0: ਸਾਫ ਕਰਨ ਲੱਗ ਗਿਆ, ਤੇਰਾ ਘਰ ਤੈਨੂੰ
1: ਆਪਾਂ ਹੀ
0: ਆਪਦੇ
1: ਬਿਲਕੁਲ
0: ਆਪਦੇ ਨੂੰ ਮਾੜਾ ਲੱਗੂ,
1: ਮਸ਼ੀਨਾਂ
0: ਤੂੰ
1: ਚੱਲ
0: ਲੱਗ ਜਾਏਗਾ,
1: ਪੈਂਦੀਆਂ ਨੇ, ਸਨੋ
0: ਤੂੰ
1: ਸਾਫ ਹੋ ਜਾਂਦਾ
0: ਖੌਲੀ
1: ਦਿਨ
0: ਤੀਆ ਲੱਗੂ ਤੇ ਅਸੀਂ ਦੂਏ ਕਿ ਨਹੀਂ ਸਿੱਟਦੇ ਹੀ ਨਹੀਂ, ਅਸੀਂ
1: ਸਿੱਟ
0: ਤਾਂ
1: ਦਿੰਦਾ
0: ਕੂੜਾ
1: ਨਾ ਨਾ
0: ਇਕੱਠਾ ਕਰਦੇ ਆ, ਨਾਲ ਢੱਕ ਦਿੰਦੇ ਆ, ਨਾਲੇ ਜੋ ਆਪਦੀ ਜੋ ਵੀ ਸਾਡੇ ਹੋਏ ਪਾਣੀ ਤੁਰ ਪਿਆ
1: ਤਾਂ ਗੁਆਂਢੀ ਦੇ ਵੀ ਕਿਤੇ ਹੋਵੇ ਤਾਂ ਉਹ ਵੀ ਸਾਫ ਕਰ ਦੇਈਦਾ, ਚੱਲ ਅਗਲਾ ਹੈ ਨਹੀਂ ਘਰੇ, ਚਲੋ ਨਾਲ ਲੱਗਦਾ ਵੀ
0: ਬਿਲਕੁਲ।
1: ਚੱਕ ਦਿੰਦੇ ਆ ਬਿਲਕੁਲ ਆ ਜੀ।
0: ਤੋ ਇਸ ਕਰਕੇ ਇੱਕ ਇੱਕ ਥੋੜੇ ਜਿਹੇ ਸਟੈਪ ਵੀ ਨੇ, ਇਹ ਵੀ ਬਹੁਤ ਵੱਡਾ ਦਾਨ ਹੈ,
1: ਜੀ
0: ਬਹੁਤ ਤਰ੍ਹਾਂ ਦੇ ਦਾਨ ਨੇ, ਇਹ ਨਹੀਂ ਹੈ ਕਿ ਅਸੀਂ ਪੈਸੇ ਦੇ ਕੇ ਕੋਈ ਖਾ ਜਾਵੇ ਸਾਨੂੰ, ਉਹਦੇ ਨਾਲ ਤਾਂ ਕੋਈ ਆ ਜਿਹੜੀ ਬਹੁਤ ਕੁਝ ਕਰਨ ਵਾਲੇ ਹੋ ਸਕਦੇ ਨੇ।
1: ਜੀ
0: ਬਹੁਤ ਵਧੀਆ ਪ੍ਰੋਗਰਾਮ ਸੀ,
1: ਥੈਂਕ ਯੂ,
0: ਸਾਰਿਆਂ ਨੇ ਵਧੀਆ ਹਿੱਸਾ ਪਾਇਆ, ਬਲਵੀਰ ਸੈਣੀ ਨੇ ਐਂਡ ਤੇ
1: ਜੀ
0: ਆਪਣੇ ਤਰਨਮ ਦੇ ਵਿੱਚ ਗਜ਼ਲ ਗਾ ਕੇ ਜੀ
1: ਗਾ ਗਏ, ਬਹੁਤ ਖੂਬ,
0: ਵਧੀਆ ਸ਼ਹਿਰ ਕੈਲਗਰੀ ਚ ਰਹਿੰਦੇ ਨੇ ਜੀ।
1: ਜੀ
0: ਠੀਕ ਹੈ ਜੀ,
1: ਥੈਂਕ ਯੂ ਔਜਲਾ ਸਾਹਿਬ, ਸ਼ੁਕਰੀਆ ਜੀ, ਬਹੁਤ ਬਹੁਤ ਧੰਨਵਾਦ ਜੀ, ਥੈਂਕ ਯੂ ਜੀ। ਤੇ ਸ਼ਮੀ ਜੀ ਲਓ ਫਿਰ ਲਈਏ ਆਗਿਆ ਕੇ ਕੁਝ ਕਹਿਣਾ ਚਾਹੋਗੇ?
2: ਜੀ ਬਿਲਕੁਲ ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਔਰ ਤੁਹਾਡਾ ਭਾਰਤ ਸਾਹਿਬ ਵਿਸ਼ੇਸ਼ ਤੌਰ ਤੇ, ਔਰ ਅੱਜ ਦਾਨ ਪੁੰਨ ਵਿਸ਼ੇ ਨੂੰ ਸਾਰਥਕ ਜਿਹੜਾ ਆਪਾਂ ਬਣਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਮੈਨੂੰ ਲੱਗਦਾ ਆਪਾਂ ਜਿਹੜੇ ਸਾਡੇ ਦੋਸਤ ਨੇ ਜਿਹੜੇ ਸੁਣ ਰਹੇ ਨੇ ਉਹ ਜ਼ਰੂਰ ਇਹਦਾ ਨਿਰਣਾ ਕਰਨਗੇ ਕਿ ਆਪਾਂ ਕਿਤੇ ਪਹੁੰਚੇ ਜਾਂ ਨਹੀਂ ਪਹੁੰਚੇ।
1: ਤੋਂ
2: ਬਹੁਤ ਬਹੁਤ ਸ਼ੁਕਰੀਆ ਭਾਰਤ ਸਾਹਿਬ, ਮੁਹੱਬਤ ਜ਼ਿੰਦਾਬਾਦ ਤੇ
1: ਜ਼ਿੰਦਗੀ ਜ਼ਿੰਦਾਬਾਦ, ਸ਼ੁਕਰੀਆ। ਤੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਮਾਧਾਨ ਕਰਨ
2: ਦੇ,
1: ਨਹੀਂ ਤਾਂ ਸਮਾਧਾਨ ਕੀ ਕਹਿਣਗੇ ਪਾਤਰ ਸਾਹਿਬ ਦੀਆਂ ਲਾਈਨਾਂ ਆਉਣੀਆਂ ਸੀ। ਥੈਂਕ ਯੂ ਜੀ, ਥੈਂਕ ਯੂ, ਸਤਿ ਸ੍ਰੀ ਅਕਾਲ ਜੀ। ਜੀ ਦੋਸਤੋ, ਇਸ ਤਰ੍ਹਾਂ ਜੀ ਸਾਡੇ ਨਾਲ ਸਾਡੇ ਸਹਿਯੋਗੀ ਸਮਰਜੀਤ ਸਿੰਘ ਸ਼ਮੀ ਜੀ ਤੇ ਗੱਲਾਂ ਬਾਤਾਂ ਕਰਕੇ ਗਏ ਨੇ ਅੱਜ ਦਾਨ ਪੁੰਨ ਦੇ ਉੱਤੇ, ਵਿਸ਼ੇ ਦੇ ਉੱਤੇ। ਲਾਈਨਾਂ ਤੁਹਾਡੇ ਲਈ ਵੀ ਦੋਸਤੋ ਖੁੱਲੀਆਂ ਨੇ, ਬਹੁਤ ਸਾਰੇ ਦੋਸਤ ਨਾਲ ਜੁੜੇ ਆ, ਗੱਲਬਾਤ ਕਰਨੀ ਚਾਹੁੰਦੇ ਹੋ ਤਾਂ ਨਿੱਘਾ ਸਵਾਗਤ ਹੈ। ਤੇ ਅਜੇ ਕੋਲ ਆਪਣੇ ਕੋਲ ਅਜੇ ਹੈਗਾ ਜੀ ਆਪਣਾ 25 ਮਿੰਟ ਦਾ ਸਮਾਂ ਬਾਕੀ ਹੈ, ਜਿਸ ਦੇ ਵਿੱਚ ਆਪਾਂ ਦੇਸ਼ ਦੀਆਂ ਖ਼ਬਰਾਂ ਵੀ ਸਾਂਝੀਆਂ ਕਰਾਂਗੇ, ਤੇ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਜਿਹੜੀਆਂ ਆ ਰਹੀਆਂ ਨੇ ਉਹਨਾਂ ਦਾ ਵੀ ਸਵਾਗਤ ਕਰਦੇ ਆ। ਮੁਹੰਮਦ ਜੀ ਜੁੜੇ ਆ ਦੁਬਈ ਤੋਂ, ਤੇ ਉਹਨਾਂ ਦਾ ਸਵਾਗਤ ਕਰਦੇ ਆ। ਸਤਿ ਸ੍ਰੀ ਅਕਾਲ ਮੁਹੰਮਦ ਜੀ, ਜੀ ਆਨੁ ਜੀ।
3: ਜੀ ਥੈਂਕ ਯੂ ਸੋ ਮਚ ਵੀਰ ਭੁਪਿੰਦਰ ਜੀ, ਜਿੰਦੇ ਵਾਸਤੇ ਰਹੋ ਤੇ ਮਾਨ ਮਤੀ ਸਰੋਤੇ ਜਿਹੜੇ ਹੈਗੇ ਇਸ ਵਕਤ ਰੇਡੀਓ ਦੁਆਬਾ ਤੇ ਤਸ਼ਰੀਫ ਫਰਮਾ, ਉਹਨਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ
3: ਜੀ। ਜੀ ਰੇਡੀਓ ਦੁਆਬਾ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ, ਮੇਰੀਆਂ ਤਿੰਨੀ ਦੁਆਵਾਂ। ਬਹੁਤ ਵਧੀਆ ਸੁਣੀ ਗੱਲਬਾਤ, ਸੁਚੱਜੀ ਗੱਲਬਾਤ, ਦਮਦਾਰ ਗੱਲਬਾਤ ਹੋਈ ਆ। ਵੀ ਸ਼ਮੀ ਜੀ ਦੇ ਵੀ ਖਿਆਲ ਬੜੇ ਰੋਸ਼ਨ ਹੁੰਦੇ ਆ, ਹਰਦੀਪ ਦਾ ਭਰਾ ਜਿਹੜਾ ਹੈਗਾ ਸਿਕੰਦਰ, ਉਹਨਾਂ ਨੇ ਵੀ ਜਿਹੜਾ ਹੈਗਾ ਆਪਣੇ ਤਬਾਦਲਾ ਖਿਆਲ ਕੀਤਾ। ਬਿਲਕੁਲ, ਜਦੋਂ ਗੱਲਾਂ ਬਾਤਾਂ ਕਰਦੇ ਆ ਜੀ, ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਹੈਗੀਆਂ, ਫਿਰ ਗੱਲਾਂ ਦੇ ਵਿੱਚੋਂ ਜਦੋਂ ਗੱਲਾਂ ਨਿਕਲਦੀਆਂ ਤਾਂ ਉਹਨਾਂ ਦੇ ਵਿੱਚੋਂ ਕੋਈ ਹੱਲ ਵੀ ਨਿਕਲਦੇ ਹੈਗੇ ਜਦੋਂ ਗੱਲਾਂ ਆਪਾਂ ਕਰਦੇ।
1: ਬਿਲਕੁਲ,
3: ਹਾਂਜੀ, ਤੇ ਬਹੁਤ ਵਧੀਆ ਹੈਗਾ। ਬਾਕੀ ਜਿਹੜਾ ਹੈਗਾ ਜ਼ਿੰਦਗੀ ਨਾਮਾ, ਦੇਖੋ ਤੁਸੀਂ ਕਹਿੰਦੇ ਹੁੰਦੇ ਹਾਂ ਤੇ ਵਾਕਈ ਮੈਂ ਕਹਿੰਦਾ ਕਈ ਵਾਰ ਸੋਚਦਾ ਨਾ ਕਿ ਜ਼ਿੰਦਗੀ ਨਾਮਾ ਜਿਹੜਾ ਹੈਗਾ ਵਾਕਈ ਇਹ ਜ਼ਿੰਦਗੀ ਨਾਮਾ ਹੈ ਜਨਾਬ, ਜਿਹਦੇ ਵਿੱਚ ਵੇਖੋ ਜ਼ਿੰਦਗੀ ਦੀਆਂ ਗੱਲਾਂ ਵੀ ਆਉਂਦੀਆਂ,
1: ਫਿਰ
3: ਆਸੇ ਪਾਸੇ ਸਾਡੇ ਕੀ ਜਿਹੜਾ ਹੋ ਰਿਹਾ
1: ਵਾਪਰ ਰਿਹਾ ਜੀ,
3: ਉਹ ਵੀ ਆ ਜਾਂਦਾ, ਯਾਨੀ ਨਿਊਜ਼ ਐਂਡ ਵਿਊਜ਼ ਵੀ ਇੰਟਰਨੈਸ਼ਨਲ ਐਂਡ ਨੈਸ਼ਨਲ ਸਾਰੀਆਂ ਆ ਜਾਂਦੀਆਂ, ਤੇ ਐਂਟਰਟੇਨਮੈਂਟ ਵੀ ਹੁੰਦੀ ਆ। ਤੁਹਾਡਾ ਮਨ ਚ ਜਿਹੜਾ ਹੈਗਾ ਬੜਾ ਹੀ ਲਾਜਵਾਬ ਹੈਗਾ, ਬੜਾ
1: ਥੈਂਕ ਯੂ
3: ਸਮਝਦਾਰ ਹੈਗਾ, ਤੇ ਜਿੱਥੇ ਆਣ ਕੇ ਸਕੂਨ ਵੀ ਮਿਲਦਾ ਹੈ ਔਰ ਬੜਾ ਨਮਾਦਮਾ ਚ ਵੀ ਜਾਪਾ
1: ਜੀ। ਥੈਂਕ ਯੂ ਜੀ।
3: ਇਹ ਗੱਲ ਚੱਲ ਰਹੀ ਸੀ ਆਲਵੇਸ ਵੈਲਕਮ, ਇਹ ਗੱਲਬਾਤ ਚੱਲ ਰਹੀ ਸੀ ਜਿਹੜਾ ਹੈਗਾ ਕਹਿੰਦਾ ਮਤਲਬ ਦਾਨ ਪੁੰਨ ਨੂੰ ਲੈ ਕੇ, ਬਿਲਕੁਲ ਦਾਨ ਪੁੰਨ ਜਿਹੜਾ ਹੈਗਾ ਕਰਨਾ ਚਾਹੀਦਾ ਹੈਗਾ, ਵਧੀਆ ਗੱਲ ਹੈਗੀ ਆ, ਪਰ ਜਿੱਥੇ ਡਿਜ਼ਰਵਿੰਗ ਹੈ
1: ਜੀ
3: ਉੱਥੇ ਕਰੋ ਜਿੱਥੇ ਡਿਜ਼ਰਵਿੰਗ ਹੈਗਾ।
1: ਹੁਣ
3: ਕਈ ਵਾਰੀ ਡਿਜ਼ਰਵਿੰਗ ਜਗ੍ਹਾ ਜਿਹੜੀ ਹੈਗੀ ਆ, ਹੁਣ ਦਾਨ ਪੁੰਨ ਜਿਹੜਾ ਹੈਗਾ ਜੇ ਤੁਸੀਂ ਪੈਸੇ ਦਿੰਦੇ ਆ ਤਾਂ ਪੈਸੇ ਜਿਹੜੇ ਹੈਗੇ ਦੇਖੋ ਜੀ ਅੱਜ ਤੇ ਕੱਲ ਨੂੰ ਖਤਮ ਹੋ ਜਾਂਦੇ, ਪੈਸੇ ਜਿਹੜੇ ਹੈਗੇ ਕਿੰਨੀ ਕੁ ਦੇਰ ਚੱਲ।
1: ਬਿਲਕੁਲ,
3: ਦਾਨ ਪੁੰਨ ਜਿਹੜਾ ਹੈਗਾ ਜਿਵੇਂ ਹੁਣ ਤੁਸੀਂ ਅਖੀਰ ਦੇ ਉੱਤੇ ਕਹਿ ਰਹੇ ਸੀ ਵੀ ਸਮਾਂ ਦੇਣ ਲਈ ਵੀ ਬੜਾ ਧੰਨਵਾਦ,
1: ਬਿਲਕੁਲ,
3: ਤੇ ਗੱਲ ਮੈਂ ਗੱਲ ਕਰਦਾ ਹੈ ਦੇਖੋ
1: ਅੱਜ ਕੱਲ ਦਾ ਸਮਾਂ ਹੀ ਬਹੁਤ ਮਹਿੰਗਾ ਹੈ ਜੀ। ਦੇਖੋ ਮੁਹੰਮਦ ਜੀ, ਸਮਾਂ ਬਹੁਤ, ਇਹਦੀ ਕੋਈ ਮੁੱਲ ਨੀ ਕਹਿ ਸਕਦੇ ਕਿ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨੀ ਜੀ,
3: ਨਹੀਂ ਆਉਂਦਾ
1: ਜੀ,
3: ਉਹ ਸੰਭਲ ਇਸ ਸਮੇ ਨੂੰ ਕਰ ਸਫਲ ਉਡਾਉਂਦਾ ਜਾਣ ਦਾ
1: ਬਿਲਕੁਲ
3: ਠਹਿਰਨ ਜਾਤ ਨਾ ਜਾਣ ਦਾ ਲੰਘ ਗਿਆ ਨਾ ਮੁੜ ਕੇ ਆਉਂਦਾ ਬਾਕੀ ਬੰਦਾ ਜਿਹੜਾ ਇੱਕ ਵਾਰੀ ਲੰਘਿਆ ਸਮਾਂ ਮੁੜ ਕੇ ਵਿਚੋਂ ਪਿੱਛੋਂ ਜਿੰਨੀਆਂ ਮਰਜ਼ੀ ਵਾਜਾਂ ਮਾਰੀ ਜਾ ਰੁਕ ਜਾ ਯਾਰ ਰੁਕ ਜਾਂਦਾ
1: ਬਿਲਕੁਲ
3: ਇਹਨੇ ਕਿੱਥੇ ਰੁਕਣਾ ਹੈਗਾ ਇਹ ਚੀਜ਼ਾਂ ਹੈਗੀਆਂ ਵਕਤ ਜਿਹੜਾ ਹੈਗਾ ਟਾਈਮ ਇਜ਼ ਮਨੀ ਖਿਆਲ ਰੱਖਣਾ ਚਾਹੀਦਾ ਹੈਗਾ ਬਹੁਤ ਜਰੂਰੀ ਹੈਗਾ ਤੇ ਦਾਨ ਪੁੰਨ ਦੀ ਗੱਲ ਚੱਲ ਰਹੀ ਸੀ ਦਾਨ ਪੁੰਨ ਕਰਨਾ ਚਾਹੀਦਾ ਪਰ ਮੈਂ ਜਿੱਥੇ ਐਸ ਫਾਰ ਆਈ ਐਮ ਕੰਸਰਨ ਮੈਂ ਕਹਿੰਦਾ ਹੈਗਾ ਵੀ ਬਈ ਦਾਨ ਇਸ ਤਰ੍ਹਾਂ ਦਾ ਕਰੋ ਅਗਲੀ ਜੀ ਜ਼ਿੰਦਗੀ ਦੇ ਵਿੱਚ ਜਿਹੜਾ ਹੈਗਾ ਤੁਸੀਂ ਰੰਗੀਨੀ ਭਰ ਦਵੋ ਯਾਨੀ ਉਹਦੇ ਅੰਦਰ ਸਕਿੱਲ ਪੈਦਾ ਕਰ ਦਿਓ
1: ਜੀ
3: ਹਨਾ ਸਕਿੱਲ ਪੈਦਾ ਕਰ ਦੋ ਉਹਦੇ ਅੰਦਰ ਜਿਹੜਾ ਹੈਗਾ ਉਹ ਲਾਈਫ ਟਾਈਮ ਜਿਹੜਾ ਹੈਗਾ ਕਿਸੇ ਦਾ ਹੱਥ ਨਾ ਅੱਡੇ ਜਿਹੜਾ ਹੈਗਾ ਤੇ ਇਸ ਤਰ੍ਹਾਂ ਦਾ ਉਹਨੂੰ ਜਿਹੜਾ ਹੈਗਾ
1: ਨਾਲੇ ਉਹਦੇ ਵਿੱਚ ਵੀ ਇਹ ਚੀਜ਼ ਪੈਦਾ ਹੋਵੇ ਕਿ ਹਾਂ ਉਹ ਵੀ ਹੱਥ ਸੱਚ ਦੀ ਕਮਾਈ ਕਰਕੇ ਜੋ ਵੀ ਆਪਣਾ ਕਰ ਰਿਹਾ ਸਾਡੇ ਲਈ ਕਰ ਰਿਹਾ ਉਹਦਾ ਉਹਦੇ ਨਾਲ ਗਦਾਰੀ ਨੀ ਕਰਨੀ ਮਤਲਬ ਕਿ ਉਹਨੂੰ ਲੁੱਟ ਦਾ ਸਾਧਨ ਨੀ ਬਣਾਉਣਾ ਉਹ ਵੀ ਚੀਜ਼ ਦਾ ਅਹਿਸਾਸ ਨਾਲ ਦੀ ਨਾਲ ਉਹਨੂੰ ਹੋਣਾ ਚਾਹੀਦਾ ਕਰਾਉਣਾ ਚਾਹੀਦਾ
3: ਬਿਲਕੁਲ ਬਿਲਕੁਲ ਜੀ ਕਹਿੰਦੇ ਇਹ ਜ਼ਿੰਦਗੀ ਦੇ ਵਿੱਚ ਦੋ ਗੱਲਾਂ ਬੜੀਆਂ ਜ਼ਬਰਦਸਤ ਹੈ ਆਪਣਾ ਵੀਰ ਭਪਿੰਦਰ ਜੀ
1: ਜੀ
3: ਝੂਠ ਨਹੀਂ ਬੋਲਣਾ ਧੋਖਾ ਨਹੀਂ ਦੇਣਾ ਝੂਠ ਨਹੀਂ ਬੋਲਣਾ ਧੋਖਾ ਨਹੀਂ ਦੇਣਾ ਝੂਠ ਨਹੀਂ ਬੋਲਣਾ ਧੋਖਾ ਨਹੀਂ
1: ਦੇਣਾ ਜਿਵੇਂ ਕਿ ਆਪਣੇ ਪੰਮੇ ਦੁੰਮੇਵਾਲ ਦਾ ਗੀਤ ਆ ਨਾ ਉਹ ਝੂਠ ਫਰੇਬ ਤੇ ਬੇਈਮਾਨੀ ਹਰ ਪਾਸੇ ਆਮ ਹੋ ਗਏ ਦੋ ਦੋ ਚਿਹਰੇ ਹਰ ਬੰਦੇ ਦੇ ਆਮ ਹੋ ਗਏ
3: ਆਮ ਹੋ ਗਿਆ ਬਿਲਕੁਲ ਵਾਕਈ ਜਿਹੜਾ ਹੈਗਾ ਬਲਾ ਇਸ ਵੇਲੇ ਜੋ ਸੂਰਤ ਹਾਲ ਆ ਇਹਦੇ ਕੋਈ ਦੋ ਰਾਏ ਨੀ ਬਿਲਕੁਲ ਤੁਸੀਂ ਮੈਂ ਤੁਹਾਡੀ ਗੱਲ ਨਾਲ 100% ਮੁਤਫਿਕ ਹੈਗਾ ਬਿਲਕੁਲ ਇਸੇ ਤਰ੍ਹਾਂ ਹੈਗਾ ਪਰ ਕਹਿਣ ਦਾ ਮਤਲਬ ਗੱਲ ਉਹੀ ਆ ਵੀ ਬਈ ਕੁਛ ਵਧੀਆ ਕਰ ਜਾਓ ਜਿਹੜਾ ਹੈਗਾ ਸਮਾਜ ਦੇ ਵਿੱਚ ਦੇਖੋ ਅਸੀਂ ਆਏ ਵੀ ਕੀਤਾ ਵੀ ਕੁਛ ਨਾ ਹਨਾ ਤੇ ਐਵੇਂ ਹੀ ਚਲੇ ਗਏ
1: ਬਿਲਕੁਲ
3: ਤੇ ਫਿਰ ਮਾਲਕ ਨੂੰ ਕੀ ਮੂੰਹ ਦਿਖਾਉਣਾ ਉਹੀ ਕੱਲ ਵੀ ਗੱਲਾਂ ਹੁੰਦੀਆਂ ਸੀ
1: ਬਿਲਕੁਲ
3: ਯਾਰ ਕਰੀ ਕਈ ਵਾਰੀ ਖਦਸਾ ਰਹਿੰਦਾ ਹੈਗਾ ਇਹਨਾਂ ਗੱਲਾਂ ਦਾ ਯਾਰ ਕਦੀ ਉਹ ਨਾ ਗੱਲ ਹੋ ਜਾਵੇ ਵੀ ਜਿਹੜਾ ਹੈਗਾ ਇੱਕ ਘੰਟਾ ਵੀ ਤੈਨੂੰ ਨਾ ਦੇ ਸਕੇ ਹੁਣ 24 ਘੰਟੇ ਆ 24 ਘੰਟੇ ਚੋ 23 ਘੰਟੇ ਤੇ ਸਹੀ ਜ਼ਿੰਦਗੀ ਜਿਹੜਾ ਹੈਗਾ ਆਪਾਂ ਦੁਨੀਆਂ ਦੇ ਲਿਖੇ ਲਾਈ ਹੋਈ ਹੈ
1: ਦੁਨੀਆਂ
3: ਮੇਰੀ ਦੁਨੀਆਂ ਬਣ ਜਾ ਕਿਤੇ ਮੇਰੀ ਦੁਨੀਆਂ ਬਣ ਜਾ ਤੇ ਮਾਲਕ ਸੱਚੇ ਨੂੰ ਅਸੀਂ ਕਹਿੰਦੇ ਆ ਵੀ ਜਾ ਮਾਲਕਾ ਤੇ 1 ਘੰਟਾ ਤੇਰੇ ਵਾਸਤੇ ਤੇ ਦੁਨੀਆਂ ਦੇ ਵਿੱਚ ਵੀ ਜੋ ਐਗਜ਼ਾਮਪਲ ਲੈ ਲਓ ਕਿਸੇ ਨੂੰ ਆਪਾਂ ਇੰਨਾ ਕਹੀਏ ਅਗਲਾ ਕਹਿੰਦਾ ਜਾ ਯਾਰ ਕਹਿੰਦਾ ਤੂੰ 23 ਘੰਟੇ ਤੂੰ ਜਿਹੜਾ ਹੈਗਾ ਦੂਸਰਾ ਦਿੰਦਾ ਜਾ ਭਰਾ ਇਹ ਵੀ 1 ਘੰਟਾ ਵੀ ਤੂੰ ਇਹ ਵੀ ਲੈ ਜਾ ਕੋਸ਼ਿਸ਼ ਕਰਨੀ ਚਾਹੀਦੀ ਆ ਸੋਹਣੇ ਕੰਮ ਕਰੋ ਮਾਲਕ ਨੂੰ ਵੀ ਜਿਹੜੇ ਹੈਗੇ ਆ ਮਾਲਕ ਸੱਚੇ ਨੇ ਸਾਨੂੰ ਭੇਜਿਆ ਆ ਆਪਾਂ ਸੋਹਣੇ ਸੋਹਣੇ ਕੰਮ ਕਰਨੇ ਆ ਵਧੀਆ ਵਧੀਆ ਕੰਮ ਕਰਨੇ ਆ ਤਾਂ ਕਿ ਦੂਸਰਿਆਂ ਦਾ ਭਲਾ ਹੋ ਸਕੇ ਭਲੇ ਦੀ ਭਾਵਨਾ ਨੂੰ ਲੈ ਕੇ ਚੱਲੇ
1: ਬਹੁਤ ਖੁਸ਼
3: ਹਨਾ ਕਿਸੇ ਨੂੰ ਫਾਇਦਾ ਕਰ ਦੋ ਕਮਰਸ਼ੀਅਲੀ ਬੈਨੀਫਿਟ ਬਣਾ ਦੋ ਕਿਸੇ
1: ਨੂੰ ਜੀ
3: ਕਮਰਸ਼ੀਅਲੀ ਬੈਨੀਫਿਟ
1: ਬਿਲਕੁਲ
3: ਅਗਲਾ ਜਿਹੜਾ ਹੈਗਾ ਆਪਣਾ ਕਾਮਰਸ ਵੀ ਕਰਦਾ ਰਹੇ ਬਿਜ਼ਨਸ ਵੀ ਕਰੇ ਤੇ ਤੁਹਾਡਾ ਗੁਣਗਾਨ ਵੀ ਕਰਦਾ ਰਹੇ
1: ਬਿਲਕੁਲ ਜੀ ਬਿਲਕੁਲ
3: ਤੇ ਚਲੋ ਜੀ ਦੋ ਕੁ ਬੋਲ ਜੇ ਤੁਸੀਂ ਕਹੋ ਤਾਂ ਮੈਂ
1: ਜਰੂਰ ਜਰੂਰ ਕਰੋ ਕਰੋ ਹਾਂਜੀ ਜਰੂਰ ਕਰੋ
3: ਜੀ ਜੀ

0: ਵਾਹ ਜੀ
1: ਲਓ ਜੀ ਆਖਰੀ ਸੌਂਗ ਜਿਹੜਾ ਹੈਗਾ ਸੌਂਗ ਨੰਬਰ ਸੈਕਿੰਡ ਆਖਰੀ
0: ਜੀ
1: ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾ ਕੀ ਉਹ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾ ਕੀ ਅੱਖਾਂ ਤੇਰੀਆਂ ਨੇ ਗੱਭਰੂ ਦਾ ਦਿਲ ਲੁੱਟਿਆ ਨੀ ਦਿਲ ਲੁੱਟਿਆ ਏ ਸੁਰਮਾ ਪਾ ਕੀ ਉਹ ਕੀਤੀ ਵਾਰਦਾਤ ਪਿੱਛੋਂ ਛੱਡੇ ਨਾ ਸਬੂਤ ਮੁੰਡਾ ਕਰਦਾ ਅਪੀਲ ਕਿੱਥੇ ਜਾ ਕੇ ਉਹ ਯਾਰਾਂ ਦਾ ਸੀ ਯਾਰ ਬੱਲੀਏ ਨੀ ਤੂੰ ਹੁਸਨਾਂ ਦਾ ਜਾਦੂ ਕਰਿਆ ਕੰਨੀ ਹੱਥ ਫਿਰਦਾ ਕਈਆਂ

0: ਵਾਹ ਜੀ ਵਾਹ ਜੀ, ਥੈਂਕ ਯੂ ਜੀ, ਥੈਂਕ ਯੂ ਮਾਮਾ ਜੀ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਜੀ,
1: ਸ਼ੁਕਰੀਆ।
0: ਤੇ ਲੋ ਦੋਸਤੋ, ਇਹ ਸਾਂਝੀ ਆਪਣੇ ਵੱਲ ਮੁਹੰਮਦ ਜੀ ਜੁੜੇ ਸੀ ਗੱਲਬਾਤ ਤੇ ਨਾਲ ਦੀ ਨਾਲ ਗੀਤ ਸੰਗੀਤ ਵੀ ਸਾਂਝਾ ਕਰਕੇ ਗਏ ਨੇ। ਤੇ ਦੋਸਤੋ, ਮੁਕੱਦਰ ਜੀ ਦੀ ਕਾਲ ਪਹਿਲਾਂ ਆ ਰਹੀ ਸੀ ਪਰ ਮੈਂ ਕੋਸ਼ਿਸ਼ ਵੀ ਕੀਤੀ ਸੀ ਨਾਲ ਰਲਾਉਣ ਦੀ ਪਰ ਸ਼ਾਇਦ ਕਿਤੇ ਬਿਜ਼ੀ ਹੋ ਗਏ। ਤੇ ਚਲੋ ਅੱਗੇ ਵਧਦੇ ਹਾਂ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਦੇ ਦੀਆਂ ਖਬਰਾਂ ਨੇ, ਅੱਜ ਇਸ ਵਿਸ਼ੇ ਨੂੰ ਆਪਾਂ ਦਾਨ ਪੁੰਨ ਨੂੰ ਇੱਥੇ ਸਮਾਪਤ ਕਰਦੇ ਹਾਂ। ਬਹੁਤ ਸਾਰੇ ਦੋਸਤਾਂ ਨੇ ਆਪਣੇ ਵਿਚਾਰ ਵੀ ਭੇਜੇ ਆ ਦਿੱਤੇ ਆ, ਉਹ ਆਖਰ ਦੇ ਵਿੱਚ ਮੈਂ ਸਾਂਝੇ ਵੀ ਕਰਾਂਗਾ। ਤੇ ਆਪਣੇ ਲਿਖ ਰਹੇ ਨੇ ਬਾਈ ਜੀ ਜੱਸੀ, ਮਨਦੀਪ ਜੱਸੀ ਬਾਈ ਜੀ ਲਿਖਦੇ ਆ ਕਿ ਜਿਹੜੇ ਪਿੰਡਾਂ ਦੀ ਗੱਲ ਹੋਈ ਸੀ ਚੱਕਰ ਤੇ ਰਣਸੀ ਪਿੰਡ ਜਿਹੜਾ ਹੈ ਕਹਿੰਦੇ ਬਹੁਤ ਖੂਬਸੂਰਤ ਹੈ, ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ। ਤੇ ਇਸ ਗੱਲਾਂ ਬਾਤਾਂ ਚੋਲਾਂ ਦਾ ਆਟਾ ਹੁੰਦਾ ਜੀ, ਉਹਦੀ ਵੀ ਗੱਲ ਕੀਤੀ ਹੈ ਆਪਣੇ ਰਜਿੰਦਰ ਜੀਰਾ ਜੀ ਨੇ। ਤੇ ਇਸੇ ਤਰ੍ਹਾਂ ਮੇਰੇ ਖਿਆਲ ਨਾਲ ਸਿੱਲੀ ਸਿੱਲੀ ਕੁਝ ਏਦਾਂ ਕਰਕੇ ਕਹਿੰਦੇ ਹੁੰਦੇ ਸੀ, ਉਹਦੀਆਂ ਪਿੰਡੀਆਂ ਸੀਲ ਦੀਆਂ ਪਿੰਡੀਆਂ ਜਾਂ ਕੁਝ ਏਦਾਂ, ਉਹ ਬਹੁਤ ਹਲਕੀਆਂ ਹੁੰਦੀਆਂ ਸੀ ਜੀ। ਤੇ ਉਹ ਜਿੱਦਾਂ ਆਪਣੇ ਪਰਮਲ ਹੁੰਦੇ ਸੀ ਨਾ ਜੀ, ਉਹ ਪਰ ਉਹ ਗੋਲ ਸ਼ੇਪ ਦੇ ਵਿੱਚ ਆਪਣੇ ਦਾਣੇ ਹੁੰਦੇ ਸੀਗੇ ਜਿਹਨਾਂ ਤੇ ਉਹ ਬਣਦੀਆਂ ਸੀ, ਸ਼ਾਇਦ ਬਹੁਤ ਸੌਫਟ। ਤੇ ਜਿੱਦਾਂ ਪਰਮਲ ਹੁੰਦਾ ਚੌਲ, ਉਦਾਂ ਦੇ ਮਤਲਬ ਕਿ ਸੌਫਟ ਹੁੰਦੀਆਂ ਨੇ ਤੇ ਉਹ ਮਿੱਠੀਆਂ ਨਹੀਂ ਹੁੰਦੀਆਂ ਜਾਂ ਇੱਦਾਂ ਕੁਛ ਨਹੀਂ, ਜ਼ਿਆਦਾ ਫਿੱਕੇ ਜੇ ਭੰਨ ਦੇ ਵਿੱਚ ਹੁੰਦੀਆਂ ਸੀ। ਔਰ ਜਦੋਂ ਆਪਣੇ ਦੀਵਾਲੀ ਦੁਸਹਿਰਾ ਆਉਂਦਾ, ਜਦੋਂ ਖਿਡੌਣੇ ਬਣਦੇ ਸੀ ਖੰਡ ਦੇ ਨਾ, ਤੇ ਉਹਨਾਂ ਦੇ ਨਾਲ ਵੀ ਜਿਹੜੀਆਂ ਉਹ ਉਸ ਸਮੇਂ ਦੇ ਵਿੱਚ ਉਹ ਬਣਾਉਂਦੇ ਹੁੰਦੇ ਸੀਗੇ, ਹੁਣ ਪਤਾ ਨਹੀਂ ਬਣਦੀਆਂ ਕਿ ਨਹੀਂ ਹੈ। ਤੇ ਲਓ ਦੋਸਤੋ, ਅੱਜ ਦੀਆਂ ਜਿਹੜੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਹੈ ਉਹਨਾਂ ਦੇ ਵੱਲ ਨੂੰ ਚੱਲਦੇ ਹਾਂ, ਤੇ ਜਿਸ ਦੇ ਵਿੱਚ ਬਾਤ ਪਾਉਂਦੇ ਹਾਂ ਦੁਨੀਆਦਾਰੀ ਦੀ ਆਖਰ ਦੇ ਵਿੱਚ ਤੇ ਫਿਰ ਸਮਾਪਤੀ ਵੱਲ ਨੂੰ ਵਧਾਂਗੇ। ਮਾਫ਼ੀ ਚਾਹਾਂਗਾ ਦੋਸਤੋ, ਕਾਲ ਆਖਰ ਦੇ ਵਿੱਚ ਹੁਣ ਮੈਂ ਲਵਾਂਗਾ ਜੇ ਦੋਸਤ ਕੋਈ ਕਾਲ ਕਰਨੀ ਚਾਹਵੇਗਾ। ਤਾਂ ਗੱਲਬਾਤ ਕਰਦੇ ਹਾਂ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਅੱਜ 3 ਸਤੰਬਰ 2026 ਦਾ ਦਿਹਾੜਾ, ਦੇਸ਼ ਤੋਂ ਲੈ ਕੇ ਵਿਦੇਸ਼ ਤੱਕ ਕੀ ਹਾਲਾਤ ਨੇ ਉਹਨਾਂ ਦੀ ਬਾਤ ਪਾਉਂਦੇ ਹਾਂ। ਜਿਵੇਂ ਕਿ ਘਰਾਂ ਦੇ ਵਿੱਚ ਡਾਕੇ ਤੇ ਸਰਕਾਰਾਂ ਦੇ ਸਿਆਪੇ ਉਮੀਦਾਂ ਨੂੰ ਸੁੰਡੀ, ਜੇਬਾਂ ਨੂੰ ਕੁੰਡੀ ਮਾਰ ਗਈ। ਅਕਾਲੀ ਭਾਜਪਾ ਗੱਠਜੋੜ ਮਾਨ ਦਾ ਸੱਥ ਦਾ ਜ਼ੋਰ ਮੰਜਿਆਂ ਦੇ ਉੱਤੇ ਬੈਠ ਕੇ ਜੋ ਲਾ ਰਹੇ ਨੇ। ਇਸੇ ਤਰ੍ਹਾਂ ਹੀ ਅੱਜ ਦੀਆਂ ਬਹੁਤ ਸਾਰੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਹਾਂ। ਜਿਵੇਂ ਕਿ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਟੈਂਡਰ ਮਾਮਲੇ ਦੇ ਵਿੱਚ ਜ਼ਮਾਨਤ ਮਿਲੀ ਹੈ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਵੱਲੋਂ ਮਾਨ ਸਾਹਿਬ ਦੇ ਵੱਲੋਂ ਟਵਿੱਟ ਕੀਤੇ ਜਾਣ ਦੇ ਆਪਣੀ ਪਿੱਠ ਜਿਹੜੀ ਹੈ ਥਾਪੜਨੀ ਫਿਰ ਸ਼ੁਰੂ ਕੀਤੀ ਹੈ ਕਿ ਸਾਨੂੰ ਪੂਰਾ ਕਾਨੂੰਨ ਦੇ ਉੱਤੇ ਭਰੋਸਾ ਹੈ, ਪਰ ਦੂਸਰੇ ਪਾਸੇ ਜੋ 5 ਕਰੋੜ ਦਾ ਮਾਮਲਾ ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਪੰਜਾਬ ਦੀ ਸਿਆਸਤ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਦੇ ਦੋਸ਼ ਤੇ 5 ਕਰੋੜ ਵਾਲੇ ਕਥਿਤ ਮਾਮਲੇ ਦੇ ਉੱਤੇ ਚਰਚਾ ਛਿੜੀ ਹੋਈ ਹੈ, ਉਹ ਪੰਜਾਬ ਤੋਂ ਲੈ ਕੇ ਦਿੱਲੀ ਤੱਕ ਪਹੁੰਚ ਚੁੱਕੀ ਹੈ। ਉਸ ਦੇ ਵਿੱਚ ਜਿਹੜਾ ਵੱਖਰੀ ਜਿਹੜੀ ਇੱਕ ਜਾਂਚ ਕਰਾਉਣ ਦਾ ਜਿਹੜਾ ਗੱਲ ਵੀ ਹੋ ਰਹੀ ਹੈ ਤੇ ਭਾਜਪਾ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਮ ਆਦਮੀ ਪਾਰਟੀ ਨੂੰ ਘੇਰਿਆ ਹੈ। ਤੇ ਇਸੇ ਤਰ੍ਹਾਂ ਹੀ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਤੇ ਲੱਗਦਾ ਕਿ ਪੰਜਾਬ ਦੇ ਵਿੱਚ ਜਿਹੜਾ ਕਾਨੂੰਨ ਦੇ ਉੱਤੇ ਜਾਂ ਲਾ ਦੇ ਉੱਤੇ ਜਿਹੜਾ ਭਰੋਸਾ ਨਹੀਂ ਲੱਗਦਾ ਤੇ ਉਹਦੇ ਉੱਤੇ ਕੋਈ ਬਿਆਨਬਾਜ਼ੀ ਨਹੀਂ ਹੈ ਆਮ ਆਦਮੀ ਪਾਰਟੀ ਦੇ ਵੱਲੋਂ। ਤੇ ਦੂਸਰੇ ਪਾਸੇ ਰਾਘਵ ਚੱਡਾ ਦੀ ਵੋਟਰ ਸੂਚੀ ਦੇ ਵਿੱਚੋਂ ਗੈਰ ਹਾਜ਼ਰੀ ਹੋ ਗਈ ਹੈ ਤੇ ਮੁਲਾਜ਼ਮਾਂ ਦੇ DA ਬਕਾਏ ਦਾ ਮਾਮਲਾ, ਨਰਮੇ ਦੀ ਬੀਜ ਸਬਸਿਡੀ ਤੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਨਸ਼ੇ ਦੀ ਸਮੱਸਿਆ ਦਾ ਜਿਹੜੇ ਖੁਲਾਸੇ ਹੋਇਆ, 35,000 ਜਿਹੜੇ ਜੇਲ੍ਹਾਂ ਚ ਪਲੱਸ ਬੰਦ ਜਿਹੜੇ ਕੈਦੀ ਹੈ ਤੇ ਕੋਰਟ ਨੇ ਇਹ ਜਵਾਬ ਮੰਗਿਆ ਕਿ 15,000 ਤੋਂ ਪਲੱਸ ਉੱਪਰ ਜਿਹੜੇ ਨੇ ਕੈਦੀ ਨਸ਼ਿਆਂ ਦੇ ਵਿੱਚ ਜਿਹੜੇ ਰੁੱਝੇ ਹੋਏ ਨੇ ਉਹਨਾਂ ਦੇ ਲਈ ਜਿਹੜਾ ਕੀ ਕੀਤਾ ਗਿਆ ਸੂਬੇ ਵੱਲੋਂ। ਇਹ ਸਭ ਮੁੱਦੇ ਅੱਜ ਦੇ ਗੱਲਬਾਤ ਦੇ ਵਿੱਚ ਸ਼ਾਮਲ ਕਰਦੇ ਹਾਂ ਤੇ ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਦੇ ਦੋਸ਼ ਦੇ ਵਿੱਚ ਇੱਕ ਗ੍ਰਿਫਤਾਰੀ ਹੋਈ ਹੈ ਤੇ ਕੋਟਕਪੂਰਾ ਗੋਲੀਕਾਂਡ ਮਾਮਲਾ ਜਿਹੜਾ ਅੱਜ ਸੁਖਬੀਰ ਸਿੰਘ ਬਾਦਲ ਕੋਰਟ ਦੇ ਵਿੱਚ ਪੇਸ਼ ਹੋਇਆ। ਖੇਤੀ ਕਾਨੂੰਨਾਂ ਤੇ ਪੰਜਾਬ ਦੀ ਸਿਆਸਤ ਦੇ ਬਾਰੇ ਮੁੱਖ ਮੰਤਰੀ ਮਾਨ ਦੇ ਬਿਆਨ, ਭਾਰਤ ਇਰਾਨ ਸਬੰਧਾਂ ਦੇ ਉੱਤੇ ਅਮਰੀਕਾ ਦੀ ਪ੍ਰਤੀਕਿਰਿਆ, ਕੈਨੇਡਾ ਦੀ ਮਸਜਿਦ ਦੇ ਉੱਤੇ ਨਫ਼ਰਤੀ ਘਟਨਾਵਾਂ ਜਿਹੜੀਆਂ ਵਾਪਰਨੀਆਂ ਸ਼ੁਰੂ ਹੋਈਆਂ ਜਿਸ ਦੇ ਵਿੱਚ ਸੂਰ ਦਾ ਮਾਸ ਜਿਹੜਾ ਮਸਜਿਦ ਦੇ ਬਾਹਰ ਮਿਲਿਆ ਤੇ ਉੱਤੇ ਜਿਹੜਾ ਗੋ ਬੈਕ ਦੇ ਨਾਰੇ ਤੇ ਉਹ ਸਾਰੇ ਜਿਹੜੀਆਂ ਇਸ ਤਰ੍ਹਾਂ ਦੇ ਕਟਾਕਸ਼ ਜਿਹੜੇ ਲਿਖੇ ਗਏ ਨੇ ਤੇ ਉੱਥੇ ਦੀ ਜਿਹੜੀ ਹੈ ਕੈਨੇਡੀਅਨ ਪੁਲਿਸ ਹੈ ਉਹਨੇ ਕਾਰਵਾਈ ਆਰੰਭ ਦਿੱਤੀ ਹੈ। ਵੈਨਜ਼ੂਏਲਾ ਦੇ ਮਾਦੂਰੋ ਦੇ ਨਾਲ ਜੁੜਿਆ ਅਮਰੀਕੀ ਅਦਾਲਤੀ ਮਾਮਲਾ ਜਿਹੜਾ ਅਗਲੇ ਸਾਲ ਦੇ ਵਿੱਚ ਜੂਨ ਤੋਂ ਸ਼ੁਰੂ ਹੋਣ ਜਾ ਰਿਹਾ। ਇਟਲੀ ਦੀ ਜਾਰਜੀਆ ਮੈਲੋਨੀ ਦਾ ਇਤਿਹਾਸਕ ਰਿਕਾਰਡ ਤੇ ਕੈਨੇਡਾ ਦੀ ਝੀਲ ਦੇ ਵਿੱਚ 30 ਕਿਲੋਮੀਟਰ ਤੱਕ ਤੈਰਿਆ ਅਜੀਬ ਫਲੋਟਿੰਗ ਆਈਲੈਂਡ ਜਿਹੜਾ ਤੁਰ ਪਿਆ ਆਪ ਮੁਹਾਰੇ ਹੀ 30 ਕਿਲੋਮੀਟਰ ਦਾ ਸਫ਼ਰ ਤੈਅ ਕਰ ਲਿਆ। ਤੇ ਇਹ ਸਾਰੀਆਂ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਪੰਜਾਬ ਦੀਆਂ ਖ਼ਬਰਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਤੇ ਦਿੱਲੀ ਨੂੰ ਚੱਲਦੇ ਹਾਂ ਪਹਿਲਾਂ। ਉਸ ਤੋਂ ਬਾਅਦ ਨਾਲ ਨਾਲ ਤੁਹਾਡੀਆਂ ਫੋਨ ਲਾਈਨਾਂ ਵੀ ਜਿਹੜੀਆਂ ਖੋਲਾਂਗੇ ਜੀ। ਆਖਰ ਦੇ ਵਿਚ ਤੇ ਦਿੱਲੀ ਦੇ ਵਿਚ ਗੱਲ ਕਰੀਏ ਤੇ ਜਤਿੰਦਰ ਜੈਨ ਨੂੰ ਜਲ ਬੋਰਡ ਟੈਂਡਰ ਮਾਮਲਾ ਜਿਹੜਾ ਉਹਦੇ ਵਿਚ ਜ਼ਮਾਨਤ ਮਿਲੀ ਹੈ। ਦਿੱਲੀ ਦੇ ਰਾਊਜ਼ ਐਵਨਿਊ ਕੋਰਟ ਨੇ ਵੀਰਵਾਰ ਨੂੰ ਅੱਜ ਆਮ ਆਦਮੀ ਪਾਰਟੀ ਆਪ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਸਤਿੰਦਰ ਜੈਨ ਨੂੰ ਦਿੱਲੀ ਜਲ ਬੋਰਡ ਦੇ ਸੀਵਰੇਜ ਟਰੀਟਮੈਂਟ ਪਲਾਂਟ ਟੈਂਡਰ ਮਾਮਲੇ ਦੇ ਨਾਲ ਜੁੜੇ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿਚ ਜ਼ਮਾਨਤ ਦਿੱਤੀ ਹੈ। ਸਪੈਸ਼ਲ ਜੱਜ ਦਿਗਵਿਜੇ ਸਿੰਘ ਉਹਨਾਂ ਨੇ ਸਤਿੰਦਰ ਜੈਨ ਦੀ 2 ਲੱਖ ਰੁਪਏ ਦੇ ਨਿੱਜੀ ਮੁਚਲਕੇ ਦੇ ਉੱਤੇ ਜਿਹੜਾ ਜ਼ਮਾਨਤ ਮਨਜੂਰ ਕੀਤੀ ਹੈ ਤੇ ਮਾਨ ਦਾ ਟਵਿੱਟ ਉਹਨਾਂ ਨੂੰ ਹੀ ਜਿਹੜਾ ਸਵਾਲਾਂ ਦੇ ਘੇਰੇ ਦੇ ਵਿਚ ਲੈ ਆਇਆ। ਮਾਨ ਸਾਹਿਬ ਨੇ ਲਿਖਿਆ ਕਿ ਸਾਨੂੰ ਕੋਰਟ ਦੇ ਉੱਤੇ ਪੂਰਾ ਜਿਹੜਾ ਵਿਸ਼ਵਾਸ ਹੈ ਤੇ ਪਰ 5 ਕਰੋੜ ਦੇ ਮਾਮਲੇ ਦੇ ਵਿਚ ਕੋਈ ਇਨਕੁਆਇਰੀ ਦੀ ਗੱਲ ਉਹਨਾਂ ਦੇ ਅਜੇ ਤੱਕ ਕੋਈ ਵੀ ਟਵਿੱਟ ਨਹੀਂ ਕੀਤੀ ਹੈ। ਦੂਸਰੇ ਪਾਸੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੇਅਦਬੀ ਕਰਨ ਦੇ ਜਿਹੜਾ ਦੋਸ਼ ਦੇ ਵਿਚ ਅੱਜ ਇਕ ਵਿਅਕਤੀ ਗ੍ਰਿਫ਼ਤਾਰ ਕੀਤਾ। ਅੰਮ੍ਰਿਤਸਰ ਪੁਲਿਸ ਨੇ ਅੱਜ ਇੱਥੇ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਅੰਦਰ ਬੇਅਦਬੀ ਕਰਨ ਦੇ ਦੋਸ਼ ਦੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਤੇ ਉਸਨੇ ਕਥਿਤ ਤੌਰ ਦੇ ਉੱਤੇ ਗੁਟਕਾ ਸਾਹਿਬ ਦੇ ਜਿਹੜੇ ਅੰਗ ਨੇ ਪਾੜ ਦਿੱਤੇ ਤੇ ਬਾਅਦ ਦੇ ਵਿਚ ਇਕ ਔਰਤ ਸ਼ਰਧਾਲੂ ਦੇ ਸੂਟ ਦੇ ਨਾਲ ਬੰਨ ਦਿੱਤੇ। ਜਦੋਂ ਉਸ ਨੂੰ ਇਸ ਦੇ ਬਾਰੇ ਪਤਾ ਲੱਗਦਾ ਜੋ ਔਰਤ ਦੇ ਨਾਲ ਜੋ ਬੰਨਿਆ ਸੀ ਤਾਂ ਉਸਨੇ ਤੁਰੰਤ ਇਸ ਸੰਬੰਧ ਦੇ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਸੰਪਰਕ ਕੀਤਾ ਤੇ CCTV ਜਿਹੜੇ ਕੈਮਰਿਆਂ ਦੀ ਫੋਟੋ ਜਿਹੜੀ ਖੰਗਾਲਣ ਦੇ ਉੱਤੇ ਜਿਹੜਾ ਸਕੈਨ ਕਰਨ ਦੇ ਲਈ ਦੌਰਾਨ ਜਿਹੜਾ ਸੀ ਦੇਖਿਆ ਗਿਆ ਕਿ ਮੁਲਜ਼ਮ ਦੀ ਪਛਾਣ ਸ਼ਹੀਦ ਊਧਮ ਸਿੰਘ ਨਗਰ ਇਲਾਕੇ ਦੇ ਰਹਿਣ ਵਾਲੇ ਮਨਦੀਪ ਸਿੰਘ ਦੇ ਵਜੋਂ ਹੋ ਗਈ ਹੈ। ਸਹਾਇਕ ਪੁਲਿਸ ਕਮਿਸ਼ਨਰ ਸੁਰਿੰਦਰ ਸਿੰਘ ਉਹਨਾਂ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਕੋਤਵਾਲੀ ਪੁਲਿਸ ਨੂੰ ਜਿਹੜਾ ਪ੍ਰਕਰਮਾਂ ਦੇ ਵਿਚ ਤੈਨਾਤ ਸ਼੍ਰੋਮਣੀ ਕਮੇਟੀ ਕਰਮਚਾਰੀ ਸਿਮਰਨਜੀਤ ਸਿੰਘ ਦੇ ਵੱਲੋਂ ਇਸ ਘਟਨਾ ਦੇ ਬਾਰੇ ਸ਼ਿਕਾਇਤ ਮਿਲਦੀ ਹੈ ਤੇ ਉਹਨਾਂ ਕਿਹਾ ਕਿ ਮੁਲਜ਼ਮ ਨੂੰ ਮਾਮਲੇ ਦੇ ਵਿਚ ਨਾਮਜ਼ਦ ਕਰਨ ਦੇ ਮਗਰੋਂ ਕਾਬੂ ਕਰ ਲਿਆ ਗਿਆ ਤੇ ਘਟਨਾ ਦੇ ਪਿੱਛੇ ਦੇ ਮਕਸਦ ਦਾ ਪਤਾ ਲਗਾਉਣ ਦੇ ਲਈ ਹੋਰ ਜਾਂਚ ਜਿਹੜੀ ਜਾਰੀ ਹੈ। ਵੇਰਵੇ ਸਾਂਝੇ ਕਰਦਿਆਂ ਉਹਨਾਂ ਦੱਸਿਆ ਕਿ ਔਰਤ ਤੇ ਉਸਦਾ ਪਰਿਵਾਰ ਜਿਹੜਾ ਜੋ ਕਿ ਸ਼ਹੀਦ ਊਧਮ ਸਿੰਘ ਨਗਰ ਦੇ ਨਾਲ ਸੰਬੰਧਤ ਨੇ ਅੱਜ ਸਵੇਰੇ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਦੇ ਵਾਸਤੇ ਗਏ ਸਨ। ਇਸ ਦੇ ਦੌਰਾਨ ਹੀ ਜਦੋਂ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਉੱਥੇ ਬੈਠੇ ਹੋਏ ਸੀ ਤਾਂ ਮੁਲਜ਼ਮ ਨੇ ਜਿਹੜਾ ਸੀ ਗੁਟਕਾ ਸਾਹਿਬ ਦੇ ਫਟੇ ਹੋਏ ਅੰਗਾਂ ਨੂੰ ਉਸਦੇ ਸੂਟ ਦੇ ਨਾਲ ਜਿਹੜਾ ਬੰਨ ਦਿੱਤਾ ਤੇ ਉਸ ਤੋਂ ਬਾਅਦ ਇਹ ਸਾਰੀ ਘਟਨਾ ਜਿਹੜੀ ਵਾਪਰਦੀ ਹੈ। ਇਸੇ ਤਰ੍ਹਾਂ ਕੋਟਕਪੂਰਾ ਜਿਹੜਾ ਚੱਲਦੇ ਆ, ਸੁਖਬੀਰ ਸਿੰਘ ਬਾਦਲ ਜਿਹੜੇ ਨੇ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਅੱਜ ਪੇਸ਼ ਹੋਏ ਆ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਟਕਪੂਰਾ ਗੋਲੀਕਾਂਡ ਦੇ ਬੇਅਦਬੀ ਦੇ ਨਾਲ ਜੁੜੇ ਹੋਰਨਾਂ ਮਾਮਲਿਆਂ ਦੇ ਵਿਚ ਹੋਰਨਾਂ ਮੁਲਜ਼ਮਾਂ ਸਮੇਤ ਚੰਡੀਗੜ੍ਹ ਦੀ ਅਦਾਲਤ ਚ ਅੱਜ ਪੇਸ਼ ਹੋਏ ਆ। ਸੁਣਵਾਈ ਦੇ ਦੌਰਾਨ ਅਦਾਲਤ ਦੇ ਵਿਚ ਭਾਰੀ ਸੁਰੱਖਿਆ ਬਲ ਤੈਨਾਤ ਰਿਹਾ ਤੇ ਅਦਾਲਤ ਦੇ ਬਾਹਰ ਵੀ ਵੱਡੀ ਗਿਣਤੀ ਦੇ ਵਿਚ ਪੁਲਿਸ ਮੁਲਾਜ਼ਮ ਤੈਨਾਤ ਕੀਤੇ ਗਏ। ਇਸ ਤੋਂ ਪਹਿਲਾਂ 10 ਅਗਸਤ ਨੂੰ ਹੋਈ ਸੁਣਵਾਈ ਦੇ ਦੌਰਾਨ ਪੰਜਾਬ ਪੁਲਿਸ ਦੇ ਵੱਲੋਂ ਪਬਲਿਕ ਪ੍ਰੋਸੀਕਿਊਟਰ ਜ਼ਰੀਏ ਹੀ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਦੀ ਬਕਾਇਆ ਜਾਂਚ ਦੇ ਬਾਰੇ ਇਕ ਸੀਲਬੰਦ ਲਿਫਾਫੇ ਚ ਸਟੇਟਸ ਰਿਪੋਰਟ ਚੰਡੀਗੜ੍ਹ ਦੀ ਅਦਾਲਤ ਦੇ ਵਿਚ ਦਾਖਲ ਕੀਤੀ ਗਈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਨਿਰਦੇਸ਼ਾਂ ਤੇ ਅਪ੍ਰੈਲ 2026 ਦੇ ਵਿਚ ਕੋਟਕਪੂਰਾ ਗੋਲੀਕਾਂਡ ਤੇ ਜਾਇਦਾਦ ਦੇ ਨੁਕਸਾਨ ਦੇ ਨਾਲ ਸੰਬੰਧਤ ਬੇਅਦਬੀ ਕੇਸਾਂ ਦੀ ਜਿਹੜੀ ਹੈ ਸੁਣਵਾਈ ਚੰਡੀਗੜ੍ਹ ਸੈਸ਼ਨ ਕੋਰਟ ਦੇ ਵਿਚ ਤਬਦੀਲ ਕਰ ਦਿੱਤੀ ਗਈ। ਕੋਟਕਪੂਰਾ ਗੋਲੀਕਾਂਡ ਦੀ ਇਹ ਘਟਨਾ 14 ਅਕਤੂਬਰ 2015 ਨੂੰ ਵਾਪਰੀ ਹੈ ਜੋ ਕਿ ਜੂਨ ਅਤੇ ਸਤੰਬਰ 2015 ਦੇ ਵਿਚ ਬਰਗਾੜੀ ਜਿਹੜਾ ਸੀਗਾ ਅਤੇ ਬੁਰਜ ਜਵਾਹਰ ਸਿੰਘ ਵਾਲਾ ਪਿੰਡਾਂ ਦੇ ਗੁਰਦੁਆਰਿਆਂ ਦੇ ਵਿਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਵਾਪਰੀ। ਬੇਅਦਬੀ ਦੀਆਂ ਇਨ੍ਹਾਂ ਘਟਨਾਵਾਂ ਦੇ ਵਿਰੁੱਧ ਰੋਸ ਪ੍ਰਦਰਸ਼ਨ ਕਰ ਰਹੇ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਦੇ ਵੱਲੋਂ ਗੋਲੀਬਾਰੀ ਕੀਤੀ ਗਈ। ਇਸ ਦੇ ਦੌਰਾਨ ਬਹਿਬਲ ਕਲਾਂ ਗੋਲੀਕਾਂਡ ਜਿਹੜਾ ਸੀ ਵਿਖੇ ਹੋਈ ਗੋਲੀਬਾਰੀ ਦੇ ਵਿਚ 2 ਵਿਅਕਤੀਆਂ ਦੀ ਮੌਤ ਹੋ ਗਈ ਸੀ ਜਦੋਂ ਕਿ ਕੋਟਕਪੂਰਾ ਦੀ ਘਟਨਾ ਦੇ ਵਿਚ ਇਕ ਲੋਕ ਜਿਹੜਾ ਸੀਗਾ ਵਿਚ ਕਈ ਲੋਕ ਜਿਹੜੇ ਜ਼ਖਮੀ ਹੋਏ ਸਨ। ਦੂਸਰੇ ਪਾਸੇ ਪੰਜਾਬ DA ਦਾ ਮਾਮਲਾ, ਮੁੱਖ ਮੰਤਰੀ ਮਾਨ ਮੁਲਾਜ਼ਮਾਂ ਦੇ ਨਾਲ ਗੱਲਬਾਤ ਕਰਨ ਦੇ ਲਈ ਤਿਆਰ ਹੈ। ਪੰਨੂ ਸਾਹਿਬ ਨੇ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਦੂਸਰੇ ਪਾਸੇ ਕੋਰਟ ਦੇ ਵਿਚ ਇਹ ਮਾਮਲਾ ਚੱਲ ਰਿਹਾ ਤੇ ਜਵਾਬ ਦੇਣਾ ਪੈਣਾ ਹੈ। ਆਪ ਜਨਰਲ ਸਕੱਤਰ ਬਲਤੇਜ ਪੰਨੂ ਨੇ ਦਾਅਵਾ ਕੀਤਾ ਇਹਦੇ ਬਾਰੇ, ਪਰ ਪੰਜਾਬ ਦੇ ਮੁਲਾਜ਼ਮਾਂ ਨੂੰ ਮਿਲਦੀ ਦੇਸ਼ ਦੇ ਵਿਚ ਸਭ ਤੋਂ ਵੱਧ ਤਨਖਾਹ ਹੈ ਹਰਪਾਲ ਸਿੰਘ ਚੀਮਾ ਇਹ ਦੂਸਰੇ ਪਾਸੇ ਕਹਿ ਰਹੇ ਹੈ ਤੇ ਹੋ ਕੀ ਰਿਹਾ, ਡਿਪਲੋਮੈਟਿਕ ਕੰਮ ਚੱਲ ਰਿਹਾ। ਮੁੱਖ ਮੰਤਰੀ ਮਾਨ ਜਿਹੜੇ ਨੇ DA ਦੇ ਮਾਮਲੇ ਚ ਸੂਬੇ ਦੀਆਂ ਸੰਘਰਸ਼ੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਮਿਲਣ ਅਤੇ ਗੱਲਬਾਤ ਦੇ ਲਈ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਦੋਵੇਂ ਧਿਰਾਂ ਵਿਚਾਲੇ ਮੀਟਿੰਗ ਹੋ ਸਕਦੀ ਹੈ। ਇਹ ਅਹਿਮ ਦਾਅਵਾ ਆਮ ਆਦਮੀ ਪਾਰਟੀ ਦੇ ਜਨਰਲ ਸਕੱਤਰ ਅਤੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕੀਤਾ ਜੋ ਇੱਥੇ ਮੰਦਰ ਸ੍ਰੀ ਕਾਲੀ ਦੇਵੀ ਵਿਖੇ ਪਟਿਆਲੇ ਚ ਚੱਲ ਰਹੇ ਨਿਰਮਾਣ ਕਾਰਜਾਂ ਦੇ ਨਿਰੀਖਣ ਦੇ ਦੌਰੇ ਦੇ ਉੱਤੇ ਆਏ ਨੇ। ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਰੇ ਬਕਾਏ ਮਹਿੰਗਾਈ ਭੱਤੇ ਤੇ ਮਹਿੰਗਾਈ ਰਾਹਤ ਦੇ ਬਾਰੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਉੱਤੇ 3 ਅਗਸਤ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਦਾ ਰੁਖ ਕੀਤਾ ਹੋਇਐ। ਇਸ ਪੱਖ ਦੇ ਮੁੱਦੇ ਦੇ ਉੱਤੇ 27 ਅਗਸਤ ਨੂੰ ਮੁਲਾਜ਼ਮਾਂ ਦੇ ਵੱਲੋਂ ਸਮੂਹਿਕ ਛੁੱਟੀ ਜ਼ਰੀਏ ਸਰਕਾਰ ਦੇ ਖਿਲਾਫ਼ ਰੋਸ ਜ਼ਾਹਰ ਕੀਤਾ ਗਿਆ ਤੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਉਸ ਦਿਨ ਮੁਲਾਜ਼ਮ ਆਗੂਆਂ ਦੀ ਤੈਅ ਬੈਠਕ ਵੀ ਜਿਹੜੀ ਐਨ ਮੌਕੇ ਦੇ ਉੱਤੇ ਮੁਲਤਵੀ ਹੋ ਗਈ ਸੀ। ਪੰਜਾਬ ਸਰਕਾਰ ਦੇ ਸੁਪਰੀਮ ਕੋਰਟ ਪਹੁੰਚਣ ਦੇ ਉੱਤੇ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਤੇ ਸੰਘਰਸ਼ੀ ਮੁਲਾਜ਼ਮ ਧਿਰਾਂ ਦਰਮਿਆਨ ਟਕਰਾਅ ਤੇ ਖੜੋਤ ਵਰਗੇ ਹਾਲਾਤ ਬਣ ਚੁੱਕੇ ਐ, ਪਰ ਅੱਜ ਬਲਤੇਜ ਸਿੰਘ ਪੰਨੂ ਦੇ ਬਿਆਨ ਦੇ ਨਾਲ ਕੋਈ ਹੱਲ ਨਿਕਲਣ ਦੀ ਸੰਭਾਵਨਾ ਬਣ ਗਈ। ਪਰ ਦੂਸਰੇ ਪਾਸੇ ਚੀਮਾ ਸਾਹਿਬ ਨੇ ਬਿਆਨ ਠੋਕ ਦਿੱਤਾ। ਪੰਨੂ ਭਾਵੇਂ ਸਿਆਸੀ ਲਿਹਾਜ਼ ਦੇ ਨਾਲ ਆਪ ਦੇ ਸੂਬਾ ਜਨਰਲ ਸਕੱਤਰ ਤੇ ਮੀਡੀਆ ਇੰਚਾਰਜ ਨੇ, ਪਰ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਨੇੜਲੇ ਸਾਥੀਆਂ ਦੇ ਵਿਚ ਗਿਣਿਆ ਜਾਂਦਾ। ਉਹ ਪ੍ਰਸ਼ਾਸਕੀ ਕੰਮਾਂ ਦੇ ਵਿਚ ਵੀ ਅਹਿਮ ਧਿਰ ਦੇ ਵਜੋਂ ਜਾਣੇ ਜਾਂਦੇ ਐ। ਮੀਡੀਆ ਦੇ ਵੱਲੋਂ ਪੁੱਛੇ ਗਏ ਸਵਾਲ ਤੇ ਬਲਤੇਜ ਪੰਨੂ ਨੇ ਸਪਸ਼ਟ ਆਖਿਆ ਕਿ ਮੁਲਾਜ਼ਮ ਸਾਡੇ ਆਪਣੇ ਨੇ ਤੇ ਉਹ ਪਰਿਵਾਰ ਦਾ ਹਿੱਸਾ ਨੇ। ਉਨ੍ਹਾਂ ਦੇ ਨਾਲ ਮੁੱਖ ਮੰਤਰੀ ਕਿਸੇ ਵੇਲੇ ਵੀ ਮਿਲਣ ਦੇ ਲਈ ਕਹਿੰਦੇ ਤਿਆਰ ਨੇ। ਜਦੋਂ ਵੀ ਮੁਲਾਜ਼ਮ ਚਾਹੁਣਗੇ ਉਦੋਂ ਮੀਟਿੰਗ ਵੀ ਕਹਿੰਦੇ ਹੋ ਜਾਵੇਗੀ। ਪਰ ਪਹਿਲਾਂ ਕਹਿੰਦੇ ਸੀ ਨਾ ਧਰਨਾ ਚੱਲੇਗਾ ਤੇ ਨਾ ਫਿਰ ਨਾਲ ਚੱਲੇਗੀ ਮੀਟਿੰਗ। ਇਹ ਦੋ ਕੰਮ ਇੱਕੋ ਸਮੇਂ ਨਹੀਂ ਹੋ ਸਕਦੇ, ਪਰ ਹੁਣ ਲੱਗਦਾ ਕਿ ਧਰਨ ਪੈ ਚੁੱਕੀ ਹੈ। ਇਸੇ ਤਰ੍ਹਾਂ ਮੁੱਖ ਮੰਤਰੀ ਦੀ ਪਤਨੀ ਨੂੰ ਕਦੇ ਨਹੀਂ ਮਿਲਿਆ। ਬਿਕਰਮ ਮਜੀਠੀਆ ਦੇ ਦਾਅਵਿਆਂ ਤੋਂ ਬਾਅਦ ਹੁੰਦਲ ਨੇ ਜਾਰੀ ਕੀਤੀ ਹੈ ਵੀਡੀਓ। ਬੀਜੇਪੀ ਦੇ ਵੱਲੋਂ ਅੱਜ ਦਿੱਲੀ ਦੇ ਵਿਚ ਪੰਜਾਬ ਦੇ ਵਿਚ 5 ਕਰੋੜ ਦੇ ਜਬਰ ਜਨਾਹ ਕੇਸਾਂ ਦੇ ਸਿੰਡੀਕੇਟ ਦਾ ਦੋਸ਼ ਲਾਇਆ ਗਿਆ ਤੇ ਕਥਿਤ ਰਿਕਾਰਡਿੰਗਾਂ ਦੇ ਨਾਲ ਦਾਅਵਾ ਕੀਤਾ ਗਿਆ। NHRC ਦੇ ਵੱਲੋਂ ਮੁੱਖ ਸਕੱਤਰ ਤੇ DGP ਤੋਂ 2 ਹਫ਼ਤਿਆਂ ਦੇ ਵਿਚ ਕਾਰਵਾਈ ਰਿਪੋਰਟ ਤਲਬ ਕਰ ਲਈ ਹੈ ਤੇ ਭਾਜਪਾ ਨੇ ਆਡੀਓ ਰਿਕਾਰਡਿੰਗਾਂ ਪੇਸ਼ ਕੀਤੀਆਂ ਤੇ ਪੰਜਾਬ ਦੇ ਵਿਚ ਜਬਰ ਜਨਾਹ ਦੇ ਕੇਸ ਰਫਾ ਦਫਾ ਕਰਨ ਦਾ ਮਾਮਲਾ NHRC ਦੀ ਜਿਹੜੀ ਹੈ ਨੋਟਿਸ ਤੋਂ ਬਾਅਦ ਭਾਜਪਾ ਦੇ ਵੱਲੋਂ CM ਦਫ਼ਤਰ ਦੇ ਵਿਚ ਜਿਹੜਾ ਘੇਰਿਆ ਉਨ੍ਹਾਂ ਨੂੰ। ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਸੋਸ਼ਲ ਮੀਡੀਆ ਪ੍ਰਭਾਵਕ ਅਤੇ ਜਬਰ ਜਨਾਹ ਦੇ ਮੁਲਜ਼ਮ ਦੀ ਰਿਹਾਈ ਦੇ ਲਈ ਕਥਿਤ ਸੌਦੇਬਾਜ਼ੀ ਦੀਆਂ ਜਿਹੜੀਆਂ ਨੇ ਵਟਸਐਪ ਕਲਿੱਪਾਂ ਜਾਰੀ ਕਰਨ ਤੋਂ 1 ਦਿਨ ਬਾਅਦ ਵਿਵਾਦ ਦੇ ਵਿਚ ਘਿਰੇ ਸਿਮਰਨਜੀਤ ਸਿੰਘ ਹੁੰਦਲ ਨੇ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਜਾਰੀ ਕੀਤੀ ਹੈ। ਹੁੰਦਲ ਨੇ ਇਨ੍ਹਾਂ ਦਾਅਵਿਆਂ ਨੂੰ ਸਿਰਫ਼ ਘਟੀਆ ਰਾਜਨੀਤੀ ਕਰਾਰ ਦਿੰਦਿਆਂ ਸਪਸ਼ਟ ਕੀਤਾ ਕਿ ਉਸਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਹੁੰਦਲ ਮੁਹਾਲੀ ਦਾ ਇੱਕ ਸੋਸ਼ਲ ਮੀਡੀਆ ਪ੍ਰਭਾਵਕ ਜਿਹੜਾ ਹੈ ਤੇ ਪ੍ਰਾਪਰਟੀ ਡੀਲਰ ਹੈ। ਮਜੀਠੀਆ ਦੇ ਅਨੁਸਾਰ ਹੁੰਦਲ ਕਥਿਤ ਤੌਰ ਦੇ ਉੱਤੇ ਬਲਾਤਕਾਰ ਦੇ ਕੇਸ ਨੂੰ ਰਫਾ ਦਫ਼ਾ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਮੱਧ ਦੀ ਜਿਹੜੀ ਹੈ ਆਪਣੇ ਪਤਨੀ ਜਿਹੜੇ ਨੇ ਉਹਨਾਂ ਦੇ ਡਾਕਟਰ ਗੁਰਪ੍ਰੀਤ ਕੌਰ ਦੇ ਇੱਕ ਕਥਿਤ ਰਿਸ਼ਤੇਦਾਰ ਦੇ ਨਾਲ ਸੌਦੇਬਾਜ਼ੀ ਕਰ ਰਿਹਾ। ਹੁੰਦਲ ਨੇ ਦਾਅਵਾ ਕੀਤਾ ਕਿ ਉਸਨੇ ਨਾ ਤਾਂ ਕਦੇ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਨ੍ਹਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਮੁਲਾਕਾਤ ਕੀਤੀ ਤੇ ਨਾ ਹੀ ਕਿਸੇ ਕੇਸ ਦੇ ਸਿਲਸਿਲੇ ਦੇ ਵਿਚ ਕਦੇ ਵੀ ਰਿਸ਼ਵਤ ਦੀ ਜਿਹੜੀ ਪੇਸ਼ਕਸ਼ ਕੀਤੀ ਹੈ। ਇਸ ਕਥਿਤ ਵਟਸਐਪ ਗੱਲਬਾਤ ਨੇ ਸੂਬੇ ਦੇ ਵਿਚ ਸਿਆਸੀ ਤੂਫਾਨ ਖੜਾ ਕੀਤਾ ਜਿਸ ਦੇ ਵਿਚ ਵਿਰੋਧੀ ਪਾਰਟੀਆਂ ਨੇ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਆਪ ਸਰਕਾਰ ਨੂੰ ਨਿਸ਼ਾਨਾ ਬਣਾਇਆ। ਹੁੰਦਲ ਨੇ ਕਿਹਾ ਕਿ ਸਿਆਸਤਦਾਨ ਘਟੀਆ ਰਾਜਨੀਤੀ ਕਰਨ ਦੇ ਲਈ ਆਜ਼ਾਦ ਨੇ, ਪਰ ਉਨ੍ਹਾਂ ਨੂੰ ਇਸ ਵਿਵਾਦ ਦੇ ਵਿਚ ਉਸਦਾ ਨਾਮ ਘੜਨ ਤੋਂ ਗੁਰੇਜ਼ ਕਰਨਾ ਚਾਹੀਦਾ, ਨਹੀਂ ਤਾਂ ਉਹ ਕਾਨੂੰਨੀ ਸਹਾਰਾ ਕਹਿੰਦੇ ਲਵੇਗਾ। ਇਹ ਵਿਕਾਸ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ, ਮਹੇਸ਼ ਇੰਦਰ ਸਿੰਘ ਗਰੇਵਾਲ, ਡਾਕਟਰ ਦਲਜੀਤ ਸਿੰਘ ਚੀਮਾ ਤੇ ਸਿਕੰਦਰ ਸਿੰਘ ਮਲੂਕਾ ਸਮੇਤ ਅਕਾਲੀ ਦਲ ਦੇ ਆਗੂਆਂ ਦੇ ਇੱਕ ਵਫਦ ਦੇ ਲੋਕ ਭਵਨ ਜਿਹੜੇ ਨੇ ਚੰਡੀਗੜ੍ਹ ਵਿਖੇ ਵੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਜਿਹੜੇ ਕਟਾਰੀਆ ਸਾਹਿਬ ਨੂੰ ਜਿਹੜੇ ਅੱਜ ਮਿਲੇ ਹੈ ਤੇ ਮੁੱਖ ਮੰਤਰੀ ਦਫ਼ਤਰ ਦੇ ਅੰਦਰ ਵੱਡੇ ਪੱਧਰ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉੱਚ ਪੱਧਰੀ CBI ਜਾਂਚ ਦੀ ਮੰਗ ਕਰਨ ਤੋਂ ਮਹਿਜ ਕੁਝ ਘੰਟੇ ਪਹਿਲਾਂ ਸਾਹਮਣੇ ਆਇਆ। ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਜਿਹੜਾ NHRC ਨੇ ਵੀ ਜਬਰ ਜਨਾਹ ਦੇ ਕੇਸ ਨੂੰ ਦਬਾਉਣ ਦੇ ਲਈ ਕਥਿਤ 5 ਕਰੋੜ ਰੁਪਏ ਦੀ ਮੰਗ ਦੇ ਨਾਲ ਸੰਬੰਧਤ ਸ਼ਿਕਾਇਤ ਦੇ ਉੱਤੇ ਪੰਜਾਬ ਦੇ ਮੁੱਖ ਸਕੱਤਰ ਤੇ ਪੁਲਿਸ ਮੁਖੀ ਨੂੰ ਨੋਟਿਸ ਜਾਰੀ ਕਰਦਿਆਂ ਇਸ ਵਿਵਾਦ ਦੇ ਵਿਚ ਦਖਲ ਦਿੱਤਾ ਤੇ ਸੋਮਵਾਰ ਨੂੰ ਮਜੀਠੀਆ ਨੇ ਕਥਿਤ ਕਲਿੱਪਾਂ ਨੂੰ ਸਾਂਝਾ ਕਰਦੇ ਹੋਏ ਇਸ ਮਾਮਲੇ ਦੀ CBI ਜਾਂਚ ਦੀ ਮੰਗ ਵੀ ਕੀਤੀ ਸੀ। ਅੱਗੇ ਵਧੀਏ ਤਾਂ ਰਾਘਵ ਚੱਡਾ ਨਾਂ ਤਾਂ ਪੰਜਾਬ ਦੇ ਰਹੇ ਨੇ ਤੇ ਨਾ ਦਿੱਲੀ ਦੇ। ਰਾਘਵ ਚੱਡਾ ਦਾ ਨਾਂ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਤੋਂ ਗਾਇਬ ਤੇ ਹੁਣ ਦਿੱਲੀ ਦੀ ਸੂਚੀ ਚੋਂ ਵੀ ਗਾਇਬ ਹੋ ਗਿਆ। ਪੰਜਾਬ ਨੇ ਹੀ ਦਿੱਲੀ ਦਾ ਹੈ ਪਤਾ ਤੇ SIR ਦੇ ਵਿਚ ਰਾਘਵ ਚੱਡਾ ਦੇ ਦਾਅਵੇ ਤੇ ਬੋਲੀ ਹੈ ਆਪ ਸਰਕਾਰ ਤੇ ਬੈਕ ਡੇਟ ਪ੍ਰਕਿਰਿਆ ਦੇ ਨਾਲ ਨਾ ਜੁੜਵਾਉਣ ਦਾ ਜਿਹੜਾ ਦੋਸ਼ ਲੱਗਿਆ। ਆਪ ਨੇ ਸਪਸ਼ਟ ਕੀਤਾ ਇਹਦੇ ਵਿਚ ਕਿ ਵੋਟਰ ਸੂਚੀ ਦੀ ਸਪੈਸ਼ਲ ਇੰਟੈਸਿਵ ਰਿਵੀਜ਼ਨ SIR ਦੀ ਪ੍ਰਕਿਰਿਆ ਚੋਣ ਕਮਿਸ਼ਨ ਦੇ ਵੱਲੋਂ ਕਰਵਾਈ ਜਾਂਦੀ ਹੈ ਤੇ ਵੋਟਰ ਸੂਚੀ ਦੇ ਵਿੱਚ ਕਿਸ ਵਿਅਕਤੀ ਦਾ ਨਾਂ ਸ਼ਾਮਲ ਕੀਤਾ ਜਾਣਾ ਹੈ ਜਾਂ ਕਿਸ ਦਾ ਨਾਂ ਹਟਾਇਆ ਜਾਣਾ ਹੈ ਇਸਦਾ ਫੈਸਲਾ ਪੰਜਾਬ ਸਰਕਾਰ ਨਹੀਂ ਕਰਦੀ। ਇਸ ਦੇ ਲਈ ਵੋਟਰ ਸੂਚੀ ਦੇ ਵਿੱਚੋਂ ਨਾਂ ਹਟਣ ਦੇ ਮਾਮਲੇ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੈ। ਪਰ ਦੂਸਰੇ ਪਾਸੇ ਰਾਘਵ ਚੱਡਾ ਹੁਣੀ ਕਹਿੰਦੇ ਆ ਕਿ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਰਾਜ ਸਭਾ ਮੈਂਬਰ ਰਾਘਵ ਚੱਡਾ ਪਹਿਲਾਂ ਪੰਜਾਬ ਦੀ ਖਰੜਾ ਵੋਟਰ ਸੂਚੀ ਦੇ ਵਿੱਚੋਂ ਤੇ ਹੁਣ ਦਿੱਲੀ ਦੀ ਰਜਿੰਦਰ ਨਗਰ ਹਲਕੇ ਦੀ ਵੋਟਰ ਸੂਚੀ ਦੇ ਵਿੱਚੋਂ ਵੀ ਗਾਇਬ ਹੋ ਗਏ। ਚੋਣ ਕਮਿਸ਼ਨ ਨੇ ਪੰਜਾਬ ਦੇ ਵਿੱਚ ਵਿਸ਼ੇਸ਼ ਸੁਧਾਈ ਦੇ ਮਗਰੋਂ ਜੋ 13 ਅਗਸਤ ਨੂੰ ਖਰੜਾ ਵੋਟਰ ਸੂਚੀ ਦੀ ਪ੍ਰਕਾਸ਼ਨਾ ਹੋਈ ਤਾਂ ਉਸ ਦੇ ਵਿੱਚ ਰਾਘਵ ਚੱਡਾ ਨੂੰ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦਾ ਹਵਾਲਾ ਦੇ ਕੇ ਵੋਟਰ ਸੂਚੀ ਦੇ ਵਿੱਚੋਂ ਆਊਟ ਕਰ ਦਿੱਤਾ ਗਿਆ। ਉਧਰ ਵਿਸ਼ੇਸ਼ ਸੁਧਾਈ ਪ੍ਰਕਿਰਿਆ ਮਗਰੋਂ ਦਿੱਲੀ ਦੇ ਹਲਕਾ ਰਜਿੰਦਰ ਨਗਰ ਦੀ ਵੋਟਰ ਸੂਚੀ ਦੀ 31 ਅਗਸਤ ਨੂੰ ਪ੍ਰਕਾਸ਼ਨਾ ਹੋਈ ਹੈ। ਇਸ ਸੂਚੀ ਦੇ ਵਿੱਚ ਵੀ ਰਾਘਵ ਚੱਡਾ ਦਾ ਨਾਮ ਦਰਜ ਨਹੀਂ। ਪੰਜਾਬੀ ਟ੍ਰਿਬਿਊਨ ਦੇ ਵੱਲੋਂ ਕੀਤੀ ਘੋਖ ਦੇ ਮਗਰੋਂ ਰਾਘਵ ਚੱਡਾ ਦੇ ਨਿਊ ਰਜਿੰਦਰ ਨਗਰ ਦੇ ਮਕਾਨ ਨੰਬਰ 473 ਦੇ ਵਿੱਚ ਇਸ ਵੇਲੇ 2 ਵੋਟਰ ਹੀ ਨੇ। ਇਸ ਮਕਾਨ ਨੰਬਰ ਦੇ ਵਿੱਚ ਰਾਘਵ ਚੱਡਾ ਦੇ ਪਿਤਾ ਸੁਨੀਲ ਚੱਡਾ ਤੇ ਮਾਤਾ ਅਲਕਾ ਚੱਡਾ ਦੀ ਵੋਟ ਦਰਜ ਹੈ। ਇਸੇ ਤਰ੍ਹਾਂ ਮੁਹਾਲੀ ਨਿਗਮ ਦੀ ਵੋਟਰ ਸੂਚੀ ਦੇ ਵਿੱਚ ਵਾਰਡ ਨੰਬਰ 44 ਦੇ ਵਿੱਚ ਸੀਰੀਅਲ ਨੰਬਰ 253 ਬੂਥ ਨੰਬਰ 160 ਦੇ ਵਿੱਚ ਰਾਘਵ ਚੱਡਾ ਦੀ ਪਹਿਲਾਂ ਵੋਟ ਬਣੀ ਹੋਈ ਸੀ ਤੇ ਮੁਹਾਲੀ ਦੇ ਵਾਰਡ ਨੰਬਰ 44 'ਚ ਪੈਂਦੇ ਰੀਜੈਂਸੀ ਹਾਈਟਸ ਦੇ ਵਿੱਚ ਰਾਘਵ ਚੱਡਾ ਦੀ ਰਿਹਾਇਸ਼ ਹੈ ਤੇ ਜਿੱਥੋਂ ਉਨ੍ਹਾਂ ਦੇ ਹੁਣ ਪੱਕੇ ਤੌਰ ਦੇ ਉੱਤੇ ਸ਼ਿਫਟ ਹੋਣ ਦੀ ਗੱਲ ਕਹੀ ਗਈ ਹੈ। ਇਸੇ ਤਰ੍ਹਾਂ ਹੀ ਗੱਲ ਕਰੀਏ ਤਾਂ ਅਗਲੀ ਜਿਸ ਦੇ ਵਿੱਚ ਬਾਤ ਪੈਂਦੀ ਹੈ ਉਮੀਦਾਂ ਨੂੰ ਸੁੰਡੀ ਨਹੀਂ ਖਿੜਿਆ ਬੀਜ ਸਬਸਿਡੀ ਦਾ ਫੁੱਲ ਨਰਮੇ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 2 ਸਾਲ ਤੋਂ ਨਹੀਂ ਮਿਲੀ ਹੈ ਸਬਸਿਡੀ। ਪੰਜਾਬ ਸਰਕਾਰ ਦੇ ਵਿੱਤੀ ਸੰਕਟ ਦੇ ਕਾਰਨ ਹੁਣ ਨਰਮੇ ਦੇ ਬੀਜ ਦੀ ਸਬਸਿਡੀ ਨੂੰ ਵੀ ਸੁੰਡੀ ਪੈਣ ਲੱਗ ਪਈ। ਸੂਬੇ ਦੇ ਕਿਸਾਨਾਂ ਨੂੰ 2 ਵਰ੍ਹਿਆਂ ਤੋਂ ਨਰਮੇ ਦੇ ਬੀਜ ਦੀ ਹਾਲੇ ਤੱਕ ਸਬਸਿਡੀ ਨਹੀਂ ਮਿਲੀ, ਜੋ ਕਿ 8.50 ਕਰੋੜ ਰੁਪਏ ਜਿਹੜੀ ਬਣਦੀ ਹੈ 8.5 ਕਰੋੜ। ਆਪ ਸਰਕਾਰ ਨੇ ਸਾਲ 2023-24 ਦੇ ਵਿੱਚ ਨਰਮੇ ਦੇ ਪ੍ਰਮਾਣਿਤ ਬੀਜਾਂ ਦੇ ਉੱਤੇ 33% ਸਬਸਿਡੀ ਦੇਣ ਦਾ ਐਲਾਨ ਕੀਤਾ ਸੀ ਤੇ ਪਹਿਲੇ 2 ਸਾਲ ਤੱਕ ਕਿਸਾਨਾਂ ਨੂੰ ਬੀਜ ਦੇ ਉੱਤੇ ਸਬਸਿਡੀ ਮਿਲਦੀ ਰਹੀ, ਪਰ ਉਸ ਮਗਰੋਂ ਕਿਸਾਨ ਸਬਸਿਡੀ ਦਾ ਰਾਹ ਤੱਕ ਰਹੇ ਨੇ। ਪਿਛਲੇ ਸਾਲ 2025 ਤੇ 26 ਦੀ ਬੀਜ ਸਬਸਿਡੀ ਦੇ ਉੱਤੇ 5.51 ਕਰੋੜ ਰੁਪਏ ਦੇ ਬਕਾਏ ਖੜੇ ਨੇ। ਖੇਤੀ ਮੰਤਰੀ ਗੁਰਮੀਤ ਸਿੰਘ ਖੋਡੀਆਂ ਨੇ ਪਿਛਲੇ ਮਹੀਨੇ ਵਿੱਤ ਵਿਭਾਗ ਨੂੰ ਪੁਰਾਣੀ ਸਬਸਿਡੀ ਰਿਲੀਜ਼ ਕਰਨ ਵਾਸਤੇ ਚਿੱਠੀ ਲਿਖੀ, ਪਰ ਖਜ਼ਾਨਾ ਵਿਭਾਗ ਨੇ ਕੋਈ ਪੈਸਾ ਜਾਰੀ ਨਾ ਕੀਤਾ। ਸਾਲ 2025-26 ਦੇ ਵਿੱਚ ਨਰਮਾ ਪੱਟੀ ਦੇ 52,500 ਕਿਸਾਨਾਂ ਨੇ ਬੀਜ ਸਬਸਿਡੀ ਦੇ ਲਈ ਰਜਿਸਟ੍ਰੇਸ਼ਨ ਕੀਤੀ, ਜਿਨ੍ਹਾਂ ਨੂੰ ਸਬਸਿਡੀ ਦਾ ਪੈਸਾ ਹਾਲੇ ਤੱਕ ਨਹੀਂ ਮਿਲਿਆ। ਚਾਲੂ ਵਰ੍ਹੇ 2026-27 ਦੇ ਦੌਰਾਨ ਬੀਜ ਸਬਸਿਡੀ ਦੇ ਲਈ 14,645 ਕਿਸਾਨਾਂ ਨੇ ਇਹਦੇ ਵਿੱਚ ਅਪਲਾਈ ਕੀਤਾ। ਇਸ ਵਰ੍ਹੇ ਦੇ ਦੌਰਾਨ ਬੀਜ ਸਬਸਿਡੀ ਦਾ ਬਿੱਲ ਵੀ ਜਿਹੜਾ 2.5 ਤੋਂ 3 ਕਰੋੜ ਦਾ ਹੀ ਰਹਿ ਜਾਣਾ। ਪੰਜਾਬ ਦੇ ਵਿੱਚ ਇਸ ਵਾਰ ਨਰਮੇ ਹੇਠਲਾ ਰਕਬਾ ਵੀ ਘੱਟ ਕੇ ਕਰੀਬ 80,000 ਹੈਕਟੇਅਰ ਹੀ ਰਹਿ ਗਿਆ ਤੇ ਆਪ ਸਰਕਾਰ ਦੇ ਕਾਰਜਕਾਲ ਦੇ ਪਹਿਲੇ ਵਰ੍ਹੇ 2022-23 ਦੇ ਦੌਰਾਨ ਪੰਜਾਬ ਦੇ ਵਿੱਚ 2.49 ਲੱਖ ਹੈਕਟੇਅਰ ਰਕਬੇ ਦੇ ਉੱਤੇ ਨਰਮੇ ਦੀ ਕਾਸ਼ਤ ਸੀ, ਜੋ ਹੁਣ ਘੱਟ ਕੇ ਸਿਰਫ 80,000 ਹੈਕਟੇਅਰ ਹੀ ਜਿਹੜੀ ਆ ਰਹਿ ਗਈ ਹੈ। ਕਿਆ ਬਾਤ ਆ ਜੀ, ਕਹਿੰਦੇ ਜੇ ਗਰੀਬੀ ਚੱਕ ਦੇਣੀ ਹੈ ਕਿਸਾਨਾਂ ਦੀ। ਸਾਲ 2025-26 ਦੇ ਦੌਰਾਨ 1.28 ਲੱਖ ਹੈਕਟੇਅਰ ਰਕਬੇ ਦੇ ਵਿੱਚ ਨਰਮੇ ਦੀ ਬਿਜਾਂਦ ਹੋਈ। ਇਨ੍ਹਾਂ ਕਾਸ਼ਤਕਾਰਾਂ ਨੂੰ ਬੀਜ ਸਬਸਿਡੀ ਹਾਲੇ ਤੱਕ ਨਹੀਂ ਮਿਲੀ। ਹੁਣ ਕੁਝ ਵਰ੍ਹਿਆਂ ਤੋਂ ਫਸਲੀ ਵਿਭਿੰਨਤਾ ਨੂੰ ਵੱਡੀ ਜਿਹੜੀ ਆ ਢਾਅ ਲੱਗ ਰਹੀ ਹੈ। ਸਾਲ 1990-91 ਦੇ ਵਿੱਚ ਪੰਜਾਬ ਦੇ ਵਿੱਚ ਨਰਮੇ ਦੇ ਹੇਠ 7.1 ਲੱਖ ਹੈਕਟੇਅਰ ਨਰਮਾ ਸੀ, ਜੋ ਹੁਣ 1 ਲੱਖ ਤੋਂ ਵੀ ਘੱਟ ਰਹਿ ਗਿਆ। 2006-07 ਦਾ ਅਜਿਹਾ ਸਾਲ ਸੀ ਜਦੋਂ ਪੰਜਾਬ ਦੇ ਵਿੱਚ ਨਰਮੇ ਦੀ ਰਿਕਾਰਡ ਪੈਦਾਵਾਰ 27 ਲੱਖ ਗੱਠਾਂ ਦੀ ਹੋਈ ਸੀ ਤੇ ਸਾਲ 2015 ਦੇ ਵਿੱਚ ਕਿਸਾਨਾਂ ਦੀ ਫਸਲ ਦਾ ਚਿੱਟੀ ਮੱਖੀ ਨੇ ਵੱਡਾ ਨੁਕਸਾਨ ਕੀਤਾ, ਜਿਸ ਦੇ ਕਾਰਨ 3.25 ਲੱਖ ਹੈਕਟੇਅਰ ਫਸਲ ਤਬਾਹ ਹੋ ਗਈ ਸੀ। ਤੇ ਦੂਸਰੇ ਪਾਸੇ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਇਆ ਤਾਂ ਮੁੜ ਤੋਂ ਕਹਿੰਦੇ ਨੇ ਥੋਪ ਸਕਦੇ ਨੇ ਖੇਤੀ ਕਾਨੂੰਨ। CM ਮਾਨ ਸਾਹਿਬ ਕਹਿੰਦੇ ਨੇ ਭਾਈ ਪਰ ਖੇਤੀ ਕਾਨੂੰਨ ਤੁਹਾਨੂੰ ਵੀ ਲਿਆਉਣੇ ਪੈਣੇ ਸੀ, ਕਿਉਂ ਨਹੀਂ ਲਿਆਂਦੇ ਤੁਸੀਂ? ਖੇਤੀ ਨੀਤੀ ਤੁਸੀਂ ਲਾਗੂ ਹੀ ਨਹੀਂ ਕੀਤੀ, ਬਾਕੀ ਸਾਰੇ ਸੂਬਿਆਂ ਨੇ ਇੰਡੀਆ ਦੇ ਵਿੱਚ ਲਾਗੂ ਕੀਤੀ ਹੈ, ਪਰ ਪੰਜਾਬ ਨੇ ਇਸ ਦੇ ਵੱਲ ਨੂੰ ਮੂੰਹ ਨਹੀਂ ਕੀਤਾ। ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਜੇ ਸ਼੍ਰੋਮਣੀ ਅਕਾਲੀ ਦਲ 3 ਖੇਤੀ ਕਾਨੂੰਨਾਂ ਨੂੰ ਪਾਸ ਕਰਨ ਦੀ ਸ਼ਰਤ ਨੂੰ ਸਵੀਕਾਰ ਕਰ ਲੈਂਦਾ ਤਾਂ ਭਾਜਪਾ ਉਸ ਦੇ ਨਾਲ ਗੱਠਜੋੜ ਕਰ ਲਵੇਗੀ। ਮੁੱਖ ਮੰਤਰੀ ਨੇ ਇਹ ਵੀ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਵੋਟਾਂ ਹਾਸਲ ਕਰਨ ਦੇ ਲਈ ਫਿਰਕੂ ਵੰਡ ਦਾ ਸਹਾਰਾ ਲੈ ਰਹੀ ਹੈ, ਪਰ ਤੁਹਾਨੂੰ ਕਾਹਦੇ ਲਈ ਡਰਨ ਦੀ ਲੋੜ ਹੈ ਭਾਈ, 92 ਹੋ ਤੁਸੀਂ। ਗੱਠਜੋੜ ਕਰਦੇ ਆ ਜਿੱਦਾਂ ਮਰਜ਼ੀ, ਜਿਹਦੇ ਨਾਲ ਮਰਜ਼ੀ ਕਰੀ ਜਾਣ, ਅਗਲਿਆਂ ਦੀ ਮਰਜ਼ੀ, ਅਗਲਿਆਂ ਦੀ ਪਾਰਟੀ ਆ ਜੀ, ਤੁਸੀਂ ਆਪਣਾ ਦੇਖੋ ਆਪਣਾ ਕਰੋ, ਤੁਸੀਂ ਵੀ ਹੋ ਸਕਦਾ ਕਿ ਗੱਠਜੋੜ ਕਰਨਾ ਪੈ ਜਾਵੇ। ਤੇ ਉਹਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀਆਂ ਚੋਣਾਂ ਦੇ ਵਿੱਚ ਇਸ ਦੀ ਜਿੱਤ ਜੋ ਕਿ ਉਹਨਾਂ ਅਕਾਲੀ ਦਲ ਦੇ ਸਮਰਥਨ ਦੇ ਨਾਲ ਹੋਈ ਦੱਸੀ ਜਾਂਦੀ ਹੈ। ਉਹਨਾਂ ਨੇ ਦੋਵਾਂ ਪਾਰਟੀਆਂ ਵਿਚਕਾਰ ਗੱਠਜੋੜ ਨੂੰ ਬੇਨਕਾਬ ਕਰ ਦਿੱਤਾ। ਆਪਣੀ ਸਰਕਾਰ ਦੀ ਕਾਰਜਗੁਜ਼ਾਰੀ ਦੇ ਨਾਲ ਇਸ ਰਾਜਨੀਤੀ ਦੀ ਤੁਲਨਾ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਕੂਲਾਂ, ਹਸਪਤਾਲਾਂ, ਬਿਜਲੀ, ਪਾਣੀ ਅਤੇ ਸੜਕਾਂ ਦੇ ਖੇਤਰ ਦੇ ਵਿੱਚ ਤੇਜ਼ੀ ਨਾਲ ਕੰਮ ਕਰਦਿਆਂ ਵਿਕਾਸ ਦੇ ਰਾਹ ਦੇ ਉੱਤੇ ਪਿਆ ਹੈ। ਤੇ ਲੋਕ ਮਿਲਣੀ ਦੇ ਦੌਰਾਨ ਇਕੱਠ ਨੂੰ ਸੰਬੋਧਨ ਕਰਦਿਆਂ ਮਾਨ ਨੇ ਕਿਹਾ ਕਿ ਅਕਾਲੀਆਂ ਨੇ ਸੂਬੇ ਦੇ ਹਿੱਤਾਂ ਦੇ ਵਿਰੋਧੀ ਤਾਕਤਾਂ ਦੇ ਨਾਲ ਹੱਥ ਮਿਲਾ ਕੇ ਹਮੇਸ਼ਾ ਪੰਜਾਬ ਵਿਰੋਧੀ ਰੁੱਖ ਅਪਣਾਇਆ ਤੇ ਅਕਾਲੀ ਆਗੂਆਂ ਨੇ ਡਰਾਉਣੇ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਦੇ ਦੌਰਾਨ 700 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਦੇ ਲਈ ਜ਼ਿੰਮੇਵਾਰ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਬਾਵਜੂਦ ਸੱਤਾ ਦੀ ਖਾਤਰ ਭਗਵਾਂ ਪਾਰਟੀ ਦੇ ਨਾਲ ਹੱਥ ਮਿਲਾਉਣ ਦੇ ਲਈ ਤਿਆਰ ਨੇ। ਪਰ ਭਾਈ ਕਿਸਾਨ 3 ਦਿਨ 4 ਦਿਨ ਹੋ ਗਏ ਆ ਚੰਡੀਗੜ੍ਹ ਦੀਆਂ ਸਰਹੱਦਾਂ ਤੇ ਬੈਠੇ ਆ, ਕਿੰਨੀ ਕੁ ਮੁਲਾਕਾਤ ਕਰ ਲਈ ਆ ਤੁਸੀਂ? ਇਹ ਦਰਸਾਉਂਦਾ ਹੈ ਕਿ ਪਰ ਅੱਜ ਨਾਨਕ ਸਿੰਘ ਹੋਣੀ ਜਾਂ ਹੋਰ ਸਾਰੇ ਉੱਥੇ ਪਹੁੰਚੇ ਆ, ਮੁਆਇਨਾ ਕੀਤਾ ਉਹਨਾਂ ਨੇ ਭਾਈ ਕਿਸ ਤਰ੍ਹਾਂ ਦੇ ਹਾਲਾਤ ਨੇ। ਤੇ ਪਰ ਉਹ ਕਹਿੰਦੇ ਆ ਭਾਈ ਤੁਹਾਡੀ ਗੱਲਬਾਤ ਕਰਾਉਂਦੇ ਆ ਸਰਕਾਰ ਦੇ ਨਾਲ, ਪਰ ਦੇਖਦੇ ਆ ਕਿਵੇਂ ਹੁੰਦੀ ਹੈ, ਕਿਵੇਂ ਨਿਬੜਦੇ ਨੇ। ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਬਚੀ ਹੈ। ਤੇ ਉਹ ਭਾਈ ਹੁਣ ਵਿਚਾਰਧਾਰਾ ਤੁਸੀਂ ਸਟੇਜਾਂ ਤੋਂ ਉਹਨਾਂ ਨੂੰ ਭੰਡੀ ਜਾਂਦੇ ਹੋ 227 ਦੇ ਵਿੱਚ ਕੀ ਤੁਸੀਂ ਕਰਨਾ, ਤੁਹਾਡਾ ਏਜੰਡਾ ਕੀ ਹੈ? ਲੋਕ ਜਿਹੜੇ ਦੁਖੀ ਨੇ, ਕਰਮਚਾਰੀ ਸੜਕਾਂ ਦੇ ਉੱਤੇ ਬੈਠੇ ਆ, ਕਿਸਾਨ ਬੈਠੇ ਆ, ਮੁਲਾਜ਼ਮ ਬੈਠੇ ਆ, DA ਦੇ ਮਾਮਲੇ ਚ ਤੁਸੀਂ ਵੀ ਆਪਣਾ ਰੋਡ ਮੈਪ ਥੋੜਾ ਜਿਹਾ ਦੇ ਦਿਓ ਉਹਨਾਂ ਨੂੰ, ਉਹ ਕੀ ਚਾਹੁੰਦੇ ਨੇ। ਤੇ ਉਹਨਾਂ ਨੂੰ ਤੁਸੀਂ ਭੰਡੀ ਜਾਂਦੇ ਹੋ ਜੋ ਉਹਨਾਂ ਨੇ ਕੀਤਾ, ਕਰ ਦਿੱਤਾ ਜੋ ਉਹਨਾਂ ਨੇ ਕਰਨਾ ਸੀ, ਪਰ ਤੁਸੀਂ ਕਰੋ ਜੋ ਤੁਸੀਂ ਕਰਨਾ। ਭਾਈ ਇਹ ਦਰਸਾਉਂਦਾ ਹੈ ਕਿ ਅਕਾਲੀ ਲੀਡਰਸ਼ਿਪ ਦੇ ਕੋਲ ਕੋਈ ਵਿਚਾਰਧਾਰਾ ਨਹੀਂ ਹੈ ਬਚੀ, ਚਾਹੇ ਉਹ ਕਾਂਗਰਸ ਹੋਵੇ ਚਾਹੇ ਕੋਈ ਵੀ ਪਾਰਟੀ ਹੈ। ਮੇਰਾ ਉਸ ਦਾ ਮਤਲਬ ਨਹੀਂ ਕਿ ਇਹਨਾਂ ਨੂੰ ਇਕੱਲਾ ਕਹਿੰਦੇ ਆ, ਪਰ ਸੱਤਾ ਦੇ ਵਿੱਚ ਇਸ ਸਮੇਂ ਜਿਹੜੀ ਆਪ ਸਰਕਾਰ ਹੈ, ਉਹ ਸੱਤਾ ਦੇ ਲਈ ਪੰਜਾਬ ਦੇ ਹਿੱਤਾਂ ਦੇ ਨਾਲ ਸਮਝੌਤਾ ਕਰਨ ਦੇ ਲਈ ਤਿਆਰ ਨੇ। ਮੁੱਖ ਮੰਤਰੀ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਅਕਾਲੀ ਭਾਜਪਾ ਗੱਠਜੋੜ ਸੱਤਾ ਦੇ ਵਿੱਚ ਆਉਂਦਾ ਤਾਂ ਉਹ ਕਿਸਾਨਾਂ ਤੇ ਮੁੜ ਤੋਂ ਡਰਾਉਣੇ ਖੇਤੀ ਕਾਨੂੰਨ ਥੋਪ ਸਕਦੇ ਆ ਕਿ ਸੈਲੋ ਬਣੇ ਨਹੀਂ ਨੇ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ ਵਾਪਰ ਰਹੀਆਂ ਜਾਂ ਤਾਂ ਨਹੀਂ ਵਾਪਰ ਰਹੀਆਂ। ਭਾਈ ਤਾਂ ਕਹੋ, ਸਾਰਾ ਕੁਝ ਤੁਹਾਡੀ ਸਰਕਾਰਾਂ ਦੇ ਸਮੇਂ ਵੀ ਤਾਂ ਬਣ ਹੀ ਗਿਆ ਜਾਂ ਤੁਸੀਂ ਰੋਕ ਲਿਆ ਉਹਨਾਂ ਚੀਜ਼ਾਂ ਨੂੰ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਸੂਬਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਦੇ ਨਾਲ ਗੱਠਜੋੜ ਕਰਨ ਦੇ ਲਈ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਗੋਡਿਆਂ ਭਾਰ ਹੈ। 2021 ਦੇ ਵਿੱਚ ਸਰਕਾਰੀ ਸਕੂਲਾਂ ਦੇ ਸਿਰਫ 80 ਵਿਦਿਆਰਥੀਆਂ ਨੇ ਨੀਟ ਪ੍ਰੀਖਿਆ ਪਾਸ ਕੀਤੀ ਸੀ, ਜਦੋਂ ਕਿ 2026 ਦੇ ਵਿੱਚ ਇਹ ਗਿਣਤੀ 11 ਗੁਣਾ ਤੋਂ ਕਹਿੰਦੇ ਵੱਧ ਕੇ 882 ਹੋ ਗਈ। ਇਹ ਜਿਹੜਾ ਸਾਡੇ ਸ਼ਾਸਨ ਤੇ ਅਤੀਤ ਦੀਆਂ ਸਰਕਾਰਾਂ ਦੇ ਵਿੱਚ ਅੰਤਰ ਹੈ, ਜਿਨ੍ਹਾਂ ਨੇ ਕਦੇ ਵੀ ਸਕੂਲਾਂ ਅਤੇ ਸਿੱਖਿਆ ਖੇਤਰ ਦੇ ਪਰਵਾਹ ਨਹੀਂ ਕੀਤੀ ਹੈ ਤੇ ਅਸੀਂ ਸਿੱਖਿਆ ਦੇ ਵਿੱਚ ਨਿਵੇਸ਼ ਕਰ ਰਹੇ ਹਾਂ ਕਿਉਂਕਿ ਇਹ ਪੰਜਾਬ ਦੇ ਲੋਕਾਂ ਨੂੰ ਸਸ਼ਕਤ ਬਣਾਉਣ ਦੇ ਲਈ ਸਭ ਤੋਂ ਕਹਿੰਦੇ ਮਜ਼ਬੂਤ ਉਪਕਰਨ ਹੈ। ਇਸੇ ਤਰ੍ਹਾਂ ਖੇਤੀਬਾੜੀ ਦਾ ਵੀ ਉਹਨਾਂ ਨੇ ਦਾਅਵਾ ਕੀਤਾ ਕਿ ਬੁਨਿਆਦੀ ਢਾਂਚੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਨਹਿਰੀ ਪਾਣੀ 1587 ਪਿੰਡਾਂ ਦੇ ਖੇਤਾਂ ਤੱਕ ਪੁੱਜ ਗਿਆ, ਜਿਨ੍ਹਾਂ ਨੂੰ ਪਹਿਲਾਂ ਕਦੇ ਨਹਿਰੀ ਪਾਣੀ ਨਹੀਂ ਮਿਲਿਆ ਸੀ। ਮੁੱਖ ਮੰਤਰੀ ਪੰਜਾਬ ਨੇ ਕਿਹਾ ਕਿ ਸਾਡੀ ਸਰਕਾਰ ਦੇ ਅਹੁਦਾ ਸੰਭਾਲਣ ਤੋਂ ਬਾਅਦ ਨਹਿਰੀ ਸਿੰਚਾਈ ਅਧੀਨ ਖੇਤਰ 26% ਤੋਂ ਵੱਧ ਕੇ 80% ਹੋ ਗਿਆ। 2022 ਦੇ ਵਿੱਚ ਸਿਰਫ 20,99,000 ਏਕੜ ਨੂੰ ਨਹਿਰੀ ਪਾਣੀ ਮਿਲਦਾ ਸੀ, ਜਦੋਂ ਕਿ ਅੱਜ ਨਹਿਰੀ ਸਿੰਚਾਈ 60,30,000 ਏਕੜ ਤੱਕ ਪਹੁੰਚ ਗਈ। ਉਹ ਤਬਦੀਲੀ ਹੈ ਕਹਿੰਦੇ ਇਹ ਜੋ ਸਾਡੀ ਸਰਕਾਰ ਪੰਜਾਬ ਦੇ ਵਿੱਚ ਲੈ ਕੇ ਆਈ ਹੈ। ਕਿਆ ਬਾਤ ਹੈ ਜੀ, ਬਾਕੀ ਭਾਈ ਤੁਸੀਂ ਦੱਸ ਸਕਦੇ ਹੋ ਕਿੰਨੀ ਕੁ ਤਬਦੀਲੀ ਹੋ ਗਈ ਹੈ। ਦੂਸਰੇ ਪਾਸੇ ਤਬਦੀਲੀ ਜਿਹੜੀ ਹੈ ਹਾਈ ਕੋਰਟ ਮੰਗ ਰਹੀ ਹੈ, ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੀ ਲਈ ਕੀ ਕੀਤਾ ਹੈ ਸੂਬਾ ਸਰਕਾਰ ਨੇ, ਹਾਈ ਕੋਰਟ ਨੇ ਇਹ ਪੁੱਛ ਲਿਆ। ਹਾਲਾਤ ਦੇਖ ਲਓ ਕੀ ਨੇ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਬੰਦ ਕੈਦੀਆਂ ਦੇ ਵਿੱਚ ਨਸ਼ੇ ਦੀ ਲੱਤ ਦੀ ਸਮੱਸਿਆ ਦੇ ਨਾਲ ਨਜਿੱਠਣ ਲਈ ਇੱਕ ਸਪਸ਼ਟ ਰੋਡ ਮੈਪ ਮੰਗਿਆ। ਅਦਾਲਤ ਨੇ ਆਪਣੇ ਐਮਿਕਸ ਕਿਊਰੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਦਾਖਲ ਕੀਤੀ ਗਈ ਤਾਜ਼ਾ ਸਥਿਤੀ ਰਿਪੋਰਟ ਦੀ ਜਾਂਚ ਕਰਨ ਅਤੇ ਇਸ ਦੇ ਮਾਮਲੇ 'ਚ ਅਦਾਲਤ ਦੀ ਮਦਦ ਕਰਨ ਦੇ ਲਈ ਕਿਹਾ। ਇਸ ਦੇ ਨਾਲ ਹੀ ਬੈਂਚ ਨੇ ਕੇਂਦਰੀ ਸਿਹਤ ਅਤੇ ਪਰਿਵਾਰ ਜਿਹੜਾ ਭਲਾਈ ਮੰਤਰਾਲੇ, ਪੰਜਾਬ ਤੇ ਹਰਿਆਣਾ ਦੇ ਸਿਹਤ ਵਿਭਾਗਾਂ, ਚੰਡੀਗੜ੍ਹ ਯੂਟੀ ਅਤੇ PGIMER ਨੂੰ ਵੀ ਇਸ ਦੇ ਵਿੱਚ ਧਿਰ ਜਿਹੜਾ ਬਣਾ ਲਿਆ। ਅਦਾਲਤ ਨੇ ਪੰਜਾਬ ਸਰਕਾਰ ਤੋਂ ਪੁੱਛਿਆ ਕਿ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਕੈਦੀਆਂ ਦੀ ਨਸ਼ੇ ਦੀ ਆਦਤ ਛਡਾਉਣ ਦੇ ਲਈ ਕੀਤੇ ਗਏ ਪ੍ਰਬੰਧਾਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ। ਅਦਾਲਤ ਦੇ ਸਾਹਮਣੇ ਆਏ ਅੰਕੜਿਆਂ ਮੁਤਾਬਕ ਪੰਜਾਬ ਦੀਆਂ ਵੱਖ ਵੱਖ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਵਿੱਚੋਂ ਲਗਭਗ 50% ਨਸ਼ੇ ਦੀ ਆਦੀ ਨੇ, ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਨੌਜਵਾਨ ਉਮਰ ਦੇ ਹੈ। ਕਾਰਜਕਾਰੀ ਚੀਫ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਤੇ ਜਸਟਿਸ ਰਾਜੇਸ਼ ਗੌੜ ਦੇ ਬੈਂਚ ਨੇ ਕਿਹਾ ਕਿ ਇਹ ਸਥਿਤੀ ਇਕ ਗੰਭੀਰ ਚੁਣੌਤੀ ਨੂੰ ਦਰਸਾਉਂਦੀ ਹੈ ਜਿਸ ਨੂੰ ਸਭ ਤੋਂ ਵੱਧ ਪਹਿਲ ਦੇਣ ਦੀ ਜ਼ਰੂਰਤ ਹੈ। ਹਰਿਆਣਾ ਤੇ ਚੰਡੀਗੜ੍ਹ ਨੂੰ ਵੀ ਹਲਫ਼ਨਾਮੇ ਦਾਖਲ ਕਰਨ ਦੇ ਹੁਕਮ ਹੋ ਗਏ ਹੈ। ਅਦਾਲਤ ਨੇ ਰਿਪੋਰਟ ਦਾ ਨੋਟਿਸ ਲੈਂਦਿਆਂ ਦਸਿਆ ਕਿ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿਚ ਬੰਦ ਕੁੱਲ 35,449 ਕੈਦੀਆਂ ਦੇ ਵਿਚੋਂ 15,768 ਕੈਦੀ ਜਿਹੜੇ ਨੇ ਨਸ਼ੇ ਦੇ ਆਦੀ ਦੇ ਜਾਣੀ ਕਿ ਅੱਧੇ ਉਮਰ ਦੇ ਹਿਸਾਬ ਦੇ ਨਾਲ ਵੀ ਜ਼ਿਆਦਾਤਰ ਆਪਣੀ ਜਵਾਨੀ ਦੇ ਦੌਰ ਦੇ ਵਿਚ ਹਨ। ਸੁਣਵਾਈ ਦੇ ਦੌਰਾਨ ਕੇਂਦਰ ਸਰਕਾਰ ਯੂਟੀ ਤੇ ਹਰਿਆਣਾ ਦੇ ਵੱਲੋਂ ਵਕੀਲਾਂ ਨੇ ਨੋਟਿਸ ਸਵੀਕਾਰ ਕੀਤੇ ਹੈ। ਬੈਂਚ ਨੇ ਹੁਕਮ ਦਿੱਤਾ ਕਿ ਪੰਜਾਬ ਨੂੰ ਪਹਿਲਾਂ ਦਿੱਤੇ ਗਏ ਨਿਰਦੇਸ਼ ਹਰਿਆਣਾ ਤੇ ਚੰਡੀਗੜ੍ਹ ਦੇ ਉੱਤੇ ਵੀ ਲਾਗੂ ਹੋਣਗੇ ਤੇ ਉਹ ਵੀ ਅਗਲੀ ਤਾਰੀਖ ਤੋਂ ਪਹਿਲਾਂ ਆਪਣੇ ਹਲਫ਼ਨਾਮੇ ਦਾਖਲ ਕਰਨ। ਇਸ ਮਾਮਲੇ ਦੀ ਅਗਲੀ ਸੁਣਵਾਈ 8 ਸਤੰਬਰ ਨੂੰ ਹੁਣ ਹੋਣੀ ਹੈ। ਇਹ ਪੂਰਾ ਮਾਮਲਾ ਮਾਨਸਾ ਸੈਸ਼ਨ ਡਿਵੀਜ਼ਨ ਦੇ ਪ੍ਰਸ਼ਾਸਕੀ ਜੱਜ ਦੀ ਉਸ ਰਿਪੋਰਟ ਤੋਂ ਸ਼ੁਰੂ ਹੋਇਆ ਜਿਸ ਦੇ ਵਿਚ ਦੱਸਿਆ ਗਿਆ ਸੀ ਕਿ ਜੇਲ੍ਹ ਦੇ 767 ਕੈਦੀਆਂ ਦੇ ਵਿਚੋਂ 530 ਲਗਭਗ ਜਿਹੜੇ ਨੇ 69% ਜੇਲ੍ਹ ਦੇ ਅੰਦਰ ਬਣੇ OOAT ਕਲੀਨਿਕ ਦੇ ਵਿਚ ਰਜਿਸਟਰਡ ਸਨ। ਇਸ ਤੋਂ ਪਹਿਲਾਂ ਅਦਾਲਤ ਨੇ ਸੂਬਾ ਸਰਕਾਰ ਨੂੰ OOAT ਕਲੀਨਿਕਾਂ ਦੇ ਵਿਚ ਕੈਦੀਆਂ ਦੀ ਰਜਿਸਟਰੇਸ਼ਨ ਦੇ ਨਾਲ ਜੁੜੇ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਜਿਹੜੀਆਂ ਨੇ ਉਹਨੂੰ ਸਪਸ਼ਟ ਕਰਨ ਅਤੇ ਨਸ਼ਾ ਛਡਾਉਣ ਲਈ ਅਪਣਾਏ ਜਾਣ ਵਾਲੇ ਤਰੀਕਿਆਂ ਦੇ ਬਾਰੇ ਜਾਣਕਾਰੀ ਦੇਣ ਦੇ ਲਈ ਵੀ ਕਿਹਾ ਸੀ। ਤੇ ਹੁਣ ਦੇਖ ਲਓ, ਪੰਜਾਬ ਤਾਂ ਪੂਰਾ ਖੁੱਲ੍ਹਾ ਪਿਆ ਪਰ ਜੇਲ੍ਹਾਂ ਦੇ ਵਿਚ ਅਜਿਹੇ ਹਾਲਾਤ ਨੇ ਜਿੱਥੇ ਬੰਦ ਕਰਕੇ ਰੱਖੇ ਆ ਉਹ ਨਸ਼ੇ ਦੇ ਅੱਧੇ ਆਦਿ ਨੇ ਲੋਕ, ਉਹਨਾਂ ਤੋਂ ਨਸ਼ਾ ਨਹੀਂ ਛੁਡਾ ਹੋਇਆ ਇਹਨਾਂ ਤੋਂ। ਤੇ ਜਿੱਥੇ ਬੰਦ ਨੇ ਨਿਗਰਾਨੀ ਹੇਠ ਰਹਿੰਦੇ ਆ ਉੱਥੇ ਸਾਈਕੋਲੋਜਿਸਟ, ਥੈਰਾਪਿਸਟ, ਸਾਰੀਆਂ ਚੀਜ਼ਾਂ ਦਿੱਤੀਆਂ ਜਾ ਸਕਦੀਆਂ ਨੇ, ਇੱਕ ਐਗਜ਼ਾਮਪਲ ਫਿੱਟ ਕੀਤੀ ਜਾ ਸਕਦੀ ਹੈ। ਪਰ ਜਿਹੜੇ ਤਾਂ ਪਿੰਜਰੇ ਤੋਂ ਬਾਅਦ ਨੇ ਬਾਹਰ ਨੇ ਉਹ ਕਿੱਦਾਂ ਕਾਬੂ ਚ ਆ ਜਾਣਗੇ, ਜਿਹੜੇ ਪਿੰਜਰੇ ਚ ਨੇ ਉਹ ਨਹੀਂ ਇਹਨਾਂ ਤੋਂ ਕਾਬੂ ਚ ਆਏ ਹਜੇ। ਦੂਸਰੇ ਪਾਸੇ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ, ਇੰਟਰਨੈਸ਼ਨਲ ਖ਼ਬਰਾਂ ਵੱਲ ਨੂੰ ਝਾਤ ਮਾਰਦਿਆਂ ਤੇ ਅਮਰੀਕਾ ਅੱਖਾਂ ਦਿਖਾ ਰਿਹਾ ਹੈ। ਮੁਲਾਕਾਤ ਦੇ ਉੱਤੇ ਜਿਹੜਾ ਮੋਦੀ ਤੇ ਪਜੇਸ਼ਕੀਆਂ ਦੀ ਮੁਲਾਕਾਤ ਤੇ ਅਮਰੀਕਾ ਦਾ ਬਿਆਨ ਆਇਆ, ਕਿਸੇ ਦੇਸ਼ ਨੂੰ ਇਰਾਨ ਦੀ ਮਦਦ ਨਹੀਂ ਕਰਨੀ ਚਾਹੀਦੀ, ਉਹਨੇ ਕਿਹਾ। ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਬੁੱਧਵਾਰ ਕੱਲ੍ਹ ਬੀਤੇ ਚ ਕਿਹਾ ਸ਼ਾਮ ਨੂੰ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਕਿਸੇ ਵਪਾਰਕ ਸਮਝੌਤੇ ਦੇ ਬਾਰੇ ਗੱਲ ਕਰ ਰਹੇ ਨੇ। ਦੁਨੀਆਂ ਭਰ ਦੇ ਕਈ ਦੇਸ਼ ਤਹਿਰਾਨ ਦੇ ਵਿਚ ਸ਼ਾਸਨ ਦੇ ਨਾਲ ਗੱਲ ਕਰਦੇ ਨੇ ਤੇ ਰੂਬੀਓ ਦੀਆਂ ਇਹ ਟਿੱਪਣੀਆਂ ਫੋਕਸ ਨਿਊਜ਼ ਰੇਡੀਓ ਦੇ ਉੱਤੇ ਦੀ ਬ੍ਰਾਇਨ ਕਿਲਮਿੰਡ ਸ਼ੋਅ ਦੇ ਉੱਤੇ ਇਕ ਇੰਟਰਵਿਊ ਦੇ ਦੌਰਾਨ ਆਈਆਂ ਨੇ ਤੇ ਰੂਬੀਓ ਤੋਂ ਬਿਸ਼ਕੇਕ ਦੇ ਵਿਚ ਸ਼ੰਘਾਈ ਸਹਿਯੋਗ ਸੰਗਠਨ SCO ਸਿਖਰ ਸੰਮੇਲਨ ਦੇ ਮੌਕੇ ਤੇ ਪ੍ਰਧਾਨ ਮੰਤਰੀ ਮੋਦੀ ਤੇ ਇਰਾਨੀ ਰਾਸ਼ਟਰਪਤੀ ਮਸੂਦ ਪਜੇਸ਼ਕੀਅਨ ਦੇ ਵਿਚਕਾਰ ਹੋਈ ਮੀਟਿੰਗ ਦੇ ਬਾਰੇ ਇਕ ਸਵਾਲ ਪੁੱਛਿਆ ਗਿਆ। ਕਿਲਮਿਡ ਦੀ ਇਸ ਟਿੱਪਣੀ ਦੇ ਜਵਾਬ ਦੇ ਵਿਚ ਮੋਦੀ ਅਤੇ ਪਜੇਸ਼ਕੀਅਨ ਨੇ ਇਕ ਵਪਾਰਕ ਸਮਝੌਤਾ ਤੈਅ ਕੀਤਾ ਜਾਪਦਾ ਤੇ ਰੂਬੀਓ ਨੇ ਕਿਹਾ ਕਿ ਖੈਰ ਮੈਨੂੰ ਨਹੀਂ ਲੱਗਦਾ ਕਿ ਭਾਰਤ ਅਤੇ ਇਰਾਨ ਵਿਚਕਾਰ ਕੋਈ ਵਪਾਰਕ ਸਮਝੌਤਾ ਹੈ। ਸਪਸ਼ਟ ਤੌਰ ਦੇ ਉਤੇ ਦੇਸ਼ ਆਪਣੀ ਖੁਦ ਦੀ ਵਿਦੇਸ਼ ਨੀਤੀ ਵਿਕਸਿਤ ਕਰਦੇ ਨੇ ਤੇ ਦੁਨੀਆਂ ਭਰ ਦੇ ਕਈ ਦੇਸ਼ ਇਰਾਨੀ ਸ਼ਾਸਨ ਦੇ ਨਾਲ ਗੱਲ ਕਰਦੇ ਨੇ। ਰੂਬੀਓ ਨੇ ਕਿਹਾ ਕਿ ਮੇਰਾ ਮਤਲਬ ਹੈ ਕਿ ਅਸੀਂ ਵੀ ਇਰਾਨੀ ਸ਼ਾਸਨ ਦੇ ਕੁਝ ਤੱਤਾਂ ਦੇ ਨਾਲ ਮੁਲਾਕਾਤ ਕੀਤੀ ਹੈ ਜਿਨ੍ਹਾਂ ਦੇ ਵਿਚੋਂ ਕੁਝ ਚਰਚਾਵਾਂ ਹੋਈਆਂ ਨੇ ਤੇ ਉਨ੍ਹਾਂ ਦੇ ਨਾਲ ਸੰਪਰਕ ਰਿਹਾ ਹੈ। ਅਮਰੀਕੀ ਵਿਦੇਸ਼ ਮੰਤਰੀ ਨੇ ਕਿਹਾ ਕਿ ਰਾਸ਼ਟਰਪਤੀ ਟਰੰਪ ਨੇ ਵੀ ਇਹ ਵੀ ਜਿਹੜਾ ਸਪਸ਼ਟ ਕਰ ਦਿੱਤਾ ਕਿ ਕਿਸੇ ਵੀ ਦੇਸ਼ ਨੂੰ ਇਰਾਨ ਨੂੰ ਪਾਬੰਦੀਆਂ ਤੋਂ ਬਚਣ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ। ਰੂਬੀਓ ਨੇ ਕਿਹਾ ਕਿ ਕਿਸੇ ਵੀ ਦੇਸ਼ ਨੂੰ ਉਥੇ ਜਾ ਕੇ ਉਨ੍ਹਾਂ ਨੂੰ ਅਜਿਹੇ ਤਰੀਕੇ ਪੈਦਾ ਕਰਨ ਦੇ ਵਿਚ ਮਦਦ ਨਹੀਂ ਕਰਨੀ ਚਾਹੀਦੀ ਜਿਸ ਦੇ ਨਾਲ ਉਹ ਆਮਦਨ ਪੈਦਾ ਕਰ ਸਕਣ, ਜਿਸ ਦੀ ਵਰਤੋਂ ਉਹ ਫਿਰ ਅੱਤਵਾਦ ਨੂੰ ਜਿਹੜਾ ਸਪਾਂਸਰ ਕਰਨ ਅਤੇ ਪਰਮਾਣੂ ਹਥਿਆਰਾਂ ਬਣਾਉਣ ਦੀ ਕੋਸ਼ਿਸ਼ ਕਰਨ ਦੇ ਲਈ ਕਰਨਗੇ। ਭਾਈ, ਜਿਹੜਾ ਤੁਸੀਂ ਫੰਡ ਪਾਕਿਸਤਾਨ ਨੂੰ ਭੇਜੀ ਜਾਂਦੇ ਗੱਫਿਆਂ ਦੇ ਗੱਫੇ, ਤੇ ਉਹ ਗ੍ਰੇ ਸੂਚੀ ਦੇ ਵਿਚ ਵੀ ਹੈ, ਸਾਰਾ ਕੁਝ ਵੀ ਹੈ, ਪਰ ਜਦੋਂ ਉਹਨੂੰ ਵਰਤਣਾ ਹੁੰਦਾ ਸਾਰਾ ਕੁਝ ਕਰੀ ਜਾਂਦੇ। ਉਹ ਪਿਛਲੇ ਸਮੇਂ ਦੇ ਵਿਚ ਉਹਨੇ ਖੁੱਲ੍ਹ ਕੇ ਬਿਆਨ ਦਿੱਤਾ ਸੀ ਵੀ ਭਾਈ ਤੁਹਾਡੇ ਹੀ ਅਸੀਂ ਬੰਦੇ ਪਾਲਦੇ ਹਾਂ, ਜੋ ਵੀ ਹੈ ਜੋ ਵੀ ਕਰਦੇ ਹਾਂ ਤੁਸੀਂ ਸਾਨੂੰ ਮਜਬੂਰ ਕਰਦੇ ਹੋ ਇਹ ਕਰਨ ਦੇ ਉੱਤੇ, ਤੇ ਫਿਰ ਇਹ ਗਰੋਹ ਜਿਹੜੇ ਨੇ ਪਾਲਦਾ ਕੌਣ ਹੈ? ਬਹੁਤ ਵੱਡੇ ਸਵਾਲ ਇਹਨਾਂ ਵੱਡੀਆਂ ਜਿਹੜੀਆਂ ਲਾਣੇਦਾਰ ਜਿਹੜੇ ਨੇ ਦੁਨੀਆਂ ਦੇ ਉਹਨਾਂ ਦੇ ਉੱਤੇ ਖੜੇ ਹੁੰਦੇ ਆ। ਤੇ ਦੇਸ਼ ਅਜਿਹਾ ਕਰਨ ਦਾ ਫੈਸਲਾ ਕਰਦੇ ਨੇ ਤਾਂ ਸਾਨੂੰ ਉਹਨਾਂ ਦੇ ਉੱਤੇ ਵੀ ਕਹਿੰਦੇ ਪਾਬੰਦੀਆਂ ਲਗਾਉਣੀਆਂ ਪੈਣਗੀਆਂ ਤੇ ਤੁਸੀਂ ਜੋ ਮਰਜ਼ੀ ਕਰੀ ਜਾਓ। ਦੂਸਰੇ ਪਾਸੇ ਜੋ ਹਾਲਾਤ 80 ਦੇ ਦਹਾਕੇ ਦੇ ਵਿਚ ਬਣੇ ਜਾਂ ਉਸ ਤੋਂ ਬਾਅਦ ਦੇ ਵਿਚ ਵੀ ਬਣੇ, ਦੰਗਿਆਂ ਦਾ ਮਾਹੌਲ ਬਣਿਆ, ਸਾਰਾ ਕੁਝ ਹਿੰਸਕ ਮਾਹੌਲ ਬਣ ਗਏ, ਇਸੇ ਤਰ੍ਹਾਂ ਦੀਆਂ ਹਰਕਤਾਂ ਹੁਣ ਜਿਹੜੀਆਂ ਨੇ ਬ੍ਰਿਟਿਸ਼ ਕੋਲੰਬੀਆ ਸਰੀ ਦੇ ਵਿਚ ਵੀ ਹੋਣ ਲੱਗ ਗਈਆਂ ਨੇ। ਸਰੀ ਦੀ ਮਸਜਿਦ ਦੇ ਉੱਤੇ ਲਿਖੀਆਂ ਨਫ਼ਰਤੀ ਧਮਕੀਆਂ ਨੇ ਤੇ ਦਰਵਾਜ਼ਿਆਂ ਦੇ ਨੇੜੇ ਸੂਰ ਦਾ ਮਾਸ ਜਿਹੜਾ ਰੱਖ ਦਿੱਤਾ ਗਿਆ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਸ਼ਬਦ ਲਿਖੇ ਮਿਲੇ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸਥਿਤ ਸਰੀ ਸ਼ਹਿਰ ਦੇ ਵਿੱਚ ਨਫ਼ਰਤ ਤੇ ਜਿਹੜਾ ਇਸਲਾਮੋਫੋਬੀਆ ਦੀ ਇੱਕ ਮੰਦਭਾਗੀ ਘਟਨਾ ਸਾਹਮਣੇ ਆਈ ਹੈ। ਇੱਥੋਂ ਦੇ ਫਲੀਟਵੁੱਡ ਇਸਲਾਮਿਕ ਸੈਂਟਰ ਜਿਹੜਾ ਉਹਨੂੰ ਨਿਸ਼ਾਨਾ ਬਣਾਉਂਦਿਆਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨੇ ਸਥਾਨਕ ਮੁਸਲਿਮ ਭਾਈਚਾਰੇ ਦੇ ਵਿੱਚ ਚਿੰਤਾ ਪੈਦਾ ਕਰ ਦਿੱਤੀ। ਤੜਕੇ ਜਦੋਂ ਨਮਾਜ਼ੀ ਮਸਜਿਦ ਦੇ ਵਿੱਚ ਪਹੁੰਚੇ ਹੈ ਤਾਂ ਉਹਨਾਂ ਨੇ ਇਮਾਰਤ ਦੀਆਂ ਕੰਧਾਂ ਦੇ ਉੱਤੇ ਮੁਸਲਮਾਨਾਂ ਦੇ ਵਿਰੁੱਧ ਅਪਮਾਨਜਨਕ ਤੇ ਜਾਨੋ ਮਾਰਨ ਦੀਆਂ ਧਮਕੀਆਂ ਲਿਖੀਆਂ ਹੋਈਆਂ ਦੇਖੀਆਂ ਨੇ। ਕੰਧਾਂ ਦੇ ਉੱਤੇ ਗੈਟ ਆਊਟ ਔਰ ਡਾਈ ਅਤੇ ਇਸਲਾਮ ਇਜ਼ ਟ੍ਰੈਸ਼ ਵਰਗੇ ਜਿਹੜੇ ਸ਼ਬਦ ਉੱਕਰੇ ਹੋਏ ਨੇ। ਇਸ ਤੋਂ ਇਲਾਵਾ ਮਸਜਿਦ ਦੇ ਦਰਵਾਜ਼ਿਆਂ ਦੇ ਉੱਤੇ ਹੈਂਡਲ ਅਤੇ ਖਿੜਕੀਆਂ ਨੇੜੇ ਕੱਚਾ ਸੂਰ ਦਾ ਮਾਸ ਵੀ ਜਿਹੜਾ ਰੱਖਿਆ ਗਿਆ। ਅਧਿਕਾਰੀਆਂ ਦੇ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਰਾਤ 11 ਵਜੇ ਤੋਂ ਸ਼ਨਿਚਰਵਾਰ ਸਵੇਰ ਦੇ 5 ਵਜੇ ਦੇ ਵਿਚਕਾਰ ਵਾਪਰੀ ਜਿਹੜੀ ਹੋਣ ਦਾ ਸ਼ੱਕ ਦੱਸਿਆ ਗਿਆ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਜਿਹੜੀ ਹੈ ਉਹਨੇ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਇਸ ਦੀ ਜਾਂਚ ਹੇਟ ਕ੍ਰਾਈਮ ਜਾਣੀ ਕਿ ਨਫ਼ਰਤ ਅਪਰਾਧ ਵਜੋਂ ਸ਼ੁਰੂ ਕਰ ਦਿੱਤੀ ਹੈ। ਮਸਜਿਦ ਪ੍ਰਬੰਧਕਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਦੋਸ਼ੀਆਂ ਨੂੰ ਫੜਾਉਣ ਦੇ ਲਈ ਪੁਲਿਸ ਦੇ ਨਾਲ ਪੂਰਨ ਸਹਿਯੋਗ ਕਰ ਰਹੇ ਨੇ। ਇਸ ਘਟਨਾ ਦੀ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਦੀ ਅਟਾਰਨੀ ਜਨਰਲ ਨਿੱਕੀ ਸ਼ਰਮਾ ਨੇ ਇਸ ਦੀ ਜਿਹੜੀ ਸਖ਼ਤ ਨਿੰਦਾ ਵੀ ਕੀਤੀ ਹੈ। ਉਨ੍ਹਾਂ ਨੇ ਪ੍ਰਭਾਵਿਤ ਭਾਈਚਾਰੇ ਦੇ ਨਾਲ ਹਮਦਰਦੀ ਪ੍ਰਗਟ ਕਰਦਿਆਂ ਕਿਹਾ ਕਿ ਸਮਾਜ ਦੇ ਵਿੱਚ ਅਜਿਹੀ ਨਫ਼ਰਤ ਅਤੇ ਹਿੰਸਾ ਦੇ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ। ਮਸਜਿਦ ਪ੍ਰਬੰਧਕਾਂ ਤੇ ਫਲੀਟਵੁੱਡ ਇਸਲਾਮਿਕ ਅਕੈਡਮੀ ਸੋਸਾਇਟੀ ਨੇ ਇਸ ਘਟਨਾ ਨੂੰ ਸਿਰਫ਼ ਇੱਕ ਮਾਮੂਲੀ ਤੋੜ ਫੋੜ ਨਹੀਂ ਮੰਨਿਆ। ਉਨ੍ਹਾਂ ਨੇ ਇਸ ਦੀ ਤੁਲਨਾ 2017 ਦੇ ਵਿੱਚ ਕਿਊਬਿਕ ਸਿਟੀ ਦੀ ਮਸਜਿਦ ਦੇ ਬਾਹਰ ਵਾਪਰੀਆਂ ਘਟਨਾਵਾਂ ਦੇ ਨਾਲ ਕਰ ਦਿੱਤੀ ਹੈ, ਜਿੱਥੇ ਬਾਅਦ ਦੇ ਵਿੱਚ ਇੱਕ ਭਿਆਨਕ ਗੋਲੀਬਾਰੀ ਦੇ ਵਿੱਚ 6 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ। ਪ੍ਰਬੰਧਕਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੇ ਵੱਖ ਵੱਖ ਹਿੱਸਿਆਂ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵਿਰੁੱਧ ਅਜਿਹੇ ਨਫ਼ਰਤ ਭਰੇ ਵਤੀਰੇ ਦੇ ਵਿੱਚ ਵਾਧਾ ਹੋਇਆ। ਸੁਸਾਇਟੀ ਦੇ ਵੱਲੋਂ ਜਾਰੀ ਬਿਆਨ ਦੇ ਵਿੱਚ ਕਿਹਾ ਗਿਆ ਕਿ ਨਮਾਜ਼ੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਲਈ ਹਰ ਸੰਭਵ ਕਦਮ ਚੁੱਕਿਆ ਜਾ ਰਿਹਾ ਤੇ ਨਾਲ ਹੀ ਸੂਬੇ ਦੇ ਸਿਆਸੀ ਤੇ ਸਮਾਜਿਕ ਆਗੂਆਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਜਿਹੇ ਤੱਤਾਂ ਤੇ ਹਮਲਿਆਂ ਦੇ ਵਿਰੁੱਧ ਖੁੱਲ੍ਹ ਕੇ ਜਿਹੜੇ ਨੇ ਆਪਣੀ ਆਵਾਜ਼ ਬੁਲੰਦ ਕਰਨ ਤੇ ਪੁਲਿਸ ਦੀ ਜਾਂਚ ਜਾਰੀ ਹੈ। ਹਾਲੇ ਤੱਕ ਕਿਸੇ ਵੀ ਸ਼ੱਕੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ। ਦੂਸਰੇ ਪਾਸੇ ਵੈਨਜ਼ੂਏਲਾ ਤੋਂ ਚੱਕ ਲਿਆਂਦਾ ਸੀ PM ਉਹਨਾਂ ਦਾ ਤੇ ਮਾਦੂਰੋ ਅਮਰੀਕਾ ਦੇ ਵਿੱਚ ਉਨ੍ਹਾਂ ਦੀ ਪਤਨੀ ਨੇ ਨਸ਼ੀਲੇ ਪਦਾਰਥਾਂ ਦੇ ਨਾਲ ਸੰਬੰਧਿਤ ਦੋਸ਼ਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਵੈਨਜ਼ੂਏਲਾ ਦੇ ਸਾਬਕਾ ਰਾਸ਼ਟਰਪਤੀ ਨਿਕੋਲਸ ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਨੇ ਬੁੱਧਵਾਰ ਨੂੰ ਇੱਕ ਅਮਰੀਕੀ ਅਦਾਲਤ ਦੇ ਵਿੱਚ ਅਪੀਲ ਕਰ ਦਿੱਤੀ ਹੈ ਕਿ ਉਨ੍ਹਾਂ ਵਿਰੁੱਧ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ। ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਇੱਕ ਵਿਦੇਸ਼ੀ ਨੇਤਾ ਤੇ ਉਨ੍ਹਾਂ ਦੀ ਪਤਨੀ ਹੋਣ ਦੇ ਨਾਤੇ ਉਨ੍ਹਾਂ ਨੂੰ ਕਾਨੂੰਨੀ ਛੋਟ ਪ੍ਰਾਪਤ ਹੈ। ਮੈਨਹੈਂਟਨ ਸੰਘੀ ਅਦਾਲਤ ਦੇ ਵਿੱਚ ਦਾਇਰ ਦਸਤਾਵੇਜ਼ਾਂ ਦੇ ਵਿੱਚ ਮਾਦੂਰੋ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ ਜੱਜ ਨੂੰ ਦੋਸ਼ਾਂ ਨੂੰ ਖਾਰਜ ਕਰਨਾ ਚਾਹੀਦਾ ਹੈ ਕਿਉਂਕਿ ਉਹ ਅਜਿਹੇ ਦੋਸ਼ ਕਿਸੇ ਵਿਦੇਸ਼ੀ ਰਾਜ ਦੇ ਮੁਖੀ ਵਿਰੁੱਧ ਨਹੀਂ ਲਗਾਏ ਜਾ ਸਕਦੇ ਹੈ। ਵਕੀਲਾਂ ਨੇ ਕਿਹਾ ਕਿ ਕਿਸੇ ਵੀ ਅਮਰੀਕੀ ਅਦਾਲਤ ਨੇ ਕਦੇ ਵੀ ਕਿਸੇ ਵਿਦੇਸ਼ੀ ਨੇਤਾ ਦੇ ਵਿਰੁੱਧ ਅਪਰਾਧਿਕ ਕੇਸ ਦੀ ਸੁਣਵਾਈ ਨਹੀਂ ਕੀਤੀ ਹੈ ਜਿਸ ਨੂੰ ਦੋਸ਼ਾਂ ਦੇ ਸਮੇਂ ਆਪਣੇ ਹੀ ਦੇਸ਼ ਦੇ ਵਿੱਚ ਰਾਜ ਦੇ ਮੌਜੂਦਾ ਮੁਖੀ ਦੇ ਵਜੋਂ ਮਾਨਤਾ ਪ੍ਰਾਪਤ ਸੀ। ਉਨ੍ਹਾਂ ਕਿਹਾ ਕਿ ਇਹੋ ਹੀ ਕੋਈ ਇਤਿਹਾਸਕ ਸੰਯੋਗ ਨਹੀਂ ਹੈ ਬਲਕਿ ਇੱਕ ਲੰਬੇ ਸਮੇਂ ਤੋਂ ਚੱਲੀ ਆ ਰਹੀ ਜਿਹੜੀ ਕਾਨੂੰਨੀ ਪ੍ਰਥਾ ਹੈ ਕਿ ਰਾਜ ਦੇ ਮੁਖੀ ਆਪਣੇ ਹੀ ਦੇਸ਼ ਤੋਂ ਬਾਹਰ ਦੀਆਂ ਜਿਹੜੀਆਂ ਅਦਾਲਤਾਂ ਦੇ ਵਿੱਚ ਅਪਰਾਧਿਕ ਕਾਰਵਾਈਆਂ ਤੋਂ ਮੁਕਤ ਨੇ। ਮਾਦੂਰੋ ਅਤੇ ਉਨ੍ਹਾਂ ਦੀ ਪਤਨੀ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਦੇ ਤਹਿਤ ਮੁਕੱਦਮਾ ਅਗਲੇ ਸਾਲ 1 ਜੂਨ ਤੋਂ ਜਿਹੜਾ ਸ਼ੁਰੂ ਹੋਣ ਵਾਲਾ ਹੈ। ਆਖਰੀ ਖ਼ਬਰਾਂ ਦੇ ਵੱਲ ਨੂੰ ਵੱਧਦੇ ਹਾਂ ਤੇ ਇਟਲੀ ਦੀ PM ਜਾਰਜੀਆ ਮੈਲੋਨੀ ਨੇ ਇਤਿਹਾਸ ਰਚਿਆ, ਤੋੜ ਦਿੱਤਾ 80 ਸਾਲ ਪੁਰਾਣਾ ਰਿਕਾਰਡ। ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੈਲੋਨੀ ਦੀ ਰੂੜੀਵਾਦੀ ਸਰਕਾਰ ਨੇ ਦੇਸ਼ ਦੇ ਸਿਆਸੀ ਇਤਿਹਾਸ ਦੇ ਵਿੱਚ ਇੱਕ ਨਵਾਂ ਰਿਕਾਰਡ ਕਾਇਮ ਕਰ ਦਿੱਤਾ। ਵੀਰਵਾਰ ਅੱਜ ਮੈਲੋਨੀ ਸਰਕਾਰ ਨੇ ਲਗਾਤਾਰ 1413 ਦਿਨ ਜਿਹੜੇ ਨੇ ਪੂਰੇ ਕਰਕੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਇਟਲੀ ਦੇ ਵਿੱਚ ਸਭ ਤੋਂ ਲੰਮੇ ਸਮੇਂ ਤੱਕ ਚੱਲਣ ਵਾਲੀ ਅਟੁੱਟ ਸਰਕਾਰ ਬਣਨ ਦਾ ਮਾਣ ਹਾਸਲ ਕਰ ਲਿਆ। ਇਸ ਰਿਕਾਰਡ ਦੇ ਨਾਲ ਮੈਲੋਨੀ ਨੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਸਿਲਵੀਓ ਬਰਲੂ ਸਕੋਨੀ ਦੇ ਨਾਲ 2001 ਤੋਂ 2005 ਦੇ ਦਰਮਿਆਨ ਬਣਾਏ ਰਿਕਾਰਡ ਨੂੰ ਪਿੱਛੇ ਛੱਡਤਾ ਹੈ। ਇਸ ਇਤਿਹਾਸਕ ਪ੍ਰਾਪਤੀ ਦਾ ਜਸ਼ਨ ਮੈਲੋਨੀ ਤੇ ਉਨ੍ਹਾਂ ਦੀ ਪਾਰਟੀ ਦੇ ਵੱਲੋਂ ਸ਼ੁੱਕਰਵਾਰ ਨੂੰ ਜਿਹੜਾ ਕੱਲ ਨੂੰ ਜਿਹੜਾ ਦੱਖਣੀ ਸ਼ਹਿਰ ਬਾਰੀ ਦੇ ਵਿੱਚ ਇੱਕ ਵਿਸ਼ਾਲ ਰੈਲੀ ਕਰਕੇ ਜਿਹੜਾ ਮਨਾਇਆ ਜਾਣਾ ਹੈ। ਸਾਲ 2027 ਦੇ ਅਖੀਰ ਦੇ ਵਿੱਚ ਹੋਣ ਵਾਲੀਆਂ ਅਗਲੀਆਂ ਚੋਣਾਂ ਦੇ ਵੱਲ ਵਧਦਿਆਂ ਮੈਲੋਨੀ ਦਾ ਮੁੱਖ ਟੀਚਾ ਹੁਣ ਸਿਲਵੀਓ ਬਰਲੂ ਸਕੋਨੀ ਦੇ ਉਸ ਸੁਪਨੇ ਨੂੰ ਪੂਰਾ ਕਰਨਾ ਹੈ ਜਿਸ ਦੇ ਤਹਿਤ ਉਹ ਬਿਨਾਂ ਕਿਸੇ ਰੁਕਾਵਟ ਦੇ ਪੂਰੇ 5 ਸਾਲ ਦਾ ਕਾਰਜਕਾਲ ਪੂਰਾ ਕਰ ਸਕਣ। ਆਖਰੀ ਖਬਰ ਹੈ ਕੈਨੇਡਾ ਦੀ ਝੀਲ ਦੇ ਵਿਚ ਤੈਰਦਾ ਟਾਪੂ 30 ਕਿਲੋਮੀਟਰ ਦੂਰ ਪੁੱਜ ਗਿਆ ਤੇ ਬੀਸੀ ਹਾਈਡਰੋ ਨੇ ਲੋਕਾਂ ਨੂੰ ਟਾਪੂ ਨੇੜੇ ਨਾ ਜਾਣ ਦੀ ਸਲਾਹ ਦਿੱਤੀ ਹੈ। ਉੱਤਰੀ ਬ੍ਰਿਟਿਸ਼ ਕੋਲੰਬੀਆ ਦੀ ਵਿਲਸਟਨ ਝੀਲ ਦੇ ਵਿਚ ਅਜਿਹਾ ਟਾਪੂ ਤੈਰ ਰਿਹਾ ਜਿਸ ਨੇ ਲੋਕਾਂ ਦੀ ਹੈਰਾਨੀ ਦੇ ਨਾਲ ਨਾਲ ਬੀਸੀ ਹਾਈਡਰੋ ਦੀ ਚਿੰਤਾ ਵੀ ਵਧਾਤੀ ਹੈ। ਪਾਣੀ ਦੇ ਵਿਚਕਾਰ ਅਚਾਨਕ ਉਭਰਿਆ ਟਾਪੂ ਹੁਣ ਜਿਹੜਾ ਖੁਦ ਪਾਣੀ ਦੇ ਨਾਲ ਹੀ ਆਪਣੀ ਥਾਂ ਬਦਲ ਰਿਹਾ। ਦਰਖਤਾਂ ਝਾੜੀਆਂ ਤੇ ਬਨਸਪਤੀ ਦੇ ਨਾਲ ਢਕਿਆ ਇਹ ਵਿਸ਼ਾਲ ਤੈਰਦਾ ਢਾਂਚਾ ਸਿਰਫ 2 ਹਫ਼ਤਿਆਂ ਦੇ ਵਿਚ ਕਰੀਬ 30 ਕਿਲੋਮੀਟਰ ਦੂਰ ਵਹਿ ਗਿਆ। ਪਹਿਲੀ ਨਜ਼ਰ ਦੇ ਵਿਚ ਇਹ ਕਿਸੇ ਅਸਲੀ ਟਾਪੂ ਵਰਗਾ ਦਿਖਾਈ ਦਿੰਦਾ ਹੈ ਪਰ ਇਸ ਦੇ ਹੇਠਾਂ ਕੋਈ ਵੀ ਠੋਸ ਜ਼ਮੀਨ ਨਹੀਂ। ਅਧਿਕਾਰੀਆਂ ਦੇ ਮੁਤਾਬਕ ਇਹ ਲੱਕੜਾਂ ਮਿੱਟੀ ਜੜਾਂ ਸੜ ਰਹੇ ਜੈਵਿਕ ਮਲਬੇ ਅਤੇ ਬਨਸਪਤੀ ਦਾ ਵੱਡਾ ਪਰ ਜਿਹੜਾ ਅਸਥਿਰ ਤੈਰਦਾ ਢੇਰ ਹੈ। 21 ਜੁਲਾਈ ਨੂੰ ਯੂਰਪੀਅਨ ਸਪੇਸ ਏਜੰਸੀ ਨੇ ਸੈਂਟੀਨੈਲ 2 ਸੈਟੇਲਾਈਟ ਨੇ ਇਸ ਨੂੰ ਜਿਹੜਾ ਪਹਿਲੀ ਵਾਰ ਪਾਣੀ ਦੇ ਵਿਚ ਹਰੇ ਦੱਬੇ ਵਾਂਗ ਜਿਹੜਾ ਸੀ ਦਰਜ ਕੀਤਾ ਸੀ ਤੇ ਉਸ ਵੇਲੇ ਇਹ WAC ਬੈਨਟ ਡੈਮ ਤੋਂ ਤਕਰੀਬਨ 100 ਕਿਲੋਮੀਟਰ ਪੱਛਮ ਦੇ ਵੱਲ ਜਿਹੜਾ ਉੱਥੇ ਸਥਿਤ ਸੀ। ਬਾਅਦ ਦੇ ਵਿਚ ਇਹ ਨਜ਼ਰੋਂ ਓਹਲੇ ਹੋਣ ਲੱਗ ਪਿਆ ਤੇ 31 ਅਗਸਤ ਨੂੰ ਇਹ ਉਸਪੀਕਾ ਦਰਿਆ ਦੇ ਨੇੜੇ ਮੁੜ ਦਿਖਾਈ ਦਿੱਤਾ ਗਿਆ। ਇਸ ਦੀਆਂ ਤਸਵੀਰਾਂ ਤੇ ਵੀਡੀਓਜ਼ ਮੈਕੀਜ਼ੀ ਖੇਤਰ ਦੇ ਵਸਨੀਕ ਅਤੇ ਕਿਸ਼ਤੀ ਚਾਲਕ ਰੋਕੀ ਐਵਰੀ ਨੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਂਝੀਆਂ ਕੀਤੀਆਂ ਤੇ ਵੀਡੀਓ ਦੇ ਵਿਚ ਕਿਸ਼ਤੀ ਦੀਆਂ ਲਹਿਰਾਂ ਦੇ ਨਾਲ ਇਹ ਟਾਪੂ ਪਾਣੀ ਦੇ ਉੱਤੇ ਉੱਪਰ ਹੇਠਾਂ ਹੁੰਦਾ ਵੀ ਦਿਖਾਈ ਦਿੱਤਾ ਗਿਆ। ਬੀਸੀ ਹਾਈਡਰੋ ਦੇ ਬੌਬ ਗੇਮਰ ਮੁਤਾਬਕ ਸੰਭਾਵਨਾ ਇਹ ਹੈ ਕਿ ਇਹ ਸਮੱਗਰੀ ਕਈ ਸਾਲਾਂ ਤੋਂ ਕਿਸੇ ਸੁਰੱਖਿਅਤ ਖਾੜੀ ਦੇ ਵਿਚ ਕੰਢੇ ਦੇ ਨਾਲ ਇਕੱਠੀ ਹੋ ਰਹੀ ਸੀ ਤੇ ਇਸ ਸਾਲ ਵਿਲਿਸਟਨ ਜਲ ਭੰਡਾਰ ਦੇ ਵਿਚ ਪਾਣੀ 14 ਸਾਲਾਂ ਦੇ ਵਿਚ ਪਹਿਲੀ ਵਾਰ ਪੂਰੀ ਸਮਰੱਥਾ ਤੱਕ ਪੁੱਜਿਆ। ਵਧੇ ਹੋਏ ਪਾਣੀ ਨੇ ਸ਼ਾਇਦ ਇਸ ਭਾਰੀ ਢੇਰ ਨੂੰ ਕੰਢੇ ਤੋਂ ਤੋੜ ਕੇ ਪਾਣੀ ਦੇ ਵਿਚ ਛੱਡ ਦਿੱਤਾ ਹੈ ਤੇ ਤਕਰੀਬਨ 140 ਮੀਟਰ ਲੰਮੇ 70 ਮੀਟਰ ਚੌੜੇ ਇਸ ਤੈਰਦੇ ਢਾਂਚੇ ਦੇ ਬਾਰੇ ਹੁਣ ਸੁਰੱਖਿਆ ਜਿਹੜੀ ਹੈ ਚਿੰਤਾ ਵੱਧ ਗਈ ਹੈ। ਬੀਸੀ ਹਾਈਡਰੋ ਅਨੁਸਾਰ ਤੇਜ਼ ਹਵਾ ਵੱਡੀਆਂ ਲਹਿਰਾਂ ਜਾਂ ਕਿਸੇ ਕਿਸ਼ਤੀ ਦੀ ਟੱਕਰ ਇਸ ਨੂੰ ਟੁਕੜਿਆਂ ਦੇ ਵਿਚ ਵੰਡ ਸਕਦੀ ਹੈ ਤੇ ਇਸ ਦੇ ਲਈ ਉਸਨੇ ਜਿਹੜਾ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਅਜੀਬ ਤੈਰਦੇ ਟਾਪੂ ਨੂੰ ਦੂਰੋਂ ਦੇਖਣ ਪਰ ਕਿਸ਼ਤੀ ਲੈ ਕੇ ਜਿਹੜਾ ਇਸ ਦੇ ਨੇੜੇ ਜਾਣ ਦਾ ਕੋਈ ਰਿਸਕ ਨਾ ਲੈਣ, ਇਸ ਦੇ ਉੱਤੇ ਚੜ ਕੇ ਇਸ ਦਾ ਭੇਤ ਜਾਣਨ ਦੀ ਕੋਸ਼ਿਸ਼ ਜਿਹੜੀ ਹੈ ਨਾ ਕਰਨ। ਲੋ ਦੋਸਤੋ, ਇਹ ਸੀ ਜੀ ਅੱਜ ਦੀਆਂ ਦੇਸ਼ ਵਿਦੇਸ਼ ਦੀਆਂ ਖਬਰਾਂ ਤੇ ਇੱਥੇ ਆਪਾਂ ਕਰਦੇ ਹਾਂ ਖਬਰਾਂ ਦੀ ਸਮਾਪਤੀ। ਤੇ ਦੋਸਤੋ, ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ, ਸਮਾਂ ਵੀ ਆਪਣਾ ਸਮਾਪਤੀ ਵਾਲਾ ਹੋ ਗਿਆ ਤੇ ਆਪਾਂ 20 ਮਿੰਟ ਉੱਪਰ ਲਾਏ ਨੇ ਅੱਜ ਤੇ ਲਾਈਨਾਂ ਤੁਹਾਡੇ ਲਈ ਖੁੱਲੀਆਂ ਨੇ। +358 44 976 19 ਬਾਰ ਸਟੂਡੀਓ ਦਾ ਨੰਬਰ ਹੈ। ਜਾਂਦੇ ਜਾਂਦੇ ਤੁਹਾਡੇ ਸੁਨੇਹੇ ਸਾਂਝੇ ਕਰਦਾ, ਫਿਰ ਆਪਾਂ ਆਗਿਆ ਲੈਂਦੇ ਹਾਂ। ਬਹੁਤ ਸਾਰੇ ਸੁਨੇਹੇ ਮੈਂ ਸਾਂਝੇ ਵੀ ਕਰਤੇ ਹੈ। ਸੁਰਜੀਤ ਭਾਰਤ ਜੀ ਇੰਡੀਆ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ। ਰਜਿੰਦਰ ਜੀਰਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਭ ਦੋਸਤਾਂ ਨੂੰ ਤੇ ਭੁਪਿੰਦਰ ਭਾਰਤ ਜੀ ਤੇ ਸਮਰਜੀਤ ਸਿੰਘ ਸ਼ੰਮੀ ਜੀ ਰੇਡੀਓ ਸਾਰੇ ਦੋਸਤਾਂ ਨੂੰ ਜਿਹੜੇ ਸੁਣ ਰਹੇ ਨੇ ਸਤਿ ਸ਼੍ਰੀ ਅਕਾਲ ਹੈ ਜੀ। ਤੇ ਇਸੇ ਤਰ੍ਹਾਂ ਹੀ ਜੀਰਾ ਜੀ ਕਹਿੰਦੇ ਆ ਵੈਲਕਮ ਟੂ ਦੁਆਬਾ ਰੇਡੀਓ। ਤੇ ਨਾਲ ਦੀ ਨਾਲ ਅਗਲਾ ਸੁਨੇਹਾ ਆਇਆ, ਜੀਰਾ ਜੀ ਕਹਿੰਦੇ ਬਹੁਤ ਵਧੀਆ ਤੇ ਸੋਹਣੀ ਜਿਹੜੀ ਆ ਆਵਾਜ਼ ਆ ਰਹੀ ਹੈ। ਤੇ ਇਸੇ ਤਰ੍ਹਾਂ ਲਾਲੀ ਟੋੜਾ ਸਾਹਿਬ ਪਟਿਆਲੇ ਤੋਂ ਸਤਿ ਸ਼੍ਰੀ ਅਕਾਲ ਕਹਿੰਦੇ ਆ ਜੀ ਸਭ ਦੋਸਤਾਂ ਨੂੰ ਜੀਓ। ਤੇ ਸਿਕੰਦਰ ਸਿੰਘ ਔਜਲਾ ਸਾਹਿਬ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਭ ਨੂੰ, ਪਿਆਰਿਆਂ ਨੂੰ ਜੀ। ਤੇ ਮੁਹੰਮਦ ਜੀ ਸਤਿ ਸ਼੍ਰੀ ਅਕਾਲ ਲਿਖਦੇ ਆ ਸਭ ਦੋਸਤਾਂ ਨੂੰ, ਸ਼ੰਮੀ ਜੀ ਨੂੰ ਤੇ ਭੁਪਿੰਦਰ ਜੀ ਨੂੰ ਤੇ ਸਰੋਤਾ ਪਰਿਵਾਰ ਨੂੰ। ਔਜਲਾ ਸਾਹਿਬ ਕਹਿੰਦੇ ਦਾਨ ਕੋਈ ਵੀ ਕਿਸੇ ਨੂੰ ਕਰ ਦੇਵੇ ਅਗਲੇ ਜਵਾਬ ਨਹੀਂ ਦਿੰਦੇ ਤੇ ਪੁੰਨ ਕਰੇ ਦਾ ਫਾਇਦਾ ਹਜੇ ਤੱਕ ਮਿਲਿਆ ਤੇ ਦੇਖਿਆ ਹੀ ਨਹੀਂ ਕਹਿੰਦੇ ਜੀ। ਤੇ ਔਜਲਾ ਸਾਹਿਬ ਨਾਲ ਲਿਖਦੇ ਨੇ ਕਿ ਜੇ ਅਗਲੇ 10 ਸਾਲ ਬਾਅਦ ਮਿਲਿਆ ਫਿਰ ਕੀ ਫਾਇਦਾ। 6 ਨੰਬਰ ਲਾਈਕ ਕਹਿੰਦੇ ਨੇ ਰਾਜਨ ਸੈਣੀ ਸਾਹਿਬ। ਤੇ ਇਸੇ ਤਰ੍ਹਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰੇ ਪਿਆਰਿਆਂ ਨੂੰ ਕਹਿੰਦੇ ਆ। ਤੇ ਦਵਿੰਦਰ ਭਾਰਤ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਸਭ ਨੂੰ UAE ਤੋਂ। ਮੁਕੱਦਰ ਜੀ ਸਤਿ ਸ਼੍ਰੀ ਅਕਾਲ ਪਿਆਰਿਓ ਕਹਿੰਦੇ ਆ। ਤੇ ਸਤਨਾਮ ਸਿੰਘ ਜਾਣੀਆਚਾਲ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਆ ਸਾਰਿਆਂ ਨੂੰ ਇੰਡੀਆ ਤੋਂ। ਤੇ ਗੁਲਾਬ ਦੇ ਫੁੱਲ ਭੇਜੇ ਆ। ਔਜਲਾ ਸਾਹਿਬ ਕਹਿੰਦੇ ਵਿਚੋਲਾ ਤਾਂ ਹੁੰਦਾ ਹੀ ਓਹਲਾ। ਔਜਲਾ ਸਾਹਿਬ ਕਹਿੰਦੇ ਜਾਣੀਆਂ ਵੀਰ ਜੀ ਕਿਵੇਂ ਹੋ ਪਿਆਰਿਓ। ਤੇ ਉਹ ਲਿਖਦੇ ਨੇ ਕਿ ਚੜ੍ਹਦੀ ਕਲਾ ਦੇ ਵਿਚ ਔਜਲਾ ਵੀਰ ਜੀ ਸਭ ਠੀਕ ਠਾਕ ਹੈ, ਤੁਸੀਂ ਦੱਸੋ ਕਿਵੇਂ ਹੋ ਤੇ ਘਰ ਪਰਿਵਾਰ ਸਭ ਠੀਕ ਹੋ। ਤੇ ਔਜਲਾ ਸਾਹਿਬ ਕਹਿੰਦੇ ਚੜ੍ਹਦੀ ਕਲਾ ਵੀਰ ਜੀ ਭਰਾਵਾਂ ਦੇ ਨਾਲ। ਤੇ ਅੱਗੇ ਉਹ ਲਿਖਦੇ ਆ ਜਾਣੀਆਂ ਚਾਲ ਜੀ ਸਾਡੇ ਮਹਾਂਪੁਰਸ਼ ਕਹਿੰਦੇ ਆ ਕਿ ਜੇਕਰ ਅੰਗ ਦਾਨ ਕਰ ਦਿੱਤੇ ਤਾਂ ਫਿਰ ਅਗਲੇ ਜਨਮ ਦੇ ਵਿਚ ਉਹ ਅੰਗ ਨਹੀਂ ਮਿਲਣੇ, ਸੋ ਸੋਚ ਸਮਝ ਕੇ ਪੰਗਾ ਲੈਣਾ ਚਾਹੀਦਾ ਸ਼ੰਮੀ ਵੀਰ। ਤੇ ਔਜਲਾ ਸਾਹਿਬ ਕਹਿੰਦੇ ਸਾਡੇ ਸਕੀਮ ਤੋਂ ਹੀ ਕਹਿੰਦੇ ਸਕੀਮ ਲਾ ਜਾਂਦੇ ਆ, ਜਿਵੇਂ ਕਿ ਆਪਣੇ ਗੱਲਬਾਤ ਕਰਕੇ ਗਏ ਰਾਜਨ ਸੈਣੀ ਸਾਹਿਬ, ਉਹਦੇ ਉੱਤੇ ਗੱਲ ਲਿਖੀ ਸੀ। ਪਰਮਿੰਦਰ ਬਰਨ ਜੀ ਫਗਵਾੜੇ ਵਾਲੇ ਜੁੜੇ ਹੋਏ ਨੇ। ਸਤਿ ਸ੍ਰੀ ਅਕਾਲ ਜੀ ਸਾਰੇ ਸਤਿਕਾਰ ਸੱਜਣਾਂ ਨੂੰ ਕਹਿੰਦੇ ਨੇ ਜੀਆਂ ਨੂੰ ਜੀ। ਪਰਮਿੰਦਰ ਜੀ ਤੇ ਰਾਜਨ ਸੈਣੀ ਸਾਹਿਬ ਕਹਿੰਦੇ ਭਾਰਤ ਸਾਹਿਬ ਸਾਡੇ ਪਿੰਡ ਦੇ ਬਾਰਬਰ ਦੇ ਦੱਸਣ ਦੇ ਮੁਤਾਬਕ ਮੈਂ ਵਾਲ ਕੱਟੇ ਤੇ ਮੇਰੇ ਪੈਸੇ 3 ਮਹੀਨੇ ਨਹੀਂ ਦਿੱਤੇ ਤੇ ਨਗਰ ਕੀਰਤਨ ਦੇ ਉੱਤੇ ਕੇਲਿਆਂ ਦਾ ਲੰਗਰ ਲਾਈ ਬੈਠਾ ਸੀ ਕਹਿੰਦੇ ਜੀ ਉਹ। ਤੇ ਗੁਰੀਮਾਨ ਜੀ ਬਾਈ ਜੀ ਜੁੜੇ ਆ ਕਹਿੰਦੇ ਸਾਰੇ ਹੀ ਵੱਡੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ। ਰਾਜਨ ਸੈਣੀ ਜੀ ਨੂੰ ਸਤਿ ਸ੍ਰੀ ਅਕਾਲ, ਸ਼ੰਮੀ ਜੀ ਨੂੰ, ਭੁਪਿੰਦਰ ਭਾਰਤ ਜੀ ਨੂੰ, ਪਰਮਿੰਦਰ ਜੀ ਨੂੰ ਤੇ ਸਿਕੰਦਰ ਸਿੰਘ ਔਜਲਾ ਸਾਹਿਬ ਨੂੰ ਤੇ ਇਸੇ ਤਰ੍ਹਾਂ ਸਤਿ ਸ੍ਰੀ ਅਕਾਲ ਭੇਜਦੇ ਨੇ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਗੁਰੀਮਾਨ ਸਾਹਿਬ ਸਤਿ ਸ੍ਰੀ ਅਕਾਲ। ਤੇ ਸਤਨਾਮ ਜੀ ਲਿਖਦੇ ਆ ਕਿ ਇਹ ਦੁਨੀਆਂ ਰੰਗ ਬਰੰਗੀ ਹੈ, ਕੋਈ ਅਫੀਮੀ ਤੇ ਕੋਈ ਭੰਗੀ ਹੈ। ਕਿਆ ਬਾਤ ਹੈ ਜੀ, ਮੈਂ ਵੀ ਇਹ ਨੋਟ ਲਾਈਨ ਕੀਤੀ। ਮੈਂ ਕਿਹਾ ਕੁਛ ਨਾ ਕੁਛ ਲਿਖਾਂਗੇ। ਦੁਨੀਆਂ ਰੰਗ ਬਿਰੰਗੀ, ਥੋੜੀ ਚੰਗੀ ਤੇ ਬਹੁਤੀ ਮੰਦੀ। ਤੇ ਲਓ ਜੀ, ਤੇ ਇਹਨੂੰ ਆਪਾਂ ਅੱਗੇ ਵਧਾਵਾਂਗੇ। ਤੇ ਇਸੇ ਤਰ੍ਹਾਂ ਹੀ ਗੁਰੀਮਾਨ ਜੀ ਕਹਿੰਦੇ ਆ ਸਿਕੰਦਰ ਸਿੰਘ ਔਜਲਾ ਜੀ ਸਤਿ ਸ੍ਰੀ ਅਕਾਲ, ਤੇ ਗੁਰੀਮਾਨ ਜੀ ਨੂੰ ਸਤਿ ਸ੍ਰੀ ਅਕਾਲ ਰਾਜਨ ਸੈਣੀ ਸਾਹਿਬ ਨੇ ਭੇਜ ਦਿੱਤੀ ਹੈ। ਸਤਨਾਮ ਜੀ ਨੂੰ, ਮੁਕੱਦਰ ਜੀ ਨੂੰ, ਰਜਿੰਦਰ ਕੁਮਾਰ ਜੀਰਾ ਜੀ ਨੂੰ, ਸੁਰਜੀਤ ਭਾਰਤ ਜੀ ਨੂੰ, ਮਾਤਾ ਜੀ ਨੂੰ, ਗੁਰੀਮਾਨ ਜੀ ਤੇ ਮੁਹੰਮਦ ਜੀ ਨੂੰ ਸਤਿ ਸ੍ਰੀ ਅਕਾਲ ਭੇਜਦੇ ਆ। ਔਰ ਆਪਣੇ ਰਾਜਨ ਸੈਣੀ ਸਾਹਿਬ ਕਹਿੰਦੇ ਮਾਸਟਰਾਂ ਦੇ ਡੰਡੇ ਨੂੰ ਵੀ ਕਹਿੰਦੇ ਆ ਜੀ। ਤੇ ਇਸੇ ਤਰ੍ਹਾਂ ਜੀਰਾ ਜੀ ਸਤਿ ਸ੍ਰੀ ਅਕਾਲ ਭੇਜਦੇ ਆ ਗੁਰੀ ਜੀ ਨੂੰ। ਭਾਰਤ ਸਾਹਿਬ ਹੋ ਸਕੇ ਤਾਂ ਕਹਿੰਦੇ ਮੇਰੀ ਕਾਲ ਲਓ ਜੀ, ਆਪਣੇ ਰਾਜਨ ਸੈਣੀ ਸਾਹਿਬ ਨੇ ਲਿਖਿਆ ਸੀ। ਸਤਨਾਮ ਸਿੰਘ ਜਾਣੀਆਂ ਚਾਲ ਜੀ ਲਿਖਦੇ ਆ ਕਿ ਦਮੜੀ ਦੇ ਨਾਲ ਹੀ ਚਮੜੀ ਦੀ ਕੀਮਤ ਹੈ ਜੀ। ਕਿਆ ਬਾਤ ਹੈ ਜੀ। ਗੁਰੀ ਜੀ ਕਹਿੰਦੇ ਆ ਕਿ ਔਜਲਾ ਬਾਈ ਜੀ ਸਾਡੇ ਅਕਲ ਵਾਲਾ ਤਾਂ ਬਿਲਕੁਲ ਤਕੜੇ ਨੂੰ ਕਿਹਾ ਜਾਂਦਾ, ਕਿਉਂਕਿ ਮਾਤੜ ਤਾਂ ਕਹਿੰਦੇ ਬੰਦਾ ਦੱਬਦਾ ਹੈ। ਸੜਕ ਉੱਤੇ ਹਿਰਨ ਕਿਸੇ ਗੱਡੀ ਦੇ ਵਿੱਚ ਲੱਗ ਕੇ ਮਰ ਗਿਆ ਤੇ ਦੇਖਣ ਵਾਲੀ ਗੱਲ ਹੈ ਕਿ ਕਿਸੇ ਨੇ ਚੁੱਕੇ ਹਿਰਨ ਨੂੰ ਪਾਸੇ ਤੱਕ ਨਹੀਂ ਕੀਤਾ ਤੇ ਉੱਪਰੋਂ ਨਿਕਲੀ ਜਾਂਦਾ ਹੈ। ਬਹੁਤ ਮਾੜੇ ਹੋ ਗਏ ਲੋਕ ਨੇ ਤੇ ਮੈਂ ਹੁਣ ਮਰੇ ਹੋਏ ਹਿਰਨ ਨੂੰ ਚੁੱਕ ਕੇ ਕਹਿੰਦੇ ਖੇਤਾਂ ਨੂੰ ਕੀਤਾ ਹੈ। ਕਿਆ ਬਾਤ ਹੈ ਜੀ, ਇਹ ਵੀ ਹਾਲਾਤ ਨੇ ਬਿਲਕੁਲ ਹੈ ਜੀ। ਤੇ ਮੁਕੱਦਰ ਜੀ ਮਤਲਬ ਕਿ ਸੈਡ ਜਿਹਾ ਫੇਸ ਭੇਜਿਆ ਦੋ, ਤੇ ਮੈਂ ਕਾਲ ਵੀ ਕੀਤੀ ਸੀ, ਉਹਨਾਂ ਨੇ ਨਹੀਂ ਚੁੱਕੀ ਤੇ ਉਹਨਾਂ ਦੀ ਕਾਲ ਆ ਰਹੀ ਸੀ ਉਦੋਂ ਮੈਂ ਅਟੈਂਡ ਨਹੀਂ ਕਰ ਪਾਇਆ ਕਿਉਂਕਿ ਬਿਜ਼ੀ ਸੀ ਕਾਲ ਲਾਈਨ। ਤੇ ਗੁਰੀਮਾਨ ਜੀ ਕਹਿੰਦੇ ਖੇਤਾਂ ਦੇ ਵਿੱਚ ਕੰਮ ਕਰਦੇ ਮੁੰਡਿਆਂ ਨੂੰ ਬੇਨਤੀ ਕੀਤੀ ਹੈ, ਦੇਖ ਕੇ ਕਿਤੇ ਮਿੱਟੀ ਦੇ ਵਿੱਚ ਦੱਬ ਦਿਓ ਜੀ, ਤੇ ਲੋਕ ਬਹੁਤੇ ਮਾੜੇ ਹੋ ਗਏ ਹੈ। ਸੋਹਣਾ ਪ੍ਰੋਗਰਾਮ, ਸੋਹਣੀ ਗੱਲਬਾਤ, ਸੋਹਣੀ ਪੇਸ਼ਕਾਰੀ ਜੀ, ਸ਼ੁਕਰੀਆ ਕਹਿੰਦੇ ਆ ਮੁਹੰਮਦ ਜੀ ਦੁਬਈ ਤੋਂ। ਤੇ ਗੁਰੀ ਜੀ ਕਹਿੰਦੇ ਆ ਦਾਨ ਅਨਮੋਲ ਕਵਾਤਰਾ ਤੇ ਸੁਲਤਾਨ ਰੰਧਾਵਾ ਵਰਗੇ ਚੋਰਾਂ ਨੂੰ ਨਾ ਦਵੋ। ਆਪਣੇ ਪਿੰਡ ਦੇ ਆਪਣੇ ਆਲੇ ਦੁਆਲੇ ਬਥੇਰੇ ਗਰੀਬ ਪਰਿਵਾਰ, ਗਰੀਬ ਬੱਚੇ ਰਾਸ਼ਨ ਤੋਂ, ਸਿੱਖਿਆ ਤੋਂ ਦੂਰ ਨੇ ਤੇ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਹੈ। ਬਹੁਤ ਵਧੀਆ ਸੁਨੇਹਾ ਦਿੱਤਾ ਜੀ। ਤੇ ਮਨਦੀਪ ਜੱਸੀ ਜੀ ਕਹਿੰਦੇ ਆ ਕੁੱਕੀ ਭਾਜੀ ਕਿਸੇ ਨੇ ਫ੍ਰੀ ਡਾਇਲਸਿਸ ਕਰਵਾਉਣਾ ਤਾਂ ਦੱਸੋ ਜੀ, ਤੇ ਭੁਲੱਥ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਪ੍ਰਾਈਵੇਟ ਹੈ ਜੀ, ਨਿੱਜੀ ਸਹੂਲਤਾਂ ਲੈਸ ਨੇ ਤੇ ਕੋਈ ਮੱਦ ਬੁੱਧੀ ਜਾਂ ਬਜ਼ੁਰਗ ਹੋਵੇ ਤਾਂ ਦੱਸਣਾ ਜੀ, ਮੋਗਾ ਵਿਖੇ ਆਪਣਾ ਇੱਕ ਆਸ ਸੇਵਾ ਆਸ਼ਰਮ ਹੈ ਜੀ। ਕਿਆ ਬਾਤ ਹੈ ਜੀ, ਸਲੂਟ ਹੈ ਜੀ ਮਨਦੀਪ ਜੀ, ਇਹ ਵੀ ਤੁਸੀਂ ਉਪਰਾਲੇ ਨਾਲ ਕਰ ਰਹੇ ਹੋ। ਬਿਲਕੁਲ ਫ੍ਰੀ ਹੈ ਜੀ, ਕੋਈ ਪੈਸਾ ਧੇਲਾ ਨਹੀਂ ਲੱਗਦਾ। ਮਨਦੀਪ ਜੀ ਕਹਿੰਦੇ ਗੁਰੀਮਾਨ ਜੀ ਕਦੇ ਸਰਚ ਕਰਨਾ ਜੀ ਉਹਦੇ ਬਾਰੇ। ਤੇ ਮਨਦੀਪ ਜੱਸੀ ਬਾਈ ਜੀ ਜ਼ਰੂਰ ਵੇਖਦੇ ਆ ਜੀ, ਗੁਰੀ ਜੀ ਕਹਿੰਦੇ ਆ। ਤੇ ਆਪਣੇ ਸੁਰਿੰਦਰ ਕੱਕੜ ਸਾਹਿਬ ਤੇ ਜਸਵੀਰ ਸਿੰਘ ਬਾਬਾ ਜੀ ਨੇ ਜੀ ਇਹਦਾ ਸਾਰਾ ਕੁਝ ਕਰਦੇ ਨੇ, ਕਰਤਾ ਧਰਤਾ ਕਹਿੰਦੇ ਮਨਦੀਪ ਜੱਸੀ ਜੀ। ਤੇ ਗੁਰੀ ਅੱਗੇ ਲਿਖਦੇ ਨੇ ਕਿ ਮਨਦੀਪ ਜੱਸੀ ਜੀ, ਗੁਰੀਮਾਨ ਜੀ ਤੁਹਾਡੀ ਗੱਲ ਸਹੀ ਹੈ ਜੀ, ਇਹ ਚੋਰ ਨੇ ਕਵਾਤਰੇ ਵਰਗੇ ਜੀ। ਤੇ ਅੱਗੇ ਬਲਬੀਰ ਸਿੰਘ ਸੈਣੀ ਸਾਹਿਬ ਕੈਲਗਰੀ ਤੋਂ ਲਿਖਦੇ ਆ ਕਿ ਭੁਪਿੰਦਰ ਭਾਰਤ ਜੀ, ਸਮਰਜੀਤ ਸਿੰਘ ਸ਼ੰਮੀ ਜੀ, ਸਾਰੇ ਦੋਸਤਾਂ ਨੂੰ ਪਿਆਰ ਭਾਈ ਸਤਿ ਸ੍ਰੀ ਅਕਾਲ। ਤੇ ਮਨਦੀਪ ਜੀ ਵੀ ਸਤਿ ਸ੍ਰੀ ਅਕਾਲ ਸਾਂਝੀ ਕਰਦੇ ਆ ਆਪਣੇ ਬਲਬੀਰ ਸਿੰਘ ਸੈਣੀ ਸਾਹਿਬ ਦੇ ਨਾਲ। ਤੇ ਰਜਿੰਦਰ ਜੀ ਕਹਿੰਦੇ ਆ ਗੁਰੀਮਾਨ ਜੀ ਤੁਸੀਂ ਹੀਰਨ ਦੀ ਗੱਲ ਕਰ ਰਹੇ ਹੋ, ਕੱਲ ਇੱਕ ਦੈਨਿਕ ਭਾਸਕਰ ਦੇ ਵਿੱਚ ਖਬਰ ਲੱਗੀ ਸੀਗੀ, ਬੰਦਾ ਸੜਕ ਦੇ ਵਿਚਕਾਰ ਪਿਆ ਪਰ ਮਰ ਗਿਆ, ਕਿਸੇ ਨੇ ਚੁੱਕਿਆ ਨਹੀਂ, ਆਖਰ ਨੂੰ ਇੱਕ ਰਹਿਮ ਦਿਲ ਆਇਆ ਤੇ ਉਹਨੇ ਲਾਸ਼ ਨੂੰ ਪਾਸੇ ਕੀਤਾ ਤੇ ਸੜਕ ਤੋਂ ਵਿਚਕਾਰ ਦੇ ਵਿੱਚੋਂ ਜੀ। ਕਿਆ ਬਾਤ ਹੈ ਜੀ, ਇਹ ਹਾਲਾਤ ਨੇ ਸਾਡੇ ਮੁਲਕ ਦੇ। ਅੱਗੇ ਲਿਖਦੇ ਨੇ ਗੁਰੀਮਾਨ ਜੀ, ਹੋਰ ਮਨਦੀਪ ਬਾਈ ਇਹ ਲੋਕਾਂ ਦੇ ਕੋਲੋਂ ਦਾਨ ਦੇ ਉੱਤੇ ਪੈਸੇ ਮੰਗ ਤਕੜੇ ਹੋ ਗਏ ਤੇ ਪੋਡਕਾਸਟ ਕਰਨ ਵਾਲੀ ਥਾਂ ਉੱਤੇ ਲੱਖਾਂ ਰੁਪਏ ਲੈਂਦੇ ਨੇ ਤੇ ਸੈਮੀਨਾਰ ਕਰਦੇ ਨੇ ਤੇ ਪੰਜਾਬੀ ਬੰਦਾ ਦਵਾਈ ਦੇ ਲਈ, ਇਲਾਜ ਦੇ ਲਈ ਤਰਸੀ ਜਾਂਦਾ, ਪ੍ਰਵਾਸੀ ਵਿਖਾ ਪੈਸਾ

ਦੇ ਜੀ ਪੁੱਛਦੇ ਨੇ ਕਿਸੇ ਨੂੰ ਮਰੇ ਉੱਤੇ ਪਿੰਡ ਦਾਨ ਕਰੀ ਜਾਂਦੇ ਨੇ ਤੇ ਹਿੰਦੂ ਧਰਮ ਦੀ ਰਸਮ ਹੈ ਜੀ ਸਦਕੇ ਕਰਨ ਪਰ ਸਦਕੇ ਨੂੰ ਕਰਨ ਪਰ ਜਿਉਂਦੇ ਨੂੰ ਵੀ ਸਾਂਭੋ। ਰਾਜਨ ਸੈਣੀ ਸਾਹਿਬ ਕਹਿੰਦੇ ਮੈਂ ਸਮਝਦਾ ਸ਼ੰਮੀ ਜੀ ਪਰ ਮੈਂ ਹਰਿਦੁਆਰ ਜਾਣ ਤੋਂ ਗੁਰੇਜ਼ ਕਰ ਰਿਹਾ ਸੀ ਜੀ ਤੇ ਜੇ ਪੰਡਿਤ ਨੂੰ ਪਤਾ ਲੱਗ ਜਾਂਦਾ ਕਿ 5 ਸਾਲ ਬਾਅਦ ਆਏ ਆ ਤਾਂ ਮੇਰੀ ਲੁੱਟ ਬਹੁਤ ਹੋਣੀ ਸੀ ਜੀ ਕਹਿੰਦੇ ਜੀ। ਜੀਰਾ ਜੀ ਲਿਖਦੇ ਆ ਕਿ ਸੈਣੀ ਸਾਹਿਬ ਜੀ ਮੈਂ ਆਖਰੀ ਵਾਰ ਜਦੋਂ ਹਰਿਦੁਆਰ ਗਿਆ ਸੀ ਮੈਂ ਆ ਕੇ ਆਪਣੇ ਸਾਰੇ ਰਿਸ਼ਤੇਦਾਰਾਂ ਨੂੰ ਕਹਿ ਦਿੱਤਾ ਸੀਗਾ ਕਿ ਵੀ ਅੱਗੇ ਤੋਂ ਪੰਡਿਤ ਦੇ ਕੋਲੋਂ ਕਿਸੇ ਨੇ ਨਹੀਂ ਜਾਣਾ, ਬੜੀ ਲੁੱਟ ਕਰਦੇ ਆ ਜੀ ਉਹ। ਤੇ ਗੁਰੂ ਜੀ ਕਹਿੰਦੇ ਆ ਰਾਜਨ ਸੈਣੀ ਵੱਡੇ ਵੀਰ ਜੀ ਹਰਿਦੁਆਰ ਨਹੀਂ ਇੰਨੀ ਲੁੱਟ ਹੁੰਦੀ ਹੈ ਜਿੰਨੀ ਲੁੱਟ ਭਾਵੇਂ ਹਰਿਆਣਾ ਦੇ ਵਿੱਚ ਹੁੰਦੀ ਹੈ। ਕਹਿੰਦੇ ਨੇ 12 ਦਿਨ ਪਾਠ ਕਰਨਾ ਪੈਣਾ ਆਤਮਾ ਦੀ ਸ਼ਾਂਤੀ ਦੇ ਲਈ, 10 ਵੀ ਤੁਹਾਨੂੰ ਅਸੀਂ ਦੇਖਣਾ ਕੀ ਕਰਦੇ ਆ ਕੀ ਨਹੀਂ ਕਰਦੇ ਆ ਜੀ। ਆਖਰੀ ਸੁਨੇਹਾ ਵੱਲ ਨੂੰ ਵੱਧਦੇ ਆ ਦੋਸਤੋ ਤੇ ਮਨਦੀਪ ਜੱਸੀ ਜੀ ਕਹਿੰਦੇ ਕਿਆ ਬਾਤਾਂ ਜਨਾਬ ਜੀ ਉਹ ਬਲਵੀਰ ਸਿੰਘ ਸੈਣੀ ਸਾਹਿਬ ਰੰਗੀਲੇ ਸੱਜਣ ਮੁਹੰਮਦ ਜੀ ਐਪਰੀਸ਼ੀਏਟ ਕਰਦੇ ਆ ਸੈਣੀ ਸਾਹਿਬ ਜੀ ਗ੍ਰੇਟ ਜੋਬ ਜੀ ਵੈਲਕਮ ਸ਼ੁਕਰੀਆ ਜੀ ਤੇ ਮੁਹੰਮਦ ਜੀ ਵੈਰੀ ਨਾਈਸ ਕਹਿੰਦੇ ਆ ਗੁਰੂ ਜੀ ਸਤਿ ਸ੍ਰੀ ਅਕਾਲ ਵੀਰ ਜੀ ਗੁਰੀ ਮਾਨ ਜੀ ਕਹਿੰਦੇ ਆ ਉਹਨੂੰ ਮੁਹੰਮਦ ਜੀ ਨੇ ਸਤਿ ਸ੍ਰੀ ਅਕਾਲ ਭੇਜੀ ਹੈ। ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਬਹੁਤ ਸਾਰੇ ਸੁਨੇਹੇ ਅਜੇ ਬਾਕੀ ਨੇ ਜੀ ਚਲੋ ਮੈਂ ਸੰਖੇਪ ਦੇ ਵਿੱਚ ਲੈਣਾ ਅਗਲੇ ਸੁਨੇਹੇ ਤੇ ਹਾਂਜੀ ਆਪਣੇ ਕਿੱਥੇ ਚਲ ਗਏ ਜੀ ਹਾਂਜੀ ਇੱਥੇ ਸੀਗੇ ਆਪਾਂ ਆਪਣੇ ਜੀਰਾ ਜੀ ਕਹਿੰਦੇ ਬਹੁਤ ਹੀ ਵਧੀਆ ਲੌਜਿਕ ਦਿੱਤਾ ਸੈਣੀ ਜੀ ਨੇ ਪਿੰਡ ਦਾਨ ਬਾਰੇ ਤੇ ਦਿਲਬਾਗ ਚੱਕਰ ਵੀਰ ਹੈ ਜੀ ਆਪਣੇ ਮਨਦੀਪ ਜੀ ਲਿਖਦੇ ਆ ਕਿ ਬਲਵੀਰ ਸਿੰਘ ਸੈਣੀ ਸਾਹਿਬ ਤੇ ਮਨਦੀਪ ਜੱਸੀ ਜੀ ਮੁਹੰਮਦ ਜੀ ਤੇ ਸਾਰੇ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਬੜੀ ਮਿਹਰਬਾਨੀ ਧੰਨਵਾਦ ਤੇ ਚੌਲਾਂ ਦਾ ਆਟਾ ਹੁੰਦਾ ਜੀ ਜੀਰਾ ਜੀ ਲਿਖਦੇ ਆ ਪੰਜਾਬ ਦਾ ਸਭ ਤੋਂ ਸੋਹਣਾ ਪਿੰਡ ਹੈ ਜੀ ਚੱਕਰ ਤੇ ਰਣਸੀ ਬਿਲਕੁਲ ਸਹੀ ਗੱਲ ਹੈ ਜੱਸੀ ਜੀ ਲਿਖਦੇ ਆ ਰਜਿੰਦਰ ਜੀ ਤੇ ਇਸੇ ਤਰ੍ਹਾਂ ਆਖਰੀ ਸੁਨੇਹਾਂ ਦੇ ਵੱਲ ਨੂੰ ਵਧੀਏ ਤੇ ਮੈਨੂੰ ਲੱਗਦਾ ਨਹੀਂ ਬਾਈ ਗੱਠਜੋੜ ਕੋਈ ਰੰਗ ਲੈ ਕੇ ਆਊਗੀ ਵੋਟਾਂ ਵਾਲੇ ਖਿਚੜੀ ਹੀ ਬਣਨੀ ਹੈ ਤੇ ਗੁਰਪ੍ਰੀਤ ਕੌਰ ਜੀ ਕਹਿੰਦੇ ਆ 5 ਕਰੋੜ ਖਾ ਕੇ 80 ਲੱਖ ਦੀ ਬੈਟਰੀ ਵਾਲੀ ਗੱਡੀ ਲੈ ਕੇ ਆਏ ਨੇ ਜੀ ਗੁਰੀਮਾਨ ਜੀ ਲਿਖਦੇ ਆ ਤੇ ਅਸੀਂ ਤਾਂ ਕਹਿੰਦੇ ਐਵੇਂ ਮਿਹਨਤ ਕਰਦੇ ਹਾਂ ਲੱਗਦਾ ਹੁਣ ਪੋਲੀਟਿਕਸ ਦੇ ਵਿੱਚ ਜਾਣਾ ਪੈਣਾ ਕਰ ਲਓ ਕੰਮ ਤੁਸੀਂ ਜੀ ਨਾਲ ਹੀ ਗੁਰੂ ਜੀ ਬਾਈ ਸਮਝ ਨਹੀਂ ਲੱਗਦੀ ਪਈ ਬੇਅਦਬੀ ਸਾਡੇ ਗੁਰੂ ਸਾਹਿਬ ਜੀ ਦੀ ਕਰਕੇ ਕੀ ਮਿਲਦਾ ਇਹਨਾਂ ਨੂੰ ਤੇ ਸਾਡੇ ਵਰਗੇ ਨੇ ਜਦੋਂ ਕਿਸੇ ਨੇ ਮਾਰ ਦੇਣਾ ਤਾਂ ਸਾਨੂੰ ਜੇਲ੍ਹਾਂ ਦੇ ਵਿੱਚ ਚੁੱਕ ਕੇ ਲੈ ਜਾਂਦੇ ਨੇ ਪਰ ਇਹਨਾਂ ਲੋਕਾਂ ਦਾ ਕੁਝ ਨਹੀਂ ਹੁੰਦਾ ਨਹੀਂ ਚੰਗਾ ਕੰਮ ਕੀਤਾ ਜੀ ਐਤਕੀ ਉਹਨਾਂ ਦੀ ਅਰੈਸਟ ਹੋਈ ਆ ਤੇ ਪੁੱਛਗਿੱਛ ਹੋ ਰਹੀ ਆ ਪੂਰਾ ਸਾਰਾ ਕੁਝ ਰਿਕਾਰਡ ਹੋਇਆ ਕੈਮਰਿਆਂ ਦੇ ਵਿੱਚ ਜਿਹੜਾ ਹਰਿਮੰਦਰ ਸਾਹਿਬ ਦੇ ਕੈਮਰੇ ਨੇ ਉੱਥੇ CCTV ਉਹਨਾਂ ਦੀ ਘੋਖ ਹੋ ਰਹੀ ਆ ਜੀ ਗੁਰੂ ਜੀ ਕਹਿੰਦੇ ਬਲਤੇਜ ਪੰਨੂ ਹਰਪਾਲ ਚੀਮਾ ਤੇ ਸਾਰੀ ਆਮ ਪਾਰਟੀ ਸਿਰੇ ਦੇ ਝੂਠੇ ਤੇ ਚਲੋ ਛੱਡੋ ਏਦਾਂ ਕਾਹਤੋਂ ਆਪਾਂ ਲਿਖਣਾ ਹੈ ਉਹਨਾਂ ਦੀ ਆਪਣੀ ਸੋਚ ਹੈ ਜੀ ਬਾਕੀ ਸਭ ਲੋਕਾਂ ਨੂੰ ਦੇਖਦਾ ਹੈ ਕੌਣ ਕਿੱਥੇ ਖੜਾ ਹੈ ਗੁਰੂ ਜੀ ਕਹਿੰਦੇ ਆ ਸੁਪਰੀਮ ਕੋਰਟ ਦਾ ਰੁੱਖ ਕਰਕੇ ਟਾਈਮ ਟਪਾ ਰਹੇ ਨੇ 2-3 ਮਹੀਨੇ ਦੇ ਵਿੱਚ ਚੋਣ ਜਾਬਤਾ ਲੱਗ ਜਾਣਾ ਹੈ ਬਾਅਦ ਦੇ ਵਿੱਚ ਕਿਹਨੇ ਪੁੱਛਣਾ ਇਸੇ ਤਰ੍ਹਾਂ ਬਿਲਕੁਲ ਬਾਈ ਜੀ ਸਾਰਾ ਚਿੱਠਾ ਬਾਹਰ ਨਿਕਲ ਗਿਆ MRS ਮਾਨ ਦਾ ਤੇ 80 ਲੱਖ ਦੀਆਂ ਗੱਡੀਆਂ ਹੁਣ ਮੁੱਖ ਮੰਤਰੀ ਦੀ ਤਨਖਾਹ ਦੇ ਉੱਤੇ ਤਾਂ ਨਹੀਂ ਕਹਿੰਦੇ ਆਉਂਦੀ ਹੈ ਸਿਆਸਤ ਦਾ ਪੱਧਰ ਇਹਨਾਂ ਆਮ ਪਾਰਟੀ ਵਾਲੇ ਮਾੜੇ ਲੀਡਰਾਂ ਨੇ ਬਹੁਤ ਜ਼ਿਆਦਾ ਹੀ ਕਹਿੰਦੇ ਥੱਲੇ ਸੁੱਟ ਦਿੱਤਾ ਰਾਘਵ ਚੱਡਾ ਨੂੰ ਤਾਂ ਕਹਿੰਦੇ ਘਰ ਦਾ ਰਿਹਾ ਤੇ ਨਾ ਉਹ ਘਾਟਦਾ ਬਸ BJP ਦਾ ਬਣ ਕੇ ਰਹਿ ਗਿਆ ਤੇ ਜੈਸੀ ਕਰਨੀ ਵੈਸੀ ਭਰਨੀ ਸਬਸਿਡੀ ਨਹੀਂ ਮਿਲ ਰਹੀ ਤੇ ਸੁੰਡੀ ਜਿਹੜੀ ਆ ਖੇਤੀ ਨਹੀਂ ਛੱਡ ਰਹੀ ਤੇ ਕੀਟਨਾਸ਼ਕ ਨਕਲੀ ਦਵਾਈਆਂ ਦੇ ਫਸਲ ਦਾ ਬਚਾਅ ਨਹੀਂ ਕੀਤਾ ਤੇ ਬਸ ਮੈਨੂੰ ਲੱਗਦਾ ਨਰਮੇ ਦੀ ਖੇਤੀ ਅੱਗੇ ਅੱਗੇ ਰਹਿਣੀ ਹੀ ਨਹੀਂ ਹੈ ਜੀ ਮੁੱਖ ਮੰਤਰੀ ਤਾਂ ਇਸਲਾਮ ਜਦੋਂ ਅਮਰੀਕਾ ਚ ਕੰਮ ਸ਼ੁਰੂ ਹੋਇਆ ਸੀ ਨਾ ਗੁਲਾਮਾਂ ਨੂੰ ਲਿਆਉਂਦੇ ਸੀ ਉੱਥੇ ਨਰਮੇ ਦੀ ਖੇਤੀ ਕਰਾਉਂਦੇ ਸੀ ਉਸ ਤੋਂ ਵੱਡੇ ਪੱਧਰ ਦੇ ਉੱਤੇ ਜੀ ਤੇ ਗੁਰੀਮਾਨ ਜੀ ਕਹਿੰਦੇ ਆ ਕਿ ਮੁੱਖ ਮੰਤਰੀ ਤਾਂ ਇਲਜ਼ਾਮਬਾਜ਼ੀ ਅਤੇ ਗੱਪਾਂ ਕਰੋ ਕਰ ਜਾਂਦੇ ਆ ਬਸ ਆਪ ਕੁਝ ਨਹੀਂ ਕਰਨਾ ਚੋਰੀ ਕਰਕੇ ਪੰਜਾਬ ਆਪ ਖਾਣ ਵਾਲੇ ਦੂਜਿਆਂ ਉੱਤੇ ਉਂਗਲ ਚੁੱਕਦੇ ਨੇ ਵਾਹ ਜੀ ਵਾਹ ਤੇ ਇਸੇ ਤਰ੍ਹਾਂ ਆਖਰੀ ਸੁਨੇਹਾ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੱਠਜੋੜ ਕਰ ਆਮ ਪਾਰਟੀ ਨੂੰ ਹਰਾਇਆ ਹੈਗਾ ਪਰ IT ਸੈੱਲ ਵਾਲੇ ਬਸ ਪ੍ਰਚਾਰ ਹੋਰ ਹੀ ਕਹਿੰਦੇ ਇਹਨਾਂ ਦੇ ਬਾਰੇ ਕਰੀ ਜਾਂਦੇ ਆ ਜਗਤਾਰ ਭਾਰਤ ਜੀ ਇੰਡੀਆ ਤੋਂ ਸਤਿ ਸ੍ਰੀ ਅਕਾਲ ਕਹਿੰਦੇ ਆ ਜੀ ਤੇ ਇਸੇ ਤਰ੍ਹਾਂ ਆਖਰ ਦੇ ਵਿੱਚ ਜਸਵਿੰਦਰ ਕੌਰ ਜੀ ਆਪਣੇ ਜੱਸੀ ਜੀ ਮਲੇਰਕੋਟਲਾ ਵਾਲੇ ਲੇਟ ਹੋ ਕੇ ਲੱਗਦੇ ਆ ਕਹਿੰਦੇ ਆ ਹਾਂਜੀ ਚੋਕਰ ਦੀਆਂ ਪਿੰਨੀਆਂ ਲਿਖੀਆਂ ਨੇ ਜੀ ਉਹਨਾਂ ਨੇ ਦੁਆਬੇ ਦੇ ਵਿੱਚ ਸੀਲ ਦੀਆਂ ਕਹਿੰਦੇ ਸੀ ਸ਼ਾਇਦ

ਕੀ ਪਤਾ ਨੀ ਜੀ, ਚੌਕਰ ਲਿਖਿਆ ਇਹਨਾਂ ਨੇ ਜੀ। ਤੇ ਜਸਵਿੰਦਰ ਕੌਰ ਜੀ ਲਿਖਦੇ ਆ, ਜੱਸੀ ਜੀ ਮਲੇਰਕੋਟਲਾ ਵਾਲੇ ਮੋਟੇ ਅਚੰਨੇ ਆਟੇ ਦੀਆਂ ਜੀ ਕਹਿੰਦੇ। ਅੱਛਾ ਜੀ, ਚਨੇ ਚਨਾ ਲਿਖਣਾ ਸੀ ਸ਼ਾਇਦ ਮੈਂ, ਚਨੇ ਦੀਆਂ ਪਿੰਨੀਆਂ ਹੋ ਸਕਦੀਆਂ ਨੇ, ਮੋਟੇ ਚਨੇ ਆਟੇ ਦੀਆਂ ਪਿੰਨੀਆਂ ਹੁੰਦੀਆਂ ਜੀ। ਸ਼ੁਕਰੀਆ ਜੀ, ਧੰਨਵਾਦ ਜੀ ਇਹਦੇ ਵਿੱਚ ਇਨਫੋਰਮੇਸ਼ਨ ਸਾਂਝੀ ਕਰਨ ਦੇ ਲਈ ਜੱਸੀ ਜੀ, ਤੁਹਾਡਾ ਵੀ ਮਲੇਰਕੋਟਲੇ ਤੋਂ। ਲਓ ਦੋਸਤੋ, ਇਸ ਦੇ ਨਾਲ ਹੀ ਫਿਰ ਮੈਨੂੰ ਦਿਓ ਆ ਗਿਆ, ਸਮਾਂ ਬਹੁਤ ਹੋ ਗਿਆ, 2.5 ਘੰਟੇ ਲਾ ਲਏ ਆਪਾਂ ਅੱਜ। ਤੇ ਸਭ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ ਨਾਲ ਜੁੜਨ ਦੇ ਲਈ, ਗੱਲਾਂ ਬਾਤਾਂ ਕਰਨ ਦੇ ਲਈ, ਇਸ ਵਿਸ਼ੇ ਨੂੰ ਹੋਰ ਵਿਸ਼ਾਲ ਕਰਨ ਦੇ ਲਈ। ਤੇ ਕਿਸੇ ਦੇ ਦੋਸਤ ਦਾ ਨਾਮ ਰਹਿ ਗਿਆ ਹੋਵੇ ਮਾਫ਼ੀ ਚਾਹਾਂਗਾ, ਤੇ ਕਿਸੇ ਦਾ ਸੁਨੇਹਾ ਰਹਿ ਗਿਆ ਹੋਵੇ ਉਹਦੇ ਲਈ ਗੁਸਤਾਖੀ ਮਾਫ਼। ਤੇ ਇਸ ਦੇ ਤਰ੍ਹਾਂ ਜਾਂਦੇ ਜਾਂਦੇ ਉਹਨਾਂ ਦੋਸਤਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਜਿਹੜਾ ਸਾਰਾ ਕੁਝ ਨਾਲ ਨਾਲ ਚੱਲਦਾ ਹੈ, ਜਿੰਨੇ ਜੋਗੇ ਅਸੀਂ ਕਰੀ ਜਾਂਦੇ ਹਾਂ ਜੀ। ਤੇ ਉਹਨਾਂ ਦੋਸਤਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਹੈ, ਹਰਵਿੰਦਰ ਜੋਲ ਭੈਣ ਜੀ, ਜਗਦੇਵ ਸੰਧੂ ਜੀ, ਸਿਕੰਦਰ ਸਿੰਘ ਔਜਲਾ, ਮਹੇਸ਼ ਜੀ, ਭਾਨ ਸਿੰਘ ਗਰੇਵਾਲ ਜੀ, ਸੁਰਿੰਦਰ ਕੌਰ ਮਾਲ ਜੀ, ਮਾਨ ਸਿੰਘ ਸੈਣੀ ਸਾਹਿਬ ਤੇ ਬਲਵੀਰ ਸਿੰਘ ਸੈਣੀ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ। ਦੁਆਬਾ ਰੇਡੀਓ ਦੇ ਆਪਣੇ ਤੁਸੀਂ ਯੂਟਿਊਬ ਚੈਨਲ ਦੇ ਉੱਤੇ ਆਫੀਸ਼ੀਅਲੀ ਤੇ ਜਾ ਕੇ ਤਾਂ ਦੋਸਤੋ ਉਹਦੇ ਉੱਤੇ ਮੈਂਬਰਸ਼ਿਪ ਲੈ ਸਕਦੇ ਹੋ, ਤੇ ਨਾਲ ਸਬਸਕ੍ਰਿਪਸ਼ਨ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ। ਤੇ ਸਬਸਕ੍ਰਾਈਬ ਕਰਨਾ ਤਾਂ ਉਹਦੇ ਉੱਤੇ ਕੋਈ ਪੈਸਾ ਧੇਲਾ ਨਹੀਂ ਲੱਗਦਾ, ਤੁਹਾਨੂੰ ਨੋਟੀਫਿਕੇਸ਼ਨ ਆ ਜਾਂਦਾ, ਉਹ ਜ਼ਰੂਰ ਕਰ ਲਓ, ਇੱਕੋ ਵਾਰੀ ਕਰਨਾ, ਦੋ ਵਾਰੀ ਨਹੀਂ। ਇਸੇ ਤਰ੍ਹਾਂ ਫੇਸਬੁੱਕ ਦੇ ਉੱਤੇ ਫੋਲੋ ਕਰ ਲਓ ਜੀ। ਤੇ ਐਕਸੀਲੈਂਟ ਪ੍ਰੋਗਰਾਮ ਟੂਡੇ ਕਹਿੰਦੇ ਜੀ, ਸ਼ੁਕਰੀਆ ਜੀ, ਮੁਹੰਮਦ ਜੀ ਲਿਖਦੇ ਆ। ਤੇ ਦੋਸਤੋ ਮੈਨੂੰ ਦਿਓ ਆ ਗਿਆ, ਸੇ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਹੈ। ਚੰਗਾ ਲੱਗਿਆ ਹੋਵੇ ਪ੍ਰੋਗਰਾਮ ਤਾਂ ਦੋਸਤਾਂ ਮਿੱਤਰਾਂ ਤੱਕ ਜ਼ਰੂਰ ਅੱਗੇ ਤੋਂ ਅੱਗੇ ਸਾਂਝਾ ਕਰਦਿਆ ਕਰੋ, ਕਿਉਂਕਿ ਤੁਹਾਡਾ ਇੱਕ ਸ਼ੇਅਰ ਕੀਤਾ ਸਾਡੇ ਲਈ ਬਹੁਤ ਜਿਹੜਾ ਲਾਭਦਾਇਕ ਹੋ ਸਕਦਾ ਹੈ ਸਭ ਦੇ ਲਈ। ਕੋਈ ਚੰਗੀ ਗੱਲ ਹੈ, ਕੋਈ ਸੁਣ ਲਏਗਾ, ਕੰਨਾਂ ਚ ਪਏਗੀ, ਸ਼ਾਇਦ ਉਹਦੀ ਜ਼ਿੰਦਗੀ ਜਿਹੜੀ ਬਦਲ ਸਕਦੀ ਹੈ। ਸਾਡਾ ਇਹੋ ਮਕਸਦ ਹੈ, ਚੰਗੀਆਂ ਚੀਜ਼ਾਂ, ਚੰਗੀਆਂ ਗੱਲਾਂ ਤੇ ਚੰਗਾ ਸੁਨੇਹਾ ਹਰ ਕਿਸੇ ਤੱਕ ਜਿਹੜਾ ਪਹੁੰਚੇ ਜੀ। ਤੇ ਮੈਨੂੰ ਦਿਓ ਆ ਗਿਆ ਸਾਰਿਆਂ ਨੂੰ ਭੁਪਿੰਦਰ ਭਾਰਾ ਵੱਲੋਂ ਪਿਆਰ ਭਰੀ ਤੇ ਨਿੱਘੀ। ਇਸ ਦੇ ਨਾਲ ਹੀ ਆ ਦੋਸਤੋ, ਸਤਿ ਸ੍ਰੀ ਅਕਾਲ। ਜਾਂਦੇ ਜਾਂਦੇ ਇੱਕ ਗੀਤ ਛੱਡ ਕੇ ਚੱਲਾਂ, ਤੁਸੀਂ ਇਸ ਨੂੰ ਕਰੋ ਇੰਜੋਏ ਤੇ ਮੈਨੂੰ ਦਿਓ ਆ ਗਿਆ। ਇਹ ਗੀਤ ਐਪ ਦੇ ਉੱਤੇ ਤੇ ਵੈਬਸਾਈਟ ਦੇ ਉੱਤੇ ਤੁਸੀਂ ਸੁਣ ਸਕਦੇ ਹੋ, ਤੇ ਵੈਬਸਾਈਟ ਦੇ ਉੱਤੇ ਐਪ ਨੂੰ ਜਿਹੜਾ ਤੁਸੀਂ ਜੁਆਇਨ ਕਰ ਸਕਦੇ ਹੋ, ਡਾਊਨਲੋਡ ਕਰ ਸਕਦੇ ਹੋ ਆਪਣੇ ਫੋਨ ਦੇ ਵਿੱਚ ਐਂਡਰੋਇਡ ਨੂੰ, ਤੇ ਉਹਦੇ ਜ਼ਰੀਏ ਹੀ ਤੁਸੀਂ ਯੂਟਿਊਬ ਦੇ ਉੱਤੇ ਸਿੱਧਾ ਕਲਿੱਕ ਕਰਕੇ ਜਾ ਸਕਦੇ ਹੋ, ਵੈਬਸਾਈਟ ਦੇ ਉੱਤੇ ਜਾ ਸਕਦੇ ਹੋ, ਤੇ ਹੋਰ ਬਹੁਤ ਸਾਰੇ ਸਾਧਨ ਨੇ, ਉਹਨੂੰ ਓਪਨ ਕਰੋ। ਉਹਨੂੰ ਨਵਾਂ ਅਪਡੇਟ ਕੀਤਾ ਗਿਆ, ਤੁਹਾਡੇ ਲਈ ਲਾਭਦਾਇਕ ਬਣਾਇਆ ਗਿਆ, ਤੇ ਉਹਦੇ ਨਾਲ ਵੀ ਤੁਸੀਂ ਜੁੜ ਸਕਦੇ ਹੋ। ਲਓ ਦੋਸਤੋ, ਇਸ ਦੇ ਨਾਲ ਹੀ ਮੈਨੂੰ ਦਿਓ ਗਿਆ, ਸਤਿ ਸ੍ਰੀ ਅਕਾਲ ਜੀ।

0: ದ್ವಾಪ ರೇಡಿಯೋ.
1: ਦੁਆਬਾ ਰੇਡੀਓ ਦੇ ਪਿਆਰੇ ਸਰੋਤਿਓ, ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਹਰਵੰਤ ਸਿੰਘ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ, ਕੁਦਰਤ ਖੈਰ ਕਰੇ। ਪਿਆਰੇ ਸਰੋਤਿਓ, ਅੱਜ 20 ਦਸੰਬਰ 2020 ਦਾ ਦਿਨ ਐਤਵਾਰ ਹੈ, ਸ਼ਾਮ ਦੇ 6 ਵਜਦੇ ਹਨ ਤੇ ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਸਾਰੇ ਸ਼ਾਇਰ ਦੋਸਤਾਂ ਦਾ, ਗਾਇਕਾਂ ਦਾ ਤੇ ਸਰੋਤਿਆਂ ਦਾ ਬਹੁਤ ਬਹੁਤ ਨਿੱਘਾ ਸਵਾਗਤ ਹੈ। ਜਿਵੇਂ ਤੁਸੀਂ ਇਹ ਬਖੂਬੀ ਜਾਣਦੇ ਹੋ ਵੀ ਇਸ ਪ੍ਰੋਗਰਾਮ ਦੇ ਵਿਚ ਅਸੀਂ ਉਨ੍ਹਾਂ ਸ਼ਾਇਰਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਆਪਣੀਆਂ ਰਚਨਾਵਾਂ ਨੂੰ ਤਰੰਨਮ ਦੇ ਵਿਚ ਪੇਸ਼ ਕਰਦੇ ਨੇ, ਉਨ੍ਹਾਂ ਗਾਇਕਾਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਖੁਦ ਲਿਖਦੇ ਨੇ ਤੇ ਖੁਦ ਹੀ ਗਾਉਂਦੇ ਨੇ, ਤੇ ਉਨ੍ਹਾਂ ਜਿਹੜੇ ਗਾਇਕਾਂ ਨੂੰ ਵੀ ਸੱਦਾ ਦਿੰਦੇ ਹਾਂ ਜਿਹੜੇ ਦੂਸਰਿਆਂ ਸ਼ਾਇਰਾਂ ਦੀਆਂ ਰਚਨਾਵਾਂ ਗਾਉਂਦੇ ਨੇ। ਤੇ ਸਾਡੀ ਅੱਜ ਦੀ ਜਿਹੜੀ ਇਹ ਗਾਉਂਦੀ ਸ਼ਾਮ ਆ, ਇਸ ਦੇ ਵਿਚ ਅਸੀਂ ਜਿਹੜੀ ਆ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸੀਵੀਆ ਤੋਂ ਬਲਵੀਰ ਕੌਰ ਸੀਵੀਆ ਜੀ ਨੂੰ ਸੱਦਾ ਦਿਆਂਗੇ ਕਿ ਸਭ ਤੋਂ ਪਹਿਲਾਂ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋਣ। ਤੇ ਬਲਵੀਰ ਕੌਰ ਸੀਵੀਆ ਜੀ ਇਸ ਪ੍ਰੋਗਰਾਮ ਦੇ ਵਿਚ ਜਿਹੜੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ ਉਹ ਹੈ ਹਾ ਦਾ ਨਾਰਾ। ਬਲਵੀਰ ਕੌਰ ਸੀਵੀਆ ਜੀ, ਗਾਉਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਤੁਹਾਡਾ ਨਿੱਘਾ ਸਵਾਗਤ ਹੈ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਅੱਜ ਤੁਹਾਡੇ ਸਾਹਮਣੇ ਆਪਣੀ ਪਹਿਲੀ ਪ੍ਰਵਾਸ ਕਿਤਾਬ ਦੇ ਵਿਚੋਂ ਇੱਕ ਰਚਨਾ ਸਾਂਝੀ ਕਰਨ ਜਾ ਰਹੀ ਹਾਂ, ਜਿਸ ਦਾ ਵਿਸ਼ਾ ਹੈ ਜੀ ਹਾ ਦਾ ਨਾਰਾ ਮਾਰਨਾ। ਝੂਠਾ ਫੱਤ

ਮਜ਼ਬੂਰ ਹੈ ਸਿਪਾਹੀ ਸਰਕਾਰ ਦਾ, ਕਹਿੰਦਾ ਇਹੋ ਜਿਹੀ ਸਜ਼ਾ ਦੱਸੇ ਨਾ ਕੁਰਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਸੂਬਾ ਸਰਹੰਦ ਦੇ ਅੱਗੇ ਖੜ ਗਿਆ, ਸੁੱਚੇ ਮੁਸਲਮਾਨ ਨੂੰ ਗੁੱਸਾ ਚੜ ਗਿਆ, ਸੱਚ ਕਹਿਣ ਉੱਤੇ ਸੂਰਮਾ ਸੀ ਅੜ ਗਿਆ, ਕਹਿੰਦਾ ਸ਼ਰ ਸਰ ਝੂਠਾ ਤੁਹਾਡਾ ਫੁਰਮਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਬੱਚਿਆਂ ਤੋਂ ਹੋਇਆ ਕੀ ਕਸੂਰ ਹੈ, ਸਜ਼ਾ ਮੌਤ ਵਾਲੀ ਜਿੰਦੇ ਕਿਉਂ ਹਜ਼ੂਰ ਹੈ, ਮੈਨੂੰ ਤੁਹਾਡੀ ਨੌਕਰੀ ਨਾ ਮਨਜ਼ੂਰ ਹੈ, ਫਿੱਟ ਲਾਣ ਤਾ ਦਿਓਗਾ ਤੁਸਾਨੂੰ ਜਹਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਤੁਹਾਡਾ ਵੈਰ ਹੈ ਗੋਬਿੰਦ ਸਿੰਘ ਨਾਲ ਜੀ, ਉਹਦੇ ਨਾਲ ਲੜੋ ਬਣ ਕੇ ਮਿਸਾਲ ਜੀ, ਮਾਰੋ ਉਹਨੂੰ ਭਾਵੇਂ ਕਰਕੇ ਹਲਾਲ ਜੀ, ਇਹਨਾਂ ਨਿਰਦੋਸ਼ੀਆਂ ਦੀ ਕਾਤੋਂ ਲੈਂਦੇ ਜਾਨ ਜੀ, ਹਾ ਦਾ ਨਾਰਾ ਮਾਰਦਾ, ਹਾ ਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ, ਹਾ ਦਾ ਨਾਰਾ ਮਾਰਦਾ। ਕਹਿੰਦਾ ਤੁਹਾਡੀ ਨੌਕਰੀ ਨੂੰ ਮਾਰੀ ਲੱਤ ਹੈ, ਮੇਰੇ ਵਿੱਚ ਇਸਲਾਮੀ

0: ਹਾਦਾ ਨਾਰਾ ਮਾਰਦਾ ਨਵਾਬ ਸ਼ੇਰ ਖਾਨ ਜੀ ਹਾਦਾ ਨਾਰਾ ਮਾਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪ੍ਰੀਤ ਕੌਰ ਸੀਵੀਆ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਾਸੀ ਸਾਡੀ ਸ਼ਾਇਰਾ ਗਾਇਕਾ ਨਿਰਮਲਾ ਗਰਗ ਜੀ ਨੂੰ ਸੱਦਾ ਦਿਆਂਗਾ। ਉਹ ਆਪਣੀ ਰਚਨਾ ਜਿਹੜੀ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਕਹਿ ਰਹੇ ਨੇ, ਬੜਾ ਹੀ ਔਖਾ ਹੁੰਦਾ ਏ, ਦੇਸ਼ ਤੋਂ ਕੌਮ ਤੋਂ ਸਰਬੰਸ ਵਾਰਨਾ ਬਹੁਤ ਔਖਾ ਹੁੰਦਾ ਏ, ਤੇ ਇਤਿਹਾਸ ਸਿਰਜਣਾ ਉਸ ਨੂੰ ਵੀ ਵੱਡਾ ਕੰਮ ਹੁੰਦਾ ਏ। ਤੇ ਨਿਰਮਲਾ ਗਰਗ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗਾਉਂਦੀ ਛਾਂ ਦੇ ਵਿਚ ਨਿੱਘਾ ਸਵਾਗਤ ਹੈ।
2: ਮਖਮਲ

0: ਵਾਹਿਗੁਰੂ ਜੀ।
1: ਬਾਬਾ ਰੇਡੀਓ ਦੇ ਪਿਆਰੇ ਸਰੋਤਿਓ, ਗੌਂਦੀ ਸ਼ਾਮ ਪ੍ਰੋਗਰਾਮ ਦੇ ਵਿਚ ਨਿਰਮਲਾ ਗਰਗ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਕਵੈਤ ਵਾਸਤੇ ਸਾਡੇ ਸ਼ਾਇਰ ਦੋਸਤ ਲਸ਼ਕਰੀ ਰਾਮ ਜੱਖੂ ਜੀ ਨੂੰ। ਲਸ਼ਕਰੀ ਰਾਮ ਜੱਖੂ ਜੀ ਇਸ ਵਾਰ ਸਾਡੇ ਪ੍ਰੋਗਰਾਮ ਦੇ ਵਿਚ ਦਸਵੇਂ ਪਾਤਸ਼ਾਹ ਬਾਜਾਂ ਵਾਲੇ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨਾਲ, ਉਨ੍ਹਾਂ ਦੇ ਇਤਿਹਾਸ ਨਾਲ, ਉਨ੍ਹਾਂ ਦੇ ਸਾਹਿਬਜ਼ਾਦਿਆਂ ਨਾਲ ਸੰਬੰਧਿਤ ਰਚਨਾ ਜਿਹੜੀ ਆ ਲੈ ਕੇ ਹਾਜ਼ਰ ਹੋ ਰਹੇ ਨੇ। ਲਸ਼ਕਰੀ ਰਾਮ ਜੱਖੂ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
2: ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਬਾਜਾਂ ਵਾਲਿਆ ਦਿਲੋਂ ਆਵਾਜ਼ ਮੇਰੀ, ਤੈਥੋਂ ਬਾਰ ਬਾਰ ਕੁਰਬਾਨ ਜਾਵਾਂ। ਗੁੜਤੀ ਦਿੱਤੀ ਜੋ ਖੰਡੇ ਦੀ ਤਾਰ ਵਿੱਚੋਂ, ਜੀ ਕਰਦਾ ਕਰੀ ਬਿਆਨ ਜਾਵਾਂ। ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਕੋਈ ਮੁੱਲ ਨੀ ਤੇਰੇ ਕੌਤਕਾਂ ਦਾ, ਮਨ ਲੋਚਦਾ ਵੇਖ ਨਿਸ਼ਾਨ ਜਾਵਾਂ। ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇਰੀ ਸੋਚ ਨੂੰ ਸਿਜਦਾ ਕਰੇ ਦੁਨੀਆ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ, ਤੇ ਜੱਖੂ ਸੋਚਦਾ ਤਰੀ ਧਿਆਨ ਜਾਵਾਂ। ਪਿਆਰੀ ਸਤਸੰਗ ਜੀਓ, ਮੈਂ ਲਸ਼ਕਰੀ ਰਾਮ ਜੱਖੂ ਲੱਧਣਾ ਵਾਲਾ ਕਵੈਤ ਤੋਂ ਬੋਲ ਰਿਹਾ ਹਾਂ। ਸੋ ਸਭ ਤੋਂ ਪਹਿਲਾਂ ਮੈਂ ਦੁਆਬਾ ਰੇਡੀਓ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ, ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਹੜਾ ਸਾਨੂੰ ਵੱਖ ਵੱਖ ਮੌਕਿਆਂ ਤੇ ਯਾਦ ਕਰਦੇ ਰਹਿੰਦੇ ਹਨ। ਸੋ ਇਹ ਪੋਹ ਦੇ ਮਹੀਨੇ ਤੇ ਕੁਛ ਮੈਂ ਆਪਣਾ ਸਾਂਝ ਪੈਦਾ ਕਰਨੀ ਚਾਹੁੰਦੀ ਹਾਂ ਕਿ ਉਹਨਾਂ ਨੇ ਬੋਲਿਆ ਸੀ ਕਿ ਪੋਹ ਦੇ ਮਹੀਨੇ ਤੋਂ ਕੁਛ ਨਾ ਕੁਛ ਬੋਲਿਆ ਜਾਵੇ। ਇਹ ਜੋ ਪੋਹ ਦਾ ਮਹੀਨਾ ਆ, ਇਹ ਸਾਡਾ ਸ਼ਹੀਦੀ ਮਹੀਨਾ ਇਤਿਹਾਸ ਵਿੱਚ ਮਨਾਇਆ ਜਾ ਰਿਹਾ। ਹਰ ਸਾਲ ਹੀ ਇਹਦੇ ਵਿੱਚ ਸਾਨੂੰ ਪੋਹ ਦੀ ਯਾਦ ਆਉਂਦੀ ਹੈ ਤੇ ਖਾਸ ਕਰਕੇ ਮੈਂ ਇੱਥੇ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਸਾਡੇ ਦਸ਼ਮੇਸ਼ ਪਿਤਾ, ਉਹਨਾਂ ਨੇ ਆਪਣਾ ਸਾਰਾ ਹੀ ਪਰਿਵਾਰ ਸਾਡੇ ਦੇਸ਼ ਕੌਮ ਤੋਂ ਨਿਸ਼ਾਵਰ ਕਰ ਦਿੱਤਾ। ਨੌਵੇਂ ਪਾਤਸ਼ਾਹ ਹਿੰਦੀ ਚਾਦਰ, ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ, ਮਾਤਾ ਗੁਜਰ ਕੌਰ ਜੀ, ਮਾਤਾ ਗੁਜਰੀ ਜੀ, ਚਾਰੇ ਸਾਹਿਬਜ਼ਾਦੇ ਬੜੇ ਲਾਡਲੇ, ਦੋ ਸਾਹਿਬਜ਼ਾਦੇ ਚਮਕੌਰ ਦੀ ਕੜੀ ਵਿੱਚ ਤੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ, ਇਹ ਆਪਣੇ ਨੀਹਾਂ 'ਚ ਚਿਣੇ ਗਏ ਤੇ ਉਹਨਾਂ ਦੇ ਭਾਈ ਜੀਵਨ ਸਿੰਘ ਜੀ, ਭਾਈ ਸੰਗਤ ਸਿੰਘ ਜੀ ਤੇ ਉਹਨਾਂ ਦੀਆਂ ਲਾਡਲੀਆਂ ਫੌਜਾਂ ਜਿਨ੍ਹਾਂ ਨੇ ਸਾਡੀ ਖਾਤਰ, ਸਾਨੂੰ ਬਚਾਉਣ ਦੀ ਖਾਤਰ ਜੰਗੇ ਆਜ਼ਾਦੀ ਦੇ ਵਿੱਚ ਸਾਡੀ ਸ਼ਹੀਦੀਆਂ ਪਾਈਆਂ। ਸੋ ਉਹਨਾਂ ਦੀ ਯਾਦ ਦੇ ਵਿੱਚ ਜਿਹੜਾ ਇਹ ਪੋਹ ਦਾ ਮਹੀਨਾ ਆ, ਉਹ ਮੈਂ ਥੋੜ੍ਹਾ ਜਿਹਾ ਜਜ਼ਬਾਤੀ ਤੌਰ 'ਤੇ ਜੋ ਮੇਰੇ ਆਪਣੇ ਬੋਲ ਦਿਲੋਂ ਹਨ, ਉਹ ਮੈਂ ਸੰਗਤ ਦੇ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ। ਪੋਹ ਦੇ ਮਹੀਨੇ 'ਤੇ ਕੁਛ ਮੇਰੇ ਮਾੜੀ ਮੋਟੀ ਨਿਮਾਣੀ ਜਿਹੀ ਰਚਨਾ ਹੈ, ਉਹ ਉਮੀਦ ਹੈ ਕਿ ਤੁਹਾਨੂੰ ਜਿੱਦਾਂ ਦੀ ਵੀ ਲੱਗੂਗੀ ਅਤੇ ਮੈਂ ਆਸ ਕਰਦਾ ਹਾਂ ਕਿ ਤੁਸੀਂ ਹੰਗਾਰਾ ਚੰਗਾ ਦਿਓਗੇ।
3: ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ, ਹਾਏ ਪੋਹ ਦੇ ਮਹੀਨੇ ਦੀ ਮੈਂ ਗੱਲ ਸੁਣਾਵਾਂ। ਜੱਗ ਜਾਣ ਦਾ ਜੋ ਜਰਿਆ, ਜੱਗ ਜਾਣ ਦਾ ਜੋ ਜਰਿਆ, ਤਨ ਉਹ ਮਾਵਾਂ। ਜੱਗ ਜਾਣ ਦਾ ਜੋ ਜਰਿਆ,

ਚ ਦੋ ਜੰਗ ਚ ਸ਼ਹੀਦ ਹੋਏ, ਦੋ ਚਿਣੇ ਨੀਹਾਂ ਚ ਦੋ ਜੰਗ ਚ ਸ਼ਹੀਦ ਹੋਏ। ਇਸ ਇਤਿਹਾਸ ਤੋਂ ਮੈਂ, ਇਸ ਇਤਿਹਾਸ ਤੋਂ ਮੈਂ

ਜਾਵਾਂ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਹਾਏ ਧਰਤੀ ਤੇ ਖੂਨ ਡੁੱਲਾ ਜਿੱਥੇ ਸੂਰਬੀਰਾਂ ਦਾ ਪੂਜਣ ਨੀ ਬਣ ਗਈਆਂ ਹਾਏ ਪੂਜਣ ਨੀ ਬਣ ਗਈਆਂ ਲੋਕੋ ਇਹੋ ਥਾਵਾਂ ਪੂਜਣ ਨੀ ਬਣ ਗਈਆਂ।

ਦੀ ਮੈਂ ਗੱਲ ਸੁਣਾਵਾਂ। ਇਹ ਅੱਜ ਦੇ ਮਾਹੌਲ ਤੇ ਆ ਜੀ ਸ਼ੇਰ। ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਅੱਜ ਵੀ ਲੜਾਈ ਚੱਲੀ ਸੱਚ ਅਤੇ ਹੱਕ ਦੀ, ਪੌਦੇ ਵਿੱਚ ਫੜ ਲਈਆਂ, ਪੌਦੇ ਵਿੱਚ ਫੜ ਲਈਆਂ ਦਿੱਲੀ ਦੀਆਂ ਰਾਵਾਂ।

ਵਾ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਤੁਝ ਕੁਸੀ ਤੁਸੀਂ ਤਵਾਰੀਖ ਤੋਂ ਸਿੱਖ ਲਵੋ ਯਾਰੋ ਕੁਝ ਤੁਸੀਂ ਤਵਾਰੀਖ ਤੋਂ ਹੱਥ ਜੋੜ ਜਾਲ ਮਾਨੂੰ ਹਾਏ ਹੱਥ ਜੋੜ ਜਾਲ ਮਾਨੂੰ ਵਾਸਤੇ ਮੈਂ ਪਾਵਾਂ ਹੱਥ ਜੋੜ ਜਾਲ ਮਾਨੂੰ।

ਮਹੀਨੇ ਦੀ ਮੈਂ ਗੱਲ ਸੁਣਾਵਾਂ। ਆਖਰੀ ਮਕਤਾ ਜੀ ਇਸ ਰਚਨਾ ਦਾ। ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਹਾਏ ਜੱਗ ਤੇ ਅਮਰ ਹੋਇਆ ਪੋ ਦਾ ਮਹੀਨਾ ਏ, ਪਰੇ ਦਿਲ ਨਾਲ ਜੱਖੂ, ਹਾਏ ਪਰੇ ਦਿਲ ਨਾਲ ਜੱਖੂ, ਪਰੇ ਦਿਲ ਨਾਲ ਜੱਖੂ, ਇਸ ਨੂੰ ਮੈਂ ਗਾਵਾਂ, ਪਰੇ ਦਿਲ ਨਾਲ ਜੱਖੂ ਇਸ

0: ਸੋ ਪਿਆਰੀ ਸਾਧ ਸੰਗਤ ਜੀਓ, ਸਾਡੇ ਇੱਥੇ ਪੰਜਾਬੀ ਸੱਤ ਕਵੈਤ ਤੇ ਸਤਿਗੁਰ ਰਵਿਦਾਸ ਵੈਲਫੇਅਰ ਸੁਸਾਇਟੀ ਕਵੈਤ ਤੇ ਸਮੂਹ ਸੰਗਤ ਜੋ ਸਾਡੀ ਕਵੈਤ ਦੀ ਅੱਜ ਦੇ ਜੋ ਇਹ ਸ਼ਹੀਦੀ ਮਹੀਨਾ ਹੈ ਜੋ ਸਾਰੇ ਜੱਗ ਤੇ ਸਾਡੇ ਸਿੱਖ ਸਮਾਜ ਵੱਲੋਂ ਸਿੱਖ ਭਾਈਚਾਰੇ ਵੱਲੋਂ ਜੋ ਮਨਾਇਆ ਜਾ ਰਿਹਾ ਹੈ ਤੇ ਉਹਦੀ ਸਾਡੀ ਹਾਜ਼ਰੀ ਲਗਾਉਣੀ ਜੀ। ਤੋ ਕੋਈ ਵੱਧ ਘੱਟ ਸ਼ਬਦ ਬੋਲਿਆ ਗਿਆ ਉਹ ਤਾਂ ਖਿਮਾ ਦਾ ਜਾਚਕ ਹਾਂ। ਸੋ ਅੰਤ ਤੇ ਦਾਸ ਨੂੰ ਆਗਿਆ ਦੇ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
1: ਸ੍ਰੀ ਰਾਮ ਜੱਖੂ ਜੀ ਤੋਂ ਬਾਅਦ ਹੁਣ ਮੈਂ ਪਟਿਆਲਾ ਵਸਦੇ ਸਾਡੇ ਸ਼ਾਇਰ ਤੇ ਗੀਤਕਾਰ ਤੇ ਗਾਇਕ ਕੁਲਵੰਤ ਸਿੰਘ ਸੈਦੋਕੀ ਜੀ ਨੂੰ ਸੱਦਾ ਦਿਆਂਗਾ। ਕੁਲਵੰਤ ਸਿੰਘ ਜੀ ਜਿਹੜੇ ਕਿ ਪੋਸਟ ਆਫਿਸ ਦੇ ਵਿੱਚ ਵੱਡੇ ਅਫਸਰ ਨੇ ਤੇ ਉਹ ਇਸ ਵਾਰ ਸਾਡੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਦਸਵੇਂ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸੰਬੰਧਿਤ ਆਪਣੀ ਕਵਿਤਾ ਜਿਹੜੀ ਹੈ ਲੈ ਕੇ ਹਾਜ਼ਰ ਹੋ ਰਹੇ ਨੇ। ਕੁਲਵੰਤ ਸਿੰਘ ਸੈਦੋਕੀ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿੱਚ ਨਿੱਘਾ ਸਵਾਗਤ ਹੈ।
2: ਦਾਸ ਕੁਲਵੰਤ ਸਿੰਘ ਸੈਦੋਕੇ ਵੱਲੋਂ ਸਾਰੇ ਸਰੋਤਿਆਂ ਨੂੰ ਪਿਆਰ ਤੇ ਸਤਿਕਾਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਮੈਂ ਇਸ ਪ੍ਰੋਗਰਾਮ ਦੇ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਇੰਨਾ ਮਾਣ ਸਤਿਕਾਰ ਤੇ ਪਿਆਰ ਬਖਸ਼ਿਆ। ਅੱਜ ਸਾਹਿਬ ਕਮਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਡੇ ਸਾਹਿਬਜ਼ਾਦਿਆਂ ਨੂੰ ਦੀ ਅਦੁੱਤੀ ਸ਼ਹਾਦਤ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀ ਇੱਕ ਕਵਿਤਾ ਜੋ ਦਾਸ ਵੱਲੋਂ ਕੋਰੜਾ ਛੰਦ ਵਿੱਚ ਲਿਖੀ ਗਈ ਹੈ, ਸੋ ਪੇਸ਼ ਹੈ। ਉਮੀਦ ਹੈ ਕਿ ਤੁਹਾਡੇ ਵੱਲੋਂ ਖੂਬ ਪਿਆਰ ਸਤਿਕਾਰ ਮਿਲੇਗਾ ਜੀ। ਜਿਸ ਵੇਲੇ ਮੁਗਲ ਫੌਜਾਂ ਨੇ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾ ਲਿਆ ਤੇ ਝੂਠੀਆਂ ਕਸਮਾਂ ਚੁੱਕ ਕੇ ਕਿਲਾ ਖਾਲੀ ਕਰ ਜਾਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਚਿੱਠੀ ਭੇਜੀ ਤਾਂ ਸਾਹਿਬ ਕਮਾਲ ਨੇ ਸਿੰਘਾਂ ਨਾਲ ਰਹਿ ਮਸ਼ਵਰਾ ਕਰਕੇ ਕਿਲਾ ਖਾਲੀ ਕਰ ਦਿੱਤਾ ਤੇ ਫੌਜਾਂ ਨੇ ਸਰਸਾ ਨਦੀ ਵੱਲ ਨੂੰ ਚਾਲੇ ਪਾ ਦਿੱਤੇ ਤੇ ਪਿੱਛੋਂ ਦੀ ਝੂਠੀਆਂ ਕਸਮਾਂ ਤੋੜ ਕੇ ਮੁਗਲ ਫੌਜਾਂ ਦਾ ਟਿੱਡੀ ਦਲ ਬੜਾ ਵੱਡਾ ਹਮਲਾ ਕਰਦਾ ਹੈ। ਤੋ ਉਸ ਸਮੇਂ ਸਿੰਘਾਂ ਦਾ ਜਥਾ ਸਰਸਾ ਨਦੀ ਨੂੰ ਪਾਰ ਕਰਦਾ ਹੋਇਆ ਚਮਕੌਰ ਦੀ ਗੜੀ ਦੇ ਵਿੱਚ ਪਹੁੰਚਦਾ ਤੇ ਚਮਕੌਰ ਦੀ ਗੜੀ ਦੇ ਵਿੱਚ ਇਨ੍ਹਾਂ ਨੇ ਬੜੇ ਮਜ਼ਬੂਤ ਮੋਰਚੇ ਬਣਾ ਲਏ ਨੇ। ਗੁਰੂ ਸਾਹਿਬ ਆਪ ਉੱਚੇ ਮੋਰਚੇ ਤੇ ਖੜ ਕੇ ਦੁਸ਼ਮਣ ਦਾ ਮੁਕਾਬਲਾ ਕਰਦੇ ਨੇ, ਦੁਸ਼ਮਣ ਨੂੰ ਤੀਰਾਂ ਦੀ ਵਿਛਾੜ ਨਾਲ ਢਹਿ ਢੇਰੀ ਕਰ ਦਿੰਦੇ ਨੇ। ਉਸ ਸਮੇਂ ਦਾ ਸਾਰਾ ਸੀਨ, ਸਾਰਾ ਬਿਰਤਾਂਤ ਇਸ ਕੋਰਲਾ ਛੰਦ ਰਾਹੀਂ ਹੇ ਇੰਜ ਬਿਆਨ ਕੀਤਾ ਜਾ ਰਿਹਾ ਜੀ। ਅੱਤ ਹੁੰਦੀ ਜਦ ਜ਼ੁਲਮ ਦੀ ਫਲ ਦੇਵੇ ਸ਼ਮਸ਼ੀਰ, ਬਾਜੀ ਸਿਰ ਤੜ ਲਾਮ ਦੇ ਸਿੰਘ ਸੂਰਮੇ ਵੀਰ, ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਅਨੰਦਪੁਰ ਕਿਲੇ ਨੂੰ ਸੀ ਘੇਰਾ ਪੈ ਗਿਆ, ਫੌਜਾਂ ਕੋਲ ਕੁਛ ਖਾਣ ਨੂੰ ਨਾ ਰਹਿ ਗਿਆ। ਉਹ ਚੜਤ ਦੇਖ ਗੁਰਾਂ ਦੀ ਸੀ ਬੈਰੀ ਸੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਕਿਲਾ ਛੱਡ ਗੁਰੂ ਸਰਸਾ ਤੇ ਆ ਗਏ, ਘੱਤ ਕੇ ਵਹੀਰਾਂ ਬੈਰੀ ਪਿੱਛੇ ਆ ਗਏ, ਸੋਹਾਂ ਤੋੜ ਟਿੱਡੀ ਦਲ ਆਵੇ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਸਰਸਾ ਨਦੀ ਜਾਂ ਬਗੇ ਠੱਠਾ ਮਾਰਦੀ, ਸਰਸਾ

0: ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। 40 ਸਿੰਘ ਪਹੁੰਚੇ ਨਦੀ ਤੋਂ ਪਾਰ ਸੀ, ਕੁਝ ਰੁੜ ਗਏ ਨਦੀ ਵਿੱਚ ਕਾਰ ਸੀ। ਜਥਾ ਚਮਕੌਰ ਗੜੀ ਆ ਕੇ ਵੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਜੀ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਚਾਰੇ ਪਾਸੇ ਸਿੰਘਾਂ ਮੋਰਚੇ ਬਣਾ ਲਏ, ਟਿੱਡੀ ਦਲ ਤੇ ਨਿਸ਼ਾਨੇ ਸੀ ਟਕਾ ਲਏ। ਖੁਦ ਗੁਰੂ ਉੱਚੇ ਮੋਰਚੇ ਤੇ ਖੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਬੈਰੀ ਜਦੋਂ ਅੱਗੇ ਨੂੰ ਆਉਣ ਲੱਗਿਆ, ਗੁਰਾਂ ਨੇ ਨਿਸ਼ਾਨੇ ਝੱਟ ਤੀਰ ਛੱਡਿਆ, ਉਹ ਵੱਜਾ ਤੀਰ ਬੈਰੀ ਬੇਰ ਵਾਂਗੂ ਚੜਿਆ। ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਦੁਸ਼ਮਣ ਸਾਰਾ ਇਕੱਠਾ ਟੁੱਟ ਪੈ ਗਿਆ, ਖਾਲਸਾ ਬਾਹਰ ਆ ਕੇ ਲੜਨ ਡਹਿ ਗਿਆ। ਗੁਰਾਂ ਨੇ ਸੰਗਤ ਸਿਰ ਤਾਜ ਜੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਪੰਜ ਪੰਜ ਸੂਰਮੇ ਬਾਹਰ ਆਏ ਸੀ, ਬੈਰੀ ਦੀਆਂ ਲਾਸਾਂ ਦੇ ਅੰਬਾਰ ਸਾਏ ਸੀ। ਉਹ ਪਤਾ ਲੱਗੂ ਪੀਤਾ ਕਿਹਨੇ ਦੁੱਧ ਕੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਹਿਬਜ਼ਾਦਾ ਅਜੀਤ ਸਿੰਘ ਸ਼ੇਰ ਸੀ, ਜੰਗ ਵਿੱਚ ਲੋਥਾਂ ਦੇ ਲਾਉਂਦਾ ਢੇਰ ਸੀ। ਉਹ ਚੰਡੀ ਚੱਲੇ ਮੂਹਰੇ ਕੋਈ ਨਹੀਂ ਅੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਆ ਗਈ ਸੀ ਬਾਰੀ ਸਾਹਿਬ ਜੁਝਾਰ ਦੀ, ਉਹ ਤੇਗ ਉਹਦੀ ਨਾਗ ਜਿਉਂ ਫੁੰਕਾਰੇ ਮਾਰਦੀ। ਪਿਤਾ ਕੋਲੋਂ ਆਗਿਆ ਲੈ ਸੂਰਾ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਉਹ ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਜੋ ਵੀ ਅੱਗੇ ਆਏ ਜਾਨ ਨਹੀਂ ਬਚਦੀ, ਅਣਖਾਂ ਦੇ ਖੂਨ ਦੀ ਆ ਭੱਠੀ ਮੱਚਦੀ। ਉਹ ਬਾਰ ਲੱਗਾ ਜਿਸ ਛੱਲੀ ਵਾਂਗੂ ਚੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ ਬਈ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਲਾਲ ਗੁਰੂ ਦੇ ਸ਼ਹੀਦੀਆਂ ਸੀ ਪਾ ਗਏ, ਜਿੰਦ ਜਾਨ ਦੇਸ਼ ਕੌਮ ਲੇਖੇ ਲਾ ਗਏ। ਉਹ ਜੱਗ ਉੱਤੇ ਨਵਾਂ ਇਤਿਹਾਸ ਘੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਉਹ ਨੀਵਾਂ ਹੋ ਕੇ ਸਿੱਧੋ ਕੇ ਪ੍ਰਣਾਮ ਕਰਦਾ, ਸਿਜਦਾ ਸ਼ਹੀਦਾਂ ਨੂੰ ਸੁਬਾ ਸ਼ਾਮ ਕਰਦਾ। ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਉਹ ਇੱਕੋ ਸੱਚੇ ਪਾਤਸ਼ਾਹ ਦਾ ਪੱਲਾ ਫੜਿਆ, ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ, ਉਹ ਕੱਲਾ ਕੱਲਾ ਸਿੰਘ ਲੱਖਾਂ ਨਾਲ ਲੜਿਆ। ਸਾਰੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ ਭੇਟ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ
1: ਕੁਲਵੰਤ ਸਿੰਘ ਸਹਿਦੋਗੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਹਾਂ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਬੂਹਾ ਤੋਂ ਗੀਤਕਾਰ ਅਤੇ ਗਾਇਕ ਦੇਬੀ ਬੂਹਾ ਜੀ ਨੂੰ ਉਹ ਆਪਣੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ, ਜਿਸ ਵਿਚ ਉਹ ਧੀਆਂ ਦੇ ਦੁੱਖ ਨੂੰ ਪ੍ਰਗਟ ਕਰਦੇ ਨੇ, ਧੀਆਂ ਦੇ ਦੁੱਖ ਦੇ ਨਾਲ ਆਪਣੀ ਸਾਂਝ ਪਾਉਂਦੇ ਨੇ। ਦੇਬੀ ਬੂਹਾ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ ਜੀ ਆਇਆਂ ਨੂੰ।

ਪਾਗਾ ਜਮਣਾ ਕਿਸਮਤ ਰੂੜੀਆਂ ਦਾ, ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ।

ਪਿਓ ਦਾਦੇ ਦੀ ਸਰਦਾਰੀ ਤੇ ਮਾੜੀ ਨੇ ਮਾਵਾਂ ਦਾ ਕਈਆਂ ਕੁੱਖਾਂ ਦੇ ਵਿੱਚ ਕਤਲ ਕਰਾਤਾ ਠੰਡੀਆਂ ਸ਼ਾਮਾਂ ਦਾ ਹੁੰਦਾ ਨਾ ਕਸੂਰ ਕੋਈ ਵੀ ਹਾਏ ਹੁੰਦਾ ਨਾ ਕਸੂਰ ਕੋਈ ਕਿਸਮਤ ਤੋਂ ਥੋੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਇਤਿਹਾਸ ਬੋਲਦਾ ਅੱਜ ਵੀ ਇਸ ਅਜਬ ਕਹਾਣੀ ਨੂੰ ਕੌਣ ਭਲਾ ਦੋ ਚੇਤੇ ਵੇਈ ਝਾਂਸੀ ਦੀ ਰਾਣੀ ਨੂੰ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਮਾਈ ਭਾਗੋ ਦੇ ਵਾਂਗੂ ਇਹਨਾਂ ਡਟ ਕੇ ਲੜੀਆਂ ਦਾ ਪਰ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਓਏ ਲੋਕੋ ਦੇਣਾ ਕੁੜੀਆਂ ਦਾ ਧੀਆਂ ਨਾਲ ਹੀ ਵਸਦੀ ਦੁਨੀਆ ਵਸਦੇ ਖੇੜੇ ਨੇ ਧੀਆਂ ਨਾਲ ਹੀ ਵਸਦੇ ਮੱਖਣਾ ਸੱਖਣੇ ਵੇੜੇ ਨੇ ਧੀਆਂ ਮਾਰ ਕੇ ਫੜਦੇ ਵੇਖੇ ਧੀਆਂ ਮਾਰ ਕੇ ਫੜਦੇ ਦੇਖੇ ਮੈਂ ਪੱਲਾ ਮੜੀਆਂ ਦਾ ਪਾਰੀ ਉਮਰਾਂ ਤੱਕ ਨਹੀਂ ਦੇ ਸਕਦੇ ਅਸੀਂ ਦੇਣਾ ਕੁੜੀਆਂ ਦਾ ਉਹ ਲੋਕ

0: ਦੇਵੀ ਬੂਹਾ ਜੀ ਤੋਂ ਬਾਅਦ ਹੁਣ ਮੈਂ ਸੰਗਰੂਰ ਜ਼ਿਲ੍ਹੇ ਦੇ ਸ਼ਾਇਰ, ਗੀਤਕਾਰ ਤੇ ਸੰਗੀਤਕਾਰ ਜਸਵੀਰ ਸ਼ਰਮਾ ਦੱਦਾ ਹੋਰ ਜੀ ਨੂੰ ਸੱਦਾ ਦੇਣ ਜਾ ਰਿਹਾ। ਉਹ ਆਣ ਤੇ ਦਸਵੇਂ ਪਾਤਸ਼ਾਹ ਜੀ ਦੇ ਪਰਿਵਾਰ ਨਾਲ ਸੰਬੰਧਿਤ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਬੜੀ ਰਚਨਾ ਲੈ ਕੇ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਸਰੋਤਿਆਂ ਦੇ ਸਨਮੁਖ ਪੇਸ਼ ਹੋਣ। ਜਸਵੀਰ ਦੱਦਾ ਹੋਰ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਸਰਬੰਸ ਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪਣਾ ਸਾਰਾ ਪਰਿਵਾਰ ਕੌਮ ਦੇ ਲੇਖੇ ਲਾਇਆ, ਕੌਮ ਤੋਂ ਵਾਰਿਆ ਦਸੰਬਰ ਮਹੀਨੇ ਦੇ ਵਿਚ। ਦਸੰਬਰ ਮਹੀਨਾ ਸ਼ਹੀਦੀਆਂ ਦਾ ਮਹੀਨਾ ਦੇ ਤੌਰ ਤੇ ਆਪਾਂ ਸਾਰੇ ਹੀ ਉਹਨਾਂ ਨੂੰ ਨਮਨ ਕਰ ਰਹੇ ਹਾਂ। ਉਸੇ ਪ੍ਰਤੀ ਇੱਕ ਰਚਨਾ।

ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ, ਨਾਮ ਚਮਕਦਾ ਰਹੂ ਹਮੇਸ਼ਾ ਜਦ ਤੱਕ ਚੰਨ ਤੇ ਤਾਰੇ।

ਭਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ।

ਵਾ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਯੁਗੋ ਯੁਗ ਸਰਹੰਦ ਦੀਆਂ ਕੰਨਾਂ ਭਰਨਗੀਆਂ ਗਵਾਹੀ ਪੰਥ ਖਾਲਸਾ ਸਾਜ ਕੇ ਸਤਿਗੁਰ ਲੀ ਨਵੇਕਲੀ ਪਾਈ ਹੋਂਦ ਸਿੱਖੀ ਦੀ ਕੈਮ ਰੱਖਣ ਲਈ ਝੱਲੇ ਦੁਖੜੇ ਭਾਰੇ ਵਾ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ ਠੰਡੇ ਬੁਰਜ ਚ ਮਾਂ ਗੁਜ਼ਰੀ ਨੇ ਸਵਾਸ ਆਖਰੀ ਤਿਆਗੇ ਕੁਰਬਾਨੀ ਗੁਰੂਆਂ

0: ਤਾਂ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਿੱਚ ਮੈਦਾਨੇ ਮੁਗਲਾਂ ਨੂੰ ਸੀ ਐਸਾ ਸਬਕ ਸਿਖਾਇਆ, ਸਵਾ ਲੱਖ ਨਾਲ ਇੱਕ ਹੈ ਲੜਦਾ ਐਸਾ ਪੰਥ ਸਜਾਇਆ, ਭਾਜੜ ਪਾਈ ਦੁਸ਼ਮਣ ਨੂੰ ਸੀ ਦਿਨੇ ਵਿਖਾਏ ਤਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਮੈਂ ਦੱਦਾ ਹੂਰੀਆ ਸ਼ਰਮਾ ਸਿੰਘੋ ਇਹੋ ਹੀ ਅਰਜ ਗੁਜ਼ਾਰਾਂ, ਕਿਉ ਰਾਹੋਂ ਪਏ ਇਕ ਰਾਹੇ ਸਿੱਖੋ ਕਰੀਏ ਸੋਚ ਵਿਚਾਰਾਂ, ਸਿਜਦਾ ਕਰੀਏ ਉਹ ਸਤਿਗੁਰ ਨੂੰ ਸਦਾ ਜਾਈਏ ਬਲਿਹਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ, ਪੋਹ ਮਾਘ ਦੀਆਂ ਠੰਡੀਆਂ ਰਾਤਾਂ ਵਕਤ ਨੇ ਕਹਿਰ ਗੁਜ਼ਾਰੇ। ਵਾਰ ਦਿੱਤਾ ਪਰਿਵਾਰ ਸੀ ਸਾਰਾ ਗੋਬਿੰਦ ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸ਼ਰਮਾ ਦਾਦਾ ਹੋਰ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹਰਪ੍ਰੀਤ ਸਫਰੀ ਜੀ ਨੂੰ। ਹਰਪ੍ਰੀਤ ਸਫਰੀ ਜੀ ਨੂੰ ਪਹਿਲਾਂ ਤੁਸੀਂ ਸਾਡੀਆਂ ਕਾਮ ਮਹਿਫਲਾਂ ਜਿਹੜੀਆਂ ਹਫ਼ਤਾਵਾਰੀ ਕਵੀ ਦਰਬਾਰ ਦੇ ਵਿਚ ਲਗਾਤਾਰ ਸੁਣਦੇ ਰਹੇ ਹੋ, ਜਦੋਂ ਤੋਂ ਅਸੀਂ ਪ੍ਰੋਗਰਾਮ ਗਾਉਂਦੀ ਸ਼ਾਮ ਸ਼ੁਰੂ ਕੀਤਾ ਹੈ, ਉਹ ਤੋਂ ਹਰ ਵਾਰ ਹਰਪ੍ਰੀਤ ਸਫਰੀ ਜੀ ਆਪਣੀ ਰਚਨਾ ਲੈ ਕੇ ਹਾਜ਼ਰ ਹੁੰਦੇ ਨੇ। ਇਸ ਵਾਰ ਵੀ ਉਹ ਆਪਣੇ ਦਾਦਾ ਜੀ ਦੀ ਲਿਖੀ ਹੋਈ ਰਚਨਾ ਜਿਹੜੀ ਆ ਆਪਣੀ ਬੁਲੰਦ ਆਵਾਜ਼ ਦੇ ਨਾਲ ਲੈ ਕੇ ਹਾਜ਼ਰ ਹੋ ਰਹੇ ਨੇ। ਉਹ ਹੈ ਸਰਸਾ ਨਦੀ ਦੇ ਖੂਨੀ ਪਾਣੀਆਂ। ਮਾਸਵੰਦਰ, ਸਰਸਾ ਨਦੀ ਦਾ ਸਿੱਖ ਇਤਿਹਾਸ ਦੇ ਪੰਜਾਬੀ ਇਤਿਹਾਸ ਦੇ ਵਿਚ ਇਕ ਬਹੁਤ ਵੱਡਾ ਜਿਹੜਾ ਨਾਂ ਏ ਤੇ ਬਹੁਤ ਵੱਖਰਾ ਇਸ ਦਾ ਇਕ ਵਿਲੱਖਣ ਯੋਗਦਾਨ ਦਿਆ ਏ। ਉਸ ਸਰਸਾ ਨਦੀ ਜਿਸ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਦੇ ਵਿਚ ਵਿਛੋੜਾ ਪਾ ਦਿੱਤਾ ਸੀ, ਉਸ ਸਰਸਾ ਨਦੀ ਦੇ ਖੂਨੀ ਪਾਣੀਆਂ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰੇ ਹਰਪ੍ਰੀਤ ਸਫਰੀ। ਹਰਪ੍ਰੀਤ ਸਫਰੀ ਜੀ, ਤੁਹਾਡਾ ਨਿੱਘਾ ਸਵਾਗਤ ਹੈ।
2: ਦੋਸਤੋ ਸਤਿ ਸ੍ਰੀ ਅਕਾਲ, ਮੈਂ ਤੁਹਾਡਾ ਆਪਣਾ ਗਾਇਕ ਹਰਪ੍ਰੀਤ ਸਫਰੀ। ਸੋ ਦੋਸਤੋ, ਦੁਆਬਾ ਰੇਡੀਓ ਦੀ ਸਾਰੀ ਟੀਮ ਤੇ ਸਤਿਕਾਰਯੋਗ ਹਰਵੰਸ ਸਿੰਘ ਜੀ ਦਾ ਬਹੁਤ ਧੰਨਵਾਦੀ ਹਾਂ, ਜਿਨ੍ਹਾਂ ਨੇ ਆਪ ਰੱਬ ਵਰਗੇ ਸਰੋਤਿਆਂ ਦੇ ਰੂਬਰੂ ਹੋਣ ਦਾ ਮੌਕਾ ਦਿੱਤਾ ਹੈ। ਸੋ ਦੋਸਤੋ, ਅੱਜ ਮੈਂ ਆਪ ਸਾਹਮਣੇ ਆਪਣੇ ਦਾਦਾ ਜੀ ਸਵਰਗ ਵਾਸੀ ਸਰਦਾਰ ਚਰਨ ਸਿੰਘ ਸਫਰੀ ਜੀ ਦਾ ਲਿਖਿਆ ਹੋਇਆ ਧਾਰਮਿਕ ਗੀਤ ਸਰਸਾ ਨਦੀ ਦੇ ਖੂਨੀ ਪਾਣੀਆਂ ਪੇਸ਼ ਕਰਨ ਜਾ ਰਿਹਾ ਹਾਂ। ਉਮੀਦ ਕਰਦਾ ਹਾਂ ਆਪ ਖੂਬ ਪਸੰਦ ਕਰੋਗੇ।

ਤੇ ਸਫਰੀ ਜੀ ਤੋਂ ਬਾਅਦ ਹੁਣ ਮੈਂ ਸਾਦਾ ਦੇਣ ਜਾ ਰਿਹਾ ਜਰਮਨ ਵਸਦੇ ਸਾਡੇ ਸ਼ਾਇਰ ਗੀਤਕਾਰ ਤੇ ਸੰਗੀਤਕਾਰ ਜੋਗਿੰਦਰਪਾਲ ਮੱਲ ਜੀ ਨੂੰ। ਜੋਗਿੰਦਰਪਾਲ ਮੱਲ ਜੀ ਆਪਣੇ ਗਰਾਈ ਤੇ ਸ਼ਾਇਰ ਦਵਿੰਦਰ ਚਿੱਕਾ ਜੀ ਦੀ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਦਵਿੰਦਰ ਚਿੱਕਾ ਜੀ ਜਿਹੜੇ ਆ ਮਾਤਾ ਗੁਜਰੀ ਜੀ ਜਿਹੜੇ ਕਿ ਲਾਲਾ ਨੂੰ ਸਿੱਖਿਆ ਦੇ ਰਹੇ ਨੇ, ਛੋਟੇ ਸਾਹਿਬਜ਼ਾਦਿਆਂ ਨੂੰ ਸਿੱਖਿਆ ਦੇ ਰਹੇ ਨੇ, ਉਸ ਘਟਨਾ ਨਾਲ ਜੋੜ ਕੇ ਜਿਹੜੀ ਆ ਰਚਨਾ ਲੈ ਕੇ ਹਾਜ਼ਰ ਹੋ ਰਹੇ ਨੇ। ਜੋਗਿੰਦਰਪਾਲ ਮੱਲ ਜੀ, ਤੁਹਾਡਾ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।

0: ਸਤਪਾਲ ਮੱਲ ਜੀ ਤੋਂ ਬਾਅਦ ਹੁਣ ਮੈਂ ਸੱਦਾ ਦੇਣ ਜਾ ਰਿਹਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਸ਼ਹਿਰ ਗੜ੍ਹਦੀਵਾਲਾ ਦੇ ਵਿਚ ਵਸਦੇ ਸਾਡੇ ਗਾਇਕ ਰਿੰਕੂ ਸ਼ਾਹ ਦੀਵਾਨਾ ਜੀ ਨੂੰ। ਰਿੰਕੂ ਸ਼ਾਹ ਦੀਵਾਨਾ ਜੀ ਇਸ ਵਾਰ ਚਰਨ ਸਿੰਘ ਸਫਰੀ ਜੀ ਜਿਹੜੇ ਕਿ ਪੰਜਾਬੀ ਦੇ ਪ੍ਰਸਿੱਧ ਗੀਤਕਾਰ ਹੋਏ ਨੇ, ਸ਼ਾਇਰ ਹੋਏ ਨੇ, ਉਨ੍ਹਾਂ ਦੀ ਰਚਨਾ ਲੈ ਕੇ ਇਹ ਰਚਨਾ ਵੀ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨਾਲ ਸਮਰਪਿਤ ਏ। ਰਿੰਕੂ ਸ਼ਾਹ ਦੀਵਾਨਾ ਜੀ, ਤੁਹਾਡਾ ਦੁਆਬਾ ਰੇਡੀਓ ਦੇ ਪ੍ਰੋਗਰਾਮ ਗੌਂਦੀ ਸ਼ਾਮ ਦੇ ਵਿਚ ਨਿੱਘਾ ਸਵਾਗਤ ਹੈ।
1: ਜਨਾਬ ਚਰਨ ਸਿੰਘ ਸਫਰੀ, ਪੰਜਾਬ ਦੇ ਉੱਘੇ ਸ਼ਾਇਰ, ਜਿਨ੍ਹਾਂ ਨੇ ਸਿੱਖੀ ਬਾਰੇ ਬਹੁਤ ਕੁਝ ਬਹੁਤ ਅੱਛੀਆਂ ਰਚਨਾਵਾਂ ਦੇ ਨਾਲ ਪੰਜਾਬੀ ਮਾਂ ਬੋਲੀ ਦੀ ਸੇਵਾ ਕੀਤੀ, ਇੱਕ ਸਫਰੀ ਸਾਹਿਬ ਦੀ ਕਲਮ ਤੋਂ ਲਿਖੀ ਧਾਰਮਿਕ ਰਚਨਾ, ਜੋ ਅੱਜ ਕੱਲ ਦੌਰ ਚੱਲ ਰਿਹਾ ਹੈ ਸ਼ਹਾਦਤ ਦਾ ਦੌਰ, ਛੋਟੇ ਸਾਹਿਬਜ਼ਾਦਿਆਂ ਨੂੰ ਔਰ ਮਾਤਾ ਗੁਜਰੀ ਨੂੰ ਜੋ ਤਸ਼ੱਦਤ ਮੁਗਲਾਂ ਵੱਲੋਂ ਦਿੱਤੇ ਗਏ ਨੇ, ਉਹਨਾਂ ਦਾ ਜ਼ਿਕਰ ਸਫਰੀ ਸਾਹਿਬ ਨੇ ਕੀਤਾ ਹੈ। ਆਪ ਦੀ ਕਚਹਿਰੀ ਵਿੱਚ ਲੈ ਕੇ ਪੇਸ਼ ਹਾਂ ਜੀ।

ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਅੰਤ ਦੇ ਵਿਚ ਹੁਣ ਮੈਂ ਸੱਦਾ ਦੇਣ ਜਾ ਰਿਹਾ ਸਿੰਮੀ ਸੋਤਰਾ ਜੀ ਨੂੰ। ਸਿੰਮੀ ਸੋਤਰਾ ਜੀ ਵੀ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਨੂੰ ਉਨ੍ਹਾਂ ਦੀ ਸ਼ਹੀਦੀ ਨੂੰ ਸਮਰਪਿਤ ਰਚਨਾ ਲੈ ਕੇ ਹਾਜ਼ਰ ਹੋ ਰਹੀ ਏ। ਇਹ ਰਚਨਾ ਲਿਖੀ ਹੋਈ ਹੈ ਹੀਰਾ ਮੇਗੋ ਵਾਹੀਆ ਜੀ ਤੇ ਇਸ ਬੇਟੀ ਨੂੰ ਉਨ੍ਹਾਂ ਦੇ ਪਿਤਾ ਮਲਕੀਤ ਬੁੱਲੇਆਲ ਜੀ ਜਿਹੜੇ ਆ ਬਹੁਤ ਬਖੂਬੀ ਜਿਹੜਾ ਪੂਰੀ ਮਿਹਨਤ ਦੇ ਨਾਲ ਤਿਆਰੀ ਕਰਵਾ ਰਹੇ ਨੇ। ਅਸੀਂ ਮਲਕੀਤ ਜੀ ਦੇ ਵੀ ਬਹੁਤ ਬਹੁਤ ਧੰਨਵਾਦੀ ਆ ਤੇ ਸਿੰਮੀ ਸੋਤਲਾ ਜੀ ਨੂੰ ਜਿਹੜਾ ਆ ਪ੍ਰੋਗਰਾਮ ਗਾਉਂਦੀ ਸ਼ਾਮ ਦੇ ਵਿਚ ਜੀ ਆਇਆ ਕਹਿੰਦੇ ਹਾਂ। ਸਿੰਮੀ ਜੀ ਤੁਹਾਡਾ ਸਵਾਗਤ ਹੈ।

fare lío de perder solo teo si mi su tre di ese guide nali ki sada program con di sham et es map to hundai te smapti to pehla main sare srotiyan da shairan da geetkaran da gaayakan da bahut bahut dhanwadiyan jinna ne sade is program nu jehda chalaun de vich sada sahyog kita hai ਤੇ ਅੰਤ ਵਿੱਚ ਹਰਵੰਸੀਓ ਵੱਲੋਂ ਸਾਰਿਆਂ ਨੂੰ ਆਦਾਬ ਨਮਸਕਾਰ ਸਤਿ ਸ੍ਰੀ ਅਕਾਲ ਕੁਦਰਤ ਖੈਰ ਕਰੇ ਅਗਲੇ ਹਫਤੇ ਫਿਰ ਮਿਲਦੇ ਹਾਂ ਤਦ ਤੱਕ ਲਈ ਦਿਓ ਆਗਿਆ ਅਲਵਿਦਾ ਆਮੀਨ।

0: ವಾಪಾ ರೇಡಿಯೋ.
1: ਹਾਂਜੀ ਸਤਿ ਸ੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ ਚ ਹਾਜ਼ਰ ਹਾਂ। ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼। ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੋਨੋਂ ਇੱਕ ਸਿੱਕੇ ਦੇ ਦੋ ਪਹਿਲੂ ਮੰਨੇ ਜਾ ਸਕਦੇ ਨੇ ਤੇ ਇਹਨਾਂ ਦੇ ਉੱਤੇ ਆਧਾਰਿਤ ਹੀ ਚੱਲਦੀ ਹੈ ਜ਼ਿੰਦਗੀ ਦੀ ਗੱਡੀ। ਕਈ ਵਾਰੀ ਆਪਾਂ ਸੋਚਦੇ ਹਾਂ ਕਿ ਹੀ ਖਾਸ ਖਾਸ ਜਿਹੜੇ ਆ ਰੁਜ਼ਗਾਰ ਦੇ ਮੌਕੇ, ਜਿਵੇਂ ਡਾਕਟਰੀ ਦਾ ਕਿੱਤਾ ਹੋ ਗਿਆ ਜਾਂ ਦੂਸਰੇ ਵਕਾਲਤ ਹੋ ਗਈ, ਆਪਾਂ ਨੂੰ ਲੱਗਦਾ ਇੰਜੀਨੀਅਰਿੰਗ, ਇਹ ਸਾਰੇ ਹੀ ਜਿਹੜੇ ਆ ਟੋਪ ਪ੍ਰਿਓਰਿਟੀ ਵਾਲੇ ਕੰਮ ਹੈਗੇ ਆ, ਜਿਹੜੇ ਆਪਾਂ ਨੂੰ ਪੜ੍ਹਾਈ ਵੀ ਉਹਨਾਂ ਦੀ ਕਰਨੀ ਚਾਹੀਦੀ ਹੈ ਅਤੇ ਸਾਰਾ ਕੁਛ ਉੱਥੇ। ਲੇਕਿਨ ਆਪਾਂ ਕਈ ਵਾਰੀ ਇਹੋ ਜਿਹੀ ਚੀਜ਼ ਨੂੰ ਜਾਣੇ ਅਣਜਾਣੇ 'ਚ ਖੋ ਪਰੋਖੇ ਕਰ ਦਿੰਦੇ ਹਾਂ, ਜਿਹਦੇ ਵਿੱਚ ਬਹੁਤ ਜ਼ਿਆਦਾ ਮੌਕੇ ਹੁੰਦੇ ਨੇ, ਜਿਵੇਂ ਕਿ ਭਾਸ਼ਾ। ਭਾਸ਼ਾ ਦੀ ਦੋਸਤੋ ਆਪਾਂ ਗੱਲ ਕਰਾਂਗੇ ਅੱਜ, ਅਤੇ ਕਿ ਪੰਜਾਬੀ ਜਿਹੜੀ ਭਾਸ਼ਾ ਹੈ, ਖਾਸ ਕਰਕੇ ਪੰਜਾਬੀ ਦੇ ਉੱਤੇ ਆਪਾਂ ਧਿਆਨ ਕੇਂਦਰਿਤ ਕਰਕੇ ਗੱਲ ਕਰਾਂਗੇ ਕਿ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਕਿਵੇਂ ਹੋ ਸਕਦੇ ਨੇ ਅਤੇ ਇਹ ਇੱਕ ਰੁਜ਼ਗਾਰ ਦਾ ਸਾਧਨ ਕਿਵੇਂ ਬਣ ਸਕਦੀ ਹੈ। ਸੋ ਇਸ ਵਿਸ਼ੇ 'ਤੇ ਗੱਲਬਾਤ ਕਰਨ ਲਈ ਸਾਡੇ ਨਾਲ ਅੱਜ ਜੁੜੇ ਨੇ ਬਹੁਤ ਹੀ ਉੱਘੇ ਸਿੱਖਿਆ ਸ਼ਾਸਤਰੀ, ਪੰਜਾਬੀ ਦੇ ਵਿਦਵਾਨ ਅਤੇ ਲੇਖਕ ਨੇ, ਪ੍ਰਸਿੱਧ ਲੇਖਕ ਨੇ, ਡਾਕਟਰ ਸੁਖਦਰਸ਼ਨ ਸਿੰਘ ਚਾਹਲ ਜੀ। ਸੋ ਚਾਹਲ ਸਾਹਿਬ, ਸਵਾਗਤ ਹੈ ਜੀ, ਬਹੁਤ ਬਹੁਤ
2: ਸ਼ੁਕਰੀਆ ਜੀ, ਬਹੁਤ ਬਹੁਤ ਤੁਸੀਂ ਮੌਕਾ ਦਿੱਤਾ ਇਸ ਅਹਿਮ ਮੁੱਦੇ ਤੇ ਗੱਲ ਕਰਨ ਦਾ।
1: ਚਾਹਲ ਸਾਹਿਬ, ਜਿਵੇਂ ਆਪਾਂ ਗੱਲ ਕਰਦੇ ਸੀ ਕਿ ਪੰਜਾਬੀ ਭਾਸ਼ਾ ਨੂੰ ਆਪਾਂ ਕਈ ਵਾਰੀ ਤਾਂ ਐ ਸੋਚਦੇ ਹਾਂ ਕਿ ਬੜਾ ਜੀ ਇਹਦੇ ਤੇ ਖਤਰਾ ਪੈਦਾ ਹੋ ਗਿਆ ਜਾਂ ਆਪਾਂ ਉਹਨਾਂ ਚੀਜ਼ਾਂ ਵਿੱਚ ਵੀ ਨਾ ਜਾਈਏ, ਤਾਂ ਸਭ ਤੋਂ ਸਿੱਧੀ ਜੇ ਆਪਾਂ ਗੱਲ ਕਰਨੀ ਹੋਵੇ ਸ਼ੁਰੂਆਤ ਦੇ ਵਿੱਚ ਹੀ ਕਿ ਪੰਜਾਬੀ ਭਾਸ਼ਾ ਨੂੰ ਰੁਜ਼ਗਾਰ ਨਾਲ ਜੋੜ ਕੇ ਦੇਖਣਾ ਹੋਵੇ ਜੇ ਆਪਾਂ ਨੇ, ਤਾਂ ਉਹ ਕਿਵੇਂ ਜੁੜਦਾ ਹੈ?
2: ਦੇਖੋ, ਪਹਿਲੀ ਗੱਲ, ਤੁਸੀਂ ਖਤਰੇ ਵਾਲੀ ਗੱਲ ਕੀਤੀ ਹੈ, ਮੈਨੂੰ ਨਹੀਂ ਲੱਗਦਾ ਕਿ ਕੋਈ ਖਤਰੇ ਵਾਲੀ ਜਿਹੜੀ ਕੋਈ ਪੰਜਾਬੀ ਭਾਸ਼ਾ ਤੇ ਖਤਰਾ ਹੈਗਾ
1: ਜੀ,
2: ਕਿਉਂਕਿ ਤੁਸੀਂ ਦੇਖੋ ਜਿਹੜੀ ਵੀ ਭਾਸ਼ਾ ਸਮੇਂ ਦੇ ਹਾਣ ਦੀ ਹੋ ਕੇ ਚੱਲਦੀ ਹੈ ਤਾਂ ਉਸ ਭਾਸ਼ਾ ਨੂੰ ਕਦੇ ਵੀ ਖਤਮ ਹੁੰਦੀ ਨਹੀਂ ਦੇਖਿਆ ਜਾ ਸਕਦਾ
1: ਜੀ।
2: ਤੇ ਜਿਸ ਤਰ੍ਹਾਂ ਰੁਝਾਨ ਹੈ ਕਿ ਸਾਡੀ ਜਿਹੜੀ ਹੈ ਅੰਗਰੇਜ਼ੀ ਭਾਸ਼ਾ ਹੈ, ਇਹ ਵਿਸ਼ਵ ਭਰ ਦੇ ਵਿੱਚ ਇੱਕ ਸਰਬ ਸਾਂਝੀ ਭਾਸ਼ਾ ਵਜੋਂ ਉੱਭਰ ਰਹੀ ਹੈ, ਉੱਭਰ ਚੁੱਕੀ ਹੈ, ਪਰ ਪੰਜਾਬੀ ਦੀ ਅਹਿਮੀਅਤ ਵੀ ਘੱਟ ਨਹੀਂ ਹੈ, ਕਿਉਂਕਿ ਪਿਛਲੇ ਕੁਝ ਸਮੇਂ ਦੌਰਾਨ ਦੇਖਿਆ ਕਿ ਚਲੋ ਪੰਜਾਬੀ ਗਾਇਕੀ ਦੇ ਵਿੱਚ ਜਿਹੜਾ ਹੈ ਉਹ ਮਾੜੇ ਰੁਝਾਨ ਵੀ ਨੇ, ਆਪਾਂ ਇਹ ਕਹਿੰਦੇ ਹਾਂ ਵੀ ਆਟੇ 'ਚ ਲੂਣ ਵੀ ਚੱਲੀ ਜਾਂਦਾ ਹੈ ਕਿ ਅੱਛੇ ਗੀਤ ਨਹੀਂ ਗਾਏ ਜਾ ਰਹੇ ਕੁਛ ਲੋਕਾਂ ਵੱਲੋਂ, ਕੁਛ ਹੈ, ਚਲੋ ਹਰੇਕ ਦੀ ਆਪਣੀ ਆਪਣੀ ਸੋਚ, ਪਰ ਮੈਂ ਕਹਿੰਦਾ ਵੀ ਪੰਜਾਬੀ ਜਿਹੜਾ ਸੰਗੀਤ ਹੈ ਉਹਨੇ ਬਹੁਤ ਵੱਡਾ ਮੋੜ ਲਿਆਂਦਾ। ਅੱਜ ਤੋਂ ਕਾਫੀ ਸਾਲ ਪਹਿਲਾਂ ਜੇ ਆਪਾਂ 2-3 ਦਹਾਕੇ ਪਿੱਛੇ ਚਲੇ ਜਾਈਏ, 80-90 ਦੇ ਦੌਰ ਦੇ ਵਿੱਚ, 80-90 ਉਸ ਦੌਰ ਤੱਕ ਜਦੋਂ ਤੱਕ ਮੈਂ ਇਹਨਾਂ ਚੀਜ਼ਾਂ ਬਾਰੇ ਸੋਚਣ ਲੱਗਿਆ ਤਾਂ ਉਦੋਂ ਕਾਫੀ ਦੇਖੋ ਪੰਜਾਬੀ ਦੇ ਵਿੱਚ ਜਿਵੇਂ ਹਿੰਦੀ ਸੰਗੀਤ ਦਾ ਬੋਲਬਾਲਾ ਹੁੰਦਾ ਸੀ, ਪੰਜਾਬੀ ਦੇ ਵਿੱਚ ਵੀ ਗੀਤ ਸੰਗੀਤ ਸੀ, ਪਰ ਉਸ ਦੌਰ ਦੇ ਵਿੱਚ ਪੰਜਾਬੀ ਸੰਗੀਤ ਨੇ ਇੱਕ ਮੋੜਾ ਕੱਟਿਆ। ਸੋਲੋ ਗਾਇਕੀ ਜਿਹੜੀ ਹੈ ਗੁਰਦਾਸ ਮਾਨ ਦੇ ਆਉਣ ਤੋਂ ਬਾਅਦ ਉਹ ਇੱਕ ਪ੍ਰਵਾਨ ਹੋਈ ਤਾਂ ਲੋਕਾਂ ਨੇ ਬੜੇ ਅੱਛੇ ਅੱਛੇ ਸਿੰਗਰ ਉਸ ਵੇਲੇ ਹੰਸਰਾਜ, ਸੱਦੂ ਸਿਕੰਦਰੇ ਆਏ, ਤਾਂ ਉਸ ਨਾਲ ਪੰਜਾਬੀ ਗਾਇਕੀ ਦਾ ਜਿਹੜਾ ਦਾਇਰਾ ਇੱਕਦਮ ਵਧਣਾ ਸ਼ੁਰੂ ਹੋ ਗਿਆ, ਪੰਜਾਬੀ ਭਾਸ਼ਾ ਦਾ ਵੀ ਇਹਦੇ ਨਾਲ ਹੀ ਦਾਇਰਾ ਵਧਿਆ। ਹੁਣ ਅਸੀਂ ਦੇਖਦੇ ਹਾਂ ਕਿ ਸਾਡੇ ਬਹੁਤ ਸਾਰੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਖਾਸ ਤੌਰ ਤੇ ਇੰਗਲੈਂਡ, ਕਨੇਡਾ, ਅਮੈਰੀਕਾ, 3 ਵੱਡੇ ਮੁਲਕ ਨੇ ਜਿੱਥੇ ਸਾਡੇ ਲੋਕ ਬਸੇ ਨੇ, ਤਾਂ ਉੱਥੇ ਬਹੁਤ ਇਹਨਾਂ ਦਾ ਪ੍ਰਵਾਸ ਹੋਇਆ ਗਾ, ਉਹਨਾਂ ਦੀਆਂ ਉੱਥੋਂ ਦੇ ਜਨਮੇ ਹੋਏ ਬੱਚੇ ਉਹ ਪੀੜ੍ਹੀਆਂ ਨੇ। ਉਹ ਜੇ ਦੇਖਿਆ ਜਾਵੇ ਤਾਂ ਸਿਰਫ ਇੱਕ ਪੰਜਾਬੀ ਮਿਊਜ਼ਿਕ ਦੀਆਂ ਜਿਹੜੀਆਂ ਧੁਨਾਂ ਨੇ ਧਮਕ ਪੈਂਦੀ ਹੈ, ਉਹਦੀ ਬਦੌਲਤ ਉਹ ਪੰਜਾਬੀ ਨਾਲ ਜੁੜੇ ਨੇ, ਤਾਂ ਪੰਜਾਬੀ ਦਾ ਘੇਰਾ ਉੱਥੋਂ ਸਾਨੂੰ, ਮੈਨੂੰ ਉਮੀਦ ਵੱਧਦੀ ਹੈ ਨਿੱਜੀ ਰੂਪ ਦੇ ਵਿੱਚ, ਸਾਡੇ ਕੋਈ ਲਿਖਾਰੀ ਲੋਚਕ ਆਪਣੀ ਸੋਚ ਹੋ ਸਕਦੀ ਹੈ ਕਿ ਜਿਹੜੇ ਪੰਜਾਬੀ ਭਾਸ਼ਾ ਹੈ ਘੱਟੋ ਘੱਟ ਬੋਲਣ ਦੇ ਮਾਮਲੇ ਦੇ ਵਿੱਚ ਸਾਡੀ ਭਾਸ਼ਾ ਵਧੀ ਹੈ, ਘੱਟ ਨਹੀਂ ਰਹੀ, ਇਸ ਕਰਕੇ ਕੋਈ ਖਤਰਾ ਨਹੀਂ। ਦੂਸਰੀ ਗੱਲ ਇਹ ਹੋਈ ਕਿ ਸੋਸ਼ਲ ਮੀਡੀਆ ਦੀ ਆਮਦ ਹੋਈ ਹੈ, ਇਹਦੇ ਨਾਲ ਪੰਜਾਬੀ ਭਾਸ਼ਾ ਦਾ ਬਹੁਤ ਪ੍ਰਸਾਰ ਹੋਇਆ, ਕਿਉਂਕਿ ਪੰਜਾਬੀ ਦੇ ਇੰਨੇ ਯੂਟਿਊਬ ਚੈਨਲ ਹੋ ਗਏ, ਰੇਡੀਓ ਹੋ ਗਏ ਕਿ ਲੋਕਾਂ ਕੋਲੇ ਸਾਡੀਆਂ ਗੱਲਾਂ ਪੰਜਾਬ ਤੋਂ ਬਾਹਰ, ਪੰਜਾਬ ਦੀਆਂ ਇੱਥੇ ਸਾਰੀਆਂ ਸਰਗਰਮੀਆਂ ਆਉਣ ਲੱਗ ਗਈਆਂ, ਤੇ ਸਾਨੂੰ ਕਈ ਵਾਰੀ ਹੋ ਜਾਂਦਾ, ਸਾਨੂੰ ਸੁਚੇਤ ਜ਼ਰੂਰ ਰਹਿਣਾ ਚਾਹੀਦਾ ਕਿ ਪੰਜਾਬੀ ਭਾਸ਼ਾ ਨੂੰ ਖਤਰਾ, ਪਰ ਨਹੀਂ, ਪੰਜਾਬੀ ਭਾਸ਼ਾ ਓਨੇ ਹੀ ਤੁਹਾਡੇ ਵਰਗੇ ਜਿਹੜੇ ਰੇਡੀਓ ਦੇ ਚਲਾਉਣ ਵਾਲੇ ਨੇ, ਹੋਸਟ ਨੇ, ਇਹ ਪੰਜਾਬੀ ਭਾਸ਼ਾ ਦਾ ਓਨਾ ਹੀ ਜਿਹੜਾ ਪ੍ਰਚਾਰ ਹੈ, ਪ੍ਰਸਾਰ ਹੈ, ਉਹ ਨਾਲੋ ਨਾਲ ਕਰ ਰਹੇ ਨੇ।
1: ਜੀ ਜੀ,
2: ਤੁਸੀਂ ਗੱਲ ਕੀਤੀ ਰੁਜ਼ਗਾਰ ਦੀ
1: ਜੀ,
2: ਕੋਈ ਵੀ ਭਾਸ਼ਾ ਉਹਦੇ ਚ ਰੁਜ਼ਗਾਰ ਦੇ ਮੌਕੇ ਹਮੇਸ਼ਾ ਰਹਿੰਦੇ ਨੇ। ਸਾਡੇ ਜਿਸ ਤਰ੍ਹਾਂ ਪੜ੍ਹਾਈ ਕੀਤੀ ਜਾਂਦੀ ਹੈ ਸਰਕਾਰੀ ਸਕੂਲਾਂ ਦੇ ਨਾਲੇ ਪ੍ਰਾਈਵੇਟ ਸਕੂਲਾਂ ਦੇ ਆਇਆ, ਜਦੋਂ ਅੰਗਰੇਜ਼ੀ ਸਕੂਲਾਂ ਦੇ ਵਿੱਚ ਪੜ੍ਹਾਉਣ ਦਾ ਰੁਝਾਨ ਹੋਇਆ, ਚਲੋ ਹੁਣ ਤਾਂ ਪੰਜਾਬ ਦੇ ਸਕੂਲਾਂ ਦੇ ਵਿੱਚ ਅੰਗਰੇਜ਼ੀ ਨੂੰ ਵੀ ਬਹੁਤ ਤਵੱਜੋ ਜਿਹੜੀ ਹੈ ਦਿੱਤੀ ਗਈ, ਪਰ ਪੰਜਾਬੀ ਭਾਸ਼ਾ ਦਾ ਸਤਿਕਾਰ ਕਦੇ ਵੀ ਸਾਡੇ ਸਕੂਲਾਂ ਚ ਘਟਿਆ ਨਹੀਂ। ਮੈਂ
1: जी
2: ਕਹਿੰਦਾ ਕਿ ਪੰਜਾਬੀ ਭਾਸ਼ਾ ਜੀ ਰੁਜ਼ਗਾਰ ਦੇ ਬਹੁਤ ਮੌਕੇ ਨੇ ਸਾਡੇ ਬੱਚਿਆਂ ਨੂੰ। ਮੈਂ ਬਤੌਰ ਅਧਿਆਪਕ ਜਦੋਂ ਵੀ ਬੱਚਿਆਂ ਨੂੰ ਇਹ ਪੜ੍ਹਾਉਣਾ, ਕੋਈ ਸਬਜੈਕਟ ਪੜ੍ਹਾਉਣਾ ਜਾਂ ਪੰਜਾਬੀ ਪੜ੍ਹਾਉਂਦਾ ਰਿਹਾ +1-2 ਨੂੰ, ਤਾਂ ਮੈਂ ਉਹਨਾਂ ਨੂੰ ਉਹਦੇ 'ਚ ਜ਼ਰੂਰ ਦੱਸਦਾ ਰਿਹਾ ਕਿ ਇੱਥੇ ਰੁਜ਼ਗਾਰ ਦੇ ਮੌਕੇ ਬਹੁਤ ਜ਼ਿਆਦਾ ਨੇ
1: ਜੀ।
2: ਭਾਸ਼ਾ 'ਤੇ। ਤੁਸੀਂ ਬੇਸ਼ੱਕ BA ਕਰੋ, ਸਾਡੇ ਲੋਕ ਕਹਿੰਦੇ ਸਿੰਪਲ BA, ਤੁਹਾਨੂੰ ਇੱਕ
1: ਹਾਂਜੀ
2: ਪਤਾ
1: ਹਾਂਜੀ
2: ਹੋਣਾ ਚਾਹੀਦਾ ਕਿ IAS ਜਿੰਨੇ ਵੀ ਜਾਂ PCS ਸਿਵਲ ਸਰਵਿਸ 'ਚ ਲੋਕ ਜਾਂਦੇ ਨੇ, ਉਹਨਾਂ ਦੇ ਵਿੱਚੋਂ ਗ੍ਰੈਜੂਏਸ਼ਨ ਜਿਨ੍ਹਾਂ ਦੀ ਬਹੁਤ ਹੀ ਹਿਊਮਨਿਟੀਜ ਦੇ ਵਿੱਚ ਆਰਟਸ 'ਚ ਕੀਤੀ ਹੁੰਦੀ ਹੈ। ਇਸ ਕਰਕੇ
1: ਜੀ
2: ਪਹਿਲਾਂ ਤਾਂ ਮੈਂ ਕਹਿਣਾ ਵਿਦਿਆਰਥੀਆਂ ਨੂੰ ਇਹ ਭਰਮ ਕੱਢ ਦੇਣਾ ਚਾਹੀਦਾ ਹੈ ਕਿ ਪੰਜਾਬੀ ਭਾਸ਼ਾ ਦੇ ਵਿੱਚ ਜੇ ਅਸੀਂ ਪੰਜਾਬੀ ਸਬਜੈਕਟ ਲੈ ਕੇ BA ਕੀਤੀ ਹੈ ਜਾਂ ਤਾਂ ਇਹਦੇ ਵਿੱਚ ਰੁਜ਼ਗਾਰ ਨਹੀਂ। ਮੈਂ ਇਹਦੇ ਨਾਲ ਇਹ ਤੁਹਾਨੂੰ ਅੱਗੇ ਜਦੋਂ ਸਵਾਲ ਕਰੋਗੇ ਤਫਸੀਲ ਦੇ ਵਿੱਚ ਦੱਸੂਗਾ
1: ਜੀ
2: ਕਿ
1: ਜੀ ਜੀ
2: ਰੁਜ਼ਗਾਰ ਦੇ ਮੌਕੇ ਕਿਸ ਕਿਸ ਤਰ੍ਹਾਂ ਦੇ ਨੇ।
1: ਜੀ ਜੀ ਜੀ ਜੀ ਬਿਲਕੁਲ। ਆਮ ਤੌਰ 'ਤੇ ਤਾਂ ਇਹੀ ਆਪਾਂ ਮੰਨ ਕੇ ਚੱਲਦੇ ਹਾਂ, ਸਿੰਪਲ BA ਵਾਲੀ ਤੁਸੀਂ ਗੱਲ ਬਹੁਤ ਵਧੀਆ ਕੀਤੀ। ਇੱਕ ਭਾਵਨਾ ਜੀ ਲੈ ਕੇ ਕਈ ਵਾਰੀ ਬੱਚੇ ਬੈਠ ਜਾਂਦੇ ਕਿ ਹਾਂ ਸਾਡਾ ਤਾਂ ਕੋਈ ਬਹੁਤਾ ਅਸੀਂ ਪ੍ਰੋਫੈਸ਼ਨਲ ਕੋਰਸ ਨਹੀਂ ਸ਼ਾਇਦ ਕੀਤਾ, ਇਸ ਕਰਕੇ ਸਾਡਾ ਜਿਹੜਾ ਫਿਊਚਰ ਆ ਭਵਿੱਖ ਆ ਉਹ ਡਾਵਾਂਡੋਲ ਹੀ ਹੈ ਸ਼ਾਇਦ। ਕੋਈ ਰੱਬ ਹੀ ਬਚਾਵੇ ਤਾਂ ਬਚਾਂਗੇ, ਨਹੀਂ ਤਾਂ ਆਪਾਂ ਨਾ ਡਾਕਟਰ ਵਾਲੇ ਪਾਸੇ ਗਏ ਹਾਂ ਨਾ ਦੂਜੇ ਪਾਸੇ ਗਏ ਹਾਂ। ਸੋ ਇਹ ਜਿਹੜੀ ਚੀਜ਼ ਆ ਇਹ ਕਿ ਮੈਨੂੰ ਲੱਗਦਾ ਬਿਲਕੁਲ ਸਹੀ ਗੱਲ ਆ ਕਿ ਹੀਣ ਭਾਵਨਾ ਨਹੀਂ ਹੈ, ਸਗੋਂ ਇਹਦੇ ਵਿੱਚ ਆਪਣੇ ਆਪ ਦੇ ਵਿੱਚ ਇੱਕ ਬਹੁਤ ਹੀ ਪਾਵਰਫੁੱਲ ਜਿਹੜਾ ਵਿਸ਼ਾ ਹੈ, ਆਪਣੇ ਆਪ ਦੇ ਵਿੱਚ ਹੀ ਬਹੁਤ ਹੀ ਇੱਕ ਜਿਹੜੀ ਜ਼ਬਰਦਸਤ ਇੱਕ ਲਾਈਨ ਆ ਜੇ ਆਪਾਂ ਇਹਨੂੰ ਦੇਖੀਏ, ਸਿੰਪਲ BA ਵੀ ਜਿਹਨੂੰ ਆਪਾਂ ਕਹਿ ਦਈਏ। ਸੋ ਕਿਹੜੇ ਕਿਹੜੇ ਖੇਤਰ ਹਨ ਚਲ ਸਾਹਿਬ ਜਿਨ੍ਹਾਂ ਦੇ ਵਿੱਚ ਆਪਾਂ ਖਾਸ ਕਰਕੇ ਪੰਜਾਬੀ ਭਾਸ਼ਾ ਨੂੰ ਜੋੜ ਕੇ ਦੇਖਣਾ ਹੋਵੇ ਤਾਂ ਉਹਦੇ ਵਿੱਚ ਮੌਕੇ ਕਿਵੇਂ ਨੇ, ਕਿਹੜੇ ਕਿਹੜੇ ਨੇ ਜੀ?
2: ਹਾਂਜੀ ਦੇਖੋ, ਮੈਂ ਤੁਹਾਨੂੰ ਆਪਣੀ ਨਿੱਜੀ ਮਿਸਾਲ ਦਿੰਦਾ। ਮੈਂ ਪੰਜਾਬੀ ਅਖਬਾਰ ਵਾਸਤੇ ਕੰਮ ਕਰਦਾ, ਮੈਂ ਅਜੀਤ ਵਾਸਤੇ, ਪੰਜਾਬੀ ਟ੍ਰਿਬਿਊਨ ਵਾਸਤੇ ਵੀ ਲਿਖਿਆ, ਅਜੀਤ ਵਾਸਤੇ ਕਰਦਾ, ਉਹਨਾਂ ਰੈਗੂਲਰ ਉਹਨਾਂ ਦਾ ਕਾਲਮ ਨਵੀਸ ਹੈ ਖੇਡਾਂ ਤੇ। ਮੈਂ ਪੰਜਾਬੀ ਭਾਸ਼ਾ ਦੇ ਸਿਰ ਤੇ ਓਲੰਪਿਕ ਤੱਕ ਦਾ ਸਫ਼ਰ ਤੈਅ ਕਰ ਲਿਆ। ਮੈਂ ਦੁਨੀਆਂ ਦੇ ਕਾਫ਼ੀ ਵੱਡੇ ਵੱਡੇ ਜਿਹੜੇ ਖੇਡ ਸਮਾਗਮ ਨੇ, ਮੈਂ ਉਹਨਾਂ ਨੂੰ ਕਵਰ ਕਰਨ ਦਾ ਮੈਨੂੰ ਮੌਕਾ ਮਿਲਿਆ। ਇਹਦੇ ਵਿੱਚ ਕੋਈ ਮੈਨੂੰ ਕਿਤੇ ਮਹਿਸੂਸ ਨਹੀਂ ਹੋਇਆ ਕਿ ਮੈਂ ਪੰਜਾਬੀ ਦਾ ਪੱਤਰਕਾਰ ਹੈ। ਮੇਰੀ ਜਿਹੜੀ ਉੱਥੇ ਲਿਆਕਤ ਸੀ ਉਹਦਾ ਮੁੱਲ ਪੈਂਦਾ ਰਿਹਾ, ਤੇ ਨਾ ਕਿ ਮੇਰੀ ਭਾਸ਼ਾ ਦੇਖੀ ਗਈ। ਤੇ ਬਹੁਤ ਸਾਰੇ ਆ, ਤੁਸੀਂ ਅੰਗਰੇਜ਼ੀ ਮਾਧਿਅਮ ਦੇ ਪੱਤਰਕਾਰ ਹੋ ਸਕਦੇ ਹੋ, ਪਰ ਜੇ ਤੁਸੀਂ ਜਦੋਂ ਗੱਲ ਕਰਨੀ ਖਬਰ ਦਾ ਕੰਟੈਂਟ ਦੀ ਗੱਲ ਕਰਨੀ ਹੈ ਤਾਂ ਉਹਦੇ ਚ ਮੈਂ ਵੀ ਅੱਗੇ ਹੋ ਸਕਦਾ। ਜਿਹੜਾ ਬੰਦਾ ਵਿਦਵਾਨ ਹੈ, ਇੰਟਲੈਕਚੁਅਲ ਹੈ, ਉਹ ਪੰਜਾਬੀ ਚ ਵੀ ਹੋ ਸਕਦਾ, ਹਿੰਦੀ ਚ ਵੀ ਹੋ ਸਕਦਾ, ਉਰਦੂ ਚ ਵੀ ਹੋ ਸਕਦਾ। ਰੁਜ਼ਗਾਰ ਦੇ ਆਪਾਂ ਜਿਵੇਂ ਸ਼ੁਰੂਆਤ ਕਰੀਏ, ਪਹਿਲੀ ਜਿਹੜੀ ਸਭ ਤੋਂ ਸਾਡੀ ਰੁਜ਼ਗਾਰ ਦੀ ਸ਼ੁਰੂਆਤ ਹੁੰਦੀ ਹੈ ਅਧਿਆਪਨ ਤੋਂ ਹੁੰਦੀ ਹੈ। ਤੁਸੀਂ ਗ੍ਰੈਜੂਏਸ਼ਨ ਕਰੋ, ਗ੍ਰੈਜੂਏਸ਼ਨ ਦੇ ਵਿੱਚ ਜਿਹੜਾ ਪੰਜਾਬੀ ਸਬਜੈਕਟ ਲਓ ਕੰਪਲਸਰੀ, ਪੰਜਾਬੀ ਦੇ ਨਾਲ ਚੋਣਵੀਂ ਪੰਜਾਬੀ ਲੈ ਸਕਦੇ ਹੋ। ਤਾਂ ਉਸ ਤੋਂ ਬਾਅਦ ਤੁਸੀਂ BEd ਕਰਦੇ ਹੋ, ਉਸ ਤੋਂ ਬਾਅਦ ਚਾਹੇ MEd ਵੀ ਕਰ ਲੈਂਦੇ, ਅੱਗੇ ਉਹ ਤੁਹਾਡੀ ਪੜ੍ਹਾਈ ਹੈ ਕਿ BEd ਤੋਂ ਬਾਅਦ ਤੁਸੀਂ ਮਿਹਨਤ ਨਾਲ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਤੁਸੀਂ ਪਹਿਲੀ ਗੱਲ ਅਧਿਆਪਨ ਦੇ ਖੇਤਰ ਚ ਜਾ ਸਕਦੇ ਹੋ। ਬਹੁਤ ਜ਼ਰੂਰਤ ਹੈ ਅਧਿਆਪਕ ਦੀ,
1: ਜੀ ਜੀ,
2: ਇੰਡੀਆ ਚ ਹੀ ਨਹੀਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਵੀਕਐਂਡ ਤੇ ਪੜ੍ਹਾਉਣ ਵਾਸਤੇ ਅਧਿਆਪਕ ਰੱਖੇ ਹੋਏ ਨੇ, ਤੇ ਆਪਣੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਪੰਜਾਬੀ ਪੜ੍ਹਾਉਣ ਵਾਸਤੇ ਟੀਚਰ ਉੱਥੇ ਗੁਰੂ ਘਰਾਂ ਦੇ ਵਿੱਚ, ਹੋਰ ਸਮਾਜ ਸੇਵੀ ਸੰਸਥਾਵਾਂ ਦੇ ਥਾਵਾਂ ਤੇ ਅਧਿਆਪਨ ਚੱਲ ਰਿਹਾ। ਤੇ ਪੰਜਾਬ ਦੇ ਵਿੱਚ ਤਾਂ ਹੈ ਹੀ, ਹਰਿਆਣੇ ਦੇ ਵਿੱਚ ਅਧਿਆਪਕ ਦੀਆਂ ਪੋਸਟਾਂ ਨੇ, ਜੰਮੂ ਕਸ਼ਮੀਰ ਦੇ ਵਿੱਚ ਵੀ ਰੱਖੇ ਜਾਂਦੇ ਨੇ, ਹੋਰ ਬਹੁਤ ਸਾਰੇ ਸਾਡੇ ਦਿੱਲੀ ਦੇ ਵਿੱਚ ਹੈ, ਤੇ ਕਿੰਨੇ ਹੀ ਅਸੀਂ ਜਿਹੜੇ ਅਧਿਆਪਨ ਦੇ ਖੇਤਰ ਜਾ ਸਕਦੇ ਹਾਂ। ਸਕੂਲ ਅਧਿਆਪਨ ਤੋਂ ਬਾਅਦ ਕਾਲਜ ਅਧਿਆਪਨ ਦੀ ਗੱਲ ਆਉਂਦੀ ਹੈ, ਤਾਂ ਤੁਸੀਂ ਉਸ ਤੋਂ ਅੱਗੇ ਨੈਟ ਕਲੀਅਰ ਕਰੋਗੇ, ਅਗਰ ਪੋਸਟ ਗ੍ਰੈਜੂਏਸ਼ਨ ਕਰਕੇ PhD ਕੀਤੀ, MPhil ਕੀਤੀ, ਤਾਂ ਤੁਸੀਂ ਜਿਹੜਾ ਕਾਲਜ ਲੈਕਚਰਾਰ ਆ ਉਹ ਲੱਗ ਸਕਦੇ ਹੋਗੇ। ਬਹੁਤ ਸਾਰੇ ਜਿਨ੍ਹਾਂ ਨੇ ਇੱਕ ਆਪਣਾ ਨਿਸ਼ਾਨਾ ਮਿੱਥ ਕੇ ਲੋਕ ਚੱਲੇ ਕਿ ਮੈਂ ਪੰਜਾਬੀ ਪੜ੍ਹਨੀ ਆ ਤੇ ਪੰਜਾਬੀ ਅਧਿਆਪਕ ਬਣਨਾ, ਤਾਂ ਉਹ ਸਕੂਲ ਅਧਿਆਪਕ ਵੀ ਬਣ ਜਾਂਦੇ ਨੇ। 12ਵੀਂ ਜਮਾਤ ਕਰਕੇ, ATT ਕਰਕੇ ਤੁਸੀਂ ਇਹ ਅਧਿਆਪਕ ਬਣ ਸਕਦੇ ਹੋਗੇ। ਤੇ ਪਰ ਇਹ ਮੇਰਾ ਇੱਕ ਪ੍ਰਿੰਸੀਪਲ ਹੈ, ਚਾਹੇ ਫੀਲਡ ਚ ਕੋਈ ਕੰਮ ਕਰਨਾ ਜ਼ਿੰਦਗੀ ਚ, ਪਰ ਮਿਹਨਤ ਲਾਜ਼ਮੀ ਹੈ। ਤੁਸੀਂ, ਮੈਂ ਲੋਕਾਂ ਨੂੰ ਕਹਿਣਾ ਹੁੰਦਾ ਕਿ ਪੰਜਾਬੀ ਤੁਸੀਂ ਸਿੰਪਲ ਗ੍ਰੈਜੂਏਸ਼ਨ ਕਰੋ, ਤਾਂ ਜਿਹੜੀ ਗ੍ਰੈਜੂਏਸ਼ਨ ਕਰਦੇ ਮਿਹਨਤ ਨਾਲ ਪੜ੍ਹੋ, ਪੰਜਾਬੀ ਪੜ੍ਹੋ, ਪੰਜਾਬੀ ਸਾਹਿਤ ਪੜ੍ਹੋ, ਬਹੁਤ ਉੱਚ ਪਾਏ ਦਾ ਸਾਹਿਤ ਆ, ਇੰਗਲਿਸ਼ ਚੋਂ ਟ੍ਰਾਂਸਲੇਟ ਕੀਤਾ ਸਾਹਿਤ ਪੰਜਾਬੀ ਚ ਬੜਾ ਅਵੇਲੇਬਲ ਹੈ,
1: ਜੀ ਜੀ ਜੀ,
2: ਤਾਂ ਤੁਸੀਂ ਇੱਕ ਅੱਛੇ ਅਧਿਆਪਕ ਕੁਛ ਵੀ ਬਣ ਸਕਦੇ ਹੋ ਇਸ ਫੀਲਡ ਚ।
1: ਜੀ ਜੀ,
2: ਦੂਸਰੀ ਚੀਜ਼ ਹੈ ਜਿਹੜੀ ਹੁਣ ਇਸ ਵੇਲੇ ਜਿਹੜੀ ਸਰਗਰਮ ਹੈ, ਹੋਰ ਬੜੇ ਫੀਲਡ ਨੇ, ਮੀਡੀਆ। ਮੀਡੀਆ ਦੇ ਵਿੱਚ ਤੁਸੀਂ ਅਕਸਰ ਦੇਖਦੇ ਹੋ ਕਿ ਕੁਛ ਚੈਨਲ ਤੇ, ਕੁਛ ਰੇਡੀਓ ਤੇ ਜਿਹੜੀ ਹੈ ਪੰਜਾਬੀ ਭਾਸ਼ਾ, ਅਖਬਾਰਾਂ ਦੇ ਵਿੱਚ ਵੀ ਈਵਨ ਕਿ ਬਹੁਤ ਸਾਰੀ ਸ਼ਬਦਾਵਲੀ, ਬਹੁਤ ਸਾਰੀ ਸੈਂਟੈਂਸ ਮੇਕਿੰਗ ਗਲਤ ਹੁੰਦੀ ਹੈ। TV ਦੇ ਉੱਪਰ ਜਿਹੜੀਆਂ ਨੀਚੇ ਮੁਨਤਾਜ ਚੱਲਦੇ ਆ, ਪੱਟੀਆਂ ਚੱਲਦੀਆਂ, ਅਸੀਂ ਅਕਸਰ ਦੇਖਦੇ ਹਾਂ ਨਾਮਵਰ ਚੈਨਲਾਂ ਤੇ ਕਿ ਉਹ ਕਈ ਵਾਰੀ ਸੈਂਟੈਂਸ ਵੀ ਠੀਕ ਨਹੀਂ ਹੋਇਆ ਹੁੰਦਾ। ਉੱਥੇ ਸਮੱਸਿਆ ਕੀ ਹੈ, ਸ਼ੁਰੂ ਦੇ ਵਿੱਚ ਰੁਝਾਨ ਟੀਵੀ ਦੇ ਉੱਪਰ ਪੰਜਾਬੀ ਦੇ ਵਿੱਚ ਆਇਆ ਸੀ, ਇਹ ਇਸ ਤਰ੍ਹਾਂ ਦਾ ਕਿ ਸ਼ਕਲ ਵਿਕਦੀ ਸੀ, ਚਿਹਰੇ ਦੇਖ ਕੇ ਉੱਥੇ ਜਿਹੜੇ ਸੀ ਰੁਜ਼ਗਾਰ ਮਿਲਦਾ ਸੀ। ਪਰ ਹੌਲੀ ਹੌਲੀ ਜਦੋਂ ਉਹਨਾਂ ਦੀ ਆਲੋਚਨਾ ਹੋਣ ਲੱਗੀ, ਹੁਣ ਪੰਜਾਬੀ ਚੈਨਲਾਂ ਤੇ ਕਾਫ਼ੀ ਸੁਧਾਰ ਹੋ ਰਿਹਾ, ਬਹੁਤ ਜਿਹੜੇ ਬੁੱਧੀਜੀਵੀ ਅੱਛੇ ਟੌਪ ਕਲਾਸ ਜਿਹੜੇ ਪੱਤਰਕਾਰ ਸੀ ਜਾਂ ਮੁੰਡੇ ਕੁੜੀਆਂ ਨਵੇਂ ਪੜ੍ਹ ਕੇ ਜਾਂਦੇ ਨੇ, ਜਿਹਨਾਂ ਨੂੰ ਪੰਜਾਬੀ ਨੂੰ ਬਹੁਤ ਅੱਛੀ ਉਹਨਾਂ ਨੂੰ ਉਹਦੇ ਪਕੜ ਹੈ, ਤਾਂ ਉਹ ਆਉਣ ਲੱਗ ਗਏ ਹੌਲੀ ਹੌਲੀ ਟੀਵੀ ਚੈਨਲਾਂ ਨੇ। ਸ਼ੁਰੂ ਦੇ ਵਿੱਚ ਵਿਜੂਅਲ ਤੇ ਉਹਨਾਂ ਦਾ ਜ਼ਿਆਦਾ ਫੋਕਸ ਰਿਹਾ ਸੀ, ਪਰ ਹੁਣ ਉਹ ਕੰਟੈਂਟ ਤੇ ਵੀ ਗੱਲ ਕਰਨ ਲੱਗ ਗਏ। ਤੇ ਮੈਂ ਇਹਦੇ ਨਾਂ ਨਹੀਂ ਲੈਣਾ ਚਾਹੂੰਗਾ, ਇੱਕ ਦੋ ਸਾਡੇ ਲੋਕਲ ਚੈਨਲ ਵੀ ਨੇ ਪੰਜਾਬ ਦੇ ਵਿੱਚ, ਸੈਟੇਲਾਈਟ ਚੈਨਲ ਨਹੀਂ ਹੈ, ਪਰ ਉਹਨਾਂ ਦੀ ਮੈਨੂੰ ਕਈ ਵਾਰੀ ਖੁਸ਼ੀ ਹੁੰਦੀ ਹੈ ਕਿ ਇਹ ਚੈਨਲ ਪੰਜਾਬੀ ਵੱਲ ਵਿਸ਼ੇਸ਼ ਤਵੱਜੋ ਦੇ ਰਹੇ ਆ, ਅੱਛੇ ਐਂਕਰ ਰੱਖ ਕੇ ਉਹਨਾਂ ਨੇ ਅੱਛੀ ਪੰਜਾਬੀ ਭਾਸ਼ਾ ਵੱਲ ਰੁਜ਼ਗਾਰ ਦੇ ਮੌਕੇ ਖੋਲ੍ਹੇ ਨੇ। ਫਿਰ ਪੱਤਰਕਾਰੀ ਦੇ ਫੀਲਡ ਦੇ ਵਿੱਚ ਤੁਸੀਂ ਪਹਿਚਾਣ ਬਣਾ ਸਕਦੇ ਹੋ ਐਜ ਏ ਰਿਪੋਰਟਰ, ਬਹੁਤ ਸਾਰੇ ਤੁਸੀਂ ਦੇਖਦੇ ਹੋ ਕਿ ਰਿਪੋਰਟਿੰਗ ਹੁੰਦੀ ਹੈ ਪੰਜਾਬੀ ਬੋਲਣ 'ਚ ਬਹੁਤ ਸਾਰੀਆਂ ਗਲਤੀਆਂ ਹੁੰਦੀਆਂ ਨੇ, ਉਹ ਸਿਰਫ ਲੈਕ ਆਫ ਜਿਹੜਾ ਇੰਟਰਸਟ ਦੀ ਕਰਕੇ ਹੀ ਹੈ, ਇੰਟਰਸਟ ਦੀ ਘਾਟ ਕਰਕੇ, ਕਿਉਂਕਿ ਸਕੂਲ ਕਾਲਜ ਦੇ ਵਿੱਚ ਤੁਸੀਂ ਪੰਜਾਬੀ ਨੂੰ ਅਸੀਂ ਗੰਭੀਰਤਾ ਨਾਲ ਨਹੀਂ ਲੈਂਦੇ ਕਿ ਪਾਸ ਹੀ ਹੋਣਾ, ਹੋ ਜਾਵਾਂਗੇ ਯਾਰ ਇਹਦਾ ਕੋਈ ਸਮੱਸਿਆ ਨਹੀਂ, ਪਰ ਮੈਂ ਕਹਿੰਦਾ ਵੀ ਜੇ ਉਹਨੂੰ ਪੂਰੀ ਦਿਲਚਸਪੀ ਨਾਲ ਪੜਿਆ ਜਾਵੇ ਤਾਂ ਤੁਸੀਂ ਇਸ ਪਾਸੇ ਵੱਲ ਆ ਜਿਹੜਾ ਮੀਡੀਆ ਜਾ ਸਕਦੇ ਹੋ। ਮੀਡੀਆ ਦਾ ਇਹ ਟੀਵੀ ਦਾ ਫਰੰਟ ਹੋ ਗਿਆ, ਫਿਰ ਪ੍ਰਿੰਟ ਮੀਡੀਆ ਦੇ ਵਿੱਚ ਆ ਜਾਓ, ਪ੍ਰੂਫ ਰੀਡਰ ਹੋ ਗਏ, ਸਬ ਐਡੀਟਰ ਹੋ ਗਏ, ਰਿਪੋਰਟਰ ਹੋ ਗਏ, ਬਹੁਤ ਤੇ ਇੱਕ ਲਿਖਾਰੀ ਵਜੋਂ ਤੁਸੀਂ ਅੱਛਾ ਕਰ ਸਕਦੇ ਹੋ, ਤਾਂ ਉਹ ਮੀਡੀਆ ਚ ਬਹੁਤ ਅੱਛੀਆਂ ਜਿਹੜੇ ਹੈਗੇ ਨੇ ਆਪਣੀਆਂ ਤੁਹਾਡੀ ਅਚੀਵਮੈਂਟ ਨੇ, ਰੁਜ਼ਗਾਰ ਦੇ ਮੌਕੇ ਨੇ ਜਿਹੜੇ ਸਕੋਪ ਹੈ। ਇਸ ਦੇ ਨਾਲ ਹੀ ਜਿਹੜਾ ਵੱਡੀ ਸਰਗਰਮ ਚੀਜ਼ ਹੈ ਸੋਸ਼ਲ ਮੀਡੀਆ, ਸੋਸ਼ਲ ਮੀਡੀਆ ਵਾਸਤੇ ਪੰਜਾਬੀ ਦੇ ਵਿੱਚ ਦੇਖੋ ਫੋਨ ਹੈ, ਫੋਨ ਦੇ ਵਿੱਚ ਵੀ ਆਪਣੀ ਪੰਜਾਬੀ ਭਾਸ਼ਾ ਜਿਹੜੀ ਹੈ ਲਿਪੀ ਹੈ ਉਹ ਆ ਗਈ, ਬੜੇ ਚਿਰ ਤੋਂ ਆਈ ਹੋਈ ਹੈ, ਉਹਦੇ ਚ ਵੀ ਤੁਸੀਂ ਬਹੁਤ ਸਾਰੇ ਲੋਕ ਨੇ ਜਿਹੜੇ ਜਨਤਕ ਫੀਲਡ ਚ ਸਰਗਰਮ ਨੇ, ਚਾਹੇ ਉਹ ਗਾਇਕ ਨੇ, ਨੇਤਾ ਨੇ ਜਾਂ ਹੋਰ ਪਰਸਨੈਲਿਟੀ ਨੇ, ਸਮਾਜ ਸੇਵੀ ਸੰਸਥਾਵਾਂ ਨੇ ਔਰ ਇਸ ਤੋਂ ਕੋਈ ਬਿਜ਼ਨਸਮੈਨ ਨੇ, ਉਹਨਾਂ ਲੋਕਾਂ ਕੋਲੇ ਵੱਡੇ ਵੱਡੇ ਸਕੂਲ ਕਾਲਜ ਵੀ ਨੇ, ਉਹਨਾਂ ਕੋਲ ਇਸ ਵੇਲੇ ਉਹਨਾਂ ਨੂੰ ਲੋੜ ਰਹਿੰਦੀ ਹੈ ਹਮੇਸ਼ਾ ਵੀ ਜਿਹੜਾ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਸਰਗਰਮ ਰੱਖੇ ਪੀਆਰ ਕਰਨ ਵਾਸਤੇ। ਉਸ ਵਾਸਤੇ ਮੈਂ ਖੁਦ, ਮੇਰੇ ਸਟੂਡੈਂਟ ਕੰਮ ਕਰ ਰਹੇ ਨੇ ਇਸ ਫੀਲਡ ਚ, ਦੋ ਤਿੰਨ ਬੱਚੇ ਮੇਰੇ, ਮੈਂ ਉਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਇਆ, 5,000 ਤੋਂ ਸ਼ੁਰੂਆਤ ਕੀਤੀ, ਅੱਜ ਉਹ 15-15, 20-20 ਹਜ਼ਾਰ ਲੈ ਰਹੇ ਨੇ ਤੇ ਘਰ ਬੈਠੇ ਕਮਾ ਰਹੇ ਨੇ। ਸੋਸ਼ਲ ਮੀਡੀਆ ਹੈਂਡਲ ਜਿਹੜੇ ਉਹਨਾਂ ਦੇ ਸੰਭਾਲਣੇ ਆ, ਕਿਉਂਕਿ ਉਹਨਾਂ ਦੇ ਉੱਪਰ ਬਹੁਤ ਸਾਰੇ ਜਿਹੜੇ ਪੰਜਾਬੀ ਪ੍ਰੇਮੀ ਵੀ ਨੇ ਜਾਂ ਜਿਹਨਾਂ ਨੂੰ ਇਸ ਕਾਰੋਬਾਰ ਦੀ ਸੋਸ਼ਲ ਮੀਡੀਆ ਵਰਤਣ ਦੀ ਸਮਝ ਹੈ, ਉਹ ਅੰਗਰੇਜ਼ੀ ਤੇ ਪੰਜਾਬੀ ਸਮਾਨ ਅੰਤਰ ਦੋਨਾਂ ਤੇ ਹੀ ਪੋਸਟਾਂ ਪਾਉਂਦੇ ਨੇ ਤੇ ਆਪਣੇ ਵਿਊਜ਼ ਦਿੰਦੇ ਨੇ, ਤੇ ਉਸ ਕਰਕੇ ਸੋਸ਼ਲ ਮੀਡੀਆ ਉਹ ਬਿਲਕੁਲ ਘਰ ਬੈਠੇ, ਤੁਸੀਂ ਕਿਤੇ ਜਾਣਾ ਨਹੀਂ, ਤੁਹਾਨੂੰ ਘਰ ਬੈਠੇ ਰੁਜ਼ਗਾਰ ਹੈ, ਬਹੁਤ ਅੱਛੇ ਉਹਦੇ ਵਿੱਚ ਪੈਸੇ ਨੇ, ਕੋਈ ਉਹਦੇ 'ਚ ਇੱਕ ਹੱਦਬੰਦੀ ਨਹੀਂ ਹੈ, ਤੁਸੀਂ 5,000 ਤੋਂ ਅੱਜ ਸ਼ੁਰੂ ਕਰ ਦਿੰਦਾ, ਸਾਲ ਦੇ ਵਿੱਚ ਤੁਸੀਂ 50,000 ਪ੍ਰਤੀ ਮਹੀਨਾ ਦੇ ਪਹੁੰਚ ਜਾਂਦੇ ਹੋ। ਤੇ ਮੈਂ ਬਹੁਤ ਸਾਰੇ ਇੱਥੇ ਸੋਸ਼ਲ ਮੀਡੀਆ ਕਾਰਕੁਨ ਨੇ ਜਿਹੜੇ ਆਪਰੇਟ ਕਰਦੇ ਨੇ, ਤਾਂ ਉਹ ਲੱਖਾਂ ਰੁਪਏ ਵੀ ਉਹ ਕਮਾ ਰਹੇ ਨੇ ਬਕਾਇਦਾ ਆਫਿਸ ਖੋਲ ਕੇ ਤੇ ਵੈਬਸਾਈਟਸ ਚਲਾਉਣੀਆਂ, ਹੋਰ ਇਸ ਤਰ੍ਹਾਂ ਦਾ ਜਿਹੜਾ ਇਹ ਸੋਸ਼ਲ ਮੀਡੀਆ ਦਾ ਆ ਗਿਆ। ਹੋਰ ਬੜੀਆਂ ਚੀਜ਼ਾਂ ਨੇ, ਜਿਸ ਤਰ੍ਹਾਂ ਤੁਸੀਂ ਰੁਜ਼ਗਾਰ ਹੈ ਪੰਜਾਬੀ ਦੇ ਵਿੱਚ, ਤੁਸੀਂ ਫਲੈਕਸ ਬੋਰਡ ਦੇਖਦੇ ਹੋ, ਪੇਂਟਰ ਦਾ ਧੰਦਾ ਇਹ ਜਿਹੜਾ ਬਣਾਉਂਦੇ ਹੋ, ਕਿੰਨੀਆਂ ਉਹਦੇ 'ਚ ਪੰਜਾਬੀ ਦੇ ਵਿੱਚ ਗਲਤੀਆਂ ਹੁੰਦੀਆਂ ਨੇ, ਉਹ ਕੰਪਿਊਟਰ ਤੇ ਤਾਂ ਮਾਹਰ ਹੁੰਦੇ ਨੇ ਜੋ ਜਿਹਨਾਂ ਨੇ ਫਲੈਕਸ ਬਣਾਉਣੀਆਂ, ਡਿਜ਼ਾਇਨ ਕਰਨਾ, ਪਰ ਪੰਜਾਬੀ ਤੇ ਪਕੜ ਨਹੀਂ ਹੁੰਦੀ।
1: ਤੇ
2: ਜੇਕਰ ਤੁਸੀਂ ਪੰਜਾਬੀ ਦੇ ਵਿੱਚ ਤੁਹਾਡੀ ਪ੍ਰਫੈਕਸ਼ਨ ਹੈ ਤਾਂ ਤੁਸੀਂ ਉਸ ਪਾਸੇ ਵੀ ਜਾ ਸਕਦੇ ਹੋ। ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਰੁਜ਼ਗਾਰ ਦੇ ਮੌਕੇ ਨੇ, ਲੋੜ ਹੈ ਸਿਰਫ ਮਿਹਨਤ ਕਰਨ ਦੀ ਤੇ ਆਪਣੇ ਆਪ ਨੂੰ ਪੇਸ਼ ਕਰਨ ਦੀ। ਹੁਣ ਜ਼ਮਾਨਾ ਉਹ ਨਹੀਂ ਰਿਹਾ ਕਿ ਪਹਿਲਾਂ ਅਸੀਂ, ਮੈਂ ਵੀ ਬਹੁਤ ਸਾਲ ਕੰਮ ਕੀਤਾ ਕਿ ਅਸੀਂ ਕਿਸੇ ਨੂੰ ਦੱਸਦੇ ਨਹੀਂ ਸੀ, ਜਿਹੜਾ ਅਖਬਾਰ ਰਾਹੀਂ ਕਿਸੇ ਨੇ ਜਾਣ ਪਛਾਣ ਹੋਗੀ ਤਾਂ ਜਾਣਦਾ, ਪਰ ਅਸੀਂ ਕਿਸੇ 4 ਬੰਦਿਆਂ 'ਚ ਬੈਠਣਾ ਜਾ ਕੇ। ਹੁਣ ਉਲਟ ਟ੍ਰੈਂਡ ਹੋ ਗਿਆ ਇਹ, ਮੈਂ ਕੁਛ ਟਾਈਮ, ਮੈਨੂੰ ਮੁੰਬਈ ਪੱਤਰਕਾਰੀ ਦੇ ਸੰਬੰਧ 'ਚ ਜਾਣ ਦਾ ਮੌਕਾ ਮਿਲਦਾ ਰਿਹਾ, ਉੱਥੇ ਇਹੀ ਹੁੰਦਾ ਸੀ ਕਿ ਜਾ ਕੇ ਦੱਸਣਾ, ਮੈਂ ਡਾਕਟਰ ਸੁਖਦਰਸ਼ਨ ਚਹਿਲਾ, ਮੈਂ ਆਹ ਕੰਮ ਕਰਦਾ ਜੀ ਤੇ ਆਹ ਕਰਨਾ ਚਾਹੁੰਦਾ। ਹੁਣ ਇਸ ਤਰ੍ਹਾਂ ਸਾਨੂੰ ਸਾਡੇ ਬੱਚਿਆਂ ਨੂੰ ਸਵੈਮਾਨ ਨਾਲ ਦੱਸਣਾ ਪਊਗਾ ਕਿ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ, ਪੰਜਾਬੀ ਦੇ ਨਾਲ ਕੀਤੀ ਹੈ ਤੇ ਮੇਰੀ ਇਹਦੇ ਵਿੱਚ ਪ੍ਰੋਫੈਕਸ਼ਨ ਹੈ, ਤੁਸੀਂ ਮੈਨੂੰ ਬਤੌਰ ਐਂਕਰ ਰੱਖ ਸਕਦੇ ਹੋ, ਬਤੌਰ ਸੋਸ਼ਲ ਮੀਡੀਆ। ਇਸ ਕਿਸਮ ਦੇ ਬਹੁਤ ਸਾਰੇ ਮੌਕੇ ਜਿਹੜੇ ਰੁਜ਼ਗਾਰ ਦੇ ਹੈਗੇ ਨੇ।
1: ਬਹੁਤ ਹੀ ਕਮਾਲ ਦੀ ਇਹ ਗੱਲ ਹੈ ਦੇਖੋ ਜੀ, ਕਿਉਂਕਿ ਕੌਨਫੀਡੈਂਸ ਲੈਵਲ ਦਾ ਆਉਣਾ ਪਹਿਲੀ ਸ਼ਰਤ ਹੈ, ਕਿ ਕੌਨਫੀਡੈਂਸ ਆਏਗਾ ਫਿਰ ਉਦੋਂ ਅੱਗੇ ਜਿਹੜੀ ਗੱਲ ਅੱਗੇ ਚੱਲਦੀ ਹੈ। ਅਤੇ ਅਧਿਆਪਨ ਹੋ ਗਿਆ ਅਤੇ ਮੀਡੀਆ ਹੈ ਅਤੇ ਹੋਰ ਸਾਰੇ, ਇਹ ਬਹੁਤ ਸਾਰੇ ਫੀਲਡ ਮੈਨੂੰ ਲੱਗਦਾ ਹੈ ਕਿ ਓਪਨਿੰਗ ਉਹ 'ਚ ਮਿਲ ਜਾਂਦੀ ਆ ਜੇ ਪੰਜਾਬੀ ਨੂੰ ਆਪਾਂ ਲੈ ਕੇ ਚੱਲਦੇ ਹਾਂ। ਬਹੁਤ ਹੀ ਮੈਂ ਕਹਿੰਦਾ ਕਮਾਲ ਦੀ ਜਾਣਕਾਰੀ ਹੈ ਡਾਕਟਰ ਸਾਹਿਬ। ਅਤੇ ਇਹਦੇ ਵਿੱਚ ਆਪਾਂ ਜੇ ਅੱਗੇ ਦੇਖੀਏ ਕਿ ਖਾਸ, ਕਿਉਂਕਿ ਜੇ ਆਪਾਂ ਨੇ ਪ੍ਰੋਫੈਸ਼ਨ ਵਿੱਚ ਜਾਣਾ ਉਹਦੀ ਸਿਖਲਾਈ ਵੀ ਲੈਣੀ ਪੈਣੀ ਹੈ, ਅਤੇ ਕੋਈ ਜਿਹੜੇ ਕਿਹੜੇ ਕਿਹੜੇ ਤਰੀਕੇ ਹੈਗੇ ਆ, ਕਿਹੜੇ ਕਿਹੜੇ ਕੋਈ ਸੋਰਸ ਨੇ ਜਿੱਥੋਂ ਇਸ ਦੇ ਵਿੱਚ, ਵਿਸ਼ੇ ਦੇ ਵਿੱਚ ਮੁਹਾਰਤ ਹਾਸਲ ਕੀਤੀ ਜਾ ਸਕਦੀ ਹੈ ਅਤੇ ਅੱਗੇ ਤਰੱਕੀ ਦੇ ਰਾਹ ਕਿਵੇਂ ਖੁੱਲ੍ਹਦੇ ਨੇ?
2: हाँ जी, सब तो पहली गल तो ना तुहाडी जिहड़ी हैगी है दिलचस्पी है,
1: जी
2: दूसरी
1: जी
2: चीज मतलब के तुहाडा लगन की कहना है, ते तीसरी चीज है मेहनत। ये हमेशा जिंदगी च तुसी कोई काम करते हो, आपां तुसी अध्यापक हो, अध्यापक दे नाल नाल तुहाडी दिलचस्पी है, तुसी रेडियो वास्ते टॉक्स करते हो, समाज नूं इन्नी वड्डी सेध दिंदे होंगे,
1: जी
2: क्योंकि तुसी तुहाडा घर देखो, तुहाडा जिहड़ा हैगा ओह अध्यापन नाल दी सेवा नाल चल रिहा।
1: जी जी
2: पर
1: जी
2: यह
1: जी
2: तुहाडी निजी दिलचस्पी है कि मैं भी यह निजी तौर पर, मैं ता ही अखबारों वास्ते लिखना है
1: जी जी
2: कि जो बंदा संसार से आया, जे उन्हों परमात्मा ने कोई बुद्धि बख्शी है तो उन्होंने जरूर लोगों ना शेयर करनी चाहिए है, चाहे किसी रूप च भाषण के रूप च बोल के जिस तरह भी मर्जी तुसी कर सकते हो।
1: बिल्कुल बिल्कुल जी
2: ते अगे जाके एक जिहड़ा है गुर तुसी दी गल कीती, अपना
1: जी
2: मैं एक इहदे विच इक होर विशा रह गया सी
1: जी
2: कि साडे पंजाबी जिहड़ी भाषा है इहदे नाल साडे धर्म नाल जे जे
1: जी
2: तुसी
1: जी जी जी
2: अच्छी
1: जी
2: पंजाबी पढ़ी हो तां तुसी श्री गुरु ग्रंथ साहिब दे जिहड़ा हैगे आ बहुत अच्छे पाठी बन सकते हो, बहुत अच्छे कीर्तनीय बन सकते हो,
1: जी
2: बहुत
1: जी जी
2: अच्छे
1: जी
2: इन्हां दे प्रचारक बन सकते हो। इस फील्ड दे विच भी एक बहुत समाज नाल जुड़िया किता ते इक सुकून वाला जिहड़ा हैगा ओ उस पासे, नाले धर्म नाले तुहाडा सत्कार है, नाले तुहानूं इस फील्ड दे विच अगे वधण दे जिहड़े बड़े मौके ने, बड़ा तुसी सेध दे सकदे हो इक समाज सेवा दे रूप दे विच।
1: बिल्कुल
2: इसे तरह
1: बिल्कुल
2: आपां रुजगार दी कुछ गल कीती सी, सिंगिंग है देखो,
1: जी जी
2: गायकी
1: जी
2: है,
1: जी जी
2: गजल
1: जी
2: गायकी है, ये बड़ियां चीजां ने जिहड़ियां राही तुसी, क्योंकि देखो बॉलीवुड दे विच साडा संगीत बज रहा है, ते
1: बिल्कुल
2: हुण
1: बिल्कुल
2: असीं कई चलो नौजवानां नूं हुंदा है कि सिर्फ असीं मार धाड़ वाले गीत गा के अगे जा सकदे हां, साडे सामने
1: जी
2: आ गुरदास मान कदों दे खड़े ने, सतिंदर सरताज आए ने,
1: जी जी जी
2: ये
1: जी
2: भी
1: जी
2: एक जिहड़ा बहुत वड्डा प्रोफेशन है, वड्डी इंडस्ट्री है। अगली एक गल सी फिल्मां बारे कि
1: जी
2: पंजाबी दे विच फिल्मां बन रही हैं, उत्थे भी यह समस्या आई, शुरुआत हुई जदों सिनेमे की, बहुत लोगों ने आलोचना की, पर
1: जी
2: हुण अज हर कोई सिर उच्चा करके कहना कि पंजाबी च अच्छियां फिल्मां भी बन रही ने परिवारक। चलो
1: बिल्कुल
2: पंजाबी
1: बिल्कुल
2: दे विच है हजे जिहड़े साडे दर्शक ने वह गंभीर फिल्मां नहीं बर्दाश्त करते,
1: जी
2: ते
1: जी
2: पर
1: जी जी
2: हल्का फुल्का एंटरटेनमेंट, थोड़ी मोटी सेध, वह फिल्मां एक बहुत वड्डा कारोबार है फिल्मां का।
1: बिल्कुल
2: उहदे च शुरुआत इस तरह ही हुई सी कि बॉम्बे बैठे बंदे पंजाबी फिल्मां लिखते सी, हिंदी भाषा च ही लिख देंदे सी,
1: जी जी
2: पंजाबी दे विच तर्जमा करके जिहे जी फिल्म बनी चल जांदी सी। पर हुण पंजाब दे विचों बहुत सारे नवे नौजवान मुंडे स्क्रिप्ट राइटर ने, फिल्म स्टोरी राइटर ने,
1: जी
2: वो
1: जी
2: अगे आए ने, ते पंजाबी फिल्मां जिन्हां लोकां नूं कल्चर दी सूझ सी, पाली भुपिंदर वर्गे नाटककार, वो बंदे भी फिल्म मेकिंग दे विच आ गए। फिल्म
1: बिल्कुल
2: मेकिंग बहुत अच्छा एक रुजगार है, उत्थे भी सिर्फ बच्चे नूं प्रेजेंटेशन है जिहड़ी अपनी करनी चाहीदी है, ते
1: जी जी जी
2: फिल्मां दे विच भी पंजाबी भाषा नूं लैके बहुत रुजगार दे जिहड़े साधन ने, पंजाबी फिल्मां दा दायरा वध रिहा है, दिनों दिन घट नहीं रिहा, ते जिस तों
1: जी
2: असीं
1: जी
2: अंदाजा ला सकदे हां कि पंजाबी जिहड़ी भाषा है वो बहुत वध रही है, क्योंकि पंजाबी फिल्मां दा जिहड़ा ज्यादा बिजनेस है वो विदेश चों आउंदा हैगा, ते
1: जी जी
2: उत्थों उस दे सिर ते पंजाबी फिल्मां बहुत ज्यादा इंडस्ट्री है जिहड़ी ग्रो कर रही है।
1: जी जी
2: अगे
1: जी
2: तुसीं गल कीती सी कि इस फील्ड च जाया किवें जा सकदा,
1: बिल्कुल
2: पहली चीज यही है कि आपां जे तुहानूं दिलचस्पी है, कॉन्फिडेंस पैदा करो अपने च भी, मैं ये काम कर सकदा हैगा
1: जी
2: मैं
1: जी जी जी
2: पंजाबी दे
1: जी
2: विच। हुण बहुत सारे साडे जिहड़े मुंडे कुड़ियां बाह पैंदा है, उहनां नूं असीं स्कूल पढ़दे समय प्रेरित कर दिंदे हां कि तुसीं जे जाणा है, वो अपनी घरेलू हालत भी ठीक नहीं, उहनूं कहिंदे हां कि कंप्यूटर दा नाल क्लासां सिख ला स्कूल दे विच,
1: जी
2: कुछ बच्चे आउंदे आ कंप्यूटर ते अपना एक्टिविटी करदे ने, ते अजिहे बच्चे पंजाबी टाइप भी सिखण लग जांदे ने नालों नाल, वो
1: जी जी
2: टाइप च महारत कर ली, फिर डिजाइन च महारत करनी शुरू कर ली, तां वो नालों नाल ये सिलसिला चलता जाता, ये दिलचस्पी की गल है, बाकी मेहनत है। मैं
1: जी
2: पहला भी
1: जी
2: कहा चाहे किसी किस्म की तुसी पढ़ाई करो, हुण देखो पंजाब दे विच इक टाइम आया सी कि इंजीनियरिंग कॉलेज ते बिजनेस नाल रिलेटेड इन्ने कोर्स शुरू हो गए सी, थां
1: बिल्कुल
2: थां कॉलेज खुल गए, पर
1: बिल्कुल
2: अज वो प्राइवेट एजुकेशन नूं बहुत वड्डा, क्योंकि क्वालिटी नहीं आ रही सी, मैं इहदे
1: जी जी
2: कोई
1: जी जी
2: शक
1: जी
2: नहीं, साडी जिहड़ी है इधर बीएड कॉलेज भी आए उत्थे भी क्वालिटी खत्म हो गई सी, क्योंकि जिहड़ियां
1: जी
2: नॉन अटेंडिंग दा जिहड़ा ट्रेंड चलिया सी, फीस वध करो, निजी एजुकेशन दा सब तो वड्डा लॉस देश भर च यही होया,
1: जी जी जी जी जी
2: उन्हां
1: जी
2: उत्थे ये इस तरह की जिहड़ी एक समस्या आई, ते इंजीनियर वेले हो गए क्योंकि क्वालिटी नहीं आ रही, जी जी
1: जी जी
2: इंजीनियरिंग
1: जी
2: कर रहे हैं, जी जी बिजनेस दियां डिग्रियां कर रहा सीगा, ते मुंडे कुड़ियां 10-10 हज़ार ते लगे हुए सी, पर इस टाइम दे विच दोबारे फिर ग्रेजुएशन करन दा जिहड़ा हैगा सिंपल जिहड़ी आपां जिहनूं बीए कहने आ ओह करन दा रुझान आ गया, ओह लोकां
1: जी
2: नूं बच्चां नूं पता लग्गिया कि इंजीनियरिंग करके एक मैं इंजीनियर बन सकदा, ग्रेजुएशन करके मैं बहुत सारे फील्ड जा सकदा, ते सरकारी रुजगार प्राइवेट रुजगार बड़े मिले ने, ते पर ਪਰ ਜਦੋਂ ਤੁਸੀਂ ਮੈਂ ਕਹਿੰਦਾ ਬੱਚਿਆਂ ਨੂੰ ਜਿਵੇਂ ਸਕੂਲ ਦੇ ਵਿੱਚ ਵੀ ਅਸੀਂ ਪੜ੍ਹਾਉਂਦੇ ਹਾਂ ਕਿਉਂਕਿ ਮੇਰਾ ਆਪਣਾ ਜਿਹੜਾ ਰਾਬਤਾ ਜ਼ਿਆਦਾ ਮੇਰਾ ਇਸ ਪਾਸੇ ਨਾਲ ਹੈ, ਤਾਂ ਬੱਚਿਆਂ ਨੂੰ ਉੱਥੋਂ ਹੀ ਲਿਟਰੇਚਰ ਪੜ੍ਹਨ ਵੱਲ ਰੁਝਾਨ ਹੋਣਾ ਚਾਹੀਦਾ, ਘੱਟੋ ਘੱਟ ਲਿਟਰੇਚਰ ਨਹੀਂ ਪੜ੍ਹਨਾ ਤਾਂ ਅਖਬਾਰ ਪੜ੍ਹਨ ਵੱਲ। ਮੈਂ ਖੁਦ ਸਕੂਲਾਂ 'ਚ ਕੋਸ਼ਿਸ਼ ਕਰਦਾ ਰਹਿੰਦਾ ਕਿ ਬਹੁਤ ਸਾਰੇ ਅਖਬਾਰਾਂ ਦੀਆਂ ਪੰਜਾਬੀ ਦੀਆਂ ਸਕੀਮਾਂ ਆਉਂਦੀਆਂ ਨੇ, ਤਾਂ ਮੈਂ ਅਖਬਾਰ ਲਗਾ ਦਿੰਦਾ ਬੱਚਿਆਂ ਨੂੰ ਵੀ ਬੇਟਾ ਅਖਬਾਰ ਜ਼ਰੂਰ ਪੜ੍ਹੋ ਘਰ ਬੈਠ ਕੇ, ਅਤੇ ਉਹ ਬੱਚਾ ਦੇਖਦੇ ਦੇਖਦੇ ਚੇਂਜ ਹੋ ਜਾਂਦਾ। ਗ੍ਰੈਜੂਏਸ਼ਨ ਕਰਦੇ ਹੋ ਨਾਲ ਆਪਣਾ ਜਿਹੜੀ ਅਕੈਡਮਿਕ ਜਿਹੜਾ ਪਾਠਕ੍ਰਮ ਹੈ ਉਹਦੇ ਨਾਲ ਨਾਲ ਪੰਜਾਬੀ ਭਾਸ਼ਾ ਜਿਹੜਾ ਉਹਦਾ ਸਹਿਤ, ਉਹਦੇ ਵਾਸਤੇ ਪੰਜਾਬੀ ਦੇ ਅਖਬਾਰ, ਪੰਜਾਬੀ ਦੇ ਅੱਛੇ ਰੇਡੀਓ ਪ੍ਰੋਗਰਾਮ ਸੁਣੋ, ਅੱਛੇ ਟੀਵੀ ਟਾਕ ਸੁਣੋ, ਚਾਹੇ ਹੋਰ ਭਾਸ਼ਾ ਸੁਣ ਲਓ, ਜੇ ਇੰਪਰੂਵ ਕਰਨਾ ਕੋਈ ਇਹ ਨਹੀਂ। ਬਹੁਤ ਸਾਰੇ ਪੰਜਾਬੀ ਦੇ ਜਿਵੇਂ ਲੇਖਕ ਹੋਏ ਨੇ, ਰਾਮ ਸਰੂਪ ਬਣਕੀ ਜੀ ਹੋਏ ਨੇ, ਉਹ ਅੰਗਰੇਜ਼ੀ ਦੇ ਪ੍ਰੋਫੈਸਰ ਸੀ, ਇੱਕ ਮਹਿਬੂਬ ਸਾਹਿਬ ਹੋਏ ਜਿਹਨਾਂ ਨੂੰ ਇਹ ਲੋਕ ਨੇ ਜਿਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲੇ ਹੋਏ ਨੇ, ਤਾਂ ਇਹ ਦੋਨੋਂ ਹੀ ਉਹ ਕਾਲਜ 'ਚ ਅੰਗਰੇਜ਼ੀ ਦੇ ਪ੍ਰੋਫੈਸਰ ਸੀ ਮਹਿਬੂਬ ਜੀ, ਝਨਾਂ ਦੇ ਪਾਣੀ ਕਿਤਾਬ ਨੂੰ ਉਹਨਾਂ ਜੀ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਸੀ। ਤਾਂ ਇਹ ਕੋਈ ਜ਼ਰੂਰੀ ਨਹੀਂ ਹੈ, ਉਹਨਾਂ ਨੇ ਪੰਜਾਬੀ 'ਚ ਲਿਖਿਆ ਤੇ ਦੇਖੋ ਉਹਨਾਂ ਦੇ ਇੰਗਲਿਸ਼ ਭਾਸ਼ਾ ਦੇ ਪ੍ਰੋਫੈਸਰ ਸੀ, ਉਹਨਾਂ ਨੂੰ ਦੋ ਭਾਸ਼ਾਵਾਂ ਦਾ ਗਿਆਨ ਹੋਇਆ ਸਾਹਿਤ ਦਾ। ਤਾਂ ਇਸ ਤਰ੍ਹਾਂ ਜੇ ਅਸੀਂ ਨਾਲੋਂ ਨਾਲ ਲਿਟਰੇਚਰ ਪੜ੍ਹਦੇ ਜਾਵਾਂਗੇ। ਮੈਂ ਨਿੱਜੀ ਰੂਪ 'ਚ ਦੱਸਣਾ ਚਾਹੁੰਦਾ ਕਿ ਮੈਂ 6 ਸਾਲ ਦਾ ਅਖਬਾਰ ਪੜ੍ਹਨ ਲੱਗ ਗਿਆ ਸੀ, ਉਸ ਵੇਲੇ ਨਵਾਂ ਜ਼ਮਾਨਾ ਅਖਬਾਰ ਆਉਂਦਾ ਸੀ, 78 ਦੇ ਵਿੱਚ ਪੰਜਾਬੀ ਟ੍ਰਿਬਿਊਨ ਆਉਣ ਲੱਗਿਆ, ਉਹ ਮੇਰੇ ਘਰ ਆਉਣ ਲੱਗਿਆ, ਉਹ ਪੜ੍ਹਨ ਲੱਗੇ, 2-3 ਸਾਲ ਬਾਅਦ ਅਜੀਤ ਔਰ ਇਹ ਅਖਬਾਰ ਆਉਣ ਲੱਗ ਗਏ, ਡਾਕ ਰਾਹੀਂ ਉਦੋਂ ਸਾਡੇ ਅਖਬਾਰ ਆਉਂਦੇ ਜਾਂ ਹੋਰ ਰੂਪ 'ਚ। ਤਾਂ ਇਸ ਤਰ੍ਹਾਂ ਮੈਨੂੰ ਅਖਬਾਰਾਂ ਨੇ ਬਹੁਤ ਪੇ ਕੀਤਾ ਤੇ ਅੱਜ ਤੱਕ ਅਖਬਾਰ ਮੇਰੀ ਜ਼ਿੰਦਗੀ ਦਾ ਹਿੱਸਾ ਹੈ, ਮੈਂ ਆਪਣੇ ਬੱਚਿਆਂ ਨੂੰ ਸਟੂਡੈਂਟਸ ਨੂੰ ਇਹ ਅਖਬਾਰ ਜਿਹੜੇ ਆ ਹੁਣ ਵੀ ਲਗਵਾਏ ਹੋਏ ਨੇ। ਤੇ ਇਸ ਕਰਕੇ ਮੈਂ ਕਹਿਣਾ ਕਿ ਮਿਹਨਤ, ਪੰਜਾਬੀ ਨੂੰ ਲਗਨ ਨਾਲ ਪੜ੍ਹੋ, ਥੋੜੇ ਜਿਹੇ ਟਾਈਮ ਦੇ ਵਿੱਚ ਹੀ ਤੁਸੀਂ ਤੁਹਾਡਾ ਦਿਲਚਸਪੀ ਬਣੋ ਤੇ ਮੁੜ ਕੇ ਤੁਸੀਂ ਗ੍ਰੈਜੂਏਸ਼ਨ ਕਰਕੇ ਕਿਸੇ ਵੀ ਫੀਲਡ 'ਚ ਆਪਣਾ ਰਿਜ਼ਿਊਮ ਦੇ ਕੇ ਜਾ ਸਕਦੇ ਹੋ, ਡਿਗਰੀ ਕਰਕੇ ਜਾ ਸਕਦੇ ਹੋ। ਤਾਂ ਹੁਣ ਬਹੁਤ ਸਾਰੇ, ਤੁਹਾਨੂੰ ਮੈਂ ਇਹਦੀ ਐਗਜ਼ਾਮਪਲ ਦਿੰਦਾ, ਬਹੁਤ ਸਾਰੇ ਟੀਚਰ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਬੱਚੇ ਪੜ੍ਹਾਉਂਦੇ ਨੇ, ਸਰਕਾਰੀ 'ਚ ਨਹੀਂ ਰੁਜ਼ਗਾਰ ਮਿਲਿਆ, ਇੱਕ ਟੀਚਰ ਉੱਥੇ 5-7 ਹਜ਼ਾਰ ਤੇ ਖੜਾ, ਇੱਕ ਟੀਚਰ ਕੋਲੇ ਇੰਨੀ ਕੁ ਅੱਛੀ ਕੁਆਲਿਟੀ ਹੈ, ਅੱਜ 7 ਹਜ਼ਾਰ ਤੇ ਕੰਮ ਕਰਦਾ, ਅਗਲੇ ਸੈਸ਼ਨ 'ਚ 10 ਤੇ ਜਾਂਦਾ, 12 ਤੇ, ਉਹ 20-20 ਹਜ਼ਾਰ ਵੀ ਲੈ ਕੇ ਤੇ ਪਹੁੰਚ ਜਾਂਦਾ ਹੈਗਾ। ਇਸੇ ਕਿਸਮ ਦਾ ਹੀ ਹੈ ਕਿ ਤੁਹਾਡੀ ਇੰਟਰਸਟ ਹੋਣਾ ਚਾਹੀਦਾ ਪਹਿਲਾਂ, ਤੇ ਮਿਹਨਤ ਹੈ, ਮਿਹਨਤ ਕਰ ਲਓ। ਮੈਂ ਬਿਲਕੁਲ, ਸਾਡੇ ਕਿਹਾ ਜਾਂਦਾ ਕਿ ਨੌਜਵਾਨਾਂ ਬਾਰੇ ਕਿਹਾ ਜਾਂਦਾ, ਜੇ ਘਰ ਦੇ ਵਿੱਚ ਬੱਚਾ ਕੋਈ ਸ਼ਰਾਰਤਬਾਜ਼ੀ ਕਰਦਾ, ਵਿਹਲੇਪਣ ਕਰਦਾ, ਬਾਹਰ ਅੰਦਰ ਜਾਂਦਾ, ਤਾਂ ਅਕਸਰ ਹੀ ਮਾਂ ਪਿਓ ਜੀ ਉਹਨੂੰ ਰੋਕਦੇ ਆ, ਤਾਂ ਕਈ ਵਾਰੀ ਦਾਦਾ ਦਾਦੀ ਜਾਂ ਕੋਈ ਹੋਰ ਪਰਿਵਾਰਕ ਮੈਂਬਰ ਕਹਿੰਦਾ ਨਹੀਂ ਇਹਨਾਂ ਦੀ ਉਮਰ ਹੈ। ਮੈਂ ਇਸ ਚੀਜ਼ ਤੋਂ, ਮੇਰੀ ਧਾਰਨਾ ਉਲਟ ਹੈ, ਜਿਹੜਾ ਬੱਚਾ ਸਕੂਲ ਕਾਲਜ ਟਾਈਮ 'ਚ ਮਿਹਨਤ ਕਰ ਗਿਆ ਉਹ ਸਾਰੀ ਉਮਰ ਹੀ ਸ਼ਰਾਰਤਾਂ ਕਰਨ ਜੋਗਰਾ ਹੋ ਜਾਂਦਾ। ਤੁਹਾਨੂੰ ਅੱਛੀ ਜੋਬ ਮਿਲ ਗਈ, ਸਾਰੀ ਲਾਈਫ ਇੰਜੋਏ ਕਰਾਂਗੇ। ਅਸੀਂ ਸਾਈਕਲ ਤੋਂ ਇਸੇ ਤਰ੍ਹਾਂ ਹੀ ਮਿਹਨਤ ਕੀਤੀ, ਸਾਈਕਲਾਂ ਤੇ ਜਾ ਕੇ ਪੜ੍ਹੇ ਹਾਂ, ਤਾਂ ਪਰਮਾਤਮਾ ਦੀ ਕਿਰਪਾ ਨਾਲ ਅੱਜ ਜਿਹੜੀ ਆਮ ਬੰਦੇ ਨੂੰ ਸੁੱਖ ਸਹੂਲਤ ਚਾਹੀਦੀ ਹੈ, ਸੰਤੁਸ਼ਟੀ ਵਾਲੀ, ਉਹ ਦਿੱਤੀ ਹੈ। ਉਹ ਕਿਸਦੀ ਬਦੌਲਤ ਹੈ ਕਿ ਅਸੀਂ ਮਿਹਨਤ ਕੀਤੀ, ਪੰਜਾਬੀ ਭਾਸ਼ਾ ਤੇ ਵਿਸ਼ਵਾਸ ਰੱਖਿਆ ਤੇ ਇਸੇ ਫੀਲਡ 'ਚ ਆ ਕੇ ਸਾਨੂੰ ਅਧਿਆਪਨ 'ਚ ਰੁਜ਼ਗਾਰ ਮਿਲਿਆ ਤੇ ਅੱਗੇ ਵੱਧ ਰਹੇ ਹਾਂ।
1: ਜੀ ਜੀ, ਚੱਲ ਸਾਹਿਬ, ਦੇਖੋ ਮੈਨੂੰ ਤਾਂ ਐਂ ਲੱਗਦਾ ਜਿਹੜੀ ਤੁਹਾਡੀ ਆਪਣੀ ਸ਼ਖਸੀਅਤ ਆ ਉਹ ਇੱਕ ਭਾਸ਼ਾ ਵਿਗਿਆਨੀ ਦੀ ਤਰ੍ਹਾਂ, ਮੈਨੂੰ ਲੱਗਦਾ ਭਾਸ਼ਾ ਦਾ ਉਹਦੇ ਉੱਤੇ ਬਹੁਤ ਜ਼ਿਆਦਾ ਅਸਰ ਹੈ, ਅਤੇ ਤੁਸੀਂ ਇਹ ਭਾਸ਼ਾ ਨੂੰ ਲੈ ਕੇ ਇੰਨਾ ਕੰਮ ਕੀਤਾ ਹੈ ਅਤੇ ਲਗਾਤਾਰ ਕਰ ਰਹੇ ਹੋ, ਅਤੇ ਮੈਨੂੰ ਲੱਗਦਾ ਕਿ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਤੁਸੀਂ ਆਪਣੇ ਬਾਰੇ ਅਤੇ ਆਪਣੇ ਜਿਹੜੇ, ਕਿਉਂਕਿ ਕੁਝ ਤੁਸੀਂ ਸੰਕੇਤ ਦਿੱਤੇ ਵੀ ਨੇ, ਅਤੇ ਜੇ ਆਪਾਂ ਜਿਹੜੇ ਤੁਸੀਂ ਬਹੁਤ ਸਾਰੇ ਕੰਮ ਕਰ ਰਹੇ ਹੋ, ਬਹੁਤ ਸਾਰੇ ਫੀਲਡ ਵਿੱਚ ਕੰਮ ਕਰ ਰਹੇ ਹੋ ਅਧਿਆਪਨ ਦੇ ਨਾਲ ਨਾਲ, ਅਤੇ ਉਹਨਾਂ ਬਾਰੇ ਵੀ 2-4 ਆਪਾਂ, ਮੈਂ ਕਹਿੰਦਾ, ਜਾਣਕਾਰੀ ਜਿਹੜੀ ਆ ਸੰਖੇਪ 'ਚ ਸਾਂਝੀ ਕਰ ਸਕਦੇ ਹਾਂ।
2: ਦੇਖੋ, ਮੈਂ ਅਧਿਆਪਨ ਕੀਤਾ, ਮੈਂ ਤਾਂ ਸ਼ੁਰੂਆਤ, ਮੈਂ ਉਸ ਤੋਂ ਪਹਿਲਾਂ ਮੈਂ ਰੈਗੂਲਰ ਪੱਤਰਕਾਰੀ ਕਰਦਾ ਸੀ ਮਾਨਸਾ ਤੋਂ, ਅਜੀਤ ਤੇ ਪੰਜਾਬੀ ਟ੍ਰਿਬਿਊਨ ਅਖਬਾਰਾਂ ਲਈ। ਉਸ ਤੋਂ ਬਾਅਦ ਮੈਨੂੰ 1997 ਦੇ ਵਿੱਚ ਨਵੰਬਰ 'ਚ ਸਰਕਾਰੀ ਮੈਂ ਸੇਵਾ 'ਚ ਆ ਗਿਆ। ਫਿਰ ਮੈਂ ਉਸ ਦੇ ਨਾਲ ਨਾਲ ਜਿਹੜਾ ਸੀ ਆਪਣੇ ਵਿਭਾਗ ਤੋਂ ਪ੍ਰਵਾਨਗੀ ਲੈ ਕੇ, ਤਾਂ ਮੈਂ ਪਟਿਆਲਾ ਰੇਡੀਓ ਤੋਂ ਖੇਡਾਂ ਦਾ ਪ੍ਰੋਗਰਾਮ ਕਰਦਾ ਸੀਗਾ, ਤਾਂ ਉਹ ਖੇਡਾਂ ਦਾ ਪ੍ਰੋਗਰਾਮ ਅਸੀਂ ਕਰਦੇ ਰਹੇ। ਉਹਦੇ ਵਿੱਚ ਉਹ ਇੰਟਰਵਿਊ ਬੇਸਡ ਹੁੰਦਾ ਸੀ, ਇੱਕ ਹਫ਼ਤੇ ਭਰ ਦੀਆਂ ਸਰਗਰਮੀਆਂ ਹੁੰਦੀਆਂ ਸੀ, ਇੱਕ ਵਿਚਾਰ ਚਰਚਾ ਹੁੰਦੀ ਸੀ, ਤੇ ਸਾਡੇ ਹੀ ਡਿਪਾਰਟਮੈਂਟ ਦੀ ਇੱਕ ਸ਼ਖਸੀਅਤ ਸੀਗੀ, AEO ਸਨ, ਸ੍ਰੀ ਰਾਮਨਾਥ ਰਾਮਨ ਜੀ ਦੁਨੀਆਂ ਤੇ ਨਹੀਂ ਰਹੇ, ਤੇ ਅਸੀਂ ਦੋਨਾਂ ਨੇ ਉਹ ਪ੍ਰੋਗਰਾਮ ਕਰਦੇ ਸੀ, ਉਹ ਯਾਨੀ ਕਿ ਐਂਕਰ ਦੀ ਭੂਮਿਕਾ ਨਿਭਾਉਂਦੇ ਸੀ, ਮੈਂ ਐਕਸਪਰਟ ਦੀ। ਉਹ ਚੀਜ਼ ਨੇ ਮੈਨੂੰ ਬਹੁਤ ਪੇ ਕੀਤਾ। ਜਦੋਂ ਮੈਂ ਸਪੋਰਟਸ ਵੱਲ ਪੂਰੀ ਤਰ੍ਹਾਂ, ਜਿਹਨੂੰ ਕਹਿੰਦਾ ਮੈਂ ਗਲੁੱਚ ਹੋ ਗਿਆ, ਤਾਂ ਮੈਂ ਉਹ ਕਰਦੇ ਕਰਦੇ ਉਹਦੇ ਨਾਲ ਜਿਹੜੀ ਸਰਗਰਮੀ ਸੀਗੀ ਮੇਰੀ, ਤਾਂ ਇਸ ਤਰ੍ਹਾਂ ਰੇਡੀਓ ਤੇ ਜੋ ਮੈਂ ਕਿਸੇ ਦੀ ਇੰਟਰਵਿਊ ਕਰਦਾ, ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ, ਪ੍ਰਗਟ ਸਿੰਘ, PT ਊਸ਼ਾ, ਇਹ ਜਿਹਨਾਂ ਲੋਕਾਂ ਨੂੰ ਹਿੰਦੀ ਭਾਸ਼ੀ ਲੋਕ ਵੀ ਲਿਆਉਂਦਾ ਸੀ ਮੈਂ ਰੇਡੀਓ ਤੇ ਪ੍ਰੋਗਰਾਮ ਉੱਥੇ ਲਿਆਉਂਦਾ, ਜਾਂ NIS ਪਟਿਆਲਾ ਜਾਂਦਾ, ਉਸੇ ਨੂੰ ਮੈਂ ਅਖਬਾਰੀ ਰੂਪ ਦੇਣ ਲੱਗ ਗਿਆ, ਰਚਨਾ ਦਾ ਰੂਪ, ਕਲਮ ਨਾਲ ਮੈਂ ਉਹ ਪੰਜਾਬੀ ਟ੍ਰਿਬਿਊਨ 'ਚ ਲਿਖਣਾ ਸ਼ੁਰੂ ਕੀਤਾ। ਤਾਂ ਪੰਜਾਬੀ ਟ੍ਰਿਬਿਊਨ ਦੇ ਵਿੱਚ ਲਗਾਤਾਰ ਹੀ ਮੈਂ ਕਾਲਮ ਨਵੀਸ ਹੈ ਜਿਹੜਾ, ਉਹਦੇ ਵਜੋਂ ਮੈਂ ਚੱਲਦਾ ਰਿਹਾ।
1: ਜੀ
2: ਤੇ
1: ਜੀ
2: ਫਿਰ
1: ਜੀ
2: ਹਾਲਾਤ ਇਸ ਤਰ੍ਹਾਂ ਬਣੇ ਕਿ ਮੈਂ 5-6 ਸਾਲ ਬਾਅਦ ਤਾਂ ਮੈਂ ਅਜੀਤ ਨਾਲ ਵੀ ਜੁੜ ਗਿਆ। ਤਾਂ ਅਜੀਤ
1: ਜੀ
2: ਸਾਡੇ ਮਾਣਯੋਗ ਡਾਕਟਰ ਬਰਜਿੰਦਰ ਸਿੰਘ ਅੰਦਰ ਦੇ ਐਡੀਟਰ ਨੇ,
1: ਜੀ
2: ਉਹਨਾਂ
1: ਜੀ
2: ਨੇ ਇੰਨੀ ਹੱਲਾਸ਼ੇਰੀ ਦਿੱਤੀ ਪੰਜਾਬੀ ਭਾਸ਼ਾ 'ਚ ਅੱਗੇ ਵਧਣ ਦੀ ਕਿ ਮੈਂ ਬਹੁਤ ਜਿਹੜੇ ਦੁਨੀਆ ਲੈਵਲ ਦੇ ਮੈਨੂੰ ਟੂਰਨਾਮੈਂਟ ਤੇ ਓਲੰਪਿਕ, ਕਾਮਨਵੈਲਥ ਗੇਮਸ, ਹਾਕੀ ਵਰਲਡ ਕੱਪ ਸਮੇਤ ਕਿੰਨੇ ਹੀ ਟੂਰਨਾਮੈਂਟ ਨੇ, ਉਹਨਾਂ ਦੇ ਮੈਨੂੰ ਜਾਣ ਦਾ ਮੌਕਾ ਮਿਲਿਆ, ਕਵਰ ਕਰਨ ਦਾ ਜਿਹੜਾ ਮੌਕਾ ਮਿਲਿਆ।
1: ਜੀ ਜੀ
2: ਇਹ
1: ਜੀ
2: ਸਿਲਸਿਲੇ ਦੇ ਦੌਰਾਨ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਕਬੱਡੀ ਦੇ ਵਰਲਡ ਕੱਪ ਕਰਾਉਣੇ ਸ਼ੁਰੂ ਕੀਤੇ, ਤਾਂ ਉਹਦੀ ਬਦੌਲਤ ਮੈਂ ਕਬੱਡੀ ਨਾਲ ਜੁੜਿਆ 2010 ਤੋਂ ਸਰਦਾਰ ਪ੍ਰਗਟ ਸਿੰਘ ਜਿਹੜੇ ਹੁਣ MLA ਉਹਨਾਂ ਦੀ ਪ੍ਰੇਰਨਾ ਨਾਲ।
1: ਜੀ ਜੀ
2: ਤਾਂ ਮੈਂ
1: ਜੀ
2: ਉੱਥੋਂ ਕਬੱਡੀ ਦੇ ਵਿੱਚ ਗਿਆ, ਇੱਕ ਰਿਕਾਰਡ ਕੀਪਰ ਦੇ ਵਜੋਂ ਮੈਂ ਉੱਥੇ ਪ੍ਰਵੇਸ਼ ਕੀਤਾ ਕਿ ਮੈਂ ਕਬੱਡੀ ਮੈਚ ਜੇ ਹੁੰਦੇ ਸੀ ਮੈਂ ਉਹਨਾਂ ਦੇ ਰਿਕਾਰਡ ਰੱਖਣਾ ਸੀ।
1: ਜੀ ਜੀ ਜੀ
2: ਪਹਿਲੇ ਸਾਲ ਮੈਂ ਕੀਤਾ, ਮੈਂ ਬਾਹਰੋਂ ਰਿਕਾਰਡ ਨੂੰ ਕੀ ਰੂਪ ਦਿੱਤਾ ਤੇ ਕਬੱਡੀ ਕੱਪ ਦੌਰਾਨ ਜੋ ਸਰਗਰਮੀਆਂ ਹੋਈਆਂ ਪੈਰਲਲ ਕਬੱਡੀ ਤੋਂ ਬਿਨਾਂ ਉਹਨਾਂ ਨੂੰ ਕੀਤਾ,
1: ਜੀ
2: ਔਰ
1: ਜੀ
2: ਇਕੱਠਾ ਕਰਕੇ ਮੇਰੀ ਕਿਤਾਬ ਆਈ ਕਰੋੜਾਂ ਦੀ ਕਬੱਡੀ। ਤਾਂ
1: ਜੀ
2: ਉਹ ਕਿਤਾਬਾਂ ਦਾ ਮੇਰਾ ਜਿਹੜਾ ਸਿਲਸਿਲਾ, ਇਹ ਮੇਰੀ ਦੂਸਰੀ ਕਿਤਾਬ ਸੀ। ਇਸ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਮੈਂ ਜਦੋਂ PhD ਕਰਦਾ ਸੀ ਡਾਕਟਰ ਰਜਿੰਦਰਪਾਲ ਸਿੰਘ ਬਰਾੜ ਕੋਲ,
1: ਜੀ
2: ਜਦੋਂ ਖੇਡੇ ਪੰਜਾਬ ਮੇਰੀ ਪਹਿਲੀ ਕਿਤਾਬ ਆਈ ਸੀ,
1: ਜੀ ਜੀ
2: ਇੰਡੋ
1: ਜੀ ਜੀ
2: ਪਾਕ ਪੰਜਾਬ ਖੇਡਾਂ ਹੋਈਆਂ ਸੀ,
1: ਜੀ
2: ਮੈਂ ਕਿਸੇ ਖੇਡ ਮੇਲੇ ਤੇ ਇੱਕ ਕਿਤਾਬ ਲਿਖਣ ਵਾਲਾ ਪਹਿਲਾ ਲਿਖਾਰੀ ਬਣਿਆ ਸੀ ਉਸ ਵੇਲੇ
1: ਜੀ
2: ਇੱਕ
1: ਜੀ
2: ਖੇਡ ਮੇਲੇ ਤੇ। ਫਿਰ ਉਸ ਤੋਂ ਬਾਅਦ ਤਾਂ ਮੇਰੀਆਂ 8-10 ਕਿਤਾਬਾਂ ਆਈਆਂ, ਇੱਕ ਇੱਕ ਖੇਡ ਮੇਲੇ ਦੀ ਆਈਆਂ।
1: ਜੀ ਜੀ ਜੀ
2: ਤਾਂ
1: ਜੀ
2: ਉਹ ਪੰਜਾਬ ਸਰਕਾਰ ਦੇ ਵਰਲਡ ਕੱਪ ਕਰਾਉਣ ਦਾ ਸਿਲਸਿਲਾ ਜਿਹੜਾ ਅੱਗੇ ਤੁਰਦਾ ਗਿਆ, ਤੇ ਮੈਂ ਹਰੇਕ ਵਰਲਡ ਕੱਪ ਤੇ ਇੱਕ ਕਿਤਾਬ ਲਿਖਦਾ ਗਿਆ।
1: ਜੀ
2: ਤਾਂ
1: ਜੀ ਜੀ
2: ਇਸੇ ਤਰ੍ਹਾਂ ਵਰਲਡ ਕਬੱਡੀ ਲੀਗ ਹੋਈ, ਉੱਥੇ ਵੀ ਮੈਂ ਲਿਖਿਆ। ਫਿਰ
1: ਜੀ
2: ਆ
1: ਜੀ
2: ਪਿਛਲੇ ਸਾਲ ਆ ਜਿਹੜਾ ਮੌਜੂਦਾ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਜਿਹੜਾ ਸਮਰਪਿਤ ਆ ਇੱਕ ਕਬੱਡੀ ਕੱਪ ਕਰਾਇਆ ਸੀ ਇੰਟਰਨੈਸ਼ਨਲ, ਉੱਥੇ ਵੀ ਮੇਰੀ ਹੁਣੇ ਹੀ ਕਿਤਾਬ ਆਈ ਹੈ ਗੁਰੂ ਚਰਨਾਂ ਦੇ ਵਿੱਚ ਕਬੱਡੀ ਦਾ ਸਿੱਜਦਾ।
1: ਜੀ ਜੀ ਜੀ
2: ਤੇ
1: ਜੀ
2: ਇਸ ਤਰ੍ਹਾਂ ਇਹ ਸਿਲਸਿਲਾ ਚੱਲਦਾ ਹੈ ਜੀ, ਇਹਦੇ ਵਿੱਚ ਮੈਂ ਖੇਡਾਂ ਤੇ ਲਿਖਣਾ ਹੈ।
1: ਜੀ
2: ਇਹਦੇ
1: ਜੀ
2: ਦੌਰਾਨ ਇੱਕ ਹੋਰ ਐਪੀਸੋਡ ਆ ਗਿਆ ਸੀ ਜਦੋਂ ਪੰਜਾਬੀ ਫਿਲਮਾਂ ਸ਼ੁਰੂ ਹੋਈਆਂ ਜੀ ਆਇਆਂ ਨੂੰ ਤੋਂ ਬਾਅਦ ਦੂਸਰੀ ਪਾਰੀ,
1: ਜੀ
2: ਤਾਂ ਮੈਂ ਉਹ ਜਿਹੜੇ ਆਪਣੇ ਨਾਮਵਰ ਨਿਰਦੇਸ਼ਕ ਸੀ ਮਨਮੋਹਨ ਸਿੰਘ ਹਰਭਜਨ ਸਿੰਘ, ਉਹਨਾਂ ਨੇ ਮੈਨੂੰ ਹਾਇਰ ਕੀਤਾ,
1: ਜੀ
2: ਤਾਂ ਮੈਂ ਪੰਜਾਬੀ ਫਿਲਮਾਂ ਬਾਰੇ ਲਿਖਣਾ ਸ਼ੁਰੂ ਕੀਤਾ।
1: ਜੀ
2: ਪੰਜਾਬੀ
1: ਜੀ
2: ਫਿਲਮਾਂ
1: ਜੀ
2: ਬਾਰੇ
1: ਜੀ
2: ਲਿਖਦੇ ਲਿਖਦੇ ਉਹਨਾਂ ਦੇ ਨਾਲ ਫੀਲਡ ਪਬਲਿਸਿਟੀ 'ਚ ਵੀ ਮੈਨੂੰ ਮੌਕਾ ਮਿਲਿਆ।
1: ਜੀ ਜੀ
2: ਤਾਂ ਇਸ ਤਰ੍ਹਾਂ ਜਿਹੜਾ ਸੀ ਉਹ ਵੀ ਪੈਰਲਲ ਕਾਰੋਬਾਰ ਜਿਹੜਾ ਚੱਲਣਾ ਸ਼ੁਰੂ ਹੋ ਗਿਆ। ਕਬੱਡੀ ਦੇ ਵਿੱਚ ਇੰਨਾ ਕੁ ਹੋਇਆ
1: ਜੀ
2: ਕਿ
1: ਜੀ ਜੀ
2: ਅਸੀਂ, ਮੈਂ ਮੇਰਾ ਬੇਟਾ ਜਿਹੜਾ ਮੈਂ ਉਹਦਾ ਐਡਵਾਈਜ਼ਰ ਹਾਂ, ਤੇ
1: ਜੀ
2: ਮੇਰਾ ਬੇਟਾ ਜਿਹੜਾ ਅਸੀਂ ਮੇਰੇ ਘਰ 'ਚੋਂ ਜਾਣੀ ਮੈਗਜ਼ੀਨ ਨਿਕਲਦਾ ਮੁੱਖ ਸੰਪਾਦਕ ਹੈ,
1: ਜੀ ਜੀ
2: ਤਾਂ ਇੱਕ ਬੁੱਕ ਸੀਰੀਜ਼ ਦੇ ਰੂਪ ਦੇ ਵਿੱਚ ਅਸੀਂ ਮੈਗਜ਼ੀਨ ਦੇ ਰੂਪ 'ਚ ਚੱਕ ਦੇ ਕਬੱਡੀ ਜਿਹੜਾ ਮੈਗਜ਼ੀਨ ਆ ਉਹ ਵੀਕ ਮੰਥਲੀ ਆਉਂਦਾ ਸਾਡਾ, ਆਨਲਾਈਨ ਆਉਂਦਾ ਮੰਥਲੀ,
1: ਜੀ
2: ਪਰ
1: ਜੀ
2: ਹਾਰਡ ਕਾਪੀ ਸਾਲ 'ਚ 3 ਸਾਲ।
1: ਕਿਆ
2: ਪਿੱਛੇ
1: ਬਤਾਈਏ
2: ਜੇ ਮੈਂ ਇੱਕ
1: ਜੀ
2: ਸਿੱਖਿਆ ਵਿਭਾਗ ਦੇ ਪੰਜਾਬ 'ਚ ਬੇਥਾਹ ਕੰਮ ਹੋਇਆ, ਬੜੇ ਅੱਛੇ ਸਕੂਲਾਂ ਦੀਆਂ ਪ੍ਰਾਪਤੀਆਂ ਨੇ, ਟੀਚਰਾਂ ਦੇ ਐਫਰਟ ਨੇ,
1: ਜੀ
2: ਉਹਨੂੰ ਲੈ ਕੇ ਇਸੇ ਤਰ੍ਹਾਂ ਦਾ ਹੀ ਮੈਂ ਤੇ ਮੇਰੇ ਬੇਟੇ ਨੇ, ਮੈਂ ਉਹਦਾ ਐਡਵਾਈਜ਼ਰ ਹੈਗਾ,
1: ਜੀ
2: ਸਿੱਖਿਆ ਦਰਪਣ ਨਾਮ ਦਾ ਜਿਹੜਾ ਇੱਕ ਅਸੀਂ ਈ ਮੈਗਜ਼ੀਨ ਸ਼ੁਰੂ ਕੀਤਾ,
1: ਜੀ
2: ਉਹ
1: ਜੀ ਜੀ
2: ਵੀਕਲੀ ਆਉਂਦਾ ਹੈਗਾ, 4-5 ਉਹਦੇ ਪੇਜ ਹੁੰਦੇ ਨੇ ਵੱਡੇ,
1: ਜੀ
2: ਤਾਂ ਉਹ ਬਹੁਤ ਇੱਕ ਅੱਛਾ ਜਿਹੜਾ ਅੰਗਾਰਾ ਮਿਲ ਰਿਹਾ।
1: ਜੀ
2: ਇਸੇ
1: ਜੀ
2: ਕਿਸਮ
1: ਜੀ
2: ਦਾ ਇੱਕ ਸਾਹਿਤ ਦਾ ਮੈਂ ਉਹਦਾ ਐਡਵਾਈਜ਼ਰ ਹੈਗਾ, ਹਰਫਨਾਮਾ ਮੈਗਜ਼ੀਨ ਹੈ ਸਾਡੀ ਇੱਕ ਲੜਕੀ ਹੈ ਨਵਦੀਪ ਕੌਰ, ਉਹ ਕੱਢਦੇ
1: ਜੀ
2: ਨੇ, ਉਹਦਾ ਵੀ ਮੈਂ ਮੁੱਖ ਸਲਾਹਕਾਰ ਹੈ। ਤਾਂ
1: ਜੀ
2: ਅਸੀਂ
1: ਜੀ
2: ਉਹ
1: ਜੀ
2: ਉੱਭਰਦੇ ਸਾਹਿਤਕਾਰਾਂ ਨੂੰ ਅੱਗੇ ਲਿਆ ਰਹੇ,
1: ਜੀ
2: ਤੇ
1: ਜੀ
2: ਇਸ ਤਰ੍ਹਾਂ ਬਹੁਤ ਸਾਰੀਆਂ ਜਿਹੜੀਆਂ ਸਰਗਰਮੀਆਂ ਨੇ ਉਹ ਨਾਲ ਨਾਲ ਚੱਲ ਰਹੀਆਂ ਨੇ। ਤੇ ਮੈਂ
1: ਜੀ ਜੀ
2: ਤੁਹਾਨੂੰ ਇੱਕ ਹੋਰ ਦੱਸਦਾ ਕਿ ਕਈ ਵਾਰੀ ਬੰਦਾ ਕਹਿੰਦਾ ਟਾਈਮ ਕਿਵੇਂ ਕੱਢਦੇ ਹੋ।
1: ਜੀ
2: ਮੈਂ ਲਾਸਟ ਈਅਰ ਪਟਿਆਲੇ ਦੇ ਮਲਟੀਪਰਪਸ ਸਕੂਲ 'ਚ ਮੇਰਾ ਡੈਪੂਟੇਸ਼ਨ ਹੋਇਆ ਸੀ,
1: ਜੀ ਜੀ
2: ਤਾਂ ਪੰਜਾਬੀ ਪੱਤਰਕਾਰੀ ਜਿਹੜਾ ਮੀਡੀਆ ਸਟੱਡੀਜ਼ ਆਪਣਾ ਸਬਜੈਕਟ ਹੈ +1-2 ਦਾ,
1: ਜੀ ਜੀ ਜੀ
2: ਉਹ ਮੈਨੂੰ ਲੱਗਦਾ ਕਿ ਸ਼ਾਇਦ ਪੰਜਾਬ ਦਾ ਸਰਕਾਰੀ ਸਕੂਲ ਪਹਿਲਾਂ ਹੀ ਹੈ ਜਿੱਥੇ ਮੀਡੀਆ ਸਟੱਡੀਜ਼ ਪੜ੍ਹਾਈ ਜਾਂਦੀ ਹੈ।
1: ਜੀ
2: ਪਿਛਲੇ ਸਾਲ ਮੇਰੇ ਕੋਲ 11 ਸਟੂਡੈਂਟ ਸੀ, ਇਸ ਵਾਰ 8 ਨੇ। ਤਾਂ ਮੈਂ
1: ਜੀ
2: +1-2 ਦੇ ਵਿੱਚ ਨਾਲ ਵਿਭਾਗ ਦੀਆਂ ਹੋਰ ਜ਼ਿੰਮੇਵਾਰੀਆਂ ਨੇ, ਤਾਂ ਉਹ ਵੀ ਮੈਂ ਨਿਭਾ ਰਿਹਾ।
1: ਜੀ ਜੀ
2: ਇਸੇ ਤਰ੍ਹਾਂ
1: ਜੀ
2: ਹੀ ਉਹ ਇੱਕ ਸਕੂਲ ਸੀ ਕਿ ਜਿੱਥੇ ਰੈਗੂਲਰ ਥੀਏਟਰ ਸ਼ੁਰੂ ਕੀਤਾ ਗਿਆ, ਪਿਛਲੇ ਸਾਲ ਮੈਂ ਥੀਏਟਰ ਸ਼ੁਰੂ ਕੀਤਾ ਸੀ, ਉਸ ਨੂੰ ਏਡਾ ਕੁ ਵੱਡਾ ਸਾਨੂੰ ਹੁੰਗਾਰਾ ਮਿਲਿਆ ਕਿ
1: ਜੀ
2: ਉਹਦੇ ਮੈਂ 150 ਸ਼ੋਅ ਕਰ ਚੁੱਕੇ ਹਾਂ। ਤਾਂ ਮੈਂ 2-3 ਜਿਹੜੇ ਨਾਟਕ ਹੈ, 4 ਨਾਟਕ ਵੀ ਲਿਖੇ ਨੇ, ਜਿਹਦੇ 'ਚ ਅਸੀਂ 3 ਨਾਟਕ ਕਰ ਰਹੇ ਹਾਂ।
1: ਜੀ ਜੀ
2: ਸੈਂਟਰ ਗੌਰਮੈਂਟ ਦਾ ਟੂਰਿਜ਼ਮ ਜਿਹੜਾ ਮੰਤਰਾਲਾ ਉਹ ਸਾਡੇ ਤੋਂ ਸ਼ੋਅ ਕਰਾਉਂਦਾ ਹੈਗਾ ਵੱਡੀਆਂ ਇਤਿਹਾਸਿਕ ਥਾਵਾਂ 'ਚ।
1: ਜੀ
2: ਤਾਂ ਉਹ
1: ਜੀ ਜੀ
2: ਬੱਚਿਆਂ ਨੂੰ ਦੇਖੋ, ਇੱਕ ਪੰਜਾਬੀ ਭਾਸ਼ਾ, ਇੱਕ ਪੰਜਾਬੀ ਨਾਟਕ ਦੇ ਸਿਰ ਤੇ ਰੁਜ਼ਗਾਰ ਵੀ ਮਿਲਿਆ ਤੇ
1: ਬਿਲਕੁਲ
2: ਉਹ ਬੱਚੇ ਰੇਡੀਓ ਤੇ ਵੀ ਜਾਣ ਲੱਗ ਗਏ। ਤਾਂ ਇਸ ਕਿਸਮ ਦੀਆਂ ਜਿਹੜੀਆਂ ਮੇਰੀਆਂ ਨਾਲ ਨਾਲ ਸਰਗਰਮੀਆਂ ਨੇ ਉਹ ਚੱਲਦੀਆਂ ਰਹਿੰਦੀਆਂ।
1: ਜੀ ਜੀ ਜੀ ਜੀ ਕਿਆ ਬਤਾ ਡਾਕਟਰ ਸਾਹਿਬ, ਵਾਕਈ ਇਹ ਤਾਂ ਮੈਨੂੰ ਲੱਗਦਾ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਜਿਹੜੀ ਆ ਉਹ ਕਹੀ ਜਾ ਸਕਦੀ ਆ, ਕਿਉਂਕਿ ਜੋ ਆਪਾਂ ਗੱਲ ਕਰ ਰਹੇ ਹਾਂ ਕਿ ਪੰਜਾਬੀ ਦੇ ਵਿੱਚ ਰੁਜ਼ਗਾਰ ਨਾਲ ਕਿਵੇਂ ਆਪਾਂ ਜੋੜਦੇ ਹਾਂ ਅਤੇ ਸਾਰੀਆਂ ਚੀਜ਼ਾਂ ਨੇ, ਅਤੇ ਬਾਕੀ ਸ਼ਖਸੀਅਤ ਦਾ ਜਿਹੜਾ ਵਿਕਾਸ ਆ ਉਹਦਾ ਇੱਕ ਬੜਾ ਵੱਡਾ ਇੱਕ ਯੋਗਦਾਨ ਰਹਿੰਦਾ ਹੈ, ਅਤੇ ਬਹੁਤ ਹੀ ਕਮਾਲ ਦਾ ਜਿਹੜਾ ਮੈਨੂੰ ਲੱਗਦਾ ਜਾਣਕਾਰੀ ਅੱਜ ਆਪਾਂ ਸਾਂਝੀ ਕੀਤੀ, ਤੁਸੀਂ ਸਾਂਝੀ
2: ਜਿਨ੍ਹਾਂ ਨੇ ਮੈਨੂੰ ਕਦੇ ਵੀ ਜਿਹੜਾ ਹੈ ਪੜ੍ਹਾਉਣ ਦੇ ਵਿੱਚ ਕਦੇ ਖਿਰਸ ਨਹੀਂ ਕੀਤੀ ਕਿ ਜਿਸ ਪਾਸੇ ਮੈਂ ਜਾਣਾ ਹੱਲਾਸ਼ੇਰੀ ਦਿੱਤੀ। ਫਿਰ ਉਸ ਤੋਂ ਬਾਅਦ ਮੇਰੀ ਵਾਈਫ ਉਸ ਟੀਮ ਚ ਸ਼ਾਮਿਲ ਹੋ ਗਈ, ਤਾਂ ਮੇਰੇ ਮਦਰ ਫਾਦਰ ਤੇ ਮੇਰੀ ਮਿਸਿਜ, ਫਿਰ ਇਹ ਤਿੰਨ ਮੈਂਬਰ ਹੋ ਗਏ। ਇਹਨਾਂ ਨੇ ਬਹੁਤ ਹੱਲਾਸ਼ੇਰੀ ਦਿੱਤੀ। ਕੁਛ ਮੇਰੇ ਖਾਸ ਦੋਸਤ ਮਿੱਤਰ ਨੇ, ਰਿਸ਼ਤੇਦਾਰ ਹੈ, ਜਿਨ੍ਹਾਂ ਨੂੰ ਮੇਰੀ ਹਰੇਕ ਚੀਜ਼ ਦਾ ਰੁਜ਼ਗਾਰ ਉਹਦੀ ਲਿਖਤ ਦੀ ਉਡੀਕ ਰਹਿੰਦੀ ਹੈ, ਪੇਸ਼ਕਾਰੀ ਦੀ। ਫਿਰ ਕਬੱਡੀ ਚੋਣ ਕਰਕੇ ਦਾਇਰਾ ਹੋਰ ਵੀ ਜਿਹੜਾ ਹੈਗਾ ਉਹ ਹੱਲਾਸ਼ੇਰੀ ਦੇਣ ਵਾਲੇ, ਮੈਂ ਇਹ ਨੀ ਕਹੂੰਗਾ ਫੈਨ ਨਹੀਂ ਵਰਤੂੰਗਾ ਸ਼ਬਦ, ਜਿਹੜੇ ਹੱਲਾਸ਼ੇਰੀ ਦੇਣ ਵਾਲੇ ਸੱਜਣ ਨੇ, ਜਿਹੜੇ ਨੇ ਮੇਰੀਆਂ ਲਿਖਤਾਂ ਪਸੰਦ ਕੀਤੀਆਂ। ਇੱਕ ਅਸੀਂ ਸਟੈਂਡਰਡ ਸੈੱਟ ਕੀਤਾ ਵੀ ਕਬੱਡੀ ਦੇ ਵਿੱਚ ਵੀ ਇਹਨੂੰ ਕਿਸ ਤਰ੍ਹਾਂ ਵੱਖ ਵੱਖ ਉਹਦੇ ਚ ਮੈਂ ਵਿਸ਼ਿਆਂ ਤੇ ਜਿਹੜਾ ਲਿਖ ਦਾਂਗਾ, ਇਹ ਨੀ ਕਿ ਖਿਡਾਰੀ ਦੀ ਇੰਟਰਵਿਊ ਕਰ ਲਈ। ਤਾਂ ਉਹਨਾਂ ਦਾ ਮੈਂ ਸਭ ਦਾ ਵੀ ਬਹੁਤ ਸ਼ੁਕਰ ਗੁਜ਼ਾਰ ਹਾਂ ਜਿਹਨਾਂ ਨੇ ਮੇਰੀ ਲਾਈਫ ਦੇ ਵਿੱਚ ਇੰਨਾ ਮੈਨੂੰ ਅੱਗੇ ਵਧਣ ਦਾ ਮੌਕਾ ਦਿੱਤਾ। ਤੇ ਮੈਂ ਅਖੀਰ ਦੇ ਵਿੱਚ ਇਹੀ ਕਹਿਣਾ ਚਾਹਾਂਗਾ ਤੁਹਾਡੇ ਰੇਡੀਓ ਦੇ ਜ਼ਰੀਏ ਕਿ ਮਿਹਨਤ ਹੈ, ਕਿਸੇ ਵੀ ਫੀਲਡ ਚ ਜਾਓ, ਇੱਕ ਮਿਹਨਤ ਤੁਸੀਂ ਕਰੋਗੇ ਤਾਂ ਤੁਹਾਨੂੰ ਜ਼ਰੂਰ ਸਫਲਤਾ ਮਿਲਦੀ ਹੈ। ਮੈਂ ਬਹੁਤ ਸਾਰੇ ਲੋਕ ਦੇਖੇ ਨੇ, ਮੈਂ ਗਲੀ ਮਹੱਲੇ, ਮੈਂ ਐਗਜ਼ਾਮਪਲ ਦਿੰਦਾ, ਮੇਰੇ ਜਿਸ ਮੈਂ ਅਰਬਨ ਸਟੇਟ ਏਰੀਆ ਚ ਰਹਿੰਦਾ, ਉੱਥੇ ਇੱਕ ਲੜਕਾ ਸੀ ਕਿ ਉਹ ਬੰਦਾ ਲੇਬਰ ਕਰਨ ਆਉਂਦਾ ਸੀਗਾ ਸੜਕਾਂ ਦੀਆਂ, ਜਾਂ ਸਾਡੇ ਪੁੱਡਾ ਵੱਲੋਂ ਕੰਮ ਕਰਦਾ ਸੀ। ਮੇਰੇ ਦੇਖਦੇ ਦੇਖਦੇ ਉਹਨੇ ਦਿਲਚਸਪੀ ਦਿਖਾਈ, ਸਿਰਫ ਉਹ ਪਲੱਸ ਟੂ ਪਾਸ ਸੀ, ਬਹੁਤ ਜਲਦੀ ਮੁਨਸ਼ੀ ਬਣ ਗਿਆ ਸਾਲ ਦੇ ਵਿੱਚ, ਉਹ ਸਾਰੀ ਲੇਬਰ ਦਾ ਹਿਸਾਬ ਕਿਤਾਬ ਰੱਖਣ ਲੱਗ ਗਿਆ। ਅੱਜ ਉਹ 5 ਕੁ ਸਾਲਾਂ ਦੇ ਬਾਅਦ ਉਹ ਠੇਕੇਦਾਰ ਬਣ ਗਿਆ, ਹੁਣ ਪੁੱਡਾ ਦਾ ਅਪਰੂਵਡ ਠੇਕੇਦਾਰ ਹੈ। ਜੋ ਕੰਮ ਉਹ ਇੱਕ ਮੁਨਸ਼ੀ ਵਜੋਂ ਕਰਾਉਂਦਾ ਸੀ ਉਹ ਠੇਕੇਦਾਰ ਵਜੋਂ ਕਰਾਉਂਦਾ ਹੈ, ਉਹਨੇ ਰੁਜ਼ਗਾਰ ਦਿੱਤਾ ਹੋਇਆ ਲੋਕਾਂ ਨੂੰ। ਇਸੇ ਕਿਸਮ ਦਾ ਹੀ ਸਿਲਸਿਲਾ ਹੈ ਕਿ ਤੁਸੀਂ ਦਿਲਚਸਪੀ ਨਾਲ ਕੋਈ ਵੀ ਕੰਮ ਕਰੋ, ਪੰਜਾਬੀ ਭਾਸ਼ਾ ਨੂੰ ਦਿਲਚਸਪੀ ਨਾਲ ਪੜ੍ਹੋ, ਇਹਦੇ ਚ ਪਰਫੈਕਸ਼ਨ ਲਿਆਓ, ਬਹੁਤ ਰੁਜ਼ਗਾਰ ਦੇ ਮੌਕੇ ਨੇ ਤੁਹਾਨੂੰ, ਹਰ ਥਾਂ ਦੁਆਰ ਖੁੱਲੇ ਨੇ। ਬਸ ਇੱਕ ਇਹ ਹੈ, ਕਦੇ ਵੀ ਇਹ ਨਾ ਚੱਲੋ ਕਿ ਮੇਰੇ ਸਾਹਮਣੇ ਬਹੁਤ ਵੱਡੀ ਭੀੜ ਹੈ, ਭੀੜ ਦੇ ਵਿੱਚ ਪਹਿਚਾਣ ਬਣ ਜਾਂਦੀ ਹੈ ਬੰਦੇ ਦੀ ਮਿਹਨਤ ਦੇ ਨਾਲ, ਦਿਲਚਸਪੀ ਨਾਲ। ਤੇ ਮੈਂ ਜ਼ਰੂਰ ਪੰਜਾਬੀ ਜਿਹੜੇ ਸਾਡੇ ਪਰਿਵਾਰ ਨੇ, ਪੰਜਾਬੀ ਸਮਾਜ ਹੈ, ਲੋਕ ਨੇ, ਤਾਂ ਜੇਕਰ ਉਹਨਾਂ ਦਾ ਬੱਚਾ ਪੰਜਾਬੀ ਦੇ ਵਿੱਚ ਅੱਗੇ ਉਹਨੂੰ ਪੰਜਾਬੀ ਨੂੰ ਪੂਰੇ ਪ੍ਰੋਫੈਸ਼ਨਲੀ ਅਪਣਾਉਣਾ ਚਾਹੁੰਦਾ ਤਾਂ ਉਸ ਨੂੰ ਹੱਲਾਸ਼ੇਰੀ ਦਿਓ, ਨਾ ਕਿ ਇਹ ਕਹੋ ਕਿ ਇੱਧਰ ਜਾਣਾ। ਪੈਰਲਲ ਜਿਹੜਾ ਹੈ, ਇੰਗਲਿਸ਼ ਵੀ ਪੜ੍ਹੋ, ਇੰਗਲਿਸ਼ ਲਿਟਰੇਚਰ ਪੜ੍ਹੋ, ਉਹਦੀ ਵਰਤੋਂ ਉਸ ਸਾਹਿਤ ਦੀ, ਹਿੰਦੀ ਦਾ ਲਿਟਰੇਚਰ ਪੜ੍ਹੋ, ਉਸ ਸਾਹਿਤ ਦੀ ਵਰਤੋਂ ਪੰਜਾਬੀ ਚ ਕਰੋ, ਉਸ ਨੂੰ ਪੜ੍ਹ ਕੇ ਤੁਹਾਡੀ ਜਿਹੜੀ ਬੌਧਿਕਤਾ ਹੈ ਉਹ ਉੱਚੀ ਹੋਊਗੀ, ਤਾਂ ਉਹਦੇ ਨਾਲ ਪੰਜਾਬੀ ਦੇ ਵਿੱਚ ਤੁਸੀਂ ਰਚਨਾਓ, ਲੋਕਾਂ ਨੂੰ ਰੁਜ਼ਗਾਰ ਦਿਓ। ਤੇ ਅਖੀਰ ਤੱਕ ਜਿਹੜਾ ਹੈ ਪੰਜਾਬੀ ਭਾਸ਼ਾ ਨਾਲ ਅਸੀਂ ਜੇ ਜੁੜੇ ਰਹਿੰਦੇ ਹਾਂ ਤਾਂ ਰੁਜ਼ਗਾਰ ਇਹਦੇ ਚ ਆਪਣੇ ਆਪ ਹੀ ਪੈਦਾ ਹੁੰਦੇ ਜਾਂਦੇ ਆ। ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਮੈਂ ਕਦੋਂ ਇੱਕ ਲਿਖਾਰੀ ਬਣ ਗਿਆ, ਲਿਖਾਰੀ ਦੇ ਨਾਲ ਮੈਨੂੰ ਕਦੋਂ ਫਿਲਮਾਂ ਦੀ ਪੀ ਆਰ ਕਰਨ ਦਾ ਮੌਕਾ ਮਿਲ ਗਿਆ, ਮੈਂ ਕਦੋਂ ਕਬੱਡੀ ਚ ਆ ਗਿਆ। ਇਹ ਸਾਰੇ ਕੰਮ ਮੈਂ ਪ੍ਰੋਫੈਸ਼ਨਲੀ ਕੀਤੇ ਨੇ, ਸ਼ੌਕ ਵੀ ਪਾਲਿਆ, ਤੇ ਪ੍ਰੋਫੈਸ਼ਨਲ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ, ਤਾਂ ਮੈਂ ਪੇਸ਼ੇਵਰ ਤੌਰ ਤੇ ਇਹਨਾਂ ਕੰਮਾਂ ਨੂੰ ਲਿਆ ਤੇ ਅੱਛੇ ਨਤੀਜੇ ਆਏ ਨੇ, ਤੇ ਬਹੁਤ ਮੈਨੂੰ ਪੰਜਾਬੀ ਭਾਸ਼ਾ ਨੇ ਜਿਹੜਾ ਸਨਮਾਨ ਦਿੱਤਾ ਹੈ।
1: ਜੀ ਜੀ ਜੀ, ਡਾਕਟਰ ਸਾਹਿਬ ਤੁਸੀਂ ਬਹੁਤ ਹੀ ਕੀਮਤੀ ਜਾਣਕਾਰੀ ਅੱਜ ਸਾਂਝੀ ਕੀਤੀ ਆ, ਤੇ ਅਸੀਂ ਸ਼ੁਕਰਗੁਜ਼ਾਰ ਹਾਂ ਆਪਣੀ ਰੇਡੀਓ ਦੀ ਪੂਰੀ ਟੀਮ ਵੱਲੋਂ। ਬਹੁਤ ਬਹੁਤ ਸ਼ੁਕਰੀਆ ਅੱਜ ਦੇ ਸੈਸ਼ਨ ਲਈ। ਤੇ ਦੋਸਤੋ, ਅੱਜ ਆਪਾਂ ਗੱਲਾਂ ਬਾਤਾਂ ਕਰ ਰਹੇ ਸੀ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਹਸਤੀ ਤੇ ਡਾਕਟਰ ਸੁਖਦਰਸ਼ਨ ਸਿੰਘ ਚਾਹਲ ਸਾਹਿਬ ਨਾਲ, ਤੇ ਉਹਨਾਂ ਨੇ ਜਿਵੇਂ ਪੰਜਾਬੀ ਭਾਸ਼ਾ ਦੇ ਵਿੱਚ ਰੁਜ਼ਗਾਰ ਦੇ ਮੌਕੇ ਸੰਬੰਧੀ ਜਾਣਕਾਰੀ ਦਿੱਤੀ ਹੈ। ਉਮੀਦ ਹੈ ਤੁਹਾਨੂੰ ਅੱਜ ਦਾ ਸੈਸ਼ਨ ਪਸੰਦ ਆਇਆ ਹੋਵੇਗਾ, ਤੇ ਆਪਣੀ ਰਾਏ ਸਾਨੂੰ ਜ਼ਰੂਰ ਤੁਸੀਂ ਸਾਂਝੀ ਕਰਨੀ ਆ ਸਾਡੇ ਫੇਸਬੁੱਕ ਪੇਜ 'ਤੇ ਦੁਆਬਾ ਰੇਡੀਓ ਦੇ ਨਾਮ 'ਤੇ, ਜਾਂ ਸਾਡੀ ਵੈਬਸਾਈਟ ਦੇ ਉੱਤੇ ਤੁਸੀਂ ਜ਼ਰੂਰ ਸਾਡੀ ਜਿਹੜੀ ਆ ਆਪਣੀ ਜਿਹੜੀ ਆ ਫੀਡਬੈਕ ਸਾਡੇ ਤੱਕ ਪਹੁੰਚਦੀ ਕਰੋ, ਤਾਂ ਕਿ ਅਸੀਂ ਇਸੇ ਤਰ੍ਹਾਂ ਹੀ ਜਿਹੜੇ ਪ੍ਰੋਗਰਾਮ ਤੁਹਾਡੇ ਲਈ ਲੈ ਕੇ ਆਉਂਦੇ ਰਹੀਏ। ਸੋ ਦੋਸਤੋ, ਹੁਣ ਦਿਓ ਸਮਰਜੀਤ ਸਿੰਘ ਸ਼ਮੀ ਨੂੰ ਆ ਗਿਆ, ਸੁਣਦੇ ਰਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼, ਤੇ ਫਿਰ ਮਿਲਾਂਗੇ ਦੋਸਤੋ ਇਸ ਵਾਅਦੇ ਦੇ ਨਾਲ। ਰੱਬ ਰੱਖਾ।

0: વાપા રેડિયો.
1: ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਲੈ ਕੇ ਮੈਂ ਸਮਰਜੀਤ ਸਿੰਘ ਸ਼ਮੀ ਤੁਹਾਡੀ ਸੇਵਾ 'ਚ ਹਾਜ਼ਰ ਹਾਂ. ਤੁਸੀਂ ਸੁਣ ਰਹੇ ਹੋ ਦੁਆਬਾ ਰੇਡੀਓ, ਤੁਹਾਡੀ ਆਪਣੀ ਆਵਾਜ਼. ਦੋਸਤੋ, ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਅਸੀਂ ਵੱਖ ਵੱਖ ਜੋ ਮੁੱਦੇ ਨੇ ਜੁੜੇ ਹੋਏ ਵਿਸ਼ੇ ਦੇ ਨਾਲ, ਚਾਹੇ ਉਹ ਕੌਂਸਲਿੰਗ ਹੋਏ, ਚਾਹੇ ਉਹ ਰੁਜ਼ਗਾਰ ਨਾਲ ਜੁੜੀ ਹੋਈ ਕੋਈ ਗੱਲ ਹੋਵੇ, ਉਹਦੇ ਉੱਤੇ ਆਪਾਂ ਚਰਚਾ ਕਰਦੇ ਹਾਂ, ਸਿੱਖਿਆ ਨਾਲ ਜੁੜੀਆਂ ਗੱਲਾਂ ਕਰਦੇ ਹਾਂ, ਐਜੂਕੇਸ਼ਨ ਦੇ ਉੱਤੇ ਗੱਲ ਕਰਦੇ ਹਾਂ. ਤੋ ਇਸ ਸਾਰੇ ਪ੍ਰਕਿਰਿਆ ਦੇ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਵਿਸ਼ਾ ਹੈ ਉਹ ਆਉਂਦਾ ਹੈ, ਪੇਰੈਂਟਿੰਗ, ਯਾਨੀ ਕਿ ਬੱਚੇ ਦਾ ਪਾਲਣ ਪੋਸ਼ਣ. ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਜੁੜੇ ਨੇ ਪੈਨਲਿਸਟ ਡਾਕਟਰ ਭਾਵਨਾ ਗੁਪਤਾ ਜੀ. ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਤੁਹਾਡਾ.
2: ਥੈਂਕ ਯੂ.
1: ਤੋ ਦੋਸਤੋ, ਡਾਕਟਰ ਭਾਵਨਾ ਗੁਪਤਾ ਜੀ ਕੋ ਚੇਅਰਪਰਸਨ ਹਨ ਟਰਨ ਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ ਜਲੰਧਰ, ਅਤੇ ਇਸ ਤੋਂ ਇਲਾਵਾ ਉਹ ਬਤੌਰ ਡਾਕਟਰ ਵੀ ਪ੍ਰੈਕਟਿਸ ਕਰਦੇ ਹਨ ਅਤੇ ਕੌਂਸਲਿੰਗ ਦੇ ਵਿੱਚ ਬਹੁਤ ਸਰਗਰਮ ਨੇ, ਅਤੇ ਇੰਡਸਟਰੀਅਲ ਟ੍ਰੇਨਿੰਗ ਉਹ ਦੇ ਰਹੇ ਨੇ, ਅਤੇ ਸਟੂਡੈਂਟਸ ਨੂੰ ਕਰੀਅਰ ਗਾਈਡੈਂਸ ਦੇ ਵਿੱਚ ਉਹਨਾਂ ਦਾ ਬਹੁਤ ਵੱਡਾ ਜਿਹੜਾ ਸਮਾਂ ਜਿਹੜਾ ਲੱਗਦਾ ਹੈ, ਬਹੁਤ ਯੋਗਦਾਨ ਹੈ ਉਹਨਾਂ ਦਾ, ਅਤੇ ਵਿਸ਼ੇਸ਼ ਤੌਰ 'ਤੇ ਪੇਰੈਂਟਿੰਗ ਵਰਕਸ਼ਾਪਸ ਉਹ ਔਰਗਨਾਈਜ਼ ਕਰਦੇ ਨੇ, ਅਤੇ ਉਹਦੇ ਵਿੱਚ ਮਾਪਿਆਂ ਨੂੰ ਕਿਵੇਂ ਜਿਹੜਾ ਗਾਈਡ ਕਰਦੇ ਨੇ ਇਹ ਅੱਜ ਆਪਾਂ ਜਾਣਾਂਗੇ ਉਹਨਾਂ ਕੋਲੋਂ. ਤੋ ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਤਾਂ ਜਿਹੜਾ ਸਵਾਲ ਇਹ ਆਉਂਦਾ ਹੈ ਮਨ ਦੇ ਵਿੱਚ ਕਿ ਇਹ ਪੇਰੈਂਟਿੰਗ ਕੀ ਹੈ, ਪਾਲਣ ਪੋਸ਼ਣ ਕੀ ਹੈ, ਇਹਨੂੰ ਆਪਾਂ ਕਿਵੇਂ ਡਿਫਾਈਨ ਕਰਦੇ ਹਾਂ?
2: ਜੀ, ਪੇਰੈਂਟਿੰਗ ਸਭ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਸਭ ਤੋਂ ਕੰਪਲੀਕੇਟਿਡ ਜੌਬ ਔਰ ਫੁੱਲ ਟਾਈਮ ਜੌਬ ਹੈ ਪੇਰੈਂਟਿੰਗ.
1: ਜੀ ਜੀ,
2: ਇਹਦਾ ਕੋਈ ਨਿਰਧਾਰਿਤ ਸਮਾਂ ਨਹੀਂ ਹੈ. ਜਦ ਤੱਕ ਤੁਸੀਂ ਪੇਰੈਂਟਸ ਹੋ, ਪੇਰੈਂਟਿੰਗ ਚੱਲਦੀ ਰਹਿੰਦੀ ਹੈ.
1: ਜੀ ਜੀ,
2: ਇੱਕ ਬੱਚੇ ਨੂੰ ਪੈਦਾ ਕਰਨਾ, ਉਸਦੀਆਂ ਜ਼ਰੂਰਤਾਂ ਪੂਰੀਆਂ ਕਰਨਾ, ਔਰ ਜਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਕਿ ਸਾਰੇ ਇੱਦਾਂ ਹੀ ਪਲਦੇ ਹੈ, ਇਹ ਪੇਰੈਂਟਿੰਗ ਨਹੀਂ ਹੈ. ਪੇਰੈਂਟਿੰਗ ਇਸ ਤੋਂ ਵੱਧ ਕੇ ਹੈ ਕੁਛ. ਤੁਸੀਂ ਇੱਕ ਬੱਚੇ ਨੂੰ ਉਹ ਬਣਾਉਣਾ ਜੋ ਤੁਸੀਂ ਬਣਾਉਣਾ ਚਾਹੁੰਦੇ ਹੋ, ਉਸਨੂੰ ਟਾਈਮ ਦੇਣਾ ਪੈਂਦਾ.
1: ਬਿਲਕੁਲ ਬਿਲਕੁਲ,
2: ਉਹਦੇ ਲਈ ਜੋ ਐਫਰਟਸ ਲੱਗਦੀਆਂ ਉਹ ਸਭ ਇਸ ਪੇਰੈਂਟਿੰਗ ਦੇ ਵਿੱਚ ਆ ਜਾਂਦਾ.
1: ਜੀ ਜੀ ਜੀ ਜੀ, ਇਹ ਆਪਣੇ ਆਪ ਦੇ ਵਿੱਚ ਉਮਰ ਭਰ ਚੱਲਣ ਵਾਲਾ ਮਾਪਿਆਂ ਲਈ ਜਿਹੜਾ ਕੰਮ ਹੈ, ਤੇ ਇਹ ਇੱਕ ਦਿਨ ਵਾਲਾ ਕੰਮ ਨਹੀਂ ਹੈਗਾ.
2: ਅੱਜ
1: ਇਹਦੇ ਉੱਤੇ ਗੱਲ ਹੋ ਗਈ ਤੇ ਖਤਮ ਹੋ ਗਈ.
2: ਹਾਂਜੀ,
1: ਇਹ ਤੇ ਜੀ, ਪਰ ਇਹਦਾ ਮਤਲਬ ਕਿ ਇਹਦੇ ਲਈ ਤੇ ਫਿਰ ਕਿਵੇਂ ਆਪਾਂ ਇਹਨਾਂ ਨੂੰ ਡਿਫਾਈਨ ਕਰਾਂਗੇ? ਹਰ ਬੰਦੇ ਦਾ ਆਪਣਾ ਸੁਭਾਅ ਹੈ, ਤੇ ਆਪੋ ਆਪਣੇ ਰੂਲ, ਆਪੋ ਆਪਣੇ ਜਿਹੜੇ ਤਰੀਕੇ ਨਾਲ ਆਪਣੇ ਬੱਚਿਆਂ ਨੂੰ ਪਾਲਣ ਪੋਸ਼ਣ ਉਹਨਾਂ ਦਾ ਕਰਦੇ ਆ.
2: ਹਾਂਜੀ,
1: ਤੇ ਕਿਹੜੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਭ ਉੱਭਰ ਕੇ ਆਉਂਦੀਆਂ ਨੇ, ਕਿਸ ਤਰ੍ਹਾਂ ਆਪਾਂ ਕਹਿੰਦੇ ਹਾਂ ਟਾਈਪਸ ਇਹਦੀਆਂ?
2: ਹਾਂਜੀ ਹਾਂਜੀ, ਵੈਸੇ ਤੇ ਥੋੜੇ ਬਹੁਤ ਫਰਕ ਦੇ ਨਾਲ ਹਰ ਇੱਕ ਦਾ ਸਟਾਈਲ ਡਿਫਰੈਂਟ ਹੈ
1: ਜੀ,
2: ਪਰ ਮੁੱਖ ਤੌਰ ਤੇ ਚਾਰ ਪੇਰੈਂਟਿੰਗ ਸਟਾਈਲਸ ਗਿਣੇ ਗਏ ਹੈ.
1: ਜੀ ਜੀ,
2: ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਜੋ ਆਪਣੇ ਇੱਥੇ ਆਮ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਅਥੋਰੀਟੇਰੀਅਨ ਸਟਾਈਲ. ਅਥੋਰੀਟੇਰੀਅਨ ਸਟਾਈਲ ਉਹ ਹੈ ਜਿਸ ਦੇ ਵਿੱਚ ਅਸੀਂ ਬੱਚਿਆਂ ਨੂੰ ਆਪਣਾ ਹੁਕਮ ਮੰਨਣ ਦੀ ਹੀ ਤਾਲੀਮ ਦਿੰਦੇ ਹਾਂ.
1: ਜੀ,
2: ਮੈਂ ਤੈਨੂੰ ਜੋ ਕਿਹਾ ਬਸ ਕਿਉਂਕਿ ਮੈਂ ਕਿਹਾ.
1: ਜੀ ਜੀ ਜੀ, ਬਿਲਕੁਲ ਬਿਲਕੁਲ,
2: ਇਹ ਆਪਣੇ ਆਮ ਚੱਲਦਾ,
1: ਇਹ ਸਭ ਤੋਂ ਜ਼ਿਆਦਾ ਪਾਪੂਲਰ ਹੈ,
2: ਸਭ ਤੋਂ ਜ਼ਿਆਦਾ ਪਾਪੂਲਰ ਹੈ. ਠੀਕ ਹੈ,
1: ਬਿਲਕੁਲ.
2: ਤੁਹਾਨੂੰ ਸੁਣ ਕੇ ਕਿੱਦਾਂ ਲੱਗ ਰਿਹਾ? ਤੁਹਾਨੂੰ ਆਪੇ ਚੱਲ ਪਤਾ ਚੱਲ ਜਾਏਗਾ ਕਿ ਇਹ ਕਿੰਨਾ ਕੁ ਹੋਣਾ ਚਾਹੀਦਾ.
1: ਜੀ ਜੀ,
2: ਠੀਕ ਹੈ,
1: ਬਿਲਕੁਲ.
2: ਦੂਸਰਾ ਹੈ ਜਿਹਦੇ ਵਿੱਚ ਅਸੀਂ ਇਹਨੂੰ ਕਹਿੰਦੇ ਹਾਂ ਅਥੋਰੀਟੇਟਿਵ ਸਟਾਈਲ. ਇਹ ਪਹਿਲੇ ਜਿਹਦੀ ਮੈਂ ਗੱਲ ਕੀਤੀ ਉਹ ਅਥੋਰੀਟੇਰੀਅਨ ਹੈ.
1: ਜੀ,
2: ਸੈਕਿੰਡ ਹੈ ਅਥੋਰੀਟੇਟਿਵ, ਜਿਹੜਾ ਕਾਫੀ ਹੱਦ ਤੱਕ ਬੈਲੈਂਸਡ ਪੇਰੈਂਟਿੰਗ ਹੈ.
1: ਜੀ ਜੀ ਜੀ,
2: ਜਿਸ ਦੇ ਵਿੱਚ ਅਸੀਂ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ, ਅਸੀਂ ਉਹਨਾਂ ਦੀ ਗੱਲ ਸੁਣਦੇ ਹਾਂ, ਅਸੀਂ ਆਪਣੀ ਡਿਸਕਸ਼ਨ ਕਰਦੇ ਹਾਂ, ਅਸੀਂ ਆਪਣੀ ਗੱਲ ਉਹਨਾਂ ਦੇ ਸਾਹਮਣੇ ਰੱਖਦੇ ਹਾਂ, ਅਸੀਂ ਪੋਜ਼ਿਟਿਵ ਨੈਗੇਟਿਵ ਦੇ ਬਾਰੇ ਗੱਲ ਕਰਦੇ ਹਾਂ. ਕਦੇ ਬੱਚੇ ਤੋਂ ਅਸੀਂ ਕਨਵਿੰਸ ਹੋ ਜਾਂਦੇ ਹਾਂ, ਕਦੇ ਬੱਚਾ ਸਾਡੇ ਤੋਂ
1: ਹੋ ਜਾਂਦਾ. ਜੀ ਜੀ ਜੀ,
2: ਔਰ ਇਹਨੂੰ ਮੇਰੀ ਨਜ਼ਰ ਵਿੱਚ ਇਹ ਪੋਜ਼ਿਟਿਵ ਪੇਰੈਂਟਿੰਗ ਹੈ.
1: ਜੀ ਜੀ, ਟੂ ਵੇ ਕਮਿਊਨੀਕੇਸ਼ਨ,
2: ਟੂ ਵੇ ਕਮਿਊਨੀਕੇਸ਼ਨ ਹੈ. ਬੱਚੇ ਨੂੰ ਕਦੇ ਵੀ ਇਹ ਨਹੀਂ ਲੱਗਦਾ ਕਿ ਮੇਰੇ ਤਾਂ ਸੁਣਦੇ ਹੀ ਨਹੀਂ.
1: ਜੀ ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਹੈ ਨਾ?
1: ਜੀ,
2: ਕਈ ਵਾਰੀ ਇੱਦਾਂ ਵੀ ਹੁੰਦਾ ਕਿ ਤੁਸੀਂ ਆਪਣੀ ਹੀ ਗੱਲ ਮਨਵਾ ਲੈਂਦੇ ਹੋ, ਪਰ ਬੱਚੇ ਨੂੰ ਅਹਿਸਾਸ ਨਹੀਂ ਹੁੰਦਾ ਕਿ ਮੇਰੇ ਨਾਲ ਜ਼ਬਰਦਸਤੀ ਹੋਈ ਹੈ.
1: ਬਿਲਕੁਲ ਠੀਕ ਹੈ,
2: ਤੁਹਾਡਾ ਕਨਵਿੰਸ ਕਰਨ ਦਾ ਤਰੀਕਾ ਇਸ ਤਰ੍ਹਾਂ ਦਾ ਹੁੰਦਾ ਹੈ
1: ਜੀ ਜੀ ਜੀ
2: ਦੈਟ ਇਜ਼ ਅਥੋਰਿਟੇਟਿਵ ਠੀਕ ਹੈ
1: ਜੀ ਜੀ
2: ਇੱਕ ਹੈ ਥਰਡ ਜਿਸ ਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ ਹਾਂ ਉਹ ਹੈ ਪਰਮਿਸਿਵ ਪੇਰੈਂਟਿੰਗ
1: ਪਰਮਿਸਿਵ
2: ਪਰਮਿਸਿਵ ਪਰਮਿਸਿਵ ਦੇ ਵਿੱਚ ਹੈ ਕਿ ਤੁਸੀਂ ਛੂਟ ਦਿੱਤੀ ਹੈ ਬੱਚੇ ਨੂੰ
1: ਖੁੱਲ੍ਹਾ ਹੀ ਛੱਡ ਦਿੱਤਾ ਹੈ ਕਿ ਜੋ ਮਰਜ਼ੀ ਕਰੇ
2: ਤੁਸੀਂ ਉਸ ਤੋਂ ਆਪਣੀਆਂ ਐਕਸਪੈਕਟੇਸ਼ਨਸ ਬਹੁਤ ਘਟਾ ਲਈਆਂ
1: ਜੀ
2: ਕੋਈ ਫਰਕ ਨਹੀਂ ਪੈਂਦਾ ਤੂੰ ਜੋ ਮਰਜ਼ੀ ਕਰ
1: ਜੀ ਜੀ ਜੀ
2: ਠੀਕ ਹੈ ਹਰ ਇੱਕ ਚੀਜ਼ ਉਹਨੂੰ ਤੁਸੀਂ ਮੁਹੱਈਆ ਕਰਾਉਂਦੇ ਹੋ ਉਹਦੀਆਂ ਡਿਮਾਂਡਸ ਜਿਹੜੀਆਂ ਹੈ ਤੁਸੀਂ ਇਹ ਨਹੀਂ ਦੇਖਦੇ ਕਿ ਉਹ ਜੈਨੂਇਨ ਹੈ ਜਾਂ ਨਹੀਂ ਉਹ ਪੂਰੀਆਂ ਕਰਨਾ ਤੁਹਾਨੂੰ ਲੱਗਦਾ ਜ਼ਰੂਰੀ ਹੈ ਔਰ ਤੁਸੀਂ ਉਹ ਬੋਲਦਾ ਔਰ ਪੂਰੀਆਂ ਕਰਦੇ ਹੋ ਇਸ ਤਰ੍ਹਾਂ ਦੀ ਪੇਰੈਂਟਿੰਗ ਦੇ ਵਿੱਚ ਚਾਈਲਡ ਸਪੋਇਲ ਹੁੰਦਾ ਜੋ ਆਮ ਤੌਰ 'ਤੇ ਦੇਖਿਆ ਜਾਂਦਾ ਕਿਉਂਕਿ ਉਹਨੂੰ ਇੰਪੋਰਟੈਂਸ ਨਹੀਂ ਸਮਝਾਈ ਜਾਂਦੀ ਕਿ ਚੀਜ਼ਾਂ ਕਿਸ ਤਰ੍ਹਾਂ ਆਉਂਦੀਆਂ ਕਿੰਨੀ ਡਿਮਾਂਡ ਹੋਣੀ ਚਾਹੀਦੀ ਹੈ
1: ਉਹਨੂੰ
2: ਇਹ ਨਹੀਂ ਲੱਗਦਾ ਕਿ ਜ਼ਰੂਰਤ ਦੇ ਹਿਸਾਬ ਨਾਲ ਚੀਜ਼ ਹੁੰਦੀ ਹੈ ਉਹਨੂੰ ਲੱਗਦਾ ਜੋ ਦਿਲ ਕਰੇ ਉਹ ਹੁੰਦੀ ਹੈ
1: ਜੀ ਜੀ ਜੀ ਜੀ ਜੀ ਬਿਲਕੁਲ
2: ਉਹ ਇਸ ਤਰ੍ਹਾਂ ਸਿੱਖਦਾ ਇਸ ਤਰ੍ਹਾਂ ਦੇ ਬੱਚੇ ਫਿਰ ਅੱਗੇ ਜਾ ਕੇ ਅਕਮੂਲੇਟਿਵ ਬਣਦੇ ਆ ਚੀਜ਼ਾਂ ਇਕੱਠੀਆਂ ਕਰ ਲੈਣੀਆਂ ਚਾਹੇ ਲੋੜ ਹੋਵੇ ਚਾਹੇ ਨਾ
1: ਬਸ ਉਹਨਾਂ ਨੇ ਜਮ੍ਹਾਂ ਕਰੀ ਜਾਣਾ ਸਭ ਕੁਝ
2: ਹਾਂਜੀ ਠੀਕ ਹੈ
1: ਬਿਲਕੁਲ
2: ਫਿਰ ਇਹ ਅਨਇਨਵੋਲਵਡ ਪੇਰੈਂਟਿੰਗ ਅਨਇਨਵੋਲਵਡ ਜਿੱਥੇ ਪੇਰੈਂਟਸ ਇਨਵੋਲਵਡ ਹੀ ਨਹੀਂ ਹੈ
1: ਕੁਝ ਵੀ ਨਹੀਂ ਕਰ ਰਹੇ ਉਹ ਤੇ ਉਹਨਾਂ ਦੀ
2: ਫਿਜ਼ੀਕਲ ਪ੍ਰੈਜ਼ੈਂਸ ਨਹੀਂ ਹੈ ਜ਼ਰੂਰਤਾਂ ਸਾਰੀਆਂ ਪੂਰੀਆਂ ਹੋ ਰਹੀਆਂ ਬੱਚੇ ਦੀਆਂ
1: ਜੀ ਜੀ ਜੀ ਬਿਲਕੁਲ ਪਰ ਉਹ ਉੱਥੇ ਹੈ ਨਹੀਂ
2: ਉੱਥੇ ਨਹੀਂ ਹੈ ਨਾ ਉਹ ਟਾਈਮ ਦੇ ਰਹੇ ਹੈ ਜੇ ਉਹ ਹੈਗੇ ਵੀ ਹੈ ਤਾਂ ਉਹ ਕੁਝ ਹੋਰ ਕਰ ਰਹੇ ਹੈ ਬੱਚੇ ਲਈ ਨਹੀਂ ਹੈ
1: ਬਿਲਕੁਲ ਬਿਲਕੁਲ
2: ਉਹ ਆਪਣੀਆਂ ਕੁਝ ਐਕਟੀਵਿਟੀਜ਼ ਦੇ ਵਿੱਚ ਇੰਨੇ ਬਿਜ਼ੀ ਹੈ ਜਾਂ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਕਿ ਇਹ ਜ਼ਰੂਰੀ ਹੈ ਉਹਨਾਂ ਨੂੰ ਲੱਗਦਾ ਹੈ ਜ਼ਰੂਰਤਾਂ ਪੂਰੀਆਂ ਕਰਨੀਆਂ ਹੀ ਪੇਰੈਂਟਿੰਗ ਹੈ ਔਰ ਉਹ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਰਹੇ ਹੈ ਔਰ ਬੱਚੇ ਨੂੰ ਵੀ ਇੱਕ ਟਾਈਮ ਤੋਂ ਬਾਅਦ ਇਹ ਲੱਗਣ ਲੱਗ ਜਾਂਦਾ ਹੈ ਕਿ ਮਾਂ ਬਾਪ ਜਿਹੜੇ ਹੈ ਉਹ ਜ਼ਰੂਰਤਾਂ ਪੂਰੀਆਂ ਕਰਨ ਦਾ ਸੋਰਸ ਹੈ
1: ਉਹਨਾਂ ਦਾ ਹੋਰ ਕੋਈ ਰੋਲ ਨਹੀਂ
2: ਉਹ ਜੁੜਾਵ ਨਹੀਂ ਆਉਂਦਾ ਇੱਕ ਕਨੈਕਟ ਜਿਹਨੂੰ ਅਸੀਂ ਕਹਿੰਦੇ ਹਾਂ ਭਾਵਨਾਤਮਕ ਜੁੜਾਵ
1: ਉਹ ਨਹੀਂ
2: ਬਣਦਾ
1: ਬਿਲਕੁਲ ਬਿਲਕੁਲ
2: ਉਹਨਾਂ ਲਈ ਇਹਨਾਂ ਚੀਜ਼ਾਂ ਦੀ ਇੰਪੋਰਟੈਂਸ ਨਹੀਂ ਹੁੰਦੀ ਕਿ ਇਕੱਠੇ ਬਹਿ ਕੇ ਡਿਨਰ ਕਰਨਾ ਬੱਚੇ ਦੀ ਗੱਲ ਸੁਣਨਾ ਅੱਜ ਸਕੂਲ 'ਚ ਕੀ ਹੋਇਆ ਉਹਦਾ ਹੋਮਵਰਕ ਦੇਖਣਾ ਇਸ ਚੀਜ਼ ਦੀ ਕੋਈ ਇੰਪੋਰਟੈਂਸ ਨਹੀਂ ਇਹ ਹੈ ਤਾਂ ਬੇਸਿਕਲੀ ਇਹ ਚਾਰ ਸਟਾਈਲ ਹੈ
1: ਜੀ ਜੀ ਜੀ
2: ਔਰ ਮੈਨੂੰ ਲੱਗਦਾ ਹੈਗਾ ਕਿ ਅਥੋਰਿਟੇਟਿਵ ਪੇਰੈਂਟਿੰਗ ਹੈ ਜਿਹਦੇ ਵਿੱਚ ਟੂ ਵੇ ਡਿਸਕਸ਼ਨ ਹੈ
1: ਦੋਨਾਂ ਦੀ ਗੱਲ ਹੋ ਰਹੀ ਹੈ
2: ਹਾਂਜੀ ਹਾਂਜੀ ਉੱਥੇ ਕਨੈਕਟ ਜੁੜਦਾ ਹੈ ਬੱਚੇ ਜੁੜਦੇ ਹੈ ਉਹ ਵੱਡੇ ਹੋ ਕੇ ਵੀ ਆਪਣੀਆਂ ਪ੍ਰੋਬਲਮਸ ਡਿਸਕਸ ਕਰਦੇ ਹੈ
1: ਜੀ ਜੀ
2: ਬਜਾਏ ਕਿ ਬਾਹਰ ਕੋਈ ਲੱਭਣ ਦੇ ਕਿ ਜਿਹਦੇ ਨਾਲ ਮੈਂ ਦਿਲ ਦੀ ਗੱਲ ਕਰਾਂ ਪੇਰੈਂਟਸ ਉਹਨਾਂ ਦੇ ਦੋਸਤ ਬਣ ਜਾਂਦੇ ਆ ਟਾਈਮ ਨਾਲ
1: ਜੀ ਜੀ
2: ਮੇਰੇ ਪਰਸਨਲ ਵਿਊ ਹੈ ਕਿ ਇਹ ਜ਼ਿਆਦਾ ਅੱਛਾ
1: ਬਿਲਕੁਲ ਬਿਲਕੁਲ ਜੀ ਕਿਉਂਕਿ ਡਾਇਲੋਗ ਤਾਂ ਹੋਣਾ ਚਾਹੀਦਾ ਹੈ ਦੋਵਾਂ ਦੇ ਵਿੱਚ ਜੇ ਇਹੀ ਵਿੱਚ ਮਾਈਨਸ ਹੋ ਗਿਆ ਤੇ ਉਹ ਗੈਪ ਵੱਧਦਾ ਜਾਏਗਾ
2: ਬਿਲਕੁਲ
1: ਤੇ ਜਿਹੜੀ ਵੈਸੇ ਸਭ ਤੋਂ ਜ਼ਿਆਦਾ ਕਿਹੜੀ ਪਾਪੂਲਰ ਹੈ ਆਮ ਜਿਹੜੀ ਜਨਤਾ ਜਿਹੜੀ ਹੈ ਉਹ ਇਨਵੋਲਵ ਹੁੰਦੀ ਹੈ ਜਿਹਦੇ ਵਿੱਚ ਸਭ ਤੋਂ ਜਿਹੜੀ
2: ਪਾਪੂਲਰ ਆਮ ਲੋਕ ਕਰਦੇ ਹੈ
1: ਜੀ ਜੀ ਜੀ
2: ਜੋ ਮੇਰਾ ਐਕਸਪੀਰੀਅੰਸ ਹੈ ਸਾਡੀ ਜਨਰੇਸ਼ਨ ਦੇ ਜੋ ਅਸੀਂ ਜਦੋਂ ਬੱਚੇ ਸੀਗੇ
1: ਜੀ ਜੀ
2: ਜਦੋਂ ਵੀ ਮੈਂ ਕਿਸੇ ਨਾਲ ਗੱਲ ਕਰਦੀ ਹਾਂ ਬਹੁਤ ਘੱਟ ਲੋਕ ਹੈ ਜਿਹੜੇ ਕਹਿੰਦੇ ਹੈਗੇ ਕਿ ਅਥੋਰੀਟੇਟਿਵ ਪੇਰੈਂਟਿੰਗ ਜੋ ਪੱਲੇ ਹੈ ਅਥੋਰੀਟੇਰੀਅਨ ਸਟਾਈਲ ਹੀ ਰਿਹਾ ਔਰ ਅੱਜ ਤੱਕ ਵੀ ਮਤਲਬ ਨਹੀਂ ਸ਼ਾਇਦ ਇੰਡੀਆ ਦਾ ਇਹ ਰਿਹਾ ਹੈ ਕਿ ਓਬੀਡੀਅੰਸ ਹੈ ਨਾ ਜਿਹੜੀ ਉਹ ਇਹਦੇ ਵਿੱਚ ਹੀ ਲੱਭੀ ਜਾਂਦੀ ਹੈ ਕਿ ਜੋ ਅਸੀਂ ਕਹਿੰਦੇ ਹਾਂ ਉਹ ਇਹ ਕਰਦਾ ਹੈ ਇਹ ਇਸ ਨੂੰ ਓਬੀਡੀਅੰਸ ਮੰਨਿਆ ਜਾਂਦਾ
1: ਹੈ ਇੱਕ ਮਤਲਬ ਵਧੀਆ ਇੱਕ ਪ੍ਰਮਾਣ ਪੱਤਰ ਹੋ ਗਿਆ ਸਰਟੀਫਿਕੇਟ ਹੋ ਗਿਆ ਕਿ ਸਾਡੇ ਬੱਚੇ ਸਾਡੇ ਕਹਿਣੇ ਚ
2: ਉਹਨੂੰ ਹੀ ਆਗਿਆਕਾਰੀ ਕਿਹਾ ਜਾਂਦਾ
1: ਜੀ ਜੀ ਜੀ
2: ਮਾਂ ਬਾਪ ਦੀ ਸੋਚ ਕਿੱਥੋਂ ਆਈ ਹੈ ਉਹਨਾਂ ਨੇ ਵੀ ਆਪਣੇ ਹਾਲਾਤਾਂ ਤੋਂ ਸਿੱਖਿਆ ਨਾ
1: ਪੀੜੀ ਦਰ ਪੀੜੀ ਚੱਲ ਰਿਹਾ
2: ਪੀੜੀ ਦਰ ਪੀੜੀ ਚੱਲ ਰਿਹਾ ਬੱਚਾ ਉਸ ਤੋਂ ਅਲੱਗ ਵੀ ਸੋਚ ਸਕਦਾ
1: ਜੀ ਜੀ
2: ਬੱਚੇ ਦਾ ਐਕਸਪੋਜ਼ਰ ਕੁਝ ਹੋਰ ਹੈ
1: ਬਿਲਕੁਲ
2: ਠੀਕ ਹੈ ਨਾ ਪਰ ਉੱਥੇ ਕਿਉਂਕਿ ਡਾਇਲੋਗ ਨਹੀਂ ਹੈ ਕੁਐਸਚਨਿੰਗ ਨਹੀਂ ਹੈ ਰੀਜ਼ਨਿੰਗ ਨਹੀਂ ਹੈ ਤਾਂ ਉਸ ਨੂੰ ਉਹ ਮੰਨਣ ਲਈ ਮਜਬੂਰ ਹੈ ਉਹ
1: ਹੁਕਮ ਜਿਹੜਾ ਹੈ ਉਹ ਅਟਲ ਹੈ
2: ਹਾਂ
1: ਬਿਲਕੁਲ ਬਿਲਕੁਲ ਜੀ ਔਰ ਇਹਦੇ ਤਾਂ ਫਿਰ ਜਿਹੜਾ ਬੱਚਾ ਹੈ ਇਹਦੇ ਵਿੱਚ ਮੈਨੂੰ ਲੱਗਦਾ ਅੱਗੇ ਜਾ ਕੇ ਉਹ ਵੀ ਅੱਗੇ ਇਸੇ ਤਰ੍ਹਾਂ ਹੀ ਆਪਣੀ ਅਗਲੀ ਪੀੜ੍ਹੀ ਦੇ ਵਿੱਚ ਉਹ ਸਾਰਾ ਟ੍ਰਾਂਸਫਰ ਹੁੰਦਾ ਸਾਰਾ ਕੁਛ ਹੀ ਉਸੇ ਤਰ੍ਹਾਂ ਹੀ ਚੱਲਦਾ ਰਹਿੰਦਾ ਹੈ
2: ਇਹ ਡਿਪੈਂਡ ਕਰੇਗਾ ਦੇਖੋ ਜਿਹੜੇ ਬੱਚੇ ਨੂੰ ਹਰ ਪਲੇ ਲੱਗਦਾ ਰਹੇਗਾ ਕਿ ਇਹ ਗਲਤ ਹੋ ਰਿਹਾ
1: ਜੀ ਜੀ ਬਿਲਕੁਲ
2: ਹਮੇਸ਼ਾ ਉਹ ਮੰਨ ਵੀ ਰਿਹਾ ਪਰ ਉਹਨੂੰ ਇਹ ਅਹਿਸਾਸ ਹੈ ਕਿ ਇਹ ਗਲਤ ਹੈ
1: ਇਹ ਸਹੀ ਨਹੀਂ ਹੋ ਰਿਹਾ
2: ਉਹ ਸੋਚੇਗਾ ਕਿ ਮੈਂ ਇਹਨੂੰ ਬਦਲ ਦਿਆਂ ਮੈਂ ਆਪਣੇ ਬੱਚਿਆਂ ਨਾਲ ਇਹ ਨਾ ਕਰਾਂ ਕਿਉਂਕਿ ਹਰ ਪੇਰੈਂਟ ਆਪਣੇ ਬੱਚੇ ਲਈ ਬਹੁਤ ਲਵਿੰਗ ਹੁੰਦਾ ਹੈ
1: ਬਿਲਕੁਲ ਬਿਲਕੁਲ ਜੀ ਬਿਲਕੁਲ
2: ਠੀਕ ਹੈ ਜਿਸ ਬੱਚੇ ਦੀ ਟਿਊਨਿੰਗ ਹੋ ਗਈ ਕਿ ਇਹ ਹੀ ਓਬੀਡੀਅੰਸ ਹੈ ਇਹ ਟਿਊਨਿੰਗ ਹੈ ਫਾਈਨ ਟਿਊਨਿੰਗ ਹੌਲੀ ਹੌਲੀ ਹੌਲੀ ਹੌਲੀ ਇਹਨੂੰ ਤੁਸੀਂ ਸੰਸਕਾਰ ਕਹੋ ਜੋ ਵੀ ਕਹੋ
1: ਬਿਲਕੁਲ
2: ਠੀਕ ਹੈ ਨਾ ਜਿਸ ਦੀ ਟਿਊਨਿੰਗ ਹੋ ਜਾਂਦੀ ਹੈ ਉਹ ਇਹ ਹੀ ਸਿੱਖ ਜਾਏਗਾ
1: ਜੀ ਬਿਲਕੁਲ ਤੇ ਉਹ ਜਿਹੜਾ ਇਹ ਚੋਂ ਬਾਹਰ ਆ ਗਿਆ ਉਹ ਥੋੜਾ ਹੋ ਸਕਦਾ ਹੈ ਡਿਵੈਲਪ ਵੀ ਹੋ ਜਾਏ ਤੇ ਨਵੀਂ ਗੱਲ ਵੀ ਸੋਚੇਗਾ
2: ਬਿਲਕੁਲ
1: ਇਹ ਤਾਂ ਵਾਕਈ ਸਹੀ ਗੱਲ ਹੈ ਜੀ ਤੇ ਆਮ ਆਪਾਂ ਕਹਿੰਦੇ ਹਾਂ ਇਸੇ ਲੜੀ ਦੇ ਵਿੱਚ ਜੇ ਆਪਾਂ ਦੇਖੀਏ ਕਿ ਜੇ ਬੱਚੇ ਨੂੰ ਢਿੱਲ ਦੇ ਦਿੱਤੀ ਤਾਂ ਵੀ ਉਹ
2: ਹਾਂਜੀ
1: ਵਿਗੜ ਜਾਏਗਾ, ਜੇ ਚਾਰਾ
2: ਹਾਂਜੀ
1: ਕੱਸ ਦਿੱਤਾ ਤਾਂ ਵੀ ਉਹ ਗੜਬੜ ਹੋਏਗੀ ਬਹੁਤ ਜ਼ਿਆਦਾ।
2: ਬਿਲਕੁਲ ਹੋਏਗੀ।
1: ਇਹ ਫਿਰ ਕਿੰਨੀ ਕੁ ਸਹੀ ਗੱਲ ਹੋਏਗੀ ਕਿ ਡੰਡਾ ਪੀ ਰਿਹਾ ਵਿਗੜਿਆ ਤਿਗੜਿਆ ਦਾ, ਜਦੋਂ ਆਪਾਂ ਕਹਿੰਦੇ ਹਾਂ ਵਿਗੜ ਗਏ ਬੱਚੇ, ਇਹਨਾਂ ਨੂੰ ਹੁਣ ਇੱਦਾਂ ਹੀ ਕਾਬੂ ਕਰਨਾ ਪੈਣਾ ਹੈ।
2: ਦੇਖੋ, ਬਹੁਤ ਜ਼ਿਆਦਾ ਮਾਰ ਅਤੇ ਬਹੁਤ ਜ਼ਿਆਦਾ ਪਿਆਰ, ਦੋਨਾਂ ਦੀ ਗੱਲ ਕਰਾਂਗੇ।
1: ਜੀ,
2: ਪਹਿਲਾਂ ਜਿਹੜੀ ਤੁਸੀਂ ਗੱਲ ਕਹੀ ਡੰਡਾ ਪੀ ਰਿਹਾ,
1: ਬਿਲਕੁਲ
2: ਹੈ ਨਾ।
1: ਬਿਲਕੁਲ ਜੀ,
2: ਦੇਖੋ ਮੇਰਾ ਇਹ ਮੰਨਣਾ ਹੈ ਕਿ ਹਾਰਸ਼ ਡਿਸਿਪਲਿਨ ਨਹੀਂ ਹੋਣਾ ਚਾਹੀਦਾ।
1: ਜੀ,
2: ਡਿਸਿਪਲਿਨ ਦੇ ਨਾਮ ਤੇ ਕਿ ਇਹ ਇਦਾਂ ਹੀ ਕਰਨਾ।
1: ਜੀ ਜੀ ਬਿਲਕੁਲ,
2: ਫਲੈਕਸੀਬਿਲਿਟੀ ਬਹੁਤ ਜ਼ਰੂਰੀ ਹੈ। ਕਈ ਵਾਰੀ ਤੁਹਾਨੂੰ ਉਹ ਚੀਜ਼ ਠੀਕ ਲੱਗ ਰਹੀ ਹੁੰਦੀ ਹੈ, ਪਰ ਜਦ ਤੁਸੀਂ ਦੂਸਰੇ ਦਾ ਵਿਊ ਪੁਆਇੰਟ ਸੁਣੋਗੇ ਤੁਹਾਨੂੰ ਲੱਗੇਗਾ ਨਹੀਂ ਇਹ ਠੀਕ ਕਹਿ ਰਿਹਾ, ਤਾਂ ਤੁਹਾਨੂੰ ਫਲੈਕਸੀਬਲ ਵੀ ਹੋਣਾ ਚਾਹੀਦਾ ਜੇ ਤੁਹਾਨੂੰ ਅੰਦਰੋਂ ਲੱਗ ਰਿਹਾ। ਕਈ ਵਾਰੀ ਅਸੀਂ ਕੀ ਕਹਿੰਦੇ ਹਾਂ ਕਿ ਗੱਲ ਤਾਂ ਤੇਰੀ ਠੀਕ ਹੈ ਪਰ ਹੁੰਦਾ ਐਵੇਂ ਹੀ ਹੈ।
1: ਬਿਲਕੁਲ ਠੀਕ ਹੈ,
2: ਹੈ ਨਾ।
1: ਬਿਲਕੁਲ,
2: ਤੇਰੀਆਂ ਸਾਰੀਆਂ ਗੱਲਾਂ ਠੀਕ ਹੈ ਪਰ ਦੁਨੀਆ ਵਿਹਾਰ ਸਮਾਜ ਇਦਾਂ ਹੀ ਹੁੰਦਾ,
1: ਇਦਾਂ ਹੀ ਚੱਲੂ,
2: ਇਦਾਂ ਹੀ ਚੱਲੂਗਾ।
1: ਜੀ ਜੀ ਜੀ,
2: ਇਹ ਠੀਕ ਨਹੀਂ ਹੈ।
1: ਬਿਲਕੁਲ,
2: ਕੋਈ ਤਾਂ ਬਦਲੇਗਾ ਨਾ, ਬਦਲਾਵ ਇੱਕ ਤੋਂ ਸ਼ੁਰੂ ਹੁੰਦਾ। ਠੀਕ ਹੈ, ਹਾਰਸ਼ ਡਿਸਿਪਲਿਨ ਆਈ ਡੋਂਟ ਐਗਰੀ ਵਿਦ।
1: ਜੀ ਜੀ,
2: ਤੇ ਇਸ ਦੇ ਵਿੱਚ ਮਤਲਬ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਔਰ ਬੀਟਿੰਗ, ਮਾਰ ਕੁਟਾਈ ਇਹ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਜਿਹੜੇ ਬੱਚਿਆਂ ਨੂੰ, ਪਹਿਲੀ ਗੱਲ ਤਾਂ ਢੀਠ ਹੋ ਜਾਂਦੇ ਬੱਚੇ ਮਾਰ ਖਾ ਖਾ ਕੇ, ਦੋ ਛੱਪੜ ਪੈ ਜਾਣਗੇ ਹੋਰ ਕੀ ਹੋਣਾ। ਇਸ ਤੋਂ ਬਾਅਦ ਜ਼ਿਆਦਾਤਰ ਬੱਚਿਆਂ ਨੂੰ ਮੈਂ ਕਹਿੰਦੇ ਸੁਣਿਆ
1: ਕੰਡੀਸ਼ਨਿੰਗ ਹੋ ਗਈ,
2: ਕੰਡੀਸ਼ਨਿੰਗ ਹੋ ਗਈ। ਠੀਕ ਹੈ
1: ਜੀ ਜੀ।
2: ਔਰ ਦੂਸਰੀ ਗੱਲ, ਸਭ ਤੋਂ ਵੱਡਾ ਨੁਕਸਾਨ ਇਸ ਦਾ ਸਮਾਜ ਤੇ ਪੈਂਦਾ ਹੈ, ਕਿਉਂਕਿ ਇਹ ਬੱਚੇ ਵੱਡੇ ਹੋ ਕੇ ਅਗਰੈਸਿਵ ਬਣਦੇ ਆ।
1: ਜੀ ਜੀ ਜੀ,
2: ਔਰ ਉਹ ਆਪਣੇ ਸਾਰੀਆਂ ਸਮੱਸਿਆਵਾਂ ਨੂੰ ਝਗੜੇ ਨਾਲ ਹੀ ਸੁਲਝਾਉਣਾ ਚਾਹੁੰਦੇ ਆ। ਉਹਨਾਂ ਨੂੰ ਲੱਗਦਾ ਇਦਾਂ ਹੀ ਹੁੰਦਾ, ਦੋ ਚਿੱਤਰ ਮਾਰ ਕੇ ਜਿਹਨੂੰ ਮਰਜ਼ੀ ਸਿੱਧਾ ਕਰ ਲਓ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂ, ਉਹਨਾਂ ਨੂੰ ਇਹ ਘਰ ਕਰ ਜਾਂਦੇ।
2: ਹਾਂਜੀ, ਉਹ ਇਹ ਚੀਜ਼ ਸਿੱਖ ਜਾਂਦੇ ਆ।
1: ਬਿਲਕੁਲ ਬਿਲਕੁਲ,
2: ਠੀਕ ਹੈ। ਦੂਸਰੀ ਗੱਲ ਹੈ ਬਹੁਤ ਜ਼ਿਆਦਾ ਪਿਆਰ।
1: ਜੀ,
2: ਕਹਿੰਦੇ ਆ ਕਿ ਬਹੁਤ ਜ਼ਿਆਦਾ ਪਿਆਰ ਵੀ ਬੱਚਿਆਂ ਨੂੰ ਵਿਗਾੜ ਦਿੰਦਾ।
1: ਜੀ ਜੀ,
2: ਮੈਂ ਇਹ ਕਹਿਣਾ ਚਾਹੁੰਦੀ ਹਾਂ ਬੱਚਿਆਂ ਨੂੰ ਪਿਆਰ ਨਹੀਂ ਵਿਗਾੜਦਾ।
1: ਜੀ ਜੀ,
2: ਬੱਚਿਆਂ ਨੂੰ ਵਿਗਾੜਦੀ ਹੈ ਲੀਨੀਅੰਸੀ, ਛੂਟ।
1: ਜੀ ਜੀ ਜੀ ਬਿਲਕੁਲ,
2: ਪਿਆਰ ਨਹੀਂ ਵਿਗਾੜਦਾ, ਪਿਆਰ ਨਾਲ ਬੰਧਦਾ ਬੱਚਾ ਤੁਹਾਡੇ ਨਾਲ।
1: ਬਿਲਕੁਲ,
2: ਪਿਆਰ ਤੇ ਛੂਟ ਵਿੱਚ ਫਰਕ ਹੈ। ਤੁਸੀਂ ਪਿਆਰ, ਤੁਸੀਂ ਛੂਟ ਨੂੰ ਪਿਆਰ ਦਾ ਨਾਮ ਦੇ ਦਿੱਤਾ, ਤੂੰ ਕਰ ਲੈ ਜੋ ਮਰਜ਼ੀ, ਅਸੀਂ ਹੈਗੇ ਆ, ਉਹ ਛੂਟ ਹੈ, ਉਹ ਪਿਆਰ ਨਹੀਂ ਹੈ। ਉੱਥੇ ਤੁਸੀਂ ਕਨਫਿਊਜ਼ਡ ਹੋ,
1: ਬੱਚੇ ਦਾ ਇਹ ਚ ਕੋਈ
2: ਬੱਚੇ ਦਾ ਕੋਈ ਕਸੂਰ ਨਹੀਂ ਹੈ।
1: ਬਿਲਕੁਲ,
2: ਉੱਥੇ ਤੁਸੀਂ ਕਨਫਿਊਜ਼ਡ ਹੋ ਕਿ ਤੁਹਾਨੂੰ ਇਹ ਲੱਗਦਾ ਕਿ ਇਹ ਮੈਂ ਪਿਆਰ ਕਰ ਰਿਹਾ। ਪਿਆਰ ਬਿਲਕੁਲ ਨਹੀਂ ਵਿਗਾੜਦਾ, ਤੁਸੀਂ ਜਿੰਨਾ ਮਰਜ਼ੀ ਕਰੋ।
1: ਜੀ ਜੀ ਜੀ, ਬਿਲਕੁਲ ਸਹੀ ਹੈ। ਤੋ ਇਹ ਤਾਂ ਵਾਕਈ ਇੱਕ ਚੀਜ਼ ਜਿਹੜੀ ਆ ਸਾਹਮਣੇ ਉੱਭਰ ਕੇ ਆਉਂਦੀ ਆ ਕਿ ਪੇਰੈਂਟਸ ਦਾ ਜਿਹੜਾ ਪ੍ਰਭਾਵ ਹੈ ਬੱਚੇ ਦੀ ਸ਼ਖਸੀਅਤ 'ਤੇ ਪੈਂਦਾ, ਔਰ ਉਹਨਾਂ ਦੀ ਹੀ ਇੱਕ ਤਰ੍ਹਾਂ ਨਾਲ ਅਕਸ ਉਹ ਬਣਦੇ ਆ ਸਮਾਜ ਅੱਗੇ ਕਿੱਦਾਂ ਦਾ ਬਣੇਗਾ, ਇਹ ਪਾਲਣ ਪੋਸ਼ਣ ਬੱਚੇ ਦਾ ਕਿਸ ਤਰ੍ਹਾਂ ਦਾ ਹੋ ਰਿਹਾ ਘਰ ਵਿੱਚ, ਉਹ ਅੱਗੇ ਗੱਲ ਜੁੜ ਜਾਂਦੀ ਹੈ ਜਾ ਕੇ। ਅਤੇ ਆਪਾਂ ਦੇਖਿਆ ਕਿ ਵੱਖ ਵੱਖ ਟਾਈਪਸ ਦੀਆਂ ਪੇਰੈਂਟਿੰਗ ਜਿਹੜੀਆਂ ਨੇ, ਪਾਲਣ ਪੋਸ਼ਣ ਦੀਆਂ ਜਿਹੜੀਆਂ ਨੇ ਤਰੀਕੇ, ਢੰਗ ਤਰੀਕੇ ਅਪਣਾਏ ਜਾਂਦੇ ਆ।
2: ਬਿਲਕੁਲ।
1: ਅਤੇ ਤੁਹਾਨੂੰ ਜਿਹੜੇ ਜ਼ਿਆਦਾਤਰ ਕਾਉਂਸਲਿੰਗ ਲਈ ਜਦੋਂ ਤੁਸੀਂ ਜਾਂਦੇ ਹੋ, ਤੁਹਾਡੇ ਕੋਲ ਸਭ ਤੋਂ ਵੱਧ ਕਿਹੋ ਜਿਹੇ ਕੇਸ ਜਿਹੜੇ ਆਉਂਦੇ ਆ ਕਿ ਇਹਨਾਂ ਨੂੰ ਤੁਸੀਂ ਨਜਿੱਠਦੇ ਹੋ, ਉਹਨਾਂ ਨੂੰ ਕਾਬੂ ਕਰਦੇ ਹੋ ਅਤੇ ਉਹਨਾਂ ਨੂੰ ਬੈਲੈਂਸ ਕਰਦੇ ਹੋ?
2: ਦੇਖੋ, ਡਿਫਰੈਂਟ ਏਜ ਗਰੁੱਪਸ ਦੇ ਰਿਲੇਟਿਡ ਡਿਫਰੈਂਟ ਡਿਫਰੈਂਟ ਕੇਸਿਸ ਹੁੰਦੇ ਆ।
1: ਜੀ,
2: ਰੀਸੈਂਟਲੀ ਜਿਸ ਤਰ੍ਹਾਂ ਹੁਣ ਸਾਡੇ ਨਾਲ ਇੱਕ ਵਾਰੀ ਹੋਇਆ ਕਿ ਕੋਈ 9th 10th ਦਾ ਬੱਚਾ ਹੈ
1: ਜੀ,
2: ਐਵਰੇਜ ਹੈ ਉਹ ਪੜ੍ਹਨ ਦੇ ਵਿੱਚ।
1: ਜੀ ਜੀ,
2: ਪੇਰੈਂਟਸ ਦੀ ਐਕਸਪੈਕਟੇਸ਼ਨਸ ਬਹੁਤ ਹਾਈ ਹੈ
1: ਜੀ,
2: ਪਤਾ ਨਹੀਂ ਕੀ ਬਣ ਜਾਏ। ਔਰ ਐਕਸਪੈਕਟੇਸ਼ਨਸ ਦਾ ਰੀਜ਼ਨ ਕੀ ਹੈ, ਕਿਉਂਕਿ ਮੇਰੇ ਜਾਣ ਪਛਾਣ ਦੇ ਜਿੰਨੇ ਵੀ ਲੋਕ ਹੈ ਉਹਨਾਂ ਦੇ ਬੱਚੇ ਬਹੁਤ ਹਾਈਲੀ ਕੁਆਲੀਫਾਈਡ ਹੈ ਅਤੇ ਮੈਂ ਉਹਨਾਂ ਦੇ ਨਾਲ ਵਿਚਰਨਾ, ਇਸ ਕਰਕੇ ਮੇਰਾ ਬੱਚਾ ਵੀ ਹਾਈਲੀ ਕੁਆਲੀਫਾਈਡ ਜਾਂ ਕਿਸੇ ਅੱਛੀ ਲਾਈਨ 'ਚ ਜਾਂ ਇੱਕ ਰਿਸਪੈਕਟੇਬਲ ਪ੍ਰੋਫੈਸ਼ਨ 'ਚ ਹੋਣਾ ਚਾਹੀਦਾ।
1: ਬਿਲਕੁਲ,
2: ਕਿਉਂਕਿ ਸਾਡੇ ਘਰ 'ਚ ਸਾਰੇ ਡਾਕਟਰ ਇੰਜੀਨੀਅਰ ਹੈ ਤਾਂ ਮੇਰਾ ਵੀ ਹੋਣਾ ਚਾਹੀਦਾ,
1: ਇਹ ਵੀ ਉੱਥੇ ਪਹੁੰਚੇ ਜ਼ਰੂਰ ਭਾਵੇਂ ਜਿਵੇਂ ਮਰਜ਼ੀ ਹੋਏ,
2: ਪਰ ਹਰ ਬੱਚੇ ਦੀ ਕੈਪੇਬਿਲਿਟੀ ਇੱਕ ਜੈਸੀ ਨਹੀਂ ਹੁੰਦੀ।
1: ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ।
2: ਤੁਹਾਨੂੰ ਇਹ ਦੇਖਣਾ ਪਏਗਾ ਕਿ ਤੁਹਾਡਾ ਬੱਚਾ ਕਿਸ ਚੀਜ਼ ਦੇ ਵਿੱਚ ਅੱਛਾ,
1: ਕਿੱਥੇ ਸਟੈਂਡ ਕਰ ਰਿਹਾ,
2: ਕਿੱਥੇ ਸਟੈਂਡ। ਐਕਸਪੈਕਟੇਸ਼ਨਸ ਓਨੀਆਂ ਹੀ ਰੱਖੋ। ਦੂਸਰੀ ਗੱਲ, ਬੱਚਾ ਇਹ ਸੋਚ ਕੇ ਕਦੇ ਨਹੀਂ ਪੜੇਗਾ ਕਿ ਮੇਰੇ ਮਾਂ ਬਾਪ ਲਈ ਮੈਂ ਪੜ੍ਹਨਾ।
1: ਬਿਲਕੁਲ ਬਿਲਕੁਲ,
2: ਜਦੋਂ ਉਹਨੂੰ ਇਹ ਲੱਗੇਗਾ ਕਿ ਮੈਂ ਆਪਣੇ ਲਈ ਪੜ੍ਹਨਾ, ਉਦੋਂ ਉਹ ਪੜ੍ਹੇਗਾ,
1: ਉਦੋਂ ਉਹਦੀ ਰੁਚੀ ਆਏਗੀ, ਉਦੋਂ ਹੀ ਉਹ ਅੱਗੇ ਚੱਲੇਗਾ।
2: ਹੁਣ ਮੈਂ ਇਸ ਕੇਸ ਨੂੰ ਬਹੁਤ ਲੰਬਾ ਮਤਲਬ ਫੋਲੋ ਕੀਤਾ ਔਰ ਮੈਂ ਇਹ ਪਾਇਆ ਕਿ ਪੇਰੈਂਟਿੰਗ ਦੇ ਵਿੱਚ ਬਹੁਤ ਪ੍ਰੋਬਲਮਸ ਹੈ। ਉਹਨੂੰ ਸਾਰਾ ਦਿਨ 1 ਘੰਟਾ ਲੈਕਚਰ ਦਿੰਦੇ ਆ
1: ਜੀ, ਬ੍ਰੇਨ ਵਾਸ਼ ਹੋ ਰਿਹਾ
2: ਉਹਦਾ, ਉਹੀ ਚੀਜ਼ਾਂ ਰਿਪੀਟ ਹੁੰਦੀਆਂ, ਉਹ ਬੱਚਾ ਫੈਡ ਅਪ ਹੋ ਗਿਆ। ਉਹ ਕਹਿੰਦਾ ਨਹੀਂ ਪੜ੍ਹਨਾ ਮੈਂ,
1: ਬਿਲਕੁਲ
2: ਮੈਂ ਹੁਣ ਪੜ੍ਹਨਾ ਹੀ ਨਹੀਂ, ਮੈਂ ਤਾਂ ਇਹ ਕਰ ਨਹੀਂ ਸਕਦਾ ਜੋ ਤੁਸੀਂ ਕਹਿ ਰਹੇ ਹੋ,
1: ਬਿਲਕੁਲ
2: ਮੈਂ ਤਾਂ ਹੁਣ ਪੜ੍ਹਨਾ ਹੀ ਨਹੀਂ।
1: जी, बिल्कुल ठीक है
2: जो वो बच्चा साढ़े नाल गल करता है
1: जी,
2: असि ओनू मोटिवेट करते हैं
1: जी,
2: असि ओनू ये कहने हैं कि तू दसवीं किसी तरीके नाल कर लिया, उस तो बाद तू जो करना चाहना तेन ऑप्शन मिलन गिया
1: जी।
2: साडा सिस्टम इदा का है कि दसवीं तक तुसी सारे सब्जेक्ट्स पढ़ने हैं,
1: पढ़ने
2: पैने हैं
1: बिल्कुल,
2: बट उस तो बाद ऑप्शन है, फिर तू वो करें जो तेरा दिल करता है, ठीक है, वह मोटिवेट हों, खुशी खुशी कर जाता, वह कर जाता उन्होंने फिर वही
1: फिर लैक्चर शुरू हो जाता है पुरानी गल सीडी पा जाती है बिल्कुल बिल्कुल जी। तो ये एक जो है फोर्स्ड कह लो उन्होंने उत्ते किया जाता है, जो अपने थोपिया जाता है उन्होंने अपनी पंड चुका है, कई बार ये होंगे कि माता पिता जो नहीं बन सके जीवन च बनना चाहते बच्चा बने
2: बिल्कुल
1: घटो घट वह बने
2: अपन उम्मीदा का भार लद दें बच्चा से, बच्चे एक इंडिविजुअल एंटिटी है
1: जी,
2: तो मनना पेगा वह थोड़े बच्चे है ठीक है, पर एक वक्रा ह्यूमन बीइंग भी है
1: बिल्कुल,
2: जिसकी डिजाइनिंग कुछ डिफरेंट है थोड़े नो
1: बिल्कुल बिल्कुल जी, ये तो मन के चलना पैना
2: हाँ
1: जे जिनी देर तक ये गल नहीं आएगी
2: हाँ जी।
1: ते एक होर जिहड़ा आपां कहिंदे ना बलदी ते तेल पै जांदा है, ते आम मैं कई बारी बच्चों नूं मिलदा है जां घरां विच आम आपां देखदे आ, एक सब तो वड्डा डायलॉग हुंदा है माता पिता दा कि लोकां दे बच्चे नूं देखो
2: हाँ जी, कंपैरिजन
1: कंपैरिजन ये किन्ना कु जरूरी है,
2: बिल्कुल जरूरी नहीं है, बिल्कुल अनहेल्दी है, बिल्कुल नहीं होना चाहिए, लोगों के बच्चे की भैन भरावां च नहीं होना चाहिए
1: बिल्कुल बिल्कुल जी,
2: ठीक है, जैलसी डिवेलप होंदी है, ठीक है, कई बार वो तुहाडा कोई बहुत अच्छा फ्रेंड होंदा है बार बार उसकी एग्जाम्पल तुहानू दित्ती है ना, तुहानू उस तों चिढ़ाउण लग जांदी है कि जदों देखो यह इदां करदा तां मेरे नाल इदां हुंदी है,
1: बिल्कुल बिल्कुल
2: तुसीं उस दीआं अचीवमेंट्स ते खुश नहीं हुंदे
1: बिल्कुल,
2: तुसीं जैलस होना सीख जांदे हो,
1: वो एक तरह दी गिरावट आनी शुरू हो जांदी है नेगेटिविटी जिहड़ी है,
2: हां जी,
1: लेकिन ये बहुत ही व्यापक है,
2: बहुत व्यापक है, क्योंकि रीस करने की आदत है सानू
1: बिल्कुल बिल्कुल जी,
2: असि वही चीज अगे इनकलकेट करते हैं
1: जी जी बिल्कुल,
2: बच्चों शुरू शुरू के सारे प्रॉब्लम होंगी है जो उन्होंने किसी नाल कंपेयर किया जाता है, शुरू शुरू के कहते भी है कि साढ़े नाल इदा ना करो
1: जी,
2: पर
1: जी।
2: क्योंकि पेरेंट्स नहीं हटते, क्योंकि उन्होंने डराया धमकाया जाता है और इसनों डिसोबीडियंस मनिया जाता है, बच्चों की हौली हौली फाइन ट्यूनिंग हो जाती है और अल्टीमेटली वो ही करन लग जाते हैं,
1: कई बार ये भी तो हो सकता है कि जो बच्चा देखे कि चलो हूँ मैं उन्होंने बच्चा वर्गा नहीं है जी छो परे
2: हाँ जी,
1: ते ओ जो अपने राह तो भी उतर जाता है,
2: बिल्कुल उतरता है, मैं हूँ तो जी एग्जाम्पल
1: ये कुछ हो रहा है
2: बिल्कुल हो रहा है
1: बिल्कुल बिल्कुल जी।

0: ਵਾਧਾ ਹੈਗਾ।
1: ਹਾਂ ਉਹ ਇਹਦਾ ਵਾਧਾ ਜੇ ਇਸ ਨੂੰ ਪੋਜ਼ਿਟਿਵਲੀ ਲਓ। ਲੇਕਿਨ ਅਗਰ ਤੁਸੀਂ ਪਿੰਗ ਹੋਈ ਨਾਲ ਦੀ ਨਾਲ ਫੋਨ ਚੁੱਕਿਆ ਸਾਰੇ ਕੰਮ ਛੱਡ ਕੇ ਤੁਸੀਂ ਮੈਸੇਜ ਦੇਖਿਆ ਫਟਾਫਟ ਨਹੀਂ, ਇੱਕ ਚੀਜ਼ ਦਾ ਟਾਈਮ ਹੋਣਾ ਚਾਹੀਦਾ ਕਿ ਇਹ ਟਾਈਮ ਹੈ ਮੇਰਾ, ਇਸ ਟਾਈਮ ਜਿੱਦਾਂ ਬੱਚੇ ਸਕੂਲ ਗਏ ਹੈ ਜਾਂ ਟਿਊਸ਼ਨ ਗਏ ਹੈ, ਇਹ ਮੈਂ ਹੁਣ ਘਰ ਦੇ ਕੰਮ ਤੋਂ ਫ੍ਰੀ ਹੈ, ਇਹ ਇੱਕ ਘੰਟਾ ਮੈਂ ਇੱਥੇ ਲਗਾ ਸਕਦੀ ਹਾਂ। ਪ੍ਰਾਇਰਿਟੀ ਦੇਣੀ ਪਏਗੀ ਤੁਹਾਨੂੰ, ਤੁਸੀਂ ਸੈੱਟ ਕਰਨਾ ਕਿ ਤੁਹਾਡੇ ਲਈ ਪ੍ਰਾਇਰਿਟੀ ਕੀ ਹੈ। ਜੇ ਤੁਹਾਡੇ ਲਈ ਪ੍ਰਾਇਰਿਟੀ ਸੋਸ਼ਲਾਈਜ਼ ਕਰਨਾ ਹੈ, ਮਾਰਕੀਟ ਜਾਣਾ ਹੈ, ਸਹੇਲੀਆਂ ਨੂੰ ਮਿਲਣਾ ਹੈ, ਤਾਂ ਫਿਰ ਤੁਸੀਂ ਬੱਚਿਆਂ ਤੋਂ ਇਹ ਐਕਸਪੈਕਟ ਨਾ ਕਰੋ ਕਿ ਉਹਨਾਂ ਲਈ ਪੜ੍ਹਾਈ ਔਰ ਜੋ ਤੁਸੀਂ ਕਹਿੰਦੇ ਹੋ ਉਹ ਪ੍ਰਾਇਰਿਟੀ ਹੋਵੇ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੇ ਰੋਲ ਮਾਡਲ ਹੋ, ਬੱਚਾ ਜੋ ਦੇਖਦਾ ਉਹੀ ਕਰਦਾ।
0: ਹਾਂ ਬਿਲਕੁਲ ਬਿਲਕੁਲ।
1: ਜੇ ਤੁਹਾਡੇ ਲਈ ਹਮੇਸ਼ਾ ਤੁਸੀਂ ਉਹਨੂੰ ਇਹ ਕਹਿੰਦੇ ਹੋ ਨਹੀਂ ਇੱਥੇ ਤਾਂ ਜਾਣਾ ਹੀ ਪੈਣਾ, ਨਹੀਂ ਹੁਣ ਆਏ ਆ ਹੁਣ ਤੁਸੀਂ ਇਹਨਾਂ ਨੂੰ ਅਟੈਂਡ ਕਰੋ, ਉਹ ਇਹੀ ਸਿੱਖੇਗਾ ਕਿ ਪੜ੍ਹਾਈ ਪਿੱਛੇ ਪਾਈ ਜਾ ਸਕਦੀ ਹੈ।
0: ਜੀ ਜੀ ਬਿਲਕੁਲ ਬਿਲਕੁਲ।
1: ਜੇ ਤੁਸੀਂ ਬਹੁਤ ਇੰਪੋਰਟੈਂਟ ਫੰਕਸ਼ਨਸ ਉਹਨਾਂ ਦੀ ਪੜ੍ਹਾਈ ਲਈ ਛੱਡ ਦਿਓ, ਉਹ ਸਿੱਖੇਗਾ ਕਿ ਪੜ੍ਹਾਈ ਹੀ ਪ੍ਰਾਇਰਿਟੀ ਹੈ।
0: ਉਹ ਸਕਿਪਿੰਗ ਕਰੇਗਾ ਨਹੀਂ ਤੇ।
1: ਹਾਂ
0: ਉਹ ਕਹੇਗਾ ਛੱਡੋ ਪਰੇ।
1: ਤੁਸੀਂ ਸੋਚੋਗੇ ਕਿ ਰਿਸ਼ਤੇਦਾਰ ਆਏ ਅੱਜ ਤੂੰ ਛੁੱਟੀ ਲੈ ਲੈ।
0: ਹਾਂ ਜੀ ਹਾਂ ਬਿਲਕੁਲ।
1: ਉਹ ਇਹ ਸਿੱਖ ਜਾਏਗਾ ਕਿ ਰਿਸ਼ਤੇਦਾਰਾਂ ਦੇ ਆਉਣ ਤੇ ਛੁੱਟੀ ਲਈਦੀ ਹੈ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ ਜੀ। ਇਹ ਤਾਂ ਪੂਰੀ ਜ਼ਿੰਦਗੀ ਉਹਦਾ ਫਿਰ ਇੱਕ ਇੰਪੋਰਟੈਂਟ ਪਾਰਸਲ ਬਣੇਗਾ ਕਿ ਉਹ ਇੰਪੋਰਟੈਂਟ ਕੰਮ ਛੱਡ ਵੀ ਸਕਦਾ ਹੈ।
1: ਹਾਂ ਜੀ।
0: ਔਰ ਮੈਨੂੰ ਲੱਗਦਾ ਨਹੀਂ ਕਿ ਉਹ ਕਰੀਅਰ ਕੋਈ ਗਰੋ ਕਰੇਗਾ ਜਿਹੜਾ ਬੱਚਾ ਜਦੋਂ ਉਹਦੇ ਮਨ 'ਚ ਗੱਲ ਆ ਗਈ।
1: ਬਿਲਕੁਲ।
0: ਅਤੇ ਆਪਾਂ ਜਿਹੜੀ ਗੱਲ ਕਰਦੇ ਸੀ ਕਿ ਵਟਸਐਪ ਵਾਲੀ, ਤੇ ਆਪਾਂ ਬੱਚੇ ਨੂੰ ਟੀਵੀ ਲੈ ਕੇ ਦੇਤਾ ਪਰ ਟਾਈਮ ਨਹੀਂ ਦਿੱਤਾ, ਟੀਵੀ ਵਰਸਸ ਟਾਈਮ ਦਾ ਇੱਕ ਮੁੱਦਾ ਆਉਂਦਾ, ਇਹ ਆਪਾਂ ਹੁਣੇ ਗੱਲ ਵੀ ਕੀਤੀ ਹੈ।
1: ਹਾਂ ਜੀ।
0: ਇਹਦੇ ਵਿੱਚ ਜੇ ਆਪਾਂ ਹੋਰ ਦੇਖੀਏ ਕਿ ਜੇ ਚਾਰ ਮੈਂਬਰ ਘਰ 'ਚ ਬੈਠੇ ਆ, ਪੇਰੈਂਟਸ ਵੀ ਆਪਸ ਵਿੱਚ ਇੱਕ ਦੂਜੇ ਨੂੰ ਵੀ ਉਹ ਵਟਸਐਪ 'ਤੇ ਲੱਗੇ ਹੋਏ ਆ, ਅਤੇ ਉਹ ਵੀ ਉਹ ਤਾਂ ਬਿਲਕੁਲ ਹੀ ਇਗਨੋਰ ਹੋ ਜਾਂਦਾ ਬੱਚਾ ਜਿਹੜਾ।
1: ਬਿਲਕੁਲ ਹੁੰਦਾ ਇਗਨੋਰ, ਬਿਲਕੁਲ।
0: ਇਹ ਤੋਂ ਕਿਵੇਂ ਬਚਿਆ ਜਾ ਸਕਦਾ, ਇਹ ਕਿੰਨੀ ਗੰਭੀਰ ਗੱਲ ਹੈ?
1: ਇਹ ਬਹੁਤ ਗੰਭੀਰ ਗੱਲ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਬੱਚੇ ਸਾਡੇ ਨਾਲ ਕਨੈਕਟਡ ਰਹਿਣ ਔਰ ਉਹ ਇਹ ਫੀਲ ਵੀ ਕਰਨ, ਸਿਰਫ ਉੱਪਰੋਂ ਉੱਪਰੋਂ ਕਨੈਕਟਡ ਨਹੀਂ ਹੈ, ਤਾਂ ਕੁਆਲਿਟੀ ਟਾਈਮ ਸਪੈਂਡ ਕਰਨਾ ਬੱਚਿਆਂ ਨਾਲ ਬਹੁਤ ਜ਼ਰੂਰੀ ਹੈ। ਕੁਆਲਿਟੀ ਟਾਈਮ ਸਪੈਂਡ ਕਰਨ ਦਾ ਮਤਲਬ ਹੈਗਾ, ਇਹ ਨਹੀਂ ਹੈਗਾ ਕਿ ਉਹ ਜੋ ਵੀ ਕਰ ਰਿਹਾ ਉਸ ਤੋਂ ਤੁਹਾਡੀ ਨਜ਼ਰ ਹੋਣੀ ਚਾਹੀਦੀ ਹੈ। ਸੁਪੋਜ਼ ਉਹ ਹੋਮਵਰਕ ਹੀ ਕਰ ਰਿਹਾ, ਤੁਸੀਂ ਉਹਦਾ ਕੋਈ ਸਵਾਲ ਅੜ ਗਿਆ, ਤੁਸੀਂ ਉਸਦਾ ਸਵਾਲ ਜਿਹੜਾ ਹੈਗਾ ਉਹ ਕਰਤਾ, ਤਾਂ ਕੀ ਹੋਏਗਾ, ਸ਼ਾਇਦ ਅਗਲਾ ਫੇਰ ਨਾ ਕਰ ਸਕੇ। ਤੁਸੀਂ ਚੀਜ਼ ਇਸ ਤਰ੍ਹਾਂ ਕਰਨੀ ਹੈ ਕਿ ਉਹ ਤਰੀਕਾ ਸਿੱਖੇ ਔਰ ਫਿਰ ਉਹਦੇ ਨਾਲ ਦੇ ਬਾਕੀ ਵੀ ਕਰ ਸਕੇ।
0: ਜੀ ਜੀ ਬਿਲਕੁਲ ਬਿਲਕੁਲ।
1: ਠੀਕ ਹੈ,
0: ਫੰਡਾ ਫੰਡੇ ਕਲੀਅਰ ਹੋਣੇ ਚਾਹੀਦੇ ਆ।
1: ਇੱਕੋ ਤੁਸੀਂ ਕਹੋਗੇ ਮੈਂ ਤਾਂ ਉਹਦਾ ਹੋਮਵਰਕ ਹੀ ਕਰਤਾ, ਇਹ ਵੀ ਕੁਆਲਿਟੀ ਟਾਈਮ ਦਿੱਤਾ, ਉਹਨੇ ਉਹਦੀ ਲਰਨਿੰਗ ਨਹੀਂ ਹੋਈ।
0: ਬਿਲਕੁਲ, ਸਗੋਂ ਉਹਦੇ ਕੋਲ ਖੋਲਿਆ ਕੁਝ।
1: ਹਾਂ, ਉਹ ਹੁੰਦੇ ਟੀਚਰ ਨੇ ਦੇਖਣਾ ਸੀਗਾ ਕਿ ਇਹ ਬੱਚਾ ਕਿੰਨਾ ਸਿੱਖ ਰਿਹਾ, ਹੋਮਵਰਕ ਉਹਦੇ ਟੀਚਰ ਲਈ ਸੀ ਇੱਕ ਸਟੈਂਡਰਡ, ਇੱਕ ਪੈਰਾਮੀਟਰ, ਤੁਸੀਂ ਉਹ ਖਰਾਬ ਕਰਤਾ, ਟੀਚਰ ਨੇ ਵੀ ਉਹ ਪ੍ਰੋਗਰੈਸ ਨਹੀਂ ਨੋਟ ਕੀਤੀ। ਤੁਸੀਂ ਸੋਚ ਰਹੇ ਹੋ ਕਿ ਮੈਂ ਆਪਣੇ ਬੱਚੇ ਨੂੰ ਟਾਈਮ ਦਿੰਦੇ ਹਾਂ, ਮੈਂ ਇਹਨਾਂ ਨੂੰ ਹੋਮਵਰਕ ਕਰਾਉਣਾ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ।
1: ਬੱਚੇ ਦੀ ਵੀ ਲਰਨਿੰਗ ਨਹੀਂ ਹੋਈ।
0: ਬਿਲਕੁਲ,
1: ਦਿਸ ਇਜ਼ ਨਾਟ ਕੁਆਲਿਟੀ ਟਾਈਮ।
0: ਉਹ ਤਾਂ ਬਹੁਤ ਵੱਡਾ ਲਾਸ ਉਹਨੂੰ ਇੱਕ ਤਰ੍ਹਾਂ ਦਾ ਕਰ ਦਿੱਤਾ ਹੈ।
1: ਹਾਂਜੀ
0: ਬਿਲਕੁਲ ਬਿਲਕੁਲ।
1: ਠੀਕ ਹੈ, ਔਰ ਬਾਕੀ ਫਿਰ ਉਹੀ ਹੈ, ਜਿੰਨਾ ਜ਼ਿਆਦਾ ਤੁਸੀਂ ਟੀਵੀ ਦੇਖਦੇ ਹੋ, ਵਟਸਐਪ ਕਰਦੇ ਹੋ, ਟੈਕਨੋਲੋਜੀ ਦੇ ਨਾਲ ਜੁੜੇ ਰਹਿੰਦੇ ਹੋ, ਬੱਚਿਆਂ ਤੇ ਘੱਟ ਟਾਈਮ, ਟਾਈਮ ਤਾਂ ਉਨਾ ਹੀ ਹੈ 24 ਘੰਟੇ, ਚਾਹੇ ਉਹਨੂੰ ਇੱਧਰ ਲਗਾ ਲਓ ਚਾਹੇ ਉਹਨੂੰ ਉੱਧਰ ਲਗਾ ਲਓ।
0: ਬਿਲਕੁਲ ਬਿਲਕੁਲ।
1: ਪ੍ਰਾਇੋਰਟੀਜ਼ ਸੈੱਟ ਕਰਨੀਆਂ ਪੈਣਗੀਆਂ,
0: ਉਹ ਤਾਂ ਜ਼ਰੂਰੀ ਹੈ ਜੀ।
1: ਹਾਂਜੀ।
0: ਤੇ ਕਿਹੜੀਆਂ ਜਿਹੜੀਆਂ ਹੋਰ ਵੀ ਜਿਹੜੀਆਂ ਗੱਲਾਂ ਨੇ ਆਪਾਂ ਜੇ ਧਿਆਨ ਦੇਣਾ ਹੋਵੇ ਉਹਨਾਂ ਦੇ ਉੱਤੇ? ਇੱਕ ਤੇ ਟਾਈਮ, ਕੁਆਲਿਟੀ ਟਾਈਮ।
1: ਹਾਂਜੀ,
0: ਕੁਆਲਿਟੀ ਟਾਈਮ ਦਾ ਹੋਣਾ ਤੇ ਮੈਨੂੰ ਲੱਗਦਾ ਸਭ ਤੋਂ ਪਹਿਲੀ ਸ਼ਰਤ ਹੀ,
1: ਸਭ ਤੋਂ ਪਹਿਲੀ ਸ਼ਰਤ ਹੈ।
0: ਇਹਦੇ ਨਾਲ ਉਹਨਾਂ ਦਾ ਜਿਹੜਾ ਡਾਈਟ ਦਾ ਜਾਂ ਬੱਚਿਆਂ ਦਾ ਉਹਨਾਂ ਨੂੰ ਖਾਣ ਪੀਣ ਤੋਂ, ਉਹਨਾਂ ਦੀ ਬੈਡ ਕੰਪਨੀ 'ਚ ਪੈ ਗਿਆ ਜੀ ਬੱਚਾ, ਇਹ ਇਹ ਕਿਵੇਂ ਹੁੰਦਾ ਹੈ? ਬੈਡ ਕੰਪਨੀ 'ਚ ਚਲਾ ਗਿਆ ਬੱਚਾ ਤੇ ਫਿਰ ਉਹ ਵਾਪਸ ਕੈਸੇ ਆਏਗਾ?
1: ਪਹਿਲੀ ਗੱਲ ਤਾਂ ਬੈਡ ਕੰਪਨੀ 'ਚ ਬੱਚਾ ਉਦੋਂ ਜਾਂਦਾ ਜਦੋਂ ਉਹਨੂੰ ਪਤਾ ਹੈਗਾ ਕਿ ਮੇਰੇ ਉੱਪਰ ਮੋਨੀਟਰਿੰਗ ਨਹੀਂ ਹੈ।
0: ਜੀ ਜੀ ਜੀ, ਠੀਕ ਹੈ।
1: ਅਗਰ ਇੱਕ ਬੱਚਾ ਡੇਲੀ ਆ ਕੇ ਆਪਣਾ ਰੂਟੀਨ ਤੁਹਾਡੇ ਨਾਲ ਡਿਸਕਸ ਕਰਦਾ, ਤੁਹਾਨੂੰ ਉਹਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਪਤਾ ਚੱਲ ਜਾਂਦਾ ਕੀ ਹੋ ਰਿਹਾ ਇਹਦੀ ਲਾਈਫ 'ਚ।
0: ਜੀ ਜੀ ਬਿਲਕੁਲ।
1: ਤੁਸੀਂ ਉਹਨੂੰ ਬਹੁਤ ਇਨੀਸ਼ੀਅਲ ਸਟੇਜਸ 'ਤੇ ਰੋਕ ਸਕਦੇ ਹੋ।
0: ਜੀ ਜੀ,
1: ਠੀਕ ਹੈ। ਬੈਡ ਕੰਪਨੀ 'ਚ ਫਿਰ ਵੀ ਅਗਰ ਉਹ ਚਲਾ ਗਿਆ ਬਾਏ ਚਾਂਸ, ਪਰ ਤੁਹਾਡੇ ਨਾਲ ਜੁੜਾਵ ਹੈ, ਗੱਲਬਾਤ ਕਰਦਾ, ਤੁਸੀਂ ਆਪਣੀਆਂ ਗੱਲਾਂ ਬਾਤਾਂ ਦੇ ਨਾਲ, ਆਪਣੀ ਕਨਵਿੰਸਿੰਗ ਪਾਵਰ ਦੇ ਨਾਲ ਉਹਨੂੰ ਮੋੜ ਲਿਆ ਸਕਦੇ ਹੋ। ਪਰ ਅਗਰ ਤੁਹਾਡੇ ਵਿੱਚ ਕਨੈਕਟ ਨਹੀਂ ਹੈ, ਨਾ ਉਹ ਗੱਲ ਕਰੇਗਾ ਨਾ ਤੁਹਾਨੂੰ ਪਤਾ ਚੱਲੇਗਾ, ਕੰਪਨੀ ਬੈਡ ਹੈ ਹੁੰਦੀ ਜਾਏਗੀ, ਆਦਤਾਂ ਵਿਗੜ ਜਾਣਗੀਆਂ, ਵਾਪਸ ਲਿਆਉਣਾ ਮੁਸ਼ਕਿਲ ਹੈ।
0: ਉਹ ਤੇ ਇੱਕ ਤਰ੍ਹਾਂ ਨਾਲ ਕਹਿ ਲਓ ਉਹਨੂੰ ਆਪਾਂ ਗਵਾ ਲਿਆ।
1: ਹਾਂਜੀ,
0: ਉਹ ਭੀੜ ਵਿੱਚ ਗੁੰਮ ਹੋ ਗਿਆ ਹੈ।
1: ਬਿਲਕੁਲ।
0: ਤੇ ਫਿਰ ਆਪਾਂ ਜਿਹੜੇ ਆ ਦੁੱਖ ਜਿਹੜੇ ਆ ਉਹ ਸ਼ੁਰੂ ਹੈ ਜ਼ਿੰਦਗੀ ਵਿੱਚ, ਦੁਖੀ ਜਿਹੜੇ ਆ। ਇੱਕ ਦੁੱਖ ਤੋਂ ਮੈਨੂੰ ਯਾਦ ਆਉਂਦਾ ਕਿ ਇਹ ਵੀ ਗੱਲ ਹੈ ਕਿ ਸਾਡੇ ਬੱਚੇ ਸਾਨੂੰ ਜ਼ਿਆਦਾ ਦੁਖੀ ਕਰਦੇ ਆ, ਬਹੁਤ ਜ਼ਿਆਦਾ ਦੁਖੀ ਕਰਦੇ ਆ ਜੀ। ਬਾਕੀ ਦੇਖ ਲਓ, ਉਹ ਪਹਿਲਾਂ ਵੀ ਗੱਲ ਕੀਤੀ ਕਿ ਲੋਕਾਂ ਦੇ ਬੱਚੇ ਤਾਂ ਬਹੁਤ ਸਿਆਣੇ ਆ, ਪਰ ਸਾਡੇ ਇਹ ਤਾਂ ਦੁਖੀ ਇੰਨਾ ਕਰਦੇ ਆ ਕਿ

0: ਸੁਣ, ਇਹ ਜਿਹੜੀ ਸ਼ਰਾਰਤਾਂ ਨੇ ਬੱਚੇ ਦੀਆਂ, ਇਹਨੂੰ ਆਪਾਂ ਜੇ ਆਪਾਂ ਛੋਟੇ ਬੱਚਿਆਂ ਨੂੰ ਦੇਖੀਏ, ਉਦੋਂ ਕੁਛ ਅਲੱਗ ਤਰ੍ਹਾਂ ਦੀਆਂ ਨੇ, ਵੱਡੇ ਹੁੰਦੇ ਜਾਂਦੇ ਆ ਤੇ ਉਹਨਾਂ ਨੇ ਸਵਾਲ ਪੁੱਛਣ ਦੀ ਜਿਹੜੀ ਆ ਪ੍ਰਵਿਰਤੀ ਵੀ ਆਪਾਂ ਲਗਭਗ ਖਤਮ ਹੀ ਕਰ ਦਿੰਦੇ ਹਾਂ ਕਿ ਇਹ ਨਹੀਂ ਪੁੱਛੀਦਾ, ਇੱਦਾਂ ਨਹੀਂ ਕਰੀਦਾ, ਇਹ ਨਹੀਂ ਹੈਗਾ। ਤੇ ਕੀ ਕਰਨਾ ਚਾਹੀਦਾ ਉਸ ਵੇਲੇ ਪੇਰੈਂਟਸ ਨੂੰ ਜਦੋਂ ਬਚਪਨ ਦੇ ਵਿੱਚ ਆ ਬੱਚਾ ਛੋਟਾ ਹੈ?
1: ਹਾਂਜੀ, ਬਹੁਤ ਛੋਟੇ ਬੱਚੇ ਤੋਂ ਹੀ ਜਦੋਂ ਤੁਹਾਡੀ ਗੱਲਬਾਤ ਸਮਝਦਾ, ਐਕਚੁਅਲੀ ਬਹੁਤ ਛੋਟਾ ਬੱਚਾ ਵੀ ਸਮਝਦਾ, ਦੇਖੋ ਕੁਝ ਮਹੀਨਿਆਂ ਦਾ ਬੱਚਾ ਵੀ ਸਮਝਦਾ ਹੈ ਕਿ ਕੋਈ ਮੈਨੂੰ ਸਮਾਈਲ ਕਰ ਰਿਹਾ ਕਿ ਕੋਈ ਮੈਨੂੰ ਅੱਖਾਂ ਕੱਢ ਰਿਹਾ, ਉਹ ਰਿਸਪੌਂਸ ਦਿੰਦਾ।
0: ਬਿਲਕੁਲ ਬਿਲਕੁਲ ਬਿਲਕੁਲ,
1: ਇਹ ਸੱਚਾਈ ਹੈ।
0: ਹਾਂਜੀ,
1: ਅਸੀਂ ਸਮਾਈਲ ਕਰਦੇ ਹਾਂ ਉਹ ਵੀ ਕਰਦਾ, ਜੇ ਅਸੀਂ ਉਹਨੂੰ ਝਿੜਕਦੇ ਹਾਂ ਉਹ ਡਰਦਾ ਹੈ ਥੋੜ੍ਹਾ ਜਿਹਾ,
0: ਬਿਲਕੁਲ
1: ਕਰਦਾ ਹੈ ਕੁਝ ਮਹੀਨਿਆਂ ਦਾ ਬੱਚਾ ਵੀ। ਤਾਂ ਉਸ ਤੋਂ ਉਸ ਦੌਰਾਨ ਹੀ ਉਸਦੀ ਪੇਰੈਂਟਿੰਗ ਐਕਚੁਅਲੀ ਸਟਾਰਟ ਹੋ ਜਾਂਦੀ ਹੈ,
0: ਉਹ ਸ਼ੁਰੂ ਹੋ ਚੁੱਕੀ।
1: ਸ਼ੁਰੂ ਹੋ ਚੁੱਕੀ।
0: ਜੀ ਜੀ ਬਿਲਕੁਲ।
1: ਜਿਹੜੇ ਪੇਰੈਂਟਸ ਬੱਚੇ ਨਾਲ ਉਸ ਟਾਈਮ ਗੱਲਾਂ ਕਰਦੇ ਆ,
0: ਜੀ ਜੀ,
1: ਉਹ ਬੱਚਾ ਉਹੀ ਗੱਲਾਂ ਸਿੱਖਦਾ। ਕਈ ਮਦਰਸ ਹੁੰਦੀਆਂ ਉਹ ਕਰੀ ਜਾਂਦੀਆਂ ਗੱਲਾਂ, ਕੁਛ ਆ ਮੇਰਾ ਬੱਚਾ ਖਾਏਗਾ ਨਾ ਆਏਗਾ, ਸੋਏਗਾ, ਲਾਈਕ ਦੈਟ ਨਾ।
0: ਬਿਲਕੁਲ ਬਿਲਕੁਲ,
1: ਉਹ ਸਿੱਖ ਰਿਹਾ, ਉਹ ਆਬਜ਼ਰਵ ਕਰ ਰਿਹਾ।
0: ਜੀ ਜੀ,
1: ਮਦਰ ਖੁਸ਼ ਹੈ, ਬੱਚਾ ਜੋ ਵੀ ਕਰ ਰਿਹਾ ਉਹਦੇ ਵਿੱਚ ਉਹ ਖਿੱਝ ਨਹੀਂ ਰਹੀ ਹੈ।
0: ਜੀ ਜੀ ਜੀ ਬਿਲਕੁਲ,
1: ਠੀਕ ਹੈ, ਉਹ ਇਨਵੋਲਵ ਹੋ ਰਹੀ ਹੈ, ਕੋਈ ਗੱਲ ਨਹੀਂ ਕਹਿ ਕੇ ਕਰ ਰਹੀ ਹੈ, ਬੱਚਾ ਠੀਕ ਹੈ।
0: ਬਿਲਕੁਲ ਬਿਲਕੁਲ ਬਿਲਕੁਲ,
1: ਇੱਕ ਹੈ ਕਿ ਇੱਕ ਮਦਰ ਹੈਗੀ ਆ ਉਹ ਖਿੱਝ ਰਹੀ ਹੈ, ਹੁਣ ਇਹਨੇ ਫੇਰ ਸੁੱਸੂ ਕਰਤਾ, ਹੁਣ ਇਹਨੇ ਉਲਟੀ ਕਰ ਦਿੱਤੀ, ਹੁਣ ਇਹਨੇ
0: 50 ਤਿਉੜੀਆਂ ਪਾ ਲਈਆਂ
1: ਤੇ
0: ਉਹਨੂੰ ਕੁੜੀ ਜਾਣਾ,
1: ਹੁਣ ਮੈਨੂੰ ਇਹ ਕਰਨਾ ਪਏਗਾ, ਹੁਣ ਮੈਨੂੰ ਉਹ ਕਰਨਾ ਪਏਗਾ, ਮੇਰੀ ਤਾਂ ਜਾਣ ਹੀ ਔਖੀ ਹੋ ਗਈ, ਉਹ ਇਹ ਹੀ ਬਣ ਜਾਏਗਾ ਇੱਕ ਰੁਟੀਨ।
0: ਜੀ ਜੀ ਜੀ,
1: ਫਿਰ ਮੈਂ ਕਹੂੰਗੀ ਫਿਰ ਪ੍ਰੋਬਲਮ ਕਿੱਥੇ ਆਈ, ਪੇਰੈਂਟਿੰਗ 'ਚ ਆਈ ਨਾ,
0: ਉੱਥੇ ਆਈ। ਬਿਲਕੁਲ, ਬੱਚਾ ਤੇ ਕੋਰੀ ਸਲੇਟ ਸੀ,
1: ਬੱਚਾ ਕੋਰੀ ਸਲੇਟ ਸੀ।
0: ਜੀ ਜੀ ਬਿਲਕੁਲ,
1: ਜਦੋਂ ਤੁਸੀਂ ਉਸ ਦੀਆਂ ਐਕਟੀਵਿਟੀਜ਼ 'ਚ ਇਨਵੋਲਵ ਹੋਏ, ਜੋ ਜੋ ਉਹਨੇ ਕੀਤਾ ਉਹ 'ਚ ਖੁਸ਼ੀ ਮਹਿਸੂਸ ਕੀਤੀ ਕਿ ਚਲੋ ਸਾਡੇ ਘਰ ਵੀ ਇਹ ਐਕਟੀਵਿਟੀ ਹੋਈ, ਕੋਈ ਖਲਾਰਾ ਪਿਆ, ਕੋਈ ਬੱਚਾ ਹੈ ਤਾਂ ਖਲਾਰਾ ਪਏਗਾ।
0: ਬਿਲਕੁਲ ਬਿਲਕੁਲ,
1: ਹੈ ਨਾ। ਇੱਕ ਤੁਸੀਂ ਬਹੁਤ ਦੁਖੀ ਹੋ ਗਏ ਕਿ ਜਦੋਂ ਦੇਖੋ ਖਲਾਰਾ ਹੀ ਪਿਆ ਰਹਿੰਦਾ, ਉਹੀ ਸਿਚੁਏਸ਼ਨ ਹੈ, ਕੋਈ ਕਿਸ ਤਰ੍ਹਾਂ ਰਿਐਕਟ ਕਰ ਰਿਹਾ, ਕੋਈ ਕਿਸ ਤਰ੍ਹਾਂ,
0: ਬਿਲਕੁਲ ਬਿਲਕੁਲ,
1: ਬੱਚਾ ਉਸੇ ਹਿਸਾਬ ਨਾਲ ਬਣ ਰਿਹਾ।
0: ਤਾਂ ਇਹ ਤਾਂ ਬਹੁਤ ਹੀ ਅਲਰਟ ਹੋਣਾ ਪੈਣਾ ਉਹਨਾਂ ਨੂੰ, ਪੇਰੈਂਟਸ ਨੂੰ ਮੈਨੂੰ ਲੱਗਦਾ ਜਾਗਣ ਦੀ ਲੋੜ ਹੈ, ਚੇਤਨਾ ਦੀ ਲੋੜ ਹੈ, ਕਿ ਕਿਉਂਕਿ ਇਸ ਬਾਰੇ ਕੋਈ ਵੀ ਸਕੂਲਾਂ ਵਿੱਚ ਵੀ ਨਹੀਂ ਦੱਸਿਆ ਜਾਂਦਾ, ਕੋਈ ਇਹੋ ਜਿਹਾ ਸਟੱਡੀ ਦਾ ਸਾਡਾ ਪਾਰਟ ਵੀ ਨਹੀਂ ਆ ਜਿਹੜਾ ਪਾਲਣ ਪੋਸ਼ਣ ਵਾਲਾ, ਜੇ ਕਹੀਏ ਕਿ ਉਹਨਾਂ ਨੂੰ ਪਤਾ ਹੋਵੇ ਕਿ ਹਾਂ ਇਹ ਸਾਨੂੰ ਥੋੜ੍ਹਾ ਜਿਹਾ ਸੰਭਲ ਕੇ ਕੰਮ ਕਰਨਾ ਚਾਹੀਦਾ, ਸੰਭਲ ਕੇ ਬੱਚਿਆਂ ਨੂੰ ਡੀਲ ਕਰਨਾ ਚਾਹੀਦਾ ਹੈ। ਅਤੇ ਦੋਸਤੋ, ਆਪਾਂ ਗੱਲਾਂ ਕਰ ਰਹੇ ਹਾਂ ਬੱਚਿਆਂ ਦੇ ਪਾਲਣ ਪੋਸ਼ਣ ਬਾਰੇ ਡਾਕਟਰ ਭਾਵਨਾ ਗੁਪਤਾ ਜੀ ਦੇ ਨਾਲ। ਤੋ ਡਾਕਟਰ ਸਾਹਿਬ ਨੇ ਬਹੁਤ ਹੀ ਕਮਾਲ ਦੀਆਂ ਗੱਲਾਂ ਜਿਹੜੀਆਂ ਸਾਂਝੀਆਂ ਕੀਤੀਆਂ, ਗੱਲਾਂ ਹੈਗੀਆਂ ਸਾਡੇ ਕੋਲ ਪਹਿਲਾਂ ਹੀ, ਲੇਕਿਨ ਜਿਵੇਂ ਇਹਨਾਂ ਨੂੰ ਇਲੈਬੋਰੇਟ ਕੀਤਾ, ਜਿਵੇਂ ਫੋਕਸ ਕਰਦੇ ਹਾਂ ਆਪਾਂ, ਇਹ ਵਾਹ ਕਮਾਲ ਸੀ। ਡਾਕਟਰ ਸਾਹਿਬ, ਤੁਸੀਂ ਜਿਹੜੇ ਸਾਡੇ ਦੋਸਤ ਸੁਣ ਰਹੇ ਨੇ, ਜਿਹੜੇ ਮਾਪੇ ਨੇ, ਈਵਨ ਬੱਚੇ ਵੀ ਸੁਣ ਰਹੇ ਨੇ, ਤਾਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ?
1: ਮੈਂ ਇਹੀ ਸੁਨੇਹਾ ਦੇਣਾ ਚਾਹਾਂਗੀ ਕਿ ਤੁਸੀਂ ਪੇਰੈਂਟਸ ਹੋ ਠੀਕ ਹੈ, ਪਰ ਬੱਚਿਆਂ ਦੇ ਦੋਸਤ ਵੀ ਬਣੋ।
0: ਜੀ ਜੀ ਜੀ ਜੀ ਜੀ,
1: ਬਹੁਤ ਜ਼ਰੂਰੀ ਹੈ। ਦੇਖੋ, ਦੋਸਤੀ ਇੱਕ ਐਸਾ ਰਿਸ਼ਤਾ ਹੈ ਜਿੱਥੇ ਅਸੀਂ ਖੁੱਲ੍ਹ ਕੇ ਗੱਲਾਂ ਕਰ ਲੈਂਦੇ ਹਾਂ,
0: ਜੀ ਜੀ,
1: ਜਿਹੜੀਆਂ ਅਸੀਂ ਕਿਸੇ ਨਾਲ ਨਹੀਂ ਕਰਦੇ, ਅਸੀਂ ਆਪਣੇ ਦੋਸਤਾਂ ਨਾਲ ਸਾਂਝੀਆਂ ਕਰ ਲੈਂਦੇ ਹਾਂ। ਕਿੰਨਾ ਹੀ ਅੱਛਾ ਹੋਵੇ ਅਗਰ ਬੱਚੇ ਆਪਣੇ ਪੇਰੈਂਟਸ ਦੇ ਨਾਲ ਸਾਰੀ ਗੱਲਬਾਤ ਕਰ ਸਕਣ, ਕਿਉਂਕਿ ਇਹ ਵੀ ਸੱਚਾਈ ਹੈ ਕਿ ਪੇਰੈਂਟਸ ਤੋਂ ਵੱਧ ਹਿਤੈਸ਼ੀ ਬੱਚਿਆਂ ਦਾ ਕੋਈ ਨਹੀਂ ਹੁੰਦਾ। ਚਾਹੇ ਤੁਸੀਂ ਕਿਸ ਮਰਜ਼ੀ ਪੇਰੈਂਟਿੰਗ ਸਟਾਈਲ ਨੂੰ ਅਡੋਪਟ ਕਰੋ, ਚਾਹੇ ਤੁਸੀਂ ਕੁੱਟਦੇ ਮਾਰਦੇ ਵੀ ਹੋ, ਪਰ ਤੁਸੀਂ ਆਪਣੇ ਬੱਚਿਆਂ ਦਾ ਅੱਛਾ ਹੀ ਸੋਚਦੇ ਹੋ।
0: ਉਹਦੇ ਵਿੱਚ ਵੀ ਆਪਾਂ ਕਹਿੰਦੇ ਹਾਂ ਵੀ ਤੇਰੇ ਭਲੇ ਵਾਸਤੇ ਕੁੱਟਿਆ ਜਾ ਰਿਹਾ,
1: ਕਿਉਂਕਿ ਨਹੀਂ, ਤੁਹਾਡੀ ਮਨਸ਼ਾ ਮਾੜੀ ਨਹੀਂ ਹੈ, ਤੁਸੀਂ ਆਪਣੇ ਬੱਚਿਆਂ ਤੋਂ ਨਫ਼ਰਤ ਨਹੀਂ ਕਰ ਰਹੇ,
0: ਨਫ਼ਰਤ ਨਹੀਂ ਹੋ ਰਹੀ,
1: ਇਹ ਤਾਂ ਹੈਗੀ ਹੈ, ਠੀਕ ਹੈ ਨਾ। ਤਾਂ ਬੱਚਿਆਂ ਦੇ ਲਈ ਪੇਰੈਂਟਸ ਤੋਂ ਵੱਧ ਕੇ ਕੁਛ ਨਹੀਂ ਹੈ।
0: ਜੀ ਜੀ ਬਿਲਕੁਲ,
1: ਜੇ ਪੇਰੈਂਟਸ ਇੰਨੀ ਕੁ ਗੱਲ ਸਮਝ ਜਾਣ ਕਿ ਸਿਰਫ ਗੱਲਬਾਤ ਕਮਿਊਨੀਕੇਸ਼ਨ ਗੈਪ ਹੈ,
0: ਜੀ ਜੀ ਜੀ,
1: ਤੁਸੀਂ ਉਸ ਨੂੰ ਵਧਾਓ ਨਹੀਂ, ਤੁਸੀਂ ਉਸ ਨੂੰ ਪਾਰ ਕਰਨਾ।
0: ਬਿਲਕੁਲ,
1: ਅਗਰ ਤੁਹਾਨੂੰ ਇਹ ਆਦਤ ਨਹੀਂ ਹੈ, ਹੌਲੀ ਹੌਲੀ ਆਪਣੇ ਆਪ 'ਚ ਡਿਵੈਲਪ ਕਰੋ।
0: ਜੀ ਜੀ ਜੀ,
1: ਠੀਕ ਹੈ, ਅਚਾਨਕ ਵੀ ਨਹੀਂ ਇੰਨੀਆਂ ਚੇਂਜਸ ਲੈ ਕੇ ਆਓ ਕਿ ਬੱਚਾ ਕਹੇ ਅੱਜ ਆ ਕੀ ਹੋ ਗਿਆ,
0: ਕਿਸੇ ਹੋਰ ਦੇ ਘਰ ਹੀ ਆ ਗਏ, ਪਤਾ ਨਹੀਂ,
1: ਹੈ ਨਾ। ਠੀਕ ਹੈ, ਇਸ ਕਰਕੇ ਹੌਲੀ ਹੌਲੀ ਆਪਣੇ ਆਪ ਦੇ ਵਿੱਚ ਚੇਂਜਸ ਲੈ ਕੇ ਆਓ, ਜਿਹੜਾ ਸਹਿਜ ਸੁਭਾਅ ਲੱਗੇ।
0: ਜੀ ਜੀ ਬਿਲਕੁਲ ਬਿਲਕੁਲ ਬਿਲਕੁਲ, ਹਾਂਜੀ,
1: ਤੇ ਦੋਨਾਂ ਲਈ ਅੱਛਾ ਹੈ, ਘਰ ਦਾ ਮਾਹੌਲ ਵੀ ਅੱਛਾ ਹੋਏਗਾ।
0: ਬਿਲਕੁਲ ਬਿਲਕੁਲ ਜੀ, ਇਹਦੇ ਲਈ ਕੋਈ ਇੰਟਰਨੈਟ ਤੇ ਵੀ ਮਟੀਰੀਅਲ ਹੋਊਗਾ, ਮੋਟੀਵੇਸ਼ਨਲ ਵੀਡੀਓ ਜਾਂ ਕੁਝ ਇਹੋ ਜਿਹੜੇ ਆ ਉਹਨਾਂ ਨੂੰ ਫਾਇਦਾ ਹੋ ਸਕੇ?
1: ਬਿਲਕੁਲ, ਬਹੁਤ ਹੈ ਭਰਿਆ ਹੋਇਆ ਜੀ ਇੰਟਰਨੈਟ, ਅੱਜ ਕੱਲ ਤਾਂ ਯੂਟਿਊਬ ਤੋਂ ਜੋ ਮਰਜ਼ੀ ਦੇਖੋ।
0: ਹਾਂਜੀ, ਮੁੱਦਾ ਫਿਰ ਉਹੀ ਆ ਜਾਂਦਾ ਹੈ ਕਿ ਬੰਦਾ ਜਲੰਧਰ ਵਾਲੀ ਬੱਸ, ਜੇ ਉਹਨੇ ਜਲੰਧਰ ਜਾਣਾ ਹੈ ਤਾਂ ਹੀ ਫੜੇਗਾ, ਉਹ ਤਾਂ ਪੁੱਛੇਗਾ ਅੱਡੇ 'ਚ ਜਾ ਕੇ, ਜੇ ਉਹਨੂੰ ਪਤਾ ਹੋਵੇ ਕਿ ਲੱਭਣਾ ਕੀ ਹੈ।
1: ਮੈਂ ਫਿਰ ਕਹਾਂਗੀ, ਮੈਂ ਟੈਕਨੋਲੋਜੀ ਦੇ ਖਿਲਾਫ ਨਹੀਂ ਹਾਂ, ਤੁਸੀਂ ਇਸ ਨੂੰ ਕਿਸ ਤਰ੍ਹਾਂ ਵਰਤਦੇ ਹੋ ਇਹ ਡਿਪੈਂਡ ਕਰਦਾ। ਤੁਸੀਂ ਸਾਰਾ ਦਿਨ ਉਸ 'ਤੇ ਗੇਮਸ ਹੀ ਖੇਲ ਰਹੇ ਹੋ ਜਾਂ ਮੂਵੀਜ਼ ਹੀ ਦੇਖ ਰਹੇ ਹੋ ਜਾਂ ਨਹੀਂ,
0: ਜੀ ਜੀ,
1: ਤੁਸੀਂ ਉਸ 'ਤੇ ਕੁਛ ਅੱਛਾ ਵੀ ਦੇਖ ਸਕਦੇ ਹੋ। ਤੁਹਾਨੂੰ ਤੁਸੀਂ ਪਹਿਲਾਂ ਤੁਹਾਨੂੰ ਸਿੱਖਣ ਜਾਣ ਲਈ ਕਿਤੇ ਦੂਰ ਜਾਣਾ ਪੈਂਦਾ ਸੀ, ਹੁਣ ਤੁਹਾਨੂੰ ਸਾਰਾ ਕੁਛ ਘਰੇ ਹੀ ਅਵੇਲੇਬਲ ਹੈ,
0: ਸਾਰਾ ਕੁਛ ਹੋ ਗਿਆ ਜੀ।
1: ਟਾਈਮ ਇੱਕ ਉਹਨੂੰ ਜਸਟੀਫਾਈ ਕਰੋ ਕਿ ਇੰਨਾ ਟਾਈਮ ਦੇਣਾ ਕੁਛ ਅੱਛਾ ਸਿੱਖਣਾ।
0: ਬਿਲਕੁਲ ਬਿਲਕੁਲ ਬਿਲਕੁਲ। ਸੋ ਦੋਸਤੋ ਉਮੀਦ ਹੈ ਕਿ ਪ੍ਰੋਗਰਾਮ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ, ਕਿਉਂਕਿ ਇਹ ਇੱਕ ਬਹੁਤ ਹੀ ਜ਼ਰੂਰੀ ਮੁੱਦਾ ਹੈ ਪਾਲਣ ਪੋਸ਼ਣ ਜਿਹੜਾ ਬੱਚਿਆਂ ਦਾ, ਔਰ ਜੇ ਇਹਦੇ ਵਿੱਚ ਸੁਧਾਰ ਹੋ ਸਕਦਾ ਹੈ ਆਪਣੀ ਇਸ ਗੱਲਬਾਤ ਤੋਂ ਬਾਅਦ ਵੀ ਥੋੜ੍ਹਾ ਬਹੁਤ ਫਰਕ ਮੋੜਾ ਪਵੇ ਕਿਸੇ ਦੀ ਜ਼ਿੰਦਗੀ 'ਚ, ਆਪਾਂ ਸਮਝਦੇ ਹਾਂ ਕਿ ਇਹ ਬਹੁਤ ਕਾਮਯਾਬ ਸਾਡਾ ਅੱਜ ਦਾ ਇਹ ਪ੍ਰੋਗਰਾਮ ਰਿਹਾ। ਤੋ ਅਖੀਰ ਵਿੱਚ ਮੈਂ ਧੰਨਵਾਦੀ ਹਾਂ ਡਾਕਟਰ ਭਾਵਨਾ ਗੁਪਤਾ ਜੀ ਦਾ, ਟਰਨ ਅਰਾਊਂਡ ਐਜੂਕੇਸ਼ਨਲ ਐਂਡ ਕੰਸਲਟੈਂਸੀ ਸਰਵਿਸਿਜ਼ ਜਲੰਧਰ ਦਾ, ਕਿ ਉਹਨਾਂ ਨੇ ਆਪਣੇ ਕੀਮਤੀ ਰੁਝੇਵਿਆਂ 'ਚੋਂ ਸਮਾਂ ਕੱਢਿਆ, ਦੋਸਤਾਂ ਨਾਲ ਸਾਂਝ ਪਾਈ ਅਤੇ ਇਤਨੇ ਬਹੁਮੁੱਲੇ ਵਿਚਾਰ ਸਾਂਝੇ ਕੀਤੇ। ਬਹੁਤ
1: ਧੰਨਵਾਦ ਜੀ ਤੁਹਾਡਾ ਸਾਰਿਆਂ ਦਾ, ਤੁਸੀਂ ਬੁਲਾਇਆ ਇੱਥੇ ਔਰ ਮੈਨੂੰ ਇਹ ਕਹਿਣ ਦਾ ਮੌਕਾ ਮਿਲਿਆ। ਇਹ ਵਿਸ਼ਾ ਬਹੁਤ ਹੀ ਮੇਰੇ ਦਿਲ ਦੇ ਨਜ਼ਦੀਕ ਹੈ, ਕਿਉਂਕਿ ਮੈਨੂੰ ਇਹ ਲੱਗਦਾ ਕਿ ਬੱਚੇ ਜਿਹੜੇ ਹੈਗੇ ਆ ਉਹਨਾਂ ਨੂੰ ਫੁੱਲਾਂ ਦੀ ਤਰ੍ਹਾਂ ਰੱਖਣਾ ਚਾਹੀਦਾ ਔਰ ਹਾਰਸ਼ ਨਹੀਂ ਹੋਣਾ ਚਾਹੀਦਾ। ਔਰ ਮੈਂ ਇਹ ਮੈਸੇਜ ਵਾਕਈ ਦੇਣਾ ਚਾਹੁੰਦੀ ਹਾਂ ਦਿਲੋਂ, ਤੁਸੀਂ ਮੈਨੂੰ ਇਹ ਮੌਕਾ ਅੱਜ ਦਿੱਤਾ, ਇੱਕ ਪਲੇਟਫਾਰਮ ਮਿਲਿਆ, ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ।
0: ਸ਼ੁਕਰੀਆ ਦੋਸਤੋ, ਫਿਰ ਮਿਲਾਂਗੇ ਇੱਕ ਨਵੇਂ ਸੈਸ਼ਨ ਦੇ ਵਿੱਚ।

0: ద్వాపర రేడియో.
1: ਦੋਸਤੋ ਦੁਆਬਾ ਰੇਡੀਓ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਮੈਂ ਸੁਖਵੀਰ ਜੋਗਾ ਲੈ ਕੇ ਆਇਆ ਹਾਂ ਤੁਹਾਡੇ ਲਈ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹਰ ਵਿਦਿਆਰਥੀ, ਨੌਜਵਾਨ ਅਤੇ ਉਹਨਾਂ ਦੇ ਮਾਤਾ ਪਿਤਾ ਦਾ ਇੱਕ ਨਿਸ਼ਾਨਾ ਹੁੰਦਾ ਹੈ ਕਿ ਉਹਨਾਂ ਦਾ ਬੱਚਾ ਪੜ੍ਹ ਲਿਖ ਕੇ ਕਿਸੇ ਚੰਗੇ ਕੰਮ ਕਾਰ ਉੱਤੇ ਲੱਗ ਜਾਵੇ, ਤਾਂ ਕਿ ਉਹ ਇੱਜ਼ਤ ਨਾਲ ਚਾਰ ਪੈਸੇ ਕਮਾਉਣ ਵਾਲਾ ਬਣ ਕੇ ਆਪਣੇ ਭਵਿੱਖ ਨੂੰ ਵਧੀਆ ਢੰਗ ਨਾਲ ਜੀ ਸਕੇ। ਇੱਕ ਪਾਸੇ ਜਿੱਥੇ ਬੇਰੁਜ਼ਗਾਰ ਨੌਜਵਾਨਾਂ ਦੀ ਭੀੜ ਹਰ ਦਿਨ ਵੱਧ ਰਹੀ ਹੈ, ਉੱਥੇ ਬਹੁਤ ਸਾਰੇ ਖੇਤਰ ਅਜਿਹੇ ਵੀ ਹਨ ਜਿਨ੍ਹਾਂ ਬਾਰੇ ਉਹਨਾਂ ਨੂੰ ਜਾਣਕਾਰੀ ਨਹੀਂ ਹੈ। ਅੱਜ ਦਾ ਵਿਸ਼ਾ ਹੈ ਮੀਡੀਆ ਦੇ ਖੇਤਰ ਵਿੱਚ ਰੋਜ਼ਗਾਰ ਦੇ ਮੌਕੇ। ਮੀਡੀਆ ਬੜੀ ਚਕਾਚੌਂਦ ਵਾਲਾ ਖੇਤਰ ਹੈ ਜਿਸ ਵਿੱਚ ਪੈਸਾ ਵੀ ਬਹੁਤ ਹੈ, ਪਰ ਇਹ ਬੜੀ ਜ਼ਿੰਮੇਵਾਰੀ ਨਾਲ ਨਿਭਾਉਣ ਵਾਲਾ ਕਾਰਜ ਹੈ। ਇਸ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਮਹਿਮਾਨ ਹਨ ਮੈਡਮ ਸਹਿਬਾਨਾ ਜੀ, ਜੋ ਕਿ ਜ਼ਿਲ੍ਹਾ ਰੁਜ਼ਗਾਰ ਅਤੇ ਉੱਦਮ ਬਿਊਰੋ ਬਰਨਾਲਾ ਵਿੱਚ ਕਰੀਅਰ ਕੌਂਸਲਰ ਹਨ। ਸਹਿਬਾਨਾ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।
2: ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ।
1: ਹਾਂਜੀ, ਆਪਾਂ ਸ਼ੁਰੂਆਤ ਕਰਾਂਗੇ। ਮੈਡਮ, ਗੱਲ ਕਰਨੀ ਚਾਹਾਂਗਾ ਮੀਡੀਆ ਦੇ ਖੇਤਰ ਵਿੱਚ ਰੁਜ਼ਗਾਰ ਦੇ ਮੌਕਿਆਂ ਬਾਰੇ ਆਪਾਂ ਗੱਲ ਕਰਨੀ ਹੈ।
2: ਹਾਂਜੀ,
1: ਇਸ ਖੇਤਰ ਦੇ ਵਿੱਚ ਮੀਡੀਆ ਦੇ ਵਿੱਚ ਕਿਹੜੇ ਕਿਹੜੇ ਕੰਮ ਆ ਜਾਂਦੇ ਨੇ?
2: ਜਦੋਂ ਅਸੀਂ ਮੀਡੀਆ ਦੀ ਗੱਲ ਕਰਦੇ ਹਾਂ ਤਾਂ ਬੇਸਿਕਲੀ ਅਸੀਂ ਸੰਚਾਰ ਦੀ ਗੱਲ ਕਰ ਰਹੇ ਹੁੰਦੇ ਹਾਂ।
1: ਹਾਂਜੀ,
2: ਤੇ ਅੱਜ ਦੇ ਦੌਰ ਵਿੱਚ ਅਜਿਹਾ ਕੋਈ ਵੀ ਕੰਮ ਨਹੀਂ ਹੈ ਜਿਹੜਾ ਸੰਚਾਰ ਦੇ ਬਿਨਾਂ ਸੰਭਵ ਹੈ।
1: ਬਿਲਕੁਲ ਜੀ,
2: ਮੀਡੀਆ ਦਾ ਖੇਤਰ ਬਹੁਤ ਹੀ ਜ਼ਿਆਦਾ ਵਿਸ਼ਾਲ ਹੋ ਚੁੱਕਿਆ ਹੈ ਹੁਣ।
1: ਹਾਂਜੀ,
2: ਇਹਨਾਂ 'ਚ ਸਭ ਤੋਂ ਪਹਿਲਾਂ ਪ੍ਰਿੰਟ ਮੀਡੀਆ ਜਿੱਦਾਂ ਕਿ ਅਖਬਾਰ ਹੋ ਗਏ, ਮੈਗਜ਼ੀਨਸ ਹੋ ਗਏ, ਇਹ ਸਾਰਾ ਸਾਡਾ ਪ੍ਰਿੰਟ ਮੀਡੀਆ ਆ ਜਾਂਦਾ ਹੈ ਜਿਹੜਾ ਕਿ ਬਹੁਤ ਹੀ ਪੁਰਾਣਾ ਵੀ ਹੈ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਨਾਲ ਹੀ ਇਹਦੇ ਇਲੈਕਟ੍ਰੋਨਿਕ ਮੀਡੀਆ ਵੀ ਜੁੜ ਜਾਂਦਾ ਹੈ, ਜਿਹੜਾ ਕਿ ਜਿਹਦੇ ਵਿੱਚੋਂ ਅਸੀਂ ਸਭ ਤੋਂ ਜ਼ਿਆਦਾ ਵਾਕਿਫ ਹੀ ਹਾਂ। ਮੋਸਟਲੀ ਅਸੀਂ ਟੀਵੀ ਚੈਨਲਸ ਦੇਖਦੇ ਰਹਿੰਦੇ ਹਾਂ, ਟੀਵੀ ਹੋ ਗਿਆ, ਰੇਡੀਓ ਹੋ ਗਿਆ, ਯੂਟਿਊਬ, ਇਹ ਸਾਰੀਆਂ ਜੋ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਆ ਜਾਂਦੀਆਂ ਨੇ।
1: ਹਾਂਜੀ,
2: ਤੇ ਇਸ ਤੋਂ ਇਲਾਵਾ ਮੀਡੀਆ ਦੇ ਖੇਤਰ ਵਿੱਚ ਪਬਲਿਕ ਰਿਲੇਸ਼ਨ ਹੋ ਗਿਆ, ਐਡਵਰਟਾਈਜ਼ਿੰਗ, ਫੋਟੋਗ੍ਰਾਫੀ, ਵੀਡੀਓਗ੍ਰਾਫੀ ਵਰਗੇ ਖੇਤਰ ਵੀ ਜੁੜ ਜਾਂਦੇ ਨੇ।
1: ਹਾਂਜੀ,
2: ਤੇ ਅੱਜ ਕੱਲ ਇੰਟਰਨੈਟ ਦਾ ਜ਼ਮਾਨਾ ਹੋਣ ਕਰਕੇ ਕਈ ਹੋਰ ਨਵੀਆਂ ਟਰਮਸ ਵੀ ਮੀਡੀਆ ਦੇ ਨਾਲ ਜੁੜ ਚੁੱਕੀਆਂ ਨੇ, ਜਿੱਦਾਂ ਨਿਊ ਮੀਡੀਆ ਨੇ ਜਨਮ ਲੈ ਲਿਆ ਹੈ, ਜਿੱਦਾਂ ਕਿ ਆਨਲਾਈਨ ਰੇਡੀਓ, ਆਨਲਾਈਨ ਟੀਵੀ, ਆਨਲਾਈਨ ਵੈਬ ਚੈਨਲਸ, ਤੇ ਵੱਖਰੀਆਂ ਵੱਖਰੀਆਂ ਨਿਊਜ਼ ਵੈਬਸਾਈਟਸ ਹੋ ਗਿਆ, ਪੋਰਟਲਸ ਹੋ ਗਏ, ਐਪਲੀਕੇਸ਼ਨਸ ਹੋ ਗਈਆਂ, ਡਿਫਰੈਂਟ ਡਿਫਰੈਂਟ ਯੂਟਿਊਬ ਨਿਊਜ਼ ਚੈਨਲਸ ਹੋ ਗਏ, ਤਾਂ ਇਹ ਸਾਰੀਆਂ ਚੀਜ਼ਾਂ ਨੇ ਸਾਡੇ ਮੀਡੀਆ ਦੇ ਜੋ ਖੇਤਰ ਨੂੰ ਹੋਰ ਵੀ ਜ਼ਿਆਦਾ ਵਿਸ਼ਾਲ ਕਰ ਦਿੱਤਾ ਹੈ। ਤੇ ਇਸ ਦੇ ਨਾਲ ਹੀ ਮੀਡੀਆ ਦੇ ਨਾਲ ਜੁੜੀਆਂ ਹੋਈਆਂ ਇੱਕ ਹੋਰ ਖੇਤਰ ਜਿਹਨੂੰ ਅਸੀਂ ਟੈਕਨੋਲੋਜੀ, ਜਿਹੜੀ ਟੈਕਨੋਲੋਜੀ ਮੀਡੀਆ ਦੇ ਵਿੱਚ ਯੂਜ਼ ਹੁੰਦੀ ਹੈ, ਉਸਨੂੰ ਮੀਡੀਆ ਟੈਕਨੀਸ਼ੀਅਨਸ ਆਖ ਸਕਦੇ ਹਾਂ। ਇਹ ਖੇਤਰ ਵੀ ਸਾਡੇ ਮੀਡੀਆ ਦੇ ਖੇਤਰ ਦੇ ਨਾਲ ਜੁੜਿਆ ਹੋਇਆ ਖੇਤਰ ਹੀ ਹੈ।
1: ਬਿਲਕੁਲ ਜੀ, ਅੱਗੇ ਆਪਾਂ ਗੱਲ ਕਰਾਂਗੇ ਵੀ ਜਿਵੇਂ ਤੁਸੀਂ ਗੱਲ ਕੀਤੀ ਹੈ ਪ੍ਰਿੰਟ ਮੀਡੀਆ ਦੀ।
2: ਹਾਂਜੀ,
1: ਪ੍ਰਿੰਟ ਮੀਡੀਆ ਦੇ ਵਿੱਚ ਸਾਡੇ ਨੌਜਵਾਨਾਂ ਲਈ ਕਿਹੜੇ ਕਿਹੜੇ ਕੰਮ ਉਪਲਬਧ ਹਨ?
2: ਪ੍ਰਿੰਟ ਮੀਡੀਆ ਜੋ ਹੈ ਇੱਕ ਸਾਡਾ ਬੜਾ ਹੀ ਪੁਰਾਣਾ ਮੀਡੀਆ ਹੈ, ਜਿਹਦੇ ਵਿੱਚ ਅਖਬਾਰ, ਮੈਗਜ਼ੀਨਸ ਆ ਜਾਂਦੀਆਂ ਨੇ। ਤੇ ਇਹਦੇ ਵਿੱਚ ਅਕਸਰ ਹੀ ਨੌਜਵਾਨ ਜਦੋਂ ਕੋਰਸ ਕੰਪਲੀਟ ਕਰਦੇ ਆ ਤਾਂ ਉਹਨਾਂ ਨੂੰ ਪਹਿਲਾਂ ਐਜ਼ ਅ ਟ੍ਰੇਨੀ ਪੱਤਰਕਾਰ ਭਰਤੀ ਕੀਤਾ ਜਾਂਦਾ ਹੈ ਪ੍ਰਿੰਟ ਮੀਡੀਆ ਦੇ ਵਿੱਚ।
1: ਅੱਛਾ ਜੀ,
2: ਤੇ ਫਿਰ ਉਹ ਆਪਣੇ ਹਾਰਡਵਰਕ ਨਾਲ ਹੌਲੀ ਹੌਲੀ ਪ੍ਰੋਗਰੈਸ ਕਰਦੇ ਹੋਏ ਉਹ ਸਬ ਐਡੀਟਰ ਦੀਆਂ ਪੋਸਟਾਂ ਤੱਕ ਚਲੇ ਜਾਂਦੇ ਨੇ, ਦੈਨ ਉਹ ਐਡੀਟਰ ਦੀ ਪੋਸਟ ਤੱਕ ਵੀ ਚਲੇ ਜਾਂਦੇ ਨੇ। ਤੇ ਇਸ ਦੇ ਨਾਲ ਹੀ ਮੈਂ ਇੱਕ ਚੀਜ਼ ਹਾਈਲਾਈਟ ਜਿਹੜੀ ਇੱਥੇ ਕਰਨਾ ਚਾਹਾਂਗੀ ਕਿ ਇਹ ਪੋਸਟਾਂ ਤੱਕ ਪਹੁੰਚਣ ਲਈ ਜਾਂ ਫਿਰ ਇਸ ਖੇਤਰ ਦੇ ਵਿੱਚ ਸਫਲਤਾ ਹਾਸਲ ਕਰਨ ਦੇ ਲਈ ਜੋ ਇੱਕ ਪਰਸਨ ਦੇ ਵਿੱਚ ਐਬਿਲਿਟੀ ਹੋਣੀ ਚਾਹੀਦੀ ਹੈ, ਉਹ ਹੋਣੀ ਚਾਹੀਦੀ ਹੈ ਕਿ ਲੈਂਗੁਏਜ ਵਿੱਚ ਮੁਹਾਰਤ ਹੋਣਾ ਬਹੁਤ ਜ਼ਰੂਰੀ ਹੈ।
1: ਬਿਲਕੁਲ ਜੀ, ਹਾਂਜੀ,
2: ਵਿਅਕਤੀ ਦਾ ਅਗਰ ਉਹ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਦੇ ਵਿੱਚ ਜਾਣਾ ਚਾਹੁੰਦਾ ਹੈ, ਉਸ 'ਚ ਸਫਲਤਾ ਹਾਸਲ ਕਰਨਾ ਚਾਹੁੰਦਾ ਹੈ, ਤਾਂ ਉਸਨੂੰ ਲੈਂਗੁਏਜ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਭਾਸ਼ਾ ਦੀ ਮੁਹਾਰਤ ਦੇ ਨਾਲ ਹੀ ਬੱਚਾ ਬਹੁਤ ਅੱਗੇ ਦੀ ਅੱਗੇ ਪਹੁੰਚ ਸਕਦਾ ਹੈ। ਅਗਰ ਕਿਸੇ ਨੂੰ ਅੱਛਾ ਰਾਈਟਿੰਗ ਸਕਿੱਲਸ ਨੇ, ਕਿਸੇ ਦੇ ਵਿੱਚ ਰਾਈਟਿੰਗ ਸਕਿੱਲਸ ਨੇ, ਤੇ ਉਹ ਆਪਣੇ ਲਿਖੇ ਹੋਏ ਵਿਸ਼ੇ ਨੂੰ ਅੱਛੇ ਤਰੀਕੇ ਦੇ ਨਾਲ ਬੜੇ ਬਿਊਟੀਫੁਲ ਸ਼ਬਦਾਂ ਦੇ ਵਿੱਚ ਐਕਸਪ੍ਰੈਸ ਕਰ ਸਕਦਾ ਹੈ, ਤਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਉਹਦੀ ਸਕਸੈਸ ਦੇ ਚਾਂਸਸ ਜਿਹੜੇ ਨੇ ਥੋੜੇ ਹੋਰ ਵੱਧ ਜਾਂਦੇ ਨੇ।
1: ਹਾਂਜੀ, ਪ੍ਰਿੰਟ ਮੀਡੀਆ ਦੇ ਵਿੱਚ ਤਾਂ ਭਾਸ਼ਾ ਦਾ ਜਿਹੜਾ ਗਿਆਨ ਹੋਣਾ,
2: ਹਾਂ,
1: ਤੇ ਜਾਂ ਕੰਪਿਊਟਰ ਟਾਈਪਿੰਗ, ਇਹਦਾ ਹੋਰ ਵੀ ਜ਼ਿਆਦਾ ਮਹੱਤਵ ਹੈ।
2: ਬਿਲਕੁਲ, ਇਸ ਦੇ ਨਾਲ ਹੀ ਜਿੱਦਾਂ ਇੱਕ ਵਿਅਕਤੀ ਨੂੰ ਅਗਰ ਭਾਸ਼ਾ ਮਲਟੀ ਲੈਂਗੁਏਜ ਆਉਂਦੀਆਂ ਨੇ, ਜ਼ਿਆਦਾ ਭਾਸ਼ਾ ਆਉਂਦੀਆਂ ਨੇ, ਜਿਵੇਂ ਉਸਨੂੰ ਇੰਗਲਿਸ਼, ਪੰਜਾਬੀ, ਹਿੰਦੀ, ਉਰਦੂ ਭਾਸ਼ਾਵਾਂ ਦਾ ਗਿਆਨ ਹੈ ਤਾਂ ਉਹ
1: ਹਾਂਜੀ
2: ਐਜ਼ ਅ ਟਰਾਂਸਲੇਟਰ ਵੀ ਕੰਮ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ
1: ਬਿਲਕੁਲ
2: ਇਹਦੇ ਨਾਲ ਹੀ ਜਿੱਦਾਂ ਤੁਸੀਂ ਕਿਹਾ ਕੰਪਿਊਟਰ ਨੌਲੇਜ ਦਾ ਹੋਣਾ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ
1: ਹਾਂਜੀ
2: ਵਿੱਚ। ਅਗਰ ਕੋਈ ਪ੍ਰਿੰਟ ਮੀਡੀਆ ਦੇ ਵਿੱਚ ਇੰਟਰਸਟ ਰੱਖਦਾ ਹੈ ਤਾਂ ਉਹਨੂੰ ਜਿਹੜੀ ਭਾਸ਼ਾ ਦੇ ਵਿੱਚ ਮੁਹਾਰਤ ਹਾਸਲ ਹੈ ਉਸ ਭਾਸ਼ਾ ਦੇ ਵਿੱਚ ਉਸਨੂੰ ਟਾਈਪਿੰਗ ਆਉਣਾ ਬਹੁਤ ਜ਼ਰੂਰੀ ਹੈ।
1: ਸਹੀ ਗੱਲ ਹੈ ਜੀ।
2: ਤੇ ਟਾਈਪਿੰਗ ਦੇ ਨਾਲ ਨਾਲ ਹੀ ਜਿੱਦਾਂ ਅਗਰ ਉਸਨੂੰ ਕੰਪਿਊਟਰ ਦੀ ਥੋੜੀ ਨੌਲੇਜ ਹੁੰਦੀ ਹੈ ਤਾਂ ਉਹ ਪੇਜ ਡਿਜ਼ਾਈਨ ਕਰ ਸਕਦਾ ਹੈ, ਲੇਆਊਟ ਡਿਜ਼ਾਈਨਰ ਦਾ ਕੰਮ ਵੀ ਕਰ ਸਕਦਾ ਹੈ ਮੀਡੀਆ ਦੇ ਵਿੱਚ। ਤੇ ਇਹਦੇ ਨਾਲ ਹੀ ਉਹਨੂੰ ਥੋੜੇ ਛੋਟੇ ਛੋਟੇ ਸੋਫਟਵੇਅਰ ਜਿੱਦਾਂ ਜਿਹਨੂੰ ਅਸੀਂ ਪੇਜ ਮੇਕਰ ਜਾਂ ਕੁਆਰਕ ਸਪ੍ਰੈਡਸ ਬੋਲਦੇ ਹਾਂ ਤਾਂ ਇਹਨਾਂ ਦੀ ਵੀ ਨੌਲੇਜ ਅਗਰ ਥੋੜੀ ਬਹੁਤ ਹੁੰਦੀ ਹੈ ਤਾਂ ਉਸਦੀ ਸਕਸੈਸ ਦੇ ਜੋ ਚਾਂਸਸ ਹੈ ਉਹ ਥੋੜੇ ਹੋਰ ਵੱਧ ਜਾਂਦੇ ਨੇ।
1: ਅੱਜ ਕੱਲ੍ਹ ਤਾਂ ਇਹ ਵੀ ਹੈਗਾ ਵੀ ਜਿਹੜੇ ਅਖਬਾਰ ਨੇ ਉਹ ਨੈਸ਼ਨਲ ਪੱਧਰ ਤੇ ਛਪਦੇ ਆ ਜਾਂ ਸਟੇਟ ਪੱਧਰ ਤੇ ਛਪਦੇ ਆ, ਉਸ ਤੋਂ ਬਾਅਦ ਉਹਨਾਂ ਨੇ ਸਾਰਿਆਂ ਨੇ ਜ਼ਿਲ੍ਹਿਆਂ ਦੇ ਵਿੱਚ ਆਪਣੇ ਆਪਣੇ ਦਫ਼ਤਰ ਖੋਲ੍ਹੇ ਹੋਏ ਆ।
2: ਹਾਂਜੀ,
1: ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ ਹੈਗਾ ਕੰਮ ਮਿਲ ਸਕਦਾ ਮੇਰੇ ਖਿਆਲ ਦੇ ਵਿੱਚ।
2: ਹਾਂਜੀ ਹਾਂ, ਡਿਸਟ੍ਰਿਕਟ ਲੈਵਲ ਤੇ ਵੀ ਪੋਸਟਾਂ ਹੋ ਜਾਂਦੀਆਂ ਨੇ ਔਰ ਜ਼ਿਲ੍ਹਿਆਂ ਦੇ ਸਟੇਟ ਪੱਧਰ ਦੇ ਉੱਪਰ ਵੀ ਇਸ ਦੇ ਵਿੱਚ ਬਹੁਤ ਸਾਰੀਆਂ ਪੋਸਟਾਂ ਹੁੰਦੀਆਂ ਨੇ। ਤੇ ਇਸ ਦੇ ਵਿੱਚ ਪ੍ਰਾਈਵੇਟ ਤੇ ਗਵਰਨਮੈਂਟ ਦੋਨੋਂ ਹੀ ਸੈਕਟਰਸ ਸਾਡੇ ਲਈ ਓਪਨ ਰਹਿੰਦੇ ਨੇ। ਅਗਰ ਕੋਈ ਪਰਸਨ
1: ਪ੍ਰਾਈਵੇਟ ਜਾਂ ਸਰਕਾਰੀ ਖੇਤਰ ਦੀ ਗੱਲ ਕਰਨ ਦੇ ਨਾਲ ਨਾਲ ਜੇ ਆਪਾਂ ਉਦੋਂ ਪਹਿਲਾਂ ਗੱਲ ਕਰੀਏ ਵੀ ਇਹਦੇ ਲਈ ਕੋਰਸ ਕਿਹੜੇ ਕਿਹੜੇ ਕਰਨੇ ਚਾਹੀਦੇ ਨੇ
2: ਜੀ? ਹਾਂਜੀ,
1: ਜਾਂ ਕਰਵਾਏ ਜਾਂਦੇ ਨੇ ਜਿਹੜੇ ਕੋਰਸ?
2: ਕਾਫੀ, ਅਗਰ ਮੈਂ ਪੰਜਾਬ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਕਾਫੀ ਅੱਛੀਆਂ ਯੂਨੀਵਰਸਿਟੀਜ਼ ਪਲੱਸ ਕਾਲਜਸ ਹੈਗੇ ਨੇ ਜਿਹੜੇ ਮਾਸਟਰਸ ਐਂਡ ਗ੍ਰੈਜੂਏਸ਼ਨ ਇਨ ਮਾਸ ਕਮਿਊਨੀਕੇਸ਼ਨ ਐਂਡ ਜਰਨਲਿਜ਼ਮ ਚ ਕਰਵਾਉਂਦੇ ਆ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਿਵੇਂ ਪੰਜਾਬੀ ਯੂਨੀਵਰਸਿਟੀ ਦਾ ਜਰਨਲਿਜ਼ਮ ਡਿਪਾਰਟਮੈਂਟ ਹੈ, ਉਹ ਆਫਰ ਕਰਦਾ ਹੈ BA JMC ਗ੍ਰੈਜੂਏਸ਼ਨ, ਹਾਂਜੀ BA ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ, ਜਿਹਦੇ ਲਈ ਉਹ ਆਪਣਾ ਇੱਕ ਸਪੈਸ਼ਲ ਐਂਟਰੈਂਸ ਐਗਜ਼ਾਮ ਲੈਂਦਾ ਹੈ। ਜੋ ਬੱਚੇ ਦਾ ਐਂਟਰੈਂਸ ਐਗਜ਼ਾਮ ਕਲੀਅਰ ਹੋ ਜਾਂਦਾ ਹੈ ਤਾਂ ਉਹਨਾਂ ਬੱਚਿਆਂ ਨੂੰ ਗ੍ਰੈਜੂਏਸ਼ਨ ਦੇ ਵਿੱਚ ਉੱਥੇ BA ਮਤਲਬ ਗ੍ਰੈਜੂਏਸ਼ਨ ਦੇ ਵਿੱਚ ਉੱਥੇ ਐਡਮਿਸ਼ਨ ਮਿਲ ਜਾਂਦੀ ਹੈ। ਤੇ ਇਸ ਦੇ ਨਾਲ ਹੀ ਉਹ ਗ੍ਰੈਜੂਏਸ਼ਨ ਤੋਂ ਬਾਅਦ ਮਾਸਟਰਸ ਲਈ ਵੀ ਉੱਥੇ ਸੇਮ ਹੀ ਡਿਪਾਰਟਮੈਂਟ ਚ ਅਪਲਾਈ ਕਰ ਸਕਦਾ। ਬੜਾ ਹੀ ਅੱਛਾ ਡਿਪਾਰਟਮੈਂਟ ਮੰਨਿਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਦਾ ਇਹ ਡਿਪਾਰਟਮੈਂਟ। ਤੇ ਇਸ ਦੇ ਨਾਲ ਇੱਕ ਹੋਰ ਡਿਪਾਰਟਮੈਂਟ ਵੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਹੀ ਜਿਹੜਾ BJMC ਕਰਵਾਉਂਦਾ ਹੈ। ਇਹ ਜਿਹੜੀ BJMC ਹੈ ਉਹ ਹੈਗੀ ਮੇਨ ਫਿਲਮ ਟੀਵੀ ਐਂਡ ਫਿਲਮਸ ਦੇ ਵਿੱਚ। ਮਤਲਬ ਅਗਰ ਕੋਈ ਪਰਸਨ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਾਣਾ ਚਾਹੁੰਦਾ ਹੈ ਤਾਂ ਉਹਦੇ ਲਈ ਇਹ ਬੈਸਟ ਆਪਸ਼ਨ ਹੈ। ਔਰ ਜੋ ਮੈਂ ਪਹਿਲਾਂ ਦੱਸ ਚੁੱਕੀ ਹਾਂ ਉਹ ਜਿਹੜੀ ਹੈ ਉਹ ਸਾਰਾ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਜੋ ਜਿੱਦਾਂ ਪ੍ਰਿੰਟ ਮੀਡੀਆ ਪਲੱਸ ਇਲੈਕਟ੍ਰੋਨਿਕ ਮੀਡੀਆ ਉਹ ਦੋਨੋਂ ਹੀ ਸ਼ਾਮਿਲ ਹੋ ਜਾਂਦੇ ਨੇ ਉਹਦੇ ਵਿੱਚ। ਤੇ ਇਹ ਜਿਹੜਾ ਸੈਕਿੰਡ ਵਾਲਾ ਹੈ ਇਹ ਸਪੈਸੀਫਾਈਡ ਟੀਵੀ ਐਂਡ ਫਿਲਮ ਦੇ ਲਈ ਹੁੰਦਾ ਹੈ।
1: ਹਾਂਜੀ, ਇਲੈਕਟ੍ਰੋਨਿਕ ਮੀਡੀਆ ਦੀ ਗੱਲ ਕਰ ਲੈਂਦੇ ਆਪਾਂ ਨਾਲ ਨਾਲ, ਉਹ ਵੀ ਦੱਸੋ।
2: ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਗ੍ਰੈਜੂਏਸ਼ਨ ਜਾਂ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ ਜਿੱਦਾਂ ਮਤਲਬ ਬੱਚੇ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਜਾਂ ਪੋਸਟ ਗ੍ਰੈਜੂਏਸ਼ਨ ਕੰਪਲੀਟ ਕਰਦੇ ਆ ਮਾਸ ਮੀਡੀਆ ਸਟੱਡੀਜ਼ ਦੇ ਵਿੱਚ, ਤਾਂ ਉਹਨਾਂ ਦਾ ਅਕਸਰ ਇਹ ਕੰਸਰਨ ਹੁੰਦਾ ਕਿ ਹੁਣ ਅਸੀਂ ਪ੍ਰਿੰਟ ਮੀਡੀਆ ਜੁਆਇਨ ਕਰੀਏ ਜਾਂ ਫਿਰ ਇਲੈਕਟ੍ਰੋਨਿਕ ਮੀਡੀਆ ਜੁਆਇਨ ਕਰੀਏ। ਬੇਸਿਕਲੀ ਇਹਨਾਂ ਦੋਨਾਂ ਤਰ੍ਹਾਂ ਦੇ ਮੀਡੀਆ 'ਚ ਕੰਮ ਕਰਨ ਦੇ ਲਈ ਕੋਰਸਿਸ ਤਾਂ ਡਿਫਰੈਂਟ ਡਿਫਰੈਂਟ ਨਹੀਂ ਹੁੰਦੇ, ਸੇਮ ਹੀ ਕੋਰਸਿਸ ਹੁੰਦੇ ਆ। ਬਸ ਚੋਇਸ ਦਾ ਥੋੜਾ ਫਰਕ ਪੈ ਜਾਂਦਾ ਕਿ ਕੋਈ ਬੱਚਾ ਪ੍ਰਿੰਟ 'ਚ ਜਾਣਾ ਚਾਹੁੰਦਾ ਹੈ ਤੇ ਕੋਈ ਇਲੈਕਟ੍ਰੋਨਿਕ 'ਚ ਜਾਣਾ ਚਾਹੁੰਦਾ ਹੈ। ਤੇ ਇਲੈਕਟ੍ਰੋਨਿਕ ਦੇ ਵਿੱਚ ਜਦੋਂ ਅਸੀਂ ਗੱਲ ਕਰਦੇ ਹਾਂ ਜਿੱਦਾਂ ਕਿ ਅਸੀਂ ਦੇਖਦੇ ਹਾਂ ਨਿਊਜ਼ ਚੈਨਲਸ ਦੇ ਵਿੱਚ ਨਿਊਜ਼ ਐਂਕਰਸ ਹੁੰਦੇ ਆ,
1: ਹਾਂਜੀ,
2: ਹੈ ਨਾ, ਤਾਂ ਉਹ ਨਿਊਜ਼ ਐਂਕਰ ਐਜ਼ ਅ ਨਿਊਜ਼ ਐਂਕਰ ਅਗਰ ਕਿਸੇ ਬੱਚੇ ਨੂੰ ਬਹੁਤ ਅੱਛਾ ਉਹ ਆਪਣੇ ਲੈਂਗੁਏਜ ਉਸਨੂੰ ਲੈਂਗੁਏਜ ਮੁਹਾਰਤ ਹੈਗੀ ਹੈ, ਭਾਸ਼ਾ ਮੁਹਾਰਤ ਹੈ, ਤੇ ਉਹ ਆਪਣੇ ਸ਼ਬਦਾਂ ਨੂੰ ਬੜੀ ਬਿਊਟੀਫੁਲ ਤਰੀਕੇ ਦੇ ਨਾਲ ਐਕਸਪ੍ਰੈਸ ਕਰਨ ਦੀ ਕਲਾ ਤੋਂ ਵਾਕਫ ਹੈ ਤਾਂ ਉਹ ਇੱਕ ਅੱਛਾ ਐਂਕਰ ਬਣ ਸਕਦਾ ਹੈ ਟੀਵੀ ਤੇ।
1: ਆਪਾਂ ਕਹਿ ਸਕਦੇ ਹਾਂ ਵੀ ਜਿਸ ਤਰ੍ਹਾਂ ਜੇ ਅਖਬਾਰੀ ਲਾਈਨ ਦੇ ਵਿੱਚ ਜਾਣਾ, ਪ੍ਰਿੰਟ ਮੀਡੀਆ ਦੇ ਵਿੱਚ ਜਾਣਾ, ਤਾਂ ਉਹਦੇ ਵਿੱਚ ਸਾਡੇ ਕੋਲ ਗੱਲਬਾਤ ਜਿਹੜੀ ਹੈਗੀ ਗੱਲ ਨੂੰ ਪੇਸ਼ ਕਰਨ ਲਈ ਲਿਖਣ ਦਾ ਹੁਨਰ ਹੋਣਾ ਚਾਹੀਦਾ, ਉਹ ਇੱਕ ਵਧੀਆ ਲਿਖਾਰੀ ਹੋਣਾ ਚਾਹੀਦਾ। ਤੇ ਉਸ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਵੀ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ, ਤਾਂ ਜਿਹੜਾ ਹੈਗਾ ਉਹ ਇੱਕ ਬੁਲਾਰਾ ਵਧੀਆ ਹੋਣਾ ਚਾਹੀਦਾ, ਉਹਨੂੰ ਗੱਲਬਾਤ ਕਰਨ ਦਾ ਢੰਗ ਵਧੀਆ ਹੋਣਾ ਚਾਹੀਦਾ।
2: ਬਿਲਕੁਲ ਬਿਲਕੁਲ, ਹਾਂਜੀ। ਤੇ ਇਸ ਦੇ ਨਾਲ ਹੀ ਬਿਹਾਈਂਡ ਕੈਮਰਾ ਵੀ ਬਹੁਤ ਸਾਰੇ ਹੋਰ ਇਲੈਕਟ੍ਰੋਨਿਕ ਮੀਡੀਆ ਦੇ ਵਿੱਚ ਪੋਸਟਾਂ ਆ ਜਾਂਦੀਆਂ ਨੇ, ਜਿੱਦਾਂ ਸਕ੍ਰਿਪਟ ਰਾਈਟਰ ਹੋ ਗਿਆ ਜਿਹੜੇ ਕਿ ਸਕ੍ਰਿਪਟ ਤਿਆਰ ਕਰਦੇ ਆ, ਨਿਊਜ਼ ਪ੍ਰੋਡਿਊਸਰਸ ਹੋ ਗਿਆ ਇਹ ਨਿਊਜ਼ ਪ੍ਰੋਡਿਊਸ ਕਰਦੇ ਆ ਬਣਾਉਂਦੇ ਆ, ਗ੍ਰਾਫਿਕਸ ਨੂੰ ਤਿਆਰ ਕਰਨ ਵਾਲੇ ਹੋ ਗਏ, ਗ੍ਰਾਫਿਕ ਡਿਜ਼ਾਈਨਰ ਹੋ ਗਿਆ, ਕੈਮਰਾਮੈਨ, ਲਾਈਟਸਮੈਨ ਤੋਂ ਐਂਡ ਇਸ ਦੇ ਨਾਲ ਨਾਲ ਹੋਰ ਜਿੰਨੀਆਂ ਵੀ ਮਤਲਬ ਹਰ ਇੱਕ ਤਕਰੀਬਨ ਹਰ ਨਿਊਜ਼ ਚੈਨਲ ਦਾ ਇੱਕ ਜੁੜਿਆ ਹੋਇਆ ਇੰਟਰਨੈਟ ਦੇ ਵੱਧ ਜਾਣ ਦੇ ਕਾਰਨ ਜਿਹੜਾ ਹਰ ਇੱਕ ਨਿਊਜ਼ ਚੈਨਲ ਆਪਣੀ ਨਿਊਜ਼ ਨੂੰ ਇੰਟਰਨੈਟ ਦੇ ਉੱਪਰ ਵੀ ਪਾਉਂਦਾ ਹੈ, ਤਾਂ ਉਹਦੇ ਲਈ ਵੀ ਉਹ ਡਿਫਰੈਂਟ ਪੋਸਟਾਂ ਕ੍ਰੀਏਟ ਕੀਤੀਆਂ ਹੁੰਦੀਆਂ ਨੇ ਉਹਨਾਂ ਨੇ। ਸੋ
1: ਹਾਂਜੀ
2: ਦੇਰ ਆਰ
1: ਹਾਂਜੀ
2: ਨੰਬਰ ਆਫ ਪੋਸਟ ਅਵੇਲੇਬਲ ਇਨ ਮਾਸ ਮੀਡੀਆ ਇਨ ਜਰਨਲਿਜ਼ਮ ਸੈਕਟਰ।
1: ਹਾਂਜੀ ਹਾਂਜੀ
2: ਹਾਂਜੀ
1: ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜਿਹੜਾ ਅੱਜ ਸੋਸ਼ਲ ਮੀਡੀਆ ਦਾ
2: ਜੀ
1: ਦੌਰ ਹੈਗਾ। ਸੋਸ਼ਲ ਮੀਡੀਆ ਦਾ ਅਸੀਂ ਦੇਖ ਰਹੇ ਹਾਂ ਵੀ ਹਰ ਪਾਸੇ ਜਿਹੜੇ ਹੈਗੇ ਨੌਜਵਾਨ ਹੈ, ਖਾਸ ਕਰਕੇ ਵੱਡੀ ਵੱਡੀ ਗਿਣਤੀ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਸਰਗਰਮ ਨੇ।
2: ਹਾਂਜੀ
1: ਸੋਸ਼ਲ ਮੀਡੀਆ ਦੇ ਬਾਰੇ ਵਿੱਚ ਵਿਸਥਾਰ ਦੇ ਵਿੱਚ ਤੁਸੀਂ ਜਾਣਕਾਰੀ ਦਿਓ ਵੀ ਇੱਥੇ ਕਿਹੜੇ ਕਿਹੜੇ ਕੰਮ ਮਿਲ ਸਕਦੇ ਆ, ਰੁਜ਼ਗਾਰ ਦੇ ਮੌਕਿਆਂ ਬਾਰੇ ਦੱਸੋ।
2: ਹਾਂਜੀ ਦੇਖੋ ਜਿੱਦਾਂ ਸੋਸ਼ਲ ਮੀਡੀਆ ਹੈ, ਅੱਜ ਕੱਲ ਆਪਣੇ ਹਰ ਇੱਕ ਏਜ ਗਰੁੱਪ ਦਾ ਪਰਸਨ ਮੰਨ ਲਓ, ਜਾਂ ਫਿਰ ਨੌਜਵਾਨ ਪੀੜ੍ਹੀ ਮੰਨ ਲਓ, ਤੇ ਜਾਂ ਜਿੰਨੇ ਵੀ ਸੈਲੀਬ੍ਰਿਟੀਜ਼ ਨੇ, ਪੋਲੀਟੀਸ਼ੀਅਨਸ ਨੇ, ਜਾਂ ਫਿਰ ਜਿੰਨੇ ਵੀ ਕੋਈ ਰੀਨੋਨਡ ਪਰਸਨੈਲਿਟੀਜ਼ ਨੇ, ਉਹ ਸਾਰੇ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਜ਼ਰੂਰ ਬਣਾਉਂਦੇ ਨੇ।
1: ਬਿਲਕੁਲ
2: ਜਿੱਦਾਂ
1: ਜੀ
2: ਫੇਸਬੁੱਕ ਹੋ ਗਿਆ, ਟਵਿੱਟਰ ਹੋ ਗਿਆ, ਇੰਸਟਾਗ੍ਰਾਮ ਹੋ ਗਿਆ, ਇਹ ਸਾਰੇ ਆਪਣੇ ਮੇਨ ਕਹਿ ਸਕਦੇ ਹਾਂ ਅਸੀਂ ਸੋਸ਼ਲ ਮੀਡੀਆ ਅਕਾਊਂਟਸ ਨੇ, ਜਿਨ੍ਹਾਂ ਤੇ ਸਾਰੇ ਸੈਲੀਬ੍ਰਿਟੀਜ਼ ਆਪਣਾ ਅਕਾਊਂਟ ਬਣਾ ਕੇ ਆਪਣੀਆਂ ਜੋ ਵੀ ਉਹਨਾਂ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪ੍ਰਚਾਰ ਕਰਦੇ ਹੈ।
1: ਹਾਂਜੀ
2: ਤਾਂ ਇਹਦੇ ਵਿੱਚ ਮੋਸਟਲੀ ਜਿਹੜੇ ਸੋਸ਼ਲ ਮੀਡੀਆ ਅਕਾਊਂਟਸ ਨੇ, ਇਹਨਾਂ ਨੂੰ ਚਲਾਉਣ ਦੇ ਲਈ ਉਹਨਾਂ ਨੇ ਗ੍ਰੈਜੂਏਟਸ, ਮੀਡੀਆ ਗ੍ਰੈਜੂਏਟਸ ਹੀ ਹਾਇਰ ਕੀਤੇ ਹੁੰਦੇ ਹੈ। ਤਾਂ
1: ਅੱਛਾ ਜੀ
2: ਇਹਦੇ ਵਿੱਚ ਵੀ ਇੱਕ ਸਾਡੇ ਲਈ ਓਪਰਚੁਨਿਟੀ ਵੱਧ ਜਾਂਦੀ ਹੈ ਕਿ ਜਿਹੜੇ ਇਦਾਂ ਦੇ ਕੋਰਸਿਸ ਦੇ ਵਿੱਚ ਬੱਚੇ ਕਰਦੇ ਆ, ਉਹ ਐਜ਼ ਅ ਮੀਡੀਆ ਗ੍ਰੈਜੂਏਟਸ ਵੀ ਹਾਇਰ ਕੀਤੇ ਜਾ ਸਕਦੇ ਆ, ਅੱਛੇ ਅੱਛੇ ਪਰਸਨੈਲਿਟੀਜ਼ ਦੇ ਥਰੂ, ਜਾਂ ਫਿਰ ਕੋਈ ਵੀ ਅੱਛੇ ਕਿਸੇ ਵੀ ਚੈਨਲ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ। ਔਰ ਇਸ ਦੇ ਨਾਲ ਹੀ ਜਿਹੜਾ ਸੋਸ਼ਲ ਮੀਡੀਆ ਏ, ਉਹ ਸਿਮਿਲਰਲੀ ਅਖਬਾਰਾਂ ਔਰ ਟੀਵੀ ਦੀ ਤਰ੍ਹਾਂ ਹੀ ਕੰਮ ਕਰਦਾ ਹੈ ਮੋਸਟਲੀ।
1: ਅੱਛਾ ਜੀ
2: ਜਿੰਨੇ ਵੀ, ਹਾਂਜੀ ਮਤਲਬ ਜਿੰਨਾ ਵੀ ਉਹ ਪੋਸਟਾਂ ਆਉਂਦੀਆਂ ਨੇ ਉਹਦੇ ਉੱਪਰ ਰਾਈਟਿੰਗ ਸਕਿੱਲਸ ਬੜਾ ਧਿਆਨ ਹੁੰਦਾ ਹੈ ਕਿ ਰਾਈਟਿੰਗ ਸਕਿੱਲਸ ਅੱਛੇ ਹੋਣੇ ਚਾਹੀਦੇ ਹੈ। ਤਾਂ ਨੌਜਵਾਨ ਜਿਹੜੇ ਹੈ ਇਸ ਦੇ ਵਿੱਚ ਐਜ਼ ਅ ਮੀਡੀਆ ਗ੍ਰੈਜੂਏਟਸ ਕੰਮ ਕਰ ਸਕਦੇ ਨੇ। ਪ੍ਰਾਈਵੇਟ ਪਲੱਸ ਗਵਰਨਮੈਂਟ ਦੋਨਾਂ ਹੀ ਸੈਕਟਰਸ ਦੇ ਵਿੱਚ ਇਹ ਵੀ ਓਪਰਚੁਨਿਟੀ ਜਿਹੜੀ ਹੈ ਓਪਨ ਰਹਿੰਦੀ ਹੈ। ਤੇ ਮੋਸਟਲੀ ਜਿਹੜੇ ਜਿੱਦਾਂ ਬੜੇ ਕੋਈ ਵੀ ਪੋਲੀਟੀਕਲ ਪਾਰਟੀ ਹੈ, ਜਾਂ ਕੋਈ ਪੋਲੀਟੀਸ਼ੀਅਨ ਹੈ, ਜਾਂ ਫਿਰ ਕੋਈ ਐਕਟਰਸ ਹੈ, ਐਕਟਰਸ ਹੈ, ਤਾਂ ਬੜੇ ਮਤਲਬ ਉਹ ਹਰ ਤਰ੍ਹਾਂ ਦੀ ਆਪਣੀ ਜਿਹੜੀ ਐਕਟੀਵਿਟੀਜ਼ ਨੇ ਉਹ ਮੀਡੀਆ ਉੱਪਰ ਪਾਉਣ ਦੇ ਲਈ ਉਹਨਾਂ ਨੂੰ ਇੱਕ ਐਸੇ ਇੱਕ ਸਪੈਸੀਫਾਈਡ ਸ਼ਬਦਾਵਲੀ ਦੀ ਜ਼ਰੂਰਤ ਹੁੰਦੀ ਹੈ, ਜਿਨ੍ਹਾਂ ਦਾ ਜੋ ਉਸ ਨੂੰ ਬਿਊਟੀਫੁਲ ਤਰੀਕੇ ਦੇ ਨਾਲ ਲਿਖ ਕੇ, ਤਾਂ ਕਿ ਉਹਨਾਂ ਦੀ ਜਿਹੜੀ ਪੋਸਟ ਹੈ ਬੜੀ ਐਕਸਪ੍ਰੈਸਿਵ, ਬੜੀ ਅੱਛੀ ਲੱਗ ਸਕੇ। ਇਸ ਕਰਕੇ ਉਹ ਅਕਸਰ ਮੀਡੀਆ ਪਰਸੋਨਲਸ ਨੂੰ ਹੀ ਹਾਇਰ ਕਰਦੇ ਹੈ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦੇਖਣ ਦੇ ਲਈ।
1: ਜਦੋਂ ਜੇ ਆਪਾਂ ਗੱਲ ਕਰੀਏ ਵੀ ਜਿਹੜੀਆਂ ਫੇਮਸ ਹਸਤੀਆਂ ਨੇ, ਚੰਗੀਆਂ ਜਿਹੜੀਆਂ ਸੋਹਰਤ ਵਾਲੀਆਂ ਸ਼ਖਸੀਅਤਾਂ ਨੇ, ਉਹ ਤਾਂ ਫਿਰ ਜਿਹੜਾ ਹੈਗਾ ਵੀ ਜਿਹੜੇ ਮੀਡੀਆ ਕਰਮੀ ਨੇ ਆਪਣੇ ਨਾਲ ਜੋੜਦੇ ਆ, ਉਹਨਾਂ ਨੂੰ ਫਿਰ ਆਮਦਨ ਪੱਖੋਂ ਵੀ ਉਹਨਾਂ ਨੂੰ ਚੰਗੀ ਮਦਦ ਕਰਦੇ ਹੋਣਗੇ, ਜਾਂ ਉਹਨਾਂ ਨੂੰ ਚੰਗੀ ਪੇ ਕਰਦੇ ਹੋਣਗੇ।
2: ਬਿਲਕੁਲ ਉਹਨਾਂ ਦੇ ਅੱਛੀ ਇਨਕਮ ਸੋਰਸ ਵੀ ਅੱਛਾ ਹੋ ਜਾਂਦਾ ਹੈ। ਓਬਵੀਅਸ ਹੈ ਕਿ ਜੇ ਅਗਰ ਉਹਨਾਂ ਦਾ ਸੋਸ਼ਲ ਮੀਡੀਆ ਅਕਾਊਂਟ ਬੜਾ ਅੱਛਾ ਚੱਲ ਰਿਹਾ, ਅੱਜ ਕੱਲ ਹਰ ਕੋਈ ਸੋਸ਼ਲ ਮੀਡੀਆ ਨੂੰ ਫੋਲੋ ਕਰਦਾ ਹੈ, ਕਿ ਫੋਲੋਅਰਸ ਦੇਖਦੇ ਆ, ਅਗਰ ਕੋਈ ਵੀ ਅੱਛਾ ਉਹਨਾਂ ਦੇ ਅੱਛੇ ਪੋਸਟਾਂ ਪਾਈਆਂ ਹੁੰਦੀਆਂ ਨੇ, ਪੋਸਟ ਅੱਛੀ ਪਾਈ ਹੋਏਗੀ ਤਾਂ ਉਹਨਾਂ ਦੇ ਫੋਲੋਅਰਸ ਵੱਧਦੇ ਆ, ਤਾਂ ਓਬਵੀਅਸ ਜੀ ਗੱਲ ਹੈ ਕਿ ਉਹਨਾਂ ਲਈ ਜੋ ਸੋਸ਼ਲ ਮੀਡੀਆ ਏ ਉਹ ਬੜਾ ਹੀ ਇੱਕ ਅੱਛਾ ਸੋਰਸ ਹੈ ਆਪਣੇ ਆਪ ਨੂੰ ਜਨਤਾ ਤੱਕ ਪਹੁੰਚਾਉਣ ਦਾ। ਇਸ ਕਰਕੇ ਉਹ ਜਿੰਨਾ ਅੱਛਾ ਕੋਈ ਵੀ ਪਰਸਨ ਉਹਨਾਂ ਲਈ ਕੰਮ ਕਰੇਗਾ, ਉਹਨਾਂ ਨੂੰ ਅੱਛੀ ਪੇਮੈਂਟ ਵੀ ਨਾਲ ਮਿਲੇਗੀ ਹੀ।
1: ਬਿਲਕੁਲ ਬਿਲਕੁਲ ਹਾਂਜੀ
2: ਜੀ।
1: ਜੇ ਆਪਾਂ ਇਹਦੇ ਵਿੱਚ ਗੱਲ ਕਰੀਏ ਸਰਕਾਰੀ ਨੌਕਰੀਆਂ ਦੀ, ਸਰਕਾਰੀ ਕੰਮਕਾਰ ਦੀ, ਉਹ ਚਾਹੇ ਪ੍ਰਿੰਟਿੰਗ ਮੀਡੀਆ ਹੋ ਗਿਆ ਜਾਂ ਹੈਗਾ ਇਲੈਕਟ੍ਰੋਨਿਕ ਮੀਡੀਆ ਹੋ ਗਿਆ, ਜਾਂ ਇਹਦੇ ਵਿੱਚ ਸੋਸ਼ਲ ਮੀਡੀਆ ਵੀ ਹੋ ਸਕਦਾ, ਤਾਂ ਇਹਦੇ ਬਾਰੇ ਵੀ ਦੱਸੋ।
2: ਜਿੱਦਾਂ ਅਸੀਂ ਅਗਰ ਗਵਰਨਮੈਂਟ ਸੈਕਟਰ ਦੀ ਗੱਲ ਕਰਦੇ ਹਾਂ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਐਡਵਰਟਾਈਜ਼ਿੰਗ ਹੋ ਗਿਆ ਆਪਣਾ, ਗਵਰਨਮੈਂਟ ਨੇ ਆਪਣੇ ਹਰ ਤਰ੍ਹਾਂ ਦੇ ਜੋ ਪ੍ਰੋਜੈਕਟਸ ਵਗੈਰਾ ਹੁੰਦੇ ਆ ਉਹਨਾਂ ਨੂੰ ਐਡਵਰਟਾਈਜ਼ ਕਰਨਾ ਹੁੰਦਾ ਹੈ, ਜਾਂ ਫਿਰ ਅਸੀਂ APRO, ਤੁਸੀਂ ਸੁਣਿਆ ਹੋਏਗਾ ਪਬਲਿਕ ਰਿਲੇਸ਼ਨ ਜੋ ਦਫ਼ਤਰ ਨੇ ਉਹਨਾਂ ਦੇ ਵਿੱਚ ਵੀ ਪੋਸਟਾਂ ਹੁੰਦੀਆਂ ਨੇ APRO ਦੀਆਂ, DPRO ਦੀਆਂ, ਜਿਹੜੀਆਂ ਕਿ ਇੱਕ ਸਪੈਸ਼ਲੀ PPSC ਟੈਸਟ ਦੇ ਥਰੂ ਨਿਕਲਦੀਆਂ ਨੇ।
1: ਬਿਲਕੁਲ ਜੀ।
2: ਤਾਂ ਹਾਂਜੀ ਉਹਨਾਂ ਦੇ ਵਿੱਚ ਵੀ ਕਾਫੀ ਸਕੋਪ ਵੱਧ ਜਾਂਦਾ ਹੈ ਸਟੂਡੈਂਟਸ ਦਾ, ਤਾਂ ਬੱਚੇ ਇਨ ਗਵਰਨਮੈਂਟ ਸੈਕਟਰ ਵੀ ਅੱਛੇ ਅੱਛਾ ਰੁਜ਼ਗਾਰ ਲੈ ਸਕਦੇ ਹੈ, ਅੱਛਾ ਵਧੀਆ ਸੈਟਲ ਹੋ ਸਕਦੇ ਹੈ। ਬਟ ਸਾਡੇ ਨੌਜਵਾਨ ਮੋਸਟਲੀ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਅਨਅਵੇਅਰ ਹੁੰਦੇ ਆ, ਉਹਨਾਂ ਨੂੰ ਨਹੀਂ ਪਤਾ ਕਿ ਅਸੀਂ ਇਸ ਸੈਕਟਰ ਦੇ ਵਿੱਚ ਅਕਸਰ ਬੱਚੇ ਕਰਨ ਤੋਂ ਲਾਈਕ ਉਹ ਜਦੋਂ ਕੋਰਸ ਕਰ ਵੀ ਲੈਂਦੇ ਆ ਤਾਂ ਉਸ ਤੋਂ ਬਾਅਦ ਵੀ ਬੱਚੇ ਕਨਫਿਊਜ਼ ਰਹਿੰਦੇ ਆ ਕਿ ਅਸੀਂ ਕਿੱਥੇ ਨੌਕਰੀ ਲੱਭੀਏ।
1: ਬਿਲਕੁਲ
2: ਤਾਂ
1: ਜੀ
2: ਉਹਦੇ ਲਈ ਬੇਸਿਕਲੀ ਜੋ ਹੈ ਇਹਨਾਂ ਇਹ ਸਾਰੀਆਂ ਆਪਸ਼ਨਸ ਹੈਲਪਫੁਲ ਹੋ ਸਕਦੀਆਂ ਨੇ ਜਿਹੜੀਆਂ ਕਿ ਆਪਾਂ ਇਸ ਸੈਸ਼ਨ ਦੌਰਾਨ ਡਿਸਕਸ ਕੀਤੀਆਂ ਨੇ।
1: ਹਾਂਜੀ, ਸਰਕਾਰੀ ਮੀਡੀਆ ਦੀ ਤਾਂ ਆਪਾਂ ਜੇ ਗੱਲ ਕਰੀਏ ਨਾਲ ਇਹਦੇ ਵਿੱਚ ਦੇਖੋ ਦੂਰਦਰਸ਼ਨ ਵੀ ਹੈ,
2: ਹਾਂਜੀ
1: ਦੂਰਦਰਸ਼ਨ ਕੇਂਦਰ ਹੋ ਗਿਆ ਨੈਸ਼ਨਲ ਪੱਧਰ 'ਤੇ, ਉਹ ਅੱਗੇ ਨਿਊਜ਼ ਚੈਨਲ ਵੀ ਚੱਲਦੇ ਆ, ਅੱਗੇ ਖੇਤਰੀ ਚੈਨਲ ਚੱਲਦੇ ਨੇ, ਇਸੇ ਤਰ੍ਹਾਂ ਜਿਹੜਾ ਹੈਗਾ ਵੀ ਲੋਕ ਸਭਾ ਰਾਜ ਸਭਾ ਉਹ ਜਿਹੜੇ ਹੈਗੇ ਨੇ ਚੈਨਲ ਵੀ ਚੱਲਦੇ ਨੇ, ਹੋਰ ਵੀ ਬਹੁਤ ਸਾਰੇ ਨੇ ਜਿਹੜੇ ਚੈਨਲ ਮੇਰੇ ਖਿਆਲ ਦੇ ਵਿੱਚ
2: ਹਾਂਜੀ ਹਾਂ
1: ਸਰਕਾਰੀ ਤੌਰ 'ਤੇ ਚੱਲ ਰਹੇ ਨੇ, ਉਹਨਾਂ ਦੇ ਵਿੱਚ ਵੀ ਕੰਮ ਕਾਰ ਹੋਵੇਗਾ,
2: ਉਹਨਾਂ 'ਚ ਵੀ ਕੰਮ ਹੋ ਸਕਦੇ ਐਜ਼ ਅ ਐਂਕਰ, ਐਜ਼ ਅ ਸਕ੍ਰਿਪਟ ਰਾਈਟਰ, ਉਹੀ ਡੈਜ਼ਿਗਨੇਸ਼ਨ ਸੇਮ ਹੋ ਜਾਣਗੇ, ਬਸ ਸੈਕਟਰ ਦਾ ਹੀ ਫਰਕ ਹੈ ਕਿ ਪ੍ਰਾਈਵੇਟ ਜਾਂ ਗਵਰਨਮੈਂਟ ਕੋਈ ਵੀ ਚੈਨਲ ਦੇ ਵਿੱਚ ਅਗਰ ਉਹ ਕੰਮ ਕਰ ਰਹੇ ਹੈ।
1: ਹਾਂਜੀ, ਨੌਜਵਾਨ ਪੀੜ੍ਹੀ ਦੀ ਆਪਾਂ ਗੱਲ ਕਰਦੇ ਹਾਂ ਵੀ ਅਕਸਰ ਉਹ ਮੋਬਾਈਲ ਦੇ ਵਿੱਚ ਗੱਡੇ ਰਹਿੰਦੇ ਨੇ, ਹੈ ਨਾ, ਹਰ ਟਾਈਮ ਉਹਨਾਂ ਦੀਆਂ ਨਜ਼ਰਾਂ ਜਿਹੜੀਆਂ ਹੈਗੀਆਂ ਮੋਬਾਈਲ ਦੇ ਉੱਤੇ ਹੁੰਦੀਆਂ, ਹਰ ਟਾਈਮ ਉਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਹੈ, ਉਹ ਸੋਸ਼ਲ ਮੀਡੀਆ ਬਹੁਤ ਜ਼ਿਆਦਾ ਵਰਤਦੇ, ਵਟਸਐਪ, ਫੇਸਬੁੱਕ, ਇੰਸਟਾ ਵਗੈਰਾ ਜਾਂ ਹੋਰ ਜਿਹੜੇ ਐਪਸ ਹੈਗੇ ਨੇ,
2: ਬਿਲਕੁਲ
1: ਇਹਨਾਂ ਐਪਸ ਦੇ ਉੱਤੇ ਉਹ ਆਪਣਾ ਬਹੁਤ ਸਾਰਾ ਟਾਈਮ ਵਿਅਰਥ ਗਵਾਉਂਦੇ ਆ,
2: ਬਿਲਕੁਲ
1: ਪੋਸਟਾਂ ਫਾਰਵਰਡ ਕਰਤੀਆਂ ਕਿਸੇ 'ਤੇ, ਕਮੈਂਟ ਕਰਤੇ, ਅੱਜ ਕੱਲ੍ਹ ਤਾਂ ਹੋਰ ਚੱਲਿਆ ਬੜਾ ਦੌਰ ਕਿ ਜਿਹੜੇ ਨੌਜਵਾਨ ਨੇ ਉਹ ਇੱਕ ਦੂਜੇ ਕਲਾਕਾਰਾਂ ਨਾਲ ਦੇ ਮਗਰ ਲੱਗ ਕੇ ਉਹਨਾਂ ਮਗਰ ਉਹ ਕਰੀ ਜਾਂਦੇ ਨੇ, ਉਹਨਾਂ ਦੇ ਫੈਨ ਬਣ ਬਣ ਕੇ ਇੱਕ ਦੂਜੇ ਨਾਲ ਲੜਾਈ ਝਗੜੇ ਕਰੀ ਜਾਂਦੇ ਨੇ
2: ਜੀ।
1: ਇਸ ਟਾਈਮ ਦੇ ਵਿੱਚ ਜੇ ਆਪਾਂ ਮੋਬਾਈਲ ਸਾਡੇ ਹੱਥ 'ਚ ਹੈਗਾ, ਮੋਬਾਈਲ ਤੋਂ ਕਿਵੇਂ ਆਮਦਨ ਦੇ ਸਾਧਨ ਬਣਾਏ ਜਾ ਸਕਦੇ ਨੇ ਇਹਨਾਂ ਐਪਸ ਦੇ ਰਾਹੀਂ, ਉਹਦੇ ਬਾਰੇ ਵੀ ਆਪਾਂ ਚਰਚਾ ਕਰਨੀ ਚਾਹਾਂਗੇ।
2: ਬਿਲਕੁਲ, ਤੁਸੀਂ ਬੜੀ ਇੱਕ ਅੱਛਾ, ਬੜਾ ਹੀ ਅੱਛਾ ਕੁਐਸਚਨ ਪੁੱਛਿਆ ਕਿ ਅੱਜ ਕੱਲ ਜੋ ਜਿੱਦੀ ਜਿਹੜੀ ਸਾਡੀ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਹੈ, ਬੜਾ ਹੀ ਟਾਈਮ ਵੇਸਟ ਕਰ ਰਹੀ ਹੈ ਇੰਟਰਨੈਟ ਦੇ ਨਾਲ, ਮੋਬਾਈਲ ਦੇ ਨਾਲ, ਬੜਾ ਹੀ ਜ਼ਿਆਦਾ ਟਾਈਮ ਵੇਸਟ ਹੋ ਰਿਹਾ ਉਹਨਾਂ ਦਾ।
1: ਹਾਂਜੀ,
2: ਜਿਹੜਾ ਕਿ ਇਸ ਦੇ ਨਾਲ ਕੀ ਹੈ ਕਿ ਇੱਕ ਤਾਂ ਇਹ ਚੀਜ਼ ਸਾਨੂੰ ਜਿਹੜੀ ਸਾਡੀ ਨਵੀਂ ਪੀੜ੍ਹੀ, ਜਿਹੜੀ ਸਾਡੀ ਅਡੋਲਸੈਂਟ ਸਟੇਜ ਹੈ, ਜਿਹੜੇ ਮਤਲਬ ਦਸ ਆਪਣੇ 10ਵੀਂ 12ਵੀਂ ਦੇ ਬੱਚੇ ਆ, ਇਹਨਾਂ ਨੂੰ ਸਮਝਾਉਣ ਦੀ ਜ਼ਰੂਰਤ ਹੈ ਇੱਕ ਪ੍ਰੋਪਰ ਕਿ ਉਹਨਾਂ ਲਈ ਕਿਹੜੀਆਂ ਚੀਜ਼ਾਂ ਸਹੀ ਨੇ, ਕਿਹੜੀ ਐਪਸ ਅੱਛੀਆਂ ਨੇ ਜਿਹੜੀਆਂ ਉਹ ਯੂਜ਼ਫੁਲ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਆ ਔਰ ਅੱਗੇ ਵੱਧ ਸਕਦੇ ਆ। ਉਹਨਾਂ ਨੂੰ ਇਹ ਸਮਝਾਉਣ ਦੀ ਜ਼ਰੂਰਤ ਹੈ ਕਿ ਉਹ ਕਿੱਦਾਂ ਇਸ ਮੋਬਾਈਲ ਦਾ ਯੂਜ਼ ਕਰਕੇ ਜਾਂ ਇੰਟਰਨੈਟ ਦਾ ਯੂਜ਼ ਕਰਕੇ ਬਹੁਤ ਹੀ ਅੱਛੀਆਂ ਚੀਜ਼ਾਂ ਲੱਭ ਸਕਦੇ ਆ ਜਾਂ ਕਰ ਸਕਦੇ ਆ, ਜਿੱਦਾਂ ਕਿ ਕੋਈ ਵੀ ਅਸੀਂ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰ ਸਕਦੇ ਆ ਮੋਬਾਈਲ ਇੰਟਰਨੈਟ ਦੇ ਥਰੂ। ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਨੂੰ ਯੂਟਿਊਬ ਦੇ ਉੱਪਰ ਜਾਂ ਫਿਰ ਡਿਫਰੈਂਟ ਡਿਫਰੈਂਟ ਐਪਸ ਦੇ ਉੱਪਰ ਸਾਨੂੰ ਬਿਲਕੁਲ ਫ੍ਰੀ ਆਫ ਕੋਸਟ ਮਿਲ ਜਾਂਦੀਆਂ ਨੇ, ਰੀਜਨਿੰਗ ਹੋ ਗਿਆ ਜਾਂ ਫਿਰ ਕੋਈ ਵੀ ਕਰੰਟ ਅਫੇਅਰਸ ਦੀ ਤਿਆਰੀ ਕਰਨੀ ਹੈ ਜਾਂ ਕੋਈ ਗਵਰਨਮੈਂਟ ਐਗਜ਼ਾਮ ਦੀ ਤਿਆਰੀ ਕਰਨੀ ਹੈ ਤਾਂ ਉਹ ਅਸੀਂ ਬਿਲਕੁਲ ਅੱਛੇ ਤਰੀਕੇ ਦੇ ਨਾਲ ਫ੍ਰੀ ਆਫ ਕੋਸਟ ਇੰਟਰਨੈਟ ਦੀ ਸਹਾਇਤਾ ਦੇ ਨਾਲ ਅਸੀਂ ਕਰ ਸਕਦੇ ਹਾਂ।
1: ਬਿਲਕੁਲ ਜੀ,
2: ਤੇ ਜਿੱਦਾਂ ਕੋਈ ਨਵੀਆਂ ਪੋਸਟਾਂ ਨਿਕਲਦੀਆਂ ਨੇ, ਅਗਰ ਸਾਡੇ ਕੋਲ ਇੰਟਰਨੈਟ ਅਵੇਲੇਬਲ ਹੈ, ਫੋਨ ਅਵੇਲੇਬਲ ਹੈ, ਤਾਂ ਅਸੀਂ ਉਹ ਫਾਇੰਡ ਆਊਟ ਕਰ ਸਕਦੇ ਹਾਂ ਕਿ ਕਿਹੜੀਆਂ ਪੋਸਟਾਂ ਨਿਕਲੀਆਂ ਨੇ ਸਾਡੀ ਕੁਆਲੀਫਿਕੇਸ਼ਨ ਦੇ ਅਕੋਰਡਿੰਗ, ਅਗਰ ਸਾਨੂੰ ਕੋਈ ਮਿਲ ਜਾਂਦੀ ਹੈ ਤਾਂ ਅਸੀਂ ਉਸ ਨੂੰ ਅਪਲਾਈ ਕਰ ਸਕਦੇ ਹਾਂ। ਇਸ ਤਰ੍ਹਾਂ ਨਾਲ ਮਤਲਬ ਜੋ ਇੰਟਰਨੈਟ ਹੈ ਇਸ ਦੇ ਬਹੁਤ ਹੀ ਯੂਜ਼ਫੁਲ ਤਰੀਕੇ ਨੇ ਇਸ ਨੂੰ ਯੂਜ਼ ਕਰਨ ਦੇ, ਬਟ ਅਗਰ ਅਸੀਂ ਟਾਈਮ ਵੇਸਟ ਕਰਨਾ ਹੈ, ਟਾਈਮ ਵੇਸਟ ਕਰਨ ਦੇ ਨਾਲ ਘੰਟੇ ਘੰਟੇ ਬਿਤਾ ਦੇਣਾ, ਬੈਠੇ ਰਹਿਣਾ, ਚੈਟ ਕਰੇ ਜਾਣਾ ਜਾਂ ਫਿਰ ਕੁਛ ਵੀ ਬਸ ਦੇਖੇ ਜਾਣਾ, ਤਾਂ ਇਸ ਦੇ ਨਾਲ ਬੇਸਿਕਲੀ ਤਾਂ ਕੁਛ ਨਹੀਂ ਹੋਣਾ, ਫਿਊਚਰ ਤਾਂ ਬਿਲਕੁਲ ਤੁਹਾਡਾ ਅੱਗੇ ਨਹੀਂ ਜਾ ਸਕਦਾ ਹੈਗਾ। ਇਸ ਦੇ ਨਾਲ ਕੀ ਹੋਣਾ ਹੈ ਕਿ ਤੁਹਾਡਾ ਆਪਣਾ ਟਾਈਮ ਹੀ ਵੇਸਟ ਹੋਣਾ, ਪਲੱਸ ਤੁਹਾਡੀ ਸਟੱਡੀਜ਼ ਦਾ ਨੁਕਸਾਨ ਹੋਣਾ, ਤੇ ਮੋਰ ਓਵਰ ਤੁਸੀਂ ਉਹ ਜਿਹੜਾ ਇੰਨਾ ਅੱਛਾ ਯੂਜ਼ਫੁਲ ਟਾਈਮ, ਜੋ ਇੰਨਾ ਪ੍ਰੀਸ਼ੀਅਸ ਟਾਈਮ ਤੁਹਾਡੇ ਕੋਲ ਹੈ, ਉਹ ਕਦੀ ਵਾਪਸ ਨਹੀਂ ਆਉਣਾ, ਤਾਂ ਉਹ ਵੇਸਟ ਹੋ ਜਾਏਗਾ।
1: ਹਾਂ, ਇਸ ਤਰ੍ਹਾਂ ਆਪਾਂ ਦੇਖਦੇ ਹਾਂ ਵੈਬ ਚੈਨਲ ਬਹੁਤ ਬਣੇ ਹੋਏ ਨੇਗੇ, ਬਹੁਤ ਸਾਰੇ ਵੈਬ ਚੈਨਲ, ਯੂਟਿਊਬ ਚੈਨਲ ਨੇਗੇ, ਉਹ ਚੈਨਲਾਂ ਦੇ ਰਾਹੀਂ ਵੀ ਬਹੁਤ ਸਾਰੇ ਨੌਜਵਾਨ ਜਿਹੜਾ ਹੈਗਾ ਕਮਾਈ ਕਰ ਰਹੇ ਨੇ।
2: ਹਾਂ ਬਿਲਕੁਲ, ਕਮਾਈ ਦੇ ਜੋ ਰੁਜ਼ਗਾਰ ਦਾ ਜਿੱਦਾਂ ਤੁਸੀਂ ਕਹਿ ਰਹੇ ਹੋ, ਜਿੱਦਾਂ ਕਿ ਬੱਚਿਆਂ ਦੇ ਵਿੱਚ ਨਾ ਬਹੁਤ ਅੱਛੀਆਂ ਕੁਆਲਿਟੀਜ਼ ਹੁੰਦੀਆਂ ਨੇ, ਕਈ ਬੱਚੇ ਨਾ ਬੜਾ ਅੱਛੀ ਕੁਆਲਿਟੀ, ਕੋਈ ਬੱਚਾ ਅੱਛੀ ਸਿੰਗਿੰਗ ਜਾਣਦਾ ਜਾਂ ਕੋਈ ਬੱਚਾ ਅੱਛਾ ਰਾਈਟਰ ਹੁੰਦਾ ਹੈ, ਠੀਕ ਹੈ, ਕੋਈ ਬੱਚਾ ਅੱਛਾ ਸਪੀਕਰ ਹੁੰਦਾ ਹੈ, ਤਾਂ ਉਹ ਡਿਫਰੈਂਟ ਡਿਫਰੈਂਟ ਹਰ ਇੱਕ ਪਰਸਨ ਦੇ ਵਿੱਚ ਇੱਕ ਯੂਨੀਕ ਕੁਆਲਿਟੀ ਜੋ ਕੁਦਰਤ ਨੇ ਪਾਈ ਹੈ ਉਹ ਹਰੇਕ ਪਰਸਨ 'ਚ ਹੈ, ਬਟ ਬੱਚੇ ਕੀ ਹੈ, ਬੱਚੇ ਨੂੰ ਉਸ ਨੂੰ ਪਹਿਚਾਨਣਾ ਚਾਹੀਦਾ। ਅਗਰ ਉਹ ਪਹਿਚਾਣ ਲੈਂਦਾ ਉਸਨੂੰ, ਤਾਂ ਜਿੱਦਾਂ ਉਹ ਅਗਰ ਉਸਨੇ ਸੋਸ਼ਲ ਮੀਡੀਆ ਦੇ ਥਰੂ, ਅਗਰ ਉਹ ਸੋਸ਼ਲ ਮੀਡੀਆ ਨੂੰ ਇੰਨਾ ਜ਼ਿਆਦਾ ਲਾਈਕ ਕਰਦਾ ਤਾਂ ਇਸਨੂੰ ਆਪਣਾ ਰੁਜ਼ਗਾਰ ਬਣਾ ਸਕਦਾ ਹੈ। ਕਿੱਦਾਂ, ਜਿੱਦਾਂ ਉਹ ਆਪਣੇ ਸੋਸ਼ਲ ਮੀਡੀਆ ਤੇ ਅਕਾਊਂਟ ਬਣਾ ਲਿਆ ਉਹਨੇ, ਤੇ ਉਸ ਅਕਾਊਂਟ ਦੇ ਵਿੱਚ ਉਹ ਆਪਣੀਆਂ ਵੀਡੀਓਜ਼ ਪੋਸਟ ਕਰ ਰਿਹਾ, ठीक है, अपनी कोई भी क्रिएटिविटी, अगर उसमें कोई पेंटिंग आंदी है तो अपनी पेंटिंग, कोई भी अपनी पेंटिंग बना के, या फिर कोई अच्छा कुछ भी, कोई मेकअप आर्टिस्ट बनना चाहता है या फिर कुछ भी, कोई अच्छी चीज उस दे विच बना के पोस्ट करे जा रहे हैं, तो उसनों लाइक्स आंदे हैं, तो उस दे नाल उसनों उसदी इनकम दा सोर्स भी वो एक तरह नाल जो सोशल मीडिया है उसनों बना सकता है।
1: बिल्कुल हाँ जी, जिस तरह कोई जिहड़ी हैगी आपणे आले दुआले बहुत सारीआं इहो जिहीआं गल्लां हुंदीआं ने, इहो जिहे कम्म हुंदे ने जिन्हां बारे असीं जानकारी दे सकदे हां वी साडे एरिए दे विच आह कम्म हो रहे ने,
2: बिल्कुल
1: उहनां दे वीडियो
2: बिल्कुल,
1: बणा के जां असीं
2: हाँ
1: होर
2: जी
1: जानकारी प्राप्त करके उहनां बारे
2: हाँ जी
1: वीडियो बणा के वी पा सकदे हां।
2: बिल्कुल
1: ते
2: बिल्कुल,
1: इक मेरे ख्याल दे विच नौजवानां नूं इह वी नहीं पता कि जिहड़ा यूट्यूब है जां फेसबुक है, इस तरह दीआं कई ऐप्स हैगीआं ने जिहड़ियां उत्थे अकाउंट बणा के कम्म करन वालिआं नूं पैसे वी दिंदीआं ने।
2: हाँ बिल्कुल,
1: हाँ जी, इहदे बारे वी जे तुसीं थोड़ा ही विस्तार च गल करो तो वधिया होगा।
2: इस दे विच ये है कि देखो जिदा मैं तुहानू पहले ही कहा, जे अगर तुसी कोई अच्छा काम कर रहे हो
1: हाँ जी
2: तां उसनू लाइक्स, ज्यादा लाइक्स मिलते हैं, तो ज्यादा लाइक्स मिलन वालियां जो भी वीडियोस ने जा जो भी है, तो
1: जहाँ
2: उन्हां
1: उन्हें
2: नू,
1: व्यू ज्यादा होंगे हैं।
2: हाँ जी व्यूज ज्यादा होंगे हैं, तो वो उन्हां नू हायर भी, मतलब उन्हां नू एडवरटाइजमेंट ले यूज भी करते हैं।
1: हाँ जी
2: हाँ जी, ओदे विच कोई अच्छे प्रोडक्ट दी एडवरटाइजिंग दे लई ओ यूज करना है अगर किसी ने, तां ओ एडवरटाइजमेंट पाउण वाला तुहानू पेमेंट करेगा और अपनी एडवरटाइजमेंट उन्हां दी वीडियो दे वीडियोस वगैरह दे विच पाणी शुरू कर देंगे,
1: हाँ
2: तां
1: जी,
2: इस दे थ्रू भी तुहाडा इनकम दा सोर्स जो है जनरेट हो जाएगा एक।
1: साडे नौजवानां नूं इह वी दस्सण दी गल है, देखो वी जिहड़े कलाकार ने उह आपस दे विच इक दूजे नाल विवाद छेड़दे, इस तरह दीआं गल्लां करदे है, इक दो कलाकार जिहड़े इक दूजे दे विरुद्ध बोलदे ने, ते नौजवान उहनां दी हां च हां मिलाउंदे, उहनां दे पिछे लड़ाई झगड़े करदे ने, पर उहनां दे व्यू वधदे ने, उह सिर्फ इस चीज़ दा फायदा लैंदे ने नौजवानां नूं मगर ला के वी ये कोई विवादित गल करके किसी प्रति, ते नौजवान उन्होंने देखते हैं उन्हों के व्यू भी वधते हैं ते वो कमाई कर रहे हैं, ये अपना जो है एनर्जी समा पैसा वो इधर
2: सब, हाँ
1: व्यस्त
2: जी
1: करते हैं।
2: बिल्कुल, मैं इस पक्ष दे विच नहीं हाँ कि साडे अज दे जो नौजवान है वो इन्ना ज्यादा एक्टिवली या फिर इमोशनली किसे किसे भी कलाकार नाल, किसे भी नाल अटैच्ड होन,
1: हाँ जी
2: क्योंकि एक तो बेसिकली उन्हां दी जो उम्र है इस टाइम ते, जो एक नौजवान पीढ़ी है साडी, उन्हां नू सब तो ज्यादा उन्हां दे लिए प्रायोरिटी उन्हां दा फ्यूचर होना चाहिदा है।
1: बिल्कुल
2: जो
1: जी
2: लोग अपना फ्यूचर बना के ऑलरेडी सेट हो चुके ने, जिदा कि साडे तुसी कह रहे हो कि कलाकार हैं या जो भी हैगे हैं अपने
1: हाँ जी
2: सेलिब्रिटीज हैं या व्हाटएवर, तां ओदा एक तरह नाल अपना फ्यूचर करियर सब कुछ बना के सेट नहीं ऑलरेडी, उन्हां ओना दे पिछे अपना टाइम वेस्ट करन तो अच्छा है ओना दे पिछे अपने अपने रिलेशंस, अपने फ्रेंड्स नाल लड़ाई झगड़े करके झगड़े करके मतलब
1: हाँ
2: दूरियां
1: जी
2: बना नालो अच्छा है कि तुसी अपने फ्यूचर दा कुछ कर लो।
1: बिल्कुल
2: जिन्ना देर तुसी एक सोशल मीडिया अकाउंट दे उपर किसे कलाकार दा या किसी भी सेलिब्रिटी दा कुछ भी रिव्यू पढ़ रहे हो या फिर वीडियो देख रहे हो, कुछ भी कर रहे हो, ठीक है, तां ओ ठीक है, तुसी एक एंटरटेनमेंट पर्पस दे लिए देखो उन्हों उत्थे ही छड़ दो,
1: बिल्कुल जी
2: डोंट टेक इट पर्सनली, उसनू
1: बिल्कुल
2: पर्सनली ना लो, उसनू इमोशनली उस दे नाल अटैच होने की कोई लोड़ नहीं है, उसनू तुसी अपने नाल मतलब उसनू सिर्फ तुसी एक एज अ एंटरटेनमेंट सोर्स यूज करो, नॉट फॉर तुहाडे जो इमोशंस है उन्हां नू उन्हां दे नाल लिंक ना करो कदे भी।
1: हाँ जी हाँ जी
2: तुहाडे जो इमोशंस है वो तुहाडी फैमिलीज लई होने चाहीदी है, तुहाडे करियर लई होने चाहीदी है, तुहानू जो तुहाडा प्राइम मेन फोकस होना चाहीदा वो तुहाडा करियर होना चाहीदा है।
1: बिल्कुल
2: अपने
1: जी
2: करियर दा एक गोल, एक एम सेट करो, कोई अच्छी पोजीशन ते पहुंचो, कुछ ऐसा करो जिदे नाल तुसी अपनी सोसाइटी नू प्रोग्रेस कर सको, अपनी फैमिलीज नू प्रोग्रेस च लेके आ सको।
1: हाँ जी मैडम, तुसीं बहुत वधिया विचार मीडिया दे खेतर संबंधी पेश कीते, नौजवानों ने एक वधिया दिशा दित्ती, असीं तुहाडा धन्नवाद करते हैं। ते अखीर दे विच मैं चाहांगा भी जे कोई होर तुसीं गल खास गल इस खेतर बारे करनी चाहो तां जरूर सांझी करो एक मिनट दे विच।
2: थैंक यू, मैं भी बहुत धन्नवाद करती हाँ जी दुआबा रेडियो दा कि तुसी मैनू मौका दिता तुहाडे नाल जुड़न दा और नौजवानां तक अपने व्यूज पहुंचाण दा,
1: हाँ जी
2: ते मेरा जो नौजवान पीढ़ी है साडी उहनां दे लई यही एक लाइक एक मैं उहनां नू सिर्फ एक यही ਚੀਜ਼ ਦੱਸਣਾ ਚਾਹਾਂਗੀ ਕਿ ਤੁਹਾਨੂੰ ਸਭ ਤੋਂ ਪਹਿਲਾਂ ਉਹਨਾਂ ਲਈ ਆਪਣਾ ਏਮ ਔਰ ਆਪਣਾ ਫਿਊਚਰ ਸਿਕਿਓਰ ਕਰਨਾ ਪ੍ਰਾਈਮ ਫੋਕਸ ਹੋਣਾ ਚਾਹੀਦਾ ਹੈ। ਸਭ ਤੋਂ ਪਹਿਲਾਂ ਤੁਸੀਂ ਆਪਣਾ ਫਿਊਚਰ ਸੈੱਟ ਕਰੋ, ਉਸ ਤੋਂ ਬਾਅਦ ਕੋਈ ਵੀ ਨੈਕਸਟ ਜੋ ਸਟੈਪ ਹੈ ਤੁਹਾਡੇ ਲਈ ਜ਼ਰੂਰੀ ਹੋਏਗਾ। ਸਭ ਤੋਂ ਫਸਟ ਪ੍ਰਾਇਓਰਿਟੀ ਤੁਹਾਨੂੰ ਆਪਣੇ ਫਿਊਚਰ ਨੂੰ, ਆਪਣੇ ਕਰੀਅਰ ਨੂੰ ਹੀ ਦੇਣੀ ਚਾਹੀਦੀ ਹੈ।
1: ਹਾਂਜੀ ਬਿਲਕੁਲ, ਇਹ ਤਾਂ ਹੈਗਾ ਹੀ ਹੈ ਜੀ। ਮੈਡਮ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਅਤੇ ਤੁਸੀਂ ਸਾਡੇ ਨਾਲ ਵਿਚਾਰ ਸਾਂਝੇ ਕੀਤੇ, ਬੜੀਆਂ ਕੀਮਤੀ ਗੱਲਾਂ ਕੀਤੀਆਂ ਨੇ। ਮੈਂ ਸਮਝਦਾ ਜਿਹੜੇ ਸਾਡੇ ਸਰੋਤੇ ਨੇ ਉਹ ਇਹਨਾਂ ਗੱਲਾਂ ਨੂੰ ਗੰਭੀਰਤਾ ਨਾਲ ਇਹਨਾਂ ਬਾਰੇ ਸੋਚਣਗੇ, ਵਿਚਾਰਨਗੇ ਅਤੇ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਗੇ, ਅਤੇ ਮੀਡੀਆ ਦੇ ਖੇਤਰ ਨੂੰ ਅਪਣਾ ਕੇ ਇਸ ਖੇਤਰ ਦੇ ਵਿੱਚ ਆਪਣਾ ਭਵਿੱਖ ਸੰਵਾਰਨ ਲਈ ਯਤਨ ਕਰਨਗੇ। ਅਤੇ ਮੈਂ ਸਮਝਦਾ ਜਿਹੜਾ ਮੀਡੀਆ ਦਾ ਖੇਤਰ ਹੈ ਇਹ ਅੱਜ ਦੀ ਨੌਜਵਾਨ ਪੀੜ੍ਹੀ ਦੇ ਲਈ ਬਹੁਤ ਹੀ ਵਧੀਆ ਖੇਤਰ ਹੈ, ਜਿੱਥੇ ਉਹ ਆਪਣਾ ਭਵਿੱਖ ਬੜੇ ਵਧੀਆ ਪਾਸੇ ਲੈ ਕੇ ਜਾ ਸਕਦੇ ਨੇ। ਅਤੇ ਉਹ ਨਾਲ ਨਾਲ ਜਿਹੜੀ ਹੈ ਇਸ ਖੇਤਰ ਦੇ ਵਿੱਚ ਸਾਨੂੰ ਜਿਹੜੀ ਹੈਗੀ ਹੈ ਪਬਲਿਕ ਦੇ ਵਿੱਚ ਇੱਕ ਨਵੀਂ ਪਹਿਚਾਣ ਵੀ ਮਿਲਦੀ ਹੈ। ਮੈਡਮ ਸਾਹਿਬਾਨਾ ਜੀ ਇੱਕ ਵਾਰ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਹੁਣ ਵੇਲਾ ਹੋ ਗਿਆ ਇਹ ਪ੍ਰੋਗਰਾਮ ਸਮਾਪਤ ਕਰਨ ਦਾ, ਅਗਲੀ ਵਾਰ ਫਿਰ ਮਿਲਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੁਆਬਾ ਰੇਡੀਓ ਉੱਤੇ ਪ੍ਰੋਗਰਾਮ ਸਿੱਖਿਆ ਅਤੇ ਰੁਜ਼ਗਾਰ ਦੇ ਵਿੱਚ।

0: ദ്വാപറേഡിയോ.
1: ਜੀ ਦੋਸਤੋ, ਸਾਰੇ ਦੋਸਤਾਂ ਦਾ ਦੁਆਬਾ ਰੇਡੀਓ ਦੇ ਮੰਚ ਉੱਤੇ ਨਿੱਘਾ ਸਵਾਗਤ ਹੈ। ਲੈ ਕੇ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਨਵਾਂ ਨਵੇਲਾ ਪ੍ਰੋਗਰਾਮ ਜ਼ਿੰਦਗੀਨਾਮਾ ਹਾਲੇ ਦੁਨੀਆਂ। ਆਪ ਸਭ ਨੂੰ ਆਦਾਬ, ਸਲਾਮ, ਨਮਸਤੇ ਤੇ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਦੋਸਤੋ, ਉਮੀਦ ਕਰਦੇ ਹਾਂ ਸਭ ਰਾਜੀ ਖੁਸ਼ੀ ਹੋਣਗੇ ਤੇ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਦੋਸਤੋ ਫਿਰ ਤੋਂ ਤੁਹਾਡੇ ਨਾਲ। ਬੁੱਧਵਾਰ ਵਾਲਾ ਦਿਨ ਹੈ ਤੇ 2 ਸਪਤੰਬਰ 2026 ਦਾ ਦਿਹਾੜਾ ਹੈ ਤੇ ਅੱਜ ਦੇ ਦਿਹਾੜੇ ਦੇ ਉੱਤੇ ਆਪਣੇ ਨਾਲ ਸਮਰਜੀਤ ਸਿੰਘ ਸ਼ਮੀ ਜੀ ਜੁੜਦੇ ਆ, ਪਰ ਥੋੜਾ ਜਿਹਾ ਉਹ ਲੇਟ ਜੁੜਨਗੇ ਕੁਝ ਕੰਮਕਾਰ ਦੇ ਕਾਰਨ। ਤੇ ਉਸ ਤੋਂ ਪਹਿਲਾਂ ਆਪਾਂ ਦੇਸ਼ ਭੇਦ ਦੀਆਂ ਖਬਰਾਂ ਤੇ ਹੋਰ ਸਾਰੇ ਸਿਲਸਿਲੇ ਦੇ ਵੱਲ ਨੂੰ ਚੱਲਦੇ ਆਂ ਤੇ ਅੱਜ ਦਾ ਵਿਚਾਰ ਦੇਸ਼ ਭੇਦ ਦੀਆਂ ਖਬਰਾਂ ਤੇ ਨਾਲ ਦੀ ਨਾਲ ਦਾਨ ਪੁੰਨ ਜਿਹੜਾ ਉਹਦੇ ਉੱਤੇ ਚਰਚਾ ਜਿਹੜੀ ਚੱਲੇਗੀ ਤੁਹਾਡੇ ਨਾਲ। ਤੇ ਸ਼ਮੀ ਜੀ ਜਦ ਤੱਕ ਆਉਂਦੇ ਆ ਤੇ ਅੱਜ 2 ਸਤੰਬਰ ਦਾ ਦਿਨ ਹੈ ਦੋਸਤੋ, ਸਮਾਂ ਸਥਿਤੀ ਤੁਹਾਨੂੰ ਪਤਾ ਹੀ ਹੈ। ਚਲੋ ਅੱਗੇ ਵੱਧਦੇ ਹਾਂ, ਕਾਫ਼ੀ ਆਪਾਂ ਲੇਟ ਹੈ, 5-7 ਮਿੰਟ ਨਹੀਂ ਤਕਰੀਬਨ 8-10 ਮਿੰਟ ਲੇਟ ਪ੍ਰੋਗਰਾਮ ਸ਼ੁਰੂ ਹੋਇਆ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ। ਤੇ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਤੇ ਉਸ ਤੋਂ ਬਾਅਦ ਫਿਰ ਆਪਾਂ ਜੁੜਾਂਗੇ ਗੱਲਾਂ ਬਾਤਾਂ ਨਾਲ ਦੀ ਨਾਲ, ਸਿਆਸਤ ਦੇ ਵਿੱਚ ਕੀ ਕੁਝ ਚੱਲ ਰਿਹਾ ਉਹਦੇ ਬਾਰੇ ਗੱਲ ਕਰਦੇ ਹਾਂ। ਜਿਵੇਂ ਕਿ ਸਭ ਤੋਂ ਪਹਿਲਾਂ ਜ਼ਿਕਰ ਕਰੀਏ ਤਾਂ ਅੱਜ ਦੇ ਵਿਚਾਰ ਦੀ, ਕਹਿੰਦੇ ਨੇ ਕਿ ਤੁਹਾਡੇ ਵੱਲੋਂ ਮਰਨ ਦੇ ਉਪਰੰਤ ਦਾਨ ਕੀਤੀਆਂ ਅੱਖਾਂ 2 ਵਿਅਕਤੀਆਂ ਦੀ ਜ਼ਿੰਦਗੀ ਨੂੰ ਜਿਹੜੀਆਂ ਨੇ ਰੋਸ਼ਨਾ ਸਕਦੀਆਂ ਨੇ। ਇਸੇ ਤਰ੍ਹਾਂ ਦਾਨ ਪੁੰਨ ਪੈਸੇ ਧੇਲੇ ਦਾ ਜਾਂ ਹੋਰ ਸਾਰੀਆਂ ਚੀਜ਼ਾਂ ਨਹੀਂ, ਜ਼ਿੰਦਗੀ ਦਾ ਮਨੁੱਖਤਾ ਦੇ ਪ੍ਰਤੀ ਜਿਹੜੇ ਫਰਜ਼ ਨੇ, ਇਨਸਾਨਾਂ ਦੇ ਆਪ ਜਿਹੜੇ ਆਪਣੇ ਆਪ ਨੂੰ ਇਨਸਾਨ ਸਮਝਦੇ ਆ, ਉਹ ਆ ਬਹੁਤ ਕੁਝ ਜਿਹੜਿਆਂ ਨੇ, ਇਕੱਲਾ ਸਰਮਾਇਆ ਹੀ ਨਹੀਂ, ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਦਾਨ ਕੀਤੀਆਂ ਜਾ ਸਕਦੀਆਂ ਨੇ। ਉਹਦੇ ਬਾਰੇ ਚਰਚਾ ਖੁੱਲ੍ਹ ਕੇ ਅੱਗੇ ਜਾ ਕੇ ਕਰਾਂਗੇ। ਤੇ ਅੱਜ ਦੇ ਦਿਹਾੜੇ ਦੇ ਉੱਤੇ ਜਪਾਨ ਨੇ ਚੀਨ ਅੱਗੇ ਹਥਿਆਰ ਜਿਹੜੇ ਸੁੱਟ ਕੇ ਆਤਮ ਸਮਰਪਣ ਕਰ ਦਿੱਤਾ ਸੀ 1945 ਦੇ ਵਿੱਚ 2 ਸਪਤੰਬਰ ਨੂੰ। 1945 ਦੇ ਵਿੱਚ ਹੀ ਡੈਮੋਕ੍ਰੇਟਿਕ ਜਿਹੜਾ ਰਿਪਬਲਿਕਨ ਵੀਅਤਨਾਮ ਆਜ਼ਾਦ ਹੋਇਆ ਸੀ ਤੇ 1946 ਦੇ ਵਿੱਚ ਭਾਰਤ ਦੇ ਵਿੱਚ ਆਰਜੀ ਸਰਕਾਰ ਦਾ ਗਠਨ ਹੁੰਦਾ ਤੇ 1965 ਦੇ ਵਿੱਚ ਭਾਰਤ ਨੇ ਦਾਅਵਾ ਕਰ ਦਿੱਤਾ ਕਿ ਕਸ਼ਮੀਰ ਭਾਰਤ ਦਾ ਅਟੁੱਟ ਹਿੱਸਾ ਹੈ, ਨਾ ਕਿ ਕੋਈ ਝਗੜੇ ਵਾਲਾ ਖੇਤਰ। ਤੇ 1968 ਦੇ ਵਿੱਚ ਬ੍ਰਿਟਿਸ਼ ਤੇ ਸੁਡਾਨ ਦੀ ਲੜਾਈ ਦੇ ਵਿੱਚ ਪਹਿਲੀ ਵਾਰ ਮਸ਼ੀਨ ਗਨ ਜਿਹੜੀ ਸੀ ਉਹਦੀ ਵਰਤੋਂ ਕੀਤੀ ਗਈ ਹੋਈ ਸੀਗੀ। 1969 ਦੇ ਵਿੱਚ ਨਿਊਯਾਰਕ ਦੇ ਵਿੱਚ ਪਹਿਲਾ ਜਿਹੜਾ ਸੀ ਏਟੀਐਮ ਆਟੋਮੈਟਿਕ ਜਿਹੜਾ ਸੀ ਟੇਲਰ ਮਸ਼ੀਨ ਜਿਹੜੀ ਸ਼ੁਰੂ ਹੋਈ ਤੇ 1987 ਦੇ ਵਿੱਚ ਦੁਨੀਆਂ ਦੀ ਪਹਿਲੀ VCD ਜਾਰੀ ਕੀਤੀ ਗਈ ਤੇ ਅੱਜ ਵਿਸ਼ਵ ਨਾਰੀਅਲ ਦਿਵਸ ਵੀ ਜਿਹੜਾ ਮਨਾਇਆ ਜਾਂਦਾ ਹੈ ਤੇ ਸ਼ਾਇਦ ਅੱਖਾਂ ਦਾ ਜ਼ਿਕਰ ਉਹਦੇ ਵਿੱਚੋਂ ਵੀ ਆਉਂਦਾ ਹੈ ਕਿਉਂਕਿ ਨਾਰੀਅਲ ਦੇ ਉੱਤੇ ਇੱਕ 3 ਜਿਹੜੇ ਨਿਸ਼ਾਨ ਹੁੰਦੇ ਨੇ, ਇੱਕ 2 ਅੱਖਾਂ ਵਰਗੇ ਸਮਾਈਲ ਫੇਸ ਲੱਗਦਾ ਹੈ, ਨਾਰੀਅਲ ਦੇਖ ਕੇ ਆਪਾਂ ਨੂੰ ਹੱਸਦਾ ਵੀ ਹੈ। ਅੱਖਾਂ ਦਾ ਦਾਨ, ਅੱਖੀਆਂ ਵਾਲਿਓ ਅੱਖੀਆਂ ਬੜੀਆਂ ਹੀ ਨਿਆਮਤ ਨੇ, ਇਹ ਸ਼ਬਦ ਕੁਝ ਸਾਲ ਪਹਿਲਾਂ ਬੱਸਾਂ ਗੱਡੀਆਂ ਦੇ ਵਿੱਚ ਨੇਤਰਹੀਣਾਂ ਵਾਲੇ ਪੈਸੇ ਮੰਗਣ ਸਮੇਂ ਜਿਹੜਾ ਬੋਲ ਸੁਣਾਈ ਦਿੰਦੇ ਸੀ ਸਾਡੇ ਨਾ, ਮੈਨੂੰ ਚੇਤੇ ਹੈ ਕਿ ਜਦੋਂ ਮੈਂ ਇੰਡੀਆ ਹੁੰਦਾ ਸੀ ਤੇ ਕਾਰਖਾਨੇ ਤੇ ਬੈਠੇ ਹੋਣਾ ਜਾਂ ਹੋਰ ਜਿਹੜੀ ਇੱਕ ਸ਼ੋਪ ਹੋਰ ਸੀ ਉੱਥੇ ਬੈਠੇ ਹੋਣਾ ਤਾਂ 3-4 ਜਿਹੜੇ ਸੀ ਇਸੇ ਤਰ੍ਹਾਂ ਜਿਹੜੇ ਲੋੜਵੰਦ ਲੋਕ ਆਉਂਦੇ ਸੀ ਉਹਨਾਂ ਦੇ ਵਿੱਚੋਂ ਪਹਿਲਾ ਬੰਦਾ ਹੁੰਦਾ ਸੀ ਜਿਹੜਾ ਉਹ ਦੇਖ ਤਾਂ ਸਕਦਾ ਸੀ ਪਰ ਸੁਣ ਨਹੀਂ ਸਕਦਾ ਸੀ ਤੇ ਉਹਦੇ ਪਿੱਛੇ ਇੱਕ ਦੂਸਰੇ ਦਾ ਮੋਢਾ ਫੜ ਕੇ ਲਾਈਨ ਬਣਾ ਕੇ ਉਹ ਤੁਰਦੇ ਹੁੰਦੇ ਸੀ, ਅੱਜ ਵੀ ਮੇਰੇ ਚੇਤਿਆਂ 'ਚ ਹੈ। ਤੇ ਉਹ ਜਿਹੜਾ ਸਵੇਰ ਨੂੰ ਆਉਂਦੇ ਸੀ ਤਾਂ ਸ਼ਾਮ ਤੱਕ ਜਿਹੜਾ ਸ਼ਹਿਰ ਦੇ ਵਿੱਚ ਘੁੰਮ ਫਿਰ ਕੇ ਤੇ ਆਪਣਾ ਰੋਜ਼ੀ ਰੋਟੀ ਦਾ ਸਾਧਨ ਕਰਦੇ ਸੀ। ਜੋ ਅੱਖਾਂ ਦੀ ਅਹਿਮੀਅਤ ਤੋਂ ਜਾਣੂ ਕਰਵਾਉਂਦੇ ਨੇ ਤੇ ਦੇਸ਼ ਦੇ ਵਿੱਚ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਜਿਹੜਾ ਪੰਦਰਵਾੜਾ ਹਰ ਸਾਲ 25 ਅਗਸਤ ਤੋਂ 8 ਸਤੰਬਰ ਤੱਕ ਮਨਾਇਆ ਜਾ ਰਿਹਾ ਹੈ। ਛੋਟੀ ਉਮਰ ਦੇ ਵਿੱਚ ਖੁਰਾਕ ਦੀ ਘਾਟ, ਸੱਟ ਲੱਗਣ ਜਾਂ ਕਿਸੇ ਪ੍ਰਕਾਰ ਦੀ ਇਨਫੈਕਸ਼ਨ ਹੋਣ ਦੇ ਨਾਲ ਕੋਰਨੀਆਂ ਜਿਹੜੀਆਂ ਨੇ ਧੁੰਦਲਾ ਹੋ ਜਾਂਦੀਆਂ ਨੇ, ਇਸ ਦੇ ਨਾਲ ਨਜ਼ਰ ਕਮਜ਼ੋਰ ਜਾਂ ਖਤਮ ਹੋਣ ਲੱਗ ਜਾਂਦੀ ਹੈ। ਭਾਰਤ ਦੇ ਵਿੱਚ 52 ਲੱਖ, ਸੰਸਾਰ ਦੇ ਵਿੱਚ 2 ਕਰੋੜ ਤੋਂ ਵੱਧ ਲੋਕ ਐਸੇ ਨੇ ਜੋ ਅੰਨੇਪਣ ਦਾ ਸ਼ਿਕਾਰ ਨੇ, ਜਿਨ੍ਹਾਂ ਦੇ ਵਿੱਚੋਂ ਵੱਡੀ ਗਿਣਤੀ ਬੱਚਿਆਂ ਦੀ ਹੈ ਜੋ ਭਾਰਤ ਦੇ ਵਿੱਚ 2 ਲੱਖ 70 ਹਜ਼ਾਰ ਦੇ ਕਰੀਬ ਦੱਸੀ ਜਾਂਦੀ ਹੈ ਤੇ ਦੇਸ਼ ਦੇ ਵਿੱਚ ਦਾਨ ਦੇ ਵਜੋਂ ਹਰ ਸਾਲ 35 ਹਜ਼ਾਰ ਹੀ ਜਿਹੜੀਆਂ ਅੱਖੀਆਂ ਜਿਹੜੀਆਂ ਨੇ ਮਿਲਦੀਆਂ ਨੇ, ਜਾਣੀ ਕਿ ਅੱਖਾਂ ਮਿਲਦੀਆਂ ਨੇ। ਅੱਖੀਆਂ ਮਿਲਣ ਦਾ ਮਤਲਬ ਹੋਰ ਨਿਕਲ ਆਉਂਦਾ ਹੈ ਪਿਆਰ ਮੁਹੱਬਤ ਵੱਲ ਨੂੰ ਚਲਿਆ ਜਾਂਦਾ ਹੈ। ਅੱਖਾਂ ਜਿਹੜੀਆਂ ਨੇ ਦਾਨ ਕਰਨ ਵਾਲੇ ਲੋਕ ਹੈ ਉਹਨਾਂ ਨੂੰ ਜਿਹੜੇ ਪ੍ਰਾਪਤ ਹੁੰਦੀਆਂ ਹੈ, ਜਦੋਂ ਕਿ 15 ਲੱਖ ਕਾਰਨੀਆਂ ਦੀ ਜ਼ਰੂਰਤ ਜਿਹੜੀ ਹੁੰਦੀ ਹੈ। ਛੱਤੀਸਗੜ੍ਹ ਦੇ ਵਿੱਚ ਪਿਛਲੇ 10 ਸਾਲ ਤੋਂ ਹਰ ਸਾਲ 300 ਤੋਂ ਵੱਧ ਅੱਖਾਂ ਦਾਨ ਦੇ ਵਿੱਚ ਜਿਹੜੀਆਂ ਆਈਆਂ। 13 ਆਈ ਬੈਂਕ ਜਿਹੜੇ ਨੇ ਤੇ ਡਾਕਟਰ ਤੇ ਲੋੜੀਂਦੇ ਪ੍ਰਬੰਧ ਵੀ ਜਿਹੜੇ ਘੱਟ ਨੇ। 3 ਕਿਸਮ ਦੇ ਨੇਤਰਹੀਣ ਹੁੰਦੇ ਆ ਇਹਦੇ ਵਿੱਚ, ਜਮਾਂਦਰੂ, ਦੁਰਘਟਨਾ ਦੇ ਕਾਰਨ ਅੱਖਾਂ ਦੀ ਰੋਸ਼ਨੀ ਬੰਦ ਜਿਹੜੀ ਆ ਹੋਣੀ, ਤੇ ਕੁਝ ਜਿਨ੍ਹਾਂ ਨੂੰ ਜਿਹੜਾ ਬਹੁਤ ਘੱਟ ਦਿਸਦਾ ਹੈ। ਇਨ੍ਹਾਂ ਲਈ ਜਿਹੜਾ ਅੰਗਹੀਣ ਕੋਟੇ 3% ਦੇ ਵਿੱਚੋਂ 1% ਸੀਟਾਂ ਰਾਖਵੀਆਂ ਹੁੰਦੀਆਂ। ਅੱਖਾਂ ਜਿਉਂਦਿਆਂ ਦਾਨ ਤਾਂ ਹੁੰਦੀਆਂ ਨੇ, ਪਰ ਮਰਨ ਦੇ ਉਪਰੰਤ ਵੀ ਸੰਬੰਧਿਤ ਪਰਿਵਾਰ ਦਾਨ ਕਰ ਸਕਦਾ। ਇਹ ਮੌਤ ਦੇ 6 ਘੰਟੇ ਅੰਦਰ ਅੰਦਰ ਜਿਹੜੀਆਂ ਦਿੱਤੀਆਂ ਜਾ ਸਕਦੀਆਂ ਹੈ। ਵਹਿਮੀ ਲੋਕਾਂ ਦਾ ਭਰਮ ਇਹ ਵੀ ਹੈ ਕਿ ਮ੍ਰਿਤਕ ਅਗਲੇ ਜਨਮ ਦੇ ਵਿੱਚ ਅੱਖਾਂ ਕੱਢਣ ਦੇ ਕਾਰਨ ਅੰਨਾ ਪੈਦਾ ਹੋਵੇਗਾ। ਇਦਾਂ ਦੇ ਸਾਡੇ ਲੋਕ ਸੋਚ ਵਾਲੇ ਨੇ। ਜਦਕਿ ਸੰਸਕਾਰ ਹੁਣ ਮੈਂ ਬੋਡੀ ਦਾਨ ਕੀਤੀ ਹੋਈ ਹੈ, ਇੱਥੇ ਦਿੱਤੀ ਹੋਈ ਹੈ, ਤਾਂ ਕੀ ਹੁਣ ਮੈਂ ਭਾਈ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਮਤਲਬ ਕਿ ਮੈਂ ਤਾਂ ਜੰਮਾਂ ਗਏ ਨਾ ਫਿਰ ਇਸ ਹਿਸਾਬ ਦੇ ਨਾਲ, ਤਾਂ ਮੈਂ ਤਾਂ ਆਪਣੀ ਹੋਂਦ ਹੀ ਖਤਮ ਕਰ ਲਈ ਆਉਣ ਵਾਲੇ ਸਮੇਂ ਦੀ। ਤੇ ਸਾਨੂੰ ਵੀ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਪ੍ਰੇਰਨਾ ਜਿਹੜੀ ਚਾਹੀਦੀ ਹੈ ਦੇਣੀ। ਤੇ ਪਟਿਆਲਾ ਦੀ ਡਾਕਟਰ ਹੈ ਜਸਲੀਨ ਕੌਰ ਦੀ ਮੌਤ ਤੋਂ ਬਾਅਦ ਅਮਰੀਕਾ ਦੇ ਵਿੱਚ ਉਸਦੇ 37 ਵਿਅਕਤੀਆਂ ਨੂੰ ਅੰਗ ਲਾ ਕੇ ਜਿਹੜਾ ਸੀ, ਇੱਕੋ ਬੋਡੀ ਤੋਂ 37 ਲੋਕਾਂ ਨੂੰ ਅੰਗ ਲਾਏ ਗਏ ਉਹਦੀ ਬੋਡੀ ਚੋਂ, ਤੇ ਨਵੀਂ ਜ਼ਿੰਦਗੀ ਉਹਨੇ ਜਿਹੜੀ ਹੈ 37 ਲੋਕਾਂ ਨੂੰ ਦਿੱਤੀ। ਅੰਮ੍ਰਿਤਸਰ ਦੀ 39 ਦਿਨ ਦੀ ਜਿਹੜੀ ਬਾਲੜੀ ਇਬਾਬਤ ਦੀ ਅੰਗ ਦਾਨ ਕਰਕੇ ਕਈ ਲੋਕਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਹੋਈ। ਇਸੇ ਤਰ੍ਹਾਂ ਹੀ 9 ਕੁ ਸਾਲ ਪਹਿਲਾਂ ਪੰਜਾਬ ਦੇ ਵਿੱਚ ਪਦੀ ਸੂਰਾ ਸਿੰਘ ਦੇ ਜਿਹੜੇ ਸੀ ਪੰਜਾਬ ਪੁਲਿਸ ਦੇ ਕਮਾਂਡੋ ਕਸ਼ਮੀਰ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਖਾਹਿਸ਼ ਜਿਹੜੀ ਸੀ ਪਰਿਵਾਰ ਤੇ ਇਲਾਕੇ ਦੇ ਉੱਤੇ ਤਰਕਸ਼ੀਲ ਸੁਸਾਇਟੀ ਦੇ ਆਗੂਆਂ ਦੀ ਮਦਦ ਦੇ ਨਾਲ PGI ਚੰਡੀਗੜ੍ਹ ਦੇ ਵਿੱਚ 5 ਵਿਅਕਤੀਆਂ ਨੂੰ ਅੰਗ ਲਾ ਕੇ ਨਵੀਂ ਜ਼ਿੰਦਗੀ ਜਿਹੜੀ ਉਹਨਾਂ ਨੂੰ ਦਿੱਤੀ ਗਈ। ਤਰਕਸ਼ੀਲ ਸੁਸਾਇਟੀ ਵੱਲੋਂ ਹੀ ਚਲਾਈ ਗਈ ਮੌਤ ਉਪਰੰਤ ਸਰੀਰ ਦਾਨ ਅਤੇ ਅੰਗ ਦਾਨ ਦੀ ਰਵਾਇਤ ਰੰਗ ਲਿਆ ਰਹੀ ਹੈ ਤੇ ਬਹੁਤ ਸਾਰੇ ਜ਼ਿਲ੍ਹਾ ਪੱਧਰ ਦੇ ਹਸਪਤਾਲਾਂ ਦੇ ਵਿੱਚ ਨੇਤਰਦਾਨ ਬੈਂਕ ਨਹੀਂ ਹਨ। ਜੇ ਹੋਣ ਵੀ ਤਾਂ ਉਹਨਾਂ ਦੇ ਕੋਲ ਨੇਤਰਹੀਣਾਂ ਦੀਆਂ ਲਿਸਟਾਂ ਨਹੀਂ ਨੇ। ਹਰ ਸਾਲ ਅੱਖਾਂ ਦਾਨ, ਮਹਾਨ ਦਾਨ, ਜੀਵਨ ਦਾਨ ਦੇ ਨਾਅਰੇ ਲਾ ਕੇ ਅੱਖਾਂ ਦਾਨ ਕਰਨ ਵਾਸਤੇ ਵਿਸ਼ੇਸ਼ ਦਿਨ ਤੇ ਅੱਖਾਂ ਦਾਨ ਫਾਰਮ ਭਰਵਾਏ ਜਾਂਦੇ ਹੈ, ਪਰ ਅੱਖਾਂ ਦਾਨ ਕਰਨ ਦੇ ਪ੍ਰਬੰਧ ਨਹੀਂ ਨਾ ਹੀ ਨਜ਼ਰ ਆਉਂਦੇ ਆ ਤੇ ਅੱਖਾਂ ਦਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਨਾ ਹੀ ਨੇਤਰ ਬੈਂਕ ਸਹੀ ਢੰਗ ਦੇ ਨਾਲ ਚੱਲ ਰਹੇ ਨੇ। ਸਰਕਾਰ ਨੂੰ ਲੋੜੀਂਦੇ ਪ੍ਰਬੰਧਾਂ ਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਕੁਝ ਕੁ ਸਾਲ ਪਹਿਲਾਂ ਮਨੁੱਖੀ ਸਰੀਰ ਤੇ ਅੰਗਾਂ ਦੀ ਬਹਿਰੂਮਤੀ ਤੇ ਜਿਹੜਾ ਸੀ ਤਸਕਰੀ ਜਿਹੜੀ ਆ ਦੀਆਂ ਖ਼ਬਰਾਂ ਚਰਚਾ ਦੇ ਵਿੱਚ ਰਹੀਆਂ। UP ਦੇ ਮੇਰਠ ਜ਼ਿਲ੍ਹੇ ਅੰਦਰ ਲਾਸ਼ਾਂ ਦਾ ਪੋਸਟਮਾਰਟਮ ਕਰਨ ਸਮੇਂ ਅੰਗ ਕੱਢ ਕੇ ਜਾਦੂ ਟੂਣੇ ਕਰਨ ਵਾਲੇ ਤਾਂਤਰਿਕਾਂ ਨੂੰ ਵੇਚੇ ਜਾ ਰਹੇ ਨੇ। ਲੀਵਰ 1,000 ਤੋਂ ਲੈ ਕੇ 10,000 ਰੁਪਏ ਤੇ ਦਿਲ 20,000 ਰੁਪਏ ਵਿਕ ਰਹੇ ਨੇ। ਡਾਕਟਰਾਂ ਦੇ ਵੱਲੋਂ ਗੁਰਦੇ ਤੇ ਬੱਚੇਦਾਨੀਆਂ ਕੱਢਣ ਦੇ ਵੇਚਣ ਦੀਆਂ ਖ਼ਬਰਾਂ ਦੇ ਵਿੱਚ ਵੀ ਚਰਚਾ ਰਹੀ ਹੈ। PGI ਚੰਡੀਗੜ੍ਹ ਦੇ ਵੱਲੋਂ ਕਾਲੇ ਮੋਤੀਏ ਦੇ ਨਾਲ ਖਰਾਬ ਹੋਈਆਂ ਅੱਖਾਂ ਦਾ ਸਫਲ ਇਲਾਜ ਲੱਭ ਲਿਆ। ਨਵੀਂ ਤਕਨੀਕ ਦੇ ਨਾਲ ਆਪਰੇਸ਼ਨ ਹੋਣ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਠੀਕ ਹੋ ਜਾਂਦੀ ਹੈ ਤੇ ਐਨਕਾਂ ਦੀ ਵੀ ਲੋੜ ਨਹੀਂ ਰਹਿੰਦੀ ਹੈ। ਕਾਲਾ ਮੋਤੀਆ ਕਰਕੇ ਅੱਖਾਂ ਦਾ ਆਕਾਰ ਵੱਡਾ ਹੋ ਜਾਂਦਾ ਹੈ। ਇਸ ਦੇ ਕਰਕੇ ਹੀ ਬੱਚੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹੈ। ਇਸ ਤਕਨੀਕ ਦੇ ਵਿੱਚ ਆਪਰੇਸ਼ਨ ਕਰਕੇ ਲੈਂਜ਼ ਅੱਖ ਦੇ ਆਕਾਰ ਦੇ ਵੱਡੇ ਲੈਂਜ਼ ਬਣਨੇ ਸ਼ੁਰੂ ਹੋ ਗਏ ਨੇ। ਇਨ੍ਹਾਂ ਦੀ ਕੀਮਤ ਦੂਜੇ ਲੈਂਜ਼ ਜਿੰਨੀ ਹੈ। ਐਡਵਾਂਸ ਕਾਰਡੀਅਕ ਸੈਂਟਰ ਦੇ ਡਾਕਟਰ ਜਸਪ੍ਰੀਤ ਸਿੰਘ ਸਕੂਜਾ ਹੁਣਾਂ ਦੀ ਜਿਹੜੀ ਨਵੀਂ ਇਸ ਤਕਨੀਕ ਨੂੰ ਯੂਰਪੀਅਨ ਜਰਨਲ ਆਫ ਆਪਥਾਲੋਜੀ ਦੇ ਵੱਲੋਂ ਮਾਨਤਾ ਜਿਹੜੀ ਮਿਲ ਚੁੱਕੀ ਹੈ। ਉਹਨਾਂ ਅੱਖਾਂ ਦੇ ਵੱਡੇ ਆਕਾਰ ਦੇ ਲੈਂਜ਼ ਬਣਾਉਣੇ ਸ਼ੁਰੂ ਕਰਦੇ ਆ ਤੇ ਅੱਖਾਂ ਕਾਲੀਆਂ, ਭੂਰੀਆਂ, ਬਿੱਲੀਆਂ, ਨੀਲੀਆਂ ਤੇ ਪੀਲੀਆਂ ਖੂਨ ਦੀ ਕਮੀ ਜਾਂ ਪੀਲੀਏ ਦੇ ਕਾਰਨ ਹੁੰਦੀਆਂ ਨੇ। ਕਈਆਂ ਦੀਆਂ ਅੱਖਾਂ ਮੋਟੀਆਂ ਤੇ ਕਈਆਂ ਦੀਆਂ ਨਿੱਕੀਆਂ ਅੰਦਰ ਨੂੰ ਧੱਸੀਆਂ ਹੁੰਦੀਆਂ ਨੇ ਤੇ ਅੱਖਾਂ ਦੇ ਨਾਲ ਸਭ ਤੋਂ ਜ਼ਿਆਦਾ ਮੁਹਾਵਰੇ 50 ਦੇ ਕਰੀਬ ਨੇ। ਕਹਾਵਤਾਂ, ਗੀਤ, ਗਜ਼ਲਾਂ ਦੀ ਗਿਣਤੀ ਦਾ ਹਿਸਾਬ ਕੋਈ ਨਹੀਂ ਹੈ। ਆਖਰ ਦੇ ਵਿੱਚ ਅੱਖਿਓ ਤੱਕਣਾ ਕੰਮ ਤੁਹਾਡਾ, ਕੌਣ ਕਹੇ ਤੁਸੀਂ ਤੱਕੋ ਨਾ, ਤੱਕੋ ਤੱਕੋ ਰੱਜ ਰੱਜ ਤੱਕੋ, ਤੱਕਦੀਆਂ ਤੱਕਦੀਆਂ ਥੱਕੋ ਨਾ। ਪਰ ਇਸ ਤੱਕ ਵਿੱਚ ਚੇਤੇ ਰੱਖਣਾ, ਮੈਲੀਆਂ ਮੂਲ ਨਾ ਹੋਇਓ ਜੇ ਜੀਵਨ ਦਾਤੇ ਦੇ ਇਸ ਅੰਮ੍ਰਿਤ ਨੂੰ ਜ਼ਹਿਰ ਬਣਾ ਕੇ ਪਿਲਾਓ ਨਾ। ਜਦ ਬੰਦੇ ਦੀਆਂ ਬੰਦ ਹੋਣ ਅੱਖੀਆਂ, ਇਨ੍ਹਾਂ ਅੱਖੀਆਂ ਨੂੰ ਕਈ ਰੋਣ ਅੱਖੀਆਂ ਚਿਤਾ ਦੇ ਵਿੱਚ ਜਾਣਗੀਆਂ, ਸਵਾਹ ਬਣ ਜਾਣਗੀਆਂ, ਕਬਰ ਦੇ ਵਿੱਚ ਜਾਣਗੀਆਂ ਤਾਂ ਮਿੱਟੀ ਬਣ ਜਾਣਗੀਆਂ। ਤੇ ਦੋਸਤੋ, ਇਹਨਾਂ ਨੂੰ ਮਿੱਟੀ ਹੋਣ ਤੋਂ ਬਚਾਓ, ਸਵਾਹ ਹੋਣ ਤੋਂ ਬਚਾਓ ਤੇ ਜਿਹੜੇ ਲੋੜਵੰਦ ਨੇ ਉਹਨਾਂ ਦੇ ਜਿਹੜਾ ਅੱਖਾਂ ਲਵਾਓ ਤੇ ਲਾਓ। ਤੇ ਤਾਂ ਹੀ ਕੁਝ ਨਾ ਕੁਝ ਉਹ ਦੇਖ ਸਕਣਗੇ ਤੇ ਅੱਗੇ ਸੰਸਾਰ ਨੂੰ ਜਿਹੜਾ ਵਾਚ ਸਕਣਗੇ। ਤੇ ਲੋ ਦੋਸਤੋ, ਅੱਜ ਦੀਆਂ ਦੇਸ਼ ਦੇ ਦੀਆਂ ਖਬਰਾਂ ਦੇ ਵੱਲ ਨੂੰ ਚੱਲਦੇ ਆ ਤੇ ਸ਼ਮੀ ਜੀ ਕੁਝ ਹੀ ਪਲਾਂ ਤੱਕ ਆਪਣੇ ਨਾਲ ਜੁੜਨਗੇ ਤੇ ਤਦ ਤੱਕ ਆਪਾਂ ਗੱਲਾਂ ਬਾਤਾਂ ਦੀ ਸ਼ੁਰੂਆਤ ਅੱਜ ਖਬਰਾਂ ਦੇ ਨਾਲ ਕਰਦੇ ਆ। ਅੱਜ ਦੀਆਂ ਜੋ ਖਬਰਾਂ ਨੇ ਉਹਨਾਂ ਦੇ ਵੱਲ ਨੂੰ ਵੱਧਦੇ ਆ। ਰਾਜੇ ਚੰਨੀ ਤੋਂ ਮੋਹ ਭੰਗ ਹੋ ਗਿਆ, ਪ੍ਰਗਟ ਸਿੰਘ ਧੁੱਪ ਗੰਢ ਹੋ ਗਿਆ ਨਾਲ, ਤੇ ਈਡੀ ਦੇ ਨਾਲ ਵਿਵਾਦ ਬਦਲਿਆ, ਈਡੀ ਦੇ ਨਾਲ ਵਿਵਾਦ ਹੋਇਆ ਤੇ ਬਦਲੀਆਂ ਦੇ ਵਿੱਚ ਫਸੀ ਹੈ ਸਰਕਾਰ, ਤੇ ਟਰੰਪ ਦਾ ਨਵਾਂ ਏਜੰਡਾ ਚੀਨ ਦਾ ਅਫਰੀਕਾ ਧੰਦਾ, ਉਹਦਾ ਜ਼ਿਕਰ ਕਰਾਂਗੇ। ਤੇ ਪੰਜਾਬ ਦੀ ਸਿਆਸਤ ਤੋਂ ਲੈ ਕੇ ਕੈਨੇਡਾ ਦੇ ਪੰਜਾਬੀ ਵਿਦਿਆਰਥੀਆਂ, ਅਮਰੀਕਾ ਦੀ ਜਨਮ ਜਾਤ ਜਿਹੜੀ ਹੈ ਨਾਗਰਿਕਤਾ, ਈਡੀ ਅਤੇ ਪੰਜਾਬ ਸਰਕਾਰ ਵਿਚਾਲੇ ਟਕਰਾਅ, ਬਲਵੰਤ ਸਿੰਘ ਰਾਜੋਆਣਾ ਦੇ ਇਲਾਜ ਦਾ ਮੁੱਦਾ, ਬੈਂਕ ਘੁਟਾਲੇ ਤੇ ਦੁਨੀਆਂ ਭਰ ਦੇ ਬਦਲਦੇ ਭੂ ਰਾਜਨੀਤਿਕ ਹਾਲਾਤਾਂ ਤੱਕ ਅੱਜ ਨਜ਼ਰ ਘੁਮਾਵਾਂਗੇ ਤੇ ਪਿੱਛੇ ਲੁਕੇ ਬਹੁਤ ਵੱਡੇ ਸਵਾਲ ਨੇ ਉਹਨਾਂ ਨੂੰ ਵੀ ਝਾਤ ਪਾਵਾਂਗੇ। ਤੇ ਪ੍ਰਗਟ ਸਿੰਘ ਦੀ ਵੇਨੂ ਗੋਪਾਲ ਦੇ ਨਾਲ ਮੁਲਾਕਾਤ ਤੇ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਤੋਂ ਲੈ ਕੇ ਈਡੀ ਦੇ ਦਾਅਵਿਆਂ ਤੇ ਪੰਜਾਬ ਸਰਕਾਰ ਦੇ ਜਵਾਬ ਤੱਕ ਦਾ ਸਵਾਲ, ਅਸਲ ਸੱਚ ਕੀ ਹੈ ਤੇ ਸਿਆਸਤ ਕਿੱਥੇ ਜਾ ਰਹੀ ਹੈ। ਕੈਨੇਡਾ ਦੇ ਵਿੱਚ MITT ਕਾਲਜ ਜਿਹੜੇ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਜਿਹੜੇ ਸਟੂਡੈਂਟਸ ਨੇ ਉਹਨਾਂ ਦੇ ਲਈ ਪਰੇਸ਼ਾਨੀਆਂ ਹੋਰ ਵੱਧ ਗਈਆਂ ਨੇ। ਜਿਹੜੀਆਂ MITT ਕਾਲਜ ਨੇ ਉਹਨਾਂ ਦੀ ਗਤੀਵਿਧੀਆਂ ਸਮੇਟਣ ਦਾ ਫੈਸਲਾ ਹੋਇਆ ਤੇ ਪੰਜਾਬੀ ਵਿਦਿਆਰਥੀਆਂ ਦੇ ਲਈ ਕੀ ਸੰਕੇਤ ਦਿੰਦਾ ਇਹ, ਉਹਦੇ ਬਾਰੇ ਗੱਲ ਕਰਾਂਗੇ। ਤੇ ਅਮਰੀਕਾ ਚ ਜਨਮਜਾਤ ਨਾਗਰਿਕਤਾ ਨੂੰ ਲੈ ਕੇ ਚੱਲ ਰਹੀ ਕਾਨੂੰਨੀ ਲੜਾਈ ਕਿੱਥੇ ਜੜੀ ਪਹੁੰਚੀ ਹੈ, ਤੇ ਈਰਾਨ ਅਮਰੀਕਾ ਤਣਾਅ ਦੇ ਉੱਤੇ ਚੀਨ ਦੀਆਂ ਅਫਰੀਕਾ ਦੇ ਵਿੱਚ ਵੱਧ ਰਹੀਆਂ ਫੌਜੀ ਸਰਗਰਮੀਆਂ ਦੁਨੀਆਂ ਦੀ ਤਾਕਤ ਦਾ ਸੰਤੁਲਨ ਕਿਵੇਂ ਬਦਲ ਸਕਦੀਆਂ ਨੇ, ਇਹ ਸਾਰਾ ਕੁਝ ਤੁਹਾਡੇ ਅੱਗੇ ਰੱਖਾਂਗੇ। ਲੋ ਫਿਰ ਗੱਲ ਕਰਦੇ ਹਾਂ, ਸਭ ਤੋਂ ਪਹਿਲਾਂ ਸ਼ੁਰੂਆਤ ਕਾਂਗਰਸ ਦੀ। ਅੱਜ ਤੋਂ ਪ੍ਰਗਟ ਸਿੰਘ ਦੀ ਵੇਨੂ ਗੋਪਾਲ ਦੇ ਨਾਲ ਮੀਟਿੰਗ ਹੋਈ ਹੈ ਤੇ ਰਾਹੁਲ ਗਾਂਧੀ ਦੇ ਦੌਰੇ ਦੇ ਬਾਰੇ ਦਿੱਤਾ ਵੱਡਾ ਬਿਆਨ ਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਤੇ ਵਿਧਾਇਕ ਪ੍ਰਗਟ ਸਿੰਘ ਉਨ੍ਹਾਂ ਨੇ ਦਿੱਲੀ ਵਿਖੇ ਕਾਂਗਰਸ ਦੇ ਜਨਰਲ ਸਕੱਤਰ KC ਵੇਨੂ ਗੋਪਾਲ ਦੇ ਨਾਲ ਮੁਲਾਕਾਤ ਕੀਤੀ ਹੈ। ਇਸ ਮੀਟਿੰਗ ਦੇ ਵਿੱਚ ਪੰਜਾਬ ਦੇ ਨਾਲ ਸੰਬੰਧਤ ਤੇ ਹੋਰ ਵੱਖ ਵੱਖ ਮੁੱਦਿਆਂ ਸਣੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਹੋਇਆ। ਪ੍ਰਗਟ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਮੌਜੂਦਾ ਸਿਆਸੀ ਹਾਲਾਤ ਤੇ ਲੋਕਾਂ ਦੇ ਨਾਲ ਜੁੜੇ ਮੁੱਦੇ ਮੀਟਿੰਗ ਦੇ ਦੌਰਾਨ ਵਿਚਾਰੇ ਗਏ ਨੇ ਤੇ ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵੱਲੋਂ ਸੂਬੇ ਦੇ ਵਿੱਚ ਪਾਰਟੀ ਨੂੰ ਹੋਰ ਮਜ਼ਬੂਤ ਕਰਨ ਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਲਈ ਜਥੇਬੰਦਕ ਪੱਧਰ ਦੇ ਉੱਤੇ ਤਿਆਰੀਆਂ ਨੂੰ ਤੇਜ਼ ਕਰਨ ਦੇ ਉੱਤੇ ਵੀ ਚਰਚਾ ਹੋਈ ਹੈ। ਪ੍ਰਗਟ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਜਲਦ ਹੀ ਪੰਜਾਬ ਦਾ ਦੌਰਾ ਜਿਹੜਾ ਹੈ ਕਰਨਗੇ ਤੇ ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦੇ ਦੌਰਾਨ ਸੂਬੇ ਦੇ ਵੱਖ ਵੱਖ ਹਿੱਸਿਆਂ ਚ ਯਾਤਰਾ ਕੀਤੀ ਜਾਏਗੀ ਤੇ ਪਾਰਟੀ ਦੇ ਸੀਨੀਅਰ ਆਗੂਆਂ ਤੇ ਵਰਕਰਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਜਾਣਗੀਆਂ। ਰਾਹੁਲ ਗਾਂਧੀ ਦੇ ਦੌਰੇ ਦਾ ਮੁੱਖ ਮਕਸਦ ਪੰਜਾਬ ਦੇ ਲੋਕਾਂ ਦੇ ਨਾਲ ਸਿੱਧਾ ਰਾਬਤਾ ਕਰਨਾ ਤੇ ਸੂਬੇ ਦੇ ਨਾਲ ਸੰਬੰਧਤ ਅਹਿਮ ਮੁੱਦਿਆਂ ਨੂੰ ਕਹਿੰਦੇ ਸਮਝਣਾ ਹੋਵੇਗਾ। ਹਾਲੇ ਤੱਕ ਸਮਝਿਆ ਹੀ ਨਹੀਂ ਜੀ, ਮੁੱਦਿਆਂ ਨੂੰ ਦੇਖ ਲਓ। ਦੂਸਰੇ ਪਾਸੇ ਈਡੀ ਦੇ ਵੱਲੋਂ ਭੇਜੇ ਜਾ ਰਹੇ ਪੱਤਰ ਭਾਜਪਾ ਦੇ ਵੱਲੋਂ ਚਲਾਈ ਜਾ ਰਹੀ ਜਿਹੜੀ ਸਿਆਸੀ ਬਦਨਾਮੀ ਮੁਹਿੰਮ ਦਾ ਹਿੱਸਾ ਕਰਾਰ ਦਿੱਤਾ ਹੈ ਅਮਨ ਅਰੋੜਾ ਹੋਣਾ ਨੇ। ਕੈਸ਼ ਫਾਰ ਟਰਾਂਸਫਰ ਅਤੇ ਜ਼ਮੀਨੀ ਧੋਖਾਧੜੀ ਦੇ ਕਥਿਤ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਨੂੰ FIR ਦਰਜ ਕਰਨ ਦੇ ਲਈ ਐਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਚਿੱਠੀ ਲਿਖੀ ਸੀ ਈਡੀ ਦੇ ਵੱਲੋਂ ਤੇ ਲਗਾਤਾਰ ਲਿਖੇ ਜਾ ਰਹੇ ਪੱਤਰਾਂ ਦੇ ਉੱਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਦੇ ਨੇ ਜਿਹੜਾ ਸਖ਼ਤ ਰੁੱਖ ਅਪਣਾਇਆ ਤੇ ਅਰੋੜਾ ਨੇ ਸਪਸ਼ਟ ਕੀਤਾ ਕਿ ਜਦੋਂ ਤੱਕ ਕੇਂਦਰੀ ਜਾਂਚ ਏਜੰਸੀ ਪੰਜਾਬ ਪੁਲਿਸ ਦੇ ਨਾਲ ਪੁਖਤਾ ਅਤੇ ਠੋਸ ਸਬੂਤ ਸਾਂਝੇ ਨਹੀਂ ਕਰਦੀ ਉਦੋਂ ਤੱਕ ਕੋਈ FIR ਦਰਜ ਨਹੀਂ ਕੀਤੀ ਜਾ ਸਕਦੀ। ਈਡੀ ਦੇ ਵੱਲੋਂ 31 ਅਗਸਤ ਨੂੰ ਭੇਜੇ ਗਏ ਤੀਜੇ ਪੱਤਰ ਦੇ ਉੱਤੇ ਵੀ ਜਵਾਬ ਦੇ ਵਿੱਚ ਅਮਨ ਅਰੋੜਾ ਨੇ ਕਿਹਾ ਕਿ ਇਹ ਪੂਰਾ ਮਾਮਲਾ ਕੇਂਦਰ ਦੀ ਭਾਜਪਾ ਸਰਕਾਰ ਦੇ ਵੱਲੋਂ ਚਲਾਈ ਜਾ ਰਹੀ ਸਿਆਸੀ ਬਦਨਾਮੀ ਮੁਹਿੰਮ ਤੋਂ ਇਲਾਵਾ ਹੋਰ ਕੁਝ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਪ ਸਰਕਾਰ ਅਤੇ ਇਸ ਦੇ ਆਗੂਆਂ ਨੂੰ ਬਦਨਾਮ ਕਰਨ ਦੇ ਲਈ ਈਡੀ ਵਰਗੀਆਂ ਕੇਂਦਰੀ ਏਜੰਸੀਆਂ ਨੂੰ ਆਪਣੇ ਹਥਿਆਰ ਦੇ ਵਜੋਂ ਵਰਤ ਰਹੀ ਹੈ ਤੇ ਈਡੀ ਦੇ ਵੱਲੋਂ ਜੋ ਦਸਤਾਵੇਜ਼ ਭੇਜੇ ਗਏ ਨੇ ਉਹ ਪੜਨ ਯੋਗ ਜਿਹੜੇ ਨੇ ਹੀ ਨਹੀਂ ਨੇ। ਈਡੀ ਦੇ ਕਦੇ ਉਨ੍ਹਾਂ ਦਾ ਜਿਹੜਾ ਕਦੇ ਉਨ੍ਹਾਂ ਦੇ ਸਾਥੀ ਲਾਲਚੰਦ ਕਟਾਰੂ ਚੱਕ ਦਾ ਨਾਂ ਲੈਂਦੀ ਹੈ ਤੇ ਇਸ ਤੋਂ ਪਹਿਲਾਂ ਸੰਜੀਵ ਅਰੋੜਾ ਨੂੰ ਵੀ ਬਿਨਾਂ ਕਿਸੇ ਠੋਸ ਆਧਾਰ ਦੇ ਉੱਤੇ ਕਹਿੰਦੇ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਈਡੀ ਨੇ ਆਪਣੇ ਪੱਤਰ ਦੇ ਵਿੱਚ ਕਿਹਾ ਕਿ ਮਨੀ ਲਾਂਡਰਿੰਗ ਸੰਬੰਧੀ ਪਹਿਲਾਂ ਸਾਂਝੀ ਕੀਤੀ ਗਈ ਜਾਣਕਾਰੀ ਦੇ ਆਧਾਰ ਤੇ ਹੀ ਤੁਰੰਤ ਮਾਮਲਾ ਦਰਜ ਕੀਤਾ ਜਾਵੇ ਤੇ ਏਜੰਸੀ ਨੇ ਚੇਤਾਵਨੀ ਦਿੱਤੀ ਹੈ ਕਿ ਪਹਿਲਾ ਪੱਤਰ ਲਿਖੇ ਨੂੰ 30 ਦਿਨ ਬੀਤ ਚੁੱਕੇ ਹੈ ਤੇ ਇਸ ਦੇ ਇਸੇ ਦੇਰੀ ਦੇ ਨਾਲ ਸਬੂਤਾਂ ਦੇ ਨਾਲ ਛੇੜਛਾੜ ਜਾਂ ਉਨ੍ਹਾਂ ਨੂੰ ਨਸ਼ਟ ਕੀਤਾ ਜਾ ਸਕਦੈ। ਇਹ ਪੂਰਾ ਮਾਮਲਾ ਮਈ ਮਹੀਨੇ ਦੇ ਵਿੱਚ ਨਿਖਿਲ ਗੋਹਲ ਦੇ ਟਿਕਾਣਿਆਂ ਦੇ ਉੱਤੇ ਈਡੀ ਦੇ ਵੱਲੋਂ ਮਾਰੇ ਗਏ ਛਾਪਿਆਂ ਤੋਂ ਬਾਅਦ ਸਾਹਮਣੇ ਆਇਆ। ਆਪਣੇ ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਅਰੋੜਾ ਨੇ ਕਿਹਾ ਕਿ ਹਾਊਸਿੰਗ ਮੰਤਰੀ ਦੇ ਵਜੋਂ ਉਨ੍ਹਾਂ ਦੇ ਉੱਤੇ ਅਲਟਸ ਪ੍ਰੋਜੈਕਟ ਦੇ ਲਈ CLU ਤੇ ਲੇਆਊਟ ਪਲਾਨ ਜਿਹੜਾ ਬਦਲਣ ਦੇ ਬੇਬੁਨਿਆਦ ਦੋਸ਼ ਲਾਏ ਜਾ ਰਹੇ ਨੇ ਤੇ 2011 ਤੇ 2022 ਦੇ ਵਿਚਕਾਰ ਅਕਾਲੀ ਭਾਜਪਾ ਤੇ ਕਾਂਗਰਸ ਸਰਕਾਰਾਂ ਦੇ ਸਮੇਂ ਇਸ ਪ੍ਰੋਜੈਕਟ ਨੂੰ 6 CLU ਦਿੱਤੇ ਗਏ ਸਨ ਤੇ ਲੇਆਊਟ ਪਲਾਨ ਵੀ ਜਿਹੜਾ ਪਹਿਲਾਂ ਦੀਆਂ ਸਰਕਾਰਾਂ ਵੱਲੋਂ ਕਹਿੰਦੇ ਬਦਲੇ ਗਏ। ਇਹ ਸਾਰੇ ਬਦਲਾਅ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਨੇ ਤੇ ਉਨ੍ਹਾਂ ਕਿਹਾ ਕਿ ED ਦੇ ਵੱਲੋਂ ਜਿਨ੍ਹਾਂ 2 FIRs ਨੂੰ ਜਿਹੜਾ ਆਧਾਰ ਬਣਾਇਆ ਜਾ ਰਿਹਾ ਉਨ੍ਹਾਂ ਨੂੰ ਅਦਾਲਤ ਪਹਿਲਾਂ ਹੀ ਰੱਦ ਕਰ ਚੁੱਕੀ ਹੈ। ਦੂਸਰੇ ਪਾਸੇ ਭਾਜਪਾ ਨੇ ਇਸ ਦਾ ਜਵਾਬ ਦਿੱਤਾ ਹੈ। ਭਾਜਪਾ ਨੇ ਬੁੱਧਵਾਰ ਨੂੰ ਪੰਜਾਬ ਦੇ ਵਿੱਚ ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਦੇ ਵਿੱਚ ਭ੍ਰਿਸ਼ਟਾਚਾਰ ਦਾ ਦੋਸ਼ ਲਾ ਦਿੱਤਾ ਹੈ ਤੇ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਨਿਰਪੱਖ ਜਾਂਚ ਯਕੀਨੀ ਬਣਾਉਣ ਤੇ ਆਪਣੇ ਅਹੁਦੇ ਤੋਂ ਜਿਹੜਾ ਤੁਰੰਤ ਅਸਤੀਫੇ ਦੀ ਮੰਗ ਜਿਹੜੀ ਹੋ ਗਈ ਹੈ ਦਿੱਤਾ ਜਾਵੇ। ਦਿੱਲੀ ਦੇ ਵਿੱਚ ਭਾਜਪਾ ਹੈੱਡਕੁਆਟਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਬੁਲਾਰੇ ਗੌਰਵ ਭਾਟੀਆ ਨੇ ਇਹ ਵੀ ਦੋਸ਼ ਲਾ ਦਿੱਤਾ ਕਿ ਪੰਜਾਬ ਦੇ ਵਿੱਚ ਮਾਨ ਦੇ ਇਸ਼ਾਰੇ ਉੱਤੇ ਕੈਸ਼ ਫੋਰ ਟਰਾਂਸਫਰ ਪੈਸੇ ਲੈ ਕੇ ਤਬਦੀਲੀ ਘੁਟਾਲਾ ਹੋ ਰਿਹਾ। ਕੱਲ ਜਿਹੜੀਆਂ ਇਹਨਾਂ ਨੇ 18, 19 ਤੇ 14 ਜਿਹੜੀਆਂ ਬਦਲੀਆਂ ਕੀਤੀਆਂ ਸੀ ਉਹਦੇ ਉੱਤੇ ਸਵਾਲ ਖੜੇ ਹੋ ਗਏ ਹੈ। ਪੰਜਾਬ ਸਰਕਾਰ ਜਾਂ ਸੱਤਾਧਾਰੀ ਆਪ ਦੇ ਵੱਲੋਂ ਭਾਜਪਾ ਦੇ ਇਸ ਦੋਸ਼ ਦੇ ਉੱਤੇ ਕੋਈ ਵੀ ਤੁਰੰਤ ਪ੍ਰਤੀਕਿਰਿਆ ਅਜੇ ਨਹੀਂ ਆਈ ਹੈ। ਭਾਟੀਆ ਨੇ ਦੋਸ਼ ਲਾਇਆ ਕਿ ਐਨਫੋਰਸਮੈਂਟ ਡਾਇਰੈਕਟੋਰੇਟ ED ਦੇ ਵੱਲੋਂ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ ਸ਼ਾਮਲ ਲੋਕਾਂ ਨੂੰ ਬਚਾਉਣ ਦੇ ਲਈ ਕੋਈ FIR ਦਰਜ ਨਹੀਂ ਕਰ ਰਹੀ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਦੀ CBI ਜਾਂਚ ਜਿਹੜੀ ਹੈ ਦੀ ਮੰਗ ਕਰ ਲਈ ਹੈ। ਗੌਰਵ ਭਾਟੀਆ ਨੇ ਕਿਹਾ ਕਿ ਪੰਜਾਬ ਦੇ ਵਿੱਚ ਟਰਾਂਸਫਰ ਤੇ ਤਾਇਨਾਤੀ ਜਿਹੜੀ ਹੈ ਉਹਦਾ ਘੁਟਾਲਾ ਹੋ ਰਿਹਾ। ਸੀਨੀਅਰ IAS ਤੇ IPS ਅਧਿਕਾਰੀਆਂ ਦੀ ਟਰਾਂਸਫਰ ਅਤੇ ਤੈਨਾਤੀ ਇੱਕ ਰੇਟ ਕਾਰਡ ਦੇ ਹਿਸਾਬ ਦੇ ਨਾਲ ਕਹਿੰਦੇ ਆ ਕੀਤੀ ਜਾਂਦੀ ਹੈ। ਇਹ ਤੱਥ ਮਾਮਲੇ ਦੀ ਜਾਂਚ ਦੌਰਾਨ ਜਿਹੜਾ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਆਏ ਨੇ। ਉਨ੍ਹਾਂ ਨੇ ਇਸ ਘੁਟਾਲੇ ਦੇ ਵਿੱਚ ਮਾਨ ਦੇ OSD ਦੀ ਸ਼ਮੂਲੀਅਤ ਦਾ ਦੋਸ਼ ਵੀ ਲਾਇਆ। ਭਾਜਪਾ ਬੁਲਾਰੇ ਨੇ ਕਿਹਾ ਕਿ ਕਿਸੇ OSD ਦੇ ਕੋਲ 20 ਤੋਂ ਵੱਧ IAS ਅਤੇ IPS ਅਧਿਕਾਰੀਆਂ ਦੀ ਟਰਾਂਸਫਰ ਤੇ ਤੈਨਾਤੀ ਕਰਨ ਦੀ ਤਾਕਤ ਹੈ ਤੇ ਉਹ ਵੀ ਮੁੱਖ ਮੰਤਰੀ ਜਿਹੜੇ ਨੇ ਭਗਵੰਤ ਮਾਨ ਦੀ ਕਿਸੇ ਜਾਣਕਾਰੀ ਤੋਂ ਬਿਨਾਂ। ਇਹ ਸਵਾਲ ਖੜਾ ਕੀਤਾ, ਇਹ ਅਸੰਭਵ ਹੈ ਕਿ ਇਹ ਮੁੱਖ ਮੰਤਰੀ ਦੀ ਇਜਾਜ਼ਤ ਤੋਂ ਬਿਨਾਂ ਸੰਭਵ ਨਹੀਂ ਹੈ। ਭਾਟੀਆ ਨੇ ਮੰਗ ਕਰਦਿਆਂ ਕਹਿ ਦਿੱਤਾ ਕਿ ਅਸੀਂ ਮੰਗ ਕਰਦੇ ਹਾਂ ਕਿ ਭਗਵੰਤ ਮਾਨ ਮੁੱਖ ਮੰਤਰੀ ਦੇ ਵਜੋਂ ਤੁਰੰਤ ਅਸਤੀਫਾ ਦੇਣ। ਇਸ ਮਾਮਲੇ ਦੀ ਨਿਰਪੱਖ ਜਾਂਚ ਸਿਰਫ ਉਦੋਂ ਹੀ ਜਿਹੜੀ ਸੰਭਵ ਹੈ ਜਦੋਂ ਭਗਵੰਤ ਮਾਨ ਅਸਤੀਫਾ ਦੇ ਦੇਣ। ਦੂਸਰੇ ਪਾਸੇ ED ਦਾ ਪੰਜਾਬ ਸਰਕਾਰ ਦੇ ਉੱਤੇ ਪਲਟਵਾਰ, ਉਨ੍ਹਾਂ ਨੇ ਵੀ ਜਵਾਬ ਦੇ ਦਿੱਤਾ। ਉਹ ਕਹਿੰਦੇ ਨੇ ਭਾਈ ਬਦਲੀਆਂ ਅਤੇ ਜ਼ਮੀਨੀ ਧੋਖਾਧੜੀ ਕੇਸ ਦੇ ਵਿੱਚ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਪੰਜਾਬ ਪੁਲਿਸ। ਪੰਜਾਬ ਦੇ ਵਿੱਚ ਅਧਿਕਾਰੀਆਂ ਦੀਆਂ ਬਦਲੀਆਂ, ਟਰਾਂਸਫਰ, ਪੋਸਟਿੰਗ, ਹਵਾਲਾ ਲੈਣ ਦੇਣ ਅਤੇ ਜ਼ਮੀਨੀ ਸੌਦਿਆਂ ਦੇ ਨਾਲ ਜੁੜੇ ਕਥਿਤ ਰੈਕਟ ਦੇ ਮਾਮਲੇ 'ਚ ਐਨਫੋਰਸਮੈਂਟ ਡਾਇਰੈਕਟੋਰੇਟ ED ਅਤੇ ਪੰਜਾਬ ਪੁਲਿਸ ਵਿਚਾਲੇ ਟਕਰਾਅ ਹੋਰ ਵੀ ਤਿੱਖਾ ਹੋ ਗਿਆ। ED ਨੇ ਦੋਸ਼ ਲਾਇਆ ਕਿ ਪੁਖਤਾ ਅਤੇ ਵਿਸਥਾਰਤ ਸਬੂਤ ਸਾਂਝੇ ਕਰਨ ਦੇ ਬਾਵਜੂਦ ਪੰਜਾਬ ਪੁਲਿਸ ਇਸ ਮਾਮਲੇ ਦੇ ਵਿੱਚ FIR ਜਿਹੜੀ ਹੈ ਦਰਜ ਨਹੀਂ ਕਰ ਰਹੀ, ਲਗਾਤਾਰ ਭੱਜ ਰਹੀ ਹੈ ਇਹਦੇ ਤੋਂ। ਪੰਜਾਬ ਸਰਕਾਰ ਦੇ ਸਟੈਂਡ ਦੇ ਜਵਾਬ ਦਿੰਦਿਆਂ ED ਨੇ ਜਿਹੜਾ ਇੱਕ ਬਿਆਨ ਜਾਰੀ ਕਰਕੇ ਦੱਸ ਦਿੱਤਾ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਜਿਹੜਾ ਪਮਲਾ PMLA ਦੀ ਧਾਰਾ 66(2) ਅਧੀਨ 30 ਜੁਲਾਈ ਅਤੇ 7 ਅਗਸਤ 2026 ਨੂੰ ਪੰਜਾਬ ਦੇ DGP ਦੇ ਨਾਲ ਅਧਿਕਾਰਤ ਤੌਰ ਦੇ ਉੱਤੇ ਸਾਰੇ ਸਬੂਤ ਸਾਂਝੇ ਕੀਤੇ ਸਨ। ਏਜੰਸੀ ਦੇ ਮੁਤਾਬਕ ਇਕੱਠੀ ਕੀਤੀ ਸਮੱਗਰੀ ਤੋਂ ਪਤਾ ਲੱਗਦਾ ਕਿ ਕਿਵੇਂ ਵਿਚੋਲੇ ਨਿਤਿਨ ਗੋਹਲ ਨੇ ਜਿਹੜਾ ਪੁਲਿਸ ਬਦਲੀਆਂ ਦੀਆਂ ਜਿਹੜੀਆਂ ਅਰਜ਼ੀਆਂ ਇਕੱਠੀਆਂ ਕੀਤੀਆਂ ਤੇ ਪਹਿਲਾਂ ਤੋਂ ਦਸਖਤ ਕੀਤੇ ਜਿਹੜੇ ਨੇ ਟਰਾਂਸਫਰ ਆਰਡਰ ਲੀਕ ਕੀਤੇ ਗਏ ਤੇ ਹਵਾਲਾ ਰਕਮ ਦਾ ਜਿਹੜਾ ਆਦਾਨ ਪ੍ਰਦਾਨ ਕਰਵਾਇਆ, ਜ਼ਮੀਨੀ ਸੌਦੇ ਕੀਤੇ ਤੇ ਯਾਤਰਾਵਾਂ ਤੇ ਹੋਟਲਾਂ ਦੇ ਖਰਚਿਆਂ ਦੇ ਨਗਦ ਭੁਗਤਾਨ ਦਾ ਪ੍ਰਬੰਧ ਵੀ ਕੀਤਾ। ਕੇਂਦਰੀ ਏਜੰਸੀ ਨੇ ਕਿਹਾ ਕਿ ਵਾਰ ਵਾਰ ਲਿਖਤੀ ਸੁਨੇਹੇ ਭੇਜਣ ਦੇ ਬਾਵਜੂਦ ਪੰਜਾਬ ਪੁਲਿਸ ਦੇ ਵੱਲੋਂ ਮਾਮਲਾ ਦਰਜ ਨਾ ਕਰਨ ਇੱਕ ਜ਼ਰੂਰੀ ਕਾਨੂੰਨੀ ਪ੍ਰਕਿਰਿਆ ਦੀ ਉਲੰਘਣਾ ਹੈ ਤੇ ED ਨੇ ਇਹ ਵੀ ਗੰਭੀਰ ਦੋਸ਼ ਵੀ ਲਾਇਆ ਕਿ 1 ਸਤੰਬਰ ਨੂੰ ਜਦੋਂ ਏਜੰਸੀ ਦਾ ਨੁਮਾਇੰਦਾ ਜਾਂਚ ਰਿਪੋਰਟਾਂ ਹੱਥੀਂ ਸੌਂਪਣ ਗਿਆ ਤਾਂ ਪੁਲਿਸ ਅਧਿਕਾਰੀਆਂ ਨੇ ਉਸਦੀ ਰਸੀਦ ਜਿਹੜੀ ਹੈ ਤੱਕ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ED ਨੂੰ ਇਹ ਸਾਰੇ ਦਸਤਾਵੇਜ਼ ਈਮੇਲ ਦੇ ਰਾਹੀਂ ਜਿਹੜਾ ਅਧਿਕਾਰਤ ਤੌਰ ਦੇ ਉੱਤੇ ਭੇਜਣੇ ਪਏ ਨੇ। ਦੂਸਰੇ ਪਾਸੇ ਬਲਵੰਤ ਸਿੰਘ ਰਾਜੋਆਣਾ ਨੂੰ ਅੱਖਾਂ ਦੇ ਇਲਾਜ ਦੇ ਲਈ ਮਿਲੀ ਇਜਾਜ਼ਤ ਹੈ ਤੇ ਨਾਲ ਹੀ ਹਾਈਕੋਰਟ ਨੇ ਆਪਣਾ ਜਿਹੜਾ ਫੈਸਲਾ ਸੁਣਾਇਆ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ 'ਚ ਫਾਂਸੀ ਦੀ ਸਜ਼ਾ ਦਾ ਸਾਹਮਣਾ ਕਰ ਰਹੇ ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੇ ਵੱਲੋਂ ਅੱਖਾਂ ਦੇ ਆਪਰੇਸ਼ਨ ਦੇ ਲਈ ਦਾਇਰ ਕੀਤੀ ਗਈ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਜਸਟਿਸ ਜਸਜੀਤ ਸਿੰਘ ਬੇਦੀ ਦੀ ਅਦਾਲਤ ਨੇ ਸਪਸ਼ਟ ਕੀਤਾ ਕਿ ਰਾਜੋਆਣਾ ਦੀਆਂ ਅੱਖਾਂ ਦਾ ਆਪਰੇਸ਼ਨ ਕਿਸੇ ਵੀ ਨਿੱਜੀ ਹਸਪਤਾਲ ਦੇ ਵਿੱਚ ਨਹੀਂ ਕਰਵਾਇਆ ਜਾਵੇਗਾ, ਸਗੋਂ ਇਹ ਜਿਹੜਾ ਪ੍ਰਕਿਰਿਆ ਸਿਰਫ ਤੇ ਸਿਰਫ PGI ਚੰਡੀਗੜ੍ਹ ਵਿਖੇ ਹੀ ਮੁਕੰਮਲ ਕੀਤੀ ਜਾਵੇਗੀ। ਸੁਣਵਾਈ ਦੇ ਦੌਰਾਨ ASG ਵਧੀਕ ਸੋਲਿਸਟਰ ਜਨਰਲ ਦੀਆਂ ਦਲੀਲਾਂ ਤੇ ਗੌਰ ਕਰਦਿਆਂ ਅਦਾਲਤ ਨੇ ਸਖ਼ਤ ਜਿਹੜੀ ਟਿੱਪਣੀ ਕਰਦਿਆਂ ਫੈਸਲਾ ਜਿਹੜਾ ਸੁਣਾਇਆ ਕਿ ਆਮ ਲੋਕ ਵੀ ਬਿਹਤਰ ਇਲਾਜ ਦੇ ਲਈ PGI ਨੂੰ ਹੀ ਜਿਹੜਾ ਪਹਿਲ ਦਿੰਦੇ ਨੇ ਤੇ ਅਜਿਹੇ ਦੇ ਵਿੱਚ ਅਦਾਲਤ ਨੂੰ ਰਾਜੋਆਣਾ ਦੇ ਵੱਲੋਂ ਨਿੱਜੀ ਹਸਪਤਾਲ ਦੇ ਵਿੱਚ ਲਿਜਾਣ ਜਾਂ ਇਲਾਜ ਕਰਵਾਉਣ ਦੀ ਮੰਗ ਪਿੱਛੇ ਕੋਈ ਠੋਸ ਜਾਂ ਜਾਇਜ਼ ਕਾਰਨ ਜਿਹੜਾ ਨਜ਼ਰ ਨਹੀਂ ਆਉਂਦਾ ਹੈ। ਇਸੇ ਤਰ੍ਹਾਂ ਹੀ ਜਿਹੜਾ ਇੱਕ ਖਬਰ ਹੋਰ ਲੈ ਕੇ ਫਿਰ ਆਪਾਂ ਗੱਲ ਕਰਦੇ ਹਾਂ ਰਾਜਨ ਸੈਣੀ ਸਾਹਿਬ ਦੇ ਨਾਲ। ਇਹ ਗੱਲਬਾਤ ਹੈ ਜੀ ਸਮਾਲ ਬੈਂਕ ਸਕੈਮ ਦੀ। IDFC ਜਿਹੜਾ ਇਹ ਬੈਂਕ ਨੇ ਇਹਦੇ ਵਿੱਚ 6 IAS ਜਿਹੜੇ ਨੇ ਅਧਿਕਾਰੀਆਂ ਦੇ ਸਮੇਤ 19 ਦੇ ਖਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। CBI ਦੇ ਵੱਲੋਂ ਦਾਇਰ ਕੀਤੀ ਗਈ ਤੀਜੀ ਚਾਰਜਸ਼ੀਟ ਹੁਣ ਤੱਕ ਕੁੱਲ 37 ਵਿਅਕਤੀ ਜਿਹੜੇ ਨੇ ਮੁਲਜ਼ਮਾਂ ਦੇ ਵਿੱਚ ਸ਼ਾਮਲ ਨੇ। ਕੇਂਦਰੀ ਜਾਂਚ ਬਿਊਰੋ CBI ਜਿਹੜੀ ਹੈ ਉਹਨੇ IDFC ਜਿਹੜੀ ਹੈ ਫਸਟ ਬੈਂਕ ਅਤੇ AU ਸਮਾਲ ਫਾਈਨੈਂਸ ਬੈਂਕ ਦੇ ਵਿੱਚ ਜਮ੍ਹਾਂ ਹਰਿਆਣਾ ਸਰਕਾਰ ਦੇ ਵੱਖ ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਰਕਾਰੀ ਫੰਡਾਂ ਦੀ ਹੇਰਾਫੇਰੀ ਦੇ ਨਾਲ ਸੰਬੰਧਿਤ ਮਾਮਲੇ ਦੇ ਵਿੱਚ ਬੁੱਧਵਾਰ ਨੂੰ ਪੰਚਕੁਲਾ ਦੇ ਵਿੱਚ CBI ਕੇਸਾਂ ਦੇ ਵਿਸ਼ੇਸ਼ ਜੱਜ ਦੇ ਅੱਗੇ 19 ਜਿਹੜੇ ਨੇ ਮੁਲਜ਼ਮਾਂ ਦੇ ਵਿਰੁੱਧ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ ਤੇ ਇਸ ਕੇਸ ਦੇ ਵਿੱਚ CBI ਦੇ ਵੱਲੋਂ ਦਾਇਰ ਕੀਤੀ ਗਈ ਇਹ ਤੀਜੀ ਚਾਰਜਸ਼ੀਟ ਹੈ। ਮੌਜੂਦਾ ਚਾਰਜਸ਼ੀਟ ਹਰਿਆਣਾ ਕੇਡਰ ਦੇ 6 IAS ਜਾਣੀ ਕਿ ਅਧਿਕਾਰੀਆਂ, IDFC ਫਸਟ ਬੈਂਕ ਦੇ 3 ਅਧਿਕਾਰੀਆਂ, AU ਸਮਾਲ ਫਾਈਨੈਂਸ ਬੈਂਕ ਦੇ 1 ਅਧਿਕਾਰੀ ਤੇ ਹਰਿਆਣਾ ਰਾਜ ਸਰਕਾਰ ਦੇ 9 ਹੋਰ ਕਰਮਚਾਰੀਆਂ ਦੇ ਵਿਰੁੱਧ ਅਪਰਾਧਿਕ ਸਾਜਿਸ਼, ਧੋਖਾਧੜੀ, ਸਬੂਤ ਨਸ਼ਟ ਕਰਨ, ਜਾਲਸਾਜ਼ੀ, ਫਰਜ਼ੀ ਦਸਤਾਵੇਜ਼ ਨੂੰ ਅਸਲ ਦੇ ਵਜੋਂ ਵਰਤਣ, ਖਾਤਿਆਂ ਦੇ ਵਿੱਚ ਹੇਰਾਫੇਰੀ, ਅਪਰਾਧਿਕ ਭਰੋਸਾ ਤੋੜਨ ਅਤੇ BNSD ਜਿਹੜੀ ਹੈ ਤਹਿਤ ਮਿਲੀਭੁਗਤ ਕਰਨ ਦੇ ਦੋਸ਼ ਹੇਠ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੇ ਤਹਿਤ ਰਿਸ਼ਵਤਖੋਰੀ ਦੇ ਉੱਤੇ ਅਪਰਾਧਿਕ ਗਲਤ ਚਲਾਨੀ ਜਿਹੜੀ ਹੈ ਉਹਦੇ ਦੋਸ਼ਾਂ ਦੇ ਤਹਿਤ ਦਾਇਰ ਕੀਤੀ ਗਈ ਹੈ। ਘਪਲਾ ਹਰ ਪਾਸੇ ਗਿਆ ਜੀ, ਦੇਖ ਲਓ ਕਿਤੇ ਕੋਈ ਹੈ ਕੋਈ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ। ਲਓ ਦੋਸਤੋ ਆਪਣੇ ਨਾਲ ਜੁੜ ਚੁੱਕੇ ਨੇ ਐਡਵੋਕੇਟ ਰਾਜਨ ਸੈਣੀ ਸਾਹਿਬ, ਉਹਨਾਂ ਦੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸਤਿ ਸ੍ਰੀ ਅਕਾਲ ਸੈਣੀ ਸਾਹਿਬ ਜੀ ਨੂੰ ਜੀ ਜੀ
0: ਹਾਂਜੀ ਭਾਰੇ ਸਾਹਿਬ ਸਤਿ ਸ੍ਰੀ ਅਕਾਲ ਜੀ ਤੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ ਜਨਾਬ?
0: ਹਾਲ ਚਾਲ ਠੀਕ ਹੈ ਜੀ
1: ਜੀ।
0: ਤੇ ਅੱਜ ਜਿਹੜਾ ਹੈਗਾ ਆ, ਵੈਸੇ ਤਾਂ ਸ਼ਮੀ ਜੀ ਨੇ ਮਤਲਬ ਆਪਣਾ ਸ਼ੁਰੂਆਤ ਕਰਦੇ ਹੁੰਦੇ ਹੈਗੇ ਆ
1: ਜੀ,
0: ਤੇ ਉਹ ਥੋੜਾ ਜਿਹਾ ਡਿਲੇ ਦੇ ਵਿੱਚ ਸੀਗੇ ਜੀ। ਤੁਸੀਂ ਕਾਇੰਡਲੀ ਮੈਨੂੰ ਜਦੋਂ ਸ਼ਮੀ ਜੀ ਆ ਜਾਂਦੇ ਹੈਗੇ ਆ ਤੁਸੀਂ ਮੈਨੂੰ ਦੱਸ ਦੇਣਾ, ਮੈਂ ਉਸੇ ਵੇਲੇ ਵਾਈਂਡ ਅਪ ਕਰ ਦੂੰਗਾ ਜੀ।
1: ਇੰਡੀਆ ਦੇ ਵਿੱਚ ਖਬਰਾਂ ਦੇ ਵਿੱਚ ਤਿਉਹਾਰ ਹੀ ਬੜੇ ਨੇ ਜੀ, ਕੀ ਕਰੀਏ, ਟ੍ਰੈਫਿਕ ਹੀ ਬੜਾ ਆ ਸੜਕਾਂ ਦੇ ਉੱਤੇ, ਕੀ ਹੋ ਸਕਦਾ ਜੀ।
0: ਚਲੋ ਕੋਈ ਗੱਲ ਨੀ ਜੀ, ਜਿਵੇਂ ਹੁੰਦਾ ਹੀ ਆ ਨਾ ਜੀ।
1: ਹਾਂਜੀ,
0: ਜਨਮ ਅਸ਼ਟਮੀ ਉੱਥੇ ਨਾ ਜੀ, ਉੱਥੇ ਤਲਵਾੜੇ ਦੇ ਵਿੱਚ ਜਨਮ ਅਸ਼ਟਮੀ ਜਿਹੜੀ ਆ ਉਹ ਬੜੀ ਧੂਮ ਧਾਮ ਨਾਲ ਮਨਾਈ ਜਾਂਦੀ ਆ ਜੀ।
1: ਬਿਲਕੁਲ,
0: ਉਹ ਉੱਥੇ ਫਿਰ ਤੇ ਉੱਥੇ ਟ੍ਰੈਫਿਕ

0: ਅੱਛਾ ਬਰਨਿੰਗ ਟੌਪਿਕ ਤਾਂ ਜਿਹੜਾ ਹੈਗਾ ਆ ਉਹ 5 ਕਰੋੜ ਵਾਲਾ ਆ, ਜਾਂ ਮਤਲਬ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਸਾਹਿਬ ਦੇ OSD ਨੂੰ ਜਿਹੜਾ ਆ ਉਹ ਤੇ FIR ਦਰਜ ਕਰਨ ਵਾਸਤੇ
1: ਜੀ
0: ਜਿਹੜਾ ED ਨੇ ਲਿਖਿਆ ਸੀ, ਉਹ ਖਬਰਾਂ ਚੱਲ ਰਹੀਆਂ ਹੈਗੀਆਂ ਜੀ।
1: ਜੀ
0: ਇਹ ਖਬਰ ਜਿਹੜੀ ਹੈਗੀ ਰੀਸੈਂਟਲੀ ਸ਼ਾਮ ਨੂੰ ਆਈ ਹੈਗੀ ਆ ਜੀ, ਵੀ ਪ੍ਰਗਟ ਸਿੰਘ ਹੁਣਾਂ ਦੀ ਮੁਲਾਕਾਤ ਜਿਹੜੀ ਹੋਈ KC ਵੇਣੁਗੋਪਾਲ ਨਾਲ,
1: ਜੀ
0: ਉਹ ਤੋਂ ਅੰਦਾਜ਼ੇ ਲਗਾ ਰਹੇ ਹੈਗੇ ਆ, ਜੇ ਫਾਈਨਲ ਤਾਂ ਕੋਈ ਨੀ ਆਇਆ,
1: ਬਿਲਕੁਲ
0: ਭਈ ਹੋ ਸਕਦਾ ਹੈਗਾ ਕਿ ਪ੍ਰਧਾਨਗੀ ਜਿਹੜੀ ਦਾ ਪ੍ਰਧਾਨਗੀ ਦਾ ਤਾਜ ਜਿਹੜਾ ਆ ਵੀ ਉਹ ਪ੍ਰਗਟ ਸਿੰਘ ਦੇ ਉੱਤੇ ਗੁਣਾ ਪੈ ਜਾਏ।
1: ਪਰ ਇੱਕ ਚੀਜ਼ ਚੰਗੀ ਵੀ ਹੋ ਸਕਦੀ ਆ, ਸ਼ਾਇਦ ਹੋ ਸਕਦਾ ਕਲੇਸ਼ ਮੁੱਕ ਜਾਵੇ ਜੀ, ਜਿਹੜਾ ਚੰਨੀ ਦਾ ਤੇ ਰਾਜਾ ਵੜਿੰਗ ਦਾ ਆ ਕਿਤੇ ਨਾ ਕਿਤੇ।
0: ਸਰ
1: ਵੈਸੇ ਵੀ
0: ਇਹ
1: ਪ੍ਰਗਟ
0: ਹੁਣ
1: ਸਿੰਘ
0: ਵੀ
1: ਹੋਣੀ
0: ਡਿਸੀਜਨ
1: ਚੰਗੇ
0: ਲੈ,
1: ਗੱਲਬਾਤ ਦੇ ਵਿੱਚ ਚੰਗੇ, ਜਾਂ ਪਾਰਟੀ ਨੂੰ ਇਕੱਠਾ ਇਕਜੁੱਟ ਕਰਨ ਦਾ ਬੜਾ ਵਧੀਆ ਫਰਜ਼ ਨਿਭਾ ਸਕਦੇ ਆ।
0: ਪਰ ਸਾਹਿਬ ਜਦੋਂ ਨਾ ਕਿਸੇ ਟੇਲੈਂਟ ਦਾ ਮੁੱਲ ਪੈਂਦਾ ਨਾ ਜੀ, ਤੇ ਉਹਦੇ ਫਿਰ ਰਿਜ਼ਲਟ ਵੀ ਤਾਂ ਪੋਜ਼ਿਟਿਵ ਆਉਂਦੇ ਆ ਨਾ ਜੀ।
1: ਆਉਣਗੇ ਬਿਲਕੁਲ
0: ਹਾਂਜੀ, ਤੇ ਇਹ ਛੇਤੀ ਤੋਂ ਛੇਤੀ ਡਿਸੀਜਨ ਲੈ ਲੈਣਗੇ ਤੇ ਹੋ ਸਕਦਾ ਹੈਗਾ ਕਾਂਗਰਸ ਜਿਹੜੀ ਆ ਉਹ ਕਿਤੇ ਫਿਰ ਮੁੜ ਕੇ ਗੇਮ ਦੇ ਵਿੱਚ ਆ ਜਾਏ
1: ਜੀ।
0: ਅਦਰਵਾਈਜ਼ ਅੱਜ ਦੇ ਹਾਲਾਤ ਤਾਂ ਇਹ ਹੈਗੇ ਆ ਕਿ ਜੋ ਇੱਥੇ ਚੱਲ ਰਿਹਾ ਹੈ ਨਾ ਜੀ, ਇੱਕ ਪਾਸੇ ਪੰਜਾਬ ਪ੍ਰਧਾਨ ਤੇ ਇੱਕ ਪਾਸੇ ਚੰਨੀ ਧੜਾ, ਉਹਦੇ ਨਾਲ ਤਾਂ ਜਿਹੜਾ ਆ ਕਾਂਗਰਸ ਇੰਨੀ ਕੁ ਪਾਰਟੀ ਹੈਗੀ ਕਿ ਲੋਕਾਂ ਦੇਖੋ ਵੋਟਾਂ ਤਾਂ ਲੋਕਾਂ ਨੇ ਪਾਉਣੀਆਂ ਨਾ ਜੀ।
1: ਬਿਲਕੁਲ ਹੈ ਜੀ ਬਿਲਕੁਲ,
0: ਲੋਕਾਂ ਨੂੰ ਇੱਕ ਵਾਰੀ ਜਦੋਂ ਇੰਪ੍ਰੈਸ਼ਨ ਚੱਲ ਜਾਂਦਾ ਹੈਗਾ ਕਿ ਇਹ ਪਾਰਟੀ ਜਿਹੜੀ ਆ ਗੇਮ ਚ ਨਹੀਂ ਆ ਸਕਦੀ, ਤੇ ਉਹ ਫਿਰ ਇਹਦੀਆਂ ਕੁੰਦੀਆਂ ਵੀ ਨੀ ਪੈਂਦੀਆਂ ਹੁੰਦੀਆਂ ਜੀ।
1: ਜੀ
0: ਪਾਰਟੀ ਕੇਡਰ ਜਿਹੜਾ ਆ ਉਹ ਤਾਂ ਵੋਟ ਪਾਉਂਦਾ ਹੁੰਦਾ
1: ਜੀ,
0: ਪਰ ਸਰਕਾਰ ਬਣਾਉਂਦੇ ਹੈਗੇ ਆ ਆਮ ਲੋਕ, ਆਮ ਲੋਕ ਇਹ ਸਾਰੀਆਂ ਚੀਜ਼ਾਂ ਵਿਚਾਰ ਕਰਦੇ ਆ ਜੀ।
1: ਬਿਲਕੁਲ ਹੈ ਜੀ।
0: ਸੋ ਪ੍ਰਗਟ ਸਿੰਘ ਬਹੁਤ ਅਸੀਂ ਜਿਹੜੇ ਹੈਗੇ ਸੰਜੀਦਾ ਬੰਦੇ ਆ, ਉਹ ਤਾਂ ਬਹੁਤ ਦੇਰ ਪਹਿਲਾਂ ਦੇ ਕਹਿ ਰਹੇ ਸੀ
1: ਜੀ
0: ਕਿ ਭਾਈ LOP ਜਿਹੜਾ ਹੈਗਾ ਆ ਉਹ ਤੁਸੀਂ ਬਣਾ ਦਿਓ ਖਹਿਰੇ ਨੂੰ, ਤੁਹਾਨੂੰ ਸਾਡੇ ਪਹਿਲਾਂ ਬਿਨਾਂ ਕਿਸੇ ਅਹੁਦੇ ਤੋਂ ਲੜਦਾ ਦਿਸਦਾ ਆ
1: ਜੀ,
0: ਹਾਂਜੀ, ਤੇ ਪ੍ਰਧਾਨ ਬਣਾ ਦਿਓ ਤੁਸੀਂ ਪ੍ਰਗਟ ਸਿੰਘ ਨੂੰ।
1: ਬਿਲਕੁਲ ਹੈ ਜੀ,
0: ਜਿਹੜੇ ਬੰਦੇ ਤੁਹਾਨੂੰ ਪਤਾ ਹੈਗਾ ਆ ਵੀ ਹਾਂ ਜਿਹਨੇ ਜਿੱਦਾਂ ਦੀ ਕੁਆਲਿਟੀ ਹੈਗੀ ਆ ਉਦਾਂ ਦਾ ਮੁੱਲ ਪਾਉਣਾ ਜ਼ਰੂਰ ਚਾਹੀਦਾ
1: ਜੀ।
0: ਇਹਨਾਂ ਨੇ ਡਿਸੀਜਨ ਲੈਣ ਦੇ ਵਿੱਚ ਬਹੁਤ ਦੇਰ ਕਰ ਦਿੱਤੀ ਹੈਗੀ ਆ, ਪਰ ਹੁਣ ਵੀ ਜਿਹੜਾ ਹੈਗਾ ਸਮਾਂ ਗਵਾਏ ਬਿਨਾਂ ਜਿਹੜਾ ਆ ਫਟਾਫਟ ਜਿਹੜੀ ਚੇਂਜਿਸ ਕਰਕੇ ਤੇ ਸਾਰਿਆਂ ਨੂੰ ਇਕੱਠੇ ਬਿਠਾਲ ਦੇਣ ਤੇ ਵਧੀਆ ਆ ਜੀ, ਕਿਉਂਕਿ ਰਾਜਾ ਵੜਿੰਗ ਵੀ ਜਿਹੜਾ ਹੈਗਾ ਬੜਾ ਮਤਲਬ ਜਿਹੜਾ ਆ ਉਹ ਹੰਕਾਰੀ ਭਾਸ਼ਾ ਹੈਗੀ ਆ ਜੀ ਕਿ ਟਿਕਟਾਂ ਮੈਂ ਦੇਣੀਆਂ, ਮੈਂ ਵਕਾਲਤ ਕਰਨੀ ਆ, ਮੈਂ ਇੰਨੀਆਂ ਦੀਆਂ ਕੱਟ ਦੇਣੀਆਂ ਤੇ ਇੰਨੇ ਨਵੇਂ ਲੈ ਆਉਣੇ ਹੈਗੇ ਜੀ। ਇੱਦਾਂ ਕਦੀ ਵੀ ਕਿਸੇ ਪ੍ਰਧਾਨ ਨੇ ਪ੍ਰਵੋਕ ਕਰਕੇ ਜਿਹੜਾ ਆ ਲੋਕਾਂ ਨੂੰ ਨਾ ਤਾਂ ਉਕਸਾਇਆ, ਫਿਰ ਜਿਹੜਾ ਹੈਗਾ ਆ ਜਿੱਥੇ ਜਾਣਾ ਉਸ MLA ਨੂੰ ਪਿੱਛੇ ਪਾ ਕੇ ਤੇ ਅਗਲੇ ਨੂੰ ਦੂਜੇ ਵਰਕਰਾਂ ਨੂੰ ਕਹਿਣਾ ਤੇਰਾ ਨੀ ਦਿਲ ਕਰਦਾ ਭਾਈ ਤੂੰ ਇਲੈਕਸ਼ਨ ਲੜੇ ਤੂੰ ਬਣੇ ਤੂੰ ਬਾਕੀ ਠੇਕਾ ਲਿਆ ਆ ਜੀ। ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਨਹੀਂ ਕਰਦੀਆਂ ਚਾਹੀਦੀਆਂ ਪ੍ਰਧਾਨ ਨੂੰ, ਤਾਂ ਚਾਹੀਦਾ ਆ ਕਿ ਵਰਕਰਾਂ ਨੂੰ ਨਾਲ ਇਹ ਕਿ ਭਾਈ ਜਿਹੜਾ ਤੁਹਾਡਾ ਇੱਥੇ ਦਾ ਲੋਕਲ ਲੀਡਰ ਆ ਉਹਨੂੰ ਸਪੋਰਟ ਕਰੋ, ਹਾਂਜੀ ਡਿਸਿਪਲਿਨ ਦੇ ਵਿੱਚ ਰਹੋ, ਤੁਹਾਡੀ ਵੀ ਵਾਰੀ ਆ ਜਾਊਗੀ, ਪਹਿਲਾਂ ਇੱਕ ਵਾਰੀ ਸਟਰੈਂਥਨ ਤਾਂ ਹੋਵੋ, ਜਦੋਂ ਇਹ ਤੁਹਾਡਾ ਲੀਡਰ ਬਣ ਗਿਆ ਤੇ ਸਮਝੋ ਤੁਸੀਂ ਬਣ ਗਏ, ਕੋਈ ਫਰਕ ਨਹੀਂ ਹੁੰਦਾ।
1: ਬਰਾਬਰ ਦਾ ਸੈਣੀ ਸਾਹਿਬ ਹੋਵੇਗਾ ਕੰਪੀਟੀਸ਼ਨ ਦੇ ਵਿੱਚ ਤਾਂ ਪਹਿਲਾਂ ਤੁਸੀਂ ਟੱਕਰ ਲਵੋ ਨਾ, ਉਹ ਬਾਅਦ ਦੀ ਗੱਲ ਆ ਕੌਣ ਬਣੂਗਾ, ਕੌਣ ਅੱਗੇ ਆਊਗਾ, ਕੌਣ ਪਿੱਛੇ ਆ ਬੈਕ ਪਰਦੇ ਦੇ ਪਿੱਛੇ ਕੰਮ ਕਰੇਗਾ, ਉਹ ਵੱਖਰੀਆਂ ਗੱਲਾਂ ਨੇ। ਪਰ ਮਜ਼ਾ ਵੀ ਤਾਂ ਹੀ ਆਉਂਦਾ ਨਾ ਜੇ ਕੰਪੀਟੀਸ਼ਨ ਪੂਰਾ ਟਫ ਹੋਵੇ, ਉਹ ਚਾਹੇ ਅਕਾਲੀ ਦਲ ਹੈ ਤੇ ਚਾਹੇ ਕਾਂਗਰਸ ਹੈ ਚਾਹੇ BJP ਹੈ ਚਾਹੇ ਉਹ ਵਾਰਸ ਪੰਜਾਬ ਵਾਲੇ ਨੇ ਤੇ ਚਾਹੇ ਆਮ ਆਦਮੀ ਪਾਰਟੀ ਹੈ, ਪਰ ਉਹ ਮਜ਼ਾ ਫਿਰ ਹੀ ਆਉਂਦਾ ਜੀ ਕੰਪੀਟੀਸ਼ਨ ਦਾ ਦੇਖਣ ਦਾ ਵੀ।
0: ਗੱਲ ਏਦਾਂ ਨਾ ਜੀ ਕਿ ਰਾਜਾ ਵੜਿੰਗ ਦੀ ਭਾਸ਼ਾ ਤੇ ਇਹ ਦੱਸਦੀ ਆ ਕਿ ਆਈ ਕੈਨ ਮੇਕ ਐਨੀਵਨ ਐਂਡ ਆਈ ਕੈਨ ਡਿਸਟਰੋਏ ਐਨੀਵਨ,
1: ਹਾਂਜੀ।
0: ਸੋ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਨਹੀਂ ਸਿਆਸਤ ਦੇ ਵਿੱਚ ਠੀਕ ਹੁੰਦੀ, ਤੇ ਪ੍ਰਗਟ ਸਿੰਘ ਇਜ਼ ਰਾਈਟ ਚੋਇਸ ਜੇ ਮਤਲਬ ਕਰ ਦਿੰਦੀ ਕਾਂਗਰਸ ਤੇ ਹੁਣ ਵੀ, ਤੇ ਕਾਂਗਰਸ ਹੋ ਸਕਦਾ ਆ ਗੇਮ ਦੇ ਵਿੱਚ ਆ ਜਾਵੇ ਜੀ,
1: ਆ ਜਾਵੇ ਜੀ।
0: ਬਾਕੀ ਹਾਂਜੀ
1: ਸੈਣੀ ਸਾਹਿਬ, ਦੂਸਰੇ ਪਾਸੇ ਅਕਾਲੀ ਦਲ ਦੇ ਵੀ ਹਾਲਾਤ ਕਿਤੇ ਨਾ ਕਿਤੇ ਬਦਲਦੇ ਜਾ ਰਹੇ ਨੇ, ਕਿਵੇਂ ਦੇਖਦੇ ਹੋ ਕਿ ਚਰਚਾ ਜ਼ਰੂਰ ਛਿੜ ਪਈ ਹੈ ਮੀਡੀਆ ਦੇ ਵਿੱਚ ਵੀ ਕਿ ਹੋ ਸਕਦਾ ਕਿ ਆਉਣ ਵਾਲੀ ਗੇਮ ਦੇ ਵਿੱਚ ਬਿਕਰਮ ਮਜੀਠੀਆ ਮੁੱਖ ਮੰਤਰੀ ਵੀ ਹੋ ਸਕਦੇ ਆ?
0: ਪਰ ਲੀਡਰ ਦੀ ਇੱਕ ਕੁਆਲਿਟੀ ਹੋਣੀ ਜੋ ਬਹੁਤ ਜ਼ਰੂਰੀ ਆ, ਇੱਥੇ ਕਿ ਸੁਖਬੀਰ ਸਿੰਘ ਬਾਦਲ ਉਹ ਮਿਸਿੰਗ ਆ ਉਹਨਾਂ ਦੇ ਵਿੱਚ, ਉਹ ਹੈਗੀ ਆ ਉਹਦੀ ਭਾਸ਼ਣ ਕਲਾ, ਉਹਦਾ ਓਰੇਟਰ ਹੈ, ਉਹ ਹੀ ਸ਼ੁੱਡ ਬੀ ਏ ਗੁੱਡ ਓਰੇਟਰ, ਹਾਂਜੀ। ਹੁਣ ਸੁਖਬੀਰ ਬਾਦਲ ਹੁਣ ਜਿਹੜੇ ਹੈਗੇ ਆ ਉਹ ਇੱਕ ਗੱਲ ਜਿਹੜੀ ਆ ਇੱਕ ਸੈਂਟੈਂਸ ਜਿਹੜਾ ਆ ਉਹ ਸਹੀ ਤਰੀਕੇ ਨਾਲ ਐਡਰੈਸ ਨਹੀਂ ਕਰ ਸਕਦੇ, ਆਪਣੀ ਗੱਲ ਜਿਹੜੀ ਆ ਵਧੀਆ ਤਰੀਕੇ ਨਾਲ ਨਹੀਂ ਕਰ ਸਕਦੇ। ਤੁਸੀਂ ਕੱਲ ਜੇ ਮਜੀਠੀਆ ਸਾਹਿਬ ਦੀ ਪ੍ਰੈਸ ਕਾਨਫਰੰਸ ਦੇਖੀ ਹੋਵੇ
1: ਜਾਂ
0: ਪਹਿਲਾਂ ਵੀ ਤੁਸੀਂ ਉਹਨਾਂ ਦੀਆਂ ਜਦੋਂ ਵੀ ਉਹ ਪਲੇਟਫਾਰਮ ਤੇ ਆਏ ਹੈਗੇ ਆ ਨਾ ਜੀ, ਉਹ ਜਿਸ ਤਰੀਕੇ ਨਾਲ ਕਨਵਿੰਸ ਕਰਦੇ ਹੈਗੇ ਆ।

0: ਤਰੀਕੇ ਨਾਲ ਆਪਣੀ ਗੱਲ ਰੱਖਦੇ ਹੈਗੇ ਨਾ ਜੀ, ਉਹ ਲੋਕਾਂ ਨੂੰ ਬਹੁਤ ਅਪੀਲ ਕਰਦੀ ਹੈ ਜੀ।
1: ਬਿਲਕੁਲ।
0: ਤੇ ਜੇ ਪਤਾ ਨੀ ਇਹ ਕਿਉਂ ਇਹ ਜਿੱਦ ਹੈਗੀ ਆ, ਇਹ ਸਗੋਂ ਜਿਹੜਾ ਹੈ ਨਾ ਇਹ ਪਰਿਵਾਰ ਨੂੰ ਤਾਂ ਆ ਚਾਹੀਦਾ ਹੈਗਾ, ਆਪ ਹੀ ਵਿਕਰਮ ਸਿੰਘ ਜੇਠੀਆ ਨੂੰ ਅੱਗੇ ਕਰ ਦੇਣ, ਅਕਾਲੀ ਦਲ ਨੂੰ ਵੀ ਬੂਸਟ ਮਿਲ ਜਾਊਗਾ, ਇਸ ਚੀਜ਼ ਦੇ ਨਾਲ ਇਹਨਾਂ ਦੀ ਸਰਕਾਰ ਬਣਨ ਦੇ ਚਾਂਸਿਸ ਵੀ ਵੱਧ ਜਾਣਗੇ
1: ਜੀ।
0: ਤੇ ਬਾਕੀ ਜਿਹੜਾ ਹੈਗਾ ਆ ਪਤਾ ਨੀ ਉਹ ਹੁਣ ਜਿਹੜੇ ਲੋਇਲ ਬੰਦੇ ਹੈਗੇ ਆ ਆਲੇ ਦੁਆਲੇ ਜਾਂ ਸਲਾਹਕਾਰ ਹੈਗੇ ਸੁਖਬੀਰ ਜੀ ਦੇ, ਉਹ ਪਤਾ ਨੀ ਉਹਨਾਂ ਦੇ ਵਿੱਚ ਕਿਹੜਾ ਗੁਣ ਦੇਖਦੇ ਹੈਗੇ ਆ, ਜਿਸ ਕਰਕੇ ਸਰ ਪੈਸਾ ਕੱਲਾ ਜਿਹੜਾ ਹੈਗਾ ਆ ਵੀ ਹਾਂ ਜੀ ਪੈਸਾ ਆ ਉਹ ਪਾਰਟੀ ਰਨ ਕਰਦੇ ਉਹ ਖਰਚੇ ਤੋਂ ਰਨ ਕਰਦੇ ਹੈਗੇ ਆ, ਜਦੋਂ ਤੁਹਾਡੇ ਕੋਲ ਤੁਸੀਂ ਬਿਲਕੁਲ ਠੀਕ ਗੱਲ ਹੈਗੀ ਤੁਸੀਂ ਬੈਕ ਡੋਰ ਰਹਿ ਕੇ ਜਿਹੜਾ ਹੈਗਾ ਅਨਾਊਂਸ ਕਰ ਦਿਓ ਤੇ ਭਾਈ ਕੈਂਡੀਡੇਟ ਜਿਹੜਾ ਹੈਗਾ ਆ ਮੁੱਖ ਮੰਤਰੀ ਦਾ ਜਾਂ ਅਕਾਲੀ ਦਲ ਪਾਵਰ ਚ ਆਉਂਦਾ ਹੈ ਤੇ ਸੀ ਐਮ ਦਾ ਕੈਂਡੀਡੇਟ ਵਿਕਰਮ ਮਜੀਠੀਆ ਹੋਊਗਾ, ਬਣੇ ਰਹੋ ਪ੍ਰਧਾਨ ਜੀ ਤੁਸੀਂ
1: ਹਾਂਜੀ,
0: ਤੇ ਉਹਦੇ ਨਾਲ ਹੀ ਪਾਰਟੀ ਨੂੰ ਬੂਸਟ ਮਿਲ ਜਾਊਗਾ ਜੀ। ਪਰ ਪਤਾ ਨੀ ਕਿਉਂ ਏਦਾਂ ਸੋਚਦੇ ਆ ਜੀ।
1: ਇਸ ਚੀਜ਼ ਦੇ ਨਾਲ ਸੈਣੀ ਸਾਹਿਬ ਕੀ ਲੱਗਦਾ ਕਿ ਜਿਵੇਂ ਚਲੋ ਸਿਆਸੀ ਪਾਰਟੀਆਂ ਦੇ ਵਿੱਚ ਤਾਂ ਵੱਖਰੇ ਵੇ ਜਾਂ ਬਾਕੀ ਧੜੇ ਪਾਟ ਪਾਟ ਕੇ ਵਿੱਚੋਂ ਬਣ ਗਏ, ਵੱਖਰੇ ਹੋ ਗਏ, ਵੱਖਰੇ ਚੁੱਲ੍ਹੇ ਬਣ ਗਏ, ਹੋਰ ਸਾਰਾ ਸਿਲਸਿਲਾ ਹੋ ਗਿਆ, ਪਰ ਕਿਤੇ ਨਾ ਕਿਤੇ ਇਹਦੇ ਵਿੱਚ ਜੋ ਵੱਡੇ ਬਾਦਲ ਸਾਹਿਬ ਸੋਚਦੇ ਸੀ ਜਾਂ ਮਜੀਠੀਆ ਪਰਿਵਾਰ ਨੂੰ ਪਹਿਲਾਂ ਵੀ ਉਸ ਹਿਸਾਬ ਦੇ ਨਾਲ ਉਹਨਾਂ ਨੇ ਰੱਖਿਆ ਹੋਇਆ ਸੀ, ਮੋਹਰੇ ਆਉਣ ਦੀ ਨਹੀਂ ਕਰਦੇ ਸੀ, ਪ੍ਰਕਾਸ਼ ਸਿੰਘ ਬਾਦਲ ਹੁਣਾਂ ਦੇ ਜਾਣ ਤੋਂ ਬਾਅਦ ਕਿਤੇ ਨਾ ਕਿਤੇ ਮਜੀਠੀਆ ਸਾਹਿਬ ਵੀ ਪੂਰੇ ਮਤਲਬ ਕਿ ਕੌਨਫੀਡੈਂਸ ਦੇ ਵਿੱਚ ਨੇ, ਇਸ ਚੀਜ਼ ਨੂੰ ਲੈ ਕੇ ਬੜਾਵਾ ਦੇ ਰਹੇ ਨੇ, ਹੋਰ ਸਾਰੀਆਂ ਚੀਜ਼ਾਂ ਨੇ, ਕਿਤੇ ਪਰਿਵਾਰ ਦੇ ਵਿੱਚ ਵੀ ਇਹਦੇ ਨਾਲ ਕਲੈਸ਼ ਹੋ ਸਕਦਾ ਹੈ ਦੇਖਦੇ ਆ।
0: ਦੇਖੋ ਸਿਆਸਤ ਦੇ ਵਿੱਚ ਕੁਛ ਚੀਜ਼ ਨੂੰ ਵੀ ਰੂਲ ਆਊਟ ਨਹੀਂ, ਇਹ ਜੇ ਮੰਨ ਲਓ ਮਜੀਠੀਆ ਸਾਹਿਬ ਇਹ ਮਹਿਸੂਸ ਕਰਦੇ
1: ਜੀ
0: ਹਾਂਜੀ ਕਿ ਭਾਈ ਮੇਰੇ ਤਾਂ ਪੋਲੀਟੀਕਲ ਕੈਰੀਅਰ ਦੇ ਵਿੱਚ ਰਸਤੇ ਦੇ ਵਿੱਚ ਇਹ ਮੇਰੇ ਵੈਲ ਵਿਚਰ ਨਹੀਂ ਗੇ, ਇਹ ਤਾਂ ਮੇਰੇ ਰਸਤੇ ਦੇ ਵਿੱਚ ਰੋੜਾ ਆ, ਭਾਜਪਾ ਆਵਾਜ਼ ਮਾਰਦੀ ਪਈ ਹੈਗੀ ਵੀ ਆ ਜਾ ਵੀ ਤੈਨੂੰ ਮੁੱਖ ਮੰਤਰੀ ਬਣਾਈਏ, ਤੇ ਉਹ ਕਿਉਂ ਨੀ ਜਾਣਗੇ ਜੀ।
1: ਬਿਲਕੁਲ।
0: ਇਸ ਕਰਕੇ ਜਿਹੜਾ ਹੈਗਾ ਵੀ ਨਹੀਂ ਇਹਨਾਂ ਨੂੰ ਖੁਦ ਹੀ ਚਾਹੀਦਾ ਥੋੜਾ ਵੱਡਾ ਦਿਲ ਦਿਖਾਉਣਾ ਚਾਹੀਦਾ ਹੈਗਾ ਆ ਪਾਰਟੀ ਦੇ ਹਿੱਤ ਵਿੱਚ ਵੀ ਤੇ ਮੌਜੂਦਾ ਸਰਕਮਸਟਾਂਸਿਸ ਦੇ ਹਿੱਤ ਵਿੱਚ ਵੀ। ਦੇਖੋ ਮੁੱਖ ਮੰਤਰੀ ਇਹਨਾਂ ਦੇ ਬਣਨ ਦੇ ਨਾਲ ਉਹ ਸੁਖਬੀਰ ਬਾਦਲ ਦਾ ਕੋਈ ਨੁਕਸਾਨ ਤਾਂ ਨਹੀਂ ਕਰਨਗੇ, ਫਾਇਦਾ ਹੀ ਕਰਨਗੇ ਜੀ।
1: ਬਿਲਕੁਲ ਹੈ ਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਵੀ ਸੋਚਣਾ ਚਾਹੀਦਾ ਇਹਨਾਂ ਨੂੰ, ਬਾਕੀ ਇਹਨਾਂ ਦੇ ਆਪਣੇ ਵਿਚਾਰ ਆ ਜੀ, ਕਿਉਂਕਿ ਬਾਦਲ ਸਾਹਿਬ ਵੀ ਨਾ ਇਸ ਗੱਲੋਂ ਮਤਲਬ ਜਿੱਦਾਂ ਪੁੱਤਰ ਮੋਹ ਦੇ ਵਿੱਚ ਬਹੁਤ ਫਸੇ ਸੀਗੇ ਜੀ।
1: ਜੀ
0: ਉਹਨਾਂ ਨੂੰ ਦੇਖੋ ਜਦੋਂ ਨਾ ਜੀ ਅਕਾਲੀ ਦਲ ਜਦੋਂ ਹਾਰਿਆ ਤੇ ਉਸ ਵੇਲੇ ਵੀ ਉਹਨਾਂ ਨੇ ਕਿਹਾ ਵੀ 13 ਸੀਟਾਂ ਆ ਗਈਆਂ ਜਾਂ ਇਸ ਤਰ੍ਹਾਂ, ਬ੍ਰਹਮਪੁਰਾ ਨੇ ਤੇ ਆਪਣੇ ਢੀਂਡਸੇ ਹੋਣਾ ਨੇ ਜਾ ਕੇ ਤੇ ਬਾਦਲ ਸਾਹਿਬ ਨੂੰ ਕਿਹਾ ਵੀ ਬਾਦਲ ਸਾਹਿਬ ਦਿਓ ਜਵਾਬ ਵੀ ਹੁਣ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਹਾਂਜੀ ਵੀ ਸੁਖਬੀਰ ਦੀ ਮੈਨੇਜਮੈਂਟ ਬੜੀ ਤਕੜੀ ਆ, ਉਦੋਂ ਸਾਰਾ ਕ੍ਰੈਡਿਟ ਜਿਹੜਾ ਦਿੱਤਾ ਸੀਗਾ ਤੇ ਹੁਣ ਪ੍ਰਧਾਨ ਨੂੰ ਅਸਤੀਫਾ ਨੀ ਦੇਣਾ ਚਾਹੀਦਾ
1: ਜੀ,
0: ਤੇ ਬਾਦਲ ਸਾਹਿਬ ਦੇ ਨਾ ਮਤਲਬ ਜਿਹੜਾ ਹੈਗਾ ਆ ਉਹ ਇਮੋਸ਼ਨਲੀ ਕੈਸ਼ ਕਰ ਲੈਂਦੇ ਸੀਗੇ, ਬਾਦਲ ਸਾਹਿਬ ਨੇ ਅੱਖਾਂ ਜਿਹੀਆਂ ਭਰ ਲਈਆਂ ਜਾਂ ਏਦਾਂ ਕਰਕੇ ਜੇ ਤੁਸੀਂ ਏਦਾਂ ਹੀ ਚਾਹੁੰਦੇ ਹੈਗੇ ਆ ਤੁਸੀਂ ਏਦਾਂ ਚਾਹੁੰਦੇ ਹੈਗੇ ਆ, ਉਹਨਾਂ ਨੇ ਫਿਰ ਦੇਖਿਆ ਵੀ ਭਾਈ ਇਹ ਨਾਰਾਜ਼ ਹੁੰਦਾ ਹੈਗਾ ਆ ਜੀ, ਇਹ ਗੱਲ ਰੈਲਿਸ਼ ਨੀ ਕਰਦਾ, ਉਹ ਚੁੱਪ ਕਰ ਗਏ ਜੀ। ਤੇ ਬਾਦਲ ਸਾਹਿਬ ਵੀ ਖਰੇ ਕੰਨ ਚ ਫੂਕ ਮਾਰ ਗਏ ਆ ਪ੍ਰਧਾਨ ਸਾਹਿਬ ਦੇ ਵੀ ਹਾਂ ਜੀ ਜੋ ਮਰਜ਼ੀ ਹੋ ਜਾਏ ਪ੍ਰਧਾਨਗੀ ਨੀ ਛੱਡਣੀ, ਪਰ ਜੇ ਪ੍ਰਧਾਨਗੀ ਇੱਕ ਵਾਰੀ ਛੱਡ ਦਿੱਤੀ ਤੇ ਮੁੜ ਕੇ ਨੀ ਲੱਭਣੀ
1: ਹਾਂਜੀ।
0: ਤੋ ਇਸ ਕਰਕੇ ਜਿਹੜਾ ਹੈਗਾ ਆ ਉਹ ਮੇਰਾ ਖਿਆਲ ਐਡਾਮੈਂਟ ਹੈਗੇ ਆ ਇਸੇ ਚੀਜ਼ ਦੇ ਉੱਤੇ, ਪਰ ਉਹਨਾਂ ਨੂੰ ਦੇਖਣਾ ਚਾਹੀਦਾ ਕਿ ਮੇਰੇ ਵਿੱਚ ਕਿਹੜੀ ਕੁਆਲਿਟੀ ਹੈਗੀ ਆ ਤੇ ਕਿਹੜੀ ਕੁਆਲਿਟੀ ਮਿਸਿੰਗ ਹੈਗੀ ਆ, ਲੋਕਾਂ ਨੂੰ ਐਡਰੈਸ ਕਰਨਾ ਇਜ਼ ਸਮਥਿੰਗ ਐਲਸ, ਲੋਕਾਂ ਨੂੰ ਕਨਵਿੰਸ ਕਰਨਾ ਇਜ਼ ਸਮਥਿੰਗ ਐਲਸ। ਤੁਸੀਂ ਵਿਰੋਧੀਆਂ ਦੇ ਨਾਲ ਜਿਹੜਾ ਜਦੋਂ ਗੱਲ ਕਰਦੇ ਹੈਗੇ ਆ ਤੁਸੀਂ ਗੱਲ ਨਾਲ ਕਨਵਿੰਸ ਕਰਨਾ ਹੁੰਦਾ ਆ
1: ਜੀ,
0: ਜੰਬਲੀਆਂ ਮਾਰ ਕੇ ਨਹੀਂ ਚੱਲਦਾ ਸਿਆਸਤ ਦੇ ਵਿੱਚ ਜੀ, ਹੁਣ ਸਮਾਂ ਬਦਲ ਗਿਆ ਆ,
1: ਕਿਉਂਕਿ ਦੇਖੋ
0: ਪਹਿਲਾਂ ਚੱਲ ਜਾਂਦਾ ਸੀਗਾ।
1: ਸੈਂਟ ਸਾਹਿਬ ਜਦੋਂ ਮੈਂ ਛੋਟਾ ਹੁਣ ਵੀ ਛੋਟਾ ਹੀ ਆ ਵੈਸੇ ਤਾਂ ਬਜ਼ੁਰਗਾਂ ਤੋਂ ਚਲੋ ਸੁਣਦੇ ਸੀਗੇ, ਤਾਂ ਪਹਿਲਾਂ ਨਾ ਜਿੱਦਾਂ ਪ੍ਰਕਾਸ਼ ਸਿੰਘ ਬਾਦਲ ਉਹ ਪਰਿਵਾਰ ਦੇ ਜਿਹੜੇ ਕਿਸੇ ਵੀ ਪਰਿਵਾਰ ਦੇ ਪੰਜਾਬ ਦੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਜਿਹੜੇ ਪਰਿਵਾਰ ਸੀਗੇ ਉਹਨਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਉੱਤੇ ਉਹਨਾਂ ਦਾ ਬਹੁਤ ਪ੍ਰੈਸ਼ਰ ਕਹਿ ਲਓ ਜਾਂ ਉਹਨਾਂ ਦਾ ਬਹੁਤ ਸੰਪਰਕ ਸੀਗਾ ਜੀ, ਲਾਗਿਓ ਸੰਪਰਕ ਕਹਿ ਸਕਦੇ ਹਰ ਕਿਸੇ ਦੇ ਨਾਲ ਇੱਕ ਵਿਸ਼ਵਾਸ ਸੀਗਾ, ਤੇ ਉਹ ਸਾਰੇ ਹੀ ਲਾਣੇਦਾਰ ਨੂੰ ਮਤਲਬ ਕਿ ਕੋਈ ਵੀ ਘਰ ਦਾ ਲਾਣੇਦਾਰ ਹੁੰਦਾ ਸੀ ਤਾਂ ਉਹ ਕੰਟੈਕਟ ਚ ਹੁੰਦੇ ਸੀਗੇ, ਤੇ ਉਹਦੇ ਕਰਕੇ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਸਪੋਰਟ ਜਿਹੜੀ ਸੀ ਵੱਡੀ ਮਿਲ ਜਾਂਦੀ ਸੀ, ਉਹਨਾਂ ਦੀ ਦੂਰ ਦ੍ਰਿਸ਼ਟੀ ਕਹਿ ਲਓ ਜਾਂ ਇਸ ਚੀਜ਼ ਦੇ ਵਿੱਚ। ਪਰ ਹੁਣ ਸਮਾਂ ਇਹ ਹੈ ਕਿ ਜਿਹੜਾ ਸਮਾਜ ਹੈ ਉਹ ਵੱਖਰਾ ਵੱਖਰਾ ਵੰਡਿਆ ਗਿਆ, ਨੌਜਵਾਨੀ ਆਪਣੇ ਹਿਸਾਬ ਦੇ ਨਾਲ ਚੱਲ ਰਹੀ ਹੈ, ਬਜ਼ੁਰਗ ਆਪਣੇ ਹਿਸਾਬ ਦੇ ਨਾਲ ਚੱਲਦੇ ਆ, ਤਾਂ ਉਹ ਫਿਰ ਉਸ ਹਿਸਾਬ ਦੇ ਨਾਲ ਸਿਆਸਤ ਵੀ ਤਾਂ ਨਾਲ ਚਲਾਉਣੀ ਪੈਣੀ ਹੈ ਨਾ। ਹੁਣ ਦੇਖੋ ਜਿਹੜੇ ਇਨਫਲੂਐਂਸਰ ਨੇ ਕਹਿ ਲਓ, ਚਾਹੇ ਉਹ ਪਾਰਟੀਆਂ ਦੇ ਨੇ, ਚਾਹੇ ਚੰਗੇ ਸਪੋਕਸ ਪਰਸਨ ਨੇ, ਉਹ ਚਾਹੇ ਆਪਾਂ ਖਹਿਰਾ ਸਾਹਿਬ ਦੀ ਗੱਲ ਕੀਤੀ ਹੈ, ਚਾਹੇ ਆਪਣੇ ਪ੍ਰਗਟ ਸਿੰਘ ਉਹਨਾਂ ਦੀ ਗੱਲ ਕੀਤੀ ਹੈ, ਜਾਂ ਇੱਧਰ ਮਜੀਠੀਆ ਸਾਹਿਬ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿਤੇ ਨਾ ਕਿਤੇ ਉਹ ਚੀਜ਼ਾਂ ਹੈਗੀਆਂ ਨੇ, ਮਤਲਬ ਕਿ ਨੌਜਵਾਨੀ ਨੂੰ ਨਾਲ ਲੈ ਕੇ ਤੁਰਨਾ ਨਾਲ।
0: ਪਰ ਸਾਹਿਬ ਇੱਦਾਂ ਨਾ, ਡੀਲ ਕਾਰਨੇਗੀ ਦੀ ਜਿਹੜੀ ਬੁੱਕ ਹੈਗੀ ਨਾ ਜੀ, ਹਾਉ ਟੂ ਇਨਫਲੂਐਂਸ ਦਾ ਪੀਪਲ
1: ਜੀ,
0: ਉਹਦੇ ਵਿੱਚ ਉਹ ਲਿਖਦਾ ਹੈਗਾ ਕਿ ਉਹ ਇੰਗਲੈਂਡ ਦੇ ਇੱਕ ਲੀਡਰ ਜਿਹੜਾ ਆ, ਤੇ ਉਹ ਕਿਸੇ ਬੰਦੇ ਨੂੰ ਮਤਲਬ ਮਿਲਦਾ ਤੇ ਉਹਨੂੰ ਪੁੱਛਦਾ ਆ ਕਿ ਕੀ ਹਾਲ ਚਾਲ ਹੈਗਾ ਆ, ਉਹਦਾ ਨਾਂ ਲੈ ਕੇ ਉਹਨੂੰ ਬੁਲਾਉਂਦਾ ਆ
1: ਜੀ,
0: ਤੇ ਉਹਨੂੰ ਪੁੱਛਦਾ ਹਾਂ ਤੇਰੀ ਵਾਈਫ ਦਾ ਕੀ ਹਾਲ ਆ, ਤੇ ਇੱਦਾਂ ਕਰਕੇ ਹਾਂਜੀ, ਤੇ ਛੋਟੀ ਗੁੱਡੀ ਠੀਕ ਆ ਹੁਣ
1: ਜੀ।
0: ਉਹ ਜਦੋਂ ਅੱਗੇ ਵੱਧ ਜਾਂਦਾ ਹੈਗਾ ਆ ਤੇ ਇੱਕ ਬੰਦਾ ਉਹ ਪਿੱਛੇ ਪੁੱਛਦਾ, ਕਹਿੰਦਾ ਕੁੜੀ ਨੂੰ, ਕਹਿੰਦਾ ਉਹ ਤਾਂ ਮੈਂ ਵੀ ਭੁੱਲ ਗਿਆ ਸੀਗਾ, ਕਹਿੰਦਾ ਦਰਅਸਲ ਇਹ ਜਦੋਂ ਮੈਨੂੰ ਪਿਛਲੀ ਵਾਰੀ ਮਿਲਿਆ ਸੀ ਉਦੋਂ ਮੇਰੀ ਛੋਟੀ ਗੁੱਡੀ ਬਿਮਾਰ ਸੀ, ਤੇ ਉਦੋਂ ਇਹਨੇ ਮੈਂ ਇਹਨਾਂ ਨੂੰ ਦੱਸਿਆ ਸੀ ਇਹ ਗੱਲ, ਇਹਨਾਂ ਨੇ ਉਹ ਗੱਲ ਦਿਮਾਗ ਦੇ ਵਿੱਚ ਰੱਖੀ ਆ। ਅੱਗੇ ਉਹ ਫਿਰ ਜਿਹੜਾ ਹੈਗਾ ਉਹ ਬੰਦਾ ਉਹਨਾਂ ਨੂੰ ਵਾਚ ਕਰ ਰਿਹਾ ਤੇ ਉਹਨੂੰ ਕਹਿੰਦਾ ਹੈਗਾ, ਕਹਿੰਦਾ ਵੀ ਮੈਂ ਤੇਰੇ ਮਤਲਬ ਜਿਹੜਾ ਹੈਗਾ ਕਿ ਕਰੈਕਟਰ ਦੇ ਵਿੱਚ ਇੱਕ ਚੀਜ਼ ਦੇਖੀ ਆ ਕਿ ਤੂੰ ਜਿਸ ਬੰਦੇ ਨੂੰ ਵੀ ਮਿਲਦਾ ਆ ਉਹਨੂੰ ਬਾਈ ਨੇਮ ਅਡਰੈਸ ਕਰਦਾ ਹੈਗਾ ਆ ਜੀ। ਉਹ ਕਹਿੰਦਾ ਤੈਨੂੰ ਪਤਾ, ਕਹਿੰਦਾ ਤੂੰ ਇਮੇਜਿਨ ਕਰਕੇ ਮੈਂ ਕਿੰਨੇ ਬੰਦਿਆਂ ਨੂੰ ਉਹਨਾਂ ਦੇ ਨਾਂ ਲੈ ਕੇ ਜਿਹੜੀ ਜ਼ਬਾਨੀ ਨਾਂ ਲੈ ਕੇ ਆਵਾਜ਼ ਮਾਰ ਸਕਦਾ ਹੈਗਾ ਆ
1: ਜੀ।
0: ਉਹ ਕਹਿੰਦਾ ਕਿ ਯੂ ਹਾਂਜੀ ਕਿ ਵੀ ਮੈਨੂੰ 1000 ਬੰਦੇ ਦਾ ਨਾਂ ਤੈਨੂੰ ਜ਼ਬਾਨੀ ਯਾਦ ਆ
1: ਜੀ।
0: ਕਹਿੰਦਾ ਨੋ, ਆਈ ਕੈਨ ਕਾਲ 10,000 ਪੀਪਲ ਬਾਈ ਦੇਅਰ ਫਸਟ ਨੇਮ
1: ਜੀ।
0: ਹਾਂਜੀ, ਮਤਲਬ ਉਹਨੇ ਕਿਹਾ ਕਿ ਮੇਰੀ ਕਾਮਯਾਬੀ ਦਾ ਰਾਜ ਹੀ ਇਹ ਹੈਗਾ ਆ ਕਿ ਮੈਂ ਮਤਲਬ ਬੰਦਿਆਂ ਦੇ ਨਾਲ ਜਿਹਨਾਂ ਨੂੰ ਵੀ ਮਿਲਦਾ ਹੈਗਾ ਆ ਉਹਨਾਂ ਦੇ ਨਾਮ, ਕਿਉਂਕਿ ਇੱਕ ਨਾਂ ਜਿਹੜਾ ਹੁੰਦਾ ਆ ਬੰਦੇ ਦਾ ਉਹਦੇ ਵਾਸਤੇ ਦੁਨੀਆਂ ਦੀ ਸਭ ਤੋਂ ਸਵੀਟੈਸਟ ਜਿਹੜੀ ਹੈਗੀ ਆ ਮਤਲਬ ਵਰਡਸ ਹੁੰਦੇ ਆ ਉਹਦੇ ਵਾਸਤੇ
1: ਜੀ।
0: ਉਹ ਕਹਿੰਦਾ ਤਾਂ ਕਰਕੇ ਉਹਦੇ ਨਾਲ ਕੀ ਹੈਗਾ ਕਿ ਮਤਲਬ ਇਹ ਕਿ ਤੁਸੀਂ ਜਿਹੜਾ ਪੀਪਲ ਟੂ ਪੀਪਲ ਕੰਟੈਕਟ ਹੁੰਦਾ ਨਾ ਜੀ, ਉਹ ਲੀਡਰ ਦੀ ਬੜੀ ਵੱਡੀ ਕੁਆਲਿਟੀ ਹੁੰਦੀ ਹੈ ਜਿਹੜੀ ਕਿ ਪੁਰਾਣੇ ਲੀਡਰਾਂ ਦੇ ਵਿੱਚ ਹੁੰਦੀ ਸੀ। ਜਿੱਦਾਂ ਪੁਰਾਣੇ ਬਾਦਲ ਸਾਹਿਬ ਜਾਂਦੇ ਹੁੰਦੇ ਸੀਗੇ ਜੀ, ਜਦੋਂ ਸੱਤਾ ਚ ਨਹੀਂ ਹੁੰਦੇ ਸੀ ਤਾਂ ਵੀ ਲੋਕਾਂ ਕੋਲ ਜਾਂਦੇ ਹੁੰਦੇ ਸੀ, ਉਹਨਾਂ ਦੇ ਖੂਹ ਦੇ ਮਗਰ ਖੇਤੀ ਚੱਲ ਜਾਣਾ ਜੀ, ਚੱਲ ਜਾਣਾ ਘਰ ਰਿਹਾ ਲੱਸੀ ਲੁੱਸੀ ਭੇਜਦੇ ਆ, ਉੱਥੇ ਹੀ ਭੇਜਦੇ ਉਹ ਖੇਤ ਹੀ ਚੱਲ ਜਾਂਦੇ, ਜਸੇਦਾਰ ਹੋਣੀ ਖੇਤ ਚ ਹੈਗੇ ਆ ਤੇ
1: ਹਾਂਜੀ,
0: ਉਹ ਅਗਲੇ ਦੀ ਮੋਟਰ ਦੇ ਉੱਤੇ ਬਹਿ ਜਾਣਾ, ਉੱਥੇ ਹੀ ਮੰਜਾ ਡਾਹ ਲੈਣਾ, ਉੱਥੇ 4-10 ਬੰਦੇ ਸੱਦ ਲੈਣੇ, ਉੱਥੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਜੀ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ ਜੀ, ਉਹ ਅੱਗੇ ਦੀ ਅੱਗੇ ਫਿਰ ਮਿਸਿੰਗ ਹੁੰਦੀਆਂ ਗਈਆਂ
1: ਜੀ।
0: ਹਾਂਜੀ, ਉਹ ਇਸੇ ਤਰੀਕੇ ਨਾਲ ਜਿਹੜਾ ਹੈਗਾ ਆ ਮਤਲਬ ਬੁਰਾ ਲੱਗਦਾ ਹੈਗਾ, ਉਹ ਪਾਰਲੀਮੈਂਟ ਤੋਂ ਨਾ ਸੋਨੀਆ ਗਾਂਧੀ ਬਾਹਰ ਨਿਕਲਦੀ ਪਈ ਤੇ ਇੱਕ ਪੱਤਰਕਾਰ ਨੇ ਉਹਨੂੰ ਕੋਈ ਸਵਾਲ ਕੀਤਾ ਤੇ ਉਹ ਕਹਿੰਦੀ ਵੋ ਕਹਾਂ ਹੈ, ਵੋ ਕਹਾਂ ਹੈ
1: ਜੀ।
0: ਹਾਂਜੀ, ਤੇ ਉਹ ਸਫੇਦ ਬਾਲੋਂ ਵਾਲਾ ਤੇ ਨਾਲ ਦੀ ਯਾਨੀ ਕਹਿੰਦੀ ਪਵਨ ਖੇੜਾ, ਹਾਂ ਹਾਂ ਪਵਨ ਖੇੜਾ, ਪਵਨ ਖੇੜਾ, ਕਹਿੰਦੀ ਉਹ ਜਵਾਬ ਦੇਣਗੇ
1: ਜੀ।
0: ਯਾਨੀ ਕਿ ਉਹਨੂੰ ਆਪਣੇ ਨੇੜਾ ਆ ਸਹਿਯੋਗੀ ਜਿਹੜਾ ਜਿਹਨੂੰ ਮਤਲਬ ਜਿਹਦੀ ਉਹਨੇ ਡਿਊਟੀ ਇੰਪੋਜ਼ ਕਰਨੀ ਆ ਉਹਦਾ ਨਾਂ ਵੀ ਯਾਦ ਨੀ।
1: ਹਾਂਜੀ,
0: ਤੋ ਇਸ ਕਰਕੇ ਜਿਹੜਾ ਹੈਗਾ ਇਹ ਹੁਣ ਦੇ ਲੀਡਰਾਂ ਦੇ ਵਿੱਚ ਇਹ ਚੀਜ਼ ਮਿਸਿੰਗ ਆ। ਜਿਹੜੇ ਪੁਰਾਣੇ ਲੀਡਰ ਸੀਗੇ ਉਹ ਲੋਕਾਂ ਨਾਲ ਬਹੁਤ ਜ਼ਿਆਦਾ ਕੰਟੈਕਟ ਰੱਖਦੇ ਸੀਗੇ, ਲੋਕਾਂ ਦੇ ਪਰਿਵਾਰਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਉਹਨਾਂ ਦੀਆਂ ਪਰਿਵਾਰਕ ਸਮੱਸਿਆਵਾਂ ਦੇ ਵਿੱਚ ਇੰਟਰਸਟ ਲੈਂਦੇ ਸੀ, ਇਸੇ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਜਾਂ ਉਹਨਾਂ ਦੇ ਦਿਲਾਂ ਚ ਰਾਜ ਕਰਦੇ ਸੀ।
1: ਬਿਲਕੁਲ ਹੈ ਜੀ, ਔਜਲਾ ਸਾਹਿਬ ਕਹਿੰਦੇ ਆ ਮੱਝ ਤੇ ਵੀ ਹੱਥ ਫੇਰ ਫੇਰ ਸਿਰਫ ਫੇਰ ਦਿੰਦੇ ਸੀ ਜੀ ਨਾਲ ਦੀ ਨਾਲ।
0: ਹਾਂਜੀ, ਇਹ ਉਹਨਾਂ ਦਾ ਆਰਟ ਸੀਗਾ, ਇਹ ਉਹਨਾਂ ਦਾ ਆਰਟ ਸੀ ਨਾ ਜੀ।
1: ਹਾਂਜੀ,
0: ਸੋ ਇਸ ਕਰਕੇ ਤੇ ਬਾਕੀ ਜਿਹੜਾ ਹੈਗਾ ਆ
1: ਜੀ, ਇੱਕ ਦੋ ਕਮੈਂਟ ਹੋਰ ਨੇ ਸੈਣੀ ਸਾਹਿਬ, ਮੈਂ ਚਲੋ ਉਹਨਾਂ ਦੇ ਨਾਲ ਇਕੱਠੇ ਹੀ ਲੈ ਲੈਣਾ। ਕਹਿੰਦੇ ਕਿੰਨੇ ਮਸਲੇ 4.5 ਸਾਲ ਕਿਸੇ ਲੀਡਰਾਂ ਨੂੰ ਯਾਦ ਨਹੀਂ ਆਉਂਦੇ, ਪਰ ਲੁੱਟਣ ਮਹੀਨੇ ਸਭ ਆ ਜਾਂਦੇ ਨੇ, ਕਿਉਂਕਿ ਰੁੱਤ ਫਸਲ ਵੱਢਣ ਦੀ ਏ, ਬਚੋ ਪਰ ਕਿੱਥੇ ਲੁੱਟੇ ਫਿਰ ਜਾਣੇ ਐ। ਤੇ ਰਾਜਨ ਸੈਣੀ ਵੀਰ ਬਹੁਤ ਸੁਲਝੇ ਹੋਏ ਵਕੀਲ ਨੇ ਕਿ ਉਹਨਾਂ ਨੂੰ ਰੇਡੀਓ ਦੇ ਕੋਈ ਨਿੱਜੀ ਫਾਇਦਾ ਜਾਂ ਕੋਈ ਕੇਸ ਮਿਲਦਾ ਹੈ ਕਿ ਕੋਈ ਨੀ ਸੈਣੀ ਸਾਹਿਬ, ਕੇਸ ਦਵਾਉਂਦੇ ਆ ਤੁਹਾਨੂੰ। ਹਾਂਜੀ,
0: ਭਾਰੀ ਸਾਹਿਬ ਇਹਦਾ ਜਿਹੜਾ ਦੂਜਾ ਸਵਾਲ ਹੈਗਾ ਆ ਉਹਦਾ ਜਵਾਬ ਤਾਂ ਤੁਸੀਂ ਦਓਗੇ, ਪਹਿਲੇ ਸਵਾਲ ਦਾ ਜਵਾਬ ਮੈਂ ਦੇ ਦਿੰਦਾ
1: ਜੀ।
0: ਫਸਲ ਵੱਢਣ ਤੋਂ ਦੇਖੋ ਜੀ ਸਾਰਿਆਂ ਨੇ ਆ ਜਾਣਾ, ਇਹਦੇ ਵਿੱਚ ਕੋਈ ਸ਼ੱਕ ਨੀ
1: ਜੀ।
0: ਅਸੀਂ ਦੇਖੋ ਔਜਲਾ ਸਾਹਿਬ ਬੈਠੇ ਅਮੈਰੀਕਾ
1: ਜੀ,
0: ਅਸਲ ਦੇ ਵਿੱਚ ਸਾਡੇ ਕੋਲ ਹੁਣ ਕੀ ਕਰੀਏ ਅਸੀਂ ਇੱਥੇ, ਸਾਡੇ ਕੋਈ ਆਪਸ਼ਨ ਹੈ ਇਸ ਤੋਂ ਇਲਾਵਾ?
1: ਜੀ
0: ਜਿੱਦਾਂ ਦਾ ਸੈਟਅਪ ਸਾਡਾ ਬਣ ਗਿਆ ਆ ਸਰ, ਸਾਨੂੰ ਇਹਦੇ ਵਿੱਚ ਹੀ ਗੁਜ਼ਾਰਾ ਕਰਨਾ ਪੈਣਾ।
1: ਬਿਲਕੁਲ ਹੈ ਜੀ,
0: ਹੁਣ ਇਹਦੇ ਵਿੱਚੋਂ ਹੀ ਸਾਨੂੰ ਇਹਨਾਂ ਵਿੱਚੋਂ ਹੀ ਚੁਣਨੇ ਪੈਣੇ ਹੈਗੇ ਆ। ਹੋਰ ਰਾਜਨੀਤੀ ਦੇ ਵਿੱਚ ਕਿਹਨੂੰ ਚੁਣ ਲਈਏ?
1: ਬਿਲਕੁਲ,
0: ਅਸੀਂ ਇੱਕ ਪ੍ਰਯੋਗ ਕੀਤਾ ਸੀਗਾ ਜੀ, ਕੱਟੜ ਇਮਾਨਦਾਰ ਲਿਆ ਕੇ ਦੇਖੇ ਸੀ
1: ਜੀ।
0: ਹਾਂਜੀ, ਅੱਜ 5 ਕਰੋੜ ਦਾ ਰੌਲਾ ਪੈਂਦਾ ਪਿਆ ਜੀ।
1: ਬਿਲਕੁਲ ਹੈ ਜੀ।
0: ਸੋ ਇਸ ਕਰਕੇ ਜਿਹੜਾ ਹੈਗਾ ਆ, ਤੇ ਉਹਦੇ ਹੁਣ ਅੱਜ ਦੀ ਜਿਹੜੀ ਹੈਗੀ ਆ, ਸੁਣ ਲਓ ਜੀ ਤੁਸੀਂ, ਕਹਿੰਦੇ ਈਡੀ ਨੇ ਜਿਹੜੀਆਂ ਚਿੱਠੀ ਲਿਖੀ ਸੀਗੀ ਤੇ ਕੈਸ਼ ਫੋਰ ਟ੍ਰਾਂਸਫਰ ਵਾਲੇ ਕੇਸ ਦੇ ਵਿੱਚ, ਵੀ ਕੈਸ਼ ਜਿਹੜੀਆਂ ਟ੍ਰਾਂਸਫਰ ਹੋਈਆਂ ਮੁੱਖ ਮੰਤਰੀ ਆਫਿਸ CMO ਵਿੱਚ ਘਿਰਦਾ ਹੈਗਾ
1: ਜੀ,
0: ਮੁੱਖ ਮੰਤਰੀ ਸਾਹਿਬ ਦਾ OSD ਜਿਹੜਾ ਆ ਰਾਜਵੀਰ ਸਿੰਘ ਘੁੰਮਣ, ਉਹਦੇ ਤੇ ਵੀ ਅਕਿਊਜ਼ਿੰਗ ਫਿੰਗਰ ਜਾਂਦੀ ਹੈਗੀ ਆ। ਉਹ ਬੰਦੇ ਉਹਨਾਂ ਨੇ ਕਹਿੰਦੇ ਸੀ ਵੀ FIR ਦਰਜ ਕਰੋ, ਇਹ ਉਲਟਾ ਬਹਾਨੇ ਬਣਾਉਂਦੇ ਪਏ ਆ ਜੀ।
1: ਉੱਤੋਂ ਕਹਿੰਦੇ ਆ ਪੜ੍ਹਨ ਯੋਗ ਵੀ ਨੀ ਗੀ
0: ਇਹ, ਕਹਿੰਦੇ ਏਦਾਂ ਹੀ ਕਰਕੇ ਪਹਿਲਾਂ ਕਹਿਤਾ ਜੀ ਤੁਹਾਡਾ ਜਿਹੜਾ ਹੈਗਾ ਤੁਸੀਂ ਉਹ ਪ੍ਰਿੰਟ ਸਾਫ਼ ਸੀਗਾ, ਸਾਨੂੰ ਸਾਫ਼ ਪ੍ਰਿੰਟ ਭੇਜੋ ਜੀ, ਤਾਂ ਕਿ ਮਹੀਨਾ ਫੇਰ ਨਿਕਲ ਗਿਆ। ਫਿਰ ਬਾਅਦ ਦੇ ਵਿੱਚ ਕਹਿਤਾ ਜੀ ਕਿ ਸਾਨੂੰ ਜਿਹੜੇ ਸਬੂਤ ਆ ਉਹ ਓਰਿਜਿਨਲ ਭੇਜੋ, ਅਸੀਂ ਉਹਨੂੰ ਆਪਣਾ ਜਿਹੜਾ ਹੈਗਾ ਐਗਜ਼ਾਮਿਨ ਕਰਾਂਗੇ FIR ਦਰਜ ਕਰਨ ਤੋਂ ਪਹਿਲਾਂ।
1: ਹਾਂਜੀ,
0: ਜਦ ਕਿ FIR ਉਹਨਾਂ ਨੇ ਹੁਣ ਕੀ ਕੀਤਾ ਆ ਜੀ, ਉਹਨਾਂ ਨੇ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਲਾ ਕੇ ਤੇ ਭੇਜ ਦਿੱਤੀ ਆ ਕਿ ਜਦੋਂ ਸੈਂਟਰ ਦੀ ਕੋਈ ਏਜੰਸੀ ਜਿਹੜੀ ਆ ਸਟੇਟ ਦੀ ਏਜੰਸੀ ਨੂੰ FIR ਦਰਜ ਕਰਨ ਨੂੰ ਕਹਿੰਦੀ ਹੈਗੀ ਆ ਤੇ ਸਟੇਟ ਦੀ ਏਜੰਸੀ ਉਹਦੇ ਕੋਲੋਂ ਸਬੂਤ ਨਹੀਂ ਮੰਗ ਸਕਦੀ, ਪਹਿਲਾਂ ਜਿਹੜਾ ਹੈਗਾ ਆ FIR ਦਰਜ ਕਰੇਗੀ, ਦੈਨ ਉਹਨੂੰ ਸਬੂਤ ਜਿਹੜੇ ਹੈਗੇ ਆ ਉਹ ਹੈਂਡ ਓਵਰ ਕੀਤੇ ਜਾਣਗੇ ਜੀ। ਉਹਨਾਂ ਨੇ ED ਨੇ ਜਿਹੜਾ ਆ ਸਪਸ਼ਟ ਸੁਪਰੀਮ ਕੋਰਟ ਦਾ ਜਿਹੜਾ ਕੇਸ ਆ ਉਹ
1: DGP
0: ਉਹਨਾਂ ਦੇ ਅੰਡਰ ਹੈਗਾ ਜੀ। ਸੋ ਤੁਸੀਂ ਮਤਲਬ ਵੈਸੇ ਵੀ ED ਨੇ ਜਿਹੜਾ ਹੈਗਾ ਇੱਥੇ ਵੀ ਪੋਲੀਟਿਕਸ ਦੀ ਖੇਡ ਹੋ ਰਹੀ ਹੈਗੀ ਆ ਜੀ। ਜਦ ਤੁਹਾਨੂੰ ਪਤਾ ਆ ਵੀ ਉਹ ਕਿੱਦਾਂ ਮਤਲਬ DGP ਜਿਹੜਾ ਆ ਉਹ ਇਹ ਤਾਂ FIR ਦਰਜ ਕਰ ਸਕਦਾ ਹੈਗਾ ਜੀ।
1: ਜੀ,
0: ਸੋ ਇਸ ਕਰਕੇ ਅਗਲਿਆਂ ਨੇ ਤਾਂ ਲਾਇਆ ਹੀ ਐਕਟਿੰਗ ਐਸੇ ਕਰਕੇ
1: ਜੀ,
0: ਭਈ ਜੀ ਉਹ ਸਦਾ ਜਿਹੜਾ ਹੈਗਾ ਆ ਐਕਟਿੰਗ ਨੂੰ ਤਾਂ ਜਦੋਂ ਮਰਜ਼ੀ ਹਟਾ ਦੇਣ ਜੀ।
1: ਪਰ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਜੀ, ਪਰ ਇਹ ਮਸਲੇ ਫਿਰ ਇਹਨਾਂ ਨੂੰ ਕੀ ਲੱਗਦਾ ਹੈ ਕਿ ਜੇ ਬਾਅਦ ਦੇ ਵਿੱਚ ਵੀ ਤਾਂ ਘੁਟਾਲੇ ਬਹੁਤ ਸਾਰੇ ਹੋਰ ਵੀ ਦੇਸ਼ ਦੇ ਵਿੱਚ ਜੋ ਕੁਝ ਵੀ ਵਾਪਰਿਆ, ਕੁਝ ਘੁਟਾਲੇ ਤਾਂ ਜ਼ਰੂਰ ਨਸ਼ਰ ਹੋਏ ਨੇ, ਪਰ ਕੀ ਇਹਨਾਂ ਨੂੰ ਲੱਗਦਾ ਕਿ ਅਸੀਂ ਆ 2-3 ਮਹੀਨੇ ਕੱਢ ਲਈਏ ਤੇ ਉਸ ਤੋਂ ਬਾਅਦ ਸਾਰਾ ਠੰਡੇ ਬਸਤੇ ਦੇ ਵਿੱਚ ਪੈ ਜਾਣਾ ਹੈ, ਕਿਹਨੇ ਪੁੱਛਣਾ ਕੀ ਕਰਨਾ? ਪਰ ਏਜੰਸੀਆਂ ਜਾਂ ਓਪੋਜੀਸ਼ਨ ਜਾਂ ਉਹ ਸਾਰੇ ਲੋਕ ਜਿਹੜੇ ਨੇ ਵਿਰੋਧੀ ਪਾਰਟੀਆਂ ਨੇ ਪੰਜਾਬ ਦੀਆਂ ਜਾਂ ਹੋਰ, ਕੀ ਉਹ ਇਹ ਮਸਲੇ ਨੂੰ ਠੰਡੇ ਬਸਤੇ ਦੇ ਵਿੱਚ ਪੈਣ ਦੇਣਗੀਆਂ? ਇੰਨੇ ਸੌਖੇ ਪਤਲੇ ਰਾਹ ਨਿਕਲ ਜਾਣਗੇ ਇਹ?
0: ਪਰ ਸਾਹਿਬ ਗੱਲ ਏਦਾਂ ਹੈਗੀ ਆ, ਵਿਰੋਧੀ ਪਾਰਟੀ ਕਿਹੜੀ ਬੋਲਦੀ ਹੈਗੀ ਆ ਜੀ?
1: ਜੀ,
0: ਕਾਂਗਰਸ ਵਿਰੋਧੀ ਪਾਰਟੀ ਹੈਗੀ ਆ, ਉਹਨੇ ਇੱਕ ਵੀ ਰੋਲ ਅਦਾ ਕੀਤਾ ਜੀ?
1: ਜੀ,
0: ਰਾਜ ਕਰਨ ਵਾਸਤੇ ਤਾਂ ਕਾਂਗਰਸ ਬੜੀ ਛੇਤੀ ਦੌੜਦੀ ਹੈਗੀ ਆ, ਕਿ ਕਾਂਗਰਸ ਨੇ ਜਿਹੜਾ ਹੈਗਾ ਉਲਕ ਤੁਹਾਡਾ ਜਿਹੜਾ ਆ ਇਸੇ ਕਰਕੇ ਤਾਂ ਮੈਂ ਰਾਹੁਲ ਗਾਂਧੀ ਦੀ ਜਿਹੜੀ ਅਕਲ ਦੇ ਉੱਤੇ ਜਿਹੜਾ ਆ ਹਮੇਸ਼ਾ ਸ਼ੱਕ ਕਰਦਾ ਜੀ।
1: ਜੀ,
0: ਉਹਨੂੰ 5 ਸਾਲਾਂ ਚ ਇਹ ਨੀ ਪਤਾ ਲੱਗਾ,
1: ਭਾਈ
0: ਉਹਨੂੰ 5 ਸਾਲਾਂ ਚ ਇਹ ਨੀ ਪਤਾ ਲੱਗਾ ਕਿ ਸਾਡਾ ਜਿਹੜਾ ਹੈਗਾ ਆ ਪਾਰਟੀ ਪ੍ਰਧਾਨ ਉੱਥੇ ਜਿਹੜਾ ਆ ਕੰਪਰੋਮਾਈਜ਼ ਗਿਆ ਜੀ,
1: ਉਹ ਜਿਹੜਾ ਆ ਕੰਡੈਮ
0: ਕਰਦਾ ਹੀ ਨੀ ਜੀ।
1: ਬਿਲਕੁਲ,
0: ਹਾਂਜੀ, ਉਹ ਆਪਣਾ ਪਰਸਨਲ ਇੰਟਰਸਟ ਤੋਂ ਉੱਤੇ ਉਹ ਦੇਖ ਹੀ ਨੀ ਸਕਦਾ ਜੀ।
1: ਜੀ,
0: ਦੂਜੀ ਗੱਲ ਇਹ ਹੈਗੀ ਆ ਜੀ ਕਿ ਭਾਰਤ ਸਾਹਿਬ ਇੱਥੇ ਜਿਹੜਾ ਹੈਗਾ ਆ ਅੱਜ 5 ਸਾਲਾਂ ਨੂੰ ਹੋ ਜਾਏ 10 ਸਾਲਾਂ ਨੂੰ ਹੋ ਜਾਏ, ਜਿੱਦਾਂ ਜੈਨਜੀ ਨੇ ਜਿਹੜਾ ਹੈਗਾ ਆ ਦਿੱਲੀ ਨੱਕ ਚ ਦਮ ਕਰ ਦਿੱਤਾ ਸੀ, ਏਦਾਂ ਹੀ ਪੰਜਾਬ ਦੇ ਵਿੱਚ ਵੀ ਜੈਨਜੀ ਉੱਠੇਗੀ, ਨੱਕ ਚ ਦਮ ਇਹਨਾਂ ਦੇ ਕਰੇਗੀ, ਤਾਂ ਸਾਡੇ ਪੋਲੀਟੀਕਲ ਲੀਡਰ ਜਿਹੜੇ ਆ ਰਿਫੋਰਮ ਕਰਨ ਦੇ ਵਿੱਚ ਮਜਬੂਰ ਹੋਣਗੇ।
1: ਜੀ
0: ਸਰ, ਇਹ ਕਿਹੜੀ ਸਟੇਟ ਹੈਗੀ ਆ ਜਿਹਦੇ ਵਿੱਚ ਜਿਹੜਾ ਆ ਲੀਡਰਾਂ ਦਾ ਜਿਹੜਾ ਆ ਇਨਕਮ ਟੈਕਸ ਸਟੇਟ ਦੇ ਟੈਕਸ ਦੇ ਵਿੱਚੋਂ ਭਰਿਆ ਜਾਂਦਾ ਜੀ? ਇਹ ਵਾਹਦ ਪੰਜਾਬ ਆ। ਹਾਂਜੀ, ਲੀਡਰ ਜਿਹੜੇ ਹੈਗੇ ਉਹਨਾਂ ਦੀ ਆਮਦਨ ਵੱਜ ਜਾਏ ਤੇ ਭਾਰ ਜਿਹੜਾ ਹੈਗਾ ਆ ਲੋਕਾਂ ਦੇ ਪਵੇ ਜੀ।
1: ਜੀ,
0: ਲੋਕੀ ਤਾਂ ਕਹਿਣਗੇ ਤਾਂ ਵੀ ਇਹ ਤਾਂ ਉੱਜੜੀ ਜਾਣ ਜੀ, ਸਾਨੂੰ ਟੈਕਸ ਤਾਂ ਨਾ ਦੇਣਾ ਪਊਗਾ ਇਹਨਾਂ ਦਾ।
1: ਬਿਲਕੁਲ,
0: ਹਾਂਜੀ, ਉਹ ਫੇਰ ਨੀ ਉੱਜੜਦੇ, ਉਹਨਾਂ ਦੀ ਹਰ ਵਾਰੀ ਇਨਕਮ ਫੇਰ ਵੱਧ ਜਾਂਦੀ ਹੈ ਜੀ।
1: ਜੀ,
0: ਸੋ ਇਸ ਕਰਕੇ 5 ਲੱਖ ਕਰੋੜ ਦਾ ਕਰਜ਼ਾਈ ਜਿਹੜਾ ਆ ਨਾ ਇੱਕ ਦਿਨ ਚ ਨੀ ਹੋਇਆ, ਇਹੋ ਜਿਹੀਆਂ ਪਾਲਿਸੀਆਂ ਕਰਕੇ ਹੀ ਹੋਇਆ। ਹੋਰ ਲੋਕਾਂ ਨੂੰ ਆਪਾਂ ਕਹਿ ਤਾਂ ਦਿੰਨੇ ਆ, ਲੋਕਾਂ ਨੂੰ ਫ੍ਰੀ ਵੀਜ ਦੇ ਵਿੱਚ ਓਨਾ ਨੀ ਜਾਂਦਾ ਜਿੰਨਾ ਹਿਡਨ ਜਾਂਦਾ ਸਰ,
1: ਚਲਿਆ ਜਾਂਦਾ। ਬਿਲਕੁਲ,
0: ਹਾਂਜੀ, ਇਹ ਜਿਹੜਾ ਹਿਡਨ ਜਾ ਰਿਹਾ ਨਾ ਜੀ, ਉਹਦਾ ਜਿਹੜਾ ਹੈਗਾ ਆ ਜੀ ਕਿਉਂਕਿ ਟੈਕਸ ਕਲੈਕਸ਼ਨ ਤਾਂ ਹੁੰਦੀ ਹੈ ਨਾ ਜੀ, ਸਾਰਾ ਕੁਛ ਹੁੰਦਾ ਹੈਗਾ ਆ, ਇੰਪਲਾਈਜ਼ ਦੀਆਂ ਤਨਖਾਹਾਂ ਜਿਹੜੀਆਂ ਟੈਕਸ ਕਲੈਕਸ਼ਨ ਦੇ ਵਿੱਚੋਂ ਆਰਾਮ ਨਾਲ ਨਿਕਲਦੀਆਂ, ਡਿਵੈਲਪਮੈਂਟ ਵਾਸਤੇ ਵੀ ਨਿਕਲਦਾ ਜੀ, ਆਹ ਜਿਹੜੇ ਖਰਚੇ ਪੈਂਦੇ ਹੈਗੇ ਆ ਸਟੇਟ ਨੂੰ, ਇਹ ਹੈਗਾ ਜੀ, ਇਹਨਾਂ ਦੇ ਹੈਲੀਕਾਪਟਰ ਰੁਕਦੇ ਹੀ ਨੀ ਜੀ।
1: ਜੀ ਬਿਲਕੁਲ,
0: 100 ਕਰੋੜ 200, ਦੇਖੋ ਸਰ ਜਿਹੜੀ ਸਟੇਟ 191 ਕਰੋੜ ਰੁਪਇਆ ਇੱਕ ਕਰਜ਼ਾ ਲੈਣ ਵਾਸਤੇ ਮਿਟੀਗੇਟਰ ਨੂੰ ਦੇ ਸਕਦੀ ਹੈ, ਵੀ 15,000 ਕਰੋੜ ਤਾਂ ਸਾਨੂੰ ਕਰਜ਼ਾ ਲੈ ਦੇ ਤੇ ਤੈਨੂੰ 200 ਕਰੋੜ ਤੈਨੂੰ ਦੇ ਦਿਆਂਗੇ ਵਿੱਚੋਂ,
1: ਬਿਲਕੁਲ ਹੈ ਜੀ,
0: ਉਹ ਮਤਲਬ 200 ਕਰੋੜ ਰੁਪਈਏ ਨੂੰ ਇਹ ਸਮਝਦੇ ਕੁਛ ਨੀ ਜੀ।
1: ਜੀ ਜੀ,
0: ਵੀ ਲੈਣੇ ਤੁਸੀਂ ਕਰਜ਼ੇ ਆ, ਕਰਜ਼ੇ ਦੇ ਵਿੱਚੋਂ ਜਿਹੜਾ ਹੈਗਾ ਤੁਸੀਂ ਇਹ ਦੇਖੋ ਵੀ ਅਦਾ ਕਿੱਦਾਂ ਕਰਨਾ ਹੈਗਾ ਜੀ, ਉਹ ਜਾਂ ਤੱਕ ਤੁਸੀਂ ਉਹ ਡਿਵੈਲਪਮੈਂਟ ਤੇ ਖਰਚਣਾ ਹੋਵੇ, ਤੁਸੀਂ ਮਸ਼ਹੂਰੀਆਂ ਪਰ ਪ੍ਰਚਾਰ ਵਾਸਤੇ ਖਰਚੇ ਕਰਨੇ ਆਪਣੇ,
1: ਜੀ
0: ਤੁਸੀਂ ਕੰਮ ਕਰ ਦਿਓ ਓਨੇ ਚਿਰ
1: ਜੀ।
0: ਸੋ ਇਸ ਕਰਕੇ ਹਾਲਾਤ ਇਹ ਹੋਏ ਹੈਗੇ ਆ, ਜੇ 10,000 ਕਰੋੜ ਰੁਪਇਆ ਜਿਹੜਾ ਹੈਗਾ ਬਿਜਲੀ ਬੋਰਡ ਤੇ ਕਰਜ਼ਾ ਚੱਕ ਲਿਆ ਤੇ ਸਰ ਬਿਜਲੀ ਬੋਰਡ ਤਾਂ ਬਣੂਗਾ ਕੀ, ਬਿਜਲੀ ਬੋਰਡ ਤਾਂ ਅੱਗੇ ਜਿਹੜਾ ਫ੍ਰੀ ਬੀਜ ਦਾ ਮਾਰਿਆ ਹੈ ਜੀ,
1: ਇੱਦਾਂ
0: ਹੀ ਅਗਲੀ ਸਰਕਾਰ ਆਈ ਹੈਗੀ ਜੀ, ਕਿੱਥੋਂ ਉਹ ਕੰਟੀਨਿਊ ਕਰ ਲਓ ਜੀ ਇਹ ਜੀ।
1: ਬਿਲਕੁਲ ਹੈ ਜੀ,
0: ਸਰ ਉਹ ਇੱਕ ਨਾ ਉਹ ਹੁੰਦਾ ਗੀਤ ਜਿਹਾ ਸੀਗਾ ਪੰਜਾਬੀ ਚੱਲਦਾ ਹੁੰਦਾ, ਮੈਨੂੰ ਤਾਂ ਜਿਆਦਾ ਨਹੀਂ ਪੰਜਾਬੀ ਗੀਤਾਂ ਦਾ ਪਤਾ, ਉਹਦੇ ਮੈਂ ਵਰਡਿੰਗ ਜਰੂਰ ਸੁਣੀ ਸੀ, ਆਪ ਗਏ ਮਰ ਗਈਏ ਸਾਨੂੰ ਗਈਏ ਮਾਰਨੀ ਜੀ। ਸੋ ਇਸ ਕਰਕੇ ਇਹਨਾਂ ਦਾ ਤਾਂ ਇਹ ਹੈਗਾ ਆ, ਜਦੋਂ ਇਹ ਜਾਣਗੇ ਨਾ ਬਾਅਦ ਦੇ ਵਿੱਚ ਲੋਕਾਂ ਨੇ ਇਹ ਗੀਤ ਗਾਇਆ ਕਰਨਾ ਜੀ, ਸੋ ਇਹ ਪੰਜਾਬ ਸਰਕਾਰ ਦਾ ਤਾਂ ਇਹੀ ਹੈਗਾ ਜੀ।
1: ਜੀ
0: ਪਰ ਹਾਂਜੀ, ਜਿੰਨੀਆਂ ਇਹਨਾਂ ਤੋਂ ਉਮੀਦਾਂ ਸੀ ਨਾ ਜੀ, ਉਹ ਤੋਂ ਵੱਧ ਨਿਰਾਸ਼ਾ ਪੱਲੇ ਪਈ ਆ ਜੀ।
1: ਜੀ ਬਿਲਕੁਲ ਹੈ ਜੀ,
0: ਜੀ ਸਰ।
1: ਤੇ ਸੈਣੀ ਸਾਹਿਬ ਆਪਣੇ ਨਾਲ ਮੁਕੱਦਰ ਜੀ ਜੁੜੇ, ਉਹਨਾਂ ਦੀ ਗੱਲ ਸੁਣਦਾ, ਪਰ ਇੱਕ ਟਿੱਪਣੀ ਤੁਹਾਡੇ ਤੋਂ ਲਵਾਂਗਾ ਜਰੂਰ ਪਹਿਲਾਂ, ਤੇ ਉਸ ਤੋਂ ਬਾਅਦ ਫਿਰ ਜਰੂਰ ਆਪਾਂ ਗੱਲਬਾਤ ਕਰਦੇ ਆਂ। ਚੰਡੀਗੜ੍ਹ ਦੇ ਵਿੱਚ ਕਿਸਾਨ ਬੈਠੇ ਆ ਤੇ ਕੇਂਦਰ ਦੇ ਨਾਲ ਜਾਂ ਹੋਰ ਸਾਰੇ ਮੁਲਕਾਂ ਦੇ ਵਿੱਚ ਜਿਹੜੀਆਂ ਸੰਧੀਆਂ ਹੋ ਰਹੀਆਂ ਨੇ, ਉਹ ਚਾਹੇ ਇੰਗਲੈਂਡ ਆ, ਚਾਹੇ ਅਮਰੀਕਾ ਹੈ, ਚਾਹੇ ਉਹ ਨਿਊਜ਼ੀਲੈਂਡ ਆਸਟ੍ਰੇਲੀਆ ਹੈ, ਸੰਧੀਆਂ ਤਕਰੀਬਨ ਸਿਰੇ ਚਾੜੀ ਚੁੱਕੀਆਂ ਨੇ ਤੇ ਉਹ ਸਾਰਾ ਚੀਜ਼ਾਂ ਹੋ ਰਹੀਆਂ ਨੇ, ਪਰ ਕਿਸਾਨ ਜਿਹੜੇ ਨੇ ਧਰਨਿਆਂ ਦੇ ਉੱਤੇ ਬੈਠੇ ਆ। ਚਲੋ ਆਪਾਂ ਤਾਂ ਪਹਿਲੇ ਸਮੇਂ ਤੋਂ ਹੀ ਆਪਾਂ ਇਹ ਗੱਲ ਕਹਿੰਦੇ ਅੱਜ ਕਿ ਪਹਿਲਾਂ ਤੋਂ ਹੀ ਕਹਿੰਦੇ ਆ ਰਹੇ ਆ, ਇਹਦੇ ਵਿੱਚ ਖੁਸ਼ੀ ਮਨਾਉਣ ਦੀ ਗੱਲ ਨਹੀਂ ਹੈ, ਪਰ ਕਾਰਪੋਰੇਟ ਢਾਂਚਾ ਜਿਹੜਾ ਸੈਕਟਰ ਹੈਗਾ ਉਹਨੇ ਆਉਣਾ ਹੀ ਆਉਣਾ, ਜਿੰਨਾ ਮਰਜ਼ੀ ਜ਼ੋਰ ਲਾ ਲਓ, ਜਿੰਨਾ ਮਰਜ਼ੀ ਦਾਅ ਲਾ ਲਓ, ਇਹ ਚੀਜ਼ਾਂ ਹੋਣੀਆਂ ਨੇ, ਪਰ ਸਾਨੂੰ ਆਪਣੀਆਂ ਜਿਹੜੀਆਂ ਨੇ ਪਰਿਵਾਰਕ ਜਿਹੜੀਆਂ ਜਾਂ ਹੋਰ ਸਾਰੀਆਂ ਕਾਰੋਬਾਰ ਨੇ ਉਹਨਾਂ ਦੇ ਵਿੱਚ ਵੀ ਤਬਦੀਲੀ ਲਿਆਉਣੀ ਪੈਣੀ ਆ। ਕੱਲਾ ਖੇਤੀ ਦੇ ਉੱਤੇ ਨਿਰਭਰ ਰਹਿ ਕੇ ਨਹੀਂ ਸਰਨਾ ਹੁਣ ਜਿੱਦਾਂ ਪਹਿਲਾਂ ਸੀਗਾ, ਸਮਾਂ ਬਦਲ ਗਿਆ, ਹਾਲਾਤ ਬਦਲੇ ਨੇ, ਮੁਲਕ ਬਦਲ ਰਹੇ ਨੇ, ਉਹਨਾਂ ਦੀਆਂ ਰਾਜਨੀਤੀ ਜਿਹੜੀਆਂ ਮੁਲਕਾਂ ਦੀ ਉਹ ਤਬਦੀਲ ਹੋ ਰਹੀ ਹੈ, ਉਹਦੇ ਵਿੱਚ ਸਾਰੇ ਹੀ ਮੁਲਕ ਨੇ, ਕੱਲਾ ਇੰਡੀਆ ਨਹੀਂ, ਤੇ ਇਹਨੂੰ ਕਿੱਦਾਂ ਦੇਖਦੇ ਹੋ ਜੀ?
0: ਪਰ ਪਤਾ ਨਹੀਂ ਵੀ ਇਹ ਮਨੁੱਖ ਦੇ ਕਰੈਕਟਰ ਦੇ ਵਿੱਚ ਹੈਗਾ ਜੀ,
1: ਜੀ
0: ਸਾਡੀ ਸੈਲਫਿਸ਼ ਸੋਚ ਜਿਹੜੀ ਹੈਗੀ ਆ ਇੰਨੀ ਹਾਵੀ ਹੋ ਗਈ, ਬਾਉਂਡਰੀ ਤੋਂ ਪਾਰ ਵਾਲਾ ਸਾਨੂੰ ਦੁਸ਼ਮਣ ਨਜ਼ਰ ਆਉਂਦਾ ਜੀ, ਪਾਕਿਸਤਾਨ ਦੇ ਵੱਲ ਨੂੰ ਅਸੀਂ ਵੱਧ ਜਾਂਦੇ ਹੈਗੇ ਤੇ ਪਾਕਿਸਤਾਨੀ ਦਿਸ ਪੈਂਦਾ ਤੇ ਸਾਨੂੰ ਪਤਾ ਨੀ, ਮਤਲਬ ਅਸੀਂ ਉਹਨੂੰ ਇਨਸਾਨ ਨੀ ਸਮਝਦੇ, ਅਸੀਂ ਉਹਨੂੰ ਦੁਸ਼ਮਣ ਸਮਝਦੇ ਆ ਜੀ। ਏਦਾਂ ਹੀ ਜਿਹੜਾ ਹੈਗਾ ਆ ਵੀ ਦੇਖੋ ਇਹਨਾਂ ਸਿਆਸਤਦਾਨਾਂ ਨੇ ਲਕੀਰਾਂ ਖਿੱਚ ਕੇ ਕਿੱਦਾਂ ਲੋਕਾਂ ਨੂੰ ਵੰਡਿਆ ਆ, ਸਾਰੀ ਦੁਨੀਆ ਲੋਕਾਂ ਦੇ ਰਹਿਣ ਵਾਸਤੇ ਹੈਗੀ ਸੀ, ਲੋਕਾਂ ਨੂੰ ਸੁਖੀ ਰਹਿਣ ਦਿਓ ਭਾਈ, ਤੁਸੀਂ ਜਿਹੜਾ ਆ ਕਿਤੇ ਬੰਬ ਸਿੱਟਣ ਡਏ ਆ ਕਿਤੇ, ਕਿੱਦਾਂ ਜਿਹੜੇ ਹੁਕਮਰਾਨ ਹੈਗੇ ਆ ਉਹਨਾਂ ਦੀ ਸੋਚ ਕਿੱਦਾਂ ਦੀ ਹੋ ਗਈ ਆ ਜੀ। ਸੋ ਇਹ ਦੇਖੋ ਤੁਸੀਂ ਕਾਰਪੋਰੇਟ ਢਾਂਚਾ ਜਿਹੜਾ ਹੈਗਾ ਆ ਵੀ ਲੁੱਟ ਲਓ ਤੁਸੀਂ ਜਿੱਦਾਂ ਮਰਜ਼ੀ ਆ ਜੀ, ਹੁਣ ਜੇ ਦੇਖੋ ਗੱਲ ਏਦਾਂ ਕਿ ਜਿਹੜੀ ਚੀਜ਼ ਹੁੰਦੀ ਨਾ ਇੱਕ ਬੈਲੈਂਸਡ ਚੀਜ਼ ਚੱਲੇ ਤੇ ਉਹ ਸਾਰਾ ਸਿਸਟਮ ਸਹੀ ਚੱਲਦਾ ਰਹਿੰਦਾ ਜੀ।
1: ਬਿਲਕੁਲ,
0: ਇੱਥੇ ਸਾਰਿਆਂ ਦੇ ਜਦੋਂ ਸਵਾਰਥ ਜੁੜੇ ਹੈਗੇ ਆ, ਮੈਂ ਕਿਸਾਨ ਜਥੇਬੰਦੀਆਂ ਨੂੰ ਵੀ ਇਗਨੋਰ ਨਹੀਂ ਕਰਦਾ ਹੈਗਾ, ਉਹਨਾਂ ਦੇ ਵਿੱਚ ਵੀ ਕਿਤੇ ਨਿੱਜੀ ਸਵਾਰਥ ਵੀ ਛਿਪੇ ਆ ਜੀ। ਦਿੱਲੀਓ ਅੰਦੋਲਨ ਦੀ ਜਿਹੜੀ ਹੈਗੀ ਜਿੱਤ ਦੀ ਜਿਹੜੀ ਖੁਸ਼ੀ ਮਨਾਉਂਦੇ ਆ ਗਏ ਸੀਗੇ, ਅੱਜ ਤੱਕ ਜਿੱਤ ਦਾ ਲੇਬਲ ਲਾਇਆ ਆ ਜੀ, ਉਹ ਕਾਨੂੰਨ ਵੀ ਟੇਢੇ ਤਰੀਕੇ ਨਾਲ ਲਾਗੂ ਹੋ ਗਏ, MSP ਨੀ ਮਿਲੀ ਤੇ
1: ਮੈਨੂੰ ਪਤਾ ਤਾਂ ਲੱਗ ਗਿਆ,
0: ਅੱਜ ਤੱਕ ਮੈਂ ਇਹ ਸਮਝ ਹੀ ਨੀ ਸਕਿਆ ਜਿੱਤਿਆ ਕੀ ਆਪਾਂ
1: ਜੀ,
0: ਹੈ ਜੀ, ਸਾਲ ਇੱਕ ਉੱਥੇ ਬੈਠੇ ਰਹੇ। ਹੁਣ ਵੀ ਜਿਹੜਾ ਹੈਗਾ ਮੈਂ ਬਹੁਤ ਦੇਰ ਦਾ ਇਸੇ ਚੀਜ਼ ਦੇ ਉੱਤੇ ਜਿਹੜਾ ਆ ਗੱਲ ਕਰਦਾ ਆ, ਸੰਕੋਚ ਨੀ ਕਦੀ ਕੀਤਾ ਇਹ ਗੱਲ ਕਹਿਣ ਤੋਂ ਵੀ ਕਿਸਾਨ ਲੀਡਰਾਂ ਨੂੰ ਚਾਹੀਦਾ ਆ ਵੀ ਦੁਬਾਰਾ ਇੱਕੋ ਹੀ ਫਾਰਮੂਲਾ ਨਹੀਂ ਵਰਤਣਾ ਚਾਹੀਦਾ ਜੀ, ਉਹਦੇ ਨਾਲ ਜਿਹੜਾ ਆ ਉਸ ਚੀਜ਼ ਦਾ ਅਸਰ ਹੀ ਖਤਮ ਹੋ ਜਾਂਦਾ।
1: ਹੁਣ
0: ਫੇਰ ਲੋਕੀ ਜਿਹੜੇ ਹੈਗੇ ਆ ਹੌਲੀ ਹੌਲੀ ਵਿਸਪਰਿੰਗ ਤਾਂ ਹੋਣ ਲੱਗ ਪਈ ਨਾ ਜੀ, ਵੀ ਉੱਥੇ ਜਿਹੜਾ ਆ ਟ੍ਰੈਫਿਕ ਵੱਧ ਗਿਆ ਆ ਜੀ,
1: ਲੋਕਾਂ ਨੂੰ ਇਨਕਨਵੀਨੀਅੰਸ ਹੁੰਦੀ ਹੈਗੀ ਜੀ।
0: ਬਿਲਕੁਲ, ਹਾਂਜੀ, ਉੱਥੇ ਕੀ ਹੈਗਾ ਟਰਾਲੀਆਂ ਖੜੀਆਂ ਕੀਤੀਆਂ, ਤੁਸੀਂ ਉਹੀ ਇੱਕ ਮੌਟ ਹੈਗਾ ਵੀ ਤੁਸੀਂ ਜਿਹੜਾ ਧਰਨਾ ਜਿਹੜਾ ਲੈਣਾ, ਬਸ ਧਰਨਾ ਲਾਣਾ ਆ ਤੇ ਉਹਦੇ ਨਾਲ ਟੇਬਲ ਤੇ ਤੁਹਾਡੀ ਗੱਲ ਹੋਏਗੀ, ਕਿਸ ਤਰੀਕੇ ਨਾਲ ਹੋਏਗੀ ਜੀ?
1: ਜੀ
0: ਉਹ ਇੰਟਰਨੈਸ਼ਨਲ ਟ੍ਰੀਟੀਜ਼ ਹੈਗੀਆਂ ਜੀ, ਉਹ ਟਾਈਮ ਤੋਂ ਪਹਿਲਾਂ ਜਿਹੜਾ ਹੈਗਾ ਆ ਕੰਮ ਕੀਤਾ ਆ ਹੋਵੇ, ਉਹ ਤਾਂ ਗੱਲ ਹੋ ਸਕਦੀ ਹੈਗੀ। ਇਸ
1: ਜੀ
0: ਦਬਾਅ ਦੇ ਨਾਲ ਹੁਣ ਜਿਹੜਾ ਹੈ ਉਹ ਤਾਂ ਬਹੁਤਾ ਕੰਮ ਤਾਂ ਕਰ ਹੀ ਦਿੱਤਾ ਜੀ ਅਗਲਿਆਂ ਨੇ।
1: ਬਿਲਕੁਲ ਆ ਜੀ, ਬਿਲਕੁਲ
0: ਦੇਖੋ ਹੈ ਜੀ, ਮੱਕਾ ਉਥੋਂ ਆਉਣਾ ਹੈਗਾ ਆ ਜੀ, ਇਸ ਕਰਕੇ ਕਿ ਇਥਾਨੋਲ ਬਣਾਉਣਾ ਉਹਦੇ
1: ਜੀ
0: ਵਾਸਤੇ ਚਾਹੀਦਾ ਆ ਜੀ।
1: ਜੀ
0: ਅਗਲੇ ਕਹਿਣਗੇ ਵੀ ਭਾਈ ਹਾਂ ਜੀ ਜੀ ਸਾਨੂੰ ਤੁਸੀਂ ਕਿਸਾਨ, ਜਦ ਸਾਡੀ ਇੱਥੇ ਪ੍ਰੋਡਕਸ਼ਨ ਇੰਨੀ ਹੈ ਹੀ ਨਹੀਂ ਜਿਸ ਚੀਜ਼ ਦੀ ਸਾਨੂੰ ਰਿਕੁਆਇਰਮੈਂਟ ਆ ਜੀ,
1: ਜੀ
0: ਤੇਲ ਲੋਕਾਂ ਨੂੰ ਦੇਣਾ ਨਹੀਂ, ਤੁਸੀਂ ਗੱਡੀਆਂ ਖੜੀਆਂ ਕਰ ਦਿਓਗੇ,
1: ਜੀ
0: ਅਲਟੀਮੇਟਲੀ ਤਾਂ ਡਿਮਾਂਡ ਪੂਰੀ ਕਰਨੀ ਪੈਣੀ ਨਾ ਜੀ ਹਰ ਇੱਕ
1: ਬਿਲਕੁਲ
0: ਸੈਕਟਰ
1: ਹੈ,
0: ਦੀ
1: ਬਿਲਕੁਲ ਹੈ
0: ਜੀ। ਸਰ
1: ਜੀ।
0: ਲੈ ਲਓ
1: ਤੇ
0: ਮੁਕੱਦਰ ਜੀ ਨੂੰ ਲਾਈਨ ਤੇ, ਫਿਰ ਸ਼ਮੀ ਜੀ ਨੇ ਆ ਜਾਣਾ।
1: ਹਾਂਜੀ ਹਾਂਜੀ
0: ਹਾਂਜੀ
1: ਮੁਕੱਦਰ ਜੀ, ਜੀ ਆਨੂੰ ਜੀ ਸਵਾਗਤ ਹੈ ਭਾਈ ਜੀ ਲਈ, ਜੀ ਆਨੂੰ ਜੀ।
2: ਜੀ ਜੀ ਬਾਈ ਜੀ, ਸਤਿ ਸ੍ਰੀ ਅਕਾਲ,
1: ਸਤਿ ਸ੍ਰੀ ਅਕਾਲ,
2: ਭਾਰਤ ਬਾਈ
0: ਸਤਿ
2: ਜੀ,
0: ਸ੍ਰੀ ਅਕਾਲ
2: ਬਾਈ ਜੀ, ਸਤਿ ਸ੍ਰੀ ਅਕਾਲ,
1: ਜੀ ਆਨੂੰ ਜੀ,
2: ਸਾਰੇ ਸਤਿਨਾਮ ਸਤਿ
0: ਮੁਕੱਦਰ ਜੀ, ਸਤਿ ਸ੍ਰੀ ਅਕਾਲ।
2: ਉਹ ਮੈਂ ਸ਼ਮੀ ਬਾਈ ਜੀ ਨੇ ਹਜੇ ਇਸ ਤੋਂ ਬਾਅਦ ਆਉਣਾ?
1: ਹਾਂਜੀ ਅੱਜ ਥੋੜਾ ਜਿਹਾ
0: ਹਾਂਜੀ ਹਾਂਜੀ
1: ਫਸੇ ਹੋਏ ਨੇ ਜੀ ਆਪਣਾ ਟ੍ਰੈਫਿਕ ਦੇ ਵਿੱਚ, ਕਿਉਂਕਿ ਉੱਥੇ ਤਲਵਾੜੇ ਕਾਫੀ ਜਿਹੜਾ ਹੁੰਦਾ ਸੈਣੀ ਸਾਹਿਬ ਜਿਵੇਂ ਦੱਸਦੇ ਆ, ਇਹਨਾਂ ਦੇ ਤਾਂ ਲੱਗ ਹੀ ਆ। ਚਲੋ ਫੈਸਟੀਵਲ
2: ਮੈਨੂੰ
1: ਚੱਲਦਾ
2: ਜੀ, ਮੈਨੂੰ
1: ਸ਼ਿਵਰਾਤਰੀ
2: ਮੈਨੂੰ
1: ਵਗੈਰਾ
2: ਆਇਆ ਸੀ
1: ਹੁੰਦੀ ਆ ਜੀ,
2: ਸਾਡੇ ਨਹੀਂ ਮੈਨੂੰ ਮੈਨੂੰ
0: ਜਨਮ
2: ਆਇਆ ਸੀ ਵੀ
0: ਜੀ
2: 9 ਵਜੇ ਤੱਕ ਆ
1: ਹਾਂਜੀ
2: ਜਾਂਦੇ ਨੇ ਵੀ। ਹਾਂ ਮੈਨੂੰ ਇਹ ਸੀ ਵੀ 9:30 ਵਜੇ ਤੱਕ ਆ ਜਾਂਦੇ ਨੇ ਕਿ ਅੱਜ ਤਾਂ ਹੁਣ 10:30 ਹੋ ਗਏ, ਮੈਂ ਵੀ ਅੱਜ ਮੈਨੂੰ ਨਹੀਂ
1: ਜੀ
2: ਸੀ ਪਤਾ ਵੀ ਮੈਂ ਵੀ ਅੱਜ ਸਿਆਸੀ
1: ਨਹੀਂ
2: ਕੰਮਾਂ
1: ਤਾਂ ਦੇਖ
2: ਚੱਲਦੀਆਂ
1: ਲੈਣੇ ਆ, ਜੇ ਨਹੀਂ
2: ਹੋ
1: ਤਾਂ
2: ਸਕਦਾ
1: ਕੱਲ ਨੂੰ, ਕੱਲ ਨੂੰ ਜਰੂਰ ਇਹ ਵਿਸ਼ਾ ਰੱਖਾਂਗੇ, ਕੱਲ ਨੂੰ ਕਰ ਲਾਂਗੇ ਉਹਨਾਂ ਨਾਲ।
2: ਹਾਂ ਨਹੀਂ ਨਹੀਂ ਚਲੋ ਚਲੋ ਉਹ ਤਾਂ
0: ਨਹੀਂ
2: ਹੋ
0: ਨਹੀਂ
2: ਜਾਂਦਾ ਅੱਗੇ ਪਿੱਛੇ,
1: ਜੀ
2: ਮੈਨੂੰ ਇਹੀ ਸੀ, ਮੈਂ ਸ਼ਾਇਦ ਵੀ ਉਹਨਾਂ ਨੇ ਨਹੀਂ ਆਉਣਾ ਹੋਣਾ
1: ਜੀ,
2: ਵੀ ਚਲੋ ਜਿਹੜੇ ਖਬਰਾਂ ਚੱਲ ਪਈਆਂ ਸਿਆਸੀ
1: ਜੀ,
2: ਤੇ ਚਲੋ ਕੋਈ ਗੱਲ ਨੀ, ਉਹ ਤਾਂ ਹੋ ਸਕਦਾ ਅੱਗੇ ਵੀ ਚਲੋ ਅੱਗੇ ਪਿੱਛੇ ਹੋ ਜਾਣਾ,
1: ਜੀ ਬਿਲਕੁਲ,
2: ਉਹ ਤਾਂ ਕੋਈ ਗੱਲ ਨੀ, ਕੱਲ ਨੂੰ ਆ ਜਾਣਗੇ
1: ਜੀ।
2: ਤੇ ਬਾਕੀ ਗੱਲ ਨਾ ਉਹ ਬਾਈ ਜੀ, ਚਲੋ ਆਪਣੇ ਸਾਰੇ ਸਾਰੇ ਸੱਜਣ ਸਤਿਕਾਰਤ ਨੇ
1: ਜੀ,
2: ਮੈਨੂੰ ਤਾਂ ਮੈਂ ਤਾਂ ਹੁਣ ਜਦੋਂ ਸਤਿਕਾਰਤ ਕਿਹਾ ਨਾ, ਮੈਨੂੰ ਇਹ ਲੱਗਦਾ ਵੀ ਸੈਣੀ ਬਾਈ ਜੀ ਨੂੰ ਵੀ ਪਤਾ ਲੱਗ ਗਿਆ ਤੇ ਬਾਕੀ ਸਾਰੇ ਸੱਜਣਾਂ ਨੂੰ ਪਤਾ ਲੱਗ ਗਿਆ ਹੋਣਾ ਵੀ ਇਹਨੇ ਕੀ ਕਹਿਣਾ, ਇਹਨੇ ਹੁਣ ਕਹਿਣਾ ਕੀ।
1: ਜੇ ਪਹਿਲਾਂ ਤੁਸੀਂ ਗਰਾਊਂਡ ਬਣਾ ਲੈਂਦੇ ਹੋ ਨਾ, ਬਿਲਕੁਲ ਹੈ ਜੀ,
2: ਨਹੀਂ ਨਹੀਂ ਉਹੀ ਉਹੀ
1: ਜਦੋਂ ਬੈਟ ਬੱਲਾ ਲੈ ਕੇ ਉਹ ਪਿੱਚ ਨੂੰ ਨੀ ਠੀਕ ਕਰਦੇ ਹੁੰਦੇ ਸੀ, ਪਹਿਲਾਂ ਬੋਲ ਕਰਾਉਣ ਲੱਗੇ ਹਨਾ, ਉਹ ਮਾੜਾ ਜਿਹਾ ਉੱਪਰ ਮਾਰਦਾ ਹੁੰਦਾ ਸੀ, ਇਹਨੂੰ ਥੱਲੇ ਨੂੰ ਕਰ ਲਈਏ ਮਾੜਾ। ਹਾਂਜੀ
2: ਸਾਡੇ ਤੋਂ ਪੋਚਾ ਵੀ ਨੀ ਵੱਜਦਾ, ਉਹੀ ਗੱਲ ਇਸੇ ਕਰਕੇ ਗੱਲ ਉਹੀ ਹੈ ਹੁਣ ਗੱਲ
0: ਸਾਡਾ ਨਾ ਇੱਕ,
2: ਮੈਂ ਤਾਂ ਇਹ
1: ਹਾਂਜੀ ਸੈਣੀ ਸਾਹਿਬ
2: ਜੀ ਜੀ
1: ਕੁਝ ਕਹਿਣ
0: ਲੱਗੇ, ਸਾਡਾ ਇੱਕ ਟੀਚਰ ਹੁੰਦਾ ਸੀਗਾ ਜੀ, ਸਾਡਾ ਟੀਚਰ ਇੱਕ ਹੁੰਦਾ ਸੀਗਾ, ਉਹ ਕੀ ਕਰਦਾ ਸੀ ਪਹਿਲਾਂ ਨਾ ਗੱਲ ਦੇ ਉੱਤੇ ਪੋਲਾ ਪੋਲਾ ਹੱਥ ਫੇਰ ਕੇ ਬਾਅਦ ਚ ਖਿੱਚ ਕੇ ਥੱਪੜ ਮਾਰਦਾ ਸੀ, ਉਹੀ ਮੈਨੂੰ ਯਾਦ ਆ ਰਿਹਾ ਹੈਗਾ। ਹਾਂਜੀ ਹੁਣ ਕਰੋ ਜੀ, ਸਤਿਕਾਰ ਤਾਂ ਹੋ ਗਿਆ, ਹੁਣ ਅਗਲਾ ਥੱਪੜ ਮੈਨੂੰ ਜਿਹੜਾ ਜਿੰਨਾ।
2: ਨਹੀਂ ਨਹੀਂ ਨਹੀਂ ਨਹੀਂ ਨਹੀਂ ਬਾਈ ਜੀ, ਸਾਡੇ ਥੱਪੜ ਥੁੱਪਣ ਵਾਲੀ ਕਹਾਣੀ ਨੀ ਹੈਗੀ, ਆਪਾਂ ਤਾਂ ਉਹੀ ਗੱਲ ਪਿਆਰ ਪਿਆਰ ਪਿਆਰ ਨਾਲ ਹੀ ਨਹੀਂ, ਵੈਸੇ ਆਪਣਾ ਪਿਆਰ ਹੈਗਾ ਤੇ ਉਹ ਬਣਿਆ ਹੀ ਰਹਿਣਾ ਅਖੀਰ ਤੱਕ, ਪਰ ਜਦੋਂ ਕੋਈ ਸਵਾਲ ਜਵਾਬ ਕਰਨਾ ਉਹਦੇ ਚ ਉਹਨੂੰ ਐ ਵੀ ਤੁਸੀਂ ਐ ਨਾ ਸਮਝੋ, ਥੱਪੜ ਥੁੱਪੜ ਦੀ ਗੱਲ ਨੀ, ਉਹ ਇੱਕ ਸਵਾਲ ਤੇ ਜਵਾਬ ਦੀ ਕਹਾਣੀ ਹੈ ਜਿੱਥੇ ਆਪਾਂ ਇੱਕ ਦੂਜੇ ਨਾਲ ਸਹਿਮਤ ਨੇ, ਇਹ ਜਰੂਰੀ ਨੀ ਹੁੰਦਾ ਫਿਰ ਗੱਲ ਕਹਾਣੀ ਉੱਥੇ ਆ ਜਾਂਦੀ ਨੇ, ਜੇ ਹੁਣ ਮੰਨ ਲਓ ਆਪਾਂ ਇੱਕ ਦੂਜੇ ਨਾਲ ਸਹਿਮਤ ਆ ਤੇ ਫਿਰ ਆਪਾਂ ਹਰ ਇੱਕ ਸਿਆਸੀ ਗੱਲ ਚ ਵੀ ਸਹਿਮਤ ਹੋ ਜਾਈਏ ਤੇ ਫਿਰ ਉਹ ਵੀ ਚੰਗਾ ਨੀ ਹੁੰਦਾ, ਸਿਆਸੀ ਹੋ ਜਾਏ ਭਾਵੇਂ ਕਿਸੇ ਵੀ ਗੱਲ ਚ, ਮੈਂ ਉਹ ਨੀ ਕਹਿੰਦਾ ਵੀ ਸਿਆਸੀ ਗੱਲ ਚ, ਭਾਵੇਂ ਭਾਰਤ ਬਾਈ ਨੇ, ਔਜਲਾ ਬਾਈ ਜੀ, ਸਾਰੇ ਜਿੰਨੇ ਵੀ ਸੱਜਣ ਨੇ
1: ਜੀ,
2: ਵੀ ਉਹ ਆਪਣਾ ਪਿਆਰ ਇੱਕ ਵੱਖਰੀ ਚੀਜ਼ ਹੈ ਤੇ, ਪਰ ਜਿੱਥੇ ਇੱਕ ਸਵਾਲ ਹੈ ਜਿਹੜਾ ਆਪਣੇ ਦਿਲ ਚ ਖੜਿਆ ਵੀ ਉੱਥੇ ਆਪਾਂ ਨੂੰ ਕੰਪਰੋਮਾਈਜ਼ ਨਹੀਂ ਹੋਣਾ ਚਾਹੀਦਾ, ਵੀ ਆਪਣਾ ਪਿਆਰ ਉਹਦੇ ਆੜੇ ਨਹੀਂ ਆਉਣਾ ਚਾਹੀਦਾ, ਉਹਦੇ ਅੱਗੇ ਨਹੀਂ ਆਉਣਾ ਚਾਹੀਦਾ, ਵੀ ਜਿੱਥੇ ਆਪਣਾ ਇੱਕ ਵੀ ਮੰਨ ਲਓ ਸਵਾਲ ਉੱਠਦਾ ਆਪਣੇ ਮਨ ਚ
1: ਜੀ,
2: ਤੇ ਮੈਂ ਉਹੀ ਮੇਰੇ ਦਿਮਾਗ ਚ ਗੱਲ ਆਉਂਦੀ ਪਈ ਸੀ ਜਿਹੜੀ ਗੱਲ ਸੈਣੀ ਬਾਈ ਜੀ ਵੀ ਕਹਿੰਦੇ ਪਏ ਨੇ, ਤੇ ਜਾਂ ਮਜੀਠੀਆ ਸਾਹਿਬ ਨੇ ਰਾਤ ਵੀ ਇਹੀ ਗੱਲ ਕਹੀ ਸੀ ਵੀ ਇਹ ਪ੍ਰੈਸ ਕਾਨਫਰੰਸਾਂ ਇਹ ਨੀ ਵੀ ਅੱਜ ਹੀ ਨਵੀਆਂ ਹੋਈਆਂ ਨੇ, ਵੀ ਇਹ ਮਜੀਠੀਆ ਸਾਹਿਬ ਨੇ ਵੱਖਰੀਆਂ ਕੀਤੀਆਂ ਨੇ, ਇਹੀ ਪ੍ਰੈਸ ਕਾਨਫਰੰਸਾਂ ਮਜੀਠੀਆ ਸਾਹਿਬ ਦੇ ਖਿਲਾਫ਼ ਵੀ ਹੋਈਆਂ ਨੇ।
1: ਬਿਲਕੁਲ ਹੈ ਜੀ,
2: ਇਹ ਇਹ ਗੱਲ ਅਸਲ ਚ ਨਾ ਇਹ ਹੈਗੀ ਹੈ, ਮੈਂ ਨਾ ਸਿਰ ਆਪਣਾ ਆਪਣਾ ਟਵਾਣਾ ਸਾਹਿਬ ਗੱਲ ਕਰਦੇ ਪਏ ਸੀ ਡਾਕਟਰ ਪਿਆਰੇ ਨਾਲ, ਗਰਗ ਦੇ ਨਾਲ
1: ਜੀ,
2: ਤੇ ਮੈਂ ਉਦੋਂ ਵੀ ਉੱਥੇ ਵੀ ਇਹੀ ਇਹੀ ਕਮੈਂਟ ਕੀਤਾ ਸੀ, ਡਾਕਟਰ ਪਿਆਰੇ ਲਾਲ ਗਰਗ ਹਰ ਇੱਕ ਪਾਰਟੀ ਦੇ ਉਹ ਇਹੀ ਗੱਲ ਕਹਿੰਦੇ ਸੀ ਵੀ ਇਹ ਜਿੰਨੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਲੀਡਰ ਨੇ
1: ਜੀ
2: ਇਸ ਟਾਈਮ ਵੀ ਇਹ ਆਪਣੀ ਨਿੱਜੀ ਮਫਾਦਾਂ ਦੇ ਨਾਲ ਜੁੜੇ ਨੇ, ਪਰ ਇਹ ਜੇ ਆਪਾਂ ਇਹ ਪੰਜਾਬ ਦਾ ਨਾਂ ਜ਼ਰੂਰ ਲੈਂਦੇ ਨੇ, ਕੋਈ ਪੰਥ ਦਾ ਨਾਂ ਲੈਂਦਾ ਹੈ, ਕੋਈ ਕਾਂਗਰਸ ਵਾਲਾ ਹੋ ਸਕਦਾ ਵੀ ਉਹ ਪੰਜਾਬ ਦਾ ਨਾਂ ਲੈਂਦਾ ਹੋਊਗਾ
1: ਜੀ,
2: ਪਰ ਇਹ ਜੁੜੇ ਕਿਸੇ ਨਾਲ ਨਹੀਂ ਹੋਏ, ਇਹ ਉਹਨਾਂ ਦਾ ਨਾਂ ਲੈ ਕੇ ਇੱਕ ਇਮੋਸ਼ਨਲ ਕਰਕੇ ਵੋਟਾਂ ਜ਼ਰੂਰ ਲੈਣੀਆਂ ਚਾਹੁੰਦੇ ਨੇ
1: ਜੀ,
2: ਜਿਹੜੀ ਗੱਲ ਡਾਕਟਰ ਪਿਆਰੇ ਨਾਲ ਗਰਗ ਅੱਜ ਅੱਜ ਸ਼ਾਮ ਵਾਲੇ ਪ੍ਰੋਗਰਾਮ ਚ ਕਰਦੇ ਪਏ ਸੀ ਦਵਾਨਾ ਸਾਹਿਬ ਨਾਲ,
1: ਜੀ
2: ਮੈਂ ਤੁਹਾਨੂੰ ਉਹੀ ਗੱਲ ਕਹਿਣਾ ਭਾਰਜ ਭਾਈ ਜੀ, ਅਸੀਂ ਕਹਿੰਦੇ ਹਾਂ ਵੀ ਸਾਡੀ ਖੇਤਰੀ ਪਾਰਟੀ ਦਾ ਮਤਲਬ ਮੈਂ ਤੁਸੀਂ ਮੈਨੂੰ ਇਹ ਦੱਸੋ, ਕਿਉਂਕਿ ਪਤਾ ਕੀ ਚੱਕਰ ਹੈ ਭਾਰਜ ਭਾਈ ਜੀ, ਮੈਂ ਜੇ ਤੁਸੀਂ ਮੇਰੇ ਨੇੜੇ ਹੋ ਮੇਰਾ ਗੇੜਾ ਵੀ ਤੁਹਾਡੇ ਤੇ ਹੀ ਵੱਧ ਹੋਊਗਾ, ਜਾਂ ਸੈਣੀ ਬਾਈ ਜੀ ਨੇੜੇ ਨੇ ਮੇਰਾ ਗੇੜਾ ਵੀ ਉਹਨਾਂ ਤੇ ਹੀ ਵੱਧ ਹੁੰਦਾ,
1: ਬਿਲਕੁਲ
2: ਵੀ ਕੋਈ ਵੀ ਬੰਦਾ ਜਿਹੜਾ ਆਪਣੇ ਨੇੜੇ ਹੋ। ਜਿਹੜੀ ਸਾਡੀ ਖੇਤਰੀ ਪਾਰਟੀ ਹੈ ਬਾਈ ਜੀ, ਉਹ ਸਾਨੂੰ ਕਦੇ ਤਾਂ ਐ ਕਹਿ ਦਿੰਦੀ ਹੈ ਵੀ ਮੰਨ ਲਓ ਲੋਕ ਸਭਾ ਚ ਜਾ ਕੇ ਵੀ ਆਪਣਾ ਹਰਸਿਮਰਤ ਕੌਰ ਬਾਦਲ ਸਾਹਿਬ ਆਪਣੇ ਕਹਿ ਦਿੰਦੇ ਨੇ
1: ਜੀ
2: ਆਪਣੇ ਵੀ ਇਹ ਜਿਹੜਾ ਕਾਨੂੰਨ ਹੈ ਜਿਹੜਾ ਬੀਜੇਪੀ ਲਿਆਉਂਦੀ ਪਈ ਹੈ ਜੀ, ਇਹ ਤਾਂ ਸਾਡੇ ਖਿਲਾਫ ਹੈ ਜੀ,
1: ਜੀ
2: ਜਿਹੜਾ ਡੀਲਿਮੀਟੇਸ਼ਨ ਦਾ ਸੀ, ਠੀਕ ਹੈ ਜੀ, ਅਸੀਂ ਮੰਨ ਲਈ ਉਹਨਾਂ ਦੀ ਗੱਲ
1: ਜੀ।
2: ਜਿੱਦਣ ਸੁਖਬੀਰ ਬਾਦਲ ਸਾਹਿਬ ਨੇ ਟਵੀਟ ਕੀਤਾ ਸੀ ਵੀ ਅਸੀਂ ਇਸ ਕਾਨੂੰਨ ਦੇ ਹੱਕ ਚ ਹਾਂ
1: ਜੀ,
2: ਤੁਸੀਂ ਉਹਨਾਂ ਦੇ ਟਵੀਟ ਦੇ ਥੱਲੇ ਭਾਰਜ ਬਾਈ ਜੀ ਜਿਹੜਾ ਸੁਖਬੀਰ ਬਾਦਲ ਸਾਹਿਬ ਦਾ ਓਫਿਸ਼ੀਅਲ ਪੇਜ ਹੈ
1: ਜੀ,
2: ਉਹਦੇ ਥੱਲੇ ਤੁਸੀਂ ਸਾਊਥ ਵਾਲੇ ਲੀਡਰਾਂ ਦਾ ਤੁਸੀਂ ਕਮੈਂਟ ਪੜ੍ਹ ਲਿਓ
1: ਜੀ
2: ਵੀ ਉਹਨਾਂ ਨੇ ਕੀ ਕਮੈਂਟ ਕੀਤਾ। ਉਹ ਬਾਈ ਜੀ ਉਹ ਬੰਦੇ ਆਪਣੇ ਸੂਬਿਆਂ ਵਾਸਤੇ ਕਿਉਂ ਲੜਦੇ ਪਏ ਨੇ
1: ਜੀ,
2: ਮੈਂ ਕਹਿੰਦਾ ਵੀ ਜੇ ਅਸੀਂ ਵੋਟ ਪਾਣੀ ਹੈ ਭਾਰਜ ਬਾਈ ਜੀ, ਅਸੀਂ ਮੰਨ ਲਓ ਕਿਸੇ ਨੂੰ ਵੀ ਪਾਣੀ ਹੈ, ਘੱਟੋ ਘੱਟ ਸਾਡਾ ਲੀਡਰ ਸਾਨੂੰ ਸਾਡੇ ਸਾਹਮਣੇ ਸਾਡੇ ਖਿੱਤੇ ਵਾਸਤੇ ਸਾਨੂੰ ਖਲੋਤਾ ਤੇ ਦਿਸੇ ਨਾ
1: ਜੀ,
2: ਤੇ ਇੱਕ ਕੰਪਰੋਮਾਈਜ਼ ਦਿਸੇ ਵੀ ਇੱਕ ਨੇਲੜੀਆਂ ਕਰਦਾ ਦਿਸੇ ਵੀ ਹਾਂਜੀ ਬੀਜੇਪੀ ਮੰਨ ਲਓ ਇਹ ਕਹਿੰਦੀ ਹੋਵੇ ਵੀ ਅਸੀਂ ਤਾਂ ਗੱਲ ਗੱਠਜੋੜ ਕਰਨਾ ਨੀ,
1: ਤੇ
2: ਸਾਡੇ ਵਾਲੇ ਜਿਹੜੇ ਖੇਤਰੀ ਪਾਰਟੀ ਨੇ ਉਹਨਾਂ ਵੱਲੋਂ ਰੋਜ਼ ਬਿਆਨ ਆਉਂਦੇ ਹੋਣ ਵੀ ਅਸੀਂ ਜੇ ਗੱਠਜੋੜ ਕਰਨਾ ਜੀ, ਇਹ ਜਿਹੜੀਆਂ ਜਿਹੜੀਆਂ ਪ੍ਰੈਸ ਕਾਨਫਰੰਸਾਂ ਇਹ ਅਸਲ ਚ ਨਾ ਇਹ ਹੁੰਦਾ ਅਸਲ ਚ ਭਾਰਜ ਬਾਈ ਜੀ, ਜਦੋਂ ਨਾ ਅਸੀਂ ਕੋਈ ਵੀ ਸਰਕਾਰ ਚੱਲਦੀ ਹੁੰਦੀ ਹੈ ਉਹਦੇ ਆਪਾਂ ਹੌਲੀ ਹੌਲੀ ਕਿਉਂਕਿ ਉਹਨੂੰ ਚੁਣਦੇ ਵੀ ਅਸੀਂ ਹੋਈ ਹਾਂ, ਆਪਾਂ ਲੋਕ ਹੀ ਚੁਣਦੇ, ਮੈਂ ਵੀ ਚੁਣਨਾ ਤੁਸੀਂ ਵੀ ਚੁਣਦੇ ਹੋ
1: ਜੀ,
2: ਕੋਈ ਵੀ ਹੈ ਬੰਦਾ, ਹੌਲੀ ਹੌਲੀ ਜਦੋਂ ਆਪਣੀਆਂ ਉਮੀਦਾਂ ਦੇ ਖਰੇ ਨਹੀਂ ਆ ਉਤਰਦੇ
1: ਤੇ
2: ਫਿਰ ਆਪਾਂ ਉਹਨਾਂ ਦੇ ਖਿਲਾਫ਼ ਚੱਲਣ ਲੱਗ ਜਾਂਦੇ ਹਾਂ, ਫਿਰ ਦੂਜੇ ਨੂੰ ਆਪਾਂ ਹੋ ਸਕਦਾ ਵੀ ਦੂਜੇ ਨੂੰ ਆਪਾਂ ਚੁਣਨ ਲੱਗ ਜਾਂਦੇ ਹਾਂ
1: ਜੀ।
2: ਇਹੀ ਅਕਾਲੀ ਦਲ ਦੇ ਸਰਕਾਰ ਵੇਲੇ ਸ਼ਰੂਤੀ ਕੇਸ
1: ਜੀ
2: ਤੁਹਾਨੂੰ ਪਤਾ ਹੋਊਗਾ
1: ਬਿਲਕੁਲ
2: ਕਿਵੇਂ ਕੀ ਹੋਇਆ ਕਿਵੇਂ, ਤੁਸੀਂ ਭਾਰਜ ਬਾਈ ਜੀ ਤੁਸੀਂ ਤਾਂ ਮੇਰੇ ਨਾਲੋਂ ਵੱਧ ਖ਼ਬਰਾਂ ਨਾਲ ਜੁੜੇ ਹੋਏ
1: ਜੀ,
2: ਜਿਹੜਾ ਅੱਜ ਹੁਣ ਮੰਨ ਲਓ ਭਗਵੰਤ ਮਾਨ ਦੇ ਖਿਲਾਫ ਗੱਲ ਹੈ
1: ਜੀ,
2: ਮੈਂ ਤਾਂ ਕਹਿੰਦਾ ਵਾ ਜੇ ਖਿਲਾਫ ਹੈਗੀ ਹੈ ਤਾਂ ਹੈਗੀ ਹੈ, ਭਗਵੰਤ ਮਾਨ ਸਫਾਈ ਦੇਵੇ ਉਹਦੇ ਬਾਰੇ ਆ ਕੇ, ਉਹ ਬੋਲਦਾ ਕਿਉਂ ਨੀ
1: ਜੀ,
2: ਪਰ ਜਦੋਂ ਇਹਨਾਂ ਦੀ ਸਰਕਾਰ ਸੀ ਬਾਈ ਜੀ ਫਿਰ ਉਦੋਂ ਕੀ ਸੀ
1: ਜੀ,
2: ਜਾਂ ਹੋਰ ਕਾਂਗਰਸੀ ਸਰਕਾਰ ਸੀ ਉਦੋਂ ਕੀ ਸੀ, ਕਾਂਗਰਸੀ ਸਰਕਾਰ ਵੇਲੇ ਆ ਬਿੱਟੂ ਦੇ ਭਰਾ ਨੂੰ ਇਹਨਾਂ ਨੇ ਕਾਨੂੰਨ ਬਦਲ ਕੇ ਇਹਨਾਂ ਨੇ DSP ਲਾਇਆ ਨਾ, ਕੀ ਲਾਇਆ ਸੀ ਹਾਂਜੀ, ਜਿਹੜਾ ਕੇਤੀਆ ਕਾਂਡ ਸੀ ਫਿਰ ਬਾਈ ਜੀ ਅਸੀਂ ਮੈਂ ਨਾ ਇੱਕ ਗੱਲ ਭਾਰਜ ਬਾਈ ਜੀ ਮੈਂ ਇੱਕੋ ਹੀ ਗੱਲ ਕਹਿਣਾ ਹੈਗਾ
1: ਜੀ,
2: ਮੇਰੀ ਮੈਂ ਹੋਰ ਕੋਈ ਸਿਆਸੀ ਗੱਲ ਨੀ ਕਰਨੀ ਨਾ ਮੈਂ ਕਰਦਾ
1: ਜੀ,
2: ਅਸੀਂ ਨਾ ਸਿਰਫ ਇਹ ਗੱਲ ਸੋਚਦੇ ਹੈਗੇ ਆ ਵੀ ਅਸੀਂ ਆਪਣੇ ਪਰਿਵਾਰ ਚ ਠੀਕ ਆ ਵੈਲ ਸੈਟਲ ਆ ਵੀ ਸਾਨੂੰ ਕੋਈ ਲੋੜ ਨੀ ਪੈਣੀ ਇਹਨਾਂ ਸਿਆਸਤਦਾਨਾਂ
1: ਜੀ,
2: ਬਾਈ ਜੀ ਸਾਨੂੰ ਇਹ ਨੀ ਪਤਾ ਸਾਡੇ ਘਰੋਂ ਬਾਹਰ ਨਿਕਲਦੇ ਆ ਕਿੱਥੇ ਕੋਈ ਕਾਰਨ ਬਣ ਜਾਣਾ
1: ਤੇ
2: ਕਿੱਥੇ ਇਹਨਾਂ ਦੇ ਪੇਸ਼ ਪੈ ਜਾਣਾ ਸੀ ਬਾਈ
1: ਜੀ,
2: ਤੁਸੀਂ ਮੈਨੂੰ ਇਹ ਦੱਸੋ ਵੀ ਫਿਰ ਇਹ ਨਿਆਂ ਕਿੱਥੇ ਕਰਦੇ ਨੇ, ਆ ਜਿਹੜਾ ਸ਼ਰੂਤੀ ਗਾਂਡ ਸੀ ਜਾਂ ਅੱਜ ਵਾਲਾ ਜਿਹੜਾ ਹੁਣ ਇਹਨਾਂ ਦੇ ਖਿਲਾਫ਼ ਚੱਲਦਾ ਪਿਆ
1: ਜੀ,
2: ਹੈਜੀ ਤੇ ਫਿਰ ਉੱਥੇ ਨਿਆਂ ਕਿੱਥੇ ਸੀ ਬਾਈ
1: ਜੀ,
2: ਜਾਂ ਜਦੋਂ ਕੇਤੀਆ ਕਾਂਡ ਹੋਇਆ ਸੀ ਉੱਥੇ ਨਿਆਂ ਕਿੱਥੇ ਸੀ ਬਾਈ
1: ਜੀ,
2: ਫਿਰ ਅਸੀਂ ਆਪੋ ਆਪਣੀਆਂ ਪਾਰਟੀਆਂ ਦੇ ਨਾਲ ਹੀ ਆ ਨਾ ਵੀ ਅਸੀਂ ਉਹਨਾਂ ਦੇ ਅਸੀਂ ਦੂਜੇ ਜਿਹੜਾ ਕੋਈ ਦੂਜੀ ਪਾਰਟੀ ਦੇ ਨਾਲ ਉਹਨੂੰ ਅਸੀਂ ਭਗਤ ਅਸੀਂ ਉਹਨੂੰ ਭੇਡ ਕਹਿ ਦਿੰਦੇ ਹਾਂ
1: ਜੀ,
2: ਵੀ ਇਹ ਤਾਂ ਫਲਾਣੇ ਦੀ ਭੇਡ ਹੈ ਜੀ, ਇਹ ਫਲਾਣੇ ਦਾ ਭਗਤ ਹੈ ਜੀ, ਅਸੀਂ ਜਿਹਦੇ ਨਾਲ ਜੁੜੇ ਹਾਂ ਜਿਹੜੀਆਂ ਉਹਦੀਆਂ ਗਲਤੀਆਂ ਨੇ ਤੇ ਅਸੀਂ ਉਹਦੇ ਨਾਲ ਜੁੜੇ ਹਾਂ, ਅਸੀਂ ਉਹਨੂੰ ਕੋਈ ਮਾੜਾ ਚੰਗਾ ਨਹੀਂ ਕਹਿਣਾ
1: ਜੀ, ਬਿਲਕੁਲ ਉਹ ਤਾਂ ਹੈ ਹੀ
2: ਭਾਰਜ ਬਾਈ ਜੀ,
1: ਨਹੀਂ ਹੁਣ ਦੇਖੋ ਆਪਾਂ ਤਾਂ ਸਾਰਿਆਂ ਦੀ ਗੱਲ ਕਰਦੇ ਹਾਂ, ਹੁਣ ਪ੍ਰਗਟ ਸਿੰਘ ਉਹਨਾਂ ਦੀ ਵੀ ਗੱਲ ਕੀਤੀ ਹੈ, ਮਜੀਠੀਆ ਦੀ ਵੀ ਕੀਤੀ ਹੈ ਤੇ ਉਹ ਸਾਰਿਆਂ ਦੀ ਕੀਤੀ ਹੈ ਜੀ, ਆਪਣੇ ਖਹਿਰਾ ਸਾਹਿਬ ਦੀ ਕੀਤੀ ਹੈ, ਆਮ ਆਦਮੀ ਪਾਰਟੀ ਦੀ ਕੀਤੀ ਹੈ
2: ਭਾਰਜ ਬਾਈ ਜੀ, ਤੁਸੀਂ ਤੁਸੀਂ ਤੁਸੀਂ ਕੀਤੀ ਹੈਗੀ, ਮੈਂ ਤੁਹਾਡੀ ਗੱਲ ਨੀ ਕਹਿੰਦਾ ਹੈਗਾ, ਮੈਂ ਕਹਿੰਦਾ ਵੀ ਜਿਹੜਾ ਵੀ ਕਿਸੇ ਪਾਰਟੀ ਨਾਲ ਜੁੜਿਆ ਉਹਨੂੰ ਉਹ ਕਿਸੇ ਵੀ ਗੱਲ ਤੇ ਗਲਤ ਹੈ ਉਹਨੂੰ ਗਲਤ ਪਹਿਲੀ ਗੱਲ ਤੇ ਉਹਨੂੰ ਕਹਿਣਾ ਸ਼ੁਰੂ ਕਰੇ
1: ਜੀ,
2: ਪਹਿਲੇ ਪੁਆਇੰਟ ਤਾਂ ਗੱਲ ਉੱਥੋਂ ਹੀ ਸ਼ੁਰੂ ਹੋਣੀ, ਇਹ ਆਪਾਂ ਨਾ ਸੋਚੀਏ ਵੀ ਅਸੀਂ ਇਹਨਾਂ ਦੇ ਕਾਬੂ ਨਹੀਂ ਆਉਣਾ, ਸਾਨੂੰ ਨੀ ਪਤਾ ਵੀ ਅਸੀਂ ਕਿਹੜੀ ਗੱਲ ਤੇ ਵਿੱਚੋਂ ਸਾਨੂੰ ਇਹਨਾਂ ਕੋਲ ਜਾਣਾ ਪੈ ਜਾਣਾ, ਇਹਨਾਂ ਨੇ ਸਾਨੂੰ ਕਿਵੇਂ ਵਰਤਣਾ ਸਿਆਸਤਦਾਨਾਂ ਜਿਵੇਂ ਸਾਨੂੰ ਵਰਤਦੇ ਨੇ, ਤੁਸੀਂ ਤੁਸੀਂ ਸਮਝਦੇ ਹੈਗੇ ਬਾਈ ਜੀ ਪਾਵਰ ਵਾਲੇ ਬੰਦੇ ਕੋਲ ਭਾਰਜ ਬਾਈ ਜੀ ਜਦੋਂ ਆਪਾਂ ਜਾਂਦੇ ਹਾਂ ਤੇ ਫਿਰ ਉਹ ਕਿਵੇਂ ਸਾਨੂੰ ਵਰਤਦੇ ਨੇ ਤੇ ਕੀ ਕੁਛ ਸਾਡੇ ਨਾਲ ਕਰਦੇ ਨੇ ਆਪਾਂ ਸਮਝ ਹੀ ਸਕਦੇ ਹਾਂ
1: ਜੀ,
2: ਮੈਂ ਇਸੇ ਗੱਲ ਕਰਕੇ ਕਹਿੰਦਾ ਵੀ ਸਾਨੂੰ ਤਾਂ ਅਸੀਂ ਤਾਂ ਤੌਬਾ ਕਰਦੇ ਹਾਂ ਬਾਈ ਜੀ, ਸਾਨੂੰ ਲੋੜ ਹੀ ਨਾ ਪਵੇ ਇਹਨਾਂ ਕੋਲ ਜਾਣ
1: ਦੀ,
2: ਮੈਂ ਇੱਕੋ ਹੀ ਗੱਲ ਕਹਿੰਦਾ ਵੀ ਜਿਹੜੇ ਅੱਜ ਪ੍ਰੈਸ ਕਾਨਫਰੰਸ ਕਰਦੇ ਪਏ ਨੇ ਨਾ ਬਾਈ ਜੀ, ਆਪਾਂ ਇਹ ਨਾ ਸਮਝੀਏ ਵੀ ਇਹ ਬਸ ਵੀ ਇਹ ਸਚਾਈ ਇਹਨਾਂ ਕੋਲ ਹੀ ਹੈ
1: ਜੀ,
2: ਭਾਵੇਂ ਉਹ ਆਪਣਾ ਸੁਖਪਾਲ ਖਹਿਰਾ ਸਾਹਿਬ ਹੋਣ
1: ਜੀ,
2: ਭਾਵੇਂ ਆ ਦੂਜੇ ਹੋਣ,
1: ਬਿਲਕੁਲ,
2: ਤੇ ਭਾਵੇਂ ਜਿਹੜੇ ਇਹਨਾਂ ਦੇ ਖਿਲਾਫ਼ ਜਿਹੜੇ ਪਹਿਲਾਂ ਜਦੋਂ ਜਦੋਂ ਇਹਨਾਂ ਦੀ ਸਰਕਾਰ ਸੀ, ਜਦੋਂ ਉਹ ਪ੍ਰੈਸ ਕਾਨਫਰੰਸ ਕਰਦੇ ਪਏ ਸੀ
1: ਜੀ,
2: ਵੀ ਆਪਾਂ ਅਖੀਰੀ ਸੱਚ ਇਹ ਨਾ ਸਮਝੀਏ ਵੀ ਬਸ ਦਗੜ ਦਾ ਉਹ ਕਿਤੇ ਨਾ ਕਿਤੇ ਇਹ ਹੁੰਦੀ ਹੈ ਵੀ ਅਸੀਂ ਕਿਸੇ ਧਿਰ ਵੱਲ ਅਲਾਰੂ ਹਾਂ
1: ਜੀ,
2: ਜਦੋਂ ਆਪਾਂ ਨੂੰ ਇਹ ਲੱਗਦਾ ਵੀ ਉਹ ਧਿਰ ਦੇ ਖਿਲਾਫ਼ ਨੇ ਇਹ ਪ੍ਰੈਸ ਕਾਨਫਰੰਸ, ਤੇ ਉਦੋਂ ਸਾਨੂੰ ਐ ਲੱਗਦਾ ਵੀ ਬਸ ਬਈ ਇਹ ਸਾਡੇ ਵੱਲ ਦੀ ਗੱਲ
1: ਜੀ,
2: ਕਿਉਂਕਿ
1: ਇਹਦੇ ਵਿੱਚ ਤਾਂ ਚਲੋ ਮੀਡੀਆ ਦਾ ਇੱਕ ਹਰ ਕਿਸੇ ਦਾ ਹੁੰਦਾ, ਮੀਡੀਆ ਨੇ ਹਰ ਚੀਜ਼ ਦਾ ਪੱਖ ਸਾਹਮਣੇ ਰੱਖਣਾ, ਦੇਖੋ ਜਦੋਂ ਆਮ ਆਦਮੀ ਪਾਰਟੀ ਉਹ ਤਾਂ ਆਪਣੇ ਇਸ਼ਤਿਹਾਰ ਵੀ ਲਵਾ ਦਿੰਦੇ ਆ ਵੀ ਅਸੀਂ ਆਹ ਕਰ ਦਿੱਤਾ ਉਹ ਕਰ ਦਿੱਤਾ ਜਾਂ ਬਹੁਤ ਸਾਰੀਆਂ ਚੀਜ਼ਾਂ ਨੇ, ਹੁਣ ਘੱਟ ਕੇ ਇਹਨੂੰ ਕਹਿ ਸਕਦੇ ਆ, ਹਰ ਕੋਈ ਕਰਦਾ ਜੀ, ਉਹ ਤਾਂ ਚੀਜ਼ ਕਰਦਾ ਪੋਲੀਟੀਕਲ
2: ਜੀ, ਮੈਂ ਉਹੀ ਗੱਲ ਕਹਿੰਦਾ ਵੀ ਜਿਹਦੀ ਸੱਤਾ ਹੁੰਦੀ ਹੈ
1: ਜੀ,
2: ਜਦੋਂ ਉਹ ਬੰਦਾ ਆਪਣੀ ਸੱਤਾ ਦੇ ਵਿੱਚ ਆਮ ਬੰਦੇ ਵਾਸਤੇ ਧੱਕਾ ਕਰਦਾ
1: ਜੀ,
2: ਉਹ ਫਿਰ ਹੁਣ ਮੰਨ ਲਓ ਦੂਜੇ ਦੀ ਸੱਤਾ ਹੈ, ਉਦੋਂ ਫਿਰ ਉਹ ਕਹਿੰਦਾ ਵੀ ਹੁਣ ਇਸ ਪਾਰਟੀ ਨੂੰ ਧੱਕਾ ਕੀਤਾ,
1: ਬਿਲਕੁਲ ਹੈ ਜੀ, ਬਿਲਕੁਲ ਹੈ ਜੀ,
2: ਤੇ ਫਿਰ ਕੀਤਾ ਤਾਂ ਉਹਨਾਂ ਨੂੰ ਵੀ ਧੱਕਾ ਹੀ ਸੀ ਨਾ
1: ਜੀ,
2: ਉਹੀ ਤੁਸੀਂ ਜਿਹੜੀ ਜਿਹੜਾ ਉੱਥੇ ਹੋਇਆ ਸੀ ਅੰਮ੍ਰਿਤਸਰ ਦੇ ਵਿੱਚ ਉਹ ਜਿਹੜਾ ਕਾਂਡ ਹੋਇਆ ਸੀ
1: ਜੀ,
2: ਉਹ ਇੱਕ ਥਾਣੇਦਾਰ ਦੀ ਕੁੜੀ ਹੋਈ ਸੀ ਨਾ, ਉਹ ਆਮ ਜਾਣ ਵਾਲੀ ਸਕੂਲ ਜਾਣ ਵਾਲੀ ਸੀ
1: ਜੀ,
2: ਤੇ ਤੁਸੀਂ ਦੇਖੋ ਉਹਨੂੰ ਉਹਨੂੰ ਪਹਿਲਾਂ ਗੋਲੀ ਮਾਰ ਕੇ ਗਏ, ਮੁੜ ਕੇ ਉਹ ਮਰਿਆ ਨੀ, ਦੁਬਾਰਾ ਆ ਕੇ ਗੋਲੀ ਮਾਰ ਕੇ,
1: ਬਿਲਕੁਲ ਹੈ ਜੀ, ਬਿਲਕੁਲ ਹੈ, ਉਹਦੇ ਵਿੱਚ ਮੁਕੱਦਰ ਜੀ ਹੁਣ ਚਲੋ ਸਿਆਸੀ ਪਾਰਟੀਆਂ ਤਾਂ ਹੈਗੀਆਂ ਤਾਂ ਲੋਕ ਵੀ ਤਾਂ ਨਾਲ ਹੀ ਨਾ, ਮੈਂ ਕੱਲ ਪਰਸੋਂ ਵੀ ਇੱਕ ਗੱਲ ਕਰਦਾ ਸੀ ਇਹ ਹੀ ਕਿ ਜੇ ਲੀਡਰ ਸਾਰੇ ਏਦਾਂ ਦੇ ਨੇ ਹਨਾ, ਸਾਰੇ ਵੀ ਆ ਜਾਂ ਵਿੱਚ ਹੈਗੇ ਵੀ ਚੰਗੇ ਵੀ ਆ ਮਾੜੇ ਵੀ ਆ, ਹਰ ਤਰ੍ਹਾਂ ਦੇ ਲੋਕ ਨੇ, ਇਸੇ ਤਰ੍ਹਾਂ ਸਮਾਜ ਦੇ ਵਿੱਚ ਵੀ ਆ, ਪਰ ਸਮਾਜ ਵੀ ਨੂੰ ਜੇ ਸਮਾਜ ਆ ਤਾਂ ਲੀਡਰ ਜਿਹੜੇ ਆ ਘੱਟ ਗਿਣਤੀ ਦੇ ਵਿੱਚ ਨੇ, ਸਮਾਜ ਤਾਂ ਵੱਡੀ ਗਿਣਤੀ ਦੇ ਵਿੱਚ ਆ ਨਾ, ਉਹ ਕਾਹਤੋਂ ਨੀ ਇਸ ਚੀਜ਼ ਦੇ ਮੂਹਰੇ, ਪਰ ਗਲਤੀ ਤਾਂ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਵੀ ਬਹੁਤ ਵੱਡੀ ਆ ਨਾ ਉਹ ਚੀਜ਼ ਚ,
2: ਮੈਂ ਤਾਂ ਭਰਜ ਬਾਈ ਤੁਸੀਂ ਹੋ ਸਕਦਾ ਮੇਰੀ ਗੱਲ ਸਵਾਣਾ ਸਾਹਿਬ ਨਾਲ ਸੁਣੀ ਹੋਵੇ ਕਿ ਨਾ ਸੁਣੀ ਹੋਵੇ, ਮੈਂ ਕਹਿੰਦਾ ਵੀ ਇਹ ਲੀਡਰ ਦੂਜੇ ਨੰਬਰ ਦੇ ਜ਼ਿੰਮੇਵਾਰ ਨੇ, ਪਹਿਲੇ ਨੰਬਰ ਦੇ ਲੋਕ ਜ਼ਿੰਮੇਵਾਰ ਨੇ,
1: ਬਿਲਕੁਲ ਬਿਲਕੁਲ,
2: ਪਹਿਲੇ ਨੰਬਰ ਤੇ ਲੋਕਾਂ ਦੀ ਜ਼ਿੰਮੇਵਾਰੀ ਬਣਦੀ ਹੈ ਬਾਈ ਜੀ
1: ਜੀ ਜੀ ਜੀ,
2: ਇਹ ਲੀਡਰ ਜਿੰਨੇ ਵੀ ਨੇ ਸਾਡੇ ਟੈਕਸ ਦੇ ਪੈਸੇ ਤੇ ਮੰਨ ਲਓ ਹੈਲੀਕਾਪਟਰ ਉਡਾਉਂਦੇ ਨੇ,
1: ਐਕਸਪ੍ਰੈਸੀਆਂ
2: ਕਰਦੇ ਨੇ ਜਾਂ ਤੁਰਦੇ ਫਿਰਦੇ ਨੇ ਸਾਡੇ ਪੈਸੇ ਤੇ ਫਿਰਦੇ ਨੇ, ਤੇ ਫਿਰ ਅਸੀਂ ਅਸੀਂ ਫੋਟੋ ਖਿਚਾਉਣ ਪਿੱਛੇ ਕਾਹਤੋਂ ਕਮਲੇ ਹੋਏ ਫਿਰਨੇ ਇਹਨਾਂ ਦੇ
1: ਜੀ, ਬਿਲਕੁਲ ਹੈ ਜੀ, ਬਿਲਕੁਲ ਹੈ,
2: ਜ਼ਿੰਮੇਵਾਰ ਤਾਂ ਅਸੀਂ ਹਾਂ ਭਾਰਤ ਬਾਈ ਜੀ, ਮੈਂ ਤਾਂ ਪਹਿਲੀ ਜ਼ਿੰਮੇਵਾਰੀ ਪਹਿਲੀ ਉਂਗਲ ਆਪਣੇ ਵੱਲ ਕਰਕੇ ਮੈਂ ਗੱਲ ਕਹਿਣਾ ਤੁਹਾਨੂੰ
1: ਜੀ, ਬਿਲਕੁਲ ਹੈ ਜੀ,
2: ਫਿਰ ਮੈਂ ਦੂਜੇ ਵੱਲ ਕਰਦਾ
1: ਜੀ ਜੀ, ਸੈਣੀ ਸਾਹਿਬ ਕੀ ਕਹੋਗੇ ਜੀ ਸਾਰੇ ਮਸਲੇ ਤੇ ਜੀ,
0: ਮੁਕੱਦਰ ਵੀਰ ਜੀ ਗੱਲ ਏਦਾਂ ਹੈਗੀ ਆ, ਗੱਲਾਂ ਤੁਹਾਡੀਆਂ ਸਾਰੀਆਂ ਸੱਚੀਆਂ, ਪਰ ਤੁਸੀਂ ਜਿਹੜਾ ਹੈਗਾ ਆ ਬਖਸ਼ੀ ਜੀ ਨੂੰ ਦੇਖਿਆ ਹੋਣਾ ਆ ਵੀ ਉਹ ਆ ਕੇ ਦੋ ਤਿੰਨ ਪੈਰੇ ਜੇ ਸੁਣਾ ਜਾਂਦੇ ਸੀ, ਤੁਸੀਂ ਵੀ ਸਾਨੂੰ ਦੋ ਚਾਰ ਜਿਹੜੀਆਂ ਲਾਈਨਾਂ ਗੁਣਗੁਣਾ ਕੇ ਤੇ ਚੱਲ ਜਾਓ ਜਾਂਦੇ ਜਾਂਦੇ, ਸਿਆਸਤ ਤਾਂ ਬਹੁਤ ਸਮਝਾਤੀ ਆ, ਹੁਣ ਕੋਈ ਛੋਟਾ ਮੋਟਾ ਜਿਹੜਾ ਹੈਗਾ ਆ ਰਸ ਜਿਹਾ ਬਣਾ ਜਾਓ ਫੇਰ ਅਸੀਂ ਪ੍ਰੋਗਰਾਮ ਕੰਟੀਨਿਊ ਕਰੀਏ।
1: ਔਜਰਾ ਸਾਹਿਬ ਚਲੋ ਲਿਖਦੇ ਆ ਕਿ ਕਾਂਗਰਸ ਦਾ ਕਹਿੰਦੇ ਹਾਲ ਉਹ ਹੋਣਾ, ਹੁਣ ਕੀ ਵਿਆਹੀ ਜਾਵੇਗੀ, ਮੁੰਡਾ ਹੋਣ ਦੀ ਕੋਈ ਕਹਿੰਦੇ ਗਰੰਟੀ ਨਹੀਂ, ਬਸ ਵਿਚੋਲਾ ਕਹੂ ਮੈਨੂੰ ਲਾਗ ਦਵੋ ਤੇ ਖਹਿੜਾ ਛੱਡੋ ਕਹਿੰਦੇ ਸੀ ਜੀ,
0: ਬਿਲਕੁਲ ਜੀ,
2: ਅਸਲ ਚ ਗੱਲ ਸੈਣੀ ਬਾਈ ਜੀ ਮੈਨੂੰ ਹੁਣ ਨਾ ਗੱਲ ਕੋਈ ਨੀ ਹੋਣੀ, ਮੈਂ ਤੁਹਾਨੂੰ ਆਪਣਾ ਕੰਮ ਕਰਕੇ ਰੋਟੀ ਪਾਣੀ ਖਾਣ ਵਾਲੇ ਬੰਦੇ ਹਾਂ, ਤੇ ਨਾ ਮੈਂ ਤਾਂ ਇਹ ਗੱਲ ਕਹਿੰਦਾ ਵੀ ਪ੍ਰਮਾਤਮਾ ਅੱਗੇ ਦੁਆ ਕਰਦੇ ਹਾਂ ਵੀ ਸਾਨੂੰ ਇਹਨਾਂ ਕਿਸੇ ਵੀ ਪਾਰਟੀ ਦੇ ਲੀਡਰ ਅੱਗੇ ਸਾਨੂੰ ਜਾਣ ਦੀ ਇੰਨਾ ਅੱਗੇ ਮਿਹਨਤ ਕਰਨ ਦੀ ਲੋੜ ਹੀ ਨਾ ਪਵੇ,
1: ਬਿਲਕੁਲ
2: ਆਪਾਂ ਤਾਂ ਇਹੀ ਗੱਲ ਕਹਿੰਦੇ ਹੈ ਵੀ ਇਹੋ ਜਿਹਾ ਟਾਈਮ ਹੀ ਨਾ ਆਵੇ
1: ਜੀ,
2: ਤੇ ਆਪਣਾ ਸੈਣੀ ਬਾਈ ਜੀ ਚਲੋ ਸਾਡੇ ਉਹੀ ਗੱਲ ਹੈ ਕਾਲੇ ਕੋਟ ਵਾਲੇ ਨੇ, ਹੋ ਸਕਦਾ ਇਹਨਾਂ ਕੋਲ ਜਾਣ ਦੀ ਲੋੜ ਪੈ,
1: ਇਹ ਤੁਹਾਡਾ ਸੈਣੀ ਸਾਹਿਬ ਰੰਗ ਬਦਲ ਕੇ ਹਟੂਗਾ ਕੋਟ,
0: ਮੁਕੱਦਰ ਵੀਰ ਜੀ ਉਹ ਤਾਂ ਇਹਨਾਂ ਕੋਲ ਦੋ ਗੁਣ ਗਣਾ ਦੇ, ਉਹ ਸਾਡੀ ਤੇਰੇ ਨਾਲ ਤੇਰੇ ਪਿੰਡ ਸਾਂਝ,
2: ਲਓ ਲਓ ਜੀ, ਨਹੀਂ ਨਹੀਂ ਨਹੀਂ ਨਹੀਂ ਮੈਂ ਉਹਦੇ ਤੇ ਨਹੀਂ ਸੁਣਾਉਣੀ, ਮੈਂ ਤੈਨੂੰ ਜਿਹੜਾ ਪਹਿਲਾਂ ਸਭ ਤੋਂ ਸ਼ੁਰੂ ਵਾਲਾ ਗਾਣਾ ਸੁਣਾਇਆ ਸੀ ਨਾ, ਮੈਂ ਉਹਦੇ ਤੇ ਦੋ ਲਾਈਨਾਂ ਤੁਹਾਨੂੰ ਸੁਣਾ
0: ਦੇਣਾ, ਬੋਲੋ ਬੋਲੋ
1: ਜੀ,
2: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ, ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ ਏ ਸਾਨੂੰ ਆਪ ਬੀਤੀਆਂ ਦਾ ਚੇਤਾ ਆਉਂਦਾ ਏ, ਸਾਨੂੰ ਵੀ ਕਿਸੇ ਨੇ, ਸਾਨੂੰ ਵੀ ਕਿਸੇ ਨੇ, ਸਾਨੂੰ ਵੀ ਕਿਸੇ ਨੇ ਦਿਲਦਾਰ ਕਿਹਾ ਸੀ ਸਾਡਾ।

ਪਹਿਲਾ ਤੋਹਫਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ। ਪਹਿਲਾ ਤੋਹਫਾ ਬੜੇ ਚਾਵਾਂ ਨਾਲ ਦਿੱਤਾ ਸੀ, ਅਸੀਂ ਗਾਨੀ ਉਹਨਾਂ ਨੇ ਰੁਮਾਲ ਦਿੱਤਾ ਸੀ।

0: ਨਾ
1: जी
0: ਆਪਣਾ ਸੈਣੀ ਬਾਈ ਜੀ, ਸਾਡੇ ਅੱਧੇ ਕੁ ਟਾਈਮ ਚ ਚਿੱਠੀਆਂ ਸੀ ਤੇ ਅੱਧੇ ਕੁ ਟਾਈਮ ਚ ਫੋਨ ਆ ਗਏ ਸੀ,
1: ਟੈਲੀਫੋਨ ਆ
0: ਪਰ
1: ਗਿਆ ਸੀ।
0: ਤੁਹਾਡੇ
1: हाँ जी, हाँ जी
0: ਉਸਤਾਦ ਜੀ ਦੇ ਟਾਈਮ ਤੇ ਸਾਰੀ ਤੁਹਾਡੇ ਉਸਤਾਦ ਜੀ ਦੇ ਟਾਈਮ ਤੇ ਸਾਰੀਆਂ ਚਿੱਠੀਆਂ ਹੀ ਸੀ,
1: ਜੀ,
0: ਤੇ
1: हाँ जी,
0: ਮੈਂ
1: हाँ जी।
0: ਤੁਹਾਡੇ ਉਸਤਾਦ ਜੀ ਦੇ ਨਾਮ ਹੀ ਆ ਦੋ ਲਾਈਨਾਂ ਹੋਰ ਕਰ ਦਿੰਦੇ ਆ ਆਪਾਂ, ਹੈਨਾ।
2: ਵੈਰੀ ਗੁੱਡ।
0: ਲਿਖ ਲਿਖ ਲਿਖ ਸ਼ੇਰ ਸੀ ਫੜਾਂ ਦੇ ਚਿੱਠੀਆਂ, ਆਉਂਦਾ ਸੀ ਨਜ਼ਾਰਾ ਪੜ ਗੱਲਾਂ
1: ਵਾਹ
0: ਮਿੱਠੀਆਂ।
1: ਜੀ।

0: ਅਦਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ, ਸਾਨੂੰ ਹੀ ਕਿਸੇ ਨੇ ਦਿਲਦਾਰ ਕਿਹਾ ਸੀ, ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ। ਉਹ
1: ਵਾਹ
0: ਨਾ
1: ਵਾਹ,
0: ਸੈਣੀ ਬਾਈ ਜੀ, ਅਸਲ ਚ ਉਸਤਾਦ ਜੀ ਤੁਹਾਡੇ ਤਾਂ ਸਮਝਦੇ ਵੀ ਚਿੱਠੀ ਲਿਖਣੀ ਪਹਿਲਾਂ ਤਾਂ ਸਭ ਤੋਂ ਵੱਡਾ ਕੰਮ ਉਹ ਹੁੰਦਾ ਸੀ,
1: ਜੀ
0: ਫਿਰ ਉਹ ਪਹੁੰਚਾਉਣੀ ਤੇ ਫਿਰ ਅਗਲੇ ਨੇ ਆਉਣਾ।
1: ਜੀ,
0: ਬਾਈ ਜੀ, ਇਸੇ ਇਸੇ ਕੰਮ ਚ ਕਈ ਕਈ ਮਹੀਨੇ ਲੰਘ ਜਾਂਦੇ
1: ਜੱਦੋਜਹਿਦ ਬਹੁਤ ਸੀਗੀ
0: ਹੁੰਦੇ। ਤੇ ਫਿਰ ਅਖੀਰ ਇੰਨਾ ਸਾਰਾ ਕੁਝ ਕਰਕੇ ਤੇ ਫਿਰ ਅਖੀਰ ਟੱਪਾ ਇੱਕ ਇਹ ਆਉਂਦਾ ਸੀ
1: ਜੀ,
0: ਸੈਣੀ ਬਾਈ ਜੀ,
1: ਹਾਂ ਜੀ,
0: ਇੱਕ ਦਿਨ ਰੋਣਾ ਕਰ ਲਾਉਣਾ ਪੈ ਗਿਆ, ਡੋਲੀ ਚ ਬਿਠਾ ਕੇ ਜਦੋਂ ਕੋਈ ਲੈ
1: ਵਾਹ
0: ਗਿਆ।
1: ਜੀ ਵਾਹ।

0: ਸਾਡਾ ਵੀ ਕਿਸੇ ਦੇ ਨਾਲ ਪਿਆਰ ਪਿਆ ਸੀ,
1: ਵਾਹ ਜੀ
0: ਮੁਹੱਬਤਾਂ ਦੇ ਗੀਤ ਜਦੋਂ ਕੋਈ ਗਾਉਂਦਾ। ਹੁਣ ਸੈਣੀ ਬਾਈ ਜੀ ਭਾਵੇਂ ਕੋਈ ਸੱਜਣ ਗਾ ਦਿੰਦਾ, ਫਿਰ ਉਹ ਗੱਲ ਤੋਂ ਫਿਰ ਚੇਤਾ ਆ ਜਾਂਦੀਆਂ ਕਹਾਣੀਆਂ, ਉਹੀ ਫਿਰ
1: ਜੀ
0: ਉਹ ਰਿਪੀਟ ਘੁੰਮੀ ਜਾਂਦੀਆਂ ਨੇ ਉਹੀ ਗੱਲ ਦਿਮਾਗ ਦੇ ਵਿੱਚ।
1: ਜੀ

0: ਅਦਾਵੀ ਕਿਸੇ ਦੇ ਨਾਲ ਪਿਆਰ ਪਿਆ ਸੀ
1: ਜੀ
0: ਜੀ ਬਾਬੇ ਬੋਲੋ ਹੁਣ ਸੈਣੀ ਬਾਈ ਜੀ
2: ਵੈਰੀ
0: ਹੁਣ
2: ਗੁੱਡ
0: ਹੁਣ ਤੇ
1: ਵੈਰ
0: ਖੁਸ਼ ਹੋ
1: ਉਧਰੋਂ
2: ਗੱਲ
1: ਉਸ
2: ਗੱਲ ਏਦਾਂ ਹੋਈ
1: ਜੀ
2: ਮੁਕੰਦਰ ਵੀਰ ਜੀ ਜਦੋਂ ਤੁਸੀਂ ਕਿਹਾ ਨਾ ਉਹ ਡੋਲੀ ਲੈ ਕੇ ਲੈ ਗਿਆ ਕੋਈ ਤੇ ਉਸ ਵੇਲੇ ਭਾਰੇ ਸਾਹਿਬ ਕਹਿੰਦੇ ਵਾਹ ਜੀ ਵਾਹ ਮੈਂ ਕਿਹਾ ਭਾਰੇ ਸਾਹਿਬ ਨੂੰ
1: ਡੋਲੀ
2: ਲੈ ਗਿਆ ਭਾਰੇ ਸਾਹਿਬ ਨੂੰ ਪਤਾ ਨੀ ਕਾਹਦੀ ਖੁਸ਼ੀ ਹੋਈ ਉਹ ਨਹੀਂ ਪਹਿਲਾਂ ਨੀ ਬੋਲੇ ਕੁਛ ਨੀ ਬੋਲੇ ਕੁਛ ਨੀ ਬੋਲੇ ਮੇਰਾ ਹਾਸਾ ਵੀ ਰੁਕ ਰਿਹਾ ਸੀ ਹਾਂਜੀ ਇਹਨਾਂ ਨੇ ਵਾਹ ਜੀ ਵਾਹ ਉਦੋਂ ਕਿਹਾ ਜਦੋਂ ਡੋਲੀ ਕੋਈ ਲੈ ਗਿਆ ਕਹਿੰਦੇ ਵਾਹ ਜੀ ਵਾਹ
0: ਨਹੀਂ ਪਰ ਆਪਣਾ ਸ਼ਨੀ ਬਾਈ ਜੀ ਕਈ ਕਈ ਵਾਰੀ ਹੋ ਸਕਦਾ ਤੁਹਾਡੀ ਗੱਲ ਤੋਂ ਭਾਰਤ ਬਾਈ ਜੀ ਤੋਂ ਆਪਣਾ ਆਪਣਾ ਆਪਣਾ ਔਜਲਾ ਬਾਈ ਜੀ ਕਈ ਵਾਰੀ ਉਹ ਫਿਰ ਜਜ਼ਬਾਤ ਆਪਣੇ ਅੰਦਰ ਹੀ ਦੱਬ ਲਈ ਤੇ ਆਪਾਂ ਕਹਿੰਦੇ ਕੁਛ ਨੀ ਹੁਣ ਜਦੋਂ ਕੋਈ ਲੈ ਗਿਆ ਤੇ ਫਿਰ ਹੁਣ ਕੀ ਕਰੀਏ ਬਾਈ
1: ਦੇਖੋ ਕਹਿੰਦੇ ਨੇ ਉਸਤਾਦ ਜੀ ਕਹਿੰਦੇ ਮੁਕੱਦਰ ਵੀਰ ਅਸੀਂ ਇਹ ਕੰਮ ਕਦੇ ਵੀ ਨੀ ਕੀਤਾ ਕਹਿੰਦੇ ਜੀ ਚਿੱਠੀਆਂ ਚੁੱਠੀਆਂ ਫੜੇ ਜਾਣਾ ਸੀ ਨਾਲੇ ਕਹਿੰਦੇ ਚਲੋ ਇਹ ਤਾਂ ਪਤਾ ਲੱਗ ਗਿਆ ਕਿ ਪਹਿਲਾਂ ਕਿਹਨੇ ਕੀ ਦਿੱਤਾ ਸੀ ਜੀ ਕਿਹਨੂੰ
0: ਨਹੀਂ ਫਿਰ ਹੁਣ ਹੁਣ ਹੈ ਵੀ ਹੁਣ ਉਸਤਾਦ ਜੀ ਵੀ ਮੁਣਕਰ ਹੋਣ ਦੇ ਨੇ ਉਹੀ ਗੱਲ ਫਿਰ ਉਹਨਾਂ ਦੀ ਮਰਜ਼ੀ ਹੈ ਇਹ ਆਪ ਨਹੀਂ ਆਪ ਹੀ ਤਾਂ ਮੈਂ ਤੁਹਾਨੂੰ ਆਪਣੇ ਦੁਆਬਾ ਰੇਡੀਓ ਦੇ ਕਈ ਕਈਆਂ ਕਈਆਂ ਥਾਵਾਂ ਦੇ ਸਾਡੇ ਔਜਲਾ ਬਾਈ ਜੀ ਦੀ ਮੈਂ ਤੁਹਾਨੂੰ ਸੁਣਾ ਦਿਆਂਗਾ ਇਹਨਾਂ ਦੇ ਆਪਣੀ ਆਵਾਜ਼ ਦੇ ਵਿੱਚ ਹੀ ਰਿਪੀਟ ਪ੍ਰੋਗਰਾਮ ਜਿੱਥੇ ਕਹਿੰਦੇ ਵੀ ਸਾਨੂੰ ਲਿਖਣਾ ਹੀ ਤਾਂ ਆਇਆ ਵੀ
1: ਜਨਾਬ ਕੱਚੇ ਖਿਡਾਰੀ ਨੀ ਸੀਗੇ ਬਿਲਕੁਲ
0: ਨਾ ਵੇਖ ਲੋ ਸੈਣੀ ਬਾਈ ਜੀ ਇਹ ਗੱਲ ਕਹਿੰਦੇ ਨੇ ਕਿ ਨਹੀਂ ਤੁਹਾਡੇ ਉਸਤਾਦ ਜੀ ਤੁਸੀਂ ਦੱਸੋ
2: ਉਹਨਾਂ ਨੇ ਤਾਂ ਕਿਸੇ ਦੇ ਕੋਲ ਕੀ ਲਿਖਾਉਣ ਆਉਂਦੇ ਹੁੰਦੇ ਸੀ ਵੀ ਇੱਕ ਚਿੱਠੀ ਲਿਖ ਦਿਓ ਹਾਂਜੀ ਉਹ ਬੋਲ ਕੇ
0: ਮੁੱਕ ਮੁੱਕਰ ਗਏ ਮੁੱਕਰ ਗਏ ਮੁੱਕਰ ਗਏ ਚਿੱਲ ਚਿੱਲ ਵੀ ਮੁੱਕਰ ਗਏ ਉਹ ਗਾ ਜੇ ਤੂੰ ਨਾ ਆਉਂਦਾ ਤੂੰ ਜੇ ਸਾਡੀ ਜ਼ਿੰਦਗੀ ਦੇ ਤੂੰ ਨਾ ਆਉਂਦਾ ਤੇ ਤੂੰ ਨਾ ਆਉਂਦਾ ਕਿੰਨੇ ਲਿਖਣਾ ਤੇ ਕਿੰਨੇ ਦੀ ਗਾਉਣਾ
2: ਨਹੀਂ ਗੱਲ ਏਦਾਂ ਹੈਗੀ ਨਾ ਜੀ ਹੁਣ ਅਸੀਂ ਲੋਕਾਂ ਦੇ ਕੇਸ ਲੜਦੇ ਆ ਇਹਦਾ ਮਤਲਬ ਇਹ ਥੋੜਾ ਸਾਡੇ ਤੇ ਕੇਸ ਆਪਣੇ ਤੇ ਪਏ ਆ ਹਾਂਜੀ ਕੇਸ ਲੋਕਾਂ ਦੇ ਵੀ ਲੜੇ ਜਾ ਸਕਦੇ ਹੈਗੇ ਆ
1: ਨਹੀਂ ਤੁਹਾਡੀ ਗੱਲ ਚ ਵਾਧਾ ਕਰਤਾ
2: ਉਹਨਾਂ ਦੀ ਡਰਾਫਟਿੰਗ ਵਧੀਆ ਸੀ
1: ਜੀ ਤੁਹਾਡੀ ਗੱਲ ਚ ਉਸਤਾਦ ਜੀ ਨੇ ਵਾਧਾ ਕਰ ਦਿੱਤਾ ਦੇਖ ਲੋ ਕਹਿੰਦੇ ਕਿ ਲੋਟ ਲੱਗ ਗਿਆ ਭਾਰਤ ਚ ਦੇਸ਼ ਤੇ ਕਾਨੂੰਨ ਵਧੀਆ ਸੀ ਨਹੀਂ ਤਾਂ ਕਿਤੇ ਟੰਗੇ ਹੋਣਾ ਸੀ
2: ਬਿਲਕੁਲ ਜੀ ਬਿਲਕੁਲ ਬਿਲਕੁਲ
0: ਮੈਂ
1: ਜੋ ਕਹੂੰਗਾ ਸੱਚ ਕਹੂੰਗਾ ਸੱਚ ਕਹਿੰਦੀ ਵਾ ਕੁਛ ਨੀ ਕਹੂੰਗਾ ਜੀ ਦੇਖ ਲੋ ਵਕੀਲ
0: ਤੁਸੀਂ ਨੀ ਭਰ ਦੇ ਬਾਈ ਜੀ ਤੁਸੀਂ ਨੀ ਇਹ ਉਸਤਾਦ ਚੇਲਾ ਇਕੱਠੇ
2: ਪਹਿਲਾਂ ਵੀ ਦੱਸਿਆ ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਆ ਮੈਂ ਕਦੀ ਵੀ ਜਿਹੜਾ ਹੈਗਾ ਆ ਝੂਠ ਨੀ ਬੋਲਦਾ ਜਦ ਤੱਕ ਮੈਂ ਪੈਸੇ ਨਾ ਲਏ ਹੋਣ ਤੇ ਹੁਣ ਮੈਨੂੰ ਪੈਸਾ ਮਿਲਿਆ ਕੋਈ ਨੀ ਤੇ ਤੁਸੀਂ ਯਕੀਨ ਕਰੋ ਮੈਂ ਸੱਚ ਹੀ ਬੋਲ ਰਿਹਾ ਹਾਂਜੀ
0: ਉਹ ਨਹੀਂ ਨਹੀਂ ਨਹੀਂ
2: ਝੂਠ ਸਿਰਫ ਪੈਸੇ ਪੈਸੇ ਲੈ ਕੇ ਬੋਲਣਾ
0: ਨਹੀਂ ਨਹੀਂ ਨਹੀਂ ਨਹੀਂ ਆਪਾਂ ਵੀ ਸਿਆਸੀ ਧਿਰਾਂ ਖਿਲਾਫ਼ ਆਪਣੇ ਜਜ਼ਬਾਤ ਹੀ ਹੁੰਦੇ ਨੇ ਆਪਾਂ ਨੂੰ ਪਤਾ ਹੀ ਹੈ ਤੁਹਾਡੇ ਉਸਤਾਦ ਜੀ ਸਾਰਿਆਂ ਦਾ ਹੀ ਪਤਾ ਆਪਾਂ ਨੂੰ ਕਿਵੇਂ ਉਹੀ ਗੱਲ ਇੱਕ ਦੂਜੇ
1: ਨਾਲ
0: ਰਲੇ ਮਿਲੇ ਆ ਤੇ ਇੱਕ ਦੂਜੇ ਹੁਣ ਕਹਿ ਹੋ ਸਕਦਾ ਮੇਰੇ ਵਰਗਾ ਕਮਲਾ ਬੰਦਾ ਕਹਿ ਦਿੰਦਾ ਹੋਵੇ ਉਹੀ ਗੱਲ ਕੋਈ ਕੋਈ ਨਹੀਂ ਕਹਿੰਦਾ ਗੱਲ ਤਾਂ ਕਹਾਣੀ ਇੱਕੋ ਹੀ ਹੈ
1: ਬਿਲਕੁਲ
2: ਦੇਖੋ ਮੈਨੂੰ ਪਤਾ ਸੀ ਭਈ ਤੁਸੀਂ ਆਏ ਸੀ ਇਸ ਮੂਡ ਦੇ ਵਿੱਚ ਭਈ ਸ਼ਮੀ ਜੀ ਆਏ ਹੋਣੇ ਆ ਤੇ ਉਹਨਾਂ ਨਾਲ ਜਜ਼ਬਾਤ ਸਾਂਝੇ ਕਰਦੇ ਹੈਗੇ ਆ ਮੈਂ ਸੋਚਿਆ ਭੀ ਚਲੋ ਇੱਕ ਤਰਫਾ ਹੀ ਸਹੀ ਤੇ ਸ਼ਮੀ ਜੀ ਤਾਂ ਨਹੀਂ ਹੈਗੇ ਇੱਥੇ ਪਰ ਤੁਹਾਡੇ ਜਜ਼ਬਾਤ ਆ ਜਿਹੜੇ ਉਹ ਲੈ ਜਾਣ ਇਹ ਅੱਗੇ ਪਹੁੰਚਾ ਤੇ ਜਾਣਗੇ ਵਰਲਡ ਬਾਈ ਵਰਲਡ ਜਿਹੜੇ ਤੁਹਾਡੇ ਉੱਥੇ ਅੱਗੇ ਪਹੁੰਚ ਜਾਣਗੇ ਤੇ ਜੇ ਹੁਣ ਉਹ ਕੱਲ ਆਉਂਦੇ ਆ ਤੇ ਫਿਰ ਕੱਲ ਦੇ ਪ੍ਰੋਗਰਾਮ ਦੇ ਵਿੱਚ ਜਿਹੜੇ ਆ ਤੁਹਾਡੀ ਇਹ ਜਿਹੜੇ ਵਰਲਡ ਜਿਹੜੇ ਹੈਗੇ ਉਹ ਡਿਸਕਸ ਹੋ ਜਾਣਗੇ ਨਹੀਂ ਤਾਂ ਜੇ ਅਗਲੇ ਹਫਤੇ ਆਉਂਦੇ ਹੈਗੇ ਆ ਤੇ ਅਗਲੇ ਹਫਤੇ ਡਿਸਕਸ ਹੋ ਜਾਣਗੇ ਜੀ
1: ਉਸਤਾਦ ਜੀ ਨੇ ਮੋਹਰ ਲਾ ਦਿੱਤੀ ਆਖਰ ਦੇ ਵਿੱਚ ਕਹਿੰਦੇ ਖੁਸ਼ਕਿਸਮਤ ਹੈ ਸਿਕੰਦਰ ਜਿਹਨੇ ਇਹ ਸਭ ਸਮਾਂ ਹੰਢਾਇਆ ਇਕੁਲਾਹੇ ਵਾਲੇ ਨੇ ਲਿਖਣਾ ਇਹਨਾਂ ਚਿੱਠੀਆਂ ਨੇ ਹੀ ਸਿਖਾਇਆ
0: ਨਹੀਂ ਹੁਣ ਹੁਣ ਮੈਂ ਹੁਣ ਚੇਲੇ ਨਾਲੋਂ ਮੈਂ ਜਿਆਦਾ ਜਾਣਦਾ ਉਸਤਾਦ ਨੂੰ, ਫਿਰ ਹੁਣ ਹੁਣ ਦੱਸੋ
1: ਪਰ ਚੇਲਾ ਦੂਜਾ ਨਹੀਂ ਧਾਰਨ ਦੇਣਾ ਉਹਨਾਂ
0: ਨੇ। ਮੈਂ ਤਾਂ ਕਦੇ ਕਿਹਾ ਵੀ ਨੀ, ਮੈਂ ਤਾਂ ਚੇਲਾ, ਮੈਂ ਤਾਂ ਵੱਡੇ ਬਾਈ ਕਹਿ ਕੇ, ਮੈਂ ਤਾਂ ਹਰ ਵਾਰੀ, ਮੈਂ ਕਦੇ ਕਹੀ ਨੀ ਇਹ ਗੱਲ, ਮੈਂ ਤਾਂ ਹਰ ਵਾਰੀ ਵੱਡੇ ਬਾਈ ਕਰ ਕਰਕੇ ਗੱਲ ਕਰਨਾ ਵਾ। ਚਲੋ ਚੇਲਾ ਉਸਤਾਦ ਤਾਂ ਇੱਕੋ ਹੀ ਹੁੰਦਾ ਹੈ, ਚੇਲਾ ਉਸਤਾਦ। ਪਰ ਜੇ
1: ਜੀ ਸੈਣੀ
2: ਸਾਹਿਬ ਮੇਰੀ ਵੀ ਸੁਣ ਲੋ, ਮੇਰਾ ਤਾਂ ਫਰਜ ਹੈ, ਉਹ ਕਹਿ ਦੇਣ ਦੇਣੇ ਆ ਤੇ ਮੈਂ ਕਹਿ ਦੇਣਾ ਦੇਣੇ ਆ, ਭਾਵੇਂ ਚੰਦਰਮਾ ਵੀ ਦੀਦਾ ਹੋਵੇ। ਮੈਨੂੰ ਕਹਿ ਦੇਣ ਰਾਤ ਆ ਤੇ ਮੈਂ ਕਹਿਣਾ ਰਾਤ ਆ, ਮੈਨੂੰ ਸੂਰਜ ਦਿਸਣੋ ਹੀ ਅੜ ਜਾਂਦਾ। ਹਾਂਜੀ, ਇਸ ਕਰਕੇ ਮੈਂ ਆਪਣੇ ਧਰਮ ਤੇ ਪੱਕਾ ਭਾਈ। ਹਾਂਜੀ,
0: ਨਹੀਂ, ਤੁਸੀਂ ਚੇਲੇ ਉਸਤਾਦ ਦਾ ਜਿਹੜਾ ਫਰਜ਼ ਆ ਤੁਸੀਂ ਨਿਭਾਉਂਦੇ ਹੋ, ਪਰ ਮੈਂ ਤੁਹਾਨੂੰ ਸਕਰੀਨਸ਼ਾਟ ਭੇਜ ਦਾਂਗਾ ਸਾਡੀ ਦਾ। ਸਾਡੇ ਜਜ਼ਬਾਤ ਜੁੜਦੇ ਨੇ, ਫਿਰ ਵੀ ਜੇ ਕਿਤੇ ਨਹੀਂ ਜੁੜਦੇ, ਸਾਡੀ ਤਾਂ ਸਾਰੀ ਦਿਹਾੜੀ ਜਦੋਂ ਜਦ ਚੱਲੀ ਜਾਂਦੀ ਹੈ। ਉਹੀ ਗੱਲ ਹੈ, ਮੈਂ ਕਦੇ ਕੁਛ ਹੋ ਜਾਣਾ ਬਾਈ ਜੀ ਨੂੰ ਲਿਖ ਕੇ ਭੇਜ ਦੇਣਾ, ਕੁਛ ਉਹਨਾਂ ਵੱਲੋਂ ਜਵਾਬ ਕਦੇ ਆਉਂਦਾ ਕਦੇ ਨਹੀਂ ਆਉਂਦਾ, ਪਰ ਇੱਕ ਜਜ਼ਬਾਤ ਦੇ ਤੌਰ ਤੇ ਲਿਖ ਕੇ ਭੇਜਦੇ ਹਾਂ।
2: ਬਿਲਕੁਲ, ਬਾਕੀ
0: ਮੈਂ ਕਹਿੰਦਾ ਇਹ ਰਿਸ਼ਤੇ ਐ ਹੀ ਬਣੇ ਰਹਿਣ, ਭਾਵੇਂ ਚੇਲੇ ਉਸਤਾਦ ਦੇ ਬਣੇ ਰਹਿਣ, ਭਾਵੇਂ ਪਿਆਰ ਕਰਕੇ ਬਣੇ ਰਹਿਣ।
1: ਜੀ,
0: ਹੈ ਜੀ,
1: ਥੈਂਕ ਯੂ ਜੀ, ਥੈਂਕ ਯੂ।
2: ਠੀਕ ਠੀਕ
0: ਹਾਂ, ਉਹ ਗੱਲ ਉਹੀ ਹੈ ਨਾ, ਜਿਵੇਂ ਉਹਨੇ ਕਿਹਾ, ਉਹ ਕਹਿੰਦਾ ਸੀ